0: ਇਹਦੇ ਵਿੱਚ ਵੀ ਸਿਆਸੀ ਜਿਹੜਾ ਫੰਡਾ ਸ਼ਾਮਲ ਹੈ ਇਹਨੂੰ ਵੱਖੋ ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਇੱਕ ਚੀਜ਼ ਤਿਆਰ ਹੁੰਦੀ ਹੈ ਤਾਂ ਦੂਸਰੀ ਫਿਰ ਬੇੜੀਆਂ ਚ ਬੱਟੇ ਪਾਉਂਦੀ ਹੈ ਜੀ ਪਾਉਂਦੀ ਹੈ
1: ਬਿਲਕੁਲ ਜੀ ਬਿਲਕੁਲ
0: ਜੀ
1: ਇਹ ਤਾਂ ਸਰ ਜਿਹੜਾ ਹੈਗਾ ਆ ਉਲਟਾ ਜਿਹੜਾ ਆ ਉਹ ਮਾਰਚ ਕੱਢਿਆ ਹੈਗਾ ਜੀ ਮਾਰਚ ਕੱਢ ਕੇ ਉੱਥੇ ਅਗਲੇ ਦੇ ਟਰੈਪ ਦੇ ਵਿੱਚ ਆ ਗਏ
0: ਜੀ
1: ਟਰੈਪ ਦੇ ਨਾਲ ਇੱਕ ਗਰਾਊਂਡ ਬਣ ਗਈ ਜੀ ਉੱਥੇ ਵੀ ਭਾਈ ਅਜੇ ਤਾਂ ਇਹ ਬੰਦੇ ਅੰਦਰ ਬੈਠੇ ਹੈਗੇ ਤਾਂ ਇੰਨਾ ਇਨਫਲੂਐਂਸ ਰੱਖਦੇ ਹੈਗੇ ਆ ਜੀ
0: ਜੀ
1: ਤੇ ਮੁੱਖ ਮੰਤਰੀ ਦੀ ਕੋਠੀ ਤੱਕ ਇਹਨਾਂ ਦੇ ਸਪੋਰਟਰ ਪਹੁੰਚ ਗਏ ਆ
0: ਜੀ
1: ਜਦੋਂ ਇਹ ਬਾਹਰ ਆ ਗਏ ਤੇ ਫਿਰ ਜਿਹੜਾ ਹੈਗਾ ਆ ਇਹ ਕਿੰਨਾ ਮਤਲਬ ਜਿਹੜਾ ਹੈਗਾ ਆ ਵੀ ਲਾਅ ਐਂਡ ਆਰਡਰ ਨੂੰ ਡਿਸਟਰਬ ਕਰ ਸਕਦੇ ਆ ਤੇ
0: ਬਿਲਕੁਲ
1: ਜੇ ਕੋਰਟਸ ਜਿਹੜੀਆਂ ਹੈਗੀਆਂ ਜਾਂ ਲੋਕਾਂ ਪੀਸਫੁਲ ਜਿਹੜੇ ਲੋਕ ਰਹਿੰਦੇ ਆ ਨਾ ਜੀ ਉਹਨਾਂ ਨੂੰ ਮਤਲਬ ਉਹਨਾਂ ਦੇ ਮਨਾਂ ਚ ਡਰ ਪਾਉਣ ਵਾਲੀ ਗੱਲ ਹੁੰਦੀ
0: ਜੀ ਬਿਲਕੁਲ ਜੀ
1: ਤੇ ਇਹ ਹੁਣ ਪੋਲੀਟਿਕਸ ਦਾ ਗੇਮ ਹੀ ਜਿਹੜੀ ਹੈਗੀ ਆ ਨਾ ਜੀ ਮਾਇੰਡ ਗੇਮ ਹੋ ਗਈ ਆ ਵੀ ਲੋਕਾਂ ਦੇ ਮਨਾਂ ਚ ਡਰ ਪਾਓ ਜਾਂ ਡਰ ਦਿਖਾ ਕੇ ਵੋਟ ਲਓ ਜਾਂ ਲਾਲਚ ਦਿਖਾ ਕੇ ਵੋਟ ਲਓ
0: ਜੀ
1: ਕੋਈ ਪ੍ਰੋਗਰੈਸ ਤਾਂ ਦਿਖਾਉਣ ਜੋਗੇ ਹੈ ਨੀ ਜੀ
0: ਜੀ
1: ਨਾ ਜਿਹੜਾ ਹੈਗਾ ਜਾਂ ਬੱਚਿਆਂ ਦਾ ਕੋਈ ਮਾਨਸਿਕ ਪੱਧਰ ਉੱਚਾ ਕੀਤਾ
0: ਬਿਲਕੁਲ
1: ਹਾਂ ਠੀਕ ਹੈ ਜੀ ਬੱਚਿਆਂ ਨੂੰ ਐਜੂਕੇਸ਼ਨ ਆ ਤੁਹਾਡੇ ਸਾਹਮਣੇ ਹੀ ਅੱਜ ਮੁੱਦਾ ਆਇਆ ਹੀ ਸੀਗਾ
0: ਜੀ
1: ਵੀ ਅਗਲੇ ਬੰਦਾ ਜਿਹੜਾ ਹੈਗਾ ਆ ਪੰਚਾਇਤ ਨੇ ਆਪਣੀ ਜਿਹੜੀ ਆ ਮਾਲਕੀ ਵਾਲੀ ਜਗ੍ਹਾ ਦੇ ਉੱਤੇ ਕਬਜ਼ਾ ਲਿਆ
0: ਜੀ
1: ਤੇ ਉਹ ਉਹਨੂੰ ਮੰਦਰਤਾ ਜਾਂ ਧਾਰਮਿਕ ਰੰਗਤ ਦੇ ਦਿੱਤੀ ਜੀ
0: ਜੀ
1: ਤੇ ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸਾਡੀ ਸੋਸਾਇਟੀ ਨੂੰ ਪਿੱਛੇ ਲੈ ਕੇ ਜਾਂਦੀਆਂ ਆ ਜੀ
0: ਜਾਂਦੀਆਂ ਨੇ ਜੀ ਬਿਲਕੁਲ
1: ਇੰਨੀ ਵਾਰੀ ਪੈਰੋਲ ਅਗਲੇ ਨੂੰ ਮਿਲ ਗਈ ਆ ਜੀ ਤੁਸੀਂ ਇਹ ਦੇਖੋ ਨਾ ਇੱਕ ਜਿਹੜਾ ਆ ਆਰਡੀਨਰੀ ਬੰਦੇ ਦੀ ਮਨ ਚ ਸੋਚੋ ਦੇਖ ਕੇ ਵੀ ਭਾਈ ਫਿਰ ਜਿਹੜਾ ਹੈਗਾ ਆ ਵੀ ਲਾਅ ਦੀ ਇਕੁਐਲਿਟੀ ਕਾਹਦੀ ਰਹਿ ਗਈ ਕਾਨੂੰਨ ਦੀ ਇਕੁਐਲਿਟੀ ਕਾਹਦੀ ਰਹਿ ਗਈ ਹਾਂਜੀ ਇੱਕ ਬੰਦਾ ਹੈਗਾ ਆ ਉਹਨੂੰ ਤੁਸੀਂ 40ਵੇਂ ਵਾਰ ਜਿਹੜਾ ਹੈਗਾ ਆ ਪੈਰੋਲ ਦੇ ਰਹੇ ਹੈਗੇ ਆ ਜੀ ਉਹਦਾ ਜਿਹੜਾ ਆ ਮੋਰਲ ਟਰਪੀਚੂਟ ਦੇ ਐਲੀਗੇਸ਼ਨ ਆ ਉਹਦੇ ਤੇ ਏਦਾਂ ਦੇ ਐਲੀਗੇਸ਼ਨ ਹੈਗੇ ਆ ਵੀ ਜਿਹੜੇ ਇੱਕ ਭਾਰੇ ਸਾਹਿਬ ਅਸੀਂ ਜਦੋਂ ਨਾ ਕੇਸ ਦੇ ਵਿੱਚ ਕੋਈ ਰੇਪ ਕੇਸ ਦੇ ਵਿੱਚ ਜਿਹੜਾ ਹੈਗਾ ਬੇਲ ਅਪਲਾਈ ਕਰੀ ਤੀ ਨਾ ਜੀ ਤੇ ਬੇਲ ਐਪਲੀਕੇਸ਼ਨ ਤੱਕ ਕੋਈ ਵੀ ਅਪਲਾਈ ਕਰੀਏ ਤੇ ਉਹਦੇ ਵਿੱਚ ਇੱਕ ਪੈਰਾ ਲਿਖੀਦਾ ਆ ਕਿ ਨੋ ਯੂਜ਼ਫੁਲ ਪਰਪਸ ਸ਼ੈਲ ਬੀ ਸੋਲਵਡ ਬਾਈ ਕੀਪਿੰਗ ਦੀ ਅਕਿਊਜ਼ਡ ਬਿਹਾਈਂਡ ਦੀ ਬਾਰਸ ਜੇ ਹੋਵੇ ਨਾ ਤੇ ਜੇ ਇਹ ਰੇਪ ਕੇਸ ਹੋਵੇ ਤੇ ਜੱਜ ਕਹਿੰਦਾ ਹੈਗਾ ਜੇ ਅੰਦਰ ਰਹਿ ਕੇ ਕੋਈ ਯੂਜ਼ਫੁਲ ਪਰਪਸ ਨਹੀਂ ਸੋਲਵ ਹੁੰਦਾ ਤੇ ਇਹੋ ਜਿਹੇ ਬੰਦੇ ਨੂੰ ਬਾਹਰ ਭੇਜ ਕੇ ਕੀ ਕਰਨਾ ਉੱਥੇ ਇਹਨੇ ਕਿਹੜਾ ਯੂਜ਼ਫੁਲ ਕੰਮ ਕਰਨਾ
0: ਦੇਖੋ
1: ਅੰਦਰ ਰਹਿਣਾ ਠੀਕ ਆ
0: ਇੱਕ ਸਵਾਲ ਜ਼ਰੂਰ ਉੱਠਦਾ ਹੈ ਕਿ ਜਿੱਦਾਂ ਕਈ ਵਾਰੀ ਇਹਨਾਂ ਮੁਲਕਾਂ ਚ ਦੇਖਦੇ ਆ ਕੁਝ ਐਸੇ ਕੇਸ ਦੇਖਦੇ ਆ ਆਲੇ ਦੁਆਲੇ ਦੇ ਵਿੱਚ ਉਹ ਚਾਹੇ ਡਿਵੋਰਸ ਦਾ ਹੀ ਕੇਸ ਕਿਉਂ ਨਾ ਹੋਵੇ ਤੇ ਉਹ ਪਾਬੰਦੀ ਲਾ ਦਿੰਦੇ ਨੇ ਕਿ ਜਿਸ ਚਾਹੇ ਉਹ ਔਰਤ ਤੋਂ ਕੋਈ ਡਰ ਹੈ ਜਾਂ ਮਰਦ ਤੋਂ ਕੋਈ ਡਰ ਹੈ ਦੋਵਾਂ ਦੇ ਉੱਤੇ ਪਾਬੰਦੀ ਲੱਗਦੀ ਹੈ ਕਿ ਤੁਸੀਂ ਮਤਲਬ ਕਿ ਇੱਕ ਕਿਲੋਮੀਟਰ ਘੇਰੇ ਦੇ ਵਿੱਚ ਜਾਂ 100 ਮੀਟਰ ਦੇ ਆਲੇ ਦੁਆਲੇ ਦੇ ਵਿੱਚ ਜਿੱਥੇ ਉਹਨਾਂ ਦਾ ਘਰ ਆ ਜਾਂ ਉਹ ਤੁਰੇ ਜਾਂਦੇ ਨੇ ਤੇ ਤੁਸੀਂ ਆਪਣਾ ਰਾਸਤਾ ਬਦਲਣਾ ਪੈਣਾ ਤੁਹਾਨੂੰ ਆਮੋ ਸਾਹਮਣੇ ਨਹੀਂ ਹੋਣਾ ਤੇ ਉਹ ਤੋਂ ਡਿਸਟੈਂਟ ਰੱਖ ਕੇ ਚੱਲਣਾ ਤੁਸੀਂ ਤੇ ਕੀ ਹੁਣ ਜਿੱਦਾਂ ਇਹਨੇ ਬਹੁਤ ਵੱਡੇ ਵੱਡੇ ਕ੍ਰਾਈਮ ਕੀਤੇ ਆ ਕਿ ਬਾਹਰ ਆ ਕੇ ਫਿਰ ਇਹ ਪਬਲਿਕ ਦੇ ਨਾਲ ਬਾਹ ਵਾਸਤਾ ਰੱਖਦਾ ਕਿ ਉੱਥੇ ਸਿਰਫ ਤੇ ਸਿਰਫ ਆਪਣੇ ਆਪ ਦੇ ਵਿੱਚ ਹੀ ਰਹਿੰਦਾ ਜੀ ਕਿਹੋ ਜਿਹੇ ਹਾਲਾਤ ਨੇ
1: ਸਰ ਉੱਥੇ ਨਾ ਉੱਥੇ ਜਿਹੜਾ ਹੁੰਦਾ ਆ ਲਿਖਿਆ ਹੁੰਦਾ ਕੰਡੀਸ਼ਨ ਜਦੋਂ ਨਾਲ ਤੋੜਦੇ ਆ ਨਾ ਜੀ ਇਹਨਾਂ ਨੂੰ ਉੱਥੋਂ ਬਾਹਰ ਕੱਢਦੇ ਆ ਚਾਰ ਦਵਾਰੀ ਚੋਂ ਉਦੋਂ ਕੰਡੀਸ਼ਨ ਜਿਹੜੀਆਂ ਇੰਪੋਜ਼ ਕੀਤੀਆਂ ਜਾਂਦੀਆਂ ਜੇਲ੍ਹ ਸੁਪਰਡੈਂਟ ਕਰਦਾ ਹੈ ਐਡਮਿਨਿਸਟ੍ਰੇਸ਼ਨ ਕਰਦੀ ਹੈਗੀ ਆ ਵੀ ਆਹ ਜੇਲ੍ਹ ਤੁਹਾਡੀ ਕੰਡੀਸ਼ਨ ਇਹ ਫੋਲੋ ਕਰਨੀਆਂ ਹੁਣ ਇਹ ਹੁੰਦਾ ਇਹ ਹੈਗਾ ਆ ਵੀ ਇਹਨਾਂ ਨੂੰ ਕਿਹਾ ਤਾਂ ਜਾਂਦਾ ਹੈਗਾ ਆ ਕਿ ਤੁਸੀਂ ਇੰਨੇ ਇੰਨੇ ਬਾਈ ਇੰਨੇ ਦੇ ਪਰਮਾਈਸਿਸ ਦੇ ਵਿੱਚ ਹੀ ਰਹੋਗੇ ਹਾਂਜੀ ਉੱਥੇ ਲਿਮਿਟਡ ਬੰਦੇ ਜਿਹੜੇ ਹੈਗੇ ਆ ਤੁਹਾਨੂੰ ਮਿਲਣੇ ਜਾਂ 5 ਜਾਂ 10 ਬੰਦਿਆਂ ਦੀ ਪਰਮਿਸ਼ਨ ਹੁੰਦੀ ਆ ਵੀ ਉਹ ਤੋਂ ਇਲਾਵਾ ਇਹ ਨੀ ਵੀ ਰੋਜ਼ ਬਦਲ ਲੈਣੇ ਆ ਉਹਨਾਂ ਦੇ ਪਹਿਲਾਂ ਨਾਂ ਜਾਂਦੇ ਬਕਾਇਦਾ ਤੌਰ ਤੇ ਵੀ ਕਿਹੜੇ ਬੰਦਿਆਂ ਦੀ ਕਸਟਡੀ ਹੋਊਗਾ ਕੱਲ ਨੂੰ ਜਿਹੜਾ ਹੈ ਹਰ ਕੋਈ ਬੰਦਾ ਜ਼ਹਿਰ ਦੇ ਦੇ
0: ਬਿਲਕੁਲ
1: ਠੀਕ ਹੈ ਜੀ ਇਸ ਕਰਕੇ ਜਿਹੜਾ ਹੈਗਾ ਵੀ ਜਿਹੜੇ ਬੰਦਿਆਂ ਦੇ ਨਾਂ ਦਿੱਤੇ ਹੁੰਦੇ ਆ ਉਹਨਾਂ ਦੀ ਰਿਸਪੋਂਸੀਬਿਲਟੀ ਹੈਲਡ ਹੁੰਦੀ ਆ ਬਕਾਇਦਾ ਤੌਰ ਤੇ ਵੀ ਭਾਈ ਜਿੱਦਾਂ ਲੈ ਕੇ ਗਏ ਆ ਤੁਸੀਂ ਏਦਾਂ ਹੀ ਵਾਪਸ
0: ਕਰਨਾ ਮੋੜਨਾ ਪੈਣਾ
1: ਹਾਂਜੀ ਹਾਂਜੀ ਪਰ ਗੱਲ ਇਹ ਹੈਗੀ ਇਹ ਪਾਰਸਲ ਆਇਆ ਹੀ ਰਹਿੰਦਾ ਹੈਗਾ ਜੀ ਇਹਨਾਂ ਦਾ ਪਾਰਸਲ ਆਉਣ ਜਾਣ ਹੀ ਲੱਗਾ ਰਹਿੰਦਾ ਹੈਗਾ ਆ ਹਰਿਆਣਾ ਸਰਕਾਰ ਇਸ ਚੀਜ਼ ਦੇ ਨਾਲ ਜਿਹੜਾ ਹੈਗਾ ਸਰ ਮੈਂ ਨੀ ਸਮਝਦਾ ਹੈਗਾ ਕਿ ਬੀਜੇਪੀ ਨੂੰ ਜਿਹੜਾ ਆ ਕੋਈ ਵੋਟਾਂ ਦੇ ਵਿੱਚ ਕੋਈ ਬਹੁਤਾ ਲਾਭ ਹੋਊਗਾ ਬਟ ਐਟ ਦਾ ਸੇਮ ਟਾਈਮ ਜਿਹੜੀ ਹੈਗੀ ਆ ਕਿ ਇੱਕ ਇਸ ਚੀਜ਼ ਨਾਲ ਸਿੱਖ ਵੀ ਤਾਂ ਫਿਰ ਬੇਗਾਨਗੀ ਦੀ ਭਾਵਨਾ ਦੇ ਨਾਲ ਗ੍ਰਸਤ ਹੁੰਦਾ ਹੀ ਆ ਨਾ ਜੀ ਅਗਲੇ ਸੋਚਦੇ ਹੈਗੇ ਆ ਵੀ ਭਾਈ ਸਾਡੇ ਨਾਲ ਏਦਾਂ ਕਿਉਂ ਹੋ ਰਹੀ ਹੈਗੀ ਆ ਜਿਹੜਾ ਦੇਖੋ ਬੜਾ ਜਾਇਜ਼ ਪ੍ਰਸ਼ਨ ਸੀਗਾ ਚਾਹੇ ਅਸੀਂ ਲੀਗਲੀ ਡੈਫੀਨੇਸ਼ਨ ਦਿੰਦੇ ਸੀ ਵੀ ਲਾਈਫ ਇੰਪ੍ਰਿਜ਼ਨਮੈਂਟ ਦਾ ਮਤਲਬ ਜਿਹੜਾ ਹੈਗਾ ਆ ਵੀ ਦਿਲ ਦਾ ਲਾਸਟ ਬਰੀਥ ਹੁੰਦਾ
0: ਬਿਲਕੁਲ
1: ਪਰ ਆਹ ਜਿਹੜਾ ਦੇਖਦੇ ਹੈਗੇ ਆ ਵੀ ਇਹਨੂੰ ਵੀ ਤਾਂ ਲਾਈਫ ਹੋਈ ਸੀ ਇਹਨੂੰ ਤਾਂ ਜਿਹੜਾ ਹੈਗਾ ਆ ਫਿਰ ਇਸ ਕਰਕੇ ਇਹਨਾਂ ਜੇ ਇਹਨਾਂ ਲੋਕਾਂ ਨੂੰ ਹੈਗੀ ਆ ਤੇ ਫਿਰ ਬਾਕੀਆਂ ਨੂੰ
0: ਦਿੱਤੀ ਜਾ
1: ਨੋ ਡਾਊਟ ਕੇ ਮਰਡਰ ਕੇਸ ਦੇ ਵਿੱਚ
0: ਸਕਦੀ ਹੈ।
1: ਜਿਹਦੇ ਵਿੱਚ ਇਹਨੂੰ ਹੋਈ ਹੈਗੀ ਸੀਗੀ, ਉਹ ਕੇਸ ਤਾਂ ਇਹ ਜਿਹੜਾ ਹੈਗਾ ਆ ਖਾਰਜ ਹੋ ਗਿਆ ਛਤਰਪਤੀ
0: ਜੀ
1: ਵਾਲਾ
0: ਬਿਲਕੁਲ।
1: ਪੱਤਰਕਾਰ ਵਾਲਾ, ਹਾਂਜੀ
0: ਪਰ
1: ਉਹਦੀ
0: ਪ੍ਰੋਬਲਮ ਇਹ
1: ਅਪੀਲ
0: ਹੈ ਨਾ
1: ਜ਼ਰੂਰ
0: ਸੈਣੀ ਸਾਹਿਬ,
1: ਕੀਤੀ।
0: ਜਿੱਦਾਂ ਇਹਨਾਂ ਲੋਕਾਂ ਦੇ ਵਿੱਚ ਚਾਹੇ ਉਹਦੇ ਚਿੰਤਕ ਹੀ ਨੇ, ਚਾਹੇ ਉਹਦੇ ਉਹਨੂੰ ਮੰਨਣ ਵਾਲੇ ਹੀ ਨੇ, ਉਹਨਾਂ ਦੇ ਵਿੱਚ ਵੈਰ ਵਿਰੋਧ ਨਹੀਂ ਗਾ ਜੀ। ਹੁਣ ਆਪਣੇ ਜਿਹੜਾ ਕਮਿਊਨਿਟੀ ਹੈ ਨਾ ਜਾਂ ਆਪਣੀ ਜਿਹੜੀ ਕੌਮ ਹੈ, ਉਹਦੇ ਵਿੱਚ ਵੈਰ ਵਿਰੋਧ ਇੱਦਾਂ ਹੈ ਕਿ ਇੱਕ ਦੂਸਰੇ ਦੀਆਂ ਟੰਗਾਂ, ਜਿੱਦਾਂ ਹੁਣ ਆਪਾਂ ਪਹਿਲਾਂ ਹੀ ਗੱਲ ਕਰਕੇ ਹਟੇ ਹਾਂ ਕਿ ਚਾਹੇ ਪੈਰੋਲ 2 ਘੰਟੇ ਲਈ ਜਾਂ 4 ਘੰਟੇ ਲਈ ਵੀ ਦੇਣ ਨੂੰ ਤਿਆਰ ਹੋ ਗਏ ਸੀਗੇ, ਸਾਰਾ ਪਾਸੇ ਹਰੀ ਝੰਡੀ ਹੋਣ ਲੱਗ ਗਏ ਸੀ, ਪਰ ਆਪਣਿਆਂ ਨੇ ਬੇੜੀਆਂ ਦੇ ਵਿੱਚ ਵੱਟੇ ਪਾਏ ਹੈ ਨਾ, ਫਿਰ ਆਪਾਂ ਉਹਨਾਂ ਨੂੰ ਨਹੀਂ ਕੁਛ ਕਹਿ ਸਕਦੇ ਨਾ ਜੀ, ਸਾਡੇ ਆਪਣੇ ਇਮਾਨਦਾਰ ਨਹੀਂ ਗਏ ਨੇ।
1: ਬਿਲਕੁਲ ਨਹੀਂ ਹੈਗੇ ਜੀ, ਬਿਲਕੁਲ ਨਹੀਂ ਹੈਗੇ
0: ਜੀ।
1: ਭਾਰਤ ਸਾਹਿਬ ਦੇਖੋ, ਉਹ ਇੱਕ ਫਿਜੀਕਲੀ ਬੰਦਾ ਨਜ਼ਰ ਆਉਂਦਾ ਹੈਗਾ ਆ, ਤੇ ਉਹ ਲੋਕੀ ਉਹਨੂੰ ਮਤਲਬ ਰੱਬ ਬਣਾਇਆ ਆ ਉਹਨਾਂ ਦੇ ਮੰਨਣ ਵਾਲਿਆਂ ਨੇ,
0: ਬਿਲਕੁਲ
1: ਠੀਕ ਹੈ ਜੀ। ਤੁਸੀਂ ਇੰਨੀ ਆਸਥਾ ਰੱਖਦੇ, ਇੰਨੇ ਲੰਗਰ ਲਾਉਂਦੇ ਹੈਗੇ ਆ ਜੀ, ਬਾਬੇ ਦੇ ਕਿਹਾ ਆ ਜੀ ਤੇ ਬਾਬੇ ਨੇ ਇੱਦਾਂ ਕਿਹਾ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਆ, ਇਹਨਾਂ ਨੂੰ ਖੌਫ ਨੀ ਆਉਂਦਾ ਵੀ ਸਾਡਾ ਗੁਰੂ ਇੱਥੇ ਬੈਠਾ ਆ ਤੇ ਅਸੀਂ ਹਾਂਜੀ ਅਸੀਂ ਗੁਰੂ ਸਾਹਿਬ ਦੀ ਓਟ ਆਸਰੇ ਦੇ ਵਿੱਚ ਬੈਠੇ ਹੈਗੇ ਆ, ਤੇ ਅਸੀਂ ਇੱਕ ਦੂਜੇ ਦੀ ਪੱਗ ਲਾਉਂਦੇ ਹੈਗੇ ਆ, ਜਿਹੜਾ ਉੱਥੇ ਕਿਸੇ ਦੀ ਪੱਗ ਲਾਉਂਦਾ ਹੈਗਾ ਆ ਉਹਦੀ ਪੱਗ ਸਮਾਜ ਚ ਬਚੂਗੀ। ਹਾਂਜੀ
0: ਨਾਲੇ ਦੇਖੋ,
1: ਜਾਂ ਤਾਂ ਤੁਸੀਂ ਮੰਨੋ ਨਾ, ਜੇ ਮੰਨੋ ਤੇ ਫਿਰ ਪੂਰਾ ਮੰਨੋ।
0: ਨਾਲੇ ਇੱਕ ਗੱਲ ਹੋਰ ਹੈ ਸੈਣੀ ਸਾਹਿਬ, ਜਦੋਂ ਇਹ ਬਾਹਰ ਆਉਂਦਾ, ਹੁਣ 17 ਵਾਰੀ ਇਹ ਬਾਹਰ ਆ ਚੁੱਕਿਆ, ਆਪਾਂ ਕਦੇ ਸੁਣਿਆ ਕਿ ਵੱਡੀ ਸੈਲੀਬ੍ਰੇਸ਼ਨ ਜਾਂ ਚਲੋ ਇਹਨੇ ਜਾਂ ਇਹਦੀ ਜਿਹੜੀ ਮੰਨਣ ਵਾਲੇ ਨੇ ਉਹਨਾਂ ਨੇ ਗੱਲਾਂ ਗੁੱਲਾਂ ਕੀਤਾ ਹੋਵੇ, ਤੇ ਉਹਨਾਂ ਵੱਲੋਂ ਵੀ ਤਾਂ ਸੰਤੁਸ਼ਟੀ ਆ, ਸਾਡੇ ਵਾਲੇ ਤਾਂ ਲਲਕਾਰੇ ਮਾਰਨ ਲੱਗ ਜਾਂਦੇ ਆ ਨਾ, ਲੈ ਦੇਖ ਲਿਆ ਦਿੱਲੀ ਨੂੰ ਦਿਖਾ ਤਾ, ਚੱਕ ਦਿੱਤੇ ਕਿ ਨਹੀਂ ਜੀ।
1: ਬਿਲਕੁਲ ਜੀ ਬਿਲਕੁਲ, ਇੱਥੇ ਦਾ ਗੀਤ ਤੈਨੂੰ ਦੇਖ ਲਾਂਗੇ ਦਿੱਲੀਏ, ਤੈਨੂੰ ਏਦਾਂ ਕਰ ਦਿਆਂਗੇ ਦਿੱਲੀਏ, ਹੈ ਜੀ। ਉਹ ਉਹਦੇ ਨਾਲ ਜਿਹੜਾ ਹੈਗਾ ਨਾ ਦੇਸ਼ ਦਾ ਦੂਜਾ ਹਿੱਸਾ ਜਿਹੜਾ ਹੈਗਾ ਆ ਉਹ ਸਾਡੇ ਬਾਰੇ ਕੀ ਸੋਚਦਾ, ਕਦੀ ਇਹਨਾਂ ਨੇ ਸੋਚਣਾ ਹੀ ਨਹੀਂ
0: ਸੋਚਿਆ ਹੀ ਨਹੀਂ ਜੀ, ਬਿਲਕੁਲ ਹੈ ਜੀ।
1: ਹਾਂਜੀ ਉਹ ਬਿਲਕੁਲ ਠੀਕ ਗੱਲ ਹੈਗੀ ਆ ਤੁਹਾਡੀ। ਅਗਲੇ ਬੰਦੇ ਜਿਹੜੇ ਹੈਗੇ ਡਿਸਿਪਲਿਨ ਦੇ ਵਿੱਚ ਰਹਿੰਦੇ ਹੈਗੇ ਆ, ਡਿਸਿਪਲਿਨ ਚ ਰਹਿੰਦੇ, ਤੇ ਇਹਦੇ ਕਰਕੇ ਜਿਹੜਾ ਕੋਈ ਉਹਨਾਂ ਦੇ ਆਪਸ ਚ ਕੋਈ ਤਾਂ ਕਦੀ ਵਿਵਾਦ ਥੋੜਾ ਹੋਇਆ ਇਸ ਚੀਜ਼ ਦਾ
0: ਜੀ।
1: ਇੱਥੇ ਰਾਜੋਆਣਾ ਜਿਹੜੇ ਹੈਗੇ ਆ ਜਦੋਂ ਕੋਈ ਗੱਲ ਕਰਦੇ ਹੈਗੇ ਉਹਨੂੰ ਮਾਨ ਦਾਲ ਖੰਡਨ ਕਰ ਦਿੰਦਾ ਆ ਜੀ ਇਸ ਚੀਜ਼ ਦੇ ਉੱਤੇ, ਉਹਨਾਂ ਨੂੰ ਇਹ ਡਰ ਲੱਗਣ ਲੱਗ ਪੈਂਦਾ, ਇੱਥੇ ਬਾਕੀਆਂ ਦਾ ਆਪਣੇ ਖਤਰੇ ਪੈ ਜਾਂਦੇ ਹੈਗੇ ਆ ਜੀ, ਉਹਨਾਂ ਨੂੰ ਅਕਾਲੀਆਂ ਦੇ ਨਾਲ ਜੋੜ ਦਿੰਦੇ ਹੈਗੇ। ਕੋਈ ਵੀ ਬੰਦਾ ਹੋਵੇ, ਕੋਈ ਵੀ ਸੋਚ ਰੱਖਦਾ ਹੋਵੇ, ਤੇ ਜੇ ਉਹ ਕਨਵਿਕਟ ਹੈਗਾ ਆ ਤੇ ਉਹਦੇ ਆਪਣੇ ਰਾਈਟਸ ਤਾਂ ਹੈਗੇ ਹੀ ਆ ਨਾ, ਅਗਲਾ ਤਾਂ ਆਪਣੇ ਰਾਈਟਸ, ਇੱਕ ਹਿਊਮਨ ਰਾਈਟ ਦੀ ਗੱਲ ਕਰੀਏ ਤੇ ਇੱਕ ਬੰਦੇ ਦੇ ਜਿਹੜੇ ਹੈਗੇ ਆ ਹੱਕ ਉਹ ਤਾਂ ਹੈਗੇ ਹੀ ਆ ਨਾ।
0: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ।
1: ਪਰ ਇਹ ਹੈਗਾ ਤੁਹਾਡੇ ਵਾਲੀ ਗੱਲ ਬਹੁਤ ਰੈਲੇਵੈਂਟ ਹੈਗੀ ਆ, ਇੱਥੇ ਤਾਂ ਥੋੜੀ ਜਿਹੀ ਕੋਈ ਗੱਲ ਹੋ ਜਾਂਦੀ ਹੈਗੀ ਐਡੀ ਵੱਡੀ, ਅਸੀਂ ਤਾਂ ਦਿੱਲੀ ਹਰਾਤੀ, ਅਸੀਂ ਅੰਦੋਲਨ ਜਿੱਤ ਲਿਆ ਤੇ, ਹੈ ਜੀ ਅੰਦੋਲਨ ਕੀ ਜਿੱਤ ਲਿਆ, ਤੁਹਾਨੂੰ ਸਿਰਫ ਉਹਨਾਂ ਨੇ ਲੋਲੀਪੋਪ ਫੜਾ ਤਾ ਵੀ ਤੁਸੀਂ ਜਿੱਤ ਗਏ, ਇਹ ਜਸ਼ਨ ਮਨਾਉਂਦੇ ਰਹੇ, ਉਹਨਾਂ ਨੇ ਸਾਰੇ ਕੰਮ ਕਰ ਲਏ ਜਿਹੜੇ ਕਰਨ ਵਾਲੇ ਸੀ ਜੀ। ਅੱਜ ਅੱਛਾ ਅੱਜ ਅੱਛਾ ਜੇ ਅੰਦੋਲਨ ਜਿੱਤ ਕੇ ਆਏ ਹੈਗੇ ਤੇ ਫਿਰ ਅੱਜ MSP ਦੀ ਮੰਗ ਕਿਉਂ ਕਰਦੇ ਹੋਏ, ਤੁਸੀਂ ਤਾਂ ਜਿੱਤ ਕੇ ਆਏ ਸੀ, ਜਿੱਤ ਕੇ ਆਏ ਤੇ ਮਤਲਬ MSP ਲੈ ਕੇ ਆਏ ਹੋਵੋਗੇ।
0: ਬਿਲਕੁਲ
1: ਜੀ, ਉਹ ਤਾਂ ਕਹਿਣ ਦੀ ਗੱਲ ਹੈਗੀ ਆ ਵੀ ਸਾਡੇ ਬੰਦਿਆਂ ਨੂੰ ਇੱਕ ਫੀਲਿੰਗ ਆਉਣੀ ਚਾਹੀਦੀ ਹੈ, ਬਸ ਉਹਨੇ ਦੇ ਵਿੱਚ ਹੀ ਸਫੀਸ਼ੀਐਂਟ ਹੋ ਜਾਂਦੇ, ਸੈਟੀਸਫਾਈ ਹੋ ਜਾਂਦੇ ਆ ਜੀ।
0: ਬਿਲਕੁਲ, ਤੇ ਸੈਣੀ ਸਾਹਿਬ ਬਾਈ ਆਪਣਾ ਬਹਿਬਲ ਗੋਲੀ ਕਾਂਡ ਜਿਹੜਾ ਮਾਮਲਾ ਉਹਦੇ ਵਿੱਚ ਸਮਨ ਜਾਰੀ ਹੋ ਗਏ ਨੇ, ਵੈਸੇ ਜ਼ਿਆਦਾਤਰ ਤਾਂ ਅਕਾਲੀਆਂ ਦਾ ਹੀ ਜ਼ਿਕਰ ਹੁੰਦਾ ਹੈ, ਕਾਫੀ ਸਮੇਂ ਬਾਅਦ ਜਿਹੜੇ ਨੇ ਆਪਣੇ ਭਾਰਤੀ ਜਨਤਾ ਪਾਰਟੀ BJP ਦੇ ਆਗੂ ਨੇ ਵਿਜੇ ਸਾਂਪਲਾ, ਉਹਨਾਂ ਨੂੰ ਇਹ ਸਮਨ ਹੋਏ ਨੇ ਜੀ SIT ਦੇ ਵੱਲੋਂ।
1: ਪਰ ਉਹਨਾਂ ਦਾ ਕੋਈ ਇਲਾਕਾ ਦੇ ਕਾ ਨੀ, ਕੋਈ ਲਿੰਕ ਨੀ, ਉਸ ਵੇਲੇ ਇੱਕ ਕੰਪਲੇਂਟ ਗਈ ਸੀ ਜੀ, ਉਹਦੇ ਮੁਤਾਬਕ ਜਿਹੜਾ ਹੈਗਾ ਆ ਉਹ ਕਹਿੰਦੇ ਉਦੋਂ ਉਹ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਹੈਗਾ ਹੋ ਸਕੇ ਚੇਅਰਮੈਨ ਜੀ, ਤੇ ਬਾਕੀ ਉਹਨਾਂ ਦੇ ਜਿਹੜਾ ਹੈਗਾ ਆ ਉਹ ਕਹਿੰਦੇ ਸੀ ਵੀ ਮੇਰੇ ਸਾਹਮਣੇ ਆਉਣਗੇ, ਤੇ ਮੈਂ ਉਹ ਤਾਂ ਇਹ ਇਹਨਾਂ ਨੇ ਨਾ ਜੀ ਜਦੋਂ ਬਾਅਦ ਦੇ ਵਿੱਚ ਜਿਹੜਾ ਇਹ ਥਰੈਟ ਦਿੱਤੀ ਸੀ ਵੀ ਹਾਂ ਜੀ ਵੀ ਸੁਖਬੀਰ ਬਾਦਲ ਨੂੰ ਕੋਸ਼ਿਸ਼ ਕਰ ਰਹੇ ਸੀਗੇ ਜੀ ਟਰੈਪ ਕਰਨ ਦੀ, ਉਹ ਤੋਂ ਬਾਅਦ ਇਹੋ ਜਿਹੜਾ ਹੈਗਾ ਜੀ ਓਪਨ ਕੀਤਾ, ਇਹ ਇੰਨੇ ਚਿਰ ਬਾਅਦ ਕਿਸੇ ਗਵਾਹ ਦੇ ਸਾਹਮਣੇ ਆਉਣੇ ਹੈ ਜੀ, ਤੇ ਉਹਨੂੰ ਯਾਦ ਆ ਕੀ ਗੱਲ ਹੈਗੀ ਆ ਤੇ ਕੀ ਨਹੀਂ ਹੈਗੀ ਜੀ।
0: ਜੀ ਬਿਲਕੁਲ,
1: ਬਟ ਪਤਾ ਨੀ ਜੀ ਸਰ ਉਹ ਤਾਂ ਜਿਹੜਾ ਹੈਗਾ ਜੀ ਕਿਸੇ ਕੋਰਟ ਤੋਂ ਥੋੜਾ ਸਾਮਾਨ ਆਏ, ਇਹਨਾਂ ਦੀ SIT ਨੇ ਦਿੱਤੇ ਆ ਜੀ, SIT ਜੋ ਪੁੱਛ ਲੂਗੀ ਤੇ ਉਹ ਦੱਸ ਦੇਣਗੇ ਜੀ। ਉਹਨਾਂ ਨੇ ਪਹਿਲਾਂ ਵੀ ਕਿਹਾ ਸੀਗਾ ਜੀ, ਕਹਿੰਦੇ ਮੈਨੂੰ ਸਾਮਾਨ ਮੀਡੀਆ ਰਾਹੀਂ ਪਤਾ ਲੱਗੇ ਹੈਗੇ ਜੀ, ਪਿਛਲੀ ਵਾਰੀ ਵੀ ਇੱਦਾਂ ਹੀ ਕਿਹਾ ਸੀ ਉਹਨਾਂ ਨੇ, ਕਹਿੰਦੇ ਮੈਨੂੰ ਐਕਚੁਲੀ ਸਰਵ ਨਹੀਂ ਹੋਏ, ਤੇ ਜੇ ਮੈਨੂੰ ਕੋਈ ਪਤਾ ਹੋਵੇ ਤਾਂ ਜੋ ਮੈਨੂੰ ਪਤਾ ਹੋਊਗਾ ਜਾ ਕੇ ਦੱਸਿਆਉਂਗਾ, ਇੱਦਾਂ ਤਾਂ ਕਈ ਵਾਰੀ ਇਹਨਾਂ ਨੇ ਪੁੱਛਿਆ ਪੁੱਛਿਆ ਹੈਗਾ ਜੀ।
0: ਜੀ ਬਿਲਕੁਲ ਹੈ ਜੀ। ਜੀ
1: हाँ जी
0: ਤੇ
1: सर
0: ਸੈਣੀ ਸਾਹਿਬ, ਪੰਜਾਬ ਤੇ ਗੁਜਰਾਤ ਦੇ ਸਕੂਲਾਂ ਦੇ ਆਪਸ ਦੇ ਵਿੱਚ ਟੱਕਰ ਹੋ ਰਹੀ ਹੈ, ਪਰ ਦਿੱਲੀ ਦੇ ਸਕੂਲਾਂ ਦਾ ਜ਼ਿਕਰ ਹੀ ਨਹੀਂ ਕੇਜਰੀਵਾਲ ਸਾਹਿਬ ਨੇ ਕੀਤਾ। ਵੈਸੇ ਉੱਥੇ ਵੀ ਤਾਂ 5-4 ਸਾਲ ਜਿਹੜੇ ਰਹੇ ਨੇ, ਜਿੰਨਾ ਵੀ ਸਮਾਂ, ਕਿ ਉੱਥੇ ਸਕੂਲ ਨਹੀਂ ਬਣਾਏ, ਕਿ ਪੰਜਾਬ ਦੇ ਸਕੂਲ ਹੀ ਜ਼ਿਆਦਾ ਨਿਖਾਰੇ ਹੈਗੇ ਨੇ ਦਿਖਦੇ ਇਹਨਾਂ ਨੂੰ
1: ਸਰ ਉੱਥੇ ਤਾਂ ਪਰਚਾ ਦਰਜ ਹੋਣ ਲੱਗਾ ਹੈਗਾ ਸੀਗਾ ਜੀ ਹੁਣ ਬੰਦਿਆਂ ਦੇ ਉੱਤੇ ਜਿਹਨਾਂ ਨੇ ਇਹ ਸਾਰੇ ਠੇਕੇ ਲਏ।
0: ਜੀ
1: CAG ਦੀ ਰਿਪੋਰਟ ਉਹਨਾਂ ਦੀ ਕਹਿੰਦੀ ਪਈ ਹੈਗੀ ਜੀ,
0: ਜੀ
1: ਤੁਸੀਂ ਦੇਖੋ ਤਾਂ ਸਹੀ, ਕਰੋੜਾਂ ਰੁਪਇਆ ਜਿਹੜਾ ਹੈਗਾ ਆ ਉਹ ਸਕੂਲ ਦੀ ਛੱਤ ਪਾਉਣ ਦੇ ਨਾਂ ਤੇ ਲਿਆ, ਤੇ ਉੱਥੇ ਜਿਹੜਾ ਆ ਉਹਨੂੰ
0: ਜੀ
1: ਰੰਗ ਰੋਗਨ ਕਰਨ ਦੀ ਨਾ, ਉਹ ਸਕੂਲਾਂ ਦਾ ਹਾਲ ਜਿਹੜਾ ਆ, ਕਿਉਂਕਿ ਇਹਨਾਂ ਨੇ 2-4 ਸਕੂਲ ਚਮਕਾ ਲਏ, ਬਾਕੀ ਸਕੂਲਾਂ ਦੇ ਨਾਂ ਤੇ ਗ੍ਰਾਂਟਾਂ ਖਾ ਗਏ
0: ਪਰ ਸੈਣੀ ਸਾਹਿਬ, ਜੇ
1: ਜੀ।
0: ਸੱਚ ਕਹਿਣਾ ਹੋਵੇ ਨਾ, ਮੈਂ ਮਾਫੀ ਚਾਹਾਂਗਾ ਤੁਹਾਨੂੰ ਵਿੱਚ ਰੋਕ ਰਿਹਾ, ਅਸਲ ਦੇ ਵਿੱਚ ਕ੍ਰਿਸ਼ਨ ਕੁਮਾਰ ਜੀ ਸਹੀ ਨਾ, ਜੋ ਕਿਸੇ ਵੀ ਸਰਕਾਰ ਦੇ ਵਿੱਚ ਰਹੇ ਨੇ, ਚਾਹੇ ਕਾਂਗਰਸ ਚ ਰਹੇ ਨੇ ਚਾਹੇ ਇਹਨਾਂ ਦੇ ਵਿੱਚ ਰਹੇ ਨੇ, ਜਿੰਨਾ ਕੰਮ ਹੋਇਆ ਉਹਨਾਂ ਦੀ ਦੇਖ ਰੇਖ ਦੇ ਵਿੱਚ ਹੋਇਆ, ਜਦੋਂ ਐਜੂਕੇਸ਼ਨ ਦੇ ਵਿੱਚ ਵਾਹ ਵਾਸਤਾ ਸੀਗਾ ਉਹਨਾਂ ਦਾ, ਤੇ ਉਹ ਚਲੋ ਹੁਣ ਥੋੜਾ ਬਹੁਤਾ ਜ਼ਰੂਰ ਅੱਗੇ ਚਮਕਾ ਦਿੱਤੇ ਜਾਂ ਕੁਝ ਹੋਰ ਕਰ ਦਿੱਤਾ, ਵੈਸੇ ਕੰਮ ਤਾਂ ਉਹਨਾਂ ਦੇ ਸਮਿਆਂ ਦਾ ਹੀ ਸ਼ੁਰੂ ਹੋਇਆ ਇਹ।
1: ਪਰ ਐਸਾ ਪਤਾ ਕੀ ਹੁੰਦਾ,
0: ਜੀ
1: ਪਹਿਲਾਂ ਪਹਿਲਾਂ ਬੰਦਾ ਡੈਡੀਕੇਸ਼ਨ ਨਾਲ ਕੰਮ ਕਰਦਾ ਆ, ਬਾਅਦ ਦੇ ਵਿੱਚ ਜਿਹੜਾ ਹੈਗਾ ਨਾ,
0: ਰੋਲ
1: ਮੈਂ
0: ਦਿੱਤਾ ਜਾਂਦਾ।
1: ਜਨਾਬ ਨੂੰ ਹੁਣ ਦੱਸਾਂ ਜੀ ਵੀ ਲੋਕਾਂ ਮਤਲਬ ਜਿਹੜਾ ਸ਼ਰੀਫ ਬੰਦਾ ਆ ਉਹਦੀ ਇੱਕ ਕਮਜ਼ੋਰੀ ਵੀ ਹੁੰਦੀ ਆ, ਹਰ ਇੱਕ ਬੰਦੇ ਦੀ ਕੋਈ ਕਮਜ਼ੋਰੀ ਹੁੰਦੀ, ਕਿਸੇ ਦੀ
0: ਬਿਲਕੁਲ ਹੈ
1: ਪੈਸਾ ਹੁੰਦਾ, ਕਿਸੇ ਦੀ ਕੋਈ, ਇਹੋ ਜਿਹੇ ਅਫਸਰਾਂ ਦੀ ਮਤਲਬ ਜਿਹੜੀ ਹੈਗੀ ਕਮਜ਼ੋਰੀ ਹੁੰਦੀ ਆ ਵਡਿਆਈ।
0: ਜੀ
1: ਹੁਣ ਇਹ ਸਰਕਾਰ ਨੇ ਉਹਨਾਂ ਨੂੰ ਵਡਿਆ ਕੇ ਜਿਹੜਾ ਹੈਗਾ ਆ ਵੀ ਉਹ ਸਾਰੇ ਕੰਮ ਕਰਵਾ ਲਏ ਜਿਹੜੇ ਨਹੀਂ ਸੀ ਹੋ ਸਕਦੇ।
0: ਬਿਲਕੁਲ ਹੈ ਜੀ,
1: ਹਾਂਜੀ,
0: ਬਿਲਕੁਲ ਹੈ ਜੀ,
1: ਤੇ ਨੋ ਡਾਊਟ ਹੋਏ ਹੀ ਇਜ਼ ਇੰਟੈਲੀਜੈਂਟ, ਉਹ ਆਪਣੇ ਮਤਲਬ ਕੰਮ ਪ੍ਰਤੀ ਵਫਾਦਾਰ ਹੈਗੇ ਆ ਜੀ, ਪਰ ਸਵਾਲ ਤਾਂ ਇਹ ਹੈਗਾ ਆ, ਆ ਦੇਖੋ ਨਾ ਵੀ ਤੁਸੀਂ ਪਿੱਛੇ ਇਰੀਗੇਸ਼ਨ ਦੇ ਉੱਤੇ ਜਿਹੜਾ ਯਾਰ ਪਠਾਨ ਮਾਜਰਾ, ਇਹਦੇ ਉਹਨੇ ਕਿਹਾ ਹੀ ਸੀ ਇਹਨਾਂ ਨੂੰ, ਇਹਨਾਂ ਬਾਰੇ ਕਿਹਾ ਸੀ ਵੀ ਸਾਨੂੰ ਡੋਬਣ ਚ ਕ੍ਰਿਸ਼ਨ ਕੁਮਾਰ ਦਾ ਹੱਥ ਆ, ਵੀ ਅਸੀਂ ਉਹਨਾਂ ਕੋਲ ਕਹਿੰਦੇ ਰਹੇ ਵੀ ਪੈਸੇ, ਉਹ ਸਰਕਾਰ ਕਈ ਵਾਰੀ ਹੁੰਦਾ ਨਾ ਕੋਈ ਚੀਜ਼ਾਂ ਨਸੈਸਿਟੀ ਹੁੰਦੀਆਂ ਆਪਣੇ ਆਪ, ਹਾਂਜੀ, ਨਾ ਹੀ ਪੈਸਾ ਜਿਹੜਾ ਆ ਗੌਰਮੈਂਟ ਦਾ ਕੱਢਣਾ ਪਵੇ ਨਾ ਹੀ ਲਾਉਣਾ ਪਵੇ, ਕਈ ਜਗ੍ਹਾ ਦੇ ਉੱਤੇ ਖਰਚਣੇ ਪੈਂਦੇ ਸੇਫਟੀ ਕਰਕੇ ਜੀ,
0: ਜੀ ਬਿਲਕੁਲ,
1: ਤੁਸੀਂ ਨਾ ਕਿਸੇ ਨੂੰ ਖਾਣ ਦਿਓ ਉਹ ਵੱਖਰੀ ਗੱਲ ਹੈਗੀ ਆ, ਅਦਰਵਾਈਜ਼ ਜਿਹੜਾ ਆ ਤੇ ਕੰਮ ਤਾਂ ਕਰਨੇ ਆ ਨਾ ਜੀ।
0: ਬਿਲਕੁਲ,
1: ਹੁਣ ਸਿਰਫ ਸ਼ਰਾਫਤ ਦੇ ਨਾਂ ਦੇ ਉੱਤੇ, ਹੁਣ ਨਵਜੋਤ ਸਿੱਧੂ ਦੀ ਗੱਲ ਕਰਦੇ ਹੁੰਦੇ ਸੀਗੇ, ਨਵਜੋਤ ਸਿੱਧੂ ਨੇ ਇੰਨੇ ਆਪਣੇ ਟੈਨਿਓਰ ਦੇ ਵਿੱਚ ਫਾਈਲ ਹੀ ਨਹੀਂ ਸੀ ਕੋਈ ਸਾਈਨ ਕੀਤੀ ਵੀ ਮੇਰੇ ਕੋਲ ਜਿਹੜਾ ਆ ਕੋਈ ਗਲਤ ਨਾ ਸਾਈਨ ਕਰਾਲ ਜਾਏ, ਹਾਂਜੀ, ਤੇ ਉਹ ਇਮਾਨਦਾਰੀ ਦਾ ਜਿਹੜਾ ਹੈਗਾ ਹੀ ਆ ਬਾਂਹ ਖੜੀ ਕਰਕੇ ਆ ਸਕਦੇ ਵੀ ਮੈਂ ਇਮਾਨਦਾਰ ਆ, ਇਮਾਨਦਾਰ ਕਾਹਦਾ ਭਾਈ, ਤੂੰ ਤਾਂ ਕੰਮ ਹੀ ਕੋਈ ਨੀ ਕੀਤਾ।
0: ਜੀ
1: ਹਾਂਜੀ
0: ਬਿਲਕੁਲ,
1: ਯਾਦ ਹੋਵੇ ਨਾ ਬੰਦਾ ਓਨਾ ਐਫੀਸ਼ੀਐਂਟ ਹੋਵੇ ਤੇ ਕੰਮ ਵੀ ਕਰਕੇ ਦਿਖਾਵੇ, ਇਹਨਾਂ ਨੂੰ ਵੀ ਰੱਬ ਨੇ ਗੋਦੀ ਚੱਕੇ ਆਇਆ ਜੀ,
0: ਬਿਲਕੁਲ
1: ਕ੍ਰਿਸ਼ਨ ਕੁਮਾਰ ਹੋਣਾ ਨੇ, ਠੀਕ ਗੱਲ ਹੈਗੀ ਆ, ਪਰ ਹਾਂਜੀ ਇਹਨਾਂ ਨੇ ਸਕੂਲ ਪੰਜਾਬ ਦੇ ਵਿੱਚ ਕੋਈ ਨਵਾਂ ਨੀ ਬਣਾਇਆ ਜੀ, ਇਟ ਮੀਨਸ ਹਾਂਜੀ, ਤੇ ਇਟ ਮੀਨਸ ਪੁਰਾਣੇ ਸਕੂਲ ਬਣੇ ਸੀ ਉਹਨਾਂ ਦੇ ਉੱਤੇ ਜੇ ਮਤਲਬ ਹੈਗਾ ਪੇਂਟ ਫੇਰ ਦਿੱਤਾ ਜਾਂ ਪੀਲਾ ਤੇ ਨੀਲਾ, ਤੇ ਉਹਦੇ ਨਾਲ ਕੀ ਕੰਪੈਰੀਜ਼ਨ ਕਰ ਲੈਣਾ ਜੀ,
0: ਬਿਲਕੁਲ
1: ਉਹ ਵੱਖਰੀ ਗੱਲ ਹੈ ਸਰ, ਗੱਲਾਂ ਇਹ ਕਹਿਣ ਦੀਆਂ ਹੁੰਦੀਆਂ, ਸਾਡੇ ਪਿੰਡ ਦੇ ਸਕੂਲੇ ਆ ਕੇ ਦੇਖ ਲੈਣ ਤਾਂ ਕੀ ਹਾਲ ਆ, ਉਹ ਮਾਸਟਰ ਸਵੇਰ ਨੂੰ ਫੋਨ ਲਾ ਕੇ ਕੱਲ ਨੂੰ ਤੇ ਉਹ ਨਾ ਜੀ ਸਕੂਲ ਤੋਂ ਸਿੱਧਾ ਗੇਟ ਜਿਹੜਾ ਹੈਗਾ ਆ ਉਹ ਸਾਡੇ ਰਸਤੇ ਦੇ ਅੱਗੇ ਦੀ ਜਾਂਦਾ ਆ, ਉਹ ਜਦੋਂ ਅੱਗੇ ਦੀ ਜਾਂਦਾ ਹੁੰਦਾ ਆ ਤਾਂ ਮੈਨੂੰ ਕਿਸੇ ਨੇ ਕਿਹਾ ਭਾਜੀ ਤੁਸੀਂ ਇਹਦੀਆਂ ਗੱਲਾਂ ਰਿਕਾਰਡ ਕਰਿਓ, ਮੈਂ ਕੀ ਗੱਲ, ਕਹਿੰਦਾ ਭਾਜੀ ਸੌਦੇ ਹੀ ਕਰਦਾ ਰਹਿੰਦਾ ਹੈਗਾ ਆ ਸਕੂਲ ਦੇ ਵਿੱਚ, ਉਹ ਗੇਟ ਤੋਂ ਨਿਕਲਦਾ ਕਹਿੰਦਾ ਬਸ ਸੌਦੇ ਹੀ ਕਰਦਾ ਰਹਿੰਦਾ ਸਾਰਾ ਦਿਹਾੜੀ ਜੀ, ਉੱਥੇ ਪਲਾਟ ਦੇਖ ਲਓ ਉੱਥੇ ਪਲਾਟ ਦੇਖ ਲਓ, ਇਹ ਤਾਂ ਕਹਿੰਦਾ ਮਤਲਬ ਉਹ ਕਮਿਸ਼ਨ ਏਜੰਟ ਹੈਗਾ ਆ, ਇਧਰੋਂ ਵੀ
0: ਬਿਲਕੁਲ
1: ਤਨਖਾਹ ਲੈਂਦੇ ਉਧਰੋਂ ਕਮਿਸ਼ਨ ਏਜੰਟ ਹੀ ਕਰਦੇ ਆ ਜੀ,
0: ਜੀ ਬਿਲਕੁਲ ਹੈ ਜੀ,
1: ਸੋ ਇਹ ਸਰ ਗੱਲ ਤਾਂ ਇਹ ਹੈਗਾ ਆ ਵੀ ਸਕੂਲ ਦੀ ਪਹਿਚਾਣ ਹੁੰਦੀ ਪੜ੍ਹਾਈ ਦਾ,
0: ਜੀ
1: ਟੀਚਰਾਂ ਨੂੰ ਤਾਂ ਤੁਸੀਂ ਜਿਹੜਾ ਹੈਗਾ ਆ ਕਦੀ ਕਿਸੇ ਕੰਮ ਤੋਰੀ ਰੱਖਦੇ ਕਦੀ ਕਿਸੇ ਕੰਮ ਤੋਰੀ ਰੱਖਦੇ ਆ ਜੀ, ਪੜ੍ਹਨਾ
0: ਜੀ
1: ਕਿਹੜੇ ਵੇਲੇ ਬੱਚਿਆਂ ਨੇ ਜੀ,
0: ਬਿਲਕੁਲ ਹੈ ਜੀ ਬਿਲਕੁਲ। ਆਖਰ
1: ਜੀ
0: ਦੇ ਵਿੱਚ
1: ਸਰ,
0: ਸੈਣੀ ਸਾਹਿਬ, EVM ਦਾ ਪਿਛਲੇ ਦਿਨਾਂ ਦੇ ਵਿੱਚ ਟਰੰਪ ਸਾਹਿਬ ਨੇ ਵੀ ਜ਼ਿਕਰ ਕੀਤਾ ਸੀ ਜਾਂ ਜਿਹੜੀ ਚੋਣ ਪ੍ਰਕਿਰਿਆ ਭਾਰਤ ਦੀ ਆ ਉਹਦੀ ਤਾਰੀਫ਼ ਕੀਤੀ ਸੀ, ਕਿਉਂਕਿ ਮਿਡ ਚੋਣਾਂ ਜਿਹੜੀਆਂ ਨੇ ਅਮਰੀਕਾ ਦੇ ਵਿੱਚ ਵੀ ਲੱਗ ਗਏ ਹੈ ਤੇ ਕਾਫ਼ੀ ਵਿਵਾਦਾਂ ਦੇ ਵਿੱਚ ਜਿਹੜਾ ਟਰੰਪ ਵੀ ਘਿਰਿਆ ਹੋਇਆ, ਤਕਰੀਬਨ 35% ਕਹਿੰਦੇ ਆ ਕਿ ਉਹਦੀ ਚਾਹਤ ਬਚੀ ਹੈ, ਬਾਕੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਡਾਊਨ ਜਾ ਸਕਦਾ ਹੈ, ਤੇ ਸਿਕੰਜਾ ਵੀ ਕੱਸ ਰਿਹਾ ਹੈ ਜਿਹੜੇ ਮਤਲਬ ਕਿ ਕਹਿ ਸਕਦੇ ਹਾਂ ਕਿ 20-25 ਹਜ਼ਾਰ ਜਿਹੜੇ ਨੇ ਲੋਕਾਂ ਨੂੰ ਡਿਪੋਰਟ ਕਰਨ ਦੀ ਵੀ ਤਿਆਰੀ ਹੈ, ਹੋਰ ਸਾਰਾ ਸਿਲਸਿਲਾ ਹੈ, ਕਹਿੰਦਾ ਮੇਰੇ ਨੂੰ ਕੋਈ ਗੈਰ ਬੰਦਾ ਕੋਈ ਮਤਲਬ ਕਿ ਵੋਟ ਨਾ ਪਾ ਜਾਵੇ, ਇਸ ਤਰ੍ਹਾਂ ਦੀਆਂ ਵੀ ਗੱਲਾਂ ਬਾਤਾਂ ਚੱਲ ਰਹੀਆਂ ਨੇ। ਪਰ ਦੂਸਰੇ ਪਾਸੇ ਜਿਹੜੇ ਨੇ ਭਾਰਤ ਦੇ ਚੋਣ ਕਮਿਸ਼ਨ ਜਿਹੜੇ ਹੈਗੇ ਆ ਗਿਆਨੇਸ਼ ਕੁਮਾਰ ਹੁਣੇ, ਉਹਨਾਂ ਨੇ ਜਿਹੜੀ ਅੱਜ EVM ਦੇ ਬਾਰੇ ਅੱਜ ਫਿਰ ਬਿਆਨ ਦਿੱਤਾ ਹੈ, ਵੈਸੇ ਤਾਂ ਉਹਨਾਂ ਨੇ ਇੱਕ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਸੰਬੋਧਨ ਕਰ ਰਹੇ ਸੀ ਇਸ ਚੀਜ਼ ਦੇ ਬਾਰੇ ਕਿ ਨਾ ਤਾਂ ਉਹ ਬਲੂਟੁੱਥ ਦੇ ਨਾਲ ਜੁੜੀ ਹੋਈ ਹੈ ਮਸ਼ੀਨ ਤੇ ਨਾ ਹੀ ਉਹ ਕਿਸੇ ਇੰਟਰਨੈਟ ਦੇ ਨਾਲ ਜੁੜੀ ਹੋਈ ਹੈ, ਇਸ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਹੈ ਤੇ ਬਹੁਤ ਵੱਡੀ ਪ੍ਰਕਿਰਿਆ ਚੋਣ ਪ੍ਰਕਿਰਿਆ ਭਾਰਤ ਦੀ ਤੇ ਆਬਾਦੀ ਦੇ ਹਿਸਾਬ ਦੇ ਨਾਲ ਵੀ ਇਹਨੂੰ ਕੰਪਲੀਟ ਕਰਨਾ ਸੁਖਾਵਾਂ ਕੰਮ ਨਹੀਂ ਹੈ ਤੇ ਇਹਦੇ ਵਿੱਚ ਵਿਸ਼ਵਾਸ ਜਿਹੜਾ ਸਾਨੂੰ ਰੱਖਣਾ ਚਾਹੀਦਾ ਹੈ। ਕਿਵੇਂ ਦੇਖਦੇ ਹੋ ਸੈਣੀ ਸਾਹਿਬ ਇਹ ਜਿਹੜਾ ਸਾਰਾ ਕੁਝ ਈਵੀਐਮ ਦਾ ਫਿਰ ਤੋਂ ਮੁੱਦਾ ਕਿਤੇ ਨਾ ਕਿਤੇ ਚੋਣਾਂ ਤੋਂ ਬਾਅਦ ਚੱਲ ਹੀ ਪੈਂਦਾ ਜੀ?
1: ਭਾਰੀ ਸਾਹਿਬ ਆਪਾਂ ਵੀ ਇਹਨਾਂ ਦੀਆਂ ਗੱਲਾਂ ਨਾਲ ਸਹਿਮਤ ਹੈਗੇ, ਪਰ ਇਹ ਨੌਬਤ ਆਈ ਕਿਉਂ
0: ਜੀ?
1: ਜਦੋਂ ਤੁਸੀਂ ਇੰਸਟੀਚਿਊਸ਼ਨਾਂ ਦੇ ਉੱਤੇ ਜਿਹੜਾ ਹੈਗਾ ਆ ਆਪਣਾ ਸ਼ਿਕੰਜਾ ਇਸ ਤਰੀਕੇ ਨਾਲ ਕੱਸੋਗੇ ਕਿ ਦੂਜੇ ਨੂੰ ਦੇਖਣ ਨੂੰ ਇਹ ਲੱਗੇਗਾ ਕਿ ਹੁਣ ਆਪਣਾ ਇਸ ਇੰਸਟੀਚਿਊਸ਼ਨ ਚ ਫੇਥ ਨਹੀਂ ਰਿਹਾ
0: ਜੀ,
1: ਤੇ ਫੇਰ ਉਹਨਾਂ ਦਾ ਜਿਹੜਾ ਹਰ ਇੱਕ ਕੰਮ ਡਾਊਟਫੁਲ ਲੱਗੂਗਾ ਜੀ।
0: ਬਿਲਕੁਲ ਹੈ ਜੀ,
1: ਹਾਂਜੀ, ਹੁਣ ਇਸ ਕਰਕੇ ਹੈਗਾ ਇਹ ਨੌਬਤ ਲਿਆਉਣ ਵਾਲੇ ਵੀ ਤਾਂ ਇਹ ਆਪ ਹੀ ਆ, ਹੁਣ ਬੱਚਿਆਂ ਨੂੰ ਕਲੈਰਿਟੀ ਕਰੀ ਜਾਂਦੇ ਹੈਗੇ ਆ ਜੀ। ਹੁਣ ਇਹ ਦੇਖੋ ਇਹ ਇਹਨਾਂ ਨੂੰ ਇਹ ਲੱਗਦਾ ਹੈਗਾ ਆ ਕਿ ਇਸ ਦੇਸ਼ ਦੇ ਲੋਕ ਜਿਹੜੇ ਆ ਨਾ ਉਹਨਾਂ ਨੂੰ ਆਪੋਜੀਸ਼ਨ ਗੁਮਰਾਹ ਕਰ ਰਹੀ ਆ
0: ਜੀ।
1: ਹੁਣ ਆਪੋਜੀਸ਼ਨ ਨੀ ਗੁਮਰਾਹ ਕਰ ਰਹੀ, ਲੋਕਾਂ ਦੀਆਂ ਅੱਖਾਂ ਖੁੱਲ ਰਹੀਆਂ ਜੀ ਹੌਲੀ ਹੌਲੀ। ਗੁਮਰਾਹ ਤਾਂ ਤੁਸੀਂ ਅੱਜ ਤੱਕ ਕਰਦੇ ਆਏ ਹੈਗੇ ਜੀ,
0: ਜੀ
1: ਸੋ ਇਸ ਕਰਕੇ 12 ਸਾਲ ਤੁਸੀਂ ਕੱਢ ਲਏ ਆ ਇਸੇ ਚੱਕਰ ਦੇ ਵਿੱਚ ਹੀ। ਕਦੀ ਤੁਸੀਂ ਨੋਟਬੰਦੀ ਕਰਕੇ ਰੋਣ ਲੱਗ ਪਏ ਜੀ, ਕਹਿ ਤਾਂ ਮੈਨੂੰ 7 ਦਿਨ ਦੇ ਦਿਓ ਤੁਹਾਡਾ ਜੀਵਨ ਪੱਧਰ ਵਧੀਆ ਕਰ ਦੂੰਗਾ ਜੀ, ਅਸੀਂ ਸਾਡਾ ਤਾਂ ਹੋਇਆ ਕੋਈ ਨੀ ਜੀ, ਨਾ ਸਾਨੂੰ ਕੋਈ ਪੈਸੇ ਮੁੜ ਕੇ ਆਏ ਜੀ, ਉਲਟਾ ਘਰਾਂ ਚੋਂ ਪੈਸੇ ਕਢਾ ਲਗਾਏ ਲੋਕਾਂ ਦੇ। ਹਾਂਜੀ ਸਰ, ਫਿਰ ਕਿੱਡੇ ਕਿੱਡੇ ਸਕੈਮ ਹੋਏ, ਜੀਓ ਨੇ ਮੁਫ਼ਤ ਦੇ ਵਿੱਚ ਉਦੋਂ ਆਪਣਾ ਕੰਮ ਸ਼ੁਰੂ ਕੀਤਾ ਜੀ, ਅੱਜ ਜਿਹੜਾ ਹੈਗਾ ਜਦੋਂ ਨੈਸੈਸਿਟੀ ਬਣ ਗਈ ਤੇ ਅਗਲਿਆਂ ਨੇ ਲੋਕਾਂ ਦੇ ਗਲੇ ਨੂੰ ਰੱਸਾ ਪਾ ਲਿਆ, 900 ਰੁਪਏ ਦਾ ਪੈਕ ਪੈਂਦਾ ਜੀ ਫੋਨ ਚ,
0: ਇਹਨਾਂ ਦਾ ਮਹੀਨਾ ਵੀ ਵੱਖਰਾ ਹੀ ਆ ਕਹਿੰਦੇ ਜੀ।
1: ਹਾਂਜੀ ਮਹੀਨਾ ਵੱਖਰਾ ਜੀ, 27 ਦਿਨਾਂ ਦਾ, 28 ਦਿਨਾਂ ਦਾ, 27.5 ਦਿਨ ਦਾ
0: ਨਵਾਂ ਹੀ ਕੈਲੰਡਰ ਲਾਗੂ ਕਰ ਲਿਆ ਆਪਣਾ। ਹਾਂਜੀ
1: ਬਿਲਕੁਲ ਜੀ
0: ਜੀ,
1: ਇਹ ਹਿੰਦੂਇਜ਼ਮ ਕੈਲੰਡਰ ਦੇ ਨਾਲ ਨਾ ਜਿਦਾਂ 27 ਨਕਸ਼ਤਰ ਹੁੰਦੇ ਆ, ਇਹ ਬਸ 27 ਨਕਸ਼ਤਰ ਹੀ ਚਲਾਉਂਦੇ ਹੈਗੇ, ਉਹਨੂੰ ਮਹੀਨਾ ਗਿਣ ਲੈਂਦੇ ਆ ਜੀ।
0: ਬਿਲਕੁਲ ਆ ਜੀ, ਤੇ ਸੈਣੀ ਸਾਹਿਬ ਅੱਜ ਵੈਸੇ ਇੱਕ ਹੈਰਾਨੀ ਦੀ ਖਬਰ ਇਹ ਵੀ ਦੇਖਣ, ਚਲੋ ਵੀ ਈਵੀਐਮ ਦੀ ਗੱਲ ਕਰਦੇ ਆ ਆਪਾਂ, ਚੋਣ ਕਮਿਸ਼ਨ ਦੀ ਗੱਲ ਕੀਤੀ, ਇੱਕ ਪਾਸੇ ਤਾਂ ਵੋਟਾਂ ਬਣਾਉਣ ਦੀ ਨੌਜਵਾਨਾਂ ਨੂੰ ਅਪੀਲ ਕਰ ਰਹੇ ਆ, ਪਰ ਦੂਸਰੇ ਪਾਸੇ ਜਿਹਨਾਂ ਦੀਆਂ ਵੋਟਾਂ ਹੈਗੀਆਂ ਨੇ SIR ਦੇ ਵਿੱਚ, ਉਹ ਚੱਲਦੇ ਚੱਲਦੇ ਸਮੇਂ ਦੇ ਵਿੱਚ ਪੰਜਾਬ ਦੇ 2 ਸਾਬਕਾ ਡਿਪਲੋਮੈਟਸ ਜਿਹੜੇ ਨੇ ਉਹਨਾਂ ਦੀਆਂ ਵੋਟਾਂ ਕੱਟ ਮਾਰੀਆਂ ਜੀ।
1: ਸਰ ਪ੍ਰੋਸੀਜਰ ਇੰਨਾ ਔਖਾ ਬਣਾਇਆ ਆ, ਦੂਜੀ ਗੱਲ ਇਹ ਹੈਗੀ ਆ ਨਾ ਜੀ, ਉਹ ਜਿਹੜੇ ਥੱਲੇ ਬੰਦੇ ਹੈਗੇ ਨਾ ਉਹ ਹੈਗੇ ਲਕੀਰ ਦੇ ਫਕੀਰ
0: ਜੀ,
1: ਜੇ ਤੁਹਾਨੂੰ ਪਤਾ ਹੈਗਾ ਯਾਰ, ਤੁਸੀਂ ਅਗਲਿਆਂ ਨੂੰ ਕਹੋ ਵੀ ਸਰ ਕੋਈ ਗੱਲ ਨੀ, ਨੋ ਪ੍ਰੋਬਲਮ, ਤੁਸੀਂ ਜਾਓ, ਅਸੀਂ ਆਪੇ ਮਤਲਬ ਤੁਹਾਡਾ ਸੈਟਲ ਕਰ ਦਿਆਂਗੇ
0: ਜੀ,
1: ਉਹ ਜਾ ਕੇ ਤੇ ਉੱਪਰੋਂ ਜਿਹੜਾ ਹੈਗਾ ਯਾ ਹਦਾਇਤਾਂ ਲਿਆ ਸਕਦੇ ਹੈਗੇ ਸੀ ਵੀ ਭਾਈ ਇਹੋ ਜਿਹੇ ਕੇਸ ਨੂੰ ਜਿਹਨੂੰ ਨਹੀਂ ਵਿਚਾਰਿਆ ਗਿਆ ਹੁਣ ਵਿਚਾਰ ਲਓ ਤੇ ਦੱਸੋ ਉਹਨਾਂ ਦਾ ਕੋਈ ਡਾਕੂਮੈਂਟ ਲੈਣਾ ਤੇ ਅਸੀਂ ਉਹਨਾਂ ਦੇ ਘਰੋਂ ਜਾ ਕੇ ਟਿਆ ਕੇ ਤੇ ਲਾ ਦਿੰਦੇ ਆ ਜੀ।
0: ਜੀ ਬਿਲਕੁਲ ਹੈ,
1: ਉਹ ਗੱਲ ਇਹ ਹੈਗੀ ਆ ਨਾ ਵੀ ਜਿਹੜੇ ਥੱਲੇ ਵੀ ਭੇਜੇ ਹੁੰਦੇ ਨਾ ਉਹ ਲਕੀਰ ਦੇ ਫਕੀਰ ਹੁੰਦੇ ਆ ਵੀ ਉਹਨਾਂ ਨੇ ਲਾਲ ਝੋਲੇ ਚੋਂ ਕਿਤਾਬ ਕੱਢਣੀ ਆ, ਕਿਤਾਬ ਕਾਲੀ ਚਾਹੀਦੀ ਆ, ਲੋਹਾ ਝੋਲਾ ਲਾਲ ਚਾਹੀਦਾ ਆ, ਅਗਲਾ ਸਮਝਾਈ ਜਾਂਦਾ ਹੈਗਾ ਆ ਭਾਈ ਮੈਂ ਪੋਲੀਥੀਨ ਚ ਲਿਆਂਦੀ ਸੀ, ਸੋ ਇਸ ਕਰਕੇ ਉਹ ਲਕੀਰ ਤੇ ਫਕੀਰ ਹੀ ਹੁੰਦੇ ਆ, ਉਹਨਾਂ ਦੀ ਵਜ੍ਹਾ ਕਰਕੇ ਇਹੋ ਜਿਹੀਆਂ ਪ੍ਰੋਬਲਮ ਕਰੋਪ ਅਪ ਹੁੰਦੀਆਂ, ਹੋਰ ਕੋਈ ਚੱਕਰ ਨਹੀਂ। ਹਾਂ ਇਹ ਜ਼ਰੂਰ ਹੈਗੀ ਆ ਵੀ ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਇਹ ਪ੍ਰੋਸੈਸ ਬੜੀ ਟਫ ਇਹਨਾਂ ਨੇ ਬਣਾਈ ਆ ਜੀ। ਹਾਂਜੀ ਟਫ ਇਸ ਕਰਕੇ ਹੈਗੀ ਆ ਵੀ ਇੰਨੀਆਂ ਜ਼ਿਆਦਾ ਫਾਰਮੈਲਿਟੀਆਂ ਕਰਨੀਆਂ ਪੈਂਦੀਆਂ ਹੈਗੀਆਂ, ਉਹਦੇ ਨਾਲ ਉਹ ਜਿਹੜਾ ਹੈ ਤੁਸੀਂ ਜੋ ਕਰਨਾ
0: ਚਾਹੋ
1: ਮਤਲਬ ਪੀਸਫੁਲੀ ਕਰੀ ਚੱਲੋ, ਹਰ ਇੱਕ ਬੰਦਾ ਆਪਣੀ ਡਿਊਟੀ ਕਰੀ ਚੱਲੇ ਪੀਸਫੁਲੀ, ਕੋਈ ਚੱਕਰ ਨਹੀਂ ਗਾ ਜੀ। ਸਵਾਲ ਤਾਂ ਇਹ ਹੈਗਾ ਵੀ ਇਹਨਾਂ ਨੂੰ ਹਰ ਵੇਲੇ ਇਹ ਲੱਗਦਾ ਹੁੰਦਾ ਆ ਵੀ ਕੰਮ ਹੁੰਦਾ ਦਿਸਣਾ ਨਜ਼ਰ ਆਉਣਾ ਚਾਹੀਦਾ
0: ਜੀ, ਹੈ ਜੀ,
1: ਉਹਦੇ ਵਾਸਤੇ ਕੀ ਆ ਵੀ ਲੋਕਾਂ ਨੂੰ ਲਾਈਨ ਚ ਹੀ ਖੜੇ ਰੱਖਣਾ, ਕਦੀ ਬੈਂਕਾਂ ਦੀਆਂ ਲਾਈਨਾਂ ਚ ਖੜੇ ਕਰ ਦਿਓ ਜੀ, ਕਦੀ ਗੈਸ ਆਲੀ ਕੁਕਿੰਗ ਗੈਸ ਆਲੀ ਲਾਈਨ ਚ ਖੜੇ ਕਰ ਦਿਓ, ਕਦੀ ਪੈਟਰੋਲ ਪੰਪ ਦੇ ਲਾਈਨ ਤੇ ਖੜੇ ਕਰ ਦਿਓ, ਤਾਂ ਕਿ ਲੋਕੀ ਇੰਨੇ ਕੁ ਫਰਸਟ੍ਰੇਟਡ ਹੋ ਜਾਣ ਵੀ ਉਹ ਸਰਕਾਰਾਂ ਵੱਲ ਨੂੰ ਧਿਆਨ ਹੀ ਨਾ ਦੇ ਸਕਣ ਤੇ ਪੋਲੀਟੀਕਲ ਸੈਟਅਪ ਨੂੰ ਜਿਹੜਾ ਆ ਸੁਧਾਰਨ ਵੱਲ ਸੋਚ ਹੀ ਨਾ ਸਕਣ
0: ਜੀ। ਬਿਲਕੁਲ ਹੈ ਜੀ, ਦਰੁਸਤ
1: ਜੀ ਭਾਰਤ ਸਾਹਿਬ
0: ਜੀ, ਥੈਂਕ ਯੂ ਸੈਣੀ ਸਾਹਿਬ ਜੁੜਨ ਲਈ ਦੁਬਾਰਾ,
1: ਥੈਂਕ ਯੂ ਜੀ, ਸ਼ੁਕਰੀਆ ਭਾਰਤ ਸਾਹਿਬ,
0: ਗ੍ਰੇਟਫੁਲ ਸਰ ਜੀ। ਦੋਸਤੋ ਇਸ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਤੇ ਆਪਣੇ ਨਾਲ ਦੋਸਤ ਹੋਰ ਵੀ ਜੁੜ ਰਹੇ ਸੀ, ਉਹਨਾਂ ਦਾ ਵੀ ਸਵਾਗਤ ਕਰਦੇ ਆ। ਬਸ 2-3 ਜਿਹੜੀਆਂ ਖਬਰਾਂ ਨੇ ਉਹਨਾਂ ਦਾ ਜ਼ਿਕਰ ਕਰਕੇ, ਇੰਟਰਨੈਸ਼ਨਲ ਕੁਝ ਖਬਰਾਂ ਨੇ ਤੇ ਮੁਹੰਮਦ ਜੀ ਵੀ ਜੁੜ ਰਹੇ ਸੀ, ਉਹਨਾਂ ਨੂੰ ਵੀ ਨਾਲ ਜੋੜਦੇ ਆਖਰ ਦੇ ਵਿੱਚ ਤੇ ਅੱਜ ਤੁਹਾਨੂੰ ਕਹਾਣੀ ਵੀ ਸੁਣਾਉਣੀ ਇੱਕ ਵਾਅਦਾ ਕੀਤਾ ਹੈ ਤੇ ਕੋਸ਼ਿਸ਼ ਕਰਦੇ ਆ। ਬਾਕੀ ਪਹਿਲਾਂ ਆਪਾਂ ਖਬਰਾਂ ਨਿਬੇੜ ਲਈਏ ਤੇ ਫਿਰ ਆਪਾਂ ਅੱਗੇ ਵੱਧਦੇ ਆ। ਸਟੂਡੀਓ ਦਾ ਨੰਬਰ +358 44 976 19 ਬਾਟ ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਦੋਸਤੋ, ਮੈਂ ਟਰੰਪ ਦੀ ਗੱਲ ਕਰ ਰਿਹਾ ਸੀ ਤੇ ਉਹਨਾਂ ਦੇ ਬਾਰੇ ਬਾਤ ਚਲਾਉਂਦੇ ਅੱਗੇ। ਕੈਨੇਡਾ ਅਮਰੀਕਾ ਤਣਾਅ ਹੁਣ ਜਿਹੜਾ ਜ਼ੁਬਾਨੀ ਜੰਗ ਦੇ ਵਿੱਚ ਤਬਦੀਲ ਹੋ ਰਿਹਾ। ਟਰੰਪ ਨੂੰ ਦੱਸਿਆ ਤਾਨਾਸ਼ਾਹ ਤੇ ਦੀਵਾਲੀਆਂ ਦਾ ਜਿਹੜਾ ਬਾਦਸ਼ਾਹ, ਯਾਨੀ ਕਿ ਬੈਂਕਰਾਪਸੀ ਦਾ ਬਾਦਸ਼ਾਹ। ਟਰੰਪ ਦੇ ਨਿੱਜੀ ਹਮਲੇ ਦੇ ਉੱਤੇ ਡੱਗ ਫੋਰਡ ਨੇ ਕਿਹਾ ਚੁਣੌਤੀ ਕਬੂਲ ਕਰ ਲਈ ਹੈ। ਕੈਨੇਡਾ ਤੇ ਅਮਰੀਕਾ ਵਿਚਾਲੇ ਵਪਾਰਕ ਜੰਗ ਤੋਂ ਬਾਅਦ ਹੁਣ ਸ਼ਬਦੀ ਜੰਗ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਦੌਰਾਨ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਕੀਤੀ ਨਿੱਜੀ ਟਿੱਪਣੀ ਦਾ ਤਿੱਖਾ ਜਵਾਬ ਦਿੰਦਿਆਂ ਕਹਿ ਦਿੱਤਾ ਉਨ੍ਹਾਂ ਨੂੰ ਤਾਨਾਸ਼ਾਹ, ਧੌਂਸਬਾਜ਼ ਤੇ ਦੀਵਾਲੀਏ ਦਾ ਬਾਦਸ਼ਾਹ ਕਹਿ ਦਿੱਤਾ। ਦੋਵਾਂ ਆਗੂਆਂ ਵਿਚਕਾਰ ਇਹ ਸ਼ਬਦੀ ਟਕਰਾਅ ਕੈਨੇਡਾ ਤੇ ਅਮਰੀਕਾ ਦੇ ਦਰਮਿਆਨ ਵੱਧ ਰਹੇ ਵਪਾਰਕ ਤਣਾਅ ਦੇ ਦੌਰਾਨ ਜਿਹੜਾ ਸਾਹਮਣੇ ਆ ਰਹੇ ਨੇ। ਟਰੰਪ ਨੇ ਸੋਮਵਾਰ ਪਰਸੋਂ ਨੂੰ ਜਿਹੜਾ ਸੀ ਸੋਰੀ ਕੱਲ ਬੀਤੇ ਦੇ ਵਿਚ ਦੁਪਹਿਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਫੋਰਡ ਨੂੰ ਮਰਹੂਮ ਰੋਬ ਫੋਰਡ ਦੇ ਨਾਲੋਂ ਘੱਟ ਕ੍ਰਿਸ਼ਮਾਈ, ਘੱਟ ਬੁੱਧੀਮਾਨ ਤੇ ਪ੍ਰਭਾਵ ਜਿਹੜਾ ਹੀਨ ਜਿਹੜਾ ਦੱਸਿਆ ਸੀਗਾ। ਤੇ ਅਗਲੇ ਨੇ ਤਾਂ ਫਿਰ ਖਰੀਆਂ ਖਰੀਆਂ ਸੁਣਾਉਣੀਆਂ, ਭਾਈ ਇੱਥੇ ਤੱਕ ਤੂੰ ਕਹਿ ਜਾਂਦਾ ਅਗਲਿਆਂ ਨੂੰ। ਇਹ ਟਿੱਪਣੀ ਫੋਰਡ ਵੱਲੋਂ ਓਨਟਾਵਾ ਦੇ ਇੱਕ ਰੇਡੀਓ ਇੰਟਰਵਿਊ ਦੇ ਦੌਰਾਨ ਜਿਹੜਾ ਟਰੰਪ ਦੀਆਂ ਵਪਾਰਕ ਨੀਤੀਆਂ ਦੀ ਆਲੋਚਨਾ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਆਈ। ਹੈਮਿਲਟਨ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੋਰਡ ਨੇ ਕਿਹਾ ਕਿ ਉਹ ਕਿਸੇ ਤਾਨਾਸ਼ਾਹ ਜਾਂ ਧੌਂਸਬਾਜ਼ ਨੂੰ ਜਵਾਬ ਦੇਣ ਦੇ ਵਿੱਚ ਦਿਲਚਸਪੀ ਨਹੀਂ ਰੱਖਦੇ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਟਰੰਪ ਦੀਆਂ ਟੈਰਿਫ ਨੀਤੀਆਂ ਦੇ ਉੱਤੇ ਖੁੱਲ੍ਹ ਕੇ ਹਮਲਾ ਕੀਤਾ ਤੇ ਫੋਰਡ ਨੇ ਕਿਹਾ ਕਿ ਟਰੰਪ ਦੇ ਵੱਲੋਂ ਲਾਏ ਜਾ ਰਹੇ ਟੈਰਿਫ ਅਸਲ ਦੇ ਵਿੱਚ ਅਮਰੀਕੀ ਲੋਕਾਂ ਦੇ ਉੱਤੇ ਹੀ ਟੈਕਸ ਦਾ ਬੋਝ ਪਾ ਰਹੇ ਨੇ। ਉਨ੍ਹਾਂ ਕਿਹਾ ਕਿ ਉਹ ਅਜਿਹੇ ਵਿਅਕਤੀ ਤੋਂ ਆਰਥਿਕ ਸਲਾਹ ਨਹੀਂ ਲੈਣਗੇ ਜਿਸਦਾ ਕਾਰੋਬਾਰੀ ਰਿਕਾਰਡ ਦੀਵਾਲੀਏਪਨ ਦੇ ਨਾਲ ਜੁੜਿਆ ਰਿਹਾ ਹੈ। ਫੋਰਡ ਨੇ ਕਿਹਾ ਕਿ ਉਹ ਅਮਰੀਕਾ ਦੇ ਗਵਰਨਰਾਂ, ਸੈਨੇਟਰਾਂ ਅਤੇ ਕਾਂਗਰਸ ਮੈਂਬਰਾਂ ਦੇ ਨਾਲ ਸੰਪਰਕ ਕਰਨਗੇ ਤੇ ਉਨ੍ਹਾਂ ਅਮਰੀਕੀ ਵੋਟਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਉਣ ਵਾਲੀਆਂ ਮਿਡ ਟਰਮ ਚੋਣਾਂ ਦੇ ਵਿਚ ਅਜਿਹੇ ਆਗੂ ਦੀ ਚੋਣ ਨਾ ਕੀਤੀ ਜਾਵੇ ਜਿਨ੍ਹਾਂ ਦੀਆਂ ਨੀਤੀਆਂ ਨੌਕਰੀਆਂ ਅਤੇ ਅਰਥਚਾਰੇ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ। ਟਰੰਪ ਨੇ ਆਪਣੀ ਪੋਸਟ ਦੇ ਵਿਚ ਦਾਅਵਾ ਕੀਤਾ ਕਿ ਕੈਨੇਡਾ ਅਮਰੀਕਾ ਤੋਂ ਬਿਨਾਂ ਨਹੀਂ ਟਿਕ ਸਕਦਾ। ਉਨ੍ਹਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਫੋਰਡ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਦੋਵਾਂ ਨੂੰ ਲਾਈਨ ਦੇ ਵਿਚ ਆ ਜਾਣਾ ਚਾਹੀਦਾ ਹੈ, ਨਹੀਂ ਤਾਂ ਕੈਨੇਡਾ ਦੇ ਲਈ ਨਤੀਜੇ ਹੋਰ ਵੀ ਮਾੜੇ ਹੋ ਸਕਦੇ ਹੈ। ਟਰੰਪ ਦੀ ਇਸ ਟਿੱਪਣੀ ਦੇ ਜਵਾਬ ਦੇ ਵਿਚ ਫੋਰਡ ਨੇ ਕਿਹਾ ਕਿ ਅਸੀਂ ਚੁਣੌਤੀ ਸਵੀਕਾਰ ਕਰਦੇ ਹਾਂ ਤੁਹਾਡੀ। ਉਨ੍ਹਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਰਾਜਨੀਤੀ ਦੇ ਵਿਚ ਨੇ ਤੇ ਨਿੱਜੀ ਹਮਲਿਆਂ ਦੇ ਨਾਲ ਪ੍ਰਭਾਵਿਤ ਨਹੀਂ ਹੁੰਦੇ। ਫੋਰਡ ਨੇ ਟਰੰਪ ਨੂੰ ਹਾਰਿਆ ਹੋਇਆ ਵਿਅਕਤੀ ਵੀ ਕਿਹਾ ਤੇ ਸਪਸ਼ਟ ਕੀਤਾ ਕਿ ਉਹ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ ਤੇ ਦੋਵਾਂ ਆਗੂਆਂ ਵਿਚਕਾਰ ਤਣਾਅ ਦੀ ਮੁੱਖ ਵਜ੍ਹਾ ਟਰੰਪ ਦੀਆਂ ਟੈਰਿਫ ਨੀਤੀਆਂ ਨੇ। ਦੂਸਰੇ ਪਾਸੇ ਟਰੰਪ ਨੂੰ ਰਾਹਤ ਮਿਲੀ ਹੈ। ਅਦਾਲਤ ਨੇ ਡਾਕ ਦੇ ਜ਼ਰੀਏ ਜਿਹੜਾ ਵੋਟਿੰਗ ਹੈ ਆਉਣ ਦੇ ਆਦੇਸ਼ ਨੂੰ ਅੱਗੇ ਵਧਾਉਣ ਦਾ ਰਸਤਾ ਸਾਫ਼ ਕਰ ਦਿੱਤਾ। ਅਮਰੀਕੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਮੇਲ ਇਨ ਵੋਟਿੰਗ ਦੇ ਪ੍ਰਬੰਧੀ ਜਿਹੜਾ ਉਹਦੇ ਉੱਤੇ ਪਾਬੰਦੀ ਲਗਾਉਣ ਵਾਲੇ ਕਾਰਜਕਾਰੀ ਆਦੇਸ਼ ਨੂੰ ਅੱਗੇ ਵਧਾਉਣ ਦਾ ਰਸਤਾ ਸਾਫ਼ ਕਰ ਮਾਰਿਆ। ਇਹ ਸਪਸ਼ਟ ਨਹੀਂ ਕੀਤਾ ਪਰ ਹਜੇ ਕਿ ਉਨ੍ਹਾਂ ਦਾ ਪ੍ਰਸ਼ਾਸਨ ਮੱਧਕਾਲੀ ਚੋਣਾਂ ਤੋਂ ਪਹਿਲਾਂ ਇਸ ਆਦੇਸ਼ ਨੂੰ ਕਿਸ ਹੱਦ ਤੱਕ ਲਾਗੂ ਕਰ ਸਕੇਗਾ। ਇਹ ਫੈਸਲਾ ਅਦਾਲਤੀ ਚੁਣੌਤੀਆਂ ਦੇ ਲਈ ਖੁੱਲ੍ਹਾ ਹੈ ਜਿਸ ਦੇ ਨਾਲ ਟਰੰਪ ਦੇ ਆਦੇਸ਼ ਨੂੰ ਲਾਗੂ ਕਰਨ ਦੇ ਵਿਚ ਹੋਰ ਦੇਰੀ ਹੋ ਸਕਦੀ ਹੈ। ਅਮਰੀਕੀ ਡਾਕ ਸੇਵਾ ਜਿਹੜੀ ਹੈ ਉਹਨੇ ਪਿਛਲੇ ਹਫ਼ਤੇ ਦੱਸਿਆ ਸੀ ਕਿ ਇਹ ਆਦੇਸ਼ ਨੂੰ ਕਿਵੇਂ ਲਾਗੂ ਕਰੇਗਾ, ਪਰ ਵੱਡੇ ਬਦਲਾਅ ਲਾਗੂ ਕਰਨ ਦੇ ਲਈ ਬਹੁਤ ਘੱਟ ਸਮਾਂ ਬਚਿਆ ਹੈ ਤੇ ਕੁਝ ਰਾਜਾਂ ਦੇ ਵਿਚ ਵੋਟਰਾਂ ਨੂੰ ਬੈਲਟ ਡਾਕ ਰਾਹੀਂ ਭੇਜਣ ਦੀ ਪ੍ਰਕਿਰਿਆ ਕੁਝ ਹਫ਼ਤਿਆਂ ਦੇ ਅੰਦਰ ਸ਼ੁਰੂ ਹੋਣ ਵਾਲੀ ਹੈ। ਮੇਲ ਇਨ ਵੋਟਿੰਗ ਲੰਮੇ ਸਮੇਂ ਤੋਂ ਟਰੰਪ ਦਾ ਨਿਸ਼ਾਨਾ ਰਹੀ ਹੈ ਜੋ ਦਾਅਵਾ ਜਿਹੜਾ ਕਰਦਾ ਹੈ ਕਿ ਇਹ ਚੋਣ ਧੋਖਾਧੜੀ ਨੂੰ ਜਿਹੜਾ ਉਤਸ਼ਾਹਿਤ ਕਰਦੀ ਹੈ ਤੇ ਇਸ ਦੇ ਉਲਟ ਕਾਫ਼ੀ ਸਬੂਤ ਨੇ ਤੇ ਟਰੰਪ ਨੇ ਖੁਦ ਇਸ ਢੰਗ ਦੀ ਵਰਤੋਂ ਕੀਤੀ ਹੈ। ਅਮਰੀਕੀ ਨਿਆਂ ਵਿਭਾਗ ਨੇ ਸੁਪਰੀਮ ਕੋਰਟ ਦੇ ਵਿਚ ਇਕ ਐਮਰਜੈਂਸੀ ਅਪੀਲ ਦਾਇਰ ਕੀਤੀ ਸੀ ਜਿਸਦੇ ਵਿਚ ਮੱਧਕਾਲੀ ਚੋਣਾਂ ਤੋਂ ਪਹਿਲਾਂ ਤਬਦੀਲੀਆਂ ਨੂੰ ਲਾਗੂ ਕਰਨ ਦੀ ਇਜਾਜ਼ਤ ਦੀ ਬੇਨਤੀ ਕੀਤੀ ਗਈ ਸੀ। ਮਾਰਚ ਦੇ ਵਿਚ ਹਸਤਾਖਰ ਕੀਤੇ ਗਏ ਟਰੰਪ ਦੇ ਕਾਰਜਕਾਰੀ ਆਦੇਸ਼ ਦੇ ਵਿਚ ਉਸਦੇ ਪ੍ਰਸ਼ਾਸਨ ਨੂੰ ਯੋਗ ਵੋਟਰਾਂ ਦੀਆਂ ਸੂਚੀਆਂ ਤਿਆਰ ਕਰਨ ਦੀ ਲੋੜ ਸੀਗੀ ਤੇ ਅਮਰੀਕੀ ਡਾਕ ਸੇਵਾ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ਸਿਰਫ਼ ਉਨ੍ਹਾਂ ਲੋਕਾਂ ਨੂੰ ਡਾਕ ਦੇ ਰਾਹੀਂ ਬੈਲਟ ਭੇਜੇ ਜਿਨ੍ਹਾਂ ਦੇ ਨਾਮ ਇਨ੍ਹਾਂ ਸੂਚੀਆਂ ਦੇ ਵਿਚ ਦਿਖਾਈ ਦਿੰਦੇ ਨੇ। 23 ਰਾਜਾਂ ਅਤੇ ਡਿਸਟ੍ਰਿਕਟ ਆਫ ਕੋਲੰਬੀਆ ਦੇ ਡੈਮੋਕਰੇਟਿਕ ਅਧਿਕਾਰੀਆਂ ਨੇ ਆਦੇਸ਼ ਨੂੰ ਰੋਕਣ ਦੇ ਲਈ ਮੁਕੱਦਮਾ ਦਾਇਰ ਕਰ ਦਿੱਤਾ ਤੇ ਉਨ੍ਹਾਂ ਨੇ ਦਲੀਲ ਦਿੱਤੀ ਕਿ ਸੰਵਿਧਾਨ ਰਾਜਾਂ ਅਤੇ ਕਾਂਗਰਸ ਨੂੰ ਚੋਣਾਂ ਦਾ ਜਿਹੜਾ ਪ੍ਰਬੰਧਨ ਕਰਨ ਦਾ ਅਧਿਕਾਰ ਦਿੰਦਾ ਹੈ ਤੇ ਟਰੰਪ ਦੇ ਪ੍ਰਸਤਾਵਿਤ ਬਦਲਾਅ ਹਫੜਾ ਦਫੜੀ ਤੇ ਰਾਜਨੀਤਿਕ ਪੱਖਪਾਤੀ ਦੁਰਵਿਹਾਰ ਦਾ ਕਾਰਨ ਬਣ ਸਕਦੇ ਨੇ। ਟਰੰਪ ਪ੍ਰਸ਼ਾਸਨ ਨੇ ਦਲੀਲ ਦਿੱਤੀ ਹੈ ਕਿ ਰਾਜਾਂ ਨੇ ਜਿਹੜਾ ਜਿਹੜਾ ਬਹੁਤ ਜਲਦੀ ਮੁਕੱਦਮਾ ਦਾਇਰ ਕੀਤਾ ਤੇ ਪ੍ਰਸ਼ਾਸਨ ਨੇ ਵਾਸ਼ਿੰਗਟਨ ਦੇ ਇੱਕ ਹੋਰ ਫੈਸਲੇ ਦਾ ਵੀ ਹਵਾਲਾ ਦਿੱਤਾ ਹੈ ਜਿਸ ਦੇ ਵਿੱਚ ਇੱਕ ਜੱਜ ਨੇ ਟਰੰਪ ਦੇ ਆਦੇਸ਼ ਨੂੰ ਅੱਗੇ ਵਧਾਉਣ ਦੀ ਆਗਿਆ ਦਿੱਤੀ ਹੈ। ਇੱਕ ਅਪੀਲ ਅਦਾਲਤ ਨੇ ਵੀ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਹੈ, ਹਾਲਾਂਕਿ ਇਸ ਨੇ ਭਵਿੱਖ ਦੇ ਵਿੱਚ ਬਦਲਾਅ ਲਾਗੂ ਹੋਣ ਦੇ ਉੱਤੇ ਹੋਰ ਕਾਨੂੰਨੀ ਕਾਰਵਾਈ ਦੀ ਜਿਹੜੀ ਹੈ ਸੰਭਾਵਨਾ ਨੂੰ ਖੁੱਲ੍ਹਾ ਛੱਡ ਦਿੱਤਾ ਹੈ। ਤੇ ਇਸੇ ਤਰ੍ਹਾਂ ਹੀ 10 ਮਿਲੀਅਨ ਡਾਕ ਇਨ ਬੈਲਟ ਦੇ ਲਈ ਧੋਖਾਧੜੀ ਦੇ ਸਿਰਫ 4 ਮਾਮਲੇ ਰਿਪੋਰਟ ਕੀਤੇ ਗਏ ਸਨ ਉਸ ਸਮੇਂ ਦੇ ਵਿੱਚ, ਪਰ ਇਸ ਨੂੰ ਵੱਡਾ ਇਸ਼ੂ ਜਿਹੜਾ

0: ਪੈਟਰੋਲੀਅਮ ਅਤੇ ਪੈਟਰੋ ਕੈਮੀਕਲ ਉਤਪਾਦਾਂ ਦੀ ਆਵਾਜਾਈ ਦੇ ਵਿੱਚ ਸ਼ਾਮਲ ਨੇ। ਤੇ ਇਸੇ ਤਰ੍ਹਾਂ ਫਰਾਂਸ ਦੇ ਵਿੱਚ ਵੱਡੀ ਤਬਾਹੀ ਹੋਈ ਹੈ ਪਰ ਕਾਫੀ ਬਚਾ ਰਿਹਾ ਹੈ। ਵਵੰਡਰ ਨੇ ਮਚਾਈ ਹੈ ਤਬਾਹੀ, ਸੈਂਕੜੇ ਲੋਕ ਜਿਹੜੇ ਨੇ ਜ਼ਖਮੀ ਹੋਏ ਆ, ਇਹਦੇ ਵਿੱਚ ਨੁਕਸਾਨੇ ਗਏ 300 ਘਰ ਨੇ। ਦੱਖਣੀ ਫਰਾਂਸ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਵਵੰਡਰ ਆਇਆ, ਯਾਨੀ ਕਿ ਆਪਣਾ ਟੋਰਨਾਡੋ ਜਿਹੜਾ ਆਇਆ ਹੈ, ਤੇ ਜਿਸ ਦੇ ਨਾਲ ਭਾਰੀ ਤਬਾਹੀ ਹੋਈ ਹੈ ਤੇ 39 ਲੋਕ ਜ਼ਖਮੀ ਹੋਏ ਨੇ ਤੇ ਸਥਾਨਕ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਦੇ ਅਨੁਸਾਰ ਸੋਮਵਾਰ ਨੂੰ ਕੱਲ ਬੀਤੇ ਚ ਤੂਫਾਨ ਜਿਹੜਾ ਸ਼ਾਮ ਨੂੰ ਪੋਮਾਸ ਪਿੰਡ ਦੇ ਵਿੱਚ ਆਇਆ, ਜਿਸ ਦੇ ਨਾਲ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ। ਬਚਾਓ ਟੀਮਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਤੇ ਸਥਾਨਕ ਪ੍ਰਸ਼ਾਸਨ ਦੀ ਉਪ ਮੁਖੀ ਮੈਰੀ ਹੈਲਨ ਬੋਇਸੈਕ ਨੇ ਜਿਹੜਾ ਕਿਹਾ ਕਿ ਜ਼ਖਮੀਆਂ ਦੇ ਵਿੱਚੋਂ 2 ਦੀ ਹਾਲਤ ਗੰਭੀਰ ਹੈ ਤੇ ਹੁਣ ਤੱਕ ਕਿਸੇ ਦੇ ਲਾਪਤਾ ਹੋਣ ਦੀ ਖ਼ਬਰ ਨਹੀਂ ਸੀ, ਪਰ ਤੂਫਾਨ ਦੇ ਲਗਭਗ 300 ਘਰਾਂ ਨੂੰ ਜ਼ਰੂਰ ਨੁਕਸਾਨ ਪਹੁੰਚਾਇਆ। ਹਵਾ ਦੀ ਸਪੀਡ ਬਹੁਤ ਵੱਡੇ ਪੱਧਰ ਦੇ ਉੱਤੇ ਸੀ, ਛੱਤਾਂ ਛੁੱਤਾਂ ਉੜ ਗਈਆਂ, ਬਿਜਲੀ ਪ੍ਰਭਾਵਿਤ ਹੋਈ ਹੈ ਤੇ ਇਸ ਤਰ੍ਹਾਂ ਦਾ ਜ਼ਰਾ ਮਸਲਾ ਚੱਲਿਆ। ਯੂਰਪ ਦੀ ਜਗ੍ਹਾ ਤੁਰਕੀ ਦੇ ਡੋਨਰਾਂ ਤੋਂ ਪੈਦਾ ਕਰਵਾਏ ਜਾ ਰਹੇ ਨੇ ਬੱਚੇ। UK ਦੇ ਵਿੱਚ IVF ਜਿਹੜਾ ਫਰਜ਼ੀਵਾੜੇ ਦਾ ਪਰਦਾਫਾਸ਼ ਹੋਇਆ। ਮੁਹੰਮਦ ਜੀ ਹੋਲਡ ਰੱਖਣਾ, ਬਸ ਮੈਂ ਲੈਣਾ ਆਖਰੀ ਖ਼ਬਰ ਕਰ ਲਈਏ। ਆਪਣੇ ਹੋਰ ਜਿੱਦਾਂ ਕਿ ਪੰਜਾਬ 'ਚ ਜਾਂ ਇੰਡੀਆ ਦੇ ਵਿੱਚ ਵੀ ਇਹਨਾਂ ਚੀਜ਼ਾਂ ਦਾ ਰੌਲਾ ਪੈਂਦਾ, ਪਰ ਹੁਣ ਯੂਰਪੀਅਨ ਮੁਲਕਾਂ ਜਾਂ UK ਦੇ ਵਿੱਚ ਵੀ ਇਸ ਤਰ੍ਹਾਂ ਦਾ ਰੌਲਾ ਹੈ। IVF ਤਕਨੀਕ ਜਿਹੜੀ ਹੈ, ਜਿਸ ਨੂੰ ਬੇ ਔਲਾਦ ਜੋੜਿਆਂ ਦੇ ਲਈ ਵਰਦਾਨ ਮੰਨਿਆ ਜਾਂਦਾ ਹੈ, ਉਹਦੇ ਵਿੱਚ ਫਰਜ਼ੀਵਾੜਾ ਹੋਣ ਲੱਗ ਪਿਆ। UK ਤੋਂ ਅਜਿਹੀਆਂ ਹੈਰਾਨ ਕਰਨ ਵਾਲੀਆਂ ਖ਼ਬਰਾਂ ਨੇ। UK ਦੇ ਕਈ ਪਰਿਵਾਰਾਂ ਨੇ ਸ਼ਿਕਾਇਤ ਕੀਤੀ ਹੈ ਕਿ ਉੱਤਰੀ ਸਾਈਪ੍ਰਸ ਦੇ ਜਿਹੜਾ ਫਰੰਟੀਲਿਟੀ ਕਲੀਨਿਕਾਂ ਦੇ ਵਿੱਚ ਇਲਾਜ ਦੇ ਦੌਰਾਨ ਉਹਨਾਂ ਦੀ ਚੋਣ ਦੇ ਉਲਟ ਗਲਤ ਡੋਨਰ ਜਿਹੜੇ ਨੇ ਐਗਸ ਦੀ ਜਿਹੜੀ ਹੈ ਵਰਤੋਂ ਕੀਤੀ ਜਾ ਰਹੀ ਹੈ। ਤਾਜ਼ਾ ਰਿਪੋਰਟ ਦੇ ਅਨੁਸਾਰ ਇੱਥੋਂ ਘੱਟੋ ਘੱਟ 30 ਬੱਚੇ ਅਜਿਹੇ ਮਿਲੇ ਨੇ ਜੋ ਡੋਨਰ ਦੀ ਬਜਾਏ ਗਲਤ ਡੋਨਰ ਗੈਮੈਟਸ ਦੇ ਨਾਲ ਜਿਹੜਾ ਪੈਦਾ ਹੋਏ ਮੰਨੇ ਜਾ ਰਹੇ ਨੇ। ਇਹਨਾਂ ਦੇ ਵਿੱਚੋਂ 11 ਬੱਚਿਆਂ DNA ਦੇ ਜਦੋਂ ਚੈੱਕ ਕੀਤਾ, ਟੈਸਟ ਹੋਇਆ, ਮੈਚ ਨਹੀਂ ਹੋ ਸਕਿਆ। ਇਨ੍ਹਾਂ 30 ਮਾਮਲਿਆਂ ਦੇ ਵਿੱਚੋਂ ਅੱਧੇ ਤੋਂ ਵੱਧ ਮਾਮਲੇ ਜਿਹੜੇ ਨੇ ਡੋਗਿਓਸ IVF ਸੈਂਟਰ ਦੇ ਨਾਲ ਸੰਬੰਧਿਤ ਨੇ। ਰੇਚਲ ਨਾਂ ਦੀ ਇੱਕ ਪੀੜਤ ਮਾਂ ਨੇ ਦੱਸਿਆ ਕਿ ਉਸਨੇ ਯੂਰਪ ਦੇ ਸਭ ਤੋਂ ਵੱਡੇ ਜਿਹੜਾ ਬੈਂਕ ਦੇ ਵਿੱਚੋਂ ਜਿਹੜਾ ਸੀਗਾ ਇਹ ਇੰਟਰਨੈਸ਼ਨਲ ਕ੍ਰਿਪਸ ਤੋਂ ਜਿਹੜਾ ਸੀ ਡੀਟੋ ਕੋਡ ਵਾਲੇ ਪੱਛਮੀ ਯੂਰਪੀਅਨ ਡੋਨਰ ਨੂੰ ਜਿਹੜਾ ਚੁਣਿਆ ਸੀਗਾ, ਪਰ DNA ਦੇ ਟੈਸਟ ਤੋਂ ਪਤਾ ਲੱਗਦਾ ਹੈ ਕਿ ਉਸਦੇ ਬੱਚੇ ਦੀ ਜੈਨੈਟਿਕ ਬਰੀਡ ਤੁਰਕੀ ਦੇ ਨਾਲ ਮੈਚ ਹੋ ਰਹੀ ਹੈ। ਇਸੇ ਤਰ੍ਹਾਂ ਇਹ ਜਿਹੜਾ ਕ੍ਰਿਊਸ ਦੇ ਜਿਹੜਾ ਸਪਸ਼ਟ ਕੀਤਾ ਕਿ ਉਹਨਾਂ ਦਾ ਡੋਗਸ ਜਿਹੜੇ ਨੇ ਡੋਨਰ ਨੇ ਕਲੀਨਿਕ ਦੇ ਨਾਲ ਕੋਈ ਵੀ ਲੈਣ ਦੇਣ ਨਹੀਂ ਹੈ ਤੇ ਡੋਨਰ ਜਿਹੜੇ ਨੇ ਕਨਸੀਵਡ UK ਸੰਸਥਾ ਦੇ ਅਨੁਸਾਰ ਇਹ ਮਾਮਲਾ ਬੱਚਿਆਂ ਦੇ ਆਪਣੇ ਜੈਨੇਟਿਕ ਮੂਲ ਅਤੇ ਬਾਇਓਲੋਜੀਕਲ ਜਿਹੜਾ ਪਛਾਣ ਜਾਣਨ ਦੇ ਬੁਨਿਆਦੀ ਅਧਿਕਾਰ ਦੀ ਉਲੰਘਣਾ ਦੱਸਿਆ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ UK ਦੇ ਵਿਦੇਸ਼ ਮੰਤਰੀ ਵਿਦੇਸ਼ ਜਿਹੜੇ ਨੇ ਰਾਸ਼ਟਰ ਮੰਡਲ ਅਤੇ ਵਿਕਾਸ ਦਫ਼ਤਰ ਹੈ FCDO ਨੇ ਆਪਣੀ ਟਰੈਵਲ ਐਡਵਾਈਜ਼ਰੀ ਅਪਡੇਟ ਕਰਕੇ ਨਾਗਰਿਕਾਂ ਨੂੰ ਚੇਤਾਵਨੀ ਦੇ ਦਿੱਤੀ ਹੈ ਤੇ ਉੱਤਰੀ ਸਾਈਪ੍ਰਸ ਦੇ ਵਿੱਚ ਫਰਟੀਲਿਟੀ ਇਲਾਜ ਕਰਵਾਉਣਾ ਖਤਰੇ ਤੋਂ ਖਾਲੀ ਨਹੀਂ ਦੱਸਿਆ ਗਿਆ। UK ਦੀ ਲੰਬੀ NHS ਜਿਹੜੀ ਹੈ, ਵੱਡੀ ਜਿਹੜੀ ਸੰਸਥਾ ਹੈ ਇਹ ਹੈਲਥ ਦੀ, ਵੇਟਿੰਗ ਲਿਸਟ ਦੇ ਵਿੱਚ ਘੱਟ ਖਰਚਾ ਤੇ ਲਿੰਗ ਚੋਣ ਵਰਗੀਆਂ ਸਹੂਲਤਾਂ ਕਾਰਨ ਬ੍ਰਿਟਿਸ਼ ਨਾਗਰਿਕ ਉੱਤਰੀ ਸਾਈਪ੍ਰਸ ਦੇ ਵਿੱਚ ਜਾਂਦੇ ਆ ਉੱਥੋਂ ਸਸਤਾ ਪੈਂਦਾ ਹੈ। ਹਾਲਾਂਕਿ ਉੱਤਰੀ ਸਾਈਪ੍ਰਸ ਯੂਰਪੀਅਨ ਯੂਨੀਅਨ ਦੇ ਕਾਨੂੰਨਾਂ ਹੇਠ ਨਹੀਂ ਆਉਂਦਾ ਤੇ ਉੱਥੇ UK ਦੀ HFEA ਜਿਹੜੀ ਹੈ ਹਿਊਮਨ ਫਰਟੀਲਾਈਜੇਸ਼ਨ ਐਂਡ ਐਂਬਰੋਲੋਜੀ ਜਿਹੜੀ ਅਥਾਰਟੀ ਹੈ ਵਰਗੀ ਕੋਈ ਵੀ ਸੁਤੰਤਰ ਜਿਹੜੀ ਹੈ ਸੰਸਥਾ ਜਾਂ ਸਖ਼ਤ ਨਿਯਮ ਉੱਥੇ ਨਹੀਂ ਨੇ। ਤੇ ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ਭਰ ਦੀਆਂ ਖ਼ਬਰਾਂ ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਜੁੜੇ ਨੇ ਮੁਹੰਮਦ ਜੀ ਬਖਸ਼ੀ ਜੀ ਦੁਬਈ ਤੋਂ ਤੇ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਬਖਸ਼ੀ ਜੀ, ਜੀ ਆਨੂੰ ਜੀ ਨਿੱਘਾ ਸਵਾਗਤ ਹੈ ਤੇ ਨਾਲ ਦੇਸ਼ ਦਾ ਫਿਕਰ, ਕਹਿੰਦੇ ਜਿੱਤਣ ਤੋਂ ਪਹਿਲਾਂ ਜਿੱਤ ਕੇ ਆਪਣਿਆਂ ਦਾ ਧਿਆਨ ਰੱਖਣਾ। ਔਜਲਾ ਸਾਹਿਬ ਲਿਖਦੇ ਨੇ, ਹੋਰ ਬਹੁਤ ਸਾਰੇ ਸੱਜਣਾਂ ਦੇ ਸੁਨੇਹੇ ਨੇ ਤੇ ਉਹਨਾਂ ਦਾ ਵੀ ਜ਼ਿਕਰ ਕਰਦੇ ਅੱਗੇ ਜਾ ਕੇ। ਸਤਿ ਸ੍ਰੀ ਅਕਾਲ ਜੀ, ਜੀ ਆਨੂੰ ਜੀ ਆਪਣੇ ਬਖਸ਼ੀ ਸਾਹਿਬ ਜੀ ਆਨੂੰ ਜੀ।
1: ਥੈਂਕ ਯੂ ਸੋ ਮਚ ਭੁਪਿੰਦਰ ਜੀ, ਜਿੰਦੇ ਵਾਸਤੇ ਰਵੋ ਤੇ ਬਈ ਭਾਈ ਜਿਹੜਾ ਹੈਗਾ ਬਹੁਤ ਵਧੀਆ ਜਿਹੜਾ ਹੈਗਾ ਬੈਰੂਨੀ ਜਿਹੜਾ ਹੈਗਾ ਖਬਰਾਂ ਜਿਹੜੀਆਂ ਹੈਗੀਆਂ।
2: ਥੈਂਕ ਯੂ ਜੀ, ਥੈਂਕ ਯੂ।
1: ਤੇ ਬਿਲਕੁਲ ਬੜਾ ਕੁਛ ਹੋ ਰਿਹਾ ਜੀ, ਦੇਖੋ ਜਿਹੜਾ ਹੈਗਾ ਡੇਲੀ ਆਪਾਂ ਦੇਖਦੇ ਹਾਂ
2: ਜੀ,
1: ਪਰ ਗੱਲ ਉਹੀ ਹੈਗੀ ਆ, ਕਹਿੰਦੇ ਨਾ ਉੱਥੇ ਇੱਥੇ ਵਕਤ ਹੈਗਾ ਕੀ ਹੈਗਾ, ਇੱਥੇ ਦੁਨੀਆਂ ਦੇ ਵਿੱਚ ਵਕਤ ਹੈਗਾ, ਹਿਸਾਬ ਹੈ ਨੀ।
2: ਬਿਲਕੁਲ,
1: ਅੱਗੇ ਜਾ ਕੇ ਜਿਹੜਾ ਹੈਗਾ ਕਹਿੰਦੇ ਹਿਸਾਬ ਹੋਣਾ ਹੈਗਾ, ਵਕਤ ਨੀ ਮਿਲਣਾ ਉੱਥੇ। ਕਈਆਂ ਨੇ ਕਹਿਣਾ, ਕਹਿੰਦੇ ਨਾ ਜਦੋਂ ਬੰਦਾ

0: ਉਹ ਫਿਰ ਬਾਅਦ ਚ ਅੱਖਾਂ ਖੁੱਲੀਆਂ ਤੇ ਕਹਿਣਾ ਯਾਰ ਹੁਣ ਸਾਨੂੰ ਪਤਾ ਲੱਗ ਗਿਆ ਜੀ, ਹੁਣ ਸਾਨੂੰ ਇੱਕ ਵਾਰੀ ਦੁਬਾਰਾ ਫੇਰ ਭੇਜੋ
1: ਜੀ,
0: ਤੇ ਜਵਾਬ ਆਏਗਾ ਵੀ ਉਮਰ ਕਿੰਨੀ ਹੈਗੀ ਆ
1: ਜੀ,
0: ਅਖੇ ਜੀ 60-70 ਬਈ 60-70 ਤੂੰ ਕੁਛ ਕੀਤਾ ਨੀ, ਤੇਰਾ ਖਾਤਾ ਤਾਂ ਜੀਰੋ ਹੈਗਾ ਹਨਾ
1: ਜੀ,
0: ਜਾਂ ਤਾਂ ਕੁਛ ਸਵਾਰਿਆ ਜਾ ਕੇ ਜਿਹੜੇ ਕੰਮ ਲਈ ਤੈਨੂੰ ਭੇਜਿਆ ਸੀ ਉਹ ਤੂੰ ਕੰਮ ਤਾਂ ਕੀਤਾ ਨੀ ਉੱਥੇ
1: ਜੀ।
0: ਤੇ ਇਹ ਚੀਜ਼ਾਂ ਹੈਗੀਆਂ, ਇੱਥੇ ਵਕਤ ਹੈਗਾ, ਵਕਤ ਬੜਾ ਕਲੀਲ ਹੈਗਾ, ਇਸੇ ਵਕਤ ਦੇ ਵਿੱਚ ਹੀ ਬਲਾ ਅੱਲਾ ਦੀ ਕਸਮ ਜਿਹੜਾ ਹੈਗਾ ਹਮੇਸ਼ਾ ਹਮੇਸ਼ਾ ਨੇ ਵੀਰ ਭੁਪਿੰਦਰ ਜੀ ਅਸੀਂ ਕਾਮਯਾਬ ਹੋ ਜਾਣਾ, ਔਰ ਇਸੇ ਵਕਤ ਦੇ ਵਿੱਚ ਹੀ ਜਿਹੜਾ ਹੈਗਾ ਹਮੇਸ਼ਾ ਹਮੇਸ਼ਾ ਲਈ ਨਾਕਾਮ ਹੋ ਜਾਣਾ ਹੈਗਾ।
1: ਹੁਣ ਇਹ
0: ਡਿਸੀਜਨ ਆਇਆ ਸਾਡੇ ਹੱਥ ਦੇ ਵਿੱਚ, ਅਸੀਂ ਦੇਖਣਾ ਭਾਈ ਅਸੀਂ ਜਿਹੜਾ ਹੈਗਾ ਹਮੇਸ਼ਾ ਹਮੇਸ਼ਾ ਲਈ ਕਾਮਯਾਬ ਹੋਣਾ ਜਾਂ ਹਮੇਸ਼ਾ ਹਮੇਸ਼ਾ ਲਈ ਜਿਹੜਾ ਹੈਗਾ ਕਾਮਯਾਬ ਹੋ ਜਾਣਾ ਹੈਗਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਡਿਸੀਜਨ ਲੈਣਾ ਪੈਣਾ
1: ਬਿਲਕੁਲ,
0: ਤੇ ਬਾਕੀ ਇੱਥੇ ਹੈਗਾ ਵਕਤ ਬੜਾ ਖਿਸਕਦਾ ਜਾਂਦਾ ਪਿਆ, ਬਲਾ ਜਿਵੇਂ ਬਰਫ਼ ਖੁਰਦੀ ਨੀ ਜਾਂਦੀ, ਜਿਵੇਂ ਬਰਫ਼ ਸਾਹਮਣੇ ਧੁੱਪ ਦੇ ਵਿੱਚ ਪਈ ਆ ਉਹ ਖੁਰਦੀ ਜਾਂਦੀ ਪਈ ਆ ਖੁਰਦੀ, ਵਕਤ ਅੱਲਾ ਦੀ ਕਸਮ ਇਸੇ ਤਰ੍ਹਾਂ ਚਲਾ ਜਾਂਦਾ ਹੈਗਾ, ਸਾਡੀ ਜ਼ਿੰਦਗੀ ਵੀ ਐਵੇਂ ਚਲੀ ਜਾਣੀ ਹੈਗੀ ਆ, ਪਰ ਵਕਤ ਸੰਭਲ ਜਾਣਾ ਚਾਹੀਦਾ ਸਾਨੂੰ ਜਿਹੜਾ ਹੈਗਾ ਸਾਰਿਆਂ ਦਾ, ਹਾਂ ਸਾਰਿਆਂ ਦਾ ਜਿਹੜਾ ਹੈਗਾ ਭਲਾ, ਇਹ ਆਪਣਾ ਤਰ ਜਾਣਾ ਕੋਈ ਜਿਹੜਾ ਇੰਨਾ ਵੱਡਾ ਮਾਣਾ ਨੀ ਰੱਖਦਾ ਵੀ ਭਾਈ ਜਿਹੜੇ ਦੂਸਰੇ ਡੁੱਬਦੇ ਪਏ ਉਹਨਾਂ ਨੂੰ ਵੀ ਨਾਲ ਲੈ ਕੇ ਕਰੋ ਹਨਾ, ਫੇਰੀ ਨਜ਼ਾਰਾ ਹੁੰਦਾ
1: ਨਹੀਂ, ਉਹ ਕਹਿੰਦੇ ਅਸੀਂ ਤਾਂ ਡੁੱਬੇ ਰਹੇ ਹਾਂ ਨਾਲ ਦਿਆਂ ਨੂੰ ਨਾਲ ਲੈ ਕੇ ਡੁੱਬੀਏ ਸਵਾਂਗੇ ਕੱਲੇ ਕਾਹਤੋਂ ਜਾਈਏ ਜੀ।
0: ਜੀ ਜੀ ਬਿਲਕੁਲ ਬਿਲਕੁਲ, ਕਹਿੰਦੇ ਇੱਥੇ ਹੁਣ ਅਫਰਾ ਤਫਰੀ ਦਾ ਆਲਮ ਪਿਆ ਹੈਗਾ, ਕੱਲ ਨੂੰ ਸਵਾਲ ਹੋ ਜਾਣਾ ਹੈਗਾ, ਬੱਲਾ ਅੱਲਾ ਦੀ ਕਸਮ ਹੋ ਜਾਣਾ ਹੈਗਾ ਵੀ ਬਈ ਤੇਰੇ ਕੋਲ ਤੈਨੂੰ ਤਾਂ ਜਿਹੜਾ ਤੇਰੇ ਕੋਲ ਡੁੱਬਦੇ ਪਏ ਸੀ ਤੂੰ ਤਾਂ ਉਹਨਾਂ ਨੂੰ ਬਚਾ ਹੀ ਨਾ ਸਕਿਆ
1: ਹਨਾ,
0: ਤੇ ਇਹ ਚੀਜ਼ਾਂ ਹੈਗੀਆਂ ਕੱਲ ਨੂੰ ਅਸੀਂ ਜਵਾਬਦੇਹ ਹੈਗੇ ਆ, ਵੀ ਆਰ ਰਿਸਪੋਨਸੀਬਲ, ਇਹ ਦੁਨੀਆ ਦਾਰੁਲ ਇਮਤਿਹਾਨ ਹੈਗਾ ਤੇ ਇਸ ਕਰਕੇ ਜਿਹੜਾ ਹੈਗਾ ਸਾਨੂੰ ਇਸ ਚੀਜ਼ ਨੂੰ ਜਿਹੜਾ ਹੈਗਾ ਸੰਭਲਣਾ ਚਾਹੀਦਾ ਹੈਗਾ,
1: ਬਿਲਕੁਲ
0: ਜਵਾਬਦੇਹੀ ਆ ਸਾਡੀ ਜਿਹੜੇ ਹੈਗਾ, ਕੱਲ ਨੂੰ ਸਾਨੂੰ ਵੀ ਪੁੱਛਗਿੱਛ ਹੋ ਜਾਣੀ
1: ਜੀ।
0: ਤੇ ਲਓ ਜੀ ਦੋ ਕੁ ਬੋਲ ਜਿਹੜੇ ਹੈਗੇ ਮੈਂ ਸਾਂਝੇ ਕਰ ਦਵਾਂ ਜੀ ਤੁਹਾਡੀ ਜੀ ਜੀ।

ਰੱਖ ਦੁਨੀਆ ਦਾ ਸਾਥ ਹੱਥ ਰੱਬ ਨੂੰ ਫੜਾ ਦੇ ਪੁੱਤਰਾਂ ਦੀ ਖੁਰਾਕ ਤੇ

0: ਨਿਆਣਾ ਦਾ ਸਾਥ ਹੱਥ ਰੱਬ ਨੂੰ ਫੜਾ ਦੇ। ਲਓ ਜੀ, ਅਸੀਂ ਸੌਂਗ ਨੰਬਰ 1 ਤੇ ਸੌਂਗ ਨੰਬਰ 2 ਆਖਰੀ ਸੌਂਗ
1: ਜੀ।
0: ਬੀਜ ਦਾ ਹੈ ਤੂੰ ਪੁੱਤ ਪਖੜਾ,

0: क्या बात है जी, क्या बात, बहुत खूब मोहम्मद जी, बहुत खूब, थैंक यू, बहुत बहुत शुक्रिया, हर बार की तरह चंगी चॉइस होंगी है तुहाडी, थैंक यू जी, थैंक यू जी। दोस्तों इस तरह जी मोहम्मद जी जुड़े सी, ते आखर दे विच आपां गलबात अपनी सुनदे आ, गुरीमान जी भी नाल जुड़े हुए ने, ते संखेप दे विच उन्हां दी गल सुन के फिर आपां कहानी दी सांझ पाउंदे आ। सत श्री अकाल गुरी जी, स्वागत है जी अनुज जी, भाई जी।
1: ਬਾਈ ਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਅਨੁਜ ਜੀ, ਕੀ ਹਾਲ ਚਾਲ ਨੇ ਜੀ?
1: ਵਧੀਆ ਸਰ, ਤੁਸੀਂ ਦੱਸੋ ਜੀ?
0: ਠੀਕ ਠਾਕ ਜੀ, ਤੁਸੀਂ ਸੁਣਾਓ, ਕੀ ਕਹਿਣਾ ਚਾਹੋਗੇ?
1: ਮੈਂ ਤਾਂ ਇਹ ਦੇਖ ਰਿਹਾ ਸੀ ਜੀ, ਹੁਣ ਦਿੱਲੀ ਵਾਲੇ ਤੇ ਪੰਜਾਬ ਵਾਲੇ ਹੁਣ ਸਕੂਲਾਂ ਦੀ ਮੋਡੀਫਿਕੇਸ਼ਨ ਦੀ ਖੇਡ ਖੇਡਣ ਲੱਗੇ ਹੋਏ ਆ।
0: ਬਿਲਕੁਲ ਹੈ ਜੀ, ਬਿਲਕੁਲ, ਕਹਿੰਦੇ ਤੁਸੀਂ ਹਜ਼ਾਰ ਹਜ਼ਾਰ ਤੁਸੀਂ ਚੁਣੋ ਗੁਜਰਾਤ ਵਾਲੇ ਹੋ ਤੇ ਅਸੀਂ ਪੰਜਾਬ ਦੇ ਚਾਹੁੰਦੇ ਹਾਂ। ਕੇਜਰੀਵਾਲ ਸਾਹਿਬ ਦਿੱਲੀ ਚ ਬਹਿ ਕੇ ਕਹਿੰਦੇ ਹਜ਼ਾਰ ਤੇ ਨਾਲ ਮੀਡੀਆ ਲੈ ਕੇ ਚੱਲਦੇ ਆ ਕਿ ਇਹਨਾਂ ਦੇ ਵਧੀਆ ਬਿਹਤਰ ਕਿ ਇਹਨਾਂ ਦੇ ਸਕੂਲ ਨੇ ਦਿੱਲੀ ਵਿੱਚ। ਹੋਣਾ ਸਹੀ ਗੱਲ ਹੈ,
1: ਕੇਜਰੀਵਾਲ ਸਾਹਿਬ ਨੇ ਵੀ ਕੀਤਾ ਜੀ
0: ਜੀ
1: ਦਿੱਲੀ ਦੇ ਵਿੱਚ, ਉਦੋਂ ਤਾਂ ਸਕੂਲ ਵਧੀਆ ਬਣੇ ਨੀ, ਹੁਣ ਜਦੋਂ ਸੈਂਟਰ ਗੌਰਮੈਂਟ ਆ ਗਈ ਹੈ ਹੁਣ ਇਹਨਾਂ ਨੂੰ ਮਾੜੇ ਦਿਖਣ ਲੱਗ ਪਏ।
0: ਬਿਲਕੁਲ ਹੈ ਜੀ, ਜੀ
1: ਤੇ ਪੰਜਾਬ ਦੀ ਸਿੱਖਿਆ ਦਾ ਪੱਧਰ ਤੁਸੀਂ ਦੇਖ ਹੀ ਰਹੇ ਹੋ, ਜਿਸ ਸਕੂਲਾਂ ਦੇ ਵਿੱਚ ਜਵਾਕ ਹੀ ਨਹੀਂ ਹੈਗੇ ਜੀ, ਟੀਚਰ ਨੌਕਰੀ ਟੀਚਰਾਂ ਨੂੰ ਮਿਲਣੀ ਜੀ, ਕੋਈ ਨਵੇਂ ਟੀਚਰਾਂ ਦੀ ਭਰਤੀ ਨਹੀਂ ਹੋ ਰਹੀ, ਜਿਹੜੇ ਹੈਗੇ ਹੈ ਉਹ ਕਦੇ ਬੀਡੀਪੀ ਦੀ ਨੌਕਰੀ ਨਿਭਾ ਰਹੇ ਆ, ਕਦੇ ਵੋਟਾਂ ਜਨਗਣਨਾ ਵਾਸਤੇ ਜਾ ਰਹੇ ਆ, ਉਸ ਮਤਲਬ ਉਹ ਪੰਜਾਬ ਦੀ ਸਥਿਤੀ ਹੋ ਰੱਖੀ ਹੈ ਸਟੱਡੀ ਨੂੰ ਲੈ ਕੇ
0: ਜੀ,
1: ਵੀ ਜਿਹੜੀ ਮਤਲਬ ਬਿਆਨ ਨਹੀਂ ਕਰੀ ਜਾ ਸਕਦੀ, ਵੀ ਇੰਨਾ ਲੋਕ ਬੱਚਿਆਂ ਦੀ ਪੜ੍ਹਾਈ ਦਾ ਹਾਲ ਮਾੜਾ ਕਰ ਦਿੱਤਾ, ਤੇ ਪਤਾ ਨੀ ਨੰਬਰ ਵਨ ਕਿਹੜੇ ਹਿਸਾਬ ਨਾਲ ਕਹੀ ਜਾਂਦੇ ਆ ਪੰਜਾਬ ਨੂੰ ਪੜ੍ਹਾਈ ਦੇ ਮਾਮਲੇ।
0: ਜੀ ਬਿਲਕੁਲ ਹੈ ਜੀ,
1: ਥੱਲੇ ਮੈਨੂੰ ਤਾਂ ਐ ਲੱਗਦਾ ਵੀ ਇਹਨਾਂ ਨੂੰ ਗਲਤੀ ਲੱਗ ਗਈ ਬੋਲਣ, ਇਹ ਥੱਲੋਂ ਨੰਬਰ ਵਨ ਤਾਂ ਕਹਿਣੇ ਹੋਣੇ, ਉੱਪਰੋਂ ਨਹੀਂ ਕਿਹਾ ਹੋਣਾ।
0: ਬਾਕੀ ਉੱਥੇ ਦੇ ਦੱਸ ਸਕਦੇ ਨੇ ਜੀ, ਜਿਹੜੇ ਵਸਦੇ ਨੇ ਵਸਨੀਕ ਜੀ, ਉਹਨਾਂ ਦੇ ਕੀ ਹਾਲਾਤ ਨੇ ਜੀ? ਬਿਲਕੁਲ,
1: ਤੁਸੀਂ ਕਦੇ ਪੰਜਾਬ ਫੇਰੀ ਪਾਓ ਨਾ, ਚਲੋ ਅਸੀਂ ਤਾਂ ਮਤਲਬ ਇਹ ਚੀਜ਼ਾਂ ਚ ਨਿਕਲਦੇ ਰਹਿੰਦੇ ਆ, ਓਦਾਂ ਆਪਾਂ ਪੰਜਾਬ ਨੂੰ ਪੰਜਾਬ ਦੇ ਸਕੂਲਾਂ ਨੂੰ ਵਧੀਆ ਕਿੱਦਾਂ ਸਮਝਦੇ ਆ, ਵੀ ਬਾਹਰੋਂ ਆਪਾਂ ਰੰਗ ਰੋਗਨ ਕਰਤਾ ਜੀ, ਅੰਦਰ ਆਪਾਂ ਐਲਈਡੀ ਸਕਰੀਨ ਲਾਤੀ, ਮੇਨ ਤਾਂ ਪ੍ਰੋਬਲਮ ਹੈਗੀ ਹੈ ਬੱਚਿਆਂ ਦਾ ਆਪਣਾ ਮਿਆਰ ਸਟੱਡੀ ਦਾ,
0: ਮਿਆਰ ਕੀ ਹੈ ਜੀ? ਬਿਲਕੁਲ ਹੈ ਜੀ,
1: ਉਹਨਾਂ ਨੂੰ ਕੀ ਪਤਾ, ਹੁਣ ਬੱਚਾ ਪ੍ਰਾਈਵੇਟ ਸਕੂਲ ਦੇ ਵਿੱਚ ਸ਼ੁਰੂ ਤੋਂ ਮਤਲਬ ਆਪਾਂ ਬੱਚੇ ਨੂੰ ਪੜ੍ਹਾਉਣ ਜਾਣਦੇ ਆ ਵੀ ਛੋਟੇ ਹੁੰਦੇ ਤੋਂ ਹੀ, ਉਹ ਬੱਚਾ ਪ੍ਰਾਈਵੇਟ ਸੈਕਟਰ ਪੜ੍ਹ ਕੇ ਸਕੂਲਾਂ ਦੇ ਵਿੱਚ ਮਤਲਬ ਦਸਵੀਂ ਅੱਠਵੀਂ ਸੱਤਵੀਂ ਤੱਕ ਤਾਂ ਅੰਗਰੇਜ਼ੀ ਫਟਾਫਟ ਬੋਲਣ ਲੱਗ ਪੈਂਦਾ
0: ਜੀ,
1: ਜਦਕਿ ਇਹ ਕੰਮ ਸਰਕਾਰੀ ਸਕੂਲਾਂ ਵਿੱਚ ਵੀ ਕੀਤਾ ਜਾ ਸਕਦਾ, ਉਹ ਜਿਹੜਾ ਸਰਕਾਰੀ ਸਕੂਲ ਚ ਪੜ੍ਹ ਰਿਹਾ ਬੱਚਾ, ਇਹ ਤਾਂ ਨੀ ਆਪਾਂ ਕਹਿ ਸਕਦੇ ਵੀ ਉਹ ਇੰਨਾ ਕੈਪੇਬਲ ਨੀ ਹੈਗਾ, ਹੋ ਸਕਦਾ ਦਿਮਾਗ ਉਹਦਾ ਹੋਰਾਂ ਬੱਚੇ ਨਾਲੋਂ ਵੀ ਜ਼ਿਆਦਾ ਹੋਵੇ।
0: ਬਿਲਕੁਲ ਹੈ ਜੀ,
1: ਪਰ ਉਹਦੀ ਪ੍ਰੈਪਰੇਸ਼ਨ ਤਾਂ ਅਸੀਂ ਕਰਵਾਉਣੀ ਹੈ ਨਾ
0: ਜੀ, ਬਿਲਕੁਲ ਹੈ ਜੀ,
1: ਉਹ ਤਾਂ ਇਹ ਕਰਵਾ ਨੀ ਰਹੇ ਹੈਗੇ, ਉਹਦਾ ਬਸ ਗੱਲਾਂ ਨਾਲ ਕਹੀ ਜਾਂਦੇ, ਏਦਾਂ ਹੀ ਪਹਿਲਾਂ ਜਿਹੜੇ ਸੇਵਾ ਕੇਂਦਰ ਸੀਗੇ ਉਹ ਰੰਗ ਰੋਗਨ ਕਰਕੇ ਜੀ, ਉਹ ਅੱਗੇ ਮਹੱਲਾ ਕਲੀਨਿਕ ਬਣਾ ਲਈ, ਮਹੱਲਾ ਕਲੀਨਿਕ ਵਾਲੇ ਹੁਣ ਪਹਿਲਾਂ ਜਦੋਂ ਪੈਸੇ ਵਧਾਉਣ ਦੀ ਵਾਰੀ ਆਈ, ਹੁਣ ਸਾਰੇ ਸੇਵਾ ਕੇਂਦਰ ਮਹੱਲਾ ਕਲੀਨਿਕ ਵਾਲੇ ਵਿਹਲੇ ਕਰੇ ਵੇ, ਹੜਤਾਲਾਂ ਕਰਦੇ ਫਿਰਦੇ, ਉਹਨਾਂ ਪੇ ਡਾਂਗਾ ਚਲਾਉਂਦੇ ਫਿਰਦੇ।
0: ਬਿਲਕੁਲ ਹੈ ਜੀ,
1: ਹੁਣ
0: ਤਨਖਾਹ ਵਧਾ ਦਿੱਤੀ ਹੈ
1: ਐਜੂਕੇਸ਼ਨ ਨੂੰ, ਹਾਂਜੀ ਹਾਂਜੀ ਐਜੂਕੇਸ਼ਨ ਦਾ ਕੰਪੀਟੀਸ਼ਨ ਚੱਲ ਪਿਆ, ਤੇ ਟੀਚਰ ਨੂੰ ਚੋਗ ਪਾ ਦਿੱਤਾ ਵੀ ਕੋਈ ਨੀ ਥੋੜੀ ਤਨਖਾਹ ਵਧਾ ਦਿੰਦੇ ਆ ਜੀ, ਤੇ ਹੁਣ ਸਕੂਲਾਂ ਦੇ ਬੱਚੇ ਤਿਆਰ ਕਰ ਲਓ। ਮੁੜ ਕੇ ਇਹਦਾ ਐਲਾਨ ਹੀ ਕੀਤਾ, ਇਹਦਾ ਕੋਈ ਮਤਲਬ ਦੇਖਿਆ ਜਾਵੇ ਕੋਈ ਪੇਪਰ ਵਰਕ ਥੋੜੀ ਜਿਹੀ ਕਿਤੇ ਇਹਨਾਂ ਨੇ ਪੱਕਾ ਲਿਖ ਕੇ ਦਿੱਤਾ ਹੀ ਹੈ, ਪੁਰਾਣੇ ਮੰਥ ਤੋਂ ਪੁਰਾਣੀ 150 ਦੀ ਸੈਲਰੀ ਆਪਾਂ ਵਧਾਉਣ ਲੱਗੇ ਆ
0: ਜੀ, ਜੀ
1: ਉੱਪਰ ਆ ਸਾਡੇ ਸ਼ੈਲੀ ਵੀਰ ਜੀ ਨੇ, ਹੋਰ ਕਿਸਾਨ ਨੇ, ਇਹ ਹੁਣ ਅੱਜ ਆਪਾਂ ਨੋਟਿਸ ਕੀਤਾ ਵੀ ਅੱਜ ਇਹ ਬੈਨਰ ਬਣਵਾ ਰਹੇ, ਫਲੈਕਸਾਂ ਬਣਵਾ ਕੇ ਲਵਾ ਰਹੇ
0: ਜੀ,
1: ਜਦਕਿ ਇਹਨਾਂ ਨੂੰ ਇਹ ਕੰਮ ਉਦੋਂ ਹੀ ਕਰ ਦੇਣਾ ਚਾਹੀਦਾ ਸੀ ਜਦੋਂ ਟਰਾਲੀ ਚੋਰੀਆਂ ਦਾ ਰੌਲਾ
0: ਪਿਆ
1: ਅੱਜ ਤੋਂ 7-8 ਮਹੀਨੇ ਪਹਿਲਾਂ।
0: ਬਿਲਕੁਲ ਹੈ ਜੀ,
1: ਇਹ ਵੀ ਮਤਲਬ ਨਾ ਮੈਂ ਹੁਣ ਸ਼ੈਲੀ ਬਾਈ ਨੂੰ ਵਿੱਚ ਇਨਵੋਲਵ ਨਹੀਂ ਕਰਦਾ, ਪਰ ਮੈਂ ਇੱਕ ਕਿਸਾਨਾਂ ਦੀ ਗੱਲ ਕਰਦਾ ਵੀ ਇਹ ਕੰਮ ਚਲਾ ਕੇ ਕੈਸ਼ ਹੀ ਕਰਦੇ ਆ ਸਾਰਾ ਕੰਮ, ਮਤਲਬ ਇਹਨਾਂ ਵਿੱਚ ਵੀ ਕੋਈ ਉਹ ਮਤਲਬ ਨਜ਼ਰ ਨਹੀਂ ਆਉਂਦੀ ਹੈਗੀ ਆਪਾਂ ਨੂੰ ਵੀ ਇਹ ਪੰਜਾਬ ਨੂੰ ਲੈ ਕੇ ਲੋਕਾਂ ਨੂੰ ਲੈ ਕੇ ਵਰਡ ਨੇ ਕੋਈ
0: ਜੀ। ਬਿਲਕੁਲ ਹੈ ਜੀ,
1: ਹੁਣ 27 ਤਰੀਕ ਨੂੰ ਇਹ ਧਰਨਾ ਫੇਰ ਤੇ ਪੰਜਾਬ ਬੰਦ ਦੀ ਫੇਰ ਕਾਲ ਦੇ ਰਹੇ ਹਾਂ
0: ਜੀ,
1: ਉਹੀ ਹੋਣੀ 7 ਤੋਂ 2 ਵਜੇ ਤੱਕ, ਪਰ ਤੁਸੀਂ ਇਹ ਤਾਂ ਦੇਖੋ ਵੀ ਆਪਾਂ ਰੀਸੈਂਟ ਹਲੇ ਦੇਖ ਕੇ ਹਟੇ ਆ ਵੀ ਲੋਕਾਂ ਨੇ ਇਹਨਾਂ ਦਾ ਕਿੰਨਾ ਵਿਰੋਧ ਕੀਤਾ, ਕਿੰਨੇ ਲੋਕ ਤੰਗ ਹੋਏ ਨੇ, ਜਿਹੜੇ ਬੰਦੇ ਨੇ ਦਿਹਾੜੀ ਕਰਨੀ ਹੈ ਤੇ ਜਿਹੜਾ ਪ੍ਰਾਈਵੇਟ ਸੈਕਟਰ ਚ ਵਰਕ ਕਰਦਾ ਉਹਨੂੰ ਛੁੱਟੀ ਨਹੀਂ ਮਿਲਦੀ, ਉਹ ਕਿੱਦਾਂ ਮੈਨੇਜ ਕਰੂਗਾ ਜੀ?
0: ਉਹ ਤਾਂ ਬਾਈ ਜੀ ਹੁਣ ਸਿਆਸੀ ਪਾਰਟੀਆਂ ਵੀ ਜਿਹੜੀਆਂ ਨੇ ਉਹ ਵੀ ਇਹਨਾਂ ਨੂੰ ਸਪੋਰਟ ਕਰਨ ਲੱਗ ਗਈਆਂ ਨੇ, ਪਹਿਲਾਂ 4-4.5 ਸਾਲ ਚੁੱਪ ਚਪੀਤੇ ਬੈਠੀਆਂ ਰਹੀਆਂ ਨੇ।
1: ਹਾਂਜੀ ਹਾਂਜੀ
0: ਜੀ, ਪੈਸੇ ਵੀ ਤੁਹਾਡੇ ਨਾਲ ਆ ਭਾਈ,
1: ਕਾਰਨ ਦੇਖੋ ਹੁਣ ਸਿਆਸੀ ਪਾਰਟੀਆਂ ਕੋਲੇ ਕੈਸ਼ ਕਰਨ ਨੂੰ ਕੁਛ ਹੈ,
0: ਹੁਣ ਤਾਂ ਬੁੱਕਤ ਪੈਣੀ ਹੈ ਇਹਨਾਂ ਦੀ ਸਾਰੀ।
1: ਹਾਂਜੀ, ਤੇ ਮਤਲਬ ਇਹਨਾਂ ਕੋਲ ਆਪਣੇ ਮੁੱਦੇ ਦਾ ਹੁੰਦੇ ਨੀ, ਬੋਲ ਹੁੰਦਾ ਨੀ, ਇਹ ਸੋਚਦੇ ਆ ਵੀ ਚਲੋ
0: ਜੀ
1: ਜਿਹੜਾ ਕੋਈ ਕਰੰਟ ਚੱਲ ਰਿਹਾ ਉਹਦੇ ਉਹਦੇ ਮਤਲਬ ਉਹਦੇ ਨਾਲ ਹੀ ਰਲ ਜਾਈਏ,
0: ਬਿਲਕੁਲ
1: ਸਾਡਾ ਵੀ ਨਾਮ ਹੋ ਜਾਊਗਾ ਵੀ ਆਪਾਂ ਵੀ ਸਪੋਰਟ ਕੀਤੀ ਹੈ,
0: ਕੀਤੀ ਸੀ ਜੀ, ਬਿਲਕੁਲ ਹੈ।
1: ਆਹ ਕੰਮ ਹੈ। ਹੁਣ ਇਹ MLA ਵਾਸਤੇ ਚਲੋ ਆਪਾਂ ਹੀ ਅੰਮ੍ਰਿਤਪਾਲ ਨੂੰ ਖੜੇ ਕਰਨ ਲੱਗੇ ਹਾਂ ਜਾਂ ਉਹਨਾਂ ਦੇ
0: ਜੀ
1: ਹੋਰ ਲੋਕਾਂ ਨੂੰ ਖੜੇ ਕਰਨ ਲੱਗੇ ਨੇ, ਸਿੱਖ ਪਰਿਵਾਰਾਂ ਨੂੰ ਖੜੇ ਕਰਨ ਲੱਗੇ ਨੇ, ਪਰ
0: ਜੀ
1: ਮਤਲਬ ਆਪਾਂ ਚਾਹੁੰਦੇ ਹਾਂ ਵੀ ਹੁਣ ਜਿਹੜੀ ਸਾਡੀ ਸੋਚ ਹੈ ਵੀ
0: ਜੀ
1: ਜੇ ਤੁਸੀਂ ਅੱਗੇ ਕੋਈ ਬੰਦੇ ਲੈ ਕੇ ਵੀ ਆਣੇ ਨੇ, ਵੱਖ ਪਾਰਟੀ ਵੀ ਖੜੀ ਕਰਨੀ ਹੈ ਸੈਂਟਰ ਗੌਰਮੈਂਟ ਇਹਨਾਂ ਦੇ ਗਲਤ ਲੋਕਾਂ ਦੇ ਅਗੇਂਸਟ, ਪਰ
0: ਜੀ
1: ਐਜੂਕੇਸ਼ਨ ਤਾਂ ਉੱਥੇ ਵੀ ਮੈਟਰ ਕਰਦੀ ਹੈ।
0: ਕਰਦੇ ਆ ਜੀ, ਕਰਦੇ, ਬਿਲਕੁਲ ਕਰਦੇ ਆ ਜੀ।
1: ਐਜੂਕੇਸ਼ਨ ਤੁਹਾਡੇ ਕੋਲ ਹੋਊਗੀ, ਤੁਸੀਂ ਤਾਂ ਹੀ ਅਗਲੇ ਨਾਲ ਤਰਕ ਬਤਰਕ ਕਰੋਗੇ, ਉਸੀ
0: ਜੀ
1: ਉਹਨੂੰ ਤਾਂ ਹੀ ਤਾਂ ਸੁਧਾਰ ਲੈ ਕੇ ਆਓਗੇ, ਜਿਹੜੇ ਹੁਣ ਅੱਗੇ ਆਉਣ ਜਿਹਨੂੰ ਹੁਣ ਗੱਲਾਂ ਕਰੇ ਵੀ ਅੱਗੇ ਲਾਉਣਾ ਹੈ। ਐਜੂਕੇਸ਼ਨ ਦਾ ਕਮੀ ਤਾਂ ਇਹਨਾਂ ਵਿੱਚ ਵੀ ਹੈਗੀ ਹੈ,
0: ਜੀ
1: ਸਰਕਾਰਾਂ ਤਾਂ ਚਾਹੁੰਦੀਆਂ ਨੇ ਵੀ ਮਤਲਬ ਘੱਟ ਐਜੂਕੇਟਡ ਪਰਸਨ ਆਉਣ ਵੀ
0: ਜੀ
1: ਸਾਡੇ ਨਾਲ ਕੋਈ ਤਰਕ ਬਤਰਕ ਕਰੇ ਨਾ, ਵੀ ਆਪਾਂ ਮਤਲਬ ਆਪਾਂ ਨੂੰ ਥੱਲੇ ਲਾ ਕੇ ਰੱਖੀਏ।
0: ਬਿਲਕੁਲ ਹੈ ਜੀ, ਬਿਲਕੁਲ। ਹੁਣ ਬਾਈ ਜੀ ਇੱਥੇ
1: ਹੁਣ
0: ਚਲੋ
1: ਲੋਕ ਕੀ
0: ਮੈਂ
1: ਕਰਦੇ,
0: ਗੱਲ, ਤੁਸੀਂ ਐਜੂਕੇਸ਼ਨ ਦੀ ਕੀਤੀ ਆ, ਫਿਨਲੈਂਡ ਦੀ ਗੱਲ ਹੈ, ਹੁਣ ਇੱਥੇ ਟੀਚਰ ਭੇਜੇ ਇਹਨਾਂ ਨੇ ਸਾਰਾ ਕੁਝ, ਪਰ ਜਿਹੜਾ ਉਸ ਸੂਬੇ ਦੇ ਕੋਲ ਕੀ ਓਨਾ ਪੈਸਾ ਖਰਚ ਕਰਨ ਦੇ ਲਈ, ਜੋ ਜਿੰਨਾ ਪੈਸਾ ਇਹਨਾਂ ਸਕੂਲਾਂ ਦੇ ਵਿੱਚ ਬਕਾਇਦਾ ਕੋਟਾ ਰੱਖਿਆ ਜਾਂਦਾ ਹੈ, ਬਕਾਇਦਾ ਉਹਨਾਂ ਦਾ ਬਜਟ ਤਿਆਰ ਕਰਕੇ ਉਹਨਾਂ ਨੂੰ ਦਿੱਤਾ ਜਾਂਦਾ ਹੈ, ਮਿਊਨਿਸਪੈਲਿਟੀ ਦਾ ਹਰ ਪਿੰਡ ਦਾ ਜਿੱਥੇ ਸਕੂਲ ਹੈਗਾ ਉੱਥੇ ਉਹਨਾਂ ਨੇ ਆਪਣਾ ਬਜਟ ਦੇਣਾ ਆ, ਤੇ ਦੂਸਰਾ ਕੇਂਦਰ ਦੇ ਵੱਲੋਂ ਸਕੂਲਾਂ ਦੇ ਲਈ ਆਪਣਾ ਬਜਟ ਆਉਂਦਾ ਹੈ, ਠੀਕ ਹੈ, ਤੇ ਉਹ ਦੂਸਰਾ ਇਹ ਵੀ ਨਾਲ ਕਿ ਇੰਸਟਾ ਜਿਹੜਾ ਜੋ ਕੁਝ ਵੀ ਹੈ ਸੁਵਿਧਾਵਾਂ ਦੇਣੀਆਂ ਨੇ ਸਟਫ ਜੋ ਕਿ ਵਿੱਚ ਲਾਗੂ ਕਰਨਾ, ਚਾਹੇ ਉਹ ਸਵੀਮਿੰਗ ਪੂਲ ਨੇ, ਚਾਹੇ ਉਹ ਖੇਡਾਂ ਨੇ, ਜੋ ਵੀ ਇੱਥੇ ਮਤਲਬ ਕਿ ਹਰ ਬੱਚੇ ਨੂੰ ਰੋਜ਼ ਖੇਡ ਦੀ ਕਲਾਸ ਨਾਲ ਲੱਗਦੀ ਹੈ, ਹੋਰ ਸਾਰੀਆਂ ਚੀਜ਼ਾਂ ਨੇ, ਵਿੰਟਰ ਖੇਡਾਂ ਨੇ, ਮਤਲਬ ਕਿ ਸਮਰ ਦੀਆਂ ਖੇਡਾਂ ਨੇ, ਹੋਰ ਸਾਰਾ ਸੀਜ਼ਨ ਵਾਈਜ਼ ਜਿੱਦਾਂ ਖੇਡਾਂ ਚੱਲਦੀਆਂ ਉਹ ਸਾਰੀਆਂ ਚੱਲਦੀਆਂ, ਤੇ ਕੀ ਸਭ ਤੋਂ ਪਹਿਲਾਂ ਤਾਂ ਇਹਨਾਂ ਸਕੂਲਾਂ ਦੇ ਵਿੱਚ ਸਾਡੇ ਇੱਥੇ ਹੁਣ ਬੱਚਿਆਂ ਦੇ ਲਈ ਬਕਾਇਦਾ ਹਰ ਸਕੂਲ ਦੇ ਵਿੱਚ ਇੱਕ ਨਰਸ ਹੈਗੀ ਹੈ, ਤੇ ਉਹ ਬੱਚਿਆਂ ਦੇ ਨਾਲ ਕੋਈ ਤੰਗੀ ਪਰੇਸ਼ਾਨੀਆਂ ਜਾਂ ਪੜ੍ਹਨ ਦੇ ਵਿੱਚ ਕਈ ਬੱਚਿਆਂ ਨੂੰ ਸਿੰਪਲ ਮਤਲਬ ਕਿ ਜੋ ਸਾਰਿਆਂ ਨੂੰ ਹੀ ਸਮਝ ਆ ਸਕਦਾ, ਕਈਆਂ ਨੂੰ ਨਹੀਂ ਆਉਂਦਾ, ਉਹਨਾਂ ਨੂੰ ਸਮਝਾਉਣ ਦੇ ਲਈ ਬਕਾਇਦਾ ਵੱਖਰਾ ਸਾਰਾ ਟ੍ਰੀਟ ਕੀਤਾ ਜਾਂਦਾ ਜਾਂ ਉਹਨਾਂ ਦੀਆਂ ਵੱਖਰੀਆਂ ਕਲਾਸਾਂ ਸਕੂਲ ਦੇ ਵਿੱਚ ਹੀ ਲਾਈਆਂ ਜਾਂਦੀਆਂ ਨੇ, ਕਿ ਉਹ ਚੀਜ਼ਾਂ ਇਹ ਪ੍ਰੋਵਾਈਡ ਕਰਾ ਸਕਦੇ ਨੇ, ਜਾਂ ਤਾਂ ਇੰਨਾ ਬਜਟ ਹੋਵੇ, ਪੈਸਾ ਹੋਵੇ, ਫਿਰ ਤਾਂ ਇਹ ਚੀਜ਼ਾਂ ਨੂੰ ਹੱਥ ਪਾਉਣ, ਵੀ ਹਾਂ ਇਕੱਲਾ ਇਹ ਥੋੜੀ ਹੈ ਵੀ ਅਸੀਂ ਭਾਈ ਬਾਹਰੋਂ ਮਤਲਬ ਕਿ ਟ੍ਰੇਨਿੰਗ ਲੈ ਲਈ ਆ, ਤਾਂ ਉਹ ਚੀਜ਼ਾਂ ਲਾਗੂ ਵੀ ਤਾਂ ਕਰਨੀਆਂ ਪੈਣਗੀਆਂ ਨਾ, ਪਹਿਲਾਂ ਤੁਸੀਂ ਬੇਸ ਤਾਂ ਬਣਾਓ ਉਸ ਪੱਧਰ ਦਾ।
1: ਨਹੀਂ ਦੇਖੋ ਬਾਹਰੋਂ ਟ੍ਰੇਨਿੰਗ ਤਾਂ ਲੈ ਕੇ ਆ ਗਏ ਜੀ, ਚਲੋ ਮੈਂ ਨੀ ਕਹਿੰਦਾ ਵੀ ਕੋਈ ਮਾੜੀ ਗੱਲ ਕਰੀ, ਠੀਕ ਹੈ, ਪਰ ਬਾਹਰੋਂ ਟ੍ਰੇਨਿੰਗ ਲੈਣ ਦਾ ਫਾਇਦਾ ਤਾਂ ਹੀ ਹੈ ਜੇ ਆਪਾਂ ਉਹ ਚੀਜ਼ਾਂ ਆਪਣੇ ਮਤਲਬ ਸਕੂਲਾਂ ਦੇ ਵਿੱਚ ਇੰਪਲੀਮੈਂਟ ਕਰੀਏ, ਉਹ ਤਾਂ ਆਪਾਂ ਕਰ ਹੀ ਨੀ ਰਹੇ,
0: ਜੀ
1: ਉਹ ਤਾਂ ਆਪਾਂ ਲਗਾ ਹੀ ਨੀ ਰਹੇ ਵੀ ਆਪਾਂ ਕੀ ਸਿੱਖ ਕੇ ਆਏ ਹਾਂ,
0: ਬਿਲਕੁਲ,
1: ਕਿਹੜੇ ਆਪਣੇ ਕਲਾਸ ਦੇ ਵਿੱਚ ਕਿੰਨੇ ਪਰਸੈਂਟ ਬੱਚੇ ਕਿਹੜੀ ਪ੍ਰੋਬਲਮ ਜੂਝ ਰਹੇ ਨੇ, ਉਹਨਾਂ ਨੂੰ ਆਪਾਂ ਕਿੱਦਾਂ ਹੈਂਡਲ ਕਰਨਾ, ਉਹਨਾਂ ਦਾ ਮਿਆਰ ਕਿੱਦਾਂ ਚੇਂਜ ਕਰਨਾ, ਉਹਦੇ ਉੱਪਰ ਤਾਂ ਕੋਈ ਗੱਲਬਾਤ ਕਰਦਾ ਹੀ ਨੀ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ।
1: ਜੋ ਤੁਸੀਂ ਨਰਸਾਂ ਦੀ ਗੱਲ ਕਰ ਰਹੇ ਹੋ, ਮੈਂ ਤਾਂ ਕਹਿੰਦਾ ਇੱਥੇ ਜੇ ਟੀਚਰ ਪੂਰੇ ਹੋ ਜਾਣ ਉਹੀ ਬਹੁਤ ਹੈ ਜੀ।
0: ਨਹੀਂ ਜੇ ਰੋਜ਼ਗਾਰ ਦੇਣਾ, ਹੁਣ ਕਿੰਨੇ ਸਕੂਲ ਨੇ, ਸਰਕਾਰੀ ਸਕੂਲ ਨੇ ਜਾਂ ਪ੍ਰਾਈਵੇਟ ਸਕੂਲ ਨੇ, ਉੱਥੇ ਤੁਸੀਂ ਇੱਕ ਪਾਲਿਸੀ ਲਿਆਓ ਭਈ ਸਾਡੇ ਇੱਥੇ ਕ੍ਰਾਈਮ ਜਿਸ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਵੱਧ ਰਿਹਾ, ਹੋਰ ਸਾਰੀਆਂ ਚੀਜ਼ਾਂ, ਬੱਚੇ ਵੀ ਤਾਂ ਆਉਣ ਵਾਲੀ ਪੀੜ੍ਹੀ ਦੇ ਵਿੱਚ ਉਹ ਜੋ ਦੇਖਦੇ ਆ ਜਾਂ ਜਿਸ ਮਾਹੌਲ ਦੇ ਵਿੱਚ ਵਿਚਰਦੇ ਆ, ਉਹਨੂੰ ਕੰਟਰੋਲ ਕਰਨ ਦੇ ਲਈ ਸਾਈਕੋਲੋਜੀ ਪੱਖ ਤੋਂ ਦੇਖਿਆ ਜਾਵੇ, ਘੱਟੋ ਘੱਟ ਇੱਕ ਨਰਸ, ਚਾਹੇ ਉਹ ਪ੍ਰਾਈਵੇਟ ਨੇ ਤੇ ਚਾਹੇ ਉਹ ਗੌਰਮੈਂਟ ਦੇ ਆਪਣੇ ਨੇ, ਕਹਿਣ ਭਾਈ ਇੱਕ ਇੱਕ ਨਰਸ ਲਾਜ਼ਮੀ ਕਰੋ, ਤੁਹਾਨੂੰ ਰੱਖਣੀ ਪੈਣੀਗੀ, ਉਹਨਾਂ ਚਿਰ ਤੁਹਾਡਾ ਸਕੂਲ ਹੀ ਨਹੀਂ ਪਾਸ ਕਰਾਂਗੇ ਅਸੀਂ।
1: ਪਰ ਜੀ ਵੀਰ ਜੀ ਉਹਦੇ ਲਈ ਪੈਸਾ ਵੀ ਤਾਂ ਕੱਢਣਾ ਪੈਣਾ, ਇਹਨਾਂ ਦੀ ਨੀਅਤ ਵੀ ਤਾਂ ਹੋਵੇ ਇਹ ਚੀਜ਼
0: ਨਹੀਂ ਬਾਈ ਜੀ, ਘੱਟੋ ਘੱਟ ਦੇਖੋ ਜੋਬ ਤਾਂ ਕ੍ਰੀਏਟ ਹੁੰਦੀ ਹੈ ਨਾ, ਜੇ ਜੋਬ ਕ੍ਰੀਏਟ ਦਾ ਆਈਡੀਆ ਤਾਂ ਹੈ ਨਾ, ਘੱਟੋ ਘੱਟ ਪ੍ਰਾਈਵੇਟ ਸਕੂਲਾਂ ਦੇ ਵਿੱਚ ਦੇਖ ਲਓ ਕਿੰਨੀ ਇੱਕ ਇੱਕ ਵੀ ਨਰਸ ਲੱਗੀ ਤਾਂ ਕਿੰਨਾ ਜੋਬ ਕ੍ਰੀਏਟ ਹੋ ਸਕਦੀ ਹੈ।
1: ਦੇਖੋ ਅਗਰ ਜੇ ਤੁਸੀਂ ਗੱਲ ਕਰਦੇ ਆ ਜੋਬ ਓਪਰਚੁਨਿਟੀ ਦੀ,
0: ਜੀ
1: ਬਹੁਤ ਲੂਪ ਹੋਲਸ ਨੇ ਜਿਹਦੇ ਵਿੱਚ ਹਲੇ ਜਿਹੜੇ ਪੂਰੇ ਹੋਣ ਵਾਲੇ ਨੇ, ਤੇ ਜੋਬ ਓਪਰਚੁਨਿਟੀ ਕੱਲੀ ਨਰਸ ਨੂੰ ਲੈ ਕੇ ਨੀ, ਹੋਰ ਬਹੁਤ ਚੀਜ਼ਾਂ ਨੂੰ ਲੈ ਕੇ
0: ਬਿਲਕੁਲ
1: ਨਿਕਲ
0: ਬਿਲਕੁਲ
1: ਸਕਦੀ ਹੈ
0: ਜੀ, ਬਿਲਕੁਲ ਹੈ ਜੀ।
1: ਇੱਕ ਨਰਸ ਨਹੀਂ ਆਪਾਂ ਲਾ ਸਕਦੇ ਵਿੱਚ, ਆਪਾਂ ਟੀਚਰ ਵੀ ਪੂਰੇ ਕਰ
0: ਜੀ
1: ਸਕਦੇ ਆ, ਫਿਰ ਤੁਸੀਂ ਜਿਹੜੇ ਆਪਾਂ ਮਿਡ ਡੇ ਮੀਲ ਦਿੰਦੇ ਆ ਉਹਨਾਂ ਵਿੱਚ ਵੀ ਦੇਖੋ
0: ਜੀ
1: ਇੱਕ ਇੱਕ ਦੋ ਦੋ ਜਾਣੇ ਨੇ, ਉਹ ਕਿੰਨਾ ਕੁ ਦੋ ਜਾਣੇ ਕਿਸ ਹਿਸਾਬ ਨਾਲ ਕੰਮ ਹੈਂਡਲ ਕਰਦੇ ਨੇ,
0: ਬਿਲਕੁਲ
1: ਕਿੰਨਾ
0: ਜੀ,
1: ਸਕੂਲ
0: ਬਿਲਕੁਲ।
1: ਦਾ ਬੱਚਾ ਹੈ, ਫਿਰ ਤੁਸੀਂ ਜਿਹੜੀ ਉਹ ਰੋਟੀ ਵੰਡ ਰਹੀ ਹੈ ਉਹਨੂੰ ਕੋਈ ਬੰਦਾ ਟੈਸਟ ਮਤਲਬ ਚੈੱਕ
0: ਜੀ
1: ਕਰੇ
0: ਜੀ
1: ਵੀ ਉਹਦਾ ਲੈਵਲ ਉਹਦਾ ਮਿਆਰ ਕੀ ਹੈ ਖਾਣੇ
0: ਉਹ ਬਾਈ ਜੀ ਇੱਥੇ ਖਾ ਕੇ ਗਏ ਨੇ, ਆਪ ਸਕੂਲਾਂ ਦੇ ਵਿੱਚ ਖਾ ਕੇ ਗਏ ਨੇ, ਚਾਹੇ ਦੇਖ ਲੈਣ ਕਿ ਉਹ ਦੱਸ ਦੇਣ ਕਿ ਕਿਸੇ ਹੋਟਲ ਤੋਂ ਘੱਟ ਦਾ ਖਾਣਾ ਤੁਹਾਨੂੰ ਲੱਗਦਾ ਜਿਹੜਾ ਇੱਥੇ ਸਰਵ ਹੁੰਦਾ ਹੈ।
1: ਪਿੱਛੇ ਜਿਹੜੀ ਸਰਕਾਰੀ ਸਕੂਲਾਂ ਦੇ ਵਿੱਚ ਆਂਗਨਵਾੜੀ ਚ ਪੰਜੀਰੀਆ ਬਣ ਕੇ ਆਉਂਦੀ ਸੀ ਬੱਤੀ ਤੋਂ, ਸ਼ਾਇਦ ਤੁਸੀਂ ਭੁੱਲੇ ਨੀ ਹੋਵੋਗੇ ਉਹਦਾ ਹਾਲ ਕੀ ਸੀ, ਉੱਲੀ ਲੱਗੀ ਆਉਂਦੀ ਸੀ ਪੈਕਟਾਂ ਦੇ ਵਿੱਚ, ਔਰ ਉਹ ਕੰਪਨੀ ਨੂੰ ਟੈਂਡਰ ਦਿੱਤੇ ਹੋਏ ਸੀ ਜਿਹੜੇ ਕੰਪਨੀ ਅੱਜ ਤੋਂ ਕੁਛ ਸਾਲ ਪਹਿਲਾਂ ਬੈਨ ਕੀਤੀਆਂ ਨੇ।
0: ਬਿਲਕੁਲ ਹੈ ਜੀ, ਬਿਲਕੁਲ ਹੈ।
1: ਤੇ ਤੁਸੀਂ ਦੱਸੋ ਵੀ ਇਹ ਕੀ ਪੰਜਾਬ ਨੂੰ ਇਹ ਬੱਚੇ ਨੂੰ ਲੈ ਕੇ ਕੋਈ ਵਰਣ ਥੋੜਾ ਨੇ, ਇਹ ਤਾਂ ਖੇਡ ਤਮਾਸ਼ਾ ਹੋ ਰਿਹਾ ਜੀ, ਬਸ ਇਹ ਵੀ ਜੇਬਾਂ ਭਰੀਆਂ ਜਾ ਰਹੀਆਂ। ਇਹਦੇ ਵਿੱਚ ਚੇਂਜਸ ਲਿਆਉਣ ਨੂੰ ਬਹੁਤ ਮਤਲਬ ਨਾ ਜ਼ਮੀਨੀ ਤੌਰ ਤੇ ਕੋਈ ਬੰਦਾ ਇੱਛਾ ਰੱਖ ਕੇ ਆਊ ਵੀ ਮੈਂ
0: ਜੀ
1: ਕਰਨਾ, ਉਹ ਤਾਂ ਹੋਣੀਆਂ ਨੇ ਗੱਲਾਂ ਨਾਲ ਨਹੀਂ ਹੋਣੀਆਂ,
0: ਗੱਲਾਂ ਨਾਲ ਨਹੀਂ, ਬਿਲਕੁਲ ਬਿਲਕੁਲ ਦਰੁਸਤ ਹੈ
1: ਗੱਲਾਂ ਨਾਲ ਕੁਛ ਨਹੀਂ ਬਣਨਾ ਜੀ।
0: ਜੀ
1: ਹੁਣ ਸੈਕਿੰਡ ਆ ਜਾਈਏ ਆਪਾਂ ਆ ਡੇਰਾ ਸੱਚਾ ਸੌਦੇ ਵਾਲੇ ਨੂੰ ਰੋਲ
0: ਜੀ
1: ਫੇਰ ਮਿਲ ਗਈ ਜੀ।
0: ਜੀ
1: ਮੇਰੇ ਹਿਸਾਬ ਨਾਲ ਤਾਂ ਮੈਂ ਤਾਂ ਹੁਣ ਕਹਿਣਾ ਨਹੀਂ ਚਾਹੁੰਦਾ, ਵੈਸੇ ਮੈਨੂੰ ਇੱਥੇ ਲੱਗਦਾ ਵੀ ਸੈਂਟਰ ਗੌਰਮੈਂਟ ਨੇ ਜਵਾਈਓ ਬਣਾਇਆ ਮੈਨੂੰ
0: ਜੀ
1: ਹੁਣ ਸਾਡੇ ਮਤਲਬ ਸਿੰਘ ਅੰਦਰ ਬੰਦ ਨੇ, ਦੇਖਿਆ ਜਾਵੇ ਉਹ ਆਪਣੀ ਸਜਾਵਾਂ ਭੋਗ ਚੁੱਕੇ ਨੇ ਪੂਰੀਆਂ।
0: ਜੀ
1: ਇੱਕ ਉਹਨਾਂ ਦੇ ਮਦਰ ਵੀ ਦੇਖੋ ਬਿਮਾਰ ਨੇ,
0: ਜੀ
1: ਕਿ ਮਨੁੱਖਤਾ ਤੇ ਮਨੁੱਖਤਾ ਦੇ ਆਧਾਰ ਤੇ ਲਾ ਲਓ ਵੀ ਆਪਣਾ ਫਰਜ਼ ਨਹੀਂ ਬਣਦਾ ਵੀ ਆਪਾਂ ਨੂੰ ਉਹਨੂੰ 10 10 ਦਿਨ ਦੀ ਜਾਂ 12 15 ਦਿਨ ਦੀ ਹਫਤੇ ਦੀ ਉਹਨਾਂ ਨੂੰ ਪਰੋਲ ਦਿੱਤੀ ਜਾਵੇ। ਵੱਧ ਤੋਂ ਵੱਧ ਇਹੀ ਹੋ ਸਕਦਾ ਵੀ ਤੁਸੀਂ ਆਪਣੀ ਸ਼ਰਤਾਂ ਦੱਸ ਦਿਓ ਵੀ ਕਿਸੇ ਨਾਲ ਇਕੱਠ ਨਹੀਂ ਕਰਨਾ ਜਾਂ ਕੁਛ ਨਹੀਂ ਹੋਣਾ ਜਾਂ ਪੁਲਿਸ ਦੀ ਉਹਨਾਂ ਦੇ ਪੁਲਿਸ ਨਾਲ ਰਹੂਗੀ, ਕੀ
0: ਜੀ
1: ਬਹੁਤ ਸਾਰੀ ਚੀਜ਼ਾਂ ਨਾ ਲਾਗੂ ਕਰਕੇ ਇਹਨੂੰ ਪਰਮਿਸ਼ਨ ਦਿੱਤੀ ਜਾ ਸਕਦੀ ਹੈ, ਪਰ ਗੌਰਮੈਂਟ ਦੀ ਨੀਤ ਨਹੀਂ ਹੈਗੀ।
0: ਨਹੀਂ ਬਾਈ ਜੀ, ਉਹ
1: ਦੂਸਰੀ ਗੱਲ
0: ਦੇਖੋ ਹੁਣ ਗੱਲ
1: ਪਰੋਲ
0: ਹੋਣ
1: ਦਾ
0: ਵੀ
1: ਜਦੋਂ
0: ਲੱਗੀ
1: ਸ਼ੁਰੂ
0: ਸੀ,
1: ਹੋਇਆ
0: ਸ਼ੁਰੂ ਹੋਈ ਆ, ਉਦਣ ਆਪਾਂ ਤਾਂ ਕਰਕੇ ਸੈਣੀ ਸਾਹਿਬ ਨੇ ਵੀ ਇਹ ਗੱਲ ਤਾਂ ਹੀ ਕਹੀ ਸੀ ਕਿ ਅਸੀਂ ਤਾਂ ਉਹ, ਹੁਣ ਦੇਖੋ ਹੁਣ ਇਹਦੇ ਵਿੱਚ ਵੀ ਸਿਆਸਤ ਚੱਲਦੀ ਹੈ, ਸਾਨੂੰ ਸਿਆਸਤ ਨੇ ਮਾਰਿਆ ਜੀ, ਆਪਣਿਆਂ ਨੇ ਮਾਰਿਆ,
1: ਬਿਲਕੁਲ
0: ਤੇ
1: ਬਿਲਕੁਲ
0: ਉਹਦੇ ਵਿੱਚ ਹੁਣ ਦੇਖੋ ਜੇ ਉਹ ਪੈਰੋਲ ਇਹਨਾਂ ਨੂੰ ਸੀਗਾ ਡਰ ਕਿ ਭਾਈ ਅਕਾਲੀ ਦਲ ਦੀ ਤੇ ਬੀਜੇਪੀ ਦੀ ਚੜ੍ਹਤ ਹੋ ਜੂ, ਜੇ ਉਹ ਆ ਗਿਆ ਇੱਕ ਵੀ ਬੰਦਾ ਬਾਹਰ ਜਾਏ 2 ਘੰਟੇ ਲਈ ਆ ਗਿਆ, ਤੇ ਉਹ ਸਾਰੀ ਸਿਆਸਤ ਹੋਈ ਆ ਉਹਦੇ ਵਿੱਚ, ਮਤਲਬ ਕਿ ਛਡਾਉਣ ਦੇ ਲਈ ਧਰਨਾ ਨਹੀਂ ਲਾਇਆ ਸੀ ਵੀ ਨਾ ਛਡਾ ਛੁੱਟੇ ਹੈ ਨਾ, ਚਾਹੇ 2 ਘੰਟੇ ਲਈ ਵੀ ਆ ਜਾਂਦੇ ਬਾਹਰ, ਤਾਂ ਵੀ ਕਿਤੇ ਨਾ ਕਿਤੇ ਪੈਠ ਬਣ ਜਾਣੀ ਸੀ ਪਾਰਟੀਆਂ ਦੀ, ਤੇ ਉਹ ਇਹਨਾਂ ਨੂੰ ਡਰ ਪੈ ਗਿਆ, ਤਾਂ ਹੀ ਬਿਆਨਬਾਜ਼ੀ ਸ਼ੁਰੂ ਹੋ ਗਈ, ਸਾਰਾ ਕੁਝ ਹੋ ਗਿਆ।
1: ਤੁਸੀਂ ਇੱਕ ਚੀਜ਼ ਦੇਖੋ ਨਾ, ਉਹਨਾਂ ਨੂੰ ਪਰੋਲ ਦਵਾਉਣ ਵਾਸਤੇ
0: ਜੀ
1: ਆਪਾਂ ਕਿੰਨਾ ਇਕੱਠ ਕਰ ਰਹੇ ਹਾਂ, ਦੇਖ ਰਹੇ ਹਾਂ ਨਾ ਤੁਸੀਂ,
0: ਜੀ
1: ਮਤਲਬ ਜਦੋਂ ਪਰੋਲ ਮਿਲ ਜੂਗੀ ਉਦੋਂ ਕਿੰਨਾ ਇਕੱਠ ਹੋਊਗਾ ਜੀ। ਇਹ
0: ਜੀ
1: ਚੀਜ਼ਾਂ ਪਹਿਲਾਂ ਇਸ਼ਾਰਾ ਕਰਦੀਆਂ ਨੇ
0: ਕਰਦੀਆਂ
1: ਕਿ
0: ਨੇ
1: ਆਪਾਂ
0: ਬਿਲਕੁਲ
1: ਗਲਤ ਟਰੈਕ ਉੱਤੇ ਜਾ ਰਹੇ ਹਾਂ।
0: ਬਿਲਕੁਲ ਉਹੀ ਤਾਂ ਗੱਲ ਸੈਣੀ ਸਾਹਿਬ ਨੇ ਉਦਨ ਕੋਡ ਕੀਤੀ ਸੀ, ਪਰ ਅਸੀਂ ਉਹਨੂੰ ਮਤਲਬ ਕਿ ਜਜ਼ਬਾਤੀ ਤੌਰ ਦੇ ਉੱਤੇ ਸੋਚਦੇ ਆ, ਪਰ ਪੇਪਰ ਵਰਕ ਜਾਂ ਜਿਹੜਾ ਮਾਨਸਿਕ ਤੌਰ ਦੇ ਉੱਤੇ ਨਹੀਂ ਨਾ ਸੋਚਦੇ, ਓਡੇ ਵੱਡੇ ਪੱਧਰ ਦੇ ਉੱਤੇ ਜਿਹੜੇ ਪੋਲੀਟੀਕਲ ਲੀਡਰ ਸੋਚਦੇ ਨੇ।
1: ਤੁਸੀਂ ਇੱਕ ਚੀਜ਼ ਹੋਰ ਨੋਟ ਕੀਤੀ ਹੋਣੀ ਹੈ, ਜਦੋਂ ਚਲੋ ਪਰੋਲ ਦੀ ਹਲੇ ਗੱਲ ਸ਼ੁਰੂਆਤ ਹੋਈ ਹੈ
0: ਜੀ,
1: ਉਸ ਟਾਈਮ ਭਾਈ ਹਵਾਰਾ ਜੀ ਦਾ ਅੰਦਰੋਂ ਇੱਕ ਵੀਡੀਓ ਵੀਡੀਓ ਫੁਟੇਜ ਬਾਹਰ ਆਉਂਦਾ ਹੈ,
0: ਹਾਂਜੀ,
1: ਉਸ ਚੀਜ਼ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਅੰਦਰ ਖਾਤੇ, ਚਲੋ ਬਾਹਰ ਇਹ ਚੀਜ਼ ਰੌਲਾ ਨਹੀਂ ਪੈ ਰਿਹਾ ਪਰ ਅੰਦਰ ਤਾਂ ਖਾਤੇ ਕਿਤੇ ਨਾ ਕਿਤੇ ਚਲੋ ਤਰਕ ਚੱਲ ਰਹੇ ਹੈ ਵੀ ਅੰਦਰੋਂ ਜੇਲ੍ਹ ਚੋਂ ਵੀਡੀਓ ਕਾਲ ਕਿੱਦਾਂ ਬਾਹਰ ਆ ਗਈ।
0: ਨਾਲੇ ਦੇਖੋ ਉੱਥੇ ਇਹ ਵੀ ਤਾਂ ਰੋਲਾ ਪੈ ਗਿਆ ਨਾ ਕਿ ਸਾਡਾ ਜਥੇਦਾਰ ਗੜਗੜਜ ਨੂੰ ਅਸੀਂ ਮੰਨਦੇ ਹੀ ਨਹੀਂ ਗਏ, ਭਾਈ ਸਾਡਾ ਤਾਂ ਜਥੇਦਾਰ ਹੀ ਜਗਤਾਰ ਸਿੰਘ ਅਵਾਰਾ ਹੈ, ਉਹ ਚੀਜ਼ਾਂ ਨੂੰ
1: ਹਾਂਜੀ ਹਾਂਜੀ
0: ਮਤਲਬ ਕਿ ਕਿਤੇ ਨਾ ਕਿਤੇ ਇਸ਼ਾਰਾ ਕਰਦੀਆਂ ਨੇ ਨਾ ਸਾਰੀਆਂ ਚੀਜ਼ਾਂ। ਬਿਲਕੁਲ ਹੈ
1: ਹਾਂਜੀ, ਇਹ ਚੀਜ਼ ਤਾਂ ਚਲੋ ਅੱਜ ਕੋਈ ਨਿਊ ਨਹੀਂ ਹੈਗੀ, ਇਹ ਅਸੀਂ ਬਹੁਤ
0: ਜੀ
1: ਟਾਈਮ ਪਹਿਲਾਂ ਸੁਣਦੇ ਆ ਰਹੇ ਹਾਂ, ਪਰ ਨਾ ਲੋਕ ਇਹਨਾਂ ਜਿਹੜੇ ਕਹਿ ਦਿੰਦੇ ਆ,
0: ਜੀ
1: ਲੋਕਾਂ ਦੀ ਕਹਿਣੀ ਕਤਲੀ ਵਿੱਚ ਫਰਕ ਬਹੁਤ ਹੈ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਕਿਉਂਕਿ ਲੋਕਾਂ ਦੀ ਮਤ ਨਹੀਂ ਇੱਕ ਹੈਗੀ, ਆਪਾਂ
0: ਜੀ
1: ਜਥੇਦਾਰ ਇਹਨੂੰ ਨਹੀਂ ਮੰਨਦੇ, ਆਪਾਂ ਜਥੇਦਾਰ ਉਹਨੂੰ ਨਹੀਂ ਮੰਨਦੇ,
0: ਜੀ
1: ਤੇ ਫਿਰ ਆਪਾਂ ਜਦੋਂ ਇਹ ਅਗਲੇ ਉੱਥੇ ਸਥਾਪਿਤ ਕੀਤੇ ਜਾਂਦੇ ਆ, ਲਾਏ ਜਾਂਦੇ ਆ, ਉਦੋਂ ਆਪਾਂ ਕਿਉਂ ਨੀ ਰੌਲਾ ਚੱਕਦੇ, ਕਿਉਂ ਨੀ
0: ਬਿਲਕੁਲ
1: ਬੋਲਦੇ
0: ਬਿਲਕੁਲ
1: ਹੈਗੇ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਉਦੋਂ ਤਾਂ ਆਪਾਂ ਮੌਨ ਵੱਟ ਕੇ ਬਹਿ ਜਾਂਦੇ, ਅੱਜ ਤੱਕ ਕਿਸੇ ਨੇ ਇਹ ਵੀ ਨੀ ਰੌਲਾ ਪਾਇਆ ਵੀ ਯਾਰ
0: ਜੀ
1: ਜਿਹੜੀ SDPC ਜਿਹੜੀ ਆ ਪ੍ਰਧਾਨ ਨਿਯੁਕਤ ਕਰਦੇ ਆ ਇਹਨੂੰ ਤੁਸੀਂ ਚੋਣਾਂ ਤੇ ਲੈ ਕੇ ਆਓ,
0: ਜੀ ਬਿਲਕੁਲ ਹੈ,
1: ਅੱਜ ਤੱਕ ਤਾਂ ਕਿਤੇ ਚੋਣ ਕਰਨ ਵਾਸਤੇ ਵੀ ਨੀ ਰੌਲਾ ਪਾਇਆ ਜੀ,
0: ਜੀ
1: ਔਰ ਬੀਬੀ ਸਿੰਘ ਹਰਸਿਮਰਤ ਕੌਰ ਬਾਦਲ ਜੀ ਨੇ ਤਾਂ ਫੱਟੇ ਚੱਕੇ ਹੋਏ ਨੇ ਜੀ,
0: ਜੀ
1: ਮਤਲਬ ਉਹਨਾਂ ਦੇ ਹਸਬੈਂਡ ਤੇ ਹਮਲਾ ਹੋਇਆ ਹੈ, ਇਹ
0: ਜੀ
1: ਪਾਰਟੀ ਦਾ ਹਮਲਾ ਦੱਸੀ ਜਾਂਦੇ ਨੇ ਆਪਣੇ ਆਪ,
0: ਬਿਲਕੁਲ ਬਿਲਕੁਲ ਬਿਲਕੁਲ,
1: ਵੀ ਪਾਰਟੀ ਕਿੱਥੇ ਹੈ ਕਿ ਬੰਦਾ ਕਿੱਥੇ ਹੈ, ਤੁਸੀਂ ਇਹ ਅੱਜ ਤੱਕ ਤੁਸੀਂ ਸਾਰੀ ਪਾਰਟੀ ਮਿਲ ਕੇ ਇੱਕ ਚੀਜ਼ ਡਿਸਾਈਡ ਨਹੀਂ ਕਰ ਸਕੇ ਵੀ ਇੱਕ ਬੰਦੇ ਕਰਕੇ ਪਾਰਟੀ ਚ ਸਾਰੀ ਮਤਲਬ ਸਟੇਬਿਲਿਟੀ ਖਰਾਬ ਰੱਖੀ, ਤੁਸੀਂ ਉਹਨੂੰ ਪ੍ਰਧਾਨਗੀ ਤੋਂ ਛੱਡ ਕੇ ਅੱਗੇ ਆਪਣੀ ਪਾਰਟੀ ਨੂੰ ਵਧਾਓ, ਕਿਸੇ ਹੋਰ ਨੂੰ ਸਾਹਮਣੇ ਲੈ ਕੇ ਆਓ ਜਿਹਨੂੰ ਪਾਰਟੀ ਪਸੰਦ ਕਰਦੀ ਹੋਵੇ, ਡੇ ਬਾਏ ਡੇ ਤੁਹਾਡੇ ਜੋ ਬੰਦੇ ਬਾਹਰ ਹੋ ਰਹੇ ਹੈ ਪਰ ਇਹਨਾਂ ਦਾ ਪਰਿਚਿਤ ਥੋੜਾ ਛੱਡੀ ਹੈ ਜੀ,
0: ਜੀ
1: ਜਾ ਕੇ ਸੈਂਟਰ ਗੌਰਮੈਂਟ ਕੋਲ ਬਿੱਲ ਦਾ ਸਮਰਥਨ ਕਰੇ, ਮਤਲਬ ਨਾ ਜਦ ਪੰਜਾਬ ਚ ਹੜ ਆਏ ਸੀ ਇਹਨਾਂ ਨੇ ਪੰਜਾਬ ਚ ਲੋਕਾਂ ਦੀ ਬੜੀ ਮਦਦ ਕੀਤੀ ਸੀ,
0: ਜੀ
1: ਕਿਤੇ ਨਾ ਬਾਹਰ ਹਵਾ ਉਲਟੀ ਸੀ ਵੀ ਚਲ ਕੋਈ ਨੀ ਵੀ ਹੋ ਸਕਦਾ ਇਹਨਾਂ ਦੇ ਦਿਮਾਗੀ ਤੌਰ ਦਾ ਸੁਧਾਰ ਹੋ ਰਿਹਾ ਹੋਵੇ
0: ਜੀ,
1: ਵੀ ਸ਼ਾਇਦ ਲੋਕਾਂ ਲਈ ਇਹ ਵਰਡ ਹੋ ਗਏ ਹੁਣ ਵੀ ਚਲੋ, ਪਰ ਹੁਣ ਉਹ ਤੋਂ ਬਾਅਦ ਇਹ ਨਾ ਡੇ ਬਾਏ ਡੇ ਮਤਲਬ ਬੇਵਕੂਫੀਆਂ ਹੀ ਕਰਦੇ ਨਜ਼ਰ ਆ ਰਹੇ,
0: ਜੀ ਜੀ ਜੀ ਬਿਲਕੁਲ ਹੈ,
1: ਕੋਈ ਵੀ ਨਾ ਵਿੱਚ ਇਹੋ ਜਿਹਾ ਮਤਲਬ ਇੱਕ ਵੀ ਬੰਦਾ ਕਹਿ ਦੇਵੇ ਵੀ ਇਹ ਚੱਜ ਦੀ, ਕੋਈ ਇਹਨਾਂ ਦੇ ਬਿਆਨ ਨੀ ਚੱਜਦੇ, ਕੋਈ
0: ਜੀ
1: ਇਹਨਾਂ ਦੀ ਮਤਲਬ ਕੰਮ ਨੀ ਚੱਜਦੇ ਹੋ ਰਹੇ ਜੀ,
0: ਜੀ
1: ਇਹ ਹਾਲ
0: ਹੈ,
1: ਮਤਲਬ ਨਾ ਹਰ ਹਰ ਚੀਜ਼ ਦੇ ਉੱਪਰ ਸਿਆਸਤ ਹੈ ਨਾ ਟੋਟਲੀ, ਆਪਾਂ ਕਹਿੰਦੇ ਆ ਪੋਲੀਟੀਸ਼ਨ ਛੱਡੋ ਆ ਕਿਸਾਨ ਆਗੂ ਵੀ ਹਰੇਕ ਇਹ ਵੀ ਸਿਆਸਤ ਹੀ,
0: ਹਾਂ ਬਿਲਕੁਲ ਬਿਲਕੁਲ
1: ਜਦੋਂ ਆਪਣੇ ਕੋਲੇ ਲੋਕ ਹੀ ਟੁੱਟ ਜਾਣਗੇ ਤਾਂ ਆਪਾਂ ਸਰਵਸੰਮਤੀ ਕਿਹਦੇ ਕੋਲ ਲਵਾਂਗੇ, ਆਪਣੇ ਕਿਸਾਨ ਬੰਦਿਆਂ ਕੋਲ,
0: ਜੀ
1: ਇਹਨਾਂ ਲੋਕਾਂ ਨੂੰ ਸਮਝਣ ਦੀ ਲੋੜ ਹੈ, ਹਲੇ ਮੈਂ ਕਹਿੰਦਾ ਹਲੇ ਵੀ ਇਹ ਲੋਕਾਂ ਨੂੰ ਪੰਜਾਬ ਦੇ ਪੰਜਾਬ ਦੇ ਲਈ ਨਾ ਮਤਲਬ ਕੁਛ ਵਧੀਆ ਇਹਨਾਂ ਕੋਲ ਰੋਡ ਮੈਪ ਹੈ ਹੀ ਨਹੀਂ ਵੀ ਪੰਜਾਬ ਚਾਹੁੰਦਾ ਕੀ ਹੈ, ਪੰਜਾਬ ਦੇ ਲੋਕ ਚਾਹੁੰਦੇ
0: ਜੀ
1: ਕੀ ਨੇ।
0: ਪਹਿਲਾਂ ਤਾਂ ਇਹੀ
1: ਇਹ
0: ਜਰੂਰੀ ਆ ਜੀ,
1: ਸਿਰਫ ਆਪਣੇ
0: ਜਥੇਬੰਦੀਆਂ ਕੀ ਚਾਹੁੰਦੀਆਂ ਨੇ ਆਪਣੇ ਆਪ ਦੇ ਵਿੱਚ ਹੀ ਸਿਰ ਜੋੜ ਕੇ ਪਹਿਲਾਂ ਬੈਠਣ, ਹੈ ਨਾ। ਉਹ ਇਹਨਾਂ ਦੇ ਵਿੱਚ ਵੀ ਬਹੁਤ ਵੱਡੀਆਂ ਹੈਗੀਆਂ ਨੇ ਗਲਤੀਆਂ, ਜਿਹ ਚ ਦੋ ਚਿੱਤੀ ਨਹੀਂ ਗੀ
1: ਦੇਖੋ, ਇੱਕ ਹਰਿਆਣੇ ਬੈਠ ਰਿਹਾ, ਇੱਕ ਰੇਲ ਰੋਕ ਰਿਹਾ, ਇੱਕ
0: ਜੀ।
1: ਬਿਆਨਬਾਜ਼ੀ ਕਰ ਰਿਹਾ, ਇਹਨਾਂ ਦੇ ਆਪਸੀ ਸੁਰ ਇੱਕ ਨਹੀਂ ਹੈਗੀ।
0: ਬਿਲਕੁਲ ਬਿਲਕੁਲ ਹੈ ਜੀ, ਬਿਲਕੁਲ
1: ਤੁਸੀਂ ਪ੍ਰੈਸ਼ਰ ਕੀ ਮੇਨਟੇਨ ਕਰੋਗੇ ਸੈਂਟਰ ਗਵਰਨਮੈਂਟ ਉੱਪਰ
0: ਜੀ
1: ਜਾਂ
0: ਜੀ
1: ਤੁਹਾਡੀ ਆਪਸੀ ਮੱਤਾ ਇੱਕ ਨਹੀਂ, ਜਾਂ ਤੁਸੀਂ
0: ਬਿਲਕੁਲ
1: ਪਹਿਲਾਂ ਉੱਥੇ ਹੀ ਗਏ ਹੈ। ਮੈਂ ਤਾਂ ਭਾਰਜਵੀਰ ਜੀ, ਸ਼ਾਇਦ ਤੁਸੀਂ ਵੀ ਇਸ ਗੱਲ ਨੂੰ ਮੇਰੀ ਗੱਲ ਨਾਲ ਸਹਿਮਤ ਹੋਵੋਗੇ, ਜਿਹੜੀ ਮੈਂ ਗੱਲ ਸੋਚਦਾ, ਜਦੋਂ ਪਹਿਲਾਂ ਕਿਸਾਨੀ ਧਰਨਾ ਲੱਗਿਆ,
0: ਜੀ
1: ਮੋਦੀ ਨੇ ਆਪਣੇ ਕਾਨੂੰਨ ਵਾਪਸ ਲੈ ਲਏ, ਉਹਨਾਂ ਨੇ ਇਹ ਵੀ ਕਿਹਾ ਵੀ ਮੈਂ MSP ਦਊਂਗਾ,
0: ਜੀ
1: ਤੁਸੀਂ ਉਹਨਾਂ ਤੋਂ ਬਗੈਰ ਲਿਖਿਤ ਪੜਿਤ ਕਰੇ ਬਿਨਾਂ ਤੁਸੀਂ ਉੱਠ ਕਿੱਦਾਂ ਗਏ ਉੱਥੇ?
0: ਬਿਲਕੁਲ ਹੈ ਜੀ।
1: ਇੱਕ ਬਿਆਨ ਨੂੰ ਆਧਾਰ ਬਣਾ ਕੇ ਫਿਰ ਕਿਤੇ ਨਾ ਕਿਤੇ ਇਹ ਲੱਗਦਾ ਨਾ ਵੀ ਅੰਦਰ ਖਾਤੇ ਕੋਈ ਨਾ ਕੋਈ ਪੈਸੇ ਨੂੰ ਲੈ ਕੇ ਸੈਟਿੰਗ ਹੋਈ ਹੋਈ ਹੈ ਜੀ।
0: ਬਿਲਕੁਲ ਬਿਲਕੁਲ। ਉਸ ਤੋਂ ਬਾਅਦ ਫਿਰ ਪੰਜਾਬ ਦੇ
1: ਸਾਡੇ
0: ਵਿੱਚ ਸੱਤਾ ਵੀ ਤਾਂ ਪਲਟਦੀ ਆ ਨਾ, ਉਹ ਵੀ ਉਹਨੂੰ ਵੀ ਨਾ ਇਗਨੋਰ ਕਰ ਸਕਦੇ ਆ। ਬਿਲਕੁਲ ਹੈ ਜੀ
1: ਨਹੀਂ ਕਰ ਸਕਦੇ, ਠੀਕ ਹੈ ਜੀ।
0: ਜੀ
1: ਉਹ ਤੋਂ ਬਾਅਦ ਜਿਹੜੇ 700-800 ਬੰਦਾ ਉਸ ਕਿਸਾਨ ਧਰਨੇ ਦੇ ਟਾਈਮ ਸ਼ਹੀਦ ਹੋ ਗਿਆ ਜਾਂ
0: ਬਿਲਕੁਲ ਹੈ ਜੀ,
1: ਚਲੋ ਚਲਾ ਗਿਆ, ਉਹਨਾਂ ਦੀ ਸ਼ਹੀਦੀ ਵੀ ਬਰਬਾਦ ਕੀਤੀ ਲੋਕਾਂ ਨੇ,
0: ਬਿਲਕੁਲ
1: ਹੁਣ
0: ਬਿਲਕੁਲ
1: ਮੁੜ ਕੇ
0: ਬਿਲਕੁਲ
1: ਇਹ ਮੁੜ ਕੇ ਕਿਵੇਂ ਐਕਸਪੈਕਟ ਕਰ ਦੇਣਗੇ ਵੀ ਸਾਡੇ ਨਾਲ ਕੁਝ ਚੱਲੂਗਾ,
0: ਜੀ
1: ਕਿਸੇ ਨੇ ਨੀ ਚੱਲਣਾ ਜੀ ਇਹਨਾਂ ਨਾਲ, ਭੁਲੇਖੇ
0: ਜੀ
1: ਪਾਲੀ ਬੈਠੇ ਆ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ।
1: ਹੁਣ ਆਪਣੇ ਘਰ ਦੇ ਵਿੱਚ ਆਪਾਂ ਚਾਰ ਜੀ ਆ, ਚਾਰਾਂ ਦੇ ਸੁਰ ਇੱਕ ਹੋਣਗੇ ਤਾਂ ਆਪਾਂ ਦੂਜੇ ਤੇ ਪ੍ਰਭਾਵ ਪਾਵਾਂਗੇ,
0: ਜੀ
1: ਜਿੱਦਾਂ ਆਪਣੇ ਸਾਰੇ ਦੇ ਸੁਰ ਹੀ ਅਲੱਗ ਅਲੱਗ
0: ਅਲੱਗ
1: ਜਿੱਦਾਂ
0: ਅਲੱਗ
1: ਦੂਜੇ
0: ਨੇ
1: ਉੱਪਰ
0: ਜੀ।
1: ਕੀ ਪ੍ਰਭਾਵ ਪਾਵਾਂਗੇ,
0: ਬਿਲਕੁਲ ਹੈ ਜੀ।
1: ਬਸ ਇਹੀ ਗੱਲ ਮੈਂ
0: ਥੈਂਕ ਯੂ
1: ਤੁਹਾਨੂੰ ਕਰ
0: ਭਾਈ
1: ਰਹੀ ਸੀ ਵੀਰ ਜੀ,
0: ਜੀ
1: ਇਹ ਮਤਲਬ ਸਭ ਚਾਂਦੀ ਚਮਕਾ ਰਹੇ ਆ, ਕੋਈ
0: ਬਿਲਕੁਲ
1: ਪੰਜਾਬ ਨੂੰ ਲੈ ਕੇ ਚਿੰਤਾ ਤਾਂ ਕੋਈ ਨਹੀਂ ਨਜ਼ਰ ਆਉਂਦਾ,
0: ਮੁੱਲ ਹੀ ਹੁਣ ਪੈਣਾ ਜੀ ਅਸਲ ਦੇ ਵਿੱਚ ਹੀਰਿਆਂ ਦਾ ਜੀ।
1: ਬਿਲਕੁਲ ਬਿਲਕੁਲ, ਹਾਂਜੀ
0: ਜੀ, ਥੈਂਕ ਯੂ
1: ਥੈਂਕ ਯੂ
0: ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਗੁਰੀਮਾਨ ਬਾਈ ਜੀ, ਤੇ ਲੋ ਦੋਸਤੋ ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ। ਕੁਝ ਦੋਸਤਾਂ ਦੇ ਸੁਨੇਹੇ ਨੇ, ਉਹਨਾਂ ਦਾ ਸੰਖੇਪ ਦੇ ਵਿੱਚ ਨਾਂ ਲੈ ਕੇ ਫਿਰ ਆਗਿਆ ਲੈਣਾ, ਤੇ ਵੈਸੇ ਕਹਾਣੀ ਦਾ ਮੂਡ ਸੀਗਾ ਮੇਰਾ। ਚਲੋ ਕੋਈ ਨੀ, ਇਸ ਹਫ਼ਤੇ ਜ਼ਰੂਰ ਸੁਣਾਵਾਂਗੇ ਤੁਹਾਨੂੰ ਕਹਾਣੀ, ਇਹ ਮੇਰਾ ਵਾਅਦਾ ਰਿਹਾ। ਤੇ ਆਪਣੇ ਮਾਨ ਸਿੰਘ ਸੈਣੀ ਸਾਹਿਬ ਜੁੜੇ ਨੇ ਹੈਲਸਿੰਕੀ ਤੋਂ, ਸਤਿ ਸ਼੍ਰੀ ਅਕਾਲ ਸਾਰੇ ਦੁਆਬਾ ਪਰਿਵਾਰ ਨੂੰ ਕਹਿੰਦੇ ਆ, ਸੁਣਨ ਵਾਲੇ ਦੋਸਤਾਂ ਨੂੰ। ਮੁਹੰਮਦ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਆ। ਤੇ ਗੁਰੀਮਾਨ ਬਾਈ ਜੀ, ਭਾਰਜ ਬਾਈ ਜੀ ਕਾਲ, ਹਾਂਜੀ ਆ ਹੀ ਗਈ ਸੀ ਉਹਨਾਂ ਦੀ। ਤੇ ਔਜਲਾ ਸਾਹਿਬ ਕਹਿੰਦੇ, ਦੇਸ਼ ਦਾ ਫਿਕਰ ਜਿੱਤਣ ਤੋਂ ਪਹਿਲਾਂ ਜਿੱਤ ਕੇ ਆਪਣਿਆਂ ਦਾ ਧਿਆਨ ਜਿਹੜਾ ਕਰਨਾ ਹੈ। ਤੇ ਮੁਹੰਮਦ ਜੀ ਕਹਿੰਦੇ ਆ, ਗੋਲਡਨ ਟਾਲਕ ਜੀ, ਸ਼ੁਕਰੀਆ ਜੀ। ਤੇ ਇਸੇ ਤਰ੍ਹਾਂ ਗੁਰੀਮਾਨ ਜੀ ਬਾਈ ਦੇ, ਇਲੈਕਸ਼ਨ ਦਾ ਕਹਿੰਦੇ ਲੈਵਲ ਦੱਸਦਾ ਹੁੰਦਾ ਸਕੂਲ ਕਿੰਨੇ ਕੁ ਕਹਿੰਦੇ ਅੱਗੇ ਹੈ ਜੀ, ਐਜੂਕੇਸ਼ਨ ਦਾ ਸੋਰੀ। ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਗੁਰੀਮਾਨ ਜੀ ਦੇ ਹੋਰ ਵੀ ਬਹੁਤ ਸਾਰੇ ਸੁਨੇਹੇ ਨੇ, ਉਹਨਾਂ ਨੂੰ ਮੈਂ ਬਾਅਦ ਦੇ ਵਿੱਚ ਜ਼ਰੂਰ ਪੜ੍ਹ ਲਾਂਗਾ। ਪੁਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਨੇ ਜੀ, ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਹਾਂਜੀ, ਫਰਾਂਸ ਦੀ ਅੱਜ ਖਬਰ ਮੰਦਭਾਗੀ, 300 ਘਰਾਂ ਦੀ ਬਰਬਾਦੀ ਹੋਈ ਆ ਉੱਥੇ। ਤੇ ਜਿਹੜਾ ਟੋਰਨਾਡੋ ਜਿਹੜਾ ਚੱਲਿਆ ਉੱਥੇ ਕਾਫੀ ਵੱਡੇ ਪੱਧਰ ਦੇ ਉੱਤੇ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਆ, ਭਾਰਜ ਬਾਈ ਸਿਆਂ ਜੀ, ਸਭ ਪਾਰਟੀਆਂ ਚੰਗੀਆਂ ਨੇ, ਸਭ ਪਾਰਟੀਆਂ ਪੰਜਾਬ ਦੇ ਪੱਖ ਦੇ ਵਿੱਚ ਨੇ, ਤੇ ਪੰਜਾਬ ਸਿਆਂ ਦੀ ਬੱਲੇ ਬੱਲੇ ਹੈ, ਤੇ ਜਿਹੜੀ ਆ ਜਾਵੇਗੀ ਉਹਦੇ ਨਾਲ ਹਾਂ ਕਹਿੰਦੇ ਜੀ। ਗੁਰੀਮਾਨ ਜੀ ਕਹਿੰਦੇ ਆ, ਬਿਲਕੁਲ ਸੱਚ ਕਿਹਾ ਜੀ। ਤੇ ਇਸੇ ਤਰ੍ਹਾਂ ਹੀ ਆਪਣੇ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਦੁਆਬਾ ਪਰਿਵਾਰ ਨੂੰ। ਤੇ ਮੁਹੰਮਦ ਜੀ ਕਹਿੰਦੇ ਆ, ਸੋਹਣਾ ਪ੍ਰੋਗਰਾਮ ਹੈ ਜੀ। ਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ, ਕਹਿੰਦੇ ਜੇ ਬਾਂਦਰ ਚੋਣ ਨਿਸ਼ਾਨ ਲੈ ਲੈਂਦੇ ਸ਼ਾਇਦ ਕਿਤੇ ਟਪੂਸੀ ਵੱਜ ਹੀ ਜਾਂਦੀ ਜੀ ਕਹਿੰਦੇ ਜੀਰਾ ਸਾਹਿਬ। ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਜੀਰਾ ਪਰਿਵਾਰ ਵੱਲੋਂ, ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ਼੍ਰੀ ਅਕਾਲ ਭੇਜਦੇ ਨੇ। ਗੁਰੀਮਾਨ ਜੀ ਕਹਿੰਦੇ, ਭੁਲੇਖੇ ਜਿਹੜਾ ਪਾਲ ਕੇ ਬੈਠੇ ਆ ਤੇ ਸਾਡੀ ਹਨੇਰੀ ਹੈ ਇਹ। ਇਹ ਗੱਲਾਂ ਦੇ ਜਵਾਬ ਤਾਂ ਕਹਿੰਦੇ ਸਮੇਂ ਦੀ ਬੁੱਕਲ ਦੇ ਵਿੱਚ ਨੇ, ਕੌਣ ਆਉਂਦਾ ਕੌਣ ਨਹੀਂ, ਪਰ ਇਸ ਵਾਰੀ ਖਿਚੜੀ ਪੱਕਣੀ ਹੈ। ਲੋਕ ਦੱਸਦੇ ਸੱਜੇ ਆ ਜਾਂਦੇ ਆ ਤੇ ਖੱਬੇ ਆ, ਲੋਕਾਂ ਨੂੰ ਹੱਲੇ ਇਹ ਨਹੀਂ ਪਤਾ ਅਸੀਂ ਪੰਜਾਬ ਸਾਂਭਣਾ ਹੈ। ਔਜਲਾ ਸਾਹਿਬ ਕਹਿੰਦੇ ਨੇ ਕਿ ਆਪਣੇ ਜੇ ਹਾਂਜੀ ਅੱਗੇ ਪੜ੍ਹ ਹੀ ਦਿੱਤਾ ਸੀ ਸੁਣੇ ਹਾਂ। ਤੇ ਨਾਲ ਇਸੇ ਤਰ੍ਹਾਂ ਸੁਰਜੀਤ ਭਾਰਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਸਾਡੇ ਮਦਰ। ਤੇ ਔਜਲਾ ਸਾਹਿਬ ਆਪਣੇ ਕੁਲਦੀਪ ਸਿੰਘ ਬਾਈ ਜੀ ਜੁੜੇ ਹੋਏ ਨੇ ਅੰਮ੍ਰਿਤਸਰ ਤੋਂ, ਸਤਿ ਸ਼੍ਰੀ ਅਕਾਲ ਪਿੰਡ ਰਤਨਗੜ੍ਹ ਤੋਂ ਕਹਿੰਦੇ ਨੇ ਜੀ। ਸੁਰਿੰਦਰ ਮਾਲ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ। ਤੇ ਅੱਗੇ ਲਿਖਦੇ ਨੇ ਰਾਜਨ ਸੈਣੀ ਸਾਹਿਬ ਜੁੜੇ ਹੋਏ ਨੇ, ਐਡਵੋਕੇਟ ਸਾਹਿਬ ਸਤਿ ਸ਼੍ਰੀ ਅਕਾਲ ਜੀ ਭਾਰਤ ਜੀ ਤੇ ਸਭ ਆਪਣੇ ਪਰਿਵਾਰ ਨੂੰ ਕਹਿੰਦੇ ਸਤਿ ਸ਼੍ਰੀ ਅਕਾਲ ਹੈ। ਕਹਿੰਦੇ ਹਾਂਜੀ, ਉਹ ਡੋਗੀ ਦਾ ਰੋਲਾ ਸੁਣਦੇ ਹੋਣੇ ਆ ਤਾਂ ਕਰਕੇ ਕਹਿੰਦੇ ਨੇ। ਭਾਰਤ ਸਾਹਿਬ ਦਾ ਡੋਗੀ ਬਹੁਤ ਪਿਆਰਾ ਹੈ, ਨਾਮ ਹੈ ਚੀਕੂ ਜੀ, ਚੀਕੂ ਨੀ ਜੀ, ਸੀਸੂ, ਸੀਸੂ SU, ਸੀਸੂ ਚੀਕੂ SI SU ਜੀ, ਸ਼ਿਸ਼ੂ ਆ ਜੀ, ਚੀਕੂ ਨੀ ਗਾ ਜੀ, ਕੈਪਟਨ ਸਾਹਿਬ ਵਾਲਾ ਚੀਕੂ ਨਾ ਬਣਾ ਦਿਓ ਕਿਤੇ, ਹੋਰ ਨਾ ਮੇਰਾ ਰੋਲਾ ਪਵਾ ਦਿਓ। ਗੁਰੀਮਾਨ ਜੀ ਕਹਿੰਦੇ ਬਾਕੀ ਸਾਊਂਡ ਗੁੱਡ ਹੈ ਜੀ, ਸੱਚੀ ਸਾਊਂਡ ਗੱਡੀ ਦੇ ਵਿੱਚ ਕਹਿੰਦੇ ਸੱਚੀ ਲਾਊਡ ਹੈ ਜੀ, ਤੇ ਐਂਡ ਕਲੀਨ ਹੈ ਜੀ, ਚੱਲ ਰਿਹਾ, ਗੱਡੀ ਦੀ ਆਵਾਜ਼ ਉੱਚੀ ਕਰ ਵਧੀਆ ਕਹਿੰਦੇ ਸੁਣਿਆ ਜਾ ਸਕਦਾ ਜੀ। ਤੇ ਇਸੇ ਤਰ੍ਹਾਂ ਲੋ ਦੋਸਤੋ, ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਆਸ਼ੀਰਵਾਦ ਦਿੰਦੇ ਨੇ, ਤੇ ਨਾਲ ਦੀ ਨਾਲ ਹੀ ਆਪਣੇ ਸਾਰੇ ਦੋਸਤਾਂ ਦੇ ਸੁਨੇਹੇ, ਜੇ ਕਿਸੇ ਦਾ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ। ਸਤਨਾਮ ਸਿੰਘ ਜਾੜੀਆਂ ਚੱਲ, ਹੋਰ ਸਾਰੇ ਸੱਜਣਾਂ ਦਾ ਸ਼ੁਕਰੀਆ, ਧੰਨਵਾਦ ਹੈ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਦੋਸਤੋ, ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭੇਜਣੇ ਗੀ ਇਸ ਦੇ ਨਾਲ ਹੀ ਹੈ। ਸਤਿ ਸ਼੍ਰੀ ਅਕਾਲ ਤੇ ਜਾਂਦੇ ਜਾਂਦੇ ਇੱਕ ਤੁਹਾਡੇ ਲਈ ਗੀਤ ਛੱਡ ਕੇ ਚੱਲਿਆ, ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ, ਤੇ ਸਾਜੀਆਦ ਅਲੀ ਹੁਣਾਂ ਦਾ ਗੀਤ ਹੈ ਰਾਵੀ, ਤੇ ਉਹਦਾ ਆਨੰਦ ਮਾਣਦੇ ਆ, ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ਼੍ਰੀ ਅਕਾਲ ਦੋਸਤੋ ਇਸ ਦੇ ਨਾਲ ਹੀ ਹੈ ਜੀ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: किस तरह आपां कहिंदे आ टाइप्स इहदियां आ
1: हाँ
0: जांदे
1: जी हाँ
0: ने।
1: जी, वैसे तो थोड़े बहुत फर्क दे नाल हर एक दा स्टाइल डिफरेंट है,
0: जी
1: पर मुख्य तौर पर चार पेंटिंग स्टाइल्स गिने गए हैं
0: जी जी
1: जिन्हां विचों सब तो पहला जो अपने इत्थे आम चलता है जिसनों असी कहने हैं अथॉरिटेरियन स्टाइल।
0: जी जी
1: अथॉरिटेरियन स्टाइल वो है जिस दे विच असी बच्चों नू अपना हुक्म मनन दी ही तालीम दिने हैं,
0: जी
1: मैं तेनू जो क्या बस। हाँ
0: ओके है, वो होना
1: वो ओके
0: चाहिए,
1: है,
0: वो ही होना
1: जब
0: चाहिए।
1: बच्चा क्वेश्चन करता है तो सानू लगता है कि वो अगे बोल रहा है, वो साड़ी इज्जत नहीं कर रहा, ये अथॉरिटेरियन स्टाइल है साड़े। असी ओदे नाल रीजनिंग नहीं करते, असी ओनू लॉजिकली एक्सप्लेन नहीं करते,
0: जी।
1: और सानू ये लगता है कि ये बच्चा साड़े कहने च नहीं है जो बार बार क्वेश्चन करता है या साड़े डिसीजन नू चैलेंज करता है।
0: जी,
1: साड़े
0: बिल्कुल
1: कोले ओदे हर जवाब दा इक्को ही, ओदे हर सवाल दा इक्को ही जवाब हुंदा है, क्योंकि मैं क्या,
0: जी, बिल्कुल बिल्कुल
1: ये अपने आम चलता है,
0: ये सब तो ज्यादा पॉपुलर है
1: सब
0: मैनू
1: तो ज्यादा
0: लगता
1: पॉपुलर है। ठीक है,
0: है बिल्कुल
1: तुहानू सुन के किदां लग रहा है तुहानू
0: जी
1: आपे ही चल पता चल जाएगा कि ये किन्ना क होना चाहिए। ठीक
0: जी
1: है,
0: बिल्कुल
1: दूसरा है जिदे विच असी इहनू कहने अथॉरिटेटिव स्टाइल, ये पहले जिदी मैं गल की थी अथॉरिटेरियन है, सेकेंड है अथॉरिटेटिव जिहड़ा काफी हद तक बैलेंस्ड पेरेंटिंग है
0: जी
1: जिस दे विच असी बच्चियां नाल गलबात करते हैं, असी उन्हां दी गल सुनते हैं, असी
0: जी
1: अपना अपनी डिस्कशन करते हैं, असी अपनी गल उन्हां दे सामने रखते हैं, असी
0: जी
1: पॉजिटिव नेगेटिव्स दे बारे गल करते हैं,
0: जी
1: कदे बच्चे तो असी कन्विंस हो जाने हैं, कदे बच्चा साढ़े तो हो
0: साढ़े तो हो
1: जाता,
0: जाता जी।
1: और इनू मेरी नज़र विच पॉजिटिव पेरेंटिंग है,
0: जी, टू वे कम्युनिकेशन
1: टू
0: तो है
1: वे
0: ना घट्टो घट्ट।
1: कम्युनिकेशन है, बच्चे नू कदे भी ये नहीं लगता कि मेरी तो सुनते ही नहीं
0: जी, बिल्कुल बिल्कुल बिल्कुल
1: है ना।
0: जी
1: कई बार इदां भी हुंदा है कि तुसी अपनी ही गल मनवा लैंदे हो पर बच्चे नू एहसास नहीं हुंदा कि मेरे नाल जबरदस्ती हुई है,
0: बिल्कुल ठीक है
1: तुहाडा कन्विंस करन दा तरीका इस तरह दा हुंदा है,
0: जी,
1: दैट
0: बिल्कुल
1: इज अथॉरिटेटिव। ठीक
0: जी
1: है,
0: जी जी
1: एक है थर्ड जिस दे बारे में गल करना चाहनी है, वो है परमिसिव पेरेंटिंग।
0: परमिसिव जी,
1: परमिसिव परमिसिव दे विच है कि तुसी छूट देती है बच्चे नू,
0: खुला ही छोड़ देता है कि जो मर्जी
1: हाँ
0: करे।
1: तुसी उस तो अपनी एक्सपेक्टेशंस बहुत घटा ली है,
0: जी
1: कोई फर्क नहीं पैंदा तू जो मर्जी कर।
0: जी जी जी
1: ठीक है, हर एक चीज ओनू तुसी मुहैया करांदे हो, ओदियां डिमांड्स जिहड़ियां है तुसी ये नहीं देखदे कि वो जेन्युइन है या नहीं, वो
0: बिल्कुल
1: पूरियां करना तुहानू लगदा जरूरी है और
0: जी
1: तुसी वो बोलदा और पूरियां करदे हो।
0: जी जी
1: इस
0: जी
1: तरह दी पेरेंटिंग दे विच चाइल्ड स्पॉयल हुंदा है
0: जी
1: जो
0: जी
1: आम
0: जी
1: तौर ते देखा जाता है,
0: जी जी जी
1: क्योंकि उन्हें इंपॉर्टेंस नहीं समझाई जाती कि चीज़ा किस तरह आदियाँ, किस
0: जी
1: किन्नी डिमांड होनी चाहिए है,
0: जो उन्हें
1: ओ
0: मुंह कटिया वो
1: हाँ
0: हो
1: उन्होंने ये
0: गया।
1: नहीं लगता कि जरूरत के हिसाब न चीज़ होंगी है, उन्होंने लगता जो दिल करे वो होंगी है,
0: जी, बिल्कुल
1: वो
0: बिल्कुल
1: इस तरह सीखता है। इस तरह के बच्चे फिर अगे जाके अकमुलेटिव बनते हैं, चीज़ा
0: जी,
1: कट्ठिया कर लेनिया चाहे लोड़ हो चाहे ना।
0: बस उन्होंने जमा करी जाना है सब
1: हाँ जी ठीक
0: कुछ
1: है,
0: बिल्कुल
1: फिर है अनइनवॉल्व पेरेंटिंग, अनइनवॉल्व जिथे पेरेंट्स
0: जी,
1: इनवॉल्व ही नहीं है,
0: कुछ भी नहीं कर रहे हो तो उन्होंने
1: फिजिकल प्रेजेंस नहीं है,
0: जी,
1: जरूरतां सारियां पूरियां हो रही हैं बच्चे दियां,
0: जी, बिल्कुल, पर वो उत्थे है नहीं।
1: उत्थे नहीं है ना,
0: जी
1: वो
0: जी
1: टाइम दे रहे हैं, जे वो हैगे भी है तो वो कुछ होर कर रहे हैं,
0: जी जी जी
1: बच्चे लई
0: जी
1: नहीं है,
0: बिल्कुल बिल्कुल
1: वो अपनियां कुछ एक्टिविटीज दे विच इन्ने बिजी है या उन्होंने ये लगता ही नहीं कि ये जरूरी है, उन्होंने लगता है जरूरतां पूरियां करनियां ही पेरेंटिंग है
0: जी
1: और वो
0: जी
1: सारियां जरूरतां पूरियां कर रहे हैं, और
0: बिल्कुल
1: बच्चे नू भी एक टाइम तो बाद ये लगन लग जाता है कि माँ बाप जड़े है वो जरूरतां पूरियां करन दा सोर्स है,
0: उन्हां दा होर कोई रोल नहीं,
1: वो जुड़ाव नहीं आता, एक कनेक्ट
0: बिल्कुल
1: जिन्हों असीं कहने भावनात्मक जुड़ाव
0: वो नहीं
1: वो नहीं
0: बनेगा,
1: बनता
0: बिल्कुल
1: उन्हां दा,
0: बिल्कुल बिल्कुल जी
1: उन्हां लई इन्हां चीज़ां की इंपॉर्टेंस नहीं होंदी कि इकट्ठे बह के डिनर करना,
0: जी जी
1: बच्चे की गल
0: जी
1: सुनना, अज स्कूल च की होया, उहदा
0: टाइम देना
1: होमवर्क
0: उन्हां नूं
1: देखना, इस चीज़
0: जी
1: की कोई इंपॉर्टेंस नहीं। ये है तो बेसिकली ये चार स्टाइल है,
0: जी जी जी
1: और मैनू लगता है कि अथॉरिटेटिव पेरेंटिंग है जिदे विच टू वे डिस्कशन है।
0: दोनों की गल हो रही है
1: हाँ जी
0: दोनों
1: वो उस
0: तेरा
1: दे हाँ जी
0: जी
1: उत्थे कनेक्ट जुड़दा है, बच्चे जुड़दे हैं,
0: जी जी
1: वो
0: जी
1: वड्डे होके भी अपनी प्रॉब्लम्स डिस्कस करते हैं
0: जी जी
1: बजाय के बाहर कोई लब्भन दे कि जिदे नाल मैं दिल दी गल करा, पेरेंट्स
0: बिल्कुल
1: उन्हां दे दोस्त बन जांदे आ टाइम नाल।
0: जी,
1: मेरा पर्सनल व्यू है कि ये ज्यादा अच्छा है।
0: बिल्कुल बिल्कुल जी, क्योंकि डायलॉग तो होना चाहिए है दोवां दे विच, जे यही विच माइनस हो गया तो वो गैप बढ़ता जाएगा।
1: बिल्कुल
0: तो जिहड़ी वैसे सब तो ज़्यादा कि पॉपुलर है आम जिहड़ी जनता जिहड़ी है वो इन्वॉल्व होंदी है जिहदे विच सब तो जिहड़ी
1: जिहड़ा
0: पॉपुलर आपां
1: आम
0: कह लईए।
1: लोग करते हैं,
0: जी जी जी
1: जो मेरा एक्सपीरियंस है साडी जनरेशन दे जो ਅਸੀਂ ਜਦੋਂ ਬੱਚੇ ਸੀਗੇ
0: ਜੀ ਜੀ
1: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਚੋਂ ਪੱਲੇ ਹੈ, ਅਥੋਰੀਟੇਰੀਅਨ ਸਟਾਈਲ ਹੀ ਰਿਹਾ। ਔਰ ਅੱਜ ਤੱਕ ਵੀ ਪਤਾ ਨਹੀਂ, ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ, ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ, ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ।
0: ਇਹ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ, ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ ਚ,
1: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ।
0: ਜੀ ਜੀ ਜੀ।
1: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ? ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ,
0: ਪੀੜੀ ਦਰ ਪੀੜੀ ਚੱਲ ਰਿਹਾ,
1: ਪੀੜੀ ਦਰ ਪੀੜੀ ਚੱਲ ਰਿਹਾ। ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ,
0: ਜੀ ਜੀ,
1: ਬੱਚੇ ਦਾ ਐਕਸਪੋਜ਼ਰ ਕੁਛ ਹੋਰ ਹੈ,
0: ਬਿਲਕੁਲ
1: ਠੀਕ ਹੈ ਨਾ। ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ, ਕੁਐਸਚਨਿੰਗ ਨਹੀਂ ਹੈ, ਰੀਜ਼ਨਿੰਗ ਨਹੀਂ ਹੈ, ਤਾਂ ਉਸਨੂੰ ਉਹ ਮੰਨਣ ਲਈ ਮਜਬੂਰ ਹੈ, ਉਹ
0: ਹੁਕਮ ਜਿਹੜਾ ਹੈ ਉਹ ਅਟਲ ਹੈ। ਬਿਲਕੁਲ ਬਿਲਕੁਲ ਜੀ। ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ, ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ।
1: ਇਹ ਡਿਪੈਂਡ ਕਰੇਗਾ, ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ।
0: ਜੀ ਜੀ ਬਿਲਕੁਲ।
1: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ,
0: ਇਹ ਸਹੀ ਨਹੀਂ ਹੋ ਰਿਹਾ।
1: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ, ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ, ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ।
0: ਬਿਲਕੁਲ ਬਿਲਕੁਲ ਜੀ ਬਿਲਕੁਲ।
1: ਠੀਕ ਹੈ, ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ, ਇਹ ਟਿਊਨਿੰਗ ਹੈ, ਫਾਈਨ ਟਿਊਨਿੰਗ, ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ,
0: ਬਿਲਕੁਲ
1: ਠੀਕ ਹੈ ਨਾ। ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹੀ ਸਿੱਖ ਜਾਏਗਾ।
0: ਜੀ ਬਿਲਕੁਲ। ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ।
1: ਬਿਲਕੁਲ,
0: ਇਹ ਤਾਂ ਵਾਕਈ ਸਹੀ ਗੱਲ ਹੈ ਜੀ। ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ ਜ਼ਿਆਦਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
1: ਬਿਲਕੁਲ
0: ਹੋਏਗੀ। ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
1: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
0: ਜੀ।
1: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀਰ ਹੈ,
0: ਬਿਲਕੁਲ ਹੈ ਨਾ, ਬਿਲਕੁਲ ਹੈ ਜੀ।
1: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
0: ਜੀ,
1: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
0: ਜੀ ਜੀ ਬਿਲਕੁਲ।
1: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
0: ਬਿਲਕੁਲ ਠੀਕ ਹੈ,
1: ਹੈ ਨਾ,
0: ਬਿਲਕੁਲ
1: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਏਦਾਂ ਹੀ ਹੁੰਦਾ, ਏਦਾਂ ਹੀ ਚੱਲੂਗਾ
0: ਜੀ ਜੀ ਜੀ,
1: ਇਹ ਠੀਕ ਨਹੀਂ ਹੈ।
0: ਬਿਲਕੁਲ,
1: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ। ਠੀਕ ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
0: ਜੀ ਜੀ।
1: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ, ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ ਕੇ, ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ ਇਸ ਤੋਂ ਵੱਧ, ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
0: ਕੰਡੀਸ਼ਨਿੰਗ ਹੋ ਗਈ,
1: ਕੰਡੀਸ਼ਨਿੰਗ ਹੋ ਗਈ। ਠੀਕ ਹੈ
0: ਜੀ ਜੀ।
1: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
0: ਜੀ ਜੀ ਜੀ,
1: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਛਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
0: ਬਿਲਕੁਲ ਬਿਲਕੁਲ ਬਿਲਕੁਲ, ਹਾਂ, ਉਹਨਾਂ ਨੂੰ ਇਹ ਕਰ ਜਾਂਦੇ,
1: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
0: ਬਿਲਕੁਲ ਬਿਲਕੁਲ,
1: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ, ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ। ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ, ਬੱਚਿਆਂ ਨੂੰ ਵਿਗਾੜਦੀ ਹੈ ਲੀਨੀਐਂਸੀ, ਛੂਟ।
0: ਜੀ ਜੀ ਜੀ ਬਿਲਕੁਲ,
1: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
0: ਬਿਲਕੁਲ,
1: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
0: ਬੱਚੇ ਦਾ ਇਹ ਚ ਕੋਈ
1: ਬਹੁਤਾ ਕਸੂਰ ਨਹੀਂ ਹੈ, ਬੱਚੇ ਦਾ ਕੋਈ ਕਸੂਰ ਨਹੀਂ ਹੈ।
0: ਬਿਲਕੁਲ,
1: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ।
0: ਜੀ ਜੀ ਜੀ ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਤੇ ਆਪਾਂ ਦੇਖਿਆ ਕਿ ਵੱਖ-ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ ਅਪਣਾਏ ਜਾਂਦੇ ਆ।
1: ਬਿਲਕੁਲ
0: ਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕਾਉਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ
1: ਹਾਂਜੀ
0: ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ
1: ਹਾਂਜੀ।
0: ਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
1: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ।
0: ਜੀ
1: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th 10th ਦਾ ਬੱਚਾ ਹੈ,
0: ਜੀ
1: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ,
0: ਜੀ ਜੀ
1: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ,
0: ਜੀ
1: ਪਤਾ ਨਹੀਂ
0: ਬਿਲਕੁਲ
1: ਕੀ ਬਣ ਜਾਏ।
0: ਜੀ
1: ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ? ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ,
0: ਜੀ
1: ਤੇ ਮੈਂ ਉਹਨਾਂ ਦੇ ਨਾਲ ਵਿਚਰਨਾ ਹੈ,
0: ਜੀ ਜੀ ਜੀ
1: ਇਸ
0: ਬਿਲਕੁਲ
1: ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
0: ਬਿਲਕੁਲ,
1: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
0: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
1: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
0: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ,
1: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ ਹੈ,
0: ਕਿੱਥੇ ਸਟੈਂਡ ਕਰ ਰਿਹਾ ਹੈ,
1: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਉਨੀਆਂ ਹੀ ਰੱਖੋ।
0: ਜੀ ਜੀ
1: ਦੂਸਰੀ
0: ਬਿਲਕੁਲ,
1: ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ-ਬਾਪ ਲਈ ਮੈਂ ਪੜ੍ਹਨਾ ਹੈ।
0: ਬਿਲਕੁਲ ਬਿਲਕੁਲ,
1: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ ਹੈ, ਉਦੋਂ ਉਹ ਪੜੇਗਾ,
0: ਉਦੋਂ ਉਹਦੀ ਰੁਚੀ ਆਏਗੀ ਤੇ ਉਦੋਂ ਹੀ ਉਹ ਅੱਗੇ ਚੱਲੇਗਾ।
1: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ,
0: ਜੀ ਬ੍ਰੇਨ ਵਾਸ਼ ਹੋ ਰਿਹਾ
1: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ,
0: ਜੀ
1: ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
0: ਬਿਲਕੁਲ
1: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
0: ਬਿਲਕੁਲ ਠੀਕ
1: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
0: ਜੀ ਜੀ ਜੀ ਬਿਲਕੁਲ ਠੀਕ ਹੈ।
1: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ ਹੈ,
0: ਜੀ ਜੀ
1: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਉਹ
0: ਕਹਿ
1: ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ 10ਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ।
0: ਜੀ
1: ਸਾਡਾ ਸਿਸਟਮ ਇਦਾਂ ਦਾ ਹੈ ਕਿ 10ਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ ਆ,
0: ਪੜ੍ਹਨੇ ਪੈਣੇ ਆ,
1: ਪੜ੍ਹਨੇ ਪੈਣੇ ਆ
0: ਬਿਲਕੁਲ,
1: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇਂ ਜੋ ਤੇਰਾ ਦਿਲ ਕਰਦਾ ਹੈ, ਠੀਕ ਹੈ। ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਹੋਈ
0: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ, ਤਾਂ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ
1: ਹਾਂਜੀ
0: ਥੋਪਿਆ ਜਾਂਦਾ ਉਹਨੂੰ ਆਪਣੀ ਪੰਡ
1: ਜਾਂਦਾ
0: ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ, ਬਣਨਾ ਚਾਹੁੰਦੇ ਸੀ ਉਹ ਚਾਹੁੰਦੇ ਸੀ ਬੱਚਾ ਬਣੇ, ਉਹ
1: ਬਿਲਕੁਲ
0: ਘੱਟੋ ਘੱਟ ਉਹ ਤਾਂ ਬਣੇ,
1: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
0: ਹਾਂਜੀ ਹਾਂਜੀ,
1: ਬੱਚੇ ਇੱਕ ਇੰਡੀਵਿਜੁਅਲ ਐਂਟਾਈਟੀ ਹੈ,
0: ਜੀ ਜੀ
1: ਤੁਹਾਨੂੰ ਇਹ ਮੰਨਣਾ ਪਏਗਾ, ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
0: ਬਿਲਕੁਲ
1: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
0: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ।
1: ਹਾਂਜੀ,
0: ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
1: ਹਾਂਜੀ, ਕੰਪੈਰੀਜ਼ਨ
0: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
1: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
0: ਬਿਲਕੁਲ ਬਿਲਕੁਲ,
1: ਠੀਕ ਹੈ, ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ,
0: ਜੀ ਜੀ ਬਿਲਕੁਲ,
1: ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਜਾਂਦੀ, ਤੁਹਾਨੂੰ ਉਸ ਤੋਂ ਚਿੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇਦਾਂ ਕਰਦਾ ਤਾਂ ਮੇਰੇ ਨਾਲ ਇਦਾਂ ਹੁੰਦੀ ਹੈ।
0: ਬਿਲਕੁਲ ਬਿਲਕੁਲ,
1: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
0: ਬਿਲਕੁਲ
1: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
0: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
1: ਹਾਂਜੀ,
0: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
1: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
0: ਬਿਲਕੁਲ ਬਿਲਕੁਲ ਜੀ,
1: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
0: ਜੀ ਜੀ ਬਿਲਕੁਲ,
1: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ ਹੈ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਹੈ।
0: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
1: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
0: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
1: ਬਿਲਕੁਲ ਹੋ ਰਿਹਾ,
0: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ,
1: ਹਾਂਜੀ,
0: ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ,
1: ਹਾਂਜੀ,
0: ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰੋਬਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
1: ਬਹੁਤ ਫਰਕ ਹੈ। ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ।
0: ਜੀ ਜੀ
1: ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
0: ਉਹ ਇੱਕ ਇਹਦਾ ਵਾਧਾ ਹੈਗਾ।
1: ਹਾਂ, ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ।
0: ਜੀ ਜੀ
1: ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ, ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਹੈ ਕਿ ਇਹ ਟਾਈਮ ਹੈ ਮੇਰਾ। ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਹੈ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
0: ਹਾਂ ਬਿਲਕੁਲ ਬਿਲਕੁਲ।
1: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
0: ਜੀ ਜੀ ਬਿਲਕੁਲ ਬਿਲਕੁਲ।
1: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਿਟੀ ਹੈ।
0: ਉਹ ਸਕਿਪਿੰਗ ਕਰੇਗਾ ਨਹੀਂ ਤੇ।
1: ਹਾਂ
0: ਉਹ ਕਹੇਗਾ ਛੱਡੋ ਪਰੇ।
1: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ।
0: ਹਾਂ ਜੀ ਹਾਂ ਬਿਲਕੁਲ।
1: ਉਹ ਇਹ ਸਿੱਖ ਜਾਏਗਾ।
0: ਹਾਂ
1: ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ ਜੀ। ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
1: ਹਾਂ ਜੀ।
0: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ ਚ ਕੋਈ ਗਰੋ ਕਰੇਗਾ, ਜਿਹੜਾ ਬੱਚਾ ਜਦੋਂ ਉਹਦੇ ਮਨ ਚ ਗੱਲ ਆ ਗਈ ਹੈ।
1: ਬਿਲਕੁਲ।
0: ਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
1: ਹਾਂ ਜੀ।
0: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ ਤੇ ਲੱਗੇ ਹੋਏ ਆ, ਤੇ ਉਹ ਵੀ ਉਹ ਤੇ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ।
1: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
0: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
1: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ।
1: ਠੀਕ ਹੈ,
0: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
1: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ।
0: ਬਿਲਕੁਲ, ਸਗੋਂ ਉਹਦੇ ਕੋਲ ਖੋਲਿਆ ਕੁਝ।
1: ਹਾਂ, ਉਹ ਉਹਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ, ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਆ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ।
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ।
1: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ।
0: ਬਿਲਕੁਲ,
1: ਦਿਸ ਇਜ਼ ਨਾਟ ਕੁਆਲਿਟੀ ਟਾਈਮ।
0: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
1: ਹਾਂਜੀ
0: ਬਿਲਕੁਲ ਬਿਲਕੁਲ ਜੀ।
1: ਠੀਕ ਹੈ, ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ ਲਓ।
0: ਬਿਲਕੁਲ ਬਿਲਕੁਲ,
1: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
0: ਉਹ ਤਾਂ ਜ਼ਰੂਰੀ ਹੈ ਜੀ।
1: ਹਾਂਜੀ।
0: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤੇ ਟਾਈਮ, ਕੁਆਲਿਟੀ ਟਾਈਮ।
1: ਹਾਂਜੀ,
0: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
1: ਸਭ ਤੋਂ ਪਹਿਲੀ ਸ਼ਰਤ ਹੈ।
0: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ ਚ ਪੈ ਗਿਆ ਜੀ ਬੱਚਾ,
1: ਹਾਂਜੀ,
0: ਇਹ ਕਿਵੇਂ ਹੁੰਦਾ ਹੈ? ਬੈਡ ਕੰਪਨੀ ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
1: ਪਹਿਲੀ ਗੱਲ ਤਾਂ ਬੈਡ ਕੰਪਨੀ ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
0: ਜੀ ਜੀ ਜੀ, ਠੀਕ ਹੈ।
1: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ।
0: ਜੀ ਜੀ ਬਿਲਕੁਲ,
1: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
0: ਜੀ ਜੀ,
1: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ, ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
0: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
1: ਹਾਂਜੀ,
0: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ।
1: ਬਿਲਕੁਲ।
0: ਤੇ ਫਿਰ ਆਪਾਂ ਜਿਹੜੇ ਦੁੱਖ ਜਿਹੜੇ ਆ ਉਹ ਸ਼ੁਰੂ ਹੈ।
1: ਹਾਂਜੀ,
0: ਦੁਖੀ ਜਿਹੜੇ ਆ, ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
1: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਇਹ ਸੱਚਾਈ ਹੈ।
0: ਹਾਂਜੀ,
1: ਅਸੀਂ ਸਮਾਈਲ ਕਰਦੇ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜਾ ਜਿਹਾ,
0: ਬਿਲਕੁਲ
1: ਕਰਦਾ ਕੁਛ ਮਹੀਨਿਆਂ ਦਾ ਬੱਚਾ ਵੀ, ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
0: ਉਹ ਸ਼ੁਰੂ ਹੋ ਚੁੱਕੀ।
1: ਸ਼ੁਰੂ ਹੋ ਚੁੱਕੀ,
0: ਜੀ ਜੀ ਬਿਲਕੁਲ।
1: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
0: ਜੀ ਜੀ,
1: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ ਕੁਛ, ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋ ਲਾਈਕ ਦੈਟ ਨਾ।
0: ਬਿਲਕੁਲ ਬਿਲਕੁਲ,
1: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ,
0: ਜੀ ਜੀ,
1: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
0: ਜੀ ਜੀ ਜੀ ਬਿਲਕੁਲ,
1: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
0: ਬਿਲਕੁਲ ਬਿਲਕੁਲ ਬਿਲਕੁਲ,
1: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
0: 50 ਤਿਉੜੀਆਂ ਪਾ ਲਈਆਂ ਤੇ ਉਹਨੂੰ
1: ਕੁੜੀ ਜਾਣਾ, ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਨ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੁਟੀਨ।
0: ਜੀ ਜੀ ਜੀ,
1: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ ਚ ਆਈ ਨਾ,
0: ਉੱਥੇ ਆਈ। ਬਿਲਕੁਲ, ਬੱਚਾ ਤੇ ਕੋਰੀਸ ਲੇਟ ਸੀ,
1: ਬੱਚਾ ਕੋਰੀਸ ਲੇਟ ਸੀ,
0: ਜੀ ਜੀ ਬਿਲਕੁਲ।
1: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ ਚ ਇਨਵੋਲਵ ਹੋਏ, ਜੋ ਉਹਨੇ ਕੀਤਾ ਉਹ ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ,
0: ਬਿਲਕੁਲ ਬਿਲਕੁਲ,
1: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
0: ਬਿਲਕੁਲ ਬਿਲਕੁਲ,
1: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
0: ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਹੈ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਹੈ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨਾਲ ਡੀਲ ਕਰਨਾ ਚਾਹੀਦਾ ਹੈ। ਅਤੇ ਦੋਸਤੋ, ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ, ਤੋਂ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ, ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
0: ਜੀ ਜੀ ਜੀ ਜੀ ਜੀ,
1: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
0: ਜੀ ਜੀ,
1: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
0: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
1: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
0: ਨਫ਼ਰਤ ਨਹੀਂ ਹੋ ਰਹੀ,
1: ਇਹ ਤਾਂ ਹੈਗੀ ਹੈ, ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
0: ਜੀ ਜੀ ਬਿਲਕੁਲ,
1: ਜੇ ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
0: ਜੀ ਜੀ ਜੀ,
1: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ ਹੈ।
0: ਬਿਲਕੁਲ,
1: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ,
0: ਜੀ ਜੀ ਜੀ,
1: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
0: ਆ ਕੇ ਕਿਸੇ ਹੋਰ ਦੇ ਘਰ ਹੀ ਆ ਗਿਆ ਪਤਾ ਨਹੀਂ,
1: ਹੈ ਨਾ, ਠੀਕ ਹੈ। ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ।
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
1: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ,
0: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
1: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ ਅੱਜ ਕੱਲ ਤਾਂ, ਯੂਟਿਊਬ ਤੋਂ ਜੋ ਮਰਜ਼ੀ ਦੇਖੋ।
0: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਹੋਵੇ ਕਿ ਲੱਭਣਾ ਕੀ ਹੈ।
1: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ ਹੈ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ, ਤੁਸੀਂ ਉਸ ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
0: ਸਾਰਾ ਕੁਛ ਹੋ ਗਿਆ ਜੀ।
1: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਹੈ, ਕੁਛ ਅੱਛਾ ਸਿੱਖਣਾ।
0: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ, ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ, ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਸ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
1: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ, ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ। ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
0: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ। ਹੁਣ ਦੇ ਸਮਰਦੀਪ ਸਿੰਘ ਸ਼ਮੀ ਨੂੰ ਆ ਗਿਆ, ਰੱਬ ਰੱਖਾ ਮੀਤ।

0: ಇದು ಮಹಾಪವರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ 99ਵੇਂ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਏ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ। ਵੀਕਐਂਡ ਤੋਂ ਬਾਅਦ ਫਿਰ ਤੁਹਾਡੇ ਨਾਲ ਰਾਬਤਾ ਜੁੜ ਚੁੱਕਿਆ ਹੈ। ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹਿੰਦਾ ਹੈ ਤੇ 2.25 ਘੰਟੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਮੇਰਾ ਜਿਹੜਾ ਸਾਥ ਬਣਿਆ ਰਹਿੰਦਾ ਹੈ, ਜਿਸ ਦੇ ਵਿੱਚ ਹਰ ਤਰ੍ਹਾਂ ਦੀ ਗੱਲਬਾਤ, ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ ਤੇ ਹੋਰ ਸਾਰਾ ਸਿਲਸਿਲਾ ਆਪਾਂ ਇਹਦੇ ਵਿੱਚ ਚਲਾਉਂਦੇ ਹਾਂ ਤੇ ਨਾਲ ਦੀ ਨਾਲ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਰਹੇਗਾ। ਮਨ ਦੇ ਵਿੱਚ ਕੋਈ ਵਿਚਾਰ, ਕੋਈ ਗੱਲਬਾਤ ਆਉਂਦੀ ਹੈ ਤਾਂ ਤੁਸੀਂ ਨਾਲ ਕਰ ਸਕਦੇ ਹੋ ਤੇ ਇਸੇ ਹੀ ਤਰ੍ਹਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਪ੍ਰੋਗਰਾਮ ਤੁਸੀਂ ਐਪ ਦੇ ਉੱਤੇ, ਵੈਬਸਾਈਟ, ਯੂਟਿਊਬ, ਫੇਸਬੁੱਕ ਦੇ ਉੱਤੇ ਜਿਹੜਾ ਦੇਖ ਸਕਦੇ ਹੋ, ਨਾਲ ਜੁੜ ਸਕਦੇ ਹੋ ਤੇ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਲਾਈਕ ਜਾਂ ਫੋਲੋ ਜਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣ ਦੋਸਤ, ਤਾਂ ਕਿ ਤੁਹਾਡੇ ਤੱਕ ਜਿਹੜਾ ਨੋਟੀਫਿਕੇਸ਼ਨ ਆ ਜਾਂਦਾ ਹੈ, ਯਾਦ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ ਹੈ। ਅੱਜ ਬਹੁਤ ਸਾਰੇ ਪੰਜਾਬ ਦੇ ਐਸੇ ਮੁੱਦੇ ਨੇ ਜੋ ਖੁਲਾਸੇ ਹੋਏ ਨੇ, ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ, ਚਰਚਾ ਕਰਾਂਗੇ, ਜਿਵੇਂ ਕਿ ਸੀਐਮ ਉਹਨਾਂ ਦੀ ਪਤਨੀ ਜਿਹੜੀ ਹੈ ਮਾਨ ਸਾਹਿਬ ਦੀ, ਉਹਨਾਂ ਦੀ ਚੁਣੌਤੀ ਜਿਹੜੀ ਹੈ ਸਵੀਕਾਰ ਕਰ ਲਈ ਹੈ ਜਸਟਿਸ ਰਣਜੀਤ ਸਿੰਘ ਹੋਣਾ ਨੇ ਤੇ ਕਾਫੀ ਵੱਡੀ ਕਾਨਫਰੰਸ ਜਿਹੜੀ ਹੈ ਵਿਦਵਾਨਾਂ ਨੇ ਕੀਤੀ ਹੈ, ਬੈਠ ਕੇ ਸਿਰ ਜੋੜ ਕੇ ਗੱਲਬਾਤ ਹੋਈ ਹੈ ਤੇ ਚੈਲੰਜ ਕਰ ਦਿੱਤਾ ਹੈ ਤੇ ਸਿਆਸਤੀ ਜਿਹੜਾ ਇਸੇ ਤਰ੍ਹਾਂ ਹੀ ਸਿਆਸੀ ਧੁਨਾਕਰਾਂ ਦੇ ਪਿੰਡਾਂ ਦੇ ਵਿੱਚ ਕਹਿੰਦੇ ਲਲਕਾਰ ਪਵੇਗੀ, ਜਾਣੀ ਕਿ ਕਿੱਕਲੀ ਪਾਉਣ ਦਾ ਰਿਵਾਜ਼ ਸ਼ੁਰੂ ਹੋ ਚੁੱਕਿਆ ਹੈ। ਆਟਾ, ਤੇਲ, ਖੰਡ ਮਹਿੰਗਾ ਤੇ ਇਰਾਨ ਕੀ ਕਹਿੰਦਾ, ਉਹਦੇ ਬਾਰੇ ਵੀ ਨਾਲ ਨਾਲ ਗੱਲਬਾਤ ਕਰਾਂਗੇ ਤੇ ਉਮੀਦ ਕਰਦੇ ਆ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਨਾਲ ਪਹੁੰਚ ਰਿਹਾ ਹੋਵੇਗਾ। ਯੂਟਿਊਬ ਦੇ ਉੱਤੇ ਜਾਂ ਵਟਸਐਪ ਦੇ ਗਰੁੱਪ ਦੇ ਵਿੱਚ ਤੁਸੀਂ ਜਿਹੜਾ ਆਪਣਾ ਨੰਬਰ ਹੈਗਾ +358 44 976 19 ਬਾਟ, ਉਹਦੇ ਉੱਤੇ ਮੈਸੇਜ ਕਰ ਸਕਦੇ ਹੋ ਜੇ ਕੋਈ ਤੰਗੀ ਪਰੇਸ਼ਾਨੀ ਤੁਹਾਨੂੰ ਲੱਗਦੀ ਹੈ ਤੇ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਵੱਲ ਨੂੰ ਚੱਲਦੇ ਹਾਂ, ਜ਼ਿੰਦਗੀ ਦੀ ਗੱਲ ਵੀ ਕਰਾਂਗੇ ਨਾਲ ਨਾਲ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਵੀ ਸਾਂਝ ਪਾਵਾਂਗੇ। ਸਭ ਤੋਂ ਪਹਿਲਾਂ ਅੱਜ 24 ਅਗਸਤ 2026 ਦਾ ਦਿਹਾੜਾ ਹੈ ਤੇ ਸੋਮਵਾਰ ਦਾ ਦਿਨ ਹੈ ਤੇ ਅੱਜ ਦਾ ਵਿਚਾਰ ਕਹਿੰਦਾ ਹੈ ਕਿ ਜੋ ਲੋਕ ਸਿਰਫ਼ ਆਪਣੇ ਬਾਰੇ ਹੀ ਸੋਚਦੇ ਰਹਿੰਦੇ ਨੇ ਉਹ ਮਰਨ ਤੋਂ ਪਹਿਲਾਂ ਹੀ ਜਿਹੜੇ ਮੁਰਦੇ ਹੋ ਜਾਂਦੇ ਨੇ। 24 ਅਗਸਤ 1690 ਦੇ ਵਿੱਚ ਜਦੋਂ ਕਲਕੱਤਾ ਸ਼ਹਿਰ ਬਣਿਆ ਉਹਦੀ ਨੀਂਹ ਰੱਖੀ ਗਈ ਤੇ ਸ਼ਹਿਰ ਦਾ ਜਾਬ ਚਾਰਮੋਕ ਨੇ ਜਿਹੜਾ ਮੁੱਢ ਬੰਨਿਆ ਸੀਗਾ ਇਸ ਸ਼ਹਿਰ ਦਾ ਜੀ, ਕਲਕੱਤੇ ਦਾ, ਜਿਸ ਤੇ ਪੰਜਾਬੀਆਂ ਨੇ ਜਾਂ ਹੋਰ ਮੁਲਕਾਂ ਸੂਬਿਆਂ ਦੇ ਵਿੱਚੋਂ ਪ੍ਰਵਾਸ ਹੋਇਆ। ਪਹਿਲਾਂ ਹੀ ਇਹ ਹੀ ਵਿਦੇਸ਼ ਹੁੰਦਾ ਸੀ, ਭਾਰਤ ਦੇ ਵਿੱਚ ਹੀ ਵਿਦੇਸ਼, ਕੰਧ ਦੇ ਉੱਲੇ ਚਾਹੇ ਹੋ ਜਾਵੇ। 1888 ਦੇ ਵਿੱਚ ਕ੍ਰਾਂਤੀਕਾਰੀ ਰਾਮ ਸ਼ਰਨ ਦਾਸ ਤਲਵਾੜ ਕਪੂਰਥਲਾ ਦੇ ਨਾਲ ਸੰਬੰਧਿਤ ਨੇ, ਉਹਨਾਂ ਦਾ ਜਨਮ ਹੁੰਦਾ ਹੈ ਤੇ 1891 ਦੇ ਵਿੱਚ ਥਾਮਸ ਅਲਵਾ ਐਡੀਸਨ ਨੇ ਇੱਕ ਕੈਮਰਾ ਪੈਟੈਂਟ ਕਰਵਾ ਲਿਆ ਜੋ ਬਾਅਦ ਦੇ ਵਿੱਚ ਮੂਵੀ ਕੈਮਰੇ ਦੇ ਰੂਪ ਦੇ ਵਿੱਚ ਸਾਹਮਣੇ ਆਇਆ। 1908 ਦੇ ਵਿੱਚ ਕ੍ਰਾਂਤੀਕਾਰੀ ਸ਼ਹੀਦ ਰਾਜਗੁਰੂ ਦਾ ਜਿਹੜਾ ਜਨਮ, ਅੱਜ ਉਹਨਾਂ ਦੀ ਗੱਲਬਾਤ ਕਰਦੇ ਅੱਗੇ ਜਾ ਕੇ ਸੰਖੇਪ ਦੇ ਵਿੱਚ, ਤੇ 1933 ਦੇ ਵਿੱਚ ਦੇਸ਼ ਭਗਤ ਸੇਵਾ ਸਿੰਘ ਠੀਕਰੀ ਵਾਲੇ ਉਹਨਾਂ ਨੂੰ ਆਖਰੀ ਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ। 1949 ਚ ਅਮਰੀਕੀ ਦੇਸ਼ਾਂ ਦੇ ਜਿਹੜਾ ਗੁੱਟ ਨੈਟੋ ਜਿਹੜਾ ਸੀ ਉਹਦੀ ਸਥਾਪਨਾ ਹੁੰਦੀ ਹੈ 1949 ਦੇ ਵਿੱਚ, ਤੇ 1954 ਦੇ ਵਿੱਚ ਅਮਰੀਕਾ ਨੇ ਦੇਸ਼ ਦੇ ਵਿੱਚ ਕਮਿਊਨਿਸਟ ਪਾਰਟੀ ਬਣਾਉਣ ਨੂੰ ਗੈਰ ਕਾਨੂੰਨੀ ਕਰਾਰ ਦੇਣ ਦੇ ਲਈ ਕੰਟਰੋਲ ਐਕਟ ਜਿਹੜਾ ਪਾਸ ਕਰ ਦਿੱਤਾ ਸੀ। 1969 ਵਿੱਚ ਵੀ ਗਿਰੀ ਤੇ 1974 ਦੇ ਵਿੱਚ ਫਖਰੂਦੀਨ ਅਲੀ ਅਹਿਮਦ ਰਾਸ਼ਟਰਪਤੀ ਬਣੇ। 1991 ਦੇ ਵਿੱਚ ਮਿਖਾਇਲ ਗੋਰਬਾਚੇਵ ਨੇ ਸੋਵੀਅਤ ਯੂਨੀਅਨ ਦੇ ਮੁਖੀ ਦੇ ਅਹੁਦੇ ਦੇ ਉੱਤੋਂ ਅਸਤੀਫਾ ਦੇ ਦਿੱਤਾ ਤੇ 1995 ਚ ਆਖਰ ਚ ਮਾਈਕਰੋਸਾਫਟ ਵਿੰਡੋ ਜਾਣੀ ਕਿ 95 ਜਿਹੜੀ ਹੈ 95 ਰਿਲੀਜ਼ ਕੀਤੀ ਗਈ ਸੀ 1995 ਚ, ਤੇ ਹੁਣ 2 ਜਿਹੜੀ ਹੈ 2010 ਜਾਂ 11 ਚੱਲ ਰਹੀ ਹੈ। ਇਸੇ ਤਰ੍ਹਾਂ ਕ੍ਰਾਂਤੀਕਾਰੀਆਂ ਦਾ ਜ਼ਿਕਰ ਆਇਆ ਤੇ ਇੱਕ ਸੰਖੇਪ ਦੇ ਵਿੱਚ ਉਹਨਾਂ ਦੀ ਗੱਲ ਕਰਦੇ ਹਾਂ। ਸ਼ਹੀਦ ਰਾਜਗੁਰੂ ਦਾ ਜਿਹੜਾ ਸੀ ਪੂਰਾ ਨਾਮ ਸ਼ਿਵ ਰਾਜਗੁਰੂ ਸੀਗਾ ਤੇ ਉਹਨਾਂ ਦੇ ਪਿਤਾ ਹਰੀ ਨਰਾਇਣ ਕੰਮ ਦੀ ਭਾਲ ਦੇ ਵਿੱਚ ਆਪਣੇ ਪਿੰਡ ਤੋਂ ਚਾਕਣ ਤੋਂ ਜਿਹੜਾ ਸੀ ਜਾ ਕੇ ਪਿੰਡ ਖੇੜਾ ਜਿਹੜਾ ਪੂਨੇ ਲਾਗੇ ਹੈ ਜਾ ਵਸਦੇ ਨੇ। ਇੱਥੇ ਰਾਜਗੁਰੂ ਦਾ ਜਨਮ ਹੁੰਦਾ ਹੈ 24 ਅੱਜ ਦੇ ਦਿਹਾੜੇ ਦੇ ਉੱਤੇ ਅਗਸਤ ਦੇ ਵਿੱਚ 1908 ਨੂੰ। ਉਹ ਅਜੇ 6 ਸਾਲ ਦੇ ਸਨ ਜਦ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਜਾਂਦਾ ਹੈ। ਉਹਨਾਂ ਦੀ ਦੇਖਭਾਲ ਵੱਡੇ ਭਰਾ ਨੇ ਕੀਤੀ ਤੇ ਉਹਨਾਂ ਨੂੰ ਸਕੂਲ ਦਾਖਲ ਕਰਵਾਇਆ ਗਿਆ, ਪਰ ਉਹਨਾਂ ਦਾ ਮਨ ਪੜ੍ਹਾਈ ਦੇ ਵਿੱਚ ਨਾ ਲੱਗਿਆ। ਪੜ੍ਹਾਈ ਦੇ ਵਿੱਚ ਮਨ ਨਾ ਹੋਣ ਦੇ ਕਰਕੇ ਉਹ ਘਰੋਂ ਭੱਜ ਕੇ ਬਨਾਰਸ ਦੇ ਵਿੱਚ ਇੱਕ ਅਧਿਆਪਕ ਦੇ ਕੋਲ ਚਲੇ ਜਾਂਦੇ ਹੈ ਤੇ ਅਧਿਆਪਕ ਪੜ੍ਹਾਉਂਦਾ ਘੱਟ ਤੇ ਜ਼ਿਆਦਾ ਨੌਕਰਾਂ ਵਾਲਾ ਕੰਮ ਲੈਂਦਾ ਹੁੰਦਾ ਸੀ। ਪੜ੍ਹਾਈ ਤੋਂ ਬਾਅਦ ਬਨਾਰਸ ਦੇ ਸਕੂਲ ਦੇ ਵਿੱਚ ਹੀ ਜਿਹੜਾ PTI ਅਧਿਆਪਕ ਲੱਗ ਗਿਆ ਤੇ ਇਸੇ ਦੌਰਾਨ ਹੀ ਕ੍ਰਾਂਤੀਕਾਰੀ ਸ਼ਿਵ ਵਰਮਾ ਦੇ ਨਾਲ ਸੰਪਰਕ ਹੁੰਦਾ ਉਹਨਾਂ ਦਾ ਤੇ ਕ੍ਰਾਂਤੀਕਾਰੀ ਦਲ ਦੇ ਵਿੱਚ ਸ਼ਾਮਲ ਹੋ ਕੇ ਲਾਹੌਰ ਚਲਿਆ ਜਾਂਦਾ ਹੈ। ਉਹ ਭਗਤ ਸਿੰਘ ਦਾ ਪ੍ਰਸ਼ੰਸਕ ਤੇ ਦੋਸਤ ਬਣ ਜਾਂਦਾ ਹੈ। ਦੋਵੇਂ ਨਿਸ਼ਾਨਬਾਜ਼ ਪੱਕੇ ਸਨ ਤੇ ਸਾਂਡਰਸ ਦੇ ਕਤਲ ਤੋਂ ਬਾਅਦ ਸਾਰੇ ਹੀ ਰਾਜਗੁਰੂ ਦੇ ਨਿਸ਼ਾਨੇ ਦੇ ਉੱਤੇ ਜਾਂ ਉਹਦੀ ਤਾਰੀਫ ਕਰ ਰਹੇ ਸਨ ਤੇ ਉਸਨੇ ਢਿੱਡ ਦੇ ਵਿੱਚ ਉਹਦੇ ਗੋਲੀ ਮਾਰੀ ਸੀ। ਨਹੀਂ, ਮੈਂ ਪੁੜਪੜੀ ਦੇ ਵਿੱਚ ਗੋਲੀ ਮਾਰੀ ਸੀ, ਪਰ ਪਿਸਤੌਲ ਹੀ ਕਹਿੰਦੇ ਨਿਕੰਮਾ ਸੀਗਾ ਜੋ ਹਿੱਲ ਗਿਆ। ਉਹ ਬਹੁਤ ਹੀ ਸਿੱਧੇ ਸੁਭਾਅ ਦਾ ਪਰ ਮਗਧੇ ਜਜ਼ਬੇ ਵਾਲਾ ਕ੍ਰਾਂਤੀਕਾਰੀ ਸੀ। ਰਾਜਗੁਰੂ ਤੇ ਭਗਤ ਸਿੰਘ ਦੁਰਗਾ ਭਾਬੀ ਦੇ ਨਾਲ ਆਗਰਾ ਪੁੱਜ ਜਾਂਦੇ ਹੈ। ਜਦੋਂ ਭਗਤ ਸਿੰਘ ਨੂੰ ਦਿੱਲੀ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਦੇ ਲਈ ਨਾਮਜ਼ਦ ਕੀਤਾ ਤਾਂ ਰਾਜਗੁਰੂ ਨੇ ਮੀਟਿੰਗ ਦੇ ਵਿੱਚ ਬਹੁਤ ਜ਼ੋਰ ਲਾਇਆ ਸੀ ਕਿ ਭਗਤ ਸਿੰਘ ਦੀ ਥਾਂ ਦੇ ਉੱਤੇ ਮੇਰਾ ਨਾਮ ਸ਼ਾਮਲ ਕੀਤਾ ਜਾਵੇ ਜਾਂ ਉਸਨੂੰ ਭਗਤ ਸਿੰਘ ਦਾ ਸਾਥੀ ਬਣਾ ਕੇ ਨਾਲ ਭੇਜਿਆ ਜਾਵੇ। ਉਸਦੇ ਸਾਥੀਆਂ ਨੇ ਕਿਹਾ ਕਿ ਉਹਨੂੰ ਅੰਗਰੇਜ਼ੀ ਘੱਟ ਆਉਂਦੀ ਹੈ, ਇਸ ਦੇ ਲਈ ਉਹ ਪਾਰਟੀ ਦਾ ਪੱਖ ਉੱਥੇ ਚੰਗੀ ਤਰ੍ਹਾਂ ਨਹੀਂ ਰੱਖ ਸਕਦਾ ਹੈ ਤੇ ਚੰਦਰ ਸ਼ੇਖਰ ਨੂੰ ਕਹਿਣ ਲੱਗਿਆ, ਮੈਨੂੰ ਅੰਗਰੇਜ਼ੀ ਦੇ ਵਿੱਚ ਬਿਆਨ ਤਿਆਰ ਕਰ ਦਿਓ ਤੇ ਮੈਂ ਉਸਨੂੰ ਰੱਟ ਕੇ ਬੋਲ ਦਿਆਂਗਾ। ਆਖਰ ਮੈਂ ਸੰਸਕ੍ਰਿਤੀ ਕਮੇਟੀ ਨੂੰ ਜਿਹੜਾ ਵੀ ਰਟਾ ਲਿਆ ਸੀਗਾ, ਪਰ ਉਸਦੀ ਜਿਹੜੀ ਸੀ ਮੰਗ ਪ੍ਰਵਾਨ ਨਾ ਹੋ ਸਕੀ ਤੇ ਬੰਬ ਸੁੱਟਣ ਦੇ ਨਾਲ ਨਾਲ ਲਾਹੌਰ ਸਾਜਿਸ਼ ਕੇਸ ਵੀ ਕ੍ਰਾਂਤੀਕਾਰੀਆਂ ਦੇ ਖਿਲਾਫ਼ ਚੱਲਿਆ। ਉਹਨਾਂ ਦੇ ਵਿੱਚੋਂ ਚੰਦਰ ਸ਼ੇਖਰ ਫਰਾਰ ਸਨ। ਅਕਤੂਬਰ 1930 ਨੂੰ ਹੋਏ ਫੈਸਲੇ ਦੇ ਵਿੱਚ ਭਗਤ ਸਿੰਘ, ਸੁਖਦੇਵ ਦੇ ਨਾਲ ਰਾਜਗੁਰੂ ਵੀ ਫਾਂਸੀ ਜਿਹੜੀ ਸੀ ਸਜ਼ਾ ਸੁਣਾਈ ਗਈ ਸੀ ਤੇ ਰਾਜਗੁਰੂ ਖੁਸ਼ੀ ਦੇ ਵਿੱਚ ਸੀਗਾ ਕਿਉਂਕਿ ਉਹ ਦੇਖਦਾ ਹੈ ਕਿ ਭਗਤ ਸਿੰਘ ਦੇ ਨਾਲ ਸ਼ਹੀਦ ਹੋਣ ਦੀ ਸਧੜ ਜਿਹੜੀ ਆ ਉਹਦੀ ਪੂਰੀ ਹੋਣ ਵਾਲੀ ਸੀ। 23 ਮਾਰਚ 1931 ਨੂੰ ਸ਼ਾਮ ਨੂੰ ਤਿੰਨੇ ਹੀ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਉਂਦੇ ਹੋਏ ਫਾਂਸੀ ਦੇ ਤਖ਼ਤੇ ਦੇ ਉੱਤੇ ਝੂਲ ਜਾਂਦੇ ਹੈ। ਜੀ ਦੋਸਤੋ, ਇਹ ਸੀ ਉਹਨਾਂ ਦੇਸ਼ ਭਗਤਾਂ ਦੀ ਗੱਲਬਾਤ ਤੇ ਦੂਸਰੇ ਪਾਸੇ ਗੱਲ ਕਰਦੇ ਹਾਂ ਸਮਾਜਵਾਦ ਤੇ ਔਰਤਾਂ ਦੀ। ਸਮਾਜਵਾਦ ਸੋਵੀਅਤ ਯੂਨੀਅਨ ਨੇ ਔਰਤਾਂ ਨੂੰ 1917 ਦੇ ਵਿੱਚ ਹੀ ਉਸ ਵੇਲੇ ਵੋਟ ਦਾ ਹੱਕ ਦੇ ਦਿੱਤਾ ਸੀ ਜਦੋਂ ਇਟਲੀ, ਫਰਾਂਸ, ਇੰਗਲੈਂਡ, ਬੈਲਜੀਅਮ ਜਿਹੇ ਪੱਛਮ ਦੇ ਬਹੁਤ ਸਾਰੇ ਮੁਲਕਾਂ 'ਚ ਇਹ ਇੱਕ ਜਿਹੜਾ ਸੁਪਨਾ ਹੀ ਸੀ। 1922 ਦੇ ਵਿੱਚ ਸੋਵੀਅਤ ਯੂਨੀਅਨ ਨੇ ਵਿਆਹੁਤਾ ਬਲਾਤਕਾਰ ਨੂੰ ਜੁਰਮ ਐਲਾਨਿਆ, ਜਦਕਿ ਭਾਰਤ ਦੇ ਵਿੱਚ ਬਲਾਤਕਾਰ ਦਾ ਇਹ ਘਿਨਾਉਣਾ ਰੂਪ ਅੱਜ ਵੀ ਜਿਹੜਾ ਆਮ ਹੈਗਾ ਹੈ, ਸਗੋਂ ਸਮਾਜ ਦੇ ਜਿਹੜਾ ਪਿਛਾਖੜੀ ਹਿੱਸਿਆਂ ਦੇ ਵਿੱਚ ਪ੍ਰਵਾਨਿਤ ਹੈ। 1920 ਦੇ ਵਿੱਚ ਔਰਤਾਂ ਦੇ ਲਈ ਅਣਚਾਹੇ ਗਰਭ ਤੋਂ ਛੁਟਕਾਰੇ ਖਾਤਰ ਗਰਭਪਾਤ ਨੂੰ ਜਿਹੜਾ ਕਾਨੂੰਨੀ ਮਾਨਤਾ ਦੇ ਦਿੱਤੀ ਗਈ ਤੇ ਤਨਖਾਹ ਸਮੇਤ ਜਨੇਪਾ ਛੁੱਟੀ ਲਾਜ਼ਮੀ ਕਰ ਦਿੱਤੀ ਗਈ ਤੇ ਕੌਮੀ ਪੱਧਰ ਦੇ ਉੱਤੇ ਬੱਚਿਆਂ ਦੀ ਦੇਖਭਾਲ ਦੇ ਲਈ ਕੇਂਦਰ ਬਣਾਏ ਗਏ ਸਨ। ਜਦਕਿ ਅਮਰੀਕਾ ਦੇ ਸ਼ਹਿਰ ਨਿਊਯਾਰਕ 'ਚ 1970 ਤੱਕ ਇਕੱਲੀ ਔਰਤ ਉਦੋਂ ਤੱਕ ਮਕਾਨ ਕਿਰਾਏ ਦੇ ਉੱਤੇ ਨਹੀਂ ਸੀ ਲੈ ਸਕਦੀ ਜਦੋਂ ਤੱਕ ਇੱਕ ਮਰਦ ਦੀ ਗਵਾਹੀ ਨਾ ਪਵੇ ਤੇ ਅਮਰੀਕਾ ਦੇ ਵਿੱਚ ਗਰਭਪਾਤ ਦਾ ਹੱਕ 1973 ਦੇ ਵਿੱਚ ਜਾ ਕੇ ਮਿਲਦਾ ਹੈ, ਪਰ 20 ਦੇ ਵਿੱਚ ਟਰੰਪ ਸਾਹਿਬ ਇਹ ਹੱਕ ਜਿਹੜਾ ਖੋ ਲਿਆ ਗਿਆ। ਇਸੇ ਤਰ੍ਹਾਂ ਦੋਸਤੋ, ਅੱਜ ਦੀਆਂ ਦੇਸ਼ ਦੇ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਗੱਲਾਂ ਬਾਤਾਂ ਕਰਦੇ ਹਾਂ ਨਾਲ ਨਾਲ 15-20 ਮਿੰਟ ਤੱਕ ਤੁਹਾਡੇ ਲਈ ਲਾਈਨਾਂ ਖੋਲ ਦਿੱਤੀਆਂ ਜਾਣਗੀਆਂ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਲਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖਬਰਾਂ ਜਿਹੜੀਆਂ ਨੇ ਕੀ ਕਹਿੰਦੀਆਂ ਨੇ ਤੇ ਨਾਲ ਨਾਲ ਤੁਹਾਡੀਆਂ ਫੋਨ ਕਾਲਾਂ ਦਾ ਇੰਤਜ਼ਾਰ ਵੀ ਰਹੇਗਾ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਲਵਾਂਗੇ, ਫਿਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਾਂਗੇ ਤੇ ਅੱਜ ਦੇ ਹਾਲਾਤ ਕੀ ਕਹਿੰਦੇ ਨੇ ਉਹਨਾਂ ਦੀ ਬਾਤ ਆਪਾਂ ਪਾਉਂਦੇ ਹਾਂ। ਇੱਕ ਪਾਸੇ ਮਹਿੰਗਾਈ ਹੈ ਤੇ ਦੂਜੇ ਪਾਸੇ ਦੇਖਦੇ ਹਾਂ ਕੀ ਕੁਝ ਹੋ ਰਿਹਾ ਕਿ ਆਟਾ, ਤੇਲ ਤੇ ਖੰਡ ਦੀ ਮਹਿੰਗਾਈ ਹੁਣ ਆਮ ਪਰਿਵਾਰਾਂ ਦੀ ਰਸੋਈ ਦਾ ਸਭ ਤੋਂ ਵੱਡਾ ਸਿਆਸੀ ਮੁੱਦਾ ਬਣਨ ਜਾ ਰਹੀ ਹੈ ਜਾਂ ਬਣ ਰਹੀ ਹੈ। ਪੰਜਾਬ ਦੇ ਵਿੱਚ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ, 27 ਅਗਸਤ ਦੇ ਮਹਾਬੰਦੀ ਦੀ ਤਿਆਰੀ, 30 ਅਗਸਤ ਤੋਂ ਕਿਸਾਨੀ ਮੋਰਚਿਆਂ ਦੀ ਸ਼ੁਰੂਆਤ ਤੇ ਸਿਆਸੀ ਧੁਨਾਤਰਾਂ ਦੇ ਪਿੰਡਾਂ ਦੇ ਵਿੱਚ ਮੁੱਖ ਮੰਤਰੀ ਵੱਲੋਂ ਕਿੱਕਲੀ ਲੋਕ ਮਿਲਣੀ ਦੇ ਵਿੱਚ ਤੇ ਕਾਂਗਰਸ ਦੀ ਬੱਸ ਯਾਤਰਾ ਤੇ ਪੰਜਾਬ ਦੀ ਬਦਲਦੀ ਸਿਆਸੀ ਤਸਵੀਰ ਦੇ ਵੱਲ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗੇ ਤੇ ਸਵਾਲ ਸਿਰਫ ਜਿਹੜੇ ਸਵਾਲ ਇਹ ਵੀ ਨੇ ਕਿ ਨਾਲ ਸਰਕਾਰਾਂ ਕੀ ਕਹਿ ਰਹੀਆਂ ਨੇ, ਕੀ ਕਰ ਰਹੀਆਂ ਨੇ ਸਵਾਲ ਇਹ ਵੀ ਹੈ ਕਿ ਆਮ ਬੰਦਾ ਕੀ ਭੁਗਤ ਰਿਹਾ। ਦੇਸ਼ ਤੋਂ ਵਿਦੇਸ਼ ਤੱਕ ਵੀ ਜਿਹੜਾ ਮਾਮਲੇ ਗੰਭੀਰ ਨੇ। ਭਾਰਤ ਚੀਨ ਸਰਹੱਦੀ ਗੱਲਬਾਤ ਹੋ ਰਹੀ ਹੈ ਤੇ ਇਰਾਨ ਅਮਰੀਕਾ ਤਣਾਅ ਦੇ ਵਿੱਚ ਚੱਲ ਰਿਹਾ। ਇਰਾਨ ਨੇ ਅੱਜ ਚੇਤਾਵਨੀ ਦੇ ਦਿੱਤੀ ਹੈ ਅਮਰੀਕਾ ਨੂੰ ਤੇ ਜਿਹੜਾ ਵੀ ਅਮਰੀਕਾ ਦਾ ਸਾਥ ਦੇਵੇਗਾ ਮੇਰੇ ਉੱਤੇ ਕੋਈ ਵੀ ਐਕਸ਼ਨ ਲਵੇਗਾ ਤੇ ਫਿਰ ਆਪਣਾ ਪੜਿਆ ਵਿਚਾਰ ਲਵੇ। ਕੈਨੇਡਾ ਅਮਰੀਕਾ ਟੈਰਿਫ ਜੰਗ ਜਿਹੜੀ ਸ਼ੁਰੂ ਹੋ ਚੁੱਕੀ ਹੈ ਤੇ ਰੂਸ ਸਵੀਡਨ ਦੇ ਪਰਮਾਣੂ ਤਣਾਅ ਦਾ ਮੁੱਦਾ ਬਣ ਰਿਹਾ ਕਿਉਂਕਿ ਅੱਜ ਪੁਤਿਨ ਸਾਹਿਬ ਨੇ ਕਿਹਾ ਕਿ ਸਵੀਡਨ ਦੇ ਵਿੱਚ ਮੈਂ ਪਰਮਾਣੂ ਜਿਹੜਾ ਆਪਣਾ ਉਹਨੂੰ ਸਾਂਭਾਂਗਾ ਤੇ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਦੀ ਸਿਹਤ ਅਤੇ ਇਰਾਨ ਦੇ ਨਵੇਂ ਗੈਸ ਭੰਡਾਰ ਤੱਕ ਦਾ ਜਿਹੜਾ ਖੁਲਾਸਾ ਕਰਾਂਗੇ ਜੋ ਉਹਨਾਂ ਨੂੰ ਮਿਲਿਆ। 15 ਸਾਲ ਤੱਕ ਆਪਣੀਆਂ ਸਹੂਲਤਾਂ ਉਹ ਜਿਹੜਾ ਦੇਵੇਗਾ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ ਆਪਣੇ ਕਮੈਂਟ ਜਿਹੜੇ ਤੁਸੀਂ ਕਰ ਸਕਦੇ ਹੋ ਚੈਟ ਬਾਕਸ ਦੇ ਵਿੱਚ ਤੇ ਲਓ ਫਿਰ ਆਪਾਂ ਪਾਉਂਦੇ ਹਾਂ ਸ਼ੁਰੂਆਤ ਕਰਦੇ ਹਾਂ ਗੱਲਬਾਤ। ਸਭ ਤੋਂ ਪਹਿਲਾਂ ਮਹਿੰਗਾਈ ਦਾ ਲੈਂਦੇ ਹਾਂ ਪਤਾ ਕੀ ਕਹਿੰਦੀ ਹੈ ਮਹਿੰਗਾਈ। ਮਹਿੰਗਾਈ ਦਾ ਵੱਡਾ ਝਟਕਾ, ਆਟਾ ਖੰਡ ਤੇ ਤੇਲ ਸਭ ਹੋਇਆ ਮਹਿੰਗਾ, ਆਮ ਜਨਤਾ ਦਾ ਗੁਜ਼ਾਰਾ ਹੋਇਆ ਔਖਾ। ਰਸੋਈ ਦੇ ਜ਼ਰੂਰੀ ਸਮਾਨ ਦੀਆਂ ਵੱਧਦੀਆਂ ਕੀਮਤਾਂ ਨੇ ਆਮ ਲੋਕਾਂ ਦਾ ਬਜਟ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਜਿਹਦੇ ਨਾਲ ਮੱਧਮ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਦੇ ਲਈ ਗੁਜ਼ਾਰਾ ਕਰਨਾ ਔਖਾ ਹੋ ਗਿਆ। ਖੰਡ ਦੀਆਂ ਕੀਮਤਾਂ ਦੇ ਵਿੱਚ ਵਾਧੇ ਤੋਂ ਬਾਅਦ ਹੁਣ ਰਿਟੇਲ ਮਾਰਕੀਟ ਦੇ ਵਿੱਚ ਚੱਕੀ ਦਾ ਆਟਾ 3 ਰੁਪਏ ਪ੍ਰਤੀ ਕਿਲੋ ਤੇ ਬ੍ਰਾਂਡਡ ਆਟਾ ਜਿਹੜਾ 1 ਰੁਪਏ ਪ੍ਰਤੀ ਕਿਲੋ ਮਹਿੰਗਾ ਹੋ ਗਿਆ। ਸਰਕਾਰ ਜ਼ਰੂਰੀ ਵਸਤੂਆਂ ਦੀ ਵੱਧਦੀਆਂ ਕੀਮਤਾਂ ਨੂੰ ਰੋਕਣ ਦੇ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਪੰਜਾਬ ਰੋਲਰ ਫਲੋਰ ਮਿਲਜ਼ ਜਿਹੜੀ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਘਈ ਨੇ ਜਿਹੜਾ ਦੱਸਿਆ ਇਸ ਵਾਧੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਆਟੇ ਦੀਆਂ ਕੀਮਤਾਂ ਦੇ ਵਿੱਚ ਵਾਧਾ ਪੂਰੇ ਭਾਰਤ ਦਾ ਮੁੱਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵਿੱਚ ਲਗਭਗ 90 ਰੋਲਰ ਫਲੋਰ ਮਿੱਲਾਂ ਜਿਹੜੀਆਂ ਨੇ ਹਜ਼ਾਰਾਂ ਆਟਾ ਚੱਕੀਆਂ ਨੇ ਤੇ ਜਿਨ੍ਹਾਂ ਨੇ ਭਾਅ ਵਧਾਏ ਨੇ ਤੇ ਘਈ ਦੇ ਅਨੁਸਾਰ ਅਪ੍ਰੈਲ ਦੀ ਵਾਢੀ ਦੇ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਤੋਂ 122 ਲੱਖ ਟਨ ਕਣਕ ਦੀ ਖਰੀਦ ਕੀਤੀ ਸੀ। ਕੁੱਲ ਉਤਪਾਦਨ ਦਾ 98% ਬਣ ਜਾਂਦਾ ਜਦਕਿ ਬਾਕੀ 2% ਸਟਾਕ ਮਿੱਲ ਮਾਲਕਾਂ ਦੇ ਕੋਲ ਸੀਗਾ। ਹੁਣ ਸਟਾਕ ਖਤਮ ਹੋਣ ਤੋਂ ਬਾਅਦ ਮਿੱਲਰਾਂ ਨੂੰ ਦੂਜੇ ਸੂਬਿਆਂ ਤੋਂ ਕਣਕ ਖਰੀਦਣੀ ਕਹਿੰਦੇ ਪੈ ਰਹੀ ਹੈ। ਘਈ ਨੇ ਮੰਗ ਕੀਤੀ ਹੈ ਕਿ ਪੰਜਾਬ ਕਣਕ ਦਾ ਉਤਪਾਦਕ ਅਤੇ ਖਪਤਕਾਰ ਦੋਵੇਂ ਹੈ, ਇਸ ਦੇ ਲਈ ਕੇਂਦਰ ਸਰਕਾਰ ਨੂੰ ਸੂਬੇ ਦੇ ਲਈ ਵਿਸ਼ੇਸ਼ ਨੀਤੀ ਲਿਆਉਣੀ ਚਾਹੀਦੀ ਹੈ। ਇਕ ਹੋਰ ਮਿੱਲਰ ਰਾਘਵ ਅਰੋੜਾ ਨੇ ਦੱਸਿਆ ਕਿ ਅਪ੍ਰੈਲ ਦੇ ਵਿੱਚ MSP 2585 ਰੁਪਏ ਪ੍ਰਤੀ ਕੁਇੰਟਲ ਸੀਗੀ ਜਦੋਂ ਕਿ ਹੁਣ ਉਹ 2800 ਰੁਪਏ ਦੇ ਹਿਸਾਬ ਦੇ ਨਾਲ ਕਣਕ ਖਰੀਦ ਰਹੇ ਨੇ। ਦੂਜੇ ਪਾਸੇ ਬ੍ਰਾਂਡਡ ਕੰਪਨੀਆਂ ਨੇ 10 ਕਿਲੋ ਆਟੇ ਦੇ ਥੈਲੇ ਦੀ ਕੀਮਤ 499 ਰੁਪਏ ਤੋਂ ਵਧਾ ਕੇ 500 ਰੁਪਏ ਜਿਹੜਾ ਕਰ ਦਿੱਤੀ। ਕਰਿਆਨਾ ਦੁਕਾਨਦਾਰ ਬੂਟਾ ਰਾਮ ਨੇ ਦੱਸਿਆ ਕਿ ਥੋਕ ਭਾਅ ਵਧਣ ਦੇ ਕਾਰਨ ਉਹ 10 ਕਿਲੋ ਆਟੇ ਦਾ ਥੈਲਾ 340 ਤੋਂ 350 ਰੁਪਏ ਦੇ ਵਿੱਚ ਵੇਚ ਰਹੇ ਨੇ। ਬਾਜ਼ਾਰ ਦੇ ਵਿੱਚ ਖੰਡ 70 ਤੋਂ 75 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ। ਪਿਛਲੇ 1 ਮਹੀਨੇ ਦੇ ਵਿੱਚ ਸਰੋਂ ਦੇ ਤੇਲ ਦੀਆਂ ਕੀਮਤਾਂ ਦੇ ਵਿੱਚ 20% ਤੱਕ ਦਾ ਵਾਧਾ ਵੇਖਿਆ ਗਿਆ। ਖੁੱਲਾ ਸਰੋਂ ਦਾ ਤੇਲ 140 ਰੁਪਏ ਤੋਂ ਵੱਧ ਕੇ 180 ਰੁਪਏ ਪ੍ਰਤੀ ਲੀਟਰ ਤੇ ਬ੍ਰਾਂਡਡ ਜਿਹੜਾ ਤੇਲ 220 ਰੁਪਏ ਪ੍ਰਤੀ ਲੀਟਰ ਤੱਕ ਮਿਲ ਰਿਹਾ। ਰੇਹੜੀ ਚਲਾਉਣ ਵਾਲੇ ਹੀਰਾ ਸਿੰਘ ਨੇ ਦੁੱਖ ਪ੍ਰਗਟਾਇਆ ਕਿ ਪੈਟਰੋਲ, ਡੀਜ਼ਲ ਤੇ LPG ਤੋਂ ਬਾਅਦ ਆਟੇ, ਤੇਲ ਤੇ ਖੰਡ ਦੇ ਰੇਟ ਵਧਣ ਦੇ ਨਾਲ ਗਰੀਬਾਂ ਦੀ ਰਸੋਈ ਦਾ ਜ਼ਾਇਕਾ ਜਿਹੜਾ ਵਿਗੜ ਗਿਆ ਹੈ। ਦੂਸਰੇ ਪਾਸੇ ਪੰਜਾਬ ਜਿਹੜੇ ਮੁਲਾਜ਼ਮ ਨੇ, ਪੰਜਾਬ ਦੇ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ 8ਵੇਂ ਦਿਨ ਦੇ ਵਿੱਚ ਦਾਖਲ ਹੋ ਗਈ ਹੈ ਤੇ 27 ਅਗਸਤ ਨੂੰ ਮਹਾਂਬੰਦ ਦੀ ਤਿਆਰੀ ਕਰ ਲਈ ਹੈ। DC ਦਫ਼ਤਰਾਂ ਤੋਂ ਲੈ ਕੇ ਤਹਿਸੀਲਾਂ ਤੱਕ ਜਿਹੜਾ ਕੰਮਕਾਜ ਠੱਪ ਹੋ ਗਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਅਨੁਸਾਰ ਪੰਜਾਬ ਸਰਕਾਰ ਦੇ ਵੱਲੋਂ ਮਹਿੰਗਾਈ ਭੱਤਾ ਜਾਰੀ ਨਾ ਕਰਨ ਤੇ ਰੋਸ ਦੇ ਵਿੱਚ ਆਏ ਜਿਹੜੇ ਨੇ ਮਨਿਸਟਰੀਅਲ ਕਾਮਿਆਂ ਦੇ ਵੱਲੋਂ 17 ਅਗਸਤ ਤੋਂ ਸ਼ੁਰੂ ਕੀਤੀ ਕਲਮ ਛੋੜ ਹੜਤਾਲ ਅੱਜ 8ਵੇਂ ਦਿਨ ਦੇ ਵਿੱਚ ਦਾਖਲ ਹੋ ਗਈ। 8 ਦਿਨ ਲਗਾਤਾਰ ਕੰਮ ਨਾ ਹੋਣ ਕਰਕੇ ਲੋਕਾਂ ਦੇ ਵਿੱਚ ਭਾਰੀ ਪਰੇਸ਼ਾਨੀ ਪਾਈ ਜਾ ਰਹੀ ਹੈ। ਇਸ ਦੇ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਮਨਿਸਟਰੀਅਲ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਅਤੇ ਕਰਮਜੀਤ ਜਿਹੜੇ ਕਰਮਚਾਰੀ ਨੇ ਯੂਨੀਅਨ ਦੇ, ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ 4 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਸਰਕਾਰੀ ਕਰਮਚਾਰੀਆਂ ਦੀ ਕਿਸੇ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ, ਬਲਕਿ ਵਾਰ ਵਾਰ ਬੈਠਕਾਂ ਦਾ ਸਮਾਂ ਦੇ ਕੇ ਜਾਂ ਤਾਂ ਬੈਠਕਾਂ ਤੋਂ ਮੁਕਰਿਆ ਜਾਂਦਾ ਰਿਹਾ ਜਾਂ ਬੈਠਕਾਂ ਦੇ ਵਿੱਚ ਬਣੀ ਸਹਿਮਤੀ ਨੂੰ ਜ਼ਮੀਨੀ ਪੱਧਰ ਦੇ ਉੱਤੇ ਲਾਗੂ ਹੀ ਨਹੀਂ ਕੀਤਾ ਜਾਂਦਾ। ਉਨ੍ਹਾਂ ਦੱਸਿਆ ਕਿ ਇਹ ਹੜਤਾਲ ਸਾਂਝਾ ਮੁਲਾਜ਼ਮ ਮੰਚ ਅਤੇ ਸਾਂਝੀ ਐਕਸ਼ਨ ਤਾਲਮੇਲ ਕਮੇਟੀ ਦੀ ਅਗਵਾਈ ਹੇਠ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ, ਤਨਖਾਹ ਕਮਿਸ਼ਨ ਦੀਆਂ ਤੁਰੱਟੀਆਂ ਦੂਰ ਕਰਨ ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਤੇ ਕੱਚੇ ਮੁਲਾਜ਼ਮ ਪੱਕੇ ਕਰਨ ਸਮੇਤ ਹੋਰ ਮੰਗਾਂ ਦੀ ਪੂਰਤੀ ਦੇ ਲਈ ਕੀਤੀ ਜਾ ਰਹੀ ਹੈ। ਇਸ ਹੜਤਾਲ ਦੇ ਵਿਚ ਡੀਸੀ ਦਫ਼ਤਰ, ਐਸਡੀਐਮ ਦਫ਼ਤਰ, ਤਹਿਸੀਲਦਾਰ ਦਫ਼ਤਰ, ਖਜ਼ਾਨਾ ਦਫ਼ਤਰ, ਆਬਕਾਰੀ ਵਿਭਾਗ, ਜੰਗਲਾਤ ਅਤੇ ਹੋਰ ਵਿਭਾਗਾਂ ਦੇ ਕਰਮਚਾਰੀ ਸ਼ਾਮਲ ਨੇ। ਯੂਨੀਅਨ ਦੇ ਵੱਲੋਂ ਪਹਿਲਾਂ ਸਰਕਾਰ ਨੂੰ ਜਿਹੜਾ ਸੀ 15 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਸੀ, ਪਰ ਕੋਈ ਕਾਰਵਾਈ ਨਾ ਹੋਣ ਦੇ ਬਾਵਜੂਦ 17 ਤੇ 18 ਅਗਸਤ ਦੀ ਕਲਮ ਛੋੜ ਹੜਤਾਲ ਕੀਤੀ ਸੀ, ਜਿਹੜੀ ਹੁਣ ਹੋਰ ਅੱਗੇ ਜਿਹੜਾ ਵਧਾ ਦਿੱਤੀ ਗਈ ਹੈ ਤੇ 27 ਅਗਸਤ ਨੂੰ ਪੰਜਾਬ ਦੇ ਵਿਚ ਪਹਿਲੀ ਵਾਰ ਮਹਾਂਬੰਦ ਜਿਹੜਾ ਕੀਤਾ ਜਾਵੇਗਾ। ਕਿੱਕਲੀ ਇੱਕ ਪਾਸੇ ਪੈ ਰਹੀ ਹੈ ਤੇ ਦੂਸਰੇ ਪਾਸੇ ਜਿਹੜੇ ਇਲਜ਼ਾਮਬਾਜ਼ੀ ਲੱਗ ਰਹੀ ਹੈ। ਸਿਆਸੀ ਧੁਨੰਤਰਾਂ ਦੇ ਪਿੰਡਾਂ ਦੇ ਵਿਚ ਪਵੇਗੀ ਕਿੱਕਲੀ। ਭਗਵੰਤ ਮਾਨ ਦੇ ਵੱਲੋਂ ਦੂਜੇ ਪੜਾਅ ਦੇ ਵਿਚ ਲੋਕ ਮਿਲਣੀ ਪ੍ਰੋਗਰਾਮ ਮਜਿੱਠਾ ਤੋਂ ਕਹਿੰਦੇ ਹੁਣ ਸ਼ੁਰੂ ਕੀਤਾ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਦੂਸਰੇ ਪੜਾਅ ਦੇ ਵਿਚ ਲੋਕ ਮਿਲਣੀ ਦੇ ਪ੍ਰੋਗਰਾਮ ਸਿਆਸੀ ਧੁਨੰਤਰਾਂ ਦੇ ਪਿੰਡਾਂ ਦੇ ਵਿਚ ਕਰਨ ਦੀ ਵਿਉਂਤ ਬਣਾਉਣ ਲੱਗ ਪਏ ਨੇ। ਜਿਉਂ ਜਿਉਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਘਟ ਰਿਹਾ ਤੇ ਉਸੇ ਤਰ੍ਹਾਂ ਸੂਬੇ ਦਾ ਸਿਆਸੀ ਪਾਰਾ ਵੀ ਸਿਖਰ ਨੂੰ ਜਿਹੜਾ ਛੂਹਣ ਲੱਗ ਪਿਆ। ਆਮ ਆਦਮੀ ਪਾਰਟੀ ਹੁਣ ਵਿਰੋਧੀ ਧਿਰਾਂ ਪ੍ਰਤੀ ਹੋਰ ਹਮਲਾਵਰ ਰੁੱਖ ਅਖਤਿਆਰ ਕਰਨ ਦੀ ਰਣਨੀਤੀ ਉਲੀਕ ਰਹੀ ਹੈ। ਇਸੇ ਕੜੀ ਦੇ ਵਜੋਂ ਹੀ ਜਿਹੜਾ ਸੂਬੇ ਦੇ ਵੱਡੇ ਸਿਆਸੀ ਨੇਤਾਵਾਂ ਦੇ ਐਨ ਘਰ ਦੇ ਵਿਚ ਜਾ ਕੇ ਲੋਕ ਮਿਲਣੀ ਕਰਨ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਨੇ। ਵੇਰਵਿਆਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ 26 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਪਰਿਵਾਰਕ ਹਲਕੇ ਮਜੀਠਾ ਦੇ ਵਿਚ ਲੋਕ ਮਿਲਣੀ ਦਾ ਪ੍ਰੋਗਰਾਮ ਕਰਨਗੇ। ਉਸ ਮਗਰੋਂ 27 ਅਗਸਤ ਨੂੰ ਕਰਤਾਰਪੁਰ ਹਲਕੇ ਦੇ ਵਿਚ ਲੋਕ ਮਿਲਣੀ ਪ੍ਰੋਗਰਾਮ ਹੋਏਗਾ ਤੇ 28 ਅਗਸਤ ਨੂੰ ਮੁਹਾਲੀ ਦੇ ਵਿਚ ਖਰੜ ਹਲਕੇ ਦੇ ਵਿਚ ਲੋਕ ਮਿਲਣੀ ਪ੍ਰੋਗਰਾਮ ਤੈਅ ਕੀਤਾ ਗਿਆ। ਬਾਦਲ ਪਰਿਵਾਰ ਦੇ ਪੁਰਖਿਆਂ ਦੇ ਪਿੰਡ ਘੁੱਦਾ, ਜੋ ਕਿ ਹਲਕਾ ਬਠਿੰਡਾ ਦਿਹਾਤੀ ਦੇ ਵਿਚ ਪੈਂਦਾ ਹੈ, ਉਹਦੇ ਵਿਚ ਵੀ ਲੋਕ ਮਿਲਣ ਦਾ ਪ੍ਰੋਗਰਾਮ ਕਰਨ ਦੀ ਰਣਨੀਤੀ ਬਣਾਈ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ ਥੋੜਾ ਸਮਾਂ ਪਹਿਲਾਂ ਹੀ ਬਠਿੰਡਾ ਦਿਹਾਤੀ ਤੋਂ ਹਲਕਾ ਇੰਚਾਰਜ ਦੀ ਜਿੰਮੇਵਾਰੀ ਗੋਪਾਲ ਸਿੰਘ, ਸਾਬਕਾ PCS ਅਧਿਕਾਰੀ ਨੂੰ ਸੌਂਪੀ ਹੈ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਪੁਰਖਿਆਂ ਦੇ ਪਿੰਡ ਮਹਿਰਾਜ, ਜੋ ਕਿ ਹਲਕਾ ਰਾਮਪੁਰਾ ਫੂਲ ਦੇ ਵਿਚ ਪੈਂਦਾ ਹੈ, ਉਹਦੇ ਵਿਚ ਵੀ ਮੁੱਖ ਮੰਤਰੀ ਲੋਕ ਮਿਲਣੀ ਪ੍ਰੋਗਰਾਮ ਕਰਨ ਦੀ ਵਿਉਂਤ ਘੜ ਰਹੇ ਨੇ। ਰਾਮਪੁਰਾ ਹਲਕੇ ਦਾ ਸਭ ਤੋਂ ਵੱਡਾ ਪਿੰਡ ਮਹਿਰਾਜ ਹੈ, ਜੋ ਇਸ ਹਲਕੇ ਦੀ ਹਾਰ ਜਿੱਤ ਦਾ ਫੈਸਲਾ ਕਰਦਾ ਹੈ। ਮੁੱਖ ਮੰਤਰੀ ਵੱਡੇ ਆਗੂਆਂ ਦੇ ਪਿੰਡਾਂ ਦੇ ਵਿਚ ਜਾ ਕੇ

ਕਾਰਵਾਈ ਦੀ ਚੁਣੌਤੀ ਜਿਹੜੀ ਦਿੱਤੀ ਗਈ ਸੀ ਤੇ ਅੱਜ ਪ੍ਰੈਸ ਕਾਨਫਰੰਸ ਕਰਕੇ ਜਸਟਿਸ ਰਣਜੀਤ ਸਿੰਘ ਤੇ ਹੋਰ ਉਹਨਾਂ ਦੇ ਸਾਥੀਆਂ ਨੇ ਜਿਹੜਾ ਖੁੱਲ੍ਹ ਕੇ ਚੈਲੰਜ ਨੂੰ ਕਬੂਲ ਕੀਤਾ ਹੈ। ਜਬਰ ਜਨਾਹ ਕੇਸ ਨੂੰ ਰਫਾ ਦਫਾ ਕਰਨ ਦੇ ਵਿਚ ਮਦਦ ਕਰਨ ਬਦਲੇ 5 ਕਰੋੜ ਰੁਪਏ ਦੀ ਮੰਗ ਕਰਨ ਦੇ ਦੋਸ਼ਾਂ ਤੇ ਆਪਣੀ ਪਹਿਲੀ ਜਨਤਕ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਕੱਲ ਬੀਤੇ ਚ ਐਤਵਾਰ ਨੂੰ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਸੀ ਤੇ ਉਨ੍ਹਾਂ ਇਨ੍ਹਾਂ ਦੋਸ਼ਾਂ ਨੂੰ ਲਗਾਉਣ ਵਾਲਿਆਂ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਜਾਂ ਤਾਂ ਆਪਣੇ ਦੋਸ਼ ਸਾਬਤ ਕਰਨ ਜਾਂ ਫਿਰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਲੈਣ। ਪਟਿਆਲਾ ਦੇ ਵਿਚ ਤੀਆਂ ਦੇ ਇਕ ਸਮਾਗਮ ਦੇ ਵਿਚ ਹਿੱਸਾ ਲੈਣ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਡਾਕਟਰ ਮਾਨ ਜਿਨ੍ਹਾਂ ਦੇ ਨਾਲ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਤੇ ਪੰਜਾਬ ਮਹਿਲਾ ਕਮਿਸ਼ਨ ਦੀ ਜਿਹੜੀ ਚੇਅਰਪਰਸਨ ਹੈ ਰਾਜ ਲਾਲੀ ਗਿੱਲ ਵੀ ਸਨ। ਉਨ੍ਹਾਂ ਨੇ ਕਿਹਾ ਕਿ ਇਹ ਦੋਸ਼ ਮੁੱਖ ਮੰਤਰੀ ਨੂੰ ਸਿਆਸੀ ਤੌਰ ਦੇ ਉੱਤੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਤੋਂ ਜਿਹੜਾ ਵੱਧ ਕੁਝ ਨਹੀਂ ਹੈ। ਮੈਂ ਇਨ੍ਹਾਂ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਨਹੀਂ ਡਰਦੀ ਹਾਂ ਤੇ ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦੀ ਹਾਂ ਕਿ ਉਹ ਆਪਣੇ ਦੋਸ਼ ਸਾਬਤ ਕਰਨ ਜਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ। ਇਹ ਦੋਸ਼ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੇਵਾ ਮੁਕਤ ਜੱਜ ਜਸਟਿਸ ਰਣਜੀਤ ਸਿੰਘ ਦੇ ਵੱਲੋਂ ਪਿਛਲੇ ਹਫ਼ਤੇ ਲਗਾਏ ਗਏ ਸਨ ਤੇ ਉਨ੍ਹਾਂ ਦਾ ਦਾਅਵਾ ਸੀ ਕਿ ਡਾਕਟਰ ਮਾਨ ਨੇ ਕਥਿਤ ਤੌਰ ਦੇ ਉੱਤੇ ਰੇਪ ਕੇਸ ਦੇ ਇੱਕ ਮੁਲਜ਼ਮ ਕੋਲੋਂ 5 ਕਰੋੜ ਰੁਪਏ ਦੀ ਮੰਗ ਕੀਤੀ ਸੀ ਤਾਂ ਜੋ ਇੱਕ ਕਾਰੋਬਾਰੀ ਵਿਰੁੱਧ ਦਰਜ ਕੇਸ ਨੂੰ ਰਫਾ ਦਫਾ ਜਿਹੜਾ ਕਰਨ ਦੇ ਵਿੱਚ ਮਦਦ ਕੀਤੀ ਜਾ ਸਕੇ। ਉਨ੍ਹਾਂ ਦੋਸ਼ ਲਾਇਆ ਸੀ ਕਿ ਉਨ੍ਹਾਂ ਦਾ ਇੱਕ ਕਰੀਬੀ ਰਿਸ਼ਤੇਦਾਰ ਮੁਲਜ਼ਮ ਦੇ ਲਗਾਤਾਰ ਸੰਪਰਕ ਦੇ ਵਿੱਚ ਸੀ ਤੇ ਉਸ ਨੂੰ ਪੈਸੇ ਦੇਣ ਦੇ ਲਈ ਕਹਿ ਰਿਹਾ ਸੀਗਾ। ਇਸ ਮਾਮਲੇ ਤੋਂ ਬਾਅਦ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ NHRC ਨੇ ਇਨ੍ਹਾਂ ਦੋਸ਼ਾਂ ਦਾ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਤੇ DGP ਨੂੰ 2 ਹਫ਼ਤਿਆਂ ਦੇ ਵਿਚ ਸੰਬੰਧੀ ਕਾਰਵਾਈ ਰਿਪੋਰਟ ਜਿਹੜੀ ਹੈ ਸੌਂਪਣ ਦੇ ਲਈ ਵੀ ਕਹਿ ਦਿੱਤਾ ਹੈ। ਇਸ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ ਸੀਗਾ ਕਿ ਡਾਕਟਰ ਮਾਨ ਨੇ ਸੇਵਾ ਮੁਕਤ ਜੱਜ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਪਰ ਅੱਜ ਜਿਹੜਾ ਖੁਲਾਸੇ ਕੀਤੇ ਹੈ ਕੋਈ ਨੋਟਿਸ ਨਹੀਂ ਮਿਲਿਆ। ਜਸਟਿਸ ਰਣਜੀਤ ਸਿੰਘ ਦਾ ਵੱਡਾ ਬਿਆਨ ਉਹਦੇ ਵਿਚ ਆ ਗਿਆ। ਉਨ੍ਹਾਂ ਨੇ ਕਿਹਾ ਕਿ ਨੋਟਿਸ ਮਿਲਿਆ ਵੀ ਤਾਂ ਜਵਾਬ ਨਹੀਂ ਦਿਆਂਗਾ, ਅਦਾਲਤ ਦੇ ਵਿਚ ਲੜਾਂਗਾ ਕੇਸ। ਮਨੁੱਖੀ ਜਿਹੜਾ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਹੈ ਉਹਦੇ ਚੇਅਰਮੈਨ ਅਤੇ ਹਾਈਕੋਰਟ ਦੇ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਕਿ ਉਨ੍ਹਾਂ ਨੂੰ ਅਜੇ ਤੱਕ ਮੁੱਖ ਮੰਤਰੀ ਦੀ ਧਰਮ ਪਤਨੀ ਜਿਹੜੀ ਹੈ ਡਾਕਟਰ ਗੁਰਪ੍ਰੀਤ ਕੌਰ ਦੇ ਵੱਲੋਂ ਭੇਜਿਆ ਗਿਆ ਨੋਟਿਸ ਪ੍ਰਾਪਤ ਹੀ ਨਹੀਂ ਹੋਇਆ ਤੇ ਉਨ੍ਹਾਂ ਕਿਹਾ ਕਿ ਜੇਕਰ ਨੋਟਿਸ ਮਿਲ ਵੀ ਗਿਆ ਤਾਂ ਉਹ ਇਸਦਾ ਜਵਾਬ ਨਹੀਂ ਦੇਣਗੇ ਬਲਕਿ ਅਦਾਲਤ ਦੇ ਵਿਚ ਕੇਸ ਲੜਨਗੇ। ਹੁਣ ਇਹ ਦੇਖਦਿਆਂ ਕਿ ਜੇ ਇਨ੍ਹਾਂ ਨੇ ਚੈਲੰਜ ਕੀਤਾ ਸੀ ਜਾਂ ਤਾਂ ਖਮਿਆਜਾ ਭੁਗਤੋ ਜਾਂ ਮਾਨਹਾਨੀ ਦਾ ਕੇਸ ਤੇ ਜਾਂ ਫਿਰ ਮਾਫ਼ੀ ਮੰਗੋ, ਪਰ ਹੁਣ ਅਗਲਿਆਂ ਨੇ ਕਹਿ ਦਿੱਤਾ ਭਾਈ ਮੈਂ ਤਾਂ ਅਦਾਲਤ ਦੇ ਲਈ ਤਿਆਰ ਹਾਂ, ਹੁਣ ਦੇਖਦੇ ਹਾਂ ਕਿਤੇ ਗੇਮ ਪੁੱਠੀ ਨਾ ਪੈ ਜਾਵੇ ਮਾਨ ਪਰਿਵਾਰ ਨੂੰ। ਤੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਕੋਰਟ ਜਾਣਾ ਹੈ ਉਹ ਚਲੇ ਜਾਣ, ਅਸੀਂ ਪੂਰੇ ਤੱਥ ਕੋਰਟ ਦੇ ਵਿਚ ਰੱਖਾਂਗੇ। ਇਸ ਮਾਮਲੇ ਦੇ ਵਿਚ ਪੁਲਿਸ ਸਮੇਤ ਬਹੁਤ ਸਾਰੇ ਅਧਿਕਾਰੀ ਜਾਂਚ ਦੇ ਘੇਰੇ ਦੇ ਵਿਚ ਆਉਣਗੇ। ਉਨ੍ਹਾਂ ਨੇ ਕਿਹਾ ਕਿ ਮਨੁੱਖੀ ਅਧਿਕਾਰ ਸੰਗਠਨ ਨੇ ਇਸ ਦੇ ਵਿਚ ਕੁਝ ਗਲਤ ਨਹੀਂ ਕੀਤਾ ਬਲਕਿ 20 ਜੁਲਾਈ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵੱਲੋਂ ਦਿੱਤੇ ਗਏ ਫੈਸਲੇ ਦੇ ਆਧਾਰ ਦੇ ਉੱਤੇ ਹੀ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਦੇ ਮੱਦੇਨਜ਼ਰ ਆਪਣਾ ਪੱਖ ਰੱਖਿਆ ਤੇ ਉਨ੍ਹਾਂ ਇਹ ਵੀ ਕਿਹਾ ਕਿ ਜਦੋਂ 20 ਜੁਲਾਈ ਨੂੰ ਹਾਈਕੋਰਟ ਦਾ ਫੈਸਲਾ ਆ ਗਿਆ ਸੀ ਤਾਂ ਪੰਜਾਬ ਸਰਕਾਰ ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਇਸਦਾ ਜਵਾਬ ਕਿਉਂ ਨਾ ਦਿੱਤਾ ਤੇ ਡਾਕਟਰ ਗੁਰਪ੍ਰੀਤ ਕੌਰ ਨੇ ਪਹਿਲਾਂ ਲੱਗੇ ਦੋਸ਼ਾਂ ਦਾ ਖੰਡਨ ਕਿਉਂ ਨਾ ਕੀਤਾ। ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਫਰਜ਼ ਸਮਝਦੇ ਹੋਏ ਸਾਰੀ ਸਥਿਤੀ ਸਪਸ਼ਟ ਕੀਤੀ ਹੈ ਤੇ ਭਵਿੱਖ ਦੇ ਵਿਚ ਵੀ ਮਨੁੱਖੀ ਅਧਿਕਾਰਾਂ ਦੀ ਲੜਾਈ ਉਹ ਲੜਦੇ ਰਹਿਣਗੇ। ਦੂਸਰੇ ਪਾਸੇ ਪੰਜਾਬ ਦੇ ਵਿਚ ਮੁੜ ਜਿਹੜਾ ਗਰਮਾਏਗਾ ਕਿਸਾਨੀ ਅੰਦੋਲਨ, 30 ਅਗਸਤ ਤੋਂ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਡੇਰੇ ਲਾਉਣ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਉੱਤੇ ਚੱਲ ਪਈਆਂ ਨੇ। ਭਾਰਤ ਅਮਰੀਕਾ ਵਪਾਰ ਸਮਝੌਤੇ ਉੱਤੇ ਲੈਂਡ ਪੂਲਿੰਗ ਨੀਤੀ, ਕਰਜ਼ਾ ਮੁਕਤੀ, ਜ਼ਮੀਨਾਂ ਦੇ ਮਾਲਕੀ ਹੱਕ, ਹੜ੍ਹ ਪੀੜਤਾਂ ਦੇ ਲਈ ਮੁਆਵਜ਼ੇ ਤੇ ਪੁਲਿਸ ਜਬਰ ਸਮੇਤ ਹੋਰ ਪੱਖ ਦੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 30 ਅਗਸਤ ਤੋਂ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਪੱਕੇ ਮੋਰਚੇ ਲਗਾਉਣ ਦੀ ਤਿਆਰੀ ਜ਼ੋਰਾਂ ਦੇ ਉੱਤੇ ਕਰ ਲਈ ਹੈ। ਇਸੇ ਤਹਿਤ ਜ਼ਿਲ੍ਹਾ ਬਰਨਾਲਾ ਦੀ ਵਧਦੀ ਮੀਟਿੰਗ ਪਿੰਡ ਸੰਘੇੜਾ ਦੇ ਸੈਨ ਭਗਤ ਮੰਦਰ ਵਿਖੇ ਹੋਈ ਹੈ ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਕਿਹਾ ਕਿ ਪੱਕੇ ਮੋਰਚਿਆਂ ਦੀ ਸਫਲਤਾ ਦੇ ਲਈ ਪਿੰਡਾਂ ਦੇ ਵਿਚ ਨੁੱਕੜ ਮੀਟਿੰਗਾਂ, ਜਾਗੋ ਮਾਰਚ, ਢੋਲ ਮਾਰਚ ਤੇ ਬਲਾਕ ਪੱਧਰੀ ਮੋਟਰਸਾਈਕਲ ਮਾਰਚ ਕਰਵਾਏ ਜਾਣਗੇ। ਜ਼ਿਲ੍ਹਾ ਪੱਧਰ ਦੇ ਉੱਤੇ ਲੱਗਣ ਵਾਲੇ ਧਰਨਿਆਂ ਦੇ ਵਿਚ ਇੰਨੀ ਵੱਡੀ ਗਿਣਤੀ ਚ ਲੋਕਾਂ ਦੀ ਸ਼ਮੂਲੀਅਤ ਜਿਹੜੀ ਯਕੀਨੀ ਬਣਾਈ ਜਾਵੇਗੀ ਕਿ ਸਰਕਾਰ ਨੂੰ ਕਿਸਾਨਾਂ ਮਜ਼ਦੂਰਾਂ ਦੀਆਂ ਬੁਨਿਆਦੀ ਮੰਗਾਂ ਮੰਨਣ ਦੇ ਲਈ ਮਜਬੂਰ ਹੋਣਾ ਪੈ ਜਾਵੇ। ਉਨ੍ਹਾਂ ਕਿਹਾ ਕਿ ਯੂਨੀਅਨ ਦੀਆਂ ਜਿਹੜੀਆਂ ਮੁੱਖ ਮੰਗਾਂ ਦੇ ਵਿਚ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਰੱਦ ਕਰਨਾ, ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਨੀਤੀ

0: ਵਾਪਸ ਲੈਣਾ, ਕਿਸਾਨਾਂ ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਖਤਮ ਕਰਨਾ, ਕਰਜ਼ਾ ਕਾਨੂੰਨ ਬਣਾਉਣਾ ਸ਼ਾਮਲ ਹੈ। ਇਸ ਤੋਂ ਇਲਾਵਾ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਨੌਕਰੀ ਦੇ ਉੱਤੇ ਮੁਆਵਜ਼ਾ ਦੇਣ, ਕਿਸਾਨ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਲਿਆਉਣਾ, ਪੁਲਿਸ ਜਬਰ ਬੰਦ ਕਰਨ, ਕਥਿਤ ਝੂਠੇ ਪੁਲਿਸ ਮੁਕਾਬਲੇ ਬੰਦ ਕਰਨ ਤੇ ਕਿਸਾਨ ਆਗੂਆਂ ਦੇ ਉੱਤੇ ਅੰਦੋਲਨਾਂ ਦੇ ਦੌਰਾਨ ਦਰਜ ਕੀਤੇ ਪਰਚੇ ਰੱਦ ਕਰਨ ਦੀਆਂ ਮੰਗਾਂ ਵੀ ਰੱਖੀਆਂ ਗਈਆਂ ਨੇ। ਉਨ੍ਹਾਂ ਕਿਹਾ ਕਿ ਆਪ ਜਿਹੜੇ ਨੇ ਆਬਾਦਕਾਰਾਂ ਤੇ ਮੁਜਾਰਿਆਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ ਤੇ ਹੜ੍ਹਾਂ ਦੇ ਉੱਤੇ ਹੋਰ ਕੁਦਰਤੀ ਆਫ਼ਤਾਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਕਾਸ਼ਤਕਾਰਾਂ ਨੂੰ ਦਿੱਤਾ ਜਾਵੇ। ਇਨ੍ਹਾਂ ਮੰਗਾਂ ਨੂੰ ਲੈ ਕੇ 30 ਅਗਸਤ ਤੋਂ ਜ਼ਿਲ੍ਹਾ ਪੱਧਰ ਦੇ ਉੱਤੇ ਪੱਕੇ ਮੋਰਚੇ ਲਗਾਏ ਜਾਣਗੇ। ਮੀਟਿੰਗ ਦੇ ਦੌਰਾਨ ਔਰਤਾਂ ਦੀ ਲਾਮਬੰਦੀ ਦੇ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਔਰਤਾਂ ਦੀ ਭਰਮੀ ਸ਼ਮੂਲੀਅਤ ਯਕੀਨੀ ਬਣਾਉਣ ਦੇ ਲਈ ਘਰ ਘਰ ਜਾ ਕੇ ਮੋਰਚੇ ਸੰਬੰਧੀ ਸੁਨੇਹਾ ਪਹੁੰਚਾਇਆ ਜਾਵੇ। ਇਸ ਮੌਕੇ ਪਿੰਡ ਇਕਾਈਆਂ ਦੇ ਪ੍ਰਧਾਨ, ਸਕੱਤਰ, ਸਰਗਰਮ ਬੁਲਾਰੇ, ਵਰਕਰ, ਕਿਸਾਨ, ਮਜ਼ਦੂਰ ਤੇ ਔਰਤਾਂ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਨੇ। ਦੂਸਰੇ ਪਾਸੇ ਪੰਜਾਬ ਦੇ ਵਿੱਚ ਕਾਂਗਰਸ ਸ਼ੁਰੂ ਕਰੇਗੀ ਬੱਸ ਯਾਤਰਾ ਤੇ 25 ਤੋਂ 30 ਵਿਧਾਨ ਸਭਾ ਹਲਕੇ ਕਵਰ ਕਰਨ ਦੀ ਤਿਆਰੀ ਜਿਹੜੀ ਕਰ ਦਿੱਤੀ ਹੈ ਤੇ ਕਹਿੰਦੇ ਨੇ ਕਿ ਪੰਜਾਬ ਕਾਂਗਰਸ ਦੇ ਅੰਦਰੂਨੀ ਜਿਹੜੇ ਨੇ ਮਾਮਲਿਆਂ ਦੇ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਦੇ ਦਰਮਿਆਨ ਪਾਰਟੀ ਦੇ ਵੱਲੋਂ ਸੂਬੇ ਦੇ ਵਿੱਚ ਆਪਣੀ ਸਿਆਸੀ ਸਰਗਰਮੀ ਤੇਜ਼ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ। ਇਸੇ ਕੜੀ ਦੇ ਤਹਿਤ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚੋਂ ਰੈਲੀਆਂ, ਯਾਤਰਾਵਾਂ, ਹੋਰ ਸਾਰਾ ਕੁਝ ਇਹੀ ਚੱਲੇਗਾ ਜੀ। ਹੁਣ 4 ਮਹੀਨੇ ਰਹਿ ਗਏ। ਇਸੇ ਕੜੀ ਦੇ ਤਹਿਤ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਪੰਜਾਬ ਦੇ ਵਿੱਚ ਬੱਸ ਯਾਤਰਾ ਸ਼ੁਰੂ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਯਾਤਰਾ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਜਿਹੜੇ ਨੇ ਇੰਚਾਰਜ ਭੁਪੇਸ਼ ਬਘੇਲ ਵੱਲੋਂ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ ਤੇ ਭੁਪੇਸ਼ ਬਘੇਲ ਨੇ ਦੱਸਿਆ ਕਿ ਪੰਜਾਬ ਦੇ ਸਿਆਸੀ ਮਾਮਲਿਆਂ ਨੂੰ ਲੈ ਕੇ ਰਾਹੁਲ ਗਾਂਧੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਜਲਦੀ ਹੀ ਪੰਜਾਬ ਦੇ ਵਿੱਚ ਬੱਸ ਯਾਤਰਾ ਦੀ ਸ਼ੁਰੂਆਤ ਜਿਹੜੀ ਹੈ ਕੀਤੀ ਜਾਵੇਗੀ। ਉਨ੍ਹਾਂ ਸੰਕੇਤ ਦਿੱਤਾ ਕਿ ਅਗਲੇ ਹਫ਼ਤੇ ਤੋਂ ਹੀ ਪੰਜਾਬ ਯਾਤਰਾ ਸ਼ੁਰੂ ਹੋ ਸਕਦੀ ਹੈ। ਯਾਤਰਾ ਦੀ ਜਿਹੜੀ ਹੈ ਆਖਰੀ ਤਾਰੀਖ ਦਾ ਅਧਿਕਾਰਤ ਐਲਾਨ ਅਜੇ ਨਹੀਂ ਕੀਤਾ। ਭੁਪੇਸ਼ ਬਘੇਲ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਦੀ ਇਹ ਬੱਸ ਯਾਤਰਾ ਕਰੀਬ 135 ਕਿਲੋਮੀਟਰ ਲੰਬੀ ਹੋਏਗੀ ਤੇ ਇਸ ਦੇ ਦੌਰਾਨ ਕਿਹਾ ਬਾਤ ਹੈ ਜੀ ਭਾਈ ਕੰਮ ਕਰ ਲਓ, ਜਿਹੜੇ ਜਿਹੜੇ ਨਿਬੇੜਨੇ ਆ, 4 ਮਹੀਨੇ ਦਾ ਕੋਈ ਕੰਮ ਤੁਹਾਡਾ ਹੋਣਾ ਨਹੀਂ। ਯਾਤਰਾਵਾਂ ਹੀ ਦੇਖਣ ਨੂੰ ਮਿਲਣਗੀਆਂ, ਸਕਿਉਰਟੀਆਂ ਮਿਲਣਗੀਆਂ ਤੇ ਰੋਡ ਬੰਦ ਰਹਿਣਗੇ। 135 ਕਿਲੋਮੀਟਰ ਲੰਬੀ ਹੋਏਗੀ ਯਾਤਰਾ ਕਹਿੰਦੇ ਬੱਸ ਦੀ ਤੇ ਇਸ ਦੇ ਦੌਰਾਨ ਪੰਜਾਬ ਦੇ ਲਗਭਗ 25 ਤੋਂ 30 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਨ ਦੀ ਯੋਜਨਾ ਹੈ। ਯਾਤਰਾ ਨੂੰ ਪੰਜਾਬ ਦੇ ਤਿੰਨਾਂ ਖੇਤਰਾਂ ਮਾਝਾ, ਮਾਲਵਾ ਤੇ ਦੁਆਬਾ ਨਾਲ ਜੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਪਾਰਟੀ ਦੇ ਵੱਲੋਂ ਸੂਬੇ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਆਪਣੀ ਪਹੁੰਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਤੇ ਲੋ ਦੋਸਤੋ, ਇਸ ਤਰ੍ਹਾਂ ਜੀ ਦੇਸ਼ ਤੇ ਆਪਣੀਆਂ ਕੇਂਦਰ ਦੀਆਂ ਖਬਰਾਂ ਪੰਜਾਬ ਦੀਆਂ ਤੇ ਅੱਗੇ ਆਪਾਂ ਵੱਧਦੇ ਹਾਂ ਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਵੀ ਚੱਲਦੇ ਹਾਂ, ਪਰ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਗਏ ਨੇ, ਉਹਨਾਂ ਦੀ ਬਾਤ ਪੁੱਛਦੇ ਹਾਂ, ਗੱਲਬਾਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਲੰਘਿਆ ਹੋ ਜੀ,
1: ਹਾਲ ਚਾਲ ਦਾ ਕੀ ਦੱਸੀਏ ਜੀ। ਹਾਲ ਚਾਲ ਤੁਹਾਨੂੰ ਦੱਸੀਏ ਵੀ ਲਾਈਟ ਗਈ ਆ 3 ਘੰਟੇ ਤੋਂ
0: ਜੀ, ਹੁਣ ਲਾਈਟ ਗਈ ਆ ਜੀ, ਅੱਗੇ ਜਾ ਕੇ ਸੜਕਾਂ ਵੀ ਬੰਦ ਹੋਣ ਲੱਗੀਆਂ ਕਹਿੰਦੇ।
1: ਹਾਂਜੀ, ਉਹ ਤਾਂ 7 ਦਿਨ ਵਾਸਤੇ ਕਹਿੰਦੇ ਏਅਰਪੋਰਟ ਰੋਡ ਬੰਦ ਕਰ ਦੇਣੀ ਆ ਜੀ
0: ਜੀ,
1: ਚੰਡੀਗੜ੍ਹ ਵਾਲੀ
0: ਜੀ।
1: ਤੇ ਉਦਣ ਬਹਾਦਰ ਸਿੰਘ ਵੀਰ ਜੀ ਕਹਿੰਦੇ ਸੀ ਨਾ ਜੀ ਵੀ 1 ਦਿਨ ਦਾ ਬੰਦ ਆ, ਫੇਰ ਕੀ ਹੋ ਗਿਆ
0: ਜੀ?
1: ਇੱਥੇ ਸਰ ਆ ਕੇ ਦੇਖੋ, ਇੱਥੇ ਨਿੱਤ ਦੇ ਨੀ ਬੰਦ ਆ ਜੀ। ਉਧਰ ਤੁਸੀਂ ਦੱਸਿਆ ਤਾਂ ਹੈ ਕਲਮ ਛੋੜ ਹੜਤਾਲ, ਹਾਂਜੀ, ਉਹ 27 ਤਰੀਕ ਨੂੰ ਮੁਲਾਜ਼ਮਾਂ ਦਾ ਬੰਦ, ਹਾਂਜੀ, ਇੱਥੇ ਫੇਰ ਰੋਡਵੇਜ ਦਾ ਬੰਦ, ਇਹ ਸਾਰੇ ਬੰਦ ਚੱਲਦੇ ਹੀ ਰਹਿੰਦੇ, ਕੰਟੀਨਿਊ ਹੀ ਆ ਜੀ।
0: ਬਿਲਕੁਲ ਆ ਜੀ।
1: ਬਾਕੀ ਸਰਕਾਰ
0: ਜੀ,
1: ਇਹ ਸਰਕਾਰ ਦੇ ਟੈਨਿਓਰ ਦੇ ਵਿੱਚ ਸਰ ਜਿੰਨਾ ਮਤਲਬ ਜਿਹੜਾ ਹੈਗਾ ਨਾ ਕੰਮ, ਮਤਲਬ ਬੈਕਲੌਗ ਇਕੱਠਾ ਹੋਇਆ ਜੀ। ਤੁਸੀਂ ਦੇਖੋ ਆਰਸੀਆਂ ਦਾ ਕੰਮ, ਡਰਾਈਵਿੰਗ ਲਾਇਸੈਂਸਾਂ ਦਾ ਕੰਮ, ਉਹ ਕਿੰਨੇ ਕਿੰਨੇ ਪੈਂਡਿੰਗ ਪਏ ਰਹਿੰਦੇ। ਉਹ ਜਿਹੜੇ ਹੈਗੇ ਨਾ ਜੀ, ਜਿਹੜਾ ਕਿਸੇ ਬੰਦੇ ਨੇ ਡਰਾਈਵਿੰਗ ਲਾਇਸੈਂਸ ਜੇ ਬਣਵਾਉਣਾ ਹੋਵੇ ਨਾ ਜੀ, ਤੇ ਪਹਿਲਾਂ ਲਰਨਿੰਗ ਬਣਾਉਂਦੇ ਹੈਗੇ ਤੇ 6 ਮਹੀਨੇ ਬਾਅਦ ਜਿਹੜਾ ਆ ਤੁਸੀਂ ਉਹ ਤੁਹਾਨੂੰ ਦੂਜਾ ਅਪਲਾਈ ਕਰਨਾ ਪੈਂਦਾ,
0: ਪੱਕਾ ਮਿਲਦਾ ਜੀ
1: ਉਹ 6 ਮਹੀਨੇ ਵਾਲੀ। ਹਾਂਜੀ, 6 ਮਹੀਨੇ ਵਾਲੀ ਡੇਟ ਨਿਕਲਣੀ ਨੀ ਚਾਹੀਦੀ, ਉਹ ਤੋਂ ਪਹਿਲਾਂ ਅਪਲਾਈ ਹੋ ਜਾਣਾ ਚਾਹੀਦਾ ਜੀ।
0: ਹਾਂਜੀ,
1: ਉਹ ਸਰ 2 ਮਹੀਨੇ ਜਿਹੜਾ ਦੀ ਕਿਸੇ ਬੰਦੇ ਨੇ 4 ਮਹੀਨੇ ਜਾ ਕੇ ਤੇ ਅਪਲਾਈ ਕੀਤਾ, ਉਹਨੇ ਬੇਟੀ ਦਾ ਸੀਗਾ ਜੀ ਉਹਨਾਂ ਦਾ
0: ਜੀ,
1: ਉਹ ਦੋ ਮਹੀਨੇ ਉਹਨਾਂ ਦੀ ਵੈਬਸਾਈਟ ਹੀ ਨੀ ਚੱਲੀ, ਤਿੰਨ ਮਹੀਨੇ
0: ਹਾਂਜੀ।
1: ਉਹ ਮੁੜ ਕੇ ਜਿਹੜਾ ਹੈਗਾ ਆ ਹੁਣ ਦੁਬਾਰਾ ਬਣਾਉਣਾ ਹੈਗਾ ਆ ਤੇ ਦੁਬਾਰਾ ਬਣਨਾ ਆ, ਪਹਿਲਾਂ ਫੇਰ ਲਰਨਿੰਗ ਵਾਲੀ ਪ੍ਰੋਸੈਸ ਹਾਂਜੀ। ਭਾਈ ਤੁਹਾਡੀ ਗਲਤੀ ਕਰਕੇ ਜਿਹੜਾ ਹੈਗਾ ਆ ਅਗਲੇ ਦਾ ਸਮਾਂ, ਅਗਲੇ ਨੇ ਆ ਕੇ ਰੋਜ ਦਰਵਾਜ਼ਾ ਖੜਕਾਉਂਦਾ ਰਿਹਾ ਤੇ ਨਹੀਂ ਵੀ ਚੱਲੀ ਵੈਬਸਾਈਟ ਖਰਾਬ।
0: ਜਾਣ ਬੁੱਝ ਕੇ ਗਲਤੀ ਕੀਤੀ। ਇਹ ਦੇਖੋ ਫੀਸਾਂ ਜਿਹੜੀਆਂ ਨੇ ਉਹ ਕਿਤੇ ਨਾ ਸਰਕਾਰੀ ਖਾਤੇ ਚ ਜਾਣੀਆਂ ਨੇ, ਉਹ ਕਿਹੜਾ ਰਿਟਰਨ ਕਰਨੀਆਂ ਨੇ, ਖਰਚਾ ਵੀ ਤਾਂ ਚੱਲਣਾ
1: ਸਾਹਿਬ ਜੀ। ਬਿਲਕੁਲ ਤੁਸੀਂ ਠੀਕ ਕਹਿੰਦੇ ਹੋ, ਬਿਲਕੁਲ ਤੁਸੀਂ ਠੀਕ ਕਹਿੰਦੇ ਹੋ, ਪਰ ਪਬਲਿਕ ਤਾਂ ਹਰਾਸ ਹੁੰਦੀ ਆ ਨਾ ਜੀ। ਸਰਕਾਰਾਂ ਦਾ ਕੰਮ ਤਾਂ, ਸਰਕਾਰਾਂ ਲੋਕੀ ਚੁਣਦੇ ਹੈਗੇ ਆ ਕਿ ਉਹਨਾਂ ਦਾ ਜਿਹੜੀ ਆ ਈਜ਼ ਆਫ ਲਾਈਫ ਹੋਣੀ ਚਾਹੀਦੀ ਆ ਜੀ।
0: ਜੀ
1: ਜਦ ਦੀ ਸਾਡੀ ਸੈਂਟਰ ਸਰਕਾਰ ਆਈ ਹੈਗੀ ਆ ਜੀ, ਇਹਨਾਂ ਨੇ ਵੀ ਇਹੀ ਕੰਮ ਕੀਤਾ, ਲੋਕਾਂ ਨੂੰ ਲਾਈਨਾਂ ਚ ਖੜੇ ਰੱਖਿਆ ਜੀ। ਕਦੀ ਜਿਹੜਾ ਹੈਗਾ ਆ ਸਰ, ਬੈਂਕਿੰਗ ਸੈਕਟਰ ਏਡਾ ਵਧੀਆ ਚੱਲਦਾ ਸੀ, ਉਹਦਾ ਬੇੜਾ ਬਿਠਾ ਤਾ ਜੀ ਪਹਿਲਾਂ ਜੀ, ਵੀ ਮਿਨੀਮਮ ਬੈਂਕ ਬੈਲੈਂਸ ਰੱਖਣਾ ਜ਼ਰੂਰੀ ਕਰ ਦਿੱਤਾ। ਅੱਜ ਜਿਹੜਾ ਹੈਗਾ ਆ ਬੈਂਕ ਵਾਲੇ ਤੁਹਾਡੇ ਪੈਸੇ ਤੁਹਾਡੀ ਜਿਹੜੀ ਆ ਸੇਵਿੰਗ ਦੇ ਵਿੱਚੋਂ ਪਤਾ ਨੀ ਕਿਹਦੇ ਕੱਟੀ ਜਾਂਦੇ ਆ ਜੀ, ਉਹ ਤੁਹਾਡੇ ਪੈਸੇ ਰੱਖਣ ਦੇ ਜਿਹੜੇ ਹੈਗੇ ਆ ਉੱਥੇ, ਪਹਿਲਾਂ ਇੰਟਰਸਟ ਦਿੰਦੇ ਹੁੰਦੇ ਸੀ, ਅੱਜ ਕੱਲ ਇੰਟਰਸਟ ਦੇ ਉੱਤੇ ਜਿਹੜਾ ਹੈਗਾ ਏਦਾਂ ਦੇ ਕੱਟ ਲਾਉਣੇ ਸ਼ੁਰੂ ਕੀਤੇ ਆ ਜੀ।
0: ਬਿਲਕੁਲ
1: ਫੈਸਿਲਿਟੀਆਂ ਤੁਹਾਨੂੰ ਦਿੰਦੇ ਆ ਪਹਿਲਾਂ ਜੀ, ਹਾਂ ਜੀ ਤੁਹਾਨੂੰ ਮੈਸੇਜਿੰਗ ਆਊਗੀ ਜੀ, ਫੇਰ ਮੈਸੇਜਿੰਗ ਦੇ ਵੀ ਪੈਸੇ ਕੱਟਣੇ ਸ਼ੁਰੂ ਕਰ ਦਿੱਤੇ ਜੀ। ਪਹਿਲਾਂ ਜਿਹੜੇ ਹੈਗੇ ਆ ਤੁਸੀਂ ਆ ਜਾਓ ਜੀ, ਡਿਜੀਟਲ ਆ ਜਾਓ ਜੀ, ਉਹ ਬਾਅਦ ਦੇ ਵਿੱਚ ਜਿਹੜਾ ਹੈਗਾ ਆ ਤਿੰਨ ਟ੍ਰਾਂਜੈਕਸ਼ਨਾਂ ਜਿਹੜੀਆਂ ਹੈਗੀਆਂ ਹੋ ਜਾਂਦੀਆਂ, ਉਹ ਤੋਂ ਬਾਅਦ ਪੈਸੇ ਕੱਟਣੇ ਸ਼ੁਰੂ ਕਰ ਦਿੰਦੇ ਜੀ।
0: ਜੀ
1: ਮੀਨਿੰਗ ਦੇਅਰ ਬਾਈ ਕੇ ਸਰਕਾਰਾਂ ਨੇ ਲੋਕਾਂ ਨੂੰ ਲਾਈਨਾਂ ਚ ਹੀ ਰੱਖਿਆ, ਨੋਟਬੰਦੀ ਤੋਂ ਬਾਅਦ ਜਿਹੜਾ ਹੈਗਾ ਆ ਨਾ ਜੀ, ਬੰਦੇ ਸਟੇਬਲ ਹੋਏ ਨੀ ਜੀ।
0: ਜੀ
1: ਤੋ ਜਿੱਥੇ ਤੱਕ ਜਿਹੜਾ ਹੈਗਾ ਆ ਹੁਣ ਅੱਜ ਦੀਆਂ ਖਬਰਾਂ ਦਾ ਜੀ, ਪਹਿਲਾਂ ਸਾਰਿਆਂ ਨਾਲੋਂ ਜਿਆਦਾ ਜਿਹੜੀ ਵੱਡੀ
0: ਹਾਂਜੀ ਮੇਨ ਖਬਰ ਜਿਹੜੀ ਚੱਲਦੀ ਆ ਉਹਦੇ ਉੱਤੇ ਹੀ ਕਰਦੇ ਆ, ਫਿਰ ਮਹਿੰਗਾਈ ਦੇ ਉੱਤੇ ਥੋੜੀ ਗੱਲ ਕਰਦੇ ਆ। ਤੇ ਸੈਣੀ ਸਾਹਿਬ, ਜੋ ਹਾਲਾਤ ਬਣੇ ਨੇ ਅੱਜ ਕੱਲ ਪਟਿਆਲੇ ਦੇ ਵਿੱਚ, ਮਿਸਿਸ ਆਪਣੇ ਸੋਰੀ ਮਾਨ ਸਾਹਿਬ ਦੇ ਪਤਨੀ ਜਿਹੜੇ ਨੇ, ਉਹਨਾਂ ਨੇ ਬਿਆਨਬਾਜ਼ੀ ਕੀਤੀ ਹੈ ਜਾਂ ਸਪਸ਼ਟ ਕੀਤਾ ਕੁਝ ਗੱਲਾਂ ਨੂੰ, ਤਾਂ ਉਸ ਤੋਂ ਬਾਅਦ ਅੱਜ ਬਹੁਤ ਸਾਰੇ ਵੱਡੇ ਜਿਹੜੇ ਲੋਕ ਨੇ ਕਹਿੰਦੇ ਕਹਾਉਂਦੇ ਨੇ, ਪ੍ਰੈਸ ਦੇ ਵਿੱਚ ਵੀ ਆਪਣਾ ਪੂਰਾ ਰੱਖਦੇ ਨੇ ਜੀ, ਤੇ ਉਹਨਾਂ ਨੇ ਰਲ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਅੱਜ, ਤੇ ਕੀ ਹਾਲਾਤ ਇਹਦੇ ਵਿੱਚ ਚੈਲੰਜ ਜਿਹੜਾ ਆਪਣੇ ਗੁਰਪ੍ਰੀਤ ਮਾਨ ਉਹਨਾਂ ਨੇ ਕੀਤਾ ਸੀ, ਤਾਂ ਹੁਣ ਕੀ ਪੁੱਠੀ ਚਾਲ ਕਿਤੇ ਚੱਲਦੀ ਨਜ਼ਰ ਤਾਂ ਨਹੀਂ ਆਉਂਦੀ ਜੀ?
1: ਮਹਾਰਾਜ ਸਾਹਿਬ, ਜਦ ਤੱਕ ਬੰਦਾ ਕੁਰਸੀ ਤੇ ਹੁੰਦਾ ਤਦ ਤੱਕ ਜਿਹੜਾ ਹੈਗਾ ਕੁਛ ਨੀ ਹੁੰਦਾ ਜੀ।
0: ਜੀ
1: ਉਦੋਂ ਤੱਕ ਬੰਦਾ ਸੋਚਦਾ ਮੈਂ ਜੋ ਕਰ ਰਿਹਾ ਮੈਂ ਹੀ ਸਹੀ ਆ ਜੀ।
0: ਜੀ
1: ਐਕਚੁਲੀ ਸਰ, ਅਨਪੜ੍ਹਤਾ ਜਿਹੜੀ ਆ ਨਾ, ਇਹ ਵੀ ਇੱਕ ਗਹਿਣਾ ਹੀ ਹੁੰਦਾ
0: ਜੀ।
1: ਇਹ ਹੈਗੇ ਪੜ੍ਹੇ ਲਿਖੇ ਅਨਪੜ੍ਹ
0: ਜੀ
1: ਸਰ। ਇਹਨਾਂ ਨੇ ਜਿੱਦਾਂ ਹੀ ਜਸਟਿਸ ਰਣਜੀਤ ਸਿੰਘ ਹੁਣਾਂ ਨੇ, ਡਾਕਟਰ ਪਿਆਰਾ ਲਾਲ ਗਰਗ ਜੀ ਹਾਂਜੀ, ਰਾਜਵਿੰਦਰ ਸਿੰਘ ਬੈਂਸ ਹਾਂਜੀ ਤੇ ਮਾਲੀ ਸਾਹਿਬ, ਇਹਨਾਂ ਸਾਰਿਆਂ ਨੇ ਪ੍ਰੈਸ ਕਾਨਫਰੰਸ ਕੀਤੀ ਨਾ ਜੀ। ਇਹਨਾਂ ਨੇ ਉਹ ਤੋਂ ਬਾਅਦ ਇਮੀਡੀਏਟਲੀ ਇੱਕ ਨੋਟਿਸ ਜਿਹੜਾ ਹੈਗਾ ਆ ਤੇ ਖਰੜ ਦੀ ਕੋਈ ਐਡਵੋਕੇਟ ਆ ਉਹਦੇ ਰਾਹੀਂ ਉਹ ਜਿਹੜਾ ਹੈਗਾ ਆ ਮੀਡੀਆ ਦੇ ਵਿੱਚ ਜਾਰੀ ਕਰ ਦਿੱਤਾ
0: ਡੀਡੀ
1: ਜਸਟਿਸ ਹਾਂਜੀ ਜਸਟਿਸ ਰਣਜੀਤ ਸਿੰਘ ਹੁਣਾਂ ਨੂੰ ਤਾਂ ਜੇ ਨੋਟਿਸ ਉਹ ਮਿਲਿਆ ਨੀ
0: ਜੀ।
1: ਔਰ ਦੇਖੋ ਕਿੱਦਾਂ ਗੁਮਰਾਹ ਕੁਨ ਸਟੇਟਮੈਂਟਾਂ ਕਿੱਦਾਂ ਦਿੰਦੇ ਹੈਗੇ ਆ ਜੀ। ਉਹ ਨੋਟਿਸ ਜਿਹੜਾ ਹੈਗਾ ਆ ਉਹ ਡੀਡੀ ਦੂਰਦਰਸ਼ਨ ਦੇ ਜਿਹੜਾ ਹੈਗਾ ਆ ਉਹ ਪ੍ਰੋਗਰਾਮ ਦਾ ਐਂਕਰ ਆ ਉਹਨੂੰ ਦਿੱਤਾ
0: ਜੀ
1: ਹਾਂਜੀ, ਨਾਲ ਉਹਨਾਂ ਵਿੱਚ ਪਾਰਟੀ ਨੰਬਰ 2 ਜਿਹੜਾ ਹੈਗਾ ਆ ਜਸਟਿਸ ਰਣਜੀਤ ਸਿੰਘ ਨੂੰ ਬਣਾਇਆ
0: ਸ਼੍ਰੀ ਲਿਖ ਦਿੱਤਾ ਜੀ, ਜਸਟਿਸ ਵੀ ਨਹੀਂ
1: ਲਿਖਿਆ। ਉਹੀ ਮੈਂ ਅਨਪੜ੍ਹਤਾ ਦੀ ਗੱਲ ਕਰਨ ਲੱਗਾ, ਪੜ੍ਹੇ ਲਿਖੇ ਅਨਪੜ੍ਹ ਸਰ, ਜਿਹੜੇ ਬੰਦੇ ਜਿਹੜੇ ਇਹੋ ਜਿਹੀ ਪੋਸਟ ਕੁਛ ਇੱਕ ਡੈਜ਼ਿਗਨੇਸ਼ਨ ਜਿਹੜੇ ਹੁੰਦੇ ਆ ਨਾ ਜੀ, ਉਹ ਜਦੋਂ ਲੱਗ ਜਾਂਦੇ ਹੈਗੇ ਆ ਫਾਰ ਲਾਈਫ ਟਾਈਮ ਜਿਹੜੇ ਹੈਗੇ ਉਹ ਤੁਹਾਡੇ ਨਾਂ ਨਾਲ ਚੱਲਦੇ ਆ
0: ਜੀ।
1: ਆਰਮੀ ਦੇ ਜਿਹੜੇ ਹੈਗੇ ਆ ਜਦੋਂ ਪਰਮਾਨੈਂਟ ਕਮਿਸ਼ਨ ਮਿਲ ਜਾਂਦਾ ਨਾ ਜੀ, ਉਦੋਂ ਉਹ ਬੰਦਾ ਜਿਸ ਵੀ ਪੋਸਟ ਤੋਂ ਆਵੇ ਉਹਦੇ ਨਾਂ ਨਾਲ, ਜਿੱਦਾਂ ਕਰਨਲ ਆਇਆ ਕੋਈ ਤੇ ਕਰਨਲ ਆਊਗਾ ਤੇ ਉਹਦਾ ਨਾਂ ਕਰਨਲ ਹੀ ਆਊਗਾ, ਕਰਨਲ ਨਵਦੀਪ ਸਿੰਘ ਕਰਨਲ ਹੈਗੀ ਤੇ ਮੇਜਰ ਮੇਜਰ ਜਨਰਲ ਨਵਦੀਪ ਸਿੰਘ ਏਦਾਂ ਏਦਾਂ ਆਊਗਾ ਜੀ।
0: ਐਕਸ ਲਿਖ ਸਕਦੇ ਨੇ
1: ਉਹ ਬ੍ਰੈਕਟ ਦੇ ਵਿੱਚ ਐਕਸ ਲਿਖਿਆ ਆ ਹੁੰਦਾ, ਬਟ ਉਹ ਨਾਂ ਦੇ ਨਾਲ ਕੈਰੀ ਕੀਤਾ ਜਾਂਦਾ ਜੀ।
0: ਬਿਲਕੁਲ
1: ਹਾਂਜੀ, ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਸਰ, ਜਸਟਿਸ ਜਦੋਂ ਨਾਲ ਲੱਗ ਜਾਂਦਾ ਹੈਗਾ ਆ, ਜਦੋਂ ਜਸਟਿਸ ਬੋਲਣਾ ਵੀ ਆ ਨਾ, ਰਿਟਾਇਰਡ ਬਾਅਦ ਚ ਤੁਸੀਂ ਬੋਲ ਸਕਦੇ ਆ ਜੇ ਉਹ ਬ੍ਰੈਕਟ ਚ ਲਿਖਿਆ ਜਾਂਦਾ, ਪਰ ਜਿੱਥੇ ਵੀ ਉਹਨਾਂ ਦਾ ਨਾਂ ਲਿਖਿਆ ਜਾਊਗਾ ਉਹ ਜਸਟਿਸ ਰਣਜੀਤ ਸਿੰਘ ਲਿਖਿਆ ਜਾਊਗਾ ਜੀ।
0: ਬਿਲਕੁਲ
1: ਤੇ ਮੈਨੂੰ ਅਫਸੋਸ ਹੈਗਾ ਆ ਕਿ ਵਕੀਲ ਸਾਹਿਬ ਨੇ ਵੀ ਜਿਹੜਾ ਹੈਗਾ ਆ ਉੱਥੇ ਰਣਜੀਤ ਸਿੰਘ ਲਿਖ ਦਿੱਤਾ ਕੱਲਾ ਔਰ ਇਹਨਾਂ ਨੇ ਕਿਉਂਕਿ ਇਹਨਾਂ ਦੀ ਇਹ ਮੋਟਿਵ ਸੀਗਾ ਬਿਹਾਇੰਡ ਦਿਸ ਕਿ ਇਹਨਾਂ ਨੇ ਨਾ ਜੀ ਉਸ ਚੀਜ਼ ਨੂੰ ਸੁਖਪਾਲ ਖਹਿਰੇ ਨਾਲ ਲਿੰਕ ਕਰਕੇ ਵੀ ਉਹ ਸੁਖਪਾਲ ਖਹਿਰੇ ਦਾ ਜੀਜਾ ਆ ਸੁਖਪਾਲ ਖਹਿਰਾ ਅਪੋਜੀਸ਼ਨ ਲੀਡਰ ਆ ਜੀ ਉਹਦੇ ਕਰਕੇ ਪੋਲੀਟੀਕਲੀ ਮੋਟੀਵੇਟਡ ਜਿਹੜਾ ਆ ਐਲੀਗੇਸ਼ਨ ਆ ਜੀ
0: ਏਦਾਂ ਤਾਂ ਮਾਨ ਸਾਹਿਬ ਸੀ ਮਾਨ ਸਾਹਿਬ ਦੀ ਪਤਨੀ ਵੀ ਆ ਜੀ ਫਿਰ ਉਹ ਵੀ ਤਾਂ ਮੁੱਦਾ ਚੱਕ ਹੋਏਗਾ ਆ ਜੀ
1: ਅਰੇ ਸਾਹਿਬ ਕਾਨੂੰਨ ਇਹ ਕਹਿੰਦਾ ਹੈਗਾ ਸਰ ਕਾਨੂੰਨ ਇਹ ਕਹਿੰਦਾ ਹੈਗਾ ਜੀ ਜਿੱਥੇ ਜੋ ਨੋਟਿਸ ਦੀ ਇਬਾਰਤ ਹੈਗੀ ਆ ਉਹਦੇ ਵਿਚੋਂ ਜਿਹੜਾ ਆ ਵੀ ਹਾਂ ਜੀ ਤੁਸੀਂ ਇੱਕ ਡਿਫੇਮੇਟਰੀ ਐਲੀਗੇਸ਼ਨ ਲਗਾਇਆ ਜੀ ਪਹਿਲੀ ਗੱਲ ਤਾਂ ਉਹ ਐਲੀਗੇਸ਼ਨ ਉਹਨਾਂ ਨੇ ਨਹੀਂ ਲਾਇਆ ਜੀ ਉਹ ਇੱਕ ਜਜਮੈਂਟ ਦਾ ਪਾਰਟ ਸੀਗਾ ਜਿਹਨੂੰ ਉਹਨਾਂ ਨੇ ਐਕਸਪੋਜ਼ ਕੀਤਾ ਬਾਹਰ
0: ਹਾਂਜੀ ਟਿੱਪਣੀ ਕੀਤੀ
1: ਦੂਜੀ ਚੀਜ਼ ਜਿਹੜੀ ਦੂਜੀ ਚੀਜ਼ ਹੈਗੀ ਆ ਨਥਿੰਗ ਇਜ਼ ਡਿਫੇਮੇਸ਼ਨ ਇਫ ਇਟ ਇਜ਼ ਨਥਿੰਗ ਨੋ ਐਲੀਗੇਸ਼ਨ ਇਜ਼ ਡਿਫੇਮੇਸ਼ਨ ਇਫ ਦੀ ਐਲੀਗੇਸ਼ਨ ਇਜ਼ ਲੈਵਲਡ ਇਨ ਗੁੱਡ ਫੇਥ ਹਾਂਜੀ ਉਹ ਡੈਫੀਨੇਸ਼ਨ ਦੇ ਵਿੱਚ ਐਗਜ਼ੰਪਸ਼ਨ ਆਉਂਦੀਆਂ ਉਹਦੀਆਂ ਜਿਹੜੀਆਂ ਅੱਠ ਐਗਜ਼ੰਪਸ਼ਨ ਆ ਜੀ ਉਹਦੀਆਂ ਡਿਫੇਮੇਸ਼ਨ ਦੀ ਜਿੱਥੇ ਡੈਫੀਨੇਸ਼ਨ ਆ ਉੱਥੇ ਕਿੱਥੇ ਕਿੱਥੇ ਜਿਹੜਾ ਹੈਗਾ ਆ ਵੀ ਤੁਸੀਂ ਕਿੱਦਾਂ ਕਿੱਦਾਂ ਜਿਹੜਾ ਆ ਉਹਦੀਆਂ ਉਹ ਐਕਸੈਪਸ਼ਨ ਕਿਹੜੀਆਂ ਕਿਹੜੀਆਂ ਹੈਗੀਆਂ ਜੀ ਉਹਦੇ ਵਿੱਚ ਵੀ ਗੁੱਡ ਫੇਥ ਦੇ ਵਿੱਚ ਕੋਈ ਗੱਲ ਕਹੀ ਗਈ ਹੋਵੇ ਉਹ ਵੀ ਡਿਫੇਮੇਸ਼ਨ ਨੀ ਹੈਗਾ ਜੀ ਕੋਈ ਐਲੀਗੇਸ਼ਨ ਜਿਹੜਾ ਹੈਗਾ ਆ ਟੂ ਮਤਲਬ ਜਿਹੜਾ ਆ ਇਨ ਪਬਲਿਕ ਇੰਟਰਸਟ ਜਿਹੜਾ ਕਿਹਾ ਗਿਆ ਹੋਵੇ ਉਹ ਵੀ ਜਿਹੜਾ ਆ ਉਹ ਡਿਫੇਮੇਸ਼ਨ ਨੀ ਬਣਦੀ ਜੀ ਉਹਨਾਂ ਨੇ ਵੀ ਇਸੇ ਕਰਕੇ ਚੈਲੰਜ ਕੀਤਾ ਹੈਗਾ ਆ ਵੀ ਅਸੀਂ ਤੇਰੇ ਨੋਟਿਸ ਦਾ ਜਵਾਬ ਨਹੀਂ ਦੇਣਾ ਅਸੀਂ ਤੇਰੇ ਕੇਸ ਦੀ ਉਡੀਕ ਕਰਾਂਗੇ ਵੀ ਕੇਸ ਕਰ ਤੂੰ ਫਿਰ ਸਾਨੂੰ ਪਤਾ ਲੱਗਿਆ ਅਸੀਂ ਤੈਨੂੰ ਜਿਹੜਾ ਆ ਕੋਰਟ ਦੇ ਵਿੱਚ ਹੀ ਦੱਸੀਏ ਵੀ ਕਿੱਥੇ ਕਿੱਥੇ ਕਿੱਦਾਂ ਕਿੱਦਾਂ ਕਿਉਂਕਿ ਉਹ ਕਹਿੰਦੇ ਸਾਡੇ ਕੋਲ ਮੋਰ ਦੈਨ ਸਫੀਸ਼ੀਐਂਟ ਐਵੀਡੈਂਸ ਹੈਗਾ ਜਾਣੀ ਕਿ ਜਿਹੜੀ ਇੱਜ਼ਤ ਖਤਕ ਨਹੀਂ ਹੋਈ ਨਾ ਉਹ ਫਿਰ ਪੂਰੀ ਤਰ੍ਹਾਂ ਹੀ ਹੋਊਗੀ ਜੀ
0: ਬਿਲਕੁਲ
1: ਜੇ ਕੋਈ ਲਿਟੀਗੇਸ਼ਨ ਦੇ ਵਿੱਚ ਪੈਣਗੇ ਤੇ
0: ਜੀ
1: ਬਾਕੀ ਉਹਨਾਂ ਨੇ ਵੀ ਸਾਰੀ ਜ਼ਿੰਦਗੀ ਜਿਹੜਾ ਹੈਗਾ ਆ ਮੁਕੱਦਮੇ ਦੇਖੇ ਹੈਗੇ ਆ ਤੁਹਾਨੂੰ ਪਤਾ ਨੀ ਤੁਸੀਂ ਪਤਾ ਨੀ ਕਿੱਥੋਂ ਕਾਨੂੰਨ ਪੜ੍ਹ ਕੇ ਆ ਗਏ ਹੈਗੇ ਆ ਜੀ ਕਈ ਜਸਟਿਸ ਦੇ ਨਾਂ ਨਾਲ ਜਿਹੜਾ ਹੈਗਾ ਆ ਉਹਨੂੰ ਕੱਲਾ ਰਣਜੀਤ ਸਿੰਘ ਕਹਿਣ ਦੇ ਨਾਲ ਉਹਨਾਂ ਦਾ ਰੁਤਬਾ ਘੱਟ ਨਹੀਂ ਜਾਂਦਾ ਹਾਂਜੀ ਸੋ ਇਸ ਕਰਕੇ ਜਿਹੜਾ ਆ ਉਹ ਚੀਜ਼ ਮੈਨੂੰ ਡੈਰੋਗੇਟਰੀ ਲੱਗੀ ਬਹੁਤ ਜ਼ਿਆਦਾ ਮੇਰਾ ਮਨ ਨੂੰ ਠੇਸ ਲੱਗੀ ਵੀ ਇਹਨਾਂ ਲੋਕਾਂ ਨੂੰ ਪਤਾ ਹੀ ਨੀ ਹੈਗਾ ਵੀ ਭਾਈ ਇਹ ਜਿਹੜੇ ਆ ਕੁਛ ਇੱਕ ਜਿਹੜੇ ਆ ਚੀਜ਼ਾਂ ਜਿਹੜੀਆਂ ਅਚੀਵ ਕੀਤੀਆਂ ਜਾਂਦੀਆਂ ਜ਼ਿੰਦਗੀ ਚ ਉਹ ਨਾਲ ਫਾਰ ਲਾਈਫ ਕੈਰੀ ਕੀਤੀਆਂ ਜਾਂਦੀਆਂ ਹੁੰਦੀਆਂ ਉਹਨਾਂ ਨੂੰ ਐਡਰੈਸ ਕਰਨ ਲੱਗਿਆ ਉਹਨਾਂ ਦਾ ਦੂਜੀ ਗੱਲ ਇਹ ਦੁਸ਼ਮਣ ਨੂੰ ਵੀ ਐਡਰੈਸ ਕਰਨਾ ਹੋਵੇ ਨਾ ਜੀ ਕਦੀ ਵੀ ਰਿਸਪੈਕਟੇਬਲ ਮੈਨਰ ਦੇ ਵਿੱਚ ਤੁਸੀਂ ਕਰੋ ਨਾ ਜੀ ਸਤਿਕਾਰ ਨਾਲ ਬੁਲਾਓ ਨਾ ਤੇ ਦੁਸ਼ਮਣੀ ਘਟਦੀ ਆ ਜੀ ਤੁਸੀਂ ਖਹਿਰਾ ਸਾਹਿਬ ਦੇ ਨਾਲ ਜਿਹੜਾ ਹੈਗਾ ਆ ਉਹ ਵਿਧਾਇਕ ਹੈਗੇ ਆ ਉਹਨਾਂ ਦੀ ਆਪਣੀ ਰਾਜਨੀਤੀ ਹੈਗੀ ਆ ਅੱਜ ਤੱਕ ਜਿਹੜਾ ਆ ਕਦੀ ਖਹਿਰਾ ਸਾਹਿਬ ਨੇ ਉਹਨਾਂ ਦੇ ਨਾਂ ਦਾ ਨਾਲ ਜਿਹੜਾ ਹੈਗਾ ਆ ਉਹ ਕੋਈ ਮਤਲਬ ਕੋਈ ਬੈਨੀਫਿਟ ਨੀ ਲਿਆ
0: ਜ਼ਿਕਰ ਕਦੇ ਕੀਤਾ ਉਹਨਾਂ ਨੇ
1: ਸਰ ਨਹੀਂ ਕਰ ਸਕਦੇ ਜੀ ਨਹੀਂ ਕਰ ਸਕਦੇ ਸਾਨੂੰ ਮੈਨੂੰ ਪਤਾ ਨਾ ਇਸ ਪੇਸ਼ੇ ਦੀਆਂ ਲਿਮੀਟੇਸ਼ਨ ਕੀ ਹੁੰਦੀਆਂ ਹੈਗੀਆਂ ਜੀ ਪਬਲਿਕ ਇੰਟਰਸਟ ਦੇ ਵਿਚ ਲਾਇਆ ਗਿਆ ਹੁਣ ਇਹਦੇ ਵਿਚ ਸਟੋਰੀ ਬਿਹਾਇੰਡ ਦਿਸ ਕੀ ਹੈਗੀ ਆ ਜੀ ਉਹ ਇਹ ਆ ਕਿ ਇੱਕ ਜਿਹੜੀ ਆ ਵੀ ਰੇਪ ਵਿਕਟਿਮ ਦੇ ਬਾਪ ਨੇ ਉੱਥੇ ਕੋਰਟ ਦੇ ਵਿਚ ਰਿਟ ਫਾਈਲ ਕੀਤੀ ਉਹਨੇ ਐਲੀਗੇਸ਼ਨ ਲਗਾਏ ਕਿ ਮੁਲਜ਼ਮ ਜਿਹੜਾ ਹੈਗਾ ਆ ਜੀ ਉਹਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਪਈ ਕਿਉਂਕਿ ਮੁਲਜ਼ਮ ਦੇ ਕੁਛ ਇੱਕ ਦੇੜੇ ਦੇ ਬੰਦੇ ਜਿਹੜੇ ਹੈਗੇ ਆ ਉਹ ਇੱਕ ਇਹਨਾਂ ਮਾਨ ਸਾਹਿਬ ਦੇ ਜਿਹੜੇ ਹੈਗੇ ਆ ਰੈਲੇਟਿਵ ਉਹਨਾਂ ਨੂੰ ਜਾਣਦੇ ਆ ਜੀ ਔਰ ਉਹਨਾਂ ਨੇ ਉਹਨਾਂ ਰਾਹੀਂ ਜਿਹੜੀ ਆ ਇੱਕ ਡੀਲ ਹੋ ਰਹੀ ਹੈਗੀ ਆ ਜੀ 4-5 ਕਰੋੜ ਰੁਪਏ ਦੇ ਵਿੱਚ ਤੇ ਮੁਲਜ਼ਮ ਦੇ ਖਿਲਾਫ਼ ਜਿਹੜੀ ਐਫ ਆਈ ਆਰ ਆ ਉਹ ਕੁਐਸ਼ ਹੋਣ ਜਾ ਰਹੀ ਹੈਗੀ ਆ ਜੀ ਤੇ ਸਾਡੇ ਕੇਸ ਦੀ ਇਨਕੁਆਰੀ ਸੀ ਬੀ ਆਈ ਤੋਂ ਕਰਵਾ ਲਈ ਜਾਏ ਮਜ਼ੇ ਦੀ ਗੱਲ ਇਹ ਹੈਗੀ ਆ ਕਿ ਉਹ ਤਾਂ ਇੱਕ ਮਤਲਬ ਉਹਨਾਂ ਬੰਦਿਆਂ ਨੂੰ ਕਹਿੰਦੇ ਵੀ ਭਾਈ ਉਹਨਾਂ ਨੂੰ ਪਨਿਸ਼ ਹੋਣੇ ਚਾਹੀਦੇ ਹੈਗੇ ਆ ਉਹਨਾਂ ਦੇ ਖਿਲਾਫ਼ ਕਾਰਵਾਈ ਨੀ ਹੋ ਰਹੀ ਜੀ ਉਧਰ ਕਾਊਂਟਰ ਦੇ ਉੱਤੇ ਮੁਲਜ਼ਮ ਦਾ ਦੋਸਤ ਵੀ ਇਹ ਐਲੀਗੇਸ਼ਨ ਲਾਉਂਦਾ ਜੀ ਕਿ ਸਾਡੇ ਕੋਲੋਂ ਜਿਹੜਾ ਹੈਗਾ ਆ ਵੀ ਇੱਦਾਂ ਕਰਕੇ ਇਹਨਾਂ ਦੇ ਰਿਸ਼ਤੇਦਾਰ ਰਾਹੀਂ ਮੈਨੂੰ ਉਹਨੇ ਤਾਂ ਜੀ ਮਤਲਬ ਕਲਿੱਪਾਂ ਜਾਰੀ ਕੀਤੀਆਂ ਹੈਗੀਆਂ ਜੀ ਵਿੱਚ ਪਟੀਸ਼ਨ ਦੇ ਵਿੱਚ ਨਾਲ ਲਾਈਆਂ ਉਹਨਾਂ ਨੇ ਉਹਨਾਂ ਨੇ ਜਿੱਦਾਂ ਫੋਟੋ ਫੋਨ ਦੇ ਉੱਤੋਂ ਜਿੱਦਾਂ ਉਹਨਾਂ ਨੇ ਹਾਂਜੀ ਵੀ ਫੋਨ ਤੇ ਗੱਲ ਕਰ ਜਿੱਦਾਂ ਵੀ ਗੱਲ ਕਰਦੇ ਕਰਦੇ ਨੇ ਜਿੱਦਾਂ ਵੀਡੀਓ ਆਨ ਕਰਦੀ ਨਾ ਜੀ ਕੋਲ ਬੈਠੇ ਆ ਵੀ ਮਾਨ ਸਾਹਿਬ ਦੇ ਵਾਈਫ ਵੀ ਕੋਲ ਬੈਠੇ ਉਹ ਬੰਦੇ ਨੇ ਕੀ ਕੀਤਾ ਦੂਜੇ ਫੋਟੋ ਖਿੱਚ ਲਈ ਉੱਥੋਂ
0: ਅੱਛਾ ਜੀ ਕਿਆ ਬਾਤ
1: ਹਾਂਜੀ ਉਹਨੇ ਮਤਲਬ ਦੂਜੇ ਮੋਬਾਈਲ ਨਾਲ ਇੱਕਦਮ ਫੋਟੋ ਖਿੱਚ ਲਈ ਤੇ ਉਹ ਮਤਲਬ ਜਿਹੜਾ ਹੈਗਾ ਉਹਨਾਂ ਨੇ ਸਬੂਤ ਲਾਏ ਆ ਜੀ ਸਾਰੇ। ਉਹ ਤੋਂ ਬਾਅਦ ਜਿਹੜਾ ਹੈਗਾ ਵੀ ਉਹ ਬੰਦਾ ਇਨਫਲੂਐਂਸ ਤਾਂ ਕਰ ਰਿਹਾ ਸੀ ਨਾ, ਹੁਣ ਪਤਾ ਨੀ ਗੋਡ ਨੋਜ਼ ਕਿ ਮਾਨ ਸਾਹਿਬ ਦੀ ਵਾਈਫ ਬਿਲਕੁਲ ਵੀ ਠੀਕ ਹੋ ਸਕਦੇ ਹੈਗੇ ਆ, ਵੀ ਉਹਨਾਂ ਨੂੰ ਕੁਛ ਪਤਾ ਹੀ ਨਾ ਹੋਵੇ, ਹੋ ਸਕਦਾ
0: ਜੀ
1: ਹਾਂਜੀ। ਤੇ ਬਟ ਇਹ ਹੈਗਾ ਆ ਕਿ ਉਸ ਰਿਸ਼ਤੇਦਾਰ ਨੇ ਉਹਨਾਂ ਦਾ ਨਾਮ ਵਰਤਣ ਦੀ ਕੋਸ਼ਿਸ਼ ਕੀਤੀ ਹੋ ਸਕਦੀ ਹੈਗੀ ਆ ਜੀ, ਜਾਂ ਖੁਦ ਇਨਵੋਲਵ ਵੀ ਹੋ ਸਕਦੇ ਹੈਗੇ ਆ ਜੀ। ਸੋ ਇਸ ਕਰਕੇ ਇਹ ਚੀਜ਼ਾਂ ਨੂੰ ਜਦ ਤੱਕ ਜਾਂ ਤਾਂ ਇਹ ਚੀਜ਼ਾਂ ਜਿਹੜੀਆਂ ਡਿਟੇਲ ਇਨਕੁਆਇਰੀ ਮੰਗਦੀਆਂ ਹੈਗੀਆਂ
0: ਜੀ।
1: ਹੁਣ ਮਾਨ ਸਾਹਿਬ ਜਾਂ ਤਾਂ ਜਿਹੜਾ ਹੈਗਾ ਆ ਹੌਸਲਾ ਦਿਖਾਉਂਦੇ
0: ਜੀ,
1: ਇੱਥੇ ਤਾਂ ਰੇਲ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ ਤੇ ਰੇਲ ਮੰਤਰੀ ਸ਼ਾਸਤਰੀ ਜੀ ਨੇ ਅਸਤੀਫਾ ਦੇ ਦਿੱਤਾ ਸੀ
0: ਜੀ,
1: ਤੁਹਾਡੀ ਤਾਂ ਵਾਈਫ ਤੇ ਐਲੀਗੇਸ਼ਨ ਲੱਗਾ ਹੈਗਾ ਆ, ਜਾਂ ਤਾਂ ਇਨਕੁਆਇਰੀ ਮਾਰਕ ਕਰੋ ਜੀ
0: ਹਾਂਜੀ,
1: ਤੇ ਕਲੀਨ ਚਿੱਟ ਦਵਾਓ, ਜਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੋ ਜੀ, ਘਰ ਤੱਕ ਹੀ ਐਲੀਗੇਸ਼ਨ ਆ ਗਏ ਆ ਤੇ ਫਿਰ ਉਸ ਚੀਜ਼ ਨੂੰ ਤਾਂ ਸਰ ਸੋਚਣਾ ਚਾਹੀਦਾ ਨਾ ਜੀ।
0: ਪਰ ਇਹਦੇ ਵਿੱਚ ਸੈਣੀ ਸਾਹਿਬ ਜਿਵੇਂ DGP ਉਹਨਾਂ ਦਾ ਰੋਲ ਹੈਗਾ, ਉਹ ਪਿਛਲੇ ਸਮੇਂ ਦੇ ਵਿੱਚ ਵੀ ਉਹਨਾਂ ਨੂੰ ਕਾਰਵਾਈ ਕਰਨ ਜਾਂ FIR ਦੀ ਗੱਲ ਕੀਤੀ ਗਈ ਸੀ ਪਰ ਕੋਈ ਐਕਸ਼ਨ ਨਹੀਂ ਹੋਇਆ, ਸਮਾਂ ਵੀ ਤਕਰੀਬਨ ਹਫ਼ਤੇ ਤੋਂ ਉੱਪਰ ਟੱਪ ਹੀ ਗਿਆ। ਪਰ ਹੁਣ ਜਿਹੜਾ ਇਹਦੇ ਵਿੱਚ ਰਾਸ਼ਟਰੀ ਮਨੁੱਖੀ ਅਧਿਕਾਰ ਜਿਹੜੇ ਕਮਿਸ਼ਨ ਨੇ, ਉਹਨਾਂ ਨੇ ਜ਼ਰੂਰ ਇਹ ਗੱਲ ਕਹਿ ਦਿੱਤੀ ਹੈ ਕਿ ਪੰਜਾਬ ਦੇ ਮੁੱਖ ਸਕੱਤਰ ਤੇ DGP ਨੂੰ 2 ਹਫ਼ਤਿਆਂ ਦੇ ਵਿੱਚ ਜਿਹੜਾ ਇਸ ਜੋ ਸੰਬੰਧੀ ਕਾਰਵਾਈ ਹੈ ਉਹਦੀ ਰਿਪੋਰਟ ਸੌਂਪਣ ਜੀ, ਕੀਤਾ ਗਿਆ ਤੁਸੀਂ
1: ਮਹਾਰਾਜ ਸਾਹਿਬ ਬੇਨਤੀ ਇਹ ਹੈਗੀ ਆ ਕਿ 2 ਹਫ਼ਤਿਆਂ ਦੇ ਵਿੱਚ ਰਿਪੋਰਟ ਪੇਸ਼ ਕਰਨ ਜਾਂ ਜਿੱਦਾਂ ਮਰਜ਼ੀ ਹੈਗਾ ਆ ਜੀ, ਕਰਨਾ ਤਾਂ ਕਾਰਵਾਈ ਇਹਨਾਂ ਨੇ ਨਾ ਜੀ।
0: ਬਿਲਕੁਲ
1: ਤੁਸੀਂ ਦੇਖੋ ਨਾ ਜਦੋਂ ਉਹਨਾਂ ਨੇ ਇਸ ਚੀਜ਼ ਦੇ DGP ਜਿਹੜਾ ਆ ਉਹਦੀ ਵੀ ਗੁੱਡ ਲੱਕ ਆ ਜੀ, ਉਹ ਐਕਟਿੰਗ ਹੀ ਚੱਲਿਆ ਆ ਰਿਹਾ ਜੀ।
0: ਬਿਲਕੁਲ ਜੀ, ਅਗਲਾ ਪੈਨਲ ਮੇਰੀ ਬਦਲੀ ਕਰੋ
1: ਜਾਂ ਨਹੀਂ ਸਰ, ਜਾਣ ਲੱਗੇ ਉਹਨੂੰ ਪੱਕਾ ਲਾ ਜਾਣਗੇ ਜੇ ਜਿੱਦਾਂ ਮਰਜ਼ੀ ਆ
0: ਜੀ।
1: ਹਾਂਜੀ, ਉਹ ਇਸ ਚੀਜ਼ ਦਾ ਸ਼ਾਂਤ ਮੰਨੂਗਾ ਵੀ ਸਭ ਤੋਂ ਲੰਬਾ ਟੈਨਿਓਰ ਮੈਂ DGP ਰਿਹਾ ਜੀ, ਕਿਉਂਕਿ ਜਦੋਂ ਲਾ ਦਿੰਦੇ ਆ ਨਾ ਜੀ ਉਹ ਤੋਂ ਫਿਰ 3 ਸਾਲ ਤੱਕ ਉਹਨੂੰ ਹਲਾਇਆ ਨਹੀਂ ਜਾ ਸਕਦਾ।
0: ਹਾਂਜੀ,
1: ਤੇ ਇਸ ਕਰਕੇ 3-4 ਸਾਲ ਕੱਚੇ ਰਹਿ ਗਏ, 3 ਸਾਲ ਪੱਕੇ ਹੋ ਗਏ, ਇੰਨਾ ਟਾਈਮ ਲੰਬਾ ਸਮਾਂ ਜਿਹੜਾ ਹੈਗਾ ਪਤਾ ਨੀ ਕਿੰਨੇ ਅੱਗ ਦੀ ਸੀਨੀਓਰਿਟੀ ਖਾ ਜਾਣੀ ਜੀ।
0: ਬਿਲਕੁਲ ਬਿਲਕੁਲ
1: ਹਾਂਜੀ, ਪਹਿਲਾਂ ਵੀ ਜਿਹੜਾ ਹੈਗਾ ਆ ਕਿੰਨੇ ਸੀਨੀਅਰ ਜਿਹੜੇ ਹੈਗੇ ਆ ਇਹਨਾਂ ਤੋਂ, ਉਹ ਇਸੇ ਕਰਕੇ ਕਿਉਂਕਿ ਇਹਨਾਂ ਦੇ ਉੱਤੇ ਕਿਰਪਾ ਆ ਸਰਕਾਰ ਦੀ, ਸੋ ਇਹਨਾਂ ਨੇ ਕਰਨਾ ਕੁਰਨਾ ਕੁਛ ਨੀ ਜੀ। ਇਹ ਅੱਜ ਤੱਕ ਤਾਂ ਸੁਪਰੀਮ ਕੋਰਟ ਦੀਆਂ ਜਿਹੜੀ ਆ ਵਗਿਆ ਕਰੀ ਜਾਂਦੇ ਜੀ, ਉਹਨਾਂ ਨੇ ਕਦੋਂ ਦਾ ਕਿਹਾ ਹੈ ਜੀ ਪੈਨਲ ਭੇਜੋ ਪੈਨਲ ਭੇਜੋ ਤੇ DGP ਪੱਕਾ ਲਾਓ, ਉਹ ਇਹਨਾਂ ਨੇ ਉਸ ਚੀਜ਼ ਨੂੰ ਇਗਨੋਰ ਹੀ ਕਰ ਦਿੱਤਾ
0: ਜੀ। ਬਿਲਕੁਲ ਹੈ ਜੀ,
1: ਹਾਂਜੀ, ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਜੇ ਚਾਹੇ ਮਾਰਕ ਕਰ ਦਿੱਤਾ ਵੀ 2 ਹਫ਼ਤਿਆਂ ਚ ਰਿਪੋਰਟ ਕਰੋ ਜਾਂ 3 ਹਫ਼ਤਿਆਂ ਚ ਰਿਪੋਰਟ ਕਰੋ, ਇਹਨਾਂ ਨੇ ਕਰਨਾ ਹੀ ਕੁਛ ਨੀ ਹੈਗਾ ਜੀ। ਉਹਨਾਂ ਨੂੰ ਵੀ ਪਤਾ ਵੀ ਪੇਪਰ ਕੰਮ ਹੀ ਆ ਜੀ, ਜਿੱਦਾਂ ਮਰਜ਼ੀ ਆ, ਬਾਕੀ ਮਾਨ ਸਾਹਿਬ ਗਵਰਨਰ ਸਾਹਿਬ ਕੁਝ ਆਇਆ ਸੀ
0: ਜੀ,
1: ਉੱਥੇ ਜਾ ਕੇ ਕਹੇ ਹੋਣੇ ਆ ਜੀ ਵੀ ਮੇਹਰ ਭਰਿਆ ਹੱਥ ਰੱਖਿਓ ਜੀ, ਜਿੱਥੇ ਕਹੋਗੇ ਉੱਥੇ ਨਿਭਲਾਂਗੇ।
0: ਬਿਲਕੁਲ ਹੈ ਜੀ,
1: ਤੋ ਇੱਥੇ ਸਟੇਟ ਦੀ ਰਾਜਨੀਤੀ ਬਹੁਤ ਗੰਦੀ ਹੋ ਗਈ ਹੈ ਜੀ, ਹੋਰ ਕੁਛ ਨੀ ਹੈ ਜੀ।
0: ਬਿਲਕੁਲ ਹੈ, ਇਹ ਤਾਂ ਹੈ ਜੀ ਬਿਲਕੁਲ। ਤੇ ਦੂਸਰੇ ਪਾਸੇ
1: ਅੱਗੇ ਹੁੰਦਾ ਸੀ ਮੋਰਲ ਗਰਾਉਂਡ ਦੇ ਉੱਤੇ ਹੁੰਦਾ ਸੀਗਾ ਜੀ, ਅੱਗੇ ਹੁੰਦਾ ਸੀ ਮੋਰਲ ਗਰਾਉਂਡ ਦੇ ਉੱਤੇ ਜਿਹੜੀਆਂ ਚੀਜ਼ਾਂ ਇਹ ਉਹ ਬੜੀ ਕੰਸਿਡਰ ਕੀਤੀਆਂ ਜਾਂਦੀਆਂ ਸੀ, ਹੁਣ ਇਹੋ ਜਿਹੀ ਕੋਈ ਚੀਜ਼ ਹੀ ਨੀ ਹੈਗੀ ਜੀ। ਬਸ ਇੰਨੀ ਗੱਲ ਆ ਵੀ ਆ ਕੇ ਦੌਕਾ ਮਾਰ ਦਿਓ ਵੀ ਮੈਂ ਸਰਫਰਾਜ਼ ਖਾਨ ਦੇ ਬਰਾਬਰ ਹੋਊਗਾ ਜੀ, ਇੱਕ ਪੈਸਾ ਵੀ ਲਿਆ ਹੋਊਗਾ, ਉਹ ਬਸ ਇਹਨਾਂ ਗੱਲਾਂ ਦੇ ਉੱਤੇ ਜਿਹੜਾ ਕੰਮ ਹੋ ਜਾਂਦਾ।
0: ਪਰ ਸੈਣੀ ਸਾਹਿਬ ਹੋਇਆ ਇਹ ਵੀ 70-75 ਸਾਲਾਂ ਚ ਪਹਿਲੀ ਵਾਰੀ
1: ਬਿਲਕੁਲ ਜੀ
0: ਜੀ, ਬਹੁਤ ਸਰਕਾਰਾਂ ਆਈਆਂ ਗਈਆਂ ਪਰ ਉਹ ਇਦਾਂ ਦੇ ਇਲਜ਼ਾਮ ਮਤਲਬ ਕਿ ਇੰਨੀ ਕਰੀਬੀ, ਚਾਹੇ ਉਹ ਉਹਨਾਂ ਦੇ CM ਦੇ ਉੱਤੇ ਆਪਣੇ ਤੇ ਚਾਹੇ ਉਹਨਾਂ ਦੀ ਵਾਈਫ ਦੇ ਉੱਤੇ, ਇਦਾਂ ਦੇ ਇਲਜ਼ਾਮ ਕਦੇ ਸੁਣਨ ਨੂੰ ਨਹੀਂ ਮਿਲੇ ਜੀ ਪਹਿਲਾਂ,
1: ਚੱਲਦੀ ਸਰਕਾਰ ਚ ਨਹੀਂ ਮਿਲੇ ਜੀ
0: ਜੀ।
1: ਤੇ ਬਟ ਜਿਹੜਾ ਹੈਗਾ ਆ ਉਦਾਂ ਅਦਰਵਾਈਜ਼ ਜਿਹੜਾ ਐਲੀਗੇਸ਼ਨ ਲੱਗੇ ਜੀ ਸਰਕਾਰਾਂ ਤੋਂ ਬਾਅਦ ਲੱਗੇ ਜੀ
0: ਜੀ ਜੀ। ਤੇ ਸੈਣੀ ਸਾਹਿਬ ਕਿਸਾਨ ਵੀ ਜਿਹੜਾ ਮੋਰਚਾ ਕੱਢਣ ਚੱਲੇ ਆ, ਚਾਹੇ ਅਮਰੀਕਾ ਨੀਤੀ ਹੈ ਤੇ ਚਾਹੇ ਪੰਜਾਬ ਦੀਆਂ ਕੁਝ ਜਾਂ ਕੇਂਦਰੀ ਕੁਝ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦੇ ਸਾਹਮਣੇ ਡਟਣ ਲੱਗੇ ਆ, ਉਹਨੂੰ ਕਿੱਦਾਂ ਦੇਖਦੇ ਹੋ ਜੀ?
1: ਸਰ ਇਹ ਤਾਂ ਜਿਹੜਾ ਹੈਗਾ ਆ ਸਟੇਟ ਦੀ ਬੈਡ ਲੱਕ ਹੈਗੀ ਆ ਜੀ, ਨਾ ਉਹਨਾਂ ਨੇ ਕੁਛ ਖੱਟਿਆ ਤੇ ਨਾ ਉਹਨਾਂ ਨੇ ਜਿਹੜਾ ਹੈਗਾ ਆ ਜੀ ਅਜੇ ਤੱਕ ਮੁੱਦੇ ਐਡਰੈਸ ਹੀ ਨਹੀਂ ਹੋਏ ਜੀ, ਉਹਨਾਂ ਚੀਜ਼ਾਂ ਕਰਕੇ ਮੁੜ ਕੇ ਧਰਨੇ ਪ੍ਰਦਰਸ਼ਨ ਲੱਗ ਰਹੇ ਆ ਜੀ।
0: ਪਰ ਕਿਸਾਨਾਂ ਨੂੰ ਲੱਗਦਾ ਸੈਣੀ ਸਾਹਿਬ ਕਿ ਜਿੱਦਾਂ ਚਲੋ ਮੈਂ ਇਹਦੇ ਵਿੱਚ ਦੇਖ ਰਿਹਾ ਸੀ, ਸੋਚ ਵੀ ਰਿਹਾ ਸੀ, ਵਿਚਾਰ ਵੀ ਰਿਹਾ ਸੀ ਕਿ ਚੋਣਾਂ ਦੇ ਲਾਗੇ 4-5 ਮਹੀਨੇ ਰਹਿ ਗਏ ਜਿਹੜੇ ਆ ਅਨਾਊਂਸ ਹੋ ਜਾਣਾ ਹੋਰ ਅੱਗੇ ਜਾ ਕੇ 2027 ਦੀਆਂ ਚੋਣਾਂ ਦਾ, ਕਿ ਹੁਣ ਕਿਸਾਨਾਂ ਦਾ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਮੈਂ ਅੱਖੋਂ ਪਰੋਖਾ ਰੋਲ ਨਹੀਂ ਸਮਝ ਸਕਦਾ ਕਿ ਆਉਣ ਵਾਲੇ ਸਮੇਂ ਦੀ ਸਰਕਾਰ ਬਣਾਉਣ ਦੇ ਵਿੱਚ ਇਹਨਾਂ ਦਾ ਅਹਿਮ ਰੋਲ ਰਹੇਗਾ। ਜਿਵੇਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜਦੋਂ ਆਪਣੇ ਦਿੱਲੀ ਮੋਰਚਾ ਲੱਗਿਆ ਹੋਇਆ ਸੀ।
1: ਸਰ ਜਿਸ ਤਰੀਕੇ ਨਾਲ ਜਿਹੜਾ ਆ ਪਹਿਲਾਂ ਵੀ ਤੁਸੀਂ ਦੇਖੋ ਨਾ ਆਪਾਂ ਐਡਾ ਵੱਡਾ ਅੰਦੋਲਨ ਹੋ ਕੇ ਹਟਿਆ ਸੀ
0: ਜੀ,
1: ਉਦੋਂ ਆ ਕੇ ਤੇ ਕਿਸਾਨਾਂ ਦੇ ਕਿਸਾਨ ਲੀਡਰਾਂ ਦੇ ਮਨਾਂ ਚ ਵੀ ਆ ਗਿਆ ਸੀ ਵੀ ਸਾਡੇ ਤੋਂ ਵੱਡਾ ਕੌਣ ਆ, ਵੀ ਅਸੀਂ ਤਾਂ ਐਮਐਲਏ ਤੋਂ ਵੀ ਵੱਡੇ, ਵਿਧਾਇਕਾਂ ਤੋਂ ਵੀ ਵੱਡੇ ਆ
0: ਜੀ।
1: ਐਕਚੁਅਲੀ ਜਿਹੜਾ ਹੈਗਾ ਆ ਜੀ ਕਿਸਾਨਾਂ ਦੀ ਜਿਹੜੀ ਸਟਰੈਂਥ ਆ ਨਾ ਉਹ ਹੈਗੇ ਆਮ ਲੋਕ। ਆਮ ਲੋਕ ਹਰ ਬੰਦਾ ਜਿਹੜਾ ਹੈਗਾ ਨਾ ਕਿਸੇ ਜਗ੍ਹਾ ਤੇ ਉੱਤੇ ਹਾਂਜੀ ਪੋਲੀਟੀਕਲ ਪਾਰਟੀ ਨਾਲ ਜੁੜਿਆ ਹੁੰਦਾ ਜੀ, ਜਦੋਂ ਵੋਟਾਂ ਆਉਂਦੀਆਂ ਨਾ ਜੀ ਤੇ ਉਹ ਆਪਣੇ ਆਪਣੇ ਉਸ ਪੋਲੀਟੀਕਲ ਫੀਲਡ ਦੇ ਵਿੱਚ ਚੱਲ ਜਾਂਦੇ ਆ ਜੀ ਵਾਪਸ,
0: ਐਕਟਿਵ ਕਰ ਦਿੰਦੇ ਆ ਖੇਡ।
1: ਹਾਂ ਉਹ ਤਾਂ ਸਾਰਾ ਜਿਹੜਾ ਹੈਗਾ ਆ ਉਹਨਾਂ ਨੇ ਤਾਂ ਆਪਣੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਚੱਲ ਜਾਣਾ ਹੈਗਾ ਜੀ। ਬਾਕੀ ਇਹ ਜਿਹੜਾ ਆ ਕਿੰਨਾ ਕੁ ਮਤਲਬ ਡੈਂਟ ਪਾਉਂਦੇ ਆ ਜੀ ਉਹ ਤਾਂ ਸਮਾਂ ਹੀ ਦੱਸੇਗਾ ਜੀ।
0: ਜੀ
1: ਪਰ ਹਾਂਜੀ ਵੀ ਜੇ ਤੁਸੀਂ ਕਹੋ ਵੀ ਹਾਂਜੀ ਕਿਸਾਨ ਇੱਕ ਯੱਕ ਮਤਲਬ ਇੱਕ ਮੁਕਤ ਜਿਹੜਾ ਹੈਗਾ ਜਿਹਨੂੰ ਯੱਕ ਮੁਕਤ ਕਹਿੰਦੇ ਹੁੰਦੇ ਆ ਜੀ, ਵੀ ਇੱਕ ਇਕੱਠੇ ਹੋ ਕੇ ਵੀ ਕਿਸੇ ਇੱਕ ਪਾਰਟੀ ਦੇ ਖਿਲਾਫ਼ ਭੁਗਤਣਗੇ ਜਾਂ ਇੱਕ ਪਾਰਟੀ ਦੇ ਹੱਕ ਚ ਭੁਗਤਣਗੇ, ਮੈਂ ਉਸ ਚੀਜ਼ ਨੂੰ ਨੀ ਸਮਝਦਾ ਵੀ ਇਸ ਤਰੀਕੇ ਨਾਲ ਹੋਊਗਾ ਜੀ।
0: ਪਰ ਇੰਨਾ ਜਿਸ ਹਿਸਾਬ ਦੇ ਨਾਲ ਦੁਖੀ ਹੋਏ ਪਏ ਨੇ ਹਰ ਕਹਿ ਲੋ ਕਿ ਲੋਕ ਜਿਹੜਾ ਹਰ ਵਰਗ ਕਹਿ ਸਕਦੇ ਆ, ਕਿਤੇ ਨਾ ਕਿਤੇ ਕਿੜ ਵੀ ਨਿਕਲੇਗੀ ਇਹਦੇ ਵਿੱਚ ਜਿਹੜੀ ਹਕੂਮਤ ਦੇ ਵਿੱਚ ਸਰਕਾਰ ਇਸ ਵਕਤ ਚੱਲ ਰਹੀ ਹੈ।
1: ਪਰ ਉਹ ਤਾਂ ਇੰਡੀਵਿਜੁਅਲ ਦੇ ਉੱਤੇ ਨਿਰਭਰ ਕਰਦਾ ਹੈਗਾ ਆ ਜੀ, ਹਰ ਇੱਕ ਬੰਦਾ ਆਪਣੇ ਢੰਗ ਨਾਲ ਸੋਚਦਾ ਜੀ ਜਿੱਦਾਂ ਮਰਜ਼ੀ ਆ। ਹੁਣ ਟਰਾਲੀਆਂ ਗਈਆਂ ਇਹਨਾਂ ਦੀਆਂ ਕਿਸਾਨਾਂ ਦੀਆਂ ਗਈਆਂ ਹੈਗੀਆਂ, ਨੋ ਡਾਊਟ ਜਿਹੜਾ ਆ ਇਸ ਚੀਜ਼ ਦਾ ਜਿਹੜੀ ਸੱਤਾਧਾਰੀ ਪਾਰਟੀ ਹੈਗੀ ਆ ਉਹਦੇ ਅਗੇਂਸਟ ਇਹ ਫੈਕਟਰ ਤਾਂ ਘੁੰਮੂਗਾ ਹੀ ਨਾ ਜੀ।
0: ਜੀ
1: ਬਾਕੀ ਉਹਦਾ ਬੈਨੀਫਿਟ ਕਿਹਨੂੰ ਹੁੰਦਾ ਹੈਗਾ ਆ ਇਹ ਸਮੇਂ ਦੇ ਉੱਤੇ ਆ ਜੀ।
0: ਜੀ
1: ਹਾਂਜੀ
0: ਬਿਲਕੁਲ ਹੈ।
1: ਬਾਕੀ ਦੇਖੋ ਰੋਜ਼ ਰੋਜ਼ ਦੇ ਬੰਦ ਤੋਂ ਲੋਕੀ ਦੁਖੀ ਆ ਜੀ, ਆ ਹੁਣ ਫਿਰ ਬੰਦ, ਉਧਰੋਂ ਕਲਮ ਛੋੜ ਹੜਤਾਲ 7 ਦਿਨ ਹੋ ਗਏ ਆ ਜੀ, 27 ਤਰੀਕ ਨੂੰ ਮੁਲਾਜ਼ਮਾਂ ਦਾ ਬੰਦ ਆ ਜੀ। ਪਹਿਲਾਂ ਉਹਨਾਂ ਨੇ ਦੋ ਦੇਖੋ ਉਹਨਾਂ ਨੇ ਇਸ ਕਰਕੇ ਵੀ ਸਰਕਾਰ ਕੋਈ ਜਿਹੜਾ ਹੈਗਾ ਆ ਵੀ ਸਟਰੋਂਗ ਸਟੈਪ ਨਾ ਲੈ ਸਕੇ, ਉਹਨਾਂ ਨੇ ਜਿਹੜਾ ਹੈਗਾ ਆ 2 ਲੱਖ ਨੇ ਤਾਂ ਜਿਹੜਾ ਇਹ ਛੁੱਟੀ ਅਪਲਾਈ ਕਰ ਦਿੱਤੀ ਜੀ, ਤੇ ਸਮੂਹਿਕ ਛੁੱਟੀ ਲੈ ਲਓ ਹੈ ਜੀ, ਤੇ ਬਾਕੀ ਜਿਹੜੇ ਮੁਲਾਜ਼ਮ ਰਹਿੰਦੇ ਹੈਗੇ ਉਹਨਾਂ ਨੇ ਕੱਲ ਪਰਸੋਂ ਤੱਕ ਲੈ ਲੈਣਗੇ ਜੀ। ਇਸ ਕਰਕੇ ਵੀ ਇਹ ਆ ਹੈ ਨੀ ਸਰਕਾਰ ਦੇ ਪੱਲੇ ਕੁਛ ਨੀ ਜੀ, 21,000 ਕਰੋੜ ਰੁਪਇਆ ਕਿੱਥੋਂ ਕੱਢਣਾ ਆ, ਇਹਦੇ ਕਿੱਥੋਂ ਮੁਲਾਜ਼ਮਾਂ ਨੂੰ ਦੇਣਾ ਰਹਿੰਦਾ ਖੁੰਦਾ। ਇਹਨਾਂ ਨੇ ਜਿਹੜੇ ਝੂਠੇ ਵਾਅਦੇ ਕੀਤੇ ਵੀ ਪੁਰਾਣੀ ਪੈਨਸ਼ਨ ਬਹਾਲ, ਉਹਦਾ ਨੋਟੀਫਿਕੇਸ਼ਨ ਕੱਢ ਕੇ ਗੁਜਰਾਤ ਚੋਣਾਂ ਦੇ ਵਿੱਚ ਜਾ ਕੇ ਦੇਖੋ ਮਜ਼ੇਦਾਰ ਗੱਲ ਵੀ ਉੱਥੇ ਜਾ ਕੇ ਇਹ ਕਰ ਦਿੱਤਾ ਜੀ, ਹਾਂਜੀ ਅਸੀਂ ਜਿਹੜਾ ਆ ਪੰਜਾਬ ਦੇ ਵਿੱਚ ਲਾਗੂ ਕਰ ਦਿੱਤਾ ਜੀ, ਉੱਥੇ ਗੁਜਰਾਤ ਦੀਆਂ ਅਖਬਾਰਾਂ ਚ ਦੇ ਕੇ ਆ ਗਏ ਜੀ, ਤੋ ਇੱਥੇ ਜਿਹੜਾ ਆ ਲਾਗੂ ਨਹੀਂ ਹੋ ਸਕਿਆ ਜੀ। ਸਰ ਉਹ ਤਾਂ ਏਡਾ ਕੰਪਲੀਕੇਟਿਡ ਵਿਸ਼ਾ ਨਾ ਉਹਨੂੰ ਕਰ ਹੀ ਨਹੀਂ ਸਕਦੇ ਸਰ
0: ਜੀ,
1: ਸੋ ਇਸ ਕਰਕੇ ਉਹਦਾ ਹਿਸਾਬ ਕਿਤਾਬ ਵੀ ਏਦਾਂ ਉਲਝ ਗਿਆ ਹੈਗਾ ਆ, ਹੁਣ ਕਿੱਦਾਂ ਤੁਸੀਂ ਕਰ ਦਿਓਗੇ ਜੀ। ਤੁਸੀਂ ਜੋ ਅਗਲਾ ਕਹਿੰਦਾ ਸਰਕਾਰ ਬਣਾ ਦਿਓ ਸਾਡੀ, ਜੋ ਤੁਸੀਂ ਕਹੋਗੇ ਫੇਰ ਤੁਸੀਂ ਕਹੋਗੇ ਅਸਮਾਨ ਦੇ ਤਾਰੇ ਤੋੜ ਕੇ ਲਿਆਉਣੇ ਤੇ ਅਸੀਂ ਲਿਆ ਦੇਣੇ ਜੀ, ਇਹ ਕਿਹੜੀ ਗੱਲ ਆ।
0: ਬਿਲਕੁਲ ਆ ਜੀ,
1: ਸੋ ਇਸ ਕਰਕੇ ਹੁਣ ਤਾਂ ਇਹ ਰਸਤੇ ਲੱਭਦੇ ਹੈਗੇ ਵੀ ਕਿੱਥੋਂ ਕਿੱਥੋਂ ਜਿਹੜੀ ਆ ਵੋਟਾਂ ਦੀ ਪੂਰਤੀ ਕੀਤੀ ਜਾ ਸਕਦੀ ਹੈਗੀ, 1,000-1,500 ਦੇ ਦਿਓ ਉਹਦੇ ਨਾਲ ਵੋਟਾਂ ਆ ਜਾਣਗੀਆਂ ਜੀ, ਉਹਦੇ ਨਾਲ ਸਕੇਲ ਟਿਲਟ ਕਰ ਜਾਏਗੀ, ਥੋੜਾ ਬੈਨੀਫਿਟ ਕਿਸੇ ਨੂੰ ਵੀ ਸਰਕਾਰੀ ਜ਼ਮੀਨਾਂ ਜਿਹੜੀਆਂ ਆ ਤੁਸੀਂ ਦੇਖੋ 99 ਸਾਲਾਂ ਵਾਸਤੇ ਲੀਜ਼ ਤੇ ਦੇ ਦਿੱਤੀਆਂ ਜੀ ਆਪਣੇ ਵਰਕਰਾਂ ਨੂੰ, ਠੀਕ ਹੈ ਜੀ, ਉਹ ਆਪੇ ਹੀ ਵਰਕਰ ਜਿਹੜੇ ਹੈਗੇ ਆ ਇਸ ਚੀਜ਼ ਨੂੰ ਵੀ ਉਹ ਖਿੱਚ ਕੇ ਲਿਆਉਣਗੇ ਵੋਟਰਾਂ ਨੂੰ, ਨਹੀਂ ਤਾਂ ਕਿਤੇ ਹੋਰ ਨਾ ਫਿਰ ਸਾਡੀ ਲੀਜ਼ ਜਿਹੜੀ ਆ ਉਹ ਵਕੇਟ ਹੋ ਜਾਏ।
0: ਬਿਲਕੁਲ ਜੀ,
1: ਸੋ ਇਸ ਕਰਕੇ ਲੋਕ ਏਦਾਂ ਦਾ ਕੰਮ ਕੀਤੇ ਆ ਜੀ ਵੀ ਜਿਹੜੇ ਨਾਲ ਸਰਕਾਰ ਦਾ ਤਾਂ ਕੋਈ ਮਤਲਬ ਲੋਕਾਂ ਦਾ ਕੋਈ ਭਲਾ ਹੋਵੇ ਨਾ ਹੋਵੇ ਵਰਕਰਾਂ ਦਾ ਭਲਾ ਜਰੂਰ ਕਰਨ ਲੱਗੇ
0: ਜੀ,
1: ਜਿਹੜੀਆਂ ਪੰਚਾਇਤੀ ਪ੍ਰੋਪਰਟੀਆਂ ਸਾਡੇ ਆਪਣੇ ਚੈਨਲ ਤੇ ਆਏ ਆ ਅਸੀਂ ਬੰਦਾ ਦੱਸਦਾ ਸੀ ਜੀ ਵੀ 3 ਸਾਲ ਵਾਸਤੇ ਦੇਤੀ ਜੀ ਆਪਸ਼ਨ ਕਰਕੇ।
0: ਬਿਲਕੁਲ,
1: ਇਸ ਕਰਕੇ ਇਹੋ ਜਿਹੇ ਕੰਮ ਕੀਤੇ ਆ ਜੀ। ਬਾਕੀ ਤਾਂ ਹੋਰ ਜਿਹੜਾ ਹੈਗਾ ਆ ਸਾਰੇ ਵਰਗ ਜੀ, ਮਾਸਟਰ ਇਹਨਾਂ ਨੇ ਕੁੱਟ ਦਿੱਤੇ ਜੀ, ਮੁਲਾਜ਼ਮ ਇਹਨਾਂ ਨੇ ਕੁੱਟ ਦਿੱਤੇ, ਕਿਸਾਨ ਇਹਨਾਂ ਨੇ ਕੁੱਟ ਦਿੱਤੇ, ਮਜ਼ਦੂਰ ਇਹਨਾਂ ਨੇ ਕੁੱਟ ਦਿੱਤੇ, ਇਹ ਤਾਂ ਸਾਰੀਆਂ ਗੱਲਾਂ ਡਾਕਟਰ ਪਿਆਰੇ ਲਾਲ ਗਰਗ ਗਣਾ ਕੇ ਗਏ ਆ ਜੀ,
0: ਹਾਂਜੀ
1: ਅਜੇ ਸੋਚਦੇ ਹੈਗੇ ਆ ਸਰਕਾਰ ਕਹਿੰਦੇ ਵਾਪਸ ਆ ਜਾਊਗੀ
0: ਜੀ।
1: ਸੋ ਇਸ ਕਰਕੇ ਮੈਂ ਨੀ ਮੰਨਦਾ ਹੈਗਾ ਸਰ। ਬਾਕੀ ਇਹਦਾ ਦੇਖੋ ਇਲੈਕਸ਼ਨ ਜਦੋਂ ਨਾ ਜੀ ਅਸਲ ਗਾਣੀ ਉਦੋਂ ਸ਼ੁਰੂ ਹੋਣੀ ਆ ਜੀ ਜਿਹਨਾਂ ਨੇ ਕੋਡ ਆਫ ਕੰਡਕਟ
0: ਲੱਗ ਗਿਆ ਜੀ। ਬਿਲਕੁਲ ਹੈ ਜੀ,
1: ਹਾਂਜੀ ਉਹ ਤੋਂ ਪਤਾ ਲੱਗਣਾ ਫਿਰ ਉਦੋਂ ਆਵਾਜ਼ਾਂ ਜਿਹੜੀਆਂ ਉੱਠਣੀਆਂ ਉਹ ਦਬਾਉਣੀਆਂ ਔਖੀਆਂ ਹੋ ਜਾਣੀਆਂ। ਫਿਲਹਾਲ ਤਾਂ ਜਿਹੜਾ ਹੈਗਾ ਆ ਕਿਉਂਕਿ ਸੱਤਾ ਕੋਲ ਆ ਤੇ ਮੀਡੀਆ ਸਰ ਪੰਜਾਬ ਦਾ ਮੀਡੀਆ ਜਿਹੜਾ ਹੈਗਾ ਆ ਉਹ ਤਾਂ ਉਦਾਂ ਹੀ ਗਲਾ ਬੈਠਾ ਆ ਜੀ। ਤੁਸੀਂ ਇਹ ਦੇਖੋ ਕਦੀ ਇਹ ਸੋਚਿਆ ਸੀ ਤੁਸੀਂ ਪੰਜਾਬ ਕੇਸਰੀ ਵਾਲਿਆਂ ਨੂੰ ਜਿਹੜਾ ਹੈਗਾ ਆ ਤਾਂ ਆਉਣਾ, ਇਹਨਾਂ ਨੇ ਮਤਲਬ ਜਿਹੜਾ ਡਰਾ ਲਿਆ ਜੀ, ਤੇ ਅਜੀਤ ਵਾਲਾ ਜਿਹੜਾ ਹੈਗਾ ਤਾਂ ਡਰਾ ਲਿਆ ਜੀ। ਟ੍ਰਿਬਿਊਨ ਤੋਂ ਹੈਰਾਨ ਤਾਂ ਇਹ ਆ ਮੈਂ ਵੀ, ਹੁਣ ਤਾਂ ਟ੍ਰਿਬਿਊਨ ਪੜ੍ਹਨੇ ਵੀ ਬੰਦ ਕਰਨੇ ਪੈਣੇ ਜੀ,
0: ਬਾਕੀਆਂ ਨਾਲੋਂ ਪਹਿਲਾਂ ਨਾਲੋਂ ਵੀ ਕਹਿ ਸਕਦੇ ਪਹਿਲਾਂ ਤੋਂ ਹੀ ਉਹ ਥੋੜਾ ਜਿਹਾ ਅਲੱਗ ਚੱਲਦੇ ਆ ਜੀ ਬਾਕੀਆਂ ਨਾਲੋਂ ਟ੍ਰਿਬਿਊਨ।
1: ਹਾਂਜੀ ਉਹ ਤਾਂ ਬਿਲਕੁਲ ਚਮਚਾਗਿਰੀ ਤੇ ਉਤਾਰੂ ਹੈਗੇ ਜੀ, ਉਹ ਆਪ ਹੀ ਡਿਫੈਂਡ ਕਰਨ ਲੱਗ ਪੈਂਦੀ ਜੀ ਇਹਨਾਂ ਨੂੰ।
0: ਹਾਂ ਦੂਸਰਾ ਆਪਣਾ ਸਪੋਕਸਮੈਨ ਵਾਲੇ ਜਿਹੜੇ ਆ ਉਹ ਉਹਨਾਂ ਦਾ ਤਾਂ ਚਲੋ ਖੁੱਲਾ ਹੀ ਆ ਸਾਰਾ ਕੁਝ ਹੁਣ ਬਿਲਕੁਲ।
1: ਹਾਂਜੀ
0: ਜੀ
1: ਤੋ ਇਸ ਕਰਕੇ ਜੋ ਮੀਡੀਆ ਦਾ ਹਾਲ ਕੀਤਾ ਆ ਉਹ ਵੀ ਹੈਗਾ ਆ ਜੀ, ਆਜ਼ਾਦ ਮੀਡੀਆ ਜਿਹੜਾ ਹੈਗਾ ਆ ਉਹ ਥੋੜਾ ਦੇਖੋ। ਬਾਕੀ ਇਹ ਆ ਕਿ ਮਾਲੀ ਸਾਹਿਬ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਜਾਂਦੇ ਜਾਂਦੇ ਹਿੰਟ ਦੇ ਕੇ ਗਏ ਪੱਤਰਕਾਰਾਂ ਨੂੰ ਇਹ ਕਹਿ ਕੇ ਵੀ ਤੁਸੀਂ ਵੀ ਖੋਜੀ ਪੱਤਰਕਾਰੀ ਕਰੋ, ਹਾਂਜੀ ਸਾਰਾ ਕੁਝ ਸਾਡੇ ਮੂੰਹੋਂ ਹੀ ਕਿਉਂ ਕਹਾਣੇ ਹੈਗੇ ਆ, ਵੀ ਤੁਸੀਂ ਵੀ ਦੱਸੋ ਕਿ ਆ ਹੁਣ ਜਿਹੜਾ ਵਿਦੇਸ਼ੀ ਟੂਰ ਗਿਆ ਆ ਉੱਥੇ ਕਿੰਨੀ ਸ਼ੋਪਿੰਗ ਹੋਈ ਆ ਤੇ ਕਿੱਥੋਂ ਹੋਈ ਆ, ਲਿਆਓ ਬਿੱਲ ਲੱਭ ਕੇ। ਇਟ ਮੀਨਸ ਜੇ ਉਹ ਕੁਛ ਬੋਲ ਕੇ ਗਏ ਹੈਗੇ ਆ ਤੇ ਉਹਨਾਂ ਕੋਲ ਕੁਛ ਮੈਟਰ ਹੋਊਗਾ ਵੀ,
0: ਹਾਂਜੀ
1: ਸੋ ਇਸ ਕਰਕੇ ਜਿਹੜਾ ਹੈਗਾ ਆ ਦੇਖੋ ਐਨੀ ਵੇ ਕਿਸ ਤਰੀਕੇ ਨਾਲ ਇਹਨੂੰ ਹੈਂਡਲ ਕਰਦੇ ਆ ਜੀ। ਬਾਕੀ ਆ ਜਾਓ ਤੁਹਾਡੀ ਮਹਿੰਗਾਈ ਤੇ
0: ਮਹਿੰਗਾਈ ਸੈਣੀ ਸਾਹਿਬ, ਇੱਕ ਦੇਖੋ ਇੱਕ ਪਾਸੇ ਤਾਂ ਸਰਕਾਰਾਂ ਦੇ ਜਾਂਦੀਆਂ ਨੇ ਮਤਲਬ ਕਿ ਆਟਾ ਦਾਲ ਤੇਲ ਹੈ ਕਣਕ ਦੇ ਜਾਂਦੀਆਂ ਨੇ ਤੇ ਸ਼ੈਲਰਾਂ ਵਾਲੇ ਕਹਿ ਲਓ ਜਾਂ ਮਿਲਸ ਵਾਲੇ ਜਿਹੜੇ ਨੇ ਐਸੋਸੀਏਸ਼ਨ ਵਾਲੇ ਰੋ ਰਹੇ ਨੇ ਕਹਿੰਦੇ ਕਣਕ ਨਹੀਂ ਮਿਲਦੀ, ਜਦੋਂ ਐਮ ਐਸ ਪੀ ਸੀ ਤਾਂ ਉਹ ਕਹਿੰਦੇ ਸਾਨੂੰ ਭਾਈ 2585 ਰੁਪਏ ਨੂੰ ਕੁਆਂਟਲ ਮਿਲ ਜਾਂਦੀ ਸੀ ਤੇ ਹੁਣ ਅਸੀਂ 2800 ਰੁਪਏ ਨੂੰ ਲੈ ਰਹੇ ਹਾਂ, ਭਾਈ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ ਤੇ ਇਹ ਮਸਲਾ ਕੀ ਹੈ ਅਸਲ ਦੇ ਵਿੱਚ ਕੀ ਚੱਲ ਕੀ ਰਿਹਾ ਜੀ?
1: ਭਾਰੀ ਸਾਹਿਬ ਦੇਖੋ ਸਾਡੇ ਨਾ ਕਿਸਾਨਾਂ ਦੇ ਵਿੱਚ ਜਿੰਨਾ ਅਸੀਂ ਪੈਸਾ ਬਰਬਾਦ ਕੀਤਾ ਨਾ ਇਹ ਅੰਦੋਲਨਾਂ ਦੇ ਵਿੱਚ ਧਰਨਿਆਂ ਦੇ ਵਿੱਚ, ਇਹ ਕਿਤੇ ਅਸੀਂ ਸਟੋਰੇਜ ਆਪਣੇ ਬਣਾ ਲੈਂਦੇ ਨਾ ਪ੍ਰਾਈਵੇਟ ਹੀ ਬਣਾ ਲੈਂਦੇ ਜਾਂ ਕੋਪਰੇਟ ਸੈਕਟਰ ਜਿਹੜਾ ਹੈਗਾ ਨਾ ਉਹਨੂੰ ਡਿਵੈਲਪ ਕਰਕੇ ਬਣਾ ਲੈਂਦੇ, ਸਾਡੀ ਸਟੋਰੇਜ ਦੀ ਸਮੱਸਿਆ ਹੱਲ ਹੋਈ ਹੀ ਹੁੰਦੀ ਨਾ। ਦੇਖੋ ਕਿਸਾਨ ਫਸਲ ਘਰ ਨਹੀਂ ਰੱਖ ਸਕਦਾ,
0: ਬਿਲਕੁਲ
1: ਉਹਦੀ ਮਜਬੂਰੀ ਹੁੰਦੀ ਆ ਕਿ ਉਹਨੇ ਜਿਹੜਾ ਆ ਮੰਡੀ ਦੇ ਵਿੱਚ ਲਿਜਾ ਕੇ ਜਿਹੜਾ ਆ ਉੱਥੇ ਫਿਰ ਵੇਚਣੀ ਨਹੀਂ ਹੁੰਦੀ, ਸਿੱਟਣੀ ਹੁੰਦੀ ਆ।
0: ਪਰ ਸੈਣੀ ਸਾਹਿਬ ਉਹਦੇ ਉੱਤੇ ਵੀ ਤਾਂ ਕੇਂਦਰ ਨੇ ਇੱਕ ਪਿਛਲੇ ਸਮੇਂ ਦੇ ਵਿੱਚ ਕਾਨੂੰਨ ਬਣਾ ਦਿੱਤਾ ਸੀਗਾ, ਪਰ ਮੈਨੂੰ ਲੱਗਦਾ ਕਿ ਜੇ ਉਹਦੇ ਵਿੱਚ ਹੀ 5-7 ਕਿਸਾਨ ਇਕੱਠੇ ਹੋ ਕੇ ਜਾਂ ਕੱਲਾ ਕੱਲਾ ਤਾਂ ਚਲੋ ਨਹੀਂ ਕਰ ਸਕਦਾ, 5-7 ਜੇ ਇਕੱਠੇ ਹੋ ਕੇ 19 ਲਿਮਿਟ ਤੋਂ ਮਤਲਬ ਕਿ ਇੱਥੇ ਨਾ ਇੱਕ ਜਿੱਦਾਂ ਕਿ ਸਾਡੇ ਬਿਲਡਿੰਗਾਂ ਬਣਾਉਂਦੇ ਆ ਸੈਣੀ ਸਾਹਿਬ, ਇੱਕ ਐਗਜ਼ਾਮਪਲ ਦਿੰਦਾ, ਚਾਹੇ ਗੌਰਮੈਂਟ ਨੇ ਉਹ ਕਾਨੂੰਨ ਰੱਖਿਆ ਹੋਇਆ ਇੱਕ ਲਿਮਿਟ ਰੱਖੀ ਹੋਈ ਆ ਹਰ ਚੀਜ਼ ਦੀ, ਜਿੱਦਾਂ ਹੁਣ ਆਪਣਾ ਇੱਕ ਘਰ ਬਣਾਉਂਦੇ ਆ ਜਿਹੜੀ ਉਹਦੀ ਛੱਤ ਆ ਨਾ ਉੱਪਰ ਜਿਹੜੀ ਆ ਪੀਕ ਦੇ ਉੱਤੇ ਰੂਫ ਆ ਤੇ ਉੱਥੋਂ ਉਹਨਾਂ ਨੇ ਨਾਪਣਾ ਉਹਦੀ ਉਚਾਈ, ਜੇ ਉਹਦੀ ਉਚਾਈ ਮਤਲਬ ਕਿ ਉਹਨਾਂ ਨੇ ਰੱਖੀ ਹੋਈ ਹੈ ਕਿ 4 ਮੀਟਰ ਤੋਂ ਉੱਪਰ ਨਹੀਂ ਹੋਣੀ ਚਾਹੀਦੀ, ਤੇ ਲੋਕ ਕੀ ਕਰਦੇ ਬਹੁਤ ਸਾਰੇ ਇੱਥੇ ਵੀ ਕਈ ਹੈਗੇ ਨੇ ਮਤਲਬ ਕਿ ਉਹ ਕਰ ਦਿੰਦੇ ਨੇ ਕਿ ਮਤਲਬ ਕਿ 3.0 ਮਤਲਬ ਕਿ 99 ਕਰ ਦੇਣੀ ਆ ਜਾਂ 98 ਕਰ ਦੇਣੀ ਆ 95 ਕਰ ਦੇਣੀ ਆ, ਮਤਲਬ ਕਿ ਉਹਦੇ ਉੱਤੇ ਨਾ ਪਹੁੰਚੇ ਜੀ। ਤੇ ਇਸੇ ਤਰ੍ਹਾਂ ਕਿ ਜੇ ਚਾਹੇ ਕੇਂਦਰ ਨੇ ਇਹਦੇ ਉੱਤੇ ਲਿਮਿਟ ਰੱਖੀ ਆ ਖੇਤੀਬਾੜੀ ਦੇ ਉੱਤੇ ਕਿ ਅਨਾਜ ਥੋੜੀ ਤੁਸੀਂ ਇਕੱਠਾ ਨਹੀਂ ਕਰ ਸਕਦੇ, ਤਾਂ ਘੱਟੋ ਘੱਟ ਉਹਦੇ ਤੋਂ ਕੁਆਂਟਲ 2 ਕੁਆਂਟਲ ਥੱਲੇ ਰੱਖ ਕੇ ਕੀਤੀ ਜਾ ਸਕਦੀ ਹੈ, ਉਸ ਤਰ੍ਹਾਂ ਦੀ ਜੇ ਉਹ ਕਾਨੂੰਨ ਦੇ ਅੰਦਰ ਰੱਖ ਕੇ ਵੀ ਕੰਮ ਕੀਤਾ ਜਾ ਸਕਦਾ।
1: ਬਿਲਕੁਲ ਕੀਤਾ ਜਾ ਸਕਦਾ ਜੀ, ਐਸੈਂਸ਼ੀਅਲ ਕਮੋਡਿਟੀ ਐਕਟ ਲੱਗਦਾ ਹੁੰਦਾ ਹੈਗਾ ਆ, ਬਟ ਗੱਲ ਇਹ ਤਾਂ ਹੈਗੀ ਆ ਅਸੀਂ ਤਾਂ ਓਨੀ ਵੀ ਨਹੀਂ ਰੱਖ ਸਕਦੇ
0: ਜੀ,
1: ਸਾਡੇ ਕੋਲ ਸਟੋਰੇਜ ਹੀ ਹੈ ਨੀ,
0: ਸਟੋਰੇਜ
1: ਕਿਸਾਨ ਰੱਖ ਲੂਗਾ ਜੀ 10 ਕੁਆਂਟਲ ਰੱਖ ਲੂਗਾ, ਇਹ ਤੋਂ 15 ਕੁਆਂਟਲ ਰੱਖ ਲੂ, 20 ਕੁਆਂਟਲ ਰੱਖ ਲੂ, ਇਹ ਤੋਂ ਜ਼ਿਆਦਾ ਥੋੜਾ ਰੱਖ ਸਕਦਾ ਘਰ
0: ਜੀ।
1: ਫਿਰ ਫਸਲ ਤਾਂ ਹੁੰਦਾ ਆ ਵੀ ਕਿਹੜੀ ਘੜੀ ਫਸਲ ਜਿਹੜੀ ਹੈਗੀ ਆ ਵੱਧ ਤੋਂ ਵੱਧ ਵੇਚੀਏ, ਤੇ ਕੋਈ ਪਿਛਲੇ ਖਰਚੇ ਨੀ ਪੂਰੇ ਹੋਏ ਹੁੰਦੇ ਜੀ, ਤੇ ਗਾਂਹ ਵਾਸਤੇ ਵੀ ਪੈਸੇ ਦੀ ਲੋੜ ਹੁੰਦੀ
0: ਹੈ। ਬਿਲਕੁਲ ਜੀ,
1: ਹਾਂਜੀ ਬਾਕੀ ਜਿੱਥੇ ਤੱਕ ਹੈਗਾ ਆ ਜੀ ਆ ਸਾਡੀ ਖੰਡ 75 ਰੁਪਏ ਨੂੰ ਪਹੁੰਚੀ ਜੀ, ਉਹਦਾ ਤਾਂ ਗੁਨਾਹਗਾਰ ਗਡਕਰੀ ਆ ਜੀ
0: ਜੀ,
1: ਨਾ ਉਹਨੇ ਗੰਨਾ ਜਿਹੜਾ ਹੈਗਾ ਆ ਸਾਰਾ ਇਥੇਨੋਲ ਬਣਾਉਣ ਵਾਸਤੇ ਵਰਤ ਲਿਆ ਜੀ, 25 ਲੱਖ ਟਨ ਜਿਹੜਾ ਗੰਨਾ ਆ ਉਹ ਉੱਥੇ ਇਥੇਨੋਲ ਬਣਾਉਣ ਵਾਸਤੇ ਵਰਤਿਆ ਗਿਆ
0: ਜੀ।
1: ਹੁਣ ਗੱਲ ਤਾਂ ਇਹ ਹੈਗੀ ਆ ਕਿ ਸਮਵੰਸ ਲੋਸ ਇਜ਼ ਸਮਵੰਸ ਗੇਨ ਹੈ ਜੀ, ਇਹ ਤਾਂ ਫੰਡਾ ਹੈਗਾ ਆ ਵੀ ਜੇ ਤੁਸੀਂ ਇੱਕ ਪ੍ਰੋਡਕਸ਼ਨ ਤਾਂ ਓਨੀ ਸੀ
0: ਜੀ,
1: ਪ੍ਰੋਡਕਸ਼ਨ ਓਨੀ ਹੈਗੀ ਜੇ ਉਹਨੂੰ ਵਿੱਚੋਂ ਉਹਦੇ ਵਿੱਚੋਂ ਕੱਢ ਕੇ ਦੂਜੇ ਪਾਸੇ ਤੁਸੀਂ ਲਾਉਣੇ ਹੈਗੇ ਆ ਤੇ ਜਿਹੜੀ ਚੀਜ਼ ਨਾਲ ਬਾਕੀ ਜੋ ਚੀਜ਼ ਪ੍ਰੋਡਕਟ ਹੁੰਦੀ ਆ ਉਹ ਘਟੇਗੀ
0: ਘਟੇਗਾ ਜੀ।
1: ਸੋ ਇਸ ਕਰਕੇ ਇੰਨੇ ਸਾਲਾਂ ਬਾਅਦ ਹੋਇਆ ਜੀ ਕਿ ਜਿਹੜੀ ਖੰਡ ਆ ਉਹ ਇੰਪੋਰਟ ਕਰਨੀ ਪੈ ਰਹੀ ਆ ਜੀ।
0: ਬਿਲਕੁਲ ਹੈ ਜੀ, ਬਿਲਕੁਲ
1: ਹੈ ਹਾਂਜੀ। ਬਾਕੀ ਜਿਹੜਾ ਹੈਗਾ ਜੀ ਅਜੇ ਦੇਖੋ ਗੰਨੇ ਦੀ ਫਸਲ ਜਿਹੜੀ ਆਉਣ ਵਾਸਤੇ ਅਜੇ 3 ਮਹੀਨੇ ਰਹਿੰਦੇ ਹੈਗੇ ਆ ਜੀ,
0: ਮੈਨੂੰ ਲੱਗਦਾ ਹੁਣ ਸਾਰੇ ਜਾਣੇ ਗੰਨਾ ਹੀ ਨਾ ਕਮਾ ਦੇ ਨਾ ਲੋਨ ਲੱਗ ਜਾਣ ਜੀ।
1: ਨਹੀਂ ਸਰ ਉਹ ਤਾਂ ਹੁਣ ਕੀ ਇਸ ਵੇਲੇ ਨੌਬਤ ਥੋੜਾ ਹੈਗੀ ਆ ਜੀ, ਉਸ ਹੁਣ ਤਾਂ ਜਿਹੜਾ ਹੈਗਾ ਆ ਵੀ ਹਾਂ ਅਕਤੂਬਰ ਨਵੰਬਰ ਦੇ ਵਿੱਚ ਜਿਹੜਾ ਆ ਗੰਨੇ ਤੋਂ ਮਿਲਾਂ ਚੱਲ ਪੈਂਦੀਆਂ ਆ ਜੀ, ਉਦੋਂ ਤੱਕ ਇਹ ਜਿਹੜੀ ਆ ਚੀਨੀ ਵਾਲਾ ਸੰਤਾਪ ਤਾਂ ਭੋਗਣਾ ਪਊਗਾ ਜੀ। ਬਾਕੀ ਇਹ ਹੈਗਾ ਆ ਵੀ ਇਨਫਲੇਸ਼ਨ ਜਿਹੜੀ ਹੈਗੀ ਆ ਆਲ ਟਾਈਮ ਜਿਹੜੀ ਆ ਹਾਈ ਆ ਜੀ ਇਸ ਵੇਲੇ।
0: ਔਜਲਾ ਸਾਹਿਬ
1: ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੱਸੀਆਂ ਹੀ ਆ ਵੀ ਤੇਲ ਮਹਿੰਗਾ ਹੋ ਗਿਆ ਜੀ ਇੰਨਾ ਜ਼ਿਆਦਾ, ਵੀ ਡੇਢ ਗੁਣਾ ਤੋਂ ਡਬਲ ਤੱਕ ਜਿਹੜਾ ਰੇਟ ਪਹੁੰਚ ਗਿਆ ਜੀ।
0: ਪਰ ਸੈਣੀ ਸਾਹਿਬ ਜਿਹੜਾ ਸਰਕਾਰਾਂ ਇਕੱਠਾ ਕਰਕੇ ਦੇਈ ਜਾਂਦੀਆਂ ਨੇ ਜਾਂ ਉਹ ਮਤਲਬ ਕਿ ਜਿਹੜਾ ਸਬਸਿਡੀਆਂ ਦੇ ਰਹੀਆਂ ਨੇ ਜਾਂ ਝੋਲਾ ਬਣਾ ਕੇ ਦੇ ਰਹੀਆਂ ਨੇ, ਉਹ ਕਿੱਥੋਂ ਦੇ ਰਹੀਆਂ ਨੇ ਜੀ ਇੰਨਾ ਕੁਝ? ਕੀ ਉਹ ਕਸੂਰ ਫਿਰ ਉਹਨਾਂ ਦਾ ਵੀ ਕਿਤੇ ਨਾ ਕਿਤੇ ਇਹਦੇ ਵਿੱਚ ਦੇਖਿਆ ਜਾ ਸਕਦਾ?
1: ਭਾਈ ਸਾਹਿਬ ਦੇਣਾ ਘੱਟ ਹੁੰਦਾ ਤੇ ਰੌਲਾ ਜ਼ਿਆਦਾ ਹੁੰਦਾ ਜੀ
0: ਜੀ,
1: ਉਹ ਤਾਂ ਸੈਂਟਰ ਤੋਂ ਆਉਂਦਾ ਹੈਗਾ ਆ ਜੀ, ਉਹਦੇ ਵਿੱਚੋਂ ਜਿਹੜਾ ਆ ਉਹ ਸਾਰਾ ਕੀਤਾ ਜਾਂਦਾ ਹੈਗਾ। ਸੈਂਟਰ ਦੀ ਅਲੱਗ ਪਾਲਿਸੀ ਹੈਗੀ ਜੀ, ਸੈਂਟਰ 80 ਕਰੋੜ ਨੂੰ ਅਨਾਜ ਤਾਂ ਸੈਂਟਰ ਦਿੰਦਾ ਆ ਜੀ
0: ਜੀ,
1: ਤੇ ਉਹ ਸਿਰਫ ਜਿਹੜਾ ਆ ਉਹਦਾ ਜਿੰਨਾ ਜਿੰਨਾ ਦਿੰਦੇ ਹੈਗੇ ਉਹ ਕਣਕ ਦਾ ਹੀ ਹੁੰਦਾ ਆ ਜੀ, ਬਾਕੀ ਹੋਰ ਚੀਜ਼ਾਂ ਥੋੜਾ ਦਿੰਦੇ ਆ ਜੀ। ਤੇਲ ਤੂਲ ਕਿੱਥੇ ਜੀ, ਉਹ ਤਾਂ ਮਾਨ ਸਾਹਿਬ ਨੇ ਇੱਕ ਕਿੱਟ ਰਾਹੀਂ ਤੇਲ ਦੀ ਬੋਤਲ ਦੇ ਦਿੱਤੀ ਸੀ
0: ਜੀ,
1: ਬਾਅਦ ਦੇ ਵਿੱਚ ਜਿਹੜਾ ਕਿੱਥੇ
0: ਬਿਲਕੁਲ ਹੈ ਜੀ।
1: ਉਹ ਸਾਰੇ ਇਹ ਤਾਂ ਐ ਵੀ ਕਹਿਣ ਦੀ ਗੱਲ ਹੈ ਜੀ ਵੀ ਇੱਕ ਅੱਧੀ ਵਾਰੀ ਜਿਹੜੀ ਹੈਗੀ ਆ ਚੀਜ਼ ਦੇ ਦਿਓ ਤਾਂ ਕਿ ਜਿਹੜਾ ਹੈਗਾ ਆ ਉਹਨੂੰ ਪ੍ਰਚਾਰ ਦੇ ਵਿੱਚ ਲਿਆਂਦਾ ਜਾ ਸਕੇ ਵੀ ਅਸੀਂ ਆਹ ਦਿੰਦੇ ਹੈਗੇ। ਬਸ ਜੀ ਬਾਹਰਲੀਆਂ ਸਟੇਟਾਂ ਦੇ ਵਿੱਚ ਤਾਂ ਪ੍ਰਚਾਰ ਹੋਣਾ ਆ ਜੀ, ਉੱਥੇ ਖੰਡ ਮਿਲਦੀ ਆ, ਉੱਥੇ ਤੇਲ ਮਿਲਦਾ ਆ, ਉੱਥੇ ਸਾਰਾ ਕੁਛ ਦਾਲਾਂ ਮਿਲਦੀਆਂ ਆ ਜੀ ਨਾਲ ਗਰੀਬਾਂ ਨੂੰ
0: ਜੀ। ਸੈਣੀ ਸਾਹਿਬ ਔਜਲਾ ਸਾਹਿਬ ਕਹਿੰਦੇ ਆ ਉਹ ਕਹਿੰਦੇ ਸ਼ੂਗਰ ਰੋਗ ਤੋਂ ਬਚਣਗੇ ਜੀ ਭਾਰਤੀ ਲੋਕ ਕਹਿੰਦੇ ਜੀ।
1: ਹਾਂਜੀ ਬਿਲਕੁਲ ਠੀਕ ਕਹਿ ਰਹੇ ਹੈਗੇ ਆ ਜੀ, ਬਿਲਕੁਲ ਠੀਕ ਕਹਿ ਰਹੇ ਆ। ਅਮੀਰਾਂ ਦੇ ਚੌਂਚਲੇ ਏਦਾਂ ਦੇ ਹੁੰਦੇ ਆ ਜੀ, ਹਾਂਜੀ ਤੇ ਗਰੀਬ ਖਾਏ ਨਾ ਜੀ। ਹਾਂਜੀ ਉਹ ਕੋਈ ਸਰ ਗੱਲ ਏਦਾਂ ਹੈਗੀ ਆ ਵੀ ਸਸਤਾ ਦੇ ਦਿਓਗੇ ਤੇ ਤਾਂ ਉਹਨੇ ਜਿਆਦਾ ਨੀ ਖਾ ਲੈਣਾ ਹੈਗਾ ਆ, ਮਹਿੰਗਾ ਦੇ ਦਿਓਗੇ ਤੇ ਉਹਨੇ ਘੱਟ ਨੀ ਖਾ ਲੈਣਾ, ਖਾਣਾ ਤਾਂ ਉਹਨੇ ਪੈਣਾ ਹੀ ਆ, ਜਿੱਥੇ ਸੁਭਾਅ ਬੜੇ ਹੁੰਦੇ ਆ ਉੱਥੇ ਕਰਨਾ ਹੀ ਪੈਂਦਾ ਜੀ ਉਹਨਾਂ।
0: ਬਿਲਕੁਲ ਆ ਦੇਖ ਲੋ ਪਿਆਜ ਦੀਆਂ ਕੀਮਤਾਂ 60 ਰੁਪਏ ਕਿਲੋ ਨੂੰ ਹੋ ਗਈਆਂ ਪਾਰ ਜੀ, ਖਬਰਾਂ ਆਈ ਜਾਂਦੀਆਂ ਜੀ ਜੀ।
1: ਭਾਰਤ ਸਾਹਿਬ ਤੁਸੀਂ ਪਿਆਜ ਤੋਂ ਬਾਹਰ ਨਿਕਲੋ, ਕੋਈ ਗੱਲ ਨੀ ਆਪ ਹੀ ਲੈ ਆਉਣੇ ਜਿਹਨਾਂ ਨੇ ਲਿਆਉਣੇ
0: ਆਪ ਲਾ ਲੈਂਦੇ ਆ ਜੀ। ਪਿਆਜ ਪਿਊਜ ਲਸਣ ਲਾਇਆ ਹੋਇਆ ਆ, ਪੁਦੀਨਾ ਲਾਇਆ ਹੋਇਆ ਆ, ਮਿਰਚਾਂ ਲਾਈਆਂ, ਸ਼ਿਮਲਾ ਮਿਰਚ ਤੁਹਾਨੂੰ ਪਿਛਲੇ ਦਿਨਾਂ ਚ ਦਿਖਾਈਆਂ ਸੀ ਜੀ।
1: ਬਿਲਕੁਲ ਜੀ ਬਿਲਕੁਲ ਵਧੀਆ ਆ ਜੀ ਵਧੀਆ
0: ਜੀ,
1: ਸਿਆਣੇ ਲੋਕ ਰਹਿੰਦੇ ਆ ਨਾ ਜੀ, ਤਦੇ ਤਾਂ ਕਹਿੰਦੇ ਖੁਸ਼ਹਾਲੀ ਵਾਲਾ ਖੁਸ਼ਹਾਲੀ ਵਾਲਾ ਇੰਡੈਕਸ ਜਿਹੜਾ ਹੈਗਾ ਆ ਜੀ। ਉਹ ਮੈਂ ਤਾਂ ਇੱਕ ਵਾਰੀ ਫੋਨ ਕਰਕੇ ਵੀ ਪਤਾ ਕੀਤਾ ਸੀ, ਮੈਂ ਕਿਹਾ ਹੱਦ ਹੋ ਗਈ ਆ, ਸਾਡੇ ਭਾਰੇ ਸਾਹਿਬ ਉਦਾਸ ਬੈਠੇ ਹੈਗੇ ਆ, ਦੁਖੀ ਬੈਠੇ ਹੈਗੇ ਆ
0: ਜੀ,
1: ਤੇ ਉਹ ਵਾਈ ਫਾਈ ਉਹਨਾਂ ਦਾ ਬਦਲ ਕੇ ਚੱਲ ਗਏ ਤੇ ਉਹਨਾਂ ਨੂੰ ਇੰਨੇ ਪੈਸੇ ਪੈ ਗਏ
0: ਤੇ
1: ਉਹ ਇੰਨੇ ਪਰੇਸ਼ਾਨ ਹੋ ਰਹੇ ਜੀ। ਮੈਂ ਤਾਂ ਫਿਨਲੈਂਡ ਦੀ ਸਰਕਾਰ ਨੂੰ ਨੋਟਿਸ ਦੇਣ ਲੱਗਾ ਸੀਗਾ, ਉਹ ਕਹਿੰਦੇ ਭਾਈ ਖੁਸ਼ੀ ਵਾਲਾ ਇੰਡੈਕਸ ਜਿਹੜਾ ਆ ਅਸੀਂ ਆਪਣੀ ਕੁੜੀ ਦਾ ਦੇਖਣਾ ਹੈਗਾ, ਤੁਹਾਡੇ ਬੁੱਢੇ ਦਾ ਦੇਖਣਾ, ਤੇ ਮੈਂ ਚੁੱਪ ਕਰ ਗਿਆ ਜੀ। ਅਗਲੇ ਦਿਨ ਠੀਕ ਹੈ ਜੀ, ਉਹਨਾਂ ਦੀ ਕੁੜੀ ਖੁਸ਼ ਆ ਬਸ। ਹਾਂਜੀ
0: ਜੀ ਬਿਲਕੁਲ ਹੈ ਜੀ ਬਿਲਕੁਲ ਹੈ ਜੀ ਕਾਂਗਰਸ ਵਾਲੇ ਵੀ ਬੱਸ ਰੈਲੀ ਕੱਢ ਰਹੇ ਆ ਕਹਿੰਦੇ ਜੀ ਸ਼ੁਰੂ 135 ਕਿਲੋਮੀਟਰ ਲੰਬੀ ਹੋਏਗੀ ਜੀ।
1: ਹਾਂਜੀ ਠੀਕ ਹੈ ਜੀ, ਆਪਣੀ ਆਪਣੀ ਬੱਸ ਲੈ ਜਾਣਾ ਜੀ ਇੱਥੇ ਜਿੱਦਾਂ ਮਰਜ਼ੀ ਆ, ਜੇ ਇੱਕੋ ਬੱਸ ਦੇ ਵਿੱਚ ਦੋ ਗੁੱਟਾਂ ਦੀਆਂ ਸਵਾਰੀਆਂ ਚੜ ਗਈਆਂ ਤੇ ਫੇਰ ਉੱਥੇ ਬੱਸ ਦੇ ਵਿੱਚ ਹੀ ਜੁੱਤਮ ਜੁੱਤੀ ਹੋਣਗੇ ਜੀ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
1: ਇਹ ਹੁਣ ਬੱਸ ਇਹ ਬੱਸ ਰਾਹੀਂ ਮੁੱਖ ਮੰਤਰੀ ਬਣਾਉਣ ਲੱਗੇ ਆ। ਹਾਂਜੀ ਮੈਂ ਇਸ ਤੇ ਪਰ ਇਹ ਸਭ ਲੋਕੀ ਜਿਹੜੇ ਹੈਗੇ ਆ ਸਾਰੇ ਜਣੇ ਰਾਹੁਲ ਗਾਂਧੀ ਦੀ ਸਿਫਤ ਕਰਦੇ ਆ, ਮੈਂ ਮਤਲਬ ਇਸੇ ਕਰਕੇ ਕਹਿੰਦਾ ਹੈਗਾ ਹੀ ਇਜ਼ ਅ ਮੈਚੁਰਡ ਲੀਡਰ, ਉਹਨੂੰ ਪਤਾ ਹੀ ਕੁਛ ਨਹੀਂ ਜੀ। ਹਾਂਜੀ ਉਹਨੇ ਬੜੀ ਬਣਾਈ ਸਰਕਾਰ ਜਿਹੜੀ ਹੈਗੀ ਆ, ਪਰ ਸਭ ਤੁਸੀਂ ਦੇਖੋ ਵੀ ਏਦਾਂ ਦਾ ਮਾਹੌਲ ਸੀ ਵੀ ਇੱਥੇ ਕਾਂਗਰਸ ਦੀ ਸਰਕਾਰ ਆਈ ਆਈ ਕੇ ਆਈ
0: ਜੀ।
1: ਹੁਣ ਉਦਣ ਕਿਸੇ ਦਿਨ ਰਤਨ ਨੇ ਨਾ ਉੱਥੇ ਜਿਹੜਾ ਹੈਗਾ ਆ ਕੋਈ ਗੱਲ ਕੀਤੀ ਆ, ਢਿੱਲੋਂ ਇਹਨਾਂ ਦਾ ਜਿਹੜਾ ਹੈਗਾ ਆ ਯੂਥ ਦਾ ਲੀਡਰ, ਉਹ ਕਹਿੰਦਾ ਤੁਹਾਨੂੰ ਪਤਾ ਏਦਾਂ ਕਰਕੇ, ਉਹ ਕਹਿੰਦਾ ਤੁਸੀਂ ਤਾਂ ਕਿਸੇ ਗਿਣਤੀ ਚ ਹੈ ਨੀ ਹੁਣ। ਹਾਂਜੀ ਉਹ ਸਪਸ਼ਟ ਮੂੰਹ ਦੇ ਉੱਤੇ ਦੱਸਿਆ ਵੀ ਭਾਈ ਤੁਸੀਂ ਹੈ ਨੀ ਕਿਸੇ ਗਿਣਤੀ ਚ।
0: ਕੀ ਬਾਤ ਹੈ ਜੀ ਜੀ,
1: ਸੋ ਇਸ ਕਰਕੇ ਇਹਨਾਂ ਦੀ ਬੱਸ ਜਿੱਥੇ ਮਰਜ਼ੀ ਲਈ ਜਾਣ ਜੀ, ਤੇ ਉਹ ਬੱਸ ਦੇ ਵਿੱਚ ਜਿਹੜਾ ਹੈਗਾ ਆ ਵੀ ਹਾਂ ਇੰਨਾ ਜ਼ਰੂਰ ਆ ਵੀ ਅਸੀਂ ਇਸ ਚੀਜ਼ ਦੀ ਉਮੀਦ ਕਰਾਂਗੇ ਕਿ ਬੱਸ ਦੇ ਵਿੱਚੋਂ ਜਦੋਂ ਉਤਰਨ ਤੇ ਇਹਨਾਂ ਦੀਆਂ ਪੱਗਾਂ ਸਿਰ ਤੇ ਸਲਾਮਤ ਹੋਣ ਜੀ, ਕਿਤੇ ਬੱਸ ਦੇ ਵਿੱਚ ਹੀ ਨਾ ਲੱਸਦੀਆਂ।
0: ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਨੇ ਮੁਕੱਦਰ ਬਾਈ ਜੀ ਜੁੜ ਗਏ ਨੇ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਭਾਰਤ ਬਾਈ ਜੀ,
0: ਸਤਿ ਸ੍ਰੀ ਅਕਾਲ ਜੀ, ਜੀ ਹਾਂ ਜੀ ਜਨਾਬ, ਕੀ ਹਾਲ ਚਾਲ ਨੇ?
2: ਬਹੁਤ ਵਧੀਆ ਜੀ ਬਹੁਤ ਵਧੀਆ
0: ਜੀ। ਹਾਂ
2: ਜੀ ਆਪਣੇ ਸੁਣਾਓ?
0: ਬਹੁਤ ਵਧੀਆ,
2: ਪਰਿਵਾਰ ਠੀਕ ਹੈ ਬਾਬੇ?
0: ਬਿਲਕੁਲ ਬਿਲਕੁਲ ਜੀ ਫਿੱਟ।
2: ਚੰਗੀ ਗੱਲ ਹੈ ਬਾਬੇ, ਸਾਡੇ ਤਾਂ ਇਹੀ ਆਸ
0: ਬਿਲਕੁਲ
2: ਜਿਹੜੀ ਸੈਣੀ ਬਾਈ ਜੀ ਜਾਂਦੇ ਜਾਂਦੇ ਗੱਲ ਕਹਿ ਗਏ ਨਾ ਵੀ ਉਹ ਇਨਮੈਚਿਓਰ ਲੀਡਰ ਆ,
0: ਜੀ
2: ਉਹ ਗੱਲ ਇਹ ਆ ਕਹਿੰਦੇ ਜਿੰਨਾ ਘਰ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ।
0: ਬਿਲਕੁਲ ਹੈ ਜੀ,
2: ਹੁਣ
0: ਇਹ ਵੀ
2: ਮੋਦੀ ਸਾਹਿਬਾਂ ਦੇ ਘਰ ਦਾਣੇ ਨੇ,
0: ਜੀ
2: ਉਹਨਾਂ ਦੀ ਡਿਗਰੀ ਦਾ ਕੋਈ ਪਤਾ ਨੀ ਵੀ ਹੈਗੀ ਹੈ ਕਿ ਨਹੀਂ ਹੈਗੀ, ਕਿੱਥੇ ਹੈ ਕਿੱਥੇ ਨਹੀਂ।
0: ਜੀ
2: ਹੁਣ ਮੋਦੀ ਸਾਹਿਬ ਦੇਖੋ ਮੈਚਿਓਰ ਲੀਡਰ ਨੇ,
0: ਜੀ
2: ਰਾਹੁਲ ਗਾਂਧੀ ਤੁਸੀਂ ਦੇਖੋ ਵੀ ਪੜ੍ਹਿਆ ਲਿਖਿਆ ਬੰਦਾ, ਤੇ ਉਹਦਾ ਹੁਣ ਮੈਨੂੰ ਜਿਹੜੀ USA ਚ ਪੜ੍ਹ ਕੇ ਆਇਆ, ਕਿੱਥੇ
0: ਜੀ
2: ਕਿਹੜੀ ਯੂਨੀਵਰਸਿਟੀ ਮੈਨੂੰ ਹੁਣ ਨਾਂ ਨੀ ਯਾਦ ਆਉਂਦਾ,
0: ਜੀ
2: ਉਹ ਹੈਗਾ ਇਨ ਮੈਚਿਓਰ ਲੀਡਰ, ਕਿਉਂਕਿ ਉਹਨਾਂ ਕੋਲ ਤਾਕਤ ਨੀ ਹੈਗੀ ਅਸਲ ਚ।
0: ਜੀ
2: ਤੇ ਗੱਲ ਉਹੀ ਹੈ ਵੀ ਜਿੰਨਾ ਜਦੋਂ ਜਿਹਦੇ ਕੋਲ ਪਾਵਰ ਹੁੰਦੀ ਹੈ ਬਾਈ, ਜਿਹਦੇ ਕੋਲ ਮੰਨ ਲਓ ਪੈਸਾ, ਜੇ ਕੋਈ ਮਹੱਤਵ ਬੰਦਾ ਹੋਵੇ ਉਹ ਭਾਵੇਂ ਜਿੱਦਾਂ ਮਰਜ਼ੀ ਸਿਆਣਾ ਹੋਵੇ, ਉਹ ਇਸੇ ਕਰਕੇ ਕਹਾਵਤ ਬਣਾਈ ਗਈ ਵੀ ਜਿਨ੍ਹਾਂ ਦੇ ਘਰ ਦਾਣੇ ਨੇ ਉਹਦੇ ਕਮਲੇ ਵੀ ਸਿਆਣੇ ਹੁੰਦੇ ਨੇ।
0: ਨਹੀਂ ਉਹ ਗੱਲਾਂ ਵੀ ਤਾਂ ਤਕਰੀਬਨ ਗੱਲਾਂ ਹੁਣ ਜੇ ਦੇਖਿਆ ਜਾਵੇ ਪਹਿਲਾਂ ਨਾਲੋਂ ਕਾਫੀ ਉਹਦੇ ਵਿੱਚ ਫਰਕ ਦੇਖਣ ਨੂੰ ਮਿਲਦਾ ਹੈ, ਕਾਫੀ ਤਰਕ ਦੇ ਨਾਲ ਤੇ ਕਾਫੀ ਮਤਲਬ ਕਿ ਗੱਲ ਜਿਹੜੀ ਹੈ ਵਧੀਆ ਤਰੀਕੇ ਨਾਲ ਕਰਦਾ। ਮੇਰਾ ਤਾਂ ਚਲੋ ਪਹਿਲਾਂ ਵੀ ਮੰਨਣਾ ਸੀਗਾ ਉਹਨੂੰ ਇਗਨੋਰ ਇਸੇ ਕਰਕੇ ਕੀਤਾ ਜਾਂਦਾ ਸੀ ਉੱਥੇ ਹਾਲ ਦੇ ਵਿੱਚ ਵੀ ਸੰਸਦ ਦੇ ਵਿੱਚ ਵੀ, ਚਲੋ ਕਿਤੇ ਨਾ ਕਿਤੇ ਲੋਕ ਜੇ ਉਹਨੂੰ ਸੁਣਨਗੇ ਨਾ, ਜੇ ਉਹਦੇ ਲੈਵਲ ਦੀ ਗੱਲ ਜੇ ਜਿਹੜੀ ਉਹ ਗੱਲ ਕਰਦਾ ਹੈ ਉਹ ਮਤਲਬ ਕਿ ਜਾਂ ਤਾਂ ਮੇਰੇ ਵਰਗਿਆਂ ਦੇ ਉੱਤੋਂ ਦੀ ਲੰਘ ਜਾਂਦੀ ਆ, ਮੁੱਦਾ ਹੀ ਏਦਾਂ ਦਾ ਮੇਰੇ ਵਾਂਗੂ ਛੇੜ ਲੈਂਦਾ ਕਿ ਕਈਆਂ ਨੂੰ ਸਮਝ ਨਹੀਂ ਆਉਂਦੀ ਪਈ ਕਹਿਣਾ ਕਹਿਣਾ ਕੀ ਆ ਨਾ, ਕਈ ਵਾਰੀ ਏਦਾਂ ਵੀ ਹੋ ਜਾਂਦਾ ਹੈ।
2: ਨਹੀਂ ਉਹ ਹੁਣ ਤਾਂ ਹਰ ਇੱਕ ਗੱਲ ਮੁੱਦੇ ਦੀ ਛੇੜਦਾ, ਚਲੋ ਹੋ ਸਕਦਾ ਪਹਿਲਾਂ ਹੋ ਸਕਦਾ ਕਈ ਵਾਰੀ ਤਜਰਬੇ ਦਾ ਫਰਕ ਹੁੰਦਾ
0: ਜੀ,
2: ਪਰ ਉਹ ਬੰਦੇ ਨੂੰ ਅਸਲ ਚ ਇਹਨਾਂ ਨੇ ਲੱਖਾਂ ਕਰੋੜ ਰੁਪਇਆ ਫੂਕਤਾ ਬਾਈ ਜੀ ਉਹਨੂੰ, ਜਿਵੇਂ ਪੱਪੂ ਬਣਾਉਣ ਵਾਸਤੇ,
0: ਬਿਲਕੁਲ ਬਿਲਕੁਲ
2: ਬਣਾਉਣ ਵਾਸਤੇ ਮੈਨੂੰ ਪਤਾ ਹੀ ਨੀ ਹੈਗਾ
0: ਜੀ।
2: ਜਿਹੜਾ ਜਿਹੜਾ ਪੜ੍ਹਿਆ ਲਿਖਿਆ ਬੰਦਾ ਸੀ, ਤੁਸੀਂ ਇਹ ਦੇਖ ਲਓ ਵੀ ਜਿਹੜਾ ਉਹ ਬਾਹਰ ਵੀ ਜਾ ਕੇ ਕਈ ਯੂਨੀਵਰਸਿਟੀਆਂ ਚ ਭਾਸ਼ਣ ਦਿੰਦਾ, ਤਾਂ ਮੋਦੀ ਸਾਹਿਬ ਨੂੰ ਕਹਿ ਦੋ ਵੀ ਦੇ ਦੇਣ ਭਾਸ਼ਣ ਕਿਸੇ ਯੂਨੀਵਰਸਿਟੀ ਜਾ ਕੇ।
0: ਬਿਲਕੁਲ,
2: ਕਦੇ ਕਦੇ ਇਹਨਾਂ ਦੀ ਗੱਲ ਸੁਣੀ ਹੈ
0: ਜੀ,
2: ਉਹ ਟੈਲੀਪ੍ਰੋਮਟਰ ਬੰਦ ਹੋ ਜੇ ਉਹਦੇ ਦਿੱਲੀ ਭਾਸ਼ਣ ਦੇ ਵਿੱਚ ਜਿਹੜਾ ਲਾਲ ਕਿਲੇ ਤੇ ਹੋਇਆ, ਉਦੋਂ ਕੀ ਹਾਲ ਸੀ ਇਹਨਾਂ,
0: ਬਿਲਕੁਲ ਬਿਲਕੁਲ
2: ਬੋਲਿਆ ਜਾਂਦਾ ਸੀ ਇਹਨੂੰ
0: ਜੀ।
2: ਤੇ ਉਹ ਗੱਲ ਉਹੀ ਹੈ ਬਾਈ ਜੀ, ਇਸੇ ਕਰਕੇ ਚਲੋ ਰਾਹੁਲ ਗਾਂਧੀ ਨਾਲ ਹੋ ਸਕਦੇ ਮੇਰੇ ਵੀ 100 ਡਿਫਰੈਂਸ ਹੋਣਗੇ
0: ਜੀ,
2: ਪਰ ਉਹ ਫਿਰ ਵੀ ਬਹੁਤ ਗੱਲਾਂ ਸਹੀ ਕਰਦਾ ਬੰਦਾ
0: ਜੀ।
2: ਤੇ ਦੂਜੀ ਗੱਲ ਇਹ ਹੈ ਵੀ ਆ ਜਿਹੜਾ ਤੁਸੀਂ ਗੱਲ ਕਰਦੇ ਪਏ ਸੀ ਆਪਣਾ,
0: ਹਾਂਜੀ ਮਹਿੰਗਾਈ ਦੀ,
2: ਜਿਹੜੇ ਮਾਨ ਸਾਹਿਬ ਦੀ ਮਾਨ ਸਾਹਿਬ ਦੀ ਵਾਈਫ ਤੇ ਇਲਜ਼ਾਮ, ਮਹਿੰਗਾਈ ਤਾਂ ਚਲੋ ਇਹਨਾਂ ਦੇ ਨਾਲ ਹੀ ਜੁੜੀ ਹੋਈ ਹੈ
0: ਆਪਣੇ
2: ਮੋਦੀ ਸਾਹਿਬ ਦੇ ਨਾਲ, ਬਹੁਤ ਬਹੁਤ ਹੋਈ ਮਹਿੰਗਾਈ ਕੀ ਮਾਰ, ਅਬ ਕੀ ਮਾਰ ਮੋਦੀ ਸਰਕਾਰ
0: ਜੀ।
2: ਹੁਣ ਇਹ ਮੈਂ ਵਾਰ ਵਾਰ ਇਸੇ ਗੱਲ ਕਰਕੇ ਕਹਿਣਾ ਵੀ ਹੁਣ ਆਪਾਂ ਇਹਨਾਂ ਕਹਿ ਵੀ ਹੁਣ ਵੀ ਜੇ ਇਹ ਗੱਠਜੋੜ ਕਰਕੇ ਇਹਨਾਂ ਨੂੰ ਪੰਜਾਬ ਚ ਲਿਆਵਾਂਗੇ ਫਿਰ ਇਹ ਸਾਡਾ ਪੰਜਾਬ ਦਾ ਫਾਇਦਾ ਕਰਨਗੇ
0: ਜੀ।
2: ਤੁਸੀਂ ਦੇ ਪਹਿਲਾਂ ਇਹ ਤਾਂ ਸੋਚੋ ਨਾ ਵੀ ਘੱਟੋ ਘੱਟ ਉਹਨਾਂ ਕੋਲ ਦੇਸ਼ ਦੀ ਸਰਕਾਰ ਨੇ, ਚਲੋ ਪੰਜਾਬ ਚ ਨੀ ਹੈਗੀ ਹੋਰ ਵੀ ਬਹੁਤੇ ਸੂਬਿਆਂ ਚ ਹੈਗੀ, ਬਹੁਤਾਤ ਉਹਨਾਂ ਦੀ ਹੋਈ ਹੈ
0: ਜੀ।
2: ਉੱਥੇ ਕੀ ਕੀ ਹਾਲਾਤ ਬਣੇ ਪਏ ਨੇ ਰਾਜਸਥਾਨ ਦੇ, ਤੁਸੀਂ ਦੇਖ ਲਓ ਵੀ ਸੂਬਿਆਂ ਦੇ ਵਿੱਚ ਜਿੱਥੇ ਸਕੂਲ ਮੰਨ ਲਓ ਤਬੇਲਿਆਂ ਦੇ ਵਿੱਚ ਚੱਲਦੇ ਪਏ ਨੇ
0: ਜੀ,
2: ਜਿੱਥੇ ਆ ਕੋਕਰੋਚ ਪਾਰਟੀ ਵਾਲੇ ਗਏ ਤੇ ਉੱਥੇ ਕਿਵੇਂ ਕੁੱਟੇ ਉਹ
0: ਜੀ,
2: ਏਡੀ ਗੁੰਡਾਗਰਦੀ ਤਾਂ ਕਿਸੇ ਸਰਕਾਰ ਚ ਨੀ ਹੋਈ
0: ਜੀ।
2: ਫਿਰ ਅਸੀਂ ਇਹਨਾਂ ਨੂੰ ਅਸੀਂ ਲਿਆ ਕੇ ਪੰਜਾਬ ਦਾ ਭਲਾ ਕਿਵੇਂ, ਮੈਨੂੰ ਇਹ ਨੀ ਸਮਝ ਆਉਂਦੀ ਵੀ ਅਸੀਂ ਜਿਹੜਾ ਦੇਸ਼ ਪੱਧਰ ਤੇ ਅਸੀਂ ਦੇਖਦੇ ਪਏ ਹਾਂ ਸਾਰਾ ਕੁਛ ਆਪਣੇ ਸਾਹਮਣੇ ਵੀ ਇਹ ਕੀ ਕਰਦੇ ਪਏ ਨੇ ਕੀ ਨੂੰ
0: ਜੀ,
2: ਤੇ ਫਿਰ ਅਸੀਂ ਸੋਚਦੇ ਵੀ ਜੇ ਪੰਜਾਬ ਚ ਗੱਠਜੋੜ ਹੋ ਜੂ ਤੇ ਉਹ ਟਰੱਕ ਜਿਹੜਾ ਉਹ ਭਰੇ ਸੀ ਉਹ ਪਿਛਲੇ, ਚਲੋ ਹੁਣ ਤਾਂ ਇਹ ਹੋ ਸਕਦਾ ਵੀ ਆਪਣੇ ਸੱਜਣ ਕਈ ਕਈ ਸੋਚਦੇ ਨੇ ਵੀ ਜੇ ਸੈਂਟਰ ਸਰਕਾਰ ਨਾਲ ਗੱਠਜੋੜ ਹੋ ਜੂ ਟਰੱਕ ਭਰ ਭਰ ਕੇ ਆਉਣਗੇ
0: ਜੀ,
2: ਤੇ ਇਹ ਤਾਂ ਬਾਦਲ ਸਾਹਿਬ ਨੇ ਕਈ ਕਈ ਸਾਲ ਪਹਿਲਾਂ ਕਿਹਾ ਸੀ ਵੀ ਟਰੱਕ ਭਰ ਕੇ ਆਉਣਗੇ
0: ਜੀ,
2: ਤੇ ਜਦੋਂ ਇਹਨਾਂ ਦਾ ਗੱਠਜੋੜ ਵੀ ਸੀ ਉਹ ਟਰੱਕ ਅਸੀਂ ਤਾਂ ਵੇਖੇ ਨੀ ਕਿਤੇ, ਜੇ ਕਿਸੇ ਨੇ ਵੇਖੇ ਹੋਣ ਜਾਂ ਕਿਤੇ ਉੱਤਰ ਦੇ ਪੰਜਾਬ ਚ
0: ਜੀ
2: ਉਹ ਵੀ ਦੱਸ ਦੇਣ।
0: ਬਿਲਕੁਲ ਹੈ ਜੀ।
2: ਦੂਜੀ ਗੱਲ ਡਾਕਟਰ ਪਿਆਰੇ ਲਾਲ ਗਰਗ ਦੀ ਗੱਲ ਕਰਦੇ ਪਏ, ਆਪਾਂ ਡਾਕਟਰ ਪਿਆਰੇ ਲਾਲ ਗਰਗ ਜਾਂ ਮੰਨ ਲਓ ਦੂਜੇ ਮਲਵਿੰਦਰ ਮਾਲੀ ਸਾਹਿਬ ਹਰੀ
0: ਜੀ,
2: ਉਹ ਇਹਨਾਂ ਦੇ ਖਿਲਾਫ਼ ਬੋਲਦੇ ਪਏ ਨੇ ਝਾੜੂ ਵਾਲੇ ਦੇ ਖਿਲਾਫ਼
0: ਜੀ,
2: ਬਿਲਕੁਲ ਹਿੱਕ ਠੋਕ ਕੇ ਬੋਲਦੇ ਨੇ ਜੋ ਇਹ ਗਲਤ ਨੇ
0: ਜੀ,
2: ਪਰ ਉਹ ਇਹ ਵੀ ਤਾਂ ਨਾਲ ਬੋਲਦੇ ਪਏ ਨਾ ਵੀ ਜਿਹੜੀਆਂ ਆਉਣ ਵਾਲੀਆਂ ਸਰਕਾਰਾਂ ਨੇ ਜਿਹੜੀਆਂ ਚੁਣਨ ਵਾਲੀਆਂ ਨੇ ਭਾਵੇਂ ਉਹ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ
0: ਜੀ,
2: ਇਹ ਕੀ ਲੱਛਣ ਕਰਦੇ ਪਏ ਨੇ।
0: ਬਿਲਕੁਲ,
2: ਅਸੀਂ ਘੱਟੋ ਘੱਟ ਉਹਨੂੰ ਵੀ ਤਾਂ ਐਕਸਪਲੇਨ ਕਰੀਏ ਨਾ ਵੀ ਅਸੀਂ ਇਹਨਾਂ ਨੂੰ ਤਾਂ ਹਟਾ ਕੇ ਝਾੜੂ ਵਾਲੇ ਦਾ, ਇਹ ਤੇ ਉਹੀ ਗੱਲ, ਬੜਾ ਕੁਛ ਗਲਤ ਕਰਦੇ ਪਏ ਨੇ, ਤੇ
0: ਜੀ
2: ਜੋ ਕੁਛ ਉਹ ਇਹਨਾਂ ਬਾਰੇ ਆਉਣ ਵਾਲੀਆਂ ਪਾਰਟੀਆਂ ਬਾਰੇ ਬੋਲਦੇ ਪਏ ਨੇ, ਉਹ ਵੀ ਤਾਂ ਉਹ ਗੱਲ ਕਰਦੇ ਪਏ ਨੇ ਉਹਨਾਂ ਵਿੱਚ,
0: ਜੀ
2: ਤੇ ਫਿਰ ਸਾਨੂੰ ਉਹਦੇ ਬਾਰੇ ਵੀ ਤਾਂ ਸੋਚਣਾ ਚਾਹੀਦਾ ਨਾ ਭਾਈ ਜੀ। ਇਹ ਥੋੜੀ
0: ਬਿਲਕੁਲ,
2: ਝਾੜੂ ਵਾਲੇ ਲਾਹਣੇ ਨੇ ਤੇ
0: ਕਾਂਗਰਸ
2: ਵਾਲੇ
0: ਅਕਾਲੀ
2: ਬਿਠਾਉਣੇ
0: ਜਾਂ
2: ਨੇ, ਅਕਾਲੀ
0: ਬੀਜੇਪੀ ਵਾਲੇ
2: ਬਿਠਾਉਣੇ
0: ਲਾਉਣੇ ਨੇ
2: ਅਕਾਲੀ ਬਿਠਾ ਲਓ
0: ਜੀ,
2: ਕੋਈ ਵੀ ਬਿਠਾ ਲਓ, ਉਹੀ ਗੱਲ ਹੁਣ ਇਹੀ ਆ ਝਾੜੂ ਵਾਲੇ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ, ਮੈਂਬਰਾਂ ਨੂੰ ਲੈ ਲੈ ਕੇ ਜਾਂਦੇ ਹੁੰਦੇ ਸੀ
0: ਜੀ
2: ਵੀ ਆ ਰੇਤੇ ਦੀ ਸਰਕਾਰੀ ਪਾਲਿਸੀ ਬਣਾਓ ਜੀ, ਸ਼ਰਾਬ ਦੀ ਬਣਾਓ ਜੀ,
0: ਜੀ
2: ਤੇ ਅੱਜ ਇਹਨਾਂ ਨੇ ਕਦੀ ਨਾ ਲਿਆ, ਸਾਰੀ ਸਰਕਾਰ ਲੰਘ ਗਈ।
0: ਜੀ
2: ਤੇ ਜਿਹੜੇ ਆ ਆਉਣ ਵਾਲੇ ਵੀ ਨੇ, ਤੁਸੀਂ ਮੈਨੂੰ ਇਹ ਦੱਸੋ ਵੀ ਇਹ ਇਲਜ਼ਾਮ ਲਾਉਂਦੇ ਨੇ ਇਹਨਾਂ ਦੇ ਉੱਤੇ, ਉਹ ਸਹੀ ਵੀ ਹੈਗੇ ਨੇ ਜਾਇਜ਼ ਵੀ ਦੇ, ਵੀ
0: ਜੀ
2: ਜਿਹੜੇ ਆ ਜਿਹੜੀਆਂ 1000 ਰੁਪਏ ਦਿੰਦੇ ਪਏ ਨੇ ਵੀ ਇਹ ਕਿੱਥੋਂ ਲਿਆਉਣਗੇ, ਇਹ ਕਰਜ਼ਾ ਚੱਕਦੇ ਪਏ ਨੇ,
0: ਜੀ
2: ਤੁਸੀਂ ਆ ਮਹੀਨਾ ਖੜ ਜਾਓ, ਤੁਸੀਂ ਇਹੀ ਅਕਾਲੀ ਦਲ ਇਹੀ ਕਾਂਗਰਸ ਵਾਲੇ ਇਹ ਕਹਿਣਗੇ ਵੀ ਅਸੀਂ 2500 ਦਿਆਂਗੇ ਜੀ, ਅਸੀਂ 3000
0: ਬਿਲਕੁਲ
2: ਦਿਆਂਗੇ, ਉਹ 5000 ਕਹੂਗਾ।
0: ਬਿਲਕੁਲ ਹੈ ਜੀ,
2: ਆ ਯੋਗੀ ਨੇ ਤਾਂ ਯੂਪੀ ਚ ਕਹਿਤਾ ਵੀ ਅਸੀਂ 60000 ਰੁਪਇਆ ਜਨਾਨੀਆਂ ਦੇ ਖਾਤੇ ਚ ਪਾਵਾਂਗੇ ਜੀ,
0: ਜੀ
2: ਚੰਨੀ ਨੇ ਵੀ ਕਹਿਤਾ ਵੀ ਅਸੀਂ 60000 ਰੁਪਇਆ ਜਨਾਨੀਆਂ ਦੇ ਖਾਤੇ ਚ ਪਾਵਾਂਗੇ। ਇਹੀ ਮੈਂ ਕਹਿੰਦਾ ਵੀ ਜੇ ਜੇ ਇਹਨਾਂ ਦੇ ਵਿੱਚੋਂ ਅਕਾਲੀ ਦਲ ਜਾਂ ਕਾਂਗਰਸ ਦੇ ਵਿੱਚੋਂ
0: ਜੀ
2: ਕੋਈ ਵੀ ਇਹ ਪਾਰਟੀ, ਮੈਨੂੰ ਸੈਣੀ ਬਾਈ ਜੀ ਨੇ ਸਵਾਲ ਪੁੱਛਿਆ ਸੀ ਪਿਛਲੇ ਦਿਨ
0: ਜੀ
2: ਵੀ ਤੁਸੀਂ ਕਿਹਨਾਂ ਨੂੰ ਵੋਟ ਪਾਉਣੀ ਹੈ, ਮੈਂ ਕਹਿੰਦਾ ਜੇ ਬਾਦਲ ਸਾਹਿਬ ਹੋਰਾਂ ਦੀ ਪਾਰਟੀ ਚੋਂ ਜਾਂ ਕਾਂਗਰਸ ਦੀ ਪਾਰਟੀ ਚੋਂ,
0: ਜੀ
2: ਜਿਹੜਾ ਬੰਦਾ ਇਹ ਕਹੂਗਾ ਵੀ ਮੈਂ ਆ ਫ੍ਰੀ ਬੀਜ ਤੇ ਰੋਕ ਲਾਵਾਂਗਾ ਜੀ,
0: ਜੀ
2: ਅਸੀਂ ਪੰਜਾਬ ਦੀ ਆਮਦਨ ਜਿਹੜੀ ਆ ਸਰਕਾਰੀ ਪਾਲਿਸੀ ਬਣਾ ਕੇ ਆ ਸ਼ਰਾਬ ਜਿਹੜੀ ਸ਼ਰਾਬ ਕਾਰੋਬਾਰ ਹੈ ਜਾਂ ਰੇਤੇ ਲੀਕਰ ਦੇ ਜਿਹੜੇ ਅੱਜ ਇਲਜ਼ਾਮ ਕੀ ਇਹਨਾਂ ਨੂੰ ਤਾਂ ਹਾਈ ਕੋਰਟ ਨੇ ਚਪੇੜਾਂ ਮਾਰੀਆਂ ਨੇ
0: ਜੀ
2: ਝਾੜੂ ਵਾਲਿਆਂ ਨੂੰ,
0: ਬਿਲਕੁਲ
2: ਮੈਂ ਕਹਿੰਦਾ ਜਿਹੜਾ ਬੰਦਾ ਇਹ ਕਹਿ ਦੂਗਾ ਅਸੀਂ ਉਹਨਾਂ ਨੂੰ ਵੋਟ ਪਾ ਦਾਂਗੇ
0: ਜੀ,
2: ਮੇਰਾ ਦਾਅਵਾ ਰਿਹਾ ਅਸੀਂ ਖੁੱਲ ਕੇ ਉਹਨਾਂ ਨੂੰ ਵੋਟ ਪਾ ਦਾਂਗੇ ਜਿਹੜਾ ਇਹ ਗੱਲ ਕਹੂਗਾ ਵੀ ਅਸੀਂ ਆ ਜਿਹੜੀਆਂ ਫ੍ਰੀ ਵੀਜ਼ੇ ਬੰਦ ਕਰਾਂਗੇ
0: ਜੀ। ਪਰ ਜੇ ਪੈਸਾ ਬਣਾਉਣਾ ਹੋਵੇ ਤਾਂ ਸਰਕਾਰ ਨੇ ਨਾ, ਪੈਸਾ ਤਾਂ ਬਣਦਾ ਹੁਣ ਵੀ ਹੈ, ਪਰ ਜੇ ਬਣਾਉਣਾ ਹੋਵੇ ਤਾਂ ਘੱਟੋ ਘੱਟ ਨੀ ਪੰਜਾਬ ਦੇ ਵਿੱਚ ਹੀ ਦੇਖਿਆ ਜਾਵੇ, ਪਾਰਕਿੰਗ ਪਲੇਸ ਬਣਾਉਣ ਦੀ ਜ਼ਰੂਰਤ ਹੈ, ਉੱਥੋਂ ਪੈਸਾ ਉਗਰਾਇਆ ਜਾ ਸਕਦਾ ਹੈ, ਪਾਲਿਸੀ ਲਿਆਉਣੀ ਚਾਹੀਦੀ ਹੈ। ਨਾਲੇ ਤਾਂ ਜਿੰਨਾ ਵੱਡੇ ਪੱਧਰ ਦੇ ਉੱਤੇ ਦੇਖੋ ਆਪਣਾ ਟ੍ਰੈਫਿਕ ਜਾਮ ਪ੍ਰੋਬਲਮ ਹੈ, ਸੜਕਾਂ ਦੇ ਉੱਤੇ ਪ੍ਰੋਬਲਮ ਹੈ, ਵਹੀਕਲ ਜਿਹੜੇ ਉੱਦਾਂ ਹੀ ਲਾ ਦਿੰਦੇ ਆ, ਛੱਡ ਦਿੰਦੇ ਆ, ਉਹਨਾਂ ਦੇ ਚਲਾਨ ਕੱਟੇ ਜਾਣ, ਪਾਰਕਿੰਗ ਦੇ ਵਿੱਚ ਆਪ ਹੀ ਜਾਣਗੇ। ਪੈਸਾ ਤਾਂ ਢੰਗ ਬਹੁਤ ਹੈਗੇ ਨੇ ਇਕੱਠਾ ਕਰਨਾ ਹੋਵੇ ਤਾਂ ਜੀ,
2: ਬਿਲਕੁਲ ਹੈਗੇ ਨੇ ਬਾਈ ਜੀ।
0: ਜੀ
2: ਮੈਂ ਉਹੀ ਤਾਂ ਗੱਲ ਕਰਨਾ ਵੀ ਜਿਹੜੇ ਜਿਹੜੇ ਤਾਮਿਲਨਾਡੂ ਵਰਗੇ ਸੂਬੇ ਨੇ ਜਿਹੜੇ ਸਾਡੇ ਤੋਂ ਅੱਧੇ ਠੇਕੇ ਨੇ ਉਹਨਾਂ
0: ਕੋਲ,
2: ਉਹ ਸਾਡੇ ਨਾਲ ਕਈ ਗੁਣਾ ਵੱਧ ਆਮਦਨ ਕਮਾਉਂਦੇ ਨੇ ਬਾਈ ਜੀ।
0: ਬਿਲਕੁਲ, ਕੱਲਾ ਦਾਰੂ ਦੇ ਉੱਤੇ ਹੀ ਨਹੀਂ ਗਏ, ਹੋਰ ਬਹੁਤ ਸਾਰੀਆਂ ਪਾਲਿਸੀਆਂ ਲਿਆ ਸਕਦੇ ਆ, ਨਾਲ ਕਾਨੂੰਨ ਵੀ ਸਾਰਾ ਕੁਝ, ਚੰਗੇ ਪ੍ਰਸ਼ਾਸਨ ਸਾਰਾ ਕੁਝ ਚਲਾ ਸਕਦੇ ਆ, ਸਿਸਟਮ ਠੀਕ ਕਰ ਸਕਦੇ ਆ।
2: ਕੱਲਾ ਦਾਰੂ ਨੀ, ਇਹ ਅਸਲ ਚ ਨਾ ਭਾਰਤ ਬਾਈ ਜੀ ਜਿਹੜੇ ਸਾਡੇ ਸੂਬੇ ਦੇ ਹਾਲ ਹੋਏ ਪਏ ਨੇ, ਅਸੀਂ GDP ਦੇ 50% ਕਰਜ਼ਾ ਲੈਣ ਤੇ ਅਪੜੇ ਪਏ ਆ।
0: ਬਿਲਕੁਲ ਆ ਜੀ, ਬਿਲਕੁਲ, ਜਿਹੜੀ ਸਰਕਾਰ ਆਪਣੀ ਗਰੰਟੀ ਨੀ ਚੱਕ ਸਕਦੀ ਲੋਨ ਲੈਣ ਦੇ ਲਈ, ਉਹ ਕਿਸੇ ਦੀ ਕੀ ਚੱਕੇਗੀ। ਬਿਲਕੁਲ ਆ ਜੀ, ਹਾਲਾਤ
2: ਉਹੀ ਨਾ, ਭਾਰਤ ਜਿਹੜਾ ਲੀਕਰ ਹੈ ਇਹਦੇ ਚੋਂ ਸਭ ਤੋਂ ਵੱਧ ਆਮਦਨ ਹੈਗੀ ਆ
0: ਜੀ।
2: ਇਹੀ ਇਹੀ ਪਾਰਟੀ ਨੂੰ ਪਤਾ ਸੀ ਵੀ ਇਹ ਉਦੋਂ ਕਿਉਂ ਲੈ ਕੇ ਮੈਮੋਰੈਂਡਮ ਜਾਂਦੀ ਪਈ ਸੀ ਉੱਥੇ, ਇਹਨੂੰ ਸਰਕਾਰੀ ਕਰੋ। ਅੱਜ ਮੈਨੂੰ ਇਹ ਮੈਂ ਸਵੇਰੇ ਵੀ ਗੱਲ ਕਰਦੇ ਪਏ ਸੀ ਵੀ ਇਹ L1 ਦੇ ਲਾਇਸੈਂਸ ਕਿਹੜੇ ਕਿਹੜੇ ਬੰਦਿਆਂ ਕੋਲ ਨੇ, ਉਹਨਾਂ ਦਾ ਨਾਂ ਜਨਤਕ ਕਰਦੇ ਜਮਾ ਨੀ ਕਰ, ਕਿਉਂਕਿ ਉਹ ਸਾਰੇ ਲੀਡਰਾਂ ਕੋਲ।
0: ਬਿਲਕੁਲ,
2: ਜਿਹੜੇ ਪਿਛਲੀ ਪਾਰਟੀਆਂ ਦੇ ਲੀਡਰਾਂ ਕੋਲ ਸੀ ਉਹ ਹੁਣ ਇਹਨਾਂ ਕੋਲ, ਨਵਿਆਂ ਕੋਲ ਨੇ, ਕੱਲ ਨੂੰ ਹੋ ਸਕਦਾ ਅਕਾਲੀ ਦਲ ਆ ਜੇ, ਕਾਂਗਰਸ ਕੋਲ ਆ ਜੇ, ਉਹਨਾਂ ਕੋਲ ਹੋ ਜਾਣ
0: ਜੀ।
2: ਅਸੀਂ ਤਾਂ ਬਾਈ ਜੀ ਉੱਥੇ ਦੀ ਉੱਥੇ ਖੜੇ ਆ ਨਾ, ਸਾਨੂੰ
0: ਹੁਣ ਦੇਖੋ
2: ਸਾਨੂੰ ਕੀ ਫਾਇਦਾ ਬਾਈ।
0: ਤੁਸੀਂ ਆਪਣੀ ਜਗ੍ਹਾ ਸਹੀ ਹੋ, ਹੁਣ ਜਿੱਦਾਂ ਆਪਣੇ ਔਜਲਾ ਸਾਹਿਬ ਨੇ ਵੀ ਲਿਖਿਆ ਕਿ ਉਹ ਕਿੰਨੇ ਕੁ ਲੋਕ ਨੇ ਜੋ ਕਿ ਜਿੱਦਾਂ ਮੁਕੱਦਰ ਬਾਈ ਤੁਸੀਂ ਸੋਚਦੇ ਹੋ ਕਿ ਉਹ ਮਤਲਬ ਕਿ ਇਸ ਤਰ੍ਹਾਂ ਸੋਚਦੇ ਆ, ਉਹ ਵੀ ਆਪਾਂ ਨੂੰ ਦੇਖਣਾ ਪਏਗਾ ਨਾ ਕਿੰਨੇ ਕੁ ਲੋਕ ਆਪਣੇ ਨਾਲ ਵੀ ਖੜੇ ਨੇ ਇਸ ਸੋਚ ਦੇ
2: ਬਾਈ। ਬਾਈ ਜੀ ਫਿਰ ਇਹੀ ਤਾਂ ਤਰਾਸਦੀ ਹੈ ਨਾ, ਫਿਰ ਅਸੀਂ ਜਿਹੜੀ ਨਵੀਂ ਸਰਕਾਰ ਲਿਆਉਣੀ ਹੈ ਉਹ ਤਾਂ ਫਿਰ ਇੱਕ ਕੁਰਸੀ ਬਦਲਣੀ ਹੈ
0: ਜੀ।
2: ਹੋ ਸਕਦਾ ਮੇਰੀ ਮੇਰੀ ਝਾੜੂ ਵਾਲਿਆਂ ਨੂੰ ਕੋਈ ਕਿਤੇ ਕਿਸੇ ਗੱਲ ਦੀ ਤਕਲੀਫ ਹੋ ਸਕਦੀ ਹੈ ਵੀ ਮੈਂ ਇਹਨਾਂ ਨੂੰ ਬਦਲ ਕੇ ਦੂਜੇ ਲਿਆਉਣੇ, ਫਰਕ ਤਾਂ ਕੋਈ ਨੀ ਨਾ ਪੈਣਾ, ਉਹ ਉਹਨਾਂ ਅਹੁਦਿਆਂ ਤੇ ਉਹਨਾਂ ਠੇਕਿਆਂ ਤੇ ਉਹਨਾਂ ਖੱਡਾਂ ਦੇ ਤੇ ਝਾੜੂ ਵਾਲੇ ਉੱਠਣਗੇ ਤੇ ਅਕਾਲੀ ਬਹਿ ਜਾਣਗੇ ਜਾਂ ਕਾਂਗਰਸ ਵਾਲੇ ਬਹਿ ਜਾਣਗੇ,
0: ਜੀ
2: ਇਹੀ ਹੋਊਗਾ ਨਾ
0: ਜੀ,
2: ਇੱਕ ਵੋਟਾਂ ਪੈਣਗੇ, ਤਬਦੀਲੀ ਇਹੀ ਹੋਊ
0: ਜੀ।
2: ਫਿਰ ਮੈਨੂੰ ਇਹ ਤਾਂ ਦੱਸੋ ਵੀ ਸਾਨੂੰ ਫਾਇਦਾ ਕੀ ਹੈ ਬਾਈ ਜੀ, ਅਸੀਂ ਗੱਲ ਅਸੀਂ ਜਿਹੜੀ ਪਿਆਰੇ ਵਾਲ ਗਰਗ ਹਰੀ ਜਿਹੜੀ ਇਹਨਾਂ ਨੂੰ ਗੱਲ ਕਹਿੰਦੇ ਨੇ ਵੀ ਭਾਵੇਂ ਉਹ ਅਕਾਲੀਆਂ ਨੂੰ ਕਹਿੰਦੇ ਜਿਹੜੀ ਪਿਆਰੇ ਵਾਲ ਗਰਗ ਹਰੀ ਦਾ ਉਹ ਸੈਣੀ ਬਾਈ ਜੀ ਗੱਲ ਕਰਕੇ ਗਏ, ਉਹਨਾਂ ਨੇ ਵੀ ਇਹੀ ਗੱਲ ਕਹੀ ਕਹਿੰਦੇ ਵੀ ਤੁਸੀਂ ਦੱਸੋ ਵੀ ਇਹਨਾਂ ਦਾ ਬੀਜੇਪੀ ਅਕਾਲੀ ਦਲ ਦਾ ਜਿਹੜਾ ਦਾਵਾ ਕਰਦੇ ਇਹਨਾਂ ਦਾ ਫਲਸਫਾ ਕਿੱਥੇ ਰਲਦਾ ਹੈ?
0: ਜੀ
2: ਇੱਥੇ ਬੀਜੇਪੀ ਦਾ ਫਲਸਫਾ ਜਿਹੜਾ ਹਰ ਥਾਂ ਤੇ ਪਾੜ ਪਾਉਣ ਦਾ, ਹਰ ਸਮਾਜ ਦੇ ਵਿੱਚ ਪਾੜਾ ਪਾਉਣ ਦਾ,
0: ਜੇ ਅਕਾਲੀ ਕੱਲ ਨੂੰ ਕਹਿ ਦੇਣ ਕਿ ਭਾਈ ਅਸੀਂ ਬੀਜੇਪੀ ਦੇ ਨਾਲ ਸਮਝੌਤਾ ਨਹੀਂ ਕਰਦੇ, ਤੁਸੀਂ ਸਾਨੂੰ ਜਿਤਾਓਗੇ, ਫਿਰ ਸਵਾਲ ਉੱਥੇ ਵੀ ਖੜਾ ਹੋ ਜਾਂਦਾ ਕਿ ਭਾਈ ਇਹ ਆਪਣੇ ਮੂੰਹ ਏਦਾਂ ਕਰਨ ਲੱਗ ਗਏ, ਫਿਰ ਆਪਾਂ ਜਾਵਾਂਗੇ ਕਿੱਧਰ ਨੂੰ? ਇਹ ਵੀ ਪ੍ਰੋਬਲਮ ਆ ਨਾ?
2: ਨਹੀਂ ਨਹੀਂ ਭਾਰਜਵਾ ਜੀ, ਐ ਨੀ ਹੁੰਦਾ, ਇਹ ਗਰੰਟੀ ਕਿਸੇ ਦੀ ਨੀ ਹੁੰਦੀ, ਪਾਰਟੀ ਜਦੋਂ ਵੀ ਕੋਈ ਬਣਦੀ ਹੈ
0: ਸਿਆਸਤ ਹੈ ਬਿਲਕੁਲ,
2: ਪਰ ਨਹੀਂ ਫਿਰ ਇਹ ਗਰੰਟੀ ਨੀ ਨਾ ਹੁੰਦੀ ਭਾਰਜਵਾ ਜੀ, ਮੰਨ ਲਓ
0: ਨਹੀਂ, ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਤੁਸੀਂ, ਫਿਰ ਜੋ ਤੁਸੀਂ ਕਹਿ ਰਹੇ ਹੋ ਮਤਲਬ ਕਿ ਕੱਲ ਨੂੰ ਉਹ ਸਮਝੌਤਾ ਨਹੀਂ ਕਰਦੇ ਕਿ ਉਹਦੇ ਵਿੱਚ ਕੀ ਯਕੀਨ ਹੈਗਾ ਕਿ ਉਹ ਲੋਕ ਹੀ ਮਤਲਬ ਕਿ ਉਹਨਾਂ ਨੂੰ ਵੋਟ ਪਾਉਣਗੇ ਜਿਹੜੇ ਕਹਿੰਦੇ ਨੇ ਕਿ ਭਾਈ ਤੁਸੀਂ ਸਮਝੌਤਾ ਨਾ ਕਰੋ? ਉਹ ਵੀ ਤਾਂ ਆਪਣਾ ਬੈਨੀਫਿਟ ਦੇਖਣਗੇ ਨਾ, ਵੀ ਕਾਹਦੇ ਵਿੱਚ ਸਾਡਾ ਬੈਨੀਫਿਟ ਆ, ਜੇ ਲੋਕ ਉਹਨਾਂ ਦੇ ਨਾਲ ਤੁਰਦੇ ਤਾਂ ਅਗਲੇ ਕਹਿਣਗੇ ਭਾਈ ਅਸੀਂ ਜੇ ਸਾਡੀ ਸਰਕਾਰ ਤੁਸੀਂ ਬਣਾਉਂਦੇ ਹੋ ਤੇ ਅਸੀਂ ਭਾਈ ਨਹੀਂ ਸਮਝੌਤਾ ਕਰਦੇ, ਫਿਰ ਲੋਕ ਕੀ ਜਵਾਬ ਦਿੰਦੇ ਆ? ਉਹਨਾਂ ਦੇ ਉੱਤੇ ਵੀ ਤਾਂ ਡਿਪੈਂਡ ਆ ਨਾ, ਜੇ ਆਪਾਂ ਏਦਾਂ ਕਹਿੰਦੇ ਆ ਕਿ ਆਪਾਂ ਇਹਨੂੰ ਵੋਟ ਪਾ ਲਈਏ ਜਾਂ ਉਹਨੂੰ ਵੋਟ ਪਾ ਦਈਏ, ਆਪਾਂ ਨੂੰ ਕੀ ਫਾਇਦਾ ਆ?
2: ਅਸਲ ਚ ਭਾਰਜਵਾ ਜੀ ਦਿੱਕਤ ਉਹੀ ਹੈ ਨਾ, ਇਹਨਾਂ ਨੇ ਲੋਕਾਂ ਨੂੰ ਉਲਝਾਇਆ ਜੀ ਉਸੇ ਤਰੀਕੇ ਨਾਲ, ਹੈਗਾ ਨਾ ਤਾਂ ਲੋਕਾਂ ਨੂੰ ਸਮਝ ਆਉਂਦੀ ਹੈ
0: ਜੀ,
2: ਇਹਨਾਂ ਨੂੰ ਸਾਰੀ ਸਮਝ ਹੈ, ਇਹ ਜਿੰਨੀਆਂ ਵੀ ਪਾਰਟੀਆਂ ਵਾਲੇ ਨੇ ਇਹਨਾਂ ਨੂੰ ਇਹ ਨੀ ਹੈਗਾ ਵੀ ਇਹਨਾਂ ਨੂੰ ਕੋਈ ਸਮਝ ਨਹੀਂ ਆਈ
0: ਜੀ,
2: ਇਹਨਾਂ ਨੂੰ ਸਭ ਸਮਝ ਹੈ
0: ਜੀ,
2: ਬੀਜੇਪੀ ਨੇ ਉਹ ਮਰਾਠੇ ਨਿਕਲ ਲਏ ਤੁਸੀਂ ਦੇਖ ਲਓ, ਸ਼ਿਵ
0: ਸੈਨਾ ਵਾਲੀ ਪਾਰਟੀ ਕਿੱਥੇ ਗਈ? ਬਿਲਕੁਲ ਹੈ ਜੀ,
2: ਤੁਹਾਡੇ ਸਾਹਮਣੇ ਨਿਤੀਸ਼ ਕੁਮਾਰ ਹੈ ਉਹ ਕਿੱਥੇ ਗਿਆ
0: ਜੀ, ਪਰ ਇੱਕ ਗੱਲ ਤਾਂ ਮੰਨਣੀ ਪਊਗੀ ਕਿ ਪੰਜਾਬੀ ਜਿਹੜੇ ਨੇ ਉਹ ਮਤਲਬ ਕਿ ਇਹ ਸੋਚਦੇ ਨੇ ਕਿ ਹਮਦਰਦੀ ਤਾਂ ਘੱਟੋ ਘੱਟ ਨਹੀਂ ਖੇਤਰੀ ਪਾਰਟੀ ਜਾਂ ਅਕਾਲੀ ਦਲ ਦੇ ਨਾਲ ਤਾਂ ਰੱਖਦੇ ਨੇ ਨਾ, ਅੰਦਰ ਖਾਤੇ ਕਿਤੇ ਨਾ ਕਿਤੇ ਤਾਂ ਰੱਖਦੇ ਨੇ ਹਮਦਰਦੀ?
2: ਨਹੀਂ ਰੱਖਦੇ ਤਾਂ ਹੈਗੇ ਨੇ, ਪਰ ਜਦੋਂ ਹੁਣ ਮੇਰੇ ਭਾਰਜਵਾ ਜੀ, ਜਾਂ ਤਾਂ ਮੈਂ ਮੇਰੀ ਗੱਲ ਸੁਣੋ, ਮੈਂ ਦਿਮਾਗ, ਮੈਂ ਇਹ ਸਮਝ ਲਾ ਵੀ ਮੈਂ ਪਾਗਲ ਆ ਵੀ ਜਾਂ ਮੇਰਾ ਦਿਮਾਗ ਕੰਮ ਨੀ ਕਰਦਾ, ਇਹੀ ਅਕਾਲੀ ਦਲ ਜਿਹੜਾ ਇਹ ਕਹਿੰਦਾ ਪਿਆ ਸੀ ਚਾਰ ਦਿਨ ਪਹਿਲਾਂ ਵੀ ਇਹ ਬੀਜੇਪੀ ਨੇ ਜਾਂ ਆਰ ਐਸ ਐਸ ਨੇ ਸਾਡੇ ਤਿੰਨ ਤਖ਼ਤਾਂ ਤੇ ਕਬਜ਼ਾ ਕਰ ਲਿਆ, ਦੋ ਤਖ਼ਤਾਂ ਤੇ ਕਬਜ਼ਾ ਕਰ
0: ਲਿਆ,
2: ਅੱਜ ਜੇ ਇਹੀ ਅਕਾਲੀ ਦਲ ਐ ਕਵੇ ਵੀ ਹੁਣ ਤੁਸੀਂ ਸਾਨੂੰ ਵੋਟਾਂ ਪਾਓ ਜੀ ਬੀਜੇਪੀ ਦੇ ਨਾਂ ਨਾਲ ਕੇ
0: ਜੀ,
2: ਜਾਂ ਫਿਰ ਮੈਂ ਪਾਗਣਾ ਬਾਈ ਜੀ, ਮੈਂ ਇਹ ਸਮਝ ਲਾ ਵੀ ਮੇਰੇ ਵਰਗਾ ਬਦਦਮਾਗ ਕੋਈ ਨੀ ਹੈਗਾ, ਵੀ ਜਿਵੇਂ ਇਹ ਕਹਿਣ ਦੇ ਲੀਡਰ ਵੀ ਮੈਂ ਉਹਨਾਂ ਦੇ ਪਿੱਛੇ ਲਾ ਕੇ ਵੋਟਾਂ ਪਾ ਦੇਣਾ, ਜਾਂ ਫਿਰ ਸਾਨੂੰ ਇਹ ਐਕਸਪਲੇਨ ਕਰ ਲੈਣ ਵੀ ਹੁਣ ਆਹ ਵੋਟਾਂ ਪੈਣ ਤੋਂ ਪਹਿਲਾਂ ਵੀ ਜਿਹੜੇ ਉਹੀ ਗੱਲ ਬੀਜੇਪੀ ਨੇ ਤੁਹਾਡੇ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਵੀ ਲਾਤਾ
0: ਜੀ,
2: ਹੈ ਤੁਹਾਡੇ ਹੋਰ ਤਿੰਨ ਤਖ਼ਤਾਂ ਤੇ ਵੀ ਕਬਜ਼ਾ ਕਰ ਲਿਆ
0: ਜੀ,
2: ਅੱਜ ਤੁਸੀਂ ਉਹਨਾਂ ਨਾਲ ਅਰਦਾਸ ਕਰਦੇ ਹੋ, ਹਜੇ ਪਤਾ ਨੀ ਸਮਝੌਤਾ ਹੋਣਾ ਕਿ ਨਹੀਂ ਹੋਣਾ
0: ਉਹਨਾਂ ਦੀ, ਇਹਦੇ ਵਿੱਚ ਇੱਕ ਚੀਜ਼ ਹੋਰ ਨਾਲ, ਇੱਕ ਚੀਜ਼ ਹੋਰ ਨਾਲ ਜੋੜਦਾ,
2: ਇੱਕ ਭਾਰਤ ਦਾ ਜੀ ਇਹ ਵੀ ਤਰ੍ਹਾਂ ਦੀ ਹੈ
0: ਜੀ,
2: ਤੁਸੀਂ ਦੇਖੋ ਬੀਜੇਪੀ ਦਾ ਹਜੇ ਤੱਕ ਕੋਈ ਬਿਆਨ ਨਹੀਂ ਆਇਆ
0: ਜੀ,
2: ਅਸੀਂ ਸਮਝੌਤਾ ਕਰਨਾ,
0: ਨਹੀਂ ਉਹਨਾਂ ਦਾ ਅੱਜ ਵੀ ਬਿਆਨ ਆਇਆ, ਅੱਜ ਉਹਨਾਂ ਦੇ ਪ੍ਰਧਾਨ ਜਿਹੜੇ ਨੇ ਜਾਂ ਹੋਰ ਇੱਕ ਮੈਂਬਰ ਜਿਹੜਾ ਆਇਆ ਹੋਇਆ ਪੰਜਾਬ ਦੇ ਵਿੱਚ, ਉਹ ਕਹੀ ਜਾਂਦੇ 117 ਸੀਟਾਂ ਦੇ ਉੱਤੇ ਅਸੀਂ ਆਪ ਲੜਾਂਗੇ ਜੀ, ਅੱਜ ਵੀ ਬਿਆਨ ਆਇਆ
2: ਸਾਡੀ, ਫਿਰ ਜਿਹੜੀ ਨਹੀਂ ਜਿਹੜੀ ਸਾਡੀ ਖੇਤਰੀ ਪਾਰਟੀ ਆ ਜਿਹੜੀ ਹਰ ਵਾਰੀ ਦੇਸ਼ ਚ ਲੀਡ ਲੈਂਦੀ ਹੁੰਦੀ ਸੀ ਜਦੋਂ ਮੰਨ ਲਓ 84 ਵੇਲੇ ਲਾ ਲਓ ਜਾਂ ਉਦੋਂ ਪਹਿਲਾਂ ਲਾ ਲਓ
0: ਜੀ,
2: ਇਹ ਦੁਆਵਾਂ ਕਰਦੇ ਨੇ, ਹਰਸਿਮਰਤ ਕੌਰ ਵੀ ਕਹਿ ਰਹੇ ਨੇ ਬੀਬਾ ਜੀ ਵੀ ਸਾਡੀ ਦੁਆ ਹੈ ਜੀ ਵੀ ਗੁਰੂ ਗੋਬਿੰਦ ਸਿੰਘ ਜੀ ਜਾਂ ਅਰਦਾਸ ਨਾਲ ਸਾਡਾ ਉਹੀ ਗੱਲ ਸਾਡਾ ਸਮਝੌਤਾ ਹੋਣ ਜਾ ਰਿਹਾ
0: ਜੀ,
2: ਅਗਲੇ ਬੰਦੇ ਕਹਿਣਗੇ ਤੇ
0: ਬਿਲਕੁਲ ਹੈ, ਪਰ ਇਹਦੇ ਵਿੱਚ ਜਦੋਂ ਦੇਖਦੇ ਹਾਂ ਆਪਾਂ ਸਿੱਖ ਸਿਆਸਤ ਨੂੰ ਦੇਖਦੇ ਹਾਂ ਜਾਂ ਖੇਤਰੀ ਪਾਰਟੀ ਨੂੰ ਦੇਖਦੇ ਹਾਂ, ਕੱਲਾ ਇਲਜ਼ਾਮ ਮਤਲਬ ਕਿ ਕਸੂਰ ਕੱਲਾ ਆਪਾਂ ਇੱਕ ਪਰਿਵਾਰ ਦਾ ਜ਼ਰੂਰ ਆਪਾਂ ਦੇਖਦੇ ਹਾਂ, ਪਰ ਜਿੱਦਾਂ ਕਿ ਗਿਆਨੀ ਹਰਪ੍ਰੀਤ ਸਿੰਘ ਹੋਣੀ ਨੇ ਜਾਂ ਹੋਰ ਪੁਰਾਣੇ ਜਥੇਦਾਰ ਵੀ ਸੀਗੇ, ਜੇ ਲਾਏ ਉਹਨਾਂ ਨੇ ਸੀ ਤਾਂ ਹਟਾਏ ਉਹਨਾਂ ਨੇ ਸੀ, ਤਾਂ ਉਸ ਤੋਂ ਬਾਅਦ ਅਲੱਗ ਹੋਣ ਦੇ ਕਾਰਨ ਜਾਂ ਹੋਰ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਕਸੂਰਵਾਰ ਤਾਂ ਉਹ ਵੀ ਨੇ ਨਾ ਵਿੱਚ ਇਹਨਾਂ ਚੀਜ਼ਾਂ ਦੇ,
2: ਸਾਰੇ ਨੀ ਬਿਲਕੁਲ ਸਾਰੇ ਨੀ ਕੋਈ ਤਾਂ ਜੀ, ਸਭ ਨਿੱਜਪ੍ਰਸਤੀ ਕਰਕੇ ਤੇ ਇਹ ਹਾਲਾਤ ਹੋਏ ਪਏ ਨੇ ਬਾਈ ਜੀ, ਹੋਰ ਕਾਹਤੋਂ ਹੋਣੇ
0: ਜੀ,
2: ਤੁਸੀਂ ਦੇਖੋ ਵੀ ਸ਼੍ਰੋਮਣੀ ਕਮੇਟੀ ਲਾ ਲਓ ਜਾਂ ਜਥੇਦਾਰ ਸਾਹਿਬ ਨੂੰ ਲਾ ਲਓ ਵੀ ਅੱਜ ਮੰਨ ਲਓ ਇਹਨਾਂ ਨੂੰ ਟਾਈਮ ਮੰਗਦੇ ਨੇ ਵੀ ਸਾਨੂੰ ਮੁਲਾਕਾਤ, ਇਹ ਟਾਈਮ ਹੀ ਨੀ ਦਿੰਦੇ ਬਾਈ
0: ਜੀ,
2: ਫਿਰ ਅਸੀਂ ਖੜੇ ਕਿੱਥੇ ਹਾਂ, ਅਸੀਂ ਦਾਅਵੇ ਕਿਹੜੇ ਕਰਦੇ ਹਾਂ ਬਾਈ
0: ਜੀ,
2: ਇਹ ਸਾਡਾ ਹੀ ਕਸੂਰ ਹੈ ਨਾ ਬਾਈ, ਤੇ ਫਿਰ ਅਸੀਂ ਉਹੀ ਭਾਰਜਵਾ ਜੀ ਅਸਲ ਦੇ ਨਾ ਭਾਰਜਵਾ ਜੀ ਸਾਨੂੰ ਕੋਈ ਫਰਕ ਨੀ ਪੈਂਦਾ, ਚਲੋ ਇਹ ਬਣਾਈ ਖੜੇ ਨੇ ਸਰਕਾਰ ਪੰਜਾਬ
0: ਨੂੰ ਜਾਂ ਆਪਣੇ ਇੰਡੀਆ ਨੂੰ ਆਪਣਾ ਸਮਝਣ ਲੱਗ ਜਾਣਗੇ ਤਾਂ ਆਪੇ ਮਹਿਸੂਸ ਹੋਏਗਾ ਫਰਕ ਸਾਨੂੰ ਪੈਂਦਾ ਹੈ, ਬਿਲਕੁਲ ਪੈਂਦਾ ਹੈ।
2: ਨਹੀਂ ਫਿਰ ਭਾਰਤ ਬਾਈ ਜੀ ਆਪਾਂ ਉਸੇ ਗੱਲ ਨੂੰ ਫਿਰ ਉਸੇ ਗੱਲ ਨੂੰ ਸੋਚ ਕੇ ਤਾਂ ਇਹ ਗੱਲ ਕਹਿੰਦੇ ਹਾਂ ਨਾ
0: ਜੀ
2: ਵੀ ਅੱਜ ਅੱਜ ਅਕਾਲੀ ਦਾ ਤੁਸੀਂ ਮੈਨੂੰ ਮੈਂ ਤੁਹਾਨੂੰ ਇੱਕ ਗੱਲ ਕਹਿਣ ਦਿਆਂ ਵਾ ਵੀ ਆਹ ਦੇਖ ਲਿਓ ਹੁਣ ਸਾਰਿਆਂ ਨੂੰ ਪਤਾ ਅੱਜ ਇਹ ਇਲਜ਼ਾਮ ਲਾਉਂਦੇ ਨੇ ਝਾੜੂ ਵਾਲਿਆਂ ਦੇ ਵੀ ਆਹ ਪੈਸੇ ਕਿੱਥੋਂ ਲਿਆਉਂਗੇ ਜੀ ਤੁਸੀਂ ਯਾਰ ਰੁਪਏ ਕਿੱਥੋਂ ਦਿਓਗੇ
0: ਜੀ
2: ਤੁਸੀਂ ਅੱਛਾ ਤੁਸੀਂ ਆਹ ਮਾੜੀਆਂ ਜੇ ਹੋਰ ਹੋਰ 2 ਮਹੀਨੇ ਵੋਟਾਂ ਨੇੜੇ ਆਉਂਗੇ
0: ਜੀ
2: ਇਹੀ ਅਕਾਲੀ ਦਲ ਇਹੀ ਕਾਂਗਰਸ ਆਹੀ ਝਾੜੂ ਬੀਜੇਪੀ ਵਾਲਿਆਂ
0: ਦੀਆਂ
2: ਤੁਸੀਂ ਇਹਨਾਂ ਦੀਆਂ ਸਟੇਟਮੈਂਟਾਂ ਦੇਖ ਲਓ ਇਹ ਉਦੋਂ ਵੱਧ ਕੇ ਕਹਿਣਗੇ
0: ਜੀ
2: ਵੀ ਅਸੀਂ ਉਦੋਂ ਵੱਧ ਕੇ ਪੈਸੇ ਦਿਆਂਗੇ ਤੁਹਾਨੂੰ
0: ਬਿਲਕੁਲ ਹੈ ਜੀ
2: ਤੇ ਫਿਰ ਉਹ ਪੈਸੇ ਕਿੱਥੋਂ ਆ ਜਾਣਗੇ ਕਿਸਾਨ ਦੱਸੂਗਾ ਕਿੱਥੇ ਖੜਾ
0: ਜੀ
2: ਇਸ ਕਰਕੇ ਨਾ ਮੈਂ ਉਹ ਤਾਂ ਹੀ ਕਹਿੰਦਾ ਭਾਰਤ ਬਾਈ ਜੀ ਕਿ ਅਸਲ ਚ ਨਾ ਅਸੀਂ ਨਿੱਜ ਪ੍ਰਸਤੀ ਵਾਲੇ ਪਾਸੇ ਬਾਹਲਾ ਪਏ ਹੋਏ
0: ਆ ਕੋਈ ਔਜਲਾ ਸਾਹਿਬ ਲਿਖਦੇ ਨੇ ਔਜਲਾ ਸਾਹਿਬ ਕਹਿੰਦੇ ਮੁਕੱਦਰ ਵੀਰੇ ਤੁਸੀਂ ਵੀ ਘਿਓ ਦਾ ਭਾਅ ਚੱਕਦੇ ਹੋ ਹੁਣ ਇਹ ਸੈਣੀ ਸਾਹਿਬ ਨੂੰ ਮਹਿੰਗਾ ਪਊ ਘਿਓ ਵੀ ਭੱਜ ਕੇ
2: ਨਹੀਂ ਨਹੀਂ ਚਲੋ ਚਲੋ ਚੱਕ ਚੱਕ ਅਸੀਂ ਤਾਂ ਚੱਕ ਦਿਆਂਗੇ ਅਸੀਂ ਅਸੀਂ ਤਾਂ ਸੈਣੀ ਸਾਹਿਬ ਨੂੰ ਉਹੀ ਗੱਲ ਹੈ ਜਿਦੇ ਸਾਨੂੰ ਮੌਕਾ ਮਿਲਿਆ ਉਹੀ ਕਹਿੰਦੇ ਇਹਨਾਂ ਤੋਂ ਅਸੀਂ ਪੈਸਾ ਵੀ ਨੀ ਲੈਣਾ ਉਹ ਕੋਈ ਚੱਕਰ ਨੀ ਹੈਗਾ ਉਹ ਕੋਈ ਗੱਲ ਨੀ ਪਰ ਗੱਲ ਇਹ ਹੈ ਨਾ ਬਾਈ ਜੀ ਫਿਰ ਅਸੀਂ ਨਾ ਇੱਕ ਬਾਈ ਜੀ ਅਸੀਂ ਘੱਟੋ ਘੱਟ ਉਸ ਗੱਲ ਬਾਰੇ ਨਾ ਮੈਂ ਇਹ ਗੱਲ ਅਕਸਰ ਇਸੇ ਕਰਕੇ ਔਜਲਾ ਬਾਈ ਜੀ ਦੀ ਗੱਲ ਕਰਦੇ ਹੋਣੇ ਜਾਂ ਮੰਨ ਲਓ
0: ਘੱਟੋ ਘੱਟ ਜਿਹੜੇ ਚੰਗੇ ਹਰ ਪਾਰਟੀ ਦੇ ਵਿਚ ਕਿੰਨੀਆਂ ਪਾਰਟੀਆਂ ਨੇ ਉਹਨਾਂ ਦੇ ਵਿਚੋਂ ਕਿਸੇ ਨੂੰ ਪਾ ਦਿਓ ਜਾਂ ਫਿਰ ਦੁਹਰਾਉਣਾ ਕਿ ਓਪੋਜੀਸ਼ਨ ਬਣਾਉਣ ਦੇ ਉੱਤੇ ਜ਼ੋਰ ਲਾਓ ਪਾਰਟੀ ਨੇ ਸਰਕਾਰ ਬਣਾਉਣ ਦੇ ਵਿਚ ਜ਼ੋਰ ਲਾਉਣਾ ਹੀ ਹਰ ਪਾਰਟੀ ਨੇ ਲਾਉਣਾ ਪਰ ਲੋਕਾਂ ਦਾ ਜ਼ੋਰ ਓਪੋਜੀਸ਼ਨ ਬਣਾਉਣ ਦੇ ਵਿਚ ਜ਼ਿਆਦਾ ਹੋਣਾ ਚਾਹੀਦਾ ਕਿ ਓਪੋਜੀਸ਼ਨ ਬਣਾਈਏ
2: ਨਹੀਂ ਜੀ ਸਾਨੂੰ ਵੀ ਭਾਰਤ ਬਾਈ ਜੀ ਆਪਣੇ ਜਿਹੜੇ ਸੱਜਣ ਪਿਆਰੇ ਇਹਨਾਂ ਨੂੰ ਨਾਰਾਜ਼ ਕਰਨ ਦੀ ਕੀ ਲੋੜ ਜਦੋਂ ਗੱਲ ਨਿਰਪੱਖ ਕਰਦੀ ਸੀ ਨਾ ਉਦੋਂ ਫਿਰ ਕੋਈ ਕਿਸੇ ਪਾਰਟੀ ਨਾਲ ਜੁੜਿਆ ਕਿਸੇ ਨਾਲ ਜੁੜਿਆ ਪਰ ਮੈਂ ਹੁਣ ਵੀ ਕਹਿੰਦਾ ਵਾ ਵੀ ਇਹ ਸਾਰੇ ਇੱਕੋ ਥਾਲੀ ਦੇ ਬੈਂਗਣ ਨੇ ਜਿੰਨੇ ਮਰਜ਼ੀ ਵੇਖ ਲੈਣਗੇ ਅਸਥਾਈ ਵਾਲੀ ਚੋਣਾਂ ਆ ਜਾਣੀਆਂ ਨੇ ਚੁਣ ਕੇ ਵੇਖ ਕੇ ਉਦੋਂ ਬਾਅਦ ਮੈਂ 6 ਮਹੀਨਿਆਂ ਬਾਅਦ ਗੱਲ ਕਰ ਲਾਂਗਾ ਜੇ ਅਕਾਲੀ ਆ ਜਾਣਗੇ ਜਾਂ ਕਾਂਗਰਸ ਵਾਲੇ ਆ
0: ਜਾਣਗੇ
2: ਤੁਸੀਂ ਦੇਖ ਲਿਓ
3: ਇਹ ਉਸ ਗੱਲ ਤੇ ਆਉਂਦੇ ਹੀ ਨੀ ਹੈਗੇ ਬਾਈ ਜੀ ਜਿਹੜੇ ਮੁੱਦਿਆਂ ਦੀ ਗੱਲ ਹੈ ਨਾ ਉਹ ਮੈਂ ਉਹ ਮਾਲਵਿੰਦਰ ਮਾਲੀ ਨੇ ਨਾ ਪਿਛਲੇ ਦਿਨ ਗੱਲ ਮੈਂ ਇਸੇ ਕਰਕੇ ਉਹਨੇ ਜਦੋਂ ਆ 22 ਵਾਲੀਆਂ ਚੋਣਾਂ ਹੋਈਆਂ ਨੇ ਉਹਨੇ ਗੱਲ ਕੀਤੀ ਸੀ
0: ਜੀ
2: ਉਹ ਚਲੋ ਮੇਰਾ ਨੀ ਉਹਦੇ ਨਾਲ ਸਿੱਧੂ ਨਾਲ ਕੋਈ ਲੈਣਾ ਦੇਣਾ ਨਾ ਮੈਂ ਤੋਂ ਕੋਈ ਪਰਸਨਲ ਕੰਮ ਲੈਣਾ
0: ਜੀ
2: ਉਹ ਕਹਿੰਦਾ ਮੈਨੂੰ ਕਾਂਗਰਸ ਦੇ ਵੱਡੇ ਲੀਡਰ ਦਾ ਫੋਨ ਆਇਆ ਕਹਿੰਦਾ ਵੀ ਇਹਨੂੰ ਸਿੱਧੂ ਨੂੰ ਸਮਝਾਓ ਕਹਿੰਦਾ ਵੀ ਜਿਹੜਾ ਇਹ ਏਜੰਡਾ ਲਾਗੂ ਕਰਨ ਨੂੰ ਕਹਿੰਦਾ ਵੀ ਜਿਹੜਾ ਸਰਕਾਰੀ ਲੀਕਰ ਹੈ ਮੰਨ ਲਓ ਉਹ ਸਰਕਾਰੀ ਹੋ ਜੇ ਰੇਤਾ ਸਰਕਾਰੀ ਹੋ ਜੇ ਹਰ ਇੱਕ ਪੈਸਾ ਖਜ਼ਾਨੇ ਤੇ ਜਾਵੇ ਕਹਿੰਦਾ ਸਾਡੇ ਤਾਂ ਉਹੀ ਗੱਲ ਵੀ ਇੱਥੇ ਰੰਗ ਨੀ ਹੋਣਾ ਕਾਂਗਰਸ ਭਵਨ
0: ਜੀ
2: ਪੈਸਾ ਕਿੱਥੋਂ ਆਊ ਸਾਡੇ ਕੋਲ
0: ਜੀ
2: ਗੱਲ ਉਹੀ ਹੈ ਭਾਰਤ ਬਾਈ ਜੀ ਇਹ ਸਾਰੇ ਹੀ ਨਾ ਤੁਸੀਂ ਜਿਹਨੂੰ ਮਰਜ਼ੀ ਇਹਨਾਂ ਨੂੰ ਚੁਣ ਕੇ ਦੇਖ ਲਿਓ ਚਲੋ ਆਪਾਂ ਕਹਿੰਦੇ ਹਾਂ ਮੈਂ ਤਾਂ ਅੱਗੇ ਵੀ ਕਈ ਵਾਰੀ ਕਿਹਾ ਵੀ ਹੋ ਕੀ ਸਕਦਾ ਸੀ ਇਹ ਦਿਲੋਂ ਸਾਡੀ ਖੁਸ਼ੀ ਹੈ ਵੀ ਅਸੀਂ ਗਲਤ ਸਾਬਤ ਹੋ
0: ਜਾਈਏ
2: ਮੈਨੂੰ ਲੱਗਦਾ ਨੀ ਹੈਗਾ ਵੀ ਇਹ ਜਿੰਨੇ ਲੀਡਰ ਹੈਗੇ ਨੇ ਜਾਂ ਜਿੰਨੀਆਂ ਪਾਰਟੀਆਂ ਹੈਗੀਆਂ ਨੇ ਸਾਨੂੰ ਗਲਤ ਸਾਬਤ ਕਰਨਗੀਆਂ ਇਹ ਤੁਸੀਂ ਆਹ 2 ਚੋਣਾਂ ਤੋਂ ਪਹਿਲਾਂ ਹੀ ਦੇਖ ਲਿਆ ਜੇ ਜਿਹੜੇ ਅੱਜ ਸਵਾਲ ਝਾੜੂ ਵਾਲਿਆਂ ਨੂੰ ਕਰਦੇ ਨੇ
0: ਨਹੀਂ ਬਾਈ ਜੀ ਮੈਂ ਤਾਂ ਫਿਰ ਉਹੀ ਦੁਹਰਾਉਂਦਾ ਕਿ ਆਪਣੇ ਕੋਲ ਹੁਣ ਤਾਂ 4 ਮਹੀਨੇ ਰਹਿ ਗਏ 5 ਵੱਧ ਤੋਂ ਵੱਧ ਭਈ ਮਤਲਬ ਕਿ ਹੁਣ ਤਾਂ ਮੌਕਾ ਹੈ ਲੋਕ ਸਮਾਂ ਕੇ ਇਹਨਾਂ ਨੂੰ ਗਲਤ ਠਹਿਰਾ ਕੇ ਦੱਸ ਦੇਣਾ ਨਾ ਜਿਹੜੇ ਆਪਣੇ ਆਪ ਦੇ ਵਿੱਚ ਸੀਗੇ ਕਹਿੰਦੇ ਘੁੰਮਦੇ ਚਾਹੇ ਕਿਸੇ ਵੀ ਪਾਰਟੀ ਦੇ ਨਾਲ ਜੁੜੇ ਹੋਏ ਆ ਬਿਲਕੁਲ ਪਤਾ ਲੱਗੇ ਨਾ
2: ਲੋਕ ਤਾਂ ਤੂੰ ਤੂੰ ਤੇ ਭੰਗੜਾ ਪਾਉਂਦੇ ਫਿਰਦੇ ਤੁਸੀਂ ਕਹਿੰਦੇ ਲੋਕ ਸਮਝਾਉਣ ਗਏ ਲੋਕ ਕਿੱਥੋਂ ਸਮਝਾਉਣਗੇ
0: ਜੀ
2: ਲੋਕਾਂ ਨੂੰ ਤਾਂ ਉਦੋਂ ਸਮਝ ਆਊ ਜਦੋਂ ਇੱਕ ਉਹੀ ਗੱਲ ਵੀ ਆ ਜਿਹੜਾ ਮੰਨ ਲਓ ਸਰਕਾਰੀ ਅਦਾਰੇ ਜਮਾਂ ਬੰਦ ਹੋ ਗਏ ਜਦੋਂ ਅੰਬਾਨੀ ਅਡਾਨੀਆਂ ਦੇ ਹੱਥ ਵੱਧ ਪੈ ਗਿਆ ਸਾਰਾ ਕੰਮ
0: ਜੀ
2: ਫਿਰ ਇਹਨਾਂ ਦੇ ਸਮਝ ਆਊ
0: ਰਾਜਨ ਸੈਣੀ ਸਾਹਿਬ ਲਿਖਦੇ ਆ ਕਿ ਕਹਿੰਦੇ ਮੁਕੱਦਰ ਵੀਰ ਜੀ ਫਿਰ ਤਾਂ ਰਾਸ਼ਟਰਪਤੀ ਰਾਜ ਹੀ ਠੀਕ ਰਹੇਗਾ ਉਹਦੇ ਉੱਤੇ ਵੀ ਰੋਲਾ ਪੈਣ ਲੱਗ ਜਾਂਦਾ ਜੀ
2: ਰਾਸ਼ਟਰਪਤੀ ਰਾਜ ਵੀ ਬੀਜੇਪੀ ਦਾ ਹੀ ਹੋਊਗਾ
0: ਜੀ
2: ਅਸਲ ਚ ਨਾ ਭਾਰਤ ਬਾਈ ਜੀ ਜਿੰਨਾ ਚਿਰ ਸਾਡੇ ਲੋਕ ਸਿਆਣੇ ਨੀ ਹੁੰਦੇ ਗੱਲ ਮੁੱਕਦੀ ਹੈ ਭਾਵੇਂ ਪਾਰਟੀ ਤੁਸੀਂ ਕੋਈ ਚੁਣ ਲਓ
0: ਜੀ
2: ਜਿੰਨਾ ਚਿਰ ਕਿਉਂਕਿ ਭਾਰਤ ਬਾਈ ਜੀ ਅਸੀਂ ਦਿਨ ਰਾਤ ਕੰਮ ਕਰ
0: ਮੇਨ ਗੱਲ ਮੁਕੱਦਰ ਜੀ ਇਹ ਹੈ ਕਿ ਨਿੱਜ ਛੱਡਣੇ ਪੈਣਗੇ ਉਹ ਚਾਹੇ ਆਮ ਜਨਤਾ ਹੈ ਆਵਾਮ ਹੈ ਤੇ ਚਾਹੇ ਉਹ ਲੀਡਰ ਨੇ ਜੀ
2: ਜ਼ਿੰਮੇਵਾਰ ਹੋ ਕੇ ਇਹਨਾਂ ਨੂੰ ਜ਼ਿੰਮੇਵਾਰ ਨਹੀਂ ਨਾ ਠਹਿਰਾਉਂਦੇ ਅਸੀਂ ਇਹਨਾਂ ਦੇ ਪਿੱਛੇ ਐ ਨੀ ਫਿਰਦੇ ਵੀ ਬਾਦਲ ਸਾਹਿਬ ਆ ਗਏ ਜੀ ਆ ਚੰਨੀ ਸਾਹਿਬ ਆ ਗਏ
0: ਜੀ
2: ਇਹ ਸਾਡੇ ਨੌਕਰ ਨੇ ਜਿੰਨਾ ਚਿਰ ਅਸੀਂ ਇਹਨਾਂ ਨੂੰ ਉਹ ਚੀਜ਼ ਨਹੀਂ ਨਾ ਵਿਖਾਉਂਦੇ
0: ਜੀ
2: ਉਹਨਾਂ ਚਿਰ ਭਾਵੇਂ ਤੁਸੀਂ ਜਿੰਨੂੰ ਮਰਜ਼ੀ
0: ਨਹੀਂ ਅੱਜ ਧਰਮਵੀਰ ਗਾਂਧੀ ਉਹਨਾਂ ਨੇ ਪਟਿਆਲੇ ਤੋਂ ਬਿਆਨ ਦਿੱਤਾ ਜ਼ਰੂਰ ਆ ਜੋ ਚੱਲ ਰਹੀਆਂ ਨੇ ਚਾਹੇ ਉਹ ਯਾਤਰਾਵਾਂ ਚੱਲ ਰਹੀਆਂ ਨੇ
2: ਬੜਾ ਵਧੀਆ ਬਿਆਨ ਹੈ
0: ਬਿਲਕੁਲ ਉਹਨਾਂ ਨੇ ਕਿਹਾ ਕਿ ਮੇਰੇ ਟੈਕਸ ਦਾ ਪੈਸਾ ਜਿਹੜਾ ਜਾਂਦਾ

0: ਮੰਨ ਲਓ ਮੈਨੂੰ ਤੁਸੀਂ ਮੈਂ ਮੈਨੂੰ ਚੁਣ ਲਓ, ਜਦੋਂ
1: ਜੀ
0: ਮੇਰੇ ਪਿੱਛੇ ਉਹੀ ਗੱਲ ਹੈ 10-15 ਗੰਨਮੈਨ ਹੋਣਗੇ ਤੇ 5-4 ਹਜ਼ਾਰ ਲੋਕ ਹੋਣਗੇ ਮੈਨੂੰ ਫੂਕ ਛਕਾਉਣ ਵਾਲੇ,
1: ਜੀ
0: ਤੇ ਮੈਂ ਕਿਉਂ ਨਾ ਪਾਟਣ ਤੇ ਹੋਊਂਗਾ,
1: ਬਿਲਕੁਲ
0: ਅਸੀਂ ਆਮ ਬੰਦੇ ਹੀ ਹਾਂ
1: ਬਿਲਕੁਲ
0: ਹੈ।
1: ਬਿਲਕੁਲ ਹੈ ਜੀ
0: ਇਸ ਕਰਕੇ ਜਿੰਨਾ ਜਿੰਨਾ ਚਿਰ ਲੋਕ ਨਹੀਂ ਸੁਧਰਦੇ ਉਨਾ ਚਿਰ ਭਾਵੇਂ ਤੁਸੀਂ ਜਿੰਨੂੰ ਮਰਜ਼ੀ ਲੈ ਆਓ
1: ਜੀ
0: ਇੱਥੇ ਕੋਈ ਹੱਲ ਨਹੀਂ ਹੋਣਾ ਬਾਈ ਬਾਈ।
1: ਬਿਲਕੁਲ ਹੈ, ਥੈਂਕ ਯੂ ਜੀ ਬਾਈ ਜੀ, ਬਹੁਤ
0: ਤੇ
1: ਬਹੁਤ
0: ਜੇ
1: ਸ਼ੁਕਰੀਆ
0: ਹੋ ਜੇ ਤੇ ਅਸੀਂ ਗਲਤ ਸਾਬਤ ਹੋ ਜਾਈਏ ਬਾਈ ਜੀ,
1: ਜੀ,
0: ਸਾਡੀ ਮੈਂ ਕਹਿੰਦਾ ਵੀ ਖੁਸ਼ਕਿਸਮਤ ਹੀ ਹੋਊਗੀ, ਅਸੀਂ
1: ਬਿਲਕੁਲ ਹੈ ਬਿਲਕੁਲ ਹੈ
0: ਹੱਸ ਕੇ ਮੰਨਾਂਗੇ ਵੀ ਅਸੀਂ ਗਲਤ ਹਾਂ।
1: ਜੀ, ਥੈਂਕ ਯੂ ਜੀ, ਥੈਂਕ
0: ਠੀਕ
1: ਯੂ,
0: ਹੈ ਭਾਰਤ ਬਾਈ ਜੀ,
1: ਸ਼ੁਕਰੀਆ
0: ਸਤਿ
1: ਜੀ,
0: ਸ੍ਰੀ ਅਕਾਲ
1: ਸ਼ੁਕਰੀਆ,
0: ਬਾਈ।
1: ਸਤਿ ਸ੍ਰੀ ਅਕਾਲ ਜੀ। ਲਓ ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਮੁਕੱਦਰ ਸਿੰਘ ਔਲਖ ਸਾਹਿਬ ਜੁੜੇ ਸਨ ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਨੇ ਬੜੇ ਦਿਨਾਂ ਬਾਅਦ ਰਜਿੰਦਰ ਜੀਰਾ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ ਨੂੰ ਜੀ।
2: ਸਤਿ ਸ੍ਰੀ ਅਕਾਲ ਭਾਰਤ ਜੀ, ਸਾਰੇ ਸਰੋਤਿਆਂ ਨੂੰ
1: ਸਤਿ ਸ੍ਰੀ ਅਕਾਲ ਜੀ।
2: ਨਮਸਕਾਰ ਜੀ,
1: ਜੀ ਨੂੰ ਜੀਰਾ ਸਾਹਿਬ, ਕੀ ਹਾਲ ਚਾਲ ਨੇ ਜੀ ਤੁਹਾਡੇ ਇਲਾਕੇ ਦੇ?
2: ਹਾਲ ਤਾਂ ਵਧੀਆ ਬਾਜੀ, ਗਰਮੀਆਂ ਪਾਣ ਡੇ ਆ
1: ਜੀ।
2: ਭਾਜੀ ਗੱਲ ਚੱਲੀ ਸੀ ਇਥਨੋਲ ਦੀ।
1: ਹਾਂਜੀ, ਇਥਨੋਲ ਦੀ। ਹਾਂਜੀ,
2: ਦੇਖੋ ਸਾਡਾ ਭਾਰਤ ਦੇਸ਼ ਤਰੱਕੀਆਂ ਦੇ ਰਾਹ ਤੇ ਆ
1: ਜੀ,
2: ਇੰਡੀਆ
1: ਜੀ।
2: ਤੁਸੀਂ ਤੁਹਾਡੇ ਕੋਲ ਇੱਕ ਬੋਰੀ ਪਈ ਹੋਊਗੀ ਗੱਟੂ ਖਾਦ ਦਾ
1: ਜੀ,
2: ਉਹਨੂੰ ਚੱਕ ਕੇ ਦੇਖ ਲੋ, ਉਹਦੇ ਅੰਦਰਲੇ ਬੰਨੇ ਲੱਗਿਆ ਪ੍ਰੋਡਿਊਸ ਆਫ ਚਾਈਨਾ
1: ਜੀ,
2: ਤੇ ਬਾਹਰਲੇ ਬੰਨੇ ਲਿਖਿਆ ਸਾਡਾ ਭਾਰਤ ਉਰਵਰਕ ਦੇਸ਼, ਮੋਦੀ ਸਾਹਿਬ ਦੇ ਨਾਲ ਦਿੱਤਾ ਹੈ
1: ਜੀ।
2: ਸਾਡੇ ਕੋਲ ਗੱਟਾ ਤਾਂ ਬਣਿਆ ਨੀ ਅੱਜ ਤੱਕ ਆਪਦਾ
1: ਜੀ,
2: ਉਹ ਵੀ ਮਾਲ ਬਾਹਰੋਂ ਹੀ ਆਉਂਦਾ।
1: ਬਿਲਕੁਲ ਹੈ ਜੀ,
2: 40 ਲੱਖ ਟਨ ਚੌਲ
1: ਜੀ
2: ਸ਼ਰਾਬ ਦੀਆਂ ਫੈਕਟਰੀਆਂ ਨੂੰ ਦਿੱਤਾ ਗਿਆ
1: ਜੀ,
2: ਜਿੰਨੇ ਦਾ ਸਰਕਾਰ ਨੇ ਖਰੀਦਿਆ ਸੀਗਾ
1: ਜੀ,
2: ਉਦੋਂ 40% ਲੈਸ ਤੇ
1: ਜੀ।
2: ਅਗਲੇ ਸਾਲ 74 ਲੱਖ ਟਨ ਚੌਲ ਸ਼ਰਾਬ ਦੀਆਂ ਫੈਕਟਰੀਆਂ ਜਾਊਗਾ
1: ਜੀ,
2: ਇਥਨੋਲ ਦੀ ਸਾਡੀਆਂ ਗੱਡੀਆਂ ਦਾ ਬੇੜਾ ਗਰਕ ਕਰਨ ਲਈ
1: ਜੀ।
2: ਇਹ ਹਾਲ ਨੇ ਜੀ, ਅਗਾਂਹ ਵਧੂ ਦੇਖਦੇ
1: ਜੀ,
2: ਜਿੰਨਾ ਮਰਜ਼ੀ ਇਹ ਕਰ ਲੈਣ, ਅੱਜ ਤੱਕ ਕਿਸੇ ਨੂੰ ਇਹਨਾਂ ਨੇ ਕੁਛ ਨਹੀਂ ਦਿੱਤਾ
1: ਜੀ।
2: ਜਿੱਥੇ ਵੀ ਡਬਲ ਇੰਜਨ ਸਰਕਾਰ ਆ
1: ਜੀ,
2: ਮੱਧ ਪ੍ਰਦੇਸ਼, ਮਹਾਰਾਸ਼ਟਰ
1: ਜੀ,
2: 2 ਰੁਪਏ ਕਿਲੋ ਗੰਢਾ ਚੱਕਿਆ ਗਿਆ ਜੀ ਉਹਨਾਂ ਦਾ।
1: ਬਿਲਕੁਲ ਹੈ ਜੀ,
2: ਜੂਨ ਦੇ ਵਿਚ ਆ ਕੇ ਸਰਕਾਰ ਕਹਿੰਦੀ ਆ ਵੀ ਅਸੀਂ MSP ਤੇ ਲਵਾਂਗੇ 16 ਰੁਪਏ
1: ਜੀ,
2: ਥੋੜੇ ਚਿਰ ਬਾਅਦ ਇਹਨਾਂ ਕਹਿੰਦਾ ਅਸੀਂ ਲਵਾਂਗੇ 22 ਰੁਪਏ, ਜਦੋਂ ਕਿ ਸਾਰਾ ਗੰਢਾ ਆ ਗਿਆ ਧੰਨਾ ਸੇਠਾਂ ਦੇ ਕੋਲੇ
1: ਜੀ,
2: ਤੇ ਸਰਕਾਰਾਂ ਨੂੰ ਜ਼ਿਮੀਦਾਰਾਂ ਨੂੰ ਕੀ ਮਿਲਿਆ? ਬਾਬਾ ਜੀ ਦਾ ਠੁੱਲੂ।
1: ਬਿਲਕੁਲ ਹੈ, ਉਹ ਤਾਂ ਪੱਲਿਓ ਦੇ ਕੇ ਛੁੱਟੇ ਨੇ, ਲੈ ਲਓ ਭਾਈ।
2: ਸੋਇਆਬੀਨ
1: ਜੀ,
2: ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਸਭ ਤੋਂ ਵੱਡੇ ਸਾਡੇ ਹੈਗੇ ਜੀ,
1: ਹਾਂਜੀ,
2: ਉਤਪਾਦਕ ਜੀ ਸਟੇਟਾਂ
1: ਜੀ।
2: ਇੱਕ ਵੀ ਕਿਸਾਨ ਉਂਗਲ ਖੜੀ ਕਰਕੇ ਕਹਿ ਦੇਵੇ ਵੀ ਸਾਨੂੰ ਸੋਇਆਬੀਨ ਤੇ ਸਾਡੀ ਸੋਇਆਬੀਨ MSP ਤੇ ਸਰਕਾਰਾਂ ਨੇ ਖਰੀਦੀ ਆ
1: ਜੀ,
2: ਇੱਕ ਵੀ ਕਿਸਾਨ
1: ਜੀ।
2: ਹਰ ਜਗ੍ਹਾ ਧੋਖਾ ਜੀ, ਜਿੱਥੇ ਵੀ ਹੋ ਰਿਹਾ, ਪੱਲੇ ਕਿਸੇ ਨੇ ਕੁਛ ਨੀ ਪਾਉਣਾ। ਜਿਹੜੀ ਗੱਲ ਆ ਗਈ ਭਾਜੀ ਕਹਿ ਕੇ ਗਏ, ਲੋਕਾਂ ਨੇ ਸਮਝਣਾ, ਇਹ ਲੋਕ ਏਦਾਂ ਹੀ ਰਹਿਣੇ ਆ ਜੀ, ਸਾਰੀ ਉਮਰ ਅੱਗੇ ਲੰਘ ਗਈ ਆ, ਸਾਰੀ ਉਮਰ ਗਾਹ ਲੰਘ ਜਾਣੀ ਆ
1: ਜੀ,
2: ਕਿਉਂਕਿ ਸਾਡੀਆਂ ਆਦਤਾਂ ਹੀ ਓਦਾਂ ਦੀਆਂ ਬਣ ਚੁੱਕੀਆਂ ਵਾ
1: ਜੀ,
2: ਸਾਡੀ ਜਨਤਾ ਦਾ ਭਾਲ ਦੀ ਅਗਲੀ ਟੀ ਟੀ ਟੀ 3000 ਵਾਲੀ ਕਦੋਂ ਕਰਾਉਣੀ ਆ?
1: ਬਿਲਕੁਲ ਹੈ ਜੀ,
2: ਚੈਨਲਾਂ ਵਾਲੇ ਕੁਛ ਚੈਨਲਾਂ ਵਾਲੇ ਸਾਡੇ ਰਣਜੀਤ ਕੁੱਕੀ ਗਿੱਲ ਸਾਹਿਬ ਵੀ ਹੁੰਦੇ ਆ ਟਵਾਣਾ ਸਾਹਿਬ ਨਾਲ ਜੀ,
1: ਹਾਂਜੀ ਹਾਂਜੀ,
2: ਉਹ ਵੀ ਖਦਸ਼ਾ ਪ੍ਰਗਟ ਕਰ ਚੁੱਕੇ ਆ ਜੀ, ਸ਼ਾਇਦ ਕੋਈ ਭਾਵਾਂ ਵੱਡੀ ਗੱਲ ਨੀ, ਸ਼ਾਇਦ ਸਰਕਾਰ ਰਿਪੀਟ ਕਰ ਹੀ ਜਾਵੇ।
1: ਬਿਲਕੁਲ ਹੈ ਜੀ,
2: ਜਦੋਂ ਸਾਡਾ ਧਿਆਨ ਹੀ 24 ਘੰਟੇ ਭੁੱਖੇ ਨੰਗੀ ਵਾਲੀ ਚੀਜ਼ਾਂ ਤੇ ਰਹਿਣਾ ਵਾ, ਕੀ ਮਿਲਦਾ ਕੀ ਮਿਲਦਾ
1: ਜੀ,
2: ਹੁਣ ਕੀ ਸਰਕਾਰ ਦਿੰਦੀ ਆ
1: ਜੀ,
2: ਤੇ ਦੱਸੋ ਉੱਥੇ ਕਿੱਥੇ ਸਾਡੇ ਲੋਕ ਸਮਝਣਗੇ?
1: ਬਿਲਕੁਲ ਹੈ ਜੀ,
2: ਉਹੀ ਕੰਮ ਤਾਂ ਬੰਗਾਲ ਚ ਵੀ ਹੋਇਆ ਨਾ, ਐਂਡ ਤੇ ਆ ਗਏ
1: ਹਾਂਜੀ,
2: ਖਾਤਿਆਂ ਚ ਪਾਵੇ, ਬਹਾਨੇ ਨਾ ਕਹਿੰਦਾ ਸਰਕਾਰਾਂ ਬਣ ਗਈਆਂ, ਭਾਵਾਂ ਪੇਮਾਨੀਆਂ ਕੀਤੀਆਂ
1: ਜੀ। ਬਿਲਕੁਲ,
2: ਇਸ ਕਰਕੇ ਸਾਡੇ ਲੋਕਾਂ ਦਾ ਸਮਝਣਾ ਜੀ ਬਹੁਤ ਔਖਾ ਜੀ।

0: ਜੀ
1: ਤੇ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਆ
0: ਜੀ
1: ਜੋ ਹਾਲ ਹੈਗਾ ਵਾ, ਇਹ ਏਦਾਂ ਹੀ ਰਹਿਣਾ ਬੇਈਮਾਨੀਆਂ,
0: ਜੀ
1: ਨਾ ਕਿਸੇ ਨੂੰ ਨੌਕਰੀ ਮਿਲਣੀ ਆ। ਤੇ ਬਾਕੀ ਕੱਲ ਪਰਸੋਂ ਰਾਹੁਲ ਗਾਂਧੀ ਨੇ ਕਹਿਤਾ ਸੀ, ਦਿਖਾਤਾ ਸੀਗਾ
0: ਹਾਂਜੀ
1: ਇੰਡੀਆ ਦੇ ਵਿੱਚ ਕਾਨੂੰਨ ਇਸ ਵੇਲੇ ਕਿੱਦਾਂ ਕੰਮ ਕਰਦਾ।
0: ਬਿਲਕੁਲ ਜੀ, 6 ਘੰਟੇ
1: ਇੱਕ
0: ਬੈਠਣਾ
1: ਐਫ
0: ਪਿਆ
1: ਆਈ
0: ਉਹਨੂੰ ਵੀ
1: ਆਰ
0: FIR ਕਰਾਉਣ ਨੂੰ।
1: ਇੱਕ ਐਫ ਆਈ ਆਰ ਕੱਟਣ ਲਈ 8 ਘੰਟੇ ਇੱਕ ਅਪੋਜੀਸ਼ਨ ਲੀਡਰ ਨੂੰ ਲੱਗਦੇ ਪਏ ਆ।
0: ਬਿਲਕੁਲ ਹੈ ਜੀ, ਬਿਲਕੁਲ
1: ਇਹ ਦੇਖ ਲਓ ਤੁਸੀਂ ਜੀ। ਧੰਨਵਾਦ
0: ਜੀ,
1: ਜੀ ਬਹੁਤ ਬਹੁਤ
0: ਥੈਂਕ ਯੂ ਜੀ, ਜੀਰਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ ਜੀ। ਜੀ ਦੋਸਤੋ, ਇਹ ਸਨ ਜੀ ਆਪਣੇ ਨਾਲ ਰਜਿੰਦਰ ਜੀਰਾ ਜੀ ਜੁੜੇ ਸਨ, ਗੱਲਬਾਤ ਕਰਕੇ ਗਏ ਨੇ ਤੇ ਵੱਖਰੇ ਵੱਖਰੇ ਇਸ਼ੂਆਂ ਦੇ ਉੱਤੇ ਗੱਲਬਾਤ ਚੱਲ ਰਹੀ ਹੈ। ਤਦ ਤੱਕ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਕਾਲ ਤੁਸੀਂ ਕਰ ਸਕਦੇ ਹੋ ਤੇ +358449761 ਬਾਰ ਸਟੂਡੀਓ ਦਾ ਨੰਬਰ ਹੈ। ਤੇ ਇੰਡੀਆ ਚਾਈਨਾ ਦੀ ਗੱਲਬਾਤ ਜਿਹੜੀ ਹੈ ਚੱਲ ਰਹੀ ਹੈ, ਤੇ ਅੱਜ ਜਿਹੜਾ ਸਰਹੱਦੀ ਵਿਵਾਦ ਸੁਲਝਾਉਣ ਦੇ ਲਈ ਅਜੀਤ ਡੋਵਾਲ ਦਾ ਜਿਹੜਾ ਚੀਨ ਦਾ ਦੌਰਾ ਸ਼ੁਰੂ ਹੋ ਗਿਆ। ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਸੋਮਵਾਰ ਨੂੰ ਜਿਹੜਾ ਅੱਜ ਪੇਚਿੰਗ ਪਹੁੰਚ ਗਏ ਨੇ, ਜਿੱਥੇ ਉਹ ਮੰਗਲਵਾਰ ਕੱਲ੍ਹ ਨੂੰ ਚੀਨ ਦੇ ਵਿਦੇਸ਼ ਮੰਤਰੀ ਤੇ ਆਪਣੇ ਹਮਰੁਤਬਾ ਵਿਸ਼ੇਸ਼ ਪ੍ਰਤੀਨਿਧ ਵਾਂਗ ਜੀ ਦੇ ਨਾਲ ਭਾਰਤ ਚੀਨ ਸਰਹੱਦੀ ਮੁੱਦੇ ਦੇ ਉੱਤੇ ਗੱਲਬਾਤ ਕਰਨਗੇ। ਇਹ ਦੌਰਾ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸਤੰਬਰ ਦੇ ਵਿੱਚ ਤਜਵੀਜ਼ਿਤ ਭਾਰਤ ਯਾਤਰਾ ਤੋਂ ਕੁਝ ਜਿਹੜਾ ਕਹਿੰਦੇ ਨੇ ਕਿ ਪਹਿਲਾਂ ਜਿਹੜਾ ਹੋਇਆ ਹੈ, ਕੁਝ ਹਫ਼ਤੇ ਪਹਿਲਾਂ ਹੋ ਰਿਹਾ ਹੈ। ਡੋਵਾਲ ਅਤੇ ਵਾਂਗ ਜੀ ਦੋਵਾਂ ਮੁਲਕਾਂ ਦੇ ਵੱਲੋਂ ਸਰਹੱਦੀ ਵਿਵਾਦ ਦੇ ਹੱਲ ਦੇ ਲਈ ਨਿਯੁਕਤ ਵਿਸ਼ੇਸ਼ ਪ੍ਰਤੀਨਿਧ ਨੇ। ਦੋਵਾਂ ਆਗੂਆਂ ਵਿਚਾਲੇ ਮੰਗਲਵਾਰ ਨੂੰ 25ਵੇਂ ਗੇੜ ਦੀ ਜਿਹੜੀ ਗੱਲਬਾਤ ਹੋਏਗੀ ਤੇ ਵਿਸ਼ੇਸ਼ ਪ੍ਰਤੀਨਿਧਾਂ ਨੂੰ ਦੋਵਾਂ ਮੁਲਕਾਂ ਵਿਚਾਲੇ ਗੁੰਝਲਦਾਰ ਸਰਹੱਦੀ ਵਿਵਾਦ ਤੇ ਸਰਹੱਦ ਦੀ ਨਿਸ਼ਾਨਦੇਹੀ ਦੇ ਨਾਲ ਜੁੜੇ ਮਸਲਿਆਂ ਨੂੰ ਸੁਲਝਾਉਣ ਦੀ ਜਿਹੜੀ ਹੈ ਜ਼ਿੰਮੇਵਾਰੀ ਦਿੱਤੀ ਗਈ ਹੈ। ਡੋਵਾਲ ਆਪਣੀ ਪੇਚਿੰਗ ਯਾਤਰਾ ਦੇ ਦੌਰਾਨ ਸ਼ੀ ਜਿਨਪਿੰਗ ਦੇ ਨਾਲ ਵੀ ਮੁਲਾਕਾਤ ਕਰ ਸਕਦੇ ਹੈ। ਸ਼ੀ ਦੇ 12 ਤੇ 13 ਸਤੰਬਰ ਨੂੰ ਨਵੀਂ ਦਿੱਲੀ ਦੇ ਵਿੱਚ ਹੋਣ ਵਾਲੇ ਬ੍ਰਿਕਸ ਸਿਖਰ ਸੰਮੇਲਨ ਦੇ ਵਿੱਚ ਸ਼ਾਮਲ ਹੋਣ ਦੀ ਉਮੀਦ ਦਰਸਾਈ ਜਾ ਰਹੀ ਹੈ। ਚੀਨ ਦੇ ਵੱਲੋਂ ਉਨ੍ਹਾਂ ਦੀ ਯਾਤਰਾ ਦੇ ਬਾਰੇ ਅਜੇ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਤੇ 2019 ਤੋਂ ਬਾਅਦ ਸ਼ੀ ਦੀ ਜਿਹੜੀ ਪਹਿਲੀ ਭਾਰਤ ਯਾਤਰਾ ਹੋਏਗੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅਕਤੂਬਰ 2019 ਦੇ ਵਿੱਚ ਤਾਮਿਲਨਾਡੂ ਦੇ ਮਹਾਬਲੀਪੁਰਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੈਰ ਰਸਮੀ ਸਿਖਰ ਵਾਰਤਾ ਕੀਤੀ ਸੀ ਤੇ ਅਪ੍ਰੈਲ 2020 ਦੇ ਵਿੱਚ ਦੋਵਾਂ ਮੁਲਕਾਂ ਦੀਆਂ ਫੌਜਾਂ ਪੂਰਵੀ ਲੱਦਾਖ ਦੇ ਵਿੱਚ ਅਸਲ ਕੰਟਰੋਲ ਰੇਖਾ ਦੇ ਉੱਤੇ ਆਹਮੋ ਸਾਹਮਣੇ ਹੋ ਗਈਆਂ ਸਨ। ਬ੍ਰਿਕਸ ਸਿਖਰ ਸੰਮੇਲਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੋਦੀ ਸ਼ੀ ਦੇ ਜਿਹੜੇ ਨੇ 1 ਸਤੰਬਰ ਨੂੰ ਕਿਰਗਿਜ਼ਸਤਾਨ ਦੇ ਜਿਹੜੇ ਬਿਸ਼ਕੇਕ ਦੇ ਵਿੱਚ ਸ਼ਿੰਘਾਈ ਸਹਿਯੋਗ ਸੰਗਠਨ SCO ਦੇ ਸੰਮੇਲਨ ਦੇ ਵਿੱਚ ਸ਼ਾਮਲ ਹੋਣ ਦੀ ਉਮੀਦ ਵੀ ਜਿਹੜੀ ਹੈ ਦਰਸਾਈ ਜਾ ਰਹੀ ਹੈ। ਤੇ ਦੋਸਤੋ, ਇੱਕ ਕਾਲਰ ਦੋਸਤ ਆਪਣੇ ਨਾਲ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਗੁਰੀ ਜੀ ਦੀ ਵੀ ਗੱਲ ਸੁਣਦੇ ਹਾਂ, ਉਹਨਾਂ ਦੀ ਵੀ ਕਾਲ ਆ ਰਹੀ ਹੈ। ਆਪਣੇ ਨਾਲ ਮੁਹੰਮਦ ਜੀ ਜੁੜੇ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ ਦੁਬਈ ਤੋਂ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀ ਆਨੁ ਜੀ
2: ਜੀ, ਥੈਂਕ ਯੂ ਸੋ ਮਚ ਭੁਪਿੰਦਰ ਜੀ, ਜਿੰਦੇ ਵਸਦੇ ਰਹੋ ਤੇ ਭਾਈ ਮਾਨ ਮੱਤੀ ਸਰੋਤੇ ਜਿਹੜੇ ਇਸ ਵੇਲੇ ਸਾਰੇ ਇਕੱਠੇ ਹੋਏ, ਭੈਣ ਭਰਾ ਰੇਡੀਓ ਦੁਆਬਾ ਤੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ
2: ਰੇਡੀਓ ਦੁਆਬਾ ਜੀ, ਆ ਰੇਡੀਓ ਦੁਆਬਾ ਹਮੇਸ਼ਾ ਕਰਦੀ ਕਲਾ ਦੇ ਵਿੱਚ।
0: ਸ਼ੁਕਰੀਆ ਜੀ, ਸ਼ੁਕਰੀਆ ਜੀ,
2: ਆਲਵੇਸ ਵੈਲਕਮ
0: ਜੀ।
2: ਤੇ ਬਹੁਤ ਵਧੀਆ, ਹੁਣ ਤੱਕ ਜਿਵੇਂ ਵੀ ਭੈਣ ਭਰਾ ਆਏ ਆ ਜਿਹੜੇ ਹੈਗੇ ਆ, ਬਹੁਤ ਹੀ ਰੋਸ਼ਨ ਖਿਆਲਾਂ ਦਾ ਇਜ਼ਹਾਰ ਕੀਤਾ ਇਹਨਾਂ ਨੇ ਜਿਹੜਾ ਹੈਗਾ, ਕਹਿੰਦੇ ਨਾ ਗੱਲ ਦੇ ਨਾਲ ਹੱਦ ਜਿਹੜਾ ਹੈਗਾ ਨਿਕਲ ਆਉਂਦਾ ਹੈਗਾ, ਜੇ ਕਰੀਏ
0: ਜੀ
2: ਬਿਲਕੁਲ ਇਸੇ ਤਰ੍ਹਾਂ ਹੀ
0: ਜੀ।
2: ਹਾਂ, ਕੁਛ ਕਹਿਣ ਲੱਗੇ ਸੀ?
0: ਹਾਂਜੀ, ਮੈਂ ਕਹਿਣ ਲੱਗਾ ਸੀ, ਮੈਂ ਤੁਸੀਂ ਇੱਕ ਦਿਨ ਮੇਰੇ ਨਾਲ ਗੱਲ ਕਰਦੇ ਸੀ ਆਪਾਂ ਪ੍ਰੋਗਰਾਮ ਦੇ ਦੌਰਾਨ ਵੀ, ਤੁਸੀਂ ਸਪੈਸ਼ਲੀ ਜਿੱਥੇ ਦੇਖਿਆ ਜਾਵੇ ਦੁਬਈ ਦੇ ਵਿੱਚ ਜਾਂ ਕਿੱਥੇ ਵੀ ਜਿੱਥੇ ਵੀ ਹੈ, ਮੈਂ ਚਲੋ ਨਿੱਜੀ ਤੌਰ ਦੇ ਉੱਤੇ ਨਹੀਂ ਪੁੱਛਾਂਗਾ, ਪਰ ਤੁਸੀਂ ਪੈਟਰੋਲੀਅਮ ਜਾਂ ਉੱਥੇ ਦੇ ਮਤਲਬ ਕਿ ਕੰਪਨੀ ਦੇ ਵਿੱਚ ਕੰਮ ਕਰਦੇ ਹੋ, ਜਿਵੇਂ ਇਥਾਨੋਲ ਦਾ ਰੋਲਾ, ਚਲੋ ਇਹਨਾਂ ਮੁਲਕਾਂ ਦੇ ਵਿੱਚ ਸਾਡੇ ਵੀ ਇਥਾਨੋਲ ਆਉਂਦਾ ਹੈ 5% ਜਾਂ 10% ਆਉਂਦਾ ਹੈ, ਜਿਹੜਾ 95E ਹੈ ਜਾਂ 98 ਹੈ, 98 ਜਿਹੜਾ ਪਿਓਰ ਹੁੰਦਾ ਉਹਦੇ ਵਿੱਚ ਇਥਾਨੋਲ ਨਹੀਂ ਆਉਂਦਾ, 95 ਦੇ ਵਿੱਚ ਜਿਹੜਾ ਜ਼ਰੂਰ ਇਥਾਨੋਲ ਆਉਂਦਾ ਤੇ ਜਿਹੜਾ ਉਹਨਾਂ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ, ਜਿਹੜੀਆਂ ਗੱਡੀਆਂ ਦੇ ਵਿੱਚ ਕਾਰਬੋਰੇਟਰ ਦੀ ਨਹੀਂ ਹੈ, ਨਵੀਂ ਤਕਨੀਕ ਦੇ ਨਾਲ ਉਹ ਬਣੀਆਂ ਹੋਈਆਂ ਨੇ ਤੇ ਉਹਦੇ ਵਿੱਚ ਇੱਦਾਂ ਰੋਲਾ ਰੱਪਾ ਨਹੀਂ ਕੁਝ ਪੈਂਦਾ, ਬੜੀਆਂ ਵਧੀਆ ਚੱਲ ਰਹੀਆਂ ਨੇ। ਪਰ ਇੰਡੀਆ ਦੇ ਵਿੱਚ ਇਥਾਨੋਲ ਦਾ ਰੋਲਾ ਵੱਡੇ ਪੱਧਰ ਦੇ ਉੱਤੇ ਹੈ। ਤੁਸੀਂ ਚਲੋ ਤੁਹਾਡਾ ਆਪਣਾ ਨਿੱਜੀ ਤਜਰਬਾ ਮੈਨੂੰ ਲੱਗਦਾ ਇਹਦੇ ਵਿੱਚ, ਤੁਸੀਂ ਸੁਪਰਵਾਈਜ਼ਰ ਦੀ ਉੱਥੇ ਜੌਬ ਵੀ ਕਰਦੇ ਹੋ ਇਸ ਮਹਿਕਮੇ ਦੇ ਵਿੱਚ, ਕਿਵੇਂ ਦੇਖਦੇ ਹੋ, ਤੁਹਾਡਾ ਨਿੱਜੀ ਵਿਚਾਰ ਕੀ ਹੈ ਇਹਦੇ ਬਾਰੇ ਜੀ, ਇਥਾਨੋਲ ਦਾ ਤੇ ਪੈਟਰੋਲ ਦਾ ਜਿਹੜਾ ਸੁਮੇਲ ਹੈ ਜੀ ਆਪਸ ਦੇ ਵਿੱਚ?
2: ਦੇਖੋ, ਜੇਕਰ ਜਿਹੜਾ ਹੈਗਾ ਇਹਦੇ ਬਾਰੇ ਤੇ ਜਿਹੜਾ ਹੈਗਾ, ਬਹੁਤ ਵਧੀਆ ਸਵਾਲ ਤੁਸੀਂ ਕੀਤਾ ਹੈਗਾ ਭੁਪਿੰਦਰ
0: ਜੀ।
2: ਗੱਲ ਇਸ ਤਰ੍ਹਾਂ ਹੈਗਾ, ਜਿਹੜੇ ਐਸ ਫਾਰ ਐਮ ਕੰਸਰਨ ਜਿਹੜੀ ਸਾਡੀ ਲਾਈਨ ਹੈਗੀ ਆ ਪੈਟਰੋਲੀਅਮ ਫਿਊਲ,
0: ਹਾਂਜੀ
2: ਹੁਣ ਇਹਦੇ ਵਿੱਚ ਜਿਹੜਾ ਤੁਸੀਂ ਇਥਾਨੋਲ ਦੀ ਗੱਲ ਕਰਦੇ ਹੈਗੇ ਆ, ਇਹਦੇ ਵਿੱਚ ਅੱਗੋਂ ਕੁਆਲਿਟੀ ਹੈਗੀ ਆ, ਸਹੀ ਆ, ਮਤਲਬ ਕਿ ਜੇ ਤੁਸੀਂ ਜਿਵੇਂ ਆਪਾਂ ਕਹਿੰਦੇ ਨਾ ਗ੍ਰੇਡ ਹੈਗੇ ਆ
0: ਨਾ, ਗ੍ਰੇਡ ਹੈ
2: ਇਹਦੇ ਵਿੱਚ, ਗ੍ਰੇਡ ਹਾਂ ਗ੍ਰੇਡ ਹੈਗੇ ਆ, ਤੇ ਉਹਦੇ ਗ੍ਰੇਡ ਦੇ ਹਿਸਾਬ ਨਾਲ ਜਦੋਂ ਆਪਾਂ ਗ੍ਰੇਡ ਫਾਰ ਐਗਜਾਮਪਲ ਏ ਬੀ ਸੀ ਦੀ ਇਸ ਤਰ੍ਹਾਂ ਹੈਗਾ, ਉਹਦੇ ਵਿੱਚ ਜਿਹੜਾ ਹੈਗਾ ਕੰਬੀਨੇਸ਼ਨ ਦੀ ਜਿਹੜੀ ਤੁਸੀਂ ਗੱਲ ਕਰਦੇ ਆ ਵੀ ਉਹ ਕੰਬੀਨੇਸ਼ਨ ਤਾਂ ਹੈ, ਇਹਦੇ ਵਿੱਚ ਜਿਹੜਾ ਹੈਗਾ ਕੋਈ ਦੋ ਰਾਏ ਨੀ ਬਿਲਕੁਲ ਕੰਬੀਨੇਸ਼ਨ ਹੈ, ਲੇਕਿਨ ਪ੍ਰਾਈਸ ਵੀ ਫਿਰ ਜਿਹੜਾ ਹੈਗਾ ਉਸ ਹਿਸਾਬ ਦੇ ਨਾਲ ਹੈਗਾ, ਹੁਣ ਜਿਹੜਾ ਹੈਗਾ ਡਿਮਾਂਡ ਆਉਂਦੀ ਹੈਗੀ ਆ ਉੱਥੇ ਰੌਲਾ ਨੀ ਪੈਂਦਾ, ਹੁਣ ਜਿਵੇਂ ਤੁਸੀਂ ਦੱਸਿਆ ਇੰਡੀਆ ਚ ਰੌਲਾ ਪੈ ਜਾਂਦਾ ਹੈਗਾ, ਉੱਥੇ ਹੁਣ ਰੌਲਾ ਜਿਹੜਾ ਹੈਗਾ ਰੌਲਾ ਇਸ ਕਰਕੇ ਪੈਂਦਾ ਹੈਗਾ ਸਾਰੇ ਜਿਹੜਾ ਹੈਗਾ ਹਰ ਕੋਈ ਚਾਹੁੰਦਾ ਹੈਗਾ ਵੀ ਭਾਈ ਜਿਹੜਾ ਹੈਗਾ ਚਾਰ ਪੈਸੇ ਮੈਨੂੰ ਬਚ ਜਾਣ ਹਨਾ, ਤੇ ਬਾਕੀ ਜਿਹੜਾ ਹੈਗਾ ਅੰਦਰ ਖਾਤੇ ਜਿਹੜੇ ਗ੍ਰੇਡ ਆ, ਗ੍ਰੇਡ ਤਾਂ ਕੋਈ ਦੱਸਦਾ ਨੀ ਗਾ,
0: ਗ੍ਰੇਡ ਵੀ ਹੋਣਗੇ ਪਰ ਮਿਲਾਵਟ ਵੀ ਵੱਡੇ ਪੱਧਰ ਦੇ ਉੱਤੇ ਹੋਈ ਜਾਂਦੀ ਨਾ, ਆਪਣੇ ਤੌਰ ਦੇ ਉੱਤੇ ਵੀ ਪਾਈ ਜਾਂਦੇ ਆ, ਜਿਹੜਾ ਪਿੱਛੋਂ ਗ੍ਰੇਡ ਆਉਂਦਾ ਉਹਦਾ ਸਹੀ ਵੀ ਹੋਊਗਾ ਤਾਂ ਤਾਂ ਵੀ ਅੱਗੇ ਜਾ ਕੇ ਵਿਗਾੜ ਪੈ ਜਾਂਦਾ ਸੀ,
2: ਅੰਦਰ ਖਾਤੇ ਜਿਹੜਾ ਦੇਖੋ ਜਨਾਬ ਅੰਦਰ ਕੀ ਹੋ ਰਿਹਾ ਦੱਸਣਾ ਹੈਗਾ ਅੰਦਰ ਅਸੀਂ ਕੀ ਕਰ ਦਿੱਤਾ ਹੈਗਾ ਹਨਾ, ਹੁਣ ਜਦੋਂ ਇੱਥੇ ਸਾਡੇ ਕੋਲੋਂ ਵੀ ਆਉਂਦਾ ਹੈਗਾ ਦੇਖੋ ਪੈਟਰੋਲੀਅਮ ਫੀਲਡ ਦੇ ਵਿੱਚ ਹੈਗਾ,
0: ਹਾਂਜੀ,
2: ਤੇ ਮਤਲਬ ਕਿ ਅਸੀਂ ਜਿਹੜਾ ਹੈਗਾ ਮਾਲ ਜਦੋਂ ਆਉਂਦਾ ਹੈ ਫਾਰ ਐਗਜਾਮਪਲ ਡੀਜ਼ਲ ਹੀ ਆ ਗਿਆ ਗੁਜਰਾ ਆ ਗਿਆ ਹੈਗਾ, ਉਹ ਅਗਲਾ ਹੀ ਕਹਿੰਦੇ ਵੀ ਭਾਈ 10 PPM ਟਨ PPM
0: ਜੀ,
2: ਤੇ ਜਿਹੜਾ ਹੈਗਾ ਕਹਿਣ ਦਾ ਮਤਲਬ ਅਸੀਂ ਫਿਰ ਵੀ ਜਿਹੜਾ ਹੈਗਾ ਉਹ ਸੈਂਪਲ ਜਿਹੜਾ ਹੈਗਾ ਲੈਂਦੇ ਹਾਂ, ਲੈ ਕੇ ਜਿਹੜਾ ਹੈਗਾ ਜਦੋਂ ਕਿ ਇਹ ਹਾਈ ਲੈਵਲ ਤੇ ਹੈਗਾ ਐਦਨੋਕ ਹੈਗਾ ਚਾਹੇ ਈਨੋਕ ਹੈਗਾ ਚਾਹੇ ਇਨੋਰਾ
0: ਜੀ,
2: ਸਹੀ ਹੈ, ਅਸੀਂ ਫਿਰ ਵੀ ਉਹਨਾਂ ਦੇ ਸੈਂਪਲ ਲੈ ਕੇ ਜਿਹੜਾ ਹੈਗਾ ਲੈਬੋਰਟਰੀ ਟੈਸਟ ਕਰਾਉਂਦੇ
0: ਜੀ
2: ਹਨਾ, ਦੇਖਾ ਤਾਂ ਜਿਹੜਾ ਹੈਗਾ ਉਹ ਕਹਿੰਦੇ ਵੀ ਲੈ ਵੀ ਸਾਡਾ ਮਾਲ ਜਿਹੜਾ ਘੁਮਿਆਰੀ ਹਰ ਜਿਹੜੇ ਦੇਖੋ ਘੁਮਿਆਰੀ ਕਹਿੰਦੇ ਮੇਰਾ ਭਾਂਡਾ ਸਾਰਿਆਂ ਨੂੰ ਵਧੀਆ ਪੱਕਾ,
0: ਬਿਲਕੁਲ
2: ਹਰ ਕੋਈ ਕਹਿੰਦਾ ਮੇਰਾ ਮਾਲ ਜਿਹੜਾ ਹੈਗਾ ਮਾੜਾ ਹੈਗਾ
0: ਜੀ,
2: ਪਰ ਫਿਰ ਵੀ ਅਸੀਂ ਟੈਸਟ ਕਰਾਉਂਦੇ ਹੈਗੇ ਉਹ ਟੈਸਟ ਦੇ ਵਿੱਚ ਕੀ ਹੈਗਾ ਜਿਹੜਾ ਹੈਗਾ ਸਾਹਮਣੇ ਰਿਪੋਰਟ ਆ ਜਾਂਦੀ ਹੈਗੀ ਆ, ਵਾਟਰ ਕਿੰਨਾ ਹੈਗਾ ਸਲਫਰ ਕਿੰਨਾ ਹੈਗਾ, ਫਾਈਵ ਸਾਡੇ ਬੇਸਿਕ ਟੈਸਟ ਹੁੰਦੇ ਹੈਗੇ ਆ ਜਿਹਨਾਂ ਦੇ ਵਿੱਚ ਉਹ ਸਾਰੀ ਰਿਪੋਰਟ ਆ ਜਾਂਦੀ
0: ਹੈ,
2: ਸਲਫਰ ਵੀ ਆ ਜਾਂਦਾ ਸਾਡੇ ਵਿੱਚ, ਡੈਂਸਿਟੀ ਵੀ ਆਉਂਦੀ ਹੈਗੀ, ਵਾਟਰ ਵੀ ਆਉਂਦਾ ਹੈਗਾ
0: ਜੀ,
2: ਫਾਈਵ ਜਿਹੜੇ ਆ ਬੇਸਿਕ ਹੈਗੇ
0: ਜੀ,
2: ਉਹ ਫਾਈਵ ਅਸੀਂ ਸਾਰੇ ਲੈ ਕੇ ਉਹਨਾਂ ਦਾ ਟੈਸਟ ਜਿਹੜਾ ਸਾਡੇ ਸਾਹਮਣੇ ਰਿਪੋਰਟ ਆ ਜਾਂਦੀ
0: ਜੀ,
2: ਤੇ ਉਹ ਹੈਗਾ ਇਹ ਚੀਜ਼ਾਂ ਹੈਗੀਆਂ ਇਥਾਨੋਲ ਦੇ ਵਿੱਚ ਵੀ ਹੈਗਾ ਆ, ਇੱਥੇ ਰੋਲਾ ਤਾਂ ਨੀ ਪੈਂਦਾ ਹੈਗਾ, ਇੱਥੇ ਕੁਆਲਿਟੀ ਹੈਗੀ ਆ ਹਰ ਚੀਜ਼ ਦੀ ਕੁਆਲਿਟੀ, ਹਾਂ ਇੱਕ ਚੀਜ਼ ਹੈਗੀ ਆ
0: ਜੇ
2: ਤੁਸੀਂ ਹੁਣ ਬੀ ਗ੍ਰੇਡ ਜਾਂ ਸੀ ਗ੍ਰੇਡ ਨੂੰ ਤੁਸੀਂ ਏ ਕਹੋਗੇ
0: ਜੀ
2: ਤੇ ਕੱਲ ਨੂੰ ਫੜੇਗਾ ਤਾਂ ਸਿੱਧੀ ਜੇਲ ਆ ਗਈ
0: ਜੀ ਜੀ,
2: ਯਾਦ ਫਰਿਆਦ ਹੀ ਕਰਨੀ ਆ ਅਗਲਾ ਨੇ ਤੁਹਾਡੀ ਇੰਡਸਟਰੀ ਬੰਦ ਕਰ ਦੇਣੀ ਹੈਗੀ ਆ, ਜਿੱਥੇ ਵੀ ਤੁਹਾਡਾ ਫੈਕਟਰੀ ਹੈਗੀ ਆ ਨਾ
0: ਜੀ ਜੀ,
2: ਉਹਨੂੰ ਅੰਡਰ ਲੋਕਾਂ ਦੇ ਕੀ ਕਰ ਦੇਣਾ ਹੈਗਾ, ਤੇ ਤੁਸੀਂ ਸਿੱਧਾ ਜੇਲ ਦੇ ਵਿੱਚ ਜਾਣਾ ਹੋਗਾ, ਤੇ ਕੋਈ ਦਿਨ ਆਣ ਕੇ ਕਹਿਣਾ ਨਾ ਜੀ ਇਹਨੂੰ ਠਾਕੁਰ ਜੀ ਅਗਲੇ ਨੇ ਉਹਨੂੰ ਵੀ ਫੜ ਕੇ ਜੇਲ ਅੰਦਰ ਕਰ ਦੇ, ਇੱਥੇ ਯਾਦ ਫਰਿਆਦ ਹੈ
0: ਬਿਲਕੁਲ ਠੀਕ ਹੈ ਜੀ ਬਿਲਕੁਲ ਦਰੁਸਤ
2: ਹੈਗੀਆਂ
0: ਜੀ,
2: ਹਾਂ ਤੇ ਮਤਲਬ ਇਹ ਚੀਜ਼ਾਂ ਹੈਗੀਆਂ ਬਿਜ਼ਨਸ ਇੱਥੇ ਹਰ ਕੋਈ ਭਾਈ ਹਰ ਕੋਈ ਕਮਾ ਰਿਹਾ ਹੈਗਾ
0: ਜੀ ਬਿਲਕੁਲ ਬਿਲਕੁਲ,
2: ਜਿਹੜਾ ਨਾ ਤੁਹਾਨੂੰ ਕਹਿੰਦਾ ਵੀ ਭੁਪਿੰਦਰ ਜੀ ਲੈ ਵੀ ਜਿਹੜਾ ਹੈਗਾ ਮੈਨੂੰ 26,000 ਗੈਲਨ ਡੀਜ਼ਲ ਚਾਹੀਦਾ
0: ਜੀ,
2: ਤੇ ਤੁਸੀਂ ਕਹਿੰਦੇ ਵੀ ਫਿਕਰ ਨਾ ਕਰ ਯਾਰ ਮੁਹੰਮਦ ਫਿਕਰ ਨਾ ਕਰ ਤੈਨੂੰ ਸ਼ਾਂਤ ਕਰ,
0: ਉਹ ਤਾਂ ਬਾਈ ਜੀ ਦੇਖੋ ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਮੁਹੰਮਦ ਜੀ, ਇੰਡੀਆ ਦੇ ਵਿੱਚ ਹੁਣ ਵਿਆਹਾਂ ਦਾ ਸੀਜ਼ਨ ਹੋ ਜਾਂਦਾ ਨਾ, ਹਰ ਕੋਈ ਕਹਿੰਦਾ ਵਿਆਹ ਦੇ ਵਿੱਚ ਕਲੇਜੀ ਪਾਉਣੀ ਹੈ ਨਾ ਕਲੇਜੀ ਪਾਉਣੀ ਆ, ਪਰ ਭਾਈ ਚਾਹੇ ਜਿੰਨੇ ਮਰਜ਼ੀ ਮੁਰਗੇ ਬੜ ਲਓ ਕਲੇਜੀ ਤਾਂ ਇੱਕੋ ਹੀ ਨਿਕਲਣੀ ਆ ਵਿੱਚੋਂ, ਤੇ ਉਹ ਇੰਨੇ ਵੱਡੇ ਪੱਧਰ ਦੇ ਉੱਤੇ ਕੁਆਂਟਲਾਂ ਦੀ ਕੁਆਂਟਲੀ ਮਤਲਬ ਕਿ ਪੰਜਾਬ ਦੇ ਵਿੱਚ ਕਲੇਜੀ ਕਿੱਥੋਂ ਆਈ ਜਾਂਦੀ ਹੈ, ਸਵਾਲ ਤਾਂ ਉਹ ਵੀ ਬਹੁਤ ਖੜਾ ਹੁੰਦਾ ਵੱਡਾ ਜੀ ਜੀ,
2: ਦੁੱਧ ਦਾ ਵੀ ਇਹੋ ਹਾਲ ਆ
0: ਬਿਲਕੁਲ,
2: ਤੁਸੀਂ ਦੁੱਧ ਇੰਨੇ ਕੁਆਂਟਲ ਚਾਹੀਦਾ ਕਹਿੰਦੇ ਫਿਕਰ ਨਾ ਕਰੀ ਆ ਤੂੰ ਘੰਟੇ ਬਾਅਦ ਆ ਜੀ ਤੈਨੂੰ
0: ਬਿਲਕੁਲ
2: ਬਿਲਕੁਲ ਕੁਆਂਟਲ ਦੁੱਧ ਕਿੱਥੋਂ ਆ ਜਾਂਦਾ
0: ਜੀ ਬਿਲਕੁਲ,
2: ਤੇ ਇਹ ਚੀਜ਼ਾਂ ਅੰਦਰ ਖਾਤੇ ਉਹ ਜਿਹੜਾ ਹੈਗਾ ਫੈਕਟਰੀਆਂ ਹੈਗੀਆਂ ਜਿਹੜਾ ਆ ਉਹਨਾਂ ਦੇ ਵਿੱਚ ਉਹ ਬਣਾਈ ਜਾਂਦੇ ਹੈਗੇ ਆ ਹਨਾ
0: ਜੀ,
2: ਤੇ ਬਿਜ਼ਨਸ ਡਰਾ ਕਰੀ ਜਾਂਦੇ, ਪਰ ਇੱਕ ਚੀਜ਼ ਹੈਗੀ ਆ ਮੈਂ ਇੱਥੇ ਇੱਕ ਗੱਲ ਕਹਿਣਾ ਚਾਹਾਂਗਾ, ਅੱਲਾ ਦੀ ਕਸਮ ਜਿਹੜਾ ਹੈਗਾ ਇਨਸਾਨੀਅਤ ਦੀ ਸੋਚ ਦੇ ਨਾਲ ਖਿਲਵਾੜ ਕਰਨਾ ਹੈਗਾ, ਅਗਰ ਤੁਸੀਂ ਜਿਹੜਾ ਹੈਗਾ ਪਿਓਰਿਟੀ ਨਹੀਂ ਦਿੰਦੇ ਪਏ ਅੰਦਰ ਖਾਤੇ ਮਿਕਸ ਕਰਕੇ ਲੋਕਾਂ ਨੂੰ ਉਹ ਜਿਹੜਾ ਪਰੋਸਦੇ ਆ ਤੇ ਉਹ ਦੁੱਧ ਵੀ ਜਿਹੜਾ ਹੈਗਾ ਤੁਹਾਨੂੰ ਨੁਕਸਾਨ ਕਰਦਾ
0: ਇਨਸਾਨੀਅਤ
2: ਦਾ ਜਿਹੜਾ ਹੈਗਾ,
0: ਆਪਣੀ
2: ਤੇ ਗੱਲ ਕਰੂਗਾ ਅੱਜ ਅੱਜ ਤੁਹਾਨੂੰ ਟੇਸਟ ਤਾਂ ਬੜਾ ਆਉਣਾ ਹੈਗਾ,
0: ਤੁਸੀਂ
2: ਕਹਿਣਾ ਯਾਰ ਬੜਾ ਮਜ਼ਾ ਆਉਂਦਾ ਹੈਗਾ ਬੜਾ ਟੇਸਟੀ ਆ
0: ਦੁੱਧ,
2: ਪਰ ਹੌਲੀ ਹੌਲੀ ਉਹ ਤੁਹਾਨੂੰ ਜਿਹੜਾ ਅੰਦਰੋਂ ਅੰਦਰ ਖੋਰੀ ਜਾਂਦਾ
0: ਖੋਰੀ ਜਾਂਦਾ
2: ਅੰਦਰੋਂ ਅੰਦਰ ਬਿਮਾਰੀ
0: ਬਿਲਕੁਲ ਬਿਲਕੁਲ।
3: ਤੇ ਬਾਕੀ ਜਿਹੜਾ ਤੁਹਾਡਾ ਪ੍ਰੋਗਰਾਮ ਬਹੁਤ
0: ਵਧੀਆ, ਚਲੋ ਕੀ ਕਹਿਣਾ ਚਾਹੋਗੇ ਤੁਸੀਂ ਆਪਣੀ ਗੱਲ ਜਰੂਰ ਕਰੋ ਜਾਂਦੇ ਜਾਂਦੇ। ਜੀ ਜੀ
3: ਜੀ ਜੀ ਜੀ ਤੇ ਮੈਂ ਜਿਹੜਾ ਹੈਗਾ ਗੁਣਗੁਣਾ ਦਿੰਦਾ ਹੈਗਾ ਥੋੜਾ ਜਿਹਾ।
0: ਜਰੂਰ ਜਰੂਰ ਜਰੂਰ ਜੀ, ਆਉਣ ਦਿਓ ਜੀ।
3: ਬਚਪਨ ਤੋਂ ਇੱਥੋਂ ਤੱਕ ਸਾਨੂੰ ਪਿਆਰ ਤੇਰਾ, ਜਦ ਮੈਂ ਫਿਰ ਜਵਾਨੀ ਹੋਈ ਤਾਂ ਬਣ ਗਿਆ ਕੋਈ ਹੱਕਦਾਰ ਮੇਰਾ। ਬਚਪਨ ਤੋਂ ਇੱਥੋਂ ਤੱਕ ਸਾਨੂੰ ਪਿਆਰ ਤੇਰਾ, ਜਦ ਮੈਂ ਫਿਰ ਜਵਾਨੀ ਹੋਈ ਤਾਂ ਬਣ ਗਿਆ।

0: ਤੇਰੀ ਮੈਂ ਖੁਦਾਈ ਮੰਗ ਲਈ। ਥੈਂਕ ਯੂ ਸੋ ਮਚ।
1: ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਜੀ ਆਪਣੇ ਨਾਲ ਦੁਬਈ ਤੋਂ ਮੁਹੰਮਦ ਜੀ ਜੁੜ ਕੇ ਗਏ ਨੇ, ਗੱਲਾਂ ਬਾਤਾਂ ਵੀ ਨਾਲ ਨਾਲ ਤੇ ਨਾਲ ਗੀਤ ਦੋ ਸਾਂਝੇ ਕਰਕੇ ਗਏ ਹੈ। ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਜੁੜਨਾ ਚਾਹ ਰਹੇ ਸਨ ਗੁਰੀਮਾਨ ਜੀ, ਬਾਈ ਜੀ, ਉਹਨਾਂ ਦੀ ਵੀ ਗੱਲ ਸੁਣਦੇ ਆ। ਤੇ ਦੂਸਰੇ ਪਾਸੇ ਈਰਾਨ ਕਹਿੰਦਾ ਭਾਈ ਕਰ ਦੇਵਾਂਗਾ ਖਾਤਮਾ, ਅਮਰੀਕਾ ਦੇ ਸਾਥੀਆਂ ਨੂੰ ਈਰਾਨ ਨੇ ਚੇਤਾਵਨੀ ਦੇ ਦਿੱਤੀ ਹੈ। ਤੇ ਗੁਰੀਮਾਨ ਜੀ ਇੱਕ ਮਿੰਟ ਹੋਲਡ ਰੱਖਣਾ, ਆਪਾਂ ਖਬਰ ਨੂੰ ਕਰ ਲਈਏ ਪਹਿਲਾਂ ਨਾਲ। ਈਰਾਨ ਦੀ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਨਵੇਂ ਮੁਖੀ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਉਨ੍ਹਾਂ ਦੇ ਦੇਸ਼ ਵਿਰੁੱਧ ਅਮਰੀਕੀ ਆਰਥਿਕ ਕਾਰਵਾਈ ਦਾ ਸਮਰਥਨ ਕਰਨ ਵਾਲੇ ਕਿਸੇ ਵੀ ਦੇਸ਼ ਦੇ ਦੁਆਰਾ ਕੀਤੀ ਗਈ ਕੋਈ ਵੀ ਕਾਰਵਾਈ ਜੰਗ ਮੰਨੀ ਜਾਏਗੀ। ਇਸ ਦੇ ਦੌਰਾਨ ਈਰਾਨ ਦੇ ਰਾਸ਼ਟਰਪਤੀ ਨੇ ਅਮਰੀਕਾ ਦੇ ਨਾਲ ਹੋਏ ਸਮਝੌਤੇ ਮੈਮੋਰੈਂਡਮ ਦਾ ਜਿਹੜਾ ਬਚਾਅ ਕੀਤਾ। ਈਰਾਨ ਦੀ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਕੱਟੜਪੰਥੀ ਨੇਤਾ ਮੋਹਸੇਨ ਰਜ਼ਾਈ ਨੇ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇਹ ਜਿਹੜਾ ਚੇਤਾਵਨੀ ਜਾਰੀ ਕੀਤੀ ਹੈ। ਸਰਕਾਰੀ ਪ੍ਰਸਾਰਕ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਉਨ੍ਹਾਂ ਨੇ ਕਿਹਾ ਕਿ ਜੇਕਰ ਡੋਨਲਡ ਟਰੰਪ ਕੁਝ ਕਰਨਾ ਚਾਹੁੰਦੇ ਨੇ ਤਾਂ ਅਸੀਂ ਸਖ਼ਤ ਜਵਾਬੀ ਕਾਰਵਾਈ ਕਰਾਂਗੇ। ਦੂਜੇ ਪਾਸੇ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੈਸੈਟ ਵੱਲੋਂ ਸੋਮਵਾਰ ਨੂੰ ਅੱਜ ਈਰਾਨ ਵਿਰੁੱਧ ਨਵੀਆਂ ਪਾਬੰਦੀਆਂ ਦਾ ਐਲਾਨ ਜਿਹੜਾ ਕਰਨ ਦੀ ਕਰ ਦਿੱਤੀਆਂ ਨੇ ਉਮੀਦ ਜਤਾਈ ਜਾ ਰਹੀ ਸੀ। ਤੇ ਇਸ ਦੇ ਦੌਰਾਨ ਵਿਚੋਲਿਆਂ ਦੇ ਰਾਹੀਂ ਗੱਲਬਾਤ ਮੁੜ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਪਾਕਿਸਤਾਨ ਦੇ ਫੌਜ ਮੁਖੀ ਦੇ ਵੀ ਅੱਜ ਜਿਹੜਾ ਸੋਮਵਾਰ ਨੂੰ ਈਰਾਨ ਦਾ ਦੌਰਾ ਕਰਨ ਦੀ ਉਮੀਦ ਹੈ ਤੇ ਉੱਥੇ ਪਹੁੰਚੇ ਨੇ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਵਿਸ਼ੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਾਗਾਈ ਦੇ ਜਿਹੜਾ ਹਵਾਲੇ ਦੇ ਨਾਲ ਰਿਪੋਰਟ ਦਿੱਤੀ ਹੈ ਕਿ ਪਾਕਿਸਤਾਨੀ ਫੀਲਡ ਮਾਰਸ਼ਲ ਅਸੀਮ ਮੁਨੀਰ ਸੋਮਵਾਰ ਨੂੰ ਤਹਿਰਾਨ ਪਹੁੰਚ ਗਏ ਨੇ ਤੇ ਇਹ ਇੱਕ ਜਿਹੜਾ ਵਫਦ ਦੀ ਅਗਵਾਈ ਕਰਨਗੇ ਤੇ ਇਸ ਦੇ ਦੌਰਾਨ ਹੋਰਮੁਜ਼ ਸਟ੍ਰੇਟ ਦੇ ਵਿੱਚ ਹਮਲੇ ਘਟ ਗਏ ਨੇ ਤੇ ਪਰ ਦੋਵਾਂ ਪਾਸਿਆਂ ਤੋਂ ਬਿਆਨਬਾਜ਼ੀ ਅਜੇ ਵੀ ਜਾਰੀ ਹੈ। ਹਾਲ ਹੀ ਦੇ ਵਿੱਚ ਬਣੀ ਇੱਕ ਈਰਾਨੀ ਅਥਾਰਟੀ ਨੇ ਕਈ ਜਹਾਜ਼ਾਂ ਦੀ ਸੂਚੀ ਜਾਰੀ ਕੀਤੀ ਹੈ ਜੋ ਭਵਿੱਖ ਦੇ ਵਿੱਚ ਇਸ ਰੂਟ ਨੂੰ ਪਾਰ ਜਿਹੜਾ ਕਰਨ ਦੇ ਲਈ ਪਾਬੰਦੀਆਂ ਦਾ ਸਾਹਮਣਾ ਕਰ ਸਕਦੇ ਹੈ। ਆਖਰ ਚ ਈਰਾਨੀ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨੇ ਜਿਹੜਾ ਜੂਨ ਦੇ ਅੱਧ ਦੇ ਵਿੱਚ ਹੋਏ ਸਮਝੌਤੇ ਦਾ ਬਚਾਅ ਕਰਦੇ ਹੋਏ ਬੀਤੇ ਕੱਲ੍ਹ ਐਤਵਾਰ ਨੂੰ ਕਹਿ ਦਿੱਤਾ ਕਿ ਕੋਈ ਜੰਗ ਨਹੀਂ ਹੈ, ਕੋਈ ਸ਼ਾਂਤੀ ਨਹੀਂ ਹੈ, ਸਥਿਤੀ ਤੋਂ ਬਾਹਰ ਨਿਕਲਣ ਅਤੇ ਮੌਜੂਦਾ ਗਤੀ ਰੋਧ ਨੂੰ ਤੋੜਨ ਦਾ ਸਭ ਤੋਂ ਵਧੀਆ ਵਿਕਲਪ ਸੀਗਾ। ਉਨ੍ਹਾਂ ਕਿਹਾ ਕਿ ਯੁੱਧ ਨੂੰ ਜਿਹੜਾ ਸ਼ੁਰੂ ਹੋਣ ਤੋਂ ਲਗਭਗ 6 ਮਹੀਨੇ ਬੀਤ ਜਾਣ ਦੇ ਬਾਵਜੂਦ ਤਹਿਰਾਨ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਵਿੱਚ ਅਸਫਲ ਰਿਹਾ ਤੇ ਆਪਣੇ ਭਾਸ਼ਣ ਦੇ ਵਿੱਚ ਪਜੇਸ਼ਕੀਅਨ ਨੇ ਕਿਹਾ ਕਿ ਇਸ ਸਮਝੌਤੇ ਦੇ ਵਿੱਚ ਇੱਕ ਵੀ ਵਿਵਸਥਾ ਨਹੀਂ ਹੈਗੀ ਹੈ ਜਿਸ ਨੂੰ ਸਮਰਪਣ ਦੇ ਵਜੋਂ ਦੇਖਿਆ ਜਾ ਸਕਦਾ। ਸੁਪਰੀਮ ਲੀਡਰ ਨੀਤੀਆਂ ਨਿਰਧਾਰਿਤ ਕਰਦੇ ਨੇ ਤੇ ਅਸੀਂ ਉਨ੍ਹਾਂ ਦੇ ਨਿਰਦੇਸ਼ਾਂ ਦੇ ਅਨੁਸਾਰ ਅੱਗੇ ਵਧਾਂਗੇ। ਭਾਸ਼ਣ ਸਰਕਾਰੀ ਸਮਾਚਾਰ ਏਜੰਸੀ ਇਰਨਾ ਦਾ ਜਿਹੜਾ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਤੇ ਇੱਕ ਜਿਹੜੀ ਸਫਲਤਾ ਵੀ ਪ੍ਰਾਪਤ ਕੀਤੀ ਹੈ ਈਰਾਨ ਨੇ। 15 ਸਾਲ ਤੱਕ ਉਥੋਂ ਗੈਸ ਨਿਕਲੇਗੀ ਉਹਦਾ ਅੱਗੇ ਜਾ ਕੇ ਜ਼ਿਕਰ ਕਰਦੇ ਆ ਪਰ ਗੁਰੀ ਸਾਹਿਬ ਦੀ ਪਹਿਲਾਂ ਗੱਲਬਾਤ ਆਪਾਂ ਸੁਣਦੇ ਆ। ਗੁਰੀਮਾਨ ਜੀ, ਜੀ ਅਨੁਜੀ ਬਾਈ ਜੀ, ਨਿੱਘਾ ਸਵਾਗਤ ਹੈ ਜੀ ਅਨੁ ਜੀ।
2: ਲੋਕਾਂ
1: ਨੂੰ
2: ਕਿੱਦਾਂ ਠੱਗਣਾ ਕਿੱਦਾਂ ਨੀ, ਸਾਰੀ ਵਿਉਤ ਬੰਦੀ ਸਿੱਖ ਲਿਖੀ ਜਿਹੜੀ
1: ਨਹੀਂ ਉਹ ਦੇਖੋ ਨਾ, ਕਹਿੰਦੇ ਹੁੰਦੇ ਨਾ ਹਰ ਇੱਕ ਕਾਮਯਾਬ ਵਿਅਕਤੀ ਦੇ ਪਿੱਛੇ ਔਰਤ ਦਾ ਹੱਥ ਹੁੰਦਾ।
2: ਹਾਂਜੀ
1: ਹਾਂਜੀ,
2: ਪਰ ਇਸ ਟਾਈਮ ਤਾਂ ਮੈਡਮ ਨੂੰ ਮਾਨ ਸਾਹਿਬ ਮਸ਼ਹੂਰ ਕਰ ਰਹੇ ਹੈ ਜੀ, ਸਿਆਸਤ ਉਹਨਾਂ ਦੀ ਮਸ਼ਹੂਰ ਕਰ ਰਹੇ।
1: ਬਿਲਕੁਲ ਜੀ, ਆਉਣ ਵਾਲੇ ਸਮੇਂ ਚ ਐਮਪੀ ਓਮਪੀ ਵੀ ਜਾ ਸਕਦੇ ਆ।
2: ਜਾਸ ਕੋਈ ਬੜੀ ਗੱਲ ਨੀ, ਬੜੀ ਗੱਲ ਹੈ,
1: ਬਿਲਕੁਲ ਹੈ ਜੀ।
2: ਮੁਸੀਬਤ ਆਮ ਜਨਤਾ ਦੀ ਹੁੰਦੀ ਹੈ ਜੀ, ਇਹਨਾਂ ਨੂੰ ਜਿਹੜੇ ਕਰਦੇ ਜੀ ਇਹਨਾਂ ਤਾਂ ਤੁਹਾਨੂੰ ਪਤਾ ਵੀ ਅੱਗੇ ਪੀੜੀ ਤੋਂ ਪੀੜੀ ਤਿਆਰ ਹੋ ਜਾਂਦੇ ਹੁੰਦੇ ਆ ਇਹ।
1: ਬਿਲਕੁਲ ਹੈ ਜੀ,
2: ਪੀੜੀਆਂ ਤਿਆਰ ਹੁੰਦੀਆਂ ਨੇ ਜੀ, ਇੱਕ ਪੀੜੀ ਜਾਂਦੀ ਦੂਜੀ ਰਾਜ ਹੀ ਨਾ ਤਾਂ ਸੱਤਾ ਦੇ ਉੱਪਰ ਆਮ ਬੰਦੇ ਦਾ ਰਾਜ ਥੋੜੀ ਹੈ
1: ਜੀ। ਬਿਲਕੁਲ,
2: ਤੁਸੀਂ ਦੇਖਦੇ ਹੀ ਹੈ ਜੀ। ਬਾਕੀ ਬਾਈ ਦੇਖਦੇ ਆ ਭਾਈ ਇਥਨਾਂ ਨੂੰ ਲੈ ਕੇ ਕਿੰਨਾ ਕੁ ਰੌਲਾ ਪੈ ਰਿਹਾ
1: ਜੀ।
2: ਹੁਣ ਸਰਕਾਰਾਂ ਤੁਹਾਡੇ ਸਾਹਮਣੇ ਚੀਨੀ ਦਾ ਰੇਟ ਕਿੰਨਾ ਵਧਾਤਾ, ਹੁਣ ਕਹਿੰਦੇ ਇਥਨਾਂ ਦੇ ਵਿੱਚ ਚੀਨੀ ਵਰਤਣ ਲੱਗ ਪਏ, ਕਹਿੰਦੇ ਆ ਬਾਸਮਤੀ ਵਰਤਣ ਲੱਗ ਪਏ, ਅੱਗੇ ਮੱਕੀ ਵਰਤਦੀ, ਹੁਣ ਕਿੰਨਾ ਕੁ ਵਰਤਣ ਲੱਗ ਪਏ, ਜੋ ਮਰਜ਼ੀ ਕੁਛ ਵਰਤ ਜਾਣ, ਪਰ ਦੇਖੋ ਇਥਨਾਲ ਇਥਨਾਲ ਹੀ ਰਹਿਣਾ, ਉਹਦੇ ਨਾਲ ਆਪਣੇ ਮਤਲਬ ਜਿਹੜੇ ਆਪਣੇ ਗੱਡੀਆਂ ਦੇ ਜਿਹੜੇ ਇੰਜਣ ਬਣ ਰਹੇ ਨੇ ਉਹ ਉਹਦੇ ਮੁਤਾਬਕ ਹੈ।
1: ਨਹੀਂ ਬਾਈ ਜੀ, ਉਹ ਤਾਂ ਚਲੋ ਜਪਾਨ ਹੋ ਗਿਆ ਜਾਂ ਯੂਰੋਪੀਅਨ ਮੁਲਕ ਹੋ ਗਏ, ਕੁਝ ਨਵੀਆਂ ਜਿਹੜੀਆਂ ਟੈਕਨੋਲੋਜੀ ਉਹ ਲੈ ਕੇ ਆਏ ਨੇ ਇੰਜਣਾਂ ਦੇ ਵਿੱਚ, ਕਾਰਬੋਰੇਟਰ ਉਹਨਾਂ ਨੇ ਤਾਂ ਹਟਾ ਦਿੱਤੇ ਨੇ ਉਹਨਾਂ ਚੀਜ਼ਾਂ ਚੋਂ, ਤੇ ਉਹਦੇ ਉੱਤੇ ਇਫੈਕਟ ਨਹੀਂ ਪੈਂਦਾ ਇਹਨਾਂ ਚੀਜ਼ਾਂ ਦਾ। ਬਿਲਕੁਲ, ਉਹ ਬਾਇਓ ਅਸਲ ਦੇ ਵਿੱਚ ਬਾਇਓ ਮੇਰੇ ਕੋਲ ਵੀ ਜਿਹੜੀ ਗੱਡੀ ਹੈਗੀ ਆ ਨਾ, ਉਹ ਦੋਵੇਂ ਮਤਲਬ ਕਿ ਇੱਕ ਤਾਂ ਉਹਦੇ ਵਿੱਚ ਕਹਿ ਸਕਦੇ ਆ ਡਬਲ ਸਿਸਟਮ ਹੈਗਾ ਆ ਤੇ ਉਹਦੇ ਵਿੱਚ ਮਤਲਬ ਕਿ ਤੁਸੀਂ ਐਵਰੇਜ ਨੂੰ ਕੰਟਰੋਲ ਕਰ ਸਕਦੇ ਹੋ ਤਾਂ ਉਹਨੂੰ ਸਵਿੱਚ ਨੂੰ ਆਨ ਕਰ ਦਿਓ ਤੇ ਉਹਦੇ ਨਾਲ ਪਿਕਅਪ ਥੋੜੀ ਜਿਹੀ ਘੱਟ ਜਾਂਦੀ ਹੈ ਤੇ ਪਰ ਪੈਂਦਾ ਉਹਦੇ ਵਿੱਚ ਵੀ ਜਿਹੜਾ 95 ਜਿਹੜਾ ਸਾਡੇ ਇੱਥੇ ਆਉਂਦਾ ਉਹਦੇ ਵਿੱਚ 10% ਜਿਹੜਾ ਆਪਣਾ ਹੈਗਾ ਆ ਇਥਾਨੋਲ ਤੇ ਜਦੋਂ ਸਵਿੱਚ ਨੂੰ ਤੁਸੀਂ ਆਫ ਕਰ ਦਿੰਦੇ ਹੋ ਤਾਂ ਨਾਰਮਲ ਦੇ ਉੱਤੇ ਲੈ ਆਉਂਦੇ ਹੋ ਤਾਂ ਤੇਲ ਥੋੜਾ ਜਿਹਾ ਜ਼ਿਆਦਾ ਖਾਂਦੀ ਹੈ ਪਰ ਪਿਕਅਪ ਓਨੀ ਹੀ ਬਰਕਰਾਰ ਫਿਰ ਓਨੀ ਹੋ ਜਾਂਦੀ ਹੈ ਜੀ।
2: ਸਾਡੇ ਵੀ ਇੱਧਰ ਵੀ ਸ਼ੁਰੂ ਕਰਦੇ ਸਾਡੇ ਪਹਿਲਾਂ ਇਹ ਚੱਲਦਾ ਸੀ ਵੀ ਪੈਟਰੋਲ ਪਲੱਸ ਸੀਐਨਜੀ।
1: ਹਾਂਜੀ
2: ਤੁਸੀਂ ਗੱਡੀ ਸੀ ਪੈਟਰੋਲ ਤੇ ਸਟਾਰਟ ਕਰੋ ਕਿਉਂਕਿ ਸੀਐਨਜੀ ਗੈਸ ਸਟਾਰਟਿੰਗ ਪ੍ਰੋਬਲਮ ਦਿੱਤੀ ਹੈ ਉਹ ਤੋਂ ਬਾਅਦ ਤੁਸੀਂ ਗੱਡੀ ਚਲਾ ਕੇ ਸੀਐਨਜੀ ਤੇ ਕਨਵਰਟ ਕਰ ਦੋ। ਚਲੋ ਕਿਤੇ ਨਾ ਕਿਤੇ ਉਹ ਚੀਜ਼ ਥੋੜੀ ਜਿਹੀ ਫਿਰ ਵੀ ਸਮਝ ਆਉਂਦੀ ਸੀ ਘੱਟੋ ਘੱਟ ਇਹ ਵੀ ਜੇ ਗੱਡੀ ਜਿਹੜੀ ਹੈ ਵੀ ਤੁਸੀਂ ਪੈਟਰੋਲ ਤੇ 10 ਸਾਲ ਚਲਾਉਂਦੇ ਆ ਉਹ ਸੀਐਨਜੀ ਤੇ 8 ਸਾਲ ਚੱਲ ਜਾਂਦੀ
1: ਬਿਲਕੁਲ
2: ਕਿਤੇ ਨਾ ਕਿਤੇ ਫਿਰ ਵੀ ਆਪਾਂ ਜਸਟੀਫਾਈ ਕਰ ਸਕਦੇ ਹਾਂ
1: ਜੀ। ਜਾਂ ਹਾਈਬ੍ਰਿਡ ਆ ਗਈਆਂ ਜਿੱਦਾਂ ਕਿ ਉਹ ਪਹਿਲਾਂ ਇਲੈਕਟ੍ਰੋਨਿਕ ਬਿਜਲੀ ਤੇ ਥੋੜਾ ਜਿਹਾ ਚੱਲਦੀਆਂ ਨੇ ਬਾਅਦ ਚੋਂ ਪੈਟਰੋਲ ਤੇ ਹੋ ਜਾਂਦੀਆਂ ਨੇ ਜੀ। ਹਾਂਜੀ
2: ਹਾਂਜੀ ਹਾਂਜੀ ਹੁਣ ਮੇਰੇ ਕੋਲ ਘਰੇ ਆਪਣੀ ਐਕਟਿਵ ਹੈ ਜੀ ਅੱਜ ਕੱਲ ਮੇਰੇ ਦੋਸਤ ਮੇਰੇ ਤੋਂ ਮੰਗ ਕੇ ਲੈ ਗਏ ਜੀ ਅਸੀਂ ਮਾੜਾ ਬਾਜ਼ਾਰ ਜਾਣਾ ਜਦੋਂ ਅੱਧੇ ਘੰਟੇ ਚ ਫੋਨ ਆ ਗਿਆ ਬਾਈ ਸਕੂਟਰੀ ਰਸਤੇ ਚ ਖੜ ਗਈ ਮੈਂ ਕਿਹਾ ਸਕੂਟਰੀ ਤਾਂ ਨਵੀਆਂ ਨੂੰ ਕੀ ਦਿੱਕਤ ਆ ਗਈ ਚਲੋ ਰਾਤ ਔਖੇ ਸੌਖੇ ਨੂੰ ਫੜ ਕੇ ਬੰਨ ਕੇ ਲੈ ਕੇ ਆਏ ਸਵੇਰੇ ਮਿਸਤਰੀ ਕੋਲ ਦੱਸਿਆ ਮਿਸਤਰੀ ਇਹੀ ਗੱਲ ਕਹਿੰਦਾ ਕਹਿੰਦਾ ਬਾਈ ਨਾਰਮਲ ਪੈਟਰੋਲ ਨਾ ਪਾਓ ਜਿਹਦੇ ਵਿੱਚ ਹਾਈ ਸਪੀਡ ਪਾਓ ਜੀ ਇਥੇਨੋਲ ਕਰਕੇ ਪ੍ਰੋਬਲਮ ਆਈ ਹੈ
1: ਜੀ।
2: ਹੁਣ ਤੁਸੀਂ ਇੱਕ ਮੇਰੇ ਦੋਸਤ ਦੀ ਗੱਡੀ ਅੱਜ ਹੁਣ ਮੈਂ ਢਾਬੇ ਤੇ ਖੜਾ ਕੇ ਆ ਰਿਹਾ ਵੀ ਜਦ ਆਪਣੇ ਦੇਸ਼ ਦੇ ਵਿੱਚ ਲੋਹੇ ਦਾ ਬੇੜਾ ਗਰਕ ਹੀ ਹੋ ਰਿਹਾ ਹੈ ਫਿਰ ਤੁਹਾਡੇ ਇਥੇਨੋਲ ਬਣਾਉਣ ਦਾ ਸਾਨੂੰ ਫਾਇਦਾ ਕੀ ਹੈ ਤਾਂ
1: ਬਿਲਕੁਲ ਹੈ ਜੀ। ਜਾਂ ਬਾਈ ਜੀ ਉਹ ਪੰਪਾਂ ਵਾਲੇ ਵੀ ਮੈਂ ਕਹਿ ਸਕਦਾ ਉਹਨਾਂ ਲੋਕ ਹੁਣ ਦੇਖੋ ਇੱਥੇ ਅਸੀਂ ਆਪਣੀ ਸਾਡੀ ਸੈਲਫ ਸਰਵਿਸ ਹੈ ਜੀ ਬਕਾਇਦਾ ਟੈਂਕੀ ਦੇ ਢੱਕਣ ਦੇ ਉੱਤੇ ਲਿਖਿਆ ਹੁੰਦਾ ਭਈ ਗੱਡੀ ਦੇ ਵਿੱਚ ਤੇਲ ਜੇ ਕਿਹੜਾ ਪੈਣਾ ਉਹਦੇ ਵਿੱਚ 95 ਯੂਜ਼ ਕਰ ਸਕਦੇ ਹੋ 98 ਕਰ ਸਕਦੇ ਪਿਓਰ ਕਰਨਾ ਪਾਵਰ ਸ਼ਾਇਦ ਤੁਹਾਡੇ ਆਉਂਦਾ ਉਹਨੂੰ ਕਹਿੰਦੇ ਆ।
2: ਹਾਂਜੀ
1: ਤੇ ਇੱਕ ਆਉਂਦਾ ਜਿਹੜਾ ਇਥਾਨੋਲ ਵਾਲਾ ਉਹਨੂੰ ਪਤਾ ਨੀ ਮੈਨੂੰ ਕੀ ਕਹਿੰਦੇ ਆ ਉਹ ਕੀ ਹੈਗੀ ਆ E20 ਜਾਂ ਕੀ ਹੈਗਾ ਆ ਤੇ
2: ਹਾਂਜੀ
1: ਤੇ ਉਹਦੇ ਉੱਤੇ ਬਕਾਇਦਾ ਲਿਖਿਆ ਹੁੰਦਾ ਹੈ ਕਿ ਟੈਂਕੀ ਦੇ ਉੱਤੇ ਸਟਿੱਕਰ ਲੱਗਿਆ ਹੁੰਦਾ ਉਹਦੇ ਉੱਤੇ ਹਰੇ ਰੰਗ ਦੇ ਨਾਲ ਲਿਖਿਆ ਹੁੰਦਾ ਲਾਈਨਾਂ ਦੇ ਵਿੱਚ ਕਿਹੜਾ ਇਹਦੇ ਉੱਤੇ ਤੁਸੀਂ ਜਿਹੜਾ ਟੈਂਕੀ ਦੇ ਵਿੱਚ ਕੀ ਪਾ ਸਕਦੇ ਹੋ ਤੇ ਜਾਂ ਤਾਂ ਮੈਨੂੰ ਲੱਗਦਾ ਕਿ ਚਲੋ ਮੈਂ ਉਹਨਾਂ ਨੂੰ ਜਸਟੀਫਾਈ ਨਹੀਂ ਕਰਦਾ ਕਿਉਂਕਿ ਪੜ੍ਹਨ ਲਿਖਣ ਦੀ ਜਾਂ ਮੈਨੂੰ ਨੂੰ ਦੇਖਣ ਦੀ ਸਾਡੇ ਵਿੱਚ ਵੀ ਹੈ ਨੀ ਗੀ ਪਹਿਲਾਂ ਅਸੀਂ ਚੀਜ਼ ਲੈ ਆਉਣੀ ਆ ਉਹਦੀ ਮਤਲਬ ਕਿ ਐਨ ਭੰਨ ਤੋੜ ਕਰ ਲੈਣੀ ਆ ਬਾਅਦ ਚੋਂ ਮੈਨੂੰ ਦੇਖਣਾ ਫਿਰ ਕੰਪਨੀਆਂ ਵਾਲਿਆਂ ਨੂੰ ਕਹਿਣਾ ਭਾਈ ਇਹਨੂੰ ਕੀ ਕਰੀਏ ਨਾ ਤੇ ਉਹ ਵੀ ਚੀਜ਼ਾਂ ਨੇ ਤਾਂ ਹੋ ਸਕਦਾ ਕਿ ਗੱਡੀਆਂ ਦੇ ਉੱਤੇ ਲਿਖਿਆ ਵੀ ਆ ਪਰ ਆਪਾਂ ਕਦੇ ਉਹਦੇ ਉੱਤੇ ਧਿਆਨ ਹੀ ਨਹੀਂ ਦਿੱਤਾ ਕਿ ਇਹਦੇ ਵਿੱਚ 95 ਪਾਉਣਾ 98 ਪਾਉਣਾ ਕਿਹੜਾ ਪਾਉਣਾ ਹੈ ਜੀ।
2: ਦੇਖੋ ਭਾਰਜਵੀਰ ਜੀ ਪਹਿਲੀ ਗੱਲ ਤਾਂ ਹੈ ਵੀ ਜਿਹੜੀ ਚੀਜ਼ ਨੂੰ ਲੋਕ ਪਸੰਦ ਹੀ ਨਹੀਂ ਕਰ ਰਹੇ
1: ਜਿਹੜੀ
2: ਚੀਜ਼ ਆਪਣੀ ਆਪਣੀ ਗੱਡੀਆਂ ਦਾ ਆਪਣੇ ਸਕੂਟਰ ਦਾ ਨੁਕਸਾਨ ਕਰ ਰਹੀਆਂ ਨੇ
1: ਜੀ
2: ਤੁਸੀਂ ਉਹ ਚੀਜ਼ ਸਾਡੇ ਉੱਪਰ ਇਹ ਇੱਕ ਤਾਂ ਹੁੰਦਾ ਜੀ ਵੀ ਤੁਸੀਂ ਕਿਸੇ ਨਾਲ ਰਾਏ ਕਰਕੇ ਚੱਲਦੇ ਆ ਲੋਕਾਂ ਦੀ ਸਲਾਹ ਕਰਦੇ ਆ ਰਿਵਿਊ ਲੈਂਦੇ ਆ ਉਹਦੇ ਟੈਸਟਡ ਕਰਦੇ ਆ
1: ਇਥਾਨੋਲ ਤਾਂ ਮੈਨੂੰ ਲੱਗਦਾ ਕਿ 2-stroke ਦੇ ਲਈ ਤਾਂ ਬਣਿਆ ਹੀ ਨੀਗਾ ਨਾ ਉਹ ਮਤਲਬ ਕਿ ਉਸ ਹਿਸਾਬ ਦੇ ਨਾਲ ਜਿਹੜੇ ਸਕੂਟਰ ਆ ਸਕੂਟਰੀਆਂ ਨੇ ਉਹਨਾਂ ਲਈ ਤਾਂ ਪਿਆ ਹੀ ਨੀ ਕਿਉਂਕਿ ਉਹਦੇ ਵਿੱਚ ਆਪਣਾ ਇੰਜਨ ਆਇਲ ਨਹੀਂ ਹੁੰਦਾ ਜਿਹੜੇ 2 ਸਿਲੰਡਰ ਹੈਗੇ 2-stroke ਜਿੱਦਾਂ ਕਿ ਆਪਣੇ ਹੈਗੇ ਆ ਸਕੂਟਰ ਹੈਗੇ ਆ ਹਾਂ ਬਕਾਇਦਾ ਉਹਦੇ ਵਿੱਚ ਦੇਖ ਲਓ ਆਪਣਾ ਮੋਬਾਇਲ ਪਾਉਣਾ ਪੈਂਦਾ ਬਕਾਇਦਾ ਤੁਹਾਨੂੰ ਉਹਦੇ ਵਿੱਚ ਜਦੋਂ ਪੈਟਰੋਲ ਪਵਾਉਂਦੇ ਹੋ ਅਲੱਗ ਤੌਰ ਤੇ
2: ਜੀ ਪਰ ਇਹ ਹੈ ਨਾ ਵੀ ਮਤਲਬ ਜਿਹੜੀ ਚੀਜ਼ ਸਾਨੂੰ ਚਾਹੀਦੀ ਨੀ ਉਹ ਸਾਡੇ ਤੇ ਥੋਪੀ ਕਿਉਂ ਜਾਂਦੀ ਸਾਡਾ ਨੁਕਸਾਨ ਕਿਉਂ ਕਰੇ ਜਾਂਦਾ। ਚਲੋ ਦੂਸਰੀ ਗੱਲ ਮੰਨ ਲੈਂਦੇ ਆ ਇੱਕ ਪੈਟਰੋਲੀਅਮ ਜਦੋਂ ਜੇ ਕਿਸੇ ਮਤਲਬ ਆਪਣੇ ਲੋਕਾਂ ਨੂੰ ਦੱਸਣਾ ਕੋਈ ਚੀਜ਼ ਕਲੈਰੀਫਿਕੇਸ਼ਨ ਦੇਣੀ ਹੈ ਉਹ ਕੰਮ ਪੈਟਰੋਲੀਅਮ ਮੰਤਰੀ ਦਾ ਨਾ ਕਿ ਗਡਕਰੀ ਸਾਹਿਬ ਦਾ
1: ਜੀ।
2: ਗਡਕਰੀ ਸਾਹਿਬ ਜਿੱਥੇ ਇੰਟਰਵਿਊ ਕਰ ਰਹੇ ਨੇ ਜਿੱਥੇ ਵੀ ਕੁਛ ਕਰ ਰਹੇ ਹੈ ਪੈਟਰੋਲ ਨੂੰ ਲੈ ਕੇ ਇੱਥੇ ਨੂੰ ਲੈ ਕੇ ਸਫਾਈਆਂ ਤਾਂ ਇਹ ਦੇ ਰਹੇ ਹੈ ਮੈਨੂੰ ਪੁੱਛਿਆ ਜਾਵੇ ਕਿ ਤੁਸੀਂ ਪੈਟਰੋਲੀਅਮ ਮੰਤਰੀ ਹੈਗੇ
1: ਜੀ
2: ਇਹਨਾਂ ਦੇ ਆਪਣੇ ਬੇਟੇ ਦੀ ਫੈਕਟਰੀ ਆ ਵੈਸੇ ਇਥਨੋਲ ਦਾ ਪਰਪਸ ਕੀ ਸੀ ਯਾਰ ਪੋਲੂਸ਼ਨ ਪੋਲੂਟਡ ਘੱਟ ਕਰੂੰਗੀ ਵੀ ਆਪਾਂ ਕੁਦਰਤ ਨੂੰ ਠੀਕ ਰੱਖਣਾ ਪਰ ਤੂੰ ਇਥੇ ਨੂੰ ਘਟਾਉਣਾ
1: ਜੀ
2: ਪਰ ਨਾ ਤੁਸੀਂ ਇਹਦੇ ਬਾਰੇ ਥੋੜਾ ਹੋਰ ਰਿਸਰਚ ਕਰਕੇ ਦੇਖੋ ਜਿਹੜੀ ਮਤਲਬ ਸਟੇਟ ਦੇ ਵਿੱਚ ਇਹਨਾਂ ਨੇ ਆਪਣਾ ਇਥਨੋਲ ਪਲਾਂਟ ਲਾਇਆ ਹੋਇਆ ਉਹ ਇਥਨੋਲ ਜਗ੍ਹਾ ਦੇ ਵਿੱਚ ਸਭ ਤੋਂ ਜ਼ਿਆਦਾ ਪਾਣੀ ਦੀ ਵੇਸਟੇਜ ਹੋ ਰਹੀ ਹੈ ਪਹਿਲੀ ਗੱਲ ਤਾਂ
1: ਜੀ
2: ਪਾਣੀ ਦੀ ਵੇਸਟੇਜ ਹੋ ਰਹੀ ਔਰ ਉਹ ਪਿੰਡ ਦਾ ਜਿਹੜਾ ਮਤਲਬ ਹਵਾ ਪਾਣੀ ਕਿੰਨਾ ਕੁ ਖਰਾਬ ਹੋ ਚੁੱਕਿਆ ਹੈ
1: ਬਾਈ ਜੀ ਸਭ ਸ਼ੋਸ਼ਾ ਆਇਆ ਹਨਾ ਭਾਈ ਇੱਕ ਲੋਕਾਂ ਦੇ ਇੱਥੇ ਵੀ ਚਲੋ ਸੋਚਦੇ ਇਹਨਾਂ ਚੀਜ਼ਾਂ ਦੇ ਨਾਲ ਵਾਹ ਵਾਸਤਾ ਪਿਆ ਰਹਿੰਦਾ ਹੈ ਹੁਣ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਪਣ ਚੱਕੀਆਂ ਜਿਹੜੀਆਂ ਨੇ ਹਵਾ ਦੇ ਨਾਲ ਚੱਲਦੀਆਂ ਚੱਕੀਆਂ ਉਹਨਾਂ ਤੋਂ ਬਿਜਲੀ ਬਣਾਉਂਦੀ ਹੈ ਪਰ ਆ ਜਿਹੜੀਆਂ ਰਿਪੋਰਟਾਂ ਦੱਸਦੀਆਂ ਨੇ ਪੂਰੇ ਵਰਲਡ ਦੇ ਵਿੱਚ ਇੰਨੀਆਂ ਕੁ ਪੌਣ ਚੱਕੀਆਂ ਜਿਹੜੀਆਂ ਇਹਨਾਂ ਨੇ ਲਾ ਦਿੱਤੀਆਂ ਜਿਹੜਾ ਉਹਦਾ ਜਿਹੜੇ ਵੀ ਮਟੀਰੀਅਲ ਤੋਂ ਤਿਆਰ ਹੁੰਦੀਆਂ ਨੇ ਉਹ ਖਤਰਨਾਕ ਹੈ ਇਸ ਧਰਤੀ ਦੇ ਲਈ ਤੇ ਉਹਨੂੰ ਲੋਹਾ ਜਿਹੜਾ ਉਹ ਵੱਡੇ ਪੱਧਰ ਦੇ ਉੱਤੇ ਉਹਨੂੰ ਸਾਂਭਣਾ ਕਿੱਦਾਂ ਆ ਉਹ ਬਹੁਤ ਵੱਡੀ ਸਿਰਦਰਦੀ ਬਣੀ ਹੋਈ ਹੈ ਤੇ ਇਹ ਕੀ ਕਰਦੇ ਆ ਕਿ ਇਹਨਾਂ ਮੁਲਕਾਂ ਦੇ ਵਿੱਚ ਵੀ ਨਾ ਉਹ ਹਵਾ ਦੇ ਨਾਲ ਚੱਲਣ ਵਾਲੀਆਂ ਜਿਹੜੇ ਪੱਖੇ ਨੇ ਤਾਂ ਉਹ ਮਤਲਬ ਕਿ ਉਹਨਾਂ ਦਾ ਲੈਂਡ ਲੈ ਕੇ ਕਿਰਾਏ ਦੇ ਉੱਤੇ ਉਹ ਲਾ ਦੇਣੀਆਂ ਨੇ ਤੇ ਉਹਨੂੰ ਮਤਲਬ ਕਿ ਉਹ ਸਾਂਭ ਸੰਭਾਲ ਉਹਨਾਂ ਦੇ ਸਿਰ ਦੇ ਉੱਤੇ ਹੈਗੀ ਆ ਜਿੰਨਾ ਚਿਰ ਉਹਨਾਂ ਨੂੰ ਉਹ ਕੰਮ ਕਰੀ ਜਾਂਦੀਆਂ ਜਿੰਨੀ ਕੁ ਐਕਸਪਾਇਰ ਡੇਟ ਨਹੀਂ ਹੈ ਉਸ ਤੋਂ ਬਾਅਦ ਉਹਨੂੰ ਕਿੱਥੇ ਵੇਸਟੇਜ ਦੇ ਵਿੱਚ ਪਾਉਣਾ ਹੈ ਚਾਹੇ ਅੱਜ ਗ੍ਰੀਨ ਜਿਹੜੀਆਂ ਨੇ ਆਪਣੀਆਂ ਇਲੈਕਟ੍ਰੋਨਿਕ ਚਾਹੇ ਵਹੀਕਲ ਵੀ ਆ ਗਏ ਨੇ ਉਹਨਾਂ ਦੀ ਚਾਈਨਾ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਬਣੀ ਹੋਈ ਹੈ ਕਿ ਉਹਨਾਂ ਦੀਆਂ ਬੈਟਰੀਆਂ ਮਤਲਬ ਕਿ ਕਿੱਥੇ ਅਸੀਂ ਡਿਸਟਰੋਏ ਕਰਨੀਆਂ ਨੇ ਉਹ ਸਾਰਾ ਚੱਕਰ ਹੀ ਹੈ ਜੀ ਮਤਲਬ ਕਿ ਇੱਕ ਤਰ੍ਹਾਂ ਦਾ ਇੱਕ ਸ਼ੋਸ਼ਾ ਛੱਡ ਦਿੰਦੇ ਆ ਲੋਕਾਂ ਨੂੰ ਗੁੰਮਰਾਹ ਕਰਨ ਦਾ ਕਿ ਅਸੀਂ ਦੁਨੀਆਂ ਨੂੰ ਬਚਾ ਰਹੇ ਹਾਂ ਅਸੀਂ ਪੋਲੂਸ਼ਨ ਘਟਾ ਰਹੇ ਹਾਂ ਇਹ ਕਰ ਰਹੇ ਹਾਂ ਉਹ ਕਰ ਰਹੇ ਹਾਂ ਜੀ
2: ਪਰ ਲੋਕਾਂ ਨੂੰ ਵੀ ਇਹ ਲੋਕ ਵੀ ਕਿਤੇ ਨਾ ਕਿਤੇ ਜਿਵੇਂ ਆ ਰਹੇ ਨਾ ਤੁਸੀਂ ਹੁਣ ਜਿਸ ਤਰ੍ਹਾਂ ਕਿਹਾ ਵੀ ਲੈਂਡ ਇਹ ਰੈਂਟ ਤੇ ਲੈਂਦੇ ਉਹ ਲੈਂਡ ਲੋਕਾਂ ਦੀ ਨਹੀਂ ਇਹਨਾਂ ਦੇ ਆਪਣੇ ਤਾਂ
1: ਬਿਲਕੁਲ ਹੈ ਜੀ ਉਹਦੇ ਨਾਲ ਇੱਥੇ ਦੇਖੋ ਪੰਛੀ ਬਹੁਤ ਸਾਰੇ ਜਿਹੜੇ ਆਮ ਜਿਹੜੇ ਉੱਥੇ ਜਾਨਵਰ ਨੇ ਜੰਗਲੀ ਜਾਨਵਰ ਨੇ ਜਾਂ ਬਹੁਤ ਸਾਰੇ ਪੰਛੀਆਂ ਦੀ ਤਾਦਾਦ ਜਿਹੜੀ ਇਹਨਾਂ ਮੁਲਕਾਂ ਦੇ ਵਿੱਚ ਘਟ ਗਈ ਹੈ ਜੀ ਇਹਨਾਂ ਚੀਜ਼ਾਂ ਦੇ ਕਰਕੇ
2: ਆਪਣੇ ਪੰਜਾਬ ਚ ਨੀ ਲੱਭਦੀਆਂ ਚਿੜੀਆਂ ਨੀ ਲੱਭਦੀਆਂ ਆਪਣੇ ਪੰਜਾਬ ਚ
1: ਜੀ ਜੀ ਜੀ
2: ਬਹੁਤ ਚੀਜ਼ਾਂ ਹੁਣ ਲੋਕਾਂ ਨੇ ਨਾ ਦੇਖੋ ਇਹਨਾਂ ਦਾ ਕੰਮ ਹੈ ਜੀ ਬੁਰਕੀ ਪਾਉਣਾ ਸਰਕਾਰਾਂ ਦਾ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਆਪਣੇ ਖੇਤਾਂ ਦੇ ਵਿੱਚ ਮੋਬਾਈਲ ਟਾਵਰ ਲਵਾਏ ਹੋਏ ਨੇ ਜਦ ਕਿ ਤੁਹਾਨੂੰ ਪਤਾ ਵੀ ਟਾਵਰ ਦੇ ਵਿੱਚੋਂ ਨਿਕਲ ਤਾਂ ਰੇਡੀਏਸ਼ਨ ਹੀ ਹੈ
1: ਜੀ
2: ਤੁਸੀਂ ਉੱਥੇ ਕੰਮ ਕਰਨਾ ਜਾਂ ਤੁਸੀਂ ਆਪਣੇ ਜਿਹਨਾਂ ਦੇ ਘਰ ਦੇ ਉੱਪਰ ਲਵਾਏ ਹੋਏ ਨੇ ਤੁਹਾਡੀ ਸਿਹਤ ਨਾਲ ਤੁਸੀਂ 20-50 ਹਜ਼ਾਰ ਪਿੱਛੇ ਤੁਸੀਂ ਆਪਣੀ ਜ਼ਿੰਦਗੀ ਨਾਲ ਜਿਹੜਾ ਖਿਲਵਾੜ ਕਰ ਰਹੇ ਹੈ ਉਹਦਾ ਲੇਖਾ ਕਿੱਥੇ ਦਊਂਗੇ
1: ਬਿਲਕੁਲ ਹੈ ਜੀ ਬਿਲਕੁਲ
2: ਮਤਲਬ ਲੋਕਾਂ ਨੂੰ ਹੈ ਨੀ ਅੱਜ ਅੱਜ ਕਿਸੇ ਨਾਲ ਬੈਠੇ ਮੈਂ ਗੱਲ ਕਰਦਾ ਸੀ ਮੈਂ ਕਿਹਾ ਯਾਰ ਵੀ ਪੰਜਾਬ ਦਾ ਤਾਂ ਬੇੜਾ ਗਰਕ ਹੋ ਗਿਆ ਕੁਛ
1: ਜੀ
2: ਨਹੀਂ ਨਹੀਂ ਭਗਵੰਤ ਮਾਨ ਆਊਗਾ ਜੀ ਭਗਵੰਤ ਮਾਨ ਆਊਗਾ ਮੈਂ ਕਿਹਾ ਯਾਰ ਤੁਹਾਨੂੰ ਭਗਵੰਤ ਮਾਨ ਮਤਲਬ ਰਾਸ਼ਨ ਫ੍ਰੀ ਦੇਤਾ ਸਾਨੂੰ 3000 ਬੀਪੀਐਲ ਦੇਤਾ ਮਤਲਬ ਲੋਕਾਂ ਦੀ ਮੈਂਟੈਲਿਟੀ ਹੀ
1: ਫ੍ਰੀ
2: ਦੇ ਖਾਣੇ ਉੱਪਰ ਹੋ ਗਈ ਹੈ
1: ਉਹ ਬਾਈ ਜੀ ਬਹੁਤ ਦੇਖੋ ਜਿੱਥੋਂ ਆਪਾਂ ਸੋਚਣਾ ਸ਼ੁਰੂ ਕਰਦੇ ਨਾ ਉਹ ਜਿੱਥੇ ਖਤਮ ਕਰਦੇ ਉੱਥੋਂ ਅਗਲਿਆਂ ਦੀ ਸੋਚ ਸ਼ੁਰੂ ਹੁੰਦੀ ਹੈ ਹੁਣ ਦੇ ਨੂੰ ਤਾਂ ਜੇ ਦੇਖਿਆ ਜਾਵੇ ਤਾਂ ਪਹਿਲਾਂ ਵੀ ਦੇ ਸਕਦੇ ਸੀ ਆਖਰੀ 6 ਮਹੀਨਿਆਂ ਦੇ ਵਿੱਚ ਕਿਉਂ ਸ਼ੁਰੂ ਕੀਤੇ ਸਵਾਲ ਤਾਂ ਇਹ ਵੀ ਖੜਾ ਹੁੰਦਾ
2: ਆਹੀ ਗੱਲ ਤਾਂ ਆਹੀ ਗੱਲ ਤਾਂ ਲੋਕਾਂ ਨਾਲ ਅਸੀਂ ਬਹਿਸ ਕਰਦੇ ਹਾਂ ਵੀ ਇਹ ਤੁਹਾਨੂੰ ਬੁਰਕੀ ਪਾਈ ਗਈ ਔਰ ਤੁਸੀਂ ਬੁਰਕੀ ਖਾ ਲਈ
1: ਬਿਲਕੁਲ
2: ਹੁਣ ਦੇਖੋ 3-3 ਹਜ਼ਾਰ ਰੁਪਏ ਪਿੱਛੇ ਰੌਲਾ ਪੈਂਦਾ ਨੀ ਵੀ ਤੂੰ ਕਰਦਾ
1: ਜੀ
2: ਮੈਂ ਤੁਹਾਡੇ ਪਿੰਡ ਨੂੰ ਇੰਨੇ ਪੈਸੇ ਦੇ ਕੇ ਚੱਲੇ ਆ ਪਹਿਲੀ ਗੱਲ ਤਾਂ ਕੋਈ ਮੁੱਖ ਮੰਤਰੀ ਸਾਨੂੰ ਸਵਾਲ ਕਰੇ ਵੀ ਤੂੰ ਸਾਨੂੰ ਭੀਖ ਦੇ ਕੇ ਚੱਲੇ
1: ਨਾਲੇ
2: ਪੈਸੇ ਨੇ
1: ਇਹ ਪਹਿਲਾਂ ਚਲੋ ਸੀਗਾ ਵੀ ਪੈਸੇ ਬਣਦੇ ਸੀ ਜਾਂ ਨਸ਼ਾ ਬਣਦੇ ਸੀ ਜਾਂ ਦਾਰੂ ਵੀ ਵੰਡੀ ਜਾਂਦੀ ਸੀ ਹੁਣ ਉਹ ਚੀਜ਼ ਘੱਟ ਜਾਣੀ ਆ ਜੀ ਮਤਲਬ ਕਿ ਇਹ ਸਿੱਧੇ ਤੌਰ ਦੇ ਉੱਤੇ ਆਫੀਸ਼ੀਅਲੀ ਰਿਸ਼ਵਤ ਕਹਿ ਲਓ ਕੀ ਹੋ ਗਈ ਆ ਜੀ ਵੋਟ ਖਰੀਦ ਦਾ ਕੰਮ ਹੋ ਗਿਆ
2: ਉਹ ਦੇਖੋ ਜੀ ਉਹ ਚੀਜ਼ ਪੁਰਾਣੀ ਪਿਰਤਾ ਨੀ ਰੁਕਣੀ ਆ
1: ਜੀ
2: ਸਮਾਂ ਤੇ ਉਹਦੇ ਵਿੱਚ ਆ ਨਵੀਆਂ
1: ਪੈ ਗਈਆਂ ਨੇ ਜੀ ਜੀ
2: ਠੀਕ ਹੈ ਜੀ ਰਾਸ਼ਨ ਫ੍ਰੀ ਮਿਲਦਾ ਉਹ ਮਿਲੀ ਜਾਣਾ ਅੱਗੇ ਕਣਕ ਮਿਲਦੀ ਸੀਗੀ ਹੁਣ ਆਟੇ ਦਾਲ ਤੇ ਆ ਗਏ ਸਰੋਂ ਦਾ ਤੇਲ ਤੇ ਆ ਗਏ ਇਹਦੇ ਵਿੱਚ 3-3 ਹਜ਼ਾਰ ਐਡ ਕਰਤਾ ਸ਼ਰਾਬ ਜਿਹੜੀ ਹੈ ਸ਼ਰਾਬ ਦਾ 2-2 ਹਜ਼ਾਰ ਰੁਪਏ ਪਰ ਬੋਟ ਮਗਰ ਸ਼ਰਾਬ ਦੀ ਬੋਤਲਾਂ ਬੋਟਾਂ ਮਗਰ ਉਹ ਤਾਂ ਕੰਟੀਨਿਊ ਚੱਲਦਾ ਹੀ ਹੈ ਜੀ ਉਹ ਤਾਂ ਤੁਸੀਂ ਮਾੜੀ ਮੋਟੀ ਸਰਪੰਚੀ ਦੇ ਤਾਂ ਨੀ ਮੁੱਕਦਾ ਕੰਮ
1: ਜੀ ਜੀ ਜੀ ਬਿਲਕੁਲ
2: ਇਹ ਤਾਂ ਫੇਰ ਵੀ ਕਿਸ ਲੈਵਲ ਤੇ ਚਲਾ ਗਿਆ ਮਤਲਬ ਆਪਣੇ ਲੋਕ ਆਪਣਾ ਆਪਣੇ ਲੋਕ ਨਾ ਜਦ ਤੱਕ ਪਾਰਟੀਆਂ ਦੇ ਝੰਡੇ ਚੱਕਣ ਤੋਂ ਬਾਅਦ ਨੀ ਨਾ ਆਉਂਦੇ
1: ਤਦ
2: ਤੱਕ ਅਜੇ ਸੁਧਾਰ ਦੀ ਗੁੰਜਾਇਸ਼ ਹੈ ਹੀ ਨੀ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਇੱਕ ਇੱਕ ਪਿੰਡ ਦੇ ਵਿੱਚ ਕਿੰਨੀਆਂ ਪਾਰਟੀਆਂ ਹੋਊਗੀਆਂ ਬਾਰਿਸ਼ ਪੰਜਾਬ ਦੇ ਹੋਗੇ ਕੋਈ ਪੁਨਰ ਸ਼ਕਤੀ ਹੋ ਗਿਆ ਜੀ ਕੋਈ ਬੀਜੇਪੀ ਹੋਗੀ
1: ਜੀ
2: ਪਿੰਡ ਦੇ ਵਿੱਚ ਇਹਨਾਂ ਦੁਪਾੜ ਪਾ ਕੇ ਰੱਖਦੇ ਜਿਹੜੇ ਘਰੇ ਬੰਦੇ ਆਪਸ ਚ ਕਿਤੇ ਬਹਿੰਦੇ ਸੀ ਹੁਣ ਤੱਕ ਤੁਸੀਂ ਛਕਣਾ ਦੇਖਣੀ ਪਸੰਦ ਨੀ ਕਰਦੇ
1: ਜੀ
2: ਇਹ ਤਾਂ ਲੋਕਾਂ ਦੀ ਆਪਣੀ ਆਪਣੀ ਸੋਚ ਹੋਗੀ ਵੀ ਪਾਰਟੀ ਇਹਨਾਂ ਨੇ ਪਹਿਲਾਂ ਮੈਨੂੰ ਦੱਸੋ ਵੀ ਇਹਨਾਂ ਨੇ ਕਿਸੇ ਨੂੰ ਕੁਛ ਦੇਣਾ ਇਹਦੇ ਬਾਰੇ ਤਾਂ ਕੋਈ ਵਿਚਾਰ ਕਰਦਾ ਹੀ ਨਹੀਂ ਹੈਗਾ
1: ਬਿਲਕੁਲ ਹੈ ਬਿਲਕੁਲ ਹੈ
2: ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਸ਼ਹਿਰ ਪਾੜ ਕੇ ਰੱਖਦੇ ਸੀ ਗੱਲਾਂ ਉੱਪਰ ਜਿਹੜੇ ਸਾਨੂੰ ਆ ਕੇ ਪੈਸੇ ਦੇਣ ਦਾ ਲਾਲਚ ਕਰਦੇ ਆ ਵੀ ਸਾਡੇ ਪੈਸੇ ਨੇ ਸਾਡੇ ਟੈਕਸਾਂ ਦੇ ਪੈਸੇ ਨੇ ਉਹ ਤੁਸੀਂ ਸਹੀ ਵਰਤੋਂ ਕਰੋ ਉਹਦੀ ਮੈਂ ਕਹਿੰਦਾ ਕੋਈ ਵੀ ਪਾਰਟੀ ਲਾ ਲਓ ਇੱਕ ਵੀ ਪਾਰਟੀ ਐਸੀ ਨੀ ਜਿਹੜੀ ਕੋਈ ਚੱਜ ਦੀ ਵਰਤੋਂ ਕਰੀ ਹੋਵੇ ਸਾਰੇ ਹੀ ਦੁਰਵਰਤੋਂ ਕਰ ਰਹੇ
1: ਜੀ ਬਿਲਕੁਲ ਬਿਲਕੁਲ ਹੈ ਜੀ,
2: ਗਰੀਬ ਬੰਦਾ ਗਰੀਬ ਹੋਈ ਜਾਂਦਾ, ਅਮੀਰ
1: ਅਮੀਰ ਹੋਰ ਅਮੀਰ ਹੋ
2: ਅਮੀਰ ਹੋਈ ਜਾਂਦਾ,
1: ਬਿਲਕੁਲ ਹੈ ਜੀ।
2: ਹਾਂ ਠੀਕ ਹੈ ਜੀ, ਹੁਣ ਬਿਜਲੀ ਮਹਿਕਮਾ ਹੈ, ਬਿਜਲੀ ਮਹਿਕਮੇ ਦੇ ਵਿੱਚ ਤੁਸੀਂ ਯੂਨਿਟਾਂ ਫ੍ਰੀ ਕਰ ਦਿੱਤੀਆਂ
1: ਜੀ,
2: ਅਸਲ ਦੇ ਵਿੱਚ ਜਿੱਥੋਂ ਕੋਲਾ ਆ ਰਿਹਾ ਕੋਈ ਗ੍ਰਿਡ ਕਰ ਰਿਹਾ ਜਾਂ
1: ਉਹ ਤਾਂ ਮੁੱਲ ਦੀ ਲੈਂਦੇ ਆ, ਬਿਲਕੁਲ
2: ਸੈਲਰੀ ਤਾਂ ਦੇਣੀ ਆਪਾਂ ਨੇ
1: ਜੀ। ਉਸੇ ਕਰਕੇ ਬਾਈ ਜੀ ਉਹ ਕਾਰਪੋ ਸਾਰਾ ਉਹ ਜਿਹੜਾ ਪ੍ਰਾਈਵੇਟ ਹੋ ਰਿਹਾ ਨਾ, ਇਹੀ ਚੀਜ਼ ਤਾਂ ਸਮਝਣ ਵਾਲੀ ਹੈ ਜੀ।
2: ਹਾਂਜੀ, ਬਿਜਲੀ ਮਹਿਕਮੇ ਵੀ ਕਹਾਂਗਾ ਪ੍ਰਾਈਵੇਟ ਹੋ ਜਾਣੀ ਹੈ ਜੀ,
1: ਬਿਲਕੁਲ
2: ਹੁਣ ਆਪਾਂ ਵਿਰੋਧ ਕਰਦੇ ਹਾਂ, ਚਿੱਪ ਵਾਲੇ ਮੀਟਰ ਲਾਣੇ ਆ ਜੀ, ਜਦ ਰੀਚਾਰਜ ਕਰਾਂਗੇ ਤੇ ਰੀਚਾਰਜ ਮੁੱਕ ਗਏ ਬੰਦ ਹੋ ਜਾਣਗੇ, ਇਹਦੇ ਨਾਲ ਹੀ ਅੱਗ ਲਾਣੀ ਲੋਕਾਂ ਨੂੰ, ਹੋਰ ਅੱਗ ਲਾਣੀ ਕਿੱਧਰ ਹੈ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ,
2: ਨਾ ਸਾਡੇ ਲੋਕ ਚੋਰੀ ਕਰਨ ਤੋਂ ਪਾ ਜਾਂਦੇ ਹੈ, ਨਾ ਸਾਡੇ ਲੋਕਾਂ ਨੂੰ ਕੋਈ ਫਰਕ ਪੈਂਦਾ ਵੀ ਸਾਡਾ ਨੁਕਸਾਨ ਹੋ ਰਿਹਾ ਜਾਂ ਨਹੀਂ ਹੋ ਰਿਹਾ। 600 ਯੂਨਿਟ ਫ੍ਰੀ ਚ ਲੈ ਤਾਂ ਲਈ, ਕਿਸੇ ਨੇ ਅੱਜ ਤੱਕ ਪਬਲਿਕ ਫਿਕਰ ਨੇ ਕਿਸੇ ਨੇ ਆ ਕੇ ਇਹ ਗੱਲ ਬੋਲੀ ਕੋਈ ਸਾਨੂੰ 600 ਯੂਨਿਟ ਦੀ ਲੋੜ ਨਹੀਂ ਹੈਗੀ।
1: ਦੇਖੋ
2: ਤੁਸੀਂ ਜਿਹੜੀ 8 ਰੁਪਏ ਯੂਨਿਟ ਹੈ ਜਾਂ 7 ਰੁਪਏ ਯੂਨਿਟ ਹੈ, 2 ਰੁਪਏ ਘਟਾ ਕੇ
1: ਕਦੇ ਕਦੇ ਕਦੇ ਮਤਲਬ ਕਿ ਆਪਣੇ ਧਾਰਨਾ, ਮੈਨੂੰ ਤਾਂ ਲੱਗਦਾ ਇਹ ਲਾਉਣਾ ਚਾਹੀਦਾ ਕਿ ਅਸੀਂ ਕਦੇ ਇਮਾਨਦਾਰ ਹੋਵਾਂਗੇ ਭਾਈ, ਇਮਾਨਦਾਰ ਬਣੋ, ਏਦਾਂ ਦਾ ਧਾਰਨਾ ਲੱਗਣਾ ਚਾਹੀਦਾ ਮੈਨੂੰ ਲੱਗਦਾ ਜੀ। ਜੀ ਭਾਈ ਜੀ,
2: ਆਪਣੇ ਲੋਕਾਂ ਦਾ ਸੁਧਾਰ ਬਹੁਤ ਔਖਾ ਹੈ, ਦਿਲ ਜੀ ਬਹੁਤ ਔਖਾ ਹੈ ਆਪਣੇ ਨਾ ਪੰਜਾਬ ਚ, ਮਤਲਬ ਆਪਣਾ ਪੰਜਾਬ ਦਿਨੋ ਦਿਨ ਹੀ ਬਰਬਾਦੀ
1: ਬਰਬਾਦੀ
2: ਜਾ ਰਿਹਾ ਹੈ, ਪਰ ਕਿਸੇ ਨੂੰ ਵੀ ਚਿੰਤਾ ਨੀ ਹੈਗੀ।
1: ਬਿਲਕੁਲ ਹੈ ਜੀ,
2: ਹੁਣ ਬਾਹਰ ਬੈਠੇ ਆਪਣੇ ਕਿੰਨੇ ਵੀ ਇਹਦੇ ਪ੍ਰੋਗਰਾਮ ਚਾਹੁੰਦੇ ਆ, ਉਹ ਕਿੰਨਾ ਮਤਲਬ ਪੰਜਾਬ ਨੂੰ ਲੈ ਕੇ ਗੰਭੀਰਤਾ ਨਾਲ ਸੋਚਦੇ ਆ, ਆਪਣੇ ਮਤਲਬ ਉਹਨਾਂ ਦੇ ਮਨ ਰੋਂਦੇ ਨੇ ਚੀਜ਼ਾਂ ਦੇਖ ਕੇ ਵੀ, ਯਾਰ ਜਦੋਂ ਅਸੀਂ ਇੱਥੇ ਗਏ ਸੀ ਉਦੋਂ ਹਾਲਾਤ ਵੀ ਇਹ ਜਿਹੇ ਸੀਗੇ, ਅਸੀਂ ਅੱਕ ਕੇ ਗਏ ਸੀ, ਅੱਜ ਜਦੋਂ ਮੁੜਨ ਨੂੰ ਦਿਲ ਕਰਦਾ ਹਾਲਾਤ ਉਹ ਤੋਂ ਵੀ ਜ਼ਿਆਦਾ
1: ਉਹ ਤੋਂ ਬਦਤਰ ਨੇ, ਬਿਲਕੁਲ ਹੈ ਜੀ,
2: ਬਦਤਰ ਹਾਲਾਤ ਹੋ ਗਏ, ਸੁਧਾਰ ਦੀ ਕੋਈ ਗੈਸ ਨਹੀਂ ਹੈ। ਹੁਣ ਸਾਡੇ ਗਾਹ ਬੱਚੇ ਹੋਣੇ ਨੇ, ਅਸੀਂ ਬੱਚਿਆਂ ਨੂੰ ਇੱਥੇ ਮਤਲਬ ਕਿਹੜੇ ਹਿਸਾਬ ਨਾਲ ਪਾਲੀਏ ਜੀ, ਸਾਨੂੰ ਇਹ ਹੁੰਦਾ ਵੀ ਕਦੋਂ ਸਿਰ ਕੱਢੇ ਕਿ ਅਸੀਂ ਬਾਹਰ ਨੂੰ ਭੇਜ ਦਈਏ, ਉਹਦਾ ਕਾਰਨ ਇਹ ਨੀ ਹੈਗਾ
1: ਜੀ,
2: ਬਾਹਰ ਪੈਸਾ ਕੰਮ ਤਾਂ ਉਰੇ ਵੀ ਨੀ ਮੁੱਕਦਾ, ਪਰ ਜਿਹੜਾ ਉਹਨਾਂ ਦੀ ਮਿਹਨਤ ਦਾ, ਉਹਨਾਂ ਨੂੰ ਉਹਦੀ ਪੜ੍ਹਾਈ ਦਾ ਸਹੀ ਮੁੱਲ ਨਾ ਦੇਣਾ
1: ਜੀ,
2: ਕੰਮ ਨੂੰ ਵੀ ਸਹੀ ਸਹੀ ਦਾ ਪ੍ਰਾਈਜ਼ ਕਰਨਾ, ਮਤਲਬ ਇੱਥੇ ਬੰਦੇ ਦੀ ਬੁੱਕ ਨੀ ਹੈਗੀ ਆਪਣੇ ਮੁਲਕਾਂ ਦੇ ਵਿੱਚ,
1: ਬਿਲਕੁਲ ਹੈ ਜੀ, ਬਿਲਕੁਲ,
2: ਛੋਟੇ ਜਿਹੜੇ ਬਾਹਰ ਦੇ ਮੁਲਕ ਨੇ ਇੱਥੇ ਹਮੇਸ਼ਾ ਪਹਿਲਾਂ ਇਨਸਾਨ ਨੂੰ ਮੁੱਕ ਪਹਿਲ ਦਿੱਤੀ ਜਾਂਦੀ ਹੈ ਨਾ ਕਿ ਹੋਰ।
1: ਬਾਈ ਜੀ ਇੱਥੇ ਦੇਖੋ ਹੁਣ, ਚਾਹੇ ਆਪਣੇ ਬਹੁਤ ਸਾਰੇ NRI ਨੇ ਜਾਂ ਇੱਥੇ ਆਪਣੇ ਬਿਜਨਸ ਨੇ ਕਾਰੋਬਾਰ ਨੇ, ਬਹੁਤ ਘੱਟ ਲੋਕ ਨੇ ਜਿਹੜੇ ਚਲੋ ਸ਼ੋਸ਼ਣ ਜਿਹੜਾ ਹੈਗਾ ਇੱਥੇ ਕੌਣ ਕਰਦਾ, ਗੋਰੇ ਥੋੜੀ ਕਰਦੇ ਨੇ, ਆਪਣੇ ਲੋਕ ਹੀ ਕਰਦੇ ਨੇ ਨਾ ਆਪਣਿਆਂ ਦਾ,
2: ਆਪਣੇ ਕਰ ਰਹੇ ਆ ਜੀ, ਪੰਜਾਬੀ ਬੰਦੇ ਨੇ ਆ ਕੇ ਕਰਦੇ,
1: ਬਹੁਤ ਘੱਟ ਨੇ ਜਿਹੜੇ ਉਹਨਾਂ ਨੂੰ ਸਹੀ ਮਤਲਬ ਕਿ ਵੇਜਿਸ ਦਾ ਸਾਰਾ ਕੁਝ ਉਹਨਾਂ ਦੇ ਜੋ ਬਣਦੇ ਹੱਕ ਨੇ ਉਹ ਦਿੰਦੇ ਆ, ਸਾਰੇ ਨਹੀਂ ਕਹਿ ਸਕਦੇ, ਆਪਣੇ ਪੰਜਾਬੀ ਭਾਈਚਾਰੇ ਦੇ ਵਿੱਚ ਬਹੁਤ ਚੰਗੇ ਵੀ ਹੈਗੇ ਆ, ਹੈਲਪ ਵੀ ਕਰਦੇ ਆ ਜੀ।
2: ਦੇਖੋ ਹਰੇਕ ਪਾਸੇ ਚਾਰ ਮਾੜੇ ਨੇ, ਪਰ ਉਹ ਚਾਰ ਮਾੜਿਆਂ ਦਾ ਜਿਹੜਾ ਮਾੜਾ ਕੀਤਾ ਹੋਇਆ ਨਾ, ਉਹ ਸਾਰਿਆਂ ਨੂੰ ਭੁਗਤਣਾ ਪੈਂਦਾ ਹੈ,
1: ਬਿਲਕੁਲ ਸਮਾਂ ਕੇ ਉਹਨਾਂ ਨੇ
2: ਇਹ ਥੋੜੀ ਕਹਿਣਾ ਜੀ
1: ਇੱਥੇ ਆ ਕੇ ਵੀ ਉਹ ਸਿਸਟਮ ਜਿਹੜਾ, ਬਾਈ ਜੀ ਦੇਖੋ ਜਿਹੜਾ ਇੱਥੇ ਸਿਸਟਮ ਚੰਗਾ ਸੀ ਇਹਨਾਂ ਮੁਲਕਾਂ ਦੇ ਵਿੱਚ, ਉਹ ਵੀ ਇਹਨਾਂ ਨੇ ਸਾਡੇ ਵਾਲਿਆਂ ਨੇ ਆ ਕੇ ਤਾਂ ਉਹ ਵੀ ਖਰਾਬ ਕਰ ਦਿੱਤਾ ਜੀ,
2: ਖਰਾਬ ਕਰਤਾ ਜੀ, ਖਰਾਬ ਕਰਤਾ, ਕੋਈ ਸ਼ੱਕ ਨੀ ਹੈ
1: ਜੀ।
2: ਤੁਸੀਂ ਦੇਖੋ ਨਾ ਇੱਥੇ ਜਾ ਕੇ ਹੁਣ ਜਦੋਂ ਕੋਈ ਬੰਦਾ ਗਲਤੀ ਕਰਦਾ ਜਾਂ ਬਾਹਰ ਕਿਤੇ ਵੀ ਮੀਡੀਆ ਚ ਇਹ ਗੱਲ ਥੋੜੀ ਵੀਰ ਫਲਾਣਾ ਫਲਾਣਾ ਸਿੰਘ ਜਾਂ ਫਲਾਣਾ ਕੁਮਾਰ ਹੈ ਇਹਨੇ ਆ ਕੇ ਕੰਮ ਕਰਿਆ, ਦੋ ਗੱਲਾਂ ਹੀ ਹੁੰਦੀਆਂ ਨੇ ਜੀ, ਇਹ ਪੰਜਾਬੀ ਨੇ ਜੀ, ਇਹ ਹਿੰਦੂ ਨੇ
1: ਜੀ,
2: ਉਹ ਸਾਰੀ ਕਮਿਊਨਿਟੀ ਨੂੰ ਗਾਲ ਪੈਂਦੀ ਹੈ।
1: ਨਾਲੇ ਬਾਈ ਜੀ ਮੈਨੂੰ ਹੁਣ ਚਲੋ ਮੈਂ ਘਰ ਦੀ ਗੱਲ ਕਰਦਾ, ਮਤਲਬ ਕਿ ਬਾਹਰ ਘਾਹ ਹੋ ਜਾਂਦਾ ਜੀ ਗਰਮੀਆਂ ਨੂੰ, ਹੁਣ ਮੈਨੂੰ ਕੋਈ ਸਰਕਾਰ ਜਾਂ ਕੋਈ ਮਤਲਬ ਕਿ ਇੱਥੋਂ ਮਿਊਨਿਸਪੈਲਿਟੀ ਦਾ ਬੰਦਾ ਜੋ ਕੋਈ ਆਂਢੀ ਗੁਆਂਢੀ ਆ ਕੇ ਥੋੜੀ ਕਹਿੰਦਾ ਮੈਨੂੰ ਵੀ ਭਾਈ ਤੇਰਾ ਘਾਹ ਵੱਡਾ ਹੋ ਗਿਆ ਇਹਨੂੰ ਕੱਟ ਲਾ, ਹਨਾ ਇੱਕ ਜ਼ਿੰਮੇਵਾਰੀ ਸਮਝੀਦੀ ਹੈ ਤੇ ਉਹ ਕਰਦੇ ਆ। ਬਾਕੀ ਗੁਆਂਢੀ ਕੋਈ ਵੀ ਇੱਕ ਗੁਆਂਢੀ ਹੈ ਜੀ, ਉਹਨੇ ਮਸ਼ੀਨ ਕੱਢ ਲਈ ਹੈ ਨਾ ਘਾਹ ਕੱਟਣ ਵਾਲੀ, ਤਾਂ ਸਾਰੇ ਹੀ ਆਲੇ ਦੁਆਲੇ ਤੁਹਾਨੂੰ 1 ਘੰਟੇ 1.5 ਘੰਟੇ 2 ਘੰਟੇ ਸ਼ਾਮ ਤਾਈਂ ਸਾਰਿਆਂ ਦਾ ਹੀ ਘਾਹ ਕੱਟਿਆ ਨਜ਼ਰ ਆਊਗਾ ਜੀ, ਉਹ ਜ਼ਿੰਮੇਵਾਰੀ ਹੈ ਨਾ, ਇੱਕ ਦੂਸਰੇ ਨੂੰ ਕਹਿੰਦਾ ਥੋੜੀ ਹੈ ਕੋਈ,
2: ਆਪਣਾ ਘਰ ਤਾਂ ਬੰਦੇ ਨੇ ਆਪ ਸਵਾਰਨਾ ਨਾ,
1: ਬਿਲਕੁਲ
2: ਕੋਈ ਸ਼ਿਕਾਇਤ ਤਾਂ ਨਹੀਂ ਹੈਗੀ
1: ਜੀ, ਜਾਂ
2: ਸਰਕਾਰਾਂ ਸਿਰ ਲਾਂਭੇ ਤਾਂ ਨਹੀਂ। ਹੁਣ ਮੈਂ ਆਪਣੇ ਘਰ ਕੱਲ ਆਇਆ ਜੀ ਸਵੇਰੇ 4-5 ਵਜੇ ਕੰਮ ਤੋਂ ਆਇਆ,
1: ਜਦੋਂ
2: ਮੈਨੂੰ ਮੇਰੇ ਘਰ ਤੇ ਸੁੱਤੇ ਹੋਏ ਸੀ, ਮੈਨੂੰ ਲੱਗਿਆ ਯਾਰ ਗੰਦ ਪਿਆ, ਤੁਸੀਂ ਯਕੀਨ ਮੰਨਿਓ ਮੈਂ 3-4 ਘੰਟੇ ਲਾ ਕੇ ਆਪਣਾ ਸਾਰਾ,
1: ਹਾਂ ਬਿਲਕੁਲ ਬਿਲਕੁਲ ਹੈ ਜੀ, ਬਿਲਕੁਲ
2: ਝਾੜੂ ਪੋਚਾ ਸੀ ਆਪ ਕਰਿਆ,
1: ਬਿਲਕੁਲ ਹੈ। ਉਹ ਬਾਈ ਜੀ ਉਹਨਾਂ ਚਿਰ ਕੰਮ ਕਰਨ ਨੂੰ ਜਾਂ ਕੁਝ ਚੀਜ਼ ਛੇੜਨ ਨੂੰ ਜੀ ਨਹੀਂ ਕਰਦਾ, ਜਿੰਨਾ ਚਿਰ ਮੂਹਰਿਓ ਸਫਾਈ ਹੁਣ ਕਿਚਨ ਚ ਹੀ ਚਲ ਜਾਈਏ, ਜੇ 4 ਭਾਂਡੇ ਪਏ ਆ ਤਾਂ ਚੱਕ ਕੇ ਆਪ ਮਾਂਜ ਕੇ ਮਸ਼ੀਨ ਚ ਪਾ ਦੇਈਦੇ ਆ ਜਾਂ ਮਾਂਜ ਕੇ ਰੱਖ ਦੇਈਦੇ ਆ, ਉਸ ਤੋਂ ਬਾਅਦ ਸ਼ੁਰੂ ਕਰੀਦਾ ਵੀ ਚੱਲ ਹੁਣ ਆਹ ਬਣਾ ਲੈਂਦੇ ਆ ਨਾ, ਨਹੀਂ ਤਾਂ ਉਹਨਾਂ ਚਿਰ ਜੀ ਨਹੀਂ ਕਰਦਾ ਵੀ ਆਹ ਕੰਮ ਸ਼ੁਰੂ ਕਰ ਲਿਆ ਜਿੰਨਾ ਚਿਰ ਸਫਾਈ ਨਹੀਂ ਆ ਮੂਹਰੇ।
2: ਦੇਖੋ ਆਪਣੀ ਜਿਹੜੀ ਰਿਸਪੋਨਸਿਬਿਲਟੀ ਹੈ ਨਾ, ਉਹ ਤਾਂ ਕੋਈ ਵੀ ਬੰਦਾ ਮੈਂ ਕਹਿੰਦਾ ਕੁਝ ਕੁ ਨੇ ਜਿਹੜੇ ਕਰਦੇ ਨੇ,
1: ਜਿਹਦਾ
2: ਬਹੁਤ ਹੀ ਤਾਦਾਦ ਦੇ ਵਿੱਚ ਦੇਖੋ ਲੋਕ ਕਰਕੇ ਰਾਜੀ ਨੀ,
1: ਬਿਲਕੁਲ ਹੈ ਜੀ,
2: ਆਉਣ ਵਾਲੀ ਜਨਰੇਸ਼ਨ ਦਾ ਬਿਲਕੁਲ ਨੀ ਕਰ ਰਹੀ, ਪ੍ਰਵਾਸ ਇਸੇ ਕਰਕੇ ਹੋ ਰਿਹਾ ਹੈ
1: ਏਜੰਟਾਂ
2: ਨੇ ਬਸ ਇਹ ਸੁਪਨੇ ਝੂਠੇ ਦਿਖਾ ਰੱਖੇ ਜੀ, ਤਿੰਨ ਸਾਲ ਡਿਪਲੋਮਾ ਕਰ ਲੋ ਜੀ, ਮੁੜ ਕੇ ਤੁਹਾਨੂੰ ਪੀ ਆਰ ਮਤਲਬ ਪਰਮਾਨੈਂਟ ਰੈਜੀਡੈਂਸ, ਕਿਤੇ ਕੋਈ ਛੋਟੀ ਮੋਟੀ ਚੀਜ਼ ਹੈ ਕਦੇ ਕਿਸੇ ਬੱਚੇ ਨੇ ਕਿਸੇ ਪੇਰੈਂਟਸ ਨੇ ਇਹਦੇ ਵੱਲ ਗੰਭੀਰਤਾ ਨਾਲ ਵਿਚਾਰ ਕੇ ਦੇਖਿਆ ਵੀ ਸਾਡਾ ਬੱਚਾ ਡਿਪਲੋਮਾ ਤਿੰਨ ਸਾਲ ਚ ਕਰਕੇ ਪੱਕਾ ਹੋ ਜੂ, ਇਹ ਕੋਈ ਖੇਡ ਪਈ ਹੈ ਜੀ?
1: ਨਾਲੇ ਬਾਈ ਜੀ ਇਹਨਾਂ ਦੇ ਤਾਂ ਆਪਾਂ ਉਹ ਚੀਜ਼ ਤਾਂ ਸੋਚਦੇ ਹੀ ਨੀ, ਵੀਜ਼ਾ ਤਾਂ ਤੁਹਾਡਾ ਲੱਗਿਆ ਹੋਇਆ ਸਟੱਡੀ ਵੀਜ਼ੇ ਦਾ, ਤੇ ਉਹਦੇ ਤੁਸੀਂ ਜਾਂ ਤਾਂ ਉਹਨੂੰ ਚੰਗੀ ਤਰ੍ਹਾਂ ਅੰਡਰਸਟੈਂਡ ਕਰੋ, ਤੇ ਬਾਅਦ ਚੋ ਇੱਥੇ ਆ ਕੇ ਹੁਣ ਧਰਨਿਆਂ ਦੇ ਉੱਤੇ ਆਪਾਂ ਬੈਠੇ ਆ ਭਈ ਸਾਡਾ ਵੀਜ਼ਾ ਵਧਾਓ ਜੀ, ਉਹ ਕਹਿੰਦੇ ਅਸੀਂ ਲਿਖਿਆ ਕਿਦੋਂ ਆਪੇ ਤੁਹਾਡਾ ਵੀਜ਼ਾ ਵਧਾਵਾਂਗੇ ਜਾਂ ਤੁਹਾਨੂੰ ਪਰਮਾਨੈਂਟ ਕਰਾਂਗੇ?
2: ਆਪਣੇ ਇਹ ਆਪਣੇ ਆਪਣੀ ਸਰਕਾਰਾਂ ਤਾਂ ਹੈਗੀਆਂ ਨੇ ਪੁੱਠੀਆਂ
1: ਜੀ,
2: ਜੋ ਕਹਿੰਦੀਆਂ ਨੇ ਉਹ ਤਾਂ ਉਲਟ ਕਰਦੀਆਂ ਨੇ, ਪਰ ਬਾਹਰ ਦੀ ਗੌਰਮੈਂਟ ਹੈ ਨਾ ਇਹ ਬਿਲਕੁਲ ਹਰੇਕ ਗੱਲ ਲੌਜਿਕ ਨਾਲ ਕਰਦੇ,
1: ਬਿਲਕੁਲ ਹੈ ਜੀ ਬਿਲਕੁਲ ਹੈ,
2: ਇਹਨਾਂ ਨੇ ਕਿਸੇ ਨੂੰ ਕਿਸੇ ਵੀ ਬੱਚੇ ਨੂੰ ਮਾੜਾ ਨੀ ਬੋਲਿਆ ਜਾਂ ਕਿਸੇ ਨਾਲ ਲੜੇ ਨੀ ਕਿਸੇ ਨੂੰ, ਇਹ ਤਾਂ ਪੇਪਰ ਜੋ ਬੱਚਿਆਂ ਦੇ ਉੱਥੇ ਪੜ੍ਹੇ ਨੇ ਜਾਂ ਜੋ ਸਾਈਨ ਕਰਕੇ ਉਸੀ ਪੇਪਰਾਂ ਨੂੰ
1: ਗੱਲ ਕਰ ਰਹੇ ਨੇ, ਬਿਲਕੁਲ ਹੈ ਜੀ,
2: ਤੁਹਾਡੇ ਪੇਪਰ ਅਜੇ ਲਿਖਿਆ ਗਿਆ ਐਟਲੀਸਟ ਤੁਸੀਂ ਉਹ ਤਾਂ ਪੜ੍ਹੋ ਨਾ, ਅਸੀਂ ਤੁਹਾਨੂੰ ਕਿਸ ਹਿਸਾਬ ਨਾਲ ਪੱਕੇ ਕਰ ਦਈਏ ਜੀ,
1: ਬਿਲਕੁਲ ਹੈ ਜੀ,
2: ਹੁਣ ਮਾਂ ਬਾਪ ਇੱਥੇ ਕਲਪ ਰਹੇ ਆ ਕੋਈ ਸਮੈਸਟਰ ਦੀ ਫੀਸ ਤੋਂ ਭਰ ਰਿਹਾ, ਮਤਲਬ ਨਾ ਇਹ ਚੀਜ਼ ਰੋਕਣ ਦਾ ਨਾਮ ਲੈ ਹੀ ਨਹੀਂ ਰਹੀ, ਸ਼ੁਕਰ ਹੈ ਵੀ ਚਲੋ ਸਰਕਾਰਾਂ ਦੀ ਬਾਹਰ ਦੀ ਸਖਤਾਈ ਦੇਖ ਕੇ ਨਾ ਇਸ ਵਾਰੀ ਥੋੜੀ ਜਿਹੜੇ ਆਪਣੇ ਇੱਥੇ ਪੰਜਾਬ ਚ ਕਾਲਜ ਨੇ ਕੋਈ ਸਰਕਾਰੀ ਜਾਂ ਪ੍ਰਾਈਵੇਟ ਜਿੰਨੇ ਵੀ ਹੈਗੇ ਉਹਨਾਂ ਵਿੱਚ ਐਡਮਿਸ਼ਨਾਂ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਜੀ ਇਸ ਵਾਰ,
1: ਬਿਲਕੁਲ ਨਹੀਂ ਚੰਗੀ ਗੱਲ ਆ ਜੀ, ਜੇ ਲੋਕ ਸਮਝਣ ਲੱਗੇ ਨਾ ਜੀ, ਹੁਣ ਦੇਖੋ ਉੱਥੋਂ ਤੋੜ ਤਾਂ ਦਿੰਦੇ ਆ ਕਿ ਭਾਈ ਤੁਹਾਡਾ ਇੰਨਾ ਲੱਖ ਰੁਪਇਆ ਲੱਗਣਾ, ਤਿੰਨ ਸਾਲ ਚ ਡਿਪਲੋਮਾ ਕਰ ਲੈਣਾ, ਮੁੰਡਾ ਪੱਕਾ ਹੋ ਜਾਣਾ, ਪਰ ਇਹ ਨੀ ਦੱਸਦੇ ਵੀ ਤਿੰਨ ਸਾਲ ਦੇ ਵਿੱਚ ਜਿਹੜਾ ਸਮੈਸਟਰ ਦੀ ਫੀਸ ਭਰਨੀ ਆ ਦਸ ਦਸ ਹਜ਼ਾਰ ਡਾਲਰ, ਪੰਦਰਾਂ ਪੰਦਰਾਂ ਹਜ਼ਾਰ ਡਾਲਰ ਉਹ ਕਿੱਥੋਂ ਪੂਰਾ ਕਰਨਾ ਸਾਲ ਦਾ?
2: ਉਹ ਤਾਂ ਦੇਖੋ ਕਮੀ ਆਪਣੀ ਹੈ, ਆਪਾਂ ਮੈਂ ਕਹਿੰਦਾ ਮੈਂ ਚਾਰ ਦਿਨ ਹੋ ਗਏ ਜੀ ਖਬਰਾਂ ਦੇਖਦੇ ਨੂੰ ਕਿ ਹੁਣ ਸੋਮਾਲੀਆ ਦੇ ਵਿੱਚ ਕਿੰਨੇ ਬੰਦੇ ਆਪਣੇ ਫੜੇ ਹੋਏ ਨੇ,
1: ਉਹਨਾਂ
2: ਬਾਰੇ ਕੋਈ ਗੱਲ ਨਹੀਂ ਕਰ ਰਹੇ,
1: ਨਹੀਂ ਨਹੀਂ ਨਹੀਂ ਜੀ
2: ਉਹਨਾਂ ਬਾਰੇ ਕੋਈ ਗੱਲ ਨਹੀਂ ਕਰ ਰਹੇ, ਆਪਣੇ 22 ਬੰਦੇ ਹੁਣ ਫੜੇ ਹੋਏ ਨੇ, ਦੋ ਬੰਦੇ ਪਹਿਲਾਂ ਦੀਆਂ ਛੇ ਸੱਤ ਮਹੀਨੇ ਦੀ
1: ਫੜੇ, ਹਾਂਜੀ ਬਿਲਕੁਲ ਮੈਂ ਪਿਛਲੇ ਹਫ਼ਤੇ ਕੀਤੀ ਸੀ ਖਬਰ, ਹਾਂਜੀ ਜੀ
2: ਹਾਂਜੀ, ਉਹਦੇ ਬਾਰੇ ਕੋਈ ਅਪਡੇਟ ਨਹੀਂ ਦੇ ਰਿਹਾ, ਕੋਈ ਸਰਕਾਰਾਂ ਦੀ ਨਹੀਂ ਹੈਗੀ ਸਿਸਟਮ ਚੱਲ ਰਿਹਾ, ਕੁਛ ਬੰਦੇ ਮਗਰ ਲੱਗ ਕੇ ਕਿਸੇ ਦੇ ਭਾਈ ਅੱਗੇ ਸਾਨੂੰ ਫਲਾਣੇ ਤੋਂ ਵੀ ਕੋਈ ਸਾਂਭ ਲੂਗਾ ਅਸੀਂ ਦੂਜੇ ਮੁਲਕ ਤੋਂ ਹੋ ਕੇ ਨਿਕਲ ਜਾਣਾਂਗੇ, ਉਹ ਕਿਡਨੈਪ ਕੀਤੇ ਹੋਏ ਨੇ ਬਾਹਰ, ਉਹਨਾਂ ਦੇ ਉੱਪਰ ਫਰੌਤੀਆਂ ਮੰਗੀ ਜਾ ਰਹੀਆਂ ਨੇ
1: ਜੀ,
2: ਆਪਾਂ ਆਪ ਹੀ ਕਸੂਰਵਾਰ ਹੈ ਜੀ,
1: ਕਸੂਰਵਾਰ ਹੈ ਬਿਲਕੁਲ ਹੈ ਜੀ ਬਿਲਕੁਲ,
2: ਸਰਕਾਰਾਂ ਨੂੰ ਆਪਾਂ ਲਾਂਬੇ ਨਾ ਦਈਏ, ਦੇਖੋ ਕੰਮ ਜੇ ਮਤਲਬ ਜੇ ਆਪਣੀ ਨੀਤ ਹੋਵੇ ਨਾ ਕੰਮ ਕਰਨ ਦੀ ਆਪਾਂ ਇੱਥੇ ਵੀ ਕਰ ਸਕਦੇ ਹਾਂ, ਅਸਲ ਦੇ ਵਿੱਚ ਹਰੇਕ ਚੀਜ਼ ਨਾਲ ਸਬਰ ਸੰਤੋਖ ਨਾਲ ਚੱਲਣਾ ਪੈਂਦਾ,
1: ਬਿਲਕੁਲ ਹੈ ਜੀ ਬਿਲਕੁਲ,
2: ਹਰੇਕ ਬੰਦਾ ਪੌੜੀ ਪੌੜੀ ਕਰਕੇ ਉੱਪਰ ਚੜ੍ਹਦਾ
1: ਚੜ੍ਹਦਾ,
2: ਡਿਗਰੀ ਡਿਪਲੋਮਾ ਕਰ ਲਿਆ ਕੋਰਸ ਕਰ ਲਿਆ
1: ਜੀ,
2: ਆਪਾਂ ਹੁਣ ਦੋ ਮਹੀਨੇ ਬਾਅਦ ਰੁਪਇਆ 50,000 ਇਹ ਨਹੀਂ
1: ਨਜ਼ਾਰੇ ਲੈਂਦੇ ਆ, ਪਰ ਇਹ ਨੀ ਦੇਖਦੇ ਨਾ ਵੀ 40-50 ਸਾਲ ਇੱਥੇ ਗਾਲੇ ਵੀ ਆ ਇਹਦੇ ਤਾਈ ਪਹੁੰਚਣ,
2: ਉਹ ਮੈਂ ਕਹਿੰਦਾ ਗਾਲੇ ਆ ਉਹ ਵੀ ਛੱਡੋ ਤੁਸੀਂ, ਗਾਲੇ ਤਾਂ ਚਲੋ ਜਿਹੜਾ ਦੁੱਖ ਹੈਗਾ ਹੈਗਾ,
1: ਜਿਹੜੀ
2: ਆਪਣੀ ਆਪਣੀ ਮਿੱਟੀ ਤੋਂ ਦੂਰ ਹੋ ਕੇ ਬੈਠੀ ਹੈ,
1: ਬਿਲਕੁਲ ਆ ਜੀ ਘਾਟੇ ਜਿਹੜੇ
2: ਮਿੱਟੀ ਦਾ ਚੱਲੇ ਆ, ਮਤਲਬ ਉਹਨਾਂ ਨੂੰ ਕਿੰਨਾ ਤੰਗ ਕਰਦਾ ਉਹ ਮੋਹ,
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
2: ਬੈਠੇ ਆ
1: ਜੀ, ਘਾਟੇ ਥੋੜੀ ਨਾ ਪੂਰੇ ਕੀਤੇ ਜਾ ਸਕਦੇ ਆ, ਬਿਲਕੁਲ
2: ਮੈਂ ਤੁਹਾਨੂੰ ਦੁੱਖ ਸੁੱਖ ਵਾਲੀ ਵੀਰ ਜੀ, ਮੈਂ ਤਾਂ ਆਪਣੇ ਤੇ ਹੰਡਾਈਏ, ਮੇਰਾ ਭਾਈ ਬਾਹਰ ਗਏ ਨੂੰ ਸਾਲ ਹੋਇਆ ਸੀ, ਇਹਦੇ ਯੂਰੋਪ ਗਿਆ ਹੋਇਆ ਉਹ, ਤੇ ਜਦੋਂ ਮਤਲਬ ਸਾਲ ਬਾਅਦ ਫਾਦਰ ਸਾਹਿਬ ਪੂਰੇ ਹੋ ਗਏ ਜੀ, ਹਾਲੇ ਸ਼ਾਇਦ ਬ੍ਰਦਰ ਦਾ ਕਾਰਡ ਨਹੀਂ ਸੀ ਬਣਿਆ ਹੋਇਆ
1: ਜੀ,
2: ਤੇ ਉਹ ਵਿਚਾਰਾ ਮੁੜ ਕੇ ਫਾਦਰ ਸਾਹਿਬ ਦੇ ਅੰਤਿਮ ਦਰਸ਼ਨ ਵੀ ਕਰ ਨਹੀਂ ਸਕਿਆ,
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਤੂੰ ਦੱਸੋ ਵੀ ਇਹ ਜਿਹੜੇ ਹੁਣ ਅੱਜ ਉਹ ਬੰਦਾ ਪੱਕਾ ਬੈਠਾ ਜੀ, ਕੋਈ ਚੱਕਰ ਨੀ, ਬੱਚਾ ਉਹਦੇ ਕੋਲ ਸਭ ਫੈਮਿਲੀ ਸੈੱਟ ਹੈ, ਪਰ ਜਿਹੜਾ ਆਹ ਘਾਟਾ ਉਹਨੇ ਚੱਲਿਆ, ਘਾਟੇ ਦੀ ਪੂਰਤੀ ਕੌਣ
1: ਕਦੇ ਵੀ ਨਹੀਂ ਹੋਣੀ ਜੀ, ਬਿਲਕੁਲ ਹੈ, ਸਾਰੀ ਉਮਰ ਪਛਤਾਵਾ ਰਹਿਣਾ ਉਹਨੂੰ, ਬਿਲਕੁਲ ਹੈ
2: ਪਛਤਾਵਾ ਹੈਗਾ ਜੀ, ਰਿਗਰੈਟ ਤਾਂ ਸਾਰੀ ਉਮਰ ਰਹਿਣਾ, ਪਰ ਇਹ ਚੀਜ਼ ਨੂੰ ਲੋਕ ਅੱਜ ਦੇ ਜਨਰੇਸ਼ਨ ਇਸ ਚੀਜ਼ ਨੂੰ ਸਮਝ ਨਹੀਂ ਰਹੀ
1: ਜੀ,
2: ਸਰਕਾਰਾਂ ਨੂੰ ਆਪਾਂ ਬਲੇਮ ਕਰੀ ਜਾਂਦੇ ਆ, ਧਰਨੇ ਦੇਈ ਜਾਂਦੇ ਆ, ਧਰਨੇ ਦੇਣੇ ਆ ਲੱਖ ਦੋ ਯਾਰ, ਸਰਕਾਰਾਂ ਦੇ ਘਰਾਂ ਦੇ ਬਾਹਰ ਦੋ, ਸਰਕਾਰਾਂ ਦੇ ਦਫ਼ਤਰਾਂ ਦੇ ਬਾਹਰ,
1: ਪਬਲਿਕ ਦੇ ਕੰਮ ਕਰਨਾ ਬੰਦੇ ਲੋਕ,
2: ਲੋਕਾਂ ਦੇ ਅੱਗੇ ਲੋਕੀ ਅਗੇਂਸਟ ਖੜ ਗਏ ਜੀ ਕਿਸਾਨਾਂ ਸਾਰਿਆਂ ਦੇ,
1: ਬਿਲਕੁਲ ਹੈ ਜੀ ਬਿਲਕੁਲ ਬਿਲਕੁਲ,
2: ਕਦੇ ਹੁਣ ਪਿੱਛੇ ਖਬਰ ਪੜੀ ਸੀ ਇੱਕ NRI ਕੋਈ ਬੀਬੀ ਬਾਹਰੋਂ ਆਈ ਸੀ,
1: ਉਹਨੇ
2: ਜਿੱਦੀ ਕੱਪੜੇ ਨੂੰ ਲੈ ਕੇ ਟਿੱਪਣੀ ਕਰ ਰਹੀ ਸੀ,
1: ਕਿੰਨੀ ਲੱਤਾਂ ਮੰਗੀਆਂ ਰੱਖੀਆਂ ਦੱਸੋ, ਹੈ ਬਿਲਕੁਲ,
2: ਦੱਸੋ ਕੋਈ ਲੌਜਿਕ ਬਣਦਾ ਇਹ ਗੱਲ ਦਾ ਯਾਰ, ਉਹਦੀ ਆਪਣੀ ਲਾਈਫ ਹੈ ਜੀ,
1: ਬਿਲਕੁਲ ਹੈ ਜੀ,
2: ਕਿਸੇ ਦੀ ਵਾਈਫ ਹਾਸਪਿਟਲ ਐਡਮਿਟ ਹੈ ਵਿਚਾਰਾ ਹੋਰ ਹੋ ਰਿਹਾ ਜੀ, ਮਤਲਬ ਨਾ ਸਾਰੀ ਪਿਰਤਾ ਹੀ ਆਪਾਂ ਏ ਟੂ ਜੈਡ ਗਲਤ ਚਲਾਈਆਂ ਹੋਈਆਂ ਨੇ ਜੀ।
1: ਬਿਲਕੁਲ,
2: ਇੱਕ ਵੀ ਕੋਈ ਕੋਈ ਬੰਦਾ ਇਹਨੂੰ ਜਸਟੀਫਾਈ ਕਰ ਦੇ ਵੀ ਹਾਂ ਭਾਈ ਅਸੀਂ ਸਹੀ ਆ। ਦੂਸਰੀ ਗੱਲ ਹੈ ਵੀ ਆਪਾਂ ਮੰਨਣੀ ਤਾਂ ਕਿਸੇ ਦੀ ਹੈ ਨੀ, ਕਰਨੀ ਆਪਣੀ ਹੈ। ਇਹ ਚੀਜ਼ਾਂ ਨਾ ਆਪਾਂ ਨੂੰ ਬਰਬਾਦੀ ਵੱਲ ਹੀ ਧਕੇਲ ਰਹੀ ਹੈ। ਕੋਈ ਚੰਗੇ ਸਮਾਂ ਦੀ ਕੋਈ ਅੱਗੇ ਫੋਟੋ ਨਜ਼ਰ ਨੀ ਆਉਂਦੀ, ਆਪਾਂ ਨੂੰ ਵੀ ਚੰਗਾ ਸਮਾਂ ਆਊਗਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਅੱਜ ਅਕਾਲੀ ਚੱਕ ਰਿਹਾ ਝੰਡਾ, ਕੱਲ ਝਾੜੂ ਦਾ ਚੱਕ ਲਿਆ, ਬਸ ਆਹੀ ਵੀ ਤੁਸੀਂ ਆਪ ਮੂਹਰੇ ਲੱਗੋ, ਕੋਈ ਪਿੰਡ ਦਾ ਸਰਪੰਚ ਚੰਗਾ ਖੜਾ ਕਰੋ, ਸਰਪੰਚ ਨੂੰ ਤੁਸੀਂ ਅੱਗੇ ਐਮ ਐਲ ਏ ਵਾਸਤੇ ਖੜਾ ਕਰੋ। ਸਾਥ ਤਾਂ ਲੋਕਾਂ ਦਾ ਚਾਹੀਦਾ, ਲੋਕਾਂ ਦਾ ਵਿਜ਼ਨ ਹੋਣਾ ਚਾਹੀਦਾ ਨਾ, ਅਸੀਂ ਆਪਣਾ ਚੰਗਾ ਬੰਦਾ ਅੱਗੇ ਲੈ ਕੇ ਆਣਾ ਹੈ।
1: ਬਿਲਕੁਲ,
2: ਪਿੰਡ ਪਿੰਡ ਦੇ ਮੁਹਿੰਮ ਸ਼ੁਰੂ ਹੋਊਗੀ ਤਾਂ ਜਾ ਕੇ ਢਾਹ ਲੱਗੂਗਾ ਸਰਕਾਰ ਨੂੰ।
1: ਬਿਲਕੁਲ,
2: ਇਹ ਤਾਂ ਮਤਲਬ ਇਹ ਤਾਂ ਇਹਨਾਂ ਬਸ ਉਹਨੇ ਸਾਨੂੰ 20,000 ਦਿੱਤਾ ਸਰਪੰਚ ਨੂੰ, 10 ਰੁਪਏ ਤਨਖਾਹ ਸਰਕਾਰ ਨੇ ਬੰਨਤੀ, ਉਹ ਟੁਕੜੇ ਸਿੱਟੀ ਜਾਂਦੇ, ਅਸੀਂ ਟੁਕੜੇ ਖਾ।
1: ਬਿਲਕੁਲ ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ ਬਾਈ ਜੀ।
2: ਮੈਂ ਰੋਜ਼ ਗੱਡੀ ਕੰਮ ਤੇ ਚਲਾਉਂਦਾ ਹੋਇਆ, ਕੰਮ ਕਰਦਾ ਹੋਇਆ, ਗੱਡੀ ਚਲਾਉਂਦਾ ਹੋਇਆ, ਮੈਂ ਜਿਹੜਾ ਟੂਡੀ ਖਬਰਾਂ ਸੁਣਦਾ ਹੁੰਦਾ, ਕੋਈ ਹੋਰ ਖਬਰਾਂ ਸੁਣਦਾ ਹੁੰਦਾ
1: ਜੀ,
2: ਨਿਰੰਤਰ ਮਤਲਬ 24 ਵਿਚੋਂ 22 ਘੰਟੇ ਮੇਰੇ ਦਿਮਾਗ ਚ ਇਹ ਗੱਲਾਂ ਚੱਲਦੀਆਂ ਨੇ ਵੀ ਆਪਣਾ ਯਾਰ ਬੱਚਾ ਵੀ ਆਪਣੇ ਪੰਜਾਬ ਦਾ ਬਣਦਾ।
1: ਬਿਲਕੁਲ ਹੈ, ਬਿਲਕੁਲ ਹੈ ਜੀ ਜੀ,
2: ਬਹੁਤ ਦੁਖੀ
1: ਜੀ ਜੀ ਬਾਈ ਜੀ, ਆਵਾਜ਼ ਘੱਟ ਹੋਣ ਲੱਗ ਗਈ ਬਗੁਰੀ ਜੀ। ਬਿਲਕੁਲ, ਥੈਂਕ ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ, ਬਹੁਤ ਸੋਹਣੇ ਵਿਚਾਰ
2: ਤੁਹਾਡੇ
1: ਜੀ ਜੀ। ਦੋਸਤੋ ਬਹੁਤ ਸੋਹਣੇ ਵਿਚਾਰ ਗੁਰੀ ਮਾਨਵ ਜੀ ਦੇ ਹਰ ਵਾਰ ਦੀ ਤਰ੍ਹਾਂ ਜੀ, ਤੇ ਗੱਲਬਾਤ ਕਰਕੇ ਗਏ ਨੇ, ਤੇ ਟਰੰਪ ਸਾਹਿਬ ਦੀ ਗੱਲ ਕਰਨ ਲਈ ਤੇ ਪੀ ਐਮ ਕਾਰਨੀ ਦੇ ਨਾਲ ਪੇਚਾ ਪੈ ਗਿਆ ਹੈ, ਤੇ ਕਹਿੰਦੇ ਨੇ ਸਖ਼ਤ ਜਵਾਬ ਦਿੱਤਾ ਹੈ ਕਾਰਨੀ ਹੁਣਾਂ ਨੇ, ਕੈਨੇਡਾ ਵਾਲਿਆਂ ਨੇ 8 ਸਤੰਬਰ ਤੋਂ ਅਮਰੀਕੀ ਸਮਾਨ ਦੇ ਉੱਤੇ ਜਵਾਬੀ ਟੈਰਿਫ ਦੀ ਤਿਆਰੀ ਕਰ ਲਈ ਹੈ। ਅਮਰੀਕੀ ਟੈਰਿਫ ਦਾ ਜਵਾਬ ਡਾਲਰ ਬਦਲੇ ਕਹਿੰਦੇ ਡਾਲਰ ਹੋਏਗਾ ਤੇ ਅਸੂਲ ਦੇ ਉੱਤੇ ਦਿੱਤਾ ਜਾਏਗਾ, ਕਾਰਨੀ ਨੇ ਜਿਹੜਾ ਬਿਆਨ ਦਿੱਤਾ ਹੈ। ਅਮਰੀਕਾ ਦੇ ਨਾਲ ਵਪਾਰਕ ਗੱਲਬਾਤ ਟੁੱਟਣ ਤੋਂ ਬਾਅਦ ਕੈਨੇਡਾ ਨੇ ਹੁਣ ਜਵਾਬੀ ਕਾਰਵਾਈ ਦੀ ਤਿਆਰੀ ਤੇਜ਼ ਕਰਤੀ ਹੈ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਮਰੀਕੀ ਟੈਰਿਫਾਂ ਦਾ ਜਵਾਬ ਡਾਲਰ ਬਦਲੇ ਡਾਲਰ ਦੇ ਅਸੂਲ ਦੇ ਉੱਤੇ ਦਿੱਤਾ ਜਾਊ। ਕੈਨੇਡਾ ਵੱਲੋਂ ਨਵੇਂ ਜਵਾਬੀ ਟੈਰਿਫ 8 ਸਤੰਬਰ ਤੋਂ ਜਿਹੜੇ ਲਾਗੂ ਕਰਨ ਦੀ ਤਿਆਰੀ ਜਿਹੜੀ ਹੈ ਵਿੱਢ ਦਿੱਤੀ ਹੈ, ਤੇ ਅਮਰੀਕਾ ਦੇ ਵੱਲੋਂ ਕੈਨੇਡੀਅਨ ਵਸਤਾਂ ਦੀਆਂ ਕਈ ਸ਼੍ਰੇਣੀਆਂ ਦੇ ਉੱਤੇ 50% ਤੱਕ ਟੈਰਿਫ ਲਗਾਉਣ ਦੇ ਫੈਸਲੇ ਨੇ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਤਣਾਅ ਨੂੰ ਹੋਰ ਗੰਭੀਰ ਕਰਕੇ ਰੱਖ ਦਿੱਤਾ ਹੈ। ਸਟੀਲ, ਐਲਮੋਨੀਅਮ ਅਤੇ ਹੋਰ ਜਿਹੜੇ ਉਤਪਾਦਾਂ ਦੇ ਉੱਤੇ ਪਹਿਲਾਂ ਤੋਂ ਹੀ ਲਾਗੂ ਅਮਰੀਕੀ ਡਿਊਟੀਆਂ ਨੇ ਵੀ ਕੈਨੇਡੀਅਨ ਉਦਯੋਗਾਂ ਦੇ ਉੱਤੇ ਦਬਾਅ ਵਧਾਇਆ ਹੋਇਆ। ਕਾਰਨੀ ਦੇ ਮੁਤਾਬਕ ਜਿਹੜਾ ਗੱਲਬਾਤ ਦੇ ਆਖਰੀ ਪੜਾਅ ਦੇ ਵਿੱਚ ਅਮਰੀਕੀ ਪੱਖ ਨੇ ਅਜਿਹੀਆਂ ਮੰਗਾਂ ਰੱਖੀਆਂ ਜਿਨ੍ਹਾਂ ਨੂੰ ਕੈਨੇਡਾ ਸਵੀਕਾਰ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਵਾਸ਼ਿੰਗਟਨ ਨੇ ਬਹੁਤ ਕੁਝ ਮੰਗਿਆ ਪਰ ਬਦਲੇ ਦੇ ਵਿੱਚ ਬਹੁਤ ਘੱਟ ਜਿਹੜਾ ਪੇਸ਼ ਕੀਤਾ ਸਾਡੇ ਕੋਲ। ਇਸ ਤੋਂ ਬਾਅਦ ਕੈਨੇਡੀਅਨ ਵਰਕ ਜਿਹੜੇ ਵਾਰਤਾਕਾਰਾਂ ਨੂੰ ਉਟਾਵਾ ਵਾਪਸ ਸੱਦ ਲਿਆ ਗਿਆ। ਕਾਰਨੀ ਨੇ ਜ਼ੋਰ ਦਿੱਤਾ ਕਿ ਇਹ ਮਾਮਲਾ ਹੁਣ ਸਿਰਫ ਟੈਰਿਫਾਂ ਜਾਂ ਵਪਾਰਕ ਰਿਆਇਤਾਂ ਤੱਕ ਸੀਮਤ ਨਹੀਂ ਰਿਹਾ। ਉਨ੍ਹਾਂ ਦੇ ਅਨੁਸਾਰ ਅਮਰੀਕੀ ਮੰਗਾਂ ਕੈਨੇਡਾ ਦੀ ਆਰਥਿਕ ਖੁਦਮੁਖਤਿਆਰੀ ਤੇ ਆਪਣੀਆਂ ਨੀਤੀਆਂ ਤੈਅ ਕਰਨ ਦੇ ਜਿਹੜਾ ਅਧਿਕਾਰ ਦੇ ਨਾਲ ਵੀ ਜੁੜ ਗਿਆ। ਉਨ੍ਹਾਂ ਕਿਹਾ ਕਿ ਕੈਨੇਡਾ ਹੋਰ ਦੇਸ਼ਾਂ ਦੇ ਨਾਲ ਵਪਾਰਕ ਸੰਬੰਧ ਮਜ਼ਬੂਤ ਕਰਨ ਤੇ ਆਪਣੀਆਂ ਸਭਿਆਚਾਰਕ ਤੇ ਭਾਸ਼ਾਈ ਨੀਤੀਆਂ ਦੇ ਬਾਰੇ ਖੁਦ ਫੈਸਲਾ ਕਰਨ ਦਾ ਹੱਕ ਨਹੀਂ ਛੱਡੇਗਾ। ਜਦੋਂ ਕਾਰਨੀ ਤੋਂ ਪੁੱਛਿਆ ਗਿਆ ਕਿ ਕੈਨੇਡਾ ਤੇ ਅਮਰੀਕਾ ਵਪਾਰ ਜੰਗ ਦੇ ਵਿੱਚ ਦਾਖਲ ਹੋ ਚੁੱਕੇ ਨੇ ਤਾਂ ਉਨ੍ਹਾਂ ਦਾ ਜਵਾਬ ਸੀਗਾ ਕਿ ਹਾਂ ਇਹ ਸਪਸ਼ਟ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਤੇ ਨਵੇਂ ਅਮਰੀਕੀ ਟੈਰਿਫਾਂ ਦੇ ਰਾਹੀਂ ਹਮਲਾ ਕੀਤਾ ਗਿਆ ਹੈ ਤੇ ਅਜਿਹੀ ਸਥਿਤੀ ਦੇ ਵਿੱਚ ਦੇਸ਼ ਨੂੰ ਆਪਣੇ ਹਿੱਤਾਂ ਦੀ ਰੱਖਿਆ ਦੇ ਲਈ ਜਵਾਬ ਦੇਣਾ ਪਏਗਾ। ਕਾਰਨੀ ਨੇ ਕਿਹਾ ਕਿ ਕੈਨੇਡਾ ਦੇ ਕੋਲ ਇਸ ਮੁਕਾਬਲੇ ਦਾ ਸਾਹਮਣਾ ਕਰਨ ਦੇ ਲਈ ਸਰੋਤ, ਲਚਕੀਲਾਪਨ ਅਤੇ ਯੋਜਨਾ ਮੌਜੂਦ ਹੈ। ਹੁਣ ਓਟਾਵਾ ਅਮਰੀਕੀ ਉਤਪਾਦਾਂ ਦੀ ਚੁਣੀ ਹੋਈ ਜਿਹੜੀ ਸੂਚੀ ਦੇ ਉੱਤੇ ਜਵਾਬੀ ਟੈਰਿਫ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਸਟੀਲ, ਡੇਅਰੀ, ਖੇਤੀਬਾੜੀ ਮਸ਼ੀਨਰੀ, ਪਲਮ ਅਤੇ ਪੇਪਰ, ਇਲੈਕਟ੍ਰੋਨਿਕਸ ਤੇ ਘਰੇਲੂ ਉਪਕਰਨ ਦੇ ਵਿੱਚ ਇਸ ਦੇ ਘੇਰੇ ਦੇ ਵਿੱਚ ਆ ਸਕਦੇ ਹੈ ਤੇ ਪ੍ਰਭਾਵਿਤ ਕੈਨੇਡੀਅਨ ਉਦਯੋਗਾਂ ਕਾਮਿਆਂ ਦੇ ਲਈ ਵਾਧੂ ਸਹਾਇਤਾ ਤੇ ਟੈਰਿਫ ਸੁਰੱਖਿਆ ਦੇ ਕਦਮ ਵੀ ਜਿਹੜੇ ਚੁੱਕੇ ਜਾਣ ਦੀ ਉਮੀਦ ਦਰਸਾਈ ਹੈ। ਇਸ ਟਕਰਾਅ ਨੇ ਕੈਨੇਡਾ ਦੇ ਸੂਬਿਆਂ ਨੂੰ ਵੀ ਜਿਹੜਾ ਇਕੱਠੇ ਕੀਤਾ ਤੇ ਓਨਟਾਰੀਓ ਸਮੇਤ ਕਈ ਸੂਬਿਆਂ ਨੇ ਫੈਡਰਲ ਸਰਕਾਰ ਦੇ ਰੁੱਖ ਦਾ ਸਮਰਥਨ ਜਿਹੜਾ ਕਰਦਿਆਂ ਅਮਰੀਕੀ ਦਬਾਅ ਦਾ ਮੁਕਾਬਲਾ ਟੀਮ ਕੈਨੇਡਾ ਦੇ ਵਜੋਂ ਕਰਨ ਦੀ ਗੱਲ ਕੀਤੀ ਹੈ। ਹੁਣ ਵੱਡਾ ਸਵਾਲ ਇਹ ਹੋਏਗਾ ਕਿ ਇਹ ਟੈਰਿਫ ਜੰਗ ਕਿੰਨੀ ਦੂਰ ਤੱਕ ਜਾਂਦੀ ਹੈ ਤੇ ਇਸ ਦਾ ਆਖਰੀ ਬੋਝ ਕੈਨੇਡੀਅਨ ਕਾਰੋਬਾਰਾਂ ਦੇ ਉੱਤੇ, ਖਪਤਕਾਰਾਂ ਦੇ ਉੱਤੇ ਕਿੰਨਾ ਜਿਹੜਾ ਪੈਂਦਾ ਹੈ ਤੇ ਪ੍ਰਭਾਵ ਛੱਡਦਾ ਹੈ। ਦੂਸਰੇ ਪਾਸੇ ਪੁਤਿਨ ਤੇ ਸਵੀਡਨ ਦੀ ਧਰਤੀ ਦੇ ਉੱਤੇ ਪਰਮਾਣੂ ਹਥਿਆਰਾਂ ਦੀ ਤੈਨਾਤੀ ਕਰੇਗਾ ਰੂਸ, ਇਹ ਜਿਹੜੀ ਉਹਨੇ ਬਿਆਨ ਕੀਤਾ ਅੱਜ ਪੁਤਿਨ ਸਾਹਿਬ ਨੇ। ਦੂਸਰੇ ਪਾਸੇ ਜਿਹੜਾ ਨਾਟੋ ਦੇ ਨਾਲ ਵੀ ਸੰਬੰਧ ਰੱਖਦਾ ਹੈ ਸਵੀਡਨ, ਰੂਸ ਆਪਣੀ ਫੌਜੀ ਅਤੇ ਰਾਜਨੀਤਿਕ ਯੋਜਨਾਬੰਦੀ ਦੇ ਵਿੱਚ ਸਵੀਡਨ ਦੇ ਵਿੱਚ ਪਰਮਾਣੂ ਹਥਿਆਰਾਂ ਦੀ ਸੰਭਾਵੀ ਤੈਨਾਤੀ ਅਤੇ ਫਰਾਂਸ ਦੇ ਜਿਹੜਾ ਪਰਮਾਣੂ ਹਥਿਆਰ ਸਥਿਤ ਵਿੱਚ ਸਿਧਾਂਤ ਦੇ ਵਿੱਚ ਆਪਣੀ ਭਾਗੀਦਾਰੀ ਨੂੰ ਸ਼ਾਮਲ ਕਰੇਗਾ। ਸਵੀਡਨ ਦੇ ਵਿੱਚ ਰੂਸੀ ਰਾਜਦੂਤ ਜਿਹੜੇ ਨੇ ਸਰਗਈ ਬਿਲਿਆਵ ਨੇ ਜਿਹੜਾ ਸਪੂਤਨਿਕ ਨੂੰ ਇਸ ਦੇ ਬਾਰੇ ਦੱਸਿਆ ਤੇ ਸਵੀਡਨ ਦੇ ਵਿੱਚ ਪਰਮਾਣੂ ਹਥਿਆਰਾਂ ਦੀ ਸੰਭਾਵੀ ਤੈਨਾਤੀ ਤੇ ਫਰਾਂਸ ਦੇ ਪਰਮਾਣੂ ਹਥਿਆਰ ਸਿਧਾਂਤ ਦੇ ਵਿੱਚ ਸਵੀਡਨ ਦੀ ਭਾਗੀਦਾਰੀ ਦੇ ਬਾਰੇ ਬੇਲੀਆਜ਼ਵ ਨੇ ਜਿਹੜਾ ਕਿਹਾ ਕਿ ਕੁਦਰਤੀ ਤੌਰ ਦੇ ਉੱਤੇ ਰੂਸ ਨੂੰ ਆਪਣੀ ਫੌਜੀ ਤੇ ਰਾਜਨੀਤਿਕ ਯੋਜਨਾਬੰਦੀ ਵਿੱਚ ਇਨ੍ਹਾਂ ਹਾਲਾਤਾਂ ਨੂੰ ਧਿਆਨ ਦੇ ਵਿੱਚ ਰੱਖਣਾ ਪਏਗਾ। ਸਵੀਡਿਸ਼ ਸਮਾਜ ਦੇ ਵਿੱਚ ਪਰਮਾਣੂ ਹਥਿਆਰਾਂ ਦੇ ਮੁੱਦੇ ਦੇ ਉੱਤੇ ਸਰਗਰਮੀ ਦੇ ਨਾਲ ਚਰਚਾ ਹੋਈ ਹੈ। ਉਨ੍ਹਾਂ ਦੇ ਅਨੁਸਾਰ ਇਸ ਚਰਚਾ ਦੇ ਵਿੱਚ ਸਭ ਤੋਂ ਮਹੱਤਵਪੂਰਨ ਸਵਾਲ ਇਹ ਰਿਹਾ ਕਿ ਯੂਰਪੀ ਦੇਸ਼ ਇੱਕ ਮੁੱਖ ਨਾਟੋ ਸਹਿਯੋਗੀ ਵਜੋਂ ਸੰਯੁਕਤ ਰਾਜ ਅਮਰੀਕਾ ਤੇ ਭਰੋਸਾ ਕਰਨਾ ਜਾਰੀ ਰੱਖ ਸਕਦੇ ਨੇ ਜਾਂ ਕਿ ਯੂਰਪ ਨੂੰ ਆਪਣੀਆਂ ਪਰਮਾਣੂ ਸਮਰਥਾਵਾਂ ਨੂੰ ਮਜ਼ਬੂਤ ਕਰਨਾ ਚਾਹੀਦਾ। ਲਓ ਜੀ, ਇਹਦੇ ਉੱਤੇ ਵੀ ਵਿਸ਼ਵਾਸ ਜਿਹੜਾ ਇੱਕ ਸਵਾਲ ਚਿੰਨ ਲੱਗ ਗਿਆ, ਕਿਉਂਕਿ ਰਸ਼ੀਆ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਗੈਸ ਓਇਲ ਜਿਹੜਾ ਯੂਰਪ ਦੇ ਨਾਲ ਜਿਹੜਾ ਸਾਂਝਾ ਕਰਦਾ ਹੈ, ਤੇ ਹੁਣ ਇਹਦੇ ਉੱਤੇ ਜਿਹੜੇ ਨੇ ਸਵੀਡਨ ਵਾਲੇ ਵੀ ਸੋਚਣ ਲੱਗੇ ਹੈ ਕਿ ਸਾਨੂੰ ਆਪਣੇ ਬਾਰੇ ਸੋਚਣਾ ਪਏਗਾ। ਇਸ ਤੋਂ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦਾ ਦੇਸ਼ ਐਡਵਾਂਸਡ ਨਿਊਕਲੀਅਰ ਡਿਟਰੈਂਸ ਦੇ ਪੜਾਅ ਦੇ ਵਿੱਚ ਦਾਖਲ ਹੋ ਰਿਹਾ ਤੇ ਇਸ ਨਵੀਂ ਨੀਤੀ ਦੇ ਤਹਿਤ ਫਰਾਂਸ ਆਪਣੇ ਕੋਲ ਮੌਜੂਦ ਪਰਮਾਣੂ ਹਥਿਆਰਾਂ ਦੀ ਗਿਣਤੀ ਵਧਾਏਗਾ ਤੇ ਯੂਰਪੀ ਦੇਸ਼ਾਂ ਨੂੰ ਸਾਂਝੇ ਪਰਮਾਣੂ ਡਿਟਰੈਂਸ ਅਭਿਆਸਾਂ ਦੇ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ। ਮੈਕਰੋਨ ਦੇ ਅਨੁਸਾਰ ਸਵੀਡਨ ਸਮੇਤ 8 ਯੂਰਪੀ ਦੇਸ਼ ਇਸ ਸਿਧਾਂਤ ਦੇ ਵਿੱਚ ਫਰਾਂਸ ਦੇ ਨਾਲ ਜੁੜਨਗੇ। ਹੁਣ ਇਮਰਾਨ ਖਾਨ ਦੀ ਗੱਲ ਕਰੀਏ ਤੇ ਸਿਹਤ ਦੇ ਉੱਤੇ ਪਾਕਿਸਤਾਨ ਦੇ ਵਿੱਚ ਸਿਆਸਤ ਗਰਮਾਈ ਹੈ। PTI ਦਾ ਦੋਸ਼ ਲੱਗਿਆ ਹੈ ਕਿ ਜਾਣ ਬੁੱਝ ਕੇ ਨਹੀਂ ਕੀਤਾ ਜਾ ਰਿਹਾ ਜ਼ਰੂਰੀ ਹਾਰਟ ਟੈਸਟ ਜਿਹੜਾ ਇਮਰਾਨ ਖਾਨ ਦਾ। ਪੂਰਬੀ ਪ੍ਰਧਾਨ ਜਿਹੜੇ ਨੇ ਮੰਤਰੀ ਇਮਰਾਨ ਖਾਨ ਦੀ ਜਿਹੜੀ ਹੈ ਪਾਰਟੀ ਪਾਕਿਸਤਾਨ ਤਹਿਰੀਕੇ ਇਨਸਾਫ਼ PTI ਨੇ ਸੋਮਵਾਰ ਅੱਜ ਸਰਕਾਰੀ ਹਸਪਤਾਲ ਦੇ ਅਧਿਕਾਰੀਆਂ ਦੀ ਲਗਾਤਾਰ ਨਾਕਾਮੀ ਦੀ ਆਲੋਚਨਾ ਕੀਤੀ ਹੈ। ਪਾਰਟੀ ਦਾ ਦੋਸ਼ ਹੈ ਕਿ ਦਿਲ ਦੇ ਡਾਕਟਰ ਦੀ ਚੇਤਾਵਨੀ ਦੇ ਬਾਵਜੂਦ ਖਾਨ ਦਾ CT ਜਿਹੜਾ ਕੋਰਨਰੀ ਐਨਜੀਓਗ੍ਰਾਫੀ ਜਿਹੜੀ ਹੈ CTA ਟੈਸਟ ਨਹੀਂ ਕੀਤਾ ਗਿਆ, ਜਦੋਂ ਕਿ ਉਨ੍ਹਾਂ ਨੂੰ ਦਿਲ ਦੇ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਸੀ। ਡੌਨ ਦੀ ਰਿਪੋਰਟ ਦੇ ਮੁਤਾਬਕ ਕੱਲ੍ਹ ਬੀਤੇ ਚ PTI ਦੇ ਕੇਂਦਰੀ ਸੂਚਨਾ ਸਕੱਤਰ ਸ਼ੇਖ ਵਿਕਾਸ ਅਕਰਮ ਨੇ ਕਿਹਾ ਕਿ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਵਿੱਚ CT ਸਕੈਨਰ ਚਾਲੂ ਹੋਣ ਦੇ ਬਾਵਜੂਦ ਅਧਿਕਾਰੀ ਇਮਰਾਨ ਖਾਨ ਨੂੰ ਡਾਕਟਰੀ ਸਲਾਹ ਦੇ ਅਨੁਸਾਰ ਜ਼ਰੂਰੀ ਟੈਸਟ ਦੀ ਸੁਵਿਧਾ ਨਹੀਂ ਦੇ ਸਕੇ ਨੇ। ਅਕਰਮ ਨੇ ਕਿਹਾ ਕਿ ਇਸ ਨੂੰ ਸਿਰਫ ਇੱਕ ਪ੍ਰਸ਼ਾਸਨਿਕ ਲਾਪਰਵਾਹੀ ਨਹੀਂ ਮੰਨਿਆ ਜਾ ਸਕਦਾ, ਇਹ ਇੱਕ ਬਹੁਤ ਹੀ ਚਿੰਤਾਜਨਕ ਪੈਟਰਨ ਦਿਖਾਉਂਦਾ ਹੈ। ਅਕਰਮ ਨੇ ਸੁਪਰੀਮ ਕੋਰਟ ਦੇ ਉਸ ਆਦੇਸ਼ ਦਾ ਵੀ ਜ਼ਿਕਰ ਕੀਤਾ ਹੈ ਜਿਸ ਦੇ ਵਿੱਚ ਖਾਨ ਦੀ ਸ਼ਿਫਾ ਇੰਟਰਨੈਸ਼ਨਲ ਹਸਪਤਾਲ ਦੇ ਵਿੱਚ ਪੂਰੀ ਮੈਡੀਕਲ ਜਾਂਚ ਅਤੇ ਇਲਾਜ ਕਰਵਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸੇ ਤਰ੍ਹਾਂ ਆਖਰੀ ਖਬਰ ਵੱਲ ਨੂੰ ਵੱਧਦਿਆਂ ਇਰਾਨ ਜਿਹੜਾ ਹੈ ਨਵਾਂ ਗੈਸ ਭੰਡਾਰ ਉਹਨੂੰ ਮਿਲਿਆ ਹੈ 15 ਸਾਲ ਤੱਕ ਹੋਵੇਗੀ ਸਪਲਾਈ ਤੇ ਇਰਾਨੀ ਮੰਤਰੀ ਨੇ ਵੱਡਾ ਦਾਅਵਾ ਕੀਤਾ ਇਹਦੇ ਉੱਤੇ। ਅਮਰੀਕਾ ਤੇ ਇਜ਼ਰਾਈਲ ਦੇ ਨਾਲ ਚੱਲ ਰਹੇ ਸੰਘਰਸ਼ ਅਤੇ ਊਰਜਾ ਖੇਤਰ ਦੇ ਵਿੱਚ ਪੈਦਾ ਹੋਈਆਂ ਰੁਕਾਵਟਾਂ ਦੇ ਬਾਵਜੂਦ ਇਰਾਨ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰ ਲਈ ਹੈ। ਇਰਾਨ ਨੇ ਦੱਖਣੀ ਫਾਰਸ ਪ੍ਰਾਂਤ ਦੇ ਵਿੱਚ ਇੱਕ ਨਵਾਂ ਗੈਸ ਖੇਤਰ ਲੱਭ ਲੈਣ ਦਾ ਦਾਅਵਾ ਕਰ ਦਿੱਤਾ ਹੈ। ਇਰਾਨ ਦੇ ਤੇਲ ਮੰਤਰੀ ਮੋਹਸੇਨ ਬਕਨੇ ਯਾਦ ਨੇ ਜਿਹੜਾ ਇਹ ਜਾਣਕਾਰੀ ਸਾਂਝੀ ਕੀਤੀ ਹੈ ਤੇ ਇਰਾਨੀ ਨਿਊਜ਼ ਏਜੰਸੀ ਇਰਿਬ IRIB ਨੇ ਦੇ ਅਨੁਸਾਰ ਇਸ ਨਵੇਂ ਗੈਸ ਖੇਤਰ ਦੇ ਵਿੱਚ ਲਗਭਗ 7500 ਬਿਲੀਅਨ ਘਨ ਫੁੱਟ ਗੈਸ ਹੋਣ ਦਾ ਜਿਹੜਾ ਅਨੁਮਾਨ ਦਰਜ ਕੀਤਾ ਹੈ। ਪਕਨੇ ਯਾਦ ਨੇ ਜਿਹੜਾ ਦੱਸਿਆ ਕਿ 7500 ਬਿਲੀਅਨ ਘਨ ਫੁੱਟ ਗੈਸ ਦੀ ਖੋਜ ਕੀਤੀ ਗਈ ਹੈ ਤੇ ਉਨ੍ਹਾਂ ਨੇ ਕਿਹਾ ਕਿ 73% ਗੈਸ ਕੱਢਣ ਯੋਗ ਹੈ। ਇਸ ਦਾ ਮਤਲਬ ਹੈ ਕਿ ਲਗਭਗ 5700 ਬਿਲੀਅਨ ਘਨ ਫੁੱਟ ਗੈਸ ਕੱਢੀ ਜਾ ਸਕਦੀ ਹੈ ਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਮਾਤਰਾ ਦੱਖਣੀ ਪਾਰਸ ਗੈਸ ਖੇਤਰ ਦੇ ਇੱਕ ਜਿਹੜਾ ਬਲਾਕ ਦੇ ਬਰਾਬਰ ਹੈ ਤੇ 15 ਸਾਲਾਂ ਦੀ ਸਪਲਾਈ ਪ੍ਰਦਾਨ ਕਰ ਸਕਦੀ ਹੈ। ਪਕਨੇ ਯਾਦ ਨੇ ਜਿਹੜਾ ਅੱਗੇ ਕਿਹਾ ਹੈ ਕਿ ਨਵੀਂ ਖੋਜੀ ਗਈ ਗੈਸ ਸਵੀਟ ਗੈਸ ਹੈ, ਮਿੱਠੀ ਗੈਸ, ਭਾਵ ਇਸ ਦੇ ਵਿੱਚ ਸਲਫਰ ਜਿਹੜਾ ਵਰਗੀਆਂ ਘੱਟ ਅਸ਼ੁੱਧੀਆਂ ਨੇ। ਇਹ ਜਿਹੜਾ ਗੈਸ ਖੇਤਰ ਨੂੰ ਵਿਕਸਿਤ ਕਰਨ ਅਤੇ ਚਲਾਉਣ ਦੀ ਲਾਗਤ ਨੂੰ ਜਿਹੜਾ ਘਟਾਉਣ ਦੇ ਵਿੱਚ ਮਦਦ ਜਿਹੜਾ ਕਰੇਗਾ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਕੁਝ ਗੱਲਾਂ ਬਾਤਾਂ ਨਾਲ ਦੋਸਤਾਂ ਮਿੱਤਰਾਂ ਦੇ ਨਾਲ। ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਸਾਂਝ ਪਾਉਣ ਦੇ ਲਈ ਤੇ ਹੋਰ ਵੀ ਗੱਲਾਂ ਬਾਤਾਂ ਤਾਂ ਅਸੀਂ ਚਲੋ ਕੱਲ ਦੇ ਉੱਤੇ ਛੱਡਾਂਗੇ ਹੁਣ ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਕਾਲ ਕਰਨੀ ਚਾਹੁੰਦੇ ਆ 2-3 ਮਿੰਟ ਤਾਂ ਜ਼ਰੂਰ ਨਿੱਘਾ ਸਵਾਗਤ ਰਹੇਗਾ। ਤੇ ਜ਼ਿਕਰ ਕਰ ਰਿਹਾ ਸੀ ਮੈਂ ਦੋਸਤਾਂ ਦਾ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਆਪਣੇ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆਏ ਨੇ ਜੀ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਨਾਲ ਜੁੜਨ ਦੇ ਲਈ, ਕਾਲ ਕਰਕੇ ਆਪਣੇ ਜਜ਼ਬਾਤਾਂ ਦੀ ਸਾਂਝ ਪਾਉਣ ਦੇ ਲਈ ਵੀ। ਤੇ ਸੰਖੇਪ ਦੇ ਵਿੱਚ ਸਭ ਦੋਸਤਾਂ ਦਾ ਨਾਮ ਜ਼ਰੂਰ ਲਵਾਂਗਾ। ਗੁਰੀਮਾਨ ਜੀ ਜੁੜੇ ਹੋਏ, ਸਤਿ ਸ਼੍ਰੀ ਅਕਾਲ, ਬਹੁਤ ਸਾਰੇ ਸੁਨੇਹੇ ਭੇਜੇ ਉਹਨਾਂ ਨੇ ਵੀ। ਤੇ ਮੁਹੰਮਦ ਜੀ ਜੁੜੇ ਹੋਏ ਨੇ, ਸਿਕੰਦਰ ਸਿੰਘ ਔਜਲਾ ਸਾਹਿਬ, ਵੈਸੇ ਕਹਿੰਦੇ ਸੀ ਅੱਜ ਗੀਤ ਸੁਣਾਉਂਦੇ ਹਾਂ ਪ੍ਰਵਾਸ ਦੇ ਉੱਤੇ, ਪਰ ਗੱਲ ਬੜੀ ਨਹੀਂ ਲੱਗਦੀ ਜੀ। ਤੇ ਜਗਤਾਰ ਭਾਰਤ ਜੀ, ਇਸੇ ਤਰ੍ਹਾਂ ਮੁਕੱਦਰ ਬਾਈ ਜੀ ਤੇ ਆਪਣੇ ਸੁਰਿੰਦਰ ਮਾਲ ਜੀ US ਤੋਂ ਜੀ, ਤੇ ਨਾਲ ਦੀ ਨਾਲ ਹੀ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਜੀ। ਤੇ ਇਸੇ ਤਰ੍ਹਾਂ ਹੀ ਸਤਿ ਸ਼੍ਰੀ ਅਕਾਲ ਭੇਜੀ ਹੈ। ਕੁਲਦੀਪ ਸਿੰਘ ਬਾਈ ਜੀ ਆਪਣੇ ਜੁੜੇ ਹੋਏ ਨੇ ਤਰਨ ਤਾਰਨ ਆਪਣੇ ਅੰਮ੍ਰਿਤਸਰ ਤੋਂ। ਡਾਕਟਰ ਧਰਮਵੀਰ ਗਾਂਧੀ ਜੀ ਨੇ ਕਹਿੰਦੇ ਬਿਲਕੁਲ ਸਹੀ ਕਿਹਾ ਹੈ ਜੀ, ਤੇ ਐਪਰੀਸ਼ੀਏਟ ਕਰਦੇ ਉਹਨਾਂ ਨੂੰ। ਰਾਜਨ ਸੈਣੀ ਸਾਹਿਬ ਦੇ ਬਹੁਤ ਸਾਰੇ ਸੁਨੇਹੇ ਨੇ ਤੇ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਸਮੂਹਿਕ ਰੂਪ ਦੇ ਵਿੱਚ ਭੇਜੀ ਹੈ। ਤੇ ਇਸੇ ਤਰ੍ਹਾਂ ਹੀ ਆਪਣੇ ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਤੇ ਮਨਦੀਪ ਜੱਸੀ ਬਾਈ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਤੇ ਹੋਰ ਬਹੁਤ ਸਾਰੇ ਸੁਨੇਹੇ ਨੇ ਰਜਿੰਦਰ ਜੀਰਾ ਜੀ ਦੇ ਤੇ ਮਨਦੀਪ ਜੱਸੀ ਬਾਈ ਜੀ ਦੇ, ਆਪਸ ਦੇ ਵਿੱਚ ਵੀ ਗੱਲਾਂ ਬਾਤਾਂ ਚੱਲ ਰਹੀਆਂ ਨੇ ਦੋਸਤਾਂ ਦੀਆਂ। ਤੇ ਇਸੇ ਤਰ੍ਹਾਂ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਸਭ ਦੋਸਤਾਂ ਨੂੰ। ਭਾਰਤ ਦੇ ਨਾਲ ਨਾਲ ਕਹਿੰਦੇ ਪੰਜਾਬ ਵੀ ਤਰੱਕੀ ਦੇ ਰਾਹ ਦੇ ਉੱਤੇ ਕਹਿੰਦੇ ਜੀ। ਤੇ ਇਹ ਦੋਸਤੋ ਤੁਹਾਡੇ ਸੁਨੇਹੇ। ਤੇ ਦਵਿੰਦਰ ਭਾਰਤ ਜੀ, ਸੁਰਜੀਤ ਭਾਰਤ ਜੀ ਤੇ ਨਾਲ ਦੀ ਨਾਲ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਦੋਸਤੋ, ਮਾਫ਼ੀ ਚਾਹਵਾਂਗਾ ਆਖਰ ਦੇ ਵਿੱਚ। ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਮੈਂ ਜ਼ਰੂਰ ਆਖਰ 'ਚ ਪੜ੍ਹ ਲਾਂਗਾ ਜੀ ਆਪ, ਤੇ ਕਾਪੀ ਪੇਸਟ ਕਰਕੇ ਜ਼ਰੂਰ ਪਾ ਦਿੱਤੇ ਜਾਂਦੇ, ਜਿਹੜੇ ਦੋਸਤ ਹੋਰ ਵੀ ਪੜ੍ਹਨਾ ਚਾਹੁੰਦੇ ਨੇ ਨਾਲ ਪੜ੍ਹ ਸਕਦੇ ਨੇ। ਤੇ ਮੈਨੂੰ ਦਿਓ ਆਗਿਆ, ਕੱਲ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਏਗੀ। ਬਹੁਤ ਬਹੁਤ ਸਭ ਦੋਸਤਾਂ ਦਾ ਸ਼ੁਕਰੀਆ, ਧੰਨਵਾਦ ਸਾਥ ਨਿਭਾਉਣ ਦੇ ਲਈ ਤੇ ਗੱਲਾਂ ਬਾਤਾਂ ਕਰਨ ਦੇ ਲਈ। ਤੇ ਮਿਲਦੇ ਆ ਫਿਰ ਕੱਲ ਨੂੰ 9:30 ਭਾਰਤੀ ਸਮੇਂ ਦੇ ਅਨੁਸਾਰ। ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਭੁਪਿੰਦਰ ਭਾਰਤ ਵੱਲੋਂ ਸਤਿ ਸ਼੍ਰੀ ਅਕਾਲ ਹੈ ਜੀ।

ਦੁਆਬਾ ਰੇਡੀਓ ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ। ਜ਼ਿੰਦਗੀ ਨਾ ਮਹਾਲ ਦੁਨੀਆਂ, ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਵੋਗੇ ਤੇ ਇਸ ਹਫ਼ਤੇ ਦਾ ਪ੍ਰੋਗਰਾਮ ਆਖਰੀ ਪ੍ਰੋਗਰਾਮ ਫਰਾਈਡੇ ਵਾਲਾ ਦਿਨ ਹੈ। ਲੈ ਕੇ ਹਾਜ਼ਰ ਹਾਂ ਤੁਹਾਡੇ ਵਿਚਕਾਰ ਤੇ ਨਾਲ ਦੀ ਨਾਲ ਹੁਣ ਤੋਂ ਲੈ ਕੇ ਤਕਰੀਬਨ 2-2.5 ਘੰਟੇ ਤੁਹਾਡਾ ਮੇਰਾ ਰਾਬਤਾ ਇਸ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਨਾਲ ਨਾਲ ਚੱਲਦੀਆਂ ਰਹਿਣਗੀਆਂ ਤੇ ਤੁਸੀਂ ਵੀ ਨਾਲ ਜਿਹੜਾ ਸਾਥ ਦੇ ਸਕਦੇ ਹੋ। ਅੱਜ ਓਪਨ ਟਾਕ ਨਾਲ ਦੀ ਨਾਲ ਹੋਏਗੀ ਤੇ ਵਿਚਾਰ ਚਰਚਾ ਨਾਲ ਨਾਲ ਚੱਲੇਗੀ ਤੇ ਸਭ ਤੋਂ ਪਹਿਲਾਂ ਅੱਜ ਦਾ ਵਿਚਾਰ ਦੇਸ਼ ਭਰ ਦੀਆਂ ਖ਼ਬਰਾਂ ਤੇ ਉਸ ਤੋਂ ਬਾਅਦ ਕਿਤਾਬ ਪੰਜਾਬ ਦਾ ਜ਼ਿਕਰ ਅਗਲਾ ਜਿਹੜਾ ਲੜੀਵਾਰਤਾ ਦੇ ਵਿੱਚ ਜਿਹੜਾ ਚੈਪਟਰ ਹੈ ਖੋਲਣ ਦੀ ਕੋਸ਼ਿਸ਼ ਕਰਾਂਗੇ ਜੀ ਤੇ ਅੱਜ ਤੁਹਾਨੂੰ ਉਹਦੇ ਵਿੱਚੋਂ ਕੁਝ ਨਾ ਕੁਝ ਜ਼ਰੂਰ ਸੁਣਾਵਾਂਗੇ ਜੀ ਤੇ ਸਟੂਡੀਓ ਦਾ ਨੰਬਰ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ ਪ੍ਰੋਗਰਾਮ ਦੀ ਤੇ ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:06 ਦਾ ਸਮਾਂ ਹੈ ਤੇ ਨਿਊਯਾਰਕ ਦੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:06, UK ਦੇ ਵਿੱਚ ਸ਼ਾਮ ਦੇ 5:06, ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦਾ ਸਮਾਂ 6:06 ਦਾ ਹੈ ਤੇ ਇਸੇ ਤਰ੍ਹਾਂ ਭਾਰਤ ਦੇ ਵਿੱਚ ਰਾਤ ਦੇ 9:36 ਦਾ ਜਿਹੜਾ ਸਮਾਂ ਹੋ ਚੁੱਕਿਆ ਹੈ। ਤੇ ਲਓ ਫਿਰ ਅੱਜ 21 ਅਗਸਤ 2026 ਦਾ ਦਿਹਾੜਾ ਤੇ ਕਰਦੇ ਫਿਰ ਆਗਾਜ਼ ਪ੍ਰੋਗਰਾਮ ਦਾ ਤੁਹਾਡੇ ਨਾਲ। ਅੱਜ ਦਾ ਵਿਚਾਰ ਕਹਿੰਦਾ ਕਿ ਮਨੁੱਖੀ ਰਿਸ਼ਤੇ ਓਨਾ ਚਿਰ ਹੀ ਕਾਇਮ ਰਹਿੰਦੇ ਨੇ ਜਦੋਂ ਤੱਕ ਅਸੀਂ ਮਿਲਦੇ ਵਰਤਦੇ ਹਾਂ ਤੇ ਸਮੇਂ ਦੇ ਨਾਲ ਨਾਲ ਨਵੇਂ ਰਿਸ਼ਤੇ ਪੈਦਾ ਹੋਣ ਲੱਗ ਜਾਂਦੇ ਆ ਤੇ ਪੈਦਾ ਹੋਣ ਤੇ ਪਹਿਲੇ ਜਿਹੜੇ ਨੇ ਘੱਟ ਹੋਣੇ ਸ਼ੁਰੂ ਹੋ ਜਾਂਦੇ ਆ। ਤੇ ਅੱਜ ਦੇ ਦਿਹਾੜੇ ਦੇ ਉੱਤੇ 21/8/1911 ਦਾ ਜਦੋਂ ਜ਼ਿਕਰ ਕਰਦੇ ਹਾਂ, ਮਸ਼ਹੂਰ ਮੋਨਾਲੀਜ਼ਾ ਪੇਂਟਿੰਗ ਫਰਾਂਸ ਥੇ ਜਿਹੜਾ ਸੀ ਅਜਾਇਬ ਘਰ ਦੇ ਵਿੱਚੋਂ ਕਰਮਚਾਰੀ ਦੇ ਵੱਲੋਂ ਚੋਰੀ ਕੀਤੀ ਗਈ ਤੇ 1944 ਦੇ ਵਿੱਚ ਸੰਯੁਕਤ ਰਾਸ਼ਟਰ ਸੰਗਠਨ ਦੇ ਗਠਨ ਦੇ ਲਈ 193 ਦੇਸ਼ਾਂ ਦਾ ਸੰਮੇਲਨ ਜਿਹੜਾ ਸ਼ੁਰੂ ਹੁੰਦਾ ਹੈ। ਤੇ ਉਮੀਦ ਕਰਦੇ ਹਾਂ ਦੋਸਤੋ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਥੱਲੇ ਕਮੈਂਟ ਕਰਕੇ ਵੀ ਦੱਸ ਸਕਦੇ ਹੋ। ਤੇ 1959 ਦੇ ਵਿੱਚ ਹਵਾਈ ਟਾਪੂ ਅਮਰੀਕਾ ਦਾ 50ਵਾਂ ਰਾਜ ਜਿਹੜਾ ਬਣ ਗਿਆ ਤੇ ਜਿਹੜਾ ਸੀ ਹਵਾਈ ਟਾਪੂ ਜਿਹੜਾ ਕਾਫ਼ੀ ਉੱਥੇ ਟਰੈਵਲਿੰਗ ਲੋਕ ਦੇਸ਼ਾਂ ਵਿਦੇਸ਼ਾਂ ਤੋਂ ਕਰਨ ਜਾਂਦੇ ਆ, ਕਾਫ਼ੀ ਜਿਹੜਾ ਟਰੈਵਲ ਏਰੀਆ ਹੈ ਤੇ ਲੂਣ ਵਾਲਾ ਪਾਣੀ ਕਾਫ਼ੀ ਹੈ, ਉੱਤੇ ਲੰਮੇ ਪੈ ਜਾਓ ਸਮੁੰਦਰ ਦੇ ਪਾਣੀ ਦੇ ਉੱਤੇ ਤੇ ਬੰਦਾ ਤੈਰਦਾ ਹੀ ਰਹਿੰਦਾ ਹੈ। 1986 ਦੇ ਵਿੱਚ ਜਮੈਕਾ ਦੇ ਜਿਹੜੇ ਸੀ 100 ਮੀਟਰ ਤੇ 200 ਮੀਟਰ ਦੇ ਵਿੱਚ ਰਿਕਾਰਡ ਬਣਾਉਣ ਦੇ ਉੱਤੇ ਲਗਾਤਾਰ 3 ਓਲੰਪਿਕ ਦੇ ਵਿੱਚ 100 ਮੀਟਰ, 200 ਤੇ 400 ਗੁਣਾ ਜਿਹੜਾ ਮੀਟਰ ਰੈਲੀ ਦੌੜ ਕੇ ਵਿੱਚੋਂ 9 ਸੋਨੇ ਦੇ ਤਗਮੇ ਜਿਹੜੇ ਸੀ ਜਿੱਤਣ ਵਾਲੇ ਦੌੜਾਕ ਹੁਸੈਨ ਬੁਲਟ ਦਾ ਜਿਹੜਾ ਸੀ ਜਨਮ ਹੁੰਦਾ ਹੈ। ਤੇ 1995 ਦੇ ਵਿੱਚ ਨੋਬਲ ਇਨਾਮ ਜਿਹੜੇ ਨੇ ਜੇਤੂ ਡਾਕਟਰ ਸੁਬਰਾਮਨੀਅਮ ਦਾ ਸ਼ਿਕਾਗੋ ਦੇ ਵਿੱਚ ਦੇਹਾਂਤ ਹੁੰਦਾ ਹੈ। ਤੇ 2013 ਦੇ ਵਿੱਚ ਸੀਰੀਆ ਦੇ ਵਿੱਚ ਰਸਾਇਣਿਕ ਹਮਲੇ ਦੇ ਦੌਰਾਨ ਸੈਂਕੜੇ ਜਿਹੜੇ ਲੋਕ ਮੌਤ ਦੇ ਘਾਟ ਉਤਾਰੇ ਗਏ। ਤੇ ਕੌਮੀ ਸੀਨੀਅਰ ਸਿਟੀਜ਼ਨ ਦਿਵਸ ਵੀ ਅੱਜ ਦੇ ਦਿਹਾੜੇ ਦੇ ਉੱਤੇ ਮਨਾਇਆ ਜਾਂਦਾ ਹੈ। ਅੱਜ ਬਜ਼ੁਰਗਾਂ ਦਾ ਦਿਨ ਹੈ। ਤੇ 1988 ਤੋਂ ਅਮਰੀਕੀ ਰਾਸ਼ਟਰਪਤੀ ਜਿਹੜੇ ਸਨ ਰੋਨਾਲਡ ਰੀਗਨ, ਉਹਨਾਂ ਨੇ ਸ਼ੁਰੂ ਕੀਤਾ ਸੀ ਪਹਿਲਾਂ ਇਹ ਜਿਹੜਾ ਸਫ਼ਰ। 14 ਅਗਸਤ ਨੂੰ ਮਨਾਇਆ ਜਾਂਦਾ ਸੀ ਕੌਮੀ ਸੀਨੀਅਰ ਸਿਟੀਜ਼ਨ ਦਿਵਸ, ਪਰ ਇਹ ਹੁਣ 21 ਤਰੀਕ ਨੂੰ ਜਿਹੜਾ ਅਗਸਤ ਨੂੰ ਮਨਾਇਆ ਜਾਂਦਾ ਹੈ। ਦੂਸਰੇ ਪਾਸੇ ਵਹਿਮ ਭਰਮ ਅੱਖ ਦਾ ਫਰਕਣਾ ਗੱਲ ਫਿਰ ਅੱਜ

ਅੱਖ ਦੇ ਜਿਹੜਾ ਫਰਕ ਨੂੰ ਮਾੜਾ ਸਮਝਿਆ ਜਾਂਦਾ। ਅਸਲ ਦੇ ਵਿੱਚ ਕਾਰਨ ਤਾਂ ਕਿਤੇ ਨਾ ਕਿਤੇ ਮਸਲਸ ਦੀ ਜਿਹੜੀ ਹੈ ਉਹਦੇ ਵਿੱਚ ਕੁਝ ਨਾ ਕੁਝ ਪ੍ਰੋਬਲਮ ਜਾਂ ਰਿਲੈਕਸੇਸ਼ਨ ਜਾਂ ਉਹ ਚੀਜ਼ਾਂ ਆ ਜਾਂਦੀਆਂ ਨੇ। ਇਸ ਦੇ ਉਲਟ ਆਦਮੀ ਦੀ ਸੱਜੀ ਅੱਖ ਨੂੰ ਚੰਗਾ ਤੇ ਖੱਬੀ ਅੱਖ ਦੇ ਫਰਕ ਨੂੰ ਮਾੜਾ ਸਮਝਿਆ ਜਾਂਦਾ ਸੀ। ਰਾਵਣ ਦੇ ਵੱਲੋਂ ਜਿਹੜਾ ਸੀਤਾ ਨੂੰ ਅਸ਼ੋਕਾ ਵਾਟਿਕਾ ਦੇ ਵਿੱਚ ਕੈਦ ਰੱਖਿਆ ਸੀ ਤੇ ਇੱਕ ਦਿਨ ਉਸਦੀ ਜਿਹੜੀ ਸੀ ਖੱਬੀ ਅੱਖ ਫਰਕਣ ਲੱਗ ਪਈ ਤਾਂ ਉਸਦੀਆਂ ਸੋਚਾਂ ਦੇ ਵਿੱਚ ਆਸ ਜਿਹੜੀ ਲਿਸ਼ਕੀ ਲਿਸ਼ਕਾਰੇ ਮਾਰਨ ਲੱਗੀ ਤੇ ਅਚਾਨਕ ਹੀ ਉਸ ਦਿਨ ਹਨੂਮਾਨ ਰਾਮ ਚੰਦਰ ਦਾ ਸੁਨੇਹਾ ਲੈ ਕੇ ਆ ਪਹੁੰਚਿਆ ਸੀ। ਇਸ ਘਟਨਾ ਨੂੰ ਅੱਖ ਫਰਕਣ ਦੇ ਨਾਲ ਜੋੜ ਕੇ ਵੇਖਣ ਦਾ ਵਹਿਮ ਜਿਹੜਾ ਸ਼ੁਰੂ ਹੋ ਗਿਆ। ਅਸਲ ਦੇ ਵਿੱਚ ਵਿਗਿਆਨ ਦੇ ਅਨੁਸਾਰ ਅੱਖ ਜਿਹੜੀ ਹੈ ਉਸ ਵੇਲੇ ਫਰਕਦੀ ਹੈ ਜਦੋਂ ਕੋਈ ਨਸ ਜਿਹੜੀ ਹੈ ਸਾਡੀ ਵਧੇਰੇ ਉਤੇਜਿਤ ਹੋਣ ਮਗਰੋਂ ਅਖੀਰ ਬਣਾ ਜਿਹੜਾ ਤਣਾਅ ਮੁਕਤ ਅਤੇ ਸਹਿਜ ਅਵਸਥਾ ਦੇ ਵਿੱਚ ਪਰਤਦੀ ਹੈ, ਪਰ ਤਣਾਓ ਜਿਹੜਾ ਕਿਸੇ ਪਾਸੇ ਤੋਂ ਨਿਕਾਸ ਕਰੇਗਾ ਇਹ ਸਰੀਰ ਦੀ ਜਿਹੜਾ ਸੁੱਤੇ ਸਿੱਧ ਅਤੇ ਅਚਾਨਕ ਚੋਣ ਹੁੰਦੀ ਹੈ। ਚਿੰਤਾ ਦੇ ਵਿੱਚ ਡੁੱਬੇ ਹੋਣ ਕਰਕੇ ਸੀਤਾ ਦੇ ਨਸ ਤੰਤੂਆਂ ਦੇ ਵਿੱਚ ਜਿਹੜਾ ਸੀ ਵਧੇਰੇ ਤਣਾਓ ਜਿਹੜਾ ਪੈਦਾ ਹੋਣ ਦੇ ਨਾਲ ਸੀਤਾ ਦੀ ਅੱਖ ਤਾਂ ਫਰਕ ਸਕਦੀ ਸੀ ਪਰ ਖੱਬੀ ਅੱਖ ਦਾ ਕੋਈ ਤਰਕ ਨਹੀਂ ਬਣਦਾ ਤੇ ਉਸਦਾ ਹਨੂਮਾਨ ਦੇ ਆਉਣ ਦੇ ਨਾਲ ਕੋਈ ਸੰਬੰਧ ਨਹੀਂ ਬਣਦਾ। ਸੋ ਇਸ ਤਰ੍ਹਾਂ ਦੇ ਵਹਿਮਾਂ ਭਰਮਾਂ ਤੋਂ ਮੁਕਤ ਹੋ ਕੇ ਵਿਗਿਆਨ ਦੇ ਕਦਮ ਦੇ ਨਾਲ ਕਦਮ ਮਿਲਾ ਕੇ ਚੱਲਣਾ ਚਾਹੀਦਾ ਹੈ ਤੇ ਗਿਆਨ ਜਿਹੜਾ ਹਾਸਲ ਕਰਨਾ ਚਾਹੀਦਾ ਹੈ। ਤੇ ਦੂਸਰੀ ਗੱਲ ਕਰਦੇ ਹਾਂ ਮਨੁੱਖੀ ਰਿਸ਼ਤਿਆਂ ਦੀ। ਇਹ ਸੀ ਗੱਲਬਾਤ ਦੋਸਤੋ ਅੱਖ ਦੇ ਫਰਕਣ ਦੀ। ਮਨੁੱਖੀ ਰਿਸ਼ਤਿਆਂ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈ ਜਿਵੇਂ ਕਿ ਜ਼ਿੰਦਗੀ ਜਿਹੜੀ ਹੈ ਮਨੁੱਖ ਦੀ ਆਪਣੇ ਆਪ ਦੇ ਵਿੱਚ ਇੱਕ ਸਫ਼ਰ ਹੈ। ਸਫ਼ਰ ਅੰਗਰੇਜ਼ੀ ਵਾਲਾ ਮਾੜਾ ਹੁੰਦਾ ਹੈ ਤੇ ਸਫ਼ਰ ਪੰਜਾਬੀ ਵਾਲਾ ਜਿਹੜਾ ਹੈ ਉਹ ਚੰਗਾ ਮੰਨਿਆ ਜਾਂਦਾ ਹੈ। ਜੋ ਵੱਖ-ਵੱਖ ਪੜਾਵਾਂ ਦੇ ਵਿੱਚ ਉਹਦੀ ਗੁਜ਼ਰਦਾ ਹੈ, ਕਦੇ ਖੁਸ਼ੀ ਤੇ ਕਦੇ ਗਮ, ਤੇ ਉਮਰ ਦੇ ਲਿਹਾਜ਼ ਦੇ ਨਾਲ ਬਚਪਨ, ਜਵਾਨੀ ਤੇ ਬੁਢਾਪੇ ਇਸ ਦੇ ਪੜਾਅ ਦੇ ਪੜਾਅ ਜਿਹੜੇ ਮੰਨੇ ਜਾਂਦੇ ਹੈ। ਪਰ ਸਮਾਜਿਕ ਹਾਲਾਤਾਂ ਦੇ ਵਿੱਚ ਜਨਮ, ਵਿਆਹ ਤੇ ਮੌਤ ਦੇ ਪੜਾਅ ਤਹਿ ਹੁੰਦੇ ਨੇ ਤੇ ਮਨੁੱਖੀ ਸਫ਼ਰ ਮਾਨਵੀ ਰਿਸ਼ਤਿਆਂ ਉੱਪਰ ਜਿਹੜਾ ਉਸਰਦਾ ਹੈ। ਪਰਿਵਾਰਕ ਤੌਰ ਦੇ ਉੱਤੇ ਵੇਖਿਆ ਜਾਵੇ ਤਾਂ ਪਤੀ ਪਤਨੀ, ਪਿਓ ਪੁੱਤਰ, ਪਿਓ ਧੀ, ਮਾਂ ਧੀ, ਮਾਂ ਪੁੱਤਰ, ਭਰਾ ਭਰਾ, ਭੈਣ ਭਰਾ ਦੇ ਰੂਪ ਦੇ ਵਿੱਚ ਰਿਸ਼ਤੇ ਸਾਹਮਣੇ ਆਉਂਦੇ ਨੇ। ਪੰਜਾਬੀ ਜਿਹੜਾ ਜਨ ਜੀਵਨ ਹੈ ਉਹਦੇ ਵਿੱਚ ਮਨੁੱਖੀ ਰਿਸ਼ਤਿਆਂ ਦੀ ਵੱਡੀ ਜਿਹੜੀ ਹੈ ਵੰਡ ਕੁਝ ਇਸ ਤਰ੍ਹਾਂ ਵੀ ਕੀਤੀ ਜਾਂਦੀ ਹੈ ਜਿਵੇਂ ਕਿ ਜਨਮ ਦੇ ਰਾਹੀਂ ਪ੍ਰਾਪਤ ਰਿਸ਼ਤੇ ਮਾਂ ਪੁੱਤ, ਮਾਂ ਧੀ, ਪਿਓ ਪੁੱਤਰ, ਪਿਓ ਧੀ ਆਦਿ ਨੇ ਤੇ ਖੂਨ ਦੇ ਰਿਸ਼ਤੇ ਜਿਹੜੇ ਨੇ ਭੈਣ ਭਰਾ, ਭਰਾ ਭਰਾ, ਭੈਣ ਭੈਣ ਜਿਹੜੀ ਹੈ ਉਹ ਆ ਜਾਂਦੇ ਹੈ। ਤੇ ਫਿਰ ਪਰਿਵਾਰਕ ਰਿਸ਼ਤੇ ਜਿਹੜੇ ਨੇ ਚਾਚਾ, ਤਾਇਆ, ਮਾਮਾ, ਨਾਨਾ, ਦਾਦਾ, ਦਾਦੀ, ਭੂਆ, ਮਾਸੀ ਇਹਦੇ ਵਿੱਚ ਸ਼ਾਮਲ ਨੇ। ਤੇ ਵਿਆਹ ਦੇ ਨਾਲ ਬਣਦੇ ਰਿਸ਼ਤੇ ਸੱਸ ਨੂੰ, ਸਹੁਰਾ ਜਵਾਈ, ਸੱਸ ਜਵਾਈ, ਸਾਲਾ ਭਣਵਈਆ, ਜੀਜਾ ਸਾਲਾ ਇਹਦੇ ਵਿੱਚ ਆ ਜਾਂਦੇ ਹੈ। ਤੇ ਮਾਨਵੀ ਭਾਵਾਂ ਦੇ ਉੱਤੇ ਸਤਿਕਾਰ ਦੇ ਰਿਸ਼ਤੇ ਜਿਹੜੇ ਨੇ ਦੋਸਤ, ਵਿਦਿਆਰਥੀ, ਸਹਿਪਾਠੀ, ਅਧਿਆਪਕ ਨੇ ਜਿਹੜੇ ਨੇ ਅਪਰਵਾਨਿਤ, ਜਿਹੜੇ ਨੇ ਆਪਰਵਾਨਿਤ ਜਾਣੀ ਕਿ ਜਿਹੜੇ ਪ੍ਰਵਾਨ ਨਹੀਂ ਰਿਸ਼ਤੇ, ਆਪਰਵਾਨਿਤ ਰਿਸ਼ਤੇ ਸਮਾਜ ਦੀ ਮਨਜ਼ੂਰੀ ਤੋਂ ਬਿਨਾਂ ਜਿਹੜੇ ਨੇ ਸਿਰਜੇ ਜਾਂਦੇ ਹੈ। ਉਹ ਸਿਰਜੇ ਰਿਸ਼ਤੇ ਜਿਨ੍ਹਾਂ ਦੇ ਕਾਰਨ ਸਮਾਜਿਕ ਨਮੋਸ਼ੀ ਤੇ ਪੀੜਾਂ ਜਿਹੜੀਆਂ ਝੱਲਣੀਆਂ ਪੈ ਜਾਂਦੀਆਂ ਨੇ। ਸਭ ਤੋਂ ਅਹਿਮ ਰਿਸ਼ਤਾ ਜਿਹੜਾ ਮਾਂ ਪੁੱਤ ਦਾ ਹੁੰਦਾ ਹੈ। ਮਾਂ ਦਾ ਦੇਣ ਔਲਾਦ ਨਹੀਂ ਉਤਾਰ ਸਕਦੀ ਤੇ ਮਾਂ ਪੁੱਤਰ ਦੀਆਂ ਖੁਸ਼ੀਆਂ ਤੋਂ ਆਪਾਂ ਜਿਹੜਾ ਵਾਰਨ ਤੱਕ ਵੀ ਜਿਹੜਾ ਤਿਆਰ ਰਹਿੰਦੀ ਹੈ। ਪਰ ਜਦ ਪੁੱਤਰ ਵਿਆਹਿਆ ਜਾਂਦਾ ਤਾਂ ਮਾਂ ਸਮਝਦੀ ਹੈ ਕਿ ਮੇਰਾ ਪੁੱਤ ਹੈ, ਨੂੰ ਸਮਝਦੀ ਹੈ ਕਿ ਮੇਰਾ ਪਤੀ ਹੈ। ਇਸ ਦੋ ਚਿੱਤੀ ਦੇ ਵਿੱਚ ਸੰਤੁਲਨ ਜਿਹੜਾ ਪੁੱਤਰ ਨੇ ਰੱਖਣਾ ਹੁੰਦਾ ਹੈ, ਪਰ ਨੂੰਹ ਸੱਸ ਦਾ ਰਿਸ਼ਤਾ ਖੂਨੀ ਨਹੀਂ ਹੁੰਦਾ ਤੇ ਇਸ ਦੇ ਵਿੱਚ ਸਵਾਰਥੀ ਹਿੱਤ ਜਿਹੜਾ ਭਾਰੂ ਹੋਣ ਲੱਗ ਜਾਂਦਾ ਹੈ, ਜਿਸ ਦੇ ਕਾਰਨ ਪੁੱਤਰ ਤੋਂ ਕਪੁੱਤਰ ਹੋ ਜਾਂਦਾ ਹੈ ਤੇ ਉਹ ਮਾਂ ਬਾਪ ਦੇ ਉਪਕਾਰਾਂ ਨੂੰ ਜਿਹੜਾ ਭੁੱਲ ਜਾਂਦਾ ਹੈ ਤੇ ਉਹ ਪੱਛਮੀ ਪ੍ਰਭਾਵ ਦੇ ਹੇਠ ਬਜ਼ੁਰਗ ਮਾਪਿਆਂ ਨੂੰ ਬਿਰਧ ਆਸ਼ਰਮਾਂ ਦੇ ਵਿੱਚ ਛੱਡ ਕੇ ਭਰਮ ਪਾਲਦਾ ਹੈ। ਪਰ ਦੋਸਤੋ ਚਲੋ ਇੱਥੇ ਆਪਾਂ ਕਿਸੇ ਨਾ ਕਿਸੇ ਨੂੰ ਪੱਛਮੀ ਮੁਲਕਾਂ 'ਚ ਅਸੀਂ ਰਹਿੰਦੇ ਹਾਂ, ਇੱਥੇ ਵੀ ਇੱਦਾਂ ਦਾ ਨਹੀਂ ਵਰਤਾਰਾ, ਪਰ ਇਹਨਾਂ ਦੇ ਮੁਲਕਾਂ ਦੇ ਵਿੱਚ ਜਿਹੜੇ ਰਿਸ਼ਤੇ ਨੇ ਨਾ ਉਹ ਆਪਣੇ ਵਾਂਗੂ ਨਹੀਂ ਨੇ ਕਿ ਬੇਫਜੂਲਾ ਭਾਰ ਆਪਾਂ ਪਾਇਆ ਹੋਇਆ ਅੱਗੇ ਤੋਂ ਅੱਗੇ ਰਿਸ਼ਤੇਦਾਰੀਆਂ ਕੱਢੀਆਂ ਹੋਈਆਂ, ਬਣਾਈਆਂ ਹੋਈਆਂ, ਤੇ ਉਹ ਸਾਰਾ ਸਿਲਸਿਲਾ ਇਹਨਾਂ ਦੇ ਮੁਲਕਾਂ ਦੇ ਵਿੱਚ ਨਹੀਂ ਬਣਦਾ ਕਿਉਂਕਿ ਇਹ ਲਾਗਲੇ ਜਿਹੜੇ ਰਿਸ਼ਤੇ ਨੇ, ਭੈਣ ਭਰਾ ਦਾ ਰਿਸ਼ਤਾ, ਇੱਥੇ ਤੱਕ ਕਿ ਕਜ਼ਨ ਵੀ ਉਹਨਾਂ ਨੂੰ ਕਈ ਵਾਰੀ ਦੂਰ ਦੇ ਰਿਸ਼ਤੇ ਲੱਗਦੇ ਹੈ, ਤੇ ਜ਼ਿਆਦਾਤਰ ਉਹ ਰਿਸ਼ਤੇ ਜਿਹੜੇ ਨੇ ਆਪਣੇ ਆਲੇ ਦੁਆਲੇ ਤਾਂ ਹੀ ਕਰਕੇ ਜਿਹੜੇ ਇੱਥੇ ਵਿਆਹ ਵੀ ਹੁੰਦੇ ਹੈ
ਤੇ ਉਹ ਖਾ

0: ਸੀ ਲੋਕ ਉਹਦੇ ਵਿੱਚ ਹੁੰਦੇ ਆ ਜਿਹੜੇ, ਇਹ ਨਹੀਂ ਕਿ ਸਿਰਫ ਭੀੜ ਵਧਾਉਣੀ ਹੈ ਤੇ ਕੁਆਲਿਟੀ ਰੱਖੀ ਜਾਂਦੀ ਹੈ। ਇਦਾਂ ਹੀ ਜਿੱਦਾਂ ਆਪਣੇ ਪਹਿਲਾਂ ਹੁੰਦਾ ਸੀ ਪਰਿਵਾਰਾਂ ਦੇ ਵਿੱਚ ਨਜ਼ਦੀਕੀ ਰਿਸ਼ਤੇ ਹੁੰਦੇ ਸੀ, ਅੱਜ ਕੱਲ੍ਹ ਦੇਖੋ ਕਿਤੇ ਵਿਆਹ ਸ਼ਾਦੀਆਂ ਜਾਂ ਖੁਸ਼ੀ ਦਾ ਦਿਹਾੜਾ ਕਿਤੇ ਅੱਗੇ ਤੋਂ ਅੱਗੇ ਲੋਕ ਨਾਲ ਦੀ ਨਾਲ ਜੁੜੀ ਜਾਂਦੇ ਆ। ਉਹਨੇ ਜਿਵੇਂ ਕਿ ਮੈਂ ਤੁਹਾਨੂੰ ਸੱਦਾ ਦਿੱਤਾ, ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਅੱਗੇ ਸੱਦਾ ਦੇ ਦਿੱਤਾ ਤੇ ਉਹ ਫਿਰ ਬਹੁਤ ਸਾਰੇ ਰਿਸ਼ਤਿਆਂ ਦੇ ਵਿੱਚ ਵੀ ਵਿਗਾੜ ਪੈਂਦਾ ਤੇ ਜਿਹੜਾ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਵੀ ਖਰਾਬੀ ਹੁੰਦੀ ਹੈ। ਤੇ ਚਲੋ ਪੱਛਮੀ ਮੁਲਕਾਂ ਦੇ ਉੱਤੇ ਇਹ ਗੱਲ ਕਹਿਣੀ ਵੀ ਠੀਕ ਨਹੀਂ ਮੈਨੂੰ ਲੱਗਦੀ, ਤੇ ਹਰ ਜਿਹੜਾ ਮੁਲਕ ਹੈ ਉਹਦਾ ਆਪਣਾ ਵਿਰਸਾ ਵਿਰਾਸਤ ਹੈ, ਉਹ ਸਾਰੀਆਂ ਚੀਜ਼ਾਂ ਨੇ, ਪਰ ਸਾਡੇ ਇਹ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਜਿੰਨੇ ਵੀ ਆਪਾਂ ਰਿਸ਼ਤੇ ਨੇ ਉਹਨਾਂ ਨੂੰ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਕਰੀਏ। ਇਹ ਨਹੀਂ ਕਿ ਵਾਧੂ ਭਾਰ ਪਾਈ ਜਾਈਏ, ਤੂੰ ਵੀ ਆ ਜਾ ਤੂੰ ਵੀ ਆ ਜਾ ਕਰੀ ਜਾਈਏ, ਪਰ ਜਿੰਨੇ ਕੁ ਰਿਸ਼ਤੇ ਨੇ ਸਾਡੇ ਲਾਗਲੇ ਉਹਨਾਂ ਨੂੰ ਹੀ ਸੰਭਾਲ ਲਈਏ ਤਾਂ ਬਹੁਤ ਵੱਡੀ ਸਾਡੀ ਪ੍ਰਾਪਤੀ ਹੋਵੇਗੀ, ਮੇਰਾ ਮੰਨਣਾ ਹੈ। ਤੇ ਦੂਸਰੇ ਪਾਸੇ ਕਹਿੰਦੇ ਨੇ ਕਿ ਜਿਵੇਂ ਪੱਛਮੀ ਪ੍ਰਭਾਵ ਦੇ ਹੇਠ ਬਜ਼ੁਰਗ ਮਾਪਿਆਂ ਨੂੰ ਬਿਰਧ ਆਸ਼ਰਮਾਂ ਦੇ ਵਿੱਚ ਛੱਡ ਕੇ ਭਰਮ ਪਾਲਦਾ ਹੈ ਤੇ ਉਸਨੇ ਜਿਹੜਾ ਉਹਨਾਂ ਦੀ ਸਾਂਭ ਸੰਭਾਲ ਦਾ ਚੰਗਾ ਪ੍ਰਬੰਧ ਕਰ ਦਿੱਤਾ, ਆਪ ਤੀਰਥ ਸਥਾਨਾਂ ਦੇ ਦਰਸ਼ਨ ਕਰਨ, ਪਿਕਨਿਕ ਮਨਾਉਣ ਤੇ ਧਾਰਮਿਕ ਸਥਾਨਾਂ ਦੇ ਉੱਤੇ ਸੰਸਥਾਵਾਂ ਨੂੰ ਦਾਨ ਦੇਣ ਦੇ ਵਿੱਚ ਟੋਰ ਵਿਖਾਉਂਦਾ ਹੈ। ਬੁਢੇਪੇ ਜਿਹੜੇ ਨੇ, ਬੁਢਾਪਾ ਜਿਹੜਾ ਸਭ ਤੇ ਆਉਂਦਾ ਹੈ ਤੇ ਨਾ ਜਵਾਨੀ ਤੇ ਗਰੂਰ ਕਰੋ, ਪਾਠ ਪੜੋ ਭਾਵੇਂ ਤੀਰਥ ਨਾਵੋ, ਪਾਠ ਪੜੋ ਭਾਵੇਂ ਤੀਰਥ ਨਾਵੋ, ਪਰ ਮਾਂ ਪਿਓ ਦੀ ਸੇਵਾ ਜ਼ਰੂਰ ਕਰੋ, ਮਾਤਾ ਪਿਤਾ ਦੀ ਸੇਵਾ ਤੋਂ ਵੱਡੀ ਸੇਵਾ ਕੋਈ ਹੋਰ ਨਹੀਂ ਹੈ। ਇਹ ਸੀ ਦੋਸਤੋ ਅੱਜ ਦਾ ਵਿਚਾਰ। ਪਹਿਲਾ ਮੁੱਦਾ ਸੀ ਵਹਿਮ ਭਰਮਾਂ ਦੀ ਗੱਲ ਕੀਤੀ ਆ, ਅੱਖ ਦਾ ਫਰਕ ਨਾ, ਤੇ ਵਿਗਿਆਨਕ ਰੂਪ ਦੇ ਵਿੱਚ ਦੇਖਿਆ ਜਾਵੇ ਤਾਂ ਉਹ ਸਾਡੀ ਨਸ ਕੋਈ ਵੀ ਹੈ, ਉਹਦੇ ਵਿੱਚ ਜਦੋਂ ਕੋਈ ਹਰਕਤ ਆਉਂਦੀ ਹੈ ਪ੍ਰੈਸ਼ਰ ਵੱਧਦਾ ਹੈ ਬਲੱਡ ਦਾ, ਇਸ ਕਰਕੇ ਅੱਖ ਫਰਕਦੀ ਹੈ। ਤੇ ਉਹਨੂੰ ਧਾਰਮਿਕ ਜਿਵੇਂ ਕਿ ਸੀਤਾ ਜੀ ਜਿਹੜੇ ਸਨ ਉਹ ਅਸ਼ੋਕਾ ਵਾਟਿਕਾ ਦੇ ਵਿੱਚ ਕੈਦ ਰੱਖੇ ਸੀ ਤੇ ਉਹਨਾਂ ਦੀ ਅੱਖ ਫਰਕਦੀ ਹੈ ਖੱਬੀ, ਤੇ ਉਹ ਖੱਬੀ ਅੱਖ ਜਿਹੜੀ ਹੈ ਚੰਗੀ ਮੰਨੀ ਜਾਂਦੀ ਹੈ ਔਰਤ ਦੀ ਕਿ ਫਰਕਦੀ ਹੈ, ਤੇ ਉਹ ਫਿਰ ਉੱਥੋਂ ਆਪਣੇ ਹਨੂੰਮਾਨ ਜੀ ਆ ਜਾਂਦੇ ਹੈ ਤੇ ਉਹਨਾਂ ਨੂੰ ਚੰਗਾ ਸੰਕੇਤ ਮੰਨਿਆ, ਉੱਥੋਂ ਫਿਰ ਇਹ ਗੱਲਾਂ ਬਾਤਾਂ ਅੱਗੇ ਸ਼ੁਰੂ ਹੋ ਗਈਆਂ। ਪਰ ਸਾਇੰਸ ਦੇ ਤੌਰ ਦੇ ਉੱਤੇ ਦੇਖਿਆ ਜਾਵੇ ਤੇ ਅੱਖ ਫਰਕਣੀ ਜਿਹੜੀ ਆ ਉਹ ਸਾਡੀ ਨਰਵਸ ਸਿਸਟਮ ਦਾ ਜਿਹੜਾ ਉਹ ਇੱਕ ਕਹਿ ਸਕਦੇ ਆ ਸਿਧਾਂਤ ਕਹਿ ਲਓ ਜਾਂ ਇੱਕ ਹਰਕਤ ਹੈ, ਤੇ ਉਹ ਜਿਹੜੀ ਸਾਡੀ ਨਰਵ ਹੈ ਕੋਈ ਵੀ ਪ੍ਰੈਸ਼ਰ ਦੇ ਵਿੱਚ ਆਉਂਦੀ ਹੈ ਜਾਂ ਪ੍ਰੈਸ ਹੁੰਦੀ ਹੈ ਤਾਂ ਉਹ ਫਿਰ ਨੋਰਮਲ ਜਦੋਂ ਹੁੰਦੀ ਹੈ ਉਸ ਕਰਕੇ ਫਿਰ ਅੱਖ ਜਿਹੜਾ ਉਹ ਸਾਡਾ ਮਸਲ ਜਿਹੜਾ ਉਹ ਵਾਈਬ੍ਰੇਸ਼ਨ ਕਰਦਾ ਹੈ, ਰਿਲੈਕਸੇਸ਼ਨ ਜਿਹੜੀ ਉਹਦੇ ਵਿੱਚ ਆਉਂਦੀ ਹੈ। ਤੇ ਦੂਸਰੀ ਗੱਲ ਕੀਤੀ ਹੈ ਮਨੁੱਖੀ ਰਿਸ਼ਤਿਆਂ ਦੀ। ਤੇ ਲੋ ਦੋਸਤੋ ਗੱਲ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੀ, ਤੇ ਇਹ ਸੀ ਅੱਜ ਦਾ ਵਿਚਾਰ ਤੇ ਅੱਜ ਦੀ ਗੱਲ ਕਰਦੇ ਹਾਂ, ਅੱਜ ਦਾ ਮੁੱਦਾ ਨਾਲ ਨਾਲ ਚਲਾਵਾਂਗੇ ਤੇ ਇੱਕ ਘੰਟਾ ਸਵਾ ਇੱਕ ਘੰਟਾ ਹੀ ਇਹਦੇ ਉੱਤੇ ਆਪਾਂ ਗੱਲਾਂ ਬਾਤਾਂ ਕਰਾਂਗੇ। ਅੱਜ ਫੋਨ ਲਾਈਨਾਂ ਖੁੱਲੀਆਂ ਰਹਿਣਗੀਆਂ, ਉਸ ਤੋਂ ਬਾਅਦ ਜਿਹੜਾ ਅੱਜ ਨਾਵਲ ਦੀ ਬਾਤ ਪਾਵਾਂਗੇ, ਪੰਜਾਬ ਦੀ ਜਿਹੜੀ ਕਿਤਾਬ ਆਪਾਂ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ, ਰਾਜਮੋਹਨ ਗਾਂਧੀ ਜੀ ਦੀ ਲਿਖੀ ਹੋਈ ਹੈ ਤੇ ਪ੍ਰੋਫੈਸਰ ਹਰਪਾਲ ਸਿੰਘ ਪੰਨੂਹਣਾ ਜੀ ਦਾ ਪੰਜਾਬੀ ਦੇ ਵਿੱਚ ਅਨੁਵਾਦ ਹੈ ਤੇ ਇਹਨੂੰ ਆਪਾਂ ਅੱਗੇ ਵਧਾਵਾਂਗੇ। ਤੇ ਅੱਜ ਦੇ ਮੁੱਦੇ ਜਿਹੜੇ ਨੇ ਦੋਸਤੋ, ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਕਿਉਂ ਜ਼ਰੂਰੀ ਹੈ, ਤੇ ਕਿਉਂਕਿ ਸੰਕੇਤ ਆਉਣ ਲੱਗ ਗਏ ਨੇ, ਗੱਲਾਂ ਬਾਤਾਂ ਇਹ ਚੱਲ ਰਹੀਆਂ ਨੇ ਕਿ ਗੱਠਜੋੜ ਹੋਣ ਜਾ ਰਿਹਾ ਜਾਂ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ, ਚੋਣਾਂ ਦਾ ਮਾਹੌਲ ਵੀ ਬਣੇਗਾ, ਹੋਰ ਸਾਰਾ ਸਿਲਸਿਲਾ ਚੱਲੇਗਾ। ਤੇ ਦੂਸਰਾ, ਬੰਦੀ ਸਿੰਘਾਂ ਦੀ ਰਿਹਾਈ ਜਾਂ ਵੋਟ ਭਰਪਾਈ ਹੋ ਰਹੀ ਹੈ ਜੋ ਅੱਜ ਹਾਲਾਤ ਦੇਖਣ ਨੂੰ ਮਿਲੇ ਹੈ। ਜੇਕਰ ਸੱਚੀ ਹੀ ਕਿਤੇ ਖਾਲਿਸਤਾਨ ਮੈਂ ਸੋਚ ਰਿਹਾ ਸੀ ਹੋ ਜਾਂਦਾ ਬਣ ਜਾਂਦਾ ਤਾਂ ਹਾਲਾਤ ਕਿਹੋ ਜਿਹੇ ਬਣਨੇ ਸੀ, ਤੇ ਜੇ ਸਾਡੇ ਲੋਕ ਜਿਹੜੇ ਨੇ ਆਪ ਮੁਹਾਰੇ ਕਾਨੂੰਨ ਦੀ ਲਾਪਰਵਾਹੀ ਕਰਦੇ ਆ, ਹੋਰ ਸਾਰੀਆਂ ਚੀਜ਼ਾਂ ਕਰਦੇ ਆ, ਹਾਲਾਤ ਵਿਗੜਦੇ ਨਜ਼ਰ ਆਉਂਦੇ ਆ, ਇਹਨਾਂ ਚੀਜ਼ਾਂ ਨੂੰ ਦੇਖ ਕੇ ਨਿਰਾਸ਼ਾ ਵੀ ਹੁੰਦੀ ਹੈ। ਬਹੁਤ ਸਾਰੇ ਲੋਕਾਂ ਨੇ ਟਰੈਵਲ ਕਰਨਾ ਹੁੰਦਾ ਹੈ, ਬਿਮਾਰਾਂ ਨੇ ਜਿਹੜਾ ਹੋਸਪਿਟਲ ਜਾਣਾ ਹੁੰਦਾ ਹੈ ਜਾਂ ਕੋਰਟ ਕਚਹਿਰੀਆਂ ਜਾਂ ਦਫ਼ਤਰਾਂ ਦੇ ਕੰਮ ਨੇ ਉੱਥੇ ਪਹੁੰਚਣਾ ਹੁੰਦਾ, ਬੱਚਿਆਂ ਨੇ ਸਕੂਲਾਂ 'ਚ ਜਾਣਾ ਹੁੰਦਾ, ਉਹ ਕਿੱਡਾ ਵੱਡਾ ਘਾਟਾ, ਜਾਂ ਜਿਹੜਾ ਹੈਂਡ ਤੋਂ ਮਾਊਥ ਜਿਹੜਾ ਬੰਦਾ ਹੈ ਰੋਜ਼ ਦਿਹਾੜੀ ਕਰ ਰਹੀਆਂ ਉਹਨੇ ਆਪਣਾ ਆ ਕੇ ਸ਼ਾਮ ਨੂੰ ਚੁੱਲ੍ਹਾ ਬਾਲਣਾ, ਉਹਨਾਂ ਦੇ ਹਾਲਾਤ ਕੀ ਬਣੇ ਹੋਣਗੇ। ਤੇ ਗੱਲ ਕਰਦੇ ਹਾਂ ਇਹਦੇ ਉੱਤੇ ਵੀ ਜੋ ਗੱਠਜੋੜ ਦੀ ਗੱਲ ਹੋ ਰਹੀ ਹੈ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ, ਉਹਦਾ ਪਿਛੋਕੜ ਗੱਲ ਕਰਾਂਗੇ। ਤੇ ਦੂਸਰੇ ਪਾਸੇ ਜਿਹੜਾ ਜੈਨ ਜੀ ਹੈ ਮੋਦੀ ਦੀ ਕਮਜ਼ੋਰੀ ਬਣ ਚੁੱਕੇ ਹੈ ਤੇ ਯੂਨੀਵਰਸਿਟੀਆਂ ਦੇ ਵਿੱਚ ਡਿਊਟੀਆਂ ਲਾ ਦਿੱਤੀਆਂ ਨੇ, ਭਾਈ ਸੰਪਰਕ ਕਰੋ ਨੌਜਵਾਨਾਂ ਦੇ ਨਾਲ ਨਹੀਂ ਤਾਂ ਘੁਆਟੇ ਦਾ ਸੌਦਾ ਜਿਹੜਾ ਸਾਬਤ ਹੋ ਸਕਦਾ। ਤੇ ਲੋ ਗੱਲਬਾਤ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖ਼ਬਰਾਂ ਦੇ ਨਾਲ ਜੋ ਹਾਲਾਤ ਨੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਉਹਨਾਂ ਮੁੱਦਿਆਂ ਦੇ ਉੱਤੇ ਜੋ ਸਿਰਫ ਅੱਜ ਦੀਆਂ ਖਬਰਾਂ ਹੀ ਨਹੀਂ ਸਗੋਂ ਪੰਜਾਬ ਤੇ ਦੁਨੀਆਂ ਦੇ ਆਉਣ ਵਾਲੇ ਕੱਲ ਨੂੰ ਵੀ ਪ੍ਰਭਾਵਿਤ ਕਰ ਸਕਦੇ ਨੇ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਨਵਾਂ ਇਤਿਹਾਸ ਬਣਿਆ, ਮਹਿਲਾ ਜੱਜਾਂ ਦੀ ਗਿਣਤੀ 19 ਹੋਣ ਦਾ ਇਤਿਹਾਸਕ ਪਲ ਜਿਹੜਾ ਨਜ਼ਰ ਆਇਆ। ਪੰਜਾਬ ਬੰਦ ਅਤੇ ਬੰਦੀ ਸਿੰਘਾਂ ਦਾ ਮੁੱਦਾ ਚੱਲ ਰਿਹਾ। ਪੰਜਾਬ ਦੇ ਵਿੱਚ 26 ਲੱਖ ਸਮਾਰਟ ਮੀਟਰਾਂ ਦੇ ਨਾਲ ਜੁੜਿਆ ਵਿਵਾਦ ਹੈ। ਸੁਖਬੀਰ ਬਾਦਲ ਦੇ ਮਾਨਹਾਨੀ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ। ਸਭ ਤੋਂ ਵੱਡਾ ਸਿਆਸੀ ਸਵਾਲ ਕੀ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਪੰਜਾਬ ਦੀ ਭਾਈਚਾਰਕ ਸਾਂਝ, ਵਿਕਾਸ ਤੇ ਸਿਆਸੀ ਸਥਿਰਤਾ ਦੇ ਲਈ ਮੁੜ ਜਿਹੜਾ ਜ਼ਰੂਰੀ ਬਣ ਰਿਹਾ। ਦੇਸ਼ ਤੋਂ ਬਾਹਰ ਦੀ ਗੱਲ ਕਰੀਏ ਤੇ ਉਹਦੇ ਉੱਤੇ ਸਵਾਲ ਘੱਟ ਨਹੀਂ ਨੇ। ਜੈਨ ਜੀ ਦੇ ਨਾਲ ਜਿਹੜਾ ਸਰਕਾਰ ਦੀ ਵੱਧਦੀ ਗੱਲਬਾਤ ਜਿਹੜੀ ਹੈ, ਸਵੀਡਨ ਦੇ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ, ਤਲਵਾਰ ਲੈ ਕੇ ਕੋਈ ਵਿਅਕਤੀ ਜਿਹੜਾ ਪਹੁੰਚ ਗਿਆ ਉਹਦੀ ਖਬਰ ਸਾਂਝੀ ਕਰਾਂਗੇ ਤੇ ਸਕੂਲ ਦੇ ਵਿੱਚ ਜੋ ਹਾਲਾਤ ਬਣੇ ਆ। ਜਪਾਨ ਦੀ ਪਰਮਾਣੂ ਸਮਰਥਾ ਦੇ ਬਾਰੇ ਚੀਨ ਨੇ ਦਾਅਵਾ ਕੀਤਾ ਹੈ ਕਿ ਤਕਰੀਬਨ 5,500 ਕਿਲੋਗ੍ਰਾਮ ਜਾਂ ਉਸ ਤੋਂ ਵੱਧ ਜਿਹੜਾ ਉਹਦੇ ਕੋਲੋਂ ਇਹ ਜਿਹੜਾ ਸਾਰਾ ਕੁਝ ਹੈਗਾ ਪਰਮਾਣੂ ਸਮਾਨ। ਅਮਰੀਕਾ ਇਰਾਨ ਤਨਾਅ ਜਿਹੜਾ ਟਰੰਪ ਦੀਆਂ ਧਮਕੀਆਂ ਦੇ ਉੱਤੇ ਜਿਹੜਾ ਇਰਾਨ ਨੇ ਸਾਰਾ ਕੁਝ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਤੇ ਜਮਨ ਦੇ ਵਿੱਚ ਸੋਮਾਲੀਆ ਨੇੜੇ ਜਹਾਜ਼ ਹਾਈਜੈਕ ਕੀਤਾ ਹੈ ਭਾਰਤ ਦਾ ਤੇ 22 ਭਾਰਤੀ ਨਾਗਰਿਕਾਂ ਦੀ ਜਿਹੜੀ ਹੈ ਸੁਰੱਖਿਆ ਦਾ ਸਵਾਲ ਬਣਿਆ ਹੋਇਆ ਤੇ ਬਲੋਚਿਸਤਾਨ ਦੀ ਸਥਿਤੀ ਇੱਕ ਪਾਸੇ ਸਾਰੀ ਦੁਨੀਆ ਕਹਿੰਦੀ ਹੈ ਕਿ ਪਾਕਿਸਤਾਨ ਇਹ ਹਾਲਾਤ ਬਣਾਉਂਦਾ ਹੈ, ਜੋ ਘਟਨਾ ਭਾਰਤ ਦੇ ਵਿੱਚ ਵਾਪਰਦੀ ਹੈ ਤਾਂ ਉਹ ਗੁਆਂਢੀ ਮੁਲਕਾਂ ਦਾ ਇਲਜ਼ਾਮ ਲਾਉਂਦੇ ਨੇ ਕਿ ਉਹ ਇਹ ਹਰਕਤਾਂ ਕਰਦੇ ਹੈ ਤੇ ਦੂਸਰੇ ਪਾਸੇ ਪਾਕਿਸਤਾਨ ਵਾਲੇ ਵੀ ਉਹਨਾਂ ਨੇ ਵੀ ਭਾਈ ਬਲੋਚ ਰੱਖੇ ਹੋਏ ਆ, ਕਹਿੰਦੇ ਬਲੋਚ ਜਿਹੜੇ ਨੇ ਇਹ ਜਿਹੜੀਆਂ ਨੇ ਅੱਤਵਾਦ ਗਤੀਵਿਧੀਆਂ ਕਰਦੇ ਆ, ਉੱਥੋਂ ਫੰਡਿੰਗ ਕਰਦੇ ਆ, ਸਾਰਾ ਕੁਝ ਕਰਦੇ ਆ। ਨਾਲ ਹੀ ਵਿਸ਼ਵ ਵਿਆਪੀ ਜਿਨਸੀ ਛੇੜਛਾੜ ਦੇ ਵੱਧਦੇ ਮੁੱਦੇ ਦੇ ਉੱਤੇ ਵੀ ਸਵਾਲ ਜਿਹੜਾ ਖੜਾ ਹੁੰਦਾ ਹੈ, ਉਹਦੀ ਇੱਕ ਰਿਪੋਰਟ ਹੈ ਉਹ ਥੋੜੀ ਜਿਹੀ ਸਾਂਝੀ ਕਰਾਂਗੇ, ਸਮਾਂ ਇਜਾਜ਼ਤ ਦੇਵੇਗਾ ਤੇ ਲਓ ਫਿਰ ਗੱਲਬਾਤ ਦੀ ਸ਼ੁਰੂਆਤ ਕਰਦੇ ਆ। ਤੁਹਾਡੇ ਫੋਨ ਕਾਲਾਂ ਦੀ ਵੀ ਉਡੀਕ ਨਾਲ ਦੀ ਨਾਲ ਰਹੇਗੀ ਤੇ 15-20 ਮਿੰਟ ਤੱਕ ਤੁਹਾਡੇ ਲਈ ਲਾਈਨਾਂ ਖੋਲ ਦਿੱਤੀਆਂ ਜਾਣਗੀਆਂ। ਲੋ +358 44 976 1962 ਸਟੂਡੀਓ ਦਾ ਨੰਬਰ ਹੈ ਤੇ ਸਭ ਤੋਂ ਪਹਿਲਾਂ ਖਬਰ ਲੈਂਦੇ ਹਾਂ ਪੋਜ਼ਿਟਿਵ। ਹਾਈਕੋਰਟ ਵੋਮੈਨ ਜਿਹੜੀਆਂ ਨੇ ਪਹੁੰਚ ਚੁੱਕੀਆਂ ਨੇ, ਇਤਿਹਾਸਕ ਪਲ ਦੇਖਣ ਨੂੰ ਮਿਲਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ ਮਹਿਲਾ ਜੱਜਾਂ ਦੀ ਗਿਣਤੀ 19 ਹੋ ਗਈ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਇੱਕ ਸਦੀ ਤੋਂ ਵੱਧ ਪੁਰਾਣੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਬੈਂਚ ਦੇ ਵਿੱਚ ਜਿਹੜਾ ਮਹਿਲਾ ਜੱਜਾਂ ਦੀ ਗਿਣਤੀ ਵੱਧ ਕੇ 19 ਤੱਕ ਜਿਹੜੀ ਪਹੁੰਚ ਗਈ। ਕਾਰਜਕਾਰੀ ਜਿਹੜਾ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ 9 ਵਾਧੂ ਐਡੀਸ਼ਨਲ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਹੈ, ਜਿਨ੍ਹਾਂ ਦੇ ਵਿੱਚ 3 ਮਹਿਲਾ ਜੱਜ ਮੋਨਿਕਾ ਛਿੱਬਰ ਸ਼ਰਮਾ, ਪੂਜਾ ਚੋਪੜਾ ਤੇ ਦਿਵਿਆ ਸ਼ਰਮਾ ਸ਼ਾਮਲ ਨੇ। ਸਹੁੰ ਚੁੱਕਣ ਵਾਲੇ ਹੋਰ ਜੱਜਾਂ ਦੇ ਵਿੱਚ ਹਰਿਆਣਾ ਦੇ ਐਡਵੋਕੇਟ ਜਨਰਲ ਪਰਵਿੰਦਰ ਸਿੰਘ ਚੌਹਾਨ ਦੇ ਨਾਲ ਨਾਲ ਹਰਮੀਤ ਸਿੰਘ ਦਿਓਲ, ਰਾਜੇਸ਼ ਕੌਰ, ਸੁਨੀਸ਼ ਬਿੰਦਲਿਸ਼, ਮਿੰਦਰਜੀਤ ਯਾਦਵ ਅਤੇ ਰਵਿੰਦਰ ਮਲਿਕ ਜਿਹੜੇ ਸ਼ਾਮਲ ਨੇ। ਕੇਂਦਰ ਸਰਕਾਰ ਦੇ ਵੱਲੋਂ ਇਨ੍ਹਾਂ ਦੀ ਨਿਯੁਕਤੀ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਹਾਈਕੋਰਟ ਦੇ ਵਿੱਚ ਹੋਏ ਸਮਾਗਮ ਦੇ ਦੌਰਾਨ ਮੌਜੂਦਾ ਤੇ ਸੇਵਾ ਮੁਕਤ ਜੱਜ, ਅਧਿਕਾਰੀ ਤੇ ਨਵੇਂ ਜੱਜਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ। ਇਸ ਤੋਂ ਪਹਿਲਾਂ ਇਸ ਹਾਈਕੋਰਟ ਦੇ ਵਿੱਚ ਸਭ ਤੋਂ ਵੱਧ 18 ਮਹਿਲਾ ਜੱਜ ਹੋਣ ਦਾ ਰਿਕਾਰਡ ਸੀਗਾ, ਜਦੋਂ ਕਿ ਇਸ ਤੋਂ ਪਹਿਲਾਂ ਇਹ ਗਿਣਤੀ 13 ਤੱਕ ਜਿਹੜੀ ਰਹੀ ਸੀ। ਮੌਜੂਦਾ ਸਮੇਂ ਦੇ ਵਿੱਚ ਬੈਂਚ ਤੇ ਤੈਨਾਤ ਹੋਰ ਮਹਿਲਾ ਜੱਜਾਂ ਦੇ ਵਿੱਚ ਜਸਟਿਸ ਅਲਕਾ ਸਰੀਨ, ਜਸਟਿਸ ਅਰਚਨਾ ਪੁਰੀ, ਜਸਟਿਸ ਲਪੀਤਾ ਬੈਨਰਜੀ ਤੇ ਹੋਰ ਕਈ ਨਾਮਵਰ ਜੱਜ ਜਿਹੜੇ ਸ਼ਾਮਲ ਨੇ। ਬੈਂਚ ਦੇ ਵਿੱਚ 19 ਮਹਿਲਾ ਜੱਜਾਂ ਦੀ ਮੌਜੂਦਗੀ ਸੰਸਥਾ ਦੀ ਬਣਤਰ ਦੇ ਵਿੱਚ ਇੱਕ ਵੱਡਾ ਬਦਲਾਅ ਲੈ ਕੇ ਆਈ ਹੈ। ਬੈਂਚ ਦੇ ਵਿੱਚ ਮਹਿਲਾ ਜਿਹੜੀਆਂ ਪ੍ਰਤੀਨਿਧਤਾ ਵਧਣ ਦੇ ਨਾਲ ਔਰਤਾਂ, ਬੱਚਿਆਂ ਤੇ ਹੋਰ ਮਾਮਲਿਆਂ ਦੇ ਵਿੱਚ ਵਧੇਰੇ ਸੰਵੇਦਨਸ਼ੀਲ ਪਹੁੰਚ ਜਿਹੜਾ ਦੇਖਣ ਨੂੰ ਮਿਲੇਗੀ। ਇਸ ਨੂੰ ਨਿਆਂਪਾਲਿਕਾ ਦੇ ਵਿੱਚ ਵੱਖੋ ਵੱਖਰੇ ਨਜ਼ਰੀਏ ਨੂੰ ਸੰਤੁਲਿਤ ਕਰਨ ਦੇ ਵੱਲ ਇੱਕ ਅਹਿਮ ਜਿਹੜਾ ਕਦਮ ਦੇ ਵਜੋਂ ਵੀ ਦੇਖਿਆ ਜਾ ਰਿਹਾ ਹੈ ਜੀ। ਦੂਸਰੇ ਪਾਸੇ ਪੰਜਾਬ ਬੰਦ ਦਾ ਬਠਿੰਡਾ ਤੋਂ ਲੈ ਕੇ ਪੂਰੇ ਪੰਜਾਬ ਦੇ ਵਿੱਚ ਅਸਰ ਦੇਖਣ ਨੂੰ ਮਿਲਿਆ। ਕਿਤੇ ਕੋਈ ਕੁੱਟਿਆ ਗਿਆ ਤੇ ਕੋਈ ਚੱਕਿਆ ਗਿਆ, ਕਿਸੇ ਨੂੰ ਰੋਕ ਲਿਆ ਗਿਆ ਤੇ ਕਿਸੇ ਨੂੰ ਨਿਠਾ ਦਿੱਤਾ ਗਿਆ ਤੇ ਕਿਸੇ ਦੀਆਂ ਧੱਕੇ ਦੇ ਨਾਲ ਦੁਕਾਨਾਂ ਬੰਦ ਕਰਾਈਆਂ ਗਈਆਂ, ਬੱਸ ਸੇਵਾ ਠੱਪ ਰਹੀ ਤੇ ਪੰਜਾਬ ਥਾਵਾਂ ਦੇ ਉੱਤੇ ਧਰਨੇ ਲੱਗੇ। ਆਵਾਜਾਈ ਰੋਕਣ ਵਾਲੇ ਕਈ ਸਿੱਖ ਆਗੂ ਪੁਲਿਸ ਨੇ ਜਿਹੜਾ ਹਿਰਾਸਤ ਦੇ ਵਿੱਚ ਵੀ ਲਏ ਨੇ। ਕੌਮੀ ਇਨਸਾਫ਼ ਮੋਰਚਾ ਦੇ ਪੰਜਾਬ ਬੰਦ ਦੇ ਸੱਦੇ ਨੂੰ ਦੇਖਦਿਆਂ ਪੰਜਾਬ ਭਰ ਦੇ ਵਿੱਚ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਸੀ। ਸੰਵੇਦਨਸ਼ੀਲ ਇਲਾਕਿਆਂ ਦੇ ਵਿੱਚ ਪੁਲਿਸ ਬਲ ਦੀ ਤੈਨਾਤੀ ਵਧਾ ਦਿੱਤੀ ਗਈ ਤੇ ਇਸੇ ਸੰਬੰਧ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜਾ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਤੇ ਵੀ ਪੁਲਿਸ ਦੇ ਵੱਲੋਂ ਵਿਸ਼ੇਸ਼ ਨਿਗਰਾਨੀ ਜਿਹੜੀ ਸੀ ਸ਼ੁਰੂ ਕਰ ਦਿੱਤੀ ਸੀ ਕੱਲ ਤੋਂ ਹੀ। ਪਟਿਆਲਾ ਦੇ ਪੁਲਿਸ ਕਪਤਾਨ SP ਮੋਹਿਤ ਅਗਰਵਾਲ ਨੇ ਕਿਹਾ ਹੈ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ ਤੇ ਬੰਦ ਕਾਫੀ ਹੱਦ ਤੱਕ ਸ਼ਾਂਤ ਰਿਹਾ। ਸਰਕਾਰੀ ਸਕੂਲ ਸਵੇਰੇ ਆਪਣੇ ਤੈਅ ਸਮੇਂ ਦੇ ਉੱਤੇ ਖੁੱਲੇ ਜਦਕਿ ਨਿੱਜੀ ਸਕੂਲ ਬੰਦ ਰਹੇ। ਕੌਮੀ ਇਨਸਾਫ ਮੋਰਚੇ ਨੇ 21 ਅਗਸਤ ਨੂੰ ਜਿਹੜਾ ਸੀ ਪੰਜਾਬ ਬੰਦ ਦਾ ਅੱਜ ਦਾ ਸੱਦਾ ਦਿੱਤਾ ਹੋਇਆ ਸੀ ਤੇ ਮੋਹਾਲੀ ਤੇ ਚੰਡੀਗੜ੍ਹ ਦੇ ਵਿੱਚ ਜ਼ਿਆਦਾਤਰ ਵਪਾਰਕ ਅਦਾਰਿਆਂ ਨੇ ਵੱਧਦੇ ਤਣਾਅ ਦਾ ਹਵਾਲਾ ਦਿੰਦਿਆਂ ਦੁਪਹਿਰ ਤੱਕ ਆਪਣੇ ਅਦਾਰੇ ਬੰਦ ਰੱਖਣ ਦਾ ਫੈਸਲਾ ਕੀਤਾ। ਕੌਮੀ ਇਨਸਾਫ਼ ਮੋਰਚੇ ਨੇ ਪੁਲਿਸ ਕਾਰਵਾਈ ਆਪਣੇ ਮੈਂਬਰਾਂ ਵੱਲੋਂ ਦਰਜ FIR ਬੰਦੀ ਸਿੰਘਾਂ ਦੀ ਲਗਾਤਾਰ ਨਜ਼ਰਬੰਦੀ ਦੇ ਵਿਰੋਧ ਦੇ ਵਿੱਚ ਅੱਜ ਨੂੰ ਪੰਜਾਬ ਜਿਹੜਾ ਬੰਦ ਦਾ ਸੱਦਾ ਦਿੱਤਾ। ਦਰਅਸਲ 15 ਅਗਸਤ ਨੂੰ ਚੰਡੀਗੜ੍ਹ ਪੁਲਿਸ ਨੇ ਅਥਰੂ ਗੈਸ ਪਾਣੀ ਦੀਆਂ ਬੁਛਾੜਾਂ ਤੇ ਬੈਰੀਕੇਡਾਂ ਦੇ ਨਾਲ ਕੌਮੀ ਇਨਸਾਫ਼ ਮੋਰਚੇ ਦਾ ਪੰਜਾਬ ਰਾਜ ਭਵਨ ਵੱਲ ਮਾਰਚ ਰੋਕ ਦਿੱਤਾ ਸੀ ਤੇ ਪੁਲਿਸ ਦੇ ਵੱਲੋਂ ਆਗੂਆਂ ਤੇ ਸਮਰਥਕਾਂ ਦੇ ਵਿਰੁੱਧ ਕਈ FIR ਜਿਹੜੀਆਂ ਦਰਜ ਕੀਤੀਆਂ ਗਈਆਂ। ਮੋਰਚੇ ਦੀ ਮੁੱਖ ਮੰਗ ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਹੈ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ ਪਰ ਅਜੇ ਵੀ ਜੇਲ੍ਹ ਦੇ ਵਿੱਚ ਨੇ। ਇਸ ਦੇ ਨਾਲ ਹੀ ਜਗਤਾਰ ਸਿੰਘ ਹਵਾਰਾ ਲਈ ਪੈਰੋਲ ਅਤੇ ਬੇਅਦਬੀ ਦੇ ਉੱਤੇ ਪੁਲਿਸ ਗੋਲੀ ਕਾਂਡ ਜਿਹੜਾ ਉਹਦੇ ਉੱਤੇ ਮਾਮਲਿਆਂ ਦੇ ਵਿੱਚ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਇੰਡੀਆ ਦੇ ਵਿੱਚ ਜਿਹੜਾ ਖੰਡ ਦਾ ਜਿਹੜਾ ਰੋਲਾ ਰੱਪਾ ਪੈ ਰਿਹਾ ਭਾਰਤ ਦੀ ਖੰਡ ਜਿਹੜੀ ਘਾਟ ਪੂਰੀ ਕਰਨ ਦੇ ਲਈ ਹੁਣ ਆਸਟ੍ਰੇਲੀਆ ਬਣ ਸਕਦਾ ਹੈ ਵੱਡਾ ਵਿਕਲਪ ਇਹਦਾ। ਭਾਰਤ ਦੇ ਵਿੱਚ ਖੰਡ ਦੀ ਵੱਧ ਰਹੀ ਮੰਗ ਅਤੇ ਤਿਉਹਾਰੀ ਸੀਜ਼ਨ ਦੇ ਦੌਰਾਨ ਪੈਦਾ ਹੋਈ ਘਾਟ ਨੂੰ ਆਸਟ੍ਰੇਲੀਆ ਆਸਾਨੀ ਦੇ ਨਾਲ ਪੂਰਾ ਕਰਨ ਦੀ ਸਮਰੱਥਾ ਰੱਖਦਾ ਹੈ। ਆਸਟ੍ਰੇਲੀਅਨ ਖੰਡ ਭਾਰਤ ਨੂੰ ਪ੍ਰਤੀ ਕੁਇੰਟਲ ਕਰੀਬ 3500 ਰੁਪਏ ਤੋਂ ਵੀ ਜਿਹੜੀ ਘੱਟ ਕੀਮਤ ਦੇ ਵਿੱਚ ਮਿਲ ਸਕਦੀ ਹੈ। ਆਸਟ੍ਰੇਲੀਆ ਦੇ ਵਿੱਚ ਭਾਰਤੀ ਖੁਰਾਕਾਂ ਵਾਸਤੇ ਦੇ ਜਿਹੜਾ ਵਸਤਾਂ ਦੇ ਉੱਤੇ ਕਾਰੋਬਾਰੀ ਵਰੁਣ ਗੁਪਤਾ ਮੁਤਾਬਕ ਭਾਰਤ ਖੁਦ ਵੀ ਲੰਮੇ ਸਮੇਂ ਤੋਂ ਹੋਰਨਾਂ ਦੇਸ਼ਾਂ ਨੂੰ ਖੰਡ ਵੇਚਦਾ ਰਿਹਾ ਪਰ ਤਿਉਹਾਰਾਂ ਤੇ ਘਰੇਲੂ ਮੰਗ ਵਧਣ ਦੇ ਕਾਰਨ ਕਹਿੰਦੇ ਹੁਣ ਸਪਲਾਈ ਉੱਤੇ ਦਬਾਅ ਬਣਿਆ। ਆਸਟ੍ਰੇਲੀਆ ਆਪਣੀ ਕੁੱਲ ਖੰਡ ਪੈਦਾਵਾਰ ਦਾ ਲਗਭਗ 85% ਦੱਖਣੀ ਕੋਰੀਆ, ਇੰਡੋਨੇਸ਼ੀਆ, ਜਪਾਨ ਤੇ ਮਲੇਸ਼ੀਆ ਵਰਗੇ ਬਾਜ਼ਾਰਾਂ ਨੂੰ ਨਿਰਯਾਤ ਜਿਹੜਾ ਕਰਦਾ ਇਸ ਕਰਕੇ ਭਾਰਤ ਦੇ ਲਈ ਆਸਟ੍ਰੇਲੀਆ ਇੱਕ ਨੇੜਲਾ ਤੇ ਵੱਡੀ ਸਮਰੱਥਾ ਵਾਲਾ ਵਿਕਲਪ ਜਿਹੜਾ ਬਣ ਸਕਦਾ। ਦਸੰਬਰ 2022 ਦੇ ਵਿੱਚ ਲਾਗੂ ਹੋਏ ਭਾਰਤ ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ ਦੇ ਵਿੱਚ ਖੰਡ ਨੂੰ ਮੁਕਤ ਵਪਾਰ ਦੀ ਸੂਚੀ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਹੁਣ ਦੋਵੇਂ ਦੇਸ਼ ਸਮਝੌਤੇ ਨੂੰ ਹੋਰ ਵਸਤੂਆਂ ਤੱਕ ਵਧਾਉਣ ਬਾਰੇ ਵਿਚਾਰ ਕਰ ਰਹੇ ਹੈ ਤੇ ਭਾਰਤ ਨੇ ਡੇਅਰੀ, ਦੁੱਧ, ਪਨੀਰ, ਦਹੀਂ, ਖੰਡ, ਮਸਾਲੇ, ਖਾਣ ਵਾਲੇ ਤੇਲ, ਪਿਆਜ਼ ਅਤੇ ਰਬੜ ਸਮੇਤ ਕਈ ਉਤਪਾਦਾਂ ਨੂੰ ਸੰਵੇਦਨਸ਼ੀਲ ਮੰਨਿਆ ਹੈ ਤੇ ਇਸ ਦਾ ਮਤਲਬ ਹੈ ਕਿ ਇਨ੍ਹਾਂ ਵਸਤੂਆਂ ਦੇ ਉੱਤੇ ਆਸਟ੍ਰੇਲੀਆ ਨੂੰ ਵੱਡੀ ਟੈਰਿਫ ਰਿਆਇਤ ਦੇਣ ਦੇ ਲਈ ਭਾਰਤ ਅਜੇ ਤਿਆਰ ਨਹੀਂ ਹੈ। ਦੂਸਰੇ ਪਾਸੇ ਪੰਜਾਬ ਸਮਾਰਟ ਮੀਟਰ ਨਵਾਂ ਪੈਂਤੜਾ। ਪੰਜਾਬ ਦੇ ਵਿੱਚ ਸਮਾਰਟ ਮੀਟਰਾਂ ਦੇ ਟੈਂਡਰ ਰੱਦ ਹੋ ਗਏ। ਪਬਲਿਕ ਕੰਪਨੀ ਦੀ ਬੈਂਕ ਗਰੰਟੀ ਜ਼ਬਤ ਹੋਈ ਹੈ ਤੇ ਹੁਣ 26 ਲੱਖ ਮੀਟਰਾਂ ਦਾ ਹੋਵੇਗਾ ਇੱਕੋ ਹੀ ਟੈਂਡਰ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਾਵਰਕੌਮ ਨੇ ਹੁਣ ਪਬਲਿਕ ਸੈਕਟਰ ਦੀ ਜਿਹੜੀ ਕੰਪਨੀ ਦਾ ਸਮਾਰਟ ਮੀਟਰਾਂ ਸੰਬੰਧੀ ਟੈਂਡਰ ਜਿਹੜਾ ਰੱਦ ਕਰ ਦਿੱਤਾ ਹੈ ਜਿਹਦੇ ਨਾਲ ਨਵੀਂ ਹਲਚਲ ਪੈਦਾ ਹੋਈ ਹੈ। ਪਾਵਰਕੌਮ ਨੇ ਕੰਪਨੀ ਦਾ ਲੈਟਰ ਆਫ਼ ਐਵਾਰਡ ਰੱਦ ਕਰਕੇ 9.86 ਕਰੋੜ ਦੀ ਜਿਹੜੀ ਹੈ ਪਰਫਾਰਮੈਂਸ ਬੈਂਕ ਗਰੰਟੀ ਜ਼ਬਤ ਜਿਹੜੀ ਕਰ ਲਈ। ਪਬਲਿਕ ਖੇਤਰ ਦੀ ਟੈਲੀ ਕਮਿਊਨੀਕੇਸ਼ਨਜ਼ ਕੰਸਲਟੈਂਟਸ ਇੰਡੀਆ ਜਿਹੜੀ ਹੈ TCIL ਨੇ ਪਾਵਰਕਾਮ ਦੇ ਇਸ ਫੈਸਲੇ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਤੇ ਕਾਨੂੰਨੀ ਚਾਰਾਜੋਈ ਦੀ ਚੇਤਾਵਨੀ ਵੀ ਦਿੱਤੀ। ਪੰਜਾਬ ਬਿਜਲੀ ਮੰਤਰਾਲੇ ਦੀ ਜਿਹੜੀ ਹੈ ਰਿਵੈਂਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ ਜਿਹੜੀ ਹੈ RDSS ਤਹਿਤ ਪਾਵਰਕੌਮ ਨੇ ਪੰਜਾਬ ਦੇ ਵਿੱਚ ਸਮਾਰਟ ਮੀਟਰ ਲਾਉਣ ਦੇ ਲਈ ਟੈਂਡਰ ਜਾਰੀ ਕੀਤੇ ਸਨ ਤੇ ਕੇਂਦਰੀ ਜ਼ੋਨ ਦਾ ਜਿਹੜਾ ਉਪਰੋਕਤ ਕੰਪਨੀ ਨੂੰ 30 ਜਨਵਰੀ 2026 ਨੂੰ 328.83 ਕਰੋੜ ਦਾ ਮੁੱਲ ਜਿਹੜਾ ਮੂਲ ਐਵਾਰਡ ਜਾਰੀ ਕੀਤਾ ਗਿਆ ਸੀ। ਕੰਪਨੀ ਨੇ 13 ਫਰਵਰੀ ਨੂੰ 9.86 ਕਰੋੜ ਦੀ ਬੈਂਕ ਗਰੰਟੀ ਜਮ੍ਹਾਂ ਕਰਵਾ ਦਿੱਤੀ ਸੀ ਤੇ ਵੇਰਵਿਆਂ ਅਨੁਸਾਰ ਕੰਪਨੀ ਦੇ ਵੱਲੋਂ ਕੇਂਦਰੀ ਜ਼ੋਨ ਦੇ ਵਿੱਚ 4.52 ਲੱਖ ਸਮਾਰਟ ਮੀਟਰ ਲਾਏ ਜਾਣੇ ਸਨ। ਸਮੁੱਚੇ ਪੰਜਾਬ ਦੇ ਵਿੱਚ ਪਹਿਲੇ ਪੜਾਅ ਦੇ ਤਹਿਤ ਕਰੀਬ 26 ਲੱਖ ਸਮਾਰਟ ਮੀਟਰ ਲੱਗਣੇ ਨੇ। ਹੁਣ ਪਾਵਰਕੌਮ ਦੇ ਹਾਲ ਟਾਈਮ ਜਿਹੜਾ ਡਾਇਰੈਕਟਰਜ਼ ਦੀ ਜਿਹੜੀ ਹੈ 28 ਜੁਲਾਈ ਨੂੰ ਹੋਈ 330ਵੀਂ ਮੀਟਿੰਗ ਦੇ ਵਿੱਚ ਕੇਂਦਰੀ ਜ਼ੋਨ ਦੇ ਟੈਂਡਰ ਰੱਦ ਕਰਨ ਦਾ ਫੈਸਲਾ ਲਿਆ ਗਿਆ ਤੇ 3 ਅਗਸਤ ਨੂੰ ਪਾਵਰਕੌਮ ਨੇ ਕੰਪਨੀ ਦਾ ਲੈਟਰ ਆਫ਼ ਐਵਾਰਡ ਰੱਦ ਕਰ ਦਿੱਤਾ ਹੈ। ਉਂਝ ਪਾਵਰਕੌਮ ਨੇ ਜਿਹੜਾ ਸਾਰੇ ਜ਼ੋਨਾਂ ਦੇ ਹੀ ਟੈਂਡਰ ਰੱਦ ਕਰ ਦਿੱਤੇ ਨੇ। ਪਾਵਰਕੌਮ ਦੇ ਅਨੁਸਾਰ TCIL ਨੇ ਬੋਲੀ ਦੇ ਉੱਤੇ ਸਮੇਂ ਜਿਹੜਾ ਮੈਸਰਜ ਆਦਿਆਂ ਸਮਾਰਟ ਮੀਟਰਿੰਗ ਜਿਹੜੀ ਹੈ ਆਪਣਾ ਸਬ ਕੰਟਰੈਕਟ ਜਿਹੜਾ ਦੱਸਿਆ ਸੀ ਪਰ ਲੈਟਰ ਆਫ਼ ਐਵਾਰਡ ਜਾਰੀ ਹੋਣ ਮਗਰੋਂ ਪਾਵਰਕਾਮ ਦੀ ਅਗਾਊਂ ਪ੍ਰਵਾਨਗੀ ਲਏ ਬਿਨਾਂ ਹੀ ਕੰਪਨੀ ਨੇ ਆਪਣਾ ਸਬ ਵੈਡਰ ਬਦਲ ਦਿੱਤਾ ਜੋ ਟੈਂਡਰ ਦੀਆਂ ਸ਼ਰਤਾਂ ਦੀ ਉਲੰਘਣਾ ਦੱਸਿਆ ਗਿਆ। ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਸੁਪਰੀਮ ਕੋਰਟ ਵੱਲੋਂ ਮਾਣਹਾਨੀ ਮਾਮਲੇ ਦੇ ਵਿੱਚ ਸੁਖਬੀਰ ਬਾਦਲ ਦੀ ਪਟੀਸ਼ਨ ਖਾਰਜ ਕਰਤੀ ਹੈ। ਦੇਸ਼ ਦੀ ਸਰਵਉੱਚ ਅਦਾਲਤ ਨੇ ਮਾਣਹਾਨੀ ਮਾਮਲੇ 'ਚ ਸੁਖਬੀਰ ਬਾਦਲ ਨੂੰ ਰਾਹਤ ਨਹੀਂ ਦਿੱਤੀ। ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਾਲ 2017 ਦੇ ਇੱਕ ਅਪਰਾਧਿਕ ਮਾਣਹਾਨੀ ਮਾਮਲੇ ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਸੁਖਬੀਰ ਬਾਦਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਜਿਸ ਦੇ ਵਿਚ ਹਾਈ ਕੋਰਟ ਨੇ ਇਸ ਮਾਮਲੇ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਸੀ ਜਦੋਂ ਜਨਵਰੀ 2017 ਵਿਚ ਪੰਜਾਬ ਦੇ ਉਪ ਮੁੱਖ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ ਨੇ ਇੱਕ ਬਿਆਨ ਦਿੱਤਾ ਸੀ। ਇਸ ਬਿਆਨ ਦੇ ਵਿਚ ਉਨ੍ਹਾਂ ਨੇ ਅਖੰਡ ਕੀਰਤਨੀ ਜਥਾ ਨਾਮਕ ਧਾਰਮਿਕ ਸੰਸਥਾ ਨੂੰ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਸਿਆਸੀ ਵਿੰਗ ਦੱਸਿਆ ਸੀ। ਸੰਸਥਾ ਦੇ ਜਿਹੜਾ ਮੁੱਖ ਬੁਲਾਰੇ ਨੇ ਸੁਖਬੀਰ ਬਾਦਲ ਦੇ ਖਿਲਾਫ਼ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਸੁਖਬੀਰ ਬਾਦਲ ਨੇ ਇਹ ਬਿਆਨ ਵੱਖ ਵੱਖ ਸਿਆਸੀ ਰੈਲੀਆਂ ਤੇ ਮੀਡੀਆ ਦੇ ਵਿਚ ਦਿੱਤੇ ਹੈ ਜਿਸ ਦੇ ਨਾਲ ਉਨ੍ਹਾਂ ਦੀ ਬਦਨਾਮੀ ਹੋਈ ਤੇ ਬਾਦਲ ਦੇ ਵਕੀਲਾਂ ਨੇ ਹਾਈ ਕੋਰਟ ਦੇ ਵਿਚ ਦਲੀਲ ਦਿੱਤੀ ਸੀ ਕਿ ਇਹ ਬਿਆਨ ਮਾਣਹਾਨੀ ਦੇ ਦਾਇਰੇ ਦੇ ਵਿਚ ਨਹੀਂ ਆਉਂਦਾ ਤੇ ਸ਼ਿਕਾਇਤਕਰਤਾ ਕੋਲ ਸੰਸਥਾ ਦੇ ਵੱਲੋਂ ਕੇਸ ਕਰਨ ਦਾ ਕੋਈ ਅਧਿਕਾਰ ਪੱਤਰ ਨਹੀਂ ਸੀ ਪਰ ਹਾਈ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਸੁਪਰੀਮ ਕੋਰਟ ਦਾ ਰੁਖ ਕੀਤਾ। ਸੁਪਰੀਮ ਕੋਰਟ ਦੇ ਵਿਚ ਜਸਟਿਸ ਦੀਪਾਕਰ ਦੱਤਾ ਤੇ ਜਸਟਿਸ ਸ਼ੀਲ ਨਾਗੂ ਦੇ ਬੈਂਚ ਸਾਹਮਣੇ ਸੁਖਬੀਰ ਬਾਦਲ ਵੱਲੋਂ ਸੀਨੀਅਰ ਵਕੀਲ ਕਪਿਲ ਸਿੱਬਲ ਪੇਸ਼ ਹੋਇਆ। ਕਪਿਲ ਸਿੱਬਲ ਨੇ ਜਿਹੜਾ ਸੀ ਅਦਾਲਤ ਦੇ ਵਿਚ ਦਲੀਲ ਦਿੱਤੀ ਕਿ ਸੁਖਬੀਰ ਬਾਦਲ ਨੇ ਆਪਣੇ ਬਿਆਨ ਦੇ ਵਿਚ ਕਦੇ ਵੀ ਇਸ ਖਾਸ ਸ਼ਿਕਾਇਤਕਰਤਾ ਦਾ ਨਾਮ ਲੈ ਕੇ ਕੋਈ ਗੱਲ ਨਹੀਂ ਕਹੀ ਸੀ ਤੇ ਇਹ ਵੀ ਸਪਸ਼ਟ ਨਹੀਂ ਹੈ ਕਿ ਸ਼ਿਕਾਇਤਕਰਤਾ ਨੂੰ ਅਜਿਹੀ ਸ਼ਿਕਾਇਤ ਕਰਨ ਦੇ ਲਈ ਕਿਸ ਨੇ ਅਧਿਕਾਰ ਦਿੱਤਾ ਹੈ। ਦੂਜੇ ਪਾਸੇ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਕਹਿ ਦਿੱਤਾ ਹੈ ਕਿ ਸ਼ਿਕਾਇਤਕਰਤਾ ਜਦੋਂ ਤੱਕ ਖੁਦ ਨੂੰ ਸੰਸਥਾ ਦਾ ਮੁੱਖ ਬੁਲਾਰਾ ਦੱਸਿਆ ਹੈ ਤੇ ਸੰਗਠਨ ਉੱਤੇ ਅਜਿਹੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਤਾਂ ਇਸ ਮਾਮਲੇ ਨੂੰ ਮੁੱਢੋਂ ਖਾਰਜ ਨਹੀਂ ਕੀਤਾ ਜਾ ਸਕਦਾ। ਦੋਵਾਂ ਪਾਸਿਆਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਸੁਖਬੀਰ ਬਾਦਲ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਦੇ ਇਸ ਫੈਸਲੇ ਨਾਲ ਸੁਖਬੀਰ ਬਾਦਲ ਨੂੰ ਵੱਡੀ ਕਾਨੂੰਨੀ ਰਾਹਤ ਨਹੀਂ ਮਿਲ ਸਕੀ ਹੈ ਤੇ ਹੁਣ ਮਾਮਲੇ ਦੀ ਅੱਗੇ ਦੀ ਜਿਹੜੀ ਕਾਰਵਾਈ ਮੈਜਿਸਟ੍ਰੇਟ ਦੀ ਅਦਾਲਤ ਦੇ ਵਿਚ ਚੱਲੇਗੀ। ਦੂਸਰੇ ਪਾਸੇ ਅੱਜ ਦਾ ਜਿਹੜਾ ਮੁੱਦਾ ਵੀ ਰਹੇਗਾ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਅਲਾਇੰਸ ਪੰਜਾਬ ਦੀ ਭਾਈਚਾਰਕ ਸਾਂਝ ਦੇ ਲਈ ਦੋਵਾਂ ਧਿਰਾਂ ਦਾ ਇਕੱਠੇ ਹੋਣਾ ਜ਼ਰੂਰੀ ਹੈ ਮਜੀਠੀਆ ਸਾਹਿਬ ਕਹਿੰਦੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਅਕਾਲੀ ਭਾਜਪਾ ਗੱਠਜੋੜ ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਪੱਤੇ ਖੋਲ ਦਿੱਤੇ ਹੈ ਕਿ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਭਾਜਪਾ ਮੁੜ ਇਕਜੁੱਟ ਹੋਣ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਇਸ ਸਬੰਧੀ ਆਉਣ ਵਾਲੇ ਸਮੇਂ ਦੇ ਵਿਚ ਸਥਿਤੀ ਜਿਹੜੀ ਹੈ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ ਤੇ ਦੋਵਾਂ ਪਾਰਟੀਆਂ ਦੀ ਉੱਚ ਲੀਡਰਸ਼ਿਪ ਆਪਸ ਦੇ ਵਿਚ ਬੈਠ ਕੇ ਇਸ ਦੇ ਬਾਰੇ ਅੰਤਮ ਫੈਸਲਾ ਲਵੇਗੀ। ਮਜੀਠੀਆ ਨੇ ਅੱਗੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਵਾਦ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਰਾਹ ਵੱਖ ਵੱਖ ਹੋ ਗਏ ਸਨ ਪਰ ਅੱਜ ਪੰਜਾਬ ਦੀਆਂ ਸਥਿਤੀਆਂ ਬਦਲ ਚੁੱਕੀਆਂ ਨੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਥਿਤੀਆਂ ਬਦਲ ਦੇ ਨਾਲ ਕਿ ਸੂਬੇ ਦੇ ਵਿਚ ਦਿਨ ਬ ਦਿਨ ਵਿਗੜ ਰਹੀ ਕਾਨੂੰਨ ਤੇ ਵਿਵਸਥਾ ਜਿਹੜੀ ਹੈ ਲਾ ਐਂਡ ਆਰਡਰ ਦੀ ਸਥਿਤੀ ਤੇ ਹੋਰ ਗੰਭੀਰ ਮੁੱਦਿਆਂ ਨੂੰ ਦੇਖਦਿਆਂ ਪੰਜਾਬ ਦੇ ਲੋਕ ਇਹ ਮੰਗ ਕਰ ਰਹੇ ਨੇ ਕਿ ਦੋਵਾਂ ਧਿਰਾਂ ਨੂੰ ਮੁੜ ਇੱਕ ਜਿਹੜਾ ਨਾਲ ਆਪਣਾ ਜਿਹੜਾ ਆਉਣਾ ਚਾਹੀਦਾ ਹੈ। ਆਪਣੀ ਭੈਣ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਭਾਜਪਾ ਦੀ ਅਗਵਾਈ ਵਾਲੇ ਐਨ ਡੀ ਏ ਵਿਚ ਵਾਪਸੀ ਦੇ ਦਿੱਤੇ ਸੰਕੇਤ ਤੋਂ ਇਕ ਦਿਨ ਬਾਅਦ ਮਜੀਠੀਆ ਨੇ ਕਿਹਾ ਕਿ ਇਹ ਜਿਹੜਾ ਗੱਠਜੋੜ ਹੈ ਅੱਜ ਸੂਬੇ ਦੇ ਲੋਕਾਂ ਦੀ ਪੁਰਜ਼ੋਰ ਮੰਗ ਹੈ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਸੰਕੇਤ ਦਿੱਤਾ ਹੈ ਕਿ ਲੋਕ ਵੀ ਜਿਹੜੇ ਨੇ ਇਹੀ ਚਾਹੁੰਦੇ ਹੈ। ਵਾਜਪਾਈ ਸਾਹਿਬ ਅਤੇ ਬਾਦਲ ਸਾਹਿਬ ਦਾ ਜਿਹੜਾ ਗੱਠਜੋੜ ਭਾਈਚਾਰੇ ਅਮਨ ਸ਼ਾਂਤੀ ਹਿੰਦੂ ਸਿੱਖ ਏਕਤਾ ਉੱਤੇ ਆਧਾਰਿਤ ਸੀਗਾ ਜੋ ਪੰਜਾਬ ਅਤੇ ਕੇਂਦਰ ਦੋਵਾਂ ਥਾਵਾਂ ਦੇ ਉੱਤੇ ਬੇਹੱਦ ਸਫਲ ਰਿਹਾ। ਮਜੀਠੀਆ ਨੇ ਅੱਗੇ ਕਿਹਾ ਕਿ ਖੇਤੀ ਕਾਨੂੰਨਾਂ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਰਾਹ ਵੱਖੋ ਵੱਖ ਹੋ ਗਏ ਸਨ ਜੋ ਕਿ ਇਕ ਇਤਿਹਾਸਕ ਤੱਥ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਸਰਹੱਦੀ ਹਾਲਾਤ ਵਿਗੜ ਰਹੀ ਲਾ ਐਂਡ ਆਰਡਰ ਦੀ ਸਥਿਤੀ ਹੋਰ ਮੁੱਖ ਮੁੱਦਿਆਂ ਵਿਕਾਸ ਅਤੇ ਰੋਜ਼ਗਾਰ ਨੂੰ ਦੇਖਦਿਆਂ ਲੋਕ ਮੰਗ ਕਰ ਰਹੇ ਨੇ ਕਿ ਸਾਨੂੰ ਮੁੜ ਇਕੱਠੇ ਹੋਣਾ ਕਹਿੰਦੇ ਚਾਹੀਦਾ ਹੈ। ਹਰਸਿਮਰਤ ਕੌਰ ਬਾਦਲ ਨੇ ਵੀ ਬੀਤੇ ਦਿਨ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿਕਾਸ ਜਿਹੜਾ ਪ੍ਰਗਤੀ ਅਤੇ ਲੋਕਾਂ ਦੀ ਭਲਾਈ ਦੇ ਲਈ ਜੋ ਗੱਠਜੋੜ ਪਹਿਲਾਂ ਜਿਹੜਾ ਮਦਦਗਾਰ ਸਾਬਤ ਹੋਏ ਸਨ ਉਨ੍ਹਾਂ ਨੂੰ ਮੁੜ ਸੁਰਜੀਤ ਕੀਤਾ ਜਾਣਾ ਚਾਹੀਦਾ ਹੈ। ਇੱਕ ਖ਼ਬਰ ਹੋਰ ਲੈ ਕੇ ਫਿਰ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਤੇ ਮੋਦੀ ਜੈਨ ਜੀ ਕੈਂਪਸਾਂ ਦੇ ਵਿੱਚ ਕਹਿੰਦੇ ਨੇ ਜਾਓ ਭਾਈ ਤੇ ਨੌਜਵਾਨਾਂ ਦੇ ਨਾਲ ਮਿਲੋ ਤੇ ਨੀਤੀ ਬਣਾਉਣ ਦੇ ਲਈ ਨਵੇਂ ਵਿਚਾਰ ਜਿਹੜਾ ਦਿਓ। ਮੋਦੀ ਸਾਹਿਬ ਕਹਿੰਦੇ ਨੇ ਪੀਐਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਅੱਜ ਸਰਕਾਰ ਅਤੇ ਜੈਨ ਜੀ ਵਿਚਾਲੇ ਦੂਰੀ ਘਟਾਉਣ ਦੇ ਉੱਤੇ ਜ਼ੋਰ ਦਿੰਦਿਆਂ ਕੇਂਦਰੀ ਸਕੱਤਰਾਂ ਨੂੰ ਯੂਨੀਵਰਸਿਟੀ ਕੈਂਪਸਾਂ ਦੇ ਵਿੱਚ ਜਾ ਕੇ ਕਹਿੰਦੇ ਨੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਨ ਅਤੇ ਨੀਤੀ ਬਣਾਉਣ ਦੇ ਲਈ ਨਵੇਂ ਵਿਚਾਰ ਹਾਸਲ ਕਰਨ ਦੇ ਲਈ ਕਿਹਾ। ਕੇਂਦਰੀ ਸਕੱਤਰਾਂ ਦੇ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਮੰਤਰੀ ਨੇ ਸਰਕਾਰੀ ਵਿਭਾਗਾਂ ਯੂਨੀਵਰਸਿਟੀਆਂ ਅਤੇ ਨੌਜਵਾਨਾਂ ਵਿਚਾਲੇ ਵੱਧ ਤੋਂ ਵੱਧ ਸੰਪਰਕ ਬਣਾਉਣ ਦੀ ਲੋੜ ਦੇ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨੀਤੀ ਬਣਾਉਣ ਦੀ ਪ੍ਰਕਿਰਿਆ ਦੇ ਵਿੱਚ ਨਵੇਂ ਅਤੇ ਵੱਖਰੇ ਵਿਚਾਰ ਸਾਹਮਣੇ ਆ ਸਕਦੇ ਐ। ਪ੍ਰਧਾਨ ਮੰਤਰੀ ਨੇ ਆਪਣੀ ਰਿਹਾਇਸ਼ ਦੇ ਉੱਤੇ ਹੋਈ ਮੀਟਿੰਗ ਦੇ ਦੌਰਾਨ ਕਿਹਾ ਕਿ ਯੂਨੀਵਰਸਿਟੀਆਂ ਅਤੇ ਨੌਜਵਾਨਾਂ ਦੇ ਨਾਲ ਵਿਆਪਕ ਪੱਧਰ ਦੇ ਉੱਤੇ ਸੰਪਰਕ ਨੀਤੀ ਬਣਾਉਣ ਦੇ ਲਈ ਰਿਆਇਤੀ ਸੋਚ ਤੋਂ ਹਟ ਕੇ ਜਿਹੜਾ ਵਿਚਾਰ ਲਏ ਜਾ ਸਕਦੇ ਐ। ਮੀਟਿੰਗ ਦੇ ਦੌਰਾਨ ਬੁਨਿਆਦੀ ਢਾਂਚੇ ਅਤੇ ਸੰਪਰਕ, ਸੁਰੱਖਿਆ ਅਤੇ ਵਿਦੇਸ਼ੀ ਮਾਮਲਿਆਂ ਨਾਲ ਸੰਬੰਧਤ ਮੰਤਰਾਲਿਆਂ ਦੇ ਉੱਤੇ ਵੀ ਵਿਭਾਗਾਂ ਦੇ ਭਵਿੱਖ ਦੇ ਉੱਤੇ ਕਾਰਜ ਏਜੰਡੇ ਤੇ ਚਰਚਾ ਕੀਤੀ ਗਈ ਐ। ਨੌਜਵਾਨਾਂ ਦੇ ਨਾਲ ਸੰਪਰਕ ਵਧਾਉਣ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਸਰਕਾਰੀ ਵਿਭਾਗਾਂ ਵਿਚਾਲੇ ਬਣੀਆਂ ਵੱਖ ਵੱਖ ਹੱਦਾਂ ਨੂੰ ਖਤਮ ਕਰਨ, ਗੈਰ ਰਸਮੀ ਗੱਲਬਾਤ ਨੂੰ ਉਤਸ਼ਾਹਿਤ ਕਰਨ ਦੀ ਲੋੜ ਦੱਸੀ ਐ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਦੀ ਯੋਜਨਾਬੰਦੀ ਦੇ ਲਈ ਵਿਚਾਰਾਂ ਦੇ ਵਿੱਚ ਨਵੀਂ ਤਾਜ਼ਗੀ ਹੋਣਾ ਜ਼ਰੂਰੀ ਐ। ਮੋਦੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਆਪਣਾ ਕੰਮ ਲਗਨ ਦੇ ਨਾਲ ਕੰਮ ਕਰਨਾ ਚਾਹੀਦੈ ਤੇ ਉਨ੍ਹਾਂ ਕੋਵਿਡ 19 ਮਹਾਂਮਾਰੀ ਤੇ ਪੱਛਮੀ ਏਸ਼ੀਆ ਸੰਕਟ ਦੌਰਾਨ ਦੇਸ਼ ਦੇ ਵੱਲੋਂ ਦਿੱਤੇ ਸਫਲ ਜਵਾਬ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਸਮੇਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਮਿਲ ਕੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਕੰਮ ਕੀਤਾ ਸੀਗਾ। ਨਾਲ ਕਹਿੰਦੇ ਨੇ ਕਿ AI ਦੀ ਵਰਤੋਂ ਕਰਨ ਦੇ ਲਈ ਕਿਹਾ ਗਿਆ। ਪ੍ਰਧਾਨ ਮੰਤਰੀ ਨੇ ਕੇਂਦਰੀ ਸਕੱਤਰਾਂ ਨੂੰ ਆਰਟੀਫਿਸ਼ਲ ਇੰਟੈਲੀਜੈਂਸੀ AI ਦੀ ਵਰਤੋਂ ਕਰਨ ਦੇ ਲਈ ਵੀ ਕਹਿ ਦਿੱਤਾ। ਉਨ੍ਹਾਂ ਇਸ ਦੇ ਨਾਲ ਹੀ ਮਨੁੱਖੀ ਫੈਸਲਾ ਲੈਣ ਦੀ ਸਮਰੱਥਾ ਨੂੰ ਬਣਾਈ ਰੱਖਣ ਦੀ ਲੋੜ ਦੇ ਉੱਤੇ ਵੀ ਜ਼ੋਰ ਦਿੱਤਾ ਤੇ ਕਿਹਾ ਕਿ ਵੱਖ ਵੱਖ ਵਿਦੇਸ਼ਾਂ ਲਈ ਡਾਟਾ ਇਕੱਠਾ ਕਰਨ ਤੇ ਇਸ ਦੇ ਪ੍ਰਬੰਧਨ ਦੇ ਤਰੀਕੇ ਵਿੱਚ ਹੱਲ ਲੱਭਣੇ ਪੈਣਗੇ ਤੇ ਇਸ ਦੇ ਨਾਲ ਹੀ ਡਾਟਾ ਦੇ ਵੱਖ ਵੱਖ ਸਿਸਟਮਾਂ ਵਿਚਾਲੇ ਬਿਹਤਰ ਤਾਲਮੇਲ ਤੇ ਇਸ ਦੀ ਪ੍ਰਭਾਵਸ਼ਾਲੀ ਵਰਤੋਂ ਨੂੰ ਯਕੀਨੀ ਬਣਾਉਣਾ ਹੋਵੇਗਾ। ਤੇ ਅੱਜ ਜਿਹੜਾ ਦੂਸਰੇ ਆਪਣੇ ਰਾਹੁਲ ਗਾਂਧੀ ਸਾਹਿਬ ਜਿਹੜੇ ਨੇ ਭਾਈ ਸੜਕਾਂ ਦੇ ਉੱਤੇ ਧਰਨੇ ਲਈ ਬੈਠ ਗਏ ਤੇ ਪ੍ਰਦਰਸ਼ਨ ਤੋਂ ਬਾਅਦ ਫਿਰ ਪਾਇਲਟ ਗਨ ਦੀ ਵਰਤੋਂ ਕਰਨ ਵਾਲਿਆਂ ਦੇ ਉੱਤੇ ਕੇਸ ਦਰਜ ਅੱਜ ਕਰ ਲਿਆ ਗਿਆ ਜੀ, FIR ਹੋ ਗਈ ਹੈ। ਇਸ ਤਰ੍ਹਾਂ ਦੀ ਖ਼ਬਰ ਵੀ ਨਜ਼ਰ ਆਈ ਹੈ ਤੇ ਉਹਨੂੰ ਵੀ ਵਿਸਤਾਰ ਦੇ ਵਿੱਚ ਲੈ ਲੈਂਦੇ ਹਾਂ ਥੋੜਾ ਜਿਹਾ ਤੇ ਫਿਰ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ। ਸੰਸਦ ਮਾਰਗ ਥਾਣੇ ਦੇ ਬਾਹਰ ਦਿੱਤਾ ਗਿਆ ਸੀ ਧਰਨਾ ਤੇ FIR ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਲੋਕ ਸਭਾ ਦੇ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਪਾਇਲਟ ਗਨ ਦੀ ਜਿਹੜੀ ਵਰਤੋਂ ਕਰਨ ਵਾਲਿਆਂ ਦੇ ਉੱਤੇ ਕੇਸ ਦਰਜ ਕਰਨ ਦੀ ਮੰਗ ਦੇ ਮਾਮਲੇ ਤੇ ਅੱਜ ਦਿੱਲੀ ਪੁਲਿਸ ਸਟੇਸ਼ਨ ਚ FIR ਦਰਜ ਕਰ ਲਈ ਗਈ ਹੈ ਤੇ ਪੁਲਿਸ ਨੇ ਇਸ ਮਾਮਲੇ ਦੇ ਵਿਚ ਅਣਪਛਾਤਿਆਂ ਦੇ ਖਿਲਾਫ਼ ਕੇਸ ਜਿਹੜਾ ਦਰਜ ਕੀਤਾ ਹੈ। ਲੋ ਦੋਸਤੋ, ਗੱਲਾਂ ਬਾਤਾਂ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਰਾਜਨ ਸੈਣੀ ਸਾਹਿਬ ਤੇ ਗੱਲਾਂ ਬਾਤਾਂ ਉਹਨਾਂ ਦੇ ਨਾਲ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ, ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਜਨਾਬ?
1: ਹਾਲ ਚਾਲ ਠੀਕ ਹੈ ਜੀ
0: ਜੀ।
1: ਪਰ ਅੱਜ ਨਾ ਭਾਰਤ ਸਾਹਿਬ ਤੁਹਾਡੇ ਵਾਲੇ ਪਾਸੋਂ ਨੈਟ ਦੀ ਕੋਈ ਪ੍ਰੋਬਲਮ ਲੱਗਦੀ ਹੈ, ਕਿਉਂਕਿ ਸਾਡੇ ਮੇਰੇ ਵਾਲੇ ਪਾਸੋਂ ਬਿਲਕੁਲ ਠੀਕ ਹੈਗੀ ਹੈ, ਪਰ ਵਿੱਚ ਕਿਤੇ ਕਿਤੇ ਆਵਾਜ਼ ਮੈਨੂੰ ਟੁੱਟ ਕੇ ਆਉਂਦੀ ਰਹੀ ਜੀ ਜਨਾਬ ਦੀ।
0: ਅੱਛਾ ਜੀ, ਨਹੀਂ ਇੱਥੇ ਤਾਂ ਮੇਰੇ ਕੋਲ ਤਾਂ ਠੀਕ ਠਾਕ ਚੱਲ ਰਿਹਾ ਵੈਸੇ। ਹਾਂਜੀ, ਕੋਈ ਨਾ ਮੈਂ ਚੈੱਕ ਕਰ ਲਵਾਂ।
1: ਚਲੋ ਐਨੀਵੇ, ਹਾਂਜੀ, ਕਿਉਂਕਿ ਇਧਰ ਮੇਰੇ ਵੀ ਨੈਟ ਉਹ ਪੂਰਾ ਹੈਗਾ ਹੀ ਆ ਜੀ, ਮਤਲਬ ਵਾਈਫਾਈ ਵੀ ਓਕੇ ਆ, ਸਾਰਾ ਕੁਛ ਓਕੇ ਆ
0: ਜੀ,
1: ਤੇ ਮੈਂ ਵਿੱਚ ਜਿਹੜਾ ਹੈਗਾ ਆ ਉਹ ਚੇਂਜ ਵੀ ਕਰਦਾ ਰਿਹਾ, ਫੇਰ ਕੱਲਾ ਡਾਟੇ ਤੇ ਚਲਾ ਕੇ ਦੇਖਾਂ ਤੇ ਉਦੋਂ ਵੀ ਜਿਹੜਾ ਆ ਪ੍ਰੋਗਰਾਮ ਰੁਕਦਾ ਸੀ ਵਿੱਚ ਕਿਤੇ ਕਿਤੇ।
0: ਅੱਛਾ ਜੀ, ਕੋਈ ਨਾ ਮੈਂ ਚੈੱਕ ਕਰ ਲੈਣਾ ਜੀ।
1: ਐਨੀਵੇ ਜੇ ਵਿੱਚ ਕਿਤੇ ਆਵਾਜ਼ ਰੁਕੀ ਤੇ ਮੈਨੂੰ ਕਾਇੰਡਲੀ ਫੇਰ ਜਿਹੜਾ ਹੈਗਾ ਆ ਦੱਸ ਦਿਓ ਜੀ।
0: ਜਰੂਰ ਜੀ,
1: ਹਾਂਜੀ,
0: ਨਹੀਂ ਵਧੀਆ ਆ ਰਹੀ ਆ ਜੀ।
1: ਹਾਂਜੀ ਠੀਕ ਹੈ ਜੀ, ਹੁਣ ਆਈ ਹੈ ਜੀ, ਪਹਿਲਾਂ ਤਾਂ ਜਿਹੜਾ ਹੈਗਾ ਨਾ ਤੁਸੀਂ ਲਾਸਟ ਖਬਰ ਜਿਹੜੀ ਕੀਤੀ ਹੈ ਨਾ ਜੀ, ਮੈਂ ਉਹ ਤੋਂ ਸ਼ੁਰੂ ਕਰਾਂਗਾ।
0: ਜਰੂਰ ਜੀ।
1: ਕਹਿੰਦੇ ਜੈਨ ਜੀ ਨਾਲ ਸੰਪਰਕ ਕਰਨਾ ਬਹੁਤ ਜ਼ਰੂਰੀ ਹੋ ਗਿਆ, ਮੋਦੀ ਸਾਹਿਬ ਨੂੰ ਹੁਣ ਲੱਗਣ ਲੱਗ ਪਿਆ ਜੀ,
0: ਕਮਜ਼ੋਰੀ ਬਣ ਗਈ ਹੈ ਜੀ।
1: ਨੌਜਵਾਨਾਂ ਦੀਆਂ ਸਮੱਸਿਆਵਾਂ ਦਾ ਕੀ ਇਹਨਾਂ ਨੂੰ ਪਤਾ ਨਹੀਂ ਹੈਗਾ, ਨੌਜਵਾਨਾਂ ਦੀ ਸਮੱਸਿਆ ਕੀ ਆ ਜੀ?
0: ਜੀ
1: ਤੁਹਾਨੂੰ ਨਹੀਂ ਪਤਾ ਵੀ ਬੱਚੇ ਜਿਹੜੇ ਹੈਗੇ ਆ ਉਹਨਾਂ ਦੀ ਰਿਸੈਂਟਮੈਂਟ ਕਿੱਥੋਂ ਸ਼ੁਰੂ ਹੋਈ?
0: ਬਿਲਕੁਲ,
1: ਤੁਸੀਂ ਐਗਜ਼ਾਮ ਕਰਾਉਣੇ ਆ, ਐਗਜ਼ਾਮ ਜਿਹੜੇ ਹੈਗੇ ਆ ਤੁਹਾਡੇ ਲੀਕ ਕਰ ਜਾਂਦੇ ਹੈਗੇ ਆ ਜੀ, ਪੇਪਰ ਲੀਕ ਕਰ ਜਾਂਦੇ ਹੈਗੇ ਆ, ਬੱਚਿਆਂ ਦਾ ਭਵਿੱਖ ਨਾਲ ਖਿਲਵਾੜ ਹੁੰਦਾ
0: ਜੀ,
1: ਇੱਕ ਪੇਪਰ ਲੈਣ ਵਾਸਤੇ ਤੁਸੀਂ 6-6 ਮਹੀਨੇ ਉਹਦਾ ਰਿਜ਼ਲਟ ਵੇਟ ਕਰਨੀ ਪੈਂਦੀ ਆ ਜੀ, ਫਿਰ ਜਦੋਂ ਤੁਸੀਂ ਨਿਯੁਕਤੀਆਂ ਹੋਣ ਲੱਗਦੀਆਂ ਹੈਗੀਆਂ ਜਾਂ ਕੋਈ ਐਡਮਿਸ਼ਨ ਹੋਣ ਲੱਗਦਾ ਆ ਜੀ, ਉਦੋਂ ਤੁਸੀਂ ਉਹਨਾਂ ਨੂੰ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਉਲਝਾ ਲੈਂਦੇ ਜੀ।
0: ਬਿਲਕੁਲ
1: ਸਰ, ਸਭ ਦੁਨੀਆਂ ਦੀ ਸਭ ਤੋਂ ਕੀਮਤੀ ਚੀਜ਼ ਹੈਗੀ ਆ ਸਮਾਂ
0: ਜੀ,
1: ਅਗਲੇ ਦਾ ਕੁਐਸਚਨ ਆਫ ਲਾਈਫ ਇਨਵੋਲਵ ਹੁੰਦਾ ਜੀ। ਇੱਕ ਬੱਚਾ ਆ ਉਹ 24 ਸਾਲ ਦੀ ਏਜ ਦੇ ਵਿੱਚ ਜਿਹੜਾ ਆ ਪਾਸ ਆਊਟ ਹੋ ਰਿਹਾ ਜੀ, ਇੱਕ ਬੱਚਾ ਜਿਹੜਾ ਹੈਗਾ ਆ ਉਹ 25 ਸਾਲ 26 ਸਾਲ ਦੇ ਪਾਸ ਆਊਟ ਹੋ ਰਿਹਾ। ਉਹਦੀ ਜ਼ਿੰਦਗੀ ਦਾ ਜਿਹੜਾ 2 ਸਾਲ ਦਾ ਸਮਾਂ ਆ ਉਹ ਮਤਲਬ ਕਿੱਥੇ ਐਡਜਸਟ ਹੋਊਗਾ ਜੀ।
0: ਜੀ
1: ਤੁਸੀਂ ਐਗਜ਼ਾਮ ਦੀ ਪ੍ਰਕਿਰਿਆ ਜਿਹੜੀ ਆ ਉਹਨੂੰ ਏਡਾ ਲੰਬਾ ਬਣਾ ਲੈਣੇ, ਲੈਂਥੀ ਬਣਾ ਲੈਣੇ ਆ, ਇੰਨਾ ਕੋਸਟਲੀ ਬਣਾ ਲੈਣੇ ਹੈਗੇ ਆ ਜੀ। ਉਹਦੇ ਬਾਵਜੂਦ ਜਦੋਂ ਉਹਦੇ ਨਾਲ ਧੋਖਾ ਹੁੰਦਾ ਆ ਤੇ ਉਹਦਾ ਮਨ ਟੁੱਟਦਾ ਨਹੀਂ ਹੈ ਜੀ।
0: ਜੀ
1: ਫਿਰ ਤੁਹਾਡੀ ਐਜੂਕੇਸ਼ਨ ਜਿਹੜੀ ਹੈਗੀ ਆ ਕੁਆਲਿਟੀ ਐਜੂਕੇਸ਼ਨ ਨਹੀਂ ਹੈ, ਇਹ ਜੋਬ ਓਰੀਐਂਟਡ ਐਜੂਕੇਸ਼ਨ ਨਹੀਂ ਹੈ। ਤੁਸੀਂ ਇਹਦੇ ਤੇ ਅੱਜ ਤੱਕ ਕੀ ਰਿਸਰਚ ਕੀਤੀ ਜੀ ਕਿ ਬੱਚਾ ਜਿਹੜਾ ਆ ਪੜ੍ਹ ਲਿਖ ਕੇ ਨੌਕਰੀਆਂ ਲੱਭਦਾ, ਨੌਕਰੀ ਮਿਲਦੀ ਨਹੀਂ, ਉਹਦੀ ਵਿਦਿਆ ਜਿਹੜੀ ਹੈਗੀ ਆ ਉਹ ਇੰਨੀ ਕੈਪੇਬਲ ਨਹੀਂ ਹੁੰਦੀ ਕਿ ਉਹ ਆਪਣੀ 2 ਵਕਤ ਦੀ ਰੋਟੀ ਕਮਾ ਕੇ ਖਾ ਸਕਦਾ ਹੋਵੇ
0: ਜੀ।
1: ਸੋ ਇਸ ਕਰਕੇ ਇਹ ਬਹੁਤ ਕੰਮ ਕਰਨ ਵਾਲੇ ਹੈਗੇ ਆ ਜਿਹੜੇ ਸਾਨੂੰ ਸਧਾਰਨ ਬੰਦਿਆਂ ਨੂੰ ਤਾਂ ਪਤਾ ਆ, ਤੇ ਜਿਹਨਾਂ ਨੇ ਪੋਲੀਟਿਕਸ ਦੇ ਵਿੱਚ ਸਾਰੀ ਜ਼ਿੰਦਗੀ ਮਤਲਬ ਗਾਲੀ ਹੈਗੀ ਆ ਤੇ ਉਹਨਾਂ ਨੂੰ ਨੀ ਪਤਾ।
0: ਸੈਣੀ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਆ ਨਾ, ਮੈਂ ਥੋੜਾ ਜਿਹਾ ਹੋਰ ਅੱਗੇ ਵਧਾਵਾਂਗਾ ਇੱਕ ਨੁਕਤਾ। ਇੱਥੇ ਮੁਲਕਾਂ ਦੇ ਵਿੱਚ ਰਹਿ ਰਹੇ ਹਾਂ ਤਾਂ ਉਹਦੇ ਨਾਲ ਜੋੜ ਕੇ ਮੈਂ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਤੁਸੀਂ ਬਹੁਤ ਵਧੀਆ ਇਸ ਨੂੰ ਵਿਸਥਾਰ ਦਿੱਤਾ ਹੈ। ਦੇਖੋ ਇਹ ਚਾਹੇ ਵੋਕੇਸ਼ਨਲ ਕਾਲਜ ਨੇ ਜਾਂ ਸਕੂਲ ਨੇ ਇੱਥੇ, ਤੇ ਚਾਹੇ ਸੈਣੀ ਸਾਹਿਬ ਆਪਣੇ ਜਿਹੜੇ ਹੈ ਪ੍ਰਾਇਮਰੀ ਜਾਂ ਹਾਈ ਸਕੂਲ ਤੱਕ ਜਿਹੜੇ ਬੱਚੇ ਨੇ, ਬਕਾਇਦਾ ਮੈਂ ਪਿਛਲੇ ਦਿਨਾਂ ਚ ਵੀ ਗੱਲ ਕੀਤੀ ਸੀਗੀ, ਇੱਕ ਦਿਨ ਪਹਿਲਾਂ ਉਹਨਾਂ ਨੂੰ ਭੇਜਿਆ ਜਾਂਦਾ ਹੈ ਵਰਕ ਦਾ। ਦੇਖੋ ਲੋਕਾਂ ਦੇ ਨਾਲ ਮਤਲਬ ਕਿ ਜਿਹੜਾ ਵਰਕ ਕਲਚਰ ਹੈ ਉਹ ਚ ਜਾ ਕੇ ਝਾਤ ਮਾਰ ਕੇ ਆਓ ਕੰਪਨੀਆਂ ਦੇ ਵਿੱਚ ਕਿੱਦਾਂ, ਜੇ ਤੁਹਾਡੇ ਪੇਰੈਂਟਸ ਵੀ ਜਿਹੜੀ ਆ ਜੋਬ ਕਰਦੇ ਆ ਉੱਥੇ ਕਿੱਦਾਂ ਮਤਲਬ ਕਿ ਉਹ ਵਿਚਰਦੇ ਆ, ਕਿਹੜੀ ਜੋਬ ਦੇ ਅੰਡਰ ਸਾਰਾ ਕੁਝ ਉਹ ਕਿੱਦਾਂ ਹੈਂਡਲ ਕਰਦੇ ਆ, ਪਹਿਲਾਂ ਤਾਂ ਉਹ ਉਹਨਾਂ ਨੂੰ ਦੇਖਣ ਲਈ ਇੱਕ ਦਿਨ ਭੇਜਿਆ ਜਾਂਦਾ। ਫਿਰ 3 ਦਿਨ ਉਹਨਾਂ ਨੂੰ ਭੇਜਿਆ ਜਾਂਦਾ ਹੈ ਜਦੋਂ ਉਹ 8 ਗ੍ਰੇਡ ਦੇ ਵਿੱਚ ਹੋ ਜਾਂਦੇ ਆ, ਕਿ ਤੁਸੀਂ ਜਾ ਕੇ ਦੇਖ ਕੇ ਆਓ, ਆਪ ਹੱਥੀ ਕੰਮ ਕਰਕੇ ਆਓ ਮਤਲਬ ਕਿ 3 ਦਿਨ, ਤੇ ਕਈ ਜਗ੍ਹਾ 5 ਦਿਨ ਵੀ ਹੈ, ਵੀਕ ਵੀ ਹੈ, ਤੇ ਕਈ ਜਗ੍ਹਾ 3 ਦਿਨ ਹੈ। ਉਹ ਬੱਚੇ ਜਾਂਦੇ ਨੇ, ਸਰਟੀਫਿਕੇਟ ਵੀ ਬਕਾਇਦਾ ਉੱਥੇ ਮਿਲਦਾ, ਹੱਲਾਸ਼ੇਰੀ ਮਿਲਦੀ ਹੈ ਉਹਨਾਂ ਨੂੰ, ਮਤਲਬ ਕਿ ਉਹਨਾਂ ਨੂੰ ਐਕਸਪਾਇਰ ਕੀਤਾ ਜਾਂਦਾ ਹੈ ਉਹਨਾਂ ਚੀਜ਼ਾਂ ਦੇ ਵਿੱਚ। ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਪ੍ਰੋਫੈਸ਼ਨ ਚੁਲਦੇ ਆ, ਜੇ ਤੁਸੀਂ ਜਾਂਦੇ ਆ ਵੋਕੇਸ਼ਨਲ ਕਾਲਜ ਦੇ ਵਿੱਚ ਜਾਂਦੇ ਹੋ, ਤਾਂ ਉਹ ਚਾਹੇ ਤੁਸੀਂ ਕਾਰਾਂ ਦਾ ਕੰਮ ਮਕੈਨੀਕਲ ਦਾ ਸਿੱਖਣਾ, ਇੰਜੀਨੀਅਰਿੰਗ ਚ ਜਾਣਾ, ਜਾਂ ਕਿਤੇ ਵੀ ਆ ਕਿਸੇ ਵੀ ਕੈਟਾਗਰੀ ਦੇ ਵਿੱਚ ਖੇਤਰ ਦੇ ਵਿੱਚ ਹੈ, ਤਾਂ ਬਕਾਇਦਾ ਤੁਹਾਨੂੰ ਸਾਲ ਦੇ ਵਿੱਚ ਘੱਟੋ ਘੱਟ ਨਹੀਂ ਇੱਕ ਵਾਰੀ ਤਾਂ, ਹਨਾ ਹੁਣ ਤਾਂ ਸ਼ਾਇਦ ਜ਼ਿਆਦਾ ਵਾਰੀ ਕਰ ਦਿੱਤਾ ਹੈ, ਵੈਸੇ ਇੱਕ ਵਾਰੀ ਤੁਹਾਨੂੰ ਬਕਾਇਦਾ 2 ਵੀਕ ਲਈ, 3 ਵੀਕ ਲਈ ਜਾਂ 4 ਵੀਕ ਲਈ ਵੀ ਹੋ ਸਕਦਾ ਹੈ ਕਿ ਤੁਹਾਨੂੰ ਪ੍ਰੈਕਟਿਸ ਚੋਇਸ ਕਰਨੀ ਪੈਣੀ ਹੈ ਵੀ ਕਿੱਥੇ ਜਾ ਕੇ ਤੁਸੀਂ ਸਾਲ ਦੇ ਵਿੱਚ ਇੱਕ ਵਾਰੀ 4 ਹਫ਼ਤੇ ਲਾ ਕੇ ਆਉਣੇ ਆ, ਉਹ ਤੁਹਾਡੀ ਚੋਇਸ ਹੈ। ਜੇ ਤੁਹਾਨੂੰ ਉੱਥੇ ਕਿਤੇ ਪਲੇਸ ਬਾਹਰ ਨਹੀਂ ਮਿਲਦਾ ਜੇ ਪ੍ਰੋਫੈਸ਼ਨ ਦੇ ਵਿੱਚ ਜਿੱਥੇ ਵੀ ਤੁਸੀਂ ਮਤਲਬ ਕਿ ਸਟੱਡੀ ਕਰ ਰਹੇ ਹੋ, ਚਾਹੇ ਐਗਜ਼ਾਮਪਲ ਕਹਿ ਲਓ ਕਿ ਨਰਸ ਦਾ ਕੋਰਸ ਕਰ ਰਹੇ ਆ, ਤੇ ਉਹ ਜਿਹੜੇ ਲੋਕਲ ਸਰਕਾਰੀ ਹਸਪੀਟਲ ਨੇ ਜਾਂ ਪ੍ਰਾਈਵੇਟ ਜਿਹੜੇ ਨੇ ਉਹਨਾਂ ਦੇ ਵਿੱਚ ਜਾ ਕੇ ਉਹ ਪ੍ਰੈਕਟਿਸ ਦੇ ਲਈ ਅਪਲਾਈ ਕਰਦੇ, ਉਹਨਾਂ ਨੂੰ ਜਗ੍ਹਾ ਮਿਲ ਜਾਂਦੀ ਹੈ, ਹਰ ਜਗ੍ਹਾ ਮਿਲ ਜਾਂਦੀ ਹੈ, ਕੋਈ ਨਾਂ ਨਹੀਂ ਕਰਦਾ ਹਰ ਕੈਟਾਗਰੀ ਦੇ ਵਿੱਚ, ਤੇ ਉੱਥੋਂ ਹੀ ਬਹੁਤ ਵੱਡੇ ਚਾਂਸ ਬਣ ਜਾਂਦੇ ਨੇ ਕਿ ਉਹਨਾਂ ਨੂੰ ਜੋਬ ਜਿਹੜੀ ਹੈ ਸਮਰ ਟਾਈਮ ਦੇ ਵਿੱਚ ਜਦੋਂ ਉਹਨਾਂ ਦਾ ਕਾਲਜ ਜਾਂ ਸਕੂਲ ਨਹੀਂ ਆ ਤਾਂ ਉਹਨਾਂ ਨੂੰ ਜੋਬ ਆਫਰ ਕਰ ਦਿੱਤੀ ਜਾਂਦੀ ਹੈ ਕਿ ਤੁਸੀਂ ਜੇ ਕੰਮ ਕਰਨਾ ਚਾਹੁੰਦੇ ਹੋ, ਤੁਸੀਂ ਤੁਹਾਡੇ ਤੋਂ ਇੰਪ੍ਰੈਸ ਹੋਏ ਆ ਤੇ ਤੁਸੀਂ ਆ ਸਕਦੇ ਹੋ ਕੰਮ ਦੇ ਉੱਤੇ, ਮਤਲਬ ਕਿ ਜੇ ਤੁਹਾਡੀ ਚੋਇਸ ਹੈ, ਜੇ ਜਦੋਂ ਤੁਸੀਂ ਫ੍ਰੀ ਹੋਵੋ ਜਾਂ ਵੀਕਐਂਡ ਦੇ ਉੱਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ, ਓਵਰ ਟਾਈਮ ਕਰਨਾ ਚਾਹੁੰਦੇ ਜਿੱਦਾਂ ਵੀ ਕਰਨਾ ਚਾਹੁੰਦੇ ਹੋ, ਸਕੂਲ ਤੋਂ ਬਾਅਦ ਕਰਨਾ ਚਾਹੁੰਦੇ ਹੋ, ਇੱਥੋਂ ਵਰਕ ਕਲਚਰ ਸ਼ੁਰੂ ਹੋ ਜਾਂਦਾ। ਪਰ ਸਾਡੇ ਤਾਂ ਬਸ ਜੇ ਪੜ੍ਹਨਾ ਤਾਂ ਪੜ੍ਹਨਾ ਹੀ ਆ, ਪਰ ਉਹ ਜਿਹੜਾ ਜੋਬਾਂ ਕ੍ਰੀਏਟ ਕਿੱਦਾਂ ਹੋਣਗੀਆਂ, ਉਹ ਤਾਂ ਮਤਲਬ ਕਿ 90% ਚਾਂਸ ਹੁੰਦੇ ਆ ਇੱਥੇ, 95% ਜਦੋਂ ਤੁਸੀਂ ਪ੍ਰੈਕਟਿਸ ਦੇ ਉੱਤੇ ਜਾਂਦੇ ਹੋ ਤਾਂ ਤੁਹਾਨੂੰ ਜੋਬ ਉੱਥੇ ਹੀ ਮਤਲਬ ਕਿ ਮਿਲ ਜਾਂਦੀ ਹੈ ਜੀ, ਆਫਰ ਹੋ ਜਾਂਦੀ ਹੈ। ਪਰ ਸਾਡੇ ਨਹੀਂ ਆ ਉਹ ਚੀਜ਼, ਕਲਚਰ ਹੀ ਨਹੀਂ ਆ ਜੀ ਉਹ।
1: ਭਾਰੀ ਸਾਹਿਬ ਅੱਜ ਇੱਕ ਸੁਪਰੀਮ ਕੋਰਟ ਨੇ ਜਜਮੈਂਟ ਦਿੱਤੀ
0: ਜੀ
1: ਕਿ ਹੁਣ ਜਿਹੜੇ ਜੱਜ ਜਿਹੜੇ ਹੈਗੇ ਆ ਭਰਤੀ ਹੋਣੇ ਆ ਉਹ ਕਿਸ ਤਰੀਕੇ ਨਾਲ ਹੋਣਗੇ। ਅੱਗੇ ਹੁੰਦਾ ਸੀ ਪਹਿਲਾਂ 2 ਸਾਲ ਦੀ ਉਹਨਾਂ ਦੇ ਜਿਹੜਾ ਹੈਗਾ ਆ ਵਕਾਲਤ ਕਰਦਿਆਂ ਨੂੰ ਹੋ ਗਿਆ, ਹੁਣ ਤੇ ਉਹ ਟੈਸਟ ਦੇ ਸਕਦੇ ਸੀ। ਟੈਸਟ ਤੋਂ ਬਾਅਦ ਜਿਹੜਾ ਹੈਗਾ ਆ ਜੀ ਉਹਨਾਂ ਦਾ ਉਹ ਪਹਿਲਾਂ ਪ੍ਰੀਲਿਮਨਰੀ ਹੁੰਦਾ ਸੀ, ਫਿਰ ਮੇਨ ਟੈਸਟ ਹੁੰਦਾ ਸੀ, ਫਿਰ ਇੰਟਰਵਿਊ ਹੁੰਦੀ ਸੀ। ਇਹ ਸਾਰੇ ਚਰਨ ਕਰਨ ਪਾਰ ਕਰਕੇ ਤੇ ਉਹ ਸਿਲੈਕਟ ਹੋ ਜਾਂਦੇ ਸੀ। ਉਹਨਾਂ ਨੂੰ ਉਦਣ ਤੋਂ ਹੀ ਜਿਹੜਾ ਹੈਗਾ ਆ ਵੀ ਆਈ ਕਾਰਡ ਵਗੈਰਾ ਮਿਲ ਜਾਂਦੇ ਸੀ ਤੇ ਉਹਨਾਂ ਨੂੰ ਸਟੇਸ਼ਨ ਅਲੋਟ ਕਰ ਦਿੱਤੇ ਜਾਂਦੇ ਸੀਗੇ ਤੇ ਉਹ ਜੱਜਿਸ ਦੀ ਟ੍ਰੇਨਿੰਗ ਵੀ ਲੈਂਦੇ ਸੀ ਨਾਲ,
0: ਜੀ
1: 15 ਦਿਨ ਜਾਂਦੇ ਸੀਗੇ ਤੇ ਕੋਰਟਾਂ ਦੇ ਵਿੱਚ ਜਾ ਕੇ ਕਿਸੇ ਨਾ ਕਿਸੇ ਜੱਜ ਨਾਲ ਅਟੈਚ ਹੋ ਕੇ ਕੰਮ ਦੇਖਦੇ ਸੀ, ਮੁੜ ਕੇ ਫੇਰ ਆ ਜਾਂਦੇ ਸੀ ਟ੍ਰੇਨਿੰਗ ਸੈਂਟਰ ਦੇ ਵਿੱਚ ਤੇ ਉੱਥੇ ਟ੍ਰੇਨਿੰਗ ਲੈਂਦੇ ਸੀ। ਇਸ ਤਰ੍ਹਾਂ 1 ਸਾਲ ਪੂਰਾ ਹੋਣ ਤੋਂ ਬਾਅਦ ਉਹਨਾਂ ਨੂੰ ਪੱਕੀ ਪੋਸਟ ਦੇ ਦਿੱਤੀ ਜਾਂਦੀ ਸੀ ਜੀ। ਇਹ ਸੀਗਾ ਜੀ ਪਹਿਲਾ ਜਿਹੜਾ ਸੈਟਅਪ। ਹੁਣ ਦੇਖੋ ਇਹਨਾਂ ਨੇ ਕੀ ਕੀਤਾ ਕਿ 1 ਸਾਲ ਦਾ ਜਿਹੜਾ ਹੈਗਾ ਆ ਵੀ ਗੈਪ ਹੋਵੇ ਤੁਹਾਡੇ ਲਾ ਕਰਨ ਤੋਂ, ਵੀ ਯਾਨੀ ਕਿ ਪ੍ਰੈਕਟਿਸ 1 ਸਾਲ ਦੀ ਕਰਦਾ ਹੋਵੇ, ਉਹ ਤੋਂ ਬਾਅਦ ਟੈਸਟ ਦਿੰਦਾ ਆ, ਟੈਸਟ ਕਲੀਅਰ ਹੋਇਆ ਤੇ ਤੁਹਾਨੂੰ ਉਹਨਾਂ ਨੇ ਜੱਜ ਬਣ ਲੈਣਾ ਹੈਗਾ ਆ। ਪਰ ਤੁਹਾਡੇ ਕੋਲ ਕਰਾਉਣਾ ਕੀ ਆ, 1 ਸਾਲ ਦੀ ਤੁਹਾਨੂੰ ਜਿਹੜੀ ਆ ਟ੍ਰੇਨਿੰਗ ਦੇਣੀ ਆ ਜੀ। 1 ਸਾਲ ਤੁਹਾਡੇ ਜਿਹੜੇ ਹੈਗੇ ਆ 6 ਮਹੀਨੇ ਸੈਸ਼ਨ ਜੱਜ ਨਾਲ ਜਿਹੜਾ ਹੈਗਾ ਆ ਬਤੌਰ ਕਲਰਕ ਜਾ ਤੁਹਾਨੂੰ ਲਾਉਣਾ ਆ
0: ਜੀ,
1: ਤੇ ਫੇਰ 6 ਮਹੀਨੇ ਜਿਹੜਾ ਆ ਹਾਈ ਕੋਰਟ ਦੇ ਜੱਜ ਦੇ ਨਾਲ ਲਾਉਣਾ ਆ ਜੀ। ਇਹਦਾ ਮੇਨ ਟਾਈਮ ਇਸ 2 ਸਾਲ ਦੇ ਦੌਰਾਨ ਤੁਹਾਨੂੰ ਤਨਖਾਹ ਜਿਹੜੀ ਹੈਗੀ ਆ ਉਹ 1 ਜੱਜ ਨਾਲੋਂ ਅੱਧੀ ਮਿਲੇਗੀ
0: ਜੀ।
1: ਹਾਂਜੀ, 2 ਸਾਲ ਬਾਅਦ ਜਦੋਂ ਹਾਈ ਕੋਰਟ ਦਾ ਜੱਜ ਸੈਟਿਸਫਾਈ ਹੋਊਗਾ ਕਿ ਮਤਲਬ ਬੰਦਾ ਜਿਹੜਾ ਹੈਗਾ ਆ ਉਹ 1 ਰਿਪੋਰਟ ਕਰੂਗਾ ਜੀ ਵੀ ਹੀ ਇਜ਼ ਗੁੱਡ ਹਾਂਜੀ, ਤੇ ਕੈਨ ਬੀ ਸਿਟ ਔਨ ਦਾ ਚੇਅਰ ਆਫ ਜੱਜ, ਤੇ ਫੇਰ ਤੁਹਾਨੂੰ ਸਟੇਸ਼ਨ ਅਲੋਟ ਕਰ ਦਿੱਤਾ ਜਾਊਗਾ ਜੀ।
0: ਜੀ
1: ਸਰ, ਮੈਂ ਦੇਖਿਆ ਜੀ ਵੀ ਆਰਮੀ ਦੇ ਵਿੱਚ ਵੀ ਇੱਦਾਂ ਕਰਕੇ ਜਦੋਂ ਟ੍ਰੇਨਿੰਗਾਂ ਹੁੰਦੀਆਂ ਸੀਗੀਆਂ ਜਦੋਂ ਨਾਲ ਅਟੈਚ ਲਾਇਆ ਜਾਂਦਾ ਸੀ ਪ੍ਰੋਬੇਸ਼ਨ ਪੀਰੀਅਡ ਦੇ ਵਿੱਚ, ਉਹ ਕੁੱਤੇ ਜਿਹੜੇ ਹੈਗੇ ਆ ਘੁਮਾਉਣ ਵਾਸਤੇ ਲਿਜਾਣੇ ਪੈਂਦੇ ਜੀ ਇਹਨਾਂ ਲੋਕਾਂ ਦੇ।
0: ਬਿਲਕੁਲ,
1: ਕੁੱਤਾ ਬਿਮਾਰ ਹੋ ਗਿਆ, ਅੱਜ ਕੁੱਤਾ ਲੈ ਕੇ ਜਾ ਜੀ,
0: ਮੁੜ
1: ਕੇ ਜਿਹੜਾ ਹੈਗਾ ਆ ਉਸ ਬੰਦੇ ਨੂੰ ਕਿੰਨੀ ਡੀਗ੍ਰੇਡਾਈਜੇਸ਼ਨ ਹੈਗੀ ਆ
0: ਸਰ।
1: ਇਹ ਰੱਬ ਬਣੇ ਹੈਗੇ ਆ ਜੀ ਇੱਥੇ, ਇੱਥੇ ਸਿਸਟਮ ਦੇ ਵਿੱਚ ਸੁਧਾਰ ਨਹੀਂ ਹੋ ਸਕਦਾ। ਉਹਦਾ ਕਾਰਨ ਇਹ ਹੈਗਾ ਆ ਕਿ ਜਿਹੜੇ ਬੰਦੇ ਅਹੁਦੇ ਮੱਲ ਕੇ ਬਹਿ ਗਏ ਹੈਗੇ ਆ ਜੀ ਉੱਪਰਲੇ ਲੈਵਲ ਦੇ ਉੱਤੇ, ਉਹ ਥੱਲੜਿਆਂ ਨੂੰ ਕੀੜੇ ਮਕੌੜੇ ਹੀ ਸਮਝਦੇ ਆ ਜੀ।
0: ਬਿਲਕੁਲ,
1: ਜਦੋਂ ਬੰਦੇ ਨੇ ਟੈਸਟ ਪਾਸ ਕਰ ਲਿਆ ਸਰ, ਟੈਸਟ ਪਾਸ ਕਰ ਲਿਆ ਉਹਦਾ ਜਿਹੜਾ ਹੈਗਾ ਤੁਸੀਂ ਉਹਨੂੰ ਜਿੱਥੇ ਲਾਉਣਾ ਲਾਓ, ਜੇ ਉਹਦੇ ਕੰਮ ਚ ਕਮੀ ਆ ਤੇ ਦੱਸੋ, ਉਹਦੀ ਤੁਸੀਂ ਟ੍ਰੇਨਿੰਗ ਜਦੋਂ ਸਾਲ ਦੀ ਕਰਾ ਲਈ ਹੈਗੀ ਆ ਤੇ ਮੋਰ ਦੈਨ ਸਫੀਸ਼ੀਐਂਟ ਜੀ।
0: ਬਿਲਕੁਲ,
1: ਮੁੜ ਕੇ ਫੇਰ ਉਹ ਉਸੇ ਬੰਦੇ ਦੇ ਇੱਕ ਬੰਦੇ ਦੇ ਮਤਾਜ ਕਰ ਦਿੱਤਾ ਉਹਨੂੰ ਕਿ ਉਹ ਉਹਨੂੰ ਗੁੱਡ ਦੀ ਰਿਪੋਰਟ ਦਊਗਾ, ਹਾਂਜੀ ਉਹਦੀ ਰਿਪੋਰਟ ਲਿਖੇਗਾ, ਦੈਨ ਹੀ ਕੈਨ ਜੁਆਇਨ
0: ਜੀ।
1: ਹਾਂਜੀ, ਨਹੀਂ ਤਾਂ ਪਤਾ ਨਹੀਂ ਤਾਂ ਅੱਗੇ ਕੀ ਉਹਦੇ ਬਾਰੇ ਸਾਇਲੈਂਟ ਹੈਗੇ ਆ ਜੀ, ਯਾਨੀ ਕਿ ਉਹ ਲੇਲੜੀਆਂ ਕੱਢੇਗਾ। ਹਾਂਜੀ, ਮੈਂ ਤਾਂ ਮਾਫ ਕਰਨਾ, ਮੈਂ ਤਾਂ ਇਸ ਪੇਸ਼ੇ ਚ ਹੈਗਾ ਆ ਤੇ ਮੈਂ ਤਾਂ ਇੱਥੇ ਦੇਖਿਆ ਹੈਗਾ ਆ ਕਿ ਉਹ ਇੰਨੇ ਕੁ ਬਦਨੀਤੇ ਬੰਦੇ ਸਾਨੂੰ ਇੱਥੇ ਦਿਸਦੇ ਹੁੰਦੇ ਸੀਗੇ ਜੀ ਹਾਈ ਕੋਰਟ ਦੇ ਜੱਜ। ਉਹ ਜਦੋਂ ਹੁਸ਼ਿਆਰਪੁਰ ਆਉਂਦੇ ਸੀ ਨਾ ਜੀ, ਉਹਦੇ ਪਹਿਲਾਂ ਹੀ ਪਤਾ ਹੁੰਦਾ ਸੀ ਵੀ ਇੱਥੇ ਲੱਕੜ ਬਾਜ਼ਾਰ ਦੇ ਵਿੱਚ ਜਿਹੜਾ ਆ ਵੀ ਫਰਨੀਚਰ ਬਹੁਤ ਵਧੀਆ ਮਿਲਦਾ।
0: ਹਾਂਜੀ
1: ਹਾਂਜੀ, ਉਹ ਜਾਂਦੇ ਜਿਹੜੇ ਹੈਗੇ ਆ ਤੇ ਉਹਨਾਂ ਦੇ ਆਪ ਜਦੋਂ ਇੱਥੇ ਇੰਸਪੈਕਸ਼ਨਾਂ ਤੇ ਆਉਂਦੇ ਸੀ ਤੇ ਮੁੜ ਕੇ ਟਰੱਕ ਭਰ ਭਰ ਕੇ ਫਰਨੀਚਰ ਦੇ ਜਾਂਦੇ ਸੀਗੇ ਜੀ।
0: ਜੀ ਬਿਲਕੁਲ ਜੀ,
1: ਕਿੰਨੇ ਕ ਇਹ ਬੰਦੇ ਜਿਹੜੇ ਇਮਾਨਦਾਰ ਹੈਗੇ ਆ ਜੀ, ਸਾਰਾ ਕੁਛ ਜਿਹੜਾ ਹੈਗਾ ਆ ਇਸ ਕਰਕੇ ਮਤਲਬ ਇਹ ਪੜਦਾ ਬਣਿਆ ਇੱਕ ਜੁਡੀਸ਼ਰੀ ਦਾ, ਪਰ ਆ ਜਿਹੜੀ ਜੱਜਮੈਂਟ ਹੈ ਇਹਦੇ ਨਾਲ ਜਿਹੜਾ ਆ ਬੱਚਿਆਂ ਦਾ ਮਨ ਇੰਨਾ ਦੁਖਿਆ ਨਾ ਜੀ ਅੱਜ
0: ਜੀ,
1: ਜਿਹੜੇ ਬੱਚੇ ਤਿਆਰੀਆਂ ਕਰ ਰਹੇ ਹੈਗੇ ਆ ਵੀ ਦੱਸੋ ਵੀ ਪਹਿਲਾਂ ਤਾਂ ਤੁਸੀਂ ਆਇਆ ਕਿ ਹਾਂ ਜੀ ਵੀ ਉਹ ਅੱਧੀ ਤੁਸੀਂ ਤਨਖਾਹ ਦੇਣੀ ਹੈਗੀ, ਕਿਉਂ ਵੀ ਅੱਧੀ ਦੇਣੀ ਜਦੋਂ ਬੰਦਾ ਜਿਹੜਾ ਸਿਲੈਕਟ ਹੋ ਗਿਆ ਆ ਤੇ ਤੁਸੀਂ ਉਹਦੀ ਜਿਹੜੀ ਹੈਗੀ ਜੋ ਪਹਿਲਾਂ ਸੈਟਅਪ ਸੀ ਉਹਦੇ ਵਿੱਚ ਕੀ ਕਮੀ ਪੇਸ਼ੀ ਸੀ ਜਿਹੜਾ ਤੁਸੀਂ ਰੋਜ਼ ਦੀ ਰੋਜ਼ ਬਦਲਦੇ ਰਹਿੰਦੇ ਆ। ਪਿਛਲੇ ਸਾਲ ਇਹਨਾਂ ਨੇ ਜੱਜਮੈਂਟ ਦੇ ਦਿੱਤੀ ਜੀ, ਪਿਛਲੇ ਸਾਲ ਪਹਿਲਾਂ ਸੁਣਦਾ ਸੀ 2 ਸਾਲ ਵਾਲਾ ਜੀ ਕਨਸੈਪਟ, ਬੜੇ ਸਾਲ ਰਿਹਾ ਜੀ ਇਹ। ਹੁਣ ਪਤਾ ਨੀ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਚ ਕਿੱਦਾਂ ਦਾ ਮਤਲਬ ਜੱਜ ਆਏ ਹੈਗੇ ਆ ਜੀ, ਉਹਨਾਂ ਨੇ ਹੁਣ ਉਹਨਾਂ ਨੇ ਪਿਛਲੇ ਸਾਲ ਇਹਨਾਂ ਨੇ ਕਰ ਦਿੱਤਾ ਜੀ ਵੀ 2 ਸਾਲ ਪ੍ਰੈਕਟਿਸ ਇਜ਼ ਇਨਸਫੀਸ਼ੀਐਂਟ, 3 ਸਾਲ ਚਾਹੀਦੀ ਹੈ ਜੀ, ਘੱਟੋ ਘੱਟ 3 ਸਾਲ ਪ੍ਰੈਕਟਿਸ ਕੀਤੀ ਹੋਵੇ ਜੀ। ਉਹ ਇੱਕ ਬੈਚ ਜਿਹੜਾ ਆਪਣਾ ਆ ਜਾਣਾ ਸੀ ਨਾ ਜੀ ਬੱਚਿਆਂ ਦਾ, ਉਹ 1 ਸਾਲ ਲਈ ਵੈਸੇ ਹੀ ਡਿਲੇ ਹੋ ਗਿਆ,
0: ਤੇ
1: ਤੁਸੀਂ ਜਿਹੜਾ ਹੈਗਾ ਇਹ ਜਨ ਜੀ ਦੀਆਂ ਸਮੱਸਿਆਵਾਂ ਇੱਕ ਥੋੜੀਆਂ ਹੈਗੀਆਂ ਜੀ,
0: ਬਿਲਕੁਲ
1: ਕਿੰਨੀਆਂ ਕਿੰਨੀਆਂ ਸਮੱਸਿਆਵਾਂ ਜੀ। ਐਜੂਕੇਸ਼ਨ ਦਾ ਪੱਧਰ ਤੁਸੀਂ ਦੇਖੋ ਕਿੱਦਾਂ ਦਾ ਐਜੂਕੇਸ਼ਨ ਨੂੰ ਸਿਸਟਮ ਬਣਾਇਆ ਆ ਤੁਸੀਂ, ਲੋਕਾਂ ਨੂੰ ਬੱਚਿਆਂ ਨੂੰ ਆਪਣੇ ਹੱਥਾਂ ਦੇ ਵਿੱਚ ਕੱਠ ਪੁਤਲੀ ਬਣਾਉਣ ਵਾਸਤੇ ਕਿੱਦਾਂ ਕਿੱਦਾਂ ਦੀਆਂ ਵਿਉਂਤਾਂ ਚਾਲਾਂ ਚੱਲਦੇ ਹੈਗੇ ਆ ਜੀ।
0: ਜੀ
1: IAS ਕਰਕੇ ਬੱਚੇ ਜਿਹੜੇ ਹੈਗੇ ਆ ਤੇ ਫਾਈਲਾਂ ਚੱਕ ਕੇ ਅਨਪੜਾਂ ਦੇ ਜਿਹੜਾ ਹੈਗਾ ਆ ਮੂਹਰੇ ਖੜੇ ਆ ਜੀ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਜਨ ਜੀ ਦੀਆਂ ਸਮੱਸਿਆਵਾਂ ਸਾਰਿਆਂ ਨੂੰ ਪਤਾ ਆ ਜੀ। ਉੱਥੇ ਫਿਰ ਤੁਸੀਂ ਜਿਹੜਾ ਆ ਜੋਬ ਦੇ ਪ੍ਰਤੀ ਜਿਹੜਾ ਆ ਉਹਨਾਂ ਦੀ ਤੁਹਾਡਾ ਕਿਹੜੀ ਐਜੂਕੇਸ਼ਨ ਆ ਜਿਹੜੀ ਜੋਬ ਓਰੀਐਂਟਡ ਹੈਗੀ ਆ ਕਿ ਨਿਕਲਦੇ ਨਾਲ ਜੋਬ ਮਿਲ ਜਾਊਗੀ ਜੀ।
0: ਜੀ ਬਿਲਕੁਲ ਹੈ ਜੀ।
1: ਸਰ ਜਿੱਥੇ ਤੁਹਾਡੇ ਜਿਹੜੇ ਮੁਲਕਾਂ ਦੀ ਤੁਸੀਂ ਗੱਲ ਕਰਦੇ ਆ ਜੀ, ਉੱਥੇ ਉਹਨਾਂ ਨੇ ਜੇ ਤੁਹਾਡੇ ਕੋਲੋਂ ਟੈਕਸ ਲੈਂਦੇ ਹੈਗੇ ਨਾ ਜੀ, ਤੇ ਉਹਨਾਂ ਨੇ ਇਹ 2 ਖੇਤਰ ਜਿਹੜੇ ਹੈਗੇ ਨਾ ਜੀ, ਐਜੂਕੇਸ਼ਨ
0: ਜੀ
1: ਤੇ ਹੈਲਥ
0: ਜੀ,
1: ਇਹਦੇ ਤੇ ਤੁਹਾਨੂੰ ਜਿਹੜਾ ਆ ਨਿਸ਼ਚਿੰਤ ਕੀਤਾ ਆ।
0: ਬਿਲਕੁਲ ਹੈ ਜੀ, ਬਿਲਕੁਲ।
1: ਸਾਡੇ ਇੱਥੇ ਟੈਕਸ ਦੀ ਜਿਹੜੀ ਹੈਗੀ ਆ ਵੀ ਟੈਕਸ ਦੀ ਸਟੱਡੀ ਕਰਨ ਵਾਸਤੇ ਵਿਦੇਸ਼ਾਂ ਨੂੰ IAS ਅਫਸਰ ਚੱਲ ਜਾਂਦੇ ਆ, ਉਹ ਜਾਇਆ ਹੁੰਦੇ ਆ ਜੀ ਵੀ ਟੈਕਸ ਕਿੱਥੋਂ ਕਿੱਥੋਂ ਗਰਾਇਆ ਜਾ ਸਕਦਾ ਆ ਜੀ, ਤੇ ਮੁੜ ਕੇ ਆ ਕੇ ਸਾਨੂੰ ਸਹੂਲਤ ਦੇ ਨਾਂ ਤੇ ਆਹ ਕੁਛ ਮਿਲਦਾ ਹੈ ਜੀ ਇੱਥੇ, ਜਿਹਦੇ ਕਰਕੇ ਯੂਥ ਦੇ ਮਨ ਦੇ ਵਿੱਚ ਇਹ ਰਿਸੈਂਟਮੈਂਟ ਹੈਗੀ ਆ, ਤਾਂ ਹੀ ਯੂਥ ਬਾਹਰ ਆ ਜੀ। ਯੂਥ ਤਾਂ ਇਸ ਵੇਲੇ ਬਾਕੀ ਹੋਇਆ ਪਿਆ, ਕਿੱਥੋਂ ਕਰੋ ਕੋਈ ਕੰਟਰੋਲ ਜਦੋਂ, ਕਿਉਂਕਿ ਇਹਨਾਂ ਨੇ ਸਮੱਸਿਆ ਉਦੋਂ ਹੀ ਮਤਲਬ ਰਿਲਾਈਜ਼ ਕਰਨੀ ਹੈ ਜਦੋਂ ਇਹਨਾਂ ਦੇ ਗਲੇ ਨੂੰ ਹੱਥ ਪੈ ਗਿਆ,
0: ਪਾਣੀ ਸਿਰ ਟੱਪ ਗਿਆ ਜੀ,
1: ਪਾਣੀ ਸਿਰ ਤੋਂ ਲੰਘ ਗਿਆ ਆ। ਹੁਣ ਸਮਾਂ ਏਦਾਂ ਦਾ ਪਰ ਸਾਹਿਬ ਸਾਰੀ ਜ਼ਿੰਦਗੀ ਤੁਸੀਂ ਕਮਾਈ ਕਰ ਲਓ, ਜੇ ਇੱਕ ਵਾਰੀ ਤੁਹਾਨੂੰ ਬੁਢਾਪੇ ਦੇ ਵਿੱਚ ਇੱਕ ਵਾਰੀ ਡਾਕਟਰ ਕੋਲ ਜਾਣਾ ਪੈ ਗਿਆ, ਤੁਹਾਡੀ ਸਾਰੀ ਜ਼ਿੰਦਗੀ ਦੀ ਪੂੰਜੀ ਜਿਹੜੀ ਹੈਗੀ ਆ ਉੱਥੇ ਚੱਲ ਜਾਣੀ ਹੈ।
0: ਬਿਲਕੁਲ ਹੈ ਜੀ,
1: ਜ਼ਿੰਦਗੀ ਵੀ ਨੀ ਬਚਦੀ, ਬੰਦਾ ਵੀ ਨੀ ਬਚਦਾ, ਘਰ ਵੀ ਖਾਲੀ ਹੋ ਜਾਂਦਾ
0: ਜੀ। ਬਿਲਕੁਲ ਬਿਲਕੁਲ ਹੈ ਜੀ।
1: ਤੇ ਜੇ ਸਿਸਟਮ ਏਦਾਂ ਦਾ ਹੈਗਾ ਆ, ਜੇ ਇੰਸ਼ੋਰੈਂਸ ਦੇ ਉੱਤੇ ਜਾਂਦੇ ਹੈਗੇ ਜਿਹੜੇ ਬੰਦੇ ਮਾੜਾ ਮੋਟਾ ਆਪਣੇ ਅੰਦਰ ਮੂੰਹ ਨੂੰ ਗੰਢ ਲਾ ਕੇ ਤੇ ਇੰਸ਼ੋਰੈਂਸ ਕਰਵਾਉਂਦੇ ਹੈਗੇ ਆ ਜੀ, ਤੇ ਉਹ ਡਬਲ ਰਿਸਕ ਹੋ ਜਾਂਦਾ ਆ ਜੀ। ਉਹ ਨਾ ਚਾਹੁੰਦੇ ਹੋਏ ਵੀ ਬੰਦਾ ਪਾੜ ਦਿੱਤਾ ਜਾਂਦਾ ਡਾਕਟਰਾਂ ਕੋਲ ਜਾ ਕੇ ਜੀ।
0: ਬਿਲਕੁਲ ਹੈ ਜੀ।
1: ਸੋ ਇਸ ਸਰ ਇੱਥੇ ਦੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਆ ਉਹਨਾਂ ਨੂੰ ਟਾਈਮਲੀ ਐਡਰੈਸ ਹੀ ਨਹੀਂ ਕੀਤਾ। ਇੱਥੇ ਤਾਂ ਟੈਕਸ ਪੇਅਰ ਦਾ ਪੈਸਾ ਜਿਹੜਾ ਹੈਗਾ ਆ ਲੀਡਰਾਂ ਦੀ ਅਯਾਸ਼ੀ ਤੇ ਖਰਚਿਆ ਜਾਂਦਾ ਆ, ਲੀਡਰਾਂ ਦੀ ਇਨਕਮ ਦੇ ਉੱਤੇ ਜਿਹੜਾ ਟੈਕਸ ਲਗਾਇਆ ਹੁੰਦਾ ਉਹਦੀ ਅਦਾਇਗੀ ਵੀ ਟੈਕਸ ਪੇਅਰ ਦੇ ਪੈਸੇ ਦੇ ਵਿੱਚੋਂ ਹੁੰਦੀ ਆ। ਇਸ ਤੋਂ ਵੱਡਾ ਹੋਰ ਕਿਹੜਾ ਮਤਲਬ ਜਿਹੜਾ ਹੈਗਾ ਸ਼ਰਾਪ ਹੋ ਸਕਦਾ ਆ ਜੀ ਕਿਸੇ ਸਮਾਜ ਲਈ?
0: ਬਿਲਕੁਲ ਹੈ ਜੀ, ਬਿਲਕੁਲ ਸੈਣੀ ਸਾਹਿਬ।
1: ਸੋ ਹੁਣ ਕਹਿੰਦੇ AI ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ, ਠੀਕ ਹੈ ਜੀ। ਅਗਲੇ ਸੈਕਟਰੀ ਜਿਹੜੇ ਆ ਉਹ ਆਰਾਮ ਨਾਲ ਪ੍ਰੋਜੈਕਟ ਰਿਪੋਰਟ ਜਿਹੜੀ ਇੱਕ ਦਿਨ ਚ ਵਿੱਚ AI ਨਾਲ ਬਣਾ ਕੇ ਤੇ ਤੁਹਾਨੂੰ ਸਬਮਿਟ ਕਰ ਦੇਣਗੇ। ਹੋਰ ਉਹਨਾਂ ਦਾ ਵੀ ਜਾਣਾ ਜਿਹੜਾ ਹੈਗਾ ਜਾਂ ਸੌਖਾ ਨੀ ਹੈਗਾ ਜਾ, ਕਿਉਂਕਿ ਉਹਨਾਂ ਦੇ ਜਿਹੜੇ ਸਵਾਲ ਮੂੰਹ ਅੱਡੀ ਖੜੇ ਆ ਨਾ ਜੀ, ਉਹ ਐਡਰੈਸ ਹੋਣ ਵਾਸਤੇ ਬਹੁਤ ਸਿਰ ਜੋੜ ਕੇ ਮਿਹਨਤ ਕਰਨ ਦੀ ਲੋੜ ਆ, ਜੋ ਕਿ ਤੁਹਾਡੇ ਬੱਸ ਦੀ ਗੱਲ ਹੀ ਹੈ ਨੀ ਜੇ ਤੁਸੀਂ ਇੰਨਾ ਕੁਛ ਕਰ ਸਕਦੇ ਹੁੰਦੇ, ਇਹ ਸਮੱਸਿਆਵਾਂ ਅੱਜ ਆਉਂਦੀਆਂ ਹੀ ਨਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ
1: ਜੀ ਸਰ ਹੁਣ ਅਜੀ ਹੈ ਜੀ ਸਰ ਦੂਜੀ
0: ਸੈਣੀ ਸਾਹਿਬ, ਪੰਜਾਬ ਬੰਦ ਰਿਹਾ ਜੀ, ਕਿਹੋ ਜਿਹੇ ਹਾਲਾਤ ਰਹੇ ਨੇ?
1: ਪਰ ਸਾਹਿਬ ਦੁੱਖ ਹੋਇਆ, ਦੁੱਖ ਇਸ ਕਰਕੇ ਹੋਇਆ ਕਿ ਇਹਨਾਂ ਬੰਦ ਦਾ ਜਿਹੜਾ ਹੈਗਾ ਆ ਅਸਰ ਕੀ ਹੁੰਦਾ ਆ ਜੀ।
0: ਜੀ
1: ਅਸੀਂ ਨਾ ਕਦੀ, ਮੈਂ ਮਾਫ ਕਰਨਾ ਮਤਲਬ ਜੇ ਕਿਸੇ ਨੂੰ ਗੁੱਸਾ ਲੱਗੇ ਤੇ, ਅਸੀਂ ਕਦੀ ਵੀ ਜਿਹੜਾ ਹੈਗਾ ਨਾ ਦੂਜੇ ਦਾ ਵਿਊ ਪੁਆਇੰਟ ਨੀ ਦੇਖਿਆ ਕਿ ਦੂਜੇ ਸਾਡੇ ਬਾਰੇ ਕੀ ਸੋਚਦਾ ਜੀ।
0: ਬਿਲਕੁਲ ਹੈ ਜੀ।
1: ਇਸ ਬੰਦ ਨੂੰ ਤੁਸੀਂ ਜਿਹੜਾ ਹੈਗਾ ਆ ਦੇਸ਼ ਦੇ ਦੂਜੇ ਹਿੱਸਿਆਂ ਦੇ ਵਿੱਚ ਲੋਕੀ ਬੈਠੇ ਕੀ ਸੋਚਦੇ ਆ, ਕੀ ਵਿਚਾਰਦੇ ਆ, ਜਿਹੜੇ ਬੰਦਿਆਂ ਨੇ ਰਿਲੀਫ ਦੇਣੀ ਆ
0: ਜੀ,
1: ਉਹਨਾਂ ਦਾ ਸੋਚਣ ਦਾ ਐਂਗਲ ਕੀ ਹੈਗਾ ਆ ਜੀ। ਹਮੇਸ਼ਾ ਇਹੋ ਜਿਹੀਆਂ ਚੀਜ਼ਾਂ ਡਬਲ ਐਡ ਵੈਪਨ ਹੁੰਦੀਆਂ ਜੀ।
0: ਇਹ ਰਿਹਾਈ ਕਰਾਉਣਗੇ ਨੀ ਮੈਨੂੰ ਲੱਗਦਾ, ਜਾਂ ਉਹਨਾਂ ਨੂੰ ਬਾਹਰ ਨੀ ਕਢਾਉਣਗੇ, ਉਹਨਾਂ ਨੂੰ ਹੋਰ ਥੋੜਾ
1: ਪੱਕੇ ਬਣਾਉਣਗੇ ਜੀ, ਪੱਕੇ ਬਣਾਉਣਗੇ। ਤੇ ਜੇ ਬੰਦੇ ਜਿਹੜੇ ਅੰਦਰ ਹੈਗੇ ਆ ਤੇ ਤਾਂ ਇੰਨਾ ਇਨਫਲੂਐਂਸ ਰੱਖਦੇ ਹੈਗੇ ਆ ਕਿ ਪੰਜਾਬ ਬੰਦ ਹੋ ਜਾਂਦਾ ਉਹਨਾਂ ਦੇ ਇਸ਼ਾਰੇ ਤੇ ਜਾਂ ਇੱਦਾਂ ਕਰਕੇ, ਜੇ ਉਹਨਾਂ ਨੂੰ ਕੁਛ ਨਹੀਂ ਮਿਲਦੀ ਤਕਲੀਫ ਤੇ, ਤੇ ਜੇ ਬਾਹਰ ਆ ਗਏ ਤੇ ਖਰੇ ਕਿੰਨਾ ਹੈ ਕਿ ਇਹ ਮਤਲਬ ਉਹ ਆ ਕੇ ਕਿੱਡਾ ਵੱਡਾ ਰਿਵੋਲਟ ਖੜਾ ਕਰ ਦੇਣਗੇ ਜੀ।
0: ਜੀ
1: ਸਰ ਇਹ ਸ਼ੰਕਾ ਹੁੰਦੀ ਅਗਲਿਆਂ ਦੇ ਮਨ ਦੇ ਵਿੱਚ, ਉਹ ਉਲਟਾ ਜਿਹੜਾ ਹੈਗਾ ਆ ਉਹਦਾ ਐਡਵਰਸ ਇਫੈਕਟ ਪੈਂਦਾ ਜੀ।
0: ਜੀ
1: ਸਵਾਲ ਤਾਂ ਇਹ ਹੈਗਾ ਆ ਕਿ ਸਾਨੂੰ ਚੈਨਲ ਜਿਹੜੇ ਆ ਅਡੋਪਟ ਕਰਨੇ ਆ ਉਹ ਹੋਰ ਤਰ੍ਹਾਂ ਦੇ ਕਰਨੇ ਪੈਣਗੇ
0: ਜੀ।
1: ਇਹੋ ਜਿਹੇ ਬੰਦ ਜਿਹੜੇ ਹੈਗੇ ਆ ਸਰ ਜਿਹਦੇ ਨਾਲ ਇਕੋਨਮੀ ਖੜਦੀ ਹੈਗੀ ਆ ਜੀ। ਟ੍ਰੇਨਾਂ ਰੋਕਣ ਨਾਲ ਕੀ ਹੁੰਦਾ ਜੀ ਵੀ ਲੋਕਾਂ ਆਪਣੇ ਸਮੇਂ ਤੇ ਕਿਸੇ ਨੇ ਜਾਣਾ ਹੁੰਦਾ।
0: ਸੈਣੀ ਸਾਹਿਬ ਕੋਈ ਵੀ ਧਰਨਾ ਪ੍ਰਦਰਸ਼ਨ ਹੋਵੇ, ਦੇਖੋ ਪਹਿਲਾਂ ਤਾਂ ਹੁੰਦਾ ਹੈ ਕਿ ਸਾਡੀਆਂ ਮੰਗਾਂ ਮੰਨੋ, ਫਿਰ ਉੱਥੇ ਮਤਲਬ ਕਿ ਕਹਿ ਸਕਦੇ ਕੁਝ ਲੋਕ ਆਪ ਮੁਹਾਰੇ ਵੀ ਹੋ ਜਾਂਦੇ ਆ, ਫਿਰ ਉਹ ਮਤਲਬ ਕਿ ਕਾਨੂੰਨ ਵੀ ਆਪਣੇ ਹੱਥ ਚ ਲੈਂਦੇ ਆ, ਤੋੜਦੇ ਆ, ਸਾਰਾ ਕੁਝ ਹੁੰਦਾ, ਫਿਰ ਉਹਨਾਂ ਦੇ ਉੱਤੇ ਕੇਸ ਦਰਜ ਹੋ ਜਾਂਦੇ ਆ, ਫਿਰ ਅਗਲਾ ਧਰਨਾ ਉਹਨਾਂ ਦਾ ਹੁੰਦਾ ਕਿ ਸਾਡੇ ਬੰਦੇ ਛੱਡੋ, FIR ਵਾਪਸ ਕਰੋ ਜੀ ਉਹਨਾਂ ਨੂੰ। ਤੇ ਇਹ ਮਤਲਬ ਕਿ ਚੱਲ ਕੀ ਗਦੀ ਗੇੜ ਜਿਹੜਾ ਕੀ ਚੱਲ ਕੀ ਰਿਹਾ, ਮੈਨੂੰ ਤਾਂ ਸਮਝ ਨੀ ਆਉਂਦੀ ਕਿ
1: ਮਹਾਰਾਜ ਸਾਹਿਬ। ਗੱਲ ਏਦਾਂ ਹੈ ਕਿ ਸਾਰੇ ਲੋਕੀ ਆਪਣੇ ਆਪਣੇ ਆਰੇ ਲੱਗੇ ਆ, ਹਰ ਇੱਕ ਦੀ ਰੋਟੀ ਇਹਦੇ ਵਿੱਚੋਂ ਹੀ ਨਿਕਲਦੀ ਹੈਗੀ ਆ, ਤੇ ਜਿਹਨਾਂ ਦੇ ਮਤਲਬ ਇਹ ਹੈਗਾ ਆ ਵੀ ਕਿਤੋਂ ਖੋਈ ਜਾਂਦੀ ਹੈਗੀ ਆ ਤੇ ਕਿਤੇ ਪਚਾਈ ਜਾਂਦੀ ਆ, ਬਸ ਆਹ ਚੱਕਰ ਆ ਜੀ।
0: ਬਿਲਕੁਲ ਹੈ ਜੀ।
1: ਹੁਣ ਦੇਖੋ ਨਾ ਅੱਜ ਜਿਹੜੀ ਇੱਕ ਬੱਸ ਰੋਕ ਲਈ ਇਹਨਾਂ ਨੇ, ਉਹ ਪੰਨ ਬੱਸ ਸੀ ਜੀ, ਉਹ ਜਾਣੀ ਸੀ ਏਅਰਪੋਰਟ ਤੇ ਹੈ ਜੀ, ਉਹ ਸਵਾਰੀਆਂ ਬਿਲਕੁਲ ਭਾਈ ਸਾਡੀ ਫਲਾਈਟ ਹੈਗੀ ਆ, ਸਾਨੂੰ ਤਾਂ ਜਾ ਲੈਂਦੇ ਹੋ ਇੱਦਾਂ ਕਰਕੇ, ਤੁਸੀਂ ਇੱਕ ਦਿਨ ਪਹਿਲਾਂ ਚੱਲ ਜਾਂਦੇ, ਇਹੋ ਜਿਹੇ ਤਰਕ ਦੇਣ,
0: ਫਿਰ ਸਰ
1: ਜਿਹੜੇ ਇਹੋ ਜਿਹੇ ਮਤਲਬ ਬੰਦਿਆਂ ਇਹੋ ਜਿਹੇ ਬੰਦ ਹੁੰਦੇ ਨਾ, ਇਹ ਕਿਸੇ ਇੱਕ ਬੰਦੇ ਦੇ ਕੰਟਰੋਲ ਦੇ ਵਿੱਚ ਹੁੰਦੇ ਹੀ ਨੀ ਜੀ। ਹਾਂਜੀ ਵੀ ਇੱਕ ਬੰਦਾ ਜਿਹੜਾ ਯੈਸ ਕਰਦੇ ਤੇ ਹਾਂਜੀ ਤੁਹਾਨੂੰ ਹੋਰ ਰਸਤਾ ਦੇ ਦੇਣਗੇ ਜੀ, ਉਹ ਭੀੜ ਚ ਸਾਰੇ ਹੀ ਤਾਂ ਲੀਡਰ ਹੁੰਦੇ ਆ ਜੀ।
0: ਬਿਲਕੁਲ ਹੈ ਜੀ।
1: ਉਹ ਕਿਸੇ ਦੀ ਮਜਬੂਰੀ ਜਿਹੜੀ ਹੈਗੀ ਆ, ਹਾਂ ਐਂਬੂਲੈਂਸ ਨੂੰ ਕਹਿੰਦੇ ਰਸਤਾ ਦੇ ਦਿੱਤਾ, ਉਹ ਬੜੀ ਵੱਡੀ ਖਬਰ ਬਣੀ।
0: ਜੀ
1: ਕਈ ਜ਼ਰੂਰਤਮੰਦ ਬੰਦੇ ਜਿਹੜੇ ਹੈਗੇ ਫਸੇ ਰਹਿ ਗਏ, ਉਹ ਤੁਸੀਂ ਜਿਹੜਾ ਹੈਗਾ ਆ ਉਹਦੇ ਤੇ ਕਿਉਂ ਨੀ ਬੋਲਦੇ ਬਈ?
0: ਜੀ
1: ਹਾਂਜੀ, ਏਅਰਪੋਰਟ ਨੂੰ ਜਾਣ ਵਾਲੀ ਬੱਸ ਰੋਕੀ ਗਈ, ਉਹ ਤੇ ਕਿਉਂ ਨੀ ਬੋਲਦੇ?
0: ਜੀ
1: ਫਿਰ ਦੇਖੋ ਸਰ, ਇੱਕ ਚੀਜ਼ ਹੁੰਦੀ ਆ ਫਿਰ ਵਲੰਟਰੀ ਜਿਹੜਾ ਹੈਗਾ ਆ, ਮਤਲਬ ਕਿਸੇ ਚੀਜ਼ ਨੂੰ ਅਕਸੈਪਟ ਕਰਨਾ।
0: ਜੀ
1: ਹਾਂਜੀ, ਇੱਕ ਚੀਜ਼ ਹੁੰਦਾ ਫੋਰਸੀਬਲ।
0: ਬਿਲਕੁਲ
1: ਵਲੰਟਰੀ ਦੇ ਵਿੱਚ ਤਾਂ ਇਹ ਹੈ ਕਿ ਪੰਜਾਬ ਸਾਰਾ ਨਾਲ ਆ ਜੀ,
0: ਜੀ
1: ਇਹ ਤਾਂ ਫੋਰਸੀਬਲ ਜਿਹੜਾ ਹੈਗਾ, ਤੁਸੀਂ ਧੱਕੇ ਨਾਲ ਬੰਦ ਕਰਾਉਣੇ ਹੈਗੇ ਆ ਜੀ। ਧੱਕੇ ਨਾਲ
0: ਜੀ
1: ਤਾਂ ਮਾਈਟ ਇਜ਼ ਰਾਈਟ ਤਾਂ ਉਹ ਆਲਵੇਜ਼ ਪ੍ਰਵੇਲ ਕਰਦਾ ਹੀ ਕਰਦਾ ਹੈਗਾ ਜੀ।
0: ਬਿਲਕੁਲ
1: ਲੋਕੀ ਤਾਂ ਡਰਦੇ ਆ ਕਿ ਸਾਡੇ ਆ ਕੇ ਨੁਕਸਾਨ ਕਰ ਦੇਣਗੇ ਜੀ।
0: ਜੀ
1: ਮੰਨਣਾ ਦਾ ਤਾਂ ਹੈ ਨਾ ਜੀ, ਕੋਈ ਕਿਸੇ ਨੂੰ ਨਾ ਕੁਛ ਕਵੇ, ਤੁਸੀਂ ਕਾਲ ਦੇ ਦਿੱਤੀ ਹੈਗੀ ਆ, ਲੈਟਸ ਸੀ
0: ਜੀ
1: ਵੀ ਹਾਂ ਜੀ
0: ਕਿੰਨੇ
1: ਠੀਕ
0: ਕੁ
1: ਗੱਲ
0: ਲੋਕ
1: ਹੈਗੀ ਆ,
0: ਤੁਹਾਡੇ ਨਾਲ,
1: ਵੀ
0: ਇਹਨਾਂ
1: ਲੋਕੀ
0: ਦੇ ਪਤਾ ਲੱਗ ਜੂ
1: ਵਲੰਟਰੀ,
0: ਤੁਹਾਨੂੰ
1: ਹਾਂ ਕਿੰਨੇ ਕੁ ਲੋਕ
0: ਜੀ।
1: ਤੁਹਾਡੇ ਨਾਲ ਆ, ਵਲੰਟਰੀ ਕਿੰਨੇ ਕੁ ਜਿਹੜਾ ਹੈਗਾ ਆ ਵੀ
0: ਜੀ
1: ਉਹ ਕਰਦੇ ਹੈਗੇ ਆ, ਜਦੋਂ ਤੁਸੀਂ ਆਪ ਕਿਰਪਾਨਾਂ ਲਹਿਰਾਉਣੀਆਂ ਹੈਗੀਆਂ ਤੇ ਜਾ ਕੇ ਜਿਹੜਾ ਹੈਗਾ ਆ, ਤੇ ਤਾਂ ਕਾਰਨ ਲੋਕਾਂ ਨੂੰ, ਤੇ ਫਿਰ ਉਸ ਚੀਜ਼ ਦੇ ਨਾਲ ਨਾ ਤਾਂ ਸਰ ਜਿਹੜਾ ਹੈਗਾ ਆ ਵੀ ਇਸ ਚੀਜ਼ ਦੇ ਨਾਲ ਕੋਈ ਪਬਲਿਕ ਸਹਿਮਤੀ ਜੁੜਦੀ ਹੈ ਜੀ।
0: ਜੀ
1: ਜਿਹੜੇ ਬੰਦੇ 30-30 ਸਾਲਾਂ ਤੋਂ ਮਤਲਬ ਜਿਹੜੇ ਆ ਅੰਦਰ ਹੈਗੇ ਆ ਜੀ,
0: ਜੀ
1: ਉਹਨਾਂ ਬਾਰੇ ਤਾਂ ਲੋਕੀ ਜਰੂਰ ਮਤਲਬ ਜਿਹੜਾ ਹੈਗਾ ਜਾਂ ਕੋਈ ਇੱਕ ਰੱਖਦੇ ਆ, ਸਹਿਮਤੀ ਰੱਖਦੇ ਹੈਗੇ ਕਿ ਯਾਰ ਕਿਸੇ ਦੀ ਮਾਂ ਬਿਮਾਰ ਹੈਗੀ ਆ ਤੇ ਉਹਨੂੰ
0: ਜੀ
1: ਮਤਲਬ ਪੈਰੋਲ ਮਿਲ ਜਾਏ,
0: ਕਾਨੂੰਨੀ ਤੌਰ ਤੇ
1: ਮਾਂ
0: ਮਿਲ ਜਾਏ।
1: ਬੱਚੇ ਨਾਲ ਮਿਲ ਜਾਏ ਜੀ, 30 ਸਾਲ ਜ਼ਿੰਦਗੀ ਦੇ, ਫੇਰ ਜੀ ਦੂਜਾ ਵੀ ਉਹਨਾਂ ਦੀ ਕਿਸੇ ਨਾਲ ਵੈਰ ਵਿਰੋਧ ਨਹੀਂ ਸੀ, ਉਹ ਇੱਕ ਵੇਗ ਦੇ ਵਿੱਚ ਆ ਕੇ ਉਹਨਾਂ ਵੱਲੋਂ ਕੀਤਾ ਕੰਮ ਸੀ, ਉਸ ਸਮੇਂ ਦੇ ਲਿਹਾਜ ਦੇ ਨਾਲ ਉਸੇ ਮੌਕੇ ਤੇ ਜੋ ਉਹਨਾਂ ਨੇ ਦੇਖਿਆ ਉਹਨਾਂ ਕੋਲ ਨਹੀਂ ਬਰਦਾਸ਼ਤ ਹੋਇਆ ਹੈ ਜੀ।
0: ਜੀ
1: ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਿਚਾਰਨ ਦਾ ਮੌਕਾ ਹੀ ਨਹੀਂ ਦਿੰਦੇ,
0: ਹੁਣ ਇਸ ਤੋਂ
1: ਪਹਿਲਾਂ
0: ਬਾਅਦ ਪੈਰੋਲ ਮਿਲ
1: ਲਾ
0: ਜੂਗੀ ਸਰ,
1: ਕਰ
0: ਇਸ ਤੋਂ
1: ਦਿੰਦੇ
0: ਬਦਲੇ ਕਹਿੰਗੇ 2 ਘੰਟੇ ਵੀ ਨਹੀਂ ਦਿੰਦੇ ਇਸ ਹਿਸਾਬ ਦੇ ਨਾਲ ਤਾਂ ਤੁਹਾਨੂੰ ਭਾਈ।
1: ਗੱਲ ਤਾਂ ਇਹ ਹੈ ਨਾ ਕਿ ਦੂਜੇ ਦੇ ਵਿਊ ਪੁਆਇੰਟ ਨਾਲ ਜੇ ਆਪਾਂ ਸੋਚੀਏ ਤੇ ਹਾਂ, ਬਾਕੀ ਜਿਹੜਾ ਹੈਗਾ ਆ ਬੀਇੰਗ ਪੰਜਾਬੀ, ਮੈਂ ਵੀ ਕਹਿੰਦਾ ਹੈਗਾ ਲਓ ਜੀ ਪੂਰਾ ਬੰਦ ਸਫਲ ਰਿਹਾ ਜੀ ਸਾਡਾ, ਇਹੀ ਤਕਾਲ ਦਿੱਤੀ ਇੱਥੇ ਤੇ ਓਦਾਂ ਕਰਕੇ ਅਸੀਂ ਬੰਦ ਕਰਾ ਤਾ, ਸਰਕਾਰ ਜਿਹੜੀ ਸਰਕਾਰ ਦਾ ਨਾਲ ਆਪ ਹੋ ਜਾਂਦੀ ਹੈਗੀ ਆ ਜੀ, ਉਹਨਾਂ ਨੇ ਬੱਸਾਂ ਪਹਿਲਾਂ ਬੰਦ ਕਰ ਦਿੱਤੀਆਂ ਸੀ, ਸਕੂਲ ਖੁੱਲੇ ਰੱਖ ਦਿੱਤੇ ਸਰਕਾਰੀ, ਉਹ ਇਸ ਕਰਕੇ ਕਿ ਸਰਕਾਰੀ ਸਕੂਲ ਦੇ ਵਿੱਚ ਬੱਚੇ ਜਿਹੜੇ ਹੁੰਦੇ ਨਾ ਜੀ, ਉਹ ਲਗਭਗ ਉਸ ਪਿੰਡ ਦੇ ਹੀ ਹੁੰਦੇ ਆ ਜਾਂ ਉਹ ਲਾਗੇ ਨੇੜੇ ਤੇੜੇ ਦੇ ਹੁੰਦੇ ਆ ਜੀ, ਉਹਨਾਂ ਨੂੰ ਮਤਲਬ ਦੂਜੀ ਆਪਣੇ GT ਰੋਡ ਜਿਹੜੀ ਆ ਉਹ ਯੂਜ਼ ਨਹੀਂ ਕਰਨੀ ਪੈਂਦੀ, ਤੇ ਪ੍ਰਾਈਵੇਟ ਸਕੂਲਾਂ ਨੇ ਦੂਰੋਂ ਦੂਰੋਂ ਬੱਚੇ ਲੈ ਕੇ ਆਉਣੇ ਹੁੰਦੇ ਹੈਗੇ ਜੀ, ਤੇ ਫੇਰ ਇਸ ਕਰਕੇ ਪ੍ਰਾਈਵੇਟ ਐਸੋਸੀਏਸ਼ਨ ਨੇ ਜਿਹੜਾ ਆ ਵੀ ਕੱਲ ਨੂੰ ਕਿਸੇ ਸਕੂਲ ਜਾ ਕੇ ਜਿਹੜਾ ਕੋਈ ਹੰਗਾਮਾ ਕਰ ਦੇਣਗੇ ਉਹਦੇ ਨਾਲ ਉਹ ਬੰਦ ਕਰ ਦੇਣਾ ਹੀ ਠੀਕ ਹੈਗਾ ਆ ਜੀ, ਸੋ ਇਸ ਕਰਕੇ ਉਹਨਾਂ ਨੇ ਬੰਦ ਕਰਤਾ। ਬਾਕੀ ਕਚਹਿਰੀਆਂ ਸਾਡੀਆਂ ਖਾਦੀ ਪਈਆਂ ਆ ਸੀ ਜੀ, ਲੋਕੀ ਆਏ ਨੇ ਜੀ, ਜੱਜਾਂ ਦੀਆਂ ਮਿਹਨਤਾਂ ਕਰਕੇ ਤੇ ਤਰੀਕਾਂ ਪਵਾਈਆਂ ਲੋਕਾਂ ਦੀਆਂ ਜੀ, ਤਰੀਕ ਪਾ ਦਿਓ ਜੀ, ਲੋਕੀ ਨਹੀਂ ਆ ਸਕਦੇ ਜੀ,
0: ਜੀ ਬਿਲਕੁਲ।
1: ਸੋ ਇਸ ਕਰਕੇ ਜਿਹੜਾ ਹੈਗਾ ਇਹ ਮੈਨੂੰ ਨੀ ਪਤਾ ਵੀ ਇਹਦੇ ਨਾਲ ਕੀ ਫਰੂਟ। ਹੁਣ ਦੇਖੋ ਨਾ ਅੱਗੇ 27 ਤਰੀਕ ਨੂੰ ਜਿਹੜਾ ਇਹ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਆ,
0: ਹਾਂਜੀ
1: ਹਾਂਜੀ, ਉਧਰੋਂ ਜਿਹੜਾ ਹੈਗਾ ਆ ਮੁਲਾਜ਼ਮ ਵੀ ਜਿਹੜੇ ਹੈਗੇ 27 ਨੂੰ ਫੇਰ ਉਹਨਾਂ ਦਾ ਪ੍ਰੋਟੈਸਟ ਹੈਗਾ ਜੀ, ਉਹਨਾਂ ਦੇ TA ਨੂੰ ਲੈ ਕੇ ਜੀ। ਵੈਸੇ ਤਾਂ ਸਾਰੇ ਵਰਗ ਹੀ ਜਿਹੜੇ ਹੈਗੇ ਆ ਸੜਕਾਂ ਤੇ ਆ, ਸੋ ਇਸ ਕਰਕੇ ਜਿਹੜਾ ਆ ਇਹ ਬੰਦ ਜਿਹੜਾ ਆ ਸਫਲ ਰਿਹਾ ਆ ਜੀ। ਕਿਸ ਤਰੀਕੇ ਨਾਲ ਸਫਲ ਰਿਹਾ ਹੈਗਾ ਆ, ਮੈਂ ਉਸ ਚੀਜ਼ ਨੂੰ ਤਾਂ ਮੰਨਦਾ ਹੈਗਾ ਵੀ ਇਹ ਤਾਂ ਸਫਲ ਆ ਵੀ ਜੇ ਇਸ ਬੰਦ ਤੋਂ ਬਾਅਦ ਜਿਹੜਾ ਆ ਇਸ ਚੀਜ਼ ਦੇ ਉੱਤੇ ਕੋਈ ਨਾ ਕੋਈ ਐਕਸ਼ਨ ਹੋ ਜਾਂਦਾ ਆ, ਵੀ ਬੰਦੀ ਸਿੰਘਾਂ ਦੀ ਰਿਹਾਈ ਹੋ ਜਾਂਦੀ ਆ ਜਾਂ ਪੈਰੋਲ ਹੋ ਜਾਂਦੀ। ਸਰ ਦੂਜੀ ਗੱਲ, ਇੱਕ ਭਾਰਤ ਸਾਹਿਬ ਜਾਂਦਾ ਜਾਂਦਾ ਹੋਰ ਕਹਿ ਦਿਆਂ
0: ਜੀ,
1: ਇਹਦੇ ਵਿੱਚ ਤਾਂ ਸਰ ਇਹ ਜਿਹੜਾ ਜੋ ਕੁਛ ਹੈਗਾ ਨਾ, ਮਤਲਬ ਜਵਾਨੀ ਕਰ ਰਹੀ ਹੈਗੀ ਆ ਜਾਂ ਆਮ ਆਵਾਮ ਕਰ ਰਿਹਾ ਆ
0: ਜੀ,
1: ਉਹਦੇ ਵਿੱਚ ਸਾਡੇ ਪੋਲੀਟੀਕਲ ਲੀਡਰਾਂ ਦਾ ਤੇ ਇੱਥੇ ਦਾਰਸ਼ਨਿਕ ਬੰਦਿਆਂ ਦਾ ਵੀ ਹੱਥ ਆ।
0: ਬਿਲਕੁਲ,
1: ਗੁਮਰਾਹਕੁਨ ਸਟੇਟਮੈਂਟਾਂ ਦਿੱਤੀਆਂ
0: ਜੀ।
1: ਮੈਂ ਪਹਿਲਾਂ ਵੀ ਆਪਣੇ ਚੈਨਲ ਤੇ ਕਿਹਾ ਸੀ
0: ਜੀ
1: ਵੀ ਜਸਟਿਸ ਰਣਜੀਤ ਸਿੰਘ ਵਰਗਾ ਆ ਕੇ ਕਹਿੰਦਾ ਹੈਗਾ ਆ ਜੀ ਬੰਦਿਆਂ ਨੇ ਸਜ਼ਾ ਭੁਗਤ ਲਈਆਂ ਆ ਤੇ ਉਹਨਾਂ ਨੂੰ ਬਾਹਰ ਨੀ ਕੱਢ ਜਾਂਦਾ
0: ਜੀ,
1: ਭਾਈ ਭਾਈ ਜਿੱਦਣ ਤੁਸੀਂ ਕੁਰਸੀ ਤੇ ਸੀ ਤੁਸੀਂ ਕੀ ਕਰ ਲਿਆ ਹੈਂਜੀ, ਜਾਂ ਤਾਂ ਤੁਸੀਂ ਉਦਣ ਦੱਸਦੇ ਨਾ ਵੀ ਮੈਂ ਆਪਣੇ ਉਸ ਵੇਲੇ ਸੂਓ ਮੋਟੋ ਵੀ ਤੁਸੀਂ ਲੈ ਸਕਦੇ ਸੀ, ਤੁਹਾਡੇ ਕੋਲ ਤਾਂ ਰੱਬ ਜਿੰਨੀਆਂ ਪਾਵਰਾਂ ਸੀ
0: ਜੀ,
1: ਉਦਣ ਤਾਂ ਤੁਸੀਂ ਕੀਤਾ ਕੁਛ ਨੀ, ਅੱਜ ਤੁਸੀਂ ਕੌਮ ਦੇ ਹਿਤੈਸ਼ੀ ਬਣ ਗਏ।
0: ਬਿਲਕੁਲ,
1: ਸਵਾਲ ਤਾਂ ਇਹ ਹੈਗਾ
0: ਨਾਲੇ ਸਾਡੇ ਲੋਕੋ ਗੱਲ ਨੀ ਨਾ ਸਮਝਦੇ, ਇਮੋਸ਼ਨਲ ਪੱਖ ਦੇ ਨਾਲ ਜੁੜ ਜਾਂਦੇ ਆ ਬਸ, ਭਈ ਉਹ ਸਮਝੋ ਤਾਂ ਸਹੀ ਭਈ ਜੇ ਚਲੋ ਪੈਰੋਲ ਉਹਨਾਂ ਨੂੰ ਮਿਲਣੀ ਚਾਹੀਦੀ ਉਹਦੇ ਖਿਲਾਫ ਨਹੀਂ ਗਾ ਜਾਂ ਹੋਰ ਸਾਰੀਆਂ ਚੀਜ਼ਾਂ, ਤੇ ਜੇ ਉਹਨਾਂ ਨੂੰ ਉਮਰ ਕੈਦ ਹੋਈ ਆ ਜਾਂ ਅੰਤਿਲ ਡੈਥ ਦੀ ਹੋਈ ਆ ਸਾਰਾ ਕੁਝ, ਤਾਂ ਫਿਰ ਉਹ ਕਿੱਦਾਂ ਮਤਲਬ ਕਿ ਸਜ਼ਾਵਾਂ ਪੂਰੀਆਂ, ਉਹ ਕਿੱਦਾਂ, ਇਹ ਵੀ ਤਾਂ ਸਵਾਲ ਸੋਚਣਾ ਚਾਹੀਦਾ ਨਾ ਸਰ।
1: ਮੈਂ ਉਹੀ ਆ ਨਾ ਸਰ, ਮਿਸ ਸਟੇਟਮੈਂਟ ਕਰਦੇ ਆ, ਮਿਸ ਸਟੇਟਮੈਂਟ ਕਰਦੇ ਆ, ਤੁਸੀਂ ਤਾਂ ਜਿਹੜਾ ਹੈਗਾ ਕਾਨੂੰਨ ਦੇ ਗਿਆਤਾ ਹੋ ਵੀ ਜਿਸ ਬੰਦੇ ਨੂੰ ਉਮਰ ਕੈਦ ਹੋਈ ਆ ਸੁਪਰੀਮ ਕੋਰਟ ਨੇ ਉਮਰ ਕੈਦ ਦੀ ਡੈਫੀਨੇਸ਼ਨ ਜਿਹੜੀ ਹੈਗੀ ਆ ਅੱਜ ਤੋਂ 4 ਸਾਲ ਪਹਿਲਾਂ ਲਿਖ ਦਿੱਤਾ ਸੀ ਵੀ ਉਮਰ ਕੈਦ ਦਾ ਮਤਲਬ ਆ ਵੀ ਟਿਲ ਲਾਸਟ ਬਰੀਥ, ਆਖਰੀ ਸਾਹ ਤੱਕ ਉਹਨੇ ਅੰਦਰ ਰਹਿਣਾ ਬੰਦੇ ਨੇ, ਉਹ ਆ ਉਮਰ ਕੈਦ। ਹੁਣ ਜੇ ਇਹਨਾਂ ਸਿੰਘਾਂ ਨੂੰ ਜਿਹੜਾ ਹੈਗਾ ਜੇ ਉਮਰ ਕੈਦ ਹੋਈ ਆ ਤੇ ਉਹ ਤਾਂ ਆਖਰੀ ਸਾਹ ਤੱਕ ਆ ਜੀ, ਪਰ ਕਿਉਂਕਿ ਨਾਲ ਉਹਨਾਂ ਨੇ ਕਿਹਾ ਵੀ 20 ਸਾਲ ਤੋਂ ਬਾਅਦ ਜਿਹੜਾ ਹੈਗਾ ਆ ਵੀ ਜੇ ਸਰਕਾਰਾਂ ਚਾਹੁੰਦੀਆਂ ਹੈਗੀਆਂ ਤੇ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ ਉਹ ਮਤਲਬ ਉਹ ਬੰਦੇ ਐਡਮਿਨਿਸਟ੍ਰੇਸ਼ਨ ਨੂੰ ਲਿਖ ਕੇ ਦਿੰਦੇ ਹੈਗੇ ਕਿ ਮੇਰੀ 20 ਸਾਲ ਦੇ ਵਿੱਚ ਕੋਈ ਕੰਪਲੇਂਟ ਨਹੀਂ ਹੈਗੀ ਜੀ, ਤੇ ਉਹਦਾ ਗੁੱਡ ਬਿਹੇਵੀਅਰ ਕਰਕੇ ਜਿਹੜਾ ਹੈਗਾ ਆ ਉਸ ਬੰਦੇ ਦੀ ਰਿਲੀਜ਼ ਕਰਨ ਦਾ ਜਿਹੜਾ ਹੈਗਾ ਆ ਰਸਤਾ ਅਪਣਾਇਆ ਜਾ ਸਕਦਾ ਸੰਵਿਧਾਨ ਦੇ ਵਿੱਚ ਗਵਰਨਰ ਦੀ ਕੰਸੈਂਟ ਦੇ ਨਾਲ ਜਿਹੜਾ ਆ ਰਿਲੀਫ ਮਿਲ ਜਾਂਦੀ ਆ ਜੀ। ਹੁਣ ਸਵਾਲ ਤਾਂ ਇਹ ਹੈਗਾ ਆ ਕਿ ਜਿਹੜੇ ਕਾਨੂੰਨੀ ਰਸਤੇ ਅਪਣਾਉਣੇ ਚਾਹੀਦੇ ਉਹ ਨਾ ਅਪਣਾ ਕੇ ਅਸੀਂ ਬੰਦ ਵਾਲੇ ਪਾਸੇ ਨੂੰ ਤੁਰਦੇ ਹਾਂ ਤੇ ਸਾਨੂੰ ਜਿਹੜੇ ਕਾਨੂੰਨ ਦੇ ਗਿਆਤਾ ਆ ਉਹ ਵੀ ਸਾਨੂੰ ਮਿਸਲੈਡ ਕਰਦੇ ਹੈਗੇ ਆ ਜੀ, ਸਜਾਵਾਂ ਭੁਗਤ ਲਈਆਂ ਉਹ ਸਜਾਵਾਂ ਨਹੀਂ ਭੁਗਤੀਆਂ ਭਾਈ, ਸਜ਼ਾ ਉਮਰ ਕੈਦ ਹੈਗੀ ਆ, ਪਰ ਇੱਕ ਪਰੰਪਰਾ ਜਿਹੜੀ ਹੈਗੀ ਸੀਗੀ ਉਹ ਪਰੰਪਰਾ ਨੂੰ ਫੋਲੋ ਨਹੀਂ ਕੀਤਾ ਜਾ ਰਿਹਾ ਜਿਹੜੀ ਕਿ ਦੇਸ਼ ਦੇ ਵਿੱਚ ਅੱਗੇ ਅਕਸਰ ਫੋਲੋ ਕੀਤੀ ਜਾਂਦੀ ਕਿ 20 ਸਾਲ ਬਾਅਦ ਬੰਦੇ ਨੂੰ ਵੈਸੇ ਛੱਡ ਦਿੱਤਾ ਜਾਂਦਾ ਵੀ ਜਦ ਉਹਦਾ ਮੈਨੂੰ।
0: ਇਹਦੇ ਪਿੱਛੇ ਇੱਕ ਮੈਂ ਚੀਜ਼ ਹੋਰ ਸੋਚ ਰਿਹਾ ਸੀ, ਪਰਸੋਂ ਚੌਥ ਜਾਂ ਪਿਛਲੇ ਹਫ਼ਤੇ ਹੀ ਭਗਵੰਤ ਮਾਨ ਉਹਨਾਂ ਨੇ ਪ੍ਰੈਸ ਕਾਨਫਰੰਸ ਕਰੇ ਬਿਆਨ ਵੀ ਦਿੱਤਾ ਕਿ ਲਾਈਨ ਆਰਡਰ ਦੀ ਸਾਡੀ ਜ਼ਿੰਮੇਵਾਰੀ ਹੈ, ਪੈਰੋਲ ਦਿਓ ਕੋਈ ਗੱਲ ਨਹੀਂ ਏਦਾਂ ਦੀ, ਤੇ ਉਸ ਤੋਂ ਬਾਅਦ ਇਹ ਚੀਜ਼ ਅਨਾਊਂਸ ਹੋ ਜਾਂਦੀ ਹੈ ਕਿ ਅਸੀਂ ਪੰਜਾਬ ਬੰਦ ਕਰਾਂਗੇ, ਤੇ ਉਹ ਆਪਣਾ ਇਹਨਾਂ ਨੇ ਦੂਸਰੇ ਪੱਖ ਵਾਲਿਆਂ ਨੇ ਇਹ ਚੀਜ਼ ਦਿਖਾ ਦਿੱਤੀ ਭਾਈ ਅਸੀਂ ਕਿੱਦਾਂ ਬਾਹਰ ਨਿਕਲ, ਅਸੀਂ ਤਾਂ ਬਾਹਰ ਨਿਕਲਣ ਹੀ ਨਹੀਂ ਦੇ ਸਕਦੇ। ਉਹ ਫਿਰ ਵੋਟ ਬੈਂਕ ਦਾ ਵੀ ਸਿਲਸਿਲਾ ਆ, ਸਿੱਖ ਵੋਟ ਵੀ ਕੈਸ਼ ਕਰਨੀ ਆ, ਸਾਰਾ ਕੁਝ ਉਹਦੇ ਵਿੱਚ ਹੈ ਜੀ।
1: ਸਰ ਕਿਸੇ ਨੂੰ ਕਿਸੇ ਨਾਲ ਕੋਈ ਹਮਦਰਦੀ ਨਹੀਂ, ਮਾਨ ਸਾਹਿਬ ਨੇ ਵੀ ਦੇਖਿਆ ਸੀਗਾ ਵੀ ਸੁਖਬੀਰ ਬਾਦਲ ਤੇ ਉੱਤਰ ਮਿਲੇ ਆ ਮੋਦੀ, ਵੀ ਸ਼ਾਇਦ ਇਹਨਾਂ ਦੀ ਕੋਈ ਖਿਚੜੀ ਪੱਕ ਗਈ ਹੈਗੀ ਆ, ਇਹ ਕੁਝ ਨਾ ਕੋਈ ਏਦਾਂ ਦਾ ਕੰਮ ਕਰ ਸਕਦੇ ਹੈਗੇ। ਇਸ ਤੋਂ ਪਹਿਲਾਂ ਉਹ ਤੋਂ 4 ਮਹੀਨੇ ਪਹਿਲਾਂ ਤਾਂ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਇਹ ਐਫੀਡੈਵਿਟ ਦੇ ਕੇ ਆਏ ਹੈਗੇ 43 ਪੇਜਾਂ ਦਾ, ਹਾਂਜੀ, ਤੇ ਨਹੀਂ ਛੱਡੇ ਜਾਣੇ ਚਾਹੀਦੇ ਜੀ ਇਹਨਾਂ ਨੇ ਸੰਗੀਨ ਅਪਰਾਧ ਕੀਤੇ ਆ ਜੀ, ਇਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ, ਅੱਜ ਜਿਹੜਾ ਹੈਗਾ ਆ ਫਿਰ ਸਟੇਟਮੈਂਟ ਬਦਲ ਲਈ ਜਿਹੜੀ, ਸੋ ਇਸ ਕਰਕੇ ਜਿਹੜਾ ਆ ਉਹ ਪੋਲੀਟਿਕਸ ਕਰਦੇ ਹੈਗੇ ਆ, ਪਰ ਉਹਨਾਂ ਨੇ ਰਾਜਨੀਤਿਕ ਜਿਹੜੇ ਹੈਗੇ ਆ ਲੋਕ ਉਹ ਪੋਲੀਟਿਕਸ ਹੀ ਕਰਦੇ ਹੁੰਦੇ, ਉਹ ਸਮੇਂ ਅਨੁਸਾਰ ਜਿਹੜਾ ਹੈਗਾ ਆ ਉਹ ਫੈਸਲੇ ਲੈਂਦੇ ਆ ਜੀ,
0: ਬਿਲਕੁਲ
1: ਹਾਂਜੀ। ਪਰ ਸਵਾਲ ਇਹ ਆ ਜੀ ਇੱਕ ਮਤਲਬ ਆਰਡਨਰੀ ਬੰਦੇ ਦੇ ਤਰੀਕੇ ਨਾਲ ਜੇ ਮੈਂ ਸੋਚਾਂ ਤੇ ਬੜੀ ਸੋਹਣੀ ਸੰਜੀਤਾ ਤਰੀਕੇ ਨਾਲ ਹਵਾਰਾ ਦੀ ਵੀ ਉਹ ਚੱਲ ਰਹੀ ਸੀ ਜੀ, ਪੈਰੋਲ ਦੀ ਗੱਲ ਚੱਲ ਰਹੀ ਸੀ, ਉਹ ਆਫਰ ਵੀ ਹੋ ਗਈ ਸੀ, ਕੋਰਟਾਂ ਦਾ ਵੀ ਸੋਫਟ ਕਾਰਨਰ ਆ ਗਿਆ ਸੀਗਾ ਜੀ, ਤੇ ਮਾਨ ਸਾਹਿਬ ਦੀ ਵੀ ਸਟੇਟਮੈਂਟ ਆ ਗਈ ਸੀ, ਹੋਇਆ ਕਿ ਉਹ ਏਦਾਂ ਦੀ ਲਲਾ ਲਲਾ ਕਰਾਈ, ਉਧਰੋਂ ਇੱਕ ਸੁਖਬੀਰ ਬਾਦਲ ਹੋਣਾ ਤੇ ਅਟੈਕ ਹੋ ਗਿਆ, ਉਹ ਸਾਰਾ ਜਿਹੜਾ ਹੈਗਾ ਨੈਰੇਟਿਵ ਵੀ ਸ਼ਿਫਟ ਕਰ ਗਿਆ, ਉਧਰਲੇ ਪਾਸੇ ਨੂੰ ਚੱਲ ਗਿਆ ਜੀ, ਉਹ ਗੱਲ ਆਈ ਗਈ ਜੀ ਵਾਂਗੂ ਹੋ ਗਈ ਜੀ, ਤਾਂ ਪਿੱਛੇ ਪੈ ਗਈ ਹੁੰਦੀ ਆ ਜੀ। ਹੁਣ ਅੱਜ ਫੇਰ ਜਿਹੜਾ ਬੰਦ ਆ ਉਹ ਬੰਦ ਦਾ ਬੰਦ ਨੂੰ ਲੀਡਰ ਲੋਕ ਤੇ ਜੁਡੀਸ਼ਰੀ ਇਹ ਕਿਸ ਤਰੀਕੇ ਨਾਲ ਲੈਂਦੇ ਹੈਗੇ ਆ, ਐਡਮਿਨਿਸਟ੍ਰੇਸ਼ਨ ਕਿਸ ਤਰੀਕੇ ਨਾਲ ਲੈਂਦੀ ਆ, ਕੀ ਇਹਦਾ ਬੈਨੀਫਿਟ ਹੋ ਸਕਦਾ ਜੀ, ਮਸਲੇ ਹੱਲ ਤਾਂ ਸੈਂਟਰ ਨੇ ਕਰਨੇ ਜੀ, ਤੇ ਸੈਂਟਰ ਦਾ ਜਿਹੜਾ ਹੈਗਾ ਆ ਪਤਾ ਨੀ ਉਹਨਾਂ ਨੇ ਆਪਣੇ ਸਮੇਂ ਅਨੁਸਾਰ ਕਰਨੇ ਹੁੰਦੇ ਜੀ,
0: ਬਿਲਕੁਲ
1: ਲੀਡਰ ਬੋਲਦੇ ਕੁਛ ਆ ਜੀ ਤੇ ਕਰਦੇ ਕੁਛ ਆ, ਜਦੋਂ ਪਹਿਲਾਂ ਜਿਹੜਾ ਪਹਿਲਾਂ ਰਾਜੋਆਣਾ ਦੀ ਮਤਲਬ ਜਿਹੜਾ ਹੈਗਾ ਆ ਸਜ਼ਾ ਦੀ ਤਬਦੀਲੀ ਦੀ ਕੋਈ ਗੱਲਬਾਤ ਚੱਲ ਰਹੀ ਸੀ ਜੀ, ਉਸ ਵੇਲੇ ਬਿੱਟੂ ਹੁਣੀ ਜਾ ਕੇ ਤੇ ਅਮਿਤ ਸ਼ਾਹ ਦੇ ਗੋਡੇ ਫੜੇ ਆਏ ਸੀ, ਕਿਤੇ ਛੱਡ ਨਾ ਦਿਓ ਜੀ, ਇੱਕ ਨੋਟੀਫਿਕੇਸ਼ਨ ਬਕਾਇਦਾ ਤੌਰ ਤੇ ਹੋ ਚੁੱਕਾ ਸੀ ਵੀ ਹਾਂ ਜੀ ਇਹ ਬੰਦੇ ਛੱਡਣੇ ਹੈਗੇ ਆ ਜੀ, ਉਹ ਜਿਹੜੇ ਬੰਦੇ ਛੱਡਣੇ ਹੈਗੇ ਸੀ ਜੀ ਬਿੱਟੂ ਹੁਣੀ ਜਾ ਕੇ ਵੀ ਉੱਥੇ ਕਹਿ ਜੀ, ਤੇ ਮੁੜ ਕੇ ਅਗਲਿਆਂ ਨੇ ਨੋਟੀਫਿਕੇਸ਼ਨ ਵਿਦਡਰਾ ਕਰ ਲਿਆ। ਮੈਂ ਤਾਂ ਜੀ ਇੱਕ ਦਿਨ ਨਾ ਹਮੀਰ ਸਿੰਘ ਹੁਣਾਂ ਦਾ ਉਸ ਟਾਈਮ ਤੇ ਪ੍ਰੋਗਰਾਮ ਦੇਖਿਆ ਸੀ, ਤੇ ਉਹਨਾਂ ਨੇ ਕਿਹਾ ਵੀ ਮਤਲਬ ਜਿਹੜੇ ਆ ਵੀ ਬੀਜੇਪੀ ਦੇ ਇੱਕ ਵੱਡੇ ਲੀਡਰ ਨੇ ਕਿਹਾ ਵੀ ਛੱਡ ਤਾਂ ਦਈਏ
0: ਜੀ,
1: ਵੀ ਬਿੱਟੂ ਤੇ ਬਿੱਟਾ ਦੋਨੇ ਨਾਰਾਜ਼ ਹੁੰਦੇ ਆ, ਹਾਂਜੀ
0: ਜੀ,
1: ਮਨਿੰਦਰ ਜੀ ਸਿੰਘ ਬਿੱਟਾ ਉਹ ਅਗੇਂਸਟ ਬੋਲਦਾ ਰਿਹਾ ਆ, ਉਹ ਕਹਿੰਦਾ ਹੈਗਾ ਆ ਵੀ ਹਾਂ ਜੀ ਪ੍ਰੋਫੈਸਰ ਭੁੱਲਰ ਨੂੰ ਨੀ ਛੱਡਣਾ, ਹਾਂਜੀ ਜੇ ਉਹ ਛੱਡਦੇ ਆ ਤੇ ਉਹ ਨਾਰਾਜ਼ ਹੁੰਦਾ ਆ, ਤੇ ਜੇ ਬੇਅੰਤ ਸਿੰਘ ਦੇ ਕਾਤਲ ਜਿਹੜੇ ਹੈਗੇ ਉਹ ਤੇ ਉਹ ਮਤਲਬ ਬਿੱਟੂ ਨਾਰਾਜ਼ ਹੁੰਦਾ ਜੀ, ਅਗਲੇ ਜਿਹੜੇ ਆ ਇਸੇ ਕਰਕੇ ਮਤਲਬ ਫੈਸਲਾ ਲੈਣ ਦੇ ਵਿੱਚ ਹੁਣ ਬਿੱਟੂ ਹੁਣੀ ਬਾਹਰ ਆ ਕੇ ਤਾਂ ਬੋਲਦੇ ਆ ਵੀ ਹਾਂ ਜੀ ਕੋਈ ਨੀ ਦੇ ਦੇਣੀ ਚਾਹੀਦੀ ਆ ਪੈਰੋਲ, ਹਾਂਜੀ, ਪਰ ਪਤਾ ਨੀ ਉੱਥੇ ਜਾ ਕੇ ਮੌਕੇ ਤੇ ਅੰਦਰ ਕੀ ਬੋਲਦੇ ਹੈਗੇ ਤਾਂ ਉਹੀ ਜਾਣਦੇ ਆ ਜੀ,
0: ਬਿਲਕੁਲ
1: ਕਿ ਸੰਜੀਦਾ ਤਰੀਕੇ ਨਾਲ ਐਫਰਟ ਕਰਨ ਤੇ ਮਿਲ ਵੀ ਸਕਦੀ ਹੈਗੀ ਆ, ਪੈਰੋਲ ਕਿੱਡੀ ਕੁ ਵੱਡੀ ਚੀਜ਼ ਆ, ਇੱਥੇ ਆਰਾਮ ਨਹੀਂ ਉਹਨੂੰ ਹਾਰ ਕੇ ਉੱਥੇ ਮਹੀਨੇ ਤੀਜੇ ਮਹੀਨੇ ਦੇ ਹੀ ਦਿੰਦੇ ਆ ਜੀ, ਉਹ ਉਹਨੇ ਸਤਸੰਗ ਕਰਨਾ ਹੁੰਦਾ ਤਾਂ ਉਹਨੂੰ ਪੈਰੋਲ ਮਿਲ ਜਾਂਦੀ ਹੈਗੀ ਆ,
0: ਹਾਂਜੀ
1: ਬਿਲਕੁਲ, ਇਸ ਕਰਕੇ
0: ਜੀ
1: ਇਹ ਵੀ ਦੇਖਣਾ ਪੈਣਾ ਜੀ।
0: ਤੇ ਸੈਣੀ ਸਾਹਿਬ
1: ਜੀ ਪਰ
0: ਆਖਰ ਦੇ ਵਿਚ ਤੁਹਾਡੇ 2 ਮਿੰਟ ਲਵਾਂਗਾ ਹੋਰ। ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਮਜੀਠੀਆ ਸਾਹਿਬ ਦਾ ਅੱਜ ਬਿਆਨ, ਉਸ ਤੋਂ ਪਹਿਲਾਂ ਉਹਨਾਂ ਦੇ ਸਿਸਟਰ ਹਰਸਿਮਰਤ ਕੌਰ ਬਾਦਲ ਹੋਣਾ ਦਾ ਬਿਆਨ ਤੇ ਸਾਰਾ ਸਿਲਸਿਲਾ ਚੱਲ ਕੀ ਰਿਹਾ ਜੀ? ਕੀ ਜ਼ਰੂਰੀ ਹੈ? ਗੱਠਜੋੜ ਕਹਿੰਦੇ ਲੋਕ ਵੀ ਇਹੀ ਚਾਹੁੰਦੇ ਹੈ ਤੇ ਚਲੋ ਜਿਹੜਾ ਹਿੰਦੂ ਸਿੱਖ ਸਦਭਾਵਨਾ ਦੀ ਗੱਲ ਆਉਂਦੀ ਹੈ ਜਾਂ ਮੇਲ ਮਿਲਾਪ ਦੀ, ਚਲੋ ਉਹਦਾ ਕੋਈ ਏਦਾਂ ਦਾ ਰੌਲਾ ਰੱਪਾ ਨਹੀਂ ਗਾ, ਪਰ ਗੱਲ ਕਿੱਧਰ ਨੂੰ ਜਾ ਰਹੀ ਹੈ? 3-4 ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਬਣ ਚੁੱਕੇ ਆ ਤੇ ਹੁਣ ਗਾਟੀ ਕਿਹਦੇ ਨਾਲ ਪੈਂਦੀ ਨਜ਼ਰ ਆਉਂਦੀ ਹੈ? ਤੇ ਉਧਰ ਵਿਦੇਸ਼ਾਂ ਦੇ ਵਿੱਚ ਚਾਹੇ ਮੀਡੀਆ ਹੈ ਉਹਦਾ ਜ਼ੋਰ ਲੱਗਿਆ ਹੋਇਆ ਕਿ ਭਾਈ ਐਤਕੀ ਵਾਰਸ ਪੰਜਾਬ ਵਾਲਿਆਂ ਨੂੰ ਮੌਕਾ ਦਿੱਤਾ ਜਾਵੇ ਤੇ ਜ਼ਰੂਰ ਆਪਣੇ ਅੰਮ੍ਰਿਤਪਾਲ ਹੋਣਾ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਤੇ ਦੂਸਰੇ ਪਾਸੇ ਆਪਣੇ ਜਿਹੜੇ ਨੇ ਆਪਣੇ ਗਿਆਨੀ ਹਰਪ੍ਰੀਤ ਸਿੰਘ ਹੋਣੀ ਜਥੇਦਾਰ ਸਾਹਿਬ, ਉਹ ਆਪਣੀ ਡੁਗ ਡੁਗੀ ਬਜਾ ਰਹੇ ਨੇ, ਹੋਰ ਸਾਰੀਆਂ ਚੀਜ਼ਾਂ ਨੇ। ਤੇ ਆਪਣੇ ਸਮਰਜੀਤ ਸਿੰਘ ਮਾਨ ਸਾਹਿਬ ਹੋ ਗਏ ਜੀ, ਉਹ ਆਪਣੀ ਡੁਗ ਡੁਗੀ ਬਜਾਉਂਦੇ ਆ।
1: ਪਰ ਗੱਲ ਏਦਾਂ ਹੈਗੀ ਆ, ਅਕਾਲੀ ਦਲ ਦੇ ਸਭ ਤੋਂ ਵੱਡੇ ਲੀਡਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਹ ਅਹਿਸਾਸ ਹੋ ਗਿਆ ਸੀ
0: ਜੀ
1: ਵੀ ਅਕਾਲੀ ਦਲ ਇਕੱਲਾ ਸਰਕਾਰ ਬਣਾਉਣ ਚ ਅਸਮਰਥ ਆ ਪੰਜਾਬ ਚ।
0: ਬਿਲਕੁਲ,
1: ਜੇ ਪ੍ਰਕਾਸ਼ ਸਿੰਘ ਤੇ ਬਾਦਲ ਦੇ ਟਾਈਮ ਤੇ ਉੱਤੇ ਅਕਾਲੀ ਦਲ ਜਿਹੜਾ ਆ
0: ਜੀ
1: ਬਿਨਾਂ ਮਦਦ ਤੋਂ ਸਰਕਾਰ ਨਹੀਂ ਬਣਾ ਸਕਿਆ
0: ਜੀ,
1: ਤੇ ਅੱਜ ਦੇ ਹਾਲਾਤਾਂ ਵਿਚ ਇਹ ਤਾਂ ਭੁੱਲ ਹੀ ਜਾਣਦੇ
0: ਜੀ,
1: ਇਹਨਾਂ ਨੂੰ ਕੱਲਿਆਂ ਨੂੰ ਇੰਨੀ ਵੋਟ ਨਹੀਂ ਸੀ ਪੈਣੀ ਜੀ, ਉਹ ਬਾਕੀ ਇਲੈਕਸ਼ਨਾਂ ਦੇ ਵਿਚ ਇਹਨਾਂ ਨੇ ਦੇਖ ਲਿਆ ਜੀ।
0: ਬਿਲਕੁਲ ਹੈ ਜੀ।
1: ਹੁਣ ਸਵਾਲ ਇਹ ਸੀ ਵੀ ਕਈ ਵਾਰੀ ਬੰਦਾ ਫੇਲ ਹੋ ਕੇ ਵੀ ਤੇ ਵਧੀਆ ਨੰਬਰ ਲੈ ਜਾਂਦਾ ਅਗਲੇ ਸਾਲ।
0: ਬਿਲਕੁਲ ਹੈ ਜੀ।
1: ਉਹਦੇ ਵਾਸਤੇ ਮਿਹਨਤ ਬੜੀ ਕਰਨੀ ਪੈਂਦੀ ਜੀ।
0: ਜੀ।
1: ਹੁਣ ਸਵਾਲ ਇਹ ਹੈਗਾ ਸੀਗਾ ਕਿ ਇੱਥੇ ਅੱਜ ਦੇ ਸੰਦਰਭ ਦੇ ਵਿਚ ਜਿਹੜਾ ਆ ਵੀ ਅਕਾਲੀ ਦਲ ਦੇ ਲੀਡਰ ਤਾਂ ਜਿਹੜਾ ਹਿੰਟ ਵੀ ਦੇ ਰਹੇ ਆ ਤੇ ਬੋਲ ਵੀ ਰਹੇ ਹੈਗੇ ਤੇ ਬੀਜੇਪੀ ਦੇ ਲੀਡਰ ਇਕਦਮ ਚੁੱਪ ਕਰ ਗਏ ਜੀ।
0: ਜੀ ਹਰਿਆਣਾ ਦੇ ਜਿਹੜੇ ਨੇ ਸੈਣੀ ਸਾਹਿਬ ਮੁੱਖ ਮੰਤਰੀ, ਉਹਨਾਂ ਨੇ ਬਕਾਇਦਾ ਉਹਨਾਂ ਦਾ ਆਉਣ ਦਾ ਪੂਰਾ ਪ੍ਰੋਗਰਾਮ ਸੀਗਾ ਵਾਰਸ ਪੰਜਾਬ ਦੀ, ਜਿਹੜੀ ਉਹਨਾਂ ਨੇ ਕੀਤਾ ਪ੍ਰੋਗਰਾਮ ਲੌਂਗੋਵਾਲ ਬਰਸੀ ਦੇ ਉੱਤੇ, ਤਾਂ ਉਹ ਖੜੇ ਟਾਈਮ ਉਹਨਾਂ ਨੇ ਹੈਲੀਪੈਡ ਵੀ ਸਾਰਾ ਕੁਝ ਦੇਖ ਗਏ ਸੀ, ਸਾਰੀ ਤਰਬੀਤ ਜਿਹੜੀ ਬਣਨੀ ਆ ਬਣ ਗਈ ਸੀ, ਪਰ ਕਹਿੰਦੇ ਨਹੀਂ ਜੀ ਮਤਲਬ ਕਿ ਮੈਂ ਨਹੀਂ ਆਉਣਾ, ਮਤਲਬ ਕਿ ਉਹ ਪ੍ਰੋਗਰਾਮ ਤੋਂ ਫਿਰ ਵਾਂਝੇ ਰਹੇ ਨੇ, ਪਿੱਛੇ ਰਹੇ ਨੇ। ਕਿਤੇ ਨਾ ਕਿਤੇ ਉਹ ਵੀ ਤਾਂ ਸੰਕੇਤ ਹੋ ਸਕਦੇ ਆ ਕਿ ਫਿਰ ਇਹਨਾਂ ਨਾਲ ਵੀ ਅੰਦਰ ਖਾਤੇ ਜੋ ਚੱਲ ਹੀ ਰਿਹਾ, ਫਿਰ ਉਹ ਸਪਸ਼ਟ ਹੈਗਾ ਕਿ ਉਹਨਾਂ ਨੂੰ ਇਹ ਵੀ ਹੋਊਗਾ ਕਿ ਜੇ ਮੈਂ ਇੱਧਰ ਜਾਂਦਾ ਤਾਂ ਕੋਈ ਹਬੀ ਨਬੀ ਨਾ ਹੋ ਜਾਵੇ, ਮੁੜ ਕੇ ਮੈਨੂੰ ਗਾਲਾਂ ਕੱਢਣਗੇ ਸਾਰੇ ਉੱਪਰਲੇ ਜੀ ਬੀਜੇਪੀ ਵਾਲੇ।
1: ਨਹੀਂ ਸਰ, ਉਹ ਵਾਰਸ ਪੰਜਾਬ ਕਰਕੇ ਨਹੀਂ ਸੀ, ਉਹ ਪੁਨਰ ਸੁਰਜੀਤ ਦੀ ਗੱਲ ਕਰ ਰਹੇ ਸੀ, ਗਿਆਨੀ ਹਾਂਜੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ। ਉਹ ਗਿਆਨੀ ਹਰਪ੍ਰੀਤ ਸਿੰਘ ਹੋਣੀ ਜਿਹੜੇ ਹੈਗੇ ਆ ਉਹ ਅਮਿਤ ਸ਼ਾਹ ਨਾਲ ਗੱਲ ਚਲਾਉਂਦੇ ਪਏ ਸੀ
0: ਜੀ,
1: ਬਾਦਲ ਸਾਹਿਬ ਨੇ ਮੋਦੀ ਸਾਹਿਬ ਨਾਲ ਗੱਲ ਚਲਾਤੀ ਹਾਂਜੀ। ਹੁਣ ਉਹਨਾਂ ਨੂੰ ਪਤਾ ਲੱਗ ਗਿਆ ਹੈਗਾ ਵੀ ਅਲਟੀਮੇਟਲੀ ਸਾਨੂੰ ਜਿਹੜਾ ਆ ਵੀ ਇੱਧਰਲੇ ਪਾਸੇ ਨੂੰ ਹੀ ਜਾਣਾ ਪੈਣਾ ਆ, ਉਹਨਾਂ ਨੇ ਹਰ ਇੱਕ ਬੰਦੇ ਨੂੰ ਲੱਡੂ ਦੇ ਕੇ ਰੱਖਣਾ ਅੱਜ
0: ਜੀ।
1: ਸਵਾਲ ਤਾਂ ਇਹ ਹੈਗਾ ਆ ਨਾ ਜੀ ਕਿ ਮਤਲਬ ਇਹਨਾਂ ਨੂੰ ਵੀ ਲੋੜ ਆ ਗੱਠਜੋੜ ਦੀ, ਪੁਨਰ ਸੁਰਜੀਤ ਵੀ ਗੱਠਜੋੜ ਦੀ ਭਾਲ ਚ ਆ ਜੀ, ਬੀਜੇਪੀ ਨਾਲ ਤਾਂ ਹਰ ਕੋਈ ਗੱਠਜੋੜ ਕਰਨਾ ਚਾਹੁੰਦਾ
0: ਚਾਹੁੰਦਾ ਹੈ ਜੀ।
1: ਹਾਂਜੀ, ਸੋ ਗੱਲ ਤਾਂ ਇਹ ਹੈ ਨਾ ਉਹ ਕਿੱਦਾਂ ਕਿਹਦੇ ਨਾਲ ਕਰਦੇ ਹੈਗੇ ਆ, ਉਹਨਾਂ ਦਾ ਵੀ ਕੋਈ ਕੋਈ ਰਿਸਪੋਂਸ ਆਉਂਦਾ ਜਾਂ ਉਹਨਾਂ ਨੇ ਮਤਲਬ ਇਹਨਾਂ ਦੀ ਇੰਨੀ ਲਾਲਸਾ ਦੇਖ ਕੇ ਜਿਹੜਾ ਆ ਉਹਨਾਂ ਦੀਆਂ ਸ਼ਰਤਾਂ ਜਿਹੜੀਆਂ ਆ ਉਹ ਵੱਧ ਨਾ ਜਾਣ, ਮੈਨੂੰ ਇਹ ਸ਼ੰਕਾ ਆ ਜੀ।
0: ਸ਼ਰਤਾਂ ਸਮਾਂ ਕਿ ਇਹਨਾਂ ਦੀਆਂ ਬਦਲਣੀਆਂ ਚਾਹੀਦੀਆਂ ਸੀਗੀਆਂ ਵੀ ਹਾਂ ਭਾਈ ਐਸਾ
1: ਮੁੱਦੇ ਤੇ ਸ਼ਰਤਾਂ ਉਹਨਾਂ ਦੀਆਂ ਬਦਲ ਰਹੀਆਂ ਜੀ
0: ਜੀ।
1: ਤੋਂ ਇਸ ਕਰਕੇ ਜਦੋਂ ਆਪਾਂ ਕਿਸੇ ਬੰਦੇ ਨੂੰ ਕਹਿੰਦੇ ਹੁੰਦੇ ਨਾ ਜੀ ਇਨਕਰੀਜ਼ ਇਨ ਏ ਪਰਸਨ ਐਂਡ ਈਗਰ ਡਿਮਾਂਡ ਐਂਡ ਹੀ ਹੂ ਕੈਨ ਡੂ ਸੋ ਹੈਜ਼ ਦਾ ਵਰਲਡ ਵਿਦ ਹਿਮ ਐਂਡ ਹੀ ਹੂ ਕੈਨ ਨਾਟ ਵਾਕਸ ਏ ਲੋਨਲੀ ਵੇ, ਵੀ ਜੇ ਤੁਸੀਂ ਕਿਸੇ ਬੰਦੇ ਨਾਲ ਜਿਹੜਾ ਹੈਗਾ ਆ ਵੀ ਕੋਈ ਅਲਾਇੰਸ ਕਰਨਾ ਚਾਹੁੰਦੇ ਹੋ, ਕਿਸੇ ਬੰਦੇ ਨੂੰ ਤੁਸੀਂ ਆਪਣੀ ਲੋੜ ਮਹਿਸੂਸ ਕਰਾ ਦਿੰਦੇ ਹੈਗੇ ਨਾ ਜੀ, ਤੇ ਫਿਰ ਉਹ ਬੰਦਾ ਤੁਹਾਡਾ ਹੀ ਹੈਗਾ ਆ, ਫਿਰ ਜਾਂਦਾ ਕਿਤੇ ਨੀ ਜਿੱਦਾਂ ਮਰਜ਼ੀ ਆ। ਬੀਜੇਪੀ ਨੂੰ ਬੀਜੇਪੀ ਨੇ ਕੁਛ ਨੀ ਕੀਤਾ, ਅਕਾਲੀ ਦਲ ਨੂੰ ਆਪਣੀ ਲੋੜ ਮਹਿਸੂਸ ਕਰਾ ਦਿੱਤੀ ਆ, ਹੁਣ ਅਕਾਲੀ ਦਲ ਜਿਹੜਾ ਹੈਗਾ ਆ ਮਜਬੂਰ ਆ ਉਹਨਾਂ ਦੀਆਂ ਸ਼ਰਤਾਂ ਤੇ ਮਤਲਬ ਜਿਹੜਾ ਆ ਸਮਝੌਤਾ ਕਰਨ ਲਈ। ਹੁਣ ਇਹ ਨੀ ਕਿਹਾ ਜਾ ਸਕਦਾ ਵੀ ਭਾਈ ਨਹੀਂ ਹੋ ਸਕਿਆ ਸਮਝੌਤਾ ਜੀ, ਕਿਉਂ ਤੁਸੀਂ ਆਪ ਹੀ ਆਪਣੇ ਕੇਡਰ ਨੂੰ ਜਿਹੜਾ ਹੈਗਾ ਆ ਕਹਿਣਾ ਸ਼ੁਰੂ ਕਰ ਦਿੱਤਾ, ਕੇਡਰ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ,
0: ਜੀ
1: ਉਦਾਂ ਦੀਆਂ ਬਿਆਨਬਾਜ਼ੀਆਂ ਬਦਲ ਲਈਆਂ ਜੀ।
0: ਜੀ
1: ਉਹਨਾਂ ਨੂੰ ਹੁਣ ਇਸ ਵੇਲੇ ਸੈਂਟਰ, ਨੋ ਡਾਊਟ ਤੇ ਸੈਂਟਰ ਨੂੰ ਵੀ ਲੋੜ ਆ ਜੀ, ਉਹਨਾਂ ਨੂੰ ਇੱਕ ਇੱਕ ਵੋਟ ਦੀ ਲੋੜ ਹੈਗੀ ਆ ਜੀ।
0: ਜੀ, ਪਰ ਇਹ ਖੁੱਲ ਕੇ ਮੈਦਾਨ ਦੇ ਵਿੱਚ ਸੈਣੀ ਸਾਹਿਬ, ਮਨਪ੍ਰੀਤ ਬਾਦਲ ਹੁਣਾਂ ਨੂੰ ਜਿਹੜਾ ਸੀਗਾ, ਚਲੋ ਵੱਡਾ ਅਹੁਦਾ ਮਿਲਿਆ ਪੰਜਾਬ ਦੇ ਵਿੱਚ, ਤਾਂ ਉਸ ਤੋਂ ਬਾਅਦ ਹੀ ਸਾਰਾ ਕੁਝ ਖੁੱਲਣ ਲੱਗਿਆ ਕਿਤੇ ਨਾ ਕਿਤੇ ਮਨਪ੍ਰੀਤ

0: ਤਾਂ ਇਸ ਇਹਨਾਂ ਨੇ ਤੋੜਿਆ ਇਸ ਕਰਕੇ ਤੇ ਕਿਸਾਨ ਅੰਦੋਲਨ ਕਰਕੇ ਇਹਨਾਂ ਦੀ ਮਜਬੂਰੀ ਸੀ ਵੀ ਇਹਨਾਂ ਦਾ ਤਾਂ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ ਸੀ ਜੀ।
1: ਜੀ ਬਿਲਕੁਲ।
0: ਸੋ ਇਸ ਕਰਕੇ ਬੀਜੇਪੀ ਤਾਂ ਬਾਕੀ ਸਟੇਟਾਂ ਚ ਰਾਜ ਕਰ ਲਊਗੀ, ਇਹਨਾਂ ਤਾਂ ਪੰਜਾਬ ਚ ਹੀ ਕਰਨਾ ਨਾ ਜੀ, ਤੇ ਫਿਰ ਪੰਜਾਬ ਦੇ ਵਿੱਚ ਜੇ ਇਹ ਹਾਲਾਤ ਹੋਣਗੇ ਤੇ ਇਹਨਾਂ ਦੀ ਮਜਬੂਰੀ ਸੀ ਉਹ
1: ਜੀ।
0: ਫੇਰ ਇਹਨਾਂ ਨੇ ਦੁਨੀਆਂ ਦੀ ਸਭ ਤੋਂ ਵੱਡੀ ਕੁਰਬਾਨੀ ਵੀ ਦਿੱਤੀ ਕਿ ਮੈਡਮ ਹਰਸਿਮਰਤ ਕੌਰ ਰਿਜਾਇਨ ਕਰਕੇ ਆ ਗਏ ਸੈਂਟਰ ਦੀ ਮਿਨਿਸਟਰ ਤੋਂ। ਹਾਂਜੀ, ਹੁਣ ਇਹ ਨੀ ਮੈਨੂੰ ਪਤਾ, ਮੈਂ ਨੀ ਕਹਿ ਰਿਹਾ, ਇਹ ਉਹ ਆਪ ਕਹਿੰਦੇ ਆ ਫਿਰ ਕੁਰਬਾਨੀ ਕੁਰਬਾਨੀ, ਮੈਂ ਸ਼ਬਦ ਨੀ ਆਪਣੇ ਕੋਲ ਦਾ, ਮੇਰੇ ਕੋਲ ਨੀ। ਇੱਕ ਮੰਤਰੀ ਦਾ ਰਿਜਾਇਨ, ਇੱਕ ਮੰਤਰੀ ਪਦ ਤੋਂ ਰਿਜਾਇਨ ਕਰਨਾ ਜਿਹੜਾ ਹੈਗਾ, ਮੇਰੇ ਹਿਸਾਬ ਨਾਲ ਤਾਂ ਪਤਾ ਨੀ ਵੀ, ਚਲੋ ਇੱਕ ਹੋ ਸਕਦਾ ਆ ਵੀ ਇੱਕ ਪੋਲਿਟਿਕਸ ਦਾ ਹਿੱਸਾ ਹੋ ਸਕਦਾ, ਪਰ ਉਹ ਇਹਨੂੰ ਕੁਰਬਾਨੀ ਦਾ ਨਾਂ ਦਿੰਦੇ ਆ ਜੀ।
1: ਬਿਲਕੁਲ।
0: ਤੇ ਉਹਨਾਂ ਨੇ ਏਡੀ ਵੱਡੀ ਕੁਰਬਾਨੀ ਕੀਤੀ ਹੈਗੀ ਸੀ
1: ਜੀ,
0: ਤੋ ਇਸ ਕਰਕੇ ਹੁਣ ਅਲਾਇੰਸ ਜਿਹੜਾ ਹੈਗਾ ਆ ਇਹਨਾਂ ਦੀ ਗੱਠਜੋੜ ਮਜਬੂਰੀ ਵੀ ਆ ਤੇ ਜਰੂਰੀ ਵੀ ਆ। ਜਰੂਰੀ ਤਾਂ ਆ ਜੀ, ਇਹ ਤੋਂ ਬਿਨਾਂ ਸਰਕਾਰ ਨੀ ਬਣਦੀ। ਜੇ ਲੋਕੀ ਵੋਟ ਪਾਉਂਦੇ ਹੈਗੇ ਆ, ਦੋਨੇ ਵਰਗਾਂ ਦੇ ਵਿੱਚੋਂ ਵੋਟ ਆਉਂਦੀ ਆ ਤੇ ਫੇਰ ਸਰਕਾਰ ਬਣਦੀ ਆ। ਤੇ ਅਕਾਲੀ ਦਲ ਦੀ ਮਜਬੂਰੀ ਵੀ ਹੈਗੀ ਆ ਜੀ, ਤੇ ਅਕਾਲੀ ਦਲ ਕੱਲਾ ਤਾਂ ਜਿਹੜਾ ਹੈਗਾ ਆ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਟਾਈਮ ਤੇ ਨੀ ਜਿੱਤਿਆ, ਤੇ ਉਦੋਂ ਗੱਠਜੋੜ ਨਾਲ ਬਣਦੀ ਰਹੀ ਆ ਸਰਕਾਰ, ਤੇ ਇਸ ਕਰਕੇ ਜਿਹੜਾ ਹੈਗਾ ਆ ਹੁਣ ਤਾਂ ਜਿਹੜਾ ਆ ਹਾਲਾਤ ਕੁਛ ਉਹ ਪੱਥਕ ਵੋਟ ਵੈਸੇ ਹੀ ਫਟ, ਮਤਲਬ ਕਈ ਹਿੱਸਿਆਂ ਚ ਵੰਡੀ ਆ ਜੀ। ਸੋ ਇਸ ਕਰਕੇ ਜਿਹੜਾ ਆ ਇਹ ਦੋਨੇ ਚੀਜ਼ਾਂ ਆ ਜੀ, ਜਰੂਰੀ ਵੀ ਆ ਤੇ ਮਜਬੂਰੀ ਵੀ ਆ ਜੀ।
1: ਚਾਹੇ ਕਹਿ ਸਕਦੇ ਚਲੋ ਆਪਣੇ ਅਕਾਲੀ ਦਲ ਨੇ ਬਹੁਤ ਕੁਝ ਗਲਤੀਆਂ ਵੀ ਕੀਤੀਆਂ ਨੇ ਜਾਂ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਵੀ ਕੀਤੀਆਂ ਨੇ, ਤਾਂ ਦੋਵੇਂ ਪੱਖ ਹੈਗੇ ਨੇ। ਪਰ ਜੇ ਦੇਖਿਆ ਜਾਵੇ ਤਾਂ ਜੋ ਕੁਝ ਜਿੱਦਾਂ ਕਿ ਇੱਕ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਹੁੰਦੀ ਹੈ, ਜੇ ਉਹਦੇ ਨਾਲ ਬਣਾ ਕੇ ਰੱਖੀ ਹੋਵੇ ਜਾਂ ਉਹਦੇ ਨਾਲ ਥੋੜਾ ਬਹੁਤਾ ਫਾਇਦਾ ਲੈਣਾ ਹੋਵੇ ਆਪਣੇ ਸੂਬੇ ਲਈ, ਜਿਵੇਂ ਕਿ ਆਪਾਂ ਕੇਰਲ ਦੀ ਗੱਲ ਕਰਦੇ ਹਾਂ, ਚਲੋ ਉੱਥੇ ਵੀ ਹੈਗਾ ਤਾਂ ਤਕਰਾਰ ਹੀ ਹੈ, ਪਰ ਉਹਨਾਂ ਨੇ ਆਪਣੀਆਂ ਖੁਆਇਸ਼ਾਂ ਜਾਂ ਰੱਜੇ ਪਹਿਲਾਂ ਹੀ ਸੀਗੇ, ਉਹ ਬਹੁਤ ਸਾਰੀਆਂ ਖੁਆਇਸ਼ਾਂ ਛੱਡੀਆਂ ਨੇ, ਬਹੁਤ ਸਾਰੀਆਂ ਚੇਂਜਸ ਕੀਤੀਆਂ ਨੇ। ਤੇ ਇਸੇ ਤਰ੍ਹਾਂ ਹੀ ਕਿ ਜੇ ਇਸ ਸਮੇਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਇਹ ਨਹੀਂ ਕਹਿ ਸਕਦੇ ਕਿ ਨੌਜਵਾਨ ਨੇ, ਉਹ ਵੀ ਉਮਰ ਦੇ ਪੜਾਅ ਦੇ ਨਾਲ ਦੇਖਿਆ ਜਾਵੇ ਤਾਂ ਜਿਹੜਾ ਵੱਧ ਰਹੇ ਨੇ ਉਧਰ ਉਮਰ ਵੱਲ ਨੂੰ ਵੀ, ਤਾਂ ਕੀ ਆਉਣ ਵਾਲੇ ਜਿੱਦਾਂ ਕਿ ਪਹਿਲੇ ਸਮਿਆਂ ਦੇ ਵਿੱਚ ਵੀ ਚਾਹੇ ਸਿੱਖ ਰਾਜ ਦੀ ਗੱਲ ਆਉਂਦੀ ਹੈ ਚਾਹੇ ਹੋਰ ਸਾਰੀਆਂ ਚੀਜ਼ਾਂ ਨੇ, ਕਿ ਜਾਂਦੇ ਜਾਂਦੇ ਕੋਈ ਚੱਜ ਦੇ ਜਾਂ ਚੰਗੇ ਕੰਮ ਕਰ ਜਾਣਗੇ ਜਾਂ ਕੁਝ ਲੋਕ ਇਹਨਾਂ ਨੂੰ ਯਾਦ ਚੰਗੇ ਕੰਮਾਂ ਦੇ ਲਈ ਰੱਖਣਗੇ, ਜੇ ਇਸ ਵਾਰੀ ਪਾਰੀ ਦੇ ਵਿੱਚ ਆਉਂਦੇ ਨੇ ਤਾਂ ਕੀ ਲੱਗਦਾ ਹੈ ਤੁਹਾਨੂੰ, ਜੇ ਕੇਂਦਰ ਦੇ ਨਾਲ ਚੱਲ ਕੇ ਬਣ ਕੇ ਚੱਲਦੇ ਨੇ ਕਿ ਪੰਜਾਬ ਦਾ ਕੁਝ ਸੁਧਾਰ ਹੋ ਸਕਦਾ ਹੈ ਜਾਂ ਸਾਰਾ ਕੁਝ ਉਦਾਂ ਹੀ ਰਹੇਗਾ?
0: ਪਰ ਇੱਥੇ ਗੱਲ ਇਹ ਤਾਂ ਹੈਗੀ ਆ ਵੀ ਹੁਣ ਲੁੱਟਣ ਨੂੰ ਬਚਿਆ ਕੁਛ ਨੀ, ਲੁੱਟ ਗਈ
1: ਜੀ,
0: ਆ ਕੇ ਇੱਕ ਵਾਰੀ ਤਾਂ ਸੋਚਣਗੇ ਨਾ
1: ਜੀ
0: ਵੀ ਹੁਣ ਕੀ ਲੁੱਟੀਏ, ਤੇ ਲੁੱਟ ਕੇ ਤਾਂ ਲੈ ਗਏ ਨਸੀਬਾਂ ਵਾਲੇ ਹੈ ਜੀ।
1: ਬਿਲਕੁਲ ਹੈ ਜੀ,
0: 5 ਲੱਖ ਕਰੋੜ ਦਾ ਕਰਜ਼ਾ ਦੇ ਗਏ
1: ਜੀ,
0: ਕਰੋ ਕੀ ਕਰਨਾ ਤੁਸੀਂ, ਕਿੱਥੋਂ ਵੇਚੋਗੇ, ਕੀ ਕਰੋਗੇ
1: ਜੀ?
0: ਸੋ ਮਤਲਬ ਜਿਹੜਾ ਵੀ ਬੰਦਾ ਆਏਗਾ ਨਾ ਜੀ, ਉਹਦੇ ਵਾਸਤੇ ਬੜੀ ਚੈਲੰਜਿੰਗ ਜੋਬ ਰਹੇਗੀ ਇਹ
1: ਜੀ,
0: ਵੀ ਕਿਸ ਤਰੀਕੇ ਨਾਲ ਸਟੇਟ ਨੂੰ ਰਨ ਕਰਨਾ। ਫਿਰ ਵੀ ਜਿਹੜਾ ਹੈਗਾ, ਕਿਉਂਕਿ ਸਰਕਾਰ ਸਰਕਾਰ ਹੀ ਹੁੰਦੀ ਆ, ਬੜੀਆਂ ਪਾਵਰਾਂ ਹੁੰਦੀਆਂ ਉਹਦੇ ਕੋਲ
1: ਜੀ,
0: ਇਹ ਨਿੱਜ ਤੋਂ ਉੱਪਰ ਉੱਠ ਕੇ ਰਾਜ ਕਰਨਗੇ
1: ਜੀ,
0: ਤੇ ਕੁਛ ਨਾ ਕੁਛ ਆਪਣਾ ਜਿਹੜੀ ਆ ਦਾਗ ਲੱਗੇ ਹੈਗੇ ਆ ਨਾ ਜੀ, ਉਹ ਧੋ ਲੈਣਗੇ
1: ਜੀ।
0: ਨਹੀਂ ਤਾਂ ਲੋਕੀ ਤਾਂ ਅਜੇ ਵੀ ਮਤਲਬ ਜਿਹੜਾ ਹੈਗਾ ਆ ਵੀ ਉਹ ਬੰਦੇ ਜਿਹਨਾਂ ਦੇ ਖਾਨਦਾਨਾਂ ਨੇ ਮਤਲਬ ਜਿਹੜਾ ਹੈਗਾ ਆ ਤਿੰਨ ਤਿੰਨ ਚਾਰ ਚਾਰ ਪੀੜੀਆਂ ਦੇ ਉੱਤੋਂ ਅਕਾਲੀ ਦਲ ਦੇ ਨਾਲ ਤੁਰੇ ਸੀਗੇ ਜੀ, ਜੇ ਉਹ ਮੂੰਹ ਮੋੜ ਗਏ ਆ ਤੇ ਆਮ ਵੋਟਰ ਤੋਂ ਤੁਸੀਂ ਕੀ ਐਕਸਪੈਕਟ ਕਰਦੇ ਆ, ਬੜੀ ਔਖਾ ਹੁੰਦਾ ਆ ਦੁਬਾਰਾ ਜਿਹੜਾ ਆ ਲੀਹ ਦੇ ਉੱਤੇ ਚੜ੍ਹਨਾ ਜੀ
1: ਜੀ।
0: ਆ ਜਾਣਗੇ, ਚੰਗੇ ਕੰਮ ਕਰਨਗੇ
1: ਜੀ।
0: ਦੇਖੋ ਨਾ ਭਾਰੇ ਸਾਹਿਬ, ਇੱਕ ਚੀਜ਼ ਹੈਗੀ ਆ, ਮੈਂ ਇਹ ਸੁਖਬੀਰ ਬਾਦਲ ਹੋਣਾ ਨੂੰ ਨਾ ਜੇ ਇੰਡੀਪੈਂਡੈਂਟ ਚੱਲਣ ਦਿੱਤਾ ਆਇਆ ਹੁੰਦਾ ਨਾ ਜੀ, ਉਹਨਾਂ ਨੂੰ ਆਪਾਂ ਦੂਜੀ ਪੋਲਿਟਿਕਸ ਦੇ ਵਿੱਚ ਨਾ ਲਿਆਉਂਦੇ, ਜਿਹਦੇ ਵਿੱਚ ਜਿਹੜਾ ਹੈਗਾ ਆ ਮਤਲਬ ਉਹ ਬਿਜ਼ਨਸ ਇਹ ਹੈਗਾ ਜੀ। ਦੇਖੋ ਉਹਨਾਂ ਦੀ ਬਿਜ਼ਨਸ ਸੋਚ ਵੀ ਜਿਹੜੀ ਆ
1: ਜੀ,
0: ਇਹ ਉਹਨਾਂ ਨੇ ਆਪਣੇ ਐਗਰੀਕਲਚਰ ਇਹਦੇ ਜਿਹੜੇ ਬੀਜੀ ਸਮਝੌਤੇ ਕੀਤੇ
1: ਜੀ ਮੈਨੇਜਮੈਂਟ
0: ਸਰ, ਹਾਂਜੀ ਉਹ ਆਪਣੀ ਇਲੈਕਟ੍ਰਿਸਿਟੀ ਸਰਪਲਸ ਤਾਂ ਕਰ ਦਿੱਤੀ ਨਾ ਜੀ,
1: ਬਿਲਕੁਲ
0: ਪਾਵਰ ਸਰਪਲਸ ਕਰ ਦਿੱਤੀ
1: ਜੀ।
0: ਅੱਜ ਜਦੋਂ ਸਾਰੀ ਸਾਰੀ ਰਾਤ ਜਦੋਂ ਲਾਈਟ ਨੀ ਨਾ ਆਉਂਦੀ ਜੀ, ਤੇ ਸਾਨੂੰ ਉਹ ਸਮਾਂ ਚੇਤੇ ਆਉਂਦਾ ਵੀ ਉਹੀ ਇੱਕ ਸਮਾਂ ਸੀ ਜਦੋਂ ਪਿੰਡਾਂ ਦੇ ਵਿੱਚ ਜਿਹੜਾ ਆ 24 ਘੰਟੇ ਅਸੀਂ ਬਿਜਲੀ ਦੇਖੀ, ਨਹੀਂ ਤਾਂ ਕੈਪਟਨ ਦੇ ਰਾਜ ਦੇ ਵਿੱਚ ਵੀ ਅਸੀਂ ਕੱਟ ਹੀ ਲੱਗ

0: ਦੇ ਦੇਖੀਏ ਤੇ ਇਹਨਾਂ ਦੇ ਰਾਜ ਚ ਵੀ ਜਿਹੜਾ ਆ ਘੱਟ ਹੀ ਲੱਗਦੇ ਦੇਖੇ ਆ।
1: ਜੀ
0: ਸੋ ਉਹਨਾਂ ਨੇ ਕੀ ਮਤਲਬ ਸੀਗਾ
1: ਜੀ,
0: ਉਹ ਜਦੋਂ ਨਾ ਫ੍ਰੀ ਬੀਜ ਵਾਲੇ ਪਾਸੇ ਨੂੰ ਜਾਣਾ ਪਿਆ ਉਦੋਂ, ਨਹੀਂ ਤਾਂ ਸੁਖਬੀਰ ਬਾਦਲ ਦੀ ਪਹਿਲੀ ਸੋਚ ਇਹ ਸੀ ਕਿ ਬਿਜ਼ਨਸ ਟਾਈਪ ਸੋਚ ਕਿ ਫੈਸਿਲਿਟੀ ਲਓ ਠੀਕ ਹੈ ਤੇ ਕਰੋ। ਅੱਜ ਵੀ ਜਿਹੜਾ ਹੈਗਾ ਆ ਵੀ ਤੁਸੀਂ ਜਿਹੜਾ ਆ ਏਦਾਂ ਦੀਆਂ ਫ੍ਰੀ ਬੀਜ ਮੰਗਤੇ ਬਣਾ ਕੇ ਰੱਖ ਦਿੱਤਾ ਸਰ। ਔਰ ਤੁਸੀਂ ਇਹ ਦੇਖੋ ਕਿਸੇ ਬੰਦੇ ਨੇ ਚੰਡੀਗੜ੍ਹ ਦੇ ਪੈਟਰੋਲ ਪੰਪ ਤੇ ਖਰੇ 500 ਰੁਪਏ ਦਾ ਜਿਹੜਾ ਹੈਗਾ ਆ ਤੇਲ ਕਹਿਤਾ ਵੀ ਹਾਂ ਦਿਆਂਗੇ। ਹਾਂਜੀ ਉਹ ਦੇਖੋ ਇੱਕ ਵੀਡੀਓ ਆਈ ਹੈਗੀ ਆ ਕਿੰਨੀ ਦੁਨੀਆ 500 ਰੁਪਏ ਦਾ ਤੇਲ ਪਾਉਣ ਲਈ 20 ਪਿੰਡੇ ਚ ਪਹੁੰਚ ਗਏ, ਚਾਹੇ 1000 ਰੁਪਏ ਦੀ ਬਾਅਦ ਚ ਦਵਾਈ ਖਾਣੀ ਪੈ ਜਾਏ। ਫੇਰ ਉਸ ਬੰਦੇ ਨੂੰ ਗਾਲਾਂ ਕੱਢਣ ਵੀ ਉਹ ਪਹੁੰਚਿਆ ਨੀ ਕੋਈ ਅੰਮ੍ਰਿਤਸਰ ਦਾ ਰਾਜਾ ਰਾਜਾ ਸੀ। ਹਾਂਜੀ ਉੱਥੇ ਪਹਿਲਾਂ ਉੱਥੇ ਕੈਨ ਕੂਨ ਜੇ ਕੋਈ ਰੱਖੇ ਸੀਗੇ ਉਹ ਵੰਡੀ ਜਾ ਰਹੇ ਸੀਗੇ ਉਹ ਆਪਣੇ ਐਨਰਜੀ ਡਰਿੰਕ ਦੇ ਉਹ ਦਈ ਗਏ ਜੀ ਉਹਨਾਂ ਨੂੰ। ਬਾਅਦ ਚ ਅਗਲੇ ਕਹਿਣ ਵੀ ਸਾਡਾ ਤੇਲ ਵੀ ਪਾਓ ਹੁਣ ਅਸੀਂ 500 ਦਾ ਜਿਹੜਾ ਵਾਏ ਹੈਗੇ ਜੀ ਤੇ ਪੈਟਰੋਲ ਪੰਪ ਦੇ ਉੱਤੇ ਲਾਈਨਾਂ ਲੱਗੀਆਂ
1: ਜੀ।
0: ਸੋ ਇਸ ਕਰਕੇ ਫ੍ਰੀ ਦੀ ਚੀਜ਼ ਲੈਣ ਵਾਸਤੇ ਇੰਨਾ ਕੁ ਕਰੇਜ਼ ਹੋ ਗਿਆ ਆ ਨਾ ਜੀ ਵੀ ਲੋਕਾਂ ਦਾ ਮਤਲਬ ਰਿਹਾ ਹੀ ਨੀ, ਕਰੈਕਟਰ ਰਿਹਾ ਹੀ ਨੀ ਹੈਗਾ ਜੀ ਕੀ ਕਰੋਗੇ ਤੁਸੀਂ। ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜੀ ਵੀ ਸਰਕਾਰ ਆ ਜਾਂਦੀ ਹੈਗੀ ਆ ਜੀ ਚੈਲੰਜ ਉਹਦੇ ਵਾਸਤੇ ਵੱਡਾ ਹੋਏਗਾ। ਜਿਹੜੀ ਤੁਸੀਂ ਤੁਹਾਡਾ ਸਵਾਲ ਹੈਗਾ ਜੇ ਅਕਾਲੀ ਦਲ ਜਾਂ ਸੁਖਬੀਰ ਬਾਦਲ ਹੁਣੇ ਨਿੱਜ ਤੋਂ ਉੱਪਰ ਉੱਠ ਕੇ ਜਿਹੜਾ ਹੈਗਾ ਕੋਈ ਕੰਮ ਕਰ ਜਾਣਗੇ ਤੇ ਇਤਿਹਾਸ ਦੇ ਵਿੱਚ ਇਹਨਾਂ ਨੂੰ ਚੰਗੇ ਨਾਂ ਨਾਲ ਚੇਤੇ ਰੱਖਿਆ ਜਾਊਗਾ, ਨਹੀਂ ਤਾਂ ਮੱਥੇ ਤੇ ਕਲੰਕ ਇਹਨਾਂ ਦੇ ਬਹੁਤ ਲੱਗੇ ਹੈਗੇ ਆ ਜੀ। ਫਿਰ ਨਹੀਂ ਤਾਂ ਉਹ ਇੱਕ ਵਾਰੀ ਨਾ ਆਪਣੇ ਮਾਂਗੜ ਇਕਬਾਲ ਮਾਂਗੜ ਜੀ ਦੇ ਮੰਮੀ ਨੇ ਇਹ ਗੱਲ ਕਹੀ, ਸੁਰਿੰਦਰਪਾਲ ਭੈਣ ਜੀ ਨੇ ਇਹ ਗੱਲ ਕਹੀ ਸੀ। ਹਾਂਜੀ ਉਹਨਾਂ ਨੇ ਕਿਹਾ ਸੀ ਕਿ ਬਾਦਲ ਸਾਹਿਬ ਦੀ ਏਡੀ ਵੱਡੀ ਲੈਗੈਸੀ ਆ
1: ਜੀ,
0: ਪਰ ਜਦੋਂ ਵੀ ਉਹਨਾਂ ਨੂੰ ਚੇਤੇ ਕੀਤਾ ਜਾਂਦਾ ਹੈਗਾ ਆ ਤੇ ਉਹ ਮਾੜੀ ਗੱਲ ਤੇ ਚੇਤੇ ਕੀਤਾ ਜਾਂਦਾ।
1: ਬਿਲਕੁਲ
0: ਹਾਂਜੀ
1: ਜੀ,
0: ਇਹਨਾਂ ਨੇ ਕਹੀ ਸੀ ਸ਼ਾਮ ਇੱਕ ਟਿਵਾਣਾ ਸਾਹਿਬ ਦੇ ਆਉਂਦੇ ਹੁੰਦੇ ਸੀ ਭੈਣ ਜੀ ਗੁਰਬਚਨ ਗੁਰਚਰਨ ਹੋਣਾ ਨੇ ਇਹ ਗੱਲ ਕਹੀ ਸੀ ਤੇ ਬਾਦਲ ਸਾਹਿਬ ਦੀ ਏਡੀ ਵੱਡੀ ਲੈਗੈਸੀ ਤੇ ਜਦੋਂ ਵੀ ਯਾਦ ਕੀਤਾ ਜਾਂਦਾ ਜਾਂ ਮਾੜੇ ਕੰਮ ਨੂੰ ਯਾਦ ਕੀਤਾ ਜਾਂਦਾ ਇਹ ਕਿਉਂ? ਸੋ ਇਸ ਕਰਕੇ ਹੈਗਾ ਕਿਉਂਕਿ ਬਾਦਲ ਸਾਹਿਬ ਨੇ ਨਿੱਜ ਨੂੰ ਪ੍ਰੈਫਰੈਂਸ ਦਿੱਤੀ ਅਨਕੰਡੀਸ਼ਨਲ ਸਪੋਰਟ ਟੂ ਬੀਜੇਪੀ ਐਟ ਦੈਟ ਟਾਈਮ ਜਦੋਂ ਬੀਜੇਪੀ ਦੇ ਨਾਲ ਕੋਈ ਜਾਣ ਨੂੰ ਤਿਆਰ ਨਹੀਂ ਸੀ ਤੇ ਬੀਜੇਪੀ ਸਭ ਕੁਛ ਦੇ ਸਕਦੀ ਸੀ ਜੀ, ਉਦੋਂ ਆਪਣੀਆਂ ਸਟੇਟ ਦੀਆਂ ਪ੍ਰੋਬਲਮ ਐਡਰੈਸ ਨਹੀਂ ਕਰਵਾਈਆਂ ਜੀ। ਮੁੱਦੇ ਸਾਡੇ ਉਦੋਂ ਦੇ ਉਹੀ ਚੱਲੇ ਆ ਰਹੇ ਆ ਤੇ ਅੱਜ ਵੀ ਉਹੀ ਮੁੱਦੇ ਖੜੇ ਹੈਗੇ ਆ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਇਹ ਕਰ ਲੈਣਗੇ ਤੇ ਚੰਗੀ ਗੱਲ ਹੋਊਗੀ ਜੇ ਨਿੱਜ ਤੋਂ ਉੱਪਰ ਉੱਠ ਕੇ ਤੇ ਫਿਰ ਜਿਹੜਾ ਹੈਗਾ ਆ ਰਾਜ ਕਰਨਗੇ ਤਾਂ ਜੀ। ਬਾਕੀ ਪਤਾ ਨੀ ਜੀ ਵੀ ਸਮੇਂ ਦੀ ਗਰਭ ਦੇ ਵਿੱਚ ਆ ਜੀ ਵੀ ਕਿਹਨੂੰ ਇਹ ਜਿਹੜਾ ਤਾਜ ਮਿਲਣਾ ਆ ਜੀ। ਬਾਕੀ ਦੇਖੋ ਮਾਨ ਸਾਹਿਬ ਵੀ ਨਾ ਮਤਲਬ ਗਰਾਊਂਡ ਤੋਂ ਗਏ ਸੀਗੇ, ਉਹਨਾਂ ਨੂੰ ਇੱਕ ਇੱਕ ਚੀਜ਼ ਦਾ ਇਲਮ ਸੀਗਾ ਜੀ, ਪਰ ਪਤਾ ਨੀ ਉੱਥੇ ਅਫਸਰਸ਼ਾਹੀ ਏਦਾਂ ਦਾ ਗਲਿਆਰੇ ਦੇ ਵਿੱਚ ਪਾ ਲੈਂਦੀ ਆ ਬੰਦੇ ਨੂੰ ਜੀ ਕਿ ਉਹਨੂੰ ਮਤਲਬ ਗਰਾਊਂਡ ਦੇ ਨਾਲ ਬਿਲਕੁਲ ਤੋੜ ਹੀ ਦਿੰਦੀ ਜੀ। ਬਈ ਇਸ ਮਾਨ ਸਾਹਿਬ ਤੋਂ ਜਿੰਨੀਆਂ ਉਮੀਦਾਂ ਸੀ ਨਾ ਜੀ ਨਿਰਾਸ਼ਾ ਵੀ ਉਹ ਤੋਂ ਵੱਧ ਹੋਈ
1: ਜੀ,
0: ਇਸੇ ਕਰਕੇ ਲੋਕਾਂ ਦੀ ਫਾਇਦਾ ਪੈ ਗਿਆ ਜੀ।
1: ਬਿਲਕੁਲ ਆ ਜੀ,
0: ਕੀ ਪਰ ਹੈ ਸਾਹਿਬ
1: ਜੀ ਸੈਣੀ ਸਾਹਿਬ
0: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ ਜੀ। ਮੈਂ ਅਗਲੇ ਸਿਸਟਮ ਦੇ ਬਾਰੇ ਵੀ ਦੱਸ ਦਿੱਤਾ ਸੀ ਵੀ ਅੱਗੇ ਜਿਹੜੇ ਹੈਗੇ ਆ ਜੱਜ ਕਿੱਦਾਂ ਲਾਉਣੇ ਇਹਨਾਂ ਨੇ ਜੀ। ਹਾਈ ਕੋਰਟ ਦੇ ਠੀਕ ਹੈ ਜੀ, ਇਹਨਾਂ ਦਾ ਕੋਲੀਜੀਅਮ ਸਿਸਟਮ ਹੈਗਾ ਆ ਜੀ, ਅੱਛੀ ਗੱਲ ਹੈਗੀ ਆ, ਪਰ ਇਹ ਸਾਰੇ ਜੱਜ ਕੋਲੀਜੀਅਮ ਦੇ ਥਰੂ ਹੀ ਆ ਰਹੇ ਜੀ। ਇੱਕ ਵਾਰੀ ਨਾ ਜੀ ਰਾਜ ਸਭਾ ਦੇ ਵਿੱਚ ਕੇਰਲਾ ਦਾ ਇੱਕ ਸਾਂਸਦ ਸੀਗਾ ਜੀ, ਉਦੋਂ ਨਾ ਵੈਂਕਟਾਈ ਨਾਇਡੂ ਹੁੰਦੇ ਸੀਗੇ ਚੇਅਰਪਰਸਨ
1: ਜੀ
0: ਆਪਣੇ ਰਾਜ ਸਭਾ ਦੇ, ਕਿਉਂਕਿ ਵਾਈਸ ਪ੍ਰੈਜੀਡੈਂਟ ਜਿਹੜਾ ਹੁੰਦਾ ਉਹੀ ਚੇਅਰਪਰਸਨ ਹੁੰਦਾ ਨਾ ਜੀ ਉੱਥੇ ਦਾ ਰਾਜ ਸਭਾ ਦਾ
1: ਜੀ।
0: ਤੇ ਵੈਂਕਟ ਨਾਇਡੂ ਨੇ ਜਿਹੜਾ ਹੈਗਾ ਆ ਉਹ ਕਹਿੰਦੇ ਕਿ ਮੈਂ ਮਤਲਬ ਇੱਕ ਕੱਲ ਸਟੇਟਮੈਂਟ ਦੇਖਦਾ ਪਿਆ ਸੀ ਵੀ ਕੇਰਲਾ ਦੇ ਐਮ ਪੀ ਦੀ, ਉਹਨੇ ਕਹਿੰਦੇ ਮਤਲਬ ਪੜ੍ਹਨਾ ਸ਼ੁਰੂ ਕੀਤਾ ਵੀ ਮੈਂ ਜੱਜਸ ਦੀ ਪ੍ਰੋਫਾਈਲ ਪੜ੍ਹ ਰਿਹਾ ਹੈਗਾ ਆ ਹੈਂਜੀ, ਵੀ ਪਹਿਲਾ ਜੱਜ ਦੀ ਪ੍ਰੋਫਾਈਲ ਪੜ੍ਹੀ ਹਿਜ਼ ਮਟਰਨਲ ਅੰਕਲ ਵਾਜ ਇਹ ਹਾਈ ਕੋਰਟ ਜੱਜ ਹੈਂਜੀ, ਦੂਜੇ ਦੇ ਪੜ੍ਹੀ ਜੀ ਵੀ ਹਿਜ਼ ਗ੍ਰੇਟ ਗ੍ਰੈਂਡ ਫਾਦਰ ਵਾਜ ਇਹ ਜੱਜ ਆਫ ਸੁਪਰੀਮ ਕੋਰਟ, ਉਹਨਾਂ ਨੇ ਕੱਲੀ ਕੱਲੀ ਪ੍ਰੋਫਾਈਲ ਪੜ੍ਹੀ ਵੀ ਹਾਂ ਜੀ ਵੀ ਉਹਨਾਂ ਦੇ ਹੀ ਬੱਚੇ ਉਹਨਾਂ ਦੇ ਕਿੱਥ ਐਂਡ ਕਿਨ ਜਿਹੜੇ ਪਹਿਲਾਂ ਸੀ ਉਹ ਕਲੀਜੀਅਮ ਸਿਸਟਮ ਰਾਹੀਂ ਜਿਹੜੇ ਹੈਗੇ ਆ ਉਹੀ ਬੰਦੇ ਆਉਂਦੇ ਹੈਗੇ ਕਿ ਭਾਰਤ ਦੇ ਵਿੱਚ ਟੈਲੈਂਟ ਦੀ ਕਮੀ ਆ ਜੀ।
1: ਜੀ
0: ਉਹ ਤੋਂ ਬਾਅਦ ਜਿਹੜਾ ਹੈਗਾ ਆ ਇਹ ਮੁੱਦਾ ਕਈ ਵਾਰੀ ਚੱਕਣ ਦੀ ਕੋਸ਼ਿਸ਼ ਕੀਤੀ ਪਰ ਕਿਉਂਕਿ ਸੁਪਰੀਮ ਕੋਰਟ ਦੇ ਵੀ ਆਪਣਾ ਜਿਹੜਾ ਹੈਗਾ ਆ ਉਹ ਡੋਮੀਨੈਂਸ ਛੱਡਣਾ ਨਹੀਂ ਚਾਹੁੰਦੀ ਆਪਣੀ ਸਿਲੈਕਸ਼ਨ ਤੇ। ਹੁਣ ਦੇਖੋ ਨਾ ਵੀ ਇੱਕ ਬੰਦੇ ਨੂੰ ਸਿਲੈਕਟ ਵੀ ਉਹੀ ਕਰਦੇ ਹੈਗੇ ਆ, ਸਿਲੈਕਟ ਵੀ ਅਸੀਂ ਕਰਾਂਗੇ ਆਪਣੇ ਆਪ ਨੂੰ ਹਾਂਜੀ, ਤੇ ਅਕਾਊਂਟੇਬਲ ਵੀ ਨਹੀਂ ਹੋਵਾਂਗੇ ਕਿਸੇ ਨੂੰ
1: ਜੀ।
0: ਵੀ ਕਿੱਦਾਂ ਦਾ ਮਤਲਬ ਸਿਸਟਮ ਹੈਗਾ ਆ ਜੀ।
1: ਜੀ
0: ਤੁਸੀਂ ਦੇਖਿਓ ਸਹੀ ਜੈਨ ਜੀ ਜਿਹੜਾ ਹੈਗਾ ਆ ਨਾ ਜੀ, ਜਿੱਦਾਂ ਅੱਜ ਉਹਨਾਂ ਨੇ ਪੋਲੀਟੀਕਲ ਸਿਸਟਮ ਨੂੰ ਡਰਾਇਆ ਨਾ ਜੀ, ਇੱਕ ਦਿਨ ਜਿਹੜਾ ਹੈਗਾ ਆ ਜੁਡੀਸ਼ਰੀ ਵੀ ਆਪਣੇ ਵਿੱਚ ਰਿਫੋਰਮ ਕਰਨ ਦੇ ਵਿੱਚ ਮਜਬੂਰ ਹੋ ਜਾਊਗੀ ਜੀ। ਬਾਕੀ ਜਿਹੜੇ ਵੀ ਜੱਜਿਸ ਆਏ ਹੈਗੇ ਜੀ ਬਣੇ ਆ ਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ। ਉਮੀਦ ਕਰਦੇ ਹੈਗੇ ਆ ਜੀ ਵੀ ਇੱਕ ਗਰੀਬ ਦੇ ਮਨ ਦੇ ਵਿੱਚ ਵੀ ਇਨਸਾਫ਼ ਦੀ ਉਮੀਦ ਜਾਗੂਗੀ ਜਦੋਂ ਇਹ ਕੁਰਸੀ ਤੇ ਬਹਿ ਕੇ ਇਨਸਾਫ਼ ਕਰਨਗੇ ਜੀ।
1: ਜਿਵੇਂ ਸਿੰਘ ਸਾਹਿਬ ਤੁਸੀਂ ਪਰਿਵਾਰਵਾਦ ਦੀ ਗੱਲ ਕੀਤੀ, ਇਸ਼ਾਰਾ ਕੀਤਾ ਹੈ ਪਰਿਵਾਰਵਾਦ ਤਾਂ ਚਲੋ ਸਿਆਸੀ ਪਾਰਟੀਆਂ ਜਾਂ ਸਿਆਸੀ ਲੋਕਾਂ 'ਚ ਹੈਗਾ ਹੀ ਹੈਗਾ, ਪਰ ਇੱਦਾਂ ਦੀਆਂ ਜਿਹੜੀਆਂ ਜੋਬਾਂ ਨੇ ਉਹਨਾਂ ਦੇ ਵਿੱਚ ਵੀ ਤਾਂ ਪਰਿਵਾਰਵਾਦ ਤਾਂ ਉਹਦੇ ਵਿੱਚ ਵੀ ਬਹੁਤ ਵੱਡਾ ਭਾਰੂ ਹੈ ਜੀ ਦੇਖਿਆ ਜਾਵੇ ਤਾਂ। ਵੈਸੇ ਇੱਥੇ ਸਾਡੇ ਸਾਡੇ ਤੁਹਾਡੇ ਮੈਂ ਇਹਦੇ ਜਾਣਕਾਰੀ ਲੈਣੀ ਚਾਹਾਂਗਾ ਥੋੜੀ ਜਿਹੀ ਕਿ ਜਿੱਦਾਂ ਕਿ ਕੋਈ ਗੌਰਮੈਂਟ ਦੇ ਵਿੱਚ ਕੋਈ ਸਿਗਨੇਚਰ ਕਰਨੇ ਹੋਣ ਜਾਂ ਤੁਸੀਂ ਮਤਲਬ ਕਿ ਬਾਨਾ ਹੋਵੇ ਕੋਈ ਮਤਲਬ ਕਿ ਗਵਾਹ ਬਾਨਾ ਹੋਵੇ ਤਾਂ ਉੱਥੇ ਇਹ ਜ਼ਰੂਰ ਲਾਜ਼ਮੀ ਦੇਖਿਆ ਜਾਂਦਾ ਜਿਹੜਾ ਸਾਈਨ ਕਰਵਾਉਣ ਵਾਲਾ ਅਤੇ ਜਿਹੜੇ ਕਰਨ ਵਾਲੇ ਉਹ ਕਰਨ ਵਾਲੇ ਤਾਂ ਚਲੋ ਰਿਸ਼ਤੇਦਾਰੀ ਦੇ ਵਿੱਚ ਹੋ ਸਕਦੇ ਆ, ਪਰ ਜਿਹੜਾ ਉੱਥੇ ਜੌਬ ਦੇ ਉੱਤੇ ਬੈਠਾ ਹੈ ਤਾਂ ਉਹ ਮਤਲਬ ਕਿ ਰਿਸ਼ਤੇਦਾਰੀ ਤੋਂ ਪ੍ਰਭਾਵਿਤ ਹੋ ਕੇ ਉਹ ਕੰਮ ਨਹੀਂ ਕਰ ਸਕਦਾ ਕਿ ਇੰਡੀਆ ਦੇ ਵਿੱਚ ਵੀ ਹੈ ਇਸ ਤਰ੍ਹਾਂ ਦਾ ਕੁਝ, ਤੇ ਫਿਰ ਉਹ ਜੱਜਾਂ ਦੇ ਪੁੱਤ ਜਿਹੜੇ ਨੇ ਜਾਂ ਉਹ ਸਾਰੀਆਂ ਚੀਜ਼ਾਂ ਜਾਂ ਹੋਰ ਜਿਹੜੀਆਂ ਵੱਡੀਆਂ ਜੋਬਾਂ ਨੇ ਅੱਗੇ ਤੋਂ ਅੱਗੇ ਉਹ ਕਿੱਦਾਂ ਮੈਨੇਜ ਕਰਦੇ ਆ ਜੀ, ਕਿਤੇ ਤਾਂ ਕਲੈਸ਼ ਹੁੰਦਾ ਹੀ
0: ਹੋਣਾ। ਇਦਾਂ ਹੈ ਨਾ ਉਹ ਇਹਨੂੰ ਕਹਿੰਦੇ ਹੁੰਦੇ ਆ ਕੁਇਡ ਪ੍ਰੋ ਕਿਊ
1: ਜੀ,
0: ਉਹ ਮਤਲਬ ਯੂ ਸਕ੍ਰੈਚ ਮਾਈ ਬੈਕ ਐਂਡ ਆਈ ਸਕ੍ਰੈਚ ਯੂਰ
1: ਜੀ, ਬਿਲਕੁਲ ਹੈ ਜੀ।
0: ਮਤਲਬ ਇਹ ਹੈਗਾ ਆ ਕਿ ਡਾਇਰੈਕਟ ਆਪ ਤਾਂ ਬਹਿਣਾ ਹੀ ਨੇ ਜੀ, ਕਿਸੇ ਦੇ ਪੋਤੇ ਵਾਰੀ ਮੈਂ ਬਹਿਣਾ ਆ, ਮੇਰੇ ਪੋਤੇ ਵਾਰੀ ਕਿਸੇ ਹੋਰ ਨੇ ਬਹਿਣਾ ਆ ਜੀ, ਕਿਸੇ ਦੇ ਮੁੰਡੇ ਵਾਰੀ ਮੈਂ ਬਹਿਣਾ ਕਲੀਜੀਅਮ ਦੇ ਵਿੱਚ, ਜਿਹਦਾ ਮੈਂ ਸਵਾ ਰਿਹਾ ਆ ਉਹਦਾ ਗਾਂ ਉਹ ਆਪ ਵੀ ਨੀ ਆਊਗਾ, ਉਹਦਾ ਮਾਮਾ ਚਾਚਾ ਜਿਹੜਾ ਹੈਗਾ ਆ ਕੋਈ ਉਹ ਹੋਊਗਾ ਜੀ ਵੀ ਹਾਂ ਜੀ ਉਹਨਾਂ ਨੇ ਸਾਡਾ ਬੰਦਾ ਇੱਕ ਭਰਤੀ ਕਰ ਲਿਆ ਸੀ ਆਪਾਂ ਹੁਣ ਉਹਨਾਂ ਦਾ ਕਰਨਾ ਆ
1: ਜੀ। ਉਹ ਮੈਨੂੰ ਚੇਤਾ ਭੁੱਲ ਗਈ ਤੁਹਾਡੀ ਗੱਲ ਤੋਂ ਚੇਤਾ ਆਇਆ, ਕਟਵਾਣਾ ਸਾਹਿਬ ਗੱਲ ਕਰਦੇ ਹੁੰਦੇ ਕਪੂਰ ਸਿੰਘ ਹੋਣੀ ਜਿਹੜੇ ਸੀਗੇ ਉਹ ਕਹਿੰਦੇ ਆਪ ਹੀ ਮਤਲਬ ਕਿ ਬਹਿ ਗਏ ਜੀ ਚੇਅਰ ਦੇ ਉੱਤੇ,
0: ਲਾਇਸੈਂਸ ਅਪਲਾਈ ਕੀਤਾ ਕਪੂਰ ਸਿੰਘ ਆਪ ਹੀ ਅਪਲਾਈ ਕੀਤਾ ਲਾਇਸੈਂਸ ਆਪ ਹੀ ਬਹਿ ਗਏ ਕੁਰਸੀ ਤੇ ਹਾਂਜੀ, ਆਪ ਹੀ ਐਪਲੀਕੈਂਟ ਕਪੂਰ ਸਿੰਘ ਨੇ ਕਪੂਰ ਸਿੰਘ ਨੂੰ ਲਾਇਸੈਂਸ ਦੇ ਦਿੱਤਾ ਜੀ।
1: ਹਾਂਜੀ ਜੀ ਬਿਲਕੁਲ ਹੈ ਜੀ ਸੈਣੀ
0: ਸਾਹਿਬ, ਹਾਂਜੀ ਹਾਂਜੀ। ਸੋ ਇਸ ਕਰਕੇ ਇੱਥੇ ਮਹਾਰਾਜ ਚੱਲਦੇ ਰਹਿੰਦੇ, ਇੱਥੇ ਇਹ ਦੇਸ਼ ਜਿਹੜਾ ਹੈਗਾ ਆ ਨਾ ਜਦੋਂ ਇਹ ਮਿਰਾਕਲਸ ਦਾ ਚਮਤਕਾਰਾਂ ਦਾ ਦੇਸ਼ ਹੈਗਾ ਜੀ,
1: ਇਹ ਸਾਰਾ ਕੁਝ ਸਿਰਫ ਉੱਥੇ ਹੀ ਹੋ ਸਕਦਾ ਜੀ।
0: ਇੱਕ ਭਾਰਤ ਸਾਹਿਬ ਜਾਂਦੇ ਜਾਂਦੇ 2 ਮਿੰਟ ਦੀ ਗੱਲ ਹੋਰ ਸਾਂਝੀ ਕਰਕੇ ਜਾਵਾਂ ਜੀ। ਅੱਜ ਸਾਡੇ ਨਾ ਇੱਥੇ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਵਿਸ਼ਾ ਰਿਹਾ ਹੈਗਾ ਆ ਜੀ ਵੀ ਖੰਡ 70 ਰੁਪਏ ਕਿਲੋ ਹੋ ਗਈ
1: ਜੀ। ਹਾਂਜੀ
0: ਹਾਂਜੀ, ਉਹਦੇ ਵਿੱਚ ਜਿਹੜਾ ਹੈਗਾ ਆ ਵੀ ਇਹਨਾਂ ਦੇ 25 ਲੱਖ ਟਨ ਜਿਹੜਾ ਹੈਗਾ ਆ ਗੰਨਾ
1: ਜੀ
0: ਉਹ ਇਥਾਨੋਲ ਬਣਾਉਣ ਦੇ ਵਿੱਚ ਯੂਜ਼ ਹੋ ਗਿਆ।
1: ਸੈਣੀ ਸਾਹਿਬ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ, ਇਹ ਚੀਜ਼ਾਂ ਰਿਪੋਰਟਾਂ ਕਈ ਵਾਰੀ ਨਾ ਅੱਜ ਤੋਂ 5-7 ਸਾਲ ਪਹਿਲਾਂ ਟਵਾਣਾ ਸਾਹਿਬ ਨਾਲ ਵੀ ਇੱਕ ਵਾਰੀ ਗੱਲ ਕੀਤੀ ਸੀ ਕਿ ਜਿੰਨਾ ਅਨਾਜ ਪੈਦਾ ਕੀਤਾ ਜਾ ਰਿਹਾ ਉਹ ਮੱਕੀ ਤੋਂ ਲੈ ਕੇ ਕਣਕ ਵੀ ਕਹਿ ਲਓ ਜਾਂ ਬਾਇਓ ਫਿਊਲ ਜਿਹੜਾ ਤਿਆਰ ਕੀਤਾ ਜਾਂਦਾ ਜਾਂ ਇਥਾਨੋਲ ਤਿਆਰ ਕੀਤਾ ਜਾਂਦਾ, ਚੌਲ ਵੀ ਹੋ ਗਿਆ, ਉਹ ਸਿਰਫ ਇਹਨਾਂ ਚੀਜ਼ਾਂ ਦੇ ਲਈ ਵਰਤਿਆ ਜਾ ਰਿਹਾ ਜੀ।
0: ਹਾਂਜੀ
1: ਜੀ,
0: ਹੁਣ ਉਹਦੇ ਕਰਕੇ ਖੰਡ ਦੀ ਸ਼ਾਰਟੇਜ ਹੋ ਗਈ ਜੀ, ਉਧਰੋਂ ਇਥਾਨੋਲ ਤੋਂ ਲੋਕੀ ਪਰੇਸ਼ਾਨ ਹੈਗੇ ਜੀ
1: ਜੀ,
0: ਤੇ ਮੈਨੂੰ ਚੇਚਾ 15 ਕਿਲੋਮੀਟਰ ਆਪਣਾ ਸ਼ਹਿਰ ਤੋਂ 15 ਕਿਲੋਮੀਟਰ ਪਰੇ ਨੂੰ ਜਾਣਾ ਪੈਂਦਾ ਜੀ ਵੀ ਉਸ ਪੰਪ ਦੇ ਉੱਤੇ ਪਾਵਰ ਵਾਲਾ ਜਿਹੜਾ ਆ ਉਹ ਪੈਟਰੋਲ ਮਿਲ ਜਾਂਦਾ
1: ਜੀ।
0: ਮੈਂ ਵੀ ਮਤਲਬ ਕਿਤੋਂ ਸੁਣ ਕੇ ਗਿਆ ਸੀ ਤੇ ਮੈਂ ਜਦੋਂ ਜਾ ਕੇ ਤੇ ਉਹ ਤੇਲ ਪਾਇਆ ਉਦਣ ਹੀ ਗੱਡੀ ਦੀ ਆਵਾਜ਼ ਜਿਹੜੀ ਆ ਬਦਲ ਗਈ
1: ਜੀ,
0: ਗੱਡੀ ਦੀ ਐਵਰੇਜ ਵੀ ਆਉਣ ਲੱਗ ਪਈ, ਨਹੀਂ ਤਾਂ ਮੈਂ ਮਤਲਬ ਹੁਣ ਜਿਹੜੇ ਹੈਗੇ ਆ ਜੀਓ ਦੇ ਪੈਟਰੋਲ ਪੰਪ ਹੈਗੇ ਆ ਲੋਕੀ ਕਹਿੰਦੇ ਆ ਜੀ, ਆਪਾਂ ਦਾਵਾ ਨਹੀਂ ਕਰਦੇ ਹੈਗੇ ਕਿਉਂਕਿ ਅਸੀਂ ਮੀਡੀਆ ਦੇ ਉੱਤੇ ਬੈਠੇ ਆ ਰੇਡੀਓ ਤੇ ਬੈਠੇ ਹੈਗੇ ਆ ਤੇ ਲੋਕੀ ਕਹਿੰਦੇ ਆ ਬਈ ਜੀਓ ਦੇ ਪੰਪ ਦੇ ਨਾਲ ਜਿਹੜੇ ਹੈਗੇ ਤੇਲ ਪਾਉਣ ਦੇ ਨਾਲ ਐਵਰੇਜ ਘੱਟਦੀ ਆ ਜੀ, ਕਿਉਂਕਿ ਉਹਨਾਂ ਤੇ ਕੋਈ ਕੰਟਰੋਲ ਨੀ, ਉਹਨਾਂ ਤੇ ਕੋਈ ਚੈੱਕ ਨੀ, ਤੁਹਾਨੂੰ 10% ਕਹਿ ਕੇ ਜਿਹੜਾ ਹੈਗਾ ਜਿਹੜਾ ਪਾਉਂਦੇ ਹੈਗੇ ਆ ਉਹਦੇ ਵਿੱਚ ਕਰੇ 12 ਜਾਂ 13 ਆ ਉਹ ਉਹਨਾਂ ਦੇ ਕਿਉਂਕਿ ਉਹਨਾਂ ਦੀਆਂ ਆਪਣੀਆਂ ਰਿਫਾਇਨਰੀ ਹਾਂਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਬੜਾ ਸੋਚ ਸਮਝ ਕੇ ਜਿਹੜਾ ਇੱਥੇ ਦੇਖੋ ਗੱਡੀਆਂ ਨੂੰ ਡੈਮੇਜ ਵੱਖਰਾ ਕਰ ਦਿੱਤਾ
1: ਜੀ,
0: ਹਾਂਜੀ ਤੇ ਆਪ ਕਮਾਈਆਂ ਕਰਕੇ ਚੱਲ ਗਏ। ਪੈਟਰੋਲ ਜਿਹੜਾ ਹੈਗਾ ਆ ਕਹਿੰਦੇ ਪਿਓਰ ਲੈਣਾ ਤੇ 167 ਰੁਪਏ
1: ਜੀ
0: ਪਈ। ਇਹਦਾ ਮਤਲਬ ਜਿਹੜਾ ਹੈਗਾ ਆ ਵੀ 167 ਰੁਪਏ ਤੱਕ ਤੁਸੀਂ ਰੇਟ ਲੈ ਗਏ ਆ,
1: ਜੀ
0: ਤੇ ਫਿਰ ਇਥਾਨੋਲ ਕਿੰਨਾ ਪਾਉਂਦੇ ਹੋਵੋਗੇ ਜੇ 10%
1: ਬਿਲਕੁਲ
0: ਇਥਾਨੋਲ ਪਾ ਕੇ ਤੁਸੀਂ 100 ਰੁਪਏ ਦਿੰਦੇ ਹੈਗੇ ਆ, ਤੇ ਇਹਦਾ ਮਤਲਬ ਇਹ ਹੈਗਾ ਆ ਕਿ ਦੇਰ ਇਜ ਸਮਥਿੰਗ ਫਿਸ਼ੀ, ਕੁਛ
1: ਬਿਲਕੁਲ
0: ਨਾ
1: ਜੀ
0: ਕੁਛ ਤਾਂ ਗੜਬੜ ਹੈਗੀ ਆ।
1: ਜੀ
0: ਹਾਂਜੀ
1: ਬਿਲਕੁਲ ਜੀ। ਤੇ ਸੈਣੀ ਸਾਹਿਬ,
0: ਓਏ
1: ਔਜਲਾ ਸਾਹਿਬ ਜੁੜੇ ਨੇ ਤੇ ਬਹਾਦਰ ਸਿੰਘ ਜੀ ਵੀ ਜੁੜੇ ਹੋਏ ਨੇ। ਔਜਲਾ ਸਾਹਿਬ ਦੀ ਗੱਲ ਸੁਣ ਲਈਏ ਪਹਿਲਾਂ, ਕਾਫੀ ਸਮੇਂ ਤੋਂ ਉਹ ਵੀ ਨਾਲ ਨੇ, ਤੇ ਫਿਰ ਮੈਂ ਅੱਗੇ ਲੈਣਾ ਤੁਹਾਡੇ ਤੋਂ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ। ਜੀ ਔਜਲਾ ਸਾਹਿਬ ਸਵਾਗਤ ਹੈ ਜੀ ਬਾਈ ਜੀ, ਇੱਕ ਮਿੰਟ ਜੀ।
2: ਹਾਂਜੀ ਹਾਂਜੀ
1: ਹਾਂਜੀ, ਆ ਜਾਓ
2: ਅੱਬ ਤੇ ਕੁਝ ਹੋਰ ਬੋਲੋ।
0: ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ।
2: ਮੈਂ ਵੇਖਿਆ ਜੀ ਹਰ ਬੰਦੇ ਦੀ ਆਪਦੀ ਸੋਚ ਹੈ। ਮਿਥਾਲੀ ਇੱਕ ਭਾਜਪਾ ਦੀ MLA ਬਣੀ ਆ ਵਿਹਾਰ ਤੋਂ, ਕਹਿੰਦੀ ਮੋਦੀ ਨੇ ਖੰਡ ਦੀ ਕੀਮਤ ਤਾਂ ਵਧਾਈ ਆ, ਲੋਕਾਂ ਨੂੰ ਸ਼ੂਗਰ ਹੋਈ ਜਾਂਦੀ ਹੈ, ਹੁਣ ਲੋਕ ਖੰਡ ਘੱਟ ਖਾਣਗੇ ਜੀ।
1: ਜੀ ਕਿਆ ਬਾਤ ਹੈ ਜੀ।
2: ਕਹਿੰਦੀ ਐਥਨੋਲ ਤਾਂ ਵਧਾਇਆ, ਲੋਕ ਗੱਡੀ ਐਵੇਂ ਭਜਾਈ ਫਿਰੀ ਜਾਂਦੀਆਂ, ਹੁਣ ਘੱਟ ਚਲਾਉਣਗੇ।
1: ਅੱਛਾ ਜੀ ਕਿਆ ਬਾਤ ਹੈ ਜੀ। ਜੀ
2: ਤੇ ਜਿਹੜੀ ਆ ਜੱਜਾਂ ਦੀ ਰਾਜਨ ਜੀ ਗੱਲ ਕਰਕੇ ਹਟਿਆ, ਤੁਸੀਂ ਦੇਖੋ ਵੀ ਜਿਹੜੇ ਬੱਚੇ ਇੰਨੀ ਪੜ੍ਹਾਈ ਕਰਕੇ ਸਿਲੈਕਟ ਹੋ ਕੇ 2 ਸਾਲ ਇਹੋ ਜਿਹੀ ਜੋਬ ਕਰਨਗੇ
1: ਜੀ,
2: ਤੇ ਉਹ ਆਪਦੀ ਬਾਕੀ ਰਹਿੰਦੀ ਦੁਨੀ ਜ਼ਿੰਦਗੀ ਦੇ ਵਿੱਚ ਕਿਹੋ ਜਿਹੇ ਫੈਸਲੇ ਕਰਨਗੇ ਜੀ ਉਹ।
1: ਬਿਲਕੁਲ ਹੈ ਜੀ,
2: ਜਦੋਂ ਤੁਹਾਡੀ ਸਟਾਰਟਿੰਗ ਇਹੋ ਜਿਹੀ ਜਲਾਲਤ ਭਰੀ ਹੋਊਗੀ
1: ਜੀ,
2: ਉਹਦੇ ਵਿੱਚ ਉਪਜੂਗਾ ਕੀ ਜੀ ਫਿਰ?
1: ਬਿਲਕੁਲ, ਉਹ
2: ਪਾਵਾਂਗੇ ਉਹੀ ਦਵਾਂਗੇ ਨਾ,
1: ਉਹ ਕਹਿਣਗੇ ਮਸੀਂ ਆਜ਼ਾਦ ਹੋਏ ਆ, ਇੰਨਾ ਕੁਝ ਝੱਲ ਕੇ।
2: ਆਜ਼ਾਦ ਆਜ਼ਾਦ ਤਾਂ
0: ਬੱਕਰਾ ਨਹੀਂ ਨਾ ਨਾ ਪਰੇ ਸਾਹਿਬ, ਉਹਨਾਂ ਨੇ ਕਲਰਕਾਂ ਨੂੰ ਦਬ ਕੇ ਮਾਰਨੇ ਆ, ਲੋਕਾਂ ਨੂੰ ਦਬ ਕੇ ਮਾਰਨੇ ਆ।
1: ਬੱਕਰਾ
0: ਹਾਂਜੀ,
2: ਜਿਵੇਂ ਹੁਣ ਪੁਲਿਸ ਹੈ, ਮਤਲਬ ਪੁਲਿਸ ਦੇਖੋ ਜਿਹੜਾ ਸਿਪਾਹੀ ਹੁੰਦਾ ਹੈ ਉਹ ਇੰਨਾ ਕੁਝ ਝੱਲਦਾ ਹੈ, ਜੇ ਕੱਲ ਨੂੰ ਉਹ ਜਿੰਨੇ ਆ ਜਿਨ੍ਹਾਂ ਨੇ ਆਹ ਖਾੜਕੂਵਾਦ ਵੇਲੇ ਇੰਨਾ ਜ਼ੁਲਮ ਕਰਿਆ, ਉਹ ਥੱਲਿਓ ਗਏ ਹੋਏ ਬੰਦੇ ਸੀ ਨਾ।
1: ਬਿਲਕੁਲ ਹੈ ਜੀ,
2: ਤੁਸੀਂ ਕੱਢ ਕੇ ਦੇਖ ਲੋ ਆ, ਜਿੰਨੇ ਜੀਤਪਾਲ ਸੰਧੂ ਹੁਣੀ ਜੋ ਮੈਂ ਬਹੁਤ ਜਾਣਦਾ ਘੋਟਣਾ ਸੀ ਜੋ ਵੀ
1: ਜੀ,
2: ਤੇ ਉਹਨਾਂ ਨੇ ਕਿਉਂ ਇਹ ਕਰਿਆ
1: ਜੀ? ਬਿਲਕੁਲ,
2: ਕਾਰਨ ਇਹੀ ਸੀ ਨਾ
1: ਜੀ।
2: ਹਾਂਜੀ ਰਾਜ ਜੀ ਕੀ ਕਹਿੰਦੇ ਤੁਸੀਂ ਦੱਸੋ?
0: ਉਹੀ ਨਾ ਵੀਰ ਜੀ, ਜਦੋਂ ਜਲੀਲ ਹੋ ਕੇ ਆਏ ਹੈਗੇ ਆ, ਤੇ ਉਹਨਾਂ ਨੇ ਕਲਾਸ 4 ਨੂੰ ਜਲੀਲ ਕਰਨਾ, ਕਲਰਕ ਨੂੰ ਜਲੀਲ ਕਰਨਾ, ਲੋਕਾਂ ਨੂੰ ਜਲੀਲ ਕਰਨਾ, ਕਿਉਂਕਿ ਉਹ ਆਪ ਜਲਾਲਤ ਭੁੱਕ ਕੇ ਆਏ ਹੁੰਦੇ ਆ।
1: ਬਿਲਕੁਲ ਹੈ ਜੀ, ਉਹ ਪ੍ਰਭਾਵ
0: ਜਦੋਂ ਉਹਨਾਂ ਨੂੰ ਇਨਸਾਨ ਨਹੀਂ ਸਮਝਿਆ ਗਿਆ ਤੇ ਉਹ ਕਿਸੇ ਨੂੰ ਇਨਸਾਨ ਕਿਉਂ ਸਮਝਣਗੇ ਜੀ?
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ ਜੀ ਜੀ ਸੈਣੀ ਸਰ।
0: ਹਾਂਜੀ ਸਰ,
1: ਥੈਂਕ ਯੂ ਸੈਣੀ ਸਰ।
0: ਜਿੱਥੇ ਤੱਕ
1: ਹਾਂਜੀ ਹਾਂਜੀ
0: ਉਹ ਮੈਨੂੰ
1: ਨਹੀਂ ਮੈਨੂੰ
0: ਇਜਾਜ਼ਤ ਦੇ ਦਿਓ,
1: ਕੰਟੀਨਿਊ ਕੋਲ ਨਹੀਂ ਕਰਨ ਲੱਗੇ
0: ਸੀ, ਇਹੀ ਗੱਲ ਕਹਿਣ ਲੱਗਾ ਸੀ,
1: ਗੱਲ ਕਰ ਲਓ। ਹਾਂਜੀ
0: ਹਾਂਜੀ ਹਾਂਜੀ, ਮੇਰੀ ਤਾਂ ਇਹੀ ਬੇਨਤੀ ਸੀ ਨਾ ਜੀ,
2: ਅਸੀਂ ਨਾ ਦੇਖੋ ਇਹ ਸਾਡੇ ਸਾਹਮਣੇ ਆ ਜਿਹੜੇ ਜਿਨ੍ਹਾਂ ਨੂੰ ਸਜਾਵਾਂ ਹੋਈਆਂ, ਤੁਸੀਂ ਇਹਨਾਂ ਦਾ ਕੋਈ ਬੈਕਗ੍ਰਾਉਂਡ ਦੇਖੋ, ਕੋਈ ਸਿਪਾਹੀ ਸੀ, ਕੋਈ ਹੌਲਦਾਰ ਭਰਤੀ ਹੋਇਆ ਸੀ
1: ਜੀ,
2: ਵੀ ਜਦੋਂ ਉਹ SSP ਇਹੋ ਜਿਹਾ ਉਹਦੇ ਤੇ ਪਹੁੰਚੇ, ਕਿਉਂਕਿ ਉਹਦਾ ਉਹਨਾਂ ਦਾ ਇੱਕ ਸੁਪਨਾ ਵੀ ਨਹੀਂ ਸੀਗਾ
1: ਜੀ,
2: ਉਹਨਾਂ ਨੇ ਜੁਲਮੇ ਕੀਤਾ ਨਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਕਿ ਹੁਣ ਜਦੋਂ ਇਹ ਜੇ ਜੱਜ ਪੜ੍ਹ ਕੇ ਇੱਕ ਪੜ੍ਹਿਆ ਲਿਖਿਆ, ਉਹ ਤਾਂ ਚਲੋ ਅਨਪੜ੍ਹ ਸੀ ਜਾਂ ਘੱਟ ਪੜ੍ਹੇ ਸੀ, ਕੋਈ ਸਾਈਕਲਿਸਟ ਭਰਤੀ ਹੋਇਆ PAP ਚੋਂ
1: ਜੀ,
2: ਅੱਜ ਸਰਜੀਤ ਗਰੇਵਾਲ PAP ਦੇ ਵਿੱਚ ਸਿਪਾਹੀ ਭਰਤੀ ਸੀ ਸਾਈਕਲਿਸਟ
1: ਜੀ ਜੀ,
2: ਪੰਜਾਬ ਪੁਲਿਸ ਵੀ ਸੀ PAP ਸਿਲੈਕਟ ਹੋਇਆ ਸੀ
1: ਸਹੀ। ਹਾਂਜੀ ਬਿਲਕੁਲ,
2: ਵੀ ਹਿਸਾਬ ਲਾ ਲਓ ਫਿਰ ਮੁੜ ਕੇ ਇਹਨਾਂ ਨੇ ਕੀ ਕਿਹਾ। ਮੇਰੇ ਕਹਿਣ ਦਾ ਮਤਲਬ ਇਹ ਇੱਕ ਬਹੁਤ ਮਾੜਾ ਵਿਧਾਨ ਹੈ ਇਹ ਸਾਡੇ ਨਾ, ਜੋ ਵੀ ਇਹ ਜੁਡੀਸ਼ੀਅਰੀ ਹੈ ਚਾਹੇ ਉਹ ਆਪਣੇ IAS ਪੁਲਿਸ ਵਾਲੇ, ਜਿਹੜੇ ਪੜ੍ਹ ਕੇ ਇੱਕ ਮੁਕਾਮ ਹਾਸਲ ਕਰਦੇ ਆ, ਆਜ਼ਾਦ ਹੋਣੇ ਚਾਹੀਦੇ ਨੇ ਮਹਿਕਮੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਕੋਈ ਲਾਲੂ ਪ੍ਰਸਾਦ ਦੀ ਗੱਲ ਵਧੀਆ, ਉਹ ਕਹਿੰਦਾ ਮੈਂ ਪੜ੍ਹ ਕੇ ਕੀ ਕਰਨਾ, DC ਲੱਗਣਾ, DC ਤਾਂ ਮੇਰੇ ਮੂਹਰੇ ਫੈਲ ਚੱਕੀ
1: ਮੇਰੇ ਮੂਹਰੇ ਖੜੇ ਨੇ।
2: ਇਹ ਹਰਿਆਣ ਮਾੜਾ ਜੀ, ਇਹ ਗਲਤ ਫੈਸਲੇ ਲਏ ਜਾਣਗੇ, ਸਮਾਜ ਨੂੰ ਬਹੁਤ ਵੱਡਾ ਹੋਰ ਪਾਸੇ ਨੂੰ ਤੁਰਿਆ ਜਾਊਗਾ, ਕਿਉਂਕਿ ਜਿਹੜੇ ਜੱਜ ਨੇ ਉਹਨਾਂ ਤੋਂ ਅਸੀਂ ਘੱਟੋ ਘੱਟ ਕੋਈ ਨਿਆਂ ਤਾਂ ਰੱਖਦੇ ਆ ਨਾ।
1: ਬਿਲਕੁਲ ਬਿਲਕੁਲ ਹੈ, ਬਿਲਕੁਲ ਹੈ ਜੀ,
2: ਜਦੋਂ ਉਹਨਾਂ ਨੂੰ ਅਸੀਂ ਇਸ ਪੋਜੀਸ਼ਨ ਚੋਂ ਕੱਢਾਂਗੇ ਫਿਰ ਉਹਨਾਂ ਨੇ ਮੂਹਰੇ ਸਾਨੂੰ ਕੀ ਭਰੋਸਾ?
1: ਉਮੀਦ ਨਹੀਂ ਕੋਈ ਫਿਰ ਜੀ।
2: ਤੇ ਫੇਰ ਦੇਖੋ ਪੜ੍ਹ ਕੇ ਟੈਸਟ ਦੇ ਕੇ ਪਾਸ ਹੋਣਗੇ ਤੇ ਉਦੋਂ ਬਾਅਦ 2 ਸਾਲ ਉਹਦੀ ਚਮਚਾਗਿਰੀ ਕਰਕੇ ਫਿਰ ਉਹ ਕਹੂਗਾ ਇਹਨੂੰ ਰੱਖਣਾ ਕਿ ਨਹੀਂ ਰੱਖਣਾ
1: ਜੀ। ਬਿਲਕੁਲ,
2: ਫਿਰ ਉਹਦੀ ਬਾਕੀ ਪਹਿਲੀ ਕੀਤੀ ਪੜ੍ਹਾਈ ਕਿੱਥੇ ਜਾਊਗੀ
1: ਜੀ?
2: ਜੋ ਉਹਨੇ ਕੀਤਾ ਜ਼ਿੰਦਗੀ ਅਚੀਵ ਕੀਤਾ ਉਹ ਤਾਂ ਕਿਸੇ ਕੰਮ ਨਾ ਹੋਇਆ ਨਾ।
1: ਨਹੀਂ ਜੀ ਬਿਲਕੁਲ,
2: ਉਹਦੀ ਕਾਬਲੀਅਤ, ਉਹਦੀ ਪੜ੍ਹਾਈ ਤੇ ਉਹਦਾ ਮੁਕਾਮ
0: ਜੀ। ਮੈਂ ਕਿੱਥੇ ਪੁਆਇੰਟ ਪੁਆਇੰਟ ਆਊਟ ਕਰ ਰਿਹਾ ਸੀ ਤੇ ਕਾਕਾ ਤੂੰ ਫਲਾਣੇ ਸ਼ਹਿਰ ਦਾ ਰਹਿਣ ਵਾਲਾ, ਉੱਥੇ ਤਾਂ ਆਹ ਚੀਜ਼ ਬੜੀ ਵਧੀਆ ਹੈਗੀ ਆ
1: ਜੀ।
0: ਹਾਂਜੀ ਫੇਰ 2-4 ਲੱਖ ਦਾ ਮਾਲ ਪਾਓਗੇ ਤਾਂ ਹੀ ਜਿਹੜਾ ਹੈਗਾ ਜਿੱਦਾਂ ਮਰਜ਼ੀ ਅਗਲੇ ਨੂੰ ਪਲੀਜ਼ ਤਾਂ ਕਰਨਾ ਹੀ ਪਊਗਾ, ਕੋਈ ਕਿਸੇ ਤਰੀਕੇ ਨਾਲ ਪਲੀਜ਼ ਹੁੰਦਾ, ਕੋਈ ਕਿਸੇ ਤਰੀਕੇ ਨਾਲ ਪਲੀਜ਼ ਹੁੰਦਾ ਜੀ।
1: ਬਿਲਕੁਲ ਜੀ,
0: ਮੈਂ ਤੁਹਾਨੂੰ ਦੱਸਿਆ ਦੱਸ ਰਿਹਾ ਵੀ ਹੁਸ਼ਿਆਰਪੁਰ ਨੂੰ ਆਏ ਇੰਸਪੈਕਸ਼ਨ ਕਰਨ ਵਾਸਤੇ ਤੇ ਮੁੜ ਕੇ ਇੱਥੇ ਹੁਸ਼ਿਆਰਪੁਰ ਫਰਨੀਚਰ ਬਹੁਤ ਅੱਛਾ ਮਿਲਦਾ। ਚਲੋ ਜੀ ਮੁੜ ਕੇ ਟਰੱਕ ਭਰ ਕੇ ਫਰਨੀਚਰ ਦਾ ਜਾਓ ਜੀ, ਤਾਂ ਸਾਰੇ ਗੁੱਡ ਗੁੱਡ ਲਿਖਣਾ,
1: ਉਹ ਹੱਥੀ ਕਢਾਈ ਕਰਦੇ ਨੇ ਨਾ ਸਾਰਾ ਕੁਝ ਜੀ ਉਹ। ਬਿਲਕੁਲ
0: ਸਰ, ਇਹ ਨਹੀਂ ਸਰ ਜਿਹੜੇ ਉੱਪਰ ਬੈਠੇ ਹੈਗੇ ਨਾ ਜੀ,
2: ਗੱਲ ਇਹ ਹੈ ਕਿ ਗੱਲ ਵੀ ਚੀਜ਼ ਮੰਗੀ ਕਿਹੜੇ ਤਰੀਕੇ ਨਾਲ ਜਾਂਦੀ,
1: ਉਹਨਾਂ ਨੂੰ ਪਤਾ ਹੈ ਨਾ ਵੀ ਕਿਹੜੀ ਚੀਜ਼ ਦੀ ਵੈਲਿਊ ਆ। ਬਿਲਕੁਲ ਹੈ ਜੀ, ਉਹ ਵੀ ਹੈ ਨਾਲ,
2: ਇਹ ਗਲਤ ਹੈ ਜੀ। ਮਤਲਬ ਬਾਕੀ ਪਤਾ ਨੀ ਹੁਣ ਦੇਸ਼ ਨੇ ਕਿੱਧਰ ਨੂੰ ਕਿੱਥੋਂ ਤੁਰਨਾ ਹੈ
1: ਜੀ,
2: ਤੇ ਗੱਲਾਂ ਅਸੀਂ ਕਿਹੜੇ ਸਦੀਵੀਆਂ ਕਰ ਰਹੇ ਹਾਂ ਤੇ ਜਾ ਅਸੀਂ ਕਿੱਧਰ ਨੂੰ ਕਿੱਧਰ
1: ਨੂੰ ਰਹੇ ਹਾਂ ਜੀ। ਬਿਲਕੁਲ ਦੁਖਾਂਤ ਹੈ ਜੀ,
2: ਗੱਲ ਇਹ ਹੈ। ਥੈਂਕ ਯੂ ਜੀ, ਵਧੀਆ ਸੁਣ ਰਹੇ ਹਾਂ ਬਾਕੀ। ਮੈਂ ਤਾਂ ਥੱਲੇ ਲਿਖਿਆ ਫ੍ਰੀ ਚ ਚੰਡੀਗੜ੍ਹ ਲਾਈਨਾਂ ਲੱਗ ਗਈਆਂ ਰਾਜਨ ਜੀ, ਇੱਕ ਚੀਜ਼ ਨੀ ਬੰਦਾ ਫ੍ਰੀ ਚ ਮੁੜ ਕੇ ਮੰਗਦਾ, ਚਾਹੇ ਕਰੇ ਜਿੰਨਾ ਮਰਜ਼ੀ ਕਰ ਲਓ ਵੀ ਤੇਰਾ ਵਿਆਹ ਕਰ ਦਿੰਦੇ, ਉਹ ਕਹਿ ਸਕਦਾ ਵੀ ਮੈਂ ਨੀ ਕਰਾਉਣਾ, ਬਾਕੀ ਨੀ ਅਸੀਂ ਕੋਈ ਛੱਡਦੇ ਫ੍ਰੀ ਦਾ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ,
0: ਇਹ ਤਾਂ ਸੋਚਣ ਲਈ ਮਜਬੂਰ ਕਰ ਦਿੱਤਾ ਤੁਸੀਂ,
2: ਧੰਨਵਾਦ।
0: ਮੈਂ ਤਾਂ ਸੋਚੀ ਪੈ ਗਿਆ ਸੀ ਵੀ ਇਹ ਨਾ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ।
1: ਨਹੀਂ ਕੱਲ ਮੈਂ ਤੇ ਗੱਲ ਸੁਣਾਈ ਸੀ, ਕਹਿੰਦੇ ਜਿਹਦੇ ਉਹ ਕਿੱਦਾਂ ਸੀਗਾ ਜੀ, ਖੰਭਾ ਹੋਵੇ ਤਾਂ 2 ਵਿਆਹ ਕਰਦੇ ਮੂਹਰੇ,
0: ਨਹੀਂ ਨਹੀਂ ਟੀ ਪੁਆਇੰਟ ਤੇ ਘਰ ਹੋਵੇ ਤੇ 2 ਜਨਾਨੀਆਂ ਹੁੰਦੀਆਂ ਬੰਦੇ ਦੇ
1: ਜੀ।
0: ਮੈਂ ਕਿਹਾ ਹੁਣ ਮੇਰਾ ਘਰ ਟੀ ਪੁਆਇੰਟ ਤੇ, ਮੇਰੇ ਘਰ ਕਲੇਸ਼ ਪਾਓ ਤੁਸੀਂ। ਅਗਲੀ ਪੁੱਛੂ ਜੇ ਮੈਂ ਤਾਂ ਪ੍ਰੋਗਰਾਮ ਨੀ ਸੁਣਾਇਆ ਕੱਲ ਦਾ ਵਾਲਾ ਇਸੇ ਕਰਕੇ, ਵੀ ਉਹ ਕਹੂਗੀ ਵੀ ਹਾਂ ਜੀ ਵੀ ਟੀ ਪੁਆਇੰਟ ਦੇ ਉੱਤੇ ਘਰ ਆ, ਤੇਰੀਆਂ 2 ਪੈਂ ਤਾਂ ਸਿੱਖ ਤੇ ਦੂਜੀ ਕਿੱਥੇ ਆ। ਹਾਂਜੀ
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ
0: ਜੀ ਭਾਦਰ ਜੀ ਆਏ ਹੈਗੇ, ਉਹਨਾਂ ਦਾ ਵੀ ਸ਼ੁਕਰੀਆ ਜੀ, ਕੱਲ ਉਹਨਾਂ ਦੀ ਮੈਂ ਗੱਲਬਾਤ ਸੁਣੀ ਸੀ, ਉਹਨਾਂ ਨੂੰ ਪ੍ਰੋਗਰਾਮ ਚੰਗਾ ਲੱਗਾ, ਧੰਨਵਾਦ ਜੀ। ਮੈਂ ਲੈਣਾ ਇਜਾਜ਼ਤ ਜੀ, ਬਹੁਤ ਦੇਰ ਹੋ ਗਿਆ ਜੀ, ਥੈਂਕ ਯੂ ਸਰ, ਗ੍ਰੇਟਫੁਲ ਸਰ,
1: ਸਤਿ ਸ੍ਰੀ ਅਕਾਲ ਜੀ,
0: ਮੈਂ ਸਤਿ ਸ੍ਰੀ ਅਕਾਲ।
1: ਲੋ ਦੋਸਤੋ, ਇਹ ਸਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਬਹਾਦਰ ਸਿੰਘ ਜੀ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਬਹਾਦਰ ਜੀ, ਸਵਾਗਤ ਹੈ ਜੀ ਡੈਨਮਾਰਕ ਤੋਂ।
3: ਸਤਿ
1: ਸ੍ਰੀ ਅਕਾਲ ਜੀ,
3: ਔਜਲਾ ਸਾਹਿਬ ਨੇ ਗੱਲ ਸ਼ੁਰੂ ਕੀਤੀ, ਸਭ ਤੋਂ ਪਹਿਲਾਂ ਇਹ ਕਿਹਾ ਵੀ ਸਾਡੇ ਸਾਰੇ ਜਿਹੜੇ ਹੈਗੇ ਖਿਆਲ ਆਪੋ ਆਪਣੇ ਆ
1: ਜੀ,
3: ਉਹ ਮੈਂ ਵੀ ਇੱਥੋਂ ਗੱਲ ਸ਼ੁਰੂ ਕਰੂੰਗਾ ਕਿ ਸਾਡੇ ਖਿਆਲ ਸਾਰਿਆਂ ਦੇ ਆਪੋ ਆਪਣੇ ਆ। ਉਹ ਤੁਹਾਡੀ ਗੱਲ ਦਾ ਮੈਂ ਜਵਾਬ ਦੇਣ ਲੱਗਾ, ਪਹਿਲੀ ਗੱਲ ਦਾ ਜੇ ਤੁਸੀਂ ਸ਼ੁਰੂ ਕੀਤੀ
1: ਜ਼ਰੂਰ
3: ਕਿ ਜੇ ਉੱਥੇ ਕੱਲ ਨੂੰ ਖਾਲਿਸਤਾਨ ਬਣ ਜੂ ਤਾਂ ਫੇਰ ਕੀ ਹੋਊ
1: ਜੀ,
3: ਕੁਛ ਨੀ ਹੋਣਾ ਫੇਰ ਵੀ ਜੋ ਦੁਨੀਆਂ ਤੇ ਭਾਜੀ ਦੇਖੋ, ਦੁਨੀਆਂ ਤੇ ਕੰਟਰੀਆਂ ਬਣਦੀਆਂ ਤੇ ਗਾਹਾਂ ਵੀ ਬਣਨੀਆਂ
1: ਜੀ,
3: ਦੇਸ਼ ਬਣੇ ਆ, ਕੋਸਲੋ ਵਰਗੇ ਦੇਸ਼ ਬਣੇ ਆ, ਯੂਕਰੇਨ ਵਰਗੇ ਬਣੇ ਆ, ਹੋਰ ਬਹੁਤ ਬਣੇ ਆ
1: ਜੀ।
3: ਜਿਹੜੇ ਅਲਕਾਇਦਾ ਨੂੰ ਮਿਲੀਅਨ ਦੇ ਹਿਸਾਬ ਨਾਲ ਨਾਮ ਰੱਖਿਆ ਸੀ ਨਾ ਅਮੈਰੀਕਾ ਨੇ, ਉਹ ਹੁਣ ਉਹਨਾਂ ਨੂੰ ਹੱਥ ਮਿਲਾਉਂਦੇ ਆ
1: ਜੀ,
3: ਪਰ ਉਹੀ ਉਹਨਾਂ ਦੇ ਕੋਲ ਹੀ ਆ ਨਾ ਸਟੇਟ ਹੁਣ
1: ਜੀ,
3: ਉਹਨਾਂ ਦੇ ਕੋਲ ਗੌਰਮੈਂਟ ਆ ਨਾ ਜਿਹੜੇ ਅਲਕਾਇਦਾ ਦੇ ਸੀਗੇ
1: ਜੀ।
3: ਇਸ ਕਰਕੇ ਜੇ ਅਸੀਂ
1: ਬਿਹੇਵੀਅਰ ਆ ਸਾਡਾ ਕਿਸੇ ਵੀ ਚੀਜ਼ ਦੇ ਵਿਚ, ਅਗਰੈਸਿਵਨੈਸ ਜਿਹੜੀ ਆ, ਦੇਖੋ ਹੁਣ ਆਪਾਂ ਇਹਨਾਂ ਮੁਲਕਾਂ ਚ ਰਹਿੰਦੇ ਹੀ ਆ, ਜਾਂ ਆਪਾਂ ਨੂੰ ਅਲੱਗ ਕਰਾਉਣ ਦੀ ਜ਼ਰੂਰਤ ਮੈਂ ਨੀ ਸਮਝਦਾ। ਮੇਰਾ ਮੈਂ ਇੱਕ ਮਿੰਟ ਮੈਂ ਗੱਲ ਕਰਨੀ ਕੀ ਚਾਹੁੰਦਾ, ਮੈਂ ਤੁਹਾਡੇ ਨਾਲ ਖੋਲ ਕੇ ਗੱਲ, ਕੋਈ ਨੀ ਟਾਈਮ ਪੂਰਾ ਤੁਹਾਨੂੰ ਦਿੰਦੇ ਆ। ਮੈਂ ਇਹ ਸੋਚਦਾ ਕਿ ਹੁਣ ਦੇਖੋ ਆਪਾਂ ਆਲ ਇੰਡੀਆ ਦੇ ਵਿੱਚ ਜਿੱਥੇ ਵੀ ਮਨ ਕਰਦਾ ਆਪਾਂ ਜਿੱਥੇ ਮਰਜ਼ੀ ਚੱਲ ਜਾਈਏ, ਆਪਾਂ ਨੂੰ ਕੋਈ ਰੋਕਦਾ? ਜੇ ਹੁਣ ਪੰਜਾਬ ਨੂੰ ਆਪਾਂ ਪਹਿਲਾਂ ਹੀ ਉਹ ਜਿਹੜਾ ਮਤਲਬ ਕਿ ਇੰਨਾ ਛੋਟਾ ਰਹਿ ਗਿਆ ਕਿ 2-3 ਘੰਟਿਆਂ ਦੇ ਵਿੱਚ ਉਧਰ ਨੂੰ ਕਿੱਧਰ ਨੂੰ ਵੀ ਚੱਲ ਜਾਈਏ ਤੇ ਪੰਜਾਬ ਦੀ ਹੱਦ ਆ ਜਾਣੀ ਹੈ, ਤੇ ਹੁਣ ਇਸ ਵਕਤ ਜਦੋਂ ਆਪਾਂ ਜਿੱਥੇ ਮਰਜ਼ੀ ਪੂਰੇ ਇੰਡੀਆ ਦੇ ਵਿੱਚ ਆਂਢੀ ਗੁਆਂਢੀ ਮੁਲਕਾਂ ਦੇ ਵਿੱਚ ਜਿੱਥੇ ਮਰਜ਼ੀ ਘੁੰਮੀ ਜਾਈਏ, ਕੋਈ ਆਪਾਂ ਨੂੰ ਪੁੱਛਦਾ ਉੱਥੇ? ਕਿਸੇ ਵੀ ਸੂਬੇ ਦੇ ਵਿੱਚ ਜਾ ਸਕਦੇ ਹਾਂ, ਕੁਝ ਵੀ ਕਰ ਸਕਦੇ ਹਾਂ, ਬਿਜ਼ਨਸ ਕਰ ਸਕਦੇ ਹਾਂ। ਹੁਣ ਆਪਣੇ ਪੰਜਾਬ ਤੋਂ ਬਾਹਰਲੇ ਜਿਹੜੇ ਆਪਣੇ ਯੂਪੀ ਬਿਹਾਰ ਗੁਜਰਾਤ ਕੇਰਲ ਤੱਕ ਜਾਂ ਹੋਰ ਬੰਬਈ ਤੱਕ ਜਿਹੜੇ ਲੋਕ ਬੈਠੇ ਨੇ, ਉੱਥੇ ਗੁਰੂ ਘਰ ਨੇ। ਹੁਣ ਆਪਾਂ ਅਰਦਾਸਾਂ ਕਰਦੇ ਹਾਂ ਆਪਣੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਦੀਆਂ, ਤਾਂ ਫਿਰ ਆਪਾਂ ਨੂੰ ਫਿਰ ਉਹ ਅਰਦਾਸ ਦੇ ਵਿੱਚ ਵੀ ਚੇਂਜ ਕਰਨੀ ਪੈਣੀ ਗੱਲ ਨੂੰ ਕਿ ਭਾਈ ਬੰਬੇ ਹੋ ਗਿਆ ਜਾਂ ਦਿੱਲੀ ਹੋ ਗਿਆ ਜਾਂ ਉਹ ਸਾਰੀਆਂ ਚੀਜ਼ਾਂ ਭੁੱਲ ਜਾਂਗੇ ਆਪਾਂ ਫਿਰ?
3: ਅਸੀਂ ਅਸੀਂ ਅਸੀਂ ਹੁਣ ਜਿਹੜਾ ਤੁਹਾਡਾ ਟੋਪਿਕ ਉਹ ਹੋਰ ਜਾ ਪਾਸੇ ਜਾਣ ਲੱਗ ਪਿਆ, ਉਹ ਜਾਣ ਲੱਗ ਪਿਆ ਵੀ ਸਾਡੇ ਉਧਰ ਗੁਰਦੁਆਰੇ ਆ, ਅਸੀਂ ਬਿਜ਼ਨਸ ਆ ਉਹ। ਮੈਂ ਉਸ ਟੋਪਿਕ ਤੇ ਚਲੋ ਆਪਾਂ ਵਾਅਦੇ ਚੋਟ ਵੀ ਆ ਜਾਂਦਾ, ਜਿਹੜਾ ਇਸ ਤੇ ਪਹਿਲਾਂ ਗੱਲ ਦਿੰਦੇ ਗੱਲ ਕੰਟਰੀਆਂ ਦੇਖੋ ਬਣਦੀਆਂ, ਗਾਂ ਵੀ ਬਣਨੀਆਂ।
1: ਬਿਲਕੁਲ,
3: ਜੇ ਅਸੀਂ ਅਸੀਂ ਫਿਨਲੈਂਡ ਆ ਸਕਦੇ ਹਾਂ, ਡੈਨਮਾਰਕ ਆ ਸਕਦੇ ਹਾਂ, ਅਮੈਰੀਕਾ ਕੈਨੇਡਾ ਜਾ ਸਕਦੇ ਹਾਂ, ਤੇ ਪੰਜਾਬ ਤੋਂ ਬਾਹਰ ਵੀ ਜਾ ਸਕਦੇ ਹਾਂ। ਜੇ ਸਾਨੂੰ ਪ੍ਰੋਬਲਮ ਹੈ ਤਾਂ ਉਹਨਾਂ ਨੂੰ ਵੀ ਉਨੀ ਪੈਣੀ ਜਿਹੜੇ ਦੂਜੇ ਪਾਸੇ ਬੈਠੇ ਹੋਣੇ ਸਾਡੇ।
1: ਫਕਰ ਦੇ ਨਾਲ ਕਹਿੰਦੇ ਆ ਕਿ ਅਸੀਂ ਮਤਲਬ ਕਿ 2% ਹੈਗੇ ਆ ਜਾਂ ਘੱਟ ਗਿਣਤੀ ਦੇ ਵਿਚ ਆ, ਤਾਂ ਅਸੀਂ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ, ਸਾਨੂੰ ਤਾਂ ਦਾਵਾ ਬਾਈ ਜੀ ਸਾਨੂੰ ਤਾਂ ਦਾਵਾ ਇਹ ਕਰਨਾ ਚਾਹੀਦਾ ਹੈ ਕਿ ਅਸੀਂ ਕਾਹਤੋਂ ਮਤਲਬ ਕਿ ਇੰਡੀਆ ਤੋਂ ਵੱਖ ਹੋਈਏ, ਇੰਡੀਆ ਤਾਂ ਸਾਡਾ ਸਾਰਾ।
3: ਦੇਖੋ ਇੰਡੀਆ ਦੇ ਦੇਖੋ ਜੇ ਤੁਸੀਂ ਧਿਆਨ ਨਾਲ ਸੁਣੋ ਨਾ, ਜਨਰਲ ਆ ਜਾਂਦੇ ਉਹਨਾਂ ਨੇ ਕਿਹਾ ਕਿ ਮੈਂ ਕਦੀ ਨਹੀਂ ਮੰਗਿਆ ਆਜ਼ਾਦ ਹੋਇਆ ਸੀ ਉਹਨਾਂ ਗੋਰਿਆਂ ਤੋਂ, ਸਭ ਤੋਂ ਪਹਿਲਾਂ ਬਿਆਨ ਕੀ ਆਇਆ ਸੀਗਾ ਜਿਹਨਾਂ ਨੂੰ ਜਿਹਨਾਂ ਨੇ ਅਸੀਂ ਪਨਾਹ ਕਰਵਾਉਣੀ ਦਿੱਤੀ ਉਹਨਾਂ ਨੂੰ ਚਾਹੀਦਾ ਕਿ ਜਵਾਨ ਪੇਸ਼ਾ ਕੌਮ ਸਾਡੇ ਸਿੱਖਾਂ ਦੇ
1: ਜੀ,
3: ਅਸੀਂ ਚਲੋ ਮੈਂ ਉੱਧਰ ਨੀ ਜਾਣਾ ਹੁਣ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਉਹ ਬੰਦ ਹੋਇਆ
1: ਤੁਹਾਡੀ ਆਵਾਜ਼ ਥੋੜੀ ਜੀ ਡਿਸਟਰਬ ਹੋ ਰਹੀ ਹੈ, ਦੇਖੋ ਚੈੱਕ ਕਰਿਓ ਕਦੀ ਬਾਤ
3: ਤੁਸੀਂ ਕਹਿੰਦੇ ਨਾ ਗੱਲ ਕਰਦੇ ਨਾ ਪੰਜਾਬ ਬੰਦ ਹੋਇਆ ਤੇ ਉੱਥੇ ਪ੍ਰੋਬਲਮ ਪਈ ਨਾ
1: ਜੀ।
3: ਦੇਖੋ ਪੰਜਾਬ ਬੰਦ ਹੋਊਗਾ ਸਾਲ ਦੇ ਵਿੱਚ ਮਸਾਂ ਹੀ ਮੰਨਦਾ ਇੱਕ ਜਾਂ ਦੋ ਵਾਰ, ਜਾਂ ਪਿੱਛੇ ਜੇ ਉਹਨਾਂ ਨੇ ਕੀਤਾ ਸੀ ਜਿਹੜੇ ਸਫਾਈ ਕਰਦੇ ਕਰਮਚਾਰੀ
1: ਉਹਨਾਂ ਨੇ ਕੀਤਾ
3: ਮਤਲਬ ਕਿ ਕੱਲਾ ਹੀ ਨੀ ਵੀ ਜੇ ਇਹਨਾਂ ਨੇ ਕਹਿ ਦਿੱਤਾ ਸਿਰਫ ਜੀ ਉਹ ਖਾਲਿਸਤਾਨੀ ਜਾਂ ਗਰਮ ਖਿਆਲੀ ਜਾਂ ਸਿੱਖ ਹੋਣ ਕਰਕੇ ਅਸੀਂ ਇਹਦੀ ਗੱਲ ਚ ਉਦੋਂ ਕੋਈ ਨੀ ਬੋਲਿਆ ਸੀ
1: ਉਮਰ ਕੈਦ ਦੀ ਸਜ਼ਾ ਜੀ ਕੀ ਆਪਾਂ ਉਹਨੂੰ ਬਾਹਰ ਏਦਾਂ, ਮੈਂ ਪੋਲੀਟੀਕਲ ਐਂਗਲ ਤੋਂ ਵੀ ਨਾਲ ਸੋਚੋ ਨਾ ਕਿ ਸਾਡੇ ਨਾਲ ਖੇਡ ਕਿਹੜੀ ਖੇਡੀ ਜਾ ਰਹੀ ਆ ਨਾ।
3: ਮੈਂ ਗੱਲ ਖਤਮ ਗੱਲ
1: ਹਾਂਜੀ
3: ਦੂਜੀ ਦੇਖੋ ਤੁਸੀਂ ਪੰਜਾਬ ਬੰਦ ਰਹਿਣਾ ਜਦੋਂ ਇਹ ਆਉਂਦੇ ਆ ਜਿਹੜੇ ਨੇਤਾ ਘੁੰਮਦੇ ਆ ਗੱਡੀਆਂ ਦੇ ਵਿੱਚ ਇਹ ਪੂਰਾ ਪੂਰਾ ਸ਼ਹਿਰ ਬੰਦ ਕਰ ਦਿੰਦੇ ਆ, ਉਦੋਂ ਵੀ ਲੋਕਾਂ ਨੂੰ ਪ੍ਰੋਬਲਮ ਹੁੰਦੀ ਆ, ਉਦੋਂ ਵੀ ਲੋਕਾਂ ਨੇ ਕੰਮਾਂ ਤੇ ਜਾਣਾ, ਉਦੋਂ ਵੀ ਐਂਬੂਲੈਂਸ ਆਉਂਦੀਆਂ ਨਾ, ਉਹ ਤਾਂ ਪੂਰਾ ਸਾਲ ਘੁੰਮਦੇ ਆ, ਪੂਰੇ 5 ਸਾਲ ਘੁੰਮਦੇ ਆ
1: ਜੀ।
3: ਸਕੈਲਰਸ਼ਿਪ ਵੀ ਉਹਨਾਂ ਨੇ ਅਗਰ ਇਹਨਾਂ ਨੇ ਇੱਕ ਦਿਨ ਕਿਹਾ
1: ਜੀ
3: ਤੇ ਉਹ ਵੀ 5-6 ਘੰਟੇ
1: ਜੀ,
3: ਉਹ ਵੀ ਪਹਿਲਾਂ ਕਾਫੀ ਦਿਨ ਪਹਿਲਾਂ ਕਹਿ ਕੇ
1: ਜੀ।
3: ਬਾਕੀ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਉਹ ਜਿਹੜੀ ਸਜ਼ਾ ਹੈਗੀ ਆ ਉਹ ਕਿੰਨਾ ਟਾਈਮ ਦੀ, ਉਹਦਾ ਜਵਾਬ ਇਹ ਆ ਕਿ ਜਿਹੜਾ ਜਿਸ ਕੰਟਰੀ ਚ ਸਿਸਟਮ ਚੱਲਦਾ ਉੱਥੇ ਉਸ ਹਿਸਾਬ ਨਾਲ ਫੈਸਲਾ ਉਹਨਾਂ ਤੁਹਾਨੂੰ ਉੱਥੇ ਮਿਲਣਾ ਹੱਕ ਦਾ, ਉੱਥੇ ਇੱਕ ਸਮੂਹ ਹੈ ਨੀ ਜਦੋਂ ਜਦੋਂ ਤੁਹਾਡੇ ਖੇਡਾਂ ਮੇਰੇ ਇੱਥੇ ਜਨਮ ਆ,
1: ਬਿਲਕੁਲ
3: ਉੱਥੇ ਇੱਦਾਂ ਹੈ ਨੀ ਗਾ ਨਾ, ਉੱਥੇ ਨਾ ਸਾਡੇ ਇੱਥੇ ਧਾਰਨੇ ਕਦੀ ਲੱਗਦੇ ਆ ਨਾ ਇੱਥੇ ਬੰਦ ਕਰਦੇ ਆ ਨਾ ਕੁਛ ਹੋਰ ਹੁੰਦਾ,
1: ਕਦੀ
3: ਕਿਤੇ 20 ਸਾਲਾਂ ਮੈਂ ਸੁਣੂਗਾ ਵੀ ਸਟ੍ਰਾਈਕ ਕੀਤੀ ਜਾ ਰਹੀ ਪਿੱਛੇ ਹੋਈ ਆ ਦੂਜਿਆਂ ਦੇ ਕਰਮਚਾਰੀਆਂ ਦੀ ਮੈਡੀਕਲ ਕਰਮਚਾਰੀਆਂ ਦੀ ਕਿਤੇ ਕਿਤੇ ਹੁੰਦੀ ਜਾ, ਪਰ ਉੱਥੇ ਜਿਹੜਾ ਸਿਸਟਮ ਆ ਉਹ ਜਦੋਂ ਨੇ ਉਹ ਜੰਮੇ ਪੜੇ ਜਦ ਸਾਡੇ ਤੋਂ ਪਹਿਲਾਂ 80 ਸਾਲ ਹੋ ਗਏ ਇਹਨੂੰ ਕਹਿੰਦੇ ਅਖੌਤੀ ਆਜ਼ਾਦੀ ਨੂੰ, ਉਦੋਂ ਤੋਂ ਉੱਥੇ ਸਿਸਟਮ ਜਿਹੜੇ ਸਿਸਟਮ ਤੁਸੀਂ ਰਹਿੰਦੇ ਆ ਉਸ ਸਿਸਟਮ ਦੇ ਵਿੱਚ ਹੀ ਤੁਹਾਨੂੰ ਉੱਥੇ ਤੁਹਾਨੂੰ ਚੀਜ਼ ਮਿਲਣੀ ਜਿਹੜੀ ਮਿਲਦੀ ਆ।
1: ਬਿਲਕੁਲ
3: ਧਰਨੇ ਜਦੋਂ ਕਿਸਾਨੀ ਮੋਰਚਾ ਲੱਗਾ ਸੀ ਉਹਨਾਂ ਨੇ ਕੈਂਸਲ ਕਰਾਏ ਨਾ
1: ਜੀ,
3: ਅੱਛਾ ਜਿਹੜਾ ਸਟੂਡੈਂਟ ਉਹਨਾਂ ਨੇ ਲੱਗਾ ਸੀ ਨਾ ਉਹਨਾਂ ਨੇ ਕੀਤਾ ਨਾ ਸਾਰਾ ਕੁਛ
1: ਜੀ
3: ਹੋਇਆ ਨਾ, ਉਹ ਮੈਂ ਉਸ ਗੱਲ ਨੂੰ ਮੰਨਦਾ ਆ, ਇੱਕ ਗੱਲ ਮੈਂ ਮੰਨਦਾ ਹਾਂ ਕਿ ਇਹ ਸਾਨੂੰ ਨੁਕਸਾਨ ਹੋ ਸਕਦਾ
1: ਜੇ
3: ਜਿਹੜੇ ਬੰਦੇ ਨੇ ਲੈਣੀ ਹੈ ਨਾ ਪਰੋਲ
1: ਜੀ
3: ਉਹਨੇ ਖੁਦ ਹੀ ਕਹਿਤਾ ਕਹਿੰਦਾ ਮੈਨੂੰ ਕਦੇ ਚਾਹੀਦੀ ਨਹੀਂ ਆ
1: ਜੀ,
3: ਹੁਣ ਜੇ ਤੁਸੀਂ ਤਾਂ ਮੈਂ ਬਾਹਰ ਬੈਠੇ ਤਾਂ ਕਹੀਏ ਨਾ ਯਾਰ ਇੱਕ ਦਿਨ ਵੀ ਲੈਂਦਾ ਮਿਲਦੀ ਤੇ ਲੈ ਲੈਂਦਾ ਤੇ ਰਾਹ ਹੋ ਜਾਣਾ
1: ਜੀ,
3: ਪਰ ਯਾਰ ਜਿਹੜੇ ਬੰਦੇ ਨੇ ਲੈਣੀ ਜਦੋਂ ਉਹਨੇ ਹੀ ਨਾ ਕਰਤੀ ਪਰ ਅਸੀਂ ਕਾਹਤੇ ਫੈਸਲਾ ਕਰੀਏ।
1: ਬਿਲਕੁਲ ਉਹ ਵੀ ਬਿਲਕੁਲ
3: ਜਿਹੜੇ ਬੰਦੇ 31 ਸਾਲ ਦੇ ਅੰਦਰ ਬੈਠਾ ਆ
1: ਜੀ
3: ਉਹਨੂੰ ਵੀ ਪਤਾ ਵੀ ਇੱਕ ਦਿਨ ਉਹਦੇ ਵਾਸਤੇ 31 ਸਾਲਾਂ ਦੀ ਬਰਾਬਰੀ ਸ਼ਾਇਦ ਹੋ ਜਾਵੇ
1: ਜੀ,
3: ਮੈਂ ਸ਼ੁਕਰ ਆ ਰੱਬਾ ਬਾਅਦ ਲਿਖ ਰਿਹਾ ਇੱਕ ਦਿਨ ਬਾਅਦ, ਪਰ ਉਹ ਜੇ ਉਸ ਬੰਦੇ ਨੇ ਫੈਸਲਾ ਗੱਲ ਅੱਛਾ ਤੁਸੀਂ ਫਿਰ ਗੱਲ ਕੀਤੀ ਵੀ ਜਿਹੜੀ ਹੈ ਹੀ ਉਮਰ ਕੈਦ ਆ
1: ਜੀ
3: ਉਹਦਾ ਜਵਾਬ ਇਹ ਆ ਚਲੋ ਮੰਨ ਲੈਂਦੇ ਹਾਂ ਜਗਤਾਰ ਸਿੰਘ ਹਵਾਰਾ ਨੂੰ ਉਮਰ ਕੈਦ ਆ, ਉੱਥੇ ਜਿੱਦਾਂ ਜੱਗੀ ਜੌਹਰ ਵਰਗੇ ਫੜੇ ਉਹਨਾਂ ਨੇ ਕੀ ਕੀਤਾ
1: ਜੀ,
3: ਸਾਨੂੰ ਸਾਰੇ ਪਾਸੇ ਸੋਚਣਾ ਪੈਣਾ ਆ, ਕੱਲਾ ਇਹ ਨੀ ਕਿ ਅਸੀਂ ਜਿਹਨੂੰ ਆਪਾਂ ਇੱਥੇ ਗੱਲ ਮੁਕਾ ਦਈਏ ਜੀ ਉਹ ਉਮਰ ਕੈਦ ਹੋਈ ਆ ਉਹ ਅਸੀਂ ਕਿਹੜੇ ਹਿਸਾਬ ਨਾਲ ਮੰਗਣ ਡੇ ਆ ਪਰੋਲ ਜਾਂ ਦੂਜਾ ਹੋਰ ਵੀ ਚੋਰੀ, ਪਰ ਯਾਰ ਕੱਲਾ ਅਸੀਂ ਉਹਨਾਂ ਦੀ ਗੱਲ ਥੋੜੋ ਕਰਦੇ ਹਾਂ ਉੱਥੇ ਕਿਤੇ ਇੱਕ ਆ, ਅੱਛਾ ਦੂਜੇ ਪਾਸੇ ਜਿਹੜੇ ਟ੍ਰੇਨਾਂ ਚ ਬੰਬ ਚਲਾਉਣ ਵਾਲੇ ਆ ਜਿਹਨਾਂ ਤੋਂ ਸਾਰਾ ਕੁਛ ਹੋ ਵੀ ਗਿਆ ਪ੍ਰੂਫ ਵੀ ਹੋ ਗਿਆ ਸਬੂਤ ਹੋ ਗਿਆ ਉਹਨੂੰ ਤੁਸੀਂ ਮੰਤਰੀ ਬਣਾਇਆ ਹੋਆ ਉਹ ਤਾਂ ਪਾਰਲੀਮੈਂਟ ਚ ਬੈਠ ਰਹੇ ਆ
1: ਜੀ,
3: ਉਹਦਾ ਕੀ ਕਰਾਂਗੇ
1: ਜੀ,
3: ਕਿਉਂਕਿ ਸਾਨੂੰ ਭਾਜੀ ਬਹੁਤ ਕੁਛ ਜਦੋਂ ਅਸੀਂ ਇੱਕਦਮ ਮੂੰਹ ਚੋਂ ਗੱਲ ਕੱਢ ਦਿੰਦੇ ਪਰ ਅਸੀਂ ਜੇ ਧਿਆਨ ਨਾਲ ਸਾਰੇ ਪਾਸੇ ਨਿਗਾਹ ਘੁਮਾ ਕੇ ਦੇਖੀਏ ਤਾਂ ਉੱਥੇ ਉਸ ਕੰਟਰੀ ਦੇ ਵਿੱਚ ਇਹੋ ਹੀ ਹੋਣਾ ਆ, ਇਹ ਤੋਂ ਬਗੈਰ ਉਹ ਨਹੀਂ ਅੱਗੇ ਵੱਧ ਸਕਦੇ, ਕੋਈ ਵੀ ਨਹੀਂ ਵੱਧ ਸਕਦਾ ਨਹੀਂ। ਜੇ ਤੁਸੀਂ ਘਰ ਬਹਿ ਗਏ ਮੰਨ ਲਓ, ਜਿੱਦਾਂ ਹੁਣ ਇਹ ਬੰਦ ਹੋਇਆ ਪੰਜਾਬ, ਜੇ ਦੂਜੇ ਪਾਸੇ ਸਟੂਡੈਂਟ ਘਰ ਬਹਿ ਜਾਂਦੇ ਜਾਂ ਕਿਸਾਨ ਘਰ ਬਹਿ ਜਾਂਦੇ ਤੇ ਕੌਣ ਫੈਸਲਾ ਕੌਣ ਜਿੱਤਿਆ ਜੀ? ਉਹ ਗਈਆਂ ਦੇ ਬੈਠੇ ਆ। ਅੱਛਾ, ਦੂਜੀ ਗੱਲ ਤੁਸੀਂ ਕੀਤੀ ਕਿ ਉਹ ਹੋਰ ਮਸਲੇ ਸੀਗੀ ਤੇ ਜਿੱਦਾਂ ਪਰਿਵਾਰਵਾਦ
1: ਜੀ,
3: ਤੁਹਾਡੇ ਵੀ ਹੋਣਾ। ਮੈਂ ਜੇ ਟਰਾਂਸਲੇਟ ਦਾ ਕੰਮ ਕਰਦਾ, ਜਿਹੜਾ ਮੇਰਾ ਕੋਈ ਬੰਦਾ ਬਾਕ ਆ, ਮੈਂ ਉਹਦੀ ਟਰਾਂਸਲੇਟ ਨਹੀਂ ਕਰ ਸਕਦਾ
1: ਜੀ, ਬਿਲਕੁਲ ਹੈ ਜੀ।
3: ਜੇ ਜਿੱਥੇ ਮੇਰੀ ਘਰਵਾਲੀ ਜੋ ਹੁਣ ਕੰਮ ਕਰਦੀ, ਜਿੱਦਾਂ ਜਿਹੜਾ ਬੁੜੇ ਨੂੰ ਸਾਹਮਣਾ, ਜੇ ਸਾਡਾ ਉੱਥੇ ਘਰ ਦਾ ਬਜ਼ੁਰਗ ਹੋਵੇ ਉੱਥੇ ਉਹ ਡਿਊਟ ਨਹੀਂ ਕਰ ਸਕਦੀ,
1: ਬਿਲਕੁਲ ਹੈ ਜੀ।
3: ਤੇ ਦੂਸਰਾ ਇਹ ਤਾਂ ਜਿਹੜਾ ਉੱਪਰਲਾ ਕੰਮ, ਉਹ ਤਾਂ ਬਹੁਤ ਦੂਰ ਦੀ ਗੱਲ ਹੈਗੀ
1: ਜੀ,
3: ਉਹਨੇ ਤੁਸੀਂ ਪੱਖਪਾਤ ਕਰੋਗੇ
1: ਜੀ।
3: ਜੇ ਤੁਸੀਂ ਟਰਾਂਸਲੇਟ ਕਰਨ ਮੈਨੂੰ ਸੱਦ ਲਾਉਣਾ, ਉਹਨੂੰ ਸਾਧਨ ਬਜ਼ੁਰਗ ਰੱਖਿਓ ਜਾਂ
1: ਹੋਰ,
3: ਕਹਿੰਦੇ ਤੁਸੀਂ ਫਿਰ ਤੁਸੀਂ ਉਹਨਾਂ ਦੇ ਟਾਈਮ ਲਾਓਗੇ, ਬਾਕੀ ਉਹਨਾਂ ਤੁਸੀਂ ਭੁੱਲ ਜਾਓਗੇ
1: ਜੀ।
3: ਪਰ ਟੋਟਲ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਉੱਥੇ ਜੇ ਉੱਥੇ ਕੋਈ ਹੜਤਾਲ ਹੋਈ ਆ ਜਾਂ ਪੰਜਾਬ ਬੰਦ ਹੋਇਆ, ਉਹਨਾਂ ਦੇ ਸਿਸਟਮ ਦਾ ਹਿੱਸਾ ਬਣ ਚੁੱਕਾ। ਕੱਲ ਪਾਸ ਆਪਾਂ ਇਹੀ ਗੱਲ ਕਰਦੇ ਹੈ ਨਾ ਸਾਡੇ ਕਿ ਸਿਸਟਮ ਤੇ ਢਾਂਚਾ ਹੈ ਨੀ ਉੱਥੇ।
1: ਪਰ ਬਾਈ ਜੀ ਗੱਲ ਇਹ ਨਿਰਾਸ਼ਾ ਇਹੀ ਆ ਨਾ ਕਿ ਉੱਥੇ ਤਬਦੀਲੀ ਕਦੋਂ ਆਏਗੀ ਜਾਂ ਉਹ ਚੀਜ਼ਾਂ ਨੂੰ ਕਿੱਦਾਂ ਬਦਲਿਆ ਜਾਏਗਾ ਜਾਂ ਉਹੀ 84 ਦਾ ਉਹੀ ਲੜਾਈਆਂ ਝਗੜਿਆਂ ਦਾ ਸਿਲਸਿਲਾ ਅੱਜ 21ਵੀਂ ਸਦੀ ਦੇ ਵਿੱਚ ਆਪਾਂ ਜੀ ਰਹੇ ਹਾਂ, ਪਰ ਸਾਡੀ ਜਿਹੜੀ ਆ ਮਾਨਸਿਕਤਾ ਜਾਂ ਸਾਡੇ ਵਿੱਚ ਬਦਲਾਅ ਹੀ ਨਹੀਂ ਆ ਰਿਹਾ, ਅਗਲੀਆਂ ਪੀੜ੍ਹੀਆਂ ਨੂੰ ਵੀ ਅਸੀਂ ਉਹੀ ਚੀਜ਼ਾਂ ਦੇਈ ਜਾ ਰਹੇ ਹਾਂ।
3: ਕੱਲ ਕੱਲ ਫਸਟ ਤੋਂ ਮੈਂ ਉਦੋਂ ਵੀ ਤੁਸੀਂ ਮਿਲ ਕੇ ਲਾਜ ਸੀ, ਮੈਂ ਕਿਹਾ ਭਾਜੀ ਉੱਥੇ ਹੈ ਨੀ ਲਾਜ
1: ਜੀ,
3: ਤੁਸੀਂ ਕਰਦੇ ਆ ਮੈਂ ਵੀ ਕਿਉਂ ਕਰਦਾ, ਉਹ ਰੇਡੀਓ ਬਹੁਤ ਚੱਲਦੇ ਹਜ਼ਾਰਾਂ ਹਿਸਾਬ,
1: ਬਿਲਕੁਲ ਹੈ ਜੀ,
3: ਜੋ ਰੋਜ਼ ਹੀ ਆਪਾਂ ਇਹ ਗੱਲਾਂ ਕਰਨੀਆਂ ਹੈ
1: ਜੀ,
3: ਉਹ ਉੱਥੇ ਨਹੀਂ ਹੋਣਾ। ਹੁਣ ਤੁਸੀਂ ਕਿਹਾ ਕਿ ਉਹ ਜਿਹੜੇ ਮੰਤਰੀ ਆਪਣਾ ਮੋਦੀ ਜਿਹੜਾ ਆ,
1: ਬਾਦਲ ਹੋਣਾ ਨੂੰ ਅਹੁਦਾ ਦਿੱਤਾ, ਬਿਲਕੁਲ
3: ਅੱਛਾ ਮੰਤਰੀ ਮੋਦੀ ਵੀ ਲਾ ਲਓ, ਚਲੋ ਵੀ ਬੀਟ ਲੱਭੇ ਨਾ
1: ਜੀ,
3: ਜੇ ਮੈਂ ਹੋਵਾਂ ਬਹਾਦਰ, ਮੈਨੂੰ ਉਸਦੀ ਮੁਸ਼ਕਿਲਾਂ ਬਾਰੇ ਕੁਛ ਨਾ ਪਤਾ ਹੋਵੇ
1: ਜੀ,
3: ਉਹਨਾਂ ਕੋਈ ਨੁਕਸਾਨ ਨਾ ਦਾ, ਉਹਨਾਂ ਕੋਈ ਨੁਕਸਾਨ ਨੀ ਹੋਣਾ, ਕਿਉਂਕਿ ਮੈਂ ਕੁਛ ਵੀ ਜੀਰੋ ਹਾਂ। ਜੇ ਇੱਕ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਨੀ ਪਤਾ ਕਿ ਦੇਸ਼ ਵਿੱਚ ਕਿਹਦੀ ਚੀਜ਼ ਲੋੜ ਆ, ਉਹਨੂੰ ਨੀ ਪਤਾ, ਤਾਂ ਫਿਰ ਬੇੜਾ ਗਰਕ ਹੈ ਨਾ
1: ਜੀ।
3: ਜਿੱਦਾਂ ਅਸੀਂ ਨੋਰਮਲ ਕਹਿੰਦੇ ਹਾਂ, ਤੁਸੀਂ ਵੀ ਖ਼ਬਰਾਂ ਕਰਦੇ ਆ, ਤੁਸੀਂ ਕਹਿੰਦੇ ਵੀ ਉਹਨਾਂ ਨੂੰ ਕਿਹੜਾ ਕੋਈ ਖ਼ਬਰਾਂ ਦੱਸਦੇ ਨੇ, ਉਹਨਾਂ ਨੂੰ ਕਿਹੜਾ ਖ਼ਬਰਾਂ ਪਹੁੰਚਦੀਆਂ ਨੇ
1: ਜੀ
3: ਯਾਰ, ਉਹ ਵੀ ਉੱਥੇ ਜੰਮੇ ਆ, ਉਹ ਵੀ ਛੋਟੇ ਹੁੰਦੇ ਸਕੂਲ ਲੈ ਗਿਆ, ਉਹਨਾਂ ਕੋਲ ਸੁਪਨਾ ਥੋੜਾ ਸੀ ਅਸੀਂ ਵੱਡੇ ਹੋ ਪ੍ਰਧਾਨ ਮੰਤਰੀ ਬਣਨਾ, ਜੇ ਮੁੱਖ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਨਾ, ਉਹ ਵੀ ਸਕੂਲਾਂ ਸਾਡੇ ਵੱਲੋਂ ਗਿਆ, ਉਹ ਵੀ ਨੰਗੇ ਪੈਰ ਦੌੜਦਾ ਰਿਹਾ, ਉਹ ਵੀ ਸਾਈਕਲ ਦੇ ਟਾਇਰ ਚਲਾਉਂਦਾ ਹੋਣਾ, ਉਹ ਵੀ ਗੁੱਲੀ ਡੰਡਾ ਖੇਡਦਾ ਹੋਣਾ, ਬਾਂਡੇ
1: ਖੇਡਦਾ ਹੋਣਾ,
3: ਸਾਰਾ ਕੁਝ ਪਤਾ ਹੈ। ਜੇ ਉਹਨਾਂ ਨੂੰ ਨਹੀਂ ਪਤਾ ਫਿਰ ਉਹਨਾਂ ਦੀ ਜੋਬ ਕਰਦੇ
1: ਜੀ,
3: ਮੈਂ ਨਾਲੇ ਜੋਬ ਕਹਿੰਦਾ ਹੀ ਨਹੀਂ, ਪਾਪਾ ਪਹਿਲਾਂ ਵੀ ਗੱਲ ਕੀਤੀ ਸੀ ਜੋਬ ਨਹੀਂ ਆ, ਇਹ ਰਾਜਨੀਤੀ ਰਾਜਨੀਤੀ ਦੇ ਮਤਲਬ ਸੇਵਾ
1: ਜੀ,
3: ਨੌਕਰੀ ਲੈ ਜਾਂਦੀ ਆ, ਉਸ ਦਿਨ ਆਪ ਖੁਦ ਸਮਾਨ ਪੈਕ ਕਰਨ ਡੇ ਹੁੰਦੇ
1: ਜੀ
3: ਆਪਣੇ ਆਪਣੇ ਘਰ ਦਾ, ਉੱਥੇ ਉਹ ਛੱਡਦੇ ਕੋਈ ਨੀ,
1: ਬਿਲਕੁਲ
3: ਲੱਖਾਂ ਕਰੋੜਾਂ ਖਰਬਾਂ ਦੀਆਂ ਜਾਇਦਾਦਾਂ ਦੇ ਉੱਪਰ ਹਾਲੇ ਤੱਕ ਬੈਠੇ ਹੋਣੇ ਆ, ਜਿਹਨਾਂ ਦੇ ਪਤਾ ਨੀ 20-20 ਸਾਲ ਪਹਿਲਾਂ ਦੇ, ਉਹਨਾਂ ਦੀ ਸਾਰੀਆਂ ਟਰਮਾਂ ਵੀ ਖਤਮ ਹੋ ਕੇ ਚੁੱਕੀਆਂ,
1: ਬਿਲਕੁਲ
3: ਕਰੋੜਾਂ ਅਰਬਾਂ ਦੀ, ਉੱਥੇ ਦਾ ਸਿਸਟਮ ਤੁਸੀਂ ਰੋਜ਼ ਭਾਪ ਬੈਸੀ ਜਾਈਏ ਇਸ ਗੱਲ ਤੇ
1: ਜੀ,
3: ਕੀ ਹਾਲ ਹੋਣਾ, ਕੁਛ ਵੀ ਨੀ ਹੋਣਾ,
1: ਬਿਲਕੁਲ
3: ਉੱਥੇ ਇਹੀ ਕੁਛ ਰਹਿਣਾ। ਅੱਜ ਖਾਲਿਸਤਾਨ ਦੀ ਗੱਲ ਕਰਦੇ ਹਾਂ, ਕੱਲ ਨੂੰ ਕੋਈ ਹੋਰ ਆਜੂਗਾ, ਅੱਛਾ ਹਰ ਵੇਲੇ ਖਾਲਿਸਤਾਨ ਨੂੰ ਗੱਲ ਕਰਦੇ ਹਾਂ, ਜਿਹੜੇ ਉਹ ਜਿਹੜੇ ਇੱਕ ਪਾਸੇ ਸ਼ਰੇਆਮ ਹਿੰਦੂ ਰਾਸ਼ਟਰ ਦੇ ਕਿਰਪਾਨੂ ਲੈ ਸੜਕਾਂ ਤੇ ਘੁੰਮਦੇ, ਉਹਦੇ ਆਪਾਂ ਕਵਰ ਕਿਉਂ ਨੀ ਕਰਦੇ
1: ਜੀ?
3: ਅਸੀਂ ਤਾਂ ਮੂਹਰੇ ਪਰੂਫ ਰੱਖਦੇ ਹਾਂ ਕਿ ਸਾਡੇ ਨਾਲ ਤੁਸੀਂ ਧੱਕਾ ਕਰਦੇ ਆ, ਸਾਡੇ ਬੰਦੇ ਅੰਦਰ ਦੱਸੇ ਹੋ ਆ ਜਿਹੜੀਆਂ ਜਗ੍ਹਾ ਅਸੀਂ ਮੰਨਦੇ ਹਾਂ ਪੂਜਦੇ ਹਾਂ, ਉਹਨੂੰ ਤੁਸੀਂ ਕਦਰ ਨੀ ਕਰਦੇ ਹੈਗੇ ਆ, ਬਿਨਾਂ ਗੱਲ ਦੇ ਜੇਲ੍ਹਾਂ ਚ ਰੱਖੇ ਹੋ ਹੈਗੇ ਆ, ਸਾਨੂੰ ਆਜ਼ਾਦੀ ਮਿਲਦੇ ਸਾਰੇ ਤੁਸੀਂ ਸਾਨੂੰ ਸਿੱਧਾ ਗਿਆ ਤਾਂ ਵੀ ਜਮਾਨ ਪੇਸ਼ਾ ਕੌਮ ਆ, ਉਹਦਾ ਤਾਂ ਅਸੀਂ ਕਾਰਨ ਮੰਨ ਸਕਦੇ ਹਾਂ, ਤੁਹਾਨੂੰ ਕਾਹਦਾ ਕਾਰਨ ਆ ਵੀ ਤੁਸੀਂ ਹਿੰਦੂ ਰਾਸ਼ਟਰ ਤੋਂ ਖੁਦ ਕਹਿੰਦੇ ਆ, ਸ਼ਰੇਆਮ ਜਿਹੜੀ ਪਾਰਲੀਮੈਂਟ ਦੇ ਵਿੱਚ ਬੈਠੇ ਉਹ ਕਹਿ ਦਿੰਦੇ ਉਹ
1: ਜੀ,
3: ਦੱਸੋ ਜਿਹੜਾ ਇਹ ਦੂਜਾ ਆ ਜੋਗੀ ਆ, ਇਹਦੀ ਇੱਕ ਮੈਂ ਵੀਡੀਓ ਬਹੁਤ ਸਾਂਭ ਕੇ ਰੱਖੀ ਹੋ, ਅਗਰ ਭੇਜ ਦਊਂ ਚਾਹੀਦੀ ਹੋਈ ਤਾਂ, ਉਹਦੀ ਸਟੇਜ ਤੇ ਕਹਿਣ ਡਿਆ ਬੰਦਾ ਹਿੰਦੂ ਨੇਤਾ ਕਿ ਮੁਸਲਮਾਨਾਂ ਦੀਆਂ ਔਰਤਾਂ ਨੂੰ ਕਬਰਾਂ ਚੋਂ ਕੱਢ ਕੇ ਬਲਾਤਕਾਰ ਕਰੋ
1: ਜੀ। ਕੀ ਬਾਈ ਜੀ, ਪਰ ਮੇਰਾ ਇੱਕ ਸਵਾਲ ਹੈ ਕਿ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਉੱਥੇ ਵੱਖਰਾ ਖਿੱਤਾ ਬਣਾਇਆ ਜਾਵੇ?
3: ਮੈਂ ਹਾਂ ਇੱਕ ਇਹਦਾ ਜਵਾਬ ਮੈਂ ਤੁਹਾਨੂੰ ਦੇ ਦਿੰਦਾ, ਇਹ
1: ਜੀ
3: ਜਦੋਂ ਇੰਡੀਆ ਬਣਿਆ ਸੀਗਾ ਉਦੋਂ ਵੀ ਕਿਸੇ ਨੇ ਏਦਾਂ ਗੱਲਾਂ ਕੀਤੀਆਂ ਹੋਣੀਆਂ, ਉਹ ਚਾਹੁੰਦੇ ਆ ਵੀ ਇੰਡੀਆ ਪਾਕਿਸਤਾਨ ਬਣੇ, ਉਦੋਂ ਲੋਕਾਂ ਨੇ ਖੁਦ ਫੈਸਲਾ ਕਰ ਲਿਆ, ਜਿਹਨਾਂ ਨੇ ਉਧਰਾਂ ਨੇ ਉਧਰ ਚਲੇ ਗਿਆ, ਜਿਹਨਾਂ ਉਧਰਾਂ ਨੇ ਉਧਰ ਚਲੇ ਗਿਆ, ਇਹਦੇ ਵਿੱਚ ਵੀ ਏਦਾਂ ਹੀ ਹੋਊਗਾ ਜੇ ਬਣਿਆ?
1: ਨਹੀਂ, ਉਹ ਉਸ ਸਮੇਂ ਤਾਂ ਚਲੋ ਆਪਾਂ ਕਹਿ ਸਕਦੇ ਹਾਂ ਬ੍ਰਿਟਿਸ਼ ਦੀ ਜਾਂ ਹੋਰ ਬਹੁਤ ਸਾਰੇ ਮੁਲਕ ਸੀ ਉਹਨਾਂ ਦੀਆਂ ਉੱਥੇ ਸੀਗੀਆਂ ਹਕੂਮਤਾਂ
3: ਜੀ, ਤੁਸੀਂ ਮਰਜ਼ੀ,
1: ਪਰ ਹੁਣ ਤਾਂ ਆਪਣੇ ਆਪ ਦੇ ਵਿੱਚ ਹੀ ਆਪਾਂ ਜੀ,
3: ਹਾਂ ਅੱਛਾ ਚਲੋ ਜਿਹੜਾ ਜਵਾਬ ਮੈਨੂੰ ਨਾ ਮੈਂ ਪਹਿਲਾਂ ਸੋਚਿਆ ਸੀ ਹੁਣ ਦੁਬਾਰਾ ਫਿਰ ਆ ਗਿਆ ਯਾਦ
1: ਜੀ
3: ਜਦੋਂ ਅਸੀਂ ਤਿੰਨ ਭਰਾ ਆ
1: ਜੀ
3: ਜੇ ਸਾਡੇ ਜਿਹੜਾ ਇੱਕ ਕੰਟਰੀ ਆ ਪੂਰਾ ਕੰਟਰੀ 27 ਸਟੇਟਾਂ ਆ
1: ਜੀ
3: ਉਹ ਲਹਿਦਾ ਹੋ ਜਾਊਗਾ ਤੇ ਸਾਨੂੰ ਦੁੱਖ ਲੱਗੂਗਾ ਜਾਂ ਸਾਡੇ ਜਿਹੜਾ ਘਰ ਦਾ ਟੱਬਰ ਲਹਿਦਾ ਹੁੰਦਾ ਉਹਦਾ ਜ਼ਿਆਦਾ ਦੁੱਖ ਹੋਣਾ ਚਾਹੀਦਾ ਜਾਂ ਘਰ ਦੇ ਟੱਬਰ ਅਲੱਗ ਹੋ ਸਕਦੇ ਆ
1: ਜੀ
3: ਵੱਡੇ ਵੱਡੇ ਫੈਮਿਲੀਆਂ ਅਲੱਗ ਹੋ ਸਕਦੀਆਂ ਤੇ ਪੰਜਾਬ ਕਿਉਂ ਨੀ ਹੁੰਦਾ ਉਹਦਾ ਜਾਂ ਪਾਕਿਸਤਾਨ ਕਿਉਂ ਨੀ ਹੁੰਦਾ ਉਹਦਾ
1: ਨਹੀਂ ਮੈਂ ਉਹੀ ਤਾਂ ਚੀਜ਼ ਕਹਿੰਦਾ ਕਿ ਮਤਲਬ ਕਿ ਸਾਡੇ ਵਿੱਚ ਚੇਂਜ ਕਦੋਂ ਆਏਗੀ ਫਿਰ ਉਹੋ ਹੀ ਪਿਛਲੇ ਸਮੇਂ ਤੋਂ ਜਦ ਚੱਲਦਾ ਆ ਰਿਹਾ ਫਿਰ ਉਹ ਹੀ ਚੱਲੇ ਜਾਏਗਾ ਹੁਣ ਇੱਥੇ ਜਦੋਂ ਦੇਖੋ ਆਪਾਂ ਇਹਨਾਂ ਮੁਲਕਾਂ ਚ ਵੱਸਦੇ ਆ ਤੁਹਾਡੇ ਵੀ ਮਤਲਬ ਕਿ ਪਰਿਵਾਰ ਦੇ ਵਿੱਚ ਬੱਚੇ ਨੇ ਕਦੇ ਤੁਸੀਂ ਉਹਨਾਂ ਦੀ ਮੇਰੀ ਇੱਕ ਗੱਲ ਸੁਣਿਓ ਮੈਂ ਆਪਾਂ ਕਿਉਂ ਚੀਜ਼ ਹੀ ਚਾਹੁੰਦੇ ਆ ਨਾ ਆਪਾਂ ਵੀ ਜੋ ਚੀਜ਼ਾਂ ਇੱਥੇ ਨੇ ਉੱਥੇ ਵੀ ਉਹ ਚੀਜ਼ਾਂ ਹੋਣ ਪਰ ਉਹਨੂੰ ਇਕਜੁੱਟਤਾ ਦੀ ਰੱਖਣ ਦੀ ਬਜਾਏ ਆਪਾਂ ਉਹਨੂੰ ਮਤਲਬ ਕਿ ਤੋੜਨ ਦੇ ਲਈ ਕਾਹਤੋਂ ਕਹਿੰਦੇ ਆ ਜਾਂ ਮਤਲਬ ਕਿ ਹੁਣ ਤੁਹਾਡੇ ਬੱਚੇ ਨੇ ਤੁਸੀਂ ਚਾਹੇ ਆਪਣੇ ਮੂੰਹੋਂ ਕਹੀ ਜਾਵੋ ਕਿ ਬੱਚਿਓ ਤੋਂ ਜੋ ਕੁਝ ਵੀ ਮੈਂ ਕਰ ਰਿਹਾ ਜਾਂ ਬਣਾ ਰਿਹਾ ਤੁਹਾਡੇ ਕਰਕੇ ਬਣਾ ਰਿਹਾ ਇਹ ਤੁਹਾਨੂੰ ਹੀ ਛੱਡ ਕੇ ਜਾਣਾ ਹੈ ਤੁਸੀਂ ਆਪਣੇ ਮੂੰਹੋਂ ਜਿਹੜੇ ਤੁਹਾਡੇ ਬੱਚੇ ਨੇ ਮੈਨੂੰ ਪਤਾ ਨੀ ਕਿੰਨੀ ਕੁ ਏਜ ਦੇ ਨੇ ਜੇ ਤੁਸੀਂ ਕਹਿ ਕੇ ਵੀ ਦੇਖ ਲਿਓ ਉਹਨਾਂ ਨੇ ਕਹਿਣਾ ਨਹੀਂ ਮਦਰ ਫਾਦਰ ਮਤਲਬ ਕਿ ਇਹ ਤੁਹਾਡਾ ਆ ਜੀ ਇਹ ਸਾਡਾ ਨੀਗਾ ਕਦੇ ਆਪਾਂ ਉੱਥੇ ਸੁਣਿਆ ਅਸੀਂ ਉਹ ਬਟਵਾਰੇ ਦੀ ਗੱਲ ਕਾਹਤੋਂ ਕਰਦੇ ਹਾਂ ਫਿਰ ਉਹ ਬਟਵਾਰੇ ਦੇ ਉੱਤੇ ਜੇ ਬਟਵਾਰਾ ਹੋਇਆ ਤੇ ਉਹਦੇ ਉੱਤੇ ਕਾਹਤੋਂ ਫਿਰ ਆਪਾਂ ਇਮੋਸ਼ਨਲ ਹੋ ਕੇ ਇਹ ਕਹਿੰਦੇ ਹਾਂ ਕਿ ਸਾਨੂੰ ਵੱਖ ਕਰ ਦਿੱਤਾ ਗਿਆ
3: ਢਾਂਚਾ ਬਦਲ ਗਿਆ ਜਿੱਦਾਂ ਉਹਨੇ ਸਿਸਟਮ ਬਦਲ ਦਿੱਤਾ ਉਹਦੇ ਵਿੱਚ ਨਾ ਕੋਈ ਊਚ ਨੀਚ ਹੋਊਗੀ ਨਾ ਹੋਊਗਾ ਕੋਈ ਸਿੱਖ
1: ਨਹੀਂ ਬਾਈ ਜੀ ਉਹ ਤਾਂ ਸਮਾਜ ਦੇ ਵਿੱਚ ਹੋਣੀ ਚਾਹੀਦੀ ਆ ਨਾ ਚੀਜ਼ ਸਰਕਾਰਾਂ ਦੀ ਥੋੜੀ ਉਹ ਮਤਲਬ ਕਿ ਸਰਕਾਰਾਂ ਨੇ ਤਾਂ ਵੰਡੀਆਂ ਪਾਉਣੀਆਂ ਨੇ ਗਲਤ ਹੈ ਕਿ ਸਮਾਜ ਦੀ ਜਾਗਰੂਕਤਾ ਦੀ ਐਜੂਕੇਸ਼ਨ ਦੀ ਜਿੱਦਣ ਸਮਾਜ ਦੇ ਵਿੱਚ ਇਹ ਜਾਤ ਪਾਤ ਰੰਗ ਭੇਦ ਇਹ ਸਾਰੀਆਂ ਚੀਜ਼ਾਂ ਖਤਮ ਹੋਣਗੀਆਂ ਫਿਰ ਉਹ ਇਕਜੁੱਟਤਾ ਹੋਏਗੀ
3: ਨਹੀਂ ਖਾਲਿਸਤਾਨ ਦੇ ਵਿੱਚ ਜਾਤ ਪਾਤ ਦੀ ਕੋਈ ਆਪਣੀ ਗੱਲ ਕਰਦੇ ਜਿਹੜੀ ਸਟੇਜਾਂ ਦੇ ਉੱਤੇ ਸ਼ਰੇਆਮ ਜੋਗੀ ਵਰਗੇ ਹੋਰ ਜਿਹੜੇ ਆ ਉਹ ਸ਼ਰੇਆਮ ਬੋਲਦੇ ਆ
1: ਜੀ
3: ਜਾਤਾਂ ਦੇ ਬੋਲਦੇ ਆ ਆਪਣੇ ਆਪਣੇ ਜਿਹੜੇ ਹੁਣ ਮੈਂ ਇਸੇ ਪਾਸਾ ਨੂੰ ਜਾਣਦਾ ਤੁਸੀਂ ਜਾਣਦੇ ਮਿਲਦੇ ਹੋ ਸਾਡਾ ਪਿਆਰ ਹੀ ਬਹੁਤ ਜ਼ਿਆਦੇ ਆ
1: ਗੱਲ
3: ਕੌਣ ਕਰਦਾ ਆ ਗੱਲ ਕੌਣ ਕਰਦਾ ਇਹਨਾਂ ਦੀ ਇਹਨਾਂ ਚੀਜ਼ਾਂ ਕੰਟਰੀਆਂ ਦੀ ਧਰਮਾਂ ਦੀ ਕੌਣ ਕਰਦਾ ਆ ਪਬਲਿਕ ਨੀ ਕਰਦੀ
1: ਜੀ
3: ਉਹ ਕੁਛ ਬੰਦੇ ਕਰਦੇ ਆ ਜਿਹੜੇ ਜਿਹਨਾਂ ਨੂੰ ਬੋਡੀ ਗਾਰਡ ਚਾਹੀਦੇ ਆ ਉਹ ਪੰਜ ਸੱਤ ਹੈਗੇ ਆ ਉਹ ਸਾਰਿਆਂ ਨੂੰ ਪਤਾ ਕਿਹੜੇ ਆ ਹਿੰਦੂਆਂ ਦੇ ਜ਼ਿਆਦਾ ਖਾਸ
1: ਕਰ
3: ਦੋ ਚਾਰ ਫੋਟੋ ਲੈ ਜਾਂਦੇ ਜਿਹਦੇ ਪਿੱਛੇ ਸਰਵਿਸ ਹੋਈ ਹੈ ਇੱਦਾਂ ਦੇ ਕੋਈ ਨੀ ਉੱਥੇ ਕਿਸੇ ਨਾਲ ਲੜਦਾ ਅਸੀਂ ਉੱਥੇ ਜੰਮੇ ਪਏ ਤੁਸੀਂ ਜੰਮੇ ਪਏ ਆ ਸਾਰਿਆਂ ਨਾਲ ਪਿਆਰ ਮੁਹੱਬਤ ਸਾਰੇ ਧਰਮਾਂ ਨਾਲ ਕਿਸੇ ਪਤਾ ਨੀ ਹੁੰਦਾ ਜੀ ਆਹ ਗੱਲਾਂ ਦਾ ਤਾਂ
1: ਹਨਾ
3: ਹੁਣ ਮੇਰਾ ਤਾਂ ਮਤਲਬ ਇਹ ਸਾਨੂੰ ਕਹਿਣ ਦਾ ਵੀ ਇਹ ਜਿਹੜਾ ਵੰਡ ਵੰਡਾਈ ਆ ਭਾਵੇਂ ਘਰ ਦਾ ਹੋਵੇ ਭਾਵੇਂ ਦੇਸ਼ ਦਾ ਹੋਵੇ ਜਦੋਂ ਤੁਹਾਡੇ ਘਰ ਚ ਪਿਆਰ ਆ ਤੇ ਸਿਸਟਮ ਆ ਜੇ ਤੁਹਾਡਾ ਕੋਈ ਇੱਕ ਬੰਦਾ ਵੀ ਪਿਆਰ ਨੂੰ ਤੋੜਨੇ ਵਾਲਾ ਆ ਉਹ ਹੈਗੀਆਂ ਅੱਜ ਕੱਲ੍ਹ ਸਟੇਟਾਂ ਪੋਲੀਟੀਕਲ ਕਿਉਂਕਿ ਉਹਨਾਂ ਦੀ ਕੁਰਸੀ ਤਾਂ ਚੱਲਦੀ ਆ ਜਦੋਂ ਹੁਣ ਕਾਹਤੇ ਬਿੱਟੂ ਹੁਣੇ ਲੱਗੇ ਹੋ ਕਹਿਣ ਵੀ ਇਹਨੂੰ ਕੰਟਰੋਲ ਦੇ ਦਿਓ
1: ਕਿਉਂਕਿ ਬਾਈ ਜੀ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਤਾਂ ਹੁਣ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੇ ਹੀ ਜਿਹੜੇ ਚਾਹੇ ਧਰਮ ਨੇ ਚਾਹੇ ਜਾਤਾਂ ਪਾਤਾਂ ਨੇ ਬੜੇ ਪਿਆਰ ਮੁਹੱਬਤ ਦੇ ਨਾਲ ਰਹਿੰਦੇ ਆ ਜ਼ੋਰ ਤਾਂ ਇੱਥੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਆ ਉਹਨਾਂ ਦਾ ਲੱਗ ਰਿਹਾ ਕਿ ਭਾਈ ਆਹ ਮੁਲਕ ਬਣਾ ਕੇ ਹੀ ਹਟਣਾ
3: ਜੇ ਚਲੋ ਮੈਨੂੰ ਨੀ ਪਤਾ ਉੱਥੋਂ ਦਾ ਤੁਸੀਂ ਜਿਹੜਾ ਸਿਸਟਮ ਉੱਥੇ ਚੱਲਦਾ
1: ਜੀ
3: ਤੁਸੀਂ ਉਹ ਤੋਂ ਖੁਸ਼ ਆ ਫਿਰ
1: ਪਿਆਰ ਮੁਹੱਬਤ ਦੀ ਗੱਲ ਕਰਦੇ ਦੇਖੋ ਹੁਣ ਪੰਜਾਬ ਹੀ ਐਸੀ ਸਟੇਟ ਹੈ ਕਦੇ ਹਿੰਦੂ ਮੁਸਲਮਾਨ ਜਾਂ ਸਿੱਖ ਦੇ ਵਿੱਚ ਜਾਂ ਈਸਾਈਆਂ ਦੇ ਵਿੱਚ ਕਦੇ ਆਪਾਂ ਦੰਗੇ ਜਾਂ ਇਸ ਤਰ੍ਹਾਂ ਦਾ ਹਿੰਸਾ ਹੋਈ ਦੇਖੀ ਹੈ ਹੋਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਹੋਈ ਹੈ ਇਹ ਤੋਂ ਵੱਡੀ ਮਿਸਾਲ ਕਿਹੜੀ ਆਪਾਂ ਕਹਿ ਸਕਦੇ ਹਾਂ ਪਿਆਰ ਮੁਹੱਬਤ ਦੀ
3: ਜਿਹੜਾ ਜਿਹੜਾ ਪਾੜਾ ਪੈਂਦਾ ਨਾ ਉਸ ਗੱਲ ਦਾ ਉੱਥੋਂ ਪੈਂਦਾ ਆ ਜਦੋਂ ਇੱਕ ਬੰਦਾ ਉੱਪਰ ਹੋਵੇ ਤਾਂ ਦੂਜਾ ਥੱਲੇ ਹੋਵੇ ਤਾਂ ਉੱਪਰ ਵਾਲੀ ਆਵਾਜ਼ ਦੂਰ ਤੱਕ ਜਾਣੀ ਆ ਉਹ ਦੂਰ ਤੱਕ ਉਹ ਚੀਜ਼ਾਂ ਆ ਜਿਹੜੀਆਂ ਜਿਹੜਾ ਕਿ ਉਹਨਾਂ ਦੇ ਅੰਡਰ ਆ ਉਹ ਹੈਗੇ ਆ ਅੱਜ ਕੱਲ੍ਹ ਉੱਥੇ ਮੀਡੀਆ ਸਾਰਾ ਉਹਨਾਂ ਦੇ ਅੰਡਰ ਆ ਉੱਥੇ ਦੂਜੀ ਗੱਲ ਹੀ ਨੀ ਕਰਦੇ ਉਹ ਸਿਰਫ ਉੱਥੇ ਗੱਲ ਹੀ ਚੱਲਦੀ ਹਿੰਦੂ ਮੁਸਲਿਮ
1: ਦੇਖੋ ਜਦੋਂ ਪੰਜਾਬ ਦੇ ਵਿੱਚ ਕੋਈ ਵੀ ਗੱਲ ਚੱਲਦੀ ਨਾ ਇਸ ਤਰ੍ਹਾਂ ਦੀ ਤਾਂ ਉਸ ਸਮੇਂ ਦੇ ਵਿੱਚ ਮਤਲਬ ਕਿ ਲੋਕ ਇਹ ਕਹਿੰਦੇ ਨੇ ਕਿ ਅਸੀਂ ਨਾ ਹਿੰਦੂ ਆ ਅਸੀਂ ਨਾ ਮੁਸਲਮਾਨ ਆ ਨਾ ਅਸੀਂ ਸਿੱਖ ਆ ਨਾ ਇਸਾਈ ਆ ਅਸੀਂ ਪੰਜਾਬੀ ਆ ਪਹਿਲਾਂ
3: ਪਾਰਲੀਮੈਂਟ ਚ ਕਹਿੰਦੇ ਆ ਪੰਜਾਬੀ ਬੋਲੋ ਇੱਥੇ ਸਾਡੇ ਪੰਜਾਬ ਦੇ ਵਿੱਚ ਕਈ ਬੰਦੇ ਜਿਹੜੇ ਹਿੰਦੀ ਬੋਲਦੇ ਵੀ ਹਿੰਦੀ ਜਾਣ ਤੇ ਚਲੋ ਉਹ ਮਿਲਦਾ ਉਧਰ ਨੀ ਆਪਾਂ ਜਾਣਾ ਹਿੰਦੀ ਜਿਹਨੇ ਬੋਲੇ ਮਤਲਬ ਜਦੋਂ ਤੱਕ ਉੱਥੋਂ ਦਾ ਉਹ ਮੀਡੀਆ ਲਾ ਲਓ ਗੌਰਮੈਂਟ ਲਾ ਲਓ ਢਾਂਚਾ ਲਾ ਲਓ ਸਿਸਟਮ ਲਾ ਲਓ ਉਹ ਤੱਕ ਉਹ ਇਮਾਨਦਾਰ ਨੀ ਹੁੰਦਾ ਤੇ ਉਦੋਂ ਤੱਕ ਏਦਾਂ ਦੀਆਂ ਗੱਲਾਂ ਆਉਂਦੀਆਂ ਰਹਿਣੀਆਂ ਤੇ ਕੰਟਰੀਆਂ ਬਣਾਓ ਹਿੰਦੂ ਰਾਸ਼ਟਰ ਬਣਾਓ ਪਾਕਿਸਤਾਨ ਬਣਾਓ ਕੁਛ ਵੀ ਇਹ ਆਉਂਦੀਆਂ ਰਹਿਣੀਆਂ
1: ਬਿਲਕੁਲ
3: ਕਿਸੇ ਨੂੰ
1: ਬਿਲਕੁਲ ਨਹੀਂ ਉਹ ਆਪਣੇ ਵਿਚਾਰ ਨੇ ਵਿਚਾਰ ਵਟਾਂਦਰਾ ਇਹਦੇ ਵਿੱਚ ਇਹ ਨੀ ਕਿ ਤੁਹਾਡੇ ਕੋਈ ਵੀ ਸਹਿਮਤ ਨਹੀਂ ਹੋ ਸਕਦਾ ਮੇਰੇ ਨਾਲ ਵੀ ਨੀ ਸਹਿਮਤ ਹੋ ਸਕਦਾ ਬਹੁਤ ਸਾਰੇ ਦੋਸਤ ਹੋਣਗੇ ਬਿਲਕੁਲ
3: ਕਹਿਣ ਦਾ ਮਤਲਬ ਜੇ ਅੱਜ ਉੱਥੇ ਬੰਦ ਹੋਇਆ ਕਾਫੀ ਦਿਨ ਉਹਨਾਂ ਨੇ ਪਹਿਲੇ ਕਿਹਾ ਸੀਗਾ ਬੰਦ ਹੋਣਾ ਇੱਕ ਤਾਂ ਇਹ ਦੂਜਾ ਇਹ ਜਦੋਂ ਉਹ ਰੈਲੀਆਂ ਲੈ ਘੁੰਮਦੇ ਆ ਨਾਲੇ ਨਾਲ ਨਾਲ ਡੰਡੇ ਮਾਰਦੇ ਅਗਲੇ ਤੁਸੀਂ ਸ਼ਾਇਦ ਕਦੇ ਨੋਟ ਕੀਤਾ ਹੋਵੇ ਬੜੀ ਪੁਰਾਣੀ ਗੱਲ ਆ ਜਦੋਂ ਲੈ ਕੇ ਲੰਘਦੇ ਨਾ ਜੀਪਾਂ ਆਪਣੀਆਂ ਢੂੰ ਟੂ ਕਰਦੇ ਜੇ ਕੋਈ ਬੰਦਾ ਸੜਕ ਤੇ ਖੜਾ ਹੋਵੇ ਨਾ ਪ੍ਰੈਣੀ ਮਾਰਦੇ ਪੁਲਿਸ ਵਾਲੇ ਬਾਹਰ ਲੰਮ ਕੇ ਹੁੰਦੇ ਆ
1: ਜੀ
3: ਹੁਣ ਉਹ ਪਬਲਿਕ ਆ ਉਹਨਾਂ ਨੇ ਵੋਟਾਂ ਪਾਈਆਂ ਉਹਨਾਂ ਦੇ ਮਾਰਦੇ ਆ ਉਹ
1: ਜੀ ਬਿਲਕੁਲ ਥੈਂਕ ਯੂ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ ਥੈਂਕ ਯੂ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਦੋਸਤੋ ਇਹ ਸਾਂਝੀ ਬਹਾਦਰ ਜੀ ਆਪਣੇ ਨਾਲ ਡੈਨਮਾਰਕ ਤੋਂ ਜੁੜੇ ਸੀ ਅਗਲੀ ਲਾਈਨ ਦੇ ਉੱਤੇ ਮੁਕੱਦਰ ਸਿੰਘ ਜੀ ਨੇ ਸਤਿ ਸ੍ਰੀ ਅਕਾਲ ਮੁਕੱਦਰ ਜੀ ਸਵਾਗਤ ਹੈ ਜੀ ਅਨੂ ਜੀ ਬਾਈ ਜੀ
4: ਹਾਂਜੀ ਸਤਿ ਸ੍ਰੀ ਅਕਾਲ ਬਾਈ
1: ਸਤਿ ਸ੍ਰੀ ਅਕਾਲ ਜੀ ਜੀ ਅਨੂ ਜੀ ਕੀ ਹਾਲ ਚਾਲ ਨੇ ਜਨਾਬ
4: ਬਹੁਤ ਬਹੁਤ ਵਧੀਆ ਬਾਬਾ ਤੁਸੀਂ ਆਪਣੇ ਸੁਣਾਓ
1: ਠੀਕ ਠਾਕ ਜੀ ਜੀ ਅਨੂ ਜੀ ਕੀ ਕਹਿਣਾ ਚਾਹੋਗੇ
4: ਕਹਿਣਾ ਤਾਂ ਕੀ ਹੈ ਪਹਿਲਾਂ ਤਾਂ ਨਾ ਮੈਂ ਬਾਈ ਜੀ ਦੀ ਗੱਲ ਸੁਣ ਕੇ ਮੈਂ ਉਹ ਫੋਨ ਲਾਇਆ ਮੈਂ
1: ਜੀ
4: ਬੇਨਤੀ ਇਹਨਾਂ ਨੂੰ ਹੈ ਪਹਿਲਾਂ ਤਾਂ ਜੇ ਆਪਾਂ ਖਾਲਿਸਤਾਨ ਬਣਾਉਣਾ ਜਾਂ ਕੁਛ ਵੀ ਬਣਾਉਣਾ ਪਹਿਲਾਂ ਤੁਸੀਂ ਇੱਥੇ ਆਓ
1: ਜੀ
4: ਤੇ ਇੱਥੇ ਆ ਕੇ ਬਣਾਓ
1: ਜੀ
4: ਦੂਜਿਆਂ ਦੇ ਜਵਾਕਾਂ ਨੂੰ ਮੰਨ ਲਓ ਵੀ ਕਿਸੇ ਨੂੰ ਇੱਧਰ ਲਾਉਣਾ ਕਿਸੇ ਨੂੰ ਉੱਧਰ ਲਾਉਣਾ ਇੱਥੇ ਸਿਮਰਜੀਤ ਮਾਨ ਕੋਰਟ ਚ ਜਿੱਤ ਕੇ ਆ ਗਿਆ ਖਾਲਿਸਤਾਨ ਜਿੰਦਾਬਾਦ ਦਾ ਨਾਰਾ
1: 80-85 ਚੱਲਦੇ ਸੀ ਉਹਨਾਂ ਤੇ
4: ਹਾਂ ਇੱਥੇ ਖਾਲਿਸਤਾਨ ਦਾ ਲਿਟਰੇਚਰ ਰੱਖਣ ਤੇ ਵੀ ਅੰਦਰ ਕਈ ਕਈ ਸਾਲਾਂ ਦੀ ਸਜ਼ਾ ਭੁਗਤਦੇ ਪਏ ਨੇ
1: ਜੀ ਬਿਲਕੁਲ
4: ਤੇ ਜੇ ਤੁਸੀਂ ਵਾਕਈ ਬਣਾਉਣਾ ਤੇ ਫਿਰ ਤੁਸੀਂ ਆਓ ਇੱਥੇ ਆ ਕੇ ਤੇ ਬਣਾਓ ਫਿਰ ਉੱਥੇ ਬਾਹਰ ਰਹਿ ਕੇ ਕਹਿੰਦੇ ਵਾਸਤੇ ਆਪਾਂ ਗੱਲਾਂ ਕਰਨੀ
1: ਨਹੀਂ ਮੈਂ ਉਹ ਜੱਗੀ ਚੋਲ ਉਹਨਾਂ ਦੀ ਗੱਲ ਮੈਨੂੰ ਯਾਦ ਆ ਗਈ ਉਹਨਾਂ ਨੇ ਕੀਤੀ ਸੀ ਮੈਂ ਦੇਖੋ ਹੁਣ ਮੈਂ ਇੰਡੀਆ ਹੁੰਦਾ ਬਾਈ ਜੀ ਜਾਂ ਬਾਈ ਆਪਣੇ ਬਾਈ ਜੀ ਵੀ ਇੰਡੀਆ ਆਉਂਦੇ ਹੋਣਗੇ ਔਜਲਾ ਸਾਹਿਬ ਨੇ ਹੋਰ ਬਹੁਤ ਸਾਰੇ ਦੋਸਤ ਨੇ ਆਉਂਦੇ ਨੇ ਜੀ ਇੰਡੀਆ
4: ਬਿਲਕੁਲ
1: ਕੁਝ ਨਾ ਕੁਝ ਤਾਂ ਕਾਰਨ ਬਣੇ ਹੀ ਹੋਣਗੇ ਨਾ ਜੀ ਉਹਦੇ ਵਿੱਚ ਕੁਝ ਤਾਂ ਮਿਲਿਆ ਹੋਏਗਾ ਮਤਲਬ ਕਿ ਉਹਨੂੰ ਵੀ ਨਹੀਂ ਆਪਾਂ ਕਹਿ ਸਕਦੇ ਨਾ ਭਈ ਜਿੰਨਾ ਚਿਰ ਹੁਣ ਮੇਰੇ ਉੱਤੇ ਕੋਈ ਅਸੀਂ ਕੋਈ ਲਾਅ ਨਹੀਂ ਤੋੜਦੇ ਇਹਨਾਂ ਮੁਲਕਾਂ ਦੇ ਵਿੱਚ ਵੀ ਜਾਂ ਇੰਡੀਆ ਜਾ ਕੇ ਵੀ ਅਸੀਂ ਉਹ ਲਾਅ ਨਹੀਂ ਤੋੜਦੇ ਜਾਂ ਉਹ ਚੀਜ਼ਾਂ ਜਿਹੜੀਆਂ ਨੇ ਫੰਡਿੰਗ ਹੈ ਹੋਰ ਸਾਰੀਆਂ ਚੀਜ਼ਾਂ ਨੇ ਜਾਂ ਪਤਾ ਨਹੀਂ ਕਿਸ ਤਰ੍ਹਾਂ ਦੇ ਉਹ ਹਾਲਾਤਾਂ ਦੇ ਵਿੱਚ ਉਹਨੂੰ ਕੀਤਾ ਗਿਆ ਕੁਝ ਤਾਂ ਹੋ ਹੀ ਗਏ
4: ਨਹੀਂ ਨਹੀਂ ਬਿਲਕੁਲ ਪਰ ਚਲੋ ਜੇ ਮੈਂ ਇਹ ਗੱਲ ਕਹਿੰਦਾ ਚਲੋ ਆਪਾਂ ਅਸੀਂ ਵੀ ਇੱਥੇ ਰਹਿੰਦੇ ਹਾਂ ਸਾਨੂੰ ਕੋਈ ਉਹ ਨਹੀਂ ਅਸੀਂ ਸਰਕਾਰਾਂ ਦੇ ਜਿਹੜੀ ਗਲਤ ਗੱਲ ਉਹਦੇ ਖਿਲਾਫ਼ ਵੀ ਬੋਲਦੇ ਹਾਂ ਸਾਨੂੰ ਕੋਈ ਨਹੀਂ ਆ ਕੇ ਪੁੱਛਦਾ ਪਰ ਚਲੋ ਜੇ ਗੱਲ ਉਹੀ ਹੈ ਫਿਰ ਤੁਸੀਂ ਜੇ ਤੁਹਾਨੂੰ ਐ ਹੀ ਹੈ ਵੀ ਅਸੀਂ ਨਹੀਂ ਇਹਦੇ ਚ ਰਹਿ ਸਕਦੇ
1: ਜੀ
4: ਦੇਸ਼ ਚ ਫਿਰ ਤੁਸੀਂ ਆਓ ਇੱਥੇ ਤੇ ਹੁਣ ਉੱਥੇ ਪੰਨੂ ਹਰੀ ਆ ਜਾਂ ਦੂਜੇ ਤੀਜੇ ਰੋਜ਼ ਬਿਆਨ ਦੇ ਦਿੰਦੇ ਹੈ ਵੀ ਤੁਸੀਂ ਐ ਕਰੋ ਜੀ ਉਹ ਕਰੋ ਜੀ ਤੁਸੀਂ ਆ ਕੇ ਇੱਥੇ ਲੜੋ ਫਿਰ ਇੱਥੇ ਆਓ ਨਾ
1: ਜੀ
4: ਫਿਰ ਉੱਥੇ ਲੋਕਾਂ ਦੇ ਜਵਾਕਾਂ ਨੂੰ ਕਿਉਂ ਟੰਗਦੇ ਹੋ ਉਹਨਾਂ ਨੂੰ ਕਿਉਂ ਉਹੀ ਗੱਲ ਇਮੋਸ਼ਨਲ ਬਲੈਕਮੇਲ ਕਰਦੇ ਹੋ ਕਿਸੇ ਨੂੰ ਉਹ ਤੁਹਾਡੀ ਸੁਣ ਕੇ ਕੋਈ ਕੋਈ ਉਹੀ ਗੱਲ ਕਿਸੇ ਪਾਸੇ ਤੁਰ ਪੈਂਦਾ ਕਿਸੇ ਪਾਸੇ ਤੁਰ ਪੈਂਦਾ
1: ਬਿਲਕੁਲ ਆ ਜੀ ਬਿਲਕੁਲ
4: ਹੈਗਾ ਕੋਈ ਹੈ ਅੱਜ ਜੱਗੀ ਜੋਲ 8 ਸਾਲ ਹੋ ਗਏ ਵਿਆਹ ਕਰਾ ਕੇ ਆਇਆ ਸੀ ਉਹ
1: ਜੀ
4: ਤੇ ਉਹ 8-10 ਸਾਲ ਹੋ ਗਏ ਕੋਈ ਹੈਗਾ ਉਹਦੇ ਪਿੱਛੇ ਜਾਣ ਵਾਲਾ
1: ਜੀ
4: ਤੇ ਇੱਥੇ ਸਿਮਰਨਜੀਤ ਮਾਨ ਹਰੀ ਆ ਜਿਹੜੇ ਉਹ ਦਿੰਦੇ ਨੇ ਚਿੱਠੀਆਂ ਉੱਥੇ ਪੱਕੇ ਹੋਣ ਦੀਆਂ
1: ਜੀ
4: ਉਹ ਇੱਥੇ ਭੇਸ ਬਦਲ ਕੇ ਫਿਰਦੇ ਨੇ ਹੈ ਉਹ ਖਾਲਿਸਤਾਨ ਦੇ ਮਦਦੀ ਇਸ ਕਰਕੇ ਬਾਈ ਜੀ ਗੁਮਰਾਹ ਨਾ ਕਰੋ ਲੋਕਾਂ ਨੂੰ ਬੇਨਤੀ ਆ ਜਿਹੜੇ ਅਸਲ ਮੁੱਦੇ ਨੇ ਲੋਕਾਂ ਦੇ ਜਿਹੜੇ ਦਿਨ ਰਾਤ ਲੋਕੀ ਕੰਮ ਕਰਕੇ ਆ 40 ਰੁਪਈਆਂ ਤੋਂ ਖੰਡ 60-65 ਰੁਪਈਏ ਹੋ ਗਈ ਉਹਨਾਂ ਨੂੰ ਉਹਨਾਂ ਗੱਲਾਂ ਤੇ ਰਹਿਣ ਦਿਓ ਤੁਸੀਂ ਉਹਨਾਂ ਦੇਸ਼ਾਂ ਚ ਬੈਠੇ ਹੋ ਉੱਥੇ ਬਹਿ ਕੇ ਉਹੀ ਗੱਲ ਬਿਆਨਬਾਜ਼ੀਆਂ ਕਰੀ ਜਾਂਦੇ ਹੋ ਕਦੀ ਕੁਛ ਕੁਛ ਦੇਤਾ ਕਦੀ ਕੁਛ ਦੇਤਾ ਉਹੀ ਗੱਲ ਜੇ ਲੜਨਾ ਖਾਲਿਸਤਾਨ ਦੀ ਲੜਾਈ ਲੜਨੀ ਫਿਰ ਇੱਥੇ ਆ ਕੇ ਲੜੋ
1: ਜੀ
4: ਉਹ ਸਾਡੇ ਭਾਰਤ ਨਾਲੋਂ ਵੱਧ ਖਾਲਿਸਤਾਨ ਤਾਂ ਉੱਥੇ ਪਾਕਿਸਤਾਨ ਚ ਪਿਆ
1: ਜੀ
4: ਹੈ ਫਿਰ ਉਧਰ ਲੜੋ ਲਾਈਫ ਇੱਥੇ ਇਹਦੇ ਇੱਥੇ ਕਦ ਵਾਸਤੇ ਉਹੀ ਗੱਲ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਦੇ ਹੋ
1: ਨਹੀਂ ਉਹੀ ਹੈ ਬਾਈ ਜੀ ਚਲੋ ਮੈਂ ਤਾਂ ਮੈਨੂੰ ਤਾਂ ਚੰਗਾ ਲੱਗਦਾ ਇੰਡੀਆ ਜਿੱਥੋਂ ਆਉਂਦੇ ਹਾਂ ਪੂਰੇ ਇੰਡੀਆ ਦੇ ਵਿੱਚ ਜਿੱਥੇ ਮਰਜ਼ੀ ਘੁੰਮਦੇ ਫਿਰਦੇ ਹਾਂ ਉਹ ਫਿਰ ਜਦੋਂ ਇਹ ਕੰਮ ਹੋ ਗਿਆ ਫਿਰ ਅਸੀਂ ਉੱਥੇ ਹੀ ਆਇਆ ਕਰਾਂਗੇ ਪਹਿਲਾਂ ਤਾਂ ਹਵਾਈ ਅੱਡਾ ਲੱਭਿਆ ਕਰਾਂਗੇ ਵੀ ਕਿੱਥੇ ਆ ਸਾਡਾ ਤੇ ਜੇ ਇੰਡੀਆ ਪੰਜਾਬ ਦੇ ਹਿਸਾਬ ਦੇ ਨਾਲ ਬਜਟ ਦੀ ਗੱਲ ਕਰੀਏ ਤੇ ਉਸ ਹਿਸਾਬ ਦੇ ਨਾਲ ਇੱਕ ਜੈੱਟ ਦੋ ਜੈਟ ਤੱਕ ਬੜੀ ਜਿਹੜਾ ਸੁਰੱਖਿਆ ਕਿੱਦਾਂ ਕਰਨੀ ਆ ਬਾਰਡਰਾਂ ਦੀ, ਹੋਰ ਸਾਰੀਆਂ ਚੀਜ਼ਾਂ ਨੇ, ਤਾਂ ਉਹ ਬਹੁਤ ਵੱਡੇ ਸਵਾਲ ਨੇ। ਕੋਈ ਮੈਂ ਤਾਂ ਇੱਕ ਵਾਰੀ ਹਨਾ, ਚਲੋ ਮੈਂ ਗੱਲ ਚੱਲੀ ਆ ਤਾਂ ਮੈਂ ਉਦੋਂ ਰੇਡੀਓ ਨੀ ਕਰਦਾ ਸੀ, ਟਵਾਣਾ ਸਾਹਿਬ ਹਨਾ ਆਪਣੇ ਪੱਡਾ ਸਾਹਿਬ ਦੇ ਨਾਲ ਆਉਂਦੇ ਹੁੰਦੇ ਸੀ ਤਹਿਲਕਾ ਤੇ।
4: ਹਾਂਜੀ।
1: ਤੇ ਉਹ ਉਹ ਪੱਡਾ ਸਾਹਿਬ ਉਹਨਾਂ ਦੇ ਮਤਲਬ ਕਿ ਤਕਰੀਬਨ ਹਰ ਹਫ਼ਤੇ ਹੀ ਮਤਲਬ ਕਿ ਕੁਝ ਸੱਜਣ ਉਹ ਲੈ ਕੇ ਆਉਂਦੇ ਹੁੰਦੇ ਸੀ, ਹੁਣ ਪਤਾ ਨੀ ਆਉਂਦੇ ਆ ਕਿ ਨਹੀਂ ਆਉਂਦੇ ਆ, ਪਰ ਉਹ ਮਤਲਬ ਕਿ ਲੈ ਕੇ ਆਉਂਦੇ ਸੀ। ਉੱਥੇ ਮਤਲਬ ਕਿ ਉਹਨਾਂ ਦੇ ਨੁਮਾਇੰਦੇ ਬੈਠੇ ਸੀ ਤੇ ਨਾਲ ਮੇਰੇ ਖਿਆਲ ਨਾਲ ਪੰਨੂ ਸਾਹਿਬ ਵੀ ਸੀਗੇ ਸ਼ਾਇਦ ਉਸ ਸਮੇਂ ਦੇ ਵਿੱਚ। ਤਾਂ
4: ਮੈਂ
1: ਕਾਲ ਲਾਈ ਸੀ ਤੇ ਮੈਂ ਉਹਨਾਂ ਨੂੰ ਦੋ ਤਿੰਨ ਸਵਾਲ ਕੀਤੇ ਸੀ। ਮੈਂ ਇੱਥੇ ਯੂਰੋਪੀਅਨ ਕੰਟਰੀਆਂ ਦੇ ਨਾਲ ਮਿਲਾ ਕੇ ਦੇਖਿਆ ਸੀ ਕਿ ਮੈਂ ਕਿਹਾ ਜੇ ਤੁਸੀਂ ਇਹ ਚੀਜ਼ ਕਰਦੇ ਹੋ, ਹੁਣ ਇੱਥੇ ਕਹਿ ਲਓ ਕਿ ਆਪਣੇ ਕੁਰਦਿਸ਼ ਲੋਕ ਹੈਗੇ ਨੇ ਜਿਹੜੇ ਉਹ ਮੰਗਦੇ ਨੇ ਆਪਣਾ ਸਥਾਨ, ਤੇ ਇਸੇ ਤਰ੍ਹਾਂ ਸਪੇਨ ਦੇ ਵਿੱਚ ਕੁਝ ਹਿੱਸਾ ਹੈਗਾ ਆ ਉਹ ਕਹਿੰਦੇ ਨੇ ਕਿ ਸਾਡਾ ਜਿਹੜਾ ਇਹ ਦਿੱਤਾ ਜਾਵੇ ਸਾਨੂੰ, ਤੇ ਇਸੇ ਤਰ੍ਹਾਂ ਕਸ਼ਮੀਰ ਵਾਲੇ ਕਹਿੰਦੇ ਨੇ ਜੀ ਉਹ ਸਾਨੂੰ ਦਿੱਤਾ ਜਾਵੇ, ਤੇ ਇੱਥੇ ਆਪਣੇ ਕੈਨੇਡਾ ਦੇ ਵਿੱਚ ਜਿਹੜਾ ਉਹ ਕੀ ਆਪਣਾ ਹੈਗਾ ਏਰੀਆ ਆਪਣਾ ਫਰਾਂਸ ਦਾ ਅੰਡਰ ਹੈਗਾ ਉਹ ਕਹਿੰਦੇ ਸਾਨੂੰ ਦਿੱਤਾ ਜਾਵੇ ਹਨਾ, ਉਹਦਾ ਵੀ ਰੋਲਾ ਚੱਲਦਾ। ਕਈ ਵਾਰੀ ਉੱਥੇ ਹੋ ਚੁੱਕਿਆ, ਵੋਟਿੰਗ ਪੈ ਚੁੱਕੀ ਹੈ, ਸਾਰਾ ਕੁਝ ਹੋਇਆ, ਤੇ ਮੈਂ ਕਿਹਾ ਤੁਸੀਂ ਇਹ ਜ਼ਰੂਰ ਦੱਸੋ ਸਾਨੂੰ ਕਿ ਕਿਸ ਤਰਜ਼ ਦੇ ਉੱਤੇ ਹੋ ਸਕਦਾ ਹੈ, ਤੇ ਜੇ ਇਹ ਹੁੰਦਾ ਹੈ ਤੇ ਬਾਕੀ ਮੁਲਕ ਦੀ ਜਿਹੜੀ ਹੈ ਬਹੁਤ ਸਾਰੇ ਮੁਲਕਾਂ ਦੀ ਸਾਨੂੰ ਪਰਮਿਸ਼ਨ ਚਾਹੀਦੀ ਹੁੰਦੀ ਹੈ, ਹੁਣ ਮਤਲਬ ਕਿ ਉਹਨਾਂ ਨੂੰ ਯੈਸ ਚਾਹੀਦੀ ਹੈ। ਹੁਣ ਇੰਡੀਆ ਜਿਹੜਾ ਹੈ, ਇੰਡੀਆ ਹੀ ਜਿਹੜਾ ਕੋਸੋਵੋ ਮੁਲਕ ਬਣਿਆ ਸੀ ਯੂਰਪ ਦੇ ਵਿੱਚ ਅਲਬਾਨੀਆ ਦੇ ਵਿੱਚ, ਤੇ ਉੱਥੇ ਅਮਰੀਕਾ ਦਾ ਬਕਾਇਦਾ ਕੈਂਪ ਹੈ, ਅਜੇ ਵੀ ਉੱਥੇ ਬਰਕਰਾਰ ਹੈ, 2010 ਦੇ ਵਿੱਚ ਬਣਿਆ ਸੀ ਤੇ ਉਦੋਂ ਕਦੀਆਂ ਗੱਲਾਂ ਨੇ। ਤਾਂ ਉੱਥੇ ਦੇਖ ਲਓ ਕਿ ਉਸ ਮੁਲਕ ਨੂੰ ਭਾਰਤ ਨੇ ਇਸ ਦੀ ਆਗਿਆ ਨਹੀਂ ਦਿੱਤੀ। ਏਦਾਂ ਹੀ ਜਿਹੜਾ ਬਹੁਤ ਸਾਰੇ ਹੋਰ ਮੁਲਕ ਨੇ, 8-10 ਮੁਲਕਾਂ ਨੇ ਉਹਨੂੰ ਆਗਿਆ ਨਹੀਂ ਦਿੱਤੀ ਸੀ ਹਨਾ, ਤੇ ਉਹ ਜਿਹੜੀਆਂ ਆਗਿਆ ਪਰਮਿਸ਼ਨਾਂ ਚਾਹੀਦੀਆਂ ਨੇ, ਪਹਿਲਾਂ ਤਾਂ ਉਹ ਮੁਲਕਾਂ ਤੋਂ ਪੁੱਛੋ ਕਿ ਹਾਂ ਤੁਸੀਂ ਸਾਨੂੰ ਪਰਮਿਸ਼ਨ ਦਿਓਗੇ ਜੇ ਅਸੀਂ ਇੱਥੇ ਖਾਲਿਸਤਾਨ ਬਣਾਉਂਦੇ ਹਾਂ ਤਾਂ, ਤੇ ਕੋਈ ਜਵਾਬ ਨਹੀਂ।
4: ਨਹੀਂ ਭਾਰਤ ਬਾਈ ਜੀ, ਜਿਹੜੇ ਚੰਗੇ ਭਲੇ ਵਧੀਆ ਮੁਲਕ ਵਸਦੇ, ਜਿੱਥੇ ਆਪਾਂ ਕਹਿੰਦੇ ਆ ਵੀ ਜਿਹੜੇ ਦੇਸ਼ਾਂ ਚ ਇਹ ਸਾਰੇ ਹੀ ਆਪਣੇ ਭਰਾ ਰਹਿੰਦੇ ਨੇ, ਭਾਵੇਂ ਚਲੋ ਖਾਲਿਸਤਾਨ ਦੀ ਸਪੋਰਟ ਕਰਨ ਵਾਲੇ ਰਹਿੰਦੇ ਹੁਣ, ਭਾਵੇਂ ਦੂਜੇ ਰਹਿੰਦੇ, ਜਿਹੜਾ ਉਹਨਾਂ ਮੁਲਕਾਂ ਚ ਜਾ ਕੇ ਖਲਾਰਾ ਪਾਇਆ ਹੈ
1: ਜੀ,
4: ਇਹ ਕੌਣ ਕੌਣ ਲੋਕ ਨੇ
1: ਜੀ?
4: ਇਹ ਕਿਸੇ ਦੂਜੇ, ਇਹ ਸਾਡੇ ਵਾਲੇ ਨੇ ਨਾ ਜਿਹੜੇ ਜਾ ਕੇ ਉੱਥੇ ਲੱਛਣ ਕਰਦੇ ਪਏ ਨੇ ਕੈਨੇਡਾ ਅਮਰੀਕਾ ਦੇ ਵਿੱਚ।
1: ਬਾਈ ਜੀ, ਜਿਹੜੀਆਂ ਕੈਨੇਡਾ ਦੇ ਵਿੱਚ ਜਾਂ ਇੰਗਲੈਂਡ ਦੇ ਵਿੱਚ ਬਹੁਤ ਸਾਰੇ ਜਿਹੜੇ ਮੇਨ ਮੁਲਕ ਨੇ ਜਿੱਥੇ ਰੈਲੀਆਂ ਵਗੈਰਾ ਹੁੰਦੀਆਂ ਨਾ ਸਾਰਾ ਕੁਝ, ਇਹ ਅਸਲ ਦੇ ਵਿੱਚ ਉਹ ਜਿਹੜੇ ਮੈਂ ਆਪ ਅੱਖੀ ਹਾਲਾਤ ਦੇਖੇ ਹੋਏ ਨੇ, ਤੇ ਅੱਖੀ ਜਿਹੜੇ ਕੁਝ ਰਿਸ਼ਤੇਦਾਰ ਜਾਂ ਕੁਝ ਸੱਜਣ ਮਿੱਤਰ ਜਿਹੜੇ ਪੱਕੇ ਨਹੀਂ ਸੀਗੇ ਪੇਪਰ ਵਰਕ ਦੇ ਵਿੱਚ, ਤਾਂ ਉਹ ਬਕਾਇਦਾ ਆਪ ਉਹਨਾਂ ਨੇ ਦੱਸਿਆ ਇਹ ਚੀਜ਼ਾਂ ਦੇ ਬਾਰੇ ਕਿ ਅਸੀਂ ਤਾਂ ਚੱਲ ਨਾਲ ਤਾਂ ਤੁਰ ਪੈਂਦੇ ਹੁੰਦੇ ਸੀ ਕਿ ਸਾਡਾ ਕਿਤੇ ਨਾ ਕਿਤੇ ਪੇਪਰ ਵਰਕ ਹੀ ਨਿਕਲਿਓ ਹਨਾ, ਤੇ ਉਹਨਾਂ ਨੇ ਕੀ ਲੈਣਾ ਇਸ ਚੀਜ਼ ਦੇ ਉੱਤੋਂ ਖਾਲਿਸਤਾਨ ਤੋਂ, ਜਾਂ ਉਹਨਾਂ ਨੂੰ ਕੀ ਮਤਲਬ ਹੈ ਇਸ ਚੀਜ਼ ਦਾ ਹਨਾ।
4: ਜ਼ਿਆਦਾਤਰ ਤਾਂ ਇੱਥੇ ਵੀ ਆ ਕੇ ਧਰਨਿਆਂ ਤੇ ਇਸੇ ਕਰਕੇ ਫੋਟੋਆਂ ਖਿਚਾ ਲਈਆਂ ਵੀ ਅਸੀਂ ਖਾਲਿਸਤਾਨ ਦੇ ਧਰਨੇ ਚ ਸ਼ਾਮਲ ਸੀ ਜੀ, ਸਾਨੂੰ ਉੱਥੇ ਉਹੀ ਗੱਲ ਵੀ ਅਸਾਈਲਮ ਮਿਲ ਜੂ ਜਾਂ ਕੁਛ।
1: ਬਿਲਕੁਲ,
4: ਅਸੀਂ ਲੱਛਣ ਕੀ ਕਰਦੇ ਹਾਂ ਬਾਈ ਜੀ, ਅਸੀਂ ਜਿੰਨੇ ਮਾੜੇ ਕੰਮ ਅਸੀਂ ਕੀਤੇ, ਜਿੰਨਾ ਵੱਡਾ ਸਾਡਾ ਫਲਸਫਾ ਸੀ
1: ਜੀ,
4: ਅਸੀਂ ਉਹਨੂੰ ਸਾਰੇ ਸਾਰੇ ਕਿਸੇ ਨੂੰ ਪਿੱਛੇ ਛੱਡ ਕੇ, ਅਸੀਂ ਸਾਡੇ ਤੇ ਦੋਸ਼ ਲੱਗਦੇ ਨਾ, ਅਸੀਂ ਭੈਣਾਂ ਤੱਕ ਨਾਲ ਵਿਆਹ ਕਰਕੇ ਗਏ
1: ਜੀ,
4: ਸਾਡੇ ਲੱਛਣ ਕੀ ਨੇ ਜੀ?
1: ਬਿਲਕੁਲ,
4: ਅਸੀਂ ਖਾਲਿਸਤਾਨ ਬਣਾਲੋ, ਫਲਾਣਾ ਬਣਾ ਲਓ, ਤੁਸੀਂ ਬਾਬੇ ਨਾਨਕ ਦੇ ਫਲਸਫੇ ਤੇ ਚੱਲੋ, ਤੁਸੀਂ ਜਿਹੜੇ ਦੇਸ਼ਾਂ ਤੇ ਗਏ ਉੱਥੇ ਤੇ ਕਾਨੂੰਨ ਵਧੀਆ ਹੈ ਨਾ,
1: ਉੱਥੇ
4: ਤੇ ਕਾਨੂੰਨ ਨਿਆਂ ਦਿੰਦੇ ਨੇ ਨਾ
1: ਜੀ,
4: ਤੇ ਫਿਰ ਤੁਸੀਂ ਉੱਥੇ ਉੱਥੇ ਕੀ ਕਰਦੇ ਹੋ ਜਾ? ਤੁਸੀਂ ਤਾਂ ਦੂਜਿਆਂ ਦਾ ਵੀ ਉਹੀ ਗੱਲ ਹੈ ਵੀ ਜਿਹੜੇ ਜਾਣ ਵਾਲੇ ਸੀ, ਤੁਸੀਂ ਤਾਂ ਜਿਹੜੇ ਜਾਣ ਵਾਲੇ ਸੀ ਪਹੁੰਚ ਗਏ,
1: ਫਿਰ
4: ਉਧਰੋਂ ਵਾਪਸ ਆਈ ਜਾਂਦੇ ਹੋ
1: ਜੀ।
4: ਅਕਸਰ ਤਾਂ ਸਰਕਾਰਾਂ ਨੇ ਫਿਰ ਇਹ ਥੋੜੀ ਵੀ ਖਾਲਾ ਜੀ ਦਾ ਵਾੜਾ ਉੱਥੇ ਜਾ ਕੇ ਤੁਸੀਂ ਜੋ ਮਰਜ਼ੀ ਕਰੀ ਜਾਓਗੇ
1: ਜੀ,
4: ਅਫਗਾਨਿਸਤਾਨ
1: ਦੇ ਵਿੱਚ ਕਿੰਨਾ ਜ਼ੋਰ ਲਾ ਲਿਆ ਉਹਨਾਂ ਨੇ, ਮਤਲਬ ਕਿ ਚਾਹੇ ਰਸ਼ੀਆ ਵੀ ਸੀਗਾ ਚਾਹੇ ਅਮਰੀਕਾ ਵੀ ਸੀਗਾ, ਚਲੋ ਆਖਰ ਦੇ ਵਿੱਚ ਉੱਥੋਂ ਸਾਰਾ ਕੁਝ ਛੱਡ ਛਡਾ ਕੇ ਨਿਕਲੇ ਨੇ, ਤੇ ਤਾਲਿਬਾਨੀਆਂ ਜਾਂ ਉਹਨਾਂ ਦੇ ਹਵਾਲੇ ਮੁਲਕ ਕਰ ਦਿੱਤਾ। ਵਾਅਦੇ ਤਾਂ ਉਹਨਾਂ ਨੇ ਵੀ ਬਹੁਤ ਕੀਤੇ ਸੀ ਵੀ ਏਦਾਂ ਦਾ ਰਾਜ ਦੇਵਾਂਗੇ, ਆਹ ਕਰਾਂਗੇ, ਹੁਣ ਔਰਤਾਂ ਦੇ ਹਾਲਾਤ ਕੀ ਬੱਚਿਆਂ ਦੇ ਬਣੇ ਹੋਏ ਨੇ ਉੱਥੇ ਦੇਖੋ ਤਾਂ।
4: ਉਹੀ ਤਾਂ ਗੱਲ ਨਾ ਭਾਰਤ ਬਾਈ ਜੀ, ਫਿਰ ਜੇ ਮੰਨ ਲਓ ਆਪਾਂ ਚੰਗੇ ਮੁਲਕਾਂ ਚ ਪਹੁੰਚ ਗਏ ਜਿੱਥੇ ਮੰਨ ਲਓ ਤੁਸੀਂ ਬੈਠੇ ਹੋ ਜਾਂ ਮੰਨ ਲਓ ਔਜਲਾ ਬਾਈ ਜੀ ਬੈਠੇ ਨੇ ਜਾਂ ਹੋਰ ਦੇਸ਼ਾਂ ਜਿੱਥੇ ਵਧੀਆ ਕਾਨੂੰਨ ਨੇ ਨਿਆਂ ਦਿੰਦੇ ਨੇ,
1: ਬਿਲਕੁਲ
4: ਅਸੀਂ ਉੱਥੇ ਜਾ ਕੇ ਸਾਡੇ ਲੋਕ ਕਿੰਨੇ ਕਿੰਨੇ ਡਰੱਗ ਦੇ ਕੇਸਾਂ ਚ ਸਾਡੇ ਪੰਜਾਬੀ ਫੜੇ ਜਾਂਦੇ
1: ਆ, ਬਿਲਕੁਲ ਵੱਡੀ ਤਾਦਾਦ ਚ,
4: ਤੇ ਫਿਰ ਸਾਡੀ ਕੋਈ ਜ਼ਿੰਮੇਵਾਰੀ ਹੈਗੀ ਹੈ ਕਿ ਨਹੀਂ ਹੈਗੀ? ਸਾਰਾ ਕੁਛ ਇਹ ਹੋਊਗਾ ਵੀ ਜਿਵੇਂ ਕਹਿੰਦੇ ਨੇ ਵੀ ਸਾਨੂੰ ਉਹ ਕਿਹਾ ਸੀ ਉਹਨਾਂ ਨੇ ਨਹਿਰੂ ਨੇ ਵੀ ਸਾਨੂੰ ਖਿੱਤਾ ਮਿਲੂਗਾ ਜੀ ਜਿੱਥੇ ਤੁਸੀਂ ਆਜ਼ਾਦੀ ਦਾ ਨਿੱਘ ਮਾਣੋਗੇ। ਨਿੱਘ ਮਾਣਨ ਦਾ ਮਤਲਬ ਇਹ ਥੋੜੀ ਜੀ
1: ਡਰਾਈਵਿੰਗ ਦੇ ਵਿੱਚ ਵੀ ਮੈਨੂੰ ਰੋਕ ਲਿਆ ਹੋਵੇ ਜੀ, ਜਾਂ ਤੁਸੀਂ ਲਾਅ ਨੀ ਤੋੜਨਾ, ਕਾਨੂੰਨ ਦੇ ਵਿੱਚ ਰਹਿਣਾ, ਹਰ ਚੀਜ਼ ਨੂੰ ਫੋਲੋ ਕਰਨਾ, ਕੋਈ ਤੁਹਾਡਾ ਫਾਲਤੂ ਦਾ ਕੋਈ ਝਗੜਾ ਨਹੀਂ ਗਾ ਕਿਸੇ ਦੇ ਨਾਲ। ਜਾਤ ਪਾਤ ਦਾ ਇੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਸੀਗਾ, ਅਗਲੇ ਮੂੰਹ ਦੇ ਉੱਤੇ ਕਹਿ ਦਿੰਦੇ ਸੀ ਜਦੋਂ ਅਸੀਂ ਇਹਨਾਂ ਸਮਿਆਂ ਦੇ ਵਿੱਚ ਆਏ ਹਾਂ ਤਾਂ ਅਗਲੇ ਤਾਂ ਝਾਲਦੇ ਹੁੰਦੇ ਨਹੀਂ ਸੀ, ਸਾਨੂੰ ਜੋਬ ਤੱਕ ਨਹੀਂ ਜਿਹੜੀ ਦਿੰਦੇ ਹੁੰਦੇ ਸੀ, ਫੋਟੋ ਦੇ ਕੇ ਨਾ ਕਰ ਦਿੰਦੇ ਹੁੰਦੇ ਸੀ। ਇਹਨਾਂ ਮੁਲਕਾਂ ਦੇ ਵਿੱਚ ਅਸੀਂ ਵੀ ਤਾਂ ਸਰਵਾਈਵ ਕੀਤਾ ਹੀ ਹੈ ਨਾ ਕਿਸੇ ਢੰਗ ਦੇ ਨਾਲ।
4: ਸਾਡੇ ਤਾਂ ਭਾਰਤ ਭਾਈ ਜੀ ਇੱਥੇ ਕਾਨੂੰਨ ਦੇ ਅੱਜ ਕੱਲ ਸਾਰਾ ਸਾਰੇ ਦੇਸ਼ਾਂ ਦੇ ਵਿੱਚ ਕਾਨੂੰਨ ਹੈ
1: ਜੀ।
4: ਸਾਡੇ ਤਾਂ ਕਈ ਜਿਹੜੇ ਨਾ ਉਹ ਸਿੱਖ ਮੰਨ ਲਓ ਉਹ ਦਾਅਵੇ ਪਤਾ ਕੀ ਕਰਦੇ ਨੇ ਵੀ ਗੁਰੂ ਗੋਬਿੰਦ ਸਿੰਘ ਦਾ ਬਹਾਦਰ ਸ਼ਾਹ ਨਾਲ ਸਮਝੌਤਾ ਹੋਇਆ ਸੀ ਵੀ ਸਿੱਖਾਂ ਤੇ ਕੋਈ ਵੀ ਕਾਨੂੰਨ ਕਦੇ ਲਾਗੂ ਨਹੀਂ
1: ਹੋਊਗਾ।
4: ਤੁਹਾਡੇ ਘਰ ਦੀ ਸਰਕਾਰ ਆ, ਉਹੀ ਗੱਲ ਵੀ ਤੁਸੀਂ ਜਿਵੇਂ ਮਰਜ਼ੀ ਜੋ ਮਰਜ਼ੀ ਕਰੀ ਜੋ
1: ਹੈ,
4: ਵੀ ਤੁਸੀਂ ਕਿਸੇ ਦਾ ਗਲ ਵੱਢ ਦੋ, ਕਿਸੇ ਦਾ ਗਾਟਾ ਵੱਢ ਦੋ, ਤੁਹਾਨੂੰ ਕੋਈ ਪੁੱਛਣ ਵਾਲਾ ਨੀ ਹੈ।
1: ਬਿਲਕੁਲ ਹੈ ਜੀ,
4: ਘੱਟੋ ਘੱਟ ਜ਼ਿੰਮੇਵਾਰੀ ਤਾਂ ਬਾਈ ਜੀ ਹਰ ਇੱਕ ਸਿਸਟਮ ਆਪਣੇ ਘਰ ਚ ਵੀ ਆਪਣੀ ਜ਼ਿੰਮੇਵਾਰੀ
1: ਹੁੰਦੀ ਹੈ। ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
4: ਇਹ ਥੋੜੀ ਆਪਾਂ ਜੋ ਮਰਜ਼ੀ ਕਰੀ ਜਾਈ
1: ਜੀ।
4: ਇਸ ਕਰਕੇ ਖਿੱਤਾ ਬਣਾ ਲਓ। ਪਹਿਲੀ ਗੱਲ ਤਾਂ ਮੈਨੂੰ ਇਹ ਦੱਸੋ ਵੀ ਇੱਧਰ ਪਾਕਿਸਤਾਨ ਲੱਗਦਾ ਜੀ ਸਾਡੇ ਪੰਜਾਬ ਦੇ ਨਾਲ, ਇੱਧਰ ਅੱਧਾ ਘੰਟਾ ਨੀ ਲੱਗਦਾ ਹਰਿਆਣੇ ਦਾ ਬਾਰਡਰ
1: ਆ ਜਾਂਦਾ,
4: ਇਹ ਚਾਰ ਸਵੇਰੇ ਇੱਥੇ ਦੱਸੋ ਇੱਥੇ ਬਣਾ ਲਓ ਸਾਡੇ ਵਰਗਿਆਂ ਨੂੰ ਟੰਗ ਦੋ ਇੱਥੇ ਥੋੜੇ ਜੇ 100-200 ਕਿਲੋਮੀਟਰ ਦੇ ਏਰੀਏ ਚ, ਤੇ ਤੁਸੀਂ ਉੱਥੇ ਬੈਠੇ ਭੰਗੜੇ ਪਾਈ ਜੇ ਵੀ ਅਸੀਂ ਖਾਲਿਸਤਾਨ ਬਣਾ ਲਿਆ
1: ਜੀ।
4: ਜਾਂ ਤੇ ਆਓ ਨਾ ਫਿਰ ਇੱਥੇ ਪਹਿਲਾਂ ਆ ਕੇ ਫਿਰ ਗੱਲ ਕਰੋ
1: ਜੀ।
4: ਇਸ ਕਰਕੇ ਬੜਾ ਅਫਸੋਸ ਹੈ ਭਾਰਤ ਭਾਈ, ਅਸੀਂ ਆਪਣੇ ਮੁੱਦੇ ਸਾਡਾ ਕੀ ਹੈਗਾ ਕੀ ਨਹੀਂ, ਅਸੀਂ ਉਹਨਾਂ ਗੱਲਾਂ ਤੇ ਜਾਣ ਨੂੰ ਤਿਆਰ ਨਹੀਂ ਹੈਗੇ ਭਾਈ
1: ਜੀ। ਜੀ ਜੀ, ਥੈਂਕ ਯੂ ਮੁਕੱਦਰ ਜੀ, ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸ ਜੀ ਮੁਕੱਦਰ ਬਾਈ ਜੀ ਗੱਲਬਾਤ ਕਰਕੇ ਗਏ ਨੇ ਤੇ ਗੁਰੀਮਾਨ ਬਾਈ ਜੀ ਜੁੜੇ, ਅੱਗੇ ਉਹਨਾਂ ਦੀ ਗੱਲ ਸੁਣਦੇ ਆ ਫਿਰ ਸਮਾਪਤੀ ਵੱਲ ਨੂੰ ਚੱਲਦੇ ਆ। 2 ਘੰਟੇ ਪ੍ਰੋਗਰਾਮ ਲਗਾਤਾਰ ਹੋ ਚੁੱਕਿਆ ਲਾਈਵ ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆਏ ਨੇ। ਰਾਜਨ ਸੈਣੀ ਸਾਹਿਬ ਵੀ ਲਿਖਦੇ ਆ ਕਿ ਪੰਜਾਬ ਬੰਦ ਦਾ ਫਾਇਦਾ ਕੀ ਸੀ, ਜਿਨ੍ਹਾਂ ਦੇ ਲਈ ਕਰਦੇ ਉਹਨਾਂ ਦਾ ਹੀ ਕਹਿੰਦੇ ਸਭ ਤੋਂ ਵੱਧ ਨੁਕਸਾਨ ਕਰ ਗਏ, ਤੇ ਇਸੇ ਤਰ੍ਹਾਂ ਕਹਿੰਦੇ ਕਿਸਾਨ ਕੁਝ ਨਹੀਂ ਜਿੱਤੇ ਜੀ, ਤੇ ਕਿਹੜੀ ਮੰਗ ਪੂਰੀ ਹੋਈ ਸੀ ਜੀ, ਕਾਨੂੰਨ ਅਸਿੱਧੇ ਤਰੀਕੇ ਦੇ ਨਾਲ ਲਾਗੂ ਹੋ ਗਏ ਸੀ। ਬਿਲਕੁਲ ਹੈ ਜੀ, ਜਿੱਦਣ ਇਹਨਾਂ ਨੇ ਚੱਕਿਆ ਮੋਰਚਾ ਸਾਰਾ ਕੁਝ, ਉਦਣ ਵੀ ਅਸੀਂ ਇਹ ਗੱਲਾਂ ਕੀਤੀਆਂ, ਹਾਸਲ ਕੁਝ ਨਹੀਂ ਕੀਤਾ। ਦੇਖ ਲਓ ਪੰਜਾਬ ਦੇ ਵਿੱਚ ਜ਼ਰੂਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਤੀ ਉਹਨਾਂ ਸਮਿਆਂ ਦੇ ਵਿੱਚ, ਤੇ ਕਿਸਾਨ ਅੰਦੋਲਨ ਦੀ ਇਹ ਵੀ ਦੇਣ ਕਹੀ ਜਾ ਸਕਦੀ ਹੈ। ਤੇ ਜਦੋਂ ਉਦੋਂ 3 ਕਾਨੂੰਨ ਸੀਗੇ ਤੇ ਉਹ ਜੋ ਟੇਢੇ ਢੰਗ ਦੇ ਨਾਲ ਅਗਲੇ ਸਾਰਾ ਕੁਝ ਸੈਲੋ ਵਗੈਰਾ, ਹੁਣ ਕਿਹੜਾ ਨਹੀਂ ਬਣਾਏ ਜਾਂ ਕੰਟਰੋਲ ਕੀਤਾ ਕਿਸਾਨੀ ਨੂੰ, ਜਾਂ ਉਹ ਕਿਤੇ ਕਰ ਨਹੀਂ ਸਕੇ। ਅਗਲੇ ਕਹਿੰਦੇ ਸਾਡੇ ਕੋਈ ਇੱਦਾਂ ਨਹੀਂ ਤਾਂ ਫਿਰ ਉਦਾਂ, ਹੋਰ ਸਾਰੇ ਹੈਗੇ ਆ ਜੀ। ਤੇ ਉਹਨਾਂ ਦੀ ਤਾਂ ਕੇਂਦਰ ਜਿਹੜੀ ਹੈ ਜਾਂ ਜਿਹੜੀਆਂ ਸਟੇਟ ਹੈ ਉਹਦੇ ਨਾਲ ਮੱਥਾ ਲਾਉਣਾ ਸੌਖਾ ਨਹੀਂ ਹੁੰਦਾ ਜੀ, ਇਹ ਚੀਜ਼ਾਂ ਸੋਚਣ ਤੇ ਵਿਚਾਰਨ ਯੋਗ ਨੇ। ਗੁਰੀਮਾਨ ਜੀ ਸਤਿ ਸ੍ਰੀ ਅਕਾਲ ਜੀ, ਅਨੁਜੀ ਬਾਈ ਜੀ ਨਿੱਘਾ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
5: ਮੈਂ ਸੁਣਦਾ ਪਿਆ ਸੀ ਬਾਦਲ ਭਾਜੀ ਨੂੰ ਵੀ ਤੁਸੀਂ ਤਾਂ ਚਲੋ ਸਿਆਣੇ ਪਿਆਣੇ ਹੈ, ਤੁਸੀਂ ਤਾਂ ਘੱਟੋ ਘੱਟ ਜੋੜਨੇ ਦੀ ਗੱਲ ਕਰੋ, ਤੋੜਨੇ ਦੀ ਗੱਲ ਤਾਂ ਨਾ ਕਰੋ
1: ਜੀ। ਨਹੀਂ ਕੋਈ ਗੱਲ ਨੀ, ਚਲੋ ਉਹਨਾਂ ਦੇ ਵਿਚਾਰ ਨੇ ਆਪਣੇ, ਕੋਈ ਗੱਲ ਨੀ।
5: ਹਾਂ ਉਹ ਇਸੇ ਕਰਕੇ ਆਪਾਂ ਸੁਣਦੇ ਪਏ ਸੀ, ਚਲੋ ਆਪਣੇ ਆਪਣੇ ਵਿਚਾਰ ਨੇ, ਹਰ ਕਿਸੇ ਨੂੰ ਆਪਣਾ ਮਤਲਬ ਹੈਗਾ, ਆਪਣਾ ਜੋ ਮਰਜ਼ੀ ਅਗਲਾ ਵਿਚਾਰ,
1: ਬਿਲਕੁਲ ਬਿਲਕੁਲ ਬਿਲਕੁਲ,
5: ਆਪਣੀ ਆਪਣੀ ਸੋਚ ਹੈ ਜੀ ਹਰੇਕ ਦੀ
1: ਜੀ।
5: ਪਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਨੇ ਖਾਲਿਸਤਾਨ ਬਣਾਉਣ ਦੇ ਰਾਹ ਚੁਣੇ ਸੀ, ਜਿਹੜਾ ਉਹਨਾਂ ਦੇ ਪਰਿਵਾਰਾਂ ਵੱਲ ਨਿਗਾਹ ਮਾਰ ਕੇ ਤਾਂ ਦੇਖੋ ਵੀ ਪਰਿਵਾਰਾਂ ਦੀ ਹਾਲਤ ਕੀ ਆਈ ਦੇ ਡੇਟ ਦੇ ਵਿੱਚ।
1: ਬਿਲਕੁਲ ਹੈ ਜੀ, ਬਿਲਕੁਲ ਹੈ।
5: ਉਹਨਾਂ ਦੇ ਮਤਲਬ ਜਿਹੜੇ ਲੜਨ ਨਿਕਲੇ ਸੀ ਉਹ ਤਾਂ ਦੁਨੀਆਂ ਤੋਂ ਚਲੇ ਗਏ,
1: ਤੇ
5: ਅੱਜ ਉਹਨਾਂ ਦੇ ਬੇਬੇ ਬਾਪੂ ਵਿਰੁੱਧ ਹੋਏ ਬੈਠੇ ਨੇ, ਬਹੁਤ ਬਜ਼ੁਰਗ ਤੇ ਦਿਹਾੜੀਆਂ ਕਰ ਰਹੇ ਨੇ, ਉਹਨਾਂ ਨੂੰ ਤਾਂ ਅੱਜ ਤੱਕ ਕਿਸੇ ਨੇ ਸਾਂਭਿਆ ਨੀ।
1: ਬਾਈ ਜੀ ਆਹ ਕੁੱਕੀ ਗਿੱਲ ਹੋਣੀ ਆ, ਦੇਖ ਲਓ ਉਹਨਾਂ ਦੇ ਹਾਲਾਤ, ਦੇਖ ਲਓ ਸਾਰਾ ਕੁਝ ਹੁੰਦੇ ਸੁਣਦੇ ਵੀ ਮਤਲਬ ਕਿ ਕਿਹੜੇ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਲੰਘਣਾ ਪੈਂਦਾ।
5: ਪਤਾ ਕੀ ਕੁੱਕੀ ਗਿੱਲ ਸਾਹਿਬ ਨਾ ਤਕਰੀਬਨ ਸੱਚ ਬੋਲਦੇ ਆ, ਪਰ ਬਹੁਤੇ ਨੂੰ ਹਜ਼ਮ ਨਹੀਂ ਆਉਂਦੀ ਗੱਲ ਉਹਨਾਂ ਦੀ।
1: ਬਿਲਕੁਲ ਬਿਲਕੁਲ ਹੈ ਜੀ,
5: ਬਹੁਤੇ ਨੂੰ ਹਜ਼ਮ ਨਹੀਂ ਆਉਂਦੀ ਹੈਗੀ। ਹੁਣ ਤੁਸੀਂ ਆ ਪੰਨੂ ਵਰਗਾ ਬਾਹਰ ਬੈਠ ਕੇ ਮੂੰਹ ਹਿਲਾਉਂਦਾ, ਜਾ ਕੇ ਸੈਂਟਰ ਗੌਰਮੈਂਟ ਦਫ਼ਤਰ ਦੇ ਬਾਹਰ ਨਹੀਂ ਕਿ ਖਾਲਿਸਤਾਨ ਲਿਖ ਕੇ ਆਓ ਜੀ, ਮੈਂ ਤੁਹਾਨੂੰ ਪੁਰਾਣੇ ਲੱਖ ਡਾਲਰ ਦਊਂਗਾ, ਤੇ ਮੈਨੂੰ ਇਹ ਤਾਂ ਪੁੱਛੇ ਵੀ ਅੱਜ ਤੱਕ ਕਿਸੇ ਨੂੰ ਕਿੰਨੇ ਡਾਲਰ ਭੇਜ ਦਿੱਤੇ ਅੱਜ ਤੱਕ।
1: ਬਿਲਕੁਲ ਹੈ ਜੀ,
5: ਉਹ ਮੁੰਡੇ ਅੱਜ ਜੇਲਾਂ ਚ ਬੈਠੇ ਨੇ
1: ਬੈਠੇ ਨੇ
5: ਜਮਾਨਤ ਵੀ ਨਹੀਂ ਹੋ ਰਹੀ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
5: ਆ ਕੁਛ ਮੁੰਡੇ ਮਤਲਬ ਇਹਨਾਂ ਦੇ ਮਗਰ ਲੱਗ ਕੇ ਪੁਲਿਸ ਨੂੰ ਮਾਰਨ ਨਿਕਲੇ ਸੀ ਉਹ ਆਪ 19-20 ਸਾਲਾਂ ਦੀ ਉਮਰ ਚ ਮਰ ਗਏ
1: ਬਾਈ ਜੀ 2000 ਰੁਪਈਏ ਦੇ ਪਿੱਛੇ ਲੋਕ ਇਹ ਚੀਜ਼ਾਂ ਕਰਨ ਨੂੰ ਤਿਆਰ ਹੋ ਗਏ ਦੱਸੋ
5: ਕਰਨ ਤੁਰ ਪਏ ਨਾ ਜੀ ਇਹ ਮਤਲਬ ਇਹ ਖਾਲਿਸਤਾਨ ਦੀ ਨੀਂਹ ਰੱਖ ਰਹੇ ਹੈ ਪਹਿਲੀ ਤਾਂ ਸੁਣੋ ਆਪਣਾ ਜਿਹੜਾ ਖਾਲਿਸਤਾਨ ਅਸਲ ਹੁੰਦਾ ਸੀ ਨਾ ਆਪਣਾ ਉਹ ਥੱਲੇ ਤੋਂ ਲੈ ਕੇ ਉਹ ਕਾਬੁਲ ਕੰਧਾਰ ਤੱਕ ਪੰਜਾਬ ਹੀ ਵੱਜਦਾ ਸੀ
1: ਨਾਲੇ ਦੇਖੋ ਗੁਰੂ ਸਾਹਿਬ ਸੀਗੇ ਠੀਕ ਹੈ ਜੀ ਉਹਨਾਂ ਨੇ ਦੇਖੋ ਕਦੇ ਇਹ ਕੀਤਾ ਜਿੱਦਾਂ ਹੁਣ ਉੱਥੇ ਪੰਨੂ ਬੈਠਾ ਕਹੀ ਜਾਂਦਾ ਕਿ ਭਾਈ ਜਿੱਦਣ 15 ਅਗਸਤ ਹੈ ਜਾਂ ਕੋਈ ਖਾਸ ਦਿਨ ਦਿਹਾੜਾ ਤੁਸੀਂ ਆਹ ਚੀਜ਼ ਕਰ ਦੋ ਜੀ ਅੜਾ ਦੋ ਜੀ ਜੇ ਕਰ ਦੋ ਜੀ ਵੋ ਕਰ ਦੋ ਜੀ ਮੈਂ ਇੰਨੇ ਪੈਸੇ ਦੇਵਾਂਗਾ ਗੁਰੂ ਸਾਹਿਬ ਨੇ ਕਦੇ ਤਾਂ ਇਹ ਚੀਜ਼ਾਂ ਕੀਤੀਆਂ ਨੇ ਹੱਥਿਆਂ ਦੇ ਉੱਤੇ ਉਹਨਾਂ ਨੇ ਚਲੋ ਹਕੂਮਤਾਂ ਦੇ ਖਿਲਾਫ ਜਾਂ ਉਹਨਾਂ ਹਾਂਜੀ
5: ਤੁਸੀਂ ਬਹੁਤਾ ਦੂਰ ਨਹੀਂ ਦਰਬਾਰ ਸਾਹਿਬ ਜਾਓ ਦਰਬਾਰ ਸਾਹਿਬ ਦੇ ਮਹਾਰਾਜ ਨੇ ਚਾਰ ਦਵਾਰ ਛੱਡੇ ਹੋਏ ਨੇ
1: ਜੀ
5: ਉਹ ਹਰ ਧਰਮ ਦੇ ਹਰ ਇਨਸਾਨ ਲਈ
1: ਛੱਡੇ ਹੋਏ ਨੇ ਬਿਲਕੁਲ
5: ਹਰ ਕਿਸੇ ਨੂੰ ਆਪਣੇ ਅੰਦਰ ਸ਼ਰਨ ਦਿੰਦੇ ਆ ਜਦ ਸਾਡੇ ਗੁਰੂ ਮਹਾਰਾਜ ਨੀ ਇਹ ਰਾਹ ਤੇ ਚੱਲੇ ਤੇ ਸਾਡੀ ਸੋਚ ਪਤਾ ਨੀ ਕਿਵੇਂ ਤੁਰ ਪੈਂਦੀ ਜੀ ਉਧਰ
1: ਬਿਲਕੁਲ ਹੈ ਜੀ
5: ਕਾਬੁਲ ਕੰਧਾਰ ਤੱਕ ਜਿਹੜਾ ਸਾਡਾ ਪੰਜਾਬ ਲੱਗਦਾ ਸੀ ਅੱਜ ਪਹਿਲਾਂ ਪਾਕਿਸਤਾਨ ਕਰਤਾ ਫਿਰ ਇਹਦੇ ਵਿੱਚੋਂ ਥੱਲੇ ਵਾਲੇ ਬਣਾਤੇ ਉੱਪਰੋਂ ਹਰਿਆਣਾ ਹਿਮਾਚਲ ਬਣਾਤਾ ਪੰਜਾਬ ਹੈ ਕਿੰਨਾ ਕੁ ਖਾਲਿਸਤਾਨ
1: 4 ਘੰਟੇ ਲੱਗਦੇ ਇੱਧਰੋਂ ਉੱਧਰ ਜਾਣ ਨੂੰ ਜੀ ਕੰਪਲੀਟ ਹੈ
5: ਆਪਣੀ ਡਿਮਾਂਡ ਹੈ ਜੀ ਐ ਤਾਂ ਕੱਲੇ ਕੱਲੇ ਘਰ ਚ ਖਾਲਿਸਤਾਨ ਬਣ ਜੂਗਾ ਜੀ
1: ਬਿਲਕੁਲ ਹੈ ਜੀ
5: ਦੇ ਲੋ ਜਿਹੜਾ ਦੇ ਸਕਦਾ ਦੇ ਦੇਵੇ ਆ ਕੇ ਕੋਈ ਚੱਕਰ ਸਾਨੂੰ ਤਰਾਜ ਥੋੜੀ ਹੈ
1: ਜੀ
5: ਅੱਗੇ ਪੁਰਾਣੇ ਟਾਈਮ ਦੇ ਵਿੱਚ ਬਜ਼ੁਰਗ ਛੱਡੀਆਂ ਹੱਥ ਫੜਾ ਕੇ ਕੱਲੇ ਕੱਲੇ ਜਵਾਕ ਨੂੰ ਸੇਧ ਦਿੱਤੇ ਹੁੰਦੇ ਸੀ ਵੀ ਜੇ ਕੱਲੇ ਰਹੋਗੇ ਤੁਹਾਨੂੰ ਤੋੜਨਾ ਸੌਖਾ ਜੇ ਇਕੱਠੇ ਜੀ ਇਕੱਠ ਬਣਾ ਕੇ ਰੱਖੋਗੇ ਤੁਹਾਨੂੰ ਤੋੜਨਾ ਬੜਾ
1: ਔਖਾ ਜੀ ਬਿਲਕੁਲ
5: ਆਪਣਾ ਤਾਂ ਮੱਥਾ ਲੱਗਿਆ ਹੋਇਆ ਸਰਕਾਰਾਂ ਨਾਲ ਵੀ ਯਾਰ ਕੋਈ ਚੱਜ ਦੀ ਸਰਕਾਰ ਆਵੇ ਵੀ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਆਪਾਂ ਬਾਹਰ ਧੱਕੇ ਖਣਕਾ ਤੇ ਜਾਂਦੇ ਆਪਾਂ ਆਪਣੇ ਘਰ ਚ ਰਹੀਏ
1: ਜੀ
5: ਆਪਣੇ ਮੁਲਕ ਚ ਰਹੀਏ ਆਪਣੇ ਪੰਜਾਬ ਚ ਰਹੀਏ ਜਿਹੜਾ ਜਿੱਥੇ ਹਰ ਵੇਲੇ ਵੀ ਮਤਲਬ ਧਰਤੀ ਸੋਨਾ ਉਗਲ ਕੱਢਦੀ ਹੈ ਬਾਹਰ ਆਪਾਂ ਕਿਹੜੇ ਪਾਸੇ ਬਾਹਰ ਧੱਕੇ ਖਾ ਰਹੇ
1: ਹਾਂ
5: ਜਿਹੜੇ ਬਾਹਰ ਜਾ ਕੇ ਬੈਠੇ ਨੇ ਜਾਂ ਖਾਲਿਸਤਾਨ ਦੀ ਗੱਲਾਂ ਕਰਦੇ ਨੇ ਪੁੱਛ ਕੇ ਦੇਖੋ ਵੀ ਉਹ ਦੁੱਖ ਕਿੰਨਾ ਹੰਢਾ ਲਿਆ ਉਹਨਾਂ ਨੇ
1: ਬਿਲਕੁਲ ਹੈ ਜੀ
5: ਅੱਜ ਤੱਕ ਤਾਪ ਨੀ ਆਉਂਦੇ ਉਹ ਸਮਾਂ ਚੇਤਾ ਕਰਕੇ ਨਾ ਅੱਖਾਂ ਭਰ ਜਾਂਦੀਆਂ ਨੇ
1: ਨਾਲੇ ਬਾਈ ਜੀ ਜਦੋਂ ਦੇਖੋ ਉਹ ਭੱਜੇ ਕਾਹਤੋਂ ਸੀ ਉਸ ਸਮੇਂ ਦੇ ਵਿੱਚ ਫਿਰ ਇਹ ਵੀ ਤਾਂ ਉਹਨਾਂ ਨੂੰ ਕੁਐਸਚਨ ਬਣਦਾ ਨਾ
5: ਬਿਲਕੁਲ ਬਣਦਾ ਜੀ ਬਿਲਕੁਲ ਬਣਦਾ ਇਹ ਮਤਲਬ ਇਹ ਆਪਾਂ ਇਹ ਗੱਲਾਂ ਦੇ ਵਿੱਚ ਨਾ ਜਾਈਏ ਤਾਂ ਨਾ ਦੇਖੋ ਨਾ ਤਾਂ
1: ਮਹਾਰਾਜ
5: ਸਿੰਘ ਦੀ ਰੀਸ ਹੋਣੀ
1: ਜੀ
5: ਉਹਨਾਂ ਦੀ ਰੀਸ ਨੀ ਹੋਣੀ ਕਿਸੇ ਕੋਲੋਂ ਜੀ ਨਾ ਉਹਨਾਂ ਵਰਗਾ ਰਾਜ ਕਿਸੇ ਕੋਲੋਂ ਦਿੱਤਾ ਜਾਣਾ ਜਿਹੜਾ ਬੰਦਾ ਤੁਸੀਂ ਹੁਣ ਸਿਮਰਜੀਤ ਮਾਨ ਖਾਲਿਸਤਾਨ ਦਾ ਰੌਲਾ ਪਾਉਂਦਾ ਵੀ ਮੈਂ ਇਹਨਾਂ ਦੇ ਅਗੇਂਸਟ ਚੱਲਦਾ ਮੈਂ ਸੰਵਿਧਾਨ ਨੀ ਮੰਨਦਾ ਜਦੋਂ MLA ਬਣਿਆ ਸਹੁੰ ਤਾਂ ਸਭ ਤੋਂ ਪਹਿਲਾਂ ਸੰਵਿਧਾਨ ਦੀ ਖਾਣੀ ਪਈ ਜਾ ਕੇ
1: ਨਵੀਂ ਉਦਾਹਰਣ ਆ ਚਲੋ ਅਮਰਿਤ ਅੰਮ੍ਰਿਤਪਾਲ ਉਹਨਾਂ ਦਾ ਦੇਖ ਲੋ ਇਹ ਤਾਂ ਹਲੇ ਹੁਣ ਮਤਲਬ ਕਿ ਸਿਮਰਜੀਤ ਮਾਨ ਤਾਂ ਫਿਰ ਵੀ ਪੁਰਾਣੇ ਹੋ ਗਏ ਜੀ
5: ਜਿਸ ਟਾਈਮ ਅੱਜ ਨਾਲੇ ਗਏ ਆਪਣਾ ਬੰਦਾ ਛੱਡਣ ਵਾਸਤੇ
1: ਜੀ
5: ਮਹਾਰਾਜ ਨੂੰ ਨਾਲ ਭੀੜ ਨਾਲ ਲੈ ਕੇ ਗਏ ਆ ਮੰਨ ਲਓ ਜੇ ਉੱਥੇ ਪੁਲਿਸ ਵਾਲੇ ਆਪਣੀ ਦਿਮਾਗ ਦੀ ਵਰਤੋਂ ਨਾ ਕਰਦੇ ਤਾਂ ਕਿੰਨੀ ਮਾਮਾ ਦੇ ਪੁੱਤ ਮਾਰਨੇ ਦੇ ਲੈਣੇ ਮੁੜ ਕੇ
1: ਬਿਲਕੁਲ ਹੈ ਜੀ
5: ਉਹ ਤਾਂ ਪੁਲਿਸ ਦੀ ਮੈਂ ਸਲਾਹ ਕਰਦਾ ਵੀ ਜਿਹਨੇ ਆਪਣੇ ਦਿਮਾਗ ਦੀ ਵਰਤੋਂ ਕੀਤੀ ਕੋਈ ਗੋਲੀ ਨੀ ਚਲਾਈ ਕੋਈ ਇਹਨਾਂ ਨੂੰ ਝਗੜਾ ਨੀ ਲਿਆ ਆਪਣੇ ਆਪ ਆਪਣੇ ਹਥਿਆਰ ਸਰੈਂਡਰ ਕਰਦੇ ਭਾਈ ਆਜੋ
1: ਜੋ ਕੁਛ ਕੀਤਾ ਉਹਨਾਂ ਨੇ ਹੁਣ ਅੰਮ੍ਰਿਤਪਾਲ ਹੁਣਾਂ ਨੇ ਜੋ ਕੀਤਾ ਹੈ ਮਤਲਬ ਕਿ ਉਹ ਜੇ ਕੋਈ ਕਾਨੂੰਨ ਤੋੜਿਆ ਜਾਂ ਗਲਤ ਕੀਤਾ ਤਾਂ ਲੋਕਾਂ ਨੂੰ ਪਿੱਛੇ ਲਾਇਆ ਜਾਂ ਉਹ ਫਿਰ ਸਜਾਵਾਂ ਵੀ ਤਾਂ ਭੁਗਤਣੀਆਂ ਪੈਣੀਆਂ ਨਾ ਜਾਂ ਤਾਂ ਨਾ ਕੁਝ ਕੀਤਾ ਹੋਵੇ ਫਿਰ ਗੱਲ ਆ
5: ਦੇਖੋ ਜੀ ਇਹ ਆਪਣੇ ਲੋਕਾਂ ਦੀ ਕਮੀ ਹੈ ਇੱਕ ਬੰਦਾ 2-4 ਸਾਲ ਬਾਅਦ ਉੱਠ ਕੇ ਆ ਕੇ ਤੱਤੀਆਂ ਗੱਲਾਂ ਕਰਨ ਲੱਗ ਪੈਂਦਾ ਲੋਕ ਹੋ ਕੇ ਆਪਣੇ ਨੌਜਵਾਨ ਪੀੜ੍ਹੀ ਮਗਰ ਲੱਗ ਜਾਂਦੀ ਇਹ ਤਾਂ ਬੇਵਕੂਫੀ ਸਾਡੀ ਹੈ
1: ਬਾਈ ਜੀ ਜਦੋਂ ਇੰਡੀਆ ਨਹੀਂ ਸੀ ਨਾ ਉਹਦਾ ਪਿਛਲਾ ਪਿਛੋਕੜ ਚੱਕ ਕੇ ਦੇਖ ਲੋ ਇੱਕ ਚਾਚਾ ਕਰਕੇ ਹੈਗਾ ਕੈਨੇਡਾ ਟਰੱਕਰ ਹੈ ਤੇ ਇੱਕ ਆਹ ਇਹ ਹੋ ਗਿਆ ਇੰਜਨ ਮਹਿਕਮਾ ਇੱਦਾਂ ਦੇ ਤਾਂ ਪੇਜ ਇਹਨਾਂ ਦੇ ਚੱਲਦੇ ਰਹੇ ਨੇ ਜੀ
5: ਹਨਾ
1: ਤੇ ਉਹ ਕੋਈ ਲੁਕਿਆ ਲੋਕ ਭੁੱਲ ਗਏ ਨੇ ਤੇ ਹੁਣ ਉਹਨੂੰ ਹੀ ਮਤਲਬ ਕਿ ਹੱਥਾਂ ਦੇ ਉੱਤੇ ਚੱਕੀ ਫਿਰਦੇ ਆ ਜੀ ਇਹ ਦੇਖੋ ਜੀ ਆਹ ਕਰ ਦਿੱਤਾ ਜੀ ਉਹ ਕਰ ਦਿੱਤਾ ਜੀ ਉਹਦੀਆਂ ਵੀਡੀਓ ਕਿੰਨੀਆਂ ਆਡੀਓ ਵਾਇਰਲ ਹੋ ਰਹੀਆਂ ਨੇ ਕਿੱਦਾਂ ਦੀਆਂ ਉਹ ਕੁੜੀਆਂ ਦੇ ਨਾਲ ਗੱਲਾਂ ਕਰਦਾ ਹੈ ਕਿੱਦਾਂ ਦਾ ਉਹਦਾ ਕਰੈਕਟਰ ਹੈਗਾ ਸੀਗਾ ਜਾਂ ਹੁਣ ਵੀ ਦੇਖ ਸਕਦੇ ਆ ਕਿ ਉਹ ਕਿਸੇ ਨੂੰ ਭੁੱਲਿਆ ਹੈ
5: ਇਹ ਨਾ ਲੋਕ ਨਾ ਹਾਲੇ ਸਿਰਫ ਮਤਲਬ ਇੱਕ ਚਿਹਰਾ ਦੇਖ ਕੇ ਤੱਤੀਆਂ ਗੱਲਾਂ ਸੁਣ ਕੇ ਤੱਤੇ ਹੋ ਜਾਂਦੇ ਆ ਅਸਲ ਚ ਉਹਨਾਂ ਜਿਹੜੇ ਬੰਦੇ ਇਹਦੀਆਂ ਗੱਲਾਂ ਕਰਦੇ ਨਾ ਖਾਲਿਸਤਾਨ ਦੀਆਂ ਗੱਲਾਂ ਕਦੇ ਉਹਨਾਂ ਦੇ ਪਿਛੋਕੜ ਉਹਨਾਂ ਦੇ ਅੰਦਰ ਵੜ ਕੇ ਜਾ ਦੇਖੋ ਵੀ ਅੰਦਰੋਂ ਕਿੰਨੇ ਗੰਦਲੇ ਨੇ ਜਿੱਥੇ ਚਾਲ ਚੱਲਣ ਮਿਲਦੇ ਤਾਂ ਇਹ ਤੱਤੀਆਂ ਗੱਲਾਂ ਕਰਦੇ ਆ ਸਾਨੂੰ ਪਾੜਨੇ ਦੀਆਂ ਅਸੀਂ ਲੋਕ ਮੂਰਖ ਜਿਹੜੇ ਇਹਨਾਂ ਦੇ ਮਗਰ ਲੱਗਦੇ ਆ
1: ਜੀ
5: ਪੰਜਾਬ ਦੀ ਖੂਬਸੂਰਤੀ ਇਹੀ ਹੈ ਵੀ ਪੰਜਾਬ ਦੇ ਵਿੱਚ ਭਾਈਚਾਰਾ ਕਾਇਮ ਹੈ ਜੀ ਪਹਿਲੀ ਗੱਲ
1: ਬਿਲਕੁਲ
5: ਹਰੇਕ ਧਰਮ ਦਾ ਬੰਦਾ ਇੱਕ ਦੂਜੇ ਦੀ ਬਾਹ ਫੜਨ ਨੂੰ ਟਾਈਮ ਨਹੀਂ ਲਾਉਂਦਾ ਹੈਗਾ ਸਰਕਾਰਾਂ ਦਾ ਕੰਮ ਪਾੜਨਾ ਹੈ ਆਪਾਂ ਪੜ ਰਹੇ ਆ ਕਸੂਰ ਪਰ ਅਸੀਂ ਆ ਮੁਲਕ ਤਾਂ ਭਾਵੇਂ ਤੁਸੀਂ 10 ਖਾਲਿਸਤਾਨ ਬਣਾ ਲਓ ਉਹਦੇ ਵਿੱਚੋਂ 50 ਹੋਰ ਬਣਾ ਲਓ ਤਾਂ ਬਣਦੇ ਰਹਿਣਗੇ
1: ਬਣਦੇ
5: ਸੋਚ ਆਪਣੀ ਇੱਕ ਹੋਣ ਦੀ
1: ਹੁਣ ਬਾਈ ਜੀ ਦੇਖੋ ਘਾਟਾ ਸੀ ਪਰਿਵਾਰ ਵੀ ਪਰਿਵਾਰ ਪੱਧਰ ਤੇ ਵੀ ਲਾ ਲਓ ਕਿੰਨਾ ਵੱਡਾ ਘਾਟਾ ਅਸੀਂ ਝੱਲ ਰਹੇ ਆ ਹੁਣ ਚਲੋ ਅੱਗੇ ਬੱਚੇ ਹੁਣ ਚਲੋ ਘਟਣ ਲੱਗੇ ਨੇ ਨਹੀਂ ਤਾਂ ਪਹਿਲਾਂ 5-5, 7-7 ਬੱਚੇ ਹੁੰਦੇ ਸੀ ਪਰਿਵਾਰ ਇਕੱਠੇ ਹੀ ਹੁੰਦੇ ਸੀ ਜ਼ਮੀਨਾਂ ਜਾਇਦਾਦਾਂ ਨਹੀਂ ਬਣਦੇ ਸੀ ਇੱਧਰ ਮਾਲਵੇ ਵੱਲ ਨੂੰ ਚੱਲ ਜਾਈਏ ਤਾਂ 100-100 ਕਿੱਲੇ ਤੋਂ ਘੱਟ ਜ਼ਮੀਨ ਨਹੀਂ ਸੀ ਅੱਗੇ ਉਹ ਸਾਰਾ ਕੁਝ ਹੁਣ ਦੇਖੋ ਉਹਨਾਂ ਦੇ 4-4 ਜਵਾਕ ਹੋ ਗਏ ਮਤਲਬ ਕਿ 25-25 ਕਿੱਲਿਆਂ ਦੇ ਵਿੱਚ ਵੰਡੀਆਂ ਗਈਆਂ ਤੇ ਮੁੜ ਕੇ 25-25 ਵਾਲਿਆਂ ਦੇ 4-4 ਅੱਗੇ 2-2 ਹੋਰ ਹੋ ਗਏ ਉਹ ਮਤਲਬ ਕਿ 25 ਦਾ ਮਤਲਬ ਕਿ ਰਹਿ ਗਿਆ ਸਿੱਧਾ 12-13 ਲੈ ਲਓ ਹਨਾ ਉਹ ਉੱਥੇ ਰਹਿ ਗਏ ਮੁੜ ਕੇ ਉਹਨਾਂ ਦੇ ਜਵਾਕ ਆ ਗਏ ਹੁਣ 5-5 ਕਿੱਲਿਆਂ ਦੇ ਉੱਤੇ ਰੋਂਦੇ ਫਿਰਦੇ ਆ ਉਹਨਾਂ ਦੇ ਉੱਤੇ ਸਬਸਿਡੀ ਮੰਗਦੇ ਉਹਨਾਂ ਤੇ ਕਰਦੇ ਆ ਅੱਗੇ ਅਗਲੀ ਪੀੜ੍ਹੀ ਆ ਗਈ 4 ਪੀੜ੍ਹੀਆਂ ਦੇ ਵਿੱਚ ਤਾਂ ਜ਼ਮੀਨਾਂ 100-100 ਕਿੱਲਾ ਖਾ ਗਏ ਅਸੀਂ
5: ਰਹਿਣਾ ਕੱਖ ਨੀ
1: ਕੱਖ ਨੀ ਭੱਲੇ ਰਹਿਣਾ
5: ਆਹੀ ਸੋਚ ਆਪਾਂ ਆਹੀ ਸੋਚ ਲੈ ਕੇ ਚੱਲਦੇ ਰਹੇ ਮਤਲਬ ਸਾਨੂੰ ਕਿਸੇ ਨੂੰ ਬਰਬਾਦ

0: ਬੋਲਣ ਤੋਂ ਪਹਿਲਾਂ ਉਹ ਇਹ ਜਾਣਦੇ ਨੇ ਨਾ ਵੀ ਉਹ ਇੱਥੋਂ ਆ ਕੇ ਤੇ ਇੱਥੋਂ ਆਪਣਾ ਕਿੰਨਾ ਕੁਛ ਗਵਾ ਚੁੱਕੇ ਆ,
1: ਗਵਾ ਚੁੱਕੇ।
0: ਸਿਕੰਦਰ ਬਾਈ ਦੀ ਕੱਲ ਦੀ ਗੱਲ ਮੈਂ ਭੁੱਲਿਆ ਨੀ, ਕਹਿੰਦੇ ਸਾਡੇ ਤਾਂ ਵੋਟਾਂ ਵੀ ਕੱਟੀਆਂ ਗਈਆਂ ਤੋਂ
1: ਹਾਂ ਬਿਲਕੁਲ
0: ਵੀ ਨੀ ਲਏ, ਕਿੰਨਾ ਬੜਾ ਦੁੱਖ ਹੈ ਨੀਲੀ ਜ਼ਿੰਦਗੀ ਦਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਬਸ ਮੈਂ ਤਾਂ ਆਹੀ ਬੇਨਤੀ ਕਰਦਾ ਵੀ ਆਹ ਤੋੜਨ ਵਾਲੀ ਗੱਲਾਂ ਨਾ ਕਰੋ, ਜੋੜਨ ਵਾਲੀਆਂ ਗੱਲਾਂ ਕਰੋ। ਸਿਆਣੇ ਪੈਣੇ ਆ ਤੁਸੀਂ, ਉਦਾਹਰਣਾਂ ਨੀ ਤੁਸੀਂ, ਉਦਾਹਰਣ ਦੇਣੀ ਨੀ ਤੁਸੀਂ, ਸੈੱਟ ਕਰਨੀ ਹੈ
1: ਜੀ,
0: ਤੇ ਸੈੱਟ ਐਸੀ ਕਰੋ ਲੋਕ ਮਿਸਾਲ ਦੇ ਕੇ ਜਾਣ ਤੁਹਾਡੀ।
1: ਬਿਲਕੁਲ ਹੈ ਜੀ। ਨਾਲੇ ਦੇਖੋ ਹੁਣ ਇਹ ਚੀਜ਼ਾਂ, ਹੁਣ ਆਪਾਂ ਇਹਨਾਂ ਚੀਜ਼ਾਂ ਦਾ ਤਾਂ ਖਮਿਆਜ਼ਾ ਹੁਣ ਤੱਕ ਭੋਗਤ ਰਹੇ ਹਾਂ ਜੀ, ਜੇ ਉਹ ਅਗਲੀਆਂ, ਅਸੀਂ ਤਾਂ ਸਾਨੂੰ ਤਾਂ ਚਾਹੀਦਾ ਕਿ ਅਗਲੀਆਂ ਪੀੜ੍ਹੀਆਂ ਨੂੰ, ਇਹਨਾਂ ਮੁਲਕਾਂ ਦੇ ਵਿੱਚ ਬੈਠੇ ਵੀ ਆ ਚਾਹੇ ਜਿਹੜੇ ਉੱਥੋਂ, ਚਲੋ ਕੈਨੇਡਾ ਅਮਰੀਕਾ ਤੋਂ ਇਹ ਬਿਆਨ ਵੀ ਦਿੰਦੇ ਆ, ਉਹਨਾਂ ਨੂੰ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ। ਇਹ ਤਾਂ ਵਿਚਾਰੋ ਯਾਰ, ਅੱਜ ਜਿਹੜੇ ਹਾਲਾਤ ਨੇ ਅਸੀਂ ਇੱਥੇ ਤੱਕ ਪਹੁੰਚੇ ਕਿਉਂ ਆ, ਘੱਟੋ ਘੱਟ ਉਹੀ ਵਿਚਾਰ ਲਓ ਵੀ ਅਗਲੀਆਂ ਪੀੜ੍ਹੀਆਂ ਨੂੰ ਕਿੱਦਾਂ ਆਪਾਂ ਬਚਾਉਣਾ ਅੱਗੇ ਜਾ ਕੇ। ਵੀ ਭਾਈ ਆਹ ਜਿਹੜੀਆਂ ਗਲਤੀਆਂ ਪਿਛਲੇ ਕਰ ਗਏ ਨੇ ਜਾਂ ਇਤਿਹਾਸ ਦੇ ਵਿੱਚ ਜੋ ਕੁਝ ਇਤਿਹਾਸ ਹੁੰਦਾ ਉਹਦੇ ਤੋਂ ਸਿੱਖਿਆ ਜਾਵੇ, ਨਾ ਕਿ ਉਹ ਇਤਿਹਾਸ ਨੂੰ ਦੁਬਾਰਾ ਦੁਹਰਾਇਆ ਜਾਵੇ ਉਸ ਹਿਸਾਬ ਦੇ ਨਾਲ ਜਿਹੜੀਆਂ ਗਲਤੀਆਂ ਹੋਈਆਂ ਨੇ।
0: ਬਹੁਤਾ ਦੂਰ ਜਾਣ ਦੀ ਭਾਰਜ ਵੀਰ ਜੀ ਲੋੜ ਨੀ ਹੈਗੀ। ਜਿਹੜੇ ਲੋਕ ਬਾਹਰ ਬੈਠ ਕੇ ਕਹਿੰਦੇ ਆ ਨਾ ਵੀ ਹਾਂ ਖਾਲਿਸਤਾਨ ਬਣਾਉਣਾ, ਉਹਨਾਂ ਨੂੰ ਕਹੇ ਯਾਰ ਤੁਸੀਂ ਆ ਜਾਓ, ਅਸੀਂ ਤੁਹਾਡੇ ਮਗਰ ਲੱਗ ਜਾਂਦੇ ਆ, ਦੇਖੋ ਵੀ ਕਿੰਨੇ ਗਾਉਂਦੇ ਨੇ
1: ਜੀ। ਬਿਲਕੁਲ ਹੈ,
0: ਕਿਸੇ ਨੇ ਪੈਰ ਵੀ ਨੀ ਪਾਉਣਾ ਉਹਨਾਂ ਦਾ, ਤਾਂ ਖਾਉਣ ਤਾਂ ਉਹਨਾਂ ਨੂੰ ਤਾਂ ਪੈਸੇ ਮਿਲਦੇ ਆ ਜੀ ਪਾੜਨੇ ਦੇ, ਆਪਾਂ ਆਪਣੇ ਆਪ ਨੂੰ ਪਾੜੀ ਜਾਂਦੇ ਆ ਲੱਗਦਾ ਕਿ।
1: ਬਿਲਕੁਲ ਹੈ ਜੀ,
0: ਹੈ ਰਹਿ ਕਿੰਨੇ ਕੁ ਲੋਕ ਗਏ ਨੇ, ਕੁਦਰਤੀ ਗੱਲ ਹੈ। ਹੁਣ ਸਰਕਾਰਾਂ ਦੀ ਮਾੜੀ ਨੀਤੀਆਂ ਕਰਕੇ ਕਹਿ ਲੋ ਬੰਦਾ ਪਹਿਲੀ ਡਿਪਰੈਸ਼ਨ ਚ ਚੱਲਦਾ ਜੀ, ਮਹਿੰਗਾਈ ਦਾ ਦੌਰ ਚੱਲਦਾ ਵੀ, ਮਤਲਬ ਆਪਣੇ ਆਪ ਨੂੰ ਆਪਾਂ ਨੇ ਇੱਕ ਦੂਜੇ ਨੂੰ ਹੱਥ ਫੜ ਕੇ ਚੱਲਣਾ ਦਾ ਕੀ ਹੈ ਵੀ ਆਪਾਂ ਹੋਰ ਹੀ ਰਾਹ ਤੁਰ ਪੈਂਦੇ ਜੀ, ਆਪਾਂ ਨੂੰ ਤਾਂ ਇਹ ਗੱਲ ਨੀ ਚੰਗੀ ਲੱਗਦੀ ਜੀ, ਸਿੱਧੇ ਤੁਹਾਨੂੰ ਕਹੀਏ ਇਹ ਜੇ ਆਹੀ ਸੋਚ ਲੈ ਕੇ ਚੱਲੂਗੇ ਨਾ ਬਾ ਫੇਰ ਤਾਂ ਛੱਡੋ ਪਰੇ, ਫੇਰ ਤਾਂ ਆਪਾਂ ਕਾਹਨੂੰ ਬੋਲਣਾ, ਕਾਹਨੂੰ ਬੈਸਣਾ,
1: ਬਿਲਕੁਲ ਬਿਲਕੁਲ
0: ਇਹੀ ਸੋਚ ਲੈ ਕੇ ਚੱਲਣਾ।
1: ਬਿਲਕੁਲ
0: ਆਪਾਂ ਤਾਂ ਬੋਲ ਸਾਡਾ ਫਰਜ਼ ਹੈ, ਸਾਡੇ ਅਸੀਂ ਮਨੁੱਖਤਾ ਪਹਿਲਾਂ ਰੱਖਣੀ ਹੈ
1: ਜੀ,
0: ਨਾ ਸਾਡੇ ਬਾਬੇ ਨੇ ਇਹ ਗੱਲਾਂ ਕੀਤੀਆਂ ਨਾ ਅਸੀਂ
1: ਕਰਦੀਆਂ। ਬਿਲਕੁਲ ਹੈ ਜੀ,
0: ਜਿਹੜਾ ਕਰਦਾ ਜੀ ਉਹਨਾਂ ਨੂੰ ਸੋਚ ਮੁਬਾਰਕ ਹੈ, ਪਰ ਕਦੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਦੇ ਜਿਹੜੀ ਤੁਸੀਂ ਗੱਲਾਂ ਕਰਦੇ ਨਾ ਥੋੜਾ ਜਿਹਾ ਕਦੇ ਅੰਦਰ ਬੈਠ ਕੇ ਕੱਲੇ ਚ ਆਪਣੇ ਆਪ ਨੂੰ ਗੰਭੀਰਤਾ ਨਾਲ ਵਿਚਾਰ ਕੇ ਦੇਖਿਓ ਵੀ ਅੱਜ ਤੱਕ ਇਹਦਾ ਸਿੱਟਾ ਨਿਕਲਿਆ ਕੀ ਹੈ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਧੰਨਵਾਦ ਬਾਈ ਜੀ, ਥੈਂਕ ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਧੰਨਵਾਦ ਹੈ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ, ਤੇ ਜਿਸਦੇ ਵਿਚ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਦੋਸਤੋ ਮੈਂ ਕੋਸ਼ਿਸ਼ ਕਰਾਂਗਾ ਕੱਲ ਨੂੰ ਜਿਹੜਾ ਕਿਤਾਬ ਨਾਵਲ ਉਹਦਾ ਚੈਪਟਰ ਜ਼ਰੂਰ ਮੈਂ ਵੱਖਰਾ ਕਰਕੇ ਜਿਹੜਾ ਪੜ੍ਹ ਕੇ ਚਾਹੇ ਸਪੈਸ਼ਲੀ ਉਹਨੂੰ ਪਾ ਦਾਂਗਾ। ਤੇ ਅੱਜ ਆਪਾਂ ਇੰਨਾ ਕੁ ਪ੍ਰੋਗਰਾਮ ਦੀ ਸਮਾਪਤੀ ਕਬੂਲ ਕਰਿਓ, ਤੇ ਇਸ ਦੇ ਨਾਲ ਹੀ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆਏ, ਮੈਂ ਮਾਫ਼ੀ ਚਾਹਾਂਗਾ। ਉਹ ਵੀ ਆਪਣੇ ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਆ, ਭਾਰਤ ਜੀ ਮੇਰਾ ਨੰਬਰ ਆ ਸਕਦਾ ਹੈ ਜੀ? ਬਿਲਕੁਲ ਸੈਣੀ ਸਾਹਿਬ, ਪੁੱਛਿਆ ਨਾ ਕਰੋ, ਪਤਾ ਨਹੀਂ ਕਦੋਂ ਦਾ ਸੁਨੇਹਾ ਆਇਆ ਇਹਨਾਂ ਦਾ। ਹਾਂਜੀ ਜ਼ਰੂਰ ਜੀ, ਜਾਂਦੇ ਜਾਂਦੇ ਜ਼ਰੂਰ ਚੰਡੀਗੜ੍ਹ ਚੱਲਦੇ ਹਾਂ ਆਪਾਂ, ਸਿਆਣਿਆਂ ਤੋਂ ਸਿਆਣੀਆਂ ਗੱਲਾਂ ਪੁੱਛਦੇ ਹਾਂ। ਤੇ ਚੰਡੀਗੜ੍ਹ ਰਾਜਧਾਨੀ ਆਪਣੇ ਸੈਣੀ ਸਾਹਿਬ, ਸਤਿ ਸ੍ਰੀ ਅਕਾਲ ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਬਲਵੀਰ ਸਿੰਘ ਸੈਣੀ ਜੀ, ਜੀਆਂ ਨੂੰ ਜੀ। ਸੈਣੀ ਸਾਹਿਬ ਤੁਸੀਂ ਪੁੱਛਿਆ ਨਾ ਕਰੋ, ਸਿੱਧੀ ਕਾਲ ਖੜਕਾਇਆ ਕਰੋ ਜੀ।
2: ਭਿੰਦਰ ਭਾਰਤ ਜੀ ਲੇਟ ਹੈ, ਤੁਸੀਂ ਹੁਣ
1: ਨਹੀਂ ਨਹੀਂ ਕੋਈ ਗੱਲ ਨੀ, ਤੁਹਾਡੇ ਲਈ ਜਾਨ ਵੀ ਹਾਜ਼ਰ ਹੈ ਜੀ, ਜੀਆਂ ਨੂੰ ਜੀ,
2: ਕੋਈ ਗੱਲ ਨੀ
1: ਜੀ। ਸੈਣੀ ਸਾਹਿਬ ਚੰਡੀਗੜ੍ਹ ਪਹੁੰਚ ਗਏ ਹੋ ਕਿ ਕੈਲਗਰੀ ਹੋ ਜੀ?
2: ਨਹੀਂ ਕਰਨੇ ਹੈਗੀਆਂ
1: ਸੈਣੀ ਸਾਹਿਬ, ਚੰਡੀਗੜ੍ਹ ਹੀ ਹੋ ਕਿ ਕੈਲਗਰੀ ਹਜੇ ਆ ਜੀ?
2: ਕੈਲਗਰੀ ਹੈ ਜੀ ਹਲੇ।
1: ਕਿਆ ਬਾਤ, ਫਿਰ ਤਾਂ ਤੁਹਾਡੇ ਉੱਥੇ ਦਿਨ ਹੀ ਚੜਿਆ ਜੀ। ਹਾਂਜੀ
2: ਹਾਂਜੀ, ਮੇਰੇ ਤਾਂ ਦਿਲ ਚੜਿਆ ਤੁਹਾਡੇ ਕੋਲ, ਪਤਾ ਨੀ ਲੇਟ ਹੋ ਤੁਸੀਂ?
1: ਨਹੀਂ ਅਜੇ ਹੈ ਆਪਣੇ ਕੋਲ, ਸਵਾ ਕੁ ਨੌ ਹੋਏ ਆ ਇੱਥੇ ਦੇ। ਹਾਂਜੀ ਬਿਲਕੁਲ ਹੈ ਜੀ,
2: ਬਸ ਠੀਕ ਹੈ ਜੀ। ਮੈਂ ਸੁਖਵਿੰਦਰ ਅੰਮ੍ਰਿਤ ਜੀ ਦੀਆਂ ਦੋ ਛੋਟੀਆਂ ਛੋਟੀਆਂ ਰਚਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ।
1: ਪਰ ਉਸ ਤੋਂ ਪਹਿਲਾਂ ਸੈਣੀ ਸਾਹਿਬ, ਜਿਹੜਾ ਮੁੱਦਾ ਤੁਸੀਂ ਵੀ ਸੁਣਿਆ ਹੋਏਗਾ, ਜੋ ਡਿਸਕਸ਼ਨ ਹੋ ਰਹੀ ਸੀ ਕਿ ਪੰਜਾਬ ਦੇ ਹਾਲਾਤ ਜਾਂ ਚੰਡੀਗੜ੍ਹ ਦੇ ਵਿੱਚ ਬਹੁਤ ਹੀ ਕਹਿ ਸਕਦੇ ਆ ਵੱਡੇ ਪੱਧਰ ਦੇ ਉੱਤੇ ਜਿਹੜਾ ਮੁਲਾਜ਼ਮ ਵਰਗ ਵੀ ਹੈ, ਅਫਸਰ ਸ਼ਾਹੀ ਵੀ ਹੈ, ਤੇ ਮਜ਼ਦੂਰ ਵਰਗ ਵੀ ਹੈ, ਮਿਡਲ ਕਲਾਸ ਆ, ਹਰ ਤਰ੍ਹਾਂ ਦਾ ਵਿਅਕਤੀ ਉੱਥੇ ਰਹਿੰਦਾ, ਉੱਥੇ ਕਿਸ ਤਰ੍ਹਾਂ ਦੀ ਚਰਚਾ ਚੱਲਦੀ ਹੈ ਵੱਖਰਾ ਮੁਲਕ ਬਣਾਉਣ ਦੀ?
2: ਵੱਖਰਾ ਮੁਲਕ ਬਣਾਉਣ ਦਾ ਤਾਂ ਇੰਨਾ ਜ਼ਿਆਦਾ ਉਹ ਹੈ ਨੀ ਜੀ, ਇਹ ਤਾਂ ਇਧਰਲੇ ਬੰਦੇ ਹੀ। ਭਾਰੀ ਜੀ ਥੋੜੀ ਜੀ ਆਵਾਜ਼ ਮੇਰੀ ਵਾਪਸ ਆ ਰਹੀ ਹੈ ਕਿਤੇ ਉਹ
1: ਜੀ, ਇੱਕ ਮਿੰਟ ਜੀ,
2: ਮੈਂ ਰੇਡੀਓ ਚੱਲਣ ਕਰਕੇ ਤਾਂ ਨੀ, ਮੈਂ ਰੇਡੀਓ ਬੰਦ ਕਰਤਾ ਹੁਣ।
1: ਰੇਡੀਓ ਬੰਦ ਕਰ ਲੋ। ਹਾਂਜੀ ਜੀ
2: ਕਰਤਾ।

0: ਦਿੱਤਾ ਜੀ
1: ਹੁਣ ਦੇਖੋ
0: ਤੇ
1: ਤਾਂ ਜੀ
0: ਉਹ ਹਾਂਜੀ ਠੀਕ ਹੈ ਆਵਾਜ਼ ਬਿਲਕੁਲ
1: ਜੀ
0: ਤੇ ਭਾਰਤ ਜੀ ਇਹ ਕੁਛ ਕੁ ਸਿਰ ਫਿਰੇ ਬੰਦੇ ਹੈਗੇ ਆ ਉਹ ਵੀ ਉੱਥੇ ਘੱਟ ਹੈ ਪੰਜਾਬ ਚੰਡੀਗੜ੍ਹ ਚ ਇੱਧਰ ਜ਼ਿਆਦਾ ਨੇ ਕਨੇਡਾ ਅਮਰੀਕਾ ਜਿਹੜੇ ਬਾਹਰ ਬੈਠੇ ਨੇ
1: ਜੀ
0: ਕਿਉਂਕਿ
1: ਜੀ
0: ਮੈਂ ਸਾਰੀ ਗੱਲਬਾਤ ਤੁਹਾਡੀ ਸੁਣੀ ਨਹੀਂ ਹੈਗੀ ਪਰ
1: ਜੀ
0: ਜਿੰਨਾ ਕੁ ਹੁਣੇ ਲਾਸਟ ਕਾਲ ਸੁਣੀ ਹੈ
1: ਹਾਂਜੀ
0: ਤਾਂ ਉਹਦੇ ਵਿੱਚ ਇਹੀ ਹੈ ਕਿ ਪਹਿਲੇ ਅੰਗਰੇਜ਼ ਗੜਬੜ ਕਰਕੇ ਜਾਂਦੇ ਜਾਂਦੇ ਪੰਜਾਬ ਦੇ ਦੋ ਟੋਟੇ ਕਰ ਗਏ ਹੈ
1: ਜੀ
0: ਤੇ ਉਸ ਤੋਂ ਬਾਅਦ ਸਾਡੇ ਕਹਿੰਦੇ ਵੀ ਪੰਜਾਬੀ ਸੂਬਾ ਅਲੱਗ ਚਾਹੀਦਾ
1: ਜੀ
0: ਉਹ ਪੰਜਾਬੀ ਸੂਬੇ ਦੀ ਬਜਾਏ ਸੂਬੀ ਬਣ ਗਈ ਹੈ
1: ਬਿਲਕੁਲ ਹੈ ਜੀ
0: ਤੇ ਹੁਣ ਹੋਰ ਕੇ ਖਾਲਿਸਤਾਨ ਬਣਾਉਣ ਨੂੰ ਫਿਰਦੇ ਆ ਤਾਂ ਪਤਾ ਨੀ ਇੱਕ ਦੋ ਜ਼ਿਲ੍ਹੇ ਆਣਗੇ ਉਹਦੇ ਚ ਫਿਰ ਕੀ
1: ਜੀ
0: ਖੱਟਣਾ ਪਾਕਿਸਤਾਨ ਨੇ ਕੀ ਖੱਟ
1: ਕੀ
0: ਲਿਆ
1: ਘੱਟ
0: ਅਲੱਗ
1: ਲਿਆ ਜੀ
0: ਹੋ ਕੇ
1: ਬਿਲਕੁਲ ਹੈ ਜੀ ਗੁਰਬਤ ਦੇ ਨਾਲ ਘੁਲ ਰਿਹਾ ਜੀ ਉਹ
0: ਦੇਖੋ ਜਰਮਨੀਆਂ ਅਲੱਗ ਅਲੱਗ ਹੋ ਗਈਆਂ ਸੀਗੇ ਦੋਨਾਂ
1: ਬਿਲਕੁਲ ਹਾਂ ਜੀ ਬਰਲਨ
0: ਤੇ
1: ਦੇ
0: ਮੁੜ ਕੇ
1: ਦੀਵਾਰ
0: ਫੇਰ
1: ਜੀ
0: ਇਕੱਠੇ ਹੋ ਗਏ ਆ
1: ਜੀ
0: ਤੇ ਜੇ ਕਿਤੇ ਇੰਡੀਆ ਤੇ ਪਾਕਿਸਤਾਨ ਇਕੱਠੇ ਹੋ ਜਾਣ ਤਾਂ ਬੱਲੇ ਬੱਲੇ
1: ਬੱਲੇ
0: ਬਰਮਿੰਘਮ
1: ਬੱਲੇ
0: ਹੋ
1: ਹੋ
0: ਜਾਣ
1: ਜਾਂਦਾ ਬਿਲਕੁਲ ਹੈ ਜੀ
0: ਤੇ ਆਪਣਾ ਤਾਂ ਇਹੀ ਵਿਚਾਰ ਆ ਬਾਕੀ ਸਾਰਿਆਂ ਦੇ ਵਿਚਾਰ ਮੈਂ ਸੁਣੇ ਨੀ ਹੈਗੇ
1: ਜੀ
0: ਤੇ ਸੁਖਵਿੰਦਰ ਅਮਰਸਤੇ ਜੀ ਦੀਆਂ ਦੋ ਰਚਨਾਵਾਂ ਛੋਟੀਆਂ ਛੋਟੀਆਂ ਸਾਂਝੀਆਂ
1: ਜਰੂਰ
0: ਕਰਾਂਗਾ ਤੁਹਾਡੇ ਨਾਲ
1: ਜਰੂਰ ਸਾਂਝੀਆਂ ਕਰੋ ਜੀ
0: ਕਿਉਂ ਨਾ ਕਰੀਏ ਤਬਸਰੇ ਇਸ ਤੋਤਾ ਚਸ਼ਮ ਨਿਜ਼ਾਮ ਤੇ
1: ਵਾਹ ਜੀ
0: ਕਿਉਂ ਨਾ ਕਰੀਏ ਤਬਸਰੇ ਇਸ ਤੋਤਾ ਚਸ਼ਮ ਨਿਜ਼ਾਮ ਤੇ ਜ਼ਹਿਰ ਹੀ ਦਿੰਦਾ ਹੈ ਜਿਹੜਾ ਜ਼ਿੰਦਗੀ ਦੇ ਨਾਮ ਤੇ
1: ਵਾਹ ਜੀ ਵਾਹ ਜੀ
0: ਲੰਘ ਜਾਂਦੇ ਹਾਕਮਾਂ ਦੇ ਰਥ ਹਵਾ ਨੂੰ ਚੀਰਦੇ ਰਸਤਿਆਂ ਦੀ ਧੂੜ ਉੱਡ ਉੱਡ ਪੈਂਦੀ ਕੁੱਲ ਆਵਾਮ ਤੇ
1: ਵਾਹ ਜੀ
0: ਇਸ ਤਰ੍ਹਾਂ ਇਹ ਅਗਨ ਸਾਡੇ ਵਿਹੜਿਆਂ ਤੱਕ ਆ ਗਈ
1: ਜੀ
0: ਦਰਤਾਂ ਖੋਲੇ ਸੀ ਅਸੀਂ ਇੱਕ ਮਹਿਕ ਦੇ ਪੈਗਾਮ ਤੇ
1: ਵਾਹ ਜੀ
0: ਸੜਿਆ ਜੰਗਲ ਅੱਗ ਨੂੰ ਜਿੱਥੇ ਕਟਹਿਰੇ ਚਾੜਦਾ ਆ ਗਿਆ ਹੈ ਕਾਫਲਾ ਰੁੱਖਾਂ ਦਾ ਉਸ ਮੁਕਾਮ ਤੇ
1: ਵਾਹ ਜੀ
0: ਚੁਗਦੇ ਨੇ ਉਹੀ ਜਲਾਵਤਨੀ ਦੇ ਕੰਡੇ
1: ਜੀ
0: ਦਰਬਦਰ
1: ਜੀ
0: ਚੁਗਦੇ ਨੇ ਉਹੀ ਜਲਾਵਤਨੀ ਦੇ ਕੰਡੇ ਦਰਬਦਰ ਡੋਲ ਦਿੰਦੇ ਰੱਤ ਜੋ ਆਪਣੀ ਵਤਨ ਦੇ ਨਾਮ ਤੇ ਡੋਲ ਦਿੰਦੇ ਰੱਤ ਜੋ ਆਪਣੀ ਵਤਨ ਦੇ ਨਾਮ ਤੇ
1: ਕਿਆ ਬਾਤ
0: ਪਹਿਲੀ ਰਚਨਾ ਇਹ ਸੀ
1: ਜੀ ਬਹੁਤ ਖੂਬਸੂਰਤ
0: ਤੇ ਦੂਜੀ ਰਚਨਾ ਹੈ ਜੀ ਕਾਤੋਂ ਝੁਕਾਵੇਂ ਨਜ਼ਰਾਂ ਕਿਉਂ ਸ਼ਰਮਸਾਰ ਹੋਵੇਂ ਉਹ ਤੀਰ ਹੈ ਤਾਂ ਕਿਉਂ ਨਾ ਕਿੰਨੇ ਦੇ ਪਾਰ ਹੋਵੇ
1: ਜੀ
0: ਕਾਤੋਂ ਝੁਕਾਵੇਂ ਨਜ਼ਰਾਂ ਕਿਉਂ ਸ਼ਰਮਸਾਰ ਹੋਵੇਂ ਉਹ ਤੀਰ ਹੈ ਤਾਂ ਕਿਉਂ ਨਾ ਸੀਨੇ ਦੇ ਪਾਰ ਹੋਵੇ
1: ਵਾਹ
0: ਜੇ ਕੰਡਿਆਂ ਨੇ ਦਾਮਨ ਮੇਰਾ ਤਾਰ ਤਾਰ ਕੀਤਾ ਕਿਉਂ ਉਸਦੇ ਨਾਮ ਮੇਰੀ ਹਰ ਇੱਕ ਬਹਾਰ ਹੋਵੇ
1: ਵਾਹ ਜੀ
0: ਕਿਉਂ ਉਸਦੇ ਨਾਮ ਮੇਰੀ ਹਰ ਇੱਕ ਬਹਾਰ ਹੋਵੇ
1: ਕਿਆ ਬਾਤ ਹੈ ਜੀ
0: ਨਜ਼ਰਾਂ ਚੁਰਾ ਕੇ ਜਿਸ ਤੋਂ ਮੈਂ ਬਦਲਿਆ ਸੀ ਰਸਤਾ ਹਰ ਮੋੜ ਤੇ ਉਸਦਾ ਇੰਤਜ਼ਾਰ ਹੋਵੇ ਕੋਈ ਦੂਰ ਦੂਰ ਤੀਕਰ ਵਿੱਚ ਜਾਏ ਪਿਆਸ ਬਣ ਕੇ
1: ਵਾਹ
0: ਮੇਰੇ ਪਿਆਰ ਦਾ ਸਮੁੰਦਰ ਜਦ ਬੇਕਰਾਰ ਹੋਵੇ
1: ਜੀ
0: ਉੱਠਾਂ ਮੈਂ ਚਿਣਗ ਭਾਲਾਂ ਕੋਈ ਚਿਰਾਗ ਬਾਲਾਂ
1: ਜੀ
0: ਖਬਰੇ ਹਵਾ ਦਾ ਝੌਂਕਾ ਕੋਈ ਬੇਕਰਾਰ ਹੋਵੇ
1: ਕਿਆ ਬਾਤ ਹੈ ਜੀ ਬਹੁਤ ਖੂਬਸੂਰਤ
0: ਆਵੇ ਉਹ ਮੇਰਾ ਪਿਆਰਾ ਮੇਰੀ ਅੱਖ ਦਾ ਸਤਾਰਾ ਮੇਰੀ ਨਿਗਾਹ ਤੋਂ ਪਾਸੇ ਇਹ ਅਕਾਰ ਹੋਵੇ
1: ਵਾਹ ਜੀ
0: ਨਦੀਆਂ ਉਤਾਰ ਲਈਆਂ ਉਹਨੇ ਕੈਨਵਸ ਤੇ ਬੜੀਆਂ ਪਰ ਹਾਏ ਪਿਆਸ ਦੀ ਨਾ ਸੂਰਤ ਉਤਾਰ ਹੋਵੇ
1: ਵਾਹ ਜੀ ਵਾਹ ਜੀ
0: ਨਦੀਆਂ ਉਤਾਰ ਲਈਆਂ ਉਹਨੇ ਕੈਨਵਸ ਤੇ ਬੜੀਆਂ ਪਰ ਹਾਏ ਪਿਆਸ ਦੀ ਨਾ ਸੂਰਤ ਉਤਾਰ ਹੋਵੇ ਧੰਨਵਾਦ
1: ਥੈਂਕ ਯੂ ਜੀ ਸ਼ਮੂਲੀਅਤ ਲਈ ਸੈਣੀ ਸਾਹਿਬ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਕੈਲਗਰੀ ਤੋਂ ਆਪਣੇ ਨਾਲ ਗੱਲਬਾਤ ਕਰ ਰਹੇ ਸੀ ਤੇ ਇਸੇ ਤਰ੍ਹਾਂ ਹੀ ਆਖਰ ਦੇ ਵਿਚ ਇੱਕ ਕਾਲ ਜ਼ਰੂਰ ਸੁਣਦੇ ਆ ਆਪਣੇ ਮੁਹੰਮਦ ਜੀ ਵੀ ਉਹਨਾਂ ਦੀ ਵੀ ਕਾਲ ਆ ਰਹੀ ਸੀ ਤੇ ਫਿਰ ਆਪਾਂ ਸਮਾਪਤੀ ਕਰਦੇ ਆ ਤੇ ਸਤਿ ਸ੍ਰੀ ਅਕਾਲ ਮੁਹੰਮਦ ਜੀ ਸਵਾਗਤ ਹੈ ਜੀ ਅਨੁਜੀ ਬਾਈ ਜੀ
2: ਜੀ ਥੈਂਕ ਯੂ ਸੋ ਮਚ ਭੁਪਿੰਦਰ ਜੀ ਜਿੰਦੇ ਵਾਸਤੇ ਰੋਟ ਪਾਈ ਮੈਂ ਮਤੇ ਸੋਤੇ ਜੁੜੇ ਆ ਗਏ ਇਸ ਰੋਲੇ
0: ਜਮਾ ਹੋਏ ਸੀ ਜਿਹੜਾ ਹੈਗਾ ਰੇਡੀਓ ਦੁਆਬਾ ਤੇ ਬਈ
1: ਜੀ
0: ਸਾਰਿਆਂ ਨੂੰ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ
0: ਰੇਡੀਓ
1: ਜੀ
0: ਦੁਆਬਾ ਹਮੇਸ਼ਾ ਕਰਦੇ
1: ਸ਼ੁਕਰੀਆ ਜੀ ਸ਼ੁਕਰੀਆ ਦੁਆ ਵਾਲੇ ਜੀ
0: ਟਾਈਮ ਕਿਉਂਕਿ ਕਾਫੀ ਜਿਆਦਾ ਹੋ ਗਿਆ
1: ਜੀ ਜੀ
0: ਤੇ ਮੈਂ ਜਿਹੜਾ ਹੈਗਾ ਕਹਿਣਾ ਮਤਲਬ ਜਿਆਦਾ ਲੰਬੀ ਗੱਲ ਨੀ ਕਹਿੰਦੀ ਚਲੋ ਦੋ ਬੋਲ ਜੇ ਤੁਸੀਂ ਕਹੋ ਤੇ ਸਮਝ
1: ਜਰੂਰ ਜੀ
0: ਜੀ ਜੀ ਬਾਕੀ ਗੱਲਬਾਤ ਜਿਹੜੀ ਚੱਲੀ ਹੈਗੀ ਆ ਮੌਜੂਦਾ ਜਿਹੜੀ ਹੈਗੀ ਆ ਇਤਿਹਾਸ ਨੂੰ ਲੈ ਕੇ ਬਿਲਕੁਲ ਇਸੇ ਤਰ੍ਹਾਂ ਹੀ ਆ ਗੱਲ ਦੇ ਨਾਲ ਹੱਲ ਨਿਕਲ ਆਉਂਦਾ ਹੈਗਾ ਜੇਕਰ ਕਰਦੇ ਰਹਿਣਾ ਚਾਹੀਦਾ ਗੱਲਾਂ
1: ਤੋਂ
0: ਹੱਲ ਜਿਹੜੇ ਹੈਗੇ ਆ ਨਿਕਲ
1: ਜੀ
0: ਤੇ ਲਓ ਜੀ ਫਿਰ ਮੈਂ ਦੋ ਕੁ ਬੋਲ ਸਾਂਝੇ ਕਰ ਦਿੰਦਾ ਜੋ ਤੁਹਾਡੀ
1: ਜਰੂਰ ਜੀ
0: ਜੀ ਹੋ ਨਾ ਹੋਵੇ ਹੈ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਹੋ ਨਾ ਹੋਵੇ ਚਾ ਤੇਰੇ ਗਾਇਕਰੇ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਅੱਖੀਆਂ ਦੇ ਵਿੱਚ ਘੁੰਮਦਾ ਹੋਣਾ ਤੇਰਾ ਹੋਰ ਕੋਈ ਚਿਹਰਾ ਇਸ ਦਿਲ ਨੂੰ ਹੁਣ ਪਾਵੇ ਹੋ ਨਾ ਹੋਵੇ ਚਾ ਤੇਰੇ ਦਾ ਅਸਰ ਮੈਨੂੰ ਨੀਂਦ ਰਾਤ ਨੂੰ ਆਵੇ ਨਾ ਲਓ ਜੀ ਅਸੀਂ ਸੌਂਗ ਨੰਬਰ 1 ਸੌਂਗ ਨੰਬਰ 2 ਔਰ ਲਾਸਟ ਸੌਂਗ
1: ਜੀ
0: ਜਾਣੇ ਵਾਲੂ ਮੇਰੀ ਹਰੇ ਤੋਂ ਜਾਣੇ ਵਾਲੂ ਮੇਰੀ ਹਰੀ ਸੋਚ ਮੇ ਸ਼ਾਮਿਲ ਰਹਿਣਾ ਤੁਸੀਂ ਅਭੀ ਪਾਣਾ ਹੋ ਜੋ ਮੇਰੀ ਮੁਝੇ ਹਾਸਿਲ ਜਾਣੇ ਵਾਲੇ ਮੇਰੀ ਹਰੀ ਸੋਚ ਮੇ ਸ਼ਾਮਿਲ ਰਹਿਣਾ ਮੁਝੇ ਹਰ ਨਈ ਰੁੱਤ ਨੇ ਮੁਝੇ ਭੇਜਣਾ ਖੁਸ਼ਬੂ ਹਰ ਨਈ ਰੁੱਤ ਨੇ ਮੁਝੇ ਭੇਜਣਾ ਖੁਸ਼ਬੂ
1: ਜੀ
0: ਤੇਰੀ ਖੁਸ਼ਬੂ ਲੱਗਦਾ ਹੈ ਜਾਣੀ ਵਾਲੇ ਮੇਰੀ ਹਰੀ ਸੋਚ ਮਿਟਾ ਮੇ ਰਹਿਣਾ ਜਾਣੇ ਵਾਲੇ ਮੇਰੀ ਹਰੀ ਸੋਚ ਮਿਟਾ ਮੇ ਰਹਿਣਾ ਮੇਰੀ ਹਰੀ ਸੋਚ ਮਿਟਾ ਮੇ
1: ਕਿਆ ਬਾਤ ਹੈ ਜੀ ਕਿਆ ਬਾਤ ਹੈ ਜੀ ਮੁਕੱਦਰ ਜੀ ਕਹਿੰਦੇ ਆ ਜੀ ਕਿਸੀ ਕਾ ਦਰਦ ਮਿਲ ਸਕੇ ਤੋ ਲੇ ਉਧਾਰ ਕਿਸੀ ਕੇ
0: ਜੀ
1: ਵਾਸਤੇ ਹੋ ਤੇਰੇ ਦਿਲ ਮੇ ਪਿਆਰ ਜੀਨਾ ਇਸੀ ਕਾ ਨਾਮ ਹੈ ਕਿਆ ਬਾਤ ਹੈ ਜੀ ਤੇ ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਮਾਮਾ ਜੀ ਬਹੁਤ ਦਿਲ ਦੇ ਨਾਲ ਗਾ ਰਹੇ ਨੇ ਜੀ ਕਿਆ ਬਾਤ ਹੈ ਜੀ
0: ਸ਼ੁਕਰੀਆ ਜਨਾਬ ਜਿੰਦੇ ਵਾਸਤੇ ਰਵੀ ਭੁਪਿੰਦਰ ਜੀ
1: ਥੈਂਕ ਯੂ ਜੀ ਸ਼ੁਕਰੀਆ ਜੀ ਜੀ ਦੋਸਤੋ ਇਸ ਤਰ੍ਹਾਂ ਜੀ ਮੁਹੰਮਦ ਜੀ ਤੇ ਜਾਂਦੇ ਜਾਂਦੇ ਮੈਂ ਵੀ ਦੋ ਸਤਰਾਂ ਅੱਜ ਸਾਂਝੀਆਂ ਕਰਦਾ ਤੁਹਾਡੇ ਨਾਲ ਇਹ ਮੇਰੀਆਂ ਆਪਣੀਆਂ ਨਹੀਂ ਤਾਂ ਇਸ ਤਰ੍ਹਾਂ ਜਿਹੜੀਆਂ ਲਿਖੀਆਂ ਹੋਈਆਂ ਨੇ ਇਹ ਆਪਣੇ ਬਾਬਾ ਨਜ਼ਮੀ ਹੋਣਾ ਦੀਆਂ ਉਹ ਲਿਖਦੇ ਨੇ ਕਿ ਮਸਜਿਦ ਮੇਰੀ ਤੂੰ ਕਿਉਂ ਢਾਵੇ ਮੈਂ ਕਿਉਂ ਤੋੜਾਂ ਮੰਦਰ ਨੂੰ ਆ ਜਾ ਦੋਵੇਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ ਸਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਮੰਦਰ ਦਾ ਲਹੂ ਤੇ ਤੇਰਾ ਮੇਰਾ ਲੱਗਣਾ ਹੈ ਤੇਰੇ ਮੇਰੇ ਖੰਜਰ ਨੂੰ ਰੱਬ ਕਰੇ ਤੂੰ ਮੰਦਰ ਵਾਂਗੂ ਵੇਖੇ ਮੇਰੀ ਮਸਜਿਦ ਨੂੰ ਰਾਮ ਕਰੇ ਮੈਂ ਮਸਜਿਦ ਵਾਂਗੂ ਵੇਖਾਂ ਤੇਰੇ ਮੰਦਰ ਨੂੰ ਡੁੱਬੇ ਵਿੱਚ ਸਮੁੰਦਰ ਬੇੜੇ ਸਾਥੋਂ ਹਾਲੇ ਨਿਕਲੇ ਨਹੀਂ ਡੁੱਬੇ ਵਿੱਚ ਸਮੁੰਦਰ ਬੇੜੇ ਸਾਥੋਂ ਹਾਲੇ ਨਿਕਲੇ ਨਹੀਂ, ਵੇਖੋ ਢੋਲ ਵਜਾ ਕੇ ਚੱਲੇ ਫੋਲਣ ਉਹਦੇ ਅੰਬਰ ਨੂੰ। ਕਦੇ ਕਦੇ ਤੇ ਇਹ ਵੀ ਕਦੇ ਕਦੇ ਤੇ ਇਹੋ ਜਿਹੀ ਵੀ ਹਰਕਤ ਬੰਦਾ ਕਰਦਾ ਏ, ਆਪਣਾ ਮੂੰਹ ਲੁਕਾਉਣਾ ਔਖਾ ਹੋ ਜਾਂਦਾ ਏ ਡੰਗਰ ਨੂੰ। ਅਸਾਂ ਨਹੀਂ ਆਉਣਾ ਬਾਬਾ ਤੇਰਾ ਮੁੜ ਕੇ ਮੇਲਾ ਵੇਖਣ ਲਈ, ਸ਼ਕਲਾਂ ਵੇਖ ਕੇ ਦਿੰਦੇ ਨੇ ਵਰਤਾਵੇ ਤੇਰੇ ਲੰਗਰ ਨੂੰ, ਸ਼ਕਲਾਂ ਵੇਖ ਕੇ ਦਿੰਦੇ ਨੇ ਵਰਤਾਵੇ ਤੇਰੇ ਲੰਗਰ ਨੂੰ। ਲਓ ਦੋਸਤੋ, ਇਸੇ ਹੀ ਖੂਬਸੂਰਤ ਨਜ਼ਮ ਦੇ ਨਾਲ ਆਗਿਆ ਲੈਂਦੇ ਹਾਂ ਤੇ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਗੱਲਾਂ ਬਾਤਾਂ ਹੋਣਗੀਆਂ ਤੇ ਤੁਹਾਡਾ ਮੇਰਾ ਰਾਬਤਾ ਫਿਰ 9:30 ਭਾਰਤੀ ਸਮੇਂ ਦੇ ਅਨੁਸਾਰ ਜਿਹੜਾ ਬਣੇਗਾ, 2.25 ਘੰਟੇ ਇਸੇ ਤਰ੍ਹਾਂ ਹੀ। ਤੇ ਕਹਿੰਦੇ ਨੇ ਕਿ ਬਾਬਾ ਨਜ਼ਮੀ ਜੀ, ਇੱਕ ਨਜ਼ਮ ਹੋਰ ਉਹਨਾਂ ਦੀ ਸਾਂਝੀ ਕਰਦਾ। ਮੇਰੀ ਅੱਗ ਦੇ ਉੱਤੇ ਆਪਣੀ ਪਾ ਕੇ ਅੱਗ, ਕਿੱਧਰ ਚੱਲੇ ਭਾਂਬੜ ਬਣਾ ਕੇ ਮੇਰੀ ਅੱਗ, ਦੀਵੇ ਨਾਲ ਨਹੀਂ ਜਾਣਾ ਇਸ ਹਨੇਰੇ ਨੇ, ਦੀਵੇ ਨਾਲ ਨਹੀਂ ਜਾਣਾ ਇਸ ਹਨੇਰੇ ਨੇ, ਰੱਖ ਤਲੀ ਤੇ ਆਪਣੇ ਦਿਲ ਨੂੰ ਲਾ ਕੇ ਅੱਗ, ਇਹਦੇ ਵਰਗੀ ਦੋਜਕ ਦੀਵੀ ਹੋਣੀ ਨਹੀਂ, ਚੱਲੇ ਜਿਹੜੀ ਇੱਥੇ ਅਸੀਂ ਹੰਢਾ ਕੇ ਅੱਗ, ਬੁੱਲੇ ਨਾਲੋਂ ਹੱਥ ਅੰਗੇਰੇ ਜਾਵਾਂਗਾ ਜਦ ਮੈਂ ਨੱਚਿਆ ਆਪਣੇ ਪੈਰੀ ਪਾ ਕੇ ਅੱਗ। ਕਿਬਲਾ ਸਿੱਧਾ ਕਰ ਲਓ ਆਪਣਾ ਚੌਧਰੀਓ, ਕਿਬਲਾ ਸਿੱਧਾ ਕਰ ਲਓ ਆਪਣਾ ਚੌਧਰੀਓ, ਜਨਤਾ ਨਿਕਲ ਪਵੇ ਨਾ ਕਿਧਰੇ ਖਾ ਕੇ ਅੱਗ, ਦਿੱਤੀ ਢਿੱਲ ਤੇ ਤੇਰੇ ਅੰਬਰ ਸਾੜੇਗੀ, ਦਿੱਤੀ ਢਿੱਲ ਤੇ ਤੇਰੇ ਅੰਬਰ ਸਾੜੇਗੀ, ਰੱਖੀ ਜਿਹੜੀ ਸੀਨੇ ਵਿੱਚ ਦਬਾ ਕੇ ਅੱਗ, ਖੇੜੇ ਜਿਹੜੀ ਬਾਲੀ ਮੈਨੂੰ ਸਾੜਨ ਲਈ, ਪਰਤਾਂਗਾ ਮੈਂ ਵੰਜਲੀ ਨਾਲ ਬੁਝਾ ਕੇ ਅੱਗ, ਮੈਂ ਕੀ ਬਾਬਾ ਨਜ਼ਮੀ ਤੇਰੇ ਚੁੱਲ੍ਹੇ ਦੀ, ਰੋਜ਼ ਭਰਾਵਾਂ ਵੀ ਨਹੀਂ ਬਾਲਣੀ ਆ ਕੇ ਅੱਗ, ਰੋਜ਼ ਭਰਾਵਾਂ ਵੀ ਨਹੀਂ ਬਾਲਣੀ ਆ ਕੇ ਅੱਗ। ਜੀ ਦੋਸਤੋ, ਕਿਆ ਖੂਬਸੂਰਤ ਉਹਨਾਂ ਦੀ ਸ਼ਾਇਰੀ ਹੈ ਜੀ, ਤੇ ਦਿਲ ਕਰਦਾ ਜੇ ਪੜ੍ਹਨ ਲੱਗੀਏ ਤਾਂ ਪੜ੍ਹਦੇ ਹੀ ਜਾਂਦਾ ਬੰਦਾ, ਸਮਾਜ ਦੀਆਂ ਗੱਲਾਂ ਬਾਤਾਂ, ਆਪਣੇ ਉੱਤੇ ਬੀਤੀਆਂ ਗੱਲਾਂ ਬਾਤਾਂ, ਮੁਲਕਾਂ ਦੀਆਂ ਵੰਡੀਆਂ ਦੀਆਂ ਗੱਲਾਂ ਬਾਤਾਂ, ਹੋਰ ਸਾਰਾ ਸਿਲਸਿਲਾ ਇਹਨਾਂ ਨਜ਼ਮਾਂ ਦੇ ਵਿੱਚੋਂ ਝਲਕਦਾ। ਕਹਿੰਦਾ ਕਿ ਝੁੱਗੀਆਂ ਵਿੱਚ ਵੀ ਫੇਰਾ ਪਾ ਕੇ ਵੇਖ ਲਵੇ, ਸਾਡੀ ਵੀ ਤੇ ਪੀੜ ਵੰਡਾ ਕੇ ਵੇਖ ਲਵੇ, ਜਿੰਨੇ ਹਾਲੇ ਤੀਕ ਸਮੁੰਦਰ ਤੱਕਿਆ ਨਹੀਂ ਉਹਨੂੰ ਆਖੋ ਮੇਰੇ ਅੰਦਰ ਆ ਕੇ ਵੇਖ ਲਵੇ, ਮੇਰੇ ਮੁੜਕੇ ਨਾਲ ਖਲੋਤਾ ਤਾਜ ਮਹਿਲ ਝੂਠਾ ਵਾ ਤੇ ਗੱਲ ਕਰਵਾ ਕੇ ਵੇਖ ਲਵੇ, ਮੇਰੇ ਦਮ ਨਾਲ ਗੁੱਟਕੇ ਵਿਹੜਾ ਮੱਕੇ ਦਾ ਮੈਨੂੰ ਵਿੱਚੋਂ ਪਰਾਂ ਹਟਾ ਕੇ ਵੇਖ ਲਵੇ, ਸਾਡੀ ਇੱਕ ਇੱਕ ਝੁੱਗੀ ਇੱਕ ਮੁਸਵਦਾ ਏ, ਸੁਖਨ ਵਰਾ ਚੋ ਕੋਈ ਵੀ ਜਾ ਕੇ ਵੇਖ ਲਵੇ, ਤੇਰੇ ਪੁੱਤਰ ਵਾਂਗੂ ਮੇਰਾ ਪੁੱਤਰ ਵੀ ਲੰਬੜਦਾਰਾਂ ਬਸਤਾ ਪਾ ਕੇ ਵੇਖ ਲਵੇ, ਮੇਰਾ ਇੱਕ ਇੱਕ ਮਿਸਰਾ ਦੁੱਖ ਜ਼ਮਾਨੇ ਦਾ ਮੇਰਾ ਕੋਈ ਵੀ ਸ਼ੇਰ ਸੁਣਾ ਕੇ ਵੇਖ ਲਵੇ, ਮੇਰਾ ਕੋਈ ਵੀ ਸ਼ੇਰ ਸੁਣਾ ਕੇ ਵੇਖ ਲਵੇ। ਕਹਿੰਦੇ ਨੇ ਕਿ ਉੱਠ ਗਰੀਬਾ ਭੰਗੜਾ ਪਾ, ਉੱਠ ਗਰੀਬਾ ਭੰਗੜਾ ਪਾ, ਭੁੱਖਾ ਆਪਣਾ ਢਿੱਡ ਵਜਾ, ਜਸ਼ਨੇ ਪਾਕਿਸਤਾਨ ਮਨਾ, ਉੱਠ ਗਰੀਬਾ ਭੰਗੜਾ ਪਾ, ਝੰਡਾ ਇਹਦਾ ਫੜ ਕੇ ਰੱਖ, ਨੀਵੀਂ ਆਪਣੀ ਕਰਕੇ ਅੱਖ, ਇਕੱਠੇ ਕਰਕੇ ਸਾਡੇ ਕੱਖ, ਆਪਣਾ ਠੰਡਾ ਚੁੱਲ੍ਹਾ ਤਾ, ਵਿੱਚ ਅਮਰੀਕਾ ਸਾਡਾ ਨਾਂ, ਜਦ ਤੱਕ ਸਿਰ ਤੇ ਉਹਦੀ ਛਾਂ, ਕੱਟਾ ਚੋਈਏ ਭਾਵੇਂ ਗਾਂ, ਆ ਲੈ ਝੰਡੀ ਨੱਠਾ ਜਾ, ਆਪਣੇ ਬਾਲਾਂ ਨੂੰ ਪਰਚਾ, ਤੈਨੂੰ ਧਰਤੀ ਸੋਹਣੀ ਲੱਗੇ, ਸ਼ਾਵਾ ਸ਼ਾਵਾ ਅੰਨੇ ਢੱਗੇ, ਤਾਈਓ ਤੈਨੂੰ ਕਰਦੇ ਅੱਗੇ, ਡਾਂਗਾ ਸੋਟੇ ਗੋਲੀ ਖਾ, ਵਿੱਚ ਸ਼ਰੀਕਾ ਨਾ ਚਮਕਾ, ਵੱਲ ਅਸਮਾਨਾ ਤੂੰ ਨਾ ਵੇਖ, ਸਾਡੇ ਹੱਥੀ ਤੇਰੇ ਲੇਖ, ਭੁੱਖਾ ਸਾਡੇ ਹੱਥਾਂ ਵੱਲੇ ਵੇਖੇ, ਜਿੰਨਾ ਦਈਏ ਓਨਾ ਖਾ, ਇਸ ਧਰਤੀ ਦੇ ਅਸੀਂ ਖੁਦਾ, ਅਸਲੀ ਪਾਕਿਸਤਾਨ ਅਸੀਂ, ਤਾਈਓ ਤੇ ਪ੍ਰਧਾਨ ਅਸੀਂ, ਧਰਤੀ ਵੀ ਅਸਮਾਨ ਅਸੀਂ, ਸਾਡੇ ਪੈਰਾਂ ਹੇਠ ਲਾ, ਸਾਡੇ ਬਹਿ ਕੇ ਪੈਰ ਦਬਾ। ਇੱਕੋ ਤੇ ਨਹੀਂ ਰਹਿਣੀ ਰੁੱਤ, ਇੱਕ ਦਿਹਾੜੇ ਟੁੱਟਣੇ ਬੁੱਤ, ਇਸ ਧਰਤੀ ਦਾ ਤੂੰ ਏ ਪੁੱਤ, ਸੁੱਤਾ ਤੇਰਾ ਅਜੇ ਖੁਦਾ, ਔਕੜ ਕੋਲੋਂ ਨਾ ਘਬਰਾ, ਢਿੱਡੋਂ ਭਾਵੇਂ ਭੁੱਖਾ ਰਹੂ, ਧੁੱਪੇ ਭਾਵੇਂ ਛਾਵੇਂ ਬਹੂ, ਜਿਵੇਂ ਜਿਵੇਂ ਧਰਤੀ ਕਹੂ, ਦੁੱਧ ਗਜ਼ਾ ਤੇ ਮਿੱਟੀ ਪਾ, ਸੱਦਰਾਂ ਧਰਤੀ ਲਈ ਦਫਨਾ। ਵਿੱਚ ਹਵਾਵਾਂ ਫਿਰਦੀ ਵਾਸ, ਆਵਣ ਵਾਲਾ ਤੇਰੇ ਰਾਜ, ਤੇਰੇ ਹੱਥੀ ਇਹਦੀ ਲਾਜ, ਆਪਣੇ ਸੁੱਤੇ ਲੇਖ ਜਗਾ, ਕਸ ਲੰਗੋਟਾ ਫੜ ਲੈ ਡਾਂਗ, ਕਿਉਂ ਨਹੀਂ ਦਿੰਦਾ ਆਪਣੀ ਬਾਂਗ, ਜਿਨ੍ਹਾਂ ਲਾਣਤ ਬੁਜਦਿਲ ਵਾਂਗ, ਤੂੰ ਵੀ ਆਪਣਾ ਘੁੰਡ ਹਟਾ। ਆਖਰ ਚ ਕਹਿੰਦੇ ਆ ਕਿ ਅਮਰੀਕਾ ਦੇ ਯਾਰਾਂ ਕੋਲੋਂ, ਅਮਰੀਕਾ ਦੇ ਯਾਰਾਂ ਕੋਲੋਂ, ਧਰਤੀ ਦੇ ਗਦਾਰਾਂ ਕੋਲੋਂ, ਜ਼ਾਲਮ ਤੇ ਮਕਾਰਾਂ ਕੋਲੋਂ, ਲੋਟੇ ਤੇ ਬਦਕਾਰਾਂ ਕੋਲੋਂ, ਤੇਰਾ ਪਾਕਿਸਤਾਨ ਗਿਆ, ਆਪਣਾ ਪਾਕਿਸਤਾਨ ਬਚਾ, ਉੱਠ ਗਰੀਬਾ ਭੰਗੜਾ ਪਾ, ਉੱਠ ਗਰੀਬਾ ਭੰਗੜਾ ਪਾ, ਭੁੱਖਾ ਆਪਣਾ ਢਿੱਡ ਵਜਾ, ਤੇ ਭੁੱਖਾ ਆਪਣਾ ਢਿੱਡ ਵਜਾ। ਲਓ ਦੋਸਤੋ, ਰੋਜ਼ੀ ਰੋਟੀ ਦੀ ਗੱਲ ਹੈ, ਜਿਨ੍ਹਾਂ ਨੂੰ ਰੋਜ਼ੀ ਰੋਟੀ ਕਮਾਈ ਕਰਨੀ ਹੈ, ਉਹਨਾਂ ਨੂੰ ਪਤਾ ਇਹਦਾ ਮੁੱਲ ਕੀ ਹੈ, ਤੇ ਉਹਨਾਂ ਲਈ ਤਾਂ ਇਹੀ ਚੀਜ਼ਾਂ ਅਜੇ ਬਹੁਤ ਵੱਡੇ, ਜਿਹੜੇ ਕਹਿ ਸਕਦੇ ਹਾਂ ਬੁਲੰਦੀਆਂ ਤੇ ਪਹੁੰਚਣ ਦੇ ਜਿਹੜੇ ਸੁਪਨੇ ਹੈ, ਜਿਨ੍ਹਾਂ ਨੇ ਹਜੇ ਤੱਕ ਰੋਜ਼ੀ ਰੋਟੀ ਨਹੀਂ ਕਮਾਈ, ਜਿਨ੍ਹਾਂ ਨੇ ਸ਼ਾਮ ਤੱਕ ਆ ਕੇ ਚੁੱਲ੍ਹਿਆਂ ਦੇ ਵਿੱਚ ਅੱਗ ਬਾਲਣੀ ਹੈ ਤੇ ਆਪਣਾ ਰਾਸ਼ਨ ਪਾਣੀ ਪਕਾਉਣਾ ਹੈ, ਉਹਨਾਂ ਦੇ ਸਿਲਸਿਲਿਆਂ ਦੇ ਵਿੱਚ ਹੀ ਅਜੇ ਉਹ ਘੁਲ ਮਿਲ ਰਹੇ ਨੇ, ਇਹਦੇ ਨਾਲ ਕੁਸ਼ਤੀ ਲੜ ਰਹੇ ਹੈ, ਤੇ ਹੋਰ ਸਾਰੀਆਂ ਚੀਜ਼ਾਂ ਦੇ ਬਾਰੇ ਸੋਚਣ ਦਾ ਵਿਚਾਰਨ ਦਾ ਉਹਨਾਂ ਕੁਝ ਅਜੇ ਸਮਾਂ ਨਹੀਂ ਹੈ, ਕਿਉਂਕਿ ਗੁਰਬਤ ਨੇ ਹੀ ਇੰਨਾ ਉਹਨਾਂ ਨੂੰ ਘੇਰਿਆ ਹੋਇਆ ਹੈ, ਦੁੱਖਾਂ ਤਕਲੀਫਾਂ ਹੀ ਇੰਨੀਆਂ ਨੇ ਕਿ ਉਹ ਹੋਰ ਵੱਡੇ ਪੱਧਰ ਦੀਆਂ ਗੱਲਾਂ ਸੋਚ ਨਹੀਂ ਸਕਦੇ। ਲਓ ਦੋਸਤੋ, ਇਸਦੇ ਨਾਲ ਹੀ ਬਾਬਾ ਨਜ਼ਮੀ ਜੀ ਦੀਆਂ ਕਵਿਤਾਵਾਂ ਦੇ ਨਾਲ ਹੀ ਆਪਾਂ ਫਿਰ ਮਾਫ਼ੀ ਲੈਂਦੇ ਹਾਂ ਤੁਹਾਡੇ ਕੋਲੋਂ, ਤੇ ਵੱਧ ਘੱਟ ਬੋਲ ਕੇ ਹੋਵਾਂ ਤਾਂ ਮਾਫ਼ੀ ਚਾਹਵਾਂਗਾ, ਕਿਸੇ ਦਾ ਦਿਲ ਦੁਖਾਉਣ ਦੀ ਸਾਡੀ ਕੋਈ ਖੁਆਇਸ਼ ਨਹੀਂ ਹੁੰਦੀ ਹੈ, ਹਰ ਦੋਸਤ ਦੇ ਆਪਣੇ ਵਿਚਾਰ ਨੇ, ਉਹਨਾਂ ਦੇ ਨਾਲ ਸਹਿਮਤ ਹੋਣਾ ਨਹੀਂ ਹੋਣਾ ਉਹ ਸਭ ਦੇ ਉੱਤੇ ਆਪਣੇ ਆਪ ਦੇ ਉੱਤੇ ਨਿਰਭਰ ਕਰਦਾ ਹੈ, ਵਿਚਾਰ ਚਰਚਾ ਹੁੰਦੀ ਹੈ, ਹਰ ਕੋਈ ਆਪਣੇ ਵਿਚਾਰ ਦਿੰਦਾ ਹੈ, ਉਹਨਾਂ ਨਾਲ ਸਹਿਮਤ ਹੋਣਾ ਨਹੀਂ ਸਹਿਮਤ ਹੋਣਾ ਉਹ ਤੁਹਾਡਾ ਆਪਣਾ ਜਿਹੜਾ ਹੱਕ ਹੈਗਾ ਹੈ, ਤੇ ਲੋ ਮੈਨੂੰ ਦਿਓ ਆਗਿਆ ਜੀ। ਇਸ ਦੇ ਨਾਲ ਹੀ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ਼੍ਰੀ ਅਕਾਲ, ਕੱਲ੍ਹ ਨਹੀਂ ਪਰਸੋਂ ਨੂੰ ਨਹੀਂ ਸੋਮਵਾਰ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ, ਤੇ ਕੱਲ੍ਹ ਨੂੰ ਸਮਾਜੀਤ ਸਿੰਘ ਸ਼ੰਮੀ ਜੀ ਲੈ ਕੇ ਹਾਜ਼ਰ ਹੋਣਗੇ ਪ੍ਰੋਗਰਾਮ ਮਹਿਫਲ ਮਿੱਤਰਾਂ ਦੀ, ਤੇ ਉਹਨਾਂ ਦੇ ਨਾਲ 8 ਵਜੇ ਤੋਂ 10 ਵਜੇ ਤੱਕ ਤੁਹਾਡਾ ਤੇ ਸਾਡਾ ਸਭ ਦਾ ਰਾਬਤਾ ਬਣੇਗਾ, ਤੇ ਮਹਿਫਲ ਸਜੇਗੀ, ਤੇ ਬਹੁਤ ਸਾਰੇ ਰੰਗਦਾਰ ਚੀਜ਼ਾਂ ਮਾਨਣ ਦਾ ਜਿਹੜਾ ਸਬੱਬ ਬਣੇਗਾ, ਹਾਸਿਆਂ ਦੀ ਪਟਾਰੀ ਖੁੱਲੇਗੀ, ਤੇ ਹਰ ਤਰ੍ਹਾਂ ਦੀ ਗੱਲ ਉਹਦੇ ਵਿੱਚ ਕੀਤੀ ਜਾਵੇਗੀ ਬਗੈਰ ਸਿਆਸਤ ਤੋਂ। ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਾਈ ਨਿੱਘੀ ਸਤਿ ਸ਼੍ਰੀ ਅਕਾਲ, ਤੇ ਹੈਵ ਏ ਨਾਈਸ ਵੀਕਐਂਡ ਸਭ ਦੋਸਤਾਂ ਨੂੰ, ਪਿਆਰਿਆਂ ਨੂੰ, ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜਿਨ੍ਹਾਂ ਨੇ ਮੈਸੇਜ ਕੀਤੇ ਹੈ, ਕਾਲ ਕੀਤੀ ਹੈ, ਜਾਂ ਚੁੱਪ ਚੁਪੀਤੇ ਦੋਸਤ ਸੁਣ ਰਹੇ ਨੇ, ਉਹਨਾਂ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਹੈ ਜਿੱਥੋਂ ਕਿਤੋਂ ਵੀ ਸੁਣ ਰਹੇ ਹੋ, ਤੇ ਮਾਫ਼ੀ ਚਾਹਵਾਂਗਾ ਦੋਸਤਾਂ ਤੋਂ, ਬਹੁਤ ਸਾਰੇ ਕਮੈਂਟ ਭੇਜੇ ਤੁਸੀਂ, ਮੈਂ ਬਾਅਦ ਦੇ ਵਿੱਚ ਜ਼ਰੂਰ ਪੜ੍ਹ ਲਾਂਗਾ, ਤੇ ਇਸ ਵਕਤ ਸਮਾਂ ਵੀ ਕਾਫ਼ੀ ਹੋ ਗਿਆ, ਤੇ ਲੱਗਾ ਫਿਰ ਪੜ੍ਹਨ ਤੇ ਕਾਫ਼ੀ ਸਮਾਂ ਲੱਗ ਜਾਊ, ਤੇ ਇੱਥੇ ਲੈਣੇ ਆ ਗਿਆ, ਤੇ ਸਾਰਿਆਂ ਨੂੰ ਭੁਪਿੰਦਰ ਪਾਰਾ ਵੱਲੋਂ ਪਿਆਰ ਭਾਈ ਤੇ ਨਿੱਕੀ ਸਤਿ ਸ਼੍ਰੀ ਅਕਾਲ ਹੈ ਦੋਸਤੋ, ਜਾਂ ਚੁੱਪ ਚੁਪੀਤੇ ਦੋਸਤ ਸੁਣ ਰਹੇ ਨੇ, ਉਹਨਾਂ ਸਾਰਿਆਂ ਦਾ ਹੀ ਦਿਲੋਂ ਧੰਨਵਾਦ ਹੈ ਜਿੱਥੋਂ ਕਿਤੋਂ ਵੀ ਸੁਣ

0: ಮತ್ತು ಪಾಪಾ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਦੋਸਤੋ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਅੱਜ ਖਾਸ ਦਿਹਾੜਾ ਵੀ ਆ, ਉਹਦੇ ਉੱਤੇ ਆਪਾਂ ਗੱਲਾਂ ਬਾਤਾਂ ਵੀ ਕਰਾਂਗੇ। ਮੀਡੀਆ ਤੇ ਸਮਾਜ ਦਾ ਜਿਹੜਾ ਸੰਸਾਰ ਹੈ ਕਿਵੇਂ ਬਦਲਦਾ ਨਜ਼ਰ ਆਉਂਦਾ, ਡਿਜੀਟਲ ਜਿਹੜਾ ਦੁਨੀਆ ਹੋ ਗਈ ਹੈ। ਪਹਿਲੇ ਸਮਿਆਂ ਦੇ ਵਿੱਚ ਰੇਡੀਓ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਡਿਜੀਟਲ ਦਾ ਜ਼ਮਾਨਾ, ਉਹਦੇ ਉੱਤੇ ਵਾਰਤਾਲਾਪ ਕਰਨ ਦੇ ਲਈ ਸਾਡੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਨਾਲ ਜੁੜਨਗੇ ਕੁਝ 10-15 ਮਿੰਟਾਂ ਤਾਈਂ। ਤੇ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਅੱਜ ਇੱਕ ਖਾਸ ਮੁੱਦੇ ਦੇ ਉੱਤੇ। ਉਹ ਗੱਲਬਾਤ ਕਰਾਂਗੇ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ, ਤੇ ਮਸਲਾ ਉਹ ਤੁਹਾਡੇ ਨਾਲ ਖੋਲਾਂਗੇ ਤੇ ਨਾਲ ਦੀ ਨਾਲ ਥੋੜਾ ਜਿਹਾ ਤੁਹਾਡੇ ਨਾਲ ਸਾਥ ਨਿਭਾਉਣ ਦੇ ਲਈ ਕੋਸ਼ਿਸ਼ ਕਰਨ ਦੀ ਗੱਲ ਕਰਦਾ। ਜਿਹੜਾ ਆਪਣਾ ਅੱਜ ਦਾ ਵਿਸ਼ਾ ਰਹੇਗਾ ਉਹਦੇ ਵਿੱਚ ਗੱਲ ਕਰਾਂਗੇ ਮੀਡੀਆ ਤੇ ਸਮਾਜ ਦੀ, ਸੁਣਨ ਤੋਂ ਕਲਿੱਕ ਕਰਨ ਤੱਕ ਦੀ ਜਿਹੜੀ ਦੁਨੀਆ। ਪਹਿਲਾਂ ਹੁੰਦਾ ਸੀ ਸੁਣੀਏ ਤੇ ਫਿਰ ਅੱਜ ਦੇ ਸਮੇਂ ਦੇ ਵਿੱਚ ਆ ਗਿਆ ਕਿ ਅੱਗੇ ਤੋਂ ਅੱਗੇ ਵਧੀ ਜਾਈਏ, ਲਾਈਕ ਕਰੀ ਜਾਈਏ, ਫੋਲੋ ਕਰੀ ਜਾਈਏ ਜਾਂ ਕਲਿੱਕ ਕਰੀ ਜਾਈਏ। ਤੇ ਅੱਜ ਦੇ ਦਿਹਾੜੇ ਦੇ ਉੱਤੇ ਵੈਸੇ ਜਿਹੜਾ ਦਿਨ ਵੀ ਖਾਸ ਹੈ, ਜਿਹੜਾ ਨੈਸ਼ਨਲ ਰੇਡੀਓ ਡੇ ਮਨਾਇਆ ਜਾਂਦਾ, ਤੇ ਉਹਦੇ ਬਾਬਤ ਵੀ ਆਪਾਂ ਗੱਲਬਾਤ ਆਪਾਂ ਸ਼ਮੀ ਹੁਣਾਂ ਦੇ ਨਾਲ ਜੀ ਦੇ ਨਾਲ ਕਰਾਂਗੇ ਤੇ ਇਸ ਮੁੱਦੇ ਨੂੰ ਅੱਗੇ ਜਾ ਕੇ ਖੋਲਾਂਗੇ। ਪਰ ਉਸ ਤੋਂ ਪਹਿਲਾਂ ਅੱਜ ਦਾ ਜਿਹੜਾ ਖਾਸ ਮੁੱਦਾ ਹੈ ਉਹਦੇ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। 10-12 ਮਿੰਟ ਲਾਵਾਂਗੇ ਇਹਦੇ ਉੱਤੇ ਤੇ ਨਾਲ ਦੀ ਨਾਲ ਦੋਸਤੋ ਸ਼ਮੀ ਜੀ ਨੂੰ ਬਾਅਦ ਦੇ ਵਿੱਚ ਲੈ ਕੇ ਨਾਲ, ਤੇ ਉਸ ਵੇਲੇ ਤੁਹਾਡੇ ਲਈ ਵੀ ਲਾਈਨਾਂ ਜਿਹੜੀਆਂ ਨੇ ਖੋਲ ਦਿੱਤੀਆਂ ਜਾਣਗੀਆਂ ਤੇ ਤੁਸੀਂ ਵੀ ਉਹਦੇ ਵਿੱਚ ਸ਼ਾਮਲ ਹੋ ਸਕਦੇ ਹੋ। ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ, ਜੋ ਜਿਸ ਹਿਸਾਬ ਦੇ ਨਾਲ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਜਾਂਦੀ ਹੈ। ਤੇ ਅੱਜ ਸਭ ਤੋਂ ਪਹਿਲਾਂ ਮੁੱਦਾ ਸ਼ੁਰੂ ਕਰਦੇ ਹਾਂ ਜੋ ਵਿਚਾਰ ਮੰਗਦਾ ਹੈ। ਸਾਡੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਉਹਨਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। AI ਦਾ ਜੰਜਾਲ, ਪ੍ਰਾਈਵੇਟ ਸਕੂਲ ਬਿਹਾਲ, 16% ਤੋਂ ਲੈ ਕੇ 658% ਤੱਕ ਦਾ ਜਿਹੜਾ ਫੀਸਾਂ ਦੇ ਵਿੱਚ ਵਾਧਾ। ਸਿੱਖਿਆ ਕਿਸ ਦੇ ਲਈ ਹੈ ਕਿ ਜਿਹੜੀ ਆਮ ਲੋਕ ਜਿਹੜੇ ਅਮੀਰ ਨੇਗੇ ਸਿੱਖਿਆ ਹਾਸਲ ਨਹੀਂ ਕਰ ਸਕਦੇ, ਜਾਂ ਜਿਹੜਾ ਸਿੱਖਿਆ ਦਾ ਹਰ ਕਿਸੇ ਦੇ ਉੱਤੇ ਅਧਿਕਾਰ ਹੈ, ਹੱਕ ਹੈ ਮੁੱਢਲਾ, ਉਹਨੂੰ ਕਿਤੇ ਨਾ ਕਿਤੇ ਨਜ਼ਰਅੰਦਾਜ਼ ਕੀਤਾ ਜਾ ਰਿਹਾ। ਬਹੁਤ ਸਾਰੇ ਸਵਾਲ ਖੜੇ ਹੁੰਦੇ ਆ ਕਿ AI ਇੰਨੀ ਕੀ ਜ਼ਰੂਰਤ ਪੈ ਗਈ ਕਿ ਸਾਡੇ ਫਿਨਲੈਂਡ ਵਰਗੇ ਮੁਲਕ ਜਾਂ ਯੂਰਪੀਅਨ ਮੁਲਕ, ਅਮਰੀਕਾ, ਕੈਨੇਡਾ, ਉਹਨਾਂ ਦੀ ਇਹਨਾਂ ਦੇ ਵੱਲ ਚੀਜ਼ਾਂ ਦੇ ਵਿੱਚ ਇੰਨੀ ਰੁਚੀ ਨਹੀਂ, ਇਹਨਾਂ ਚੀਜ਼ਾਂ ਤੋਂ ਵਰਜ਼ ਰਹੇ ਨੇ। ਤੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਵੱਡੇ ਪੱਧਰ ਦੇ ਉੱਤੇ AI ਨੂੰ ਲੈ ਕੇ ਇੰਨਾ ਗੰਭੀਰ ਜਾਂ ਕਿੰਨੀਆਂ ਕੁ ਜੋਬਾਂ ਜਿਹੜੀਆਂ ਨੇ ਕਿ ਹਰ ਬੱਚੇ ਨੂੰ ਜਿਹੜਾ AI ਦਾ ਕੋਰਸ ਕਰਾਉਣ ਦੇ ਲਈ ਉਹਨਾਂ ਨੂੰ ਟੀਚਰ ਰਖਾਉਣੇ ਪੈਣੇ, ਹੋਰ ਸਾਰੀਆਂ ਚੀਜ਼ਾਂ ਨੇ। ਅਸਲ ਦੇ ਵਿੱਚ ਮਾਮਲਾ ਕੀ ਹੈ ਉਹਨੂੰ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਜਿਹਨਾਂ ਨੂੰ ਜੀ ਨਿੱਘਾ ਸਵਾਗਤ ਹੈ ਸੈਣੀ ਸਾਹਿਬ ਜੀ।
2: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਠੀਕ ਹੈ ਜੀ।
1: ਜੀ
2: ਭਾਰਤ ਸਾਹਿਬ, ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਜਿਹੜਾ ਕਿ ਸਾਡੀ ਦੁਆਬਾ ਰੇਡੀਓ ਦੀ ਐਕਸਕਲੂਸਿਵ ਰਿਪੋਰਟ ਆ
1: ਜੀ,
2: ਉਹ ਇਹ ਆ ਸਰ ਕਿ ਪ੍ਰਾਈਵੇਟ ਸਕੂਲ ਜਿਹੜੇ ਹੈਗੇ ਆ ਕੁਛ ਇੱਕ, ਉਹਨਾਂ ਨੇ ਮੇਰੇ ਤੱਕ ਪਹੁੰਚ ਕੀਤੀ ਸੀ ਸਰ
1: ਜੀ।
2: ਉਹਨਾਂ ਨੇ ਆਪਣੀ ਕੋਈ ਦੁੱਖ ਜਦੋਂ ਦੱਸਿਆ ਤੇ ਮੈਂ ਮਤਲਬ ਸੋਚਿਆ ਕਿ ਇਹ ਗੱਲ ਤਾਂ ਵਿਚਾਰਨ ਵਾਲੀ ਹੈ ਤੇ ਇਹ ਜਿਹੜੀ ਆ ਰੇਡੀਓ ਤੇ ਕਰਨ ਵਾਲੀ ਵੀ ਆ ਜੀ। ਇਸੇ ਕਰਕੇ ਸ਼ਮੀ ਜੀ ਦੇ ਸਮੇਂ ਦੇ ਵਿੱਚੋਂ ਕੁਛ 10-12 ਮਿੰਟ ਮੰਗ ਕੇ ਤੇ ਮੈਂ ਮਤਲਬ ਇਹ ਰਿਪੋਰਟ ਜਿਹੜੀ ਆ ਕਰਨੀ ਚਾਹੁੰਦਾ ਸੀ ਜੀ। ਪਰ ਸਭ ਇੱਕ ਪਾਸੇ ਤਾਂ ਦੇਖੋ ਪੰਜਾਬ ਸਰਕਾਰ ਨੇ ਜਿਹੜਾ ਆ ਇਹ ਕਰ ਦਿੱਤਾ ਜੀ ਵੀ ਪ੍ਰਾਈਵੇਟ ਸਕੂਲ ਜਿਹੜੇ ਆ ਫੀਸਾਂ 5% ਤੋਂ ਜ਼ਿਆਦਾ ਨਹੀਂ ਵਧਾ ਸਕਦੇ ਜੀ। ਦੂਜੇ ਪਾਸੇ ਅੱਜ ਤੁਸੀਂ ਦੇਖ ਲਓ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਫੀਸਾਂ ਦਾ ਵਾਧਾ ਜਿਹੜਾ ਆ 16% ਤੋਂ ਲੈ ਕੇ ਤੇ 658% ਤੱਕ ਵਾਧਾ ਕੀਤਾ ਜੀ।
1: ਬਿਲਕੁਲ ਹੈ ਜੀ,
2: ਉਹਦੇ ਬਾਰੇ ਤਾਂ ਉੱਥੇ ਦੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਜਿਹੜੇ ਉਹ ਧਰਨਾ ਲਾਇਆ ਸੀ ਅੱਜ ਉਹਨਾਂ ਨੇ,
1: ਸ਼ੁਰੂ ਹੋ ਗਿਆ ਜੀ ਸ਼ਾਮੀ 10 ਵਜੇ ਵੀ ਬਹਿਣਾ ਸੀ ਉਹਨਾਂ ਨੇ।
2: ਹਾਂਜੀ ਹਾਂਜੀ, ਉਹ ਜਿਹੜਾ ਹੈਗਾ ਆ ਉਹ ਤਾਂ ਉਹਨਾਂ ਦਾ ਆਪਣਾ ਜਿਹੜਾ ਹੈਗਾ ਆ ਅਲੱਗ ਚੀਜ਼ ਆ। ਜਿਹੜੀ ਪ੍ਰਾਈਵੇਟ ਸਕੂਲਾਂ ਦੀ ਹੈਗੀ ਆ ਸਰ, ਇਹ ਨਾ ਜੀ ਜਿਹੜੇ ਮੇਰੇ ਕੋਲੋਂ ਅਪਰੋਚ ਕੀਤੀ, ਇਹ ਕੰਢੀ ਦੇ ਏਰੀਏ ਦੇ ਕੁਛ ਇੱਕ ਪ੍ਰਾਈਵੇਟ ਸਕੂਲ ਵਾਲੇ ਆਏ ਸੀ
1: ਜੀ।
2: ਉਹਨਾਂ ਨੇ ਜਿਹੜੀ ਮੈਨੂੰ ਦੱਸੀ ਗੱਲ ਉਹਦੇ ਮੁਤਾਬਕ ਹੀ ਜਿਹੜੀ ਆ ਮੈਂ ਇਹ ਰਿਪੋਰਟ ਜਿਹੜੀ ਆ
1: ਜੀ
2: ਕਿ ਇੱਕ ਸਰਬੱਤ AI ਫਰਮ ਜਿਹੜੀ ਆ ਉਹ ਬਣਾਈ ਆ ਜੀ, ਉਹ ਪੰਜਾਬ ਸਰਕਾਰ ਨੇ ਉਹਨੂੰ ਠੇਕਾ ਦੇ ਦਿੱਤਾ ਕਿ ਬੱਚਿਆਂ ਨੂੰ ਜਿਹੜਾ ਆ AI ਦੀ ਸਿੱਖਿਆ ਜਿਹੜੀ ਆ ਤੁਸੀਂ ਸਕੂਲਾਂ ਚ ਦਿਓ
1: ਜੀ,
2: ਤੇ ਮੈਂਡੇਟਰੀ ਕੀ ਕਰ ਦਿੱਤਾ ਕਿ ਪੰਜਵੀਂ ਤੋਂ ਲੈ ਕੇ ਤੇ ਜਿਹੜਾ ਹੈਗਾ ਆ ਬਾਰਵੀਂ ਤੱਕ ਦੇ ਵਿਦਿਆਰਥੀ, ਜੇ ਸਕੂਲ ਬਾਰਵੀਂ ਤੱਕ ਆ ਤੇ ਬਾਰਵੀਂ ਤੱਕ, ਜੇ ਦਸਵੀਂ ਤੱਕ ਆ ਤੇ ਦਸਵੀਂ ਤੱਕ ਦੇ ਜਿਹੜੇ ਵਿਦਿਆਰਥੀ
1: ਜੀ,
2: ਜਿੰਨੇ ਬੱਚੇ ਇਹਨਾਂ ਕੋਲ ਇਨਰੋਲਡ ਹੋਣਗੇ
1: ਜੀ
2: ਉਹ ਸਾਰੇ ਬੱਚੇ ਜਿਹੜੇ ਹੈਗੇ ਆ AI ਦੀ ਸਿੱਖਿਆ ਲੈਣਗੇ
1: ਜੀ,
2: ਔਰ ਪ੍ਰਤੀ ਬੱਚਾ 100 ਰੁਪਇਆ ਸਕੂਲ ਜਿਹੜਾ ਹੈਗਾ ਆ ਫਰਮ ਨੂੰ ਦਏਗਾ
1: ਜੀ।
2: ਇਸ ਤੋਂ ਇਲਾਵਾ 10 ਰੁਪਏ ਮੰਥਲੀ ਟੈਸਟ ਦੇ ਹੋਣਗੇ ਜੀ
1: ਜੀ,
2: 3 ਮਹੀਨੇ ਬਾਅਦ ਇੱਕ ਟੈਸਟ ਹੋਏਗਾ ਜਿਹਦੀ 50 ਰੁਪਈਏ ਜਿਹੜੀ ਹੈਗੀ ਆ ਪਰ ਬੱਚਾ ਪੇ ਕਰਨਾ ਪਏਗਾ ਜੀ
1: ਐਗਜ਼ਾਮੀਨੇਸ਼ਨ ਦੀ ਜੀ।
2: ਹਾਂਜੀ ਹਾਂਜੀ, ਤੇ 73 ਰੁਪਏ ਜਿਹੜੇ ਹੈਗੇ ਆ ਉਹ ਬੁੱਕ ਤੇ ਫਾਰਮ ਉਹ ਦੇਣੇ ਪੈਣੇ ਹੈਗੇ ਆ ਜੀ, ਇਹ ਜਿਹੜੇ ਖਰਚਾ ਜਿਹੜਾ ਆ ਜੀ। ਹਾਂਜੀ, ਉਹ ਤੋਂ ਇਲਾਵਾ ਸਕੂਲ ਜਿਹੜਾ ਹੈਗਾ ਆ 800 2 ਟੀਚਰ ਜਿਹੜੇ ਹੈਗੇ ਆ ਉਹ ਦਏਗਾ ਚੂਜ਼ ਕਰਕੇ ਜਿਹਨਾਂ ਨੂੰ AI ਦੀ ਸਿੱਖਿਆ ਜਿਹੜੀ ਆ 3 ਸਾਲ ਦਾ ਕੋਰਸ ਇਹ ਫਰਮ ਕਰਵਾਏਗੀ
1: ਜੀ,
2: ਜਿਹਦਾ ਜਿਹੜੀ ਹੈਗੀ ਆ 21,000 ਰੁਪਇਆ ਸਲਾਨਾ ਫੀਸ ਜਿਹੜੀ ਆ ਉਹ ਟੀਚਰ ਦੀ ਜਾਏਗੀ
1: ਜੀ।
2: ਮਤਲਬ 42,000 ਰੁਪਇਆ ਤਾਂ ਇਹ ਟੀਚਰਾਂ ਦੀ ਫੀਸ ਜਿਹੜੀ ਆ ਸਕੂਲ ਦਏਗਾ ਜੀ ਇਸ ਫਰਮ ਨੂੰ, ਬਾਕੀ ਬੱਚਿਆਂ ਦੀ ਗਿਣਤੀ ਦੇ ਹਿਸਾਬ ਨਾਲ ਲਗਭਗ 150 ਰੁਪਇਆ ਜਿਹੜਾ ਖਰਚਾ ਹੈਗਾ ਆ ਉਹ ਉਹਨਾਂ ਨੂੰ ਪਰ ਬੱਚਿਆਂ ਪੇ ਕਰਨਾ ਪਏਗਾ
1: ਜੀ।
2: ਹੁਣ ਇਹਨਾਂ ਸਕੂਲਾਂ ਦੀ ਸਮੱਸਿਆ, ਇਹ ਸਕੂਲ ਕਹਿੰਦੇ ਜੀ ਵੀ ਸਾਨੂੰ ਤਾਂ ਕਹਿਤਾ ਕਿ 5% ਤੋਂ ਜ਼ਿਆਦਾ ਤੁਸੀਂ ਫੀਸ ਨਹੀਂ ਵਧਾ ਸਕਦੇ
1: ਜੀ।
2: ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਵੀ ਜਿਹੜੀਆਂ ਹੈਗੀਆਂ ਜਿਹੜੇ ਹੈਗੇ ਆ ਗਰੀਬ ਏਰੀਏ ਹੈਗੇ ਆ ਉੱਥੇ 500 ਰੁਪਏ ਤੋਂ 800 ਰੁਪਏ ਤੱਕ ਦੀ ਫੀਸ ਆ ਜੀ
1: ਜੀ।
2: ਇਹ ਫੀਸਾਂ ਪ੍ਰਾਈਵੇਟ ਸਕੂਲਾਂ ਦੀਆਂ ਜਦੋਂ ਇਹ ਬੰਦਾ ਟਾਊਨ ਚ ਆ ਜਾਂਦੇ ਹੈਗੇ ਆ ਉੱਥੇ 2,000 ਰੁਪਏ ਤੱਕ ਹੈਗੀਆਂ ਜੀ, 1500-2,000 ਰੁਪਏ ਤੱਕ
1: ਜੀ।
2: ਜਿਹੜੇ ਸਟੈਂਡਰਡ ਦੇ ਸਕੂਲ ਹੈਗੇ ਆ ਉਹਨਾਂ ਦੀ 4-5 ਹਜ਼ਾਰ ਵੀ ਹੈਗੀ ਆ ਜੀ
1: ਜੀ,
2: ਤੇ ਜਿਹੜੇ ਸ਼ਹਿਰਾਂ ਦੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਸਕੂਲ ਹੈਗੇ ਆ ਉੱਥੇ 8-8 ਹਜ਼ਾਰ ਵੀ ਫੀਸ ਹੈਗੀ ਆ ਜੀ
1: ਜੀ।
2: ਹੁਣ 8,000 ਵਾਲੇ ਦਾ ਜਿਹੜਾ 5% ਹੈਗਾ ਆ ਉਹ ਤਾਂ ਵਧੂਗਾ ਜੀ ਸੈਂਕੜਿਆਂ ਦੇ ਵਿੱਚ,
1: ਤੇ
2: ਜਿਹਨਾਂ ਦੀ 500 ਰੁਪਇਆ ਫੀਸ ਲੈ ਰਹੇ ਹੈਗੇ ਆ ਜੀ ਉਹਨਾਂ ਦੇ 25 ਰੁਪਈਏ ਵਧਣਗੇ। ਤੇ ਜਦੋਂ ਤੁਸੀਂ ਪੇਰੈਂਟਸ ਨੂੰ ਇੰਨਾ ਜ਼ਿਆਦਾ ਅਵੇਅਰ ਕੀਤਾ ਜਾਂ ਇੰਨਾ ਜ਼ਿਆਦਾ ਕਿਹਾ ਹੈਗਾ ਆ ਜੀ ਉਹ ਇਹ ਜਿਹੜਾ AI ਦੇ ਜਿਹੜਾ ਖਰਚਾ ਆ ਜਿਹੜਾ ਤੁਸੀਂ ਮੈਂਡੇਟਰੀ ਸਕੂਲ ਨੂੰ ਕਰ ਦਿੱਤਾ ਆ ਉਹ ਜੇ ਪੇਰੈਂਟਸ ਪੇ ਨਹੀਂ ਕਰਨਗੇ ਤੇ ਉਹ ਉਸ ਫੀਸ ਦੇ ਵਿੱਚੋਂ ਕਿੱਦਾਂ ਪੇ ਕਰ ਸਕਣਗੇ, ਸਕੂਲ ਵਾਲੇ ਕੋਲੋਂ ਪਾਉਣਗੇ ਜੀ, ਸਕੂਲ ਤਾਂ ਬੰਦ ਹੋਣ ਦੀ ਕਗਾਰ ਤੇ ਚੱਲ ਗਏ
1: ਜੀ।
2: ਜੇ 500 ਰੁਪਏ ਦੇ ਵਿੱਚ ਜਿਹੜਾ ਹੈਗਾ ਆ ਟਿਊਸ਼ਨ ਫੀਸ, ਟੀਚਰਾਂ ਦੀਆਂ ਤਨਖਾਹਾਂ ਵੀ ਦੇਣੀਆਂ ਹੈਗੀਆਂ, ਸਕੂਲ ਦੀ ਬਿਲਡਿੰਗ ਨੂੰ ਵੀ ਮੇਨਟੇਨ ਕਰਨਾ ਆ, ਔਰ ਉਹਦੇ ਬਾਅਦ ਜਿਹੜਾ ਹੈਗਾ 150 ਰੁਪਇਆ ਤੁਹਾਨੂੰ ਜਿਹੜਾ ਆ ਇਸ ਚੀਜ਼ ਦਾ ਦੇਣਾ ਆ। ਉਹ ਤੋਂ ਇਲਾਵਾ ਜਿਹੜੇ ਆ 2 ਟੀਚਰਾਂ ਦੀਆਂ ਫੀਸ, ਕਿਉਂਕਿ ਟੀਚਰ ਕਿਉਂ ਆਪਣੀ ਤਨਖਾਹ ਦੇ ਵਿੱਚੋਂ ਪੇ ਕਰੂਗਾ ਜੀ,
1: ਬਿਲਕੁਲ
2: ਕੋਈ ਵੀ ਟੀਚਰ ਵਿਲਿੰਗ ਨਹੀਂ ਹੋਊਗਾ
1: ਜੀ।
2: ਫਿਰ ਪ੍ਰਾਈਵੇਟ ਸਕੂਲ ਦੇ ਵਿੱਚ ਕੋਈ ਕੰਟਰੈਕਟ ਏਦਾਂ ਦਾ ਨਹੀਂ ਹੁੰਦਾ ਹੈਗਾ ਕਿ ਟੀਚਰ 3 ਸਾਲ ਉੱਥੇ ਸਥਾਈ ਰਹੂਗਾ ਹੀ ਰਹੂਗਾ ਜੀ। ਅਗਲੇ ਜਿਹੜਾ ਹੈਗਾ ਜਾਂ 63,000 ਰੁਪਇਆ ਇੱਕ ਟੀਚਰ ਦੇ ਉੱਤੇ ਇਨਵੈਸਟ ਕਰ ਦੇਣਗੇ ਤੇ ਮੁੜ ਕੇ ਟੀਚਰ ਛੱਡ ਕੇ ਤੇ ਅੱਗੇ ਗਾਂਹ ਜਾਏ ਜੀ
1: ਜੀ।
2: ਇੱਥੇ ਕਿੱਥੇ ਲਿਖਿਆ ਹੈਗਾ ਜੀ ਇਹ ਚੀਜ਼ਾਂ ਜਿਹੜੀ?
1: ਸੈਣੀ ਸਾਹਿਬ ਇੱਕ ਮਨ ਦੇ ਵਿੱਚ ਸਵਾਲ ਆਉਂਦਾ ਹੈ ਕਿ AI ਦਾ ਜਿਹੜਾ ਜੋ ਵੀ ਏਜ ਕੀ ਲਿਮਿਟ ਵਗੈਰਾ ਵੀ ਰੱਖੀ ਹੋਈ ਹੈ ਕਿਸ ਏਜ ਦੇ ਬੱਚਿਆਂ ਨੂੰ AI ਦੀ ਜਿਹੜੀ ਹੈ ਕਲਾਸ ਲਾਉਣੀ ਹੈ?
2: ਨਹੀਂ ਸਰ, ਏਜ ਲਿਮਿਟ ਨਹੀਂ ਰੱਖੀ ਇਹਨਾਂ ਨੇ, ਤੇ ਇਹ ਲਿਆ 5th standard ਤੋਂ ਲੈ ਕੇ 12th standard ਤੱਕ ਜਿਹੜਾ ਹੈਗਾ ਆ ਬੱਚੇ ਉਹਨਾਂ ਦਾ ਐਡਮਿਸ਼ਨ ਜਿਹੜਾ ਇਹਨਾਂ ਕੋਲ ਸਕੂਲ ਵਾਲਿਆਂ ਕੋ ਅਨਰੋਲਡ ਹੋਣਗੇ ਨਾ ਬੱਚੇ
1: ਜੀ,
2: ਉਹ ਮਤਲਬ ਨਹੀਂ ਤਾਂ ਸਕੂਲ ਵਾਲਿਆਂ ਦੀ ਤਾਂ ਹੈਗੀ ਆ ਕਿ ਜਿਹੜੇ ਬੱਚੇ ਜਿਹੜੇ ਹੈਗੇ ਵਿਲਿੰਗ ਹੋਣਗੇ ਉਹਨਾਂ ਨੂੰ ਜਾਂ ਤਾਂ ਹੋਵੇ ਨਾ ਵੀ ਜਿਹੜੇ ਵਿਲਿੰਗ ਆ ਉਹਨਾਂ ਨੂੰ ਭੇਜ ਦਿਓ, ਜਿਹੜੇ ਮਾਂ ਬਾਪ ਪੇ ਕਰਦੇ ਹੈਗੇ ਤੁਸੀਂ ਉਹਨਾਂ ਤੋਂ ਲੈ ਕੇ ਉਹਨਾਂ ਨੂੰ ਗਾਂਹ ਦੇ ਦਿਓ ਜੀ
1: ਜੀ।
2: ਬਟ ਇੱਥੇ ਤਾਂ ਮੈਂਡੇਟਰੀ ਆ ਕਿ ਦਸ ਚਿਲਡਰਨ ਹੂ ਆਰ ਅਨਰੋਲਡ ਉਹ ਜਿਹੜੇ ਤੁਹਾਨੂੰ ਦੇਣੇ ਪੈਣੇ ਆ ਜੀ
1: ਜੀ।
2: ਸੋ ਇਸ ਕਰਕੇ ਸਰ ਇਹ ਜਿਹੜਾ ਹੈਗਾ ਆ ਇਹ ਚੀਜ਼ਾਂ ਹੁਣ ਇਹਨਾਂ ਨੇ ਕੀ ਕੀਤਾ ਹੁਣ ਪੰਜਾਬ ਸਰਕਾਰ ਨੇ ਇਹ ਜਿਹੜੀ ਸਰਬੱਤ AI ਫਰਮ ਜਿਹੜੀ ਹੈਗੀ ਆ ਇਹ ਕਿਸੇ ਆਪਣੇ ਚਹੇਤੇ ਦੀ ਕੰਸਟੀਟਿਊਟ ਕਰਵਾਤੀ ਹੋਣੀ, ਨਾ ਪੰਜਾਬੀ ਜ਼ਰੂਰ ਰੱਖ ਲਿਆ ਹੈਗਾ, ਮੈਨੂੰ ਮੈਂ ਇਹਦੇ ਤੇ ਅਜੇ ਤਹਿ ਤੱਕ ਨਹੀਂ ਜਾ ਸਕਿਆ ਵੀ ਕੌਣ ਹੈਗੇ ਬੰਦੇ ਤੇ ਕਿੱਥੋਂ ਹੈਗੇ ਬੰਦੇ ਜਿਹਨਾਂ ਨੇ ਫਰਮ ਬਣਾ ਕੇ ਤੇ ਪੰਜਾਬ ਦੇ ਸਕੂਲਾਂ ਦੇ ਵਿੱਚ ਜਿਹੜੀ ਹੈਗੀ AI ਸਿਖਾਉਣ ਵਾਸਤੇ ਸਰਕਾਰੀ ਸਕੂਲਾਂ ਦਾ ਜਿਹੜਾ ਹੈਗਾ ਆ, ਕਹਿੰਦੇ ਜੀ ਸਰਕਾਰੀ ਸਕੂਲਾਂ ਚ ਅਸੀਂ ਆਪ ਹੀ ਮੈਨੇਜ ਕਰ ਲਾਂਗੇ, ਕਿੱਦਾਂ ਕਰਨਾ
1: ਜੀ? ਸੈਣੀ ਸਾਹਿਬ, ਪਹਿਲਾਂ ਹਨਾ ਬੱਚਿਆਂ ਨੂੰ ਬਕਾਇਦਾ ਕਹਿ ਸਕਦੇ, ਜਦੋਂ ਇਹਨਾਂ ਮੁਲਕਾਂ ਦੀ ਗੱਲ ਕਰਦੇ ਆ ਤਾਂ ਕੈਲਕੂਲੇਟਰ ਬਣੀ ਵਰਤਣ ਦਿੰਦੇ ਬੱਚਿਆਂ ਨੂੰ ਛੋਟੀਆਂ ਕਲਾਸਾਂ ਚ ਪ੍ਰਾਇਮਰੀ ਦੇ, ਉਹਨਾਂ ਨੂੰ ਕਹਿੰਦੇ ਨੇ ਕਿ ਜਿੱਦਾਂ ਆਪਣੇ ਸਿਖਾਉਂਦੇ ਹੁੰਦੇ ਸੀ ਨਾ ਲਾਈਨਾਂ ਮਾਰ ਕੇ, ਇੱਥੇ ਤਾਂ ਉਹ ਵੀ ਨਹੀਂ ਮਾਰਨ ਦਿੰਦੇ, ਉਹ ਕਹਿੰਦੇ ਬ੍ਰੇਨ ਸ਼ਾਰਪਨੈਸ ਹੋਣੀ ਚਾਹੀਦੀ ਆ, ਤੁਸੀਂ ਆਪਣੇ ਬ੍ਰੇਨ ਦੇ ਵਿੱਚ ਘਟਾਓ ਤੇ ਪਲੱਸ ਕਰਨਾ ਜਾਂ ਗੁਣਾ ਕਰਨੀਆਂ ਜਾਂ ਪਹਾੜੀਆਂ ਦੀ ਗੱਲ ਆਉਂਦੀ ਹੈ, ਤੇ ਉਹ ਚੀਜ਼ਾਂ ਤਾਂ ਸਾਡੇ ਲੋਕ ਤਾਂ ਨਕਲ ਮਾਰਨ ਦੇ ਵਿੱਚ ਜਾਂ ਹੋਰ ਸਾਰੀਆਂ ਚੀਜ਼ਾਂ ਦੇ ਵਿੱਚ ਪਹਿਲਾਂ ਹੀ ਬਹੁਤ ਸੁਚੇਤ ਨੇ, ਪਰ AI ਆ ਗਈ ਤਾਂ ਬੱਚਿਆਂ ਦੇ ਜਿਹੜੇ ਦਿਮਾਗ ਨੇ ਉਹ ਤਾਂ ਹੋਰ ਵੀ ਮਤਲਬ ਕਿ ਨਿੱਲ ਹੋ ਜਾਣੇ ਨੇ ਉਹਦੇ ਨਾਲ ਤਾਂ, ਤੇ AI ਪੜ੍ਹਾਉਣ ਦਾ ਮੈਨੂੰ ਤਾਂ ਸਮਝ ਨਹੀਂ ਆਇਆ ਕਿ ਇਹਦਾ ਮਕਸਦ ਕੀ ਹੈ ਪਿੱਛੇ, ਕਿ ਉਹ ਬੱਚਿਆਂ ਨੂੰ ਜੋਬਾਂ ਮਿਲਣੀਆਂ ਨੇ AI ਦੀਆਂ, ਜਾਂ ਦੇਖਿਆ ਜਾਵੇ ਤਾਂ ਜਿਹੜੇ ਸੋਫਟਵੇਅਰ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਕੋਡਿੰਗ ਵਗੈਰਾ ਹੁੰਦੀ ਹੈ ਤਿਆਰ ਕੀਤੇ ਜਾਂਦੇ ਹੈ, ਉਹਨਾਂ ਦੀ ਤਾਂ 3 ਕੁ ਸਾਲਾਂ ਬਾਅਦ ਮਤਲਬ ਕਿ 2-3 ਸਾਲਾਂ ਦੇ ਵਿੱਚ ਉਹਨਾਂ ਨੂੰ ਲੈਂਗੁਏਜ ਬਦਲਣ ਲੱਗ ਜਾਂਦੀ, ਕਿਉਂਕਿ ਬਹੁਤ ਵੱਡਾ ਉਹਨਾਂ ਨੂੰ ਖਤਰਾ ਹੁੰਦਾ ਹੈ ਕਿ ਸਾਈਬਰ ਕ੍ਰਾਈਮ ਜਾਂ ਸਾਈਬਰ ਅਟੈਕ ਵਗੈਰਾ ਹੋਣੇ ਆ, ਤੇ ਉਹ ਤਾਂ ਤਕਰੀਬਨ ਉਸ ਚੀਜ਼ ਦੀ ਲੈਂਗੁਏਜ ਹੀ ਬਦਲ ਕੇ ਰੱਖ ਦਿੰਦੇ ਆ ਕਿ ਉਹ ਜਿਹੜੇ ਨੇ ਜਿਨ੍ਹਾਂ ਨੇ ਉਹ ਸਟੱਡੀ ਕੀਤੀ ਹੈ, ਆਪਣਾ ਸਮਾਂ ਲਾਇਆ ਉਹਦੇ ਉੱਤੇ, ਬਿਜ਼ਨਸ ਕਰਦੇ ਆ, ਐਪ ਬਣਾਉਂਦੇ ਆ ਜਾਂ ਹੋਰ ਸਾਰੀਆਂ ਚੀਜ਼ਾਂ ਕਰਦੇ ਆ, ਤਾਂ ਉਹਨਾਂ ਨੂੰ ਦੁਬਾਰਾ ਫਿਰ ਉਹ ਨਾਲ ਦੀ ਨਾਲ ਅਪਡੇਟ ਰੱਖਣਾ ਪੈਂਦਾ, ਆਪਣੇ ਆਪ ਨੂੰ ਸਾਰਾ ਕੁਝ ਕਰਨਾ ਪੈਂਦਾ ਜੀ, ਤੇ ਇਹਦਾ ਮਕਸਦ ਕੀ ਹੋਏਗਾ? ਮੈਨੂੰ ਤਾਂ ਇਹ ਨਹੀਂ ਸਮਝ ਆਈ ਕਿ ਬੱਚਿਆਂ ਨੂੰ AI ਜਿਹੜੀ ਦਿਖਾ ਕੇ ਜਾਂ ਪੜ੍ਹਾ ਕੇ ਜਾਂ ਉਹ ਕੀ ਕਰਨਾ ਸਾਬਤ ਕੀ ਕਰਨਾ ਚਾਹੁੰਦੇ ਨੇ।
2: ਪਰ ਸਰ ਤੁਹਾਨੂੰ ਯਾਦ ਹੋਊਗਾ ਕਿ ਸ਼ਮੀ ਜੀ ਨੇ ਇੱਕ ਫੰਕਸ਼ਨ ਕਰਵਾਇਆ ਸੀ ਜਿਹਦੇ ਵਿੱਚ ਮੈਂ ਵੀ ਗਿਆ ਸੀਗਾ, ਉਹਦੇ ਵਿੱਚ ਬਹੁਤ ਬੰਦੇ ਆਪਣੇ ਪੜ੍ਹੇ ਲਿਖੇ ਬੰਦੇ ਆਏ ਸੀ, ਜਿਹਦੇ ਵਿੱਚ ਮੰਡ ਸਾਹਿਬ ਜਿਹਨਾਂ ਦੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਬੱਚਿਆਂ ਵਾਸਤੇ, ਹਾਂਜੀ ਹਾਂਜੀ ਮੰਡ ਸਾਹਿਬ ਵੀ ਹਾਜ਼ਰ ਸੀਗੇ। ਮੈਂ ਉੱਥੇ ਜਿਹੜਾ ਹੈਗਾ ਆ ਉਹ ਇਹ ਸਵਾਲ ਕੀਤਾ ਸੀ ਮੰਡ ਸਾਹਿਬ ਨੂੰ ਵੀ ਤੁਸੀਂ 4th ਸਟੈਂਡਰਡ ਦੀ ਜੇ ਬੁੱਕ ਲਿਖੀ ਆ, ਮੈਂ ਉਹਨਾਂ ਦਾ ਮਤਲਬ ਦੇਖਿਆ ਵੀ ਇੰਟਲੈਕਟ ਦਾ ਜਿਹੜਾ ਪੱਧਰ ਹੈਗਾ ਆ, ਵੀ ਉਹਨਾਂ ਦਾ ਆਪਣਾ ਜਿਹੜਾ ਪੱਧਰ ਹੈਗਾ ਆ ਉਹ ਕਿੰਨਾ ਉੱਚਾ ਆ, ਤੇ ਜੇ ਉਹ 4th ਕਲਾਸ ਦੇ ਬੱਚੇ ਦੀ ਕਿਤਾਬ ਲਿਖ ਰਹੇ ਹੈਗੇ ਆ, ਤੇ ਮੈਂ ਉਹਨਾਂ ਨੂੰ ਕਿਹਾ ਜੀ ਵੀ ਤੁਸੀਂ ਕੋਈ ਏਦਾਂ ਦੀ ਟੈਸਟਿੰਗ ਕਰਦੇ ਹੈਗੇ ਆ ਕਿ ਇਹ ਜਿਹੜਾ ਜੋ ਤੁਸੀਂ ਲਿਖ ਰਹੇ ਤੁਹਾਡਾ ਤਾਂ ਤੁਸੀਂ ਤਾਂ ਬਹੁਤ ਜਿਹੜਾ ਹੈਗਾ ਆ ਇੰਟਲੈਕਟ ਲੈਵਲ ਜਿਹੜਾ ਆ ਉਹ ਬਹੁਤ ਹਾਈ ਆ, ਤੇ ਤੁਸੀਂ ਉਹ ਬੱਚਾ 4th ਵਾਲਾ ਉਸ ਚੀਜ਼ ਨੂੰ ਅੰਡਰਸਟੈਂਡ ਕਰ ਸਕੇ, ਉਹਦੇ ਬਾਰੇ ਜਿਹੜਾ ਹੈਗਾ ਕੋਈ ਸਟੱਡੀ ਹੁੰਦੀ ਆ ਇਸ ਚੀਜ਼ ਦੀ ਪਹਿਲਾਂ, ਤੇ ਜਿਹੜੀ 7th ਨੂੰ ਪੜ੍ਹਾਈ ਜਾ ਰਹੀ ਹੈਗੀ? ਕਿ ਮੈਂ ਉਹਨਾਂ ਨੂੰ ਫਿਰ ਇੱਕ ਐਗਜ਼ਾਮਪਲ ਵੀ ਦਿੱਤੀ ਜੀ, ਮੈਂ ਉਹਨਾਂ ਨੂੰ ਐਗਜ਼ਾਮਪਲ ਦਿੱਤੀ ਕਿ ਮੈਂ BA Part 1 ਦੇ ਵਿੱਚ ਇੱਕ ਸਟੋਰੀ ਇੰਗਲਿਸ਼ ਦੀ ਪੜ੍ਹੀ ਸੀ, ਇਹ ਨਾਈਟ ਐਟ ਇਨ ਇਨ, ਹਾਂਜੀ ਮੈਂ ਕਿਹਾ ਜੀ ਉਸ ਸਟੋਰੀ ਨੂੰ ਉਸ ਵੇਲੇ ਅਸੀਂ ਜੀ ਰੱਟਾ ਲਾਇਆ ਵੀ ਉਹਦੇ ਵਿੱਚੋਂ ਕੀ ਕੁਐਸਚਨ ਆ ਸਕਦਾ ਕੀ ਨਹੀਂ ਆ ਸਕਦਾ
1: ਜੀ।
2: ਮੈਂ ਕਿਹਾ ਜੀ ਜਦੋਂ ਮੈਂ ਲਾ ਕਰ ਗਿਆ ਹੈ ਜੀ, ਉਹ ਤੋਂ ਬਾਅਦ ਮੈਂ ਇੱਕ ਵਾਰੀ ਫੇਰ ਉਹ ਕਿਤਾਬ ਪੜ੍ਹੀ
1: ਜੀ,
2: ਮੈਂ ਕਿਹਾ ਜੀ ਉਹ ਤੋਂ ਬਾਅਦ ਜ਼ਿੰਦਗੀ ਦੇ 15 ਸਾਲ ਗੁਜ਼ਾਰ ਕੇ ਫਿਰ ਮੈਂ ਇੱਕ ਵਾਰੀ ਉਹ ਕਿਤਾਬ ਪੜ੍ਹੀ
1: ਜੀ,
2: ਮੈਂ ਕਿਹਾ ਜਦੋਂ ਮੈਂ 3ਵੀ ਵਾਰੀ ਉਹ ਸਟੋਰੀ ਪੜ੍ਹੀ ਸੀ ਤੇ ਮੈਨੂੰ ਉਹ ਜਿਹੜੀ ਸਟੋਰੀ ਦੀ ਮੀਨਿੰਗ ਸਮਝ ਆਇਆ ਸੀ ਜੀ, ਵੀ ਉਹ ਕੀ ਸਟੋਰੀ ਕਹਿਣਾ ਕੀ ਚਾਹੁੰਦੀ ਹੈਗੀ ਆ ਜੀ, ਹਾਂਜੀ ਉਹ ਬੰਦਾ ਰਾਈਟਰ ਕਹਿਣਾ ਕੀ ਚਾਹੁੰਦਾ ਹੈਗਾ। ਪਰ ਜਦੋਂ ਕਿਸੇ ਨੇ ਇੰਟਰੋਡਿਊਸ ਕੀਤਾ BA Part 1 ਦੇ ਵਿੱਚ, ਉਹਨਾਂ ਨੇ ਕਦਾ ਸਾਡਾ ਬ੍ਰੇਨ ਲੈਵਲ ਦੇਖਿਆ ਸੀਗਾ ਵੀ ਹਾਂ ਵੀ ਇਹਨਾਂ ਦਾ ਬ੍ਰੇਨ ਲੈਵਲ ਕੀ ਹੈਗਾ ਆ ਜੀ, ਕਿ ਬੱਚਾ ਜਿਹੜਾ ਹੈਗਾ ਆ ਉਹ ਜਿਹੜਾ ਇਹਦਾ ਥੀਮ ਆ ਉਹਨੂੰ ਫੋਲੋ ਕਰ ਵੀ ਸਕਦਾ ਕਿ ਨਹੀਂ ਕਰ ਸਕਦਾ।
1: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਹੁਣ ਜੇ AI ਜਿਹੜੀ ਹੈਗੀ ਆ ਜੇ ਸ਼ੁਰੂ ਕਰਨੀ ਹੈਗੀ ਆ ਤੁਸੀਂ, ਮੈਂ ਕਹਿੰਦਾ ਹੈਗਾ ਮੈਂ ਭਾਰਤ ਸਾਹਿਬ ਪੜ੍ਹਨ ਨੂੰ ਚੰਗਾ ਸੀਗਾ ਜੀ, ਪਰ ਮੈਂ ਵੀ ਜਿਹੜਾ ਹੈਗਾ ਆ 3 ਲੈਂਗੁਏਜ ਜਿਹੜੀਆਂ ਉਹਨਾਂ ਨੂੰ ਇਕੁਲੀ ਜਿਹੜਾ ਆ ਨਹੀਂ ਚੱਕ ਸਕਿਆ ਸੀ ਜੀ ਆਪਣੇ ਟਾਈਮ ਦੇ ਵਿੱਚ, ਹਾਂਜੀ ਮੈਂ ਦਾਵਾ ਨੀ ਕਰਦਾ ਕਿ ਮੈਂ ਹਿੰਦੀ ਵੀ ਉਦਾਂ ਦੀ ਬੋਲ ਲੈਂਦਾ ਹੋਊਗਾ ਜਾਂ ਲਿਖ ਲੈਂਦਾ ਹੋਊਗਾ ਜਿੱਦਾਂ ਦੀ ਪੰਜਾਬੀ ਲਿਖਦਾ ਸੀ ਜਾਂ ਇੰਗਲਿਸ਼, 3 ਲੈਂਗੁਏਜ ਨੂੰ ਆਖਰ ਬੱਚੇ ਦਾ ਇੱਕ ਮੈਂਟਲ ਲੈਵਲ ਆ ਉਹਨੂੰ, ਹਾਂਜੀ AI ਤੁਸੀਂ ਇੰਟਰੋਡਿਊਸ ਕਰਨ ਲੱਗੇ ਹੈਗੇ ਆ, ਕਿੱਥੇ ਕਰਨ ਲੱਗੇ ਹੈਗੇ ਆ? ਕੰਢੀ ਦੇ ਉਹਨਾਂ ਏਰੀਆ ਦੇ ਵਿੱਚ ਜਿੱਥੇ ਜਿਹੜਾ ਹੈਗਾ ਆ ਨੰਗੇ ਪੈਰੀ ਵੀ ਬੱਚੇ ਆ ਜਾਂਦੇ ਹੈਗੇ ਆ ਜੀ, ਜਿੱਥੇ ਜਿਹੜਾ ਹੈਗਾ ਜੇ ਪ੍ਰਾਈਵੇਟ ਸਕੂਲ ਵੀ ਜਿਹੜੇ ਜਿਹਨਾਂ ਨੂੰ ਤੁਸੀਂ ਪ੍ਰਾਈਵੇਟ ਸਕੂਲ ਸੋ ਕਾਲਡ ਕਹਿੰਦੇ ਆ ਨਾ ਜੀ, ਉਹਦਾ ਸਿਰਫ ਉਹ ਵਿਦਿਆ ਦਾ ਪੱਧਰ ਜ਼ਰੂਰ ਹੈਗਾ ਆ ਜੀ, ਵੀ ਹਾਂ ਠੀਕ ਆ ਵੀ ਸਰਕਾਰੀ ਸਕੂਲ ਨਾਲੋਂ ਲੋਕੀ ਪਰਜਿਊਮ ਕਰਦੇ ਆ, ਮੈਂ ਮਤਲਬ ਅਕਿਊਜ਼ਿੰਗ ਫਿੰਗਰ ਨਹੀਂ ਰੇਜ਼ ਕਰਦਾ, ਕਿਉਂਕਿ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਜਿਹੜੀ ਹੈਗੀ ਆ ਬਹੁਤ ਵਧੀਆ ਹੋ ਗਈ ਹੈਗੀ ਆ, ਟੀਚਰ ਰਿਸਪੋਂਸੀਬਿਲਟੀ ਓਨ ਕਰਨ ਲੱਗ ਪਏ ਆ, ਪਹਿਲਾਂ ਸਾਡੇ ਸਮਿਆਂ ਦੇ ਵਿੱਚ ਤਾਂ ਜਿਹੜਾ ਹੈਗਾ ਆ ਟੀਚਰ ਇੱਕ ਪਾਸੇ ਬੈਠੇ ਰਹਿੰਦੇ ਹੁੰਦੇ ਸੀ, ਆਰਾਮ ਨਾਲ ਬੱਚੇ ਆਪਣਾ ਟਾਈਮ ਪਾਸ ਕਰਦੇ ਸੀ, ਟੀਚਰ ਆਪਣਾ ਟਾਈਮ ਪਾਸ ਕਰ ਜਾਂਦੇ ਸੀ, ਔਰ ਕਿਸੇ ਵੀ ਟੀਚਰ ਨੇ ਆਪਣਾ ਬੱਚਾ ਜਿਹੜਾ ਹੈਗਾ ਆ ਕਦੀ ਸਰਕਾਰੀ ਸਕੂਲ ਚ ਪੜ੍ਹਾਇਆ ਹੀ ਨੀ
1: ਜੀ। ਬਿਲਕੁਲ,
2: ਹੁਣ ਟ੍ਰੈਂਡ ਚੇਂਜ ਜੇ ਹੋ ਜਾਵੇ ਤੇ ਮੈਂ ਕਹਿ ਨੀ ਸਕਦਾ, ਪਰ AI ਜਿਹੜੀ ਹੈਗੀ ਆ, ਤੁਸੀਂ ਗੱਲ ਤਾਂ ਇਹ ਹੈਗੀ ਆ ਨਾ, ਤੁਸੀਂ ਕੋਈ ਚੀਜ਼ ਦੇਣੀ ਚਾਹੁੰਦੇ ਹੈਗੇ ਆ, ਤੁਹਾਡੀ ਵਿਲਿੰਗ ਆ, ਉਹਦੀ ਕੋਈ ਸਟੱਡੀ ਕਰਾ ਲਓ ਪਹਿਲਾਂ,
1: ਹਾਂਜੀ,
2: ਫਿਰ ਜਿਹੜਾ ਹੈਗਾ ਆ ਉਹਦੇ ਉਹਦੇ ਤੇ ਜਿਹੜਾ ਆ ਇਸ ਚੀਜ਼ ਦੇ ਉੱਤੇ ਤੁਸੀਂ ਫੋਕਸ ਕਰਕੇ ਫਿਰ ਤੁਸੀਂ ਇਹ ਇਹ ਦੇਖੋ ਕਿ ਭਾਈ ਸਕੂਲ ਵਾਲਿਆਂ ਨੂੰ ਕੋਈ ਆਪੋ ਕੋਨਫੀਡੈਂਸ ਤਾਂ ਲੈ ਲਓ
1: ਜੀ।
2: ਬਾਕੀ ਜਿਹੜੀ ਗੱਲਬਾਤ ਹੈਗੀ ਆ ਆਪਾਂ ਆਪਣੇ ਸਮੇਂ ਦੇ ਵਿੱਚ ਕਰ ਲਾਂਗੇ, ਕਿਉਂਕਿ ਸ਼ਮੀ ਜੀ ਪਿੱਛੇ ਲੇਟ ਹੋ ਰਹੇ ਹੋਣੇ ਆ, ਮੈਂ ਮਤਲਬ ਇਸੇ ਕਰਕੇ। ਦੂਜਾ ਜਿਹੜਾ
1: ਯੂਨੀਵਰਸਿਟੀ ਦਾ ਵੀ ਥੋੜਾ ਜਿਹਾ ਨਾਲ ਕਰ ਲਏ, ਕਿਉਂਕਿ ਦੇਖੋ ਬਹੁਤ ਸਾਰੇ ਕੋਰਸਿਸ ਨੇ ਜਾਂ ਜਿਹੜੀ ਆਪਣੀ ਸਿੱਖਿਆ ਨੀਤੀ ਲੈ ਕੇ ਆ ਰਹੇ ਨੇ, ਹੋਰ ਸਾਰੀਆਂ ਚੀਜ਼ਾਂ ਨੇ, ਉਹ ਸਾਰਾ ਪ੍ਰਾਈਵੇਟੇਸ਼ਨ ਚੀਜ਼ਾਂ ਹੋ ਰਹੀਆਂ ਨੇ, ਚਾਹੇ ਯੂਨੀਵਰਸਿਟੀ ਹੈਗੀ ਹੈ ਪੰਜਾਬ ਦੀ, ਪੰਜਾਬੀ ਯੂਨੀਵਰਸਿਟੀ ਆ ਜਾਂ ਕਿੱਦਾਂ ਵੀ ਹੈ, ਤੇ ਉੱਥੇ ਜਿਸ ਹਿਸਾਬ ਦੇ ਨਾਲ ਹਾਲਾਤ ਨੇ ਜਾਂ 16% ਤੋਂ ਲੈ ਕੇ 658% ਤੱਕ ਦਾ ਵਾਧਾ ਫੀਸਾਂ ਦੇ ਵਿੱਚ ਕਰ ਦਿੱਤਾ ਗਿਆ ਜਿਹੜੀ ਹੈ। ਫਿਲਮ ਮੇਕਿੰਗ ਕੋਰਸ ਕਦੇ 16,000 ਹੁੰਦਾ ਹੁੰਦਾ ਸੀਗਾ ਤੇ ਉਹਦੀ ਸਿੱਧੀ ਚੱਕ ਕੇ ਜੀ ਜਿਹੜੀ ਹੈ ਫੀਸ 1,23,000 ਕਰ ਦਿੱਤੀ ਹੈ ਜੀ। ਕਿੱਥੋਂ ਲੋਕ ਦੇਣਗੇ, ਜਾਂ ਜਿਹੜੇ ਬੱਚੇ ਜਿਹੜੇ ਨੇ ਪਿੰਡਾਂ ਦੇ ਇਲਾਕਿਆਂ ਦੇ ਵਿੱਚ, ਜਿੱਦਾਂ ਤੁਸੀਂ ਪਹਿਲਾਂ ਵੀ ਛੋਟੇ ਬੱਚਿਆਂ ਦੀ ਵੀ ਗੱਲ ਕੀਤੀ ਹੈ ਕਿ ਉਹ ਜੇ ਯੂਨੀਵਰਸਿਟੀ ਜਾਣ ਦਾ ਮੌਕਾ ਮਿਲ ਹੀ ਜਾਂਦਾ ਕਿ ਸਾਰੇ ਅਮੀਰਜ਼ਾਦੇ ਯੂਨੀਵਰਸਿਟੀ ਚ ਜਾਣਗੇ, ਬੇਚਾਰੇ ਬਾਕੀ ਕੀ ਕਰਨਗੇ ਜਿਹਨਾਂ ਦੀ ਗੁੰਜਾਇਸ਼ ਹੈ ਨੀਗੀ।
2: ਪਰ ਸਾਹਿਬ ਇੱਕ ਮੈਂ ਮਤਲਬ ਨਾ ਫਿਜ਼ੀਓਥੈਰੇਪਿਸਟ ਦਾ ਕੋਰਸ ਹੈਗਾ ਨਾ, ਉਹਦੀ ਵੀ ਮਾਸਟਰ ਕਰਾਉਣ ਵਾਸਤੇ 30,000 ਰੁਪਈਆ ਇਹਨਾਂ ਨੇ ਫੀਸ ਇਨਕਰੀਜ਼ ਕਰ ਦਿੱਤੀ ਜੀ, 1,43 ਤੋਂ 1,75 ਕਰ ਦਿੱਤੀ ਹੈ ਜੀ, ਇੰਨਾ ਕੁ ਜਿਹੜਾ ਹੈਗਾ
1: 30,000 ਰੁਪਈਆ ਤਕਰੀਬਨ ਹਰ ਕੋਰਸ ਦੇ ਪਿੱਛੇ ਵਧਾ ਦਿੱਤਾ।
2: ਹਾਂਜੀ, ਉਹ ਜਿਹੜਾ ਮਾਸਟਰ ਜਿਹੜੀਆਂ ਹੈਗੀਆਂ, ਕਈ ਬੱਚੇ ਜਿਹੜੇ ਹੈਗੇ ਆ ਇਹੋ ਜਿਹੇ ਕੋਰਸ ਕਰਕੇ ਪ੍ਰਾਈਵੇਟ ਦੀ ਜਿਹੜਾ ਹੈਗਾ ਸਰਵਿਸਿਸ ਦੇ ਰਹੇ, ਥੋੜੇ ਥੋੜੇ ਪੈਸੇ ਜੋੜ ਕੇ ਆਪਣੀ ਵਿਲਿੰਗਨੈਸ ਨਾਲ ਕਿ ਅਸੀਂ ਜਿਹੜਾ ਆ ਮਾਸਟਰਸ ਵੀ ਨਾਲ ਕਰ ਲਈਏ। ਹਾਂਜੀ, ਉਹ ਇਹ ਕੀ ਮਤਲਬ ਜਿਹੜਾ ਹੈਗਾ ਆ ਐਜੂਕੇਸ਼ਨ, ਦੇਖੋ ਇਹ ਜਿਹੜਾ ਸਰਕਾਰੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਇਸ ਤਰੀਕੇ ਦੇ ਨਾਲ, ਫਿਰ ਤੁਸੀਂ ਡਿਜੀਟਲ ਯੂਨੀਵਰਸਿਟੀ ਉੱਥੇ ਨਾਲ ਖੋਲ ਦਿੱਤੀ ਜੀ ਇਹਨੂੰ ਫੇਲ ਕਰਨ ਵਾਸਤੇ
1: ਜੀ।
2: ਬੱਚਿਆਂ ਨੂੰ ਤੁਸੀਂ ਇੰਨਾ ਕੁ ਜਿਆਦਾ ਟਫ ਕਰ ਦੇਣਾ ਹੈਗਾ ਆ, ਕਿੱਥੋਂ ਮਾਂ ਬਾਪ ਇੰਨਾ ਪੈਸਾ ਲਿਆਊਗਾ। ਫਿਰ ਇਹਨਾਂ ਦੀ ਸਰ ਦੇਖੋ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ, ਕਿੱਦਾਂ ਉਹਨਾਂ ਨੂੰ ਮਤਲਬ ਜਿੱਦਾਂ ਹੈਗਾ ਨਾ ਜੀ, ਮੈਂ ਹੁਣ ਪੰਜਾਬ ਠੇਠ ਪੰਜਾਬੀ ਚ ਜਿਹਨੂੰ ਕਹਿੰਦੇ ਹੁੰਦੇ ਵੀ ਟੀਟ ਜਗਾਉਣਾ, ਜਿਹਨੂੰ ਕਹਿੰਦੇ ਹੁੰਦੇ ਆ ਜੀ ਵੀ ਅੰਗੂਠਾ ਦਿਖਾਉਣਾ, ਹਾਂਜੀ, ਵੀ ਉਹਨਾਂ ਨੂੰ ਕਹਿੰਦਾ ਕੀ ਕਹਿੰਦੇ ਜੀ, ਇਹ ਤਾਂ ਫੀਸਾਂ ਥੋੜਾ ਵਧੀਆ ਹੈਗੀਆਂ, ਇਹ ਤਾਂ ਰੁਪਈਆ ਡਿੱਗ ਗਿਆ ਤੇ ਤਾਂ ਕਰਕੇ ਆ ਜੀ,
1: ਰੁਪਈਆ ਉੱਥੇ ਹੀ ਖੜਾ ਕਹਿੰਦੇ ਆ।
2: ਹਾਂਜੀ, ਉਹੀ ਤਾਂ ਚੱਕਰ ਹੈਗਾ ਆ ਸਰ, ਏਦਾਂ ਦੇ ਤਾਂ ਲੋਜਿਕ ਦਿੰਦੇ ਹੈਗੇ ਆ ਜੀ, ਪਰ ਇੱਥੇ ਜਿਹੜਾ ਹੈਗਾ ਆ ਤੇ ਬੱਚਿਆਂ ਦੇ ਉੱਤੇ ਜਾਂ ਪੇਰੈਂਟਸ ਦੇ ਉੱਤੇ, ਕਿੱਥੇ ਸਰ ਜਦੋਂ ਤੁਸੀਂ ਪ੍ਰਾਈਵੇਟ ਸਕੂਲ ਵਾਲੇ ਫੀਸਾਂ ਵਧਾਉਂਦੇ, ਤੁਸੀਂ ਕਹਿੰਦੇ 5% ਤੋਂ ਜਿਆਦਾ ਵਧਾਉਣਗੇ ਤੇ ਅਸੀਂ ਰਿਕਵਰੀ ਕਰਾਵਾਂਗੇ, ਅਸੀਂ ਰਿਕਵਰੀ, ਹਾਂਜੀ, ਤੇ ਆਪ ਤੁਸੀਂ 16% ਤੋਂ ਲੈ ਕੇ ਤੇ 658% ਤੱਕ ਇਨਕਰੀਜ਼ ਕੀਤੀਆਂ ਜੀ, ਤੇ ਤੁਸੀਂ ਜਿਹੜਾ ਹੈਗਾ ਆ ਉਸ ਚੀਜ਼ ਨੂੰ ਜਸਟੀਫਾਈ ਕਰਦੇ ਆ ਜੀ। ਸਰਕਾਰਾਂ ਦੀ ਸਰ ਸੋਚ ਜਿਹੜੀ ਹੈਗੀ ਆ ਐਜੂਕੇਸ਼ਨ ਕਹਿ ਦਿੰਦੇ ਹੈਗੇ, ਐਜੂਕੇਸ਼ਨ ਸਾਡੇ ਬਹੁਤ ਕੋਸਟਲੀ ਆ ਜੀ, ਫਿਰ ਸਾਰੀਆਂ ਸਮੱਸਿਆਵਾਂ ਫਿਰ ਆ ਜਾਂਦੀਆਂ ਜੀ, ਕਹਿੰਦੇ ਜੀ ਬੱਚੇ ਜਿਹੜੇ ਹੈਗੇ ਆ ਆਬਾਦੀ ਵਧਾਓ ਜੀ, ਅਖੇ ਜੀ ਆਬਾਦੀ ਆ ਸਾਡੀ ਘੱਟ ਗਈ ਆ ਜੀ, ਲੋਕੀ ਤਾਂ ਵਿਚਾਰੇ ਇੱਕ ਬੱਚਾ ਪੜ੍ਹਾ ਕੇ ਜਿਹੜਾ ਹੈਗਾ ਆ ਉਹਨੂੰ ਸੈੱਟ ਕਰਨ ਵਾਸਤੇ ਜਿਹੜਾ ਆ ਤਰਸਦੇ ਹੈਗੇ ਆ ਜੀ, ਲੋਕੀ ਕੀ ਕਰਨਗੇ, ਬੱਚਿਆਂ ਨੂੰ ਰੁਜ਼ਗਾਰ ਨੀ ਮਿਲਦਾ ਪਿਆ, ਤੁਹਾਡੀ ਐਜੂਕੇਸ਼ਨ ਦੇ ਉੱਤੇ ਤੁਹਾਡੀ ਕੋਈ ਸਟੱਡੀ ਨੀ ਵੀ ਇਹ ਸਾਡੀ ਐਜੂਕੇਸ਼ਨ ਜਿਹੜੀ ਆ ਕੁਆਲਿਟੀ ਐਜੂਕੇਸ਼ਨ ਹੈ ਜਾਂ ਨਹੀਂ, ਹਾਂਜੀ, ਉਹਦੇ ਤੇ ਉਹ ਜੋਬ ਓਰੀਐਂਟਡ ਹੈਗੀ ਆ ਜਾਂ ਨਹੀਂ, ਬੱਚਾ ਆਪਣੇ ਰੋਟੀ ਖਾਣ ਜੋਗਾ ਹੋ ਜਾਊਗਾ ਕਿ ਨਹੀਂ ਜੀ। ਸੋ ਇਸ ਕਰਕੇ ਇਹ ਜਿਹੜਾ ਹੁਣ ਪੜ੍ਹਾਉਣਾ ਆ ਬੱਚੇ ਨੂੰ, ਇਹ ਵੀ ਇੱਕ ਫੈਸ਼ਨ ਆ, ਮੈਂਡੇਟਰੀ ਹੋ ਗਿਆ ਹੈ ਜੀ, ਅਦਰਵਾਈਜ਼ ਜਿੱਦਾਂ ਦੀ ਵਿਦਿਆ ਇਹ ਦੇ ਰਹੇ ਆ ਜੀ ਬਿਨਾਂ ਸਟੈਂਡਰਡ ਤੋਂ ਤੇ ਬਿਨਾਂ ਸਟੱਡੀ ਤੋਂ ਇਸ ਚੀਜ਼ ਦੇ, ਉਹ ਵਿਦਿਆ ਜਿਹੜੀ ਲੈ ਕੇ ਬੱਚਾ ਕੀ ਕਰੂਗਾ ਜੀ, ਉਹਦੀ ਤਾਂ ਜਿਹੜੀ ਆ ਮੈਂਟਲ ਹੈਲਥ ਵੀ ਖਰਾਬ ਹੋਣੀ ਆ ਜੀ ਤੇ ਫਿਜ਼ੀਕਲ ਹੈਲਥ ਵੀ ਖਰਾਬ ਹੋਣੀ ਆ ਜੀ। ਬਾਕੀ ਬਾਕੀ ਅਗਲੇ ਪ੍ਰੋਗਰਾਮਾਂ ਚ ਕਰ ਲਵਾਂਗੇ ਜੀ, ਇਹ ਵਿਸ਼ਾ ਬਹੁਤ ਜ਼ਿਆਦਾ ਸੰਜੀਦਾ ਆ ਜੀ ਅੱਜ ਦੇ ਵਾਸਤੇ, ਇੰਨਾ ਹੀ ਜੀ, ਮਿਹਰਬਾਨੀ ਸਰ ਸਮਾਂ ਦੇਣ ਲਈ, ਧੰਨਵਾਦ ਜੀ, ਥੈਂਕ ਯੂ ਜੀ,
1: ਥੈਂਕ ਯੂ, ਥੈਂਕ ਯੂ,
2: ਸ਼ੁਕਰੀਆ ਜੀ।
1: ਜੀ ਦੋਸਤੋ, ਇਹ ਸਨ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਚਲੰਤ ਮਾਮਲੇ ਦੇ ਉੱਤੇ, ਇੱਕ ਮੁੱਦੇ ਦੇ ਉੱਤੇ ਗੱਲਬਾਤ ਕਰਕੇ ਗਏ ਨੇ, ਕਿਹੋ ਜਿਹੀਆਂ ਡਿਫੀਕਲਟੀਆਂ ਜਿਹੜੀਆਂ ਆ ਰਹੀਆਂ ਨੇ, ਤੇ ਅੱਗੇ ਆਪਾਂ ਵੱਧਦੇ ਹਾਂ ਇਹਦੇ ਨਾਲ ਹੀ। ਤੇ ਇਹ ਸੀ ਅੱਜ ਦਾ ਮਾਮਲਾ ਜਿਹੜਾ AI ਦਾ ਜੰਜਾਲ ਤੇ ਪ੍ਰਾਈਵੇਟ ਸਕੂਲ ਹੋਏ ਨੇ ਬਿਹਾਲ, ਤੇ ਸਿੱਖਿਆ ਕਿਸ ਦੇ ਲਈ ਜਿਹੜੀ ਹੈ ਹੋਵੇਗੀ, ਇਹ ਜਿਹੜਾ ਬਹੁਤ ਵੱਡਾ ਸਵਾਲ ਹੈ ਜੀ। ਤੇ ਦੋਸਤੋ ਅੱਗੇ ਵੱਧਦਿਆਂ ਨਾਲ ਤੇ ਗੱਲਾਂ ਬਾਤਾਂ ਕਰਦਿਆਂ ਅੱਜ ਦੇ ਮੁੱਦੇ ਦੇ ਉੱਤੇ, ਖਾਸ ਜਿਹੜਾ ਮੁੱਦਾ ਸਮਰਜੀਤ ਸਿੰਘ ਸ਼ੰਮੀ ਹੁਣਾਂ ਦੇ ਨਾਲ ਆਪਾਂ ਡਿਸਕਸ ਕਰਨਾ ਹੈ, ਤੇ ਉਹ ਵੀ ਆਪਣੇ ਨਾਲ ਲਾਗੇ ਹੀ ਨੇ, ਆਪਣੇ ਪਹੁੰਚ ਚੁੱਕੇ ਆ, ਤੇ ਉਹਨਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੁੱਦੇ ਦੀ ਵੀ। ਤੇ ਸਟੂਡੀਓ ਦਾ ਨੰਬਰ +358 44 976 19 ਬਾਅਦ ਸਟੂਡੀਓ ਦਾ ਜਿਹੜਾ ਰਹੇਗਾ ਜੀ। ਤੇ ਆਪਣੇ ਨਾਲ ਸਮਰਜੀਤ ਸਿੰਘ ਸ਼ੰਮੀ ਜੀ ਜੁੜ ਚੁੱਕੇ ਆ। ਸਤਿ ਸ੍ਰੀ ਅਕਾਲ ਜੀ ਸ਼ੰਮੀ ਜੀ, ਫਿਰ ਤੋਂ ਇੱਕ ਵਾਰ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਤੇ ਜੀ ਆਨੂ ਜੀ, ਅੱਜ ਦਾ ਮੁੱਦਾ ਮੀਡੀਆ ਤੇ ਸਮਾਜ, ਰੇਡੀਓ ਤੋਂ ਡਿਜੀਟਲ ਦੀ ਦੁਨੀਆ ਤੱਕ ਦਾ ਸਫ਼ਰ ਤੈਅ ਕਰਨ ਦੀ ਕੋਸ਼ਿਸ਼ ਕਰਦੇ ਆ। ਤੇ ਸਤਿ ਸ੍ਰੀ ਅਕਾਲ ਜੀ ਆਨੂ ਜੀ।
3: ਭਾਈ ਸਾਹਿਬ ਅਤੇ ਸਾਰੇ ਹੀ ਸਤਿਕਾਰਯੋਗ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਮਾਜ ਤੋਂ ਸ਼ੁਰੂ ਕਰਦੇ ਹਾਂ ਜੀ, ਕਿਉਂਕਿ ਆਪਣੇ ਸਮਾਜ ਦੇ ਵਿੱਚ ਕੱਲ ਬਹੁਤ ਹੀ ਖੁਸ਼ੀਆਂ ਮਨਾਈਆਂ ਗਏ ਨੇ, ਜਨਮ ਦਿਨ ਮਨਾਏ ਗਏ ਨੇ, ਕੇਕ ਤੇ ਰੱਖ ਰੱਖ ਮੋਮਬੱਤੀਆਂ ਫੂਕਾਂ ਮਾਰੀਆਂ ਗਈਆਂ ਨੇ ਤੇ ਮੁਸਕਰਾਹਟਾਂ ਦਾ ਸਫ਼ਰ ਜਿਹੜਾ ਅੱਗੇ ਵਧਿਆ। ਬਹੁਤ ਹੀ ਬਲੈਸਡ ਤੇ ਬਲਿਸਫੁਲ ਮਾਹੌਲ ਜਿਹੜਾ ਕੱਲ ਰਿਹਾ ਹੈ, ਤੇ ਉਹਦੇ ਲਈ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਵੀ ਤੇ ਉਹਨਾਂ ਸਾਰੇ ਦੋਸਤਾਂ ਨੂੰ।
1: ਥੈਂਕ ਯੂ ਜੀ, ਸ਼ੁਕਰੀਆ ਜੀ।
3: ਤੇ ਅੱਛਾ, ਵੱਡੀ ਗੱਲ ਹੈ ਕਿ ਸਾਰਾ ਕੁਝ ਮੈਨੂੰ ਤੇ ਬਾਕੀ ਦੋਸਤਾਂ ਨੂੰ ਮੀਡੀਆ ਰਾਹੀਂ ਪਤਾ ਲੱਗਿਆ। ਸਮਾਜ ਤੇ ਮੀਡੀਆ, ਨਾ ਜੀ ਨਾ, ਇਹ ਦੇਖੋ ਮੀਡੀਆ ਤੇ ਸਮਾਜ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਬਣ ਚੁੱਕੇ ਆ
1: ਜੀ।
3: ਤੇ ਇਹ ਇੱਥੋਂ ਤੱਕ ਆਉਣ ਤੱਕ ਤੇ ਬਣਨ ਤੱਕ ਜਿਹੜਾ ਸਫ਼ਰ ਤੈਅ ਹੋਇਆ ਇਹ ਬੜਾ ਦਿਲਚਸਪ ਰਿਹਾ, ਇਹ ਕਿਸੇ ਤੋਂ ਲੁਕਿਆ ਨਹੀਂ ਹੈ,
1: ਲੁਕਿਆ ਨਹੀਂ।
3: ਤੇ ਅੱਜ ਇਹ ਸਾਡੀ ਇੱਕ ਰਿਕੁਆਇਰਮੈਂਟ ਬਣ ਗਈ ਹੈ, ਇੱਕ ਕਹਿ ਲੋ ਨੀਡ ਹੈ, ਨੀਡ ਆਫ ਦੀ ਆਵਰ ਕਹਿ ਲੋ
1: ਜੀ,
3: ਉਹ ਬਣੀ ਹੋਈ ਹੈ।
1: ਬਿਲਕੁਲ,
3: ਤੋਂ ਬਹੁਤ ਕਮਾਲ ਦਾ ਵਿਸ਼ਾ ਹੈ ਜੀ ਭਾਰਤ ਸਾਹਿਬ ਤੇ ਰੇਡੀਓ ਤੋਂ ਡਿਜੀਟਲ ਦੁਨੀਆ ਤੱਕ ਜਿਹੜੀ ਹੈ ਇਹ ਚਰਚਾ ਅੱਜ ਜਿਹੜੀ ਹੈ ਕੀਤੀ ਜਾ ਰਹੀ ਹੈ। ਉਦੋਂ ਪਹਿਲਾਂ ਮੈਂ ਸੁਣ ਰਿਹਾ ਸੀ ਰਾਜਨ ਸੈਣੀ ਸਾਹਿਬ ਹੋਰਾਂ ਨੂੰ, ਉਹਨਾਂ ਦੇ ਬਹੁਤ ਹੀ ਬੇਸ਼ਕੀਮਤੀ ਵਿਚਾਰ, ਉਹ ਦਿਲ ਕਰਦਾ ਸੀ ਕਿ ਸੁਣੀ ਜਾਈਏ ਤੇ ਉਹ ਗੱਲ ਕਰਦੇ ਰਹਿਣ।
1: ਬਿਲਕੁਲ,
3: ਪਰ ਉਹ ਐ ਹੋ ਗਿਆ ਨਾ, ਓਵਰਲੈਪਿੰਗ ਹੋ ਗਈ ਟਾਈਮ ਮੇਰਾ, ਕੱਲ ਵਾਲੀ ਜਿਹੜੀ ਗੱਡੀ 24 ਘੰਟੇ ਲੇਟ ਆ ਉਹ ਅੱਜ ਆਈ ਆ
1: ਜੀ,
3: ਇਸ ਕਰਕੇ ਉਹ ਥੋੜਾ ਜਿਹਾ ਟਾਈਮ ਓਵਰਲੈਪਿੰਗ ਕਰਕੇ ਸ਼ਾਇਦ ਹੋ ਗਿਆ। ਦਿਲ ਕਰ ਰਿਹਾ ਸੀ ਉਹਨਾਂ ਨੂੰ
1: ਹੌਲੀ ਹੌਲੀ ਕਰ ਲੈਣਾ ਜੀ ਆਪਾਂ। ਤੇ ਸ਼ਮੀ ਜੀ,
3: ਹਾਂਜੀ ਹਾਂਜੀ,
1: ਪਹਿਲਾਂ ਤਾਂ ਇਹ ਦੱਸੋ, ਕਾਫੀ ਜਿਹੜਾ ਚਰਚਾ ਕੱਲ ਨੂੰ 21 ਜਿਹੜੀ ਆਪਣੀ ਅਗਸਤ ਹੈ, ਰੋਲਾ ਰੱਪਾ ਕਾਫੀ ਆ, ਪਰ ਅਸਲ ਖਬਰਾਂ ਦੇ ਵਿੱਚ ਕੁਝ ਨਹੀਂ ਨਸ਼ਰ ਹੋ ਰਿਹਾ ਬੱਚਿਆਂ ਦੇ ਲਈ ਜਾਂ ਆਪਣੇ ਆਵਾਮ ਦੇ ਲਈ ਜਿਹੜੇ ਸੁਣਦੇ ਨੇ ਪੰਜਾਬੀ ਜਾਂ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਨਾਲ ਜੁੜੇ ਹੋਏ ਆ, ਕਿ ਕੱਲ ਦੀ ਛੁੱਟੀ ਹੋ ਗਈ ਆ ਅਨਾਊਂਸ ਜੀ, ਕਿ ਕਿੱਦਾਂ ਕੀ ਚੱਕਰ ਹੈ ਜੀ, ਵਿੱਚ ਵਿਚਕਾਰ ਹੀ ਹੈ?
3: ਹਾਂਜੀ ਭਾਈ ਸਾਹਿਬ, ਕੱਲ ਦੇ ਬਾਰੇ ਨਾ 21 ਤਰੀਕ ਬਾਰੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੋਰਾਂ ਨੇ ਆਫੀਸ਼ੀਅਲ ਬਿਆਨ ਜਾਰੀ ਕੀਤਾ ਹੈ ਕਿ ਕੱਲ ਨੂੰ ਪੰਜਾਬ ਦੇ ਸਾਰੇ ਸਕੂਲ ਕਾਲਜ ਜਿਹੜੇ ਖੁੱਲੇ ਰਹਿਣਗੇ ਤੇ ਕੋਈ ਛੁੱਟੀ ਨਹੀਂ ਹੋਵੇਗੀ
1: ਜੀ।
3: ਅਤੇ ਨਾਲ ਹੀ ਜਿਹੜੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਹੈ ਉਹਨਾਂ ਦੀ ਜਥੇਬੰਦੀ ਨੇ ਵੀ ਐਲਾਨ ਕੀਤਾ ਕਿ ਭਾਈ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਆ ਤੇ ਅਸੀਂ ਵੀ ਜਿਹੜੇ ਸਕੂਲ ਖੁੱਲੇ ਰੱਖਾਂਗੇ। ਤੋਂ ਇਹ ਦੋਵਾਂ ਪਾਸੇ ਦੋ ਬਿਆਨ ਜਿਹੜੇ ਆ ਹੁਣ ਤੱਕ ਸ਼ਾਮ ਤੱਕ ਜਿਹੜੇ ਸਰਕੂਲੇਟ ਹੋ ਰਹੇ ਨੇ
1: ਅਗੇਨ
3: ਜੀ। ਹਾਂਜੀ, ਉਹ ਬਿਲਕੁਲ ਉਹ ਸਟੈਂਡ ਕਰਦਾ ਸਦਾ, ਤੇ ਬਾਕੀ ਸਰਕਾਰੀ ਪੱਧਰ ਤੇ ਛੁੱਟੀ ਦਾ ਐਲਾਨ ਨਹੀਂ ਕੀਤਾ ਗਿਆ ਜੀ।
1: ਠੀਕ ਹੈ ਜੀ। ਤੇ ਸ਼ਮੀ ਜੀ, ਰੇਡੀਓ ਦੀ ਗੱਲ ਕਰਦੇ ਆ, ਚਲੋ ਆਪਣਾ ਵੀ ਰਾਬਤਾ ਰੇਡੀਓ ਦੇ ਨਾਲ ਹੀ ਹੋਇਆ ਤੇ ਹੌਲੀ ਹੌਲੀ ਆਪਾਂ ਇੱਥੇ ਇਸ ਮੁਕਾਮ ਦੇ ਉੱਤੇ ਬੈਠੇ ਆ ਸਾਰੇ ਦੋਸਤਾਂ ਮਿੱਤਰਾਂ ਦੇ ਨਾਲ। ਤੇ ਮੀਡੀਆ ਦਾ ਤੇ ਸਮਾਜ ਦਾ ਰੋਲ ਆ, ਜਦੋਂ ਪਹਿਲਾਂ ਛੋਟੇ ਹੁੰਦੇ ਸੁਣਦੇ ਆਏ ਸੀ ਜਾਂ ਹਰਮਿੰਦਰ ਚਾਹਲ ਹੁਣੀ ਵੀ ਕਈ ਵਾਰੀ ਗੱਲ ਕਰਦੇ ਸੀ ਆਪਣੇ, ਜਦੋਂ ਵਿਰਸੇ ਵਿਰਾਸਤ ਦੇ ਪ੍ਰੋਗਰਾਮਾਂ ਦੀ ਗੱਲ ਕਰਦੇ ਸੀ, ਉਹਦੇ ਚ ਉਹ ਗੱਲ ਸੁਣਾਉਂਦੇ ਹੁੰਦੇ ਸੀ ਕਿ ਹਨਾ ਪਹਿਲਾਂ ਜਦੋਂ ਨਵਾਂ ਨਵਾਂ ਰੇਡੀਓ ਆਇਆ ਉਹਦਾ ਮਤਲਬ ਕਿ ਲਾਇਸੈਂਸ ਲੈਣਾ ਪੈਂਦਾ ਹੁੰਦਾ ਸੀ, ਜਾਂ ਮੋਹਤਬਾਰ ਜਿਹੜਾ ਪਿੰਡ ਦਾ ਹੁੰਦਾ ਸੀ ਪੰਚ ਸਰਪੰਚ ਜਾਂ ਜਥੇਦਾਰ ਜਾਂ ਕੁਝ ਵੀ, ਉਹਨਾਂ ਦੇ ਘਰ ਇਹ ਚੀਜ਼ਾਂ ਹੁੰਦੀਆਂ ਸੀ
3: ਜੀ।
1: ਤੇ ਉਹ ਕਈ ਵਾਰੀ ਤਾਂ ਕਹਿੰਦੇ ਲੋਕ ਇਹ ਕਹਿੰਦੇ ਸੀ ਉਦੋਂ ਜਦੋਂ ਨਵਾਂ ਨਵਾਂ ਜਿੱਦਾਂ ਭਾਖੜੇ ਤੋਂ ਪਾਣੀ ਨਿਕਲਿਆ ਤੇ ਕਹਿੰਦੇ ਜੀ ਬਿਜਲੀ ਸਾਰੀ ਕੱਢ ਲਈ। ਤੇ ਇਸੇ ਤਰ੍ਹਾਂ ਰੇਡੀਓ ਦੇ ਬਾਰੇ ਵੀ ਬਹੁਤ ਸਾਰੀਆਂ ਅਫਵਾਹਾਂ, ਗਲਤ ਫਹਿਮੀਆਂ ਜਿਹੜੀਆਂ ਸਮੇਂ ਸਮੇਂ ਦੇ ਉੱਤੇ ਸੁਣਨ ਨੂੰ ਮਿਲਦੀਆਂ ਰਹੀਆਂ ਕਿ ਰੇਡੀਓ ਦੇ ਵਿੱਚ ਕੋਈ ਛੋਟੇ ਛੋਟੇ ਜਿੱਦਾਂ ਆਪਾਂ ਕਹਿੰਦੇ ਹੁੰਦੇ ਸੀ ਕਿ ਬੋਣੇ ਜਿਹੜੇ ਹੈਗੇ ਧਰਤੀ ਦੇ ਥੱਲੇ ਰਹਿੰਦੇ ਆ, ਇੱਦਾਂ ਉਹ ਕਹਿੰਦੇ ਰੇਡੀਓ ਦੇ ਵਿੱਚ ਏਦਾਂ ਛੋਟੇ ਛੋਟੇ ਬੰਦੇ ਆ ਉੱਥੇ ਬੋਲੀ ਜਾਂਦੇ ਆ, ਪਿੱਛੇ ਬੈਠੇ ਦੇਖਦੇ ਨਹੀਂ ਹੈ। ਤੇ ਅੱਜ ਡਿਜੀਟਲ ਜਿਹੜਾ ਸਾਰਾ ਕੁਝ ਹੋ ਚੁੱਕਿਆ, ਵੈਬ ਰੇਡੀਓ ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਪਰ ਮੈਨੂੰ ਲੱਗਦਾ ਕਿ ਇੱਕ ਚੰਗੀ ਹੈ, ਕਈ ਬਹੁਤ ਸਾਰੇ ਪੰਜਾਬ ਦੇ ਵਿੱਚ ਹਿੱਸਿਆਂ ਦੇ ਵਿੱਚ ਰੇਡੀਓ ਨੂੰ ਵੀ ਨਹੀਂ, ਜਿੱਦਾਂ ਗੀਤਕਾਰੀ ਨੂੰ ਖਾਸ ਕਰ ਕੁੜੀਆਂ ਦਾ ਜਾਣਾ ਜਾਂ ਪਹਿਲਾਂ ਤਾਂ ਮੁੰਡਿਆਂ ਨੂੰ ਜਾਣਾ ਵੀ ਵਰਜਿਆ ਜਾਂਦਾ ਸੀ ਕਿ ਇਹ ਕਿਹੜਾ ਆਮ ਬੰਦਿਆਂ ਦਾ ਕੰਮ ਨਹੀਂ ਭਾਈ, ਇਹ ਖਾਸ ਬੰਦਿਆਂ ਦਾ ਕੰਮ ਹੈ। ਤੇ ਇਸੇ ਤਰ੍ਹਾਂ ਹੀ ਰੇਡੀਓ ਵੀ ਜਦੋਂ ਆਪਣੇ ਪ੍ਰਵਾਸੀ ਛੋਟੇ ਹੁੰਦੇ ਅਸੀਂ ਦੇਖਦੇ ਸੀ ਬੱਟਾਂ ਦੇ ਉੱਤੇ ਤੁਰਨਾ ਜਾਂ ਉਹਨਾਂ ਨੇ ਲਾਈਨ ਉੱਤੇ ਤੁਰਦੇ ਹੋਣਾ ਲਾਈਨ ਦੇ ਵਿੱਚ, ਤੇ ਮੋਹਰਲੇ ਵਾਲੇ ਨੇ ਨਾ ਰੇਡੀਓ ਮੋਢੇ ਦੇ ਉੱਤੇ ਰੱਖਿਆ ਹੁੰਦਾ ਸੀ ਤੇ ਬਾਕੀ ਸੁਣਦੇ ਪਿੱਛੇ ਆਉਂਦੇ ਸੀ, ਐਨ ਮਜ਼ੇ ਮਜ਼ੇ ਨਾਲ ਤੁਰਦੇ ਤੇ ਕੰਮਾਂ ਕਾਰਾਂ ਤੇ ਜਾਂਦੇ ਸੀ। ਤੇ ਮੌਕਾ ਮੈਨੂੰ ਬੜੀ ਮਿਲਿਆ ਰੇਡੀਓ ਸੁਣਨ ਦਾ ਪੰਜਾਬ ਦੇ ਵਿੱਚ, ਚਾਹੇ ਪਹਿਲੇ ਸਮਿਆਂ ਦੇ ਵਿੱਚ ਮਾਤਾ ਹੁਣਾਂ ਦਾ ਜਿਹੜਾ ਰੇਡੀਓ ਉਹ ਮੈਂ ਪਿਆਨੋ ਬਣਾਇਆ ਹੁੰਦਾ ਸੀਗਾ ਤੇ ਉਹ ਚੱਲਦਾ ਤਾਂ ਨਹੀਂ ਸੀਗਾ, ਉਹ ਜਿਹੜਾ ਉਹ ਲਾਈਟਾਂ ਵਾਲਾ ਕਹਿੰਦੇ ਹੁੰਦੇ ਸੀ, ਟਿਊਬ ਵਾਲਾ ਰੇਡੀਓ ਸ਼ਾਇਦ ਹੁੰਦਾ ਸੀਗਾ, ਯੈਲੋ ਤੇ ਬਰਾਊਨ ਤੇ ਉਹਨੂੰ ਮੈਂ ਉਹ 500 ਚ ਹੁੰਦੇ ਸੀ, ਉਹਨਾਂ ਨੂੰ ਦੱਬੀ ਜਾਣਾ ਜਦੋਂ ਪਿਆਨੋ ਚਲਾਈਦਾ ਹੁੰਦਾ ਤੇ ਸੁਣਨ ਦਾ ਮੌਕਾ ਉੱਥੇ ਬੜੀ ਮਿਲਿਆ। ਪਰ ਇੱਥੇ ਜਦੋਂ ਵਿਦੇਸ਼ੀ ਧਰਤੀ ਤੇ ਆਏ ਹਾਂ ਤੇ ਪੰਜਾਬੀ ਨੂੰ ਮਿਸ ਕੀਤਾ ਜਾਂ ਬੋਲਣੀ ਭੁੱਲਣ ਲੱਗ ਗਏ, ਲਿਖਣੀ ਭੁੱਲਣ ਲੱਗ ਗਏ, ਤਾਂ ਰੇਡੀਓ ਦੀ ਦੁਨੀਆਂ ਦੇ ਨਾਲ ਵਾਹ ਵਾਸਤਾ ਪੈਂਦਾ 2008 ਦੇ ਵਿੱਚ ਤੇ ਉਸ ਤੋਂ ਲੈ ਕੇ ਹੁਣ ਚੱਲ ਜਿਹੜਾ ਚੱਲੇ ਹੋਏ ਆ ਤੁਹਾਡੇ ਨਾਲ ਵੀ ਤੇ ਹੋਰ ਸੱਜਣਾ ਮਿੱਤਰਾਂ ਨਾਲ ਵੀ, ਤੇ ਉਹਦੇ ਨਾਲ ਮੈਨੂੰ ਲੱਗਦਾ ਕਿ ਸ਼ਖਸੀਅਤ ਤੁਹਾਡੀ ਜਿਹੜੀ ਆ ਪਰਸਨੈਲਿਟੀ ਆ ਜਾਂ ਸੈਲਫ ਕੋਨਫੀਡੈਂਸ ਆ, ਪਹਿਲਾਂ ਮਾਈਕ ਦੇ ਉੱਤੇ ਫੋਨ ਦੇ ਉੱਤੇ ਗੱਲ ਕਰਦੇ ਸੀ ਕਿਤੇ ਰੇਡੀਓ ਦੇ ਉੱਤੇ ਨਾ, ਤਾਂ ਲੱਤਾਂ ਤੇ ਦਿਲ ਦੀ ਧੜਕਣ ਵਧਦੀ ਹੁੰਦੀ ਸੀ, ਲੱਤਾਂ ਕੰਬਦੀਆਂ ਹੁੰਦੀਆਂ ਸੀ, ਜੋ ਗੱਲ ਕਹਿਣ ਗਏ ਹੁੰਦੇ ਸੀ ਤਾਂ ਕਹਿ ਕੁਝ ਹੋਰ ਆਉਂਦੇ ਹੁੰਦੇ ਸੀ। ਹਾਲਾਤ ਸ਼ਾਇਦ ਹੋ ਸਕਦਾ ਹੁਣ ਵੀ ਕਈ ਵਾਰੀ ਏਦਾਂ ਦੇ ਹੋ ਜਾਂਦੇ ਆ, ਤੇ ਕਮਿਊਨੀਕੇਸ਼ਨ ਦਾ ਜਿਹੜਾ ਉਹਦੇ ਵਿੱਚ ਸਿੱਖਣ ਨੂੰ ਬਥੇਰਾ ਕੁਝ ਮਿਲਿਆ, ਜਾਂ ਤੁਹਾਡੀ ਆਪਣੀ ਜਿਹੜੀ ਸ਼ਬਦਾਂ ਦੀ ਲਾਇਬ੍ਰੇਰੀ ਹੈ ਉਹਦੇ ਵਿੱਚ ਵਾਧਾ ਹੋਇਆ, ਗੱਲ ਕਿੱਦਾਂ ਕਰਨੀ ਹੈ ਕਿ ਉਹ ਹਜੇ ਸਿੱਖੀ ਜਾਂਦੇ ਆ, ਪਰ ਤੁਹਾਡੇ ਕੋਲੋਂ ਵੀ ਇਹ ਮੈਂ ਸੁਣਨਾ ਚਾਹਾਂਗਾ ਤੁਹਾਡਾ ਸਫ਼ਰ, ਮਤਲਬ ਕਿ ਕਿਵੇਂ ਰੇਡੀਓ ਦੇ ਵਿੱਚ ਸ਼ੁਰੂ ਹੁੰਦਾ ਹੈ ਤੇ ਕਿਸ ਮੁਕਾਮ ਤੱਕ, ਜਾਂ ਅੱਗੇ ਕਿ ਜਿਹੜੇ ਕੁਝ ਟਾਰਗੇਟ ਨੇ ਜਾਂ ਤੁਹਾਨੂੰ ਕੁਝ ਉਹ ਪੁਰਾਣੇ ਦਿਨ ਚੇਤੇ ਆਉਂਦੇ ਆ ਜਿਹਨਾਂ ਨੂੰ ਤੁਸੀਂ ਬੜਾ ਸੁਣਿਆ ਰੇਡੀਓ ਦੇ ਵਿੱਚ, ਉਹਨਾਂ ਦਾ ਨਾਮ?
3: ਹਾਂਜੀ ਭਾਈ ਸਾਹਿਬ, ਵਾਕਈ ਇਹ ਕਹਿ ਲੋ ਨਾ ਰੂਹ ਦੇ ਨਾਲ ਜੁੜੇ ਹੋਏ ਕਹਿੰਦੇ ਕੁਝ ਬੋਲ ਨੇ ਜਾਂ ਹਵਾ ਵਿੱਚ ਜਿਹੜੀ ਗੂੰਜਦੀਆਂ ਆਵਾਜ਼ਾਂ ਨੇ
1: ਜੀ,
3: ਉਹ ਬਹੁਤ ਹੀ ਜਾਦੂ ਵਾਲਾ ਮਾਹੌਲ ਜਿਹੜਾ ਸਿਰਜਦੀਆਂ ਨੇ ਜਦੋਂ ਜਦੋਂ ਆਪਾਂ ਜਾਣੇ ਆ, ਇੱਕ ਤਰ੍ਹਾਂ ਨੋਸਟੈਲਜਿਕ ਜਿਹਾ ਮਾਹੌਲ ਬਣ ਜਾਂਦਾ ਕਿ ਪੁਰਾਣਾ ਉਦੋਂ ਐ ਹੁੰਦਾ ਸੀ, ਉਦੋਂ ਇਹ ਸੀ, ਤੇ ਸਾਰਾ ਬਹੁਤ ਕਮਾਲ। ਅੱਜ ਕੰਪੈਰੇਟਿਵ ਸਟੱਡੀ ਜਿਵੇਂ ਆਪਾਂ ਕਰ ਰਹੇ ਹਾਂ ਅੱਜ ਕਿ ਉਦੋਂ ਤੇ ਅੱਜ ਦੇ ਸਮੇਂ ਦੇ ਫਰਕ ਜਿਹੜਾ ਕੰਟਰਾਸਟ ਕਰਕੇ ਦੇਖੀਏ ਜਾਂ ਉਹਨੂੰ ਕੰਪੇਅਰ ਕਰਕੇ ਦੇਖੀਏ ਤਾਂ ਉਹ ਬਹੁਤ ਜ਼ਿਆਦਾ ਜਿਹੜਾ ਫਰਕ ਏ
1: ਡਿਫਰੈਂਟ ਹੈ।
3: ਮੈਂ ਜੇ ਆਪਣੀ ਗੱਲ ਕਰਾਂ ਤੇ ਅਸੀਂ ਉਹ ਵੇਖਦੇ ਰਹੇ ਆ ਜਿਹੜੇ ਤਵੇ ਚੱਲਦੇ ਹੁੰਦੇ ਸੀ, ਰਿਕਾਰਡ ਕਹਿੰਦੇ ਉਹਨੂੰ ਪਿੰਡ, ਤੇ ਉਹ ਮੰਜੇ ਜੋੜ ਕੇ ਕੋਠੇ ਤੇ ਉਹ ਉੱਪਰ ਸਪੀਕਰ ਧਰਕੇ ਤੇ ਬੈਟਰੀ ਨਾਲ ਉਹਨੂੰ ਚੁੰਡੀਆਂ ਜੀ ਲਾ ਕੇ ਬੈਟਰੀ ਨੂੰ ਤੇ ਉਹ ਪੂਰੇ ਚੱਲਦੇ ਖੜਕਦੇ ਸੀ
1: ਜੀ,
3: ਤੇ ਉਹ ਕਾਫੀ ਜਿਹੜਾ ਤੇ ਜਿਹੜੀਆਂ ਗਲੀਆਂ ਮਹੱਲਿਆਂ ਦੇ ਵਿੱਚ ਉਹ ਝੰਡੀਆਂ ਬੰਨੀਆਂ ਹੁੰਦੀਆਂ ਸੀ ਸਾਰੀਆਂ ਤੇ ਕਾਗਜ਼ ਦੀਆਂ ਤੇ ਸਜਾਇਆ, ਉਹੀ ਸਜਾਵਟ ਹੁੰਦੀ ਸੀ
1: ਕਿਉਂਕਿ
3: ਬਿਜਲੀ ਵਾਲਾ ਕੋਈ ਇੰਨਾ ਚੱਕਰ ਝੰਡੀਆਂ ਚੱਲਦੀਆਂ ਸੀ ਤੇ ਸਭ ਤੋਂ ਵੱਡੀ ਮਠਿਆਈ ਲੱਡੂ ਚੱਲਦੇ ਸੀ
1: ਜੀ,
3: ਤੇ ਉਹ ਕਈ ਵਾਰ ਤਾਂ ਲੱਡੂ ਇੰਨੇ ਕੈੜੇ ਬਣ ਜਾਂਦੇ ਸੀ ਕਿ ਉਹ ਭਾਵੇਂ ਖਾ ਲਓ ਭਾਵੇਂ ਕਿਸੇ ਦੇ ਸਿਰ ਚ ਮਾਰ ਕੇ ਸਿਰ ਪਾੜ ਦੋ, ਦੋ ਡਬਲ ਕੰਮ ਕਰਦਾ ਸੀ, ਉਹ ਵੀ ਚੱਲਦੇ ਸੀ ਜੀ। ਹਾਂ ਉਹ ਤਾਂ ਹੁਣ ਵੀ ਜਿਹੜਾ ਅੱਜ ਕੱਲ ਵੀ ਜਿਹੜਾ ਫੇਵਰੇਟ ਚੱਲ ਰਿਹਾ ਕੰਮ ਮੇਨ ਜਿਹੜਾ ਚੱਲ ਰਿਹਾ, ਤੇ ਇਹ ਸੰਦੂਕ ਦੇ ਵਿੱਚ ਅੱਛਾ ਇਹ ਜਿਹੜੀ ਮਠਿਆਈ ਵੀ ਦੇਖ ਲੋ ਕਿੰਨੀ ਸਾਂਭ ਕੇ, ਜਿੱਦਾਂ ਬੈਂਕ ਚ ਨੀ ਰੱਖਦੇ ਸੀ ਉਹ ਸੰਦੂਕ ਚ ਰੱਖ ਦਿੰਦੇ ਸੀ ਤਾਲਾ ਲਾ ਕੇ, ਘੱਲਾਣੇਦਾਰ ਬਣਾਉਂਦੇ ਵੀ ਤੂੰ ਭਾਈ ਇਹਦਾ ਜ਼ਿੰਮੇਵਾਰ ਹੈ ਮਠਿਆਈ ਦਾ
1: ਜੀ,
3: ਉਹ ਆਪ ਹੀ ਦਾਲ ਆਈ ਜਾਂਦਾ ਸੀ ਬਾਈ ਕਹਿੰਦਾ ਕੋਈ ਨੀ ਚੱਕ ਦਾਂਗੇ। ਹੁਣ ਅੱਜ ਅੱਜ ਇਹ ਸਾਰਾ ਕੋਨਸੈਪਟ ਜਿਹੜਾ ਬਦਲਿਆ ਨਜ਼ਰ ਆ ਰਿਹਾ
1: ਜੀ।
3: ਤੁਸੀਂ ਵੇਖੋ ਕਿ ਉਹ ਜਿਹੜੇ ਰਿਕਾਰਡ ਚੱਲੇ, ਰਿਕਾਰਡਾਂ ਦੀਆਂ ਮਸ਼ੀਨਾਂ ਚੱਲੀਆਂ ਤੇ ਗ੍ਰਾਮੋਫੋਨ ਜਿਹੜਾ ਆਪਾਂ ਕਹਿ ਰਹੇ ਗ੍ਰਾਮੋਫੋਨ ਚਲੋ ਕੰਪਨੀ ਆ
1: ਹਾਂਜੀ,
3: ਤੇ ਉਹ ਹੌਲੀ ਹੌਲੀ ਕਰਦੇ ਕਰਦੇ ਜਦੋਂ ਰੀਲਾਂ ਆਈਆਂ
1: ਜੀ,
3: ਤੋ ਰੀਲਾਂ ਜਿਹੜੀਆਂ ਨੇ ਕੈਸੇਟ ਕਲਚਰ ਆਇਆ ਜਦੋਂ ਉਹਨਾਂ ਨੇ ਤਾਂ ਨੇਰੀ ਲਿਆਤੀ
1: ਜੀ,
3: ਤੋ ਇੱਕ ਦਹਾਕਾ ਲਗਭਗ ਪੂਰਾ 10-15 ਸਾਲ 20 ਸਾਲ ਰੀਲਾਂ ਨੇ ਰਾਜ ਕੀਤਾ
1: ਜੀ,
3: ਤੇ ਅੱਜ ਵਾਲੀਆਂ ਰੀਲਾਂ ਨਹੀਂ ਕਹਿ ਸਕਦੇ, ਅੱਜ ਤਾਂ ਹੋਰ ਤਰ੍ਹਾਂ ਦੀਆਂ ਆ ਗਈਆਂ, ਉਹ ਤੇ ਟੇਪ ਵਾਲੀਆਂ ਰੀਲਾਂ ਜਿਹੜੀਆਂ ਟੇਪਾਂ ਚੱਲਦੀਆਂ ਸੀ ਕਿ ਟੇਪ ਕੱਢੀ ਆ
1: ਜੀ,
3: ਤੇ ਗਾਇਕ ਵੀ ਜਿਹੜੇ ਆ ਉਦੋਂ ਲਿਖਦੇ ਹੁੰਦੇ ਕਿ 60 ਮਿੰਟ ਦੀ ਕੈਸੇਟ ਆਈ ਹੈ ਭਾਈ, ਤੇ ਇਹਨੂੰ ਹੁਣ ਆਪਾਂ ਵੰਡ ਲਈਏ ਕਿ 4 ਇੱਧਰ ਪਾਉਣੇ ਗਾਣੇ ਤੇ 4 ਉਹਦੇ ਬੀ ਸਾਈਡ ਚ ਪਾਉਣੇ,
1: ਬਿਲਕੁਲ,
3: ਤੇ ਉਹ 4 ਟਰੈਕ ਵੀ ਆ ਗਏ ਕਿ ਕਈ ਕਈ ਮਤਲਬ ਉਹਦੇ ਵਿੱਚ ਕ੍ਰਾਂਤੀਕਾਰੀਆਂ ਜਿਹੜੇ ਕੀਤੀਆਂ ਗਈਆਂ ਕਾਰਵਾਈਆਂ ਇਨੋਵੇਸ਼ਨ ਕੀਤੀਆਂ ਗਈਆਂ, ਪਰ ਜ਼ਿਆਦਾਤਰ ਉਹੀ ਸਿੰਗਲ ਹੈਡ ਵਾਲੀ ਟੇਪ ਚੱਲੀ ਆ
1: ਜੀ।
3: ਤੋ ਉਦੋਂ ਬਾਅਦ ਤੁਸੀਂ ਦੇਖੋ ਕਿ ਜਦੋਂ ਇਹ ਪੈਨ ਡਰਾਈਵ ਵਾਲਾ ਸੌਦਾ ਆਇਆ
1: ਸੀਡੀਆਂ
3: ਤੇ ਇਹਨੇ ਸਾਰਾ ਕੁਝ ਡਰਾਈਵ ਕਰਕੇ ਪਰਾਂ ਹੀ ਕਰਤਾ, ਉਹ ਸੀਡੀਆਂ ਵਾਲਾ ਤੇ ਮੈਂ ਸਕਿਪ ਹੀ ਕਰ ਗਿਆ ਵਿੱਚ, ਉਹ ਵੀ ਹਨੇਰੀ ਬਹੁਤ ਆਈ, ਪਰ ਸੀਡੀਆਂ ਜ਼ਿਆਦਾ ਦੇਰ ਉਹਨਾਂ ਨੇ ਇੰਨਾ ਰਾਜ ਨਹੀਂ ਕੀਤਾ,
1: ਡੀਵੀਡੀ ਕਰ ਗਿਆ ਉਹਦੇ ਵਿੱਚ ਸਪੇਸ ਘੱਟ ਹੋਣ ਕਰਕੇ ਕਹਿ ਲਓ, ਫਿਰ ਡੀਵੀਡੀ ਆ ਗਈਆਂ ਜੀ।
3: ਹਾਂਜੀ ਹਾਂਜੀ ਬਿਲਕੁਲ, ਹੁਣ ਤੁਸੀਂ MP3 ਲੈਣੀ ਸੀ ਉਹ ਮਹਿੰਗੀ ਪੈਂਦੀ ਸੀ ਕਾਫੀ, ਉਹ ਸੀਡੀ ਆਉਂਦੀ ਸੀ ਤੇ ਉਹਦੇ ਚ ਗਾਣੇ ਉਨੇ ਕੀ ਹੁੰਦੇ ਸੀ 4-5
1: ਜੀ,
3: ਬੰਦਾ ਕਹਿੰਦਾ ਇਹਦੇ ਨਾਲ ਤਾਂ ਯਾਰ ਉਹੀ ਟੇਪ ਹੀ ਠੀਕ ਸੀ, ਬਾਰ ਬਾਰ ਭਰਾਈ ਜਾ ਸਕਦੀ ਸੀ
1: ਜੀ।
3: ਤੋ ਉਹ ਬਦਲਿਆ, ਮੀਡੀਆ ਬਦਲਿਆ, ਪਰ ਇਹ ਜਿਹੜਾ ਬਦਲ ਕੇ ਚਲੋ ਪੈਨ ਡਰਾਈਵ ਆ ਗਿਆ, ਜਿਹੜਾ ਉਹ ਦੂਸਰਾ ਹੁਣ ਕਲਾਊਡ ਦੇ ਉੱਤੇ ਆਪਾਂ ਸੁਣ ਰਹੇ ਹਾਂ, ਹੁਣ ਉਹਦਾ ਹੁਣ ਤਾਂ ਰੂਪ ਰੇਖਾ ਹੀ ਬਦਲ ਗਈ
1: ਬਿਲਕੁਲ।
3: ਤੋ ਅੱਗੇ ਤੋਂ ਕੱਲ ਨੂੰ ਹੋਰ ਵੀ ਜਿਆਦਾ ਬਦਲੇਗਾ ਸੈਟਅਪ ਜਿਹੜਾ, ਕਿਉਂਕਿ ਬਹੁਤ ਕੁਛ ਆਪਾਂ ਦੇਖ ਰਹੇ ਹਾਂ ਤੇਜ਼ੀ ਨਾਲ ਬਦਲ ਰਿਹਾ ਇਹ ਟਾਈਮ ਲਾਈਨ, ਬਹੁਤ ਬਹੁਤ ਫਾਸਟ ਚੱਲ ਰਹੀ ਹੈ ਜਿਹਦੇ ਉੱਤੇ ਆਪਾਂ ਇਹ ਸਾਰਾ ਕੁਛ ਗਵਾਹ ਬਣ ਰਹੇ ਹਾਂ, ਜਿਹਦੇ ਬਹੁਤ ਕਮਾਲ
1: ਬਿਲਕੁਲ
3: ਇਹ ਸਾਰਾ ਕੁਛ ਦੇਖਦੇ ਦਿਖਾਉਂਦੇ, ਪਰ ਇਹ ਸਾਰੀ ਟਾਈਮ ਲਾਈਨ ਦੇ ਉੱਪਰ ਪਰੋਸਿਆ ਕੀ ਜਾ ਰਿਹਾ
1: ਜੀ,
3: ਇਹਨੂੰ ਤਾਂ ਆਪਾਂ ਇੱਕ ਮੰਚ ਕਹਿ ਲਾਂਗੇ ਨਾ, ਕਿ ਜਿੰਨਾ ਮੀਡੀਆ ਇੱਕ ਮੰਚ ਹੀ ਹੈ
1: ਬਿਲਕੁਲ ਜੀ,
3: ਜਿਹੜਾ ਚਾਹੇ ਉਹ ਪ੍ਰਿੰਟ ਹੋਏ ਚਾਹੇ ਡਿਜੀਟਲ ਹੋਏ ਚਾਹੇ ਉਹ ਕੋਈ ਵੀ ਹੋਏ, ਉਹ ਸਾਰਾ ਮੀਡੀਆ ਚਾਹੇ ਚਾਹੇ ਉਹਨੂੰ ਆਪਾਂ ਗੀਤ ਸੰਗੀਤ ਨਾਲ ਜੋੜੀਏ, ਚਾਹੇ ਉਹ ਰੇਡੀਓ ਜਿਹੜੇ ਟਾਕ ਸ਼ੋ ਪਹਿਲਾਂ ਵੀ ਚੱਲਦੇ ਰਹੇ ਆ ਉਹਨਾਂ ਨਾਲ ਜੋੜੀਏ, ਸਾਰਾ ਕੁਛ ਉਹ ਦੇਖੋ ਇਹ ਇੱਕ ਲਾਈਨ ਮਾਰ ਦਿੰਦੇ ਆਪਾਂ ਕਿ ਇਹ ਇੱਕ ਟੇਬਲ ਲੱਗ ਗਿਆ ਜਾਂ ਇੱਕ ਮੰਚ ਲੱਗ ਗਿਆ
1: ਜੀ,
3: ਪਰ ਇਹਦੇ ਉੱਪਰ ਰੱਖ ਕੇ ਜੋ ਪਰੋਸਿਆ ਜਾ ਰਿਹਾ ਉਹ ਚ ਕੋਈ ਖਾਸ ਤਬਦੀਲੀ ਨਹੀਂ ਆਈ,
1: ਨਹੀਂ ਆਈ ਜੀ,
3: ਜੋ ਸਾਡੇ ਵਿਚਾਰ ਸਦੀਆਂ ਪਹਿਲਾਂ ਸੀ ਉਹੀ ਅੱਜ ਹੈ
1: ਜੀ,
3: ਅੱਜ ਵੀ ਅਸੀਂ ਉਹੀ ਨਿੰਬੂ ਮਿਰਚਾਂ ਰੱਖ ਕੇ ਉਹਨੂੰ ਕਹਿੰਦੇ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਤੇ ਪਹਿਲਾਂ ਊ ਕਹਿ ਦਿੰਦੇ ਸੀ ਚਲੋ
1: ਜਾਂ ਫੋਟੋ ਬਣਾ ਕੇ ਛਿੱਤਰ ਮਾਰ ਦਿੰਦੇ ਸੀ 7-8 ਜੀ, ਹਾਂਜੀ
3: ਬਿਲਕੁਲ ਬਿਲਕੁਲ, ਹੁਣ ਉਹ ਜੀ ਰਿੰਗ ਟਾਈਮ ਲਾ ਕੇ ਬਹਿ ਜਾਂਦੇ ਕਿ ਚਲੋ ਠੀਕ ਹੈ ਜੀ ਸਾਡੇ ਵੱਲੋਂ ਆਹੀ ਆ
1: ਜੀ,
3: ਸਾਡੇ ਵਿੱਚ ਨੀ ਫਰਕ ਪਿਆ ਕਿਉਂਕਿ ਅਸੀਂ ਤਾਂ ਉਹੀ ਆ
1: ਜੀ,
3: ਅਸੀਂ ਉਹ ਜਿਵੇਂ ਉਹ ਗੀਤ ਆਇਆ ਸੀ ਉਹ ਮੌਸਮ ਵਾਂਗੂ ਬਦਲ ਗਏ ਅਸੀਂ ਰੁੱਖਾਂ ਵਾਂਗੂ ਖੜੇ ਰਹੇ, ਸਾਡੀ ਤਾਂ ਰੁੱਖ ਆ
1: ਜੀ,
3: ਸਾਡੇ ਚ ਕੋਈ ਫਰਕ ਨੀ, ਸਾਡੀ ਸੋਚ ਜਿਹੜੀ ਹੈ ਉਨੀ ਤੇਜ਼ੀ ਨਾਲ ਨਹੀਂ ਬਦਲੀ ਜਿੰਨੀ ਜਿੰਨਾ ਕੁਛ ਮੀਡੀਆ ਬਦਲ ਗਿਆ
1: ਬਿਲਕੁਲ,
3: ਇਹੀ ਕਾਰਨ ਆ ਕਿ ਸਾਨੂੰ ਅੱਜ ਸੱਚ ਤੇ ਝੂਠ ਵਿੱਚ ਫਰਕ ਨਹੀਂ ਪਤਾ ਲੱਗਦਾ, ਕਿਹੜੀ ਫੇਕ ਨਿਊਜ਼ ਆ ਕਿਹੜੀ ਵੈਸੇ ਮਤਲਬ ਸੱਚੀ ਖਬਰ ਆ, ਕਿਹੜੀ ਭੈੜੀ ਆ ਕਿਹੜੀ ਚੰਗੀ ਆ, ਫਿਲਟਰ ਸਾਡਾ ਦਿਮਾਗ ਅਜੇ ਤੱਕ ਓਨਾ ਨਹੀਂ ਕਰ ਸਕਦਾ, ਅਸੀਂ ਜੋ ਸਾਨੂੰ ਮੈਂ ਕਿਸੇ ਮਿੱਤਰ ਨੂੰ ਕੋਈ ਰੀਲ ਭੇਜਤੀ ਜਾਂ ਕੋਈ ਇਹੋ ਜਿਹੀ ਖਬਰ ਭੇਜਤੀ, ਕੋਈ ਥੰਬਨੇਲ ਭੇਜਤਾ, ਕੋਈ ਫੋਟੋ ਭੇਜਤੀ ਕਿ ਆਹ ਦੇਖੋ ਜੀ ਐਂ ਹੋ ਗਿਆ ਫਲਾਣੀ ਜਗ੍ਹਾ ਤਾਂ ਦੁਨੀਆ ਡੁੱਬ ਗਈ, ਉਹਨੇ ਕੋਈ ਉਹਨੂੰ ਵੈਰੀਫਾਈ ਨਹੀਂ ਕਰਨਾ, ਅੱਗੇ ਉਹਨੇ ਕਹਿਣਾ ਲੈ ਬਾਈ ਉਹਨੇ ਭੇਜੀ ਆ ਠੀਕ ਹੀ ਹੋਣੀ ਹੈ ਚੱਕ ਦੋ, ਮੈਂ ਕਰਦਾ ਬ੍ਰੇਕਿੰਗ ਨਿਊਜ਼, ਸੋ ਨਿਊਜ਼ ਬ੍ਰੇਕਿੰਗ ਇੰਨੀ ਹੋ ਗਈ ਕਿ ਨਿਊਜ਼ ਹੀ ਬ੍ਰੇਕ ਹੋ ਗਈ,
1: ਬ੍ਰੇਕ ਹੋ ਗਈ
3: ਉਹਦੇ ਵਿੱਚ ਨਿਊਜ਼ ਨੇ ਆਤਮ ਹੱਤਿਆ ਕਰ ਲਈ ਨਿਕਲ ਕੇ
1: ਜੀ,
3: ਹੁਣ ਇਹ ਜਦੋਂ ਇਹ ਸਾਰਾ ਸੌਦਾ ਚੱਲਦਾ ਹੈ ਤਾਂ ਇਹੀ ਗੱਲ ਹੈ ਕਿ ਅੱਜ ਆਪਾਂ ਇਹਦੇ ਉੱਤੇ ਚਰਚਾ ਵੀ ਕਰ ਰਹੇ ਹਾਂ ਕਿ ਭਾਈ ਸਾਨੂੰ ਮਿਲ ਤਾਂ ਗਈਆਂ ਸਹੂਲਤਾਂ
1: ਜੀ,
3: ਪਰ ਅਸੀਂ ਉਹਦੇ ਚ ਉਹਦਾ ਫਾਇਦਾ ਲੈ ਰਹੇ ਹਾਂ ਜਾਂ ਉਹਦੇ ਉੱਤੇ ਬੋਝ ਬਣ ਕੇ ਬਹਿ ਗਏ ਆ, ਜਾਂ ਅਸੀਂ ਇਹਦੇ ਨਾਲ ਜੋ ਸੂਚਨਾ ਟੈਕਨੋਲੋਜੀ ਦਾ ਦਰਿਆ ਚੱਲ ਰਿਹਾ ਹੈ ਇਹਦੇ ਵਿੱਚ ਤਾਰੀਆਂ ਲਾ ਰਹੇ ਹਾਂ ਗੋਤੇ ਲਾ ਰਹੇ ਹਾਂ ਜਾਂ ਡੁੱਬ ਚੁੱਕੇ ਆ ਜਾਂ ਇਹਦੇ ਉੱਤੇ ਪੁਲ ਪਾ ਕੇ ਪਾਰ ਲੰਘੀ ਜਾਂਦੇ ਆ ਹੋਰ ਗਾਹਾਂ ਦੀ ਗੱਲ ਸੋਚ ਰਹੇ ਹਾਂ,
1: ਬਿਲਕੁਲ
3: ਇਹ ਸਾਰੇ ਸਿਨੈਰੀਓ ਵਿਚਾਰਨ ਯੋਗ ਨੇ,
1: ਮੈਂ
3: ਕਰਕੇ
1: ਛੰਮੀ ਜੀ ਇੱਕ ਗੱਲ ਜ਼ਰੂਰ ਤੁਹਾਡੇ ਨਾਲ ਜੋੜਦਾ, ਮੈਨੂੰ ਉਹ ਗੱਲ ਚੇਤੇ ਆਉਂਦੀ ਹੈ ਅੱਜ ਜਦੋਂ ਮੈਂ ਟਾਈਟਲ ਜਿਹਾ ਲਿਖਿਆ ਨਾ ਮੀਡੀਆ ਤੇ ਸਮਾਜ ਸੁਣਨ ਤੋਂ ਕਲਿੱਕ ਕਰਨ ਤੱਕ ਦਾ ਸਫ਼ਰ, ਤਾਂ ਮਨ ਚ ਅੱਜ ਜਿਹੜੀ ਤੁਸੀਂ ਹੁਣ ਗੱਲ ਕੀਤੀ ਮੇਰੇ ਮਨ ਚ ਔਜਲਾ ਸਾਹਿਬ ਦੀ ਗੱਲ ਚੇਤੇ ਆ ਗਈ, ਉਹ ਕਈ ਵਾਰੀ ਕਹਿੰਦੇ ਹੁੰਦੇ ਆ ਕਿ ਜੇ ਤਾਂ ਮੈਂ ਕੁਝ ਸੁਣਨ ਲੱਗ ਜਾਵਾਂ ਜਾਂ ਦੇਖਣ ਲੱਗ ਜਾਵਾਂ ਤਾਂ ਉਹਨੂੰ ਚੰਗੀ ਤਰ੍ਹਾਂ ਸੁਣੂਗਾ, ਤੇ ਜੇ ਨਹੀਂ ਆ ਤਾਂ ਫਿਰ ਨਹੀਂ, ਮਤਲਬ ਕਿ ਪਰ ਉਹ ਸਾਡੇ ਵਿੱਚ ਵੀ ਕਿਤੇ ਨਾ ਕਿਤੇ ਬਿਰਤੀ ਜਿਹੜੀ ਆ ਉਹ ਘਟਦੀ ਨਜ਼ਰ ਆਉਂਦੀ ਹੈ, ਕਲਿੱਕਾਂ ਦੀ ਦੁਨੀਆਂ ਦੇ ਵਿੱਚ ਜ਼ਿਆਦਾ ਮਤਲਬ ਕਿ ਫਸ ਗਏ ਆ
3: ਗੱਲ, ਪਰ ਸਭ ਦੇਖੋ ਜਿਹੜੀ ਸਾਡੀ ਨਾ ਸੁਣਨ ਦੀ ਸ਼ਕਤੀ ਹੈ ਜਾਂ ਦੇਖਣ ਦੀ ਸ਼ਕਤੀ ਹੈ, ਮੇਨ ਤਾਂ ਇਹੀ ਦੋ ਆਪਾਂ ਮੰਨ ਕੇ ਚੱਲਦੇ ਹਾਂ, ਇੱਕ ਦ੍ਰਿਸ਼ਟੀ ਜਿਹੜੀ ਹੈ, ਹੁਣ ਜਿਹੜੀ ਨਜ਼ਰ ਸਾਨੂੰ ਬਖਸ਼ੀ ਹੋਈ ਹੈ ਕੁਦਰਤ ਨੇ ਦੇਖਣ ਦੀ ਸ਼ਕਤੀ ਆ, ਜੇ ਤੁਸੀਂ ਇਹਨੂੰ ਧਿਆਨ ਨਾਲ ਦੇਖੋ ਤਾਂ ਅਸੀਂ ਬਹੁਤ ਹੀ ਛੋਟੇ ਏਰੀਏ ਦੇ ਉੱਤੇ ਫੋਕਸ ਕਰ ਸਕਦੇ ਹਾਂ, ਯਾਨੀ ਕਿ ਜੇ ਮੇਰੇ ਕੋਲ ਕੋਈ ਪੈਨਸਲ ਦੀ ਟਿਪ ਹੈ ਨਾ ਮੈਂ ਓਨੇ ਕੁ ਏਰੀਏ ਦੇ ਉਹੀ ਫੋਕਸ ਕਰ ਸਕਦਾ, ਬਾਕੀ ਸਭ ਬਲਰ ਹੋ ਜਾਏਗਾ ਆਸੇ ਪਾਸੇ, ਉਹ ਮੈਨੂੰ ਨਜ਼ਰ ਨਹੀਂ ਆਏਗਾ, ਜਿਹਨੂੰ ਮੈਂ ਦੇਖੂਗਾ ਉਹੀ ਦਿਖੂਗਾ ਮੈਨੂੰ
1: ਬਿਲਕੁਲ,
3: ਆਲੇ ਦੁਆਲੇ ਭਾਵੇਂ ਕੋਈ ਹੋਰ ਜੋ ਮਰਜ਼ੀ ਹੁੰਦਾ ਰਹੇ, ਤੋ ਲੱਗਦਾ ਹੈ ਕਿ ਆਪਾਂ ਨੂੰ ਸਭ ਕੁਛ ਦਿਖੀ ਜਾਂਦਾ ਪਰ ਅਸਲ ਚ ਆਪਾਂ ਨੂੰ ਬਹੁਤ ਘੱਟ ਏਰੀਆ ਪੂਰੇ ਜਿਹੜਾ ਵਿਜੂਅਲ ਹੈ ਉਹਦੇ ਵਿੱਚੋਂ ਨਜ਼ਰ ਆ ਰਿਹਾ, ਉਹਨੂੰ ਆਪਾਂ ਕਲੀਅਰ ਦੇਖ ਰਹੇ ਹਾਂ ਜਿਹਨੂੰ ਦੇਖ ਰਹੇ ਹਾਂ, ਤੇ ਜਿਹੜਾ ਉਹਦੇ ਆਲੇ ਦੁਆਲੇ ਦਾ ਏਰੀਆ ਉਹ ਬਲਰਡ ਰਹਿੰਦਾ ਹਮੇਸ਼ਾ ਹੀ,
1: ਬਿਲਕੁਲ
3: ਤਾਂ ਹੀ ਕਈ ਵਾਰੀ ਹੁੰਦਾ ਹੈ ਕਿ ਯਾਰ ਬੰਦਾ ਕਹਿੰਦਾ ਉਹ ਯਾਰ ਭਾਈ ਤੂੰ ਉੱਥੋਂ ਲੰਘ ਗਿਆ ਅੱਡੇ ਜੋ ਮੈਨੂੰ ਦੇਖਿਆ ਨੀ, ਮੈਂ ਉੱਥੇ ਖੜਾ ਸੀ ਤੈਨੂੰ ਹੱਥ ਵੀ ਮਾਰਿਆ
1: ਜੀ,
3: ਭਾਈ ਉਹ ਹੁਣ ਉਹ ਮਤਲਬ ਇਹਦੀ 360 ਡਿਗਰੀ ਅੱਖਾਂ ਤਾਂ ਹੈ ਨੀ, ਜਿਹੜਾ ਜਿਵੇਂ ਉਹ ਝੋਟੇ ਦੇ ਨਿਕਲੀ ਆਉਂਦੇ ਚਾਰੇ ਪਾਸੇ ਅੱਖਾਂ, ਉਦੋਂ ਕਾਫੀ ਏਰੀਆ ਕਵਰ ਕਰ ਲੈਂਦੇ ਆ, 180 ਕਰ ਲੈਂਦੇ ਆ, ਉਹ ਤਾਂ ਮੈਨੂੰ ਲੱਗਦਾ
1: ਜੀ
3: ਹੋ ਸਕਦਾ ਪਰ 360 ਤਾਂ ਉਹ ਵੀ ਨੀ ਕਰਦੇ
1: ਜੀ, ਬਿਲਕੁਲ
3: ਪਰ ਬੰਦੇ ਨਾਲੋਂ ਜ਼ਿਆਦਾ ਹੀ ਦਿਖਦਾ ਉਹਨਾਂ ਨੂੰ
1: ਜੀ,
3: ਬਾਹਰ ਨੂੰ ਉਭਰੇ ਹੁੰਦੇ ਨੇ ਉਹਨਾਂ ਦੇ ਜਿਹੜੇ ਅੱਖਾਂ ਦੇ ਡੇਲੇ ਕਹਿ ਲੋ
1: ਜੀ,
3: ਤੋ ਸਾਡੇ ਕੈਮਰੇ ਫਿਰ ਵੀ ਅਲੱਗ ਤਰ੍ਹਾਂ ਕੰਮ ਕਰਨੇ। ਇਸੇ ਤਰ੍ਹਾਂ ਹੀ ਕੰਨਾਂ ਦੀ ਗੱਲ ਆ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਜੇ ਮੈਂ ਸੁਣਨਾ ਚਾਹਾਂ
1: ਕੰਨ ਰਸ,
3: ਉਹਨਾਂ ਉਨੀ ਕੁ ਗੱਲ ਹੀ ਸੁਣੋਗੇ। ਇੱਥੇ ਹਜ਼ਾਰਾਂ ਆਵਾਜ਼ਾਂ ਫਿਜ਼ਾ ਦੇ ਵਿੱਚ ਗੂੰਜ ਰਹੀਆਂ ਹੋਣਗੀਆਂ
1: ਜੀ।
3: ਤੁਸੀਂ ਭੀੜ ਦੇ ਵਿੱਚ ਘੁੰਮ ਰਹੇ ਹੋ, ਤੁਸੀਂ ਕਿਸੇ ਜਗ੍ਹਾ ਚ ਬੈਠੇ ਹੋ ਸ਼ੋਰ ਸ਼ਰਾਬੇ ਵਾਲੀ, ਉਹ ਸਾਰੇ ਸ਼ੋਰ ਵਿੱਚੋਂ ਤੁਸੀਂ ਉਹੀ ਆਵਾਜ਼ ਨੂੰ ਸੁਣੋਗੇ ਜਿਹੜੀ ਤੁਸੀਂ ਫੋਕਸ ਕਰਨਾ ਚਾਹੋ। ਇਹ ਵੱਡੀ ਸਾਡੀ ਉਹ ਆ ਕਹਿ ਲੋ ਵੀ ਸ਼ਕਤੀ ਕਹਿ ਲੋ ਇਹਨੂੰ
1: ਜੀ,
3: ਮਨੁੱਖ ਦੀ
1: ਜੀ।
3: ਇਹੀ ਮੀਡੀਆ ਦੀ ਜਦੋਂ ਅਸੀਂ ਵਰਤੋਂ ਕਰਦੇ ਹਾਂ ਸਮਾਜ ਚ ਰਹਿੰਦੇ ਹੋਏ ਤਾਂ ਉਹੀ ਜਿਹੜਾ ਕੰਮ ਆਉਂਦੀ ਹੈ ਕਿ ਆਪਾਂ ਨੂੰ ਉਹਦੀ ਕਿੰਨੀ ਕੁ ਸੋਝੀ ਹੈਗੀ ਹੈ
1: ਜੀ,
3: ਇਹਨਾਂ ਚੀਜ਼ਾਂ ਨੂੰ ਪਰਖਣ ਦੀ, ਸਮਝਣ ਦੀ ਤੇ ਵਰਤੋਂ ਕਰਨ ਦੀ
1: ਜੀ।
3: ਜੀ ਜੀ
1: ਬਿਲਕੁਲ ਹੈ ਜੀ। ਤੇ ਸ਼ਮੀ ਜੀ, ਚਲੋ ਸੁਣਨ ਦੀ ਤਾਂ ਗੱਲ ਹੋਈ ਆ, ਕਮਿਊਨੀਕੇਸ਼ਨ ਗੱਲਬਾਤ ਦਾ ਸਿਲਸਿਲਾ ਕਹਿ ਲੋ ਕਿ ਪਹਿਲਾਂ ਜਦੋਂ ਉਹ ਵੀ ਸਮਾਂ ਸੀ ਜਦੋਂ ਤਾਰ ਮਤਲਬ ਕਿ ਆਉਂਦੀ ਹੁੰਦੀ ਸੀ ਬੜਾ ਲੰਮਾ ਸਮਾਂ, ਫਿਰ ਟੈਲੀਫੋਨ ਆ ਗਏ, ਹੋਰ ਸਾਰਾ ਸਿਲਸਿਲਾ ਆ ਗਿਆ। ਚਲੋ ਹੈਗੀ ਤਾਂ ਇਹ ਵੀ ਆਵਾਜ਼

0: ਪਰਫਾਰਮੈਂਸ ਤੁਹਾਨੂੰ ਕਿੱਦਾਂ ਲੱਗਦਾ ਹੈ ਕਿ ਕਿਵੇਂ ਦੀ ਜਿਹੜੀ ਹੈ ਦੇ ਰਹੇ ਨੇ, ਜਾਂ ਕੁਝ ਉਹਨਾਂ ਦੇ ਵਿੱਚ ਵੀ ਦੌੜ ਭੱਜ ਦੀ ਬਿਰਤੀ ਜ਼ਿਆਦਾ ਦਿਖਣ ਲੱਗੀ ਹੈ, ਜਾਂ ਪਹਿਲਾਂ ਜਿਹੜੇ ਵਿਦੇਸ਼ਾਂ ਦੇ ਵਿੱਚੋਂ ਕੁਝ ਐਸੇ ਟਾਵੇਂ ਟਾਵੇਂ ਰੇਡੀਓ ਹੁੰਦੇ ਸੀਗੇ, ਤਾਂ ਉਹਨਾਂ ਦੀ ਜਿਹੜੀ ਸੀ ਪ੍ਰੈਜੈਂਟੇਸ਼ਨ ਕਹਿ ਲਓ, ਜਾਂ ਹੋਰ ਸਾਰਾ ਸੰਵਾਦ ਚਰਚਾ, ਜਾਂ ਉੱਥੇ ਦੇ ਮੁੱਖ ਮੁੱਦੇ ਜਿਹੜੇ ਹੁੰਦੇ ਸੀ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ NRI-ਆਂ ਦਾ ਮੁੱਦਾ ਹੈ, ਕੋਈ ਉੱਥੇ ਦੁੱਖ ਤਕਲੀਫਾਂ ਨੇ, ਕੁਝ ਹੋਰ ਸਾਰੀਆਂ ਚੀਜ਼ਾਂ ਨੇ, ਡਿਸਕਸ਼ਨਾਂ ਚੱਲਦੀਆਂ ਸੀ। ਜਿਵੇਂ ਕਿ ਸਾਡੇ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਅਸੀਂ ਰੇਡੀਓ ਨੂੰ ਦੇਖਦੇ ਹਾਂ ਜਾਂ ਉਹ ਖਬਰਾਂ ਵੀ ਦਿੰਦੇ ਆ, ਤਾਂ ਉਹ ਉੱਥੇ ਕੁ ਤੱਕ ਹੀ ਸੀਮਿਤ ਰਹਿੰਦੇ ਆ ਕਿ 8-10 ਮਿੰਟ ਦੇ ਵਿੱਚ ਜਿਹੜੀਆਂ ਨੇ ਜੋ ਦੁਨੀਆਦਾਰੀ ਦੇ ਵਿੱਚ ਹੋ ਰਿਹਾ ਉਹਨੂੰ ਮਤਲਬ ਕਿ ਸੰਖੇਪ ਦੇ ਵਿੱਚ ਹੈਡਲਾਈਨ ਕਰਕੇ ਤਾਂ ਉਹਨੂੰ ਸਮਾਪਤ ਕਰ ਦੇਣਾ, ਉਹਦੀ ਡਿਟੇਲ ਦੇ ਵਿੱਚ ਨਹੀਂ ਜਾਂਦੇ, ਜਾਂ ਪੱਤਰਕਾਰੀ ਦੇ ਵਿੱਚ ਜਿਹੜਾ ਜੋ ਵੀ ਸਿਲਸਿਲਾ ਤੁਹਾਨੂੰ ਉਹਦੇ ਬਾਰੇ ਜ਼ਿਆਦਾ ਨੌਲੇਜ ਹੈਗੀ ਹੈ, ਤੇ ਉਸ ਮਿਆਰ ਦੀਆਂ ਡਿਬੇਟਾਂ ਸਾਡੇ ਉਹਨਾਂ ਮੀਡੀਆ ਦੇ ਵਿੱਚ ਜਾਂ ਸਾਡੇ ਉਹਨਾਂ ਜਿਹੜੇ ਸਾਡੇ ਮੁੱਖ ਮੁੱਦੇ ਨੇ ਜਾਂ ਦੁੱਖ ਤਕਲੀਫਾਂ ਨੇ ਲੋਕਾਂ ਦੀਆਂ, ਸਮਾਜ ਦੀਆਂ, ਕਿ ਉਹ ਡਿਸਕਸ਼ਨਾਂ ਦੇ ਵਿੱਚ ਏਡੇ ਵੱਡੇ ਪੱਧਰ ਦੇ ਉੱਤੇ ਕਿਉਂ ਨਹੀਂ ਉੱਭਰ ਰਹੀਆਂ ਜਾਂ ਆ ਕਿਉਂ ਨਹੀਂ ਰਹੀਆਂ, ਕਿ ਉਹਦੀ ਸਮੱਸਿਆ ਕਿਵੇਂ ਦੇਖਦੇ ਹੋ, ਕੀ ਕਾਰਨ ਕੀ ਨੇ ਉਹ ਚੀਜ਼ਾਂ ਦੇ?
1: ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕੋਈ ਵੀ ਬਿਜ਼ਨਸ ਮਾਡਲ ਹੈ ਉਹਦਾ ਸਭ ਤੋਂ ਵੱਡਾ ਜਿਹੜਾ ਫੰਡਾ ਰਹਿੰਦਾ ਹੈ ਕਿ ਉਹ ਮੁਨਾਫਾ ਕਮਾਉਣ ਦਾ ਰਹਿੰਦਾ ਹੈ
0: ਜੀ।
1: ਉਹਨੂੰ ਕਿਸ ਚੀਜ਼ ਦੇ, ਕਿਸ ਚੀਜ਼ ਨੂੰ ਸ਼ੇਅਰ ਕਰਕੇ, ਕਿਸ ਚੀਜ਼ ਦੀ ਪ੍ਰੋਡਕਸ਼ਨ ਕਰਕੇ ਉਹਨਾਂ ਦੀ ਜੇਬ ਚ ਕੁਝ ਪੈਸੇ ਆਉਣਗੇ, ਇਹ ਮੁੱਖ ਉਹਨਾਂ ਨੇ ਰੱਖਣੀ ਹੈ ਗੱਲ ਕਿ ਬਾਈ ਠੀਕ ਆ। ਹੁਣ ਸੰਜੀਦਾ ਗੱਲਬਾਤ ਕੋਈ ਕਰੇ, ਅਗਲਾ ਸੁਣੇ ਨਾ ਕੋਈ, ਉਹ ਅਗਲਾ ਕਹਿੰਦਾ ਇੱਥੇ ਤਾਂ ਸਾਡੇ ਟੱਬਰ ਨੀ ਸੁਣਦਾ ਸਾਡੀ ਗੱਲ ਇਹੀ ਜੀ, ਤੇ ਆਪਾਂ ਜੇ ਕਿਸੇ ਮੰਚ ਦੇ ਉਹ ਪਾਸੇ ਇਹ ਗੱਲ ਸ਼ੇਅਰ ਕਰ ਰਹੇ ਆ
0: ਜੀ,
1: ਉਹ ਵੀ ਕਹਿਣਗੇ ਯਾਰ ਇਹ ਕਿਹੜੀਆਂ ਗੱਲਾਂ ਕਰੀ ਜਾਂਦੇ ਆ। ਉਹ ਉਹਨਾਂ ਨੂੰ ਤਾਂ ਉਹ ਚਾਹੀਦਾ ਆ ਥੋੜਾ ਜਿਹਾ ਤੜਕੇ ਵਾਲਾ ਕੰਮ, ਥੋੜਾ ਜਿਹਾ ਮਸਾਲੇ ਵਾਲਾ ਕੰਮ, ਕਿਉਂਕਿ ਜਦੋਂ ਆਪਾਂ ਦੇਖਦੇ ਆ ਨਾ
0: ਜੀ,
1: ਮੰਨ ਲਓ ਜਿਹੜੀ ਫਿਲਮ ਹੈ, ਕੋਈ ਫਿਲਮ ਦੇਖਣ ਜਾ ਰਹੇ ਹਾਂ ਆਪਾਂ, ਫਿਲਮ ਨੂੰ ਕੋਈ ਆਪਾਂ ਐ ਨੀ ਦੇਖਣ ਜਾ ਰਹੇ ਵੀ ਸੱਚੀ ਸੱਚੀ ਹੋਵੇ ਕੋਈ ਇਹ ਗੱਲ
0: ਜੀ,
1: ਵੀ ਉਹ ਅਮਿਤਾਭ ਬੱਚਨ ਨੇ ਭਾਈ 10ਵੀਂ ਮੰਜ਼ਿਲ ਤੋਂ ਛਾਲ ਮਾਰਦੀ ਥੱਲੇ ਤੇ ਉਹ ਸਹੀ ਸਲਾਮਤ ਥੱਲੇ ਉੱਤਰ ਵੀ ਆਇਆ ਤੇ ਗਾਹਾਂ ਕੁੱਟ ਕਟਾਪਾ ਵੀ ਕਰ ਰਿਹਾ ਹੋਰ 10ਵੀਂ ਬੰਦਿਆਂ ਦਾ, ਤੇ ਉਹਨੂੰ ਕੁਛ ਵੀ ਨੀ ਹੁੰਦਾ, ਟਿਸ਼ੂ ਟਿਸ਼ੂ ਗੋਲੀਆਂ ਵੀ ਚੱਲ ਰਹੀਆਂ ਤੇ ਉਹਨੂੰ ਕੋਈ ਫਰਕ ਨੀ, ਅਗਲਾ ਭਾਵੇਂ ਪਿੱਛੇ ਨੂੰ ਹੱਥ ਕਰਕੇ ਗੋਲੀ ਚਲਾ ਦਿੰਦਾ ਤੇ ਉਹ ਅਗਲੇ 3-4 ਪਿੱਛੇ ਢੇਰੀ ਹੋ ਜਾਂਦੇ ਆ
0: ਜੀ,
1: ਤੇ ਉਹ ਅਸੀਂ ਉਹ ਐਂਟਰਟੇਨ ਕਰਨ ਜਾ ਰਹੇ ਹਾਂ
0: ਜੀ,
1: ਅਸੀਂ ਸਾਨੂੰ ਪਤਾ ਹੈ ਕਿ ਸਭ ਗੱਪਾਂ ਬਜ ਰਹੀਆਂ, ਕੋਈ ਕਸੂਰ ਨਹੀਂ ਬਜ ਰਿਹਾ, ਕੋਈ ਮਰ ਨਹੀਂ ਰਿਹਾ, ਕੋਈ ਜੀ ਨਹੀਂ ਰਿਹਾ, ਉਹ ਸਾਰੀ ਇੱਕ ਫਿਲਮ ਹੈ, ਇਹ ਸੀਰੀਜ਼ ਆਫ ਫੋਟੋਜ਼ ਹੈ ਤੇ ਉਹਨੂੰ ਇੱਕ ਵਧੀਆ ਸੀਕੁਐਂਸ ਦੇ ਵਿੱਚ ਪੇਸ਼ ਕੀਤਾ ਜਾ ਰਿਹਾ, ਐਂਟਰਟੇਨਿੰਗ ਬਣਾਇਆ ਜਾ ਰਿਹਾ
0: ਜੀ,
1: ਐਂਟਰਟੇਨਮੈਂਟ ਕੀ ਵਰਡ
0: ਜੀ,
1: ਇਸੇ ਕਰਕੇ ਹੀ ਜਿਹੜੇ ਜ਼ਿਆਦਾਤਰ ਜਿਵੇਂ ਤੁਸੀਂ ਜਿਹੜਾ ਪੁਆਇੰਟ ਰੇਜ਼ ਕੀਤਾ ਨਾ ਕਿ ਭਾਈ ਇਹ ਸਾਰੀਆਂ ਗੱਲਾਂ ਬਾਤਾਂ ਮੁੱਖ ਮੇਨ ਧਾਰਾ ਚ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਗਾਇਬ ਕਿਉਂ ਮਿਲਦੀਆਂ ਨੇ
0: ਜੀ,
1: ਉਹਨਾਂ ਨੂੰ ਵੀ ਐਂ ਲੱਗਦਾ ਕਿ ਜੇ ਇਹ ਕਰਨੀ ਸ਼ੁਰੂ ਕਰਤੀ ਤੇ, ਕਿਉਂਕਿ ਦੇਖੋ ਜਿਹੜੇ ਮੀਡੀਆ ਹਾਊਸ ਹੈ ਨਾ ਉਹਨਾਂ ਦੇ ਤਾਂ ਮਾਡਲ ਹੀ ਇਹੋ ਜਿਹੇ ਹੋ ਗਏ ਆ ਕਿ ਹਨੇਰੀਆਂ ਪੂਰੀਆਂ ਆਈਆਂ ਪਈਆਂ। ਯੂਟਿਊਬ ਲਾ ਲਓ ਹੁਣ ਜਿਹਦੇ ਉੱਤੇ ਆਪਣਾ ਇਸ ਵੇਲੇ ਲਾਈਵ ਵੀ ਚੱਲ ਰਿਹਾ ਹੈ, ਵੈਬਸਾਈਟ ਤੋਂ ਇਲਾਵਾ
0: ਜੀ,
1: ਤੇ ਯੂਟਿਊਬ ਦਾ ਤੁਸੀਂ ਮਾਡਲ ਦੇਖੋ ਕਿੰਨਾ ਦਿਲਚਸਪ ਆ
0: ਜੀ,
1: ਕੰਪਨੀਆਂ ਇਹਨੂੰ ਪੈਸੇ ਦੇ ਰਹੀਆਂ ਮਾਲਕ ਨੂੰ ਕਿ ਸਾਡੀਆਂ ਮਸ਼ਹੂਰੀਆਂ ਚਲਾਓ ਜੀ ਆਪਾਂ ਐਡ ਕਰਨੀ, ਪੈਸੇ ਖਰਚ ਰਹੀਆਂ ਉਹ
0: ਜੀ
1: ਆਪਣੀ ਪ੍ਰਮੋਸ਼ਨ ਵਾਸਤੇ
0: ਬਿਲਕੁਲ,
1: ਤੇ ਜਿਹੜੇ ਲਿਸਨਰ ਹੈ ਜਿਹੜੇ ਵਿਊਅਰ ਆ ਉਹ ਕੰਪਨੀ ਨੂੰ ਪੈਸੇ ਦੇ ਰਹੇ ਵੀ ਸਾਨੂੰ ਐਡਾਂ ਨੀ ਚਾਹੀਦੀਆਂ
0: ਜੀ,
1: ਉਹ ਦੋਨੋਂ ਪਾਸੇ ਪੈਸੇ ਲੈ ਰਹੇ
0: ਬਿਲਕੁਲ,
1: ਮੈਂ ਪਲਾਨ ਪੈਕੇਜ ਦੇ ਪੈਕੇਜ ਲੈ ਰਿਹਾ ਕਿ ਭਾਜੀ ਮੇਰੇ ਤੋਂ 100-200 ਰੁਪਇਆ ਲੈ ਲਓ, ਮੈਨੂੰ ਐਡਾਂ ਨੀ ਦੇਣੀ ਚਾਹੀਦੀਆਂ, ਉਧਰੋਂ ਵੀ ਪੈਸੇ ਇਕੱਠੇ ਕਰੀ ਜਾਂਦੇ ਆ ਤੇ ਕੰਪਨੀਆਂ ਦੂਜਿਆਂ ਕੋਲੋਂ ਵੀ ਲਈ ਜਾਂਦੇ ਆ ਕਿ ਯਾਰ ਤੁਹਾਡੀਆਂ ਐਡਾਂ ਦਿਖਾਉਂਦੇ ਪੈਸੇ
0: ਜੀ,
1: ਇਹ ਉਹ ਤਾਂ ਦੋਨੋਂ ਹੱਥਾਂ ਚ ਲੱਡੂ ਆ
0: ਜੀ,
1: ਇਹ ਮੁੱਖ ਚੀਜ਼ ਜਿਹੜੀ ਆ, ਹਾਲਾਂਕਿ ਯੂਟਿਊਬ ਆਪਣੀ ਕੋਈ ਪ੍ਰੋਡਕਸ਼ਨ ਨਹੀਂ ਕਰਦੇ
0: ਜੀ,
1: ਤੇ ਇਹਦੇ ਉੱਤੇ ਕਹਿ ਲਓ ਵੀ ਇੱਕ ਮੰਚ ਆ
0: ਜੀ,
1: ਪਰ ਇਸ ਮੰਚ ਉੱਤੇ ਜੋ ਵੀ ਪ੍ਰੋਡਿਊਸ ਹੋ ਕੇ ਆ ਰਿਹਾ ਹੈ, ਜਿਹੜਾ ਵੀ ਸੌਦਾ ਆਪਾਂ ਦੇਖ ਰਹੇ ਹਾਂ, ਆਪਾਂ ਦੇਖ ਸਕਦੇ ਆ ਕਿ ਉਹਨਾਂ ਦੇ ਵਿੱਚ ਸੰਜੀਦਗੀ ਦੀ ਜਿਹੜੀ ਆ ਉਹ ਪਰਸੈਂਟੇਜ ਕਿੰਨੀ ਆ
0: ਜੀ,
1: ਔਰ ਜਿਹੜਾ ਗੈਰ ਸੰਜੀਦਾ ਔਰ ਟੋਟਲੀ ਜਿਹਨੂੰ ਆਪਾਂ ਜਿਵੇਂ ਤੁਸੀਂ ਕਹਿ ਰਹੇ ਸੀਗੇ ਕਿ ਭਾਈ ਇਹ ਜਮਾ ਹੀ ਨੋਨ ਸੀਰੀਅਸ ਟਾਈਪ ਦੀ ਗੱਲ ਜਿਹੜੀ ਹੋ ਰਹੀ ਆ
0: ਜੀ,
1: ਜਿਹੜੀ ਜਿਹਦੀ ਕੋਈ ਲੋੜ ਵੀ ਨਹੀਂ,
0: ਲੋੜ ਵੀ ਨਹੀਂ। ਇੱਕ ਚੀਜ਼ ਹੋਰ ਮਨ ਚ ਆਉਂਦੀ ਹੈ, ਸੈਣੀ ਸਾਹਿਬ ਵੀ ਦੁਬਾਰਾ ਜੁੜੇ, ਉਹਨਾਂ ਦੇ ਨਾਲ ਵੀ ਗੱਲ ਕਰਦਾ, ਇੱਕ ਮਿੰਟ ਲਵਾਂਗਾ ਹੋਰ। ਸ਼ਮੀ ਜੀ, ਜਿਵੇਂ ਕਿ ਜਿਹੜਾ ਸਾਡਾ ਸਮਾਜ ਹੈ, ਸਮਾਜ ਦੀ ਵੀ ਨਾਲ ਗੱਲ ਹੋ ਰਹੀ ਹੈ, ਤਾਂ ਉਹ ਸਾਡੇ ਸਮਾਜ ਦੀ ਐਡੀ ਵੱਡੀ ਫਿਤਰਤ, ਕਿਉਂਕਿ ਜਿਹੜੀ ਨੈਗੇਟਿਵਿਟੀ ਹੈ ਉਹਨੂੰ ਹੀ ਜ਼ਿਆਦਾ ਜਿਹੜੇ ਕਿ ਉਛਾਲ ਕਹਿ ਲਓ ਜਾਂ ਉਹਦੇ ਵੱਲ ਖਿੱਚ ਜ਼ਿਆਦਾ ਰੱਖਣ ਦੀ ਕੋਸ਼ਿਸ਼, ਜਾਂ ਉਹ ਮਾਨਸਿਕਤਾ ਦੇ ਉੱਤੇ ਵੀ ਜਿਹੜਾ ਤੁਹਾਡੇ ਜ਼ਰੂਰ ਪ੍ਰੈਸ਼ਰ ਵੀ ਪਾਉਂਦੀ ਹੈ, ਵਿਗਾੜਦੀ ਵੀ ਹੈ ਸਾਰਾ ਕੁਝ, ਮਾਹੌਲ ਵੀ ਵਿਗੜਦਾ ਹੈ। ਤੇ ਜੇ ਪੱਛਮੀ ਮੁਲਕਾਂ ਦੀ ਗੱਲ ਕਰੀਏ, ਜਾਂ ਮੈਂ ਫਿਨਲੈਂਡ ਦੀ ਐਗਜ਼ਾਮਪਲ ਦੇਵਾਂ ਕਿ ਇਸ ਤਰ੍ਹਾਂ ਦੀਆਂ ਨੈਗੇਟਿਵ ਜਿਹੜੇ ਪ੍ਰੋਗਰਾਮ ਨੇ ਜਾਂ

0: ਰੇਡੀਓ ਪ੍ਰੋਗਰਾਮ, ਟੀਵੀ ਪ੍ਰੋਗਰਾਮ ਜਾਂ ਯੂਟਿਊਬ ਦੇ ਉੱਤੇ ਵੀ, ਸੋਸ਼ਲ ਮੀਡੀਆ ਹੋਰ ਪਲੇਟਫਾਰਮ ਜਿਹੜੇ ਨੇ ਉਹਨਾਂ ਦੇ ਉੱਤੇ ਇੰਨੀ ਨੈਗੇਟਿਵਿਟੀ ਦੇਖਣ ਨੂੰ ਨਹੀਂ ਮਿਲਦੀ, ਜਾਂ ਇੱਕ ਛੋਟੀ ਜਿਹੀ ਗੱਲ ਦਾ ਜਿਹੜਾ ਇੰਨੀ ਲੰਬੀ ਜਿੱਦਾਂ ਲਾਸਟਕ ਵਾਂਗੂ ਖਿੱਚੀ ਜਾਣਾ ਹੋਰ ਸਾਰੀਆਂ ਚੀਜ਼ਾਂ, ਉਹ ਸਿਲਸਿਲਾ ਨਹੀਂ ਚੱਲਦਾ, ਉਹਦਾ ਕੀ ਕਾਰਨ ਕੀ ਦੇਖਦੇ ਹੋ ਜੀ?
1: ਦੇਖੋ ਉਹ ਤਾਂ ਹੈ ਨਾ, ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ
0: ਜੀ।
1: ਹੁਣ ਜਿਹੋ ਜਿਹੀ ਸੋਚ ਹੋਏਗੀ, ਜੇ ਜੋ ਅਸੀਂ ਦੇਖ ਰਹੇ ਹਾਂ ਨਾ, ਮੀਡੀਆ ਨੂੰ ਆਪਾਂ ਸ਼ੀਸ਼ਾ ਮੰਨ ਕੇ ਚੱਲੋ, ਜੇ ਇੱਕ ਸ਼ੀਸ਼ਾ ਹੈ ਮੂਹਰੇ ਲੱਗਿਆ ਹੈ, ਜੋ ਚ ਨਜ਼ਰ ਆ ਰਿਹਾ ਉਹ ਸਮਾਜ ਦਾ ਹੀ ਚਿਹਰਾ ਮੂਹਰਾ ਹੈ
0: ਜੀ।
1: ਜਿਹੋ ਜਿਹਾ ਸਮਾਜ ਹੋਏਗਾ ਉਹਨੂੰ ਉਹੋ ਜਿਹਾ ਹੀ ਉਹਦੇ ਵਿੱਚੋਂ ਰਿਫਲੈਕਸ਼ਨ ਮਿਲੇਗਾ
0: ਜੀ।
1: ਜੇ ਅਸੀਂ ਥੋੜੇ ਅਵੇਅਰ ਆ ਤਾਂ ਉਹਦੇ ਵਿੱਚ ਗੱਲਾਂ ਬਾਤਾਂ ਉਸ ਪੱਧਰ ਦੀਆਂ ਹੋਣਗੀਆਂ। ਜੇ ਮੰਨ ਲਓ ਹੁਣ ਚੰਬਲ ਦੀ ਘਾਟੀ ਦੇ ਵਿੱਚ ਕੋਈ ਬੰਦੇ ਗੱਲਾਂ ਬਾਤਾਂ ਕਰ ਰਹੇ ਨੇ, ਉਹਨਾਂ ਨੇ ਡਾਕੇ ਮਾਰਨ ਦੀ ਯੋਜਨਾ ਵੀ ਬਣਾਉਣੀਆਂ ਨੇ ਕਿ ਭਾਈ ਫਲਾਣੇ ਨੂੰ ਐਂ ਚੱਕ ਲਾਂਗੇ, ਉਹਨੂੰ ਐਂ ਕਰ ਦੂ, ਉੱਤੇ ਉੱਤੇ ਉਹਨਾਂ ਨੇ ਉਹ ਕਰਨੀ ਹੈ। ਜੇ ਜੇ ਕੋਈ ਹੋਰ ਜਿਹੜੀ ਕੈਟਾਗਰੀ ਚ, ਜਿਹੜੇ ਕੰਮ ਧੰਦੇ ਚ, ਜਿਹੜੇ ਪ੍ਰੋਫੈਸ਼ਨ ਚ ਕੋਈ ਬੰਦਾ ਹੈਗਾ, ਜਿਹੜੇ ਮਾਹੌਲ ਚ ਕੋਈ ਬੈਠਾ, ਉਹਨੇ ਉਹ ਗੱਲ ਕਰਨੀ ਹੈ, ਉਸ ਤਰ੍ਹਾਂ ਦੀਆਂ ਗੱਲਾਂ ਕਰੇਗਾ। ਉਹ ਕਹਿੰਦੇ ਵੀ ਜੇ ਬੰਦਾ ਭੁੱਖਾ, ਉਹਨੂੰ ਰੋਟੀ ਨੀ ਮਿਲੀ ਕਈ ਦਿਨ ਤੋਂ, ਕਹਿੰਦੇ ਭੁੱਖੇ ਨੂੰ ਬਾਤ ਪਾਈ ਤਾਂ ਟੁੱਕ, ਉਹ ਕੰਮ ਕਹਿਣਾ ਵੀ ਰੋਟੀ ਲਿਆ ਬਣਾ, ਉਹ ਬਾਤਾਂ ਬੂਤਾਂ ਬਾਅਦ ਸੁਣਾਂਗੇ
0: ਜੀ।
1: ਉਹ ਉਹਦੀ ਗੱਲ ਤਾਂ ਉੱਥੇ ਖੜੀ ਹੈ,
0: ਬਿਲਕੁਲ।
1: ਉਹਨੂੰ ਜਿਹੜਾ ਛੱਤ ਦੇ ਉੱਤੋਂ ਜਿਹੜਾ ਸਾਡਾ ਚੰਦਰਮਾ ਚਮਕ ਰਿਹਾ ਹੈ
0: ਜੀ,
1: ਉਹ ਵੀ ਰੋਟੀ ਵਰਗੇ ਨਜ਼ਰ ਆਉਂਦਾ
0: ਜੀ।
1: ਹਰ ਜਗ੍ਹਾ ਉਹਨੂੰ ਤਾਰੇ ਨਜ਼ਰ ਨੀ ਆਉਣੇ, ਉਹਨੂੰ ਇਹ ਚੀਜ਼ਾਂ ਨਜ਼ਰ ਆਉਣਗੀਆਂ ਕਿ ਭਾਈ ਮੇਰੀਆਂ ਜਿਹੜੀਆਂ ਅੱਖਾਂ ਬੰਦ ਹੋ ਰਹੀਆਂ ਨੇ, ਮੇਰੇ ਤਾਂ ਅੱਖਾਂ ਬੰਦ ਕਰਾਂ ਤਾਂ ਵੀ ਰੋਟੀ, ਬਾਹਰ ਖੋਲਾਂ ਤਾਂ ਵੀ ਰੋਟੀ, ਮੈਨੂੰ ਤਾਂ ਉਹ ਦਿਓ ਪਹਿਲਾਂ
0: ਜੀ।
1: ਤੋ ਇਹ ਉਹੀ ਇਸੇ ਇਹੀ ਕਾਰਨ ਆ ਕਿ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਵਿਕਸਿਤ ਹੋ ਚੁੱਕੇ ਮੁਲਕ ਨੇ ਉਹਨਾਂ ਦੀ ਚਰਚਾ ਦੇ ਵਿਸ਼ੇ ਅਲੱਗ ਨੇ, ਜਿਹੜੇ ਅਜੇ ਤੱਕ ਜਿਹੜੇ ਭਵਜਨ ਸਾਗਰ ਦੇ ਵਿੱਚ ਡਿਕਡੋਲੇ ਖਾ ਰਹੇ ਨੇ, ਉਹਨਾਂ ਦੇ ਚਰਚਾ ਦੇ ਵਿਸ਼ੇ ਬਿਲਕੁਲ ਹੀ ਅਲੱਗ ਨੇ। ਔਰ ਜਿਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਯਾਰ ਸਾਡਾ ਤਾਂ ਕੁਛ ਨੀ ਹੋ ਸਕਦਾ, ਉਹ ਫਿਰ ਉਹ ਇਹੋ ਜਿਹੀਆਂ ਤਲਾਵਾਂ ਪਾ ਦਿੰਦੇ ਆ, ਇਹੋ ਜਿਹੇ ਪ੍ਰੋਗਰਾਮ, ਇਹੋ ਜਿਹੀਆਂ ਗੱਲਾਂ ਬਾਤਾਂ ਸ਼ੁਰੂ ਕਰਦੇ ਕਿ ਜਿਹਨਾਂ ਦਾ ਨਾ ਕੋਈ ਮੂੰਹ ਨਾ ਸਿਰ
0: ਜੀ,
1: ਉਹ ਉਹਦੇ ਵਿੱਚ ਉਲਝੇ ਰਹਿਣਗੇ।
0: ਬਿਲਕੁਲ ਜੀ। ਤੇ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਫਿਰ ਤੋਂ ਜੀ ਨੂੰ ਜੀ।
2: ਜੀ ਭਰਾ ਸਾਹਿਬ ਸਤਿ ਸ੍ਰੀ ਅਕਾਲ, ਛੱਬੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ ਨੂੰ ਜੀ।
1: ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ।
2: ਵਿਸ਼ਾ ਬੜਾ ਗੰਭੀਰ ਹੈ ਜੀ
0: ਜੀ
1: ਜੀ।
2: ਗੱਲ ਇੱਦਾਂ ਭਰਾ ਸਾਹਿਬ, ਕਮਿਊਨੀਕੇਸ਼ਨ ਦਾ ਤਾਂ ਇਸ ਤਰੀਕੇ ਦਾ ਹੈਗਾ ਜੀ ਕਿ ਮੈਂ ਇੱਕ ਵਾਰੀ ਨਾ ਜੀ ਟਵਾਣਾ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਵੀ ਇਹ ਗੱਲ ਕਹੀ ਸੀ
0: ਜੀ।
2: ਉਹਨਾਂ ਨੇ ਕਿਤੇ ਨਾ ਜੀ ਪੰਜਾਬੀ ਲੈਂਗੁਏਜ ਤੇ ਕੋਈ ਗੱਲ ਕਰਦੇ ਸੀ ਤੇ ਮੈਂ ਉਹਨੂੰ ਰਿਲੈਕਸ਼ ਨਹੀਂ ਕੀਤਾ ਕਿਉਂਕਿ ਗੂੜ ਗਿਆਨ ਦੀ ਗੱਲ ਕਰਦੇ ਸੀ, ਮੈਂ ਇੰਨੀ ਗੱਲ ਕਹਿ ਬੈਠਾ ਜੀ ਭੀ ਮੇਰੇ ਪੱਲੇ ਨਹੀਂ ਪਿਆ ਕੁਛ ਵੀ
0: ਜੀ।
2: ਕਮਿਊਨੀਕੇਸ਼ਨ ਇੱਕ ਸਿੰਪਲ ਸਕਿੱਲ ਆ ਕਿ ਆਪਣੀ ਗੱਲ ਜਿਹੜੀ ਹੈਗੀ ਆ ਆਪਾਂ ਦੂਜੇ ਤੱਕ ਕਿੱਦਾਂ ਪਹੁੰਚਾਣੀ ਆ,
0: ਸਿੰਪਲ ਭਾਸ਼ਾ ਚ ਜੀ, ਹਰ ਕਿਸੇ ਨੂੰ ਸਮਝ ਆ ਜਾਵੇ।
2: ਹਾਂਜੀ, ਆਪਾਂ ਸਮਝਣੀ, ਆਪਾਂ ਜਿੰਨਾ ਕਰਨੀ ਆ ਜੀ
0: ਜੀ।
2: ਭਾਰਤ ਸਾਹਿਬ ਮੈਂ ਉਹਦਾ ਤੁਹਾਨੂੰ ਇੱਕ ਇੰਸੀਡੈਂਟ ਦੱਸਦਾ
0: ਜੀ।
2: ਇੱਕ ਅੱਜ ਤੋਂ 25-30 ਸਾਲ ਪਹਿਲਾਂ ਦੀ ਗੱਲ ਹੈਗੀ ਆ, ਮੈਂ ਤੇ ਮੇਰਾ ਦੋਸਤ ਕੋਈ ਬੜਾ ਪਿਆਰਾ ਜਿਹੜਾ ਕਿ ਬਹੁਤ ਦੇਵ ਦੇ ਨੇੜੇ ਸੀ, ਉਹ ਅਸੀਂ ਇੱਕ ਦੂਜੇ ਦੇ ਕੋਲ ਦੀ ਲੰਘੇ ਹੈਗੇ ਆ ਜੀ, ਅਸੀਂ ਇੱਕ ਦੂਜੇ ਨਾਲ ਗੱਲ ਨੀ ਸੀ ਕਰ ਸਕਦੇ, ਕੋਈ ਇਹੋ ਜਿਹੀ ਸਿਚੁਏਸ਼ਨ ਸੀਗੀ
0: ਜੀ।
2: ਤੇ ਮੇਰੇ ਮਨ ਚ ਕੋਈ ਸਵਾਲ ਸੀ ਜਿਹਦਾ ਉਸ ਬੰਦੇ ਕੋਲ ਜਵਾਬ ਸੀ ਜੀ
0: ਜੀ।
2: ਉਸ ਬੰਦੇ ਨੇ ਆਪਣੀ ਅੱਖਾਂ ਘੁਮਾ ਕੇ ਮੇਰੇ ਵੱਲ ਨੂੰ ਦੇਖਿਆ ਤੇ ਮੈਂ ਉਹਦੀਆਂ ਅੱਖਾਂ ਨਾਲ ਵੀ ਸਾਡੇ ਦੋਨਾਂ ਦੀਆਂ ਅੱਖਾਂ ਮਿਲੀਆਂ ਤੇ ਮੈਨੂੰ ਆਂਸਰ ਜਿਹੜਾ ਹੈ ਆਪਣੇ ਦਿਲ ਦੇ ਅੰਦਰੋਂ ਮਿਲ ਗਿਆ
0: ਜੀ।
2: ਅਸੀਂ ਦੋਨੇ ਜਣੇ ਇੱਕ ਦੂਜੇ ਕੋਲ ਲੰਘ ਗਏ। ਜਿਹੜਾ ਮੈਂ ਤੀਸਰੇ ਬੰਦੇ ਕੋਲ ਕੋਈ ਚੀਜ਼ ਹੈ ਪਈ ਸੀ, ਮੈਂ ਉਹਨੂੰ ਕਿਹਾ ਜਾ ਕੇ, ਉਹ ਮੈਨੂੰ ਕਹਿੰਦਾ ਤੈਨੂੰ ਕਿੱਦਾਂ ਦੱਸਿਆ ਉਸ ਬੰਦੇ ਨੇ, ਮੈਂ ਕਿਹਾ ਮੈਨੂੰ ਦੱਸਿਆ ਮੈਨੂੰ ਤੂੰ ਕੋਈ ਚੀਜ਼ ਫੜਾ ਮੇਰੀ
0: ਜੀ।
2: ਹਾਂਜੀ, ਮਤਲਬ ਇਹ ਹੈਗਾ ਆ ਕਿ ਕਈ ਵਾਰੀ ਜਿਹੜਾ ਹੈਗਾ ਖਾਮੋਸ਼ੀ ਨਾਲ ਆਪਾਂ ਦੇਖਣੀ ਨਾਲ ਵੀ ਜਿਹੜਾ ਹੈਗਾ ਆ ਕਿ ਗੱਲ ਕਰ ਜਾਂਦੇ ਹੈਗੇ ਆ, ਉਹ ਵੀ ਇੱਕ ਜਿਹੜੀ ਆ ਦ੍ਰਿਸ਼ਟੀ ਦੇ ਨਾਲ ਹੀ ਜਿਹੜਾ ਹੈਗਾ ਆ ਉਹ ਇੱਕ ਕਮਿਊਨੀਕੇਸ਼ਨ ਹੀ ਆ।
0: ਕਮਿਊਨੀਕੇਸ਼ਨ ਹੀ ਆ, ਬਿਲਕੁਲ ਆ ਜੀ,
1: ਸਾਈਨ ਲੈਂਗੁਏਜ,
2: ਸ਼ਬਦਾਂ ਤੋਂ ਬਿਨਾਂ ਗੱਲ ਕਰ ਲਈ ਹੈਗੀ ਆ, ਆਪਾਂ ਅੱਖਾਂ ਦੀ ਅੱਖਾਂ ਪਾ ਕੇ ਇੱਕ ਦੂਜੇ ਦਾ ਦਿਲ ਦੀ ਗੱਲ ਬੁੱਝ ਲਈ ਹੈਗੀ ਆ, ਉਹ ਵੀ ਇੱਕ ਜਿਹੜਾ ਹੈਗਾ ਇੱਕ ਸਕਿੱਲ ਆ।
0: ਸਕਿੱਲ ਆ ਜੀ, ਬਿਲਕੁਲ ਆ ਜੀ।
2: ਇੱਕ ਗੱਲ ਹੈਗੀ ਆ ਕਿ ਸ਼ਬਦਾਂ ਦੇ ਨਾਲ ਵੀ ਅਸੀਂ ਜਿਹੜਾ ਹੈਗਾ ਆ ਅਗਲੇ ਨੂੰ ਸਮਝਾਉਣ ਦੇ ਵਿੱਚ ਅਸਮਰਥ ਹੁੰਦੇ ਆ
0: ਜੀ।
2: ਜਿੱਥੇ ਤੱਕ ਹੈਗਾ ਆ ਮੀਡੀਆ ਦੀ ਗੱਲ, ਮੀਡੀਆ ਤੇ ਇੱਕ ਵੱਡੇ ਪਲੇਟਫਾਰਮ ਦੇ ਉੱਤੇ ਜਿਹੜਾ ਹੈਗਾ ਆਪਣੀ ਗੱਲ ਨੂੰ ਬਹੁਤ ਬੰਦਿਆਂ ਦੇ ਵਿੱਚ ਜਿਹੜਾ ਹੈਗਾ ਵਿਸਥਾਰ ਕਰਨ ਵਾਸਤੇ ਇੱਕ ਮੀਡੀਆ ਦਾ ਰੋਲ ਹੈਗਾ ਆ ਜੀ। ਇੱਕ ਮੀਡੀਆ ਇੱਕ ਇਹੋ ਜਿਹਾ ਮੰਚ ਆ
0: ਜੀ।
2: ਹੁਣ ਸਵਾਲ ਇਹ ਹੈਗਾ ਆ ਜੀ ਕਿ ਅੱਜ ਦੇ ਸਮੇਂ ਦੇ ਵਿੱਚ ਮੀਡੀਆ ਦੀ ਇੰਪੋਰਟੈਂਸ ਕੀ ਆ
0: ਜੀ?
2: ਪਰ ਅਸ਼ਵ ਤੁਹਾਨੂੰ ਯਾਦ ਹੋਣਾ ਥੋੜੇ ਦਿਨ ਪਹਿਲਾਂ ਇੱਕ ਬੰਦੇ ਨੇ ਕੋਈ ਉਹਨਾਂ ਦੀ ਜਾਤੀ ਸਮੱਸਿਆ ਸੀ ਤੇ ਉਹ ਬਾਰ ਬਾਰ ਕਹਿ ਰਿਹਾ ਸੀ ਮੇਰੀ ਗੱਲ ਰੇਡੀਓ ਤੇ ਕਰੋ
0: ਜੀ।
2: ਲੋਕਾਂ ਦਾ ਇੱਕ ਵਿਸ਼ਵਾਸ ਆ ਕਿ ਜਿੱਥੇ ਅੱਜ ਕੱਲ ਕੋਈ ਗੱਲ ਜਿਹੜੀ ਹੈਗੀ ਕਿਤੇ ਸੁਣਵਾਈ ਨੀ ਹੁੰਦੀ ਕਿਤੇ ਗੱਲ ਨੀ ਹੁੰਦੀ ਅਸੀਂ ਆਪਣੀ ਫਰਿਆਦ ਜਿਹੜੀ ਹੈਗੀ ਆ ਕਿਸੇ ਮੀਡੀਆ ਚੈਨਲ ਦੇ ਉੱਤੇ ਕਰਦੇ ਹੈਗੇ ਆ ਤੇ ਸਾਡਾ ਜਿਹੜਾ ਹੈਗਾ ਆ ਪ੍ਰੋਬਲਮ ਜਿਹੜੀ ਆ ਉਹ ਐਡਰੈਸ ਹੋ ਸਕਦੀ ਆ ਜਾਂ ਮਤਲਬ ਜਿਹੜੀ ਹੈਗੀ ਅਸੀਂ ਆਪਣਾ ਦੁੱਖ ਜਿਹੜਾ ਹੈਗਾ ਅਧਿਕਾਰੀ ਗਣ ਜਿਹੜੇ ਆ ਉਹ ਇਸਦੇ ਤੇ ਕੋਈ ਕਾਰਵਾਈ ਕਰ ਸਕਦੇ ਆ।
0: ਬਿਲਕੁਲ ਆ ਜੀ,
2: ਆਪਾਂ ਉਹਨਾਂ ਨੂੰ ਸਮਾਂ ਵੀ ਦਿੱਤਾ ਸੀ ਤੇ ਉਹਨਾਂ ਦੀ ਗੱਲ ਵੀ ਰੱਖੀ ਸੀ
0: ਜੀ।
2: ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਵੀ ਅੱਜ ਜਿਹੜੀ ਉਹਨਾਂ ਬੰਦਿਆਂ ਨੇ ਜਦੋਂ ਮੇਰੇ ਕੋਲ ਪ੍ਰਾਈਵੇਟ ਸਕੂਲ ਵਾਲੇ ਆ ਕੇ ਉਹ ਗੱਲ ਕਰਕੇ ਗਏ ਆ ਜੀ
0: ਜੀ
2: ਤੇ ਮੇਰੇ ਵੀ ਮਨ ਦੇ ਵਿੱਚ ਸੀ ਵੀ ਇਹ ਸਾਡੀ ਐਕਸਕਲੂਸਿਵ ਰਿਪੋਰਟ ਹੋਏਗੀ ਤੇ ਆਪਾਂ ਜਿਹੜਾ ਹੈਗਾ ਆ ਆਪਣੇ ਚੈਨਲ ਦੇ ਉੱਤੇ ਰੱਖੀਏ ਜੀ ਇਹ ਗੱਲ। ਸੋ ਇਸ ਕਰਕੇ ਇੱਕ ਲੋਕਾਂ ਦਾ ਵਿਸ਼ਵਾਸ ਆ ਔਰ ਇਹ ਅਸਰਦਾਰ ਵੀ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਹੈਗਾ ਆ ਜੀ ਤੇ ਆਪਣੀ ਗੱਲ ਦੂਜਿਆਂ ਤੱਕ ਪਹੁੰਚਾਉਣ ਵਾਸਤੇ ਮੀਡੀਆ ਦਾ ਸਹਾਰਾ ਲਿਆ ਜਾਵੇ ਉਹਦੇ ਨਾਲ ਜਿਹੜਾ ਹੈਗਾ ਜੋ ਅਸਰ ਵੈਸੇ ਆਪਣਾ ਕੰਪਲੇਂਟਸ ਫਾਈਲ ਕਰਨ ਦੇ ਵਿੱਚ ਜਾਂ ਹੋਰ ਮਤਲਬ ਜਿਹੜਾ ਹੈਗਾ ਆ ਐਪਲੀਕੇਸ਼ਨਾਂ ਦੇਣ ਦੇ ਵਿੱਚ ਜਿਹੜਾ ਆ ਉਹ ਅਸਰ ਨਹੀਂ ਹੁੰਦਾ ਜੋ ਏਦਾਂ ਕਰਕੇ ਮੀਡੀਆ ਚੈਨਲ ਦੇ ਉੱਤੇ ਜਾਂ ਕਿਤੇ ਵੀ ਆਪਾਂ ਆਪਣੀ ਪਲੇਟਫਾਰਮ ਤੇ ਗੱਲ ਰੱਖਦੇ ਆ ਉਹਦੇ ਨਾਲ ਜੀ।
0: ਬਿਲਕੁਲ ਹੈ ਜੀ।
2: ਹੁਣ ਜਿਹੜੇ ਹੈਗੇ ਆ ਲਾਸਟ ਵੀ ਜਿਹੜਾ ਆ ਸਰ ਉਹ ਕਹਿੰਦੇ ਹੁੰਦੇ ਆ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ
0: ਜੀ।
2: ਬੰਦੇ ਦੀ ਪਹਿਚਾਣ ਉਹਦੀ ਸੰਗਤ ਤੋਂ ਹੁੰਦੀ ਆ ਇਸੇ ਤਰ੍ਹਾਂ ਬੰਦੇ ਦੀ ਪਹਿਚਾਣ ਨਾਲ ਜਿਹੜੀ ਹੈਗੀ ਆ ਉਹਦੇ ਜਿਹੜੀ ਬੰਦੇ ਦੀ ਕੀ ਸੋਚ ਆ ਕਿੱਦਾਂ ਦਾ ਮਤਲਬ ਜਿਹੜਾ ਹੈਗਾ ਆ ਉਹਦਾ ਬਿਹੇਵੀਅਰ ਆ ਉਹ ਤੋਂ ਪਤਾ ਲੱਗ ਜਾਂਦਾ ਕਿ ਕਿੱਦਾਂ ਦੇ ਜਿਹੜੇ ਹੈਗੇ ਆ ਮੀਡੀਆ ਚੈਨਲ ਦੇ ਨਾਲ ਜਿਹੜਾ ਆ ਉਹ ਬੰਦਾ ਜਿਹੜਾ ਜੁੜਿਆ ਆ ਕਿੱਦਾਂ ਦੇ ਮੀਡੀਆ ਦੇ ਵਿੱਚ ਲੋਕਾਂ ਨੂੰ ਸੁਣਦਾ ਆ ਉਦਾਂ ਦੀ ਸੋਚ ਡਿਵੈਲਪ ਹੋ ਜਾਂਦੀ ਆ ਸਰ। ਜੇ ਆਪਾਂ ਮੀਡੀਆ ਦੇ ਵਿੱਚ ਉਹ ਨੈਗੇਟਿਵਿਟੀ ਚੱਕਾਂਗੇ ਤੇ ਨੈਗੇਟਿਵ ਸੋਚ ਹੋ ਜਾਏਗੀ ਜੇ ਆਪਾਂ ਪੋਜ਼ਿਟਿਵਿਟੀ ਚੱਕਾਂਗੇ ਤੇ ਪੋਜ਼ਿਟਿਵ ਸੋਚ ਹੋ ਜਾਏਗੀ ਜੀ।
0: ਬਿਲਕੁਲ ਹੈ ਜੀ।
2: ਬਾਕੀ ਸ਼ਮੀ ਜੀ ਤਾਂ ਮਤਲਬ ਅਧਿਆਪਨ ਦੇ ਖੇਤਰ ਦੇ ਵਿੱਚ ਹੈਗੇ ਆ ਇਹ ਤਾਂ ਹਰ ਇੱਕ ਚੀਜ਼ ਨੂੰ ਅਬਜ਼ਰਵ ਵੀ ਕਰਦੇ ਰਹਿੰਦੇ ਆ ਤੇ ਇਹਨਾਂ ਨੂੰ ਕਹਿੰਦੇ ਹੈਗੇ ਆ ਜੀ ਕਹਿੰਦੇ ਹੁੰਦੇ ਚਾਈਲਡ ਦੇ ਫਾਦਰ ਜਿਹੜਾ ਹੈਗਾ ਆ ਫਾਦਰ ਆਫ ਦਾ ਮੈਨ ਕਹਿੰਦੇ ਹੁੰਦੇ ਆ ਨਾ ਜੀ ਬੱਚਾ ਹੀ ਪਿਓ ਹੁੰਦਾ ਤੇ ਇਸ ਕਰਕੇ ਹੈਗਾ ਇਹ ਤਾਂ ਰਹਿੰਦੇ ਹੀ ਬੱਚਿਆਂ ਦੇ ਵਿੱਚ ਆ ਉਹ ਸੋਚ ਦੇ ਵਿੱਚ ਬੱਚੇ ਚ ਕਿਉਂਕਿ ਇੱਕ ਕੁਦਰਤ ਦਾ ਵਿਧਾਨ ਆ ਜਿੱਥੇ ਤੱਕ ਮਨੁੱਖਤਾ ਦੀ ਸੋਚ ਡਿਵੈਲਪ ਹੋਈ ਹੁੰਦੀ ਆ ਨਾ ਜੀ ਕਿਸੇ ਜਨਰੇਸ਼ਨ ਦੀ ਜਿਹੜੇ ਬੱਚੇ ਹੁੰਦੇ ਹੈਗੇ ਆ ਉਹ ਬਾਈ ਬਰਥ ਉਸ ਲੈਵਲ ਤੋਂ ਉਹਨਾਂ ਦੀ ਜਿਹੜੀ ਆ ਚੱਲ ਪੈਂਦਾ ਆ ਜੀ ਵਿਕਾਸ ਉਹਨਾਂ ਦਾ ਜਿਹੜਾ ਉਸ ਲੈਵਲ ਤੋਂ ਹੁੰਦਾ ਆ ਜੀ ਜਿੱਥੇ ਆਖਰੀ ਪੀੜੀ ਜਿਹੜੀ ਆ ਉਹ ਖਤਮ ਹੋਈ ਹੁੰਦੀ ਆ ਜਿੱਥੇ ਉਹਨਾਂ ਦੀ ਸੋਚ ਬੱਚਿਆਂ ਦਾ ਵਿਕਾਸ ਉਸ ਪੁਆਇੰਟ ਤੋਂ ਸ਼ੁਰੂ ਹੁੰਦਾ ਆ ਜੀ।
0: ਬਿਲਕੁਲ ਹੈ ਜੀ।
2: ਤੇ ਸ਼ਮੀ ਜੀ ਤਾਂ ਬੱਚਿਆਂ ਚ ਰਹਿੰਦੇ ਹੈਗੇ ਆ ਤੇ ਫਿਰ ਇਸ ਕਰਕੇ ਇਹਨਾਂ ਨੂੰ ਇਸ ਚੀਜ਼ ਦਾ ਜਿਆਦਾ ਤਜਰਬਾ ਜੀ ਤੇ ਮੈਂ ਕੰਟੀਨਿਊ ਕਾਂਡੀ ਸਰ ਇਹਨਾਂ ਗੱਲਾਂ ਦੇ ਉੱਤੇ ਜਿਹੜਾ ਹੈਗਾ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਜੀ। ਸ਼ੁਕਰੀਆ ਸਮਾਂ ਦੇਣ ਲਈ ਧੰਨਵਾਦ ਜੀ। ਸ਼ਮੀ ਜੀ ਸਤਿ ਸ੍ਰੀ ਅਕਾਲ।
1: ਥੈਂਕ ਯੂ
2: ਜੀ। ਸ਼ੁਕਰੀਆ
1: ਜੀ। ਸਤਿ ਸ੍ਰੀ ਅਕਾਲ ਜੀ। ਮੁਹੱਬਤ ਜਿੰਦਾਬਾਦ।
0: ਜਿੰਦਾਬਾਦ ਜੀ। ਜੀ ਸ਼ਮੀ ਜੀ ਕੀ ਕਹਿਣਾ ਚਾਹੋਗੇ ਸੈਣੀ ਸਾਹਿਬ ਦੀ ਗੱਲ ਅੱਗੇ ਵਧਾਉਣਾ ਚਾਹੋਗੇ?
1: ਬਿਲਕੁਲ ਜੀ ਬਿਲਕੁਲ। ਸੈਣੀ ਸਾਹਿਬ ਨੂੰ ਸੁਣਨਾ ਹੀ ਬਹੁਤ ਹੀ ਕਮਾਲ ਦੀ ਗੱਲ ਹੈ ਔਰ ਬਹੁਤ ਹੀ ਦਿਲਚਸਪ ਅੰਦਾਜ਼ੇ ਬਿਆਨ ਉਹਨਾਂ ਦਾ ਹੈਗਾ
0: ਜੀ
1: ਤੇ ਇਸ ਦਿਲਚਸਪ ਬਿਆਨ ਦੇ ਨਾਲ ਉਹਨਾਂ ਦੇ ਜਿਹੜੇ ਪੁਆਇੰਟ ਨੇ ਉਹ ਕਾਬਲੇ ਗੌਰ ਨੇ।
0: ਬਿਲਕੁਲ
1: ਜੀ। ਸੰਜੀਦਗੀ ਨਾਲ ਮਤਲਬ ਤੁਸੀਂ ਕਹਿ ਲੋ ਵੀ ਇੱਕ ਲੇਖ ਲਿਖਦੇ ਹੁੰਦੇ ਆ ਬੱਚੇ ਕਿ ਭਾਈ ਵਿਗਿਆਨ ਦੇ ਲਾਭ ਤੇ ਹਾਨੀਆਂ ਦੱਸੋ
0: ਜੀ।
1: ਬੰਦਾ ਪਹਿਲਾਂ ਤਾਂ ਨਿਆਣਾ ਬੜਾ ਸੋਚਦਾ ਹੈ ਕਿ ਸਾਰਾ ਕਮਾਲ ਹੈ ਲਾਭ ਹੀ ਹੁੰਦੇ ਆ ਵਿਗਿਆਨ ਦੇ ਹਾਨੀ ਕਾਹਦੀ ਹੈ।
0: ਬਿਲਕੁਲ
1: ਵਿਗਿਆਨ ਇਹ ਕਿਉਂ ਕਿਹਾ ਤੁਸੀਂ ਹਾਨੀ ਵੀ ਆ
0: ਜੀ
1: ਉਹ ਬਾਈ ਜੋ ਲੇਖ ਲਿਖੋਗੇ ਫਿਰ ਉਹ ਪੁਆਇੰਟ ਬਣਨਗੇ ਵੀ ਆਹ ਵੀ ਹਾਨੀ ਹੈਗੀ ਹੈ ਆਹ ਵੀ ਹਾਨੀ ਹੈ ਆਹ ਵੀ ਹਾਨੀ ਹੈ
0: ਜੀ
1: ਤੋ ਉਹ ਆਪਾਂ ਪਰਮਾਣੂ ਬਣਾਤਾ ਕਿਸੇ ਨੇ ਤੇ ਉਹਦਾ ਪਰਮਾਣੂ ਦੇ ਫਾਇਦੇ ਬੜੇ ਆ
0: ਜੀ
1: ਤੁਸੀਂ ਪਣਡੁੱਬੀ ਦੇ ਵਿੱਚ ਉਹਨੂੰ ਉਹਦਾ ਫਿਊਲ ਵਰਤੋ ਤੇ ਉਹ ਕਹਿੰਦਾ 29-30 ਸਾਲ ਉਹਨੂੰ ਹੋਰ ਰੀਕੂਲਿੰਗ ਦੀ ਲੋੜ ਹੀ ਨਹੀਂ ਪੈਂਦੀ ਉਹ ਤੁਰਿਆ ਰਹੂ ਵਿੱਚ ਕੰਮ ਪਾਵਰ ਜਿਹੜੇ ਪਲਾਂਟ ਆ ਉਹਦੇ ਵਿੱਚ ਉਹਨੂੰ ਚਲਾ ਦੋ ਬੰਦ ਹੀ ਨੀ ਹੋਣਾ ਉਹਦਾ ਉਹ ਚੱਲੀ ਜਾਣਾ ਕੰਮ
0: ਜੀ
1: ਤੋ ਬਾਲਣ ਦੀ ਲੋੜ ਨੀ ਤੇ ਹਾਈਡਰੋ ਪ੍ਰੋਜੈਕਟ ਬਣਾ ਕੇ ਉਹ ਜਿਹੜੀ ਆ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਉਹ ਜਿਹੜੀ ਅਕਵਾਇਰ ਕਰਨ ਦੀ ਜ਼ਰੂਰਤ ਨੀ
0: ਜ਼ਰੂਰਤ ਨੀ
1: ਤੋ ਇਹ ਚੀਜ਼ਾਂ ਨੀ ਹੁਣ ਦੂਜੇ ਪਾਸੇ ਇਹਦੇ ਨੁਕਸਾਨ ਵੀ ਹੈਗੇ ਭਾਈ
0: ਬਿਲਕੁਲ
1: ਇੱਕ ਇਸੇ ਤਕਨੀਕ ਨੂੰ ਲੈ ਕੇ ਕੋਈ ਇਹਦਾ ਵਿਨਾਸ਼ਕਾਰੀ ਯੰਤਰ ਬਣਾ ਰਿਹਾ ਕੋਈ ਇਹੋ ਜਿਹੀਆਂ ਚੀਜ਼ਾਂ ਬਣਾ ਰਿਹਾ ਹਥਿਆਰ ਬਣਾ ਰਿਹਾ ਜਿਹਦੇ ਨਾਲ ਪੂਰੀ ਮਨੁੱਖਤਾ ਨੂੰ ਪੂਰੀ ਧਰਤੀ ਨੂੰ ਖਤਰਾ ਪੈਦਾ ਹੋ ਜਾਂਦਾ ਸੰਕਟ ਪੈਦਾ ਹੋ ਜਾਂਦਾ ਤੋ ਇਹ ਮੀਡੀਆ ਦੀ ਇੱਕ ਸਹੂਲਤ ਹੋ ਗਈ ਹੈ ਮੀਡੀਆ ਚ ਡਿਵੈਲਪਮੈਂਟ ਹੋ ਗਈ ਹੈ ਔਰ ਬਹੁਤ ਕਮਾਲ ਧਮਾਲ ਦੀਆਂ ਚ ਡਿਵੈਲਪਮੈਂਟ ਆਪਾਂ ਦੇਖੀ ਹੈ
0: ਜੀ।
1: ਗੱਲ ਸਿਰਫ ਹੁਣ ਰਹਿ ਗਈ ਆ ਕਿ ਇਹਦੀ ਵਰਤੋਂ ਆਪਾਂ ਕਿਵੇਂ ਕਰਨੀ ਹੈ। ਦੋ ਧਾਰੀ ਤਲਵਾਰ ਹੈ
0: ਜੀ,
1: ਉਹਨੂੰ ਇਹਦੀ ਆਪਾਂ ਸੁਚੱਜੀ ਵਰਤੋਂ ਕਰਾਂਗੇ ਤਾਂ ਅੱਗੇ ਵਧਾਂਗੇ, ਡਿਵੈਲਪ ਹੋਵਾਂਗੇ। ਜੇ ਇਹਦਾ ਇਹਦੀ ਆਪਾਂ ਨੂੰ ਵਰਤੋਂ ਨਹੀਂ ਆ ਰਹੀ ਜਾਂ ਆਪਾਂ ਇਹਨੂੰ ਸਿੱਖ ਨਹੀਂ ਰਹੇ ਤਾਂ ਆਪਾਂ ਮੈਨੂੰ ਲੱਗਦਾ ਕਿ ਆਪਣਾ ਹੀ ਨੁਕਸਾਨ ਕਰਾਂਗੇ, ਹੋਰ ਕਿਸੇ ਦਾ ਨਹੀਂ। ਜੀ
0: ਜੀ, ਤੇ ਸ਼ਮੀ ਜੀ, ਜੇ ਜਿੱਦਾਂ ਹੁਣ ਸਰੋਤਿਆਂ ਦੀ ਵੀ ਥੋੜੀ ਜਿਹੀ ਗੱਲ ਕਰਨੀ ਚਾਹਾਂਗਾ ਵਿੱਚ, ਤਾਂ ਕਿਉਂਕਿ ਰੇਡੀਓ ਦੀ ਦੁਨੀਆ ਸਰੋਤਿਆਂ ਤੋਂ ਬਗੈਰ ਤਾਂ ਮੈਨੂੰ ਲੱਗਦਾ ਰੇਡੀਓ ਅਧੂਰਾ ਹੀ ਹੈ।
1: ਹਾਂਜੀ,
0: ਤੇ
1: ਜੀ ਜੀ ਜੀ,
0: ਜਿਹੜਾ ਪਹਿਲਾਂ ਸਮਿਆਂ ਦੇ ਵਿੱਚ ਫੋਨ ਕਾਲਾਂ ਨਹੀਂ ਹੁੰਦੀਆਂ ਸੀ, ਚਿੱਠੀਆਂ ਲੈਟਰ ਪਾਉਣ ਦਾ, ਜਿੱਦਾਂ ਪਿਛਲੇ ਦਿਨਾਂ ਚ ਵੀ ਤੁਸੀਂ ਗੱਲ ਕੀਤੀ ਸੀ, ਭਰ ਦਿੱਤਾ ਕਾਰਡ ਇੱਕ ਲੈ ਕੇ, ਤੇ ਉਹ ਸਮਾਂ ਵੀ ਸੀਗਾ, ਤੇ ਅੱਜ ਮਤਲਬ ਕਿ ਲਾਈਵ ਫੋਨ ਕਾਲ, ਵੀਡੀਓ ਆਡੀਓ ਜਿਸ ਤਰ੍ਹਾਂ ਦਾ ਵੀ ਨਾਲ ਜੋੜਨਾ ਚਾਹੁੰਦੇ ਆ ਉਦਾਂ ਦਾ, ਇਹ ਸਾਰੀ ਚੀਜ਼ ਸਾਰੀਆਂ ਅਵੇਲੇਬਲ ਚੀਜ਼ਾਂ ਹੋ ਗਈਆਂ, ਤੇ ਉਹਦੇ ਵਿੱਚ ਵੀ ਬਹੁਤ ਵੱਡੀ ਚੇਂਜ ਆਈ ਹੈ। ਪਰ ਬਹੁਤ ਸਾਰੇ ਜਿਹੜੇ ਨੇ, ਜਿੱਦਾਂ ਮੈਂ ਸ਼ੁਰੂ ਗੱਲ ਕੀਤੀ ਸੀ ਕਿ ਮੇਰੇ ਵਰਗੇ ਵੀ ਜਾਂ ਮੈਂ ਵੀ, ਕਿ ਇੱਕ ਸਮਾਂ ਸੀਗਾ ਕਿ ਮਾਈਕ ਦੇ ਉੱਤੇ ਤਾਂ ਦੂਰ ਦੀ ਗੱਲ, ਫੋਨ ਦੇ ਉੱਤੇ ਵੀ ਕਿਸੇ ਰੇਡੀਓ ਦੇ ਉੱਤੇ ਕਾਲ ਕਰਕੇ ਗੱਲ ਕਰਨੀ ਹੁੰਦੀ ਸੀ ਤਾਂ ਲੱਤਾਂ ਤੇ ਆਪਣੇ ਜਿਹੜਾ ਦਿਲ ਹੈ ਜਾਂ ਦਿਮਾਗ ਹੈ ਉਹ ਇੱਕ ਸੁਰ ਦੇ ਵਿੱਚ ਨਹੀਂ ਹੁੰਦਾ ਸੀਗਾ, ਤੇ ਜਿਹੜਾ ਉਹ ਪਰਸਨੈਲਿਟੀ ਡਿਵੈਲਪਮੈਂਟ ਤਾਂ ਹੁੰਦੀ ਹੈ ਤੁਹਾਡੀ, ਜਾਂ ਕਿਸੇ ਨੂੰ ਸਵਾਲ ਕਰਨਾ, ਮਤਲਬ ਕਿ ਉਹ ਵੀ ਇੱਕ ਤੁਹਾਡੇ ਵਿੱਚ ਨੁਕਤਾ ਕੋਈ ਨਾ ਕੋਈ ਜ਼ਰੂਰ ਉੱਠਦਾ ਹੈ, ਸ਼ਮਤਾ ਵੱਧਦੀ ਹੈ, ਜਾਂ ਸੈਲਫ ਕੌਨਫੀਡੈਂਸ ਕਿੱਥੇ ਕੁ ਕਿਹੜੇ ਕੁ ਪੱਧਰ ਕਿੱਡੇ ਕੁ ਵੱਡੇ ਪੱਧਰ ਤੱਕ ਜਿਹੜਾ ਇਹਦੇ ਵਿੱਚ ਤੁਸੀਂ ਦੇਖਦੇ ਹੋ ਕਿ ਇਹ ਜਿਹੜਾ ਸਹਾਇਕ ਹੁੰਦਾ ਤੁਹਾਡੇ ਲਾਈਫ ਦੇ ਵਿੱਚ ਜੀ।
1: ਇਹਦੀ ਤਾਂ ਭਾਈ ਸਾਹਿਬ ਕੋਈ ਸੀਮਾ ਨੀ, ਕੋਈ ਇਹਦਾ ਕੋਈ ਲਿਮਿਟ ਨੀ
0: ਜੀ।
1: ਇਹ ਬੰਦੇ ਦੀ ਆਪਣੀ ਹਿੰਮਤ ਹੈ ਕਿ ਉਹ ਕਿੰਨਾ ਸਿੱਖਣ ਦਾ ਚਾਹਵਾਨ ਹੈ ਤੇ ਉਹਨੂੰ ਉਹ ਚ ਕਿੰਨਾ ਆਨੰਦ ਆ ਰਿਹਾ
0: ਜੀ।
1: ਕੋਈ ਮੰਨ ਲਓ ਕੋਈ ਕਾਰੀਗਰ ਆ, ਉਹ ਕਹਿੰਦਾ ਕਿ ਮੈਂ ਆਪਣੇ ਉਸਤਾਦ ਕੋਲੋਂ ਜਿੰਨਾ ਕੁ ਸਿੱਖਣਾ ਸੀ ਉਹ ਸਿੱਖ ਲਿਆ ਤੇ ਹੁਣ ਵਿੱਚ ਇੱਥੇ ਮੈਂ ਪੁਲਿਸ ਸਟਾਪ ਲਾ ਲਿਆ
0: ਜੀ।
1: ਇਸ ਕੰਮ ਦੇ ਵਿੱਚ ਕੋਈ ਅੱਗੇ ਟੈਕਨੀਕ ਆ ਜੇ ਕੁਛ ਆ ਜੇ, ਮੈਂ ਕੋਈ ਲੈਣਾ ਦੇਣਾ ਨੀ, ਜੋ ਕਹਿਤਾ ਉਹਨਾਂ ਨੇ ਉਹੀ ਚੱਲੂਗਾ, ਮੈਂ ਨੀ ਬਦਲਦਾ। ਹੁਣ ਜਿਹੜਾ ਨਹੀਂ ਬਦਲੇਗਾ, ਨਾ ਬਦਲਣਾ ਚਾਹੇ ਉਹਦਾ ਵੀ ਕੁਛ ਨੀ, ਕੋਈ ਨੁਕਸਾਨ ਨੀ ਆਪਣਾ ਲੱਗਿਆ ਰਹੇਗਾ ਉਹ ਕੰਮ। ਪਰ ਹੌਲੀ ਹੌਲੀ ਹੌਲੀ ਹੌਲੀ ਜੇ ਆਪਾਂ ਨਹੀਂ ਬਦਲਦੇ ਤਾਂ ਉਹ ਕਹਿ ਲੋ ਵੀ ਖਤਰੇ ਚ ਆ ਜਾਂਦੀ ਹੈ, ਐਕਸਟਿੰਕਟ ਪ੍ਰਜਾਤੀ ਬਣ ਜਾਂਦਾ ਬੰਦਾ ਵੀ ਤੇ ਉਹਦਾ ਕੰਮ ਵੀ
0: ਜੀ।
1: ਆਪਾਂ ਕਿੰਨੀਆਂ ਉਦਾਹਰਣਾਂ ਦੇਖੀਆਂ, ਇੱਥੇ ਨੋਕੀਆ ਵਰਗੀ ਵੱਡੀ ਕੰਪਨੀ ਆਈ ਜਿਹਦੇ ਅੱਗੇ ਸਭ ਫੇਲ ਸੀ, ਉਹਨਾਂ ਨੇ ਕ੍ਰਾਂਤੀ ਲਿਆਂਦੀ ਕਮਿਊਨੀਕੇਸ਼ਨ ਦੇ ਵਿੱਚ, ਫੋਨ ਦੇ ਵਿੱਚ, ਤੇ ਇੰਨੇ ਜਬਰਦਸਤ ਉਹਨਾਂ ਦਾ ਜਿਹੜਾ ਰਾਜ ਚੱਲਿਆ ਵੱਡਾ, ਬਲੈਕਬੇਰੀ ਨੇ ਰਾਜ ਕੀਤਾ ਤੋ ਕ੍ਰਾਂਤੀ ਲਿਆਂਦੀ
0: ਜੀ।
1: ਬਟ ਉਹਨਾਂ ਨੇ ਜਿਹੜਾ ਚੱਲ ਰਿਹਾ ਸੀ ਅੱਗੇ ਐਵੋਲੂਸ਼ਨ ਚੱਲ ਰਿਹਾ ਅੱਗੇ ਕਿ ਨਵੀਂ ਨਵੀਂ ਤੋਂ ਨਵੀਂ ਚੀਜ਼ ਆ ਰਹੀ ਹੈ, ਬਲੈਕਬੇਰੀ ਵਾਲੇ ਜਿਹੜੇ ਡਿਵੈਲਪਰ ਸੀਗੇ ਉੱਥੇ ਫਸ ਗਏ, ਕਹਿੰਦੇ ਵੀ ਇਹਦੇ ਵਿੱਚ ਤਾਂ ਇਹ ਟੱਚ ਸਕਰੀਨ ਸਾਰੀ ਲਾਤੀ ਤਾਂ ਆਪਾਂ ਉਹ ਬਟਨ ਕਿਤੇ ਲਾਵਾਂਗੇ
0: ਜੀ,
1: ਉਹ ਬਟਨ ਦੇ ਚੱਕਰ ਚ ਹੀ ਮਾਰੇ ਗਏ
0: ਜੀ।
1: ਉਹਨਾਂ ਨੇ ਉਹ ਅੱਗੇ ਨੀ ਵਧਾਇਆ ਕੰਮ
0: ਜੀ।
1: ਬੜੀ ਦੇਰ ਬਾਅਦ ਪਤਾ ਲੱਗਾ ਨੋਕੀਆ ਨੂੰ ਵੀ ਤੇ ਦੂਜੇ ਨੂੰ ਵੀ ਕਿ ਯਾਰ ਐ ਨੀ ਆਪਾਂ ਵੀ ਕਰ ਲੈਂਦੇ ਆ, ਪਰ ਉਨੀ ਦੇਰ ਤੱਕ ਬਹੁਤ ਅੱਗੇ ਚਲੀ ਜਾ ਚੁੱਕੀ ਸੀ ਗੇਮ, ਉਹ ਕਾਬੂ ਨੀ ਹੋਏ, ਦੁਬਾਰਾ ਨੀ ਆ ਸਕੇ। ਐਚ ਐਮ ਟੀ ਕੰਪਨੀ ਹੈ ਉਹ ਘੜੀਆਂ ਬਣਾਉਣ ਵਾਲੀ, ਦੇਖੋ ਉਹ ਕਿੰਨੀ ਵੱਡੀ ਕੰਪਨੀ ਸੀ, ਨਹੀਂ ਲੱਭਦੀ। ਇਸ ਤਰ੍ਹਾਂ ਦੀਆਂ ਬੜੀਆਂ ਉਦਾਹਰਨਾਂ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਇੰਪਰੋਵਾਈਜ਼ ਨਹੀਂ ਕੀਤਾ, ਜਿਨ੍ਹਾਂ ਨੇ ਜੋ ਤਰੱਕੀ ਹੋ ਰਹੀ ਹੈ ਉਹ ਤੋਂ ਮੁੱਖ ਮੋੜ ਕੇ ਰੱਖਿਆ ਕਿ ਭਾਈ ਸਾਨੂੰ ਕੀ ਲੋੜ ਹੈ, ਅਸੀਂ ਕਿੱਥੇ ਜਿਸ ਹਾਲ ਚ ਅਸੀਂ, ਸਾਨੂੰ ਰਹਿਣ ਦੇ, ਝੂਠੀਆਂ ਤਸੱਲੀਆਂ ਨਾ ਦੇ, ਇਹੋ ਜਿਹੇ ਗਾਣੇ ਲਾ ਲਏ ਤੇ ਕਹਿੰਦੇ ਵੀ ਲੰਘ ਜਾਣ ਦੋ, ਜੋ ਆਉਂਦਾ ਜਾਂਦੀ ਹੈ ਹਵਾਏ ਉਹ ਕੰਮ। ਤੋ ਫਿਰ ਵੀ ਅਪਡੇਟ ਰੱਖਣਾ ਚੰਗੀ ਗੱਲ ਹੈ
0: ਜੀ।
1: ਦੂਜੇ ਪਾਸੇ ਅਸਲ ਚ ਕੀ ਹੈ ਕਿ ਸਾਡੇ ਆਲੇ ਦੁਆਲੇ ਨਾ ਇਤਨੀ ਇਨਫੋਰਮੇਸ਼ਨ ਕਈ ਵਾਰੀ ਪਈ ਹੁੰਦੀ ਹੈ, ਉਹ ਆਪਣੇ ਆਪ ਦੇ ਵਿੱਚ ਹੀ ਕਨਫਿਊਜ਼ਿੰਗ ਆ
0: ਜੀ।
1: ਇੱਕ ਪਾਸੇ ਹੁਣ ਜਿਵੇਂ ਮੈਂ ਕਹਿ ਰਿਹਾ ਕਿ ਭਾਈ ਸਾਨੂੰ ਅਵੇਅਰ ਹੋਣਾ ਚਾਹੀਦਾ, ਆਹ ਵੀ ਕਰ ਲਓ, ਉਹ ਵੀ ਕਰ ਲਓ, ਆਹ ਵੀ ਸਿੱਖ ਲਓ, ਉਹ ਵੀ ਸਿੱਖ ਲਓ। ਦੂਜੇ ਪਾਸੇ ਸਾਡੇ ਸ਼ਾਇਰ ਕਹਿੰਦੇ ਆ ਕਿ ਭਾਈ ਕੀ ਹੋਇਆ ਤੇ ਕਿੱਕੂ ਹੋਇਆ, ਖੱਪ ਖੱਪ ਮੋਏ ਸਿਆਣੇ
0: ਜੀ,
1: ਭਟਕਣ ਛੱਡ ਲਟਕ ਲਾ ਇੱਕੋ, ਕੀ ਵੀ ਹੋ ਸੁੱਖ ਮਾਣੀ, ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਟਿਕਾਣੇ। ਇੱਕ ਦੂਜੇ ਪਾਸੇ ਆ ਕਹੀ ਜਾਂਦੇ ਕਿ ਹੋਸ਼ਾਂ ਨਾਲੋਂ ਮਸਤੀ ਚੰਗੀ ਹੈ, ਭਾਈ ਦਵਾਗਰ ਜੋ ਹੁੰਦਾ ਹੋਣ ਦਿਓ ਤੇ ਤੁਸੀਂ ਮਸਤ ਰਹੋ। ਮਤਲਬ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ, ਇਹ ਵੀ ਤਾਂ ਵਿਚਾਰ ਤਾਂ ਰਹਿਣਗੇ
0: ਜੀ।
1: ਬਸ ਆ ਹੈ ਤੇ ਇਹ ਹੁਣ ਆਪਣੀ ਸੋਚ ਦੇ ਉੱਤੇ, ਆਪਣੀ ਇੱਛਾ ਸ਼ਕਤੀ ਤੇ ਨਿਰਭਰ ਕਰਦਾ ਕਿ ਅਸੀਂ ਕੀ ਚੁੱਕਣਾ, ਅਸੀਂ ਪਿੱਕ ਕੀ ਕਰ ਰਹੇ।
0: ਬਿਲਕੁਲ
1: ਜੀ।
0: ਤੇ ਸ਼ਮੀ ਜੀ, ਜਾਂਦੀ ਹੈ ਹਵਾਏ ਦਾ ਤੁਸੀਂ ਜ਼ਿਕਰ ਕੀਤਾ ਸੀ, ਤੇ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਯੂ ਐਸ ਤੋਂ ਆ ਗਏ ਨੇ ਨਾਲ ਤੇ ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਜੀ, ਜੀ ਆਨੰਦ ਜੀ, ਔਜਲਾ ਸਰ ਸਵਾਗਤ ਹੈ।
3: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਸਗਾਲ ਸਰੋਤਿਆਂ ਨੂੰ ਜੀ,
0: ਸਤਿ ਸ੍ਰੀ ਅਕਾਲ ਜੀ, ਜੀ ਆਨੰਦ ਜੀ,
1: ਸਤਿ ਸ੍ਰੀ ਅਕਾਲ ਜੀ।
3: ਓਦਾਂ ਜੀ 95 ਚ ਗੀਤ ਲਿਖਿਆ ਜੀ, ਉਦੋਂ ਹਵਾ ਜਾਂਦੀ ਸੀ, ਹੁਣ ਤਾਂ ਨਾ ਉਧਰੋਂ ਆਉਂਦੀ ਨਾ ਇਧਰੋਂ ਜਾਂਦੀ ਹੈ
0: ਜੀ। ਹਵਾ ਜੀ ਨੇ ਕਹਿੰਦੇ ਤਾਂ ਪੱਛਮੀ ਹਵਾ ਚੱਲ ਪਈ ਭਾਈ ਸਾਡਾ ਮੁਲਕ ਬਦਲਦਾ,
3: ਉਹ ਸਮੇਂ ਦੀ ਗੱਲ ਹੈ ਜਦ ਆਪ ਜਾ ਨਹੀਂ ਸਕਦੇ ਹੁੰਦੇ
0: ਜੀ।
3: ਉਦੋਂ ਨਾ ਇੱਕ ਗੱਲ ਹੋਰ ਹੁੰਦੀ, ਸ਼ੰਮੀ ਭਾਜੀ ਜੇ ਕਿਸੇ ਨੇ ਮਿਲਣਾ ਬਾਈ ਕੀ ਹਾਲ ਚਾਲ ਹੈ, ਠੀਕ ਹੈ, ਕਿਹੜਾ ਇਲਾਕਾ ਜੀ ਫਲਾਨਾ
0: ਜੀ,
3: ਬਾਈ ਪੇਪਰ ਹੈਗੇ ਤੇਰੇ ਕੋ, ਹਾਂ ਬਾਈ ਗ੍ਰੀਨ ਕਾਰਡ ਹੈ ਜਾਂ ਸਿਟੀ ਜਾਣਾ, ਬਾਈ ਕਿੰਨਾ ਚਿਰ ਹੋ ਗਿਆ ਇੰਡੀਆ ਗਏ ਨੂੰ, ਲੰਘਣਾ 4 ਸਾਲ ਹੋ ਗਏ, ਅੱਧੀ ਕੁਆਂਟਲ ਦੀ ਗਾਲ ਕੱਢਣੀ ਯਾਰ ਇਹਦੇ ਕੋਲ ਪੇਪਰ ਨੇ, ਇਹ ਨੀ ਜਾਂਦਾ ਹੁਣ ਪਤਾ ਲੱਗਦਾ ਵੀ ਸਿਕੰਦਰ ਸ਼ਾਹ ਤੂੰ ਰੋਜ਼ ਜਹਾਜ਼ ਚੜਿਆ ਹੁਣ
0: ਜੀ ਬਿਲਕੁਲ,
3: ਉਹ ਦਿਲ ਚ ਨਾ ਨੀ ਗਾਲ ਕੱਢਣੀ ਵੀ ਆ, ਇਹ ਕੋ ਪੇਪਰ ਨੇ ਚੰਗੇ ਭਲੇ ਆਰਾਮ ਨਾਲ ਵੀ ਇੱਥੇ ਵਿਰੀ ਜਾਂਦਾ
0: ਜੀ ਬਿਲਕੁਲ
1: ਬਿਲਕੁਲ ਜੀ।
3: ਦੇਖੋ ਜੀ ਮੈਂ ਇੱਕ ਚੀਜ਼ ਦੇਖੀ, ਤੁਹਾਡੀਆਂ ਗੱਲਾਂ ਸੁਣਦਾ ਸੀ, ਰਾਜਨੀਤਿਕ ਵਿਚਾਰ ਸੁਣੇ
0: ਜੀ,
3: ਜਿਹੜੀਆਂ ਅੱਗੇ ਸਾਡੀਆਂ ਸਮੱਸਿਆਵਾਂ ਹੁੰਦੀਆਂ ਸੀਗੀਆਂ ਜਦੋਂ ਆ ਹੈ ਨੀ ਸੀ ਸੋਸ਼ਲ ਮੀਡੀਆ
0: ਜੀ,
3: ਉਦੋਂ ਜਿਹੜੇ ਸਾਡੀਆਂ ਸਮੱਸਿਆ ਨੂੰ ਜਾਣਦੇ ਸੀ ਜਾਂ ਉਹਨੂੰ ਸਮਝਦੇ ਸੀ ਜਾਂ ਸਾਡਾ ਜੋ ਆਲਾ ਦੁਆਲਾ ਸੀ ਅਸੀਂ ਉਹਨਾਂ ਨਾਲ ਸਾਂਝੀਆਂ ਕਰਦੇ ਸੀ, ਉਹ ਉਹਦਾ ਉਹਨਾਂ ਨੂੰ ਕਿਸੇ ਹੱਦ ਤੱਕ ਉਹਦਾ ਹੱਲ ਵੀ ਪਤਾ ਹੁੰਦਾ ਸੀ ਤੇ ਸਾਡੀ ਮਦਦ ਵੀ
0: ਕਰਦੇ ਸੀ ਜੀ।
3: ਤੇ ਜਦੋਂ ਤੁਸੀਂ ਇਹਦੇ ਉੱਤੇ ਆ ਕੇ, ਪਹਿਲਾਂ ਤਾਂ ਮੈਂ ਤਾਂ ਅੱਗੇ ਵੀ ਸ਼ੰਮੀ ਜੀ ਤੁਹਾਡੇ ਯਾਦ ਹੋਣਾ ਵੀ ਮਤਲਬ ਜਿੰਨੇ ਸਿਆਣੇ ਇਹਦੇ ਉੱਪਰ ਬੈਠੇ ਨੇ ਕਿਤੇ ਵੀ ਨੀ ਮਿਲ ਸਕਦੇ ਦੁਨੀਆਂ 'ਚ, ਤੁਸੀਂ ਉਹਦੇ ਘਰੇ ਚਾਹੇ ਆਪ ਵੇਲੇ ਖਾ ਕੇ ਆਏ ਹੋਵੇ ਉਹ
0: ਜੀ,
3: ਤੁਸੀਂ ਮਾੜਾ ਪੁੱਛੋ ਯਾਰ ਮੇਰੀ ਘਾਲੀ ਬਹੁਤ ਤੰਗ ਕਰਦੀ ਆ, ਤੁਹਾਨੂੰ ਐ ਸਲਾਹਾਂ ਦੇਣਗੇ ਸਾਰਿਆਂ ਨੂੰ ਵੱਡੇ ਸਿਆਣੇ ਇੱਥੇ ਬੈਠੇ।
0: ਮੈਨੂੰ ਨਾ ਗੱਲ ਚੇਤੇ ਆ ਗਈ ਜਦੋਂ ਮੈਂ ਇੰਡੀਆ ਗਿਆ ਸੀ ਨਾ ਸ਼ੰਮੀ ਜੀ, ਤੇ ਮੈਂ ਇਕੱਠੇ ਹੀ ਸੀਗੇ ਜੀ, ਤੇ ਅਸੀਂ ਇੱਕ ਸੱਜਣ ਨੂੰ ਮਿਲਣ ਗਏ, ਮਹਿਫਲ ਲੱਗੀ ਹੋਈ ਉੱਥੇ ਬੈਠੇ ਤੇ ਬੜੀਆਂ ਇੰਟਰਸਟਿੰਗ ਗੱਲਾਂ ਕਰ ਰਹੇ ਆ, ਤੇ ਉਹ ਇੱਕ ਸੱਜਣ ਜਿਹੜਾ ਵਿੱਚੋਂ ਬੜਾ ਗੰਭੀਰ ਤੇ ਉਹ ਪੰਜਾਬ ਦੀਆਂ ਮੁਸ਼ਕਲਾਂ ਲੈ ਕੇ ਤੇ ਮਤਲਬ ਕਿ ਉਹ ਡਿਸਕਸ ਕਰਨ ਲੱਗਿਆ ਹੋਇਆ, ਉਹ ਮਤਲਬ ਕਿ ਉਸ ਚੀਜ਼ ਤੋਂ ਥੱਲੇ ਨਹੀਂ ਆ ਰਿਹਾ, ਤੇ ਸ਼ੰਮੀ ਜੀ ਬਾਅਦ ਦੇ ਵਿੱਚ ਮੈਨੂੰ ਕਹਿੰਦੇ ਗੱਡੀ ਦੇ ਵਿੱਚ ਬੈਠੇ, ਕਹਿੰਦੇ ਭਾਰਤ ਸਾਹਿਬ ਕਹਿੰਦੇ ਲੱਗਦਾ ਕਿ ਸਾਰਾ ਪੰਜਾਬ ਦਾ ਬੋਝ ਇਹ ਨਹੀਂ ਚੱਕਿਆ, ਲੱਗਦਾ ਥੋੜਾ ਜਿਹਾ ਘਟਾਓ।
3: ਮੈਂ ਉਹੀ ਗੱਲ ਕਰਦਾ ਜਿਹੜੀ ਹੁਣ ਆ ਸਮੱਸਿਆ ਜਿਹੜੀ ਇਹ ਤੇ ਆਪਾਂ ਦੱਸਦੇ ਪੁੱਛਦੇ ਆ, ਉਹ ਬੰਦਾ ਸਾਨੂੰ ਸਾਡੇ ਇੱਕ ਫੇਸ ਨੂੰ ਜਾਣਦਾ, ਸਾਡੇ ਚਿਹਰੇ ਦੀਆਂ ਹਾਵ ਭਾਵਨਾ ਪੜਦਾ, ਤੇ ਉਹਨੂੰ ਇਹ ਤਾਂ ਨੀ ਪਤਾ ਵੀ ਮੈਂ ਠੱਗ ਆ, ਮੈਂ ਚੋਰ ਆ, ਸਮੱਸਿਆ ਮੈਂ ਆਪ ਲਈਆਂ ਨੇ ਜਾਂ ਮੇਰੇ ਸਿਰ ਪਈਆਂ ਨੇ ਹੈ, ਤੇ ਇਹਦੇ ਵਿੱਚ ਫਿਰ ਲੁੱਟਿਆ ਵੀ ਜਾਂਦਾ ਬੰਦਾ, ਠੱਗਣ ਵਾਲੇ ਠੱਗ ਕੇ ਵੀ ਲੈ ਜਾਂਦੇ ਨੇ
0: ਜੀ,
3: ਕਈ ਠੀਕ ਹੈ ਵੀ ਕਈਆਂ ਦੇ ਹੱਲ ਵੀ ਹੈਗੇ ਇਹਦੇ ਵਿੱਚ
0: ਜੀ,
3: ਹਰ ਚੀਜ਼ ਦਾ ਮਾੜਾ ਪੱਖ ਤੇ ਚੰਗਾ ਪੱਖ ਤਾਂ ਹੁੰਦਾ ਨਾ, ਆਪਾਂ ਮੈਂ ਅੱਜ ਵੀ ਦੇਖਦਾ ਜੀ ਗੁਰਜੀਤ ਤੂੰ ਦੀ ਗੱਲ ਕਰ ਲੋ, ਜਿਹੜਾ ਮੁੰਡਾ ਕਬੱਡੀ ਖੇਡਦਾ ਜੀ 6'2" 4" ਉਹ ਜਿਉਂਦਾ ਜੀ ਕਹੀ ਗਿਆ ਵੀ ਮੈਨੂੰ ਹੈਲਪ ਦੀ ਲੋੜ ਆ ਜਾਂ ਮੈਂ ਚਾਹੁੰਦਾ ਮੈਂ ਇੱਥੋਂ ਬਾਹਰ ਨਿਕਲ ਜਾਂ ਕਿਸੇ ਪਾਸੇ, ਮੇਰੇ ਟੱਬਰ ਨੂੰ ਲੈ ਜਾਓ ਜਿਹਦੇ ਕੋਲ ਇੰਨੇ ਵੀਜ਼ੇ ਲੱਗੇ ਸੀ ਕੰਟਰੀਆਂ ਦੇ
0: ਜੀ,
3: ਮਤਲਬ ਕੋਈ ਕਲੱਬ ਉਹਨੂੰ ਸੱਦ ਵੀ ਸਕਦਾ ਸੀ, ਕੋਈ ਐਡੀ ਵੱਡੀ ਗੱਲ ਨਹੀਂ, ਸ਼ਾਇਦ ਉਹ ਵਿਚਾਰਾ ਪਿੜਦਾ ਰਿਹਾ ਵੀ ਮੈਂ ਨਿਕਲ ਜਾ ਇੱਥੋਂ ਹਨਾ
0: ਜੀ,
3: ਵੀ ਮੈਂ ਜਿਉਣਾ ਚਾਹੁੰਦਾ ਆਪਦੀ ਕੁੜੀ ਕਰਕੇ
0: ਜੀ,
3: ਕਿਸੇ ਨੇ ਉਹਦੀ ਵਾਹ ਨੀ ਫੜੀ, ਆ ਮੈਨੂੰ ਲੱਗਦਾ ਜਿੱਦਾਂ ਮਰਿਆ ਤੇ ਹੁਣ ਤੱਕ ਉਹਦੇ 50-60 ਲੱਖ ਰੁਪਇਆ ਇਕੱਠਾ ਹੋ ਗਿਆ
0: ਜੀ,
3: ਸਾਡੇ ਮਰਨਾ ਕਿਉਂ ਪੈਂਦਾ,
0: ਬਿਲਕੁਲ ਹੈ ਜੀ,
3: ਮਰਨਾ ਹੀ ਪਿਆ ਉਹਨੂੰ, ਇਹ ਦੁਖਾਂਤ ਹੈ ਜੀ। ਮੈਂ ਜਾਣੀ ਇਹ ਗੱਲ ਨੂੰ ਬਹੁਤ ਸੀਰੀਅਸ ਲਿਆ ਇਸ ਗੱਲ ਨੂੰ, ਕਿ ਉਹਦੀ ਹੁਣ ਮੂਵੀਆਂ ਚੱਲ ਰਹੀਆਂ ਰੀਲਾਂ ਪਾ ਪਾ ਛੱਡੀ ਜਾਂਦੇ ਆ ਲੋਕ ਵੀ ਭਾਈ, ਉਹ ਕਹਿ ਰਿਹਾ ਵੀ ਮੈਂ ਆਪਦੀ ਕੁੜੀ ਕਰਕੇ ਜਿਉਣਾ ਚਾਹੁੰਦਾ, ਮੈਂ ਇੱਥੋਂ ਜੇ ਮੈਂ ਬਾਹਰ ਨਿਕਲ ਜਾਵਾਂ ਤਾਂ, ਕਿਉਂਕਿ ਆਲਾ ਦੁਆਲਾ ਵੀ ਤੁਹਾਨੂੰ ਲੈ ਪੈਂਦਾ ਹੁੰਦਾ, ਕੀ ਕਿਹੜੀ ਜਰੂਰੀ ਨਹੀਂ ਹੈਗਾ,
0: ਬਿਲਕੁਲ ਹੈ ਜੀ,
3: ਤੁਹਾਡਾ ਨਹੀਂ ਵੀ ਖਾਣ ਨੂੰ ਜੀ ਕਰਦਾ ਕੋਈ ਚੀਜ਼, ਮੈਂ ਦੇਖਿਆ ਕਿ ਜਦੋਂ ਇੰਡੀਆ ਆਈਦਾ ਚਲੋ 5-4 ਮਿੱਤਰ ਨਾਲ ਹੁੰਦੇ ਨੇ, ਉਹ ਸਵੇਰੇ ਸਵੇਰੇ ਖਾ ਲੈਂਦੇ ਨੇ ਤੱਤਾ ਠੰਡਾ ਜਾਂ ਦੂਆ ਮਿਲੂ ਆਪਦੇ ਵਾਲਾ ਫੜਾ ਦਾ, ਤੇਰੇ ਵਾਲਾ ਤੇਜ਼ ਲੱਗਦਾ ਮੈਨੂੰ, ਉਵੇਂ ਖਾਈ ਜਾਣਾ ਜਿਵੇਂ ਗੁੜ ਹੁੰਦਾ,
0: ਬਦਲਾਵ
3: ਨਹੀਂ, ਹਾਸੇ ਵਾਲੀ ਗੱਲ ਨੀ ਹੈਗੀ, ਮੈਂ ਸੀਰੀਅਸ ਕਰਦਾ ਭਾਰਤ ਵੀਰੇ, ਮੈਂ ਸੀਰੀਅਸ ਲੈਂਦਾ ਇਸ ਗੱਲ ਨੂੰ, ਜੇ ਤੁਹਾਡਾ ਆਲਾ ਦੁਆਲਾ ਕਿੰਨਾ ਕੁਛ ਤੁਹਾਨੂੰ ਦਿੰਦਾ, ਮੇਰੇ ਕਹਿਣ ਦਾ ਮਤਲਬ ਇਹ ਹੈ ਜਾਂ ਤੁਸੀਂ ਕੱਲੇ ਹੁੰਦੇ ਹੋ ਜਾਂ ਉੱਥੋਂ ਨਿਕਲੇ ਹੋਣੇ, ਉਹ ਚੀਜ਼ ਤੋਂ ਦੂਰ ਭੱਜ ਜਾਂਦੇ ਹੋ, ਫੇਰ ਵੀ ਮਤਲਬ ਫਰਕ ਤਾਂ ਪੈਂਦਾ ਹੀ ਹੈ ਨਾ,
0: ਕੱਲਾ ਬੰਦਾ ਤਾਂ ਭਾਜੀ ਦੇਖੋ ਪਰਿਵਾਰ ਦੇ ਵਿੱਚ ਪਰਿਵਾਰ ਕਿਤੇ ਚਲੇ ਵੀ ਜਾਵੇ ਨਾ, ਤੇ ਕੱਲਾ
3: ਤੁਹਾਡਾ ਆਲਾ ਦੁਆਲਾ ਚੇਂਜ ਹੋ ਗਿਆ ਉੱਥੋਂ ਨਿਕਲਿਆ, ਉਹ ਕਹਿੰਦਾ ਸੀ ਵੀ ਮੈਂ ਚਾਹੁੰਦਾ ਸੀ ਵੀ ਇੱਥੋਂ ਨਿਕਲ ਜਾਵਾਂ ਮੈਂ,
0: ਬਿਲਕੁਲ
3: ਕਿਸੇ ਪਾਸੇ,
0: ਉਹੀ
3: ਬਾਹਰ ਵੀ ਆ ਹੀ ਸਕਦਾ ਸੀ, ਉਹ ਇਹ ਵੀ ਕੋਈ ਗੱਲ ਹੈ, ਹੁਣ ਦੇਖੋ ਆ ਮਤਲਬ ਇੰਨਾ ਪੈਸਾ ਮੀਂਹ ਵਾਂਗੂ ਵਰ ਰਿਹਾ, ਕੱਲ ਨੂੰ ਉਹਦਾ ਭੋਗ ਆ ਉੱਥੇ ਦੇਖਿਓ ਕੀ ਕੁਛ ਹੋਣਾ, ਮਤਲਬ ਮੈਨੂੰ ਇਹ ਗੱਲ ਇਹ ਨੀ ਠੀਕ ਹੈ, ਉਹਦੀ ਆਰਥਿਕ ਮਦਦ ਹੋ ਰਹੀ ਹੈ
0: ਜੀ,
3: ਪਰ ਮੈਨੂੰ ਇਹ ਦੁੱਖ ਬਹੁਤ ਲੱਗ ਰਿਹਾ ਉਹਦੀ ਗੱਲ ਤੇ, ਵੀ ਮਤਲਬ ਮਰਨਾ ਜ਼ਰੂਰੀ ਹੈ ਸਾਡੇ ਸਮਾਜ ਲਈ।
0: ਬਿਲਕੁਲ ਬਿਲਕੁਲ,
3: ਦੇਖੋ ਉਹਨੇ ਨੌਕਰੀ ਨੀ ਲਈ ਆਪਣੇ
0: ਜੀ।
3: ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਮੰਤਰੀ ਉਹਦੇ ਹਲਕੇ ਦਾ ਬੈਠਾ ਸੀ, ਉਹ ਕਹਿੰਦਾ ਵੀ ਕਿਹੜੀ ਨੌਕਰੀ ਚਾਹੀਦੀ, ਉਹ ਕਹਿੰਦਾ ਨੌਕਰੀ ਦੇਵੇਗਾ ਮੈਂ ਆਪਦਾ ਟੱਬਰ ਪਾਲੂਗਾ
0: ਜੀ,
3: ਇੱਕ ਸਟੇਡੀਅਮ ਬਣਾ ਕੇ ਇੱਕ ਜਿਮ ਬਣਾ ਕੇ ਮੈਨੂੰ ਦੇ ਦੋ, ਇੱਕ ਅਕੈਡਮੀ ਬਣਾ ਦੋ, ਮੈਂ ਪਲੇਅਰ ਤਿਆਰ ਕਰਨੇ ਨੇ
0: ਜੀ।
3: ਉਹਨੇ ਜਾਣੀ ਨਿੱਜ ਤੋਂ ਉੱਪਰ ਉੱਠ ਕੇ ਵਿਚਾਰਾ ਕਰਦਾ ਤੇ ਤੁਰ ਕਿੱਧਰ ਨੂੰ ਪਿਆ, ਤੇ ਉਹਦੀ ਬਾਂਹ ਕਿਸੇ ਨੇ ਨੀ ਫੜੀ ਜਿਹੜਾ ਲੋਕਾਂ ਦੀਆਂ ਬਾਹਾਂ ਫੜਦਾ ਫਿਰਦਾ।
0: ਬਿਲਕੁਲ ਬਿਲਕੁਲ ਜੀ, ਨਾਲੇ ਦੇਖੋ
3: ਮੀਡੀਆ ਦੇ ਇਹ ਦੇਖੋ ਆਪਾਂ ਜਿਹੜੇ ਗੱਲ ਕਰਦੇ ਆ ਉਹਦੀ ਸੋਸ਼ਲ ਮੀਡੀਆ ਦੀ, ਉਹ ਇਸੇ ਸੋਸ਼ਲ ਮੀਡੀਆ ਤੇ ਪਿੱਟਿਆ
0: ਪਿੱਟਿਆ। ਬਿਲਕੁਲ ਜੀ ਬਿਲਕੁਲ ਜੀ,
3: ਕਿੱਡਾ ਦਰਸ਼ਨੀ ਜਵਾਨ ਸੀ, ਮੈਂ ਅੱਜ ਉਹਦੀ ਇੱਕ ਫੋਟੋ ਦੇਖਦਾ ਸੀ ਪੁਰਾਣੀ, ਮਤਲਬ ਦੇਖ ਕੇ ਰੂਹ ਰੱਜਦੀ ਸੀ ਉਹਨੂੰ ਦੇਖ ਕੇ ਭੁੱਖ ਮਿਟਦੀ।
0: ਬਿਲਕੁਲ ਜੀ,
3: ਮਤਲਬ ਉਹ ਜਿਉਂਦਾ ਪਿੱਟਦਾ ਰਿਹਾ ਵੀ ਮੈਂ ਨਿਕਲਣਾ ਚਾਹੁੰਦਾ, ਮੈਂ ਉਹਦੀ ਕੁੜੀ ਹੈ ਮੇਰੀ ਇਕੱਲੀ, ਇਹਦੇ ਲਈ ਮੈਂ ਜਿਉਣਾ ਚਾਹੁੰਦਾ
0: ਜੀ।
3: ਖਬਰ ਕਿੰਨੇ ਕੁ ਉਹਦੇ ਅੰਦਰ, ਚਲੋ ਮਤਲਬ ਇਸ ਕਰਕੇ ਜਿਹੜਾ ਆਹ ਇਹ ਯੋਗਾ ਨਾ, ਮਤਲਬ ਆਪਾਂ ਮੈਨੂੰ ਐ ਲੱਗਦਾ ਚੰਗੇ ਪੱਖ ਤੇ ਮਾੜੇ ਪੱਖ ਚ ਸ਼ੰਮੀ ਹਮੇਸ਼ਾ ਕਹਿੰਦੇ ਨੇ ਹਰ ਚੀਜ਼ ਦੇ ਹੁੰਦੇ ਨੇ
0: ਜੀ,
3: ਤੇ ਉਹ ਗੱਲ ਜਿਹੜੀ ਦੇਖੋ ਜਿਹੜੀ ਗੱਲ ਧਿਆਨ ਦੀ ਹੁੰਦੀ ਹੈ, ਚਾਹੇ ਆਪਾਂ ਤੁਹਾਡੇ ਭਾਰਤ ਸਾਹਿਬ ਤੁਹਾਡੇ ਵਾਲਾ ਪ੍ਰੋਗਰਾਮ ਵੀ ਸੁਣੀਦਾ ਜਾਂ ਸ਼ੰਮੀ ਭਾਜੀ ਵਾਲਾ ਵੀ ਪ੍ਰੋਗਰਾਮ ਸੈਚਰਡੇ ਸੁਣੀਦਾ, ਉਹ ਮੈਂ ਚਲੋ ਮੈਂ ਤੇ ਸ਼ੰਮੀ ਭਾਜੀ ਇੱਕ ਦੂਜੇ ਦੀ ਗੱਲ ਨੂੰ ਫੜਦੇ ਬਹੁਤ ਛੇਤੀ, ਹੁਣ ਤਾਂ ਕੁਦਰਤੀ ਸਾਨੂੰ ਇਹ ਨੀ ਕਿ ਅਸੀਂ ਸਿੱਖਿਆ ਜਦੋਂ ਬੰਦਾ ਗੱਲ ਪਕੜ ਕਰਦਾ ਹੁੰਦਾ ਗੱਲ ਦੇ, ਕਰ ਲਈ ਦੀ ਪਕੜ, ਕਿਉਂਕਿ ਧਿਆਨ ਕੋਈ ਵੀ ਗੱਲ ਤੁਸੀਂ ਧਿਆਨ ਨਾਲ ਸੁਣੋ ਨਾ, ਮੈਂ ਧਿਆਨ ਦੇਈਦਾ ਜਿਹੜੀ ਜਿੰਨਾ ਕੁ ਵੀ ਸੁਣਨਾ ਉਹਦੇ ਲਈ ਧਿਆਨ ਦੇਈਦਾ ਪੂਰਾ, ਕਦੇ ਮਰਜ਼ੀ ਮੈਨੂੰ ਪੁੱਛ ਵੀ ਸਕਦੇ ਹੋ ਅਜੇ ਤੱਕ ਜਿੰਨੇ ਚਿਰ ਦਿਮਾਗ ਚੱਲਦਾ
0: ਜੀ,
3: ਹਨਾ ਤੇ ਪੁੱਛੀ ਵੀ ਜਾ ਸਕਦੀ ਹੁੰਦੀ ਹੈ, ਪਰ ਸਾਨੂੰ ਹਾਂ ਜਿੰਨਾ ਕੁ ਤੁਸੀਂ ਪੜ੍ਹਦੇ ਲਿਖਦੇ ਹੋ ਉਹ ਉਨਾ ਕੁ ਤਾਂ ਤੁਹਾਨੂੰ ਪੂਰਾ ਡੰਗਾਈ ਚ ਜਾਣਾ ਚਾਹੀਦਾ, ਮਤਲਬ ਕੀ ਆ ਸਾਨੂੰ ਜੇ ਉਹਦੇ ਜਾਏਗੇ ਉਹ ਤਾਂ ਹੀ ਕਿਸੇ ਨੂੰ ਤੁਸੀਂ ਸਮਝ ਸਕਦੇ ਹੋ
0: ਜੀ,
3: ਇਹਦੇ ਉੱਪਰ ਤਾਂ ਤੁਸੀਂ ਮੇਰੇ ਹਿਸਾਬ ਨਾਲ ਸੰਪਰਕ ਉਹ ਬੰਦਿਆਂ ਨਾਲ ਰੱਖੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਨਹੀਂ ਤਾਂ ਤੁਸੀਂ ਇੱਥੇ ਲੁਟੇਰੇ ਹੀ ਨੇ, ਸਭ ਲੁੱਟ ਲੁੱਟਦਾ ਮਾਲ ਆ, ਲੁੱਟ ਕੇ ਆਓ ਜਾਂਦੇ
0: ਨੇ। ਬਿਲਕੁਲ ਹੈ ਜੀ, ਬਿਲਕੁਲ ਹੈ,
3: ਕੱਚੇ ਘਰ ਦਿਖਾ ਕੇ ਕਿਸੇ ਨੂੰ ਮੰਜੇ ਤੇ ਪਾ ਕੇ ਕਿੰਨਾ ਕੁਝ ਚੱਲ ਰਿਹਾ, ਇਹ ਵੀ ਚੱਲੇ ਰਹੇ ਹਨ, ਚੰਗੇ ਕੰਮ ਕਰਨ ਵਾਲੇ ਚੰਗੇ ਵੀ ਕਰਦੇ ਆ, ਨਹੀਂ ਕਹਿੰਦੇ ਮਾੜੀ ਕਰਦੇ ਆ,
0: ਜਜ਼ਬਾਤੀ ਕਰ ਜਾਂਦੇ ਆ ਬਹੁਤ ਸਾਰੇ। ਬਿਲਕੁਲ ਚੀਜ਼ਾਂ ਨੇ
3: ਸਿੱਖਣ ਦੀਆਂ ਵੀ ਲੋੜਾਂ ਨੇ, ਦਿੱਤਾ ਵੀ ਸਾਨੂੰ ਬਹੁਤ ਕੁਛ ਆ, ਸਾਡੇ ਵੇਲੇ ਅਸੀਂ ਚਿੱਠੀਆਂ ਤੇ ਗੱਲਾਂ ਕਰਦੇ ਹੁੰਦੇ, ਹੁਣ ਚਾਹੇ ਖੂੰਜਾ ਲਾ ਕੇ ਘਰ ਦੇਖ ਲੋ ਸਾਰਾ
0: ਜੀ,
3: ਹਾਂਜੀ ਇੱਥੇ ਬੈਠੇ ਜਿਹਦੀ ਮਰਜ਼ੀ ਜੋ ਮਰਜ਼ੀ ਦੇਖ ਲੋ।
0: ਹੁਣ ਦੇਖੋ ਤੇ ਅਮਰੀਕਾ ਦੇ ਵਿੱਚ ਜਦੋਂ ਟਰਾਂਸਪੋਰਟ ਚੱਲਦੀ ਸੀ ਤਾਂ ਉਹ ਜਿਹੜਾ ਵਾਕੀ ਟਾਕੀ ਹੁੰਦੇ ਸੀ ਲੱਗੇ ਜੀ ਆਪਣੇ,
3: ਪਹਿਲਾਂ ਬਾਕੀ ਡਾਕੀਆਂ ਸ਼ੁਰੂ ਹੋਈਆਂ ਸੀ,
0: ਆਹੋ ਦੇਖੋ ਰੇਡੀਓ ਰਾਡੀਓ ਵਗੈਰਾ ਉਹਨਾਂ ਸਮਿਆਂ ਦੇ ਵਿੱਚ ਨਹੀਂ ਹੋਣੇ ਆ, ਜਾਂ ਉਹ ਟਰੱਕਾਂ ਵਾਲੇ ਜਿਹੜੇ ਟਰਾਂਸਪੋਰਟ ਵਾਲੇ ਸਾਰੇ ਬਾਈ ਉਹ ਮਤਲਬ ਕਿ ਜਾਂ ਟੈਕਸੀ ਚਲਾਉਣ ਵਾਲੇ ਜਿਹੜੇ ਸੀ ਉਹ ਸਾਰੇ ਉਹਨਾਂ ਦੇ ਉੱਤੇ ਲੱਗੇ ਰਹਿੰਦੇ ਸੀ,
3: ਸਾਡੇ ਕੋਲ ਬਾਕੀ ਡਾਕੀ ਹੁੰਦੇ ਸੀ ਅਸੀਂ ਉੱਥੇ ਲੱਗੇ ਰਹਿੰਦੇ ਗੱਲਾਂ ਬਾਤਾਂ ਮਾਰਦੇ ਸੀ, ਫਿਰ ਸੀਵੀ ਆ ਗਏ
0: ਜੀ,
3: ਬਾਕੀ ਡਾਕੀ ਤੇ ਇਹ ਹੁੰਦਾ ਸੀ ਵੀ ਤੁਸੀਂ ਇੱਕ ਦੂਜੇ ਨਾਲ ਇਕੱਲੇ ਗੱਲ ਕਰ ਸਕਦੇ ਹੋ ਕੋਈ ਚੈਨਲ ਤੇ
0: ਜੀ,
3: ਟੀਵੀਆਂ ਤੇ ਤੁਸੀਂ ਸਾਰੇ ਗਰੁੱਪ ਹੁੰਦਾ, ਮਤਲਬ ਆਹ ਗਰੁੱਪ ਆ
0: ਤੇਰਾ ਲਾ ਲਓ
3: ਉਹ ਆਪ ਕਰ ਲੈਂਦੇ ਸੀ, ਹੌਲੀ ਹੌਲੀ ਫਰਕ ਪੈ ਗਿਆ, ਹਰ ਚੀਜ਼ ਇੱਕ ਚੀਜ਼ ਦੂਜੀ ਚੀਜ਼ ਨੂੰ ਖਾਈ ਗਈ ਹੈ, ਵੈਸੇ ਦੇਖੋ ਇਹ ਗੱਲ ਨੀ ਹੈਗੀ।
0: ਬਿਲਕੁਲ ਹੈ ਜੀ,
3: ਤੇ ਉਹ ਬਾਕੀ ਟਾਕੀ ਆਈ ਤਾਂ ਸੀਬੀ ਆਇਆ ਬਾਕੀ ਟਾਕੀ ਨੂੰ ਖਾ ਗਿਆ, ਤੇ ਫੋਨ ਆਏ ਉਹ ਸੀਬੀ ਨੂੰ ਖਾ ਗਏ ਜਿਹੜਾ ਰੇੜੂਆ ਹੁੰਦਾ ਸੀਗਾ,
0: ਹਾਂਜੀ
3: ਹਾਂਜੀ ਉਹ ਖਾਏ ਗਏ ਮੁੜ ਕੇ, ਫੋਨ ਫੋਨ ਤਾਂ ਸਾਰਾ ਕੁਛ ਇਹ ਖਾ ਗਿਆ
0: ਜੀ,
3: ਇਹ ਜਿੰਨਾ ਇਹ ਛੋਟਾ ਮੈਂ ਕਹਿੰਦਾ ਉਡਾ ਹੀ ਭੁੱਖਾ ਸੀ ਇਹ।
0: ਬਿਲਕੁਲ ਹੈ ਜੀ,
3: ਇਹਦਾ ਸਾਰਾ ਇਹਦੇ ਵਿੱਚ ਆ, ਤੁਸੀਂ ਇੱਕ ਦੇਖੋ ਸਾਡੇ ਇੱਥੇ ਗੱਡੀਆਂ ਦੇ ਵਿੱਚ, ਪਤਾ ਨੀ ਇੰਡੀਆ ਮੈਂ ਸਾਡੀਆਂ ਗੱਡੀਆਂ ਤਾਂ ਪਹਿਲਾਂ ਦੇਖੋ ਰੀਲਾਂ ਆਡੀਓ ਉਹ ਬੰਦ ਹੋਈਆਂ
0: ਜੀ,
3: ਫਿਰ ਸੀ ਡੀ ਬੰਦ ਹੋ ਗਈ
0: ਜੀ,
3: ਫਿਰ ਚਿੱਪ ਆਉਣ ਲੱਗ ਗਈ, ਹੁਣ ਕੁਛ ਵੀ ਨੀ ਆਉਂਦਾ ਗੱਡੀਆਂ ਚ, ਕੁਛ ਵੀ ਹੈ ਨੀ, ਉਹ ਕਹਿੰਦੇ ਤੁਸੀਂ ਆਪਦਾ ਕਨੈਕਟ ਕਰੋ
0: ਫੋਨ, ਡਾਊਨਲੋਡ ਕਰੋ,
3: ਐਪਾਂ ਹੈਗੀਆਂ ਫੋਨ ਦੇ ਵਿੱਚ, ਉਹ ਤੁਹਾਡੇ ਉਹਦੇ ਨਾਲ ਕਨੈਕਟ ਹੋ ਜਾਂਦਾ, ਜਿਹੜਾ ਮਰਜ਼ੀ ਕੋਲ ਸੁਣੀ ਚੱਲੋ, ਇਹਨੇ ਜਮੇ ਖਤਮ ਕਰਤਾ।
0: ਪਹਿਲਾਂ ਤਾਰ ਲੱਭਦੇ ਫਿਰਦੇ ਹੁੰਦੇ ਸੀ, ਭੜਕਦੇ ਫਿਰਦੇ ਹੁੰਦੇ ਸੀ, ਆਹ ਤਾਰ ਦਿਓ ਜੀ, ਜਾਂ ਕੈਸਟ ਆਉਂਦੀ ਹੁੰਦੀ ਸੀ ਉਹ ਪਾਉਣੀ ਵਿੱਚ, ਹਨਾ ਸੀ ਡੀ ਚਲਾਉਣ ਨੂੰ ਜਾਂ ਕੁਛ ਕਰਨ।
3: ਬਿਲਕੁਲ
0: ਬਿਲਕੁਲ,
3: ਮਤਲਬ ਮੈਂ ਇੱਕ ਦਿਨ ਕੋਈ ਇੱਕ ਗੀਤ ਲੱਭ ਰਿਹਾ ਸੀ, ਮੇਜਰ ਰਾਜਸਥਾਨੀ ਨੇ ਗਾਇਆ ਹੋਇਆ ਗੀਤ ਭੁੱਖਿਆਂ ਵਾਲਾ ਜਿਹਦਾ, ਬਹੁਤ ਪਿਆਰਾ ਆਪਣੇ ਧੀ ਦੇ ਉੱਪਰ ਗਾਇਆ ਸੀ ਉਹਨੇ ਗੀਤ, ਉਹ ਮੈਂ ਸੁਣਿਆ ਸੀ ਤੇ ਮੈਂ ਕਿਸੇ ਮੁੰਡੇ ਨੇ ਮੈਨੂੰ ਸੁਣਾਇਆ ਸੀ, ਮੈਂ ਉਹਨੂੰ ਪੁੱਛਿਆ ਕਹਿੰਦਾ ਯਾਰ ਮੇਰੇ ਬੋਲ ਮੈਨੂੰ ਬੋਲ ਨੀ ਯਾਦ ਆ ਰਿਹਾ, ਮੈਂ ਉਹ ਮਤਲਬ ਕੈਸਟ ਮੇਰੇ ਕੋਲ ਪਈ ਆ, ਹੁਣ ਕੈਸਟਾਂ ਬੇਸਮੈਂਟ ਸਿੱਟੀਆਂ ਪਈਆਂ, ਮਤਲਬ 5-6 ਡੱਬੇ ਭਰੇ ਪਏ ਹੋਣੇ ਕੈਸਟਾਂ ਦੇ, ਉਹ ਕਿੱਥੋਂ ਲੱਭੂਗਾ ਜੀ ਗੀਤ ਉਹ
0: ਜੀ,
3: ਹੈਂ ਹੁਣ ਇਹਦੇ ਉੱਤੇ ਤੁਸੀਂ ਮਾੜਾ ਜਿਹਾ ਹੱਥ ਮਾਰੋ, ਜਿਹੜਾ ਕੋਈ ਮਰਜ਼ੀ ਲੱਭ ਲਓ ਜੀ
0: ਜੀ।
1: ਬਿਲਕੁਲ ਬਿਲਕੁਲ ਜੀ,
3: ਸਮਾਂ ਹੈ
0: ਜੀ,
3: ਸਮੇਂ ਨਾਲ ਸਭ ਕੁਝ ਬਦਲੀ ਜਾਂਦਾ ਜੀ,
1: ਸਮਾਂ ਸਮਾਂ
3: ਬੰਦੇ ਦਾ ਪਤਾ ਨੀ ਸੀ ਹੁੰਦਾ, ਉਹ ਵੀ ਘਰੇ ਮੁੜ ਆਉਂਦਾ ਸੀ, ਤੇ ਹੁਣ ਸਭ ਕੋ ਪਤਾ ਲੋਕੇਸ਼ਨ ਵੀ ਆਉਂਦੀ ਤਾਂ ਵੀ ਲੱਭਣਾ ਔਖਾ ਹੋਇਆ
0: ਪਿਆ, ਲੱਭਣਾ ਔਖਾ ਜੀ। ਜੀ ਬਿਲਕੁਲ ਹੈ ਜੀ,
3: ਠੀਕ ਹੈ ਜੀ,
0: ਥੈਂਕ ਯੂ ਅਜਲ ਸਾਹਿਬ, ਬਹੁਤ ਬਹੁਤ ਸ਼ੁਕਰੀਆ
1: ਜੀ।
0: ਜੀ ਹਾਂਜੀ ਸ਼ਮੀ ਜੀ, ਕੰਟੀਨਿਊ ਪਲੀਜ਼।
1: ਬਿਲਕੁਲ ਬਿਲਕੁਲ ਜੀ ਬਿਲਕੁਲ, ਆਪਣੇ ਔਜਲਾ ਸਾਹਿਬ ਹੋਰਾਂ ਨੇ ਕਹਿ ਲੋ ਵੀ ਇੱਕ ਇੱਕ ਗੱਲ ਜਿਹੜੀ ਹੈ ਲੱਖ ਲੱਖ ਦੀ ਕੀਤੀ ਹੈ,
0: ਕੀਤੀ ਹੈ ਜੀ।
1: ਔਰ ਇਹੀ ਜਦੋਂ ਜਿਵੇਂ ਹੁਣ ਕਬੱਡੀ ਖਿਡਾਰੀ ਦਾ ਇੰਨਾ ਦੁਖਦਾਈ ਜਿਹੜਾ ਸੁਨੇਹਾ ਉਹਨਾਂ ਨੂੰ ਦਿੱਤਾ, ਸਹੀ ਗੱਲ ਆ ਕਿ ਸਮੇਂ ਰਹਿੰਦੇ ਜੇ ਇਸ ਮੀਡੀਆ ਦਾ ਤਾਂ ਹੀ ਆਪਾਂ ਫਾਇਦਾ ਮੰਨਦੇ ਹਾਂ ਕਿ ਇੱਕ ਦੂਜੇ ਦੀ ਮਦਦ ਵਾਸਤੇ ਅੱਗੇ ਆ
0: ਜਾਈਏ
1: ਜਾਂ ਕੋਈ ਕਿਸੇ ਦੇ ਕੰਮ ਆ ਸਕੀਏ।
0: ਜੀ
1: ਬੜੀ ਵਾਰੀ ਮੈਂ ਦੇਖੀ, ਦੋ ਵਾਰੀ ਮੈਂ ਦੇਖ ਲਈ ਫਿਲਮ ਇੱਕ ਸ਼ਿੰਡਲਰਸ ਲਿਸਟ,
0: ਜੀ
1: ਉਹ ਬਹੁਤ ਸਾਲ ਪਹਿਲਾਂ ਦੇਖੀ ਸੀ, ਹੁਣ ਫਿਰ ਦੁਬਾਰਾ ਕਿਤੇ ਆ ਗਈ ਆ, ਆਨਲਾਈਨ ਅਵੇਲੇਬਲ ਹੋ ਗਈ
0: ਜੀ।
1: ਤੇ ਉਹ ਬੰਦਾ ਦੇਖੋ ਜਿਹੜਾ ਔਸਕਰ ਸ਼ਿੰਡਲਰ ਆ
0: ਜੀ,
1: ਜਿਹਨੇ ਇੰਨੇ ਯਹੂਦੀ ਬਚਾਏ ਆ ਪੋਲੈਂਡ ਦੇ ਵਿੱਚ
0: ਜੀ,
1: ਤੇ ਉਹਦੀ ਜਿਹਦੇ ਆਪਾਂ ਲਾਈਫ ਦੇਖਦੇ ਆ ਤੇ ਉਹ ਰੀਅਲ ਬੰਦਾ ਹੈਗਾ ਕਹਿੰਦੇ ਹੋਇਆ ਉਹ ਧਰਤੀ ਤੇ, ਤੇ ਕਿੰਨੇ ਉਹਨੇ ਜਿਹੜੇ ਆ ਬੰਦਿਆਂ ਨੂੰ ਬਚਾਇਆ, ਬੱਚਿਆਂ ਨੂੰ ਬਚਾਇਆ ਫੈਕਟਰੀਆਂ ਦੇ ਵਿੱਚ, ਤੇ ਕਿੱਥੇ ਉਹ ਇੱਕ ਲੈਵਲ ਦੇ ਉੱਤੇ ਸੀਗਾ ਕਿ ਮੈਂ ਮੁਨਾਫਾ ਕਮਾਉਣਾ, ਉਹਨੇ ਉੱਥੇ ਕਮਾਇਆ ਵੀ
0: ਜੀ,
1: ਅੰਨੇ ਵਾਹ ਮੁਨਾਫਾ ਕਮਾਇਆ, ਪਰ ਉਹੀ ਸਾਰਾ ਜਿਹੜਾ ਪੈਸਾ ਹੈ ਉਹ ਜਿਹੜਾ ਉਹਨੇ ਲੋਕਾਂ ਨੂੰ ਬਚਾਉਣ ਉੱਤੇ ਜਿਹੜਾ ਖਰਚ ਕਰ ਦਿੱਤਾ, ਕੁਛ ਵੀ ਨੀ ਰੱਖਿਆ
0: ਜੀ।
1: ਉਹਦੇ ਆਖਰ ਦੇ ਵਿੱਚ ਉਹ ਜਿਹੜਾ ਬੜਾ ਭਾਵੁਕ ਕਰ ਦੇਣ ਵਾਲਾ ਸੀਨ ਹੈ, ਜਦੋਂ ਉਹ ਜਿਹੜੇ ਬਚਾਏ ਹੋਏ ਯਹੂਦੀ ਆ ਉਹਨੂੰ ਇੱਕ ਮੁੰਦਰੀ ਦਿੰਦੇ ਆ
0: ਜੀ,
1: ਅਹਿਸਾਨ ਵਜੋਂ ਕਿ ਠੀਕ ਹੈ ਸਰ ਥੈਂਕਸ ਤੁਸੀਂ ਜਾ ਰਹੇ ਹੋ ਕਿਉਂਕਿ ਹੁਣ ਤੁਸੀਂ ਭਗੌੜੇ ਬਣ ਚੁੱਕੇ ਹੋ, ਜਰਮਨ ਜਿਹੜਾ ਹਾਰ ਗਿਆ ਸਰੈਂਡਰ ਕਰ ਦਿੱਤਾ ਤੇ ਮੈਂ ਚੱਲੇ ਆ। ਉਹਨੂੰ ਜਾਣ ਲੱਗੇ ਉਹ ਦਿੰਦੇ ਆ, ਕਹਿੰਦੇ ਸਰ ਕੁਦਰਤ ਜਿਹੜੀ ਹੈ
0: ਜੀ
1: ਉਹ ਇਹ ਅਸੀਂ ਤਾਂ ਤੁਹਾਨੂੰ ਦੇ ਰਹੇ ਆ ਵੀ ਇੱਕ ਵੀ ਜਾਨ ਜਿਹੜਾ ਕਿਸੇ ਦੂਸਰੇ ਦੀ ਬਚਾਉਂਦਾ
0: ਜੀ
1: ਉਹ ਧਰਤੀ ਦਾ ਬੜਾ ਮਹਾਨ ਬੰਦਾ ਹੈ।
0: ਬਿਲਕੁਲ ਹੈ ਜੀ,
1: ਤੋ ਤੁਸੀਂ ਤਾਂ ਇੰਨੇ ਲੋਕਾਂ ਦੀ ਜਾਨ ਬਚਾਈ ਆ
0: ਜੀ।
1: ਉਹ ਇਹ ਸ਼ਬਦ ਸੁਣ ਕੇ ਨਾ ਵੀ ਇੱਕ ਵੀ ਜਾਨ ਜਿਹੜਾ ਬਚਾਉਂਦਾ ਹੈ ਉਹ ਬੰਦਾ ਟੁੱਟ ਜਾਂਦਾ, ਉਹ ਤਾਂ ਉਹ ਇੱਕ ਤਰ੍ਹਾਂ ਦਾ ਉਹਨੂੰ ਝਟਕਾ ਲੱਗਿਆ ਬੜਾ ਬਿਜਲੀ ਵਾਂਗ, ਕਹਿੰਦਾ ਯਾਰ ਆਹ ਜਿਹੜੀ ਮੇਰੀ ਗੱਡੀ ਖੜੀ ਆ ਜੇ ਮੈਂ ਇਹਨੂੰ ਵੇਚ ਦਿੰਦਾ ਤੇ 10 ਬੰਦੇ ਹੋਰ ਵੱਜ ਜਾਂਦੇ, ਆਹ ਜਿਹੜਾ ਮੈਂ ਇੱਥੇ ਆਪਣੇ ਕੋਟ ਦੇ ਉੱਤੇ ਆ ਸੋਨੇ ਦਾ ਇੱਕ ਬੈਚ ਲੰਘਿਆ ਹੋਇਆ ਨਾਜ਼ੀ ਪਾਰਟੀ ਦੇ ਮੈਂਬਰ ਵਾਲਾ, ਇਹ ਵੇਚ ਦਿੰਦਾ 2 ਬੰਦੇ ਇਹਦੇ ਨਾਲ ਵੱਜ ਜਾਂਦੇ
0: ਜੀ,
1: ਇਹ ਮੇਰੇ ਦਿਮਾਗ ਚ ਕਿਉਂ ਨੀ ਆਈ, ਮੈਂ ਹੋਰ ਬੰਦੇ ਬਚਾ ਸਕਦਾ ਸੀ, ਮੈਂ ਘੱਟ ਬੰਦੇ ਬਚਾ ਸਕਿਆ
0: ਜੀ,
1: ਜਦਕਿ ਉਹਨੇ ਕਾਫੀ ਆਪਣੇ ਵੱਲੋਂ ਕੀਤਾ ਔਰ ਇਤਨੇ ਲੋਕਾਂ ਨੂੰ ਬਚਾਇਆ
0: ਜੀ।
1: ਇਹੀ ਜਿਹੜੀ ਭਾਵਨਾ ਹੈ ਨਾ ਕਿ ਜਦੋਂ ਸੈਲਫ ਲੈਸ ਹੋ ਕੇ ਅਸੀਂ ਕੰਮ ਆਉਣ ਦੀ ਸੋਚਦੇ ਹਾਂ ਦੂਸਰੇ ਦੀ
0: ਜੀ,
1: ਤੋ ਇਹ ਬੜੀ ਵੱਡੀ ਇੱਕ ਮਨੁੱਖਤਾ ਦੀ ਜਿੱਤ ਕਹੀ ਜਾ ਸਕਦੀ ਹੈ,
0: ਕਹੀ ਜਾ ਸਕਦੀ ਹੈ। ਬਿਲਕੁਲ ਹੈ ਜੀ
1: ਜੀ ਭਾਨ ਸਾਹਿਬ
0: ਜੀ ਸ਼ਮੀ ਜੀ, ਤੇ ਆਪਾਂ ਫਿਰ ਸਮਾਪਤੀ ਕਰਦੇ ਹਾਂ, ਇਸ ਦੇ ਵੱਲ ਨੂੰ ਵੱਧਦੇ ਹਾਂ
1: ਥੋੜੀ ਥੋੜੀ ਜੀ,
0: ਤੇ ਦੋਸਤਾਂ ਦੇ ਲਈ ਬੇਨਤੀ ਹੈ ਜੇ ਕਾਲ ਕਰਨੀ ਚਾਹੁੰਦਾ ਤਾਂ ਸਵਾਗਤ ਹੈ, ਨਹੀਂ ਤਾਂ ਫਿਰ ਆਪਾਂ ਅੱਗੇ ਵੱਧਦੇ ਹਾਂ ਹੌਲੀ ਹੌਲੀ ਸ਼ਮੀ ਜੀ। ਤੇ
1: ਬਿਲਕੁਲ ਜੀ ਬਿਲਕੁਲ
0: ਸ਼ਮੀ ਜੀ, ਤੁਹਾਡਾ ਆਪਣਾ ਰੇਡੀਓ ਦੇ ਜਾਂਦੇ ਜਾਂਦੇ ਮੈਂ ਪੁੱਛਾਂਗਾ ਤਜਰਬਾ ਜਾਂ ਤੁਹਾਡੀ ਸ਼ੁਰੂਆਤ ਰੇਡੀਓ ਦੀ ਦੁਨੀਆਂ ਦੇ ਵਿੱਚ ਕਿਵੇਂ, ਵੈਸੇ ਹੈ ਨਾ ਇੱਕ ਜੱਸੀ ਜੀ ਨੇ ਸ਼ਾਇਦ ਮਕੌਲ ਕੀਤਾ ਜਾਂ ਪਤਾ ਨੀ, ਕਹਿੰਦੇ ਅੱਜ ਮੱਛਰ ਦੇ ਬਸ ਵੀ ਹੈਗਾ ਕਿਤੇ ਇੰਡੀਆ ਦੇ ਵਿੱਚ ਹੈ ਜੀ,
1: ਉਹ ਕਿਹੜਾ ਦਿਵਸ ਹੈ ਜਿਹੜਾ ਮੱਛਰ ਦਿਵਸ ਨਹੀਂ
0: ਜੀ ਜੀ ਜੀ
1: ਬਿਲਕੁਲ ਜੀ, ਅੱਜ ਉਹਦਾ ਜਿਹੜਾ ਨੈਸ਼ਨਲ ਰੇਡੀਓ ਦਿਵਸ ਜ਼ਰੂਰ ਹੈ
0: ਜੀ,
1: ਤੇ ਉਹ ਵੀ ਬੜਾ ਵਧਾਈ ਵਾਲਾ ਦਿਨ ਹੈ, ਬੜਾ ਮੁਬਾਰਕ ਦਿਨ ਹੈ ਕਿ ਕਮਰਸ਼ੀਅਲ ਜਿਹੜਾ ਰੇਡੀਓ ਸ਼ੁਰੂ ਹੋ ਗਿਆ
0: ਜੀ
1: ਭਾਰਤ ਦੇ ਵਿੱਚ, ਉਹਦਾ ਜਿਹੜਾ ਇੰਟਰਨੈਸ਼ਨਲ ਵਰਲਡ ਰੇਡੀਓ ਡੇ ਹੈ ਉਹ ਅਲੱਗ ਤਰੀਕ ਨੂੰ ਪਾਉਂਦਾ
0: ਜੀ,
1: ਪਰ ਅੱਜ ਸਾਡਾ ਜਿਹੜਾ ਨੈਸ਼ਨਲ ਰੇਡੀਓ ਡੇ ਹੈ ਇਹ ਵੀ ਇੱਕ ਮੁਬਾਰਕ ਦਿਨ ਹੈ
0: ਜੀ,
1: ਤੋ ਭਾਈ ਸਾਰੇ ਦੋਸਤਾਂ ਨੂੰ ਬਹੁਤ ਬਹੁਤ ਮੁਬਾਰਕ ਇਸ ਦਿਨ ਦੀ।
0: ਬਿਲਕੁਲ ਹੈ ਜੀ,
1: ਤੇ ਅਸੀਂ ਇਸੇ ਕਰਕੇ ਸ਼ਾਇਦ ਮੀਡੀਆ ਦੀ ਗੱਲ ਕਰ ਰਹੇ ਹਾਂ, ਹੋ ਸਕਦਾ ਕਿ ਇਸੇ ਕਰਕੇ ਹੀ ਕੱਲ ਜਿਹੜਾ ਆਪਣਾ ਰਾਬਤਾ ਨਹੀਂ ਹੋਇਆ, ਅੱਜ ਹੋ ਗਿਆ, ਕੁਦਰਤੀ ਹੋ ਗਿਆ ਇਹੋ ਜਿਹਾ
0: ਜੀ,
1: ਬਟ ਅੱਜ ਬਹੁਤ ਹੀ ਕਮਾਲ ਦੀਆਂ ਗੱਲਾਂ ਬਾਤਾਂ ਜਿਹੜੀਆਂ ਹੋਈਆਂ। ਮੇਰੀ ਜਿਹੜੀ ਨਿੱਜੀ ਤੌਰ ਤੇ ਮੈਂ ਮੰਨਦਾ
0: ਜੀ
1: ਕਿ ਰੇਡੀਓ ਨਾਲ ਨੋ ਡਾਊਟ, ਸ਼ੁਰੂ ਤੋਂ ਸਾਡੇ ਘਰ ਦੇ ਵਿੱਚ ਕੋਈ ਰੇਡੀਓ ਬੜਾ ਵੱਡਾ ਜਿਹਾ ਰੇਡੀਓ, ਟੀਵੀ ਜਿੰਨੇ ਹੁੰਦੇ ਸੀ ਉੱਡਾ ਕੇ ਰੇਡੀਓ ਹੁੰਦਾ ਸੀ
0: ਉਹ,
1: ਉਹਨੂੰ ਉਹਦੀ ਟੀਵੀ ਵਾਂਗ ਹੀ ਇੰਪੋਰਟੈਂਟ ਥਾਂ ਹੁੰਦੀ ਸੀ ਘਰ ਦੇ ਵਿੱਚ
0: ਜੀ,
1: ਬਕਾਇਦਾ ਉੱਥੇ ਉਹ ਕਪੜਾ ਜਿਹਾ ਪਾ ਕੇ ਉਹਨੂੰ ਢੱਕ ਕੇ ਐ ਘੁੰਡ ਜਿਹਾ ਉਹਦਾ ਚੱਕ ਕੇ
0: ਫਿਰ ਕਰੋਸ਼ੀਏ ਦੇ ਨਾਲ ਬੁਣੇ ਹੁੰਦੇ ਸੀ ਉਹ ਜੀ,
1: ਕਰੋਸ਼ੀ ਵਾਲਾ ਉਹਦੇ ਤੇ ਕਪੜਾ ਪੈਂਦਾ ਸੀ ਸਪੈਸ਼ਲ ਜੀ, ਤੇ ਸ਼ਾਇਦ ਹੋਰ ਕਿਸੇ ਕੱਪੜੇ ਨਾਲ ਉਹਦੇ ਨੈਟਵਰਕ ਨਾ ਆਉਂਦਾ ਹੋਵੇ,
0: ਹਵਾ ਲੱਗਦੀ ਰਹਿੰਦੀ ਹੈ ਵਿੱਚੋਂ ਜੀ,
1: ਹਾਂਜੀ ਉਹ ਦੇਖੋ ਅੱਗੇ ਵੱਧਦਾ ਵੱਧਦਾ ਉਹ ਸ਼ਟਰ ਵਾਲੇ ਜਿਹੜੇ ਲੱਕੜ ਦੀ ਕੈਬਨਿਟ ਵਾਲੇ ਟੈਲੀਵਿਜ਼ਨ ਆਏ ਆ, ਖੋਲ ਕੇ ਕਰ ਜੀ ਕਰਕੇ ਖੋਲਦੇ ਸੀ ਘਰ ਦਾ ਜਿਹੜਾ ਲਾਣੇਦਾਰ ਹੈ ਉਹਨੂੰ ਵੀ ਦੇਖੋ ਤਾਲਾ ਲਾ ਕੇ ਰੱਖਦਾ ਸੀ ਉਹ ਬੰਦਾ, ਚਾਬੀ ਆਪਣੀ ਜੇਬ ਰੱਖਦੇ ਆ ਕੇ ਖੋਲਦੇ। ਅੱਗੇ ਉਹ ਚ ਪ੍ਰੋਗਰਾਮ ਉਨੇ ਕ ਹੁੰਦੇ ਸੀ ਵਿਚਾਰੇ ਜੀ, ਉਹਨੂੰ ਵੀ ਤਾਲੇ ਲਾ ਰੱਖੀ ਦੇ ਸਾਰੀ ਦਿਹਾੜੀ
0: ਜੀ,
1: ਤੇ ਸ਼ਾਮ ਨੂੰ 5 ਵਜੇ ਉਹ ਚੈ ਚੈ ਜੀ ਕਰਕੇ ਬੜਾ ਵਧੀਆ ਉਹ ਆਨ ਹੁੰਦੇ ਸੀ। ਤੇ ਜ਼ਿਆਦਾਤਰ ਪ੍ਰੋਗਰਾਮ ਜਿਹੜੇ ਉਦੋਂ ਕਿਉਂਕਿ ਟੈਕਨੋਲੋਜੀ ਅਜੇ ਡਿਵੈਲਪਿੰਗ ਸਟੇਜ ਦੇ ਵਿੱਚ ਸੀਗੀ
0: ਜੀ,
1: ਦੋ ਹੀ ਪ੍ਰੋਗਰਾਮ ਉਹਨਾਂ ਦੇ ਮੈਨੂੰ ਯਾਦ ਆ ਕਿ ਬੜੇ ਆਉਂਦੇ ਹੁੰਦੇ ਸੀ ਕਿ ਭਾਈ
0: ਜੀ
1: ਆਲ ਚੱਕੋ ਰੁਕਾਵਟ ਲਈ ਖੇਦ ਹੈ
0: ਜੀ,
1: ਤੇ ਹੁਣ ਸਾਡੇ ਮੋਗੇ ਪ੍ਰੋਗਰਾਮ ਦੇ ਹੁਣ ਸੁਣੋ ਦਿੱਲੀ ਤੋਂ,
0: ਹੁਣ ਮੇਰੇ ਕੋਲ ਬੰਦੇ ਬਣ ਕੇ ਖਬਰਾਂ ਸੁਣੋ ਤੇ ਮੰਡੀਆਂ ਦੇ ਭਾਅ।
1: ਮੈਂ ਮੇਰਾ ਜਿਹੜਾ ਇੰਟਰਨੈਟ ਰੇਡੀਓ ਨਾਲ ਜਿਹੜਾ ਵਾਹ ਵਾਸਤਾ ਜਾਂ ਜਿਹੜਾ ਰੇਵ ਇੰਟਰਸਟ ਮੇਰਾ ਬਣਿਆ ਜਾਂ ਮੇਰੇ ਧਿਆਨ ਚ ਗੱਲ ਆਈ, ਉਹ ਉਹਦੇ ਲਈ ਹਰਬੰਸ ਹਿਊ ਜੀ ਨੂੰ ਮੈਂ ਯਾਦ ਕਰਨਾ ਚਾਹੂੰਗਾ ਕਿਉਂਕਿ ਬਹੁਤ ਹੀ ਉਹ ਸਤਿਕਾਰਿਤ ਆਪਣੇ ਰਹੇ ਨੇ,
0: ਬਿਲਕੁਲ,
1: ਔਰ ਦੁਆਬਾ ਰੇਡੀਓ ਦੇ ਫਾਊਂਡਰ ਮੈਂਬਰ ਵੀ ਰਹੇ
0: ਜੀ।
1: ਉਹ ਇੱਕ ਵਾਰੀ ਉਹ ਤੇ ਬਿਜਲਾ ਸਾਹਿਬ ਦੋਵੇਂ ਜਣੇ ਪਹਿਲੀ ਵਾਰ ਸਾਡੀ ਮੁਲਾਕਾਤ ਹੋਈ, ਉਹ ਤਲਵਾੜੇ ਆਏ ਤੇ ਉਹ ਕਹਿੰਦੇ ਜੀ ਅਸੀਂ ਇੱਕ ਰੇਡੀਓ ਲਈ, ਲੰਡਨ ਤੋਂ ਰੇਡੀਓ ਚੱਲਦਾ ਉਹਦੇ ਲਈ ਅਸੀਂ ਕਵੀ ਦਰਬਾਰ ਕਰਨਾ, ਤੁਸੀਂ ਆਪਣੇ ਭਾਈ ਕਵੀ ਬੰਧੂ ਇੱਥੇ ਇਕੱਠੇ ਕਰ ਲਓ
0: ਜੀ।
1: ਤੇ ਅਸੀਂ ਆਪਣੇ ਸਾਰੇ ਦੋਸਤਾਂ ਨਾਲ ਗੱਲ ਕੀਤੀ ਤੇ ਸ਼ਾਇਰ ਜਿਹੜੇ ਇਕੱਠੇ ਹੋਏ, ਉਹਦਾ ਕਸੂਤਾ ਟਾਈਮ ਸੀ ਬੜਾ, ਅੱਧੀ ਰਾਤ ਨੂੰ ਸ਼ੁਰੂ ਹੋਇਆ ਮੁਸ਼ਾਇਰਾ, ਅਸੀਂ ਜਾਗਦੇ ਰਹੇ ਸਾਰੀ ਰਾਤ ਵੀ ਕਦ ਹੋਣਗੇ ਯਾਰ ਕੀ ਕਰਨਗੇ।
0: ਉਹ ਕਹਿੰਦੇ 5.5 ਘੰਟਿਆਂ ਦਾ ਫਰਕ ਹੈ ਇੰਗਲੈਂਡ ਦਾ ਤੇ ਇੰਡੀਆ ਦਾ ਜੀ।
1: ਹਾਂਜੀ ਹਾਂਜੀ, ਉਹ ਜਿਉਂ ਬੈਠੇ ਪਰ ਉਹ ਅੱਧੀ ਰਾਤ ਨੂੰ ਸ਼ਾਇਦ ਸ਼ੁਰੂ ਹੋਇਆ ਕੰਮ ਜਾ ਕੇ, ਉਹਨਾਂ ਦੇ ਹਿਸਾਬ ਨਾਲ ਤਾਂ ਆਪਣੇ ਟਾਈਮ ਨਾਲ ਕੀਤਾ ਹੋਊ, ਸਾਡੇ ਤਾਂ ਇੱਧਰ ਮੰਨ ਲਓ ਕਹਿ ਲਓ ਰਾਤ ਵੀ ਆ
0: ਗਿਆ ਜੀ।
1: ਉਹ ਬੈਠੇ ਰਹੇ ਬੜੀ ਦਿਲਚਸਪੀ ਨਾਲ ਬੈਠੇ ਰਹੇ
0: ਜੀ,
1: ਤੇ ਸਾਡੇ ਹੁਸ਼ਿਆਰਪੁਰ ਤੋਂ ਨਾ ਸਪੈਸ਼ਲ ਮਿੱਤਰ ਆਏ ਇਹਦੇ ਵਿੱਚ ਭਾਗ ਲੈਣ ਲਈ ਕਵੀ, ਇੱਕ ਗੱਡੀ ਦੇ 5 ਜਣੇ ਸੀ, ਉਦੋਂ ਲੈਂਸਰ ਕਾਰ ਹੁੰਦੀ ਸੀ ਉਹਨਾਂ ਕੋਲ, ਉਹ ਵੀ ਸਪੈਸ਼ਲੀ ਆਏ ਹੋਏ ਤੇ ਉਹ ਟਾਈਆਂ ਟੂਈਆਂ ਲਾ ਕੇ ਆਏ ਬੜੇ ਵਧੀਆ ਤੇ ਬੜੇ ਟੋਰ ਨਾਲ ਬੈਠੇ ਵਿੱਚ। ਮੈਨੂੰ ਕਹਿੰਦੇ ਸ਼ਮੀ ਜੀ ਤੁਸੀਂ ਸਾਡੇ ਨਾਲ ਮਜ਼ਾਕ ਕੀਤਾ
0: ਜੀ,
1: ਕਹਿੰਦੇ ਰੇਡੀਓ ਕਿੱਥੇ ਆ ਇੱਥੇ? ਮੈਂ ਕਿਹਾ ਜੀ ਰੇਡੀਓ ਇੱਥੇ ਹੀ ਆ, ਬੈਠੇ ਸੀ ਹੁਣ ਸਾਹਿਬ ਤੇ ਆ ਬਿਜਲਾ ਜੀ ਬੈਠੇ ਆ
0: ਜੀ,
1: ਇਹ ਦੋ ਜਣੇ ਦੀ ਟੀਮ ਆ, ਇਹੀ ਰੇਡੀਓ ਆ
0: ਜੀ।
1: ਉਹ ਕਹਿੰਦੇ ਉਹ ਤਾਂ ਮਿੰਟ ਕਹਿੰਦੇ ਉਹ ਮਿੰਟ ਬਾਹਰ ਆ ਯਾਰ
0: ਜੀ,
1: ਤੇ ਮੈਂ ਬਾਹਰ ਗਿਆ ਉਹਨਾਂ ਨਾਲ, ਕਹਿੰਦੇ ਭਾਈ ਸਾਹਿਬ ਨਾ ਇਹਨਾਂ ਕੋਈ ਮਾਈਕ ਆ ਨਾ ਕੋਈ ਬਾਹਰ, ਮੈਨੂੰ ਕੋਈ ਗੱਡੀ ਖੜੀ ਡਿੱਗੀ ਆ ਜੀ ਤੇ ਰੇਡੀਓ ਲੱਗਿਆ ਹੋਇਆ, ਇਹ ਪ੍ਰਸਾਰਣ ਹੋਣਾ ਕਿਦਾਂ ਆ
0: ਜੀ?
1: ਮੈਂ ਕਿਹਾ ਭਾਈ ਸਾਹਿਬ ਪਹਿਲੀ ਗੱਲ ਤਾਂ ਤੁਸੀਂ ਆਪਣੀ ਜਿਹੜੀ ਡਰੈਸ ਡਰੁਸ ਇੰਨੀਆਂ ਟਾਈਆਂ ਲਾਈਆਂ ਅੱਧੀ ਰਾਤ ਨੂੰ, ਇਹਦੀ ਕੋਈ ਲੋੜ ਨੀ, ਆਪਾਂ ਰੇਡੀਓ ਤੇ ਜਾਣਾ, ਆਵਾਜ਼ ਹੀ ਜਾਣੀ ਆ, ਫੋਟੋ ਨੀ ਜਾਣੀ
0: ਜੀ।
1: ਕਹਿੰਦੇ ਯਾਰ ਇਹ ਵੀ ਗਲਤ ਹੋਇਆ ਕੰਮ
0: ਜੀ,
1: ਮੈਂ ਕੁੜਤਾ ਪਜਾਮਾ ਪਾ ਕੇ ਬਹਿੰਦਾ, ਫਿਰ ਮੈਂ ਤਾਂ ਐਵੇਂ ਕਸੀ ਬੈਠਾ ਸਭ ਕੁਛ
0: ਜੀ।
1: ਅੱਛਾ ਉਹ ਆਏ ਤੇ ਉਹ ਜਦੋਂ ਪ੍ਰੋਗਰਾਮ ਸ਼ੁਰੂ ਹੋਇਆ ਤੇ ਉਹ ਹਰਬੰਸ ਜੀ ਨੇ ਨਾ ਆਪਣੀ ਜੇਬ ਚੋਂ ਫੋਨ ਕੱਢਿਆ ਇੱਕ
0: ਜੀ,
1: ਆਹ ਲਓ ਜੀ। ਉਹ ਮੈਂ ਕਿਹਾ ਜੀ ਇਹ ਰੇਡੀਓ ਆ? ਕਹਿੰਦੇ ਇਹ ਰੇਡੀਓ ਨੀ, ਇਹ ਤਾਂ ਫੋਨ ਆ, ਇੱਥੇ ਕਾਲ ਆਉਣੀ ਆ ਤੇ ਆਪਾਂ ਹੁਣ ਜੁੜਨਾ ਇੱਥੇ
0: ਜੀ।
1: ਉਹ ਕਾਲ ਲੱਗੀ ਉਧਰੋਂ ਪੋਸਟ ਉਹ ਰਾਏ ਹੋਰਾਂ ਨੇ ਗੱਲ ਕੀਤੀ ਸ਼ੁਰੂ, ਆ ਭਾਈ ਸਵਾਗਤ ਹੈ ਜੀ ਆਪਣਾ ਕਵੀ ਦਰਬਾਰ, ਕੋਈ ਉਹਦਾ ਨਾਂ ਸੀਗਾ ਕਵੀ ਦਰਬਾਰ ਹੀ ਸੀ ਸ਼ਾਇਦ ਪ੍ਰੋਗਰਾਮ ਦਾ ਨਾਮ। ਉਹ ਸਾਰਿਆਂ ਨੇ ਆਪਣੀ ਆਪਣੀ ਉਹ ਫੋਨ ਦੇ ਉੱਤੇ ਐ ਫੜ ਕੇ ਨਾ ਫੋਨ ਨੂੰ, ਸਾਰਿਆਂ ਨੇ ਆਪਣੀ ਆਪਣੀ ਕਵਿਤਾਵਾਂ ਸੁਣਾਈਆਂ
0: ਜੀ।
1: ਉਹ ਵੀ 2-3 ਘੰਟੇ ਚੱਲਿਆ ਕੰਮ
0: ਜੀ,
1: ਤੇ ਬਹੁਤ ਫੰਕਸ਼ਨ ਹੋਇਆ ਤੇ ਮੁੜ ਕੇ ਉਹ ਬੜੇ ਖੁਸ਼ ਹੋਏ, ਕਹਿੰਦੇ ਯਾਰ ਆਹ ਸਹੀ ਗੱਲ ਆ, ਬਹੁਤ ਵਧੀਆ ਚੀਜ਼ ਸੀ ਇਹ
0: ਜੀ।
1: ਤੇ ਉਹ ਹੌਲੀ ਹੌਲੀ ਕਰਕੇ ਫਿਰ ਹਿਉਂ ਸਾਹਿਬ ਨਾਲ ਤੇ ਬਿਜਲਾ ਜੀ ਨਾਲ ਗੱਲਾਂ ਬਾਤਾਂ ਕਰਦੇ ਕਰਾਉਂਦੇ
0: ਜੀ,
1: ਉੱਥੋਂ ਹੀ ਸ਼ਾਇਦ ਦੁਆਬਾ ਰੇਡੀਓ ਦਾ ਮੁੱਢ ਬੱਝਿਆ ਉਦੋਂ ਹੀ
0: ਜੀ,
1: ਕਿ ਬਈ ਇਹ ਤਾਂ ਅਸੀਂ ਇੱਥੋਂ ਵੀ ਹੋਸਟ ਕਰ ਰਹੇ, ਜਿਹੜਾ ਅੱਧੀ ਰਾਤ ਨੂੰ ਜਾਗੇ ਆ ਅਸੀਂ ਦਿਨੇ ਕਰ ਲਾਂਗੇ ਇੱਥੋਂ 5 ਘੰਟੇ ਹੋ ਗਏ
0: ਜੀ ਜੀ।
1: ਇਹ ਜਿਹੜੀਆਂ ਚੌਂਕੀਆਂ ਲੱਗੀਆਂ ਉਹ 2-3 ਵਾਰੀ ਉਹ ਪ੍ਰੋਗਰਾਮ ਹੋਇਆ ਸੀ ਤੇ ਬੜਾ ਅੱਛਾ, ਉਹ ਹਰਬੰਸ ਸਿੰਘ ਸਾਹਿਬ ਦੀ ਜਿਹੜੀ ਮੇਜ਼ਬਾਨੀ ਹੈ ਉਹਨੂੰ ਯਾਦ ਕਰਦੇ ਆ, ਸਲੂਟ ਵੀ ਕਰਦੇ ਆ,
0: ਔਰ
1: ਬਾ ਕਮਾਲ ਪੇਸ਼ ਕਰ
0: ਦਿੰਦੀ ਹੈ ਜੀ।
1: ਬਿਲਕੁਲ ਜੀ ਬਿਲਕੁਲ ਬਾਦ ਸਾਹਿਬ, ਤੋਂ ਇਹੀ ਦੁਆਬਾ ਰੇਡੀਓ ਦੇ ਪਹਿਲਾਂ ਹੋਰ ਵੀ ਕਈ ਨਾਂ ਸੋਚੇ ਗਏ ਸੁਝਾਏ ਗਏ, ਪਰ ਉਹ ਵੀ ਇਹੀ ਜਿਹੜਾ ਇੱਕ ਫਾਈਨਲ ਹੋਇਆ ਦੋਸਤਾਂ ਮਿੱਤਰਾਂ ਵੱਲੋਂ ਕਿ ਚਲੋ ਇਹਦੇ ਰੱਖ ਕੇ ਆਪਾਂ ਅੱਗੇ ਤੁਰਦੇ ਹਾਂ। ਤੋ ਇਹ ਜਿਹੜਾ ਕਾਫਲਾ ਜਿਹੜਾ ਹੌਲੀ ਹੌਲੀ ਕਰਕੇ ਦੋਸਤਾਂ ਦਾ ਬਣਿਆ ਤੇ ਅੱਜ ਆਪਾਂ ਸਾਰੇ ਇਕੱਠੇ ਹੋ ਕੇ ਪਿਆਰ ਮੁਹੱਬਤ ਦੀ ਇਸ ਕਹਿ ਲਓ ਵੀ ਦੁਨੀਆਂ ਦੇ ਵਿੱਚ ਇੱਕ ਦੂਜੇ ਨਾਲ ਵਿਚਾਰ ਸਾਂਝੇ ਕਰ ਰਹੇ ਹਾਂ ਅਤੇ ਆਪਣੇ ਵਿਚਾਰਾਂ ਨੂੰ ਡਿਜੀਟਲਾਈਜ਼ ਕਹਿ ਲੋ ਤਰੀਕੇ ਨਾਲ ਰਿਕਾਰਡ ਵੀ ਕਰ ਰਹੇ ਹਾਂ ਤੇ HD ਵਿਚਾਰ ਜਿਹੜੇ ਰਿਕਾਰਡ ਹੋ ਰਹੇ ਨੇ। ਤੋ ਅੱਜ ਦਾ ਜਿਹੜਾ ਨੈਸ਼ਨਲ ਰੇਡੀਓ ਡੇ ਆਪਾਂ ਸ਼ਰਧਾਂਜਲੀ ਵੀ ਦਵਾਂ ਦੇਣਾ ਚਾਹਾਂਗੇ ਹਰਬੰਸ ਸਿੰਘ ਜੀ ਨੂੰ,
0: ਬਿਲਕੁਲ,
1: ਤੇ ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ।
0: ਬਿਲਕੁਲ ਜੀ।
1: ਤੇ ਭਾਰਤ ਸਾਹਿਬ ਬਹੁਤ ਖੂਬਸੂਰਤ ਜਿਹੜਾ ਅੱਜ ਚਰਚਾ ਤੁਸੀਂ ਛੇੜੀ ਮੀਡੀਆ ਦੀ, ਆਪਾਂ ਰੇਡੀਓ ਤੇ ਲਿਆ ਕੇ ਮੁਕਾਈ ਗੱਲ
0: ਜੀ,
1: ਪਰ ਇਹ ਸਫ਼ਰ ਜਾਰੀ ਆ
0: ਜਾਰੀ ਆ
1: ਤੇ ਇਹਦੇ ਹੋਰ ਹੋਰ ਆਯਾਮ ਜਿਹੜੇ ਆਉਣਗੇ। ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਨਾ ਕਿ FM ਰੇਡੀਓ ਆ, AM ਰੇਡੀਓ ਆ, ਤੇ ਹੁਣ ਡੈਪ ਰੇਡੀਓ ਵੀ ਚੱਲ ਪਿਆ, ਡਿਜੀਟਲ ਆਡੀਓ ਬ੍ਰੋਡਕਾਸਟਿੰਗ ਸਿਸਟਮ ਚੱਲ ਰਿਹਾ, ਤੇ ਉਹਦੀ ਰੇਂਜ ਵੀ ਜ਼ਿਆਦਾ ਹੈ, ਕਲੈਰਿਟੀ ਵੀ ਜ਼ਿਆਦਾ ਹੈ। ਤੇ ਅੱਗੇ ਅੱਗੇ ਹੋਰ ਵੀ ਇਹਦੇ, ਹੁਣ ਆਪਾਂ ਇੰਟਰਨੈਟ ਰੇਡੀਓ ਦੇ ਉੱਤੇ ਗੱਲ ਕਰ ਰਹੇ ਹਾਂ, ਇਹਦੇ ਉੱਤੇ ਕਿਸੇ ਹੋਰ ਚੀਜ਼ ਦੀ ਲੋੜ ਹੀ ਨਹੀਂ।
0: ਬਿਲਕੁਲ
1: ਬਿਲਕੁਲ ਜੀ, ਇਹ ਤਾਂ ਭਾਵੇਂ ਮੰਗਲ ਗ੍ਰਹਿ ਤੇ ਸੁਣ ਲੈ, ਕੋਈ ਨੈਟ ਚਾਹੀਦਾ ਉਹਦੇ ਕੋਲ।
0: ਸ਼ਮੀ ਜੀ,
1: ਤੋਂ ਇਹ ਕੁੱਲ ਮਿਲਾ ਕੇ
0: ਤੇ ਆਪਣੇ
1: ਕੁੱਲ ਮਿਲਾ ਕੇ
0: ਹਾਂਜੀ
1: ਜੀ ਜੀ ਜੀ
0: ਦੋ ਸਰੋਤੇ, ਮੈਂ ਕਿਹਾ ਕੁੱਲ ਤੁਸੀਂ ਮਿਲਾਓ, ਦੋ ਸਰੋਤੇ ਜੁੜੇ ਆ, ਉਹਨਾਂ ਦੀ ਗੱਲ ਸੁਣ ਲਈਏ ਜੀ, ਫਿਰ ਕੁੱਲ ਮਿਲਾਉਂਦੇ ਆ ਤੁਹਾਡੇ ਨਾਲ ਤੇ
1: ਕੁੱਲ ਮਿਲਾ ਕੇ
0: ਜੀ। ਕੁੱਲ ਦਾ ਮਤਲਬ ਕਿ ਪੀੜੀ ਵੀ ਹੁੰਦੀ ਆ ਅਗਲੀ, ਮਤਲਬ ਕਿ ਵਾਰਸ ਹੁੰਦੇ ਨੇ ਕੁੱਲ, ਉਹਦੇ ਨਾਲ ਵੀ
1: ਬਿਲਕੁਲ, ਗੁਜਰਾਂ ਦੇ ਵੀ ਕੁੱਲ ਹੁੰਦੇ ਆ ਜੀ, ਫਕੀਰਾਂ ਦੀ ਕੁੱਲੀ
0: ਕੁੱਲੀ ਨਹੀਂ ਕਲੋਲ ਵੀ ਹੋ ਜਾਂਦੀ ਹੈ ਕਈ ਵਾਰੀ,
1: ਕਿਉਂਕਿ ਉਹ ਬੜੇ ਵੱਡੇ ਬਣਾਏ ਹੁੰਦੇ ਉਹਨਾਂ ਨੇ
0: ਜੀ। ਜਸੀ ਚਾਲ ਜੀ ਸਵਾਗਤ ਹੈ, ਮੁਕੱਦਰ ਜੀ ਹੋਲਡ ਰੱਖਣਾ ਬਸ, ਸਤਿ ਸ੍ਰੀ ਅਕਾਲ ਜੀ।
4: ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ, ਵਧੀਆ ਚੱਲਦੇ ਆ, ਬਹੁਤ ਹੀ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਅੱਜ। ਸਤਿ ਸ੍ਰੀ
1: ਅਕਾਲ ਜੀ।
0: ਤੁਸੀਂ ਮੱਛੜੇ ਮਲਾਈ ਜਾਂਦੇ ਹੋ ਜੀ,
4: ਨਹੀਂ ਜਦੋਂ ਮੈਂ ਰੇਡੀਓ ਦਿਵਸ ਦੀ ਮੁਬਾਰਕਬਾਦ ਦਿੱਤੀ, ਮੇਰੀ ਕਿਸੇ ਨੇ ਨੀ ਮੰਨੀ।
0: ਅੱਛਾ ਜੀ,
4: ਲਾਈਵ ਚੈਟ ਤੋਂ। ਹਾਂਜੀ,
0: ਅੱਛਾ,
4: ਫਿਰ ਮੈਂ ਮੱਛਰ ਦਿਵਸ ਦੀ ਤਾਂ ਦੇਣੀ ਹੋਈ ਸੀ ਨਾ ਵਧਾਈ।
0: ਨਹੀਂ ਤੁਸੀਂ ਮਤਲਬ ਕਿ ਰੇਡੀਓ ਰੇਡੀਓ ਕੋਠੇ ਤੇ ਚੜ੍ਹ ਕੇ ਸੁਣ ਰਹੇ ਹੋ ਕਿ ਮੱਛਰ ਤੰਗ ਕਰ ਰਿਹਾ ਜੇ ਕਿਤੇ?
4: ਚਲੋ ਉਹ ਤਾਂ ਹੁਣ ਰਾਜਨ ਭਾਜੀ ਕਹਿ ਕੇ ਗਏ ਨੇ ਵੀ AI ਪੜ੍ਹਾਉਣ ਲੱਗ ਪਏ ਨੇ, ਤੇ ਹੁਣ ਮੈਂ ਉਹਨਾਂ ਨੂੰ ਪੁੱਛਣਾ ਸੀਗਾ ਵੀ ਬੁੜਿਆਂ ਨੂੰ ਨੀ ਪੜ੍ਹਾਉਣ ਲੱਗੇ AI ਕਿਤੇ ਵੀ, ਅਸੀਂ ਵੀ ਸਾਰੇ ਦਾਖਲਾ ਲੈ ਲਈ ਤੇ AI ਦੱਸ ਦੂ ਸਾਨੂੰ ਵੀ ਮੱਛਰ ਦਿਵਸ ਕਿਹੜੇ ਕਿਹੜੇ ਸ਼ਹਿਰ ਚ ਹੈ
0: ਜੀ।
4: ਤੇ ਚਲੋ ਜੋਕ ਪਾਠ, ਤੇ ਇੱਕ ਨਾ ਪੜਾਸ ਕੱਢਣ ਦਾ ਮਾਮਲਾ ਹੈ ਰੇਡੀਓ, ਮਤਲਬ ਸਾਡੇ ਮਤਲਬ ਅਸੀਂ ਚਲੋ ਜਿੱਥੇ ਗਿਆਨ ਦੀਆਂ ਗੱਲਾਂ ਸੁਣਦੇ ਹਾਂ ਤੇ ਉੱਥੇ ਕਿਤੇ ਨਾ ਕਿਤੇ ਪੜਾਸ ਵੀ ਨਿਕਲ ਆਉਂਦੀ ਹੈ, ਭਾਵੇਂ ਕੋਈ ਖਰੀਦਾ ਗਾਉਂਦਾ ਜਾਂ ਬੇਸੁਰਾ ਗਾਉਂਦਾ ਜਾਂ ਜੋ ਵੀ ਗੱਲਬਾਤ ਕਰਦੇ ਹਾਂ ਆਪਾਂ
0: ਜੀ,
4: ਤੇ ਇੱਕ ਫੈਮਿਲੀ ਬਣ ਗਈ ਹੈ ਹਨਾ
0: ਜੀ।
4: ਤੇ ਏਦਾਂ ਦਾ ਹੀ ਵਾਕਾ ਮੈਨੂੰ ਉੱਥੇ ਯਾਦ ਆਇਆ ਕਿ ਜਿਹੜੇ ਚੰਗੇ ਚੰਗੇ ਉਹਨਾਂ ਤੋਂ ਰਿਟਾਇਰ ਹੋਏ ਲੋਕ ਵੀ ਨਾ ਉਹ ਕਿਤੇ ਨਾ ਕਿਤੇ ਕਮਿਊਨੀਕੇਟ ਕਰਨ ਦੀ ਗੱਲ ਕਰਦੇ ਨੇ ਸਵੇਰੇ ਜਾ ਕੇ, ਜਾਂ ਚਾਹੇ ਉਹ ਗਰਾਊਂਡਾਂ ਦੇ ਵਿੱਚ ਹਾਹਾ ਕਰਨਾ ਹੋਵੇ ਜਾਂ ਯੋਗਾ ਕਰਨਾ ਹੋਵੇ
0: ਜੀ।
4: ਤੇ ਇਸ ਤਰ੍ਹਾਂ ਹੀ ਇੱਕ ਬੈਂਕ ਮੈਨੇਜਰ ਰਿਟਾਇਰ ਹੋ ਕੇ ਨਾ ਤੇ ਉਹ ਗੱਲ ਚ ਨਾ ਟੇਢਾ ਜਿਹਾ ਬੈਗ ਪਾ ਕੇ ਨਾ ਆਇਆ ਕਰਦਾ ਸੀਗਾ, ਮਤਲਬ ਰੋਜ਼ ਹੀ ਆਪਣੇ ਕਾਪੀ ਪੈਨ ਉਹਦੇ ਕੋਲ ਹੁੰਦਾ ਸੀ ਬੈਗ ਚ, ਤੇ ਉਹਨੂੰ ਲਿਖਣ ਲੁਖਣ ਦਾ ਵੀ ਚਾਅ ਸੀ ਤੇ ਉਹਦਾ ਮਤਲਬ ਹੁੰਦਾ ਸੀ ਵੀ ਮੈਨੂੰ ਬਾਕੀ ਮੈਂਬਰ ਸਾਰੇ ਸੁਣਨ
0: ਜੀ,
4: ਤੇ ਬਾਕੀ ਮੈਂਬਰ ਤਾਂ ਐ ਕੈਦੀਆਂ ਵਾਂਗੂ ਭੱਜਦੇ ਸੀ ਯੋਗਾ ਕਲਾਸ ਖਤਮ ਹੋਣ ਤੇ, ਉਹ ਬੜਾ ਮਿੰਟਾਂ ਕਰਕੇ ਬਿਠਾਉਂਦਾ ਬਿਠਾਉਂਦਾ ਹੁੰਦਾ ਸੀ ਲੋਕਾਂ ਨੂੰ ਵੀ ਦੋ ਮਿੰਟ ਮੇਰੀ ਗੱਲ ਸੁਣ ਜਾਊਗਾ, ਮੇਰਾ ਗਾਣਾ ਸੁਣ ਜਾਊਗਾ, ਮੈਂ ਨਵਾਂ ਬਣਾਇਆ
0: ਜੀ।
4: ਤੇ ਇੱਕ ਨਾ ਸਾਡੇ ਵਿਚੋਂ ਮੈਂਬਰ ਸੀ, ਉਹਨੇ ਨਾ 65 ਵਾਰੀ ਖੂਨਦਾਨ ਕੀਤਾ
0: ਜੀ,
4: ਤੇ ਮੇਰੀ ਨਜ਼ਰ ਚ ਤੇ ਬੜੀ ਮਹਾਨ ਗੱਲ ਕੀਤੀ ਉਹਨੇ ਹੈਨਾ
0: ਜੀ।
4: ਤੇ ਉਹ ਜਿਹੜਾ ਸ਼ਾਇਰ ਸੀ ਨਾ ਉਹ ਲਿਖ ਕੇ ਲਿਆਇਆ ਸ਼ਾਬਾਸ਼ ਲਿਖ ਕੇ ਨਾ, ਤੇ ਇੱਕ ਕਾਪੀ ਤੇ ਸਿੰਪਲ ਜੇ ਪੰਨੇ ਉੱਤੇ ਲਿਖ ਕੇ ਲਿਆਇਆ ਸ਼ਾਬਾਸ਼, ਤੇ ਵਿੱਚ ਉਹਨੇ ਨਾਂ ਲਿਖੇ ਉਹਦੇ ਮਤਲਬ ਕਈ ਕੁਛ ਕਹਿ ਕੇ
0: ਜੀ।
4: ਤੇ ਉਹ ਜਿਹਨੂੰ ਦਿੱਤਾ ਉਹਨੂੰ ਖੂਨਦਾਨ ਕਰਨ ਵਾਲੇ ਨੂੰ, ਉਹਨੇ ਭੋਰਾ ਕਦਰ ਨਾ ਜਾਣੀ ਉਹਦੀ, ਉਹਨੇ ਐ ਵਜਾ ਕੇ ਸੈਡ ਤੋਂ ਸੁੱਟਤਾ। ਮੈਨੂੰ ਬੜਾ ਲੱਗਾ, ਮੈਂ ਕਿਹਾ ਮੇਰੇ ਵਰਗੀ ਹੁੰਦੀ ਮੈਂ ਤਾਂ ਫਰੇਮ ਕਰਾ ਕੇ ਰੱਖਦੀ, ਵੀ ਇਹਨੇ ਕੋਈ ਪਰਵਾਹ ਹੀ ਨੀ ਕੀਤੀ ਵੀ ਤੈਨੂੰ 65 ਵਾਰੀ ਖੂਨਦਾਨ ਕੀਤਾ, ਤੈਨੂੰ ਅਗਲਾ ਸ਼ਾਬਾਸ਼ ਦੇ ਕੇ ਦੇ ਰਿਹਾ। ਏਦਾਂ ਦੇ ਵੀ ਲੋਕ ਹੁੰਦੇ ਨੇ ਵੀ ਮਤਲਬ ਭੜਾਸ ਕਿਤੇ ਕੱਢਣੀ ਹੁੰਦੀ ਤੇ ਸਾਨੂੰ ਤਾਂ ਬਹੁਤ ਵਧੀਆ ਮਿਲਿਆ ਹੋਇਆ
0: ਰੇਡੀਓ ਸਟੇਸ਼ਨ।
4: ਨਹੀਂ ਇੱਕ ਸ਼ਾਬਾਸ਼ ਵਾਲੀ ਚੀਜ਼ ਉਹ ਵੀ ਤੁਹਾਡੇ ਆਪਣੇ ਦੇ ਰਿਹਾ ਲਿਖਤ ਰੂਪ ਚ ਆਪਣੇ ਵੱਲੋਂ, ਤੇ ਤੁਸੀਂ ਉਹਦੀ ਕਦਰ ਤਾਂ ਕਰੋ।
0: ਬਿਲਕੁਲ,
4: ਹਾਂਜੀ, ਇਹ ਕਮਿਊਨੀਕੇਸ਼ਨ ਗੈਪ ਹੁੰਦਾ ਨਾ, ਮਤਲਬ ਜੇ ਕੋਈ ਕਿਤੇ ਗੱਲ ਨਹੀਂ ਕਰ ਸਕਦਾ, ਤੇ ਕਈ ਲੋਕ ਐਸੇ ਵੀ ਹੈਗੇ ਨੇ ਜਿਹੜੇ ਸਾਡੇ ਵਰਗਿਆਂ ਨੂੰ ਮੂਰਖ ਦੱਸਦੇ ਨੇ, ਲਾਏ ਤਾਂ ਸਿਰਫ ਪਾਉਂਦੇ ਰਹਿੰਦੇ ਨੇ ਸਾਰਾ ਦਿਨ, ਏਦਾਂ ਵੀ ਕਹਿ ਦਿੰਦੇ ਸਾਰਿਆਂ ਨਾਲ ਏਦਾਂ ਇੱਕ ਅੱਧਾ ਬੰਦਾ ਹੁੰਦਾ ਹੀ ਹੋਊਗਾ ਜਿਹੜਾ ਏਦਾਂ ਕਹਿ ਦਿੰਦਾ ਕਿ ਟਾਈਮ ਖਰਾਬ ਕਰ ਦੇਣ ਰੇਡੀਓ ਤੇ
0: ਜੀ।
4: ਹਾਂਜੀ ਧੰਨਵਾਦ ਕਿੰਨੀ ਮੇਰੀ ਹਾਜ਼ਰੀ
0: ਰੇਡੀਓ
4: ਬਹੁਤ ਬਹੁਤ
0: ਮੁਕੱਦਰ ਬਾਈ ਜੀ ਨੇ ਤੇ ਆਪਣੇ ਸੁਰਿੰਦਰ ਮਾਲ ਜੀ ਕਹਿੰਦੇ ਆ ਕਿ ਮੈਂ ਤਾਂ ਅਜੇ ਜੁੜਨ ਹੀ ਲੱਗੀ ਸੀ ਪਰ ਮੈਂ ਸ਼ੰਮੀ ਜੀ ਨੂੰ ਹੋਰ ਨਹੀਂ ਵੇਟ ਕਰਵਾਉਣੀ ਚਾਹੁੰਦੀ ਕਹਿੰਦੇ ਜੀ ਤੇ ਉਹਨਾਂ ਦੀ ਗੱਲ ਵੀ ਚਲੋ ਮੈਂ ਸੁਣ ਲਵਾਂਗਾ ਜੀ ਫਿਰ ਬਾਅਦ ਦੇ ਵਿੱਚ। ਹਾਂਜੀ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਮੁਕੱਦਰ ਜੀ।
5: ਹਾਂਜੀ ਸਤਿ ਸ੍ਰੀ ਅਕਾਲ
0: ਜਿੰਦਾਬਾਦ
5: ਅਖੀਰ ਤੱਕ
0: ਜੀ।
5: ਗੱਲ ਐ ਮੈਂ ਤਾਂ ਨਾ ਚਲੋ ਥੋਡੀਆਂ ਗੱਲਾਂ ਬਾਤਾਂ ਸੁਣ ਕੇ ਮੈਂ ਜੁੜ ਗਿਆ ਵਿੱਚ
0: ਜੀ।
5: ਤੁਸੀਂ ਗੱਲ ਰੇਡੀਓ ਦੀ ਤੇ ਮੀਡੀਆ ਦੀ ਛੇੜ ਲਈ ਬਾਅਦ ਚੋਂ ਆ ਗਏ। ਵਿਸ਼ਾ ਇਹੀ ਚੱਲਦਾ ਪਿਆ ਪਰ ਚਲੋ ਮੈਂ ਚਲੋ ਹੋ ਸਕਦਾ ਮੈਂ ਲੇਟ ਜੁੜਿਆ। ਮੈਂ ਸੁਣੀ ਜਦੋਂ ਮੈਂ ਸੁਣਿਆ ਉਹ ਚਰਚਾ ਇਹਦੇ ਤੇ ਚੱਲੀ, ਤੁਸੀਂ ਚਲੋ ਵਿੱਚ ਹੋਰ ਗੱਲਾਂ ਵੀ ਕਰੀ ਜਾਂਦੇ ਸੀ, ਮੈਂ ਸੁਣਦਾ ਤਾਂ ਵਾਹਵਾ ਚਿਰਦਾ ਹੀ ਪਿਆ ਸੀ
0: ਜੀ।
5: ਪਰ ਮੈਂ ਜਿੰਨਾ ਕੁ ਇਹਨੂੰ ਪੜਚੋਲ ਕਰਦਾ ਹੈਗਾ ਨਾ ਬਾਈ ਜੀ, ਜਿਹੜੇ ਮੀਡੀਆ ਦੀ ਕਰਦਾ ਜਾਂ ਆਪਾਂ ਰੇਡੀਓ ਦੀ ਕਰਦੇ ਹਾਂ, ਠੀਕ ਹੈ ਬਾਈ ਜੀ, ਟਾਵੇਂ ਟਾਵੇਂ ਟੱਲੇ ਰਹਿ ਗਏ ਜਿਹੜੇ ਕੋਈ ਗੱਲ ਕਰਨ ਵਾਲੇ ਹੈਗੇ ਨੇ। ਨਹੀਂ ਜੇ ਇੱਕ ਤਾਂ ਸੱਤਾਧਾਰੀ ਧਿਰ ਵਾਲੇ ਚੈਨਲ ਹੋ ਗਏ
0: ਜੀ,
5: ਇੱਕ ਹੋ ਗਏ ਵਿਰੋਧੀ ਧਿਰ ਵਾਲੇ
0: ਜੀ।
5: ਇਹ ਇਹਨਾਂ ਚੋਂ ਮੈਂ ਜਿੰਨੀ ਕੁ ਪੜਚੋਲ ਕੀਤੀ ਹੈ ਜੀ, ਮੈਨੂੰ ਨੀ ਲੱਗਦਾ ਹੈਗਾ ਇਹਨਾਂ ਚੋਂ ਕੋਈ ਘੱਟ ਹੈ। ਆ ਪਿਛਲੇ ਦਿਨੀ ਇੱਥੇ ਚਲੋ ਹੁਣ ਜੇ ਰੇਡੀਓ ਦੀ ਗੱਲ ਚੱਲੇਗੀ ਤੇ ਗੱਲ ਸਿਆਸੀ ਵੀ ਚੱਲੇਗੀ ਨਾਲ ਹੀ
0: ਜੀ,
5: ਕਿਉਂਕਿ ਭਾਵੇਂ ਉਹ ਚੈਨਲਾਂ ਦੀ ਇੱਥੇ ਝਾੜੂ ਵਾਲਿਆਂ ਨੇ ਸਟ੍ਰਾਈਕਾਂ ਮਾਰਨੀਆਂ ਸ਼ੁਰੂ ਕੀਤੀਆਂ ਪੇਜਾਂ ਦੇ ਉੱਤੇ ਵੀ ਤੁਸੀਂ ਮੁੱਖ ਮੰਤਰੀ ਦੀ ਜਿਹੜਾ ਇੱਕ ਲੋਕਾਂ ਦਾ ਚੁਣਿਆ ਹੋਇਆ ਮੁੱਖ ਮੰਤਰੀ ਹੈ ਵੀ ਤੁਸੀਂ ਉਹਦੀ ਫੋਟੋ ਵੀ ਯੂਜ਼ ਨਹੀਂ ਕਰ ਸਕਦੇ, ਤੁਹਾਡਾ ਪੇਜ ਉੜਾ ਤਾ, ਤੁਸੀਂ ਇਹ ਕਿਉਂ ਯੂਜ਼ ਕਰਦੇ ਪਏ ਹੋ
0: ਜੀ,
5: ਠੀਕ ਹੈ ਜੀ। ਤੇ ਆਪਣੇ ਆ ਪੰਜਾਬ ਵਾਲੇ ਪੱਤਰਕਾਰ ਕਈ ਜਾ ਕੇ ਦਿੱਲੀ ਪ੍ਰੈਸ ਕਲੱਬ ਦੇ ਵਿੱਚ ਜਾ ਕੇ ਪ੍ਰੈਸ ਕਾਨਫਰੰਸ ਕਰਕੇ ਆਏ, ਉੱਥੇ ਜਾ ਕੇ ਕਹਿ ਕੇ ਆਏ ਵੀ ਪੰਜਾਬ ਦੇ ਵਿੱਚ ਵੀ ਆਹ ਕੁਛ ਚੱਲਦਾ ਪਿਆ
0: ਜੀ,
5: ਜਿਹੜਾ ਦੋ ਮੂਹਾ ਚਿਹਰਾ ਸਿਆਸਤ ਦਾ ਵੀ ਇਹ ਕਿਵੇਂ ਕੰਮ ਕਰਦੇ ਨੇ, ਜਿਹੜੇ ਆਪਾਂ ਇਹਨਾਂ ਨੂੰ ਲਿਆਉਣ ਵਾਲੇ ਆ, ਜਿਹੜੇ ਆਪਾਂ ਸੋਚਦੇ ਹਾਂ ਵੀ ਹਾਂਜੀ ਅਸੀਂ ਇਹਨੂੰ ਲਿਆਉਣਾ ਜਾਂ ਅਸੀਂ ਉਹਨੂੰ ਲਿਆਉਣਾ
0: ਜੀ,
5: ਵੀ ਇਹ ਇਹ ਉਹੀ ਗੱਲ ਹੈ। ਇਹੀ ਆ ਕੇਜਰੀਵਾਲ ਵੀ ਉੱਥੇ ਦਿੱਲੀ ਜਲ ਜਾਮ ਲਾਉਂਦੇ ਨੇ ਵੀ ਆ ਸਾਡੇ ਨਾਲ ਧੱਕਾ ਕਰਦੇ ਪਏ ਨੇ ਜੀ, ਆਪਣਾ ਬੀਜੇਪੀ ਵਾਲੇ
0: ਜੀ।
5: ਤੇ ਜਦੋਂ ਗੱਲ ਪੰਜਾਬ ਦੀ ਆਉਂਦੀ ਆ ਉਹੀ ਧੱਕਾ ਇਹ ਇੱਥੇ ਇਹ ਕਰਦੇ ਪਏ ਨੇ
0: ਜੀ।
5: ਤੇ ਫਿਰ ਇਹਨਾਂ ਚੋਂ ਹੁਣ ਬਾਈ ਜੀ ਹੁਣ ਉਹੀ ਗੱਲ ਜਿਹੜੇ ਚੈਨਲ ਨੇ ਤੁਸੀਂ ਦੇਖੋ ਜਦੋਂ ਦਿੱਲੀ ਪ੍ਰੈਸ ਕਲੱਬ ਦੇ ਵਿੱਚ ਜਾ ਕੇ ਆਪਣੇ ਪੱਤਰਕਾਰ ਉੱਥੇ ਪ੍ਰੈਸ ਕਾਨਫਰੰਸ ਕਰਕੇ ਆਏ, ਇਹਨਾਂ ਜਿਹੜੇ ਆਪਣੇ ਆਪ ਨੂੰ ਨਿਰਪੱਖ ਪੱਤਰਕਾਰ ਕਹਿਣ ਵਾਲੇ ਨੇ
0: ਜੀ,
5: ਇਹਨਾਂ ਦੇ ਵਿੱਚੋਂ ਇੱਕ ਵੀ ਬੰਦੇ ਦਾ ਮੂੰਹ ਨੀ ਖੁੱਲਿਆ ਕਿਸੇ ਨੇ। ਮੈਂ ਉਦੋਂ ਗੌਰ ਕਰਦਾ ਰਿਹਾ ਵੀ ਕੋਈ ਬੰਦਾ ਭਾਵੇਂ ਅਜੀਤ ਅੰਜੁਮ ਹਰੀ ਹੋਣ, ਭਾਵੇਂ ਆ ਵਿਸਾਰ ਸ਼ਰਮਾ ਹਰੀ ਹੋਣ, ਵੀ ਕੋਈ ਬੰਦਾ ਬੋਲੂਗਾ ਇਸ ਗੱਲ ਦੇ ਉੱਤੇ ਵੀ ਪੰਜਾਬ ਦੇ ਵਿੱਚ ਝਾੜੂ ਵਾਲੇ ਆਹ ਕਰਦੇ ਪਏ ਨੇ, ਪਰ ਕਿਸੇ ਦਾ ਮੈਂ ਨੀ ਸੁਣਿਆ ਵੀ ਕੌਣ ਬੋਲਦਾ
0: ਜੀ।
5: ਇਸ ਕਰਕੇ ਇਹ ਜਿਹੜੇ ਪਾਸੇ ਨੂੰ ਕੰਮ ਚੱਲਿਆ ਹੋਇਆ ਨਾ ਬਾਈ ਜੀ, ਇੱਥੇ ਤਾਂ ਅੱਜ ਕਾਮਯਾਬ ਉਹ ਹੈ ਜਿਹੜਾ ਚਾਪਲੂਸ ਹੈ
0: ਜੀ,
5: ਜਿਹੜਾ ਬੰਦਾ ਕਿਸੇ ਤੇ ਰਲ ਨੀ ਨਾ
0: ਜੀ,
5: ਉਹ ਕਿਸੇ ਹੱਲ ਵੀ ਨੀ ਹੈਗਾ
0: ਜੀ,
5: ਉਹਨੂੰ ਕੋਈ ਪੁੱਛਣ ਵਾਲਾ ਨੀ ਹੈਗਾ। ਜਿਹੜਾ ਚਾਪਲੂਸ ਹੈ ਉਹ ਕਿਸੇ ਧਿਰ ਵੱਲ ਜਰੂਰ ਖੜਾ, ਉਹਦੇ ਵੱਲ ਇੱਕ ਧਿਰ ਜਰੂਰ ਖੜ ਜੂਗੀ, ਉਹੀ ਗੱਲ ਕੋਈ ਵੀ ਖੜ ਜੇ ਭਾਵੇਂ ਆ ਕੇ।
0: ਬਿਲਕੁਲ ਹੈ ਜੀ, ਇੱਕ ਮੈਂ ਇਹਦੇ ਵਿੱਚ ਗੱਲ ਕਰਨੀ ਚਾਹਾਂਗਾ, ਸ਼ੰਮੀ ਜੀ ਜ਼ਿਆਦਾ ਜਾਣਦੇ ਨੇ ਇਸ ਚੀਜ਼ ਦੇ ਵਿੱਚ ਕਿ ਇੱਕ ਜਿਹੜੀ ਪੱਤਰਕਾਰੀ ਹੈ ਜੀ ਉਹਦੇ ਵਿੱਚ ਸ਼ੰਮੀ ਜੀ ਚਾਹੇ ਨਿਊਜ਼ ਦਾ ਬੁਲੇਟਿਨ ਹੈ ਚਾਹੇ ਹੋਰ ਸਾਰੀਆਂ ਚੀਜ਼ਾਂ ਨੇ, ਉਹਨੂੰ ਕੈਟਾਗਰੀ ਦੇ ਵਿੱਚ ਜੇ ਦੇਖਿਆ ਜਾਵੇ ਨਾਪਿਆ ਜਾਵੇ ਮਾਪਿਆ ਜਾਵੇ ਤਾਂ ਮੈਂ ਤੁਹਾਡੇ ਕੋਲ ਜ਼ਰੂਰ ਜਿਵੇਂ ਕਿ ਚਲੋ ਉਹਨਾਂ ਦੇ ਵਿੱਚ ਮੈਂ ਵੀ ਸ਼ਾਮਲ ਹਾਂ ਕਿ ਡਿਬੇਟ ਸ਼ੁਰੂ ਕਰ ਲੈਂਦੇ ਹਾਂ ਕਿਸੇ ਨਿਊਜ਼ ਦੇ ਉੱਤੇ ਜਾਂ ਕਰੰਟ ਇਸ਼ੂ ਚੱਲਦਾ ਹੈ ਉਹਦੇ ਉੱਤੇ ਕੁਝ ਨਾ ਕੁਝ ਚਰਚਾ ਸ਼ੁਰੂ ਹੋ ਜਾਂਦੀ ਹੈ, ਉਹ ਇੱਕ ਵਿਸ਼ਾ ਹੋ ਗਿਆ ਜਾਂ ਉਹਦੇ ਉੱਤੇ ਡਿਸਕਸ਼ਨ ਹੈਗੀ ਹੈ। ਪਰ ਦੂਸਰੇ ਪਾਸੇ ਜੇ ਅਸੀਂ ਨਿਊਜ਼ ਦਾ ਬੁਲੇਟਿਨ ਕਰ ਰਹੇ ਹਾਂ ਤਾਂ ਕਿ ਉਹਦੇ ਉੱਤੇ ਅਸੀਂ ਆਪਣੀ ਟੀਕਾ ਟਿੱਪਣੀ, ਮੈਨੂੰ ਲੱਗਦਾ ਕਿ ਜਿੱਥੇ ਤੱਕ ਮੈਂ ਇਸ ਨੂੰ ਨੋਟ ਕੀਤਾ ਕਿ ਨਹੀਂ ਕਰ ਸਕਦੇ, ਉਹਦਾ ਮਕਸਦ ਹੁੰਦਾ ਸਿਰਫ ਇਨਫੋਰਮੇਸ਼ਨ ਦੇਣਾ ਨਾ ਕਿ ਆਪਣੀ ਕੋਈ ਗੱਲ ਨਾਲ ਜੋੜ ਕੇ ਕਹਿਣਾ। ਕਿੱਦਾਂ ਦੇਖਦੇ ਹੋ ਇਹ ਸਾਰਾ ਸਿਲਸਿਲਾ ਮਤਲਬ ਕਿ ਹੈਗਾ ਸ਼ੰਮੀ ਜੀ?
1: ਬਿਲਕੁਲ ਜੀ, ਜਿਹੜੀ ਔਲਕ ਸਾਹਿਬ ਗੱਲ ਕਰ ਰਹੇ ਆ ਉਹ ਮੀਡੀਆ ਦੇ ਵੱਖਰੇ ਵੱਖਰੇ ਜਿਹੜੀਆਂ ਪਰਤਾਂ ਨੇ, ਵੱਖਰੇ ਵੱਖਰੇ ਜਿਹੜੇ ਕਹਿ ਲੋ ਵੀ ਚਿਹਰੇ ਵੀ ਕਹਿ ਲੋ ਜਾਂ ਕਿਵੇਂ ਆਪਾਂ ਨੂੰ ਦੇਖ ਸਕਦੇ ਹਾਂ
0: ਜੀ.
1: ਉਹ ਜਿਵੇਂ ਹੁਣ ਤੁਸੀਂ ਭਾਰਤ ਸਾਹਿਬ ਗੱਲ ਕੀਤੀ ਹੈ ਕਿ ਜਿਹੜੀ ਖਬਰ ਆ
0: ਜੀ
1: ਉਹ ਖਬਰ ਹੀ ਹੋਣੀ ਚਾਹੀਦੀ ਹੈ. ਉਹਨੂੰ ਆਪਾਂ ਆਪਣੇ ਕੋਈ ਰੰਗ ਚਾੜ ਕੇ ਪੁੱਠ ਚਾੜ ਕੇ ਅਗਰ ਪੇਸ਼ ਕਰਾਂਗੇ ਤਾਂ ਫਿਰ ਖਬਰ ਨਹੀਂ ਬਣੇਗੀ, ਉਹ ਅਨਾਲਿਸਿਸ ਬਣ ਜੂਗਾ ਉਹਦਾ,
0: ਸਾਡਾ ਨਜ਼ਰੀਆ ਬਣ ਜੂਗਾ.
1: ਕਿਸੇ ਵੀ ਨਿੱਜੀ ਵਿਚਾਰ ਹੋ ਗਏ, ਹੁਣ ਕਿਸੇ ਵੀ ਕੋਈ ਵੀ ਘਟਨਾ ਵਾਪਰਦੀ ਆ ਤਾਂ ਉਹਦੇ ਉਹਦੇ ਤਿੰਨ ਪਹਿਲੂ ਹੁੰਦੇ ਆ. ਇੱਕ ਉਹ ਜਿਹੜਾ ਪੀੜਿਤ ਆ, ਇੱਕ ਉਹਦਾ ਬਿਆਨ ਆ, ਉਹਦੇ ਪੱਖ ਤੋਂ ਤੁਸੀਂ ਸੁਣੋਗੇ ਉਹ ਸੱਚਾ ਲੱਗੂਗਾ. ਇੱਕ ਜਿਹਨੇ ਮੰਨ ਲਓ ਉਹਦੇ ਮੁਤਾਬਕ ਧੱਕਾ ਕੀਤਾ, ਇੱਕ ਉਹਦੀ ਕਹਾਣੀ ਹੋਏਗੀ, ਤੇ ਤੀਜਾ ਹੋਊਗਾ ਜੋ ਸੱਚੀ ਸੱਚ ਹੀ ਆ. ਤੇ ਜਿਹੜਾ ਪੱਤਰਕਾਰ ਆ, ਜੋ ਮੀਡੀਆ ਹੈ, ਉਹਨੂੰ ਤੇ ਸਿਰਫ ਜੋ ਸੱਚ ਹੈ ਉਹ ਦਿਖਾਉਣਾ ਚਾਹੀਦਾ, ਨਾ ਕਿ ਕਦੇ ਕਿਸੇ ਦਾ ਸੱਚ ਕਦੇ ਕਿਸੇ ਦਾ ਸੱਚ, ਕਿਉਂਕਿ ਉਹ ਫਿਰ ਜੇ ਕਿਸੇ ਦਾ ਸੱਚ ਹੈ ਤਾਂ ਕਿਸੇ ਦਾ ਹੀ ਆ. ਹੁਣ ਉਹਨੂੰ ਨਿਰਪੱਖ ਹੋ ਕੇ, ਨਿਰਪੱਖ ਹੋਣਾ, ਨਿਰਪੱਖਤਾ ਦਾ ਹੋਣਾ, ਇਹ ਜਿਹੜੀ ਮੁਕੱਦਰ ਬਾਈ ਦੀ ਗੱਲ ਕਰ ਰਹੇ ਨਾ, ਇਹ ਗੱਲ ਹੈਗੀ ਹੈ ਜਰਨਲਿਜ਼ਮ ਦੀ. ਜਰਨਲਿਜ਼ਮ ਮੀਡੀਆ ਦਾ ਇੱਕ ਬਹੁਤ ਛੋਟਾ ਪਾਰਟ ਹੈ, ਇੱਕ ਹਿੱਸਾ ਹੈ
0: ਜੀ,
1: ਮੀਡੀਆ ਦਾ ਹਿੱਸਾ ਹੈ, ਔਰ ਲੇਕਿਨ ਉਹਦਾ ਇੱਕ ਕਹਿ ਲੋ ਵੀ ਵੱਖਰਾ, ਇੱਕ ਉਹਦਾ ਵੱਖਰਾ ਸੈਗਮੈਂਟ ਹੈ, ਇੱਕ ਬਿਲਕੁਲ ਅਲੱਗ ਹੀ, ਜਿਹਦਾ ਸੰਬੰਧ ਖਬਰਾਂ ਨਾਲ ਹੈ, ਟੀਕਾ ਟਿੱਪਣੀਆਂ ਨਾਲ ਹੈ, ਉਹ ਪ੍ਰੈਸ ਹੈ, ਮੀਡੀਆ ਹੈ, ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ. ਇਹ ਕੋਈ ਵੱਡੇ ਚ ਕੋਈ ਉਹ ਨਹੀਂ, ਮਤਲਬ ਕਹਿ ਲੋ ਕਿ ਛਿਪੀ ਗੱਲ ਨੀ.
0: ਬਿਲਕੁਲ.
1: ਹੁਣ ਉਹਦੀ ਉਹਨੂੰ ਉਹ ਮੈਨੇਜੇਬਲ ਹੈ
0: ਜੀ,
1: ਮੈਨੇਜੇਬਲ ਹੈ ਕਿ ਉਹਨੂੰ ਆਪਾਂ ਮੈਨੇਜੇਬਲ ਉਹ ਹਰ ਪੱਧਰ ਤੋਂ ਆ
0: ਜੀ.
1: ਮਤਲਬ ਜਿਵੇਂ ਮੰਨ ਲਓ ਹੁਣ ਜੇ ਔਲਖ ਜੀ ਉਹਨੂੰ ਦੇਖਦੇ ਆ
0: ਜੀ,
1: ਤੇ ਉਹ ਉਹਨਾਂ ਦੇ ਨਜ਼ਰੀਏ ਤੋਂ ਵੀ ਮੈਨੇਜੇਬਲ ਹੋ ਸਕਦਾ, ਕਿਉਂਕਿ ਪੰਜ ਜਿਹੜੇ ਗੋਲਡਨ ਰੂਲ ਮੰਨੇ ਗਏ ਆ, ਜੋ ਆਪਾਂ ਪੋਸੀਬਲ ਜਿਹੜੀ ਸੋਲੂਸ਼ਨ ਆ ਜਿਹੜਾ ਆਪਾਂ ਇਹ ਗੱਲ ਆਪਾਂ ਕਰ ਰਹੇ ਆ, ਪੰਜ ਜਿਹੜੇ ਆ ਉਹ ਰੂਲ ਆ. ਪਹਿਲਾ ਹੈ ਕਿ ਸਟੋਪ, ਰੁਕ ਜਾਓ
0: ਜੀ,
1: ਦੇਖ. ਫਿਰ ਦੂਸਰਾ ਹੈਗਾ ਚੈੱਕ ਕਰੋ ਕਿ ਜੋ ਖਬਰ ਆ ਰਹੀ ਹੈ, ਜੋ ਜੋ ਆਪਾਂ ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਸ਼ੇਅਰ ਕਰ ਰਹੇ ਹਾਂ, ਚੈੱਕ ਤਾਂ ਕਰੋ. ਤੀਜਾ ਹੈਗਾ ਥਿੰਕ, ਸੋਚ ਲਓ
0: ਜੀ,
1: ਉਹਦੇ ਬਾਰੇ ਸੋਚੋ. ਸੋਚਣ ਤੋਂ ਬਾਅਦ ਫਿਰ ਤੁਹਾਨੂੰ ਜੇ ਲੱਗੇ ਵੀ ਠੀਕ ਹੈ ਗਲਤ ਹੈ, ਇਹਨੂੰ ਵੀ ਫਿਰ ਚੌਥੀ ਚੀਜ਼ ਆ ਜਾਂਦੀ ਹੈ, ਵੈਰੀਫਾਈ ਕਰੋ
0: ਜੀ,
1: ਤਸਦੀਕ ਕਰੋ ਕਿ ਉਹਦੇ ਫੈਕਟ ਲੱਭੋ ਕਿ ਸੱਚੀ ਏਦਾਂ ਦੀ ਕੋਈ ਗੱਲ ਹੈਗੀ ਵੀ ਹੈ ਕਿ ਨਹੀਂ. ਉਸ ਤੋਂ ਬਾਅਦ ਜਾ ਕੇ ਉਹਨੂੰ ਸ਼ੇਅਰ ਕਰਨਾ ਚਾਹੀਦਾ, ਉਸ ਤੋਂ ਬਾਅਦ ਉਹਨੂੰ ਆਪਾਂ ਬਿਲੀਵ ਕਰਾਂਗੇ. ਜੇ ਬਿਲੀਵ ਹੋ ਗਿਆ, ਆਪਾਂ ਨੂੰ ਲੱਗਦਾ ਕਿ ਠੀਕ ਹੈ, ਸਾਰੇ ਪੱਖਾਂ ਤੇ ਸਾਰੇ ਤੱਥਾਂ ਦੇ ਆਧਾਰ ਤੇ ਗੱਲ ਆਪਾਂ ਨੂੰ ਮਿਲ ਗਈ, ਫਿਰ ਆਪਾਂ ਸ਼ੇਅਰ ਕਰੀਏ. ਬਾਕੀ ਤਾਂ ਹੁਣ ਜਿਹੜਾ ਜੇ ਕੋਈ ਦੂਸਰੇ ਲੋਕ ਜੋ ਕਰ ਰਹੇ ਹੈ, ਉਹਨੂੰ ਤਾਂ ਆਪਾਂ ਕੰਟਰੋਲ ਨਹੀਂ ਕਰ ਸਕਦੇ.
0: ਬਿਲਕੁਲ.
1: ਅਸੀਂ ਘੱਟੋ ਘੱਟ ਆਪਣੇ ਆਪ ਨੂੰ ਤਾਂ ਕਰ ਹੀ ਸਕਦੇ ਹਾਂ, ਆਪਣੇ ਆਪ ਨੂੰ ਜਿਹੜਾ ਉਸ ਯੋਗ ਬਣਾ ਸਕਦੇ ਹਾਂ ਕਿ ਆਪਾਂ ਉਹੀ ਗੱਲ ਜਿਹੜੀ ਆਪਾਂ ਸ਼ੁਰੂ ਚ ਕਰਦੇ ਸੀ ਕਿ ਫਿਲਟਰ ਆਊਟ ਕਰ ਸਕੀਏ, ਸੱਚ ਝੂਠ ਨੂੰ ਆਪਾਂ ਉਸ ਤਰੀਕੇ ਤੋਂ ਦੇਖ ਸਕੀਏ ਕਿ ਬਈ ਸਾਨੂੰ ਇਹ ਸੋਝੀ ਹੈਗੀ ਆ
0: ਜੀ,
1: ਬਈ ਕੀ ਠੀਕ ਹੋ ਰਿਹਾ ਕਿ ਨਹੀਂ ਠੀਕ ਹੋ ਰਿਹਾ,
0: ਕਿਉਂਕਿ ਜੋ ਅੱਜ ਸ਼ਮੀ ਜੀ ਦੇਖਦੇ ਆ ਨਾ, ਪੱਤਰਕਾਰ ਘੱਟ ਤੇ ਨਜੂਮੀ ਮੈਨੂੰ ਜ਼ਿਆਦਾ ਲੱਗਦੇ ਨੇ ਜੀ. ਉਹ ਕਹਿੰਦੇ ਅਸੀਂ ਪਹਿਲਾਂ ਭਵਿੱਖਬਾਣੀ ਕਰਤੀ ਸੀ ਜੀ.
6: ਭਾਰਤ ਬਾਈ ਜੀ, ਖਬਰ ਦੇ ਉੱਤੇ ਨਾ ਵਿਊ ਪੁਆਇੰਟ ਦੇਣਾ ਜਿਹੜਾ ਨਾ, ਮੇਰਾ ਮੰਨਣਾ ਇਹ ਹੈਗਾ, ਅਸੀਂ ਟਵਾਣਾ ਸਾਹਿਬ ਨਾਲ ਜੁੜੇ ਇਸੇ ਕਰਕੇ ਸੀ, ਉਹ ਹਰ ਗੱਲ ਦੇ ਉੱਤੇ ਆਪਣਾ ਵਿਊ ਦਿੰਦੇ ਨੇ.
0: ਬਿਲਕੁਲ ਬਿਲਕੁਲ
6: ਬਾਈ ਜੀ, ਇਹ ਜਿੰਨੇ ਜਿਹੜੇ ਮੰਨ ਲਓ ਪੱਤਰਕਾਰ ਜਿਹੜੀਆਂ ਖਬਰਾਂ ਪੜ੍ਹਦੇ ਨੇ, ਉਹਦਾ ਮੇਰੇ ਕੋਲ ਅਖਬਾਰ ਆਉਂਦੀ ਹੈ, ਮੈਂ ਉਹਦੇ ਤੇ ਪੜ੍ਹ ਲੈਂਦਾ ਬਾਈ.
0: ਬਿਲਕੁਲ ਜੀ.
6: ਜਿੰਨੇ ਜ਼ਿਆਦਾਤਰ ਪੱਤਰਕਾਰ ਜਿਹੜੀਆਂ ਖਬਰਾਂ ਪੜ੍ਹ ਕੇ ਸੁਣਾਉਂਦੇ ਨੇ ਚੈਨਲਾਂ ਉੱਤੇ, ਪੜ੍ਹ ਕੇ ਅੱਧੇ ਘੰਟੇ ਦੀ ਖਬਰ ਉਹ ਲੈ ਕੇ ਵਿਊ ਤੁਰ ਜਾਂਦੇ ਨੇ ਆਪਣੇ.
0: ਬਿਲਕੁਲ ਜੀ.
6: ਪਰ ਉਹਦੇ ਤੇ ਆਪਣਾ ਵਿਊ ਪੁਆਇੰਟ ਦੇਣਾ
0: ਜੀ,
6: ਉੱਥੇ ਫਿਰ ਗੱਲ ਉੱਥੇ ਜ਼ਿੰਮੇਵਾਰੀ ਦੀ ਵੀ ਹੋ ਜਾਂਦੀ ਹੈ, ਉੱਥੇ ਫਿਰ ਗੱਲ ਕਰਨੀ ਵੀ ਆਪਾਂ ਕਿਹੜੇ ਵਿਊ ਪੁਆਇੰਟ ਨਾਲ ਗੱਲ ਕਰਦੇ. ਬਾਈ ਜੀ, ਧਾਰਮਿਕ ਮਸਲੇ ਤੇ ਮੈਂ ਕਹਿੰਦਾ ਜਿੰਨਾ ਟਵਾਣਾ ਸਾਹਿਬ ਜਿਹੜੇ ਹਿਸਾਬ ਨਾਲ ਵਿਊ ਦਿੰਦੇ ਨੇ, ਜਿੰਨੇ ਕੋਈ ਦਿੰਦਾ ਹੀ ਨੀ ਹੈਗਾ ਬਾਈ ਜੀ ਉਸ ਗੱਲ ਉੱਤੇ, ਸਾਰੇ ਉਹੀ ਗੱਲ ਇੱਕ ਸਾਈਡ ਤੋਂ ਨਿਕਲ ਜਾਂਦੇ. ਨਹੀਂ ਜੀ, ਇਹ ਧਾਰਮਿਕ ਮਸਲਾ ਜੀ, ਅਸੀਂ ਸੈਂਸਿਟਿਵ ਮਸਲਾ ਜੀ, ਅਸੀਂ ਇਹਦੇ ਤੇ ਗੱਲ ਹੀ ਨੀ ਕਰਨੀ. ਜਦੋਂ ਕਿ ਸਾਰਾ ਪੁਆੜਾ ਹੀ ਇਹ ਧਾਰਮਿਕ ਮਸਲੇ ਤੇ ਸਿਆਸਤ ਨੇ ਪਾਇਆ ਹੋਇਆ, ਜਿਹੜੇ ਸਾਡੇ ਆਰਥਿਕ ਮਸਲੇ ਨੇ ਉਹਨਾਂ ਦੀ ਤੇ ਗੱਲ ਹੀ ਨਹੀਂ ਹੁੰਦੀ ਬਾਈ ਜੀ. ਕੌਣ ਕਰਦਾ ਅੱਜ ਮੰਨ ਲਓ ਪੰਜਾਬ, ਮੰਨ ਲਓ ਇੰਨੇ ਲੱਖ ਕਰੋੜ ਦਾ ਕਰਜ਼ਾ ਜੀ, ਕੌਣ ਕਰਦਾ? ਕੋਈ ਇੰਨੇ ਬੱਚੇ ਜੰਮ ਲਓ ਜੀ ਉਹ ਗੱਲ ਕਰਨ ਦਿਆ, ਕੋਈ ਹੋਰ ਗੱਲ ਕਰਨ ਦਿਆ
0: ਜੀ.
6: ਇਸ ਚੀਜ਼ ਉੱਤੇ ਕੋਈ ਵਿਊ ਦਿੰਦਾ ਹੀ ਕਿੱਥੇ ਹੈ ਬਾਈ ਜੀ? ਮੈਂ ਤਾਂ ਕਹਿੰਦਾ ਵਿਊ ਪੁਆਇੰਟ ਬਾਈ ਜੀ, ਵੀ ਸਗੋਂ ਮੇਰਾ ਮੰਨਣਾ ਇਹ ਹੋ ਸਕਦਾ ਮੈਂ ਗਲਤ ਹੋਵਾਂ ਜਾਂ ਠੀਕ ਹੋਵਾਂ, ਵੀ ਵਿਊ ਪੱਤਰਕਾਰ ਦਾ ਤੇ ਮਤਲਬ ਵੀ ਆਪਣਾ ਵਿਊ ਦੱਸੇ ਵੀ ਇਹਦੇ ਚ ਤੁਹਾਡਾ ਕੀ, ਇਹ ਥੋੜੀ ਵੀ ਖਬਰ ਪੜ੍ਹ ਕੇ ਤੇ ਤੁਸੀਂ ਆਪਣਾ ਪਾਰ ਜਾਓ ਜੀ. ਉਹ ਤਾਂ ਕੋਈ ਵੀ ਤੁਹਾਡੇ ਮੇਰੇ ਕੋਲ ਅਖਬਾਰ, ਮੇਰੇ ਕੋਲ ਟ੍ਰਿਬਿਊਨ ਵੀ ਆਉਂਦੀ ਆ, ਅਜੀਤ ਵੀ ਆਉਂਦੀ ਆ, ਮੈਂ ਉਹਦੇ ਤੇ ਪੜ ਲਾਂਗਾ, ਫਿਰ ਪੱਤਰਕਾਰ ਦੀ ਕੀ ਲੋੜ ਹੈ ਬਾਈ?
0: ਬਿਲਕੁਲ,
6: ਅਸੀਂ ਕਾਹਦੇ ਵਾਸਤੇ ਉਹਨੂੰ ਸੁਣਨਾ? ਉਹ ਘੱਟੋ ਘੱਟ ਆਪਣਾ ਇੱਕ ਵਿਊ ਦਿੰਦਾ, ਉਹਦੇ ਤੇ ਆਪਾਂ ਸਮਝ ਬਣਾਉਂਦੇ ਆ ਵੀ ਇਹ ਸਹੀ ਆ ਜਾਂ ਨਹੀਂ ਸਹੀ।
0: ਜੀ ਬਿਲਕੁਲ,
6: ਇਹ ਅਸਲ ਤੇ ਇਹ ਰਿਸਕੀ ਬਹੁਤ ਹੈ ਨਾ, ਵਿਊ ਬਣਾਉਣਾ ਬਹੁਤ ਰਿਸਕੀ ਹੈ, ਖਬਰ ਪੜ੍ਹ ਕੇ ਤੁਰ ਜਾਣਾ ਤਾਂ ਬਹੁਤ ਸੌਖਾ ਹੈਗਾ ਬਾਈ।
0: ਬਿਲਕੁਲ,
6: ਉੱਥੇ ਫਿਰ 100 ਆਉਂਦੇ ਨੇ ਵਿੱਚ ਗਾਲਾਂ ਕੱਢਣ ਵਾਲੇ ਵੀ, ਤੂੰ ਹੈ ਫਲਾਣਾ ਤੇ ਤੂੰ ਫਲਾਣਾ ਤੇ ਤੂੰ ਫਲਾਣਾ।
0: ਬਿਲਕੁਲ,
6: ਇਸ ਕਰਕੇ ਨਾ ਇਹ ਪੱਤਰਕਾਰੀ ਵੀ ਠੀਕ ਆ ਕਹਿਣ ਨੂੰ, ਆਪਾਂ ਹੈਗੀ ਸੀ ਇਹ ਚੌਥਾ ਥੰਮ, ਪਰ ਅੱਜ ਕੱਲ ਦੀ ਜਿਹੜੀ ਪੱਤਰਕਾਰੀ ਹੈ ਨਾ, ਇਹ ਮੈਨੂੰ ਨੀ ਲੱਗਦਾ ਹੈਗਾ ਇਹ ਚੌਥਾ ਥੰਮ ਹੈਗੀ ਆ ਬਾਈ ਜੀ। ਇਹ ਸਭ ਆਪੋ ਆਪਣੀਆਂ ਧਿਰਾਂ ਨਾਲ ਜੁੜੇ ਹੋਏ ਲੋਕ ਨੇ, ਕੋਈ ਉਹਨੂੰ ਲਿਆਉਣ ਨੂੰ ਫਿਰਦਾ, ਕੋਈ ਉਹਨੂੰ ਲਿਆਉਣ ਨੂੰ ਫਿਰਦਾ। ਗੱਲ ਉਹਦੇ ਤੇ ਜੇ ਨਿਰਪੱਖ ਗੱਲ ਕਰਨਾ, ਫਿਰ ਤਾਂ ਜੋ ਇੱਥੇ ਝਾੜੂ ਵਾਲੇ ਕਰਦੇ ਨੇ ਜਾਂ ਮੰਨ ਲਓ ਦਿੱਲੀ ਚ ਦੂਜੇ ਕਰਦੇ ਨੇ, ਫਿਰ ਇਹਨਾਂ ਨੂੰ ਸਾਰੇ ਮਸਲਿਆਂ ਤੇ ਗੱਲ ਕਰਨੀ ਚਾਹੀਦੀ ਹੈ ਨਾ ਜੀ।
0: ਬਿਲਕੁਲ ਹੈ, ਬਿਲਕੁਲ,
6: ਪਰ ਨਹੀਂ ਬੋਲਦੇ ਹੈਗੇ। ਹੁਣ ਧਰੂਵ ਰਾਠੀ ਹਰੀ ਏਡੇ ਏਡੇ ਪੱਤਰਕਾਰ ਨੇ, ਆਪਣੇ ਆਪ ਨੂੰ ਕਹਿੰਦੇ ਨੇ ਇਹ ਮੰਨ ਲਓ ਯੂਟਿਊਬਰ ਨੇ ਜਾਂ ਚਲੋ ਪੱਤਰਕਾਰ ਨਾ ਵੀ ਕਹੀਏ ਇਹਨਾਂ ਨੂੰ, ਇਹਨਾਂ ਨੂੰ ਹੋਰ ਸਾਰੇ ਦੇਸ਼ ਦੀ ਖਬਰ ਹੁੰਦੀ ਹੈ, ਇਹਨਾਂ ਨੂੰ ਪੰਜਾਬ ਦੀ ਖਬਰ ਹੀ ਨਹੀਂ ਹੁੰਦੀ ਵੀ ਇੱਥੇ ਕੀ ਚੱਲਦਾ ਪਿਆ।
0: ਬਿਲਕੁਲ ਹੈ, ਬਿਲਕੁਲ,
6: ਇਸ ਕਰਕੇ ਕਿਉਂਕਿ ਇਹ ਧਿਰ ਨਾਲ ਜੁੜੇ ਹੋਏ
0: ਜੀ।
6: ਇਸ ਕਰਕੇ ਬਾਈ ਜੀ ਅੱਜ ਕੱਲ ਸਮਾਂ ਉਹ ਹੈਗਾ, ਉਹ ਹੋਇਆ ਵੀ ਜਿਹੜਾ ਬੰਦਾ ਚਾਪਲੂਸੀ ਕਰ ਲੂ ਉਹੀ ਤਰੱਕੀ ਕਰ ਸਕਦਾ, ਜਿਹੜਾ ਨਹੀਂ ਕਰਦਾ ਉਹ ਬਸ ਉਹ ਠੇਲਾ ਮਠੇਲਾ ਹੁੰਦਾ ਫਿਰਦਾ, ਉਹ ਕਿਸੇ ਤੇ ਰਲਦਾ ਵੀ ਨਹੀਂ ਹੈਗਾ।
0: ਬਿਲਕੁਲ,
6: ਉਹਦੇ ਵੱਲ ਕੋਈ ਵੀ ਨਹੀਂ ਖੜਾ।
0: ਬਿਲਕੁਲ,
6: ਬਾਕੀ ਮੇਰਾ ਵਿਊ ਪੁਆਇੰਟ ਆ, ਮੈਂ ਗਲਤ ਵੀ ਹੋ ਸਕਦਾ, ਸਹੀ ਵੀ ਹੋ ਸਕਦਾ, ਹਾਂਜੀ ਸਭ ਦੇ ਆਪਣੇ ਆਪਣੇ ਵਿਚਾਰ ਨੇ, ਆਪਾਂ ਤਾਂ ਆਉਣਾ ਚਾਹੀਦਾ, ਉਹੀ ਗੱਲ ਆਪਾਂ ਵੀ ਆਪਣੀ ਗੱਲ ਥੋਪਦੇ ਕਿਸੇ ਤੇ ਨੀ ਹੈਗੇ।
0: ਬਿਲਕੁਲ ਜੀ, ਬਿਲਕੁਲ,
6: ਸਭ ਦੇ ਵਿਚਾਰਾਂ ਦਾ ਸਤਿਕਾਰ ਹੈ, ਹੋਣਾ ਵੀ ਚਾਹੀਦਾ ਤੇ ਗੱਲ ਚੱਲਣੀ ਵੀ ਚਾਹੀਦੀ ਹੈ ਬਾਈ ਜੀ ਹਰ ਇੱਕ ਗੱਲ ਤੇ।
0: ਬਿਲਕੁਲ ਜੀ,
6: ਠੀਕ ਹੈ ਆਪਣਾ ਸ਼ਮੀ ਬਾਈ ਜੀ, ਅੱਜ ਬਿਨਾਂ ਕਿਸੇ ਉਹੀ ਗੱਲ ਹੈ ਗਾਣੇ ਤੋਂ ਤੇ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ
0: ਜ਼ਿੰਦਾਬਾਦ। ਥੈਂਕ ਯੂ ਜੀ,
1: ਜ਼ਿੰਦਾਬਾਦ ਜੀ, ਬਹੁਤ ਬਹੁਤ ਸ਼ੁਕਰੀਆ ਜਨਾਬ।
6: ਠੀਕ ਹੈ,
0: ਪਰ ਉਹ ਕੁੱਲ ਮਿਲਾ ਕੇ ਇੱਧਰ ਹੋਰ ਹੀ ਕੁਝ ਮਿਲਾਈ ਜਾਂਦੇ ਨੇ
1: ਜੀ। ਜੀ ਜੀ ਜੀ ਜੀ,
0: ਆ ਦੇਖ ਲੋ, ਕਹਿੰਦੇ ਰਾਜਨ ਸੈਣੀ ਸਾਹਿਬ ਕਹਿੰਦੇ ਨੇ ਔਜਲਾ ਸਾਹਿਬ ਦੀ ਇੱਕ ਇੱਕ ਗੱਲ ਲੱਖ ਲੱਖ ਰੁਪਏ ਦੀ ਹੈ, ਸ਼ਮੀ ਭਾਜੀ ਦੱਸ ਰਹੇ ਨੇ। ਤੇ ਭਾਰਤ ਸਾਹਿਬ ਤੁਸੀਂ ਕਹਿੰਦੇ 80,000 ਦੀ 80,000 ਹੀ ਦੇ ਦੇਣਾ ਜੀ, ਲੱਖ ਨਾ, ਆਖਰ ਘਰ ਦੀ ਗੱਲ ਹੈ ਆਪਣੀ, ਤੇ ਤੁਸੀਂ ਕਿਹੜਾ ਗੈਰ ਹੋ ਜੀ ਕਹਿੰਦੇ। ਤੇ ਔਜਲਾ ਸਾਹਿਬ ਲਿਖਦੇ ਨੇ ਰਾਜਨ ਜੀ ਤੁਸੀਂ ਨੇੜੇ ਹੋ, 60,000 ਹੀ ਜਿਹੜਾ ਉਹਦੇ ਵਿਚ ਹੀ ਨਿਬੇੜ ਲਵੋ, ਗੱਲ ਮੁਕਾਓ ਜੀ।
1: ਬਿਲਕੁਲ ਜੀ, ਬਿਲਕੁਲ ਇਹੋ ਹੀ ਆ ਮੁਹੱਬਤ ਜਿੰਦਾਬਾਦ ਵਾਲਾ ਮਾਹੌਲ ਬਣਿਆ ਜਿਹੜਾ ਜੀ। ਭਾਈ ਸਾਹਿਬ ਅੱਜ ਦੀ ਚਰਚਾ ਕਾਫੀ ਸਾਰਥਕ ਹੋ ਕੇ ਰਹੀ ਆ, ਤੇ ਵੱਖਰੇ ਵੱਖਰੇ ਪਹਿਲੂ ਜਿਹੜੇ ਉਹਨਾਂ ਦੀ ਫਰੋਲਾ ਫਰਾਲੀ ਵੀ ਕੀਤੀ ਗਈ ਤੇ ਕੁਝ ਦੇ ਚੰਗੀਆਂ ਗੱਲਾਂ ਜਿਹੜੀਆਂ ਉਹ ਹਾਸਲ ਹੋਈਆਂ
0: ਜੀ।
1: ਇਹਦੇ ਲਈ ਮੈਂ ਤੁਹਾਡਾ ਸ਼ੁਕਰਗੁਜ਼ਾਰ
0: ਹਾਂ,
1: ਤੁਹਾਡੇ ਰਾਹੀਂ ਸੰਭਵ ਹੋ ਸਕਿਆ ਜੀ।
0: ਤੁਸੀਂ ਮੈਂ ਅਲੱਗ ਆ ਜੀ,
1: ਬਿਲਕੁਲ ਜੀ ਬਿਲਕੁਲ। ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ, ਔਰ ਤੁਹਾਡਾ ਭਾਈ ਸਾਹਿਬ,
0: ਮੁਹੱਬਤ
1: ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ,
0: ਨੈਸ਼ਨਲ
1: ਰੇਡੀਓ ਡੇ ਦੀਆਂ ਫਿਰ ਬਹੁਤ ਬਹੁਤ
0: ਮੁਬਾਰਕਾਂ ਜੀ, ਸਭ ਨੂੰ ਮੁਬਾਰਕਾਂ ਸ਼ਮੀ ਜੀ। ਥੈਂਕ ਯੂ ਇੰਨਾ ਸਮਾਂ ਦੇਣ ਦੇ ਲਈ, ਡਿਸਕਸ਼ਨ ਕਰਨ ਦੇ ਲਈ, ਤੇ ਥੈਂਕ ਯੂ, ਸਤਿ ਸ੍ਰੀ ਅਕਾਲ, ਮਿਲਦੇ ਆ ਫਿਰ ਜੀ ਵੀਕਐਂਡ ਦੇ ਵਿਚ ਵੀ ਤੇ ਅਗਲੇ ਹਫ਼ਤੇ ਵੀ ਜੀ। ਸ਼ੁਕਰੀਆ, ਸਤਿ ਸ੍ਰੀ ਅਕਾਲ
1: ਜੀ, ਸਤਿ ਸ੍ਰੀ ਅਕਾਲ ਜੀ।
0: ਜੀ ਦੋਸਤੋ, ਇਹ ਸਨ ਜੀ ਸਾਡੇ ਨਾਲ ਸਾਡੇ ਸਹਿਯੋਗੀ ਸਮਾਜੀ ਸਿੰਘ ਸ਼ਮੀ ਜੀ, ਤੇ ਗੱਲਾਂ ਬਾਤਾਂ ਕਰਕੇ ਗਏ ਨੇ ਮੀਡੀਆ ਤੇ ਸਮਾਜ ਰੇਡੀਓ ਤੋਂ ਡਿਜੀਟਲ ਦੁਨੀਆ ਤੱਕ ਦੀ, ਤੇ ਪਰਸਨੈਲਿਟੀ, ਸੈਲਫ ਕੌਨਫੀਡੈਂਸ ਤੇ ਕਮਿਊਨੀਕੇਸ਼ਨ ਦੀ ਗੱਲਬਾਤ ਹੋਈ ਹੈ, ਤੇ ਹੋਰ ਬਹੁਤ ਸਾਰੇ ਦੋਸਤਾਂ ਦੇ, ਮਿੱਤਰਾਂ ਦੇ ਜਿਹੜੇ ਨੇ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦੀ ਗੱਲ ਵੀ ਆਪਾਂ ਕਰਦੇ ਹਾਂ ਅੱਗੇ ਜਾ ਕੇ, ਤੇ ਪਿਆਰ ਮੁਹੱਬਤ ਬਹੁਤ ਭੇਜ ਰਹੇ ਹੋ ਤੁਸੀਂ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਤੇ ਇਸੇ ਤਰ੍ਹਾਂ ਹੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਯੂ ਐਸ ਤੋਂ ਜੁੜ ਚੁੱਕੇ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਯੂ ਐਸ ਤੋਂ ਜੀ ਸੁਰਿੰਦਰ ਕੌਰ ਮਾਲ ਜੀ, ਜੀ ਆਨੋ ਜੀ।
7: ਹਾਂਜੀ ਭੁਪਿੰਦਰ ਜੀ, ਸਤਿ ਸ੍ਰੀ ਅਕਾਲ ਤੁਹਾਨੂੰ ਤੇ ਸਭ ਦੁਆਬਾ ਪਰਿਵਾਰ,
0: ਸਤਿ ਸ੍ਰੀ ਅਕਾਲ ਜੀ, ਜੀ ਆਨੋ ਜੀ।
7: ਹਾਂਜੀ ਸਾਰਿਆਂ ਤੋਂ ਪਹਿਲਾਂ ਤਾਂ ਤੁਹਾਨੂੰ ਨੈਸ਼ਨਲ ਰੇਡੀਓ ਦੀਆਂ ਬਹੁਤ ਬਹੁਤ ਵਧਾਈਆਂ ਜੀ,
0: ਤੁਹਾਨੂੰ ਵੀ ਜੀ।
7: ਹਾਂਜੀ ਮੈਂ ਤਾਂ ਦੇਖੋ ਸ਼ਮੀ ਜੀ ਨੇ ਅੱਜ ਹਰਵੰਸ਼ ਸਿੰਘ ਨੂੰ ਯਾਦ ਕੀਤਾ
0: ਜੀ,
7: ਮੈਂ ਆਖਿਆ ਲਓ ਫੇਰ ਸ਼ਮੀ ਜੀ ਨੇ ਮੇਰੇ ਤੋਂ ਪਹਿਲਾਂ ਯਾਦ ਕਰ ਲਿਆ ਕਿਉਂਕਿ ਮੈਂ ਉਸ ਵੇਲੇ ਤੁਹਾਨੂੰ ਫੋਨ ਮਿਲਾਉਣਾ ਹੀ ਲੱਗੀ ਸੀ।
0: ਤੁਸੀਂ ਤਾਂ ਮੇਰੇ ਖਿਆਲ ਨਾਲ ਮਿਲੇ ਵੀ ਹੋਣਾ ਜੀ ਹਰਬੰਸ ਜੀ ਨੂੰ।
7: ਹਾਂਜੀ ਹਾਂਜੀ, ਪਤਾ ਕੀ ਆ ਮੈਂ ਉਹਨਾਂ ਨਾਲ ਕਿੱਦਾਂ ਫਿਰ ਜੁੜੀਆਂ, ਤੁਹਾਡੇ ਨਾਲ ਰੇਡੀਓ ਤੋਂ ਸਭ ਤੋਂ ਪਹਿਲਾਂ ਕਿੱਦਾਂ ਜੁੜੀਆਂ।
0: ਹਾਂਜੀ
7: ਭੁਪਿੰਦਰ ਜੀ, ਮੈਂ ਹਨਾ ਆਪਣੇ ਘਰ ਦੇ ਮੂਹਰੇ ਵਾਕ ਕਰਦੀ ਸੀ ਕਿਉਂਕਿ ਮੈਂ ਤਾਂ ਰੋਜ਼ ਸਵੇਰ ਸ਼ਾਮੀ ਵਾਕ ਕਰਦੀ ਹੁੰਦੀ ਹਾਂ। ਉਹ ਮੈਂ ਵਾਕ ਕਰਦੀ ਸੀ, ਇਕਬਾਲ ਨੇ ਮੈਨੂੰ ਕਿਹਾ ਸੀ ਤੁਸੀਂ ਰੇਡੀਓ ਡਾਊਨਲੋਡ ਕਰ ਲਓ, ਤੁਹਾਡਾ ਮੰਮੀ ਜਿਹੜਾ ਜੀ ਕਰਦਾ ਤੁਸੀਂ ਚੈਨਲ ਚੇਂਜ ਕਰ ਕਰਕੇ ਰੇਡੀਓ ਸੁਣ ਸਕਦੇ।
0: ਹਾਂਜੀ ਉਦੋਂ ਸੀਗਾ ਪੰਜਾਬੀ ਰੇਡੀਓ ਚੱਲਦੇ
7: ਸੀਗੇ। ਜਦੋਂ ਭੁਪਿੰਦਰ ਜੀ ਮੈਂ ਸੁਣ ਰਹੀ ਸੀ ਨਾ, ਉੱਥੇ ਹੀ ਆ ਗਿਆ ਜੀ ਦੂਜਾ ਪ੍ਰੋਗਰਾਮ, ਦੂਜਾ ਹਰਵੰਸ ਸਿੰਘ ਦਾ
0: ਕਵੀ
7: ਦਰਬਾਰ। ਜਦੋਂ ਮੈਂ ਆਵਾਜ਼ ਸੁਣੀ ਮੈਂ ਕਿਹਾ ਆਹ ਤਾਂ ਹਰਵੰਸ ਸਿੰਘ ਹੋ, ਕਿਉਂਕਿ ਮੈਂ ਤਾਂ ਉਹਨਾਂ ਨੂੰ ਪਹਿਲਾਂ ਮਿਲ ਚੁੱਕੀ ਸੀ ਹਨਾ। ਇੱਕ ਵਾਰ ਕੋਈ ਬੁੱਕ ਰਹੀ ਸੀਗੀ ਵੀ ਝੁੰਡ ਚੁਕਾਈ ਤਾਂ ਉਹਦੇ ਉੱਥੇ ਮੈਨੂੰ ਸੱਦਿਆ ਸੀ, ਮੈਂ ਉੱਥੇ ਸੀਗੀ, ਮੈਂ ਤਾਂ ਗੱਲਾਂ ਬਾਤ ਕਾਫੀ ਕਰ ਚੁੱਕੀ ਸੀ, ਮਿਲ ਚੁੱਕੀ ਸੀ ਹਨਾ। ਤਾਂ ਫੇਰ ਉਹ ਫੇਰ ਤਾਂ ਮੈਨੂੰ ਆਦਤ ਪੈ ਗਈ ਸੁਣਨ ਦੀ। ਉਹ ਤੋਂ ਬਾਅਦ ਫੇਰ ਪਹਿਲਾਂ ਅੱਛਾ ਫੇਰ ਮੈਂ ਸੀਮਾ ਜੀ ਨੂੰ ਸੁਣਦੀ ਸੀ, ਤਾਂ ਹੌਲੀ ਹੌਲੀ ਜਦੋਂ ਮੈਂ ਸੀਮਾ ਜੀ ਨੂੰ ਸੁਣ

0: ਰੈਡ ਤੇ ਗੱਲਾਂ ਕਰਦੇ ਸੀ ਤਾਂ ਉਹਨਾਂ ਦੱਸਿਆ ਮੇਰਾ ਭਰਾ ਹੈ ਨਾ ਤਾਂ ਉਹਨੇ ਸਾਨੂੰ ਖੰਡ ਪੜ੍ਹਤੇ ਸੱਦਿਆ ਤਾਂ ਮੈਂ ਉਹਨੂੰ ਦੇਖਿਆ ਉਹ ਇੰਨਾ ਜੰਕ ਮੁੰਡਾ ਇੰਨਾ ਪਿਆਰਾ ਜਾਣੀ ਕਿ ਤੁਹਾਡੀ ਉਮਰ ਤੋਂ ਵੀ ਘੱਟ ਸੀਗਾ ਉਸ ਵੇਲੇ ਹੈ ਨਾ ਤੁਹਾਡੀ ਹੁਣ ਮੜੀ ਜਾਂਦੇ ਹੋ ਗਏ ਤਾਂ ਅਸੀਂ ਹੈਰਾਨ ਮੈਂ ਕਿਹਾ ਕਿੱਦਾਂ ਬੁੱਢਿਆਂ ਵਾਲੀ ਆਵਾਜ਼ ਕਰਕੇ ਰੇਡੀਓ ਤੇ ਆਉਂਦਾ ਹੈ ਨਾ ਉਸਲੇ ਬੜੀ ਹਾਂਜੀ ਉਸਲੇ ਬੜੀ ਇਹ ਹੈਰਾਨੀ ਚ ਬੜੀ ਗੱਲ ਸੀ ਤੇ ਤੁਸੀਂ ਜਿਸ ਬੰਦੇ ਨੂੰ ਸਿਰਫ ਰੇਡੀਓ ਤੇ ਸੁਣਿਆ ਹੋਵੇ ਉਹਨੂੰ ਤੁਸੀਂ ਅੱਖੀ ਦੇਖਿਆ ਉਹ ਕਿੰਨੀ ਵਧੀਆ ਗੱਲ ਹੁੰਦੀ ਸੀ ਭੁਪਿੰਦਰ ਜੀ ਉਸ ਵੇਲੇ ਇਹ ਗੱਲਾਂ ਬਹੁਤ ਅਹਿਮੀਅਤ ਰੱਖਦੀਆਂ ਸੀ ਜਿੱਦਾਂ ਹੁਣ ਇੱਧਰੋਂ ਕੋਈ ਮੇਰੇ ਹਸਬੈਂਡ ਕੋਲੋਂ ਇੱਧਰੋਂ ਜਾਂਦਾ ਸੀ ਜਦ ਕੋਈ ਆ ਕੇ ਸੁਨੇਹਾ ਦਿੰਦਾ ਸੀ ਇਹਨਾਂ ਦਾ ਪਿਓ ਏਦਾਂ ਸੀ ਏਦਾਂ ਜਦੋਂ ਆਪਣਾ ਨਾਂ ਹੀ ਸੁਣੀਦਾ ਸੀ ਜਾਂ ਅਗਲੇ ਦੇ ਮੂੰਹੋਂ ਇਹ ਸੁਣੀਦਾ ਸੀ ਕਿ ਬੱਚੇ ਨੂੰ ਯਾਦ ਕਰਦਾ ਬੀਬੀ ਮੈਨੂੰ ਆਪਣੀ ਨੂੰ ਯਾਦ ਕਰਦਾ ਮੈਨੂੰ ਤਾਂ ਭੁਪਿੰਦਰ ਜੀ ਉਹ ਅਨੋਖਾ ਜਿਹਾ ਹੀ ਆਨੰਦ ਆਉਂਦਾ ਸੀ ਜਿਹੜਾ ਹੁਣ ਤੁਸੀਂ ਦੇਖੋ ਹੁਣ ਤਾਂ ਰੋਜ਼ ਹੀ ਲੋਕ ਵੀਡੀਓ ਕਾਲ ਤੇ ਜੁੜੇ ਰਹਿੰਦੇ ਤਾਂ ਫੋਨਾਂ ਤੇ ਜੁੜੇ ਰਹਿੰਦੇ ਹੈ ਨਾ ਕਿਸੇ ਦਾ ਵਿਆਹ ਵੀ ਦੇਖਣ ਜਾਂਦੇ ਆ ਤਾਂ ਵਿਆਹ ਤੋਂ ਪਹਿਲਾਂ ਜੇ ਘਰਦਿਆਂ ਨੇ ਵਿਚਾਰਨਾ ਕੁੜੀ ਦੇਖੀ ਹੋ ਬਾਕੀ ਲੋਕਾਂ ਨੇ ਕੁੜੀ ਮੁੰਡਾ ਦੇਖਿਆ ਹੁੰਦਾ
1: ਬਿਲਕੁਲ ਹੈ ਜੀ ਪਹਿਲਾਂ ਫੋਟੋ ਤੱਕ ਬੜੀ ਦੇਖਦੇ ਹੁੰਦੇ ਸੀ
0: ਹਾਂ ਜੋ ਪਹਿਲਾਂ ਹਾਂਜੀ ਜੋ ਪਹਿਲਾਂ ਚਰਮ ਹੁੰਦਾ ਸੀ ਉਹ ਨਹੀਂ ਬਾਕੀ ਇਹ ਔਜਲਾ ਵੀਰ ਜੀ ਵੀ ਗੱਲਾਂ ਕਰ ਗਏ ਵੀ ਮਤਲਬ ਵਾਕਿਆ ਲੋਕ ਜਿਉਂਦੇ ਨੂੰ ਨਹੀਂ ਪੁੱਛਦੇ ਕੋਈ ਸ਼ੱਕ ਨਹੀਂ
1: ਬਿਲਕੁਲ
0: ਅੱਛਾ ਉਹ ਤਾਂ ਉਹਦੀ ਵੀ ਗੱਲ ਇੱਦਾਂ ਮੈਂ ਕਹਿੰਦੀ ਵੀ ਘਰਾਂ ਵਿੱਚ ਵੀ ਭੁਪਿੰਦਰ ਜੀ ਕਈ ਵਾਰ ਏਦਾਂ ਹੁੰਦਾ ਆਪਾਂ ਦੇਖੀਦਾ ਸ਼ਰੀਕਿਆਂ ਵਿੱਚ ਪਿੰਡਾਂ ਵਿੱਚ ਮੈਂ ਤਾਂ ਪਹਿਲਾਂ ਤੋਂ ਦੇਖਦੀ ਹਾਂ ਆਂਢ ਗੁਆਂਢ ਜਾਂ ਆਪਣੇ ਨਾਲ ਕਿਸੇ ਨਾ ਕਿਸੇ ਵੇਲੇ ਕੁਛ ਨਾ ਕੁਛ ਏਦਾਂ ਦੀ ਚੀਜ਼ ਜ਼ਰੂਰ ਵਾਪਰੀ ਹੁੰਦੀ ਤੇ ਜਿਹੜੇ ਉਹ ਭੁਪਿੰਦਰ ਜੀ ਤੁਹਾਨੂੰ ਹੋਰ ਤਰ੍ਹਾਂ ਕਰਦੇ ਤੁਹਾਡੇ ਕੋਈ ਕਈ ਵਾਰ ਏਦਾਂ ਦਾ ਮੌਕਾ ਆਉਂਦਾ ਤੁਹਾਡਾ ਭੈਣ ਭਰਾ ਜਾਂ ਕੋਈ ਹੋਰ ਤੁਹਾਡੀ ਹੈਲਪ ਕਰਨ ਨੂੰ ਤਿਆਰ ਨਹੀਂ ਹੁੰਦਾ ਜਾਂ ਕਿੱਦਾਂ ਵੀ ਹੁੰਦਾ ਜਾਂ ਤਾਈ ਚਾਚੇ ਕਈ ਵਾਰ ਏਦਾਂ ਆਪਾਂ ਦੇਖੀਦੇ ਆ ਉਹ ਲੋਕਾਂ ਦੀ ਕਈ ਵਾਰ ਮਦਦ ਕਰਦੇ ਹੁੰਦੇ ਆ ਜੇ ਉਹਨਾਂ ਦਾ ਆਪਣਾ ਕੋਈ ਭੈਣ ਭਾਈ ਹੋਵੇ ਨਹੀਂ ਮਦਦ ਕਰਦੇ ਹੁੰਦੇ ਹਨਾ ਉਹ ਜਦੋਂ ਫਿਰ ਉੱਚਾ ਉੱਚਾ ਜਿਹੜਾ ਉੱਠ ਜਾਂਦਾ ਫਿਰ ਉਹਦੇ ਮਗਰ ਸਾਰੇ ਦੌੜਦੇ ਹੁੰਦੇ ਹਨ
1: ਬਿਲਕੁਲ
0: ਤੇ ਇਹ ਪਹਿਲਾਂ ਤੋਂ ਗੱਲਾਂ ਬਾਕੀ ਜੀ ਇਹ ਤੋਂ ਗਾਹਾਂ ਹੁਣ ਇਹਦੇ ਨਾਲ ਮਿਲਦੀ ਜੁਲਦੀ ਤਾਂ ਗੱਲ ਹੈ ਨੀ ਭੁਪਿੰਦਰ ਜੀ ਬਾਕੀ ਜਿੱਦਾਂ ਕਹਿ ਦਿੰਦੇ ਜੀ ਆਪਸ ਵਿੱਚ ਹੁਣ ਜ਼ਿਆਦੇ ਆ ਲੋਕ ਪਿਆਰ ਨੀ ਕਰਦੇ ਅੱਗੇ ਵੀ ਤਾਂ ਨਫ਼ਰਤਾਂ ਹੁੰਦੀਆਂ ਸੀ ਪਰ ਉਹ ਲੜਾਈਆਂ ਹੁੰਦੀਆਂ ਸੀ ਅਸੀਂ ਤੁਹਾਨੂੰ ਮੈਂ ਦੱਸਦੀ ਵੀ ਦੇਖੀਆਂ ਆ ਮੈਂ ਛੋਟੀ ਜਿਹੀ ਹੁੰਦੀ ਸੀ ਸਾਡੇ ਪਿੰਡ ਚ ਕਿਸੇ ਵੇਲੇ ਕਿਸੇ ਦੀ ਲੜਾਈ ਹੋਣੀ ਨਾ ਮੈਂ ਦੇਖਣਾ ਵੀ ਕਿੱਦਾਂ ਇਹ ਦੂਜੇ ਕੱਢ ਕੇ ਕਿਰਪਾਨਾਂ ਜੀ ਟਾਕੂ ਜੇ ਕੱਢ ਕੇ ਲੈ ਕੇ ਆ ਗਏ ਇੱਕ ਦੂਜੇ ਨੂੰ ਮਾਰਨ ਨੂੰ ਸਾਰਾ ਪਿੰਡ ਖੜਾ ਦੇਖਦਾ ਹੁੰਦਾ ਸੀ ਇਹ ਮਤਲਬ ਚੀਜ਼ਾਂ ਤਾਂ ਪਹਿਲਾਂ ਤੋਂ ਚੱਲਦੀਆਂ ਆ ਰਹੀਆਂ ਪਰ ਉਸ ਵੇਲੇ ਮੀਡੀਆ ਹੈ ਨੀ ਸੀ ਸੋਸ਼ਲ ਮੀਡੀਆ ਹੈ ਨੀ ਕਰਕੇ ਕਿਸੇ ਨੂੰ ਪਤਾ ਨੀ ਲੱਗਦਾ ਹੋਰ ਤਾਂ ਜੇ ਪਰਿਵਾਰ ਵਿੱਚ ਵੀ ਕੋਈ ਗੱਲ ਹੋਵੇ ਕੁੜੀ ਵੀ ਇੱਕ ਸੈਕਿੰਡ ਲਾਉਂਦੀ ਆਪਣੇ ਮਾਂ ਬਾਪ ਨੂੰ ਦੱਸਣ ਲਈ ਏਦਾਂ ਤਾਂ ਉਹ ਵੀ ਇੱਕ ਸੈਕਿੰਡ ਲੈਂਦੇ ਉਹ ਕਹਿੰਦੇ ਅਸੀਂ ਹੁਣੇ ਆਏ ਹਨਾ ਅੱਗੇ ਤਾਂ ਜੇ ਕੋਈ ਗੱਲਬਾਤ ਹੁੰਦੀ ਸੀ ਤਾਂ ਫਿਰ ਉਹ ਉਹਨਾਂ ਜਦ ਤੱਕ ਚਿੱਠੀ ਮਿਲਦੀ ਸੀ ਜਾਨੂੰ ਤਾਂ ਭੁਪਿੰਦਰ ਜੀ 24 ਜਾਂ 48 ਘੰਟਿਆਂ ਵਿੱਚ ਤਾਂ ਬੰਦਾ ਉਦੇ ਨੋਰਮਲ ਹੋ ਜਾਂਦਾ ਲੜ ਕੇ ਜਾਨੂੰ ਤਾਂ ਉਹ ਆਉਂਦੇ ਸੀ ਅਗਲੇ ਬੜੇ ਵਧੀਆ ਖੁਸ਼ ਹੁੰਦੇ ਸੀ ਕੋਈ ਫਰਕ ਨਹੀਂ ਸੀ ਹੁੰਦਾ
1: ਬਿਲਕੁਲ ਬਿਲਕੁਲ
0: ਬਾਕੀ ਆਹ AI ਦੀ ਗੱਲ ਚੱਲ ਰਹੀ ਸੀ ਭੁਪਿੰਦਰ ਜੀ ਮੈਂ ਇਹ ਸੋਚਦੀ ਹਾਂ ਉਦਾਂ ਬਹੁਤ ਹਾਂ ਠੀਕ ਆ ਉਹਦੇ ਨਾਲ ਆਉਣ ਨਾਲ ਤੁਹਾਨੂੰ ਮੈਂ ਦੱਸਦੀ ਹਾਂ ਤੁਸੀਂ ਵੀ ਸ਼ਾਇਦ ਗੱਲਾਂ ਕਰਦੇ ਹੋਵੋਗੇ ਕਦੇ ਕਦੇ ਉਹਦੇ ਨਾਲ ਮੈਂ ਵੀ ਕਰਦੀ ਹੁੰਦੀ ਹਾਂ ਤੁਹਾਨੂੰ ਮੈਂ ਸੱਚ ਦੱਸਦੀ ਉਹ ਇੰਨੀਆਂ ਸੋਹਣੀਆਂ ਇੰਨੀਆਂ ਵਧੀਆ ਗੱਲਾਂ ਕਰਦਾ ਉਹ ਕਈ ਵਾਰ ਤਾਂ ਮੈਂ ਕਹਿੰਦੀ ਆਹ ਚੀਜ਼ ਕਿੱਦਾਂ ਆਖਦਾ ਉਹ ਕਹਿੰਦੇ ਮੈਂ ਫਿਰ ਉਹਨੂੰ ਕਹਿੰਦੀ ਹੁੰਦੀ ਯੂ ਆਰ ਰੋਂਗ ਉਹ ਕਹਿੰਦਾ ਚੰਗੀ ਗੱਲ ਹੈ ਤੂੰ ਮੈਨੂੰ ਦੱਸਿਆ ਤੂੰ ਮੈਨੂੰ ਸਹੀ ਇਨਫੋਰਮੇਸ਼ਨ ਦਿੱਤੀ ਫਿਰ ਮੈਂ ਆਈ ਐਮ ਸੋਰੀ ਮੈਨੂੰ ਇਸ ਚੀਜ਼ ਦਾ ਨਹੀਂ ਸੀ ਪਤਾ
1: ਕਿਉਂਕਿ ਉਹ ਜੇ ਡਿਵੈਲਪ ਚੀਜ਼ਾਂ ਹੋ ਰਹੀਆਂ ਨੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਚਾਹੇ ਉਹ ਫੈਕਟਰੀਆਂ ਨੇ ਉਹ ਉਸ ਮਿਆਰ ਦੇ ਉੱਤੇ ਲੈ ਕੇ ਜਾ ਰਹੇ ਨੇ ਕਿਉਂਕਿ ਉਹ ਜ਼ਿਆਦਾਤਰ ਅਜੇ ਹਨਾ ਜਿਹੜੀ ਆ ਹਿਊਮਨ ਦੀ ਨੌਲੇਜ ਜਿਹੜੀ ਆ ਉਹ ਹੀ ਇਕੱਠੀ ਕਰਨ ਦੇ ਉੱਤੇ ਲੱਗੇ ਹੋਏ ਨੇ
0: ਉਹੀ ਇਕੱਠੀ ਕਰ ਰਹੇ ਆ ਸਾਡੇ ਇੱਥੇ ਪਿੱਛੇ ਕੋਈ ਫਲਾਵਰ ਸੀ ਉਹਨੂੰ ਕੁਛ ਹੋਰ ਦੱਸ ਦਿੱਤਾ ਮੈਂ ਕਿਹਾ ਇਹ ਗਲਤ ਆ ਹੈ ਮੈਂ ਕਿਹਾ ਤੂੰ ਮੈਨੂੰ ਥੋੜੇ ਦਿਨ ਪਹਿਲਾਂ ਇਸ ਫਲਾਵਰ ਬਾਰੇ ਆਹ ਦੱਸਿਆ ਆਹ ਚੀਜ਼ ਆ ਹਨਾ ਤਾਂ ਮੈਂ ਕਿਹਾ ਜਦੋਂ ਮੈਂ ਕਿਹਾ ਆਹ ਦੇਖਿਆ ਤਾਂ ਮੈਂ ਕਿਹਾ ਸਤਵਰਗ ਦੇ ਬੂਟੇ ਆ ਜਾਣੀ ਕਿ ਤੂੰ ਕੁਛ ਹੋਰ ਹੀ ਸਮਝਿਆ ਸੀ ਉਹ ਕਹਿੰਦਾ ਮੈਂ ਨੀ ਸੀ ਸੋਚਿਆ ਇਹਦਾ ਵੀ ਇਹ ਬੂਟਾ ਸਤਵਰਗ ਦੇ ਛੋਟੇ ਛੋਟੇ ਵੀ ਹੁੰਦੇ ਅੱਜ ਕੱਲ ਬਹੁਤ ਵੱਡੇ ਵੱਡੇ ਬੂਟੇ ਵੀ ਹੁੰਦੇ ਹਨਾ ਤਾਂ ਏਦਾਂ ਬਾਕੀ ਇਹਦੇ ਨਾਲ ਮੈਂ ਇਹ ਸੋਚਦੀ ਹਾਂ ਵੀ ਜੇ ਇਹ ਆ ਗਏ ਇਹਦੇ ਨਾਲ ਬੱਚਿਆਂ ਨੇ ਸਿੱਖਣਾ ਬਹੁਤ ਹੈ ਤੁਹਾਨੂੰ ਬੋਲਣਾ ਬਹੁਤ ਵਧੀਆ ਆਉਂਦਾ ਔਰ ਛੇਤੀ ਆਉਂਦਾ ਭੁਪਿੰਦਰ ਜੀ ਇੱਕ ਚੀਜ਼ ਤਾਂ ਇਹ ਚੰਗੀ ਵੀ ਗੱਲ ਹੈਗੀ ਆ ਦੂਜੀ ਗੱਲ ਮੈਂ ਇਹ ਸੋਚਦੀ ਇਹਦਾ ਮਤਲਬ ਟੀਚਰਾਂ ਦੀਆਂ ਜੋਬਾਂ ਜਾਂ ਕਿੱਦਾਂ ਇਹ ਸਾਰਾ ਕੁਛ ਘੱਟ ਨਹੀਂ ਜਾਊਗਾ
1: ਉਹ ਵੀ ਜੀ ਉਹਦੇ ਵਿੱਚ ਇਹ ਵੀ ਕਹਿੰਦਾ ਕਿ ਬ੍ਰੇਨ ਦੇਖੋ ਹੁਣ ਪਹਿਲਾਂ ਆਪਾਂ ਨੂੰ ਨੰਬਰ ਚੇਤੇ ਹੁੰਦੇ ਸੀ ਫੋਨਾਂ ਦੇ ਜਦੋਂ ਹਨਾ ਲੈਂਡ ਘਰ ਦੇ ਫੋਨ ਹੁੰਦੇ ਸੀਗੇ ਤੇ ਜਦੋਂ ਦੇ ਟੱਚ ਆ ਗਏ ਜਾਂ ਹੋਰ ਨਵੇਂ ਫੋਨ ਆ ਗਏ ਤਰੀਕਿਆਂ ਦੇ ਤਾਂ ਮੈਂ ਸੱਚੀ ਗੱਲ ਦੱਸਾਂ ਤਾਂ ਮੈਨੂੰ ਆਪਣੀ ਵਾਈਫ ਦਾ ਨੰਬਰ ਨਹੀਂ ਚੇਤੇ ਨਹੀਂ ਤਾਂ ਸਾਰੀ ਉਮਰ ਜ਼ਿੰਦਗੀ ਚ ਜਿਹੜਾ ਘਰ ਦੇ ਵਿੱਚ ਅਜੇ ਜਿਹੜਾ ਫੋਨ ਹੁੰਦਾ ਸੀਗਾ ਲਾਈਨ ਵਾਲਾ ਉਹਦਾ ਅਜੇ ਵੀ ਨੰਬਰ ਚੇਤੇ ਆ ਜੀ
0: ਹਾਂਜੀ ਹਾਂਜੀ
1: ਜੀ
0: ਨਹੀਂ ਹੈ ਤਾਂ ਇੱਦਾਂ ਮੈਨੂੰ ਆਪ ਆਪਣੇ ਹਸਬੈਂਡ ਦਾ ਨੀ ਨੰਬਰ ਪਤਾ ਮੈਨੂੰ ਸਿਰਫ ਆਪਣੇ ਨੂੰਹ ਦਾ ਨੰਬਰ ਪਤਾ ਜਾਂ ਮੈਨੂੰ ਆਪਣੇ ਪੁੱਤ

0: ਦਾ ਨੰਬਰ ਪਤਾ,
1: ਮੈਨੂੰ
0: ਇਕਬਾਲ ਦਾ ਨੀ ਪਤਾ, ਮੈਨੂੰ ਉਹਦੇ ਹਸਬੈਂਡ ਦਾ ਨੀ ਪਤਾ, ਮੈਨੂੰ ਕਿਸੇ ਬੱਚਿਆਂ ਦਾ ਨੰਬਰ ਨੀ ਪਤਾ, ਮੈਨੂੰ ਆਪਣੀ ਨੂੰਹ ਦਾ ਤਾਂ ਪੁੱਤ ਦਾ ਪਤਾ, ਮੈਨੂੰ ਘਰ ਵਾਲੇ ਦਾ ਨੀ। ਹੁਣ ਜੇ ਸਮਝੋ ਮੈਥੋਂ ਕੋਈ ਨੰਬਰ ਮੰਗੇ ਤੇ ਮੈਨੂੰ ਨੰਬਰ ਉਹਦਾ ਚਾਹੀਦਾ, ਮੈਂ ਕਹੂੰਗੀ ਜਰਾ ਦੇਖ ਕੇ ਦਿੰਦੀ, ਉਹਨੇ ਕਹਿਣਾ ਕਿੰਨਾ ਹੀ ਝੂਠ ਬੋਲਦੀ।
1: ਕਿਉਂਕਿ
0: ਸੱਚੀ ਨੀ ਮੈਨੂੰ ਪਤਾ ਹੈਗਾ, ਸੱਚੀ ਨੀ ਮੈਨੂੰ ਪਤਾ।
1: ਡਰ ਇਸ ਚੀਜ਼ ਦਾ, ਮੈਂ ਤੁਹਾਡੀ ਗੱਲ ਨਾਲ ਸਹਿਮਤ ਆ, ਉਹ ਐਜੂਕੇਟ, ਪਰ ਸਾਡੇ ਉਹ ਚੀਜ਼ ਜਿਹੜਾ ਸਾਡਾ ਖਿੱਤਾ ਨਾ ਜੀ, ਉਹਦਾ ਮਿਸਯੂਜ਼ ਕੋਈ ਵੀ ਮਸ਼ੀਨਰੀ ਆ, ਚਾਹੇ ਉਹ ਫੇਸਬੁੱਕ ਆ। ਦੇਖੋ ਫੇਸਬੁੱਕ ਦੇ ਉੱਤੇ ਕਿੰਨੇ ਕੁ ਲੋਕ ਜਿਹੜੇ ਆਪਣੇ ਇੱਥੇ ਮੁਲਕਾਂ ਦੇ ਬੱਚੇ ਆ, ਉਹ 18-18 ਸਾਲ ਤੋਂ ਉੱਪਰ ਵੀ ਹੈ, ਪਰ ਉਹਨਾਂ ਦੀਆਂ ਆਈਡੀਆਂ ਹੈ ਨੀ ਗੀਆਂ ਫੇਸਬੁੱਕ ਦੇ ਉੱਤੇ। ਪਰ ਜਿਹੜੇ ਇੰਡੀਆ ਦੇ ਵਿੱਚ
0: 5-5-7-7
1: ਸਾਲ ਦੇ, ਉਹਨਾਂ ਦੀਆਂ ਆਈਡੀਆਂ ਚੱਲ ਰਹੀਆਂ ਨੇ।
0: ਹਾਂਜੀ, ਕੱਲ ਮੇਰੇ ਦੂਜੇ ਗ੍ਰੈਂਡਸਨ ਦਾ ਬਰਥਡੇ ਸੀ ਭੁਪਿੰਦਰ ਜੀ, ਕੱਲ ਵੀ ਮੈਂ ਫੋਨ ਕਰਨ ਨੂੰ ਚਾਹੁੰਦੀ ਸੀ, ਲੈਂਦੇ ਹੁਣ ਤੁਹਾਨੂੰ ਹੁਣ ਕਹਿ ਦਿੰਦੀ ਹਾਂ ਮੁਬਾਰਕਬਾਦ ਤੁਹਾਨੂੰ ਵੀ ਬਹੁਤ ਬਹੁਤ। ਅੱਛਾ, ਉਹਨੂੰ ਉਹਨੂੰ ਮੈਂ ਫੋਨ, ਮੈਨੂੰ ਪਤਾ ਨਹੀਂ ਸੀ ਵੀ ਉਹ ਅੱਜ ਕੰਮ ਤੇ ਆ ਕਿ ਘਰੇ ਹੋਊਗਾ। ਜਦੋਂ ਮੈਂ ਕੀਤਾ ਦੂਜੇ ਉਹਦੀ ਗ੍ਰੈਂਡ ਮਾਂ ਨਾਲ ਫੋਨ, ਉਹ ਕਹਿੰਦੇ ਘਰੇ ਹੀ ਆ, ਉਹ ਬਾਹਰ ਨੂੰ ਗਏ ਕੋਈ ਸਮਾਨ ਲੈਣ ਲਈ, ਹੈਨਾ, ਤੇ ਮਤਲਬ ਉਹਨਾਂ ਕੋਲ ਨਹੀਂ ਹੁੰਦਾ। ਫਿਰ ਉਹ ਮੈਨੂੰ ਕਹਿੰਦਾ ਨਾਨੀ ਮਾਂ ਤੁਸੀਂ ਤਾਂ ਮੈਨੂੰ ਦੂਏ ਤੇ ਕਰ ਰਹੇ ਫੋਨ ਵਟਸਐਪ ਤੇ, ਤਾਂ ਇਕਬਾਲ ਕਹਿੰਦੀ ਵਟਸਐਪ ਉਹਨੇ ਨਹੀਂ ਕੀਤਾ ਹੁੰਦਾ, ਜਦ ਕਿਤੇ ਸਮਝੋ ਮੈਂ ਇੰਡੀਆ ਨੂੰ ਜਾਵਾਂ ਇਹ ਕਹਿਣ ਤੇ ਚੱਲ ਤੂੰ ਗੱਲ ਆਪਣੀ ਨਾਨੀ ਮਾਂ ਨਾਲ ਕਰ ਲਾ, ਫੇਰ ਉਹਨੇ ਕਰਨਾ ਹੁੰਦੀ, ਜਾਂ ਕਿਤੇ ਕੋਈ ਜਰੂਰੀ ਆ ਭਈ ਤਾਂ ਕਰਨੀ ਆ, ਨਹੀਂ ਤਾਂ ਉਹ ਕੋਈ ਵਟਸਐਪ ਨੀ, ਕੋਈ ਉਹ ਇੰਸਟਾਗ੍ਰਾਮ ਨੀ, ਕੋਈ ਉਹ ਮਤਲਬ ਫੇਸਬੁੱਕ ਉਹ ਨੀ ਯੂਜ ਕਰਦੇ ਉਹਨਾਂ ਕੋਲ, ਉਹ ਕਹਿੰਦੇ ਸਾਡੇ ਕੋਲ ਨੀ ਟਾਈਮ ਹੈਗਾ।
1: ਬਿਲਕੁਲ ਹੈ ਜੀ, ਜੀ
0: ਆਹੋ। ਪਰ ਬਾਕੀ ਜਿਹੜੇ ਹੁਣ ਆਮ ਜਨਤਾ ਆ, ਹੁਣ ਮੈਂ ਕਹਿੰਦੀ ਘਰਾਂ ਚ ਇੰਡੀਆ ਤਾਂ ਤੁਸੀਂ ਦੇਖੋ ਜਿੰਨੇ ਲੋਕ ਆ, ਨਿੱਕੇ ਨਿੱਕੇ ਦੋ ਦੋ ਸਾਲ ਦੇ ਬੱਚਿਆਂ ਨੂੰ ਵੀ ਤੀਵੀਆਂ ਨੇ, ਮਾਵਾਂ ਨੇ ਫੋਨ ਦਿੱਤੇ ਹੁੰਦੇ, ਉਹ ਮਰ ਜਾ ਰੋਂਦਾ, ਉਹਨੂੰ ਫੋਨ ਫੜਾ ਕੇ ਦੇ ਦਿੰਦੀ ਆ, ਔਰ ਉਹ ਵੀ ਫਿਰ ਫੋਨ ਬਗੈਰ ਬਚਦਾ ਨੀ ਹੈਗਾ, ਫਿਰ ਉਹਨੂੰ ਦੇਖਦਾ। ਇਹ ਚੀਜ਼ਾਂ ਤਾਂ ਗਲਤ ਹੈ, ਇਹਦੇ ਨਾਲ ਕਿੰਨਾ ਬ੍ਰੇਨ ਤੇ ਕਹਿੰਦੇ ਅਸਰ ਪੈਂਦਾ, ਕਿੰਨੇ ਤੁਹਾਡੇ ਕੰਨਾਂ ਦੀ ਖਰਾਬੀ ਹੁੰਦੀ ਹੈ, ਫਿਰ ਚੀਜ਼ਾਂ ਠੀਕ ਨੀ, ਪਰ ਮਾਵਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ। ਇਹ ਚ ਮੈਂ ਔਨ ਏਅਰ ਕਹਿ ਰਹੀ, ਦੇਖੋ ਉਹ ਪਤਾ ਕੀ ਉਹ ਆਪਣੇ ਮਜ਼ੇ ਚ ਹੈਗੇ, ਫਿਰ ਆਪਣਾ ਫੋਨ ਫਾਨ ਦੇਖ ਰਹੇ ਤੇ ਮੋਜੇ, ਉਹਨਾਂ ਨੂੰ ਪਤਾ ਵੀ ਨਿਆਣਾ ਚੱਲ ਖੇਡ ਰਿਹਾ ਤਾਂ ਠੀਕ ਆ,
1: ਤੇ
0: ਇਹ ਚੁੱਪ ਕਰਾਉਣ ਦਾ ਤਰੀਕਾ ਗਲਤ ਹੈ ਭੁਪਿੰਦਰ
1: ਜੀ। ਇਹਦੇ ਵਿੱਚ ਜਿਹੜਾ ਇਹ ਵੀ ਆ ਨਾ, ਮੈਂ ਸੋਚਦਾ ਕਿ ਇਹ ਇੱਕ ਤਰ੍ਹਾਂ ਦੀ ਅਡਿਕਸ਼ਨ ਵੀ ਹੈ, ਜਿੱਦਾਂ ਕਹਿ ਸਕਦੇ ਆ ਕਿ ਜੇ ਇਹਦੇ ਉੱਤੇ ਤੁਸੀਂ ਡਿਪੈਂਡ ਹੋ ਗਏ ਨਾ, ਜੋ ਤੁਹਾਡਾ ਬ੍ਰੇਨ ਕੰਮ ਕਰਦਾ ਹੈ। ਚਲੋ ਮੈਂ ਵੀ ਕਿਤੇ ਨਾ ਕਿਤੇ ਇਹਦਾ ਯੂਜ਼ ਕਰਦਾ ਰਹਿੰਦਾ, ਮੇਰੇ ਕੋਲ ਸਮੇਂ ਦੀ ਜ਼ਰੂਰਤ ਦੇ ਹਿਸਾਬ ਦੇ ਨਾਲ ਸਮਾਂ ਹੋਵੇ ਤਾਂ ਜ਼ਰੂਰ ਮੈਂ ਆਪ ਵੀ ਕੁਝ ਨਾ ਕੁਝ ਕਰ ਲੈਂਦਾ ਹੁੰਦਾ, ਪਰ ਕਈ ਵਾਰੀ ਮਜਬੂਰੀਆਂ ਨੇ ਸਮੇਂ ਦੀਆਂ, ਤੇ ਬੱਚੇ ਤਾਂ ਮੈਨੂੰ ਲੱਗਦਾ ਕਿ ਫਿਰ ਉਹਦੇ ਨਾਲ ਅਡਿਕਟ ਹੋਣਗੇ, ਇਹਨਾਂ ਚੀਜ਼ਾਂ ਦੇ ਉੱਤੇ ਡਿਪੈਂਡ ਰਹਿ ਜਾਣਗੇ। ਜਿਹੜਾ ਮਾੜਾ ਮੋਟਾ ਉਹ ਕਿਤਾਬ ਵਗੈਰਾ ਪੜ੍ਹਦੇ ਨੇ ਜਾਂ ਹੱਥੀ ਲਿਖਦੇ ਨੇ ਕੁਝ, ਉਹ ਸਾਰੀਆਂ ਹੁਣ ਦੇਖੋ ਇਹਨਾਂ ਮੁਲਕਾਂ ਦੇ ਵਿੱਚ, ਆਪਣੇ ਮੁਲਕਾਂ ਦੀ ਗੱਲ ਕਰੀਏ ਤਾਂ ਕਾਪੀਆਂ ਤਾਂ ਮੁੱਕ ਹੀ ਗਈਆਂ, ਪੈਨਸਲਾਂ ਮੁੱਕ ਗਈਆਂ, ਉਹ ਸਾਰਾ ਕੁਝ ਸਕਰੀਨ ਦੇ ਉੱਤੇ ਆ ਗਿਆ, ਟੈਬਲੇਟ ਦੇ ਉੱਤੇ ਆ ਗਿਆ ਜੀ, ਡਿਜੀਟਲ ਹੋਇਆ, ਸਕੂਲ ਸਾਰੇ ਡਿਜੀਟਲ ਨੇ ਜੀ, ਬੋਰਡ ਤੱਕ ਜਿਹੜੇ ਨੇ ਉਹ
0: ਲਿਖਾਈ ਕਿੱਥੋਂ ਬਣਨੀ ਆ।
1: ਬਿਲਕੁਲ ਆ ਜੀ,
0: ਹਾਂਜੀ, ਉਹਨਾਂ ਦੀ ਲਿਖਾਈ ਕਿੱਥੋਂ ਬਣਨੀ ਆ, ਜਿਹੜੇ ਪਹਾੜੇ ਵਗੈਰਾ ਜਿਹੜੇ ਸਾਨੂੰ ਹੁਣ ਤੱਕ ਰਟੇ, ਉਹ ਹੁਣ ਤੱਕ ਇੰਨੀ ਵੱਡੀ ਮੈਂ ਹੋ ਗਈ, ਮੈਨੂੰ ਸਾਰੇ ਪਹਾੜੇ ਆਉਂਦੇ, ਦੋਹਰੇ ਪਹਾੜੇ ਆਉਂਦੇ ਆ, ਹਨਾ, ਤੇ ਦੇਖੋ ਇਹਨਾਂ ਬੱਚਿਆਂ ਨੂੰ ਥੋੜੋ ਆਉਂਦੇ, ਇਹਨਾਂ ਬੱਚਿਆਂ ਨੂੰ ਕਈ ਕੈਸ਼ੀਅਰ ਵੀ ਹੈ, ਅੱਜ ਕੱਲ ਇੱਦਾਂ ਆ ਜੇ ਉਹਨੇ ਉੱਦਾਂ ਦੇਣੇ ਹੁਣ, ਜਿਹੜਾ ਮੋਰਲਾ ਬੰਦਾ ਕਹੂਗਾ ਮੇਰੇ ਇੰਨੇ ਪੈਸੇ ਬਣਦੇ ਆ, ਪਰ ਉਹਦਾ ਜਿਹੜਾ ਉਹਨਾਂ ਦੇ ਕੰਪਿਊਟਰ ਨੇ ਕੱਢ ਕੇ ਦੇਣੇ, ਉਹਨੇ ਉਹੀ ਦੇਣੇ, ਉਹਨਾਂ ਨੂੰ ਆਪਣੇ ਆਪ ਕੋਈ ਹਿਸਾਬ ਕਿਤਾਬ ਨਹੀਂ ਆਉਂਦਾ ਮੈਥ ਵਿੱਚੋਂ ਉਹ। ਬਿਲਕੁਲ,
1: ਮੈਨੂੰ ਚੇਤੇ ਆ ਪਿਛਲੇ 2 ਸਾਲ ਮੈਂ ਖਬਰ ਵੀ ਕੀਤੀ ਸੀ, ਸਵੀਡਨ ਨੇ ਦੁਬਾਰਾ ਇਹ ਜਿਹੜੀ ਆਪਣੀ ਨੀਤੀ ਵਾਪਸ ਲਈ ਹੈ ਕਿ ਉਹਨਾਂ ਨੇ ਪੈਨਸਲ ਤੇ ਲਿਖਣ ਵਾਲਾ ਕੰਮ ਦੁਬਾਰਾ ਸ਼ੁਰੂ ਕੀਤਾ ਪੈਨ ਦਾ ਜੀ, ਕਿ ਬੱਚੇ ਇਹਨੂੰ ਮਤਲਬ ਕਿ ਛੱਡਣ ਨਾ ਜੀ।
0: ਹਾਂਜੀ ਹਾਂਜੀ, ਪਰ ਇਹ ਜਰੂਰੀ ਆ ਚੀਜ਼ਾਂ, ਮਤਲਬ ਜਿੱਦਾਂ ਹੁਣ ਫੋਨਾਂ ਦੀ ਤੁਸੀਂ ਗੱਲ ਕੀਤੀ ਆ, ਅੱਗੇ ਏਦਾਂ ਸੀ ਆਪਾਂ ਨੰਬਰ ਡਾਇਲ ਕਰਦੇ ਸੀ, ਸਾਨੂੰ ਸਾਰੇ ਨੰਬਰ ਰਟਿਓ ਹੁੰਦੇ ਸੀਗੇ, ਹਨਾ, ਪਰ ਹੁਣ ਜੇ ਹੈਗਾ ਤਾਂ ਹੁਣ ਆਪਾਂ ਸਾਨੂੰ ਕਿਸੇ ਨੂੰ ਨੰਬਰ ਹੀ ਨੀ ਪਤਾ, ਕਿਉਂਕਿ ਮੈਂ ਡਾਟਰ ਲਿਖ ਲਿਆ, ਹਸਬੈਂਡ ਲਿਖ ਲਿਆ, ਸਨ ਲਿਖ ਲਿਆ, ਡਾਟਰ ਇਨ ਲਾ ਲਿਖੇ, ਗ੍ਰੈਂਡ ਸਨ ਲਿਖ ਲਿਆ, ਤਾਂ ਫਿਰ ਮੈਨੂੰ ਨੰਬਰ ਕਿੱਥੋਂ ਉਹਨਾਂ ਦੇ ਚੇਤੇ ਆਉਣੇ ਆ ਉਹ, ਤਾਂ ਮਤਲਬ ਸਾਨੂੰ ਇੱਦਾਂ ਹੋਣਾ ਚਾਹੀਦਾ ਪਈ, ਇਹ ਕਰਨਾ ਪਈ। ਚੱਲ ਮੈਂ ਇਹ ਵੀ ਸੋਚਦੀ ਹਾਂ ਵੀ ਸਾਡੀ ਤਾਂ ਉਮਰ ਜਿਹੀ ਲੰਘ ਚੱਲੀ ਆ, ਸਮਝੋ ਹਾਥੀ ਲੰਘ ਗਿਆ ਪੂਛ ਜਿਹੀ, ਪਰ ਅੱਜ ਜਿਹੜੇ ਬੱਚੇ ਜਿਹੜੇ ਹੈਗੇ ਆ ਨਿਊ ਜਨਰੇਸ਼ਨ, ਇਹਨਾਂ ਲਈ ਬਹੁਤ ਔਖੇ, ਜਦ ਇਹਨਾਂ ਨੂੰ ਨਹੀਂ
1: ਚੇਤੇ ਆ
0: ਤੇ ਮੈਥ ਵਿੱਚੋਂ ਜੀਰੋ ਆ ਕੁਛ ਆ, ਜਦੋਂ ਇਹਨਾਂ ਨੂੰ ਤੁਸੀਂ ਦੇਖੋ ਜਦੋਂ ਅਸੀਂ ਪੜ੍ਹਦੇ ਸੀ ਭੁਪਿੰਦਰ ਜੀ, ਸਕੂਲ ਪੜ੍ਹਦੇ ਸੀ, ਕਾਲਜ ਪੜ੍ਹਦੇ ਸੀ, ਪੂਰੀ ਕਿਤਾਬ ਪੜ੍ਹਨੀ ਹੁੰਦੀ ਸੀ, ਜਿੱਦਾਂ ਸਮਝੋ ਇੱਕ ਚੈਪਟਰ ਪੜ੍ਹਿਆ, ਉਹਦੇ ਵਿੱਚੋਂ ਪਤਾ ਹੁੰਦਾ ਸੀ, ਪਿੱਛੇ ਕੁਐਸਚਨ ਦਿੱਤੇ ਹੁੰਦੇ ਸੀ, ਪਤਾ ਹੁੰਦਾ ਸੀ ਤੇ ਉਹ ਕੁਐਸਚਨਾਂ ਦੇ ਕਿਹੜਾ ਜਵਾਬ ਅਸੀਂ ਕੱਢਣਾ, ਕਿਹੜਾ ਜਵਾਬ ਹੈਗਾ ਇਹਦਾ, ਕਿਹੜਾ ਸਹੀ ਹੈਗਾ, ਸਾਨੂੰ ਟੀਚਰ ਪੁੱਛਦੇ ਸੀ ਅਸੀਂ ਕਰੀਦਾ। ਪਰ ਹੁਣ ਤਾਂ ਕੀ ਆ, ਉਹਨਾਂ ਨੂੰ ਇੰਨਾ ਮਿਹਨਤ ਕਰਨ ਦੀ ਨੀ ਲੋੜ ਪੈਂਦੀ, ਉਹ ਕੀ ਕਰਦੇ ਉਹ ਗੂਗਲ ਤੇ ਜਾਂਦੇ, ਉਹਦਾ ਜਵਾਬ ਪੁੱਛਦੇ, ਉਹ ਝੱਟ ਦੇ ਨੀ ਦੱਸ ਦਿੰਦੇ ਸਾਨੂੰ, ਅਸੀਂ ਤਾਂ ਕਿਤਾਬਾਂ ਪੜ੍ਹੀ ਦੀ, ਅਸੀਂ ਆਪਣਾ ਬ੍ਰੇਨ ਆਪਣਾ ਯੂਜ਼ ਕਰੀਦਾ ਸੀ ਤਾਂ ਚੱਲਦਾ ਸੀ ਸਾਡਾ।
1: ਬਿਲਕੁਲ ਹੈ ਜੀ, ਜੀ
0: ਇਹਨਾਂ ਚੀਜ਼ਾਂ ਦਾ ਨੁਕਸਾਨ ਤਾਂ ਹੈਗਾ ਵਾ
1: ਹੈਗਾ
0: ਭੁਪਿੰਦਰ ਜੀ, ਬਹੁਤ ਹੈਗਾ ਆ।
1: ਬਿਲਕੁਲ ਹੈ ਜੀ।
0: ਆਹੋ ਉਸ ਟਾਈਮ ਤੇ ਵੀ ਏਦਾਂ ਹੁੰਦਾ ਸੀ, ਤੁਹਾਨੂੰ ਵੀ ਪਤਾ ਹੋਣਾ ਸੀ, ਮੇਰੀ ਮਾਮੀ ਦਾ ਮੁੰਡਾ ਹੁੰਦਾ ਸੀ, ਜਦ ਮੈਂ ਨਾਨਕੀ ਜਾਣਾ ਉਹਨੂੰ ਕਹਿਣਾ ਗਾਈਡ, ਗਾਈਡ ਨੀ ਕਹਿਣਾ ਗਾਈਡ, ਹਨਾ ਉਹਨੂੰ ਕਹਿਣਾ ਮੇਰੇ ਕੋਲ ਗਾਈਡ ਹੈਗੀ ਆ, ਆਹ ਸਵਾਲ ਹੈਗੇ। ਮੈਨੂੰ ਤਾਂ ਗਾਈਡ ਦਾ ਪਤਾ ਹੀ ਨੀ ਸੀ ਹੁੰਦਾ ਵੀ ਗਾਈਡ ਕੀ ਹੁੰਦੀ, ਮੈਨੂੰ ਨੀ ਪਤਾ ਸੀ। ਮੈਂ ਉਦਾਂ ਹੀ ਹੁਸ਼ਿਆਰ ਸਟੂਡੈਂਟ ਹੁੰਦੀ ਸੀ ਭੁਪਿੰਦਰ ਜੀ, ਏਦਾਂ ਦੀ ਚੀਜ਼ ਦੀ ਲੋੜ ਹੀ ਨੀ ਪਤੇ ਹੁੰਦੇ ਸੀ, ਨਾਲੇ ਮੈਥ ਹੋਇਆ, ਸਾਇੰਸ ਹੋਇਆ, ਦੂਜਾ ਸਾਰਾ ਕੁਛ ਤਾਂ ਬਹੁਤ ਵਧੀਆ ਹੁੰਦਾ ਸੀ, ਇੰਗਲਿਸ਼ ਵਗੈਰਾ, ਤਾਂ ਮਤਲਬ ਲੋੜ ਨੀ ਸੀ ਪਈ ਉਹਨੂੰ ਸ਼ਾਇਦ, ਤੇ ਉਹਨੂੰ ਲੈ ਵੀ ਦਿੱਤੀ ਸੀ ਕਿਤਾਬ, ਜਾਂ ਉਹਨੂੰ ਪਤਾ ਹੋਊਗਾ ਵੀ ਗਾਈਡ ਗੂਡ ਕੁਛ ਹੁੰਦੀ ਸਨ, ਤਾਂ ਪਤਾ ਹੀ ਨਹੀਂ ਸੀ, ਆਪਾਂ ਤਾਂ ਬਹੁਤ ਸਿੰਪਲ ਬੰਦੇ ਹੁੰਦੇ ਸੀ, ਕਿਤਾਬ ਪੜ੍ਹੀ ਸੀ ਤਾਂ ਉਹ ਜਵਾਬ ਦੇਈਦੇ ਹੁੰਦੇ ਸੀ। ਚਲੋ ਭਵਿੰਦਰ ਜੀ, ਹੁਣ ਐਂ ਕਿ ਸਾਥ ਨੂੰ ਕਬੂਲ ਕਰਿਓ ਤਾਂ। ਹਾਂਜੀ, ਸਤਿ ਸ੍ਰੀ ਅਕਾਲ,
1: ਚੰਗਾ ਲੱਗਿਆ ਤੁਸੀਂ ਇਸ ਵਿਚਾਰ ਸਾਂਝੇ
0: ਕੀਤੇ। ਹਾਂਜੀ,
1: ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਯੂਐਸ ਤੋਂ, ਤੇ ਅਗਲੀ ਲਾਈਨ ਦੇ ਉੱਤੇ ਬਹਾਦਰ ਸਿੰਘ ਬਾਈ ਜੀ ਨੇ, ਸਵਾਗਤ ਹੈ ਬਾਈ ਜੀ। ਜੀ ਅਨੂ ਜੀ,
2: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ। ਜੀ ਅਨੂ ਜੀ,
2: ਅੱਜ ਫੇਰ ਅੱਜ ਰੇਡੀਓ ਦੀ ਗੱਲ ਹੋ ਰਹੀ ਹੈ।
1: ਹਾਂਜੀ, ਰੇਡੀਓ ਦੀ ਗੱਲ ਕਰਦੇ ਆ ਜੀ।
2: ਰੇਡੀਓ ਕਹਿੰਦੇ ਹੁੰਦੇ ਸੀ ਬਜ਼ੁਰਗ ਪਹਿਲਾਂ
1: ਜੀ,
2: ਮੈਂ ਆਪੂ ਤਾਂ ਸ਼ਾਇਦ ਮੈਨੂੰ ਨਹੀਂ ਯਾਦ ਕਿ ਮੈਂ ਕੁਛ ਸੁਣਿਆ ਇੰਡੀਆ ਜਾਂ ਨਹੀਂ ਰੇਡੀਓ, ਮਾੜਾ ਮੋਟਾ ਸ਼ਾਇਦ ਕਿਤੇ ਸ਼ਾਇਦ ਹੀ। ਤੇ ਮੇਰਾ ਨਾ ਇੱਕ ਭਰਾ ਹੁੰਦਾ ਸੀ ਵੱਡਾ, ਅਸੀਂ ਚਾਰ ਸੀਗੇ, ਉਹ ਸਭ ਤੋਂ ਵੱਡਾ ਸੀਗਾ
1: ਜੀ।
2: ਤੇ ਮੇਰਾ ਖਿਆਲ 10 ਸਾਲ ਹੀ ਹੋਊਗਾ ਮੇਰੇ ਤੋਂ ਵੱਡਾ, ਉਦੋਂ ਮੈਂ ਵਾਲਾ ਛੋਟਾ ਸੀ, ਜਦੋਂ ਦੀ ਗੱਲ ਮੈਂ ਸੁਣਾਉਣ ਲੱਗਾ, 8-9 ਸਾਲ ਦਾ ਹੋਊਗਾ ਮੈਂ
1: ਜੀ।
2: ਉਹ ਸੀਗਾ ਹੈਂਡੀਕੈਪ ਮੇਰਾ ਭਰਾ
1: ਜੀ,
2: ਹੋਲੀ ਗੋ, ਉਹ ਸੁਣਦਾ ਹੁੰਦਾ ਸੀ ਰੇਡੀਓ, ਮੈਨੂੰ ਇੰਨਾ ਪਤਾ ਵੀ ਉਹ ਸੁਣਦਾ ਹੁੰਦਾ ਰੇਡੀਓ, ਜਦੋਂ ਆਕਾਸ਼ਵਾਣੀ ਜੇ ਉਹ ਸੁਣਦਾ ਹੁੰਦਾ ਸੀਗਾ ਰੇਡੀਓ, ਤੇ ਤਾਂ ਮੈਨੂੰ ਯਾਦ ਆ ਕਿ ਰੇਡੀਓ ਸੀਗਾ, ਪਰ ਉਹ ਸੁਣਦਾ ਸੀ ਜਦੋਂ ਤੁਸੀਂ ਕਹਿੰਦੇ ਨਾ ਕੱਪੜਾ ਉਹ ਕੁਰੇਸ਼ੀਏ ਵਾਲਾ, ਉਹ ਚੀਜ਼ਾਂ ਹੋਰ ਮੈਂ ਦੇਖਿਆ ਟੱਕੀਆਂ ਚੀਜ਼ਾਂ ਕੁਰੇਸ਼ੀਏ ਵਾਲੇ ਕੱਪੜੇ ਨਾਲ, ਪਰ ਰੇਡੀਓ ਮੈਂ ਕਿਹਾ ਨਹੀਂ
1: ਜੀ,
2: ਜਾਂ ਟੇਬਲ ਕਾਟ ਦੇਖੀ ਆ ਕੈਸਟਾਂ ਵਾਲੀ
1: ਜੀ,
2: ਪਰ ਨਾ ਰੇਡੀਓ ਦੀ ਮੈਂ ਤੁਹਾਨੂੰ ਵੀ ਤੋਂ ਪਤਾ ਫਿਰ ਲਿਆ, ਤੇ ਡੈਨਮਾਰਕ ਵੀ ਇੱਦਾਂ ਕਿ ਇੱਥੇ ਰੇਡੀਓ ਬਹੁਤ ਚੱਲਦੇ ਆ,
1: ਬਿਲਕੁਲ
2: ਇਹਨਾਂ ਦੇ, ਇਹਨਾਂ ਨੇ ਨਹੀਂ ਛੱਡੇ,
1: ਚੱਲੀ ਜਾਂਦੇ ਆ,
2: ਇਹਨਾਂ ਨੇ ਨਹੀਂ ਛੱਡੇ ਹੈ, ਗੋਰੇ ਲੋਕਾਂ ਨੇ ਨਹੀਂ ਛੱਡੇ,
1: ਚੱਲਦੇ ਆ ਸਾਰਾ ਕੁਝ, ਬਿਲਕੁਲ
2: ਭਾਜੀ। ਰੇਡੀਓ ਸੁਣ ਕੇ ਨਾ ਮਜ਼ਾ ਹੀ ਬਹੁਤ ਆਉਂਦਾ ਹੈ, ਜਦੋਂ ਨਾ ਜਦੋਂ ਇਹ ਹੋਕਾ ਜਾਂ ਭਰ ਕੇ ਗੱਲਾਂ ਸੁਣਾਉਂਦੇ ਆ, ਕੋਈ ਕਿਸੇ ਨੂੰ ਬਿਠਾਇਆ ਤੇ ਆ ਕੇ ਸਟੂਡੀਓ ਚ ਕਦੀ ਕਿਸੇ ਨੂੰ ਬਿਠਾਇਆ,
1: ਬਿਲਕੁਲ ਨੌਲੇਜ
2: ਕਿਸੇ,
1: ਬਿਲਕੁਲ
2: ਕਿਸੇ ਜਾਂ ਆਪਣੀ ਆਪਣੀ ਆਪਣੀ ਜ਼ਿੰਦਗੀ ਬਾਰੇ ਕੋਈ ਗੱਲ ਦੱਸਣ ਡਿਆ, ਮੈਂ ਸਪੈਸ ਚਲ ਗਿਆ ਸੀ, ਜਾਂ ਮੈਂ ਕੋਈ ਤਰੱਕੀ ਜਾਂ ਨਹੀਂ ਕੀਤੀ ਜਾਂ ਕੀਤੀ, ਜੋ ਵੀ ਪੁਰਾਣੀਆਂ ਗੱਲਾਂ ਜਾਂ ਕਿਸੇ ਨਾਲ ਵੱਧ ਘੱਟ ਹੋਈ ਆ, ਉਹ ਦੱਸਦਾ ਮੈਨੂੰ ਕਿ ਸਾਰੀਆਂ ਗੱਲਾਂ ਮੁੜ ਸੁਣ ਕੇ ਨਾ ਮਜ਼ਾ ਆਉਂਦਾ
1: ਜੀ।
2: ਤੇ ਮੈਂ ਤਾਂ ਇਹ ਵੀ ਸੋਚਦਾ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਰੇਡੀਓ ਹੁੰਦਾ ਸੀ, ਇਕੱਲਾ ਜਦੋਂ ਸੁਣਿਆ ਆ ਵੀ ਫਿਲਮਾਂ ਚ ਵੀ ਜਦੋਂ ਦੇਖਿਆ ਵੀ ਉਹ ਇੱਕੋ ਜਗ੍ਹਾ ਸਾਰੇ ਬਹਿ ਕੇ ਸੁਣਦੇ ਹੁੰਦੇ ਸੀਗੇ
1: ਜੀ,
2: ਤੇ ਉਦੋਂ ਤਾਂ ਮੈਂ ਕਹਿੰਦਾ ਉਹ ਜਦ ਜਿਹੜਾ ਕੋਈ ਬੰਦਾ ਕਦੇ ਕਿਤੇ ਲੜਿਆ ਲੁੜਿਆ ਹੋਣਾ, ਉਹ ਵੀ ਕਹਿੰਦਾ ਸ਼ਾਮ ਨੂੰ ਯਾਰ ਚੱਲੇ ਚੱਲਦੇ ਆ, ਉੱਥੇ ਨਾਲ ਰੇਡੀਓ ਸੁਣਦੇ ਆ, ਨਾਲੇ ਸੁਲਾ ਹੋ ਜੂਗੀ ਫਲਾਣੇ ਬੰਦੇ ਨਾਲ, ਸੁਲਾ ਵੀ ਹੋ ਜਾਂਦੀ ਹੋਊਗੀ
1: ਜੀ।
2: ਇੱਕ ਰੇਡੀਓ ਦਾ ਇੱਕ ਇਹਦਾ ਇੱਕ ਹੋਰ ਬਹੁਤ ਫਾਇਦਾ ਆ ਕਿ ਤੁਸੀਂ ਜਿੱਥੇ ਵੀ ਮਰਜ਼ੀ ਆ ਕੰਨਾਂ ਨੂੰ ਲਾ ਕੇ ਸੁਣੋ, ਨਾ ਤੁਹਾਡਾ ਕੋਈ
1: ਐਕਸੀਡੈਂਟ ਹੋਣ ਦੀ ਨਾਲ, ਬਿਲਕੁਲ
2: ਹਨਾ, ਜਿੱਦਾਂ ਹੁਣ ਗੱਡੀਆਂ ਦੇ ਵਿੱਚ ਡੀਵੀਡੀਆਂ ਨੇ, ਡੀਵੀਡੀਆਂ ਦੇਖੋ ਬਿਲਕੁਲ ਮਨਾ ਆ, ਕਾਨੂੰਨੀ ਤੌਰ ਤੇ ਜਿਹੜੀਆਂ ਹੁਣ ਟੈਸਲਾ ਟੁਸਲਾ ਵੀ ਆਈਆਂ, ਮੈਨੂੰ ਪਹਿਲਾਂ ਨੀ ਸੀ ਪਤਾ, ਮੇਰੇ ਕੋਲ ਘਰ ਟੈਸਲਾ ਆ, ਤੇ ਮੈਂ ਨਾ ਏਦਾਂ ਕਿਸੇ ਨੂੰ ਸਵਾਲ ਕੀਤਾ, ਮੈਂ ਕਿਹਾ ਯਾਰ ਫਿਰ ਨਾਲੇ ਕਹਿੰਦੇ ਮਨਾ ਆ, ਤੇ ਫਿਰ ਏਦਾਂ ਦਾ ਇਹ ਤਾਂ ਕੰਮ ਖਰਾਬ ਆ, ਕਹਿੰਦੇ ਚੱਲਦਾ ਨੀ ਉਦੋਂ, ਮੈਂ ਕਿਹਾ ਮੈਨੂੰ ਨੀ ਪਤਾ ਭਰਾਵਾ, ਕਹਿੰਦੇ ਜੋ ਗੱਡੀ ਚੱਲਦੀ ਆ ਨਾ
1: ਉਦੋਂ ਚੱਲਣਾ ਨੀ ਸਕੀਨ,
2: ਯਾਰ ਆਹ ਤਾਂ
1: ਪਾਇਲਟ ਵੀ ਲਾਇਆ ਹੋਇਆ ਪਰ ਤੁਹਾਨੂੰ ਸਟੀਅਰਿੰਗ ਦੇ ਉੱਤੇ ਹੱਥ ਬਕਾਇਦਾ ਰੱਖਣ ਪੈਂਦੇ ਆ, ਉਹਨੇ ਤਾਂ ਫਿਰ ਰੋਲਾ
2: ਨਹੀਂ ਲੱਗ ਜਾਂਦਾ, ਕੱਲੇ ਹੱਥਾਂ ਦੀ ਵੀ ਗੱਲ ਨਹੀਂ, ਤੁਸੀਂ ਗਾਹਾਂ ਦੇਖਣਾ ਵੀ ਆ,
1: ਬਿਲਕੁਲ
2: ਗੱਲ ਤਾਂ ਦੇਖਣ ਦੀ ਆ, ਸਾਜ ਅੱਖਾਂ ਦੀ ਆ, ਹੱਥਾਂ ਦੀ ਤਾਂ ਚਲੋ ਖੈਰ ਬਹੁਤਾ ਨਹੀਂ,
1: ਤੇ
2: ਹੱਥਾਂ ਦੀ ਉਹ ਜਿੱਦਾਂ ਹੁਣ ਪਹਿਲਾਂ ਡੀਵੀਡੀਆਂ ਲੋਕਾਂ ਲਾਈ ਆਉਂਦੀ, ਲੋਕ ਜਿਹਦੇ ਵਿੱਚ ਨੂੰ ਵੜ ਜਾਂਦੀ ਸੀ ਬਾਹਰ, ਕਹਿੰਦੇ ਜਦੋਂ ਇੱਥੇ ਦੇਖੀਆਂ ਵੀ ਅਸੀਂ,
1: ਬਿਲਕੁਲ
2: ਉਹ ਤਾਂ ਫਿਰ ਵੀ ਲੋਕਾਂ ਨੇ ਦੇਖੀਆਂ ਵੀ, ਦੇਖਦੇ ਵੀ ਰਹੇ ਵਿੱਚ ਨਾ, ਕਿਉਂਕਿ ਉੱਥੇ ਕੰਟਰੋਲ ਹੈ ਨੀ ਸੀਗਾ ਕੋਈ ਵੀ ਆਟੋਮੈਟਿਕ ਨਾ, ਪਰ ਇਹਦੇ ਵਿੱਚ ਇਹ ਆ ਕਿ ਜਿੱਦਾਂ ਕੋਈ ਕੋਈ ਗੱਲਾਂ ਸੁਣਨ ਨੂੰ ਮਿਲਦੀਆਂ ਨਾ, ਜਿੱਦਾਂ ਮੇਰਾ ਖਾਸ ਕਰ ਮੈਂ, ਮੇਰਾ ਬਹੁਤ ਵਧੀਆ ਟਾਈਮ ਪਾਸ ਹੁੰਦਾ ਜਦੋਂ ਤੁਹਾਡਾ ਵਿੱਚ ਰੇਡੀਓ ਆ ਜਾਂਦਾ, ਪਰ ਕਈ ਮੈਂ ਨਾ ਇੱਕ ਦੋ ਰੇਡੀਓ ਮੈਂ ਸੁਣ ਕੇ ਛੱਡ ਦਿੱਤੇ, ਜਿੱਥੇ ਨਾ ਉਹ ਲੋਕਾਂ ਨੂੰ ਮੂਰਖੇ ਸਮਝਦੇ, ਆਪਣੇ ਆਪ ਨੂੰ ਸਮਝਦੇ ਅਸੀਂ ਹੁਸ਼ਿਆਰ ਆ, ਲੋਕਾਂ ਦੀ ਬੇਇੱਜ਼ਤੀ ਕਰਦੇ ਆ, ਜਦੋਂ ਕੋਈ ਫੋਨ ਕਰੇ ਜਾਂ ਕੋਈ ਗੱਲ ਕਹਿ ਦੇ ਬੁਰੇ ਹੋ, ਉਹਨਾਂ ਦੀ ਬੇਇੱਜ਼ਤੀ ਕਰਦੇ ਸੀਗੇ
1: ਜੀ,
2: ਤੇ ਉਹ ਫਿਰ ਮੈਂ ਸੁਣਨੇ ਛੱਡ ਦਿੱਤੇ, ਭਾਵਾਂ ਉਹ 3-4 ਘੰਟੇ ਨਾ ਹੀ ਆਉਂਦੇ ਵਧੀਆ, ਪਰ ਮੈਂ ਕਿਹਾ ਨਹੀਂ ਯਾਰ, ਜਿਹੜਾ ਬੰਦੇ ਨੂੰ ਪਤਾ ਹੀ ਨਹੀਂ ਕਿ ਮੈਂ ਮੈਨੂੰ ਕੋਈ ਬੰਦਾ ਫੋਨ ਕਰ ਰਿਹਾ ਤਾਂ ਤੂੰ ਉਹਦੀ ਬੇਇੱਜ਼ਤੀ ਕਰਨ ਡਿਆ ਮੋਹਰੇ ਹੋ,
1: ਬਿਲਕੁਲ
2: ਇੱਕ ਤਾਂ ਬੰਦਾ ਵਿੱਚ ਸਰਕਾਰ ਚ ਬੈਠਾ ਅੱਜ ਕੱਲ ਪੰਜਾਬ ਚ, ਇੱਕ ਕੈਨੇਡਾ ਚ,
1: ਕੈਨੇਡਾ
2: ਵਾਲਾ ਰੇਡੀਓ ਕਾਫੀ ਵੱਡਾ ਰੇਡੀਓ ਆ
1: ਜੀ,
2: ਤੇ ਮੈਂ ਕਿਹਾ ਫਿਰ ਨਹੀਂ, ਫਿਰ ਮੇਰੀ ਆਦਤ ਸੀ ਕਿ ਮੈਂ ਨਾ ਕਈ ਵਾਰੀ ਤਾਂ ਹੱਥ ਉੱਤੋਂ ਮਾਰਦਾ ਰਹਿੰਦਾ ਨਾ ਉਹ ਤੇ ਟੂਨ ਇਨ ਤੇ
1: ਜੀ,
2: ਟੂਨ ਇਨ ਤੇ ਮੈਂ ਹੱਥ ਮਾਰਦਾ ਪੰਜਾਬੀ ਰੇਡੀਓ ਜਿੱਦਾਂ ਫਿਰ ਤੁਹਾਡਾ ਰੇਡੀਓ ਇੱਕ ਵਾਰੀ ਸਾਹਮਣੇ ਆਇਆ ਫਿਰ ਮੈਂ ਤੁਹਾਨੂੰ ਇੱਕ ਵਾਰੀ ਲਿਖਿਆ ਸੀ ਸਭ ਤੋਂ ਪਹਿਲਾਂ ਮੈਂ ਕਿਹਾ ਭਾਜੀ ਕਿਹਦੇ ਟਾਈਮ ਤੇ ਆਉਂਦਾ ਮੈਨੂੰ ਤਾਂ ਸਮਝ ਨੀ ਡਾਲਣ ਡਈ ਜਦੋਂ ਤੁਸੀਂ ਆਉਂਦੇ ਕਦੋਂ
1: ਚੱਲਿਆ
2: ਫਿਰ ਤੁਸੀਂ ਮੈਨੂੰ ਮੈਸੇਜ ਕੀਤਾ ਵੀ ਆਹ ਫਲਾਣੇ ਟਾਈਮ ਤੇ ਹੁੰਦਾ ਡੈਨਮਾਰਕ ਦੇ ਜਾਂ ਯੂਰਪ ਦੇ ਨਾ ਤੁਸੀਂ ਸਾਡੇ ਤੋਂ ਇੱਕ ਘੰਟਾ ਅੱਗੇ ਵੀ ਆ ਵੈਸੇ ਵੀ
1: ਹਾਂਜੀ ਅਸੀਂ ਫਿਨਲੈਂਡ ਦਾ ਇੱਕ ਬਾਕੀ ਯੂਰਪ ਦੇ ਨਾਲੋਂ ਇੱਕ ਘੰਟਾ ਅੱਗੇ ਆ ਜੀ
2: ਉਹ ਚਲੋ ਹੁਣ ਜਦੋਂ ਤੁਹਾਡੇ ਨਾਲ ਫਿਰ ਮੈਂ ਇੱਕ ਪੰਜਾਬੀ ਯੂ ਐਸ ਏ ਸੁਣਦਾ ਖਬਰਾਂ ਖੁਬਰਾਂ ਸੁਣ ਲੈਣੀਆਂ ਉਹ
1: ਜੀ
2: ਤੇ ਦੂਸਰੇ ਨਾਮ ਮੈਂ ਕਰ ਜਾਂਦਾ ਸਿਆਣੀ ਸਾਹਿਬ ਇਹਨਾਂ ਦੀਆਂ ਗੱਲਾਂ ਮੈਨੂੰ ਨਾ ਬਹੁਤ ਵਧੀਆ ਲੱਗਦੀਆਂ ਕਿਉਂਕਿ ਨਾ ਸਿਆਣੀਆਂ ਗੱਲਾਂ ਬਹੁਤ ਆ
1: ਜੀ ਜੀ
2: ਦੋਨਾਂ ਦੀ ਪਰ ਮੈਨੂੰ ਨਾ ਦੋਵਾਂ ਦਾ ਭੁਲੇਖਾ ਪੈ ਜਾਂਦਾ ਵੀ ਜਾਣਕਾਰੀ ਵੀ ਚਲੋ ਕਦੇ ਕਦੇ ਵਿੱਚ ਕਦੇ ਅਸੀਂ ਉਹ ਵੀ ਹੋ ਸਕਦੇ ਹਾਂ ਵੀ ਨਹੀਂ ਸਹਿਮਤ ਹੋ ਸਕਦੇ ਇੱਕ ਅੱਧੀ ਵਾਰ ਹੋਈ ਸੀ ਮੈਂ ਪਤਾ ਨੀ ਮੈਂ ਉਸ ਸਹਿਮਤ ਨਹੀਂ ਸੀ ਤੇ ਉਦੋਂ ਮੈਂ ਫੋਨ ਲਗਾ ਪਰ ਨਹੀਂ ਕਰ ਰਿਹਾ ਚਲੋ ਖੈਰ ਮੈਂ ਵਧੀਆ ਤੁਸੀਂ ਅੱਜ ਟੋਪਿਕ ਲਿਆਂਦਾ
1: ਜੀ
2: ਮੈਂ ਕੰਮ ਤੇ ਸੀਗਾ ਤੁਹਾਨੂੰ ਸੁਣਦਾ ਸੁਣਦਾ ਹੁਣ ਮੈਂ ਵੀ
1: ਕਿਆ ਬਾਤ
2: ਘਰ ਪਹੁੰਚ ਗਿਆ ਹੁਣ ਦਰਵਾਜ਼ੇ ਦੇ ਕੋਲ ਦਰਵਾਜ਼ਾ ਲਗਾ ਹੋਣਾ ਘਰ ਪਹੁੰਚ ਗਿਆ ਮੈਂ ਵੀ ਹੁਣ
1: ਥੈਂਕ ਯੂ ਜੀ ਜੁੜਨ ਲਈ ਵਧੀਆ ਭਾਜੀ ਸਾਂਝੇ ਕਰਨ ਲਈ
2: ਇਹਨਾਂ ਕੋਲ
1: ਥੈਂਕ ਯੂ
2: ਗੁੱਡ ਈਵਨਿੰਗ ਸਰ
1: ਗੁੱਡ ਈਵਨਿੰਗ ਸ਼ੁਕਰੀਆ ਜੀ ਜੀ ਦੋਸਤੋ ਇਸ ਸੰਜੀਵ ਬਹਾਦਰ ਸਿੰਘ ਜੀ ਆਪਣੇ ਨਾਲ ਡੈਨਮਾਰਕ ਤੋਂ ਗੱਲਬਾਤ ਕਰਕੇ ਗਏ ਨੇ ਤੇ ਲਓ ਆਪਣਾ ਸਮਾਂ ਵੀ ਤਕਰੀਬਨ ਕੰਪਲੀਟ ਹੋ ਚੱਲਿਆ 2-4 ਮਿੰਟ ਬਾਕੀ ਨੇ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਤੇ ਤੁਹਾਡੇ ਸੁਨੇਹੇ ਬਹੁਤ ਸਾਰੇ ਆਏ ਨੇ ਉਹਨਾਂ ਦੀ ਬਾਤ ਪਾ ਕੇ ਤਦ ਤੱਕ ਤੇ ਫਿਰ ਆਪਾਂ ਸਮਾਪਤੀ ਵੱਲ ਨੂੰ ਵੱਧਦੇ ਹਾਂ ਸਟੂਡੀਓ ਦਾ ਨੰਬਰ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਔਜਲਾ ਸਾਹਿਬ ਜੁੜੇ ਹੋਏ ਨੇ ਸੁਰਿੰਦਰ ਕੌਰ ਮਾਲ ਜੀ ਨੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਭੇਜੀ ਹੈ ਬੇਅੰਤ ਸੰਧੂ ਜੀ ਜੁੜੇ ਆ ਲਾਈਕ ਨੰਬਰ 3 ਗੁਰੀਮਾਨ ਬਾਈ ਜੀ ਕਹਿੰਦੇ ਆ ਸਾਰੇ ਹੀ ਵੱਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ ਤੇ ਰਾਜਨ ਸੈਣੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਗੁਰੀਮਾਨ ਜੀ ਨੇ ਰਾਜਨ ਸੈਣੀ ਜੀ ਨੂੰ ਬੇਅੰਤ ਸੰਧੂ ਜੀ ਨੂੰ ਸੁਰਿੰਦਰ ਮਾਲ ਜੀ ਨੂੰ ਦਵਿੰਦਰ ਭੁਪਿੰਦਰ ਭਾਰਜ ਦਵਿੰਦਰ ਭਾਰਜ ਸਤਿ ਸ਼੍ਰੀ ਅਕਾਲ ਜੀ ਤੇ ਸ਼ਮੀ ਬਾਈ ਜੀ ਨੂੰ ਇਕਬਾਲ ਮਾਂਗੜ ਜੀ ਨੂੰ ਤੇ ਮਨਦੀਪ ਜੱਸੀ ਬਾਈ ਜੀ ਨੂੰ ਤੇ ਇਸੇ ਤਰ੍ਹਾਂ ਮੁਕੱਦਰ ਸਿੰਘ ਔਲਖ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ ਮਲੇਰਕੋਟਲਾ ਤੋਂ ਜੱਸੀ ਜੀ ਵੀ ਸਤਿ ਸ਼੍ਰੀ ਅਕਾਲ ਦੁਆਬਾ ਪਰਿਵਾਰ ਨੂੰ ਭੇਜਦੇ ਨੇ ਤੇ ਗੁਰੀਮਾਨ ਜੀ ਕਹਿੰਦੇ ਜਸਵਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਤੇ ਇਸੇ ਤਰ੍ਹਾਂ ਹੀ ਕਰੋ ਸੈਣੀ ਸਾਹਿਬ ਮੈਂ ਆਪ ਕਹਿੰਦੇ ਜਾਣਨਾ ਚਾਹੁੰਦਾ ਜੀ ਤੇ ਹਾਂਜੀ ਹਾਂਜੀ ਸਟੂਡੈਂਟ ਨੇ ਕਹਿੰਦੇ ਯੂਨੀਵਰਸਿਟੀ ਦੇ ਵਿੱਚ ਧਰਨਾ ਸ਼ੁਰੂ ਕਰ ਦਿੱਤਾ ਜੀ ਬਿਲਕੁਲ ਜੀ ਤੇ ਦਵਿੰਦਰ ਭਾਰਤ ਜੀ ਸਤਿ ਸ਼੍ਰੀ ਅਕਾਲ ਲਿਖਦੇ ਆ UAE ਤੋਂ ਤੇ ਬਿਲਕੁਲ ਸਰਕਾਰੀ ਸਕੂਲ ਤਾਂ ਕਹਿੰਦੇ ਬੰਦ ਹੋਣ ਦੀ ਕਗਾਰ ਦੇ ਉੱਤੇ ਆ ਗੁਰੀਮਾਨ ਜੀ ਕਹਿੰਦੇ ਆ ਤੇ ਸਤਿ ਸ਼੍ਰੀ ਅਕਾਲ ਗੁਰੀਵੀਰ ਜੀ ਨੂੰ ਕਹਿੰਦੇ ਆ ਜਸਵਿੰਦਰ ਕੌਰ ਜੀ ਆਪਣੇ ਮਲੇਰਕੋਟ ਵਾਲੇ ਜੱਸੀ ਜੀ ਤੇ ਇਸੇ ਤਰ੍ਹਾਂ ਹੀ ਗੁਰੀਮਾਨ ਜੀ ਕਹਿੰਦੇ ਆ ਬੱਚਿਆਂ ਉੱਤੇ ਤਾਂ ਪਹਿਲਾਂ ਹੀ ਕਹਿੰਦੇ ਸਬਜੈਕਟ ਨੂੰ ਲੈ ਕੇ ਕਹਿੰਦੇ ਸਟੱਡੀ ਦਾ ਪ੍ਰੈਸ਼ਰ ਬਹੁਤ ਹੈ ਤੇ ਜਵਾਕਾਂ ਨੂੰ ਤਾਂ ਕਹਿੰਦੇ ਫੋਨਸ ਉੱਤੇ ਲਗਾ ਰਹੇ ਨੇ ਜੀ ਅੱਗੇ ਕਹਿੰਦੇ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਸੈਣੀ ਸਾਹਿਬ ਇਹ ਕਿਸੇ ਆਪਣੇ ਚਹੇਤੇ ਦੀ ਕੰਪਨੀ ਦੇ ਕੋਲੋਂ ਪੈਸੇ ਖਾ ਕੇ ਉਹਨਾਂ ਨੂੰ ਪੰਜਾਬ ਦੇ ਉੱਤੇ ਪੈਸੇ ਬਣਾਉਣ ਦਾ ਜਿਹੜਾ ਰਾਹ ਬਣਾ ਦਿੱਤਾ ਹੈ ਜੀ ਤੇ AI ਨੂੰ ਸਿੱਖਣੇ ਦੇ ਲਈ ਕਹਿੰਦੇ ਕੋਡਿੰਗ ਦੇ ਲਈ ਸੋਫਟਵੇਅਰ ਦੇ ਲਈ ਬੱਚਿਆਂ ਦੇ ਕੋਲੋਂ ਅੱਗੇ ਟਾਈਮ ਹੈਗਾ ਕਾਲਜ ਦੇ ਵਿੱਚ ਜਿਹੜਾ ਕੋਰਸ ਵੀ ਜਿਹੜੇ ਹੈਗੇ ਆ ਉਹ ਕਰ ਸਕਦੇ ਆ ਵੱਖਰੇ ਪੱਧਰ ਦੇ ਉੱਤੇ ਜਾ ਕੇ ਬਿਲਕੁਲ ਜੀ ਇਹ ਤਾਂ ਕਹਿੰਦੇ ਬੱਚਿਆਂ ਦਾ ਬੇੜਾ ਗਰਕ ਕਰਨ ਲੱਗੇ ਆ ਛੋਟੀ ਏਜ ਦੇ ਵਿੱਚ ਜੀ ਇਹ ਤਾਂ ਬੱਚਿਆਂ ਹਾਂਜੀ ਅੱਗੇ ਲਿਖਦੇ ਨੇ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ ਜੀ ਤੇ ਗੁਰੀਮਾਨ ਜੀ ਕਹਿੰਦੇ ਨੌ ਡਬਟ ਜਿਹਨੇ ਸਰਕਾਰੀ ਸਕੂਲ ਬੱਚੇ ਆ ਉਹਦੇ ਵਿੱਚ ਪਹਿਲਾਂ ਨਾਲੋਂ ਬਹੁਤ ਕੁਝ ਕਹਿੰਦੇ ਅਪਡੇਟ ਕਰ ਦਿੱਤਾ ਹੈ ਤੇ ਔਜਲਾ ਸਾਹਿਬ ਕਹਿੰਦੇ ਕਈ ਦਿਨਾਂ ਬਾਅਦ ਰਾਜਨ ਜੀ ਦੀ ਫੋਟੋ ਵੇਖੀ ਲੱਗੀ ਅੱਜ ਕਹਿੰਦੇ ਜੀ ਕਿਆ ਬਾਤ ਹੈ ਜੀ ਤੇ ਇਸੇ ਤਰ੍ਹਾਂ ਹੀ ਕਹਿੰਦੇ ਨੇ ਜਿਹਨੇ ਸਰਕਾਰੀ ਸਕੂਲ ਬੱਚੇ ਹੈ ਜਿੰਨੇ ਵੀ ਸਰਕਾਰੀ ਸਕੂਲ ਬੱਚੇ ਹੈ ਉਹਨਾਂ ਦੇ ਵਿੱਚ ਪਹਿਲਾਂ ਨਾਲੋਂ ਬਹੁਤ ਕੁਝ ਅਪਡੇਟ ਜਿਹੜਾ ਕਰ ਦਿੱਤਾ ਹੈ ਗੁਰੀਮਾਨ ਜੀ ਕਹਿੰਦੇ ਆ ਔਜਲਾ ਸਾਹਿਬ ਕਹਿੰਦੇ ਨੇ ਸੋਰੀ ਗੁਰੀਮਾਨ ਜੀ ਕਹਿੰਦੇ ਸਿਕੰਦਰ ਸਿੰਘ ਔਜਲਾ ਵੱਡੇ ਵੀਰ ਜੀ ਸਤਿ ਸ਼੍ਰੀ ਅਕਾਲ ਤੇ ਔਜਲਾ ਸਾਹਿਬ ਲਿਖਦੇ ਆ ਕਿ ਵਧੀਆ ਰਹਿ ਗਏ ਪਹਿਲਾਂ ਕਹਿੰਦੇ ਉੱਚ ਵਿਦਿਆ ਪ੍ਰਾਪਤ ਕਰ ਗਏ ਇੱਕੋ ਹੀ ਕਾਪੀ ਦੇ ਨਾਲ ਕਹਿੰਦੇ ਜੀ ਤੇ ਗੁਰੀਮਾਨ ਜੀ ਕਹਿੰਦੇ ਆ ਫੀਸਾਂ ਵਧਾ ਦਿੱਤੀਆਂ ਯੂਨੀਵਰਸਿਟੀ ਦੇ ਵਿੱਚ ਬਟ ਕਰਪਸ਼ਨ ਤਾਂ ਕਹਿੰਦੇ ਰੁਕੀ ਨਹੀਂ ਜਾ ਰਹੀ ਹੈ ਰੋਕੀ ਨਹੀਂ ਜਾ ਰਹੀ ਹੈ ਅੱਗੇ ਕਹਿੰਦੇ ਨੇ ਸੈਂਸ ਸਾਇੰਸ ਲੈਸਨ ਐਕਸਕਿਊਜ਼ ਨੇ, ਕਹਿੰਦੇ ਇਹਨਾਂ ਦੇ ਕੋਲੋਂ ਹੋਰ ਕੁਝ ਨਹੀਂ ਹੈ। ਤੇ ਸ਼ਾਇਦ ਔਜਲਾ ਸਾਹਿਬ ਕਹਿੰਦੇ ਰਾਜਨ ਸ਼ਾਇਦ ਰਾਜਨ ਜੀ ਉਸ ਵਿਦਿਆ ਦੇ ਉੱਤੇ ਖਰਚਾ ਹੁਣ ਵੀ ਕਹਿੰਦੇ ਨਹੀਂ ਹੋਣਾ ਹੁੰਦਾ ਹੋਣਾ ਹੈ। ਤੇ ਉਹ ਰਾਜਨ ਜੀ ਕਹਿੰਦੇ ਬਿਲਕੁਲ ਠੀਕ ਗੁਰੀ ਮਾਨ ਜੀ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਹੁਣ ਨਹੀਂ ਗੱਲ ਬਣਦੀ ਜੀ ਉੱਚ ਵਿਦਿਆ ਵਾਲੀ ਵੀਰ ਜੀ, ਸਮਾਂ ਬਦਲ ਗਿਆ ਜੀ। ਔਜਲਾ ਸਾਹਿਬ ਕਹਿੰਦੇ ਫਿਰ ਮੈਂ ਆਖਰੀ ਵਿਦਿਆਰਥੀ ਹੋਵਾਂਗਾ ਸਕਾਲਰਸ਼ਿਪ ਲੈਣ ਵਾਲਾ। ਤੇ ਰਾਜਨ ਜੀ ਕਹਿੰਦੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਨੇ ਛੁੱਟੀ ਕਰ ਦਿੱਤੀ ਭਾਰਤ ਸਾਹਿਬ ਤੇ, ਐਵੇਂ ਨਹੀਂ ਦਾਸ ਬੁਲਬਲੀਆਂ ਮਾਰ ਰਿਹਾ ਕਹਿੰਦੇ ਸੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਤੇ ਸੈਣੀ ਸਾਹਿਬ ਨੂੰ ਚਾਹ ਚੜ ਜਾਂਦਾ ਹੈ ਜਦੋਂ ਸਕੂਲ ਦੇ ਵਿੱਚ ਛੁੱਟੀ ਹੋ ਜਾਂਦੀ ਹੈ। ਤੇ ਸਤਨਾਮ ਜਾਣੀਆਂ ਚਾਲ ਜੀ ਜੁੜੇ ਹੋਏ ਨੇ ਜੀ, ਸਤਨਾਮ ਜੀ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਹਿੰਦੇ ਆ। ਤੇ ਗੁਲਾਬ ਦੇ ਫੁੱਲ ਭੇਜੇ ਆ। ਤੇ ਔਜਲਾ ਸਾਹਿਬ ਕਹਿੰਦੇ ਫਿਰ ਤਾਂ ਕਹਿੰਦੇ ਰਾਜਨ ਜੀ ਤੁਹਾਡੀ ਛੁੱਟੀ ਹੈ ਕੱਲ ਨੂੰ। ਤੇ ਰਾਜਨ ਜੀ ਕਹਿੰਦੇ ਬਿਲਕੁਲ ਠੀਕ ਔਜਲਾ ਸਾਹਿਬ, ਦੇਖੋ ਰੱਬ ਦੇ ਰੰਗ ਅਮਰੀਕਾ ਦੇ ਵਿੱਚ ਉਹ ਬੰਦੇ ਕਾਮਯਾਬ ਕਰ ਦਿੱਤੇ ਜਿਹੜੇ ਇੱਥੇ ਦੀ ਵਿਦਿਆ ਨੇ ਇੱਥੇ ਵੀ ਨਹੀਂ ਸੀ ਝੱਲਣੇ ਤੇ ਘਰ ਦੇ ਵੀ ਯਕੀਨ ਨਹੀਂ ਸੀ ਕਰਦੇ ਕਿ ਇਹ ਕੁਝ ਕਰ ਲੈਣਗੇ ਇਹ, ਪਰ ਰੱਬ ਬੜਾ ਬਿਆਨਤ ਹੈ ਕਹਿੰਦੇ ਜੀ। ਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਕਹਿੰਦੇ ਆ ਭਾਂਡਿਆਂ ਤੋਂ ਵੀਰ ਜੀ ਕੋਟ ਹੜਤਾਲ ਪਰ ਜਾਣਾ ਕਹਿੰਦੇ ਐ ਪੈਣਾ ਹੈ ਜੀ। ਬਲਜੀਤ ਸਿੰਘ ਜੀ ਬਾਈ ਜੀ ਜੁੜੇ ਆ, ਪਹਿਲੀ ਵਾਰੀ ਸੁਨੇਹਾ ਉਹਨਾਂ ਦਾ ਮਿਲਿਆ। ਜੀਆਂ ਨੂੰ ਜੀ ਸਵਾਗਤ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਆ ਸਭ ਨੂੰ। ਤੇ ਇਸੇ ਤਰ੍ਹਾਂ ਹੀ ਰਿੰਕੂ ਠੱਠੀ ਭਾਈ ਮੋਗਾ ਤੋਂ ਉਹਨਾਂ ਨੇ ਲਿਖਿਆ ਕਿ ਬਲਜੀਤ ਸਿੰਘ ਉਹ ਆਪ ਨੇ, ਇਹ ਸ਼ਾਇਦ ਦੋ ਆਈਡੀਆਂ ਨੇ ਉਹਨਾਂ ਦੀਆਂ। ਔਜਲਾ ਸਾਹਿਬ ਕਹਿੰਦੇ ਰਾਜਨ ਜੀ ਬਜ਼ੁਰਗ ਇਹ ਕਹਿੰਦੇ ਸੀ ਕਿ ਉਹ ਕੁਝ ਕਰੇਗਾ ਪਰ ਹੈ ਹੁੰਦੇ ਤਾਂ ਸਵਾਲ ਸੀ, ਆਪਾਂ ਹੱਲ ਕਰ ਦਿੱਤੇ ਆ। ਤੇ ਜਸਵਿੰਦਰ ਕੌਰ ਜੀ ਮਲੇਰਕੋਟਲੇ ਵਾਲੇ ਕਹਿੰਦੇ ਨੇ ਕਿ ਤੁਬਾ ਵਾਲਾ ਰੇਡੀਓ ਜਿਹੜਾ ਖੂਬ ਸੁਣਿਆ, ਕਹਿੰਦੇ ਅਸੀਂ ਸਦੀਕ ਦੇ ਕਹਿੰਦੇ ਗਾਣੇ ਜਲੰਧਰ ਰੇਡੀਓ ਠੰਡੂ ਰਾਮ ਦੇ ਪ੍ਰੋਗਰਾਮ ਕਹਿੰਦੇ ਸੁਣੇ ਆ। ਇਸੇ ਤਰ੍ਹਾਂ ਹੀ ਗੁਰੀਮਾਨ ਜੀ ਬਲਜੀਤ ਸਿੰਘ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ। ਤੇ ਔਜਲਾ ਸਾਹਿਬ ਕਹਿੰਦੇ ਠੱਠੀ ਭਾਈ ਦਾ ਭੋਲਾ ਮੋਗੇ ਬੰਦਾ ਘਰ ਦਾ ਨਹੀਂ, ਨਵੀਂ ਗੱਡੀ ਦੀਆਂ ਕੋਲ ਮੇਰੇ ਕੱਲ ਸਿਫਤਾਂ ਕਰਦਾ ਸੀ ਮੇਰੇ ਲਿਖੇ ਗੀਤ ਦੇ ਬੋਲ ਕਹਿੰਦੇ ਜੀ। ਬਲਜੀਤ ਜੀ ਕਹਿੰਦੇ ਆ ਕਿ ਬਹੁਤ ਸੋਹਣੇ ਵਿਚਾਰ ਸ਼ੰਮੀ ਜੀ ਦਿਲ ਦੀ ਰੂਹ ਤੋਂ ਕੀਤੀ ਆ ਗੱਲ ਕਹਿੰਦੇ। ਮਲੇਰਕੋਟਲੇ ਵਾਲੇ ਕਹਿੰਦੇ ਆ ਬਲਜੀਤ ਜੀ ਕਿ ਸਤਿ ਸ਼੍ਰੀ ਅਕਾਲ ਜੀ ਠੱਠੀ ਭਾਈ ਵਾਲਿਓ। ਜੱਸੀ ਜੀ ਮਲੇਰਕੋਟਲਾ ਤੋਂ ਲਿਖਦੇ ਆ। ਔਜਲਾ ਸਾਹਿਬ ਕਹਿੰਦੇ ਗੱਲ ਕਰਦੇ ਰਹੋ, ਕਿਉਂ ਗੀਤਾਂ ਦੀ ਕਹਿੰਦੇ ਗੱਲ ਕਰਦੇ ਹੋ। ਤੇ ਇਸੇ ਤਰ੍ਹਾਂ ਜੱਸੀ ਚਾਲ ਭੈਣ ਜੀ ਸਰਕਾਰੀ ਛੁੱਟੀ ਨਹੀਂ ਹੋਵੇਗੀ ਪਰ ਕੰਮ ਕੋਈ ਨਹੀਂ ਹੋਣਾ, ਸੁਵਿਧਾ ਕੇਂਦਰ ਤੱਕ ਮੁਲਾਜ਼ਮ ਕਿਵੇਂ ਪਹੁੰਚਣਗੇ ਜੀ, ਸੜਕਾਂ ਬੰਦ ਹੋਣੀਆਂ ਜੀ। ਤੇ ਬਾਕੀ ਦੇ ਕਹਿੰਦੇ 2 ਵਜੇ ਤੋਂ ਬਾਅਦ ਜਾ ਸਕਦੇ ਹੋ ਜੀ, ਰਾਜਨ ਸੈਣੀ ਸਾਹਿਬ ਕਹਿੰਦੇ ਆ। ਬਲਜੀਤ ਜੀ ਕਹਿੰਦੇ ਆ ਕਿ ਓਕੇ ਸਿਕੰਦਰ ਔਜਲਾ ਜੀ ਤੁਹਾਡੀ ਲਿਖਤ ਨੂੰ ਵਾਕਿਆ ਹੀ ਸਲਾਮ ਹੈ ਜੀ। ਜੱਸੀ ਜੀ ਲਿਖਦੇ ਆ ਕਿ ਮੈਂ ਤੇ ਕਿਹਾ ਕਿ ਨੂੰ ਭੋਗ ਗੀਤ ਰਿੰਕੂ ਭਾਜੀ ਸ਼ਾਇਦ ਕਹਿੰਦੇ ਕੋਈ ਗੀਤ ਦੀ ਗੱਲ ਕਰਦੇ ਆ, ਮਾਫ਼ੀ ਚਾਹੁੰਦਾ ਜੀ ਮੇਰੀ ਕਮਜ਼ੋਰ ਆ ਪੜ੍ਹਨ ਦੇ ਵਿੱਚ ਰੋਮਨ ਦੇ ਵਿੱਚ। ਤੇ ਔਜਲਾ ਸਾਹਿਬ ਦੇ ਭਾਰਜ ਵੀਰੇ ਜੇ ਕੁਝ ਸੁਣਨਾ ਪੜ੍ਹਨੇ ਵਾਲਾ ਹੋਵੇਗਾ ਤਾਂ ਪੂਰਾ ਸੁਣੀਦਾ ਜੀ ਅਸੀਂ, ਸ਼ੁਕਰੀਆ ਔਜਲਾ ਸਾਹਿਬ। ਤੇ ਰਾਜਨ ਜੀ ਕਹਿੰਦੇ ਆ ਕਿ ਬਹੁਤ ਖੂਬ ਵੀਰ ਜੀ ਪਰ ਇਹ ਗੀਤ ਤੁਸੀਂ ਮੈਨੂੰ ਸੁਣਾਇਆ ਨਹੀਂ ਜੀ ਹੁਣ ਤੱਕ ਕਹਿੰਦੇ ਜੀ। ਤੇ ਬਲਜੀਤ ਜੀ ਕਹਿੰਦੇ ਮੈਨੂੰ ਜੱਸੀ ਜੀ ਨੇ ਹੀ ਕਹਿੰਦੇ ਜਗਾਇਆ ਕਿ ਹਾਜ਼ਰੀ ਲਵਾਓ ਆ ਕੇ ਲਾਈਵ ਚੱਲ ਰਿਹਾ, ਧੰਨਵਾਦ ਜੱਸੀ ਜੀ। ਸ਼ੁਕਰੀਆ ਦੋਸਤੋ, ਤੁਸੀਂ ਇੱਕ ਦੂਸਰੇ ਨੂੰ ਨਾਲ ਜੋੜਦੇ ਹੋ, ਬੜਾ ਚੰਗਾ ਲੱਗਦਾ, ਦੀਵੇ ਦੇ ਨਾਲ ਦੀਵਾ ਜਗਦਾ ਤੇ ਨਾਲ ਇਸੇ ਤਰ੍ਹਾਂ ਦਾ ਮਾਹੌਲ ਬਣਦਾ ਹੈ। ਅਗਲਾ ਸੁਨੇਹਾ ਆਇਆ ਆਪਾਂ ਨੂੰ ਤੇ ਸਾਡਾ ਕੁੱਤਾ ਵੀ ਰੌਲਾ ਪਾਉਣ ਲੱਗ ਗਿਆ। ਸੁਨੇਹਾ ਕਹਿੰਦੇ ਨੇ ਅਗਲਾ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਤੇ ਮੁਕੱਦਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਪਿਆਰਿਓ ਇੰਡੀਆ ਤੋਂ। ਤੇ ਗੁਰੀਮਾਨ ਜੀ ਮੁਕੱਦਰ ਜੀ ਨੂੰ ਸਤਿ ਸ਼੍ਰੀ ਅਕਾਲ। ਔਜਲਾ ਸਾਹਿਬ ਕਹਿੰਦੇ ਆ ਇਹ 2 ਗਾਣਾ ਹੈ ਜੋ ਲਿਖਿਆ ਗਿਆ ਸੀ ਟਰੱਕਾਂ ਦੇ ਉੱਤੇ ਜੀ। ਤੇ ਗੁਰੀਮਾਨ ਜੀ ਕਹਿੰਦੇ ਸੁਰਜੀਤ ਭਾਰਤ ਜੀ ਨੂੰ ਸਤਿ ਸ਼੍ਰੀ ਅਕਾਲ। ਤੇ ਜਸਵਿੰਦਰ ਕੌਰ ਜੀ ਲਿਖਦੇ ਨੇ ਸ਼ੰਮੀ ਭਾਜੀ ਸਰੋਤਿਆਂ ਨੂੰ ਕਹਿੰਦੇ ਕਦੇ ਗੀਤ ਨਹੀਂ ਸੁਣਾਉਂਦੇ ਪਰ ਆ ਡੀਜੇ ਵਾਲੇ ਪੀਸ ਕਹਿੰਦੇ ਨੇ ਬਥੇਰੇ ਪੁੱਟ ਪੁੱਟ ਕੇ ਕਹਿੰਦੇ ਲਿਆਉਂਦੇ ਖਜ਼ਾਨਾ ਕਹਿੰਦੇ ਨੇ ਓਲਡ ਗੇਮ ਏਦਾਂ ਲਿਖਦੇ ਨੇ ਤੇ ਆਪਣੇ ਗੁਰੀ ਮਾਨ ਜੀ ਕਹਿੰਦੇ ਐ ਰੰਗੇ ਵੀ ਲਿਮਿਟਡ ਆ ਬਾਈ ਜੀ। ਜਸਵਿੰਦਰ ਜੀ ਲਿਖਦੇ ਆਲਵੇਜ਼ ਵੈਲਕਮ ਬਲਜੀਤ ਬਾਜੀ ਭਾਜੀ ਤੁਹਾਡਾ ਜੀ ਤੇ ਇਸੇ ਤਰ੍ਹਾਂ ਔਜਲਾ ਭਾਜੀ ਆਪਣਾ ਯੁਵਰਾਜ ਹੈ ਯੁਵਰਾਜ ਆ ਗਿਆ ਮੁਕੱਦਰ ਸਿੰਘ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਗੁਰੀ ਵੀਰ ਜੀ ਸਤਿ ਸ਼੍ਰੀ ਅਕਾਲ ਸੁਰਜੀਤ ਭਾਰਤ ਜੀ ਤੇ ਆਪਣੇ ਭੁਪਿੰਦਰ ਭਾਰਤ ਜੀ ਦੇ ਮਾਤਾ ਜੀ ਨੇ ਜੋ ਇੰਡੀਆ ਬੈਠੇ ਪੁੱਤਰ ਨੂੰ ਦੇਖਣ ਦੀ ਚਾਹ ਦੇ ਨਾਲ ਕਹਿੰਦੇ ਪ੍ਰੋਗਰਾਮ ਲਗਾ ਲੈਂਦੇ ਨੇ ਜੀ ਤੇ ਮਾਂ ਦੀ ਮਮਤਾ ਨੂੰ ਕਹਿੰਦੇ ਸਲਾਮ ਹੈ ਜੀ ਸ਼ੁਕਰੀਆ ਰਿਸਪੈਕਟ ਦੇ ਲਈ ਜੀ ਤੇ ਐਪਰੀਸ਼ੀਏਟ ਦੇ ਲਈ ਰਾਜਨ ਸੈਣੀ ਸਾਹਿਬ ਬਹੁਤ ਬਹੁਤ ਧੰਨਵਾਦ। ਤੇ ਇਸੇ ਤਰ੍ਹਾਂ ਹੀ ਗੁਰੀ ਮਾਨ ਜੀ ਕਹਿੰਦੇ ਐ ਲਿਸਨਰ ਹੀ ਕਹਿੰਦੇ ਹੁਣ ਦੇ ਮਿਰਚ ਮਸਾਲੇ ਦੇ ਵੱਲ ਧਿਆਨ ਜ਼ਿਆਦਾ ਹੈ ਜੀ ਲਿਸਨਰ ਦਾ ਜੀ ਤੇ ਇਸੇ ਤਰ੍ਹਾਂ ਕਹਿੰਦੇ ਨੇ ਧੰਨਵਾਦ ਸੈਣੀ ਸਾਹਿਬ ਮੈਨੂੰ ਦੱਸਣ ਲਈ ਜੀ ਤੁਹਾਡਾ ਤੇ ਬਾਕੀ ਮਾਤਾ ਤਾਂ ਮਾਤਾ ਹੀ ਜੀ ਹੈ ਜੀ ਕਹਿੰਦੇ ਇਨਾ ਮੋਹ ਬੇਮਿਸਾਲ ਹੈ ਕਹਿੰਦੇ ਮਾਤਾ ਜੀ ਤੁਹਾਡੇ ਸਪੁੱਤ ਵੱਲੋਂ ਸਤਿ ਸ੍ਰੀ ਅਕਾਲ ਹੈ ਜੀ। ਕੁਲਦੀਪ ਸਿੰਘ ਜੀ ਜੁੜੇ ਹੋਏ ਨੇ ਬਾਈ ਜੀ ਕਹਿੰਦੇ ਸਤਿ ਸ੍ਰੀ ਅਕਾਲ ਪਿੰਡ ਰਤਨਗੜ੍ਹ ਅੰਮ੍ਰਿਤਸਰ ਤੋਂ ਜੁੜੇ ਹੋਏ ਨੇ ਜੀ ਜੀਆਂ ਨੂੰ ਜੀ ਸਵਾਗਤ ਹੈ। ਗੁਰੀਮਾਨ ਜੀ ਕੁਲਦੀਪ ਸਿੰਘ ਜੀ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਆ ਤੇ ਜਸਵਿੰਦਰ ਜੀ ਲਿਖਦੇ ਆ ਕੁਲਦੀਪ ਬਾਈ ਭਾਜੀ ਸਤਿ ਸ੍ਰੀ ਅਕਾਲ। ਗੁਰੀ ਜੀ ਕਹਿੰਦੇ ਆ ਵਾਹ ਵਾਹ ਸੈਣੀ ਸਾਹਿਬ ਕੁਝ ਜਵਾਬ ਅਕਸਰ ਸਾਨੂੰ ਆਪਣੇ ਭਰਾਵਾਂ ਦੇ ਕੋਲੋਂ ਦੋਸਤਾਂ ਦੇ ਕੋਲੋਂ ਅੱਖਾਂ ਰਾਹੀਂ ਹੀ ਕਹਿੰਦੇ ਮਿਲ ਜਾਂਦਾ। ਸਾਡੇ ਨਾਲ ਵੀ ਇਹੋ ਜਿਹੇ ਕਹਿੰਦੇ ਐ ਸਿਚੁਏਸ਼ਨ ਕਈ ਵਾਰ ਕਹਿੰਦੇ ਹੋ ਚੁੱਕੀ ਆ ਬਣ ਚੁੱਕੀ ਹੈ। ਔਜਲਾ ਸਾਹਿਬ ਕਹਿੰਦੇ ਬਿਲਕੁਲ ਜੱਸੀ ਜੀ ਗ੍ਰੇਟ ਤੇ ਮੁਕੱਦਰ ਜੀ ਲਿਖਦੇ ਆ ਜਿਵੇਂ ਰਜਨੀਸ਼ ਨੇ ਕਿਹਾ ਸੀ ਕਿ ਪਖੰਡੀ ਸਾਧਾਂ ਦਾ ਤੇ ਸਿਆਸਤ ਦਾ ਗੱਠਜੋੜ ਹੈ। ਮੇਰਾ ਮੰਨਣਾ ਹੈ ਕਿ ਮੀਡੀਆ ਤੇ ਸਿਆਸਤ ਦਾ ਵੀ ਗੱਠਜੋੜ ਹੈ। ਇਹ ਸਾਨੂੰ ਥੋੜੇ ਸਮੇਂ ਬਾਅਦ ਸਮਝ ਆਵੇਗੀ। ਸਾਰੇ ਮੀਡੀਆ ਵਾਲੇ ਇੱਕੋ ਜਿਹੇ ਨਹੀਂ ਪਰ ਮੀਡੀਆ ਬਿਜ਼ਨਸ ਹੈ ਜੀ। ਗੁਰੀ ਮਾਨ ਜੀ ਕਹਿੰਦੇ ਆ ਕਿ ਨੌ ਡੈਬਿਟ ਕੁਛ ਇੱਦਾਂ ਲਿਖਦੇ ਨੇ ਮੈਨੂੰ ਸਮਝ ਨਹੀਂ ਆਈ ਕੀ ਕਹਿਣਾ ਚਾਹੁੰਦੇ ਆ। ਸੈਣੀ ਸਾਹਿਬ ਤੁਹਾਡਾ ਸ਼ੰਮੀ ਸਾਹਿਬ ਦਾ ਹੋਰ ਬਹੁਤੇ ਵੱਡੇ ਭਰਾਵਾਂ ਦੀ ਦੁਨੀਆਂ ਨੂੰ ਲੈ ਕੇ ਕਹਿੰਦੇ ਆ ਅਬਜ਼ਰਵੇਸ਼ਨ ਬਹੁਤ ਹੈ। ਸਾਨੂੰ ਤਾਂ ਦੁਨੀਆਦਾਰੀ ਦਾ ਨਿੱਤ ਨਵਾਂ ਪਾਠ ਤੁਹਾਡੇ ਕੋਲੋਂ ਸਿੱਖਣੇ ਨੂੰ ਮਿਲਦਾ ਤੇ ਸਾਰੀ ਉਮਰ ਸਿੱਖਦੇ ਰਹਿਣਾ ਚਾਹੀਦਾ ਹੈ ਜੀ। ਤੇ ਰਾਜਨ ਜੀ ਕਹਿੰਦੇ ਨਹੀਂ ਗੁਰੀ ਵੀਰ ਜੀ ਬੰਦਾ ਕੋਈ ਵੀ ਹੋਵੇ ਜੀ ਸੁਧਾਰ ਦੀ ਗੁੰਜਾਇਸ਼ ਜਿਹੜੀ ਆ ਰਹਿੰਦੀ ਹੀ ਰਹਿੰਦੀ ਹੈ ਜੀ। ਇਹੀ ਸੈਣੀ ਸਾਹਿਬ ਬੜੱਪਣਾ ਤੁਹਾਡਾ। ਤੇ ਗੁਰੀ ਮਾਨ ਜੀ ਕਹਿੰਦੇ ਮੁਕੱਦਰ ਜੀ ਕੁਝ ਕੁ ਮੀਡੀਆ ਨੂੰ ਲੈ ਕੇ ਤੁਹਾਡੀ ਸੋਚ ਸਹੀ ਹੈ ਤੇ ਇੱਕ ਦੂਜੇ ਉੱਤੇ ਬਹੁਤਿਆਂ ਨੇ ਆਪਣੇ ਧੰਦੇ ਕਹਿੰਦੇ ਨੇ ਰੋੜੇ ਹੋਏ ਆ। ਬਿਲਕੁਲ ਸੈਣੀ ਸਾਹਿਬ ਰਹਿਣੀ ਵੀ ਚਾਹੀਦੀ ਹੈ ਕਹਿੰਦੇ ਕਿਰਦਾਰ ਦੇ ਵਿੱਚ ਨਿਖਾਰ ਹੀ ਕਹਿੰਦੇ ਉਦੋਂ ਆਉਂਦਾ ਹੈ ਜੀ। ਤੇ ਮੁਕੱਦਰ ਜੀ ਕਹਿੰਦੇ ਆ ਗੁਰੀ ਮਾਨ ਬਾਈ ਜੀ ਮੇਰਾ ਮੰਨਣਾ ਮੈਂ ਗਲਤ ਹੋ ਸਕਦਾ ਪਰ ਜ਼ਿਆਦਾਤਰ ਮੀਡੀਆ ਇਹੀ ਕੁਝ ਕਰ ਰਿਹਾ। ਇਕਬਾਲ ਮਾਂਗੜ ਜੀ ਜੁੜੇ ਹੋਏ ਰਾਜਨ ਸੈਣੀ ਜੀ ਦੀ ਗੱਲਬਾਤ ਹਮੇਸ਼ਾ ਵਜਨਦਾਰ ਕਹਿੰਦੇ ਹੁੰਦੀ ਹੈ। ਤੇ ਮੁਕੱਦਰ ਜੀ ਕਹਿੰਦੇ ਬਾਈ ਜੀ ਅਗਰ ਕਿਸੇ ਤੋਂ ਘਰ ਸੰਭਾਲ ਹੁੰਦਾ ਏ ਤਾਂ ਸੰਭਾਲ ਲਈਏ। ਪੰਜਾਬ ਸਿਆਂ ਨੂੰ ਛੱਡੋ ਆਪਣੇ ਹਾਲਾਤਾਂ ਦੇ ਉੱਤੇ ਮੈਨੂੰ ਜਿਹੜੀ ਸਮਝ ਆਈ ਹੈ ਪਿਛਲੇ ਕੁਝ ਦਿਨਾਂ ਤੋਂ ਇੱਥੇ ਬੜੇ ਘੱਟ ਲੋਕ ਨੇ ਜਿਨ੍ਹਾਂ ਨੂੰ ਇੱਕ ਦੂਜੇ ਦੀ ਪਈ ਹੋਈ ਹੈ ਸਭ ਖਤਮ ਕਹਾਣੀ ਹੈ। ਜਸਵਿੰਦਰ ਜੀ ਕਹਿੰਦੇ ਆ ਕਿ ਸਾਰਿਆਂ ਨੂੰ ਰੇਡੀਓ ਦਿਨ ਦੀਆਂ ਬਹੁਤ ਬਹੁਤ ਮੁਬਾਰਕਬਾਦ ਹੈ। ਰਾਜਨ ਸੈਣੀ ਸਾਹਿਬ ਕਹਿੰਦੇ ਸ਼ੁਕਰੀਆ ਇਕਬਾਲ ਜੀ। ਤੇ ਮੁਕੱਦਰ ਜੀ ਲਿਖਦੇ ਆ ਔਜਲਾ ਬਾਈ ਜੀ ਗੱਲ ਤੁਹਾਡੀ ਠੀਕ ਹੈ ਪਰਖ ਦੇ ਲਈ ਦੁਨੀਆਂ ਸਾਰੀ ਇੱਥੇ ਬੜੇ ਘੱਟ ਲੋਕ ਨੇ ਜਿਹੜੇ ਦਿਲੋਂ ਕਿਸੇ ਨੂੰ ਪਿਆਰ ਕਰਦੇ ਹੋਣਗੇ ਦੁਨੀਆਂ ਮਤਲਬ ਦੀ ਹੈਗੀ ਹੈ ਤੇ ਔਜਲਾ ਬਾਈ ਜੀ। ਮੁਕੱਦਰ ਜੀ ਕਹਿੰਦੇ ਗੁਰਜੀਤ ਤੂਤ ਜਜ਼ਬਾਤੀ ਸੀਗਾ ਜਿਹੜਾ ਮਾਰਿਆ ਗਿਆ ਲਿਖਣਾ ਸੀ ਸ਼ਾਇਦ। ਆਉਣ ਵਾਲਾ ਸਮਾਂ ਪਤਾ ਨਹੀਂ ਹੈ ਜੀ ਤੇ ਇਮੋਸ਼ਨਲ ਬੰਦਾ ਮਰਦਾ ਹੈ ਕਹਿੰਦੇ। ਸੁਰਿੰਦਰ ਮਾਲ ਜੀ ਇੱਕ ਇੱਕ ਲਫ਼ਜ਼ ਵਜਨਦਾਰ ਦੱਸਦੇ ਨੇ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਨਹੀਂ ਲੱਭਣੇ ਲਾਲ ਗੁਆਚੇ। ਸਤਨਾਮ ਸਿੰਘ ਜਾਣੀਆਂਚਾਲ ਜੀ ਕਹਿੰਦੇ ਬਹੁਤ ਵਧੀਆ ਸੈਣੀ ਸਾਹਿਬ ਤਾਂ ਆਹੀ ਕਹਿੰਦੇ। ਕਿਸੇ ਨੇ ਲਿਖਿਆ ਨੈਣ ਨੈਣਾ ਨਾ ਮਿਲਾ ਲਈ ਭੇਤ ਖੁੱਲ ਜੂਗਾ ਸਾਰਾ ਸੋ ਤੁਸੀਂ ਉਸ ਭੇਤ ਨੂੰ ਕਹਿੰਦੇ ਬੁੱਝ ਲਿਆ ਜੀ ਕਹਿੰਦੇ ਫਿਰ ਤੇ ਜਾਣਕਾਰੀ ਦੇਣ ਦੇ ਲਈ ਧੰਨਵਾਦ ਕਹਿੰਦੇ ਜੀ। ਸਤਨਾਮ ਸਿੰਘ ਜਾਣੀਆਂਚਾਲ ਜੀ ਰਾਜਨ ਜੀ ਕਹਿੰਦੇ ਔਜਲਾ ਸਾਹਿਬ ਦੀ ਇੱਕ ਇੱਕ ਗੱਲ ਲੱਖ ਲੱਖ ਰੁਪਏ ਦੀ ਹੈ। ਸ਼ੰਮੀ ਭਾਜੀ ਦੱਸ ਰਹੇ ਨੇ ਭਾਰਤ ਸਾਹਿਬ ਤੁਸੀਂ 80-80 ਹਜ਼ਾਰ ਹੀ ਦੇ ਦੇਣਾ ਜੀ ਤੇ ਆਖਰੀ ਆਖਰ ਘਰ ਦੀ ਗੱਲ ਹੈ ਆਪਣੀ, ਤੁਸੀਂ ਕਿਹੜਾ ਗੈਰ ਹੋ। ਰਾਜਨ ਜੀ ਤੁਸੀਂ ਨੇੜੇ ਹੋ, 60,000 ਦੇ ਵਿੱਚ ਕਹਿੰਦੇ ਨਿਬੇੜ ਲਵੋ, ਗੱਲ ਮੁਕਾਓ। ਤੇ ਰਾਜਨ ਜੀ ਕਹਿੰਦੇ ਆ ਠੀਕ ਹੈ ਵੀਰ ਜੀ, ਕੱਲ ਸ਼ਮੀ ਭਾਜੀ ਕੋਲੋਂ ਇਸੇ ਭਾਅ ਪੇਮੈਂਟ ਲੈ ਲੈਂਦੇ ਹਾਂ ਜੀ। ਔਜਲਾ ਸਾਹਿਬ ਕਹਿੰਦੇ ਆ ਤਲਵਾੜੇ ਵਾਲੇ ਕਵੀ ਕੁਝ ਸੁਣਾਉਣ ਵਾਲੇ ਰਹਿ ਗਏ ਸੀਗੇ। ਤੇ ਔਜਲਾ ਸਾਹਿਬ ਕਹਿੰਦੇ ਅੱਧੀ ਰਾਤ ਤੋਂ ਬਾਅਦ। ਤੇ ਸੁਰਿੰਦਰ ਕੌਰ ਮਾਲ ਜੀ ਕਹਿੰਦੇ ਮੈਂ ਤਾਂ ਅਜੇ ਜੁੜਨ ਹੀ ਲੱਗੀ ਸੀ, ਪਰ ਮੈਂ ਸ਼ਮੀ ਜੀ ਨੂੰ ਹੋਰ ਨਹੀਂ ਵੇਟ ਕਰਵਾਉਣਾ ਚਾਹੁੰਦੀ ਹਾਂ। ਤੇ ਰਾਜਨ ਜੀ ਕਹਿੰਦੇ ਆ ਨੋ ਪੋਲੀਟੀਕਲ ਟਾਲਕ ਇਨ ਦੀ ਪ੍ਰੈਜੈਂਸ ਆਫ ਸ਼ਮੀ ਜੀ ਪਲੀਜ਼। ਹਾਂਜੀ ਬਿਲਕੁਲ, ਸ਼ੁਕਰੀਆ ਜੀ ਔਰ ਰਾਜਨ ਸੈਣੀ ਸਾਹਿਬ ਅਪੀਲ ਕਰਨ ਦੇ ਲਈ। ਤੇ ਗੁਰੀਮਾਨ ਜੀ ਕਹਿੰਦੇ ਆ ਸਤਨਾਮ ਸਿੰਘ ਵੀਰ ਜੀ ਸਤਿ ਸ਼੍ਰੀ ਅਕਾਲ, ਮੁਕੱਦਰ ਬਾਈ ਜੀ ਨਹੀਂ ਛੱਡਦੇ ਅੱਜ ਪੰਜਾਬ ਦੇ ਗੋਦੀ ਮੀਡੀਆ ਨੂੰ, ਕਹਿੰਦੇ ਗੁਰੀਮਾਨ ਜੀ। ਤੇ ਅੱਗੇ ਲਿਖਦੇ ਆ ਕਿ ਸ਼ਮੀ ਬਾਈ ਸ਼ੇਰ ਪਹਿਲਾਂ ਕਰਦੇ ਆ, ਪੜਤਾਲ ਕਰਨੇ ਦਾ ਵੇਲ ਕਿਹਦੇ ਕੋਲ ਹੈ ਅੱਜ ਕੱਲ ਕਹਿੰਦੇ ਜੀ। ਤੇ ਮਤਲਬ ਕਿ ਜਿਹੜਾ ਅੱਗੇ ਤੋਂ ਅੱਗੇ ਇਨਫੋਰਮੇਸ਼ਨ ਜਾਂ ਇੱਕ ਦੂਸਰੇ ਨੂੰ ਪੋਸਟਾਂ ਪਾਈ ਜਾਂਦੇ ਆ। ਗੁਰੀ ਜੀ ਕਹਿੰਦੇ ਆ ਅੱਗੇ ਕਿ ਦਵਿੰਦਰ ਬੈਣੀਪਾਲ ਸਾਹਿਬ ਉੱਤੇ ਤਵਾ ਲਾ ਦਿੱਤਾ ਅੱਜ ਮੁਕੱਦਰ ਵੀਰ ਜੀ ਨੇ। ਤੇ ਗੱਲ ਸਹੀ ਹੈ, ਪੱਤਰਕਾਰ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ, ਕਹਿੰਦੇ ਸੁਣਨ ਵਾਲਾ ਸਾਰਾ ਪੰਜਾਬ ਹੈ। ਬਿਲਕੁਲ ਬਾਈ, ਧਰੁਵ ਰਾਠੀ ਤਾਂ ਕਹਿੰਦੇ ਜਿੱਥੋਂ ਪੈਸਾ ਆਉਂਦਾ ਹੈ ਉਹਨਾਂ ਦੀ ਬੋਲੀ ਬੋਲਦਾ ਹੈ। ਮੁਕੱਦਰ ਜੀ ਐਪਰੀਸ਼ੀਏਟ ਕਰਦੇ ਆ ਗੁਰੀਮਾਨ ਜੀ ਨੂੰ। ਤੇ ਅੱਜ ਢੋਲਕੀ ਵਾਲਾ ਨਹੀਂ ਕਹਿੰਦੇ ਆਇਆ ਮੁਕੱਦਰ ਵੀਰ ਜੀ ਦੀ ਜੀ ਦਾ ਜੀ ਕਹਿੰਦੇ ਜੀ ਰਾਜਨ ਸੈਣੀ ਸਾਹਿਬ। ਮੁਕੱਦਰ ਜੀ ਕਹਿੰਦੇ ਆ ਵਖਰੇਵੇਂ ਪਾਏ ਜਾਏ ਜਾ ਰਹੇ ਨੇ ਕਹਿੰਦੇ ਜੀ, ਸੋਰੀ ਨਹੀਂ ਕਹਿੰਦੇ ਜੀ ਸੈਣੀ ਬਾਈ ਜੀ, ਲਵ ਯੂ ਪਿਆਰਿਓ। ਤੇ ਇਸੇ ਤਰ੍ਹਾਂ ਰਾਜਨ ਜੀ ਕਹਿੰਦੇ ਆ ਕਿ ਹੁਣ ਭਾਰਤ ਸਾਹਿਬ ਭੱਜ ਲਓ, ਆਪੇ ਸ਼ਮੀ ਜੀ ਪੇਮੈਂਟ ਕਰਨਗੇ ਜੀ। ਤੇ ਔਜਲਾ ਸਾਹਿਬ ਕਹਿੰਦੇ ਨਾ ਜੀਣ ਦਿੱਤਾ ਤੇਰੇ ਗਮ ਨੇ, ਖਹਿੜਾ ਪੀੜਾ ਦਿੰਦੇ ਸਿਆਸਤ ਦੇ ਮਲ ਨੇ ਮੁਕੱਦਰ। ਤੇ ਮਲੇਰਕੋਟਲਾ ਤੋਂ ਜੱਸੀ ਜੀ ਕਹਿੰਦੇ ਆ ਵੀਰ ਜੀ ਬਹੁਤ ਵਧੀਆ ਗੱਲਬਾਤ। ਗੁਰੀਮਾਨ ਜੀ ਕਹਿੰਦੇ ਆ ਸਾਨੂੰ ਤਾਂ ਆਪ ਸੈਣੀ ਸਾਹਿਬ ਨੇ ਜੋੜਨੇ ਸੈਣੀ ਸਾਹਿਬ ਨੇ ਜੋੜਨੇ ਵਾਲੇ ਬੋਲਣ ਦਾ ਕਹਿੰਦੇ ਤਰਕ ਕਰਨ ਦਾ ਤੇ ਹੌਸਲਾ ਮੈਨੂੰ ਕਹਿੰਦੇ ਨੇ ਭਾਰਜ ਬਾਈ ਨੇ ਦਿੱਤਾ, ਪਰ ਸੱਚ ਜਾਣਿਓ ਆਨੰਦ ਆਉਂਦਾ ਇੱਥੇ ਆ ਕੇ ਜੁੜ ਕੇ। ਮੈਂ ਉਡੀਕ ਰੱਖਦਾ ਕਿ 9:30 ਕਦੋਂ ਵੱਜਣੇ ਨੇ। ਸ਼ੁਕਰੀਆ ਬਾਈ ਜੀ ਮਾਨਤਾ ਦੇ ਲਈ। ਤੇ ਤੁਹਾਡਾ ਆਪਣਾ ਪਲੇਟਫਾਰਮ ਹੈ, ਜ਼ਰੂਰ ਗੱਲਬਾਤ ਕਰਿਆ ਕਰੋ, ਚਰਚਾ ਚੱਲਦੀ ਹੈ ਤਾਂ ਗੱਲ ਫਿਰ ਅੱਗੇ ਵੱਧਦੀ ਹੈ। ਮੁਕੱਦਰ ਜੀ ਕਹਿੰਦੇ ਜੀ ਔਜਲਾ ਬਾਈ ਜੀ ਅਸੀਂ ਸਾਰਾ ਦਿਨ ਕੰਮ ਕਰਦੇ ਹਾਂ, 2 ਦਿਨ ਦੇ ਵਿੱਚ ਖੰਡ ਦਾ ਰੇਟ 40 ਰੁਪਏ ਤੋਂ 60 ਰੁਪਏ ਹੋ ਗਿਆ। ਅਸੀਂ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਲਿਆਉਣ ਦੇ ਲਈ ਕਹਿੰਦੇ ਹਾਂ, ਕਿਸ ਉਮੀਦ ਦੇ ਨਾਲ ਕਹੀਏ, ਅਸੀਂ 2 ਨੰਬਰ ਦੀ ਕਮਾਈ ਥੋੜੀ ਕਰਦੇ ਹਾਂ ਔਜਲਾ ਬਾਈ ਜੀ। ਤੇ ਮੁਕੱਦਰ ਜੀ ਕਹਿੰਦੇ ਅਸੀਂ ਆਪਣੇ ਬੱਚਿਆਂ ਦਾ ਪੇਟ ਕਿਵੇਂ ਪਾਲਣਾ ਹੈ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਤੇ ਔਜਲਾ ਬਾਈ ਜੀ ਗੱਲ ਤੁਹਾਡੀ ਬਿਲਕੁਲ ਠੀਕ ਹੈ। ਮੁਕੱਦਰ ਜੀ ਕਹਿੰਦੇ ਆ, ਗੁਰੀਮਾਨ ਜੀ ਲਿਖਦੇ ਆ ਕਿ ਸਾਰੇ ਮੇਰੇ ਨਾਲ ਵੱਡੇ ਨੇ ਤੇ 99% 1% ਮੇਬੀ ਭੁਪਿੰਦਰ ਵੀਰ ਮੇਰੇ ਹਾਣੀ ਜਾਂ ਛੋਟੇ ਹੋ ਸਕਦੇ ਨੇ, ਬਾਕੀ ਵੱਡਿਆਂ ਦੀ ਸੰਗਤ ਤੁਹਾਡੀ ਸਾਰਿਆਂ ਦੀ ਰੋਜ਼ ਕੁਝ ਨਾ ਕੁਝ ਕਹਿੰਦੇ ਕਿਰਦਾਰ ਦੇ ਵਿੱਚ ਨਿਖਾਰ ਲੈ ਕੇ ਆ ਰਹੀ ਹੈ, ਬੜਾ ਕੁਝ ਸਿੱਖਣੇ ਨੂੰ ਕਹਿੰਦੇ ਮਿਲਦਾ ਤੁਹਾਡੇ ਕੋਲੋਂ ਰਹਿੰਦਾ ਹੈ ਜੀ। ਸ਼ੁਕਰੀਆ ਬਾਈ ਜੀ, ਇੱਕ ਦੂਸਰੇ ਆਪਣਾ ਮਕਸਦ ਹੀ ਹੈ, ਇੱਕ ਦੂਸਰੇ ਤੋਂ ਸਿੱਖੀਏ ਤੇ ਅੱਗੇ ਵਧੀਏ। ਪਰ ਮੁਕੱਦਰ ਜੀ ਕਹਿੰਦੇ ਪਰ ਅਸੀਂ ਵੋਟ ਪਾਉਣ ਤੋਂ ਪਹਿਲਾਂ ਸੋਚਦੇ ਕੀ ਹਾਂ ਜੀ। ਤੇ ਜਸਵਿੰਦਰ ਕੌਰ ਜੀ ਸ਼ੁਕਰੀਆ ਕਰਦੇ ਨੇ ਉਹਨਾਂ ਦਾ, ਮੁਕੱਦਰ ਜੀ ਕਹਿੰਦੇ ਆ ਸ਼ੁਕਰੀਆ ਉਹਨਾਂ ਨੂੰ। ਗੁਰੀਮਾਨ ਜੀ ਜਗਤਾਰ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ। ਤੇ ਮੁਕੱਦਰ ਬਾਈ ਵੋਟਾਂ ਦੇਣ ਲੱਗੇ ਇਹ ਸੋਚਦੇ ਨੇ ਸਾਡਾ ਜਿਹੜਾ ਫੇਵ ਕਿਹੜੀ ਪਾਰਟੀ ਹੈਗੀ ਹੈ ਜਾਂ ਸਾਨੂੰ ਫਰੀ ਕੀ ਕੁਝ ਕੌਣ ਦੇ ਰਿਹਾ, ਤੇ ਇਹ ਤਾਂ ਸੋਚ ਹੈਗੀ ਹੈ ਕਹਿੰਦੇ ਲੋਕਾਂ ਦੀ। ਮੁਕੱਦਰ ਜੀ ਕਹਿੰਦੇ ਜਿਹੜੇ ਪੂਰੇ ਦੇਸ਼ ਦੀ ਲੁੱਟ ਕਰ ਰਹੇ ਨੇ, ਅਸੀਂ ਉਹਨਾਂ ਨੂੰ ਆਪਣੇ ਸੂਬੇ ਦੀ ਕਿਸਮਤ ਕਿਵੇਂ ਦੇ ਦਈਏ। ਗੁਰੀ ਜੀ ਕਹਿੰਦੇ ਆ ਕਿ ਦੁੱਖ ਸੱਚਾ ਹੈਗਾ, ਮੈਂ ਅਤੇ ਮਾਤਾ ਤਾਂ ਕਿਸੇ ਵੀ ਪਾਰਟੀ ਨੂੰ ਨਹੀਂ ਵੋਟ ਦੇ ਕੇ ਰਾਜੀ, ਵੋਟਾਂ ਨੂੰ ਕਹਿੰਦੇ ਪਾ ਕੇ ਆਉਂਦੇ ਹਾਂ। ਮੁਕੱਦਰ ਜੀ ਕਹਿੰਦੇ ਗੁਰੀਮਾਨ ਬਾਈ ਬਿਲਕੁਲ ਦਰੁਸਤ ਗੱਲ ਹੈ, ਜਿੰਨਾ ਸਮਾਂ ਅਸੀਂ ਸੁਚੇਤ ਨਹੀਂ ਹੁੰਦੇ, ਜਿੰਨਾ ਮਰਜ਼ੀ ਚੁਣ ਲਈਏ ਜਿਹਨੂੰ ਮਰਜ਼ੀ, ਇਹੀ ਹਾਲ ਰਹਿਣਾ ਬਾਈ ਜੀ। ਆਖਰੀ ਸੁਨੇਹਾ ਵੱਲ ਨੂੰ ਵੱਧਦੇ ਹਾਂ ਤੇ ਗੁਰੀ ਜੀ ਕਹਿੰਦੇ ਬਿਲਕੁਲ ਬਾਈ ਇਹੋ ਹੀ ਹਾਲ ਰਹਿਣਾ, ਤੇ ਅਸੀਂ ਬੋਲਦੇ ਰਹਿ ਜਾਂਦੇ ਹਾਂ ਪਰ ਲੋਕ ਜਾਗਰੂਕ ਹੁੰਦੇ ਨਜ਼ਰ ਨਹੀਂ ਆਉਂਦੇ। ਔਜਲਾ ਸਾਹਿਬ ਕਹਿੰਦੇ ਬਹੁਤ ਬਹੁਤੇ ਨੰਬਰ ਭਰ ਲੈਂਦੇ ਆ ਹਸਬੈਂਡ ਟੂ। ਤੇ ਮੁਕੱਦਰ ਜੀ ਕਹਿੰਦੇ ਆ ਜੀ ਔਜਲਾ ਸਾਹਿਬ ਨੇ ਲਿਖਿਆ ਬਹੁਤੇ ਨੰਬਰ ਭਰ ਲੈਂਦੇ ਆ ਹਸਬੈਂਡ ਟੂ, ਇੱਕ ਨੰਬਰ ਹਸਬੈਂਡ, ਦੋ ਨੰਬਰ ਹਸਬੈਂਡ ਜੀ। ਤੇ ਮੁਕੱਦਰ ਜੀ ਕਹਿੰਦੇ ਬਿਲਕੁਲ ਗੁਰੀ ਮਾਨ ਬਾਈ, ਪਰ ਬੋਲ ਕੇ ਲਬ ਆਜ਼ਾਦ ਹੈ ਤੇਰੇ, ਬੋਲ ਜ਼ੁਬਾਨ ਅਬ ਤੱਕ ਤੇਰੀ ਹੈ, ਜਿੰਨਾ ਚਿਰ ਜ਼ੁਬਾਨ ਹੈ ਬੋਲਦੇ ਰਹਾਂਗੇ। ਗੁਰੀ ਜੀ ਕਹਿੰਦੇ ਸਾਨੂੰ ਤਾਂ ਮਾਤਾ ਜੀ ਇੰਗਲਿਸ਼, ਸਾਇੰਸ ਅਤੇ ਸੋਸ਼ਲ ਦੀ ਤਿੰਨ ਤਿੰਨ ਕਿਤਾਬਾਂ ਹੁੰਦੀਆਂ ਸਨ, ਪਰ ਮੈਥ ਨੇ ਮੱਤ ਬਹੁਤ ਮਾਰੀ ਮੇਰੀ ਕਹਿੰਦੇ ਜੀ। ਤੇ ਗੁਰੂ ਜੀ ਕਹਿੰਦੇ ਮੈਂ ਬੜਾ ਸੁਣਿਆ, ਸੋਰੀ ਇੱਕ ਮਿੰਟ ਜੀ ਉੱਪਰ ਥੱਲੇ ਹੋ ਗਿਆ। ਹਾਂਜੀ ਕਹਿੰਦੇ ਮੈਂ ਬੜਾ ਸੁਣਿਆ ਰੇਡੀਓ, ਤੇ ਸਾਡੇ ਨਾਨਾ ਜੀ ਕਹਿੰਦੇ ਐਵਰੀ ਟਾਈਮ ਆਪਣੇ ਕੋਲ ਰੱਖਦੇ ਹੁੰਦੇ ਸੀ ਰੇਡੀਓ ਨੂੰ। ਗੁਰੂ ਜੀ ਕਹਿੰਦੇ ਕਿ ਬਿਲਕੁਲ ਮੁਕੱਦਰ ਬਾਈ, ਅਸੀਂ ਆਪਣਾ ਫਰਜ਼ ਨਿਭਾਉਂਦੇ ਰਹਿਣਾ, ਕਿਉਂਕਿ ਪੰਜਾਬ ਦੇ ਲਈ ਦਰਦ ਹੈ ਸਾਨੂੰ। ਤੇ ਐਪਰੀਸ਼ੀਏਟ ਕਰਦੇ ਆ ਮੁਕੱਦਰ ਜੀ ਗੁਰੀ ਜੀ ਨੂੰ। ਜਸਵਿੰਦਰ ਕੌਰ ਭੈਣ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ ਮੁਕੱਦਰ ਬਾਈ ਜੀ, ਤੇ ਇਸੇ ਤਰ੍ਹਾਂ ਜਸਵਿੰਦਰ ਕੌਰ ਜੀ ਆਪਣੇ ਮਲੇਰਕੋਟ ਵਾਲੇ ਸਤਿ ਸ੍ਰੀ ਅਕਾਲ ਮੁਕੱਦਰ ਜੀ ਨੂੰ ਕਹਿੰਦੇ ਆ। ਆਹੀ ਖਿਆਲ ਆਪਣਾ ਵੀ ਬੀਜੇਪੀ ਬਾਰੇ ਆ ਕਹਿੰਦੇ ਜੀ। ਤੇ ਮੁਕੱਦਰ ਜੀ ਕਹਿੰਦੇ ਆ ਜੀ ਭੈਣ ਜੀ। ਲਓ ਦੋਸਤੋ, ਇਹ ਸਨ ਤੁਹਾਡੇ ਸਾਰਿਆਂ ਦੇ ਸੁਨੇਹੇ, ਕਿਸੇ ਦੋਸਤ ਦਾ ਰਹਿ ਗਿਆ ਹੋਵੇ ਸੁਨੇਹਾ ਮਾਫ਼ੀ ਚਾਹੁੰਦਾ, ਨਾਮ ਲੈਣਾ ਰਹਿ ਗਿਆ ਹੋਵੇ ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਜ਼ਰੂਰ ਨਾਮ ਲੈਣਾ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਫਰਾਈਡੇ ਵਾਲਾ ਦਿਨ ਹੈ ਜਿਸ ਦੇ ਵਿੱਚ ਦੇਸ਼ ਦੀਆਂ ਖਬਰਾਂ, ਅੱਜ ਦਾ ਵਿਚਾਰ ਤੇ ਪੰਜਾਬ ਕਿਤਾਬ ਦਾ ਜ਼ਿਕਰ ਕਰਾਂਗੇ। ਅਗਲਾ ਲੜੀਵਾਰ ਚੈਪਟਰ ਖੋਲਾਂਗੇ ਤੇ ਜ਼ਰੂਰ ਕੱਲ ਨੂੰ ਆਪਾਂ ਉਹਦੇ ਵਿੱਚੋਂ ਨਵਾਂ ਚੈਪਟਰ ਖੋਲਣ ਦੀ ਕੋਸ਼ਿਸ਼ ਰਹੇਗੀ ਤੇ ਤੁਹਾਡੇ ਨਾਲ ਸਾਂਝ ਪਾਵਾਂਗੇ। ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ਼, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਜੀ ਪਿਆਰ ਭਰੀ ਤੇ ਨਿੱਘੀ, ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ। ਹਾਲ ਏ ਦੁਨੀਆਂ, ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਵੋਗੇ ਤੇ ਬਹੁਤ ਸਾਰੇ ਸੁਣੇ ਇਹ ਤੁਹਾਡੇ ਆ ਰਹੇ ਨੇ। ਬਹੁਤ ਬਹੁਤ ਸ਼ੁਕਰੀਆ ਪਿਆਰ ਮੁਹੱਬਤ ਦੇ ਲਈ। ਇੰਤਜ਼ਾਰ ਕਰਦੇ ਹੋ ਇਸ ਨਾਚੀਜ਼ ਦਾ ਤੇ ਗੱਲਾਂ ਬਾਤਾਂ ਕਰਨ ਦੇ ਲਈ ਦੋਸਤੋ ਤੁਹਾਡੇ ਨਾਲ ਹਾਜ਼ਰ ਹਾਂ। 2.25 ਘੰਟੇ ਇਸੇ ਤਰ੍ਹਾਂ ਤੁਹਾਡਾ ਮੇਰਾ ਰਾਬਤਾ ਬਰਕਰਾਰ ਰਹੇਗਾ ਤੇ ਅੱਜ 19 ਜਿਹੜਾ ਅਗਸਤ 2026 ਦਾ ਦਿਹਾੜਾ ਤੇ ਬੁੱਧਵਾਰ ਵਾਲਾ ਦਿਨ ਹੈ ਜਿਹਦੇ ਵਿੱਚ ਖਾਸ ਕਰਕੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਸਮਰਜੀਤ ਸਿੰਘ ਸ਼ੰਮੀ ਹੋਣੀ ਨਾਲ ਜੁੜਦੇ ਹੁੰਦੇ ਆ, ਪਰ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਕੱਲ ਨੂੰ ਉਹਨਾਂ ਦੇ ਨਾਲ ਜ਼ਰੂਰ ਜਿਹੜੀ ਅਗਲੀ ਬਾਤ ਪਾਵਾਂਗੇ, ਕੋਈ ਨਾ ਕੋਈ ਵਿਸ਼ਾ ਚਲਾਵਾਂਗੇ। ਤੇ ਉਹਨਾਂ ਦੋਸਤਾਂ ਨੂੰ ਵੀ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਬਹੁਤ ਸਾਰੀਆਂ ਮੁਬਾਰਕਾਂ ਭੇਜੀਆਂ ਤੇ ਆਪਣੇ ਚੇਤਿਆਂ ਦੇ ਵਿੱਚ ਮੈਨੂੰ ਯਾਦ ਰੱਖਿਆ ਜੀ, ਤੇ ਜਨਮ ਦਿਨ ਦੀਆਂ ਮੁਬਾਰਕਾਂ ਭੇਜੀਆਂ, ਬਹੁਤ ਸਾਰੇ ਆਸ਼ੀਰਵਾਦ ਦੁਆਵਾਂ ਜਿਹੜੀਆਂ ਆਈਆਂ ਤੇ ਉਹਦੇ ਲਈ ਬਹੁਤ ਬਹੁਤ ਦਿਲੋਂ ਧੰਨਵਾਦ ਹੈ, ਸ਼ੁਕਰੀਆ ਦੋਸਤੋ। ਤੇ ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਹੀ ਆਪਣੇ ਸਭ ਤੋਂ ਪਹਿਲਾਂ ਇਕਬਾਲ ਮਾਂਗੜ ਜੀ, ਉਹਨਾਂ ਦੇ ਜਿਹੜੇ ਬੇਟੇ ਨੇ ਉਹਨਾਂ ਦਾ ਬਰਥਡੇ ਹੈ, ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਹੈ। ਪਰਮਾਤਮਾ ਕੁਦਰਤ ਉਹਨਾਂ ਨੂੰ ਇਸੇ ਤਰ੍ਹਾਂ ਤਰੱਕੀਆਂ ਬਖਸ਼ੇ, ਜ਼ਿੰਦਗੀ ਸਿਹਤ ਜਿਹੜਾ ਸਾਰਾ ਕੁਝ ਚੱਲੇ, ਨਾਲ ਦੀ ਨਾਲ ਪਰਿਵਾਰ ਦੇ ਵਿੱਚ ਸਾਰਾ ਵਾਧਾ ਹੋਵੇ। ਤੇ ਇਸੇ ਨਾਲ ਹੀ ਆਪਣੇ ਅਮਰੀਕਾ ਤੋਂ ਹੀ ਮਨਜੀਤ ਮਾਨ ਬਾਈ ਜੀ, ਉਹਨਾਂ ਦਾ ਵੀ ਬਰਥਡੇ ਹੈ ਜੀ, ਉਹਨਾਂ ਨੂੰ ਵੀ ਬਹੁਤ ਬਹੁਤ ਦਿਲੋਂ ਦੁਆਵਾਂ ਨੇ ਸਾਰੇ ਦੁਆਬਾ ਰੇਡੀਓ ਪਰਿਵਾਰ ਦੇ ਵੱਲੋਂ, ਦੋਸਤਾਂ ਮਿੱਤਰਾਂ ਦੇ ਵੱਲੋਂ, ਸੱਜਣਾ ਬੇਲੀਆਂ ਤੇ ਸਹੇਲੀਆਂ ਦੇ ਵੱਲੋਂ। ਤੇ ਲਓ ਦੋਸਤੋ, ਗੱਲਾਂ ਬਾਤਾਂ ਕਰਦੇ ਹਾਂ ਅੱਗੇ ਤੇ ਜਿਨ੍ਹਾਂ ਹੋਰ ਵੀ ਦੋਸਤਾਂ ਦਾ ਅੱਜ ਜਨਮ ਦਿਹਾੜਾ ਜੀ, ਉਹਨਾਂ ਨੂੰ ਵੀ ਬਹੁਤ ਬਹੁਤ ਸਾਰਿਆਂ ਦੀ ਵੱਲੋਂ ਸਾਡੇ ਦੁਆਬਾ ਰੇਡੀਓ ਛੋਟੇ ਜਿਹੇ ਪਰਿਵਾਰ ਦੇ ਵੱਲੋਂ ਸਭ ਨੂੰ ਮੁਬਾਰਕਬਾਦ ਹੈ। ਤੇ ਸਮਾਂ ਸਥਿਤੀ ਤੁਹਾਨੂੰ ਦੋਸਤੋ ਪਤਾ ਹੀ ਹੈ ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ। ਅੱਜ ਦਾ ਵਿਸ਼ਾ ਰਹੇਗਾ ਮੈਂ ਐਸਾ ਕਿਉਂ ਹਾਂ ਜਾਂ ਐਸਾ ਕਿਉਂ ਹੂੰ। ਤੇ ਨਾਲ ਦੀ ਨਾਲ ਹੋਰ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਉਹਨਾਂ ਦੇ ਵੱਲ ਨੂੰ ਝਾਤ ਮਾਰਾਂਗੇ ਤੇ ਪੰਜਾਬ ਦੇ ਹਾਲਾਤਾਂ ਦੇ ਉੱਤੇ ਵੀ ਗੱਲ ਨਾਲ ਦੀ ਨਾਲ ਕਰਾਂਗੇ। ਤੇ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਹੈ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤੇ ਜਜ਼ਬਾਤ ਹੈ ਉਹਨਾਂ ਨੂੰ ਨਸ਼ਰ ਕਰਨਾ ਚਾਹੁੰਦੇ ਹੋ, ਦੋਸਤਾਂ ਮਿੱਤਰਾਂ ਦਾ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ, ਚੰਗਾ ਜ਼ਿੰਦਗੀ ਦੇ ਫਲਸਫੇ ਸਮਝਾਉਣਾ ਚਾਹੁੰਦੇ ਹੋ ਤਾਂ ਨੁੱਘਾ ਸਵਾਗਤ ਰਹੇਗਾ। ਤੇ ਨਾਲ ਦੀ ਨਾਲ ਜਿਹੜਾ ਕਰੰਟ ਇਸ਼ੂ ਹੋਣਗੇ ਉਹਨਾਂ ਦੇ ਉੱਤੇ ਨਾਲ ਦੀ ਨਾਲ ਗੱਲਬਾਤ ਚੱਲਦੀ ਰਹੇਗੀ। ਸਮਾਂ ਸਥਿਤੀ ਤੁਹਾਨੂੰ ਚੇਤਾ ਹੀ ਹੈ, ਪਤਾ ਹੀ ਹੈ ਤੇ ਅੱਗੇ ਵੱਧਦੇ ਹਾਂ। ਸਮਾਂ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ ਤੇ 19 ਅਗਸਤ ਦਾ ਅੱਜ ਦਿਹਾੜਾ ਹੈ ਤੇ ਬੜਾ ਹੀ ਖੂਬਸੂਰਤ ਅੱਜ ਦਾ ਸੁਨੇਹਾ ਵਿਚਾਰ ਹੈ। ਕਹਿੰਦੇ ਕਿ ਜੇ ਮਨੁੱਖ ਕਹਿਣਾ, ਰਹਿਣਾ ਤੇ ਸਹਿਣਾ ਸਿੱਖ ਲਵੇ ਤਾਂ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਅਸਫਲ ਨਹੀਂ ਹੁੰਦਾ। ਰਹਿਣਾ, ਸਹਿਣਾ ਤੇ ਕਹਿਣਾ, ਇਹ ਤਿੰਨੇ ਗੱਲਾਂ ਜਿਹੜੀਆਂ ਨੇ ਪੱਲੇ ਬੰਨ ਲੈਣੀਆਂ ਚਾਹੀਦੀਆਂ ਤੇ ਬੰਦਾ ਕਹਿੰਦੇ ਕਦੇ ਧੋਖਾ ਨਹੀਂ ਖਾਂਦਾ। ਤੇ ਅੱਜ ਦੇ ਦਿਹਾੜੇ ਦੇ ਉੱਤੇ ਹੀ ਜਿਹੜਾ 19 ਅਗਸਤ 1757 ਦਾ ਜਦੋਂ ਜ਼ਿਕਰ ਕਰਦੇ ਹਾਂ, ਉਸ ਸਮੇਂ ਦੇ ਵਿੱਚ ਈਸਟ ਇੰਡੀਆ ਕੰਪਨੀ ਨੇ 1 ਰੁਪਏ ਵਾਲਾ ਸਿੱਕਾ ਕਲਕੱਤਾ ਟਕਸਾਲ ਦੇ ਵਿੱਚ ਜਿਹੜਾ ਬਣਾਇਆ ਸੀ। ਤੇ ਇਸੇ ਤਰ੍ਹਾਂ ਹੀ 1918 ਦੇ ਵਿੱਚ ਭਾਰਤ 9ਵੇਂ ਬਣੇ ਰਾਸ਼ਟਰਪਤੀ ਡਾਕਟਰ ਸ਼ੰਕਰ ਦਿਆਲ ਦਾ ਜਨਮ ਹੁੰਦਾ ਹੈ। 1942 ਦੇ ਵਿੱਚ ਪ੍ਰਸਿੱਧ ਨਾਟਕਕਾਰ ਤੇ ਲੇਖਕ ਅਜਮੇਰ ਸਿੰਘ ਔਲਖ, ਉਹਨਾਂ ਦਾ ਬੜਾ ਵੱਡਾ ਨਾਮ ਹੈ ਸਾਹਿਤ ਦੇ ਵਿੱਚ ਜਾਂ ਸਟੇਜ ਦੀ ਦੁਨੀਆ ਦੇ ਉੱਤੇ ਨਾਟਕਕਾਰਾਂ ਦੇ ਵਿੱਚ, ਤੇ ਜਿਹੜੇ ਨੇ ਉਹਨਾਂ ਨੂੰ ਚੇਤੇ ਕੀਤਾ ਜਾਂਦਾ ਹੈ ਅੱਜ ਵੀ। ਤੇ 1942 ਦੇ ਵਿੱਚ ਉਹਨਾਂ ਦਾ ਬਰਥ ਹੈ ਤੇ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਹੈ। 1988 ਦੇ ਵਿੱਚ ਗੁਲਾਮ ਇਸਹਾਕ ਖਾਂ ਪਾਕਿਸਤਾਨ ਦੇ ਰਾਸ਼ਟਰਪਤੀ ਬਣੇ। 2004 ਦੇ ਵਿੱਚ ਸਭ ਤੋਂ ਵੱਡੀ ਇੰਟਰਨੈਟ ਕੰਪਨੀ ਗੂਗਲ ਨੇ ਆਪਣੇ ਸ਼ੇਅਰ ਬਾਜ਼ਾਰ ਜਿਹੜੇ ਲਿਆਂਦੇ ਸੀ ਦੁਨੀਆ ਦੇ ਵਿੱਚ। ਤੇ 2009 ਦੇ ਵਿੱਚ ਬਗਦਾਦ ਦੇ ਵਿੱਚ ਲੜੀਵਾਰ ਬੰਬ ਧਮਾਕਿਆਂ ਨਾਲ 101 ਮੌਤਾਂ ਹੋਈਆਂ ਤੇ 565 ਜ਼ਖਮੀ ਹੋਏ ਸੀ। ਤੇ ਅੱਜ ਦੋਸਤੋ ਵਿਸ਼ਵ ਫੋਟੋਗ੍ਰਾਫੀ ਦਿਵਸ ਵੀ ਹੈ, ਤਸਵੀਰਾਂ ਦਾ ਦਿਨ, ਤੇ ਉਹਦਾ ਜ਼ਿਕਰ ਕਰਕੇ ਫਿਰ ਆਪਾਂ ਅੱਗੇ ਵੱਧਦੇ ਹਾਂ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਇਕਬਾਲ ਮਾਂਗੜ ਜੀ ਵੀ ਹੈਪੀ ਬਰਥਡੇ ਕਹਿੰਦੇ ਨੇ ਤੇ ਇਕਬਾਲ ਮਾਂਗੜ ਜੀ ਨੂੰ ਵੀ ਉਹਨਾਂ ਦੇ ਬੇਟੇ ਦੀਆਂ ਵੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਬਾਦ ਹੈ। ਤੇ ਇਸੇ ਤਰ੍ਹਾਂ ਮਨਜੀਤ ਮਾਨ ਸਾਹਿਬ ਨੂੰ ਵੀ ਬਹੁਤ ਬਹੁਤ ਮੁਬਾਰਕ ਹੈ, ਜ਼ਿੰਦਗੀ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ ਹੈ ਜੀ। ਫੋਟੋਗ੍ਰਾਫੀ ਦਿਵਸ ਦੀ ਗੱਲ ਕਰਨ ਲੱਗਿਆ ਸੀ ਤੇ 1839 ਚ ਸਭ ਤੋਂ ਪਹਿਲਾਂ ਫਰਾਂਸੀਸੀ ਵਿਗਿਆਨੀ ਲੂਇਸ ਜੈਕਸ ਨੇ ਜਿਹੜਾ ਫੋਟੋ ਤੇ ਉੱਤੇ ਜਿਹੜਾ ਤੱਤ ਦੀ ਖੋਜ ਕਰਨ ਦਾ ਦਾਅਵਾ ਕੀਤਾ ਸੀ। ਬ੍ਰਿਟਿਸ਼ ਵਿਗਿਆਨੀ ਵਿਲੀਅਮ ਹੈਨਰੀ ਫਾਕਸਟੇਲ ਬੋਟ ਨੇ ਨੈਗੇਟਿਵ ਜਿਹੜਾ ਸੀਗਾ ਪਹਿਲਾਂ ਆਪਾਂ ਪਾਉਂਦੇ ਹਾਂ 36 ਫੋਟੋਆਂ ਜਾਂ ਕਈ ਵਾਰੀ ਬੋਨਸ ਦੇ ਵਿੱਚ 39 ਫੋਟੋਆਂ ਵੀ ਨਿਕਲ ਆਉਂਦੀਆਂ ਸੀ ਉਹ ਚੇਤੇ ਹੋਣਾ ਤੁਹਾਨੂੰ ਉਹਨਾਂ ਚੇਤਿਆਂ 'ਚ ਚਲਿਆ ਜਾਣਾ ਪੀਲੇ ਜਿਹੇ ਰੰਗ ਦੀ ਕੋਡੈਕ ਦੀ ਜਿਹੜੀ ਸੀ ਹੁੰਦੀ ਸੀ ਅਤੇ ਇੱਕ ਦੋ ਹੀ ਕੰਪਨੀਆਂ ਆਉਂਦੀਆਂ ਸੀ ਉਸ ਸਮੇਂ ਦੇ ਵਿੱਚ ਅਤੇ ਉਹ ਜ਼ਿਆਦਾ ਚੱਲਦੀਆਂ ਸੀਗੀਆਂ ਨੈਗੇਟਿਵ ਜਿਹੜਾ ਬਣਦਾ ਸੀ ਉਹਦਾ ਬੋਟ ਨੇ ਜਿਹੜਾ ਸੀ ਨੈਗੇਟਿਵ ਦੀ ਜਿਹੜੀ ਸੀ ਤਕਨੀਕ ਲੱਭੀ ਸੀ ਤੇ 1834 ਦੇ ਵਿੱਚ ਟੇਲਬਾਟ ਵਿਗਿਆਨੀ ਨੇ ਸੈਟਿੰਗ ਪੇਪਰ ਦੀ ਖੋਜ ਕਰ ਲਈ ਤੇ ਜਿਸ ਦੇ ਨਾਲ ਫੋਟੋ ਨੂੰ ਲੰਮਾ ਸਮਾਂ ਰੱਖਣ ਦੇ ਵਿੱਚ ਮਦਦ ਮਿਲ ਗਈ। ਇਸੇ ਤਰ੍ਹਾਂ 7 ਜਨਵਰੀ 1839 ਨੂੰ ਫ੍ਰੈਂਚ ਅਕਾਦਮੀ ਆਫ ਸਾਇੰਸ ਨੇ ਇੱਕ ਰਿਪੋਰਟ ਫੋਟੋਗ੍ਰਾਫੀ ਬਾਰੇ ਤਿਆਰ ਕੀਤੀ ਸੀ ਤੇ ਫਰਾਂਸ ਦੀ ਸਰਕਾਰ ਨੇ ਇਹ ਰਿਪੋਰਟ ਖਰੀਦ ਕੇ ਉਹਨੂੰ ਜਾਣੀ ਕਿ ਆਪਣੇ ਲਈ ਖਰੀਦ ਲਿਆ ਤੇ ਆਮ ਜਨਤਾ ਦੇ ਲਈ 19 ਅਗਸਤ 1839 ਨੂੰ ਜਾਰੀ ਕੀਤਾ ਸੀ। ਇਸ ਦੇ ਲਈ 19 ਅਗਸਤ ਅੱਜ ਦੇ ਦਿਹਾੜੇ ਦੇ ਉੱਤੇ ਹੀ ਇਹ ਜਿਹੜਾ ਦਿਨ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਤੇ ਕੁਦਰਤ ਨੇ ਹਰ ਇਨਸਾਨ ਨੂੰ ਕੈਮਰਾ ਜਿਹੜੀ ਹੈ ਕੁਦਰਤ ਦੇ ਵੱਲੋਂ ਅੱਖ ਦਿੱਤੀ ਹੈ ਉਹ ਕੈਮਰੇ ਦਾ ਹੀ ਕੰਮ ਕਰਦੀ ਹੈ ਤੇ ਇਸੇ ਤਰ੍ਹਾਂ ਜਿਹੜਾ ਕੁਦਰਤ ਨੇ ਕੈਮਰਾ ਦਿੱਤਾ ਹੋਇਆ ਸਾਨੂੰ ਇਨਸਾਨਾਂ ਨੂੰ ਵੀ ਜਿਸ ਦੇ ਵਿੱਚ ਹਰ ਵਸਤੂ ਦੀ ਫੋਟੋ ਦਿਮਾਗ ਦੇ ਵਿੱਚ ਬਣ ਜਾਂਦੀ ਹੈ ਜਿਸ ਦੇ ਨਾਲ ਰੰਗੀਲੇ ਸੰਸਾਰ ਦਾ ਆਨੰਦ ਜਿਹੜਾ ਮਾਣਿਆ ਜਾਂਦਾ ਹੈ। ਇਸੇ ਤਰ੍ਹਾਂ ਅਫਗਾਨਿਸਤਾਨ ਦੀ ਥੋੜੀ ਗੱਲ ਕਰਦਿਆਂ ਜਿਸ ਦੇ ਵਿੱਚ 40 ਸਾਲ ਜਿਹੜਾ ਵਿਆ ਲਹੂ ਸੀਗਾ ਲਹੂ ਦੀਆਂ ਨਦੀਆਂ ਵਹਿੰਦੀਆਂ ਰਹੀਆਂ 40 ਸਾਲ ਰੂਸ ਤੋਂ ਲੈ ਕੇ ਅਮਰੀਕਾ ਤੱਕ ਦਾ ਜਿਹੜਾ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਤੇ ਰੂਸੀ ਹਮਲੇ ਤੋਂ ਲੈ ਕੇ ਤਾਲਿਬਾਨ ਦੀ ਵਾਪਸੀ ਤੱਕ ਦਾ ਜਿਹੜਾ ਸਿਲਸਿਲਾ ਕੀ ਕਹਿੰਦਾ ਹੈ 1979 ਤੋਂ ਲੈ ਕੇ 99 ਤੱਕ ਤਕਰੀਬਨ 10 ਸਾਲ ਸੋਵੀਅਤ ਯੂਨੀਅਨ ਦਾ ਹਮਲਾ ਰਿਹਾ। ਤਤਕਾਲੀ ਸੋਵੀਅਤ ਯੂਨੀਅਨ ਨੇ ਜਿਹੜਾ ਸੀ ਅਫਗਾਨਿਸਤਾਨ ਦੇ ਵਿੱਚ ਕਮਿਊਨਿਸਟ ਪੱਖੀ ਸਰਕਾਰ ਸਥਾਪਿਤ ਕਰਨ ਦੇ ਲਈ ਦਸੰਬਰ 1700 ਜਿਹੜਾ ਸੀ 79 ਵਿੱਚ ਅਫਗਾਨਿਸਤਾਨ ਦੇ ਉੱਤੇ ਹਮਲਾ ਕੀਤਾ ਸੀ ਤੇ ਇਸਦਾ ਵਿਰੋਧ ਜਿਹੜਾ ਸੀ ਅਫਗਾਨ ਮੁਜਾਹਿਦੀਨ ਨੇ ਕੀਤਾ ਜਿਨ੍ਹਾਂ ਨੂੰ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਦਾ ਸਮਰਥਨ ਪ੍ਰਾਪਤ ਹੋਇਆ। ਇਹ ਜਿਹੜਾ ਮੁਜਾਹਿਦੀਨ 10 ਸਾਲ ਸੋਵੀਅਤ ਫੌਜ ਦੇ ਵਿਰੁੱਧ ਜਿਹੜਾ ਲੜਦੇ ਰਹੇ ਤੇ ਫਰਵਰੀ 1999 ਚ ਸੋਵੀਅਤ ਯੂਨੀਅਨ ਨੂੰ ਫੌਜ ਵਾਪਸ ਜਿਹੜੀ ਬੁਲਾਉਣੀ ਪੈ ਗਈ ਸੀ ਜਿਵੇਂ ਹੁਣ ਪਿਛਲੇ ਸਮਿਆਂ ਦੇ ਵਿੱਚ ਅਮਰੀਕਾ ਨੇ ਬੁਲਾਈ। 1992 ਤੋਂ 96 ਦਾ ਜਿਹੜਾ ਦੌਰ ਹੈ ਅਫਗਾਨਿਸਤਾਨ ਦੇ ਵਿੱਚ ਘਰੇਲੂ ਯੁੱਧ ਦੀ ਸ਼ੁਰੂਆਤ ਹੋ ਗਈ ਸਿਵਲ ਵਾਰ ਲੱਗ ਗਈ ਤੇ 2 ਸਾਲ ਦੇ ਵਿੱਚ 1 ਲੱਖ ਤੋਂ ਵੱਧ ਲੋਕ ਮਾਰੇ ਗਏ। ਤਾਲਿਬਾਨ ਲਹਿਰ ਸ਼ੁਰੂ ਕੀਤੀ ਗਈ ਜਿਸ ਨੂੰ ਪਾਕਿਸਤਾਨ ਦਾ ਪੂਰਾ ਸਮਰਥਨ ਮਿਲਿਆ। 1996 ਦੇ ਵਿੱਚ ਉਤੋਂ ਸਮੇਂ ਤੋਂ ਲੈ ਕੇ 2001 ਤੱਕ ਤਾਲਿਬਾਨ ਸ਼ਾਸਨ ਉੱਥੇ ਰਿਹਾ। ਤਾਲਿਬਾਨ ਇੱਕ ਕੱਟੜਪੰਥੀ ਇਸਲਾਮਿਕ ਸ਼ਾਸਨ ਮੁੱਲਾ ਅਹਿਮਦ ਉਮਰ ਦੀ ਅਗਵਾਈ ਦੇ ਵਿੱਚ ਸੱਤਾ ਦੇ ਵਿੱਚ ਆਇਆ ਸੀ। ਮੁੱਲਾ ਉਮਰ ਅਲ ਕਾਇਦਾ ਦਾ ਕਰੀਬੀ ਸੀ। ਉਹਨੇ ਜਿਹੜਾ ਅਲ ਕਾਇਦਾ ਦੇ ਨੇਤਾ ਉਸਾਮਾ ਬਿਨ ਲਾਦੇਨ ਨੂੰ ਪਨਾਹ ਦਿੱਤੀ ਸੀ। ਕੁੜੀਆਂ ਤੇ ਔਰਤਾਂ ਦੀ ਪੜ੍ਹਾਈ ਦੇ ਉੱਤੇ ਕੰਮ ਤੇ ਪਾਬੰਦੀ ਲਗਾਈ ਗਈ। ਮਰਦਾਂ ਤੋਂ ਬਿਨਾਂ ਘਰ ਤੋਂ ਬਾਹਰ ਨਹੀਂ ਜਾ ਸਕਦੀਆਂ ਸਨ ਤੇ ਉਹਨਾਂ ਨੂੰ ਆਪਣਾ ਚਿਹਰਾ ਢੱਕਣਾ ਪੈਂਦਾ। 2001 ਦੇ ਵਿੱਚ ਪੱਛਮੀ ਹਮਲਾ ਹੋ ਜਾਂਦਾ ਹੈ। 11 ਸਤੰਬਰ 2001 ਨੂੰ ਅਮਰੀਕਾ ਦੇ ਵਿੱਚ ਅਲਕਾਇਦਾ ਦੇ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਪੱਛਮੀ ਫੌਜਾਂ ਨੇ ਤਾਲਿਬਾਨ ਦੇ ਵਿਰੁੱਧ ਜਿਹੜਾ ਹਮਲਾ ਕਰ ਦਿੱਤਾ। ਤਾਲਿਬਾਨ ਦੇ ਭੱਜਣ ਤੋਂ ਬਾਅਦ ਜਿਹੜੇ ਸੀ ਹਾਮਿਦ ਕਰਜ਼ੀ ਨੂੰ ਜਿਹੜਾ ਸੀ ਅਫਗਾਨਿਸਤਾਨ ਦਾ ਰਾਸ਼ਟਰਪਤੀ ਬਣਾ ਦਿੱਤਾ ਗਿਆ ਤੇ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਦੇ 1,30,000 ਤੋਂ ਵੱਧ ਸੈਨਿਕ ਤਾਲਿਬਾਨ ਦੇ ਵਿਰੁੱਧ ਤਾਇਨਾਤ ਕਰ ਦਿੱਤੇ ਗਏ। 2004 ਤੋਂ 2014 ਦਾ 10 ਸਾਲਾਂ ਦਾ ਸਫ਼ਰ ਕਰਜ਼ਈ ਦਾ ਜਿਹੜਾ ਸ਼ਾਸਨ ਉਸਦੇ ਦੌਰਾਨ ਰਿਹਾ। ਹਾਮਿਦ ਕਰਜ਼ਈ ਨੇ ਜਿਹੜਾ ਸੀ ਅਫਗਾਨਿਸਤਾਨ ਦੇ ਵਿੱਚ ਪਹਿਲੀ ਰਾਸ਼ਟਰਪਤੀ ਚੋਣ ਜਿੱਤੀ ਸੀ ਤੇ ਕਰਜ਼ਈ ਨੇ ਹੀ 2009 ਦੇ ਵਿੱਚ ਮੁੜ ਰਾਸ਼ਟਰਪਤੀ ਚੋਣ ਜਿੱਤੀ ਤੇ ਧਾਂਦਲੀ ਘੱਟ ਵੋਟਿੰਗ ਤੇ ਤਾਲਿਬਾਨ ਦੀ ਹਿੰਸਾ ਦੇ ਕਾਰਨ ਚੋਣਾਂ ਦੀ ਨਿਰਪੱਖਤਾ ਦੇ ਉੱਤੇ ਪਾਰਦਰਸ਼ਤਾ ਦੇ ਬਾਰੇ ਸਵਾਲ ਖੜੇ ਹੁੰਦੇ ਰਹੇ। 2014 ਤੋਂ 16 2 ਸਾਲਾਂ ਦਾ ਸਫ਼ਰ US ਫੌਜਾਂ ਦੀ ਵਾਪਸੀ ਸ਼ੁਰੂ ਹੋ ਗਈ। ਨਾਟੋ ਗੱਠਜੋੜ ਨੇ ਸੁਰੱਖਿਆ ਦੀ ਜ਼ਿੰਮੇਵਾਰੀ ਅਫਗਾਨ ਫੌਜ ਦੇ ਉੱਤੇ ਪੁਲਿਸ ਨੂੰ ਸੌਂਪ ਦਿੱਤੀ। ਅਫਗਾਨਿਸਤਾਨ ਦੇ ਨਵੇਂ ਰਾਸ਼ਟਰਪਤੀ ਅਸ਼ਰਫ ਗਨੀ ਨੇ ਅਮਰੀਕਾ ਦੀ ਅਗਵਾਈ ਵਾਲੇ ਨਾਟੋ ਗੱਠਜੋੜ ਦੇ ਨਾਲ ਇੱਕ ਸਮਝੌਤੇ ਉੱਤੇ ਹਸਤਾਖਰ ਕਰ ਦਿੱਤੇ। ਅਮਰੀਕੀ ਫੌਜਾਂ ਦੀ ਵਾਪਸੀ ਸ਼ੁਰੂ ਹੋ ਗਈ ਤੇ 2016 ਦੇ ਵਿੱਚ ਓਬਾਮਾ ਨੇ ਫੌਜਾਂ ਦੀ ਵਾਪਸੀ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੱਤਾ। 2017 ਦੇ ਵਿੱਚ ਅਮਰੀਕਾ ਫੌਜੀ ਜਿਹੜੇ ਸਨ ਉਹਨਾਂ ਦੀ ਮੁੜ ਤੈਨਾਤੀ ਹੋਈ। ਡੋਨਲਡ ਟਰੰਪ ਆ ਗਿਆ ਤੇ ਜੋ ਅਮਰੀਕਾ ਦੇ ਰਾਸ਼ਟਰਪਤੀ ਬਣੇ। ਫੌਜਾਂ ਦੀ ਵਾਪਸੀ ਦੀ ਪੁਰਾਣੀ ਸਮਾਂ ਸੀਮਾ ਨੂੰ ਖਤਮ ਕਰ ਦਿੱਤਾ ਗਿਆ। ਦੁਬਾਰਾ ਫਿਰ ਹਜ਼ਾਰਾਂ ਸਿਪਾਹੀ ਕਾਬੁਲ ਜਿਹੜਾ ਪਰਤਣ ਲੱਗ ਪਏ। ਅਫਗਾਨ ਬਲਾਂ ਦੇ ਉੱਤੇ ਹਮਲਿਆਂ ਦੇ ਦੌਰਾਨ ਅਮਰੀਕਾ ਨੇ ਹਵਾਈ ਹਮਲੇ ਤੇਜ਼ ਕੀਤੇ। 2020 ਦੇ ਵਿੱਚ US ਤਾਲਿਬਾਨ ਸਮਝੌਤਾ ਹੋ ਜਾਂਦਾ ਹੈ। ਅਮਰੀਕਾ ਤੇ ਤਾਲਿਬਾਨ ਵਿਚਾਲੇ ਮਹੱਤਵਪੂਰਨ ਸਮਝੌਤੇ ਤੇ ਹਸਤਾਖਰ ਹੋਏ ਜਿਸ ਦੇ ਵਿੱਚ ਬਾਰੇ ਕਈ ਸਾਲਾਂ ਤੋਂ ਗੱਲਬਾਤ ਚੱਲ ਰਹੀ ਸੀ ਜਿਸ ਦੇ ਨਾਲ ਅਫਗਾਨਿਸਤਾਨ ਤੋਂ ਵਿਦੇਸ਼ੀ ਫੌਜਾਂ ਦੀ ਪੂਰੀ ਤਰ੍ਹਾਂ ਵਾਪਸੀ ਦਾ ਰਾਹ ਪੱਧਰਾ ਹੋ ਗਿਆ ਤੇ 2021 ਦੇ ਵਿੱਚ ਅਮਰੀਕਾ ਜਿਹੜਾ ਪਰਤਿਆ ਵਾਪਸ ਤੇ ਤਾਲਿਬਾਨ ਦਾ ਕਬਜ਼ਾ ਹੋਇਆ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਜਿਹੜਾ ਸੀ 11 ਸਤੰਬਰ ਤੱਕ ਪੂਰੀ ਤਰ੍ਹਾਂ ਵਾਪਸੀ ਦਾ ਜਿਹੜਾ ਸਮਾਂ ਸੀਮਾ ਸੀ ਤੈਅ ਕਰ ਦਿੱਤੀ ਸੀ। ਤਾਲਿਬਾਨ ਦੇ ਹਮਲੇ ਤੇਜ਼ ਹੋ ਗਏ ਤੇ ਕਿਉਂਕਿ ਨਾਟੋ ਫੌਜਾਂ ਨੇ ਮਈ ਦੇ ਵਿੱਚ ਵਾਪਸ ਆਉਣਾ ਸ਼ੁਰੂ ਕਰ ਦਿੱਤਾ ਤੇ ਤਾਲਿਬਾਨ ਨੇ ਅਗਸਤ ਦੇ ਵਿੱਚ ਹੀ ਸ਼ਹਿਰਾਂ ਦੇ ਉੱਤੇ ਤੇਜ਼ੀ ਦੇ ਨਾਲ ਕਬਜ਼ਾ ਕਰਨਾ ਸ਼ੁਰੂ ਕਰਤਾ। 10 ਦਿਨਾਂ ਦੇ ਵਿੱਚ ਹੀ ਉਸਨੇ ਪੂਰੇ ਦੇਸ਼ ਦੇ ਉੱਤੇ ਵੱਡੇ ਸ਼ਹਿਰਾਂ ਦਾ ਕੰਟਰੋਲ ਲੈ ਲਿਆ ਤੇ ਤਾਲਿਬਾਨ 15 ਅਗਸਤ ਨੂੰ ਕਾਬੁਲ ਦੇ ਵਿੱਚ ਜਿਹੜਾ ਦਾਖਲ ਹੋਇਆ ਸੀ। ਜੀ ਦੋਸਤੋ, ਇਹ ਹੈ ਜੀ 40 ਸਾਲ ਦੀ ਖਿੱਚੋਤਾਣ ਅਫਗਾਨਿਸਤਾਨ ਦੇ ਵਿੱਚ। ਵੱਖਰੇ ਵੱਖਰੇ ਮੁਲਕਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾ ਕਾਮਯਾਬੀ ਹੀ ਹਾਸਲ ਜਿਹੜੀ ਲੱਗੀ ਹੈ। ਤੇ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਦੋਸਤੋ, ਤੇ ਜਿਸ ਦੇ ਵਿੱਚ ਬਾਤ ਪਾਉਂਦੇ ਹਾਂ ਅੱਜ ਦੀਆਂ ਦੇਸ਼ ਭਰ ਦੀਆਂ ਖਬਰਾਂ ਦੀ ਤੇ ਨਾਲ ਦੀ ਨਾਲ ਗੱਲ ਚਲਾਉਂਦੇ ਹਾਂ। ਇੱਕ ਗੱਲ ਹੋਰ ਨਾਲ ਜੋੜ ਕੇ ਗੱਲ ਕਰਦੇ ਹਾਂ, ਫਿਰ ਆਪਾਂ ਦੇਸ਼ ਭਰ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਜਿੱਦਾਂ ਕਿ ਅੱਜ ਟਾਈਟਲ ਲਿਖਿਆ ਸੀ ਕਿ ਮੈਂ ਐਸਾ ਕਿਉਂ ਹਾਂ, ਜਿਹਦੇ ਵਿੱਚ ਕਿ ਤੁਸੀਂ ਆਪਣੇ ਆਪ ਦੇ ਨਾਲ ਦੋਸਤੋ ਮੁਹੱਬਤ ਕਰਦੇ ਹੋ। ਕੁਝ ਐਸੀਆਂ ਸ਼ਖਸੀਅਤਾਂ ਦਾ ਜ਼ਿਕਰ ਕਰਦੇ ਹਾਂ, ਸ਼ਾਇਦ ਇਹਨਾਂ ਦੇ ਵਿੱਚੋਂ ਤੁਹਾਡੇ ਨਾਲ ਵੀ ਕੁਝ ਮੇਲ ਖਾਂਦੀਆਂ ਹੋਣਗੀਆਂ ਜਾਂ ਤਵਾਰੀਖਾਂ ਜਿਹੜੀਆਂ ਨੇ ਜਨਮ ਦੀਆਂ ਤੇ ਮੰਨਿਆ ਜਾਂਦਾ ਹੈ, ਤੇ ਇਹਦੇ ਬਾਰੇ ਗੱਲਬਾਤ ਕਰਦੇ ਹਾਂ। ਤੇ ਵੱਖਰੇ ਵੱਖਰੇ ਮੁਲਕਾਂ ਦੇ ਵਿੱਚ ਵੀ ਲੋਕ ਜਿਹੜੇ ਨੇ ਇਹਨਾਂ ਚੀਜ਼ਾਂ ਦੇ ਵਿੱਚ ਕੁਝ ਵਿਸ਼ਵਾਸ ਰੱਖਦੇ ਆ, ਪਰ ਜ਼ਿਆਦਾ ਜਦੋਂ ਆਪਾਂ ਗੱਲ ਕਰਦੇ ਹਾਂ ਸੈਲਫ ਕੇਅਰ ਦੀ, ਆਪਣੀ ਅਸੀਂ ਆਪਣੇ ਆਪ ਦੇ ਨਾਲ ਕਿੰਨਾ ਕੁ ਪਿਆਰ ਕਰਦੇ ਹਾਂ ਜਾਂ ਆਪਣੀ ਦੇਖਰੇਖ ਕਿੰਨੀ ਕੁ ਕਰਦੇ ਹਾਂ, ਉਹਦੇ ਬਾਰੇ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਹਾਂ, ਜੋ ਕਿ ਗੱਲ ਦੱਸਦੀ ਹੈ ਕਿ ਅੰਕ ਜੋਤਿਸ਼ ਵਿੱਚ ਕਿਸੇ ਵੀ ਵਿਅਕਤੀ ਦੀ ਜਨਮ ਤਰੀਕ ਹੈ ਉਸਦਾ ਮੁਲਾਕ ਜਿਹੜਾ ਹੈ ਨਿਰਧਾਰਿਤ ਕੀਤਾ ਜਾਂਦਾ ਹੈ। ਵਿਅਕਤੀ ਦੀ ਜਿਹੜੀ ਆ ਜਨਮ ਤਰੀਕ ਹੈ ਉਹਦਾ ਇਕੱਲਾ ਅੰਕ ਹੀ ਮੁਲਾਕ ਕਿਹਾ ਜਾਂਦਾ ਹੈ, ਜਾਣੀ ਕਿ ਐਗਜ਼ਾਮਪਲ ਕਹਿ ਲਓ 7, 16 ਜਾਂ 25 ਤਰੀਕ। ਜੇ ਕਿਸੇ ਵਿਅਕਤੀ ਦਾ ਜਨਮ ਕਿਸੇ ਵੀ ਮਹੀਨੇ ਦੀ 7 ਤਰੀਕ ਨੂੰ ਹੋਵੇ, 16 ਨੂੰ ਹੋਵੇ ਜਾਂ 25 ਨੂੰ ਹੋਵੇ ਤਾਂ ਉਸਦਾ ਮੁਲਾਕ ਜਿਹੜਾ 7 ਹੋਵੇਗਾ, ਜਾਣੀ ਕਿ ਉਸ ਕੈਟਾਗਰੀ ਦੇ ਵਿੱਚ ਆਏਗਾ, ਫਰੇਮ ਦੇ ਵਿੱਚ ਆਏਗਾ। ਇਸੇ ਤਰ੍ਹਾਂ ਸੁਭਾਅ ਦੀ ਗੱਲ ਕਰੀਏ ਤਾਂ ਹਰ ਮੁਲਾਕ ਵਾਲੇ ਵਿਅਕਤੀ ਦਾ ਸੁਭਾਅ ਵੱਖਰਾ ਹੁੰਦਾ ਹੈ, ਕਿਉਂਕਿ ਜੇ ਦੇਖਿਆ ਜਾਵੇ ਤਾਂ ਵਿਗਿਆਨ ਕਹਿੰਦੀ ਹੈ ਕਿ ਘੱਟੋ ਘੱਟ 14 ਤਰ੍ਹਾਂ ਦੀਆਂ ਵੱਖਰੇ ਵੱਖਰੇ ਬਰੇਨ ਨੇ, ਉਹਨਾਂ ਦੀਆਂ ਪਰਸਨੈਲਿਟੀਆਂ ਵੀ ਜਿਹੜੀਆਂ ਡਿਫਰੈਂਟ ਨੇ ਤੇ ਇਸਦਾ ਸੰਬੰਧ ਉਸਦੇ ਸਵਾਮੀ ਗ੍ਰਹਿ ਦੇ ਨਾਲ ਕਹਿੰਦੇ ਜੋੜਿਆ ਜਾਂਦਾ ਹੈ। ਹਰ ਮੁਲਾਕ ਦੂਜੇ ਤੋਂ ਵੱਖਰਾ ਹੁੰਦਾ ਹੈ। ਕੁਝ ਮੁਲਾਕ ਵਾਲੇ ਲੋਕ ਸੁਭਾਅ ਤੋਂ ਬਹੁਤ ਤੇਜ਼ ਹੁੰਦੇ ਹੈ ਤੇ ਜਦਕਿ ਕੁਝ ਸ਼ਾਂਤ ਸੁਭਾਅ ਦੇ ਹੁੰਦੇ ਹੈ, ਜਾਣੀ ਕਿ ਜਿਵੇਂ ਕਿ ਆਪਾਂ ਗੱਲ ਵੀ ਕਰਦੇ ਹਾਂ ਕਈ ਵਾਰੀ ਇੰਟਰਾਵਰਥ ਜਾਂ ਐਕਸਟਰਾਵਰਥ ਦੀ। ਇਹਨਾਂ ਦੇ ਵਿੱਚ ਕੁਝ ਅਜਿਹੇ ਮੁਲਾਕ ਵੀ ਨੇ ਜਿਨ੍ਹਾਂ ਨੂੰ ਲਗਜ਼ਰੀ, ਆਰਾਮ ਤੇ ਸ਼ਾਨਦਾਰ ਜੀਵਨ ਸ਼ੈਲੀ ਪਸੰਦ ਹੁੰਦੀ ਹੈ। ਗਲੈਮਰ ਤੇ ਭੌਤਿਕ ਸੁੱਖ ਸਹੂਲਤਾਂ ਦੇ ਵੱਲ ਵੀ ਇਹਨਾਂ ਦਾ ਜ਼ਿਆਦਾ ਝੁਕਾਅ ਹੁੰਦਾ ਹੈ। ਇਸ ਤੋਂ ਵੀ ਵੱਡੀ ਗੱਲ ਇਹ ਵੀ ਹੈ ਕਿ ਕੁਝ ਮੁਲਾਕ ਵਾਲੇ ਲੋਕ ਆਪਣਾ ਸਭ ਤੋਂ ਜ਼ਿਆਦਾ ਖਿਆਲ ਰੱਖਦੇ ਹੈ ਤੇ ਆਪਣੀ ਦੇਖਭਾਲ ਦੇ ਲਈ ਕਾਫ਼ੀ ਸਮਾਂ ਕੱਢਦੇ ਹੈ। ਆਪਣੇ ਕੱਪੜਿਆਂ ਤੋਂ ਲੈ ਕੇ ਸੁੰਦਰਤਾ ਤੱਕ ਖੁਦ ਨੂੰ ਸੰਵਾਰਨ ਦਾ ਦੇ ਵਿੱਚ ਜਿਹੜਾ ਖੁਦ ਨੂੰ ਸੰਵਾਰਨ ਦੇ ਵਿੱਚ ਲੋਕ ਮਾਹਰ ਹੁੰਦੇ ਨੇ। ਇੰਝ ਕਹਿ ਸਕਦੇ ਹਾਂ ਕਿ ਕੁਝ ਜਿਹੜੇ ਕਈ ਇੱਦਾਂ ਦੇ ਵੀ ਉਹ ਦਲਿੱਦਰ ਪਾਈ ਰੱਖਦੇ ਹੈ। ਇੰਝ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਦੂਜਿਆਂ ਨਾਲੋਂ ਖੁਦ ਦੇ ਨਾਲ ਜ਼ਿਆਦਾ ਪਿਆਰ ਹੁੰਦਾ ਹੈ। ਤੇ ਇਹ ਜਿਹੜੇ ਮੁਲਾਕ ਨੇ ਉਹਨਾਂ ਦੋ ਮੁਲਾਕਾਂ ਦੇ ਬਾਰੇ ਗੱਲ ਕਰਦਾ ਜਿਹਦੇ ਵਿੱਚ ਪਹਿਲੇ ਦੀ ਗੱਲ ਕਰੀਏ ਕੈਟਾਗਰੀ ਦੀ, ਜਿਹਨੂੰ ਮੁਲਾਕ ਇੱਕ ਕਿਹਾ ਜਾਂਦਾ ਹੈ, ਉਹਦਾ ਸਵਾਮੀ ਸੂਰਜ ਨੂੰ ਮੰਨਿਆ ਜਾਂਦਾ ਹੈ ਤੇ ਸੂਰਜ ਦੇ ਪ੍ਰਭਾਵ ਦੇ ਕਾਰਨ ਇਸ ਮੁਲਾਕ ਵਾਲੇ ਲੋਕ ਜਿਹੜੇ ਕਹਿੰਦੇ ਨੇ ਬਹੁਤ ਜ਼ਿਆਦਾ ਊਰਜਾਵਾਨ ਹੁੰਦੇ ਹੈ, ਜਾਣੀ ਕਿ ਐਕਸਟ੍ਰਾਵਰਟ। ਜੇ ਕਿਸੇ ਵਿਅਕਤੀ ਦਾ ਜਨਮ ਕਿਸੇ ਵੀ ਮਹੀਨੇ ਦੀ 1 ਤਰੀਕ, 10 ਤਰੀਕ ਜਾਂ 19 ਜਾਂ 28 ਤਰੀਕ ਨੂੰ ਹੋਇਆ ਹੋਵੇ ਤਾਂ ਉਸਦਾ ਮੁਲਾਕ ਜਿਹੜਾ ਹੈ ਕੈਟਾਗਰੀ ਹੈ ਇੱਕ ਮੰਨਿਆ ਜਾਂਦਾ ਹੈ। ਇਹ ਲੋਕ ਬਹੁਤ ਆਤਮ ਵਿਸ਼ਵਾਸੀ ਹੋਣ ਦੇ ਨਾਲ ਨਾਲ ਆਪਣਾ ਖਿਆਲ ਰੱਖਣ ਵਾਲੇ ਵੀ ਹੁੰਦੇ ਹੈ। ਲਓ ਜੀ, ਆਪਾਂ ਪਹਿਲੀ ਕੈਟਾਗਰੀ ਦੇ ਵਿੱਚ ਆ ਗਏ, ਮਤਲਬ ਕਿ ਫਿਰ ਹੈ 1, 10 ਤੇ 19 ਤੇ 28 ਤਰੀਕ। ਇਹ ਲੋਕ ਦੂਜਿਆਂ ਦੇ ਮੁਕਾਬਲੇ ਆਪਣੇ ਆਪ ਨੂੰ ਜ਼ਿਆਦਾ ਮਹੱਤਵ ਦਿੰਦੇ ਨੇ ਤੇ ਆਪਣਾ ਸਭ ਤੋਂ ਵੱਧ ਧਿਆਨ ਰੱਖਦੇ ਨੇ। ਸੁੰਦਰਤਾ ਹੋਵੇ ਜਾਂ ਫਿਟਨੈਸ ਹੋਵੇ, ਇਹ ਲੋਕ ਹਮੇਸ਼ਾ ਆਪਣੇ ਆਪ ਨੂੰ ਸਿਹਤਮੰਦ ਤੇ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕਰਦੇ ਹੈ। ਇਹਨਾਂ ਨੂੰ ਆਪਣੇ ਆਪ ਨੂੰ ਹਮੇਸ਼ਾ ਤਰਜੀਹ ਦੇਣੀ ਆਉਂਦੀ ਹੈ। ਜੇਕਰ ਇਹ ਕੰਮ ਦੇ ਵਿੱਚ ਬਹੁਤ ਜ਼ਿਆਦਾ ਰੁੱਝੇ ਹੋਣ ਤਾਂ ਵੀ ਆਪਣੇ ਲਈ ਸਮਾਂ ਜ਼ਰੂਰ ਕੱਢ ਲੈਂਦੇ ਨੇ, ਖੁਦ ਨੂੰ ਸਵਾਰਦੇ ਰਹਿੰਦੇ ਨੇ। ਤੇ ਜੇ ਤੁਹਾਡਾ ਮੁਲਾਕ ਵੀ ਜਿਹੜਾ ਇੱਕ ਹੈਗਾ, ਜੇ ਇਸ ਕੈਟਾਗਰੀ ਦੇ ਵਿੱਚ ਹੋਰ ਜਿਹੜੇ ਦੋਸਤ ਸੁਣਦੇ ਆ ਉਹ ਵੀ ਨੇ, ਤਾਂ ਇਹ ਤੁਹਾਡਾ ਸੁਭਾਅ ਦੀਆਂ ਖੂਬੀਆਂ ਜਿਹੜੀਆਂ ਨੇ ਉਹਦੇ ਵਿੱਚ ਹੋ ਸਕਦੀਆਂ ਨੇ। ਦੂਸਰੀ ਕੈਟਾਗਰੀ ਹੈ ਮੁਲਾਕ 6 ਜੇ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6 ਤਰੀਕ, 15 ਤਰੀਕ ਜਾਂ 24 ਤਰੀਕ ਨੂੰ ਹੋਇਆ ਹੋਵੇ ਤਾਂ ਤੁਹਾਡਾ ਮੁਲਾਕ 6 ਹੋਵੇਗਾ। ਇਸ ਮੁਲਾਕ ਦਾ ਸਵਾਮੀ ਸ਼ੁੱਕਰ ਮੰਨਿਆ ਜਾਂਦਾ ਹੈ ਤੇ ਸ਼ੁੱਕਰ ਦੇ ਪ੍ਰਭਾਵ ਦੇ ਕਾਰਨ ਮੁਲਾਕ 6 ਵਾਲੇ ਜਿਹੜੇ ਲੋਕ ਨੇ ਲਗਜ਼ਰੀ ਤੇ ਸੁੱਖ ਸਹੂਲਤਾਂ ਤੇ ਖਰਚ ਕਰਨਾ ਪਸੰਦ ਕਰਦੇ ਆ। ਇਹ ਲੋਕ ਕਾਫੀ ਸ਼ੌਕੀਨ ਹੁੰਦੇ ਆ, ਆਪਣੀ ਦੇਖਭਾਲ ਕਰਨਾ ਇਹਨਾਂ ਨੂੰ ਬਹੁਤ ਪਸੰਦ ਹੁੰਦਾ ਹੈ। ਇਹਨਾਂ ਲੋਕਾਂ ਨੂੰ ਸੁੱਖ ਸਹੂਲਤਾਂ ਦੇ ਨਾਲ ਭਰਪੂਰ ਜੀਵਨ ਪਸੰਦ ਹੁੰਦਾ ਹੈ ਤੇ ਆਪਣੇ ਆਪ ਨੂੰ ਹਮੇਸ਼ਾ ਖੂਬਸੂਰਤ ਤੇ ਸਟਾਈਲਿਸ਼ ਜਿਹੜਾ ਦਿਖਾਉਣਾ ਚਾਹੁੰਦੇ ਆ। ਇੰਝ ਕਹਿ ਸਕਦੇ ਆ ਕਿ ਇਹ ਲੋਕ ਆਪਣਾ ਇੰਨਾ ਖਿਆਲ ਰੱਖਦੇ ਨੇ ਕਿ ਹਰ ਰੋਜ਼ ਕੁਝ ਘੰਟੇ ਆਪਣੇ ਲਈ ਜ਼ਰੂਰ ਕੱਢ ਲੈਂਦੇ ਨੇ। ਸਜਣਾ ਸਵਰਨਾ ਤੇ ਆਪਣੀ ਫਿਟਨੈਸ ਦੇ ਉੱਤੇ ਧਿਆਨ ਦੇਣਾ ਇਹਨਾਂ ਨੂੰ ਬਹੁਤ ਪਸੰਦ ਹੁੰਦਾ ਹੈ। ਇਹ ਆਪਣੀ ਸੁੱਖ ਸਹੂਲਤ ਤੇ ਦੇਖਭਾਲ ਦੇ ਵਿੱਚ ਕਦੇ ਕੋਈ ਕਸਰ ਨਹੀਂ ਛੱਡਦੇ। ਜੇ ਤੁਹਾਡਾ ਮੁਲਾਕ ਵੀ 6 ਹੈ ਤਾਂ ਸਮਝ ਲਓ ਕਿ ਸੈਲਫ ਲਵ, ਆਪਣੇ ਆਪ ਦੇ ਨਾਲ ਪਿਆਰ ਕਰਨਾ ਤੁਹਾਡੇ ਸੁਭਾਅ ਦਾ ਹਿੱਸਾ ਹੋ ਸਕਦਾ ਹੈ। 1 ਤੇ 6 ਵਾਲੇ ਲੋਕਾਂ ਬਾਰੇ ਅੰਕ ਜਿਹੜਾ ਹੈ ਜ਼ਿਆਦਾ ਮੰਨਿਆ ਜਾਂਦਾ ਹੈ ਕਿ ਸੂਰਜ ਅਤੇ ਸ਼ੁੱਕਰ ਦੇ ਪ੍ਰਭਾਵ ਦੇ ਕਾਰਨ ਇਹ ਆਪਣੇ ਲਈ ਹਮੇਸ਼ਾ ਸਮਾਂ ਕੱਢ ਲੈਂਦੇ ਨੇ ਤੇ ਆਪਣਾ ਖਿਆਲ ਰੱਖਣਾ ਇਹਨਾਂ ਦੀ ਤਰਜੀਹ ਹੁੰਦੀ ਹੈ। ਤੇ ਲਓ ਫਿਰ ਇਹ ਸੀ ਜੀ ਗੱਲਾਂ ਬਾਤਾਂ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਫਿਰ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 9 ਬਾਰ 10-15 ਮਿੰਟ ਖ਼ਬਰਾਂ ਦੇ ਉੱਤੇ ਲਾਉਂਦੇ ਹਾਂ ਤੇ ਦੁਨੀਆਦਾਰੀ ਦੀ ਗੱਲ ਕਰਦੇ ਹਾਂ। ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆ ਰਹੇ ਨੇ, ਸਭ ਦੋਸਤਾਂ ਦਾ ਨਿੱਘਾ ਸਵਾਗਤ ਹੈ ਤੇ ਗੱਲ ਦੀ ਸ਼ੁਰੂਆਤ ਕਰਦੇ ਹਾਂ। ਮੈਂ ਐਸਾ ਕਿਉਂ ਹੂੰ ਤੇ ਚੰਨੀ ਮੀਟਿੰਗ ਦੇ ਵਿੱਚੋਂ ਗਾਇਬ ਹੋ ਗਏ ਨੇ ਤੇ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਜਿਹੜੇ ਹੈ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ, ਖਾਸ ਕਰ ਜਿਹੜੇ ਖਾਲਿਸਤਾਨ ਮੂਲ ਦੇ ਲੋਕ ਜਿਹੜੇ ਨੇ ਆਪਣੇ ਆਪ ਨੂੰ ਕਹਿਲਾਉਂਦੇ ਹੈ। ਕਾਫੀ ਵਾਰ ਚੇਤਾਵਨੀ ਆ ਚੁੱਕੀ ਹੈ ਤੇ ਕਿਸਾਨ ਅੰਦੋਲਨ ਜਿਹੜਾ ਚੁੱਪ ਹੋ ਚੁੱਕਿਆ। ਇਸੇ ਤਰ੍ਹਾਂ ਹੀ ਸਾਹਿਤ ਦੀ ਦੁਨੀਆਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖ਼ਬਰਾਂ ਦੇ ਨਾਲ ਦੋਸਤੋ। ਢਾਹਾ ਪ੍ਰਾਈਜ਼ 2026 ਜਿਹੜਾ ਹੈ ਪੰਜਾਬੀ ਤੇ ਸ਼ਾਹਮੁਖੀ ਸਾਹਿਤ ਦੇ ਸਿਖਰਲੇ 3 ਲਿਖਾਰੀਆਂ ਦੀ ਚੋਣ ਦਾ ਐਲਾਨ ਹੋ ਗਿਆ। ਆਪਣੀਆਂ ਮਿਆਰੀ ਰਚਨਾਵਾਂ ਦੇ ਨਾਲ ਪੰਜਾਬੀ ਤੇ ਸ਼ਾਹਮੁਖੀ ਸਾਹਿਤ ਜਿਹੜਾ ਉਹਦੇ ਵਿੱਚ ਯੋਗਦਾਨ ਪਾਉਣ ਵਾਲਿਆਂ ਨੂੰ ਉਤਸ਼ਾਹ ਕਰਨ ਦੇ ਲਈ ਢਾਹਾ ਪ੍ਰਾਈਜ਼ ਦੇ ਵੱਲੋਂ ਇਸ ਸਾਲ ਦੇ ਸਿਖਰਲੇ 3 ਲਿਖਾਰੀਆਂ ਦੀ ਚੋਣ ਦਾ ਐਲਾਨ ਕੀਤਾ ਗਿਆ, ਜਿਨ੍ਹਾਂ ਦੇ ਵਿੱਚੋਂ 1 ਨੂੰ $25,000 ਤੇ 2 ਨੂੰ $10,000 ਦਾ ਜਿਹੜਾ ਇਨਾਮ ਦੇ ਵਜੋਂ ਦਿੱਤਾ ਜਾਂਦਾ ਹੈ। ਇਨਾਮ ਵੰਡ ਸਮਾਗਮ 18 ਨਵੰਬਰ ਨੂੰ ਸਰੀ ਦੇ ਵਿੱਚ ਕੀਤੀ ਜਾਏਗੀ। ਚੁਣੇ ਗਏ 3 ਲਿਖਾਰੀਆਂ ਦੀ ਪਛਾਣ ਦੇ ਬਾਰੇ ਬਰਜਿੰਦਰ ਸਿੰਘ ਢਾਹਾ ਜਿਹੜੇ ਨੇ ਉਹਨਾਂ ਦੱਸਿਆ ਕਿ ਇਸ ਸਾਲ ਪ੍ਰਾਪਤ ਹੋਇਆ 58 ਕਿਤਾਬਾਂ ਦੇ ਵਿੱਚੋਂ ਸਰਗੋਧਾ ਦੇ ਰਹਿਣ ਵਾਲੇ ਅੰਬਰ ਹੁਸੈਨੀ ਦੇ ਜਿਹੜੇ ਨੇ ਸ਼ਾਹਮੁਖੀ ਦੇ ਵਿੱਚ ਲਿਖੇ ਨਾਵਲ ਨਵਾਂ ਪਿੰਡ, ਇਸਲਾਮਾਬਾਦ ਦੇ ਅਕਮਲ ਸ਼ਹਿਜਾਦ ਘੁੰਮਣ ਦੇ ਜਿਹੜਾ ਸ਼ਾਹਮੁਖੀ ਨਾਵਲ ਪਰਛਾਵਾਂ ਤੇ ਖੰਨੇ ਦੀ ਰਹਿਣ ਵਾਲੀ ਜਿਹੜੀ ਹੈ ਆਪਣੇ ਇੱਧਰਲੇ ਪੰਜਾਬ ਦੀ ਲੇਖਿਕਾ ਹੈ ਰਾਜਪ੍ਰੀਤ ਕੌਰ ਬੈਣੀਪਾਲ ਦੇ ਕਹਾਣੀ ਸੰਗ੍ਰਹਿ ਕਬਰਾਂ ਦੇ ਵਿੱਚ ਉੱਗੇ ਫੁੱਲ ਦੀ ਚੋਣ ਸਿਖਰਲੇ 3 ਲਿਖਾਰੀਆਂ ਦੇ ਵਿੱਚੋਂ ਕੀਤੀ ਗਈ ਹੈ। ਇਹਨਾਂ ਤਿੰਨਾਂ ਦੇ ਵਿੱਚੋਂ ਹੀ ਪਹਿਲੇ ਨੰਬਰ ਵਾਲੇ ਨੂੰ $25,000 ਤੇ ਬਾਕੀ ਦੋਹਾਂ ਨੂੰ $10,000 ਦਾ ਇਨਾਮ ਵਜੋਂ ਦਿੱਤਾ ਜਾਣਾ ਹੈ। $2,000 ਦੇ 3 ਇਨਾਮ ਉਹਨਾਂ ਲਿਖਾਰੀਆਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਨੇ ਵਿਸ਼ੇਸ਼ ਸਾਹਿਤਕ ਕਿਤਾਬਾਂ ਨੂੰ ਹੋਰ ਭਾਸ਼ਾਵਾਂ ਦੇ ਵਿੱਚ ਟਰਾਂਸਲੇਟ ਕੀਤਾ। ਢਾਹਾ ਫਾਊਂਡੇਸ਼ਨ ਦੇ ਮੁਖੀ ਬਰਜਿੰਦਰ ਸਿੰਘ ਢਾਹਾ ਨੇ ਦੱਸਿਆ ਕਿ ਉਹਨਾਂ ਵੱਲੋਂ ਪੰਜਾਬੀ ਤੇ ਸ਼ਾਹਮੁਖੀ ਲਿਖਾਰੀਆਂ ਨੂੰ ਉਤਸ਼ਾਹ ਕਰਨ ਦੇ ਲਈ ਸ਼ੁਰੂ ਕੀਤੇ ਗਏ ਆਪਣੇ ਆਪ ਦੇ ਵਿੱਚ ਆਲਮੀ ਪੱਧਰ ਦੇ ਉੱਤੇ ਸਭ ਤੋਂ ਵੱਡੇ ਪ੍ਰਾਈਜ਼ ਨੇ ਤੇ ਉਹਨਾਂ ਨੇ ਆਪਣੇ ਯਤਨ ਦੇ ਉੱਤੇ ਖੁਸ਼ੀ ਪ੍ਰਗਟਾਉਂਦਿਆਂ ਦੱਸਿਆ ਕਿ ਲੰਘੇ 13 ਸਾਲਾਂ ਦੇ ਦੌਰਾਨ ਵੰਡੇ ਗਏ ਇਨ੍ਹਾਂ ਇਨਾਮਾਂ ਦੇ ਪੰਜਾਬੀ ਤੇ ਸ਼ਾਹਮੁਖੀ ਸਾਹਿਤਕਾਰਾਂ ਦੇ ਮਨਾਂ ਦੇ ਵਿੱਚ ਚੰਗੇ ਸਾਹਿਤ ਪ੍ਰਤੀ ਚੇਤਨਾ ਜਗਾਈ ਹੈ। ਆਖਰ ਚੋਂ ਕਹਿੰਦੇ ਆ ਕਿ 58 ਪੁਸਤਕਾਂ ਭਾਰਤ, ਪਾਕਿਸਤਾਨ, ਬ੍ਰਿਟੇਨ, ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ ਬੈਠੇ ਲਿਖਾਰੀਆਂ ਦੇ ਵੱਲੋਂ ਭੇਜੀਆਂ ਗਈਆਂ ਸੀ, ਜਿਨ੍ਹਾਂ ਦਾ ਮੁਲਾਂਕਣ ਨਾਮੀ ਲਿਖਾਰੀਆਂ ਤੇ ਚਿੰਤਕਾਂ ਦੇ ਵਜੋਂ ਕਰਵਾਇਆ ਗਿਆ ਤੇ ਇਸ ਯਤਨ ਦੇ ਵਿੱਚ ਕੁਝ ਵਿੱਤੀ ਸੰਸਥਾਵਾਂ ਵੱਲੋਂ ਵੀ ਯੋਗਦਾਨ ਪਾਇਆ ਜਾਂਦਾ ਹੈ। ਲਓ ਦੋਸਤੋ, ਇਹ ਸੀ ਜੀ ਗੱਲਬਾਤ ਸਾਹਿਤ ਦੀ ਦੁਨੀਆਂ ਦੇ ਵਿੱਚੋਂ ਤੇ ਅਗਲੀ ਗੱਲਬਾਤ ਕਰਦੇ ਹਾਂ ਕੈਲੀਫੋਰਨੀਆ ਤੋਂ ਇਕਬਾਲ ਮਾਂਗੜ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਹੋਰ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਸਤਿ ਸ੍ਰੀ ਅਕਾਲ ਇਕਬਾਲ ਮਾਂਗੜ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਹਾਂਜੀ, ਸਤਿ ਸ੍ਰੀ ਅਕਾਲ ਭੁਪਿੰਦਰ ਜੀ, ਸਾਰਿਆਂ ਤੋਂ ਪਹਿਲਾਂ ਤਾਂ ਸਾਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ।
0: ਬਹੁਤ ਬਹੁਤ ਧੰਨਵਾਦ।
1: ਵਾਹਿਗੁਰੂ ਤੁਹਾਨੂੰ
0: ਸ਼ੁਕਰੀਆ ਜੀ,
1: ਚੜ੍ਹਦੀ ਕਲਾ ਚ ਰੱਖੇ।
0: ਥੈਂਕ ਯੂ ਜੀ।
1: ਜਿਹੜੇ ਹੋਰ ਮੇਰੇ ਭੈਣ ਭਰਾ ਆ ਉਹਨਾਂ ਦਾ ਵੀ ਬਰਥਡੇ ਆ, ਉਹਨਾਂ ਸਾਰਿਆਂ ਨੂੰ ਵੀ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ
0: ਜੀ।
1: ਅੱਜ ਤੁਸੀਂ ਵੈਸੇ ਨਾ
0: ਪਹਿਲਾਂ ਮੈਂ ਤੁਹਾਡੇ ਨਾਲ ਵੀ ਸਾਂਝ ਪਾ ਲਵਾਂ ਜੀ, ਤੁਹਾਡੇ ਪਰਿਵਾਰ ਦੇ ਵਿੱਚ ਵੀ ਖੁਸ਼ੀਆਂ ਦੇ ਦਿਨ ਨੇ, ਤੇ ਤੁਹਾਨੂੰ ਵੀ ਤੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ। ਤੁਹਾਡੇ ਬੇਟੇ ਦੇ ਵੀ ਅੱਜ ਸੇਮ ਡੇ ਦੇ ਉੱਤੇ ਬਰਥਡੇ ਆ ਜੀ।
1: ਹਾਂਜੀ ਹਾਂਜੀ ਬਿਲਕੁਲ, ਦੇਖ ਲੋ ਆਪਾਂ ਕਹਿੰਦੇ ਹੁੰਦੇ ਨਾ ਏਦਾਂ ਯਾਦ ਬੜੀ ਜਲਦੀ ਵਧੀਆ ਰਹਿੰਦਾ ਨਾ।
0: ਬਿਲਕੁਲ,
1: ਤੇ ਅੱਜ ਸਵੇਰੇ ਮੈਂ ਉੱਠੀ ਆ ਤਾਂ ਮੈਨੂੰ ਇਕਦਮ ਯਾਦ ਆਇਆ
0: ਜੀ,
1: ਤੇ ਮੇਰੇ ਆਪਣੇ ਦੋਸਤਾਂ ਦੇ ਮਤਲਬ ਰੇਡੀਓ ਪਰਿਵਾਰ ਚੋਂ ਵੀ ਮੈਸੇਜ ਆਏ
0: ਜੀ,
1: ਤੇ ਬੜੀ ਖੁਸ਼ੀ ਹੋਈ। ਮਤਲਬ ਆਪਾਂ ਨੂੰ ਨਾ ਇੱਕ
0: ਬਿਲਕੁਲ
1: ਕੀ ਕਹਿੰਦੇ ਹੁੰਦੇ ਪਰਵਾਏ ਹੁੰਦੀ, ਇੱਕ ਸਪੈਸ਼ਲ ਜਿਹੜਾ ਤੁਹਾਨੂੰ ਕਿਸੇ ਨੇ ਯਾਦ ਕੀਤਾ ਜਾਂ ਤੁਸੀਂ ਉਹਨਾਂ ਦੇ ਚੇਤਿਆਂ ਚ ਜਾਂ ਮਤਲਬ ਦਿਮਾਗ ਚ ਸੀ
0: ਜੀ,
1: ਕਿਸੇ ਲਈ ਆਪਾਂ ਕਹਿਣਾ ਟਾਈਮ ਕੱਢਣਾ ਇਹ ਥੋੜੇ ਜਿਹੇ ਦੇਖ ਲੋ। ਕਈ ਵਾਰ ਮੈਂ ਸੋਚਦੀ ਇੱਕ ਦੋ ਮਿੰਟ ਦੀ ਗੱਲ ਹੁੰਦੀ ਆ
0: ਜੀ,
1: ਪਰ ਇਹ ਕਿਸੇ ਲਈ ਬੜੀ ਬਹੁਤ ਵੱਡੀ ਗੱਲ ਹੋ ਸਕਦੀ ਹੈ ਜਿਹੜੀ ਆਪਾਂ ਵਿਸ਼ ਕਰਦੇ ਹਾਂ, ਤੇ ਮੈਨੂੰ ਵਧੀਆ ਲੱਗਦਾ ਐਵੇਂ ਕਿ ਸਾਨੂੰ ਇੱਕ ਦੂਸਰੇ ਪਰਿਵਾਰ
0: ਜੀ
1: ਦੀ ਜ਼ਰੂਰਤ ਹੁੰਦੀ ਆ
0: ਜੀ। ਬਿਲਕੁਲ,
1: ਤੇ ਅੱਜ ਮੈਂ ਸੋਚਿਆ ਮੈਂ ਪਹਿਲਾ ਨੰਬਰ ਲੈ ਲਾ ਲਾਜਮ ਸੈਣੀ ਵੀਰ ਜੀ ਤੋਂ।
0: ਵਧੀਆ ਕੀਤਾ ਤੁਸੀਂ। ਹਾਂਜੀ ਜੀ,
1: ਨਹੀਂ ਪਤਾ ਕੀ ਐਵੇਂ ਫਿਰ ਮੇਰੀ ਬ੍ਰੇਕ ਫਿਨਿਸ਼ ਹੋ ਜਾਂਦੀ, ਫਿਰ ਮੈਨੂੰ ਉੱਠਣਾ ਮੁਸ਼ਕਿਲ ਹੋ ਜਾਂਦਾ।
0: ਬਿਲਕੁਲ,
1: ਤੇ ਦੂਸਰੀ ਤੁਸੀਂ ਅੱਜ ਜਿਹੜੀ ਸ਼ੁਰੂਆਤ ਕੀਤੀ ਮਲਾਕ ਦੀ ਨਾ,
0: ਤੇ
1: ਮੇਰੇ ਦੋਨੇ ਬੇਟੇ 19, ਹਾਂਜੀ ਮੇਰੇ ਦੋਨੇ ਬੇਟੇ 19 ਦੇ ਆ
0: ਜੀ,
1: ਤੇ ਮੈਂ ਵੈਸੇ ਉਹਨਾਂ ਦੀ ਪਰਸਨੈਲਿਟੀ ਆਪੋਜਿਟ ਆ
0: ਜੀ,
1: ਤੇ ਕਈ ਮੈਨੂੰ ਲੱਗਦਾ ਹੁੰਦਾ ਕਿ ਬਿਲਕੁਲ ਮਤਲਬ ਐਨ ਮਤਲਬ ਉਸ ਕੈਟਾਗਰੀ ਚ ਫਾਲ ਕਰਦੇ ਜਿਹੜੇ ਮਤਲਬ ਜਿੱਦਾਂ ਕਹਿੰਦੇ ਹੁੰਦੇ ਨਾ, ਕਈ ਵਾਰ ਕੁਦਰਤੀ ਇੰਸਟਾ ਤੇ ਤੁਸੀਂ ਖੋਲੋ ਤਾਂ ਆਉਂਦੀ ਰਹਿੰਦੀ ਉਸ ਚੀਜ਼ ਬਾਰੇ।
0: ਬਿਲਕੁਲ,
1: ਤੇ ਉਹ ਮੈਨੂੰ ਮੈਂ ਦੇਖਦੀ ਹੁੰਦੀ ਆ ਪਰ ਮੈਂ ਹੱਸਦੀ ਹੁੰਦੀ, ਮੈਂ ਕਿਹਾ ਭਈ ਜੇ ਮੈਂ ਕਵਾਂ ਭਈ ਬਿਲਕੁਲ ਸੱਚ ਆ ਫਿਰ ਮੈਨੂੰ ਲੱਗਦਾ ਹੁੰਦਾ ਅੱਧਾ ਸੱਚ ਆ ਅੱਧਾ ਨਹੀਂ।
0: ਪਰ ਇਹਦੇ ਚਲੋ ਇਹ ਚੀਜ਼ਾਂ ਚ ਮੈਂ ਵੀ ਨਹੀਂ ਇੰਨਾ ਵਿਸ਼ਵਾਸ, ਪਰ ਜਿਹੜੀ ਪਰਸਨੈਲਿਟੀ ਡਿਵੈਲਪਮੈਂਟ ਆ ਜਾਂ ਸਾਇੰਸ ਨੇ ਜੋ ਚੀਜ਼ਾਂ ਸਿੱਧ ਕੀਤੀਆਂ ਨੇ ਕਿਤੇ ਨਾ ਕਿਤੇ ਉਹ ਜ਼ਿਆਦਾ ਕਰੀਬ ਲੱਗਦੀਆਂ ਨੇ ਮੈਨੂੰ।

0: ਜਿਆਦਾ ਮਤਲਬ ਜਿਦਾ ਮੇਰਾ ਬੜਾ ਬੇਟਾ ਅੱਜ ਜਿਹਦਾ ਬਰਥਡੇ ਆ
1: ਜੀ,
0: ਉਹ ਕਮਿਊਨਿਟੀ ਸਰਵਿਸ ਜਾਂ ਹੋਰ ਉਹਨੇ ਜਿੱਥੇ ਵੀ ਹੈਲਪ ਹੋਵੇ ਕਰ ਸਕਦਾ
1: ਜੀ,
0: ਕਿਸੇ ਦਾ ਬੁਰਾ ਨਹੀਂ ਕਰਨਾ।
1: ਬਿਲਕੁਲ।
0: ਤੇ ਛੋਟੇ ਨੂੰ ਵੈਸੇ ਆ ਕਿ ਆਪਣੇ ਆਪਣੇ ਫਿਜ਼ੀਕ ਲਈ ਫਿਟਨੈਸ ਲਈ ਵੀ ਆਪਣੇ ਆਪਣੇ ਟਾਈਮ ਕੱਢਦਾ
1: ਜੀ
0: ਤੇ ਉਹ ਜਿਆਦਾ ਹੀ ਫੈਮਿਲੀ ਪਰਸਨ ਆ,
1: ਜੀ
0: ਮਤਲਬ ਜਿਦਾਂ ਮਤਲਬ ਓਨਲੀ ਫੈਮਿਲੀ ਫਸਟ ਹੁੰਦੀ ਆ। ਹਾਂਜੀ,
1: ਜੀ
0: ਤੇ ਮਤਲਬ ਕਰਦਾ ਓਹਨੂੰ ਵੀ ਹੈਗਾ, ਜਿਦਾਂ ਉਹ ਕਹਿੰਦਾ ਹੁੰਦਾ ਮਾਮਾ ਤੁਹਾਡੇ ਤੋਂ ਪੇਰੈਂਟਸ ਤੋਂ ਮੈਂ ਇਹ ਚੀਜ਼ ਲਈ ਆ ਕਿ ਮਤਲਬ ਦੂਸਰਿਆਂ ਦੀ ਹੈਲਪ ਕਿਵੇਂ ਕਰਨੀ।
1: ਨਹੀਂ, ਇੱਕ ਚੀਜ਼ ਮੈਂ ਹੋਰ ਪੁੱਛਾਂਗਾ ਇਹਦੇ ਵਿੱਚ ਕਿ ਕਦੇ ਤੁਹਾਨੂੰ ਇਹ ਕਹਿਣ ਦੀ ਨੌਬਤ ਆਈ ਹੈ ਕਿ ਇਹ ਤੇਰੀ ਪ੍ਰੋਬਲਮ ਨਹੀਂ ਹੈ, ਤੂੰ ਕਾਹਤੋਂ ਹਰ ਕਿਸੇ ਦੀ ਪ੍ਰੋਬਲਮ ਦੇ ਵਿੱਚ ਆਪਣਾ ਹੱਲ ਕਰਨ ਲੱਗ ਜਾਂਦਾ, ਕੁਝ ਏਦਾਂ ਦਾ ਕਦੇ ਮੌਕਾ ਆਇਆ ਕਹਿਣ ਦਾ ਜੀ?
0: ਨਹੀਂ, ਕਈ ਵਾਰ ਮੈਨੂੰ ਬੜੇ ਬੇਟੇ ਨੂੰ ਮੈਨੂੰ ਲੱਗਦਾ ਹੁੰਦਾ ਹਨਾ, ਕਈ ਵਾਰ ਮੇਰੇ ਮੇਰੇ ਹਸਬੈਂਡ ਛੋਟੇ ਨੂੰ ਵੀ ਕਹਿੰਦੇ ਹੁੰਦੇ ਆ ਹਨਾ
1: ਜੀ,
0: ਵੀ ਤੁਹਾਨੂੰ ਕਈ ਵਾਰ ਸਾਰੇ ਲੋਕ ਯੂਜ਼ ਕਰ ਜਾਂਦੇ ਆ, ਤੁਸੀਂ ਉੱਥੇ ਤੁਸੀਂ ਮਤਲਬ ਸਮਾਰਟ ਹੋਣਾ ਚਾਹੁੰਦੇ ਆ ਕੋਈ ਮਤਲਬ ਚਾਹੀਦਾ ਕਿ ਤੁਸੀਂ ਕਿਸੇ ਨੂੰ ਨਾ ਕਰੋ। ਉਹਨਾਂ ਨੂੰ ਬੱਚਿਆਂ ਨੂੰ ਨਹੀਂ ਨਹੀਂ ਕਹਿਣਾ ਆਉਂਦਾ ਅੱਜ ਕੱਲ ਜਿੱਦਾਂ ਨਾ ਮਤਲਬ ਕੋਈ ਵੀ ਚੀਜ਼ ਆ, ਜੇ ਉਹਨਾਂ ਨੂੰ ਕੋਈ ਕਿਤੇ ਵੀ ਲੈ ਜਾਂਦਾ, ਮੇਰੇ ਛੋਟੇ ਬੇਟੇ ਨੂੰ ਨਾ ਉਹ ਆਪ ਨੀ ਘੱਟ ਪਲਾਨ ਕਰਦਾ, ਉਹਨੂੰ ਕੋਈ ਵੀ ਮਤਲਬ ਕਾਲ ਕਰੂਗਾ ਤਾਂ ਮਿੱਤਰ ਦੋਸਤ ਉਹਨੂੰ ਲੈ ਜਾਂਦੇ ਹਰ ਇੱਕ ਜਗ੍ਹਾ ਤੇ, ਉਹਨੂੰ ਵਿਚਾਰੇ ਨੂੰ ਨਹੀਂ ਨੀ ਕਹਿਣਾ ਆਉਂਦਾ।
1: ਬਿਲਕੁਲ ਜੀ,
0: ਤੇ ਬੜਾ ਵੀ ਏਦਾਂ ਹੀ ਆ, ਕਾਫੀ ਜਿੱਦਾਂ ਹੈਲਪਫੁਲ ਆ, ਮਤਲਬ ਉਹਨੇ ਕਮਿਊਨਿਟੀ ਦੀ ਆ, ਜੇ ਉਹਨੂੰ ਗਰੀਬ ਦਿਸਦਾ ਜਾਂ ਉਹਨੂੰ ਲੱਗਦਾ ਲੋੜ ਆ ਫਿਰ ਉਹ ਬਿਲਕੁਲ ਨੀ ਪਰਵਾਹ ਕਰਦਾ ਏਦਾਂ ਪੈਸੇ ਦੀ ਜਾਂ ਹੋਰ ਚੀਜ਼ ਦੀ। ਉਹ ਕਾਲਜ ਦੇ ਵਿੱਚ ਵੀ ਇਹਨਾਂ ਚੀਜ਼ਾਂ ਚ ਬੜਾ ਇੰਗੇਜ ਰਿਹਾ, ਮਤਲਬ ਜਿੱਦਾਂ ਇਕੱਠ ਕਲੈਕਸ਼ਨ ਕਰਨੀ, ਜਿੱਦਾਂ ਦੇਣਾ ਚੈਰਿਟੀਆਂ ਲਈ ਹਨਾ, ਹੋਰ ਚੀਜ਼ਾਂ
1: ਜੀ,
0: ਮਤਲਬ ਕੁਦਰਤੀ ਸੁਭਾਅ ਹੁੰਦਾ ਆ ਹੁਣ
1: ਇਨਸਾਨੀਅਤ ਤੇ
0: ਸਾਡੇ ਨਾਲ
1: ਹੈਗੀ ਆ ਨਾ ਕੋਈ, ਮੇਰੀ ਵੀ ਇਹ ਬਹੁਤ ਵੀਕ ਪੁਆਇੰਟ ਕਈ ਵਾਰੀ ਆਪਣੇ ਆਪ ਨੂੰ ਲੱਗਦਾ, ਤਾਂ ਹੀ ਮੈਂ ਅੱਜ ਲਿਖਿਆ ਸੀ ਕਿ ਮੈਂ ਐਸਾ ਕਿਉਂ ਹਾਂ ਨਾ, ਕਿ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਤਲਬ ਕਿ ਪ੍ਰੋਬਲਮ ਆ ਜਾਵੇ, ਜਿੰਨਾ ਚਿਰ ਉਹ ਕਿਤੇ ਵੀ ਹੱਲ ਨਹੀਂ ਹੁੰਦੀ ਤਾਂ ਉਹਨਾਂ ਚਿਰ ਪਤਾ ਨੀ ਸਾਹ ਦੇ ਵਿੱਚ ਸਾਹ ਨੀ ਆਉਂਦਾ ਜਾਂ ਇੱਕ ਤਸੱਲੀ ਜਿਹੀ ਨੀ ਹੁੰਦੀ, ਸ਼ਾਂਤ ਨੀ ਹੁੰਦਾ ਸੁਭਾਅ ਆਪਣੇ ਆਪ ਦੇ ਵਿੱਚ।
0: ਹਾਂਜੀ, ਮੈਂ ਕਈ ਵਾਰ ਦੇਖਦੀ ਬੇਟੇ ਨੂੰ, ਕਈ ਵਾਰ ਕਹਿੰਦੀ ਨੀ ਭੇਜਦਾ ਤੁਸੀਂ ਕਰਦੇ ਆ, ਉਹ ਕਹਿੰਦਾ ਮੰਮ ਮੈਨੂੰ ਖੁਸ਼ੀ ਮਿਲਦੀ ਆ ਇਹ ਕਰਕੇ।
1: ਬਿਲਕੁਲ ਹੈ,
0: ਜਿਦਾਂ ਕਈ ਵਾਰ ਸਾਨੂੰ ਲੱਗਦਾ ਹੁੰਦਾ ਤੁਹਾਡਾ ਬੱਚਾ ਜਿਆਦਾ ਹੀ ਕਰ ਰਿਹਾ ਹਨਾ, ਮਤਲਬ ਨਾ ਵੀ ਕਰੇ ਤਾਂ ਵੀ ਚਾਰਦਾ ਆ ਹਨਾ, ਚਾਹੇ ਉਹ ਆਪਣੀ ਫੈਮਿਲੀ ਦੇ ਵਿੱਚ ਹੁੰਦਾ ਜਾਂ ਬਾਹਰ ਕਿਸੇ ਦੀ ਹੈਲਪ ਲਈ ਹੁੰਦਾ, ਤੇ ਆਪਾਂ ਕਹਿੰਦੇ ਕੋਈ ਨੀ ਆਪਣਾ ਪਹਿਲਾਂ ਦੇਖੀਦਾ ਹੁੰਦਾ, ਉਹ ਕਹਿੰਦਾ ਨਹੀਂ ਭਾਈ ਮੈਨੂੰ ਦੂਸਰਿਆਂ ਨੂੰ ਕਰਕੇ ਖੁਸ਼ੀ ਮਿਲਦੀ ਆ।
1: ਬਿਲਕੁਲ,
0: ਫਿਰ ਠੀਕ ਆ, ਮੈਂ ਸੋਚਦੀ ਆ ਵੀ ਸਾਨੂੰ ਸਮਝਣ ਚ ਟਾਈਮ ਲੱਗਾ ਕਿ ਬੱਚਿਆਂ ਦੀ ਹਰ ਇੱਕ ਦੀ ਆਪਣੀ ਪਰਸਨੈਲਿਟੀ ਹੁੰਦੀ ਆ।
1: ਬਿਲਕੁਲ ਜੀ, ਬਿਲਕੁਲ ਜੀ,
0: ਤੁਸੀਂ ਉਹਨਾਂ ਨੂੰ ਚੰਗਾ ਮਾੜਾ ਸਿਖਾ ਸਕਦੇ ਹੁੰਦੇ ਆ, ਬਾਕੀ ਜਿੱਦਾਂ ਉਹਨਾਂ ਦੀ ਓਨ ਪਰਸਨੈਲਿਟੀ ਨੇ ਡਿਵੈਲਪ ਹੋਣਾ।
1: ਬਿਲਕੁਲ ਜੀ,
0: ਚਲੋ ਹੁਣ ਮੈਂ ਤੁਹਾਡਾ
1: ਰੂਹ ਦੀ ਖੁਰਾਕ ਮਿਲਦੀ ਆ ਜਾਂ ਸੁੱਖ ਦਿੰਦੀ ਆ ਨਾ, ਸ਼ਾਂਤ ਸੁਭਾਅ ਕਰਦੀ ਆ, ਤਸੱਲੀ ਦਿੰਦੀ ਆ ਕਿ ਹਾਂ ਮੈਂ ਕੁਝ ਚੰਗਾ ਕੀਤਾ ਜਾਂ ਉਹ ਉਹਦੇ ਜਿੰਨਾ ਚਿਰ ਉਹ ਸੈਟੀਸਫਾਈ ਨਹੀਂ ਉਹਦੇ ਵਿੱਚ ਹੁੰਦਾ ਉਹਨੂੰ ਤਸੱਲੀ ਨਹੀਂ ਆਉਣੀ ਜੀ।
0: ਬਿਲਕੁਲ, ਇਹ ਗੱਲ ਵੀ ਆ ਨਾ, ਜਿੱਦਾਂ ਆਪਾਂ ਕੋਈ ਵੀ ਚੀਜ਼ ਆਪਣੇ ਪੀਸ ਕਹਿੰਦੇ ਹੁੰਦੇ ਮਿਲਦਾ ਨਾ ਕੁਛ ਕਰਕੇ
1: ਜੀ,
0: ਇਹ ਆਪਾਂ ਨੂੰ ਜਾਂ ਕੁਛ ਵਧੀਆ ਕਰਦੇ ਆ, ਮੈਨੂੰ ਲੱਗਦਾ ਜੇ ਤੁਸੀਂ ਆਪਣੇ ਲਈ ਵਧੀਆ ਕਰਨ ਨਾਲੋਂ ਵੀ ਜੇ ਕਿਸੇ ਹੋਰ ਨੂੰ ਖੁਸ਼ ਕਰ ਦਿੰਨੇ ਨਾ, ਉਹਨਾਂ ਤੁਹਾਨੂੰ ਜਿਹੜਾ ਸਕੂਨ ਮਿਲਦਾ ਉਹ ਬਾਕੀ ਨਜ਼ਾਰਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਆਪਣੇ ਲਈ ਤਾਂ ਤਕਰੀਬਨ ਆਪਾਂ ਕਹਿੰਦੇ ਨਾ ਸਾਰੇ ਹੀ ਕਰਦੇ ਆ
1: ਜੀ,
0: ਜਿਹੜਾ ਦੂਸਰਿਆਂ ਲਈ ਕਰਦਾ ਉਹਦੀ ਖੁਸ਼ੀ ਹੁੰਦੀ ਆ, ਉਹਦੇ ਮਤਲਬ ਉਹਦਾ ਸਕੂਨ ਜਿਹੜਾ ਹੁੰਦਾ ਵੱਖਰਾ ਹੀ ਹੁੰਦਾ।
1: ਬਿਲਕੁਲ ਹੈ ਜੀ,
0: ਤੇ ਵਾਹਿਗੁਰੂ ਕਰੇ ਐਵੇਂ ਬਸ ਵਧੀਆ ਰਹਿਣ, ਆਪਾਂ ਦੀ ਤਾਂ ਇਹੀ ਹੁੰਦੀ ਆ ਵੀ ਪੇਰੈਂਟਸ ਦੀ, ਮਤਲਬ ਬੱਚੇ ਕਿਸੇ ਗਲਤ ਚ ਨਾ ਮਤਲਬ ਹੋਰ ਨਾ ਕੋਈ ਉਹਨਾਂ ਨੂੰ ਅਬਿਊਜ਼ ਨਾ ਕਰ ਜਾਵੇ।
1: ਬਿਲਕੁਲ ਹੈ ਜੀ,
0: ਚਲੋ ਕਈ ਵਾਰ ਕਹਿੰਦੇ ਹੁੰਦੇ ਕਈ ਚੀਜ਼ਾਂ ਸਿਖਾਈਆਂ ਨੀ ਸਿੱਖਦੇ
1: ਜੀ,
0: ਜਦ ਕਹਿੰਦੇ ਜ਼ਿੰਦਗੀ ਤੁਹਾਨੂੰ ਸਿਖਾਉਂਦੀ ਆ, ਫਿਰ ਆਪਣੇ ਆਪ ਬੰਦੇ ਨੂੰ ਪਤਾ ਹੁਣ ਆਪਾਂ ਅਕਲਾਂ ਦਿੰਨੇ ਆ, ਸਾਡੇ ਪੇਰੈਂਟਸ ਸਾਨੂੰ ਦਿੰਦੇ ਸੀ,
1: ਬਿਲਕੁਲ
0: ਕੱਲ ਉਹ ਨਹੀਂ ਦੇਣ ਲੱਗ ਪੈਣਾ।
1: ਬਿਲਕੁਲ,
0: ਤੇ ਚਲੋ ਠੀਕ ਆ, ਬਹੁਤ ਵਧੀਆ, ਵਾਹਿਗੁਰੂ ਕਰੇ ਤੁਹਾਨੂੰ ਤੰਦਰੁਸਤ ਖੁਸ਼ ਰਹੋ ਹਮੇਸ਼ਾ ਹਨਾ।
1: ਲੋ ਦੋਸਤੋ, ਇੱਕ ਸਮ ਜੀ ਇਕਬਾਲ ਮਾਂਗੜ ਜੀ ਗੱਲਬਾਤ ਕਰਕੇ ਗਏ ਨੇ ਤੇ ਨਾਲ ਨਾਲ ਬਹੁਤ ਸਾਰੇ ਦੋਸਤ ਸੱਜਣ ਵਧਾਈਆਂ ਸਭ ਨੂੰ ਦੇ ਰਹੇ ਨੇ ਜੀ, ਬਹੁਤ ਬਹੁਤ ਸ਼ੁਕਰੀਆ, ਤੇ ਮੈਨੂੰ ਵੀ ਭੇਜ ਰਹੇ ਨੇ ਨਾਲ ਨਾਲ ਇਕਬਾਲ ਮਾਂਗੜ ਜੀ ਤੇ ਉਹਨਾਂ ਨੂੰ ਵੀ, ਤੇ ਇਸੇ ਤਰ੍ਹਾਂ ਮਨਜੀਤ ਮਾਨ ਬਾਈ ਜੀ ਨੂੰ ਵੀ, ਤੇ ਭਾਰਤ ਜੀ ਨੂੰ ਜਨਮ ਦਿਨ ਕਹਿੰਦੇ ਆਪਣੇ ਸ਼ੈਲੀ ਬਾਈ ਜੀ, ਹੋਰ ਸਾਰੇ ਸੱਜਣ ਰਾਜਨ ਸੈਣੀ ਸਾਹਿਬ ਉੱਪਰ ਵੀ ਗੁਰੀ ਮਾਨ ਬਾਈ ਜੀ ਤੇ ਪਰਮਿੰਦਰ ਬੰਨ ਜੀ ਜੁੜੇ ਹੋਏ ਨੇ, ਤੇ ਇਸੇ ਤਰ੍ਹਾਂ ਹਰਵਿੰਦਰ ਜੋਲ ਭੈਣ ਜੀ, ਰਾਜਨ ਸੈਣੀ ਸਾਹਿਬ ਜੁੜ ਗਏ ਨੇ ਆਪਣੇ ਨਾਲ, ਉਹਨਾਂ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ, ਨਿੱਘਾ ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
2: ਹਾਲ ਚਾਲ ਠੀਕ ਆ, ਮੈਂ ਕਿਹਾ ਖਬਰਾਂ ਨਾਲੋ ਨਾਲ ਕਰਦੇ ਰਵਾਂਗੇ। ਪਹਿਲਾਂ ਜਿਹੜਾ ਹੈਗਾ ਆ ਭਾਈ, ਭਰਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇਈਏ।
1: ਸ਼ੁਕਰੀਆ ਜੀ,
2: ਹਾਂਜੀ,
1: ਤੁਹਾਡੀਆਂ ਦੁਆਵਾਂ ਸਭੀਆਂ ਜੀ।
2: ਬਿਲਕੁਲ ਜੀ, ਇਕਬਾਲ ਜੀ ਨੂੰ ਵੀ ਉਹਨਾਂ ਦੇ ਬੇਟੇ ਦੇ ਜਨਮ ਦਿਨ ਦੀਆਂ ਮੁਬਾਰਕਾਂ
1: ਜੀ,
2: ਤੇ ਭਾਰਤ ਸਾਹਿਬ ਤੁਸੀਂ ਨਿਊਮਰੋਲੋਜੀ ਦੀ ਗੱਲ ਕਰਦੇ ਆ ਨਾ, ਨਿਊਮਰੋਲੋਜੀ ਦੇ ਵਿੱਚ ਨਾ ਮੈਂ ਥੋੜਾ ਜਿਹਾ ਸ਼ੌਂਕ ਰੱਖਦਾ ਸੀ।

0: ਜੀ
1: ਉਹਦੇ ਵਿੱਚ ਮੈਂ ਖਟਿਆ ਤਾਂ ਪਤਾ ਨੀ ਮੈਂ ਕੀ ਜਾਂ ਨਹੀਂ ਕੀ, ਤੇ ਜਦੋਂ ਨਾ ਮਤਲਬ ਇੰਟਰਸਟ ਹੋ ਜਾਂਦਾ ਆ ਬੰਦੇ ਨੂੰ। ਮੈਂ ਹੁਣ ਜਦੋਂ ਮੈਨੂੰ ਤੁਹਾਡਾ ਬਰਥਡੇ ਯਾਦ ਸੀਗਾ, ਨਾਲ ਹੀ ਮੈਨੂੰ ਇਕਬਾਲ ਜੀ ਦੇ ਬੇਟੇ ਦਾ ਬਰਥਡੇ ਯਾਦ ਸੀਗਾ ਜੀ, ਹੈਂਜੀ, ਜਿੱਦਾਂ ਇਹਨਾਂ ਦੀ ਸਾਸੂ ਮਾਂ ਦਾ ਇਹਨਾਂ ਨੇ ਕਿਹਾ ਸੀਗਾ ਵੀ 2 ਅਕਤੂਬਰ ਆ, ਇਹਨਾਂ ਦੇ ਹਸਬੈਂਡ ਦਾ 14 ਅਕਤੂਬਰ ਆ, ਇਹਨਾਂ ਦਾ ਆਪਣਾ 22 ਅਕਤੂਬਰ ਆ, ਹੈਂਜੀ, ਏਦਾਂ ਹੀ ਔਜਲਾ ਸਾਹਿਬ ਦਾ 17 ਅਕਤੂਬਰ ਆ। ਮੈਨੂੰ ਟਿਪਸ ਤੇ ਚੇਤੇ ਹੁੰਦਾ ਜਗਦੇਵ ਸੰਧੂ ਵੀਰ ਜੀ ਦਾ 10 ਮਾਰਚ ਦਾ, ਹੈਂਜੀ, ਏਦਾਂ ਮਤਲਬ ਜਿਹੜਾ ਹੈਗਾ ਜਿਹੜਾ ਇੱਕ ਵਾਰੀ ਬੋਲ ਦਿੰਦਾ ਹੈਗਾ ਨਾ, ਮੈਂ ਉਹਦੀ ਪਰਸਨੈਲਿਟੀ ਉਹ ਤੋਂ ਫਿਰ ਚੈੱਕ ਕਰਦਾ ਰਹਿੰਦਾ ਹੁੰਦਾ ਬੰਦੇ ਦੇ,
0: ਬਿਲਕੁਲ,
1: ਹੈਂਜੀ। ਮੈਨੂੰ ਪਤਾ ਨੀ, ਮੈਨੂੰ ਅਣਗਿਣਤ ਬੰਦਿਆਂ ਦੇ ਬੜੇ ਹੈਗੇ ਆ ਬਈ ਮਤਲਬ ਜ਼ਬਾਨੀ ਯਾਦ ਆ ਵੀ ਜਿਹੜਾ ਬੰਦਿਆਂ ਦਾ ਇੱਕ ਵਾਰੀ ਪਤਾ ਲੱਗ ਗਿਆ ਨਾ, ਬਸ ਉਹ ਮੇਰੇ ਆਪਣੇ ਆਪ ਹੀ ਰੀਲ ਫੀਡ ਹੁੰਦੀ ਰਹਿੰਦੀ ਹੈਗੀ ਆ
0: ਜੀ।
1: ਤੋਂ ਇਸ ਕਰਕੇ ਇਕਬਾਲ ਜੀ ਦੱਸਦੇ ਹੈਗੇ ਨਾ ਜਿੱਦਾਂ ਵੀ ਮਤਲਬ ਦੋਨਾਂ ਬੇਟਿਆਂ ਦਾ 19 ਤਰੀਕ ਦਾ ਹੈਗਾ ਆ, ਤੇ ਉਹ ਨੇਚਰ ਦਾ ਫਰਕ ਹੈਗਾ ਆ ਜੀ, ਜਦੋਂ ਮੰਥ ਚੇਂਜ ਹੋ ਜਾਂਦਾ ਹੈਗਾ ਆ ਤੇ ਉਦੋਂ ਉਹ ਆਪਣਾ ਮੰਥ ਵੀ ਜਿਹੜਾ ਹੈਗਾ ਆ ਵੀ ਜੋ ਉਹ ਕਿਤਾਬਾਂ ਕਹਿੰਦੀਆਂ, ਸਾਨੂੰ ਨੀ ਪਤਾ ਵੀ ਉਹ ਕਿਤਾਬਾਂ ਕਹਿੰਦੀਆਂ ਹੈਗੀਆਂ ਵੀ ਉਹਦੇ ਵਿੱਚ ਨੇਚਰ ਦਾ ਫਰਕ ਪੈਂਦਾ ਆ ਜੀ,
0: ਬਿਲਕੁਲ ਜੀ।
1: ਸਾਉਣ ਮਹੀਨੇ ਦਾ ਜਿਹੜਾ ਬਰਥ ਹੋਇਆ ਆ ਕਿਸੇ ਦਾ, ਉਹਦਾ ਤੇ ਜਿਹੜਾ ਭਾਦੋ ਮਹੀਨੇ ਦਾ ਬਰਥ ਹੋਇਆ ਆ ਉਹਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਜੀ।
0: ਸਾਡੇ ਇੱਥੇ ਜਿਹੜੇ ਮੈਂ ਆਪਣੇ ਬੱਚਿਆਂ ਦੀ ਗੱਲ ਕਰਦਾ ਸੈਣੀ ਸਾਹਿਬ, 1 ਮਾਰਚ ਦਾ ਹੈ ਤੇ 1 ਹੈਗਾ ਆਪਣਾ ਅਕਤੂਬਰ ਦਾ, ਤੇ ਦੋਵੇਂ ਹੀ ਜਾਣੇ ਚਲੋ 1 ਹੈਗਾ ਜਦੋਂ ਪੀਕ ਦੇ ਉੱਤੇ ਇੱਥੇ ਪੂਰੀ ਠੰਡ ਹੁੰਦੀ ਹੈ ਤਾਂ -35-40 ਉਹਨਾਂ ਸਮਿਆਂ ਦੇ ਵਿੱਚ ਜਦੋਂ ਗੱਲ ਕਰਦਾ ਤਾਂ ਉਹ ਮਤਲਬ ਕਿ ਗਰਮੀਆਂ ਨੂੰ ਕਈ ਵਾਰੀ ਹੈ ਨਾ ਮੋਟੇ ਕੱਪੜੇ ਪਾ ਕੇ, ਸਿਆਲ ਨੂੰ ਮਤਲਬ ਕਿ ਟੀ ਸ਼ਰਟ ਪਾ ਕੇ ਤੁਰਿਆ ਫਿਰਦਾ ਹੁੰਦਾ, ਯਾਰ ਉੱਪਰ ਕੁਝ ਲੈਣਾ ਹੀ ਨਹੀਂ ਸੀ, ਤੇ ਉਹ ਵੀ ਕਿਤੇ ਨਾ ਕਿਤੇ ਜਿੱਦਾਂ ਤੁਸੀਂ ਕਹਿ ਰਹੇ ਹੋ ਫਰਕ ਪੈਂਦਾ ਉਹ ਚੀਜ਼ਾਂ ਦਾ ਜੀ।
1: ਹਾਂਜੀ, ਸੋ ਇਸ ਕਰਕੇ ਜਿਹੜਾ ਹੈਗਾ ਪਤਾ ਕੀ ਉਹ ਮਤਲਬ ਬੋਡੀ ਦੇ ਵਿੱਚ ਜਿੱਦਾਂ ਰਜੋ ਗੁਣ ਤਮੋ ਗੁਣ ਸਤੋ ਗੁਣ ਏਦਾਂ ਹੀ ਹੈਗਾ ਆ, ਵਾਤ ਪਿੱਤ ਕਫ, ਉਹ ਕਈ ਜਗ੍ਹਾ ਤੇ ਜਦੋਂ ਗਰਮੀ ਦੇ ਵਿੱਚ ਜਿਹੜਾ ਹੈਗਾ ਆ ਵੀ ਉਹ ਪਿੱਤ ਕਾਰਕ ਸਰੀਰ ਹੁੰਦਾ ਹੈਗਾ ਆ ਜੀ, ਤੇ ਸਰਦੀ ਦੇ ਵਿੱਚ ਜਿਹੜਾ ਹੈਗਾ ਆ ਵੀ ਵਾਤ ਜਾਂ ਕਫ ਕਾਰਕ ਹੁੰਦਾ ਆ ਜੀ ਅਕਸਰ, ਉਹ ਉਹਦੇ ਹਿਸਾਬ ਨਾਲ ਫਿਰ ਉਹ ਬਣ ਜਾਂਦੀ ਹੈਗੀ ਆ, ਬੋਡੀ ਦੀ ਰਿਕੁਆਇਰਮੈਂਟ ਹੋ ਜਾਂਦੀ ਆ ਸਰ
0: ਜੀ,
1: ਜਿਹੜਾ ਪਿੱਤ ਕਾਰਕ ਹੈਗਾ ਆ ਨਾ ਜੀ ਉਹ ਗਰਮ ਚੀਜ਼ ਖਾਵੇ ਤੇ ਇਕਦਮ ਉਹਦਾ ਜਿਹੜਾ ਹੈਗਾ ਆ ਉਹਨੂੰ ਮਾੜੀ ਲੱਗਦੀ ਆ ਜੀ,
0: ਬਿਲਕੁਲ,
1: ਤੇ ਏਦਾਂ ਹੀ ਜਿਹੜਾ ਹੈਗਾ ਆ ਤੇ ਠੰਡੀ ਚੀਜ਼ ਜਿਹੜਾ ਹੈਗਾ ਆ ਵੀ ਵਾਤ ਕਾਰਕ ਖਾਵੇ ਤੇ ਉਹਨੂੰ ਮਾੜੀ ਲੱਗਦੀ ਹੈਗੀ ਆ ਜੀ, ਇਹ ਆਯੁਰਵੈਦ ਕਹਿੰਦਾ ਹੈਗਾ ਜੀ, ਆਯੁਰਵੈਦ ਤੇ ਜਿਹੜਾ ਆ ਇਹ ਜੋਤਿਸ਼ ਇਹ ਇੰਟਰਲਿੰਕਡ ਹੈਗੇ ਆ ਜੀ,
0: ਕਿਉਂਕਿ ਜੀਭ ਦੇ ਟੇਸਟ ਵੀ ਡਿਫਰੈਂਟ ਡਿਫਰੈਂਟ ਆ, ਕਿਸੇ ਨੂੰ ਤੁਸੀਂ ਪੇਪਰ ਟੇਸਟ ਕਰਾ ਦਿਓ ਜਿਹੜਾ ਆਪਾਂ ਲਿਖਦੇ ਆ ਜਿਹਦੇ ਉੱਤੇ ਤਾਂ ਉਹ ਕਈਆਂ ਨੂੰ ਉਹ ਚੱਬਣਾ ਚੰਗਾ ਲੱਗਦਾ ਆ ਤੇ ਕਈਆਂ ਨੂੰ ਉਹਨਾਂ ਨੂੰ ਕੌੜਾ ਬਹੁਤ ਲੱਗਦਾ, ਉਹ ਮਿੰਟ ਚ ਥੂ ਕਰ ਦਿੰਦੇ ਆ ਪਰੇ, ਹਨਾ ਜੀ, ਉਹਦਾ ਵੀ ਹੈਗਾ ਵਿੱਚ ਜੀ।
1: ਹਾਂਜੀ, ਪਰ ਸਾਹਿਬ ਜਿੱਦਾਂ ਹੁਣ ਜਿਹੜੇ ਤੁਸੀਂ ਨਿਊਮਰੋਲੋਜੀ ਦੀ ਗੱਲ ਕੀਤੀ ਹੈਗੀ ਆ ਤੇ ਕੀਰੋ ਨਾਂ ਦਾ ਇੱਕ ਵਿਅਕਤੀ ਉਹ ਇੰਡੀਆ ਆਇਆ, ਉਹਨੇ ਸਾਡਾ ਏਸ਼ੀਅੰਟ ਜੋਤਿਸ਼ ਜਿਹੜਾ ਆ ਉਹਨੂੰ ਸਟੱਡੀ ਕੀਤਾ
0: ਜੀ,
1: ਉਹਨੇ ਆਪਣੀ ਥਿਊਰੀ ਵੱਖਰੀ ਬਣਾਈ, ਉਹਨੇ ਕੀ ਕੀਤਾ ਦੁਨੀਆਂ ਦੇ ਪੂਰੇ ਲੋਕਾਂ ਨੂੰ 9 ਹਿੱਸਿਆਂ ਚ ਡਿਵਾਈਡ ਕਰ ਲਿਆ
0: ਜੀ,
1: ਹੈਂਜੀ, ਕਿਉਂਕਿ 9 ਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਜਮ੍ਹਾਂ ਕਰੀ ਚੱਲੋ, 9 ਦੇ ਵਿੱਚ 9 ਜਮ੍ਹਾਂ ਕੀਤੇ 18, 1 8 1 9, ਹੈਂਜੀ, 27 7 2 9, ਹੈਂਜੀ, ਤੇ ਇਸੇ ਤਰੀਕੇ ਦੇ ਨਾਲ 36 3 6 3 9, ਤੇ 9 ਦੇ ਵਿੱਚ ਜਿਹੜਾ ਹੈਗਾ ਆ ਤੇ ਜੇ ਤੁਸੀਂ 9 ਜਮ੍ਹਾਂ ਕਰਦੇ ਹੈਗੇ ਆ ਤੇ ਉਹਨਾਂ ਦਾ ਟੋਟਲ 9 ਹੀ ਰਹਿੰਦਾ ਹੈਗਾ ਜੀ, ਉਹਨਾਂ ਦੇ ਫਿਰ ਮਤਲਬ ਜਿਹੜਾ ਹੈਗਾ ਆ, ਹਾਂਜੀ, ਉਹਨਾਂ ਨੇ ਫਿਰ ਜਿਹੜਾ ਇਹ ਕਲਾਸੀਫਾਈ ਕੀਤਾ ਵੀ ਹਰ ਇੱਕ ਬੰਦਿਆਂ ਨੂੰ ਇਹਨਾਂ 9 ਹਿੱਸਿਆਂ ਚ ਡਿਵਾਈਡ ਕਰਕੇ ਨਾ ਜੀ, ਤੇ ਜਿੱਦਾਂ ਹੁਣ ਹੈਗਾ ਆ ਵੀ 1 ਤਰੀਕ ਨੂੰ, ਹਾਂਜੀ, 10 ਤਰੀਕ ਨੂੰ, 19 ਤਰੀਕ ਨੂੰ, ਹੈਂਜੀ, ਤੇ 28 ਤਰੀਕ ਨੂੰ, ਇਹ 4 ਕੈਟਾਗਰੀਆਂ ਵੀ 4 ਦਿਨਾਂ ਦੇ ਵਿੱਚ ਇਹ ਜਿਹੜਾ ਬੰਦਾ ਪੈਦਾ ਹੋਇਆ ਆ ਉਹਦੀਆਂ ਕਰੈਕਟਰਿਸਟਿਕਸ ਜਿਹੜੀਆਂ ਹੈਗੀਆਂ ਕੁਛ ਇੱਕ ਸੇਮ ਹੋਣਗੀਆਂ ਜੀ,
0: ਕੈਟਾਗਰੀਆਂ
1: ਏਦਾਂ, ਹਾਂਜੀ, ਏਦਾਂ ਹੀ 2 ਤਰੀਕ ਜਿਹੜੀ ਹੋ ਗਈ, ਹੈਂਜੀ, ਤੇ 11 ਤਰੀਕ ਹੋ ਗਈ, 20 ਤਰੀਕ ਹੋ ਗਈ ਜੀ, ਤੇ 29 ਤਰੀਕ ਹੋ ਗਈ, ਇਹ ਪਹਿਲੇ ਜਿਹੜੇ ਹੈਗੇ ਆ ਇਹ 4-4 ਆ ਜਾਂਦੇ ਆ, ਅੱਗੇ ਫਿਰ 3-3 ਹੋ ਜਾਂਦੇ ਆ, ਜਿੱਦਾਂ 7 ਹੋ ਗਿਆ, 16 ਹੋ ਗਿਆ, 25 ਹੋ ਗਿਆ ਜੀ, ਇਹ 3-3 ਆ ਜਾਂਦੇ ਆ ਜੀ, ਸੋ ਇਸ ਕਰਕੇ ਇਹਨਾਂ ਬੰਦਿਆਂ ਦੀਆਂ ਕਰੈਕਟਰਿਸਟਿਕਸ ਜਿਹੜੀਆਂ ਹੈਗੀਆਂ ਆਲਮੋਸਟ ਸੇਮ ਹੁੰਦੀਆਂ ਜੀ, ਉਹਦੇ ਵਿੱਚ ਨਾ ਉਹ ਕਿੰਨੀਆਂ ਸੇਮ ਹੁੰਦੀਆਂ ਹੈਗੀਆਂ, ਸਾਰੀਆਂ ਸੇਮ ਨਹੀਂ ਹੋ ਸਕਦੀਆਂ
0: ਜੀ,
1: ਬਟ ਉਹਦੇ ਵਿੱਚ ਇੱਕ ਅੱਧੀ ਕੁਆਲਿਟੀ ਏਦਾਂ ਦੀ ਹੁੰਦੀ ਹੈਗੀ ਆ ਜਿਹੜੀ ਕਿ ਤੁਹਾਨੂੰ ਕਾਮਨ ਪਾਈ ਹੀ ਜਾਊਗੀ ਜਿੱਦਾਂ ਮਰਜ਼ੀ ਆ
0: ਜੀ,
1: ਜਿੱਦਾਂ ਤੁਸੀਂ 6 ਅੰਕ ਤੇ 1 ਅੰਕ ਨੂੰ ਮਤਲਬ ਜਿਹੜਾ ਹੈਗਾ ਆ ਦੇਖਦੇ ਹੈਗੇ ਸੀਗੇ, ਕੰਪੈਰੀਜ਼ਨ ਕਰ ਸਕਦੇ ਸੀ, ਬਟ ਇਹ ਤਾਂ ਜਿਹੜਾ ਹੈਗਾ ਆ ਕੰਪੈਰੀਜ਼ਨ ਨਹੀਂ ਹੋ ਸਕਦਾ। 6 ਅੰਕ ਵਾਲੇ ਜਿਹੜੇ ਹੈਗੇ ਆ, ਜਿੱਦਾਂ ਉਹਨਾਂ ਦੀ ਫੋਟੋਗ੍ਰਾਫੀ ਦੇ ਉੱਤੇ ਜਿਹੜੀ ਬੜੀ ਮਾਸਟਰੀ ਹੁੰਦੀ ਹੈ ਜੀ, ਹੋਰ ਇੰਜੀਨੀਅਰਿੰਗ ਦੇ ਉੱਤੇ ਬੜੀ ਮਾਸਟਰੀ ਹੁੰਦੀ ਹੈਗੀ ਆ ਜੀ। 1 ਅੰਕ ਵਾਲਾ ਜਿਹੜਾ ਹੈਗਾ ਆ ਆਪਣੇ ਜਿਹੜਾ ਡਿਸੀਜਨ ਲੈ ਲਿਆ ਹੁੰਦਾ ਨਾ ਜੀ, ਉਹਦੇ ਤੇ ਬੜਾ ਮਤਲਬ ਹੁੰਦਾ ਆ ਉਹਦਾ, ਵੀ ਹਾਂ ਜੀ ਮੈਂ ਜੋ ਲੈ ਲਿਆ ਫੈਸਲਾ ਲੈ ਲਿਆ, ਫੈਸਲਾ ਪ੍ਰਭਾਵਿਤ ਨਹੀਂ ਹੁੰਦਾ ਹੈਗਾ, ਜੋ ਮਰਜ਼ੀ ਕਰ ਲਓ ਜੀ, ਮੰਨਣੀ ਨਹੀਂ ਕਿਸੇ ਦੀ। ਹਾਂਜੀ, ਸੋ ਇਸ ਕਰਕੇ ਇੰਦਰਾ ਗਾਂਧੀ ਦਾ ਤੁਸੀਂ ਦੇਖੋ, ਉਹਦਾ ਵੀ ਉਹ 19 ਤਰੀਕ ਦੀ ਪੈਦਾ ਹੋਈ ਸੀ ਜੀ, ਤੇ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਹੋਰ ਪਰਸਨੈਲਿਟੀਜ਼ ਵੀ ਜਿਹੜੀਆਂ ਹੈਗੀਆਂ ਉਹ ਮੈਟਰ ਕਰਦੀਆਂ ਹੈਗੀਆਂ। 17 ਤਰੀਕ ਦੇ ਜਿਹੜੇ ਹੈਗੇ ਆ ਤੁਸੀਂ ਦੇਖੋ ਤਾਂ ਮਾਨ ਸਾਹਿਬ ਦੇਖ ਲੋ, ਹਾਂਜੀ ਆਪਣੇ ਔਜਲਾ ਸਾਹਿਬ ਦੇਖ ਲੋ, ਹਾਂਜੀ ਇਹ ਹਾਰਡ ਵਰਕਿੰਗ ਜਿਆਦਾ ਹੁੰਦੇ ਹੈਗੇ ਆ ਬੰਦੇ,
0: ਤੇ
1: ਹਾਂਜੀ ਮੋਦੀ ਸਾਹਿਬ ਦੇਖ ਲੋ ਤੁਸੀਂ
0: ਜੀ,
1: ਮਿਨਿਟ ਡੇਰ ਬਾਈ ਕੇ ਇਹ 16-16 ਘੰਟੇ ਕੰਮ ਕਰ ਸਕਦੇ ਆ। ਔਜਲਾ ਸਾਹਿਬ ਕਿਹੜੇ ਬਹਿੰਦੇ ਆ ਤੁਸੀਂ ਦੇਖਿਓ ਤਾਂ ਸਹੀ ਹੈ ਜੀ।
0: ਹਾਂ ਉਹ ਤਾਂ ਪਤਾ ਹੈ ਜੀ, ਹਾਂਜੀ ਬਿਲਕੁਲ ਹੈ ਜੀ।
1: ਹਾਂਜੀ ਸੋ ਇਸ ਕਰਕੇ ਕਈ ਵਾਰੀ ਮੈਂ ਮੈਨੂੰ ਜੈਲਸ ਨੀ ਹੁੰਦੀ, ਮੈਂ ਇਹਨਾਂ ਨੂੰ ਕਹਿੰਦਾ ਨੀ ਹੈਗਾ ਵੀ ਮੈਨੂੰ ਤੁਹਾਡੇ ਨਾਲ ਜਲਣ ਹੁੰਦੀ ਹੈ, ਵੀ ਤੁਸੀਂ 5 ਬੰਦਿਆਂ ਦਾ ਕੰਮ ਇਕੱਲੇ ਕਰ ਲੈਂਦੇ ਆ, ਵੀ ਇੱਕ ਪਾਸੇ ਤੁਹਾਡਾ ਦਿਮਾਗ ਇੱਧਰ ਚੱਲਦਾ ਹੁੰਦਾ ਵੀ ਮਤਲਬ ਜਿਹੜਾ ਹੈਗਾ ਇੱਕ ਪਾਸੇ ਜਿਹੜਾ ਹੈਗਾ ਆ ਤੁਸੀਂ ਆਪਣੇ ਉਹ ਹਿਸਾਬ ਕਿਤਾਬ ਦੇ ਉੱਤੇ ਵੀ ਪੂਰਾ ਕਰੀ ਜਾਂਦੇ ਆ, ਨਾਲ ਤੁਹਾਨੂੰ ਤੁਹਾਡਾ ਧਿਆਨ ਉੱਥੇ ਵੀ ਹੈਗਾ ਵੀ ਉੱਥੇ ਜਿਹੜੀਆਂ ਚੀਜ਼ ਲੱਗਣੀ ਸੀ ਉੱਥੇ ਨਹੀਂ ਲੱਗੀ ਹੈਗੀ, ਰੈਕ ਦੇ ਉੱਤੇ ਹੈਗਾ ਆ, ਕੰਪਿਊਟਰ ਦੇ ਉੱਤੇ ਹੈਗਾ ਆ, ਨਾਲ ਬਿਲਿੰਗ ਕਰੀ ਜਾ ਰਹੇ, ਨਾਲ ਗੱਲ ਕਰੀ ਜਾ ਰਹੇ ਹੈਗੇ, ਔਰ ਉਹ ਸੁਣਨ ਦੀ ਸ਼ਕਤੀ ਇੰਨੀ ਜ਼ਿਆਦਾ ਤੇਜ਼ ਹੈਗੀ ਆ ਵੀ ਜਿਹਦੀ ਗੱਲ ਇੱਕ ਵਾਰੀ ਸੁਣ ਲਈ ਉਹ ਭੁੱਲਣੀ ਨੀ ਭਾਵੇਂ ਜੋ ਮਰਜ਼ੀ ਹੋ ਜਾਏ।
0: ਬਿਲਕੁਲ ਜਦਕਿ ਇਸ ਚੀਜ਼ ਦੇ ਉੱਤੋਂ ਇਹ ਵੀ ਸਾਬਤ ਹੋ ਜਾਂਦਾ ਦੋਸਤਾਂ ਦੇ ਲਈ, ਜਰੂਰ ਕਹਿਣਾ ਪਤਾ ਨੀ ਕਿਹੜੇ ਚੱਕਰਾਂ ਚ ਪੈ ਗਿਆ ਜੋਤਿਸ਼ ਦੇ ਦੁਆਲੇ ਹੋ ਗਏ, ਇਹਦੇ ਵਿੱਚ ਇਹ ਵੀ ਆਪਾਂ ਇਨਪੁਟ ਪਾਈ ਅਸੀਂ, ਮਤਲਬ ਕਿ ਇਹ ਅਸਲ ਜੋਤਿਸ਼ ਹੈ ਜੋ ਕਿ ਸਾਡੀ ਪਰਸਨੈਲਿਟੀ ਜਾਂ ਜਿਹੜੇ ਤਰੀਕਾਂ ਨੇ ਟਾਈਮ ਨੇ ਉਹਦੇ ਨਾਲ ਜੁੜੀ ਗੱਲਬਾਤ ਹੈ, ਨਾ ਕਿ ਅੰਧ ਵਿਸ਼ਵਾਸ ਦੇ ਨਾਲ ਜਿਹੜੀ ਜੋਤਿਸ਼ ਹੁੰਦੀ ਆ ਉਹਦੇ ਵਾਲੀ ਗੱਲ ਨੀ।
1: ਸਾਇੰਟਿਫਿਕ ਹੈਗਾ ਆ,
0: ਬਿਲਕੁਲ,
1: ਬਟ ਇੰਨਾ ਹੈਗਾ ਨਾ ਕਿ ਤੁਸੀਂ ਇਹ ਉਹਨਾਂ ਚੀਜ਼ਾਂ ਦੇ ਉੱਤੇ ਨੀ ਨਾ ਨਿਰਭਰ ਹੈਗਾ ਆ ਕਿ ਇਹ ਭਾਈ ਜਿਹੜਾ ਆ ਤੁਸੀਂ ਵੀ ਇਹ ਟਾਟ ਵਿਛਾ ਕੇ ਤੇ ਬਹਿ ਗਏ ਤੇ ਲੋਕਾਂ ਦਾ ਭਵਿੱਖ ਦੱਸਣ ਲੱਗ ਪਏ ਤੇ ਆਪ ਜਿਹੜਾ ਹੈਗਾ ਆ,
0: ਬਿਲਕੁਲ
1: ਹਾਂਜੀ। ਸਾਇੰਸ ਇਹ ਕਹਿੰਦੀ ਹੈਗੀ ਆ ਕਿ ਤੁਸੀਂ ਆਪਣੀਆਂ ਕੀਪਸ ਯੂਰ ਆਈਜ਼ ਐਂਡ ਈਅਰਸ ਓਪਨ
0: ਜੀ,
1: ਹਾਂਜੀ ਤੁਸੀਂ ਆਪਣੀਆਂ ਜਿਹੜੀਆਂ ਅੱਖਾਂ ਤੇ ਕੰਨ ਖੁੱਲੇ ਰੱਖਣੇ ਹੈਗੇ ਆ ਜੀ, ਉਹਦੇ ਨਾਲ ਜਿਹੜਾ ਆ ਕਿ ਤੁਹਾਨੂੰ ਤੁਸੀਂ ਅਬਜ਼ਰਵ ਕਰੋਗੇ ਜਦੋਂ ਤੁਹਾਨੂੰ ਇਹ ਵਿਦਿਆ ਜਿੰਨੀਆਂ ਹੁੰਦੀਆਂ ਹੈਗੀਆਂ ਨਾ ਜੀ, ਇਹ ਬੰਦੇ ਦੇ ਮਨੁੱਖ ਦੀ ਭਲਾਈ ਵਾਸਤੇ ਹੀ ਆ ਕਿ ਤੁਹਾਨੂੰ ਦੂਜਾ ਮੰਨ ਲਓ ਤੁਸੀਂ ਪਾਰਟਨਰ ਆ, ਤੁਸੀਂ ਜੇ ਤੁਹਾਨੂੰ ਇਸ ਵਿਦਿਆ ਦੀ ਨੌਲੇਜ ਹੈਗੀ ਤੁਹਾਨੂੰ ਆਪਣੇ ਪਾਰਟਨਰ ਦੀਆਂ ਖੂਬੀਆਂ ਵੀ ਪਤਾ ਹੋਣਗੀਆਂ, ਕਮਜ਼ੋਰੀਆਂ ਵੀ ਪਤਾ ਹੋਣਗੀਆਂ,
0: ਬਿਲਕੁਲ
1: ਤੁਸੀਂ ਜੇ ਤੁਹਾਨੂੰ ਪਤਾ ਆ ਕਿ ਹਾਂ ਬਈ ਭਾਈ ਉਹ 19 ਤਰੀਕ ਦਾ ਪੈਦਾ ਹੋਇਆ ਹੈ ਨਾ ਜਦੋਂ ਉਹਦੇ ਨਾਲ ਹੈ ਜੀ ਪਤਾ ਆ ਵੀ ਹਾਂ ਭਾਈ ਇਹਨੇ ਤਾਂ ਕਰਨੀ ਆਪਣੀ ਮਰਜ਼ੀ ਆ ਜਿੱਦਾਂ ਮਰਜ਼ੀ ਆ ਤੇ ਪਹਿਲਾਂ ਹਾਂ ਉਹ ਕਰ ਵੀ ਜਾਊਗਾ ਤਾਂ ਵੀ ਉਹਨੇ ਮਰਜ਼ੀ ਕਰਨੀ ਹੈਗੀ ਆ
0: ਜੀ,
1: ਤੇ ਉਥੋਂ ਮਿਹਨਤੀ ਹੁੰਦੇ ਲੋਕ ਜੀ, ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮੈਟਰ ਕਰਦੀਆਂ ਆ ਲਾਈਫ ਦੇ ਵਿੱਚ ਤੁਹਾਡੇ ਮਤਲਬ ਇਸ ਚੀਜ਼ ਦੇ ਉੱਤੇ। ਸਾਨੂੰ ਨਾ ਜੀ ਮੈਂ ਇੱਕ ਵਾਰੀ ਇੱਕ ਟੈਸਟ ਦਿੱਤਾ ਸੀਗਾ ਸਰਕਾਰੀ ਵਕੀਲ ਦਾ, ਮੈਂ ਮਤਲਬ ਪੰਜਾਬ ਚ ਮੇਰਾ 4th ਨੰਬਰ ਆਇਆ ਸੀਗਾ, ਉਹ ਤਾਂ ਅਕਾਲੀਆਂ ਦਾ ਬੇੜਾ ਬਹਿ ਗਿਆ ਇਹਨਾਂ ਨੇ ਮੈਨੂੰ ਜਿਹੜਾ ਹੈਗਾ ਇੰਟਰਵਿਊ ਤੋਂ ਕੱਢ ਦਿੱਤਾ।
0: ਹਾਂਜੀ
1: ਉੱਥੇ ਆਇਆ ਐਸੇ ਆਇਆ ਸਾਨੂੰ ਪਲੇਅਰ ਆਫ ਰੀਡਿੰਗ
0: ਜੀ,
1: ਪਰ ਮੈਂ ਪਲੇਅਰ ਆਫ ਰੀਡਿੰਗ ਦੇ ਵਿੱਚ ਸਾਰਾ ਜੋਤਿਸ਼ ਹੀ ਵਾੜ ਦਿੱਤਾ, ਵੀ ਮੈਂ ਪੜ੍ਹਿਆ ਜੋ ਮੈਂ ਸਾਰਾ ਹੀ ਲਿਖ ਦਿੱਤਾ ਵਿੱਚ।
0: ਹਾਂਜੀ
1: ਜੇ ਤੁਹਾਨੂੰ ਰੀਡਿੰਗ ਦੀ ਜਿਹੜੇ ਹੈਗਾ ਆ ਵੀ ਉਹਦਾ ਪਲੇਅਰ ਆਫ ਰੀਡਿੰਗ ਦੇ ਵਿੱਚ ਕੀ ਹੈਗਾ ਆ ਕਿ ਜੇ ਤੁਸੀਂ ਪੜ੍ਹਿਆ ਆ ਹੋਊਗਾ ਤੇ ਉਹ ਤੁਹਾਨੂੰ ਇਸ ਤਰੀਕੇ ਨਾਲ ਕੰਮ ਆ ਸਕਦਾ ਹੈਗਾ ਜੀ
0: ਜੀ,
1: ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਲਾਈਫ ਦੇ ਵਿੱਚ ਜਿਹੜੇ ਆ ਕਿ ਕਹਿੰਦੇ ਨੇ ਜੀ ਲੱਖ 84 ਮਿਹਨਤਣੀ ਸਭ ਸੇਵ ਕਰਨ ਦਾ, ਇਸੇ ਤਰ੍ਹਾਂ ਜਿਹੜੀਆਂ ਜਿੰਨੀਆਂ ਵਿਦਿਆ ਹੈਗੀਆਂ ਇਹ ਸਾਰੀਆਂ ਜਿਹੜੀਆਂ ਮਨੁੱਖ ਦੀ ਭਲਾਈ ਵਾਸਤੇ ਹੀ ਪਰਮਾਤਮਾ ਨੇ ਪੈਦਾ ਕੀਤੀਆਂ, ਤੇ ਕਿਤਾਬਾਂ ਚ ਗਿਆਨ ਬਹੁਤ ਹੈਗਾ ਆ ਜੇ ਤੁਸੀਂ ਆਪਾਂ ਜਿਹੜਾ ਸਮਾਂ ਦੇ ਸਕੀਏ, ਤੇ ਫੇਰ ਉਸ ਗਿਆਨ ਨੂੰ ਜਿਹੜਾ ਹੈਗਾ ਨਾ ਜੀ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਕਿੱਦਾਂ ਮਤਲਬ ਜਿਹੜਾ ਹੈਗਾ ਆ ਵੀ ਵਰਤਣਾ ਆ ਉਹਦੇ ਤੇ ਨਿਰਭਰ ਕਰਦਾ ਹੈ ਜੀ।
0: ਬਿਲਕੁਲ
1: ਜੀ ਸਰ, ਹੁਣ ਤੁਸੀਂ ਖਬਰਾਂ ਤੇ ਆ ਜਾਓ, ਮੈਂ ਪ੍ਰੋਗਰਾਮ ਸਾਰਾ ਇਸੇ ਤੇ ਨਹੀਂ ਕਰਦਾ ਜੀ।
0: ਔਜਲਾ ਸਾਹਿਬ ਕਹਿੰਦੇ 18 ਅਗਸਤ ਵੀ ਸਪੈਸ਼ਲ ਦਿਨ ਹੈ, 4 ਜਾਣਿਆਂ ਨੂੰ ਤਾਂ ਕਹਿੰਦੇ ਮੈਂ ਹੀ ਜਾਣਦਾ ਜਿਨ੍ਹਾਂ ਦਾ ਜਨਮ ਦਿਨ ਹੈ ਜੀ।
1: ਬਿਲਕੁਲ ਹੁੰਦੀ ਹੈ ਜੀ
0: ਜੀ,
1: 9 ਅੰਕ ਵਾਲਾ ਬਹੁਤ ਡੋਮੀਨੇਟਿੰਗ ਨੇਚਰ ਦਾ ਬੰਦਾ ਹੁੰਦਾ ਹੈਗਾ ਆ ਜੀ, ਇਹਦੇ ਨਾਲ ਮਿਰਾਕਲ ਹੁੰਦੇ ਆ ਜੀ, ਇਹ ਮੈਨੂੰ ਇੰਨਾ ਪਤਾ।
0: ਕੀ ਬਾਤ ਹੈ ਜੀ,
1: ਹਾਂ ਜੀ
0: ਜੀ
1: ਮਤਲਬ ਇਹ ਇਹ 18 ਅਗਸਤ ਕਿਉਂਕਿ ਮਤਲਬ ਜਿਹੜਾ ਹੈਗਾ 8-1-9 ਤੇ ਬਣ ਜਾਂਦਾ ਨਾ ਜੀ, 9 ਅੰਕ ਬਣ ਜਾਂਦਾ ਉਹਨਾਂ ਦਾ।
0: ਹਾਂਜੀ
1: ਹਾਂਜੀ ਤੇ ਇਹ ਅਕਸਰ ਜਿਹੜਾ ਹੈਗਾ ਆ ਵੀ ਸ਼ੌਂਕ ਵੱਲੇ ਹੀ ਹੁੰਦੇ ਹੈਗੇ ਇਹਨਾਂ ਦੇ ਜੀ
0: ਜੀ,
1: ਤੇ ਮਤਲਬ ਰਿਸਕ ਲੈਣ ਤੋਂ ਨਹੀਂ ਡਰਦੇ ਇਹ ਬੰਦੇ ਜੀ,
0: ਦੇਖਿਆ
1: ਵੀ ਹਾਂਜੀ ਹਾਂਜੀ ਹਾਂਜੀ ਹਾਂਜੀ ਇੱਥੇ ਬੰਦਾ ਹੈਗਾ ਸੀਗਾ, ਮੈਂ ਮਤਲਬ ਉਹਨੂੰ ਬੰਦੇ ਨੂੰ ਦੇਖ ਕੇ ਕਹਿ ਤਾ, ਮੈਂ ਕਿਹਾ ਤੂੰ 9 ਤਰੀਕ ਜਾਂ 27 ਤਰੀਕ ਜਾਂ 18 ਤਰੀਕ ਦਾ ਜੰਮਿਆ ਆ, ਉਹ ਮੇਰੇ ਮੂੰਹ ਵੱਲ ਨੂੰ ਦੇਖਣ ਲੱਗ ਪਿਆ, ਕਹਿੰਦਾ ਮੈਂ 18 ਤਰੀਕ ਦਾ ਜੰਮਿਆ, ਕਹਿੰਦਾ ਤੂੰ ਕਿੱਦਾਂ ਮਤਲਬ, ਮੈਂ ਕਿਹਾ ਤੂੰ ਘੋੜੇ ਰੱਖੇ ਹੈਗੇ, ਤੂੰ ਜਦੋਂ ਘੋੜੇ ਦੇ ਉੱਤੇ ਚੜਿਆ ਸੀ ਮੈਂ ਉਦੋਂ ਅੰਦਾਜ਼ਾ ਲਾ ਲਿਆ ਸੀ
0: ਹਾਂਜੀ,
1: ਤੂੰ ਇਸ ਕਰਕੇ ਇਹ ਹੁੰਦੇ ਆ ਜੀ, ਇਹ ਚੀਜ਼ਾਂ ਮੈਟਰ ਕਰਦੀਆਂ ਹੈਗੀਆਂ, ਫਿਰ ਬੰਦਾ ਨਾ ਹੌਲੀ ਹੌਲੀ ਅਬਜ਼ਰਵ ਕਰਦਾ ਰਹਿੰਦਾ ਹੈਗਾ ਆ ਵੀ ਇਹ ਬੰਦੇ ਦੀ ਪਰਸਨੈਲਿਟੀ ਕੀ ਆ ਤੇ ਕੀ ਆ ਬੰਦਾ ਇਹ
0: ਜੀ।
1: ਸੈਣੀ
0: ਸਾਹਿਬ ਗੁਰੀਮਾਨ ਸਾਹਿਬ ਕਹਿੰਦੇ ਆ, ਸੈਣੀ ਸਾਹਿਬ 21 ਤਰੀਕ ਨੂੰ ਪੰਜਾਬ ਬੰਦ ਦੀ ਕਾਲ ਹੈ, ਕਨਫਰਮ ਕਰੋ ਜੀ 20 ਤਰੀਕ ਜੀ
1: 7 ਵਜੇ ਤੋਂ ਲੈ ਕੇ 2 ਵਜੇ ਤੱਕ ਜੀ,
0: ਜੀ
1: 7 ਵਜੇ ਤੋਂ ਲੈ ਕੇ 2 ਵਜੇ ਤੱਕ ਦੀ ਕਾਲ ਆ, ਉਹ ਕਾਲ ਕਿੰਨੀ ਕੁ ਪ੍ਰਭਾਵੀ ਰਹਿੰਦੀ ਹੈਗੀ ਆ ਜੀ, ਇਹ ਤਾਂ ਸਮਾਂ ਦੱਸੇਗਾ, ਬਾਕੀ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਆ ਇੱਥੇ ਕਾਲਾਂ ਤੁਰੀਆਂ ਰਹਿੰਦੀਆਂ ਹੈਗੀਆਂ ਤੇ ਹਾਂਜੀ ਉਹ ਜਿਹੜੀ ਵੀ ਯੂਨੀਅਨ ਜਿਹੜੀਆਂ ਕਾਲਾਂ ਦਿੰਦੀਆਂ ਹੈਗੀਆਂ, ਜਿੱਥੇ ਜਿੱਥੇ ਉਹਨਾਂ ਦਾ ਪ੍ਰਭਾਵ ਹੁੰਦਾ ਆ ਉੱਥੇ ਉੱਥੇ ਬੰਦ ਦਾ ਪ੍ਰਭਾਵ ਵੱਧ ਹੁੰਦਾ ਆ ਜੀ, ਬਟ ਇਹ ਜਿਹੜੀ ਕਾਲ ਹੈਗੀ ਆ ਨਾ ਜੀ, ਇਹਦਾ ਤਾਂ ਮੈਨੂੰ ਪ੍ਰਭਾਵ ਹੋਣ ਦੀ ਸੰਭਾਵਨਾ ਲੱਗਦੀ ਆ ਜੀ, ਕਿਉਂਕਿ ਲੋਕਾਂ ਦੀ ਰਿਸੈਂਟਮੈਂਟ ਬਹੁਤ ਹੈਗੀ ਆ, ਮੁਲਾਜ਼ਮ ਜਥੇਬੰਦੀਆਂ ਵੀ ਜਿਹੜੀਆਂ ਹੈਗੀਆਂ ਹਰ ਇੱਕ ਬੰਦ ਦੇ ਵਿੱਚ ਨਾਲ ਸ਼ਾਮਲ ਹੋਣਾ ਜੀ,
0: ਬਿਲਕੁਲ
1: ਤੇ ਇਸ ਕਰਕੇ ਜਿਹੜਾ ਆ ਮੈਨੂੰ ਲੱਗਦਾ ਆ ਵੀ ਇਹ ਕਾਲ ਜਿਹੜੀ ਹੈਗੀ ਆ ਇਹ ਪ੍ਰਭਾਵੀ ਹੋਏਗੀ
0: ਜੀ,
1: 7 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਹੈਗਾ, ਤੇ ਮੈਨੂੰ ਲੱਗਦਾ ਆ ਵੀ ਸਕੂਲ ਛੁੱਟੀ ਹੋ ਹੀ ਜਾਊਗੀ ਭਾਵਾਂ ਮੈਡਮ ਨੂੰ, ਹਾਂਜੀ ਮੈਨੂੰ ਨਾ ਹੀ ਜਾਣਾ ਪਊਗਾ ਛੱਡਣ, ਤੇ ਇਸ ਕਰਕੇ ਜਿਹੜਾ ਹੈਗਾ ਮੈਂ ਤਾਂ ਇਸ ਐਂਗਲ ਦਾ ਸੋਚ ਰਿਹਾ ਕਿਉਂਕਿ ਸਕੂਲ ਦਾ ਟਾਈਮ 7-2 ਹੀ ਹੁੰਦਾ ਆ ਜੀ, ਤੇ ਇਸ ਕਰਕੇ ਜਿਹੜਾ ਆ ਉਸ ਟਾਈਮ ਤੇ ਬੰਦ ਆ ਜੀ ਇਹ, ਹਾਂਜੀ
0: ਜੀ
1: ਜੀ ਭਾਰਤ ਸਾਹਿਬ ਮੈਂ ਸੋਚਿਆ ਵੀ ਸ਼ਾਇਦ ਗੁਰੀਮਾਨ ਹੋਣੀ ਆਪਣਾ ਬਰਥਡੇ ਲੱਗੇ ਲਿਖਣ ਪੇ, ਹਾਂ ਜੀ ਮੇਰਾ ਆਹ ਬਰਥਡੇ ਹੈਗਾ ਤੇ ਉਹਦੇ ਬਾਰੇ ਦੱਸੋ,
0: ਹਾਂਜੀ ਬਿਲਕੁਲ,
1: ਤੇ ਇਹ ਵੀ ਪ੍ਰਸ਼ਨ ਜਿਹੜੇ ਹੈਗੇ ਆ ਮੰਤਰ ਤੇ ਆ ਜੀ, ਵੀ ਆਰ ਇਨਵਾਈਟਿੰਗ ਦੀਜ਼ ਕੁਐਸਚਨਸ, ਵੀ ਕੈਨ ਪ੍ਰੋਡਿਕਟ ਅਕੋਰਡਿੰਗ ਟੂ ਅਵਰ ਵੇਟ, ਜਿੰਨੀ ਕੁ ਸਾਨੂੰ ਅਕਲ ਆ ਜਿੰਨੀ ਕੁ ਸਾਨੂੰ ਸਮਝ ਆ ਉਹਦੇ ਮੁਤਾਬਕ ਜਵਾਬ ਦੇਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਜੀ,
0: ਬਿਲਕੁਲ ਆ ਜੀ, ਪਰ ਆਪਾਂ ਉਹ ਇਹਨਾਂ ਨੂੰ ਕੋਈ ਉਪਾਅ ਵਗੈਰਾ ਨੀ ਦੱਸਣਾ
1: ਪਰ ਇਹਦਾ ਉਪਾਅ ਹੁੰਦਾ ਹੀ ਕੋਈ ਨੀ
0: ਜੀ,
1: ਉਪਾਅ ਇੱਕੋ ਹੀ ਚੀਜ਼ ਹੈਗੀ ਆ ਕਿ ਬੀ ਪੋਲਾਈਟ ਹਾਂਜੀ, ਆਪਣੇ ਜਿਹੜਾ ਹੈਗਾ ਨਿਮਰਤਾ ਰੱਖੋ, ਪਰਿਵਾਰ ਦੇ ਵਿੱਚ ਨਿਮਰਤਾ ਰੱਖੋ, ਕਦੀ ਵੀ ਕਿਸੇ ਚੀਜ਼ ਨੂੰ ਪ੍ਰੈਸਟੀਜ ਇਸ਼ੂ ਨਾ ਬਣਾਓ, ਪਰਿਵਾਰਾਂ ਦੇ ਵਿੱਚ ਜਦੋਂ ਰਹਿਣਾ ਹੈਗਾ ਨਾ ਪਰਿਵਾਰ ਚ ਇੰਨਾ ਸੁਖੀ ਰਹੋ ਕਿ ਇੱਕ ਚੀਜ਼ ਦਾ ਯਾਦ ਰੱਖੋ ਕਿ ਜਿਹੜਾ ਵੀ ਤੁਹਾਨੂੰ ਭੈਣ ਭਰਾ ਮਿਲਿਆ ਹੈਗਾ ਆ ਇਹ ਜਾਂ ਪਾਰਟਨਰ ਮਿਲਿਆ ਇਹ ਸਾਰਿਆਂ ਦਾ ਤੁਹਾਡਾ ਕੋਈ ਪਿਛਲਾ ਸੰਬੰਧ ਹੈਗਾ ਆ ਜੋ ਸਾਡੇ ਸ਼ਾਸਤਰ ਕਹਿੰਦੇ ਹੈਗੇ ਆ ਜੋ ਹਾਂਜੀ, ਤੇ ਇਹਨਾਂ ਦਾ ਅਸੀਂ ਕੋਈ ਦੇਣ ਦੇਣਾ ਹੈਗਾ ਆ ਜਾਂ ਇਹਨਾਂ ਨੇ ਸਾਡਾ ਕੋਈ ਦੇਣ ਦੇਣਾ ਹੈਗਾ ਆ, ਫਿਰ ਜੇ ਕਿਸੇ ਦਾ ਕਰਜ਼ਾ ਦੇਣਾ ਹੋਵੇ ਇਸ ਤਰੀਕੇ ਨਾਲ ਅਦਾ ਕਰਨਾ ਚਾਹੀਦਾ ਹੈਗਾ ਆ ਕਿ ਅਗਲਾ ਬੰਦਾ ਵੀ ਸੋਚੇ ਵੀ ਹਾਂ ਯਾਰ ਸਵਾਦ ਆ ਗਿਆ ਜ਼ਿੰਦਗੀ ਜੀਣ ਦਾ,
0: ਬਿਲਕੁਲ
1: ਮੇਰੀ ਤਾਂ ਇੰਨੀ ਕੁ ਬੇਨਤੀ ਆ ਜੀ,
0: ਬਿਲਕੁਲ ਹਾਂਜੀ। ਸੈਣੀ ਸਾਹਿਬ ਖਬਰਾਂ ਕਰਦੇ 1-2 ਮਿੰਟ ਚ, ਤੇ ਛੈਲੀ ਜੀ ਜੁੜੇ ਆ, ਵੈਸੇ ਉਹਨਾਂ ਦੀ ਖਬਰ ਪਹਿਲਾਂ ਲੈ ਲੈਂਦੇ ਆ, ਉਹਨਾਂ ਦੇ ਨਾਲ ਨਾਲੇ ਗੱਲ ਹੋ ਜਾਏਗੀ ਤੇ
1: ਹਾਂਜੀ ਹਾਂਜੀ ਹਾਂਜੀ ਕਰਾਓ।
0: ਜਿਵੇਂ ਕਿ ਅੱਜ ਆਪਣੇ ਹੜਤਾਲ ਜਿਹੜੀ ਚੱਲ ਰਹੀ ਸੀਗੀ ਕਿਸਾਨਾਂ ਦੀ, ਉਹ ਰੱਦ ਹੋ ਗਈ ਆ ਜੀ, ਵਾਪਸ ਲੈ ਲਈ ਇਹਨਾਂ ਨੇ ਹੁਣ, ਤੇ ਆਪਾਂ ਸ਼ੈਲੀ ਜੀ ਤੋਂ ਵੀ ਜਾਣਕਾਰੀ ਉਹਦੇ ਬਾਰੇ ਲੈਂਦੇ ਹਾਂ ਨਾਲ, ਤੇ ਗੱਲਬਾਤ ਅੱਗੇ ਵੀ ਤੁਰਦੇ ਆ, ਤੇ ਮੈਂ ਖਬਰ ਕੱਢੀ ਸੀਗੀ ਪਰ ਮੈਂ ਪਤਾ ਨੀ ਕਿੱਥੇ ਰੱਖ ਬੈਠਾ, ਤੇ ਚਲੋ ਸ਼ੈਲੀ ਜੀ ਤੋਂ ਪੁੱਛਦੇ
1: ਆ, ਸ਼ੈਲੀ ਜੀ ਨਾਲ ਗੱਲ ਕਰੋ ਨਾ ਤੁਸੀਂ, ਸਾਰੀ ਖਬਰ ਤੁਹਾਨੂੰ ਰੀਸੈਂਟ ਖਬਰ ਅਪ ਟੂ ਡੇਟ ਆ ਜਾਣੀ ਹੈ।
0: ਸ਼ੈਲੀ ਜੀ ਸਵਾਗਤ ਹੈ ਭਾਈ ਜੀ, ਸਤਿ ਸ੍ਰੀ ਅਕਾਲ ਜੀ
2: ਜੀ ਭਾਰਤ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ,
1: ਵੀਰ ਜੀ ਸਤਿ ਸ੍ਰੀ ਅਕਾਲ,
2: ਤੇ ਮੈਂ ਤਾਂ ਸਭ ਸਤਿ ਸ੍ਰੀ ਅਕਾਲ, ਸੈਨੀ ਸਾਹਿਬ ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ,
2: ਮੈਂ ਤਾਂ ਤੁਹਾਨੂੰ ਪਹਿਲਾਂ ਹਲੇ ਜਨਮ ਦਿਨ ਦੀਆਂ ਵਧਾਈਆਂ ਦੇਣ ਵਾਸਤੇ ਫੋਨ ਕੀਤਾ,
0: ਬਹੁਤ ਬਹੁਤ ਸ਼ੁਕਰੀਆ ਜੀ, ਸ਼ੁਕਰੀਆ, ਧੰਨਵਾਦ ਸ਼ੈਲੀ
2: ਜੀ, ਸਾਡੇ ਮਾਗਟ ਭੈਣ ਜੀ ਬੇਟੇ ਨੂੰ ਤੇ ਸਾਡੇ ਮਨਜੀਤ ਮਾਨ ਬਾਈ ਜੀ ਨੂੰ
0: ਜੀ,
2: ਤੇ ਸਾਰਿਆਂ ਨੂੰ ਜਿਨ੍ਹਾਂ ਦਾ ਜਨਮ ਦਿਨ ਆ, ਸਾਰਿਆਂ ਨੂੰ ਢੇਰ ਸਾਰੀਆਂ ਮੁਬਾਰਕਾਂ,
0: ਬਿਲਕੁਲ
2: ਭਰ ਕੇ,
0: ਬਿਲਕੁਲ ਹੈ ਜੀ
2: ਹਾਂਜੀ
0: ਜੀ, ਸ਼ੈਲੀ ਜੀ ਕੀ ਸਿਚੁਏਸ਼ਨ ਹੈ ਜੀ, ਜਿਹੜੇ ਬਾਰਡਰ ਦੇ ਉੱਤੇ ਬੈਠੇ ਸੀਗੇ ਆ, ਖਬਰ ਆਈ ਹੋਈ ਹੈ ਤੇ ਕੀ ਤੁਹਾਡੇ ਤੱਕ ਕੀ ਖਬਰਾਂ ਪਹੁੰਚੀਆਂ ਨੇ ਜੀ?
2: ਖਬਰਾਂ ਤਾਂ ਪਹੁੰਚਦੀਆਂ ਨੇ ਜੀ ਵੀ ਇਹਨਾਂ ਦੀ ਮੀਟਿੰਗ ਦੀ ਕਾਲ ਆ ਗਈ ਜੀ,
0: ਹਾਂਜੀ
2: ਵੀ ਮੀਟਿੰਗ ਵਾਸਤੇ ਕੇਂਦਰ ਨੇ ਟਾਈਮ ਦਿੱਤਾ, ਉਹਦਾ ਇਹ ਨੀ ਪਤਾ ਹਲੇ ਵੀ ਕਿੱਥੇ ਟਾਈਮ ਦਿੱਤਾ, ਇੱਥੇ ਆਉਣਗੇ ਜਾਂ ਇਹਨਾਂ ਨੂੰ ਉੱਥੇ ਜਾਣਾ ਪਏਗਾ।
0: 4 ਸਤੰਬਰ ਦਾ ਦਿੱਤਾ ਹੈ, 4 ਸਤੰਬਰ ਨੂੰ ਕੇਂਦਰ ਮੰਤਰੀ ਜਿਹੜੇ ਕੇਂਦਰੀ ਮੰਤਰੀ ਜਿਹੜੇ ਨੇ ਮਨੋਹਰ ਲਾਲ ਉਹਨਾਂ ਨਾਲ ਮੀਟਿੰਗ ਤੈਅ ਹੋਈ ਹੈ ਜੀ। ਜੀ
2: ਤਿੰਨ ਮੰਤਰੀ ਨੇ ਜੀ,
0: ਜੀ
2: ਇਹਦੇ ਵਿੱਚ ਤਿੰਨ ਮੰਤਰੀ ਕਹਿੰਦੇ ਬੈਠਣਗੇ ਮੀਟਿੰਗ ਦੇ ਵਿੱਚ 4 ਦਿਨ ਨੂੰ
0: ਜੀ।
2: ਚਲੋ ਵਧੀਆ ਗੱਲ ਆ, ਜੇ ਕਿਸੇ ਨੂੰ ਮੀਟਿੰਗ ਮਿਲੀ ਆ ਤਾਂ ਬਹੁਤ ਵਧੀਆ ਗੱਲ ਆ, ਆਪਣੇ ਜਿਹੜੇ ਪੰਜਾਬ ਦੇ ਕਿਸਾਨੀ ਦੇ ਮੁੱਦੇ ਨੇ ਰੱਖਣਗੇ ਉੱਥੇ
0: ਜੀ।
2: ਤੇ ਉਮੀਦ ਕਰਦੇ ਆ, ਵਧੀਆ ਗੱਲ ਆ ਜੇ ਕੇਂਦਰ ਨੇ ਟਾਈਮ ਮੀਟਿੰਗ ਦੇਤੀ
0: ਜੀ,
2: ਕਿਉਂਕਿ ਕੋਈ ਵੀ ਮਸਲੇ ਦਾ ਹੱਲ ਆ ਜੀ ਉਹ ਬੈਠ ਕੇ ਹੋਣਾ, ਲੜਾਈ ਨਾਲ ਕੋਈ ਮਸਲਾ ਹੱਲ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਤੇ ਬੈਠਣਾ ਪਊਗਾ ਇਹਨਾਂ ਨੂੰ, ਆਪਦੀ ਸਟੱਡੀ ਕਰ ਲੈਣੀ ਚਾਹੀਦੀ ਹੁਣ
0: ਜੀ,
2: ਵੀ ਅਸੀਂ ਉਹਨੂੰ ਕੀ ਕੀ ਮੰਗਾਂ ਦੇਣੀਆਂ ਨੇ, ਕੀ ਕਹਿਣਾ ਹਨਾ।
0: ਬਿਲਕੁਲ ਹੈ ਜੀ।
1: ਸ਼ੈਲੀ ਵੀਰ ਜੀ, 2 ਮੰਤਰੀ ਤੇ ਜਿਹੜੇ ਸ਼ਿਵਰਾਜ ਚੌਹਾਨ ਆ ਹੈ ਜੀ, ਤੇ ਪਿਊਸ਼ ਗੋਇਲ।
2: ਹਾਂਜੀ,
1: ਤੇ ਪਿਊਸ਼ ਗੋਇਲ ਤਾਂ ਹਮੇਸ਼ਾ ਬਿਜ਼ਨਸ ਮਾਈਂਡਡ ਬੰਦਾ ਹੈਗਾ ਆ ਜੀ।
0: ਜੀ,
1: ਤੇ ਤੀਜਾ ਆ ਗਿਆ ਹੁਣ ਐਤਕੀ ਮਨੋਹਰ ਲਾਲ ਬੁੱਕ, ਜਾਣੀ ਕਿ ਮਨੋਹਰ ਲਾਲ ਖੱਟੜ
0: ਹੈ
1: ਜੀ। ਜੇ ਤੇ ਇਹਨਾਂ ਤੋਂ ਤੁਸੀਂ ਕੀ ਉਮੀਦ ਕਰਦੇ ਹੈਗੇ ਆ ਵੀ ਹਾਂ ਜੀ ਵੀ ਇਹ ਗੱਲ ਨੂੰ ਕਿਸੇ ਸਿਰੇ ਲਾਉਣਗੇ ਜੀ?
2: ਗੱਲ ਚਾਹੇ ਨਾ ਲੱਗੇ, ਫਿਲਹਾਲ ਜਿਹੜੇ ਬੈਠਣਗੇ, ਹਲੇ ਬੈਠਣਾ ਹੀ ਬਹੁਤ ਵੱਡੀ ਗੱਲ ਆ ਜੀ ਇਹਨਾਂ ਨਾਲ ਬੈਠ ਕੇ, ਜਦੋਂ ਕੋਈ ਗੱਲਾਂ ਰੱਖਾਂਗੇ। ਵੈਸੇ ਪਿਛਲੀ ਵਾਰ ਵੀ ਜਿਹੜੇ ਆਪਣੇ ਗੋਇਲ ਸਾਹਿਬ ਨੇ, ਇਹ ਪਿਛਲੀ ਵਾਰ ਵੀ ਇਹ ਗੱਲ ਸੁਣ ਚ ਆਈ ਸੀ ਵੀ ਬੜੇ ਇਹ ਮੋਦੀ ਦੇ ਕੋਜ਼ ਨੇ
0: ਜੀ,
2: ਜਿਹੜੀ ਗੱਲ ਕਹਿੰਦੇ ਨੇ ਹੋ ਜਾਂਦੀ ਹੈ। ਵੈਸੇ ਪਿਛਲੀ ਵਾਰ ਵੀ ਇਹਨਾਂ ਨੇ ਕਾਫੀ ਡਿੱਕੇ ਡਾਏ ਸੀ ਕਿਸਾਨਾਂ ਦੀ ਮੀਟਿੰਗ ਦੇ ਵਿੱਚ ਵੀ ਗੱਲ ਹੱਲ ਨਾ ਹੋਈ ਜਾਵੇ
0: ਜੀ,
2: ਤਾਂ ਫਿਰ ਵੀ ਉਮੀਦ ਤਾਂ ਚਲੋ ਹੁੰਦੀ ਹੋ ਨਾ ਜੀ ਕੋਈ ਪਲੱਸ ਪੁਆਇੰਟ ਆਵੇ
0: ਜੀ,
2: ਕਿਉਂ ਉਮੀਦ ਤੇ ਸਾਰੀ ਦੁਨੀਆਂ ਚ ਕਾਇਮ ਆ ਜੀ।
0: ਜੀ,
2: ਸ਼ਿਵਰਾਜ ਚੌਹਾਨ ਤਾਂ ਆਪਣੇ ਆ ਕੇ ਵੀ ਗਏ ਨੇ, ਜਦੋਂ ਇੱਥੇ ਹੜਤੀ ਉਹ ਗੋਡੇ ਗੋਡੇ ਪਾਣੀ ਚ ਉਤਰੇ ਸੀਗੇ
0: ਜੀ,
2: ਤੇ ਕਰਨਾ ਕੋਈ ਉਮੀਦ ਦਿਖਦੀ ਤਾਂ ਹੈ ਨੀ। ਚਲੋ ਇੱਕ ਪਲੱਸ ਗੱਲ ਇਹ ਹੁੰਦੀ ਆ ਨਾ, ਜਦ ਤੁਸੀਂ ਬੈਠਦੇ ਹੋ ਕਿਸੇ ਨਾਲ ਗੱਲਬਾਤ ਕਰਦੇ ਹੋ, ਕੋਈ ਸੁਖਾਲੀ ਮੀਟਿੰਗ ਹੋਵੇ, ਚੰਗੀਆਂ ਗੱਲਾਂ ਦਾ ਰਾਹ ਨਿਕਲੇ
0: ਜੀ,
2: ਉਮੀਦ ਹੀ ਕਰ ਸਕਦੇ ਹਾਂ ਜੀ।
0: ਬਿਲਕੁਲ ਹੈ ਜੀ,
2: ਕੇਂਦਰ ਵੈਸੇ ਸੁਣਨ ਦਾ ਤਿਆਰ ਨੀ, ਇੱਕ ਪਾਸੇ ਅਮਰੀਕਾ ਤੇ ਭਾਰਤ ਡੀਲ ਹੋ ਰਹੀ ਆ
0: ਜੀ,
2: ਉਹਦੇ ਵਿੱਚ ਉਹ ਵੀ ਗੱਲਾਂ ਰੱਖਣਗੇ ਕੁਛ ਆਪਦੀਆਂ ਜੀ, ਹੋਣੀ ਨੀ ਚਾਹੀਦੀ ਸਾਨੂੰ ਇਹਦੇ ਬਾਰੇ, ਬੜੇ ਬੜਾ ਹੋਆ
0: ਜੀ,
2: ਨੁਕਸਾਨ ਹੋਊਗਾ
0: ਜੀ,
2: ਰੱਖਣਗੇ ਕਿਸਾਨ ਜਿਹੜੇ ਗਏ ਨੇ ਸਟੱਡੀ ਕਰਕੇ ਜਾਣਗੇ, ਆਪਦੀਆਂ ਗੱਲਾਂ ਰੱਖਣਗੇ
0: ਜੀ,
2: ਉਮੀਦ ਕਰਦੇ ਆ ਕੋਈ ਚੰਗੀ ਖਬਰ ਆਵੇ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ। ਸੈਣੀ ਸਾਹਿਬ ਕੁਝ ਹੋਰ ਕਹਿਣਾ ਪੁੱਛਣਾ ਚਾਹੋਗੇ ਜੀ ਸ਼ੈਲੀ ਜੀ ਤੋਂ?
1: ਸ਼ੈਲੀ ਵੀਰ ਜੀ, ਮੈਂ ਇੱਕ ਜਿਹੜੀ ਮੇਰੀ ਸ਼ੰਕਾ ਆ ਉਹ ਦੂਰ ਕਰੋ
0: ਜੀ।
1: ਗੱਲ ਇੱਦਾਂ ਹੈਗੀ ਆ ਕਿ ਅਸੀਂ ਰੋਜ਼ ਜਿਹੜੀਆਂ ਵੀਡੀਓ ਦੇਖਦੇ ਹੈਗੇ ਆ ਕਿ ਯੂਰੀਆ ਪਾ ਕੇ ਦੁੱਧ ਬਣਾਉਣ ਡਏ ਆ, ਹੈ ਜੀ
0: ਜੀ,
1: ਵੀ ਨਾਲ ਆਉਂਦੀਆਂ ਵੀ ਹਾਂਜੀ, ਨੋ ਡਾਊਟ ਕਿ ਅਸੀਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਬੰਦੇ ਹੈਗੇ ਆ, ਅਸੀਂ ਪਿੰਡਾਂ ਚ ਦੇਖਦੇ ਹੈਗੇ ਆ ਵੀ ਆ ਜਿਹੜਾ ਆ ਪਸ਼ੂ ਰੱਖਣ ਦੀ ਪ੍ਰਥਾ ਜਿਹੜੀ ਆ ਬਹੁਤ ਘੱਟ ਗਈ ਆ
0: ਜੀ।
1: ਅਸੀਂ ਖੁਦ ਜਿਹੜਾ ਹੈਗਾ ਆ ਸਵੇਰੇ ਡੋਲੂ ਚੱਕ ਕੇ ਤੁਰ ਪੈਂਦੇ ਹੈਗੇ ਆ ਜੀ, ਉਹ ਆਪਣੇ ਪਿੰਡ ਦੇ ਵਿੱਚੋਂ ਪਿੰਡ ਦਾ ਜਿਹੜੀ ਜ਼ਰੂਰਤ ਆ ਉਹ ਨੀ ਪੂਰੀ ਹੁੰਦੀ ਜੀ। ਫਿਰ ਸਾਡੇ ਲਾਗੇ ਇੱਕ ਵੱਡਾ ਪਿੰਡ ਹੈਗਾ ਆ ਜੀ, ਉੱਥੋਂ ਵੀ ਲੋਕੀ ਡੋਲੂ ਚੱਕ ਕੇ ਸਾਡੇ ਪਿੰਡ ਆ ਜਾਂਦੇ ਆ, ਤੇ ਸਾਡੇ ਪਿੰਡ ਵਾਲੇ ਡੋਲੂ ਚੱਕ ਕੇ ਉਹਨਾਂ ਦੇ ਪਿੰਡ ਚਲ ਜਾਂਦੇ ਆ, ਗੱਲ ਉੱਥੇ ਫੇਰ ਨੀ ਬਣਦੀ, ਫੇਰ ਆਉਂਦੇ ਪੈਕਟ ਲੈ ਆਉਂਦੇ ਆ ਜੀ। ਸੋ ਜਿਹੜੇ ਹੈਗੇ ਆ ਵੀ ਇੱਕ ਪਾਸੇ ਤਾਂ ਏਦਾਂ ਦੀ, ਇੱਕ ਬੰਦੇ ਕੋਲੋਂ ਮੈਂ ਦੁੱਧ ਲੈਂਦਾ ਹੈਗਾ ਸੀਗਾ ਜੀ, ਮੈਨੂੰ ਬਾਅਦ ਚ ਪਤਾ ਲੱਗਾ 15 ਦਿਨ ਮੈਨੂੰ ਘਰ ਦੇ ਕਹਿਣ ਮਲਾਈ ਨੀ ਆਉਂਦੀ, ਮੈਂ ਉਹਨੂੰ ਕਹਿਣਾ ਮਲਾਈ ਨੀ ਆਉਂਦੀ, ਉਹ ਕਹਿੰਦਾ ਫਰਿੱਜ ਤੁਹਾਡਾ ਠੀਕ ਨੀ ਹੈਗਾ, ਸੈਂਡਕ ਨੀ ਪੂਰੀ ਕਰਦਾ, ਮੈਂ ਫਰਿੱਜ ਠੀਕ ਕਰਨ ਵਾਲਾ ਲੈ ਆਉਂਦਾ। ਉਹ ਫਰਿੱਜ ਚੈੱਕ ਕਰੀ ਗੱਲੇ, ਉਹ ਕਹਿੰਦਾ ਜੀ ਫਰਿੱਜ ਨੂੰ ਤਾਂ ਕੁਛ ਨੀ ਹੋਇਆ, ਤੁਸੀਂ ਪ੍ਰੋਬਲਮ ਤਾਂ ਦੱਸੋ ਕੀ ਆ? ਮੈਂ ਕਿਹਾ ਸਾਡੇ ਦੁੱਧ ਤੇ ਮਲਾਈ ਨੀ ਆਉਂਦੀ। ਉਹਨੇ ਮਾਰਿਆ ਮੱਥੇ ਤੇ ਹੱਥ, ਕਹਿੰਦਾ ਫਿਰ ਦੁੱਧ ਚੈੱਕ ਕਰਾਓ ਤੁਸੀਂ, ਹਾਂਜੀ। ਉਹ ਬਾਅਦ ਚ ਮੈਨੂੰ ਪਤਾ ਲੱਗਾ ਵੀ ਉਹਦੀ ਮੱਝ ਤਾਂ 2 ਮਹੀਨੇ ਪਹਿਲਾਂ ਤਾਂ ਦੁੱਧ ਦੇਣਾ ਬੰਦ ਕਰ ਗਈ ਸੀ, ਉਹ ਆਪ ਦਾ ਪੈਕਟ ਵਾਲਾ ਲਿਆਉਂਦਾ ਸੀ ਤੇ ਸਾਨੂੰ ਪਾਊਡਰ ਲਾ ਦੇਈ ਗਿਆ, ਹਾਂਜੀ। ਮੈਂ ਜਵਾਬ ਨੀ ਸੀ ਦਿੰਦਾ ਵੀ ਸੱਜਣੇ ਆ ਵੀ ਕਾਹਦੇ ਵਾਸਤੇ ਜੀ। ਤੇ ਜਦੋਂ ਏਦਾਂ ਦੇ ਹਾਲਾਤ ਹੈਗੇ ਆ ਤੇ ਲੈਟ ਇਟ ਕੰਮ ਇਹਨੂੰ ਆਉਣ ਦਿਓ, ਦੇਖਦੇ ਹੈਗੇ ਆ ਕੀ ਹੈਗਾ ਜੀ, ਕਿਸੇ ਲੋਕਾਂ ਨੂੰ ਸ਼ੁੱਧਤਾ ਵਾਲੀ ਚੀਜ਼ ਮਿਲਦੀ ਆ ਪੈਸੇ ਖਰਚ ਕੇ, ਤੇ ਉਹ ਯੂਰੀਆ ਪੀਣ ਨਾਲੋਂ ਤਾਂ ਉਹ ਚੰਗਾ ਹੈ ਨਾ ਜੀ।
0: ਜੀ,
1: ਇਹਦੇ ਬਾਰੇ ਤੁਸੀਂ ਕਾਇੰਡਲੀ ਜ਼ਰੂਰ 2 ਸ਼ਬਦ ਜ਼ਰੂਰ ਕਹੋ।
2: ਨਹੀਂ ਸ਼ਨੇ ਸਾਹਿਬ, ਗੱਲ ਇਹ ਆ, ਦੇਖੋ ਤੁਸੀਂ ਵੀ ਪਿੰਡਾਂ ਚ ਆਏ ਹੋ, ਅਸੀਂ ਵੀ ਪਿੰਡਾਂ ਚ ਹੀ ਆ
0: ਜੀ।
2: ਖੈਰ, ਇਹ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਵੀ ਜਿੰਨਾ ਦੁੱਧ ਨਕਲੀ ਇੱਥੇ ਬਣਦਾ ਉਨਾ ਪੈਦਾ ਨਹੀਂ ਹੁੰਦਾ ਜਿੰਨਾ ਬਣ।
0: ਬਿਲਕੁਲ,
2: ਪਰ ਅਸੀਂ ਪਿੰਡਾਂ ਚ ਰਹਿੰਦੇ ਹਾਂ, ਅਸੀਂ ਵੀ ਤਕਰੀਬਨ ਕਈ ਵਾਰ ਦੁੱਧ ਸਾਨੂੰ ਵੀ ਲੈ ਕੇ ਆਉਣਾ ਪੈਂਦਾ
0: ਜੀ।
2: ਅਸੀਂ ਵੀ ਕਈ ਵਾਰ ਜਦੋਂ ਸਾਡੀਆਂ ਮੱਝਾਂ ਹਟ ਜਾਂਦੀਆਂ ਨੇ ਅਸੀਂ ਵੀ ਉਦੋਂ ਧਾਰੇ ਦੁੱਧ ਧੋ ਲੈਂਦੇ।
0: ਬਿਲਕੁਲ,
2: ਪਰ ਸਾਡੇ ਨਾਲ ਕਦੇ ਇਹੋ ਜਿਹੀ ਪ੍ਰੋਬਲਮ ਨਹੀਂ ਆਈ ਜੀ। ਜਦੋਂ ਅਸੀਂ ਗਰਮ ਕਰਦੇ ਹਾਂ ਉਦੋਂ ਦੇਖਿਆ ਵੀ ਗਰਮ ਕਰਕੇ ਕਿਤੇ ਫ੍ਰਿਜ ਚ ਰੱਖਤਾ
0: ਜੀ,
2: ਤਾਂ ਉਹ ਜਿਵੇਂ ਪਲਾਸਟਿਕ ਨੀ ਹੁੰਦਾ ਪਲਾਸਟਿਕ ਉੱਪਰ,
0: ਹਾਂਜੀ
2: ਇਸ ਤਰ੍ਹਾਂ ਦਾ ਕਈ ਵਾਰ ਸ਼ਿਕਾਇਤਾਂ ਆਈਆਂ ਨੇ ਪਰ ਸਾਡੇ ਆਪਦੇ ਘਰੇ ਨੀ ਆਈ ਅੱਜ ਤੱਕ, ਕਿੰਨੀ ਵਾਰ ਅਸੀਂ ਦੁੱਧ ਲਿਆ ਵੀ ਆ, ਪਰ ਕਈ ਇਹ ਬਣਦਾ ਹੈਗਾ ਜੀ ਦੁੱਧ ਨਕਲੀ
0: ਜੀ,
2: ਪਰ ਇਹ ਤੇ ਸਾਨੂੰ ਤਾਂ ਪਰਖ ਪੈ ਜਾਂਦੀ ਆ ਜੀ ਤਕਰੀਬਨ, ਪਤਾ ਨੀ ਕਿਵੇਂ ਪੈਂਦੀ ਆ
0: ਜੀ।
1: ਵੀਰ ਜੀ ਮੇਰੇ ਘਰ ਕੇ ਬਿੱਲੀ
2: ਦਵਾਈਆਂ ਵੀ ਇਹੋ
1: ਜਿਹੀ, ਮੇਰੇ ਕੋਲ ਦੁੱਧ ਦੀ ਸ਼ਾਰਟੇਜ ਆ ਗਈ ਸੀ
0: ਜੀ।
1: ਉਹ ਸਰ ਮੈਂ ਸੋਰੀ ਟੂ ਇੰਟਰਪਟ ਕਿ ਮੈਂ ਨਾ ਮਤਲਬ ਦੁੱਧ ਜਿਹੜਾ ਹੈਗਾ ਆ ਸਾਡੇ ਜਿੱਥੋਂ ਅਸੀਂ ਮੱਝਾਂ ਦਾ ਦੁੱਧ ਲੈਂਦੇ ਹਾਂ ਉਹਨਾਂ ਦੇ ਦੁੱਧ ਦੀ ਸ਼ਾਰਟੇਜ ਆ ਗਈ, ਉਹਨਾਂ ਨੇ ਸਾਰੀਆਂ ਬਾਨਾਂ ਦਾ ਘਟਾ ਦਿੱਤਾ ਜੀ
0: ਜੀ।
1: ਤੇ ਮੇਰੇ ਇੱਕ ਦੋ ਬੇਟੀਆਂ ਰਹਿੰਦੀਆਂ ਹੈਗੀਆਂ ਜੀ, ਉਹ ਬਚਪਨ ਚ ਉਹਨਾਂ ਦੀ ਮਾਂ ਮਰ ਗਈ ਸੀ ਤੇ ਮੈਂ ਬੱਚੇ ਜਿਹੜੇ ਹੈਗੇ ਉਦੇ ਪਾਲਦਾ ਵੀ ਆਪੇ ਜਿਹੜੇ ਵੱਡੇ ਹੋ ਕੇ ਚੱਲ ਜਾਣਗੇ ਕਿਤੇ, ਉਹ ਮੇਰੇ ਹੀ ਗੱਲ ਪੈ ਗਏ ਜੀ। ਉਹ ਮੈਨੂੰ ਸਵੇਰੇ ਹੀ ਤੜਕੇ ਦੁੱਧ ਪਾਉਣਾ ਪੈਂਦਾ ਉਹਨਾਂ ਨੂੰ, ਤੇ ਉਹ ਸ਼ਾਰਟੇਜ ਕਰਕੇ ਮੈਂ ਪੈਕਟ ਲੈ ਕੇ ਆਉਂਦਾ ਸੀ, ਉਹ ਪੈਕਟ ਵਾਲਾ ਨੀ ਦੁੱਧ ਪੀਂਦੀਆਂ ਜੀ
0: ਜੀ।
1: ਮੈਂ ਬੇਰਕਾ ਦਾ ਵੀ ਜਾ ਕੇ ਦੇਖ ਲਿਆ, ਮੈਂ ਅਮੂਲ ਦਾ ਲਿਆ ਕੇ ਵੀ ਦੇਖ ਲਿਆ, ਜਿਹੜਾ ਮੱਝ ਦਾ ਜਵਾਵਾਂ ਆਉਣਾ ਉਹ ਉਹਨਾਂ ਨੇ ਪੀਣਾ, ਉਹਦੀ ਦੂਜੇ ਦੀ ਅਸੀਂ ਚਾਹ ਬਣਾਉਣੀ ਜੀ।
0: ਕਿਆ ਬਾਤ ਹੈ ਜੀ, ਜਾਨਵਰ
2: ਮਤਲਬ ਜਾਨਵਰ ਸਿਆਣੇ ਨੇ
0: ਜੀ, ਬਿਲਕੁਲ ਹੈ ਜੀ,
1: ਬਿਲਕੁਲ ਜਾਨਵਰ ਸਿਆਣੇ ਹੈਗੇ ਆ। ਤੇ ਮੈਂ ਉਹੀ ਬੇਨਤੀ ਕਰਦਾ ਹੈਗਾ ਆ ਕਿ ਆਪਾਂ ਇੱਕ ਚੀਜ਼ ਦੀ ਐਪਰੀਹੈਂਸ਼ਨ ਦੇ ਵਿੱਚ ਵੀ ਹਾਂ ਜੀ ਇਹਦਾ ਨੁਕਸਾਨ ਹੋ ਜਾਊਗਾ, ਇਹਦਾ ਏਦਾਂ ਹੋ ਜਾਊਗਾ, ਆਪਾਂ ਨਿਰਾ ਵਿਰੋਧ ਨਾ ਕਰੀਏ, ਉਹਦੇ ਤੇ ਇੱਕ ਕੰਸੈਂਸਸ ਬਣਾਈਏ ਵੀ ਹਾਂ ਜੀ ਵੀ ਕਿਹੜੀ ਚੀਜ਼ ਜਿਹੜੀ ਹੈਗੀ ਆ ਉਹਦਾ ਸਾਨੂੰ ਫਾਇਦਾ ਹੋ ਸਕਦਾ, ਕਿਹੜੀ ਦਾ ਨੁਕਸਾਨ ਹੋ ਸਕਦਾ, ਉਹਦੇ ਮੁਤਾਬਕ ਜਿਹੜਾ ਹੈਗਾ ਆ ਗੱਲਬਾਤ ਕਰੀਏ, ਉਹਦੇ ਬਾਰੇ ਤੁਸੀਂ ਵੀ ਵਿਚਾਰ ਕਰਿਓ ਜੀ। ਤੇ ਮਿਹਰਬਾਨੀ ਸਰ, ਥੈਂਕ ਯੂ ਜੀ। ਹੋਰ
0: ਹਾਂਜੀ ਹਾਂਜੀ,
2: ਨੁਕਸਾਨ ਬਾਰੇ ਤਾਂ ਐ ਆ ਜੀ, ਜਿਹੜਾ ਉੱਥੇ ਦਾ ਦੁੱਧ ਆ ਨਾ ਜੀ, ਉਹਦੇ ਵਿੱਚ ਆਪਾਂ ਸੁਣਨ ਨੂੰ ਸਾਰਿਆਂ ਨੂੰ ਆਇਆ ਵੀ ਉਹ ਡੰਗਰਾਂ ਨੂੰ ਮੀਟ ਪਾਉਂਦੇ
0: ਜੀ,
2: ਵੀ ਉਹ ਤੋਂ ਬਣੀਆਂ ਹੋਈਆਂ ਵਸਤੂਆਂ ਕਹਿ ਲੋ ਵੀ ਉਹਦੇ ਕਰਕੇ ਆਪਾਂ ਨੂੰ ਪ੍ਰੋਬਲਮ ਆ, ਨਹੀਂ ਆਪਣੇ ਦੁੱਧ ਦੀ ਇੱਥੇ ਇੰਡੀਆ ਦੇ ਵਿੱਚ ਪੂਰਤੀ ਨਹੀਂ ਹੋ ਰਹੀ ਜੀ। ਲੋਕਾਂ ਨੇ ਸੱਚ ਆ ਤੁਹਾਡੀ ਗੱਲ, ਇਹ ਕਿੰਨੇ ਡੰਗਰ ਲੋਕਾਂ ਨੇ ਘਟਾਤੇ ਨੇ, ਪਸ਼ੂ ਘਟਾਤੇ ਨੇ ਜੀ ਇਹ
0: ਜੀ।
2: ਤਕਰੀਬਨ ਪਹਿਲਾਂ ਕੋਈ ਦੁੱਧ ਪਾਉਂਦਾ ਵੀ ਨਹੀਂ ਸੀ ਹੁੰਦਾ, ਵੇਚਦਾ ਨਹੀਂ ਸੀ ਹੁੰਦਾ
0: ਜੀ,
2: ਜਦੋਂ ਆਪਾਂ ਕਦੇ ਛੋਟੇ ਹੁੰਦੇ ਸੀ ਕਹਿਰਾ, ਤੇ ਇਹ ਤਾਂ ਹੁਣ ਚੱਲਣ ਚੱਲਿਆ ਕਿਉਂਕਿ ਮਹਿੰਗਾਈ ਨੇ ਲੋਕਾਂ ਦੀਆਂ ਟੀਕਾਂ ਕਢਾ ਰੱਖੀਆਂ ਨੇ ਜੀ
0: ਜੀ।
2: ਮਹਿੰਗਾਈ ਪਹਿਲਾਂ ਨਾ ਉਹ ਅੱਜ ਤੱਕ ਕਿੱਥੇ ਵੱਗ ਗਈ
0: ਜੀ,
2: ਇੱਕ ਪਸ਼ੂ ਨੂੰ ਰੱਖਣ ਤੇ ਖਰਚਾ ਪਤਾ ਕਿੰਨਾ ਆਉਂਦਾ ਜੀ
0: ਜੀ। ਮੈਂ ਮੀਟ ਵਗੈਰਾ ਜਾਂ ਵੇਸਟੇਜ ਵਗੈਰਾ ਜਿਹੜੀ ਹੈ ਮੀਟ ਦੀ ਉਹ ਮਿਲਾਉਂਦੇ ਆ, ਪਰ ਮੈਂ ਲੱਗਦਾ ਨੀ ਕਿ ਏਦਾਂ ਕਰਦੇ ਆ। ਚਲੋ ਸੁਣੀ ਸੁਣਾਈ ਗੱਲ ਜਿੱਦਾਂ ਤੁਸੀਂ ਵੀ ਦੱਸੀ ਆ, ਉਹ ਇੱਕ ਚੀਜ਼ਾਂ ਅਫਵਾਹ ਬਣ ਜਾਂਦੀ ਆ ਜਾਂ ਅੱਗੇ ਤੋਂ ਅੱਗੇ ਵੱਧਦੀ ਹੈ। ਹੁਣ ਜੇ ਇਸ ਚੀਜ਼ ਦੇ ਉੱਤੇ ਆਪਾਂ ਇਹ ਵੀ ਚੀਜ਼ ਦੇਖੀ ਜਾਵੇ ਕਿ ਜਿਹੜੀਆਂ ਹੁਣ ਜਿੱਦਾਂ ਆਪਾਂ ਖਾਦਾਂ ਪਾਉਂਦੇ ਹਾਂ ਫਸਲਾਂ ਨੂੰ, ਤੇ ਉਹ ਵੀ ਤਾਂ ਕਿਤੇ ਨਾ ਕਿਤੇ ਉਹ ਪਸ਼ੂਆਂ ਦੀਆਂ ਹੱਡੀਆਂ ਜਾਂ ਹੋਰ ਸਾਰੀਆਂ ਚੀਜ਼ਾਂ ਮਿਕਸ ਹੁੰਦੀਆਂ ਨੇ ਉਹਨਾਂ ਦੇ ਵਿੱਚ, ਤਾਂ ਉਹ ਫਿਰ ਉਹ ਆਪਾਂ ਉਹਦੇ ਉੱਤੇ ਵੀ ਪਾਬੰਦੀ ਲਾਵਾਂਗੇ ਫਿਰ ਉਸ ਚੀਜ਼ ਦੇ ਉੱਤੇ। ਸਰਚ ਮੈਂ ਜ਼ਰੂਰ, ਮੈਂ ਆਪਣੇ ਪੱਧਰ ਦੇ ਉੱਤੇ ਜ਼ਰੂਰ ਸਰਚ ਕਰਕੇ ਕਲੀਅਰ ਕਰਨ ਦੀ ਇਸ ਹਫ਼ਤੇ ਕੋਸ਼ਿਸ਼ ਕਰਾਂਗਾ ਕਿ ਸੱਚੀ ਹੀ ਫੀਡ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ ਹੈ ਜਾਂ ਨਹੀਂ ਹੈ।
2: ਖਿਲਾਫ਼ ਆ ਜਿਹੜੇ ਅਸੀਂ ਆ ਪਾਉਂਦੇ ਨੀ, ਆਪਾਂ ਚਾਰਾ ਪਾਉਂਦੇ ਆ, ਚਾਰ ਪਾਉਂਦੇ ਆ
0: ਅਚਾਰ,
2: ਇਹ ਅਚਾਰ ਵੀ ਪਸ਼ੂਆਂ ਲਈ ਘਾਤਕ ਆ ਜੀ ਇਹ, ਪਰ ਹਟਦੇ ਅਸੀਂ ਫੇਰ ਨਹੀਂ
0: ਜੀ।
2: ਇਹ ਸਾਨੂੰ ਛੋਟੀਆਂ ਛੋਟੀਆਂ ਗੱਲਾਂ ਧਿਆਨ ਰੱਖਣਾ ਚਾਹੀਦਾ, ਜਿਹੜਾ ਅਸੀਂ ਖੇਤ ਦੇ ਵਿੱਚ ਵੱਧ ਤੋਂ ਵੱਧ ਯੂਰੀਆ ਪਾਉਂਦੇ ਆ, ਉਹਨਾਂ ਦਾ ਵੀ ਕਣਕ ਰਾਹੀ ਸਾਨੂੰ ਅਸਰ ਆਉਣ ਲੱਗ ਗਿਆ ਜੀ, ਧਰਤੀ ਸਾਡੀ ਨਸ਼ੀਲੀ ਹੋ ਚੁੱਕੀ ਆ
0: ਜੀ। ਜੀ ਸੈਣੀ ਸਾਹਿਬ, ਤੁਸੀਂ ਕੁਝ ਕਹਿਣਾ ਚਾਹੁੰਦੇ?
2: ਇਹਦੇ ਵਿੱਚ ਕੋਈ ਦੋ ਰਾਵਾਂ ਨੀ ਹੈਗੀਆਂ
0: ਜੀ। ਹਾਂਜੀ ਜੀ
1: ਵੀਰ ਜੀ, ਮੇਰੀ ਬੇਨਤੀ ਇਹ ਹੈਗੀ ਆ, ਭਾਰੀ ਸਾਹਿਬ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਪਤਾ ਹੈਗਾ ਕਿ ਮੈਂ ਜ਼ਿੰਦਗੀ ਚ ਆਂਡੇ ਨੂੰ ਹੱਥ ਨਹੀਂ ਲਾਇਆ, ਨਾ ਮੈਂ ਆਟਾ ਖਾਦਾ ਨਾ ਮੈਂ ਮੀਟ ਖਾਦਾ। ਉਹਦੇ ਬਾਵਜੂਦ ਮੈਂ ਇਸ ਚੀਜ਼ ਦੇ ਹੱਕ ਦੇ ਵਿੱਚ ਆ, ਸਾਡੇ ਜਿਹੜੇ ਐਨ ਆਰ ਆਈ ਭਰਾ ਹੈਗੇ ਆ ਉਹੀ ਦੁੱਧ ਪੀ ਰਹੇ ਹੈਗੇ ਆ,
0: ਉਹੀ ਪੀਂਦੇ ਆ ਜੀ, ਬਿਲਕੁਲ ਹੈ ਜੀ।
1: ਹਾਂਜੀ, ਉਹ ਇਥੋਂ ਇੰਡੀਆ ਚੋ ਹੀ ਗਏ ਹੈਗੇ ਆ, ਉੱਥੇ ਜਾ ਕੇ ਉਹੀ ਦੁੱਧ ਪੀ ਰਹੇ ਹੈਗੇ ਆ। ਜੇ ਉਹ ਹਾਰਮਫੁਲ ਹੈ ਨੀ ਗਾ ਤੇ ਫੇਰ ਸਾਨੂੰ ਯੂਰੀ ਵਾਲਾ ਹਾਰਮਫੁਲ ਪੀਣ ਨਾਲੋਂ ਉਹ ਪੀਣਾ ਜਿਹੜਾ ਹੈਗਾ ਆ ਬੈਟਰ ਨੀ ਗਾ
0: ਜੀ। ਉੱਥੇ ਸਾਰੇ ਧਰਮਾਂ ਦੇ ਲੋਕ ਨੇ ਉੱਥੇ ਵੀ
2: ਖਾਣ ਲੱਗੇ ਜੀ, ਐ ਹੁਣ ਕਿਸੇ ਨੂੰ ਆਪਾਂ ਕੀ ਰੋਕਾਂਗੇ, ਕੀ ਕਹਾਂਗੇ, ਜਿਹਨੇ ਖਾਣਾ ਪੀਣਾ ਉਹ ਤਾਂ ਖਾਊ ਪੀ ਲਓ।
0: ਬਿਲਕੁਲ ਹੈ ਜੀ,
1: ਫਿਰ ਸਿਰਫ ਇਸ ਚੀਜ਼ ਕਰਕੇ ਵਿਰੋਧ ਵੀ ਉੱਥੇ ਦੀਆਂ ਗਾਵਾਂ ਜਿਹੜੀਆਂ ਆ ਫੀਡ ਖਾਂਦੀਆਂ ਤੇ ਆ ਨਹੀਂ ਖਾਂਦੀਆਂ, ਸਾਨੂੰ ਦੁੱਧ ਜੇ ਸ਼ੁੱਧ ਮਿਲਦਾ ਹੈਗਾ ਆ ਤੇ ਆਪਾਂ ਉਸ ਚੀਜ਼ ਦੇ ਉੱਤੇ ਲੋਕਾਂ ਨੂੰ ਕਿਉਂ ਭਰਮ ਦੇ ਵਿੱਚ ਪਾਈਏ ਜੀ।
0: ਨਾਲੇ ਫੀਡ ਤਾਂ ਸੈਣੀ ਸਾਹਿਬ ਤੁਹਾਡੀ ਗੱਲ ਚ ਥੋੜਾ,
1: ਮੈਂ ਕਹਿੰਦਾ ਜਿਹੜੀ
0: ਹੋਰ ਵਾਧਾ ਕਰਦਾ
1: ਡੈਨਮਾਰਕ,
0: ਡੈਨਮਾਰਕ ਦੀ ਜਿਹੜੀ ਫੀਡ ਕੰਪਨੀਆਂ ਨੇ ਨਾ ਬਣਾਉਣ ਗਿਆ ਤਿਆਰ ਕਰਦੀਆਂ, ਉਹਦਾ ਪੰਜ ਪੰਜ ਦਸ ਸਾਲ ਹੋ ਗਏ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਬੈਠ ਕੇ ਉੱਥੇ ਫੀਡ ਤਿਆਰ ਕਰ ਰਹੇ ਨੇ ਕਿ ਉਹਨਾਂ ਤੋਂ ਆਪਾਂ ਪੈਕਟਾਂ ਦੇ ਵਿੱਚ ਵੱਡੇ ਬੋਰਿਆਂ ਚ ਲੈ ਕੇ ਨੀ ਆ ਰਹੇ ਫੀਡ ਤਿਆਰ ਕੀਤੀ, ਉਹ ਪਾਉਂਦੇ ਨੀ
2: ਆਪਣੇ ਪਸ਼ੂਆਂ ਨੂੰ। ਆਪਣਾ ਆਪਣਾ ਤੇ ਉਹਨਾਂ ਦੇ ਕਲਚਰ ਦਾ ਬਹੁਤ ਫਰਕ ਆ ਜੀ।
0: ਨਹੀਂ ਕਲਚਰ ਨੀ ਬਾਈ ਜੀ, ਡੈਨਮਾਰਕ ਦੀ ਬਹੁਤ ਦੁੱਧ ਦੇ ਵਿੱਚ ਬਹੁਤ ਵੱਡੀ ਕੰਪਨੀਆਂ ਨੇ, ਡੈਨਮਾਰਕ ਗਾਵਾਂ ਦੇ ਮੱਝਾਂ ਦੇ ਦੁੱਧ ਜਾਂ ਪ੍ਰੋਡਕਟ ਮਿਲਕ ਪ੍ਰੋਡਕਟ ਦੇ ਉੱਤੇ ਬਹੁਤ ਮਸ਼ਹੂਰ ਹੈ। ਉਹਨਾਂ ਦੀਆਂ ਮੱਝਾਂ ਗਾਵਾਂ ਦਾ ਸਾਰਾ ਕੁਝ ਤੁਸੀਂ ਵੀਡੀਓ ਦੇਖਿਆ ਹੋਣਾ, ਉਹਨਾਂ ਦੇ ਢਿੱਡਾਂ ਨੂੰ ਢੱਕਣ ਲਾਏ ਹੋਏ ਨੇ ਉਹਨਾਂ ਦੇ, ਤੇ ਉਹ ਕੰਪਨੀਆਂ ਉੱਥੇ ਆ ਚੁੱਕੀਆਂ ਨੇ, 10-15 ਸਾਲ ਹੋ ਗਏ ਉਹਨਾਂ ਨੂੰ ਆਇਆਂ ਨੂੰ ਬੇਟਿਆਂ ਨੂੰ ਇੰਡੀਆ ਚ।
2: ਨਹੀਂ ਹੋ ਸਕਦਾ ਕੋਈ ਖਾਣਾ ਪੀਣਾ ਚਾਹੇ ਖਾ ਪੀ ਸਕਦਾ
0: ਜੀ ਜੀ ਸੈਣੀ ਸਾਹਿਬ,
2: ਇਹ ਤਾਂ ਆਪਾਂ ਕਿਸ
1: ਮੇਰੀ ਤਾਂ ਬੇਨਤੀ ਇਹ ਆ ਸਰ ਕਿ ਉਹਦੀਆਂ ਲੈਬ ਬਣਾਓ ਤੁਸੀਂ, ਤੇ ਜੇ ਉਹ ਦੁੱਧ ਜਿਹੜਾ ਹੈਗਾ ਆ ਹਾਰਮਫੁਲ ਨਹੀਂ ਹੈ, ਸਿਹਤ ਲਈ ਠੀਕ ਹੈਗਾ ਆ, ਤੇ ਮੈਂ ਤਾਂ ਉਹਨੂੰ ਕਹਿਣਾ ਹੈਗਾ ਆ ਵੀ ਇਟ ਇਜ਼ ਗੁੱਡ, ਇਟ ਇਜ਼ ਵੈਲਕਮਡ। ਹਾਂਜੀ, ਉਹਦਾ ਕਾਰਨ ਆ, ਕਾਰਨ ਇਹ ਅਸੀਂ ਦਵਾਈਆਂ ਖਾਂਦੇ ਆ, ਦਵਾਈਆਂ ਚ ਪਤਾ ਨੀ ਕੀ ਕੀ ਹੈਗਾ ਆ ਜੀ, ਅਸੀਂ ਮਾੜਾ ਦੁੱਧ ਪੀਣ ਨਾਲੋਂ ਜਿਹੜਾ ਹੈਗਾ ਆ ਵੀ ਜਿਹੜੀ ਚੀਜ਼ ਚੰਗੀ ਜੇ ਮਿਲ ਰਹੀ ਹੈਗੀ ਆ ਤੇ ਉਹਦੇ ਵਾਸਤੇ ਤਾਂ ਸਾਨੂੰ ਸਵਾਗਤ ਕਰਨਾ ਚਾਹੀਦਾ ਹੈਗਾ ਆ। ਆਪਣੀਆਂ ਲੈਬ ਬਣਾਓ, ਟੈਸਟਿੰਗ ਕਰਾਓ ਕੀ ਕੋਈ ਖਾਂਦਾ ਕੀ ਨਹੀਂ ਖਾਂਦਾ। ਗੱਲ ਤਾਂ ਇਹ ਵੀ ਹਾਰਮਫੁਲ ਨਾ ਹੋਵੇ, ਗੱਲ ਤਾਂ ਇਹ ਆ ਵੀ ਸਿਹਤ ਲਈ ਹਾਰਮਫੁਲ ਨਾ ਹੋਵੇ, ਸਿਹਤ ਲਈ ਠੀਕ ਹੋਣਾ ਚਾਹੀਦਾ।
2: ਨਹੀਂ ਨਹੀਂ, ਅੱਖਾਂ ਤੋਂ ਪਰੇ ਤਾਂ ਸਭ ਕੁਛ ਜਾਇਜ਼ ਆ ਜੀ, ਅੱਖਾਂ ਤੋਂ ਪਰੇ ਤਾਂ ਤੁਸੀਂ ਕੁਛ ਵੀ ਖਾ ਲਓ, ਅੱਖੀ ਦੇਖ ਕੇ ਤਾਂ ਬੰਦਾ ਮੱਖੀ ਨੀ ਨਿਕਲੀ ਜਾ ਸਕਦੀ
0: ਜੀ।
2: ਜਿਹੜੀ ਹੁਣ ਦਵਾਈਆਂ ਚ ਤੁਸੀਂ ਕਹਿ ਕੇ ਹਟੇ ਹੋ ਵੀ ਕੀ ਕੁਛ ਦਵਾਈਆਂ ਚ ਪੈਂਦਾ, ਕਿੰਨੀਆਂ ਡੁਪਲੀਕੇਟ ਦਵਾਈਆਂ ਬਣਦੀਆਂ ਨੇ, ਕਿਹੋ ਜਿਹੀਆਂ ਸਬ ਸਟੈਂਡਰਡ ਦਵਾਈਆਂ ਨੇ ਆਪਣੇ ਕੋਲ ਇੱਥੇ ਪਹੁੰਚਦੀ ਨੇ, ਆਪਾਂ ਖਾਂਦੇ ਹਾਂ। ਜਿਹੜੀ ਚੀਜ਼ ਦਾ ਨਹੀਂ ਪਤਾ ਕਦੇ ਖਾਧੀ ਵੀ ਜਾ ਸਕਦੀ, ਕੋਈ ਵੱਡੀ ਗੱਲ ਨੀ
0: ਜੀ,
2: ਪਰ ਜੇ ਤੁਹਾਨੂੰ ਪਤਾ ਲੱਗ ਜੇ ਆਪਾਂ ਉਹ ਖਾਂਦੇ ਤਾਂ ਨੀ ਹੈਗੇ ਜੀ। ਫਿਰ
1: ਸਰ ਮੇਰੀ ਬੇਨਤੀ ਉਹਦੀ ਲੈਬ ਤੋਂ ਟੈਸਟਿੰਗ ਕਰਾਓ, ਹਾਰਮਫੁਲ ਤਾਂ ਨਹੀਂ ਬੰਦੇ ਲਈ, ਨੁਕਸਾਨਦਾਇਕ ਤਾਂ ਨਹੀਂ ਹੈ ਨਾ। ਗੱਲ ਤਾਂ ਇਹ ਵੀ ਜੇ ਨੁਕਸਾਨਦਾਇਕ
2: ਸਾਡੀ ਸਰਕਾਰ ਜੀ, ਸੈਣੀ ਸਾਹਿਬ ਜੇ ਸਾਡੀ ਸਰਕਾਰ ਉਥੋਂ ਦੁੱਧ ਲੈ ਕੇ ਆਊਗੀ, ਟੈਸਟਿੰਗ ਕਰਵਾ ਕੇ ਲੈਂਦੀ ਨੇ ਜੀ, ਤੂੰ ਤੈਂ ਥੋੜਾ ਲੈਂਦੇ ਨੇ ਉਹ
0: ਜੀ।
1: ਮੈਂ ਇਸੇ ਕਰਕੇ ਕਹਿ ਰਿਹਾ ਹੈਗਾ ਸਾਡੇ ਜੋ
0: ਜੀ
1: ਸਾਡੇ ਜਿਹੜੇ ਯੂਰੀਆ ਦੇ ਨਾਲ ਜਿਹੜੇ ਬਣਦੇ ਹੈਗੇ ਆ ਉਹਦੇ ਨਾਲੋਂ ਤਾਂ ਚੰਗਾ ਹੀ ਹੋਊਗਾ।
0: ਬਿਲਕੁਲ, ਲੋ ਆਪਣੇ ਨਾਲ ਅਮਰੀਕਾ ਤੋਂ ਔਜਲਾ ਸਾਹਿਬ ਜੁੜੇ ਗਏ ਨੇ, ਉਹਨਾਂ ਨੂੰ ਪੁੱਛ ਲੈਂਦੇ ਆ ਉਹ ਦੁੱਧ ਕਿਹੜਾ ਪੀਂਦੇ ਆ ਉੱਥੇ। ਹਾਂਜੀ, ਸਤਿ ਸ੍ਰੀ ਅਕਾਲ ਔਜਲਾ ਸਾਹਿਬ।
1: ਪੀਂਦੇ ਆ, ਇੰਨਾ ਦਿਮਾਗ ਚੱਲਦਾ ਹੈ, ਪੀਂਦੇ ਹੀ ਆ।
2: ਅਰਜਵੀਰ ਸ਼ੈਲੀ ਵੀਰਾ,
1: ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ ਸ਼ੈਲੀ ਵੀਰ, ਤੇ ਵੀ ਗੀਤ ਲਿਖਣਾ ਪੈਣਾ ਵੀ, ਈਦ ਦਾ ਹੀ ਚੰਦ ਹੋ ਗਿਆ ਖਾਈ, ਤਾਂ ਆਪਣੇ ਅਹੁਦੇ ਵਧੀ ਜਾਂਦੇ ਨੇ ਲੀਡਰ ਹੌਲੀ ਹੌਲੀ। ਸਾਨੂੰ ਨਾ ਦੱਸਣਾ ਪਿਆ ਕਰੇ ਭਾਈ ਅਸੀਂ ਸ਼ੈਲੀ ਵੀਰੇ ਨੀ ਜਾਣਦੇ, ਸ਼ਾਇਦ ਸਾਨੂੰ ਨਹੀਂ ਜਾਣਦਾ ਲੱਗਿਆ
0: ਜੀ।
2: ਨਹੀਂ ਕੰਮ ਵਧੀਆ, ਗੱਲ ਜ਼ਿਆਦਾ ਹੋ ਗਿਆ ਜੀ ਹੁਣ। ਨਹੀਂ ਨਹੀਂ, ਹੱਸਦੇ ਆ ਵੀਰੇ, ਹੱਸਦੇ ਆ,
0: ਮਜ਼ਾਕ ਕਰਦੇ,
2: ਲਵ ਯੂ ਆ। ਤੇ ਸ਼ੈਲੀ ਵੀਰੇ, ਮੈਂ ਤੁਹਾਡੀਆਂ ਗੱਲਾਂ ਸੁਣ ਰਿਹਾ ਸੀ, ਮੈਨੂੰ ਨਾ ਇੱਕ ਗੱਲ ਇਹਦੇ ਵਿੱਚੋਂ ਇਹ ਨਿਕਲੀ
0: ਜੀ
2: ਕਿ ਕੋਈ ਵੀ ਚੀਜ਼ ਹੈ, ਆਪਾਂ ਦੇਖੋ ਆਪਾਂ ਉਹ ਉਮਰ ਹੰਢਾਈ ਹੋਈ ਹੈ ਤਕਰੀਬਨ, ਚਲੋ ਭਾਰ ਜੀ ਨਹੀਂ ਆਪਾਂ ਤਾਂ ਹੈਗੇ ਹੀ ਆ
0: ਜੀ,
2: ਜਦੋਂ ਆਪਣੇ ਸਾਰਾ ਕੁਛ ਘਰੇ ਹੀ ਹੁੰਦਾ ਸੀ,
0: ਬਿਲਕੁਲ
2: ਹੁੰਦਾ ਸੀ ਨਾ। ਘੱਟੋ ਘੱਟ ਮੈਂ ਇੱਕ ਚੀਜ਼ ਤਾਂ ਦੇਖੀ ਹੈ ਵੀ ਸਿਆਲਾਂ ਚ ਕੱਲਾ ਨੂਣ ਬਾਹਰੋਂ ਆਉਂਦਾ ਹੁੰਦਾ ਸੀ ਆਪਣੇ, ਬਾਕੀ ਦਾ ਬੱਟਾਂ ਤੋਂ ਹੀ ਨਹੀਂ ਸੀ ਮੁੱਕਦਾ ਹੁੰਦਾ ਸਮਾਂ।
0: ਭਾਜੀ ਮੈਂ ਵੀ ਇੰਨਾ ਨਵਾਂ ਨੀਗਾ,
2: ਨਹੀਂ ਨਹੀਂ, ਪਰ ਜਿਹੜੀ ਤੁਸੀਂ ਜਦੋਂ ਜਵਾਨ ਜੇ ਹੋਏ ਉਦੋਂ ਥੋੜਾ ਜਿਹਾ ਟ੍ਰੈਂਡ ਚੇਂਜ ਹੋ
0: ਗਿਆ, ਲੋੜ ਦਾ ਨਹੀਂ ਹੁੰਦੀ ਸੀ ਆਪਣੀ ਬਸ,
2: ਜਦੋਂ ਤੁਸੀਂ 16-17 ਸਾਲ ਦੇ ਹੋਏ ਨਾ ਜਦੋਂ, ਮਤਲਬ ਮੈਂ ਉਹ ਨੀ ਕਹਿੰਦਾ ਵੀ ਹਾਂ ਇਹ ਵੀ ਕਹਿ ਦਿੰਦੇ ਆ ਤੂੰ ਇੰਨਾ ਵੀ ਨਿਆਣਾ ਨੀ, ਤੇ ਮਤਲਬ ਕਹਿਣ ਦਾ ਇਹ ਹੈ ਕਿ ਜਦੋਂ ਅਸੀਂ ਘਰੋਂ ਇਹ ਚੀਜ਼ਾਂ ਸਾਡੇ ਹਾਲਾਤ ਘਰ ਦੇ ਇਹ ਬਣੀ ਗਏ
0: ਜੀ,
2: ਘਰਾਂ ਦੇ ਇਨਕਲੂਡ ਮਾਈ ਸੈਲਫ, ਮੈਂ ਇਹ ਨੀ ਕਹਿੰਦਾ ਵੀ ਮੈਂ ਬਾਹਰ ਹਾਂ
0: ਜੀ,
2: ਅਸੀਂ ਬਾਹਰੋਂ ਚੀਜ਼ਾਂ ਲਿਆਉਣ ਲੱਗ ਗਏ ਤੇ ਬਾਹਰ ਵਾਲੇ ਨੇ ਜਿਹੜਾ ਕੋਈ ਵੇਚਣਾ ਉਹ ਵੇਚੀ ਜਾਂਦੇ ਨੇ,
0: ਇੰਪੋਰਟ ਐਕਸਪੋਰਟ ਹੋਣਾ ਸ਼ੁਰੂ ਹੋ ਗਿਆ।
2: ਹਾਂਜੀ, ਦੁੱਧ ਦਾ ਵੀ ਇਹੀ ਹਾਲ ਹੋਇਆ ਛੱਲੀ ਵੀਰੇ, ਹੁਣ ਤੁਸੀਂ ਦੇਖੋ ਵੀ ਦੁੱਧ ਕਿੰਨਾ ਗਲਤ ਗਲਤ ਦੁੱਧ ਬਣ ਰਿਹਾ, ਪਿੱਛੇ ਵੀ ਆਪਾਂ ਰੌਲਾ ਪਾਇਆ ਸੀ ਉਦੋਂ ਜਦੋਂ ਬੇਰਕ ਵਾਲੇ ਨੇ ਸਟ੍ਰਾਈਕ ਕੀਤੀ,
3: ਮੰਨ ਰਿਹਾ ਜੀ ਤੁਹਾਡੀ ਗੱਲ, ਮੰਨ ਰਿਹਾ ਤੁਹਾਡੀ ਗੱਲ,
2: ਉਦੋਂ ਘਟਿਆ ਸੀ ਦੁੱਧ ਜੀ, ਬੇਰਕਾ ਚ ਸਟ੍ਰਾਈਕ ਸੀ ਦੁੱਧ, ਹੁਣ ਨਹੀਂ ਆ ਰਹੀ ਨਾਲ ਵਿਆਹਾਂ ਦਾ ਜ਼ੋਰ ਸੀ ਪੂਰਾ
0: ਜੀ।
2: ਕਿਉਂ ਸਾਡੇ ਨਾ ਅਸੀਂ ਮਤਲਬ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ, ਸਾਡੇ ਚ ਲਾਲਚ ਬਹੁਤ ਆ ਸੈਲਫ, ਮੈਂ ਅਮੀਰ ਹੋਵਾਂ ਦੂਆ ਮਰਦਾ ਇਸ ਚੀਜ਼ ਨਾਲ ਮਰੇ, ਇਹਨੂੰ ਕੋਈ ਫਰਕ ਨਹੀਂ ਪੈਂਦਾ,
0: ਬਿਲਕੁਲ
2: ਉਹ ਜ਼ਹਿਰ ਤਾਂ ਜ਼ਹਿਰੇ ਆ ਨਾ ਜਿਹੜੀ ਖੇਤਾਂ ਚ ਪਈ, ਜਿਹੜੀ ਖੇਤਾਂ ਚ ਜ਼ਹਿਰ ਪਈ ਉਹ ਆਪਾਂ ਵੀ ਅੱਜ ਖਾਣੇ ਆ ਤੇ ਕੱਲ ਨੂੰ ਸਾਡੇ ਜਵਾਕਾਂ ਨੇ ਖਾਣੀ ਹੈ
0: ਜੀ,
2: ਖਾਣੀ ਤੇ ਸਾਡੇ ਜਵਾਕਾਂ ਨੇ ਵੀ ਜ਼ਹਿਰ ਉਹੀ ਆ ਨਾ,
0: ਬਿਲਕੁਲ ਆ ਜੀ।
2: ਅਸੀਂ ਕਈ ਚੀਜ਼ਾਂ ਤੋਂ ਬਹੁਤ ਵੇਸਟ ਆ, ਮੈਂ ਇਹ ਨੀ ਕਹਿੰਦਾ ਵੀ ਸਾਰਾ ਕੁਛ ਹੁਣ
4: ਮਤਲਬ ਹਰ ਦੁੱਖ ਦਰਦ ਦਾ ਕਿਸਾਨ ਜਥੇਬੰਦੀਆਂ ਨੇ ਠੇਕਾ ਲਿਆ, ਪਰ ਕਈ ਚੀਜ਼ਾਂ ਦਾ ਪਾਰਟ ਬਣਾ ਕੇ ਇੱਧਰ ਨੂੰ ਧਿਆਨ ਦੇਣਾ ਬਣਦਾ
0: ਜੀ
4: ਥੋੜਾ ਬਹੁਤਾ। ਥੈਂਕ ਯੂ। ਘਰਾਂ ਚ ਦੁੱਧ ਜਿਹੜਾ ਬਣਦਾ ਹੈ, ਜਿਵੇਂ ਹੁਣ ਇੱਕ ਦਿਨ ਰਾਜਨ ਬਾਈ ਜੀ ਨੇ ਵੀ ਗੱਲ ਕਰੀ ਸੀ ਕਿ ਇਹਨਾਂ ਦੇ ਜਿੱਥੋਂ ਦੁੱਧ ਲੈਂਦੇ ਨੇ ਥੋੜਾ ਜਿਹਾ ਘੱਟ ਗਿਆ ਜਾਂ ਕੀ ਹੋ ਗਿਆ, ਇਹਨਾਂ ਨੂੰ ਬਾਹਰੋਂ ਦੁੱਧ ਲੈਣਾ ਪਿਆ, ਬਿੱਲੀ ਦੁੱਧ ਨੀ ਪੀਤਾ ਬਿੱਲੀ ਨੇ। ਦੇਖੋ ਕਿੱਡੀ ਵੱਡੀ ਇਹ ਇੱਕ ਸਵਾਲ ਹੈ ਵੀ ਬਿੱਲੀ ਨੇ ਦੁੱਧ ਨੀ ਪੀਤਾ ਹੈਗਾ
0: ਜੀ।
4: ਇਹਦੇ ਵੱਲ ਵੀ ਟੈਲੀਵਿਜ਼ਨ ਥੋੜਾ ਜਿਹਾ ਥੋੜੀਆਂ ਜਥੇਬੰਦੀਆਂ ਨੂੰ, ਮੈਂ ਨਹੀਂ ਕਹਿੰਦਾ ਸਾਰਾ ਕੁਝ ਤੁਸੀਂ ਉਹ ਕਰਿਆ ਹੋਇਆ ਕਿ ਤੁਹਾਨੂੰ ਵੀ ਸਾਰਾ ਜ਼ਿੰਮੇਵਾਰੀ ਹੈ, ਪਰ ਥੋੜਾ ਬਹੁਤਾ ਜੇ ਪਾਰਟ ਵੰਡ ਲਏ ਜਾਣ ਥੋੜਾ ਜਿਹਾ। ਅਸਲ ਚ ਗੱਲ ਇਹ ਹੈ ਵੀ ਜਥੇਬੰਦੀਆਂ ਵਾਲੇ ਵੀ ਅਸੀਂ ਹੋ ਆ ਨਾ, ਉਹ ਵੀ ਆਪਣੇ ਚੋ ਹੀ ਨੇ
0: ਜੀ।
4: ਪੰਜਾਬ ਇਹ ਆ ਕਿ ਉਹੀ ਘਰ ਨੇ, ਉਹੀ ਸਾਰਾ ਕੁਛ ਹੈ। ਸਾਡੇ ਸੈਲਫ ਰੈਸ ਬਹੁਤ ਜ਼ਿਆਦੇ ਆ, ਅਸੀਂ ਅਮੀਰ ਹੋਣ ਲਈ ਕੁਛ ਵੀ ਕਰ ਸਕਦੇ। ਆ 40-45 ਆਪਣੇ ਕੋਲ ਕਿੰਨੀਆਂ ਵੱਡੀਆਂ ਧਾਰਨਾ ਨੇ, ਮਾਲਟਾ ਕਾਂਡ ਹੋਇਆ ਸੀ, 45-45 ਲੱਖ ਲਾ ਕੇ ਅਸੀਂ ਜਾਨ ਜੋਖਮ ਵਿੱਚ ਪਾ ਕੇ ਅਮਰੀਕਾ ਆਉਣ ਨੂੰ ਤਿਆਰ ਹੈ।
0: ਬਿਲਕੁਲ
4: ਹੈ ਕਿ ਨਹੀਂ ਜੀ? ਜਾਨ
1: ਬਿਲਕੁਲ
0: ਜੀ।
4: ਹਾਂਜੀ ਹਾਂਜੀ ਬਾਈ ਦੱਸੋ।
2: ਮੈਂ ਤਾਂ ਔਜਲਾ ਸਾਹਿਬ ਇਹ ਕਹਿੰਦਾ ਸੀ, ਮੈਂ ਤਾਂ ਕੁਛ ਗੱਲਾਂ ਸੁਣ ਕਰਕੇ ਲਾ ਲੋ, ਕਰਨ ਕਰਕੇ ਲਾ ਲੋ, ਕੁਛ ਗੱਲਾਂ ਮੈਂ ਤਾਂ ਆਪਣੇ ਆਪ ਤੇ ਲਾਗੂ ਕਰਨ ਲੱਗ ਗਿਆ
0: ਜੀ।
2: ਲੋਕਾਂ ਨੂੰ ਦੱਸੀ ਦਾ ਜ਼ਰੂਰ ਆ, ਕਹੀ ਦਾ ਜ਼ਰੂਰ ਆ, ਕੋਈ ਅਸਰ ਕਰੇ ਚਾਹੇ ਨਾ ਕਰੇ
0: ਜੀ,
2: ਅਸੀਂ ਆਪਦੀ ਗੱਲ ਕਹਿ ਦੇਣੀ ਆ
0: ਬਿਲਕੁਲ,
2: ਪਰ ਅਸੀਂ ਆਪਣੇ ਆਪ ਤੇ ਲਾਗੂ ਕਰਨ ਲੱਗ ਗਏ ਵੀ ਜਦੋਂ ਅਸੀਂ ਲਾਗੂ ਕਰ ਲਿਆ ਤਾਂ ਸਾਰੇ ਕਰ ਲੈਣਗੇ।
4: ਬਿਲਕੁਲ ਆਹੀ ਮੈਂ ਕਹਿਣ ਲੱਗਿਆ ਸੀ, ਆਹੀ ਗੱਲ ਕਹਿਣ ਲੱਗੀ, ਆਪਾਂ ਆਪਦੇ ਆਪ ਤੇ ਲਾਗੂ ਕਰੀਏ। ਮੈਂ ਉਹੀ ਗੱਲ ਫੇਰ ਆ ਗਈ ਔਰ ਨੇਤਰ ਸਿੰਘ ਬਾਠਾਂ ਵਾਲੇ ਦੇ ਭੋਗ ਦੇ ਉੱਤੇ ਕਿਸਾਨ ਜਥੇਬੰਦੀ ਦੀਆਂ ਆਈ ਹੋਈਆਂ, ਉਹ ਮਤਲਬ ਸੜਕ ਤੇ ਜਿੰਨੀ ਸੜਕ ਸੀ ਉਨੀ ਨਾਲ ਜਿਹੜਾ ਕੱਚਾ ਰਾਹ ਸੀ ਉਹ ਨੀ ਛੱਡਿਆ ਸੀ। ਮੈਂ ਧਨੇਰ ਸੀ ਹੋਰ ਸੀ, ਉਹਨੂੰ ਦਿਖਾਇਆ, ਮੈਂ ਕਿਹਾ ਆਹ ਤਾਂ ਨੀ
0: ਜੀ
4: ਉਹਨਾਂ ਨੇ ਕਰਿਆ ਕਾਰਪੋਰੇਟ ਨੇ ਆ ਕੇ
0: ਜੀ,
4: ਆਹ ਤਾਂ ਕਾਰਪੋਰੇਟ ਨੇ ਇਹਨਾਂ ਕੀਤਾ ਹੈਗਾ
0: ਬਿਲਕੁਲ,
4: ਇਹ ਤਾਂ ਜੱਟਾਂ ਨੇ ਕੀਤਾ, ਕਿਸਾਨਾਂ ਨੇ ਕੀਤਾ
0: ਜੀ।
4: ਵੀ ਮਤਲਬ ਇੱਥੇ ਜੇ ਨਾਲ ਦੀ ਕੋਈ ਸਕੂਟਰ ਵੀ ਲੰਘਣਾ ਹੋਵੇ, ਲਿੰਕਨ ਰੋਡ ਸੀ ਉਹ, ਤੁਸੀਂ ਦੱਸੋ ਕਿਵੇਂ ਲੰਘੂ ਇੱਥੇ
0: ਜੀ,
4: ਇਹ ਕਿਹਨੇ ਕੀਤਾ ਜੀ
0: ਬਿਲਕੁਲ।
4: ਤੇ ਨੇਤਰ ਸਿੰਘ ਬਾਠਾਂ ਵਾਲਾ ਬੈਠਾ ਹੁੰਦਾ ਮਹਾਰਾਣੇ ਧਰਨਾ ਲਾਈ, ਤੇ ਧਰਨਾ ਤਾਂ ਪਿੰਡ ਲਾਉਣਾ ਚਾਹੀਦਾ ਪਹਿਲਾਂ
0: ਜੀ,
4: ਟੋਲ ਪਲਾਜ਼ੇ ਤੇ। ਜੇ ਅਸੀਂ ਇੱਕਣ ਜਿਵੇਂ ਤੁਸੀਂ ਆ, ਤੁਹਾਡੇ ਕੋਲ ਜਿੰਨੀ ਵੀ ਖੇਤੀ ਆ, ਜੇ ਉਹਦੀ ਤੁਸੀਂ ਆਪਦੇ ਆਪ ਕਰਨਾ, ਤੁਹਾਨੂੰ ਦੇਖ ਕੇ ਘੱਟੋ ਘੱਟ ਕੋਈ ਤਾਂ ਅਕਲ ਲਊਗਾ ਨਾ, ਕੋਈ ਤਾਂ ਸਟੈਪ ਫਾਰਵਰਡ ਹੋਊਗਾ ਹੀ।
0: ਬਿਲਕੁਲ ਹੈ ਜੀ
2: ਬਿਲਕੁਲ,
4: ਘਰ ਦੀ ਇੱਕ ਡੰਗਰ ਰੱਖ ਕੇ, ਘਰ ਦਾ ਇੱਕ ਡੰਗਰ ਰੱਖ ਕੇ ਜਿਵੇਂ ਮਰਜ਼ੀ ਆ ਦੁੱਧ ਪੀਓ, ਘੱਟੋ ਘੱਟ ਅਸੀਂ ਆਪਦੇ ਲਈ ਆਪਦੀ ਸਿਹਤ ਲਈ ਤਾਂ ਕਰੀਏ ਨਾ
0: ਜੀ।
2: ਔਜਲਾ ਸਾਹਿਬ ਯਕੀਨ ਕਰਿਓ, ਸੱਚ ਬੋਲ ਬੋਲ ਕੇ ਅੱਧਾ ਪਿੰਡ ਬੈਰੀ ਬਣਾ ਲਿਆ
0: ਜੀ।
2: ਜੇ ਕਿਸੇ ਨੂੰ ਕਹਿਣੇ ਅਗਲਾ ਗੁੱਸਾ ਕਰਦਾ, ਅਗਲਾ ਕਹਿੰਦਾ ਤੈਨੂੰ ਜ਼ਿਆਦੇ ਅਗਲਾ ਮੇਰੇ ਨਾਲ, ਫਿਰ ਇਹਦੇ ਕਰਕੇ ਆਪਦੇ ਤੇ ਲਾਗੂ ਕਰ ਲਿਆ ਵੀ ਆਪ ਹੀ ਕਰ ਲੋ, ਇਹਨਾਂ ਲੋਕਾਂ ਦੇਖ ਕੇ ਸੁਧਰ ਜਾਣ, ਹੋ ਸਕਦਾ ਬੋਲ ਕੇ ਨਾ ਸੁਧਰਦੇ ਹੋਣ
0: ਜੀ।
2: ਬਹੁਤ ਔਜਲਾ ਸਾਹਿਬ ਗਾਲਾਂ ਖਾਣੀਆਂ ਪੈਂਦੀਆਂ ਨੇ ਜਦੋਂ ਕਿਸੇ ਨੂੰ ਕਹਿੰਦੇ ਆ ਜਾਂ ਗੱਲ ਕਰਦੇ ਆ ਨਾ,
0: ਬਿਲਕੁਲ ਹੈ ਜੀ,
2: ਬਹੁਤ ਲੋਕਾਂ ਨੂੰ ਸਮਝਾਉਣਾ ਬਹੁਤ ਮੁਸ਼ਕਲ ਆ ਜੀ, ਬਹੁਤ ਮੁਸ਼ਕਲ ਆ ਔਜਲਾ ਸਾਹਿਬ, ਲੱਗਦਾ ਜੀ ਕਿ ਆਪਾਂ ਬੋਲਦੇ ਆ ਗੱਲ ਕਰਦੇ ਆ, ਪਰ
4: ਸਾਡੇ ਨਾਲ ਅਕਲ ਤਾਂ ਵੱਧ ਕਿਸੇ ਨੂੰ ਹੈ ਹੀ ਨੀ ਬਾਈ ਜੀ, ਆਪਣੇ ਨੂੰ ਅਕਲ ਨੀ ਵੱਧ ਕਿਸੇ ਨੂੰ ਹੈਗੀ, ਸਮਝਾ ਕਿੱਥੇ ਲੈਣਗੇ ਤੁਸੀਂ, ਸਮਝਾ ਤਾਂ ਸਕਦੇ ਨੀ, ਭੁੱਲ ਜਾਓ ਜੀ,
2: ਨਹੀਂ ਨਹੀਂ ਸਕਦੇ ਸੱਚ ਆ ਜੀ।
1: ਚਲੋ ਤੁਸੀਂ ਡਿਸਅਪੁਆਇੰਟ ਨਾ ਹੋਵੋ, ਜਿਹੜਾ ਬੰਦੇ ਦਾ ਹੋਕਾ ਦੇਣਾ ਫਰਜ਼ ਆ ਉਹ ਤੁਸੀਂ ਆਪਣਾ ਨਿਭਾਉਂਦੇ ਰਹੋ, ਬਾਕੀ ਜਿਹਦਾ ਭਰਾ ਵਕੀਲ ਹੋਵੇ ਉਹਨੂੰ ਵੈਸੇ ਨੀ ਘਬਰਾਉਣਾ ਚਾਹੀਦਾ। ਹਾਂਜੀ
2: ਬਿਲਕੁਲ ਜੀ ਬਿਲਕੁਲ, ਜਿਉਂਦੇ ਵਸਦੇ ਰਹੋ ਮੇਰੇ।
1: ਹਾਂਜੀ
0: ਥੈਂਕ ਯੂ
1: ਸ਼ਾਹਦੀ ਜੀ।
4: ਦੇਖੋ ਗੱਲ ਹੋਰ ਆ, ਤੁਸੀਂ ਘੱਟੋ ਘੱਟ ਆਪਦੇ ਲਈ ਇਹ ਚੀਜ਼ਾਂ ਪੈਦਾ ਕਰਨ ਲੱਗ ਜਾਓ, ਹਾਲਾਂਕਿ ਆਪਣੇ ਘਰਾਂ ਦੇ ਹਰੇਕ ਪਰਿਵਾਰ ਕੋਲ ਥੋੜਾ ਬਹੁਤਾ ਥਾਂ ਹੈਗਾ, ਤੁਸੀਂ ਉੱਥੇ ਆਪਦੇ ਘਰ ਲਈ ਸਬਜ਼ੀਆਂ ਬੀਜ ਸਕਦੇ ਹੋ, ਪਿਓਰ ਔਰਗੈਨਿਕ ਬੀਜ ਸਕਦੇ ਹੋ। ਆਪਾਂ ਬਹੁਤ ਕੁਛ ਛੱਡ ਗਏ, ਜਦੋਂ ਸਾਨੂੰ ਬਾਹਰੋਂ ਲੋੜ ਨਹੀਂ ਪਊ ਤਾਂ ਰੇਹੜੀ ਵਾਲਾ ਕਿਵੇਂ ਸਬਜ਼ੀ ਲੈ ਕੇ ਆਜੂ ਉਸ ਗਲੀ ਦੇ ਵਿੱਚ, ਜਾਂ ਪਤਾ ਹੀ ਆ ਭਾਈ ਇਹਨਾਂ ਨੇ ਖਰੀਦਣੀ ਹੋਏ ਨੀ
0: ਜੀ।
4: ਹਾਂਜੀ
2: ਤੁਸੀਂ ਯਕੀਨ ਕਰਿਓ, ਇਸ ਵਾਰ ਜਿਹਨੂੰ ਜ਼ਮੀਨ ਠੇਕੇ ਤੇ ਦਿੱਤੀ ਆ ਨਾ, ਉਹਨੂੰ ਪਹਿਲਾਂ ਇਹ ਗੱਲ ਕਹਿ ਕੇ ਦਿੱਤੀ ਆ ਵੀ ਥੈਲੇ ਤੋਂ ਵੱਧ ਰਿਹਾ ਨੀ ਪਾਵੇਗਾ, ਘੱਟ ਹੋਊ ਵੱਧ ਹੋਊ ਪੈਸੇ ਲੈ ਲਈ। ਜੇ ਮੈਂ ਫੜ ਲਿਆ ਰਿਹਾ ਪੈਂਦੇ ਨੇ ਇਹ ਤੋਂ ਉੱਥੀ ਜ਼ਮੀਨ ਛਡਾਊਂਗਾ, ਲਿਖਾ ਕੇ ਲਿਆ ਹੋਇਆ
0: ਜੀ।
4: ਨਹੀਂ ਉਹ ਠੀਕ ਹੈ, ਤੁਹਾਡੀ ਗੱਲ ਬਹੁਤ ਵਧੀਆ ਗੱਲ, ਮੈਂ ਉਹੀ ਕਹਿਣਾ ਵੀ ਆਪਣੇ ਆਪਾਂ ਆਪਣੇ ਘਰਾਂ ਚ ਥੋੜੇ ਥੋੜੇ ਥਾਂ ਹੈਗੀ ਨੇ, ਤੁਸੀਂ ਸਬਜ਼ੀਆਂ ਲਾ ਕੇ ਦੇਖੋ, ਸਬਜ਼ੀ ਇੰਨੀ ਉਤਰਦੀ ਹੈ, ਇੰਨਾ ਕੁਛ ਹੁੰਦਾ ਹੈ, ਮਤਲਬ ਤੁਹਾਨੂੰ ਲੋੜ ਹੀ ਨੀ ਪੈਂਦੀ
2: ਲੱਗੀ।
4: ਪਰ ਜੇ ਆਪਾਂ ਸ਼ੁਰੂ ਕਰਾਂਗੇ ਘਰਾਂ ਵਾਲੇ ਆਪਾਂ ਅਸੀਂ ਨਹੀਂ ਖਰੀਦਾਂਗੇ ਬਾਹਰੋਂ ਆਪੇ ਸਬਜ਼ੀ ਉੜਵਾ, ਕਿੰਨੀ ਸ਼ਰਮ ਦੀ ਗੱਲ ਆ ਕਿ ਸਾਗ ਦੇ ਗੰਨਾ ਪਿੰਡਾਂ ਚ ਵੇਖਣ ਆਉਂਦਾ, ਇਹ ਸ਼ਰਮ ਦੀ ਉਹ ਗੱਲ ਆ। ਹੋਰ ਕੀ ਹੈ ਜੀ ਇਹ
0: ਜੀ
2: ਔਜਲਾ ਸਾਹਿਬ, ਯਕੀਨ ਕਰ ਲਿਓ ਬਾਹਰਲੀ ਸਬਜ਼ੀ ਨਾ ਉਹ ਚਟਨੀ ਨਾਲ ਰੋਟੀ ਖਾਣੀ 10 ਗੁਣੇ ਵਧੀਆ ਜੀ।
0: ਜੀ
2: ਬਾਹਰਲੀਆਂ ਸਬਜ਼ੀਆਂ ਨਾ ਘਰ ਦੀ ਚਟਨੀ ਨਾਲ ਰੋਟੀ ਖਾਣੀ ਇੰਨਾ ਸਵਾਦ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ
0: ਜੀ ਜੀ।
1: ਆਪਣੇ
2: ਕਿਉਂਕਿ
1: ਨੌਬਤ ਆਉਂਦੀ
4: ਉਹਨਾਂ ਨੂੰ ਇੰਨਾ ਸ਼ੌਂਕ ਆ ਸਬਜ਼ੀਆਂ ਦਾ, ਮਤਲਬ ਸਬਜ਼ੀ ਨੀ ਮੁੱਕਦੀ ਆਪਣੇ ਘਰੇ
0: ਜੀ,
4: ਮਤਲਬ ਇੰਨਾ ਇੰਨੀ ਸਬਜ਼ੀ ਉਤਰਦੀ ਹੈ
0: ਜੀ
2: ਬਾਹਰਲੀ ਸਬਜ਼ੀ। ਕਿਲੋ ਘਰ ਦੀ ਸਬਜ਼ੀ ਪਾਈ ਆ
0: ਜੀ,
2: ਇੱਕ ਬਰਾਬਰ ਹੋਗੀ ਜਦ ਮਰਜ਼ੀ ਦੇ
0: ਜੀ।
2: ਆ ਘਰ ਦੇ ਕਈ ਵਾਰ ਨਾ ਮੁੱਠੀ ਦਾ ਕਰੇਲੇ ਉੱਤਰ ਦੇ ਹੁੰਦੇ ਨੇ, ਬਾੜ ਕਰੇਲੇ ਨੀ ਹੁੰਦੇ ਆਪਣੇ
0: ਜੀ,
2: ਉਹ ਮੁੱਠੀ ਕੋ ਉਤਰਦੇ ਹੁੰਦੇ ਨੇ, ਫੇਰ ਵੀ ਯਕੀਨ ਜਾਣੇ ਉਨੇ ਪਿਆਜ ਪਾ ਕੇ ਉਹ 3 ਟਾਈਮ ਚੱਲ ਜਾਂਦੇ ਨੇ
0: ਜੀ। ਬਿਲਕੁਲ ਹੈ ਜੀ, ਬਿਲਕੁਲ ਹੈ, ਸੋਚਣਾ ਪੈਣਾ।
4: ਗੱਲ ਇਹੀ ਹੈ ਚਾਹੇ ਅਮਰੀਕਾ ਤੋਂ, ਸਵਾਲ ਤਾਂ ਇਹ ਹੈ, ਸਵਾਲ ਤਾਂ ਹੈ ਕਿ ਅਮਰੀਕਾ ਤੋਂ ਦੁੱਧ ਲੈਣ ਦੀ ਲੋੜ ਕਿਉਂ ਪਈ ਸਾਨੂੰ, ਸਵਾਲ ਇਹ ਹੈ ਇਹਨਾਂ ਦਾ ਚੀਜ਼ ਵੇਚਣੀ ਹੈ। ਅਸੀਂ ਉਧਰ ਨੂੰ ਕਿਉਂ ਨੀ ਸੋਚਦੇ ਵੀ ਲੋੜ ਕਿਉਂ ਪਈ, ਕਿ ਜਦੋਂ ਅਸੀਂ ਉਹ ਉਗਾਉਣੋਂ ਹਟ ਗਏ ਅਸੀਂ ਉਹ ਦੁੱਧ ਬਣਾਉਣ ਉਹ ਕਰਨ ਲੱਗ ਗਏ। ਦੁੱਧ ਮਾੜਾ ਮਿਲਦਾ ਹੈ ਤੇ ਜਵਾਕਾਂ ਨੂੰ, ਜਿਵੇਂ ਰਾਜੇ ਦੀ ਧਾਰਨ ਕਿੱਡੀ ਵੱਡੀ ਹੈ, ਤੇ ਫਿਰ ਅਸੀਂ ਕਿਤੋਂ ਹੋਰ ਹੀ ਲਵਾਂਗੇ।
0: ਬਿਲਕੁਲ ਹੈ ਜੀ, ਬਿਲਕੁਲ ਹੈ।
4: ਬਿਲਕੁਲ
2: ਸਵਾਲ
4: ਧਰਨੇ ਤੇ ਤੁਸੀਂ ਬੈਠੇ ਹੋ, ਤੁਸੀਂ ਅਮਰੀਕਾ ਦਾ ਥੋੜੇ ਆਪਦੇ ਘਰੇ ਦੁੱਧ ਹੈ ਨੀ, ਤੁਸੀਂ ਮੁੱਲ ਲੈਂਦੇ ਹੋ।
1: ਵੀਰ ਜੀ ਮੇਰੀ ਬੇਨਤੀ ਸੁਣਿਓ, ਹਾਂਜੀ ਮੇਰੀ ਬੇਨਤੀ ਸੁਣਿਓ। ਸੈਕੰਡ ਵਰਲਡ ਵਾਰ ਦੇ ਵਿੱਚ ਨਾ ਜੀ, ਜਦੋਂ ਜਪਾਨ ਦੇ ਨਾਲ ਹੋਇਆ, ਬਾਅਦ ਦੇ ਵਿੱਚ ਨਾ ਅਮਰੀਕਾ ਨੇ ਜਪਾਨ ਦੇ ਉੱਤੇ ਏਦਾਂ ਦੀਆਂ ਹੀ ਨੀਤੀਆਂ ਠੋਸੀਆਂ ਤੇ ਏਦਾਂ ਦਾ ਹੀ ਇੱਕ ਐਗਰੀਮੈਂਟ ਕਰ ਲਿਆ ਉਹਨਾਂ ਨਾਲ
0: ਜੀ।
1: ਜਪਾਨ ਨੇ ਕੀ ਕੀਤਾ ਜੀ, ਉਹਨਾਂ ਨੇ ਅੰਦਰ ਖਾਤੇ ਜਿੱਦਾਂ ਸ਼ੈਲੀ ਵੀਰ ਜੀ ਕਹਿੰਦੇ ਹੈਗੇ ਨਾ ਜੀ, ਏਦਾਂ ਹੀ ਉਹਨਾਂ ਨੇ ਪਨ ਬਣਾ ਲਿਆ ਵੀ ਆਪਣੇ ਘਰ ਚ ਚੀਜ਼ ਪੈਦਾ ਕਰਨੀ ਆ ਇਹਨਾਂ ਦੀ। ਉਹਨਾਂ ਨੇ ਦੇਖਿਆ, ਉਹਨਾਂ ਨੇ ਸਟੋਰ ਵੀ ਖੋਲ ਦਿੱਤੇ, ਸਾਰਾ ਕੁਛ ਹੈਗਾ ਸੀਗਾ, ਉਹਨਾਂ ਨੇ ਸੌ ਖਾ ਲਈ ਵੀ ਇਹਨਾਂ ਦਾ ਸਮਾਨ ਨੀ ਖਰੀਦਣਾ। ਉਹ ਜਦੋਂ ਉਹਨਾਂ ਨੇ ਦੇਖਿਆ ਵੀ ਸਾਡੀ ਸੇਲ ਹੀ ਨੀ ਇੰਨੀ ਹੁੰਦੀ ਜਿੰਨਾ ਕਿਰਾਇਆ ਪੈ ਰਿਹਾ ਹੈਗਾ ਜਾਂ ਸਾਰਾ ਕੁਛ, ਉਹ ਆਪਣਾ ਸਮਾਨ ਚੱਕ ਕੇ ਵੈਸੇ ਹੀ ਵਾਪਸ ਚਲ ਗਏ ਜੀ।
0: ਦੇਖੋ ਇਟਲੀ ਦੇ ਵਿੱਚ ਪਿਛਲੇ ਸਮੇਂ ਚ ਸੈਣੀ ਸਾਹਿਬ, ਇਟਲੀ ਦੇ ਵਿੱਚ ਨਾ ਕੋਸ਼ਿਸ਼ ਕੀਤੀ ਕਿ ਮੈਕਡੋਨਲਡ ਜਾਂ ਇੱਦਾਂ ਦਾ ਖੋਲ ਲਈਏ ਜਾਂ ਪੀਜ਼ਾ ਹੱਟ ਜਾਂ ਇੱਦਾਂ ਆ ਜਾਵੇ, ਉਹ ਕਹਿੰਦੇ ਸਾਨੂੰ ਕਾਹਦੀ ਲੋੜ ਆ, ਅਸੀਂ ਤਾਂ ਦੁਨੀਆਂ ਨੂੰ ਸਿਖਾਉਂਦੇ ਹਾਂ ਪੀਜ਼ਾ ਬਣਾਉਣਾ ਜਾਂ ਇਹ ਬਰਗਰਾਂ ਬੁਰਗਰਾਂ ਦੀ ਲੋੜ ਨਹੀਂ। ਉੱਥੇ ਬਹੁਤ ਲੋਕ ਆਪ ਖੇਤੀ ਕਰਦੇ ਆ ਜੀ ਘਰਾਂ ਦੇ ਵਿੱਚ ਸਾਰਾ ਕੁਝ।
1: ਭਾਰੇ ਸਾਹਿਬ ਬੇਨਤੀ ਇਹ ਹੈਗੀ ਕਿ ਵੀਰ ਜੀ ਨੇ ਗੱਲ ਕੀਤੀ ਨਾ, ਜੇ ਡਿਮਾਂਡ ਹੋਊਗੀ ਤੇ ਉਹਨਾਂ ਨੂੰ ਹੈਗਾ ਵੀ ਨੌਬਤ ਕਿਉਂ ਆਈ ਹੈਗੀ ਉਹਨਾਂ ਦੇ ਵੇਚਣ ਦੀ ਤੇ ਇਹਨਾਂ ਦੇ ਖਰੀਦਣ ਦੀ।
0: ਆਪਣਾ
1: ਹਾਂਜੀ ਤੁਸੀਂ ਤਾਂ ਜਿਹੜਾ ਹੈਗਾ ਆ,
4: ਜੇ ਲੋਕੀ ਆ ਤੁਹਾਡੇ ਦਰਾਂ ਮੂਹਰੇ 10 ਮਿੰਟ ਹਾਕ ਮਾਰੂ, 5 ਮਿੰਟ ਹਾਕ ਮਾਰੂ, ਥੋੜੀ ਬੀਹੀ ਚ ਮਾਰੂ, ਜਾਂ ਕਿਸੇ ਨੇ ਇੱਕ ਦਿਨ ਆਊ, 2 ਦਿਨ ਆਊ, 4 ਦਿਨ ਆਊ, ਆਪੇ ਮੁੜ ਜੂ ਆ ਕੇ
0: ਮੁੜ ਜਾਣਾ ਜੀ। ਬਿਲਕੁਲ
1: ਇਹੀ ਆ, ਸਰਕਾਰਾਂ ਦੀ ਮਜਬੂਰੀ ਹੋ ਸਕਦੀ ਆ ਕੰਪਰੋਮਾਈਜ਼ ਕਰਨਾ ਜਾਂ ਐਗਰੀਮੈਂਟ ਕਰਨਾ, ਪਰ ਜੇ ਲੋਕੀ ਡਿਮਾਂਡ ਹੀ ਨਾ ਰੇਜ਼ ਕਰਨਗੇ, ਡਿਮਾਂਡ ਹੀ ਨਾ ਹੋਊਗੀ ਤੇ ਫਿਰ ਆਪਣੇ ਆਪ ਅਗਲੇ ਮੁੜ ਜਾਣਗੇ ਜੀ, ਜਿੱਦਾਂ ਮਰਜ਼ੀ ਆ। ਅਗਲਿਆਂ ਨੇ ਦੇਖਣਾ ਵੀ ਹਾਂ ਜੀ ਸਾਡੀ ਕੋਸਟ ਵੱਧ ਪੈ ਰਹੀ ਹੈਗੀ, ਸਾਨੂੰ ਪ੍ਰੋਫਿਟ ਘੱਟ ਹੋ ਰਿਹਾ, ਡਿਮਾਂਡ ਤਾਂ ਨਿਕਲਦੀ ਨੀ ਜੀ।
2: ਨਹੀਂ ਸੀਗੀ ਜਦੋਂ ਗੱਲ, ਫਿਰ ਲੜਾਈ ਉੱਥੇ ਆ ਜਾਂਦੀ ਆ, ਸਾਡੀ ਸਰਕਾਰ ਨੂੰ ਚਾਹੀਦਾ ਸਭ ਤੋਂ ਬਚਾਅ ਵੀ ਇੱਥੇ ਹੁੰਦਾ ਕੀ ਨੀ, ਬਾਹਰੋਂ ਕਿਉਂ ਖਰੀਦੀ ਆ,
1: ਇੱਥੇ ਹੁੰਦਾ ਕੀ ਆ ਯੂਰੀਆ ਵਾਲਾ ਦੁੱਧ,
2: ਤੁਸੀਂ ਹੁਣ ਤੱਕ ਯੂਰੀਆ ਵਾਲਾ ਦੁੱਧ ਪੀਂਦੀ ਆਏ ਹੋ?
1: ਨਹੀਂ ਸਰ ਇਹ ਹੁਣ ਜਿਹੜਾ ਹੈਗਾ ਕੰਮ ਵਧੀਆ ਹੈਗਾ, ਜਦੋਂ ਡਿਮਾਂਡ ਜ਼ਿਆਦਾ ਹੋ ਗਈ ਹੈਗੀ ਆ, ਉਹ ਡੰਗਰ ਰਹੇ ਨੀ ਹੈਗੇ ਲੋਕਾਂ ਦਾ ਟ੍ਰੈਂਡ ਨਹੀਂ ਰਿਹਾ। ਮੈਂ ਤਾਂ ਬੇਨਤੀ ਕੀਤੀ ਹੈਗੀ ਉਹ ਵੀ ਨੌਬਤ ਕਿਉਂ ਆਵੇ, ਮੈਂ ਕਹਿੰਦਾ ਹੈਗਾ ਆ ਵੀ ਜੇ ਉਹ ਕੰਪੀਟੀਸ਼ਨ ਤੇ ਆਉਣਗੇ ਤੇ ਸਾਡੇ ਕੋਲ ਓਰਿਜਿਨਲ ਪ੍ਰੋਡਕਟ ਮੌਜੂਦ ਹੋਊਗਾ ਤੇ ਉਹ ਆਪੇ ਹੀ ਮੁੜ ਜਾਣਗੇ ਜੀ, ਉਹਦੇ ਵਿੱਚ ਤਕਰਾਰ ਵਾਲੀ ਤਾਂ ਗੱਲ ਹੀ
0: ਨਹੀਂ, ਤਾਂ ਚੈੱਕ
1: ਹੋਇਆ ਹੋਊਗਾ ਵੀ
0: ਮਤਲਬ ਕਿ ਕੰਪੀਟੀਸ਼ਨ ਹੋਊਗਾ ਸਾਡੇ ਕੋਲ ਚੋਇਸ ਹੋਏਗੀ, ਆਪਾਂ ਜਿਹੜਾ ਮਰਜ਼ੀ ਖਰੀਦ ਲਈਏ ਨਾ, ਜਿਹੜਾ ਸਾਡਾ ਜੇਬ ਇਜਾਜ਼ਤ
1: ਦੇਵੇਗੀ
0: ਜੇ ਸਾਨੂੰ। ਹੁਣ ਦੇਖੋ ਜੇ ਇੱਥੇ ਕਈ ਵਾਰੀ ਹੈ ਨਾ ਸ਼ੁੱਧ ਦੁੱਧ ਫੁੱਲ ਫੈਟ ਵਾਲਾ ਲੱਗਿਆ ਹੁੰਦਾ ਹੈ ਤਾਂ ਉਹ ਜਾਂ ਜਿਹੜੇ ਖਾਸ ਕੁਝ ਜਿਹੜੇ ਪ੍ਰੋਡਕਟ ਹੈਗੇ ਆ ਉਹ ਹੱਥੋਂ ਹੱਥੀ ਵਿਕ ਜਾਂਦੇ ਆ। ਹੁਣ ਇੱਥੇ ਦੀ ਫਿਸ਼ ਹੈ ਜੀ ਸੈਲਮਨ ਫਿਸ਼ ਆ, ਠੀਕ ਹੈ, ਉਹ ਇੱਥੇ ਮਤਲਬ ਕਿ ਇੰਨੀ ਮਸ਼ਹੂਰ ਆ ਕਿ ਉਹ ਇੰਨੀ ਹੈਲਥੀ ਵੀ ਆ ਕਿ ਲੋਕ ਮਤਲਬ ਕਿ ਉਸਨੂੰ ਉਹੀ ਫਿਸ਼ ਪਹਿਲਾਂ ਸਮਿਆਂ ਦੇ ਵਿੱਚ 8-9 ਯੂਰੋ ਦੀ ਕਿਲੋ ਹੁੰਦੀ ਸੀ ਤੇ ਅੱਜ ਉਹੀ ਫਿਸ਼ ਜਿਹੜੀ ਆ 18-20-25 ਯੂਰੋ ਤੱਕ ਵੀ ਲੋਕ ਪੇ ਕਰਨ ਨੂੰ ਤਿਆਰ ਨੇ ਕਿਉਂਕਿ ਉਹਦੇ ਵਿੱਚ ਕੁਆਲਿਟੀ ਹੈ ਜੀ। ਤੇ ਉਹੀ ਜੇ ਪੰਜਾਬ ਦਾ ਦੁੱਧ ਵਧੀਆ ਹੋਏਗਾ ਕੁਆਲਿਟੀ ਹੋਏਗੀ ਲੋਕ।
4: ਜਿਹੜੇ ਰਾਜਨ ਜੀ ਗੱਲ ਕਰਕੇ ਗਏ ਨਾ ਸ਼ੈਲੀ ਬੀਨ ਜਿਹੜਾ ਸਵਾਲ ਕਰਦਾ, ਉਹਨਾਂ ਨਾਲ ਲੜਨੋਂ ਪਹਿਲਾਂ ਅਸੀਂ ਆਪਦੇ ਆਪ
0: ਨੂੰ ਸੁਧਾਰ ਲਈਏ। ਬਿਲਕੁਲ ਹਾਂਜੀ,
4: ਕੁਦਰਤੀ ਮੈਂ ਤਾਂ ਇਹ ਕਹਿੰਦਾ ਆ ਵੋਟਾਂ ਵੇਲੇ ਆ ਰੈਲੀਆਂ ਤੇ ਜੇ ਹਰ ਇੱਕ ਬੰਦਾ ਸਵੇਰੇ ਉੱਠ ਕੇ 10 ਮਿੰਟ ਆਪਦੇ ਘਰ ਦਾ ਆਲਾ ਦੁਆਲਾ ਸਵਾਰਨ ਲੱਗ ਜੇ ਪਿੰਡ ਆਪੇ ਸਿਵਰ ਜਾਣਾ,
0: ਸਵਰਗ ਬਣ ਜਾਣਾ। ਬਿਲਕੁਲ
4: ਆਪਦੇ ਆਪੇ 4 ਦਰਖਤ ਲਾਏ ਹੁਣ ਘਰ ਦੇ ਕੋਲ ਤੇ ਉਹਨੂੰ ਤੁਸੀਂ ਸਵੇਰੇ ਉੱਠ ਕੇ ਪਾਣੀ ਪਾਓ ਤੇ ਸਫਾਈ ਕਰੋ, ਆਪਦੀ ਜਿਹੜੀ ਨਾਲੀ ਲੰਘਦੀ ਉਹਨੂੰ ਢੱਕੀ ਹੋਵੇ, ਨਾਲੀ ਸਫਾਈ ਹੋਈ ਹੋਵੇ ਤੇ ਸਾਨੂੰ ਉਧਰ ਨੂੰ ਝਾਕਣ ਦੀ ਲੋੜ ਨਾ ਪਵੇ। ਜੇ ਇੱਕ ਘਰ 100 ਰੁਪਏ ਵੀ ਪੰਚਾਇਤ ਨੂੰ ਦੇਣ ਲੱਗ ਜੇ, ਪੰਚਾਇਤ ਨੂੰ ਵੀ ਦੇਣ ਦੀ ਲੋੜ ਨੀ, ਕੋਈ ਇਹੋ ਜਿਹਾ ਸਿਸਟਮ ਸੈਟ ਅਪ 4 ਬੰਦੇ ਕਰਕੇ ਉਹਨਾਂ ਨੂੰ ਤਨਖਾਹ ਨਿਕਲੇ ਤੇ ਉਹਨਾਂ ਨੂੰ ਹੋਵੇ ਭਾਈ ਤੁਸੀਂ ਕੋਈ ਕੂੜਾ ਕਰਕਟ ਅਸੀਂ ਇਕੱਠਾ ਕਰਕੇ ਰੱਖਿਆ ਹੋਊਗਾ ਇਹ ਤੁਸੀਂ ਚੱਕਣਾ
0: ਜੀ।
4: ਹਾਂਜੀ, ਆਪ ਜਦ ਗੌਰਮੈਂਟ ਕਹਿੰਦੀ ਨੂੰ ਅਸੀਂ ਝਾਕਾਂਗੇ ਨੀ, ਲੀਡਰ ਦਾ ਆ ਕੇ ਸਾਡੇ ਆਪ ਗੋਡੀ ਬੈਠਣਗੇ
0: ਵੀ ਦੱਸੋ ਕੰਮ ਦੱਸੋ ਭਾਈ ਕੰਮ ਕਿਹੜਾ ਕਰਾਈਏ ਤੁਹਾਡਾ।
4: ਅਸੀਂ ਲੀਡਰ ਦੇ ਘਰੇ ਜਾ ਕੇ ਤਾਂ ਸਾਰੀ ਦਿਹਾੜੀ ਲਾਏ ਉਹਨਾਂ ਦੇ ਫੋਟੋ ਖਿਚਾਉਣ ਦੇ ਮਾਰੇ ਤੇ ਘਰ ਦੇ ਮੂਹਰੇ ਸਾਡੇ ਗੰਦ ਪਿਆ ਹੁੰਦਾ ਅਸੀਂ ਉਹ ਨੀ ਚੱਕਦੇ।
0: ਬਿਲਕੁਲ ਹੈ, ਬਿਲਕੁਲ ਹੈ,
4: ਹਲ ਹਲ ਕਰਦੇ ਕਦੇ ਪੰਚਾਇਤ ਦੀ ਇਲੈਕਸ਼ਨ ਆ ਗਈ, ਕਦੇ ਸੁਸਾਇਟੀ ਦੀ ਇਲੈਕਸ਼ਨ ਆ ਗਈ, ਕਦੇ ਜ਼ਿਲ੍ਹਾ ਪ੍ਰੀ ਸਵੇਰ ਤੋਂ ਲੈ ਕੇ ਹਲਾ ਲਾ ਇਹ ਤਾਂ ਸਾਡੇ ਕੋਲ ਸਾਰਾ ਟਾਈਮ ਹੈਗਾ
0: ਜੀ।
4: ਜਿੱਥੋਂ ਅਸੀਂ ਸਾਹ ਲੈਣਾ, ਜਿੱਥੋਂ ਅਸੀਂ ਖਾਣਾ, ਜਿੱਥੋਂ ਅਸੀਂ ਪੀਣਾ, ਉਹ ਅਸੀਂ ਗਦਲਾ ਕਰ ਲਿਆ, ਉਹਨੂੰ ਸੁਧਾਰਨ ਲਈ ਸਾਡੇ ਕੋਲ ਕੋਈ ਟਾਈਮ, ਇੱਕ ਮਿੰਟ ਨੀ ਕਹਿ ਕੇ ਦੇਖ ਲਓ
0: ਜੀ
4: ਕਿਹਦੇ ਕੋਲ ਹੈ
0: ਜੀ। ਬਿਲਕੁਲ ਹੈ ਜੀ, ਬਿਲਕੁਲ
4: ਹੈ, ਕਿਸੇ ਕੋਲ ਟਾਈਮ
0: ਜੀ।
4: ਰੈਲੀ ਚਾਹੇ ਅੰਮ੍ਰਿਤਸਰ ਹੋਵੇ, ਪਰ ਸਵੇਰੇ ਚਮਚਾ ਲਵਾਉਣ ਵਾਲਾ ਆਵੇ ਤੇ ਸ਼ਾਮ ਨੂੰ ਮੁੜਦੇ ਨੂੰ ਬੋਤਲ ਦੇਣ ਵਾਲਾ ਹੋਵੇ, ਅੰਮ੍ਰਿਤਸਰ ਲੈ ਜਾਓ ਚਾਹੇ ਕਲਾਹੇ ਤੋਂ, ਸਵੇਰ ਨੂੰ ਬਹਿ ਜਾਣਗੇ ਪੈਰਾਂ ਭਾਨੇ
0: ਜੀ
4: ਤਿਆਰ ਹੋ ਕੇ।
0: ਬਿਲਕੁਲ,
4: ਸਾਡੀ ਸੋਚ ਕਿੱਧਰ ਨੂੰ ਗਈ ਹੋਈ ਹੈ, ਪਹਿਲਾਂ ਪਿੰਡੋਂ ਸ਼ੁਰੂ ਕਰੋ, ਪਿੰਡ ਦੇ ਵਿੱਚ ਸ਼ੁਰੂ ਕਰੋ। ਕਾਰਪੋਰੇਟ ਮੈਂ ਨੀ ਕਹਿੰਦਾ ਕਾਰਪੋਰੇਟ ਚੰਗੀ ਮਾੜੀ ਹੈ, ਮੈਂ ਉਦਣ ਆਹੀ ਗੱਲ ਕਹੀ ਸੀ, ਉਹ ਤਾਂ ਕਾਰਪੋਰੇਟ ਨੂੰ ਬਾਅਦ ਚ ਗਾਲਾਂ ਕੱਢ ਲਿਓ
0: ਜੀ,
4: ਪਹਿਲਾਂ ਜਿਹੜਾ ਪਿੰਡਾਂ ਚ ਹੈ ਬਾਠਾਲਾ ਵਾਲੇ ਏਡੇ ਬਾਜ਼ਾਰ ਤਾਂ ਇੰਨੇ ਵਧੀਆ ਦਿੰਦੇ, ਮੈਂ ਹੀ ਬੋਲਿਆ ਮੈਂ ਬਾਠਾਲਾ ਬਾਜ਼ਾਰ ਵਧੀਆ ਹੁੰਦਾ, ਮਾਹੌਰਾਣੇ ਦੇ 8 ਕਿਲੋਮੀਟਰ ਦੇ ਧਰਨਾ ਦਿੰਦੇ ਆ, ਪਿੰਡ ਦੇ ਵਿੱਚ ਤਾਂ ਕੀ ਕੁਛ ਹੋਇਆ ਪਿਆ
0: ਜੀ,
4: ਇਹ ਕਾਰਪੋਰੇਟ ਨੇ ਨੀ ਕੀਤਾ, ਇਹ ਅਸੀਂ ਉਹ ਕੀਤਾ,
0: ਬੱਟਾਂ ਨੀ ਛੱਡੀਆਂ। ਬਿਲਕੁਲ ਹੈ ਜੀ,
4: ਹਾਂ ਇਹ ਕਿਹਨੇ ਕੀਤਾ, ਇਹ ਕਾਰਪੋਰੇਟ ਨੇ ਕੀਤਾ, ਇੱਥੇ ਕਾਰਪੋਰੇਟ ਆ ਗਈ
0: ਜੀ,
4: ਸ਼ੁਰੂ ਹਮੇਸ਼ਾ ਹੀ ਘਰ ਤੋਂ ਕਰਨਾ ਪੈਂਦਾ ਹੁੰਦਾ।
0: ਬਿਲਕੁਲ ਹੈ ਜੀ, ਬਿਲਕੁਲ ਗੱਲ ਤਾਂ ਸੈਣੀ ਸਾਹਿਬ ਤੇ ਆਪਣੇ ਸ਼ੈਲੀ ਬਾਈ ਜੀ ਔਜਲਾ ਸਾਹਿਬ ਗੱਲ ਹੈਗੀ ਇਮਾਨਦਾਰੀ ਦੀ, ਉਹ ਸ਼ੁਰੂ ਸਾਡੇ ਤੋਂ ਹੋਣੀ ਹੈ, ਅਸੀਂ ਹੋਰਾਂ ਤੋਂ ਭਾਲੀ ਜਾਂਦੇ ਹਾਂ ਇਮਾਨਦਾਰੀ, ਪਰ ਆਪ ਬਣਨਾ ਪੈਣਾ, ਜ਼ਿੰਮੇਵਾਰ ਵੀ ਬਣਨਾ ਪੈਣਾ, ਇਮਾਨਦਾਰ ਵੀ ਬਣਨਾ ਪੈਣਾ ਜੇ ਸੁਧਾਰ ਕਰਨਾ। ਤਾਂ
4: ਮੈਂ ਇੱਕ ਛੋਟੀ ਜੀ ਤੁਹਾਨੂੰ ਫੇਰ ਦੁਬਾਰਾ ਜੋਸ਼ਨ ਹੁੰਦਾ ਜੀ, ਜੋਸ਼ਨ ਮੁੰਡਾ ਟਵਾਣਾ ਰੇਡੀਓ ਤੇ ਆਉਂਦਾ ਹੁੰਦਾ ਜੀ, ਚਲੋ ਇੱਧਰ ਦੀ ਘੁੰਮਦਾ ਘੁੰਮਦਾ ਅਮਰੀਕਾ ਆ ਗਿਆ
0: ਜੀ,
4: ਮੈਨੂੰ ਇੱਕ ਦਿਨ ਗੱਲ ਕਰਨ ਲੱਗ ਗਿਆ, ਮੈਂ ਉਹਨੂੰ ਇੱਕ ਸਵਾਲ ਪੁੱਛਿਆ, ਮੈਂ ਕਿਹਾ ਛੋਟੇ ਵੀਰ ਮੈਨੂੰ ਇੱਕ ਗੱਲ ਦੱਸ, ਕਹਿੰਦਾ ਹਾਂ
0: ਜੀ,
4: ਮੈਂ ਕਿਹਾ ਵੀ ਕੋਈ ਕਲਾਸ ਲੱਗੀ ਹੈ ਤੇਰੀ ਸਫਾਈ ਦੇ ਉੱਪਰ, ਕਹਿੰਦਾ ਕੋਈ ਨੀ, ਮੈਂ ਕਿਹਾ ਤੇਰਾ ਜੀ ਕਰਦਾ ਕਾਗਜ਼ ਜਾਂ ਕੋਈ ਚੀਜ਼ ਐ ਸੁੱਟਣ ਨੂੰ ਭਗਾ ਕੇ, ਕਹਿੰਦਾ ਜੀ ਭਗਾ ਕੇ ਸਿੱਟਣ ਨੂੰ ਤਾਂ ਕੀ, ਮੈਂ ਪੰਪ ਤੇ ਕੰਮ ਕਰਦਾ, ਕੋਈ ਬਾਹਰ ਕਾਗਜ਼ ਪਿਆ ਮੈਂ ਉਹ ਵੀ ਚੱਕ
0: ਕੇ,
4: ਮੈਂ ਕਿਹਾ ਤੈਨੂੰ ਕਿਸੇ ਨੇ ਕਲਾਸ ਲਾਈ ਹੈ ਇਹਦੀ, ਕਹਿੰਦਾ ਨਹੀਂ, ਮੈਂ ਕਿਉਂ, ਕਹਿੰਦਾ ਚੰਗਾ ਨੀ ਲੱਗਦਾ ਬਾਹਰ ਇੰਨੀ ਸਫਾਈ ਹੈ, ਇਹ ਕਰਨੀ ਕੀ ਨੀ, ਤੇ ਅਸੀਂ ਕੱਪ ਬਾਹਰ ਮਾਰਦੇ ਆ
0: ਜੀ,
4: ਕਾਰ ਚ ਜਾਂਦੇ ਜਾਂਦੇ ਮਾਰਦੇ ਆ ਕਿ ਨਹੀਂ,
0: ਬਿਲਕੁਲ,
4: ਆ ਸੜਕਾਂ ਦੇ ਕਾਗਜ਼ ਕੱਪ ਜਿਹੜੇ ਆਲੇ ਦੁਆਲੇ ਪਏ ਨੇ, ਰਾਤਾਂ ਨੂੰ ਪੀ ਕੇ ਕੋਈ ਪਾਣੀ ਪੀ ਕੇ ਬੋਤਲ ਬਾਹਰ ਮਾਰਦਾ, ਭਗਾ ਕੇ
0: ਕੋਈ
4: ਬਾਹਰ ਮਾਰਦਾ
0: ਜੀ,
4: ਦੇਖੋ ਉਹਨੂੰ ਮੈਂ ਬੈਲਟ ਹੈ, ਗੱਡੀ ਸਟਾਰਟ ਕਰੀ ਹੈ ਪਹਿਲਾਂ ਬੈਲਟ ਨੂੰ ਹੱਥ ਜਾਂਦਾ,
0: ਹੱਥ ਚੱਲ ਜਾਂਦਾ,
4: ਕਿਸੇ ਨੇ ਕਿਹਾ ਤਾਂ ਨਹੀਂ, ਪਤਾ ਹੈ ਵੀ ਇੰਨੇ ਚ ਪਊਗੀ ਇਹ,
0: ਨਾਲੇ ਪਊਗੀ ਵੀ ਆਪਣੀ ਸੇਫਟੀ ਵੀ ਹੈ ਨਾ, ਜਾਨ ਵੀ ਬਚਦੀ ਹੈ
4: ਸੇਫਟੀ
0: ਜੀ,
4: ਬਸ ਸਾਡੇ ਤਾਂ ਕਹਿੰਦੇ ਨੇ ਚੱਲ ਇੱਥੇ ਪੁਲਿਸ ਵਾਲਾ ਜਾਣ ਦਾ, ਇੱਥੇ ਬੈਲਟ ਲਾਉਣ ਦੀ ਕੀ ਲੋੜ ਆ, ਪੁਲਿਸ ਵਾਲੇ ਨੇ ਜਾਨ ਤਾਂ ਨੀ ਬਚਾਉਣੀ, ਜਾਨ ਤਾਂ ਬੈਲਟ ਨੇ ਬਚਾਉਣੀ,
0: ਬੈਲਟ ਨੇ ਬਚਾਉਣੀ।
2: ਇਹ ਗੱਲਾਂ ਕਿਹਨੇ ਕਰਨੀਆਂ ਨੇ ਜੀ?
4: ਆਪਦੇ ਆਪ, ਅਸੀਂ ਖੁਦ
0: ਆਪਣੇ ਨਾਲ ਕਰਨੀਆਂ ਜੀ। ਜੀ ਆਪਾਂ,
4: ਅਸੀਂ ਖੁਦ
0: ਜੀ।
4: ਮੈਂ ਸ਼ੈਲੀ ਜੀ ਸਾਰੀ ਦਿਹਾੜੀ ਜੇਬ ਚ ਨੈਪਕਿਨ ਪਾ ਕੇ ਘਰੇ ਲੈ ਆਉਣਾ, ਮੈਂ ਸਾਰੀ ਦਿਹਾੜੀ ਜੇਬ ਚ ਪਾਈ ਰੱਖ ਦੇਣਾ, ਮੈਂ ਛੱਡ ਦੇਣਾ, ਮੈਂ ਘਰੇ ਲੈ ਕੇ ਛੱਡਦਾ।
1: ਆਪਦੇ
4: ਘਰ ਦੇ ਆਲੇ ਦੁਆਲੇ ਸ਼ੁਰੂ ਕਰੀਏ, ਜੇ ਮੇਰਾ ਘਰ ਦਾ ਆਲੇ ਦੁਆਲਾ ਸਾਫ਼ ਹੋਊ ਮੈਂ ਤਾਂ ਹੀ ਗੁਆਂਢੀਆਂ ਨੂੰ ਕਹਿ ਸਕਦਾ।
0: ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਅਸੀਂ ਆਪਣੇ ਆਪ ਨੂੰ ਬਦਲੀਏ ਪਹਿਲਾਂ, ਲੋਕਾਂ ਨੂੰ ਬਾਅਦ ਚ ਬਦਲੀਏ ਜੀ। ਬਿਲਕੁਲ,
4: ਅਸੀਂ ਰਾਹ ਬਣਾਇਆ ਸੀ, ਉਦੋਂ ਗਾਹ ਵਾਲੇ ਡੰਗਰ ਰੱਖੇ ਨੇ, ਉਹ ਮੋਟਾ ਮੋਟਾ ਗੋਹਾ ਕਾਕੇ, ਬਾਕੀ ਟੂਟੀ ਆਉਂਦੀ ਸੀ ਪਾ ਕੇ, ਉਹਦੀ ਚਿੱਟੀ ਲੋਕਟ ਆਇਆ ਸੀ, ਅੱਧੀ ਖਰਾਬ ਕਰ ਦਿੰਦਾ ਸੀ। ਤੇ ਮੈਂ, ਮੈਨੂੰ ਪਤਾ ਲੱਗਾ, ਮੈਂ ਉਹਨੂੰ ਕਾਲ ਕਰੀ, ਮੈਂ ਵੀਰੇ ਗਲਤੀ ਹੋ ਗਈ ਕੋਈ, ਮੁਕਤੀ ਚ ਬਣ ਗਈ ਇਹ, ਜੇ ਗਲਤੀ ਹੋ ਗਈ ਤਾਂ ਦਾਦੇ ਆਪਾਂ ਪਟਾ ਦਿੰਦੇ ਆ
0: ਜੀ,
4: ਕੋਈ ਗੱਲ ਨੀ। ਮੈਂ ਕਿਹਾ ਵੀ ਇਹਨੂੰ ਇਹ ਤੂੰ ਨਾਲੀ ਜੀ ਧੱਕ ਦਿਆ ਕਰ, ਤੂੰ ਥੋੜਾ ਜਿਹਾ ਗੋਹਾ ਹੋਰ ਚੱਕ ਲਿਆ ਕਰ
0: ਜੀ।
4: ਮੈਂ ਕਿਹਾ ਇਹੀ ਗੋਹਾ ਤੂੰ ਸਾਂਭ ਕੇ ਰੱਖ ਲੈ, ਤੇਰੇ ਹੋਰ ਕੰਮ ਆਊ, ਤੇਰੇ ਖੇਤਾਂ ਚ ਨੂੰ ਕੰਮ ਆਊਗਾ
0: ਜੀ।
4: ਉਹਨੂੰ ਪਿਆਰ ਨਾਲ ਸਮਝਾਇਆ, ਮੈਂ ਕਿਹਾ ਜੇ ਤੈਨੂੰ ਸਾਡੇ ਉਦੂ ਕਹਾਣਾ ਸਾਡਾ ਘਰ ਸੀ, ਮੈਂ ਜੇ ਤੁਹਾਨੂੰ, ਤੈਨੂੰ ਸਾਡੇ ਘਰ ਦੇ ਮੂਹਰੇ ਗੰਦ ਦੇਖੋ ਤੂੰ ਮੈਨੂੰ ਦੱਸਦੀ?
0: ਬਿਲਕੁਲ,
4: ਕਾਹਨੂੰ ਯਾਰ, ਵਧੀਆ ਚੀਜ਼ ਬਣ ਗਈ, ਇਹਨੂੰ ਸਾਂਭ ਕੇ ਰੱਖੋ, ਉਹੀ ਬੰਦਾ ਹੈ, ਤੇ ਜੇ ਉਹਦੇ ਮੂਹਰੇ ਗਾਲਮ ਗਾਲੀ ਹੁੰਦੇ ਉਹਨੇ ਹੋਰ ਗੰਦ ਪਾਉਣਾ ਸੀ
0: ਜੀ।
4: ਇੱਕ ਮੂਹਰੇ ਫਿਰ ਹਾਰ ਕੇ
2: ਮੰਨਦੇ ਯਾਰ, ਵੀ ਇੱਥੇ ਦਾ ਤੇ ਇੱਥੇ ਦਾ ਜ਼ਮੀਨ ਆਸਮਾਨ ਦਾ ਫਰਕ ਆ, ਤੁਸੀਂ ਇਹ ਕਿਉਂ ਨੀ ਮੰਨਦੇ ਯਾਰ?
4: ਇਹ ਤਾਂ ਮੰਨਦੇ ਆ ਜੀ,
0: ਮੰਨਦੇ
4: ਕਹਿੰਦੇ ਨੀ
0: ਜੀ,
4: ਮੈਂ ਕਹਿਣਾ। ਪਰ ਵੀਰ ਜੀ, ਜਿਹੜੀ ਮੈਂ ਗੱਲ ਕਹਿਣਾ ਵੀ, ਜਿਵੇਂ ਤੁਸੀਂ ਘਰੇ ਸਬਜ਼ੀ ਸ਼ੁਰੂ ਕਰੀ ਹੈ ਜਾਂ ਕੁਛ ਲੱਭਦਾ ਖਾਣ ਪੀਣ ਵਾਲਾ ਸਮਾਨ ਸ਼ੁਰੂ ਕਰਿਆ, ਤੇ ਹੁਣ ਜੇ ਤੁਸੀਂ ਧਰਨਿਆਂ ਤੇ ਜਾ ਕੇ ਬੋਲੋਗੇ, ਉਹ ਤੇ ਘੱਟੋ ਘੱਟ ਤੁਹਾਨੂੰ ਕੋਈ ਕਹਿ ਤਾਂ ਨੀ ਸਕਦਾ, ਤੁਸੀਂ ਪਹਿਲਾਂ ਅਗਲੇ ਨੂੰ ਕਹੇਗੇ ਪਲ ਚੱਲ ਮੇਰੇ ਘਰੇ, ਇਹ ਚੀਜ਼ ਮੈਂ ਪੈਦਾ ਖੁਦ ਕਰਦਾ ਤਾਂ ਲੜ ਰਿਹਾ ਬਾਹਰ
0: ਜੀ।
4: ਹੁਣ ਦੁੱਧ ਅਸੀਂ ਮੁੱਲ ਲੈਂਦੇ ਹਾਂ ਤੇ ਅਸੀਂ ਕਹਿੰਦੇ ਅਮਰੀਕਾ ਤੋਂ ਦੁੱਧ ਨੀ ਵੜਨ ਦੇਣਾ, ਉਹ ਮੈਨੂੰ ਅਗਲਾ ਗੁਲਾਮੇ ਦੀ ਫੜੂ ਵੀ ਤੂੰ ਕਿਉਂ ਰੋਕਦਾ ਫਿਰ, ਤੇਰੇ ਕੋਲ ਕੀ ਅਧਿਕਾਰ ਹੈ?
0: ਤੁਸੀਂ
4: ਬਲ ਸਾਹਿਬ ਨੇ ਪੰਨਾ ਸਾਹਿਬ ਨੂੰ ਆਹੀ ਗੱਲ ਪੁੱਛੀ ਵੀ ਕਿੰਨੇ ਡੰਗਰ ਰੱਖੇ ਨੇ ਤੇਰੇ
0: ਜੀ,
4: ਉਹ ਕਹਿੰਦਾ ਤੂੰ ਖੇਤੀ ਕਰਦਾ, ਕਹਿੰਦਾ ਨਹੀਂ ਲੜ ਰਿਹਾ ਕਿਸਾਨਾਂ ਦੇ ਅਧਿਕਾਰ ਲਈ ਉਹ।
0: ਨਹੀਂ ਉਦਣ ਔਜਲਾ ਸਾਹਿਬ ਤੁਸੀਂ ਸਵਾਲ ਆਪਣੇ ਉਹ ਸੀਗੇ ਆਪਣੇ ਨਾਲ ਜੁੜਦੇ ਹੁੰਦੇ ਸੀ, ਮੈਨੂੰ ਨਾਮ ਫਿਸਰ ਗਿਆ,
4: ਭੋਜਰਾਜ
0: ਹੁਣੀ, ਤੇ ਉਹਨਾਂ ਨੂੰ ਵੀ ਤਾਂ ਤੁਸੀਂ ਪੁੱਛਿਆ ਸੀ ਵੀ ਤੁਹਾਡਾ ਧਰਨੇ ਦੇ ਉੱਤੇ ਕੋਈ ਟਰੈਕਟਰ ਟਰਾਲੀ ਹੈਗਾ? ਕਹਿੰਦੇ ਆ
4: ਸਾਡੇ ਮੇਰੇ ਹੀ ਆ ਜੀ, ਮੈਂ ਪੰਦੇਰ ਦੀ ਹੈਗੀ ਆ ਉੱਥੇ ਕੋਈ ਗੋਡੀ ਹੈਗੀ ਆ ਕੋਈ
0: ਜੀ?
4: ਕਹਿੰਦੇ ਨਹੀਂ, ਲੋਕਾਂ ਦੀਆਂ ਦਰਾਂ ਨੂੰ ਰੱਖੀ ਹੋਈ ਉੱਥੇ
0: ਜੀ।
4: ਮੈਂ ਤਾਂ ਇਹੀ ਕਹਿਦਾ ਸੀ, ਮੈਂ ਕਾਹਨੂੰ ਡੱਲੇਆਲ ਨੂੰ ਬਿਠਾ ਲਿਆ, ਲਿਸਟ ਬਣਾਈਏ ਵੀ ਡੱਲੇਆਲ ਮਰ ਗਿਆ ਫਿਰ ਆ ਫਲਾਨਾ ਬੈਠੂ, ਮੈਂ ਪੰਦੇਰ ਨੂੰ ਬਿਠਾ ਲਓ, ਜੇ ਬਹਿ ਗਿਆ ਤਾਂ ਮੈਂ ਕਿਹਾ ਮੈਨੂੰ ਜੋ ਮਰਜ਼ੀ ਕਹਿ ਦਿਓ, ਜੇ ਨਾ ਭੱਜਿਆ ਬਾਣੀ
0: ਜੀ,
4: ਮੈਂ ਚਾਹੇ ਸੰਗਲਾਂ ਨਾਲ ਬੰਨੇ ਇਹਨੂੰ ਬੰਨ ਕੇ ਬਿਠਾ ਲਓ ਪਹਿਲਾਂ ਸਾਰਿਆਂ ਨੂੰ ਪਹਿਲਾਂ
0: ਜੀ।
4: ਮੈਂ ਕਿਹਾ ਤੁਹਾਨੂੰ ਵਰਤ ਰਿਹਾ ਇਹ
0: ਜੀ,
4: ਮੈਂ ਕਿਹਾ ਸੀ ਤੁਹਾਨੂੰ ਜ਼ਿਆਦਾ ਤੁਹਾਡੇ
0: ਬਿਲਕੁਲ,
4: ਮੈਂ ਕਿਹਾ ਪਹਿਲਾਂ ਤਾਂ ਉਹਨੇ ਬੈਠਣ, ਮੈਂ ਕਿਹਾ ਐਂ ਕਹੋ ਜੀ ਡੱਲੇ ਵਾਲਾ ਸਾਹਿਬ ਤੋਂ ਬਾਅਦ ਜੇ ਡੱਲੇ ਵਾਲਾ ਸਾਹਿਬ ਨੂੰ ਪੁੱਛ ਗਿਆ ਪੰਦੇਰ ਸਾਹਿਬ ਬੈਠਣਗੇ, ਮੈਂ ਧਰਨਾ ਜੇ ਨਾ ਹਫ਼ਤੇ ਚ ਖਤਮ ਹੋ ਗਿਆ ਤਾਂ ਮੈਨੂੰ ਕਹਿ ਦੀ
0: ਬਿਲਕੁਲ ਹੈ ਬਿਲਕੁਲ,
4: ਮੈਂ ਚਾਹੇ ਸੰਗਲਾਂ ਨਾਲ ਬੰਨ ਲਿਓ ਤਾਂ ਵੀ ਨੀ ਬੈਠਣਾ ਇਹਨੇ
0: ਜੀ।
4: ਤੁਹਾਨੂੰ ਮੈਂ ਸੈਲੀ ਵੀਰ ਨੇ ਵੀ ਇਸ ਗੱਲ ਤੇ ਕਿਤੇ ਵੈਸਿਆ ਸੀਗਾ
0: ਜੀ,
4: ਸਾਨੂੰ ਅਜੇ ਤੱਕ ਬੰਦਾ ਹੀ ਨੀ ਪਛਾਣ ਹੋਇਆ, ਲਾਲ ਪਿਆ ਗੇਰੂ ਵਰਗਾ, 2020 ਵਾਲੇ ਕੱਪੜੇ ਦੇਖ ਲਓ ਤੇ ਅੱਜ ਵਾਲੇ ਦਾ ਰੰਗ ਦੇਖ ਲਓ ਉਹਦਾ
0: ਜੀ,
4: ਐ ਪਿਆ ਚਮਕਦਾ ਗਲੋ
0: ਜੀ।
4: ਇੱਕ 10 ਬਿਸਤਵੇ ਦੀ ਜਗ੍ਹਾ ਆਪਣੇ ਘਰੇ ਹੁੰਦੀ ਹੈ, ਉਹਦੇ ਵਿੱਚੋਂ ਥੋੜੇ ਦਾਲਾਂ ਸਬਜ਼ੀਆਂ ਨਹੀਂ ਮੁੱਕਦੀਆਂ
0: ਜੀ,
4: ਪਾਣੀ ਟੂਟੀ ਤੋਂ ਆਉਂਦਾ
0: ਜੀ,
4: ਉੱਥੋਂ ਹੀ ਸ਼ੁਰੂ ਕਰ ਲੋ ਜੀ।
0: ਬਿਲਕੁਲ ਬਿਲਕੁਲ,
4: ਧੰਨਵਾਦ ਚੱਲ ਵੀਰੇ, ਮੁਬਾਰਕਾਂ ਜੀ ਸਾਰਿਆਂ ਨੂੰ ਜਨਮ ਦਿਨ ਦੀਆਂ,
0: ਸ਼ੁਕਰੀਆ ਸ਼ੁਕਰੀਆ ਜੀ,
4: ਵਾਹਿਗੁਰੂ ਸਾਹਿਬ ਨੂੰ ਚੜ੍ਹਦੀਆਂ ਗੱਲਾਂ ਬਖਸ਼ੇ ਜੀ,
0: ਥੈਂਕ ਯੂ, ਸਤਿ ਸ੍ਰੀ ਅਕਾਲ,
4: 18 ਅਗਸਤ,
0: ਬਿਲਕੁਲ,
4: ਥੈਂਕ ਯੂ,
0: ਸ਼ੁਕਰੀਆ ਜੀ ਔਜਲਾ ਸਰ ਜੀ। ਸ਼ੈਲੀ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ,
2: ਪਰ ਜੀ ਹਾਂ ਮੈਂ ਤਾਂ ਇਹ ਗੱਲਾਂ ਕਰਦਾ ਸੀ ਕਿ ਸਾਡੀਆਂ ਸਰਕਾਰਾਂ ਨੂੰ ਦਿਖਦਾ ਨੀ ਵੀ ਕਣਕ ਤੇ ਝੋਨੇ ਦੀ ਇਕੱਲੇ ਤੇ MSP ਦੇਣੀ ਆ
0: ਜੀ,
2: ਇਹ ਫਸਲਾਂ ਦੀ ਵਿਭਿੰਨਤਾ ਨੀ ਚਾਹੀਦੀ, ਜਦ ਕਿ ਆਪਣਾ ਜਿਹੜਾ ਸੂਬਾ ਪੰਜਾਬ ਆ ਖੇਤੀ ਪ੍ਰਧਾਨ ਸੂਬਾ
0: ਜੀ,
2: ਉਪਜਾਊ ਜ਼ਮੀਨ ਇੱਥੇ ਕੀ ਨੀ ਹੁੰਦਾ
0: ਜੀ,
2: ਜਿਹੜਾ ਤੁਹਾਨੂੰ ਬਾਹਰ ਜਾਣ ਦੀ ਲੋੜ ਪੈਂਦੀ ਆ
0: ਜੀ,
2: ਇਹ ਸਰਕਾਰ ਨੂੰ ਸਵਾਲ ਕਰਨੇ ਬਣਦੇ ਨੀਗੇ।
0: ਨਹੀਂ ਉਹ ਤਾਂ ਠੀਕ ਹੈ ਬਿਲਕੁਲ ਹੈ, ਪਰ ਉਹ ਗੱਲ ਇਹ ਵੀ ਹੈ ਨਾ ਕਿ ਜਿੱਦਾਂ ਔਜਲਾ ਸਾਹਿਬ ਜਾਂ ਸੈਣੀ ਸਾਹਿਬ ਜਾਂ ਤੁਸੀਂ ਵੀ ਕਹਿ ਰਹੇ ਹੋ ਕਿ ਅਸੀਂ ਉਹ ਚੀਜ਼ਾਂ ਕਰਨੀਆਂ ਵੀ ਤਾਂ ਛੱਡ ਦਿੱਤੀਆਂ ਨਾ। ਦੁੱਧ ਦੀ ਪੈਦਾਵਾਰ ਪਹਿਲਾਂ ਹਰ ਘਰ ਦੇ ਵਿੱਚ, ਤਕਰੀਬਨ ਹਰ ਘਰ ਚ ਨਹੀਂ ਤਾਂ ਦੂਜੇ ਤੀਜੇ ਘਰ ਦੇ ਵਿੱਚ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਵੀ, ਇੱਥੇ ਤੱਕ ਕਿ ਆਪ ਦੇਖਿਆ ਕਿ ਪਸ਼ੂ ਹੁੰਦੇ ਸੀਗੇ, ਦੁੱਧ ਤਿਆਰ ਕਰਦੇ ਵੀ ਸੀ, ਡੈਰੀਆਂ ਚ ਵੀ ਪਾਉਂਦੇ ਸੀ, ਵੇਚਦੇ ਵੀ ਸੀ, ਘੇ ਵੀ ਨਿਕਲਦਾ ਸੀ। ਪਰ ਉਹ ਹਾਲਾਤ ਅੱਜ ਦੇਖੋ ਕਿੱਥੇ ਖੜੇ ਨੇ ਨਾ, ਉਹਨਾਂ ਨੂੰ ਵੀ ਤਾਂ ਆਪਾਂ ਅੱਖੋਂ ਪਰੋਖਾ
2: ਨਹੀਂ ਕਰ ਸਕਦੇ। ਤੁਸੀਂ ਕਿਸੇ ਨੂੰ ਕੰਨ ਤੋਂ ਫੜ ਕੇ ਥੋੜਾ ਲਾ ਸਕਦੇ ਹੋ।
0: ਹੁਣ ਬਾਈ ਜੀ ਦੇਖੋ, ਮੈਂ ਇੱਕ ਗੱਲ, ਚਲੋ ਤੁਸੀਂ ਆ ਸ਼ੁਰੂ ਕੀਤੀ ਆ ਤਾਂ ਮੈਂ ਹੁਣ ਇੱਥੇ ਫਿਨਲੈਂਡ ਦੇ ਵਿੱਚ 3 ਮਹੀਨੇ ਖੇਤੀ ਹੁੰਦੀ ਹੈ, ਠੀਕ ਹੈ ਜੀ, ਖੇਤੀ ਹੁੰਦੀ ਹੈ ਸਿਰਫ 3 ਮਹੀਨੇ, ਤੇ 3 ਮਹੀਨਿਆਂ ਦੇ ਵਿੱਚ ਉਹਨਾਂ ਨੇ 6 ਮਹੀਨਿਆਂ ਦੀ ਫਸਲ ਕੱਢਣੀ ਆ। ਚਲੋ ਇੱਥੇ ਕੁਦਰਤ ਨੇ ਐਸਾ ਭਾਣਾ ਵਰਤਾਇਆ ਹੋਇਆ ਕਿ ਰਾਤ ਨੂੰ ਦਿਨ, ਮਤਲਬ ਕਿ ਰਾਤ ਨਹੀਂ ਹੁੰਦੀ ਗਰਮੀਆਂ ਨੂੰ, ਤੇ ਦਿਨ ਹੀ ਰਹਿੰਦਾ, ਉਹ ਡੇ ਲਾਈਟ ਜਿਹੜੀ ਹੈ ਉਹਦੇ ਨਾਲ ਫਿਰ ਉਹ ਜਿਹੜੇ ਨੇ 3 ਮਹੀਨਿਆਂ ਦੇ ਵਿੱਚ ਖੇਤੀ, ਹਰਾ ਚਾਰਾ ਪਸ਼ੂਆਂ ਦੇ ਲਈ ਜਿਹੜਾ ਉਹ ਜੋ ਕੁਝ ਵੀ ਇੱਥੇ ਤਿਆਰ ਕਰ ਸਕਦੇ ਆ ਕਰਦੇ ਆ। ਬਾਕੀ ਸਾਰਾ ਕੁਝ ਪਤਾ ਨਹੀਂ ਕਿਹੜੇ ਕਿਹੜੇ ਮੁਲਕ ਦੇ ਵਿੱਚੋਂ ਕਿਹੜਾ ਕਿਹੜਾ ਪ੍ਰੋਡਕਟ ਆਉਂਦਾ ਹੈ। ਮਿਲਕ ਜਿਹੜਾ ਉਹ ਇੱਥੇ ਮਤਲਬ ਕਿ ਡੋਲਿਆਂ ਨਹੀਂ ਮੁੱਕਦਾ ਕਿ ਇੰਨੀ ਪੈਦਾਵਾਰ ਆ ਉਹਦੀ ਮਿਲਕ ਦੀ ਵੀ, ਤੇ ਉਹ ਚੀਜ਼ਾਂ ਨੂੰ ਜਦੋਂ ਦੇਖਦੇ ਆ ਹੁਣ ਫਿਰ ਇਹਦੇ ਵਿੱਚ ਇੱਥੇ ਲੋਕ ਉਹ ਚੀਜ਼ ਦਾ ਵਿਰੋਧ ਵੀ ਕਰਨਗੇ ਵੀ ਹਾਂ ਭਾਈ ਅਸੀਂ ਬਾਹਰ ਦੀਆਂ ਚੀਜ਼ਾਂ ਨਹੀਂ ਖਾਣੀਆਂ ਜਾਂ ਬਾਹਰੋਂ ਕਿਉਂ ਤੁਸੀਂ ਪ੍ਰੋਡਿਊਸ ਕਰ ਰਹੇ ਹੋ। ਹੁਣ ਜਿੱਦਾਂ ਤੁਸੀਂ ਕਹਿੰਦੇ
2: ਕਿ ਦੁੱਧ,
0: ਜੀ ਹਾਂਜੀ ਹਾਂਜੀ,
2: ਬਾਹਰਲਾ ਤਾਂ ਦੁੱਧ ਇਸ ਕਰਕੇ ਕਹਿੰਦੇ ਨੇ ਵੀ ਜਿਹੜਾ ਫੀਡ ਮਾਸ ਪੈਂਦਾ ਉਹਦੇ ਵਿੱਚ।
0: ਚਲੋ ਮੈਂ ਉਹ ਤੁਹਾਡੇ ਨਾਲ, ਮੈਂ ਇੱਕ ਮਿੰਟ
2: ਛੱਡੋ, ਗੱਲ ਨੂੰ ਛੱਡੋ,
0: ਨਹੀਂ ਨਹੀਂ ਆਪਾਂ, ਮੈਂ ਬਹਾਦਰ ਸਿੰਘ ਜੀ ਜੋੜਦੇ ਸੀ ਡੈਨਮਾਰਕ ਤੋਂ, ਉਹਨਾਂ ਦੇ ਨਾਲ ਆਪਾਂ ਗੱਲ ਜ਼ਰੂਰ ਕਰਾਂਗੇ ਇਹਦੇ ਉੱਤੇ ਕਿਉਂਕਿ ਉੱਥੋਂ ਜ਼ਿਆਦਾ ਜਾਣਦੇ ਨੇ। ਹਾਂਜੀ ਤੁਸੀਂ ਕੰਟੀਨਿਊ ਕਰੋ, ਕੋਈ ਨਹੀਂ।
2: ਮੈਂ ਇਹ ਗੱਲ ਕਹਿੰਦਾ ਸੀ ਕਿ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਨੀ ਗਾ ਇੱਥੇ ਕਿੰਨੀ ਜਨਸੰਖਿਆ ਵੀ ਜਿਹੜਾ ਮਾਲ ਬਾਹਰੋਂ ਲੈਂਦੇ ਨੇ ਤੁਸੀਂ ਇੱਥੇ ਪ੍ਰੋਡਕਸ਼ਨ ਕਰਾਓ, ਸਰਕਾਰ ਕਿਹੜਾ ਕਰਾ ਨਹੀਂ ਸਕਦੀ। ਜੇ ਸਰਕਾਰ ਕਿਸੇ ਨੂੰ ਕੋਈ ਮੁਨਾਫਾ ਦਊ, 4 ਪੈਸੇ ਕਰਾਊਗੀ, ਕੰਮ ਦਊਗੀ, ਤਾਂ ਹੀ ਇਹ ਲੋਕ ਕੰਮ ਕਰਨਗੇ।
0: ਜੀ
2: ਮਹਿੰਗਾਈ ਤਾਂ ਕਿੱਥੇ ਤੱਕ ਪਹੁੰਚ ਗਈ
0: ਜੀ,
2: ਇਹਦੇ ਵਿੱਚ ਕੀ ਕਿਸੇ ਨੂੰ ਬਚਦਾ, ਕੀ ਬੰਦਾ ਕਰੇ ਇੱਥੇ, ਦੱਸੋ
0: ਜੀ। ਉਹ ਤਾਂ ਬਾਈ ਜੀ ਲੇਬਰ
2: ਕੁਛ ਕਰਨ ਵਾਲੇ ਨੇ, ਅਸੀਂ ਕਰਦੇ ਆ।
0: ਹੁਣ ਦੇਖੋ ਲੇਬਰ ਕੋਈ ਵੀ ਮੁਲਕ ਆ, ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਆ, ਜਿਹੜਾ ਢਾਂਚਾ ਸਾਰਾ ਵੱਧ ਰਿਹਾ ਜੀ, ਲੇਬਰ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ, ਜਾਂ ਕਹਿ ਲੋ ਕਿ ਵਰਕਰ ਜਿਹੜੇ ਰੱਖਣੇ ਪੈਂਦੇ ਉਹਨਾਂ ਦਾ ਐਕਸਪੈਂਸ ਜਿਹੜਾ ਹੈ। ਇਹਨਾਂ ਮੁਲਕਾਂ ਨੇ ਵੀ ਉਹ ਚੀਜ਼ਾਂ ਨੂੰ ਮਤਲਬ ਕਿ ਕੰਟਰੋਲ ਕਰ ਰਹੇ ਨੇ, ਜਿੱਥੇ 4 ਬੰਦੇ ਸੀਗੇ ਉੱਥੇ ਮਤਲਬ ਕਿ 2.5 ਬੰਦਿਆਂ ਦੇ ਨਾਲ ਕੰਮ ਚਲਾ ਰਹੇ ਨੇ। ਉਹ ਜਿਹੜੀਆਂ ਚੀਜ਼ਾਂ ਦੇ ਨਾਲ ਆਪਾਂ ਕਹਿ ਤਾਂ ਰਹੇ ਹਾਂ ਕਾਰਪੋਰੇਟ ਢਾਂਚਾ ਆ ਰਿਹਾ, ਛਾਲਾ ਮਾਰਦਾ ਆ ਰਿਹਾ, ਪਰ ਉਸ ਤੋਂ ਬਗੈਰ ਆਪਣਾ ਸਰਦਾ ਵੀ ਨਹੀਂ ਗਾ, ਕਿਉਂਕਿ ਚਲੋ ਸਰਮਾਏ ਦਾ ਢਾਂਚਾ ਹੈਗਾ ਆ, ਉਹ ਜੋਬਾਂ ਵੀ ਕ੍ਰੀਏਟ ਕਰੂਗਾ ਉਹ, ਮਤਲਬ ਕਿ ਚਲੋ ਜੇ ਆਪਾਂ ਸਾਰੀਆਂ ਸਰਕਾਰੀ ਜੋਬਾਂ ਹੀ ਕਹੀਏ, ਉਹ ਕਿੰਨੀਆਂ ਕੋਣਗੀਆਂ ਸਰਕਾਰੀ ਜੋਬਾਂ, ਕੋਈ ਵੀ ਮੁਲਕ ਲਾ ਲਓ।
2: ਸਰਕਾਰੀ ਜੋਬਾਂ ਤਾਂ ਹਜੇ ਵੀ ਬਹੁਤ ਖਾਲੀ ਪਈਆਂ ਨੇ ਜੀ, ਮੈਂ ਕਹੀ ਨਾ ਜਨਸੰਖਿਆ ਹੀ ਬਹੁਤ ਜ਼ਿਆਦਾ ਆ ਭਾਰਤ ਦੀ, ਕਿੰਨੀ ਜਨਸੰਖਿਆ ਦੇਖੋ, ਉਹਨਾਂ ਕੁਛ ਉਹ ਪੱਧਰ ਤੇ ਨਹੀਂ ਹੈ ਕੁਛ ਜੋ ਸਰਕਾਰਾਂ ਨੇ ਕਰਨਾ ਸੀ। ਇੱਥੇ ਉਹ 10% ਬੰਦੇ ਅਮੀਰ ਨੇ, ਬਾਕੀ ਸਾਰੇ ਗਰੀਬ ਨੇ ਇੱਥੇ।
0: ਆ ਦੇਖੋ ਹੁਣ ਗੁਰੀਮਾਨ ਜੀ ਪੰਜਾਬ ਚ ਹੀ ਰਹਿੰਦੇ ਨੇ, ਉਹ ਕਹਿੰਦੇ ਨੇ ਕਿ ਪ੍ਰੋਡਕਸ਼ਨ ਤਾਂ ਹੋ ਜਾਊ ਪਰ ਸਾਡੇ ਲੋਕ ਬੇਈਮਾਨੀ ਦਾ ਤਿਆਗ ਤਾਂ ਕਰਨ ਜੀ।
2: ਤਿਆਗ ਕਰਨ ਵਾਸਤੇ ਚੈੱਕ ਰੱਖਣਾ ਪਊ ਸਰਕਾਰ ਨੂੰ, ਜਦੋਂ ਪੈਸੇ ਪੂਰੇ ਦਊਗੀ ਕਿਵੇਂ ਸਰਕਾਰ ਤੋਂ ਚੋਰੀ ਹੋ ਜਾਊਗੇ।
0: ਛੈਲੀ ਬਾਈ ਜੀ, ਜੇ ਅਸੀਂ ਆਪ ਕਿਉਂ ਨੀ ਇਮਾਨਦਾਰ ਬਣਦੇ, ਸਵਾਲ ਤਾਂ ਇਹ ਵੀ ਖੜਾ ਹਰ ਚੀਜ਼ ਨੂੰ ਸਰਕਾਰ ਤੇ ਆਪਾਂ ਕਾਹਤੋਂ ਲਿਜਾਂਦੇ ਆ।
2: ਨਹੀਂ ਸਰ, ਹਰ ਗੱਲ ਸਵਾਲ ਤੇ ਨੀ ਹੈਗਾ, ਜਿਹੜਾ ਬੰਦਾ ਚੀਜ਼ ਕੋਈ ਪੈਸੇ ਦਊਗਾ ਉਸ ਹਿਸਾਬ ਨਾਲ ਚੀਜ਼ ਵੀ ਸਹੀ ਦਊਗਾ, ਫਿਰ ਬਈ ਮੈਨੇ ਕਿੱਥੇ ਆ ਗਈ
0: ਜੀ।
2: ਫਿਰ ਤੁਸੀਂ ਆਪਾਂ ਕੋਈ ਚੀਜ਼ ਲੈਣੇ ਆ, ਆਪਾਂ ਜਦੋਂ ਚੀਜ਼ ਖਰੀਦਦੇ ਆਪਾਂ ਦੇਖ ਕੇ ਖਰੀਦਦੇ ਆ, ਚੀਜ਼ ਵੀ ਕਹੇ ਜੀ ਇਹ
0: ਨਹੀਂ ਉਹ ਆਪਾਂ ਦੇਖੋ ਹੁਣ ਜੇ ਆਪਾਂ ਪ੍ਰਾਈਸ ਰੱਖਿਆ ਹੋਇਆ, ਅਗਲਾ ਲਵੇ ਨਾ ਲਵੇ ਉਹਨੂੰ ਪੁੱਗਦਾ ਲੈ ਲਵੇ, ਨਹੀਂ ਪੁੱਗਦੀ ਨਾ ਲਵੇ, ਪਰ ਆਪਾਂ ਕਾਹਤੋਂ ਬੇਈਮਾਨੀ ਕਰਨੀ ਆ ਕਿਸੇ ਦੇ ਨਾਲ, ਆਪਾਂ ਤਾਂ ਉਸ ਚੀਜ਼ ਨੂੰ ਸ਼ੁੱਧ ਰੱਖੀਏ ਨਾ।
2: ਨਹੀਂ ਆਪਾਂ ਕਦੋਂ ਕਹਿੰਦੇ ਬੇਈਮਾਨੀ ਕਰੋ
0: ਜੀ,
2: ਨਹੀਂ ਮੈਂ ਕਦੋਂ ਕਹਿੰਦਾ ਵੀ ਬੇਈਮਾਨੀ ਕਰੋ, ਨਾਲੇ ਆਪਣੇ ਕਹਿਣ ਤੇ ਕਦੋਂ ਕਰਨ ਲੱਗੇ ਨੇ, ਕਦੋਂ ਹਟਣ ਲੱਗੇ ਨੇ ਆਪਣੇ ਕਹੇ ਤੇ ਭਾਰੀ ਥੋੜਾ।
0: ਚਲੋ ਆਪਾਂ ਬਹਾਦਰ ਸਿੰਘ ਜੀ ਜੁੜੇ ਆ, ਉਹ ਤੁਸੀਂ ਫੀਡ ਦੀ ਗੱਲ ਕਰਦੇ ਸੀ, ਉਹਨਾਂ ਨੂੰ ਪੁੱਛਦੇ ਆ। ਸਤਿ ਸ੍ਰੀ ਅਕਾਲ ਬਹਾਦਰ ਜੀ, ਸਵਾਗਤ ਹੈ ਬਾਈ ਜੀ, ਜੀ ਆਨੂ ਜੀ, ਸਤਿ ਸ੍ਰੀ ਅਕਾਲ ਜੀ, ਆਵਾਜ਼ ਥੋੜੀ ਡਾਊਨ ਆ ਰਹੀ ਹੈ ਤੁਹਾਡੀ। ਨਹੀਂ ਬਹੁਤ ਘੱਟ ਆ ਰਹੀ ਆ ਜੀ। ਹਾਂਜੀ ਨਹੀਂ ਨਹੀਂ ਠੀਕ ਨਹੀਂ ਆ ਰਹੇ ਜੀ, ਜਾਂ ਤੁਸੀਂ ਹੈਡਫੋਨ ਲਾਏ। ਹਾਂਜੀ
2: ਹੈਡਫੋਨ ਲਾ ਕੇ ਗੱਲ ਕਰੋ।
0: ਨਹੀਂ
2: ਹੈਡਫੋਨ ਲਾ ਲੋ
0: ਜੀ।
5: ਇੱਕ ਮਿੰਟ
0: ਹੁਣ ਠੀਕ ਆ ਜੀ। ਹਾਂਜੀ ਹੁਣ ਠੀਕ ਆਈ ਸੀ।
6: ਦੂਜਾ ਵੀ ਲਾਉਣਾ ਹੈਡਫੋਨ।
0: ਹਾਂਜੀ
6: ਠੀਕ ਆ
0: ਹੁਣ ਠੀਕ ਆ ਜੀ। ਹਾਂਜੀ ਜੀ ਕੰਟੀਨਿਊ ਪਲੀਜ਼।
6: ਸ਼ੈਲੀ ਭਾਈ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
2: ਸਤਿ ਸ਼੍ਰੀ ਅਕਾਲ ਜੀ।
5: ਸ਼ੈਲੀ ਭਾਈ ਤੁਸੀਂ ਨਾ ਹੁਣ ਤੁਹਾਡੀਆਂ ਮੈਂ ਇੱਕ ਦੋ ਗੱਲਾਂ ਨੂੰ ਕ੍ਰਿਟਿਸਿਆ ਕਹਿੰਦੇ ਹੁੰਦੇ ਉਹ ਕਰਨਾ, ਉਹ ਪਰ ਉਹ ਅਸੀਂ ਇਸ ਕਰਕੇ ਨਹੀਂ ਕਰਦੇ ਕਿ ਅਸੀਂ ਤੁਹਾਡੀ ਗੱਲ ਨੂੰ ਝੂਠਾ ਪਾਉਣਾ ਚਾਹੁੰਦੇ। ਅਸੀਂ ਸਿਰਫ ਸਾਨੂੰ ਅਸੀਂ ਤਾਂ ਕਰਦੇ ਹਾਂ ਕਿਉਂਕਿ ਜਦੋਂ ਕਿਉਂਕਿ ਸਾਨੂੰ ਵੀ ਜੇ ਅਸੀਂ ਵੀ ਇੰਡੀਆ ਰਹਿੰਦੇ ਸਾਨੂੰ ਵੀ ਨਹੀਂ ਪਤਾ ਲੱਗਣਾ ਅਸੀਂ ਵੀ ਇੱਦਾਂ ਹੀ ਹੋਣਾ। ਜਿੱਦਾਂ ਤੁਸੀਂ ਜਿੱਦਾਂ ਨਾ ਤੁਸੀਂ ਮਤਲਬ ਕਿ ਹਰ ਗੱਲ ਨੂੰ ਉਹਦਾ ਮੂਹਰੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਆ, ਪਰ ਤੁਸੀਂ ਸਿਰਫ ਇੰਨਾ ਸਮਝੋ ਕਿ ਅਸੀਂ ਵੀ ਤੁਹਾਡੇ ਹੀ ਹਾਂ। ਅਸੀਂ ਜਦੋਂ ਗੱਲ ਕਰਦੇ ਅਸੀਂ ਕਿਉਂ

0: ਨੂੰ ਪਤਾ ਨੀ ਕਿਹੜੇ ਕੈਮੀਕਲ ਚ ਪਾਉਂਦੇ ਆ, ਬਾਹਰ ਕੱਢਦੇ ਆ, ਇਹਨੂੰ ਫਰੈਸ਼ ਬਣ ਜਾਂਦੀਆਂ ਨੇ, ਪੀਂਦੇ ਹੋਏ, ਪੀਂਦੀਆਂ ਹੋਈਆਂ, ਕਰੇਲੇ ਹੋਏ,
1: ਕੈਲੋਰੀ
0: ਦਿਖਾਉਂਦੇ ਚਲੇ
1: ਦੇ ਵਿੱਚ ਬਾਈ ਜੀ, ਆਪਣੇ ਜਿਹੜਾ ਸਵੀਮਿੰਗ ਪੂਲਾਂ ਦੇ ਵਿੱਚ ਜਾਂ ਵਾਟਰ ਨੂੰ ਸਾਫ਼ ਕਰਨ ਦੇ ਲਈ ਕੈਲੋਰੀ ਨਹੀਂ ਪਾਉਂਦੇ, ਉਹਦੇ ਚ ਧੋਂਦੇ ਆ ਜੀ। ਹਾਂਜੀ
0: ਮੈਂ ਉੱਥੇ ਵੀ ਆਉਣਾ, ਮੈਂ ਚੰਗਾ ਤੁਸੀਂ ਯਾਦ ਕਰਾਤਾ ਹਾਰਟ। ਮੈਂ ਪਹਿਲਾਂ ਦਿਮਾਗ ਚ ਮੇਰੇ ਆਈ ਪੁਆਇੰਟ ਯਾਦ ਰੱਖਿਓ ਜੀ, ਮੈਂ ਭੁੱਲ ਗਿਆ। ਅੱਛਾ, ਤੇ ਕੁਛ ਸਬਜ਼ੀਆਂ ਨੂੰ ਜਿਹੜੀ ਸਟ੍ਰਾਬੇਰੀ ਆ ਉਹਨੂੰ ਸਿੱਧੇ ਸਪਰੇਅ ਮਾਰਕ ਦਿਖਾਉਣ ਡਿਆ ਯੂਟਿਊਬ ਤੇ, ਦੇਖੋ ਸਪਰੇਅ ਮਾਰਕ ਵੇਚਣ ਡਿਆ ਲੋਕਾਂ ਨੂੰ, ਮੂਲੀਆਂ ਵੱਢ ਕੇ ਲਿਆਉਂਦੇ ਖੇਤਾਂ ਚੋਂ, ਜਿਹੜੇ ਨਾਲੇ ਵਗਦੇ ਹੋਏ ਆ ਉਹਦੇ ਵਿੱਚ ਧੋ ਕੇ ਉਹ ਮੂਲੀਆਂ ਵੇਚਣ ਡਿਆ ਉਹ ਆ
1: ਜੀ,
0: ਹੈਨਾ। ਇੱਕ ਇੱਕ ਤੁਸੀਂ ਇਹ ਕੀਤੀ, ਦੂਜੀ ਕੀਤੀ ਸੀ ਤੁਸੀਂ ਕਹਿੰਦੇ ਇਹ ਤੁਹਾਡਾ ਕਲਚਰ ਹੋ ਰਿਹਾ ਜੋ ਦੁੱਧੀ ਕਲਚਰ ਦੀ, ਦੁੱਧ ਨਾਲ ਤੇ ਮੱਝ ਨਾਲ ਤੇ ਕਲਚਰ ਦਾ ਮਤਲਬ ਸਮਝ ਨੀ ਮੈਨੂੰ ਆਇਆ। ਕਲਚਰ ਸਾਡਾ ਆਪਣੀ ਸਭਿਅਤਾ ਹੋ ਸਕਦੀ, ਜਦੋਂ ਆਪਣੀ ਸਿੱਧਾ ਕੱਪੜੇ ਪਾਉਂਦੇ ਆ, ਅਸੀਂ ਆਹ ਭੰਗੜੇ ਆ, ਆਹ ਸਾਡਾ ਪਿੰਡ ਆ, ਆਹ ਸਾਡਾ ਸ਼ਹਿਰ ਆ, ਉਹ ਨਾ ਖਾਣ ਪੀਣ ਦਾ ਤਾਂ ਮੈਨੂੰ ਕਲਚਰ ਦਾ ਕੋਈ ਲਿੰਕ ਨੀ ਬਣਦਾ ਹੈਗਾ। ਚਲੋ ਇਹ ਹੋ ਗਿਆ। ਇੱਕ ਹੋਰ ਛੋਟੀ ਜਿਹੀ ਗੱਲ ਕਰਦਾ, ਜਦੋਂ ਆਪਾਂ ਗੱਲ ਕਰਦੇ ਸੀਗੇ ਵੀ ਗੱਲ ਤਾਂ ਮੇਨ ਤੁਸੀਂ ਦੁੱਧ ਦੀ ਕਰਦੇ ਸੀ, ਅੱਜ ਆਪਾਂ ਤੁਸੀਂ ਵਿੱਚ ਦੋ ਚਾਰ ਹੋਰ ਪਾ ਲਈਆਂ। ਇੱਕ ਤਾਂ ਸਾਡੇ ਵਿੱਚ ਇਹ ਆ ਕਿ ਜਦੋਂ ਤੁਸੀਂ ਤਿੰਨ ਚਾਰ ਜਣੇ ਲੱਗੇ ਸੀ ਨਾ, ਸਾਰੇ ਪਤਾ ਕਹਿੰਦੇ ਸੀਗੇ, ਇੱਕ ਮਿੰਟ ਮੇਰੀ ਸੁਣਿਓ, ਇੱਕ ਮਿੰਟ, ਜਦੋਂ ਤੱਕ ਅਸੀਂ ਨਾ ਮੇਰੀ ਸੁਣਾਉਂਦੇ ਹਾਂ ਅਸੀਂ ਸੁਣਦੇ ਨੀ, ਉਦੋਂ ਤੱਕ ਸਾਡਾ, ਮੈਂ ਵੀ ਸੁਣਾਉਣ ਵਾਲਿਆਂ ਦੀ ਹਾਂ, ਸੁਣਨ ਵਾਲਿਆਂ ਚ ਮੈਂ ਵੀ ਹੈ ਨੀ, ਮੇਰੀ ਸੁਣਿਓ। ਹੁਣ ਜਦੋਂ ਆਪਾਂ ਗੱਲ ਕਰਦੇ ਸੀ ਵੀ ਆਪਣੇ ਘਰ ਦੇ ਤੋਂ ਸ਼ੁਰੂ ਕਰੀਏ, ਬਾਹਰ ਪਿੰਡ ਤੋਂ ਸ਼ੁਰੂ ਕਰੀਏ, ਮੈਂ ਜਦੋਂ ਫਿਰ ਆ ਗਈ ਗੱਲ ਮੇਰੇ ਤੇ, ਮੈਂ
1: ਜੀ
0: ਉਹ ਜਦੋਂ ਨਾ ਅਸੀਂ ਘਰ ਪਾਉਂਦੇ ਹਾਂ, ਭਾਜੀ ਤੁਹਾਨੂੰ ਸ਼ਾਇਦ ਯਾਦ ਹੋਣਾ, ਮੈਂ ਪਹਿਲਾਂ ਵੀ ਕੋਈ ਕਿਹਾ ਸੀਗਾ ਵੀ ਜਦੋਂ ਨਾ ਅਸੀਂ ਕੋਈ ਘਰ ਪਾਉਂਦੇ ਹਾਂ, ਅਸੀਂ ਸਮਾਨ ਰਾਜਸਥਾਨ ਤੋਂ ਮੰਗਾ, ਪਰ ਕਿੱਥੋਂ ਕਿੱਥੋਂ ਲੱਕੜੀਆਂ ਮੰਗਾ, ਘਰ ਘਰ ਸਿਰੇ ਦਾ ਬਣ ਜਾਵੇ। ਅੱਛਾ, ਘਰ ਦਾ ਅੱਗੇ ਤਾਂ ਟੱਪਿਆ ਨੀ, ਤਾਂ ਜੋ ਭੈਣ ਚੋ ਚੱਕ ਹੁੰਦਾ ਕੂੜੇ ਸੁੱਟੋ, ਕੂੜੇ ਦੇ ਵਿੱਚ ਸੁੱਟੋ ਪਲਾਸਟਿਕ ਜੀ, ਹਨਾ। ਪਰ ਘਰ ਦੇ ਅੰਦਰ ਤੁਸੀਂ ਕੂੜਾ ਸੁੱਟਣ ਵਾਲਾ ਵੀ ਸਮਾਨ ਵੀ ਰੱਖਿਆ ਲਿਆ ਕੇ, ਡੱਬਾ ਵੀ ਰੱਖਿਆ, ਉਹਨੂੰ ਇਕੱਠਾ ਕਰਨ ਵਾਲਾ ਵੀ ਰੱਖਿਆ ਆ, ਪਰ ਜਦੋਂ ਘਰ ਤੋਂ ਬਾਹਰ ਨਿਕਲਦਾ ਫਿਰ ਤੁਹਾਨੂੰ ਕੁਛ ਨੀ, ਫਿਰ ਤੁਹਾਡੇ ਵੱਲ ਸਾਰਾ ਬਾਕੀ ਕੂੜਾ ਡੱਬਾ ਹੀ ਆ।
1: ਬਿਲਕੁਲ ਹੈ।
0: ਹੁਣ ਸ਼ੈਲੀ ਬਾਈ, ਜੇ ਮੈਂ ਵੀ ਇੱਥੇ ਹੁੰਦਾ ਨਾ, ਮੈਂ ਵੀ ਇਦਾਂ ਕਰਨਾ ਹੀ ਆ। ਹੁਣ ਮੇਰੀ ਕੁੜੀ 4 ਸਾਲ ਦੀ ਕੁੜੀ, ਕੀ ਹੁੰਦਾ ਬੱਚਾ 4 ਸਾਲ ਦਾ, 0 ਆ ਬੱਚਾ, ਉਹਨੂੰ ਵੀ ਪਤਾ ਆ ਜਦੋਂ ਕਾਰ ਚ ਵੇਲੇ ਬੈਠੇ ਕਹਿੰਦੀ ਡੈਡੀ
1: ਕਿੱਥੇ
0: ਪਲਾਸਟਿਕ ਫੜੀ ਹੋਈ, ਮੰਨ ਲਓ ਕੋਈ ਵੀ ਪਲਾਸਟਿਕ ਹੋਵੇ
1: ਜੀ,
0: ਪਲਾਸਟਿਕ ਕਹਿੰਦੀ ਇਹ ਨੀ ਸੋਚਣਾ ਇਹ ਘਰ ਜਾ ਸੁਣ ਡੱਬੇ ਚ, ਜੇ ਉਹਨੇ ਫੜਿਆ ਸਾਂਭਲਾ ਸੇਣ ਦਾ ਕੋਈ ਫੜਿਆ, ਜਾਂ ਸਟ੍ਰਾਬੇਰੀ ਦਾ ਕੋਈ ਫੜਿਆ, ਜਾਂ ਛਿੱਲੜ ਫੜਿਆ ਕੇਲੇ ਦਾ, ਉਹ ਮੈਂ ਉਹਨੂੰ ਕਹਿੰਦਾ, ਮੈਂ ਕਿਹਾ ਤੂੰ ਸੁੱਟ ਸਕਦੀ ਹੈ ਕਿਉਂਕਿ ਖਾਦ ਆ, ਇਹ ਸਿਰਫ ਫਾਇਦਾ ਹੀ ਇਹਦਾ, ਕੋਈ ਹੋਰ ਪਲਾਸਟਿਕ ਚੀਜ਼ ਨਹੀਂ। ਉਹਨੂੰ ਵੀ ਪਤਾ 4 ਸਾਲ ਦੀ ਕੁੜੀ ਨੂੰ
1: ਜੀ,
0: ਪਰ ਇੱਥੇ ਜਦੋਂ ਅਸੀਂ ਵੀ ਇੰਡੀਆ ਵੀ ਆਉਂਦੇ ਹਾਂ ਤਾਂ ਮੇਰੇ ਪਾਪਾ ਜਾਂ ਭਾਪੇ ਹੋਣੇ, ਬੀਬੀ ਹੋਣੇ ਕੋਈ ਚੀਜ਼ ਸੁੱਟਦੀ, ਕੁਛ ਕਰ, ਮੈਂ ਦੁਬਾਰਾ ਉੱਥੇ ਚੱਕ ਲੈਣਾ, ਮੈਂ ਕਿਹਾ ਯਾਰ ਕੀ ਕਰਨ, ਹਾਲਾਂਕਿ ਮੇਰੇ ਚੱਕਣ ਨਾਲ ਕੋਈ ਫਰਕ ਨੀ ਪੈ ਜਾਣਾ ਉੱਥੇ,
1: ਕਿਉਂਕਿ
0: ਉੱਥੇ ਤਾਂ ਹੁਣ ਕੱਲ ਪਰਸੋਂ ਇੱਕ ਮੁੰਡਾ ਮੇਰੇ ਨਾਲ ਬਹਿਸਦਾ ਹੈਗਾ, ਕਿਉਂਕਿ ਮੈਂ ਨਾ ਬਹੁਤ ਜ਼ਿਆਦਾ ਨੈਗੇਟਿਵ ਆ ਇੰਡੀਆ ਦੇ, ਮੈਂ ਸਿੱਧਾ ਸਾਫ਼ ਕਹਿੰਦਾ
1: ਜੀ,
0: ਉਹ ਤਾਂ ਕਰਕੇ ਜੋ ਉੱਥੇ ਦਾ ਸਿਸਟਮ ਆ, ਜੋ ਦਫ਼ਤਰਾਂ ਦਾ ਸਿਸਟਮ, ਤੁਸੀਂ ਤੁਹਾਨੂੰ ਵੀ ਪਤਾ ਭਾਈ, ਮੈਂ ਗੱਲ ਪਹਿਲਾਂ ਕਰ ਚੁੱਕਾ। ਅੱਛਾ, ਉਹ ਮੈਨੂੰ ਕਹਿੰਦਾ ਯਾਰ ਬਾਦਲ ਤੂੰ ਟਲਦਾ ਨੀ, ਤੂੰ ਕਹਿੰਦਾ ਦੇਖ, ਕਹਿੰਦਾ ਮੈਂ ਯਾਰ ਮੈਂ ਬਾਦਲ ਸੋਚਿਆ ਇੱਕ ਮਿੰਟ, ਮੈਂ ਕਹਿੰਦਾ ਬਹੁਤ, ਮੈਂ ਨਾ ਕਈ ਵਾਰੀ ਕਹਿੰਦਾ ਮੈਂ ਲਿਖ ਕੇ ਰੱਖਦਾ, ਮੈਂ ਕੀ ਲਿਖ ਕੇ ਰੱਖਦਾ, ਕਹਿੰਦਾ ਦੇਖ ਯਾਰ ਜਦੋਂ ਅਸੀਂ ਛੋਟੇ ਸੀ ਉਦੋਂ ਕਾਰਾਂ ਨੀ ਹੁੰਦੀਆਂ ਸੀਗੀਆਂ, ਮੈਂ ਕਿਹਾ ਯਾਰ ਗੱਲ ਸੁਣ, ਇਹ ਕਾਰਾਂ ਤਰੱਕੀ ਆ, ਇਹ ਵਿਗਿਆਨ ਆ, ਮੈਂ ਕਿਹਾ ਇਹ ਸਾਇੰਸ ਆ
1: ਜੀ,
0: ਇਹ ਪ੍ਰਾਈਵੇਟ ਬੰਦੇ ਨੇ ਬਣਾਈ ਆ, ਉਹਨੇ ਆਪਣੀ ਦੁਕਾਨ ਚਲਾਈ ਆ
1: ਜੀ।
0: ਮੈਂ ਕਿਹਾ ਹੁਣ ਤੂੰ ਚੱਲ ਇਹ ਦੱਸ ਵੀ ਜਿਹੜਾ ਆਪਾਂ ਸਕੂਲੇ ਜਾਂਦੇ ਸੈਨੀਵਾਲ ਸਕੂਲ ਸੀ, ਪਬਲਿਕ ਸਕੂਲ ਸੀ, ਉੱਥੇ ਸੈਨੀਵਾਲ ਸਕੂਲ ਦੀ ਗਿਣਤੀ ਕਿੰਨੀ ਆ ਹੁਣ
1: ਜੀ,
0: ਜਿਹੜਾ ਮੈਂ ਕਿਹਾ ਪਬਲਿਕ ਸਕੂਲ ਸੀਗਾ ਸਾਡੇ ਪਿੰਡ, ਮੈਂ ਕਿਹਾ ਉਹ ਤਾਂ ਬੰਦ ਹੀ ਹੋ ਗਿਆ
1: ਜੀ।
0: ਮੈਂ ਕਿਹਾ ਇਹਨੂੰ ਤਰੱਕੀ ਕਹਿੰਦੇ, ਮੈਂ ਕਿਹਾ ਮੇਰੀ ਗੱਲ ਦੋ, ਜੇ ਤੇਰਾ ਕੋਈ ਨਿਆਣਾ ਹੋਣਾ ਗਾ, ਪੋਤਾ ਹੋਣਾ ਤੇਰੇ, ਜਾ ਉਹਦੇ ਕੋਲ ਮੁੰਡਾ ਵੱਡਾ ਉਹਦਾ, ਤੇ ਮੈਂ ਕਿਹਾ ਜੇ ਤੇਰੇ ਗਾਣਾ, ਮੈਂ ਕਿਹਾ ਤੂੰ ਉਹਨੂੰ ਸੈਨੀਵਾਲ ਸਕੂਲ ਪਾਊਂਗਾ ਜਾਂ ਪ੍ਰਾਈਵੇਟ ਪਾਊਂਗਾ
1: ਜੀ,
0: ਜੇ ਤੂੰ ਮੈਂ ਕਿਹਾ ਰੱਬ ਨਾ ਕਰੇ ਬਿਮਾਰ ਹੁੰਦਾ, ਮੈਂ ਕਿਹਾ ਤੂੰ ਉਹਨੂੰ ਸਰਕਾਰੀ ਹਸਪਤਾਲ ਲੈ ਕੇ ਜਾਊਂਗਾ ਜਾਂ ਪ੍ਰਾਈਵੇਟ ਲੈ ਕੇ ਜਾਊਂਗਾ, ਇਹਨੂੰ ਮੈਂ ਕਿਹਾ ਤਰੱਕੀ ਕਹਿੰਦੇ ਆ। ਜੇ ਕਿਸੇ ਨੇ ਕੋਈ ਫੈਕਟਰੀ ਪਾ ਲਈ ਨਾ ਪ੍ਰਾਈਵੇਟ ਬੰਦੇ ਨੇ, ਉਹ ਪ੍ਰਾਈਵੇਟ ਬੰਦੇ ਦਾ ਆਪਣਾ ਘਰ, ਉਹਨੇ ਆਪਣੀ ਦੁਕਾਨ ਚਲਾਈ ਆ, ਜਿਹਨੇ ਗੱਡੀ ਬਣਾਈ ਉਹਨੇ ਦੁਕਾਨ ਚਲਾਈ ਆ
1: ਜੀ,
0: ਹਾਂ ਸੜਕਾਂ ਵਧੀਆ ਬਣਾਓ, ਸਕੂਲ ਵਧੀਆ ਬਣਾਓ, ਦਫ਼ਤਰ ਵਧੀਆ ਬਣਾਓ, ਹਸਪਤਾਲ ਵਧੀਆ ਬਣਾਓ, ਇਹਨੂੰ ਕਹਿੰਦੇ ਦੇਸ਼ ਦੀ ਤਰੱਕੀ
1: ਜੀ।
0: ਤੁਹਾਨੂੰ ਬਿਨਾਂ ਲਾਈਨ ਚ ਲੱਗਿਆ ਕੰਮ ਹੋਵੇ, ਕਹਿੰਦਾ ਤੂੰ ਆਵੀਂ ਯਾਰ ਜਦੋਂ ਤੇਰਾ ਕੰਮ ਹੋਊਗਾ ਮੈਂ ਕਰਾ ਦੂੰਗਾ, ਕਹਿੰਦਾ ਮੈਂ ਕਿਹਾ ਕਿੱਦਾਂ ਕਰਾਊਂਗਾ, ਕਹਿੰਦਾ ਲੈ 5,000 ਰੁਪਇਆ ਦੇਣਾ, ਬਾਅਦ ਮਿਲ ਮਜ਼ਾਕ ਚ ਗੱਲ ਪਾ ਲਈ ਉਹਨੇ
1: ਜੀ,
0: ਮੈਂ ਕਿਹਾ ਵੀ 5 ਮੈਨੂੰ ਮੇਰੇ ਕੋਲ ਦਵਾਉਣਾ, ਕਹਿੰਦਾ ਨਹੀਂ ਮੈਂ ਦੇ ਦੂੰਗਾ, ਕਹਿੰਦਾ ਗੱਲ ਆਖਰ ਤੇ ਮੰਨ ਗਿਆ ਉਹ, ਤਰੱਕੀ ਤੇ ਪ੍ਰਾਈਵੇਟ ਵਿੱਚ ਕੀ ਫਰਕ ਆ, ਉਹ ਤਰੱਕੀ ਉਹ ਨੀ ਆ ਜਿਹੜੀ ਇਹ ਸਮਝਦੇ, ਤਰੱਕੀ ਸਾਡੇ ਇਹ ਤਰੱਕੀ ਆ ਇੱਥੇ, ਜੇ ਮੰਨ ਲਓ ਕਿਸੇ ਮਾਰਕੀਟ ਦੇ ਭਾਵਾਂ ਪ੍ਰਾਈਵੇਟ ਆ ਮਾਰਕੀਟ ਆ, ਜੇ ਕਿਸੇ ਮਾਰਕੀਟ ਚ ਪਤਾ ਲੱਗ ਗਿਆ ਨਾ ਕਿ ਮਾੜਾ ਜਾ ਵੀ ਕਿਸੇ ਮੀਟ ਦੇ ਵਿੱਚ ਬੈਕਟੀਰੀਆ ਆ, ਅਖਬਾਰ ਚ ਸ਼ਰਿਆ ਹੁੰਦਾ ਵੀ ਟੀਵੀ ਆਉਂਦਾ, ਉਸੇ ਵੇਲੇ ਸਾਰੀ ਦੀ ਸਾਰੀ ਡਿਲੀਵਰੀ ਵਾਪਸ ਕਰਾਉਣੀ ਪੈਂਦੀ ਆ
1: ਉਹਨਾਂ, ਬਿਲਕੁਲ
0: ਨਹੀਂ ਤਾਂ ਅਗਲੇ ਜਿੰਦਾ। ਮੈਂ ਇੱਕ ਵਾਰੀ ਫਿਲਟਰ ਜੀ ਕੰਮ ਕਰਦਾ ਸੀ ਭਾਜੀ, ਉੱਥੇ ਨਾ ਕਦੇ ਕਬੂਤਰ ਆ ਗਿਆ ਅੰਦਰ ਫਿਲਟਰ ਜੋ ਚੋਕਲੇਟ ਬਣਦੀ ਤੁਹਾਨੂੰ, ਜਿਹੜੀਆਂ ਤੁਸੀਂ ਖਾਣੇ ਮਾਬੂ ਵਗੈਰਾ ਨੀ ਆਉਂਦੇ ਉੱਥੇ ਵੀ ਵੱਡੀ ਫਿਲਟਰੀ, ਹਾਂ ਅੱਛਾ ਜਿਹੜੀ ਫਲੇਕ ਖਾਣੇ ਹਾਰੀ ਬੋ, ਉੱਥੇ ਵੀ ਉਹ ਤੇ

0: ਲੱਤ ਪੈ ਗਿਆ ਸਾਨੂੰ, ਉਹ ਕਹਿੰਦੇ ਜੇ ਇਹਨੂੰ ਪਤਾ ਲੱਗ ਗਿਆ ਨਾ ਫੂਡ ਜਿਹੜੇ ਫੂਡ ਵਾਲੇ ਹੁੰਦੇ ਆ, ਕਹਿੰਦੇ ਇਹਨਾਂ ਤਾਂ ਜਿੰਦਾ ਲਾ ਜਾਣਾ ਫੈਕਟਰੀ
1: ਜੀ।
0: ਹੁਣ ਉਹਨਾਂ ਨੂੰ ਉਸ ਉਹਨਾਂ ਨੂੰ ਉਸ ਗੱਲ ਨਾਲ ਕੋਈ ਮਤਲਬ ਨੀ ਕਿ ਕਿੱਡਾ ਵੱਡਾ ਫੈਕਟਰੀ ਆ ਤੇ ਕਿੰਨਾ ਇਹਦੀ ਦੇਣ ਆ ਦੇਸ਼ ਨੂੰ, ਕਿੰਨਾ ਟੈਕਸ ਮਤਲਬ ਦੇਣ ਦਾ ਮਤਲਬ ਟੈਕਸ ਜਾਂਦਾ ਇਹਦਾ
1: ਜੀ,
0: ਕਿੰਨੇ ਬੰਦਿਆਂ ਦਾ ਕੰਮ ਇੱਥੇ ਲੱਗਾ ਆ, ਅਗਲੇ ਜਿੰਦਾ ਲਾਉਣਾ ਹੀ ਆ ਗਏ। ਇਹਨੂੰ ਕਹਿੰਦੇ ਆ ਇਮਾਨਦਾਰੀ ਤੇ ਤਰੱਕੀ
1: ਜੀ।
0: ਹਾਂ ਉਹਨਾਂ ਨੂੰ, ਕਿਉਂਕਿ ਉਹਨੂੰ ਪਤਾ ਕੱਲ ਨੂੰ ਬੰਦਾ ਮੋਬਾਇਲ ਹੋਣਾ ਸਾਡੇ ਕੋਲ ਆਇਆ ਸਰਕਾਰੀ ਹਸਪਤਾਲ ਚ, ਅਸੀਂ ਇਲਾਜ ਅਸੀਂ ਕਰਨਾ ਇਹਦਾ
1: ਜੀ।
0: ਅੱਛਾ ਹੁਣ ਹੁਣ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਦੁੱਧ ਵਾਲੀ
1: ਜੀ।
0: ਆਪਾਂ ਰੋਜ਼ ਹੀ ਪਿੱਟਦੇ ਹਾਂ ਐਸ ਪੀ ਰੇਡੀਓ ਤੇ ਵੀ, ਜਿੰਨੇ ਮਰਜ਼ੀ ਹਿੰਦੀ ਲਾ ਲਓ, ਤਾਮਿਲ ਲਾ ਲਓ, ਜਿੰਨੇ ਜਿਹੜੇ ਵੀ ਮਰਜ਼ ਦੁਨੀਆਂ ਦੇ ਲਾ ਲਓ, ਸਾਰੇ ਇਹੋ ਹੀ ਪਿੱਟ ਸਿਆਪਾ ਪਿਆ ਹੁੰਦਾ। ਰੋਜ਼ ਹੀ ਆਪਾਂ ਸਿਰਫ ਮਸਲਿਆਂ ਦੀਆਂ ਗੱਲਾਂ ਕਰਦੇ ਹਾਂ ਰੋਜ਼ ਹੀ,
1: ਬਿਲਕੁਲ
0: ਇੱਥੇ ਵੀ
1: ਜੀ।
0: ਉਹ ਤੁਹਾਨੂੰ ਕਦੀ ਕੋਈ ਮਸਲਾ ਹੁੰਦਾ, ਕਦੇ ਆ ਗਿਆ ਭਗਵੰਤ ਮਾਨ ਦਾ, ਕਦੇ ਆ ਗਿਆ ਅਕਾਲੀਆਂ ਦਾ, ਕਦੇ ਸੜਕਾਂ ਦਾ ਆ ਗਿਆ, ਕਦੇ ਕਦੇ ਕੋਈ ਘਪਲਾ ਆ ਗਿਆ, ਕਦੇ ਕਿਸੇ ਹਸਪਤਾਲ ਦਾ ਆ ਗਿਆ ਜੀ, ਕਿਸੇ ਚਪੇੜ ਮਾਰਤੀ ਮਾਸਟਰ ਨੇ ਜਾਂ ਡਾਕਟਰ ਨੇ ਜਾਂ ਪੁਲਿਸ ਵਾਲੇ ਨੇ
1: ਜੀ।
0: ਇਹ ਤਾਂ ਰੋਜ਼ ਸਾਡੇ ਮਤਲਬ ਕਿ ਅਸੀਂ ਫਸੇ ਹੀ ਉਹਨਾਂ ਵਿੱਚ ਆ
1: ਜੀ।
0: ਅੱਛਾ ਤੁਸੀਂ ਹੁਣ ਗੱਲ ਕਰਦੇ ਦੁੱਧ ਦੀ, ਦੁੱਧ ਨੂੰ ਤਾਂ ਛੱਡੋ, ਮੈਂ ਤਕਰੀਬਨ ਇੱਕ ਨਾ ਗੱਲ ਕਹਿੰਦਾ ਹੁਣ ਸਾਡੇ ਨਾ ਇੱਕ ਜਿਹੜੀ ਇੰਡੀਆ ਆ ਇਹ ਇੱਕ ਚੈਨ ਆ ਅਪਣਾਈ ਹੋ ਅਸੀਂ
1: ਜੀ,
0: ਜਿਹੜਾ ਜਿਹੜਾ ਜਾਂ ਹੈਗਾ ਆ ਇੱਕ ਹਲਵਾਈ ਨੂੰ, ਹਲਵਾਈ ਕਹਾਂ ਵੇਚਦਾ ਨਕਲੀ ਮਠਿਆਈ ਕਿਸਾਨ ਨੂੰ, ਕਿਸਾਨ ਕਹਾਂ ਵੇਚਦਾ ਹੈਗਾ ਟੀਕੇ ਲੈ ਕੇ ਸਬਜ਼ੀਆਂ, ਫਿਰ ਉਹ ਗਾਹਾਂ ਵੇਚਦਾ ਹੈਗਾ ਜਿੱਥੇ ਦੁੱਧ ਵਾਲੇ ਨੂੰ, ਦੁੱਧ ਵਾਲਾ ਗਾਹਾਂ ਵੇਚਦਾ ਸਾਨੂੰ ਨਕਲੀ ਦੁੱਧ, ਯਾਨੀ ਕਿ ਅਸੀਂ ਉੱਥੇ ਇੱਕ ਚੈਨ ਬਣਾਈ ਹੋ ਪਰ ਅਸੀਂ ਸਮਝਦੇ ਪਤਾ ਕੀ ਆ, ਅਸੀਂ ਸਮਝਦੇ ਕਿ ਸਾਡੇ ਨਾਲ ਥੋੜੋ ਕਿਸੇ ਜੱਕੀ ਕਰਨੀ, ਸਾਡੇ ਨਾਲ ਥੋੜੋ ਕਿਸੇ ਨੇ ਚਲਾਕੀ ਕਰ ਲੈਣੀ ਆ, ਅਸੀਂ ਅਸੀਂ ਸਾਰਿਆਂ ਨਾਲ ਕਰਨ ਡੇ ਆ, ਪਰ ਉਹਨੂੰ ਇਹ ਨੀ ਪਤਾ ਜਿਹਨੂੰ ਮੈਂ ਦੁੱਧ ਵੇਚ ਕੇ ਉਹ ਮੈਨੇ ਮੈਨੂੰ ਨਕਲੀ ਦਵਾਈ ਦਿੱਤੀ ਆ, ਜਿਹਨੂੰ ਮੈਂ ਦੁੱਧ ਵੇਚ ਕੇ ਉਹਨੇ ਮੈਨੂੰ ਨਕਲੀ ਮਠਿਆਈ ਦਿੱਤੀ ਆ, ਜਿਹਨੇ ਨਕਲੀ ਮਠਿਆਈ ਵੇਚੀ ਹੈਗੀ ਆ ਉਹਨੂੰ ਮੈਂ ਸਬਜ਼ੀ ਦਿੱਤੀ ਟੀਕੇ ਵਾਲੀਆਂ, ਜਿਹੜੀ ਰਾਤੀ ਨਿੱਕੀ ਸੀ ਸਿਰ ਟੀਕਾ ਲਾਇਆ ਉਹਨੂੰ ਵੱਡੀ ਸਬਜ਼ੀ ਦੇ ਦਿੱਤੀ ਮੈਂ ਕਰਕੇ, ਉਹ ਕਿਉਂਕਿ ਸਾਰੇ ਹੀ ਜਾਣੇ ਅਸੀਂ ਇੱਕ ਦੂਜੇ ਨੂੰ ਏਦਾਂ ਮਾਰ ਰਹੇ ਹਾਂ, ਪਰ ਸਮਝਦੇ ਇਹੋ ਆ
1: ਜੀ
0: ਸਾਨੂੰ ਕੋਈ ਨੀ ਮਾਰ ਰਿਹਾ, ਅਸੀਂ ਮਾਰ ਰਹੇ ਹਾਂ, ਅਸੀਂ
1: ਦੇਖ ਨਹੀਂ ਰਿਹਾ ਉਹ ਫੀਲ ਕਰਦੇ ਨੇ, ਸਾਨੂੰ ਕਿਹੜਾ ਕਿਸੇ ਨੇ ਦੇਖ ਰਿਹਾ, ਦੇਖ ਨਹੀਂ ਰਿਹਾ ਕੋਈ ਬਿਲਕੁਲ।
0: ਜਿਹੜੇ ਨਸ਼ੇ ਵੇਚਦੇ ਆ ਕੀ ਉਹਨਾਂ ਨੂੰ ਕੀ ਲੱਗਦਾ ਕਿ ਉਹ ਆਪ ਬਚ ਜਾਏ, ਉਹਨਾਂ ਦੇ ਨਿਆਣੇ ਬਚ ਜਾਣਗੇ,
1: ਬਿਲਕੁਲ
0: ਉਹਨਾਂ ਦੇ ਗਾਂ ਚਾਚੇ ਤਾਏ ਆ ਮਾਸੀਆਂ ਮਾਸੜਾ ਕੁੱਪੜ ਕੁੱਪੜਾ ਉਹ ਉਹਨਾਂ ਨਿਆਣੇ ਤੱਕ ਨੀ ਪਹੁੰਚਣਾ ਉਹ,
1: ਬਿਲਕੁਲ ਹੈ ਜੀ ਬਿਲਕੁਲ।
2: ਜੀ
0: ਦੱਸੋ ਪੁੱਛੋ, ਹਾਂਜੀ ਹਾਂਜੀ
1: ਹਾਂਜੀ ਹਾਂਜੀ
0: ਪੁੱਛੋ ਪੁੱਛੋ।
2: ਆਪਾਂ ਸਰਕਾਰਾਂ ਕਿਸ ਲਈ ਬਣਾ ਰਹੇ ਹਾਂ,
0: ਤੁਸੀਂ ਦੱਸ ਦਿਓ ਸਾਨੂੰ ਪਤਾ ਇਸ ਦਾ ਹੀ ਵੈਸੇ ਸਾਨੂੰ ਸਿਸਟਮ ਸਾਡੇ ਵਾਸਤੇ ਢਾਂਚਾ ਬਣਾਉਣ ਢਾਂਚਾ
1: ਜੀ
0: ਸਿਸਟਮ।
2: ਨਹੀਂ ਨਹੀਂ ਮੈਂ ਉਹੀ ਗੱਲ ਕਰਦਾ ਜਿਹੜਾ ਕੋਈ ਰੋਕੂਗਾ ਚੈੱਕ ਕਰੂਗਾ, ਸਰਕਾਰਾਂ ਆਪਾਂ ਇਸ ਲਈ ਬਣਾਉਂਦੇ ਹਾਂ ਵੀ ਆਪਾਂ ਕਿਸੇ ਦਾਇਰੇ ਦੇ ਅੰਦਰ ਰਹਿ ਕੇ ਚੱਲ ਸਕੀਏ, ਦਾਇਰੇ ਨੂੰ ਚਲਾਉਣ ਵਾਲਾ ਹੋਵੇ ਕੋਈ
1: ਜੀ,
2: ਇਸੇ ਕਰਕੇ
1: ਉਹਦੇ ਵਿੱਚ ਵੀ ਜਦੋਂ ਆਪਾਂ ਜਿਹੜੇ ਆਮ ਲੋਕ ਨੇ ਨਾ ਉਹਨਾਂ ਨੂੰ ਵੀ ਮਨਫੀ ਨਹੀਂ ਕਰ ਸਕਦੇ। ਹੁਣ ਦੇਖੋ ਜਦੋਂ ਇੰਸਪੈਕਟਰ ਆਉਂਦਾ ਹੈ ਚੈਕਿੰਗ ਦੇ ਲਈ ਕਿ ਕਰਿਆਨਾ ਸਟੋਰ ਵਾਲੇ ਜਾਂ ਬਹੁਤ ਸਾਰੀਆਂ ਐਸੀਆਂ ਮਿੱਲਾਂ ਵਾਲੇ ਜਾਂ ਚੱਕੀਆਂ ਵਾਲੇ ਕੀ ਸ਼ਟਰ ਨਹੀਂ ਸਿੱਟ ਲੈਂਦੇ, ਉਹ ਕਾਹਤੋਂ ਸਿੱਟਦੇ ਆ?
0: ਬਿਲਕੁਲ ਅਸੀਂ ਖੁਦ ਦੇਖਿਓ ਆ,
2: ਨਹੀਂ
1: ਪਤਾ ਤਾਂ ਉਹਨਾਂ ਨੂੰ ਵੀ ਹੈ ਮਾਲ ਮਿਲਾਵਟ ਹੀ ਹੈ ਜਾਂ ਕੁਝ ਨਿਕਲ ਆਊਗਾ ਇਹਦੇ ਵਿੱਚ, ਸ਼ੱਕ ਤਾਂ ਉਹਨਾਂ ਨੂੰ ਆਪਣੇ ਆਪ ਦੇ ਵੀ ਹੈ ਨਾ।
0: ਫਿਨਲੈਂਡ ਅਤੇ ਤੁਸੀਂ ਇੰਡੀਆ ਬੈਠੇ ਹਾਂ, ਅਸੀਂ ਇਹਨਾਂ ਤਿੰਨਾਂ ਕੰਟਰੀ ਗੱਲ ਕਰ ਸਕਦੇ ਹਾਂ, ਜੇ ਚੌਥੀ ਵਾਲਾ ਹੋਊਗਾ ਉਹ ਚੌਥੀ ਦੀ ਕਰੂਗਾ ਆ ਕੇ। ਹੁਣ ਆਪਾਂ ਜੇ ਕਿਉਂਕਿ ਅਸੀਂ ਦੋਨੇ ਜਣੇ ਇੰਡੀਆ ਤੋਂ ਆਏ, ਮੈਂ ਵੀ ਤੇ ਭਾਜੀ ਭਾਜੀ ਵੀ, ਤੁਸੀਂ ਹੁਣ ਜੇ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ, ਇੰਡੀਆ ਦੀ ਗੱਲ ਜਿਹੜੀ ਤੁਸੀਂ ਹੁਣ ਗੱਲ ਕੀਤੀ ਆ ਵੀ ਆਪਾਂ ਸਰਕਾਰਾਂ ਕਿਉਂ ਬਣਾਉਂਦੇ ਹਾਂ, ਉਹਦਾ ਜਵਾਬ ਇਹ ਆ ਕਿ ਜੇ ਤੁਸੀਂ ਜਿਹੜੀ ਅਗਲਾ ਤੁਹਾਡੀ ਸਵਾਲ ਹੋਣਾ ਉਹ ਇਹ ਆ ਕਿ ਅਸੀਂ ਉਹਨਾਂ ਨੇ ਕਰਨਾ, ਉੱਪਰ ਜਿਹੜੇ ਜਿਹੜੇ ਸਰਕਾਰਾਂ 'ਚ ਬੈਠੇ ਉਹਨਾਂ ਦੇ ਕੋਲ ਤਾਂ ਸਾਰਾ ਸਿਸਟਮ ਜਿਹੜਾ ਉਹਨਾਂ ਕੋਲ ਨਹੀਂ ਹੋਣਾ ਚਾਹੀਦਾ, ਉਹੀ ਸਰਕਾਰਾਂ ਬਣਾਉਣ ਵਾਲੇ ਆ, ਉਹੀ ਕਾਨੂੰਨ ਬਣਾਉਣ ਵਾਲੇ ਆ ਤੇ ਉਹੀ ਸਮਾਨ ਵੇਚਣ ਵਾਲੇ ਆ,
1: ਬਿਲਕੁਲ ਹੈ ਜੀ,
0: ਪ੍ਰੋਬਲਮ ਤੇ ਇਹ ਆ।
2: ਫਿਰ ਆਪਾਂ ਸਾਰੇ ਬੰਦੇ ਉਹਨਾਂ ਦੇ ਕਿਵੇਂ ਦੋਸ਼ ਦੇ ਸਕਦੇ ਹਾਂ?
1: ਬਹਾਦਰ ਜੀ ਮਤਲਬ ਕਿ ਉਹ ਵੀ ਤਾਂ ਹੈ ਹੀ। ਹੁਣ ਦੇਖੋ ਮੈਂ ਆਪਣੀ ਇੱਕ ਐਗਜ਼ਾਮਪਲ ਦਿੰਦਾ, ਚਲੋ ਮੈਂ ਜੋਬ ਦੇ ਵਿੱਚ ਮੇਰਾ ਪ੍ਰੋਫੈਸ਼ਨ ਹੈ ਜਿਹੜਾ, ਮੇਰੇ ਸਿਰ ਦੇ ਉੱਤੇ ਮਾਲਕ ਨਹੀਂ ਆ ਪਰ ਮੇਰਾ ਸੁਪਰਵਾਈਜ਼ਰ ਹੈ, ਤੇ ਸੁਪਰਵਾਈਜ਼ਰ ਦੀ ਜ਼ਿੰਮੇਵਾਰੀ ਹੈ ਕਿ ਜਿਹੜਾ ਪ੍ਰੋਡਕਟ ਵੀ ਉਹਨੇ ਲਿਆਉਣਾ ਹੈ ਕਿਚਨ ਦੇ ਵਿੱਚ ਉਹ ਵਧੀਆ ਹੋਵੇ, ਕੁਆਲਿਟੀ ਦਾ ਹੋਵੇ, ਤੇ ਜੋ ਵਾਅਦਾ ਕੀਤਾ ਗਿਆ ਆ ਸਕੂਲੀ ਬੱਚਿਆਂ ਦੇ ਨਾਲ ਉਹ ਮਤਲਬ ਕਿ ਉਸ ਤਰ੍ਹਾਂ ਦੀ ਉਹਦੀ ਪੂਰਾ ਲੈਵਲ ਹੋਣਾ ਚਾਹੀਦਾ। ਉਸ ਤੋਂ ਬਾਅਦ ਜਦੋਂ ਮੈਂ ਤਿਆਰ ਕਰਨਾ, ਚਾਹੇ ਮੈਂ ਟਮਾਟਰ ਐਗਜ਼ਾਮਪਲ ਲਾ ਲਾਂ, ਮੈਂ ਟਮਾਟਰ ਕੱਟਣ ਲੱਗਾ ਜੀ, ਉਹ 5 ਕਿਲੋ ਟਮਾਟਰ ਜਾਂ 20 ਕਿਲੋ ਟਮਾਟਰ ਨੇ, ਉਹਦੇ ਵਿੱਚੋਂ 10 ਗਲੇ ਹੋਏ ਜਾਂ ਮਾੜਾ ਮੋਟਾ ਮਤਲਬ ਕਿ ਕੁਝ ਲੱਗਾ ਹੋਇਆ ਦਿਖਦਾ ਹੈ, ਤਾਂ ਮੈਂ ਉੱਥੇ ਉਹਨੂੰ ਸਟੋਪ ਕਰਨਾ, ਮੈਂ ਉਹਨੂੰ ਕੱਢ ਕੇ ਤਾਂ ਬਾਹਰ ਰੱਖਣਾ ਹੈ, ਨਾ ਕਿ ਮੈਂ ਕਹਿਣਾ ਇਹ ਕਿਹੜਾ ਕੋਈ ਦੇ, ਨਾ ਸੁਪਰਵਾਈਜ਼ਰ ਮੇਰੇ ਸਿਰ ਦੇ ਉੱਤੇ ਹੈ ਤੇ ਨਾ ਮੇਰੇ ਨਾਲ ਦਾ ਕੋਈ ਹੈ, ਇਹ ਕਿਹੜਾ ਕਿਸੇ ਨੇ ਦੇਖਿਆ ਮੈਂ ਚੱਕ ਕੇ ਸਬਜ਼ੀ ਬਣਾ ਦਵਾਂ, ਉਹ ਤਾਂ ਹੁਣ ਮੇਰੀ ਨਿੱਜੀ ਜ਼ਿੰਮੇਵਾਰੀ ਬਣ ਗਈ ਨਾ ਉਹ ਤਾਂ।
0: ਬਿਲਕੁਲ ਬਿਲਕੁਲ,
1: ਹਾਂਜੀ ਹਾਂਜੀ,
2: ਇੱਕ ਮਿੰਟ ਕੋਈ ਗਲਤੀ ਨੀ ਕਰਦਾ ਇਸ ਹਿਸਾਬ ਨਾਲ,
1: ਨਹੀਂ ਉੱਥੇ ਤਾਂ ਆਪਾਂ ਗੱਲ ਕਰ ਰਹੇ ਹਾਂ, ਫਿਰ ਗਲਤੀ ਹੋ ਕਦ ਜਾਵੇ, ਫਿਰ ਜੇ ਆਪਾਂ ਗਲਤੀ ਕਰ ਰਹੇ ਤਾਂ ਫਿਰ ਸਰਕਾਰਾਂ ਦੇ ਉੱਤੇ ਸਵਾਲ ਨਹੀਂ ਬਾਈ ਜੀ, ਉਹ ਤਾਂ ਫਿਰ ਇੱਕ ਦੂਜੇ ਉੱਤੇ ਆਪਾਂ ਗੱਲ ਕਰੀ ਜਾ ਸਿੱਟੀ ਜਾਂਦੇ ਆ ਨਾ, ਪਰ ਅਸੀਂ ਆਪ ਜ਼ਿੰਮੇਵਾਰ ਤਾਂ ਬਣਨਾ ਪਊਗਾ ਨਾ। ਔਜਲਾ ਸਾਹਿਬ ਵੀ ਇਹੀ ਕਰਦੇ ਸੀ ਕਿ ਆਪਣੀ ਜ਼ਿੰਮੇਵਾਰੀ
2: ਸੁਣਦੇ ਨੀ ਯਾਰ, ਨਾ ਕੋਈ ਗਲਤੀ, ਨਾ ਕੋਈ ਚੋਰੀ ਕਰਦਾ
1: ਜੀ, ਨਹੀਂ ਤੁਸੀਂ ਨਿੱਜੀ ਆਪਣੇ ਨਿੱਜੀ ਨਾ ਕਰੋ, ਆਪਣੇ ਉੱਪਰ ਨਾ ਲਵੋ, ਆਪਾਂ ਸਾਰੀ ਗੱਲ ਕਰ ਸਾਰਿਆਂ ਦੀ ਗੱਲ ਕਰ ਰਹੇ ਹਾਂ, ਤੁਸੀਂ ਆਪਣੇ ਉੱਤੇ ਨਾ ਲਾਓ, ਤੁਹਾਨੂੰ ਕਹਿ ਰਿਹਾ ਜੀ
2: ਮੈਂ, ਐ ਨੀ ਮੈਂ ਇਹ ਕਹਿ ਰਿਹਾ ਵੀ ਜਿਹੜੀਆਂ ਸਰਕਾਰਾਂ ਨੇ ਸਾਨੂੰ ਬੰਦੇ ਬਣਾਵਾ ਸੀ ਉਹ ਤਾਂ ਬਣਾਉਂਦੀਆਂ ਨੀ।
0: ਸ਼ੈਲੀ ਭਾਈ ਤੁਹਾਡੀ ਮੈਂ ਤੁਹਾਡਾ ਪੁਆਇੰਟ ਮੈਂ ਸਮਝ ਗਿਆ, ਮੈਨੂੰ ਇੱਕ ਮਿੰਟ ਸਮਝ ਗਿਆ, ਮੈਂ ਪਤਾ ਤੁਹਾਡਾ ਕਹਿਣਾ ਮਤਲਬ ਇਹ ਕਿ ਤੁਸੀਂ ਤਾਂ ਹੁਣ ਧੱਕੇ ਨਾਲ ਫਸੇ ਹੋਵੋ ਵਿੱਚ, ਕਿਉਂਕਿ ਜਦੋਂ ਅਸੀਂ ਲਾਂਭਾ ਹੋਰ ਦਿੰਦੇ ਹਾਂ ਤੁਹਾਡੇ ਵੀ ਧੱਕੇ ਨਾਲ ਆ ਜਾਂਦਾ ਨਾ, ਤੁਹਾਡੀ ਗੱਲ ਸਹੀ ਹੈ ਇਸ ਵਿੱਚ, ਅਸੀਂ ਇਹ ਵੀ ਨੀ ਕਹਿੰਦੇ ਵੀ ਜੇ 100 ਦੇ 100 ਬੰਦੇ ਆ ਤਾਂ ਸਾਰੇ ਸਾਰੇ ਗੰਦੇ ਆ ਤਾਂ ਸਾਰੇ ਉਹ ਆ 2 ਨੰਬਰੀ ਆ, ਅਸੀਂ ਇਹ ਨੀ ਕਹਿੰਦੇ, ਉਹ ਫਿਰ ਤੁਸੀਂ ਲਪੇਟੇ ਤੁਸੀਂ ਲਪੇਟੇ ਚ ਬਚਾ ਰਹੇ ਹੋ ਫਿਰ ਬਸ, ਕਿਉਂਕਿ ਅਸੀਂ ਇਹ ਨੀ ਕਹਿੰਦੇ ਵੀ ਡੈਨਮਾਰਕ ਤੇ ਫਿਨਲੈਂਡ ਦੇ ਵਿੱਚ ਇੱਥੇ ਕੋਈ ਗੰਦੇ ਬੰਦੇ ਹੈ ਨੀ, ਏਦਾਂ ਵੀ ਹੈ ਨੀਗਾ
1: ਜੀ,
0: ਇੱਥੇ ਵੀ ਹੈਗੇ ਆ
1: ਜੀ।
0: ਹੁਣ ਮੈਂ ਅੱਜ ਹੀ ਪੁਲਿਸ ਭਾਈ ਤੁਹਾਨੂੰ ਮੈਸੇਜ ਭੇਜਿਆ ਜੀ ਕਿ ਮੇਰੇ ਘਰ ਪਿਛਲੇ ਸਾਲ ਚੋਰੀ ਹੋਈ ਆ ਐਸੇ ਦਿਨ 19 ਤਰੀਕ ਨੂੰ
1: ਜੀ,
0: ਸਾਰਾ ਕੁਛ ਲੈ ਗਿਆ
1: ਬਿਲਕੁਲ,
0: ਮਤਲਬ ਕਿ ਤੁਸੀਂ ਉਦਾਂ ਲਪੇਟੇ ਚ ਫਿਰ ਆ ਗਏ ਹੋ ਸਿੱਧੀ ਗੱਲ ਆ, ਕਿਉਂਕਿ ਜੇ ਢਾਂਚਾ ਹੁੰਦਾ ਬਣਿਆ,
2: ਇੱਕ ਮਿੰਟ ਇੱਥੇ ਪਤਾ ਕੀ ਆ ਤੁਹਾਡੇ ਕੋਲੇ, ਤੁਸੀਂ ਰਹਿੰਦੇ ਇੱਥੇ ਬਥੇਰੇ ਚੰਗੇ ਬੰਦੇ ਨੇ, ਬਥੇਰੇ ਮਾੜਾ ਕੰਮ ਨਹੀਂ ਕਰਦੇ, ਬਥੇਰੇ ਸੱਚੇ ਨੂੰ ਸੱਚ ਕਹਿੰਦੇ ਨੇ
1: ਜੀ,
2: ਸਾਡੇ ਕੋਲੇ ਬਥੇਰੇ ਚੋਰੀ ਵਾਲੇ ਠੱਗੀ ਵਾਲੇ,
0: ਨਹੀਂ ਭਾਜੀ ਉਹ ਢਾਂਚਾ ਆ, ਉਹ ਸਾਡਾ ਚੰਗੇ ਬੰਦੇ ਨੀ ਗੇ, ਉਹ ਢਾਂਚੇ ਨੇ ਬਣਾਏ ਹੋ ਚੰਗੇ ਬੰਦੇ, ਉਹਨਾਂ ਸਿੱਧੇ ਕਰਕੇ ਰੱਖੇ ਹੋ, ਕਿਉਂਕਿ ਤੁਸੀਂ ਪੜਦੇ ਚ ਕੁਛ ਰੱਖ ਹੀ ਨੀ ਸਕਦੇ, ਹੁਣ ਜੇ ਮੈਂ ਬੈਂਕ ਗਿਆ ਮੈਨੂੰ ਕਹਿ ਹੀ ਨੀ ਸਕਦਾ ਕੁਛ ਵੀ ਗਲਤ ਗੱਲ ਬੋਲਣ ਦਾ ਤਰੀਕਾ, ਜਾਂ ਮੈਂ ਹਸਪਤਾਲ ਗਿਆ ਜਾਂ ਮੈਂ ਸਕੂਲ ਗਿਆ, ਉਹ ਯਾਰ ਉਹ ਲੁਕੋ ਹੀ ਨੀ ਸਕਦਾ,
1: ਆਪਣੇ ਪੈਸੇ ਵੀ ਕਢਾਉਣੇ ਆ ਨਾ, 400-500 ਯੂਰੋ ਵੀ ਕਢਾਉਣਾ, ਤਾਂ ਅਗਲੇ ਕਹਿੰਦੇ ਤੁਸੀਂ ਕਿੱਥੇ ਵਰਤਣਾ ਇਹ ਦੱਸੋ ਸਾਨੂੰ, ਜਾਂ ਜਮਾ ਕਰਾਉਣ ਆਏ ਹੋ ਤਾਂ ਕੈਸ਼ 400-500 ਯੂਰੋ ਤਾਂ ਉਹ ਪੁੱਛਣਗੇ ਵੀ ਇਹ ਕਿੱਥੋਂ ਆਇਆ ਹੈ, ਕਲੀਅਰ ਕਰਨਾ ਪਏਗਾ
0: ਭਾਜੀ, ਲੁਕੋ ਨੀ ਸਕਦਾ ਨਾ ਸਰਕਾਰੀ ਬੰਦਾ ਤੇ ਨਾ ਪ੍ਰਾਈਵੇਟ ਬੰਦਾ, ਤੁਸੀਂ ਪੜਦੇ ਚ ਨਹੀਂ ਰੱਖ ਸਕਦੇ, ਮੈਂ ਹਮੇਸ਼ਾ ਕਹਿੰਦਾ ਮੈਂ ਕਿਹਾ ਸਾਨੂੰ ਨਾ ਇਹਨਾਂ ਨੇ ਇੱਥੇ ਜਿਹੜਾ ਸਿਸਟਮ ਆ, ਇਹਨਾਂ ਨੇ ਸਾਨੂੰ ਰੱਸੀਆਂ ਪਾਈਆਂ ਆ
1: ਜੀ,
0: ਰੱਸੀਆਂ ਪਾਈਆਂ, ਜੇ ਇੱਕ ਰੱਸੀ ਤੁਸੀਂ ਇੱਕ ਪਾਸੇ ਖਿੱਚੋਗੇ ਦੂਜੇ ਪਾਸੇ ਖਿੱਚੀ ਜਾਣੀ, ਉਹਨੂੰ ਪਤਾ ਲੈਣਾ ਵੀ ਹਾਂ ਵੀ ਬੰਦਾ ਕਿੱਧਰ ਜਾ ਰਿਹਾ ਹੈ,
1: ਬਿਲਕੁਲ
0: ਇਹਨੂੰ ਢਾਂਚਾ ਤੇ ਸਿਸਟਮ ਕਹਿ ਸਕਦੇ ਅਸੀਂ, ਉਹ ਸਾਡੀ ਸਰਕਾਰਾਂ ਨੇ ਨਹੀਂ ਬਣਾਇਆ
1: ਜੀ।
2: ਸਰ ਅੱਜ ਤੋਂ 25-30 ਸਾਲ ਪਹਿਲਾਂ ਬਾਹਰ ਗਏ ਸੀਗੇ, ਬਾਹਰ ਜਾ ਕੇ ਮਾਹੌਲ ਦੇਖਿਆ, ਸਿਸਟਮ ਦੇਖਿਆ, ਇੱਥੇ ਆ ਕੇ ਉਹੀ ਮਾਹੌਲ ਤੇ ਸਿਸਟਮ ਭਾਲਦਿਆਂ ਸਾਨੂੰ ਨਹੀਂ ਮਿਲ ਰਿਹਾ
1: ਜੀ ਜੀ,
0: ਬਸ ਤਾਂ ਹੀ ਤਾਂ ਅਸੀਂ ਆ ਨਹੀਂ ਸਕਦੇ,
2: ਜਿਹੜੀਆਂ ਸਰਕਾਰਾਂ ਇਹਨਾਂ ਨੇ ਬੰਦੇ ਠੀਕ ਕਰਨੇ ਨੇ ਉਹ ਨਹੀਂ ਸਹੀ ਕੰਮ ਕਰ ਰਹੀਆਂ
1: ਜੀ,
2: ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਰਕਾਰ ਕੁਛ ਵੀ ਕਰੇ ਸਿਸਟਮ ਵਧੀਆ ਲੈ ਲੇ
1: ਜੀ ਜੀ ਜੀ, ਥੈਂਕ ਯੂ
0: ਜੀ। ਹੁਣ ਭਾਜੀ ਦੇਖੋ
2: ਜਿਹੜਾ ਅਸੀਂ ਜਿਹੜਾ ਨਾ ਕੁਛ ਨਹੀਂ ਚਾਹੁੰਦੇ
1: ਜੀ,
0: ਜਿੱਦਾਂ ਸ਼ੈਲੀ ਭਾਜੀ ਜਿਹੜਾ ਨਾ ਇੰਡੀਆ ਖਾਸ ਕਰ ਇਹਨਾਂ ਨੇ ਇੱਕ ਚੀਜ਼ ਸਿੱਖ ਲਈ ਆ, ਉਹਦਾ ਗੌਰਮੈਂਟ ਨੇ ਇੱਕ ਚੀਜ਼ ਸਿੱਖ ਲਈ ਆ, ਇਹਨਾਂ ਨੂੰ ਇਹ ਇਹਨਾਂ ਨੇ ਸਿਸਟਮ ਲੈ ਲਿਆ ਸਾਡੇ ਬਾਹਰਲੇ ਕੰਟਰੀਆਂ ਵਾਲੇ ਵੀ ਅਸੀਂ ਆਪਣੀ ਜੇਬ ਚ ਕਿੱਦਾਂ ਪਾਉਣਾ ਆ, ਪਰ ਵਾਪਸ ਪਬਲਿਕ ਦੀ ਜੇਬ ਚ ਕਿੱਦਾਂ ਪਾਉਣਾ ਉਹ ਨੀ ਸਿਸਟਮ ਲਿਆ ਇਹਨਾਂ ਨੇ
1: ਜੀ,
0: ਆਪਣੀ ਜੇਬ ਪਾਉਣਾ ਲੈ ਲਿਆ, ਇਹਨਾਂ ਜੋੜ ਉਹਨਾਂ ਜੋੜ ਇਹਨਾਂ ਜੋੜ ਲਿੰਕ ਉਹਨਾਂ ਜੋੜ ਲਿੰਕ, ਹੁਣ ਇਹ ਇਹਨਾਂ ਦੇ ਨਿਆਣੇ ਕਿਤੇ ਬਾਹਰ ਰਹਿੰਦੇ ਨੀ, ਇਹ ਕਿਤੇ ਬਾਹਰ ਨੀ ਆਉਂਦੇ, ਇਹ ਕਿਤੇ ਡੈਨਮਾਰਕ ਨੇ ਆਏ ਹੋਣਗੇ, ਫਿਨਲੈਂਡ ਨੇ ਆਏ ਹੋਣਗੇ, ਦੇਖਣ ਤਾਂ ਸਹੀ ਆ ਕੇ ਇਹਨੂੰ ਕਹਿੰਦੇ ਆ ਡੈਮੋਕਰੇਟ,
2: ਉਹੀ ਗੱਲ ਕਰਦੇ ਆ
1: ਬਿਲਕੁਲ,
2: ਅਸੀਂ ਟੈਕਸ ਦੀਆਂ ਚੀਜ਼ਾਂ ਖਰੀਦਦੇ ਆ
1: ਜੀ ਜੀ,
2: ਸਾਡੇ ਤੇ ਪੈਸਾ ਕਿਉਂ ਨੀ ਲੱਗਦਾ ਉਹ
1: ਜੀ,
0: ਬਸ ਇਹਨੂੰ ਢਾਂਚਾ ਕਹਿੰਦੇ ਸੀ, ਉਹ ਨਹੀਂ ਲੱਗਦਾ,
2: ਨਹੀਂ ਲੱਗਦਾ 1% ਕੁਛ ਗਲਤੀ ਨੀ ਕਰਦੇ ਅਸੀਂ
1: ਜੀ,
0: ਹੁਣ ਹੁਣ ਹੁਣ ਹੁਣ ਸ਼ੈਲੀ ਭਾਜੀ ਹੁਣ
2: ਸਾਨੂੰ
0: ਇਹਦੇ ਵਿੱਚ ਕੋਈ ਸ਼ੇਕ ਹੀ ਨਹੀਂ ਆ, ਤੁਹਾਨੂੰ ਤੁਸੀਂ ਖੁਦ ਵੀ ਸੁਣਿਆ ਹੋਣਾ ਜਾਂ ਲੋਕੀ ਵੀ ਕਹਿੰਦੇ ਹੋਣੇ ਆ ਵੀ ਜੇ ਜਿਹੜੇ ਦੁਨੀਆਂ ਪੰਜਾਬ ਦੀ ਬਾਹਰ ਬੈਠੀ ਜੇ ਉਹ ਨਾ ਬੈਠੀ ਹੋਵੇ ਤਾਂ ਪੰਜਾਬ ਦਾ ਪਤਾ ਨੀ ਕੀ ਹੋਵੇ। ਹਾਂ ਇਹ ਬਾਕੀ ਆਪਾਂ ਕਹਿੰਦੇ ਹਾਂ ਵੀ ਗੁਰੂਆਂ ਦੇ ਨਾਂ ਤੇ ਚੱਲਦਾ, ਪਰ ਕਿੰਨਾ ਰੁਪਈਆ ਉੱਥੋਂ ਆਉਂਦਾ ਆ ਪੰਜਾਬ ਨੂੰ ਭਾਵਾਂ, ਹਾਲਾਂਕਿ ਅਸੀਂ ਇੱਥੇ ਮਹੀਨੇ ਵਾਸਤੇ ਆਉਣਾ ਆ,
1: ਬਿਲਕੁਲ ਹੈ ਜੀ,
0: ਉਹ ਵੀ ਦੋਵਾਂ ਤਿੰਨ ਸਾਲਾਂ ਤੇ ਸਾਨੂੰ ਉਸ ਮਹੀਨੇ ਦੇ
1: ਬਿਲਕੁਲ। ਚਲੋ ਭਾਈ, ਥੈਂਕ ਯੂ ਭਾਈ ਜੀ, ਬਹੁਤ ਬਹੁਤ ਸ਼ੁਕਰੀਆ, ਤੇ ਸ਼ੈਲੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ, ਤੇ
0: ਨਹੀਂ ਉਹਦਾ ਚੰਗੀ ਗੱਲ ਆਪਾਂ ਗੱਲਾਂ ਕਰਦੇ, ਕੰਮ ਸੇ ਕੰਮ ਕੋਈ ਨਾ ਕੁਝ ਸਿੱਖਣ ਨੂੰ ਮਿਲਦਾ, ਕੁਝ ਨਾ ਕੁਝ ਸਿੱਖਣ ਨੂੰ ਮਿਲਦਾ, ਹੋਰ ਨਹੀਂ ਕੁਝ ਵੀ,
1: ਬਿਲਕੁਲ ਜੀ ਜੀ, ਥੈਂਕ ਯੂ ਜੀ,
0: ਚਲੋ ਮਿਹਰਬਾਨੀ ਭਾਈ,
1: ਸਤਿ ਸ੍ਰੀ ਅਕਾਲ ਜੀ
2: ਭਾਈ, ਜਨਮ ਦਿਨ ਦੀਆਂ ਵਧਾਈਆਂ, ਲੱਖ ਲੱਖ
1: ਸ਼ੁਕਰੀਆ ਸ਼ੁਕਰੀਆ ਜੀ, ਉਹ ਕਬੂਲ ਕਰ ਲਈ ਜੀ,
0: ਤੁਹਾਡਾ ਜਨਮ ਦਿਨ
1: ਜੀ, ਥੈਂਕ ਯੂ ਜੀ, ਹਾਂਜੀ ਹਾਂਜੀ ਬਿਲਕੁਲ ਹੈ ਜੀ, ਅੱਜ ਜੀ
0: ਬਿਮਾਰ ਗਿਆ ਭਾਈ,
1: ਸ਼ੁਕਰੀਆ ਜੀ, ਸ਼ੁਕਰੀਆ, ਥੈਂਕ ਯੂ ਜੀ, ਥੈਂਕ ਯੂ ਸਭ ਸੱਜਣਾਂ ਦਾ, ਦੋਸਤਾਂ ਦਾ ਸ਼ੁਕਰੀਆ। ਲੋ ਦੋਸਤੋ, ਇਸ ਤਰ੍ਹਾਂ ਜੀ ਸ਼ੈਲੀ ਬਾਈ ਜੀ ਤੇ ਆਪਣੇ ਨਾਲ ਬਹਾਦਰ ਸਿੰਘ ਜੀ ਸੀ ਡੈਨਮਾਰਕ ਤੋਂ ਜੀ, ਤੇ ਲੋ ਫਿਰ ਅਗਲੀ ਗੱਲਬਾਤ ਕਰਦੇ ਆ, ਆਪਣੇ ਨਾਲ ਗੁਰੀਮਾਨ ਜੀ ਜੁੜ ਰਹੇ ਸੀ ਤੇ ਉਹਨਾਂ ਦੀ ਗੱਲਬਾਤ ਵੀ ਸੁਣਦੇ ਆ, ਤੇ ਅੱਜ ਗੱਲਾਂ ਬਾਤਾਂ ਦੇ ਵਿੱਚ ਚਲੋ ਸਮਾਂ ਲੰਘ ਚੱਲਿਆ ਤੇ ਲਾਈਨਾਂ ਖੁੱਲੀਆਂ ਨੇ, ਗੱਲਬਾਤ ਹਰ ਕੋਈ ਕਰ ਸਕਦਾ ਆਪਣੇ ਮਨ ਦੀ, ਤੇ +358 44 976 1962 ਸਟੂਡੀਓ ਦਾ ਨੰਬਰ ਹੈ, ਤੇ ਕੋਸ਼ਿਸ਼ ਕਰਦੇ ਆ ਗੁਰੀਮਾਨ ਹੁਣਾਂ ਨੂੰ ਜੇ ਸੁਣ ਰਹੇ ਨੇ ਕਾਲ ਕਰ ਸਕਦੇ ਨੇ ਜੀ, ਤੇ ਤਦ ਤੱਕ ਇੱਕ ਦੋ ਖਬਰਾਂ ਮੈਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਤੇ ਪ੍ਰੋਗਰਾਮਾਂ ਨੂੰ ਦੋਸਤੋ ਸਪੋਰਟ ਕੀਤਾ ਹਰਵਿੰਦਰ ਜੌਲ, ਭੈਣ ਜੀ ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ, ਧੰਨਵਾਦ ਹੈ। ਮਾਨ ਸਿੰਘ ਸੈਣੀ ਸਾਹਿਬ ਕਹਿੰਦੇ ਹੈ ਕਿ ਕਹਿੰਦੇ ਮੈਂ ਕਹਿੰਦੇ 6 ਤਰੀਕ ਦਾ ਜਨਮ ਹੈ ਮੇਰਾ, ਤੇ ਕਹਿੰਦੇ ਮੈਂ ਵੀ ਜਿਮ ਜੁਮ ਲਾ ਲੈਣਾ ਜੀ, ਕਿਆ ਬਾਤ ਹੈ ਜੀ। ਗੁਰੀਮਾਨ ਜੀ ਜੁੜੇ ਨੇ ਜੀ ਆਪਣੇ ਨਾਲ, ਉਹਨਾਂ ਦੀ ਗੱਲ ਸੁਣਦੇ ਆ, ਸਤਿ ਸ੍ਰੀ ਅਕਾਲ ਗੁਰੀਮਾਨ, ਸਵਾਗਤ ਹੈ ਜੀ, ਬਾਈ ਜੀ
3: ਸਾਰੇ ਬੜੇ ਭਰਾਵਾਂ ਨੂੰ ਸਤਿ ਸ੍ਰੀ
1: ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ ਕੀ ਕਹਿਣਾ ਚਾਹੋਗੇ?
3: ਅੱਜ ਤਾਂ ਮਾਹੌਲ ਜ਼ਿਆਦਾ ਭੜਕ ਗਿਆ,
1: ਚਲੋ ਵਿੱਚ ਵਿੱਚ ਹੋ ਜਾਂਦਾ ਇਦਾਂ ਜੀ, ਹਾਂ ਜੀ,
3: ਪਰ ਨਾ ਮਤਲਬ ਇਹ ਨਾ ਸ਼ੈਲੀ ਵੀਰ ਜੀ, ਚਲੋ ਮੈਂ ਨੀ ਕਹਿੰਦਾ ਸ਼ੈਲੀ ਵੀਰ ਜੀ ਕੋਈ ਕੰਮ ਮਾੜਾ ਕਰ ਰਹੇ, ਆਪਣੇ ਵੱਲੋਂ ਤਾਂ ਵਧੀਆ ਹੀ ਕਰ ਰਹੇ,
1: ਨਹੀਂ ਨਹੀਂ ਬਾਈ ਜੀ, ਉਹਨਾਂ ਦੇ ਕੱਲਾ ਉਹਨਾਂ ਦੀ ਨੀ ਗੱਲ, ਉਹਨਾਂ ਦੇ ਲਾ ਕੇ ਨੀ ਗੱਲ ਕਰਦੇ ਜਾਂ ਮਤਲਬ ਕਿ ਗੱਲ ਉਹ
3: ਲੈ ਰਹੇ ਹੈ ਨਾ ਜੀ, ਪਰ ਉਹ
1: ਜਿਹੜਾ ਹਾਂ ਨਿੱਜੀ ਲੈ, ਮੈਂ ਉਹੀ ਕਿਹਾ ਕਿ ਨਿੱਜੀ ਨੀ ਆਪਾਂ, ਪਰ ਮਤਲਬ ਕਿ ਜਿਹੜਾ ਜਿਹੜੀਆਂ ਉਹ ਇਸ ਚੀਜ਼ ਦੇ ਵਿੱਚ ਉਹ ਲੋਕਾਂ ਨੂੰ ਜਿਹੜਾ ਵਿੱਚ ਫਸਾ ਕੇ ਉਹਨਾਂ ਤੋਂ ਬੈਨੀਫਿਟ ਲੈ ਰਹੇ ਨਾ, ਉਹ ਵੀ ਸਾਨੂੰ ਸਮਝਣ ਦੀ ਜ਼ਰੂਰਤ ਪਵੇਗੀ ਨਾ ਜੀ।
3: ਮੈਂ ਨਾ ਇੱਕ ਛੋਟੀ ਜਿਹੀ ਗੱਲ ਕਰਦਾ ਜੀ, ਮੈਂ ਤਾਂ ਚਲੋ ਪਤਾ ਨੀ ਵੈਸੇ ਤਾਂ ਕੋਈ ਬੰਦਾ ਇਸ ਚੀਜ਼ ਨੂੰ ਗਲਤ ਗੱਲ ਨਾ ਸਮਝੇ
1: ਜੀ,
3: ਮੰਨ ਲਓ ਜੀ ਹੁਣ ਆਪਾਂ ਬਾਹਰ ਦੀਆਂ ਪਾਲਿਸੀ, ਬਾਹਰ ਦੀਆਂ ਪਾਲਿਸੀਆਂ ਦਾ ਵਿਰੋਧ ਕਰ ਰਹੇ ਵੀ ਬਾਹਰੋਂ ਸਾਡੇ ਇੱਥੇ ਪੁਲਿਸ ਨਾ ਆਵੇ
1: ਜੀ,
3: ਪਰ ਜਦ NRI ਵੀਰ ਆਪਣੇ ਉਹੀ ਬਾਹਰ ਦੇ ਡਾਲਰ ਕਮਾ ਕੇ ਇੱਧਰ ਨੂੰ ਫੇਰ ਨਹੀਂ ਕੋ ਕਹਿੰਦਾ ਵੀ ਯਾਰ ਇਹਨੂੰ ਤਾਂ ਭੇਜੋ ਇਹ ਬਾਹਰ ਦੀ,
1: ਨਹੀਂ ਬਾਈ ਜੀ ਦੇਖੋ ਹੁਣ ਆਪਾਂ ਆਪਾਂ ਕਹਿੰਦੇ ਆ ਕਿ ਹੁਣ ਉਧਰੋਂ ਸਾਡਾ ਹੁਣ ਦੇਖੋ ਇੰਡੀਆ ਦੇ ਵਿੱਚ, ਚਾਹੇ ਇੱਥੇ ਮੈਂ ਫਿਨਲੈਂਡ ਦੇ ਵਿੱਚ ਆ, ਇੱਥੇ ਏਸ਼ੀਅਨ ਮਾਰਕੀਟਾਂ ਬਣੀਆਂ ਹੋਈਆਂ ਨੇ ਬਹੁਤ ਸਾਰਾ ਇੰਡੀਆ ਦਾ, ਜਿੱਥੇ ਵੱਖਰੇ ਵੱਖਰੇ ਮੁਲਕਾਂ ਦੇ ਚਾਹੇ ਮੁਸਲਿਮ ਭਾਈਚਾਰਾ ਹੈਗਾ, ਚਾਹੇ ਹੋਰ ਮੁਲਕਾਂ ਦੇ ਲੋਕ ਨੇ, ਇਹਨਾਂ ਮੁਲਕਾਂ ਦੇ ਵਿੱਚ ਸਪੈਸ਼ਲ ਉਹ ਸ਼ੋਪਾਂ ਬਣੀਆਂ, ਹੁਣ ਤਾਂ ਮਤਲਬ ਕਿ ਜਿਹੜੀਆਂ ਵੱਡੇ ਮਾਲ ਨੇ ਬਕਾਇਦਾ ਉਹਨਾਂ ਨੇ ਵੀ ਸੁਪਰ ਮਾਰਕੀਟਾਂ ਦੇ ਵਿੱਚ ਵੀ ਉਹ ਚੀਜ਼ਾਂ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਨੇ, ਤੇ ਉਹ ਵੱਡੇ ਪੱਧਰ ਦੇ ਉੱਤੇ ਹੁਣ ਇੰਡੀਆ ਦੇ ਵਿੱਚੋਂ ਵੀ ਤਾਂ ਬਹੁਤ ਸਾਰਾ ਮਸਾਲਾ ਦਾਲਾਂ ਹੋਰ ਸਾਰੀਆਂ ਚੀਜ਼ਾਂ ਐਕਸਪੋਰਟ ਇੱਧਰ ਨੂੰ ਵੀ ਤਾਂ ਹੋ ਹੀ ਰਹੀਆਂ ਨੇ,
3: ਆਉਂਦਾ ਹੈ ਜੀ
1: ਜੀ,
3: ਕੋਈ ਸ਼ੱਕ ਨਹੀਂ,
1: ਪਨੀਰ ਆਉਂਦਾ, ਪਨੀਰ ਇੱਥੇ ਮਿਲਦਾ ਨੀਗਾ,
3: ਇਹ ਵੀ ਤਾਂ ਦੇਖੋ ਨਾ
1: ਹੁਣ ਬਾਇਆ ਜਿਹੜਾ ਆਪਣਾ ਇੰਡੀਆ ਤੋਂ ਜਿੰਨਾ ਪਨੀਰ ਬਣਦਾ ਜਾਂ ਦੁਬਈ ਦੇ ਰਾਹੀਂ ਜਿਹੜਾ ਸਾਰਾ ਇਹਨਾਂ ਮੁਲਕਾਂ ਦੇ ਵਿੱਚ ਐਕਸਪੋਰਟ ਹੁੰਦਾ ਹੈ ਜੀ, ਬਕਾਇਦਾ ਉੱਥੇ ਅਰਬੀ ਭਾਸ਼ਾ ਦੇ ਉੱਤੇ ਲਿਖਿਆ ਹੁੰਦਾ, ਬਹੁਤ ਸਾਰੇ ਤੁਰਕੀ ਮੁਲਕ ਹੋ ਗਏ ਜਾਂ ਹੋਰ ਮੁਲਕ ਬਣਾਉਂਦੇ ਨੇ ਜਿਹੜੀਆਂ ਚੀਜ਼ਾਂ ਨਹੀਂ ਉਪਲਬਧ ਹੁੰਦੀਆਂ ਜੀ।
3: ਇੱਕ ਗੱਲ ਹੋਰ ਦੇਖੋ ਨਾ ਜੀ, ਮੈਂ ਕਹਿੰਦਾ ਲੱਖ ਆਉਂਦਾ ਜੀ, ਪਰ ਜਿਹੜੀ ਚੀਜ਼ ਆਪਾਂ ਨੂੰ ਉਹਨਾਂ ਵੱਲੋਂ ਮਿਲਦੀ ਔਰ ਆਪਣੀ ਚੀਜ਼ ਆਪਾਂ ਇੱਥੇ ਬਣਾਉਂਦੇ ਆ, ਕਦੇ ਸੈਂਪਲਿੰਗ ਕਰਕੇ ਤਾਂ ਦੇਖੋ ਵੀ ਥੋੜੀ ਅੱਖਾਂ ਖੁੱਲਣ, ਵੀ
1: ਜ਼ਮੀਨ
3: ਸਮਾਨ ਦਾ ਫਰਕ ਹੈ,
1: ਫਰਕ ਹੈਗਾ ਜੀ, ਉਹੀ ਪੇ ਜੇ ਅਸੀਂ ਮੁੱਲ ਪੇ ਕਰ ਰਹੇ ਹਾਂ, ਕੁਆਲਿਟੀ ਤਾਂ ਮਿਲੇ ਨਾ, ਕੁਆਂਟਿਟੀ ਦੇ ਵਿੱਚ ਗਾਹ ਤੋਂ ਪਹਿਲਾਂ।
3: ਦੂਸਰੀ ਮੈਂ ਇੱਕ ਹੋਰ ਗੱਲ ਕਰਦਾ, ਹੁਣ ਮੇਰਾ ਦੁੱਧ ਪਨੀਰ ਦਾ ਕੰਮ ਹੈ
1: ਜੀ,
3: ਪਹਿਲੀ ਗੱਲ ਤਾਂ ਮੰਨ ਲਓ ਮੇਰੇ ਕੋਲ 2 ਕੁਇੰਟਲ ਪਨੀਰ ਪਿਆ, 2 ਕੁਇੰਟਲ ਦੁੱਧ ਪਿਆ, ਮੈਨੂੰ ਮੈਂ ਉਹ ਵੇਚ ਦਿੱਤਾ, ਮੈਨੂੰ ਕੋਈ ਫੋਨ ਕਰਦਾ ਨਾ ਬਾਈ ਦੁੱਧ ਚਾਹੀਦਾ, ਮੈਂ ਸਾਫ ਜਵਾਬ ਦੇਣਾ ਮੇਰੇ ਕੋਲ ਨੀ ਹੈਗਾ, ਮੈਂ ਹੋਰਾਂ ਵਾਂਗੂ ਮਤਲਬ ਪਾਊਡਰ ਘੋਲ ਘੋਲ ਦੇਣ ਨੀ ਜਾਂਦਾ
1: ਜੀ,
3: ਆਪਾਂ ਸਰਕਾਰਾਂ ਉੱਪਰ ਸੁੱਟੀ ਜਾਂਦੇ ਵੀ ਸਰਕਾਰ ਇਹ ਕਰੇ ਉਹ ਕਰੇ ਉਹ ਕਰੇ, ਮੈਂ ਕਹਿੰਦਾ ਵੀ ਅਸੀਂ ਬਾਣੀ ਪੜ੍ਹਦੇ ਹਾਂ ਟੋਟਲ, ਸਾਡੇ ਕੋਈ ਨੈਤਿਕ ਫਰਜ਼ ਨੀ?
1: ਬਿਲਕੁਲ ਆ ਜੀ, ਹੈਗੇ ਨੇ ਨੈਤਿਕ
3: ਆਪਣੇ ਕੋਈ ਪਰਮਾਤਮਾ ਵੱਲੋਂ, ਆਪਾਂ ਮੰਨ ਲਓ ਕੋਈ ਸਾਨੂੰ ਨਹੀਂ ਦੇਖ ਰਿਹਾ ਪਰ ਰੱਬ ਦਾ ਦੇਖ ਰਿਹਾ।
1: ਬਿਲਕੁਲ ਆ ਜੀ ਬਿਲਕੁਲ,
3: ਮੈਂ ਆਪਣੇ ਬੱਚੇ ਨੂੰ ਕਹਿੰਦਾ ਵੀ ਯਾਰ ਤੈਂ ਫੋਨ ਨੀ ਚਲਾਉਣਾ, ਉਹਦੇ ਸਾਹਮਣੇ ਮੈਂ ਫੋਨ ਲੈ ਕੇ ਬੈਠਾ ਤਾਂ ਉਹਦੇ ਉੱਪਰ ਕੀ ਅਸਰ ਪਊਗਾ?
1: ਜੀ ਬਿਲਕੁਲ ਆ ਜੀ,
3: ਐਗਜ਼ਾਮਪਲ ਆ ਸਾਨੂੰ ਖੁਦ ਸੈੱਟ ਕਰਨੀ ਪੈਣੀ
1: ਆ ਜੀ, ਪੈਣੀ ਆ ਜੀ ਬਿਲਕੁਲ ਆ ਜੀ।
3: ਇੰਡੀਅਨ ਰੀਸੈਂਟ ਨਿਊਜ਼ ਆ, ਹਲੇ ਕੁਛ ਮਹੀਨਿਆਂ ਦੀ ਗੱਲ ਹੈ, ਇੰਡੀਅਨ ਆਰਮੀ ਦੇ ਵਿੱਚ ਫੇਰਕਾ ਦੇ ਦੂਤਰੇ ਸੈਂਪਲ ਫੇਲ ਹੋ ਗਏ।
1: ਹਾਂ ਉੱਥੇ ਖਾਣੇ ਦਾ ਵੀ ਰੋਲਾ ਪਿਆ ਜੀ, ਬਿਲਕੁਲ ਆ ਜੀ
3: ਪਿਆ ਨਾ ਜੀ, ਉਹ ਸ਼ਰਮਿੰਦਗੀ ਦਾ ਪਾਤਰ ਲੋਕ ਸਮਝਣ ਵੀ ਯਾਰ ਅਸੀਂ ਜੀ ਫੇਰਕਾ, ਫੇਰਕਾ ਚੋਂ ਦੁੱਧ ਕੌਣ, ਫੇਰਕਾ ਦੁੱਧ ਕਿੱਥੇ ਚੱਕ ਕੇ ਲੈ, ਸਾਡੇ ਲੋਕਾਂ ਦੇ ਚੱਕ ਕੇ ਲੈ ਕੇ ਜਾ ਰਹੇ ਆ ਜੀ।
1: ਬਿਲਕੁਲ ਆ ਜੀ,
3: ਪੰਜਾਬ ਚ ਇਕੱਠਾ ਕਰ ਰਹੇ ਉਹ ਕਿਹੜਾ ਉੱਤਰਾਖੰਡ ਤੋਂ ਇਕੱਠਾ ਕਰਕੇ ਲੈ ਕੇ ਆ ਰਹੇ?
1: ਬਿਲਕੁਲ ਆ ਜੀ,
3: ਇਹ ਅਸੀਂ ਐਗਜ਼ਾਮਪਲ ਆ ਸੈੱਟ ਕਰਨੀ, ਕੰਮ ਤਾਂ ਅਸੀਂ ਮਾੜੇ ਕਰ ਰਹੇ ਹਾਂ, ਸਬਜ਼ੀਆਂ ਦੇ ਵਿੱਚ ਰਿਹਾ ਸਪਰੇਹਾਂ ਅਸੀਂ ਕਰਦੇ ਹਾਂ, ਹੁਣ ਤੁਸੀਂ ਹਰਿਆਣਾ, ਮੇਰਾ ਦੁੱਧ ਦਾ ਕੰਮ ਹੈ, ਮੈਂ ਹਰਿਆਣੇ ਤੋਂ ਦੁੱਧ ਮੰਗਵਾਉਣਾ 2 ਦਿਨਾਂ ਬਾਅਦ, ਪਰ ਤੁਸੀਂ ਇਹ ਦੇਖੋ ਜੀ ਉੱਥੇ ਦੁੱਧ ਦਾ, ਇੱਕ ਤਾਂ ਦੁੱਧ ਉੱਥੇ ਮੱਝਾਂ ਬਹੁਤ ਨੇ, ਗਊਆਂ ਨੀ ਹੈਗੀਆਂ
1: ਜੀ,
3: ਕਾਰਨ ਕੀ ਹੈ ਉਹਨਾਂ ਦੇ ਘਰ ਰੋਟੀ ਖਾਣ ਬਹਿ ਜਾਓ, ਅਗਲੇ ਦਿਨ ਕੌਲੀਆਂ ਦੇ ਵਿੱਚ ਐਡੀ ਘਿਓ ਪਾਏ ਹੁੰਦੇ ਨੇ, ਕੋਲ ਖਾਣ ਨੂੰ ਮੱਖਣ ਰੱਖਿਆ ਹੁੰਦਾ, ਮੈਂ ਨੀ ਦੇਖਦਾ ਵੀ ਪੰਜਾਬ ਚ ਕਿਤੇ ਲੋਕਾਂ ਨੇ ਆਪਣੇ ਘਰ ਦਾ ਮੱਖਣ ਖਾਧਾ ਹੋਊਗਾ।
1: ਬਿਲਕੁਲ ਬਿਲਕੁਲ ਹੈ,
3: ਉਹਨਾਂ ਨੇ ਕੀ ਕਰਿਆ, ਉਹਨਾਂ ਨੇ ਦੇਖ ਲਿਆ ਵੀ ਸਾਨੂੰ ਗਊਆਂ ਦੇ ਉੱਪਰ ਸਬਸਿਡੀ ਮਿਲਦੀ ਹੈ ਜੀ, ਚਲੋ ਗਊਆਂ ਰੱਖ ਲੈਣੇ, ਮੱਝਾਂ ਦੀ ਕੀ ਲੋੜ ਹੈ, ਆਪਾਂ ਹਰੇਕ ਕਿੱਤੇ ਦੀ ਸ਼ੁਰੂਆਤ ਤਾਂ ਬੇਈਮਾਨੀ ਤੋਂ ਕਰਦੇ ਆ, ਲਾਲਚ ਤੋਂ ਕਰਦੇ।
1: ਤੁਸੀਂ ਦੇਖੋ ਚਲੋ ਅਸੀਂ ਭੂਆ ਦੇ ਪਿੰਡ ਜਾਂਦੇ ਸੀ ਤਾਂ ਹਨਾ ਉੱਥੇ ਦੇਖੋ ਉਹਨਾਂ ਨੇ ਵੀ ਮਤਲਬ ਕਿ ਲਵੇਰਾ ਰੱਖਿਆ ਹੋਇਆ ਸੀ, ਤੇ ਲੱਸੀ ਤਾਂ ਮਤਲਬ ਕਿ ਗੁਆਂਢੀਆਂ ਨੂੰ ਵੀ ਦੇਣੀ ਪੈਂਦੀ ਹੁੰਦੀ ਸੀ, ਕਹਿਣਾ ਵੀ ਪੈਂਦਾ ਸੀ ਭਾਈ ਲੱਸੀ ਬਣੀ ਹੋਈ ਆ ਲੈ ਜਾਓ ਆ ਕੇ ਹਨਾ, ਮੱਖਣ ਕੱਢਿਆ ਸੀਗਾ।
3: ਬਿਲਕੁਲ ਜੀ,
1: ਤੇ ਅੱਜ ਭਾਲਿਆ ਨੀ ਭਾਲਦੀ ਹੋਣੀ ਉਹ ਜਿਹੜੀ ਚਾਟੀ ਦੀ ਲੱਸੀ ਹੋਣੀ ਜੀ।
3: ਮੈਂ ਖੁਦ ਆਪਣੇ ਮਿੱਤਰ ਨੂੰ ਕਹਿ ਕੇ ਉਹਨਾਂ ਨੇ ਘਰੇ ਪਸ਼ੂ ਰੱਖੇ ਹੋਏ ਨੇ, ਕਿਉਂਕਿ ਮੇਰਾ ਰਹਿਣ ਬਸੇਰਾ ਸ਼ਹਿਰ ਚ ਹੈ ਜੀ, ਪਿੰਡ ਮੈਂ ਹੁਣ ਜਾਂਦਾ, ਪਿੰਡ ਸਿਰਫ ਕੰਮ ਨੂੰ ਜਾਂਦਾ ਹੁੰਦਾ ਜੇ ਉੱਥੋਂ ਲੈ ਆਵਾਂ ਕੋਈ ਲੈ ਆਵਾਂ, ਇਸੇ ਕਰਕੇ ਮੈਂ ਵੇਰਕਾ ਕਿਸੇ ਦਾ ਹੋਰ ਦੁੱਧ ਨੀ ਲੈਂਦਾ
1: ਜੀ,
3: ਮੈਂ ਆਪਣਾ ਕੰਟਰੀ ਡਿਲਾਈਟ ਦੀ ਐਪ ਆਉਂਦੀ ਆ ਉਹ ਦੁੱਧ ਮੰਗਵਾਉਣਾ ਸ਼ਹਿਰ ਦੇ ਵਿੱਚ, ਉਹਦੀ ਉਹ ਸੈਂਪਲਿੰਗ ਕਿੱਟ ਨਾਲ ਭੇਜਦੇ ਆਪਣੀ ਵੀ, ਤੁਸੀਂ ਦੁੱਧ ਸੈਂਪਲ ਚੈੱਕ ਕਰੋ, ਜੇ ਕੋਈ ਪ੍ਰੋਬਲਮ ਆ ਸਾਨੂੰ ਉਸੇ ਟਾਈਮ ਕੰਪਲੇਂਟ ਕਰੋ, ਅਸੀਂ ਵਾਪਸ ਕਰਾਂਗੇ।
1: ਬਿਲਕੁਲ ਜੀ,
3: ਉਹਨਾਂ ਨੇ ਇੱਕ ਸਿਸਟਮ ਕ੍ਰੀਏਟ ਕਰ ਦਿੱਤਾ ਵੀ ਕਸਟਮਰ ਤੱਕ ਵੀ ਆਪਣੇ ਕੋਲ ਸੈਂਪਲਿੰਗ ਕਿੱਟ ਨਾਲੋ ਨਾਲ ਮਿਲ ਰਹੀ ਹੈ
1: ਜੀ। ਇਹੀ ਤਾਂ ਗੱਲ ਸੋਚਣ ਦੀ ਆ ਬਾਈ ਜੀ, ਇਹ ਨੌਬਤ ਆਈ ਕਾਹਤੋਂ ਆ? ਦੇਖੋ ਇਹ ਸੈਂਪਲਿੰਗ ਕਿੱਟ ਨਾਰਮਲ ਮਤਲਬ ਕਿ ਉਹਦਾ ਸ਼ੋਪਾਂ ਤੇ ਹੋਣੀ ਚਾਹੀਦੀ ਆ, ਜਾਂ ਹੁਣ ਘਰਾਂ ਘਰਾਂ ਤਾਂ ਵੀ ਉਹ ਕਾਹਦੇ ਲਈ ਸਵਾਲ ਇਹੀ ਆ ਨਾ।
3: ਹੁਣ ਵੇਰਕਾ ਦਾ ਦੁੱਧ ਅੱਜ ਤੋਂ ਕੁਛ ਸਾਲ ਪਹਿਲਾਂ 45,000 ਲੀਟਰ ਦੁੱਧ ਦਿੱਲੀ ਜਾਂਦਾ ਸੀ, ਅੱਜ ਉਹੀ ਦੁੱਧ ਉੱਥੇ ਅਮੁੱਲ ਪਾ ਰਿਹਾ ਜੀ, ਇਹ ਕਸੂਰ ਸਾਡੇ ਪੰਜਾਬ ਦੇ ਲੋਕਾਂ ਦਾ, ਅਮੁੱਲ ਐਤੀ ਥੋੜਾ ਖੜਾ ਹੋ ਗਿਆ ਜੀ,
1: ਜਦ
3: ਉਹਨਾਂ ਉਹ ਕਾਰਪੋਰੇਟ ਸੈਕਟਰ ਹੈ, ਉਹਨਾਂ ਨੇ ਇੱਕ ਸਿਸਟਮ ਕ੍ਰੀਏਟ ਕੀਤਾ ਹੋਇਆ ਵੀ ਨਾ ਮਾੜਾ ਜਾਣਾ ਨਾ ਮਾੜਾ ਖੜਾ, ਕਮਾਈ ਵੀ ਆਪ ਕਰ ਰਹੇ ਹੈ, ਸਾਡੇ ਵਾਲੇ ਕਿਉਂ ਨੀ ਕਰਦੇ ਜੀ,
1: ਕਿਉਂ ਨੀ ਕਰਦੇ ਜੀ?
3: ਹੁਣ ਤੁਸੀਂ ਫਤਿਹਗੜ੍ਹ ਸਾਹਿਬ ਚੱਲ ਜਾਓ, ਮੈਂ 20 ਵਾਰ ਦੇਖਿਆ ਉਸ ਰੋਡ ਦੇ ਉੱਪਰ ਨਾ ਕਿਸਾਨ ਆਪਣੀ ਵਧੀਆ ਸਬਜ਼ੀ ਬੀਜ ਕੇ
1: ਜੀ
3: ਮੰਡੀ ਸੱਟਣ ਦੀ ਬਜਾਏ ਉੱਥੇ ਟਰਾਲੀਆਂ ਲਾ ਕੇ ਬੈਠੇ ਨੇ, ਵਧੀਆ ਕਮਾਰੇ ਸ਼ਰਮ ਤੇ ਆਖਦੀ ਅਗਲਿਆਂ ਨੇ
1: ਜੀ,
3: ਅਗਲੇ ਕਹਿੰਦੇ ਅਸੀਂ ਮਤਲਬ
1: ਆਪ ਵੇਚ ਲਾਂਗੇ, ਆਪ ਵੇਚਦੇ ਆ ਅਸੀਂ, ਬਿਲਕੁਲ
3: ਹਾਂ ਵੀ ਮੈਂ ਸਰਕਾਰਾਂ ਨੂੰ ਕਹਿੰਦੇ ਵੀ ਰੇਟ ਵੱਧ ਲਓ, ਅਸੀਂ ਆਪ ਵੇਚ ਲੈਂਦੇ ਆ, ਨਹੀਂ ਕਹਿੰਦੇ ਸਰਕਾਰ, ਮਤਲਬ ਐਵਰੀਥਿੰਗ ਆਪਾਂ ਸਰਕਾਰ ਉੱਪਰ ਹੀ ਡਿਪੈਂਡ ਬੈਠੇ ਆ ਵੀ ਸਰਕਾਰ ਕਰੂ
1: ਸਾਰਾ ਕੁਝ ਕਰਕੇ ਦੇਵੇ,
3: ਮੈਂ ਇਸ ਗੱਲ ਨਾਲ ਮਾਫ਼ ਕਰਨਾ ਸਹਿਮਤ ਨਹੀਂ ਹੈ
1: ਜੀ। ਬਿਲਕੁਲ ਬਿਲਕੁਲ ਹੈ ਜੀ,
3: ਸਰਕਾਰਾਂ ਨੇ ਜੇ ਕਰਨਾ ਹੁੰਦਾ ਅੱਜ ਤੋਂ, ਅੱਜ ਤੁਸੀਂ ਅੱਜ ਤੁਸੀਂ ਧਰਨੇ ਅੱਜ ਦੇ ਰਹੇ ਹੈ, ਤੰਤਰ ਸਰਕਾਰਾਂ ਤਾਂ 1947 ਤੋਂ ਚੱਲਦੀਆਂ ਆ ਰਹੀਆਂ ਨੇ, ਅੱਜ ਤੱਕ ਜੇ ਉਹ ਚਾਹੁੰਦੇ ਹੁੰਦੇ ਤਾਂ ਅੱਜ ਤੱਕ ਸਿਸਟਮ ਨਾ ਚੇਂਜ ਕੀਤਾ ਹੁੰਦਾ ਜੀ, ਆਪਣੇ ਜਵਾਕ ਬਾਹਰ ਕਾਹਤੇ ਗੇਮਦੇ। ਮੇਰੀ ਇਹ ਬੇਨਤੀ ਹੈ, ਮੈਂ ਸ਼ੈਲੀ ਸਾਹਿਬ ਨੂੰ ਕਹਿੰਦਾ ਤੁਸੀਂ ਆਪਣਾ ਕਾਰਜ ਕਰੋ ਜੀ, ਸਦਕੇ ਕਰੋ, ਪਰ ਨਾ ਕਿਸੇ ਨੂੰ ਕੋਈ ਸੇਧ ਦੇਣ ਤੋਂ ਪਹਿਲਾਂ ਤੁਸੀਂ ਆਪ ਐਗਜ਼ਾਮਪਲ ਸੈੱਟ ਕਰਕੇ ਕਹੋ ਵੀ ਆ ਜਾਓ ਭਾਈ ਮੇਰੇ ਘਰੇ, ਤੁਹਾਨੂੰ ਮੈਂ ਦਿਖਾਉਣਾ ਵੀ ਕਿੱਦਾਂ ਕਰੀਦਾ ਕੰਮ
1: ਜੀ। ਬਿਲਕੁਲ,
3: ਇਹ ਐਗਜ਼ਾਮਪਲ ਆਪਾਂ ਲੋਕ ਪੰਜਾਬ ਚ ਸੈੱਟ ਨਹੀਂ ਕਰ ਰਹੇ, ਆਪਾਂ ਕਸੂਰਵਾਰ ਕੱਢੀ ਜਾਂਦੇ ਵੀ ਤੂੰ ਕਸੂਰ ਆਪਣਾ, ਤੂੰ ਕਸੂਰਵਾਰ
1: ਬਾਈ ਜੀ, ਮਨਾਉਣ ਤੇ ਲੱਗੇ ਆ ਨਾ ਭਾਈ, ਉਹਨਾਂ ਦੀ ਸੋਚ ਬਦਲਣ ਤੇ ਲੱਗਿਆ, ਸੋਚ ਤਾਂ ਆਪਣੀ ਸਾਨੂੰ ਬਦਲਣ ਦੀ ਪਹਿਲਾਂ ਜ਼ਰੂਰਤ ਹੈ ਨਾ, ਉਹੀ ਚੀਜ਼
3: ਸੋਚ ਬਦਲਣ ਦੀ ਲੋੜ ਹੈ ਜੀ, ਸਿਸਟਮ ਤਾਂ ਬਾਅਦ ਚ ਬਦਲੂਗਾ, ਪਹਿਲਾਂ ਮਨੁੱਖ ਆਪਣੀ ਸੋਚ,
1: ਨਾਲੇ ਕਿਸੇ ਨੂੰ ਆਪਾਂ ਬਦਲ ਨਹੀਂ ਸਕਦੇ ਹੈ ਨਾ, ਜਿੱਦਾਂ ਮਰਜ਼ੀ ਆਪਾਂ ਕਹਿ ਲਈਏ।
3: ਹੁਣ ਦੇਖੋ ਨਾ ਤੁਸੀਂ ਅੱਜ ਦੁੱਧ ਦੇ ਵਿੱਚ ਵੇਰਕਾ ਬੈਠਾ, ਅਮੁੱਲ ਬੈਠਾ, ਮਦਰ ਡੈਰੀ ਬੈਠਾ, ਕਿਵੇਂ ਆ ਗਏ
1: ਜੀ,
3: ਤੇ ਉਹ ਦੁੱਧ ਦੇ ਵਿੱਚ ਗੈਪ ਕਿਤੇ ਨਾ ਕਿਤੇ ਕ੍ਰੀਏਟ ਹੋ ਰਿਹਾ ਸੀ ਉਦੋਂ ਹੀ ਬਣਿਆ ਨਾ।
1: ਬਿਲਕੁਲ, ਸਪੇਸ ਆਈ ਆ ਤਾਂ ਹੀ
3: ਐਂਟਰ ਕਰੀਏ ਨੇ, ਜੇ ਆਪਾਂ ਗੈਪ ਉਹਨੂੰ ਕ੍ਰੀਏਟ ਕਰਕੇ ਦਿੱਤਾ, ਜੇ ਆਪਾਂ ਉਹ ਗੈਪ ਨਾ ਦਿੰਦੇ, ਆਪਣੀ ਜ਼ਿੰਮੇਵਾਰੀ ਨਾਲ ਹਰੇਕ ਕੰਮ ਕਰਦੇ
1: ਜੀ,
3: ਮਜਾਲ ਕਿਸੇ ਕੋਈ ਵੜ ਜਾਂਦਾ ਵਿੱਚ ਜੀ।
1: ਬਿਲਕੁਲ,
3: ਇਹ ਕਸੂਰਵਾਰ ਆਪਣੇ ਨੇ, ਆਪਾਂ ਕਿਸੇ ਨੂੰ ਕਹਿਣ ਦੀ ਬਜਾਏ ਨਾ ਆਪਣਾ, ਆਪਾਂ ਕਹਿੰਦੇ ਆਪਣਾ ਸੁਧਾਰੋ ਜੀ।
1: ਬਾਈ ਜੀ ਉਹ ਦੇਖੋ, ਮੈਂ ਆਪ
3: ਸ਼ੁਰੂਆਤ ਕਰੋ, ਪਹਿਲਾਂ ਆਪਣਾ ਘਰ ਸਾਫ਼ ਕਰੀਏ।
1: ਮੈਂ ਆਪ ਹੱਥੀ ਕੰਮ ਕੀਤਾ ਹੋਇਆ, ਮਤਲਬ ਕਿ ਆਪਣਾ ਕੋਹਲੂ ਦੇ ਉੱਤੇ ਚੱਕੀ ਦੇ ਉੱਤੇ, ਤਾਂ ਉਹ ਦੇਖੋ ਪਹਿਲਾਂ ਜਿਹੜੀ ਹੈ ਨਾ ਫਸਲ ਕੋਈ ਬੀਜਦੇ ਸੀ ਤਾਂ ਇਸ ਸਮੇਂ ਦੇ ਵਿੱਚ ਵੱਟਾਂ ਦੇ ਉੱਤੇ ਹੀ ਓਦਾਂ ਹੀ ਹੈ ਨਾ ਮਤਲਬ ਕਿ ਸਰੋਂ ਖਿਲਾਰ ਦਿੰਦੇ ਹੁੰਦੇ ਸੀ, ਵੱਟਾਂ ਦੇ ਉੱਤੇ ਹੀ ਸਰੋਂ ਜਿਹੜੀ ਸੀ ਉਹ ਮੁੱਕਦੀ ਨਹੀਂ ਹੁੰਦੀ ਸੀ। ਤੇ ਹੁਣ ਜਿਹੜੇ ਕਿੰਨੇ ਕੁ ਲੋਕ ਨੇ ਜਿਹੜੇ ਪਤਾ ਹੀ ਆ ਹਾਲਾਤ ਹੁਣ ਕੋਹਲੂਆਂ ਦੇ ਕੀ ਨੇ ਜੀ, ਪਹਿਲਾਂ ਸਮਾਂ ਨਹੀਂ ਹੁੰਦਾ ਸੀ ਕੋਹਲੂ ਦੇ ਉੱਤੇ ਮਿਲਦਾ, ਸਵੇਰ ਨੂੰ ਸਿੱਟ ਕੇ ਘਾਣੀ ਜਾਂਦੇ ਸੀ, ਕਹਿਣਾ ਸ਼ਾਮ ਨੂੰ ਚਲੋ ਲੈ ਜਾਂਗੇ ਵਾਪਸ ਆਉਂਦੇ ਹੋਏ ਨਾ, ਤੇ ਹੁਣ ਵਿਹਲੇ ਬੈਠੇ ਨੇ ਉਹ ਲੋਕ, ਕਿਉਂ ਬੈਠੇ ਨੇ ਜੀ?
3: ਬਸ ਤੁਹਾਨੂੰ ਪਤਾ ਹੀ ਹੈ ਨਿਊ ਜਿਹੜੀ ਹੁਣ ਕਰੰਟ ਜਨਰੇਸ਼ਨ ਹੈ ਉਹ ਤੱਕਦੀ ਹੈ ਬਾਹਰ ਨੂੰ, ਕੰਮ ਕਰਕੇ ਰਾਜੀ ਨੀ। ਜਿਹੜੀ ਪੁਰਾਣੀ ਪੀੜ੍ਹੀ ਆ ਉਹ ਯਾਰ ਉਮਰ ਤਾਂ 70 ਸਾਲ ਹੋ ਗਈ, ਉਹਨਾਂ ਦੰਡ ਥੋੜੀ ਭੋਗਿਆ ਹੋਇਆ ਵੀ ਮੈਂ ਇੱਥੇ ਮਰਨਾ ਹੀ ਹੈ।
1: ਬਿਲਕੁਲ,
3: ਨਿਊ ਜਨਰੇਸ਼ਨ ਵੀ ਮੂਹਰੇ ਆਵੇ, ਆਪ ਮਿਹਨਤ ਕਰੇ, ਬਾਹਰ ਜਾ ਕੇ ਯਾਰ ਆਪਾਂ ਉੱਥੇ ਟੋਇਲਟ ਵੀ ਸਾਫ਼ ਕਰਦੇ ਹਾਂ, ਇੱਥੇ ਆਪਾਂ ਘਰੋਂ ਘਰ ਪਾਣੀ ਦਾ ਗਲਾਸ ਨੀ ਚੱਕਦੇ ਹੈਗੇ
1: ਜੀ।
3: ਇਹ ਚੀਜ਼ਾਂ ਹੈ ਨਾ, ਇਹ ਮਤਲਬ ਇਹ ਸਾਰੀਆਂ ਕਮੀਆਂ ਨਾ, ਮੈਂ ਤਾਂ ਦੇਖਦਾ ਵੀ ਯਾਰ ਸਭ ਤੋਂ ਵੱਧ ਪਹਿਲਾਂ ਕਮੀ ਆਪਣੇ ਆਪ ਚ ਲੱਭੋ, ਫਿਰ ਆਪਾਂ ਦੂਜੇ ਨੂੰ ਟਾਰਗੇਟ ਕਰੀਏ, ਕੋਈ ਵੀ ਬੰਦਾ ਹੈ ਜਾਂ ਕੋਈ ਵੀ ਕਿੱਤਾ ਹੈ
1: ਜੀ। ਇਸੇ ਕਾਰਨ ਦੇ ਕਰਕੇ ਬਾਈ ਜੀ ਦੇਖੋ ਆਪਾਂ ਜਿਹੜੇ ਸਾਡੇ ਦੇਸੀ ਬੀਜ ਸੀ ਉਹ ਖਤਮ ਕਾਹਤੋਂ ਹੋਏ ਆ, ਅਸੀਂ ਕਹਿ ਤਾਂ ਦਿੰਦੇ ਹਾਂ ਭਈ ਮੋਡੀਫਾਈ ਸਾਰੀਆਂ ਚੀਜ਼ਾਂ ਆ ਰਹੀਆਂ ਨੇ, ਪਰ ਜੇ ਉਹ ਬੀਜ ਸਾਂਭੇ ਹੁੰਦੇ ਆਪ ਜਾਂ ਅਸੀਂ ਉਗਾਉਂਦੇ ਹੁੰਦੇ ਸਾਡੇ ਖੇਤਾਂ ਚ ਅੱਜ ਵੀ ਹੋਣੇ ਸੀ।
3: ਉਹ ਕਾਰਪੋਰੇਟ ਮਸ਼ਹੂਰ ਹੀ ਹਾਰੀ ਜਾਂਦਾ ਜੀ, ਦੇਖਾ ਦੇਖੀ ਲੋਕ ਨਵਾਂ ਬੀਜ ਚੱਕ ਲਿਆਉਂਦੇ ਆ, ਆਪਣੇ ਵਾਲਾ ਸਾਂਭਿਆ ਹੈ ਨੀ,
1: ਬਿਲਕੁਲ
3: ਮੁੜ ਕੇ ਉਹ ਬੀਜ ਤੋਂ ਨਿਕਲਦਾ ਕੁਛ ਨੀ ਹੈਗਾ, ਤੇ ਆਪਾਂ ਆਪਣੀ ਖੇਤੀ ਵੀ
1: ਗਵਾ ਲਈ ਜੀ।
3: ਹੁਣ ਤੁਸੀਂ ਬਾਈ ਮੇਰੀ ਗੱਲ ਸੁਣੋ, ਅੱਜ ਆਪਾਂ ਝੋਨਾ ਬੀਜ ਰਹੇ ਹਾਂ, ਪਾਣੀ ਦਾ ਹਾਲ ਕਿੰਨਾ ਮੰਦਾ ਪਤਾ ਹੈ ਨਾ ਜੀ?
1: ਬਿਲਕੁਲ ਹੈ ਜੀ।
3: ਅੱਜ 5-10 ਸਾਲ ਬਾਅਦ ਸ਼ਾਇਦ ਆਪਾਂ ਨੂੰ ਪੀਣ ਨੂੰ ਵੀ ਤਰਸਣਗੇ ਲੋਕ
1: ਜੀ,
3: ਜੋ ਪੰਜਾਬ ਦੀ ਸਥਿਤੀ ਹੋਈ ਪਈ ਹੈ,
1: ਉਹ ਤਾਂ
3: ਪਾਣੀ ਹੋ ਗਿਆ।
1: ਦੇਖੋ ਮੈਂ ਕਿੰਨੀ ਵਾਰੀ ਕਹਿ ਚੁੱਕਿਆ ਕਿ ਝੋਨਾ ਲਾਉਣਾ ਜ਼ਰੂਰੀ ਹੈ, ਨਾ ਲਾਓ ਅਖੇ ਉਹਦੇ ਉੱਤੇ MSP ਮਿਲਦੀ ਹੈ, ਹੋਰ ਕੋਈ ਫਸਲ ਨੀ ਚੱਕਦੇ, ਲੈ ਦੱਸ ਇਹ ਬਹਾਨੇ ਹੀ ਭਾਲਦੇ ਆ ਫਿਰ।
3: ਮੈਂ ਕਹਿੰਦਾ ਜੀ MSP ਨੂੰ ਛੱਡੋ, ਤੁਸੀਂ ਕੋਈ ਵੀ ਫਸਲ ਬੀਜੋ ਪਰ ਤੁਸੀਂ ਆਪ ਵੇਚਣ ਵਾਲੇ ਤਾਂ ਬਣੋ ਉਸ ਫਸਲ ਨੂੰ।
1: ਬਿਲਕੁਲ ਬਿਲਕੁਲ ਹੈ ਜੀ,
3: ਸਬਜ਼ੀਆਂ ਨੇ, ਦਾਲਾਂ ਨੇ, ਤੁਸੀਂ ਆਪ ਡਾਇਰੈਕਟ ਦੇਖੋ। ਇੱਕ ਨਾ ਆਪਾਂ ਕਹਿੰਦੇ ਵੀ ਸਰਕਾਰ ਤਾਂ ਜੋ ਆਪਣਾ ਕਰ ਰਹੀ ਉਹ ਦੁਨੀਆ ਜਾਣਦੀ ਹੈ, ਕੋਈ ਬੰਦਾ ਉੱਠ ਕੇ ਇੱਕ ਮਤਲਬ ਇੱਕ ਕ੍ਰੀਏਟ ਤਾਂ ਕਰੇ ਨਾ ਵੀ ਆਪਸ਼ਨ ਵੀ ਹਾਂ ਭਾਈ ਮੈਂ 10 ਦੁਕਾਨਾਂ ਤੇ ਘੁੰਮ ਕੇ ਆਇਆ, ਤੁਹਾਨੂੰ ਦਾਲ ਮੈਂ ਦਊਂਗਾ, ਤੁਹਾਨੂੰ ਸਬਜ਼ੀ ਮੈਂ ਦਊਂਗਾ, ਦੱਸੋ ਮੈਨੂੰ ਕਿਆ ਰੇਟ
1: ਜੀ,
3: ਔਰ ਔਰਗੈਨਿਕ ਕਹਿ ਕੇ ਵੇਚਿਓ ਜੀ, ਕਿੱਦਾਂ ਨੀ ਰੇਟ ਮਿਲਦਾ?
1: ਬਿਲਕੁਲ ਹੈ ਜੀ, ਬਿਲਕੁਲ ਲੋਕ ਲੈਣ ਆਉਂਦੇ ਆ। ਅੱਜ ਦੇ
3: ਟਾਈਮ ਦੇ ਵਿੱਚ ਲੋਕੀ ਔਰਗੈਨਿਕ ਚੀਜ਼ਾਂ ਜਾ ਕੇ ਸਟੋਰ
1: ਤੇ ਲੱਭਦੇ ਆ, ਭਾਲਦੇ ਆ, ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
3: ਆ ਵੀ ਮਿਲੇ ਸਾਨੂੰ ਵੀ ਕਿੱਥੋਂ ਮਿਲਦੀ ਹੈ, ਸਾਨੂੰ ਦੱਸੋ ਕੋਈ, ਲੋਕਾਂ ਨੂੰ ਮਿਲਦੀਆਂ ਨਹੀਂ ਹੈਗੀਆਂ ਜੀ।
1: ਆ ਪਟਿਆਲੇ ਵਾਲੇ ਏਰੀਆ ਦੇ ਵਿੱਚ ਬਹੁਤ ਸਾਰੇ ਐਸੇ ਜਿਹੜੇ ਨੌਜਵਾਨ ਫਾਰਮਰ ਨੇ ਇਹਨਾਂ ਮੁਲਕਾਂ ਚੋਂ ਹੋ ਕੇ ਮਤਲਬ ਕਿ ਇੱਥੋਂ ਵਾਪਸ ਵੀ ਗਏ ਨੇ, ਉਹ ਫਾਰਮਿੰਗ ਕਰਨ ਲੱਗੇ ਆ, ਬਕਾਇਦਾ ਬਾਸਕਟ ਤਿਆਰ, ਤੁਸੀਂ ਸਬਜ਼ੀਆਂ ਦੱਸ ਦਿਓ ਕਿਹੜੀਆਂ ਕਿਹੜੀਆਂ, ਅਗਲੇ ਬਾਸਕਟ ਤਿਆਰ ਕਰਕੇ ਘਰ ਭੇਜ ਦਿੰਦੇ ਆ ਜੀ।
3: ਮੈਂ ਨਾ ਚੰਡੀਗੜ੍ਹ ਦੇ ਵਿੱਚ 38 ਸੈਕਟਰ ਸ਼ਾਇਦ ਕਿਤੇ ਦੇਖਿਆ, ਉਹ ਬੰਦਾ ਨਾ ਔਰਗੈਨਿਕ ਸਬਜ਼ੀ ਬੀਜਦਾ
1: ਹੈ, ਹਾਂਜੀ ਹਾਂਜੀ,
3: ਚਾਹੇ 10-10 ਕਿਲੋ ਹੀ ਵੇਚੇ ਜੀ, ਡਜ਼ਨਟ ਮੈਟਰ, ਪਰ ਮੈਂ ਉਹਦੇ ਕੋਲ ਲੋਕ ਲੈਣ ਜਾਂਦੇ ਆ,
1: ਫਰੈਸ਼ ਹੈ ਜੀ, ਬਿਲਕੁਲ ਹੈ ਜੀ,
3: ਉਹ ਵੇਚਣ ਵੀ ਨਹੀਂ ਜਾਂਦਾ ਜੀ, ਉਹਨਾਂ ਕੋਲ ਦੁਨੀਆ ਲੈਣ ਆਉਂਦੀ
1: ਹੈ, ਬਿਲਕੁਲ ਹੈ ਜੀ, ਬਿਲਕੁਲ।
3: ਤੁਸੀਂ ਦੇਖੋ ਵੀ ਉਹਨੇ ਆਪਣੀ ਐਗਜ਼ਾਮਪਲ ਸੈੱਟ ਕਰਤੀ, ਉਹਦੀ ਰਿਸੋਰਸ ਲੋਕ ਹੋਰ ਕੀ ਨਹੀਂ ਕਰ ਸਕਦੇ।
1: ਫਿਰ
3: ਤੁਸੀਂ ਚਾਈਨਾ ਦੀ ਐਗਜ਼ਾਮਪਲ ਲਓ ਜੀ, ਚਾਈਨਾ ਆਪਣੇ ਮੁਲਕ ਚ ਬੈਠਾ, ਉਹ ਚੌਲ ਬਾਹਰੋਂ ਮੰਗਾਉਂਦਾ,
1: ਕਿਉਂਕਿ
3: ਉਹਨੂੰ ਪਤਾ ਹੈ ਜੇ ਮੈਂ ਚੌਲਾਂ ਦੀ ਖੇਤੀ ਆਪ ਕਰੀ ਤਾਂ ਮੇਰਾ ਪਾਣੀ
1: ਖਤਮ ਹੋਊ, ਬਿਲਕੁਲ ਹੈ ਜੀ।
3: ਆਪਣੇ ਯਾਰ ਪੰਜਾਬ ਤਾਂ ਚੌਲ ਖਾਂਦਾ ਵੀ ਹੈ ਨਹੀਂ
1: ਜੀ,
3: ਫਿਰ ਵੀ ਆਪਾਂ ਧੜਾਧੜ ਬੀਜੀ ਜਾਂਦੇ
1: ਬਿਲਕੁਲ।
3: ਬਸ ਬਾਈ ਇਹ ਤਾਂ ਆਪਣੇ ਨਾ ਜਿਹੜੀ ਸੋਚ ਹੈ ਉਹਨੂੰ ਆਪਾਂ ਨੂੰ ਥੋੜਾ ਚੇਂਜ ਕਰਨਾ ਪੈਣਾ, ਨਹੀਂ ਤਾਂ ਨਿਗਾਰ ਕਿਸੇ ਪਾਸੇ ਨੀ ਆਉਣਾ। ਬਲੇਮ ਤਾਂ ਦੇਖੋ ਅੱਜ ਤੋਂ ਬਲੇਮ ਤਾਂ 47 ਤੋਂ ਲੈ ਕੇ ਹੁਣ ਤੱਕ ਚੱਲਦੇ ਆ ਰਹੇ ਅੱਗੇ ਵੀ ਚੱਲਦੇ ਰਹੇ, ਬਲੇਮ ਕਰਨੇ ਕਰੀ ਜਾਉ, ਕਿਸੇ ਦਾ ਕੀ ਜਾ ਰਿਹਾ, ਸਰਕਾਰਾਂ ਤਾਂ ਬੇਸ਼ਰਮ ਨੇ ਜੀ।
1: ਬਿਲਕੁਲ ਹੈ, ਬਿਲਕੁਲ ਹੈ ਜੀ,
3: ਆਪਾਂ ਤਾਂ ਆਪਣਾ ਘਰ ਸਵਾਰੀਏ, ਆਪਾਂ ਆਪਣੇ ਘਰ ਦਾ ਮੱਲਾ ਸਵਾਰੀਏ, ਆਪਾਂ ਆਪਣੇ ਸ਼ੁਰੂਆਤ ਕਰੀਏ ਨਾ ਜੀ,
1: ਸ਼ੁਰੂਆਤ ਕਰੀਏ ਜੀ।
3: ਬਸ ਆਹੀ ਪ੍ਰੋਬਲਮ ਹੈ ਜੀ, ਬਸ ਜਿੰਨਾ ਮਰਜ਼ੀ ਕਰੀ ਜਾਓ। ਫਿਰ ਦੂਸਰੀ ਗੱਲ, ਚਲੋ ਤੁਸੀਂ ਮੈਂ ਕਹਿੰਦਾ ਲੱਖ ਵਿਰੋਧ ਕਰਦੇ ਸਰਕਾਰਾਂ, ਜੀ ਸਦ ਕੇ ਕਰੋ, ਤੁਹਾਡੇ ਆਪਣੇ ਵਿੱਚ ਵੀ ਕਿਸੇ ਏਕਤਾ ਨੀ ਹੈਗਾ
1: ਜੀ,
3: ਸਰਕਾਰਾਂ ਉੱਤੇ ਕੀ ਤੁਹਾਡਾ ਅਸਰ ਪੈਣਾ?
1: ਅਸੀਂ
3: ਰੋਜ਼ ਖਬਰਾਂ ਪੜ੍ਹਦੇ, ਥੱਲੇ ਕਮੈਂਟ ਇਹੀ ਕਰਦੇ ਆ ਯਾਰ ਏਕਾ ਕਰ ਲੋ, ਯਾਰ ਏਕਾ ਕਰ ਲੋ, ਆਪਣਾ ਇਹਨਾਂ ਚ ਏਕਾ ਵੀ ਹੈ,
1: ਐਗਜ਼ਾਮਪਲ
3: ਕਿੱਥੋਂ ਸੈੱਟ ਕਰੋਗੇ?
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਬਹੁਤ ਕਮੀਆਂ ਨੇ ਜੀ ਆਪਣੇ ਉੱਪਰ, ਆਪਾਂ ਨਾ 1 ਤੋਂ ਲੈ ਕੇ 99 ਤੱਕ ਕਮੀਆਂ ਨਾਲ ਭਰੇ ਹੋਏ ਆ, ਪਰ ਆਪਾਂ ਆਪਣੀ ਕਮੀਆਂ ਦੇਖਣੀ ਨਾ, ਬਗਾਨੇ ਦੀ ਕਮੀਆਂ ਲੱਭੀ
1: ਜਾਂਦੇ ਆ ਜੀ। ਗੁਰੀਮਾਨ ਜੀ ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ ਦੁਬਾਰਾ, ਸ਼ਾਇਦ ਕੁਝ ਕਹਿਣਾ ਚਾਹੁੰਦੇ ਹੋਣ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
4: ਹਾਂਜੀ ਗੁਰੀ ਵੀਰ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ
3: ਔਜਲਾ ਬਾਈ, ਸਤਿ ਸ੍ਰੀ ਅਕਾਲ ਜੀ।
4: ਹਾਂਜੀ ਥੋੜੀ ਜੀ ਤੁਸੀਂ ਹਿੱਲੋ ਮੜਾ ਜਾ, ਥੋੜੀ ਆਵਾਜ਼ ਕੱਟਣ ਲੱਗ ਗਈ। ਤੇ
3: ਮੇਰੀ ਆਵਾਜ਼ ਕੱਟ ਰਹੀ ਹੈ?
4: ਹੁਣ ਠੀਕ ਆਉਂਦੀ, ਪਹਿਲਾਂ ਹਾਂ ਕੱਟੀ ਗਈ। ਦੇਖੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜੀ,
3: ਡਰਾਈਵ ਕਰ ਰਹੇ ਜੀ, ਹੋ ਸਕਦਾ ਨੈਟਵਰਕ ਪ੍ਰੋਬਲਮ ਹੋ।
1: ਜੀ ਜੀ,
4: ਜਦੋਂ ਨਾ ਬਾਈ ਪੋਲੂ ਮਾਜਰਾ ਸਾਹਿਬ ਜੁੜਦੇ ਹੁੰਦੇ ਆਪਣੇ ਚਵਾਣਾ ਰੇਡੀਓ ਤੇ,
1: ਹਾਂਜੀ ਹਾਂਜੀ,
4: ਬੱਬੂ ਮਾਨ ਦੇ ਓਪੋਜਿਟ ਚੰਡੀਗੜ੍ਹ ਰੋਡ ਤੇ ਉਹਨਾਂ ਦਾ ਪਿੰਡ ਆ, ਨਾਲੇ ਉਹਨਾਂ ਦੀ ਜ਼ਮੀਨ ਆ ਉੱਪਰੇ
1: ਜੀ,
4: ਉਹ ਕੰਡੀ ਦੇ ਖੇਤਰ ਚੋਂ ਗੰਨਾ ਲਿਆ ਕੇ ਉਹਦਾ ਰਸ ਕੱਢ ਕੇ ਸ਼ੱਕਰ ਵੇਚਦੇ ਸੀਗੇ,
1: ਗੁੜ ਬਣਾਉਂਦੇ ਆ ਨਾ ਸ਼ੱਕਰ,
4: ਗੁੜ ਸ਼ੱਕਰ। ਉਹ ਕਹਿੰਦਾ ਮੈਂ ਮਤਲਬ ਕੱਲਾ ਘਲਾਟ ਲਾਇਆ ਸੀ ਉਹਨਾਂ ਨੇ, ਮੈਨੂੰ ਆਪ ਦੱਸਿਆ ਮੈਂ ਉਹਨਾਂ ਕੋਲ ਜਾ ਕੇ ਆਇਆ, 6-7 ਲੱਖ ਰੁਪਇਆ ਬਣਾ ਲੈਂਦੇ ਸੀ ਉਹ, ਫੇਰ ਦੇਖੋ ਹੌਲੀ ਹੌਲੀ ਉਹਨਾਂ ਨੇ ਸਿਰਕਾ ਤਿਆਰ ਕਰਿਆ, ਪੀਏਯੂ ਤੋਂ ਪੂਰਾ ਉਹਨਾਂ ਨੂੰ ESTD ਲਾ ਕੇ ਉਹਨਾਂ ਦਾ ਸਿਰਕਾ ਮਨਜ਼ੂਰ ਹੋਇਆ ਵੀ ਬਣਾ ਤੇ ਅਸੀਂ ਤੇਰਾ ਕੰਟ੍ਰੈਕਟ ਕਰਾਉਣੇ ਆ
1: ਜੀ।
4: ਹਾਂਜੀ, ਫੇਰ ਉਹ ਹਲਦੀ ਬੀਜਣ ਲੱਗ ਗਏ, ਕਿਉਂਕਿ ਜਦੋਂ ਇੱਕ ਗੱਲ ਹੈਗੀ ਕਿ ਵਿਸ਼ਵਾਸ ਹੋ ਗਿਆ ਨਾ ਲੋਕਾਂ ਨੂੰ, ਜਿਹੜੇ ਲੋਕ ਲੈਣ ਜਾਂਦੇ ਸੀ ਉਹਨਾਂ ਨੂੰ ਵਿਸ਼ਵਾਸ ਹੋ ਗਿਆ, ਹਲਦੀ ਉਹਨਾਂ ਨੇ ਬੀਜੀ, ਲੋਕ ਹਲਦੀ ਲੈਣ ਲੱਗ ਗਏ ਉਹਨਾਂ ਤੋਂ। ਫਿਰ ਉਹਨਾਂ ਨੇ ਕੋਧਰਾ ਬੀਜ ਲਿਆ ਥੋੜਾ ਜਿਹਾ, ਕੋਧਰੇ ਦਾ ਆਟਾ
1: ਜੀ,
4: ਮਤਲਬ ਅਸੀਂ ਜੇ ਕਰਾਂਗੇ ਕੁਛ ਆਪੇ ਹੌਲੀ ਹੌਲੀ ਤੁਹਾਡੇ ਤੇ ਜਦ ਵਿਸ਼ਵਾਸ ਵਾ, ਹੁਣ ਤਾਂ ਚਲੋ ਕੰਮ ਛੱਡ ਗਏ ਬਜ਼ੁਰਗ ਹੋ ਗਏ ਉਹਨਾਂ ਦਾ, ਇੱਕ ਬੇਟਾ ਦੀ ਡੈਥ ਹੋ ਗਈ ਬੇਟੇ ਦੀ, ਤੇ ਥੋੜਾ ਜਿਹਾ ਹੋ ਵੀ ਜਾਂਦਾ ਬੰਦੇ ਨੂੰ ਇੰਨਾ, ਤੇ ਹੁਣ ਥੋੜਾ ਕਹਿੰਦੇ ਹਿੰਮਤ ਵੀ ਰਹੀ ਨੀ ਹੈਗੀ
1: ਜੀ।
4: ਮਤਲਬ ਜੀ ਮੈਂ ਬਹੁਤ ਬੰਦੇ ਭੇਜੇ ਉਹਨਾਂ ਕੋਲ, ਮੈਂ ਕਿਹਾ ਵੀ ਗਰੰਟੀ ਆ ਕਈ ਵਧੀਆ ਮਤਲਬ ਪਟਿਆਲੇ ਹੋ ਇਧਰੋਂ, ਚਲੋ
1: ਜੀ
4: ਗੱਲ ਇਹ ਆ, ਮੈਂ ਜਿਵੇਂ ਤੁਸੀਂ ਦੱਸਦੇ ਹੋ ਨਾ ਵੀ ਮੈਂ ਖੰਨੇ ਬੈਠਾ ਜੀ, ਮੇਰੇ ਹੁਣ ਮਿੱਤਰ ਨੇ ਜੀ ਪੁਰਾਣੇ ਕੋਈ ਦੁਕਾਨਾਂ ਦਕੂਨਾਂ ਵਾਲੇ ਬਹਿ ਜਾਈਦਾ ਉਹਨਾਂ ਕੋਲ ਜਾ ਕੇ, ਇੱਕ ਬਾਜ਼ਾਰ ਮਿਲਦੇ ਆ ਘੰਟਾ, ਮੈਂ ਕਹਿੰਦੇ ਨੂੰ ਕਿਹਾ ਮੈਂ ਕਿਹਾ ਯਾਰ ਵੀ ਜੇ ਮੈਂ ਉਰੇ ਆ ਜਾਵਾਂ
1: ਜੀ,
4: ਮੈਂ ਤੈਨੂੰ 2 ਸਾਲ ਚ ਕਾਮਯਾਬ ਹੋ ਕੇ ਦਿਖਾ ਦੂ, ਸਾਡਾ ਪਿੰਡ ਖੰਨੇ ਦੇ ਵਿੱਚ ਆ ਚੱਲਿਆ ਨਾ, ਜ਼ਮੀਨ ਵੀ ਆਪਣੀ ਛੱਡ ਕੇ ਦਈ ਹੈ
1: ਜੀ।
4: ਉਹ ਕਹਿੰਦਾ ਕਿਵੇਂ, ਮੈਂ ਕਿਹਾ ਯਾਰ ਜੇ ਮੈਂ ਉੱਥੇ ਸਬਜ਼ੀਆਂ ਥੋੜਾ ਬਹੁਤਾ ਕਿੱਲਾ ਕਣਕ ਇਹੋ ਜਿਹੀਆਂ ਚੀਜ਼ਾਂ ਬੀਜ ਕੇ ਤੁਹਾਨੂੰ ਆਟਾ ਗੰਨੇ ਇਹੋ ਜਿਹਾ ਕੁਝ ਦੇਣ ਲੱਗ ਜਾਵਾਂ ਕਿ ਤੁਹਾਨੂੰ ਹੱਥ ਮਿਲਾ ਕੇ ਕਹਾਂ ਵੀ ਆਹ ਗਰੰਟੀ ਆ ਬਾਈ
1: ਜੀ,
4: ਇਹ ਮੇਰੀ ਗਰੰਟੀ ਹੈ। ਕਹਿੰਦਾ ਬਾਈ, ਕਹਿੰਦਾ ਲੋਕ ਤਾਂ ਤੇਰੇ ਕੋਲ ਦੇਣ ਨੂੰ ਦੇਣ ਦੀ ਲੋੜ ਨੀ ਪਿਆ ਕਰੂ, ਕਹਿੰਦਾ ਅਸੀਂ ਲੋਕ ਆਪ ਭੇਜਿਆ ਕਰਾਂਗੇ
1: ਜੀ,
3: ਲੈਣ ਆਉਂਗੇ ਬਿਲਕੁਲ ਬਿਲਕੁਲ।
4: ਮੈਂ ਕਿਹਾ ਯਾਰ ਅਸੀਂ ਕਰਕੇ, ਮੈਨੂੰ ਤਾਂ ਇਹੀ ਲੱਗੀ ਜਾਂਦਾ ਵੀ ਅਸੀਂ ਹੁਣ ਜਿਵੇਂ ਆਪਦਾ ਕੰਮ ਆ ਪੂਰਾ ਸੈੱਟ ਆ ਬਾਈ, ਇਹ ਵੀ ਨੀ ਤੈਨੂੰ ਕਹਿੰਦੇ
1: ਜੀ,
4: ਅੱਜ ਵੀ ਮਤਲਬ 12-12, 14-14 ਘੰਟੇ ਭੱਜੇ ਫਿਰੀ ਜਾਈਦਾ
1: ਜੀ,
4: ਚਾਹੇ ਕੰਮ ਆਪ ਕਰਦੇ ਆ ਚਾਹੇ ਕਰਵਾਉਣੇ ਆ, ਪਰ ਡਿਊਟੀ ਤਾਂ ਹੈ ਨਾ
1: ਬਿਲਕੁਲ ਆ ਜੀ,
4: ਤੇ ਅਸੀਂ ਆਪਦੇ ਕਿੰਨਾ ਆਪਦੇ ਕਾਰੋਬਾਰ ਲਈ ਆਪਦੇ ਲਈ ਕਿੰਨਾ ਕੁ ਟਾਈਮ ਕੱਢਦੇ ਆ ਅਸੀਂ ਆਪ, ਤੁਸੀਂ ਕੋਈ ਕੰਮ ਕਰ ਲਓ ਸਾਡੇ ਆ ਕੇ ਇਹਦੇ ਤੇ ਕੀ ਕਹਿੰਦੇ ਹੁੰਦੇ ਨੇ ਪਿੱਛੇ ਉਹ ਬੱਬਲ ਟੋਹੀ ਜੀ ਰੱਖ ਕੇ ਕੁਲਚੇ ਵੇਚ ਜਾਂਦਾ ਪਿੰਡ ਚ ਸਾਈਕਲ ਤੇ
1: ਜੀ,
4: ਤੇ ਦਿਹਾੜੀ ਦਾ ਉਹ ਬਣਾ ਕੇ ਲੈ ਜਾਂਦਾ
1: ਬਿਲਕੁਲ ਹੈ ਜੀ।
3: ਔਜਲਾ ਸਾਹਿਬ ਇੱਕ ਚੀਜ਼ ਹੋਰ ਦੇਖੋ ਨਾ, ਇਹ ਮਾੜੀਆਂ ਜਿਹੜੀ ਪਿਰਤਾਂ ਚੱਲ ਰਹੀਆਂ ਇਹ ਅਸੀਂ ਇਹ ਪਾਈਆਂ ਹੋਈਆਂ ਨੇ, ਹੁਣ ਜੇ ਤੁਸੀਂ ਕਹੋ ਵੀ ਇਹਦੇ ਵਿੱਚ ਚੇਂਜਿਸ ਸਡਨ ਆ ਜਾਣਗੇ, ਸਡਨ ਨਹੀਂ ਆਉਣੇ, ਆਪਾਂ ਨੂੰ ਸ਼ੁਰੂਆਤ ਕਰਨੀ ਪੈਣੀ ਹੈ, ਪਹਿਲਾਂ ਅਸੀਂ ਪ੍ਰੋਫਿਟ ਕਮਾਵਾਂਗੇ ਫਿਰ 4 ਦੱਸਾਂਗੇ 10 ਦੱਸਾਂਗੇ, ਇਹ ਹੌਲੀ ਹੌਲੀ ਪ੍ਰਭਾਵ ਪਊਗਾ, ਪਰ ਇਹ ਤਾਂ ਪ੍ਰੋਬਲਮ ਇਹ ਹੈ ਵੀ ਆਪਾਂ ਨੂੰ ਸ਼ੁਰੂਆਤ ਤਾਂ
1: ਕਰੀਏ,
3: ਸ਼ੁਰੂਆਤ ਹੀ ਨਹੀਂ ਕਰ ਰਹੇ
1: ਬਿਲਕੁਲ ਹੈ ਜੀ
4: ਬਿਲਕੁਲ ਬਾਈ ਜੀ, ਉਹੀ ਗੱਲ ਕਰਦੇ ਤੁਸੀਂ ਦੇਖੋ ਇੱਕ ਸ਼ੱਕਰ ਤੋਂ ਉਹਨਾਂ ਨੇ ਕਿਵੇਂ ਹੌਲੀ ਹੌਲੀ, ਕਿਉਂਕਿ ਜਦ ਤੁਸੀਂ ਕਿਸੇ ਵੀ ਕੰਮ ਚ ਪੈਂਦੇ ਹੋ ਬਿਜ਼ਨਸ ਕੋਈ ਵੀ ਕਰਦੇ ਹੋ, ਉਹਦੇ ਵਿੱਚ ਐਵਰੀ ਡੇ ਯੂ ਲਰਨ ਸਮਥਿੰਗ
1: ਜੀ,
4: ਤੁਸੀਂ ਰੋਜ਼ ਕੁਝ ਸਿੱਖਦੇ ਹੋ
1: ਜੀ,
4: ਤੇ ਸਿੱਖ ਦੇਖਦੇ ਹੋ ਕਿ ਵੀ ਆਹ ਚੀਜ਼ ਹੁਣ ਮਤਲਬ ਚਾਹੇ ਕਿੰਨੀ ਕੁ ਵੀ ਹਲਦੀ ਸੀ ਕੁਛ ਵੀ, ਉਹਦੇ ਵਿੱਚ ਅਗਲੇ ਨੂੰ ਇੱਕ ਵਿਸ਼ਵਾਸ ਬਣ ਗਿਆ
1: ਜੀ,
4: ਉਹ ਮੈਂ ਜਾਣੀ ਕਹਿੰਦਾ ਮੈਂ ਕਿਹਾ ਮੈਂ ਯਾਰ ਮੇਰਾ ਮੈਂ ਸੋਚਦਾ ਮੈਂ ਤੁਹਾਨੂੰ 2 ਸਾਲ ਚ ਕਾਮਯਾਬ ਹੋ ਕੇ ਦਿਖਾ ਦੂੰਗਾ
1: ਜੀ, ਬਿਲਕੁਲ ਹੈ ਜੀ ਬਿਲਕੁਲ,
4: ਹਨਾ ਅਸੀਂ ਕਿਉਂ ਨੀ ਕਰਦੇ ਸ਼ਹਿਰਾਂ ਦੇ ਆਲੇ ਦੁਆਲੇ, ਥੋੜਾ ਬੀਜ ਲੋ ਉਹੀ ਚੀਜ਼ ਦਾ ਮੁੱਲ ਵੱਧ ਵੱਟ ਲੋ
1: ਜੀ,
4: ਕਿਉਂ ਨੀ ਸਰਕਾਰ ਕਹਿੰਦੀ ਭਾਈ ਚੌਲ ਬਾਹਰੋਂ ਮੰਗਾ ਲਾਂਗੇ ਬੰਦ ਕਰੋ
1: ਜੀ,
4: ਹੈਂ ਆ ਡੈਰੀ ਫਾਰਮ ਖੋਲ ਲੋ।
3: ਔਜਲਾ ਸਾਹਿਬ ਮੈਂ ਥੋੜਾ ਹੀ ਕੰਮ ਕਰਦਾ, ਮੈਂ ਮਤਲਬ ਹੋਰਾਂ ਵਾਂਗੂ ਆਪਾਂ ਕਾਰਪੋਰੇਟ ਸੈਕਟਰ ਦੀ ਨਹੀਂ ਕਰਦੇ ਜਾਂ ਆਪਾਂ ਕਿਸੇ ਵੱਲ ਦੇਖ ਕੇ ਨਹੀਂ ਚੱਲਦੇ
1: ਜੀ,
3: ਮੈਂ ਆਪਣਾ ਵਧੀਆ ਕੰਮ ਕਰਦਾ, ਆਪਣੀ ਮਰਜ਼ੀ ਦਾ ਰੇਟ ਲੈਣਾ, ਲੋਕ ਐਪਰੀਸ਼ੀਏਟ ਵੀ ਕਰਦੇ ਆ ਨਾਲੇ ਲੋਕ ਮੰਗਾਉਂਦੇ ਵੀ ਹੈ
1: ਜੀ,
4: ਮੈਂ ਤਾਂ ਕਹਿੰਦਾ ਜਦ ਅਗਲੇ ਵਾਰੀ ਬਾਈ ਚੀਜ਼ ਹੁਣ ਆ ਰਾਜਨ ਜੀ ਨੇ 2-1 ਵੀਕ ਦੁੱਧ ਮੁੱਲ ਲਿਆ ਕਿਤੋਂ, ਉਹ ਜਿਹਨਾਂ ਤੇ ਲੈਂਦੇ ਸੀ ਉਹ ਡੰਗਰਾਂ ਚੱਲ ਕੋਈ ਚੱਕਰ ਪੈ ਗਿਆ
3: ਤੇ
4: ਉਹ ਬਿੱਲੀ ਨੇ ਦੁੱਧ ਨੀ ਪੀਤਾ, ਹੁਣ ਤੁਹਾਡਾ ਪਿਓਰ ਦੁੱਧ ਰਾਜਨ ਜੀ ਕੋ ਹੋਊ ਜੀ, ਉਹ ਪੈਕਟ ਨਾਲੋਂ ਤੁਸੀਂ ਉਹ ਤੋਂ 5-10 ਰੁਪਏ ਵੱਧ ਵੀ ਲੈਗੇ ਅਗਲਾ ਹੱਸ ਕੇ ਦਊਗਾ, ਸਿਹਤ ਨਾਲੋਂ ਤਾਂ ਵਧੀਆ ਚੀਜ਼ ਕੋਈ ਨੀ ਹੈਗੀ ਨਾ,
1: ਬਾਅਦ ਚੋ ਵੀ ਤਾਂ ਲੱਖਾਂ ਰੁਪਇਆ ਬੁੱਕ ਭਰ ਕੇ
4: ਸਿਹਤ ਨਾਲੋਂ ਤਾਂ ਕੋਈ ਵਧੀਆ ਚੀਜ਼ ਹੈ ਨੀ ਨਾ
1: ਜੀ।
3: ਔਜਲਾ ਸਾਹਿਬ ਇੱਕ ਐਗਜ਼ਾਮਪਲ ਹੋਰ ਦੇਖੋ ਤੁਸੀਂ, ਮਤਲਬ ਦੇਖੋ ਆਪਾਂ ਪਹਿਲਾਂ ਸਾਡੇ ਕੋਈ ਸਰੀਰ ਚ ਤਕਲੀਫ ਹੁੰਦੀ ਆ, ਆਪਾਂ ਲੋਕਲ ਡਾਕਟਰ ਕੋਲ ਲੈ ਕੇ ਦਵਾਈਆਂ ਖਾ ਕੇ ਸਾਰੀ ਜਾਂਦੇ ਆ, ਜਦੋਂ ਆਪਾਂ ਮਰਨ ਕੰਢੇ ਪਹੁੰਚਦੇ ਰੋਗ ਵੱਧ
1: ਜਾਂਦਾ,
3: ਜਿੰਨਾ ਮਰਜ਼ੀ ਲੱਗ ਜਾਏ ਟੋਪ ਦਾ ਡਾਕਟਰ ਲੈਣਾ ਹੈ,
4: ਉਹ
3: ਟੋਪ ਦੇ ਡਾਕਟਰ ਕੋਲ
4: ਬਹੁਤ ਕੁਛ ਸਾਨੂੰ ਆਪਦੇ ਵਿੱਚ ਖੁਦ ਆਪਦੇ ਵਿੱਚ ਚੇਂਜ ਲਿਆਉਣੀ ਪਊਗੀ
1: ਜੀ,
4: ਤੇ ਪਹਿਲਾਂ ਅਸੀਂ ਆਪ ਤੋਂ ਸ਼ੁਰੂ ਕਰਾਂਗੇ, ਵਿਸ਼ਵਾਸ ਬਣਾਵਾਂਗੇ, ਵਿਸ਼ਵਾਸ ਬਣੂ ਲੋਕਾਂ ਚ ਤੁਹਾਡਾ ਆਪਦਾ ਹੀ, ਜਾਂ ਤੁਸੀਂ ਆਪੇ ਤੁਹਾਨੂੰ ਦੇਖ ਕੇ ਕੋਈ ਹੋਰ ਲੱਗਦਾ
1: ਜੀ,
3: ਬਿਲਕੁਲ
4: ਦੇਖ ਕੇ ਦੂਜਾ ਲੱਗਦਾ ਜੀ, ਜਾਂ ਤੁਸੀਂ ਸਹੀ ਕੰਮ ਕਰੋ
1: ਜੀ,
4: ਪਰ ਅਸੀਂ ਅਸੀਂ ਤਾਂ ਮਤਲਬ ਇਹ ਕਹਿੰਦੇ ਆ, ਇਹ ਸਿਕੰਦਰ ਤਾਂ ਇਹ ਕਹਿੰਦਾ ਵੀ ਅਮਰੀਕਾ ਜਾ ਕੇ ਝਾੜੂ ਲਾਉਣਾ ਹੈ, ਘਰੇ ਨੀ ਲਾਉਣਾ ਝਾੜੂ।
1: ਜੀ ਬਿਲਕੁਲ ਹੈ ਜੀ,
4: ਬਿਲਕੁਲ। ਜੇ ਕਿਸੇ ਨੂੰ ਕਹੋ ਵੀ ਨਾ ਗੁਰੀਵੀਰ ਆ ਕੇ ਇੱਥੇ, ਮੈਂ ਕਈ ਵਾਰੀ ਅੱਗੇ ਦਿੰਦਾ ਹੁੰਦਾ ਜੀ, ਫਿਰ ਮੈਂ ਸੋਚਣਾ ਮੇਰੇ ਕੋਲ ਤਾਈ ਕਹਿੰਦੇ ਕਹਿੰਦੇ ਅੱਧੇ ਤੈਨੂੰ ਗਾਲਾਂ ਕੱਢਦੇ ਨੇ,
1: ਇੱਥੋਂ ਹੀ ਗਿਆ ਸੀ
4: ਇਹਨਾਂ ਨੂੰ ਅਕਲ ਦਾ, ਕਹਿੰਦਾ ਵੀ ਇੱਥੋਂ ਹੀ ਗਿਆ ਇਹ। ਉਹ ਮੈਂ ਕਿਹਾ ਮੈਂ ਅਗਲੇ ਵੀ ਭਾਈ ਜੇ ਕੋਈ ਉੱਥੋਂ ਜਾ ਕੇ ਕੁਝ ਸਿੱਖਿਆ ਵੀ ਸੋਚਿਆ ਵੀ ਇੰਨਾ ਕੰਮ ਜੇ ਇੱਥੇ ਕਰਦੇ ਕਿਉਂ ਨੀ ਕਾਮਯਾਬ ਹੋ ਸਕਦੇ, ਹੋ ਸਕਦੇ ਸੀਗੇ
1: ਜੀ।
4: ਮਤਲਬ ਗੱਲ ਇਹ ਹੈ ਕਿ ਉਹ ਤਵਾਣਾ ਸਾਹਿਬ ਇੱਕ ਗੱਲ ਕਹਿੰਦੇ ਹੁੰਦੇ ਆ ਨਾ ਵੀ ਕਹਿੰਦਾ ਪਨੀਰੀ ਜੀਰੀ ਦੀ ਪਨੀਰੀ ਤੇ ਪੰਜਾਬੀ ਕਹਿੰਦਾ ਪੱਟ ਕੇ ਦੂਜੀ ਜਗ੍ਹਾ ਲਾਓ ਤਾਂ ਹੀ ਕਹਿੰਦਾ ਫੈਲਰ ਦੇ ਨਹੀਂ ਕੋਈ ਕਰਦੇ, ਆਦਤ ਵੀ ਇਹੀ ਹੈ ਨਾ ਅਸੀਂ।
1: ਬਿਲਕੁਲ
3: ਬਿਲਕੁਲ
4: ਜੀ, ਠੀਕ ਹੈ। ਜਥੇਬੰਦੀਆਂ ਠੀਕ ਵੀ ਕੰਮ ਕਰਦੇ, ਏਕਾ ਵਾਲੀ ਤਾਂ ਗੱਲ ਬਾਈ ਆਪਣਾ ਏਕਾ ਤਾਂ ਆਪਣੇ ਹੈ ਹੀ ਨੀ, ਏਕਾ ਤਾਂ ਤੁਸੀਂ ਭੁੱਲੇ ਜਾਓ, ਇਹਦਾ ਸਾਡੇ ਖੂਨ ਚ ਹੈ ਨੀ। ਅਸੀਂ ਤਾਂ ਤੁਸੀਂ ਇੱਥੇ ਵੀ ਦੇਖ ਲੋ, ਮੈਂ ਵੀ ਉਹਨਾਂ ਦੇ ਵਿੱਚੋਂ ਇੱਕੇ ਸੀ, ਉਹਦੇ ਬੱਚੇ ਨਵੇਂ ਆਉਂਦੇ ਹਨ
1: ਜੀ,
4: ਉਹਨਾਂ ਨੇ ਉਨਾ ਚਿਰ ਪੰਪ ਤੇ ਕੰਮ ਕਰਨਾ, ਕਿਸੇ ਸਟੋਰ ਤੇ ਕੰਮ ਕਰਨਾ ਜਿੰਨਾ ਚਿਰ ਉਹਨਾਂ ਕੋਲ ਪੇਪਰ
1: ਮਜਬੂਰੀ ਹੈ,
4: ਮਜਬੂਰੀ ਹੈ। ਜਦੋਂ ਪੇਪਰ ਮਿਲ ਗਏ ਚਾਹੇ ਉਹ ਟੈਕਸੀ ਚਲਾਉਣ, ਆਜ਼ਾਦੀ ਵਾਲਾ ਜਾਣੀ ਅਸੀਂ ਚਾਹੁੰਦੇ ਵੀ ਅਸੀਂ ਆਪਦੇ ਹੀ ਸਾਡੇ ਹੋਏ, ਸਾਡੇ ਉੱਪਰ ਬੌਸ ਨਾ ਹੋਵੇ ਕੋਈ,
1: ਫਿਰ ਕਹਿਣਾ ਵੀ ਆ ਕਿ ਇਹਦੇ ਤੋਂ ਤਾਂ ਬੰਦਾ ਕੋਈ ਮਾੜਾ ਹੈ ਹੀ ਨੀ।
4: ਹਾਂ ਫਿਰ ਨਾਲੇ ਸਾਡੇ ਕਵਾਈ ਹੈ ਇੱਥੇ ਮੁੰਡਾ ਪਟਿਆਲੇ ਤੋਂ ਹੈ, ਤੇ ਉਹ ਕਹਿੰਦਾ ਯਾਰ ਮੈਂ ਕਹਿੰਦਾ ਮਤਲਬ ਉਹਦੇ ਜਵਾਕਾਂ ਦੇ ਹਾਣ ਦੇ ਘਰੇ ਰੱਖੇ ਹੋਏ ਸੀ ਮੁੰਡੇ ਉਹਨੇ, ਕਹਿੰਦਾ ਯਾਰ ਕੋਈ ਤਾਂ ਜਾਣ ਲੱਗਿਆ ਬੜਾ ਥੈਂਕ ਯੂ ਕਰਕੇ ਜਾਵੇ, ਸਾਰੇ ਗਾਲਾਂ ਕੱਢ ਕੇ ਕਹਿੰਦਾ ਨਾਲੇ ਬਗੈਰ ਪੇਪਰਾਂ ਤੋਂ ਕੰਮ ਦਿੱਤਾ
1: ਜੀ।
4: ਧੰਨਵਾਦ ਤਾਂ ਨਾ ਗੁਰੀ ਬਾਈ, ਸਾਡੇ ਖੂਨ ਚ ਧੰਨਵਾਦ ਤਾਂ ਹੈ
1: ਨਾ, ਸੋਰੀ ਤੇ ਨਾ ਧੰਨਵਾਦ,
4: ਬਸ ਇੰਨਾ ਨੇੜੇ ਧੰਨਵਾਦ ਤਾਂ ਮੈਂ ਇੰਨਾ ਨੇੜੇ ਗੱਲ ਸੋਚੀ ਹੋਈ ਹੈ ਵੀ ਜੇ ਬਾਪੂ ਵੀ 21 ਸਾਲ ਦਾ ਨੌ ਕਰਾ ਦੇਵੇ ਵੀ ਆਹ ਤੇਰਾ ਹਿੱਸਾ ਤੈਨੂੰ ਦਿੱਤਾ, ਮੈਂ ਤੈਨੂੰ ਲਿਖ ਕੇ ਦੇਣਾ ਸਿਕੰਦਰ ਬਾਪੂ ਬਦਲ ਦੂਗਾ
1: ਜੀ, ਬਿਲਕੁਲ
3: ਸਹੀ ਗੱਲ ਹੈ
1: ਜੀ ਜੀ ਜੀ।
4: ਹੁਣ ਕਹਿੰਦਾ ਬਾਪੂ ਜਿਹੜਾ ਕੰਮ ਲੈਣਾ ਤੈਨੂੰ ਲੈ ਲਿਆ, ਹੁਣ ਗਾਹ ਵਾਲਾ ਲੱਭਦੇ ਕੋਈ,
1: ਬਿਲਕੁਲ ਬਿਲਕੁਲ ਹੈ ਜੀ।
4: ਹਾਂ ਸੀ ਸਾਡੇ ਖੂਨ ਚ, ਮੈਂ ਵੀ ਵਿੱਚ, ਮੈਂ ਉਹਦਾ ਨਾਮ ਤਾਂ ਵਰਸਾ, ਮੈਂ ਕਿਸੇ ਨੂੰ ਕਿਉਂ ਕੰਮ ਵਧ ਗਿਆ
1: ਲੂਟਾ,
4: ਮੈਂ ਵੀ ਉਸੇ ਧਰਤੀ ਦਾ ਜਾਇਆ
1: ਜੀ,
3: ਬਿਲਕੁਲ ਜੀ ਬਿਲਕੁਲ।
4: ਗੱਲ ਤਾਂ ਸਿਰਫ ਇਹ ਹੈ ਕਿ ਇਹ ਨੀ ਹੈ ਕਿ ਇੱਥੇ ਆ ਕੇ ਨਾ ਤੁਹਾਡੀ ਇੱਥੇ ਆਲਾ ਦੁਆਲਾ ਦੇ ਕੇ ਤੁਹਾਡੀ ਸੋਚ ਬਦਲਦੀ ਹੈ ਬਸ
1: ਜੀ,
4: ਐਂ ਤਾਂ ਨੀ ਕਹਿੰਦੇ ਨੋ ਨੌਲੇਜ ਵਿਦਆਊਟ ਕਾਲਜ, ਕਿਉਂਕਿ ਇਹ ਤਾਂ ਨੀ ਹੈ ਕਿ ਕਾਲਜ ਸਾਰੇ ਪੜ੍ਹ ਕੇ ਅਫਸਰੇ ਬਣਦੇ ਨੇ,
1: ਬਿਲਕੁਲ ਹੈ ਜੀ
3: ਬਿਲਕੁਲ,
4: ਉਹ ਜਿਹੜੀ ਕਈ ਤਰ੍ਹਾਂ ਦੀ ਨੌਲੇਜ ਆਉਂਦੀ ਹੈ ਕਾਲਜ ਆ
1: ਕੇ, ਬਿਲਕੁਲ ਹੈ ਜੀ,
4: ਤੁਹਾਨੂੰ ਬੈਠਣ ਉੱਠਣ ਦਾ, ਗੱਲਬਾਤ ਕਰਨ ਦਾ, ਬਾਹਰਲੇ ਲੋਕਾਂ ਨੂੰ ਮਿਲਦੇ ਹੋ ਤੁਸੀਂ, ਤੁਹਾਡਾ ਰਹਿਣ ਦਾ ਸਲੀਕਾ, ਤੁਹਾਡਾ ਕੱਪੜਾ ਪਾਉਣ ਦਾ ਸਲੀਕਾ, ਤੁਹਾਡਾ ਕਿਸੇ ਨਾਲ ਤੀਏ ਬੰਦੇ ਨਾਲ, ਕੱਲ ਨੂੰ ਕਿਸੇ ਹੋਰ ਬੰਦੇ ਨੂੰ ਅਨਨੋਨ ਪਰਸਨ ਨੂੰ ਵੀ ਮਿਲਦੇ ਆ ਤੁਸੀਂ, ਉਹਦੇ ਨਾਲ ਗੱਲ ਕਰਨ ਦਾ ਤੁਹਾਡਾ ਖੁੱਲ ਮਿਲ ਜਾਂਦੀ ਤੁਹਾਡੇ ਅੰਦਰ ਮਨ ਨੂੰ, ਕੋਈ ਜਗਤ ਜਗ ਇਹ ਆਪਾਂ ਇਹ ਵੀ ਇਕੱਲੀ ਕਿੰਨੇ ਕੁ ਪੜ੍ਹ ਕੇ ਅਸੀਂ ਵੀ ਬੀ ਏ ਕੀਤੀ ਹੋਈ ਹੈ, ਮੈਂ ਤਾਂ ਕਹਿੰਦਾ ਨਾ ਉਹ ਮਤਲਬ ਇਹ ਨੀ ਹੈ ਕਿ ਉਹਦੇ ਵਿੱਚੋਂ ਅਚੀਵ ਬਹੁਤ ਕੁਝ ਹੁੰਦਾ
1: ਜੀ, ਬਿਲਕੁਲ ਹੈ ਜੀ।
3: ਮੈਂ ਤਾਂ ਵੈਸੇ ਵੀ ਦੇਖਦਾ ਰਹਿੰਦਾ ਨੈਟ ਉੱਪਰ, ਅੱਜ ਕੱਲ ਦੇਖੇ ਹੈ ਜਿਹੜੇ ਲੋਕੀ ਆਪਣੇ ਕੰਮ ਦੇ ਵਿੱਚ ਕਿਤੇ ਜਾਂ ਐਗਜ਼ਾਮਪਲਾਂ ਸੈੱਟ ਕਰ ਰਹੇ ਹੈ, ਮਤਲਬ ਦੁਨੀਆਂ ਨੂੰ ਦਿਖਾ ਰਹੇ ਹੈ, ਉਹਨਾਂ ਦੇ ਬੱਚੇ ਉਹਨਾਂ ਨਾਲ ਸਾਥ ਵੀ ਦੇ ਰਹੇ ਹੈ ਜੀ, ਬਾਹਰ ਜਾਂਦੇ ਨੀ ਉਹ,
1: ਬਿਲਕੁਲ ਹੈ ਜੀ,
3: ਉਹਨਾਂ ਕੋਈ ਸਾਡੇ ਕੰਮ ਚੱਲ ਰਹੇ ਹੈ, ਅਸੀਂ ਬਾਹਰ ਕਾਹਦੇ ਵਾਸਤੇ ਜਾਣਾ,
1: ਬਿਲਕੁਲ ਹੈ ਜੀ
4: ਬਾਈ ਜੀ। ਆਪਾਂ ਦੂਜੀ ਧਰਤੀ ਦੂਜਾ ਘਰ ਦੂਜਾ ਮੁਲਕ ਦੂਜਾ ਹੀ ਹੁੰਦਾ, ਉਹ ਕਦੇ ਆਪਦਾ ਨਹੀਂ ਹੁੰਦਾ
1: ਜੀ,
3: ਨਹੀਂ ਹੁੰਦਾ ਜੀ, ਜੋ ਮਰਜ਼ੀ ਕਹਿ ਲੋ ਜੀ।
4: ਮੈਂ ਤਾਂ ਬਾਈ ਜੀ ਬਹੁਤ ਗੀਤ ਵੀ ਲਿਖੇ ਹੋਏ ਨੇ, ਮੈਂ ਤਾਂ ਇਹ ਕਹਿਣਾ ਕਦੇ ਅਸੀਂ ਸੋਚ ਕੇ ਪੰਜਾਬੀ ਇਹ ਦੇਖੀਏ ਵੀ ਜੇ ਅਸੀਂ ਪਾਇਆ ਬਹੁਤ ਕੁਛ ਹੈ ਨਾ, ਅਸੀਂ ਉਦੋਂ ਵੱਧ ਗਵਾ ਲਿਆ ਬਾਈ
1: ਬਹੁਤ
4: ਇਸ ਮੁਲਕ ਚ ਆ ਕੇ,
1: ਬਿਲਕੁਲ
4: ਜੇ ਇਹਦੇ ਪੜਤੋਲ ਕਰੀਏ,
3: ਸਹੀ ਗੱਲ ਹੈ ਜੀ, ਸਹੀ ਗੱਲ,
4: ਪਿੰਡ ਚੋਂ ਨੌਵੇਂ ਮੁੱਕ ਜਾਣਾ ਬਾਈ ਜੀ
1: ਜੀ,
4: ਇਦੋਂ ਵੱਡਾ ਗਾਉਣ ਵਾਲੀ ਚੀਜ਼ ਦੀ ਪੈਸਾ ਦਾ ਵੱਧ ਘੱਟ ਆਉਂਦਾ ਹੀ ਰਹਿੰਦਾ
1: ਜੀ।
3: ਦੇਖੋ ਪੈਸੇ ਦਾ ਕੋਈ ਸਿਸਟਮ ਨੀ, ਇਹ ਮਾਇਆ ਜੀ, ਇਹ ਆਉਂਦੀ ਰਹਿਣੀ ਹੈ ਜਾਂਦੀ ਰਹਿਣੀ ਹੈ, ਜੇ ਨੀ ਰੁਕਣੀ ਜੀ, ਅਨਸਟੋਪੇਬਲ ਹੈ, ਇਹਨੇ ਤਾਂ ਆਪਣਾ ਕੰਮ ਕਰਦੇ ਰਹਿਣਾ। ਤੁਸੀਂ ਇਹ ਦੇਖੋ ਮਨੁੱਖ ਆਪਣੀ ਤਮਾ ਕਿੱਦਾਂ ਮਤਲਬ ਸ਼ਾਂਤ ਕਰਦਾ, ਮੇਨ ਤਾਂ ਮਨੁੱਖ ਉੱਪਰ ਇਹ ਟਾਸਕ ਹੈ ਜੀ ਵੀ ਆਪਣੀ ਆਪਾਂ ਲਾਜ ਤਿਆਗਣਾ, ਸਬਰ ਸੰਤੋਖ ਪਰਮਾਤਮਾ ਦਾ ਭਾਣਾ ਮੰਨਣਾ, ਮਿਹਨਤ ਕਰਨੀ ਹੈ।
4: ਤੁਸੀਂ ਇਹ ਵੀ ਦੇਖੋ ਕਿ ਉਹ ਵੀ ਸਾਡੇ ਬਜ਼ੁਰਗ ਸੀਗੇ ਜਿਨ੍ਹਾਂ ਦੇ ਅਕਤੂਬਰ ਚ ਦਾਣੇ ਮੁੱਕ ਜਾਂਦੇ ਸੀਗੇ, ਜਾ ਕੇ ਵਿਸਾਖੀ ਨੂੰ ਆਉਂਦੇ ਹੁੰਦੇ ਸੀ ਘਰੇ
1: ਜੀ,
4: ਉਹ ਵੀ ਫਿਰ ਵਿਸਾਖੀ ਨੂੰ ਸਾਰਾ ਕੁਛ ਨਿਬੇੜ ਕੇ ਆਧਾਰ ਸੁਧਾਰ ਬਾਣੀਆਂ ਦਾ ਪੱਟ ਕੇ ਫਿਰ ਵੀ ਚਿੱਟੇ ਕੱਪੜੇ ਪਾ ਕੇ ਖੁਸ਼ ਹੋ ਕੇ ਮੇਲੇ ਨੂੰ ਜਾਂਦੇ ਸੀ, ਤਾਂ ਪ੍ਰਤੀਤ ਬਣਿਆ ਨਾ
1: ਪੂਰੀ
4: ਤੰਦਾ ਸਾਹਿਬ ਵੇਚ ਕੱਟ ਕੇ ਸ਼ਾਹਾਂ ਤੇ ਬਾਣੀਆਂ ਦਾ ਹਿਸਾਬ ਕਰਕੇ ਮਾਰਦਾ ਦਮਾਮੇ, ਹਾਂਜੀ ਜੱਟ ਮੇਲੇ ਆ ਗਿਆ, ਮਤਲਬ ਸਬਰ ਸਾਰਿਆਂ ਨਾਲੋਂ ਵੱਡੀ ਸਬਰ ਆਈ, ਸਬਰ ਸੰਤੋਖ ਆ ਗਿਆ ਤੇ ਫਿਰ ਤੰਦਰੁਸਤੀ ਆ ਗਈ ਸਾਰਿਆਂ ਨਾਲੋਂ ਵੱਡੀ ਬਾਈ,
1: ਬਿਲਕੁਲ
4: ਜੇ ਸਾਰੀ ਉਮਰ ਭੱਜ ਕੇ ਬਿਮਾਰੀਆਂ ਹੀ ਲਵਾ ਲਈਆਂ, ਕਿੰਨੀਆਂ ਧਾਰਨਾ ਸੁਣਦੇ ਆ ਵੀ ਅਰਬਾਂਪਤੀ ਨੂੰ ਫੂਕਣ ਵੀ ਨੀ ਆਏ ਜਵਾਕ
1: ਜੀ,
4: ਫਿਰ ਇਹ ਕਮਾਈ ਕਰੀ ਜੀ।
3: ਔਜਲਾ ਸਾਹਿਬ ਇੱਕ ਚੀਜ਼ ਇੱਕ ਚੀਜ਼ ਹੋਰ ਦੇਖੋ ਨਾ, ਮਤਲਬ ਆਪਣੇ ਪੰਜਾਬ ਚ ਨੌਜਵਾਨਾਂ ਦੀ ਮੌਤ ਦੀ ਦਰ ਕਿੰਨੀ ਵੱਧ ਰਹੀ ਹੈ
1: ਜੀ।
3: ਤੁਸੀਂ ਹਰਿਆਣੇ ਚੱਲ ਜਾਓ, ਹਰਿਆਣੇ ਚ ਨੀ ਹੈਗਾ ਆਪਣਾ ਨਾਲ ਦਾ ਹੀ ਸੂਬਾ, ਉਹ ਕੋਈ ਬਗਾਨਾ ਥੋੜੀ ਹੈ
1: ਜੀ।
3: ਉੱਥੇ ਕਿਉਂ ਨੀ ਹੈਗਾ? ਉੱਥੇ ਲੋਕਾਂ ਨੇ ਆਪਣੇ ਜ਼ਮੀਨਾਂ, ਆਪਣੀ ਮਤਲਬ ਫਸਲ, ਆਪਣੇ ਡੰਗਰ ਤਕਰੀਬਨ 90% ਸਾਂਭੇ ਹੋਏ ਜੀ, ਆਪਣੇ ਵਾਲਿਆਂ ਨੇ 90% ਗਵਾ ਲਏ
1: ਜੀ।
4: ਆ ਕੱਲ ਜੌਹਰ ਭੈਣ ਜੀ ਦਾ ਕੱਲ ਜਮੇ ਪੁੱਠਾ ਕਰਕੇ ਉਹ ਪੰਜਾਬ ਭੈਣ ਜੀ ਤੁਸੀਂ ਸਿਰ ਹੀ ਲਾ ਦਿੱਤਾ, ਮੇਰਾ ਬੁੜਾ ਹੋਣ ਜੀ ਗਈ ਬਹੁਤ ਸਤਿਕਾਰ ਯੋਗ ਨੇ ਵੱਡੇ ਨੇ ਸਾਡੇ, ਬਹੁਤ ਵੱਡੇ ਭੈਣ ਜੀ ਸਾਡੇ ਦੋ ਬਾਲ ਭੈਣ ਜੀ। ਮੈਂ ਉਹਨਾਂ ਨੇ ਗੱਲ ਕਰਿਆ ਤਾਂ ਉਹਨਾਂ ਨੇ ਜੋ ਕੇ ਆ, ਵੈਸੇ ਚਲੋ ਇੱਕ ਸਟਾਕ ਕਰਿਆ ਉਹਨਾਂ ਨੇ, ਪਰ ਜਾਣੀ ਬਹੁਤ ਫਰਕ ਹੈ ਲਾਈਫ ਦਾ ਬਾਈ ਜੀ। ਤੁਸੀਂ ਹਰਿਆਣਾ ਤੇ ਆਪਣੇ ਨਾਲੋਂ ਬਠਿੰਡਾ ਮਾਨਸਾ ਕੰਨੀ ਜਾ ਕੇ ਦੇਖ ਲੋ
1: ਜੀ,
3: ਹੈਗਾ ਬਹੁਤ ਫਰਕ ਹੈ ਜੀ, ਬਹੁਤ ਫਰਕ ਹੈ,
4: ਬਹੁਤ ਫਰਕ ਹੈ ਬਾਈ ਜੀ, ਬਹੁਤ ਫਰਕ ਹੈ।
3: ਘਰਾਂ ਚ ਤਕਰੀਬਨ ਨਾ ਉੱਥੇ 90% ਪਸ਼ੂ ਹੈਗੇ ਆ ਜੀ, ਲੋਕਾਂ ਕੋਲੇ
4: ਹੈਗੇ ਆ ਜੀ, ਹੈਗੇ ਆ।
3: ਹਾਂ ਜੀ ਹਾਂ,
4: ਹੁਣ ਅਸੀਂ ਅਗਲੀ ਕਹਿੰਦੀ ਮੈਂ ਹੁਣ ਪਹਿਲਾਂ ਦਾ ਸਾਲ ਤਾਂ ਨਾ ਮਹਿੰਦੀ ਲੈਂਦੀ ਹੱਥਾਂ ਤੋਂ, ਨਾ ਚੂੜਾ ਲੈਂਦਾ
1: ਜੀ,
4: ਡੰਗਰ ਕਿਹਨੇ ਰੱਖਣਾ
1: ਜੀ।
3: ਹਾਂ ਜੀ ਹਾਂ,
4: ਰਹਿੰਦੀ ਹੁੰਦੀ ਅਗਲੀ ਕਹਿੰਦੀ ਆ ਵੀ ਸੱਸ ਦੀ ਫੋਟੋ ਟੰਗੀ ਹੋਵੇ, ਨਨਾਣਵੇਂ ਦੀ ਮੰਗੀ ਹੋਵੇ, ਹੈਂ ਤੂੰ ਅਫਸਰ, ਤੂੰ ਅਫਸਰ ਸਰਕਾਰੀ ਹੋਵੇ, ਘਰ ਵਾਲਾ ਪਟਵਾਰੀ ਹੋਵੇ, ਬਸ ਮੈਂ ਮੇਰੀ ਹੋਵੇ ਘਰੇ ਮੁਖਤਿਆਰੀ, ਆਹ ਕੰਮ।
3: ਸਾਡੇ ਨਾਪੇ ਤੋਂ ਨਾ 20 ਕਿਲੋਮੀਟਰ ਅੱਗੇ ਚੱਲ ਜਾਓ, ਲੋਪੇ ਭੋੜੇ ਕਣੀਆਲ ਦੰਦਾਲਾ ਢੀਂਡਸਾ, ਇੱਥੇ ਹਰੇਕ ਘਰ ਚ ਪਸ਼ੂ ਨੇ। ਔਰ ਤੁਹਾਡੀ ਗੱਲ 100% ਸਹੀ ਹੈ ਜੀ, ਅਗਲੀ ਵਿਆਹ ਕੇ ਆਉਂਦੀ ਆ ਵੀ ਆਪਣਾ 5-4 ਦਿਨ ਬਾਅਦ ਡੰਗਰਾਂ ਨੂੰ ਪੈ ਜਾਂਦੀਆਂ ਨੇ ਜੀ ਮੁੜਕੇ।
4: ਕਿਹੜਾ ਇਲਾਕਾ ਬਾਈ ਤੁਹਾਡਾ?
3: ਮੇਰਾ ਨਾਭੇ ਤੋਂ ਅੱਗੇ ਹੈ ਜੀ, 12 ਕਿਲੋਮੀਟਰ ਲੋਪੇ ਭੋੜੇ ਪਿੰਡ ਹੈ ਜੀ ਮੇਰਾ।
4: ਠੀਕ ਹੈ ਜੀ, ਮੈਂ ਤਾਂ ਬਹੁਤ ਰਿਹਾ ਇੱਧਰ ਦੰਦਰਾਲਾ ਢੀਂਡਸਾ ਬੜਾ ਬੋਗਾ ਛੋਟਾ ਬੋਗਾ ਪਾ ਲਿਆ
1: ਜੀ।
3: ਹਾਂ ਬਸ ਬਸ ਬਸ, ਬਿਲਕੁਲ ਸਹੀ ਰਾਹ ਫੜਿਆ ਜੀ।
4: ਦੰਦਰਾਲਾ ਢੀਂਡਸਾ
3: ਮੇਰੇ ਮਤਲਬ ਨਾ ਦੰਦਰਾਲਾ ਢੀਂਡਸਾ ਮੇਰੇ ਮਤਲਬ ਦਾਦਕੇ ਨੇ, ਹੁਣ ਪਿੰਡ ਚ ਕੋਈ ਰਹਿੰਦਾ ਨੀ, ਪਰ ਸਾਡੀ ਭੂਆ ਜਿਹੜੀ ਲੋਪੇ ਪਿਆਈਆਂ ਹੋਈਆਂ ਨੇ ਜੀ
1: ਜੀ।
4: ਮੈਂ ਤਾਂ ਬਾਈ ਮੈਂ ਗੀਤ ਦੇ ਬੋਲ ਲਏ, ਚਲੋ ਨਾਲ ਤੁਹਾਨੂੰ ਪਿੰਡ ਯਾਦ ਆਣਗੇ। ਪਹਿਰਾ ਉਹਦੇ ਵਿੱਚ ਲਿਖਿਆ ਕਿ ਸ਼ਹਿਰ ਖੰਨੇ ਕਦੇ ਅਲੀਪੁਰੀਆਂ ਦੇ ਹੁੰਦੇ ਸੀ ਡੇਰੇ ਯਾਰਾਂ ਦੇ, ਕਪੂਰਗੜ੍ਹ ਬੁੱਗਾ ਪਾ ਲਿਆ ਪਿੰਡ ਸੀ ਦਿਲ ਦਿਲਦਾਰਾਂ ਦੇ।
1: ਵਾਹ ਜੀ ਵਾਹ,
3: ਬਿਲਕੁਲ ਬਿਲਕੁਲ ਜੀ, ਕੋਈ ਸ਼ੱਕ।
4: ਬਹੁਤ ਮੇਰੇ ਦੋਸਤ ਨੇ ਜੀ ਉੱਥੇ ਦੇ, ਅੱਜ ਵੀ ਅਸੀਂ ਵਰਤਦੇ ਹਾਂ ਇੱਕ ਦੂਜੇ ਨਾਲ ਗਾਹਾਂ ਤੱਕ। ਜਿਹੜੇ ਪਿੰਡ ਸ਼ਹਿਰ ਤੋਂ ਦੂਰ ਨੇ ਜੀ ਉਹ ਅਜੇ ਵੀ ਬਚੇ ਹੋਏ ਨੇ, ਸਿੱਧੀ ਜੀ ਗੱਲ ਹੈ,
3: ਬਚੇ ਹੋਏ ਆ ਜੀ, ਬਚੇ ਹੋਏ
1: ਆ।
3: ਮੈਂ ਤਾਂ ਕਹਿੰਦਾ ਪਿੰਡ ਜਾ ਕੇ ਨਾ, ਮੈਂ ਪਿੰਡ ਜਾ ਕੇ ਨਾ ਮੈਨੂੰ ਐ ਲੱਗਦਾ, ਮੈਂ ਹਫ਼ਤਾ ਵੀ ਰਹਿ ਲਾ ਮੇਰਾ, ਮੈਨੂੰ ਐ ਲੱਗਦਾ ਮੈਂ ਮੁੜ ਕੇ ਤਕੜਾ ਹੋ ਗਿਆ
1: ਜੀ,
3: ਇੰਨਾ ਫਰਕ ਹੈ ਪਿੰਡ ਔਰ ਸ਼ਹਿਰ ਦੇ ਵਿੱਚ। ਬਾਕੀ ਤਾਂ ਦੇਖੋ ਮੇਰੀ ਕਿਸੇ ਨਾਲ ਕੋਈ ਨਾ ਤੁਹਾਡੀ ਹੈ ਨਾ ਮੇਰੀ ਹੈ, ਆਪਣੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ
1: ਜੀ,
3: ਆਪਾਂ ਸਾਰੇ ਪੰਜਾਬ ਲਈ ਮਨ ਚ ਦੁੱਖ ਰੱਖਦੇ ਹਾਂ
1: ਜੀ,
3: ਪਰ ਮੇਨ
4: ਨਾ ਰੇਸ ਚ, ਨਾ ਰੇਸ ਚ ਪਾਓ, ਨਾ ਰੇਸ ਚ ਪਾਓ ਕਦੇ ਵੀ। ਮੈਂ ਬਾਈ ਹਮੇਸ਼ਾ ਹੀ ਕਹਿਣਾ ਵੀ ਭਾਈ ਜੀ ਤੋਂ ਕੋਈ ਪੈਸੇ ਉਹਦਾ ਹੈਲੀਕਾਪਟਰ ਚ ਬ੍ਰੇਕਫਾਸਟ ਕਰਨ ਜਾਣਾ, ਆਪਣੇ ਕੋਲ ਤਾਂ ਸਾਈਕਲ ਹੈ,
1: ਬਿਲਕੁਲ
4: ਅਸੀਂ ਤਾਂ ਬਾਈ ਸਾਈਕਲ ਤੇ ਹੀ ਖੁਸ਼
1: ਜੀ ਜੀ ਜੀ ਬਿਲਕੁਲ,
4: ਕਿਉਂ ਕਿਸੇ ਪਿੱਛੇ ਝੱਗਾ ਚੌੜ ਕੋਣਾ ਵੀ ਉਹ ਹੈਲੀਕਾਪਟਰ ਜਾਂਦਾ ਬ੍ਰੇਕਫਾਸਟ ਕਰ
1: ਜੀ, ਬਿਲਕੁਲ
3: ਔਜਲਾ ਸਾਹਿਬ ਉਹ ਸਾਈਕਲ, ਉਹ ਸਾਈਕਲ ਲੈਣ ਲੱਗੇ ਵੀ ਅਸੀਂ ਕਿੰਨਾ ਪੈਂਡਾ ਤੈਅ ਕੀਤਾ ਹੋਇਆ, ਉਹ ਤੁਸੀਂ ਜਾਣਦੇ ਜਾਂ ਮੈਂ ਜਾਣਦਾ
1: ਜੀ,
3: ਜਾਂ ਜਿਨ੍ਹਾਂ ਨੇ ਕਰਿਆ ਉਹ ਜਾਣਦੇ ਆ,
1: ਬਿਲਕੁਲ
4: ਅਸੀਂ ਤਾਂ ਬਗੈਰ ਪੁੱਛੇ ਸਾਈਕਲ ਚੱਕ ਲੈਂਦੇ, ਉਹਦੇ ਪਿੱਛੇ ਕੁੱਟ ਖਾਧੀ ਹੋਰ ਹੋ ਸਕਦਾ ਹੱਥ ਲਾ ਕੇ। ਠੀਕ ਹੈ ਬਾਈ, ਦੇਖੋ ਜੇ ਮਿਲਦੇ ਸ਼ੈਲੀ ਜੀ ਵੀ ਆਪਣਾ ਹੀ ਆ, ਇਹਦੇ ਨਾਲ ਤਾਂ ਹੀ ਖੁੱਲ ਕੇ ਗੱਲਾਂ ਕਰੀਏ,
1: ਬਿਲਕੁਲ ਬਿਲਕੁਲ,
4: ਇਹ ਇਹਨਾਂ ਰਾਹੀਂ ਸੁਨੇਹੇ ਵੀ ਲਾਈ ਦੇ ਨੇ। ਮੈਂ ਇਹ ਨੀ ਕਹਿੰਦਾ ਜਿਹੜੀ ਸਿੱਧੀ ਗੱਲ ਆ, ਮੈਂ ਤਾਂ ਇਹਨਾਂ ਨੂੰ ਕਹਿ ਸਕਦਾ, ਮੈਂ ਕਿਹਾ ਤੇਰੇ ਰਾਹੀਂ ਉਹ ਸੁਨੇਹਾ ਦੇ ਸਕਦੇ ਹਾਂ ਗਾਹਾਂ ਭਰਾ ਆਪਣਾ, ਜੇ ਇਹਦੇ ਨਾਲ ਸਾਡੀ ਮੱਤ ਮਿਲਦੀ ਹੈ ਤਾਂ ਹੀ ਅਸੀਂ ਇੰਨੇ ਚਿਰ ਦੇ ਇੱਕ ਦੂਜੇ ਨਾਲ ਜੁੜੇ ਹੋਏ ਆ, ਗੱਲਾਂ ਕਰਦੇ ਆ, ਕਿਸੇ ਨਾ ਹੱਦ ਤੱਕ ਸਾਡੀ ਸ਼ੈਲੀ ਵੀ ਨਾ ਮੱਤ ਮਿਲਦੀ ਹੈ
1: ਜੀ,
4: ਕਿਉਂਕਿ ਇਹਨਾਂ ਦੇ ਅੰਦਰ ਵੀ ਕਈ ਗੱਲਾਂ ਹੈਗੀਆਂ ਕਹੀ ਗਏ ਕਹੇਗੇ ਇਹ ਕਹਿੰਦੇ ਮੈਨੂੰ ਚਲੋ ਆਓ ਫਿਰ ਗੱਲ ਕਰੀ ਸੀ, ਕਹਿੰਦਾ ਸਾਨੂੰ ਵੀ ਪਤਾ ਜਿਹੜੇ ਸਾਡੇ ਲੀਡਰ ਨੇ ਉਹ ਕਹੇ ਜੇ ਨੇ, ਪਰ ਹੁਣ ਕਈ ਗੱਲਾਂ ਚ ਉਹਨਾਂ ਨੂੰ ਕਹਿ ਵੀ ਨੀ ਸਕਦੇ,
1: ਕਹਿ ਵੀ ਨੀ ਸਕਦੇ ਜੀ, ਬਿਲਕੁਲ ਜੀ,
3: ਬਿਲਕੁਲ ਬਿਲਕੁਲ ਬਿਲਕੁਲ ਜੀ
1: ਜੀ,
3: ਪਰ ਇਹ ਵੀ ਆਪਾਂ
4: ਵੀਰ
3: ਜੀ ਨੂੰ ਜਿੰਨਾ ਵੀ ਆਪਾਂ ਹੱਕ ਨਾਲ ਕਹਿ ਦਿੱਤਾ ਨਾ ਜੀ, ਉਹ ਵੀ ਅਸੀਂ ਤਾਂ ਹੀ ਕਹਿ ਦਿੱਤਾ ਵੀ ਅਸੀਂ ਉਹਨਾਂ ਨੂੰ ਜੇ ਆਪਣਾ ਮੰਨਦੇ ਹਾਂ,
1: ਬਿਲਕੁਲ
4: ਆਪਾਂ ਵਿਚਾਰ ਮਿਲਦੇ ਆ ਬਾਈ ਜੀ ਇੱਕ ਦੂਜੇ ਨਾਲ, ਆਪਣੇ ਵਿਚਾਰ ਮਿਲਦੇ ਆ, ਹੁਣ ਤਾਂ ਹੀ 2 ਘੰਟੇ ਭਾਜੀ ਨੂੰ ਸੁਣੀ ਜਾਂਦੇ ਜੇ ਵਿਚਾਰ ਮਿਲਦੇ ਆ, ਜੇ ਮਿਲਦੇ ਹੀ ਨੀ ਤਾਂ 2 ਮਿੰਟ ਆਪਾਂ ਬਜ਼ੁਰਗਾਂ ਦੀ ਵੀ ਗੱਲ ਨੀ ਸੀ ਸੁਣਦੇ ਹੁੰਦੇ, ਸੁਣਨ ਟਾਈਮ ਚਾਹੇ ਕੰਮ ਦੀ ਹੁੰਦੀ ਸੀਗੀਆਂ,
1: ਕਹਿੰਦੇ ਬੈਠਾ ਰਹੇ, ਬਿਲਕੁਲ ਜੀ। ਗੁਰੀ ਜੀ ਕੁਝ ਕਹਿਣਾ ਚਾਹੋਗੇ ਹੋਰ ਭਾਈ ਜੀ?
3: ਬਸ ਮੇਰੀ ਤਾਂ ਬਸ ਇਹੀ ਸਾਰਿਆਂ ਨੂੰ ਮਹੀ ਹੈ ਜੀ, ਇੱਕ ਤਾਂ ਪਹਿਲੀ ਗੱਲ ਵੀ ਆਪਣਾ ਸੰਯਮ ਬਣਾਏ ਰੱਖੋ, ਇੱਕ ਦੂਜੇ ਦੇ ਸੁਣੋ, ਤਰਕ ਬਿਤਰਕ ਕਰੋ, ਨੀਤੀ ਲੈ ਕੇ ਕਿਸੇ ਗੱਲ ਨੂੰ ਜਾਣ ਦੀ ਲੋੜ ਨੀ
1: ਹੈਗੀ। ਬਿਲਕੁਲ ਹੈ ਜੀ, ਬਿਲਕੁਲ
3: ਬਿਲਕੁਲ ਨਿੱਜੀ ਨਾਲ ਲੈ ਕੇ ਜਾਓ, ਅਸੀਂ ਤੁਹਾਨੂੰ ਆਪਣਾ ਸਮਝਦੇ ਹਾਂ ਤਾਂ ਥੋੜੇ ਨਾਲ ਥੋੜੇ ਤਰਕ ਬਿਤਰਕ ਕਰ ਲੈਂਦੇ ਹਾਂ, ਨਹੀਂ ਤਾਂ ਤੁਹਾਨੂੰ ਪਤਾ ਹੀ ਦੁਨੀਆ ਤੋਰੀ ਪ੍ਰਤੀ ਕਿਹਦੇ ਕੋਲ
1: ਟਾਈਮ ਹੈ। ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ ਜੀ,
3: ਠੀਕ ਹੈ ਜੀ। ਬਾਕੀ ਇਹ ਵੀ ਤੁਸੀਂ ਮਤਲਬ ਕਿਸੇ ਹਰੇਕ ਉੱਪਰ ਡਿਪੈਂਡ ਨਾ ਕਰੋ, ਆਪਣੇ ਪੱਧਰ ਤੋਂ ਆਪਣੇ ਵੱਲੋਂ ਜਿੰਨਾ ਵਧੀਆ ਹੋ ਸਕਦਾ ਉਨਾ ਆਪ ਵਧੀਆ ਕਰੋ। ਆਪਾਂ ਦੂਜਾ ਮਾੜਾ ਕਰ ਰਹੇ ਹਾਂ, ਆਪਾਂ ਉੱਧਰ ਨੂੰ ਦੇਖੀਏ, ਅਸੀਂ ਚੰਗਾ ਕਰ ਰਹੇ, ਬਸ ਇਹ ਚੀਜ਼ ਦੇਖੀਏ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
3: ਬਸ ਵੀਰੇ ਥੈਂਕ ਯੂ।
1: ਥੈਂਕ ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ। ਲਓ ਦੋਸਤੋ, ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਬਹਾਦਰ ਜੀ ਜੁੜੇ ਆ, ਮਾਫੀ ਚਾਹਾਂਗਾ ਜੀ, ਬਿਕ ਮਿੰਟ ਉਹਨਾਂ ਨੇ ਹੋਲਡ ਰੱਖਿਆ ਹੋਇਆ। ਗੁਰੀਮਾਨ ਜੀ ਗੱਲ ਕਰਕੇ ਗਏ ਨੇ, ਔਜਲਾ ਸਾਹਿਬ ਗੱਲ ਕਰ ਗਏ ਨੇ, ਤੇ ਆਖਰੀ ਕਾਲ ਲੈਂਦੇ ਆ, ਫਿਰ ਆਪਾਂ ਸਮਾਪਤੀ ਕਰਦੇ ਹਾਂ। ਤੇ ਇੱਕ ਦੋ ਮਿੰਟ ਦੇ ਵਿੱਚ ਜੇ ਕਾਲ ਕਰਨੀ ਚਾਹੁੰਦੇ ਹੋ, ਦੋ ਚਾਰ ਮਿੰਟ ਗੱਲਬਾਤ ਕਰਨੀ ਚਾਹੁੰਦੇ ਹੋ, ਸਵਾਗਤ ਹੈ ਦੋਸਤੋ, ਤੇ ਆਪਾਂ ਸਮਾਪਤੀ ਵੱਲ ਨੂੰ ਜਾ ਰਹੇ ਹਾਂ ਜੀ। ਸਤਿ ਸ੍ਰੀ ਅਕਾਲ ਜੀ, ਬਾਈ ਜੀ ਬਹਾਦਰ ਜੀ ਸਵਾਗਤ ਹੈ ਫਿਰ ਤੋਂ, ਮਾਫੀ ਚਾਹੁੰਦਾ ਹੋਲਡ ਰੱਖਿਆ ਜੀ ਤੁਹਾਨੂੰ ਇੰਨਾ ਚਿਰ।
0: ਦੇਖੋ ਵੀ ਵੇਰਕਾ ਹੋਇਆ ਜਾਂ ਹੋਰ ਵੀ ਜਿਹੜੇ ਕਾਫੀ ਮਸ਼ਹੂਰ ਹੈਗੇ ਆ ਮਾਰਕੀਟ, ਇੱਕ ਨਾ ਪਿੱਛੇ ਖਬਰ ਤੁਸੀਂ ਵੀ ਪੜ੍ਹੀ ਹੋਣੀ ਆ ਤੇ ਮੈਂ ਵੀ ਪੜ੍ਹੀ ਸੀਗੀ, ਕਿ ਜਲੰਧਰ ਦੀ ਸੀ ਸ਼ਾਇਦ ਮੇਰੇ ਹਿਸਾਬ ਨਾਲ, ਮੈਨੂੰ ਪੂਰਾ ਯਾਦ ਹੋਵੇ
1: ਤਾਂ,
0: ਕੰਮ ਵੀ ਕਰਦਾ ਸੀ ਵੇਰਕਾ ਦੇ ਵਿੱਚ ਹੀ, ਤੇ ਉੱਥੇ ਉਹ ਤਕਰੀਬਨ 10,000 ਲੀਟਰ ਦੁੱਧ ਭੇਜਦਾ ਸੀ ਨਕਲੀ ਡੇਲੀ
1: ਜੀ।
0: ਉਹ ਮੈਨੂੰ ਯਾਦ ਨੀ ਉਹ ਬੰਦਾ ਕੰਮ ਤੇ ਕਰਦਾ ਸੀ ਜਾਂ ਭੇਜਦਾ ਸੀ, ਉਹਦੇ ਕੋਈ ਮੱਝ ਨੀ, ਕੋਈ ਕੁਛ ਨੀ, ਕੋਈ ਕੁਛ ਨੀ, ਘਰ ਘਰ ਛਾਪਾ ਮਾਰਿਆ, ਹੁਣ ਵੀ ਸਬਜ਼ੀ ਤੋਂ ਲੱਭ ਸਕਦੀ ਯੂਟਿਊਬ ਦੇ ਹਿਸਾਬ
1: ਨਾਲ ਜੀ ਜੀ ਬਿਲਕੁਲ ਹੈ ਜੀ ਬਿਲਕੁਲ।
0: ਹੁਣ ਉਹੀ ਪਹਿਲਾਂ ਜਦੋਂ ਆਪਾਂ ਗੱਲ ਕਰਦੇ ਹੈਗੇ, ਦੇਖੋ ਉਹ 10,000 ਸੀ, ਉਹਨੂੰ ਕੀ ਲੱਗਦਾ ਕਿ ਕੁੱਤਰਲਾ 10,000 ਤੋਂ ਮੇਰੇ ਘਰ ਤੇ ਆਉਣਾ
1: ਹੈ, ਉਹ
0: ਆਪਣੇ ਘਰ ਵੀ ਜਾਣਾ ਹੈ
1: ਨਾ, ਬਿਲਕੁਲ
0: ਜਾਏਗਾ, ਉਹਦੇ ਆਪਣੀ ਫੈਮਿਲੀ ਵੀ ਜਾਣਾ ਹੈਗਾ, ਉਹ ਬੰਦਾ ਦੇਖੋ ਤੇ 10,000 ਲੀਟਰ ਉਹ ਵੀ ਕਹਿੰਦੀ ਤਾਂ ਹੁੰਦੀ ਕੰਪਨੀ ਵਜੋਂ ਨਕਲੀ ਜਾਂਦੇ ਆ, ਉਹ ਘਰ ਦਾ ਸਮਾਨ ਕਾਫੀ ਹੁੰਦਾ, ਕੈਮੀਕਲ ਕੈਮੀਕਲ ਲੱਗੇ ਜਾਂਦਾ, ਪਤਾ ਡਰਾਮਾ ਆਉਣੇ ਆ
1: ਜੀ ਜੀ,
0: ਡਰਾਮੀਆਂ ਆਉਣੀਆਂ
1: ਬਿਲਕੁਲ,
0: ਉਹ ਲੋਕੀ ਛਾਪਾ ਮਾਰਿਆ ਦੇ ਅੰਦਰ ਮੱਖਣ ਲੈਣ ਗਏ ਸੀ, ਨਾ ਘਿਓ ਲੈਣ ਗਏ ਸੀਗੇ, ਨਾ ਅਸੀਂ ਲੱਸੀ ਲੈਣ ਗਏ ਸੀਗੇ, ਨਾ ਉਹ ਜਿਹੜੀ ਜਦੋਂ ਮੱਝ ਸੋਦੀ ਹੁੰਦੀ ਉਹ ਪਤਾ ਕੀ ਕਹਿੰਦੇ ਹੁੰਦੇ, ਜਦੋਂ ਪਹਿਲੇ ਦੋ ਦਿਨ
1: ਬੋਲੀ,
0: ਨਾ ਕਦੀ ਇੱਦਾਂ ਦੀ ਟੁੱਟੀ ਗੁਆਂਢੀ ਲੈ ਕੇ ਆਉਂਦੇ ਸੀ, ਜਾ ਕੇ ਉਹ ਦਿੰਦੇ ਹੈਗੇ ਨਾ
1: ਜੀ,
0: ਫਿਰ ਸਵੇਰ ਨੂੰ ਜੁੱਤੀਆਂ ਨੇ ਜਦੋਂ ਮੱਖਣ ਕੱਢਣ ਤੋਂ ਪਹਿਲਾਂ ਦੋ ਤਿੰਨ ਮੋਟਾ ਜਿਹਾ ਨੀ ਹੁੰਦਾ ਕੀ ਉਹਨੂੰ ਕਹਿੰਦੇ ਦ੍ਰਿੜ ਕਰਦੇ, ਉਹਨੇ ਕੀ
1: ਕਹਿੰਦੇ ਹਾਂਜੀ ਹਾਂਜੀ,
0: ਉਹ ਵੀ ਸਾਨੂੰ ਪੀਣ ਨੂੰ ਦੇਣਾ, ਬਾਕੀ ਜਦੋਂ ਪੀਣ ਪਰ ਮੱਖਣ ਦੇਣਾ, ਉਹ ਚੀਜ਼ਾਂ ਤੋਂ ਖਤਮ ਹੋ ਗਈਆਂ, ਜੀਰੋ ਹੋ ਗਈਆਂ, ਜਿੱਦਾਂ ਪਹਿਲਾਂ ਕਹਿ ਕੇ ਗਏ ਆ
1: ਬਿਲਕੁਲ,
0: ਕਿਉਂਕਿ ਸੈਨੀ ਭਾਜੀ ਗੱਲ ਹੋਰ ਪਿੱਛੇ ਲੈ ਜਾਂਦੇ ਸੀਗੇ, ਅਸੀਂ ਵੀ ਇਹੀ ਗੱਲ ਕਰਦੇ ਪਏ ਗੇ ਕਿ ਦੁੱਧ ਦਾ ਨਕਲੀ ਹੋਣ ਦਾ ਕਾਰਨ ਵੀ ਇਹ ਹੋਇਆ
1: ਕਿ
0: ਅਸੀਂ ਪਸ਼ੂ ਬੰਦ ਕਰ ਦਿੱਤੇ, ਸਾਡੇ ਘਰ ਖੁਦ 20 ਸਾਲ ਹੋ ਗਏ, 25 ਸਾਲ ਹੋ ਗਏ ਮੱਝ ਹੈ ਨੀ
1: ਜੀ ਜੀ,
0: ਜਿਵੇਂ ਮੈਂ ਜਾਣਦਾ ਤੁਸੀਂ ਵੀ ਜਾਣਦੇ ਹੋਣੇ ਆ
1: ਜੀ,
0: ਤੁਸੀਂ 50 ਫੈਮਿਲੀ ਗਿਣਦੇ, ਮੈਂ 50 ਫੈਮਿਲੀ ਗਿਣਦਾ, ਉਹਨਾਂ ਕੋਲ ਹੈ ਨੀ ਪਸ਼ੂ ਹੁਣ,
1: ਬਿਲਕੁਲ ਹੈ ਜੀ,
0: ਹੁਣ ਉਹ ਜਦੋਂ ਪਸ਼ੂ ਹੈ ਨੀ ਤੇ ਘਰ ਚ 5-6 ਚੀਜ਼ਾਂ ਘੱਟ ਗਈਆਂ ਨਾ
1: ਜੀ,
0: ਜਿੰਨੇ ਵੀ ਆਪਾਂ ਗਿਣੀਆਂ ਹੁਣ
1: ਜੀ,
0: ਹੁਣ ਫਿਰ ਕਿੱਥੋਂ ਪੂਰੀਆਂ ਕਰਨੀਆਂ, ਉਹ ਫਿਰ ਡੁਪਲੀ ਤੇ ਵੀ ਆਉਂਦੀਆਂ, ਮਾਂ ਦਿਨ ਦੇ ਲੋਕਾਂ ਨੂੰ ਮਜਬੂਰੀ ਆ ਹੁਣ ਦੌੜ ਕੇ ਜਾ ਕੇ ਲਿਫਾਫਾ ਫੜ ਲਿਆ ਦੁੱਧ ਦਾ,
1: ਬਿਲਕੁਲ
0: ਫੜ ਲਿਓ ਦਹੀਂ ਦਾ,
1: ਬਿਲਕੁਲ
0: ਉਹ ਸਾਨੂੰ ਕੀ ਪਤਾ ਕਿੱਦਾਂ ਬਣਾਇਆ ਯਾਰ
1: ਜੀ,
0: ਨਾਲੇ ਗੱਲ ਹੀ ਕਲੀਅਰ ਹੋ ਚੁੱਕੀ ਆ
1: ਮੈਨੂੰ
0: ਕਈ ਵਾਰੀ ਸਵਾਲ ਹੁੰਦਾ, ਕਈ ਵਾਰੀ ਮਾਣ ਵੀ ਹੁੰਦਾ, ਚਲੋ ਸ਼ੁਕਰ ਆ ਬਾਬਾ ਕੋਈ ਤਾਂ ਹੈ ਨਾ
1: ਜੀ,
0: ਜਿਹੜਾ ਬੰਦਾ ਕੋਈ ਮਾਣ ਹੁੰਦਾ ਰਹੇਗਾ, ਤੁਹਾਨੂੰ ਕਿਹਾ ਕਿ ਮੇਰੀ ਘਰਵਾਲੀ ਬੇਟੀ ਹੁੰਦੀ ਆ ਹੁਣ
1: ਜੀ,
0: ਉਹ ਕਹਿੰਦੀ ਆਪਰੇਸ਼ਨ ਕਰਾ, ਮੇਰਾ ਮਨ ਖੁਸ਼ ਹੋ ਗਿਆ ਕਿ ਦੋ ਜਗ੍ਹਾ ਦੇ ਹਸਪਤਾਲ ਚ, ਦੇਖੋ ਜਿਹੜੀ ਗੱਲ ਗਲਤ ਆ ਗਲਤ ਜਿਹੜੀ ਸਹੀ ਹੈ ਸਹੀ,
1: ਬਿਲਕੁਲ ਹੈ ਜੀ,
0: ਹੁਣ ਦੋ ਜਗ੍ਹਾ ਤੋਂ ਚੈੱਕ ਕਰਾਇਆ, ਦੋਨਾਂ ਨੇ ਕਹਿਤਾ ਹਸਪਤਾਲ ਵਾਲਿਆਂ ਨੇ ਵੀ ਤੇਰਾ ਆਪਰੇਸ਼ਨ ਨਹੀਂ ਹੋਣਾ ਬਈ, ਤੇਰੀ ਅੱਖਾਂ ਨੂੰ ਕੁਛ ਵੀ ਹੈ ਨੀ
1: ਜੀ,
0: ਤੂੰ ਸਿਰਫ ਆਪਣਾ ਸਰਵਾਈਕਲ ਦਾ ਵਗੈਰਾ ਵਗੈਰਾ ਇਹਨਾਂ ਦੇ ਇਲਾਜ ਕਰ ਰਹੇ, ਧੋਣ ਮਤਲਬ ਹੁੰਦਾ ਜੋ ਵੀ ਹੋਊਗਾ ਸਰਵਾਈਕਲ ਦਾ ਮਾਈਗ੍ਰੇਨ ਦਾ, ਇਹਦੇ ਨਾਲ ਤੇਰੀ ਅੱਖਾਂ ਦੇ ਫਰਕ ਪੈ, ਨਹੀਂ ਤਾਂ ਉੱਥੇ ਤਾਂ ਮੈਨੂੰ ਹਜੇ ਤੱਕ ਯਾਦ ਆ ਮੈਂ ਕੱਲ ਵੀ ਕਿਹਾ ਉਸੇ ਮੁੰਡੇ ਨੂੰ ਕਿਹਾ ਜਿਹੜਾ ਮੈਂ ਦੱਸਿਆ ਮੈਂ ਬਹਿਸਦਾ ਪਿਆ ਸੀਗਾ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਚੰਗਾ ਮੁੰਡਾ ਹੁੰਦਾ ਸਾਡੇ ਪਿੰਡ ਦੇ ਨਾਲ ਦਾ ਉਹ ਮੈਨੂੰ ਕਹਿੰਦਾ ਕਹਿੰਦਾ ਪੱਧਰ ਜਦੋਂ ਕਹਿੰਦਾ ਕੰਮ ਕੱਢਿਆ ਕੰਮ ਸਕੂਟਰ ਦਾ ਮਕੈਨਿਕ ਸੀਗਾ ਕਹਿੰਦਾ ਜਦੋਂ ਕੰਮ ਕੱਢਿਆ ਹੋਵੇ ਨਾ ਕਹਿੰਦਾ ਜੇ ਕੋਈ ਆ ਗਿਆ ਮਾਲਿਕ ਕਿਸੇ ਦਿਨ ਕਹਿੰਦਾ ਉਹਨੂੰ ਕਹਿੰਦਾ ਤੇਰੇ ਦਾ ਸਕੂਟਰ ਇੰਜਨ ਮੰਗਵਾਇਆ
1: ਜੀ
0: ਉਹਦਾ ਇੰਜਨ ਕਰਦਾ ਉਹਦੇ ਇੰਜਨ ਸਕੂਟਰ ਦਾ
1: ਬਿਲਕੁਲ ਬਿਲਕੁਲ
0: ਜੇ ਉਹ ਚਾਹੁੰਦੇ ਤਾਂ ਉਹਨੇ ਆਰਾਮ ਨਾਲ ਲੈਂਜ ਲੂੰਜ ਦੇ ਮਾਰ ਕੇ ਤਾਂ ਉਹ ਕਹਿਣਾ ਆਪਰੇਸ਼ਨ ਹੋ ਗਿਆ ਰੱਖੋ 25,000
1: ਜੀ ਬਿਲਕੁਲ ਹੈ ਜੀ ਬਿਲਕੁਲ
0: ਸਾਨੂੰ ਕਿਹੜਾ ਪਤਾ ਲੱਗਣਾ ਕੀ ਕੀਤਾ ਯਾਰ ਅਸੀਂ ਕਿਹੜਾ ਡਾਕਟਰ ਨਾਲ
1: ਜੀ
0: ਤੇ ਉਹਨੇ ਕਹਿਣਾ ਰੱਖੋ 50,000 ਤੁਹਾਡਾ ਹੋ ਗਿਆ ਉਹ ਸ਼ੁਕਰ ਆ ਵੀ ਕੋਈ ਕੋਈ ਜਿਹੜੀ ਗੱਲ ਸਹੀ ਸਹੀ ਆ ਇਮਾਨਦਾਰੀ ਕਿੱਥੇ ਕੋਈ ਹੈਗੀ ਉਹ ਚੰਗਾ ਲੱਗਾ ਮੈਨੂੰ ਵੀ ਤੇ ਉਹਨਾਂ ਨੇ ਕਿਹਾ ਵੀ ਤੇਰਾ ਆਪਰੇਸ਼ਨ ਨਹੀਂ ਹੋਣਾ
1: ਉਹ
0: ਜਗ੍ਹਾ ਜਾਣ ਕੇ ਚੈੱਕ ਕਰਿਆ ਹੈਗਾ
1: ਨਹੀਂ ਹੈਗੇ ਆ ਚੰਗੇ ਲੋਕ ਵੀ ਹੈਗੇ ਆ ਬਿਲਕੁਲ ਹੈ ਜੀ ਜੀ ਬਿਲਕੁਲ ਬਿਲਕੁਲ
0: ਆਪਣੇ ਨਾਟਕ ਕਰਾਉਣ ਮੈਂ ਚਲੋ ਗਿਆ ਡੈਨਮਾਰਕ ਤੋਂ
1: ਤੇ
0: ਉਹ ਪਟਵਾਰੀ ਨੂੰ ਬੁਲਾਇਆ ਮੈਂ ਜਲਦੀ ਮੁਕਾਊਂਗਾ
1: ਜੀ
0: ਪਟਵਾਰੀ ਨੂੰ ਮੁਕਾਇਆ ਬੁਲਾਇਆ ਤੇ ਉਹ ਕਹਿੰਦਾ ਵੀ 50,000 ਕਿਉਂਕਿ ਮੇਰਾ ਬਹੁਤ ਸਵਾਸ ਹੋ ਰਿਹਾ ਗਰਮ ਟਾਈਮ ਦਾ ਸੱਚ ਮੈਂ ਮੈਂ ਬੈਂਕ ਨਹੀਂ ਜਾਣਾ
1: ਖੁਦ
0: ਕਿਹਾ ਪਟਵਾਰੀ ਮੈਂ ਮੈਂ ਕਿਹਾ ਵੀ ਭਾਜੀ ਤੁਸੀਂ ਤਾਂ ਰਿਸ਼ਵਤ ਮੰਗਣੇ ਆ
1: ਜੀ
0: ਕਹਿੰਦਾ ਸੱਚ ਜੇ ਨਹੀਂ ਜਾਣੇ ਕਹਿੰਦਾ ਸਿੱਧਾ ਕਿਹਾ ਨਾ ਮੈਨੂੰ
1: ਜੀ
0: ਕਹਿੰਦਾ ਜੇ ਨਹੀਂ ਜਾਣੇ ਤੇ ਜਾ ਕੇ ਲਾਈਨ ਚ ਲੱਗ ਜਾਓ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
0: ਮਤਲਬ ਉੱਥੇ ਜਾ ਕਰਾ ਲਓ
1: ਜੀ
0: ਉੱਥੇ ਵਾਰੀ ਆਉਣੀ ਕੋਈ ਨੀ
1: ਜੀ ਬਿਲਕੁਲ
0: ਮਤਲਬ ਜਿਹੜੇ ਗੰਦੇ ਆ ਉਹ ਗੱਲਾਂ ਇੱਧਰ ਦੀਆਂ ਕਈ ਵੀ ਰਿਕਾਰਡ ਹੋਏ ਜਾਂ ਦਿਮਾਗ ਚ ਜਾਂਦੀਆਂ ਨੀ ਬਾਹਰ
1: ਹਾਂ ਬਿਲਕੁਲ ਬਿਲਕੁਲ ਬਿਲਕੁਲ ਹੈ ਜੀ ਬਿਲਕੁਲ
0: ਜੀ ਭਲੀ ਤਨਖਾਹ ਹੋਣੀ ਆ ਚੰਗੀ ਭਲੀ ਉਹਨੂੰ ਵੱਧ ਪੈਸੇ ਵੀ ਮਿਲੂਗੀ ਉਹ ਕਿੱਦਾਂ ਪਤਾ ਸਰਦਾਰ ਬੰਦਾ ਚੰਗਾ ਬੜਾ ਇਹਦਾ ਲੰਬਾ ਪਰਸਨੈਲਿਟੀ ਸੀ ਦੱਸੋ ਆਹ ਗੱਲ ਉਹਨੇ ਕੂੜੇ ਵਾਲੀ ਗੱਲ ਕੀਤੀ
1: ਜੀ ਬਿਲਕੁਲ
0: ਲੈਣ ਦੇ ਲੱਗ ਜਾ
1: ਬਿਲਕੁਲ ਹੈ ਜੀ ਬਿਲਕੁਲ ਗੱਲ ਨਿਬੇੜਦੇ ਆ ਰਾਹੁਲ ਗਾਂਧੀ ਦੀ ਹਾਈ ਪ੍ਰੋਫਾਈਲ ਮੀਟਿੰਗ ਦੇ ਵਿੱਚ ਚੰਨੀ ਗਾਇਬ ਹੋਏ ਨੇ ਕਾਰਨ ਉਹਨਾਂ ਨੇ ਦੱਸਿਆ ਕਿ PhD ਪ੍ਰੀਖਿਆ ਦੇ ਵਿੱਚ ਵਿਅਸਤ ਸੀ ਕਹਿੰਦੇ ਪੇਪਰ ਦਿੱਤਾ ਤੇ ਦੂਸਰੇ ਪਾਸੇ ਮੀਟਿੰਗਾਂ ਚੱਲ ਰਹੀਆਂ ਨੇ ਤੇ ਇਸੇ ਤਰ੍ਹਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਸਤਿੰਦਰ ਜੈਨ ਦੀ ਗ੍ਰਿਫਤਾਰੀ ਨੂੰ ਲੈ ਕੇ ਕੇਂਦਰ ਨੂੰ ਜਿਹੜਾ ਘੇਰਿਆ ਤੇ ਭਾਜਪਾ ਐਂਟੀ ਲੋਕਤਾਂਤਰਿਕ ਢੰਗ ਦੇ ਨਾਲ ਕਹਿੰਦੇ ਵਿਰੋਧੀਆਂ ਦੇ ਉੱਤੇ ਕਾਰਵਾਈ ਕਰ ਰਹੀ ਹੈ ਭਗਵੰਤ ਮਾਨ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਸੀਗੀ ਤੇ ਦੂਸਰੇ ਪਾਸੇ ਉਧਰ ਕੇਜਰੀਵਾਲ ਸਾਹਿਬ ਵੀ ਇਹੀ ਚੀਜ਼ ਕਹਿ ਰਿਹਾ ਕਿ ਭਾਜਪਾ ਸਾਨੂੰ ਦਬਾਉਣਾ ਚਾਹੁੰਦੀ ਹੈ ਪਰ ਦੂਸਰੇ ਪਾਸੇ ਨਾਲ ਦੀ ਨਾਲ ਇਸੇ ਤਰ੍ਹਾਂ ਜਿਹੜਾ ਆਪਣਾ ਭਰਤੀ ਵਿਵਾਦ ਜਿਹੜਾ 200 ਮੁਲਾਜ਼ਮ ਮੁਅੱਤਲ ਕੀਤਾ ਹੈ ਬਾਬਾ ਫਰੀਦ ਯੂਨੀਵਰਸਿਟੀ ਦਾ ਮਾਮਲਾ ਚੱਲ ਰਿਹਾ ਸਿਫਾਰਸ਼ੀ ਲੀਡਰਾਂ ਦੀਆਂ ਵਧੀਆਂ ਮੁਸ਼ਕਲਾਂ ਜਿਹੜੀਆਂ ਨੇ ਉਹਦੇ ਵਿੱਚ ਨਿਯੁਕਤੀਆਂ ਵਿਵਾਦਾਂ ਦੇ ਵਿੱਚ ਆਉਣ ਤੋਂ ਬਾਅਦ ਯੂਨੀਵਰਸਿਟੀ ਨੇ ਜਿਹੜਾ ਕਾਰਵਾਈ ਕੀਤੀ ਹੈ ਇਹਦੇ ਉੱਤੇ ਤੇ 200 ਅਧਿਕਾਰੀਆਂ ਦੇ ਉੱਤੇ ਤੇ ਕਰਮਚਾਰੀ ਮੁਅੱਤਲ ਕਰਤੇ ਆ ਤੇ ਇਹਨਾਂ ਨਵ ਨਿਯੁਕਤ ਕਰਮਚਾਰੀਆਂ ਦੇ ਵਿੱਚ ਚਪੜਾਸੀ ਤੋਂ ਲੈ ਕੇ ਸੁਪਰੀਡੈਂਟ ਪੱਧਰ ਤੱਕ ਮੁਲਾਜ਼ਮ ਜਿਹੜੇ ਸ਼ਾਮਲ ਹੈ ਜਿਨ੍ਹਾਂ ਦੀਆਂ ਨਿਯੁਕਤੀਆਂ ਸ਼ੱਕ ਦੇ ਘੇਰੇ ਦੇ ਵਿੱਚ ਆ ਗਈਆਂ ਸਨ ਦੱਸੀਆਂ ਜਾਂਦੀਆਂ ਹੈ ਇਸੇ ਤਰ੍ਹਾਂ ਹੀ ਕਰਤਾਰਪੁਰ ਕੋਰੀਡੋਰ ਦੇ ਉੱਤੇ ਕੇਂਦਰ ਨੇ ਅੱਜ ਜਵਾਬ ਦਿੱਤਾ ਹੈ ਕਹਿੰਦੇ ਸੁਰੱਖਿਆ ਕਾਰਨਾਂ ਦੇ ਕਰਕੇ ਫਿਲਹਾਲ ਬੰਦ ਹੀ ਰਹੇਗਾ ਕਰਤਾਰਪੁਰ ਲਾਂਘਾ ਕੇਂਦਰ ਨੇ ਬਿਆਨ ਦੇ ਦਿੱਤਾ ਹੈ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਹੈ ਖੋਲਣਾ ਜਾਂ ਖੋਲਣ ਅਤੇ ਸਿੱਖ ਸ਼ਰਧਾਲੂਆਂ ਦੇ ਲਈ ਵੀਜ਼ਾ ਕੋਟਾ ਵਧਾਉਣ ਦੀਆਂ ਉੱਠ ਰਹੀਆਂ ਮੰਗਾਂ ਵਿਚਾਲੇ ਭਾਰਤੀ ਵਿਦੇਸ਼ ਮੰਤਰਾਲੇ ਨੇ ਆਪਣਾ ਜਿਹੜਾ ਰੁੱਖ ਜਿਹੜਾ ਸਪਸ਼ਟ ਕਰਤਾ ਹੈ ਮੰਤਰਾਲੇ ਨੇ ਸਾਫ਼ ਕੀਤਾ ਕਿ ਮੌਜੂਦਾ ਸੁਰੱਖਿਆ ਹਾਲਾਤਾਂ ਨੂੰ ਦੇਖਦਿਆਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀਆਂ ਸੇਵਾਵਾਂ ਫਿਲਹਾਲ ਬੰਦ ਹੀ ਰਹਿਣਗੀਆਂ ਜਦੋਂ ਕਿ ਦੋਹਾਂ ਦੇਸ਼ਾਂ ਵਿਚਾਲੇ ਸ਼ਰਧਾਲੂਆਂ ਦੀ ਜਿਹੜੀ ਹੈ ਯਾਤਰਾ ਪੁਰਾਣੇ ਦੋ ਪੱਖੀ ਸਮਝੌਤਿਆਂ ਦੇ ਅਧੀਨ ਹੀ ਜਿਹੜੀ ਚੱਲੇਗੀ ਤੇ ਪਿਛਲੇ ਦਿਨਾਂ ਦੇ ਵਿੱਚ SGPC ਨੇ ਜਿਹੜਾ ਸੀ ਕਿਹਾ ਸੀ ਕਿ ਵੱਧ ਤੋਂ ਵੱਧ ਜਿਹੜਾ ਸੀ 7500 ਤੋਂ ਵੱਧ ਸ਼ਰਧਾਲੂਆਂ ਨੂੰ ਵੀਜ਼ੇ ਦੇਣ ਦੀ ਅਪੀਲ ਕੀਤੀ ਸੀ ਤੇ 1800 ਵੀਜ਼ੇ ਜਿਹੜੇ ਸੀ ਕੋਟਾ ਲਗਭਗ ਸੀਗਾ ਇਹ ਪਹਿਲਾਂ ਪਰ ਦੂਸਰੇ ਪਾਸੇ ਪਾਕਿਸਤਾਨ ਤੇ ਭਾਰਤ ਦੇ ਮੱਦੇਨਜ਼ਰ ਹੀ ਜਿਹੜਾ ਉਹਦੇ ਵਿੱਚ ਖ਼ਬਰ ਜਿਹੜੀ ਅੱਗੇ ਜਾ ਕੇ ਸਾਂਝੀ ਕਰਦੇ ਹਾਂ ਕਿ ਜਿਹੜਾ ਏਅਰ ਉਹਨਾਂ ਦਾ ਸਾਰਾ ਏਰੀਆ ਹੈਗਾ ਉਹਦੀ ਮਿਆਦ ਵਧਾ ਦਿੱਤੀ ਹੈ ਉਹਨਾਂ ਨੇ ਭਾਰਤੀ ਮੂਲ ਦੀ 16 ਸਾਲਾਂ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ ਮੁਲਜ਼ਮ ਗ੍ਰਿਫਤਾਰ ਕੀਤਾ ਦੋਸਤ ਦੇ ਘਰ ਸਲੀਪ ਓਵਰ ਦੇ ਉੱਤੇ ਗਈ ਸੀ ਜੈਸਮਿਨ ਤੜਕਸਾਰ ਹੀ ਉਹਦੀ ਬਹਿਸ ਹੁੰਦੀ ਹੈ ਤੇ ਉਸ ਤੋਂ ਬਾਅਦ ਗੋਲੀ ਚੱਲਦੀ ਹੈ ਇਹ ਕੈਨੇਡਾ ਸੂਬਾ ਜਿਹੜਾ ਅਲਬਰਟਾ ਦੀ ਰਾਜਧਾਨੀ ਐਡਮੰਟਨ ਦੇ ਇੱਕ ਟਾਊਨ ਹੋਮ ਕੰਪਲੈਕਸ ਦੇ ਵਿੱਚ ਘਟਨਾ ਵਾਪਰੀ ਹੈ ਜਿਸ ਦੇ ਵਿੱਚ 16 ਸਾਲਾ ਭਾਰਤੀ ਮੂਲ ਦੀ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਦੱਸੀ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ ਜਿਹੜਾ US ਕੈਨੇਡਾ ਟ੍ਰੇਡ ਡੀਲ ਹੈ ਜਿਹੜੀ ਉਹ ਟਰੰਪ ਵੱਲੋਂ ਕੈਨੇਡਾ ਦੇ ਨਾਲ ਸਮਝੌਤੇ ਤੋਂ ਬਾਅਦ 50% ਟੈਰਿਫ ਜਿਹੜਾ ਮੁਲਤਵੀ ਕਰ ਦਿੱਤਾ ਹੈ ਟਰੰਪ ਨੇ ਕੱਲ ਬੀਤੇ ਦੇ ਵਿੱਚ ਮੰਗਲਵਾਰ ਨੂੰ ਕਿਹਾ ਕਿ ਉਹ 20 ਬਿਲੀਅਨ ਅਮਰੀਕਨ ਡਾਲਰ ਦੀ ਕੀਮਤ ਦੇ ਕੈਨੇਡੀਅਨ ਦਰਾਮਦਾਂ ਦੇ ਉੱਤੇ 50% ਅਮਰੀਕਨ ਟੈਰਿਫ ਨੂੰ ਜਿਹੜਾ ਮੁਲਤਵੀ ਕਰ ਰਹੇ ਨੇ ਤੇ ਕਿਉਂਕਿ ਪਾਬੰਦੀਆਂ ਲਾਗੂ ਹੋਣ ਤੋਂ ਕੁਝ ਘੰਟੇ ਪਹਿਲਾਂ ਦੋਵਾਂ ਦੇਸ਼ਾਂ ਵਿਚਕਾਰ ਆਖਰੀ ਸਮੇਂ ਦੇ ਵਿੱਚ ਸਮਝੌਤਾ ਜਿਹੜਾ ਹੋ ਗਿਆ। ਨਾਲ ਦੀ ਨਾਲ ਇੱਕ ਦੋ ਖਬਰਾਂ ਹੋਰ ਸਾਂਝੀਆਂ ਕਰਕੇ ਸੰਖੇਪ ਦੇ ਵਿੱਚ ਅੱਗੇ ਵੱਧਦੇ ਹਾਂ ਤੇ ਸਮਾਪਤੀ ਕਰਦੇ ਹਾਂ। ਪਾਕਿਸਤਾਨ ਜਿਹੜਾ ਹੈ ਉਹਨੇ ਏਅਰ ਸਪੇਸ ਜਿਹੜਾ ਬੈਨ ਕਰ ਦਿੱਤਾ ਫਿਰ ਤੋਂ, ਜੋ ਪਿਛਲੇ ਸਮੇਂ ਦੇ ਵਿੱਚ ਵਿਵਾਦ ਚੱਲ ਰਹੇ ਨੇ ਭਾਰਤ ਦੇ ਨਾਲ। ਪਾਕਿਸਤਾਨ ਨੇ ਭਾਰਤ ਦੇ ਲਈ ਹਵਾਈ ਖੇਤਰ ਦੇ ਵਿੱਚ ਪਾਬੰਦੀ 24 ਸਤੰਬਰ ਤੱਕ ਵਧਾ ਦਿੱਤੀ ਹੈ। ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਦੇ ਲਈ ਆਪਣੇ ਹਵਾਈ ਖੇਤਰ ਏਅਰ ਸਪੇਸ ਦੇ ਉੱਤੇ ਲਾਈ ਗਈ ਪਾਬੰਦੀ ਨੂੰ 24 ਸਤੰਬਰ ਤੱਕ ਜਿਹੜਾ ਵਧਾਉਣ ਦਾ ਐਲਾਨ ਕੀਤਾ ਤੇ ਪਾਕਿਸਤਾਨ ਏਅਰਪੋਰਟ ਅਥਾਰਟੀ ਦੇ ਵੱਲੋਂ ਜਾਰੀ ਕੀਤੇ ਗਏ ਨੋਟਿਸ ਟੂ ਏਅਰਮੈਨ ਜਿਹੜਾ ਹੈ ਉਹਦੇ ਵਿੱਚ ਵਾਧਾ 23 ਅਗਸਤ ਨੂੰ ਮੌਜੂਦਾ ਪਾਬੰਦੀ ਦੀ ਮਿਆਦ ਖਤਮ ਹੋਣ ਤੋਂ ਠੀਕ ਪਹਿਲਾਂ ਕੀਤਾ ਗਿਆ। ਇਹ ਵਿਵਾਦ ਜਿਹੜਾ ਚੱਲ ਰਹੇ ਨੇ, 26 ਲੋਕ ਜਿਹੜੇ ਮਾਰੇ ਗਏ ਸਨ ਅੱਤਵਾਦੀਆਂ ਪਹਿਲਗਾਮ ਮਾਮਲੇ ਦੇ ਵਿੱਚ, ਉਸ ਨੂੰ ਹੀ ਮੱਦੇਨਜ਼ਰ ਰੱਖ ਕੇ ਅੱਗੇ ਵੱਧ ਰਹੇ ਨੇ ਤੇ ਇਸੇ ਤਰਜ਼ ਦੇ ਉੱਤੇ ਜਿਹੜਾ ਭਾਰਤੀ ਵਿਦੇਸ਼ ਮੰਤਰੀ ਨੇ ਜਿਹੜਾ ਬਿਆਨ ਦਿੱਤਾ ਜੋ SGPC ਨੇ ਮੰਗ ਕੀਤੀ ਸੀ ਤੇ ਭਾਈ ਜਿਹੜਾ ਬਾਰਡਰ ਹੈ ਉਹ ਗੇਟ ਅਜੇ ਤੱਕ ਬੰਦ ਹੀ ਰਹਿਣਗੇ। ਰੋਇਲ ਕੈਨੇਡੀਅਨ ਮਾਊਂਟਡ ਪੁਲਿਸ ਜਿਹੜੀ ਹੈ RCMP ਨੇ ਕੈਨੇਡਾ ਦੇ 2 ਸਿੱਖ ਕਾਰਕੁਨਾਂ ਨੂੰ ਜਿਹੜਾ ਡਿਊਟੀ ਟੂ ਵਾਰਨ ਚੇਤਾਵਨੀ ਦਿੱਤੀ ਹੈ ਫਿਰ ਤੋਂ ਪੱਤਰ ਜਾਰੀ ਕੀਤੇ ਹੈ ਜਿਸ ਦੇ ਵਿੱਚ ਉਹਨਾਂ ਨੂੰ ਦੱਸਿਆ ਗਿਆ ਕਿ ਭਾਰਤ ਦੇ ਵਿੱਚ ਇੱਕ ਵੱਖਰੇ ਸਿੱਖ ਰਾਜ ਨੂੰ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਕਰਨ ਕਾਰਨ ਉਹਨਾਂ ਦੀਆਂ ਜਾਨਾਂ ਨੂੰ ਖਤਰਾ ਹੈ। ਇਹ ਜਾਣਕਾਰੀ ਕੈਨੇਡਾ ਭਰ ਦੇ ਵੱਖ ਵੱਖ ਪ੍ਰਕਾਸ਼ਨ ਅਦਾਰਿਆਂ ਦੇ ਵਿੱਚ ਆਈ ਖਬਰ ਰਿਪੋਰਟ ਦੇ ਵਿੱਚ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਨੋਟਿਸ ਕੈਲੇਡਨ ਓਨਟਾਰੀਓ ਦੇ ਇੰਦਰਜੀਤ ਸਿੰਘ ਗੋਸਲ ਅਤੇ ਐਪਸਪੋਰਟ ਜਿਹੜਾ ਹੈ ਬ੍ਰਿਟਿਸ਼ ਕੋਲੰਬੀਆ ਦੇ ਮਨਜਿੰਦਰ ਸਿੰਘ ਨੂੰ ਭੇਜੇ ਗਏ ਨੇ ਜਿਨ੍ਹਾਂ ਦੇ ਵਿੱਚ ਉਨ੍ਹਾਂ ਦੇ ਵਿਰੁੱਧ ਭਰੋਸੇਯੋਗ ਗੰਭੀਰ ਅਤੇ ਨੇੜਲੇ ਖਤਰਿਆਂ ਦੇ ਬਾਰੇ ਚੇਤਾਵਨੀ ਦਿੱਤੀ ਗਈ ਹੈ। ਇੰਦਰਜੀਤ ਸਿੰਘ ਗੋਸਲ ਨੇ ਕਿਹਾ ਕਿ ਉਸ ਨੂੰ ਸ਼ੁੱਕਰਵਾਰ 14 ਅਗਸਤ ਨੂੰ ਇਹ ਪੱਤਰ ਲਿਖਿਆ ਜਿਹੜਾ ਪੱਤਰ ਮਿਲਿਆ ਜਦੋਂ ਕਿ RCMP ਨੇ ਕੈਲੇਡਨ ਓਨਟਾਰੀਓ ਦੇ ਵਿੱਚ ਫੋਨ ਦੇ ਰਾਹੀਂ ਉਸ ਦੇ ਨਾਲ ਸੰਪਰਕ ਵੀ ਕੀਤਾ। ਡਿਊਟੀ ਟੂ ਵਾਰਨ ਪੱਤਰ ਦੇ ਪੁਲਿਸ ਜਿਹੜਾ ਵੱਲੋਂ ਉਦੋਂ ਜਾਰੀ ਕੀਤੇ ਜਾਂਦੇ ਨੇ ਜਦੋਂ ਉਨ੍ਹਾਂ ਦੇ ਕੋਲ ਭਰੋਸੇਯੋਗ ਖੁਫੀਆ ਜਾਣਕਾਰੀ ਹੁੰਦੀ ਹੈ ਕਿ ਕਿਸੇ ਨਾਗਰਿਕ ਦੀ ਜਾਨ ਨੂੰ ਖਤਰਾ ਹੈ ਤੇ ਉਹ ਆਮ ਤੌਰ ਦੇ ਉੱਤੇ ਖਤਰੇ ਦੀ ਪ੍ਰਕਿਰਤੀ ਦੇ ਬਾਰੇ ਜਾਣਕਾਰੀ ਪ੍ਰਦਾਨ ਨਹੀਂ ਕਰਦੇ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰਾਂ ਜਾਂ ਦੋਸਤਾਂ ਨੂੰ ਕੋਈ ਵੀ ਖਤਰਾ ਨਹੀਂ ਹੈ ਪਰ ਮੰਨਿਆ ਕਿ ਕਾਰਕੁਨਾਂ ਦੀਆਂ ਜਾਨਾਂ ਲੈਣ ਦੀ ਕਿਸੇ ਵੀ ਕੋਸ਼ਿਸ਼ ਦੇ ਦੌਰਾਨ ਉਨ੍ਹਾਂ ਨੂੰ ਨੁਕਸਾਨ ਜਿਹੜਾ ਪਹੁੰਚ ਸਕਦਾ ਹੈ। ਇਸ ਪੱਤਰ ਦੇ ਵਿੱਚ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ ਤੇ ਨੋਟ ਕਰਦੇ ਹੋਏ ਕਿ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਲੋਕਾਂ ਦੁਆਰਾ ਅਕਸਰ ਆਉਣ ਜਾਣ ਵਾਲੀਆਂ ਥਾਵਾਂ ਦੇ ਉੱਤੇ ਸਮਾਂ ਬਿਤਾਉਣ ਦੇ ਨਾਲ ਜੋਖਮ ਜਿਹੜਾ ਵੱਧ ਸਕਦਾ ਹੈ। ਇਸੇ ਤਰ੍ਹਾਂ ਹੀ ਇਟਲੀ ਦੇ ਵਿੱਚ ਏਅਰਪੋਰਟ ਦੇ ਉੱਤੇ ਗਲਤ ਕੰਮ ਕਰਦੀਆਂ 10 ਔਰਤਾਂ ਫੜੀਆਂ ਨੇ ਜੋ ਚੋਰੀ ਚਕਾਰੀਆਂ ਕਰਦੀਆਂ ਸਨ। ਇਟਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਚਿੱਟੇ ਦਿਨ ਹੀ ਅਜਿਹੇ ਬੰਦੇ ਨਹੀਂ ਸਗੋਂ ਔਰਤਾਂ ਸਰਗਰਮ ਨੇ ਜਿਹੜੀਆਂ ਕਿ ਯਾਤਰੀਆਂ ਦਾ ਸਮਾਨ ਜਿਹੜਾ ਫੋਨ ਤੇ ਯੂਰੋ ਕਰੰਸੀ ਜਿਹੜੀ ਆ ਚੋਰੀ ਕਰਨਾ ਆਪਣੇ ਖੱਬੇ ਹੱਥ ਦਾ ਕਮਾਲ ਸਮਝਦੀਆਂ ਸਨ। ਨਿਗਰਾਨੀ ਕੈਮਰਿਆਂ ਦੀ ਫੋਟੋਜ਼ ਨੇ 100 ਤੋਂ ਵੱਧ ਚੋਰੀਆਂ ਕਰਨ ਵਾਲੇ ਮਹਿਲਾ ਗਰੋਹ ਦਾ ਜਿਹੜਾ ਪਰਦਾਫਾਸ਼ ਕਰ ਦਿੱਤਾ ਹੈ। ਰਾਸ਼ਟਰਪਤੀ ਦੇ ਅਧਿਕਾਰੀਆਂ ਦੇ ਘਰ ਦੇ ਉੱਤੇ ਪੈ ਗਈ ਰੇਡ ਹੈ ਤੇ ਯੂਕਰੇਨ ਦੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਨੇ। ਵਿਰੋਧੀ ਇਕਾਈ ਦੀ ਜਿਹੜੀ ਵੱਡੀ ਕਾਰਵਾਈ ਕੀਤੀ ਗਈ ਹੈ। ਯੂਕਰੇਨ ਦੇ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਜਾਂਚਕਰਤਾਵਾਂ ਨੇ ਬੁੱਧਵਾਰ ਅੱਜ ਸਵੇਰੇ ਇੱਕ ਕਥਿਤ ਅਪਰਾਧਿਕ ਸੰਗਠਨ ਦੇ ਵਿਰੁੱਧ ਇੱਕ ਵੱਡਾ ਅਭਿਆਨ ਸ਼ੁਰੂ ਕਰ ਦਿੱਤਾ। ਇਸ ਸੰਗਠਨ 'ਚ ਸਿਆਸਤਦਾਨਾਂ, ਸੀਨੀਅਰ ਸਰਕਾਰੀ ਅਧਿਕਾਰੀਆਂ ਦੇ ਨਾਲ ਨਾਲ ਰਾਸ਼ਟਰਪਤੀ ਵਲਾਦੀਮਿਰ ਜ਼ੇਲੈਂਸਕੀ ਦੇ ਪ੍ਰਸ਼ਾਸਨ ਦੇ ਮੈਂਬਰ ਵੀ ਸ਼ਾਮਲ ਹੋਣ ਦਾ ਜਿਹੜਾ ਦੋਸ਼ ਲੱਗਿਆ ਤੇ ਯੂਕਰੇਨੀ ਮੀਡੀਆ ਦੇ ਅਨੁਸਾਰ ਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ NABU ਨੇ ਰਾਸ਼ਟਰਪਤੀ ਦਫ਼ਤਰ ਦੇ ਡਿਪਟੀ ਮੁਖੀ ਇਰੀਨਾ ਮੁਦਰਾ ਅਤੇ ਸੰਸਦ ਮੈਂਬਰ ਵਾਦਿਮ ਸਟੋਲੀਅਰ ਦੇ ਨਾਲ ਜਿਹੜਾ ਸੰਬੰਧਿਤ ਜਿਹੜੇ ਅਹਾਤਿਆਂ ਦੀ ਤਲਾਸ਼ੀ ਜਿਹੜੀ ਆ ਉਹਦੇ ਵਿੱਚ ਲਈ ਗਈ ਹੈ। ਭਾਈ ਯੂਕਰੇਨ ਦੇ ਵਿੱਚ ਵੀ ਜਿਹੜਾ ਸਾਰਾ ਕੁਝ ਭ੍ਰਿਸ਼ਟਾਚਾਰ ਚੱਲ ਰਿਹਾ। ਤੇ ਲੋ ਦੋਸਤੋ, ਇਹ ਸਾਂਝੀਆਂ ਅੱਜ ਦੀਆਂ ਡਿਸ਼ਪਲੇ ਦੀਆਂ ਸੰਖੇਪ ਦੇ ਵਿੱਚ ਖਬਰਾਂ ਤੇ ਮਾਫੀ ਚਾਹਾਂਗਾ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ, ਪਿਆਰ ਮੁਹੱਬਤ ਆਇਆ, ਜਨਮ ਦਿਨ ਦੀਆਂ ਮੁਬਾਰਕਾਂ ਇੱਕ ਦੂਸਰੇ ਨੂੰ ਤੇ ਮੇਰੇ ਜਿਨ੍ਹਾਂ ਦੇ ਅੱਜ ਜਨਮ ਦਿਨ ਨੇ ਉਹਨਾਂ ਨੂੰ ਭੇਜੀਆਂ ਗਈਆਂ ਨੇ। ਤੇ ਦੋਸਤੋ, ਬਾਅਦ ਦੇ ਵਿੱਚ ਮੈਂ ਜ਼ਰੂਰ ਹਰ ਮੈਸੇਜ ਦੇ ਉੱਤੇ ਝਾਤ ਮਾਰਾਂਗਾ, ਇਹ ਮੇਰਾ ਵਾਅਦਾ ਤੁਹਾਡੇ ਨਾਲ। ਤੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਸਾਰੇ ਦੋਸਤਾਂ ਦਾ ਇੰਨਾ ਪਿਆਰ ਮੁਹੱਬਤ ਦੇ ਲਈ ਤੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਤੇ ਕੱਲ ਨੂੰ ਦੋਸਤੋ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਮੁਲਾਕਾਤ ਕਰਾਂਗੇ, ਗੱਲਬਾਤ ਕਰਾਂਗੇ ਕੁਝ ਨਵਾਂ ਮੁੱਦਾ ਲੈ ਕੇ। ਤੇ ਬਹੁਤ ਬਹੁਤ ਸ਼ੁਕਰੀਆ, ਅੱਜ ਦਾ ਜਿਹੜਾ ਵਿਸ਼ਾ ਚੱਲਿਆ ਉਹਦੇ ਵਿੱਚ ਬਹੁਤ ਸਾਰੇ ਪੱਖ ਜਿਹੜੇ ਪਹਿਚਾਨਣ ਨੂੰ ਦੇਖਣ ਨੂੰ ਮਿਲੇ ਹੈ। ਤੇ ਉਹਦੇ ਵਿੱਚ ਹਰ ਕਿਸੇ ਨੇ ਆਪਣੀ ਰਾਏ ਵੀ ਦਿੱਤੀ ਹੈ ਤੇ ਇਹਨਾਂ ਚੀਜ਼ਾਂ ਦੇ ਉੱਤੇ ਵਿਚਾਰ ਵਟਾਂਦਰਾ ਜ਼ਰੂਰ ਹੋਣਾ ਚਾਹੀਦਾ ਹੈ। ਅਸੀਂ ਕਿਸੇ ਨੂੰ ਗਲਤ ਕਰਨ ਦੀ ਜਾਂ ਗਲਤ ਕਹਿਣ ਦੀ ਗੱਲ ਨਹੀਂ ਕਰਦੇ। ਸਾਰਾ ਸਿਸਟਮ ਜਿਹੜਾ ਢਾਂਚਾ ਹੈ ਉਹ ਕੱਲਾ ਸਰਕਾਰਾਂ ਦੇ ਨਾਲ ਨਹੀਂ, ਆਮ ਜਨਤਾ ਜਿਹੜੀ ਹੈ ਸਾਰਾ ਉਹ ਆਵਾਮ ਹੈ ਉਹ ਵੀ ਵਿੱਚੇ ਨਾਲ ਆਉਂਦਾ ਹੈ, ਸਾਰਾ ਕੁਝ ਨਾਲ ਰਲਗਟ ਹੈ, ਹੱਥ ਦੇ ਨਾਲ ਤਾੜੀ ਇਕੱਲੇ ਦੇ ਨਾਲ ਨਹੀਂ ਵੱਜਦੀ ਹੁੰਦੀ ਤੇ ਦੋਵੇਂ ਹੱਥ ਜਦੋਂ ਇੱਕ ਦੂਸਰੇ ਦੇ ਨਾਲ ਟਕਰਾਉਂਦੇ ਆ ਤੇ ਤਾੜੀ ਦੀ ਆਵਾਜ਼ ਜ਼ਰੂਰ ਆਉਂਦੀ ਹੈ ਤੇ ਉਹ ਦੋਵਾਂ ਹੀ ਪੱਖਾਂ ਨੂੰ ਜਿਹੜੀ ਆਪਣੀ ਆਪਣੀ ਜ਼ਿੰਮੇਵਾਰੀ ਲੈਣੀ ਪਵੇਗੀ, ਨਿਭਾਉਣੀ ਪਵੇਗੀ, ਤਾਂ ਹੀ ਜਿਹੜਾ ਕੁਝ ਨਾ ਕੁਝ ਸਮਾਜ ਦੇ ਲਈ, ਲੋਕਾਂ ਦੇ ਲਈ, ਆਪਣੇ ਦੇਸ਼ ਦੇ ਲਈ, ਪਿੰਡਾਂ ਲਈ, ਸ਼ਹਿਰਾਂ ਦੇ ਲਈ ਕੁਝ ਚੰਗਾ ਕੀਤਾ ਜਾ ਸਕਦਾ। ਤੇ ਸ਼ੁਰੂਆਤ ਆਪਣੇ ਆਪ ਤੋਂ ਹੀ ਕਰਨੀ ਪੈਣੀ ਹੈ। ਜਦੋਂ ਆਪ ਅਸੀਂ ਇਮਾਨਦਾਰ ਬਣਾਂਗੇ ਤੇ ਜ਼ਿੰਮੇਵਾਰ ਬਣਾਂਗੇ, ਇਹ ਦੋ ਚੀਜ਼ਾਂ ਜਦੋਂ ਸਾਡੇ ਵਿੱਚ ਆ ਗਈਆਂ

ਦੇ ਮੁੱਦੇ ਦੇ ਉੱਤੇ ਵੀ ਗੱਲ ਕੀਤੀ ਹੈ ਉਹਨਾਂ ਨੇ, ਮਨਦੀਪ ਜੱਸੀ ਜੀ, ਸ਼ੈਲੀ ਬਾਈ ਜੀ, ਗੁਰੀ ਮਾਨ ਜੀ, ਤੇ ਇਸੇ ਤਰ੍ਹਾਂ ਹੀ ਭਾਨ ਸਿੰਘ ਗਰੇਵਾਲ ਬਾਈ ਜੀ ਤੇ ਰਜਿੰਦਰ ਜੀਰਾ ਜੀ, ਰਾਜੀਵ ਕੁਮਾਰ ਜੀ ਤੇ ਸਿਕੰਦਰ ਸਿੰਘ ਔਜਲਾ ਸਾਹਿਬ, ਜੌਲ ਭੈਣ ਜੀ US ਤੋਂ ਤੇ ਮਾਲ ਜੀ US ਤੋਂ ਤੇ ਇਕਬਾਲ ਮਾਂਗੜ ਜੀ USA ਤੋਂ, ਆਪਣੇ ਸਮਰਜੀਤ ਸਿੰਘ ਸ਼ਮੀ ਜੀ ਨੇ ਵੀ ਸੁਨੇਹਾ ਭੇਜਿਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਤੇ ਮਾਨ ਸਿੰਘ ਸੈਣੀ ਸਾਹਿਬ ਬਾਈ ਜੀ ਹੈਲਸਿੰਕੀ ਤੋਂ, ਫਿਨਲੈਂਡ ਤੋਂ, ਤੇ ਆਪਣੇ ਦਵਿੰਦਰ ਭਾਰਤ ਜੀ ਤੇ ਬਲਬੀਰ ਸਿੰਘ ਸੈਣੀ ਸਾਹਿਬ, ਇਸ ਦੇ ਨਾਲ ਹੀ ਸਾਰੇ ਦੋਸਤ ਹੋਰ ਨਾਲ ਜੁੜੇ ਹੋਏ ਨੇ। ਜੇ ਦੋਸਤੋ ਕਿਸੇ ਦਾ ਨਾਂ ਰਹਿ ਵੀ ਗਿਆ ਹੋਵੇ ਮਾਫ਼ੀ ਚਾਹਾਂਗਾ, ਤੇ ਸਾਰਿਆਂ ਦਾ ਉਨਾ ਹੀ ਸਤਿਕਾਰ ਹੈ, ਮਾਣ ਹੈ ਆਪਣੇ ਇੱਕ ਛੋਟਾ ਜਿਹਾ ਜਿਹੜਾ ਪਰਿਵਾਰ ਹੈ ਦੁਆਬਾ ਰੇਡੀ ਦਾ, ਤੇ ਸਭ ਦੋਸਤਾਂ ਦਾ ਸਵਾਗਤ ਹੈ। ਤੇ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ ਦੋਸਤੋ, ਤੇ ਕੱਲ ਨੂੰ ਮਿਲਦੇ ਹੁਣ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ, ਕੁਝ ਨਵਾਂ ਲੈ ਕੇ ਨਵੇਂ ਵਿਸ਼ੇ ਦੇ ਨਾਲ ਤੇ ਸਮਰਜੀਤ ਸਿੰਘ ਸ਼ਮੀ ਹੋਣਾ ਦੇ ਨਾਲ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਦੇ ਨਾਲ ਹੀ ਜੀ।

0: ਦੁਆਬਾ ਰੇਡੀਓ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 1 ਨਵੰਬਰ 2020 ਦਿਨ ਐਤਵਾਰ ਤੇ ਸ਼ਾਮ ਦੇ 5 ਵਜਦੇ ਹਨ ਤੇ ਅੱਜ ਅਸੀਂ ਆਪਣਾ 28ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ ਤੇ ਤੁਸੀਂ ਸਾਰੇ ਜਾਣਦੇ ਹੋ ਵੀ 1 ਨਵੰਬਰ ਜਿਹੜਾ ਆ ਇਸ ਦਿਨ ਪੰਜਾਬੀ ਸੂਬਾ ਬਣਾਇਆ ਗਿਆ ਸੀ। ਇਸ ਦੇ ਨਾਲ ਦੀ ਨਾਲ 1 ਨਵੰਬਰ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਜਿਹੜਾ ਆ ਮੇਲਾ ਕਰਵਾਇਆ ਜਾਂਦਾ ਹੈ ਤੇ ਇਸ ਇਤਿਹਾਸਿਕ ਦਿਨ ਦੇ ਉੱਤੇ ਅੱਜ ਅਸੀਂ ਉਹ ਲੋਕ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਚੰਗਾ ਜੀਵਨ ਦੇਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰਦਿਆਂ ਜਿਹੜਾ ਆ ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਾਂਗੇ। ਇਸ ਕਵੀ ਦਰਬਾਰ ਦੇ ਆਗਾਜ਼ ਲਈ ਮੈਂ ਜਰਮਨ ਵਸਦੇ ਸਾਡੇ ਸ਼ਾਇਰ ਤੇ ਗਾਇਕ ਦੋਸਤ ਜੋਗਿੰਦਰ ਪਰਮਲ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਜੋਗਿੰਦਰ ਪਰਮਲ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਜੋਗਿੰਦਰਪਾਲ ਮਾਲਜੀ ਤੋਂ ਬਾਅਦ ਹੁਣ ਮੈਂ ਨਵਾਂ ਸ਼ਹਿਰ ਤੋਂ ਰਜਨੀ ਸ਼ਰਮਾ ਜੀ ਨੂੰ ਸੱਦਾ ਦਿੰਦਾ, ਉਹ ਆਉਣ ਅਤੇ ਆਪਣੇ ਸ਼ਬਦਾਂ ਦੀ ਸਾਂਝ ਸਰੋਤਿਆਂ ਦੇ ਨਾਲ ਪਾਉਣ। ਰਜੀ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
1: ਹਾਂਜੀ, ਦੁਆਬਾ ਰੇਡੀਓ ਕੇ ਸ਼੍ਰੋਤਾਓਂ ਕੋ ਮੇਰੀ ਤਰਫ ਸੇ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਆਜ ਏਕ ਬਾਰ ਫਿਰ ਆਪਕੇ ਸਾਹਮਣੇ ਮੈਂ ਆਪਣੀ ਗਜ਼ਲ ਲੇਕਰ ਆਈ ਹੂੰ। ਸਮਾਤ ਕੀਜੀਏਗਾ। ਇਸਕਾ ਮਤਲਬ ਹੈ, ਮਤ ਇਤਨੀ ਤੂੰ ਲਾਚਾਰੀ ਰੱਖ, ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਭੀ ਹੱਕਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਭੀ ਹੱਕਦਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਯਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਯਾਰੀ ਰੱਖ। ਅਗਲਾ ਸ਼ੇਰ ਹੈ ਜੀ, ਖਾਲੀ ਨਾ ਹੋ ਜੇਬੇ ਤੇਰੀ, ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਸ਼ੇਰ ਹੈ ਜੀ, ਸੀਰਤ ਕੋ ਕਬ ਦੇਖੇ ਕੋਈ, ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਅਗਲਾ ਸ਼ੇਰ ਹੈ ਜੀ, ਦਿੱਲੀ ਕੀ ਦਰਬਾਰੀ ਛੋੜੋ, ਦਿੱਲੀ ਕੀ ਦਰਬਾਰੀ ਛੋੜੋ, ਗਾਉਂ ਕੀ ਨੰਬਰਦਾਰੀ ਰੱਖ। ਦਿੱਲੀ ਕੀ ਦਰਬਾਰੀ ਛੋੜੋ, ਗਾਉਂ ਕੀ ਨੰਬਰਦਾਰੀ ਰੱਖ। ਲੇ ਬੈਠੇਗਾ ਸਾਦਾ ਪਨੀਏ, ਲੇ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਲੇ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਦਿਲ ਸ਼ਾਇਰ ਸਾ, ਦਿਲ ਸ਼ਾਇਰ ਸਾ ਰਖਤਾ ਤੋ, ਦਿਲ ਸ਼ਾਇਰ ਸਾ ਰਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਦਿਲ ਸ਼ਾਇਰ ਸਾ ਰਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਸੁਰਖੀ ਮੇ ਗਰ ਰਹਿਣਾ ਹੈ ਤੋ, ਸੁਰਖੀ ਮੇ ਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਸੁਰਖੀ ਮੇ ਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਨੇਕੀ ਕਰਕੇ ਦਾਮਨ ਭਰਲੇ, ਨੇਕੀ ਕਰਕੇ ਦਾਮਨ ਭਰਲੇ, ਜਾਣੇ ਕੀ ਬਸ ਤਿਆਰੀ ਰੱਖ, ਜਾਣੇ ਕੀ ਬਸ ਤਿਆਰੀ ਰੱਖ। ਸ਼ੁਕਰੀਆ, ਆਦਾਬ।
0: ਪਿਆਰੇ ਸਰੋਤਿਓ, ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਸਥਾਨ ਹੈ ਜਿੱਥੇ ਸਤਲੁਜ ਤੇ ਬਿਆਸ ਦਰਿਆ ਜਿਹੜੇ ਆ ਉਹ ਇਕੱਠੇ ਹੁੰਦੇ ਨੇ, ਉਹਨਾਂ ਦਾ ਸੰਗਮ ਹੁੰਦਾ ਹੈ। ਉਸ ਥਾਂ ਦਾ ਨਾਂ ਹੈ ਹਰੀ ਕੇ ਪੱਤਣ। ਹਰੀ ਕੇ ਪੱਤਣ ਤੋਂ ਜਦੋਂ ਅਸੀਂ ਮੋਗਾ ਵੱਲ ਨੂੰ ਮਖੂ ਰੋਡ ਤੇ ਜਾਂਦੇ ਹਾਂ ਤਾਂ ਮਖੂ ਲੰਘ ਕੇ ਅੱਗੇ ਪਿੰਡ ਆਉਂਦਾ ਹੈ ਪੀਰ ਮੁਹੰਮਦ। ਪੀਰ ਮੁਹੰਮਦ ਦੇ ਵਿੱਚ ਵੱਸਦਾ ਹੈ ਸਾਡਾ ਸ਼ਾਇਰ ਵੀਰ ਸਿੰਘ ਬੀਰਾ। ਵੀਰ ਸਿੰਘ ਬੀਰਾ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਕਾਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਵੀਰ ਸਿੰਘ ਵੀਰਾ ਜੀ, ਜੀ ਆਇਆਂ ਨੂੰ,
2: ਸਾਰਿਆਂ ਨੂੰ ਹੱਥ ਜੋੜ ਕੇ ਵੀਰ ਸਿੰਘ ਵੀਰਾ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਜਿਹੜੀ ਮੈਂ ਕਵਿਤਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ, ਉਸ ਕਵਿਤਾ ਦਾ ਸਿਰਲੇਖ ਹੈ ਫੁਲਕਾਰੀ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਤੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਧੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਖੰਭ ਲਾ ਕਿਤੇ ਉੱਡੀ ਲਿਆਕਤ, ਮਾਡਰਨ ਹੋਇਆ ਜ਼ਮਾਨਾ। ਪੀਰ ਮੁਹੰਮਦ ਵਾਲਿਆ ਵੀਰੇ, ਅੱਜ ਹਰ ਕੋਈ ਲੱਗੇ ਬਗਾਨਾ। ਅੱਜ ਹਰ ਕੋਈ ਲੱਗੇ ਬਗਾਨਾ, ਅੱਜ ਹਰ ਕੋਈ ਲੱਗੇ ਬਗਾਨਾ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਕਵਿਤਾ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਜ਼ਰੂਰ ਦੱਸਣਾ ਜੀ।
0: ਵੀਰ ਸਿੰਘ ਵੀਰਾ ਜੀ ਤੋਂ ਬਾਅਦ ਹੁਣ ਅਸੀਂ ਪਟਿਆਲਾ ਤੋਂ ਸੱਦਾ ਦੇਣ ਜਾ ਰਹੇ ਹਾਂ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆਏ ਨੇ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਜਿਹੜਾ ਬਹੁਤ ਵਧੀਆ ਜਿਹੜੀਆਂ ਗੱਲਾਂ ਕਰਕੇ ਜਾਣਗੇ, ਤੇ ਕਹਿ ਲਈਏ ਕਿ ਉਹ ਆਪਣੀ ਗੱਲਬਾਤ ਜਿਹੜੀ ਆ ਆਪਣੀ ਕਵਿਤਾ ਰਾਹੀਂ ਕਹਿਣਗੇ। ਕਿਰਨ ਸਿੰਗਲਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲਾ ਤੋਂ। ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਲੋਕ ਗੀਤ ਬੋਲ ਰਹੀ ਹਾਂ, ਸੋ ਸੁਣਨਾ ਜੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਮੈਂ ਤੇਰੇ ਪੈਰ ਵਾਂਕੀਏ ਨਾਰੇ ਨੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਵਾਂਕੀਏ ਨਾਰੇ ਨੀ। ਕੌਣ ਕੱਢੂ ਤੇਰਾ ਕਾਂਡੜਾ ਮੁਟਿਆਰੇ ਨੀ, ਕੌਣ ਸਹੂ ਤੇਰੀ ਪੀੜ ਪਤਲੀਏ ਨਾਰੇ ਨੀ। ਪਾਬੋ ਕੱਢੂ ਮੇਰਾ ਕਾਂਡੜਾ ਸ਼ਿਪਾਈਆ ਵੇ, ਵੀਰ ਸਹੂ ਮੇਰੀ ਪੀੜ ਜਾਂਦੇ ਰਾਈਆ ਵੇ। ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਪਾਣੀ ਦੀ ਕੁੱਟ ਪਿਲਾ ਪਤਲੀਏ ਨਾਰੇ ਨੀ। ਆਪਣਾ ਖਿੱਚਿਆ ਨਾ ਦਿਮਾਸ਼ੀ ਪਾਈਆ ਵੇ, ਲੱਜ ਪਈ ਖਿੱਚ ਪੀਵੇ ਜਾਂਦੇ ਅਰਾਈਆ ਵੇ। ਚਰਖੇ ਉੱਤੇ ਬੈਠੜੀ ਸੁਣ ਸੱਸੜੀਏ, ਸਿਰ ਤੋਂ ਕੜਾ ਲੁਹਾ ਨਿਪੋਲੀਏ ਸੱਸੜੀਏ। ਤੜਕੇ ਦੀ ਤੂੰ ਗਈ ਨੀ ਸੁਣ ਨੂੰ ਹੈ ਨੀ, ਤੜਕੇ ਦੀ ਤੂੰ ਗਈ ਨੀ ਸੁਣ ਨੂੰ ਹੈ ਨੀ, ਆਈ ਸਾਨੂੰ ਸ਼ਰਮ ਪੋਲੀਏ ਨੂੰ ਹੈ ਨੀ। ਪਤਲਾ ਜਿਹਾ ਇੱਕ ਗੱਭਰੂ ਸੁਣ ਸੱਸੜੀਏ, ਬੈਠਾ ਝਗੜਾ ਪਾ ਨਿਪੋਲੀਏ ਸੱਸੜੀਏ। ਕਿਹੋ ਜਿਹਾ ਉਹਦਾ ਰੰਗ ਸੀ ਸੁਣ ਨੂੰ ਹੈ ਨੀ, ਕਿਹੋ ਜਿਹੇ ਉਹਦੇ ਨੈਣ ਪੋਲੀਏ ਨੂੰ ਹੈ ਨੀ। ਦੇਵਰ ਜੈਸਾ ਰੰਗ ਸੀ ਸੁਣ ਸੱਸੜੀਏ, ਨੈਣ ਦੀ ਜੈਸੇ ਨੈਣ ਪੋਲੀਏ ਸੱਸੜੀਏ। ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈ ਨੀ ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈ ਨੀ ਤੇਰਾ ਲੱਗਦਾ ਕੰਤ ਪੋਲੀਏ ਨੂੰ ਅੜੀਏ ਆ ਲੈ ਦੁੱਧ ਦਾ ਛੰਨਾ ਪੋਲੀਏ ਨੂੰ ਹੈ ਨੀ ਰੁਸਿਆ ਕੰਤ ਮਨਾ ਨੀ ਪੋਲੀਏ ਨੂੰ ਅੜੀਏ ਆ ਲੈ ਦੁੱਧ ਦਾ ਛੰਨਾ ਤੂੰ ਸ਼ੀ ਪਾਈ ਆਵੇ ਕੁੱਟ ਵਾਟੀ ਪੀ ਨੰਦੀ ਦੇ ਪਾਈ ਆਵੇ ਕੂਟਾਂ ਵਾਟੀ ਪੀ ਨੰਦੀ ਦੇ ਪਾਈ ਆਵੇ ਦੁੱਧ ਦਾ ਛੰਨਾ ਨਾ ਪੀਵਾਂ ਮੁਟਿਆਰੇ ਨੀ ਖੂਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ ਦੁੱਧ ਦਾ ਛੰਨਾ ਨਾ ਪੀਵਾਂ ਮੁਟਿਆਰੇ ਨੀ ਖੂਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ ਨਿੱਕੀ ਹੁੰਦੀ ਨੂੰ ਛੱਡ ਗਇਓ ਸ਼ੀ ਪਾਈ ਆਵੇ ਨਿੱਕੀ ਹੁੰਦੀ ਨੂੰ ਛੱਡ ਗਇਓ ਸ਼ੀ ਪਾਈ ਆਵੇ ਹੁਣ ਮੈਂ ਹੋਈ ਮੁਟਿਆਰ ਨੰਦ ਦੇ ਪਾਈ ਆਵੇ ਹੁਣ ਮੈਂ ਹੋਈ ਮੁਟਿਆਰ ਨੰਦੀ ਦੇ ਪਾਈ ਆਵੇ ਧੰਨਵਾਦ ਜੀ
0: ਕਾਮ ਮਹਿਫਲ ਦੀ ਅਗਲੀ ਸ਼ਾਇਰਾ ਹੈ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਤਕਰੀਬਨ ਆਉਂਦੇ ਰਹਿੰਦੇ ਨੇ, ਅਕਸਰ ਆਉਂਦੇ ਰਹਿੰਦੇ ਨੇ, ਤੇ ਇਸ ਦੇ ਨਾਲ ਦੀ ਨਾਲ ਉਹ ਜਿੱਥੇ ਆਪਣੀਆਂ ਕਵਿਤਾਵਾਂ ਲਿਖਦੇ ਨੇ ਵੱਖ ਵੱਖ ਸਮੇਂ ਤੇ, ਉਹ ਅਖਬਾਰਾਂ ਦੇ ਵਿੱਚ ਲੇਖ ਵੀ ਲਿਖਦੇ ਰਹਿੰਦੇ ਨੇ ਤੇ ਉਹਨਾਂ ਦੀ ਇੱਕ ਲਿਖੀ ਹੋਈ ਕਹਾਣੀ ਦੇ ਉੱਤੇ ਜਿਹੜੀ ਆ ਉਹ ਸ਼ਾਰਟ ਫਿਲਮ ਵੀ ਬਣੀ ਹੈ। ਅਮਨਦੀਪ ਕੌਰ ਜਲੰਧਰੀ ਜੀ ਤੁਹਾਡਾ ਸਵਾਗਤ ਹੈ।
4: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਬੰਸ ਸਰ ਜੀ ਆਪ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਸੱਦਰਾਂ ਦਾ ਮਹਿਲ। ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ। ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ। ਕਿਤੇ ਮੁੱਲ ਕੌਡੀ ਨਹੀਂ ਕਿਤੇ ਕੋਹਿਨੂਰ ਨੀ ਮਾਏ। ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ। ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ। ਜ਼ਖਮ ਆਪਣਿਆਂ ਦੇ ਨੇ ਤੋੜਿਆ ਗਰੂਰ ਨੀ ਮਾਏ। ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ। ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ। ਨਾਲ ਦੁੱਖਾਂ ਦੇ ਹੁਣ ਹੋਇਆ ਬੇਨੂਰ ਨੀ ਮਾਏ। ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ। ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ। ਕੌੜੇ ਬੋਲ ਦਿਲ ਵਿੱਚ ਬਣ ਜਾਂਦੇ ਨਸੂਰ ਨੀ ਮਾਏ। ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ। ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ। ਕੋਈ ਸੱਚ ਜਾਣੇ ਨਾ ਜਾਣੇ ਦੇਖਦਾ ਹਜ਼ੂਰ ਨੀ ਮਾਏ। ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ। ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ। ਨਕਾਬ ਉਤਾਰੂੰ ਉਹਦਾ ਜੋ ਕੋਈ ਮਗਨੋਰ ਨੀ ਮਾਏ। ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ। ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ। ਜਲੰਧਰੀ ਨੇਕ ਅਮਲਾਂ ਦਾ ਹੁੰਦਾ ਸਰੂਰ ਨੀ ਮਾਏ। ਜਲੰਧਰੀ ਨੇਕ ਅਮਲਾਂ ਦਾ ਹੁੰਦਾ ਸਰੂਰ ਨੀ ਮਾਏ।
0: ਤੇ ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪ੍ਰਸਿੱਧ ਸ਼ਾਇਰਾ ਕਹਾਣੀਕਾਰਾ ਤੇ ਬਹੁਤ ਹੀ ਵਧੀਆ ਇਨਸਾਨ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਸਾਡੀਆਂ ਕਾਮ ਮਹਿਫਲਾਂ ਦਾ ਸ਼ਿੰਗਾਰ ਬਣਦੇ ਰਹਿੰਦੇ ਨੇ। ਇਸ ਵਾਰ ਫਿਰ ਉਹ ਆਪਣੇ ਮਨਪਸੰਦ ਦੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ ਤੁਹਾਡਾ ਸਵਾਗਤ ਹੈ।
5: ਮੈਂ ਮਨਮੋਹਨ ਕੌਰ ਪਟਿਆਲਾ ਪੰਚਕੂਲਾ ਤੋਂ ਦੀਵਾਲੀ ਦੇ ਸੰਬੰਧਤ ਇੱਕ ਨਜ਼ਮ ਲੈ ਕੇ ਆਈ ਹਾਂ। ਪੇਸ਼ ਹੈ ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ। ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ। ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ। ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ। ਵੱਧ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵਤ ਉਸ ਦੀ ਦੀਵਾਲੀ ਖਰੀ ਹੋ ਜਾ ਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵਤ ਉਸ ਦੀ ਦੀਵਾਲੀ ਖਰੀ ਹੋ ਜਾ ਸੀ। ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਨਵੀਂ ਐਨਕ ਦੇ ਕੇ ਤਦ ਉਸਦੀ ਨੈਣਾਂ ਦੀ ਜੋਤ ਵਧਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਝੋਂਪੜੀ ਦੀ ਛਿੱਧੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਝੋਂਪੜੀ ਦੀ ਛਿੱਧੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸੰਜਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸਜਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧੁਆ ਦੇ ਸੋ, ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧੁਆ ਦੇ ਸੋ, ਮਾਂ ਵਾਂਗ ਆਪਣੇ ਸੀਨੇ ਲਾ ਕੇ ਮੱਥੇ ਤੇ ਹੋਠ ਚੁਆ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ।
0: ਹੋਰ ਤੋਂ ਬਾਅਦ ਪਿਆਰੇ ਸਰੋਤਿਓ, ਮੈਂ ਤੁਹਾਡੇ ਸਨਮੁਖ ਇੱਕ ਨਵਾਂ ਸ਼ਾਇਰ ਜਿਹੜਾ ਕਿ ਬੰਗਾ ਸ਼ਹਿਰ ਦੇ ਵਿੱਚ ਵਸਾ ਏ ਤੇ ਉਸਦਾ ਨਾਂ ਹੈ ਗੋਰਾ ਬੰਗਾ। ਆਸ ਕਰਦਾ ਕਿ ਗੋਰਾ ਬੰਗਾ ਦੇ ਜਿਹੜੇ ਆ ਮਨੋਭਾਵ ਸੁਣ ਕੇ ਤੁਸੀਂ ਜਿਹੜਾ ਆ ਉਸ ਨੂੰ ਸ਼ਾਬਾਸ਼ ਦਿਓਗੇ ਤੇ ਅਗਾਹ ਵਧਣ ਲਈ ਹੌਸਲਾ ਦਿਓਗੇ। ਗੋਰਾ ਬੰਗਾ ਜੀ, ਤੁਹਾਡਾ ਦੁਆਬਾ ਰੇਡੀਓ ਤੇ ਨਿੱਘਾ ਸਵਾਗਤ ਹੈ।
6: ਕਿ ਮੈਂ ਤੇ ਮੇਰੇ ਖਿਆਲ ਜ਼ਿਆਦਾ ਇਕੱਠੇ ਰਹਿੰਦੇ ਹਾਂ, ਪਤਾ ਨਹੀਂ ਜੀ ਲੋਕ ਸਾਨੂੰ ਕੀ ਕਹਿੰਦੇ ਆ। ਕਮਰੇ 'ਚ ਮੇਰੇ ਥੋੜ੍ਹੀਆਂ ਕਿਤਾਬਾਂ ਨੇ, ਬਹੁਤੀ ਜਗ੍ਹਾ ਘੇਰੀ ਰੰਗਲੇ ਖੁਆਬਾਂ ਨੇ, ਬੋਲੀਆਂ ਅਤੇ ਭੰਗੜੇ ਪਾਉਣ ਰਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਰੌਸ਼ਨੀ ਖਿਆਲਾਂ ਵਿੱਚ ਆਣ ਘੁੱਲ ਜਾਏ, ਬਣ ਕੇ ਸਿਆਹੀ ਸੋਚਾਂ ਉੱਤੇ ਡੁੱਲ ਜਾਏ, ਖੁਸ਼ੀਆਂ ਛੱਤਣ ਜੀ ਮਹੱਲ ਵੱਖਰਾ, ਪੌੜੀਆਂ ਬਣਨ ਮੇਰੀਆਂ ਇਹ ਸਥਰਾਂ, ਇਹਨਾਂ ਵਿੱਚ ਭੇਦ ਨਹੀਂ ਕੋਈ ਲੈ ਕੇ ਜਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ। ਅਤੇ ਗੂੜੇ ਗੂੜੇ ਰੰਗਾਂ ਨਾਲ ਪਿਆਰ ਹੋ ਗਿਆ, ਹੁਣ ਤਾਂ ਸ਼ਾਇਰ ਇਹਨਾਂ ਵਿੱਚ ਖੋ ਗਿਆ, ਰੀਝ ਵੀ ਸਜਾਈ ਆਪੇ ਰੰਗ ਹੋ ਗਿਆ, ਮੇਰਾ ਕੜਾ ਉਹਦੀ ਵੰਗ ਨਾਲ ਮੰਗ ਹੋ ਗਿਆ, ਆਖਦੇ ਖਿਆਲ ਇਹੋ ਪ੍ਰਭਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਤੇ ਬਾਤ ਨੂੰ।
0: ਗੋਰਾ ਬੰਗਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਪਹਿਲਾਂ ਵੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਹਾਜ਼ਰੀ ਲਾ ਚੁੱਕੇ ਨੇ, ਅੱਜ ਫਿਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਉਹਨਾਂ ਦਾ ਕੰਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਹਰਦੀਪ ਕੌਰ ਜੀ, ਜੀ ਆਇਆਂ ਨੂੰ,
7: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਗਜ਼ਲ। ਕੁੱਤੇ ਪੌਂਕਣ, ਉੱਲੂ ਬੋਲਣ, ਗਿਰਜਾਂ ਲਾਏ ਡੇਰੇ ਨੇ, ਕਾਵਾਂ ਰੋਲੀ ਚਾਰ ਛਪੇਰੇ, ਪਾਗ ਅਵੱਲੇ ਮੇਰੇ ਨੇ, ਇੰਦਰ ਅੱਜ ਬਰਸਾਤਾ ਕਰਦੇ, ਪੌਣਾ ਦੀ ਰਫਤਾਰ ਬੜੀ, ਫਿਰ ਵੀ ਪਾਂਬੜ ਮਸਦੇ ਲੋਕੋ, ਮੇਰੇ ਚਾਰ ਛਪੇਰੇ ਨੇ, ਚੰਨ ਲਕੋਇਆ ਕਾਲੇ ਬੱਦਲ, ਕੁੱਪ ਹਨੇਰਾ ਛਾਇਆ ਹੈ, ਕਰਦਾ ਰਸਤਾ ਪਟਕੇ ਸੱਜਣ, ਲੋਕੀ ਕਹਿਣ ਸਵੇਰੇ ਨੇ, ਨਿੱਤ ਸਵੇਰੇ ਮੱਥਾ ਰਗੜਾ, ਮੰਜ਼ਲ ਤੀਕਰ ਜਾਣ ਲਈ, ਬੈਠੀ ਹਾਂ ਕਰ ਬਾਹਰ ਲੁਟਾਈ, ਬਾਬੇ ਚਾਰ ਛਪੇਰੇ ਨੇ, ਚਾਲਾਂ ਉਸਦੀਆਂ ਸਮਝ ਗਈ, ਗੱਪ ਸੁਣਾਉਂਦੇ ਵੱਡੇ ਉਹ, ਜੁਮਲੇ ਬਾਜ ਸਿਰੇ ਦਾ ਜਾਪੇ ਉਹਦੇ ਰੰਗ ਬਥੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ ਵੱਡੇ ਤੇਰੇ ਜੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ ਵੱਡੇ ਤੇਰੇ ਜੇਰੇ ਨੇ। ਧੰਨਵਾਦ।
0: ਮੇਰੇ ਸਰੋਤਿਓ, ਆਓ ਮੈਂ ਤੁਹਾਨੂੰ ਇੰਗਲੈਂਡ ਦੇ ਸ਼ਹਿਰ ਲਿਸਟਰ ਲੈ ਚੱਲਾਂ, ਤੇ ਲਿਸਟਰ ਦੇ ਵਿੱਚ ਸਾਡੀ ਕਵਿਤਰੀ ਰਹਿ ਰਹੀ ਹੈ ਜਸਵੰਤ ਕੌਰ ਬੈਂਸ, ਜਿਹੜੇ ਆਪ ਖੁਦ ਵੀ ਰੇਡੀਓ ਹੋਸਟ ਨੇ, ਤੇ ਇਸ ਦੇ ਨਾਲ ਦੀ ਨਾਲ ਉਹ ਕਵਿਤਾਵਾਂ ਜਿਹੜੀਆਂ ਸਾਡੇ ਸਰੋਤਿਆਂ ਲਈ ਸਾਡੀ ਸਿਫਾਰਿਸ਼ ਦੇ ਉੱਤੇ ਸੁਣਾਉਂਦੇ ਰਹਿੰਦੇ ਨੇ, ਉਹ ਇੱਕ ਇਸ ਵਾਰ ਜਿਹੜੀ ਆ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ। ਜਸਵੰਤ ਕੌਰ ਬੈਂਸ ਜੀ, ਤੁਹਾਡਾ ਨਿੱਘਾ ਸਵਾਗਤ ਹੈ।
8: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਇੱਕ ਗੀਤ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਮੇਰਾ ਲਿਖਿਆ ਹੋਇਆ ਗੀਤ ਹੈ ਮਾਏ ਨੀ ਮੈਂ ਗੀਤ ਲਿਖਿਆ।

ਤੇਰੇ ਵਾਜੋਂ ਸਾਨੂੰ ਮਾਏ ਨੀ ਕਿਸੇ ਕੁੱਟ ਸੀਨੇ ਨਾ ਲਾਇਆ ਤੇਰਾ ਘਰ ਇੰਜ ਜਾਪਦਾ।

ਮੋਤੀਆਂ ਦੇ ਵਾਂਗ ਮਾਇਨੀ ਮੈਂ ਹੰਝੂਆਂ ਦੇ ਹਾਰ ਪਰੋਏ ਦਿਲ ਨਾ ਵਿਛੋੜਾ ਚੱਲਦਾ।

0: ਪਿਆਰੇ ਸਰੋਤਿਓ, ਸਾਡੀ ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪ੍ਰਭ ਜੋਤ ਪ੍ਰਭ ਜੀ, ਜਿਹੜੇ ਪਹਿਲਾਂ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਇੱਕ ਵਾਰ ਫੇਰੀ ਮਾਰ ਚੁੱਕੇ ਨੇ, ਤੇ ਇਸ ਵਾਰ ਦੀ ਫੇਰੀ ਦੇ ਦੌਰਾਨ ਉਹ ਆਪਣੀ ਜਿਹੜੀ ਆ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਮਾਂ ਮਾਂ ਕਹਿੰਦੇ ਦੁਨੀਆਂ ਦਾ ਸਭ ਤੋਂ ਪਿਆਰਾ ਜਿਹੜਾ ਨਾਂ ਹੈ, ਤੇ ਇਸ ਸੰਸਾਰ ਦੀ ਸਾਰੀ ਸਿਰਜਣਾ ਅਸਲ ਵਿੱਚ ਮਾਂ ਰਾਹੀਂ ਹੀ ਹੁੰਦੀ ਹੈ। ਤੇ ਪ੍ਰਭ ਜੋਤ ਪ੍ਰਭ ਜੀ ਮਾਂ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ।
1: ਸਤਿ ਸ੍ਰੀ ਅਕਾਲ, ਮੈਂ ਪ੍ਰਭਜੋਤ ਪ੍ਰਭ ਹਾਜ਼ਰ ਹਾਂ ਆਪਣੀ ਇੱਕ ਰਚਨਾ ਲੈ ਕੇ, ਜਿਸ ਦਾ ਨਾਮ ਹੈ ਮਾਂ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ। ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ। ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ। ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ। ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ। ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ। ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ। ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ। ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ। ਤੂੰ ਧਰਤੀ ਏ, ਤੂੰ ਅੰਬਰ ਏ, ਤੂੰ ਧਰਤੀ ਏ, ਤੂੰ ਅੰਬਰ ਏ। ਸਾਰੀ ਮਮਤਾ ਤੇਰੇ ਅੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਤੇਰੀ ਬੁੱਕਲ ਨਿਗੜੀ ਲੱਗਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ। ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ। ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ। ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ। ਤੂੰ ਮੇਰੇ ਲਈ ਇੱਕ ਮੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਧੰਨਵਾਦ ਜੀ।
0: ਪ੍ਰਭ ਜੋਤ ਪ੍ਰਭ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਤੋਂ ਗੁਰਲੀਨ ਕੌਰ ਨੂੰ ਸੱਦਾ ਦੇਣ ਜਾ ਰਿਹਾ, ਉਹ ਆਣ ਤੇ ਆਪਣੀ ਜਿਹੜੀ ਆ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡੀ ਆਪਣੀ ਗੁਰਲੀਨ ਕੌਰ ਉਸ ਹੜਤਾਲ ਬਾਰੇ ਦੱਸਣ ਜਾ ਰਹੀ ਹਾਂ, ਜੋ ਕਦੇ ਕਿਸੇ ਨੇ ਸ਼ਾਇਦ ਹੀ ਸੋਚੀ ਹੋਵੇ। ਜ਼ਰਾ ਧਿਆਨ ਖਿੱਚ ਕੇ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ। ਪਤਾ ਕਰਨ ਤੇ ਪਤਾ ਲੱਗਾ ਹੈ ਕਿ ਪੂਰੇ ਇੱਕ ਹਫ਼ਤੇ ਦੀ ਹੜਤਾਲ ਕੀਤੀ ਏ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣਾ ਦੁੱਧ ਥਣਾਂ 'ਚ ਹੀ ਰੋਕ ਲਿਆ ਏ। ਉਹਨਾਂ ਨੂੰ ਨਹੀਂ ਪਸੰਦ ਪੈਰਾਂ ਵਿੱਚ ਬੇੜੀਆਂ ਕੱਸ ਕੱਸ ਕੇ ਮਸ਼ੀਨਾਂ ਰਾਹੀਂ ਕੱਢਣਾ। ਬੰਦੇ ਨੂੰ ਬੰਦਾ ਬਣ ਕੇ ਚੋਣ ਲਈ ਕਿਹਾ ਗਿਆ ਹੈ। ਜਿਹੜਾ ਇਸ ਤਰ੍ਹਾਂ ਕਰ ਰਿਹਾ ਹੈ, ਸਿਰਫ ਉਸ ਕੋਲ ਹੀ ਦੁੱਧ, ਮੱਖਣ, ਪਨੀਰ ਆਦਿ ਮਹਿੰਗੇ ਭਾਅ ਵਿਕ ਰਿਹਾ ਹੈ। ਬਾਕੀ ਸਾਰੇ ਹੱਥ ਮਲਦੇ ਨਜ਼ਰ ਆ ਰਹੇ ਨੇ, ਮਿੰਨਤਾਂ ਕਰ ਰਹੇ ਹਨ, ਪਰ ਗਾਵਾਂ ਅਤੇ ਮੱਝਾਂ ਨੇ ਸਾਫ਼ ਇਨਕਾਰ ਕੀਤਾ ਹੈ। ਉਹਨਾਂ ਦੀਆਂ ਮੰਗਾਂ ਆਪਣੇ ਪਰਿਵਾਰ ਨਾਲ ਰਹਿਣਾ, ਆਪਣੇ ਬੱਚਿਆਂ ਨੂੰ ਦੁੱਧ ਚੰਗਾਉਣਾ, ਜਦੋਂ ਦੁੱਧ ਬੰਦ ਹੋ ਜਾਏ ਲਵਾਰਿਸਾਂ ਵਾਂਗ ਨਾ ਛੱਡਣ ਦੀ ਮੰਗ ਉਹ ਅਜੇ ਵੀ ਕਰ ਰਹੇ ਨੇ। ਇਹ ਕਦੋਂ ਬੰਦ ਹੋਵੇਗੀ, ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੈ। ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ।
0: ਕਵਿਤਾ ਲਿਖਣਾ ਪਿਆਰੇ ਸਰੋਤਿਓ ਕੋਈ ਸੌਖਾ ਕੰਮ ਨਹੀਂ, ਤੇ ਕਵਿਤਾ ਨੂੰ ਲਿਖ ਕੇ ਫਿਰ ਸਰੋਤਿਆਂ ਦੇ ਵਿੱਚ ਸੰਚਾਰਨਾ, ਸਰੋਤਿਆਂ ਦੇ ਵਿੱਚ ਲੈ ਕੇ ਜਾਣਾ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਧੱਸ ਜਾਣਾ, ਯਾਨੀ ਕਿ ਉਹਨਾਂ ਦੇ ਦਿਲਾਂ ਦੇ ਉੱਤੇ ਰਾਜ ਕਰਨਾ, ਜਿਹੜਾ ਆ ਉਹ ਬਿਰਲਾ ਬਿਰਲਾ ਸ਼ਾਇਰ ਜਿਹੜਾ ਕਰ ਸਕਦਾ ਏ, ਤੇ ਸਾਡੀ ਸ਼ਾਇਰਾ ਜਿਹੜੀ ਹੁਣ ਸਾਡੀ ਕਾਮ ਮਹਿਫਲ ਦੇ ਵਿੱਚ ਆ ਰਹੀ ਹੈ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੀ ਰਹਿੰਦੀ ਹੈ, ਮੇਰੀ ਮੁਰਾਦੇ ਲਖਵਿੰਦਰ ਕੌਰ ਲੱਕੀ ਜੀ ਤੋਂ, ਤੇ ਜਿਨ੍ਹਾਂ ਨੂੰ ਵਧੀਆ ਕਵਿਤਾ ਲਿਖਣ ਦਾ ਵੀ ਸ਼ੌਕ ਏ ਤੇ ਆਪਣੀ ਕਵਿਤਾ ਨੂੰ ਸਰੋਤਿਆਂ ਤੱਕ ਲਿਜਾਣ ਦਾ ਜਿਹੜਾ ਗੁਰ ਵੀ ਆਉਂਦਾ ਏ। ਲਖਵਿੰਦਰ ਕੌਰ ਲੱਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਗਜ਼ਲ ਹਾਜ਼ਰ ਹੈ ਜੀ।

0: शुक्रिया जी।
1: हफ्ता भर ही काम महफल दे विच हुण मैं थोड़ी जान पछाण पंजाबी दे नवें उभर दे शायर तलविंदर शेरगिल जी नाल करवाउण जा रहे हां। तलविंदर शेरगिल जी जिला शहीद भगत सिंह नगर दी तहसील बंगा दे नेड़े वसदे पिंड गुणा चौर तो हन। बहुत वधिया शायर ने। इहदे नाल दी नाल उहनां दे इक लिखे हुए गीत पंजाब सिआं नूं साडे गायक कृष्ण ही उन्हें गाया है जिहड़ा इस वेले पंजाबी दे स्रोतियां दी बड़ी पसंद बनिया होया है। ते इहो जिहे वधिया रचनावां दे रचनहारे तलविंदर शेरगिल नूं असीं दुआबा रेडियो दे मंच ते निगाह जी आया कहिंदे हां।
2: ਹਿਫਾਜ਼ਤ ਆਪਣੇ ਸਾਹਾਂ ਦੀ ਇਦਾਂ ਕਰ ਰਹੇ ਹਾਂ, ਹਿਫਾਜ਼ਤ ਆਪਣੇ ਸਾਹਾਂ ਦੀ ਇਦਾਂ ਕਰ ਰਹੇ ਹਾਂ। ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ, ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ। ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ, ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ। ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ, ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ। ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ, ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ। ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ, ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ। ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ, ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ। ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ, ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ। ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ, ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ। ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ, ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ।
1: ਇਸ ਵਿੱਚੋਂ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੈਰੀ ਰੰਧਾਵਾ ਜੀ। ਹੈਰੀ ਰੰਧਾਵਾ ਜੀ ਭਾਵੇਂ ਆਪਣੇ ਕਿੱਤੇ ਵਜੋਂ ਸਾਇੰਸ ਦੇ ਅਧਿਆਪਕ ਨੇ, ਪਰ ਉਹਨਾਂ ਦਾ ਸ਼ੌਕ ਜਿਹੜਾ ਆ ਉਹ ਸਾਹਿਤ ਨਾਲ ਬਹੁਤ ਅਵੱਲਾ ਏ। ਉਹਨਾਂ ਨੂੰ ਚੰਗਾ ਸਾਹਿਤ ਪੜ੍ਹਨਾ ਅਤੇ ਚੰਗਾ ਸਾਹਿਤ ਰਚਨਾ ਅਤੇ ਗੀਤ ਸੰਗੀਤ ਦਾ ਬਹੁਤ ਸ਼ੌਕ ਏ। ਇਸ ਵਾਰ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਜਗਜੀਤ ਸਿੰਘ ਜੀ ਦੀ ਗਾਈ ਹੋਈ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਹੈਰੀ ਰੰਧਾਵਾ ਜੀ ਤੁਹਾਡਾ ਸਵਾਗਤ ਹੈ।
3: ਹੈਰੀ ਰੰਧਾਵਾ ਵੱਲੋਂ ਪੇਸ਼ੀ ਖਿਦਮਤ ਹੈ ਸ਼ਾਇਰ ਜਗਦੀਪ ਹਸਰਤ ਜੀ ਦੀ ਇੱਕ ਬਹੁਤ ਪਿਆਰੀ ਗਜ਼ਲ। ਕੌਣ ਮੇਰੇ ਦਰ ਤੇ ਦੀਵਾ ਤਰ ਗਿਆ,

तक ये राज बड़े आ रह गया, एक अचंभा छा गया ये देख के।

तक है राज बने गया, जो किसे दी गल नहीं सी सहारदा।

0: ਸ਼ੁਕਰੀਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਰਮਜੀਤ ਕੌਰ ਜੀ। ਪਰਮਜੀਤ ਕੌਰ ਜੀ ਨੇ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਰਹਿੰਦੇ ਸ਼ਾਇਰ ਰਵਿੰਦਰ ਬਲੱਗਣ ਜੀ ਦੀ ਗਜ਼ਲ ਗਾਈ ਏ। ਅਸੀਂ ਪਰਮਜੀਤ ਕੌਰ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਪਸੰਦ ਕਰਨਗੇ। ਪਰਮਜੀਤ ਕੌਰ ਜੀ, ਤੁਹਾਡਾ ਸਵਾਗਤ ਹੈ।

ਮਹਿਫਿਲ ਦੀ ਅਖੀਰ ਦੇ ਉੱਤੇ ਸਾਡੀ ਮੰਗ ਦੇ ਉੱਤੇ ਹਾਜ਼ਰ ਹੋ ਰਿਹਾ ਹੈ ਹਰਪ੍ਰੀਤ ਸਫਰੀ, ਜਿਹੜਾ ਕਿ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦਾ ਪੋਤਰਾ ਹੈ। ਆਪਣੇ ਮਾਤਾ ਪਿਤਾ ਦੇ ਨਾਲ ਹੁਸ਼ਿਆਰਪੁਰ ਵਿਖੇ ਰਹਿ ਰਿਹਾ ਹੈ। ਅਸੀਂ ਦੁਆ ਕਰਦੇ ਹਾਂ ਉਹ ਪੰਜਾਬ ਦੀ ਵਧੀਆ ਆਵਾਜ਼ ਬਣ ਕੇ ਆਵੇ, ਅਤੇ ਪਿਛਲੇ ਦਿਨਾਂ ਦੇ ਵਿੱਚ ਉਸ ਨੇ ਇੱਕ ਜਿਹੜਾ ਗਾਇਕੀ ਦਾ ਆਨਲਾਈਨ ਕੰਪੀਟੀਸ਼ਨ ਸੀ ਉਸ ਦੇ ਵਿੱਚ ਵੀ ਹਿੱਸਾ ਲਿਆ ਸੀ, ਅਤੇ ਉਸ ਨੇ ਕਾਫੀ ਬੁਲੰਦੀਆਂ ਛੂਹੀਆਂ ਸੀ, ਅਤੇ ਉਹ ਸਾਡੀ ਮੰਗ ਦੇ ਉੱਤੇ ਜਿਹੜਾ ਆ ਹਾਜ਼ਰ ਹੋ ਰਿਹਾ ਹੈ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।

ਹਰਪ੍ਰੀਤ ਸਫਰੀ ਦੀ ਇਸ ਪੇਸ਼ਕਾਰੀ ਦੇ ਨਾਲ ਹੀ ਸਾਡੀ ਅੱਜ ਦੀ ਕਾਮੇ ਫਲ ਇੱਥੇ ਸਮਾਪਤ ਹੁੰਦੀ ਹੈ ਅਤੇ ਹਰਵੰਸ ਸਿੰਘ ਨੂੰ ਦਿਓ ਹੁਣ ਆਗਿਆ ਅਤੇ ਹੁਣ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਅਲਵਿਦਾ ਪਿਆਰੇ ਦੋਸਤੋ।

0: Guapa Radio.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ?
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਹੈ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦੋ ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ।
1: ਹਾਂਜੀ,
2: ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਹ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜ੍ਹਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ,
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੀ ਇਹ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ, ਇੱਕ ITI ਦੇ ਵਿੱਚ ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ,
2: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ ਬੱਚੇ, ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਵੀ
1: ਕੋਰਸ
2: ਦੋ।
1: ਦੇ ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
2: ਨਹੀਂ
1: ਜਾਂ ਉਨੇ
2: ਉਹ
1: ਟਾਈਮ ਦੇ ਹੀ
2: ਨਹੀਂ,
1: ਕਰਨਾ ਪੈਂਦਾ ਹੈ?
2: ਹੀ ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ। ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ ਤੋਂ
1: ਹਾਂਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
2: ਨਹੀਂ ਇਲੈਕਟ੍ਰੀਸ਼ਨ ਚ ਕੀਤੀ ਹੈ ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, ਐਨਰਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, ਏਅਰ ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
2: ਹਾਂਜੀ
1: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ?
2: ਨਹੀਂ, ਕੰਮ ਮਿਲ ਜਾਂਦਾ ਬੇਸ਼ੱਕ, ਉਹਨਾਂ ਨੂੰ ਰੋਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ,
1: ਹਾਂਜੀ,
2: ਬਹਿਰੀਨ ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ।
1: ਅੱਛਾ ਜੀ,
2: ਤਕਰੀਬਨ ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ
2: ਹਾਂਜੀ,
1: ਹੁੰਦੀ ਹੈ ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਹੀ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ
2: ਪਰਮਿਟ
1: ਜੀ,
2: ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ,
1: अच्छा जी,
2: उस अकॉर्डिंगली जिदा डिमांड हुई उदा उन्हां तों ओह फॉर्म भरवा सकदे भरे जा सकदे आ, ते ओहदे लई इन्हां नूं आइल्स दे 5.5 बैंड भी चाहीदे होणगे बच्चियां नूं कैनेडा वगैरह वर्गियां कंट्रीज दे लई।
1: अच्छा जी,
2: हाँ
1: तुसीं दस्सिया भी ये कोर्स करके प्राइवेट खेत्र दे विच नौकरियां मिलदियां, सरकारी
2: बिल्कुल
1: खेत्र च नौकरियां मिल सकदियां,
2: बिल्कुल
1: जिहड़ा
2: जी
1: हैगा
2: सर। हाँ जी, मैं
1: एक
2: सरकारी
1: नौजवान
2: खेत्र बारे
1: विदेशों दे विच भी जाके
2: जी
1: पढ़ाई कर सकता है, जां को जिहड़ा हैगा भी कम कर सकता है, उस बेरोजगार भी अपना सकता है। इहदा
2: जी
1: मतलब कम दे काफ़ी मौके ने इधर।
2: बिल्कुल, काफी बहुत ही एक डिमांडिंग कह सकते हैं अजकल दे टाइम दे विच इस ट्रेड नू, इस इन्हां कोर्सेज नू असी बड़ा डिमांडिंग हैगे ने।
1: अच्छा जी,
2: बट इन्हां दी एक रिक्वायरमेंट है कि बच्चे नू प्रैक्टिकल नॉलेज प्लस उनू थ्रेटिकल दोनों चीजां दे विच बच्चे दी महारत होनी चाहीदी है।
1: जरूरी है।
2: हाँ बिल्कुल, ये नहीं होना चाहिए कि बच्चे ने बस कर ली ITI दा एक डिग्री ले ली है, उसमें कोई नॉलेज नहीं है तो उसका कोई हल नहीं हो सकता है किसी
1: मतलब
2: भी
1: जो
2: खेत्र
1: सच्ची
2: च।
1: मुची वो हुनरमंद
2: बिल्कुल
1: बन गया तां
2: बिल्कुल
1: उहदा जिहड़ा भविख चमक सकदा है।
2: बिल्कुल। हाँ जी, एदे विच तुसी, मैं एक चीज होर आपां स्किप कर गए सीगे, गवर्नमेंट जॉब वाला पार्ट, जिदा
1: हाँ जी, हाँ जी,
2: जिवें बच्चे काफी आ पिछे जे CRPF दे विच जॉब्स निकलियां सीगियां, ओदे विच भी काफी बच्चे आ ने जेड़े इलेक्ट्रिशियन दी पोस्टां निकलियां हुईयां सी ओदे विच। तां
1: अच्छा
2: इसे तरीके दे नाल काफी इस तरह दे पब्लिक सेक्टर्स ने, PSUs ने, जिवें रेलवेज, टेलीकॉम, BSNL हो गया, IOCL हो गया, OMCG हो गया, ठीक है, और स्टेट वाइज PWDs जेड़े डिपार्टमेंट्स ने अपने, है ना, तां
1: अच्छा
2: ओदे
1: जी,
2: विच भी इह जिहड़ियां पोस्टां ने बल्क दे विच निकलदियां ने।
1: अच्छा जी,
2: ते इन्हां विच बस एक थोड़ा जिहा प्रोसीजर ये रहिंदा है कि जे तां जिवें यूनियन गवर्नमेंट दे थ्रू निकलियां ने पोस्टां, तां उहनां दी उहो एज लिमिट हुंदी है 33, अराउंड 32-33 इन्हां दी इदां दी एज लिमिट हुंदी है फॉर जनरल पॉपुलेशन।
1: अच्छा जी,
2: ते जिहड़े अपने पंजाब स्टेट दे थ्रू निकलदे ने, जिवें स्टेट वाइज जिहड़ियां PWDs ने,
1: हाँ जी,
2: हाँ जी, ओह हरेक जिले दे विच PWD डिपार्टमेंट बने हुए ने, तां उहनां दे विच जदों भर्तियां हुंदियां ने तां उहनां दी जिहड़ी एज लिमिट रहिंदी है 38 ईयर, 38 साल दी एज रहिंदी है, तां
1: अच्छा जी,
2: बच्चे ओहदे लई अप्लाई कर सकदे ने। बस एक शर्त है कि उहनां दा एक टेस्ट हुंदा हुंदा है
1: अच्छा जी,
2: जी। जिदां बल्क च निकलनगियां पोस्टां, 800 पोस्टां निकलियां, 1,000 पोस्टां निकलियां, जिन्नियां भी निकलियां, बट ओहदे लई ना एक टेस्ट लैणगे ओह थ्रेटिकल, उस टेस्ट दे बेसिस ते मेरिट लिस्ट दे बेसिस ते उहनां दी इंटरव्यू होएगी, फिर उहनां दी फाइनल सिलेक्शन होएगी।
1: अच्छा
2: इस
1: जी,
2: करके बच्चियां दा थियरी पार्ट दे उपर भी होल्ड होना उन्ना ही जरूरी है जिन्ना कि उहनां दे फिजिकल स्किल्स, जिहड़े उहनां दा हैंड स्किल्स दे, ओहदे विच होना जरूरी है।
1: मतलब ये हैगा भी कला कोर्स कर लिया, सर्टिफिकेट प्राप्त कर लिया, वो नहीं गल बननी,
2: जी
1: जे
2: बिल्कुल
1: विद्यार्थी जोड़ा हैगा भी हथी काम करना भी सीख जाता है, तो नाल वो पढ़ाई दे विच भी उन्हें सीख जाता है, थ्योरी भी सीख जाता है, तो वो वधिया मौका हैगा।
2: हाँ जी, हाँ जी बिल्कुल बिल्कुल। ते इहदे नाल एक होर चीज भी मैं ऐड करदी हां, जिद्दां अपने इंडियन आर्मी है, इंडियन आर्म्ड फोर्सेस ने, आर्मी
1: हाँ
2: हो
1: जी,
2: गया, इंडियन नेवी हो गया, एयर फोर्स, BSF, CRPF भी जिवें मैं दस्सिया है, ते होर जिन्नियां भी अपनियां फोर्सेस कम करदियां ने इंडिया दे विच, ओहदे विच भी साडे इदां दे जिहड़े ITI होल्डर्स ने उहनां लई पोस्टां निकलदियां ने, बल्क दे विच पोस्टां निक उहनां दे विच भी अकॉर्डिंग टू वैकेंसी पोस्टां निकलदियां ने, ओहदे
1: अच्छा
2: लई भी
1: जी,
2: अप्लाई कर सकदे ने बच्चे।
1: अच्छा जी,
2: हां जी, तां स्कोप बहुत ज्यादा है, तां इत्थे ये चीज जरूरी है कि बच्चियां दे विच नॉलेज प्लस स्किल दोनों चीजां दा होना बहुत जरूरी है।
1: हाँ
2: ते
1: जी,
2: एक थर्ड चीज कि बच्चियां नू अवेयरनेस होना बहुत जरूरी है कि केड़ी पोस्टां निकलियां हुईयां ने, केड़ियां स्टेट दियां या सेंटर गवर्नमेंट दियां पोस्टां निकलियां ने, या फिर किसी डिफेंस सर्विसेज दे विच, डिफेंस फोर्सेस दे विच पोस्टां निकलियां ने,
1: हाँ
2: तां
1: जी,
2: इहदे लई भी बच्चियां नू थोड़ा अप टू डेट रहना बहुत जरूरी है।
1: हाँ जी, हाँ जी, अच्छा एक गल मैडम दसो भी, जिस तरह आपां देखदे हां भी बहुत वड्डी गिणती दे विच ETT करी फिरदे ने अध्यापक बनण दे लई, इसी तरह जिहड़ा हैगा BEd करी कर रहे ने, BA MA अगे उचेरी पढ़ाई भी करदे ने,
2: हाँ जी
1: फिर भी वो धरने मुजहरे करदे रहिंदे आ नौकरियां लैण लई,
2: हाँ
1: इहदा
2: जी
1: मतलब ये खेतर सौखा नहीं हैगा जी इधर आउणा।
2: हाँ जी, ये खेतर सौखा भी जरूर है ते थोड़ा रास्ता भी कट है इहदा, ਅਸੀਂ
1: ਹਾਂ
2: ਕਹੀਏ
1: ਜੀ
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂ ਜੀ
2: ਰਸਤਾ ਵੀ ਘੱਟ ਹੈ ਤੇ
1: ਫਿਰ
2: ਉਹ
1: ਇੱਧਰ
2: ਵੀ
1: ਕੱਟ ਕਿਉਂ ਆਉਂਦੇ ਨੇ ਨੌਜਵਾਨ?
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: ਅੱਛਾ
2: ਅਸੀਂ
1: ਜੀ
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ,
1: ਹਾਂ
2: ਤਾਂ
1: ਜੀ
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ
1: ਅੱਛਾ
2: ਤੇ
1: ਜੀ
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ
1: ਹਾਂ
2: ਤੇ
1: ਜੀ
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ। ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: ਅੱਛਾ ਜੀ
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ
1: ਹਾਂ
2: ਹੈ
1: ਜੀ ਹਾਂ ਜੀ
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
1: ਠੀਕ ਹੈ
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
1: ਹਾਂ ਜੀ
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਸ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ
1: ਹਾਂ
2: ਅਸੀਂ
1: ਜੀ
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ, ਵੱਡੀਆਂ ਕੰਪਨੀਆਂ ਨੇ ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ
1: ਹਾਂ
2: ਜਿੱਦਾਂ
1: ਜੀ
2: ITI ਸੈਕਟਰ ਹੈ ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ
1: ਅੱਛਾ ਜੀ
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ
1: ਹਾਂ
2: ਸਾਨੂੰ ਉਹਦੇ
1: ਜੀ
2: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ
2: ਤਾਂ
1: ਜੀ
2: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਹਾਂ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ
2: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
2: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
1: ਅੱਛਾ ਜੀ
2: ਕਾਫੀ। ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ
2: ਤੇ
1: ਜੀ
2: ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ
1: ਹਾਂ
2: ਕਿ
1: ਜੀ
2: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ,
1: ਹਾਂ
2: ਠੀਕ
1: ਜੀ
2: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਿਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਜ਼ ਜੁਆਇਨ ਕਰਦੇ ਆ,
1: ਅੱਛਾ
2: ਬਟ
1: ਜੀ
2: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: ਅੱਛਾ ਜੀ
2: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
2: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
2: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
2: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
2: ਕਿ
1: ਜੀ
2: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: ਹਾਂ ਜੀ
2: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ
2: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ। ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
2: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
1: ਹਾਂਜੀ
2: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
2: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
1: ਹਾਂਜੀ
2: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
2: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
2: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ
2: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ ਹੈ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
2: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਜੀ, ਥੈਂਕ
1: ਹਾਂਜੀ,
2: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ద్వాపర రేడియో.
1: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ, ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
2: ਥੈਂਕ ਯੂ ਸ਼ਮੀ।
1: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਲਈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ, ਬੱਚੇ ਨੂੰ ਕਿਵੇਂ ਗਾਈਡ ਕਰਨ?
2: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਐਜ਼ ਅ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ। ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
1: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
2: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਜਾਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਮੈਂ ਬਣ ਨਹੀਂ ਸਕਿਆ, ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ ਦਸਵੀਂ ਤੱਕ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਕਿਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ ਹੈ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀਆਂ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ ਵਿਲ ਟੇਕ ਟਾਈਮ, ਉਹ ਤੁਸੀਂ ਆਫਟਰ 10 ਔਰ 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ।
1: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ, ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
2: ਬਿਲਕੁਲ,
1: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ, ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਅਤੇ ਟੀਚਰ ਹੈ, ਬੱਚਾ ਹੈ ਅਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ, ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
2: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਅਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ ਮੇਰੇ ਭਰਾ ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ,
1: ਬਿਲਕੁਲ
2: ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ,
1: ਫਿਰ
2: ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
1: ਬਿਲਕੁਲ ਸਹੀ।
2: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ, ਕੋਈ ਬੱਚਾ ਕਰ ਲੈਂਦਾ ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸ ਵਗੈਰਾ ਕਿਤੇ ਚਲਾ ਜਾਂਦਾ, ਉਸ ਤੋਂ ਬਾਅਦ ਫਿਰ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ
1: ਪੈਂਦੀ,
2: ਫਿਰ ਤਾਂ ਆ ਗਈ ਉਸ ਤੋਂ ਬਾਅਦ। ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
1: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਰਿਹਾ ਉਹ ਕਿਵੇਂ ਜ਼ਿੰਦਗੀ 'ਚ ਆਇਆ?
2: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ, ਕਹਿੰਦੇ ਜੀ ਬੋਰਡ ਦਾ ਪੇਪਰ ਹੈ ਅਤੇ ਇਹ ਤਾਂ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਵ। नौवीं। अच्छा, एक आदत शुरू तो भाई की पेपर रीडिंग नहीं, न्यूज़पेपर तुसी शुरू तो पढ़ते रहो, बुक्स वगैरह जीके की बुक्स हैगियां या होर कोई कंप्लीट
1: अच्छा
2: लिटरेचर की
1: अच्छा
2: बुक्स
1: अच्छा
2: हैगियां। ये हमेशा आदत साढ़े घर च सी कि मंथली एक मैगजीन साढ़े को आती सी, पेपर साढ़े को तीन लैंग्वेज के आते
1: ये
2: आते
1: प्लस
2: सी।
1: पॉइंट्स
2: ये प्लस पॉइंट,
1: बिल्कुल
2: ये ग्रूमिंग की जी मैं गल आख रहा
1: हाँ जी हाँ
2: सी, कि
1: ठीक है
2: तीन तीन लैंग्वेज के पेपर साढ़े घर से आते सी, हिंदी,
1: जी।
2: पंजाबी, इंग्लिश, तीन शुरू तो ही बचपन तो ही पढ़ते सी। ते फिर 9th 10th होया तो बायो च इंटरेस्ट चला गया कि चलो ठीक है बायो पढ़ के वेख लेंगे। 10th दे विच जदों क्लियर होया ते आई हैड प्रिपेयर्ड माई माइंड कि बायो लेनी है कि डॉक्टर जड़ा है बनना है, किसी ने थोपिया नहीं,
1: अच्छा,
2: सपना
1: ठीक है ठीक
2: पेरेंट्स
1: है।
2: का सीगा पर उदों थोपिया नहीं गया कि तुसी बनना है, उदों तक माइंड
1: आप
2: बन
1: भी
2: गया
1: उसी सोच अपना
2: बिल्कुल
1: इन्हों अपना सपना बना लिया ठीक
2: बिल्कुल कि बनना हैगा, मेडिकल ले
1: जी
2: ली,
1: जी जी
2: नाल थोड़ा मैथ्स इंटरेस्ट सी, नॉन मेडिकल वैसे ऑप्शनल रख ली
1: क्या
2: उदों।
1: बता मतलब तुसी ट्रैक छड्डिया कोई नहीं दोनों भी नाल ही रखिया
2: उन्होंने दिनों जो जेडे मेरे फ्रेंड से वो एनडीए का पेपर देने जा रहे थे,
1: हाँ
2: तो
1: जी
2: मैं
1: हाँ
2: कहा
1: जी
2: कि चलो पता नहीं डॉक्टर बनेंगे नहीं बनेंगे,
1: ठीक
2: पेपर
1: ठीक है नहीं
2: दे चुके थे कि एनडीए का पेपर भी देने चले गए।
1: हाँ जी
2: रब दी मेहर से दोवें जड़े हैं, वह प्रीलिम्स क्लियर हो गया था, डॉक्टरी का क्लियर हो गया।
1: क्या
2: उस
1: बात
2: वेले मतलब चीज़ा वही हैं कि जरूरी नहीं कि तुम दोवें एक साथ
1: सही
2: टेकअप
1: ट्रैक पे
2: करो,
1: जा रहे थे तुसी
2: बट तुसी जड़ा बच्चा उस स्टेज से होंगे 11वीं 12वीं की, वो सामने ये ऑप्शन होंगे ने बैंकिंग
1: जी।
2: के, जिस किसी लगता है कि बैंकिंग से जाना है वो कमर्स के थ्रू अपनी तैयारी उस तरह की कर सकता है, किसी लगता है सीए बनना हैगा मैं,
1: सारा
2: किसी लगता है
1: जोड़ा
2: इंजीनियरिंग करना है।
1: बिल्कुल
2: दैट इज द स्टेज जो 9th 10th के लिए अपना एक प्लेटफॉर्म तैयार करते हो, प्लस वन
1: बिल्कुल
2: के टेक ऑफ करते हो। उस
1: जी
2: तो
1: जी
2: बाद भावें सीए बनो, इंजीनियर बनो,
1: हाँ
2: टीचर
1: जी हाँ
2: बनो, अपने डॉक्टर बनो, आर्मी से जाओ, पुलिस से जाओ, वो ताड़ी जड़ी है उस वेले ताड़ा डिसीजन लेना जरूरी होंगे। तो दोनों जो मेरे क्लियर हो गए तो बेटर वॉज कि चलो ठीक सपना वो जाना सेगा
1: हाँ जी हाँ
2: मेडिकल
1: जी
2: दे, मेडिकल सब्जेक्ट ले लिया
1: बिल्कुल
2: पहले
1: बिल्कुल
2: अटैम्प्ट। और सिविल सर्विस इस करके बनया क्योंकि जिम्मे मैं दसिया से कि जीके शुरू तो अच्छी सी,
1: हाँ जी
2: पेपर रीडिंग बहुत चंगी एक आदत जो बच्चे च पै सकती होवे।
1: हाँ जी
2: और मैं अपना जो सिविल सर्विस का करियर, मैं टोटली मैं बिल्कुल नहीं कहूँगा कि मैं आफ्टर ग्रेजुएशन में सिविल सर्विस की तैयारी की थी, वह जरा बेस है थ्रू न्यूज़पेपर रीडिंग मेरा बचपन तो
1: शुरू
2: ही
1: तो बनया
2: तैयार
1: है
2: हो
1: बिल्कुल
2: चुका सेगा। एंड उस आदत के कारण जरा से सिविल सर्विस आंदा डिसीजन होया कि चलो ट्राई कर सकते हैं क्योंकि बेस
1: जी जी
2: चंगा
1: जी
2: बनया
1: जी
2: होया सेगा।
1: बिल्कुल ठीक है
2: तो किसी बच्चे को अगर सिविल सर्विस की तैयारी करनी है तो एक बहुत ही बेसिक स्टेप जरा प्रिलिमिनरी स्टेप मैं आखाँगा कि पेपर रीडिंग की आदत जो बाद च भी बन जाए, इवन वेन यू आर इन कॉलेज उदों भी बन जाए, तो बहुत ही चंगी आदत है।
1: जी
2: तुसी
1: जी
2: आस पास की अपनी सराउंडिंग्स नाल, देश दुनिया की खबरों तो भी तुसी रहिंदे हो,
1: अपडेटेड रहना
2: अपडेटेड रहिंदे हो, तुसी अपने शहर की खबरों तो भी अपडेटेड रहिंदे हो, तुहाडे
1: जी
2: शहर
1: जी
2: च की
1: बिल्कुल
2: हो रहा, तुहाडी कंट्री च की हो रहा, दुनिया च की हो रहा। एंड सिविल सर्विस से जाओ या ना जाओ बट एक इन्फॉर्म सिटीजन जरा तुसी उदे विच बन सकते हो।
1: बिल्कुल बिल्कुल हाँ जी वो पहली शर्त है वो तो चाहिए
2: बिल्कुल
1: चाहिए
2: बिल्कुल
1: उधर सिविल सर्विस के विच भी एन वधिया शाइनिंग कलर्स के नाल उधर अपीयर होए तो मुड़ के हुण तुसी बतौर सब डिविजनल मजिस्ट्रेट सेवावां दसूहा दे विच निभा रहे हो तो इसे करियर तो डा के बहुत दूर तक जाने वाला है तो ये जिहड़े बच्चे आ साडे भविख आ देश दा तुसी एक उहनां दे लई रोल मॉडल हो जदों तुहानूं मिलदे आ बच्चे भी तुहानूं मिलदे होणगे स्कूलां 'च तुसी जांदे हो जां कई वारी बच्चे तुहाडे कोल आउंदे ने किस तरहां दा तुहानूं ओवरऑल एक उहनां दा प्रभाव तुहाडे उत्ते पैंदा है कि ये जिहड़ी पीढ़ी आ ये किन्नी क जागरूक आ किन्ने क बच्चा जिहड़ा है किस लैवल ते खड़ा है लग जांदा पता कि ये जिहड़े मोस्टली कॉलेज गोइंग बच्चे आ स्कूल गोइंग बच्चे आ इन्हां दा कैलिबर कितने क खड़ा है अज दे देखा जावे ओवरऑल सिनेरियो जनरल
2: मैंने नहीं पता, मुझे इस तरह लगता है कि इंडिया के जीन्स कुछ इस तरह की गल है, जेनेटिक मटेरियल अपने देश का इस तरह का है कि बच्चे
1: जी
2: जड़े है इन्ने ज़्यादा टैलेंटेड ने, नवी जी पनीरी आप कहें
1: हाँ
2: नवी
1: जी हाँ जी
2: जनरेशन जी आ
1: हाँ
2: रही है
1: जी हाँ
2: वो
1: जी
2: इन्नी ज़्यादा टैलेंटेड है, उन्होंने देख के सानू लगता है कि उस उम्र से असी कुछ भी नहीं सके इन्हों के सामने, जो असी
1: क्या
2: इफ
1: बात
2: वी कैन ट्रैवल बैक इन टाइम से उन्होंने कंपेरिजन करिए असी कितने भी स्टैंड नहीं करा। बेसिकली अगेन सारी गल घूम फिर के उत्ते आ जाती है कि जे इस इन्हों बच्चों को प्रॉपर असी गाइडेंस देिए, उन्होंने प्रॉपर ग्रूम करिए, बच्चे कुछ भी कर सकते हैं।
1: जी।
2: अपना भारत देश सब तो दुनिया का नंबर वन देश बन सकता है जे बच्चे अपने टैलेंट का सही तरह यूज़ कर लैन। मैं
1: बिल्कुल
2: बच्चों को मिलता स्कूलों से भी मिलता कॉलेज से भी मिलता,
1: हाँ जी हाँ जी
2: बड़े हास्य वाली गल है, वो कहेंगे कि जी असी तो वांग बनना है। कई बच्चे जिहड़े सिविल की तैयारी शुरू करते हैं,
1: अच्छा जी
2: उन्होंने दिमाग से भी यही गल होंगी है। साढ़े भी दिमाग इनफैक्ट जो तो अं प्रिपेयर करे से यही गल होंगी कि डीसी बनाएंगे जी असी,
1: ठीक है जी बिल्कुल
2: सिविल्स
1: बिल्कुल
2: करके डीसी बनाएंगे। हूँ छोटा बच्चा कह रहा है कि मैं डीसी बनना, तो मैं कहा कोई गल नहीं बेटा तू पढ़ ले, ग्रूम अप कर ले, डिसेंट चाइल्ड बन जा, डीसी
1: हाँ
2: तो
1: डीसी ही
2: आपका
1: बन गए बस
2: डिसेंट बन जाएगा। कोई बड़ा बच्चा कोई आंदा है कॉलेज का, वो कहता जी असं डीसी बनना, मैं क्या तू बेटा चंगी पढ़ाई कर ले, चंगे अपने सारे सोसाइटी नाल जुड़, डिसेंट सिटीजन बन जा, डीसी आप पे बन जाना। सो बेसिकली डीसी बनना या सिविल सर्विस जाना एक एक बहुत ही एक मल्टी प्रॉन्ग चीज़ का एक प्रॉन्ग है। साढ़े को अगे करियर से इन्नी ऑप्शन ने, स्पोर्ट्स पर्सन ओलंपिक से तुम कुछ कर लो, असी देखिए 2016 के ओलंपिक के
1: हाँ जी हाँ
2: जेडे भी
1: जी
2: मेडलिस्ट है अज वो कितने पहुँच चुके हैं।
1: बिल्कुल बिल्कुल
2: थोड़ी जी
1: बिल्कुल
2: मेहनत करके तुसी अपने देश का नाम किन्ना अगे ले जा सकते हो। तुसी किसी नूं एक्टिंग का शौक होंगे, कोई बच्चा इस तरह का इनहेरेंट टैलेंट होंगे हैगा,
1: बिल्कुल
2: तुसी
1: बिल्कुल
2: एक्टिंग
1: हाँ जी
2: लाइन
1: हाँ
2: से
1: जी
2: चले जाओ। सिंगिंग का शौक है अपने ही एरिया च, किन्ने सिंगर तुहाडे थ्रू मैनूं पता
1: वाकई
2: लग
1: हाँ
2: गया
1: जी हाँ जी
2: सीगा।
1: बिल्कुल जी
2: तो किसी दे कोई भी टैलेंट हैगा जी वो एक्सप्लोर करे माइंड का, असी बिल्कुल 5 तो 10% आप एक्सप्लोर करते हैं, आप माइंड
1: हाँ
2: होर
1: जी
2: एक्सपेंड करके एक्सप्लोर करिए, तुसी कितने दे कितने पहुंच सकते हो किसी भी लाइन दे।
1: बिल्कुल सर बहुत वधिया लग रहा है गल्लां-बातां करके। आपां एक छोटा जिहा ब्रेक लवांगे, ब्रेक तो बाद फिर आपां हाजिर होवांगे। दोस्तों स्टे ट्यून्ड, खुश रहो, चेहरे ते एक मुस्कान बना के रखो ते सुनते रहो प्रोग्राम। आपां हुणे दोबारा तुहाडी सेवा च हाजिर हुंदे हां।
3: जलंधर पठानकोट राष्ट्रीय राजमार्ग पर स्थित दशमेश गर्ल्स कॉलेज चक अल्ला बख्श मुकेरियां जिला होशियारपुर का कैंपस 6 एकड़ जमीन में फैलिया हुआ है, जिस विच बीए, बीसीए, बीकॉम, बीबीए, बीएससी नॉन मेडिकल, बीएससी फैशन डिजाइनिंग, बीए, बीएड इंटरग्रेटेड कोर्स 4 साला, इस तो इलावा एमए हिस्ट्री, हिंदी, पंजाबी, म्यूजिक वोकल, पोलिटिकल साइंस, एमकॉम और पीजीडीसी कोर्स चल रहे हैं। विद्यार्थियों लिए आधुनिक ढंग तैयार केमिस्ट्री, फिजिक्स, बायोलॉजी, एसी कंप्यूटर लैब्स, आईसीटी, लैंग्वेज, मैथमेटिक्स, सोशियोलॉजी, म्यूजिक दी लैबोरेटरियां मौजूद हैं। मेरिटोरियस अते यूनिवर्सिटी पोजीशन लैन वाले विद्यार्थियों नूं मुफ्त पढ़ाई, वजीफे अते इनाम अते अनाथ विद्यार्थियों लई फीसां विच रियायतां दित्तियां जांदियां हन। विद्यार्थियों दे खेडण लई खो खो, वॉलीबॉल, बैडमिंटन, कबड्डी, गतका, एथलेटिक, बॉल बैडमिंटन ग्राउंड उपलब्ध हन। स्मार्ट क्लासेस दीआं सुविधावां दित्तियां जांदियां हन। लाइब्रेरी विच वख वख विषयां ते 52 जर्नल उपलब्ध हन। विद्यार्थियां हर साल यूनिवर्सिटी विच वधिया पोजीशनां हासिल कर रहियां ने। जोनल इंटर जोनल यूथ फेस्टिवल विच बेशुमार इनाम हासिल करते हुए कॉलेज ने होशियारपुर जिले विच सिक्ख्या दे खेतर दे नाल नाल सभ्यताक खेतर विच भी एक नवी पछाण बनाई।
1: हाँ जी दोस्तों स्वागत है एक बार फिर ब्रेक तो बाद। आपां गल्लां कर रहे हाँ सिक्ख्या ते रुजगार प्रोग्राम तहत बच्चों का बेहतर भविख किवें बने। तो साडे नाल स्टूडियो विच मौजूद ने डॉक्टर हिमांशु अग्रवाल जी IAS जो बतौर SDM दसूआ विच तैनात ने, ते बच्चों के भविख नूं लै के फिक्रमंद ने, चिंतित ने, ते उन्हां नूं बहुत वधिया उसारू सीधा दे रहे ने। और डॉक्टर साहब आपां जिवें पहलां गल कर रहे सीगे कि पेरेंट्स के प्रेशर नाल बच्चा करे कुछ, जां कई बार वह पीयर ग्रुप्स अपने नाल दे दोस्तां नूं देखा देखी कि ताए दी धी चली ते मैं भी क्यों रवां कली, ते अपने दोस्तां ने उधर कोई ज्वाइन कर लिया उधर चल जांदे आ। इह किदां दा फैसला बच्चे जिहड़ा इहदा प्रभाव पै सकदा उहनां ते?
2: कई बारी इन्हां गल्लां दा चंगा प्रभाव पैंदा हैगा बच्चों दे, कि कई बारी उहनूं कोई गाइडेंस देण वाला नहीं हुंदा, बट एक सपोर्ट सिस्टम तुहानू जे मिल जाता आइदर थ्रू पीयर ग्रुप और पेरेंट्स और टीचर्स, तो एक चंगे राह नूं तुर पैंदा जे वह पुल ऑफ कर सकता है। बट ये अल्टीमेट डिसीजन जो 11वीं च होंदा बच्चा, 16-17 साल का होंदा, आप टैलेंट की गल कर रहे थे बच्चों की,
1: हाँ जी हाँ जी,
2: अल्टीमेट डिसीजन ये बच्चे का है, उस 16 या 17 साल के बच्चे का है, मुंडे या कुड़ी का है, कि वो उस फील्ड नूं एक कहते इंसाफ दे पाऊगा जी जी राह तुर पाया है।
1: बिल्कुल
2: जे उन्होंने लगता है कि मैं इन्नी मेहनत कर सकता है या मैं इन्हों इंसाफ दे सकता है, वो बिल्कुल उस लाइन टो द लाइन जिन्होंने आप कहते हैं वो कर सकता है। जे उन्होंने लग रहा है कि मेरा इंटरेस्ट तो बिल्कुल ही दूसरी तरफ है, तो मैं सिर्फ देखा देखी आ रहा हूँ, उस वेले देखो अकेला डिसीजन लेना कई बच्चे लै भी लेंगे ने, बट उस वेले अगेन जे उन्होंने कोई कोई सीधे राह पा दे जिन्होंने आप कहते हैं कि सीधे राह पाना, पेरेंट टीचर कहते कि भाई दिस इज योर कैलीबर कैलीबर तुम ये कर सकते हो, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ
1: ਜੀ
2: ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ।
1: ਬਿਲਕੁਲ
2: ਇਹਦੇ ਵਿੱਚ
1: ਬਿਲਕੁਲ ਜੀ
2: ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ
1: ਹਾਂਜੀ
2: ਇੰਨਾ
1: ਹਾਂਜੀ
2: ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਆਪਣੇ ਜਿਹੜੇ ਵਿਦਿਆਰਥੀ ਹੈਗੇ ਆਪਣਾ, ਜਿਵੇਂ ਆਪਦਾ ਬੱਚਾ ਹੋਵੇ
1: ਹਾਂਜੀ ਬਸ
2: ਉਹ
1: ਉਹਦਾ ਹੀ
2: ਸਮਝ ਕੇ
1: ਚਾਹੀਦਾ
2: ਜੇ
1: ਹਾਂਜੀ
2: ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ
1: ਬਿਲਕੁਲ
2: ਰਹਿੰਦਾ, ਵਰਦਾਨ ਸਾਬਤ ਹੋ ਸਕਦਾ ਇਹ ਵਾਲੀ।
1: ਬਿਲਕੁਲ ਬਿਲਕੁਲ ਸਰ ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ, ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ। ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
2: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈਗਾ।
1: ਉਹਨਾਂ ਦੀ ਟ੍ਰੇਨਿੰਗ
2: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੀ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
1: ਹਾਂ ਇਹ ਨਹੀਂ ਹੈ ਤਾਂ ਵੀ ਉਹ ਹੈਗੇ,
2: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
1: ਤੋਂ ਬਾਅਦ ਹੈ ਕਿ ਹਸਤੀ ਮਿੱਟਦੀ ਨਹੀਂ
2: ਮਿੱਟਦੀ
1: ਹਮਾਰੀ,
2: ਇਹ
1: ਗੱਲ ਤੇ ਹੈਗੀ ਹੈ ਜੀ।
2: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
1: ਜੀ ਜੀ ਜੀ
2: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
1: ਬਿਲਕੁਲ ਬਿਲਕੁਲ,
2: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ 'ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਕਿਸੇ ਦੁਕਾਨ 'ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
1: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਜੀ ਹੰਨੀ ਆ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ
2: ਬਿਲਕੁਲ,
1: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
2: ਆਪਣੇ ਆਪ ਜੁਟਾ ਲੈਂਦਾ,
1: ਸਾਧਨ ਜੁਟਾ ਲੈਂਦਾ ਬਿਲਕੁਲ। ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
2: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
1: ਜੀ ਜੀ ਜੀ,
2: ਲਹਿਰੋਂ ਕੋ ਸ਼ਾਨ ਦੇਖ ਕਰ
1: ਜੀ
2: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
1: ਕਿਆ ਬਤਾ ਕਿਆ ਬਤਾ, ਵਾਹ ਜੀ ਵਾਹ।
2: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ,
1: ਜੀ
2: ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
1: ਮਤਲਬ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
2: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
1: ਜੀ ਜੀ ਜੀ,
2: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ, ठीक है,
1: जी
2: क्योंकि
1: जी जी
2: उदे बाद तुसी सारी उम्र अपने उम्र जड़ा है संभल के चलते हो कि पिछली बार
1: हाँ
2: मैं ये फेल आया सी इस कारण तो फेल होया सीगा,
1: कोशिश हो जाती
2: कॉशियस हो जाते बिल्कुल।
1: जी
2: फेलियर तो बाद जड़ा उठना हुंदा हैगा वो बहुत थोड़ा लाइफ
1: वो
2: है,
1: जरूरी है जी
2: वो स्टेप जे थोड़ा चंगा चला जाता है उस तो बाद थानू कोई नहीं रोक सकता। जो तो फेल हो गए बह जाओगे यू क्रिप करन लग जाओगे कि
1: हाँ
2: मैं तो
1: कर
2: फेल हो गया
1: लेंगे
2: जी, मैं हम कुछ नहीं कर सकता लाइफ दे विच, मैं वो छोड़
1: रब
2: दे इना
1: ने
2: मैं
1: ठीक
2: रब नूं दोष देता
1: नहीं
2: गुआंढियां नूं दोष देता इस तरह
1: किया
2: कर लिया, फिर उत्थे ही तुहाडा जिहड़ा है सारा खराब हो जाना फोकस। जे तुसी खड़े हो गए उस तो बाद फिर तो तुहानूं कोई रोक ही नहीं सकता।
1: बिल्कुल वो जरूरी है जी।
2: बिल्कुल
1: गिरते हैं शाह सवारी मैदाने जंग में,
2: बिल्कुल
1: वो तुम
2: बिल्कुल
1: क्या
2: बिल्कुल
1: गिरेंगे। ऐसा जरूरी है कि बंदा घट्टो घट तुरे तो सही, वो कोई हिम्मत ना रखे कि कल्पना चावला ने उन्हें लिखा कि फॉलो योर ड्रीम्स, अपनी कंध ते लेके ला लिया तो वाकई उन्हें ड्रीम फॉलो किया ते
2: बिल्कुल
1: स्टार की यात्रा की। तो ये जरूरी है जिहड़ा कोचिंग, एक आपां गल कर रहे सीगे कि जिहड़ी कोचिंग दी वो भी बहुत इंपॉर्टेंट नहीं है, बंदे नूं मैन टू मैन वो वेरी करती है, किसी नूं लोड़ है किसी नूं नहीं लोड़ है। फिर भी जिहड़े कोचिंग सेंटर्स है ये तो मशरूमिंग इन्हां दी इन्नी ज़्यादा हो रही है, इन्हें दी कोई सिग्निफिकेंस अपन नूं की लगती है जिहड़े।
2: कोचिंग एक भेड़ चाल बन चुकी है अज के
1: जी
2: जमाने
1: जी
2: दे।
1: जी जी
2: कोचिंग मैं कहना कई कई बच्चे इस तरह के होंगे ने कि उन्होंने कोचिंग की रिक्वायरमेंट हो जाती है कि बिना कोचिंग के असं पढ़ ही नहीं सकते, एंड दे आर डूइंग वंडर्स। कोटा है,
1: हाँ जी
2: हूँ
1: हाँ
2: तो
1: जी हाँ
2: दिल्ली
1: जी
2: एक हब
1: वो
2: बन
1: तो
2: गया है,
1: पूरा कोचिंग जंगल बन गया
2: वो
1: है।
2: उत्थे हब बन गया है, तो उत्थे जो बच्चे निकल रहे हैं काफ़ी सक्सेसफुली निकल रहे हैं।
1: जी
2: बट
1: जी
2: तुसी
1: जी
2: परसेंटेज वेखो उत्थे
1: जी
2: जो लख बच्चे जा रहे हैं तो 100 बच्चा निकलता है।
1: ओ जी बिल्कुल
2: ठीक है, ये चीज़ नू आपां 100 दी अचीवमेंट नू देखते हैं कि 100 बच्चा कोटा ने निकालता या दिल्ली ने
1: निकालता।
2: निकालता
1: हाँ
2: या कोई पर्टिकुलर शहर इस तरह का जिहड़ा 100 बच्चे हर साल निकाल रहा है, बट उत्थे परसेंटेज भी देखी जाए कि कहड़े बच्चे नहीं निकालते वो अगे की करते पए ने।
1: बिल्कुल
2: मेरा
1: सही
2: कंसर्न नहीं है कि वो बच्चे फेल हो रहे हैं, मेरा कंसर्न ये है कि फेल होने तो बाद उन्होंने उत्थे कोई काउंसलिंग उत्थे हो रही है
1: हाँ जी हाँ जी
2: कि वो बच्चे जड़े कि किसी कारणवश नहीं निकलते पे,
1: नहीं
2: अपने
1: निकल।
2: करियर च नहीं निकलते पे,
1: हाँ जी हाँ
2: कि
1: जी हाँ
2: वो फेल होने तो बाद अगे होर मेहनत करते ने, अगे होर ट्राई करते ने, अगे कितने कोई डाइवर्स फील्ड के विच चले जाते ने, डिस्पर्स हो
1: जी
2: जाते ने, कि
1: हाँ
2: वो उत्थे स्टक रह जाते हैं अपने करियर के अपने लाइफ के पॉइंट पे कि जी मैं तो हूँ निकलना ही है 6 7 साल 8 साल अपने भावे मैं खराब कर लवा।
1: जी
2: सो इस तरह के जो कोचिंग सेंटर ने उदों पेरेंट्स का अगेन फ्रेंड्स का पीयर ग्रुप का इवन
1: प्रेशर
2: को इवन कोचिंग सेंटर्स का रोल बन जाता है कि बच्चों ढंग ना गाइड करन, 3 4 साल हो गए नहीं निकलता पाया, एंड अगे लाइफ से या
1: जी
2: तो उन्होंने कहो कि एक टाइम लिमिट दे दो कि भाई इन्ना टाइम तू ट्राई कर ले निकलता,
1: हाँ
2: उस बाद अपना प्लान बी ते आ जाओ। एक प्लान बी होना लाइफ से हर चीज से वो
1: जरूरी
2: बहुत
1: है,
2: जरूरी हैगा,
1: एक बैकअप
2: एक
1: प्लान
2: बैकअप
1: जरूरी है।
2: जिवें
1: हाँ
2: तुहाडे
1: जी
2: स्टूडियो च बैकअप प्लान तुहाडे हर चीज का हुंदा हैगा,
1: बैकअप
2: वो बैकअप प्लान लाइफ च होना भी बहुत जरूरी है कि
1: प्लान
2: कितने कोई
1: बिल्कुल
2: स्टक कर गए तो तुसीं प्लान बी ते आ जाओ। तो मेरा
1: जी जी
2: कंसर्न यही है कि जो कोचिंग सेंटर से तुसीं जा रहे हो कोचिंग के बावजूद भी कुछ परसेंटेज 99% तुसीं सक्सेसफुल नहीं रहोगे,
1: हाँ जी
2: 1% ही तुहाडा सक्सेस चांसेस हैगे।
1: जी
2: उस तो बाद अपना जिहड़ा प्लान बी जरूर अपने नाल रखना चाहिए है, या तो पढ़ाई के नाल नाल तुसीं कोई जॉब ज्वाइन कर लो या तुसीं अपना कोई नाल साइड बिजनेस शुरू कर सकते हो। अजकल मेक इन इंडिया स्टार्टअप इंडिया इस तरह के काफ़ी
1: सारे आ
2: जिहड़े
1: रहे हैं,
2: प्रोग्राम बनते पए ने,
1: बड़े अच्छे
2: तुसीं
1: प्रोग्राम हैं।
2: एंटरप्रेन्योरशिप में जाके काफ़ी चंगा इन्वेस्टमेंट दे अजकल साधन बन गए ने, तुसीं
1: जी
2: नाल
1: जी
2: नाल कर सकते हो, नाल नाल अपने ड्रीम नूं अचीव करन दा भी जिहड़ा है अटैम्प्ट कर सकते हो।
1: बिल्कुल
2: बट
1: बिल्कुल,
2: फेल हो गए, फेल होने तो बाद तुसीं ना उठे फिर उत्थे तुहाडा करियर जिहड़ा
1: क्योंकि
2: खत्म है।
1: जिहड़ा फेल हो के फेल पास होना तो जिंदगी का एक

0: ट्रेनिंग देनी है।
1: फिर गल ही खत्म हो जाती है,
0: सारी मैं कहना सारी गल्लां दा अपना सार यही है
1: यही है
0: कि जदों
1: बिल्कुल
0: बच्चा वध रहा उग रहे हैं, पौधा उगदा हुंदा है, बच्चा
1: बिल्कुल।
0: उग रहा हैगा,
1: हाँ जी हाँ
0: उदों
1: जी
0: आपां उन्हूं प्रॉपर खाद देती, पानी लाता,
1: बिल्कुल
0: उहदा
1: बिल्कुल जी
0: ध्यान
1: बिल्कुल
0: लाता, ट्री गार्ड लाता,
1: बिल्कुल
0: ओ बच्चे ने अपने आप ही एक वधिया जड़ा बूटा है वो बन जाना हैगा। उस तो
1: अगे
0: बाद उन्हें आप ही अपनी केयर कर लेनी।
1: बिल्कुल सही जी, बहुत वधिया सर। आखिर विच जाते जाते तुसी कोई पेरेंट्स नू बच्चों नू साडे सुनने वाले दोस्त जिहड़े ने उन्हां नू कोई मैसेज देना चाहो?
0: मेरा मैसेज बस यही है कि पेरेंट्स जिहड़े साडा टाइम ही, मैं इस तरह ज़्यादा उम्र नहीं हैगी मेरी,
1: जी
0: 15-20 साल पहला जिहड़ा सिस्टम सीगा कि बच्चे बहुत ज़्यादा अटैच हुंदे सीगे पेरेंट्स नाल, मोबाइल, इंटरनेट, फेसबुक, ये सब चीज़ां नहीं हुंदियां सीगियां।
1: जी
0: असीं आ के स्कूल तो बाद पेरेंट्स नाल गल्लां करदे सीगे, उहनां नूं दसदे हुंदे सी कि मम्मी अज साडे नाल स्कूल दे विच ए होया, साडे फ्रेंड्स ने ए
1: जी
0: कीता, साडे टीचर्स ने ए कीता। वो जिहड़ी एक प्रथा हैगी साडे देश की, वो खत्म नहीं होनी चाहिए। हुण बच्चे
1: बिल्कुल
0: अजकल आंदे ने या तो वीडियो गेम ते लग जाणगे, फेसबुक, सारयां दे फेसबुक दे विच अकाउंट हैगे, मोबाइल दे गेम्स,
1: वो एक हाँ बिल्कुल जी
0: मोबाइल्स ते लग जाणगे। पेरेंट्स नूं चाहीदा हैगा कि अपने बच्चों नूं घट्टो घट 1 या 1.5 घंटा रोज़ देन, उन्हां नूं पुछन कि तेरा दिन अज किवें लंघिया, कि स्कूल दे विच
1: जी
0: की होया, भावें
1: बिल्कुल
0: तुहानूं नॉलेज है या नहीं है। मैं मेडिकल च सी,
1: हाँ
0: मेरी
1: जी
0: मम्मी मैनूं पुछदे हुंदे सीगे कि अज तेरा मेडिकल कॉलेज च की गया, की कीता, की चीरा
1: ठीक
0: फाड़ी कीती,
1: हाँ जी हाँ जी
0: ये भी
1: ठीक
0: मैं
1: है,
0: उन्हां
1: क्या
0: नूं दसदा हुंदा सीगा। तो इस
1: बात
0: तर्हां
1: है
0: दा जदों तुहाडा कनेक्ट एस्टैबलिश हो जाना है, टेक माई वर्ड, तुहानूं पूरी लाइफ, पूरे करियर अपने बच्चे की चिंता करन की लोड़ नहीं है। और
1: जी
0: जदों
1: जी
0: वड्डा भी हो जाऊगा तुहानूं दसूगा कि मम्मी मैं अज ये कीता, दसो तुहाडा क्या, तुहाडा कनेक्ट भी बना रहूगा, तुहाडा प्यार भी बना रहूगा, तो बच्चा भी तुहाडा जिहड़ा है वो बहुत अगे उहदा करियर शेप होगा।
1: बिल्कुल जी बिल्कुल। डॉक्टर साहब बहुत मज़ा आया अज सारियां गल्लां करके, बहुत ही वधिया जिहड़े विचार ने दोस्तां नाल सांझे कीते, बहुत खुशी हुई। तो
0: थैंक यू शम्मी जी, थैंक यू।
1: दोस्तों अज आपां ने गल्लां कीतियां, तुसीं सुन रहे सी डॉक्टर हिमांशु अग्रवाल जी IAS SDM दसूहा जी दे विचार आपां सुने अज। ते बहुत बहुत शुक्रिया सर एक बार फिर दुआबा रेडियो वालों, ते इसी तरह ही आपां दुआवां करांगे साडे दोस्त इसी तरह सुनते रहन, ते प्लीज़ शेयर इट, लाइक इट, ते बहुत जल्दी आपां फिर हाजिर होवांगे एक नवे प्रोग्राम के नाल, नवी शख्सियत के नाल। धन्यवाद बहुत बहुत, ते मुस्कुराते रहो, खुश रहो, रब रखा।
2: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਫਿਰ ਤੋਂ ਇੱਕ ਵਾਰ। ਜ਼ਿੰਦਗੀ ਨਾਮਾ ਹਾਲ ਦੁਨੀਆ, ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਦੋਸਤੋ ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਕੱਲ੍ਹ ਜਿੱਥੇ ਛੱਡ ਕੇ ਗਏ ਸੀ ਉੱਥੋਂ ਹੀ ਅਗਲੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਸਟੂਡੀਓ ਦਾ ਨੰਬਰ +358 44976 1962 ਉਸੇ ਤਰ੍ਹਾਂ ਹੀ ਜਿਹੜਾ ਸੇਮ ਹੀ ਨੰਬਰ ਆ ਫਿਲਨਰ ਦਾ, ਤੇ ਸਟੂਡੀਓ ਦੇ ਵਿੱਚ ਕਾਲ ਕਰਕੇ ਤੁਸੀਂ ਆਪਣਾ ਯੋਗਦਾਨ ਪਾ ਸਕਦੇ ਹੋ ਤੇ ਗੱਲਬਾਤ ਦੇ ਵਿੱਚ ਜਿਹੜਾ ਵਾਧਾ ਕਰ ਸਕਦੇ ਹੋ। ਤੇ ਹੁਣ ਤੋਂ ਲੈ ਕੇ ਤਕਰੀਬਨ 2 ਸਵਾ 2 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੇ ਵਿੱਚ ਸ਼ਮੂਲੀਅਤ ਤੁਹਾਡੇ ਨਾਲ ਵੀ ਜਿਹੜੀ ਜਾਰੀ ਰਹੇਗੀ। ਤੇ ਨਾਲ ਦੀ ਨਾਲ ਦੋਸਤੋ ਪ੍ਰੋਗਰਾਮਾਂ ਨੂੰ ਸੁਣਨ ਦੇ ਲਈ ਦੁਆਬਾ ਰੇਡੀਓ ਦਾ ਜਿਹੜਾ ਯੂਟਿਊਬ, ਨਾਲ ਦੀ ਨਾਲ ਐਪ, ਵੈਬਸਾਈਟ ਤੇ ਫੇਸਬੁੱਕ, ਚਾਰੇ ਮਾਧਿਅਮਾਂ ਦੇ ਉੱਤੇ ਤੁਸੀਂ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਐਪ ਦੇ ਉੱਤੇ ਜਿਹੜੇ ਦੋਸਤ ਸੁਣਦੇ ਆ ਉਹਨਾਂ ਦਾ ਵੀ ਸ਼ੁਕਰੀਆ, ਧੰਨਵਾਦ ਹੈ। ਤੇ ਉਹਨਾਂ ਦੇ ਲਈ ਜਿਹੜੀ ਨਵੀਂ ਐਪ ਹੈ ਉਹ ਜਲਦ ਹੀ ਅਵੇਲੇਬਲ ਹੋ ਜਾਣੀ ਹੈ ਤੁਹਾਡੇ ਲਈ, ਜਿਹੜਾ ਕਹਿ ਸਕਦੇ ਹਾਂ ਕਿ ਉਹ ਕੰਮ ਜਿਹੜਾ ਪੜਦੇ ਤੇ ਪਿੱਛੇ ਚੱਲ ਰਿਹਾ ਤੇ 1-2 ਦਿਨਾਂ ਦੇ ਵਿੱਚ ਹੀ ਤੁਹਾਡੇ ਹਵਾਲੇ ਐਪ ਜਿਹੜੀ ਹੋ ਜਾਏਗੀ। ਤੇ ਉਹਦੇ ਵਿੱਚ ਜਦੋਂ ਲਾਈਵ ਪ੍ਰੋਗਰਾਮ ਚੱਲਦੇ ਆ ਨਾਲ ਦੀ ਨਾਲ ਲਾਈਵ ਵੀ ਦਿਖੇਗਾ ਕਿ ਲਾਈਵ ਪ੍ਰੋਗਰਾਮ ਹੈ, ਆਡੀਓ ਵੀਡੀਓ ਦੋਵੇਂ ਰੂਪ ਦੇ ਵਿੱਚ ਕਲਿੱਕ ਕਰਕੇ ਤੁਸੀਂ ਸੁਣ ਸਕਦੇ ਹੋ। ਤੇ ਉਮੀਦ ਕਰਦੇ ਆ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਅੱਜ 18 ਅਗਸਤ 2026 ਦਾ ਦਿਹਾੜਾ ਹੈ ਤੇ ਮੰਗਲਵਾਰ ਵਾਲਾ ਦਿਨ ਹੈ ਜਿਸ ਦੇ ਵਿੱਚ ਆਪਾਂ ਸਾਮਰਾਜੀ ਢਾਂਚੇ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਖਬਰਾਂ, ਅੱਜ ਦਾ ਵਿਚਾਰ, ਹੋਰ ਸਾਰੀਆਂ ਸਿਲਸਿਲੇ ਦੇ ਵਿੱਚ ਗੱਲਾਂ ਬਾਤਾਂ ਕਰਦੇ ਹਾਂ। ਤੇ ਸਮਾਂ ਤੇ ਸਥਿਤੀ ਤੁਹਾਨੂੰ ਪਤਾ ਹੀ ਹੈ, ਫਿਨਲੈਂਡ ਦੇ ਮੁਤਾਬਕ ਇਸ ਵਕਤ ਸ਼ਾਮ ਦੇ ਘੜੀਆਂ ਦੇ ਉੱਤੇ ਐਗਜੈਕਟਲੀ 7:11 ਦਾ ਸਮਾਂ ਹੈ ਤੇ ਭਾਰਤ ਦੇ ਵਿੱਚ ਰਾਤ ਦੇ 9:41 ਹੋ ਗਏ ਹੈ। ਤੇ ਮਨਦੀਪ ਜੱਸੀ ਜੀ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ, ਗੁਰੀਮਾਨ ਜੀ ਸਤਿ ਸ਼੍ਰੀ ਅਕਾਲ ਲਿਖ ਰਹੇ ਨੇ ਤੇ ਮੁਕੱਦਰ ਸਿੰਘ ਔਲਖ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਰਾਜਨ ਸੈਣੀ ਸਾਹਿਬ ਸਾਡੇ ਵੱਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ ਆਪਣੇ, ਸੋਰੀ ਗੁਰੀਮਾਨ ਸਾਹਿਬ ਤੇ ਰਾਜਨ ਸੈਣੀ ਸਾਹਿਬ ਲਾਈਕ ਨੰਬਰ 1 ਕਹਿੰਦੇ ਜੀ, ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਸਮੂਹਿਕ ਰੂਪ ਦੇ ਵਿੱਚ ਸਾਰੇ ਦੋਸਤਾਂ ਨੂੰ। ਤੇ ਗੁਰੀਮਾਨ ਸਾਹਿਬ ਕਹਿੰਦੇ ਨਾ ਨਾ ਨਾ ਜੀ, ਪਹਿਲਾ ਲਾਈਕ ਮੇਰਾ ਜੀ, ਵੀਡੀਓ ਸ਼ੁਰੂ ਹੋਣ ਦੇ ਉੱਤੇ ਪਹਿਲਾਂ ਦਾ ਜਿਹੜੇ ਰਾਜਨ ਸੈਣੀ ਸਾਹਿਬ ਵੱਡੇ ਵੀਰ ਜੀ ਕਹਿੰਦੇ, ਤੇ ਸਾਰੇ ਇੱਕੋ ਇੱਕ ਨੰਬਰ ਦੇ ਉੱਤੇ ਹੋ ਤੁਸੀਂ ਦੋਸਤੋ। ਇਕਬਾਲ ਮਾਂਗੜ ਜੀ ਨੂੰ, ਸਿਕੰਦਰ ਸਿੰਘ ਔਜਲਾ ਸਾਹਿਬ ਨੂੰ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ। ਸੈਣੀ ਸਾਹਿਬ ਕਹਿੰਦੇ ਆ ਠੀਕ ਹੈ ਜੀ, ਗੁਰੀਮਾਨ ਵੀਰ ਜੀ ਮੰਨ ਲੈਂਦੇ ਆ। ਤੇ ਲਓ ਦੋਸਤੋ, ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ, ਤੇ ਗੱਲਾਂ ਬਾਤਾਂ ਕੁਝ ਮੈਂ ਸੋਚ ਵੀ ਵਿਚਾਰ ਵੀ ਰਿਹਾ ਸੀ, ਉਹਦੀ ਵੀ ਸਾਂਝ ਅੱਗੇ ਜਾ ਕੇ ਪਾਉਂਦੇ ਹਾਂ। ਖਾਸ ਕਰਕੇ ਜਦੋਂ ਰਸਮਾਂ ਦੀ ਗੱਲ ਆਉਂਦੀ ਹੈ ਜਾਂ ਸਿੱਖਿਆ ਤੋਂ ਪਰੇ ਦੀ ਗੱਲ ਆਉਂਦੀ ਹੈ ਜਾਂ ਸਮਾਜਿਕ ਸਿੱਖਿਆ ਦੀ ਅਸਲ ਜ਼ਰੂਰਤ ਦੀ ਗੱਲ ਆਉਂਦੀ ਹੈ, ਉਹਦੇ ਬਾਰੇ ਮੈਂ ਗੱਲਬਾਤ ਕਰਨ ਦੀ ਅੱਜ ਕੋਸ਼ਿਸ਼ ਕਰਾਂਗਾ। ਇਸੇ ਕਰਕੇ ਜਿਹੜਾ ਅੱਜ ਟਾਈਟਲ ਵੀ ਦਿੱਤਾ ਸੀ ਕਿ ਅਸੀਂ ਜਾਨਵਰਾਂ ਜਾਂ ਇਨਸਾਨ ਆ, ਉਹਦੇ ਵਿੱਚ ਆਪਾਂ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ, ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਨਾਲ ਨਾਲ ਤੇ ਦੇਸ਼ ਭਰ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹਾਂ। 20-25 ਮਿੰਟ ਤੱਕ ਤੁਹਾਡੇ ਲਈ ਜਿਹੜਾ ਫੋਨ ਲਾਈਨਾਂ ਓਪਨ ਜਿਹੜੀਆਂ ਕਰ ਦਿੱਤੀਆਂ ਜਾਣਗੀਆਂ। ਤੇ ਅੱਜ ਦਾ ਵਿਚਾਰ ਜਿਹੜਾ ਹੈਗਾ, ਕਹਿੰਦੇ ਵਸਤੂ ਸ਼ਾਸਤਰ ਵੀ ਵਹਿਮ ਭਰਮ ਵਾਂਗ ਇੱਕ ਅੰਧ ਵਿਸ਼ਵਾਸ ਹੈ, ਤੇ ਜਿਸ ਦੇ ਮੱਕੜ ਜਾਲ ਦੇ ਵਿੱਚ ਜ਼ਿਆਦਾ ਪੜ੍ਹੇ ਲਿਖੇ ਤੇ ਅਮੀਰ ਲੋਕ ਵੀ ਫਸ ਸਕਦੇ ਹੈ ਤੇ ਫਸਦੇ ਨੇ। ਦੂਸਰੇ ਪਾਸੇ 18 ਅਗਸਤ 1926 ਦਾ ਦਿਹਾੜਾ ਜਦੋਂ ਪ੍ਰੋਫੈਸਰ, ਕਵੀ ਤੇ ਲੇਖਕ ਹਰਭਜਨ ਸਿੰਘ ਉਹਨਾਂ ਦਾ ਜਨਮ ਹੁੰਦਾ ਹੈ, ਤੇ 1945 ਦੇ ਵਿੱਚ ਨੇਤਾ ਸੁਭਾਸ਼ ਚੰਦਰ ਦੀ ਹਾਦਸੇ ਦੇ ਵਿੱਚ ਸੰਭਾਵੀ ਮੌਤ ਹੋ ਜਾਂਦੀ ਹੈ, ਤੇ ਆਖਰੀ ਵਾਰ ਉਹਨਾਂ ਨੂੰ ਵੇਖਿਆ ਗਿਆ। 1945 ਦੇ ਵਿੱਚ ਦੇਸ਼ ਭਗਤ ਕੌਸ਼ਲ ਕੁਮਾਰ ਬਲੀਆ ਉੱਤਰ ਪ੍ਰਦੇਸ਼ ਨੂੰ ਰਾਬਤਾ ਥਾਣੇ ਦੇ ਵਿੱਚ ਝੰਡਾ ਲਹਿਰਾਉਣ ਦੇ ਸਮੇਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ, ਤੇ 2008 ਦੇ ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ਰਫ਼ ਨੂੰ ਜਿਹੜਾ ਸੀਗਾ ਵਿਰੋਧੀ ਧਿਰ ਦੇ ਦਬਾਅ ਦੇ ਤਹਿਤ ਅਸਤੀਫਾ ਦੇਣਾ ਪੈ ਗਿਆ ਸੀ। ਵਾਸਤੂ ਸ਼ਾਸਤਰ, ਕੁਝ ਲੋਕ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਕਰਦੇ ਆ, ਕੁਝ ਨਹੀਂ ਕਰਦੇ ਆ, ਤੇ ਉਹਦਾ ਥੋੜਾ ਜਿਹਾ ਜ਼ਿਕਰ ਕਰਕੇ ਅੱਗੇ ਵੱਧਦਿਆਂ, ਕਹਿੰਦੇ ਪੁਰਾਤਨ ਭਾਰਤੀ ਗਿਆਨ ਦੀ ਉਹ ਸ਼ਾਖਾ ਜੋ ਕਿ ਦੱਸਦੀ ਹੈ ਕਿ ਇਮਾਰਤਾਂ ਦੀ ਉਸਾਰੀ ਕਿਹੜੇ ਨਿਯਮਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤੀ ਜਾਂਦੀ ਹੈ। ਹਰ ਨਿਯਮ ਦੇ ਨਾਲ ਕੋਈ ਨਾ ਕੋਈ ਅੰਧ ਵਿਸ਼ਵਾਸ ਜੋੜਿਆ ਗਿਆ। ਘਰ ਦੇ ਦਰਵਾਜ਼ੇ, ਸੌਣ ਵਾਲੇ ਕਮਰੇ, ਰਸੋਈ, ਬਾਥਰੂਮ, ਪਖਾਣੇ, ਅਲਮਾਰੀਆਂ ਕਿਹੜੀ ਦਿਸ਼ਾ ਦੇ ਵਿੱਚ ਹੋਣ, ਇਹ ਸਭ ਕੁਝ ਪੁੱਛ ਗਿੱਛ ਕੇ ਕੀਤਾ ਜਾਂਦਾ। ਅਜਿਹੇ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਉੱਤੇ ਘਰ ਦੇ ਵਿੱਚ ਕਲੇਸ਼, ਪੈਸੇ ਧੇਲੇ ਦੀ ਕਮੀ, ਬਿਮਾਰੀ ਦੇ ਜਿਹੜਾ ਰੋਗੀ ਹੋਣ ਦਾ ਜਿਹੜਾ ਲਗਾਤਾਰਤਾ ਦੇ ਵਿੱਚ ਵਿਸ਼ਵਾਸ, ਅੰਧ ਵਿਸ਼ਵਾਸ ਜੋੜੇ ਗਏ ਨੇ। ਵਾਸਤੂ ਦਾ ਭਾਵ ਹੈ ਵਾਸ ਹੁੰਦਾ, ਜਿਸ ਦਾ ਅਰਥ ਹੈ ਕਿ ਰਿਹਾਇਸ਼, ਜਗ੍ਹਾ ਦੇ ਵਿੱਚ ਨਿਵਾਸ। ਵਾਸਤੂ ਪ੍ਰਾਚੀਨ ਜਿਹੜਾ ਭਾਰਤੀਆਂ ਦੀ ਇਮਾਰਤ ਸਾਜੀ ਕਲਾ ਦਾ ਨਾਂ ਹੈ। ਸਾਡੇ ਪੁਰਖਿਆਂ ਨੇ ਦਿਮਾਗਾਂ ਦੀ ਜਿਹੜੀ ਵਰਤੋਂ ਕਰਦਿਆਂ ਹੋਇਆਂ ਮੰਦਰਾਂ ਦੇ ਗੁੰਬਦ, ਮੀਨਾਰ, ਸ਼ਾਹੀ ਮਹਿਲ, ਕਿਲੇ, ਹਵੇਲੀਆਂ ਅਦਭੁਤ ਢੰਗ ਦੇ ਨਾਲ ਬਣਾਏ। ਮੀਨਾਕਾਰੀ ਵੀ ਕਮਾਲ ਦੀ ਕੀਤੀ, ਤੇ ਅੱਜ ਨਾ ਸਿਰਫ ਅਨਪੜ੍ਹ ਲੋਕ ਸਗੋਂ ਪੜ੍ਹੇ ਲਿਖੇ ਤੇ ਅਮੀਰ ਜ਼ਿਆਦਾ ਵਸਤੂ ਸ਼ਾਸਤਰ ਦੇ ਅੰਧ ਵਿਸ਼ਵਾਸ ਦੇ ਜਾਲ ਦੇ ਵਿੱਚ ਫਸੇ ਹੋਏ ਹੈ। ਵਾਸਤੂ ਸ਼ਾਸਤਰ ਦੇ ਉੱਪਰ ਅਨੇਕਾਂ ਕਿਤਾਬਾਂ ਨੇ ਲਿਖੀਆਂ ਗਈਆਂ, ਲਿਖ ਵੀ ਰਹੇ ਨੇ ਜਾਂ ਜਾ ਵੀ ਚੁੱਕੀਆਂ ਨੇ। ਹਜ਼ਾਰਾਂ ਹੀ ਵੈਬਸਾਈਟਾਂ ਉਪਲਬਧ ਨੇ। ਕਈ ਵਹਿਮੀ ਲੋਕ ਅਜਿਹੇ ਵੀ ਨੇ ਜਿਹੜੇ ਆਪਣੇ ਘਰ ਦਾ ਢਾਂਚਾ ਜਿਹੜਾ ਬਦਲਣ ਦੇ ਵਿੱਚ ਇੰਨਾ ਖਰਚ ਕਰ ਦਿੰਦੇ ਹੈ ਕਿ ਬਾਅਦ ਦੇ ਵਿੱਚ ਉਹਨਾਂ ਦੇ ਪੱਲੇ ਕੱਖ ਨਹੀਂ ਰਹਿੰਦਾ। ਜੋ ਹੁੰਦਾ ਹੈ, ਕੁੱਲੀ ਨੂੰ ਵੀ ਅੱਗ ਲਾ ਕੇ ਬਹਿ ਜਾਂਦੇ ਹੈ ਮਹਿਲਾਂ ਨੂੰ ਦੇਖ ਦੇਖ, ਤੇ ਉਸ ਪੈਸੇ ਦੇ ਵਿੱਚ ਇੱਕ ਨਵਾਂ ਮਕਾਨ ਬਣ ਸਕਦਾ ਹੈ। ਦੁੱਖ ਸੁੱਖ, ਨਫ਼ਾ ਨੁਕਸਾਨ ਵਗੈਰਾ ਜ਼ਿੰਦਗੀ ਦਾ ਹਿੱਸਾ ਨੇ, ਇਹ ਆਉਣੇ ਨੇ, ਤੇ ਜ਼ਿੰਦਗੀ ਦੇ ਵਿੱਚ ਚੈਲੰਜ ਜਿਹੜੇ ਨੇ ਉਹ ਮਨਜ਼ੂਰ ਕਰਨੇ ਪੈਣੇ ਆ, ਇਹਨੂੰ ਹੀ ਜ਼ਿੰਦਗੀ ਕਹਿੰਦੇ ਆ। ਵਾਸਤੂ ਸ਼ਾਸਤਰ ਜੇ ਹਰ ਮਰਜ਼ ਦੀ ਦਵਾਈ ਹੁੰਦਾ ਤਾਂ ਸੰਸਾਰ ਦੇ ਵਿੱਚ ਨਾ ਕੋਈ ਬਿਮਾਰ ਹੁੰਦਾ ਤੇ ਨਾ ਕੋਈ ਮਰਦਾ। ਨਵਾਂ ਘਰ ਬਣਾਉਣ ਤੋਂ ਪਹਿਲਾਂ ਆਰਕੀਟੈਕਟ ਦੀ ਸਲਾਹ ਲੈਣੀ ਚੰਗੀ ਹੈ, ਕਿਉਂਕਿ ਨਕਸ਼ਾ ਪਾਸ ਕਰਾ ਲੈਣਾ ਚਾਹੀਦਾ ਹੈ, ਪਰ ਘਰ ਨੂੰ ਵਾਸਤੂ ਸ਼ਾਸਤਰ ਦੇ ਹਿਸਾਬ ਦੇ ਨਾਲ ਜਿਹੜਾ ਤੜਵਾਉਣਾ ਅਕਲਮੰਦੀ ਨਹੀਂ। ਵਾਸਤੂ ਸ਼ਾਸਤਰ ਦੇ ਵਿੱਚ ਦਰਜ ਹੈ ਕਿ ਬ੍ਰਾਹਮਣ ਨੂੰ ਚਿੱਟੀ ਮਿੱਟੀ ਵਾਲੀ ਜ਼ਮੀਨ ਦੇ ਉੱਪਰ, ਛਤਰੀ ਨੂੰ ਲਾਲ ਮਿੱਟੀ ਉੱਤੇ, ਵੈਸੀਆਂ ਨੂੰ ਜਿਹੜਾ ਪੀਲੀ ਦੇ ਉੱਤੇ, ਤੇ ਸ਼ੂਦਰ ਨੂੰ ਕਾਲੀ ਮਿੱਟੀ ਵਾਲੀ ਜ਼ਮੀਨ ਦੇ ਉੱਤੇ ਹੀ ਮਕਾਨ ਕਹਿੰਦੇ ਬਣਾਉਣਾ ਚਾਹੀਦਾ ਹੈ। ਮਤਲਬ ਕਿ ਇਹਨਾਂ ਦੇ ਵਿੱਚ ਵੀ ਵਰਨਾ ਦੀ ਵੰਡ ਕਰ ਦਿੱਤੀ, ਊਚ ਨੀਚ ਦਾ ਪਾੜਾ ਇਹਦੇ ਵਿੱਚ ਵੀ ਪਾ ਦਿੱਤਾ। ਜਿਵੇਂ ਕਿ ਬਾਹਰਲੇ ਮੁਲਕਾਂ ਦੇ ਵਿੱਚ, ਚਲੋ ਗੋਰਿਆਂ ਨੇ ਤਾਂ ਉਸ ਤਰ੍ਹਾਂ ਦੀਆਂ ਕਲੋਨੀਆਂ ਬਣਾ ਦਿੱਤੀਆਂ ਜੋ ਕਹਿ ਸਕਦੇ ਹਾਂ ਕਿ ਕ੍ਰਿਮੀਨਲ ਹੈਗੇ ਨੇ ਕੁਝ ਲੋਕ, ਹਰ ਵੇਲੇ ਉਹਨਾਂ ਦਾ ਕੰਮ ਹੀ ਹੈ ਇਹੋ ਕੁਝ ਹੀ ਕਰੀ ਜਾਣਾ, ਲੁੱਟਾਂ ਖੋਹਾਂ ਕਰਨੀਆਂ ਜਾਂ ਨਸ਼ਾ ਵਗੈਰਾ ਕਰਦੇ ਨੇ। ਬਕਾਇਦਾ ਉਹਨਾਂ ਨੂੰ ਕੋਡ ਕਲਰ ਕੋਡ ਦਿੱਤਾ ਹੋਇਆ, ਉਹ ਇਮਾਰਤਾਂ ਕੁਝ ਇਲਾਕੇ ਮਤਲਬ ਕਿ ਸ਼ਹਿਰਾਂ ਦੇ ਵਿੱਚ ਤੁਹਾਨੂੰ ਦਿਖਦੇ ਆ, ਉਹ ਥੋੜੇ ਜਿਹੇ ਸ਼ਹਿਰ ਤੋਂ ਬਾਹਰ ਉਸਾਰੇ ਗਏ ਨੇ ਇਹਨਾਂ ਮੁਲਕਾਂ 'ਚ, ਯੂਰੋਪੀਅਨ ਮੁਲਕਾਂ 'ਚ ਵੀ। ਪਰ ਉਹ ਇਹ ਨਹੀਂ ਕਿ ਮਤਲਬ ਕਿ ਵਿਸ਼ਵਾਸ ਕਰਦੇ ਜੋ ਆਪਾਂ ਗੱਲਬਾਤ ਕਰ ਰਹੇ ਹਾਂ। ਜਾਤ ਪਾਤ ਨੂੰ ਕਾਇਮ ਰੱਖਣਾ ਮਨੁੱਖਤਾ ਜਾਤੀ ਤੇ ਕਲੰਕ ਨਹੀਂ ਹੈ, ਇਹ ਵੀ ਜਿਹੜਾ ਦਰਜ ਹੈ ਕਿ ਜੇ ਘਰ ਅੱਗੇ ਖੰਭਾ ਆ ਜਾਵੇ ਜਾਂ ਖੰਭਾ ਹੈਗਾ ਤੇ ਮਾਲਕ ਮਾੜੀ ਨੀਅਤ ਦਾ ਹੈ, ਜੇ ਖੰਭਾ ਮੋਹਰੇ ਹੈ ਤੇ ਮਾਲਕ ਦੀ ਨੀਤ ਨੂੰ ਪਛਾਣਿਆ ਜਾਂਦਾ ਕਿ ਇਹ ਮਾੜੀ ਨੀਤ ਰੱਖਦਾ, ਖੰਭੇ ਤੋਂ ਮਤਲਬ ਕਿ ਅੰਦਾਜ਼ਾ ਲਾ ਲਿਆ ਜਾਂਦਾ। ਖੰਭਾ ਰਾਹ ਦੇ ਵਿੱਚ ਰੁਕਾਵਟ ਤਾਂ ਹੋ ਸਕਦਾ ਪਰ ਮਾਲਕ ਦੇ ਨਾਲ ਕੀ ਸੰਬੰਧ ਹੋਇਆ, ਇਹ ਬੜਾ ਵੱਡਾ ਸਵਾਲ ਹੈ। ਜੇ ਘਰ ਟੀ ਪੁਆਇੰਟ ਦੇ ਉੱਤੇ ਹੈ ਤੇ ਘਰ ਦੇ ਮਾਲਕ ਦੀਆਂ ਦੋ ਪਤਨੀਆਂ ਹੋਣਗੀਆਂ, ਜੇ ਘਰ ਦੇ ਭਾਈ ਸਾਰੇ ਟੀ ਪੁਆਇੰਟ ਨਾਲ ਲੱਭਣ ਲੱਗ ਜਾਓ ਹੁਣ, ਤੇ ਜੇ ਘਰ ਟੀ ਪੁਆਇੰਟ ਦੇ ਉੱਤੇ ਹੈ ਤੇ ਘਰ ਦੇ ਮਾਲਕ ਦੀਆਂ ਦੋ ਪਤਨੀਆਂ ਹੋਣਗੀਆਂ, ਜੇ ਘਰ ਦੇ ਅੱਗੇ ਰੁੱਖ ਹੋਵੇ ਤਾਂ ਮਾਲਕ ਦੇ ਪੁੱਤਰ ਦੀ ਮੌਤ ਹੋ ਜਾਵੇਗੀ। ਲਓ ਜੀ ਇੱਦਾਂ ਦੇ ਤਾਂ ਵਹਿਮ ਭਰਮ ਪਾਏ, ਰੁੱਖ ਸਾਡੇ ਰਹਿ ਕਿੱਦਾਂ ਜਾਵੇ ਪੰਜਾਬ ਦੇ ਵਿੱਚ। ਇਹੋ ਹੀ ਜਿਹੀਆਂ ਕਈ ਬੇਤੁੱਕੀਆਂ ਗੱਲਾਂ ਵਾਸਤੂ ਸ਼ਾਸਤਰ ਦੇ ਵਿੱਚ ਦਰਜ ਨੇ ਜੋ ਤਰਕ ਦੀ ਕਸੌਟੀ ਦੇ ਉੱਤੇ ਨਹੀਂ ਉਤਰਦੀਆਂ। ਫਰਜ਼ ਕਰ ਲਓ ਜੇ ਕਿਸੇ ਦਾ ਬੱਚਾ ਪੜ੍ਹਾਈ ਦੇ ਵਿੱਚ ਕਮਜ਼ੋਰ ਹੋਵੇ ਤੇ ਕੀ ਵਾਸਤੂ ਸ਼ਾਸਤਰ ਦੇ ਅਧੀਨ ਬਣਿਆ ਕਮਰਾ ਉਸਨੂੰ ਪਾਸ ਕਰ ਦੇਵੇਗਾ? ਜੇ ਔਰਤ ਤੇ ਮਰਦ ਦੀ ਆਪਸ ਦੇ ਵਿੱਚ ਨਾ ਬਣਦੀ ਹੋਵੇ ਤਾਂ ਵਾਸਤੂ ਸ਼ਾਸਤਰ ਅਨੁਸਾਰ ਬਣਿਆ ਕਮਰਾ ਉਹਨਾਂ ਦੀ ਸਹਿਮਤੀ ਕਰਾ ਦੇਵੇਗਾ? ਕਈ ਥਾਂ ਆਪਾਂ ਵਿਰੋਧੀ ਗੱਲਾਂ ਵੀ ਨੇ, ਜਾਣੀ ਕਿ ਆਪਣੇ ਦੇ ਵਿਰੁੱਧ ਵੀ ਖੜੀਆਂ ਹੁੰਦੀਆਂ ਨੇ, ਬੰਦਾ ਆਪਣਾ ਹੀ ਦੁਸ਼ਮਣ ਬਣ ਜਾਂਦਾ ਹੈ। ਵਾਸਤੂ ਸ਼ਾਸਤਰ ਦੇ ਮਾਹਰ ਕਹਿੰਦੇ ਨੇ ਕਿ ਭਾਰਤ ਦੇ ਮੰਦੇ ਹਾਲ ਦਾ ਕਾਰਨ ਵੀ ਇਸ ਦੇ ਉੱਤਰ ਦੇ ਵਿੱਚ ਹਿਮਾਲਾ ਪਰਬਤ ਹੈ, ਢਾ ਦਿਓ ਭਾਈ ਉਹਨੂੰ ਕੰਮ ਲਵੇੜੋ, ਜਿਸ ਕਰਕੇ ਬੇਰੁਜ਼ਗਾਰੀ, ਗਰੀਬੀ, ਭੁੱਖਮਰੀ, ਕੰਗਾਲੀ, ਰਿਸ਼ਵਤ ਦੇ ਲਈ ਹਿਮਾਲਾ ਪਰਬਤ ਦੋਸ਼ੀ ਹੈ। ਇਹਨਾਂ ਨੂੰ ਜਿਹੜਾ ਪੁੱਛਿਆ ਜਾਵੇ ਕਿ ਜਦੋਂ ਭਾਰਤ ਸੋਨੇ ਦੀ ਚਿੜੀ ਹੁੰਦਾ ਸੀ ਤੇ ਉਦੋਂ ਹਿਮਾਲਾ ਪਰਬਤ ਕਿੱਥੇ ਸੀਗਾ? ਮਦਰਾਸ ਦੇ ਇੱਕ ਵਾਸਤੂ ਸ਼ਾਸਤਰ ਦੇ ਮਾਹਰ ਨੇ ਨਾਗੇਸ਼ਵਰਾ ਗੁਲਾਪਣੀ, ਉਹਨੇ ਕੁਝ ਸਾਲ ਪਹਿਲਾਂ ਕਿਹਾ ਕਿ ਦੇਸ਼ ਦੀਆਂ ਮੁਸ਼ਕਲਾਂ ਦਾ ਕਾਰਨ ਸੰਸਦ ਭਵਨ ਹੈ ਤੇ ਇਸ ਨੂੰ ਤੋੜ ਦੇਣਾ ਚਾਹੀਦਾ, ਤੇ ਤਾਂ ਹੀ ਫਿਰ ਮੋਦੀ ਸਾਹਿਬ ਨੇ ਨਵਾਂ ਉਸਾਰਿਆ, ਕਿਉਂਕਿ ਇਸਦੀ ਇਮਾਰਤ ਦਾ ਆਕਾਰ ਗੋਲ ਹੈ ਤੇ ਅਸੀਂ ਚੱਕਰਾਂ ਦੇ ਵਿੱਚ ਪਏ ਹੋਏ ਹਾਂ ਤੇ ਇਹਦਾ ਉੱਤੇ ਕੋਣ ਬਣਾ ਲਓ। ਮੁਸ਼ਕਲਾਂ ਤਾਂ ਸਾਨੂੰ ਸੰਸਦ ਦੇ ਵਿੱਚ ਬੈਠੇ ਉੱਲੂਆਂ ਮੈਂਬਰਾਂ ਤੋਂ ਕਹਿੰਦੇ ਆ ਹੈਗੀਆਂ ਨੇ, ਜੋ ਅਨਪੜ੍ਹ ਜਾਂ ਸਾਡੀਆਂ ਮੁਸ਼ਕਲਾਂ ਦਾ ਹੱਲ ਨਹੀਂ ਕਰਦੇ। 1979 ਦੇ ਵਿੱਚ ਵਾਸਤੂ ਸ਼ਾਸਤਰ ਦੇ ਮਾਹਰ ਇੱਕ MP ਨੇ ਬਹੁ ਮੰਜ਼ਲੀ ਇਮਾਰਤ ਵਾਸਤੂ ਸ਼ਾਸਤਰਾਂ ਦੇ ਨਿਯਮਾਂ ਦੇ ਅਨੁਸਾਰ ਬਣਾ ਲਈ, ਜਿਹੜੀ 2 ਸਾਲ ਦੇ ਵਿੱਚ ਹੀ ਡਿੱਗ ਪਈ ਸੀ ਤੇ ਅਸਲ ਦੇ ਵਿੱਚ ਦਿਸ਼ਾਵਾਂ ਮਾੜੀਆਂ ਨਹੀਂ ਹੁੰਦੀਆਂ, ਨੌਰਥ, ਈਸਟ, ਵੈਸਟ ਸਾਰਾ ਕੁਝ ਹੀ ਹੈ ਜੀ, ਉਹਨੂੰ ਮਾੜਾ ਕਿੱਦਾਂ ਕਹਿ ਸਕਦੇ ਹਾਂ? ਧਰਤੀ ਦੇ ਦੁਆਲੇ ਜਾਂ ਸੂਰਜ ਦੇ ਦੁਆਲੇ ਜੋ ਕੁਝ ਚੱਲਦਾ ਹੈ ਤੇ ਉਹਨੂੰ ਮਾੜਾ ਕਿੱਦਾਂ ਕਹਿ ਸਕਦੇ ਹਾਂ? ਸਗੋਂ ਮਾੜੀਆਂ ਤਾਂ ਸਰਕਾਰਾਂ ਜਾਂ ਸਾਡੇ ਲੋਕ ਜਾਂ ਆਪ ਹਾਂ ਅਸੀਂ, ਜਿਹੜੀਆਂ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਵਿੱਚ ਪਾਉਣ ਦੇ ਲਈ TV ਚੈਨਲਾਂ ਦੇ ਉੱਤੇ ਜਿਹੜਾ ਪ੍ਰਿੰਟ ਮੀਡੀਆ ਨੂੰ ਫੈਲਾਉਣ ਦੇ ਵਿੱਚ ਮਦਦ ਦਿੰਦੀਆਂ ਨੇ, ਤੇ ਦੇਸ਼ ਦੇ ਬਹੁਤ ਸਾਰੇ ਨੇਤਾ ਜਦੋਂ ਨਵੇਂ ਗ੍ਰਹਿ ਜਾਂ ਦਫ਼ਤਰ ਦੇ ਵਿੱਚ ਪ੍ਰਵੇਸ਼ ਕਰਦੇ ਆ ਤਾਂ ਉਸ ਵੇਲੇ ਵੀ ਜੋਤਿਸ਼ੀਆਂ ਦੀਆਂ ਵੱਡਿਆਂ ਵੱਡਿਆਂ ਦੀਆਂ ਲਾਈਨਾਂ ਚੰਡੀਗੜ੍ਹ ਦੇ ਵਿੱਚ ਵੀ ਦੇਖੀਆਂ ਜਾ ਸਕਦੀਆਂ। ਵਾਸਤੂ ਮਾਹਰਾਂ ਦੀਆਂ ਸਲਾਹਾਂ ਲੈ ਕੇ ਇਮਾਰਤਾਂ ਦੀ ਤੋੜਪੰਨ ਕਰਵਾਉਂਦੇ ਨੇ। ਪਟਿਆਲੇ ਦੀ ਜਿਹੜੀ ਆਪਣੀ ਅਮਰਿੰਦਰ ਸਿੰਘ, ਉਹਨਾਂ ਨੇ ਘਰ ਦਾ ਨੰਬਰ ਹੀ ਬਦਲ ਲਿਆ ਸੀ, ਉਹਨਾਂ ਦੇ ਜਿਹੜੇ ਵਾਈਫ ਨੇ ਜਦੋਂ ਚੋਣਾਂ ਦੇ ਵਿੱਚ ਪਿਛਲੀ ਵਾਰ ਖੜੇ ਹੋਏ ਸਨ, ਕਹਿੰਦੇ ਵੀ ਇਸ ਘਰ ਦੇ ਵਿੱਚ ਰਹੋਗੇ ਤਾਂ ਤੁਸੀਂ ਜਿੱਤ ਨਹੀਂ ਸਕੋਗੇ ਤੇ ਐਡਰੈਸ ਹੋਰ ਕਿਸੇ ਜਗ੍ਹਾ ਦਾ ਦੇ ਦਿੱਤਾ। ਪ੍ਰਧਾਨ ਮੰਤਰੀ ਦੇਵ ਗੌੜਾ, NT ਰਾਮਾ ਰਾਓ ਆਦਿ ਵਾਸਤੂ ਸ਼ਾਸਤਰ ਦਾ ਸਹਾਰਾ ਲੈਂਦੇ ਰਹੇ ਪਰ ਗੱਦੀਆਂ ਨਾ ਬਚਾ ਸਕੇ ਸੀ, ਕੁਰਸੀਆਂ ਹਿੱਲ ਗਈਆਂ। ਇਸੇ ਤਰ੍ਹਾਂ ਬਹੁਤ ਸਾਰੇ ਲੀਡਰ ਪਖੰਡੀ ਸਾਧਾਂ ਸੰਤਾਂ ਤਾਂਤਰਿਕਾਂ ਜੋਤਿਸ਼ੀਆਂ ਦੇ ਅੱਡਿਆਂ ਦੇ ਉੱਤੇ ਜਾ ਕੇ ਆਮ ਜਨਤਾ ਨੂੰ ਵੀ ਵਹਿਮਾਂ ਭਰਮਾਂ ਦੀ ਦਲਦਲ ਦੇ ਵਿੱਚ ਜਿਹੜਾ ਫਸਾ ਰਹੇ ਨੇ ਤੇ ਸਮਝਦਾਰੀ ਤੋਂ ਕੰਮ ਲਵੋ ਭਾਈ, ਵਿਗਿਆਨਕ ਸੋਚ ਅਪਣਾਓ ਤੇ ਅਜਿਹੇ ਵਾਸਤੂ ਸ਼ਾਸਤਰਾਂ ਦੇ ਚੱਕਰਾਂ ਦੇ ਵਿੱਚ ਨਾ ਪਵੋ, ਸਗੋਂ ਲੋਕਾਂ ਨੂੰ ਚੇਤਨ ਕਰੋ ਤੇ ਆਪ ਵੀ ਚੇਤਨ ਹੋਵੋ। ਲੋ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਬਾਕਮਾਲ ਤੇ ਵਿਅੰਗਕਾਰ ਅੱਜ ਦਾ ਵਿਚਾਰ ਸੀਗਾ ਤੇ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ। ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਜੋ ਅੱਜ ਦਾ ਵਿਸ਼ਾ ਨਾਲ ਰਹੇਗਾ, ਇਹ ਵੀ ਤੁਹਾਡੇ ਲਈ ਵਿਸ਼ਾ ਵਾਸਤੂ ਸ਼ਾਸਤਰ ਦੇ ਵਿੱਚ ਕੀ ਤੁਸੀਂ ਭਾਈ ਵਿਸ਼ਵਾਸ ਰੱਖਦੇ ਹੋ ਕਿ ਇਹ ਜਿਹੜੀਆਂ ਗੱਲਾਂ ਬਾਤਾਂ ਕਰਦੇ ਹੋ ਸਿੱਧੀਆਂ ਹੋ ਜਾਂਦੀਆਂ ਨੇ ਜਾਂ ਬੰਦਾ ਆਪ ਹੀ ਪੁੱਠਾ ਹੋ ਡਿੱਗਦਾ ਹੈ। ਦੂਸਰੀ ਗੱਲ, ਕੱਲ ਮੈਂ ਵਿਚਾਰ ਰਿਹਾ ਸੀ ਰਾਤ ਕਿ ਅਸੀਂ ਜਾਨਵਰਾਂ ਜਾਂ ਇਨਸਾਨ ਹਾਂ, ਕਾਰਨ ਉਹਦੇ ਵਿੱਚ ਹੈ, ਬਹੁਤ ਵੱਡੇ ਸਵਾਲ ਮਨ ਦੇ ਵਿੱਚ ਆਏ, ਜੋ ਕਿ ਜੇਕਰ ਅਸੀਂ ਜੀਵ ਵਿਗਿਆਨ ਨੂੰ ਦੇਖੀਏ, ਬਾਇਓਲੋਜੀ ਨੂੰ, ਜਾਂ ਫਿਰ ਕਹਿ ਲਈਏ ਕਿ ਆਪਾਂ ਜਦੋਂ ਨਜ਼ਰੀਆ ਮਾਰਦੇ ਹਾਂ ਆਪਣੇ ਆਪ ਦੇ ਉੱਤੇ ਵੀ, ਤਾਂ ਵਿਗਿਆਨ ਸਪਸ਼ਟ ਕਰ ਦਿੰਦੀ ਹੈ ਕਿ ਇਨਸਾਨ ਵੀ ਜਿਹੜਾ ਜਾਨਵਰ ਸ਼੍ਰੇਣੀ ਐਨੀਮਲ ਕਿੰਗਡਮ ਦੇ ਵਿੱਚੋਂ ਹੀ ਜਿਹੜਾ ਉਹਦਾ ਹਿੱਸਾ ਨੇ। ਸਾਡਾ ਸਰੀਰ ਹੈ, ਸਾਡੀਆਂ ਸਰੀਰਕ ਲੋੜਾਂ ਨੇ, ਜਿਵੇਂ ਭੁੱਖ ਹੈ, ਨੀਂਦ ਹੈ, ਡਰ ਹੈ, ਆਪਣੀ ਨਸਲ ਵਧਾਉਣ ਦੀ ਗੱਲਬਾਤ ਹੈ, ਬਿਲਕੁਲ ਜਾਨਵਰਾਂ ਵਰਗੀਆਂ ਹੀ ਨੇ, ਕੋਈ ਵੱਖਰੀਆਂ ਨਹੀਂ। ਪਰ ਫਿਰ ਸਾਨੂੰ ਇਨਸਾਨ ਕੌਣ ਬਣਾਉਂਦਾ ਹੈ? ਇਨਸਾਨ ਅਸੀਂ ਕਿੱਦਾਂ ਕਹਿਲਾਉਂਦੇ ਹਾਂ ਜਾਂ ਕਿੱਦਾਂ ਬਣਦੇ ਹਾਂ, ਕੀ ਫਰਕ ਹੈ, ਕਿੰਨੀ ਕੁ ਜਿਹੜੀ ਹੈ ਹੱਦ ਹੈਗੀ ਆ, ਜੇ ਟੱਪ ਜਾਈਏ ਤਾਂ ਬੰਦਾ ਜਾਨਵਰ ਵੀ ਬਣ ਸਕਦਾ ਹੈ। ਇਨਸਾਨ ਨੂੰ ਜਾਨਵਰ ਦੇ ਨਾਲੋਂ ਵੱਖ ਕਰਨ ਵਾਲੀ ਸਭ ਤੋਂ ਜਿਹੜੀ ਵੱਡੀ ਲਕੀਰ ਕਿਹੜੀ ਹੈ? ਵਿਵੇਕ, ਨੈਤਿਕਤਾ ਜਾਂ ਫਿਰ ਸੰਵੇਦਨਸ਼ੀਲਤਾ? ਜਾਨਵਰ ਸਿਰਫ ਆਪਣੀਆਂ ਮੂਲ ਪ੍ਰਵਿਰਤੀਆਂ ਜਿਹੜੀਆਂ ਨੇ ਉਹਦੇ ਉੱਤੇ ਚੱਲਦੇ ਆ, ਜਾਂ ਫਿਰ ਭੁੱਖ ਲੱਗਣ ਦੇ ਉੱਤੇ ਸ਼ਿਕਾਰ ਕਰਦੇ ਨੇ। ਇਨਸਾਨ ਦੇ ਕੋਲ ਸੋਚਣ, ਸਮਝਣ, ਚੰਗੇ ਬੁਰੇ ਦੀ ਪਛਾਣ ਕਰਨ, ਦੂਜਿਆਂ ਦੇ ਦਰਦ ਨੂੰ ਮਹਿਸੂਸ ਕਰਨ ਤੇ ਆਪਣੇ ਜਜ਼ਬਾਤਾਂ ਦੇ ਉੱਤੇ ਕਾਬੂ ਪਾਉਣ ਦੀ ਸ਼ਕਤੀ ਹੁੰਦੀ ਹੈ। ਜਦੋਂ ਤੱਕ ਇਨਸਾਨ ਆਪਣੇ ਗਿਆਨ ਦਾ ਇਸਤੇਮਾਲ ਸਮਾਜ ਦੇ ਲਈ, ਭਲਾਈ ਦੇ ਲਈ ਕਰਦਾ ਜਾਂ ਫਿਰ ਪ੍ਰੇਮ ਅਤੇ ਦਇਆ ਦੇ ਲਈ ਕਰਦਾ ਹੈ, ਉਦੋਂ ਤੱਕ ਉਹ ਇਨਸਾਨ ਹੈ। ਇਨਸਾਨ ਤੋਂ ਜਾਨਵਰ ਬਣਨ ਦੇ ਲਈ ਜਿਹੜਾ ਬਹੁਤਾ ਵਕਤ ਨਹੀਂ ਲੱਗਦਾ। ਪਰ ਸਵਾਲ ਇਹ ਬਹੁਤ ਵੱਡਾ ਉੱਠ ਜਾਂਦਾ ਸਾਡੇ ਸਾਹਮਣੇ ਕਿ ਕਿਹੜੀ ਲਕੀਰ ਹੈ ਉਹ ਜਿੱਥੇ ਮਤਲਬ ਕਿ ਜਾਨਵਰ ਦੀ ਹੱਦ ਸ਼ੁਰੂ ਹੋ ਜਾਂਦੀ ਹੈ, ਜਿੱਥੇ ਪਹੁੰਚ ਕੇ ਇਨਸਾਨ ਅੰਦਰ ਜਾਨਵਰ ਦੀ ਰੂਹ ਪ੍ਰਵੇਸ਼ ਕਰ ਜਾਂਦੀ ਹੈ, ਜਦੋਂ ਸਵਾਰਥ ਤੇ ਲਾਲਚ ਹਾਵੀ ਹੋ ਜਾਂਦਾ ਹੈ। ਜਾਨਵਰ ਤਾਂ ਸਿਰਫ ਆਪਣੀ ਭੁੱਖ ਮਿਟਾਉਣ ਦੇ ਲਈ ਮਾਰਦਾ ਹੈ ਕਿਸੇ ਨੂੰ ਵੀ, ਪਰ ਇਨਸਾਨ ਆਪਣੇ ਲਾਲਚ, ਹੰਕਾਰ ਤੇ ਤਾਕਤ ਦੀ ਹਵਲ ਦੇ ਲਈ ਲੱਖਾਂ ਲੋਕਾਂ ਦਾ ਨੁਕਸਾਨ ਕਰਨ ਤੋਂ ਵੀ ਤਿਆਰ ਹੋ ਜਾਂਦਾ ਹੈ। ਜਦੋਂ ਦਇਆ ਤੇ ਨੈਤਿਕਤਾ ਖਤਮ ਹੋ ਜਾਂਦੀ ਹੈ, ਜੋ ਸਾਡੇ ਸਮਾਜ ਦੇ ਵਿੱਚ ਅੱਜ ਚੱਲ ਰਿਹਾ ਹੈ, ਇਨਸਾਨ ਦੂਜੇ ਦੀ ਤਕਲੀਫ਼ ਦੇ ਉੱਤੇ ਚੁੱਪ ਰਹਿੰਦਾ ਹੈ, ਕਹਿੰਦਾ ਸਾਨੂੰ ਕੀ ਹੈ, ਜਿਹਦੇ ਉੱਤੇ ਹੁੰਦਾ ਹੋ ਹੀ ਜਾਣ ਦਿਓ, ਜਦੋਂ ਸਾਡੇ ਉੱਤੇ ਪਏਗੀ ਉਦੋਂ ਦੇਖਾਂਗੇ। ਜ਼ੁਲਮ ਕਰਦਾ ਹੈ ਜਾਂ ਬਿਨਾਂ ਵਜ੍ਹਾ ਹਿੰਸਾ ਦੇ ਵਿੱਚ ਉਤਰ ਜਾਂਦਾ ਹੈ। ਕੋਈ ਬੰਦਾ ਨਾ ਐਕਸੀਡੈਂਟ ਵੀ ਹੋਇਆ ਹੋਵੇ ਗਲਤੀ ਦੇ ਨਾਲ, ਉਹ ਵੀ ਪਿੱਛੋਂ ਆ ਕੇ ਚਾਰ ਚਪੇੜਾ ਮਾਰਦਾ ਹੈ, ਚਾਹੇ ਉਹਨੂੰ ਕਿਸੇ ਗੱਲ ਦਾ ਪਤਾ ਨਾ ਹੋਵੇ, ਤੇ ਉਹਦੇ ਵਿੱਚ ਉਹ ਜਿਹੜਾ ਹਿੱਸਾ ਲੈ ਲੈਂਦਾ ਹੈ, ਪਾਪ ਕਰਦਾ ਹੈ, ਤਾਂ ਉਸ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ। ਸੰਵੇਦਨਸ਼ੀਲਤਾ ਦੀ ਜਿਸਾ ਲੈ ਲੈਂਦਾ ਹੈ, ਪਾਪ ਕਰਦਾ ਹੈ, ਤਾਂ ਉਸ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ। ਸੰਵੇਦਨਸ਼ੀਲਤਾ ਦੀ ਜਿਸਾ ਲੈ ਲੈਂਦਾ ਹੈ, ਪਾਪ ਕਰਦਾ ਹੈ, ਤਾਂ ਉਸ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ।

0: वॉशिंगटन फ्रेट सर।
1: बेस्ट फूड किचन कैबिनेट्स LDD, कस्टम किचन वर्क, कस्टम किचन कैबिनेट्स, एंटरटेनमेंट यूनिट्स, फायर प्लेसमेंट, वैनिटीज एंड पार्स, वी डू होल रेनोवेशन। कॉन्टेक्ट अस ऑन office.bestfood@gmail.com or call Vic Parage 604-377-1092, British Columbia. Best Food Kitchen Cabinets, LDD.
0: Washington Freight Service. Seattle de load driving job de layi tyan deo. Washington Freight Service. कॉन्टैक्ट नंबर पॉल संधु 253-266-6924, गैरी तालीवाल 206-354-4060, ऑफिस 206-575-6257, 15th साउथ ग्रैडी वे सुइट 436 रेंटॉन वॉशिंगटन 98057, वॉशिंगटन फ्रेट सर्विस .com।
2: ਮਹਿਫਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ। ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9378-3555-94। ਪ੍ਰੋਗਰਾਮ ਮਹਿਫਲ ਮਿੱਤਰਾਂ ਦੀ।
0: जी दोस्तों, सारे दोस्तों का दुआबा रेड के मंच उत्ते निघा स्वागत है। लैके हाजिर हाँ तुहाडी कचहरी च फिर तो एक बार नवा नवेला प्रोग्राम जिंदगी नामा हाले दुनिया। आप सब नूं आदाब सलाम नमस्ते ते प्यार भरी निघी सत श्री अकाल दोस्तों। ते उम्मीद करदे आं तुहाडे तक आवाज़ ते अंदाज़ वधिया तरीके दे नाल पहुँच रहा होवेगा। बाकी तुसी कमेंट करके चैट बॉक्स दे विच जरूर सांझा कर सकदे हो। तो हुण तो लैके 2-2.25 घंटे तुहाडा मेरा राबता बनिया रहेगा, बरकरार रहेगा। तो गल्लां बातां अज करन दे लई साडे नाल साडे सहयोगी समाजी सिंह शम्मी जी जोड़नगे ते कुछ ही पलां दे विच ते नाल दी नाल तुहानूं रूबरू करवाउंदे आ। तो इस तरह ही अज का जिहड़ा विशा रहेगा जीवन साथी लाइफ पार्टनर दी अहमियत दे बारे गल्लबात करांगे। वो चाहे औरत है ते चाहे मर्द है, दोवां लई किन्ना जरूरी है। तो इस तरह नौजवान व्याह तो दूर क्यों हो रहे हैं, इस सारा सिलसिला चलावांगे, अगे जाके गल वधावांगे। तो लाइना तुहाडे लई खुल्लियां रहणगियां, 15-20 मिनट गलबात नूं अगे तोरांगे, शमी जी दे नाल गलबात करांगे। इस विषय नूं होर विशाल बनाउण दी कोशिश रहेगी तुहाडे सहयोग दे नाल। ते तुहाडे निजी तजर्बे जां तुहाडे आले दुआले दे विच जिहड़े जो कुछ भी वापरदा है उहनूं जदों आपां देखदे हां समाज दे नाल जुड़ के, ਤਾਂ ਤੁਹਾਡਾ ਇਹਦੇ ਵਿੱਚ ਕਿਹੋ ਜਿਹਾ ਐਕਸਪੀਰੀਅੰਸ ਹੈ, ਇਸ ਦੇ ਬਾਰੇ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ। ਲਾਈਨਾਂ +358-44-976-19 ਸਟੂਡੀਓ ਦਾ ਨੰਬਰ ਰਹੇਗਾ, ਉਹੀ ਫਿਲਨਾ ਸਟੂਡੀਓ ਦਾ ਪਹਿਲੇ ਵਾਲਾ ਹੀ, ਕੋਈ ਚੇਂਜਸ ਨਹੀਂ ਹੈ। ਅਤੇ ਉਹ ਤੁਹਾਡੇ ਲਈ ਫਲੈਸ਼ ਕਰਦਾ ਰਹਿੰਦਾ। ਉੱਪਰਲੇ ਪਾਸੇ ਜਦੋਂ ਝਾਤ ਮਾਰਦੇ ਹੋ ਤੁਸੀਂ ਸੱਜੇ ਪਾਸੇ ਜਾਂ ਮੇਰੇ ਖੱਬੇ ਪਾਸੇ, ਤਾਂ ਉਹਨੂੰ ਜਿਹੜਾ ਉੱਥੋਂ ਨੰਬਰ ਲੈ ਕੇ ਅਤੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚੋਂ ਚਾਹੇ ਚੰਦ ਦੇ ਉੱਤੇ ਬੈਠ ਕੇ ਵੀ ਸੁਣ ਰਹੇ ਹੋ ਤਾਂ ਪ੍ਰੋਗਰਾਮ ਦਾ ਵਿੱਚ ਜਿਹੜਾ ਆਪਣੀ ਹਾਜ਼ਰੀ ਆਪਣੀ ਸ਼ਮੂਲੀਅਤ ਜਿਹੜੀ ਆ ਕਰ ਸਕਦੇ ਹੋ। ਅਤੇ ਲਓ ਦੋਸਤੋ, ਸ਼ੁਰੂਆਤ ਕਰਦੇ ਹਾਂ। ਸਮਾਂ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:05 ਦਾ ਸਮਾਂ ਹੈ ਅਤੇ ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:05 ਹੋ ਗਏ ਨੇ। ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:05, ਅਤੇ ਇਸੇ ਤਰ੍ਹਾਂ UK ਦੇ ਵਿੱਚ ਸ਼ਾਮ ਦੇ 5:05, ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:05, ਅਤੇ ਭਾਰਤ ਦੇ ਵਿੱਚ ਰਾਤ ਦੇ ਐਗਜੈਕਟਲੀ ਜਿਹੜੇ ਨੇ 9:35 ਦਾ ਸਮਾਂ ਹੈ। ਅੱਜ ਵੇਲੇ ਸਿਰ ਹੀ ਆ ਗਿਆ ਆਪਾਂ ਨਾ ਵੈਸੇ, ਅਤੇ ਵੈਸੇ 10-12 ਮਿੰਟ ਜਿਹੜਾ ਹਮੇਸ਼ਾ ਹੀ ਹੁੰਦਾ ਹੈ ਲੱਗ ਜਾਂਦੇ ਆ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ। ਅਤੇ ਲਓ ਫਿਰ ਰਾਬਤਾ ਤੁਹਾਡਾ ਮੇਰਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਅਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੁੱਦੇ ਦੇ ਨਾਲ ਵੀ, ਅਤੇ ਉਸ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਜਿਹੜੀ ਹੈ ਬਾਤ ਪਾਉਂਦੇ ਹਾਂ। ਅੱਜ ਜਿਹੜਾ ਤਵਾਰੀਖ ਦੀ ਗੱਲ ਕਰੀਏ ਤਾਂ ਤਵਾਰੀਖ ਦੇ ਵਿੱਚ ਜਦੋਂ ਝਾਤ ਮਾਰਦੇ ਹਾਂ ਤਾਂ 26 ਅਗਸਤ ਦਾ ਦਿਹਾੜਾ ਹੈ ਅਤੇ ਬੁੱਧਵਾਰ ਵਾਲਾ ਦਿਨ ਹੈ ਅਤੇ ਬੁੱਧ ਕੰਮ ਸ਼ੁੱਧ। ਕਿਸੇ ਵੀ ਵਿਅਕਤੀ ਨੂੰ 2 ਤੋਂ ਵੱਧ ਵਾਰ ਕਹਿੰਦੇ ਨੇ ਪਰਖਣਾ ਸਰਾਸਰ ਮੂਰਖਤਾ ਹੁੰਦੀ ਹੈ। ਇੱਕ ਵਾਰੀ ਵਰਜ ਦਿੱਤਾ ਜਾਵੇ ਜਾਂ ਇੱਕ ਵਾਰੀ ਉਹਦੇ ਤੋਂ ਗਲਤੀ ਜਿਹੜੀ ਹੋਈ ਹੋਵੇ ਅਤੇ ਜੋ ਵਾਰ ਵਾਰ ਉਹੀ ਗਲਤੀ ਕਰਦਾ ਅਤੇ ਉਹਨੂੰ ਕਹਿਣ ਦੇ ਉੱਤੇ ਕੋਈ ਅਸਰ ਜਿਹੜਾ ਨਹੀਂ ਹੁੰਦਾ ਹੈ, ਉਹਦੇ ਨਾਲੋਂ ਚੰਗਾ ਭਾਈ ਪਾਸਾ ਹੀ ਵੱਟ ਲਓ। ਉਹਨੇ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਅ ਨਹੀਂ ਲਿਆਉਣਾ, ਪਰ ਤੁਹਾਡੀ ਦੇ ਵਿੱਚ ਜ਼ਰੂਰ ਲਿਆ ਦਿਓ। ਜਿੱਦਾਂ ਦਾ ਉਹ ਆਪ ਹੈ ਤੁਹਾਨੂੰ ਉੱਦਾਂ ਦਾ ਬਣਾ ਦਿਓ। ਦੂਸਰੇ ਪਾਸੇ 26 ਅਗਸਤ 1303 ਦਾ ਜਦੋਂ ਜ਼ਿਕਰ ਕਰਦੇ ਹਾਂ, ਅਲਾਊਦੀਨ ਖਿਲਜੀ ਉਹਨਾਂ ਨੇ ਰਾਣਾ ਭੀਮ ਸਿੰਘ ਨੂੰ ਹਰਾ ਕੇ ਚਿਤੌੜਗੜ੍ਹ ਦੇ ਉੱਤੇ ਕਬਜ਼ਾ ਕਰ ਲਿਆ ਸੀ 1303 ਦੇ ਵਿੱਚ, ਅਤੇ 1743 ਦੇ ਵਿੱਚ ਐਫ ਸੀ ਪਾਣੀ ਅਤੇ ਹਵਾ ਦੀ ਰਚਨਾ ਜਿਹੜੀ ਸੀ ਉਹਦੇ ਖੋਜੀ ਇਹ ਲੈਵ ਈਜ਼ੀਅਰ ਦਾ ਜਿਹੜਾ ਸੀ ਜਨਮ ਹੁੰਦਾ ਹੈ। 1883 ਦੇ ਵਿੱਚ ਕ੍ਰਾਕਸ ਜਵਾਲਾਮੁਖੀ ਫਟਣ ਦੇ ਨਾਲ 36,000 ਲੋਕਾਂ ਦੀ ਜਿਹੜੀ ਮੌਤ ਹੋਈ ਹੈ, ਅਤੇ 1910 ਦੇ ਵਿੱਚ ਸ਼ਾਂਤੀ ਨੋਬਲ ਇਨਾਮ ਜੇਤੂ ਮਦਰ ਟਰੇਸਾ ਦਾ ਕੋਸੋਵੋ ਦੇ ਵਿੱਚ ਜਨਮ ਹੁੰਦਾ ਹੈ। ਯੂਰਪੀਅਨ ਕੰਟਰੀ ਦੇ ਨਾਲ ਬਲਕਾਨ ਏਰੀਏ ਦੇ ਨਾਲ ਵਾਹ ਵਾਸਤਾ ਰੱਖਦੇ ਸੀ, ਇੱਥੋਂ ਮੂਵ ਹੋਏ ਇੰਡੀਆ ਦੇ ਵਿੱਚ। ਅਤੇ ਇਸੇ ਤਰ੍ਹਾਂ ਦੋਸਤੋ ਗੱਲ ਕਰਦੇ ਹਾਂ ਥੋੜ੍ਹੀ ਜਿਹੀ ਡੋਪ ਟੈਸਟ ਦੀ ਅਤੇ ਅੱਜ ਦੇ ਓਲੰਪਿਕ ਦੇ ਸਮੇਂ ਦੀ, ਅਤੇ ਇੱਕ ਗੱਲ ਕਰਾਂਗੇ ਮੈਂ ਇਤਿਹਾਸਕ ਕਹਾਣੀ ਦੀ, ਅਤੇ ਉਸ ਤੋਂ ਬਾਅਦ ਫਿਰ ਆਪਾਂ ਅੱਜ ਦੇ ਵਿਸ਼ੇ ਦੇ ਵੱਲ ਨੂੰ ਚੱਲਦੇ ਹਾਂ। ਡੋਪ ਟੈਸਟ ਜਿਹੜਾ ਹੈ ਅਸਲ ਦੇ ਵਿੱਚ 1960 ਦੀਆਂ ਰੋਮ ਓਲੰਪਿਕ ਖੇਡਾਂ ਦੇ ਦੌਰਾਨ ਡੈਨਮਾਰਕ ਦੇ ਸਾਈਕਲ ਸਵਾਰ 100 ਕਿਲੋਮੀਟਰ ਦੀ ਦੌੜ ਲਾਉਂਦਿਆਂ ਦੀ ਮੌਤ ਹੋ ਗਈ ਸੀ, ਅਤੇ ਪੜਤਾਲ ਤੋਂ ਬਾਅਦ ਦੇ ਵਿੱਚ ਪਤਾ ਲੱਗਦਾ ਉਹਦੇ ਮੌਤ ਦੇ ਕਾਰਨ ਕੀ ਸਨ। ਪੜਤਾਲ ਤੋਂ ਪਤਾ ਲੱਗਿਆ ਕਿ ਉਹਨੇ ਥਕੇਵੇਂ ਤੋਂ ਬਚਣ ਦੇ ਲਈ ਨਸ਼ਾ ਕੀਤਾ ਹੋਇਆ ਸੀ। ਉਸ ਤੋਂ ਬਾਅਦ ਡਿਕ ਹਾਰਵਰਡ ਅਤੇ ਟੌਮੀ ਸਪੇਸਨ ਵੀ ਜਿਹੜਾ ਨਸ਼ੇ ਦੇ ਕਾਰਨ ਚੱਲ ਵਸੇ ਸੀ, ਅਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ 1965 ਦੇ ਵਿੱਚ ਮੈਡੀਕਲ ਕਮਿਸ਼ਨ ਬਣਾਇਆ ਜਿਸ ਨੇ ਰਸਾਇਣਿਕ ਤੱਤਾਂ ਦੀ ਸੂਚੀ ਤਿਆਰ ਕੀਤੀ ਸੀ ਜੋ ਖਿਡਾਰੀਆਂ ਦੇ ਲਈ ਘਾਤਕ ਹੋ ਸਕਦੀਆਂ ਨੇ। ਡਾਕਟਰਾਂ ਦੇ ਅਨੁਸਾਰ ਨਸ਼ੇ ਵਾਲੀ ਦਵਾਈ ਲੈ ਕੇ ਮਨੋਵਿਗਿਆਨਕ ਤੌਰ ਦੇ ਉੱਤੇ ਖਿਡਾਰੀ ਉਤੇਜਨਾ ਦੇ ਨਾਲ ਭਰ ਜਾਂਦੇ ਹੈ, ਅਤੇ ਜੇ ਇਹਦੇ ਵਿੱਚ ਕੁਝ ਚੀਜ਼ਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਦੇਖਣ ਨੂੰ ਮਿਲੀਆਂ, ਕੁਝ ਸੀਰੀਜ਼ ਬਣੀਆਂ ਇਹਨਾਂ ਚੀਜ਼ਾਂ ਦੇ ਉੱਤੇ, ਖਾਸ ਕਰ ਔਰਤਾਂ ਦੇ ਲਈ ਜਿਹੜੀਆਂ ਨੇ ਕਈ ਵਾਰੀ ਉਹ ਪ੍ਰੈਗਨੈਂਸੀ ਟਾਈਮ ਜਦੋਂ ਹਾਰਮੋਨ ਚੇਂਜ ਆਉਂਦੀ ਹੈ ਉਹ ਕਾਫੀ ਜਿਹੜਾ ਉਹਨਾਂ ਦੇ ਚੀਜ਼ਾਂ ਦੇ ਵਿੱਚ ਦੇਖਿਆ ਜਾਂਦਾ, ਅਤੇ ਉਸ ਵੇਲੇ ਸਮੇਂ ਜਿਹੜਾ ਉਹ ਗੇਮ ਦੇ ਵਿੱਚ ਆਪਣੀ ਜਿਹੜੀ ਹੈ ਕਾਬਲੀਅਤ ਪੇਸ਼ ਕਰਨ ਦੇ ਵਿੱਚ ਹੋਰ ਵੀ ਜਿਹੜੀਆਂ ਨੇ ਸਟਰੋਂਗ ਹੋ ਜਾਂਦੀਆਂ ਨੇ। ਇਸ ਤਰ੍ਹਾਂ ਦੇ ਦੀਆਂ ਚੀਜ਼ਾਂ ਵੀ ਜਿਹੜੀਆਂ ਨੇ ਇਸਤੇਮਾਲ ਕੀਤੀਆਂ ਜਾਂਦੀਆਂ ਰਹੀਆਂ ਨੇ, ਜ਼ਰੂਰੀ ਨਸ਼ਾ ਹੀ ਨਹੀਂ। ਇਸੇ ਤਰ੍ਹਾਂ ਹੀ ਡਾਕਟਰਾਂ ਦੇ ਅਨੁਸਾਰ ਨਸ਼ੇ ਵਾਲੀ ਦਵਾਈ ਲੈ ਕੇ ਮਨੋਵਿਗਿਆਨਕ ਤੌਰ ਦੇ ਉੱਤੇ ਖਿਡਾਰੀ ਉਤੇਜਨਾ ਦੇ ਨਾਲ ਭਰ ਜਾਂਦਾ ਹੈ ਅਤੇ ਜੋਸ਼ ਦੇ ਵਿੱਚ ਵੱਧ ਜ਼ੋਰ ਲਾਉਂਦਾ ਹੈ। ਕਮੇਟੀ ਨੇ 1966 ਤੋਂ ਹੀ ਡੋਪ ਟੈਸਟ ਲਾਜ਼ਮੀ ਕਰ ਦਿੱਤਾ। ਇਸ ਦੇ ਨਾਲ ਵਰਜਿਤ ਰਸਾਇਣ ਲੈਣ ਵਾਲੇ ਖਿਡਾਰੀ ਪਛਾਣੇ ਜਾਂਦੇ ਨੇ ਵੀ ਕਿਹਨੇ ਇਹ ਚੀਜ਼ ਵਰਤੀ ਹੈ, ਅਤੇ ਖਿਡਾਰੀ ਸਰੀਰ ਤਕੜੇ ਕਰਨ ਦੇ ਲਾਲਚ ਦੇ ਵਿੱਚ ਵੀ ਟੀਕੇ ਲਗਾਈ ਅਤੇ ਕੈਪਸੂਲ ਖਾਈ ਜਾਂਦੇ ਨੇ। ਦਵਾਈ ਦੇ ਵਿੱਚ ਮੁੱਖ ਤੌਰ ਦੇ ਉੱਤੇ ਟੈਸਟੋ ਸਟਰੈਨ ਸਟੈਰੋਨ ਨਾਮੀ ਜਿਹੜਾ ਹਾਰਮੋਨ ਹੁੰਦਾ ਹੈ ਸਰੀਰ ਦੇ ਵਿੱਚ ਦਾਖਲ ਹੋ ਕੇ ਵਿਅਕਤੀ ਨੂੰ ਨਪੁੰਸਕ ਤੱਕ ਬਣਾਉਂਦਾ ਹੈ। ਜਿਗਰ ਦਾ ਕੈਂਸਰ ਅਤੇ ਮੂੰਹ ਦੇ ਉੱਤੇ ਫਿੰਸੀਆਂ ਨਿਕਲ ਆਉਂਦੀਆਂ ਨੇ, ਅਤੇ ਪੰਜਾਬ ਦੀਆਂ ਕੁਝ ਅਕੈਡਮੀਆਂ ਦੇ ਵਿੱਚ ਟੀਕੇ ਲਾਉਣ ਦੀ ਕੋਚਿੰਗ ਵੀ ਜਿਹੜੀ ਹੈ ਮਿਲਦੀ ਰਹੀ ਹੈ। ਡੋਪ ਟੈਸਟ ਅਸਲ 'ਚ ਹੁੰਦਾ ਕੀ ਹੈ, ਦੱਖਣੀ ਅਫਰੀਕਾ ਦੇ ਇੱਕ ਕਬੀਲੇ ਦੇ ਰੂੜੀ ਮਾਰਕਾ ਸ਼ਰਾਬ ਦਾ ਨਾਂ ਹੈ ਡੋਪ ਉਹਨਾਂ ਦਾ ਸੀਗਾ, ਅਤੇ ਜਿਸ ਨੂੰ ਡੂਪ ਜਿਹੜਾ ਵੀ ਕਿਹਾ ਜਾਂਦਾ ਸੀ। ਸਰੀਰ ਦੇ ਵਿੱਚ ਨਸ਼ੇ ਵਾਲੇ ਕੋਈ ਤੱਤ ਦਾਖਲ ਕਰਨ ਨੂੰ ਡੋਪਿੰਗ ਕਿਹਾ ਜਾਂਦਾ ਹੈ। ਕਈ ਨੌਜਵਾਨ ਪੰਜਾਬ ਪੁਲਿਸ ਦੀ ਭਰਤੀ ਸਮੇਂ ਵੀ ਡੋਪ ਟੈਸਟ ਦੇਣ ਤੋਂ ਜਿਹੜਾ ਭੱਜ ਜਾਂਦੇ ਹੈ। ਪੰਜਾਬ ਸਰਕਾਰ ਵੱਲੋਂ ਪਿਛਲੇ ਕੁਝ ਸਮੇਂ ਤੋਂ ਅਸਲਾ ਧਾਰਕਾਂ ਦੇ ਜਿਹੜੇ ਨੇ ਲਾਇਸੈਂਸ ਜਿਹੜੇ ਨੇ ਅਸਲਾ ਲਾਇਸੈਂਸ ਰੈਨਵਿਊ ਹੋਣ ਸਮੇਂ ਜਾਂ ਨਵਾਂ ਲਾਇਸੈਂਸ ਬਣਨ ਸਮੇਂ ਡੋਪ ਟੈਸਟ ਜਿਹੜਾ ਕੀਤਾ ਜਾਂਦਾ ਹੈ, ਉਹਦਾ ਜਿਹੜਾ ਕਹਿ ਸਕਦੇ ਹਾਂ ਪਿਸ਼ਾਬ ਦਾ ਜਿਹੜਾ ਉਹ ਟੈਸਟ ਲੈਂਦੇ ਆ ਅਤੇ ਡੋਪ ਟੈਸਟ ਕੀਤਾ ਜਾਂਦਾ। ਜ਼ਿਲ੍ਹਾ ਹਸਪਤਾਲਾਂ ਦੇ ਵਿੱਚ 10 ਰੁਪਏ ਦੀ ਪਰਚੀ ਫੀਸ ਅਤੇ 1500 ਰੁਪਏ ਸਰਕਾਰੀ ਫੀਸ ਹੈ। ਡਿਪਟੀ ਕਮਿਸ਼ਨਰ ਦਫ਼ਤਰ ਦੇ ਵੱਲੋਂ ਵੀ ਕਾਫ਼ੀ ਵੱਡੀ ਫੀਸ ਇਹਦੇ ਵਿੱਚ ਲਈ ਜਾਂਦੀ ਹੈ, ਅਤੇ ਨਸ਼ੇ ਦੀਆਂ ਗੋਲੀਆਂ ਕੈਪਸੂਲ ਅਫੀਮ ਪੋਸਟ ਭੁੱਕੀ ਆਦਿ ਡੋਪ ਟੈਸਟ ਦੇ ਘੇਰੇ ਦੇ ਵਿੱਚ ਆਉਂਦੇ ਨੇ। ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਮਾਨਤਾ ਪ੍ਰਾਪਤ ਠੇਕਿਆਂ ਕਰਕੇ ਸਰਕਾਰ ਨੂੰ ਇਸ ਤੋਂ ਆਮਦਨ ਦਾ ਵੱਡਾ ਹਿੱਸਾ ਮਿਲਦਾ, ਜਿਸਦੇ ਕਰਕੇ ਡੋਪ ਟੈਸਟ ਦੇ ਵਿੱਚ ਸ਼ਰਾਬ ਨੂੰ ਸ਼ਾਮਲ ਨਹੀਂ ਕੀਤਾ ਗਿਆ। ਦੂਸਰੀ ਗੱਲ ਕਰਦੇ ਹਾਂ ਮਿਥਿਹਾਸਕ ਕਹਾਣੀ ਦੀ। ਕਹਿੰਦੇ ਨੇ ਕਿ ਸਿਰਫ ਜਾਣਕਾਰੀ ਵਜੋਂ ਹੀ ਦਿੱਤਾ ਜਾ ਰਿਹਾ ਜਿਹੜਾ ਗੁੱਗਾ ਪੀਰ, ਜਿਹਨੂੰ ਗੁੱਗਾ ਜ਼ਹਰ ਵੀਰ ਵੀ ਕਿਹਾ ਜਾਂਦਾ ਹੈ, ਉਹਦਾ ਜਨਮ ਅਸ਼ਟਮੀ ਤੋਂ ਅਗਲੇ ਦਿਨ ਨਾਗ ਪੂਜਾ ਦੇ ਨਾਲ ਸੰਬੰਧਿਤ ਰੱਖਦਾ ਹੈ। ਇਹ ਤਿਉਹਾਰ ਮਨਾਇਆ ਜਾਂਦਾ ਹੈ। ਪ੍ਰਚਲਿਤ ਕਥਾ ਇਹ ਵੀ ਹੈ ਕਿ ਕਾਸ਼ਲ ਤੇ ਬਾਸ਼ਲ ਦੋ ਭੈਣਾਂ ਸਨ ਜਿਨ੍ਹਾਂ ਦੀ ਕੋਈ ਔਲਾਦ ਨਹੀਂ ਸੀ। ਬਾਸ਼ਲ ਗੁਰੂ ਗੋਰਖਨਾਥ ਦੀ ਭਗਤਣੀ ਸੀਗੀ ਅਤੇ ਉਹਦੀ ਸੇਵਾ ਤੋਂ ਖੁਸ਼ ਹੋ ਕੇ ਗੋਰਖਨਾਥ ਨੇ ਅਗਲੇ ਦਿਨ ਪੁੱਤਰ ਦੇ ਲਈ ਫਲ ਪ੍ਰਾਪਤ ਕਰਨ ਲਈ ਕਿਹਾ ਸੀ। ਇਹ ਖਬਰ ਜਦੋਂ ਉਹਦੀ ਭੈਣ ਨੂੰ ਜਿਹੜੀ ਹੈ ਕਾਸ਼ਲ, ਜੋ ਕਿ ਸ਼ਕਲੋਂ ਉਸਦੇ ਨਾਲੋਂ ਰਲਦੀ, ਨੂੰ ਪਤਾ ਲੱਗ ਜਾਂਦਾ ਹੈ ਤਾਂ ਉਹ ਚਾਲ ਦੇ ਨਾਲ ਆਪਣੀ ਖੇਡ ਖੇਡਦੀ ਹੈ ਅਤੇ ਪਹਿਲਾਂ ਹੀ ਜਾ ਕੇ ਫਲ ਲੈ ਆਉਂਦੀ ਹੈ। ਬਾਸ਼ਲ ਨੂੰ ਬਹੁਤ ਦੁੱਖ ਹੁੰਦਾ ਇਸ ਦੇ ਕਰਕੇ। ਉਸਨੇ ਗੋਰਖਨਾਥ ਨੂੰ ਜਾ ਕੇ ਦੱਸਿਆ ਕਿ ਤਾਂ ਗੋਰਖਨਾਥ ਨੇ ਨਾਗ ਲੋਕ ਜਾ ਕੇ, ਜਾਣੀ ਕਿ ਸੱਪਾਂ ਦੇ ਸ਼ਹਿਰ ਦੇਸ਼ 'ਚ ਜਾ ਕੇ, ਉਹਨਾਂ ਦੀ ਦੁਨੀਆ 'ਚ ਜਾ ਕੇ, ਨਾਗ ਲੋਕ ਜਾ ਕੇ ਭਗਵਾਨ ਸ਼ੇਸ਼ ਨਾਗ ਨੂੰ ਬੇਨਤੀ ਕੀਤੀ ਕਿ ਉਹ ਬਾਸ਼ਲ ਦੇ ਘਰ ਪੁੱਤਰ ਦੇ ਰੂਪ ਦੇ ਵਿੱਚ ਜਨਮ ਲੈਣ। ਬੇਨਤੀ ਪ੍ਰਵਾਨ ਕਰਕੇ ਉਹਨਾਂ ਨੇ ਕੁਝ ਜਿਹੜੀ ਸੀ ਭਭੂਤੀ ਦਿੱਤੀ ਅਤੇ ਕਹਿ ਦਿੱਤਾ ਕਿ ਇਹ ਬਾਂਝ ਔਰਤ ਨੂੰ ਖਵਾਵੇ ਅਤੇ ਇਸ ਤਰ੍ਹਾਂ ਜਿਹੜਾ ਬਾਸ਼ਲ ਨੂੰ ਭਗਵਾਨ ਸ਼ੇਸ਼ਨਾਗ ਦੇ ਰੂਪ ਦੇ ਵਿੱਚ ਪੁੱਤਰ ਦੀ ਪ੍ਰਾਪਤੀ ਹੋਏਗੀ। ਇਹ ਪੁੱਤਰ ਗੁੱਗਾ ਪੀਰ ਦੇ ਨਾਂ ਦੇ ਉੱਤੇ ਪ੍ਰਸਿੱਧ ਹੋ ਗਿਆ। ਕੁਝ ਭਭੂਤੀ ਇੱਕ ਘੋੜੀ ਨੂੰ ਦਿੱਤੀ ਗਈ ਜਿਸ ਨੇ ਨੀਲਾ ਘੋੜਾ ਵੀਰ ਨੂੰ ਜਨਮ ਦਿੱਤਾ ਅਤੇ ਇਸੇ ਨੀਲੇ ਘੋੜੇ 'ਤੇ ਗੁੱਗਾ ਪੀਰ ਨੇ ਜਿਹੜਾ ਸੀ ਸਵਾਰੀ ਕੀਤੀ। ਇਸ ਦਿਨ ਨਾਗ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਅੰਧ ਵਿਸ਼ਵਾਸੀ ਲੋਕ ਪਿੱਪਲ ਜਾਂ ਜਿੱਥੇ ਵੀ ਸੱਪ ਦੀਆਂ ਵਰਮੀਆਂ ਹੋਣ ਆਟੇ ਦੀਆਂ ਸੇਵੀਆਂ ਬਣਾ ਕੇ ਜਾਂ ਦੁੱਧ ਰੱਖ ਆਉਂਦੇ ਨੇ। ਮੈਂ ਪਿਛਲੇ ਦਿਨਾਂ 'ਚ ਗੱਲ ਕੀਤੀ ਸੀ ਭਾਈ, ਦੁੱਧ ਸੱਪ ਓਨਾ ਚਿਰ ਕੋਈ ਵੀ ਲਿਕੁਇਡ ਨਹੀਂ ਲੈਂਦਾ ਜਿੰਨਾ ਚਿਰ ਉਹ ਹਾਈਡਰੇਟ ਨਹੀਂ ਹੋ ਜਾਂਦਾ, ਅਤੇ ਦੁੱਧ ਤਾਂ ਖਾਸ ਕਰਕੇ ਕਿਉਂਕਿ ਉਹ ਮੋਟੇਪਨ 'ਚ ਹੁੰਦਾ ਹੈ ਅਤੇ ਜੇ ਉਹ ਦੁੱਧ ਲੈਂਦਾ ਤਾਂ ਉਹਦੀ ਸਾਹ ਨਾਲੀ ਦੇ ਵਿੱਚ ਜਿਹੜੀ ਹੈ ਉਹ ਕਿਤੇ ਅਟਕ ਜਾਂਦਾ ਹੈ ਜਾਂ ਸੁੜਕਾ ਵੱਜਦਾ ਜਾਂ ਕਿੱਦਾਂ ਵੀ ਹੈ ਤਾਂ ਉਹਦਾ ਸਾਹ ਰੁਕ ਜਾਂਦਾ ਅਤੇ ਬਹੁਤ ਸਾਰੇ ਜਿਹੜੇ ਨੇ ਕੋਬਰਾ ਇਸੇ ਕਰਕੇ ਭਾਰਤ ਦੇ ਵਿੱਚ ਉਹ ਬਲੀ ਦੇ ਬੱਕਰੇ ਬਣ ਗਏ ਨੇ ਸੱਪਾਂ ਤੋਂ। ਪਰ ਸਾਡੇ ਲੋਕ ਨਹੀਂ ਹਟਦੇ ਜੀ, ਇਹਨਾਂ ਵਿਸ਼ਵਾਸਾਂ ਦੇ ਵਿੱਚੋਂ ਨਹੀਂ ਨਿਕਲਦੇ। ਵਿਚਾਰਿਆਂ ਨੂੰ ਉਹਨਾਂ ਨੂੰ ਸੱਪ ਦੀ ਜੂਣ ਵੀ ਨਹੀਂ ਹੰਢਾਉਣ ਦਿੰਦੇ ਅਤੇ ਜਦੋਂ ਸੱਪ ਨੂੰ ਜ਼ਰੂਰਤ ਪਵੇਗੀ ਉਹਨੂੰ ਪਾਣੀ ਦੀ ਜਾਂ ਕਿਸੇ ਵੀ ਚੀਜ਼ ਦੀ ਤਾਂ ਅਸਲ ਦੇ ਵਿੱਚ ਤਾਂ ਉਹ ਹਾਈਡਰੇਟ ਹੁੰਦਾ ਤਾਂ ਪਾਣੀ ਦੀ ਭਾਲ ਕਰਦਾ, ਉਹਨਾਂ ਚਿਰ ਪਾਣੀ ਨਹੀਂ ਉਹ ਪੀਂਦਾ। ਅਤੇ ਜੇ ਪਾਣੀ ਨਹੀਂ ਮਿਲਦਾ ਤਾਂ ਫਿਰ ਹੀ ਉਹ ਐਸਾ ਚੀਜ਼ ਕੋਈ ਆਪਣੀ ਜਾਨ ਦਾ ਰਿਸਕ ਲੈਂਦਾ, ਨਹੀਂ ਤਾਂ ਉਹ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਪੈਂਦਾ। ਸੱਪ ਦੁੱਧ ਨਹੀਂ ਪੀਂਦਾ। ਦੁੱਧ ਰੱਖ ਆਉਂਦੇ ਨੇ ਅਤੇ ਪਿੱਪਲ ਦੁਆਲੇ ਧਾਗਾ ਜਿਹਾ ਬੰਨ ਦਿੰਦੇ ਨੇ ਅਤੇ ਉਹ ਨਹੀਂ ਜਾਣਦੇ ਕਿ ਸੱਪ ਦੁੱਧ ਨਹੀਂ ਪੀਂਦੇ। ਹੁਣ ਕਈ ਪਿੰਡਾਂ ਦੇ ਵਿੱਚ ਕੁਝ ਖਾਸ ਜਾਤੀ ਦੇ ਲੋਕ ਮਿੱਟੀ ਜਾਂ ਇੱਟਾਂ ਦੀ ਵਰਮੀ ਬਣਾ ਕੇ ਲਾਗੇ ਬੈਠ ਜਾਂਦੇ ਹੈ ਅਤੇ ਲੋਕ ਇਹਨਾਂ ਨੂੰ ਸੇਵੀਆਂ, ਆਟਾ, ਗੁੜ ਜਾਂ ਨਗਦ ਪੈਸੇ ਦਿੰਦੇ ਨੇ। ਭਾਈ ਉਹਨਾਂ ਨੇ ਕਿਹੜਾ ਭਾਈ ਸ਼ੋਪਿੰਗ 'ਤੇ ਜਾਣਾ। ਗੁੱਗਾ ਪੀਰ ਨੂੰ ਸੱਪਾਂ ਦਾ ਦੇਵਤਾ ਮੰਨਿਆ ਜਾਂਦਾ ਅਤੇ ਗੁੱਗੇ ਨੌਵੀਂ ਦਿਨ ਜਿਹੜਾ ਸੀ ਉਹ ਗੁੱਗੇ ਦੇ ਝੰਡੇ ਨੂੰ ਜੋ ਰੰਗ ਬਿਰੰਗੀਆਂ ਟਾਕੀਆਂ, ਮੋਰ ਪੰਖਾਂ, ਨਾਰੀਅਲਾਂ ਦੇ ਕੌਡੀਆਂ ਦੇ ਨਾਲ ਸ਼ਿੰਗਾਰਿਆ ਹੁੰਦਾ ਹੈ ਅਤੇ ਛਪਾਰ ਦੇ ਵਿੱਚ ਇਸ ਦਿਨ ਵੱਡਾ ਮੇਲਾ ਲੱਗਦਾ ਹੈ। ਛਪਾਰ ਦਾ ਮੇਲਾ ਬਹੁਤ ਵੱਡਾ ਮੰਨਿਆ ਜਾਂਦਾ। ਇਸ ਦਿਨ ਔਰਤਾਂ ਸੇਵੀਆਂ ਰਿਣਦੀਆਂ ਨੇ ਅਤੇ ਸੱਪਾਂ ਦੀਆਂ ਬਰਮੀਆਂ ਦੇ ਵਿੱਚ ਦੁੱਧ ਪਾਉਂਦੀਆਂ ਨੇ ਅਤੇ ਉਹਨਾਂ ਦਾ ਵਿਸ਼ਵਾਸ ਹੈ ਕਿ ਸੱਪਾਂ ਦੀ ਪੂਜਾ ਕਰਨ ਦੇ ਨਾਲ, ਭਾਈ ਉਹਨਾਂ ਦੀ ਪੂਜਾ ਕਾਹਦੀ ਹੈ, ਤੁਸੀਂ ਉਹਨਾਂ ਨੂੰ ਭਾਜੜਾ ਪਾ ਦਿੰਦੇ ਹੋ ਅਤੇ ਸੱਪ ਦੇਵਤਾ ਉਹਨਾਂ ਦੇ ਪਰਿਵਾਰ ਦੇ ਜੀਆਂ ਦੇ ਉੱਤੇ ਕਹਿੰਦੇ ਮਿਹਰ ਕਰੇਗਾ। ਅਤੇ ਹੁਣ ਇਹਨਾਂ ਦੀ ਦੋਗਲਾਪਨ ਵੇਖ ਲਵੋ। ਜਦ ਗੁੱਗਾ ਦਰਸ਼ਨ ਦਿੰਦਾ ਹੈ ਤਾਂ ਸਭ ਤੋਂ ਪਹਿਲਾਂ ਇਹ ਬੀਬੀਆਂ ਡਾਂਗ ਚੁੱਕਦੀਆਂ ਨੇ ਅਤੇ ਗੁੱਗੇ ਬਾਬੇ ਨੂੰ ਜਿਹੜਾ ਕੁੱਟਣ ਪੈਂਦੀਆਂ ਹੈ, ਮਾਰਨ ਦੇ ਲਈ ਭੱਜਦੀਆਂ ਨੇ। ਉਸ ਵੇਲੇ ਵੀ ਬਾਬੇ ਦੀ ਪੂਜਾ ਕਰ ਲਿਆ ਕਰਨ, ਪਰ ਕਿੱਥੇ ਭਾਈ, ਕਹਿੰਦੇ ਅਸੀਂ ਤਾਂ ਇਹਨੂੰ ਕੁੱਟ ਕੇ ਅਤੇ ਮਕਾ ਕੇ ਹੀ ਹਟਾਂਗੇ। ਅਤੇ ਇਸੇ ਤਰ੍ਹਾਂ ਜਦੋਂ ਗੁੱਗਾ ਦਰਸ਼ਨ ਦਿੰਦਾ ਹੈ ਤਾਂ ਸਭ ਤੋਂ ਪਹਿਲਾਂ ਬੀਬੀਆਂ ਡਾਂਗ ਚੁੱਕਦੀਆਂ ਗੁੱਗੇ ਬਾਬੇ ਨੂੰ ਮਾਰਨ ਲਈ, ਅਤੇ ਉਸ ਵੇਲੇ ਵੀ ਬਾਬੇ ਦੀ ਪੂਜਾ ਕਰ ਲਿਆ ਕਰਨ। ਇੱਕ ਹੋਰ ਗੱਲ, ਜਦ ਭੁੱਲ ਭੁਲੇਖੇ ਕਹਿੰਦੇ ਨੇ ਕਿ ਕਿਸੇ ਨੂੰ ਸੱਪ ਦਿਖ ਜਾਵੇ ਤਾਂ ਉਹਨੂੰ ਛਪਾਰ ਜਾ ਕੇ ਮਿੱਟੀ ਕੱਢਣੀ ਪੈਂਦੀ ਹੈ ਅਤੇ ਕਹਿਣਾ ਪੈਂਦਾ ਕਿ ਬਾਬਾ ਲੁਕਿਆ ਛੁਪਿਆ ਰਹੀ ਚੀਨ ਦੇ ਵਿੱਚ ਅਤੇ ਇਹਨਾਂ ਦੇ ਬਾਬੇ ਨੂੰ ਲੋਕ ਬੜੇ ਹੀ ਸਵਾਦ ਦੇ ਨਾਲ ਖਾਂਦੇ ਨੇ, ਜਾਣੀ ਕਿ ਚੀਨੀ ਲੋਕ ਜਿਹੜੇ ਨੇ ਸੱਪ ਸੁੱਪ ਸਭ ਖਿੱਚ ਜਾਂਦੇ ਆ। ਸੇਲ ਲੱਗੀ ਪਈ ਹੈ ਅਤੇ ਸਾਡੇ ਬੁੜੇ ਸਾਡੀਆਂ ਬੁੜੀਆਂ ਜਿਹੜੀਆਂ ਨੇ ਟੇਕ ਟੇਕ ਮੱਥੇ ਕਮਲੀਆਂ ਹੋਈਆਂ ਫਿਰਦੀਆਂ ਨੇ। ਡਿਸਕਵਰੀ ਵਾਲੇ ਤਾਂ ਰੋਜ਼ ਸੱਪਾਂ ਦੇ ਦਰਸ਼ਨ ਕਰਦੇ ਆ ਅਤੇ ਉਹ ਤਾਂ ਵਿਚਾਰੇ ਛਪਾਰ ਆ ਕੇ ਮਿੱਟੀ ਕੱਢਦੇ ਹੀ ਨਹੀਂ, ਕੱਢਦੇ ਹੀ ਮਰ ਜਾਣਗੇ ਜੇ ਲੱਗੇ ਤਾਂ। ਸੋ ਭਾਈ ਇਹੋ ਜਿਹੇ ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲੋ ਅਤੇ ਵਾਧੂ ਦਾ ਬੋਝ ਲਾਵੋ ਅਤੇ ਸੁੱਟ ਦਿਓ ਆਪਣੇ ਮੋਢਿਆਂ ਤੋਂ ਜੋ ਤੁਹਾਡਾ ਦਿਮਾਗ ਵਿਕਾਸ ਕਰ ਸਕੇ ਅਤੇ ਤੁਸੀਂ ਖੁੱਲ੍ਹ ਕੇ ਜੀਵੋ ਅਤੇ ਜਿਉਣ ਦਿਓ ਅਗਲਿਆਂ ਨੂੰ ਵੀ ਜਿਹੜੀ ਜੂਨੇ ਵੀ ਪਏ ਹੋਏ ਹਨ। ਸਦੀਆਂ ਪੁਰਾਣੇ ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲੋ ਅਤੇ ਵਿਗਿਆਨਕ ਸੋਚ ਜਿਹੜੀ ਅਪਣਾਓ। ਲਓ ਦੋਸਤੋ, ਇਹ ਸੀ ਜੀ ਗੱਲਬਾਤ ਗੁੱਗੇ ਪੀਰ ਦੀ, ਗੁੱਗੇ ਦੀ, ਗੁੱਗਾ ਪੀਰ ਅਤੇ ਗੱਲਬਾਤ ਹੋਈ ਹੈ ਜੀ। ਅਤੇ ਅੱਗੇ ਚੱਲਦੇ ਹਾਂ ਅੱਜ ਦੇ ਵਿਸ਼ੇ ਦੇ ਵੱਲ ਨੂੰ, ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ ਕੁਝ ਹੀ ਪਲਾਂ ਤੱਕ, ਅਤੇ ਸ਼ੰਮੀ ਜੀ ਨੂੰ ਵੀ ਆਪਾਂ ਲਾਈਨਾਂ ਦੇ ਨਾਲ ਜੋੜਦੇ ਹਾਂ ਅਤੇ ਗੱਲਬਾਤ ਚਲਾਉਂਦੇ ਹਾਂ। +358449761962 ਸਟੂਡੀਓ ਦਾ ਨੰਬਰ ਹੈ ਅਤੇ ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ, ਗੱਲਾਂ ਬਾਤਾਂ ਕਰਦੇ ਹਾਂ। ਅਤੇ ਸ਼ੁਰੂਆਤ ਕਰਦੇ ਹਾਂ ਆਪਾਂ ਸ਼ੰਮੀ ਜੀ ਦੇ ਨਾਲ ਅੱਜ ਦੇ ਮੁੱਦੇ ਦੀ, ਜੀਵਨ ਸਾਥੀ ਲਾਈਫ ਪਾਰਟਨਰ ਕਿਉਂ ਜ਼ਰੂਰੀ ਹੈ ਭਾਈ। ਜਦੋਂ ਇਹਨਾਂ ਮੁੱਦਿਆਂ ਦੇ ਉੱਤੇ ਝਾਤ ਮਾਰਦੇ ਹਾਂ ਤਾਂ ਚਲੋ ਮਨ ਦੇ ਵਿੱਚ ਵਿਚਾਰ ਆਉਂਦਾ, ਦੋਸਤ ਮਿੱਤਰ ਵੀ ਜਿਹੜਾ ਇਹਦੇ ਬਾਰੇ ਸੁਝਾਅ ਦਿੰਦੇ ਹੈ, ਅਤੇ ਕੁਝ ਨਾ ਕੁਝ ਵਿਸ਼ੇ ਤੁਸੀਂ ਵੀ ਸੁਝਾ ਸਕਦੇ ਹੋ। ਇਹੀ ਨਹੀਂ ਕਿ ਇਕੱਲੇ ਅਸੀਂ ਹੀ ਵਿਸ਼ੇ ਜਿਹੜੇ ਰੱਖਣੇ ਉਹਦੇ ਉੱਤੇ ਗੱਲ ਹੋ ਸਕਦੀ ਹੈ। ਜੇ ਤੁਹਾਡੇ ਮਨ ਦੇ ਵਿੱਚ ਵੀ ਦੋਸਤੋ ਕੋਈ ਵਿਸ਼ਾ ਆਉਂਦਾ ਹੈ ਤਾਂ ਦਿਲ ਖੋਲ੍ਹ ਕੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। +358449761962 ਹੈ ਅਤੇ ਇਹਦੇ ਉੱਤੇ ਮੈਸੇਜ ਕਰਕੇ ਜ਼ਰੂਰ ਦੱਸ ਦਿਆ ਕਰੋ ਜੇ ਮਨ ਦੇ ਵਿੱਚ ਕਿਸੇ ਵਿਸ਼ੇ ਦੇ ਉੱਤੇ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ। ਅਤੇ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਸ਼ੇ ਦੀ, ਜੀਵਨ ਸਾਥੀ ਦੇ ਉੱਤੇ, ਲਾਈਫ ਪਾਰਟਨਰ। ਸ਼ੰਮੀ ਜੀ ਨਾਲ ਜੁੜ ਚੁੱਕੇ ਨੇ ਅਤੇ ਅੱਜ ਜਿਹੜਾ ਇੱਕ ਜਿਹੜਾ ਸਮਾਜਿਕ ਵਿਸ਼ਾ ਛੂਹਣ ਜਾ ਰਹੇ ਹਾਂ ਜਿਸਦੇ ਵਿੱਚ ਖਾਸ ਕਰਕੇ ਚਰਚਾ ਜਿਹੜੀ ਕੋਸ਼ਿਸ਼ ਕਰਾਂਗੇ ਕਰਨ ਦੀ ਕਿ ਜੀਵਨ ਸਾਥੀ ਦੀ ਜ਼ਰੂਰਤ ਕਿਉਂ ਹੈ, ਕਿ ਇੱਕ ਸੰਸਾਰਕ, ਸਮਾਜਿਕ, ਪਰਿਵਾਰਕ ਅਤੇ ਆਪਣੀ ਪੀੜ੍ਹੀ ਨੂੰ ਸਥਾਪਿਤ ਰੱਖਣ ਲਈ ਇੱਕ ਚੰਗੇ ਜੀਵਨ ਸਾਥੀ ਦੀ ਚੋਣ ਕਿਵੇਂ ਹੋਵੇ ਅਤੇ ਕਿਵੇਂ ਕਰੀਏ। 21ਵੀਂ ਸਦੀ ਦੇ ਦੌਰਾਨ ਵੀ ਨੌਜਵਾਨ ਜਿਹੜੇ ਨੇ ਉਹਨਾਂ ਦਾ ਵਿਆਹ ਦੇ ਪ੍ਰਤੀ ਘਟਦਾ ਰੁਝਾਨ ਕਿਵੇਂ ਉਹਨਾਂ ਦੇ ਲਈ ਅਤੇ ਆਉਣ ਵਾਲੀਆਂ ਇਨਸਾਨੀ ਨਸਲਾਂ ਦੇ ਲਈ ਘਾਤਕ ਸਾਬਤ ਹੋ ਸਕਦਾ ਹੈ। ਅੱਜ ਦੇ ਸਮੇਂ ਦੇ ਦੌਰਾਨ ਜਾਂ ਪਹਿਲੇ ਸਮਿਆਂ ਦੇ ਦੌਰਾਨ ਇਹ ਤਾਂ ਆਪਾਂ ਸੁਣਦੇ ਸੀ ਕਿ ਮਹਿੰਗਾਈ ਹੈ, ਮਤਲਬ ਕਿ ਰੋਜ਼ਗਾਰ ਹੈ ਨਹੀਂ, ਐਜੂਕੇਸ਼ਨ ਨਹੀਂ ਹੈ, ਪ੍ਰੋਫੈਸ਼ਨ ਨਹੀਂ ਹੈ, ਪਰ ਅੱਜ ਸਾਰਾ ਕੁਝ ਹੁੰਦੇ ਸੁਣਦੇ ਵੀ ਫਿਰ ਵੀ ਬਾਅਦ ਉਸ ਤੋਂ ਬਾਅਦ ਵੀ ਜਿਹੜਾ ਨੌਜਵਾਨ ਨੇ ਉਹ ਵਿਆਹ ਦੇ ਪ੍ਰਤੀ ਖਿੱਚ ਦਾ ਕਾਰਨ ਕਿਉਂ ਨਹੀਂ ਜਿਹੜਾ ਇਹਨਾਂ ਦੇ ਬਣ ਰਹੇ। ਪਹਿਲੇ ਸਮਿਆਂ ਦੇ ਵਿੱਚ ਪੈਸੇ, ਕਾਮਯਾਬੀ, ਰੋਜ਼ਗਾਰ ਦੀ ਕਮੀ ਦੇ ਕਾਰਨ ਬਣਦੇ ਸਨ ਇਹ ਮਸਲੇ ਕਿ ਭਾਈ ਇੱਕ ਇੱਕ ਵਿਆਹ ਵੀ ਹੁੰਦਾ ਸੀ ਪਰਿਵਾਰ ਦੇ ਵਿੱਚ। ਪਰ ਅੱਜ ਡਿਜੀਟਲ ਦੁਨੀਆ ਦੇ ਵਿੱਚ ਹਰ ਕਿਸੇ ਦੇ ਕੋਈ ਨਾ ਕੋਈ ਮੁਹਾਰਤ ਜਿਹੜੀ ਮੌਜੂਦ ਹੈ, ਉਹ ਮੁਹਾਰਤ ਹੋਣ ਦੇ ਬਾਵਜੂਦ ਵੀ ਵਿਆਹ ਦੇ ਵਿੱਚ ਇੰਟਰਸਟ ਦੀ ਕਮੀ ਕਿਉਂ ਹੈ? ਅੱਜ ਤਾਂ ਲਵ ਮੈਰਿਜ, ਅਰੇਂਜ ਮੈਰਿਜ, ਲਿਵਿੰਗ ਰਿਲੇਸ਼ਨ, ਹੋਰ ਬਹੁਤ ਸਾਰੇ ਨਾਮ ਦਿੱਤੇ ਜਾ ਸਕਦੇ ਆ ਇਸ ਤਰ੍ਹਾਂ ਦੇ ਰਿਸ਼ਤੇ ਬਣਦੇ ਹੈ, ਇਸ ਤਰ੍ਹਾਂ ਦੇ ਸੰਦਰਭ ਜਿਹੜੇ ਨੇ ਸਾਡੇ ਆਵਾਮ ਦੇ ਵਿੱਚ, ਸਾਡੇ ਸਮਾਜ ਦੇ ਵਿੱਚ, ਸਾਡੇ ਆਲੇ ਦੁਆਲੇ ਦੇ ਵਿੱਚ, ਪੂਰੀ ਧਰਤੀ ਦੇ ਉੱਤੇ ਮੌਜੂਦ ਨੇ ਹੁਣ ਤਾਂ। ਅਤੇ ਨੌਜਵਾਨਾਂ ਧਿਆਨ ਜਿਹੜਾ ਫਿਰ ਵੀ ਵਿਆਹ ਦੇ ਵੱਲ ਆਕਰਸ਼ਿਤ ਕਿਉਂ ਨਹੀਂ ਕਰ ਪਾ ਰਹੇ ਨੇ? ਜੀਵਨ ਸਾਥੀ ਇੱਕ ਐਸਾ ਫੈਸਲਾ ਜੋ ਦੋ ਲੋਕਾਂ ਦੀ ਜ਼ਿੰਦਗੀ ਨਹੀਂ ਸਗੋਂ ਪੂਰੇ ਪਰਿਵਾਰ ਜਾਂ ਦੋ ਪਰਿਵਾਰ ਨਾਲ ਜੁੜਦੇ ਹੈ, ਆਉਣ ਵਾਲੀ ਪੀੜ੍ਹੀ ਨੂੰ ਪ੍ਰਭਾਵਿਤ ਕਰਦਾ ਹੈ, ਇਹਦੇ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ੰਮੀ ਜੀ। ਅਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਉਹਨਾਂ ਦੇ ਨਾਲ, ਅਤੇ ਤੁਹਾਡਾ ਵੀ ਦੋਸਤੋ ਨਾਲ ਰਹੇਗਾ। ਸਵਾਗਤ, ਸਤਿ ਸ਼੍ਰੀ ਅਕਾਲ ਸ਼ੰਮੀ ਜੀ, ਜੀ ਅਨੁ ਜੀ ਨਿੱਘਾ ਸਵਾਗਤ ਹੈ ਜੀ।
3: ਪਾਇਲਟ ਸਾਹਿਬ ਸਤਿ ਸ਼੍ਰੀ ਅਕਾਲ ਜੀ, ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ ਸ਼ੰਮੀ ਜੀ, ਕੀ ਹਾਲ ਚਾਲ ਨੇ?
3: ਅੱਜ ਤਾਂ ਜੀਵਨ ਸਾਥੀ ਦੇ ਉੱਤੇ ਜਿਹੜੀ ਚਰਚਾ ਸ਼ੁਰੂ ਕੀਤੀ ਗਈ ਹੈ, ਕਮਾਲ ਕਰ ਦਿੱਤਾ ਹੈ, ਐਂਡ ਕਰਤਾ ਜੀ। ਇਹ ਮੈਨੂੰ ਲੱਗਦਾ ਹੈ ਭਾਰਤ ਸਾਹਿਬ ਇਹ ਇਹੋ ਜਿਹਾ ਵਿਸ਼ਾ ਹੈ ਜਿਹਦੇ ਵਿੱਚ ਤੁਸੀਂ ਦੇਖ ਲਓ ਕਿ ਪਿਆਰ, ਵਿਆਹ, ਪਰਿਵਾਰ, ਸਮਾਜ, ਆਜ਼ਾਦੀ, ਜ਼ਿੰਮੇਵਾਰੀ, ਹੋਰ ਵੀ ਜਿਹੜੀ ਮਾਡਰਨ ਰਿਸ਼ਤਿਆਂ ਦੀ ਤੁਸੀਂ ਗੱਲ ਕਰ ਰਹੇ ਸੀ ਉਹ ਸਾਰਾ ਕੁਝ ਹੀ ਆ ਜਾਂਦਾ। ਕਾਫੀ ਬ੍ਰੌਡ ਟੌਪਿਕ ਆ, ਮੈਨੂੰ ਲੱਗਦਾ ਇੱਕ ਰਾਜ ਤਾਂ ਮੁੱਕਣ ਵਾਲਾ ਨਹੀਂ, ਪਰ
0: ਆਪਾਂ ਕਿਹੜਾ ਕਿਤੇ ਹੋਰ ਜਾਣਾ ਜੀ, ਆਪਣੇ ਕੋਲ ਹੀ ਆ ਟੌਪਿਕ, ਇੱਥੇ ਹੀ ਰੱਖ ਲੈਣਾ ਆਪਾਂ।
3: ਹਾਂਜੀ ਹਾਂਜੀ ਜੀ, ਇਹ ਕਹਿ ਲੋ ਭਾਗਾਂ ਵਾਲਾ ਵਿਸ਼ਾ, ਤੇ ਕਈ ਭਾਗਾਂ ਦੀ ਕਰਨਾ ਪਊ ਮੈਨੂੰ ਐ ਲੱਗਦਾ।
0: ਕਈਆਂ ਦੇ ਤਾਂ ਭਾਗ ਵੀ ਵਿਗਾੜੂਗਾ ਇਹ ਹੁਣ ਵਿਸ਼ਾ, ਕਈਆਂ ਦੇ ਭਾਗ ਸੁਧਾਰੂਗਾ।
3: ਬਿਲਕੁਲ ਬਿਲਕੁਲ ਜੀ, ਬੜਾ ਦਿਲਚਸਪ ਜਿਹੜਾ ਜੀਵਨ ਸਾਥੀ ਇਹ ਸ਼ਬਦ ਹੈ। ਇੱਕ ਤਾਂ ਜੀਵਨ ਆਪਣੇ ਆਪ ਦੇ ਵਿੱਚ ਹੀ ਵੱਡਾ ਸ਼ਬਦ ਹੈ, ਉੱਤੋਂ ਜਿਹੜਾ ਜੀਵਨ ਭਰ ਲਈ ਸਾਥੀ ਹੈ
0: ਜੀ,
3: ਉਹ ਉਹਦੇ ਨਾਲ ਜਦੋਂ ਜੁੜਦਾ ਤੇ ਇਹ ਹੋਰ ਵੀ ਜਿਹੜਾ ਦਿਲਚਸਪ ਹੋ ਜਾਂਦਾ ਸਾਰਾ ਮਾਮਲਾ। ਤੋ ਇਹ ਜਦੋਂ ਆਪਾਂ ਸ਼ਬਦ ਦੀ ਗੱਲ ਕਰਦੇ ਹਾਂ ਤੇ ਮਿਲਾ ਕੇ ਕਹਿ ਲਓ ਵੀ ਵਿਆਹ ਤੇ ਗੱਲ ਜਿਹੜੀ ਕੇਂਦਰਿਤ ਹੁੰਦੀ ਆ
0: ਜੀ,
3: ਤੇ ਵਿਆਹ ਸ਼ਬਦ, ਵਿਆਹ ਸ਼ਾਦੀ, ਮੈਰਿਜ ਦੇ ਅਨੇਕਾਂ ਨਾਂ ਹੋਣਗੇ ਵੱਖ ਵੱਖ ਕਿੱਤੇ ਸੱਭਿਆਚਾਰਾਂ ਦੇ ਵਿੱਚ, ਪਰ ਆਪਾਂ ਨੂੰ ਕਿਉਂਕਿ ਪੰਜਾਬ ਦੇ ਵਿੱਚ ਬੈਠੇ ਆਪਾਂ ਵਿਆਹ ਕਿਉਂਕਿ ਸਮਝ ਜਾਂਦੇ ਆਪਾਂ ਕਿ ਕਿਹਦੀ ਗੱਲ ਹੋ ਰਹੀ ਹੈ ਤੇ ਕਿਹੜੀ ਰਸਮ ਦੀ ਗੱਲ ਹੋ ਰਹੀ ਹੈ।
0: ਬਿਲਕੁਲ,
3: ਇਹ ਬੜਾ ਪਵਿੱਤਰ ਕਹਿ ਲਓ ਇੱਕ ਰਸਮ ਹੋ ਗਈ ਆ
0: ਜੀ।
3: ਤੇ ਇਹ ਕਦੋਂ ਸ਼ੁਰੂ ਹੋਈ, ਮਨੁੱਖ ਦੇ ਜਿਹੜੇ ਇਤਿਹਾਸ ਦੀ ਲੋੜ ਕਿਉਂ ਪਈ ਵਿਆਹ ਦੀ, ਪੁਰਾਣੇ ਸਮਿਆਂ ਦੇ ਵਿੱਚ ਤੇ ਹੁਣ ਕੀ ਮਾਹੌਲ ਆ? ਪਹਿਲਾਂ ਆਪਾਂ ਦੇਖਦੇ ਹਾਂ ਕਿ ਉਹ ਪਰਿਵਾਰ ਦੇ ਵੰਸ਼ ਵਾਸਤੇ ਜਾਂ ਜਾਇਦਾਦਾਂ ਲਈ ਜਿਹੜੇ ਕੀਤੇ ਜਾਂਦੇ ਆ, ਪੁਰਾਣੇ ਭਾਰਤ ਵਿੱਚ ਵੀ, ਪੁਰਾਣੀ ਦੁਨੀਆਂ ਦੇ ਵਿੱਚ ਵੀ, ਦੁਨੀਆਂ ਭਰ ਚ
0: ਵਿਆਹ ਦੇ ਬੜੇ ਰੂਪ,
3: ਹਾਂਜੀ, ਉਹ ਵੇਖਣ ਨੂੰ ਮਿਲਦੇ ਰਹੇ ਆ। ਤੋ ਸਾਥੀ ਤੋਂ ਜੀਵਨ ਸਾਥੀ ਦਾ ਜਿਹੜਾ ਸਫ਼ਰ ਆ ਇਹ ਬੜਾ ਕਮਾਲ ਦਾ ਹੈ
0: ਜੀ,
3: ਔਰ ਬਦਲਦੀ ਦੁਨੀਆਂ ਦੇ ਨਾਲ ਨਾਲ ਇਹਦੇ ਰੂਪ ਰੰਗ ਜਿਹੜੇ ਢੰਗ ਆ ਉਹ ਵੀ ਬਦਲਦੇ ਰਹੇ ਆ
0: ਜੀ।
3: ਇਸ ਕਰਕੇ ਅੱਜ ਇੱਕ ਨਾਲ ਤੁਸੀਂ ਜਿਹੜੀ ਗੱਲ ਜੋੜੀ ਆ, ਮੈਂ ਪੋਸਟਰ ਦੇ ਵਿੱਚ ਵੀ ਦੇਖ ਰਿਹਾ ਸੀ, ਤੁਸੀਂ ਜ਼ਿਕਰ ਵੀ ਕਰ ਰਹੇ ਸੀ ਕਿ ਜੋ ਅੱਜ ਦਾ ਜ਼ਮਾਨਾ ਹੈ, ਅੱਜ ਦੇ ਟਾਈਮ ਦੇ ਵਿੱਚ ਨੌਜਵਾਨਾਂ ਦੇ ਵਿੱਚ ਇਹਦੇ ਪ੍ਰਤੀ ਉਪਰਾਮਤਾ ਜਾਂ ਇਨਡਿਫਰੈਂਸ ਆਪਾਂ ਦੇਖਣ ਨੂੰ ਮਿਲਦਾ
0: ਜੀ,
3: ਕਿ ਉਹ ਇਹ ਚ ਇੰਟਰਸਟ ਨਹੀਂ ਲੈ ਰਹੇ। ਉਹ ਕਹਿੰਦੇ ਵੀ ਆਜ਼ਾਦੀ ਠੀਕ ਹੈ, ਅਸੀਂ ਆਜ਼ਾਦ ਹੀ ਠੀਕ ਹੈ ਭਾਈ
0: ਜੀ,
3: ਉੱਡਦੇ ਪਰਿੰਦੇ ਬਣ ਕੇ ਰਹਿਣਾ ਹੈ
0: ਜੀ।
3: ਤੋ ਪਰਿੰਦੇ ਖਾਸੇ ਉੱਡੀ ਜਾਂਦੇ ਆ ਤੇ ਖਾਸੇ ਮਤਲਬ ਉਹਨਾਂ ਨੇ ਜਿਹੜੀ ਆਜ਼ਾਦੀ ਦੇ ਵੱਲ ਨੂੰ ਧਿਆਨ ਲੱਗਿਆ
0: ਜੀ,
3: ਤੋ ਉਹ ਰੂਪ ਰੰਗ ਜਿਹੜੇ ਬਦਲੇ ਆ
0: ਜੀ।
3: ਕੁੱਝ ਮੈਂ ਜਦੋਂ ਤੁਸੀਂ ਗੱਲਬਾਤ ਕਰ ਰਹੇ ਸੀ, ਮੈਂ ਯੂਟਿਊਬ ਦੇ ਰਾਹੀਂ ਕਿਉਂਕਿ ਲਾਈਵ ਆ
0: ਆਪਾਂ,
3: ਉਹ ਉਹਦੇ ਵਿੱਚ ਮੈਂ ਦੋਸਤਾਂ ਦੇ ਸੁਨੇਹੇ ਵੀ ਪੜ੍ਹ ਰਿਹਾ ਸੀ, ਬੜੇ ਮੁਹੱਬਤ ਉਹਨਾਂ ਨੇ ਭੇਜੀ ਹੋਈ ਆ।
0: ਬਿਲਕੁਲ,
3: ਬੀਮਾਨ ਜੀ ਉਹਨਾਂ ਨੇ ਲਿਖਿਆ ਸੀ ਵਿੱਚ ਕਿ ਇੱਕ ਤਾਂ ਨੌਜਵਾਨ ਵਿਆਹ ਤੋਂ ਭਾਈ ਨੀਲੇ ਡਰਾਮ ਵਾਲੀਆਂ ਖ਼ਬਰਾਂ ਦੇਖ ਦੇਖ ਕੇ ਦੂਰ ਹੋ ਰਹੇ ਵਿਆਹ ਤੋਂ, ਉਹਨਾਂ ਨੂੰ ਡਰ ਲੱਗਣ ਲੱਗ ਗਿਆ ਵੀ ਇਹ ਔਖਾ ਭਾਈ, ਔਖੀ ਹੋ ਜੂ ਕੈਦ ਕੱਟਣੀ
0: ਜੀ। ਬਿਲਕੁਲ ਜੀ,
3: ਤੇ ਦੋਸਤਾਂ ਵੱਲੋਂ ਇਨਪੁਟ ਬੜੀ ਕਮਾਲ ਦੀ ਆ ਰਹੀ ਆ, ਤੇ ਭਾਈ ਮੁਕੱਦਰ ਸਿੰਘ ਜੀ, ਬਲਜੀਤ ਸਿੰਘ ਜੀ, ਤੇ ਨਾਲ ਦੀ ਨਾਲ ਆਪਣੇ ਸੁਰਿੰਦਰ ਕੌਰ ਮਾਹਿਲ ਜੀ, ਤੇ ਗੁਰੀਮਾਨ ਜੀ, ਸਤਨਾਮ ਸਿੰਘ ਜਾਣੀਆ ਚਾਲ ਜੀ, ਸਾਰੇ ਦੋਸਤ ਜੁੜੇ ਹੋਏ ਨੇ ਅਤੇ ਮੁਹੱਬਤ ਭੇਜ ਰਹੇ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਹਰਵਿੰਦਰ ਕੌਰ ਚੌਲ ਜੀ ਸੁਣ ਰਹੇ ਨੇ, ਇਕਬਾਲ ਮਾਂਗਟ ਜੀ,
0: ਬਿਲਕੁਲ
3: ਸਾਰੇ ਦੋਸਤਾਂ ਦਾ ਸਵਾਗਤ, ਧੰਨਵਾਦ। ਮੇਰਾ ਧਿਆਨ ਉੱਧਰ ਚਲਾ ਗਿਆ ਸੀ ਡਰਮ ਦੇ ਉੱਤੇ ਜਦੋਂ ਮਾਨ ਸਾਹਿਬ ਨੇ ਗੱਲ ਕੀਤੀ
0: ਜੀ।
3: ਤੋਂ ਭਾਰਤ ਸਾਹਿਬ, ਇਹ ਡਰਮ ਵੀ ਕੋਈ ਨਵੇਂ ਨਹੀਂ ਹੈਗੇ, ਇਹ ਵੀ ਜਦੋਂ ਤੋਂ ਸਭਿਅਤਾ ਬਣੀ ਆ ਤੇ ਉਦੋਂ ਤੋਂ ਵੀ ਤੁਰੇ ਆ ਰਹੇ ਨਾਲ ਦੀ ਨਾਲ ਹੀ
0: ਜੀ,
3: ਕਿਉਂਕਿ ਬੰਦੇ ਦੇ ਮਨ ਦਾ, ਮਨ ਦੀ ਅਵਸਥਾ ਦਾ ਇਹ ਕੁਝ ਪਲਾਂ ਦੀ ਗੱਲ ਹੁੰਦੀ ਹੈ, ਕੁਝ ਸੈਕਿੰਡਸ ਦੀ ਗੱਲ ਹੁੰਦੀ ਹੈ ਕਿ ਪਤਾ ਨੀ ਕਿਹਦੇ ਮਨ ਚ ਕਿਹੜੀ ਬਦੀ ਕਦੋਂ ਆ ਜਾਣੀ, ਕੀ ਕਰਦੇਗਾ
0: ਜੀ,
3: ਔਰ ਕਿਹਨੇ ਕੀ ਕਰਨਾ, ਕੋਈ ਬੰਦਾ ਸੋਚ ਵੀ ਨੀ ਸਕਦਾ ਇਹਦੇ ਬਾਰੇ।
0: ਬਿਲਕੁਲ,
3: ਇੱਕ ਮੈਂ ਇਸ ਮੈਨੂੰ ਯਾਦ ਆ ਰਹੀ ਸੀ ਕਿ ਰਾਹੁਲ ਸ਼ੰਕਰ ਧਿਆਨ ਨੇ ਨਾ ਇੱਕ ਬਹੁਤ ਇੱਕ ਪਿਆਰੀ ਕਿਤਾਬ ਲਿਖੀ
0: ਜੀ,
3: ਵੋਲਗਾ ਤੋਂ ਵੋਲਗਾ ਸੇ ਗੰਗਾ
0: ਜੀ।
3: ਉਹਨਾਂ ਨੇ ਆਪਣਾ ਜਿਹੜਾ ਧਰਤੀ ਦੇ ਇਸ ਖਿੱਤੇ ਦਾ ਇੱਕ ਤਰ੍ਹਾਂ ਨਾਲ ਆਪਣੀਆਂ 20 ਦੇ ਕਰੀਬ ਉਹ ਚ ਸ਼ਾਇਦ ਕਹਾਣੀਆਂ ਹੋਣਗੀਆਂ
0: ਜੀ।
3: ਉਹ ਚ 6000 ਈਸਾ ਪੂਰਵ ਤੋਂ ਲੈ ਕੇ ਮੌਜੂਦਾ ਟਾਈਮ ਤੱਕ ਉਹਨਾਂ ਨੇ ਕਹਾਣੀਆਂ ਜਾਂ ਜਿਹੜੇ ਰੀਤੀ ਰਿਵਾਜ ਆ
0: ਜੀ,
3: ਆਪਣੀ ਕਹਾਣੀਆਂ ਦੇ ਵਿੱਚ ਰਾਹੀਂ ਇੱਕ ਸ਼ੀਸ਼ਾ ਦਿਖਾਉਣ ਦੀ ਇੱਕ ਫਿਲਮ ਦੀ ਤਰ੍ਹਾਂ ਉਹਨਾਂ ਨੇ ਪੇਸ਼ ਕੀਤਾ, ਬੜੀ ਸੋਹਣੀ ਲੱਗਦੀ ਹੈ ਜਦੋਂ ਆਪਾਂ ਪੜ੍ਹਦੇ ਕਿਤਾਬ ਹੈ। ਉਹ ਸ਼ੁਰੂਆਤੀ ਦੌਰ ਚ ਇਹਦੇ ਜਿਹੜੇ ਆ ਰੰਗ ਢੰਗ ਵੱਖਰੇ ਰਹੇ ਹੋਣਗੇ, ਤੁਸੀਂ ਰਾਜਾ ਸ਼ਾਹੀ ਦੀ ਜਿਵੇਂ ਗੱਲ ਕਰ ਰਹੇ ਸੀ, ਉੱਥੇ ਵੱਖਰੀ ਤਰ੍ਹਾਂ ਦਾ ਇੱਕ ਮਾਹੌਲ ਆ
0: ਜੀ।
3: ਆਪਾਂ ਸ਼ੇਰੇ ਪੰਜਾਬ ਦੀ ਜਦੋਂ ਗੱਲ ਕਰਦੇ ਹਾਂ, ਉਹ ਸੂਰਜ ਦੀ ਅੱਖ ਦੇ ਵਿੱਚ ਵੀ ਉਹਦਾ ਜ਼ਿਕਰ ਹੁੰਦਾ, ਤੇ ਉਹਦਾ ਵੀ ਆਪਾਂ ਔਨ ਰਿਕਾਰਡ ਆਪਾਂ ਦੇਖਦੇ ਹਾਂ
0: ਜੀ
3: ਕਿ ਲਗਭਗ 20 ਜਾਂ 30 ਰਾਣੀਆਂ ਓਫੀਸ਼ਲੀ ਉਹਨਾਂ ਦੀਆਂ ਪਤਨੀਆਂ ਸੀਗੀਆਂ
0: ਜੀ।
3: ਪਰ ਇਹ ਜਿਹੜੇ ਰਿਸ਼ਤੇ ਉਹਨਾਂ ਦੇ ਜਿਹੜੇ ਵਿਆਹ ਸੀ
0: ਜੀ,
3: ਇਹ ਕੁੱਲ ਮਿਲਾ ਕੇ ਪੋਲੀਟੀਕਲ ਜਿਹੜੇ ਆ ਗੱਠਜੋੜ ਆ ਉਹਦੇ ਕਰਕੇ ਹੋ ਜਾਂਦੇ ਆ, ਜਾਂ ਫਿਰ ਜਿਹੜੀ ਜਿਹੜੀ ਰਾਜ ਸੱਤਾ ਹੈ ਉਹਨੂੰ ਕੰਸੋਲੀਡੇਟ ਕਰਨ ਵਾਸਤੇ ਕਿ ਆਪਾਂ ਹੋਰ ਤਕੜੇ ਹੋ ਜਾਵਾਂਗੇ, ਫਲਾਣਾ ਰਾਜਾ ਵੀ ਆਪਣੇ ਨਾਲ ਭਾਈ ਰਿਸ਼ਤਾ ਹੀ
0: ਹੜੱਪਣ ਦੀ ਜਾਂ ਹੋਰ ਪਿੱਛੇ ਚਾਹਤ ਹੁੰਦੀ ਸੀ ਜੀ,
3: ਉਹ ਚੱਲਦਾ ਸੀ ਹਾਂਜੀ। ਸੋ ਇਹ ਵੇਖੋ ਇਹੀ ਸਿਲਸਿਲਾ ਬਾਕੀ ਘਰਾਣਿਆਂ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਰਿਹਾ
0: ਜੀ,
3: ਉਹਨਾਂ ਦੇ ਆਪਣੇ ਜਿਹੜੇ ਕਾਰਨ ਹੋਣਗੇ
0: ਜੀ।
3: ਪਰ ਕੁੱਲ ਮਿਲਾ ਕੇ ਜੇ ਆਪਾਂ ਆਮ ਲੋਕਾਂ ਦੀ ਗੱਲ ਕਰੀਏ, ਜਨਰਲਾਈਜ਼ ਕਰੀਏ ਜਾਂ ਐਵਰੇਜ ਕੱਢੀਏ ਕਿ ਉਹ ਠੀਕ ਹੈ, ਸਿੰਗਲ ਮੈਰਿਜ ਜਿਹੜੀ ਆ ਉਹ ਜਿਹੜੀ ਉਹਨੂੰ ਵੈਲਿਡ ਮੰਨਿਆ ਗਿਆ, ਉਹਨੂੰ ਬਹੁਤ ਹੀ ਮਾਣ ਇੱਜ਼ਤ ਵੀ ਮਿਲਦੀ ਆ
0: ਜੀ।
3: ਤੋ ਇਹ ਇੱਕ ਪ੍ਰਵਾਨਿਤ ਮਾਹੌਲ ਹੋ ਗਿਆ ਜਿਹੜਾ ਹੁਣ ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖਦੇ ਹਾਂ
0: ਜੀ।
3: ਤੋ ਇਸ ਦੇ ਕਰਕੇ ਜਿਹੜਾ ਇਹ ਇੱਕ ਤਰ੍ਹਾਂ ਦਾ ਮਾਨਤਾ ਪ੍ਰਾਪਤ ਹੋ ਗਿਆ, ਐਕਟ ਬਣੇ ਵੱਖਰੇ ਵੱਖਰੇ ਧਰਮਾਂ ਦੇ ਮੁਤਾਬਕ ਐਕਟ ਬਣੇ ਹੋਏ ਆ, ਕਿਸੇ ਧਰਮ ਦੇ ਵਿੱਚ ਉਹ ਜਿਹੜੀ ਆ ਪੋਲੀਗੇਮੀ ਹੋ ਸਕਦੀ ਆ, ਇੱਕ ਤੋਂ ਜ਼ਿਆਦਾ ਵਿਆਹ ਹੋ ਸਕਦੇ ਆ। ਤੋ ਪਰ ਜ਼ਿਆਦਾਤਰ ਜਿਹੜੇ ਆ ਉਹਨਾਂ ਨੇ ਇਸ ਗੱਲ ਦੇ ਉੱਤੇ ਕਹਿ ਲਓ ਵੀ ਇੱਕ ਮਤ ਜਾਂ ਇੱਕ ਸੁਰਤਾ
0: ਜੀ
3: ਜਿਹੜੀ ਰੱਖ ਲਈ ਆ ਕਿ ਸਿੰਗਲ ਮੈਰਿਜ ਹੀ ਜਿਹੜੀ ਆ ਉਹ ਜਾਇਜ਼ ਆ,
0: ਪ੍ਰਵਾਨਤ ਹੈ ਜੀ,
3: ਤੋ ਉਹ ਪ੍ਰਵਾਨਿਤ ਆ, ਉਹਨੂੰ ਇੱਕ ਆਪਾਂ ਕਹਿ ਲਓ ਵੀ। ਹੁਣ ਇਹ ਤਾਂ ਹੋ ਗਈ ਜਿਹੜੀ ਵਿਆਹ ਦੀ ਜਿਹੜੀ ਗੱਲਬਾਤ ਆ
0: ਜੀ,
3: ਇਹਦੇ ਨਾਲ ਜਦੋਂ ਆਪਾਂ ਅੱਜ ਦੀ ਪੀੜ੍ਹੀ ਨੂੰ ਜੋੜ ਕੇ ਵੇਖਦੇ ਹਾਂ ਉਹਦੇ ਤੇ ਆਪਾਂ ਅੱਗੇ ਗੱਲ ਕਰਾਂਗੇ
0: ਜ਼ਰੂਰ,
3: ਪਰ ਇੱਕ ਹੋਰ ਕੰਸੈਪਟ ਆ
0: ਜੀ
3: ਉਹ ਉਹਦੀ ਗੱਲ ਵੀ ਜਿਹੜੀ ਮੈਨੂੰ ਲੱਗਦਾ ਬਣਦੀ ਹੈ, ਜ਼ਰੂਰੀ ਕਰਨੀ ਹੈ।
0: ਬਿਲਕੁਲ,
3: ਕਿਉਂਕਿ ਹੋ ਸਕਦਾ ਕਿ ਪਹਿਲੀ ਵਾਰੀ ਜਦੋਂ ਕਿਸੇ ਦਾ ਕਿਤੇ ਵਿਆਹ ਹੋਇਆ ਹੋਊਗਾ
0: ਜੀ,
3: ਤਾਂ ਹੁਣ ਰਾਹੁਲ ਨੇ ਆਪਣੀ ਕਿਤਾਬ ਦੀ ਤੀਜੀ ਕਹਾਣੀ ਦੇ ਵਿੱਚ ਵਿਆਹ ਦੀ ਪਰੰਪਰਾ ਦਾ ਸ਼ੁਰੂ ਕੀਤਾ ਜ਼ਿਕਰ ਕਿ ਉੱਥੇ ਹੁੰਦਾ ਹੈ ਵਿਆਹ
0: ਜੀ,
3: ਤੋ ਉਹ ਵੀ ਉਹਦੇ ਵਿੱਚ ਵੀ ਗੰਧਰਵ ਵਿਆਹ ਵੀ ਕਰਦੇ ਆ। ਗੰਧਰਵ ਵਿਆਹ ਜਿਹੜਾ ਉਹ ਲਵ ਮੈਰਿਜ ਨੂੰ ਕਹਿ ਦਿੰਦੇ ਆ
0: ਜੀ,
3: ਕਿ ਆਪਣੀ ਮਰਜ਼ੀ ਦਾ ਰਿਸ਼ਤਾ ਜਿਹੜਾ ਕਰ ਲਿਆ। ਸਾਡੇ ਇਹ ਵੀ ਆਪਾਂ ਇਹ ਵੀ ਦੇਖਦੇ ਹਾਂ ਇਤਿਹਾਸ ਦੇ ਪੰਨਿਆਂ ਚ ਕਿ ਉਹ ਵੀ ਹੁੰਦਾ ਰਿਹਾ, ਸਵੰਬਰ ਵੀ ਹੁੰਦਾ ਰਿਹਾ
0: ਜੀ,
3: ਕਿ ਸਵੈਮ ਉਹਨੇ ਵਰ ਆਪਣਾ ਜਿਹੜਾ ਹਾਸਲ ਕਰਨਾ ਹੈ, ਸਵੈਮ ਵਰ ਉਹਨੇ ਆਪ ਹੀ ਕੀਤਾ, ਜਾਣ ਕੇ ਵਰ ਆਪਣਾ ਉਹਦੀ ਚੋਣ ਕੀਤੀ ਆ। ਤੋ ਉਹ ਖੁੱਲ ਦਿੱਤੀ ਜਾ ਰਹੀ ਹੈ ਕਿ ਹਾਂ ਠੀਕ ਹੈ ਆਪਾਂ ਸਿਲੈਕਟ ਕਰ ਲਓ ਭਾਈ, ਤੁਸੀਂ ਆਪਣੀ ਜੀਵਨ ਸਾਥੀ ਦੀ ਚੋਣ ਕਰ ਲਓ
0: ਜੀ,
3: ਕਿਉਂਕਿ ਰਹਿਣਾ ਤੁਸੀਂ ਹੈ ਭਾਈ।
0: ਬਿਲਕੁਲ ਹੈ ਜੀ।
3: ਪਰ ਫਿਰ ਵੀ ਇਹਨਾਂ ਸਾਰੇ ਸਮਿਆਂ ਦੇ ਵਿੱਚ ਪੈਰਲਲ ਕਈ ਤਰ੍ਹਾਂ ਦੀਆਂ ਲਹਿਰਾਂ ਜਿਹੜੀਆਂ ਨੇ ਉਹ ਚੱਲਦੀਆਂ ਨੇ
0: ਜੀ।
3: ਇੱਕ ਪਾਸੇ ਆਪਾਂ ਦੇਖਦੇ ਹਾਂ ਕਿ ਬੜਾ ਸਾਨੂੰ ਬੜਾ ਅੱਜ ਵੀ ਜਦੋਂ ਆਪਾਂ ਗੱਲ ਕਰਾਂਗੇ ਕਿ ਬੜੀ ਮਰਿਆਦਾ ਦੇ ਵਿੱਚ ਉਹਨਾਂ ਨੇ ਕੰਮ ਜਿਹੜਾ ਇਸ ਨੂੰ ਨਿਭਾਇਆ
0: ਜੀ,
3: ਰਿਸ਼ਤੇ ਨੂੰ ਨਿਭਾਇਆ, ਔਰ ਇਹ ਕਾਰਜ ਜਿਹੜੇ ਸਾਰੇ ਉਹਨਾਂ ਨੇ ਪੂਰੀ ਲਾਈਫ ਇੱਕ ਮਿਸਾਲ ਬਣੇ, ਇੱਦਾਂ ਦੀ ਬਹੁਤ ਸਾਰੀ ਐਗਜ਼ਾਮਪਲਸ ਨੇ, ਸੈੱਟ ਕੀਤੀ ਐਗਜ਼ਾਮਪਲ ਭੈੜੀ ਹੈ, ਉਦਾਹਰਨਾਂ ਵੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਬਥੇਰੀਆਂ।
0: ਬਾਲ ਵਿਆਹ ਹੋ ਗਏ ਜੀ
3: ਤੇ
0: ਸ਼ੁਰੂ ਦੇ ਵਿੱਚ,
3: ਹਾਂਜੀ ਉਹ ਬਾਲ ਵਿਆਹ ਦੇ ਪਿੱਛੇ ਚਲੋ ਉਹ ਵੀ ਸਮੇਂ ਦੀ ਜਿਹੜੀ ਆ ਨਜ਼ਾਕਤ ਨੂੰ ਦੇਖ ਕੇ ਉਹ ਕਰ ਦਿੰਦੇ ਰਹੇ ਆ ਕਿ ਅਸਥਿਰਤਾ ਹੈ
0: ਜੀ,
3: ਕੋਈ ਸਟੇਬਲ ਸਟੇਟ ਨਹੀਂ ਹੈਗੀ, ਪਤਾ ਨੀ ਕੱਲ ਨੂੰ ਕਿਹਨੇ ਕਿੱਥੇ ਹੋਣਾ ਕਿੱਥੇ ਨਹੀਂ ਹੋਣਾ, ਤੇ ਹੁਣੇ ਇਹ ਨਿਬੇੜ ਦੋ ਕੰਮ ਕਿ ਵਿਆਹ ਕਰ ਦਿੱਤਾ ਭਾਈ,
0: ਜ਼ਿੰਮੇਵਾਰੀ
3: ਆਪਣੀ ਜ਼ਿੰਮੇਵਾਰੀ ਜਿਹੜੀ ਆ ਹੁਣ ਆਪਣੀ ਪੂਰੀ ਹੋ ਗਈ ਆ, ਤੇ ਕੱਲ ਨੂੰ ਜਦੋਂ ਵਕਤ ਆਏਗਾ ਫਿਰ ਇਹਨਾਂ ਦਾ ਆਪਾਂ ਵਿਆਹ ਹੁਣ ਹੋ ਗਿਆ ਮਕਲਾਵਾ ਬਾਅਦ ਚ ਭੇਜ ਦਾਂਗੇ
0: ਜੀ,
3: ਉਹਦੀ ਕੋਈ ਏਡਾ ਚੱਕਰ ਨਹੀਂ
0: ਜੀ।
3: ਉਹ ਹੁਣ ਤੁਸੀਂ ਦੇਖੋ ਇਹ ਬਦਲਦਾ ਬਦਲਦਾ ਬਦਲਦਾ, ਇੱਕ ਵਿਆਹ ਦੇ ਟਾਈਮ ਚ ਬੇਟੀ ਨੂੰ ਗਿਫਟ ਦੇਣ ਦਾ ਇੱਕ ਸਿਸਟਮ ਸੀਗਾ,
0: ਤਾਂ
3: ਕਿ ਨਵਾਂ ਇੱਕ ਘਰ ਬਣ ਰਿਹਾ ਹੈ
0: ਜੀ,
3: ਦਹੇਜ ਜਿਹੜਾ ਸ਼ੁਰੂ ਹੈ
0: ਜੀ,
3: ਉਹਦੇ ਵਿੱਚ ਵੱਡੇ ਰਾਜੇ ਜਿਹੜੇ ਆ ਕਿਉਂਕਿ ਉਹਨਾਂ ਨੇ ਵੱਡੇ ਰਾਜੇ ਆ ਉਹਨਾਂ ਨੇ ਆਪਣੇ ਆਪਣੇ ਹਿਸਾਬ ਨਾਲ ਬਹੁਤ ਤਕਮਾ ਕੰਮ ਕਰ ਦਿੰਦੇ ਆ, ਉਹ ਆਹ ਵੀ ਦੇ ਦਿਓ ਉਹ ਵੀ ਦੇ ਦਿਓ
0: ਜੀ,
3: ਪਿੰਡਾਂ ਦੇ ਪਿੰਡ ਹੀ ਦੇ ਦਿੰਦੇ ਉਹਦੇ ਵਿੱਚ
0: ਜੀ,
3: ਕੋਈ ਰੌਲਾ ਹੀ ਨਹੀਂ
0: ਜੀ,
3: ਕਿਉਂਕਿ ਜਿਹੜੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਉਹਨੂੰ ਪੁੱਛਦਾ ਕੋਈ ਨਹੀਂ, ਕਹਿੰਦਾ ਉਹਨਾਂ ਲਈ ਤੇ ਉਹ ਇੱਕ ਤਰ੍ਹਾਂ ਦਾ ਸਰਮਾਇਆ ਹੀ ਆ ਜਿਹੜਾ ਉੱਪਰ ਬੈਠਾ ਬੰਦਾ
0: ਜੀ,
3: ਤੋ ਉਹ ਕਰ ਸਕਦੇ ਆ। ਫਿਰ ਵੀ ਜਿਹੜਾ ਮਾੜੇ ਤੋਂ ਮਾੜਾ ਬੰਦਾ ਵੀ ਆਪਣੀ ਪਹੁੰਚ ਮੁਤਾਬਕ ਕੁਛ ਨਾ ਕੁਛ ਜ਼ਰੂਰ ਭੇਟ ਕਰਦਾ, ਭਾਂਡੇ ਦੇ ਦਿਓ, ਕੱਪੜੇ ਦੇ ਦਿਓ, ਹੋਰ ਇਹੋ ਜਿਹਾ ਜਿਹੜਾ ਜ਼ਰੂਰੀ ਸਮਾਨ ਹੈ ਘਰ ਦੀ ਸ਼ੁਰੂਆਤ ਕਰਨ ਵਾਸਤੇ
0: ਜੀ,
3: ਉਹ ਉਹਨਾਂ ਦੀ ਹੈਲਪ ਵਾਸਤੇ ਹੁੰਦਾ, ਹੋਰ ਰਿਸ਼ਤੇਦਾਰ ਵੀ ਆ ਕੇ ਆਪਣੇ ਇਨਪੁੱਟ ਕਰਦੇ ਕਿ ਅਸੀਂ ਵੀ ਆਪਣੇ ਵੱਲੋਂ ਗਿਫਟ ਦੇ ਰਹੇ ਹਾਂ
0: ਜੀ,
3: ਇਹੋ ਜਿਹੇ ਗਿਫਟ ਹੀ ਆ। ਪਹਿਲਾਂ ਤੁਸੀਂ ਦੇਖੇ ਹੋਣਗੇ ਕੱਪੜੇ ਵਗੈਰਾ ਹੀ ਆਉਂਦੇ ਸੀਗੇ ਜਾਂ ਬਰਤਨ ਵਗੈਰਾ ਇਹੋ ਜਿਹੀਆਂ ਚੀਜ਼ਾਂ ਹੀ ਜਿਹੜੀਆਂ ਨੇ ਇਹਦੇ ਵਿੱਚ।
0: ਸਾਡੇ ਤਾਂ ਅੱਜ ਵੀ ਏਦਾਂ ਹੀ ਚੱਲਦਾ ਜੀ, ਤਕਰੀਬਨ ਜਿਹੜੇ ਕਪਲ ਵਿਆਹ ਕਰਾਉਂਦੇ ਨਾ ਸ਼ੰਮੀ ਜੀ, ਅੱਜ ਵੀ ਉਹ ਆਪਣੀ ਲਿਸਟ ਡਿਜੀਟਲ ਹੋ ਗਿਆ ਜ਼ਮਾਨਾ। ਚਲੋ ਮੈਂ ਪਿਛਲੇ ਦਿਨਾਂ 'ਚ ਮੈਂ ਗੱਲ ਕਰ ਰਿਹਾ ਸੀ ਵਾਈਫ ਦੇ ਨਾਲ, ਪਤਾ ਨਹੀਂ ਉਹਨੇ ਨਾਨੀ ਦਾ ਕਿ ਦਾਦੀ ਦਾ ਕੁਝ ਮਤਲਬ ਕਿ ਸੀਗਾ ਜਿੱਦਾਂ ਕਰੋਸ਼ੀਏ ਦੇ ਨਾਲ ਬੁਣਿਆ ਹੁੰਦਾ ਨਾ ਇੱਦਾਂ, ਤੇ ਉੱਥੋਂ ਗੱਲ ਕਿਤੇ ਤੁਰ ਪਈ ਹੈ ਨਾ ਜੀ, ਤੇ ਮੈਂ ਸੁਣ ਕੇ ਹੈਰਾਨ, ਮੈਂ ਕਿਹਾ ਅੱਛਾ ਤੁਹਾਡੇ ਵੀ ਮਤਲਬ ਕਿ ਕਢਾਈ ਵਗੈਰਾ ਕਰਦੇ ਹੁੰਦੇ ਸੀ ਉਸ ਸਮਿਆਂ ਦੇ ਵਿੱਚ? ਕਹਿੰਦੇ ਪਏ ਟੀਵੀ ਨਹੀਂ ਹੁੰਦੇ ਸੀਗੇ ਜਾਂ ਇੱਦਾਂ ਦਾ ਇੰਟਰਟੇਨਮੈਂਟ ਨਹੀਂ ਹੁੰਦਾ ਸੀ ਜਿੱਦਾਂ ਆਪਣੇ ਕੁੜੀਆਂ ਜਿਹੜੀਆਂ ਸੀਗੀਆਂ ਆਪਣੇ ਲਈ ਦਹੇਜ ਜਾਂ ਆਪਣੇ ਲਈ ਚਾਦਰਾਂ ਕੱਢਣੀਆਂ ਜਾਂ ਸਮਾਨ ਤਿਆਰ ਕਰਨ ਲੱਗ ਜਾਂਦੀਆਂ ਸੀ। ਹਾਂਜੀ ਚੇਤਾ ਆ ਗਿਆ ਕੀ ਚੀਜ਼ ਸੀਗੀ, ਉਹ ਗਲਾਫ ਸੀਗਾ ਜੀ ਸਰਾਣੇ ਦਾ ਕਵਰ,
3: ਠੀਕ ਹੈ ਜੀ,
0: ਤੇ ਉਹ ਉਹਦੇ ਉੱਤੇ ਫੁੱਲ ਪਾਇਆ ਹੋਇਆ ਸੀਗਾ, ਤੇ ਮੈਂ ਕਿਹਾ ਇੰਨਾ ਪੁਰਾਣਾ ਕਿੱਥੋਂ ਕੱਢ ਕੇ ਲਿਆਈ ਤੂੰ ਹਨਾ ਆਹ, ਤੇ ਉਹ ਕਹਿੰਦੀ ਇਹ ਪੜਦਾਦੀ ਦਾ ਕਿ ਨਾਨੀ ਦਾ ਆ, ਕਹਿੰਦੀ ਮੈਂ ਉਦੋਂ ਮੈਂ ਲਿਆਂਦੀ ਸੀਗੀ ਜੇ ਲਿਆਂਦਾ ਸੀਗਾ ਜਦੋਂ ਉਹਨਾਂ ਨੇ ਘਰ ਵਗੈਰਾ ਖਾਲੀ ਕੀਤਾ, ਤੇ ਮੈਨੂੰ ਕਹਿੰਦੀ ਚੰਗਾ ਲੱਗਿਆ, ਮੈਂ ਚਲੋ ਨਿਸ਼ਾਨੀ ਦੇ ਤੌਰ ਦੇ ਉੱਤੇ ਰੱਖ ਲਿਆ, ਤੇ ਉਹ ਉੱਥੋਂ ਗੱਲ ਤੁਰੀ ਸੀ ਵੀ ਉਹ ਕਹਿੰਦੀ ਵੀ ਮਤਲਬ ਕਿ ਇੱਥੇ ਵੀ ਇੱਦਾਂ ਹੀ ਮਤਲਬ ਕਿ ਸਿਲਾਈ ਕਢਾਈ ਉਸ ਸਮੇਂ ਦੇ ਵਿੱਚ ਵੀ ਕਰਦੇ ਸੀਗੇ, ਪਰ ਉਹ ਜੀ ਹੌਲੀ ਹੌਲੀ ਡਿਜੀਟਲ ਹੁੰਦਾ ਹੁੰਦਾ ਹੁਣ ਅੱਜ ਇੰਟਰਨੈਟ ਦੇ ਉੱਤੇ ਲਿਸਟ ਪਾ ਦਿੰਦੇ ਨੇ ਜਦੋਂ ਮੈਰਿਜ ਹੁੰਦੀ ਹੈ ਕਿ ਸਾਨੂੰ ਇੰਨੇ ਚਮਚੇ ਚਾਹੀਦੇ ਨੇ, ਇੰਨੇ ਪਲੇਟਾਂ ਚਾਹੀਦੀਆਂ ਨੇ, ਇਸ ਕੰਪਨੀ ਦੀਆਂ ਹੋਣੀਆਂ ਚਾਹੀਦੀਆਂ, ਹੋਰ ਵੀ ਜਾਂ ਛੇ ਚਾਹੀਦੀਆਂ ਨੇ, 12 ਚਾਹੀਦੀਆਂ ਨੇ, ਜਿਹੜੀ ਚੀਜ਼ ਉਹਨਾਂ ਨੇ ਨਵਾਂ ਘਰ ਪਰਿਵਾਰ ਸ਼ੁਰੂ ਕਰਨਾ ਆ ਉਹ ਚੀਜ਼ ਪਾ ਦਿੰਦੇ, ਪਰ ਆਪਣੇ ਵਾਂਗ ਹੋਣੀ ਜਿੱਦਾਂ ਮਤਲਬ ਕਿ ਦਿਖਾਵਾ ਨਹੀਂ ਕਰਨਾ ਜਾਂ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਸੱਦਾ ਪੱਤਰ ਨਹੀਂ ਦੇਣਾ, ਉਹ ਸਾਰੀਆਂ ਚੀਜ਼ਾਂ ਤੋਂ ਇਹ ਥੋੜਾ ਜਿਹਾ ਗਰੇਜ਼ ਕਰਦੇ ਆ ਜੀ।
3: ਉਹੀ ਹੈ ਨਾ ਜੀ ਕਿ ਅਸੀਂ ਪਰੰਪਰਾਵਾਂ ਨੂੰ ਇੰਨਾ ਕੁ ਬੋਝਲ ਬਣਾ ਦਿੱਤਾ
0: ਜੀ
3: ਕਿ ਮਾੜਾ ਬੰਦਾ ਸੋਚਦਾ ਕਿ ਯਾਰ ਇਹ ਤਾਂ ਆਪਾਂ ਕਰਜਾਈ ਹੋ ਗਏ
0: ਜੀ।
3: ਔਰ ਉਹ ਰਸਮਾਂ ਜਿਹੜੀਆਂ ਨੇ ਬੋਝ, ਜਦੋਂ ਕੋਈ ਰਸਮ ਬੋਝ ਬਣ ਜਾਏ ਉਹਨੂੰ ਛੱਡ ਦੇਣਾ ਚਾਹੀਦਾ ਕਿ ਕੀ ਲੋੜ ਹੈ, ਉਹਦੀ ਜ਼ਰੂਰਤ ਨਹੀਂ ਹੈਗੀ
0: ਜੀ।
3: ਤੋ ਹੁਣ ਦੇਖਾ ਦੇਖੀ ਪਹਿਲਾਂ ਘਰਾਂ ਚ ਜਿਹੜੇ ਦੇਖੋ ਹੁੰਦਾ ਸੀ ਬੜਾ ਵਧੀਆ ਵਿਆਹ ਸ਼ਾਦੀਆਂ ਉੱਥੇ ਹੋ ਜਾਂਦੇ ਸੀ ਕਾਰਜ, ਕਾਮਨ ਜਿਹੜੀਆਂ ਥਾਵਾਂ ਸਰਾਵਾਂ ਵਗੈਰਾ ਜੰਝ ਘਰ ਵਗੈਰਾ ਹੁੰਦੇ ਸੀਗੇ
0: ਜੀ,
3: ਤੋ ਖੁੱਲੇ ਉੱਤੇ ਮਾਹੌਲ ਦੇ ਵਿੱਚ ਵਿਆਹ ਹੋ ਜਾਂਦੇ ਰਹੇ ਔਰ ਸਾਰਾ ਇਲਾਕਾ ਉਹਦੇ ਵਿੱਚ ਪਿੰਡ ਵਾਲੇ ਉਹ ਸਾਰੇ ਸ਼ਿਰਕਤ ਵੀ ਕਰਦੇ ਰਹੇ, ਆਪਣਾ ਯੋਗਦਾਨ ਪਾਉਂਦੇ ਸੀ
0: ਜੀ।
3: ਤੇ ਹੁਣ ਜਿਹੜਾ ਮੁਹੱਲੇ ਵਿੱਚ ਵੀ ਨੀ ਪਤਾ ਹੁੰਦਾ ਕਿ ਸਾਹਮਣੇ ਵਾਲਿਆਂ ਦੇ ਵਿਆਹ ਹੋ ਰਿਹਾ ਕਿਉਂਕਿ ਪੈਲਸ ਦੇ ਵਿੱਚ ਹੋ ਰਿਹਾ ਦੂਰ ਕਿਤੇ, ਔਰ ਉੱਥੇ ਪੈਲਸ ਵਾਲਾ ਕਲਚਰ ਜਿਹੜਾ ਆਪਣੇ ਆਪ ਦੇ ਵਿੱਚ ਇਹਦੇ ਪਲੱਸ ਮਾਈਨਸ ਹੋ ਸਕਦੇ ਹੈ
0: ਜੀ,
3: ਕਿਉਂਕਿ ਕਿਸੇ ਨੂੰ ਮਹਾਂਵਾਦੀ ਕਿਸੇ ਨੂੰ ਸਵਾਦੀ ਉਹ ਕੰਮ
0: ਬਿਲਕੁਲ,
3: ਪਰ ਉਹਨੇ ਖਰਚੇ ਜ਼ਰੂਰ ਵਧਾਏ ਆ
0: ਜੀ,
3: ਉਹਦੇ ਵਿੱਚ ਜਿਹੜਾ ਕਹਿ ਲਓ ਵੀ ਸਿਸਟਮ ਨੂੰ ਜਿਵੇਂ ਦਾਜ ਵਾਲੇ ਲਾ ਲਓ ਉਹਦੇ ਨਾਲ ਆਪਾਂ ਕਿੰਨਾ ਦੇਖਦੇ ਰਹੇ ਕਿ ਨਿਘਾ ਰਹੇ ਆ
0: ਜੀ,
3: ਔਰ ਕਿੰਨਿਆਂ ਦਾਜ ਦੀ ਬਲੀ ਚੜ ਗਈਆਂ ਜਿਹੜੀਆਂ ਨੇ ਲੜਕੀਆਂ ਉਹਨਾਂ ਦਾ ਦੁਸ਼ਵਾਰ ਹੋ ਗਿਆ ਜੋੜਾ
0: ਜੀ,
3: ਪਰ ਹੁਣ ਇਹਦੇ ਵਿੱਚ ਤਬਦੀਲੀ ਆਉਂਦੀ ਆਉਂਦੀ ਆਉਂਦੀ ਸਾਰੀਆਂ ਘਟਨਾਵਾਂ ਦੇਖਦੇ ਦਿਖਾਉਂਦੇ ਜਿਵੇਂ ਗੁਰੀ ਹੋਰਾਂ ਨੇ ਕਿਹਾ ਮਾਨ ਜੀ ਨੇ ਕਿ ਬਈ ਉਹ ਡਰਾਮਾ ਵਾਲਾ ਕੇਸ ਆ ਜਾਂ ਹੋਰ ਇਹੋ ਜਿਹੇ ਕੇਸ ਆ ਜਿਹੜੇ ਬੜੇ ਭਿਅੰਕਰ ਮੰਨੇ ਗਏ ਆ, ਇਨਸਾਨੀਅਤ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਉਹਨਾਂ ਦਾ ਇੱਕ ਅਲੱਗ ਤਰ੍ਹਾਂ ਦਾ ਭਿਅੰਕਰ ਰੂਪ ਆ
0: ਬਿਲਕੁਲ,
3: ਉਹ ਇੱਕ ਪਹਿਲੂ ਹੈਗਾ। ਪਰ ਇਹਦੇ ਨਾਲ ਨਾਲ ਇੱਕ ਹੋਰ ਵੀ ਜਿਹੜੀ ਚੀਜ਼ ਜੁੜਦੀ ਹੈ ਕਿ ਜਿਹੜਾ ਇੱਕ ਆਪਾਂ ਕਹਿੰਦੇ ਨਾ ਬੰਦਾ ਪਹਿਲਾਂ ਆਪਣੇ ਪੈਰਾਂ ਤੇ ਖੜਾ ਹੋਵੇ ਫਿਰ ਆਪਾਂ ਜਿਹੜਾ ਅੱਗੇ ਪਰਿਵਾਰ ਦੀ ਜਾਂ ਹੋਰ ਗੱਲ ਕਰਾਂਗੇ
0: ਜੀ,
3: ਉਹ ਇੱਕ ਬੇਰੁਜ਼ਗਾਰੀ ਦਾ ਇੱਕ ਜਿਹੜੀ ਫਾਈਨੈਂਸ਼ੀਅਲ ਇੰਡੀਪੈਂਡੈਂਸ ਹੈ
0: ਜੀ,
3: ਉਹ ਜ਼ਿਆਦਾ ਕੰਸੈਪਟ ਬਣਦੇ ਬਣਾਉਂਦੇ ਆ ਵੀ ਦੇਰ ਹੋ ਜਾਂਦੀ ਹੈ ਬਹੁਤ ਜ਼ਿਆਦਾ
0: ਜੀ।
3: ਜੇ ਤੁਸੀਂ ਇੱਕ ਡਾਕਟਰ ਬਣਨਾ ਜੇ ਬੰਦੇ ਦੇ
0: ਜੀ,
3: ਤੁਸੀਂ ਦੇਖੋ ਵੀ ਉਹ ਵੀ ਕਿੰਨੀ ਲੰਬੀ ਜਿਹੜੀ ਉਹਨੂੰ ਐਜੂਕੇਸ਼ਨ ਹਾਸਿਲ ਕਰਨੀ ਪੈਂਦੀ ਹੈ, ਬਹੁਤ ਉਹਦਾ ਇੱਕ ਲੰਬਾ ਜਿਹੜਾ ਉਹ ਕਰਵ ਆ ਲਰਨਿੰਗ ਦੀ, ਔਰ ਕਈ ਸਾਲ ਜਿਹੜੇ ਫਿਰ ਪਹਿਲਾਂ MBBS ਕਰੋ ਫਿਰ MD ਕਰੋ ਫਿਰ ਐਂ ਕਰ ਕੁਰਕੇ ਉਹ ਏਦਾਂ ਹੀ ਵਕਾਲਤ ਦੇ ਵਿੱਚ ਵੀ ਇਹੋ ਜਿਹੜਾ ਸੀਨ ਆਪਾਂ ਦੇਖਦੇ ਹਾਂ
0: ਬਿਲਕੁਲ।
3: ਤੋ ਇਹ ਜਿਹੜੇ ਕਰੀਅਰ ਨੂੰ ਲੈ ਕੇ
0: ਜੀ
3: ਜ਼ਿਆਦਾ ਚੇਤਨ ਹੈ ਜਿਹੜਾ ਨੌਜਵਾਨ ਵਰਗ ਆ
0: ਜੀ,
3: ਉਹਨਾਂ ਨੂੰ ਲੱਗਦਾ ਕਿ ਪਹਿਲਾਂ ਇਹ ਬਾਕੀ ਕੰਮ ਬਾਅਦ ਚ
0: ਜੀ,
3: ਕਿਉਂ ਜੇ ਪੱਲੇ ਦੀ ਧੇਲਾ ਫਿਰ ਕਰਦੀ ਮਿਲਾ ਮਿਲਾ ਜੇ ਨਹੀਂ ਤਾਂ ਫਿਰ ਉਹ ਗੱਲ ਹੋਜੂ
0: ਜੀ,
3: ਫਿਰ ਉਹ ਸਹੀ ਨੀ ਹੋਏਗਾ। ਤੇ ਇਸ ਚੀਜ਼ ਨੂੰ ਪ੍ਰੈਫਰ ਕਰਦੇ ਆ
0: ਜੀ,
3: ਤੇ ਇੱਕ ਤਾਂ ਇਹ ਵੀ ਪਹਿਲੂ ਹੋ ਸਕਦਾ ਹੈ ਕਿ ਜਿਹੜਾ ਆਪਾਂ ਗੱਲ ਕਰ ਰਹੇ ਸੀ ਕਿ ਨੌਜਵਾਨਾਂ ਦੇ ਵਿੱਚ ਇਹਦੇ ਰੁਝਾਨ ਕਿਵੇਂ ਬਦਲ ਰਹੇ, ਉਹ ਇਸ ਆਯਾਮ ਨੂੰ ਇਸ ਸਿਸਟਮ ਨੂੰ ਕਿਵੇਂ ਦੇਖਦੇ ਆ
0: ਜੀ।
3: ਦੂਸਰਾ ਜਿਹੜਾ ਕਿ ਆਪਾਂ ਦੇਖਦੇ ਹਾਂ ਕਿ ਕਲਚਰਲ ਪ੍ਰਭਾਵ ਵੀ ਪੈਂਦਾ ਚਾਹੇ ਉਹ ਮੀਡੀਆ, ਬਿਲਕੁਲ ਜੀ, ਤੁਸੀਂ ਮੀਡੀਆ ਦਾ ਲਾ ਲਓ ਕਿਸੇ ਦਾ, ਤੁਸੀਂ ਫਿਲਮਾਂ ਦੇਖ ਲਓ ਨੈਟ ਦੇਖ ਲਓ ਉਹਦਾ ਅਸਰ ਕਿਸੇ ਦੇ ਉੱਤੇ ਹੋ ਸਕਦਾ, ਕਿਸੇ ਨੇ ਇਹੋ ਜਿਹੀ ਫਿਲਮ ਦੇਖੀ ਹੈ ਕਿ ਬਾਈ ਉਹਦੇ ਵਿੱਚ ਤਾਂ ਐਂ ਦੱਸਿਆ ਵੀ ਐਂ ਵੀ ਰਹਿ ਸਕਦੇ ਐਂ ਵੀ ਕਰ ਐਂ ਵੀ ਹੋ ਜਾਏ, ਹਾਂਜੀ ਉਹ ਫਿਰ ਉਹ ਬੰਦਾ ਸੋਚਦਾ ਕਿ ਠੀਕ ਹੈ ਆਹ ਵੀ ਇੱਕ ਆਪਸ਼ਨ ਹੈਗੀ ਹੈ ਵੀ ਐਂ ਰਹੋ। ਲਿਵ ਇਨ ਰਿਲੇਸ਼ਨਸ਼ਿਪ ਦੀ ਗੱਲ ਕਰ ਰਹੇ ਸੀ ਕਿ ਉੱਥੇ ਰਹਿ ਰਹੇ ਆ, ਔਰ ਉਹਨਾਂ ਸਾਰਿਆਂ ਦਾ ਲਗਭਗ ਇੱਕੋ ਹੀ ਮੋਟਿਵ ਹੋ ਸਕਦਾ ਕਿ ਬਈ ਪਹਿਲਾਂ ਆਪਾਂ ਲਾਈਫ ਨੂੰ ਸਟੇਬਲ ਕਰਨਾ
0: ਜੀ,
3: ਬਟ ਇਦਾਂ ਮੀਨ ਟਾਈਮ ਆਪਾਂ ਐਂ ਰਹਿ ਵੀ ਸਕਦੇ ਹਾਂ।
0: ਇੱਕ ਚੀਜ਼ ਹੋਰ ਮੈਂ ਸੋਚਦਾ ਸੀਗਾ ਸ਼ਮੀ ਜੀ ਇਹਦੇ ਵਿੱਚ ਇਹ ਵੀ ਹੈ ਕਿ ਜੋ ਪਰਿਵਾਰਾਂ ਦੇ ਪਹਿਲਾਂ ਚਲੋ ਜਿੰਨੇ ਵੀ ਸੀ ਰਲ ਮਿਲ ਕੇ ਸਾਂਝੇ ਪਰਿਵਾਰ ਸੀਗੇ, ਰਲ ਮਿਲ ਕੇ ਖਾ ਪੀ ਲੈਂਦੇ ਸੀ, ਮਸਲ ਪਾਵਰ ਦੀ ਜ਼ਰੂਰਤ ਸੀ, ਅਤੇ ਅੱਜ ਜਿਹੜੇ ਨੇ ਚਲੋ ਪਹਿਲਾਂ ਇੰਨਾ ਨਹੀਂ ਸੀਗਾ, ਝਿੜਕਾ ਵੀ ਸਾਰਾ ਕੁਝ ਚੱਲ ਜਾਂਦਾ ਹੁੰਦਾ ਸੀਗਾ ਸਾਰਾ ਕੁਝ, ਅਤੇ ਸਹਾਰ ਵੀ ਲੈਂਦੇ ਸੀ, ਰਹਿ ਵੀ ਲੈਂਦੇ ਸੀ, ਕੋਈ ਹੋਰ ਮਤਲਬ ਕਿ ਰਾਹ ਨਹੀਂ ਹੁੰਦਾ ਸੀ ਕਿ ਭਾਈ ਮੈਂ ਘਰ ਛੱਡ ਕੇ ਚੱਲਾਂ ਜਾਂ ਮੈਂ ਇੱਦਾਂ ਕਰ ਦੂੰ ਉੱਦਾਂ ਕਰ ਦੂੰ, ਮੈਂ ਕੁਝ ਖਾ ਕੇ ਮਰ ਜੂੰ, ਗੱਡੀ ਥੱਲੇ ਆ ਕੇ ਮਰ ਜੂੰ, ਸਿਰ ਦੇ ਕੇ ਮਰ ਜੂੰ, ਹੈ ਨਾ ਇੱਦਾਂ ਗੀਤ ਚੱਲੇ, ਅਤੇ ਉਹ ਸਾਰਾ ਸਿਲਸਿਲਾ ਚੱਲਿਆ ਹੈ ਨਾ, ਅਤੇ ਚਲੋ ਕਿਤੇ ਨਾ ਕਿਤੇ ਅੰਦਰ ਖਾਤੇ ਤਾਂ ਉਸ ਸਮੇਂ ਵੀ ਸ਼ਾਇਦ ਉਹ ਲੋਕ ਫੀਲ ਕਰਦੇ ਹੋਣਗੇ ਵੀ ਕਿੱਥੇ ਅਸੀਂ ਫਸੇ ਹਾਂ ਜਾਂ ਕਿੱਦਾਂ ਆ, ਇੱਕ ਆਜ਼ਾਦੀ ਦੀ ਗੱਲ ਆਉਂਦੀ ਹੈ, ਇੱਕ ਉਹਨਾਂ ਨੂੰ ਡਿਕਟੇਟ ਕਰਨ ਦੀ ਗੱਲ ਆਉਂਦੀ ਹੈ, ਜਾਂ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਰਾਜੇ ਮਹਾਰਾਜਿਆਂ ਤੋਂ ਲੈ ਕੇ ਪਹਿਲਾਂ ਜਿਹੜੇ ਸਨ, ਮਹਾਭਾਰਤ ਦੀ ਵੀ ਗੱਲ ਕਰ ਲਈ, ਉਹਨਾਂ ਦੇ ਵਿੱਚ ਵੀ ਵਿਆਹ ਦਾ ਜਿਹੜਾ ਦੌਰ ਕਿੱਦਾਂ ਦਾ ਚੱਲਦਾ, ਕਿਸ ਤਰ੍ਹਾਂ ਚੱਲਦਾ, ਅਤੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਦੇਖਦੇ ਹਾਂ ਪਰਿਵਾਰਕ ਜਿਹੜੀ ਹੈ ਰਹਿਣ ਬਸੇਰਾ ਨਾ ਜਿਹੜਾ, ਉਹਦੇ ਵਿੱਚ ਜਦੋਂ ਖਾਸ ਕਰਕੇ ਮੈਨੂੰ ਲੱਗਦਾ ਜਿਹੜੀ ਸਾਈਕੋਲੋਜੀ ਪੱਖ ਤੋਂ ਜਦੋਂ ਝਾਤ ਮਾਰਦੇ ਹਾਂ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਬਾਕੀ ਦੋਸਤ ਦੱਸ ਸਕਦੇ ਨੇ, ਕਿ ਜਦੋਂ ਬੱਚੇ ਦੇਖਦੇ ਆ ਨਾ ਕਿ ਪੇਰੈਂਟਸ ਜਿਹੜੇ ਨੇ ਉਹ ਲੜੀ ਜਾਂਦੇ ਆ, ਜਾਂ ਉਹਨਾਂ ਦੇ ਉੱਤੇ ਬੋਝ ਹੀ ਪਿਆ ਹੋਇਆ ਇੰਨਾ ਕਿ ਇਹਨਾਂ ਨੂੰ ਰੋਟੀ ਪਾਣੀ ਕਿੱਦਾਂ ਖਿਲਾਈਏ, ਇਹਨਾਂ ਨੂੰ ਪੜ੍ਹਾਈਏ ਕਿੱਦਾਂ, ਇੰਨਾ ਪੈਸਾ ਖਰਚ ਹੁੰਦਾ ਹੈ, ਤੇ ਉਹ ਜਦੋਂ ਇਹ ਚੀਜ਼ਾਂ ਦੇਖਦੇ ਆ ਕਿਤੇ ਨਾ ਕਿਤੇ ਮਨੋਵਿਗਿਆਨੀ ਤੌਰ ਦੇ ਉੱਤੇ ਉਹਨਾਂ ਦੇ ਅਸਰ ਦਾ ਉੱਤੇ ਛੱਡਦਾ ਕਿ ਯਾਰ ਵਿਆਹ ਹੀ ਕਰਾਉਣਾ ਹੈ ਜਾਂ ਦੁਨੀਆ ਦੇ ਉੱਤੇ ਆ ਕੇ ਵਿਆਹ ਕਰਾਉਣੇ ਆਏ ਆ, ਜੇ ਆਹ ਹੀ ਹਾਲਾਤ ਸਾਨੂੰ ਵੀ ਦੇਖਣੇ ਪੈਣੇ ਆ ਤਾਂ ਫਿਰ ਆਪਾਂ ਕਾਹਦੇ ਲਈ ਕਰਾਈਏ ਵਿਆਹ, ਛੱਡੋ ਪਰ ਇਹਨਾਂ ਕੰਮਾਂ ਚੋਂ।
3: ਬਿਲਕੁਲ ਜੀ, ਇਹਨਾਂ ਚੀਜ਼ਾਂ ਦਾ ਅਸਰ ਹੁੰਦਾ ਕਿਉਂਕਿ ਆਖਿਰਕਾਰ ਜਿਹੜਾ ਜਿਹੜੇ ਬਾਲ ਮਨ ਹੈ ਜਿਹੜੇ ਬੱਚੇ ਆ
0: ਜੀ,
3: ਉਹ ਜਦੋਂ ਦੇਖਦੇ ਆ ਉਹਨਾਂ ਦੀ ਪੂਰੇ ਲਾਈਫ ਸਪੈਨ ਦੇ ਵਿੱਚ ਦੇਖਦੇ ਵੀ ਇਹਦਾ ਲੜੀ ਹੋ ਜਾਂਦੇ ਆ, ਉਹਦਾ ਕੋਈ ਕਾਟੋ ਕਲੇਜੀ ਪਾਈ ਰੱਖਦੇ ਆ ਰੋਜ਼ ਹੀ
0: ਜੀ,
3: ਕੋਈ ਨਾ ਕੋਈ ਇਹਨਾਂ ਦੇ ਕੁੰਡੀਆਂ ਦੇ ਸਿੰਘ ਫਸੇ ਰਹਿੰਦੇ ਆ, ਤੇ ਐਂ ਜੇ ਹੋ ਗਿਆ ਕਿ ਕਿਸੇ ਨੇ ਚੱਕਲਾ ਮਰਿਆ, ਕਿਸੇ ਨੇ ਬੇਲਣਾ ਮਰਿਆ, ਕੋਈ ਭੂਗ ਨੇ ਸਿੱਟ ਰਿਹਾ, ਫਿਰ ਉਹ ਇਹੋ ਜਿਹੇ ਤਾਨੇ ਮਾਰੇ ਕਿ ਮੈਨੂੰ ਤਾਂ ਬੜੇ ਰਿਸ਼ਤੇ ਆਉਂਦੇ ਸੀ, ਆਹ ਤਾਂ ਮੈਂ ਨਿਆਣਿਆਂ ਖੜਕੇ ਬੈਠੀ ਆ, ਨਹੀਂ ਤਾਂ ਮੈਂ ਕਦੀ ਐਂ ਕਰ ਦਿੰਦੀ
0: ਜੀ,
3: ਉਹ ਕਰ ਦਿੰਦੀ ਉਹ ਵੀ, ਉਹ ਹੁਣ ਐਂ ਸੁਣੀ ਜਾਂਦੇ ਆ ਨਿਆਣੇ, ਕਹਿੰਦੇ ਭਾਈ ਅਸੀਂ ਮਾੜਾ ਜਿਹਾ ਉਰੇ ਪਰੇ ਹੋਏ ਨੇ, ਤੁਸੀਂ ਜੋ ਕਰਨਾ ਕਰ ਲਓ, ਸਿਰ ਇੱਕ ਸਿਰ ਤਾਂ ਫਾੜ ਹੀ ਰਹੇ ਹੋ ਦੂਜੇ ਦੇ
0: ਜੀ,
3: ਨਿਕਲ ਕੁਛ ਨੀ ਰਿਹਾ।
0: ਬਿਲਕੁਲ,
3: ਉਹ ਇੱਕ ਬਹੁਤ ਹੀ ਵੈਲਿਡ ਇੱਕ ਕਾਰਨ ਜਿਹੜਾ ਤੁਸੀਂ ਜਿਹਦੇ ਪੁਆਇੰਟ ਆਊਟ ਕਰ ਰਹੇ ਹੋ ਕਿ ਠੀਕ ਹੈ ਵੀ ਇਹ ਪੋਸੀਬਲ ਹੈ ਕਿ ਇਹਦਾ ਅਸਰ ਵੀ ਉਹ ਕਬੂਲ ਦੇ ਹੋਣਗੇ, ਤੇ ਅੱਗੇ ਜਾ ਕੇ ਉਹ ਕਹਿਣਗੇ ਨਹੀਂ ਭਾਈ ਇਹਦੇ ਨਾਲ ਭਾਈ ਠੀਕ ਹੈ
0: ਜੀ,
3: ਆਪਾਂ ਨੂੰ ਲੋੜ ਨਹੀਂ, ਕੋਈ ਬਿਪਤਾ ਨਹੀਂ, ਕੋਈ ਟੈਨਸ਼ਨ ਨਹੀਂ
0: ਜੀ
3: ਜੀ।
0: ਤੇ ਇਹ ਬਹੁਤ ਸਾਰੇ ਦੋਸਤ ਜਿੱਦਾਂ ਆਪਾਂ ਗੱਲ ਵੀ ਸ਼ੁਰੂ ਕੀਤੀ ਸੀਗੀ ਵੀ ਮਤਲਬ ਕਿ ਭਾਗਾਂ ਵਾਲੀ ਦੀ, ਤੇ ਉਹਦੇ ਵਿੱਚ ਜਿੱਦਾਂ ਆਪਣੇ ਇੱਕ ਦੋ ਸੁਨੇਹੇ ਲੈ ਲਵਾਂ, ਆਪਣੇ ਮੁਕੱਦਰ ਜੀ ਵੀ ਜੁੜੇ ਹੋਏ ਨੇ ਉਹਨਾਂ ਦੀ ਵੀ ਗੱਲ ਸੁਣਦਾ। ਜਿਵੇਂ ਮਾਲ ਭੈਣ ਜੀ ਨੇ ਲਿਖਿਆ ਕਿ ਅੱਜ ਕੱਲ੍ਹ ਕੁੜੀਆਂ ਖਰਚੀਲੀਆਂ ਬਹੁਤ ਹੋ ਗਈਆਂ, ਮੈਨੂੰ ਲੱਗਦਾ ਕਿ ਮੁੰਡੇ ਕਿਹੜਾ ਘੱਟ ਖਰਚੀਲੇ ਨੇ, ਉਹ ਗੱਡੀਆਂ ਕਹਿ ਲਓ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਉਹਨਾਂ ਦੇ ਉੱਤੇ ਸਾਰਾ ਕੁਝ ਸਪੈਂਡ ਕਰਦੇ ਆ, ਤੇ ਜੇ ਹੁਣ ਕਿਵੇਂ ਦੇਖਦੇ ਹੋ ਇਹਦੇ ਬਾਰੇ, ਤੇ ਫਿਰ ਆਪਾਂ ਗੱਲਬਾਤ ਅੱਗੇ ਤੋਰਦੇ ਹਾਂ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਵਿਆਹ ਬਾਰੇ ਵੀ ਪਤਾ ਕਰਾਉਣ ਤੋਂ ਬਾਅਦ ਪਤਾ ਲੱਗਿਆ ਜੇ ਕਿਤੇ, ਕਹਿੰਦੇ ਜੀ, ਤੇ ਜੇ ਝਿੜਕਾਂ ਖਾਣ ਖਿਜ ਗਿੱਜੇ ਹੋਏ ਆ ਤਾਂ ਹੀ ਕਹਿੰਦੇ ਹੁਣ ਵੀ ਖਾ ਰਹੇ ਹਾਂ ਜੀ। ਵੈਸੇ ਸ਼ਮੀ ਜੀ ਕਿੰਨਾ ਕੁ

0: ਇੱਕ ਦੂਸਰੇ ਦੀ ਮੈਨੂੰ ਲੱਗਦਾ ਰਿਸਪੈਕਟ ਹੈ ਇਹਦੇ ਵਿੱਚ, ਪਰ ਕਿਵੇਂ ਦੇਖਦੇ ਹੋ ਤੁਸੀਂ, ਕਿਵੇਂ ਦੇਖਦੇ ਹੋ ਕਿ ਸੱਚੀ ਦੱਬ ਕੇ ਰਹਿਣਾ ਪੈਂਦਾ ਹੈ ਜੀ?
1: ਨਹੀਂ, ਇਹੀ ਜਿਹੜਾ ਨਿਚੋੜ ਇਹੀ ਹੈ, ਰਿਸਪੈਕਟ ਹੈ, ਅੰਡਰਸਟੈਂਡਿੰਗ ਹੈ, ਔਰ ਕੇਅਰਿੰਗ ਜਿਹੜੀ ਆ ਉਹ
0: ਜੀ,
1: ਜਿਹੜੀ ਅੰਡਰਸਟੈਂਡਿੰਗ ਜਿਹੜਾ ਸ਼ਬਦ ਤੁਸੀਂ ਲਿਆਂਦਾ ਨਾ, ਇਹ ਮੈਨੂੰ ਲੱਗਦਾ ਇਹ ਨਿਚੋੜ ਹੈ ਇਸ ਗੱਲ ਦਾ। ਜੀਵਨ ਭਰ ਸਾਥ ਤਾਂ ਹੀ ਨਿਭੇਗਾ ਜੇ ਅੰਡਰਸਟੈਂਡਿੰਗ ਹੋਏਗੀ,
0: ਜੀ
1: ਜੇ ਉਹ ਰਿਸਪੈਕਟ ਹੋਏਗੀ।
0: ਜੇ
1: ਇੱਕ ਬੰਦਾ ਛਤਰੀ ਫੇਰੀ ਜਾਂਦਾ, ਦੂਜਾ ਕਹਿੰਦਾ ਮੈਂ ਹੁਣ ਕਿੰਨੀ ਕੁ ਚਿਰ ਖਾਵਾਂ, ਉਹ ਵੀ ਕਿਸੇ ਨਾ ਕਿਸੇ ਦਿਨ ਆਉਂਦਾ,
0: ਕਿਉਂਕਿ
1: ਹਰ ਬੰਦੇ ਦਾ ਦਿਨ ਹੁੰਦਾ ਇੱਕ, ਤੇ ਉਹ ਕਹਿੰਦਾ ਕੋਈ ਨੀ ਅੱਜ ਮੇਰਾ ਦਿਨ, ਅੱਜ ਦੱਸਦੇ ਤੈਨੂੰ
0: ਜੀ।
1: ਉਹ ਚੱਲਦਾ ਉਸ ਸਿਸਟਮ ਨੂੰ ਆਪਾਂ ਦੇਖਦੇ ਹਾਂ
0: ਜੀ।
1: ਇਹ ਚੀਜ਼ਾਂ ਭਾਰਤ ਸਾਹਿਬ ਜਿਹੜੀਆਂ ਨਾ, ਵਿਆਹ ਜਿਹੜਾ ਇੱਕ ਮਿਊਚੁਅਲ ਅੰਡਰਸਟੈਂਡਿੰਗ ਹੋਣ ਦੇ ਨਾਲ ਨਾਲ, ਜੇ ਕਈ ਲੋਕੀ ਨਾ ਇਸ ਗੱਲੋਂ ਵੀ ਚੁੱਪ ਕਰਕੇ ਬੈਠੇ ਰਹਿੰਦੇ, ਜੇ ਮੈਂ ਐਂ ਕਰਤਾ ਵਾਹ ਕਰਤਾ, ਲੋਕ ਕੀ ਕਹਿਣਗੇ
0: ਜੀ।
1: ਲੋਕਾਂ ਦਾ ਜਿਹੜਾ ਹੋਊਗਾ ਇਹ ਬੜਾ ਵੱਡਾ, ਔਰ ਇਹਨੂੰ ਆਪਾਂ ਕਹਿ ਲਓ ਵੀ ਸੋਸ਼ਲ ਪ੍ਰੈਸ਼ਰ ਆ ਜਾਂ ਕੀ ਆ, ਉਹਦੇ ਕਰਕੇ ਵੀ ਟਿਕਟਕਾ ਹੋਇਆ ਰਹਿੰਦਾ ਕਈ ਵਾਰੀ। ਪਰ ਕਈ ਵਾਰੀ ਹੁਣ ਅੱਜ ਕੱਲ ਰੀਲ ਅਤੇ ਹੋਰ ਇਹੋ ਜਿਹਾ ਜ਼ਮਾਨਾ ਜਿਹੜਾ, ਮਾਨਸਿਕ ਸਟੇਬਿਲਿਟੀ ਜਿਹੜੀ ਜ਼ਿਆਦਾ ਨਹੀਂ ਰਹੀ
0: ਜੀ,
1: ਔਰ ਲੋਕੀ ਝਾਟ ਹੀ ਡਾਂਗ ਕੱਢ ਲੈਂਦੇ ਆ।
0: ਬਿਲਕੁਲ,
1: ਤੇ ਕੈਮਰਾ ਮੈਨ ਹਰੇਕ ਹੀ ਬਣਿਆ ਹੋਇਆ, ਤੇ ਲੜਦਿਆਂ ਦੀਆਂ ਚੱਲਦੇ ਭੂਕਨੇ ਪਤੀਲਿਆਂ ਦੀਆਂ ਵੀ ਉਹ ਵੀਡੀਓ ਬਣਾ ਬਣਾ ਪਾਉਂਦੇ ਆ, ਦੇਖ ਲਓ ਕਿਵੇਂ ਪੈਰੀਆਂ ਨੇ ਮੇਰੇ, ਦੇਖ ਲਓ ਜੀ। ਮੈਨੂੰ ਲੱਗਦਾ ਅੱਜ ਆਪਾਂ ਇੱਕ ਬੰਦੇ ਨੂੰ ਮਿਸ ਕਰ ਰਹੇ ਹਾਂ, ਮੇਰੇ ਇੱਕ ਜਾਣਕਾਰ ਨੇ ਦੋਸਤ ਜਲੰਧਰ ਤੋਂ, ਉਹਨਾਂ ਨੇ ਨਾ ਇੰਡੀਆ ਦੀ ਲੈਵਲ ਦੀ ਇੱਕ ਯੂਨੀਅਨ ਬਣਾਈ ਆਪਣੀ, ਉਹਦਾ ਨਾਂ ਹੀ ਸ਼ਾਇਦ ਰੱਖਿਆ ਪਤਨੀ ਪੀੜਿਤ ਫਰੰਟ
0: ਸੰਸਥਾ ਜੀ। ਅੱਛਾ ਜੀ, ਕਿਆ ਬਾਤ
1: ਹੈ। ਉਹ ਕੋਈ ਧਾਰਾ ਹੈ ਕਹਿੰਦੇ ਜੀ, ਅਸੀਂ ਉਹ ਧਾਰਾ ਦੀ ਦੁਰਵਰਤੋਂ ਬਹੁਤ ਕਰਦੀਆਂ ਨੇ ਜਿਹੜੀਆਂ ਔਰਤਾਂ ਨੇ, ਤੇ ਜਿਹੜੇ ਮੁੰਡਿਆਂ ਦਾ ਜਿਹੜਾ ਜੀਵਨ ਉਹ ਨਰਕ ਹੋ ਜਾਂਦਾ, ਉਹ ਉਸ ਧਾਰਾ ਦੇ ਵਿਰੁੱਧ ਕੋਈ ਉਹਨਾਂ ਨਾਲ ਐਜੀਟੇਸ਼ਨ ਚਲਾਉਂਦੇ ਆ
0: ਜੀ,
1: ਤੇ ਬੜਾ ਵੱਡਾ ਨੈਟਵਰਕ ਆ ਉਹਨਾਂ ਕੋਲ, ਤੇ ਪੂਰੇ ਉਹਨਾਂ ਨੇ ਸੋਚਿਆ ਕਿ ਪਹਿਲਾਂ ਵੀ ਸ਼ਾਇਦ ਜਲੰਧਰ ਦੇ ਵਿੱਚ ਹੀ ਇਹੋ ਜਿਹੇ ਕਿਸੇ ਜਾਂ ਕੇਸ ਹੋਣਗੇ
0: ਜੀ,
1: ਪਰ ਉਹ ਜਦੋਂ ਜੋਗਿੰਦਰ ਸਿੰਘ ਜੋਗੀ ਆ ਉਹਨਾਂ ਦਾ ਨਾਂ ਹੈ
0: ਜੋਗੀ,
1: ਤੇ ਉਹ ਜੋਗੀ ਬਾਈ ਨੇ ਹਨੇਰੀ ਲਿਆਂਦੀ ਪਈ ਆ, ਤੇ ਹੁਣ ਉਹ ਪੂਰਾ ਕਹਿ ਲਓ ਵੀ ਭਾਰਤ ਵਿੱਚੋਂ ਉਹਨਾਂ ਨੂੰ ਜਦੋਂ ਦੇਖਿਆ ਮਾੜਾ ਜਿਹਾ, ਕਿਉਂਕਿ ਕੋਠੇ ਚੜ੍ਹ ਚੜ੍ਹ ਦੇਖਿਆ, ਘਰ ਘਰ ਇਹੋ ਅੱਗ ਉਹ ਕੰਮ ਦੇਖਿਆ ਉਹਨਾਂ ਨੂੰ,
0: ਬਿਲਕੁਲ
1: ਬਾਹਰ ਵੀ
0: ਬਿਲਕੁਲ ਬਿਲਕੁਲ
1: ਕਾਨੂੰਨ ਬਣੇ ਹੋਏ ਆ ਸਹਾਇਤਾ ਵਾਸਤੇ, ਪਰ ਉਹਦੀ ਜਦੋਂ ਵਰਤੋਂ ਹੋਜੂ ਗਲਤ ਤਰੀਕੇ ਨਾਲ, ਤੇ ਫਿਰ ਉਹ ਜਿਹੜੀ ਆ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਕਈ ਵਾਰੀ ਜਿਹੜੇ ਮਾਸੂਮ ਲੋਕ ਆ ਉਹ ਉਹਦੀ ਭੇਟ ਚੜ੍ਹ ਜਾਂਦੇ ਆ।
0: ਬਿਲਕੁਲ, ਉਹ ਸੈਣੀ ਸਾਹਿਬ ਨੂੰ ਪੁੱਛਾਂਗੇ ਆਪਾਂ ਪਤਨੀ ਪੀੜਤ ਕਿੰਨੇ ਕਿੰਨੇ, ਸੈਣੀ ਸਾਹਿਬ ਨੇ ਕਹਿਣਾ ਇਹ ਕਿਹੜੀ ਮੇਰੀ ਡਿਊਟੀ ਲਾਈ ਤੁਸੀਂ। ਅਗਲੀ ਗੱਲਬਾਤ
1: ਜੋਗੀ ਜੀ ਨੂੰ ਪੁੱਛਾਂਗੇ ਜੀ,
0: ਹਾਂਜੀ
1: ਉਹਨਾਂ ਨੂੰ ਲਿਆਵਾਂਗੇ
0: ਕਿਸੇ ਦਿਨ ਲਿਆਉਂਦੇ ਆ ਜੀ। ਤੇ ਸ਼ੰਮੀ ਜੀ, ਵੈਸੇ ਇੱਕ ਚੀਜ਼ ਹੋਰ ਅੱਗੇ ਵੱਧਦੇ ਆ, ਮੈਂ ਫਿਰ ਕਾਲ ਲੈਣਾ ਖੋਲਦਾ, ਇਹ ਵੀ ਆਪਾਂ ਨਾਲ ਦੀ ਨਾਲ ਤੋਰ ਲਈਏ। ਜਿਵੇਂ ਕਿ ਅੱਜ ਸਮਾਂ ਬਦਲ ਗਿਆ, ਪਹਿਲੇ ਸਮਿਆਂ ਦੇ ਵਿੱਚ ਹੁੰਦਾ ਸੀਗਾ ਕਿ ਮਤਲਬ ਕਿ ਇੱਕ ਦੂਸਰੇ ਦੀ ਸ਼ਕਲ ਤਾਂ ਦੂਰ ਦੀ ਗੱਲ, ਫੋਟੋ ਵੀ ਨਹੀਂ ਦੇਖੀ ਹੁੰਦੀ ਸੀ ਕਿ ਵਿਆਹ ਕਰਦ ਅਰੇਂਜ ਮੈਰਿਜ ਕਹਿ ਲਓ ਕਿ ਬਜ਼ੁਰਗਾਂ ਨੇ ਜੋ ਕਹਿ ਦਿੱਤਾ ਹੋ ਗਿਆ, ਪੱਥਰ 'ਤੇ ਲਕੀਰ ਹੋ ਜਾਂਦੀ ਸੀ, ਉਹ ਸਮਾਂ ਵੀ ਸੀਗਾ। ਪਰ ਅੱਜ ਸਮਾਂ ਬਦਲ ਗਿਆ ਜਾਂ ਉਹਦੇ ਵਿੱਚ ਬਦਲਦਾ ਜਾ ਰਿਹਾ, ਨੌਜਵਾਨ ਜਿਹੜੇ ਨੇ ਉਹ ਚਾਹੇ ਔਰਤ ਹੈ ਅਤੇ ਚਾਹੇ ਮਰਦ ਹੈ, ਚਾਹੇ ਉਹ ਲਵ ਮੈਰਿਜ ਦੀ ਗੱਲ ਆਉਂਦੀ ਹੈ ਅਤੇ ਅਰੇਂਜ ਮੈਰਿਜ ਦੀ ਗੱਲ ਆ, ਮੈਨੂੰ ਲੱਗਦਾ ਇਹ ਵੀ ਇੱਕ ਸਾਡਾ ਬ੍ਰਿਜ ਹੀ ਹੈਗਾ ਜਿਹੜਾ ਆਪਾਂ ਪਹਿਲਾਂ ਵੀ ਗੱਲ ਅੰਡਰਸਟੈਂਡਿੰਗ ਦੀ ਗੱਲ ਕਰਕੇ ਹਟੇ ਹਾਂ, ਇੱਕ ਦੂਸਰੇ ਦੀ ਅਹਿਮਤ ਤੋਂ ਪਛਾਣਦੇ ਹਾਂ, ਉਹਨਾਂ ਦੀ ਸੈਲਫ ਰਿਸਪੈਕਟ ਦੀ ਗੱਲ ਆਉਂਦੀ ਹੈ, ਇਹ ਚੀਜ਼ਾਂ ਆਪਾਂ ਪਹਿਚਾਣਦੇ ਹਾਂ, ਤਾਂ ਉਹ ਚਾਹੇ ਲਵ ਮੈਰਿਜ ਹੋਵੇ ਤਾਂ ਚਾਹੇ ਅਰੇਂਜ ਮੈਰਿਜ ਹੋਵੇ, ਉਹਦੇ ਵਿੱਚ ਮੈਨੂੰ ਲੱਗਦਾ ਨਹੀਂ ਕੋਈ ਵੱਡਾ ਫਰਕ ਹੋਏਗਾ। ਅਤੇ ਤੀਸਰੀ ਗੱਲ ਆ ਜਾਂਦੀ ਹੈ ਜਿਵੇਂ ਕਿ ਕੁਝ ਸਮੇਂ ਤੋਂ ਨਹੀਂ ਬਹੁਤ ਸਾਰੇ ਚਲੋ ਇਹਨਾਂ ਜਿਹੜਾ ਯੂਰਪੀਅਨ ਮੁਲਕ ਨੇ ਇਹਨਾਂ ਦੇ ਵਿੱਚ, ਹੁਣ ਤਾਂ ਸ਼ਾਇਦ ਇੰਡੀਆ ਦੇ ਵਿੱਚ ਵੀ ਇਹ ਚੀਜ਼ ਸ਼ੁਰੂ ਹੋ ਚੁੱਕੀ ਹੈ, ਜਿਵੇਂ ਕਿ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੇ ਹੈ, ਅਤੇ ਮੈਨੂੰ ਨਹੀਂ ਲੱਗਦਾ ਕਿ ਉਹਦੇ ਵਿੱਚ ਕੋਈ ਹਰਜ ਹੈ ਇੱਕ ਦੂਸਰੇ ਦੇ ਪ੍ਰਤੀ ਤੁਸੀਂ ਆਕਰਸ਼ਿਤ ਹੋ, ਤੁਸੀਂ ਉਹਨਾਂ ਦੇ ਬਾਰੇ ਜਾਣਨਾ ਪਹਿਚਾਨਣਾ ਇੱਕ ਦੂਜੇ ਦੇ ਬਾਰੇ, ਉਹ ਸਾਰੀਆਂ ਚੱਲਦੀਆਂ ਨੇ ਚੀਜ਼ਾਂ, ਤਾਂ ਉਹਨੂੰ ਵੀ ਕਿਤੇ ਨਾ ਕਿਤੇ ਬੁਰਾ ਮੰਨਿਆ ਜਾਂਦਾ, ਜਾਂ ਫਿਰ ਵੱਖਰੇ ਵੱਖਰੇ ਜੈਂਡਰਾਂ ਦੀ ਗੱਲ ਆ ਜਾਂਦੀ ਹੈ। ਅੱਜ ਵੀ ਦੋ ਤਿੰਨ ਖਬਰਾਂ ਸੀਗੀਆਂ, ਇੱਕ ਪੁਲਿਸ ਵਾਲੀਆਂ ਨੇ ਇੱਕ ਦੂਸਰੇ ਨੂੰ ਪਸੰਦ ਕਰਦੀਆਂ ਨੇ, ਉਹਨਾਂ ਨੇ ਮੈਰਿਜ ਦੀ ਗੱਲ ਤੋਰੀ, ਤਾਂ ਮੁੜ ਕੇ ਘਰ ਵਾਲੇ ਪਰਿਵਾਰ ਵਾਲੇ ਇਸ ਚੀਜ਼ ਤੋਂ ਖਫਾ ਹੋ ਗਏ, ਕਹਿੰਦੇ ਭਾਈ ਤੁਸੀਂ ਨਹੀਂ ਕਰਾ ਸਕਦੇ ਵਿਆਹ, ਅਤੇ ਇੱਦਾਂ ਨਹੀਂ ਹੋ ਸਕਦੀ, ਇਹ ਮਤਲਬ ਕਿ ਕਾਨੂੰਨ ਦੇ ਵਿੱਚ ਨਹੀਂ ਆਉਂਦਾ, ਦਾਇਰੇ ਦੇ ਵਿੱਚ ਨਹੀਂ ਆਉਂਦਾ, ਇਸ ਤਰ੍ਹਾਂ ਦੀਆਂ ਚੀਜ਼ਾਂ। ਅਤੇ ਦੂਸਰੇ ਪਾਸੇ ਇੱਕ ਖਬਰ ਸੀਗੀ ਅੱਜ, ਕਹਿਣਾ ਦੇਖੋ ਖਬਰਾਂ ਵੀ ਕਿੱਥੋਂ ਕੱਢ ਕੱਢ ਕੇ ਲਿਆਉਂਦਾ ਹੈ ਜੀ, ਰਿਸ਼ਤਿਆਂ ਦੇ ਲਈ ਇੱਕ ਨਾ ਇਸ਼ਤਿਹਾਰ ਲੱਗਿਆ ਜੀ, ਇੱਕ ਵੱਖਰਾ ਹੀ ਮਾਮਲਾ ਸਾਹਮਣੇ ਆਇਆ ਉਹਦੇ ਵਿੱਚ, ਕਿ ਵਿਆਹ ਦਾ ਅਨੋਖਾ ਇਸ਼ਤਿਹਾਰ, ਰੀਆ ਨੂੰ ਰੀਲਾ ਬਣਾਉਣ ਦੇ ਲਈ ਚਾਹੀਦਾ ਹੈ ਪਰਫੈਕਟ ਪਤੀ। ਪਹਿਲਾਂ ਹੁੰਦਾ ਸੀ ਜੀ ਕੈਨੇਡਾ ਦਾ ਵਰ ਚਾਹੀਦਾ, ਨਾਲ ਫੈਮਿਲੀ ਹੋਵੇ, ਸਾਡਾ ਮੁੰਡਾ ਕੱਢ ਲਵੇ ਜੀ।

0: ਇੱਦਾਂ ਕਰਕੇ ਇਹ ਕਹਿੰਦੀ ਹੈ ਭਾਈ ਪਰਫੈਕਟ ਪਤੀ ਚਾਹੀਦਾ, ਰੀਲਾਂ ਬਣਾਉਣ ਵਾਲਾ ਉਹਨੂੰ ਹੀ ਪਹਿਲ ਦਿੱਤੀ ਜਾਊਗੀ ਜੀ।
1: ਕਿਆ ਪਤਾ, ਔਰ ਚਲੋ ਇਹ ਤਾਂ ਰਿਕੁਆਇਰਮੈਂਟ ਹੀ ਹੋ ਗਈ ਨਾ, ਚਲੋ ਵੀ ਐਂ ਹੁਣ ਆਪਾਂ
0: ਜੀ
1: ਇਹ ਆ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਲਿਵ ਇਨ ਰਿਲੇਸ਼ਨਸ਼ਿਪ ਦੀ ਨਾ,
0: ਜੀ
1: ਜਦੋਂ ਆਪਾਂ ਇਹ ਵਕਤ ਦਾ ਗੇੜਾ ਹੀ ਕਹਿ ਲਓ ਵੀ, ਜਿਵੇਂ ਜੇ ਆਪਾਂ ਇਹਨੂੰ ਕਨਸੈਪਟ ਨੂੰ ਮੰਨ ਕੇ ਚੱਲੀਏ ਜਾਂ ਰਿਲੇਟਿਵਿਟੀ ਦਾ ਜਿਹੜਾ ਸਿਧਾਂਤ ਸੀਗੇ ਆਪਣੇ ਵਿਗਿਆਨਕਾਂ ਨੇ ਦਿੱਤਾ, ਚਲੋ
0: ਜੀ
1: ਵੀ ਸਮੇਂ ਦਾ ਚੱਕਰ ਜਿਹੜਾ ਉਹ ਚੱਲਦਾ ਹੈ, ਉੱਪਰ ਵੀ ਪਹੁੰਚ ਜਾਂਦਾ ਤੇ ਘੁੰਮ ਘੁਮਾ ਕੇ ਫਿਰ ਜੀਰੋ ਤੇ ਆ ਜਾਂਦਾ, ਔਰ ਫਿਰ ਇਹ ਚੱਲਦਾ ਹੀ ਰਹਿੰਦਾ, ਨੋਨ ਸਟੋਪ ਹੈ। ਪਰ ਜੀਰੋ ਤੋਂ ਜੀਰੋ ਤੱਕ ਦਾ ਜਿਹੜਾ ਸਫ਼ਰ ਹੈ 360 degree ਦਾ,
0: ਜੀ
1: ਇਹ ਉਹੀ ਉਹਨੂੰ ਉਹਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ। ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਕਿ ਵੋਲਗਾ ਤੋਂ ਗੰਗਾ ਵਾਲੀ ਗੱਲ ਹੈ, ਉਹਦੀਆਂ ਕਹਾਣੀਆਂ ਦੀ ਸ਼ੁਰੂ ਦੇ ਵਿੱਚ ਇੱਕ ਨਿਸ਼ਾ ਕਹਾਣੀ ਹੈ, ਇੱਕ ਦੀਵਾ ਕਹਾਣੀ ਹੈ, ਇੱਕ
0: ਜੀ
1: ਅਮ੍ਰਿਤਾ ਆਸ਼ਰਮ ਕਰਕੇ ਹੈ,
0: ਜੀ
1: ਉਹ 6,000 ਸਾਲ ਤੇ 4,500 ਸਾਲ 3,000 ਸਾਲ ਏਦਾਂ ਉਹ ਕੈਲੰਡਰ ਨੂੰ ਇੱਧਰ ਨੂੰ ਲਿਆ ਰਹੇ ਆ।
0: ਜੀ
1: ਪਰ ਹੁਣ ਇਹਨਾਂ ਚੀਜ਼ ਉਦੋਂ ਇਹ ਚੀਜ਼ ਜਿਹੜੀ ਹੈ ਕਾਮਨ ਹੈ,
0: ਜੀ
1: ਮਤਲਬ ਪਿੰਡ ਹੈ, ਪਿੰਡ ਆ, ਗੁਰੂ ਵੰਸ਼ ਹੈ ਸਾਡਾ ਜੀ ਉਹ ਜਾਂ ਕੋਈ ਇਹੋ ਜਿਹੇ ਉਹਨਾਂ ਨੇ ਆਪਣੇ ਰੱਖੇ ਹੋਏ ਆ,
0: ਜੀ
1: ਔਰ ਉਹਦੇ ਚ ਔਰਤ ਪ੍ਰਧਾਨ ਜਿਹੜੀ ਆ ਸਮਾਜ ਉਹਨਾਂ ਦਾ ਹੈਗਾ
0: ਜੀ
1: ਜਿਹੜਾ ਜਿੱਥੋਂ ਰਹਿੰਦੇ ਸਾਰੇ, ਤੇ ਜਿਹੜਾ ਵਿਆਹ ਵਾਲਾ ਕੋਈ ਇਹੋ ਜਿਹਾ ਸੀਨ ਨਹੀਂ ਹੈ, ਜਸਟ ਐਨੀਮਲ ਇੰਸਟਿੰਕਟ ਹੈ, ਉਹ ਜਿਵੇਂ ਜਾਨਵਰ ਐਂ ਰਹਿ ਰਹੇ ਉਹ ਵੀ ਰਹਿ ਰਹੇ ਆ, ਬਸ ਇੱਕ ਸਮਾਜਿਕ ਉਹਨਾਂ ਦਾ ਇੱਕ ਤਾਂ ਹੈਗੀ ਹੈ ਲੈਂਗੁਏਜ ਆ ਉਹਨਾਂ ਕੋਲ
0: ਜੀ,
1: ਤੇ ਸ਼ਿਕਾਰ ਇਕੱਠਾ ਹੀ ਕਰਦੇ ਆ, ਤੇ ਦੂਸਰਾ ਇਹ ਜਿਹੜਾ ਹੈ ਕਿ ਭਾਈ ਵਿਆਹ ਵਾਲਾ ਕੋਈ ਇਹੋ ਜਿਹਾ ਚੱਕਰ ਨਹੀਂ ਕਿ ਇਹਦੇ ਨਾਲ ਵਿਆਹ ਹੋ ਗਿਆ ਤੇ ਹੁਣ ਭਾਈ ਪੱਕਾ ਇੱਕ ਕਬਜ਼ਾ ਹੋ ਗਿਆ, ਜਿਵੇਂ ਉਹ ਕਹਿੰਦੇ ਹੁੰਦੇ ਨਾ ਗੁਰਬਖਸ਼ ਸਿੰਘ ਪ੍ਰੀਤ ਲੜੀ ਕਿ ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਲਿਖਿਆ ਕਿ ਪਿਆਰ ਪਿਆਰ ਕਬਜ਼ਾ ਨਹੀਂ ਪਹਿਚਾਣ ਹੈ, ਇਹੋ ਜਿਹਾ ਡਾਇਲੋਗ ਉਹਨਾਂ ਦਾ ਆਉਂਦਾ ਹੁੰਦਾ ਸੀ ਪ੍ਰੀਤ ਲੜੀ ਦੇ ਵਿੱਚ, ਕਿ ਭਾਈ ਇਹ ਕਬਜ਼ਾ ਨਹੀਂ ਹੈਗਾ, ਕੋਈ ਐਵੇਂ ਡੀਲ ਨਹੀਂ ਕਰ ਲਈ, ਕੋਈ ਗਊ ਮੱਝ ਦਾ ਰਿਸ਼ਤਾ ਨਹੀਂ ਹੋ ਗਿਆ, ਇਹੋ ਜਿਹਾ ਕੋਈ ਗੱਠਜੋੜ ਇਹੋ ਜਿਹਾ ਚੱਕਰ ਨਹੀਂ ਹੈ, ਇਹ ਤਾਂ ਇਨਸਾਨੀ ਰਿਸ਼ਤਿਆਂ ਦੀ ਇੱਕ ਕਹਿ ਲਓ ਵੀ ਉਹ ਗਠਬੰਧਨ ਹੋ ਗਿਆ
0: ਜੀ,
1: ਤੇ ਜਿਹੜਾ ਬੈਨੀਫਿਸ਼ੀਅਲ ਹੋਏਗਾ ਸਮਾਜ ਲਈ ਵੀ ਉਹ ਸਾਰਾ, ਤੇ ਹੁਣ ਇਹ ਲਿਵ ਇਨ ਰਿਲੇਸ਼ਨਸ਼ਿਪ ਨੂੰ ਤੁਸੀਂ ਉਹਦੇ ਨਾਲ ਜੋੜ ਕੇ ਦੇਖ ਲਓ, ਜਿਹੜਾ ਅੱਜ ਤੋਂ 8,000 ਸਾਲ ਪਹਿਲਾਂ, 4,000 ਸਾਲ ਪਹਿਲਾਂ ਤੇ ਹੁਣ ਫੇਰ ਉਹੀ ਸਮੇਂ ਦਾ ਚੱਕਰ ਘੁੰਮ ਕੇ ਉੱਥੇ ਆ ਗਿਆ, ਆਪਾਂ ਫੇਰ ਦੇਖਦੇ ਹਾਂ ਵੀ ਇਹ ਵਿਆਹ ਦੀ ਕੋਈ ਲੋੜ ਹੀ ਨੀ, ਐਂ ਰਹੀ ਜਾ ਰਹੇ
0: ਜੀ।
1: ਉਹ ਜਦੋਂ ਆਪਾਂ ਉਹ ਕਹਾਣੀਆਂ ਪੜ੍ਹਦੇ ਪੁਰਾਣੀਆਂ ਤੇ ਉਦੋਂ ਲੱਗਦਾ ਸੀ ਯਾਰ ਆਹ ਕਿਹੋ ਜਿਹਾ ਮਾਹੌਲ ਆ, ਪਰ ਹੁਣ ਦੁਬਾਰਾ ਸਾਡੇ ਆਲੇ ਦੁਆਲੇ ਇਹ ਕੁਛ ਹੋ ਰਿਹਾ, ਆਪਾਂ ਨੂੰ ਲੱਗਦਾ ਕਿ ਯਾਰ ਠੀਕ ਹੈ ਉਦੋਂ ਵੀ ਇਹੋ ਜਿਹਾ ਹੀ ਹੋਊਗਾ ਮਾਹੌਲ,
0: ਏਦਾਂ
1: ਵਕਤ ਦਾ ਗੇੜਾ ਚੱਲਦੇ ਆ। ਪਰ ਸਾਹਿਬ
0: ਇਹਦੇ ਵਿੱਚ ਨਾ
1: ਅਲੱਗ ਅਲੱਗ ਰੀਜਨ ਹੋ ਸਕਦੇ ਆ,
0: ਬਚਪਨ ਦੇ ਵਿੱਚ ਅਸੀਂ ਵੀ ਸੁਣਦੇ ਹੁੰਦੇ ਸੀ ਕਿ ਮਤਲਬ ਕਿ ਪਿਓ ਦੇ ਮਤਲਬ ਕਿ ਨਿਆਣੇ ਜਿਹੜੇ ਮੈਰਿਜ ਦੇ ਵਿੱਚ ਜਾਣਗੇ, ਹੱਸਦੇ ਹੁੰਦੇ ਸੀ ਲੋਕ ਮਤਲਬ ਕਿ ਇੱਦਾਂ ਦੀਆਂ ਗੱਲਾਂ ਸੁਣ ਕੇ, ਪਰ ਇੱਥੇ ਆ ਕੇ ਅੱਖੀ ਵੀ ਦੇਖਿਆ ਇਹਨਾਂ ਮੁਲਕਾਂ ਦੇ ਵਿੱਚ ਲੋਕਾਂ ਦੇ ਚਾਰ ਚਾਰ ਨਿਆਣੇ ਨੇ, ਕਿਸੇ ਨੂੰ ਇਹ ਵੀ ਨਹੀਂ ਪਤਾ ਆਲੇ ਦੁਆਲੇ ਦੇ ਵਿੱਚ ਕਿ ਇਹ ਵਿਆਹੇ ਹੋਏ ਨੇ ਕਿ ਨਹੀਂ ਵਿਆਹ ਹੋਏ ਨੇ, ਅਤੇ ਬਾਅਦ 'ਚੋਂ ਜਦੋਂ ਉਹਨਾਂ ਦਾ ਮਨ ਕਰਦਾ ਚਾਹੇ ਉਹ 50 ਸਾਲ ਦੇ ਹੋ ਕੇ ਵਿਆਹ ਕਰਾ ਲੈਣ, ਅਤੇ ਨਿਆਣੇ ਉਹਨਾਂ ਦੀ ਜਨੇਤ ਜਾਂਦੇ ਨੇ ਜੀ, ਆਪਸ ਦੇ ਵਿੱਚ ਰਲ ਕੇ ਖੁਸ਼ੀ ਮਨਾਉਂਦੇ ਆ, ਸਾਰਾ ਕੁਝ ਕਰਦੇ ਆ, ਅਤੇ
1: ਉਹ ਚੁਟਕਲੇ ਤਾਂ ਹੀ ਬਣੇ ਨਾ ਇੱਦਾਂ ਦੇ ਕਿ ਉਹ ਇੱਕ ਬੰਦਾ ਸੀ, ਉਹਦੇ ਦੋ ਬੱਚੇ ਆ, ਇੱਕ ਔਰਤ ਆ, ਉਹਦੇ ਵੀ ਦੋ ਬੱਚੇ ਆ, ਦੋਹਾਂ ਨੇ ਵਿਆਹ ਹੋ ਗਿਆ, ਅੱਗੇ ਦੋ ਹੋਰ ਹੋ ਗਏ, ਇੱਕ ਦਿਨ ਉਹ ਕਹਿੰਦੇ ਵੀ ਸੁਣੋ ਜੀ ਆ ਤੁਹਾਡੇ ਬੱਚੇ ਤੇ ਮੇਰੇ ਮੇਰੇ ਬੱਚੇ ਮਿਲ ਕੇ ਸਾਡੇ ਬੱਚਿਆਂ ਨੂੰ ਕੁੱਟ ਰਹੇ ਨੇ,
0: ਸਵਾਗਤ ਮੁਕੱਦਰ ਜੀ, ਹੋਲਡ ਰੱਖਣਾ 2 ਮਿੰਟ ਜੀ ਜੀ, ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ।
2: ਹਾਂਜੀ ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ ਜੀ ਜੀ ਅਨੁਜੀ,
1: ਸਤਿ ਸ੍ਰੀ ਅਕਾਲ ਜੀ।
2: ਨਹੀਂ ਮਤਲਬ ਤੁਸੀਂ ਜੀਵਨ ਸਾਥੀ ਰੱਖਿਆ ਅੱਜ ਦਾ ਟੌਪਿਕ,
0: ਨਹੀਂ ਰੱਖਿਆ, ਅੱਛਾ ਜੀ ਮੈਂ ਕਹ ਰਿਹਾ ਜੀਵਨ ਸਾਥੀ ਰੱਖਿਆ, ਰੱਖਿਆ ਨਹੀਂ ਜੀ, ਉਹਨਾਂ ਨੇ ਮੈਨੂੰ ਰੱਖਿਆ ਜੀ,
1: ਟੌਪਿਕ ਥੋੜਾ ਜਿਹਾ ਲੇਟ ਬੋਲੇ ਜਾਣੀ ਜੀ,
0: ਜੀ ਹਾਂ ਥੋੜਾ ਜਿਹਾ ਵਿੱਚ ਗੈਪ ਪੈ ਗਿਆ ਨਾ ਜੀ, ਮੈਨੂੰ ਫਿਕਰ ਪੈ ਗਿਆ ਜੀ,
1: ਪਾਉ ਲੈ ਲਿਆ ਵਿੱਚ ਜੀ,
2: ਬਸ ਜੀ ਆਹੀ ਸੱਚਾਈ ਕਢਾਉਣੀ ਸੀ ਮੂੰਹ ਤੋਂ, ਹੋਰ ਕੀ ਆ ਜੀ। ਤੁਸੀਂ ਨਾ ਗੱਲ ਸਮਝ ਆਇਆ ਕਰੋ ਭਈ, ਬੁੱਧਵਾਰ ਦਾ ਪ੍ਰੋਗਰਾਮ ਸ਼ਮੀ ਜੀ ਘਰ ਤੋਂ ਕਰਦੇ ਆ
0: ਜੀ, ਜੀ
2: ਹਾਂਜੀ
0: ਬਿਲਕੁਲ ਹੈ ਜੀ, ਸੈਣੀ ਸਾਹਿਬ ਅਸੀਂ ਕਿਹੜਾ ਇੱਥੇ ਕੱਪੜੇ ਲਾ ਕੇ ਦੱਸੋ ਜੀ,
2: ਇਹ ਸਿਆਣੀਆਂ ਸਿਆਣੀਆਂ ਗੱਲਾਂ ਘਰ ਬਹਿ ਕੇ ਕਰਨੀਆਂ ਹੁੰਦੀਆਂ ਹੈਗੀਆਂ ਵੀ ਬੰਦੇ ਬਹੁਤ ਸਿਆਣੇ ਜੀ ਸਰ ਜੀ।
0: ਨਹੀਂ
2: ਉਹ
0: ਪਤਾ
2: ਜਦੋਂ
0: ਤਾਂ
2: ਸ਼ਨੀ
0: ਲੱਗੇ,
2: ਐਤਵਾਰ ਜਿਹੜਾ ਹੈਗਾ ਨਾ ਸੜਕ ਤੇ ਬਹਿ ਕੇ ਕਰਦੇ ਆ,
0: ਜੀ
2: ਉੱਥੇ ਅਸਲੀ ਰੂਪ ਸਾਹਮਣੇ ਆਉਂਦੇ ਆ ਜੀ।
0: ਨਹੀਂ ਸੈਣੀ ਸਾਹਿਬ ਪਤਾ ਤਾਂ ਲੱਗੇ, ਅੰਡਰਸਟੈਂਡਿੰਗ ਹੈ ਇਹੀ ਤਾਂ ਅੰਡਰਸਟੈਂਡਿੰਗ ਹੈ ਜੀ, ਇਹੀ ਤਾਂ ਜ਼ਿੰਦਗੀ ਦਾ ਸਫ਼ਰ ਹੈ ਜੀ। ਜੀ
2: ਜਿਹੜਾ ਤੁਸੀਂ ਟਾਈਟਲ ਰੱਖਿਆ ਇੱਥੇ ਬੰਦਾ ਕੀ ਬੋਲੂਗਾ ਜੀ, ਜੇ ਬੋਲੂਗਾ ਤੇ ਉਰੇ ਪਰੇ ਹੋ ਕੇ ਬੋਲੂਗਾ ਜੀ।
0: ਸੈਣੀ ਸਾਹਿਬ ਸਾਨੂੰ 40 ਮਿੰਟ 45 ਮਿੰਟ 50 ਮਿੰਟ ਹੋ ਗਿਆ ਬੋਲਦੇ ਨੂੰ ਜੀ। ਜੀਵਨ ਸਾਥੀ ਜੀ ਸਮਾਂ ਕੇ ਸਾਹਮਣੇ ਬਿਠਾਓ ਤੇ ਜੀਵਨ ਸਾਥੀ ਦੇ ਨਾਲ ਗੱਲਾਂ ਕਰੋ, ਨਾਲੇ ਪਤਾ ਲੱਗੇ ਜੀ।
2: ਮੈਨੂੰ ਲੱਗਦਾ ਹੈਗਾ ਜੀ ਮੈਨੂੰ ਜੀਵਨ ਸਾਥੀ ਤੋਂ ਦੂਰ ਹੋ ਕੇ ਜੀ ਗੱਲ ਕਰਨੀ ਚਾਹੀਦੀ ਆ ਜੀ, ਮੈਂ ਨਹੀਂ ਚਾਹੁੰਦਾ ਵੀ ਲੋਕਾਂ ਦਾ ਕਲੇਸ਼ ਮੇਰੇ ਘਰ ਆਵੇ
0: ਜੀ। ਜੀ ਜੀ
1: ਸਾਈਂ ਸਾਹਿਬ
2: ਜੀ,
1: ਮੈਂ ਪੜ੍ਹ ਕੇ ਮੈਨੂੰ ਹਾਸਾ ਰਿਹਾ ਸੀ। ਕੋਈ ਇਹੋ ਜਿਹੀ ਗੱਲ ਨੀ ਕਿ ਹੁਣੇ ਕੋਈ ਨਵੇਂ ਵਿਆਹ ਹੋਣ ਲੱਗਿਆ, ਕਹਿੰਦੇ ਸਭ ਤੋਂ ਪ੍ਰਾਚੀਨ ਦਾ ਮੈਸੋਪੋਟਾਮੀਆ ਚ ਹੋ ਚੁੱਕਾ ਸੀ ਵਿਆਹ
0: ਜੀ,
1: ਖੜਕੀ ਉਦੋਂ ਵੀ ਬਹੁਤ ਸੀ, ਲੜਾਈ ਝਗੜੇ ਉਦੋਂ ਵੀ ਏਦਾਂ ਹੀ ਚੱਲਣ ਡੇ,
0: ਵਿਆਹ ਕਰਕੇ ਤਾਂ ਸੈਣੀ ਸਾਹਿਬ ਤਖਤ ਤੇ ਪਲਟ ਗਏ ਜੀ।
1: ਉਦੋਂ ਦੇ ਕਾਨੂੰਨੀ ਦਸਤਾਵੇਜ਼ਾਂ ਚ ਨਾ ਸੈਣੀ ਸਾਹਿਬ ਸਾਰੇ ਤਲਾਕ ਦੇ ਇਹੋ ਜਿਹੇ ਉਦੋਂ ਵੀ ਕਾਗਜ਼ ਮਿਲਣ ਡੇ
0: ਜੀ,
1: ਸ਼ੁਰੂ ਨਾਲ ਹੀ ਕੰਮ ਹੋ ਗਿਆ ਸ਼ੁਰੂ।
2: ਬਿਲਕੁਲ ਜੀ ਬਿਲਕੁਲ ਬਿਲਕੁਲ, ਗੱਲ ਏਦਾਂ ਨਾ ਜੀ ਹਰ ਇੱਕ ਬੰਦੇ ਨੇ ਆਪਣੇ ਆਪਣੇ ਤਰੀਕੇ ਦੀ ਡੈਫੀਨੇਸ਼ਨ ਦਿੱਤੀ ਆ ਜੀ।
0: ਜੀ
2: ਕੋਈ ਕਹਿੰਦਾ ਇਹ ਉਹ ਯੁੱਧ ਆ ਜਿਹਦੇ ਵਿੱਚ ਤੁਸੀਂ ਦੁਸ਼ਮਣ ਦੇ ਨਾਲ ਰਾਤ ਵੀ ਰਹਿ ਲੈਂਦੇ ਹਾਂ ਜੀ।
0: ਨਹੀਂ ਜੀ
1: ਦੁਸ਼ਮਣ ਵੀ ਨਹੀਂ ਕਹਿ ਸਕਦੇ
0: ਜੀ,
2: ਪਰ ਗੱਲ ਏਦਾਂ ਹੈਗੀ ਆ ਜੀ ਇੰਨੇ ਸੀਰੀਅਸ ਨੋਟ ਪਰ ਸਾਹਿਬ ਸਾਡੀ ਪਰਵਰਿਸ਼ ਦੇ ਵਿੱਚ ਸਾਨੂੰ ਸਮਝਾਇਆ ਹੀ ਨਹੀਂ ਜਾਂਦਾ ਕਿ ਇਹ ਜਿਹੜੀ ਇੰਸਟੀਟਿਊਸ਼ਨ ਆ ਇਹ ਕਿੰਨੀ ਸਿਗਨੀਫਿਕੈਂਟ ਆ।
0: ਬਿਲਕੁਲ ਜੀ,
2: ਕਿਉਂਕਿ ਮਤਲਬ ਜਿਹੜਾ ਆ ਹਸਬੈਂਡ ਐਂਡ ਵਾਈਫ ਜਿਹੜਾ ਹੈਗਾ ਆ ਵੀ ਦੋ ਜ਼ਿੰਦਗੀ ਦੇ ਜਿਹੜੇ ਟਾਇਰ ਆ ਜਿਹੜੇ ਹੈਗੇ ਆ ਵੀ ਉਹ ਗੱਡੀ ਦੇ ਦੋ ਟਾਇਰ ਹੈਗੇ ਆ, ਉਹਨਾਂ ਦੇ ਉੱਤੇ ਗੱਡੀ ਚੱਲਣੀ ਆ, ਜੇ ਇੱਕ ਟਾਇਰ ਵੀ ਡੈਮੇਜ ਹੋ ਜਾਂਦਾ ਹੈਗਾ ਆ ਤੇ ਗੱਡੀ ਜਿਹੜੀ ਆ ਉਹ ਸਹੀ ਨਹੀਂ ਚੱਲਦੀ।
0: ਬਿਲਕੁਲ ਹੈ ਜੀ,
2: ਜ਼ਿੰਦਗੀ ਸਵਰਗ ਵੀ ਬਣ ਸਕਦੀ ਹੈਗੀ ਆ ਜੇ ਤੁਹਾਡੀ ਆਪਣੀ ਜਿਹੜੀ ਹੈਗੀ ਜੀਵਨ ਸਾਥੀ ਨਾਲ ਅੰਡਰਸਟੈਂਡਿੰਗ ਹੋਵੇ
0: ਜੀ।
2: ਐਕਚੁਅਲੀ ਸਾਨੂੰ ਸਮਝਾਇਆ ਨਹੀਂ ਜਾਂਦਾ ਹੈਗਾ ਜੀ ਵੀ ਵਿਆਹ ਜਾਂ ਜੀਵਨ ਸਾਥੀ ਦੇ ਨਾਲ ਮਤਲਬ ਕੀ ਹੈ, ਇਹਦੀ ਡੈਫੀਨੇਸ਼ਨ ਕੀ ਆ
0: ਜੀ।
2: ਡੈਫੀਨੇਸ਼ਨ ਜਿਹੜੀ ਹੈਗੀ ਆ ਉਹ ਸਿਰਫ ਇਹ ਆ ਕਿ ਦੂਜੇ ਦੇ ਸੁੱਖਾਂ ਦਾ ਧਿਆਨ ਰੱਖਣਾ।
0: ਬਿਲਕੁਲ ਹੈ ਜੀ, ਦੋਵਾਂ ਨੂੰ ਹੀ ਸੈਕਰੀਫਾਈਜ਼ ਕਰਨੇ ਪੈਣੇ ਆ ਜੀ।
2: ਇਹ ਸਮਝਾਉਣ ਦੀ ਲੋੜ ਹੀ ਨਹੀਂ, ਜਦੋਂ ਤੁਸੀਂ ਆਪੂ ਸਮਝ ਗਏ ਤੇ ਆਪਣੇ ਆਪ ਹੀ ਦੂਜੇ ਨੇ ਵੀ ਸਮਝ ਜਾਣਾ ਹੈਗਾ ਵੀ ਭਾਈ ਇੱਕ ਬੰਦੇ ਨੇ ਤਾਂ ਆਪ ਰਿਸਪੋਂਸੀਬਲ ਹੋਣਾ ਆ, ਦੂਜੇ ਨੇ ਉਹਦੇ ਵੱਲ ਦੇਖ ਕੇ ਆਪਣੇ ਆਪ ਹੀ ਰਿਸਪੋਂਸੀਬਲ ਹੋ ਜਾਣਾ।
0: ਬਿਲਕੁਲ ਹੋ ਜਾਣਾ ਜੀ।
2: ਇੱਕ ਇਹ ਆ ਕਿ ਇੱਕ ਦੂਜੇ ਦਾ ਪਰਦਾ ਢੱਕਣਾ
0: ਜੀ,
2: ਯਾਰ ਨਹੀਂ ਕਰਨਾ, ਇੱਕ ਦੂਜੇ ਦਾ ਪਰਦਾ ਢੱਕਣਾ, ਕਿਉਂਕਿ ਨੋ ਮੈਨ ਇਜ਼ ਪਰਫੈਕਟ ਨੋ ਵੂਮੈਨ ਇਜ਼ ਪਰਫੈਕਟ।
0: ਬਿਲਕੁਲ ਹੈ ਜੀ,
2: ਕੋਈ ਵੀ ਪਰਫੈਕਟ ਨਹੀਂ ਹੁੰਦਾ ਇਨਸਾਨ
0: ਜੀ,
2: ਕਮੀਆਂ ਸਭ 'ਚ ਹੁੰਦੀਆਂ ਹੈਗੀਆਂ। ਅੱਛੇ ਜੀਵਨ ਸਾਥੀ ਦੀ ਨਿਸ਼ਾਨੀ ਇਹ ਹੁੰਦੀ ਹੈਗੀ ਆ ਕਿ ਉਹ ਆਪਣੇ ਆਦਮੀ ਦੀ ਜਾਂ ਜਨਾਨੀ ਦਾ ਪਰਦਾ ਢੱਕਦਾ
0: ਜੀ। ਬਿਲਕੁਲ ਹੈ ਜੀ,
2: ਉਹ ਇੱਕ ਦੂਜੇ ਨੂੰ ਸਨਮਾਨ ਦਿੰਦੇ ਆ, ਇੰਪੋਰਟੈਂਸ ਦਿੰਦੇ ਹੈਗੇ ਆ
0: ਜੀ,
2: ਇਸ ਰਿਲੇਸ਼ਨਸ਼ਿਪ ਨੂੰ ਇੰਨੀ ਕੁ ਵੇਟੇਜ ਦਿੰਦੇ ਹੈਗੇ ਆ ਕਿ ਅਗਲੇ ਕਹਿੰਦੇ ਬਾਕੀ ਸਾਰੀਆਂ ਚੀਜ਼ਾਂ ਬਾਅਦ ਦੇ ਵਿੱਚ ਜੀ
0: ਜੀ।
2: ਜੇ ਸਾਡੇ ਧਾਰਮਿਕ ਗ੍ਰੰਥਾਂ ਨੇ ਇਹਨੂੰ ਰੂਹਾਨੀਅਤ ਸੰਬੰਧ ਕਿਹਾ ਹੈਗਾ ਆ ਜਾਂ ਕਿਹਾ ਜੀ ਵੀ ਸਵਰਗ ਤੋਂ ਤੈਅ ਹੁੰਦੇ ਹੈਗੇ ਆ ਜੀ
0: ਜੀ,
2: ਤੇ ਮੀਨਿੰਗ ਦੇਅਰ ਬਾਈ ਵੀ ਇਹ ਜਿਹੜਾ ਹੈਗਾ ਆ ਰਿਲੇਸ਼ਨ ਜਿਹੜਾ ਹੈਗਾ ਆ ਉਹ ਇੰਨਾ ਸੁਪਰੀਮ ਆ ਔਰ ਇੰਨਾ ਪਵਿੱਤਰ ਹੈਗਾ ਆ ਕਿ ਇਹਦੇ ਵਿੱਚ ਜਿਹੜਾ ਆ ਕੋਈ ਸ਼ੰਕਾ ਕਰਨ ਦੀ ਗੁੰਜਾਇਸ਼ ਨਹੀਂ ਹੁੰਦੀ
0: ਜੀ। ਬਿਲਕੁਲ ਹੈ ਜੀ,
2: ਇਹ ਤਾਂ ਉਹ ਸਬਕ ਸੀਗਾ ਜਿਹੜਾ ਮੈਨੂੰ ਮਾਸਟਰ ਜੀ ਨੇ ਪੜ੍ਹਾਇਆ ਤੇ ਹੁਣ ਮੈਂ ਆਇਆ ਆਪਣੀ ਗੱਲ ਤੇ।
0: ਹਾਂਜੀ ਜੀ,
2: ਉਹ ਇਹ ਜੀ ਬਈ ਹਸਬੈਂਡ ਵਾਈਫ ਜੋ ਅੱਜ ਕੱਲ ਦੀ ਹਾਲਾਤ ਬਣੇ ਹੈਗੇ ਤੇ ਕੋਰਟ ਕਚਹਿਰੀਆਂ ਚ ਦੇਖਦੇ ਆ ਜੀ,
0: ਜੀ
2: ਬੱਚਿਆਂ ਦੀ ਲਾਈਫ ਦੇ ਵਿੱਚ ਜਿਹੜਾ ਹੈਗਾ ਆ ਕਿ ਇੰਟਰਫੇਰੈਂਸ ਜਿਹੜੀ ਆ ਬਹੁਤ ਜ਼ਿਆਦਾ ਹੋ ਗਈ ਆ ਬਾਹਰਲੀ ਸ਼ਕਤੀਆਂ ਦੀ। ਬਾਹਰਲੀਆਂ ਸ਼ਕਤੀਆਂ ਕੀ ਆ ਕਿ ਲੜਕੀ ਦੇ ਪੇਰੈਂਟਸ ਉਹਦੀ ਲਾਈਫ ਦੇ ਵਿੱਚ ਬਹੁਤ ਇੰਟਰਫੇਰੈਂਸ ਕਰਦੇ ਹੈਗੇ,
0: ਜੀ
2: ਲੜਕੇ ਦੇ ਪੇਰੈਂਟਸ ਵੀ ਘੱਟ ਨਹੀਂ ਕਰਦੇ ਜੀ।
0: ਜੀ
2: ਬੱਚਿਆਂ ਨੂੰ ਆਪਣੇ ਇੰਡੀਪੈਂਡੈਂਟ ਡਿਸੀਜਨ ਲੈਣ ਹੀ ਨਹੀਂ ਦਿੰਦੇ, ਉਹਨਾਂ ਦੀ ਸੋਚ ਤੇ ਕਦੀ ਨਾ ਕਦੀ ਕੋਈ ਨਾ ਕੋਈ ਹਾਵੀ ਰਹਿੰਦਾ ਹੀ ਆ।
0: ਜੀ
2: ਸੋ ਇਸ ਕਰਕੇ ਜਿਹੜਾ ਹੈਗਾ ਆ ਫਿਰ ਉਹ ਬੱਚੇ ਜਿਹੜੇ ਆ ਉਹ ਹੁੰਦਾ ਕੀ ਆ ਕਿ ਜਦੋਂ ਇੱਕ ਨੈਗਿੰਗ ਹਸਬੈਂਡ ਨੈਗਿੰਗ ਵਾਈਫ ਜਿਹੜੀ ਆ ਨੁਕਤਾਚੀਨੀ ਕਰਨ ਵਾਲਾ ਹਸਬੈਂਡ ਜਾਂ ਨੁਕਤਾਚੀਨੀ ਕਰਨ ਵਾਲਾ ਵਾਈਫ ਉਹ ਜਦੋਂ ਉਸ ਚੰਗਿਆੜੀ ਨੂੰ ਜਿਹੜਾ ਹੈਗਾ ਆ ਹਵਾ ਮਿਲ ਜਾਂਦੀ ਹੈਗੀ ਆ ਤੇ ਉਹ ਅੱਗ ਦਾ ਰੂਪ ਧਾਰਨ ਕਰ ਲੈਂਦੀ ਆ,
0: ਸ਼ਿਕਾਇਤਬਾਜੀ ਸ਼ੁਰੂ ਹੋ ਜਾਂਦੀ ਹੈ।
2: ਬਿਲਕੁਲ ਜੀ, ਅੱਜ ਕੱਲ ਜਿਹੜਾ ਹੈਗਾ ਆ ਜਿੱਦਾਂ ਮੋਬਾਈਲ ਆ ਗਏ ਆ ਜੀ, ਮੋਬਾਈਲ ਦੇ ਵਿੱਚ ਕੀ ਆ ਮਿੰਟ ਮਿੰਟ ਦੀ ਜਿਹੜੀ ਆ ਖਬਰ ਜਿਹੜੀ ਹੈਗੀ ਆ ਲੜਕੀਆਂ ਆਪਣੇ ਪੇਰੈਂਟਸ ਨੂੰ ਦਿੰਦੀਆਂ ਜੀ।
0: ਜੀ
2: ਹੁੰਦਾ ਕੀ ਹੈਗਾ ਆ ਕਿ ਜਦੋਂ ਇਹ ਪਤਾ ਨੀ ਕਿੱਦਾਂ ਦਾ ਪਵਿੱਤਰ ਰਿਸ਼ਤਾ ਹੈਗਾ ਇਹ ਆ ਵੀ ਜਦੋਂ ਪਿਆਰ ਹੁੰਦਾ ਹੈਗਾ ਆ ਦਰਵਾਜੇ ਬੰਦ ਹੁੰਦੇ ਆ, ਜਦੋਂ ਲੜਾਈ ਹੁੰਦੀ ਆ ਮੁਹੱਲੇ ਦੇ ਵਿੱਚ ਸੁਣਵਾਈ ਹੁੰਦੀ ਆ।
0: ਜੀ ਬਿਲਕੁਲ ਜੀ,
2: ਜੇ ਇਹ ਪਿਆਰ ਚਾਰ ਦੁਆਰੀ ਦੇ ਅੰਦਰ ਆ ਤੇ ਲੜਾਈ ਵੀ ਚਾਰ ਦੁਆਰੀ ਦੇ ਅੰਦਰ ਹੀ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ,
2: ਸੋ ਇਸ ਜੇ ਇਸ ਚੀਜ਼ ਨੂੰ ਰਿਲੇਸ਼ਨ ਨੂੰ ਜਿਹੜਾ ਹੈਗਾ ਹੁਣ ਦੇਖੋ ਜਿਸ ਭਾਰਤ ਸਾਹਿਬ ਜਿਸ ਏਜ ਦੇ ਗਰੁੱਪ ਦੇ ਵਿੱਚ ਅਸੀਂ ਬੈਠੇ ਹੈਗੇ ਹਾਂ, ਸਾਡੇ ਜਿਹੜੇ ਮੈਰੀਜੇਬਲ ਚਿਲਡਰਨ ਹੈਗੇ ਆ ਹਨਾ ਜੀ, ਉਸ ਚੀਜ਼ ਦੇ ਉੱਤੇ ਅਸੀਂ ਵਿਚਾਰ ਕਰਦੇ ਹੈਗੇ ਆ ਕਿ ਅੱਜ ਦਾ ਮਾਹੌਲ ਤੇ ਜਿਸ ਮਾਹੌਲ ਚੋਂ ਅਸੀਂ ਨਿਕਲ ਕੇ ਆਏ ਸੀ
0: ਜੀ
2: ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਜੀ।
0: ਜੀ
2: ਇਹ ਕਦੀ ਨੀ ਹੈਗਾ ਸੀਗਾ ਕਿ ਹਾਂ ਵੀ ਜਿਹੜੇ ਸਾਡੇ ਬਜ਼ੁਰਗ ਹੈਗੇ ਸੀ ਜਾਂ ਅਸੀਂ ਸੀਗਾ ਕਿ ਅਸੀਂ ਆਪਣੀ ਔਰਤ ਨੂੰ ਸਨਮਾਨ ਨਹੀਂ ਦਿੱਤਾ ਹੋਊਗਾ
0: ਜੀ। ਬਿਲਕੁਲ
2: ਉਹਦਾ ਢੰਗ ਹੋਰ ਸੀਗਾ ਜੀ।
0: ਜੀ
2: ਉਦੋਂ ਜਿਹੜਾ ਸਮਾਂ ਇਦਾਂ ਦਾ ਸੀ ਕਿ ਔਰਤ ਦੀ ਸਿਕਿਉਰਿਟੀ ਦੀ ਉਹਦੀ ਲਾਇਬਿਲਟੀ ਜਿਹੜੀ ਹੈਗੀ ਉਹ ਬੰਦਾ ਓਨ ਕਰਦਾ ਸੀ
0: ਜੀ।
2: ਅੱਜ ਕੱਲ ਬੱਚੇ ਪੜ੍ਹੇ ਲਿਖੇ ਹੈਗੇ ਆ ਤੇ ਆਪਣੇ ਪੈਰਾਂ ਤੇ ਹੋਣ ਕਰਕੇ ਉਹਨਾਂ ਦੇ ਵਿੱਚ ਨਾ ਇੱਕ ਫੀਲਿੰਗ ਆ ਜਾਂਦੀ ਹੈਗੀ ਮੈਂ ਕਿਹੜਾ ਕਿਸੇ ਤੇ ਡਿਪੈਂਡ ਆ
0: ਜੀ।
2: ਜਦੋਂ ਇਹ ਚੀਜ਼ ਆ ਜਾਂਦੀ ਹੈਗੀ ਨਾ ਕਿ ਮੈਂ ਕਿਹੜਾ ਕਿਸੇ ਤੇ ਡਿਪੈਂਡ ਹੈਗੀ ਆ ਉਹ ਇੱਕ ਈਗੋ ਨੂੰ ਜਨਮ ਦਿੰਦੀ ਆ, ਉਹ ਈਗੋ ਜਿਹੜੀ ਹੈਗੀ ਆ ਫਿਰ ਉਹ ਤੁਹਾਡੀਆਂ ਜਿਹੜੀ ਹੈਗਾ ਆ ਰਿਲੇਸ਼ਨਸ਼ਿਪ ਨੂੰ ਖਰਾਬ ਕਰਦੀ ਆ।
0: ਬਿਲਕੁਲ ਹੈ ਜੀ,
2: ਡਿਪੈਂਡ ਕਿਉਂ ਨਹੀਂ ਜਦੋਂ ਅਸੀਂ ਇੱਕ ਦੂਜੇ ਦੇ ਨਾਲ ਰਹਿਣਾ ਹੈਗਾ ਆ ਇੱਕ ਫਾਰ ਦਾ ਪ੍ਰਯੋਗਕ੍ਰੀਏਸ਼ਨ ਆਫ ਦਾ ਚਿਲਡਰਨ
0: ਜੀ,
2: ਹਾਂਜੀ ਅਸੀਂ ਕਿਉਂ ਨਹੀਂ ਇੱਕ ਦੂਜੇ ਤੇ ਡਿਪੈਂਡ ਹੈਗੇ, ਅਸੀਂ ਬਿਲਕੁਲ ਡਿਪੈਂਡ ਹੈਗੇ ਆ
0: ਜੀ।
2: ਫਿਰ ਪਤਾ ਨਹੀਂ ਜਿਹੜਾ ਹੈਗਾ ਆ ਇੱਕ ਚੀਜ਼ ਜਿਹੜੀ ਹੈਗੀ ਸੀ ਨਾ ਭਾਰਤ ਸਾਹਿਬ ਫੀਲਿੰਗ ਹੁੰਦੀ ਸੀਗੀ ਕਿਸੇ ਟਾਈਮ ਤੇ ਸਾਡੇ ਬਜ਼ੁਰਗਾਂ ਚ ਵੀ ਹੈਗੀ ਸੀ ਜਾਂ ਸਾਡੇ ਚ ਵੀ ਹੈਗੀ ਸੀ, ਅਗਲੀ ਪੀੜ੍ਹੀ ਚ ਮਿਸਿੰਗ ਦੇਖ ਰਹੇ ਹਾਂ ਜੀ
0: ਜੀ,
2: ਉਹ ਹੈਗੀ ਸੀ ਟੂਗੈਦਰਨੈਸ ਜਿਹੜਾ ਹੈਗਾ ਆ ਵੀ ਜੇ
0: ਜੀ ਸੈਣੀ ਸਰ ਨੈਟ ਦੀ ਪ੍ਰੋਬਲਮ ਆ ਗਈ ਥੋੜੀ ਜਿਹੀ ਉੱਧਰ ਜੀ ਤੇ
1: ਹਾਂਜੀ ਲੱਗ ਰਿਹਾ
0: ਹਾਂਜੀ ਥੋੜਾ ਜਿਹਾ ਇੰਡੀਆ ਚ ਲਾਈਟ ਦੀ ਵੀ ਪ੍ਰੋਬਲਮ ਹੈ ਤੇ ਨੈਟ ਦੀ ਵੀ ਪ੍ਰੋਬਲਮ ਚੱਲ ਰਹੀ ਹੈ ਜੀ, ਤੇ ਦੁਬਾਰਾ ਕੋਸ਼ਿਸ਼ ਕਰ ਲੈਂਦੇ ਉਹਨਾਂ ਨੂੰ ਨਾਲ ਜੋੜਨ ਦੀ ਸ਼ਮੀ ਜੀ, ਤੇ ਮੁਕੱਦਰ ਜੀ ਵੀ ਨਾਲ ਜੁੜੇ ਹੋਏ ਸੀ ਉਹ ਵੀ ਡ੍ਰੌਪ ਕਰਕੇ ਉਹਨਾਂ ਦੀ ਵੀ ਗੱਲ ਸੁਣਦੇ ਆ ਤੇ
1: ਓਹੋ ਅੱਛਾ ਜੀ
0: ਹਾਂਜੀ ਹਾਂਜੀ
1: ਬਿਲਕੁਲ ਬਿਲਕੁਲ ਜੀ ਬਿਲਕੁਲ
0: ਕੰਟੀਨਿਊ ਸ਼ਮੀ ਜੀ ਤੁਸੀਂ ਕਰੋ ਕੰਟੀਨਿਊ।
1: ਪਰ ਸਾਹਿਬ ਇਹੀ ਤਾਂ ਜਿਹੜੀ ਗੱਲ ਕਰਕੇ ਗਏ ਆ ਹੁਣ ਆਪਣੇ ਸੈਣੀ ਸਾਹਿਬ
0: ਜੀ
1: ਅਜੇ ਚੱਲ ਰਹੀ ਚਲੋ ਗੱਲਬਾਤ, ਹੁਣ ਆਪਣੇ ਸਿਕੰਦਰ ਸਿੰਘ ਔਜਲਾ ਜੀ ਵੀ ਲਿਖ ਰਹੇ ਆ ਕਿ ਮੈਥੋਂ ਘਰ ਦੇ ਭਾਂਡੇ ਧਵਾ ਲੈਂਦੇ ਆ ਪਰ ਜਦੋਂ ਕਿਸੇ ਹੋਰ ਨੂੰ ਧੋਂਦੇ ਦੇਖਦਾ ਜਾਂ ਸੁਣਦਾ ਤਾਂ ਮਨ ਨੂੰ ਸਕੂਨ ਮਿਲਦਾ
0: ਜੀ। ਜੀ ਕਿਆ ਬਾਤ ਹੈ ਜੀ ਕਿਆ ਬਾਤ ਹੈ ਜੀ ਜੀ ਨੇ ਮਾਜਲੇ
1: ਕਮਲ ਜੀ ਨੂੰ ਪ੍ਰੋਗਰਾਮ ਸੁਣ ਰਹੇ ਨੇ
0: ਜੀ।
1: ਹਾਂਜੀ ਬਿਲਕੁਲ ਨਹੀਂ ਜੇ ਬੰਦਾ ਭਾਂਡੇ ਨਹੀਂ ਮਾਂਜੇਗਾ ਉਹਦਾ ਮਾਂਜਿਆ ਜਾਏਗਾ,
0: ਬਿਲਕੁਲ
1: ਕਹਿਣਾ ਵੀ ਕੋਈ ਗੱਲ ਨਹੀਂ
0: ਕਿਆ ਬਾਤ ਹੈ ਜੀ ਤੇ ਲੋਕ ਕੋਸ਼ਿਸ਼ ਹਾਂਜੀ ਬਿਲਕੁਲ ਬਿਲਕੁਲ ਹੈ ਜੀ ਮਾਂਜਿਆ ਤਾਂ ਜਾਣਾ ਹੀ ਹੈ ਜੀ, ਜਾਂ ਮਾਂਜ ਲਓ ਜਾਂ ਮਾਂਜੇ ਜਾਓ
1: ਹਾਂਜੀ
0: ਦੋਵੇਂ ਕੰਮ ਦੋ ਹੀ ਕੰਮ ਨੇ
1: ਬਿਲਕੁਲ ਬਿਲਕੁਲ ਜੀ
0: ਜੀ
1: ਇਹ ਚ ਤਾਂ ਜਾਂ ਭਾਗ ਲਓ ਜਾਂ ਭਾਗ ਲਓ ਉਹੀ ਕੰਮ ਹੈ ਕਿ ਜਾਂ ਤਾਂ ਭਾਈ ਇਹ ਚ ਪੂਰੀ ਹਿੱਸੇਦਾਰੀ ਕਰੋ ਜਾਂ ਫਿਰ ਭਾਈ ਮਤਲਬ ਫਿਰ
0: ਬਿਲਕੁਲ ਹੈ ਜੀ
1: ਉਹੀ ਐਸਕੇਪ ਕਰ ਦਿਓ ਜਾਂ ਕੁਛ ਕਰ ਲਓ,
0: ਜੀ
1: ਉਹੀ ਜਿਹੜੀ ਮੈਸੋਪੋਟਾਮੀਆ ਵਾਲੀ ਗੱਲ ਕਰ ਦਿੰਦੀ। ਇੱਕ ਤਾਂ ਨਾਂ ਇਹੋ ਜਿਹਾ ਜ਼ਬਰਦਸਤ ਹੈ ਕਿ ਉਹ ਕਹਿੰਦੇ ਕਿ ਉਹਦੇ ਮਤਲਬ ਮਜ਼ਾ ਗਾਵਾਂ ਸਭ ਪੀਤੇ ਆ ਜਾਂਦੀ ਹੈ
0: ਬਿਲਕੁਲ
1: ਮੈਸੋਪੋਟਾਮੀਆ,
0: ਜੀ ਬਿਲਕੁਲ।
1: ਤੇ
0: ਚਲੋ
1: ਉਹ
0: ਮੁਕੱਦਰ ਮੁਕੱਦਰ ਜੀ ਦੀ ਗੱਲ ਸੁਣ ਲੈਂਦੇ ਉਹਨਾਂ ਚਿਰ ਜਿੰਨਾ ਚਿਰ ਸੈਣੀ ਸਾਹਿਬ
1: ਹਾਂਜੀ
0: ਜੁੜਦੇ
1: ਹਾਂ
0: ਆ ਦੁਬਾਰਾ। ਹਾਂਜੀ ਸਤਿ ਸ਼੍ਰੀ ਅਕਾਲ
1: ਜੀ ਜੀ
0: ਮੁਕੱਦਰ ਜੀ,
1: ਜੀ
0: ਜੀ ਦੱਸੋ ਜੀ ਡ੍ਰੌਪ ਹੀ ਕਰੀ ਜਾਂਦੇ ਆ ਦੋਸਤ, ਕੀ ਗੱਲ ਹੋ ਗਈ? ਜਦੋਂ ਆਵਾਜ਼
1: ਓਹੋ
0: ਦਿੰਦੇ ਆ ਜੀ ਉਦੋਂ ਡ੍ਰੌਪ ਕਰ ਜਾਂਦੇ, ਦੱਸੋ ਹੈ ਤੇ
1: ਉਹ ਅਸਲ ਚ ਕਾਫੀ ਸੰਵੇਦਨਸ਼ੀਲ ਮਾਮਲਾ ਹੈ ਤੇ ਬਚਾਓ ਜੀ ਬਚਾਓ ਲੱਗਣ ਡਿਆ।
0: ਹਾਂਜੀ ਆ ਗਿਆ ਜੀ, ਸਤਿ ਸ਼੍ਰੀ ਅਕਾਲ ਜੀ ਮੁਕੱਦਰ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
3: ਹਾਂਜੀ ਸਤਿ ਸ਼੍ਰੀ ਅਕਾਲ ਭਾਰਤ ਬਾਈ ਜੀ,
0: ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ ਜੀ, ਜੀਆਂ ਨੂੰ ਜੀ, ਕੀ ਹਾਲ ਚਾਲ ਨੇ ਜੀ?
3: ਖੜਕਾ ਤੜਕਾ ਵੀ ਜੇ ਹੁਣ ਤੁਸੀਂ ਕਹਿੰਦੇ ਵਸਦੇ ਘਰਾਂ ਦੀ ਖੜਕਾ ਤੜਕਾ ਹੁੰਦਾ, ਜੇ ਹੁਣ ਮੇਰੇ ਵਰਗੇ ਇਕੱਲਾ ਹੀ ਹੋਵੇ ਬਾਬੇ ਖੜਕਾ ਤੜਕਾ ਕਿੱਥੋਂ?
0: ਇਹ ਤਾਂ ਬਹਾਨਾ, ਓਦਾਂ ਕਹਿ ਲਓ ਭਾਂਡੇ ਮਾਂਜਦੇ ਆ, ਗੱਲ ਨੀ ਬੜੀ।
3: ਨਹੀਂ ਨਹੀਂ ਕੋਈ ਕਿਵੇਂ ਕਿਵੇਂ ਵੀ ਲਾ ਲਓ, ਹੋਰ ਉਰਾ ਪੁਰਾਣਾ ਕਿਵੇਂ ਮਜ਼ਾਕ ਕਰਕੇ ਤਰਜੂ ਉਹੀ ਗੱਲ
0: ਜੀ।
3: ਤੇ ਵਿਸ਼ਾ ਤੁਹਾਡਾ ਬੜਾ ਵਧੀਆ ਵੀ ਹੈਗਾ, ਸੈਂਸਿਟਿਵ ਵੀ ਹੈਗਾ ਤੇ ਮਜ਼ਾਕ ਵਾਲਾ ਵੀ ਹੈਗਾ,
0: ਵਿਚਾਰ ਕੇ ਵੀ ਬੋਲਣਾ ਪੈਣਾ,
3: ਵਿਚਾਰ ਕੇ ਵੀ ਬੋਲਣ ਵਾਲਾ ਹੈਗਾ। ਇਹਨੂੰ ਕੱਲਾ ਮਜ਼ਾਕ ਚ ਨਾ ਲਈਏ ਕਿਉਂਕਿ ਬੜਾ ਸੈਂਸਿਟਿਵ ਵਿਸ਼ਾ ਹੈਗਾ, ਜੋ ਜੋ ਕੁਛ ਅੱਜ ਕੱਲ ਦਾ ਮਾਹੌਲ ਬਣਿਆ ਹੋਇਆ ਨਾ
0: ਜੀ।
3: ਆਪਾਂ ਕੱਲਾ ਇਹ ਤੁਸੀਂ ਦੇਖੋ ਵੀ ਜਿਵੇਂ ਦਾ ਸਾਰਾ ਸਿਸਟਮ ਬਣਿਆ ਹੋਇਆ, ਕੱਲਾ ਇਹ ਨੀ ਕਹਿ ਸਕਦੇ ਵੀ ਜੇ ਅਰੇਂਜ ਮੈਰਿਜ ਹੋਗੀ ਉਹੀ ਸਹੀ ਹੈ ਜਾਂ ਲਵ ਮੈਰਿਜ ਹੋਗੀ ਤਾਂ ਉਹੀ ਸਹੀ ਹੈ,
0: ਜਿਵੇਂ
3: ਦਾ
0: ਆਪਾਂ ਦੇਖ।
3: ਮੈਂ ਉਹੀ ਉਹੀ ਉਹੀ ਕਹਿਣ ਦੇ ਭਾਰਤ ਬਾਈ ਜੀ ਵੀ ਜਿਵੇਂ ਦੇ ਕੇਸ ਆਉਂਦੇ ਪਏ ਨੇ ਨਾ ਉਹਦੇ ਚ ਸਾਰਾ ਕੁਛ ਹੀ ਰਿਸਕੀ ਹੈ। ਮੈਂ ਕਹਿੰਦਾ ਵੀ ਮੈਂ ਕਿਸੇ ਨੂੰ ਵੀ ਵੱਧ ਪੁਆਇੰਟ ਨੀ ਦਿੰਦਾ, ਨਾ ਲਵ ਮੈਰਿਜ ਨੂੰ ਪਰਫੈਕਟ ਕਹਿਣਾ ਵੀ ਨਾ ਅਰੇਂਜ ਮੈਰਿਜ ਨੂੰ ਕਹਿਣਾ ਹੈਗਾ।
0: ਬਿਲਕੁਲ
3: ਜਿਵੇਂ ਜਿਵੇਂ ਦੇ ਕੇਸ ਆਉਂਦੇ ਪਏ, ਅਸਲ ਚ ਨਾ ਅਸੀਂ ਬਾਈ ਜੀ ਚੱਕਰ ਇਹ ਹੈਗਾ ਵੀ ਅਸੀਂ ਨਾ ਜਿਹੜਾ ਇੱਕ ਰਿਸ਼ਤਿਆਂ ਦਾ ਸਤਿਕਾਰ ਸੀ ਅਸੀਂ ਉਹ ਸਾਰਾ ਭੁੱਲ ਗਏ ਨਾ, ਅਸੀਂ ਇੱਕ ਸ਼ੋਅ ਪਿੱਛੇ, ਇੱਕ ਮੈਨੂੰ ਲੱਗਦਾ ਵੀ ਇੱਕ ਪੈਸੇ ਪਿੱਛੇ, ਪੈਸਾ ਵੀ ਤਾਂ ਹੀ ਹੈ ਵੀ ਜੇ ਪੈਸਾ ਹੋਊਗਾ ਸ਼ੋਅ ਆਫ ਕਰਾਂਗੇ ਅਸੀਂ, ਜਾਂ ਹੋ ਸਕਦਾ ਘੱਟ ਵੀ ਹੋਵੇ ਸ਼ੋਅ ਆਫ ਅਸੀਂ ਉਦੋਂ ਵੱਧ ਵੀ ਕਰਦੇ ਹਾਂ, ਉਹ ਵੀ ਗੱਲ ਹੈਗੀ ਹੈ
0: ਜੀ।
3: ਮੈਂ ਨਾ ਤੁਹਾਡੇ ਤੁਹਾਡੇ ਇਸ ਇਸ ਇਸੇ ਗੱਲ ਤੇ ਨਾ ਤਾਜ਼ੀ ਉਦਾਹਰਣ ਮੈਂ ਕੱਲ ਪਰਸੋਂ ਦੀ ਕਈ ਗਰੁੱਪਾਂ ਚ ਪਾਈ, ਤੁਸੀਂ ਜੇ ਤੁਸੀਂ ਖਬਰ ਸੁਣੀ ਹੋਊਗੀ ਮਹਾਰਾਸ਼ਟਰ ਦੀ
0: ਜੀ।
3: ਤੇ ਉਹ ਅਸਲ ਚ ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਹੈ ਬਾਈ ਜੀ, ਇਹ ਪਤਾ ਹੀ ਨੀ ਵੀ ਖਬਰ ਕਿੱਧਰ ਨੂੰ ਕਿਵੇਂ ਚਲਾ ਦਿੰਦੇ ਨੇ ਤੇ ਕਿਵੇਂ ਉਹੀ ਗੱਲ ਫਿਰ ਮੁੜ ਕੇ ਲੋਕਾਂ ਦੇ ਸਮਝ ਆਉਂਦੀ ਹੈ
0: ਜੀ।
3: ਤੇ ਮਹਾਰਾਸ਼ਟਰ ਦੇ ਸ਼ਿਵਾਜੀ ਨਗਰ ਦੀ ਤੁਸੀਂ ਖਬਰ ਸੁਣੀ ਹੋਊਗੀ ਜੇ ਤੁਹਾਡੇ ਧਿਆਨ ਹੋਵੇ ਤਾਂ, ਉਹ ਇੱਕ ਬੱਚਾ ਉਹਨਾਂ ਦੇ ਮਾਂ ਪਿਓ ਦੀ ਲਵ ਮੈਰਿਜ ਹੋਈ ਸੀ ਮੰਨ ਲਓ ਕਈ ਸਾਲ ਪਹਿਲਾਂ
0: ਜੀ।
3: ਉਹ ਬੱਚਾ ਤੁਸੀਂ ਦੇਖੋ ਉਹ ਕਿਉਂਕਿ ਉਹਨਾਂ ਦੇ ਜਿਹੜਾ ਮੰਨ ਲਓ ਕੁੜੀ ਦੇ ਪਰਿਵਾਰ ਵਾਲੇ ਸੀ ਉਹ ਰਾਜੀ ਹੋ ਗਏ, ਮੁੰਡੇ ਦੇ ਪਰਿਵਾਰ ਵਾਲੇ ਉਹ ਰਾਜੀ ਨਹੀਂ ਹੋਏ, ਉਹ ਵੱਖਰੇ ਰਹਿਣ ਲੱਗ ਗਏ। ਤੁਸੀਂ ਦੇਖੋ ਉਹ ਮੁੰਡਾ ਪਤਾ ਨੀ ਹੁਣ ਤੁਸੀਂ ਇਹ ਖਬਰ ਜੇ ਸੁਣਦੇ ਹੋ ਤੇ ਤੁਹਾਨੂੰ ਸਮਝ ਆਈ, ਉਹ ਨਾ ਉਹ ਪਿਛਲੇ 3-4 ਮਹੀਨਿਆਂ ਤੋਂ ਮੰਨ ਲਓ ਉਹਦੇ ਮਾਂ ਪਿਓ ਉਹਨਾਂ ਦੇ ਵੀ ਉਹ ਵੱਖਰੇ ਰਹਿਣ ਦੇ ਸੀ। ਤੁਸੀਂ ਦੇਖੋ ਉਹ ਬੱਚਾ ਜਾ ਕੇ ਉੱਥੇ ਮਹਾਰਾਸ਼ਟਰ ਦੀ ਪਹਾੜੀ ਦੀ ਚੋਟੀ ਤੇ ਖੜਾ ਹੋ ਗਿਆ
0: ਜੀ,
3: ਤੇ ਵੀ ਆਪਣੇ ਮਾਂ ਪਿਓ ਨੂੰ ਮਿਲਾਉਣ ਵਾਸਤੇ ਸਿਰਫ ਇਸੇ ਗੱਲ, ਉਹ ਜਿਹੜੇ ਉੱਥੇ ਬਣਾਉਣ ਵਾਲੇ ਸੀ ਵੀਡੀਓ ਜਾਂ ਕਿਸੇ ਨੇ ਉਹ ਗੁਮਰਾਹ ਕਰਕੇ ਵੀਡੀਓ ਪਾਤੀ ਵੀ ਆਈਫੋਨ ਕਰਕੇ ਖੜਾ ਸੀ, ਅਸਲ ਚ ਆਪਣੇ ਮਾਂ ਪਿਓ ਨੂੰ ਮਿਲਾਉਣਾ ਚਾਹੁੰਦਾ ਸੀ
0: ਜੀ।
3: ਉਹ ਤੁਸੀਂ ਦੇਖੋ ਵੀ ਉਹ ਪਹਾੜੀ ਤੋਂ ਬਚਾਉਂਦਿਆਂ ਨੂੰ ਮਾਂ ਉਹ ਪਿਓ ਉਹਦਾ ਖਿੱਚਦਿਆਂ ਨੂੰ 300 ਫੁੱਟ ਡੂੰਘੀ ਪਹਾੜੀ ਸੀ, ਉਹ ਪਿਓ ਵੀ ਡਿੱਗ ਪਿਆ ਤੇ ਮੁੜ ਕੇ ਉਹਦੀ ਮਾਂ ਨੇ ਵੀ ਛਾਲ ਮਾਰਤੀ, ਤਿੰਨੇ ਹੀ ਮਾਰੇ ਗਏ ਜੀ
0: ਜੀ।
3: ਸਿਰਫ ਉਹ ਬੱਚਾ ਹੋਣਹਾਰ ਬੱਚਾ ਬੜਾ ਵਧੀਆ, ਉਹੀ ਗੱਲ ਬੜਾ ਵਧੀਆ ਪੜ੍ਹਨ ਵਾਲਾ, ਸਿਰਫ ਇੱਕ ਪਰਿਵਾਰਕ ਕਲੇਸ਼ ਕਰਕੇ ਪਰੇਸ਼ਾਨ ਸੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
3: ਤੇ ਤੁਸੀਂ ਦੇਖੋ ਉਹ ਮਾਰੇ ਗਏ, ਇਸ ਤੋਂ ਵੱਡੀ ਤ੍ਰਾਸਦੀ ਇਹ ਹੈ ਵੀ ਉਹ ਤਾਂ ਮਾਰੇ ਗਏ, ਉਹ ਬੱਚਾ ਉਹਨਾਂ ਨੂੰ ਇਕੱਠੇ ਕਰਨ ਵਾਸਤੇ ਮੰਨ ਲਓ ਪਹਾੜੀ ਦੀ ਚੋਟੀ ਤੇ ਖੜਾ ਸੀ ਜਾ ਕੇ
0: ਜੀ,
3: ਉਦੋਂ ਬਾਅਦ ਵੀ ਜਿਹੜਾ ਸਹੁਰਾ ਪਰਿਵਾਰ ਤੇ ਪੇਕਾ ਪਰਿਵਾਰ ਹੈ ਉਹ ਫਿਰ ਵੀ ਆਪਣੇ ਮਾਂ ਪਿਓ ਨੂੰ ਇਕੱਠਾ ਨਹੀਂ ਕਰ ਸਕਿਆ। ਤੁਸੀਂ ਦੇਖੋ ਉਹ ਲਾਸ਼ਾਂ ਫਿਰ ਵੱਖਰੀਆਂ ਵੱਖਰੀਆਂ ਲੈ ਗਏ ਉਹਨਾਂ ਨੂੰ
0: ਜੀ,
3: ਮਰਿਆਂ ਨੂੰ ਵੀ ਇਕੱਠਿਆਂ ਉਹਨਾਂ ਨੂੰ ਨਹੀਂ ਸਾੜ ਸਕੇ। ਤੁਸੀਂ ਇਹ ਤੁਸੀਂ ਦੇਖੋ ਨਾ ਵੀ ਸਾਡਾ ਸਮਾਜ ਜਾਣ ਕਿੱਧਰ ਨੂੰ ਦਿਆ ਵੀ ਇੱਕ, ਚਲੋ ਜਿਹੜੀ ਆਪਾਂ ਕਈ ਵਾਰੀ ਆਪਾਂ ਇਮੋਸ਼ਨਲ ਹੁੰਦੇ ਹਾਂ ਵੀ ਆਪਾਂ ਮੰਨ ਲਓ ਵੀ ਆਪਣਾ ਬੱਚਾ ਇਸ ਕਰਕੇ ਮੰਨ ਲਓ ਉਹਨੇ ਆ ਆਹ ਕੁਛ ਕੀਤਾ ਵੀ ਘੱਟੋ ਘੱਟ ਇਹਨਾਂ ਨੂੰ ਜੇ ਇਹ ਮਰੀ ਗਏ ਵੀ ਇਹਨਾਂ ਨੂੰ ਇੱਕ ਇੱਕ ਸੰਸਕਾਰ ਤੇ ਇਹਨਾਂ ਦਾ ਇਕੱਠਾ ਕਰ ਦਈਏ
0: ਜੀ।
3: ਸਾਡੀ ਨਫ਼ਰਤ ਜਾਂ ਸਾਡੇ ਸਮਾਜ ਦੇ ਵਿੱਚ ਇੱਥੋਂ ਤੱਕ ਹੋਇਆ ਪਿਆ ਵੀ ਅਸੀਂ ਲਾਸ਼ਾਂ ਵੀ ਅਸੀਂ ਇਕੱਠਾ ਨਹੀਂ ਸੰਸਕਾਰ ਕਰ ਸਕਦੇ।
0: ਬਿਲਕੁਲ ਹੈ ਜੀ।
3: ਮੈਂ ਇਹ ਨਾ 3-4 ਦਿਨ ਪਹਿਲਾਂ ਦੀ ਖਬਰ ਹੈ, ਪਤਾ ਨਹੀਂ ਤੁਸੀਂ ਪੜ੍ਹੀ ਹੈ ਕਿ ਨਹੀਂ ਪੜ੍ਹੀ।
0: ਸੁਣੀ ਹੈ ਹਾਂਜੀ, ਉਹ ਫੋਟੋ ਵੀ ਬਕਾਇਦਾ ਲੱਗੀ ਸੀ ਸ਼ਾਇਦ ਕਿਤੇ, ਮੈਂ ਦੇਖੀ ਹੈ ਜੀ ਇਹ ਖਬਰ ਚਾਹ।
3: ਹਾਂ ਹਾਂਜੀ, ਵੀ ਅਸੀਂ ਨਾ ਅਸੀਂ ਅਸੀਂ ਨਾ ਘੱਟੋ ਘੱਟ ਕਈ ਵਾਰੀ ਆਪਾਂ ਚਲੋ ਇਹ ਸੋਚਦੇ ਹੈਗੇ ਆ ਵੀ ਮੰਨ ਲਓ ਪਹਿਲੀ ਗੱਲ ਤਾਂ ਜਦੋਂ ਨਾ ਮੈਂ ਤਾਂ ਇੱਕ ਗੱਲ ਕਹਿਣਾ ਵੀ ਕਈ ਜਦੋਂ ਵੀ ਆਪਾਂ ਮੰਨ ਲਓ ਪਰਿਵਾਰਕ, ਹੁਣ ਗੱਲ ਤੁਹਾਡੀ ਜੀਵਨ ਸਾਥੀ ਦੀ ਚੱਲੀ ਹੈ
0: ਜੀ,
3: ਰਿਸ਼ਤਾ ਕਰਦੇ ਹਾਂ ਜੀ ਆਪਾਂ
0: ਜੀ,
3: ਪਹਿਲੀ ਗੱਲ ਤਾਂ ਵੀ ਮੈਨੂੰ ਅੱਜ ਦੇ ਟਾਈਮ 'ਚ ਇਹ ਲੱਗਦਾ ਵੀ ਜੇ ਬੱਚੇ ਦੀ ਆਪਾਂ ਘੱਟੋ ਘੱਟ ਵੀ ਉਹਦੀ ਮਰਜ਼ੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ
0: ਜੀ।
3: ਜੇ ਅਸੀਂ ਮੰਨ ਲਓ ਧੱਕੇ ਨਾਲ ਕਿਸੇ ਗੱਲ ਨੂੰ ਰੇਪ ਕਹਿੰਦੇ ਹਾਂ, ਜੇ ਅਸੀਂ ਆਪਣੇ ਬੱਚੇ ਦੀ ਮਰਜ਼ੀ ਦੇ ਖਿਲਾਫ਼ ਮੰਨ ਲਓ ਉਹਦਾ ਵਿਆਹ ਕਰ ਦਿੰਦੇ ਹਾਂ, ਫਿਰ ਉਹ ਕੀ ਹੈ
0: ਜੀ? ਬਿਲਕੁਲ,
3: ਉਹਦਾ ਗੱਲ ਉਹੀ ਹੈ ਨਾ ਭਾਰਤ ਬਾਈ ਜੀ, ਮੇਰੀਆਂ ਗੱਲਾਂ ਨੂੰ ਕਈ ਵਾਰੀ ਐਂ ਲੱਗੂਗਾ ਵੀ ਇਹ ਗੱਲ ਪਤਾ ਨੀ ਕਿਵੇਂ ਕਹਿਣ ਦੇ। ਅਸੀਂ ਨਾ ਇਹ ਜ਼ਰੂਰੀ ਨਹੀਂ ਹੈਗਾ ਇਹ ਕਿਸੇ ਵੀ, ਹੁਣ ਪਿਛਲੇ ਦਿਨ ਜਲੰਧਰ ਦੀ ਘਟਨਾ ਸੀ ਅੱਜ ਜਿੱਥੇ ਆ ਹੋਇਆ ਵੀ ਉਹਨੇ ਆਪਣੀ ਵਾਈਫ ਨੂੰ ਮਾਰਤਾ, ਇਹ ਤਾਂ ਹੁਣ ਤਾਂ ਰੋਜ਼ ਦੀਆਂ ਘਟਨਾਵਾਂ ਹੋਈਆਂ ਪਈਆਂ ਨੇ। ਚਲੋ ਕਈ ਵਾਰੀ ਉਹੀ ਗੱਲ ਹੈ ਵੀ ਕਈਆਂ ਦੇ ਪਰਿਵਾਰਾਂ ਦੇ ਕਈ ਕਈ ਸਿਸਟਮ ਨੇ ਜਾਂ ਕਿਵੇਂ ਵੀ ਚੱਲਦੇ
0: ਜੀ,
3: ਪਰ ਘੱਟੋ ਘੱਟ ਅਸੀਂ ਵੀ ਤਾਂ ਜ਼ਿੰਮੇਵਾਰ ਹੋਈ, ਅਸੀਂ ਆਪਣੀ ਅੱਜ ਵੀ ਉਸੀ ਫੋਕੀ ਹੈਂਕੜ ਦੇ ਪਿੱਛੇ ਜਾਂ ਫੋਕੀ ਇੱਜ਼ਤ ਦੇ ਪਿੱਛੇ ਅਸੀਂ ਮੰਨ ਲਓ ਵੀ ਨਹੀਂ ਜੀ ਸਾਡੀ ਤਾਂ ਇੱਜ਼ਤ ਇੱਥੇ ਹੈ ਵੀ ਤੂੰ ਇੱਥੇ ਕਰਾ ਲੈ ਜਾ। ਉੱਥੇ ਜਾ ਕੇ ਤੁਸੀਂ ਦੇਖੋ ਅਰੇਂਜ ਮੈਰਿਜ ਦੇ ਵਿੱਚ
0: ਜੀ,
3: ਤੁਸੀਂ ਵੀ ਉੱਥੇ ਸਾਰੇ ਪਰਫੈਕਟ ਹੁੰਦੇ ਨੇ, ਜਿੱਥੇ ਮੰਨ ਲਓ ਮਾਂ ਪਿਓ ਵਿਆਹ ਕਰ ਦਿੰਦਾ ਉੱਥੇ ਮੰਨ ਲਓ ਹੋ ਸਕਦਾ ਜਾਇਦਾਦ ਕਿਤੇ ਵੱਧ ਵੀ ਹੋ ਸਕਦੀ ਹੈ ਕਿ ਉੱਥੇ ਜਾ ਕੇ ਆਪਣੀ ਮੰਨ ਲਓ ਆਪਾਂ ਕੁੜੀ ਦਾ ਵਿਆਹ ਕਰਦੇ ਹਾਂ ਜਾਂ ਮੁੰਡੇ ਦਾ ਕਰਦੇ ਹਾਂ, ਉੱਥੇ ਸਾਰਾ ਕੁਛ ਪਰਫੈਕਟ ਹੋ ਜਾਂਦਾ ਹੈ?
0: ਬਿਲਕੁਲ ਨਹੀਂ ਹੁੰਦਾ।
3: ਪੈਸੇ ਨਾਲ ਹੀ ਸਾਰਾ ਕੁਝ ਹੋ ਸਕਦਾ,
0: ਮੈਂ ਹੀ ਤੇਰੇ ਨਾਲ ਕੱਟਿਆ ਹੋਰ ਕੋਈ ਕੱਟੇ ਵੀ ਨਾ।
3: ਗੱਲ ਉਹੀ ਹੈ ਨਾ ਭਾਰਤ ਬਾਈ ਜੀ, ਅੰਡਰਸਟੈਂਡਿੰਗ ਵੀ ਜਿਹੜੀ ਤੁਸੀਂ ਆ ਤੁਸੀਂ ਤੁਸੀਂ ਜਾਂਦਿਆਂ ਜਾਂਦੇ ਜਿਹੜੀ ਗੱਲ ਕਹੀ ਸੀ ਨਾ ਜਿਹੜੀ ਸ਼ਮੀ ਬਾਈ ਜੀ ਨੇ ਗੱਲ ਕਹੀ ਵੀ ਗੱਲ ਅੰਡਰਸਟੈਂਡਿੰਗ ਦੀ ਵੀ ਆਪਣੀ ਕਿੱਥੇ ਬਣਦੀ
0: ਜੀ,
3: ਜੇ ਨਹੀਂ ਬਣਦੀ ਤੇ ਫਿਰ ਸਾਰੀ ਉਮਰ ਜਾਂ ਤਾਂ ਇਹ ਹੋ ਸਕਦਾ ਵੀ ਕਲੇਸ਼ 'ਚ ਕੱਟ ਜੂ ਕੋਈ ਬੰਦਾ
0: ਜੀ,
3: ਜਾਂ ਮਨ ਸਮਝਾ ਕੇ ਕੱਟ ਜੂ ਕਿਸੇ ਵੀ ਤਰੀਕੇ ਕੱਟ ਜੂ
0: ਜੀ,
3: ਪਰ ਉਹ ਕਿਤੇ ਇਹ ਤਾਂ ਹੈ ਨੀ ਨਾ ਵੀ ਉਹੀ ਗੱਲ ਵੀ ਉਹ ਵੀ ਕਿਤੇ ਮੰਨ ਲਓ ਇੱਕ ਵੀ ਵਧੀਆ ਤਰੀਕੇ ਨਾਲ ਕੱਟ ਸਕਦਾ
0: ਜੀ।
3: ਇਸ ਕਰਕੇ ਗੱਲ ਉਹ ਵੀ ਹੈਗੀ ਆ। ਬਾਕੀ ਦੂਜੀ ਗੱਲ ਭਾਰਤ ਬਾਈ ਜੀ, ਅੱਜ ਕੱਲ ਦੇ ਸਿਸਟਮ ਦੇ ਨਾਲ ਜਿਹੜੀ ਤੁਸੀਂ ਆ ਗੱਲ ਕਹਿੰਦੇ ਬਾਈ ਜੀ ਨਾ, ਚਲੋ
0: ਜੀ,
3: ਕਿਉਂਕਿ ਜਿਹੜੇ ਅੱਜ ਕੱਲ ਦੇ ਪਿਆਰ ਕਰਨ ਵਾਲੇ ਵੀ ਹੈ ਨਾ, ਉਹ ਵੀ ਪਿਆਰ ਕਰਨ ਵਾਲੇ ਉਸ ਤਰੀਕੇ ਵਾਲੇ ਹੈ ਨੀ, ਇਹ ਵੀ ਅਟ੍ਰੈਕਸ਼ਨ ਵਾਲੇ ਹੈਗੇ ਨੇ
0: ਜੀ।
3: ਹੈ ਉਹ ਜਿਵੇਂ ਬੱਬੂ ਮਾਨ ਕਹਿੰਦਾ ਸੀ ਨਾ, ਉਹਨੇ ਉਹ ਇੱਕ ਛੋਟੀਆਂ ਜਿਹੀਆਂ ਦੋ ਕੁ ਲਾਈਨਾਂ ਸੀ ਉਹਦੀਆਂ, ਉਹ ਕਹਿੰਦਾ ਸੀ ਦਿਲ ਨਾਲ ਦਿਲ ਕਦੇ ਮਿਲਿਆ ਹੀ ਨਹੀਂ, ਪਿਆਰ ਤਾਂ ਸੀ ਜਿਸਮਾਨੀ, ਤੱਤੀਆਂ ਠੰਡੀਆਂ ਸਾਹਾਂ ਲੈ ਕੇ ਤੁਰ ਗਏ ਦਿਲ ਦੇ ਜਾਨੀ, ਕੋਈ ਰੂਹ ਦਾ ਸਾਥੀ ਨਹੀਂ, ਇਹ ਨਬਜ਼ ਵੀ ਇੱਕ ਦਿਨ ਰੁਕ ਜਾਊ, ਜਿੱਥੇ ਸਾਰੀ ਦੁਨੀਆਂ ਛੱਡੀ ਤੇਰੇ ਬਿਨ ਵੀ ਸਰ ਜਾਊ, ਦਿਲ ਤਾਂ ਪਾਗਲ ਹੈ ਦੋ ਕੜੀਆਂ ਰੋ ਕੇ ਚੁੱਪ ਕਰ ਜਾਊ।
0: ਵਾਹ ਜੀ,
3: ਉਹ ਅਸਲ ਚ ਨਾ ਅੱਜ ਕੱਲ ਪਿਆਰ ਵੀ ਅਟ੍ਰੈਕਸ਼ਨ ਦਾ ਹੋ ਗਿਆ, ਉਹ ਬਸ ਜਿਹੜਾ ਤੁਰਤੀ ਹੁੰਦਾ ਵੀ ਬਸ ਉਹ ਹੋਇਆ ਪਿਆਰ ਤੇ ਪਤਾ ਹੀ ਨਹੀਂ ਲੱਗਦਾ ਵੀ ਕਦੋਂ, ਉਹੀ ਗੱਲ ਉਹ ਖਤਮ ਵੀ ਹੋ ਗਿਆ ਉਹਦਾ ਵੀ ਨੀ ਪਤਾ ਲੱਗਦਾ ਰਿਲੇਸ਼ਨਸ਼ਿਪ ਦਾ।
0: ਬਿਲਕੁਲ
3: ਤਾਂ ਫਿਰ ਇੱਕ ਹੋਰ ਵੀ ਹੋ ਗਿਆ ਵੀ ਆ ਉਹਦੇ ਚ ਕਈ ਕਈ ਕੁਛ ਆ ਗਿਆ ਵੀ ਆਹ ਲਿਵ ਇਨ ਹੈ ਜੀ, ਆ ਫਲਾਣਾ ਹੈ ਜੀ, ਆ ਟਮਕਾਣਾ ਹੈ
0: ਜੀ।
3: ਹੈ ਇਸ ਕਰਕੇ ਬਾਈ ਜੀ ਰਿਸ਼ਤੇ ਪਹਿਲਾਂ ਵਾਲੇ ਰਹੀ ਨੀ ਹੈਗੇ, ਅੱਗੇ ਆਉਣ ਵਾਲਾ ਸਮਾਂ ਨਾ ਮੈਨੂੰ ਲੱਗਦਾ ਹੈ
0: ਜੀ
3: ਚਲੋ ਠੀਕ ਹੈ ਚੰਗਾ ਹੋਵੇ, ਪਰ ਇਹ ਲੱਗਦਾ ਨੀ ਮੈਨੂੰ ਵੀ ਇਸ ਹਿਸਾਬ ਨਾਲ ਜਿਵੇਂ ਆਪਾਂ ਸੋਚਦੇ ਹਾਂ ਉਸ ਹਿਸਾਬ ਨਾਲ ਇਹ ਚੱਲੂਗਾ।
0: ਬਿਲਕੁਲ,
3: ਤੇ ਮੈਨੂੰ ਅੱਧਾ ਕੋਈ 2 ਮਿੰਟ ਹੋਰ ਦੇ ਦਿਓ, ਕਿਉਂਕਿ ਮੈਨੂੰ ਨਾ ਇੱਕ ਗੱਲ
0: ਹਾਂਜੀ
3: ਮੇਰੇ ਦਿਮਾਗ ਇਸੇ ਗੱਲ ਤੇ ਢੁਕਦੀ ਹੋਈ ਹੈ ਤੁਹਾਡੀ ਗੱਲ ਤੇ
0: ਜੀ,
3: ਤੇ ਉਹ ਨਾ ਪਿਛਲੇ ਦਿਨੀ ਤੁਸੀਂ ਅੱਜ ਗੱਲ ਕੀਤੀ ਕੀ ਰੱਖਿਆ ਸੀ ਇਹਦਾ ਟੋਪਿਕ
0: ਜੀਵਨ ਸਾਥੀ,
3: ਜੀਵਨ ਸਾਥੀ ਜੀਵਨ ਸਾਥੀ ਲਾਈਫ ਪਾਰਟਨਰ ਵਾਈਫ ਲਾ ਲਓ
0: ਜੀ,
3: ਹਾਂ ਕੁਛ ਲਾ ਲਓ ਇਹਨੂੰ, ਤੇ ਉਹਦੇ ਤੇ ਇੱਕ ਗੱਲ ਢੁਕਦੀ ਹੋਈ ਸੀ। ਉਹ ਪਿਛਲੇ ਦਿਨੀ ਨਾ ਮੈਂ ਉਹਦੇ ਸ਼ਮੀ ਬਾਈ ਜੀ
4: ਦੋ ਗੈਪ ਮਾਰ ਕੇ ਸਿੱਧੇ ਹੀ,
0: ਜੀ
4: ਦੋ ਛੁੱਟੀਆਂ ਸਿੱਧੀਆਂ,
0: ਹਾਂਜੀ ਹਾਂਜੀ
4: ਤੇ ਉਹਦੇ 'ਚ ਮੈਂ ਸੁਣਾਉਣੀਆਂ ਸੀ ਦੋ ਕੁ ਗੱਲਾਂ, ਤੇ ਮੈਂ ਤੁਹਾਨੂੰ ਆਪਣੇ ਜੀਵਨ ਸਾਥੀ ਦੇ ਦੋ ਕੁ ਗੱਲਾਂ ਸੁਣਾ ਦਿੰਦਾ ਬਸ,
0: ਜ਼ਰੂਰ
4: ਵੀ
0: ਜ਼ਰੂਰ
4: ਮੈਨੂੰ
0: ਜ਼ਰੂਰ
4: ਕਿਵੇਂ ਦਾ,
0: ਜ਼ਰੂਰ ਜ਼ਰੂਰ
4: ਮੈਨੂੰ ਕਿਵੇਂ ਦਾ ਲਾਈਫ
0: ਜੀ
4: ਪਾਰਟਨਰ ਮਿਲਿਆ, ਮੈਂ ਉਹਦੀਆਂ ਦੋ ਕੁ ਗੱਲਾਂ ਤੁਹਾਨੂੰ ਮੈਂ ਸੁਣਾ ਕੇ ਤੇ ਫਿਰ ਮੈਂ ਬੰਦ ਕਰ
0: ਜੀ
4: ਦੇਣਾ, ਉਸ ਤੋਂ ਬਾਅਦ ਤੁਸੀਂ ਸੁਣ ਲਓ ਜੀ। ਮੈਂ ਕਹਿੰਦਾ ਮਨ ਜਾਣਾ ਮੰਨਣੀ ਏ ਤੇਰੀ ਮਿਹਰਬਾਨੀ ਏ, ਮੇਰੇ ਜਹੇ ਨਾਲ ਜੋ ਨਿਭਾਈ ਜਾਨੀ ਏ, ਮਨ ਜਾਣਾ ਮੰਨਣੀ ਏ ਤੇਰੀ ਮਿਹਰਬਾਨੀ ਏ, ਮੇਰੇ ਜਹੇ ਨਾਲ ਜੋ ਨਿਭਾਈ ਜਾਨੀ ਏ। ਮੈਂ ਜਿੰਨਾ ਖਫਾ ਹੋਵਾਂ ਹਾਏ ਤੂੰ ਓਨਾ ਪਿਆਰ ਜਤਾਵੇਂ, ਮੇਰੀ ਏ ਸਰਦਾਰਣੀ ਏ ਤੈਨੂੰ ਉਮਰ ਮੇਰੀ ਲੱਗ ਜਾਵੇ, ਮੇਰੀ ਏ ਸਰਦਾਰਣੀ ਏ ਤੈਨੂੰ ਉਮਰ ਮੇਰੀ ਲੱਗ ਜਾਵੇ। ਗੁੱਸੇ ਵਿੱਚ ਤੈਨੂੰ ਉੱਚਾ ਨੀਵਾਂ ਬੋਲ ਪੈਨੇ ਆ, ਪਰ ਤੇਰੇ ਬਿਨਾਂ ਇੱਕ ਬਿੰਦ ਵੀ ਨਾ ਰਹਿੰਦੇ

0: ਆ ਦੋ ਲਾਈਨਾਂ ਹੋਰ ਹੈਗੀਆਂ,
1: ਜੀ
0: ਇੰਨੀ ਕੋ ਗੁਸਤਾਖੀ ਮਾਫ ਕਰਿਓ।
1: ਜੀ
0: ਤੇਰੀ ਥਾਂ ਤੇ ਹੋਰ ਹੁੰਦੀ ਛੱਡ ਦਿੰਦੀ ਫਤਿਹ ਨੂੰ, ਹੁਣ ਤੱਕ ਦਿਲ ਵਿੱਚੋਂ ਕੱਢ ਦਿੰਦੀ ਫਤਿਹ ਨੂੰ।
1: ਵਾਹ,
0: ਤੇਰੀ ਥਾਂ ਤੇ ਹੋਰ ਹੁੰਦੀ ਛੱਡ ਦਿੰਦੀ ਫਤਿਹ ਨੂੰ, ਹੁਣ ਤੱਕ ਦਿਲ ਵਿੱਚੋਂ ਕੱਢ ਦਿੰਦੀ ਫਤਿਹ ਨੂੰ। ਆਕੜ ਡਸਕੇ ਵਾਲੇ ਦੀ ਤੇਰੇ ਬਿਨਾਂ ਨਾ ਕੋਈ ਹੋਰ ਚੱਲ ਪਾਵੇ, ਮੇਰੀ ਏ ਸਰਦਾਰਨੀ ਏ, ਨੀ ਤੇਰੀ ਨੀ ਮੇਰੀ ਉਮਰ ਤੈਨੂੰ ਲੱਗ ਜਾਵੇ। ਉਹ ਗੱਲ
1: ਜੀ
0: ਇੱਕੋ ਹੀ ਆ, ਉਹਦੀ ਲੱਗ ਜੇ ਜਾਂ ਮੇਰੀ ਲੱਗ ਜੇ, ਗੱਲ ਤਾਂ
1: ਬਿਲਕੁਲ
0: ਇੱਕੋ
1: ਹੈ ਜੀ,
0: ਹੈ। ਇਸ ਕਰਕੇ ਬਾਈ ਜੀ ਇਹ
1: ਬਹੁਤ
0: ਇਹ
1: ਵਧੀਆ ਜੀ, ਬਹੁਤ
0: ਅੰਡਰਸਟੈਂਡਿੰਗ
1: ਵਧੀਆ
0: ਨਾਲ ਜਿਹੜੀ ਤੁਸੀਂ ਗੱਲ ਕਹੀ ਨਾ ਸ਼ਮੀ ਬਾਈ ਜੀ, ਤੇ
1: ਜੀ,
0: ਆਪਣਾ ਅੰਡਰਸਟੈਂਡਿੰਗ ਨਾਲ ਹੀ ਬਾਈ ਜੀ ਰਿਸ਼ਤੇ ਨਿਭਦੇ ਹੈਗੇ ਨੇ।
1: ਬਿਲਕੁਲ ਹੈ ਜੀ, ਬਿਲਕੁਲ ਹੈ
0: ਤੇ ਜੇ ਸ਼ੁਰੂ ਤੋਂ ਲੈ ਕੇ ਜੇ ਅੰਡਰਸਟੈਂਡਿੰਗ ਬਣੀ ਰਵੇ ਬੱਚਿਆਂ ਨੂੰ,
1: ਜੀ
0: ਮੈਂ ਖੁਦ ਨਾ ਸਾਡੇ ਆਪਣਾ ਭਾਰਜ ਬਾਈ ਜੀ, ਸਾਡੇ ਚਾਰ ਕੁੜੀਆਂ, ਮੇਰੇ ਤਾਇਆ ਜੀ ਦੀ ਬੇਟੀ, ਭੂਆ ਜੀ ਦੀ, ਤਿੰਨ ਸਾਡੀਆਂ, ਤੇ ਸਾਡੇ ਤਾਇਆ ਸਾਰਿਆਂ ਨੇ ਚਲੋ ਵੈਸੇ ਕੁਦਰਤੀ ਲਾ ਲਓ ਪੜ੍ਹੀਆਂ ਵੀ ਬਾਹਰ ਹੀ ਨੇ ਸਾਰੀਆਂ। ਉਹ ਮੰਨ ਲਓ
1: ਜੀ
0: ਉਹ ਆਪਣਾ ਕੁਰੂਕਸ਼ੇਤਰ ਯੂਨੀਵਰਸਿਟੀ 'ਚ ਪੜ੍ਹੀ ਹੈ ਸਾਡੀ ਭੂਆ ਜੀ ਦੀ ਬੇਟੀ,
1: ਜੀ
0: ਬਾਕੀਆਂ ਸਾਰੀਆਂ ਬਾਹਰ ਪੜ੍ਹੀਆਂ ਨੇ। ਪਰ
1: ਬਿਲਕੁਲ ਹੈ ਜੀ,
0: ਉਹਨਾਂ ਦਾ ਰਿਸ਼ਤਾ ਕਰਨ ਤੋਂ ਪਹਿਲਾਂ ਖੁਦ ਇੱਕ ਮਾਂ ਨਹੀਂ, ਤਾਇਆ ਜੀ ਹਰਾਂ ਨੇ ਖੁਦ ਲਾ ਲਓ ਸਾਡੇ ਪਰਿਵਾਰ ਦੇ ਜਿਹੜੇ ਵੱਡੇ ਮੈਂਬਰ ਸੀ,
1: ਜੀ
0: ਸਾਰਿਆਂ ਨੇ ਉਹਨਾਂ ਨੂੰ ਇਹ ਗੱਲ ਪੁੱਛੀ ਵੀ ਤੁਸੀਂ ਅੱਜ ਦੱਸ ਦਿਓ ਜੇ ਕੋਈ ਗੱਲ ਹੈਗੀ ਹੈ, ਵੀ ਕੱਲ ਨੂੰ ਜੇ ਕੋਈ ਮੰਨ ਲਓ ਵੀ ਫਿਰ ਔਖਾ ਹੋ ਜਾਂਦਾ ਬਾਅਦ।
1: ਬਿਲਕੁਲ ਬਿਲਕੁਲ ਨਹੀਂ, ਚੰਗੀ ਗੱਲ
0: ਇਸ
1: ਹੈ ਜੀ,
0: ਕਰਕੇ
1: ਬਿਲਕੁਲ
0: ਬੱਚਿਆਂ ਦੀ ਮਰਜ਼ੀ
1: ਪਰਿਵਾਰ
0: ਜਿਹੜੀ
1: ਦੀਆਂ
0: ਹੈ ਨਾ ਉਹ
1: ਦਿੱਕਤ ਵੀ
0: ਜ਼ਰੂਰੀ
1: ਹੋਣੀ,
0: ਹੈ।
1: ਪਰਿਵਾਰ ਦੇ ਵਿੱਚ ਵੀ ਸਹਿਮਤੀ ਜਾਂ ਅੰਡਰਸਟੈਂਡਿੰਗ ਹੋਣੀ ਜ਼ਰੂਰੀ ਹੈ, ਬਿਲਕੁਲ ਹੈ
0: ਬਿਲਕੁਲ ਵੀ
1: ਜੀ
0: ਆਪਾਂ ਕਿਸੇ ਤੇ ਨਾ ਉਹੀ ਗੱਲ ਹੈ ਵੀ ਜਦੋਂ ਥੋਪ ਦੇਣੇ ਆ ਨਾ ਉਹ ਬਹੁਤ ਔਖਾ ਹੋ ਜਾਂਦਾ ਭਾਰਜ
1: ਜੀ,
0: ਬਾਈ ਜੀ।
1: ਬਿਲਕੁਲ
0: ਜਿਹੜਾ
1: ਹੈ,
0: ਥੋੜਾ ਵਿਸ਼ਾ ਨਾ
1: ਬਿਲਕੁਲ ਹੈ,
0: ਬੜਾ ਬੜਾ
1: ਥੈਂਕ
0: ਸੈਂਸਿਟਿਵ
1: ਯੂ ਜੀ,
0: ਵਿਸ਼ਾ ਤੇ
1: ਥੈਂਕ
0: ਬੜਾ
1: ਯੂ
0: ਓਨਾ ਮਜ਼ਾਕ ਵਾਲਾ ਹੈ ਨਹੀਂ ਜਿੰਨਾ
1: ਜੀ,
0: ਆਪਾਂ ਇਹਨੂੰ ਲੈਣੇ, ਕਿਉਂਕਿ ਅੱਜ ਕੱਲ੍ਹ ਇਹ ਬੜਾ ਸੈਂਸਿਟਿਵ ਵਿਸ਼ਾ, ਜਿਵੇਂ ਆ
1: ਬਿਲਕੁਲ ਹੈ
0: ਡਰਾਮਾ
1: ਜੀ
0: ਵਾਲੇ ਕੇਸ ਕੋਈ ਫਲਾਣੇ ਢਮਕਾਣੇ ਆ ਹੀ ਜਾਂਦੇ ਨੇ, ਚਲੋ
1: ਜੀ
0: ਉਹਦੇ
1: ਜੀ
0: ਚ
1: ਜੀ
0: ਕਈ ਉਸਤਰਾ ਵੀ ਹੋਣਗੇ,
1: ਜੀ
0: ਤੇ ਇਸ ਕਰਕੇ
1: ਬਿਲਕੁਲ ਹੈ ਜੀ,
0: ਬੜਾ ਸੋਚਣ ਵਾਲਾ ਵਿਸ਼ਾ। ਤੇ ਠੀਕ ਹੈ ਬਾਈ ਜੀ,
1: ਥੈਂਕ ਯੂ
0: ਸ਼ਮੀ
1: ਸ਼ੁਕਰੀਆ
0: ਬਾਈ ਜੀ, ਸਤਿ ਸ਼੍ਰੀ
1: ਮੁਕੱਦਰ
0: ਅਕਾਲ
1: ਜੀ, ਬਹੁਤ
0: ਸਾਰੇ
1: ਬਹੁਤ
0: ਸਜਣਾ ਨੂੰ
1: ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ।
0: ਜੀ ਜੀ
1: ਲਓ ਦੋਸਤੋ, ਇਸ ਸਾਂਝੀ ਮੁਕੱਦਰ ਜੀ ਗੱਲਬਾਤ ਕਰਕੇ ਗਏ ਨੇ, ਸ਼ਮੀ ਜੀ ਕੁਝ ਕਹਿਣਾ ਚਾਹੋਗੇ ਮੁਕੱਦਰ ਜੀ ਦੀ ਗੱਲ ਤੇ, ਤੇ ਸੈਣੀ ਸਾਹਿਬ ਵੀ ਨਾਲ ਜੁੜ ਗਏ ਨੇ ਦੁਬਾਰ ਤੋਂ।
2: ਹਾਂਜੀ ਬਿਲਕੁਲ ਜੀ, ਤਾਂ ਗੀਤ ਉਹਨਾਂ ਦਾ ਇੰਨਾ ਪਿਆਰਾ ਗੀਤ
1: ਜਨਾਬ
2: ਗਾਇਆ
1: ਕਿੱਥੇ ਰਹਿ ਗਏ ਤੁਸੀਂ, ਤੁਹਾਡੀ ਆਵਾਜ਼ ਹੀ ਡਾਊਨ ਹੋ ਗਈ ਇੰਨੀ, ਕੀ ਗੱਲ ਹੋ ਗਈ? ਹਾਂਜੀ ਇੱਕ ਮਿੰਟ ਜੀ, ਇੱਕ ਮਿੰਟ ਜੀ,
2: ਪਰ ਸਾਹਿਬ ਕੀ ਆਵਾਜ਼ ਆ ਰਹੀ ਹੈ ਜੀ?
1: ਹਾਂਜੀ ਹਾਂਜੀ ਆ ਗਈ ਜੀ, ਆ ਗਈ, ਚੱਕ ਦਿਓ ਗਾਮੜੋ। ਹਾਂਜੀ
2: ਠੀਕ ਹੈ ਜੀ,
1: ਜੀ
2: ਮੈਂ ਕਿਹਾ ਮੈਂ ਕੱਲਾ ਨਾ ਬਰੀ ਜਾਵਾਂ ਕਿਤੇ।
1: ਜੀ
2: ਬਹੁਤ ਬਹੁਤ ਹੀ ਪਿਆਰੀ ਗੱਲਬਾਤ ਹਮੇਸ਼ਾ ਦੀ ਤਰ੍ਹਾਂ ਬਾਈ ਮੁਕੱਦਰ ਬਾਈ ਜੀ ਦੀ,
1: ਜੀ
2: ਔਰ ਜਿਹੜਾ ਸੰਗੀਤਕ ਉਹਨਾਂ ਦਾ ਰੰਗ ਹੁੰਦਾ ਵਿੱਚ, ਤੇ
1: ਜੀ
2: ਬਹੁਤ ਹੀ ਢੁਕਵਾਂ ਗੀਤ ਸੀ,
1: ਬਿਲਕੁਲ ਹੈ
2: ਤੇ ਉਦੋਂ ਪਹਿਲਾਂ ਵੀ ਜਿਹੜਾ ਉਹਨਾਂ ਨੇ ਬੱਬੂ ਮਾਨ ਦੇ ਗੀਤਾਂ ਵਿੱਚ ਕੋਟ ਕੀਤੀ ਗੱਲ, ਉਹ ਵੀ ਬੜੀ ਕਮਾਲ ਦੀ ਸੀ
1: ਜੀ
2: ਕਿ ਅਹਿਸਾਸ ਤੋਂ ਬਿਨਾਂ ਰਿਸ਼ਤਿਆਂ ਦਾ ਵਜੂਦ ਇਹ ਸੋਚਿਆ ਵੀ ਨਹੀਂ ਜਾ ਸਕਦਾ,
1: ਜੀ
2: ਉਹ ਕਹਿ ਲਓ ਵੀ ਅੱਜ ਵੀ ਹੈ ਨਹੀਂ ਕੱਲ ਵੀ ਹੈ ਨਹੀਂ, ਉਹ ਉਸ ਤਰ੍ਹਾਂ ਦਾ ਮਾਹੌਲ ਬਣਦਾ।
1: ਜੀ
2: ਇਹ ਗਹਿਰ ਗੰਭੀਰ ਵਿਸ਼ਾ ਹੈ, ਇਹ ਚ ਵੀ ਕੋਈ ਸ਼ੱਕ ਨਹੀਂ,
1: ਜੀ
2: ਤੇ ਇਹ ਚ ਗੱਲਾਂ ਬਾਤਾਂ ਤੇ ਸਾਰੇ ਜਿਹੜੇ ਕਮੈਂਟਸ ਉਹ ਵੀ ਮੈਂ ਦੇਖ ਰਿਹਾ ਹਾਂ ਕਿ
1: ਜੀ
2: ਯੂਟਿਊਬ ਦੇ ਰਾਹੀਂ ਵੀ ਆ ਰਹੇ ਨੇ,
1: ਜੀ
2: ਔਰ ਬਹੁਤ ਹੀ ਕਮਾਲ ਧਮਾਲ ਦੀਆਂ ਗੱਲਾਂ ਚੱਲ ਰਹੀਆਂ ਨੇ। ਨਰਿੰਦਰ ਕੁਮਾਰ ਜੀ ਕਹਿੰਦੇ ਜੀ ਭਾਈ ਦੱਸੋ ਵਿਆਹ ਕਰਾਉਣਾ
1: ਵਿਆਹ
2: ਕਿਉਂ ਚਾਹੀਦਾ,
1: ਕਰਵਾਉਣਾ ਕਿਉਂ ਚਾਹੀਦਾ ਜੀ, ਨਾਲ ਉਹਨਾਂ ਦਾ ਦੂਸਰਾ ਕਮੈਂਟ ਹੈ ਕਿ ਬੱਚੇ ਵੀ
2: ਨਰਿੰਦਰ
1: ਪੈਦਾ ਨਹੀਂ
2: ਸਿੰਘ
1: ਕਰਨੇ ਚਾਹੀਦੇ ਜੀ।
2: ਜੀ ਜੀ ਜੀ ਹਾਂਜੀ
1: ਜੀ ਜੀ
2: ਰਾਜੀਵ ਕੁਮਾਰ ਜੀ ਸੁਣ ਰਹੇ ਨੇ ਪ੍ਰੋਗਰਾਮ, ਕਹਿੰਦੇ ਸਾਰੇ ਭਾਈ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ, ਜੀ
1: ਸਤਿ
2: ਹਾਂ
1: ਸ੍ਰੀ ਅਕਾਲ
2: ਜਨਾਬ
1: ਜੀ,
2: ਰਜਿੰਦਰ ਕੁਮਾਰ ਜੀ ਦਾ ਜੀ ਨੂੰ ਸਵਾਗਤ
1: ਜੀ ਬਿਲਕੁਲ
2: ਬਿਲਕੁਲ ਜੀ, ਇਹ ਜਿਹੜੀ ਗੱਲਬਾਤ ਦਾ ਸਿਲਸਿਲਾ ਚੱਲਦਾ ਚੱਲਦਾ
1: ਜੀ
2: ਉਹ ਜਦੋਂ ਪਹੁੰਚਿਆ ਇਸ ਕਹਿ ਲਓ ਮੋੜ ਦੇ ਉੱਤੇ ਆ ਕੇ
1: ਜੀ
2: ਕਿ ਭਾਈ ਇਹ ਕੁੱਲ ਮਿਲਾ ਕੇ ਆਪਸੀ ਜਿਹੜੀ ਆ ਸਮਝ ਆ, ਸੂਝ ਬੂਝ ਆ,
1: ਜੀ
2: ਅੰਡਰਸਟੈਂਡਿੰਗ ਆ, ਮੈਂ ਨਹੀਂ ਤੂੰ ਵਾਲੀ ਜਿਹੜੀ ਗੱਲ ਹੁੰਦੀ ਹੈ ਕਿ ਭਾਈ ਨਹੀਂ
1: ਜੀ
2: ਨਿੱਜ ਦੇ ਤਿਆਗ ਦੀ ਗੱਲ ਹੁੰਦੀ ਆ, ਔਰ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਸਮਝਣ ਦੀ ਗੱਲ ਜਿਹੜੀ ਆ ਉਹ
1: ਜੀ
2: ਹੁੰਦੀ ਆ,
1: ਬਿਲਕੁਲ
2: ਇਹ ਕੋਈ ਸ਼ੱਕ ਨਹੀਂ ਇਹਦੇ ਵਿੱਚ ਵੀ ਕਿ ਇਸ ਇਹ ਹਰੇਕ ਦੇ ਵੱਸ ਦੀ ਗੱਲ ਨਹੀਂ, ਕਿਉਂਕਿ ਇਹੋ ਜਿਹਾ ਧਰਤੀ ਤੇ ਮੈਨੂੰ ਲੱਗਦਾ ਕੋਈ ਸਕੂਲ ਖੁੱਲਿਆ ਨਹੀਂ ਜਿਹੜਾ ਇਸ ਗੱਲ ਦੀ ਜਿਹੜੀ ਆ ਉਹ ਟ੍ਰੇਨਿੰਗ ਦਿੰਦਾ ਹੋਵੇ ਜਾਂ ਸਿਲੇਬਸ ਚ ਕਿਤੇ ਲੱਗਿਆ ਹੋਵੇ ਕਿ ਅਗਰ ਵਿਆਹ ਹੋ ਜਾਂਦਾ ਤੁਸੀਂ ਕਿਵੇਂ ਨਿਭਾਉਣਾ,
1: ਜੀ
2: ਕਿਵੇਂ ਅੰਡਰਸਟੈਂਡਿੰਗ ਕਰਨੀ ਹੈ, ਉਸ
1: ਜੀ
2: ਤਰ੍ਹਾਂ ਦੀ ਗਰੂਮਿੰਗ ਵਾਲਾ ਇੱਕ ਮਾਹੌਲ ਤਾਂ ਕਿਤੇ ਹੈ ਹੀ ਨਹੀਂ,
1: ਬਿਲਕੁਲ ਹੈ,
2: ਉਸ ਲਈ ਗਣਿਤ ਪੜ੍ਹ ਲਓ ਤੇ ਆਹ ਪੜ੍ਹ ਲਓ, ਕੈਮਿਸਟਰੀ ਆ ਗਈ, ਫਿਜਿਕਸ ਆ ਗਈ, ਹੋਰ ਵਿਸ਼ੇ ਆ ਗਏ ਸਾਰੇ
1: ਜੀ
2: ਹਜ਼ਾਰ ਵਿਸ਼ੇ ਕਈ,
1: ਜੀ
2: ਪਰ ਇਹੋ ਜਿਹੇ ਦੋ ਵਿਸ਼ੇ ਮੈਨੂੰ ਤਾਂ ਲੱਗਦਾ ਕਿ ਜ਼ਰੂਰ ਹੋਣੇ ਚਾਹੀਦੇ, ਇੱਕ ਤਾਂ ਇਹ ਜਿਹੜੇ ਸਮਾਜਿਕ ਤਾਣਾ ਬਾਣਾ ਜੇ ਆਪਾਂ ਕਾਇਮ ਰੱਖਣਾ ਤਾਂ ਉਹਦੀ ਅਹਿਮੀਅਤ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ,
1: ਚਾਹੀਦੀ ਹੈ
2: ਉਹ
1: ਜੀ।
2: ਵੀ ਇੱਕ ਕਹਿ ਲਓ ਵੀ ਨਾਲ ਸ਼ਾਮਿਲ ਹੋਵੇ ਵਿੱਚ।
1: ਜੀ
2: ਦੂਸਰਾ ਖਾਸ ਤੌਰ ਤੇ ਜ਼ਿੰਮੇਵਾਰੀ ਵਾਲਾ ਪਾਰਟ,
1: ਜੀ
2: ਆਮ ਤੌਰ ਤੇ ਜਿਹੜੀ ਚੀਜ਼ ਸਾਨੂੰ ਆਮ ਪਸੰਦ ਹੁੰਦੀ ਹੈ ਨਾ ਉਹ ਰੱਖ ਲੈਂਦੇ ਹਾਂ ਤੇ ਬਾਕੀ ਕਹਿੰਦੇ ਛੱਡੋ ਪਰੇ। ਜਿਵੇਂ
1: ਜੀ
2: ਸਾਨੂੰ ਸੰਵਿਧਾਨ 'ਚ ਆਪਣੇ ਹੱਕ ਤਾਂ ਬਹੁਤ ਪਸੰਦ ਆ ਗਏ
1: ਜੀ
2: ਵੀ ਹੱਕ ਸਾਨੂੰ ਆਹ ਵੀ ਹੈਗਾ, ਹੱਕ ਉਹ ਵੀ ਹੈਗਾ, ਹੱਕ ਐ ਵੀ ਆਹ ਵੀ ਕਰ ਲਓ।
1: ਜੀ
2: ਜਿਹੜੀ ਜ਼ਿੰਮੇਵਾਰੀ ਹੈ, ਜੇ 5-6 ਹੱਕ ਹੈਗੇ ਆ ਤਾਂ ਉਹ 20 ਲਗਭਗ ਜ਼ਿੰਮੇਵਾਰੀ ਵੀ ਹੈਗੀ ਆ, ਉਹ ਕਹਿੰਦੇ ਵੀ ਛੱਡੋ ਪਰੇ ਯਾਰ, ਇਹ ਤਾਂ ਕਹਿੰਦੇ ਚਲੋ ਲਿਖਣਾ ਹੀ ਹੁੰਦਾ।
1: ਜੀ
2: ਜ਼ਿੰਮੇਵਾਰੀ ਸਾਨੂੰ ਨਾ ਕਹੀ ਜਾਏ, ਹੱਕ ਜਿਹੜੇ ਹੈਗੇ ਉਹ ਅਸੀਂ ਆਪੇ ਚੱਕ ਲਾਂਗੇ ਕੰਮ।
1: ਚੱਕ ਲਾਂਗੇ ਜੀ
2: ਹੁਣ
1: ਬਿਲਕੁਲ।
2: ਇਹੀ ਜਿਹੜੀ ਹੈ ਕਾਟੋ ਕਲੇਸ਼ ਦਾ ਕੰਮ ਬਣਦਾ, ਜੜ ਬਣਦੀ ਹੈ,
1: ਜੀ
2: ਤੇ ਰਿਸ਼ਤੇ ਵੀ ਇਸੇ ਕਰਕੇ ਜਿਹੜੇ ਆ ਉਹਨਾਂ ਨੂੰ ਜਿਉਣਾ ਮੁਸ਼ਕਿਲ ਹੋ ਜਾਂਦਾ,
1: ਜੀ
2: ਝਗੜੇ ਫਸਾਦ ਸਭ ਕੁਛ ਉਹਦੀ ਜੜ ਦੇ ਵਿੱਚ ਇਹੀ ਚੀਜ਼ਾਂ ਬੈਠਦੀਆਂ
1: ਜੀ
2: ਨੇ।
1: ਬਿਲਕੁਲ
2: ਕਿਉਂਕਿ ਰੱਬ ਜਦੋਂ ਬੰਦੇ ਨੂੰ ਧਰਤੀ ਤੇ ਭੇਜਦਾ ਉਹਨੂੰ ਕੰਨ 'ਚ ਫੂਕ ਮਾਰਦਾ ਹੀ ਹੈ ਕਿ ਤੇਤੋਂ ਵੱਡਾ ਕੋਈ ਨੀ, ਅਕਲਮੰਦ, ਤੋ
1: ਬਿਲਕੁਲ
2: ਉਹ ਫਿਰ ਦੂਜੇ ਨੂੰ ਸਮਝਦਾ ਵੀ ਕੁਛ ਨੀ, ਕਹਿੰਦਾ ਤੈਨੂੰ ਜ਼ਿਆਦਾ ਪਤਾ ਮੈਂ ਦੱਸਦਾ
1: ਜੀ
2: ਮੈਂ ਲਿਆਉਣਾ ਹਨੇਰੀ।
1: ਬਿਲਕੁਲ
2: ਤੋ ਉਹ ਕਿਵੇਂ ਫਿਰ ਉੱਥੇ ਗੱਲਬਾਤ ਬਣੇਗੀ ਜੀ, ਜੇ
1: ਜੀ
2: ਦੋਨੋਂ ਇੱਕ ਦੂਜੇ ਨੂੰ ਕਹਿੰਦੇ ਵੀ ਉਹ ਕਹਿੰਦੇ ਸੱਪ ਨੂੰ ਸੱਪ ਲੜੇ ਤੇ ਜ਼ਹਿਰ ਕਿਹਨੂੰ ਚੜੇ, ਉਹ ਕੰਮ ਹੋ ਜਾਂਦਾ।
1: ਬਿਲਕੁਲ ਜੀ ਬਿਲਕੁਲ। ਤੇ ਸੈਣੀ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ ਫਿਰ ਤੋਂ ਜੀ।
3: ਹਾਂਜੀ ਮੈਨੂੰ ਲੱਗਦਾ ਛੱਬੀ ਜੀ ਡੇਟ ਤਾਂ ਨਹੀਂ ਹੋ ਰਿਹਾ ਜੀ,
1: ਨਹੀਂ ਨਹੀਂ
3: ਵੈਸੇ
1: ਆਪਾਂ
3: ਤਾਂ
1: 10 ਮਿੰਟ ਉਹਨਾਂ ਦੇ ਹੋਰ ਲਵਾਂਗੇ ਫਿਰ ਆਪਾਂ ਦਿੰਦੇ ਹਾਂ ਇਜਾਜ਼ਤ।
2: ਹਾਂਜੀ ਬਸ ਸੈਣੀ ਸਾਹਿਬ
1: ਜੀ
2: ਜੀ ਜੀ ਜੀ ਸ਼ੁਕਰੀਆ ਜੀ।
3: ਹਾਂਜੀ ਸਰ, ਗੱਲ ਇੱਦਾਂ ਹੈਗੀ ਹੈ ਨਾ ਜੀ ਕਿ ਮੈਂ ਕਿੱਥੇ ਤੱਕ ਸੋਚ ਰਿਹਾ ਕਿ ਮੈਂ ਨਾ ਕਾਫੀ ਕੇਸ ਸਾਡੇ ਕੋਲ ਆਏ ਇਸ ਮਤਲਬ ਆਪਣੇ ਲਾਈਫ ਟਾਈਮ ਦੇ ਵਿੱਚ ਜਿਹੜਾ ਹੈਗਾ ਆ ਆਪਣੇ ਕੋਰਟ ਦੇ ਕੈਰੀਅਰ ਦੇ ਵਿੱਚ,
1: ਜੀ
3: ਉਹਦੇ ਵਿੱਚ ਮੈਂ ਅਬਜ਼ਰਵ ਕਰਦਾ ਰਿਹਾ ਭਾਰਤ ਸਾਹਿਬ
1: ਜੀ,
3: ਜੇ ਅਸੀਂ ਚਾਹੁੰਦੇ ਹੈਗੇ ਨਾ ਜੀ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਅੱਛੀ ਜ਼ਿੰਦਗੀ ਜਿਹੜੀ ਹੈਗੀ ਅੱਛਾ ਗ੍ਰਿਸ
1: ਜੀ
3: ਨਿਭਾਉਣ, ਤੇ ਸਾਨੂੰ ਉਹਦੇ ਵਾਸਤੇ ਜਿਹੜਾ ਹੈਗਾ ਖੁਦ ਐਗਜ਼ਾਮਪਲ ਸੈੱਟ ਕਰਨੀ ਪਊਗੀ।
1: ਬਿਲਕੁਲ ਹੈ ਜੀ,
3: ਸਾਨੂੰ ਰਿਸ਼ਤਿਆਂ ਦੇ ਵਿੱਚ ਰਿਸਪੈਕਟ ਜਿਹੜੀ ਹੈਗੀ ਆ ਉਹਨੂੰ ਸੁਪਰੀਮ ਰੱਖਣਾ ਪਊਗਾ।
1: ਬਿਲਕੁਲ ਹੈ ਜੀ,
3: ਮੈਂ ਮਤਲਬ ਬਹੁਤ ਸਾਰੇ ਕੇਸ ਹੈਗੇ ਆ, ਮੈਂ ਨਾ ਜਦੋਂ ਕਿਸੇ ਹਸਬੈਂਡ ਵਾਈਫ ਦਾ ਕੇਸ ਹੁੰਦਾ ਸੀਗਾ ਜਿੱਥੇ ਕਿਤੇ ਮੈਨੂੰ ਲੱਗਦਾ ਸੀ ਵੀ ਲੜਕੀ ਦੀ ਗਲਤੀ ਹੈਗੀ ਹੈ ਨਾ ਜੀ,
1: ਜੀ
3: ਤੇ ਕੋਸ਼ਿਸ਼ ਜ਼ਰੂਰ ਕੀਤੀ ਹੈਗੀ ਤੇ ਨਾਲ ਮੈਂ ਉਹਨੂੰ ਕਹਿਣਾ ਹੈਗਾ ਆ ਵੀ ਇਹਦੀ ਮਾਂ ਦਾ ਪਤਾ ਕਰ ਉਹ ਕਿਹੜੇ ਪਿੰਡੋਂ ਸੀ
1: ਜੀ।
3: ਹਾਂਜੀ ਮੈਂ ਬੰਦੇ ਨੂੰ ਫਿਰ 1-2-3-4 ਕੇਸ ਏਦਾਂ ਦੇ ਸੀਗੇ ਜਿਹਦੇ ਵਿੱਚ ਮੈਂ ਬੰਦੇ ਨੂੰ ਕਿਹਾ ਵੀ ਇਹਦੀ ਨਾ ਸੱਸ ਦੇ ਜਿਹੜੇ ਹੈਗੇ ਆ ਪੇਕੇ ਉੱਥੇ ਜਾ ਕੇ ਤੇ ਕਿਸੇ ਬਜ਼ੁਰਗ ਨੂੰ ਮਿਲ ਕੇ ਆ
1: ਜੀ,
3: ਉਹਨੂੰ ਪੁੱਛ ਕੇ ਆ ਵੀ ਇਹਦੀ ਮਾਂ ਦੀਆਂ ਕਿੰਨੀਆਂ ਪੰਚਾਇਤਾਂ ਹੋਈਆਂ ਸੀ ਤੇ
1: ਜੀ
3: ਕਿੰਨੇ ਵਾਰੀ ਜਾ ਕੇ ਵੱਸ ਗਈ ਸੀ।
1: ਜੀ
3: ਹਾਂਜੀ ਜੋ ਉਹਨੇ ਕੀਤਾ ਸੀ ਉਹ ਹੀ ਜਿਹੜੇ ਰਸਤੇ ਆ ਇਹਨੇ ਅਡੋਪਟ ਕਰਨੇ ਆ
1: ਜੀ।
2: ਜੀ
3: ਇਸ ਕਰਕੇ ਜਿਹੜਾ ਹੈਗਾ ਜੇ ਨਾ ਅਸੀਂ ਇਹਦੇ ਲੜਕਿਆਂ ਦਾ ਹੈਗਾ ਆ ਜੀ, ਜੇ ਬੰਦਾ ਰਿਸਪੋਂਸੀਬਲ ਹੋਊਗਾ ਤੇ ਬੱਚਾ ਵੀ ਉਹਦਾ ਰਿਸਪੋਂਸੀਬਲ ਹੋਊਗਾ।
1: ਬਿਲਕੁਲ ਹੈ ਜੀ,
3: ਇਦਾਂ ਹੀ ਜੇ ਲੇਡੀ ਰਿਸਪੋਂਸੀਬਲ ਹੈਗੀ ਆ ਤੇ ਲੜਕੀ ਵੀ ਰਿਸਪੋਂਸੀਬਲ ਹੋਣੀ ਹੋਣੀ ਹੈ ਜੀ, ਗੱਲ ਪੱਕੀ ਆ
1: ਜੀ।
3: ਦੂਜਾ ਮਾਂ ਬਾਪ ਦੀ ਥੋੜੀ ਜਿਹੀ ਜਿਹੜਾ ਹੈਗਾ ਜਦੋਂ ਬੱਚਿਆਂ ਦੇ ਹੈਗਾ ਨਾ ਜੀ ਨਵਾਂ ਨਵਾਂ ਵਿਆਹ ਹੁੰਦਾ ਹੈਗਾ ਨਾ ਜੀ, ਉਹਦੇ ਵਿੱਚ ਜਿਹੜਾ ਆ ਇੰਟਰਫੇਰੈਂਸ ਘਟਾਉਣੀ ਚਾਹੀਦੀ ਹੈਗੀ ਆ, ਬੱਚਿਆਂ ਨੂੰ ਉਹਨਾਂ ਦੇ ਤੇ ਹੀ ਫੜ ਦੇਣਾ ਚਾਹੀਦਾ
1: ਜ਼ਿੰਮੇਵਾਰੀ ਉਹਨਾਂ ਨੂੰ। ਕਈ ਕਹਿੰਦੇ ਕੁਝ ਪ੍ਰੋਬਲਮ ਆ ਕਿ ਉਹਨਾਂ ਨੂੰ ਜ਼ਿੰਮੇਵਾਰੀ ਤਿਆਰ ਦੇਣ ਨੂੰ ਹੈ ਹੀ ਨਹੀਂ ਗਿਆ ਜੀ। ਬਿਲਕੁਲ ਹੈ,
3: ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਬੱਚਿਆਂ ਦੀ ਕਾਉਂਸਲਿੰਗ ਇਸ ਤਰ੍ਹਾਂ ਦਾ ਹੋਵੇ ਭਾਈ ਵੀ ਜਿੰਨੀ ਮਰਜ਼ੀ ਤੁਹਾਡੇ ਆ ਫਿਰ ਚ ਲੜਾਈ ਝਗੜਾ ਹੋਇਆ ਹੋਵੇ ਤੀਜੇ ਬੰਦੇ ਦੇ ਵੀ ਨਾ ਤਾਂ ਜੱਜ ਬਣਾਓ ਤੇ ਨਾ ਹੀ ਤੀਜੇ ਬੰਦੇ ਨੂੰ ਵਿੱਚ ਪਾਓ,
1: ਜੀ
3: ਤੁਸੀਂ ਆਪਸ ਹੀ ਸੈਟਲ ਕਰੋ।
1: ਜੀ
3: ਜਦੋਂ ਤੀਜਾ ਬੰਦਾ ਜਿਹੜਾ ਹੈਗਾ ਹੈ ਨਾ ਤੁਹਾਡੀ ਲਾਈਫ ਦੇ ਵਿੱਚ ਆ ਜਾਂਦਾ ਹੈਗਾ ਸਰ, ਉਹ ਫਿਰ ਉਹਦੀ ਤੀਜੇ ਬੰਦੇ ਦੀ ਅਕਲ ਤੇ ਨਿਰਭਰ ਕਰਦਾ ਹੈਗਾ ਆ ਕਿ ਉਹ ਲਾਈਫ ਨੂੰ ਉਹਨੂੰ ਜਿਹੜਾ ਆ ਸਵਰਗ ਬਣਾਉਂਦਾ ਕਿ ਨਰਕ ਬਣਾਉਂਦਾ,
1: ਨਰਕ ਬਣਾਉਂਦਾ ਜੀ।
3: ਉਹਨੂੰ ਬਿਹਤਰ ਇਹ ਹੋਊਗਾ ਕਿ ਦੋਨੇ ਆਪਸ ਦੇ ਵਿੱਚ ਹੈਗਾ ਜੀ ਦੋ ਭਾਂਡੇ ਹੈਗੇ ਜਿੱਦਾਂ ਮਰਜ਼ੀ ਸੁਭਾਅ ਇੱਕ ਦੂਜੇ ਦਾ ਜਾਣਨਾ ਚਾਹੀਦਾ ਹੈ ਜੀ।
1: ਜੀ
3: ਸੋ ਇਸ ਕਰਕੇ ਜੇ ਇੱਕ ਗਰਮ ਹੈ ਦੂਜਾ ਠੰਡਾ ਹੋ ਜਾਏ, ਜੇ ਦੂਜਾ ਗਰਮ ਹੈ ਤੇ ਦੇਖੋ ਮੈਂ ਉਸ ਬੰਦੇ ਨੂੰ ਹੀ ਕਾਮਯਾਬ ਸਮਝਦਾ ਹੈਗਾ ਆ ਜਿਹੜਾ ਗ੍ਰਸਤ ਲਾਈਫ ਦੇ ਵਿੱਚ ਆਪਣਾ ਜਿਹੜਾ ਆ ਨਿਰਵਾਹ ਕਰ
1: ਲੈਂਦਾ। ਉਹ ਵੱਖਰੀ ਗੱਲ ਹੈ ਸੈਣੀ ਸਾਹਿਬ ਕਿ ਰੋਜ਼ ਦਾ ਕਲਾ ਕਲੇਸ਼ ਆ ਤਾਂ ਉਹਦੇ ਵਿੱਚ ਇਹ ਦੋ ਚਿੱਤੀ ਵੀ ਨਹੀਂ ਗਈ ਕਿ ਆਪਣਾ ਵੱਖ ਹੋ ਜਾਓ ਭਾਈ ਮਰਨ ਦੇ ਨਾਲੋਂ ਜਾਂ ਮਾਰਨ ਦੇ ਨਾਲੋਂ, ਉਹ ਵੀ ਇੱਕ ਵਧੀਆ ਰਾਹ ਹੈਗਾ ਆ ਜੀ, ਜੇ ਜ਼ਿਆਦਾ ਹੀ ਕੱਲ ਨਹੀਂ ਸਿਰੇ ਚੜ੍ਹਦੀ ਆ ਦੋਵਾਂ ਪਾਸਿਆਂ ਤੋਂ। ਬਿਲਕੁਲ ਹੈ
3: ਭਾਈ ਸਾਹਿਬ, ਜੇ ਨਾ ਆਪਾਂ ਜਿਹੜੀਆਂ ਗੱਲਾਂ ਕਰਦੇ ਪਏ ਜੇ ਇੱਕ ਦੂਜੇ ਪ੍ਰਤੀ ਰਿਸਪੈਕਟ ਹੋਊਗੀ ਇੱਕ ਦੂਜੇ ਪ੍ਰਤੀ ਅਟੈਚਮੈਂਟ ਹੋਊਗੀ
1: ਜੀ,
3: ਇੱਥੇ ਭਾਈ ਸਾਹਿਬ ਬੜਾ ਪਵਿੱਤਰ ਰਿਸ਼ਤਾ ਹੈਗਾ,
1: ਬਿਲਕੁਲ
3: ਮਜ਼ਾਕ ਦੇ ਵਿੱਚ ਤਾਂ ਲੈਣਾ ਹੀ ਨਹੀਂ ਚਾਹੀਦਾ
1: ਜੀ।
3: ਇਹ ਤਾਂ ਇਹ ਆ ਇੱਕ ਜਾਣਾ ਜਿਹੜਾ ਹੈਗਾ ਨਾ ਢਿੱਡ ਪੀੜ ਇੱਕ ਜਿਹੇ ਹੁੰਦੀ ਆ ਤੇ ਦੂਜਾ ਤੜਫਦਾ ਹੁੰਦਾ ਪਿਆ
1: ਜੀ,
3: ਤੋ ਇਸ ਕਰਕੇ ਜਿਹੜਾ ਹੈਗਾ ਜੇ ਏਦਾਂ ਦੀ ਇਕੁਏਸ਼ਨ ਤੁਹਾਡੀ ਹੈਗੀ ਆ ਫਿਰ ਤਾਂ ਜ਼ਿੰਦਗੀ ਸਵਰ ਗਿਆ।
1: ਬਿਲਕੁਲ ਹੈ ਜੀ
3: ਹਾਂਜੀ
2: ਜੀ
3: ਤੇ ਬਾਕੀ ਜਿਹੜਾ
2: ਬਿਲਕੁਲ
3: ਹੈਗਾ ਆ ਭਈ ਲਾਈਫ ਲਿਵਦੀ ਤਾਂ ਹੈਗੀ ਆ ਸਰ ਕਿ ਇਹਦੇ ਵਿੱਚ ਜਿਹੜਾ ਆ ਥੋੜੀ ਤਿਆਗ ਦੀ ਭਾਵਨਾ ਰੱਖਣੀ ਪੈਂਦੀ ਆ।
1: ਜੀ
3: ਬਾਕੀ ਜੋ ਅਸੀਂ ਕਰਦੇ ਹੈਗੇ ਆ ਸਾਡੇ ਬੱਚਿਆਂ ਨੇ ਵੀ ਉਹ ਕੁਛ ਹੀ ਕਰਨਾ ਹੈਗਾ। ਇਹ
1: ਜੀ
3: ਤਾਂ ਇੱਕ ਮਤਲਬ ਜਿਹੜਾ ਹੈਗਾ ਆ ਭਈ ਗਰਾਊਂਡ ਹੈਗੀ ਆ ਇਸ ਚੀਜ਼ ਦੀ
1: ਜੀ
3: ਕਿ ਮੋਰਲ ਆਫ ਦਾ ਸਟੋਰੀ ਜਿਹਨੂੰ ਕਹਿ ਦਿੰਦੇ ਆ ਉਹ ਇਹ ਹੈਗੇ ਆ ਕਿ
1: ਜੀ
3: ਜੋ ਅਸੀਂ ਕੀਤਾ ਉਹ ਹੀ ਗਾਂ ਸਾਡੇ ਬੱਚਿਆਂ ਨੇ ਫੋਲੋ ਕਰਨਾ।
1: ਕਰਨਾ ਜੀ ਬਿਲਕੁਲ
3: ਅਸੀਂ ਕਿਉਂ ਦੇਖਦੇ ਹੈਗੇ ਆ ਕਿ ਹਾਂ ਯਾਰ ਭਈ ਸਾਡੇ ਬੱਚੇ ਜਿਹੜੇ ਹੈਗੇ ਆ ਤੇ ਅਸੀਂ ਜੇ ਕਿਥੋਂ ਕਿ ਲੜਕਾ ਹੀ ਲੜਕੀ ਹੈਗੀ ਆ ਤੇ ਅਸੀਂ ਲੜਕਾ ਤਲਾਸ਼ ਕਰਦੇ ਹੈਗੇ ਆ
1: ਜੀ
3: ਅਸੀਂ ਇਹ ਸੋਚਦੇ ਕਿ ਤਲਾਸ਼ ਕਰਦੇ ਹੈਗੇ ਜੇ ਅਰੇਂਜ ਮੈਰਿਜ ਦੇ ਵਿੱਚ ਵੀ ਜਾਂਦੇ ਆ ਕਿ
1: ਜੀ
3: ਭਾਈ ਜਿੱਦਾਂ ਦਾ ਮਾਹੌਲ ਸਾਡੇ ਘਰ ਦਾ ਹੈਗਾ ਆ ਕਿਸ ਮਾਹੌਲ ਦੇ ਵਿੱਚ ਸਾਡਾ ਬੱਚਾ ਪਲਿਆ ਆ ਹੈਗਾ ਉਸੇ ਮਾਹੌਲ ਦਾ ਜੇ ਘਰੋਂ ਘਰ ਤੋਂ ਬੱਚਾ ਜੇ ਮਿਲ ਜਾਏ
1: ਜੀ
3: ਤੇ ਇਹਨਾਂ ਦੀ ਜ਼ਿੰਦਗੀ ਵਧੀਆ ਨਿਕਲ ਜਾਏਗੀ।
1: ਬਿਲਕੁਲ ਹੈ ਜੀ ਜੀ
3: ਕਈਆਂ ਦੀ ਬਰੋਟਅਪ ਬੜੀ ਲੈਵਿਸ਼ਲੀ ਹੋਈ ਹੁੰਦੀ ਹੈਗੀ ਆ ਜੀ ਉਹ
1: ਜੀ
3: ਤੇ ਇੱਥੇ ਜਿਹੜਾ ਦੂਜੇ ਪਾਸੇ ਜੇ ਘਰ ਆ ਕੇ ਜੇ ਲੜਕੀ ਉਹ ਵੱਸਦੀ ਹੈਗੀ ਆ ਤੇ ਉੱਥੇ ਜਿਹੜੀਆਂ ਆਰਥਿਕ ਤੰਗੀਆਂ ਜਾਂ ਪਾਬੰਦੀਆਂ ਜਾਂ ਕਿਤੇ ਲਿਮਿਟੇਸ਼ਨਸ ਹੈਗੀਆਂ ਉਹ ਹੋ
1: ਸਮਝਣਾ
3: ਸਕਦਾ ਹੈ
1: ਚਾਹੀਦਾ
3: ਉੱਥੇ
1: ਉਹਨੂੰ
3: ਐਡਜਸਟਮੈਂਟ ਕਰਨ
1: ਬਿਲਕੁਲ
3: ਚ ਉਹਨੂੰ ਔਖਿਆਈ ਹੋਵੇ ਜੀ।
1: ਜੀ
3: ਸੋ ਇਸ ਕਰਕੇ ਜਿਹੜਾ ਹੈਗਾ ਇਹ ਸਾਰੀਆਂ ਚੀਜ਼ਾਂ ਵਿਚਾਰ ਕੇ ਬਾਕੀ ਇਹ ਹੈਗਾ ਕਿ ਸਾਨੂੰ ਨਾ ਮਤਲਬ ਜਿਹੜਾ ਹੈਗਾ ਕਾਉਂਸਲਿੰਗ ਬੱਚਿਆਂ ਦੀ ਕਰਨੀ ਬਹੁਤ ਜ਼ਰੂਰੀ ਹੈਗੀ ਆ।
1: ਜੀ
3: ਚੰਮੀ ਜੀ ਨੇ ਕਿਹਾ ਨਾ ਵੀ ਸਬਜੈਕਟ ਜਿਹੜਾ ਹੈਗਾ ਆ ਜੀ ਕਿ ਹੋਣਾ ਚਾਹੀਦਾ ਇੰਟਰੋਡਿਊਸ ਹੋਣਾ ਚਾਹੀਦਾ ਆ
1: ਜੀ
3: ਅੰਡਰਸਟੈਂਡਿੰਗ ਦਾ ਜਾਂ ਕੋਈ ਇਸ ਤਰੀਕੇ ਦਾ ਸਬਜੈਕਟ
1: ਜੀ
3: ਸਰ ਹੁਣ ਤਾਂ ਇਹ ਆ ਕਿ ਬੱਚੇ ਪੜ੍ਹੇ ਲਿਖੇ ਇੰਨੇ ਬੱਚੇ ਪੜ੍ਹੇ ਲਿਖੇ ਉਹਨਾਂ ਦੇ ਵਿੱਚ ਜਿਹੜੇ ਕਿਹੜੇ ਲੋਕਾਂ ਦੇ ਫੈਸਲੇ ਕਰਾਉਂਦੇ ਉਹਨਾਂ ਦੇ ਆਪਣੇ ਤਲਾਕ
1: ਹੁੰਦੇ ਨੇ ਬਿਲਕੁਲ ਹੈ ਜੀ
3: ਜਿਹੜੇ ਲੋਕਾਂ ਨੂੰ ਵਸਣ ਦੀ ਨਸੀਹਤ ਦਿੰਦੇ ਆ ਜਾਂ ਤਲਾਕ ਕਰਦੇ ਹੈਗੇ ਆ ਉਹਨਾਂ ਦੇ
1: ਜੀ
3: ਆਪਣੇ ਤਲਾਕ ਹੋ ਰਹੇ ਤੁਸੀਂ ਕੀ ਕਰੋਗੇ
1: ਨਾਲੇ ਅੱਜ
3: ਜਿਹੜੇ
1: ਦੇ
3: ਜੱਜ
1: ਸਮੇਂ
3: ਆ
1: ਦੇ ਵਿੱਚ ਸੈਣੀ
3: ਉਹਨਾਂ
1: ਸਾਹਿਬ ਇੱਕ ਚੀਜ਼ ਹੋਰ ਆ ਨਾ ਕਿ ਪਹਿਲਾਂ ਚਲੋ ਸੀਗਾ ਵੀ ਅੱਜ ਦੀ ਜਿਹੜੀ ਹੈ ਪੀੜ੍ਹੀ ਹੈ ਨੌਜਵਾਨੀ ਹੈ ਜਾਂ ਜਿੱਦਾਂ ਵੀ ਲੈ ਲਓ ਪਹਿਲਾਂ ਸੀਗਾ ਕਿ ਚਲੋ ਵਾਈਫ ਜਿਹੜੀਆਂ ਸੀਗੀਆਂ ਜਾਂ ਵੋਮੈਨਸ ਜਿਹੜੀਆਂ ਸੀਗੀਆਂ ਉਹ ਘਰ ਦੇ ਵਿੱਚ ਆਪਣਾ ਕੰਮ ਕਰ ਦੇ ਵਿੱਚ ਵਿਅਸਤ ਰਹਿੰਦੀਆਂ ਸੀ ਜਿਹੜਾ ਬੰਦੇ ਦਾ ਕੰਮ ਹੁੰਦਾ ਸੀਗਾ ਉਹ ਕਮਾ ਕੇ ਲਿਆਉਣਾ ਅਤੇ ਉਹਦੀ ਜ਼ਿੰਮੇਵਾਰੀ ਹੁੰਦੀ ਸੀ ਆਪਣੇ ਪਰਿਵਾਰ ਨੂੰ ਚੰਗਾ ਮਤਲਬ ਕਿ ਫਿਊਚਰ ਦੇਣਾ ਪਰ ਹੁਣ ਜਿਹੜਾ ਇਹਦੇ ਵਿੱਚ ਇੱਕ ਚੀਜ਼ ਹੋਰ ਦੇਖੀ ਜਾਂਦੀ ਹੈ ਕਿ ਦੋਵੇਂ ਚਲੋ ਜੋਬਾਂ ਦੀ ਵੀ ਕਰਦੇ ਆ ਸਾਰਾ ਕੁਝ ਹੈ ਘਰ ਦਾ ਕੰਮ ਕਾਰ ਵੀ ਕਰਦੇ ਆ ਉਹ ਵੀ ਜ਼ਿੰਮੇਵਾਰੀਆਂ ਨੇ ਬਰਾਬਰ ਦੀਆਂ ਨਿਭਾਉਣੀਆਂ ਪੈਂਦੀਆਂ ਨੇ ਇੱਕ ਕਾਰਨ ਹੋਰ ਵੱਡਾ ਸਮਝਦਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇੱਕ ਦੂਸਰੇ ਦੇ ਨਾਲ ਜਿਹੜਾ ਸਮਾਂ ਹੈ ਸਪੈਂਡ ਕਰਨ ਦੀ ਜਾਂ ਇੱਕ ਦੂਸਰੇ ਦੇ ਨਾਲ ਉਹ ਸਮਾਂ ਮੰਗਦੇ ਨੇ ਇੱਕ ਦੂਸਰੇ ਦੇ ਪ੍ਰਤੀ ਕਿਤੇ ਨਾ ਕਿਤੇ ਇਹ ਵੀ ਕਾਰਨ ਸਮਝਦੇ ਹੋ ਜੀ
3: ਪਰ ਚਲ ਦੇਖੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹੁਣ ਅਰੇਂਜ ਮੈਰਿਜ ਦੇ ਵਿੱਚ ਜਿਹੜਾ ਹੈਗਾ ਆ ਕਿ
1: ਜੀ
3: ਸਾਡੇ ਪਹਿਲਾਂ ਬਜ਼ੁਰਗਾਂ ਨੇ ਜਿਹੜਾ ਹੈਗਾ ਆ ਉਹਨਾਂ ਨੇ ਕੋਈ ਕੁੜੀ ਨੇ ਕੋਈ ਮੁੰਡਾ ਨਹੀਂ ਸੀ ਦੇਖਿਆ ਹੁੰਦਾ ਮੁੰਡੇ ਨੇ ਕੁੜੀ ਨਹੀਂ ਸੀ
1: ਨਹੀਂ
3: ਦੇਖੀ
1: ਦੇਖੇ
3: ਹੁੰਦੇ
1: ਸੀ ਜੀ
3: ਹਾਂਜੀ ਜਦ ਤੱਕ ਜਿਹੜਾ ਹੈਗਾ ਆ ਉਹ ਮਤਲਬ ਇੱਕ ਦੂਜੇ ਨੂੰ ਅੰਡਰਸਟੈਂਡ ਕਰਦੇ ਸੀ ਨਾਲ ਬੱਚਾ ਆ ਜਾਂਦਾ ਸੀ ਉਹਦੇ ਵਿੱਚ
1: ਜੀ
3: ਜਿਹੜਾ ਹੈਗਾ ਲਾਈਫ
1: ਵਿਅਸਤ ਹੋ
3: ਜਾਂਦੇ
1: ਨੇ
3: ਵਿੱਚ ਜਿਹੜਾ ਆ
1: ਬਿਲਕੁਲ
3: ਟਾਈਮ ਗੁਜ਼ਰ ਜਾਂਦਾ ਸੀ ਕਿ
1: ਜੀ
3: ਹੁਣ ਦਾ ਸਮੇਂ ਦੇ ਵਿੱਚ ਤਾਂ ਇਹ ਹੈਗੀ ਬੱਚਿਆਂ ਨੂੰ ਇੱਕੋ ਹੀ ਨਸੀਹਤ ਆ ਤੇ ਭਾਈ ਜੇ ਤੁਹਾਡਾ ਜਿਹੜਾ ਹੈਗਾ ਨਿਭ ਵੀ ਆ ਪਹਿਲੇ ਤਾਂ 99% ਨਿਭਾਉਣ ਦੀ ਕੋਸ਼ਿਸ਼ ਕਰੋ ਜੇ ਤੁਹਾਡੇ ਵਿੱਚ ਡਿਫਰੈਂਸਿਸ ਇਦਾਂ ਦੇ ਹੈਗੇ ਆ ਤੇ ਨੈਗੇਟਿਵਿਟੀ ਨੂੰ ਇਦਾਂ ਨਾ ਹਾਵੀ ਹੋਣ ਦਿਓ ਵੀ ਇੱਕ ਦੂਜੇ ਦਾ ਜਿਹੜਾ ਹੈਗਾ ਮਰਨ ਮਰਾਉਣ ਜਾਂ ਸੁਸਾਈਡ ਤੱਕ ਤਾਂ ਗੱਲ ਜਾਵੇ ਉਸ
1: ਬਿਲਕੁਲ
3: ਵੇਲੇ ਡਿਸਾਈਡ ਕਰੋ ਡਿਸਾਈਡ ਆਈਦਰ ਦਿਸ ਵੇ ਔਰ ਦੈਟ ਵੇ
1: ਬਿਲਕੁਲ ਹੈ ਜੀ
3: ਉਹਦੇ ਵਿੱਚ ਫਿਰ ਉਹਦੇ ਵਿੱਚ ਮਨੀ ਕੰਸੀਡਰੇਸ਼ਨ ਨੂੰ ਬਹੁਤਾ ਸੁਪਰੀਮ ਨਾ ਦਿਓ ਉਹਨੂੰ ਨਾ ਦਿਓ ਚੁੱਪ ਕਰਕੇ ਕਿਉਂਕਿ ਜ਼ਿੰਦਗੀ ਜਿਹੜੀ ਹੈਗੀ ਬੜੀ ਕੀਮਤੀ ਆ ਸਮਾਂ ਬੜਾ ਕੀਮਤੀ ਆ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
3: ਤੁਸੀਂ ਇੱਕ ਪਾਸੇ ਛੱਡੋਗੇ ਦੂਜੇ ਪਾਸੇ ਤੁਹਾਨੂੰ ਓਪਰਚੁਨਿਟੀ ਹੋਏਗੀ ਤੇ ਤੁਸੀਂ ਅਵੇਲ ਕਰੋ ਆਰਾਮ ਨਾਲ ਚੁੱਪ ਕਰਕੇ ਹੋ ਸਕਦਾ ਉੱਥੇ ਨਿਭ ਗਿਆ ਤੁਹਾਡੀ
1: ਜੀ
3: ਪਰ
1: ਬਿਲਕੁਲ
3: ਹਾਂਜੀ ਇਹ ਆ ਵੀ ਕਦੀ ਵੀ ਕੋਰਟਾਂ ਦੇ ਵਿੱਚ ਜਾ ਕੇ ਤੇ ਲੰਬੇ ਕੇਸ ਪਾ ਕੇ ਤੇ ਉਹ ਜ਼ਿੰਦਗੀ ਨੂੰ ਤਮਾਸ਼ਾ ਨਹੀਂ ਬਣਾਉਣਾ ਚਾਹੀਦਾ ਮੇਰੀ
1: ਜੀ
3: ਇੰਨੀ ਬੇਨਤੀ ਹੈ
1: ਬਿਲਕੁਲ ਹੈ ਜੀ ਥੈਂਕ ਯੂ ਸੈਣੀ ਸਾਹਿਬ ਬੜਾ ਵਧੀਆ ਲੱਗਿਆ
3: ਥੈਂਕ
1: ਤੁਹਾਡੇ
3: ਯੂ ਸਰ
1: ਵਿਚਾਰ ਸੁਣ ਕੇ
3: ਸ਼ੁਕਰੀਆ ਜੀ
1: ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਤੇ ਸ਼ਮੀ ਜੀ ਆਗਿਆ ਲੈਣ ਤੋਂ ਪਹਿਲਾਂ ਆਪਣੇ ਨਾਲ ਆਖਰੀ ਕਰ ਲੈਣਾ ਮੈਂ ਔਜਲਾ ਸਾਹਿਬ ਦੀ ਫਿਰ ਤੁਹਾਡੇ ਤੋਂ ਆਗਿਆ ਲੈਂਦੇ ਹਾਂ ਤੇ ਇਹ ਵਿਸ਼ਾ ਇਸੇ ਤਰ੍ਹਾਂ ਚੱਲਦਾ ਰਹੇਗਾ ਜੇ ਦੋਸਤ ਗੱਲਬਾਤ ਕਰਨੀ ਚਾਹਣਗੇ ਅੱਗੇ ਤੇ ਔਜਲਾ ਸਾਹਿਬ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ
4: ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ ਸਵਾਗਤ ਸਰੋਤਿਆਂ ਨੂੰ
1: ਸਤਿ ਸ਼੍ਰੀ ਅਕਾਲ ਜੀ ਆਨੂੰ ਜੀ
4: ਮੈਂ ਤਾਂ ਕਹਿੰਦਾ
2: ਜੀ ਸਤਿ ਸ਼੍ਰੀ ਅਕਾਲ ਜੀ
4: ਕੋਈ ਆਪਣੇ ਮਾਰ ਭੈਣ ਜੀ ਜਾਂ ਉਹ ਆਪਣੇ ਵਿਚਾਰ
1: ਨਹੀਂ ਸੁਣ ਰਹੇ ਨੇ ਜੀ ਹਾਂਜੀ
4: ਵਧੀਆ ਹਾਂਜੀ ਦੇਖੋ ਜੀ ਰਾਜਨ ਜੀ ਵੈਸੇ ਸਾਰਾ ਕੁਛ ਇਹ ਦੱਸ ਗਏ
1: ਜੀ
4: ਅਸਲ ਚ ਮੰਨ ਲਓ ਕਿ ਕੁੜੀ ਜੋਬ ਵਾਲੀ ਵਿਆਹ ਕੇ ਲਿਆਉਂਦੇ ਆ
1: ਜੀ
4: ਮੈਂ ਵੈਸੇ ਇੱਕ ਐਗਜ਼ਾਮਪਲ ਦਿੰਦਾ ਉਦੋਂ ਪਹਿਲਾਂ ਕਿਹੜਾ ਉਹਦੀ ਤਨਖਾਹ ਆਪਣੇ ਘਰੇ ਆਉਂਦੀ ਸੀ ਜੇ ਉਹ ਆਪਦੀ ਤਨਖਾਹ ਆਪਦੇ ਕੋਲ ਰੱਖਦੀ ਵੀ ਹੈ
1: ਜੀ
4: ਤੇ ਉਹਨੂੰ ਰੱਖਣ ਦੋ
1: ਇਹ
0: ਬਿਲਕੁਲ
4: ਛੋਟੀ ਛੋਟੀਆਂ ਗੱਲਾਂ ਮੈਂ ਧਾਰਨਾ ਕਰਦਾ, ਸਾਡੇ ਐਂ ਹੁੰਦਾ ਵੀ ਭਾਈ ਇਹ ਲਾਣੇਦਾਰ ਨਹੀਂ ਬਣ ਗਈ
1: ਜੀ,
4: ਸਾਨੂੰ ਕਹਤੇ, ਜੇ ਉਹਨੂੰ ਉਹ ਹੋਰ ਖੁਸ਼ ਹੋਊਗੀ, ਜੇ ਉਹਨੂੰ ਇਹ ਪਿਆਰ ਮਿਲੇ ਸਹੁਰੇ ਘਰ ਵੀ ਭਾਈ ਇਹ ਨੂੰਹ ਨੀ ਧੀ ਹੈ, ਤੇ ਮਾਂ
1: ਜੀ
4: ਆਪੇ ਕੁੜੀ ਦੀ ਦਖਲਦਾਜੀ ਕਰਨ ਨੂੰ ਹਟ ਜੂਗਾ, ਕੁੜੀ ਆਪੇ ਮਾਂ ਨੂੰ ਕਹੋ ਵੀ ਤੂੰ ਸਾਡੇ ਘਰ 'ਚ ਦਖਲਦਾਜੀ ਕਰਨ ਵਾਲੀ ਕੌਣ ਹੋਈ ਹੈ।
1: ਬਿਲਕੁਲ, ਮੈਂ ਮੈਨੇਜ ਕਰੂੰਗੀ ਆਪੇ।
4: ਪਹਿਲਾਂ ਪਹਿਲਾਂ ਤਾਂ ਇਨਲਾ ਜਿਹੜੀ ਸੱਸ ਆ ਉਹਦਾ ਫਰਜ਼ ਬਣਦਾ ਇਹ ਕਹਿਣਾ,
1: ਜੀ
4: ਪਹਿਲਾਂ ਉਹ ਉਹਨੂੰ ਉਨੀ ਇੱਜ਼ਤ ਤੇ ਉਨੀ ਅਹਿਮੀਅਤ ਦੇਵੇ ਘਰ ਦੇ ਵਿੱਚ। ਫਿਰ ਨੰਬਰ 2, ਸਾਨੂੰ ਕੰਧ ਤੇ ਲਿਖਿਆ ਸੱਚ ਹੈ ਜੀ ਇਹ, ਮੈਂ ਤਾਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ
1: ਜੀ,
4: ਕਿ ਕੱਲ੍ਹ ਸਾਡੀ ਮਾਂ ਜਦੋਂ ਵਿਆਹ ਕੇ ਆਈ ਸੀ ਤੇ ਉਹ ਅੱਜ ਘਰ ਦੀ ਮਾਲਕਣ ਹੈ, ਤੇ ਕੱਲ੍ਹ ਨੂੰ ਉਹਨੇ ਵੀ ਬਣਨਾ ਹੀ ਹੈ।
1: ਬਿਲਕੁਲ ਹੈ ਜੀ,
4: ਮੈਂ ਤਾਂ ਕਹਿੰਦਾ ਜਿਹੜੀਆਂ ਸਿਰਦਰਦੀਆਂ ਛੇਤੀ ਸੰਭਾਲੋ, ਅਗਲੇ ਨੇ ਚੱਕ ਭਾਈ ਜਿਹੜੀ ਸਿਰਦਰਦੀ ਚੱਕਣੀ ਹੈ ਚੱਕ
1: ਬਿਲਕੁਲ ਹੈ ਜੀ ਜੀ
4: ਹੈ। ਨਾਲੇ ਚਲੋ ਹੁਣ ਤੱਕ ਸਾਰਾ ਪਿੱਛੇ ਤਾਂ ਚਲੋ ਬੱਚੇ ਹੀ ਵੱਡੇ ਹੋ ਗਏ, ਸਮਝਦਾਰ
1: ਜੀ
4: ਹੋ ਗਏ, ਅੱਗੇ ਹੁੰਦਾ ਕੀ ਸੀ?
1: ਜੀ
4: ਟੁੱਟੇ ਹੋਏ ਚਾਰ ਬਿਸਕੁਟ ਹੁੰਦੇ ਸੀ, ਉਹਨੂੰ ਕਹੀ ਜਾਂਦੀ ਹੈ ਲੜਦਰੀ ਭਾਲਦੀ ਹੈ।
1: ਬਿਲਕੁਲ ਬਿਲਕੁਲ
4: ਬਾਕੀ ਜੀ ਚਾਹੇ ਉਹ ਘਰ ਵਾਲੀ ਹੈ ਚਾਹੇ ਘਰ ਵਾਲਾ ਹੈ, ਉਹ ਅੱਗੇ ਕਹਿੰਦੇ ਤੂੰ ਥੱਲੇ ਲੱਗਿਆ ਜਾਂ ਉਹ ਥੱਲੇ ਲੱਗਿਆ,
1: ਜੀ
4: ਅੱਜ ਉਹਦੇ ਮਾਇਨੇ ਬਦਲ ਗਏ, ਉਹ ਅੰਡਰਸਟੈਂਡ ਕਹਿਣ ਲੱਗ ਗਏ,
1: ਬਿਲਕੁਲ ਹੈ
4: ਕੰਮ ਉਹੀ ਹੈ, ਫਰਕ ਕੋਈ ਬਾਹਲਾ ਨਹੀਂ ਪਿਆ ਹੈਗਾ।
1: ਜੀ
4: ਹਾਂ ਜਿਵੇਂ ਤੁਸੀਂ ਕਿਹਾ ਇਹਦਾ ਰੂਪ ਏ ਸੋਧਤਾ ਤੁਸੀਂ, ਅੰਡਰਸਟੈਂਡ
1: ਜੀ
4: ਲੱਗਿਆ ਤਾਂ ਥੱਲੇ ਹੀ ਹੁੰਦਾ ਨਾ ਅਗਲਾ,
1: ਨਹੀਂ ਭਾਜੀ ਵੈਸੇ ਦੇਖਿਆ ਜਾਵੇ ਚਲੋ ਇਹਨਾਂ ਮੁਲਕਾਂ ਦੇ ਵਿੱਚ ਜਦੋਂ
2: ਨਹੀਂ
1: ਦੇਖਦੇ ਹਾਂ
2: ਅੰਡਰਸਟੈਂਡ ਹੀ ਨਹੀਂ ਜੀ,
1: ਨਹੀਂ ਮੈਂ ਓਜਰਾ ਸਾਹਿਬ,
2: ਅੰਡਰਸਟੈਂਡ ਹੀ ਨਹੀਂ
1: ਇਹ ਓਜਰਾ ਸਾਹਿਬ ਇਹਦੇ ਬਾਰੇ ਚਲੋ ਮੈਂ, ਤੁਸੀਂ ਵੀ ਆਪਣੇ ਅਮਰੀਕਾ ਦੇ ਵਿੱਚ ਵੱਸਦੇ ਹੋ ਤੇ ਇਹਨਾਂ ਮੁਲਕਾਂ ਦੇ ਹਿਸਾਬ ਦੇ ਨਾਲ ਦੇਖੀਏ ਤਾਂ ਜਦੋਂ ਇੱਥੇ ਕਿਹੜਾ ਮਾਂ ਵੀ ਹੈ ਨੇਗੀ ਜਾਂ ਸੱਸ ਵੀ ਹੈ ਨੇਗੀ ਕੋਲ, ਤੁਸੀਂ ਜੋਬ ਦੇ ਉੱਤੇ ਵੀ ਜਾਣਾ, ਬੱਚੇ ਵੀ ਹੋ ਗਏ ਆ ਪਰਿਵਾਰ ਦੇ ਵਿੱਚ, ਦੋਵਾਂ ਨੇ ਆਪਣੀਆਂ ਜੋਬਾਂ ਵੀ ਦੇਖਣੀਆਂ ਤੇ ਬੱਚਿਆਂ ਨੂੰ ਵੀ ਦੇਖਣਾ, ਤੇ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਦੇਖਦੇ ਆ ਤਾਂ ਫਿਰ ਉਹ ਇੱਕ ਬਰਾਬਰ ਮਤਲਬ ਕਿ ਪਿਓ ਤੇ ਮਾਂ ਜਦੋਂ ਇਕੱਠੇ ਹੋ ਕੇ ਪਾਲਦੇ ਆ ਬੱਚਿਆਂ ਨੂੰ, ਤੇ ਉੱਥੇ ਮੈਨੂੰ ਲੱਗਦਾ ਕਿ ਉਹ ਚੀਜ਼ ਦੇ ਵਿੱਚ ਆਪਾਂ ਗਲਤ ਹੋ ਜਾਂਦੇ ਕਈ ਵਾਰੀ। ਇਹ ਤਾਂ ਚਲੋ ਸਮਾਜ ਦੀ ਇੱਕ ਦੇਣ ਹੈਗੀ ਆ ਵੀ ਥੱਲੇ ਲੱਗਿਆ ਭਈ ਉਹਦੇ ਉੱਤੇ ਰੋਬ ਨਹੀਂ ਰੱਖਦਾ, ਜਾਂ ਫਿਰ ਉਹ ਬੰਦੇ ਨੂੰ ਵੀ ਕਹਿ ਦਿੱਤਾ ਜਾਂਦਾ ਜਾਂ ਔਰਤ ਨੂੰ ਵੀ ਕਹਿ ਦਿੱਤਾ ਜਾਂਦਾ। ਜੀ ਔਜਲਾ ਸਾਹਿਬ ਮਿਊਟ ਕਰ ਗਿਆ ਜੀ, ਤੇ ਸ਼ਾਇਦ ਲੱਗਦਾ ਕਿ ਕੋਈ ਆ ਗਿਆ ਜੀ। ਜੀਰਾ ਸਾਹਿਬ ਕਾਲ ਕਰ ਰਹੇ ਨੇ ਜੀ, ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਜਿਹੜਾ ਸਟੂਡੀਓ ਦਾ ਨੰਬਰ ਹੈ ਉਹਦੇ ਉੱਤੇ ਜ਼ਰੂਰ ਕਾਲ ਲਾ ਲਾਂ ਜੀ, ਤੇ ਇੱਧਰ ਕਿਉਂਕਿ ਲਾਈਨ
2: ਜੀ
1: ਬਿਜ਼ੀ ਹੈ ਥੋੜ੍ਹੀ ਜੀ। ਤੇ ਹਾਂਜੀ ਸ਼ਮੀ ਜੀ ਪਲੀਜ਼ ਕੰਟੀਨਿਊ ਜੀ।
2: ਹਾਂਜੀ ਬਿਲਕੁਲ ਜੀ, ਮੈਂ ਇੱਥੇ ਇਜਾਜ਼ਤ ਵੀ ਲੈਣੀ ਚਾਹੂੰਗਾ ਇੱਕ ਗੋਪਾਲ ਦਾਸ ਨੀਰਜ ਹੋਰਾਂ ਦੇ ਦੋ ਸ਼ੇਅਰ ਕਹਿ ਕੇ
1: ਜੀ,
2: ਜੋ ਸ਼ਾਇਦ ਸਾਡੀ ਗੱਲਬਾਤ ਨੂੰ ਜਿਹੜਾ ਉਹ ਹੋ ਸਕਦਾ ਕਿਸੇ ਖੂਬਸੂਰਤ ਮੋੜ ਤੇ ਲੈ ਆਉਣ
1: ਜੀ।
2: ਨੀਰਜ ਹੋਰਾਂ ਦਾ ਇੱਕ ਸ਼ੇਅਰ ਸੀ ਕਿ ਦੇਖੋ ਇਹ ਮੇਰੇ ਦੁੱਖ ਦਰਦ ਕਾ ਤੁਝ ਪਰ ਹੋ ਅਸਰ ਕੁਛ ਐਸਾ,
1: ਜੀ
2: ਮੇਰੇ ਦੁੱਖ ਦਰਦ ਕਾ ਤੁਝ ਪਰ ਹੋ ਅਸਰ ਕੁਛ ਐਸਾ, ਮੈਂ ਰਹੂੰ ਭੂਖਾ ਤੋ ਤੁਝਸੇ ਵੀ ਨਾ ਖਾਇਆ ਜਾਏ,
1: ਕਿਆ ਬਾਤ ਹੈ,
2: ਜਿਸਮ ਦੋ ਹੋ ਕੇ ਵੀ ਦਿਲ ਏਕ ਹੂੰ ਆਪਣੇ ਐਸੇ, ਜਿਸਮ ਦੋ ਹੋ ਕੇ ਵੀ ਦਿਲ ਏਕ ਹੂੰ ਆਪਣੇ ਐਸੇ, ਮੇਰਾ ਆਂਸੂ ਤੇਰੀ ਪਲਕੋਂ ਸੇ ਉਠਾਇਆ ਜਾਏ।
1: ਵਾਹ ਜੀ ਵਾਹ ਜੀ,
2: ਇਹੀ ਚੀਜ਼ ਹੈ ਕਿ ਇਹ ਜਿਹੜੀ ਆਪਾਂ ਕੁੱਲ ਮਿਲਾ ਕੇ ਮੈਨੂੰ ਲੱਗਦਾ ਉੱਥੇ ਕੀ ਸਹਿਮਤੀ ਹੋ ਰਹੀ ਆ, ਇਹਦੇ ਚ ਜਿਹੜੀ ਆਪਸੀ ਸਮਝ ਆ ਉਹਦੇ ਉੱਤੇ ਗੱਲ ਜਿਹੜੀ ਮੁੱਕ ਜਾਂਦੀ ਆ ਕਿ ਸਾਰੇ ਰਿਸ਼ਤਿਆਂ ਦੀ ਬੁਨਿਆਦ ਉਹ ਇਹਦੇ ਵਿੱਚ ਹੀ ਆ, ਵਿਸ਼ਵਾਸ ਦੇ ਵਿੱਚ ਆ ਤੇ ਸੈਲਫ ਰਿਸਪੈਕਟ ਦੇ ਵਿੱਚ ਆ ਤੇ ਮਿਊਚੁਅਲ ਅੰਡਰਸਟੈਂਡਿੰਗ ਤੇ ਰਿਸਪੈਕਟ ਦੀ ਆ।
1: ਬਿਲਕੁਲ,
2: ਬਹੁਤ ਖੂਬਸੂਰਤ ਗੱਲਬਾਤ ਚੱਲ ਰਹੀ ਹੈ ਜੀ, ਮੈਂ ਇੱਥੇ ਇਜਾਜ਼ਤ ਲਵਾਂਗਾ ਪਰ ਸਾਹਿਬ ਤੇ
4: ਬਿਲਕੁਲ ਜੀ, ਬਰਾਬਰ ਦੀ
2: ਸੁਣ ਰਹੇ
4: ਅਹਿਮੀਅਤ ਦਈਏ ਜੀ,
1: ਜੀ
4: ਬਰਾਬਰ ਦੀ ਅਹਿਮੀਅਤ
2: ਜੀ
4: ਦਈਏ ਨਾਲ ਦੇ ਜੀਵਨ ਸਾਥੀ ਨੂੰ। ਅੱਜ ਕੱਲ ਤਾਂ ਬਰਾਬਰ
2: ਬਿਲਕੁਲ
4: ਕਮਾਉਂਦੇ ਨੇ, ਬਰਾਬਰ ਕੰਮ ਕਰਦੇ ਨੇ ਜੀ।
1: ਜੀ
4: ਮੈਂ ਤਾਂ ਇੱਥੇ ਦੇਖ ਲਓ, ਆ ਸੁਣਦੇ ਹੋਣਗੇ ਮਾਲ ਭੈਣ ਜੀ, ਮੈਂ ਕਹਿੰਦਾ ਲੇਡੀ ਇੱਥੇ ਬੰਦੇ ਨੂੰ ਵੱਧ ਕੰਮ ਕਰਦੀ।
1: ਬਿਲਕੁਲ ਹੈ ਜੀ ਬਿਲਕੁਲ,
4: ਮੇਰੀ ਵਾਈਫ ਸੀ ਬੱਚੇ ਛੋਟੇ ਜੀ, ਉਹਨਾਂ ਨੂੰ ਸਵੇਰੇ 6 ਵਜੇ ਉੱਠ ਕੇ ਤਿਆਰ ਕਰਕੇ ਸਕੂਲ ਛੱਡ ਕੇ 8 ਵਜੇ ਸਟੋਰ ਖੋਲਦੀ ਸੀ, 2 ਵਜੇ ਇੱਥੋਂ ਜਾਂਦੀ, ਫਿਰ ਲੰਚ ਤਿਆਰ ਕਰਦੀ ਸੀ, ਮੇਰਾ ਮੈਨੂੰ ਦਿੰਦੀ ਸੀ
1: ਜੀ,
4: ਫਿਰ ਉਹਨਾਂ ਨੂੰ ਦਿੰਦੀ ਸੀ, ਫਿਰ ਟਿਊਸ਼ਨ ਪੜ੍ਹਾਉਂਦੀ ਸੀ, ਤੇ ਮੈਂ ਇੱਥੇ 8 ਘੰਟੇ ਲਾ ਕੇ ਕਹਿੰਦਾ ਇੱਕ ਵੀ ਘਰ ਮੇਰੇ ਸਿਰ ਤੇ ਚੱਲਦਾ
1: ਜੀ। ਬਿਲਕੁਲ ਹੈ ਜੀ
4: ਹਾਂਜੀ, ਸੋ ਅਸੀਂ ਇੱਕ ਦੂਜੇ ਨੂੰ ਐਵੇਂ ਤਾਂ ਬਰਾਬਰ ਦੀ ਦਈਏ ਜੀ, ਇਹ ਮੋਢੇ ਨਾਲ ਮੋਢਾ ਜੁੜ ਕੇ ਉਹੀ ਗੱਲ ਹੈ ਕਿ ਭਾਈ ਤੁਹਾਡਾ ਪੈਸਾ ਤੁਸੀਂ ਵਰਤਣਾ, ਇਹਨੂੰ ਕਿਵੇਂ ਵਰਤਣਾ ਹੈ ਤੁਸੀਂ ਦੇਖੋ।
1: ਬਿਲਕੁਲ ਹੈ ਜੀ,
4: ਅਸੀਂ ਉਸ ਚੀਜ਼ ਨੂੰ ਦੂਏ ਪਾਸੇ ਲੈ ਜਾਂਦੇ ਹਾਂ, ਨਹੀਂ ਇਹ ਤਾਂ ਸਾਨੂੰ ਹਿਸਾਬ ਨਹੀਂ ਦਿੰਦੀ ਜੀ, ਪਹਿਲਾਂ ਕਿਹੜਾ ਆਪਣੇ ਘਰੇ ਉਹ ਪੰਛੀ ਆਉਂਦੀ ਸੀਗੀ ਵੀ ਅੱਜ ਆਉਣ ਲੱਗ ਗਈ
1: ਜੀ।
4: ਹਾਂਜੀ,
1: ਅਸੀਂ ਚਾਹੁੰਦੇ ਹਾਂ ਨਾ ਕਿ ਅਸੀਂ ਇਹਨਾਂ ਨੂੰ 18-20 ਸਾਲ ਜਾਂ 25 ਸਾਲ ਜਿੰਨਾ ਚਿਰ ਵੀ ਪਾਲਿਆ, ਹੁਣ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਸਾਨੂੰ ਪਾਲਣ, ਉਹ ਕਿਤੇ ਨਾ ਕਿਤੇ
4: ਉਹੀ ਗੱਲ
1: ਨਿੱਜ
4: ਹੈ
1: ਹੋ
4: ਜੀ,
1: ਗਿਆ ਨਾ ਉਸ ਚੀਜ਼ ਦੇ ਵਿੱਚ
4: ਉਹ ਮਤਲਬ ਚਲੋ ਕਵਿਤਾ ਫੇਰ ਖੜਾ ਦਾਂਗੇ ਵੀ ਉਹ ਕੁੜੀ ਲੱਭ ਲਿਆਉਂਦੇ ਨੇ 7 ਬੈਂਡਾਂ ਵਾਲੀ, ਮਤਲਬ ਉਹਨੂੰ ਨੂੰਹ ਦਾ ਜਾਂ ਧੀ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਬਸ ਇਹੀ ਮਨ ਦੇ ਵਿੱਚ ਰੱਖਦੇ ਆ
1: ਜੀ
4: ਕਿ ਇਹ ਮੁੰਡੇ ਨੂੰ ਕਦੋਂ ਬਾਹਰ ਲੈ ਕੇ ਜਾਊ।
1: ਬਿਲਕੁਲ ਹੈ ਜੀ,
4: ਬਸ
1: ਬਿਲਕੁਲ ਹੈ ਜੀ।
4: ਉਹ ਜਦ ਉੱਥੇ ਤੱਕ ਗੱਲ ਖੜੀ ਹੈ ਤੇ ਫਿਰ ਉਹ ਭਾਈ ਬਾਹਰ ਲੈ ਕੇ ਜਾਊ ਕਿ ਨਹੀਂ ਜਾਊ, ਪਹਿਲਾਂ ਉਹਨੂੰ ਧੀ ਤਾਂ ਬਣਾ ਲਓ, ਨੂੰਹ ਤਾਂ ਘਰ ਦੀ
1: ਬਣਾ
4: ਬਣਾ
1: ਲਓ
4: ਕੇ
1: ਜੀ,
4: ਦੇਖ ਲਓ ਉਹਦੇ ਉਹਦੇ
1: ਬਿਲਕੁਲ।
4: ਅੰਦਰ ਅਹਿਸਾਸ ਤਾਂ ਇਹ ਹੋਵੇ ਵੀ
1: ਬਿਲਕੁਲ
4: ਮੈਂ ਇਸ ਘਰ ਦੀ ਮੈਂਬਰ ਹਾਂ
1: ਜੀ
4: ਹਾਂਜੀ, ਉਹ ਅਸੀਂ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦੇ
1: ਜੀ।
4: ਵੀ
2: ਬਿਲਕੁਲ ਜੀ, ਉਹ ਅਟੈਚ ਤਾਂ ਹੋਵੇ ਪਹਿਲਾਂ ਜਿਹੜਾ ਡਾਟਾ ਹੈ। ਬਿਲਕੁਲ
4: ਬਿਲਕੁਲ ਜੀ, ਐਂਡ ਤੇ ਐਂ ਲਿਖਿਆ ਵੀ ਲਿਆਂਦੀ ਬਗਾਨੀ ਧੀ ਨੂੰ ਕਦੇ ਦਿਲ ਚ ਬਿਠਾਇਆ ਨਾ, ਬਸ ਮੁੰਡਾ ਪਹੁੰਚੇ ਕੈਨੇਡੇ, ਏਦੂ ਬਾਅਦ ਸੋਚ ਨੂੰ ਵਧਾਇਆ ਨਾ,
1: ਵਾਹ
4: ਫਿਰ ਬਾਅਦ ਚ ਦੋਸ਼
2: ਕਿਆ ਬਾਤ
4: ਮੁਕੱਦਰਾਂ ਨੂੰ
2: ਹੈ
4: ਦਈ ਜਾਂਦੇ ਨੇ ਹਾਂਜੀ। ਹੁਣ
2: ਜੀ,
4: ਦੱਸ ਸਿਕੰਦਰ ਸਿੰਘ ਦੋਸ਼ ਮੁਕੱਦਰਾਂ ਨੂੰ ਦਈਏ, ਜੋ ਸਿਖਾਉਣਾ ਸੀ ਜਵਾਕਾਂ ਨੂੰ ਉਹ ਤਾਂ ਕਿਸੇ ਨੇ ਮੁਕਤ ਚ ਪੱਲਿਓਂ ਸਿਖਾਇਆ ਨਾ।
1: ਵਾਹ ਜੀ ਵਾਹ, ਕਿਆ ਬਾਤ ਹੈ ਜੀ,
2: ਬਹੁਤ
4: ਇਸ ਕਰਕੇ
2: ਖੂਬ,
4: ਧੰਨਵਾਦ ਜੀ, ਥੈਂਕ
1: ਥੈਂਕ ਯੂ
4: ਯੂ
1: ਜੀ, ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ
2: ਜੀ
1: ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਇਹ ਸਾਂ ਜੀ ਔਜਲਾ ਸਾਹਿਬ ਅਤੇ ਸ਼ੰਮੀ ਜੀ, ਜਾਂਦੇ ਜਾਂਦੇ ਦੋ ਬੋਲ, ਫਿਰ ਮੈਂ ਜੀਰਾ ਸਾਹਿਬ ਦੀ ਵੀ ਗੱਲ ਸੁਣਦਾ ਹਾਂ ਜੀ।
2: ਹਾਂਜੀ ਬਿਲਕੁਲ ਜੀ, ਔਜਲਾ ਸਾਹਿਬ ਨੇ ਮੈਨੂੰ ਲੱਗਦਾ ਸਮ ਅਪ ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਵਿੱਚ ਕਰ ਦਿੱਤਾ ਹੈ
1: ਜੀ,
2: ਤੇ ਇਹ ਬਹੁਤ ਜਿੰਨੀ ਪੁਰਾਣੀ ਪਰੰਪਰਾ ਹੈ ਔਰ ਇਹਨੂੰ ਮਿਟਾਉਣਾ ਇਹਨੂੰ ਹਟਾਉਣਾ ਇਹਦੇ ਬਾਰੇ ਜੇ ਕਹਿ ਲਓ ਵੀ ਆਉਂਦੀ ਹੈ ਯਾ ਤੂਫਾਨ ਯਾਰ ਗੜੇ ਅਸੀਂ ਨਾ ਤਾਂ ਉਹਨੂੰ ਕੰਮ ਹੈ, ਮਜ਼ਬੂਤ ਇੱਕ ਬੁਨਿਆਦ ਹੈ ਤੇ ਸਮਾਜ ਜੋ ਸਾਡਾ ਸਮਾਜ ਹੈ ਉਹਦਾ ਆਧਾਰ ਹੈ
1: ਜੀ।
2: ਤੋਂ ਇਹਦੇ ਚ ਵਿਗਾੜ ਹੋ ਸਕਦੇ ਆ, ਇਹਦੇ ਵਿੱਚ ਜਿਹੜੀ ਆ ਪਰੰਪਰਾ ਜਿਹੜੀ ਉਹਦੇ ਚਿਹਰਾ ਮੋਹਰਾ ਇਹਦਾ ਬਦਲ ਸਕਦਾ ਹੈ
1: ਜੀ,
2: ਪਰ ਇਹਨੂੰ ਜਿਹੜਾ ਹਟਾਉਣਾ ਇਹਨੂੰ ਮਨਫੀ ਕਰਨਾ ਸ਼ਾਇਦ ਨਾ ਸਮਾਜ ਦੇ ਹਿੱਤ ਚ ਨਾ ਪਰਿਵਾਰਾਂ ਦੇ ਹਿੱਤ ਚ, ਤੋਂ ਇਹਦੀ ਸਿਹਤਮੰਦ ਰਿਸ਼ਤਿਆਂ ਦੀ ਜਿਹੜੀ ਪਰਵਰਿਸ਼ ਆ ਇਹ ਜ਼ਰੂਰ ਹੋਣੀ ਚਾਹੀਦੀ ਹੈ, ਤੇ ਇਹਦੇ ਨਾਲ ਹੀ ਜਿਹੜੀ ਆ ਸਾਡਾ ਸਮਾਜ ਮਨੁੱਖੀ ਸਮਾਜ ਹੋਰ ਤਰੱਕੀ ਕਰ ਸਕਦਾ ਹੈ।
1: ਬਿਲਕੁਲ,
2: ਤੁਹਾਡਾ ਸ਼ੁਕਰੀਆ ਭਰਤ ਸਾਹਿਬ, ਬਹੁਤ ਬਹੁਤ
1: ਥੈਂਕ ਯੂ
2: ਇਸ
1: ਸ਼ਮੀ ਜੀ,
2: ਬਹੁਤ ਹੀ ਪਿਆਰੀ ਚਰਚਾ ਵਿੱਚ ਸ਼ਾਮਿਲ ਕਰਨ ਲਈ,
1: ਜੁੜੇ ਜੀ ਨਾਲ ਤੇ ਵਿਚਾਰ ਸਾਂਝੇ ਕੀਤੇ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਫਿਰ ਜੁੜਦੇ ਹਾਂ ਜੀ ਅਗਲੇ ਦਿਨਾਂ ਦੇ ਵਿੱਚ। ਸਤਿ ਸ਼੍ਰੀ ਅਕਾਲ
2: ਜੀ,
1: ਜ਼ਿੰਦਗੀ
2: ਜ਼ਿੰਦਗੀ ਜ਼ਿੰਦਾਬਾਦ ਜੀ, ਬਹੁਤ ਬਹੁਤ ਸ਼ੁਕਰੀਆ,
1: ਸਤਿ ਸ਼੍ਰੀ ਅਕਾਲ ਜੀ। ਲੋ ਦੋਸਤੋ, ਇਹ ਸਾਂਝੀ ਸਮਨਜੀਤ ਸਿੰਘ ਸ਼ਮੀ ਜੀ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਅਗਲੀ ਲਾਈਨ ਦੇ ਉੱਤੇ ਆਪਾਂ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਜੀਰਾ ਸਾਹਿਬ ਨੂੰ, ਕਾਫੀ ਉਹਨਾਂ ਦੀਆਂ ਮਿਸ ਕਾਲਾਂ ਆਈਆਂ ਨੇ ਘੱਟੋ ਘੱਟ 5, ਤੇ ਉਹਨਾਂ ਦੀ ਗੱਲਬਾਤ ਸੁਣਦੇ ਹਾਂ ਕਿਉਂਕਿ ਬਿਜ਼ੀ ਹੁੰਦੀ ਹੈ ਲਾਈਨ ਇੱਕੋ ਹੀ, ਤੇ ਸ਼ਮੀ ਜੀ ਇਸ ਲਾਈਨ ਦੇ ਉੱਤੇ ਹੁੰਦੇ ਆ। ਸਤਿ ਸ਼੍ਰੀ ਅਕਾਲ ਜੀਰਾ ਸਾਹਿਬ ਜੀ, ਨੂੰ ਜੀ ਸਵਾਗਤ ਹੈ ਜੀ।
5: ਸਤਿ ਸ਼੍ਰੀ ਅਕਾਲ ਜੀ, ਦੁਆਬਾ ਰੇਡੀਓ ਸਾਰੇ ਸਰੋਤਿਆਂ ਨੂੰ ਜੀ, ਜ਼ਿੰਦਗੀ ਜ਼ਿੰਦਾਬਾਦ,
1: ਜ਼ਿੰਦਗੀ ਜ਼ਿੰਦਾਬਾਦ ਜੀ, ਸਤਿ ਸ਼੍ਰੀ ਅਕਾਲ ਜੀ, ਜੀਆਨੂ ਜੀ, ਜੀਰਾ ਸਾਹਿਬ ਕੀ ਹਾਲ ਚਾਲ ਨੇ ਜੀ?
5: ਹਾਲ ਚਾਲ ਬਹੁਤ ਵਧੀਆ ਜੀ, ਜਿੰਨਾ ਤੁਹਾਡਾ ਅੱਜ ਟੌਪਿਕ ਵਧੀਆ ਵਾ ਓਨਾ ਹੀ ਹਾਲ ਚਾਲ ਵਧੀਆ
1: ਜੀ। ਜੀਰਾ ਸਾਹਿਬ, ਤੁਹਾਡੀ ਗੱਲ ਸੁਣਨ ਤੋਂ ਪਹਿਲਾਂ ਇੱਕ ਸੱਜਣ ਦਾ ਸਵਾਲ ਆਇਆ ਸੀ, ਮੈਂ ਇਸ ਕਰਕੇ ਉਹਦਾ ਉੱਤਰ ਨਹੀਂ ਦਿੱਤਾ ਕਿਉਂਕਿ ਮੈਂ ਉਸ ਦੇ ਕਾਬਲ ਨਹੀਂ। ਮੈਨੂੰ ਲੱਗਦਾ ਕਿ ਤੁਹਾਡਾ ਜ਼ਿੰਦਗੀ ਦਾ ਐਕਸਪੀਰੀਅੰਸ ਤੇ ਹੋਰ ਸਾਰੀਆਂ ਗੱਲਾਂ ਬਾਤਾਂ ਨੂੰ ਦੇਖਦੇ ਹਾਂ, ਪਰਿਵਾਰਕ ਸਾਂਝ ਨੂੰ ਦੇਖਦੇ ਹਾਂ, ਇਹਦਾ ਉੱਤਰ ਤੁਸੀਂ ਵਧੀਆ ਤਰੀਕੇ ਦੇ ਨਾਲ ਦੇ ਸਕਦੇ ਹੋ। ਆਪਣੇ ਬਾਈ ਜੀ ਦਾ ਸੁਨੇਹਾ ਸੀਗਾ ਕਿ ਵਿਆਹ ਕਿਉਂ ਕਰਵਾਉਣਾ ਚਾਹੀਦਾ, ਤੇ ਮੈਨੂੰ ਲੱਗਦਾ ਕਿ ਤੁਸੀਂ ਉਹਦਾ ਵਧੀਆ ਉੱਤਰ ਦੇ ਸਕਦੇ ਹੋ ਜੀ।
5: ਵਿਆਹ ਭਾਜੀ, ਚੱਕਰ ਇਹ ਆ ਵੀ ਵਿਆਹ ਕਿਉਂ ਕਰਵਾਉਣਾ ਚਾਹੀਦਾ ਵਾ, ਇੱਕ ਤਾਂ ਸਾਡੇ ਪੁਰਾਣੇ ਬਜ਼ੁਰਗਾਂ ਦਾ ਜਿਵੇਂ ਇੱਕ ਹੁੰਦਾ ਨਾ, ਅਗਲਾ ਕਹਿੰਦਾ ਵੀ ਪੀੜ੍ਹੀ ਦਰ ਪੀੜ੍ਹੀ ਵਧਣੀ ਚਾਹੀਦੀ ਆ ਤੇ ਪਰਿਵਾਰ
1: ਜੀ,
5: ਉਸ ਕਰਕੇ ਵੀ ਇਹ ਬਹੁਤ ਜ਼ਰੂਰੀ ਆ ਜੀ, ਸਮਝਿਆ ਗਿਆ
1: ਜੀ,
5: ਨਹੀਂ ਤੇ ਕਹਿਣ ਦਾ ਮਤਲਬ ਇਸ ਚੀਜ਼ ਦੇ ਨਾਲ ਪਰਿਵਾਰ ਗਾਹ ਨਹੀਂ ਵੱਧਦਾ, ਪੀੜ੍ਹੀ ਗਾਹ ਨਹੀਂ ਵੱਧਦੀ, ਇਹ ਵੀ ਜ਼ਰੂਰੀ ਆ ਇੱਕ ਤਾਂ
1: ਜੀ,
5: ਤੇ ਬਾਕੀ ਵਿਆਹ ਜਿੰਨਾ ਚਿਕਰ ਬੰਦਾ ਨਹੀਂ ਕਰਾਉਂਦਾ ਉਹਨਾਂ ਚਿਕਰ ਨਾ ਬੰਦਾ ਦੁਨੀਆਦਾਰੀ ਦਾ ਉਹਨਾਂ ਚਿਕਰ ਨਹੀਂ ਲੱਗਦਾ ਜੀ, ਸਹੀ ਮਾਣੀ ਦੇ
1: ਜੀ। ਤੇ ਮੈਨੂੰ ਲੱਗਦਾ ਜੇ ਮਨੁੱਖੀ ਤੌਰ ਦੇ ਸੋਰੀ ਮਨੋਵਿਗਿਆਨਿਕ ਤੌਰ ਦੇ ਉੱਤੇ ਵੀ ਦੇਖਿਆ ਜਾਵੇ ਤਾਂ ਜਿਹੜਾ ਇੱਕ ਦੂਸਰੇ ਦਾ ਦਰਦ ਗੱਲਬਾਤ ਕਰਨੀ, ਇੱਕ ਸਮਾਜਿਕ ਰਿਸ਼ਤਾ ਜਿਹੜਾ ਆ, ਮੈਨੂੰ ਲੱਗਦਾ ਕਿ ਜਿਹੜੀ ਗੱਲਬਾਤ ਆਪਾਂ ਕਿਸੇ ਦੇ ਨਾਲ ਨਹੀਂ ਕਰ ਸਕਦੇ, ਇੱਕ ਦੋਸਤ ਜਿਹੜਾ ਹੈ, ਜਾਂ ਕਈ ਵਾਰੀ ਚਲੋ ਆਪਣੇ ਖਾਣਾ ਦੇ ਵਿੱਚ ਵੀ ਆਉਂਦਾ ਹੈ ਕਿ ਬੰਦੇ ਨੂੰ ਬੁਢਾਪਾ ਨਹੀਂ ਇਕਲਾਪਾ ਮਾਰ ਜਾਂਦਾ ਹੈ, ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਕਿਤੇ ਨਾ ਕਿਤੇ ਮਨੋਵਿਗਿਆਨੀ ਤੌਰ ਦੇ ਉੱਤੇ ਵੀ ਸੋਚਿਆ ਜਾਵੇ ਤਾਂ ਬੰਦਾ ਇਕੱਲਾ ਵੀ ਆਪਣੇ ਆਪ ਨੂੰ ਕਿਸੇ ਟਾਈਮ ਇਹ ਵੀ ਆਉਂਦਾ ਹੈ ਕਿ ਮਹਿਸੂਸ ਕਰਦਾ ਹੈ।
5: ਬਾਈ ਜੀ, ਮੈਂ ਉਹਨਾਂ ਚੋਂ ਇੱਕ ਹਾਂ ਜੀ, ਆਈ ਐਮ ਆਲਸੋ ਵਨ ਆਫ ਦੈਮ
1: ਜੀ,
5: ਕਿਉਂਕਿ ਮੈਂ ਜਿਹੜੀ ਜਿਹੜੀ ਤੁਸੀਂ ਗੱਲ ਕਹੀ ਆ ਉਹ ਜਮਾਂ ਮੇਰੇ ਤੇ ਢੁਕਦੀ ਆ ਜੀ
1: ਜੀ,
5: ਮੈਂ ਇਸ ਵੇਲੇ ਉਸੇ ਜ਼ਿੰਦਗੀ ਦੇ ਪੌਦੇ ਪੌਦੇ ਪੌਦੇ ਤੇ ਖੜਾ ਜੀ
1: ਜੀ ਜੀ,
5: ਕਿਉਂਕਿ ਠੀਕ ਆ ਵੀ ਜਿਹੜੇ ਬੰਦੇ ਦਾ ਹਮ ਸਫ਼ਰ ਹੁੰਦਾ ਜਿੰਨਾ ਚੱਕਰ, ਜਦੋਂ
1: ਬਿਲਕੁਲ ਹੈ ਜੀ,
5: ਹਮ ਸਫ਼ਰ ਉਹਦੇ ਕੋਲ ਚਲੇ ਜਾਂਦਾ ਵਾ, ਜਿਹੜੀਆਂ ਮੁਸ਼ਕਿਲਾਂ ਬਾਅਦ ਚ ਆਉਂਦੀਆਂ ਵਾ,
1: ਜੀ
5: ਉਹ ਮੈਨੂੰ ਲੱਗਦਾ ਸ਼ਾਇਦ ਮੈਂ ਜਾਣ ਸਾਰਾ
1: ਬਿਲਕੁਲ
5: ਬਾਹਰ, ਮੈਂ ਇਹੀ ਗੱਲ ਕਹੂੰਗਾ ਕਿ ਕਿਸੇ ਦਾ ਵੀ ਹਮ ਸਫ਼ਰ
1: ਜੀ,
5: ਆਪਦੇ ਕੋਲੋਂ
1: ਬਿਲਕੁਲ
5: ਜੁਦਾ ਨਾ ਹੋਵੇ, ਮੈਂ ਤਾਂ ਇਹੀ ਗੱਲ ਕਹੂੰਗਾ।
1: ਬਿਲਕੁਲ
5: ਤੇ ਜਿਹੜੀ ਗੱਲ ਹੁਣ, ਚਲੋ ਠੀਕ ਆ ਵੀ ਵਾਕਿਆ ਜ਼ਿੰਦਗੀ ਦੇ ਬਹੁਤ ਵਧੀਆ ਸੈਣੀ ਸਾਹਿਬ ਗੱਲਾਂ ਕਰਕੇ
1: ਜੀ
5: ਗਏ ਨੇ, ਤੇ ਮੈਂ ਹੁਣ ਉਹ ਗੱਲਾਂ ਦੇ ਨਾਲ ਵਿੱਚ ਥੋੜਾ ਥੋੜਾ ਨਾ, ਜਿਵੇਂ ਕਹਿੰਦੇ ਨਾ ਆਪਾਂ ਮਸਾਲਾ ਵੀ ਲਾ ਲਈਏ,
1: ਜ਼ਰੂਰ ਜ਼ਰੂਰ ਜ਼ਰੂਰ ਜੀ।
5: ਪਹਿਲਾਂ ਤਾਂ ਸੈਣੀ ਸਾਹਿਬ ਕਹਿੰਦੇ ਵੀ ਮੈਨੂੰ ਪਾਸੇ ਹੋ ਲੈਣ ਦਿਓ ਪਹਿਲਾਂ ਮਾੜਾ ਜਿਹਾ, ਇਹ ਗੱਲ ਕਰਨੀ ਆ,
1: ਅੱਛਾ ਜੀ, ਹਾਂ ਜੀ,
5: ਉਹ ਪਾਸੇ ਹੋਣ ਤੋਂ ਬਾਅਦ ਉਹਨਾਂ ਦਾ ਕਨੈਕਸ਼ਨ ਟੁੱਟ ਗਿਆ,
1: ਜੀ
5: ਮੈਨੂੰ ਲੱਗਦਾ ਮਗਰੋਂ ਕਨੈਕਸ਼ਨ ਟੁੱਟ ਗਿਆ, ਕਿ
1: ਜੀ
5: ਵੈਸੇ ਮੈਂ ਚਲੋ ਹੱਸ ਦਾ
1: ਟੁੱਟ
5: ਤੋੜਤਾ
1: ਗਿਆ ਜਾਂ ਤੋੜ ਦਿੱਤਾ
5: ਉਹ
1: ਗਿਆ
5: ਹੈਗਾ,
1: ਜੀ
5: ਗੱਲਾਂ ਮੇਰੇ ਸਾਹਮਣੇ ਕਰੋ ਜਿਹੜੀ ਕਰਨੀ ਆ, ਫਿਰ
1: ਜੀ
5: ਇੱਦਾਂ ਨਹੀਂ ਹੋਣਾ,
1: ਬਿਲਕੁਲ ਹੈ ਜੀ,
5: ਫਿਰ
1: ਬਿਲਕੁਲ
5: ਮੱਤ ਵਰਗ ਹੋ ਗਿਆ ਸੈਨੀ ਸਾਹਿਬ ਦਾ ਗੈਬ।
1: ਜੀ
5: ਤੇ ਦੂਜੀ ਗੱਲ ਜਿਹੜੀ ਆਪਣੇ ਔਜਵਾਲਾ ਸਾਹਿਬ, ਜਦੋਂ ਤੁਸੀਂ ਕਹਿ ਰਹੇ ਸੀਗੇ ਵੀ ਭਾਂਡੇ ਧੋਣ ਦੀ ਗੱਲ ਚੱਲਦੀ ਸੀਗੀ,
1: ਹਾਂਜੀ
5: ਭਾਜੀ ਇਹ 100% ਸੱਚ ਆ ਜੀ, ਮੇਰਾ ਉਦੋਂ ਜੀ ਕਰਦਾ ਸੀ ਮੈਂ ਹੁਣੇ ਹੈ ਨਾ ਸਾਬਣ ਵਾਲੇ ਹੱਥ ਧੋ ਕੇ
1: ਜੀ
5: ਜਾਂ ਤਾਂ ਹੁਣੇ ਹੀ ਕਾਲ ਕਰਾਂ, ਪਰ ਫਿਰ ਵੀ ਮੈਂ ਆਪਦੇ ਆਪ ਨੂੰ ਕੰਟਰੋਲ ਰੱਖਿਆ, ਮੈਂ ਕੋਈ ਨੀ ਕੁੱਕੀ ਸ਼ਾ
1: ਜੀ
5: ਭਾਂਡੇ ਨਾ ਸਾਰੇ ਤੂੰ ਹੁਣ ਧੋ ਹੀ ਲੈ ਤੇ
1: ਜੀ
5: ਬਾਅਦ ਚ ਗੱਲ ਕਰ ਲਾਂਗੇ, ਕੋਈ ਚੱਕਰ ਨੀ ਹੈਗਾ, ਮੈਂ ਸੱਚ ਦੇ ਵਿੱਚ ਜੀ
1: ਜੀ
5: ਭਾਂਡੇ ਉਦੋਂ ਉਸ ਵੇਲੇ ਧੋ ਰਿਹਾ ਸੀਗਾ,
1: ਕਿਆ
5: ਮੈਨੂੰ ਇਹ ਚ
1: ਬਾਤ
5: ਕੋਈ
1: ਹੈ।
5: ਸ਼ਰਮ ਨੀ ਕਹਿਣ ਦੀ
1: ਨਹੀਂ, ਇੱਥੇ ਅਸੀਂ ਵੀ
5: ਦੇਖੋ
1: ਕਰਦੇ ਹਾਂ ਜੀ ਸਾਰਾ ਕੁਝ, ਹੁਣ ਦੇਖੋ ਜਿਹਦੇ ਕੋਲ ਟਾਈਮ ਹੈਗਾ, ਜ਼ਰੂਰੀ ਨਹੀਂ ਕਿ ਵਾਈਫ ਦੇ ਕੋਲ ਹੀ ਹੈ, ਜੇ 4 ਭਾਂਡੇ ਪਏ ਆ ਉਹ ਮਤਲਬ ਕਿ ਕਰਕੇ ਮਾੜਾ ਜਿਹਾ ਬਰੱਸ਼ ਮਾਰ ਕੇ ਮਸ਼ੀਨ 'ਚ ਪਾ ਦੇਈਦੇ ਆ, ਜੇ ਥੋੜ੍ਹੇ ਜਿਹਾ ਤਾਂ ਹੱਥ ਨਾਲ ਧੋ ਲਈਦੇ ਆ ਜੀ, ਜਿਸ ਹਿਸਾਬ ਦੇ ਨਾਲ ਟਾਈਮ
5: ਭਾਜੀ
1: ਹੈਗਾ, ਬੱਚੇ ਹੈਗੇ ਆ ਉਹ
5: ਮੈਂ
1: ਬੱਚੇ
5: ਤੁਹਾਨੂੰ
1: ਕਰ
5: ਇਹ ਦੱਸ
1: ਲੈਂਦੇ ਆ ਜੀ,
5: ਰਿਹਾ
1: ਉਹਨਾਂ ਨੂੰ ਪਤਾ ਆ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਨੇ, ਖਾਣਾ ਵਗੈਰਾ ਉਹ ਨਹੀਂ ਬਣਾਉਂਦੇ, ਚਲੋ ਆਪ ਬਣਾ ਲਈਦਾ ਅਸੀਂ ਸਾਰੇ ਰਲ ਮਿਲ ਕੇ, ਤਾਂ ਬਾਕੀ ਜਿਹੜੀਆਂ ਉਹਨਾਂ ਦੀਆਂ
5: ਮੈਂ
1: ਘਰ ਦੀਆਂ ਜ਼ਿੰਮੇਵਾਰੀਆਂ ਸਾਰੀਆਂ ਉਹਨਾਂ ਨੂੰ ਪਤਾ ਹੈ ਜੀ, ਕਿਹਨੇ ਕੀ ਕਰਨਾ ਕਿਹਨੇ ਕੀ ਕਰਨਾ ਜੀ।
5: ਤੁਹਾਨੂੰ ਇਹੀ ਗੱਲ ਦੱਸ ਰਿਹਾ ਸੀਗਾ ਵੀ ਜਦੋਂ ਦੇ ਘਰ ਦੇ ਚਲੇ ਗਏ ਆ,
1: ਜੀ
5: ਵੀ ਮੈਂ ਕੋਸ਼ਿਸ਼ ਕਰਦਾ ਵੱਧ ਤੋਂ ਵੱਧ ਆਪਦੇ ਤੌਰ ਤੇ
1: ਬਿਲਕੁਲ ਹੈ ਜੀ,
5: ਵੀ ਜਿੰਨੀ ਵੀ ਓਨਲੀ ਡਿਊਟੀ ਸੀਗੀ
1: ਜੀ,
5: ਉਹ ਮੈਂ ਰਹਿੰਦੇ ਦਮ ਤੱਕ ਆਪਣੇ ਬੱਚਿਆਂ ਦੇ ਨਾਲ ਨਿਭਾ ਕੇ ਜਾਵਾਂਗਾ
1: ਜੀ, ਬਿਲਕੁਲ ਹੈ ਜੀ,
5: ਇਹ ਵੀ ਗੱਲ ਨਾਲ ਆ
1: ਬਿਲਕੁਲ ਹੈ ਜੀ,
5: ਮੈਨੂੰ ਕਦੀ ਮੇਰੇ ਬੱਚੇ ਨਹੀਂ ਕਹਿੰਦੇ ਵੀ ਪਾਪਾ ਤੁਸੀਂ ਆਹ ਕਰੋ ਜਾਂ ਕਿੱਦਾਂ,
1: ਜੀ
5: ਮੇਰੀ ਆਪਣੀ ਮਨ ਦੀ ਖੁਸ਼ੀ ਆ ਵੀ ਮੈਂ ਬੱਚਿਆਂ ਨੂੰ ਤੰਗ ਨਹੀਂ ਆਉਣ ਦੇਣਾ,
1: ਜੀ
5: ਕੋਈ ਗੱਲ ਨਹੀਂ ਹੈਗੀ,
1: ਜੀ
5: ਕਿਉਂਕਿ ਅਸੀਂ ਸਾਡੀ ਜ਼ਿੰਦਗੀ ਢਾਈ ਆ, ਇੱਕ ਜਮਾਂ ਹੀ ਜਿਹਨੂੰ ਆਪਾਂ ਕਹਿ ਦਈਏ ਇੱਕ ਲੇਡੀ, ਤੁਹਾਨੂੰ ਪਤਾ ਪਹਿਲਾਂ ਕਿੰਨੀਆਂ ਕੁ ਨੌਕਰੀ ਘਰਾਂ ਦੀਆਂ ਕਰਦੇ ਆ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
5: ਬਿਲਕੁਲ ਨਹੀਂ ਕਰਦੀਆਂ ਹੁੰਦੀਆਂ ਲਗਭਗ ਜੀ,
1: ਜੀ
5: ਤੇ ਹੁਣ ਮੌਸਮ ਗਿਆ ਜੀ

0: ਇਹ
1: ਹੈ,
0: ਵੀ ਗੱਲ ਆ।
1: ਬਿਲਕੁਲ ਹੈ ਜੀ।
0: ਤੇ ਮੈਂ ਕਦੀ ਨਹੀਂ ਸਮਝਿਆ ਜਾਂ ਕਿਵੇਂ ਆ, ਜਿਹਨੇ ਗੱਲ ਕੀਤੀ ਸੀ ਵੀ ਬੇਟੀਆਂ ਪੜ੍ਹ ਲਿਖ ਕੇ ਨੌਕਰੀ ਲੱਗ ਜਾਂਦੀਆਂ, ਵੀ ਥਾਂ ਦਾ ਇੱਕ ਜ਼ਰੂਰ ਹੁੰਦਾ ਵਾ, ਕੀ
1: ਜੀ
0: ਲੋੜ ਆ? ਅਸੀਂ ਅੱਜ ਤੱਕ ਨਹੀਂ ਪੁੱਛਿਆ ਕਦੀ ਵੀ।
1: ਜੀ
0: ਚੱਕਰ ਤੇ ਇਹ ਆ, ਜਦੋਂ ਆਪਾਂ ਬੱਚੇ ਨੂੰ ਪੂਰੇ ਹੱਕ ਦੇਵਾਂਗੇ,
1: ਜੀ
0: ਵੀ ਉਹਨੂੰ ਪੂਰੀ ਆਜ਼ਾਦੀ ਦੇਵਾਂਗੇ ਇਹਨਾਂ ਗੱਲਾਂ ਦੀ,
1: ਜੀ
0: ਤੇ ਤੁਹਾਡੇ ਘਰ ਦੇ ਆਪੇ ਸੁੱਖ ਸ਼ਾਂਤ ਰਹੂਗੀ।
1: ਨਾਲੇ ਇਹ ਵੀ
0: ਮੈਂ
1: ਹੈ
0: ਤਾਂ
1: ਨਾ ਜੀ,
0: ਤਜਰਬਾ
1: ਜੀਰਾ
0: ਮੇਰਾ
1: ਸਾਹਿਬ,
0: ਜ਼ਿੰਦਗੀ
1: ਬੱਚਿਆਂ
0: ਦਾ।
1: ਦੇ ਉੱਤੇ ਜਿਹੜਾ ਹਰ ਵੇਲੇ ਸ਼ੱਕ ਕਰੀ ਜਾਣਾ, ਉਹ ਵੀ ਕਿਤੇ ਨਾ ਕਿਤੇ ਵਿਗਾੜ ਦਾ ਕਾਰਨ ਬਣਦਾ ਨਾ। ਉਹਨਾਂ ਨੂੰ ਲੱਗਦਾ ਕਿ ਸਾਡੇ ਉੱਤੇ, ਪਰਿਵਾਰ ਨੂੰ ਸਾਡੇ ਤੇ ਵਿਸ਼ਵਾਸ ਹੀ ਨਹੀਂ ਗਾ ਜੀ।
0: ਉਹ ਭਾਜੀ ਕੱਲ ਵੀ ਆਪਣੇ ਗਰੁੱਪ ਦੇ ਵਿੱਚ ਇੱਕ ਕੇਸ ਇਦਾਂ ਦਾ ਆਇਆ ਸੀਗਾ,
1: ਜੀ
0: ਸਵਰਨ ਸਿੰਘ ਤੇ ਆਪਣੇ ਦਰਪਨ ਸਿੰਘ ਜੀ ਆਪਸ 'ਚ ਗੱਲ ਕਰ ਰਹੇ ਸੀਗੇ,
1: ਜੀ
0: ਵੀ ਵਿਆਹ ਹੋਇਆ ਸੀਗਾ ਲੜਕੀ ਦੀਆਂ, ਦੋ ਸੀਗੇ ਨਨਾਣਾ, ਨਨਾਣਾ ਨੂੰ ਘਰੇ ਨਹੀਂ ਵੜਨ ਦਿੰਦੇ ਸੀਗੇ,
1: ਜੀ
0: ਤੇ ਉਹ ਕਹਿੰਦੀ ਸੀ ਵੀ ਮੈਂ ਇੱਥੇ ਰਹਿਣਾ ਹੀ ਨਹੀਂ।
1: ਜੀ
0: ਉਹ 50 ਲੱਖ ਦਿੰਦੇ ਸੀਗੇ ਤੇ 25 ਲੱਖ ਕੁੜੀ ਮੁੰਡੇ ਵਾਲੇ ਦਿੰਦੇ ਸੀਗੇ,
1: ਜੀ
0: ਉਹ 50 ਮੰਗਦੇ ਸੀਗੇ। ਵੀ ਏਦਾਂ ਦੀਆਂ ਜਦੋਂ ਗੱਲਾਂ ਆ ਜਾਂਦੀਆਂ ਨਾ,
1: ਬਿਲਕੁਲ ਹੈ ਜੀ,
0: ਉਦੋਂ ਜ਼ਿੰਦਗੀ ਬੜੀ ਹੋਰ ਦੂਜੇ ਢਰੇ ਤੇ ਪਹੁੰਚ ਜਾਂਦੀਆਂ ਜੀ,
1: ਪਹੁੰਚ
0: ਸਹੀ
1: ਜਾਂਦੀ ਹੈ,
0: ਮਾਇਨੇ
1: ਬਿਲਕੁਲ ਹੈ ਜੀ, ਬਿਲਕੁਲ। ਫਿਰ ਉਹ ਕੁੜੀ ਦਾ ਵੀ
0: ਚ।
1: ਜਿਹੜਾ, ਚਲੋ ਬੰਦਾ ਤਾਂ ਕਿਤੇ ਨਾ ਕਿਤੇ ਖੜ ਉੱਠਦਾ ਹੈ, ਪਰ ਔਰਤ ਦੀ ਜਗ੍ਹਾ ਦੇ ਉੱਤੇ ਜਾ ਕੇ ਸੋਚਿਆ ਜਾਵੇ ਨਾ, ਪਤਾ ਨਹੀਂ ਚਲੋ ਕੇਸ ਕੀ ਆ, ਪਰ ਜੇ ਇਦਾਂ ਦੇ ਕੇਸ ਹੁੰਦੇ ਨੇ, ਚਾਹੇ ਉਹ ਡਿਵੋਰਸ ਆ ਜਾਂ ਕਿੱਦਾਂ ਹੈ, ਤਾਂ ਉਹਦੇ ਵਿੱਚ ਔਰਤ ਦਾ ਦੁਬਾਰਾ ਵਿਸ਼ਵਾਸ ਕਰਨਾ, ਉਸ ਰਿਸ਼ਤੇ ਨੂੰ ਦੁਬਾਰਾ ਤਿਆਰ ਕਰਨਾ, ਬਣਾਉਣਾ, ਉਹਦੇ ਵਿੱਚ ਬਹੁਤ ਸਮਾਂ ਉਹਦਾ ਲੰਘ ਜਾਂਦਾ ਜੀ। ਉਹ ਮਤਲਬ ਕਿ ਬਹੁਤ ਪੈਰ ਧਰ ਧਰ ਕੇ ਫਿਰ ਰੱਖਦੀ ਹੈ ਜੀ, ਜਦੋਂ ਉਹਦਾ ਵਿਸ਼ਵਾਸ ਟੁੱਟਦਾ ਹੈ।
0: ਟੁੱਟਦਾ ਹੀ ਟੁੱਟਦਾ, ਕੋਈ ਇਹ ਚ ਸ਼ੱਕ ਨਹੀਂ ਗਾ
1: ਜੀ।
0: ਜੀ। ਬਾਕੀ ਮੈਂ ਗੱਲ ਹੋਰ ਵੀ ਕਹਾਂਗਾ, ਇਸ ਤੁਹਾਡੇ ਮਸਲੇ ਦੇ ਵਿੱਚ
1: ਜੀ
0: ਬਈ ਆਪਣਾ ਜਿਹੜੇ ਰਿਸ਼ਤਾ ਆਪਾਂ ਨਿਭਾਉਂਦੇ ਹਾਂ ਨਾ,
1: ਜੀ
0: ਇਹਦੇ ਵਿੱਚ ਜਿਹੜੀਆਂ ਆਮ ਕੰਪਲੇਂਟਸ ਹੈਗੀਆਂ ਨੇ
1: ਜੀ
0: ਉਹਨਾਂ ਨੂੰ ਮੈਂ 100 ਨੰਬਰ ਦਊਂਗਾ, ਪਰ
1: ਜੀ
0: ਜਿਹੜੇ ਬੰਦੇ ਫੇਰ ਵੀ ਵਿੱਚ ਆਪਾਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਬਈ ਕੁਛ ਨਾ ਕੁਛ ਜ਼ਿੰਦਗੀ 'ਚ ਗਲਤੀਆਂ ਕਰ ਜਾਂਦੇ ਆ,
1: ਬਿਲਕੁਲ ਹੈ ਜੀ,
0: ਕਿਉਂਕਿ ਮੇਰਾ ਜਿੱਥੋਂ ਤੱਕ ਜ਼ਿੰਦਗੀ ਦਾ ਤਜਰਬਾ ਵਾ,
1: ਜੀ ਬਿਲਕੁਲ ਹੈ
0: ਸਾਰੇ ਨਹੀਂ ਮੈਂ ਕਹਿੰਦਾ,
1: ਜੀ
0: ਇਹ ਨਹੀਂ ਗੱਲ ਹੈਗੀ,
1: ਬਿਲਕੁਲ
0: ਕੁਛ
1: ਹੈ ਜੀ,
0: ਬੰਦੇ ਬਹੁਤ ਜ਼ਿਆਦਾ ਹੈਗੇ ਆ,
1: ਹੈਗੇ ਬਿਲਕੁਲ
0: ਉਹ
1: ਹੈ, ਬਿਲਕੁਲ
0: ਗਲਤੀਆਂ
1: ਹੈ
0: ਕਰ ਵੀ ਜਾਂਦੇ ਆ,
1: ਜੀ
0: ਤੇ ਪਰ ਫੇਰ ਵੀ ਕਹਿਣ ਦਾ ਵੱਲੋਂ ਸਾਨੂੰ ਅਸੀਂ ਆਪਦੇ ਪਰਿਵਾਰਾਂ ਦੇ ਵਿੱਚ ਇੰਨਾ ਕੁ ਸੰਯਮ ਵਰਤਦੇ ਆ
1: ਜੀ,
0: ਕਿ ਅਸੀਂ ਵੀ ਗੱਡੀ ਆਪਦੀ ਕਦੀ ਵੀ ਉਹ ਲੈ ਨਹੀਂ ਦਿੰਦੇ। ਹੁਣ
1: ਬਿਲਕੁਲ
0: ਜਿਵੇਂ ਮੁਕੰਦਰ ਜੀ ਕਹਿੰਦੇ ਸੀਗੇ ਬਈ ਜੇ ਤਾਂ ਆਪਾਂ ਹਾਂ ਚ ਹਾਂ ਮਿਲਾਈ ਜਾਵਾਂਗੇ ਤੇ ਠੀਕ ਆ, ਉਹ
1: ਜੀ
0: ਭਰਾਵਾ ਨਾ ਮਿਲਾਉਂਗਾ ਤੇ ਫਿਰ ਇੱਛਾ ਨਹੀਂ ਬਣਨੀ, ਆਪੇ ਧਰਨੀ
1: ਜੀ,
0: ਪਊਗੀ, ਸਿੱਧੀ ਗੱਲ ਨਹੀਂ ਆ।
1: ਬਿਲਕੁਲ ਹੈ ਜੀ, ਜੀ
0: ਇਸ
1: ਬਿਲਕੁਲ ਹੈ
0: ਕਰਕੇ ਇਹਦਾ ਜੇ ਗੱਡੀ ਚਲਾਉਣੀ ਹੈ ਨਾ ਭਾਜੀ, ਮੈਂ ਨਿੱਕੀ ਤੁਹਾਨੂੰ ਇੱਕ ਗੱਲ ਦੱਸ ਕੇ ਖਤਮ ਕਰੂੰਗਾ।
1: ਜੀ
0: ਵੈਸੇ ਨਾ ਸਾਡਾ ਵੀ ਜਿਹੜਾ ਰਿਸ਼ਤਾ ਸੀ ਨਾ ਪਵਿੱਤਰ ਰਿਸ਼ਤਾ,
1: ਜੀ
0: ਮੈਂ ਵੀ ਜਦੋਂ ਦਾਦੀ ਮੇਰੀ ਹੋਈ ਆ,
1: ਹਾਂ ਜੀ
0: ਸ਼ਾਇਦ ਮੈਂ ਕਿਤੇ ਕਿਤੇ ਗੱਲ ਕੀਤੀ ਹੋਵੇ,
1: ਜੀ
0: ਮੇਰੇ ਨਾਲ ਮੈਂ 3 ਭਰਾਵਾਂ ਚ ਛੋਟਾ ਸੀਗਾ,
1: ਜੀ
0: ਤੇ ਮੇਰੇ ਮਾਤਾ ਜੀ ਕਹਿੰਦੇ ਐਤਕੀ ਨਾ ਵੀ ਤੂੰ ਨਾ ਬੋਲਣਾ ਨੀ ਜਮਾ ਹੀ, ਐਤਕੀ ਮੈਂ ਆਪਦੀ ਮਰਜ਼ੀ ਕਰਨੀ ਆ।
1: ਅੱਛਾ
0: ਉਹ
1: ਜੀ,
0: ਕਹਿੰਦੇ ਮੈਂ ਗੋਰੇ ਰੰਗ ਲਿਆ ਕੇ ਦੇਖ ਲੇ ਦੋ,
1: ਜੀ
0: ਚਲੋ ਉਹ ਗੱਲ ਵੀ ਰੱਬ ਲੋਕ ਕੁਦਰਤੀ ਓਦਾਂ ਦੀ ਹੋਈ ਜੀ।
1: ਜੀ
0: ਅਸੀਂ ਚਲੇ ਗਏ ਦੇਖਣ,
1: ਜੀ
0: ਤੇ ਘਰਦਿਆਂ ਨੇ ਤੁਹਾਨੂੰ ਪਤਾ ਪਹਿਲੇ ਦਾ ਜਿਹੜੇ ਰਿਸ਼ਤੇ ਤੁਹਾਨੂੰ ਪਤਾ ਉਹ ਵੀ ਰਿਸ਼ਤੇ ਸੀਗੇ
1: ਜੀ,
0: ਜਿਹੜਾ ਕਿ ਇੱਕ ਰਾਜਾ ਦੇਖ ਕੇ ਹੁੰਦਾ ਹੁੰਦਾ ਸੀਗਾ, ਹੁਣੇ ਆ ਕੇ ਜੋ ਵੀ ਕਰਿਆ ਕੇ ਕਹਿਦਾ ਇੱਕ ਕਬੂਲ ਆ ਤੇ ਕਬੂਲ ਆ ਜੀ।
1: ਜੀ
0: ਹੁਣ ਤਾਂ ਸਿਸਟਮ ਬਹੁਤ ਬਦਲ ਗਿਆ ਜੀ ਦੁਨੀਆਦਾਰੀ ਦਾ।
1: ਬਿਲਕੁਲ ਹੈ ਜੀ,
0: ਜਦੋਂ ਅਸੀਂ ਗਏ ਜੀ ਭਾਜੀ, ਤੇ ਜਦੋਂ ਅਸੀਂ ਵਾਪਸ ਆਏ ਨਾ,
1: ਜੀ
0: ਤੇ ਮੈਂ ਤੇ ਉਹ ਕਹਿੰਦੇ ਵੀ ਨਾ ਜੀ ਨਾ ਇੱਥੇ ਆਪਣਾ ਨਹੀਂ ਸੂਤ ਬਹਿਣਾ, ਮੁੰਡਾ ਤਾਂ ਬਹੁਤ ਸੋਹਣਾ ਵਾ
1: ਜੀ,
0: ਤੇ ਆਪਣੀ ਕੁੜੀ ਦਾ ਰੰਗ ਵੀ ਜਾਂ ਗਿੱਧਾ ਵਾ।
1: ਜੀ
0: ਉਹ ਜਦੋਂ 3-4 ਦਿਨਾਂ ਬਾਅਦ ਜਦੋਂ ਮੈਸੇਜ ਆਇਆ ਉਹਨਾਂ ਨੂੰ ਬਈ, ਉਹ ਕਹਿੰਦੇ ਚਲੋ ਠੀਕ ਸਾਨੂੰ ਅਸੀਂ
1: ਜੀ
0: ਸਾਨੂੰ ਮੁੰਡਾ ਸਾਨੂੰ ਕੁੜੀ ਪਸੰਦ ਆ,
1: ਜੀ
0: ਉਹਦਾ ਹੱਕੇ ਪੱਕੇ ਰਹਿ ਗਏ ਜੀ,
1: ਜੀ
0: ਚਲੋ ਵਧੀਆ ਰਿਹਾ। ਘਰਦਿਆਂ ਨੇ ਸੀਗਾ ਮਾਤਾ ਜੀ ਦੀ ਸਾਡੀ ਖੁਆਇਸ਼,
1: ਜੀ
0: ਅਸੀਂ ਫੁੱਲ ਚੜਾ ਗਏ
1: ਜੀ,
0: ਤੇ ਸਾਡੀ ਜ਼ਿੰਦਗੀ ਵੀ ਇੰਨੀ ਕੁ ਵਧੀਆ ਰਹੀ ਹੈ, ਮੈਂ ਬਿਆਨ ਨਹੀਂ ਕਰ ਸਕਦਾ
1: ਨਹੀਂ, ਉਹ
0: ਕਹੋ
1: ਬਹੁਤ
0: ਜੀ।
1: ਵਧੀਆ। ਕੁਝ ਡਿਸੀਜਨ ਬਜ਼ੁਰਗਾਂ ਦੇ ਚੰਗੇ ਵੀ ਨੇ, ਦੇਖੋ ਹੁਣ ਅੱਜ ਦੇ ਸਮੇਂ ਦੇ ਵਿੱਚ ਕਈ ਹੈਗੇ ਨੇ ਇੱਕ ਪਰਿਵਾਰ, ਉਹ ਕੱਦ ਕਾਠ ਦੇਖਦੇ ਆ, ਰੰਗ ਦੇਖਦੇ ਆ, ਪਰ ਅਕਲ ਤਾਂ ਦੇਖਦੇ ਨਹੀਂ ਭਾਈ, ਉਹ ਸਾਡੇ ਨਾਲ ਮਿਲਦੀ ਵੀ ਆ ਉਹਦੀ ਕਿ ਨਹੀਂ ਮਿਲਦੀ, ਹੈ ਨਾ, ਉਹ ਵੀ ਬਹੁਤ ਵੱਡਾ ਪੁਆਇੰਟ ਉਹਦੇ ਵਿੱਚ ਹੈਗਾ। ਬਿਲਕੁਲ ਹੈ ਜੀ
0: ਭਾਜੀ, ਭਾਜੀ ਜਦੋਂ ਤਾਰਾਂ ਪੁੱਠੀਆਂ ਜੁੜ ਜਾਂਦੀਆਂ ਨਾ, ਮੈਂ ਫੇਰ ਪਤਾ ਪਟਾਕੇ ਕਿਵੇਂ ਪੈਂਦੇ ਆ,
1: ਸ਼ਾਰਟ ਸਰਕਟ ਹੋ ਜਾਂਦਾ ਜੀ
0: ਭਲੇ
1: ਫਿਰ ਜੀ,
0: ਸਰਕਟ ਹੋ ਜਾਂਦਾ ਵਾ
1: ਜੀ
0: ਹੁਣ ਜਿਹੜੇ ਇੱਥੇ ਤੁਸੀਂ ਲਿਖਿਆ ਵਾ ਵੀ ਅੱਜ ਕੱਲ੍ਹ ਵਿਆਹ ਨੀ ਅਜੀ ਪਤਾ ਨਹੀਂ ਵਿਆਹ ਨਹੀਂ ਅੱਜ ਕੱਲ੍ਹ ਮੁੰਡਿਆਂ ਦੇ ਹੋ ਰਹੇ,
1: ਜੀ
0: ਇੰਨੇ ਕੁ ਮੁੰਡੇ ਮੈਂ ਕਹਿੰਦਾ ਪਏ ਆ ਨਾ ਜੀ, ਮੈਂ
1: ਜੀ
0: ਤੁਹਾਨੂੰ ਦੱਸ ਨਹੀਂ ਸਕਦਾ
1: ਬਿਲਕੁਲ ਹੈ ਜੀ।
0: ਹੁਣ ਪਤਾ ਨਹੀਂ ਉਹਨਾਂ ਵਿੱਚ ਕੀ ਚੱਕਰ ਆ ਵੀ ਅੱਜ ਕੱਲ੍ਹ

0: ਬੱਚੇ ਨਹੀਂ ਉਹਨਾਂ ਨੂੰ ਪਸੰਦ ਉਦਾਂ ਦੇ
1: ਨਹੀਂ ਉਹਦੇ
0: ਆਉਂਦੇ,
1: ਵਿੱਚ ਇੱਕ ਕਾਰਨ
0: ਪਹਿਲੀ
1: ਜੀਰਾ
0: ਗੱਲ
1: ਸਾਹਿਬ
0: ਅਗਲਾ।
1: ਮੋੜ ਦੇਖਦਾ ਮੈਂ, ਦੇਖੋ ਅੱਜ ਤੱਕ ਕੱਲ ਪਹਿਲਾਂ ਕੁੜੀਆਂ ਨੂੰ ਉਹਨਾਂ ਕਹਿੰਦੇ ਹੁੰਦੇ ਸੀ ਜਾਂ ਮੁੰਡੇ ਨੂੰ ਵੀ ਕਹਿ ਦਿੰਦੇ ਹੁੰਦੇ ਸੀ, ਇਹ ਵੀ ਸਮਾਂ ਦੇਖਿਆ ਕਿ ਤੂੰ ਕਿਹੜਾ ਪੜ੍ਹ ਕੇ ਡੀਸੀ ਲੱਗਣਾ ਹੈ ਨਾ ਜੀ। ਤੇ ਅੱਜ ਕੁੜੀਆਂ ਮੈਨੂੰ ਲੱਗਦਾ ਮੁੰਡਿਆਂ ਦੇ ਨਾਲੋਂ ਵੱਧ ਜਿਹੜੀਆਂ ਨੇ ਪੜ੍ਹ ਲਿਖ ਗਈਆਂ ਨੇ, ਜਾਂ ਉਹਨਾਂ ਦੇ ਮਿਆਰ ਦੇ ਜਿਹੜੇ ਉਹ ਰਿਸ਼ਤੇ ਉਹ ਚਾਹੁੰਦੀਆਂ ਨੇ ਜਾਂ ਪਰਿਵਾਰ ਚਾਹੁੰਦੇ ਨੇ, ਉਹ ਲੱਭ ਨਹੀਂ ਰਹੇ, ਕਾਰਨ ਤਾਂ ਇਹ ਵੀ ਹੋ ਸਕਦਾ।
0: ਨਹੀਂ ਕਾਰਨ ਏਦਾਂ ਦਾ ਵੀ ਹੈਗਾ, ਬਾਕੀ ਅੱਜ ਕੱਲ੍ਹ ਜਿਹੜਾ ਸੋਸ਼ਲ ਮੀਡੀਆ ਦਾ ਜ਼ਮਾਨਾ ਨਾ ਜੀ,
1: ਜੀ
0: ਤੇ ਬੱਚੇ ਤੁਹਾਨੂੰ ਪਤਾ ਉਹਦੇ ਵਿੱਚ 1 ਮਿੰਟ ਲਾਉਂਦੇ ਆ ਚੈੱਕ ਕਰਨ ਲਈ ਇੱਕ ਦੂਜੇ ਨੂੰ।
1: ਹਾਂ ਬਿਲਕੁਲ
0: ਉਹਦਾ ਇਹ ਵੀ ਕਾਰਨ ਆ ਜੀ,
1: ਬਿਲਕੁਲ ਹੈ ਜੀ,
0: ਗੱਲ ਇਹ
1: ਪਿਛੋਕੜ ਫਰੋਲ ਲੈਂਦੇ ਨੇ ਬਿਲਕੁਲ।
0: ਮੇਰੇ ਇੱਥੇ ਪਿਛੋਕੜ ਫਰੋਲ, ਮੇਰੇ ਇੱਥੇ ਇੱਕ ਸੱਜਾ, ਉਹਨਾਂ ਦਾ ਬੇਟਾ ਆਸਟ੍ਰੇਲੀਆ ਦੇ ਵਿੱਚ ਆ
1: ਜੀ,
0: ਤੇ ਉਹਨਾਂ ਨੇ ਇੱਥੇ 2-4 ਏਦਾਂ 5 ਰਿਸ਼ਤੇ ਵੇਖੇ
1: ਜੀ,
0: ਤੇ ਉਹ ਕਹਿੰਦਾ ਯਾਰ ਮੈਂ ਬੜਾ ਦੁਖੀ ਆ ਯਾਰ, ਉਹਨਾਂ ਨਾਲ ਕਾਕਾ ਤੇ ਮੇਰਾ ਨਾਲ ਕੁੱਕੀ ਛੋਟਾ ਨਿਕਲਿਆ
1: ਜੀ।
0: ਕਹਿੰਦਾ ਯਾਰ ਛੋਟਾ ਦਾ ਉਹਦੇ ਮੁੰਡਾ ਛੋਟਾ, ਵੱਡਾ ਮੁੰਡਾ ਵਿਆਹਿਆ ਤੇ ਕਹਿੰਦਾ ਛੋਟਾ ਦਾ ਪਾਪੜੀ ਲੱਗਦਾ ਯਾਰ 3-4, ਉਹਨੂੰ ਕੁੜੀਆਂ ਦੇ ਰਿਸ਼ਤੇ ਭੇਜੇ ਵੀ ਦੱਸੇ ਵੀ, ਉਹ ਕਹਿੰਦਾ ਜਾ ਕੇ ਆਪਦਾ ਫੇਸਬੁੱਕ ਵੇਖ ਲੈਂਦਾ ਵਾ, ਉਹ ਅੱਗੋ 4 ਗੱਲਾਂ ਕਰ ਦਿੰਦਾ, ਲੈ ਇਹ ਬਲਾਨਾ ਇਹ ਟਿਮਗੜਾ
1: ਜੀ।
0: ਕੀ ਕਾਰਨ ਹੈਗਾ ਜੀ, ਚੱਕਰ ਇਹ ਆ।
1: ਬਿਲਕੁਲ ਹੈ ਜੀ,
0: ਦੱਸੋ ਪਹਿਲਾਂ ਕਿਹੜੇ ਸੋਸ਼ਲ ਮੀਡੀਆ ਸੀਗਾ
1: ਜੀ, ਬਿਲਕੁਲ
0: ਪਹਿਲਾਂ ਤਾਂ ਜੋ ਵੀ ਅਗਲਿਆਂ ਦੇਖ ਲਿਆ
1: ਜੀ,
0: ਵੱਡਿਆਂ ਨੇ ਕਹਿਤਾ ਕਬੂਲ ਆ ਕਬੂਲ ਆ, ਗੱਲ ਸੱਚੀ ਆ
1: ਬਿਲਕੁਲ
0: ਜੀ।
1: ਜਾਂ ਭਾਨੀ ਮਾਰ ਹੁੰਦੇ ਸੀ
0: ਬਾਕੀ
1: ਪਹਿਲਾਂ, ਭਾਨੀ ਮਾਰਤੀ ਪਤੰਦਰਾਂ ਨੇ ਕੋਠੇ ਤੇ ਚੜ੍ਹ ਕੇ,
0: ਭਾਨੀ ਭਾਨੀ ਨੀ ਮਾਰਦੇ ਹੁੰਦੇ ਆ। ਇੱਕ ਨਾ ਬੰਦੇ ਦਾ ਨਾ ਇੱਕ ਬੰਦਾ ਸਵਰਗਵਾਸ ਹੋ ਗਿਆ
1: ਜੀ।
0: ਮੈਂ ਭਾਜੀ ਕੱਲ ਗਿਆ ਸੀ ਨਕੋਦਰ ਨਾ, ਉੱਥੇ ਮੈਂ ਬੱਸ 'ਚ ਬੈਠਾ ਸੀਗਾ
1: ਜੀ,
0: ਉਹ ਬੱਸ ਦੇ ਵਿੱਚ ਨਾ ਅਗਲੇ ਬੰਦੇ ਬੈਠਿਆ ਦੇਖਿਆ ਨਾ, ਖੇਰ ਲਿਖਿਆ ਸੀਗਾ
1: ਜੀ,
0: ਕਹਿੰਦਾ ਜੱਟ ਦੀਆਂ 2 ਰਾਣੀਆਂ
1: ਜੀ,
0: ਇੱਕ ਤੇਲ ਪੀ ਨੀ ਤੇ ਦੂਜੀ ਲਹੂ ਵੀ ਨੀ,
1: ਲਹੂ ਵੀ ਨੀ ਜੀ ਜੀ, ਬਿਲਕੁਲ ਹੈ ਜੀ। ਤੂੰ ਕਿਹੜੀ ਵੱਲ ਜਾਣਾ ਦੱਸ ਹੈ।
0: ਤੇ ਉਹ ਮੈਂ ਗੱਲ ਸੁਣਾਉਣ ਲੱਗਾ ਸੀਗਾ, ਇੱਕ ਬੰਦਾ ਸਵਰਗਵਾਸ ਹੋ ਗਿਆ
1: ਜੀ,
0: ਉਹ ਉੱਪਰ ਚਲਾ ਗਿਆ ਧਰਮ ਰਾਜ ਕੋਲੇ।
1: ਅੱਛਾ ਜੀ,
0: ਧਰਮ ਰਾਜ ਕੋਲ ਪਹੁੰਚ ਗਿਆ ਜਦੋਂ, ਤੇ ਉੱਤੇ ਜਾ ਕੇ ਧਰਮ ਰਾਜ ਕਹਿੰਦਾ ਆ ਜਾਓ ਜੀ, ਲੰਘਿਓ ਜੀ
1: ਜੀ।
0: ਉਹ ਕਹਿੰਦਾ ਜੀ ਹਾਂਜੀ, ਦੱਸੋ ਤੁਸੀਂ ਕਿਹੜੇ ਪਾਸੇ ਜਾਣਾ ਵਾ
1: ਜੀ।
0: ਕਹਿੰਦਾ ਮੈਨੂੰ ਤਾਂ ਸਵਰਗ ਜੀ ਭੇਜ ਦੇ ਜਾਂ ਕਿਹੜੀ ਵਾਲਾ
1: ਜੀ।
0: ਕਹਿੰਦਾ ਕੋਈ ਗੱਲ ਨੀ ਹੈਗੀ
1: ਜੀ,
0: ਕਹਿੰਦਾ ਕੋਈ ਗੱਲ ਨੀ, ਆਪਾਂ ਤੈਨੂੰ ਸਵਰਗ ਚ ਭੇਜ ਦਿੰਦੇ ਆ
1: ਜੀ।
0: ਉਹਨੇ ਜਦੋਂ ਉਹਨੂੰ ਸਵਰਗ ਚ ਭੇਜਿਆ ਨਾ ਵੀ ਲੈ ਤੂੰ ਆ ਅੰਦਰ ਚੱਲ ਜਾ, ਉਹਨੂੰ ਮਾਰਦਾ ਅੰਦਰ ਸਵਰਗ ਵਾਲੇ ਚ।
1: ਹਾਂਜੀ,
0: ਤੂੰ ਜਦੋਂ ਅੰਦਰ ਗਿਆ ਉਹ ਅੱਗੋਂ ਜਾ ਕੇ ਉਹਦੀ ਘਰਵਾਲੀ ਉੱਥੇ ਖੜੀ, ਉਹਨਾਂ ਪੈਰਾਂ ਨਾਲ ਹੀ ਪਿੱਛੇ ਮੁੜਿਆ ਹੈ ਬਾਈ ਜੀ,
1: ਮੈਂ ਨੀ ਜਾਣਾ।
0: ਉਹ ਪੈਰਾਂ ਨਾਲ ਹੀ ਪਿੱਛੇ ਮੁੜਿਆ ਤੇ ਧਰਮ ਰਾਜ ਕਹਿੰਦਾ ਤੈਨੂੰ ਕੀ ਗੱਲ ਹੋ ਗਈ
1: ਜੀ।
0: ਉਹ ਭਰਾ ਉਹ ਕਹਿੰਦਾ ਜਿਹੜੀ ਸਾਰੀ ਉਮਰ ਮੈਂ ਉਧਰ ਕੱਟੀ, ਕਹਿੰਦਾ ਇੱਥੇ ਆ ਕੇ ਫਿਰ ਉਹੀ ਕਹਾਣੀ ਵਾੜੀ, ਕਹਿੰਦਾ ਮੈਨੂੰ ਤਾਂ ਜੀ ਨਰਕ ਭੇਜ ਦਿਓ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਮੈਨੂੰ ਤਾਂ ਜੀ ਦਿਓ। ਕਹਿੰਦਾ
1: ਜੀ ਜੀ,
0: ਕਹਿੰਦਾ ਦੇਖ ਲਾ ਤੂੰ ਆਪਦਾ ਸੋਚ ਲਾ ਨਰਕ ਜੇ ਜਾਣਾ ਤੇ
1: ਜੀ।
0: ਕਹਿੰਦਾ ਜੀ ਮੈਂ ਤਾਂ ਨਰਕ ਕੱਟ ਕੇ ਆਇਆ ਜੀ ਸਾਰੀ ਉਮਰ, ਮੈਨੂੰ ਤੂੰ ਤੁਸੀਂ ਨਾ ਨਰਕ ਜੀ ਭੇਜ ਦਿਓ ਜੀ, ਸਿੱਧੀ ਗੱਲ ਹੀ ਆ।
1: ਬਿਲਕੁਲ,
0: ਕਹਿੰਦਾ ਚਲੋ ਕੋਈ ਗੱਲ ਨੀ ਹੈਗੀ, ਆਪਾਂ ਜੇ ਤੂੰ ਕਹਿੰਦਾ ਤੇ ਤੈਨੂੰ ਨਰਕ ਚ ਭੇਜ ਦਿੰਦੇ ਆ
1: ਜੀ।
0: ਤੇ ਉਹ ਕਹਿੰਦਾ ਚੰਗਾ ਫਿਰ ਤੂੰ ਆ ਬੂਹੇ ਚੱਲ ਜਾ, ਤੂੰ ਇੱਧਰ ਹੋ ਜਾ
1: ਜੀ।
0: ਉਹ ਜੇ ਉੱਧਰ ਗਿਆ ਅੱਗੇ ਜਾ ਕੇ ਵੇਖਦਾ ਉੱਥੇ ਉਹਦੀ ਸੱਸ।
1: ਅੱਛਾ ਜੀ, ਪੂਰਾ ਪਰਿਵਾਰ, ਪੂਰਾ ਪਰਿਵਾਰ ਹੀ ਵੰਡਿਆ ਹੋਇਆ ਜੀ ਉੱਥੇ ਜੀ।
0: ਕਹਿੰਦਾ ਯਾਰ ਦਾ ਕੰਮ ਪੂਰਾ ਹੀ ਫਸ ਗਿਆ।
1: ਬਿਲਕੁਲ ਹੈ ਜੀ,
0: ਉਹ ਦੁਬਾਰਾ ਫੇਰ ਪਿੱਛੇ ਮੁੜਿਆ
1: ਜੀ।
0: ਧਰਮ ਰਾਜ ਕਹਿੰਦਾ ਇੱਥੇ ਤਾਂ 2 ਹੀ ਹੈਗੇ ਆ
1: ਜੀ,
0: ਵਹੀ ਖਾਤੇ
1: ਜੀ,
0: ਦੱਸ ਤੂੰ ਕਿਹੜੇ ਖਾਤੇ ਪੈਣਾ ਵਾ
1: ਜੀ।
0: ਉਹ ਕਹਿੰਦਾ ਭਾਜੀ ਜੀ ਮੈਂ ਤਾਂ ਸਵਰਗ ਚ ਗਿਆ ਉੱਥੇ ਫਸ ਗਿਆ, ਨਰਕ ਚ ਗਿਆ ਤੇ ਇੱਧਰ ਫੇਰ ਨਰਕ ਫਸ ਗਿਆ
1: ਜੀ।
0: ਤੇ ਤੁਸੀਂ ਏਦਾਂ ਕਰੋ ਨਾ ਕੋਈ ਟੀਚਾ ਸਲੂਸ਼ਨ ਲੱਭੋ ਮੇਰੇ ਲਈ
1: ਜੀ।
0: ਤੇ ਮੇਰਾ ਤਾਂ ਕਹਿੰਦਾ ਬਹੁਤ ਮੁਸ਼ਕਿਲ ਦੋਵੇਂ ਬੰਦੇ ਹੀ, ਇਸ ਕਰਕੇ ਇਹ ਜ਼ਿੰਦਗੀ ਹੈਗੀ ਨਾ ਜਿਹੜੀ,
1: ਬਿਲਕੁਲ
0: ਇਹ ਬੰਦੇ ਨਾ ਕਈਆਂ ਨਾਲ ਏਦਾਂ ਦੀ ਤਾਰਾ ਅੜ ਜਾਂਦੀ ਹੈ ਕਨੈਕਸ਼ਨ ਉੱਥੇ। ਤੇ ਹੁਣ ਜਾਂਦੇ ਜਾਂਦੇ ਇੱਕ ਮੈਂ ਇਹ ਗੱਲ ਕਰੂੰਗਾ, ਆਪਣੇ ਸ਼ਮੀ ਜੀ ਨੇ ਗੱਲ ਕਹੀ ਸੀ ਨਾ,
1: ਹਾਂਜੀ,
0: 2 ਜਿਸਮ ਮਗਰ 1 ਜਾਨ ਹੈ।
1: ਬਿਲਕੁਲ ਹੈ ਜੀ,
0: ਉਹਦੇ ਚ ਇਹ ਸੀਗਾ, ਉਹ ਕਹਿੰਦਾ ਮੁਕੇਸ਼ ਦਾ ਗਾਣਾ ਸੀਗਾ, ਓ ਮੇਰੇ ਸਨਮ ਓ ਮੇਰੇ ਸਨਮ, 2 ਜਿਸਮ ਮਗਰ 1 ਜਾਨ ਹੈ ਹਮ, 1 ਦਿਲ ਤੇ 2 ਅਰਮਾਨ ਹੈ ਹਮ।
1: ਵਾਹ ਜੀ,
0: ਓ ਮੇਰੇ ਸਨਮ ਓ ਮੇਰੇ ਸਨਮ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ,
1: ਕੀ ਬਾਤ ਹੈ ਜੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ ਸਾਂਝ ਦੇ ਲਈ, ਕੀ ਬਾਤ ਹੈ ਜੀ, ਥੈਂਕ ਯੂ, ਸ਼ੁਕਰੀਆ, ਜਿਉਂਦੇ ਵੱਸਦੇ ਰਹੋ ਜੀ। ਲਓ ਦੋਸਤੋ, ਇਹ ਸਾਂਝੀ ਆਪਣੇ ਨਾਲ ਰਜਿੰਦਰ ਜੀਰਾ ਜੀ ਗੱਲਬਾਤ ਕਰਕੇ ਗਏ ਨੇ ਜ਼ਿੰਦਗੀ ਦੇ ਬਾਰੇ ਅਤੇ ਜੀਵਨ ਸਾਥੀ ਦੇ ਉੱਤੇ। ਗੁਰਮੇਲ ਦਾਦੂ ਜੀ ਕੈਨੇਡਾ ਤੋਂ ਜੁੜੇ ਹੋਏ ਨੇ ਬਾਜੀ, ਸਤਿ ਸ਼੍ਰੀ ਅਕਾਲ ਜੀ ਆਨੂੰ ਜੀ।
2: ਸਤਿ ਸ਼੍ਰੀ ਅਕਾਲ ਜੀ ਭਿੰਦਰ ਜੀ,
1: ਸਤਿ ਸ਼੍ਰੀ
2: ਤੇ
1: ਅਕਾਲ ਜੀ
2: ਸਾਰੇ ਦੁਆਬਾ ਪਰਿਵਾਰ ਨੂੰ ਸੁਣਨ ਵਾਲਿਆਂ ਨੂੰ।
1: ਜੀ
2: ਤੇ ਪ੍ਰੋਗਰਾਮ ਤਾਂ ਮੈਂ ਲਾਈਵ ਖੈਰ ਨਹੀਂ ਸੁਣਿਆ, ਥੋੜ੍ਹਾ ਜਿਹਾ ਤੁਹਾਡਾ ਟੌਪਿਕ ਦੇਖਿਆ
1: ਜੀ
2: ਤੇ ਮੈਂ ਵੀ ਆਖਿਆ ਚਲੋ ਮੈਂ ਵੀ ਆਪਣੀ ਸਾਂਝ
1: ਨਹੀਂ,
2: ਪਾ ਲਾ,
1: ਵਧੀਆ ਕੀਤਾ ਜੀ, ਵਧੀਆ ਕੀਤਾ
2: ਜੀਵਨ ਸਾਥੀ
1: ਜੀ
2: ਲਾਈਫ ਪਾਰਟਨਰ।
1: ਜੀ
2: ਤੇ ਮੈਂ ਨਾ ਜਿਵੇਂ ਕਹਿ ਲਓ ਵੀ ਸ਼ੁਰੂਆਤ ਕਰੂੰਗਾ, ਜਦੋਂ ਮੈਂ ਨਾ ਕਾਲਜ ਟਾਈਮ ਦੇ ਵਿੱਚ ਦੈਨਿਕ ਟ੍ਰਿਬਿਊਨ ਦੇ ਵਿੱਚ ਨਾ ਇੱਕ ਕਾਲਮ ਆਉਂਦਾ ਹੁੰਦਾ ਸੀ ਸੈਚਰਡੇ ਨੂੰ,
1: ਜੀ
2: ਹਾਜ਼ਰ ਜਵਾਬ,
1: ਹਾਜ਼ਰ ਜਵਾਬ, ਹਾਂਜੀ
2: ਮੇਰਾ ਕਾਫੀ ਰਿਹਾ ਰੁਝਾਨ। ਪਹਿਲਾਂ ਮੈਂ ਰੇਡੀਓ ਵਗੈਰਾ ਨੂੰ ਚਿੱਠੀਆਂ, ਮੈਂ ਨਾ ਉਹਨੂੰ ਇੱਕ ਉਦੋਂ ਉਹ ਪੀਲੇ ਪੋਸਟ ਕਾਰਡ ਤੇ, ਮੈਂ ਉਹ ਹਾਜ਼ਰ ਜਵਾਬ ਵਾਲੇ ਨੂੰ ਸਵਾਲ ਭੇਜਿਆ,
1: ਜੀ
2: ਮੈਂ ਕਿਹਾ ਵੀ ਦੁਨੀਆ ਦਾ ਪਵਿੱਤਰ ਰਿਸ਼ਤਾ ਕਿਹੜਾ,
1: ਜੀ
2: ਤੇ ਉਹਦਾ ਉਹਨੇ ਜੀ ਹਾਜ਼ਰ ਜਵਾਬ ਵਾਲੇ ਨੇ ਉਹ ਟ੍ਰਿਬਿਊਨ ਦੇ ਹਾਜ਼ਰ ਜਵਾਬ ਦੇ ਵਿੱਚ ਉਹ ਮੇਰਾ ਛਾਪਿਆ ਉਹਦਾ ਜਵਾਬ,
1: ਜੀ
2: ਤੇ ਉਹ ਕਹਿੰਦਾ ਵੀ ਦੁਨੀਆ ਦੇ ਵਿੱਚ ਜਿਹੜੇ ਰਿਸ਼ਤੇ ਦਾ ਕੋਈ ਨਾਮ ਨਹੀਂ ਨਾ, ਕਹਿੰਦਾ ਉਹ ਪਵਿੱਤਰ ਆ,
1: ਜੀ
2: ਕਹਿੰਦਾ ਜਿੰਨੇ ਵੀ ਨਾਮ ਵਾਲੇ ਰਿਸ਼ਤੇ ਆ ਜਿਨ੍ਹਾਂ ਨੂੰ ਤੁਸੀਂ ਕੋਈ ਨਾਮ ਦੇਤਾ ਰਿਸ਼ਤੇ ਦਾ,
1: ਜੀ
2: ਤੇ ਉਹ ਰਿਸ਼ਤੇ ਕਹਿੰਦਾ ਪਵਿੱਤਰ ਨਹੀਂ ਰਹੇ, ਕਹਿੰਦਾ ਤੇ ਜਿਹਦਾ ਕਹਿੰਦਾ ਕੋਈ ਨਾਮ ਨਹੀਂ ਰਿਸ਼ਤੇ ਦਾ ਪਰ ਉਹ ਹੈ ਤੁਹਾਡਾ ਰਿਸ਼ਤਾ,
1: ਜੀ
2: ਕਹਿੰਦਾ ਬੜੇ ਪਵਿੱਤਰ ਨੇ।
1: ਜੀ
2: ਤੇ ਮੈਂ ਉਸੇ ਤੇ ਗੱਲ ਤਾਂ ਸ਼ੁਰੂ ਕਰੀ ਹੈ ਜੀ, ਮੈਂ ਨਾ ਕਾਫੀ ਜਿਵੇਂ ਲੋਕਾਂ ਦੇ ਨਾਲ
1: ਜੀ
2: ਮੇਰੀ ਰਹੀ ਆ ਵੀ ਇਸ ਬਾਰੇ, ਜਿਹੜਾ ਤੁਸੀਂ ਲਾਈਫ
1: ਜੀ
2: ਪਾਰਟਨਰ ਜਾਂ ਇਹ ਚੁਣਿਆ, ਮੈਂ ਕਿਹਾ ਵੀ
1: ਜੀ
2: ਮੈਕਸੀਮਮ ਜੇ ਮੈਂ ਕਹਾਂ ਤੇ ਜੇ ਆਪਾਂ 100 ਚੋਂ, ਮੈਂ ਸਭ ਨੂੰ ਪੁੱਛਿਆ ਜੀ
1: ਜੀ
2: ਬਹੁਤ ਨੂੰ, ਆਪਣਿਆਂ ਨੂੰ ਵੀ ਹੋਰ ਨੂੰ ਵੀ, ਵਿਆਹ ਜਿਹੜੇ ਜਿਨ੍ਹਾਂ ਦਾ ਵਿਆਹ ਹੋ ਗਿਆ ਜਿਵੇਂ,
1: ਹਾਂਜੀ ਹਾਂਜੀ
2: ਕਹਿੰਦੇ ਵੀ ਮੈਂ ਕਿਹਾ ਮੈਂ ਪੁੱਛਿਆ ਵੀ ਵਿਆਹ ਕਰਾਉਣਾ ਚਾਹੀਦਾ, ਤੇ ਜ਼ਿਆਦਾ ਦੇ ਆਂਸਰ ਇਹ ਸੀ ਵੀ ਨਹੀਂ ਕਰਾਉਣਾ ਚਾਹੀਦਾ।
1: ਜੀ
2: ਤੇ ਜੇ ਹੁਣ ਮੈਂ ਪਰਸਨਲੀ ਆਪਦੀ ਗੱਲ ਦੱਸਾਂ ਤੇ ਮੈਨੂੰ ਵੀ ਚਲੋ 23-24 ਸਾਲ ਹੋ ਗਏ ਮੇਰੇ ਵਿਆਹ ਹੋਏ ਨੂੰ,
1: ਜੀ
2: ਤੇ ਸਾਰਾ ਕੁਛ ਚਲੋ ਪੜ੍ਹਨ ਦਾ ਵੀ ਸ਼ੌਂਕ ਆ, ਹੋਰ ਵੀ ਕਾਫੀ ਸੁਣਦੇ ਆ,
1: ਬਿਲਕੁਲ ਹੈ ਜੀ,
2: ਇੱਕ ਮੈਂ ਆਪਦੇ ਸੁਣੂ, ਮੈਂ ਆਪਦੇ ਜਿਵੇਂ ਕਹਿ ਲਓ ਵੀ ਪ੍ਰੈਕਟੀਕਲ, ਮੈਂ ਇੱਕ ਕਸਟਮਰ, ਮੈਂ ਥੋੜੇ ਚਿਰ ਦੀ ਗੱਲ ਆ, ਇੱਕ ਲੇਡੀ
1: ਜੀ
2: ਸੀਗੀ ਤੇ ਜ਼ਿਆਦਾ ਨਹੀਂ ਸੀ ਜਿਵੇਂ ਆਪਣੀ ਉਮਰ ਦੀ ਹੋਣੀ ਆ,
1: ਜੀ
2: ਤੇ ਮੈਂ ਉਹਨੂੰ ਪੁੱਛਿਆ ਵੀ ਤੇਰਾ ਕੀ ਕਿਵੇਂ, ਉਹ ਕਹਿੰਦੀ ਹਾਂ, ਮੈਂ ਕਿਹਾ ਵੀ ਤੇਰੇ ਬੱਚੇ ਆ, ਉਹਨੇ ਜੀ ਕੰਨਾਂ ਨੂੰ ਹੱਥ, ਉਹਨੇ ਕੰਨਾਂ, ਮੈਂ ਕਿਹਾ ਵੀ ਤੇਰੇ ਬੱਚੇ ਹੈਗੇ, ਉਹਨੇ ਪਹਿਲਾਂ ਕੰਨਾਂ ਨੂੰ ਹੱਥ ਲਾਏ,
1: ਜੀ
2: ਕਹਿੰਦੀ ਕਹਿੰਦੀ ਮੈਂ ਕਹਿੰਦੀ ਮੈਂ ਨਹੀਂ ਚਾਹੁੰਦੀ ਇਹੋ ਜਿਹੀ ਦੁਨੀਆ ਦੇ ਵਿੱਚ ਵੀ ਮੈਂ ਕਿਸੇ ਬੱਚੇ ਨੂੰ ਲੈ ਕੇ ਆਵਾਂ,
1: ਜੀ
2: ਮਤਲਬ ਉਹ ਕਹਿੰਦੀ ਮੈਂ ਨਹੀਂ,
1: ਉਹ
2: ਮੈਂ
1: ਪ੍ਰਭਾਵ
2: ਚਾਹੁੰਦੀ ਨਹੀਂ
1: ਪੈਂਦਾ,
2: ਵੀ ਮੈਂ,
1: ਬਿਲਕੁਲ ਹੈ ਜੀ ਬਿਲਕੁਲ, ਜਿਹੜੀ ਪਹਿਲਾਂ
2: ਹਾਂਜੀ
1: ਗੱਲ
2: ਕਹਿੰਦੀ
1: ਕਰਕੇ ਹਟੇ
2: ਮੈਂ
1: ਸ਼ਮੀ ਨੇ, ਉਹਨਾਂ ਨਾਲ ਕੀਤੀ ਸੀਗੀ,
2: ਹਾਂਜੀ
1: ਪਰਿਵਾਰਕ
2: ਹਾਂਜੀ
1: ਚਾਹੇ ਝਗੜੇ ਨੇ, ਕਲੇਸ਼ ਨੇ, ਬਹੁਤ ਸਾਰੇ ਐਸੇ ਕੁਝ ਤਸ਼ੱਦਦ ਕੁਝ ਔਰਤਾਂ ਨੇ ਐਸੇ ਝੱਲੇ ਹੁੰਦੇ ਆ, ਤਾਂ ਉਹ ਸਾਰੀਆਂ ਚੀਜ਼ਾਂ ਤੋਂ ਉਹ ਸੋਚ ਸਕਦੇ ਆ ਵੀ ਉਹ ਕਾਹਤੋਂ ਕਹਿ ਰਹੀਆਂ ਨੇ, ਬਿਲਕੁਲ ਹੈ
2: ਹਾਂਜੀ ਉਹ ਕਹਿੰਦੀ ਵੀ ਇਹੋ ਜਿਹੀ ਦੁਨੀਆ ਦੇ ਵਿੱਚ ਮੈਂ ਕਿਸੇ ਬੱਚੇ ਨੂੰ ਨਹੀਂ ਲੈ ਕੇ
1: ਜੀ
2: ਆਉਣਾ ਚਾਹੁੰਦੀ, ਵੀ ਮੈਂ ਉਹਦਾ ਕਾਰਨ ਨਹੀਂ ਬਣਨਾ ਚਾਹੁੰਦੀ, ਵੀ ਮੈਂ ਉਹ ਬੱਚੇ ਨੂੰ ਇਸ ਦੁਨੀਆ 'ਚ ਲੈ ਕੇ
1: ਜੀ
2: ਆਵਾਂ।
1: ਬਿਲਕੁਲ ਹੈ ਜੀ,
2: ਤੇ ਰਹੀ ਗੱਲ ਜਿਵੇਂ ਅੱਜ ਕੱਲ੍ਹ ਵਿਆਹ ਦੀ ਗੱਲ, ਮੋਸਟਲੀ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਤੁਸੀਂ ਲਾ ਲਓ,
1: ਜੀ
2: ਤੇ ਇੱਕ ਤਾਂ ਜੇ ਆਪਾਂ ਹੁਣ ਪੰਜਾਬ ਦੀ ਗੱਲੇ ਦੀ ਗੱਲ ਤੁਸੀਂ ਲੈ ਲਓ ਜੀ,
1: ਜੀ
2: ਤੇ ਪੰਜਾਬ ਦੇ ਵਿੱਚ ਤਾਂ ਜੀ ਜਿਹੜਾ ਨਸ਼ਾ ਲੈ ਲਓ ਵੀ, ਜਿਹਨੂੰ
1: ਜੀ
2: ਮੈਂ ਕਹੂੰਗਾ ਵੀ ਘਾਤਕ ਨਸ਼ਾ, ਜਿਹੜਾ ਪਹਿਲਾਂ ਜਿਹੜੇ ਕੁਦਰਤੀ ਨਸ਼ੇ ਸੀਗੇ, ਚਲੋ ਬਜ਼ੁਰਗ ਜਾਂ ਹੋਰ ਉਹ ਕਰਦੇ
1: ਜੀ
2: ਰਹੇ ਆ, ਜੋ ਵੀ ਹੈ ਉਹਨਾਂ ਤੇ ਆਪਾਂ ਨਹੀਂ
1: ਜੀ
2: ਪਿਛਾ ਆਪਣਾ, ਤੇ ਇਹਨਾਂ ਨੇ ਵੀ ਕਾਫੀ ਨੌਜਵਾਨੀ ਨੂੰ ਨਾ ਜਿਹੜੀ ਬਰਥ ਰੇਟ ਆ ਤੇ ਉਹ ਜਿਹੜੀ ਅਸਲੀ ਜਿਵੇਂ ਕਹਿ
1: ਬਿਲਕੁਲ
2: ਲਓ
1: ਹੈ ਜੀ,
2: ਆਪਾਂ ਜਿਵੇਂ ਇੱਕ ਜਿਵੇਂ ਪੰਜਾਬੀ
1: ਟਰਸਟ
2: ਸ਼ਬਦ
1: ਕਰਨਾ
2: ਵਰਤੀਏ
1: ਵੀ
2: ਤਾਂ
1: ਔਖਾ
2: ਮਤ,
1: ਕਰ ਦਿੱਤਾ ਨਾ ਵੀ ਕਿੱਦਾਂ ਦਾ ਅੱਗੇ ਹੋਏਗਾ
2: ਹਾਂਜੀ
1: ਨਿਕਲੇਗਾ,
2: ਹਾਂਜੀ ਹਾਂਜੀ
1: ਬਿਲਕੁਲ
2: ਤੇ
1: ਹੈ ਜੀ,
2: ਰਹੀ ਗੱਲ ਜੀ ਟਰਸਟ ਵਾਲੀ ਤਾਂ ਮੈਂ ਤੁਹਾਨੂੰ ਇੱਕ ਪ੍ਰੈਕਟੀਕਲ ਗੱਲ ਸੁਣਾਉਂਦਾ, ਸਾਡੇ ਨਾ ਇੱਕ ਇੱਥੇ ਮੇਰਾ ਸਾਡੇ ਕਸਟਮਰ ਸੀਗਾ, ਉਹ
1: ਜੀ
2: ਜਿਵੇਂ ਅਫਰੀਕਾ ਤੋਂ ਸੀਗਾ, ਤੇ ਉਹ ਇੱਕ ਦਿਨ ਗੱਲ ਸੁਣਾਉਣ ਲੱਗ ਗਿਆ, ਉਹ ਕਹਿੰਦਾ ਮੈਂ ਨਾ ਮੇਰੀ ਮੈਂ ਅਸੀਂ ਕਹਿੰਦਾ ਗਰਲਫ੍ਰੈਂਡ, ਉਹਦੇ ਕਾਫੀ ਟਾਈਮ ਤੋਂ ਰਹਿ ਰਿਹਾ ਸੀ, ਉਹ 10-12 ਸਾਲ
1: ਜੀ
2: ਤੋਂ ਇਕੱਠੇ ਰਹਿ ਰਹੇ ਸੀਗੇ, ਤੇ ਉਹ ਕਹਿੰਦਾ ਅਸੀਂ ਹੁਣ ਵਿਆਹ ਕਰਾ ਲਿਆ, ਕਹਿੰਦਾ ਅਸੀਂ ਰਜਿਸਟਰਡ ਮੈਰਿਜ ਹੋ ਗਈ ਸਾਡੀ,
1: ਜੀ
2: ਕਹਿੰਦਾ ਗੱਲ ਕੀ ਹੋਈ, ਕਹਿੰਦਾ ਪਹਿਲਾਂ ਕਹਿੰਦਾ ਜਦੋਂ ਅਸੀਂ ਵਿਆਹੇ ਨਹੀਂ ਸੀ ਉਦਾਂ ਰਹਿੰਦੇ ਸੀ, ਤਾਂ ਕਹਿੰਦਾ ਸਾਨੂੰ ਕੋਈ ਸਾਡੇ 'ਚ ਇਸ਼ੂ ਨਹੀਂ ਆਇਆ ਵੀ
1: ਜੀ
2: ਕੋਈ ਭਾਂਡੇ ਮੈਂ ਧੋ ਦਿੰਦਾ ਸੀ ਉਹ ਧੋ ਦਿੰਦੀ, ਹੁਣ ਕਹਿੰਦਾ ਜੇ ਮੈਂ ਭਾਂਡੇ ਛੱਡ ਦਿਆਂ, ਕਹਿੰਦਾ ਮੈਨੂੰ ਉਹ ਕਹਿੰਦੇ ਤੇ ਭਾਂਡੇ ਧੋ, ਕਹਿੰਦਾ ਵੀ ਉਹ ਸਾਡੇ 'ਚ ਆਪਸ ਮੇਂ, ਹੁਣ ਕਹਿੰਦਾ ਮੈਨੂੰ ਲੱਗਦਾ ਵੀ ਇਹ ਸਾਡਾ ਡਿਵੋਰਸ ਹੋਊਗਾ, ਕਹਿੰਦਾ
1: ਜੀ
2: ਤੇ ਉਹ ਕਹਿਣ ਤੋਂ ਮਤਲਬ ਕਹਿੰਦਾ ਜਦੋਂ ਪਹਿਲਾਂ ਅਸੀਂ ਯਾਰ ਸਾਈਨ ਨਹੀਂ ਕਰੇ ਸੀ ਨਾ ਪੇਪਰ ਤੇ, ਇਹ
1: ਜੀ
2: ਪੇਪਰ ਤੇ ਸਾਈਨ ਕਰਨ ਤੋਂ ਪਹਿਲਾਂ ਸਾਡੀ ਲਾਈਫ ਵਧੀਆ ਸੀਗੀ,
1: ਉਹ ਡਰ ਨਿਕਲ ਗਿਆ ਨਾ ਮੁੜ
2: ਤੇ
1: ਕੇ ਕਿਹੜਾ ਚੱਲੀ
2: ਹਾਂਜੀ
1: ਆ ਕਿਤੇ ਜਾਂ ਚੱਲਾ ਆ। ਜੀ
2: ਹਾਂਜੀ
1: ਜੀ
2: ਤੇ ਉਹ ਨਾ ਥੋੜਾ ਜਿਹਾ ਜਿਵੇਂ ਕੰਪਲੀਕੇਟਡ ਜੇ ਹੋਈ ਪਈ ਆ ਲਾਈਫ,
1: ਜੀ
2: ਜਿਵੇਂ ਆਪਣੇ ਪੁਰਾਣੀ ਲਾਈਫ ਨੂੰ ਜੇ ਆਪਾਂ ਪੁਰਾਣੇ ਬਜ਼ੁਰਗਾਂ ਨੂੰ ਜਾਂ ਉਹਨੂੰ
1: ਜੀ
2: ਲੈਗੇ, ਤਾਂ ਉਹਦੇ 'ਚ ਕੰਪਰੋਮਾਈਜ਼ ਬਹੁਤ ਸੀਗਾ,
1: ਬਿਲਕੁਲ
2: ਜਿਵੇਂ
1: ਹੈ
2: ਜੇ
1: ਜੀ
2: ਕੋਈ ਮਾੜਾ ਮੋਟਾ ਮਨ ਮੁਟਾਵ ਹੋ ਗਿਆ ਫੈਮਿਲੀ 'ਚ, ਆਮ ਹੁੰਦੇ ਹੀ ਸੀਗੇ ਸਾਰਿਆਂ ਦੇ,
1: ਜੀ
2: ਚਲੋ ਹੁੰਦੇ ਆਏ ਆ, ਉਹ ਹੁੰਦੇ ਸੀ ਤਾਂ ਚਾਰ ਘਰ ਦੇ ਬਜ਼ੁਰਗ ਬਹਿ ਗਏ
1: ਜੀ
2: ਰਾਈਟ, ਉਧਰੋਂ ਉਹ ਮਾੜਾ ਮੋਟਾ ਹੋਇਆ, ਇਧਰ ਉਧਰੋਂ ਕਹਿ ਵੀ ਪੇਕੇ ਰੁਸ
1: ਬਿਲਕੁਲ
2: ਕੇ
1: ਹੈ
2: ਬਾਗੀ, ਐਂ ਕਹਿੰਦੇ ਹੁੰਦੇ ਕਿਤੇ ਉਹ ਪੇਕੇ ਰੁਸ ਕੇ ਬਾਗੀ
1: ਜੀ
2: ਸੀਗਾ, ਉਹ ਗਾਂ ਜਾ ਵੜਦੇ ਸੀਗੇ ਤੇ ਉਹ ਸੱਸ ਉਹ ਲੈ ਆਉਂਦੇ ਹੁੰਦੇ ਸੀਗੇ,
1: ਜੀ
2: ਤੇ ਪਰ ਅੱਜ ਨਾ ਜਿਵੇਂ ਮੈਂ ਇੱਕ ਚੀਜ਼ ਹੋਰ ਆ ਜੀ, ਜਿਹੜੀ ਅਨਐਜੂਕੇਸ਼ਨ ਆ, ਜਿਵੇਂ ਕਹਿ
1: ਜੀ
2: ਲਓ ਪੜ੍ਹਾਈ, ਇਹ ਨਹੀਂ ਵੀ ਕਿਤਾਬਾਂ ਪੜ੍ਹਨੀਆਂ ਡਿਗਰੀਆਂ ਲੈਣੀਆਂ ਪੜ੍ਹਾਈ ਆ, ਮੈਂ ਇਹਨੂੰ ਪੜ੍ਹਾਈ ਨਹੀਂ
1: ਜੀ
2: ਮੰਨਦਾ, ਉਹ ਤੁਸੀਂ ਲੈ ਸਕਦੇ ਆ ਪੜ੍ਹਾਈ,
1: ਜੀ
2: ਡਿਗਰੀਆਂ PhD ਕੁਛ ਮਰਜ਼ੀ ਕਰ ਲਓ, ਉਹ ਵੱਖਰੀ ਪੜ੍ਹਾਈ ਆ,
1: ਜੀ
2: ਪਰ ਜਿਹੜੀ ਅਸਲੀ ਪੜ੍ਹਾਈ, ਜਿਹੜਾ ਗਿਆਨ ਜਿਹਨੂੰ ਆਪਾਂ ਕਹਿੰਦੇ ਆ ਨੌਲੇਜ,
1: ਜੀ
2: ਤੇ ਉਹ ਸਾਨੂੰ ਨਹੀਂ ਹੈਗੀ ਸਾਡੇ
1: ਜੀ
2: ਕੋਲੇ ਅੱਜ ਕੱਲ੍ਹ ਨੌਲੇਜ ਆ, ਜਿਹੜੀ ਉਹ ਦੂਜੀ ਛੋਟੀਆਂ ਰੀਲਾਂ ਵਾਲੀ ਜਾਂ ਹੋਰ, ਉਹ ਨੌਲੇਜ ਆ,
1: ਜੀ
2: ਤੇ ਉਹ ਹਰ ਕੋਈ ਬਣਿਆ ਬੈਠਾ, ਤੇ
1: ਨਾਲੇ
2: ਉਹ
1: ਉਹਦੇ
2: ਜ਼ਰੂਰੀ ਆ ਜੀ।
1: ਉਸ ਸਮੇਂ ਦੇ
2: ਹਾਂਜੀ
1: ਵਿੱਚ ਇੱਕ ਡਰ ਇਹ ਵੀ ਦੇਖਿਆ ਜਾਂਦਾ ਸੀ, ਜਾਂ ਹੋ ਸਕਦਾ ਮੈਂ ਗਲਤ ਹੋਵਾਂ ਜਿਹੜੀ ਗੱਲ ਕਰਨ ਲੱਗਿਆ, ਜਿਵੇਂ ਕਿ ਜਵਾਈ ਭਾਈ ਹੁੰਦਾ ਸੀ ਜਾਂ ਪ੍ਰਾਹੁਣਾ ਹੁੰਦਾ ਸੀਗਾ ਨਾ, ਸਾਰੇ ਪਿੰਡ ਨੂੰ ਵਕਤ ਪੈ ਜਾਂਦਾ ਹੁੰਦਾ ਸੀਗਾ ਭਾਈ ਪ੍ਰਾਹੁਣਾ ਆ ਗਿਆ ਹੈ ਨਾ, ਤੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਸੀ ਕਿ ਜੇ ਸਾਡੇ ਕੋਲ ਗਲਤੀ ਹੋ ਗਈ ਨਾ ਕਿਤੇ ਕੁੜੀ ਨਾ ਛੱਡ ਜਾਵੇ ਇਹ, ਮਤਲਬ ਕਿ ਉਹ ਕਿਤੇ ਨਾ ਕਿਤੇ ਉਹ ਡਰ ਜਿਹੜਾ ਸੀਗਾ ਉਹਦਾ ਮਿਸਯੂਜ਼ ਵੀ ਕਰਦੇ ਸੀਗੇ, ਉਹ ਧੌਂਸ ਵੀ ਜਮਾਉਂਦੇ ਸੀਗੇ, ਤੇ ਫਿਰ ਹੌਲੀ ਹੌਲੀ ਜਿਹੜਾ ਐਜੂਕੇਸ਼ਨ ਹੋਣ ਦੇ ਨਾਲ ਹੱਕਾਂ ਦੇ ਕਹਿ ਸਕਦੇ ਹਾਂ ਜਾਂ ਉਹ ਸਾਰੀਆਂ ਚੀਜ਼ਾਂ ਜਦੋਂ ਸਾਹਮਣੇ ਆਈਆਂ ਵੀ ਇਹ ਵੀ ਤਾਂ ਬੰਦਿਆਂ ਵਰਗਾ ਬੰਦਾ ਹੀ ਹੈ ਭਾਈ, ਜਿੰਨੀ ਇਹ ਆਉਂਦਾ ਚੱਲ ਅਸੀਂ ਸੇਵਾ ਪਾਣੀ ਕਰਦੇ ਹਾਂ, ਰੋਟੀ ਪਾਣੀ ਖਿਲਾਉਂਦੇ ਹਾਂ, ਹੋਰ ਇਹਨੂੰ ਕੀ ਕਰ ਲਈ ਹੁਣ, ਹਨਾ, ਤੇ ਉਹ ਕਿਤੇ ਨਾ
2: ਹਾਂਜੀ
1: ਕਿਤੇ ਗਲਤ ਜੇ ਔਰਤ ਕਿਸੇ ਪਾਸੇ, ਆਪਾਂ ਜਿੱਦਾਂ ਪਹਿਲਾਂ ਗੱਲ ਕੀਤੀ ਹੈ ਕਿ ਮਿਸਯੂਜ਼ ਕਾਨੂੰਨ ਦਾ ਕੀਤਾ ਇਸ ਸਮੇਂ ਦੇ ਵਿੱਚ ਹੋ ਰਿਹਾ, ਦੂਸ਼ਣਬਾਜ਼ੀਆਂ ਜਾਂ ਹੋਰ ਸਾਰੀਆਂ ਮੀ ਟੂ ਹੋਰ ਸਾਰੇ ਇੱਦਾਂ
2: ਹਾਂਜੀ,
1: ਵੱਡੇ ਵੱਡੇ ਚੱਲੇ ਆ,
2: ਬਹੁਤ ਬਹੁਤ ਕੁਛ ਹੋ ਰਿਹਾ। ਹਾਂਜੀ ਹਾਂਜੀ,
1: ਹਾਂ, ਤੇ ਇੱਦਾਂ ਮਤਲਬ ਕਿ ਮਰਦ ਨੇ ਵੀ ਤਾਂ ਬਥੇਰਾ ਕੁਝ ਕੀਤਾ ਨਾ ਉਸ ਚੀਜ਼ ਦੇ ਵਿੱਚ, ਸਮੇਂ ਦੇ ਵਿੱਚ ਜਦੋਂ ਉਹਨਾਂ ਦਾ ਸਮਾਂ ਸੀ।
2: ਅਸਲ 'ਚ ਨਾ ਜੀ, ਮੈਂ ਕੱਲ ਪਰਸੋਂ ਦੀ ਗੱਲ ਆ, ਬੇਟੀ ਨਾਲ ਗੱਲ ਕਰ, ਕਹਿੰਦੀ ਡੈਡ ਯੂਨੀਵਰਸਿਟੀ ਦੇ ਵਿੱਚ ਸਾਡਾ, ਉਹਦਾ ਕੋਈ ਸੀਗੀ ਕਲਾਸ ਤੇ,
1: ਜੀ
2: ਕਹਿੰਦੀ ਮੁੰਡਾ ਉੱਥੇ ਇੱਕ ਨਾ ਮਤਲਬ ਹਿਊਮਨ ਬ੍ਰੇਨ ਤੇ ਉਹ ਕਰ ਰਿਹਾ PhD, ਹਿਊਮਨ ਬ੍ਰੇਨ ਤੇ, ਕਹਿੰਦੀ
1: ਜੀ
2: ਹਿਊਮਨ ਬ੍ਰੇਨ ਤੇ ਕੰਮ ਹੀ ਨਹੀਂ ਹੋਇਆ, ਜ਼ਿਆਦਾਤਰ ਲੇਡੀਜ਼ ਬ੍ਰੇਨ ਤੇ,
1: ਜੀ
2: ਲੇਡੀ ਦੀ ਸਾਈਕੋਲੋਜੀ ਤੇ, ਲੇਡੀਜ਼ ਨੂੰ ਪ੍ਰੋਬਲਮ ਆ, ਕਹਿੰਦੀ ਵੀ ਉਹਦੇ ਬੰਦੇ ਦੀ ਦਿਮਾਗ, ਉਹ ਬੰਦੇ ਦਾ ਕੀ ਹੋ ਰਿਹਾ,
1: ਜੀ
2: ਬੰਦਾ ਕਿੰਨੇ
1: ਮੈਨ
2: ਮੁਸ਼ਕਲ,
1: ਬ੍ਰੇਨ।
2: ਕਹਿੰਦੀ ਉੱਥੇ
1: ਹਾਂਜੀ
2: ਕੰਮ ਹੀ ਨਹੀਂ ਹੋਇਆ,
1: ਜੀ
2: ਹਾਂ, ਮੈਂ ਕਹਿੰਦੀ ਉਹ ਕਹਿੰਦੇ, ਮੈਂ ਕਿਹਾ ਵੀ ਉੱਥੇ ਹੋਣਾ ਚਾਹੀਦਾ ਕੰਮ,
1: ਜੀ
2: ਹੁਣ ਜਿਵੇਂ ਮੈਂ ਆਮ ਤੌਰ ਤੇ ਕਹਿੰਦਾ ਵੀ ਲੇਡੀਜ਼ ਆ ਜਿਹੜੀ ਜੀ, ਉਹ ਜਦੋਂ ਰੋਂਦੀ ਆ ਉਹ ਸਾਹਮਣੇ ਰੋ ਪੈਂਦੀ ਆ,
1: ਜੀ ਪਰ
2: ਪਰ
1: ਇੱਕ ਉਹ ਇੱਕ ਆ ਵੀ ਬੱਚੇ ਦੇ ਨਾਲ ਹੋਵੇ ਨਾ, ਤਾਂ ਬੱਚੇ ਦੇ ਸਾਹਮਣੇ ਨਹੀਂ ਰੋਂਦੀ, ਜੋ ਮਰਜ਼ੀ ਹੋ
2: ਨਹੀਂ,
1: ਜਾਵੇ।
2: ਉਹ ਤਾਂ ਠੀਕ ਹੈ, ਪਰ ਜੇ ਦੇਖਿਆ ਜਾਵੇ ਨਾ ਆਪਣੇ ਭਾਰਤ ਸਾਹਿਬ ਦੁਨੀਆ
1: ਜੀ
2: ਦੇ ਵਿੱਚ ਨਾ, ਆਪਾਂ ਦੋਨੇ ਪਾਸੇ ਆ,
1: ਜੀ
2: ਇਹ ਨਾ ਜੇ ਆਪਾਂ ਕਹੀਏ ਵੀ ਹਮੇਸ਼ਾ ਹੀ ਲੇਡੀਜ਼ ਨੂੰ, ਹਮੇਸ਼ਾ ਹੀ ਔਰਤ ਨੂੰ ਵਿਚਾਰੀ ਜਾ ਬਣਾਇਆ ਗਿਆ,
1: ਵਿਚਾਰੀ ਬਣਾਇਆ ਬਿਲਕੁਲ,
2: ਤੇ ਬਣਾਇਆ
1: ਹੁਣ
2: ਗਿਆ ਤੇ
1: ਇੱਦਾਂ ਹੀ
2: ਹਮੇਸ਼ਾ
1: ਮਰਦ
2: ਹੀ ਜਿਵੇਂ,
1: ਦੇਖੋ ਹੁਣ ਦੁੱਖ ਸੁੱਖ ਜਿਹੜੇ ਨੇ ਉੱਥੇ, ਬੰਦਾ ਮਤਲਬ ਕਿ ਮੈਨ ਵੀ ਤਾਂ ਇਮੋਸ਼ਨਲ ਹੋ ਸਕਦਾ, ਉੱਥੇ ਮਤਲਬ ਕਿ ਉਹਨੂੰ
2: ਹਾਂਜੀ
1: ਬੁਜ਼ਦਿਲ ਸਮਝਿਆ ਜਾਂਦਾ ਮਰਦ ਨੂੰ, ਜੇ ਉਹ ਰੋਜ਼ ਹੰਝੂ ਕਿੱਦਾਂ ਲੈ ਮਰਦ ਬਣ ਲੈ, ਯਾਰ
2: ਬਿਲਕੁਲ
1: ਇਮੋਸ਼ਨ ਨੇ ਉਹਦੇ, ਜਜ਼ਬਾਤ ਨੇ, ਉਹ ਮਤਲਬ ਕਿ ਕਿਸੇ ਤਰ੍ਹਾਂ ਵੀ ਪੇਸ਼ ਕਰ ਸਕਦਾ, ਉਹਦੇ ਵਿੱਚ ਇੱਕ ਇਹ ਸਟੈਂਪ ਲਾ ਦਿੱਤੀ ਨਾ, ਆਹ ਔਰਤ ਆ ਤਾਂ ਔਰਤ ਰੋ ਸਕਦੀ ਆ ਭਾਈ, ਤੇ ਮਰਦ ਨਹੀਂ ਰੋ ਸਕਦਾ ਜੀ।
2: ਹਾਂਜੀ, ਉਹੀ ਚੀਜ਼ ਆਈ, ਉਹ ਚੀਜ਼ ਨਾ ਇਸ ਤੇ ਜਿਵੇਂ ਕਹਿ ਲਓ ਵੀ ਬੰਦੇ ਤੇ, ਜਿਵੇਂ ਮਰਦ ਤੇ ਕਹਿ ਲਓ ਵੀ ਇੰਨਾ ਨਾ ਇਹਦੇ ਤੇ, ਇਹਦੀ ਸਾਈਕੋਲੋਜੀ ਤੇ ਇਹਦੇ ਤੇ ਇੰਨਾ, ਜਿਵੇਂ ਨਾ ਹੀ ਕਿਸੇ ਨੇ ਜ਼ਿਆਦਾ ਲਿਖਿਆ
1: ਜੀ
2: ਤੇ ਨਾ ਹੀ ਇਹਦੇ ਤੇ ਜ਼ਿਆਦਾ ਕੰਮ ਹੋਇਆ,
1: ਜੀ
2: ਔਰਤ ਨੂੰ ਹਰ ਕਿਤੇ ਜਿਵੇਂ ਕਹਿ ਲਓ ਵਿਚਾਰੀ ਜੀ ਬਣਾ ਕੇ ਪੇਸ਼ ਕਰ ਦਿੱਤਾ
1: ਬਿਲਕੁਲ।
2: ਗਿਆ, ਤੇ ਪਰ ਉਹ ਦੇਖਿਆ ਜਾਵੇ ਤਾਂ ਅੱਜ ਦੇ ਟਾਈਮ ਦੇ ਵਿੱਚ ਔਰਤ, ਖੈਰ ਨਹੀਂ ਮੈਂ ਨਹੀਂ ਇਸ ਨੂੰ ਵਿਚਾਰੀ ਮੰਨਦਾ, ਤੇ
1: ਜੀ
2: ਹੁਣ ਜਿਵੇਂ ਆਪਾਂ ਗੱਲ, ਅਸੀਂ ਮੈਂ ਸਾਡੇ ਆਪਸ ਵਿੱਚ ਬੈਠੇ ਹੁੰਦੇ, ਜਦੋਂ ਵਾਈਫ ਅਸੀਂ ਖਾਣਾ ਖਾਣਾ ਗੱਲ ਕਰਨ ਲੱਗੇ
1: ਜੀ
2: ਜਿਵੇਂ ਸੱਸ ਦੀ, ਉਹ ਬੇਟੀਆਂ ਵੀ ਮੇਰੀਆਂ, ਮੇਰੀ ਵਾਈਫ ਨੂੰ ਕਹਿੰਦੀ, ਕਹਿੰਦੀ ਮੰਮਾ ਤੁਸੀਂ ਵੀ ਫਿਰ ਸੱਸ ਬਣੋਗੇ, ਤੁਸੀਂ ਸੋਚਿਆ ਵੀ ਤੁਸੀਂ ਕਿਹੋ ਜਿਹੀ ਸੱਸ ਬਣੋਗੇ?
1: ਜੀ
2: ਹਾਂ, ਉਹ ਵੀ ਕਹਿੰਦੀ ਵੀ ਤੁਸੀਂ ਹੁਣ ਸੋਚੋ ਵੀ ਤੁਸੀਂ ਕਹਿੰਦੇ ਹੋ ਵੀ ਮੇਰੀ ਸੱਸ ਆ ਜਾਂ ਹੋਰ ਭੈਣਾਂ ਸਾਡੀਆਂ, ਉਸ ਕਹਿੰਦੀ
1: ਜੀ
2: ਮੰਮਾ ਤੁਸੀਂ ਸੋਚਿਆ ਕਦੇ ਵੀ ਆਉਣ
1: ਬਿਲਕੁਲ
2: ਵਾਲੇ ਟਾਈਮ 'ਚ ਤੁਸੀਂ ਵੀ ਸੱਸ ਬਣਨਾ,
1: ਬਣ
2: ਤੁਸੀਂ ਕੋਈ ਪਲਾਨ ਕਰਿਆ ਵੀ ਤੁਸੀਂ ਕਿਹੋ ਜਿਹੀ ਸੱਸ ਬਣੋਗੇ?
1: ਬਿਲਕੁਲ, ਹਾਂ ਜੀ
2: ਤੇ ਉਹ
1: ਬਿਲਕੁਲ ਜੀ,
2: ਮਤਲਬ ਅੱਜ ਕੱਲ੍ਹ ਜਿਵੇਂ ਅੱਜ ਕੱਲ੍ਹ ਥੋੜ੍ਹਾ ਜਿਹਾ, ਚਲੋ ਇਹ ਗੱਲਾਂ ਤਾਂ ਹੈਗੀਆਂ ਵੀ
1: ਜੀ
2: ਬੱਚੇ ਆ ਜਿਹੜੇ, ਬੱਚੇ ਹਰੇਕ ਕੁਐਸਚਨ ਵੀ ਕਰਦੇ ਆ ਉਹ
1: ਜੀ,
2: ਕਈ ਵਾਰੀ, ਹੁਣ ਮੈਨੂੰ ਜਿਵੇਂ ਕਈ ਕਾਫੀ, ਚਲੋ ਮੈਂ ਹੈਗਾ ਚਲੋ
1: ਉਹ ਭਾਈ
2: ਪੰਜਾਬੀ
1: ਜੀ,
2: ਬਾਰੇ
1: ਉਹ
2: ਹੋਰ ਜਾਂ
1: ਰੁਤਬੇ
2: ਹੋਰ
1: ਦੀ
2: ਕਰਵਾਉਣੀ,
1: ਰਿਸਪੈਕਟ ਕਰਨਾ ਇੱਕ ਵੱਖਰੀ ਚੀਜ਼ ਆ ਨਾ, ਚਲੋ ਰਿਸਪੈਕਟ ਆ ਸਾਡਾ ਵਿਰਸਾ
2: ਹਾਂਜੀ
1: ਵਿਰਾਸਤ ਆ, ਪਰ ਇਹ ਉਹ ਰੁਤਬੇ ਦਾ ਰੋਬ ਰੱਖਣਾ ਮੈਨੂੰ ਚੀਜ਼ ਉਹ ਮਾੜੀ ਲੱਗਦੀ ਹੈ
2: ਨਹੀਂ ਬਿਲਕੁਲ ਜੀ। ਹੁਣ ਜਿਵੇਂ ਕਹਿ
1: ਜੀ।
2: ਲਓ ਵੀ ਜਿਵੇਂ ਆਪਾਂ ਆਪਣੇ ਪਹਿਲਾਂ ਜੀਰਾ ਸਾਹਿਬ ਗੱਲ ਕਰਕੇ ਆ, ਭਾਂਡੇ ਧੋਣ, ਮੈਨੂੰ ਪਰਸਨਲੀ, ਮੈਂ ਆਪਦੀ ਗੱਲ ਕਰਾਂ, ਮੈਨੂੰ ਕਿਸੇ ਚੀਜ਼ ਦਾ, ਮੈਂ ਸਾਰੇ ਕੰਮ ਕਰਨ
1: ਜੀ
2: ਜਾਣਦਾ ਜੀ, ਮੈਂ
1: ਬਿਲਕੁਲ
2: ਇਵਨ ਰੋਟੀ ਮੈਂ ਪਕਾ ਲੈਣਾ
1: ਬਿਲਕੁਲ ਕਰ
2: ਤੇ
1: ਲਈ ਹੈ,
2: ਸਾਰਾ ਕੁਝ
1: ਬਿਲਕੁਲ ਹੈ ਜੀ
2: ਸਭ ਕੁਝ
1: ਬਿਲਕੁਲ
2: ਕਰ ਲੈਣਾ ਜੀ,
1: ਜੀ
2: ਤੇ ਹਾਂ ਜਦੋਂ ਮੇਰਾ ਜੀ ਕਰਦਾ ਮੈਂ ਕਰ ਦਿੰਦਾ, ਕੋਈ ਮੈਨੂੰ
1: ਜੀ
2: ਉਹ ਨਹੀਂ ਹੈਗਾ ਵੀ ਮੈਂ ਨਹੀਂ, ਮੈਨੂੰ ਕੋਈ ਮਾਇੰਡ ਨਹੀਂ, ਮੈਂ ਨਹੀਂ ਵੀ ਕਰਦਾ, ਮੈਨੂੰ
1: ਬਿਲਕੁਲ
2: ਜ਼ਿਆਦਾਤਰ ਨਹੀਂ ਕਰਦਾ, ਪਰ ਮੈਨੂੰ ਐ ਨਹੀਂ ਹੈਗਾ, ਕੋਈ ਇਹਦੀ ਸ਼ਰਮ ਨਹੀਂ ਹੈਗੀ ਕੋਈ ਇਸ ਦੇ
1: ਬਿਲਕੁਲ ਹੈ
2: ਵਿੱਚ
1: ਜੀ, ਬਿਲਕੁਲ ਹੈ
2: ਵੀ ਜੇ ਕੋਈ ਹੋਵੇ ਤਾਂ ਕਰਨ 'ਚ,
1: ਜੀ
2: ਤੇ
1: ਬਾਈ ਜੀ,
2: ਪਰ ਅੱਜ
1: ਹੋਬਰ ਵੀ
2: ਦਾ
1: ਮਾਰ
2: ਟਾਈਮ
1: ਦਈਦਾ, ਸਾਰਾ ਕੁਝ ਭਾਂਡੇ ਵੀ ਧੋ ਲਈਦੇ ਆ, ਖਾਣਾ ਵੀ ਬਣਾ ਲਈਦਾ, ਇਹ ਥੋੜੀ ਆ ਵੀ ਹੁਣ ਜੇ ਵਾਈਫ ਹੈਗੀ ਆ ਤਾਂ ਉਹ ਸਾਰੀ ਉਮਰ ਉਹਨੇ ਹੀ ਕਰਕੇ ਖਿਲਾਉਣਾ, ਮੁਸ਼ਕਲਾਂ ਆ ਸਕਦੀਆਂ ਨੇ ਜ਼ਿੰਦਗੀ ਦੇ ਵਿੱਚ, ਕੋਈ ਇੰਸੀਡੈਂਟ ਐਸਾ ਵਾਪਰ ਸਕਦਾ ਹੈ ਕਿ ਸਾਰੀ ਉਮਰ ਲਈ ਮੈਂ ਵ੍ਹੀਲਚੇਅਰ ਦੇ ਉੱਤੇ ਬੈਠ ਜਾਵਾਂ ਜਾਂ ਕੁਝ ਹੈ, ਇੱਦਾਂ ਦੀ ਚੀਜ਼ਾਂ ਵਾਪਰ ਸਕਦੀਆਂ ਨੇ। ਪਰ ਅਸੀਂ ਕਹਿੰਦੇ ਹਾਂ ਭਾਈ ਇੱਦਾਂ ਦੀ ਗੱਲ ਮੂੰਹ ਚੋਂ ਨਾ ਕੱਢੋ, ਵੀ ਉਹ ਇੱਕ ਦੂਸਰੇ ਦੇ ਉੱਤੇ ਡਿਪੈਂਡ ਰਹਿਣਾ ਚਾਹੁੰਦੇ ਆ, ਮਤਲਬ ਘੱਟੋ ਘੱਟ ਥੋੜ੍ਹਾ ਬਹੁਤਾ ਇੰਡੀਪੈਂਡੈਂਟ, ਜਾਂ ਕੱਲ੍ਹ ਨੂੰ ਇੱਕ ਦੂਸਰੇ ਦਾ ਸਾਥ ਵੀ ਟੁੱਟਦਾ ਤਾਂ ਮਤਲਬ ਕਿ ਆਪਣੇ ਗੁਜ਼ਾਰਾ ਜੋਗਾ ਕਰਨ ਦਾ ਤਾਂ ਓਨਾ ਕੁ ਤਾਂ ਕਰੋ ਨਾ, ਵੀ ਮੈਂ ਹਾਂ ਕਰ ਸਕਦਾ ਹਾਂ
2: ਹਾਂ ਨਹੀਂ ਬਿਲਕੁਲ, ਪਰ
1: ਜਾਂ
2: ਅਸਲ
1: ਕਰ
2: ਚ ਨਾ
1: ਸਕਦੀ ਹੈ,
2: ਭਿੰਦਰ ਜੀ
1: ਦੋਵੇਂ
2: ਜਿਹੜਾ,
1: ਦੋਵੇਂ ਪੱਖ ਨੇ
2: ਨਹੀਂ
1: ਬਿਲਕੁਲ।
2: ਨਹੀਂ ਸਹੀ ਤੁਹਾਡੀ ਗੱਲ ਨਾਲ ਪਰਿਵਾਰ, ਬਟ ਅਸਲ ਚ ਨਾ ਜਿਹੜੀ ਲਾਈਫ ਪਾਰਟਨਰ ਦੀ ਕਹਾਣੀ ਆ ਪਤਾ, ਉਹ ਜਦੋਂ ਆਪਾਂ ਨਾ ਰਿਟਾਇਰ ਹੁੰਦੇ ਆ ਐਂਡ ਆਫ ਦਾ
1: ਜੀ
2: ਲਾਈਫ, ਜਿਹੜੀ ਅਸਲ ਚ ਤੁਹਾਡਾ ਪਤਾ ਹੀ ਉਦੋਂ ਲੱਗਦਾ।
1: ਹੁਣ
2: ਮੈਂ ਨਾ ਇਹ ਚੀਜ਼ ਆਪਦੇ ਅੱਖੀਂ ਕਈ
1: ਜੀ
2: ਦੇਖੀ ਆ। ਇੱਕ ਵਾਰੀ ਮੈਂ ਇੱਕ ਹਸਪੀਟਲ ਸੀ ਤੇ ਉੱਥੇ ਮਤਲਬ ਨਾ ਇੱਕ ਬਜ਼ੁਰਗ ਬਿਮਾਰ, ਕੋਈ ਉਹਨੂੰ ਪ੍ਰੋਬਲਮ
1: ਜੀ
2: ਵਾਸ਼ਰੂਮ ਵਗੈਰਾ ਦੀ, ਤੇ ਨਾਲ ਉਹਦੀ ਵਾਈਫ ਤੇ ਮੁੰਡੇ ਉਹਦੇ ਦੋ,
1: ਜੀ
2: ਉਹਨੂੰ ਜਦੋਂ ਵਾਸ਼ਰੂਮ ਦੀ ਪ੍ਰੋਬਲਮ ਹੋਇਆ ਕਰੇ, ਉਹ ਵਾਈਫ ਜਿਵੇਂ ਉਹ ਉੱਥੇ ਹੁੰਦਾ ਹਸਪੀਟਲ 'ਚ, ਉਹ ਮੁੰਡੇ ਬਾਹਰ ਚਲੇ ਜਾਇਆ ਕਰ
1: ਜੀ
2: ਲਈ,
1: ਜੀ
2: ਤੇ ਉਹ ਬਾਹਰ ਚਲੇ ਜਾਇਆ ਤੇ ਉਹ ਉਹਦੀ ਹੈਲਪ ਕਰਿਆ ਕਰੇ, ਤੇ ਉਹਨੂੰ ਉਹ ਕਰਾਇਆ ਕਰੇ ਮੰਜੇ ਉਹਦੇ ਉੱਤੇ, ਜਿਵੇਂ ਉਹ
1: ਜੀ
2: ਭਾਂਡਾ ਜੋ ਵੀ ਹਸਪੀਟਲ ਦਾ ਸਿਸਟਮ। ਸੋ
1: ਜੀ
2: ਮੈਨੂੰ ਉਹ ਬੜੀ ਚੀਜ਼ ਉਹ ਮੈਂ ਨਾ ਭੁੱਲਿਆ ਨਹੀਂ ਅੱਜ ਤੱਕ, ਕਾਫੀ ਪੁਰਾਣੀ ਗੱਲ ਆ ਨਾਲੇ।
1: ਜੀ
2: ਸੋ ਮੈਨੂੰ, ਮੈਂ ਇੱਥੇ ਵੀ ਸ਼ਾਇਦ ਪਹਿਲਾਂ ਵੀ ਸ਼ੇਅਰ ਕਰੋ, ਮੈਨੂੰ ਬੜੀ ਔਖੀ ਸੀ। ਮੈਂ ਯਾਰ ਅਸਲ ਲਾਈਫ ਪਾਰਟਨਰ ਦਾ ਤਾਂ ਪਤਾ ਹੀ ਇੱਥੇ ਆ ਕੇ ਲੱਗਦਾ,
1: ਲੱਗਦਾ ਜੀ
2: ਵੀ
1: ਬਿਲਕੁਲ
2: ਸੋ ਵੀ ਤੁਸੀਂ ਹੋ ਸਕਦਾ ਜੇ ਉਹ ਬੰਦਾ ਸੀ ਮੰਜੇ ਤੇ, ਤੇ ਲੇਡੀਜ਼ ਵੀ ਹੋ ਸਕਦੀ ਆ, ਉਹ
1: ਜੀ
2: ਕੋਈ ਚੱਕਰ ਨਹੀਂ, ਤੇ
1: ਬਿਲਕੁਲ
2: ਵੀ ਦੋਨਾਂ ਦੇ ਵਿੱਚ। ਤੇ ਅਸਲ 'ਚ ਤਾਂ ਮੈਂ ਕਿਹਾ ਇਹਨਾਂ ਦੋਨਾਂ ਦੀ ਜਿਹੜੀ ਅੰਡਰਸਟੈਂਡਿੰਗ ਆ
1: ਜੀ,
2: ਤੇ ਦੋਨਾਂ ਦਾ ਜਿਹੜਾ ਹੈਗਾ, ਇਹ ਹੁਣ ਹੁਣ ਇਹਦਾ ਇੱਥੇ ਹੁਣ ਆ ਕੇ ਨਿਕਲਿਆ ਰਿਜ਼ਲਟ
1: ਹੁਣ
2: ਤਾਂ,
1: ਮੈਨੂੰ ਸਭ
2: ਤੇ
1: ਤੋਂ
2: ਉਹ
1: ਬੁਰੀ
2: ਤਾਂ ਜਿਹੜੇ
1: ਆਪਣੇ ਗੁਰਮੇਲ ਦੀ ਗੱਲ ਲੱਗਦੀ ਆ ਕਈ ਵਾਰੀ, ਜਦੋਂ ਨਾ ਪਰਿਵਾਰ ਕਿਸੇ ਦੇ ਵਿੱਚ ਵੀ ਮਤਲਬ ਕਿ ਟ੍ਰੈਜਡੀ ਵਾਪਰ ਜਾਂਦੀ ਹੈ ਕੋਈ। ਚਲੋ ਪਹਿਲਾ ਸਮਾਂ ਸੀਗਾ ਜਿਹੜਾ, ਉਸ ਹਿਸਾਬ ਦੇ ਨਾਲ ਜਿਸ ਤਰ੍ਹਾਂ ਵੀ ਉਹਨਾਂ ਨੇ ਕੱਢ ਲਿਆ ਬੀਤ ਗਿਆ, ਪਰ ਅੱਜ ਜਿਹੜਾ ਸਮਾਂ ਜੇ ਉਹਦੇ ਨਾਲ ਅਸੀਂ ਔਰਤ ਹੈ ਚਾਹੇ ਮਰਦ ਹੈ ਨਾਲ ਨਹੀਂ ਤੋਰਾਂਗੇ ਨਾ, ਜਾਂ ਨਾਲ ਨਹੀਂ ਚੱਲਾਂਗੇ ਤਾਂ ਅਸੀਂ ਪਿੱਛੇ ਰਹਿ ਜਾਾਂਗੇ। ਉਹ ਦੁਖਾਂਤ ਮੈਂ ਕਈ ਵਾਰੀ ਦੇਖਦਾ, ਬਹੁਤ ਸਾਰੇ ਐਸੇ ਪਰਿਵਾਰ ਨੇ ਜਿਵੇਂ ਕਿ ਇੱਕ ਬੰਦਾ ਕਮਾ ਰਿਹਾ ਘਰ ਦੇ ਵਿੱਚ, ਜਾਂ ਦੋ ਬੰਦੇ ਕਮਾ ਰਹੇ ਨੇ, ਬਾਕੀ ਸਾਰੇ ਮਤਲਬ ਕਿ ਘਰ ਦੇ ਵਿੱਚ ਹੈ, ਉਹਨਾਂ ਦੇ ਉੱਤੇ ਜ਼ਿੰਮੇਵਾਰੀ ਹੈ ਸਾਰੀ। ਉਹ ਆਪਣੀ ਉਮਰ ਤੋਂ ਪਹਿਲਾਂ ਹੀ ਬੁਢਾਪੇ ਦੇ ਵਿੱਚ ਹੋ ਰਿਹਾ, ਟੈਨਸ਼ਨਾਂ ਹੋਰ ਸਾਰੀਆਂ, ਜੇ ਉਹਨਾਂ ਚੀਜ਼ਾਂ ਨੂੰ ਵੰਡ ਲਿਆ ਜਾਵੇ ਘੱਟੋ ਘੱਟ, ਚਲੋ ਇਹ ਥੋੜ੍ਹੇ, ਜੇ ਉਹ ਕੱਲ੍ਹ ਨੂੰ ਕਿਤੇ ਨਾ ਕਿਤੇ ਕੋਈ ਟ੍ਰੈਜਡੀ ਵਾਪਰ ਜਾਂਦੀ ਹੈ ਤੇ ਪਰਿਵਾਰਕ ਮੈਂਬਰ ਕਿਤੇ ਐਕਸਪਾਇਰ ਹੋ ਜਾਂਦਾ ਜਿਹੜਾ ਕਮਾਉਣ ਵਾਲਾ ਹੈ, ਤੇ ਉਹ ਫਿਰ ਹਾਲਾਤ ਜੋ ਪਰਿਵਾਰ ਦੇ ਬਣਦੇ ਆ ਨਾ, ਉਹ ਕਈ ਵਾਰੀ ਮੈਂ ਇਸੇ ਕਰਕੇ ਪਹਿਲਾਂ ਤਾਂ ਉਹਦੀ ਕਦਰ ਨਹੀਂ ਕਰਦੇ, ਫਿਰ ਕਹਿਣਗੇ ਵੀ ਅਸੀਂ ਲੁੱਟੇ ਗਏ ਪੱਟੇ ਗਏ, ਭਈ ਅਸੀਂ ਤਾਂ ਪੱਟੇ
2: ਬਿਲਕੁਲ
1: ਤਾਂ ਆਪੇ ਹੀ ਜਾਣਾ, ਜਦੋਂ ਤੁਸੀਂ ਹੱਥੀ ਪਹਿਲਾਂ ਕੰਮ ਜਾ ਉਹਦੀ ਹੈਲਪ ਹੀ ਨਹੀਂ ਕੀਤੀ, ਹੁਣ ਪਤਾ ਆ ਵੀ ਉਹਦੇ ਉੱਤੇ ਤਾਂ ਸੀਗੇ ਸਾਰਾ ਕੁਝ, ਅਸੀਂ ਉਹੀ ਕਮਾ
2: ਹਾਂਜੀ
1: ਕੇ
2: ਹਾਂਜੀ
1: ਲਿਆਉਂਦਾ ਸੀ, ਉਹੀ ਖਲੋਂਦਾ ਸੀ, ਤੇ ਹੁਣ ਜਦੋਂ ਆਪਣੇ ਉੱਤੇ ਪੈਣੀ ਆ, ਫਿਰ ਉਹਦੇ ਨਾਲ ਉਹ ਇਹ ਨਹੀਂ ਕਿ ਪਹਿਲਾਂ ਹੀ ਥੋੜਾ ਥੋੜਾ ਆਪਣਾ ਨਾਲ ਹਿੱਸਾ ਵਟਾਈਏ ਕਰੀਏ, ਉਹ ਵੀ ਸੁਖੀ ਤੇ ਤੁਸੀਂ ਵੀ ਥੋੜਾ ਜਿਹਾ ਸੁੱਖ ਮਤਲਬ ਕਿ ਸਾਂਝਾ ਕਰ ਸਕਦੇ ਹੋ, ਦੁੱਖ ਸੁੱਖ ਜੋ ਵੀ ਹੈ।
2: ਪੁਰਾਣੇ ਟਾਈਮਾਂ 'ਚ ਮੈਂ ਦੇਖਿਆ ਜੀ, ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀ ਨਾ, ਉਹ ਬੱਚਿਆਂ ਨੂੰ ਮੁੰਡਿਆਂ ਨੂੰ ਜਾਂ ਕਿਤੇ ਭੇਜਦੇ ਨਹੀਂ ਹੁੰਦੇ ਸੀ, ਮਤਲਬ
1: ਜੀ
2: ਦੁਕਾਨ ਤੇ ਹੱਟੀ ਤੇ ਨਹੀਂ ਭੇਜਦੇ ਸੀਗੇ
1: ਬਿਲਕੁਲ
2: ਉਹਨਾਂ ਨੂੰ, ਜਦੋਂ ਫਿਰ ਜਦੋਂ ਵੱਡੇ ਹੋ ਜਾਂਦੇ ਸੀ ਉਹਨਾਂ ਨੂੰ ਪਤਾ ਹੀ ਕੁਛ ਨਹੀਂ ਹੁੰਦਾ ਸੀ
1: ਜੀ
2: ਤੇ ਉਹ ਕਿੰਨੀ ਪ੍ਰੋਬਲਮ ਆਉਂਦੀ ਸੀ। ਹੁਣ ਤਾਂ
1: ਜੀ
2: ਜਿਹੜੀ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ, ਉੱਥੇ ਹੁਣ ਤਾਂ ਇਹ ਹੋਣਾ ਚਾਹੀਦਾ, ਜਦੋਂ ਤੁਹਾਡੇ ਜਵਾਕ ਥੋੜੇ ਜਿਹੇ ਸਿਆਣੇ ਹੋ ਜਾਣ ਨਾ,
1: ਜੀ
2: ਉਦੋਂ ਤੁਹਾਡੇ ਘਰ ਦੀ ਸਾਰੀ ਗੱਲਬਾਤ ਜੋ ਵੀ ਤੁਹਾਡਾ ਦੇਣਾ ਲੈਣਾ ਕੁਛ ਵੀ ਆ, ਜਿਵੇਂ ਉਹਨਾਂ ਨੂੰ ਐਟਲੀਸਟ ਜਾਣਕਾਰੀ ਹੋਣੀ ਚਾਹੀਦੀ ਉਹਦੇ
1: ਬਿਲਕੁਲ ਹੈ
2: ਬਾਰੇ।
1: ਜੀ ਬਿਲਕੁਲ ਹੈ ਜੀ
2: ਉਹ ਆਪਾਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੂੰ ਤੁਸੀਂ ਵੀ ਉਹਦੇ ਉਹ ਕਰ ਰਹੇ ਹੋ, ਉਹਨਾਂ ਨੂੰ ਨੌਲੇਜ ਤੁਹਾਡੇ ਜਦੋਂ
1: ਜੀ
2: ਸਿਆਣੇ ਹੋ ਜਾਣ ਜਵਾਕ ਕਹਿ ਲਓ ਵੀ, ਤੇ ਉਹਨਾਂ ਨੂੰ ਦੱਸਣਾ ਚਾਹੀਦਾ ਤੁਹਾਡਾ
1: ਜੀ
2: ਮਾੜਾ ਮੋਟਾ, ਤੁਹਾਡਾ ਜੋ ਵੀ ਹੈ ਨਾ ਕਾਰੋਬਾਰ, ਜੋ ਵੀ ਤੁਹਾਡਾ ਲੈਣ ਦੇਣ, ਜੋ ਵੀ ਜਿਵੇਂ ਵੀ ਕਹਿ ਲਓ
1: ਜੀ
2: ਤੁਹਾਡੀ ਫੈਮਿਲੀ ਦਾ ਸਿਸਟਮ ਆ, ਤਾਂ ਉਹ ਬੱਚਿਆਂ ਨੂੰ ਵੀ ਉਹਦੇ ਵਿੱਚ ਜਿਹੜੀ ਜਿੰਨੇ ਕਿ ਤੁਸੀਂ ਉਹਨਾਂ ਨੂੰ ਭਾਗੀਦਾਰ ਬਣਾ ਸਕਦੇ ਹੋ ਤਾਂ ਉਹਨਾਂ ਨੂੰ
1: ਜੀ
2: ਜ਼ਰੂਰ ਉਹਨਾਂ ਨਾਲ ਸ਼ੇਅਰ ਕਰਨਾ ਚਾਹੀਦਾ। ਹੁਣ ਜਿਵੇਂ ਲੈ ਲਓ ਜੀ, ਮੈਂ ਹੁਣ ਜਿਵੇਂ ਅਸੀਂ ਹੁਣ ਸਰ ਘਰ ਬਣਾ ਰਹੇ ਨਵਾਂ, ਉਹ ਮੈਂ ਹੁਣ ਅਗਲੇ ਮੈਂ ਬੱਚਿਆਂ ਨੂੰ ਸਾਰਾ ਫੈਮਿਲੀ ਉਸ ਜਦੋਂ ਲੈ ਕੇ ਜਾਂਦਾ ਨਾ, ਮੈਨੂੰ ਕਹਿੰਦੇ, ਮੈਂ
1: ਜੀ
2: ਕਿਹਾ ਵੀ ਨਹੀਂ ਤੁਸੀਂ ਵੀ ਘਰ 'ਚ ਰਹਿਣਾ, ਤੁਸੀਂ
1: ਬਿਲਕੁਲ
2: ਤੁਹਾਡੀ ਫੁੱਲ ਹੋ
1: ਜੀ
2: ਤੁਸੀਂ, ਉਹ ਮੈਨੂੰ ਕਈ ਵਾਰੀ ਉਹ ਕਹੇ ਤੇ ਕਹਿੰਦੇ ਯਸ ਤੁਸੀਂ ਬੜੇ ਵੀ ਫੈਮਿਲੀ ਫਨੀ ਫੈਮਿਲੀ ਵੀ ਸਾਰੇ, ਮੇਰਾ ਜਵਾਕ ਆ, ਮੈਂ ਕਿਹਾ ਵੀ
1: ਜੀ
2: ਤੁਸੀਂ ਆਪਦਾ ਆਪਦਾ ਦੇਖੋ, ਮੈਂ
1: ਜੀ
2: ਕਿਹਾ ਇੱਦਾਂ ਨਹੀਂ ਹੈਗਾ, ਹੁਣ ਮੈਂ ਕਿਹੜਾ ਉੱਥੇ ਇਕੱਲੇ ਨੇ ਰਹਿਣਾ
1: ਜੀ
2: ਤੇ ਉਹ ਸਾਰਾ ਕੁਝ ਵੀ
1: ਬਿਲਕੁਲ
2: ਮੈਂ
1: ਜੀ
2: ਇਕੱਲੇ ਇਕੱਲੇ ਉਹਦੇ ਵਿੱਚ ਸਾਰਿਆਂ ਨੂੰ ਬਿਠਾ ਕੇ ਲੈ ਜਾਣਾ ਵੀ ਚਲੋ ਭਾਈ ਦੱਸੋ
1: ਜੀ
2: ਮੈਨੂੰ ਨਹੀਂ ਹੈਗਾ ਤੁਹਾਡਾ ਰੂਮ ਆ, ਤੁਸੀਂ ਆ ਤੁਸੀਂ ਵੀ ਵਿੱਚ ਰਹਿਣਾ ਜਿਵੇਂ ਜੋ ਵੀ ਹੈ
1: ਬਿਲਕੁਲ ਹੈ
2: ਤੁਸੀਂ
1: ਜੀ
2: ਤੁਹਾਡਾ ਪੂਰਾ ਹੋ। ਹਾਂਜੀ
1: ਬਿਲਕੁਲ ਹੈ
2: ਉਹ ਕਈ ਵਾਰੀ ਫਿਰ ਮੈਂ ਹੀ ਹੁਣ ਜਿਵੇਂ ਉਹ ਬੇਟੀ ਹੈ
1: ਇੱਥੇ
2: ਮੇਰੀ
1: ਤਾਂ ਉੱਦਾਂ ਵੀ
2: ਹੁਣ,
1: ਬੱਚੇ ਕਹਿ ਦਿੰਦੇ ਆ ਪਾਪਾ ਮੰਮਾ ਇਹ ਤੁਹਾਡਾ ਹੈ ਨਾ, ਅਸੀਂ ਜਦੋਂ ਆਪੇ ਹੀ ਕਰਾਂਗੇ ਜਦੋਂ ਕਰਾਂਗੇ ਜਿੱਦਾਂ ਦਾ ਕੰਮ ਹੈ ਬਿਲਕੁਲ ਹੈ
2: ਤੇ ਪਰ ਇਹ ਨਾ ਥੋੜਾ ਜਿਹਾ ਜਿਹੜਾ ਅੱਜ ਤੁਸੀਂ ਟੌਪਿਕ ਰੱਖਿਆ ਨਾ, ਬੜਾ ਇਹ ਅੱਜ ਦੇ
1: ਜੀ
2: ਟਾਈਮ ਦੇ ਹਿਸਾਬ ਦੇ ਨਾਲ ਇਹ
1: ਜੀ
2: ਟੌਪਿਕ ਵੀ ਵਧੀਆ, ਖੈਰ ਜ਼ਰੂਰੀ ਆ, ਸ਼ਾਇਦ ਉਹ ਹਰੇ ਬੂਟੇ ਨਾਲ ਹੋਰ ਹਰੇ ਬੂਟੇ ਬਣ ਗਏ
1: ਬਣਨਗੇ ਜੀ,
2: ਤੇ ਹਾਂਜੀ ਆਪਾਂ ਨੂੰ ਆਪਦੀ ਕੋਸ਼ਿਸ਼ ਕਹਿ ਦੋ
1: ਆਸ
2: ਵੀ ਜਾਰੀ
1: ਰੱਖਣੀ
2: ਰੱਖਣੀ
1: ਚਾਹੀਦੀ ਹੈ
2: ਚਾਹੀਦੀ ਆ।
1: ਜੀ, ਬਿਲਕੁਲ ਹੈ ਜੀ
2: ਨਹੀਂ ਬਿਲਕੁਲ ਜੀ, ਜਿਵੇਂ ਆਸਾ ਮਰੇ ਨਿਰਾਸਾ
1: ਜੀ,
2: ਤੇ ਆਪਾਂ ਨੂੰ ਜ਼ਰੂਰ ਇਹ ਗੱਲਬਾਤ ਕਹਿੰਦੇ ਆ ਕਰਦੇ ਰਹਿਣਾ ਚਾਹੀਦਾ ਜੀ।
1: ਬਿਲਕੁਲ ਹੈ ਜੀ,
2: ਤੇ ਬਹੁਤ ਸੋਹਣਾ ਜੀ ਪ੍ਰੋਗਰਾਮ
1: ਥੈਂਕ ਯੂ ਜੀ,
2: ਰੋਜ਼
1: ਥੈਂਕ ਯੂ ਬਾਈ,
2: ਸੁਣੀ ਦਾ, ਧੰਨਵਾਦ
1: ਸ਼ੁਕਰੀਆ,
2: ਬਹੁਤ ਬਹੁਤ, ਜਿਉਂਦੇ ਵੱਸਦੇ ਰਹੋ ਜੀ,
1: ਜਿਉਂਦੇ
2: ਮੁਹੱਬਤ
1: ਵੱਸਦੇ,
2: ਜ਼ਿੰਦਾਬਾਦ,
1: ਥੈਂਕ ਯੂ,
2: ਜ਼ਿੰਦਗੀ
1: ਜ਼ਿੰਦਾਬਾਦ ਜੀ। ਲੋ ਦੋਸਤੋ, ਇਸ ਜੀ ਆਪਣੇ ਨਾਲ ਗੁਰਮੇਲ ਦਾਦੂ ਜੀ ਕੈਨੇਡਾ ਤੋਂ ਜੁੜੇ ਸੀ, ਵਿਚਾਰ ਦੇ ਕੇ ਗਏ ਨੇ, ਤੇ ਆਖਰ ਦੇ ਵਿੱਚ ਜੇ ਕਾਲ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ, 5-7 ਮਿੰਟ ਹੋਰ ਲਾ ਲਾਂਗੇ। ਤਦ ਤੱਕ ਮੈਂ ਕੁਝ ਸੁਨੇਹਾਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦਾ ਹਾਂ, ਤੇ ਜਿਵੇਂ ਔਜਲਾ ਸਾਹਿਬ ਵੀ ਬੇਨਤੀ ਕਰਕੇ ਗਏ ਸੀ, ਬੀਬੀਆਂ ਭੈਣਾਂ ਵੀ ਭਾਈ, ਇਕੱਲਾ ਮਰਦਾਂ ਦਾ ਹੀ ਵਿਸ਼ਾ ਨਹੀਂ ਹੈ, ਜੀਵਨ ਸਾਥੀ ਦੇ ਬਾਰੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਕੁਝ ਆਪਣੇ ਤਜਰਬਿਆਂ ਦੀ ਸਾਂਝ ਪਾਉਣਾ ਚਾਹੁੰਦੇ ਹੋ ਕਿ ਇੱਕ ਦੂਸਰੇ ਤੋਂ ਹੀ ਆਪਾਂ ਸਿੱਖ ਸਕਦੇ ਹਾਂ ਅਤੇ ਅੱਗੇ ਵੱਧ ਸਕਦੇ ਹਾਂ। ਮੁਕੱਦਰ ਜੀ ਦੁਆਰਾ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਮੁਕੱਦਰ ਜੀ, ਜੀਆਂ ਨੂੰ ਜੀ।
3: ਜੀ ਭਾਰਤ ਭਾਈ ਜੀ,
1: ਹਾਂਜੀ ਲੰਘੇ ਆਓ ਜੀ।
3: ਮੈਂ ਤਾਂ ਬਾਈ ਜੀ ਦੀ ਗੱਲ ਸੁਣਦਾ ਪਿਆ ਸੀ, ਮੈਂ ਤਾਂ
1: ਹਾਂਜੀ
3: ਲਾਲੀ ਗਾਲ।
1: ਜ਼ਰੂਰ ਜੀ,
3: ਅਸਲ 'ਚ ਨਾ ਬਾਈ ਜੀ, ਤੁਸੀਂ ਦੇਖੋ ਪਹਿਲਾਂ ਆਪਣੀ ਜੁਆਇੰਟ ਫੈਮਲੀਆਂ ਹੁੰਦੀਆਂ ਸੀ,
1: ਜੀ
3: ਹੌਲੀ ਹੌਲੀ ਤੋੜ ਕੇ ਨਿਊਕਲੀਅਰ ਫੈਮਲੀ ਦੇ ਲਏ। ਹੁਣ ਹੁਣ ਜਿਹੜਾ ਸਿਸਟਮ ਹੈ ਨਾ, ਇਹ ਹੌਲੀ ਹੌਲੀ ਸਾਨੂੰ ਮੰਨ ਲਓ ਇਹ ਇਸ ਪਾਸੇ ਨੂੰ ਲੈ ਕੇ ਤੁਰਿਆ ਹੋਇਆ ਵੀ ਸਾਨੂੰ ਵਿਆਹ ਕਰਾਉਣ ਦੀ ਵੀ ਲੋੜ ਨਹੀਂ ਹੈ
1: ਜੀ।
3: ਇਸ ਹੈਗੀ ਸਾਰੀ। ਤੁਸੀਂ ਮੈਨੂੰ ਇਹ ਦੱਸੋ ਵੀ ਐਵੇਂ ਕਿਵੇਂ ਫਰਕ ਪੈ ਸਕਦਾ, ਮੰਨ ਲਓ ਵੀ ਬਾਈ ਜੀ, ਮੰਨ ਲਓ ਇੱਕ ਜੁਆਇੰਟ ਫੈਮਲੀ ਤੋਂ ਇੱਕ ਨਿਊਕਲੀਅਰ ਫੈਮਲੀ ਚ ਆ ਗਿਆ ਤੇ ਫਿਰ ਹੁਣ ਆਪਾਂ ਕਹਿੰਦੇ ਵੀ ਹੁਣ
1: ਨਹੀਂ
3: ਵਿਆਹ
1: ਬਾਈ ਜੀ,
3: ਕਰਾਉਣ ਦੀ ਵੀ ਲੋੜ ਨਹੀਂ ਹੈਗੀ।
1: ਮੁਕੱਦਰ ਜੀ, ਇਸ ਚੀਜ਼ ਦੇ ਨਾਲ ਮੈਂ ਥੋੜਾ ਜਿਹਾ ਕਰਾਂਗਾ, ਕਿਉਂਕਿ ਹੁਣ ਦੇਖੋ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਅਸੀਂ ਵਸੇ ਹਾਂ।
3: ਜੀ ਜੀ,
1: ਮੈਨੂੰ ਲੱਗਦਾ ਕਿ ਜਦੋਂ ਆਪਾਂ ਆਪਣੀ ਜ਼ਿੰਮੇਵਾਰੀ ਆਪ ਚੱਕਣ ਲੱਗ ਜਾਂਗੇ ਜਾਂ ਨਾ, ਚਲੋ ਸਮਾਜ ਸਮੇਂ ਦੇ ਨਾਲ ਨਾਲ ਬਦਲਦਾ ਆਇਆ, ਬਦਲਦਾ ਰਹਿਣਾ, ਅੱਗੇ ਵੀ ਬਦਲੀ ਜਾਣਾ ਆ, ਤੇ ਉੱਥੇ ਨਹੀਂ ਇੱਕੋ ਚੀਜ਼ ਰਹਿਣੀ ਆ, ਸਥਿਰ ਰਹਿਣੀ ਆ, ਕਿਉਂਕਿ ਇਹ ਕੁਦਰਤ ਦਾ ਵੀ ਨਿਯਮ ਹੈ, ਜੋ ਵੀ ਹੈਗਾ ਸਿਸਟਮ ਹੈ। ਤਾਂ ਜਦੋਂ ਇਹਦੇ ਵਿੱਚ ਦੇਖਦੇ ਆ ਨਾ, ਜਦੋਂ ਹੁਣ ਦੇਖੋ ਕਿ ਆਪਣੇ ਥੋੜਾ ਜਿਹਾ ਕਲਚਰ ਜਿਹੜਾ ਚੇਂਜ ਹੋਇਆ, ਪਰ ਸਾਡੇ ਲੋਕ ਉਹ ਜਿਹੜੀ ਚੇਂਜ ਹੈਗੀ ਆ ਉਹ ਨਹੀਂ ਚਾਹੁੰਦੇ ਆ। ਹੁਣ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਜਿੱਦਾਂ ਪਹਿਲਾਂ ਔਜਲਾ ਸਾਹਿਬ ਨਾਲ ਗੱਲ ਕੀਤੀ ਆ, ਜਾਂ ਮੈਂ ਜਾਂ ਆਪਣੇ ਆਪਣੇ ਗੁਰਮੇਲ ਦਾਦੂ ਜੀ ਜੁੜੇ ਸੀ ਜਾਂ ਹੋਰ ਸੱਜਣ ਸੁਣ ਰਹੇ ਨੇ, ਹੁਣ ਜਿਨ੍ਹਾਂ ਨੇ ਇੱਥੇ ਆ ਕੇ ਜਾਂ ਬਾਅਦ ਦੇ ਵਿੱਚ ਇੱਥੋਂ ਜਾ ਕੇ ਵੀ ਮੈਰਿਜਾਂ ਕਰਾਈਆਂ ਨੇ, ਤਾਂ ਉਹ ਵਾਪਸ ਆਏ ਨੇ, ਇੱਥੇ ਵਸੇ ਨੇ, ਆਪਣੀਆਂ ਜ਼ਿੰਮੇਵਾਰੀਆਂ ਸੰਭਾਲੀਆਂ, ਨਾਲ ਪਿੱਛੇ ਟੱਬਰ ਵੀ ਪਾਲੇ, ਹੋਰ ਸਾਰਾ ਕੁਝ ਕੀਤਾ, ਤੇ ਉਹ ਆਪਣੇ ਆਪ ਦੇ ਉੱਤੇ ਨਿਰਭਰ ਹੋ ਗਏ, ਆਪਣੀਆਂ ਜ਼ਿੰਮੇਵਾਰੀਆਂ ਸਮਝ ਲਈਆਂ ਜਾਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਚੁੱਕਣ ਜੋਗੇ ਹੋ ਗਏ। ਤਾਂ ਹੁਣ ਪੰਜਾਬ ਦੇ ਵਿੱਚ ਇੱਕ ਮੁੱਦਾ ਇਹ ਜਿਹੜਾ ਨਾਲ ਮੈਂ ਜੋੜਾਂਗਾ, ਕਿਉਂਕਿ ਉੱਥੇ ਜਿਹੜਾ ਜ਼ਮੀਨਾਂ ਜਾਇਦਾਦਾਂ ਦਾ ਜਾਂ ਹੋਰ ਸਾਰਾ ਸਿਲਸਿਲਾ ਨਾ, ਉਹ ਸਾਡਾ ਖਹਿੜਾ ਨਹੀਂ ਛੱਡ ਰਿਹਾ, ਕਿਉਂਕਿ ਉਹ ਭਰਾਵਾਂ ਦੇ ਵਿੱਚ ਵੰਡੀਆਂ ਜਾਂ ਤਾਂ ਪਹਿਲਾਂ ਹੀ ਪਾ ਕੇ ਉਹਨਾਂ ਨੂੰ ਬਰਾਬਰ ਦਾ ਵੱਖਰਾ ਵੱਖਰਾ ਕਰ ਦੇਣਾ ਚਾਹੀਦਾ ਹੈ। ਉਹ ਆਪੇ ਚਾਹੇ ਕਮਾਵੇ ਚਾਹੇ ਉਹਨੂੰ ਖੱਜਲ ਖੁਆਰ ਕਰੇ, ਜੋ ਮਰਜ਼ੀ ਵੇਚੇ ਰੱਖੇ, ਉਹਦੀ ਸਿਰਦਰਦੀ ਹੋਏਗੀ। ਵੈਸੇ ਤਾਂ ਇਹ ਹੱਕ ਬਣਦਾ ਵੀ ਨਹੀਂ ਗਾ ਮੇਰੇ ਮੇਰੇ ਮੇਰੇ ਪੱਧਰ ਦੇ ਉੱਤੇ ਜੋ ਮੈਂ ਸੋਚਦਾ, ਕਿਉਂਕਿ ਉਹ ਪੇਰੈਂਟਸ ਦਾ ਹੱਕ ਹੈਗਾ, ਜਿੰਨਾ ਚਿਰ ਉਹ ਜਿਉਂਦੇ ਜਾਗਦੇ ਹੈ ਉਹ ਆਪਣਾ ਜੋ ਉਹਨਾਂ ਨੇ ਸਾਰੀ ਜ਼ਿੰਦਗੀ ਦੇ ਵਿੱਚ ਕਮਾਇਆ ਆ, ਜੋੜਿਆ ਆ, ਉਹ ਪਹਿਲ ਉਹਨਾਂ ਦੀ ਆ, ਉਹ ਕਿੰਨਾ ਸਪੈਂਡ ਕਰਦੇ ਆ, ਇੰਜੋਏ ਕਰਦੇ ਆ ਜ਼ਿੰਦਗੀ ਨੂੰ, ਤੇ ਉਸ ਤੋਂ ਬਾਅਦ ਅੱਖ ਤਾਂ ਉਹਨਾਂ ਦੀ ਹੋਣੀ ਨਹੀਂ ਚਾਹੀਦੀ ਨਾ, ਕਿਉਂਕਿ ਹੁਣ ਤਾਂ ਦੇਖਿਆ ਜਾਵੇ ਤਾਂ ਜਿਹੜੇ ਅੱਗੇ ਟੱਬਰ ਹੈਗੇ ਆ, ਟੱਬਰਾਂ ਦੇ ਵਿੱਚ ਅੱਗੇ ਜਿਹੜੀ ਨੌਜਵਾਨੀ ਆ ਗਈ ਹੈ, ਉਹ ਐਸ਼ ਪ੍ਰਸਤੀ ਜਾਂ ਹੋਰ ਸਾਰੀਆਂ ਚੀਜ਼ਾਂ ਇਸੇ ਕਰਕੇ ਹੀ ਜਿਹੜਾ ਤੁਰੇ ਫਿਰਦੇ ਆ ਨਾ ਬਾਹਰ, ਕਿਉਂਕਿ ਜੇ ਜ਼ਿੰਮੇਵਾਰੀਆਂ ਹੋਣਗੀਆਂ, ਪੈਣਗੀਆਂ, ਕੰਮ ਕਰਨਾ ਪਏਗਾ ਸਾਰਾ ਕੁਝ, ਤਾਂ ਫਿਰ ਉਹ ਇੰਡੀਪੈਂਡੈਂਟ ਆਪਣੇ ਆਪ ਉੱਤੇ ਹੋਣਗੇ, ਨਿਰਭਰ ਹੋਣਗੇ ਜੀ। ਪਰ ਪਤਾ ਕਿ ਪਿੱਛੇ ਜ਼ਮੀਨ ਜਾਇਦਾਦ ਹੈਗੀ ਹੈ ਤੇ ਸਾਰਾ ਕੁਝ ਹੈਗਾ ਆ, ਫਿਕਰ ਕਾਹਦੀ ਹੈ ਆਪਾਂ ਨੂੰ?
3: ਨਹੀਂ ਨਹੀਂ ਗੱਲ ਗੱਲ ਤੁਹਾਡੀ ਦਰੁਸਤ ਹੈਗੀ, ਜ਼ਮੀਨ ਜਾਇਦਾਦ ਵੀ ਇੰਨੀ ਇੰਨੀਆਂ ਕਿੰਨੀਆਂ ਕੁ ਜ਼ਮੀਨ ਜਾਇਦਾਦਾਂ ਹੈਗੀਆਂ ਰਹਿ ਗਈਆਂ
1: ਜੀ
3: ਪਿੱਛੇ, ਹੁਣ ਉਨੀਆਂ ਹੈ ਵੀ ਨਹੀਂ ਹੈਗੀਆਂ
1: ਜੀ।
3: ਪਰ ਗੱਲ ਤੁਹਾਡੇ ਵਾਲੀ ਵੀ ਸਹੀ ਹੈ ਭਾਰਦਵਾਜ ਜੀ, ਪਰ ਗੱਲ ਇਹ ਹੈ ਨਾ ਜ਼ਿੰਮੇਵਾਰੀ ਕੋਈ ਕੋਈ ਵੀ ਸਮਝਦਾ ਨਹੀਂ ਨਾ ਹੈਗਾ,
1: ਕਿਉਂਕਿ ਬਾਈ ਜੀ ਪਹਿਲਾਂ ਜਿਹੜੀ ਪ੍ਰੋਬਲਮ ਸੀ ਨਾ, ਪਹਿਲਾਂ ਪੈਸਾ ਧੇਲਾ ਨਹੀਂ ਹੁੰਦਾ ਸੀਗਾ, ਇੰਨੀ ਗੁੰਜਾਇਸ਼ ਨਹੀਂ ਸੀਗੀ ਕਿ ਵੱਖਰੇ ਵੱਖਰੇ ਘਰ ਪਾਏ ਜਾਣ, ਤੇ ਹੁਣ ਤਾਂ ਚਲੋ ਇਹ ਚੀਜ਼ਾਂ ਲੋਨ ਵਗੈਰਾ ਆ ਗਏ, ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਉਹ ਚਲੋ ਕਾਰਪੋਰੇਟ ਢਾਂਚੇ ਦੀ ਵੱਖਰੀ ਗੱਲ ਹੈ, ਪਰ ਉਹਨਾਂ ਨੇ ਜੇ ਉਹਨਾਂ ਤੋਂ ਲੈ ਕੇ ਅਸੀਂ ਸਹੂਲਤਾਂ ਮੰਨਦੀਆਂ ਨੇ ਤਾਂ ਉਹਨਾਂ ਨੂੰ ਵੀ ਦੋਸ਼ੀ ਨਹੀਂ ਠਹਿਰਾ ਸਕਦੇ, ਚਲੋ ਉਹਨਾਂ ਦਾ ਕਾਰੋਬਾਰ ਹੈ, ਉਹ ਸਾਰੀਆਂ ਚੀਜ਼ਾਂ ਨੇ, ਬਿਜ਼ਨਸ ਨੇ, ਤੇ ਉਹਦੇ ਨਾਲ ਹੀ ਸਾਰੀ ਆਈ ਚਲਾਈ ਵੀ ਚੱਲਦੀ ਹੈ। ਤੇ ਮੈਨੂੰ ਲੱਗਦਾ ਕਿ ਪਹਿਲਾਂ ਸਾਡੀਆਂ ਮਜਬੂਰੀਆਂ ਸੀਗੀਆਂ, ਦੇਖੋ ਕਦੇ ਸਾਈਕਲ ਲੈਣ ਦਾ ਵੀ ਸੋਚ ਨਹੀਂ ਸਕਦੇ ਸੀਗੇ, ਹੁਣ ਗੱਡੀਆਂ ਦੋ ਦੋ ਚ ਪੰਜ ਪੰਜ ਗੱਡੀਆਂ ਖੜੀਆਂ ਨੇ ਘਰਾਂ ਦੇ ਵਿੱਚ, ਹੁਣ ਤਾਂ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ, ਉਹਦੇ ਨਾਲ ਸਾਨੂੰ ਵੀ ਤਾਂ ਬਦਲਣਾ ਪਏਗਾ ਨਾ ਨਾਲ ਨਾਲ।
3: ਭਾਰਗਵ ਜੀ, ਤੁਸੀਂ ਇੱਕ ਗੱਲ ਦੇਖੋ, ਅੱਜ ਸਵੇਰੇ ਨਾ ਇੱਕ ਟਵਾਣਾ ਰੈਲੀ ਤੇ ਕਸਵਾਲ ਬਾਈ ਜੀ ਨੇ ਕੀਤਾ ਸੀ,
1: ਜੀ
3: ਉਹ ਬਾਹਲਿਆਂ ਨੇ ਸੋਚਿਆ ਨਹੀਂ ਉਹਦਾ।
1: ਹਾਂਜੀ
3: ਜਦੋਂ ਗੱਲ ਚੱਲਦੀ ਪਈ ਸੀ ਨਾ ਵੀ ਆ, ਜਦੋਂ ਟਵਾਣਾ ਸਾਹਿਬ ਕਹਿਣ ਦੇ ਸੀ ਵੀ ਮੰਨ ਲਓ ਝੋਨਾ ਆਇਆ ਤਾਂ ਉਦੋਂ ਤਰੱਕੀ ਆਈ,
1: ਜੀ
3: ਉਹਦੇ ਤੇ ਇੱਕ ਬਾਈ ਨੇ ਸਵਾਲ ਕੀਤਾ ਸੀ, ਮੈਨੂੰ ਸ਼ਾਇਦ ਉਹਨਾਂ ਦਾ ਨਾਂ ਰਘਵੀਰ ਸਿੰਘ ਸ਼ਾਇਦ ਉਹਨਾਂ ਨੇ ਕੋਈ ਕੋਈ ਉਹਨਾਂ ਨੇ ਕਿਹਾ ਸੀ, ਕਹਿੰਦੇ ਵੀ ਜੇ ਤਰੱਕੀ ਆਈ ਹੈ
1: ਜੀ
3: ਤੇ ਫਿਰ ਖੁਦਕੁਸ਼ੀ ਦਰ ਕਾਹਤੋਂ ਵੱਧ ਗਈ ਬਾਈ ਜੀ।
1: ਜੀ
3: ਇਹ ਜੇ ਮੰਨ ਲਓ ਆਪਾਂ ਕਹਿੰਦੇ ਵੀ ਆਪਣੇ ਕੋਲ ਪੈਸਾ ਆ ਗਿਆ, ਤਰੱਕੀ ਆ ਗਈ
1: ਜੀ,
3: ਤੇ ਜਿਹੜੀ ਆ ਖੁਦਕੁਸ਼ੀ ਦਰ ਹੈ ਵੀ ਉਹ, ਮੈਂ ਬਾਈ ਜੀ ਮੈਂ ਉਹਨਾਂ ਨੂੰ ਉਹਨਾਂ ਦੇ ਸਵਾਲ ਤੇ ਮੈਂ ਕਮੈਂਟ ਕੀਤਾ ਸੀ ਵੀ ਤੁਹਾਡੀ ਗੱਲ ਜਾਇਜ਼ ਹੈਗੀ ਹੈ
1: ਜੀ,
3: ਵੀ ਫਿਰ ਜੇ ਇੰਨਾ ਹੀ ਪੈਸਾ ਆ ਗਿਆ ਇੰਨਾ ਹੀ ਸਾਰਾ ਕੁਝ ਖੁਸ਼ਹਾਲ ਹੋਊਗੀ ਜ਼ਿੰਦਗੀ
1: ਜੀ,
3: ਤੇ ਫਿਰ ਖੁਦਕੁਸ਼ੀ ਦਰ ਕਿਉਂ ਵਧ ਜਾਂਦੀ ਹੈ ਜੀ ਨਾਲ ਨਾਲ ਬਾਈ?
1: ਉਹ ਬਾਈ ਜੀ ਉਹਦਾ ਕਾਰਨ ਮੈਂ ਚਲੋ ਕੋਸ਼ਿਸ਼ ਕਰਦਾ ਤੁਹਾਨੂੰ ਐਕਸਪਲੇਨ ਕਰਨ ਦੀ। ਉਹਦਾ ਹੁਣ ਦੇਖੋ, ਪਹਿਲਾਂ ਜ਼ਮੀਨਾਂ ਹੁੰਦੀਆਂ ਸੀ, ਚਲੋ ਦੁਆਬੇ ਦੇ ਵਿੱਚ ਤਾਂ ਪਹਿਲਾਂ ਹੀ ਜ਼ਮੀਨਾਂ ਘੱਟ ਨੇ, ਤੇ ਦੁਆਬੇ ਦੇ ਵਿੱਚੋਂ ਹਰ ਪਰਿਵਾਰ ਦੇ ਵਿੱਚੋਂ ਤਕਰੀਬਨ ਦੂਜੇ ਤੀਜੇ ਪਰਿਵਾਰ ਦੇ ਵਿੱਚੋਂ ਹਰ ਕੋਈ ਬਾਹਰ ਸੀਗਾ। ਉਹਨਾਂ ਨੇ ਪਹਿਲਕਦਮੀ ਵੀ ਕੀਤੀ, ਇਸੇ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਆਏ, ਵਿਦੇਸ਼ਾਂ ਦੇ ਵਿੱਚ ਵਸੇ, ਤੇ ਉਹ ਆਪਣਾ ਚਲੋ ਨਿਰਭਰ ਹੋ ਗਏ ਆਪਣੇ ਆਪ ਦੇ ਉੱਤੇ, ਜਾਂ ਪਿੱਛੇ ਵੀ ਨਿਰਭਰ ਕਰ ਲਿਆ। ਪਰ ਜਿਹੜਾ ਮਾਝਾ ਜਾਂ ਮਾਲਵੇ ਦੀ ਗੱਲ ਹੈ, ਉੱਥੇ ਖੁੱਲੀਆਂ ਜ਼ਮੀਨਾਂ ਹਨਾ, ਤੇ 100-100 ਕਿੱਲਾ ਐਗਜ਼ਾਮਪਲ ਦਵਾਂ ਤੁਹਾਨੂੰ, ਤੇ ਅੱਗੇ ਟੱਬਰ ਸੀਗੇ, ਮਤਲਬ ਕਿ ਉਹਦੇ ਦੋ ਜਵਾਕ ਹੋ ਗਏ, ਉਹ ਜਿਹੜਾ 100 ਕਿੱਲਾ ਸੀ 50 ਦੇ ਵਿੱਚ ਵੰਡ ਹੋ ਗਿਆ, 50ਵਾਂ ਦੇ ਵਿੱਚੋਂ ਅਗਲਿਆਂ ਦੇ ਦੋ ਦੋ ਜਵਾਕ ਹੋ ਗਏ, ਉਹ ਫਿਰ 25-25 ਰਹਿ ਗਏ। ਤੇ ਉਹ ਹਾਲਤ ਇੱਦਾਂ ਕਿ 5-7 ਪੀੜ੍ਹੀਆਂ ਤੱਕ ਜ਼ਮੀਨਾਂ ਦਾ ਅਸੀਂ ਆਪ ਹੀ ਖਪਾ ਲਈਆਂ ਜੀ ਇਸ ਚੀਜ਼ ਨੂੰ। ਪਰ ਅਸੀਂ ਝੋਨਾ ਕੀ ਹੁਣ ਸਾਰੀ ਉਮਰ ਲੋਕਾਂ ਨੇ ਜਾਂ ਦੁਨੀਆਂ ਨੇ ਝੋਨਾ ਹੀ ਥੋੜ੍ਹੀ ਖਾਈ ਜਾਣਾ, ਤੇ ਉਹਦੇ ਵਿੱਚ ਵੀ ਤਾਂ ਸਾਨੂੰ ਫਸਲਾਂ ਦੇ ਵਿੱਚ ਵਿਭਿੰਨਤਾ ਜਾਂ ਉਹਦੇ ਵਿੱਚ ਚੇਂਜ ਜਾਂ ਮਤਲਬ ਕਿ ਦੁਨੀਆਂ ਦੀ ਕੀ ਮੰਗ ਹੈ ਉਹਦੇ ਉੱਤੇ ਨਾਲ ਵੀ ਤਾਂ ਚੱਲਣਾ ਪਏਗਾ ਨਾ।
3: ਨਹੀਂ ਨਹੀਂ ਉਹ ਬਾਈ ਉਹ ਬਾਈ ਦਾ ਇਹੀ ਇਹੀ ਕਹਿਣ ਦਾ ਮਤਲਬ ਉਹਨਾਂ ਦਾ ਇਹੀ ਸੀ ਵੀ ਜੇ ਆਪਾਂ ਝੋਨੇ ਨੂੰ ਆਪਾਂ ਇਹ ਮੰਨ ਲੈਂਦੇ ਹਾਂ ਵੀ ਇਹ ਸਾਡੀ ਖੁਸ਼ਹਾਲੀ ਦਾ ਇਹ ਸਰੋਤ ਹੈਗਾ, ਜਿਹੜਾ ਪਾਣੀਆਂ ਦਾ ਹੋ ਗਿਆ ਬੁਰੇ ਹਾਲ ਜਾਂ ਸਾਰਾ ਕੁਛ ਹੈ, ਵੀ ਉਹਨਾਂ ਦੇ ਉਹ ਸਵਾਲ ਉਸੇ ਕਰਕੇ ਸੀ,
1: ਕਿਉਂਕਿ ਬਾਈ ਜੀ ਦੇਖੋ ਅੱਜ ਅੱਜ ਵੀ ਆਪਾਂ ਬਦਲਣਾ ਥੋੜੀ ਚਾਹੁੰਦੇ ਹਾਂ ਭਾਈ, ਸਾਨੂੰ ਇਹ ਆ ਕਿ ਉਹਦੇ ਉੱਤੇ MSP ਮਿਲਦੀ ਹੈ, ਪਾਣੀ ਚਾਹੇ ਰਵੇ ਨਾ ਰਵੇ ਉਹਦੇ ਉਹ ਸਾਡੀ ਸਰਦਾਰੀ ਨਹੀਂ ਜੀ।
3: ਬਿਲਕੁਲ
1: ਬਿਲਕੁਲ
3: ਅਸੀਂ ਜਦੋਂ ਵੇਲਾ ਵਿਹਾ ਕੇ ਫੇਰ ਅਸੀਂ ਫਿਰ ਸੋਚਦੇ
1: ਜੀ। ਦੇਖੋ ਇਹ ਵੀ ਆ ਨਾ, ਜਿਹੜੀ ਚੀਜ਼ ਦੀ ਬਹੁਤਾਤ ਹੋਏਗੀ ਉਹ ਫਿਰ ਰੋਲਣੀ ਰੋਲਣੀ ਆ, ਉਹ ਫਿਰ ਤੁਹਾਨੂੰ ਮਤਲਬ ਕਿ ਆਪ ਮੁਸ਼ਕਲਾਂ ਸਾਹਮਣੇ ਆਉਣੀਆਂ। ਜਿਹੜੀ ਚੀਜ਼ ਦੀ ਹੁਣ ਦੇਖੋ ਪਿਆਜ਼ ਦਾ ਰੋਲਾ ਪਿਆ ਜਾਂ ਖੰਡ ਦਾ ਰੋਲਾ ਪਿਆ, ਹੁਣ ਕਿਸੇ ਨੇ ਜੇ ਖੰਡ ਪੈਦਾ ਕਰਨ ਲੱਗ ਗਿਆ ਜਾਂ ਸ਼ਕਰਕੰਦੀ ਲਾਉਣ ਲੱਗ ਗਿਆ ਜਾਂ ਕੁਝ ਜੜ੍ਹਾਂ ਆਉਂਦੀਆਂ ਨੇ ਜਾਂ ਗੰਨੇ ਦੀ ਗੱਲ ਆਉਂਦੀ ਹੈ, ਉਹਦੇ ਵਿੱਚ ਬਹੁਤਾਤ ਕਰ ਲਈ, ਉਹਦੇ ਆਉਣ ਵਾਲੇ ਸਮੇਂ ਦੇ ਵਿੱਚ ਪੌਂ 12 ਨੇ ਜੀ ਉਹਦੀਆਂ, ਤੇ ਜਿਹੜਾ ਨੇ ਨਹੀਂ ਉਹ ਰਾਸਤਾ ਅਪਣਾਇਆ ਤਾਂ ਉਹ ਫਿਰ ਉੱਥੇ ਦੇ ਉੱਥੇ ਰੋਈ ਜਾਣਗੇ ਜੀ ਉਹ।
3: ਬਿਲਕੁਲ ਗੱਲ ਉਹੀ ਹੈ ਭਰਜ ਬਾਈ ਜੀ, ਵੀ ਜਦੋਂ ਸਮਾਂ ਲੰਘ ਜਾਂਦਾ ਨਾ ਅਸੀਂ ਉਦੋਂ ਵੇਲਾ ਵਿਹਾ ਕੇ ਫਿਰ ਸੋਚਦੇ ਹਾਂ ਅਸੀਂ ਸਾਡੇ ਨਾਲ ਆ ਕੀ ਹੋਏ, ਉਦੋਂ ਫਿਰ ਜਦੋਂ ਵੇਲਾ ਲੰਘ ਜਾਂਦਾ ਫਿਰ ਹੱਥ ਕੁਛ ਨੀ ਆਉਂਦਾ ਹੈਗਾ
1: ਜੀ,
3: ਚੱਕਰ ਉਹੀ ਹੈ। ਪਰ ਜਿਹੜਾ ਅੱਜ ਤੁਹਾਡੇ ਮਸਲਾ ਵਧੀਆ ਸੀ ਸਾਡੇ ਰਿਸ਼ਤੇ ਨਾਤਿਆਂ ਵਾਲਾ, ਪਰ ਇਹ ਸਾਨੂੰ ਨਾ ਪਹਿਲੇ ਪਹਿਲੇ ਸਟੈਪ ਤੋਂ ਹੀ ਜੇ ਅਸੀਂ ਸੋਚ ਕੇ ਚੱਲੀਏ ਨਾ ਹਰ ਇੱਕ ਚੀਜ਼ ਨੂੰ
1: ਜੀ,
3: ਤੇ ਫਿਰ ਮੈਨੂੰ ਲੱਗਦਾ ਚਲੋ ਹੋ ਸਕਦਾ ਵੀ ਕਿਸੇ ਨੂੰ ਗਲਤ ਲੱਗਦਾ ਹੋਊ, ਕਿਸੇ ਨੂੰ ਠੀਕ ਲੱਗਦਾ ਹੋਊ, ਆਪੋ ਆਪਣੇ ਵਿਚਾਰ ਹੁੰਦੇ ਨੇ ਸਾਰਿਆਂ ਦੇ, ਪਰ ਉਹ ਜ਼ਿੰਮੇਵਾਰੀ ਜਿਹੜੀ ਹੈ ਨਾ ਆਪਾਂ ਨੂੰ ਧੀ ਤੋਂ ਪਹਿਲਾਂ ਆਪਾਂ ਹਰ ਇੱਕ ਆਪਣੇ ਪਰਿਵਾਰਕ ਮੈਂਬਰਾਂ ਦੇ ਬਾਰੇ ਸੋਚੀਏ ਨਾ
1: ਜੀ,
3: ਫਿਰ ਉਹੀ ਗੱਲ ਵੀ ਉਸ ਗੱਲ ਦਾ ਹੁੰਦਾ, ਪਰ ਸੋਚਦਾ ਹੀ ਨਹੀਂ ਹੈਗਾ ਬਾਈ ਜੀ ਅਸਲ ਨਾ ਇਹ ਮਸਲਾ ਬਹੁਤ ਵਿਗੜਿਆ ਹੋਇਆ ਹੈ
1: ਜੀ,
3: ਕਿਉਂਕਿ ਅੱਜ ਕੱਲ੍ਹ ਰਿਸ਼ਤੇ ਨਾਤੇ ਵਿਗੜੇ ਹੋਏ ਨੇ ਤੁਸੀਂ ਸਮਝ ਸੋਚ।
1: ਆਪਾਂ ਚਲੋ ਸਰਕਾਰਾਂ ਦੀ ਤਾਂ ਗੱਲ ਕਰਦੇ, ਦੇਖੋ ਪਰਿਵਾਰਾਂ ਦੇ ਵਿੱਚ ਨਿੱਜ ਭਰੂ ਹੋ ਗਿਆ ਨਾ ਉਸ ਚੀਜ਼ ਦਾ, ਉਹ ਹਰ ਚੀਜ਼ ਹਰ ਉਹਨੂੰ ਹੈਗਾ ਕਿ ਮੈਂ ਇਹ ਕਿਤੇ ਵੱਡੇ ਭਰਾ ਨੂੰ ਨਾ ਮਿਲ ਜਾਵੇ ਜਾਂ ਵੱਡਾ ਕਹਿੰਦਾ ਕਿ ਇਹ ਛੋਟਾ ਨਾ ਲੈ ਜਾਵੇ ਹਨਾ।
3: ਉਹ ਮੈਂ ਤਾਂ ਇਸੇ ਕਰਕੇ ਭਰਦ ਬਾਈ ਜੀ ਕਹਿੰਦੇ ਕਹਿੰਦਾ ਵੀ ਅਸੀਂ ਸਰਕਾਰ ਨੂੰ ਤਾਂ ਕਹਿ ਨਹੀਂ, ਆਪਾਂ ਸਰਕਾਰ ਨੂੰ ਤਾਂ ਕਹਿ ਦਿੰਦੇ ਹਾਂ ਵੀ ਸਾਰਾ ਪੰਜਾਬ ਸੰਭਾਲੇ, ਦੇਸ਼ ਦੀ ਸਰਕਾਰ ਨੂੰ ਕਹਿੰਦੇ ਸਾਰਾ ਦੇਸ਼ ਸੰਭਾਲੇ, ਸਾਡੇ ਤੋਂ ਪਰਿਵਾਰ ਜਿਹੜਾ ਉਹ ਸੰਭਾਲਿਆ ਨੀ ਜਾਂਦਾ,
1: ਬਿਲਕੁਲ ਬਿਲਕੁਲ
3: ਉਹਦੇ ਚ ਵੀ ਉਹ ਤੁਹਾਡੀ ਵਾਲੀ ਗੱਲ ਸੁਣੋ ਵੀ ਉਹ ਈਗੋ ਭਾਰੂ ਹੈ,
1: ਈਗੋ ਭਾਰੂ ਹੋ ਗਈ ਨਾ,
3: ਅਸੀਂ ਗੱਲ ਸੁਣਨੀ ਨੀ ਕਿਸੇ ਦੀ ਜਾਂ ਵੀ ਅਸੀਂ ਸਮਝਣੀ ਨੀ, ਜਾਂ ਫਿਰ ਭਾਵੇਂ ਕੋਈ ਵੀ ਰਿਸ਼ਤਾ ਵੀ ਉੱਥੇ ਆਪਾਂ ਵੀ ਆਪਾਂ ਆਪਣਾ ਵੀ ਜਿਹੜਾ ਉਹ ਉਹ ਭਾਰੂ ਕਰਨਾ ਵੀ ਆਪਣਾ ਫੈਸਲਾ ਵੀ ਮੇਰਾ ਲਾਗੂ ਹੋਵੇ
1: ਜੀ ਬਿਲਕੁਲ ਹੈ ਜੀ,
3: ਹੈ। ਇਸ ਕਰਕੇ ਬੜਾ ਵਧੀਆ ਵਿਸ਼ਾ ਸੀ ਵੈਸੇ
1: ਥੈਂਕ ਯੂ
3: ਤੁਹਾਡਾ,
1: ਜੀ,
3: ਇਹ
1: ਥੈਂਕ ਯੂ
3: ਬਹੁਤ
1: ਭਾਈ ਜੀ, ਸ਼ੁਕਰੀਆ
3: ਹਾਂ
1: ਸ਼ੁਕਰੀਆ।
3: ਇਹੋ ਜਿਹੇ ਜਿਹੜੇ ਸੈਂਸਿਟਿਵ ਵਿਸ਼ੇ ਨੇ ਤਾਂ ਗੱਲਬਾਤ ਚੱਲਦੀ ਰਹਿਣੀ ਚਾਹੀਦੀ ਹੈ ਬਾਈ,
1: ਬਿਲਕੁਲ ਹੈ ਜੀ ਬਿਲਕੁਲ, ਤੁਹਾਡਾ
3: ਕਿਉਂਕਿ
1: ਸਭ ਦਾ
3: ਅੱਗੇ
1: ਜੀ
3: ਆਉਣ ਵਾਲਾ,
1: ਤੁਹਾਡਾ ਸ਼ੁਕਰੀਆ ਜੀ।
3: ਹਾਂਜੀ ਹਾਂਜੀ, ਆਉਣ ਵਾਲਾ ਸਮਾਂ ਜਿਹੜਾ ਨਾ, ਕਿਉਂਕਿ ਰਿਸ਼ਤੇ ਨਾਤੇ ਜਿਵੇਂ ਦਾ ਚੱਲਦਾ ਪਿਆ ਕੰਮ ਬਾਈ ਜੀ, ਕੋਈ ਗੱਲ
1: ਜੀ
3: ਸੁਣ ਕੇ ਰਾਜੀ ਨਹੀਂ ਹੈ।
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
3: ਜੇ ਇਹ ਆ ਨਾ ਓਜਲਾ ਬਾਈ ਜੀ ਦੀ ਗੱਲ ਠੀਕ ਹੈ, ਉਹ ਚਲੋ
1: ਜੀ
3: ਆਪਾਂ ਵੀ ਗੱਲ ਕੀਤੀ ਸੀ ਅੰਡਰਸਟੈਂਡਿੰਗ ਦੀ,
1: ਹਾਂਜੀ,
3: ਪਰ ਉਹ ਅੰਡਰਸਟੈਂਡਿੰਗ ਦੇ ਵਿੱਚ ਵੀ ਕਿਸੇ ਨਾ ਕਿਸੇ ਨੂੰ ਨਾ ਥੋੜਾ ਬਹੁਤਾ 1-2% ਝੁਕਣਾ ਪੈਂਦਾ ਤਾਂ ਅੰਡਰਸਟੈਂਡਿੰਗ ਰਹਿੰਦੀ ਹੈ, ਜੇ ਬਰਾਬਰ ਦੀ ਵੀ ਆਪਾਂ ਸਮਝੀਏ ਨਾ ਉੱਥੇ ਵੀ ਰਹਿੰਦੀ
1: ਨਹੀਂ
3: ਨਹੀਂ
1: ਬਾਈ ਜੀ।
3: ਹੈ
1: ਅੰਡਰਸਟੈਂਡਿੰਗ
3: ਉੱਥੇ ਵੀ
1: ਉਦੋਂ ਰਹੂਗੀ ਮੁਕੱਦਰ ਜੀ ਜਦੋਂ ਹਨਾ ਤੁਹਾਡੇ ਮੀਆਂ ਬੀਬੀ ਦੇ ਵਿੱਚ ਜਾਂ ਪਰਿਵਾਰ ਦੇ ਵਿੱਚ ਹੈਗੀ ਆ ਇੱਕ ਦੂਸਰੇ ਨੂੰ ਸਮਝਣ ਦੀ ਸ਼ਕਤੀ ਜਾਂ ਇੱਕ ਜਿਹੜਾ ਦਿਮਾਗੀ ਸੰਤੁਲਨ ਉਹਨੂੰ ਬਰਾਬਰ ਰੱਖਣ ਦੀ, ਜੇ ਤਾਂ ਹੁਣ ਬਾਹਰਲਿਆਂ ਨੂੰ ਆਪਾਂ ਅੰਡਰਸਟੈਂਡ ਕਰਨ ਲੱਗ ਗਏ ਜਾਂ ਉਹਨਾਂ ਦੀ ਅੰਡਰਸਟੈਂਡਿੰਗ ਲੈਣ ਲੱਗ ਗਏ ਫਿਰ ਫਰਕ ਪੈਣਾ ਹੀ ਪੈਣਾ ਜੀ। ਸਾਨੂੰ ਉਹ ਤੋਂ ਪਹਿਲਾਂ ਪਰਿਵਾਰ ਦੀ ਅਹਿਮੀਅਤ ਜਾਂ ਪਹਿਲੀਅਤ ਜ਼ਰੂਰੀ ਹੈ, ਨਾ ਕਿ ਸਮਾਜ ਦੀ।
3: ਬਿਲਕੁਲ ਬਿਲਕੁਲ, ਸਮਾਜ ਤਾਂ ਨਾ ਉਸ ਪਾਸੇ ਜਾਣ ਦਿੰਦਾ ਜੀ ਨਾ ਉਸ ਪਾਸੇ,
1: ਬਿਲਕੁਲ
3: ਭਾਵੇਂ ਤੁਸੀਂ ਜਿਹੜੇ
1: ਦੋਵੇਂ
3: ਪਾਸੇ
1: ਦਿੰਦੇ ਨੇ,
3: ਉਹ ਤਾਂ ਦੋਵੇਂ ਪਾਸੇ ਦਿੰਦੇ ਨੇ, ਉਹਨਾਂ ਵੱਢੀ ਤੁਰੇ ਜਾਣਾ ਭਾਵੇਂ ਚੱਲ
1: ਤੁਰ ਪਾਉਣ ਜੀ।
3: ਬਹੁਤ ਵਧੀਆ ਵਿਸ਼ਾ ਸੀ,
1: ਥੈਂਕ ਯੂ ਬਾਈ ਜੀ,
3: ਠੀਕ ਹੈ ਬਾਈ ਜੀ,
1: ਸ਼ੁਕਰੀਆ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਇਹ ਸਨ ਜੀ ਮੁਕੱਦਰ ਜੀ ਦੁਆਰਾ ਜੁੜੇ ਸੀ, ਅਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਦੋਸਤੋ ਲਾਈਨਾਂ ਖੁੱਲੀਆਂ ਨੇ, +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ, ਸੁਨੇਹੇ ਪੜ੍ਹਦੇ ਪੜ੍ਹਦੇ ਕਾਲ ਆ ਗਈ ਤਾਂ ਠੀਕ ਹੈ, ਨਹੀਂ ਤਾਂ ਫਿਰ ਆਪਾਂ ਅੱਗੇ ਲੈਂਦੇ ਹਾਂ। ਗੁਰੀਮਾਨ ਬਾਈ ਜੀ ਕਹਿੰਦੇ ਆ ਲਾਈਕ ਨੰਬਰ 1 ਜੀ, ਅਤੇ ਸਾਰੇ ਹੀ ਵੱਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਹਰਵਿੰਦਰ ਜੋਹਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਗੁਰੀਮਾਨ ਜੀ ਹਰਵਿੰਦਰ ਜੋਹਲ ਜੀ ਨੂੰ ਸਤਿ ਸ਼੍ਰੀ ਅਕਾਲ, ਇਕਬਾਲ ਮਾਂਗੜ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਅਤੇ ਨਾਲ ਗੁਲਦਸਤਾ ਭੇਜਿਆ ਫੁੱਲਾਂ ਦਾ, ਅਤੇ ਇਕਬਾਲ ਮਾਂਗੜ ਜੀ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ ਗੁਰੀ ਜੀ, ਅਤੇ ਆਵਾਜ਼ ਠੀਕ ਆ ਰਹੀ ਹੈ ਬਾਈ ਜੀ ਕਹਿੰਦੇ ਜੀ, ਅਤੇ ਸ਼ਮੀ ਬਾਈ ਜੀ ਨੂੰ ਜੀਆਂ ਨੂੰ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਹੈ। ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਕਹਿੰਦੇ ਹੈ, ਅਤੇ ਮਾਲ ਭੈਣ ਜੀ US ਤੋਂ ਜੁੜੇ ਹੈ ਅਤੇ ਉਹਨਾਂ ਦੀ ਗੱਲਬਾਤ ਸੁਣਦੇ ਹਾਂ ਫਿਰ ਆਪਾਂ ਅੱਗੇ ਵੱਲ ਨੂੰ ਚੱਲਦੇ ਹਾਂ। ਸਤਿ ਸ਼੍ਰੀ ਅਕਾਲ ਭੈਣ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ
4: ਜੀ, ਸਤਿ ਸ਼੍ਰੀ ਅਕਾਲ
1: ਜੀ, ਕੀ ਹਾਲ ਚਾਲ?
4: ਮੈਂ ਉਦਾਂ ਕਈ ਵਾਰ ਆਨ ਆਫ ਹੀ ਹੁੰਦੀ ਰਹੀ ਆ, ਵਿੱਚੇ ਮੈਨੂੰ ਇੰਡੀਆ ਤੋਂ ਫੋਨ ਆ ਗਿਆ
1: ਜੀ,
4: ਤਾਂ ਪਰ ਹੁਣ ਵਿਸ਼ਾ ਤਾਂ ਇਹ ਸੌਖਾ ਹੀ ਸੀਗਾ।
1: ਹੱਲੇ ਦੇਖ ਲੋ, ਕਹਿੰਦੇ ਬੀਬੀਆਂ ਵਿਹਲੀਆਂ ਰਹਿੰਦੀਆਂ ਨੇ ਜੀ,
4: ਬੀਬੀਆਂ ਹੁਣ ਪਤਾ ਕੀ ਆ, ਹੁਣ ਮੇਰੀ ਨਣਾਨ ਦਾ ਫੋਨ ਆ ਗਿਆ, ਪਤਾ ਕਿ ਉਹ ਮੇਰੇ ਲਈ ਬਹੁਤ ਜ਼ਿਆਦਾ ਜ਼ਰੂਰੀ ਸੀ, ਫਿਰ ਜਾਣਾ ਹੁੰਦਾ ਹੋਰ ਕਿਸੇ ਦਾ ਇਗਨੋਰ ਵੀ ਤੁਸੀਂ ਕਰ ਸਕਦੇ, ਪਹੁੰਚਾ ਠਹਿਰ ਕੇ ਕਰ ਲਓਗੇ ਜੇ ਇੱਥੋਂ ਦਾ ਲੋਕਲ ਹੋਵੇ ਹੈ ਨਾ
1: ਜੀ,
4: ਤਾਂ ਪਿਓ ਦਾ ਵੀ ਫਿਰ ਸੌਣ ਦਾ ਟਾਈਮ ਸੀ ਤਾਂ ਕਰਕੇ ਲੈ ਲਿਆ, ਬਾਕੀ ਵਿਸ਼ਾ ਵੀ ਸੋਹਣਾ ਸੀ, ਬਹੁਤ ਵਧੀਆ।
1: ਥੈਂਕ ਯੂ ਜੀ,
4: ਲਾਈਫ ਜਿਹੜੀ ਆ ਆਦਮੀ ਤੀਵੀਂ ਦੀ, ਤੇ ਹੁਣ ਮੁੰਡੇ ਉਹਦਾ ਅੱਜ ਕੱਲ੍ਹ ਡਰਦੇ ਆ, ਪਤਾ ਨੀ ਕਾਹਤੇ ਵਿਆਹ ਕਰਾਉਣ ਤੋਂ ਡਰੀ ਜਾਂਦੇ, ਵੈਸੇ ਐਡੀ ਵੀ ਕੋਈ ਡਰ ਵਾਲੀ ਗੱਲ ਨੀ, ਹਾਂ ਜਿੱਦਾਂ ਹੁਣ ਤੁਸੀਂ ਕਹਿੰਦੇ ਭਾਂਡੇ ਮਾਂਜ ਲਈ ਤੇ ਕਰ ਲਈ ਦੇ, ਏਦਾਂ ਫਿਰ ਉਹਨੇ ਕਲਿੱਪ ਵੀ ਤਾਂ ਵੀਡੀਓ ਕਲਿੱਪ ਏਦਾਂ ਬਣਾਏ ਹੁੰਦੇ ਵੀ ਵਿਆਹ ਕਾਹਦੀ ਔਖੀ ਗੱਲ ਆ, ਤੇ ਚੱਲ ਤਾਂ ਕੀ ਆ, ਉਹ ਜੇ ਸੁੱਤੀ ਪਈ ਆ ਤੁਸੀਂ ਭਾਂਡੇ ਮਾਂਜ ਲਿਆ ਤਾਂ ਕੋਈ ਗੱਲ ਨੀ, ਜਾਣੂ ਉੱਠਦੇ ਨੂੰ ਉਹਨੂੰ ਚਾਹ ਬਣਾ ਕੇ ਰੱਖ ਦਿੱਤੀ ਤਾਂ ਕੋਈ ਗੱਲ ਨੀ, ਵੈਸੇ ਤਾਂ ਸੱਚੀ ਕੋਈ ਗੱਲ ਨੀ।
1: ਬਿਲਕੁਲ
4: ਜੀ,
1: ਹੁਣ ਉਹ ਵੀ ਦੇਖੋ ਸਾਡੇ ਲਈ, ਦੇਖੋ ਕੱਪੜੇ ਧੋਂਦੀ ਹੈ, ਬੱਚਿਆਂ ਨੂੰ ਸਾਂਭਦੀ ਹੈ, ਉਹਨਾਂ ਨੂੰ ਨਲਾਉਂਦੀ ਤਲਾਉਂਦੀ ਹੈ, ਸਾਰਾ ਕੁਝ ਕਰਦੀ ਹੈ, ਘਰ ਦੇ ਵਿੱਚ ਸਾਰਾ ਸੁੰਭਰਨਾ, ਸਾਰਾ ਕੁਝ ਕਰਨਾ, ਹੂਵਰ ਮਾਰਨਾ, ਫਿਰ ਆਪਣੀ ਜੌਬ ਦੇ ਉੱਤੇ ਵੀ ਜਾਣਾ, ਘੱਟੋ ਘੱਟ ਵੀਕਐਂਡ ਦੇ ਵਿੱਚ ਜਾਂ ਕਿਸੇ ਛੁੱਟੀ ਵਾਲੇ ਦਿਨ ਹੀ ਤੁਸੀਂ ਕਰਕੇ ਦੇਖੋ ਤਾਂ ਦੇਖੋ ਤਾਂ ਕਿੱਦਾਂ ਉਹਨੂੰ ਚਾਅ ਚੜਦਾ, ਉਹ ਕਹਿੰਦੀ ਤੇਰੀ ਤਬੀਅਤ ਠੀਕ ਆ ਅੱਜ
4: ਭੁਪਿੰਦਰ ਜੀ ਜ਼ਰੂਰ ਤਾਂ ਸਮਝੋ, ਤੁਹਾਡੀ ਵਾਈਫ ਨੇ ਵੀ ਕੰਮ ਤੇ ਜਾਣਾ, ਤੁਸੀਂ ਵੀ ਜਾਣਾ, ਸਮਝੋ ਤੁਸੀਂ ਜਾ ਉਹ ਬਣਾ ਰਹੀ ਤਾਂ ਤੁਸੀਂ ਦਬਦਾ ਪੈਕ ਕਰਨ ਲੱਗ ਪਏ ਬੱਚਿਆਂ ਲਈ ਜਾਂ ਆਪਣੇ ਲਈ, ਜੇ ਜੇ ਉਹ ਤੁਸੀਂ ਬਣਾ ਰਹੇ ਤਾਂ ਉਹ ਦਬਦਾ ਕਰ ਦੋ, ਤਾਂ ਕੰਮ ਰਲ ਕੇ ਛੇਤੀ ਖਤਮ ਹੋ ਜਾਓ।
1: ਨਾਲੇ ਕਹਿੰਦੀ ਇਹ ਵੀ ਆ ਨਾ ਕਿ ਉਹ ਵੀ ਤਾਂ ਹਿਊਮਨ ਹੀ ਆ ਨਾ, ਉਹ ਮਸ਼ੀਨ ਥੋੜੀ ਆ ਜੀ।
4: ਬਿਲਕੁਲ
1: ਬਿਲਕੁਲ, ਦੇਖੋ ਹੁਣ ਛੋਟੇ ਹੁੰਦੇ ਬੱਚੇ ਪਾਲਣੇ ਜਦੋਂ ਛੋਟੇ ਹੁੰਦੇ ਆ, ਕਈਆਂ ਦੇ ਚਲੋ ਸਟਾਮਿਕ ਦੀ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ, ਉਹ 3-3 ਮਹੀਨੇ ਮਤਲਬ ਕਿ ਉਹ ਇੱਕੋ ਹੀ ਟਾਈਮਿੰਗ ਹੁੰਦੀ ਆ ਉਹਨਾਂ ਦੀ ਕਿ ਬੱਚੇ ਨੇ ਉਸੇ ਸਮੇਂ ਰੋਣਾ ਸ਼ੁਰੂ ਕਰਨਾ ਤੇ ਉਹ 2-3 ਘੰਟੇ ਉਹਨੇ ਰੋਈ ਜਾਣਾ, ਉਹਨੂੰ ਟਿਕਾਣ ਹੀ ਹੋਣਾ ਜੀ, ਤੇ ਉਹ ਬੱਚੇ ਆਪ ਪਾਲੇ ਵੀ ਆ ਜੀ, ਤੇ ਉਹ ਉਹਨੂੰ ਵੀ ਸੌਣ ਦਾ ਸਮਾਂ ਦਿੱਤਾ, ਤੇ ਕਈ ਵਾਰੀ ਆਪ ਜਾਗਣਾ ਪਿਆ ਜੀ, ਸਾਰਾ ਕੁਝ ਕਰ
4: ਨਹੀਂ ਜ਼ਰੂਰੀ ਆ ਭਵਿੰਦਰ ਜੀ, ਹਾਂ ਤੁਸੀਂ ਹੁਣ ਬੱਚੇ ਪਾਲਣ ਦੀ ਗੱਲ ਦੱਸਦੇ, ਮੈਂ ਤਾਂ ਬੱਚੇ ਪਾਲਣ ਹੋਣ ਤੋਂ ਪਹਿਲਾਂ ਦੀ ਗੱਲ ਦੱਸੀ, ਮੈਂ
1: ਜੀ
4: ਪ੍ਰੈਗਨੈਂਟ ਸੀ ਆਪਣੇ ਬੇਟੇ ਲਈ।
1: ਜੀ
4: ਤੁਸੀਂ ਦੇਖੋ ਕਿ ਮੇਰੇ ਹਸਬੈਂਡ ਨੇ ਦੇਖਣਾ ਪਈ, ਉਦੋਂ ਤਾਂ ਨਲਕਾ ਹੀ ਹੁੰਦਾ ਸੀ ਘਰ ਵਿੱਚ ਲੱਗਿਆ ਆ, ਉਹਨੇ
1: ਬਿਲਕੁਲ
4: ਮੈਨੂੰ ਨਲਕਾ ਗੇੜ ਕੇ ਪਾਣੀ ਦੀ ਬਾਲਟੀ ਭਰ ਦੇਣੀ,
1: ਜੀ
4: ਪਤਾ ਭਈ ਇਹਦੇ ਲਈ ਨਹੀਂ ਠੀਕ ਹੈਗਾ, ਇਹ
1: ਹਾਂਜੀ
4: ਇੰਨਾ ਨਹੀਂ ਕਰ
1: ਹਾਂਜੀ
4: ਸਕਦੀ।
1: ਬਿਲਕੁਲ
4: ਫਿਰ ਮੈਨੂੰ ਪਤਾ ਵੀ ਮੈਂ ਸਕੂਲ ਵੀ ਜਾਣਾ ਹੁੰਦਾ ਸੀਗਾ, ਮੈਂ ਸਿਰਫ ਅਖੀਰਲੇ ਦਿਨ ਹੀ ਮਤਲਬ ਮੈਂ ਛੁੱਟੀ ਲਈ ਸੀ
1: ਜੀ
4: ਜਿੱਦਣ
1: ਬਿਲਕੁਲ
4: ਮੇਰੀ ਡਿਲੀਵਰੀ ਹੋਈ ਆ, ਹੈ ਨਾ
1: ਜੀ
4: ਇੰਡੀਆ ਦੀ ਗੱਲ ਆ। ਫਿਰ ਹੁਣ ਤਾਂ ਭਈ ਇੱਦਾਂ, ਪਰ ਇੱਥੇ ਕਰਦੀਆਂ ਵੀ, ਇੱਥੇ ਵੀ ਮੈਂ ਦੇਖਿਆ ਮੇਰੇ ਨਾਲ ਜੋਬ ਕਰਦੀਆਂ ਨਿਊਯਾਰਕ ਸਕੂਲ ਵਿੱਚ
1: ਜੀ
4: ਸੀਗੀਆਂ, ਆਪਣੇ ਇੰਡੀਆ ਤਾਂ ਪਹਿਲਾਂ ਹੀ ਕਈ ਚਿਰ ਛੁੱਟੀਆਂ ਲੈ ਲੈਂਦੇ, ਪਰ ਇੱਥੇ ਦੇ ਲੋਕ ਬਹੁਤ ਸਿਆਣੀਆਂ ਕੁੜੀਆਂ
1: ਜੀ
4: ਆ, ਉਹ ਛੁੱਟ ਉਹ ਅਖੀਰਲੇ ਦਿਨ ਤੱਕ ਕੰਮ ਕਰਦੇ ਰਹਿੰਦੇ। ਪਤਾ
1: ਬਿਲਕੁਲ
4: ਜੇ ਜੇ ਡਿਲੀਵਰੀ ਹੋਣ ਵਾਲੀ ਵੀ ਹੋਈ ਤਾਂ ਝੱਟ ਇੱਥੋਂ ਸਕੂਲ ਤੋਂ ਵੀ ਤਾਂ ਹਸਪਤਾਲ ਪਹੁੰਚਾਈ ਦੇਣਾ,
1: ਹਾਂਜੀ
4: ਇਹ ਤਾਂ
1: ਹਾਂਜੀ
4: ਕਿਹੜੀ ਗੱਲ
1: ਬਿਲਕੁਲ
4: ਆ,
1: ਬਿਲਕੁਲ
4: ਉਹਨੇ ਜਿਹੜਾ ਉਹ ਵਾਧੂ ਦਾ ਟਾਈਮ ਆ ਨਾ, ਉਹਨਾਂ ਦੇ 6 ਮਹੀਨੇ ਉਹਨੇ ਆਪਣੇ ਬੱਚੇ ਨਾਲ ਗੁਜ਼ਾਰਨੇ।
1: ਬਿਲਕੁਲ ਹੈ ਜੀ, ਬਿਲਕੁਲ ਹੈ,
4: ਤੇ ਪਹਿਲਾਂ ਨਹੀਂ ਬੈਠਣਾ ਤੁਰੀਆਂ ਫਿਰ ਉਹ ਵਿਹਲੀਆਂ ਰਹੋ, ਚੱਲ ਸੱਸ ਕੰਮ ਕਰੀ ਜਾਵੇ, ਨਾਨ ਕੰਮ ਕਰੀ ਜਾਵੇ,
1: ਜੀ
4: ਇਹ ਆਪ ਕੰਮ ਕਰਦੀਆਂ। ਔਰ ਮੈਂ ਤਾਂ ਇਹ ਤਾਂ ਐਮੀ ਸੱਸਾਂ ਨੇ ਨਾਨਾ ਤੋਂ ਫਾਇਦੇ ਲੈਂਦੀ ਹਾਂ, ਭੁਪਿੰਦਰ ਜੀ ਮੈਂ ਤਾਂ ਆਪ ਖੁਦ ਕੰਮ ਕਰਦੀ ਰਹੀ ਸੀ,
1: ਬਿਲਕੁਲ ਹੈ ਜੀ, ਬਿਲਕੁਲ
4: ਸਾਨੂੰ ਤਾਂ ਕੋਈ ਫਰਕ ਹੀ ਨਹੀਂ ਲੱਗਾ। ਤੁਹਾਨੂੰ ਦੱਸਦੀ ਪਈ ਅਖੀਰਲੇ
1: ਜੀ
4: ਦਿਨ ਤੱਕ ਮੈਂ ਕੰਮ ਕਰਦੀ ਸੀ, ਤਾਂ ਰਾਤ ਨੂੰ ਮੇਰਾ ਬੱਚਾ ਬੇਟਾ 9 ਵਜੇ
1: ਜੀ
4: ਹੋਇਆ, ਹੈ ਨਾ,
1: ਜੀ
4: ਤਾਂ ਫਿਰ ਤਾਂ ਇੱਦਾਂ ਹੁੰਦੀ ਆ। ਤਾਂ
1: ਜੀ
4: ਮੇਰੇ ਹਸਬੈਂਡ ਕੰਮ ਬੜਾ ਵਧੀਆ ਮੇਰੇ ਨਾਲ ਕੰਮ ਕਰਾ ਦਿੰਦੇ ਹੁੰਦੇ ਸੀ, ਉੱਥੇ ਫਿਰ ਪਾਣੀ ਨਹੀਂ
1: ਜੀ
4: ਭਰ ਹੋਣਾ, ਠੀਕ ਆ ਬੀਬੀ ਰੋਟੀ ਪਾਣੀ ਬਣਾਉਣ ਲੱਗੀਓ, ਇਹਨਾਂ
1: ਬਿਲਕੁਲ
4: ਲਈ ਇਕਬਾਲ ਲਈ ਬਣਾ ਕੇ ਦੇਣੀ ਆ, ਤੇ ਉਹ ਸਕੂਲ ਨੂੰ ਜਾਣਾ, ਫਿਰ ਸੁਰਿੰਦਰ ਨੇ ਜਾਣਾ, ਤੇ
1: ਜੀ
4: ਉਹ ਬੀਜੀ ਨੇ ਰੋਟੀ ਪਾਣੀ ਬਣਾਉਣਾ, ਤੇ ਨਹੀਂ ਹੋਰ ਕੰਮ ਥੋੜੀ ਬਹੁਤ ਹੈਲਪ ਕਰਾ ਦੇਣੀ। ਹੁਣ ਵੀ ਤੁਹਾਨੂੰ ਮੈਂ ਦੱਸਦੀ, ਮੈਂ ਅੱਜ ਕੱਲ੍ਹ ਦੀ ਗੱਲ ਦੱਸਦੀ ਹਾਂ, ਤੁਹਾਨੂੰ ਮੈਂ ਦੱਸਦੀ, ਮੈਂ ਸਵੇਰ ਨੂੰ ਨਹੀਂ ਉੱਠਦੀ ਹੁੰਦੀ, ਨਾ ਮੈਨੂੰ
1: ਬਿਲਕੁਲ
4: ਝਟਕੇ ਪੈਂਦੇ ਆ, ਨਾ ਪਾਸਤਾ
1: ਜੀ
4: ਅੱਗੇ ਮੈਨੂੰ
1: ਜੀ
4: ਖਿੱਚਦੇ ਹੁੰਦੇ ਸੀ, ਤੂੰ ਅਜੇ ਤੱਕ ਸੁੱਤੀ ਪਈ ਆ,
1: ਜੀ
4: ਹੁਣ ਮੈਨੂੰ ਕਦੇ ਨਹੀਂ ਕਹਿੰਦੇ, ਉਹਨੇ ਉੱਠਣਾ, ਉਹਨਾਂ ਨੇ ਉੱਠਣਾ, ਆਪਣੀ ਚਾਹ ਪਾਣੀ ਬਣਾਇਆ,
1: ਜੀ
4: ਔਰ ਚਾਹ ਭੁਪਿੰਦਰ ਜੀ ਕੱਪ ਚ ਪਾ ਕੇ ਪਤੀਲੀ
1: ਰੱਖ
4: ਮਾਂਜ ਕੇ, ਚਾਹ ਪਾਣੀ ਮਾਂਜ ਕੇ ਉਹ ਰੱਖ ਦੇਣੀ, ਫਿਰ ਚਾਹ ਲੈ ਕੇ
1: ਜੀ
4: ਆਪਣੇ ਉਹਨੇ ਉੱਥੇ ਬੈਠਣਾ ਪਈ ਸੋਫੇ ਤੇ ਪੀ ਪੀਣ ਲਈ। ਉਹ ਤੋਂ
1: ਜੀ
4: ਬਾਅਦ ਮੈਂ ਜੀ ਆਰਾਮ ਨਾਲ ਉੱਠਣਾ 6:30 ਜਾਂ 7:15 ਤੱਕ,
1: ਜੀ
4: ਮੈਂ ਤਾਂ ਦੇਖੋ ਹੈ ਨਾ, ਮੈਂ ਉਸਲੇ ਉੱਠਣਾ, ਉਸਲੇ ਜਿਸ ਵੇਲੇ ਮੈਂ ਉੱਠੀ ਹਾਂ ਤਾਂ ਜਾਨੂ ਜੀ ਇਹ ਵਾਕ ਕਰਨ ਵੀ ਚਲ ਜਾਂਦੇ, ਇਹ ਵਾਕ ਕਰਨ ਚਲ ਜਾਂਦੇ, ਮੈਂ ਉੱਠ ਕੇ ਦਵਾਈ ਖਾਣੀ ਹੁੰਦੀ, ਮੈਂ ਇੱਦਾਂ ਡੋਗੀ ਨਹੀਂ ਉੱਤੋਂ ਆ ਜਾਣਾ ਹੁੰਦਾ, ਮੈਨੂੰ ਇਹ ਆਪੇ ਡੋਗੀ ਆ ਗਿਆ ਤਾਂ ਇਹਨੂੰ ਬਾਹਰ ਨੂੰ ਲਿਜਾਣ ਦਾ ਪੇ ਹੈਗਾ, ਤੇ ਇਹਨੂੰ ਮੈਂ ਬਾਥਰੂਮ ਲੈ ਜਾਊਂ ਉਹਨੂੰ ਕਰਾ ਕੇ। ਉਹ ਤੋਂ ਬਾਅਦ ਫਿਰ ਮੈਂ ਭੁਪਿੰਦਰ ਜੀ ਮੈਂ ਵੀ ਵਾਕ ਕਰਨ ਚਲ ਜਾਣਾ, ਇਹਨੇ 3 ਮੀਲ ਤੁਰ ਲੈਣਾ, ਮੈਂ 2 ਮੀਲ ਤੁਰ ਕੇ ਆ ਕੇ ਫਿਰ ਮੈਂ ਆ ਕੇ ਖਾਣਾ ਆ।
1: ਜੀ ਬਿਲਕੁਲ ਹੈ,
4: ਤਾਂ ਇਹਨਾਂ ਲਈ ਵੀ ਉਹ ਅੰਡੇ ਬੋਇਲ ਕਰਕੇ ਪਹਿਲਾਂ ਰੱਖਦੇ ਦਿੱਤੇ ਹੁੰਦੇ, ਮੈਂ ਰਾਤ ਨੂੰ ਹੀ ਰੱਖੇ ਹੁੰਦੇ, ਲੋੜ ਪਵੇ ਤਾਂ ਸਵੇਰ ਨੂੰ ਖਾ ਸਕਦੇ ਆ, ਜੇ ਜਰਾ ਮੇਰੇ ਨਾਲ ਹੀ ਖਾਣਾ ਹੋਊਗਾ ਤਾਂ ਉਸ ਵੇਲੇ ਖਾ ਲਵਾਂਗੇ, ਮੁੜ
1: ਬਿਲਕੁਲ
4: ਵਾਕ ਕਰਕੇ ਆ ਕੇ। ਹੋਰ ਵੀ ਕੰਮ ਕਰਾਉਂਦੇ ਆ, ਫਿਰ ਹੁਣ ਇੰਨੀ ਲੋਟ, ਹੁਣ ਮੈਂ ਰੋਟੀ ਪਾਣੀ ਬਣਾਤਾ ਖੜਾਤਾ ਭੁਪਿੰਦਰ ਜੀ,
1: ਜੀ
4: ਜਿਹਲੇ 3 ਵੱਜਣੇ ਨਾ, ਇਹਨੇ ਮੈਨੂੰ ਆ ਕੇ ਪੁੱਛਣਾ ਤੂੰ ਚਾਹ ਪੀਣੀ, ਉਹ ਮੈਂ ਕਹਿਣਾ ਮੈਂ ਨਹੀਂ ਪੀਣੀ, ਇਹ ਕਹਿੰਦੇ ਤੂੰ ਕਿੰਨੀ ਦੇਖ ਲੈ ਜੀ ਬਣੀ ਆ, ਤੂੰ
1: ਨਾਲੇ
4: ਚਾਹ
1: ਬੈਜੀ ਉਹ
4: ਪਾਣੀ ਪੀਣੀ, ਮੈਂ
1: ਪੁੱਛਣ
4: ਬਣਾਉਣੀ
1: ਦਾ ਵੀ
4: ਪਈ।
1: ਇੱਕ ਦੇਖ ਲਓ ਤਰੀਕਾ ਨਾ, ਆਪਣੇ ਕਹਿਣਗੇ ਐਦਾਂ ਕਰ ਚਾਹ ਹੀ ਧਰ ਲਾ ਫਿਰ, ਹੈ ਨਾ ਜੀ, ਸਮਾਂ
4: ਕਿਉਂ
1: ਪੁੱਛ ਰਹੇ ਨੇ ਵੀ ਹਾਂ ਚਾਹ
4: ਹੁਣ
1: ਪੀਣੀ ਆ ਬਣਾਈਏ। ਹਾਂਜੀ
4: ਹਾਂਜੀ ਹਾਂਜੀ ਹਾਂਜੀ ਤੇ ਹੁਣ ਨਹੀਂ ਤਾਂ ਕਹਿੰਦੇ ਹੁਣ ਹੀ ਨੀ ਮੈਨੂੰ ਪੁੱਛਣਾ, ਕਿਉਂਕਿ ਇਹਨੀ 3 ਵਜੇ ਦੀ ਆਪੇ ਬਣਾਉਣੀ ਹੁੰਦੀ, ਮੈਂ ਰੋਜ਼ ਹੀ ਨੀ ਪੀਣੀ ਹੁੰਦੀ, ਫਿਰ ਕਹਿਣਾ ਨਹੀਂ ਨਹੀਂ ਫਿਰ ਲਿਆ ਕੇ ਰੱਖ ਦੇਣੀ, ਕਹਿਣਾ ਚੱਲ ਤੂੰ ਹੁਣ ਪੀਏ ਲੈ ਮੈਂ ਬਣਾ ਲਈ ਸਿਰ ਲਈ
1: ਜੀ।
4: ਤਾਂ ਫਿਰ ਠੀਕ ਆ, ਫਿਰ ਅੱਗੇ ਹੁਣ ਤਕਾਇਆ ਜਿਹਲੇ 6 ਵਜਣੇ ਉਸਲੇ, ਤੇ ਨਹੀਂ ਸੈਂਡਵਿਚ ਖਾਣਾ ਹੁੰਦਾ, ਬੜਾ ਈਜ਼ੀ ਕੰਮ ਹੁੰਦਾ,
1: ਬਿਲਕੁਲ
4: ਮਤਲਬ ਕਰਾਉਂਦੇ ਆ ਹੈਲਪ ਭੁਪਿੰਦਰ ਜੀ, ਇੱਦਾਂ ਨਹੀਂ ਹੈ ਪੇ। ਫਿਰ ਜਿਸਲੇ ਗਰੋਸਰੀ ਲੈਣ ਜਾਣਾ ਮੈਂ ਨਹੀਂ ਜਾਣਾ, ਜੇ ਮੈਂ ਇਹਨਾਂ ਦੇ ਨਾਲ ਗਈ ਆ ਨਾ
1: ਜੀ,
4: ਮੈਂ ਤਾਂ ਚੁੱਕਣੀਆਂ 2-3 ਚੀਜ਼ਾਂ, ਇਹਨੇ $150-$200 ਖਰਚ ਕੇ ਇਹਨੇ ਟਰਾਲੀ ਵੀ ਭਰ ਲੈਣੀ ਹੁੰਦੀ ਆ,
1: ਬਿਲਕੁਲ,
4: ਕਿਉਂਕਿ ਜਿਹੜਾ ਬੰਦਾ ਜਾਂਦਾ ਉਹਨੂੰ ਪਤਾ ਹੈ ਫਿਰ
1: ਪਤਾ ਹੈ
4: ਕਿੱਥੇ ਕਿਹੜੀ ਚੀਜ਼ ਪਈ ਆ, ਕਿਹੜੀ ਆਇਲ ਵਿੱਚ ਪਈ ਆ, ਕਿੱਥੋਂ ਚੁੱਕਣੀ ਆ ਕਿੱਥੇ, ਮੇਰੇ
1: ਬਿਲਕੁਲ
4: ਵਰਗੇ ਨੂੰ ਪਤਾ ਨਹੀਂ,
1: ਬਿਲਕੁਲ
4: ਮੈਂ ਤਾਂ ਘਰੋਂ ਆਰਡਰ ਹੀ ਕਰਦੀ ਹੁੰਦੀ ਆ, ਜਿੱਦਾਂ ਕੋਈ ਆਪਣੇ ਚੀਜ਼ਾਂ ਦੇ ਕੋਈ ਕੱਪੜੇ ਜਾਂ ਕੋਈ ਚੀਜ਼ ਜਾਂ ਕੋਈ ਜੁੱਤੀ ਜਾਂ ਕਿਸੇ, ਜੇ ਮੋੜ ਨਹੀਂ ਹੋਵੇ ਤਾਂ ਮੈਂ ਇਹਨਾਂ ਨੂੰ ਭੇਜਣਾ ਪਿਆ, ਹੁਣ ਤੁਸੀਂ ਮੋੜਿਆ,
1: ਬਿਲਕੁਲ ਬਿਲਕੁਲ
4: ਮਤਲਬ ਇੱਦਾਂ ਰਲ ਮਿਲ ਕੇ ਹੀ ਕੰਮ ਹੁੰਦੇ ਆ ਭੁਪਿੰਦਰ ਜੀ। ਹੁਣ ਗਰੋਸਰੀ ਨਹੀਂ ਲਿਆ ਦੇਣੀ, ਫਿਰ ਚੱਲ ਇਹਨਾਂ ਦੇ ਨਾਲ ਚੁਕਾ ਦੇਣੀ ਆ, ਰਖਾ ਦੇਣੀ ਕਰ ਦੇਣੀ, ਪਰ ਮਤਲਬ ਇਹ ਤਾਂ ਮੇਰੇ ਬਹੁਤ ਕੰਮ ਕਰਾ ਦਿੰਦੇ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
4: ਫੇਰ ਕਹੋਗੇ ਇਹ ਜਿੰਨਾ ਵਧੀਆ ਬੀਬੀ ਦਾ ਪੁੱਤ ਹੈਗਾ, ਇੱਦਾਂ ਦਾ ਕੋਈ ਹੋਰ ਮਿਲਣਾ ਸੀ ਤੈਨੂੰ, ਮੈਂ ਕਿਹਾ
1: ਜੀ ਵਾਹ ਜੀ
4: ਹਾਂਜੀ ਹਾਂਜੀ, ਨਹੀਂ ਇੱਦਾਂ ਰਲ ਮਿਲ ਕੇ ਕੰਮ ਕਰਨਾ ਚਾਹੀਦਾ,
1: ਕਰਨਾ
4: ਚਾਹੀਦਾ, ਕਰਾਉਣਾ ਚਾਹੀਦਾ,
1: ਬਿਲਕੁਲ ਹੈ ਜੀ,
4: ਹਾਂਜੀ
1: ਜੀ।
4: ਬਸ ਮੈਂ ਕਿਹਾ ਮੈਂ ਰੋਜ਼ ਹੀ ਸਾਂਝ ਫੋਨ ਨੂੰ ਕਰਦੀ ਰਹਿੰਦੀ
1: ਨਹੀਂ, ਵਧੀਆ
4: ਮੈਂ
1: ਲੱਗਿਆ
4: ਕਈ ਵਾਰ ਉਸ ਵੇਲੇ ਰੋਟੀ ਬਣਾਉਣੀ ਹੁੰਦੀ, ਖਾਂਦੀ ਹੁੰਦੀ, ਫਿਰ ਮੈਂ ਸੁਣਦੀ ਰਹਿੰਦੀ ਹਾਂ,
1: ਹਾਂਜੀ,
4: ਕਈ ਵਾਰ ਨਹੀਂ ਹੁੰਦਾ, ਫਿਰ ਕਈ ਵਾਰ ਸੁਣਨਾ ਵੀ ਬਹੁਤ ਹੀ ਵਧੀਆ ਲੱਗਦਾ ਜਿਸ ਲਈ ਸੁਣਦੇ ਹਾਂ ਤੁਸੀਂ, ਹੈ ਨਾ,
1: ਥੈਂਕ ਯੂ
4: ਹਾਂਜੀ, ਚਲੋ ਠੀਕ ਹੈ ਭੁਪਿੰਦਰ।
1: ਦੇਖਦੇ ਹਾਂ, ਲੱਗਦੀ ਹੈ ਤਾਂ ਕੱਲ੍ਹ ਉਹਨਾਂ ਦੀ ਜ਼ਰੂਰ ਸੁਣਦੇ ਹਾਂ। ਇਕਬਾਲ ਮਾਂਗੜ ਜੀ ਬਿਜ਼ੀ ਚੱਲ ਰਹੇ ਨੇ ਲੱਗਦਾ ਹੈ ਜੀ, ਪਹਿਲਾਂ ਕਾਲ ਆ ਰਹੀ ਸੀ ਉਹਨਾਂ ਦੀ। ਅਤੇ ਦੋਸਤੋ ਤਦ ਤੱਕ ਕੁਝ ਸੁਨੇਹੇ ਜਿਹੜੇ ਨੇ ਉਹਨਾਂ ਦੀ ਸਾਂਝ ਪਾਉਣਾ ਤੁਹਾਡੇ ਨਾਲ, ਅਤੇ ਜੇ ਸਮੇਂ ਸਿਰ ਕਾਲ ਆ ਗਈ ਤਾਂ ਫਿਰ ਆਪਾਂ ਸੁਣ ਕੇ ਤਾਂ ਆਗਿਆ ਲੈਂਦੇ ਹਾਂ। ਬਲਜਿੰਦਰ ਸਿੰਘ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਕਹਿੰਦੇ, ਪਿਆਰੇ ਐਂਕਰ ਨੂੰ ਵੀ ਕਹਿੰਦੇ, ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਜੀਆਂ ਨੂੰ ਜੀ। ਅਤੇ ਇਸੇ ਤਰ੍ਹਾਂ ਹੀ ਗੁਰੀਮਾਨ ਜੀ ਬਲਜੀਤ ਸਿੰਘ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ, ਸਿਕੰਦਰ ਸਿੰਘ ਔਜਲਾ ਸਾਹਿਬ ਅਤੇ ਇਕਬਾਲ ਮਾਂਗੜ ਜੀ ਨਾਲ ਜੁੜ ਗਏ ਨੇ ਜੀ। ਸਤਿ ਸ਼੍ਰੀ ਅਕਾਲ ਇਕਬਾਲ ਮਾਂਗੜ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਜੀ।
4: ਮੈਨੂੰ ਲੱਗਦਾ ਮੇਰਾ ਸਿਗਨਲ ਸਹੀ ਨਹੀਂ ਜਾ ਰਿਹਾ।
1: ਹਾਂਜੀ
4: ਸਤਿ ਸ਼੍ਰੀ ਅਕਾਲ
1: ਜੀ, ਜੀਆਂ ਨੂੰ ਜੀ।
4: ਹਾਂਜੀ ਸਾਰੇ ਪਰਿਵਾਰ ਨੂੰ ਵੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ।
1: ਸਤਿ ਸ਼੍ਰੀ ਅਕਾਲ ਜੀ।
4: ਟੌਪਿਕ ਬਹੁਤ ਵਧੀਆ ਸੀ ਤੇ ਮੈਂ
1: ਸ਼ੁਕਰੀਆ
4: ਸੁਣ ਰਹੀ ਸੀ ਤੇ ਕਾਫੀ ਦੇਰ ਦੀ ਸੋਚ ਰਹੀ ਸੀ ਕਿ ਕਾਲ ਕਰਾਂ
1: ਜੀ,
4: ਤੇ ਫਿਰ ਮੈਂ ਕਿਹਾ ਹੁਣ ਜਾਣਦੇ ਜਾਂਦੇ ਕਿਆ ਕਰ ਹੀ
1: ਜੀ,
4: ਦੇਵਾਂ
1: ਜਰੂਰ
4: ਸਾਂਝ ਆਪਣੀ
1: ਜਰੂਰ
4: ਦਾ
1: ਜੀ।
4: ਵੈਸੇ ਜਿੱਦਾਂ ਨਾ ਆਪਾਂ ਮਤਲਬ ਮੈਂ ਆਪਣੇ ਪੇਰੈਂਟਸ ਤੋਂ ਲੈ ਕੇ ਹੁਣ ਗਾਹਾਂ ਵੀ ਤੀਜੀ ਪੀੜ੍ਹੀ ਤੱਕ ਜਾਂਦੇ ਜਾਂਦੇ ਦੇਖ ਰਹੀ ਹਾਂ
1: ਜੀ,
4: ਇਹਨਾਂ ਰਿਸ਼ਤਿਆਂ 'ਚ ਕਾਫੀ ਬਦਲਾਵ ਤਾਂ ਆ ਰਿਹਾ।
1: ਜੀ
4: ਜਿੱਦਾਂ ਮੈਨੂੰ ਲੱਗਦਾ ਕਿ ਜੀਵਨ ਸਾਥੀ ਤਾਂ ਹੋਣਾ ਚਾਹੀਦਾ, ਜ਼ਿੰਦਗੀ ਜ਼ਰੂਰ ਵਿਆਹ ਹੋਣਾ ਚਾਹੀਦਾ। ਇਹਦਾ ਮਤਲਬ ਇਹ ਆ ਕਿ ਦੇਖ ਲਓ ਹੁਣ ਜਿਸ ਸਟੇਜ ਤੇ ਅਸੀਂ ਪਹੁੰਚ ਚੁੱਕੇ ਹਾਂ ਤੇ ਹੁਣ ਜਿੱਦਾਂ ਬੱਚਿਆਂ ਦੀ ਆਪਣੀ ਲਾਈਫ ਵੀ ਬਿਜ਼ੀ ਹੋ ਜਾਂਦੀ ਆ ਤੇ ਇੱਕ ਜੀਵਨ ਸਾਥੀ ਹੁੰਦੇ ਜਿਹੜੇ ਅਸੀਂ ਇੱਕ ਦੁੱਖ ਸੁੱਖ ਦੇ ਸਾਂਝੀ ਹੁੰਦੇ ਹਾਂ।
1: ਬਿਲਕੁਲ ਹੈ ਜੀ।
4: ਤੇ ਇਹ ਜਿੱਦਾਂ ਹੁਣ ਥੋੜਾ ਆਪਾਂ ਇਹ ਕਹਿ ਸਕਦੇ ਜਿਹੜੀ ਸਾਡੇ ਤੋਂ ਅਗਲੀ ਜਨਰੇਸ਼ਨ ਆ ਗਈ ਆ ਤੇ ਪੇਸ਼ੈਂਸ ਦਾ ਫਰਕ, ਪੇਸ਼ੈਂਸ ਲੈਵਲ ਦਾ ਫਰਕ ਪੈ ਰਿਹਾ
1: ਜੀ।
4: ਸਾਡੇ ਪੇਰੈਂਟਸ, ਹਾਂਜੀ ਹਾਂਜੀ, ਸਾਡੇ ਜਿਹੜੇ ਪੇਰੈਂਟਸ ਸੀ ਉਹਨਾਂ ਤੋਂ ਸਾਡੇ ਤੋਂ ਜ਼ਿਆਦਾ ਸੀ ਤੇ ਸਾਡਾ ਥੋੜਾ ਉਹਨਾਂ ਨਾਲ ਸੀ। ਪਰ ਇੱਕ ਗੱਲ ਮੈਨੂੰ ਆਪਣੇ ਡੈਡੀ ਦੀ ਯਾਦ ਆਉਂਦੀ ਹੁੰਦੀ ਹੈ, ਜਾਂ ਮੇਰੇ ਭੂਆ ਦਾ ਵਿਆਹ ਹੋਇਆ ਸੀ ਜਾਂ ਸਾਡਾ ਹੋਇਆ ਸੀ, ਇੱਕ ਸਿੱਖਿਆ ਮਿਲਦੀ ਹੁੰਦੀ ਸੀ ਕਿ ਤੁਹਾਡਾ ਵਿਆਹ ਹੋ ਦਿੱਤਾ ਤੇ ਖੁਸ਼ੀ ਨਾਵੇਂ ਜਦ ਮਰਜ਼ੀ ਆਓ
1: ਜੀ,
4: ਪਰ ਲੜਕੇ ਨੀ ਘਰ ਵਾਪਸ
1: ਲੜਕੇ ਨਹੀਂ ਆਉਣਾ ਜੀ।
4: ਹਾਂਜੀ ਹੁਣ ਪੇਰੈਂਟਸ ਵੱਲੋਂ ਵੀ ਥੋੜੀ ਡਿਫਰੈਂਟ ਸ਼ੈ ਹੁੰਦੀ ਮਿਲਦੀ ਆ ਬੱਚਿਆਂ ਨੂੰ,
1: ਬਿਲਕੁਲ ਹੈ ਜੀ।
4: ਤੇ ਜਾਂ ਬੱਚੇ ਵੀ ਸੋਚਦੇ ਆ ਕਿ ਜਿੱਦਾਂ ਹੁਣ ਮੇਰੇ ਮੰਮੀ ਵੀ ਟੀਚਰ ਸੀਗੇ ਹਨਾ, ਤੇ ਅਸੀਂ ਵੀ ਕਮਾਉਣੇ ਆ
1: ਜੀ,
4: ਤੇ ਹੁਣ ਗਾਹਾਂ ਦੀ ਪੀੜ੍ਹੀ ਚ ਪਹੁੰਚਦੇ ਚ ਉਹਨਾਂ ਦੀ ਕਮਾਈ ਚ ਕੀ ਆਉਣ ਲੱਗਦਾ ਉਹਨਾਂ ਨੂੰ ਕਿ ਅਸੀਂ ਕਮਾਉਣੇ, ਸਾਨੂੰ ਕਿਸੇ ਦੀ ਜ਼ਰੂਰਤ ਨੀ
1: ਜੀ,
4: ਸਾਨੂੰ ਤਾਂ ਹਜੇ ਵੀ ਜ਼ਰੂਰਤ ਹੈਗੀ ਆ।
1: ਜੀ
4: ਤੇ ਮਤਲਬ ਜੇ ਅਸੀਂ ਸੋਚਣਾ ਵੀ ਹੋਵੇ ਉਹ ਵੀ ਸਾਨੂੰ ਮਤਲਬ ਸੋਚ ਕੇ ਵੀ ਭਾਵੁਕ ਹੋ ਜਾਂਦੇ ਵੀ ਇੱਕ ਦਿਨ ਕਈ ਵਾਰ ਇੱਕ ਦੂਸਰੇ ਦਾ ਸਾਥ ਛੁੱਟਣਾ ਪਹਿਲਾਂ,
1: ਬਿਲਕੁਲ
4: ਪਤਾ ਨੀ ਕਿਸੇ ਕਿਹਦਾ ਪਹਿਲਾਂ ਜਾਣਾ ਹਨਾ, ਪਤਾ ਨੀ
1: ਜੀ,
4: ਹੁੰਦਾ,
1: ਬਿਲਕੁਲ
4: ਉਹ
1: ਬਿਲਕੁਲ
4: ਸੋਚ ਕੇ ਅਸੀਂ ਭਾਵੁਕ ਹੋ ਜਾਂਦੇ। ਹਾਂਜੀ ਤੇ
1: ਜੀ
4: ਇਹ ਮਤਲਬ ਪੈਸਾ ਆਪਾਂ ਲਈ ਮੈਟਰ ਨੀ ਕਰਦਾ, ਮਤਲਬ ਰਿਸ਼ਤਿਆਂ ਤੋਂ ਉੱਪਰ
1: ਜੀ
4: ਹੁੰਦਾ ਨਾ ਪੈਸਾ।
1: ਨਾਲੇ ਇਹ ਆ ਨਾ ਇਕਬਾਲ ਜੀ ਕਿ ਜਿਹੜਾ ਹਿਊਮਨ ਆ ਨਾ ਉਹ ਜਿੱਦਾਂ ਕਹਿ ਲਓ ਕਿ ਇੱਕ ਜੰਗਲੀ ਹੈਗਾ ਜੀਵ ਹੈ ਵੀ ਇਨਸਾਨ ਬਣ ਗਿਆ, ਇਹ ਵੀ ਹਨਾ ਝੁੰਡਾਂ ਦੇ ਵਿੱਚ ਰਹਿ ਕੇ ਹੀ ਜਿਹੜਾ ਮਤਲਬ ਕਿ ਜ਼ਿਆਦਾ ਪਸੰਦ ਕਰਦਾ ਆਪਣੇ ਆਪ ਦੇ ਵਿੱਚ ਸੇਫ ਆਪਣੇ ਆਪ ਨੂੰ ਸਮਝਦਾ ਹੈ ਜੀ।
4: ਹਾਂਜੀ ਹਾਂਜੀ
1: ਬਿਲਕੁਲ
4: ਬਿਲਕੁਲ। ਇੱਕ ਪਤਾ ਕੀ ਹੁਣ ਜਿੱਦਾਂ ਆ ਜਿਹੜਾ ਹੁਣ ਅੱਜ ਕੱਲ ਦਾ ਮਾਹੌਲ ਹੋ ਗਿਆ, ਹੁਣ ਆਪਾਂ ਚਲੋ ਇਹ ਨਾ ਬਾਹਰਲੇ ਐਡਵਾਂਸ ਮੁਲਕਾਂ ਚ ਇਹ ਤਾਂ ਇੰਡੀਆ ਨਾਲੋਂ ਬਹੁਤ ਅੱਗੇ ਆ ਹਨਾ,
1: ਬਿਲਕੁਲ ਹੈ ਜੀ,
4: ਪਰ ਆਪਣੇ ਹੁਣ ਇੰਡੀਆ ਦੇ ਵਿੱਚ ਵੀ ਇੱਕ ਲਿਵਿੰਗ ਰਿਲੇਸ਼ਨ ਨੂੰ, ਇੱਕ ਸਾਡੇ ਟਾਈਮ ਸੀ ਜੇ ਕਿਸੇ ਕਿਸੇ ਨਾਲ ਗੱਲ ਵੀ ਹੁੰਦੀ ਸੀ ਕਿਸੇ ਨਾਲ ਹੋਵੇ ਤਾਂ ਇੱਕ ਡਰ ਹੁੰਦਾ ਸੀਗਾ ਕਿ ਕਿਤੇ ਕੱਲ ਨੂੰ ਕਿਸੇ ਨੂੰ ਭਣਕ ਲੱਗ ਗਈ ਤਾਂ ਮਤਲਬ ਕੋਈ ਰਿਸ਼ਤਾ ਨਾ ਖਰਾਬ ਹੋ ਜਾਵੇ ਹਨਾ।
1: ਬਿਲਕੁਲ ਹੈ।
4: ਤੇ ਹੁਣ ਜਿਹੜੀ ਉਹਦੇ ਵਿੱਚ ਬੁਆਏਫ੍ਰੈਂਡ ਗਰਲਫ੍ਰੈਂਡ ਹੋਣਾ ਇੱਕ ਨੋਰਮਲ ਚੀਜ਼ ਆ, ਜੇ ਹੈਗੀ ਹੋਵੇ ਤਾਂ ਐਕਸੈਪਟੈਂਸ ਹੈਗੀ ਆ ਉਸ ਰਿਸ਼ਤੇ ਨੂੰ ਹਨਾ। ਤੇ ਉਸ ਟਾਈਮ ਕਿਹੜੀਆਂ ਕਿਸੇ ਦੀਆਂ ਗੱਲਾਂ ਬਾਤਾਂ ਹੁੰਦੀਆਂ ਸੀ, ਸੋਚ ਕੇ ਇੱਕ ਪਾਸੇ ਦਾ ਪਿਆਰ ਹੁੰਦਾ ਸੀ, ਉਹ ਚੀਜ਼ ਲਈ ਵੀ ਬੰਦੇ ਨੂੰ ਡਰ ਹੁੰਦਾ ਸੀ ਕਿ ਮੈਂ ਕਿਸੇ ਪ੍ਰਤੀ ਸੱਚਾ ਨਹੀਂ ਹੈਗਾ, ਆਪਣਾ ਰਿਸ਼ਤਾ ਸੱਚਾਈ ਤੇ ਨਹੀਂ ਸ਼ੁਰੂ ਕਰ ਰਿਹਾ।
1: ਜੀ
4: ਤੇ ਹੁਣ ਜਿੱਦਾਂ ਇਹ ਚੀਜ਼ਾਂ ਇੱਕ ਦੂਸਰੇ ਨਾਲ ਰਹਿਣ ਦਾ ਇਕੱਠੇ ਹੋਣ ਦਾ ਮੌਕਾ ਮਿਲ ਰਿਹਾ ਤੇ ਲੋਕ ਕਮਿਟਮੈਂਟ ਕਮਿਟਮੈਂਟ ਕਰਕੇ ਲਊਗੇ,
1: ਨਾਲੇ ਉਹ ਵੀ ਹੈ ਨਾ ਜੀ ਉੱਥੇ ਦੀ ਇਹ ਜਿਹੜੀ ਹੈ ਰਿਲੇਸ਼ਨਸ਼ਿਪ ਲਿਵਿੰਗ ਦੀ ਗੱਲ ਤੱਕ ਤੁਸੀਂ ਕੀਤੀ ਹੈ, ਉੱਥੇ ਥੋੜ੍ਹਾ ਜਿਹਾ ਡਿਫਰੈਂਟ ਸੋਚ ਹੈ ਕਿਉਂਕਿ ਉਹਨਾਂ ਦੀ ਸਟੱਡੀ ਜਾਂ ਉਹਨਾਂ ਦਾ ਜਿਹੜਾ ਮਾਨਸਿਕਤਾ ਉਸ ਪੱਧਰ ਦੇ ਉੱਤੇ ਤਿਆਰ ਨਹੀਂ ਨਾ ਹੋਈ ਹੋਏਗੀ ਹੈ ਜੀ, ਕਿਉਂਕਿ ਸਮਾਜ ਵੀ ਆਲੇ ਦੁਆਲੇ, ਤੇ ਹੁਣ ਇੱਥੇ ਤਾਂ ਚਲੋ ਇੱਕ ਉਹ ਲੋਕ ਵੀ ਕੋਈ ਸ਼ਿਕਵਾ ਨਹੀਂ ਕਰਦੇ, ਉਹਨਾਂ ਦੀ ਆਪਣੀ ਲਾਈਫ ਹੈ ਜਿਹਦੇ ਨਾਲ ਰਹਿਣਾ ਪਸੰਦ ਕਰਦੇ ਆ, ਜੋ ਖਾਣਾ ਚਾਹੁੰਦੇ ਆ, ਜੋ ਪੀਣਾ ਚਾਹੁੰਦੇ ਆ ਅਗਲੇ ਕਰੀ ਜਾਂਦੇ ਆ, ਹਨਾ ਜੀ।
4: ਅੱਛਾ ਦੇਖ ਲਓ ਫਿਰ ਪ੍ਰੋਬਲਮ ਉਹਨਾਂ ਰਿਸ਼ਤਿਆਂ 'ਚ ਵੀ ਹੈਗੀ ਆ,
1: ਜੀ
4: ਜਾਂ ਤਾਂ ਏਦਾਂ ਹੈ ਨਾ ਕਿ ਉਹ ਲਿਵਿੰਗ 'ਚ ਰਹਿ ਰਹੇ ਆਪਣੀ ਮਰਜ਼ੀ ਨਾਲ, ਰਹਿ ਰਹੇ
1: ਜੀ
4: ਆਪਣੀ ਮਰਜ਼ੀ ਨਾਲ, ਲਾਈਫ ਪਾਰਟਨਰ ਚੂਜ਼ ਕੀਤਾ
1: ਜੀ,
4: ਹੈ, ਪ੍ਰੋਬਲਮ ਤਾਂ ਉੱਥੇ ਵੀ ਹੈਗੀ ਆ, ਫਿਰ
1: ਜੀ
4: ਘੁੰਮ ਘੁਮਾ ਕੇ ਤਾਂ ਇੱਕ ਕਹਿ ਸਕਦੇ ਹੁੰਦੇ ਆ ਆਪਾਂ ਕੰਪਰੋਮਾਈਜ਼ ਜਾਂ ਅੰਡਰਸਟੈਂਡਿੰਗ ਚਾਹੀਦੀ
1: ਜੀ ਬਿਲਕੁਲ
4: ਰਿਲੇਸ਼ਨਸ਼ਿਪ ਦੇ ਵਿੱਚ
1: ਜੀ, ਉਹ ਤਾਂ ਕੋਈ ਵੀ ਚਾਹੇ
4: ਕਿ ਬਸ
1: ਕਹਿ ਲਓ ਕਿ ਅਰੇਂਜ ਮੈਰਿਜ ਹੈ ਚਾਹੇ ਲਵ ਮੈਰਿਜ ਹੈ ਚਾਹੇ ਉਹ ਆਪਣੀ ਲਿਵਿੰਗ ਰਿਲੇਸ਼ਨ ਦੇ ਵਿੱਚ ਨੇ,
4: ਬਿਲਕੁਲ
1: ਉਹ ਤਾਂ ਜਦੋਂ ਤੁਸੀਂ ਇੱਕ ਦੂਸਰੇ ਦੇ ਉੱਤੇ ਸ਼ੱਕ ਜਾਂ ਹੋਰ ਸਾਰੀਆਂ ਚੀਜ਼ਾਂ, ਹੁਣ ਇੱਥੇ ਦੇਖੋ ਆਪਣੇ ਬਹੁਤ ਸਾਰੇ ਇੰਡੀਆ ਤੋਂ ਹੀ ਐਸੇ ਬਹੁਤ ਕੁਝ ਪਰਿਵਾਰ ਹੋਣਗੇ ਭਈ ਉਹ ਵਾਈਫ ਕੰਮ ਦੇ ਉੱਤੇ ਜਾਂਦੀ ਆ, ਉਹ ਇੱਥੇ ਤੱਕ ਵੀ ਦੇਖਦੇ ਨੇ ਕਿ ਭਾਈ ਤੂੰ ਕਿਹਦੇ ਨਾਲ ਗੱਲ ਕਰਦੀ ਆ, ਕਿਹਨੂੰ ਮਿਲਦੀ ਆ, ਕਿਉਂ ਲੇਟ ਕਾਹਤੋਂ ਆਈਆਂ, ਇਦਾਂ ਉਹ ਇੱਕ ਦੂਸਰੇ ਦੇ ਉੱਤੇ ਸ਼ੱਕ ਦਾ ਜਿਹੜਾ ਇੱਕ ਮਾਪਦੰਡ ਰੱਖਦੇ ਨੇ ਜੀ ਉਹ, ਕਿਉਂਕਿ ਸਾਡੀ ਸੋਚ ਦੇ ਵਿੱਚ ਤਬਦੀਲੀ ਨਹੀਂ ਆਈ ਉਹਦੇ, ਤੁਹਾਨੂੰ ਆਪਣੇ ਲਾਈਫ ਪਾਰਟਨਰ ਦੇ ਉੱਤੇ ਘੱਟੋ ਘੱਟ ਇੰਨਾ ਤਾਂ ਇੰਟਰਸਟ ਹੋਣਾ ਚਾਹੀਦਾ ਜਾਂ ਉਹਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਜੀ,
4: ਜੇ ਵਿਸ਼ਵਾਸ ਨਹੀਂ ਤਾਂ ਫਿਰ ਇਸ ਤੇ ਤੁਹਾਨੂੰ ਪਤਾ ਕੋਈ ਵੀ
1: ਬਿਲਕੁਲ
4: ਹੋਵੇ
1: ਲੱਭ ਹੀ
4: ਤਾਂ
1: ਨਹੀਂ
4: ਮਤਲਬ
1: ਸਕਦੇ
4: ਉਹ
1: ਜੀ
4: ਕਾਮਯਾਬ ਨਹੀਂ ਹੁੰਦੇ, ਨਿਭ ਨਹੀਂ ਸਕਦੇ।
1: ਜੀ
4: ਤੇ ਬਾਕੀ ਮੈਨੂੰ ਲੱਗਦਾ ਹੁੰਦਾ ਕਿ ਜਿੱਦਾਂ ਹੁਣ ਆਪਾਂ ਇਹਨਾਂ ਦੇਸ਼ਾਂ 'ਚ ਆਉਣਾ, ਹੁਣ ਮੈਂ ਤਾਂ ਮੇਰੇ ਹਸਬੈਂਡ ਦਾ ਬਿਲਕੁਲ ਸੇਮ ਸਕੇਜੂਲ ਆ,
1: ਜੀ
4: ਕੰਮ ਤੇ ਜਾਣ ਦਾ,
1: ਹਾਂ ਜੀ
4: ਘਰ ਆਉਣ ਦਾ, ਛੁੱਟੀਆਂ ਦਾ।
1: ਜੀ
4: ਤੇ ਸਾਡੇ ਸਮਾਜ ਦੇ ਵਿੱਚ ਥੋੜਾ ਫਰਕ ਤਾਂ ਹੈਗਾ ਹੈ, ਮੈਂ ਜਾਂਦੀ ਸੀ ਕਿ ਜਾਂਦੀ
1: ਜੀ
4: ਤੇ ਜਾ ਕੇ ਸੋਫੇ ਤੇ ਕੁਰਸੀ ਤੇ ਬਹਿ ਜਾਊਂਗੀ, ਮੈਂ ਹੱਸਦੀ ਹੁੰਦੀ ਆ।
1: ਜੀ
4: ਤੇ ਮੈਂ ਕਿਹਾ ਮੈਂ ਕਿਹਾ ਤੁਹਾਡੀ ਉੱਥੇ ਕੁਰਸੀ ਬੈਠੇ ਆ, ਤੇ ਉਹ ਨਹੀਂ ਹੋਇਆ ਪਹਿਲਾਂ ਕਿ ਤੁਸੀਂ ਮਤਲਬ ਉੱਧਰ ਬੈਠੇ, ਮੈਂ ਵੀ ਲੱਗ ਗਈ ਹਾਂ। ਚਲੋ
1: ਜੀ
4: ਏਦਾਂ ਕਿ ਇਹ ਜਿੱਦਾਂ ਹੁਣ ਅਸੀਂ ਪੁਰਾਣੇ ਥੋੜੇ ਪੁਰਾਣੇ ਸਟਾਈਲ ਦੇ ਆ, ਹੈਲਪ ਕਰਦੇ ਆ ਇੰਡੀਆ ਦੇ ਮੁਤਾਬਕ, ਥੋੜਾ ਵੱਖ ਆ
1: ਜੀ
4: ਜਿਹੜੀ ਹੁਣ ਗਾਹਾਂ ਦੀ ਜਨਰੇਸ਼ਨ ਆ, ਡਿਫਰੈਂਟ ਆ, ਪੂਰੀ ਲਾਈਕ
1: ਡਿਫਰੈਂਟ ਹੈ
4: ਪਾਰਟਿਸਿਪੇਸ਼ਨ ਹੁੰਦਾ ਉਹਨਾਂ ਦਾ।
1: ਬਿਲਕੁਲ
4: ਹਾਂਜੀ, ਤੇ ਉਹਨਾਂ ਨੂੰ ਲੱਗਦਾ ਹੁੰਦਾ ਮੇਰੇ ਹਸਬੈਂਡ ਨੂੰ ਵੀ ਇਕਵਾਲ ਹੈਗੀ, ਜੇ ਮੰਮੀ ਹੈਗੇ ਨਹੀਂ ਆਪੇ ਕਰ ਲੈਣਾ ਹਨਾ,
1: ਨਾਲੇ ਇਹ
4: ਚਲ
1: ਵੀ ਆ ਨਾ
4: ਥੋੜੀ
1: ਜੀ ਇੱਕ
4: ਬਹੁਤੀ
1: ਵਾਰ ਜੀ
4: ਹੈਲਪਿੰਗ
1: ਉਹਨਾਂ ਦੀ
4: ਹੈਂਡ ਹੋ
1: ਜਾਂਦੀ
4: ਆ।
1: ਜਿਹੜੀ ਰਿਲੇਸ਼ਨਸ਼ਿਪ ਆ ਨਾ ਉਹਦੇ ਵਿੱਚ ਕੋਈ ਮਫਾਦ ਨਹੀਂਗਾ, ਮਤਲਬ ਕਿ ਉਹ ਜੇ ਰਿਲੇਸ਼ਨਸ਼ਿਪ ਦੇ ਵਿੱਚ ਨੇ ਤਾਂ ਰਿਲੇਸ਼ਨਸ਼ਿਪ ਦੇ ਵਿੱਚ ਨੇ, ਜੇ ਨਹੀਂ ਪਸੰਦ ਆ ਤਾਂ ਅਗਲਿਆਂ ਨੇ ਮੂੰਹ ਦੇ ਉੱਤੇ ਕਹਿ ਦੇਣਾ, ਤੇ ਇਹ ਨਹੀਂ ਕਿ ਮਤਲਬ ਕਿ ਕਿਸੇ ਲਾਲਚ ਦੇ ਪਿੱਛੇ ਮਤਲਬ ਕਿ ਹੈਗੇ ਨੇ, ਉਹ ਦੋ ਚਿਹਰੇ ਨਹੀਂਗੇ ਜੀ। ਬਿਲਕੁਲ
4: ਹਾਂਜੀ ਹਾਂਜੀ, ਨਹੀਂ ਇਹ ਬਿਲਕੁਲ ਹੈਗਾ। ਮੈਂ ਵੈਸੇ ਸੋਚਦੀ ਵੀ ਜਿੱਦਾਂ ਜਿਹੜੇ ਪਹਿਲਾਂ ਸੀ ਉਦਾਂ ਨਹੀਂ ਕਰਦੇ ਸੀ, ਪਰ
1: ਜੀ
4: ਇਹਨਾਂ ਕੰਟਰੀਆਂ ਚ ਆ ਕੇ ਹੁਣ ਜੇ ਮੈਂ ਆਪਣੇ ਹਸਬੈਂਡ, ਉਹਨਾਂ ਚ ਕਾਫੀ ਚੇਂਜ
1: ਜੀ
4: ਹੋਣੀ ਆ, ਕਿ ਪਹਿਲਾਂ ਜਿੱਦਾਂ ਸੀਗਾ ਕਿ ਮੁੰਡੇ, ਹੁਣ ਮੇਰੇ ਪੇਰੈਂਟਸ ਨੂੰ ਮੈਂ ਆਪਣੇ ਡੈਡੀ ਨੂੰ ਨਹੀਂ
1: ਜੀ
4: ਕਦੇ ਕੰਮ ਕਰਦੇ ਦੇਖਿਆ ਸੀ, ਬ੍ਰਦਰ ਨੂੰ ਹਨਾ, ਤੇ
1: ਬਿਲਕੁਲ ਹੈ
4: ਉਹਨਾਂ ਦੇ ਮੁਤਾਬਕ ਹੁਣ ਮੈਂ ਦੇਖਦੀ ਮੇਰੇ ਹਸਬੈਂਡ ਜ਼ਿਆਦਾ ਕਰ ਜਾਂਦੇ ਆ,
1: ਜੀ
4: ਹੁਣ ਡੈਡੀ ਵੀ
1: ਬਿਲਕੁਲ
4: ਕਰਦੇ ਹੁੰਦੇ ਆ, ਤੇ ਸਮੇਂ ਦੇ ਨਾਲ ਸਾਡੇ ਦੇ ਵਿੱਚ ਵੀ ਫਰਕ ਆ ਰਿਹਾ। ਤੇ
1: ਜੀ
4: ਜਿਹੜੀ ਜੇ ਇਦਾਂ ਹੁੰਦਾ ਕਿ ਜੇ ਆਪਾਂ ਦੋਨੇ ਜਣੇ ਇੱਕ ਦੂਸਰੇ ਦੀ ਮਦਦ ਕਰਦੇ ਆ, ਸਾਨੂੰ
1: ਜੀ
4: ਹੀ ਟਾਈਮ ਸਾਡਾ ਹੀ ਸੌਖਾ ਹੈ ਜ਼ਿੰਦਗੀ, ਹੈਨਾ।
1: ਬਿਲਕੁਲ ਹੈ ਜੀ,
4: ਕਿਉਂਕਿ ਇੱਕ ਤਾਂ ਇਹ ਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਸੀ ਕਿ ਕਿਸੇ ਨੂੰ ਆਉਂਦਾ ਹੋਊਗਾ, ਕੱਲ ਨੂੰ ਕੋਈ ਬਿਮਾਰ ਠਮਾਰ ਹੁੰਦਾ, ਦੂਸਰਾ
1: ਜੀ
4: ਆਪਣੇ ਖਾਣ ਜੋਗਾ ਹੁੰਦਾ, ਹਨਾ।
1: ਬਿਲਕੁਲ
4: ਤੇ ਦੂਸਰਾ ਇਹ ਹੁੰਦਾ ਹੈ ਕਿ ਜੇ ਮੈਂ ਕਿਤੇ ਸਾਰੀ ਦਿਹਾੜੀ ਲੱਗੀ ਰਵਾਂ ਤੇ
1: ਜੀ
4: ਦੂਸਰਾ ਬੰਦਾ ਬੈਠਾ ਆ,
1: ਜੀ
4: ਇੱਕ ਅਸੀਂ ਰਲ ਮਿਲ ਕੇ ਕੰਮ ਕਰ ਲਈਏ, ਅਸੀਂ
1: ਜੀ
4: ਇਕੱਠਿਆਂ ਨੇ ਜਲਦੀ ਟਾਈਮ ਵਿਹਲੇ ਹੋ
1: ਬਿਲਕੁਲ
4: ਜਾਣਾ, ਫਿਰ ਇੱਕ ਦੂਸਰੇ ਨਾਲ ਟਾਈਮ ਸਪੈਂਡ ਕਰ
1: ਜੀ
4: ਸਕਦੇ ਹਾਂ।
1: ਬਿਲਕੁਲ ਹੈ ਜੀ,
4: ਤੇ ਮੈਨੂੰ ਲੱਗਦਾ ਹੁੰਦਾ ਜ਼ਰੂਰੀ ਨਹੀਂ ਫਿਰ ਰੋਟੀ ਪਾਉਣੀ ਜ਼ਰੂਰੀ ਹੈ, ਜਾਂ ਭਾਂਡੇ ਮਾਂਜਣੇ, ਹੈਲਪ ਦੂਸਰੀ ਤਰ੍ਹਾਂ ਦੀ ਹੋ ਜਾਂਦੀ ਹੈ।
1: ਬਿਲਕੁਲ ਹੋ
4: ਕੋਈ
1: ਜਾਂਦੀ ਹੈ
4: ਰੋਟੀ ਬਣਾ ਰਿਹਾ, ਦੂਸਰਾ ਫੜ ਲਵੇ, ਹਨਾ,
1: ਜੀ
4: ਕੋਈ ਸਰਵ
1: ਫੜਾ
4: ਕਰਦਾ,
1: ਦਵੇ ਜੀ
4: ਕੋਈ
1: ਅੱਗੇ ਸਰਵ
4: ਮੈਂ
1: ਕਰ ਦਵੇ।
4: ਫਿਨਿਸ਼ ਕੀਤਾ,
1: ਬਿਲਕੁਲ
4: ਭਾਂਡੇ ਰੱਖ ਦਿੰਦੇ ਜਾਂ
1: ਜੀ,
4: ਫਰਿੱਜ ਦੇ ਵਿੱਚ ਚੀਜ਼ਾਂ ਰੱਖ ਦਿੰਦੇ ਆ,
1: ਬਿਲਕੁਲ ਹੈ
4: ਮਤਲਬ ਇੱਕ ਦੂਸਰੇ ਦਾ ਸਾਥ। ਕਹਿੰਦੇ ਹੁੰਦੇ ਸੀ ਨਾ ਮੋਢੇ ਨਾਲ ਮੋਢਾ ਲਾਉਣ ਦੀ ਜ਼ਰੂਰਤ ਹੁੰਦੀ
1: ਜੀ
4: ਆ, ਇਹ ਬਿਲਕੁਲ ਸਹੀ ਗੱਲ ਆ ਕਿ ਮਤਲਬ ਰਿਸ਼ਤੇ, ਜ਼ਿੰਦਗੀ ਦੇ ਜਿਹੜੇ ਰਿਸ਼ਤੇ ਆ ਦੋ ਪਹੀਆਂ ਦੇ ਚੱਲਦੇ ਆ,
1: ਬਿਲਕੁਲ
4: ਤੇ ਜੇ ਉਹਦੇ ਚ ਬਰਾਬਰਤਾ ਹੈ, ਜੇ ਸਮਝ ਲਓ ਇੱਕ ਉੱਚਾ ਨੀਵਾਂ ਹੋ ਜਾਂਦਾ ਤਾਂ ਆਪੇ ਨਹੀਂ
1: ਜੀ
4: ਹੁੰਦਾ। ਤੇ ਇਹ ਮਤਲਬ ਜਿੱਦਾਂ ਗਾਹਾਂ ਦੇ ਬੱਚੇ, ਇੱਕ ਤਾਂ ਸਾਡੀ ਸੋਚ ਚ ਵੀ ਫਰਕ ਪੈ ਗਿਆ ਉਸ ਟਾਈਮ ਤੇ, ਹੁਣ 18 ਸਾਲ ਦੇ ਦਾ ਵਿਆਹ ਹੋਇਆ ਸੀ ਦੋਨਾਂ ਦਾ,
1: ਜੀ
4: ਹਨਾ, ਤੇ ਉਸ ਟਾਈਮ ਕਿਹਦੀ ਸੋਚ ਸੀਗੀ ਕਿ ਪੜ੍ਹੀ ਨੀ, ਉਹ ਪੜ੍ਹਿਆ ਨੀ, ਹਨਾ।
1: ਜੀ
4: ਤੇ ਹੁਣ ਅਸੀਂ ਆਪਣੇ ਬੱਚਿਆਂ ਨੂੰ ਸੋਚਦੇ ਹਾਂ ਪੜ੍ਹ ਜਾਣ, ਆਪਣੇ ਪੈਰਾਂ ਤੇ ਖੜ
1: ਜੀ
4: ਜਾਣ,
1: ਬਿਲਕੁਲ ਹੈ ਜੀ।
4: ਤੇ ਜਿੱਦਾਂ ਜਿੱਦਾਂ ਬੱਚਾ, ਬੱਚੇ ਦੀ ਉਮਰ ਵਧੀ ਜਾਂਦੀ ਆ ਨਾ, ਉਹਨਾਂ ਦੀ ਜਿਹੜੀ ਸੋਚ ਫਰਕ ਪੈਂਦੀ ਆ,
1: ਚੇਂਜ ਹੋਈ ਜਾਂਦੀ
4: ਹੁਣ
1: ਹੈ।
4: ਜੇ ਉਹਨਾਂ ਨੇ ਕੋਈ 18 ਸਾਲ ਦੇ ਨੂੰ ਪਿਆਰ ਦੀ ਸੋਚਣੀ ਹੋਰ ਹੋਣੀ ਆ,
1: ਜੀ
4: 28 ਸਾਲ ਵਾਲੇ ਦੀ ਹੋਰ
1: ਹੋਰ
4: ਹੋਣੀ ਆ,
1: ਹੋਣੀ ਆ
4: ਉਹਨੇ
1: ਜੀ।
4: ਦੇਖਣਾ ਵੀ ਹੁਣ ਇਹਦੇ ਚ ਆਹ ਕਮੀ ਆ, ਇਹਦੇ ਚ
1: ਬਿਲਕੁਲ
4: ਆਹ ਕਮੀ ਆ, ਜਾਂ ਮੈਨੂੰ ਲਾਈਫ ਪਾਰਟਨਰ ਚ ਕੀ ਚਾਹੀਦਾ। 18 ਸਾਲ ਦੇ ਬੱਚੇ ਨੂੰ ਕੋਈ ਇੰਨਾ ਪਤਾ ਨਹੀਂ ਹੁੰਦਾ, ਤੁਸੀਂ ਕਰ ਦੋ ਐਡਜਸਟਮੈਂਟ ਹੋ ਜਾਂਦੀ ਹੈ, ਤੇ
1: ਬਿਲਕੁਲ
4: ਹੌਲੀ ਹੌਲੀ ਪਿਆਰ ਪੈ ਜਾਂਦਾ ਰਿਸ਼ਤਿਆਂ ਚ, ਸਾਰਾ
1: ਮੈਨੇਜ
4: ਕੁਝ
1: ਕਰ
4: ਹੋ
1: ਜਾਂਦਾ।
4: ਜਾਂਦਾ
1: ਬਿਲਕੁਲ ਹੈ
4: ਮੈਨੇਜ। ਹਾਂਜੀ, ਹੁਣ ਜਿੱਦਾਂ ਜਿੱਦਾਂ ਆਪਾਂ ਉਮਰ ਨੂੰ ਜ਼ਿਆਦਾ ਬੜੀ ਕਰੀ ਜਾ ਰਹੇ ਹਾਂ,
1: ਜੀ
4: ਉਹਨਾਂ ਉਹਨਾਂ ਨੂੰ ਪਿਕ ਕਰਨ ਰਿਲੇਸ਼ਨਸ਼ਿਪ ਬੜੇ ਮੁਸ਼ਕਲ ਆ। ਤੇ
1: ਬਿਲਕੁਲ ਹੈ ਜੀ,
4: ਦੂਸਰੀ ਗੱਲ ਹੁਣ ਇਹਨਾਂ ਦੇਸ਼ਾਂ ਦੇ ਵਿੱਚ ਸਾਰਾ ਕੁਝ ਖੁੱਲਾ ਮਿਲਦਾ,
1: ਹਾਂ ਬਿਲਕੁਲ ਹੈ ਬਿਲਕੁਲ।
4: ਦੂਸਰੀ ਇਹ ਵੀ ਚੀਜ਼ ਆ, ਹੁਣ
1: ਜੀ
4: ਤੁਸੀਂ ਹਨਾ ਆਪਣੇ ਇੱਕ ਕਹਿੰਦੇ ਹੁੰਦੇ ਸੀ ਵਿਆਹ ਇੱਕ ਲਾਇਸੈਂਸ ਹੀ ਹੁੰਦਾ, ਹਨਾ,
1: ਹਾਂਜੀ ਬਿਲਕੁਲ ਹੈ
4: ਜੀ,
1: ਜੀ
4: ਕੋਈ ਵੀ ਆਪਣੇ ਫਿਜ਼ੀਕਲ ਰਿਲੇਸ਼ਨਸ਼ਿਪ ਜਾਂ ਕਿਸੇ
1: ਨਾਲੇ ਇਕਬਾਲ ਜੀ
4: ਲੋਕ
1: ਇਹਨਾਂ
4: ਮਤਲਬ
1: ਮੁਲਕਾਂ
4: ਇਹਨਾਂ
1: ਦੇ
4: ਨੂੰ
1: ਵਿੱਚ ਤਾਂ
4: ਛੂਟ
1: ਚਲੋ
4: ਮਿਲ
1: ਇਹ ਵੀ
4: ਜਾਊ।
1: ਆ ਨਾ ਮਜਬੂਰੀ ਬਣਾ ਦਿੱਤੀ, ਹੁਣ ਜੇ ਤੁਸੀਂ ਪਰਿਵਾਰ ਹੈਗੇ ਆ, ਤੁਸੀਂ ਸ਼ੋ ਕਰਦੇ ਆ, ਰਜਿਸਟ੍ਰੇਸ਼ਨ ਮੈਰਿਜ ਹੈ ਜਾਂ ਤੁਸੀਂ
4: ਹਾਂਜੀ
1: ਚਰਚ ਦੇ ਵਿੱਚ ਕਰਾਈ ਹੈ ਜਾਂ ਗੁਰੂ ਘਰ 'ਚ ਜਿੱਥੇ ਵੀ ਕਰਾਈ ਹੈ, ਉਹ ਇੱਕ ਜਿਵੇਂ
4: ਹਾਂਜੀ
1: ਤੁਸੀਂ ਕਿਹਾ ਨਾ ਕਿ ਲਾਇਸੈਂਸ ਹੈ ਕਿ ਉਹ ਸੋਸ਼ਲ ਬੈਨੀਫਿਟ ਵੀ ਲੈਣੇ ਆ, ਤਾਂ ਉਹ ਚੀਜ਼ਾਂ ਦੇ ਵਿੱਚ ਵੀ ਅਕਾਊਂਟ ਕਰਦਾ ਹੈ ਨਾ ਜੀ, ਗੌਰਮੈਂਟ ਦੇ ਸਾਰਾ
4: ਹਾਂਜੀ
1: ਕੁਝ ਹੈ, ਤਾਂ ਉਹ ਜੇ ਨਹੀਂ ਹੈ ਤਾਂ
4: ਹਾਂਜੀ
1: ਤੁਹਾਨੂੰ ਉਹਦੇ ਵਿੱਚ ਲੋਸ ਹੁੰਦਾ ਹੈ। ਉਹ ਫਿਰ ਇੱਕ ਉਹਨਾਂ ਨੇ ਜ਼ਰੂਰ ਇਹ ਇਸ ਦਾ ਵੀ ਜ਼ਰੀਆ ਬਣਾਇਆ ਹੋਇਆ ਨਾ ਉਹ ਚੀਜ਼ ਦੇ ਵਿੱਚ
4: ਹਾਂਜੀ ਹਾਂਜੀ ਮਤਲਬ ਫਰਕ ਹੈ ਚੀਜ਼ਾਂ ਤੋਂ, ਪਰ
1: ਜੀ।
4: ਮੈਨੂੰ ਲੱਗਦਾ ਹੁੰਦਾ ਓਵਰਆਲ ਵਿਆਹ ਜ਼ਰੂਰੀ ਆ,
1: ਹਾਂ
4: ਤੇ
1: ਬਿਲਕੁਲ
4: ਆਪਾਂ ਨੂੰ ਕਈ ਵਾਰ ਜਾਂ ਜਵਾਨੀ ਦੇ ਵਿੱਚ ਜਾਂ ਉਮਰ ਦੇ ਵਿੱਚ ਸ਼ਾਇਦ ਤੁਹਾਨੂੰ ਲੱਗਦਾ ਕਿਸੇ
1: ਜੀ
4: ਦੀ ਜ਼ਰੂਰਤ ਨਹੀਂ, ਤੁਸੀਂ ਇਕੱਲੇ ਵਧੀਆ ਆ, ਘੁੰਮ
1: ਜੀ
4: ਫਿਰ ਸਕਦੇ ਆ, ਕੰਮ ਕਰ ਸਕਦੇ ਆ,
1: ਜੀ
4: ਪਰ ਇੱਕ ਸਮਾਂ ਜ਼ਿੰਦਗੀ ਜ਼ਰੂਰ ਆਉਂਦਾ ਜਿੱਥੇ ਤੁਹਾਨੂੰ ਲੱਗਦਾ ਤੁਹਾਡੇ ਨਾਲ
1: ਬਿਲਕੁਲ
4: ਕੋਈ ਹੋਵੇ, ਜਿੰਨਾ ਦੁੱਖ ਸੁੱਖ ਮਤਲਬ
1: ਜੀ
4: ਕੋਈ ਖੁਸ਼ੀ ਕੋਈ ਗਮੀ ਸਾਰਾ ਕੁਝ ਸ਼ੇਅਰ ਕਰ ਸਕਾਂ ਨਾ,
1: ਬਿਲਕੁਲ
4: ਕੋਈ ਤੁਹਾਡਾ ਆਪਣਾ ਹੋਵੇ ਜਿਹਦੇ ਨਾਲ ਗੱਲ ਕਰ ਸਕਾਂ ਮੈਂ,
1: ਬਿਲਕੁਲ
4: ਤੇ ਮੇਰੇ ਹਿਸਾਬ ਨਾਲ ਤਾਂ ਜ਼ਰੂਰੀ ਆ। ਚਲੋ ਲੇਟ ਦੇਰ
1: ਜੀ
4: ਸਵੇਰ ਥੋੜਾ ਹੋ ਰਿਹਾ ਅੱਗੇ ਪਿੱਛੇ,
1: ਜੀ
4: ਪਰ ਕਰਨੇ ਜ਼ਰੂਰੀ ਆ ਇਹ। ਇੱਕ ਆਪਾਂ ਇੱਕ ਟਾਈਮ ਸੀ ਨਾ ਜਦ ਕਹਿੰਦੇ ਸੀ ਔਰਤ ਬਿਨਾ ਮਾਂ, ਜਿਹੜੀ ਮਾਂ ਨਹੀਂ ਬਣਦੀ ਸੰਪੂਰਨ ਨਹੀਂ,
1: ਜੀ ਜੀ
4: ਮੈਨੂੰ
1: ਜੀ
4: ਲੱਗਦਾ ਹੁੰਦਾ ਵੀ ਇਹ ਵੀ ਜ਼ਿੰਦਗੀ ਸੰਪੂਰਨ ਨਹੀਂ ਹੈਗੀ ਆ। ਜੇ ਤੁਸੀਂ
1: ਜੀ
4: ਹੈਗੇ ਆ ਇੱਕ ਦੁਨੀਆ 'ਚ, ਬਾਕੀ ਦੁਨੀਆ ਵਾਂਗੂ ਸਮਝਦੇ ਆ ਆਪਣੇ ਆਪ ਨੂੰ, ਜੇ
1: ਬਿਲਕੁਲ
4: ਤੁਸੀਂ ਇਕੱਲੇ ਰਹਿ ਗਏ ਤੇ ਬਾਕੀ ਹੁੰਦਾ ਉਹ।
1: ਜੀ
4: ਚਲੋ ਠੀਕ ਆ,
1: ਥੈਂਕ ਯੂ
4: ਸਾਡਾ
1: ਜੀ,
4: ਕੱਲ੍ਹ
1: ਇਕਬਾਲ ਜੀ, ਬਹੁਤ ਬਹੁਤ
4: ਲੰਬਾ ਹੋ ਗਿਆ,
1: ਸ਼ੁਕਰੀਆ
4: ਸਤਿ ਸ਼੍ਰੀ
1: ਸੋਹਣੇ
4: ਅਕਾਲ,
1: ਵਿਚਾਰਾਂ ਦੇ ਲਈ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ।
4: ਥੈਂਕ ਯੂ ਥੈਂਕ ਯੂ
1: ਜੀ। ਦੋਸਤੋ ਇਹ ਸਨ ਜੀ ਇਕਬਾਲ ਮਾਂਗੜੀ ਜੀ ਜੁੜੇ ਸਨ, ਤੇ ਆਖਰ ਦੇ ਵਿੱਚ ਤੁਹਾਡੇ ਸੁਨੇਹੇ ਬਲਜੀਤ ਸਿੰਘ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ, ਸੋਹਣੀ ਗੱਲਬਾਤ ਪਸੰਦ ਕਰਦੇ ਆ। ਮੁਕੱਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ, ਵਿਸ਼ਾ ਬਹੁਤ ਵਧੀਆ ਰੱਖਿਆ ਹੋਇਆ ਕਹਿੰਦੇ ਜੀ। ਸੁਰਿੰਦਰ ਮਾਲ ਜੀ ਕਹਿੰਦੇ ਕੁੜੀਆਂ ਦੇ ਜਿੰਨੀ ਖਰਚੀਲੀ ਹੋ ਗਈਆਂ ਕੁੜੀਆਂ ਕੁੜੀਆਂ ਦੇ ਜਿੰਨੀ ਖਰਚੀਲੀ ਹੋ ਗਈਆਂ ਨੇ ਤੇ ਉਹ ਵਿਆਹ ਨੂੰ ਬਹੁਤ ਵੱਡਾ ਕਹਿੰਦੇ ਬੋਝ ਸਮਝਦੀਆਂ ਨੇ। ਤੇ ਦਵਿੰਦਰ ਭਾਰਤ ਜੀ ਇੰਡੀਆ UAE ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ, ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਮੂਹਿਕ ਰੂਪ ਦੇ ਵਿੱਚ, ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਭ ਨੂੰ ਜੀ, ਤੇ ਆਪਣੇ ਜੁੜੇ ਹੋਏ ਨੇ ਮੁੱਲੂ ਓਮਾ ਕਮਲ ਜੀ ਜੁੜੇ ਹੋਏ ਨੇ ਜੀ ਆਪਣੇ, ਤੇ ਸਤਿ ਸ਼੍ਰੀ ਅਕਾਲ ਭਾਰਜਵੀਰ ਜੀ ਕਹਿੰਦੇ ਆ ਜੀ ਆਪਣੇ ਇੰਡੀਆ ਤੋਂ ਤਲਵਾੜੇ ਤੋਂ, ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਨੇ ਜੇ ਝਿੜਕਾਂ ਖਾਣ ਗਿੱਝੇ ਹੋਏ ਹਾਂ ਤਾਂ ਹੀ ਹੁਣ ਵੀ ਕਹਿੰਦੇ ਖਾ ਰਹੇ ਹਾਂ, ਤੇ ਵਿਆਹ ਬਾਰੇ ਕਹਿੰਦੇ ਵੀ ਪਤਾ ਕਰਵਾਉਣਾ ਵਿਆਹ ਬਾਰੇ ਵੀ ਪਤਾ ਕਰਵਾਉਣ ਤੋਂ ਬਾਅਦ ਪਤਾ ਲੱਗਿਆ ਜੇ ਕਿਤੇ ਕਹਿੰਦੇ ਜੀ, ਤੇ ਪੱਥਰ ਦਾ ਵੇਲਣਾ ਆ ਗਿਆ। ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ ਸੱਚੀ ਕਈ ਵਿਚਾਰੇ ਬੋਲ ਹੀ ਨਹੀਂ ਕਹਿੰਦੇ ਸਕਦੇ, ਪਤਾ ਨਹੀਂ ਕਿਉਂ ਡਰਦੇ ਨੇ। ਸੁਰਿੰਦਰ ਮਾਲ ਜੀ ਲਿਖਦੇ ਆ ਤੇ ਛੰਮੀ ਵੀਰ ਉਹਨਾਂ ਦਾ ਨਿਸ਼ਾਨ ਵੀ ਕਾਂ ਹੈਗਾ ਜੀ ਕਹਿੰਦੇ, ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ। ਰਾਜਨ ਸਾਇੰਸ ਸਾਹਿਬ ਕਹਿੰਦੇ ਤੁਸੀਂ ਨਹੀਂ ਜੀ, ਤੇ ਅੱਗੇ ਲਿਖਦੇ ਨੇ ਸਾਂਝੇ ਦੁੱਖ ਸਾਂਝੇ ਕਰਕੇ ਸਾਂਝਾ ਸਕੂਨ ਆਇਆ, ਗੱਲਾਂ ਸੁਣ ਕੇ ਗੱਲਾਂ ਸੁਣ ਕੇ ਹੋਇਆ ਹੌਸਲਾ, ਲੱਗਦਾ ਹੁਣ ਨਿੱਤ ਨਵਾਂ ਕੇਸ ਹੈ ਆਇਆ। ਕਿਆ ਬਾਤ ਹੈ ਜੀ, ਜੁਗ ਤੋਂ ਜੁਗਤੀ ਵੀ ਹੋ ਰਹੇ ਨੇ। ਰਜਿੰਦਰ ਜੀਰਾ ਜੀ ਨੇ ਭਾਰਤ ਜੀ ਸਤਿ ਸ਼੍ਰੀ ਅਕਾਲ ਜੀ, ਸਮਰਜੀਤ ਸਿੰਘ ਸ਼ੰਮੀ ਜੀ ਅਤੇ ਦੁਆਬਾ ਰੇਡੀਓ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਔਜਲਾ ਸਾਹਿਬ ਕਹਿੰਦੇ ਮੈਥੋਂ ਘਰ ਦੇ ਭਾਂਡੇ ਧਵਾ ਲੈਂਦੇ ਆ, ਪਰ ਜਦੋਂ ਕਿਸੇ ਹੋਰ ਨੂੰ ਧੋਂਦੇ ਦੇਖਦਾ ਜਾਂ ਸੁਣਦਾ ਮਨ ਨੂੰ ਕਹਿੰਦੇ ਬਹੁਤ ਸਕੂਨ ਜਿਹਾ ਮਿਲਦਾ ਜੀ। ਅਤੇ ਕਿਆ ਬਾਤ ਹੈ ਜੀ, ਜੀਰਾ ਸਾਹਿਬ ਲਿਖਦੇ ਨੇ ਕਿ ਅੱਜ ਦਾ ਵਿਸ਼ਾ ਵਾਕਿਆ ਹੀ ਕਹਿੰਦੇ ਲਾਜਵਾਬ ਹੈ ਜੀ। ਅੱਗੇ ਲਿਖਦੇ ਨੇ ਰਾਜੀਵ ਕੁਮਾਰ ਬਾਈ ਜੀ ਜੁੜੇ ਹੋਏ ਨੇ, ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਪਰਿਵਾਰ ਨੂੰ, ਅਤੇ ਮੇਰੇ ਕਮੈਂਟ ਸੁਣਾਓ ਰਾਜਨ ਜੀ ਨੂੰ ਕਹਿੰਦੇ ਜੀ, ਭਾਂਡਿਆਂ ਦੀ ਆਵਾਜ਼ ਆਉਂਦੀ ਕਹਿੰਦੇ ਸਕੂਨ ਜਿਹਾ ਆਉਂਦਾ। ਅਤੇ ਬਿਲਕੁਲ ਸਹੀ ਰਾਜਨ ਜੀ ਦੇ ਵਿਚਾਰ ਬਹੁਤ ਵਧੀਆ ਨੇ, ਔਜਲਾ ਸਾਹਿਬ ਨੇ ਐਪਰੀਸ਼ੀਏਟ ਕੀਤਾ ਹੈ। ਜਾਣੀਆਂ ਚਾਲ ਜੀ ਕਹਿੰਦੇ ਸੈਣੀ ਸਾਹਿਬ ਯਾਰੀ ਲੱਗੀ ਤੋਂ ਲਵਾਂਦੇ ਸੀਗੇ ਤਖਤੇ, ਟੁੱਟੀ ਤੋਂ ਕਹਿੰਦੇ ਚੁਗਾਠ ਪੱਟ ਲਈ, ਅਤੇ ਨੈਟਵਰਕ ਉੱਡ ਗਿਆ ਜੀ ਕਹਿੰਦੇ ਕੀ ਕਰੀਏ ਹੁਣ ਸੈਣੀ ਸਾਹਿਬ। ਅਤੇ ਇਸੇ ਤਰ੍ਹਾਂ ਆਪਣੇ ਨਰਿੰਦਰਾ ਸਿੰਘ ਬਾਈ ਜੀ ਲਿਖਦੇ ਆ ਕਿ ਵਿਆਹ ਕਰਵਾਉਣਾ ਕਿਉਂ ਚਾਹੀਦਾ ਹੈ, ਅਤੇ ਔਜਲਾ ਸਾਹਿਬ ਕਹਿੰਦੇ ਕਈ ਰੋਗ ਬੇਇਲਾਜ ਹੁੰਦੇ ਨੇ ਜਿਵੇਂ ਜੀ, ਅਤੇ ਇਸੇ ਤਰ੍ਹਾਂ ਹੀ ਬੱਚੇ ਵੀ ਕਹਿੰਦੇ ਪੈਦਾ ਨਹੀਂ ਕਰਨੇ ਚਾਹੀਦੇ ਆਪਣੇ, ਨਰਿੰਦਰਾ ਸਿੰਘ ਬਾਈ ਜੀ ਲਿਖਦੇ ਹੈ। ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਮੈਂ ਕੰਨ ਖੜ੍ਹੇ ਕਰ ਲਏ ਕਿ ਸ਼ਾਇਦ ਵੇਲਣੇ ਵਾਲੀ ਗੱਲ ਦੱਸਣਗੇ, ਮਤਲਬ ਕਿ ਔਜਲਾ ਸੋਰੀ ਆਪਣੇ ਮੁਕੱਦਰ ਜੀ, ਤਾਂ ਇਹ ਤਾਂ ਰੇਡੀਓ ਦੇ ਉੱਤੇ ਕਹਿੰਦੇ ਗੁਨਾਹ ਬਖਸ਼ਾਉਣ ਲੱਗ ਗਏ ਨੇ ਜੀ। ਅਤੇ ਗੁਰੀਮਾਨ ਜੀ ਦੇ ਬਹੁਤ ਸਾਰੇ ਸੁਨੇਹੇ ਨੇ, ਸਤਿ ਸ਼੍ਰੀ ਅਕਾਲ ਹੈ ਸਭ ਦੋਸਤਾਂ ਨੂੰ ਕਹਿੰਦੇ ਹੈ। ਅਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਗੁਨਾਹ ਬਖਸ਼ਾਉਣ ਬਖਸ਼ਾਉਣੇ ਨੇ ਜੀ, ਅਸੀਂ ਪਾਪੀ ਹਾਂ ਕਹਿੰਦੇ ਜੀ। ਗੁਰੀਮਾਨ ਜੀ ਕਹਿੰਦੇ ਗਾਇਕ ਤਾਂ ਤਕੜੇ ਬੜੇ ਹੈ ਕਹਿੰਦੇ ਸਾਡੇ ਮੁਕੱਦਰ ਬਾਈ। ਪੁਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਆ, ਸਤਿ ਸ਼੍ਰੀ ਅਕਾਲ ਭੇਜਦੇ ਹੈ। ਤੇ ਸਭ ਦੋਸਤਾਂ ਨੂੰ ਕਹਿੰਦੇ ਨੇ। ਰਜਿੰਦਰ ਜੀ ਰਾਜ ਕਹਿੰਦੇ ਬਾਈ ਜੀ ਮੁਕੱਦਰ ਜੀ ਕਹਿੰਦੇ ਆ ਕਿ ਅੰਡਰਸਟੈਂਡ ਦੀ ਜਿਹੜੀ ਹੈ ਗੱਲ ਹੁੰਦੀ ਹੈ ਤੇ ਸੌਖਾ ਜਿਹਾ ਕੰਮ ਹੈ ਜੀ, ਜੇ ਤਾਂ ਬੰਦਾ ਹਾਂ ਚ ਹਾਂ ਮਿਲਾਈ ਜਾਵੇ ਫਿਰ ਤਾਂ ਕਹਿੰਦੇ ਠੀਕ ਹੈ, ਜਿੱਥੇ ਟੋਕਤਾ ਉੱਥੇ ਕਹਿੰਦੇ ਅੰਡਰਸਟੈਂਡ ਹੀ ਖਤਮ ਜੀ ਤੇ ਐਗਰੀਮੈਂਟ ਖਤਮ ਹੋ ਜਾਂਦਾ ਹੈ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਹੈ। ਗੁਰੀ ਜੀ ਕਹਿੰਦੇ ਆ ਰਿਸ਼ਤਿਆਂ ਦੀ ਮਿਠਾਸ ਤਾਂ ਆਪਣੇ ਵੱਡਿਆਂ ਦੇ ਕੋਲੋਂ ਕਹਿੰਦੇ ਨੇ ਬਰੇ ਮਿਲਦੇ ਆ ਜੀ, ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ। ਮਸਲਾ ਇਹ ਹੈਗਾ ਤੁਸੀਂ ਸਿੱਖਦੇ ਆ ਜਾਂ ਨਹੀਂ ਸਿੱਖਦੇ ਉਹਨਾਂ ਤੋਂ। ਬਿਲਕੁਲ ਸੈਣੀ ਸਾਹਿਬ ਜੀ, ਸਭ ਤੋਂ ਪਹਿਲਾਂ ਬੱਚਾ ਜੋ ਸਿੱਖਦਾ ਹੈ ਉਹ ਆਪਣੇ ਘਰੋਂ

ਬਣਨ ਦੇ ਨਾਲੋਂ ਤਾਂ ਚੰਗਾ ਹੈ। ਅਤੇ ਇਕਬਾਲ ਮਾਂਗੜ ਜੀ ਰਾਜਨ ਜੀ ਨੂੰ ਐਪਰੀਸ਼ੀਏਟ ਕਰਦੇ ਆ, ਅਤੇ ਸੈਣੀ ਵੀਰ ਜੀ ਔਜਲਾ ਆਪਣੇ ਇਸੇ ਤਰ੍ਹਾਂ ਇਕਬਾਲ ਮਾਂਗੜ ਜੀ ਨੇ ਔਜਲਾ ਸਾਹਿਬ ਦੀ ਗੱਲ ਪਸੰਦ ਕੀਤੀ ਹੈ। ਸੈਣੀ ਵੀਰ ਜੀ ਤੁਸੀਂ ਤਾਂ ਜਮਾਂ ਹੀ ਕਹਿੰਦੇ ਹਕੀਕਤ ਪੇਸ਼ ਕਰ ਰਹੇ ਹੋ ਜੀ, ਅਤੇ ਹੱਸ ਰਹੇ ਨੇ ਰਜਿੰਦਰ ਜੀਰਾ ਜੀ। ਅਤੇ ਇਸੇ ਤਰ੍ਹਾਂ ਔਜਲਾ ਸਾਹਿਬ ਨੇ ਵੀ ਹਕੀਕਤ ਬਿਆਨ ਕੀਤੀ ਹੈ, ਕਹਿੰਦੇ ਆਪਣੇ ਇਕਬਾਲ ਮਾਂਗੜ ਜੀ। ਅਤੇ ਆਪਸੀ ਇਤਫਾਕ ਗੱਲ ਤਾਂ ਉੱਥੇ ਹੀ ਮੁੱਕਦੀ ਹੈ, ਪਰ ਕਹਿੰਦੇ ਜੀ ਮੁਕੱਦਰ ਜੀ ਕਹਿੰਦੇ ਆ ਆਪਣੇ ਦੋਨੋਂ ਕਾ ਸਾਥ ਹੈ ਕੈਸਾ, ਮੇਰੇ ਕਰਮਾਂ ਦੇ ਵਿੱਚ ਜੁੱਤੀਆਂ ਅਤੇ ਤੇਰੇ ਕਰਮਾਂ ਦੇ ਵਿੱਚ ਪੈਸਾ। ਸ਼ੰਮੀ ਜੀ ਨੂੰ ਪੜ੍ਹ ਕੇ ਦੱਸ ਦਿਓ ਭਾਰਤ ਸਾਹਿਬ, ਕਹਿੰਦੇ ਜੀ ਰਾਜਨ ਸੈਣੀ ਸਾਹਿਬ। ਅਤੇ ਇਸੇ ਤਰ੍ਹਾਂ ਹੀ ਮੁਕੱਦਰ ਜੀ ਕਹਿੰਦੇ ਭਾਰਤ ਬਾਈ ਜੀ ਜੀਰਾ ਸਾਹਿਬ ਨੂੰ ਪੁੱਛਿਓ ਇਹ ਤਾਰਾਂ ਪੁੱਠੀਆਂ ਜੋੜਦਾ ਕੌਣ ਹੈ ਜੀ। ਅਤੇ ਜੀਰਾ ਸਾਹਿਬ ਕਹਿੰਦੇ ਤਾਰਾਂ ਜਿਹੜੀਆਂ ਨੇ ਮੁਕੱਦਰ ਜੀ, ਜਿਹੜਾ ਤੁਹਾਡੇ ਆਲੇ ਦੁਆਲੇ ਮਾਹੌਲ ਹੁੰਦਾ ਹੈ ਨਾ ਘਰ ਦਾ ਸਿਸਟਮ, ਉਹ ਪੁੱਠੀਆਂ ਤਾਰਾਂ ਜੋੜ ਦਿੰਦਾ ਹੈ ਜੀ, ਅਤੇ ਕੋਈ ਗੱਲ ਨਹੀਂ ਹੋਰ ਨਹੀਂ ਕੋਈ ਜੋੜਦਾ ਹੈ ਜੀ। ਇਕਬਾਲ ਮਾਂਗੜ ਜੀ ਕਹਿੰਦੇ ਆ ਵਧੀਆ ਗੱਲਬਾਤ ਹੋਈ ਹੈ ਜੀ ਸਭ ਦੀ, ਅਤੇ ਜੀਰਾ ਸਾਹਿਬ ਨੂੰ ਐਪਰੀਸ਼ੀਏਟ ਕਰਦੇ ਆ, ਬਹੁਤ ਵਧੀਆ ਗੱਲਬਾਤ। ਮੁਕੱਦਰ ਜੀ ਆਖਰ 'ਚ ਲਿਖਦੇ ਆ ਦੋਸਤੋ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਅਤੇ ਨਿੱਘੀ ਇਸ ਦੇ ਨਾਲ ਹੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜਿਨ੍ਹਾਂ ਨੇ ਦੋਸਤਾਂ ਨੇ ਸ਼ੁਰੂ ਤੋਂ ਲੈ ਕੇ ਆਖਰੀ ਸਮੇਂ ਤੱਕ ਜੁੜੇ ਰਹੇ ਨੇ। ਅੱਜ ਦਾ ਵਿਸ਼ਾ ਦੋਸਤੋ ਜਿਹੜਾ ਸੀਗਾ, ਇਹ ਚਰਚਾ ਕਿਸੇ ਇੱਕ ਪੱਖ ਦੀ ਨਹੀਂ ਸੀਗੀ, ਗਲਤ ਜਾਂ ਕਿਸੇ ਨੂੰ ਸਹੀ ਸਾਬਤ ਦੀ ਕਰਨ ਦੇ ਵਿੱਚ ਨਹੀਂ ਸੀਗੀ ਲੱਗੇ ਹੋਏ, ਸਗੋਂ ਨੌਜਵਾਨ ਪੀੜ੍ਹੀ ਜਾਂ ਆਪਣੇ ਆਪ ਦੇ ਉੱਤੇ ਇੱਕ ਝਲਕ ਮਾਰਨ ਦੀ, ਇੱਕ ਨਜ਼ਰ ਮਾਰਨ ਦੀ ਕੋਸ਼ਿਸ਼ ਸੀਗੀ। ਪਰਿਵਾਰ ਅਤੇ ਬਦਲਦੇ ਸਮਾਜਿਕ ਰਿਸ਼ਤਿਆਂ ਨੂੰ ਸਮਝਣ ਦੇ ਲਈ ਇੱਕ ਖੁੱਲ੍ਹੀ ਵਿਚਾਰ ਚਰਚਾ ਹੋਈ ਹੈ, ਜਿਸ ਦੇ ਵਿੱਚ ਵੱਧ ਚੜ੍ਹ ਕੇ ਤੁਸੀਂ ਹਿੱਸਾ ਲਿਆ ਹੈ, ਉਹਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਇਸ ਮੁਕਾਮ ਦੇ ਉੱਤੇ ਇਸ ਚਰਚਾ ਨੂੰ ਲੈ ਕੇ ਜਾਣ ਦਾ। ਹੋ ਸਕਦਾ ਹੈ ਕਿ ਬਹੁਤ ਸਾਰੇ ਦੋਸਤ ਇਸ ਚਰਚਾ ਦੇ ਨਾਲ ਸਹਿਮਤ ਵੀ ਹੋਣਗੇ, ਕੁਝ ਨਹੀਂ ਵੀ ਸਹਿਮਤ ਹੋਣਗੇ, ਸਭ ਦਾ ਇੱਕ ਆਪਣਾ ਹੱਕ ਹੈ, ਆਜ਼ਾਦੀ ਹੈ ਜੀ, ਜਿੱਦਾਂ ਜਿੱਦਾਂ ਵੀ ਕਰਨਾ ਹੈ ਮੰਨਣਾ ਹੈ। ਸਭ ਨੂੰ ਮੁਬਾਰਕਬਾਦ ਹੈ, ਅਤੇ ਇਸੇ ਤਰ੍ਹਾਂ ਹੀ ਫਿਰ ਲਓ ਫਿਰ ਲੈਂਦੇ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਅਤੇ ਨਿੱਘੀ ਸਤਿ ਸ਼੍ਰੀ ਅਕਾਲ, ਕੱਲ੍ਹ ਨੂੰ ਮਿਲਣ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਭਾਰਤੀ ਸਮਾਂ 9:30 ਵਜੇ ਦੋਸਤੋ। ਅਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ, ਅਤੇ ਉਹਨਾਂ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਅਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ ਦੋਸਤੋ। ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ, ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ।

ਜਦੋਂ ਗੱਲ ਕੀਤੀ ਹੈ, ਉਹਦੇ ਵਿੱਚ ਜਦੋਂ ਅਸੀਂ ਚੇਤਨ ਹੁੰਦੇ ਹਾਂ, ਆਪਣੇ ਆਪ ਦੇ ਵਿੱਚ ਜਾਗਰੂਕ ਹੁੰਦੇ ਹਾਂ, ਨੈਤਿਕ ਲਕੀਰਾਂ ਨੂੰ ਪਾਰ ਕਰਦੇ ਹਾਂ, ਤਾਂ ਅਸੀਂ ਜਾਨਵਰ ਦੇ ਨਾਲੋਂ ਵੀ ਹੇਠਾਂ ਡਿੱਗ ਜਾਂਦੇ ਹਾਂ। ਜਾਨਵਰ ਕਹਿਲਾਉਣ ਦੇ ਵੀ ਲਾਇਕ ਨਹੀਂ ਰਹਿੰਦੇ, ਕਿਉਂਕਿ ਜਾਨਵਰ ਦੇ ਕੋਲ ਬੁਰਾਈ ਕਰਨ ਦੀ ਚਲਾਕੀ ਨਹੀਂ ਹੁੰਦੀ, ਪਰ ਇਨਸਾਨ ਸੋਚ ਸਮਝ ਕੇ ਬੁਰਾਈ ਕਰਦਾ ਹੈ। ਉਹਨੂੰ ਪਤਾ ਹੁੰਦਾ ਕਿ ਮੈਂ ਮਾੜਾ ਕਰ ਰਿਹਾ, ਝੂਠ ਬੋਲਣ ਜਾ ਰਿਹਾ, ਕਿਸੇ ਦੇ ਨਾਲ ਗਦਾਰੀ ਕਰਨ ਜਾ ਰਿਹਾ। ਅਸਲ ਦੇ ਵਿੱਚ ਆਖਰ ਚ ਗੱਲ ਨੂੰ ਸਮਾਪਤ ਕਰੀਏ ਤੇ ਖਬਰਾਂ ਵੱਲ ਨੂੰ ਵੱਧਦੇ ਹਾਂ। ਕੁਦਰਤ ਨੇ ਸਾਨੂੰ ਜਾਨਵਰ ਦੇ ਰੂਪ ਦੇ ਵਿੱਚ ਜਨਮ ਦਿੱਤਾ ਸੀ, ਪਰ ਇਨਸਾਨ ਬਣਨਾ ਸਾਡੀ ਆਪਣੀ ਚੋਣ ਹੈ। ਜੇਕਰ ਅਸੀਂ ਆਪਣੇ ਵਿਵੇਕ ਦਇਆ ਨੂੰ ਛੱਡ ਦੇਈਏ ਤਾਂ ਇਨਸਾਨ ਤੋਂ ਜਾਨਵਰ ਬਣਨ ਦੇ ਵਿੱਚ ਬਹੁਤਾ ਫਰਕ ਨਹੀਂ ਰਹਿ ਜਾਂਦਾ, ਬਲਕਿ

0: ਕਈ ਵਾਰ ਤਾਂ ਇਨਸਾਨ ਜਾਨਵਰ ਤੋਂ ਵੀ ਵਧੇਰੇ ਖਤਰਨਾਕ ਸਾਬਤ ਹੋ ਜਾਂਦਾ ਹੈ। ਇਸ ਵਿਸ਼ੇ ਦੇ ਉੱਤੇ ਵਿਚਾਰ ਕਰਾਂਗੇ ਤੇ ਨਾਲ ਨਾਲ ਤੁਹਾਡੇ ਵਿਚਾਰਾਂ ਦੀ ਵੀ ਜ਼ਰੂਰਤ ਰਹੇਗੀ ਤੇ ਜ਼ਿੰਦਗੀ ਦੇ ਵਿੱਚ ਇਨਸਾਨੀਅਤ ਦੇ ਕਿੰਨੇ ਕਰੀਬ ਹਾਂ ਅਸੀਂ ਉਹਨੂੰ ਵੀ ਪਛਾਣਾਂਗੇ ਤੇ ਤੁਸੀਂ ਇਸ ਵਿਸ਼ੇ ਨੂੰ ਹੋਰ ਅੱਗੇ ਵਧਾਉਣ ਦੇ ਲਈ ਸਰੋਤਿਆਂ ਤੋਂ ਜਾਂ ਨਾਲ ਜੁੜੋ ਤੁਸੀਂ ਦੋਸਤੋ ਤੇ ਗੱਲਾਂ ਬਾਤਾਂ ਕਰੋ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1969 ਦਾ ਨੰਬਰ ਹੈ ਤੇ ਅੱਜ ਦੇ ਯੁੱਗ ਦੇ ਵਿੱਚ ਟੈਕਨੋਲੋਜੀ ਜਿਹੜੀ ਹੈ ਭੌਤਿਕਤਾ ਨੇ ਸਾਨੂੰ ਇਨਸਾਨੀਅਤ ਤੋਂ ਕਿੰਨਾ ਕੁ ਦੂਰ ਕਰ ਦਿੱਤਾ ਉਹਦੇ ਬਾਰੇ ਵੀ ਆਪਣੇ ਵਿਚਾਰ ਜਿਹੜਾ ਇਹਦੇ ਵਿੱਚ ਦੇ ਸਕਦੇ ਹੋ। ਤੇ ਲਓ ਫਿਰ ਅੱਜ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਕੀ ਕਹਿੰਦੀਆਂ ਨੇ ਖ਼ਬਰਾਂ। ਕਹਿੰਦੇ ਨੇ ਕਿ ਰੱਬ ਦਾ ਨਾਂ ਜ਼ਰੂਰ ਲੈਣਾ ਚਾਹੀਦਾ ਜਦੋਂ ਕੋਈ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਜਿਹਦੇ ਵਿੱਚ ਬਾਤ ਪਾਉਂਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਸਭ ਤੋਂ ਪਹਿਲਾਂ ਤੇ ਰੱਬ ਦਾ ਨਾਂ ਵੀ ਲਵਾਂਗੇ ਤੇ ਰੱਬ ਦੇ ਉੱਤੇ ਜੋ ਕੁਝ ਹੁੰਦਾ ਹੈ ਚੋਰੀਆਂ ਚਗਾਰੀਆਂ ਕਲੀਨ ਚਿੱਟਾਂ ਮਿਲ ਰਹੀਆਂ ਨੇ। ਦੂਸਰੇ ਪਾਸੇ ਕਿ ਅਸੀਂ ਸੱਚਮੁੱਚ ਉਸ ਦੁਨੀਆਂ ਦੇ ਵਿੱਚ ਜੀ ਰਹੇ ਹਾਂ ਜਿੱਥੇ ਸਿੱਖਿਆ ਸਿਰਫ ਡਿਗਰੀ ਤੱਕ ਸੀਮਿਤ ਹੈ। ਡਿਗਰੀਆਂ ਲੈਣੀਆਂ ਹੀ ਜਿਹੜੀਆਂ ਨੇ ਉਹ ਸਾਡੀਆਂ ਉਪਲਬਧੀਆਂ ਨੇ ਜਾਂ ਸਾਡੀਆਂ ਕੁਝ ਜ਼ਿੰਮੇਵਾਰੀਆਂ ਵੀ ਨੇ। ਕਾਨੂੰਨ ਸਿਰਫ ਕਿਤਾਬਾਂ ਦੇ ਵਿੱਚ ਨੇ, ਸੱਤਾ ਤੋਂ ਵੱਡਾ ਕੋਈ ਸਵਾਲ ਨਹੀਂ ਹੈ। ਉਹਨਾਂ ਮੁੱਦਿਆਂ ਦੇ ਉੱਤੇ ਜੋ ਅੱਜ ਸਿਰਫ ਖ਼ਬਰਾਂ ਨਹੀਂ ਸਗੋਂ ਸਾਡੇ ਭਵਿੱਖ ਦਾ ਸਵਾਲ ਨੇ, ਪੰਜਾਬ ਸਰਕਾਰ ਦੇ DA ਵਿਵਾਦ ਤੋਂ ਲੈ ਕੇ ED ਦੀ ਅਕਾਟ ਮਾਮਲਿਆਂ ਵਾਲੀ ਚਿੱਠੀ ਤੇ ਗਮਾਂਡਾ ਦੇ 15,000 ਕਰੋੜ ਰੁਪਏ ਦੇ ਕਰਜ਼ੇ, ਰਾਮ ਮੰਦਰ ਚੜਾਵਾ ਮਾਮਲੇ ਦੀ ਸਿੱਟ ਜਾਂਚ, ਪੇਪਰ ਲੀਕ ਤੇ ਸੁਪਰੀਮ ਕੋਰਟ ਦੀ ਸੁਣਵਾਈ ਤੇ ਫਾਂਸੀ ਦੀ ਸਜ਼ਾ ਤੱਕ ਦਾ ਜਿਹੜਾ ਮੁੱਦਾ ਉਹਨੂੰ ਜਿਹੜਾ ਆਪਾਂ ਖ਼ਬਰਾਂ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਸਿਸਟਮ ਆਕਰ ਕਿਸ ਦੇ ਲਈ ਹੈ, ਲੋਕਾਂ ਦੇ ਲਈ, ਕਿਹਦੇ ਲਈ? ਹਰ ਦੇਸ਼ ਵਾਸੀ ਜਾਂ ਦੇਸ਼ ਤੋਂ ਵਿਦੇਸ਼ ਤੱਕ ਸਵਾਲ ਹੋਰ ਵੀ ਡੂੰਘੇ ਨੇ। ਟਰੰਪ ਦੀ ਭਾਰਤੀ ਚੋਣ ਪ੍ਰਣਾਲੀ ਦੇ ਬਾਰੇ ਸ਼ਲਾਘਾ, ਕਿਉਂਕਿ ਟਰੰਪ ਨੂੰ ਆਪਣਾ ਡਰ ਸਤਾ ਰਿਹਾ ਤੇ ਉਹ ਕਹਿੰਦਾ ਇਹ ਭਾਰਤ ਦੀ ਜਿਹੜੀ ਚੋਣ ਪ੍ਰਣਾਲੀ ਹੈ ਉਹ ਅਮਰੀਕਾ ਦੇ ਵਿੱਚ ਵੀ ਐਕਟ ਲਾਗੂ ਹੋਣਾ ਚਾਹੀਦਾ। ਗਾਜ਼ਾ ਦੇ ਵਿੱਚ ਜੰਗ ਅਤੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਨਾਕਾਮਯਾਬ ਨੇ। ਜ਼ੁਕਰਬਰਗ ਦੇ ਨਾਲ ਜੁੜਿਆ ਕੇਸ ਹੈ ਜਿੱਥੇ 1 ਟ੍ਰਿਲੀਅਨ ਦੀ ਮੰਗ ਕੀਤੀ ਜਾ ਰਹੀ ਹੈ। ਜੇ ਉਹਨੂੰ ਦੇਣਾ ਪੈ ਗਿਆ ਤੇ ਇਹ ਜਿਹੜੇ ਸੋਸ਼ਲ ਪਲੇਟਫਾਰਮ ਨੇ ਤਹਿਸ ਨਹਿਸ ਹੋਣ ਦੇ ਕਿਨਾਰੇ ਪਹੁੰਚ ਜਾਣਗੇ। ਧਰਤੀ ਦੀਆਂ ਗਹਿਰਾਈਆਂ ਦੇ ਵਿੱਚ ਜਿਉਂਦੇ ਡੈਵਲ ਵਰਮ ਤੋਂ ਵੀ ਜਿਹੜੀ ਕੁਝ ਨਾ ਕੁਝ ਸਿੱਖਣ ਦੀ ਕੋਸ਼ਿਸ਼ ਕਰਾਂਗੇ ਕੁਦਰਤ ਦੀ ਬੁੱਕਲ ਦੇ ਵਿੱਚੋਂ। ਤੇ ਲਓ ਫਿਰ ਸਭ ਤੋਂ ਪਹਿਲਾਂ ਰੱਬ ਦੀ ਗੱਲ ਕੀਤੀ ਸੀ ਤੇ ਉਹਦੇ ਨਾਮ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ। ਕਹਿੰਦੇ ਨੇ ਕਿ ਭਾਈ ਜੇ ਕੋਈ ਕੰਮ ਸ਼ੁਰੂ ਕਰਨਾ ਹੋਵੇ ਤਾਂ ਪਹਿਲਾਂ ਰੱਬ ਦਾ ਨਾਂ ਲੈ ਲੈਣਾ ਚਾਹੀਦਾ। ਇਸ ਦੇ ਲਈ ਅੱਜ ਦੇ ਜਿਹੜਾ ਖ਼ਬਰਾਂ ਦੀ ਸ਼ੁਰੂਆਤ ਕਰਨ ਦੇ ਨਾਲ ਨਾਲ ਸਭ ਤੋਂ ਪਹਿਲਾਂ ਰੱਬ ਦੇ ਘਰ ਦੀ ਹੀ ਗੱਲ ਕਰਦੇ ਹਾਂ। ਗੱਲ ਸ਼ੁਰੂ ਹੁੰਦੀ ਹੈ ਰਾਮ ਮੰਦਰ ਚੜਾਵੇ ਮਾਮਲੇ ਦੀ, ਜਿਸ ਦੇ ਵਿੱਚ ਚੰਪਤ ਰਾਏ ਹੁਣੀ ਪੂਰੀ ਚਲਾਕੀ ਦੇ ਨਾਲ ਅਨਿਲ ਮਿਸ਼ਰਾ ਨੂੰ ਕਲੀਨ ਚਿੱਟ ਮਿਲ ਗਈ ਹੈ ਤੇ ਸੈੱਟ ਨੇ ਸੁਣਾ ਦਿੱਤਾ ਹੈ ਫੈਸਲਾ ਇਹਦੇ ਉੱਤੇ। ਅਯੁੱਧਿਆ ਦੇ ਰਾਮ ਮੰਦਰ ਦੇ ਵਿੱਚ ਹੋਏ ਚੜਾਵੇ ਦੀ ਚੋਰੀ ਅਤੇ ਗੜਬੜੀ ਦੀ ਜਾਂਚ ਕਰ ਰਹੀ ਸੈੱਟ ਨੇ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਸਾਬਕਾ ਜਨਰਲ ਸਕੱਤਰ ਚੰਪਤ ਰਾਏ ਅਤੇ ਸਾਬਕਾ ਟਰੱਸਟ ਮੈਂਬਰ ਅਨਿਲ ਮਿਸ਼ਰਾ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਦਾਨ ਪ੍ਰਬੰਧਨ ਦੇ ਵਿੱਚ ਗੜਬੜੀ ਦੇ ਦੋਸ਼ ਲੱਗਣ ਤੋਂ ਬਾਅਦ ਦੋਵਾਂ ਆਗੂਆਂ ਨੇ 27 ਜੂਨ ਨੂੰ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀਗਾ ਤੇ ਉੱਤਰ ਪ੍ਰਦੇਸ਼ ਦੇ ਗ੍ਰਹਿ ਵਿਭਾਗ ਨੇ SIT ਦੀ ਅੰਤਿਮ ਰਿਪੋਰਟ ਅੱਗੇ ਦੀ ਜਿਹੜੀ ਹੈ ਅਗਵਾਈ ਕਰਦੇ ਹੋਏ ਕਾਰਵਾਈ ਦੇ ਲਈ ਟਰੱਸਟ ਨੂੰ ਸੌਂਪ ਦਿੱਤੀ ਹੈ ਤੇ ਜਾਂਚ ਦੌਰਾਨ ਜਿਹੜਾ ਚੰਪਤ ਰਾਏ ਨੇ ਦੱਸਿਆ ਕਿ ਉਨ੍ਹਾਂ ਨੇ ਖੁਦ ਇਸ ਚੋਰੀ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੂਸਰੇ ਪਾਸੇ ਪੰਜਾਬ DA ਕੇਸ, DA ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਤੇ ਹੈ ਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਝਟਕਾ ਦਿੱਤਾ ਗਿਆ ਜਾਂ ਲੱਗਿਆ ਦੱਸਿਆ ਜਾ ਰਿਹਾ। ਅਸਲ ਦੇ ਵਿੱਚ ਅਦਾਲਤੀ ਰਾਹਤ ਤੋਂ ਬਾਅਦ ਵੀ ਸਰਕਾਰ ਦੀ ਮਨਜ਼ੂਰੀ ਲੈਣ ਦੀ ਜਿਹੜੀ ਸ਼ਰਤ ਲਾ ਦਿੱਤੀ ਗਈ ਹੈ। ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ DA ਦੇਣ ਦਾ ਮਾਮਲਾ ਲਟਕਦਾ ਫਿਰ ਤੋਂ ਨਜ਼ਰ ਆਉਂਦਾ ਜਾ ਰਿਹਾ। ਇਸ ਸੰਬੰਧੀ ਅੱਜ ਪੰਜਾਬ ਸਰਕਾਰ ਨੇ ਨਵੇਂ ਹੁਕਮ ਜਾਰੀ ਕੀਤੇ ਹੈ। ਵਿੱਤ ਵਿਭਾਗ ਦੇ ਵੱਲੋਂ ਜਾਰੀ ਕੀਤੇ ਗਏ ਨਵੇਂ ਹੁਕਮਾਂ ਨੂੰ ਲੈ ਕੇ ਸਿਆਸੀ ਵਿਵਾਦ ਖੜਾ ਹੋ ਗਿਆ। ਵਿੱਤ ਵਿਭਾਗ ਦੇ ਤਾਜ਼ਾ ਹੁਕਮਾਂ ਦੇ ਅਨੁਸਾਰ ਜੇਕਰ ਕਿਸੇ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ ਸਰਕਾਰੀ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਰਾਹਤ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਲਾਗੂ ਕਰਨ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਦੀ ਮਨਜ਼ੂਰੀ ਲੈਣੀ ਪਵੇਗੀ। ਵਿੱਤ ਵਿਭਾਗ ਦੇ ਵੱਲੋਂ ਜਿਹੜਾ ਵਿੱਤ ਵਿਭਾਗ ਦੇ ਵੱਲੋਂ 17 ਅਗਸਤ 2026 ਨੂੰ ਜਾਰੀ ਕੀਤੇ ਹੁਕਮਾਂ ਦੇ ਵਿਚ ਸਾਰੇ ਪ੍ਰਸ਼ਾਸਨਿਕ ਵਿਭਾਗਾਂ ਨੂੰ ਕਿਹਾ ਗਿਆ ਕਿ ਉਹ ਸਾਰੇ ਅਜਿਹੇ ਮਾਮਲਿਆਂ ਦੀ ਪੂਰੀ ਜਾਣਕਾਰੀ ਦੇਣ ਜਿਨ੍ਹਾਂ ਦੇ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਆਧਾਰ ਦੇ ਉਤੇ ਫੈਸਲੇ ਹੋ ਚੁੱਕੇ ਨੇ, ਜਿਨ੍ਹਾਂ ਦੇ ਨਾਲ ਸਰਕਾਰ ਤੇ ਵਿੱਤੀ ਬੋਝ ਜਿਹੜਾ ਪੈਂਦਾ ਹੈ। ਹੁਕਮਾਂ ਦੇ ਵਿਚ ਸਪਸ਼ਟ ਕੀਤਾ ਗਿਆ ਕਿ ਅਜਿਹੇ ਮਾਮਲਿਆਂ ਦੇ ਵਿਚ ਵਿੱਤ ਵਿਭਾਗ ਦੀ ਜਿਹੜੀ ਹੈ ਪਹਿਲਾਂ ਸਹਿਮਤੀ ਤੋਂ ਬਿਨਾਂ ਕੋਈ ਵੀ ਹੁਕਮ ਲਾਗੂ ਨਹੀਂ ਕੀਤਾ ਜਾਏਗਾ। ਜੇਕਰ ਇਸ ਮਾਮਲੇ ਸੰਬੰਧੀ ਆਮ ਹਦਾਇਤਾਂ ਪਹਿਲਾਂ ਹੀ ਜਾਰੀ ਨਾ ਹੋਈਆਂ ਹੋਣ ਤਾਂ ਵਿੱਤ ਵਿਭਾਗ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੋਵੇਗੀ। ਹਰਸਿਮਰਤ ਬਾਦਲ ਹੋਣਾ ਨੇ ਵਿੱਤ ਵਿਭਾਗ ਦੇ ਨਵੇਂ ਹੁਕਮਾਂ ਦੇ ਉੱਤੇ ਸਵਾਲ ਚੁੱਕਦੇ ਐ। ਇਸ ਤੋਂ ਬਾਅਦ ਹਰਸਿਮਰਤ ਬਾਦਲ ਨੇ ਆਪਣੀ ਫੇਸਬੁੱਕ ਦੇ ਉੱਤੇ ਪੋਸਟ ਪਾ ਕੇ ਇਸ ਨੂੰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਹੱਕਾਂ ਦੇ ਨਾਲ ਮਜ਼ਾਕ ਕਰਾਰ ਦੇ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮੁਲਾਜ਼ਮਾਂ ਨੂੰ ਅਦਾਲਤ ਤੋਂ ਰਾਹਤ ਮਿਲ ਚੁੱਕੀ ਹੈ ਉਨ੍ਹਾਂ ਨੂੰ ਵੀ ਹੁਣ ਆਪਣੇ ਹੱਕ ਲੈਣ ਦੇ ਲਈ ਸਰਕਾਰੀ ਮਨਜ਼ੂਰੀ ਦੀ ਉਡੀਕ ਕਰਨੀ ਪਵੇਗੀ। ਪੰਜਾਬ ਸਰਕਾਰ ਤੇ ਵਿੱਤੀ ਪ੍ਰਬੰਧਨ ਦੇ ਵਿਚ ਕਥਿਤ ਕੁਤਾਹੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮੁਲਾਜ਼ਮਾਂ ਦੇ ਹੱਕਾਂ ਨੂੰ ਸਰਕਾਰ ਦੀ ਵਿੱਤੀ ਸਥਿਤੀ ਦੇ ਨਾਲ ਜੋੜ ਕੇ ਰੋਕਿਆ ਜਾ ਰਿਹਾ। ਹਰਸਿਮਰਤ ਬਾਦਲ ਨੇ ਇਹ ਵੀ ਸਵਾਲ ਚੁੱਕਿਆ ਕਿ ਪੰਜਾਬ ਸਰਕਾਰ ਆਪਣੇ ਆਪ ਨੂੰ ਹਾਈਕੋਰਟ ਤੋਂ ਵੀ ਉਪਰ ਸਮਝ ਰਹੀ ਹੈ। ਇਸ ਹੁਕਮ ਨੇ ਖਾਸ ਤੌਰ ਦੇ ਉਤੇ ਉਨ੍ਹਾਂ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵਿਚ ਚਰਚਾ ਛੇੜਤੀ ਹੈ ਜਿਨ੍ਹਾਂ ਦੇ ਮਾਮਲੇ ਅਦਾਲਤਾਂ ਦੇ ਵਿਚ ਜਿਹੜਾ ਚੱਲ ਰਹੇ ਨੇ, ਜਿਨ੍ਹਾਂ ਦੇ ਵਿਚ ਸਰਕਾਰ ਤੇ ਵਿੱਤੀ ਜ਼ਿੰਮੇਵਾਰੀ ਪੈ ਸਕਦੀ ਹੈ ਤੇ ਵਿੱਤ ਵਿਭਾਗ ਦੇ ਹੁਕਮ ਦਾ ਮੂਲ ਮਕਸਦ ਸਰਕਾਰ ਤੇ ਪੈਣ ਵਾਲੇ ਵਿੱਤੀ ਬੋਝ ਵਾਲੇ ਅਦਾਲਤੀ ਫੈਸਲਿਆਂ ਨੂੰ ਲਾਗੂ ਕਰਨ ਤੋਂ ਪਹਿਲਾਂ ਵਿੱਤੀ ਪੱਖ ਦੀ ਜਾਂਚ ਅਤੇ ਮਨਜ਼ੂਰੀ ਦੇ ਨਾਲ ਜੋੜਨਾ ਦੱਸਿਆ ਗਿਆ। ਮੁਲਾਜ਼ਮਾਂ ਦੇ ਵੱਲੋਂ ਪਟੀਸ਼ਨ ਪਾਉਣ ਦੀ ਤਿਆਰੀ ਹੈ ਇਹਦੇ ਵਿਚ ਤੇ ਪੰਜਾਬ ਸਰਕਾਰ ਦੇ ਅੱਜ ਦੇ ਜਿਹੜਾ ਹੁਕਮਾਂ ਤੋਂ ਬਾਅਦ ਮੁਲਾਜ਼ਮਾਂ ਦੇ ਵੱਲੋਂ ਵੀ ਸਰਕਾਰ ਦੇ ਖਿਲਾਫ਼ ਕੰਟੈਂਪਟ ਪਾਉਣ ਦੀ ਜਿਹੜੀ ਤਿਆਰੀ ਕੀਤੀ ਗਈ ਹੈ ਤੇ ਉਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਦਾਲਤ ਨੇ 3 ਅਗਸਤ ਨੂੰ ਅਹਿਮ ਫੈਸਲਾ ਦਿੱਤਾ ਸੀ ਕਿ DA ਦੀ ਅਦਾਇਗੀ ਕੀਤੀ ਜਾਵੇ ਪਰ ਸਰਕਾਰ ਦੇ ਵੱਲੋਂ ਇਸ ਮਾਮਲੇ ਨੂੰ ਲਟਕਾਇਆ ਜਾ ਰਿਹਾ ਹੈ। ਦੂਸਰੇ ਪਾਸੇ ਪੰਜਾਬ ਕਰਪਸ਼ਨ ਕੇਸ ED ਦੀ ਚਿੱਠੀ ਦੀ ਗੂੰਜ ਪਈ ਹੈ ਤੇ 61 ਮਾਮਲੇ ਤੇ 21 ਅਫਸਰ ਤੇ 5 ਵਿਚੋਲੇ ਸ਼ਾਮਲ ਦੱਸੇ ਗਏ ਹੈ। ED ਦੇ DGP ਨੂੰ ਲਿਖੇ ਪੱਤਰ ਨੇ ਸਰਕਾਰ ਤੇ ਸਵਾਲ ਖੜੇ ਕੀਤੇ ਅਤੇ ਕਈ ਮਾਮਲਿਆਂ ਦੇ ਵਿਚ ਪ੍ਰਾਈਵੇਟ ਵਿਚੋਲਿਆਂ ਦੀ ਭੂਮਿਕਾ ਦਾ ਦਾਅਵਾ ਕੀਤਾ ਹੈ। ਵੈਸੇ ਕੱਲ ਇਹ ਖ਼ਬਰ ਆਪਾਂ ਸੰਖੇਪ ਦੇ ਵਿਚ ਸੈਣੀ ਸਾਹਿਬ ਦੇ ਨਾਲ ਡਿਸਕਸ ਕਰ ਲਈ ਸੀ, ਵਿਚ 3 ਮੁੱਦੇ ਸੀ ਪਰ ਅੱਜ ਜੋ ਰਿਪੋਰਟਾਂ ਜਾਂ ਸਪਸ਼ਟ ਹੋ ਗਿਆ ਸਾਰੀਆਂ ਖ਼ਬਰਾਂ ਛਪ ਚੁੱਕੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵਿਚ ਹੋ ਰਹੇ ਵੱਡੇ ਜਿਹੜਾ ਪੱਧਰ ਦੇ ਉਤੇ ਭ੍ਰਿਸ਼ਟਾਚਾਰ ਦੇ ਉਤੇ ਬਿਕਰਮ ਮਜੀਠੀਆ ਉਨ੍ਹਾਂ ਨੇ ਆਵਾਜ਼ ਚੁੱਕਿਆ, ਕੋਈ ਹੋਰ ਕੋਈ ਬੋਲਦਾ ਨਜ਼ਰ ਨਹੀਂ ਆਇਆ। ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਹਾਲ ਹੀ ਦੇ ਵਿਚ ਪੰਜਾਬ ਦੇ DGP ਨੂੰ 61 ਮਾਮਲਿਆਂ ਸੰਬੰਧੀ ਪੱਤਰ ਲਿਖਿਆ ਜਿਨ੍ਹਾਂ ਦਾ ਸੰਬੰਧਤ ਪ੍ਰਸ਼ਾਸਨਿਕ ਫੈਸਲਿਆਂ ਦੇ ਵਿਚ ਦਖਲ ਅੰਦਾਜ਼ੀ, ਸਰਕਾਰੀ ਅਫਸਰਾਂ ਦੇ ਉਤੇ ਤਬਾਦਲੇ ਤੇ ਤਾਇਨਾਤੀ, ਅਸਲਾ ਲਾਇਸੈਂਸ ਦੇ ਮਾਮਲੇ ਅਤੇ ਜ਼ਮੀਨੀ ਸੌਦਿਆਂ ਤੋਂ ਇਲਾਵਾ ਸਰਕਾਰੀ ਕੰਮਾਂ ਬਦਲੇ ਕਥਿਤ ਭੁਗਤਾਨ ਦੇ ਉਤੇ ਹੋਰ ਲਾਭ ਪ੍ਰਾਪਤ ਕਰਨ ਦੇ ਨਾਲ ਦੱਸਿਆ ਗਿਆ। ਇਸ ਪੱਤਰ ਦੇ ਜ਼ਰੀਏ ਪੰਜਾਬ ਸਰਕਾਰ ਦੇ 23 ਅਫਸਰਾਂ ਤੇ 5 ਪ੍ਰਾਈਵੇਟ ਵਿਚੋਲਿਆਂ ਦੀ ਗੱਲ ਕੀਤੀ ਹੈ। ਅਧਿਕਾਰਤ ਸੂਤਰ ਤੋਂ ਦੱਸਦੇ ਨੇ ED ਦੇ ਵੱਲੋਂ ਪੰਜਾਬ ਪੁਲਿਸ ਨੂੰ ਲਿਖੇ ਪੱਤਰ ਦੇ ਉਤੇ ਕੋਈ ਹਾਲੇ ਵਿਚਾਰ ਨਹੀਂ ਕੀਤਾ ਜਾ ਰਿਹਾ। ED ਦਾ ਪੱਤਰ ਵਿਚੋਲਿਆਂ ਰਾਹੀਂ 21 ਤਬਾਦਲਿਆਂ ਦੇ ਵੱਲ ਵੀ ਇਸ਼ਾਰਾ ਕਰਦਾ ਹੈ ਜਿਨ੍ਹਾਂ ਨੂੰ ਕਥਿਤ ਤੌਰ ਦੇ ਉਤੇ ਮੁੱਖ ਮੰਤਰੀ ਦਫ਼ਤਰ ਦੇ ਉੱਚ ਸਿਆਸੀ ਅਧਿਕਾਰੀ ਤੇ ਉਸਦੇ ਕਰੀਬੀ ਸਾਥੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ। ਨਿਤਿਨ ਗੋਹਲ ਪਹਿਲਾਂ ਹੀ ਸਨਟੈਕ ਸਿਟੀ ਪ੍ਰੋਜੈਕਟ ਦੀ ਜਾਂਚ ਦੇ ਮਾਮਲੇ ਦੇ ਵਿਚ ED ਦੀ ਨਜ਼ਰ ਹੇਠ ਹੈ। ਉਸ ਮਗਰੋਂ ਨਿਤਿਨ ਗੋਹਲ ਉਸ ਵਕਤ ਚਰਚਾ ਦੇ ਵਿਚ ਆਇਆ ਸੀ ਜਦ ਮਈ ਮਹੀਨੇ ED ਦੇ ਛਾਪੇ ਦੇ ਦੌਰਾਨ ਬਹੁ ਮੰਜ਼ਿਲਾ ਫਲੈਟ ਦੇ ਵਿਚੋਂ ਨਕਦੀ ਵਾਲੇ ਬੈਗ ਉਪਰੋਂ ਹੇਠਾਂ ਸੁੱਟੇ ਗਏ। ਪੱਤਰ ਦੇ ਵਿਚ 21 ਅਧਿਕਾਰੀਆਂ ਦੇ ਉਤੇ 5 ਵਿਚੋਲਿਆਂ ਦੇ ਨਾਂ ਸ਼ਾਮਲ ਕੀਤੇ ਗਏ ਨੇ ਤੇ ਤਬਾਦਲਿਆਂ ਦੀ ਸੂਚੀ ਅੰਤਮ ਰੂਪ ਦੇ ਵਿਚ ਜਾਰੀ ਹੋਣ ਤੋਂ ਪਹਿਲਾਂ ਇਨ੍ਹਾਂ ਵਿਚੋਲਿਆਂ ਦੇ ਰਾਹੀਂ ਭੇਜੀ ਜਾਂਦੀ ਸੀ। ਇਨ੍ਹਾਂ ਵਿਚੋਲਿਆਂ ਦੀ ਤਬਾਦਲਿਆਂ ਦੇ ਵਿਚ ਭੂਮਿਕਾ ਹੋਣ ਦੀ ਗੱਲ ਕਹੀ ਗਈ ਹੈ। ਪੱਤਰ ਦੇ ਵਿਚ ਅਜਿਹੇ 11 ਮਾਮਲਿਆਂ ਦਾ ਜ਼ਿਕਰ ਵੀ ਕੀਤਾ ਗਿਆ ਜਿਨ੍ਹਾਂ ਦੇ ਵਿਚ 99.55 ਲੱਖ ਰੁਪਏ ਦੇ ਲੈਣ ਦੇਣ ਦੀ ਗੱਲ ਕਹੀ ਗਈ ਹੈ ਜੋ ਹਵਾਲਾ ਰਾਹੀਂ ਲੈਣ ਦੇਣ ਤੋਂ ਵੱਖਰੀ ਹੈ। ਇਨ੍ਹਾਂ ਦੇ ਵਿਚ ਅਨਾਜ ਦੇ ਲਈ ਆਵਾਜਾਈ ਨੀਤੀ, ਫੋਰਟੀਫਾਈਡ ਰਾਈਸ ਦੇ ਨਿਰਮਾਤਾਵਾਂ ਦੀ ਸੂਚੀਬੱਧਤਾ, ਵੇਰਕਾ ਦੇ ਲਈ SAP ਲਾਇਸੈਂਸ ਰੱਖਣ ਤੇ ਕਾਰੋਬਾਰਾਂ ਦੇ ਲਾਇਸੈਂਸਾਂ ਦਾ ਜਿਹੜਾ ਨਵੀਨੀਕਰਨ ਦੇ ਮਾਮਲੇ ਸ਼ਾਮਲ ਨੇ। ED ਦਾ ਪੱਤਰ ਅਜਿਹੇ 7 ਮਾਮਲਿਆਂ ਦੇ ਉਤੇ ਵੀ ਉਂਗਲ ਉਠਾਉਂਦਾ ਹੈ ਜਿੱਥੇ ਗੋਹਲ ਨੇ ਕਥਿਤ ਤੌਰ ਦੇ ਉਤੇ ਜ਼ਮੀਨੀ ਸੌਦਿਆਂ ਤੇ ਰੀਅਲ ਅਸਟੇਟ ਡਿਵੈਲਪਰਾਂ ਦੇ ਨਾਲ ਸੰਬੰਧਿਤ ਕੰਮਾਂ ਦੇ ਵਿਚ ਭੂਮਿਕਾ ਨਿਭਾਈ। ਇਵੇਂ ਹੀ 7 ਅਸਲਾ ਲਾਇਸੈਂਸਾਂ ਦੇ ਮਾਮਲੇ ਨੇ ਤੇ ED ਨੇ ਗੁਪਤ ਸਰਕਾਰੀ ਸੂਚਨਾ ਤੱਕ ਦੀ ਅਣ ਅਧਿਕਾਰਤ ਤੌਰ ਦੇ ਉਤੇ ਪਹੁੰਚ ਬਣਾਏ ਜਾਣ ਦੇ ਉਤੇ ਵੀ ਦੋਸ਼ ਜਿਹੜੇ ਲਾਏ ਹੈ। ਝੂਠੇ ਕੇਸ ਦੇ ਵਿਚ ਫਸਾਉਣ ਦੀ ਸਾਜਿਸ਼ ਨਿਤਿਨ ਗੋਹਲ ਨੇ ਕਹੀ ਹੈ ਕਿ ਨਿਤਿਨ ਗੋਹਲ ਦਾ ਕਹਿਣਾ ਹੈ ਕਿ ਇਸ ਕੇਸ ਨੂੰ ਸਿਆਸੀ ਤੌਰ ਦੇ ਉੱਤੇ ਪ੍ਰੇਰਿਤ ਕਰਾਰ ਦਿੰਦਿਆਂ ਕਿਹਾ ਗਿਆ ਕਿ ਆਪ ਵਿਰੁੱਧ ਵੱਡੀ ਸਾਜਿਸ਼ ਦੇ ਵਜੋਂ ਉਸ ਨੂੰ ਬੋਏ ਬੁਨਿਆਦ ਕੇਸ ਦੇ ਵਿਚ ਫਸਾਇਆ ਜਾ ਰਿਹਾ ਕਿਉਂਕਿ ਚੋਣਾਂ ਨੇੜੇ ਆ ਰਹੀਆਂ ਨੇ ਤਾਂ ਬਹਾਨਾ ਆ ਹੀ ਜਾਣਾ ਜੀ ਤੇ ਸੂਬੇ ਦੀ ਬਿਹਤਰੀ ਦੇ ਲਈ ਕਿਸੇ ਦੋਸਤ ਨੂੰ ਕੋਈ ਮਸ਼ਵਰਾ ਦੇਣਾ ਕਹਿੰਦੇ ਜਮਹੂਰੀ ਹੱਕ ਹੈ ਤੇ ਇਹ ਦੋ ਵਿਅਕਤੀਆਂ ਦੇ ਦਰਮਿਆਨ ਕੋਈ ਜਿਹੜਾ ਹੋਈ ਨਿੱਜੀ ਗੱਲਬਾਤ ਸੀਗੀ ਤੇ ਇਸ ਨੂੰ ਸਰਕਾਰੀ ਨੀਤੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਿਵੇਂ ਮੰਨਿਆ ਜਾ ਸਕਦਾ। ਮੁੱਖ ਮੰਤਰੀ ਦਫ਼ਤਰ ਦੇ ਵਿਚ ਤੈਨਾਤੀ ਹੋਣ ਕਰਕੇ ਉਸਦੇ ਭਰਾ ਜਤਿਨ ਦਾ ਨਾਮ ਵੀ ਸ਼ਾਮਲ ਕੀਤਾ ਤੇ ਗੋਹਲ ਨੇ ਫਲੈਟਾਂ ਦੇ ਵਿਚੋਂ ਸੁੱਟੀ ਨਕਦੀ ਸਮੇਤ ਭ੍ਰਿਸ਼ਟਾਚਾਰ ਅਤੇ ਗਲਤ ਕੰਮਾਂ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ। ਤੇ ਇਹ ਵੀ ਕਹਿ ਦੋ ਭਾਈ ਆਪੇ ਹੀ ਡਿੱਗ ਗਏ ਸੀਗੇ, ਪਤਾ ਨੀ ਕਿਹਦੇ ਡਿੱਗ ਪਏ ਸੀ। ਦੂਸਰੇ ਪਾਸੇ ਮੁਹਾਲੀ ਦੇ ਵਿਚ ਜਿਹੜਾ ਲੈਂਡ ਸਕੈਮ ਕੇਸ ਹੈ, IAS ਅਧਿਕਾਰੀ ਕਵਲਪ੍ਰੀਤ ਬਰਾੜ ਜਲੰਧਰ ED ਦਫ਼ਤਰ ਪੁੱਜੀ ਹੈ ਤੇ ਪੇਸ਼ ਹੋਏ ਨੇ। ED ਐਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਭੇਜੇ ਸਮਨਾਂ ਤੋਂ ਬਾਅਦ ਪੰਜਾਬ ਕੈਡਰ ਦੀ ਸੀਨੀਅਰ IAS ਅਧਿਕਾਰੀ ਕਵਲਪ੍ਰੀਤ ਬਰਾੜ ਮੰਗਲਵਾਰ ਨੂੰ ਅੱਜ ਮਨੀ ਲਾਂਡਰਿੰਗ ਦੇ ਇਕ ਮਾਮਲੇ ਦੀ ਜਾਂਚ ਦੇ ਸਿਲਸਿਲੇ ਚ ED ਦੇ ਜਲੰਧਰ ਸਥਿਤ ਦਫ਼ਤਰ ਵਿਖੇ ਪੇਸ਼ ਹੋਇਆ ਤੇ ਇਹ ਪੂਰਾ ਮਾਮਲਾ ਮੁਹਾਲੀ ਦੇ ਚਰਚਿਤ ਸਨਟੈਕ ਸਿਟੀ ਪ੍ਰੋਜੈਕਟ ਦੇ ਲਈ ਸੋਧੇ ਹੋਏ CLU ਚੇਂਜ ਆਫ ਲੈਂਡ ਯੂਜ਼ ਦੀਆਂ ਮਨਜ਼ੂਰੀਆਂ ਦੇਣ ਦੇ ਵਿਚ ਹੋਈਆਂ ਗੜਬੜੀਆਂ ਦੇ ਨਾਲ ਜੁੜਿਆ ਹੋਇਆ ਤੇ ਉਨ੍ਹਾਂ ਦੀ ਜਵਾਬਦੇਹੀ ਮੰਗੀ ਹੈ। ਦੂਸਰੇ ਪਾਸੇ ਗਮਾਂਡਾ 15,000 ਕਰੋੜ ਲੋਨ ਸਰਕਾਰ ਕੋਲ ਆਪਣੀ ਹੀ ਗਰੰਟੀ ਦੇਣ ਨੂੰ ਜਿਹੜਾ ਕੁਝ ਪੱਲੇ ਨਹੀਂ ਰਿਹਾ ਤੇ ਗਮਾਂਡਾ ਚੁੱਕੇਗਾ ਹੁਣ 15,000 ਕਰੋੜ ਦਾ ਕਰਜ਼ਾ। ਜਿਵੇਂ ਪਹਿਲਾਂ ਵੀ ਆਪਾਂ ਸੈਣੀ ਸਾਹਿਬ ਨਾਲ ਗੱਲਬਾਤ ਕੀਤੀ ਸੀ ਕਿ ਬਿਜਲੀ ਬੋਰਡ ਜਿਹੜਾ ਹੈ ਕਾਰਪੋਰੇਸ਼ਨ ਉਹਦੇ ਲਈ ਵੀ ਉਹਨਾਂ ਨੇ ਗਰੰਟੀ ਮੰਗੀ ਸੀ ਪਰ ਸਰਕਾਰ ਨੇ ਮਨਾ ਕਰ ਦਿੱਤਾ ਸੀ ਕਿ ਭਾਈ ਅਸੀਂ ਤੁਹਾਡੀ ਗਰੰਟੀ ਨਹੀਂ ਦੇਣੀ ਤੇ ਜਦ ਹੁਣ ਸਰਕਾਰ ਕੋਲ ਆਪਣੀ ਗਰੰਟੀ ਨਹੀਂ ਰਹੀ ਦੇਣ ਨੂੰ ਕੁਝ ਪੱਲੇ ਨਹੀਂ ਹੈ ਤਾਂ ਫਿਰ ਉਹਨਾਂ ਦੀ ਗਰੰਟੀ ਕਿੱਦਾਂ ਦੇ ਸਕਦੇ ਆ। ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾਂਡਾ ਹੁਣ 15,000 ਕਰੋੜ ਦਾ ਕਰਜ਼ਾ ਲੈਣ ਦੀ ਤਿਆਰੀ ਚ ਹੈ। ਇਸ ਦੇ ਲਈ ਇੱਕ ਮਰਚੈਂਟ ਬੈਂਕਰ ਨਿਯੁਕਤ ਕੀਤਾ ਜਾ ਰਿਹਾ ਜੋ ਕਿ ਜਿਹੜਾ ਕਿ ਮਰਚੈਂਟ ਬੈਂਕਰ ਕਰਜ਼ਾ ਜਟਾਉਣ ਦੇ ਵਿਚ ਸਫਲ ਹੁੰਦਾ ਤਾਂ ਉਸਨੂੰ 191.16 ਕਰੋੜ ਦੀ ਜਿਹੜੀ ਹੈ ਵਿਚੋਲਗੀ ਫੀਸ ਦਿੱਤੀ ਜਾਏਗੀ, ਯਾਨੀ ਕਿ ਉਹਨੂੰ ਉਹਦੇ ਬਦਲੇ ਜਿਹੜਾ ਪੈਸੇ ਦਿੱਤੇ ਜਾਣਗੇ ਉਹਦੇ ਵਿੱਚੋਂ ਜਿਹੜਾ ਉਹਨਾਂ ਦੀ ਫੀਸ ਬਣਦੀ ਹੈ ਜਾਂ ਕਹਿ ਲਓ ਕਿ ਉਹਨਾਂ ਦਾ ਜੋ ਬਣਦਾ ਜੀ ਕਹਿੰਦੇ ਉਹਨਾਂ ਦਾ ਹੱਕ ਬਣਦਾ ਹੈ ਸਰਕਾਰ ਕਹਿੰਦੀ ਹੈ। ਗਮਾਂਡਾ ਵੱਲੋਂ ਚੁੱਕੇ ਜਾਣ ਵਾਲੇ ਕਰਜ਼ੇ ਦੇ ਨਾਲ 5,000 ਏਕੜ ਜ਼ਮੀਨ ਅਕਵਾਇਰ ਕੀਤੀ ਜਾਵੇਗੀ ਜਿਸ ਨੂੰ ਵਿੱਤ ਵਿਭਾਗ ਹਵਾਲੇ ਕੀਤਾ ਜਾਏਗਾ ਤੇ ਪੰਜਾਬ ਦੇ ਮੁੱਖ ਸਕੱਤਰ KAP ਸਿਨਹਾ ਜੋ ਗਮਾਂਡਾ ਦੇ ਚੇਅਰਪਰਸਨ ਵੀ ਨੇ ਉਨ੍ਹਾਂ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਕਾਰਜਕਾਰੀ ਕਮੇਟੀ ਦੀ ਮੀਟਿੰਗ ਹੋਈ ਹੈ ਜਿਸ ਦੇ ਵਿਚ ਉਪਰੋਕਤ ਪ੍ਰਸਤਾਵ ਨੂੰ ਜਿਹੜਾ ਹਰੀ ਝੰਡੀ ਦਿੱਤੀ ਗਈ। ਇਸ ਪ੍ਰਵਾਨਗੀ ਦੇ ਨਾਲ ਹੁਣ ਕਰਜ਼ਾ ਲੈਣ ਦੇ ਲਈ ਰਾਹ ਖੁੱਲ੍ਹ ਗਿਆ। ਮਰਚੈਂਟ ਬੈਂਕਰ ਦੇ ਵਜੋਂ ਜਿਹੜਾ ਟਿਪਸਨਜ ਕੰਸਲਟੈਂਸੀ ਸਰਵਿਸਿਜ ਪ੍ਰਾਈਵੇਟ ਲਿਮਟਿਡ ਦੀ ਚੋਣ ਕੀਤੀ ਗਈ ਹੈ ਜੋ ਬਾਂਡਾਂ ਤੇ ਬੈਂਕ ਕਰਜ਼ੇ ਰਾਹੀਂ ਪੈਸੇ ਦਾ ਪ੍ਰਬੰਧ ਕਰੇਗਾ। ਮੀਟਿੰਗ ਦੇ ਵਿਚ ਸਾਫ਼ ਕੀਤਾ ਗਿਆ ਕਿ ਗਮਾਂਡਾ ਪੰਜਾਬ ਰੀਜਨਲ ਐਂਡ ਟਾਊਨ ਪਲੈਨਿੰਗ ਐਂਡ ਡਿਵੈਲਪਮੈਂਟ ਐਕਟ 1995 ਦੀਆਂ ਧਾਰਾਵਾਂ ਦੇ ਤਹਿਤ ਜਿਹੜਾ ਡਿਬੈਚਰਾਂ ਬਾਂਡਾਂ ਜ਼ਰੀਏ ਫੰਡ ਜੁਟਾ ਸਕਦਾ ਹੈ ਤੇ ਮਰਚੈਂਟ ਬੈਂਕਰ ਜਿਹੜੇ ਨੇ ਨਿਵੇਸ਼ਕਾਂ ਦੇ ਨਾਲ ਤਾਲਮੇਲ ਕਰੇਗਾ ਤੇ ਕ੍ਰੈਡਿਟ ਰੇਟਿੰਗ ਪ੍ਰਾਪਤ ਕਰੇਗਾ। ਇਸ ਤਰ੍ਹਾਂ ਲੋੜੀਂਦੀਆਂ ਮਨਜ਼ੂਰੀਆਂ ਪ੍ਰਾਪਤ ਕਰੇਗਾ ਤੇ ਬਾਂਡਾਂ ਨੂੰ ਸੂਚੀਬੰਦ ਕਰੇਗਾ। ਇਕਰਾਰਨਾਮਾ ਹੁਣ ਮਗਰੋਂ 9 ਮਹੀਨਿਆਂ ਦੇ ਵਿਚ ਫੰਡਾਂ ਦਾ ਪ੍ਰਬੰਧ ਕਰੇਗਾ। ਨਿਵੇਸ਼ਯੋਗ ਰੇਟਿੰਗ ਪ੍ਰਾਪਤ ਕਰਨ ਪਿੱਛੋਂ ਮਰਚੈਂਟ ਬੈਂਕਰ ਨੂੰ ਪਹਿਲੇ 3 ਮਹੀਨਿਆਂ ਦੇ ਵਿਚ 5,000 ਕਰੋੜ, ਅਗਲੇ 3 ਮਹੀਨਿਆਂ ਦੇ ਵਿਚ ਹੋਰ 5,000 ਕਰੋੜ ਤੇ ਬਾਕੀ ਰਾਸ਼ੀ ਨਿਰਧਾਰਿਤ ਸਮੇਂ ਦੇ ਅੰਦਰ ਜੁਟਾਉਣੀ ਹੋਏਗੀ। ਵੇਰਵਿਆਂ ਦੇ ਅਨੁਸਾਰ ਗਮਾਂਡਾ ਦੇ ਵੱਲੋਂ ਮੁਹਾਲੀ ਦੇ ਐਰੋਟ੍ਰੋਪੋਲਿਸ ਪ੍ਰੋਜੈਕਟ ਸੈਕਟਰ ਜਿਹੜਾ 87 ਹੈ, ਈਕੋ ਸਿਟੀ 3 ਤੋਂ ਇਲਾਵਾ ਸੈਕਟਰ 101 ਤੇ 103 ਦੇ ਲਈ 5 ਤੋਂ 6,000 ਏਕੜ ਜ਼ਮੀਨ ਐਕਵਾਇਰ ਕਰਨ ਦੇ ਲਈ ਕਰਜ਼ਾ ਚੁੱਕਿਆ ਜਾ ਰਿਹਾ। ਇਸ ਤੋਂ ਪਹਿਲਾਂ ਗਮਾਂਡਾ ਨੇ ਵੱਖ ਵੱਖ ਬੈਂਕਾਂ ਜਾਣੀ ਕਿ ਉਹਦੇ ਵਿਚੋਂ 7,653.23 ਕਰੋੜ ਰੁਪਏ ਦੀ ਟਰਮ ਲੋਨ ਅਤੇ ਓਵਰ ਡਰਾਫਟ ਸੀਮਾ ਪਹਿਲਾਂ ਹੀ ਜਿਹੜੀ ਹੈ ਪ੍ਰਾਪਤ ਕਰ ਲਈ ਹੈ। ਇਸ ਤੋਂ ਗਮਾਂਡਾ 6,241.82 ਕਰੋੜ ਰੁਪਏ ਵਰਤ ਚੁੱਕਿਆ ਹੈ। ਨਵਾਂ ਕਰਜ਼ਾ ਚੁੱਕਣ ਮਗਰੋਂ ਗਮਾਂਡਾ ਨੂੰ 1,000 ਤੋਂ 1,200 ਕਰੋੜ ਦੇ ਸਾਲਾਨਾ ਵਿਆਜ ਦਾ ਜਿਹੜਾ ਹੋਰ ਬੋਝ ਚੁੱਕਣਾ ਪਵੇਗਾ। ਕਿਆ ਬਾਤ ਹੈ ਜੀ, ਚੱਕ ਦਿਓ ਕਹਿੰਦੇ ਪੁਰਾਣੀਆਂ ਸਰਕਾਰਾਂ ਦਾ ਬੋਝ ਲਾ ਰਹੇ ਹਾਂ ਨਵਾਂ ਕਰਜ਼ਾ ਚੱਕ ਕੇ ਤੇ ਜਿਹੜਾ ਆਪਣਾ ਚੜਾਉਣਾ ਤੇ ਇਹਦੇ ਉੱਤੇ 1,200 ਕਰੋੜ ਦਾ ਸਾਲਾਨਾ ਵਿਆਜ ਪੈਣਾ ਹੈ। ਦੂਸਰੇ ਪਾਸੇ ਕੇਜਰੀਵਾਲ ਸਾਹਿਬ ਪੰਜਾਬ ਦੇ ਵਿਚ ਏਡੇ ਵੱਡੇ ਮੁੱਦੇ ਉੱਠ ਰਹੇ ਨੇ, ਕੋਈ ਜਵਾਬ ਨਹੀਂ ਕੋਈ ਇਹਨਾਂ ਦੀ ਨੀਤੀ ਸਭ ਤੋਂ ਪਹਿਲਾਂ ਸ਼ੁਰੂ ਇਹੀ ਹੁੰਦੀ ਹੈ ਕਿ ਕੋਈ ਮੁੱਦਾ ਪੰਜਾਬ ਦੇ ਵਿੱਚ ਉੱਠਦਾ ਇਹਨਾਂ ਦੇ ਖਿਲਾਫ਼ ਚੁੱਪ ਚਪੀਤੇ ਆਪਣਾ ਹੈਲੀਕਾਪਟਰ ਚੱਕਦੇ ਨੇ ਤੇ ਪਹੁੰਚ ਜਾਂਦੇ ਨੇ ਕਿਤੇ ਨਾ ਕਿਤੇ ਮਸਲਾ ਜਿੰਨਾ ਚਿਰ ਠੱਪ ਹੋ ਜਾਂਦਾ ਫਿਰ ਵਾਪਸੀ ਕਰਦੇ ਆ। ਕੇਜਰੀਵਾਲ ਤੇ ਭਗਵੰਤ ਮਾਨ ਅੱਜ ਗੁਜਰਾਤ ਦੌਰੇ ਦੇ ਉੱਤੇ ਨੇ ਤੇ ਜੇਲ੍ਹ ਦੇ ਵਿੱਚ ਚੈਂਤਰ ਵਸਾਵਾ ਦੇ ਨਾਲ ਮੁਲਾਕਾਤ ਕੀਤੀ ਹੈ। ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਅੱਜ ਗੁਜਰਾਤ ਦੀ ਵਡੋਦਰਾ ਸੈਂਟਰਲ ਜੇਲ੍ਹ ਦੇ ਵਿੱਚ ਆਦਿਵਾਸੀ ਆਗੂ ਅਤੇ ਪਾਰਟੀ ਵਿਧਾਇਕ ਚੈਤਰ ਵਸਾਵਾ ਦੇ ਨਾਲ ਮੁਲਾਕਾਤ ਕੀਤੀ ਹੈ। ਕੇਜਰੀਵਾਲ ਤੇ ਮਾਨ ਦੁਪਹਿਰ ਵੇਲੇ ਵਸਾਵਾ ਨੂੰ ਮਿਲਣ ਤੋਂ ਬਾਅਦ ਜੇਲ੍ਹ ਤੋਂ ਰਵਾਨਾ ਹੋ ਗਏ ਤੇ ਉਨ੍ਹਾਂ ਨੇ ਕੋਈ ਵੀ ਵੇਰਵਾ ਦੇਣ ਤੋਂ ਇਨਕਾਰ ਕਰਤਾ। ਉਨ੍ਹਾਂ ਅੱਗੇ ਕਿਹਾ ਕਿ ਦੋਵੇਂ ਆਗੂ ਸੋਮਵਾਰ ਨੂੰ ਵਡੋਦਰਾ ਜਿਹੜਾ ਪਹੁੰਚੇ ਸਨ, ਜਾਣੀ ਕਿ ਕੱਲ੍ਹ ਦੇ ਉੱਥੇ ਪਹੁੰਚੇ ਹੋਏ ਨੇ। ਨਰਮਦਾ ਜ਼ਿਲ੍ਹੇ ਦੇ ਡੀ ਡੀ ਅਪਾੜਾ ਜਾਣੀ ਕਿ ਐਸ ਟੀ ਵਿਧਾਨ ਸਭਾ ਹਲਕੇ ਦੀ ਪ੍ਰਤੀਨਿਧਤਾ ਕਰਨ ਵਾਲੇ ਵਸਾਵਾ ਨੂੰ ਰਾਜ ਪਿਪਲਾ ਦੀ ਇੱਕ ਜਿਹੜੀ ਸੈਸ਼ਨ ਕੋਰਟ ਨੇ 2023 ਦੇ ਵਿੱਚ ਜੰਗਲਾਤ ਅਧਿਕਾਰੀਆਂ ਉੱਤੇ ਹਮਲਾ ਕਰਨ ਤੇ ਜਬਰੀ ਵਸੂਲੀ ਕਰਨ ਦੇ ਮਾਮਲੇ ਦੇ ਵਿੱਚ ਜੂਨ ਦੇ ਵਿੱਚ 7 ਸਾਲ ਦੀ ਕੈਦ ਜਿਹੜੀ ਆ ਸੁਣਾਈ ਸੀ ਤੇ ਅਦਾਲਤ ਨੇ ਵਸਾਵਾ ਦੀ ਪਤਨੀ ਤੇ 7 ਹੋਰਾਂ ਨੂੰ ਵੀ ਦੋਸ਼ੀ ਜਿਹੜਾ ਠਹਿਰਾਇਆ ਹੋਇਆ ਸੀ ਇਸ ਦੇ ਵਿੱਚ ਤੇ ਉਹਦੇ ਨਾਲ ਭਾਈ ਮੁਲਾਕਾਤ ਕਰਨ ਗਏ ਨੇ ਦੋਵੇਂ ਭਰਾ। ਇੱਕ ਖਬਰ ਹੋਰ ਲੈ ਕੇ ਫਿਰ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲ ਕਰਦੇ ਹਾਂ। ਪੇਪਰ ਲੀਕ ਕਰਨ ਵਾਲਿਆਂ ਦੀ ਜਾਇਦਾਦ ਜ਼ਬਤ ਕਰਨ ਦੇ ਉੱਤੇ ਸੁਪਰੀਮ ਕੋਰਟ ਨੇ ਜਵਾਬ ਮੰਗ ਲਿਆ। ਸੁਪਰੀਮ ਕੋਰਟ ਵੱਲੋਂ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਅੱਜ ਤੋਂ ਇੱਕ ਜਨਹਿਤ ਪਟੀਸ਼ਨ ਦੇ ਉੱਤੇ ਜਵਾਬ ਮੰਗਿਆ, ਜਿਸ ਦੇ ਵਿੱਚ ਪ੍ਰਸ਼ਨ ਪੱਤਰ ਲੀਕ ਕਰਨ ਦੇ ਮਾਮਲਿਆਂ 'ਚ ਸ਼ਾਮਲ ਅਪਰਾਧੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਚੱਲ ਅਚੱਲ ਜਾਇਦਾਦ ਜ਼ਬਤ ਕਰਨ ਦੇ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। ਜਸਟਿਸ ਪੀ ਐਸ ਨਰਸਿੰਘਾ ਅਤੇ ਜਸਟਿਸ ਆਲੋਕ ਅਰਾਧੇ ਦੀ ਬੈਂਚ ਨੇ ਵਕੀਲ ਅਸ਼ਵਨੀ ਕੁਮਾਰ ਉਪਾਧਿਆਏ ਦੀ ਪਟੀਸ਼ਨ ਦੇ ਉੱਤੇ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਸੁਣਵਾਈ ਦੇ ਦੌਰਾਨ ਉਪਾਧਿਆ ਹੁਣਾਂ ਨੇ ਕਿਹਾ ਕਿ ਉਹ ਪ੍ਰਸ਼ਨ ਪੱਤਰ ਲੀਕ ਮਾਮਲਿਆਂ 'ਚ ਸਮਾਂ ਸੀਮਾ ਦੇ ਅੰਦਰ ਜਾਂਚ ਅਤੇ ਮੁਕੱਦਮਾ ਯਕੀਨੀ ਬਣਾਉਣ ਦੇ ਉਪਾਵਾਂ ਦੀ ਆਪਣੀ ਮੰਗ ਦੇ ਉੱਤੇ ਜ਼ੋਰ ਨਹੀਂ ਦੇ ਰਹੇ ਨੇ, ਕਿਉਂਕਿ ਸਰਵਜਨਿਕ ਪ੍ਰੀਖਿਆ ਜਿਹੜੀ ਹੈ ਜਾਣੀ ਕਿ ਅਨੁਚਿਤ ਸਾਧਨਾਂ ਦੀ ਰੋਕਥਾਮ ਸੋਧ ਬਿੱਲ 2026 ਪਾਸ ਹੋ ਚੁੱਕਿਆ ਜੋ ਪੇਪਰ ਲੀਕ ਰੋਕਣ ਵਾਲੇ ਕਾਨੂੰਨਾਂ ਨੂੰ ਹੋਰ ਸਖ਼ਤ ਬਣਾਉਂਦਾ ਤੇ ਸਿਖਰ ਅਦਾਲਤ ਨੇ ਸੁਣਵਾਈ ਦੀ ਅਗਲੀ ਤਾਰੀਖ 25 ਸਤੰਬਰ ਨਿਰਧਾਰਤ ਜਿਹੜੀ ਹੈ ਕਰਤੀ ਹੈ। ਵਕੀਲ ਅਸ਼ਵਨੀ ਕੁਮਾਰ ਦੁਬੇ ਰਾਹੀਂ ਦਾਇਰ ਇਸ ਪਟੀਸ਼ਨ ਦੇ ਵਿੱਚ ਇਹ ਵੀ ਜਿਹੜਾ ਬੇਨਤੀ ਕੀਤੀ ਗਈ ਕਿ ਦੋਸ਼ੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਪੂਰੀ ਜਾਇਦਾਦ ਦਾ ਮੁਲਾਂਕਣ ਕਰਨ ਦੇ ਲਈ ਕਦਮ ਚੁੱਕੇ ਜਾਣ ਤੇ ਉਸ ਨੂੰ ਅਨੁਸਾਰ ਭ੍ਰਿਸ਼ਟਾਚਾਰ ਰੋਕਥਾਮ ਐਕਟ, ਧਨ ਸੋਧ ਰੋਕਥਾਮ ਐਕਟ, ਬੇਨਾਮੀ ਜਾਇਦਾਦ ਐਕਟ ਅਤੇ ਕਾਲਾ ਧਨ ਐਕਟ ਦੇ ਉਚਿਤ ਜਿਹੜਾ ਪ੍ਰਾਵਧਾਨਾਂ ਜਿਹੜਾ ਉਹਨੂੰ ਜਿਹੜਾ ਲਾਗੂ ਕੀਤਾ ਜਾਵੇ। ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਭਵਿੱਖ ਦੇ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਨਿਰਦੇਸ਼ ਅਤੇ ਹੁਕਮ ਦਿੱਤਾ ਜਾਵੇ ਤੇ ਪੇਪਰ ਲੀਕ ਦੇ ਮਾਮਲੇ ਦੇ ਵਿੱਚ ਸਜ਼ਾ ਇਕੱਠੀ ਨਹੀਂ ਸਗੋਂ ਇੱਕ ਦੇ ਬਾਅਦ ਇੱਕ ਭੁਗਤੀ ਜਾਵੇ ਜਾਂ ਫਿਰ ਵਿਧੀ ਆਯੋਗ ਨੂੰ ਨਿਰਦੇਸ਼ ਦਿੱਤਾ ਜਾਵੇ ਕਿ ਉਹ ਅੰਤਰਰਾਸ਼ਟਰੀ ਤੌਰ ਤਰੀਕਿਆਂ ਦੀ ਪੜਤਾਲ ਕਰੇ ਤੇ 3 ਮਹੀਨੇ ਦੇ ਅੰਦਰ ਅੰਦਰ ਪੇਪਰ ਲੀਕ ਦੇ ਉੱਤੇ ਇੱਕ ਰਿਪੋਰਟ ਤਿਆਰ ਕਰੇ। ਇੱਕ ਜਿਹੜੀ ਹੈ ਇੰਡੀਆ ਦੇ ਵਿੱਚ ਜਿਹੜੀ ਹੈ ਬਹੁਤ ਸਾਰੇ ਮੁਲਕਾਂ ਨੇ ਡੈਥ ਪੈਨਲਟੀ ਜਿਹੜੀ ਹੈ ਉਹਦੇ ਵਿੱਚ ਚੇਂਜ ਕੀਤੀ ਹੈ ਤੇ ਇੰਡੀਆ ਦੇ ਵਿੱਚ ਜਿਹੜਾ ਇਹਨੂੰ ਚੇਂਜ ਕਰਨ ਦੀ ਗੱਲਬਾਤ ਹੋ ਰਹੀ ਹੈ ਤੇ ਫਾਂਸੀ ਦੀ ਸਜ਼ਾ ਬਦਲਣ ਦੀ ਮੰਗ ਵਾਲੀ ਜਨਹਿਤ ਪਟੀਸ਼ਨ ਸੁਪਰੀਮ ਕੋਰਟ ਦੇ ਵੱਲੋਂ ਖਾਰਜ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਪ੍ਰਾਪਤ ਦੋਸ਼ੀਆਂ ਨੂੰ ਫਾਂਸੀ ਦੇ ਉੱਤੇ ਲਟਕਾਉਣ ਦੀ ਮੌਜੂਦਾ ਵਿਵਸਥਾ ਨੂੰ ਖਤਮ ਕਰਕੇ ਉਸਦੀ ਥਾਂ ਘੱਟ ਜਿਹੜਾ ਦਰਦਨਾਕ ਤਰੀਕੇ ਜਿਵੇਂ ਕਿ ਜ਼ਹਿਰੀਲਾ ਟੀਕਾ ਲਗਾਉਣਾ, ਗੋਲੀ ਮਾਰਨਾ, ਇਲੈਕਟ੍ਰੋ ਜਿਹੜਾ ਕਿਊਸ਼ਨ ਜਾਂ ਗੈਸ ਚੈਂਬਰ ਅਪਣਾਉਣ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ ਨੂੰ ਜਿਹੜਾ PIL ਨੂੰ ਮੰਗਲਵਾਰ ਨੂੰ ਅੱਜ ਖਾਰਜ ਕਰਤਾ ਹੈ। ਜਸਟਿਸ ਵਿਕਰਮਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਕਿਹਾ ਕਿ ਅਦਾਲਤ ਨੂੰ ਅਜਿਹਾ ਕੋਈ ਠੋਸ ਆਧਾਰ ਨਹੀਂ ਮਿਲਿਆ ਜਿਸ ਦੇ ਨਾਲ CRPC ਦੀ ਧਾਰਾ 354(5) ਜਾਂ BNSS ਦੀ ਧਾਰਾ 393(5) ਦੀ ਜਿਹੜੀ ਹੈ ਸੰਵਿਧਾਨਕ ਵੈਧਤਾ ਤੇ ਪੁਨਰ ਵਿਚਾਰ ਦੇ ਲਈ ਮਾਮਲਾ ਵੱਡੇ ਬੈਂਚ ਦੇ ਕੋਲ ਜਿਹੜਾ ਭੇਜਿਆ ਜਾਵੇ। ਵਰਕਰ ਸੀਨੀਅਰ ਵਕੀਲ ਰਿਸ਼ੀ ਮਲਹੋਤਰਾ ਵੱਲੋਂ 2017 ਦੇ ਵਿੱਚ ਦਾਇਰ ਪਟੀਸ਼ਨ ਨੂੰ ਰੱਦ ਕਰਦਿਆਂ ਬੈਂਚ ਨੇ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਮੌਜੂਦਾ ਤਰੀਕੇ ਦੀ ਬਿਆਨਬਾਜ਼ੀ ਜਾਂ ਸਮੀਖਿਆ ਕਰਨ ਦੇ ਲਈ ਪੂਰੀ ਤਰ੍ਹਾਂ ਸੁਤੰਤਰ ਹੈ। ਆਖਰ ਚ ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਕਿ ਇਹ ਫੈਸਲਾ ਅੰਤਮ ਨਹੀਂ ਹੈ, ਜੇਕਰ ਭਵਿੱਖ ਦੇ ਵਿੱਚ ਕੋਈ ਠੋਸ ਵਿਗਿਆਨਕ ਤੱਤ ਸਾਹਮਣੇ ਆਉਂਦੇ ਨੇ ਤਾਂ ਮੁੱਦੇ ਦੇ ਉੱਤੇ ਦੁਬਾਰਾ ਵਿਚਾਰ ਕੀਤਾ ਜਾ ਸਕਦਾ ਹੈ। ਬੈਂਚ ਨੇ ਕਿਹਾ ਕਿ ਕੇਂਦਰ ਸਰਕਾਰ ਚਾਹੇ ਤਾਂ ਕਾਨੂੰਨ ਫੋਰੈਂਸਿਕ ਮੈਡੀਸਿਨ ਨਿਊਰੋਸਾਇੰਸ ਅਤੇ ਅਪਰਾਧ ਵਿਗਿਆਨੀਆਂ ਦੇ ਮਾਹਰਾਂ ਦੀ ਕਮੇਟੀ ਬਣਾ ਕੇ ਮੌਜੂਦਾ ਵਿਵਸਥਾ ਦੀ ਸਮੀਖਿਆ ਕਰ ਸਕਦੀ ਹੈ ਜੋ ਕੈਦੀਆਂ ਦੀ ਗਰਿਮਾ ਨੂੰ ਜਿਹੜਾ ਕਾਇਮ ਰੱਖਦੇ ਹੋਏ ਬਿਨਾਂ ਵਜ੍ਹਾ ਦਰਦ ਨੂੰ ਘੱਟ ਕੀਤਾ ਜਾ ਸਕੇ। ਪਟੀਸ਼ਨ ਨੇ ਜਿਹੜਾ ਲਾ ਕਮਿਸ਼ਨ ਦੀ 187ਵੀਂ ਰਿਪੋਰਟ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਸੀ ਕਿ ਅਮਰੀਕਾ ਦੇ 50 ਦੇ ਵਿੱਚੋਂ 49 ਸੂਬਿਆਂ ਦੇ ਵਿੱਚ ਜ਼ਹਿਰੀਲੇ ਟੀਕੇ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਫਾਂਸੀ ਦੇ ਵਿੱਚ ਲੰਮੇ ਸਮੇਂ ਤੱਕ ਦਰਦ ਹੁੰਦਾ ਹੈ। ਇਸ ਦੇ ਲਈ ਸੰਵਿਧਾਨ ਦੀ ਧਾਰਾ 21 ਦੇ ਤਹਿਤ ਸਨਮਾਨਜਨਕ ਮੌਤਾਂ ਦਾ ਅਧਿਕਾਰ ਦਿੱਤਾ ਜਾਵੇ ਅਤੇ ਦੂਜੇ ਪਾਸੇ ਕੇਂਦਰ ਸਰਕਾਰ ਨੇ ਆਪਣੇ ਹਲਫ਼ਨਾਮੇ ਦੇ ਵਿੱਚ ਫਾਂਸੀ ਦੀ ਪ੍ਰਕਿਰਿਆ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਸਭ ਤੋਂ ਸੁਰੱਖਿਅਤ ਅਤੇ ਤੇਜ਼ ਤਰੀਕਾ ਹੈ ਅਤੇ ਕੇਂਦਰ ਨੇ ਦਲੀਲ ਦਿੱਤੀ ਹੈ ਕਿ ਟੀਕਾ ਲਗਾਉਣ ਜਾਂ ਗੋਲੀ ਮਾਰਨ ਦੇ ਤਰੀਕਿਆਂ ਦੇ ਵਿੱਚ ਗੜਬੜ ਹੋਣ ਦੇ ਉਹ ਜ਼ਿਆਦਾ ਕਰੂਰ ਅਤੇ ਅਣ ਮਨੁੱਖੀ ਸਾਬਤ ਜਿਹੜੇ ਨੇ ਹੋ ਸਕਦੇ ਨੇ। ਭਾਈ ਕਿੰਨਾ ਚਿਰ ਜਿਹੜਾ ਫਾਂਸੀ ਦੇ ਉੱਤੇ ਬੰਦਾ ਲਟਕਿਆ ਰਹਿੰਦਾ ਹੈ, ਵੈਸੇ ਹੋਣਾ ਚਾਹੀਦਾ ਕੁਝ ਨਾ ਕੁਝ ਇਹਦੇ ਬਾਰੇ। ਤੋ ਲੋ ਦੋਸਤੋ, ਇਹ ਸਨ ਜੀ ਅੱਜ ਦੀਆਂ ਦੇਸ਼ੀ ਖਬਰਾਂ ਤੇ ਪੰਜਾਬ ਦੀਆਂ ਖਬਰਾਂ, ਤੇ ਅੱਗੇ ਗੱਲਾਂ ਬਾਤਾਂ ਕਰਨ ਦੇ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ, ਤੇ ਨਾਲ ਜੁੜੇ ਹੋਏ ਨੇ ਆਪਣੇ, ਤੇ ਉਹਨਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਤੇ ਸਾਡਾ ਡੋਗੀ ਰੋਲਾ ਪਾ ਰਿਹਾ ਵਿੱਚ ਵਿੱਚ, ਤੇ ਉਮੀਦ ਕਰਦੇ ਹਾਂ ਤੁਹਾਨੂੰ ਡਿਸਟਰਬ ਕਰਦਾ ਹੋਏਗਾ, ਉਹਦੇ ਲਈ ਮਾਫੀ ਹੈ। ਤੇ ਲੋ ਦੋਸਤੋ, ਗੱਲ ਕਰਦੇ ਹਾਂ, ਐਡਵੋਕੇਟ ਰਾਜਨ ਸੈਣੀ ਸਾਹਿਬ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਉਹਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਾਈ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜਨਾਬ?
1: ਹਾਲ ਚਾਲ ਠੀਕ ਹੈ ਜੀ। ਤੁਹਾਨੂੰ ਡੌਗੀ ਤੰਗ ਕਰਦਾ ਤੇ ਮੈਨੂੰ ਨਾ ਜੀ, ਮੈਂ ਖਿੜਕੀ ਦੇ ਵਿੱਚ ਆ ਗਿਆ ਸੀ ਤੇ ਮੇਰੀ ਖਿੜਕੀ ਦੇ ਵਿੱਚ ਬਿੱਲੀ ਆ ਕੇ ਤੇ ਪੰਜੇ ਮਾਰਦੀ ਪਈ ਸੀ ਵੀ ਮੈਂ ਭੁੱਖੀ ਆ ਜੀ।
0: ਕਿਆ ਬਾਤ ਹੈ ਜੀ।
1: ਹਾਂਜੀ, ਤੇ ਮੈਂ ਨਾ ਖਬਰਾਂ ਸੁਣਦਾ ਸੁਣਦਾ ਹੁਣ ਬਿੱਲੀ ਨੂੰ ਜਿਹੜਾ ਆ, ਮੈਂ ਕਿਹਾ ਰੋਟੀ ਰੂਟੀ ਪਾ ਦਿਆਂ, ਇਹ ਕਿਤੇ ਲੇਟ ਆਈ ਆ ਜੀ ਕਿਤੋਂ
0: ਜੀ,
1: ਤੇ ਉਹ ਨਾਲ ਇੱਕ ਬਲੂੰਗੜਾ ਵੀ ਲੈ ਕੇ ਆਈ ਸੀ। ਮੈਂ ਕਿਹਾ ਚਲੋ ਦੋਨੇ ਰੱਜ ਜਾਣਗੇ ਜੀ।
0: ਸ਼ਿਕਾਰ ਤੋਂ ਆਈ ਹੋਣੀ ਆ ਜੀ, ਬਿਜ਼ੀ ਹੋ ਕੇ।
1: ਨਹੀਂ ਸਰ, ਬਾਰਿਸ਼ ਹੋ ਰਹੀ ਹੈਗੀ ਨਾ ਸ਼ਿਕਾਰ ਦਾ, ਉੱਥੇ ਫਿਰ ਲੱਭਿਆ ਨੀ ਹੋਣਾ ਤਾਂ ਕਰਕੇ ਆ ਗਏ।
0: ਓਕੇ ਓਕੇ।
1: ਨਹੀਂ ਤਾਂ ਫਿਰ ਆਪਣਾ ਪ੍ਰਬੰਧ ਇਹ ਆਪ ਕਰ ਲੈਂਦੇ, ਨਾਨ ਵੈਜ ਦੇ ਸ਼ਕੀਨ ਆ ਤੇ ਫਿਰ
0: ਜੀ
1: ਇਹ ਤਾਂ ਫਿਰ ਪ੍ਰਬੰਧ ਇਹਨਾਂ ਨੂੰ ਆਪ ਹੀ ਕਰਨਾ ਪੈਣਾ ਜੀ।
0: ਜੀ
1: ਮੈਂ ਤਾਂ ਸਾਦਾ ਫੁਲਕਾ ਹੀ ਦੇ ਸਕਦਾ ਸੀ। ਹਾਂਜੀ
0: ਬਿਲਕੁਲ ਹੈ ਜੀ।
1: ਹਾਂਜੀ
0: ਸੈਣੀ ਸਾਹਿਬ, ਜੋ ਪੰਜਾਬ ਦੇ ਹਾਲਾਤ ਨੇ, ਏਡੇ ਵੱਡੇ ਮੁੱਦੇ ਜਾਂ ਮੁੱਖ ਮੰਤਰੀ ਸਾਹਿਬ ਦੇ ਉੱਤੇ ਏਡੀ ਵੱਡੀ ਗੱਲਬਾਤ ਚੱਲ ਰਹੀ ਹੈ ਪੂਰੇ ਮੀਡੀਆ ਦੇ ਵਿੱਚ, ਪੰਜਾਬ ਦੀ ਸਿਆਸਤ ਦੇ ਵਿੱਚ, ਪਰ ਆਪਣੇ ਕੇਜਰੀਵਾਲ ਸਾਹਿਬ ਦੇ ਨਾਲ ਫਿਰ ਗੁਜਰਾਤ ਪਹੁੰਚੇ ਹੋਏ ਨੇ ਕੱਲ ਸ਼ਾਮ ਦੇ ਜੀ।
1: ਪਰ ਇਹ ਸਰਕਾਰ ਜੇ ਜਦੋਂ ਜਾਏਗੀ ਨਾ ਜੀ,
0: ਜੀ
1: ਉਹ ਤੋਂ ਬਾਅਦ ਤੁਸੀਂ ਇਹ ਦੇਖੋਗੇ ਕਿ ਇਹ ਬਹੁਤ ਕੁਛ ਨਿਕਲੇਗਾ
0: ਜੀ।
1: ਉਹਦਾ ਕਾਰਨ ਆ ਕਿ ਅਸੀਂ ਬਹੁਤੇ ਮੁੱਦਿਆਂ ਤੇ ਆਪਾਂ ਦੇਖਦੇ ਰਹੇ ਹੈਗੇ ਆ ਕਿ ਸਰਕਾਰ ਮਿਸਿੰਗ ਇਨ ਐਕਸ਼ਨ ਦੇਖੀ ਗਈ ਜੀ।
0: ਜੀ
1: ਐਕਚੁਅਲੀ ਮਿਸਿੰਗ ਇਨ ਐਕਸ਼ਨ ਨਹੀਂ ਸੀਗੀ ਜੀ, ਇਹ ਇਹਨਾਂ ਦੇ ਜਿਹੜਾ ਹੈਗਾ ਆਲੇ ਦੁਆਲੇ, ਕਿਉਂਕਿ ਜਿੰਨੀ ਤਵੱਜੋ ਜਿਸ ਮੁੱਖ ਮੰਤਰੀ ਦੀ ਜਿਹੜੀ ਹੈਗੀ ਨਾ ਜੀ ਕੁਰਸੀ, ਇਹਦੇ ਵਾਸਤੇ ਬਹੁਤ ਜ਼ਿਆਦਾ ਮਤਲਬ ਮਿਹਨਤੀ ਬੰਦਾ ਚਾਹੀਦਾ ਹੈਗਾ ਜੀ। ਉਹਦੀਆਂ ਅੱਖਾਂ ਖੁੱਲੀਆਂ, ਕੰਨ ਖੁੱਲੇ, ਉਹਨੂੰ ਆਪਣਾ ਆਲਾ ਦੁਆਲਾ, ਆਪਣਾ ਘਰ, ਇਹ ਸਾਰਾ ਕੁਛ ਚੈੱਕ ਰੱਖਣਾ ਪੈਂਦਾ ਜੀ।
0: ਜੀ
1: ਇਹ ਇਹਨਾਂ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ, ਇਹਨਾਂ ਟਾਈਮ ਡਿਵੋਟ ਜੀ, ਇਹਨਾਂ ਦਾ ਤਾਂ ਇਹ ਸੀਗਾ ਕਿ ਬਸ ਸ਼ੋ ਬਿਜ਼ਨਸ ਜਿੱਦਾਂ ਹੁੰਦਾ ਨਾ ਜੀ, ਇਵੈਂਟ ਮੈਨੇਜਮੈਂਟ ਦੇ ਉੱਤੇ ਲੱਗੇ ਰਹਿਣਾ ਜੀ।
0: ਜੀ
1: ਹੁਣ ਕੱਲ ਪਰਸੋਂ ਦਾ ਦੇਖੋ ਨਾ ਤੁਸੀਂ ਲੱਗੇ ਵੀ ਏਦਾਂ ਵੀ 15 ਅਗਸਤ ਦੇ ਵਿੱਚ ਜਿਹੜੇ ਆ ਬੁੱਢੇ ਨਚਾਤੇ
0: ਜੀ,
1: ਬੁੱਢੇ ਇਹ ਕਹਿ ਕੇ ਨਚਾਤੇ ਵੀ ਹਾਂ ਜੀ ਸਾਡੀ ਜਿਹੜੀ ਸਿਹਤ ਕ੍ਰਾਂਤੀ
0: ਜੀ
1: ਅਨਾਊਂਸ ਸਟੇਜ ਤੋਂ ਕਰ ਦਿੱਤਾ ਵੀ ਇਹਨਾਂ ਦੇ ਗੋਡੇ ਬਦਲੇ ਆ
0: ਜੀ, ਅਗਲੇ ਕਹਿੰਦੇ ਸਾਡੇ ਆਪਣੇ ਗੋਡੇ ਨੇ ਭਾਈ ਜੀ। ਅਜੇ ਨੈੱਟ ਦੀ ਪ੍ਰੋਬਲਮ ਲੱਗਦੀ ਹੈ ਸੈਣੀ ਸਾਹਿਬ ਦੇ ਵੱਲੋਂ, ਤੇ ਗੋਡਿਆਂ ਦੀ ਗੱਲ ਚੱਲ ਰਹੀ, ਚਲੋ ਦੁਬਾਰਾ ਕੋਸ਼ਿਸ਼ ਕਰਦੇ ਆ ਉਹਨਾਂ ਦੇ ਨਾਲ, ਕਿਉਂਕਿ ਮੀਂਹ ਪੈ ਰਿਹਾ ਦੱਸ ਰਹੇ ਨੇ, ਤੇ ਸ਼ੁਰੂਆਤ ਸਾਡੇ ਵੀ ਤਕਰੀਬਨ ਸ਼ਾਮ ਤੱਕ ਹੋ ਗਈ। ਹਾਂਜੀ ਸੈਣੀ ਸਾਹਿਬ ਫਿਰ ਤੋਂ ਜੀ, ਗੋਡੇ ਬਦਲ ਰਹੇ ਜੀ।
1: ਹਾਂਜੀ
0: ਜੀ,
1: ਉਹ ਗੋਡਿਆਂ ਦਾ ਸਰ ਜਿਹੜਾ ਹੈਗਾ ਆ, ਇਹਨਾਂ ਨੇ ਸ਼ੋਅ ਇਹ ਕੀਤਾ ਵੀ ਗੋਡੇ ਜਿਹੜੇ ਆ ਵੀ ਬੰਦਿਆਂ ਦੇ ਬਦਲੇ ਆ ਤੇ ਉਹ ਬੰਦੇ ਭੰਗੜਾ ਪਾ ਰਹੇ ਆ ਬਾਬੇ। ਹਾਂਜੀ ਬਾਅਦ ਦੇ ਵਿੱਚ ਪਤਾ ਲੱਗਾ ਕਿ ਉਹ ਬੰਦੇ ਤਾਂ ਰਿਟਾਇਰ ਹੀ ਸੀਗੇ ਜੀ, ਤੇ ਉਹ ਬੜੇ ਠੀਕ ਠਾਕ ਸੀਗੇ ਤੇ ਉਹਨਾਂ ਨੇ ਤਾਂ ਕੋਈ ਇਹੋ ਜਿਹਾ ਆਪਰੇਸ਼ਨ ਕਰਾਇਆ ਨਹੀਂ ਸੀ ਜੀ।
0: ਜੀ
1: ਕਹਿਣ ਦਾ ਮਤਲਬ ਇੱਕ ਇਵੈਂਟ ਮੈਨੇਜਮੈਂਟ ਕੀਤੀ ਤੇ ਇਵੈਂਟ ਜਿਹੜਾ ਹੈਗਾ ਆ ਉਹ ਲੋਕਾਂ ਦੇ ਅੱਗੇ ਪੇਸ਼ ਕਰ ਦਿੱਤਾ
0: ਜੀ,
1: ਹੁਣ ਅੱਜ ਦਾ ਸਮਾਂ ਸੋਸ਼ਲ ਮੀਡੀਆ ਦਾ ਟਾਈਮ ਹੈਗਾ ਹੈ ਜੀ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜੇ ਤੁਸੀਂ ਏਦਾਂ ਕਰਦੇ ਹੈਗੇ ਆ, ਅੱਗੇ ਵਾਲਾ ਕੰਮ ਤਾਂ ਹੈ ਨੀ ਹੈ ਜੀ।
0: ਜੀ
1: ਕਿ ਇੱਕ ਹੀ ਚੈਨਲ ਹੁੰਦਾ ਸੀਗਾ ਤੇ ਉਹਦੇ ਤੇ ਜਿਹੜਾ ਆ ਜੋ ਕਹਿਤਾ ਉਹੀ ਸੱਚ ਆ
0: ਜੀ।
1: ਹੁਣ ਸਾਰੀ ਸਚਾਈ ਜਿਹੜੀ ਹੈਗੀ ਆ ਦੂਜੇ ਦਿਨ ਹੀ ਸਾਹਮਣੇ ਆ ਜਾਂਦੀ ਹੈਗੀ ਆ।
0: ਬਿਲਕੁਲ ਜੀ,
1: ਇੰਨੀ ਵੱਡੀ ਨਮੋਸ਼ੀ ਆ। ਵੈਸੇ ਜਿਹੜਾ ਆ ਸਰ, ਤੁਸੀਂ ਕੋਈ ਵੀ ਗਲਤ ਖਬਰ ਦਿਖਾਓ
0: ਜੀ
1: ਜਾਂ ਕਿਸੇ ਨੂੰ ਗਲਤ ਤਰੀਕੇ ਨਾਲ ਪ੍ਰਵੋਕ ਕਰੋ, ਉਹਦੇ ਵਾਸਤੇ ਆਈਟੀ ਐਕਟ ਦੀਆਂ ਧਾਰਾ ਜਿਹੜੀਆਂ ਹੈਗੀਆਂ ਆ ਉਹ ਇੰਪਲੀਮੈਂਟ ਹੁੰਦੀਆਂ ਆ ਤੇ ਪਰਚਾ ਦਰਜ ਹੁੰਦਾ ਜੀ।
0: ਬਿਲਕੁਲ,
1: ਕਿਸੇ ਨੂੰ ਗੁਮਰਾਹ ਕੁਨ ਜਾਣਕਾਰੀ ਦੇਣਾ।
0: ਬਿਲਕੁਲ
1: ਹਾਂਜੀ, ਇਹਨਾਂ ਨੇ ਹੁਣ ਗੁਮਰਾਹ ਕੁਨ ਜਾਣਕਾਰੀ ਹੈਗੀ ਆ। ਉਹ ਜਿਹੜੇ ਬੰਦੇ ਭੰਗੜਾ ਪਾਉਂਦੇ ਪਏ ਸੀ ਉਹਨਾਂ ਵੱਲ ਦੇਖ ਕੇ ਤਾਂ ਬਹੁਤੇ ਲੋਕੀ ਸੋਚਦੇ ਹੋਣੇ ਵੀ ਆਪਾਂ ਵੀ ਗੋਡੇ ਬਦਲਾ ਹੀ ਲਈਏ ਜੇ ਮਾੜੀ ਮੋਟੀ ਦਰਦ ਹੁੰਦੀ ਹੈ, ਜੇ ਤਾਂ ਭੰਗੜੇ ਪੈ ਜਾਂਦੇ ਬਜ਼ੁਰਗ ਤਾਂ ਇਹੀ ਸੋਚਦੇ ਹੋਣਗੇ।
0: ਪਰ ਸਹੀ ਸਾਹਿਬ, ਏਦਾਂ ਦੀ ਕੋਈ ਐਡ ਵਗੈਰਾ ਦਿੱਤੀ ਤਾਂ ਨਹੀਂ ਸੀ ਕਿਤੇ? ਗੋਡੇ ਬਦਲੇ ਤਾਂ ਨਹੀਂ ਗਏ ਕਾਗਜ਼ਾਂ ਦੇ ਵਿੱਚ? ਕਿਤੇ ਕਿੰਨੇ ਕਦੇ ਬਦਲ ਦਿੱਤੇ ਗੋਡੇ?
1: ਦੇਖੋ ਜੀ, ਇਸ ਚੀਜ਼ ਦੀ ਵੀ ਸ਼ੰਕਾ ਜ਼ਾਹਰ ਕੀਤੀ ਜਾ ਰਹੀ ਹੈਗੀ ਆ ਵੀ ਗੋਡੇ ਤਾਂ ਕਿਸੇ ਦੇ ਬਦਲੇ ਸੁਣੇ ਨੀ, ਪਰ ਇਹ ਨਾ ਹੋਵੇ ਵੀ ਬਿੱਲ ਪਏ ਹੋਣ ਜੀ।
0: ਜੀ,
1: ਸੋ ਇਸ ਕਰਕੇ। ਬਟ ਉਹ ਬੰਦੇ ਤਾਂ ਇੰਟਰਵਿਊਆਂ ਤੇ ਗਏ ਵੀ ਅਸੀਂ ਨਹੀਂ ਜੀ, ਅਸੀਂ ਤਾਂ ਰਿਟਾਇਰ ਹੀ ਹੈਗੇ ਆ, ਸਾਨੂੰ MLA ਨੇ ਕਿਹਾ ਸੀ ਏਦਾਂ ਕਰਕੇ ਭੰਗੜਾ ਪਾਉਣਾ ਹੀ ਪਾ ਦਿੰਦੇ ਆ ਜੀ।
0: ਜੀ,
1: ਉਹ ਮੁੜ ਕੇ ਸਟੇਜ ਤੋਂ ਅਨਾਊਂਸ ਇਸ ਤਰੀਕੇ ਨਾਲ ਕਰ ਦਿੱਤਾ ਜੀ।
0: ਜੀ,
1: ਖਾਸ ਕਰਕੇ ਜਿਹਨੇ ਅਨਾਊਂਸ ਕੀਤਾ ਹੈਗਾ ਉਹਤੇ ਤਾਂ ਪਰਚਾ ਬਣਦਾ ਹੀ ਆ, ਉਹਨੇ ਗੁਮਰਾਹ ਕੁਨ ਜਾਣਕਾਰੀ ਦਿੱਤੀ ਹੈ ਜੀ।
0: ਜੀ,
1: ਤੋ ਇਸ ਕਰਕੇ ਇਹ ਇੱਕ ਨਾ ਰਿਸਪੋਂਸੀਬਿਲਟੀ ਓਨ ਕਰਨੀ ਹੁੰਦੀ, ਜਿੱਥੇ ਇਹ ਰਿਸਪੋਂਸੀਬਿਲਟੀ ਓਨ ਕਰਨੀ ਚਾਹੀਦੀ ਆ ਨਾ ਜੀ, ਉੱਥੋਂ ਇਹ ਜਿਹੜੇ ਆ ਪੱਲਾ ਛੜਾ ਕੇ ਭੱਜ ਜਾਂਦੇ ਹੈਗੇ, ਉੱਥੇ ਬੋਲਦੇ ਹੀ ਨਹੀਂ ਜੀ।
0: ਬਿਲਕੁਲ ਹੈ ਜੀ।
1: ਹੁਣ ਜਿੱਥੇ ਤੱਕ ਜਿਹੜਾ ਹੈਗਾ ਗੁਜਰਾਤ ਦਾ ਸਰ, ਜਦੋਂ ਗੁਜਰਾਤ ਸਾਡੇ ਮੁੱਖ ਮੰਤਰੀ ਸਾਹਿਬ ਜਾਣਗੇ
0: ਜੀ,
1: ਤੇ ਨਾਲ ਫਿਰ ਪਿੱਲਰ ਰਾਈਡਰ ਜਿਹੜਾ ਹੁੰਦਾ ਆ ਪਿੱਛੇ ਬਹਿ ਕੇ ਜਿਹੜਾ ਜਾਣ ਵਾਲਾ ਉਹਨੂੰ ਪਿੱਲਰ ਰਾਈਡਰ ਕਹਿੰਦੇ ਆ ਜੀ।
0: ਜੀ,
1: ਇਹ ਮੋਟਰਸਾਈਕਲ ਦੇ ਜਾਂ ਸਕੂਟਰ ਦੇ ਜਿਹੜਾ ਪਿੱਛੇ ਬੈਠਾ ਆ ਹੁੰਦਾ ਨਾ ਜੀ, ਡਰਾਈਵਿੰਗ ਸੀਟ ਤੇ ਤਾਂ ਹੋਰ ਹੁੰਦਾ ਆ ਜੀ।
0: ਜੀ,
1: ਤੇ ਉਹ ਪਿੱਲਰ ਰਾਈਡਰ ਜਿਹੜਾ ਹੈਗਾ ਆ ਕੇਜਰੀਵਾਲ, ਉਹ ਜਹਾਜ਼ ਦੇ ਵਿੱਚ ਨਾਲ ਉਹਦਾ ਜਾਣਾ ਆਉਣਾ ਸੌਖਾ ਹੋ ਜਾਂਦਾ ਜੀ।
0: ਪਰ ਇੱਕ ਗੱਲ ਸੈਨੀ ਸਾਹਿਬ ਸੋਚਦਾ ਸੀਗਾ, ਜਿੱਦਾਂ ਬੰਦੀ ਸਿੰਘਾਂ ਦੀ ਵੀ ਗੱਲ ਹੁੰਦੀ ਆ, ਠੀਕ ਆ ਜੀ, ਕਦੇ ਆਪਾਂ ਦੇਖਿਆ ਜਾਂ ਕੋਈ? ਵੈਸੇ ਤਾਂ ਇਹਨਾਂ ਦੀ ਜ਼ਿੰਮੇਵਾਰੀ ਦੇਖੋ ਜੋ ਪੰਜਾਬ ਦੇ ਵਿੱਚ ਹੋ ਰਿਹਾ, ਚਾਹੇ ਇਹਨਾਂ ਦੀ ਨੱਕ ਥੱਲੇ ਹੋ ਰਿਹਾ, ਚਾਹੇ ਇਹਨਾਂ ਦੇ ਵਿਹੜੇ ਦੇ ਵਿੱਚ ਹੋ ਰਿਹਾ, ਚੀਫ ਮਿਨਿਸਟਰ ਵੀ ਨੇ ਤੇ ਨਾਲ ਦੀ ਨਾਲ ਦੂਸਰੀਆਂ ਜ਼ਿੰਮੇਵਾਰੀਆਂ ਵੀ ਵੱਡੀਆਂ ਇਹਨਾਂ ਦੇ, ਸਾਰਾ ਕੁਝ ਕੰਟਰੋਲ ਇਹਨਾਂ ਦੇ ਅੰਡਰ ਹੈ, ਤੇ ਕਿਵੇਂ ਦੇਖਦੇ ਹੋ ਕਿ ਕਦੇ ਪੰਜਾਬ ਦੇ ਵਿੱਚ ਜਾਂ ਬੰਦੀ ਸਿੰਘਾਂ ਦੇ ਕਦੇ ਜੇਲ੍ਹਾਂ ਦੇ ਵਿੱਚ ਜਿਹੜੇ 30-35 ਸਾਲ ਤੋਂ ਜੇਲ੍ਹ ਦੇ ਵਿੱਚ, ਚਲੋ ਉਹ ਇੱਕ ਵੱਖਰਾ ਮੁੱਦਾ ਹੈ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਕਿ ਉਹਨਾਂ ਨੂੰ ਪੈਰੋਲ ਚਲੋ ਦੇਣੀ ਚਾਹੀਦੀ ਹੈ ਜਿਹੜੀ ਉਹਦੇ ਵਿੱਚ ਦੋ ਚਿੱਤੀ ਨਹੀਂ ਹੈ, ਪਰ ਛੱਡ ਦੇਣਾ ਚਾਹੀਦਾ ਜਾਂ ਉਹ ਚੀਜ਼ਾਂ ਉਹਦੇ ਵਿੱਚ ਕੋਰਟ ਦੇ ਫੈਸਲੇ ਜੋ ਉਹਨਾਂ ਦੇ ਉਲਟ ਵੀ ਨਹੀਂ ਜਾਇਆ ਜਾ ਸਕਦਾ, ਪਰ ਕਦੇ ਇਹਨਾਂ ਨੇ ਕੇਜਰੀਵਾਲ ਜਾਂ ਪੰਜਾਬ ਦੇ ਕੋਈ ਹੋਰ ਮੁੱਖ ਮੰਤਰੀ ਨੇ ਜਾਂ ਸਮੇਂ ਦੇ ਵਿੱਚ ਰਹਿੰਦੇ, ਚਾਹੇ ਉਹ ਕੈਪਟਨ ਸਾਹਿਬ ਸੀਗੇ ਜਾਂ ਬਾਦਲ ਸਾਹਿਬ ਸੀਗੇ ਜਾਂ ਕਿਸੇ ਵੀ ਹੋਰ ਸਰਕਾਰਾਂ ਨੇ, ਕਦੇ ਮੁਲਾਕਾਤਾਂ ਕੀਤੀਆਂ ਨੇ ਜਾ ਕੇ ਜੀ?
1: ਨਹੀਂ ਸਰ
0: ਜੀ, ਕਦੇ ਉਹਨਾਂ ਦਾ ਦੁੱਖ ਸੁਣਨ ਦੀ ਕੋਸ਼ਿਸ਼ ਕੀਤੀ ਹੈ?
1: ਕਦੀ ਵੀ ਨਹੀਂ ਜੀ, ਕਦੀ ਵੀ ਨਹੀਂ ਸਰ। ਮੈਂ ਤਾਂ ਪਹਿਲਾਂ ਵੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਬੇਨਤੀ ਕੀਤੀ ਸੀ ਕਿ ਜਦੋਂ ਤੁਸੀਂ ਜਸਟਿਸ ਰਣਜੀਤ ਸਿੰਘ ਵਾਲੀ ਗੱਲ ਕੀਤੀ ਸੀ, ਤੇ ਮੈਂ ਉਸੇ ਕਰਕੇ ਖੁੰਦਕ ਚ ਆਇਆ ਸੀਗਾ ਕਿ ਮੈਨੂੰ ਗੁੱਸਾ ਲੱਗਾ ਸੀ ਉਸ ਚੀਜ਼ ਦਾ ਵੀ ਦੇਖੋ ਇਹ ਲੋਕ ਜਦੋਂ ਕੁਰਸੀਆਂ ਤੇ ਬੈਠੇ ਹੁੰਦੇ ਆ ਉਦੋਂ ਇਹਨਾਂ ਦੇ ਕੋਲੋਂ ਨਹੀਂ ਸਰਦਾ, ਜਦੋਂ ਇਹ ਕੁਰਸੀਆਂ ਤੋਂ ਉਹ ਲੱਥ ਜਾਂਦੇ ਹੈਗੇ ਉਦੋਂ ਇਹਨਾਂ ਚ ਇਨਸਾਨੀਅਤ ਵੀ ਬੜੀ ਜਾਗ ਜਾਂਦੀ ਆ, ਧਾਰਮਿਕਤਾ ਵੀ ਬੜੀ ਜਾਗ ਜਾਂਦੀ ਆ। ਹਾਂਜੀ, ਇੱਥੇ ਇਸੇ ਤਰੀਕੇ ਨਾਲ ਸਿਆਸਤਦਾਨ ਹੈਗੇ ਜੀ, ਜਿਹੜਾ ਮੁੱਖ ਮੰਤਰੀ ਆਪਣੇ ਟਾਈਮ ਦੇ ਉੱਤੇ ਹੁੰਦਾ ਆ ਜੀ, ਉਸ ਵੇਲੇ ਤਾਂ ਉਹ ਕੋਈ ਐਫਰਟ ਨਹੀਂ ਕਰਦਾ, ਉਦੋਂ ਤਾਂ ਜਿਹੜਾ ਹੈਗਾ ਸਰ, ਗੱਲ ਤਾਂ ਇਹ ਹੈਗੀ ਜੀ, ਸਰਕਾਰ ਨੂੰ ਚਲਾਉਂਦੀ ਅਫਸਰਸ਼ਾਹੀ।
0: ਬਿਲਕੁਲ,
1: ਅਫਸਰਸ਼ਾਹੀ ਪੰਜਾਬ ਦੀ ਜਿਹੜੀ ਹੈਗੀ ਆ, ਮੈਂ ਸੋਰੀ ਟੂ ਸੇ, ਇਹ ਬੰਦੇ ਜਿਹੜੇ ਹੈਗੇ ਆ ਇੰਨੇ ਕ ਨਿਕੰਮੇ ਆ ਨਾ ਜੀ, ਇਹ ਅੱਜ ਤੱਕ ਸਾਡੇ ਜਿਹੜੇ ਹੈਗੇ ਆ ਸਿਆਸਤਦਾਨ ਇਹਨਾਂ ਨੂੰ ਗੁਮਰਾਹ ਹੀ ਕਰਦੇ ਆਏ ਆ।
0: ਜਾਂ ਸੈਣੀ ਸਾਹਿਬ ਲੱਗਦਾ ਕਿ ਉਹ ਉਹਨਾਂ ਚਿਰ ਅੱਖਾਂ ਮੀਟ ਕੇ ਜਿੱਦਾਂ ਕਬੂਤਰ ਵਾਂਗੂ ਬੈਠੇ ਰਹਿੰਦੇ, ਜਦੋਂ ਆਖਰੀ ਕ ਸਮਾਂ ਆ ਜਾਂਦਾ ਉਦੋਂ ਅੱਖਾਂ ਖੋਲ ਲੈਂਦੇ ਆ।
1: ਪਰ ਇਹ ਸਭ ਵਿਲਾਸਤਾ ਇੱਕ ਏਦਾਂ ਦੀ ਚੀਜ਼ ਹੁੰਦੀ ਆ
0: ਜੀ,
1: ਜਦੋਂ ਤੁਸੀਂ ਕਿਸੇ ਨੂੰ ਵਿਲਾਸਤਾ ਦੀ ਜ਼ਿੰਦਗੀ ਦੇ ਦਿੰਦੇ ਆ ਨਾ ਜੀ, ਤੇ ਨਾਲ ਉਹਨੂੰ ਕਹਿ ਦਿੰਦੇ ਤੂੰ ਫਿਕਰ ਨਹੀਂ ਕਰਨਾ, ਅਸੀਂ ਆਪੇ ਕਰ ਲੈਣਾ, ਤੂੰ ਆਪਣੇ ਨਜ਼ਾਰੇ ਲੈ।
0: ਬਿਲਕੁਲ ਹੈ ਜੀ,
1: ਸਗੋਂ ਸਰ ਉਹ ਅਗਲਾ ਫਿਰ ਨਜ਼ਾਰੇ ਲੈਂਦਾ ਰਹਿੰਦਾ, ਸਮੇਂ ਦਾ ਪਤਾ ਹੀ ਨੀ ਲੱਗਦਾ ਕਿਹੜੇ ਵੇਲੇ 5 ਸਾਲ ਬੀਤ ਗਏ, ਉਹ ਤਾਂ ਫਿਰ ਨੇੜੇ ਜੇ ਜਾ ਕੇ ਹੁੰਦਾ ਵੀ ਵੋਟਾਂ ਲੈਣੀਆਂ, ਮੁੜ ਕੇ ਫਿਰ ਜਿਹੜਾ ਹੈਗਾ ਵਿਉਂਤਬੰਦੀ ਕਰਨੀ ਪੈਂਦੀ ਹੈ ਜੀ।
0: ਜੀ,
1: ਹੁਣ ਦੇਖੋ ਨਾ ਇਸ ਸਰਕਾਰ ਨੇ ਤਾਂ 4.5 ਸਾਲ ਅਸੀਂ ਇੱਕੋ ਹੀ ਚੀਜ਼ ਦੇਖੀ ਆ, ਇਹਨਾਂ ਦੀ ਇੱਕੋ ਹੀ ਉਪਲਬਧੀ ਰਹੀ ਆ, ਕੰਟੀਨਿਊਸਲੀ ਇਹਨਾਂ ਨੇ ਬਿਲਕੁਲ ਕੰਸਨਟ੍ਰੇਟ ਹੋ ਕੇ ਜੇ ਕਿਸੇ ਵਿਸ਼ੇ ਤੇ ਕੰਮ ਕੀਤਾ ਉਹ ਇਸ ਚੀਜ਼ ਤੇ ਕਿ ਆਪਣੇ ਵਿਰੋਧੀਆਂ ਨੂੰ ਕ੍ਰਿਟੀਸਾਈਜ਼ ਕਰਨ ਤੇ
0: ਜੀ।
1: ਸਾਢੇ ਚਾਰ ਸਾਲ ਇਹ ਜੀ ਫਲਾਣ ਪੁਰਾਣੇ ਆਹ ਕਰ ਗਏ ਜੀ, ਪੁਰਾਣੇ ਆਹ ਕਰ ਗਏ
0: ਜੀ।
1: ਭਾਰਤ ਸਾਹਿਬ 4.5 ਲੱਖ ਕਰੋੜ ਦਾ ਕਰਜ਼ਾ ਤਾਂ ਜਿਹੜੀ ਹੈਗੀ ਐਕਸਪੈਕਟੇਸ਼ਨ ਹੈਗੀ ਆ ਜਿਹੜਾ ਡਾਇਰੈਕਟ ਦਿਸਦਾ ਹੋਊਗਾ
0: ਬਿਲਕੁਲ।
1: ਉਸ ਤੋਂ ਇਲਾਵਾ ਬੋਰਡਾਂ ਕਾਰਪੋਰੇਸ਼ਨਾਂ ਪਿੰਡਾਂ ਦੀਆਂ ਪੰਚਾਇਤਾਂ ਚੋਂ ਜਿਹੜਾ ਪੈਸਾ ਚੱਕ ਕੇ ਲੈ ਗਏ ਉਹਦਾ ਪਤਾ ਹੀ ਨਹੀਂ ਕਿੱਥੇ ਗਿਆ, ਉਹ ਵੀ ਤਾਂ ਐਸਟ ਸੀ।
0: ਮੈਂ ਇਹੀ ਸੋਚ ਰਿਹਾ ਸੀ ਦੇਖੋ ਕਿੰਨੀਆਂ ਚੋਰ ਮੋਰੀਆਂ ਜਾਂ ਕਿੰਨੀ ਇਨਕਮ ਸੋਰਸ ਹੈਗਾ। ਉਦਾਂ ਕਹਿੰਦੇ ਪੰਜਾਬ ਦੇ ਵਿੱਚ ਸਿਰਫ ਦਾਰੂ ਤੋਂ ਬਗੈਰ ਮਤਲਬ ਕਿ ਆਬਕਾਰੀ ਨੀਤੀ ਲੈ ਕੇ ਆਓ ਜੀ, ਅਸੀਂ ਆਹ ਕਰਾਂਗੇ ਉਹ ਕਰਾਂਗੇ, ਉਹਦੇ ਤੋਂ ਇਨਕਮ ਆ ਜਾਂ ਬਜਰੀ ਰੇਤਾ ਤੋਂ ਇਨਕਮ ਦੀ ਗੱਲ ਕਰਦੇ ਸੀਗੇ। ਪਰ ਜਿਹੜੀਆਂ ਆਹ ਐਡੀਆਂ ਛੋਟੀਆਂ ਤਾਂ ਨਹੀਂ ਕਹਿ ਸਕਦੇ, ਜਿਹੜੀਆਂ ਐਡੀਆਂ ਵੱਡੀਆਂ ਵੱਡੀਆਂ ਜਿਹੜੀਆਂ ਨਜ਼ਰ ਜਾਂ ਜ਼ਿਕਰ ਹੀ ਨਹੀਂ ਕਰਦੇ ਸੈਣੀ ਸਾਹਿਬ, ਇੰਨੀ ਇਨਕਮ ਪੰਜਾਬ ਦੇ ਵਿੱਚ ਉਹ ਕਿੱਥੇ ਗਈ ਜਾਂ ਕਿੱਥੇ ਉੱਡ ਗਈ ਜੀ, ਉਹਦਾ ਕੋਈ ਸਵਾਲ ਨਹੀਂ, ਕੋਈ ਜਵਾਬ ਨਹੀਂ। ਮੈਂ ਤਾਂ ਹੈਰਾਨ ਹੈ ਕਿ ਜੋ ਕੁਝ ਸਾਹਮਣੇ ਆਇਆ ਕੱਲ ਦਾ ਮੀਡੀਆ ਦੇ ਵਿੱਚ ਜਾਂ ਓਪੋਜੀਸ਼ਨ, ਤਾਂ ਮੈਂ ਕਹਿੰਦਾ ਜੀ ਐਨ ਪੂਰੇ ਸੜਕਾਂ ਦੇ ਉੱਤੇ ਨਿਕਲ ਆਉਣੇ ਚਾਹੀਦੇ ਸੀ। ਇਹ ਤੋਂ ਵੱਡੀ ਚੀਜ਼ ਹੋਰ ਕੀ ਚਾਹੁੰਦੇ ਆ ਕਿ ਉਹ ਬੋਲ ਕਿਉਂ ਨਹੀਂ ਰਹੇ, ਕਿ ਇਹਨਾਂ ਦੇ ਵੀ ਕਿਤੇ ਨਾ ਕਿਤੇ ਫਿਰ ਐਕਸ਼ਨ ਹੋ ਸਕਦਾ ਜਾਂ ਇਹਨਾਂ ਦੇ ਚ ਘਪਲੇ ਵੀ ਹੋਣਗੇ ਪਿਛਲੇ ਸਮਿਆਂ ਦੇ ਤਾਂ ਹੀ ਆਵਾਜ਼ ਚੱਕਦੇ।
1: ਭਾਰਤ ਸਾਹਿਬ ਉਹ ਕਹਿੰਦੇ ਨਹੀਂ ਬੇਦਾਗ ਨਹੀਂ ਕੋਈ ਜਾਂ ਪਾਪੀ ਸਾਰੇ ਹੈ
0: ਜੀ, ਕਹਿੰਦੇ ਜਿਹਨਾਂ ਦੇ ਸ਼ੀਸ਼ਿਆਂ ਦੇ ਘਰ ਹੁੰਦੇ ਉਹਨਾਂ ਦੇ ਵੱਡੇ ਪੱਥਰ ਨਾ ਮਾਰੋ ਜੀ, ਲੱਗਦਾ ਕਿ ਪੱਥਰ ਸਾਂਭ ਕੇ ਰੱਖਦੇ ਆ ਲੁਕੋ ਲੈਂਦੇ ਆ ਜੀ।
1: ਸਰ ਇਹੀ ਗੱਲ ਆ ਨਾ ਜੀ, ਭਾਰਤ ਸਾਹਿਬ ਉਹ ਕਹਿੰਦੇ ਹੁੰਦੇ ਨਾ ਜੀ ਪੱਲੇ ਹੋਵੇ ਸੱਚ ਤੇ ਨੰਗਾ ਹੋ ਕੇ ਨੱਚ, ਇਹ ਤਾਂ ਹੀ ਨੰਗੇ ਹੋ ਕੇ ਨੱਚ ਸਕਦੇ ਸੀ ਜੇ ਇਹਨਾਂ ਦੇ ਪੱਲੇ ਸੱਚ ਹੁੰਦਾ। ਇਹਨਾਂ ਨੂੰ ਤਾਂ ਆਪਣੀਆਂ ਕਮਜ਼ੋਰੀਆਂ ਮਾਰਤੀਆਂ ਹੈਗੀਆਂ, ਇਹਨਾਂ ਨੂੰ ਪਤਾ ਹੈਗਾ ਆ ਜੀ ਕਿ ਸਰਕਾਰ ਸਰ ਸੱਤਾ ਬਹੁਤ ਵੱਡੀ ਚੀਜ਼ ਹੁੰਦੀ ਆ ਸਰ
0: ਜੀ,
1: ਜੋ ਜੋ ਹੋ ਰਿਹਾ ਨਾ ਸਰ, ਜੇ ਪਿੱਛੇ ਸੱਤਾ ਨਾ ਹੋਵੇ ਤੇ ਮਿੰਟ ਦੇ ਵਿੱਚ ਬੰਦਾ ਅੰਦਰ ਦਿੱਤਾ ਜਾ ਸਕਦਾ ਜੀ।
0: ਜੀ
1: ਹੁਣ ਜਿੱਦਾਂ ਦੇ ਐਲੀਗੇਸ਼ਨ ਲੱਗੇ ਹੈਗੇ ਆ ਜੀ ਮਾਨ ਸਾਹਿਬ ਦੇ ਆਲੇ ਦੁਆਲੇ CMO ਤੇ ਜਾਂ ਜਿਹੜੇ ਹੈਗੇ ਮਾਨ ਸਾਹਿਬ ਦੀ ਵਾਈਫ ਤੇ ਮਾਨ ਸਾਹਿਬ ਦੀ ਸਿਸਟਰ ਤੇ, ਤੁਸੀਂ ਦੇਖੋ ਨਾ ਜਿਹੜੇ ਕਹਿਣ ਵਾਲੇ ਤਾਂ ਇਹ ਕਹਿੰਦੇ ਹੈਗੇ ਆ ਕਿ ਆਰਮੀ ਨੂੰ ਜਦੋਂ ਆ ਕੇ ਕਿ ਹਾਈ ਕੋਰਟ ਦਾ ਰੁਖ ਕਰਨਾ ਪੈ ਰਿਹਾ ਹੈਗਾ ਕਿ ਇੱਕ ਬਿਲਡਰ ਸਾਡੇ ਕੋਲੋਂ ਕੰਟਰੋਲ ਨਹੀਂ ਹੋ ਹੋਟਲ ਆ ਉਹਦਾ, ਹੋਟਲ ਓਨਰ ਜਿਹੜਾ ਆ ਉਹ ਕੰਟਰੋਲ ਨਹੀਂ ਹੋ ਰਿਹਾ ਹੈਂਜੀ। ਕਿਉਂ ਨੀ ਹੋ ਰਿਹਾ? ਕਿਉਂਕਿ ਸਰਕਾਰ ਸਾਨੂੰ ਕੋਪਰੇਟ ਨਹੀਂ ਕਰਦੀ
0: ਜੀ।
1: ਸਰਕਾਰ ਕਿਉਂ ਨੀ ਕੋਪਰੇਟ ਕਰਦੀ? ਤੇ ਮੁੱਖ ਮੰਤਰੀ ਸਾਹਿਬ ਦੀ ਸਿਸਟਰ ਦੇ ਨਾਲ ਉਹ ਬੰਦਾ ਟਰੈਵਲ ਕਰਦਾ ਦੇਖਿਆ ਗਿਆ
0: ਜੀ।
1: ਸਾਨੂੰ ਸ਼ੰਕਾ ਆ ਕਿ ਉਹਦੇ ਇਨਫਲੂਐਂਸ ਕਰਕੇ ਜਦੋਂ ਬੰਦਾ ਵੱਡਾ ਹੁੰਦਾ ਆ ਤੇ ਵੱਡੇ ਬੰਦੇ ਜਿਹੜੇ ਇੱਥੇ ਤੱਕ ਪਹੁੰਚ ਜਾਂਦੇ ਆ, ਉਹ ਫਿਰ ਸਰਕਾਰ ਦਾ ਇਨਫਲੂਐਂਸ ਜਿਹੜਾ ਆ ਕੋਈ ਅਫਸਰ ਡੇਅਰ ਹੀ ਨਹੀਂ ਕਰਦਾ ਜੀ।
0: ਜੀ ਬਿਲਕੁਲ ਹੈ ਜੀ।
1: ਸੋ ਇਸ ਕਰਕੇ ਇਹ ਕਿੱਡਾ ਵੱਡਾ ਐਲੀਗੇਸ਼ਨ ਹੈ ਕਿ ਆਰਮੀ ਆਪਣਾ ਰਾਈਟ ਪ੍ਰੋਟੈਕਟ ਕਰਨ ਵਾਸਤੇ ਜਾਂ ਆਰਮੀ ਆਪਣੀ ਪ੍ਰੋਪਰਟੀ ਪ੍ਰੋਟੈਕਟ ਕਰਨ ਵਾਸਤੇ ਉਹਨੂੰ ਹਾਈ ਕੋਰਟ ਦਾ ਰੁਖ ਕਰਨਾ ਪੈ ਰਿਹਾ, ਕਿਉਂਕਿ ਸਟੇਟ ਗੌਰਮੈਂਟ ਆਰਮੀ ਨੂੰ ਕੋਪਰੇਟ ਨਹੀਂ ਕਰ ਰਹੀ।
0: ਨਾਲੇ ਦੇਖੋ ਜੇ ਬੇਅਦਬੀ ਦਾ ਮਾਮਲਾ ਹੋਵੇ ਜਾਂ ਕੁਝ ਹੋਰ ਮਾਮਲੇ ਹੋਣ, ਮਿੰਟ ਲਾਉਂਦੇ ਆ ਪੰਨੂ ਸਾਹਿਬ ਜਾਂ ਚੀਮਾ ਸਾਹਿਬ ਪ੍ਰੈਸ ਕਾਨਫਰੰਸ ਕਰਨ ਦੇ ਲਈ, ਭਈ ਹੁਣ ਕਿੱਥੇ ਨੇ ਜੀ, ਕਿਉਂ ਨੀ ਬੋਲਦੇ ਇਸ ਮੁੱਦੇ ਦੇ ਉੱਤੇ?
1: ਸਰ ਆਉਣਗੇ ਆਉਣਗੇ ਕੀ ਕਰਨਗੇ? ਫੈਕਟਸ ਨੂੰ ਟਵਿਸਟ ਕਰਨਗੇ। ਤੁਸੀਂ ਦੇਖੋ ਨਾ ਜੀ ਮਾਘੀ ਦੀ ਕਾਨਫਰੰਸ ਦੇ ਵਿਚ ਜਾ ਕੇ ਤੇ ਉੱਥੇ ਜਿਹੜਾ ਆ ਮਾਨ ਸਾਹਿਬ ਨੇ ਕਹਿ ਦਿੱਤਾ ਸੀ ਜੀ 328 ਸਰੂਪਾਂ ਦਾ ਜਿਹੜਾ ਆ ਜ਼ਿਕਰ ਕਰ ਦਿੱਤਾ, ਉਹਦੇ ਵਿਚੋਂ ਇੰਨੇ ਸਰੂਪ ਤਾਂ ਉੱਥੇ ਪਏ ਰਾਜਾ ਸਾਹਿਬ ਦੇ ਹੈਂਜੀ। ਮੁੜ ਕੇ ਜਿਹੜਾ ਹੈਗਾ ਆ ਉਸ ਚੀਜ਼ ਨੂੰ ਜਦੋਂ ਦੇਖਿਆ ਵਿਰੋਧ ਹੋਇਆ ਉਸ ਚੀਜ਼ ਦਾ, ਤੇ ਉਹ ਗੱਲ ਵੀ ਗਲਤ ਪਾਈ ਗਈ ਡਿਟੇਲ ਦੇ ਵਿਚ, ਤੇ ਮੁੜ ਕੇ ਉਸ ਚੀਜ਼ ਤੇ ਨਾ ਮਾਫ਼ੀ ਮੰਗੀ ਨਾ ਉੱਥੇ ਆ ਕੇ ਕੋਈ ਮਤਲਬ ਜਿਹੜਾ ਹੈਗਾ ਇਸ ਚੀਜ਼ ਦਾ ਰਿਗਰੈਟ ਫੀਲ ਕੀਤਾ ਕਿ ਮੈਂ ਮਿਸ ਇਨਫੋਰਮੇਸ਼ਨ ਦਿੱਤੀ ਪੰਜਾਬ ਨੂੰ
0: ਜੀ। ਨਾਲੇ ਸੈਣੀ ਸਾਹਿਬ ਇਹ ਕਹਿੰਦੇ ਨੇ ਕਿ 15,000 ਕਰੋੜ ਰੁਪਇਆ ਹੁਣ ਗਮਾਂਡਾ ਦੇ ਸਿਰ ਤੋਂ ਚੱਕਣ ਲੱਗੇ ਆ, ਜਿਵੇਂ ਕਿ ਆਪਾਂ ਪਿਛਲੇ ਦਿਨਾਂ ਚ ਮਹੀਨਾ ਕੁ ਪਹਿਲਾਂ ਗੱਲ ਕੀਤੀ ਸੀ ਬਿਜਲੀ ਬੋਰਡ ਕਾਰਪੋਰੇਸ਼ਨ ਦੀ, ਤਾਂ ਉਹਨਾਂ ਨੇ ਕਿਹਾ ਸੀ ਕਿ ਭਾਈ ਗਰੰਟੀ ਦੇ ਦਿਓ ਤੁਸੀਂ ਇਸ ਗੌਰਮੈਂਟ ਨਾ, ਤੇ ਇਹ ਕਹਿੰਦੇ ਭਾਈ ਅਸੀਂ ਗਰੰਟੀ ਗਰੁੰਟੀ ਨਹੀਂ ਦੇਣੀ, ਸਾਡੇ ਪੱਲੇ ਕੁਛ ਨਹੀਂ ਆ। ਅਸਲ ਦੇ ਵਿਚ ਆਹ ਸਾਹਮਣੇ ਆ ਗਿਆ ਹੁਣ 15,000 ਕਰੋੜ ਰੁਪਏ ਦੀ ਇਹਨਾਂ ਕੋਲ ਆਪਣੇ ਲਈ ਗਰੰਟੀ ਹੈ ਨੀਗੀ, ਤਾਂ ਉਹਨਾਂ ਨੂੰ ਕੀ ਦੇਣੀ ਸੀ ਜੀ? ਨਾਲੇ ਇਹ ਕਹਿੰਦੇ ਨੇ
1: ਬਿਲਕੁਲ ਜੀ
0: ਸੈਣੀ ਸਾਹਿਬ, ਨਾਲੇ ਇਹ ਕਹਿੰਦੇ ਨੇ ਕਿ ਭਾਈ ਅਸੀਂ ਪਿਛਲਿਆਂ ਦਾ ਚੜਾਇਆ ਹੋਇਆ ਕਰਜ਼ਾ ਲਾ ਰਹੇ ਹਾਂ, ਤੇ ਆ ਹੁਣ ਜਿਹੜਾ ਵਿੱਚ ਵਿਚੋਲੇ ਪਾਏ ਨੇ ਇਹਦੇ ਵਿੱਚ ਵੀ 100 ਕਿੰਨੇ ਕਰੋੜ ਰੁਪਇਆ ਉਹਨਾਂ ਨੂੰ ਵੀ ਦੇਣਾ ਹਿੱਸਾ, ਭਈ ਭਾਈ ਤੁਸੀਂ ਇਹ ਬੈਂਕ ਨੂੰ ਜਿਹੜਾ ਸਥਾਪਿਤ ਕਰੋ ਤੇ ਪੈਸੇ ਦਾ ਇੰਤਜ਼ਾਮ ਕਰੋ ਤੇ ਤੁਹਾਨੂੰ ਤੁਹਾਡਾ ਜਿਹੜਾ ਬਣਦਾ ਹੱਕ ਉਹਦੇ ਵਿੱਚੋਂ ਜਿਹੜਾ ਅਦਾ ਕਰ ਦਿੱਤਾ ਜਾਏਗਾ ਜੀ।
1: ਕਰੋੜ ਰੁਪਇਆ ਇਹਨਾਂ ਵਾਸਤੇ ਕੁਛ ਵੀ ਨਹੀਂ ਗਾ,
0: ਸਰਕਾਰ ਦਾ ਆਪਣੇ ਲਈ ਗਰੰਟੀ ਲਾਉਂਦੀ ਹੈ।
1: ਹਾਂਜੀ, ਭਈ ਉਹ ਜਿਹੜਾ ਬੰਦਾ ਸਾਡੀ ਗਰੰਟੀ ਪਵਾ ਦੂਗਾ, ਮਤਲਬ ਇਹ ਆ ਕਿ ਸਰਕਾਰ ਦੀ ਜ਼ਬਾਨ ਤੇ ਵੀ ਬੈਂਕਾਂ ਨੂੰ ਭਰੋਸਾ ਨਹੀਂ ਰਿਹਾ
0: ਜੀ।
1: ਏ ਟੂ ਜੈਡ ਐਸੈਟਸ ਜਿਹੜੀਆਂ ਹੈਗੀਆਂ ਪਹਿਲਾਂ ਹੀ ਮੌਰਗੇਜ ਹੋ ਗਈਆਂ,
0: ਬਿਲਕੁਲ ਹੈ ਜੀ।
1: ਇਸ ਕਰਕੇ ਜਿਹੜਾ ਹੈਗਾ ਆ ਵੀ 191.6 ਕਰੋੜ ਰੁਪਇਆ ਥੋੜਾ ਹੁੰਦਾ ਭਾਈ, ਤੁਸੀਂ ਦੇ ਦੇਣਾ ਸਰ। ਏਦਾਂ ਦੀਆਂ ਕਈ ਇਹਨਾਂ ਨੇ ਕੰਮ ਕੀਤੇ ਜੀ, ਔਰ ਜਿਹੜੇ ਮਤਲਬ ਲੋਕੀ ਤਾਂ ਇਹ ਸ਼ੰਕਾ ਪ੍ਰਗਟ ਕਰਦੇ ਹੈਗੇ ਆ ਵੀ ਇਹ 191 ਕਰੋੜ ਰੁਪਇਆ ਦਿੱਲੀ ਵਾਲਿਆਂ ਦੀਆਂ ਜੇਬਾਂ ਜੀ ਜਾਣਾ, ਹੋਰ ਉੱਥੇ ਕੀ ਆ ਜੀ। ਆਖਰ ਤਾਂ ਜਿਹੜੀ ਹੈਗੀ ਆ ਕਿ ਕਰਜ਼ਾ ਲੈਣਾ ਆ, ਕਰਜ਼ਾ ਲੈਣਾ ਅਗੇਂਸਟ ਦਾ ਐਸੈਟਸ ਲੈਣਾ ਆ,
0: ਬਿਲਕੁਲ।
1: ਉਹਨੇ ਕੀ ਕਰਨਾ, ਇੱਕ ਪ੍ਰੋਜੈਕਟ ਰਿਪੋਰਟ ਬਣਾ ਕੇ ਦੇ ਦੇਣੀ ਆ ਜੀ, ਭਾਈ ਇੰਨਾ ਜਿਹੜਾ ਹੈਗਾ ਆ ਜ਼ਮੀਨ ਦੀ ਕੀਮਤ ਇੰਨੀ ਹੈਗੀ ਆ ਜੀ, ਉਹਦੇ ਅਗੇਂਸਟ ਜਿਹੜਾ ਆ ਤੁਸੀਂ ਜਿਹੜਾ 15,000 ਕਰੋੜ ਰੁਪਇਆ ਦੇ ਰਹੇ ਹੈਗੇ ਆ,
0: ਜੇ
1: ਕੁਛ ਵੀ ਨਹੀਂ ਹੁੰਦਾ ਕੱਲ ਨੂੰ ਉਹ ਜ਼ਮੀਨ, ਹਾਂਜੀ
0: ਬਿਲਕੁਲ, ਗਹਿਣੇ ਰੱਖਣੀ ਆ,
1: ਹਾਂਜੀ। ਨਾਲ ਪਾਲਿਸੀ ਦਿੱਤੀ ਹੈਗੀ ਆ ਵੀ ਆਹ ਜਗ੍ਹਾ ਅਕਵਾਇਰ ਕਰਨੀ ਹੈਗੀ ਆ, ਤੇ ਬਾਅਦ ਦੇ ਵਿੱਚ ਜਿਹੜਾ ਇਹ ਫਲਾਨੇ ਬਿਲਡਰਾਂ ਨੂੰ ਦੇਣੀ ਆ ਜੀ, ਉਹਨਾਂ ਨੇ ਪਲਾਟ ਜਿਹੜੀ ਆ ਉੱਥੇ ਦੁਕਾਨਾਂ ਬਣਾਉਣੀ ਆ, ਉਹ ਦੁਕਾਨ ਸਾਡੀ ਐਸਟੀਮੇਟਡ ਕੋਸਟ ਇੰਨੇ ਇੰਨੇ ਦੀ ਵਿਕਣੀ ਆ
0: ਜੀ,
1: ਤੇ ਉਹਦੇ ਵਿੱਚੋਂ ਜਿਹੜਾ ਹੈਗਾ ਆ ਕਰਜ਼ੇ ਦੀ ਅਦਾਇਗੀ ਹੋਏਗੀ ਜੀ। ਉਹ ਕਹਿਣ ਦੀਆਂ ਗੱਲਾਂ ਸਰ, ਗੱਲ ਤਾਂ ਇਹ ਹੈਗਾ ਪੈਸਾ ਪਤਾ ਉੱਡ ਜਾਣਾ ਜੀ, ਜਿਹੜਾ ਜਿੰਨਾ ਇਹਨਾਂ ਨੂੰ ਮਿਲ ਗਿਆ ਇਹਨਾਂ ਨੇ ਉਡਾ ਦੇਣਾ ਜੀ,
0: ਬਿਲਕੁਲ ਹੈ ਜੀ ਜੀ। ਕਿਉਂਕਿ ਸਾਇੰਸ ਦਾ ਪ੍ਰੋਬਲਮ ਇਹਨਾਂ ਨੂੰ ਇਹ ਵੀ ਆ ਨਾ ਹੁਣ ਕਿ ਅੱਗੇ 2027 ਦੀਆਂ ਚੋਣਾਂ ਨੇ, ਤੇ ਬਾਕੀ ਪਾਰਟੀਆਂ ਨੂੰ ਫੰਡਿੰਗ ਜਾਂ ਇਹਨਾਂ ਨੂੰ ਹੁਣ ਬਾਹਰਲੇ ਮੁਲਕਾਂ ਚੋਂ ਵੀ ਫੰਡਿੰਗ ਕਿੰਨੀ ਕੁ ਆਉਂਦੀ ਆ ਜਾਂ ਕਿੰਨਾ ਕੁ ਸਾਥ ਮਿਲ ਰਿਹਾ ਉਹਦੇ ਉੱਤੇ ਵੀ ਡਿਪੈਂਡ ਆ ਨਾ, ਤੇ ਹੁਣ ਇਹਨਾਂ ਨੂੰ ਆਪਣੇ ਲਈ ਵੀ ਤਾਂ ਕੁਝ ਨਾ ਕੁਝ ਜਟਾਉਣਾ ਪੈਣਾ, ਅੱਗੇ ਚੋਣਾਂ ਤਾਂ ਵੀ ਤਾਂ ਜਿੱਤਣ ਦੀ ਕੋਸ਼ਿਸ਼ ਕਰਨੀ ਆ। ਜਾਂ ਮੈਂ ਇੱਕ ਚੀਜ਼ ਹੋਰ ਸੋਚ ਰਿਹਾ ਸੀ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਜਾਂ ਮੋਦੀ ਸਾਹਿਬ ਕਿਤੇ ਨਾ ਕਿਤੇ ਅੰਦਰ ਖਾਤੇ ਸਮਝੌਤਾ ਕਰਨ ਦੀ ਕੋਸ਼ਿਸ਼ ਇਹਨਾਂ ਨਾਲ ਕਰ ਰਿਹਾ, ਜੋ ਇਹ ਸਾਰਾ ਕੁਝ ਕਹਿੰਦੇ ਸ਼ਾਇਦ ਹੋ ਸਕਦਾ ਬਾਂਬ ਰੋੜ ਰਹੇ ਨੇ ਕਿ ਭਾਈ ਅਕਾਲੀ ਤਾਂ ਨਹੀਂ ਕਰਦੇ, ਤੁਸੀਂ ਕਰੋ ਸਾਡੇ ਨਾਲ ਸਮਝੌਤਾ।
1: ਨਹੀਂ ਸਰ, ਬੀਜੇਪੀ ਇਹਨਾਂ ਨਾਲ ਸਮਝੌਤਾ ਨਹੀਂ ਕਰੇਗੀ। ਬੀਜੇਪੀ ਨੇ ਜਿਹੜਾ ਥੋੜਾ ਜਿਹਾ ਐਜ ਦੇ ਕੇ ਇਹਨਾਂ ਨੂੰ ਦੇਖ ਲਿਆ, ਇਹਨਾਂ ਨੇ ਦਿੱਲੀ 15 ਸਾਲ ਪੈਰ ਨਹੀਂ ਲੱਗਣ ਦਿੱਤੇ
0: ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਆ ਉਹ ਤਾਂ ਬੀਜੇਪੀ ਇਸ ਚੀਜ਼ ਨੂੰ ਨਹੀਂ ਹੈਗਾ ਆ, ਉਹ ਤਾਂ ਇਹਨਾਂ ਦੀ ਇਮਾਨਦਾਰੀ ਜਿਹੜੀ ਹੈਗੀ, ਪਹਿਲਾਂ ਉਹਨੂੰ ਟੈਂਟ ਪਾਇਆ ਉਹਨਾਂ ਨੇ ਦਿੱਲੀ
0: ਜੀ,
1: ਜਦੋਂ ਸ਼ੀਸ਼ ਮਹਿਲ ਦਿਖਾਇਆ ਲੋਕਾਂ ਨੂੰ ਵੀ ਆਹ ਦੇਖ ਲੋ ਜੀ, ਗਾੜੀ ਨੀ ਲੇਗਾ, ਬੰਗਲਾ ਨੀ ਲੇਗਾ, ਆਹ ਦੇਖ ਲੋ ਕੀ ਹਾਲਾਤ ਆ ਜੀ। ਉਹ ਤੋਂ ਬਾਅਦ ਹੁਣ ਉਹ ਜਿਹੜਾ ਹੈਗਾ ਇਹਨਾਂ ਦਾ ਕੱਟੜ ਇਮਾਨਦਾਰ ਵਾਲਾ ਟੈਗ ਜਿਹੜਾ ਆ ਉਹਨੂੰ ਲਾਉਣਗੇ, ਦੱਸਣਗੇ ਕਿ ਭਾਈ ਇਹ ਜਿਹੜੇ ਆ ਪਿਛਲਿਆਂ ਨਾਲੋਂ 2 ਡਿਗਰੀ ਵੱਧ ਹੀ ਹੈਗੇ ਆ, ਤੁਸੀਂ ਲੋਕੋ ਪ੍ਰਯੋਗ ਨਾ ਕਰੋ ਬਾਰ ਬਾਰ, ਉਹ ਪਿਛਲੇ ਜਿਹੜੇ ਹੈਗੇ ਉਹਨਾਂ ਨਾਲ ਹੀ ਸਬਰ ਕਰ ਲਓ
0: ਜੀ।
1: ਉਹ ਆਉਣਗੇ ਤੇ ਫਿਰ ਲੁੱਟਣਗੇ ਵੀ ਤੇ ਨਾਲ ਕੁੱਟਣਗੇ ਵੀ, ਦੇਖਿਆ ਸਾਨੂੰ ਲਾ ਕੇ ਤੁਸੀਂ ਬਣਾ ਕੇ ਦੇ ਹੀ ਲਏ ਸੀ, ਬਦਲਾ ਲਿਆ ਹੀ ਹੁੰਦੇ ਸੀ,
0: ਬਿਲਕੁਲ।
1: ਕੁੱਲ ਮਿਲਾ ਕੇ ਭਾਰਤ ਸਾਹਿਬ ਜਿਹੜਾ ਆ ਕਿ ਪੰਜਾਬ ਦਾ ਫਿਊਚਰ ਜਿਹੜਾ ਹੈਗਾ ਨਾ ਜੀ, ਉਹ ਧੁੰਦਲਾ ਹੀ ਨਜ਼ਰ ਆ ਰਿਹਾ ਹੈਗਾ ਆ। ਕੋਈ ਬੰਦਾ ਏਦਾਂ ਦਾ ਦਿਸਦਾ ਹੀ ਨਹੀਂ ਕਿ ਜਿਹੜੇ ਕੋਲ ਮਾਸਟਰ ਪਲਾਨ ਹੋਵੇ ਕਿ ਪੰਜਾਬ ਨੂੰ ਇਸ ਕਰਜ਼ੇ ਦੀ ਦਲਦਲ ਚੋਂ ਕੱਢ ਸਕੇ, ਬੱਚਿਆਂ ਨੂੰ ਰੁਜ਼ਗਾਰ ਉਪਲਬਧ ਕਰਾ ਸਕੇ, ਉਹ ਜਿਹੜੇ ਡਿਪਰੈਸ਼ਨ ਚ ਗਏ ਨਸ਼ੇ ਕਰਦੇ ਹੈਗੇ ਆ ਉਹਨਾਂ ਦੇ ਉੱਤੇ ਠੱਲ ਪਾਈ ਜਾ ਸਕੇ, ਉਹ ਚੀਜ਼ਾਂ ਜਿਹੜੀਆਂ ਜਿਹੜੇ ਮੁੱਦੇ ਐਡਰੈਸ ਕਰਨ ਵਾਲੇ ਉਹ ਤਾਂ ਐਡਰੈਸ ਹੋ ਨਹੀਂ ਰਹੇ ਜੀ। ਆਹ ਜਿਹੜਾ ਹੈਗਾ ਆ ਜੀ, ਹਰ ਇੱਕ ਜਗ੍ਹਾ ਆਪਣਾ ਬੋਰਡ ਲਾ ਲੈਣਾ, ਸੜਕ ਤੇ ਚੱਲ ਜਾਓ ਤੁਸੀਂ ਬੱਸਾਂ ਹੀ ਬੱਸਾਂ, ਕਿਹੜੀਆਂ ਬੱਸਾਂ, ਤੀਰਥ ਯਾਤਰਾ, ਫੋਟੋ ਹੀ ਫੋਟੋ
0: ਜੀ।
1: ਬਸ ਆਪਣੇ ਵਰਕਰ ਜਿਹੜੇ ਹੈਗੇ ਆ ਉਹਨਾਂ ਨੂੰ ਤੇ ਹਰ ਇੱਕ ਪਿੰਡ ਦੇ ਵਿੱਚੋਂ ਨਾ ਜੀ ਇੱਕ ਜਨਾਨੀ ਬੜੀ ਸਿਰ ਕੱਢ ਹੁੰਦੀ ਆ, ਉਹ ਜਨਾਨੀ ਜਰੂਰ ਨਾਲ ਤੀਰਥ ਯਾਤਰਾ ਤੇ ਜਾਂਦੀ ਹੈਗੀ ਆ, ਇਹ ਨੀ ਮੈਨੂੰ ਸਮਝ ਆਈ ਵੀ ਕਿਉਂ। ਮੈਂ ਕਈਆਂ ਪਿੰਡਾਂ ਚ ਦੇਖਿਆ ਜੀ
0: ਜਿੱਥੇ
1: ਸਾਰਾ ਪੁੰਨ ਮੇਰਾ ਖਿਆਲ ਓਨਾ ਹੀ ਲੈਣਾ ਹੁੰਦਾ ਸਾਰਿਆਂ ਦੀ ਸੇਵਾ ਦਾ ਜੀ, ਤੇ ਉਹ ਜਿੰਨੇ ਦਿਨ ਮਤਲਬ ਗਏ ਰਹਿੰਦੇ ਹੈਗੇ ਰੌਣਕ ਵੀ ਨੀ ਰਹਿੰਦੀ ਪਿੰਡਾਂ ਚ, ਕੋਈ ਚੁਗਲੀ ਚਗਲੀ ਹੁੰਦੀ ਨੀ ਜੀ, ਨਾ ਪਤਾ ਲੱਗਦਾ ਕੋਈ
0: ਖੜਕਾ ਦੜਕਾ ਨੀ ਨਾ ਹੁੰਦਾ ਪਿੰਡ ਦੇ ਵਿੱਚ।
1: ਹਾਂਜੀ, ਮਤਲਬ ਜਿਹੜੀ ਜਨਾਨੀ ਜਿਹੜੀ ਹੈਗੀ ਨਾ ਜਿਹਨੂੰ ਜੱਗ ਬਾਣੀ ਜਾਂ ਪੰਜਾਬ ਕੇਸਰੀ ਪਿੰਡ ਚ ਕਹਿੰਦੇ ਹੁੰਦੇ ਆ, ਉਹ ਨਾਲ ਜਰੂਰ ਹੁੰਦੀ ਆ ਜੀ ਇਸ ਤੀਰਥ ਯਾਤਰਾ ਵਾਲੀ ਬੱਸ ਦੇ ਵਿਚ,
0: ਬਿਲਕੁਲ ਆ ਜੀ ਜੀ।
1: ਹਾਂਜੀ ਉਧਰੋਂ ਸਰ, ਕਿਉਂਕਿ ਉਹਨਾਂ ਦੀਆਂ ਤਨਖਾਹਾਂ ਸਰ ਇਹ ਨੀ ਹੈਗਾ ਕਿ ਪੰਜਾਬ ਦੇ ਵਿੱਚ ਕਮਾਈ ਹੈ ਨੀ ਸਰ, ਤੁਸੀਂ ਦੇਖੋ ਜਾ ਕੇ ਕਿੰਨੀ ਲੁੱਟ ਹੈਗੀ ਆ, ਤੁਸੀਂ ਇੱਕ ਰਜਿਸਟਰੀ ਕਰਾਉਣ ਚਲ ਜਾਓ
0: ਜੀ,
1: ਦੇਅਰ ਆਰ ਸੋ ਮੈਨੀ ਹਿਡਨ ਚਾਰਜਿਸ
0: ਜੀ
1: ਉੱਥੇ ਜਿਹੜੇ ਇਹਨਾਂ ਨੇ ਕੀਤੇ ਹੈਗੇ ਜੀ ਆ ਐਡਮਿਨਿਸਟ੍ਰੇਸ਼ਨ ਦਾ ਜੀ ਪੀ ਐਡਮਿਨਿਸਟ੍ਰੇਸ਼ਨ ਉੱਥੇ ਹੈਗਾ ਆ ਡਿਵੈਲਪਮੈਂਟ ਚਾਰਜਿਸ 2% ਹੈ ਜੀ ਕੰਪਿਊਟਰ ਚਾਰਜਿਸ 2% ਕੰਪਿਊਟਰ ਪਤਾ ਨੀ ਕਦੋਂ ਦੇ ਚੱਲਣ ਡੇ ਆ ਉਹੀ ਜੀ ਤੇ ਉਹ 2% ਕੱਲੀ ਕੱਲੀ ਸੇਲ ਡੀਡ ਤੇ ਕਰ ਕੁਰ ਕੇ ਨਾ ਜੀ ਜਿੰਨੇ ਦੀ ਸਟੈਂਪ ਡਿਊਟੀ ਲੱਗਦੀ ਆ ਉਹ ਤੋਂ ਵੱਧ ਜਿਹੜਾ ਹੈਗਾ ਆ ਮਿਸਲੇਨੀਅਸ ਕਰਕੇ ਹੁੰਦੇ ਆ ਉਹਦੇ ਉੱਤੇ ਫੇਰ ਪੈਂਦਾ ਆ ਉਹ ਜਿਹੜਾ ਹੈਗਾ ਜੀ
0: ਖਬਰ
1: ਹੋਰ ਵੀ ਕੀਤੀ ਸੀ ਮੈਨੂੰ ਨਾ ਸਕਿਪ ਕਰ ਰਿਹਾ ਬੰਦੇ ਦਾ ਨਾ ਹੀ ਵਾਜ਼ ਪਲੇਅਰ
0: ਜੀ
1: ਤੇ ਓਹਨੇ ਕਿਹਾ ਸੀ ਮੈਂ ਪੰਜਾਬ ਦੇ ਵਿਚ ਏਦਾਂ ਕਰਕੇ ਰਜਿਸਟਰੀ ਕਰਾ ਕੇ ਆਯਾ ਇੰਨੇ ਦੀ ਰਜਿਸਟਰੀ ਕਰਾਈ ਤੇ ਇੰਨੇ ਪੈਸੇ ਉੱਤੇ ਲੱਗੇ ਹੈਗੇ ਆ
0: ਜੀ
1: ਕਰਪਸ਼ਨ ਪੰਜਾਬ ਦੇ ਵਿਚ ਜਾਇਦਾਦ ਲੈਣ ਦਾ ਕੋਈ ਫਾਇਦਾ ਨੀ ਉਸ ਬੰਦੇ ਨੇ ਇਹ ਟਿੱਪਣੀ ਕੀਤੀ ਸੀ ਜੀ ਆਪਾਂ ਖਬਰ ਵੀ ਕੀਤੀ ਸੀ ਵੈਦਰ ਹੀ ਵਾਜ਼ ਇਹ ਕ੍ਰਿਕਟ ਪਲੇਅਰ ਔਰ ਗੋਲਫ ਪਲੇਅਰ ਇਹ ਤਾਂ ਹੈ ਸੀ ਕੋਈ ਪਲੇਅਰ ਸੀਗਾ ਜਿਹਨੇ ਮਤਲਬ ਇਹ ਇੱਥੇ ਲੈਂਡ ਖਰੀਦੀ ਸੀ ਤੇ ਓਹਦੇ ਕੋਲੋਂ ਵੀ ਬਰਾਈਬ ਲਈ ਗਈ ਸੀ
0: ਬਿਲਕੁਲ
1: ਸੋ ਇਸ ਕਰਕੇ ਇੱਥੇ ਹੈ ਨੀ ਸਰ ਨੇਰਗਰਦੀ ਕੀਤੀ ਹੈਗੀ ਐਡਮਿਨਿਸਟ੍ਰੇਸ਼ਨ ਇਹਨਾਂ ਦੀ ਮਿਲ ਹੈਗੀ ਆ ਜੀ ਉਹ ਜਿਹੜਾ ਆ ਹੁਣ ਤੁਸੀਂ ਆਪਾਂ ਜਿਹੜੀ ਹੈਗੀ ਆ ਉਹਨਾਂ ਦੇ ਕਰੋੜਾਂ ਦੀ ਜਿਹੜੀ ਆ ਘਰ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਵੱਲ ਨੂੰ ਜਿਹੜੀ ਸੂਈ ਜਾਂਦੀ ਹੈਗੀ ਆ ਕੀ ਉਹਦੇ ਤੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਆ ਬਹਿ ਕੇ ਮੰਥਨ ਕੀਤਾ ਸੋਚਿਆ ਵੀ ਭਾਈ ਇਹ ਜਿਹੜੇ ਮੇਰੇ ਤੇ ਐਲੀਗੇਸ਼ਨ ਲੱਗ ਰਹੇ ਆ ਸਰ ਜਦੋਂ ਜੇ ਸਰਕਾਰ ਇਹ ਬਦਲ ਗਈ ਇਹ ਦੇਖਿਓ ਤੁਸੀਂ ਇਹ ਐਲੀਗੇਸ਼ਨ ਤਾਂ ਜਿਹੜੇ ਹੈਗੇ ਆ ਇਹ ਕਿਸੇ ਅਪੋਜੀਸ਼ਨ ਪਾਰਟੀ ਨੇ ਨੀ ਲਾਏ ਇਹ ਉਹ ਤੁਹਾਨੂੰ ਉਧਰੋਂ ਈਡੀ ਵੱਲੋਂ ਜਿਹੜੀਆਂ ਸੂਚਨਾਵਾਂ ਦਿੱਤੀਆਂ ਜਾਂਦੀਆਂ ਜਾਂ ਲੋਕੀ ਹਾਈ ਕੋਰਟਾਂ ਚ ਪਟੀਸ਼ਨਾਂ ਪਾ ਕੇ ਤੇ ਦੱਸ ਰਹੇ ਹੈਗੇ ਆ ਬਾਅਦ ਦੇ ਵਿਚ ਜਿਹੜਾ ਹੈਗਾ ਆ ਜਦੋਂ ਸਾਰੇ ਕੱਚੇ ਚਿੱਠੇ ਜਿਹੜੇ ਆ ਖੁੱਲ ਗਏ
0: ਕਿਉਂਕਿ
1: ਉਹੀ ਲੋਕ ਜਿਹੜੇ ਹੁੰਦੇ ਨਾ ਜੀ ਤੇ ਉਹ ਮੈਂ ਇੱਕ ਵਾਰੀ ਜਿਹੜਾ ਆ ਆਪਣੇ ਕਿਸੇ ਸੱਜਣ ਨੂੰ ਲਿਖਿਆ ਸੀਗਾ ਜੀ ਤੇ ਮੈਂ ਕਿਹਾ ਵੀ ਦੁਨੀਆਂ ਬਾਰੇ ਨਾ ਸੋਚਿਆ ਕਰ ਐਵੇਂ ਰਿਸ਼ਵਤ ਖੋਰੀ ਨੂੰ ਨਾ ਕੋਸਿਆ ਕਰ ਲੋਕੀ ਆਪੇ ਦਿੰਦੇ ਨੇ ਰਿਸ਼ਵਤਾਂ ਤੇ ਆਪੇ ਦਿੰਦੇ ਨੇ ਦੁਹਾਈ ਸੱਜਣਾ ਤੇ ਨਵੇਂ ਸਾਲ ਦੀ ਤੈਨੂੰ ਵਧਾਈ
0: ਸੱਜਣਾ
1: ਹੈਂਜੀ ਉਹ ਮੈਂ ਨਵੇਂ ਸਾਲ ਦੇ ਉੱਤੇ ਉਸ ਬੰਦੇ ਨੂੰ ਵਧਾਈ ਭੇਜੀ ਤੇ ਉਹ ਬੰਦਾ ਥੋੜਾ ਜਿਹਾ ਸੈਂਟੀ ਹੈਗਾ ਸੀ ਵੀ ਕੀ ਬਣੂ ਇਨਸਾਫ਼ ਕਿੱਥੇ ਰਹਿ ਗਿਆ ਏਦਾਂ ਕਰਕੇ ਹੈਗਾ ਮੈਂ ਕਿਹਾ ਭਾਈ ਜਿਹੜੇ ਬੰਦੇ ਜਿਹੜੇ ਨਾ ਰਿਸ਼ਵਤ ਦੀ ਬਹੁਤੀ ਗੱਲ ਕਰਦੇ ਹੈਗੇ ਆ ਇਮਾਨਦਾਰੀ ਦੀਆਂ ਘੱਟੋਂ ਉਂਗਲਾਂ ਚਦੇ ਆ ਇਹ ਖੁਦ ਹੀ ਰਿਸ਼ਵਤਾਂ ਦਿੰਦੇ ਆ ਬਾਅਦ ਦੇ ਵਿਚ ਜਦੋਂ ਜਿਹੜਾ ਹੈਗਾ ਆ ਫਿਰ ਇਸੇ ਚੀਜ਼ ਦੀ ਦੁਹਾਈਆਂ ਦਿੰਦੇ ਹੈਗੇ ਆ ਹਾਂਜੀ ਬਿਲਕੁਲ ਜੀ ਬਾਕੀ ਤੁਸੀਂ ਜਿਹੜਾ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਇਸ ਤੋਂ ਪਹਿਲਾਂ ਤੁਸੀਂ ਮੇਰਾ ਮੂੰਹ ਬੰਦ ਕਰੋ ਮੈਂ ਇਹ ਜ਼ਰੂਰ ਪੁੱਛਣਾ ਮੇਰਾ ਘਰ ਟੀ ਪੁਆਇੰਟ ਤੇ ਹੈਗਾ ਆ ਮੇਰਾ ਦੂਜਾ ਚਾਂਸ ਕਦੋਂ ਆ ਤੁਸੀਂ ਕਿਹੜੀ ਰਿਪੋਰਟ ਪੜ ਕੇ ਆਏ ਆ ਜੀ
0: ਤੁਸੀਂ ਦੱਸ ਸਕਦੇ ਹੋ ਵਾਸਤੂ ਸ਼ਾਸਤਰ ਦੀ ਸੀ ਜੀ ਕਹਿੰਦੇ ਜਿਹਦੇ ਮੂਹਰੇ ਦਰਖਤ ਆ ਉਹਦੀ ਮਤਲਬ ਕਿ ਬੰਦਾ ਮਰ ਜਾਂਦਾ ਜੀ ਘਰ ਦਾ ਮੈਂ ਕਿਹਾ ਫਿਰ ਦਰਖਤ ਪੁੱਟੇ ਤਾਂ ਆਈਆਂ ਪੰਜਾਬੀਆਂ ਨੇ ਕੋਈ ਰਹਿਣ ਹੀ ਨੀ ਦਿੱਤਾ ਘਰ ਦੇ ਮੂਹਰੇ ਦਰਖਤ ਤੇ ਜਿਹਦੇ ਮੂਹਰੇ ਖੰਭਾ ਉਹਦੇ ਗੋਭਿਆ ਹੋਣਗੇ ਜੀ ਜਾਂ ਕੰਜੂਸ ਕਹਿੰਦੇ ਹੋਏਗਾ ਜੀ
1: ਸਰ ਅਗਰ ਤੁਸੀਂ ਇਸ ਚੀਜ਼ ਨੂੰ ਬਿਲੀਵ ਨਹੀਂ ਕਰਦੇ ਤੇ ਤੁਸੀਂ ਇਸ ਚੀਜ਼ ਨੂੰ ਸ਼ੇਅਰ ਕਿਉਂ ਕਰਦੇ ਹੋ
0: ਹਾਂਜੀ ਅਸੀਂ ਤਾਂ ਜਿਹੜਾ ਹੈਗਾ
1: ਇਹ ਵਿਚਾਰ ਹੈਗਾ ਆ ਜੀ ਇਹ ਤਾਂ ਉਹ ਵੈਬ ਚਾਰ ਜਿਹੜਾ ਹੈਗਾ ਹਿੰਦੀ ਦੇ ਵਿੱਚ ਆ ਜਾਂਦਾ ਵੈਬ ਚਾਰ ਉਹ ਹੋ ਗਿਆ ਜੀ ਤੁਸੀਂ ਜਿਹੜਾ ਆ ਵੀ ਅਗਲੇ ਬੰਦੇ ਨੂੰ ਸੋਚਣ ਲਈ ਮਜਬੂਰ ਕਰਤਾ ਵੀ ਘਰ ਤਾਂ ਮੇਰਾ ਟੀ ਪੁਆਇੰਟ ਤੇ ਮੈਂ ਕਦੀ ਇਸ ਪਾਸੇ ਨੂੰ ਧਿਆਨ ਹੀ ਨਹੀਂ ਦਿੱਤਾ ਵੀ ਵਾਸਤੂ ਵਾਲਿਆਂ ਨਾਲ ਗੱਲਬਾਤ ਕਰੋ ਹਾਂਜੀ
0: ਬਿਲਕੁਲ ਆਪਣੇ ਔਜਲਾ ਸਾਹਿਬ ਨੇ ਲਿਖਿਆ ਕਿ IPL ਪਲੇਅਰ ਸੀਗਾ ਜੀ ਜਿਹਦਾ ਜ਼ਿਕਰ ਕੀਤਾ ਸੀ ਉਦੋਂ ਹਾਂਜੀ
1: ਕੀ ਨਾ ਬੋਲਿਆ ਜੀ ਉਹਨਾਂ ਦਾ
0: IPL ਪਲੇਅਰ ਆਪਣਾ IPL ਦਾ ਜੀ
1: ਹਾਂਜੀ ਹਾਂਜੀ ਹਾਂਜੀ IPL ਦਾ ਪਲੇਅਰ
0: ਤੇ ਸੈਣੀ ਸਾਹਿਬ ਇੱਕ ਸੰਖੇਪ ਦੇ ਵਿੱਚ ਗੱਲ ਕਰਕੇ ਤੁਹਾਡੇ ਨਾਲ ਜੋਲ ਭੈਣ ਜੀ ਨੇ ਜੁੜੇ ਨੇ ਉਹਨਾਂ ਨੇ ਸ਼ਾਇਦ ਕੋਈ ਗੱਲ ਕਰਨੀ ਹੋਵੇ ਤੇ ਇਹਦੇ ਵਿੱਚ ਇੱਕ ਮੈਂ ਛੋਟੀ ਜਿਹੀ ਟਿੱਪਣੀ ਲਵਾਂਗਾ ਕਿ ਇੰਡੀਆ ਦੇ ਵਿੱਚ ਜਿਵੇਂ ਕਿ ਅਮਰੀਕਾ ਦੇ ਵਿੱਚ 50 ਸੂਬੇ ਨੇ ਤੇ ਉਹਦੇ ਵਿੱਚ 49 ਸੂਬਿਆਂ ਦੇ ਵਿੱਚ ਸੈਣੀ ਸਾਹਿਬ ਜਿਹੜੀ ਡੈਥ ਪੈਨਲਟੀ ਹੈ ਉਹਨੂੰ ਸੁਖਾਲਾ ਕਰਨ ਦੇ ਲਈ ਜਿਹੜਾ ਉਹਨਾਂ ਨੇ ਆਪਣੀਆਂ ਲਾਅ ਜਿਹੜੇ ਨੇ ਚੇਂਜ ਕੀਤੇ ਹੈ ਪਰ ਭਾਰਤ ਦੇ ਵਿੱਚ ਜਿਹੜਾ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਹੈ ਉਹਨੂੰ ਜਿਹੜਾ ਇੱਕ ਜਿਹੜੀ ਰਿੱਟ ਪਾਈ ਸੀ ਜਾਂ ਕਿਸੇ ਨੇ ਇਹਦੇ ਵਿੱਚ PIL ਪਾਈ ਸੀ ਤੇ ਅੱਜ ਮੰਗਲਵਾਰ ਨੂੰ ਉਹ ਖਾਰਜ ਕਰ ਦਿੱਤੀ ਉਹਨਾਂ ਨੇ ਆਪਸ਼ਨ ਦਿੱਤੀ ਸੀ ਜਾਂ ਤਾਂ ਫਾਂਸੀ ਦੇ ਨਾਲੋਂ ਕਿਉਂਕਿ ਦਰਦਨਾਕ ਬਹੁਤ ਹੈ ਤੇ ਤੜਫਦਾ ਵੀ ਰਹਿੰਦਾ ਕਾਫੀ ਧੋਣ ਦਾ ਮਣਕਾ ਟੁੱਟਦਾ ਹੈ ਤਾਂ ਜ਼ਹਿਰੀਲਾ ਟੀਕਾ ਜਾਂ ਕੋਈ ਮੈਡੀਸਿਨ ਜਾਂ ਗੈਸ ਜਾਂ ਇਲੈਕਟ੍ਰਿਕ ਸ਼ੌਕ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਵਰਤ ਕੇ ਜਿਹੜਾ ਕੀਤਾ ਜਾ ਸਕਦਾ ਹੈ ਪਰ ਉਹ ਕਹਿੰਦੇ ਜੀ ਖਾਰਜ ਕਰ ਦਿੱਤੀ ਹੈ ਕਿ ਇਹਦੇ ਵਿੱਚ ਚੇਂਜ ਹੋਣੀ ਚਾਹੀਦੀ ਹੈ ਕਿ ਨਹੀਂ ਜੀ
1: ਸਰ ਦੀਸ ਆਰ ਕਾਲਡ ਆਰਥੋਡੋਕਸ ਜਿਹੜੀ ਥੋਟਸ ਹੈਗੀਆਂ ਇਹਨੂੰ ਕਹਿ ਦਿੰਦੇ ਹੈਗੇ ਆ ਜੀ ਰੂੜੀਵਾਦੀ ਖਿਆਲ
0: ਜੀ,
1: ਜਦੋਂ ਅੱਜ ਦੇ ਸਮੇਂ ਚ ਜਦੋਂ ਇਹ ਚੀਜ਼ਾਂ ਅਡੋਪਟ ਕੀਤੀਆਂ ਸੀ ਉਦੋਂ ਇਹ ਚੀਜ਼ ਦੇ ਨਤੀਜੇ ਤੇ ਪਹੁੰਚੇ ਸੀ ਵੀ ਇਹਦੇ ਨਾਲ ਦੁੱਖ ਘੱਟ ਲੱਗਦਾ ਆ ਬਾਕੀ ਕੰਮਾਂ ਨਾਲੋਂ
0: ਜੀ।
1: ਅੱਜ ਦੀ ਡੇਟ ਦੇ ਵਿੱਚ ਜਦੋਂ ਜਿਹੜੀ ਚੀਜ਼ ਨੂੰ ਅਮੈਰੀਕਨ ਦੀਆਂ ਸਟੇਟਾਂ ਹੋਣਾ ਜਾਂ ਸਟੇਟਾਂ ਜਿਹੜੀਆਂ ਹੈਗੀਆਂ ਆ ਉਹ ਅਡੋਪਟ ਕਰ ਰਹੀਆਂ ਆ ਅਪਣਾ ਰਹੀਆਂ ਹੈਗੀਆਂ ਆ ਐਪਰੈਂਟ ਪਰ ਸਭ ਅਜੇ ਫਿਰ ਹੋਰ ਵੀ ਦੱਸਦਿਆਂ ਤੁਹਾਨੂੰ ਵਿੱਚ ਦੀ ਗੱਲ ਅੱਜ ਦੇ ਜਮਾ ਤੁਸੀਂ ਫਾਂਸੀ ਦੱਸੋ ਮੈਨੂੰ ਕਿਸੇ ਨੂੰ ਐਗਜੀਕਿਊਟ ਕੀਤੀ ਜਾ ਸਕਦੀ ਆ ਸਾਰੇ ਨਾ ਕੁਝ ਲਾ ਦੀ ਹੈ
0: ਮਤਲਬ ਕਿ ਮੁਲਕ ਦੇ ਵਿੱਚ ਕੈਂਸਲ ਕਰ ਦਿੱਤੀ ਆ ਜੀ ਉਹ ਮਤਲਬ ਕਿ ਅਲਾਉ ਹੀ ਨਹੀਂ
1: ਸਾਰੇ ਨਾ ਕੁਝ ਲਾ ਦੀ ਹੈ ਨਹੀਂ ਗੇ ਉਹ ਜਲਾਦ ਜਿਹੜੇ ਹੈਗੇ ਆ ਉਹਨਾਂ ਨੂੰ ਬੈਠਿਆਂ ਨੂੰ ਤਨਖਾਹਾਂ ਦਿੰਦੇ ਰਹੇ ਇਸੇ ਕਰਕੇ ਵੀ ਹਾਂ ਜੀ ਜਦੋਂ ਕਿਤੇ ਲੋੜ ਪਈ ਤੇ ਕਾਹਦੇ ਵਾਸਤੇ ਉਸ ਸਿਸਟਮ ਨੂੰ ਬਾਏ ਬਾਏ ਕਹੋ
0: ਬਿਲਕੁਲ ਹਾਂਜੀ
1: ਉਹ ਸਾਰੀ ਉਮਰ ਜਿਹੜੇ ਹੈਗੇ ਜਲਾਦ ਕੱਖ ਨੀ ਕਰਦੇ ਹੈਗੇ ਸੀ ਵੀ ਜਿੱਦਣ ਕਿਤੇ ਉਹਨਾਂ ਦੀ ਲੋੜ ਪੈਂਦੀ ਸੀ ਠੀਕ ਹੈ ਜੀ ਉਹਨਾਂ ਨੂੰ ਘਰ ਬੈਠਿਆਂ ਨੂੰ ਮਾਣ ਭੱਤਾ ਦੇਈ ਜਾਣਾ ਜੀ
0: ਜੀ
1: ਵੈਸੇ ਮਤਲਬ ਉਹ ਵੈਸੇ ਵੀ ਇਹ ਸਟਿਗਮਾ ਜਿਹੜਾ ਜਲਾਦ ਵਾਲਾ ਜਿਹੜਾ ਆ ਕਿਸੇ ਦੇ ਲਾਉਣਾ ਮੈਂ ਤਾਂ ਡੈਰੋਗੇਟਰੀ ਸਮਝਦਾ ਹੈਗਾ ਆ ਜੀ ਜੇ ਅੱਜ ਕੋਈ ਸਾਇੰਟਿਫਿਕ ਵਿਚਾਰ ਆ ਰਿਹਾ ਨਾ ਜੀ ਅਸੀਂ ਪਰ ਸਭ ਗੱਲ ਏਦਾਂ ਹੈਗੀ ਆ ਮੈਂ ਤਾਂ ਅਸੀਂ ਆਪਣੇ ਪਿੰਡਾਂ ਵਾਲੇ ਲੋਕਾਂ ਨੂੰ ਅਸੀਂ ਕਹਿੰਦੇ ਹੈਗੇ ਆ ਜਾਂ ਅਸੀਂ ਆਪਾਂ ਮੈਂ ਤੁਹਾਡੇ ਨਾਲ ਵੀ ਕਈ ਵਾਰੀ ਗੱਲ ਕਰਦਾ ਹੁੰਦਾ ਆ ਕਿ ਭਾਰੇ ਸਾਹਿਬ ਅਸੀਂ ਕੋਈ ਵੀ ਚੇਂਜ ਆ ਜੇ ਪਿੰਡਾਂ ਦੇ ਲੋਕ ਉਹ ਛੇਤੀ ਕਿਤੇ ਅਕਸੈਪਟ ਕਰਨ ਨੂੰ ਤਿਆਰ ਨੇ ਅਸੀਂ ਲਕੀਰ ਤੋਂ ਹਟਣ ਨੂੰ ਤਿਆਰ ਨੇ ਤੇ ਆਹ ਦੇਖੋ ਸੁਪਰੀਮ ਕੋਰਟ ਦੇ ਜੱਜ
0: ਹੈ
1: ਜੀ ਉਹ ਤੁਸੀਂ ਉਹਦੇ ਤੇ ਕਮੇਟੀ ਬਣਾਓ
0: ਜੀ
1: ਤੁਸੀਂ ਉਹਨੂੰ ਖਾਰਜ ਕਿਉਂ ਕੀਤਾ
0: ਜੀ
1: ਤੁਹਾਨੂੰ ਪਤਾ ਸੀ ਇਹ ਮਾਮਲਾ ਵਿਚਾਰ ਫਿਰ ਇਹ ਮਤਲਬ ਜਿਹੜਾ ਹੈਗਾ
0: ਕੋਈ ਦਾਮੀ ਹੈ ਨਹੀਂ ਇਹਨਾਂ ਦੇ ਵਿਚਾਰ ਸਕਦੇ ਆ ਜੇ ਤੁਸੀਂ ਚਾਹੁੰਦੇ ਹੋ ਇਹਦੇ ਉੱਤੇ ਕੋਈ ਮਤਲਬ ਕਿ ਕਰਨਾ ਚਾਹੁੰਦੇ ਹੋ ਤਾਂ ਕਹਿੰਦੇ
1: ਇਹਦਾ ਵੀ ਕਹਿੰਦੇ ਉਹ ਤਾਂ ਠੀਕ ਗੱਲ ਹੈ ਦੇ ਕੋਈ ਲਿਬਰਟੀ ਦੇਤੀ
0: ਜੀ
1: ਸਰ ਲਿਬਰਟੀ ਦੇਤੀ ਵੀ ਦੁਬਾਰਾ ਜੇ ਇਹਦਾ ਕੋਈ ਕਮੇਟੀ ਆ ਜਾਵੇ ਜਿੱਦਾਂ ਸਰ ਉਹ ਤਾਂ ਮਾਮਲਾ ਹੀ ਜਿਹੜਾ ਹੈਗਾ ਆ ਪਬਲਿਕ ਤੁਹਾਡੇ ਵਿਚਾਰਨ ਦਾ ਸੀ ਤੁਸੀਂ ਉਸੇ ਵੇਲੇ ਜਿਹੜਾ ਕਮੇਟੀ ਕੰਸਟੀਚਿਊਟ ਕਰ ਦਿਓ
0: ਬਿਲਕੁਲ
1: ਉਹਦਾ ਤੇ ਐਕਸਪਰਟ ਓਪੀਨੀਅਨ ਲਓ
0: ਜੀ
1: ਫੇਰ ਤੁਸੀਂ ਜੋ ਮਰਜ਼ੀ ਕਿਸੇ ਨਤੀਜੇ ਤੇ ਪਹੁੰਚੋ
0: ਪਹੁੰਚੋ ਜੀ ਬਿਲਕੁਲ
1: ਤੁਸੀਂ ਪਹਿਲਾਂ ਹੀ ਜਿਹੜਾ ਹੈਗਾ ਆ ਜੀ ਇਹ ਕਹਿਤਾ ਜੀ ਸਾਨੂੰ ਕੋਈ ਲੱਗਦਾ ਹੈਗਾ ਵੀ ਇਹਨਾਂ ਜਿਹੜੀਆਂ ਇਹ ਧਾਰਾ ਹੈਗੀਆਂ ਇਹ ਕੋਈ ਅਲਟਰਾ ਵਾਇਰਸ ਹੈਗੀਆਂ ਜੀ ਤੇ ਇਹਨਾਂ ਨੂੰ ਨਹੀਂ ਕੀਤਾ ਜਾ ਸਕਦਾ ਜਾਂ ਇਹਨਾਂ ਚ ਕੋਈ ਇੰਟਰਫੇਰੈਂਸ ਦੀ ਲੋੜ ਹੈਗੀ ਆ ਪਰ ਭਵਿੱਖ ਵਿੱਚ ਜੇ ਤੁਹਾਨੂੰ ਲੱਗਦਾ ਹੋਵੇ ਤੇ ਤੁਸੀਂ ਇਹਦੇ ਤੇ ਦੁਬਾਰਾ ਕਰ ਸਕਦੇ ਹੈਗੇ ਜੀ
0: ਵਾਟ ਇਜ਼ ਦਿਸ ਡਿਸੀਜਨ 5-7 ਸਾਲ ਪਹਿਲਾਂ ਮੈਂ ਗੱਲ ਸੁਣਾਈ ਸੀ ਟਵਾਣਾ ਸਾਹਿਬ ਦੇ ਨਾਲ ਜਦੋਂ ਮੈਂ ਰੇਡੀਓ ਨਹੀਂ ਕਰਦਾ ਹੁੰਦਾ ਸੀਗਾ ਤਾਂ ਉਸ ਸਮੇਂ ਨਾ ਇਸੇ ਤਰ੍ਹਾਂ ਅਮੈਰੀਕਨ ਇੱਕ ਜੇਲ੍ਹ ਦੇ ਵਿੱਚ ਇੱਕ ਜਿਹੜਾ ਸੀਗਾ ਕੈਦੀ ਸੀਗਾ ਤੇ ਡਾਕਟਰ ਜਾਂ ਵਿਗਿਆਨੀਆਂ ਨੇ ਇੱਕ ਸਰਚ ਕੀਤੀ ਸੀ ਕਿ ਸੱਪ ਦੇ ਡੰਗ ਦੇ ਨਾਲ ਜਾਂ ਕੋਬਰੇ ਦੇ ਡੰਗ ਦੇ ਨਾਲ ਮਤਲਬ ਕਿ ਸੱਚੀ ਹੀ ਬੰਦਾ ਮਰ ਜਾਂਦਾ ਹੈ ਜਾਂ ਫਿਰ ਇੱਕ ਕੈਮੀਕਲ ਰਿਐਕਸ਼ਨ ਹੁੰਦਾ ਬਾਡੀ ਦੇ ਵਿੱਚ ਡਰ ਹੁੰਦਾ ਪੈਦਾ ਜਾਂ ਵੀ ਮੈਨੂੰ ਸੱਪ ਨੇ ਜਿਹੜਾ ਬਾਈਟ ਕਰ ਲਿਆ ਤੇ ਉਸ ਕਰਕੇ ਹੁੰਦਾ ਤੇ ਉਹ ਨਤੀਜੇ ਦੇ ਉੱਤੇ ਪਹੁੰਚੇ ਸੀਗੇ ਇਸ ਚੀਜ਼ ਦੇ ਉੱਤੇ ਕਿ ਪਹਿਲਾਂ ਉਹਨੇ ਨਾ ਕਰ ਦਿੱਤਾ ਕਹਿੰਦੇ ਤੂੰ ਐਡਾ ਵੱਡਾ ਅਪਰਾਧ ਕੀਤਾ ਤੈਨੂੰ ਮਾਰਨਾ ਤਾਂ ਹੈਗਾ ਹੀ ਆ ਮਤਲਬ ਕਿ ਡੈਥ ਤੇਰੀ ਕਰਨੀ ਕਰਨੀ ਆ ਜੋ ਵੀ ਲਾਅ ਦੇ ਹਿਸਾਬ ਦੇ ਨਾਲ ਤੇ ਜੇ ਤੂੰ ਇਸ ਪ੍ਰੋਜੈਕਟ ਦੇ ਵਿੱਚ ਸਾਡੇ ਸਾਂਝਾ ਬਣਦਾ ਤਾਂ ਤੇਰਾ ਨਾਮ ਮਤਲਬ ਕਿ ਵਧੀਆ ਚੀਜ਼ਾਂ ਦੇ ਵਿੱਚ ਵੀ ਦਰਜ ਹੋ ਸਕਦਾ ਕਿ ਇਸ ਵਿਅਕਤੀ ਦਾ ਨਾਂ ਸਾਰੀ ਦੁਨੀਆਂ ਦੇ ਉੱਤੇ ਵੀ ਰਹਿ ਸਕਦਾ ਪਹਿਲਾਂ ਤਾਂ ਉਹਨੇ ਨਾਂਹ ਕਰ ਦਿੱਤੀ ਕਹਿੰਦਾ ਨਹੀਂ ਮੈਂ ਮਤਲਬ ਕਿ ਨਹੀਂ ਮੈਂ ਨਹੀਂ ਕਰਾਉਣਾ ਇੱਦਾਂ ਦਾ ਟੈਸਟ ਹੈ ਨਾ ਫਿਰ ਉਹ ਸੋਚਦਾ ਵਿਚਾਰਦਾ ਰਿਹਾ ਕੁਝ ਦਿਨ ਦੋ ਹਫ਼ਤੇ ਤਿੰਨ ਹਫ਼ਤੇ ਬਾਅਦ ਉਹਨੇ ਫਿਰ ਟੀਮ ਨੂੰ ਕਿਹਾ ਕੰਟੈਕਟ ਕੀਤਾ ਕਿ ਹਾਂ ਮੈਂ ਇਹਦੇ ਲਈ ਤਿਆਰ ਹਾਂ ਤੇ ਉਹਨਾਂ ਨੇ ਟੀਮ ਪੂਰੀ ਆ ਜਾਂਦੀ ਹੈ ਉਹਨੂੰ ਦੱਸ ਦਿੱਤਾ ਜਾਂਦਾ ਕਿ ਇੱਦਾਂ ਕੋਬਰਾ ਤੁਹਾਨੂੰ ਲੜਾਇਆ ਜਾਣਾ ਬਾਈਟ ਕਰਾਉਣੀ ਹੈ ਤੇ ਉਸ ਤੋਂ ਬਾਅਦ ਮਤਲਬ ਕਿ ਤੂੰ ਤੇਰੀ ਆਰਾਮ ਦੇ ਨਾਲ ਡੈਥ ਹੋ ਜਾਣੀ ਆ ਜਾਂ ਕਿੱਦਾਂ ਉਹ ਸਾਰਾ ਕੁਝ ਉਹਨਾਂ ਨੇ ਪਲਾਨ ਦੱਸ ਦਿੱਤਾ ਅੱਖਾਂ ਉੱਤੇ ਪੱਟੀ ਪੁੱਟੀ ਬੰਨ ਦਿੱਤੀ ਤੇ ਨੀਡਲ ਦੇ ਨਾਲ ਜਿਹੜੀ ਉਹਦੇ ਦੋ ਹੱਥ ਦੇ ਉੱਤੇ ਮਤਲਬ ਕਿ ਪੁਆਇੰਟ ਲਾ ਦਿੱਤੇ ਜਿੱਦਾਂ ਕਿ ਆਪਣੀ ਕੋਬਰੇ ਦੀ ਬਾਈਟ ਹੁੰਦੀ ਹੈ ਤੇ ਉਹਨੂੰ ਦੱਸ ਦਿੱਤਾ ਗਿਆ ਕਿ ਤੈਨੂੰ ਕੋਬਰੇ ਨੇ ਨਾ ਬਾਈਟ ਕਰ ਲਿਆ ਤੇ ਤੂੰ ਮਤਲਬ ਕਿ ਦੇਖਦੇ ਹਾਂ ਹੁਣ ਕਿੰਨਾ ਕੁ ਚਿਰ ਤੂੰ ਜਿਉਂਦਾ ਰਹਿੰਦਾ ਹੈ ਤੇ ਉਹ ਕੀ ਹੋਇਆ ਕਿ ਬਾਅਦ ਚੋਂ ਕਰ ਕੁਰ ਕੇ ਚੱਲ ਜਾਂਦੇ ਆ ਉਹਨੂੰ ਮੋਨੀਟਰ ਕਰਨ ਲੱਗ ਜਾਂਦੇ ਆ ਤੇ ਤਕਰੀਬਨ 48 ਘੰਟਿਆਂ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ ਤੇ ਉਹਨੂੰ ਬਾਅਦ ਦੇ ਵਿੱਚ ਇਹ ਕਨਫਰਮ ਹੁੰਦਾ ਕਿ ਇਹਦੇ ਕੋਬਰਾ ਤਾਂ ਲੜਾਇਆ ਹੀ ਨਹੀਂ ਗਿਆ ਸੀ ਜਾਂ ਬਾਈਟ ਕਰਾਈ ਨਹੀਂ ਗਈ ਸੀ ਸਿਰਫ ਉਹਦਾ ਜਿਹੜਾ ਇੱਕ ਬ੍ਰੇਨ ਨੂੰ ਜਿਹੜਾ ਮੈਸੇਜ ਦਿੱਤਾ ਗਿਆ ਸੀ ਕਿ ਤੈਨੂੰ ਕੋਬਰਾ ਲੜ ਗਿਆ ਡਰ ਦੇ ਨਾਲ ਹੀ ਜਿਹੜਾ ਕੈਮੀਕਲ ਰਿਐਕਸ਼ਨ ਹੋਇਆ ਉਹਦਾ ਜਿਹੜਾ ਬਲੱਡ ਸੀਗਾ ਉਹ ਪੋਇਜ਼ਨ ਦੇ ਵਿੱਚ ਜਿਹੜਾ ਤਬਦੀਲ ਹੋਣ ਲੱਗ ਗਿਆ ਤੇ ਉਹਦੀ ਡੈਥ ਹੋ ਜਾਂਦੀ ਜੀ ਇਸ ਕਰਕੇ ਤੇ ਉਹ ਬੰਦੇ ਨੂੰ ਅੱਜ ਵੀ ਚੇਤੇ ਕੀਤਾ ਜਾਂਦਾ ਜੀ ਇਸ ਚੀਜ਼ ਦੇ ਵਿੱਚ ਬਹੁਤ ਸਾਰੇ ਵਿਗਿਆਨਿਕ ਜਿਹੜੇ ਵਿਗਿਆਨ ਦੇ ਨਾਲ ਜੁੜੇ ਹੋਏ ਤਜਰਬੇ ਕੀਤੇ ਜਾ ਸਕਦੇ ਆ ਜਾਂ ਬਹੁਤ ਸਾਰੀਆਂ ਚੀਜ਼ਾਂ ਦੇ ਰਾਜ ਖੋਲੇ ਜਾ ਸਕਦੇ ਆ ਕਿਸੇ ਕੰਮ ਤਾਂ ਲੱਗ ਸਕਦੇ ਆ ਇੰਨੇ ਜੇ ਕੈਦੀ ਆ ਸਾਡੀਆਂ ਜੇਲ੍ਹਾਂ ਦੇ ਵਿੱਚ ਜੀ
1: ਸਰ ਬੇਨਤੀ ਇਹ ਹੈਗੀ ਆ ਕਿ ਤੁਸੀਂ ਜਿਹੜਾ ਆ ਉਸ ਚੀਜ਼ ਦੇ ਉੱਤੇ ਤੁਸੀਂ ਕਹਿਤਾ ਵੀ ਇਹਦੇ ਵਿੱਚ ਜਿਹੜਾ ਆ ਕੋਈ ਮਿਲਾਵਟ ਹੋ ਸਕਦੀ ਆ ਜਾਂ ਕੋਈ ਹੋਰ ਹੋ ਸਕਦੇ ਹੈਗੇ ਆ ਜੀ ਤੁਸੀਂ ਚੁੱਪ ਕਰਕੇ ਉੱਥੇ ਜਿਹੜਾ ਹੈਗਾ ਆ ਉਹ ਉਹਦੇ ਵਿੱਚ ਜਿਹੜਾ ਐਕਸਪਰਟ ਦੀ ਡਿਊਟੀ ਲਾਓ ਜਾਂ ਇੱਕ ਟੀਮ ਬਣਾ ਦਿਓ ਕਿ ਹਾਂ ਵੀ ਇਹ ਟੀਮ ਜਿਹੜੀ ਹੈਗੀ ਇਸ ਚੀਜ਼ ਨੂੰ ਐਗਜੀਕਿਊਟ ਕਰਵਾਏਗੀ, ਉਹ ਆਪੇ ਹੀ ਟੀਕਾ ਲਿਆਉਣ ਲਾਉਣ ਤੇ ਆਰਾਮ ਨਾਲ ਆਪਣਾ ਕੰਮ ਨਿਪੜੇਗੀ। ਜੇਲ੍ਹ ਦਾ ਡਾਕਟਰ ਜਿਹੜਾ ਹੈਗਾ ਉਹ ਤੁਸੀਂ ਪਹਿਲਾਂ ਜਿਹੜਾ ਹੈਗਾ ਪਤਾ ਨੀ ਕਿਉਂ ਮਤਲਬ ਜਿਹੜਾ ਆ ਉਹ ਰੂੜੀਵਾਦੀ ਸੋਚ ਜਿਹੜੀ ਹੈਗੀ ਉਹ ਕਾਇਮ ਰੱਖਣੀ ਹੈਗੀ ਆ, ਕੋਈ ਚੇਂਜ ਜਿਹੜੀ ਆ ਉਹਨੂੰ ਛੇਤੀ ਕਿਤੇ ਬਣਾਉਣਾ ਹੀ ਨੀ।
0: ਬਿਲਕੁਲ ਹੈ ਜੀ, ਸਹੀ ਸਰ ਜੀ।
1: ਸੋ ਮੈਂ ਨੀ ਸਹਿਮਤ ਜੀ, ਇਹਦੇ ਉੱਤੇ ਹੋ ਜਾਣਾ ਚਾਹੀਦਾ ਸੀਗਾ ਕੋਈ, ਸਰ ਨਹੀਂ ਜਲਾਦ ਹੀ ਨੀ ਲੱਭਦੇ ਜੀ, ਬਾਅਦ ਦੇ ਵਿੱਚ ਜਿਹੜਾ ਹੈਗਾ ਫਾਂਸੀ ਦੇਣੀ ਹੁੰਦੀ ਆ ਫਿਰ ਡੇਟਾਂ ਚੇਂਜ ਕਰਨੀਆਂ ਪੈਂਦੀਆਂ ਕਈ ਵਾਰੀ, ਇਸੇ ਕਰਕੇ ਵੀ ਜਲਾਦ ਹੀ ਨੀ ਹੈਗਾ ਜੀ।
0: ਜੀ ਤੇ ਸੈਣੀ ਸਾਹਿਬ ਆਪਣੇ ਨਾਲ ਜੋਲ ਭੈਣ ਜੀ ਨੇ ਤੇ ਉਹਨਾਂ ਦਾ ਸਵਾਗਤ ਕਰਦੇ। ਸਤਿ ਸ੍ਰੀ ਅਕਾਲ ਭੈਣ ਜੀ, ਮਾਫੀ ਚ ਉਹਨਾਂ ਤੁਹਾਨੂੰ 11 ਮਿੰਟ ਹੋਲਡ 10 ਮਿੰਟ ਹੋਲਡ ਤੇ ਰੱਖਿਆ ਜੀ, ਜੀ ਆਨੂ ਜੀ ਸਵਾਗਤ ਹੈ।
1: ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ ਭਾਜੀ, ਹੋਰ ਕੀ ਹਾਲ ਆ ਜੀ, ਸਿਹਤਾਂ ਕਿਵੇਂ ਨੇ?
1: ਤੁਹਾਡਾ ਆਸ਼ੀਰਵਾਦ ਆ ਜੀ ਵੱਡਿਆਂ ਦਾ,
2: ਠੀਕ ਆ ਜੀ। ਹਾਂਜੀ ਅੱਛਾ, ਮੈਂ ਤਾਂ ਭਾਜੀ ਇਹ ਸ਼ੇਅਰ ਕਰਨਾ ਸੀਗਾ ਤੁਹਾਡੇ ਨਾਲ ਗੱਲ ਇੱਕ। ਤੁਸੀਂ ਕਹਿੰਦੇ ਸੀਗੇ ਕਿ ਉਹਨਾਂ ਨੇ ਉਹ ਜਿਹੜੇ ਬਾਬੇ ਸੀ ਭੰਗੜੇ ਪਾਏ ਉਹਨਾਂ ਨੇ ਗੋਡੇ ਬਦਲਵਾਏ ਨੀ ਸੀਗੇ, ਤੇ ਮੈਂ ਤਾਂ ਆਪ ਕੇਸ ਲਾਉਣਾ ਤੁਹਾਡੇ ਕੋਲ, ਮੈਂ ਪੰਜਾਬ ਦੀ ਉਹ ਲੈਣੀ ਆ, ਬਣਾਉਣੀ
0: ਆ। ਪਹਿਲਾਂ ਕੈਨੇਡਾ ਤੋਂ ਨਾ ਗੋਡੇ ਬਦਲਾਉਣ ਆਉਂਦੇ ਹੁੰਦੇ ਸੀ ਜਾਂ ਦੰਦ ਬਦਲਾਉਣ ਆਉਂਦੇ ਹੁੰਦੇ, ਉਹਨਾਂ ਨੇ ਪੱਤਾ ਬੰਦ ਕਰਤਾ ਸੀ ਜੀ। ਹਾਂਜੀ, ਨਾਲੇ ਟ੍ਰੈਵਲ ਕਰ ਜਾਂਦੇ ਸੀ, ਨਾਲੇ ਆਪਣੇ ਕੰਮ ਕਰਾ ਜਾਂਦੇ ਸੀ।
2: ਹਾਂਜੀ, ਮੌਜਾਂ ਤਾਂ ਹੈਗੀਆਂ ਵੈਸੇ, ਹੁਣ ਇਹ ਸਰਕਾਰ ਨੇ ਦਿੱਤੀਆਂ ਹੋਈਆਂ
0: ਜੀ।
2: ਤੇ ਮੈਂ ਇੱਕ ਦਿਨ ਕਿਹਾ ਬੱਚਿਆਂ ਨੂੰ, ਮੈਂ ਬੱਚਿਆਂ ਨੂੰ ਦੋਨਾਂ ਨੂੰ ਛੋਟੇ ਨੇ, ਬੜਾ 10 ਸਾਲ ਦਾ ਤੇ ਛੋਟਾ 8 ਦਾ, ਮੈਂ ਅਨੰਦਪੁਰ ਸਾਹਿਬ ਲੈ ਗਈ ਹਨਾ, ਤੇ ਮੈਂ ਕਿਹਾ ਵੀ ਅਨੰਦਪੁਰ ਸਾਹਿਬ ਤੋਂ ਬਾਅਦ ਨੈਣਾ ਦੇਵੀ ਜਾ ਕੇ ਤੇ ਜੱਗੇ ਜੱਟ ਦੀ ਇਹਨਾਂ ਨੂੰ ਸਮਾਧ ਦਿਖਾ ਕੇ ਲੈ ਕੇ ਆਉਣੀ ਆ। ਕੁਦਰਤੀ ਨਾ ਅਸੀਂ ਉੱਥੇ ਨੇੜੇ ਪਹੁੰਚੇ, ਬਹੁਤ ਸੋਹਣਾ ਮੌਸਮ ਹੋ ਗਿਆ ਤੇ ਮੀਂਹ ਪੈਣ ਲੱਗ ਗਿਆ
0: ਜੀ।
2: ਫਿਰ ਮੈਂ ਗਈ ਨੀ, ਮੈਂ ਕਿਹਾ ਵੀ ਨਹੀਂ ਬਈ ਥੋੜਾ, ਮੈਂ ਕਦੇ ਗਈ ਵੀ ਨੀ ਸੀ ਐਕਚੁਲੀ ਉਸ ਪਾਸੇ
0: ਨੂੰ।
2: ਹਾਂਜੀ, ਤੇ ਮੇਰੀ ਸਲਾਹ ਸੀ ਕਿ ਨੈਣਾ ਦੇਵੀ ਤੇ ਜੱਗਾ ਜੱਟ ਦੀ ਸਮਾਧ ਦਿਖਾ ਕੇ ਲੈ ਕੇ ਆਉਣੀ ਆ। ਹਾਂਜੀ, ਤੇ ਫਿਰ ਉਹ ਮੀਂਹ ਕਰਕੇ ਮੈਂ ਬਾਹਰ, ਤੇ ਫਿਰ ਅਸੀਂ ਜਿਹੜੀ ਵਿਰਾਸਤ ਏ ਖਾਲਸਾ ਉਹ ਦੇਖਣ ਚਲੇ ਗਏ ਭਾਜੀ। ਤੇ ਉਹ ਗਏ ਤਾਂ ਉੱਥੇ ਜਿਹੜੇ ਵਿਜ਼ਟਰ ਸੀਗੇ ਜਿਵੇਂ ਅਸੀਂ ਸੀਗੇ, ਉਹ ਤਾਂ ਬਹੁਤ ਥੋੜੇ ਹੋਣਗੇ, 15 ਕੁ ਜਾਂ 20 ਹੋਣਗੇ ਬਸ ਇੰਨੇ ਕੁ, ਤੇ ਬਿਲਕੁਲ ਹੀ ਭਰਿਆ ਪਿਆ, 4 ਬੱਸਾਂ ਖੜੀਆਂ ਰੋਡਵੇਜ਼ ਆਹ ਇਹਨਾਂ ਦੀਆਂ ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਜਿਹੜੇ ਹਾਂਜੀ ਉਹ ਬੀਬੀਆਂ ਨੂੰ ਤੇ ਬਾਬਿਆਂ ਨੂੰ ਲੈ ਕੇ ਆਏ ਤੀਰਥ ਯਾਤਰਾ ਵਾਲੇ। ਹਾਂਜੀ, ਤੇ ਅੰਦਰ ਹਾਲ ਭਰਿਆ ਪਿਆ, ਲਾਈਨਾਂ ਲੱਗੀਆਂ ਹੋਈਆਂ ਤੇ ਬੜਾ ਹੀ ਰਸ਼, ਤੇ ਉਹ ਮੈਂ ਅੰਦਰ ਜਾ ਕੇ ਉਹ ਸਾਰੀਆਂ ਬੀਬੀਆਂ ਤੇ ਉਹ ਮੈਂ ਨਾ ਐਕਚੁਲੀ ਮੈਂ ਵੈਸੇ ਤਾਂ ਚਲੋ ਨਹੀਂ ਲਾ ਤੋੜਨਾ ਚਾਹੀਦਾ, ਮੈਂ ਉਹ ਜਿਵੇਂ ਪਿਕਚਰ ਲੈਣ ਲੱਗੀ ਬੱਚਿਆਂ ਦੀ ਤੇ ਉਹ ਬੀਬੀਆਂ ਹੈਗਾ ਤਾਂ ਉਹਨਾਂ ਲਿਖਿਆ ਹੈ ਵੀ ਪਿਕਚਰ ਨਹੀਂ ਲੈ ਸਕਦੇ, ਤੇ ਉਹ ਬੀਬੀ ਮੈਨੂੰ ਕਹਿੰਦੀ ਇੱਕ ਉਹਨੂੰ ਪਤਾ ਨੀ ਸੀਗਾ, ਉਹ ਕਹਿੰਦੀ ਅਖੇ ਨਾ, ਕਹਿੰਦੀ ਆਪਦਾ ਫੋਨ ਕੋਲਾ, ਕਹਿੰਦੀ ਇਹਨਾਂ ਨੇ 5 ਘੰਟੇ ਬਿਠਾ ਕੇ ਰੱਖਣਾ ਜਾਨੂੰ ਆਪਣੀ ਬੱਸ ਜਾਣੀਆਂ ਨਿਕਲ, ਕਹਿੰਦੀ ਅਖੇ।
0: ਅੱਛਾ ਜੀ,
2: ਤੇ ਹਾਂਜੀ ਉਹ ਹਾਂਜੀ ਹਾਂਜੀ ਉਹ ਬੀਬੀਆਂ ਨੂੰ ਪਤਾ, ਬੀਬੀ ਮੈਨੂੰ ਕਹਿੰਦੀ ਇੱਕ ਕਹਿੰਦੀ ਕਹਿੰਦੀ ਆਪਦਾ ਫੋਨ ਕਹਿੰਦੀ ਤੇਰਾ ਫੜ ਲੈਣਾ ਇਹਨਾਂ ਨੇ, ਕਹਿੰਦੀ 5 ਘੰਟੇ ਬਿਠਾ ਕੇ ਰੱਖਣਗੇ ਤੇ 5 ਘੰਟੇ ਫੋਨ ਨੀ ਦੇਣਾ ਤੇ ਬੱਸ ਆਪਣੀ ਜਾਣੀਆਂ ਜਾਨੂੰ ਨਿਕਲ, ਮੈਂ ਕਿਹਾ ਅੱਛਾ ਜੀ ਠੀਕ ਆ ਠੀਕ ਆ। ਹਾਂਜੀ, ਤੇ ਉਹ ਮੈਂ ਤਾਂ ਬੜੀ ਖੁਸ਼ ਹੋਈ ਉਹਨਾਂ ਦੇਖ ਕੇ, ਮੈਂ ਕਿਹਾ ਵੀ ਕਿੱਥੇ ਬੇਚਾਰੀਆਂ ਨੇ ਹੁਣ ਸ਼ਾਮ ਨੂੰ ਧਾਰ ਕੱਢਣ ਨੂੰ ਬਾਲਟੀਆਂ ਚੱਕੀ ਫਿਰਨਾ ਹੋਣਾ ਸੀ, ਹੁਣ ਬੜੀਆ ਮੌਜ ਨਾਲ ਘੁੰਮ ਫਿਰ ਜਾਣੇ, ਸਾਰੀਆਂ ਹੀ ਬੀਬੀਆਂ ਬਾਬੇ ਬੀਬੀਆਂ ਬਾਬੇ ਹਾ ਤੇ ਉਹ ਦੇਖਣ ਆਏ ਹਨਾ, ਤੇ ਚਲੋ ਇਸ ਬਹਾਨੇ ਉਹਨਾਂ ਸੈਰ ਕਰਨ ਦਾ ਘਰੋਂ ਨਿਕਲਣ ਦਾ ਮੁਫ਼ਤ ਦੇ ਵਿੱਚ ਹੀ ਸੀ ਹਨਾ, ਮੌਕਾ ਤਾਂ ਮਿਲਿਆ
0: ਹਨਾ। ਬਾਂਤੇ ਦੇ ਨਾ ਖਸਮਾ ਖਾਣੇ ਦੇ ਸਾਨੂੰ ਗਲੀ ਚੋਂ ਪੈਰ ਬਾਂਧ ਕੱਢਣ ਦਿੱਤਾ ਸੀ, ਭਗਵੰਤ ਮਾਨ ਦੇਖੋ ਜਿਉਂਦਾ ਵਸਦਾ ਰਵੇ, ਸਾਨੂੰ ਤਾਂ ਪੰਜਾਬ ਘੁਮਾ ਦਿੱਤਾ ਜੀ, ਇਹਦਾ ਦਿਨ ਕਿੱਥੇ ਦਵਾਂਗੇ।
2: ਉਥੇ ਨਾ ਰਸ਼ ਲੱਗਿਆ ਪਿਆ ਤੇ ਉਥੇ ਇੱਕ ਕੈਂਟੀਨ ਬਣੀ ਅਸੀਂ ਤਾਂ ਉਸ ਤੇ ਉਸ ਪਾਸੇ ਨੂੰ ਉਸ ਕੈਂਟੀਨ ਤੇ ਗਏ ਨੇ, ਕੈਂਟੀਨ ਜੇ ਟਾਈਪ ਆ ਉਥੇ ਲੋਕੀ ਤੁਸੀਂ ਲੈ ਕੇ ਕੁਛ ਜੂਸ ਕਾਫੀ ਚਾਹ ਜਾਂ ਕੁਛ ਸਨੈਕ ਲੈ ਕੇ ਖਾ ਸਕਦੇ ਹੋ, ਬਹੁਤ ਰਸ਼ ਹਨਾ, ਜਿਹੜਾ ਥੋੜਾ ਬਹੁਤਾ ਪਾਕਟ ਮਨੀ ਤਾਂ ਹੁਣ ਜਦੋਂ ਕਿਰਾਇਆ ਮੁਫ਼ਤ ਚ ਸੀਗਾ ਫਿਰ ਕੁਛ ਤਾਂ ਪੈਸੇ ਹੁੰਦੇ ਹੀ ਨੇ ਹਨਾ, ਤੇ ਊ ਠੀਕ ਆ ਵੀ ਪੰਜਾਬ ਦੀ ਗੌਰਮੈਂਟ ਪੈਨਸ਼ਨ ਤਾਂ ਨੀ, ਹਰਿਆਣੇ ਚ ਤਾਂ ਸੀਨੀਅਰ ਦੀ ਨਹੀਂ ਸੀਨੀਅਰ ਦੀ ਬਹੁਤ ਪੈਨਸ਼ਨ ਆ ਮੇਰੇ ਖਿਆਲ 3000 ਤੋਂ ਵੀ ਉੱਤੇ ਆ ਹਰਿਆਣੇ ਚ ਤਾਂ।
0: ਅੱਛਾ ਜੀ,
2: ਹਾਂਜੀ ਹਾਂਜੀ ਹਾਂਜੀ ਕਾਫੀ ਪੈਨਸ਼ਨ ਆ ਮੇਰੇ ਖਿਆਲ 3200 ਹੀ ਸ਼ਾਇਦ 3800 ਦੇ ਨੇੜੇ ਤੇੜੇ ਹੋਵੇ ਹਾਂਜੀ ਤੇ ਉਹ ਫੇਰ ਇੱਕ ਅੰਦਰ ਸੀਗੇ ਜਿਹੜੇ ਜਿਹੜੇ ਆ ਗਾਰਡ ਖੜੇ ਹੁੰਦੇ ਨੇ ਇਹ ਨਾ ਅਸੀਂ ਜਾਈਏ ਤੇ ਬੱਚੇ ਵੀ ਨਾਲ ਸੀਗੇ ਤੇ ਇੱਕ ਗਾਰਡ ਨੇ ਨਾ ਦੂਜੇ ਨੂੰ ਗਾਲ ਕੱਢੀ ਬਹੁਤ ਹੀ ਜਬਰ ਮਤਲਬ ਬੜੀ ਜਿਹੜੀ ਗੰਦੀ ਗਾਲ ਹੁੰਦੀ ਆ ਮੈਂ ਉਹਨੂੰ ਕਿਹਾ ਮੈਂ ਉਹਨੂੰ ਯੰਗ ਜਿਹਾ ਸੀ ਮੈਂ ਉਹਨੂੰ ਖੜਾ ਲਿਆ ਮੈਂ ਕਿਹਾ ਗੱਲ ਸੁਣ ਕਾਕਾ ਮੈਂ ਕਿਹਾ ਪਿਕਚਰ ਤੁਸੀਂ ਸਾਨੂੰ ਲੈਣ ਨੀ ਦਿੰਦੇ ਅਸੀਂ ਤਾਂ ਪਿਕਚਰ ਅਸੀਂ ਕਿਹੜਾ ਕਿਤੇ ਕੁਛ ਇਹਦਾ ਬਈ ਕੁਛ ਉਹਦਾ ਮਿਸਯੂਜ ਕਰਨਾ ਜਾਂ ਕੁਛ ਕਰਨਾ ਸਿਰਫ ਬੱਚਿਆਂ ਨੂੰ ਇਹ ਹੁੰਦਾ ਕਿ ਮੈਮਰੀ ਹੁੰਦੀ ਆ ਤੇ ਤਾਂ ਲੈ ਰਹੀ ਆ ਗਾਲ ਮੈਂ ਕਿਹਾ ਤੂੰ ਅੰਦਰ ਖੜ ਕੇ ਐਡੀ ਕੱਢਦਾ ਕਹਿੰਦਾ ਜੀ ਉਹ ਤਾਂ ਮੇਰੇ ਤੇ ਗਲਤੀ ਨਾਲ ਨਿਕਲ ਗਈ ਇਹਨੇ ਸਫਾਈ ਨੀ ਕੀਤੀ ਮੈਂ ਜੋ ਕੁਛ ਮਰਜ਼ੀ ਕੀਤਾ ਹੋਵੇ ਪਰ ਤੇਰਾ ਗਾਲ ਕੱਢਣਾ ਦਾ ਤਾਂ ਕੋਈ ਮਤਲਬ ਨੀ ਨਾ ਫਿਰ ਇੰਨੀ ਸੰਗਤ ਖੜੀ ਆ ਤੇ ਤੂੰ ਖੜਾ ਵੀ ਐਡੀ ਵੱਡਾ ਇੱਕ ਜਗ੍ਹਾ ਬਣਾਈ ਹੋਈ ਆ ਵਿਰਾਸਤ ਏ ਖਾਲਸਾ ਤੇ ਉਹਦੇ ਵਿੱਚ ਤੂੰ ਗਾਲ ਕੱਢਣ ਲੱਗਿਆ ਹੋਇਆ ਤੇ ਇਸ ਕਰਕੇ ਜਿਹੜੇ ਇਹ ਗੋਡਿਆਂ ਵਾਲਾ ਤੇ ਇਹ ਭਗਵੰਤ ਮਾਨ ਨੇ ਵਧੀਆ ਕੀਤਾ ਤੇ ਸੈਰ ਵਾਲਾ ਯਾਤਰਾ ਵਾਲਾ ਤਾਂ ਬੜਿਆ ਤੁਸੀਂ ਇਹ ਜਗ੍ਹਾ ਤੇ ਜਾ ਕੇ ਦੇਖੋ ਬੀਬੀ ਬਾਬੇ ਬੜੇ ਮੌਜ ਕਰਦੇ ਨੇ ਬੜੇ

0: ਪਤਾ
1: ਜੇ ਤੁਸੀਂ ਮਤਲਬ ਇਹਨਾਂ ਲੋਕਾਂ ਦੇ ਹਿਤੈਸ਼ੀ ਆ ਨਾ ਜੀ,
0: ਜੀ
1: ਮੈਂ ਇੱਕ ਸੱਚੀ ਗੱਲ ਦੱਸਦਾ ਹੈਗਾ ਆ ਕਿ ਮੈਂ ਜਦੋਂ ਨਾ ਕਈ ਵਾਰੀ ਵੀਡੀਓ ਕਾਲ ਦੇ ਉੱਤੇ ਮੈਂ ਔਜਲਾ ਸਾਹਿਬ ਨੂੰ ਕੰਮ ਕਰਦੇ ਦੇਖਦਾ ਨਾ ਸਟੋਰ ਤੇ, ਤੇ ਮੈਨੂੰ ਸ਼ਰਮ ਆਉਂਦੀ ਆ ਕਿ ਸਾਡੇ ਵਰਕ ਕਲਚਰ ਜਿਹੜਾ ਹੈਗਾ ਆ ਇੰਨਾ ਘੱਟ ਗਿਆ ਆ, ਅਸੀਂ ਇੰਨੀ ਮਿਹਨਤ ਨਹੀਂ ਕਰਦੇ। ਇਹ ਬੰਦੇ ਜਿਹਨਾਂ ਨੇ ਸਭ ਕੁਛ ਅਚੀਵ ਕਰ ਲਿਆ ਆ, ਇਹਨਾਂ ਨੂੰ ਕੋਈ ਮਤਲਬ ਏਦਾਂ ਦੀ ਹੈ ਨੀ ਗੀ ਜੇ ਇਹਨਾਂ ਨੇ ਓਨੇ ਕਮਾਣੇ ਆ ਤੇ ਉੱਥੇ ਜਾ ਕੇ ਖਾਣੇ ਹੈਗੇ। ਸਾਡੇ ਅਸੀਂ ਜਿਹੜੇ ਡੰਗ ਦੀਆਂ ਡੰਗ ਕਮਾਣ ਵਾਲੇ ਹੈਗੇ ਨਾ, ਉਹ ਵੀ ਇੰਨਾ ਮਿਹਨਤ ਨਹੀਂ ਕਰਦੇ। ਸਾਡੇ ਇੱਥੇ ਵਰਕ ਕਲਚਰ ਵੈਸੇ ਹੀ ਖਤਮ ਹੋ ਗਿਆ ਜੀ। ਇਹ ਲੋਕਾਂ ਨੇ ਲੀਡਰਾਂ ਨੇ ਸਾਨੂੰ ਮਤਲਬ ਫ੍ਰੀ ਦੀਆਂ ਚੀਜ਼ਾਂ ਤੇ ਲਾਤਾ। ਇਹਨਾਂ ਦੇ ਜਿਹੜਾ ਹੈਗਾ ਆ, ਤੁਸੀਂ ਅੱਜ ਇਹ ਗੋਡੇ ਗੋਡੇ ਪਾਏ ਕਿਸੇ ਦੇ ਲਈ, ਨਾ ਕਿਸੇ ਦਾ ਚੱਲਦਾ ਗੋਡਾ ਦੇਖਿਆ ਹੈਗਾ, ਤੇ ਬਿੱਲ ਉੱਥੇ ਪਤਾ ਨੀ ਕਿੰਨਿਆਂ ਕਦੇ ਕੱਟ ਹੋਏ ਹੋਣੇ ਆ ਜੀ। ਇਹ ਜੋ ਹੋ ਰਿਹਾ ਹੈਗਾ ਆ ਨਾ ਜੀ, ਗੋਰਖ ਧੰਦਾ ਇਹ ਇੱਥੇ ਹੀ ਮੁਬਾਰਕ ਹੈਗਾ ਆ ਜੀ। ਤੁਸੀਂ ਜਿਹੜਾ ਹੈਗਾ ਆ ਇਹਨਾਂ ਨੂੰ ਦੇਖ ਕੇ ਤੇ ਇਹਨਾਂ ਤੇ ਤਰਸ ਨਾ ਕਰੋ, ਇਹ ਪੂਰੇ ਨਜ਼ਾਰੇ ਲੈਂਦੇ ਆ ਜੀ। ਇਹ ਵੋਟ ਪਾਉਣ ਦਾ ਪੂਰਾ ਹੱਕ ਜਿਹੜਾ ਆ ਲੋਕੀ ਵਸੂਲ ਕਰਦੇ ਆ ਜੀ।
0: ਹਾਂਜੀ,
1: ਵਰਕ ਕਲਚਰ ਭੈਣ ਜੀ ਦੁੱਖ ਆਉਂਦਾ, ਵਰਕ ਕਲਚਰ ਹੈ ਨੀ ਗਾ, ਵਰਕ ਕਲਚਰ ਹੈ ਨੀ ਗਾ ਸਾਡੇ ਇੱਥੇ, ਤੁਸੀਂ ਸੋਚਦੇ ਹੈਗੇ ਜੀ। ਹਾਂਜੀ, ਬਾਕੀ ਕੋਈ ਚੀਜ਼ ਦੇਖ ਲਈ ਜਾਂ ਸੈਰਾਂ ਕਰ ਲਈਆਂ, ਉਹ ਜ਼ਿੰਦਗੀ ਦਾ ਮਕਸਦ ਨਹੀਂ ਹੈਗਾ। ਜ਼ਿੰਦਗੀ ਦਾ ਮਕਸਦ ਹੁੰਦਾ
2: ਹੈਗਾ ਕਿ
1: ਤੁਸੀਂ ਹਾਂਜੀ ਤੁਸੀਂ ਇੱਕ ਅੱਛਾ ਭਵਿੱਖ ਆਪਣਾ ਬਣਾਉਣਾ ਤੇ ਬੱਚਿਆਂ ਦਾ ਬਣਾਉਣਾ ਜੀ, ਪਹਿਲਾਂ ਗ੍ਰਸਤੀ ਦਾ ਜਿਹੜਾ ਫਰਜ਼ ਆ।
2: ਨਹੀਂ ਉਹ ਤੁਸੀਂ, ਮੈਂ ਇੱਕ ਹੋਰ ਵੀ ਤੁਹਾਨੂੰ ਕਹਿੰਦੀ ਆ ਵੀ ਜਿਹੜੀ ਇਹ ਜਿਹੜੀ ਇਹ ਹੁਣ ਵਿਰਾਸਤ ਏ ਖਾਲਸਾ, ਉਹਨੂੰ ਸਮਝਣ ਦੇ ਲਈ ਤੁਹਾਨੂੰ ਬਹੁਤ ਕੁਛ ਪਹਿਲਾਂ ਪਤਾ ਹੋਣਾ ਚਾਹੀਦਾ, ਤਾਂ ਤੁਸੀਂ ਸਮਝ ਸਕਦੇ ਹੋ ਹਨਾ। ਉਹ ਜਿਹੜੀ ਹਿਸਟਰੀ ਉਹਨਾਂ ਨੇ ਕੀਤੀ ਲਿਖੀ ਹੋਈ ਆ ਹਨਾ, ਉਹਨੂੰ ਸਮਝਣ ਦੇ ਲਈ। ਤੇ ਉਹ ਤਾਂ ਉਸ ਪੜ੍ਹਾਈ ਵਾਲੇ ਪਾਸੇ ਨੂੰ, ਸਕੂਲਾਂ ਵਾਲੇ ਪਾਸੇ ਨੂੰ ਤਾਂ ਇਹ ਲੈ ਕੇ ਜਾ ਹੀ ਨੀ ਰਹੇ ਹੈਗੇ ਹਨਾ, ਤਾਂ ਕਿ ਬੱਚਿਆਂ ਨੂੰ ਕੁਛ ਪਤਾ ਲੱਗੇ। ਜੇ ਹੁਣ ਉਹ ਜਿਹੜਾ ਅੰਦਰ ਉਹਨਾਂ ਨੇ ਪੂਰਾ ਬਣਾਇਆ ਹੋਇਆ ਸਾਰਾ ਕੁਛ, ਇੱਕ ਲਿਖਿਆ ਹੋਇਆ ਹਿਸਟਰੀ ਲਿਖੀ ਹੋਈ ਆ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਤੇ ਹੁਣ ਤੱਕ ਦੀ ਸਾਰਾ ਕੁਛ, ਪਰ ਉਹ ਜੇ ਤੁਹਾਨੂੰ ਪਤਾ ਹੋਊਗਾ ਵੀ ਕੀ ਚੀਜ਼ ਸੀਗੀ ਤਾਂ ਹੀ ਆ। ਸਕੂਲ ਤਾਂ ਇਹ ਕਦੇ ਚੱਲਣ ਨੀ ਦੇ ਰਹੇ, ਸਕੂਲਾਂ ਚ ਤਾਂ ਬੱਚਿਆਂ ਨੂੰ ਸਕੂਲ ਵੱਲ ਨੂੰ ਤਾਂ ਇਹਨਾਂ ਦਾ ਖਿਆਲ ਹੀ ਹੈ ਨੀ ਗਾ ਵੀ ਪੜ੍ਹਾਈ ਬੱਚਿਆਂ ਨੂੰ ਆਵੇ। ਸਾਇੰਸ
0: ਸਿਟੀ ਬਣੀ ਆ ਕਿੰਨੇ ਚਿਰ ਦੀ, ਦੇਖ ਮੈਂ ਇੰਡੀਆ ਹੀ ਸੀਗਾ ਉਦੋਂ ਜਦੋਂ ਬਣਨੀ ਸ਼ੁਰੂ ਹੋਈ ਸੀ।
1: ਉਹੀ ਪਰ ਸਾਹਿਬ ਮੈਂ ਵੀ ਇਹੀ ਕਹਿਣ ਲੱਗਾ ਸੀ ਇਹਨਾਂ ਨੂੰ ਯਾਤਰਾ ਕਰਾਉਣ ਨਾਲ ਸਾਇੰਸ ਸਿਟੀ
2: ਜਿਹੜੀ ਬਣਾਈ ਆ। ਹਾਂਜੀ,
1: ਗੁਜਰਾਤ ਉਹਨਾਂ ਨੇ ਜਾਂਦੇ,
0: ਬਿਲਕੁਲ ਹੈ ਜੀ,
2: ਨਹੀਂ ਗੁਜਰਾਲ ਉਹਨਾਂ ਨੇ ਜਿਹੜੀ ਬਣਾਈ ਸੀਗੀ ਸਾਇੰਸ। ਹਾਂਜੀ, ਤੇ ਉਹ ਕਿੰਨਾ ਕ ਕਿਤੇ ਉਹਨਾਂ ਦਾ ਉਹ ਕਰਦੇ ਨੇ, ਕਿੰਨੇ ਕ ਫ੍ਰੀ ਟੂਰ ਲੈ ਕੇ ਜਾਂਦੇ ਨੇ ਸਕੂਲਾਂ ਦੇ ਬੱਚਿਆਂ ਨੂੰ ਸਿਖਾਉਣ ਲਈ ਜਾਂ ਦੱਸਣ ਦੇ ਲਈ, ਤਾਂ ਉਹ ਤਾਂ ਕੁਛ ਹੈ ਹੀ ਨੀ ਗਾ ਹਨਾ। ਤੇ ਪਰ ਆ ਯਾਤਰਾ ਤੇ ਵਧੀਆ ਇਹਨਾਂ ਨੇ ਚਾਰਟ ਤੇ ਲਾ ਲਿਆ, ਲੱਗੇ ਰਹਿਣਗੇ ਲੋਕੀ ਵਧੀਆ ਲੋਕਾਂ ਨੂੰ। ਜੇ ਲੋਕਾਂ ਦੀ ਸਮਝ ਇੰਨੀ ਹੁੰਦੀ, ਇੰਨੀ ਸੋਚ ਇੰਨੀ ਹੁੰਦੀ, ਤੇ ਜਿਹੜਾ ਇੰਨਾ ਨਿਘਾਰ ਪੰਜਾਬ ਦੇ ਵਿੱਚ ਆਇਆ, ਪੰਜਾਬ ਜਿਹੜਾ ਪੰਜਾਬ ਦਾ ਬੇੜਾ ਗਰਕ ਹੁਣ ਹੋਇਆ, ਕੱਲ ਵੀ ਜਿਵੇਂ ਆਪਾਂ ਕਹਿੰਦੇ ਸੀਗੇ ਕਿੱਥੋਂ ਕਿੱਥੇ ਸਿਰਮੌਰ ਹੁੰਦਾ ਸੀਗਾ ਹਾਕੀ ਦੇ ਵਿੱਚ, ਤੇ ਕਬੱਡੀ ਇਹ ਜਿਹੜੀਆਂ ਵਿਰਾਸਤੀ ਖੇਲਾਂ ਸੀਗੀਆਂ ਸੀ, ਤੇ ਹੁਣ ਕੀ ਆ, ਹੁਣ ਇਹ ਮੁੰਡੇ ਮਾਰ ਰਹੇ ਨੇ। ਕੱਲ ਆਪਾਂ ਤੁਸੀਂ ਇਹੀ ਗੱਲਾਂ ਸਾਰੀਆਂ ਦੱਸੀਆਂ ਨੇ ਹਨਾ, ਤੇ ਉਹ ਉਸ ਪਾਸੇ ਤਾਂ ਬ੍ਰੇਨ ਇਹਨਾਂ ਨੇ ਉਹਨਾਂ ਦਾ ਸੋਚਣੀ ਬੰਦ ਕਰਤੀ ਸਭ ਦੀ, ਲੋਕਾਂ ਦੀ ਸੋਚਣ ਲਈ ਤਾਂ ਉਹ ਦੇ ਹੀ ਨੀ ਰਹੇ ਕੁਛ ਵੀ। ਜੇ ਸੋਚਣਗੇ ਤੇ ਤਾਂ ਫੇਰ ਖੜੇ ਹੋਣਗੇ, ਖੜੇ ਇਹਨਾਂ ਨੇ ਹੁਣ ਦੇਣਾ ਨੀ ਹੈਗਾ ਹੁਣ। ਤੇ ਹੁਣ ਤਾਂ ਉਹ ਮੁਫ਼ਤ ਦੀਆਂ ਚਾਟਾਂ ਲਾਈਆਂ ਹੋਈਆਂ ਨੇ, ਹਾਂ ਬਈ ਤੁਸੀਂ ਤੁਹਾਨੂੰ ਤੀਰਥ ਯਾਤਰਾ ਤੇ ਲੈ ਗਏ, ਤੁਹਾਨੂੰ ਗੋਡੇ ਪਵਾ ਤੇ, ਦੰਦ ਪਵਾ ਤੇ, ਤੇ ਬੱਸਾਂ ਦੇ ਵਿੱਚ ਫ੍ਰੀ ਦੇ ਤੀਆਂ, ਬੀਬੀਆਂ ਨੂੰ ਦੇ ਤਾ ਵੀ ਆ ਤੁਸੀਂ ਜਾਓ ਤੇ ਆਪਦਾ ਘੁੰਮੋ ਫਿਰੋ। ਤੇ ਉਹ ਘਰੋਂ ਬੀਬੀ ਹੀ ਹੁੰਦੀ ਆ ਘਰ ਦੇ ਵਿੱਚ, ਐਕਚੁਲੀ ਔਰਤ ਹੀ ਹੁੰਦੀ ਆ ਜਦੋਂ, ਚਲੋ ਠੀਕ ਆ ਮੈਂ ਇਹ ਨੀ ਇਹ ਗੱਲ ਕਹਿੰਦੀ, ਪਰ ਔਰਤ ਥੋੜੀ ਜਿਹੀ ਸੈਂਸਿਟਿਵ ਹੁੰਦੀ ਆ। ਉਹੀ ਸਵੇਰ ਨੂੰ ਜੇ ਕਿਸੇ ਨੇ ਕੰਮ ਤੇ ਜਾਣਾ, ਉਹਨਾਂ ਨੇ ਰੋਟੀ ਬਣਾ ਕੇ ਦੇਣੀ ਆ, ਜਾਂ ਸ਼ਾਮ ਨੂੰ ਵੀ ਫਿਕਰ ਕਰਨਾ ਵੀ ਆਇਆ ਕੋਈ ਕੰਮ ਤੋਂ, ਰੋਟੀ ਚਾਹੀਦੀ ਆ। ਤੇ ਜੇ ਕੋਈ ਕੰਮ ਤੇ ਨਹੀਂ ਵੀ ਗਿਆ, ਜਾਂ ਬੱਚੇ ਹੁੰਦੇ ਸੀ, ਮੁੰਡੇ ਹੁੰਦੇ ਸੀ, ਕੁੜੀਆਂ ਨਹੀਂ ਕੰਮ ਕਰਦੇ, ਉਹਨਾਂ ਨੂੰ ਵੀ ਕਾਂ ਕਾਂ ਕਰਨੀ ਵੀ ਉੱਠੋ ਤੁਸੀਂ ਕੰਮ ਕਰ ਲਓ। ਤੇ ਉਹ ਉਹਨਾਂ ਨੂੰ ਤਾਂ ਇਹਨਾਂ ਨੇ ਹੁਣ ਉਸ ਪਾਸੋਂ ਤਾਂ ਹਟਾ ਹੀ ਦਿੱਤਾ ਸਾਰਾ ਕੁਛ, ਵੀ ਤੁਸੀਂ ਵੀ ਆਪ ਵੀ ਸੈਰ ਕਰਿਆ ਹੋ ਤੇ ਬਸ ਰਹਿਣ ਦੋ ਕੰਮਾਂ ਵਾਲਾ, ਤਾਂ ਉਹ ਤੁਹਾਨੂੰ ਮੁਫ਼ਤ ਦਾ ਰਾਸ਼ਨ ਆ ਜਾਣਾ ਤੇ ਬਸ ਠੀਕ ਹੈ ਹਨਾ। ਤੇ ਇਸ ਕਰਕੇ ਹਾਂਜੀ, ਤੇ ਬਾਕੀ ਹਾਸੇ ਚ ਗੱਲਾਂ ਹਾਸੇ ਚ ਰਹਿ ਗਈਆਂ, ਪਰ ਹੈ ਤਾਂ ਬਹੁਤ ਮਾੜੇ ਪਾਸੇ ਨੂੰ, ਮਾੜਾ ਰੁਝਾਨ ਲੋਕਾਂ ਨੇ ਹਾਂਜੀ ਮਾੜੇ ਪਾਸੇ ਨੂੰ ਲੈ ਕੇ ਜਾ ਰਹੇ ਨੇ। ਹਾਂਜੀ
0: ਬਿਲਕੁਲ,
2: ਚਲੋ ਹਾਂਜੀ,
1: ਉਹਨੂੰ ਪ੍ਰਮੋਟ ਕਰਨਾ ਚਾਹੀਦਾ ਸੀ ਨਾ ਜੀ, ਜਿਹੜਾ ਸਾਇੰਸ ਸਿਟੀ ਆ ਉਹਨੂੰ ਪ੍ਰਮੋਟ ਕਰਨਾ ਚਾਹੀਦਾ ਸੀ ਜੀ। ਬੁੱਢਿਆਂ ਕੋਲੋਂ ਇਹਨਾਂ ਨੇ ਵੋਟਾਂ ਲੈਣੀਆਂ, ਬੱਚਿਆਂ ਦੀਆਂ ਵੋਟਾਂ ਨਹੀਂ ਨਾ ਬਣੀਆਂ ਜੀ।
2: ਭਾਜੀ ਸੈਨੀ ਸਾਹਿਬ, ਭਾਜੀ ਜੇ ਸਾਇੰਟਿਫਿਕ ਚੀਜ਼ਾਂ ਨੂੰ ਪ੍ਰਮੋਟ ਕਰਨ ਲੱਗ ਗਏ ਇਹ, ਤਾਂ ਫੇਰ ਇਹ ਬਾਕੀ ਚੀਜ਼ਾਂ ਦਾ ਸਾਰਾ ਧੰਦੇ ਨੇ ਜਿਹੜੇ ਹੁਣ ਤੁਸੀਂ ਪੁਜਾਰੀਵਾਦ ਵਾਲਾ ਧੰਦਾ ਸਾਰਾ ਫਿਰ ਉਹ ਖਤਮ ਹੋ ਜਾਊਗਾ।

0: ਉਸੇ
1: ਬਿਲਕੁਲ
0: ਪਾਸੇ ਨੂੰ ਤਾਂ ਇਹ ਆਪ ਜੇ ਹੁਣ ਇਹ ਉਹ ਕੀ ਕਹਿੰਦੇ ਨੇ ਉਹ ਜਿਹੜਾ ਬਣਿਆ ਹੋਇਆ ਜਿੱਥੇ ਮੈਡੀਟੇਸ਼ਨ ਕਰਦੇ ਨੇ ਉਹ ਕੀ ਆ ਉਹਨੂੰ ਕਹਿੰਦੇ ਨੇ
1: ਯੋਗਾ ਸੈਂਟਰ
0: ਜਿੱਥੇ ਨਹੀਂ ਨਹੀਂ ਉਹ ਜਿੱਥੇ ਕੇਜਰੀਵਾਲ ਵੀ ਪਿਛਲੇ ਸਾਲ ਆਇਆ ਸੀਗਾ ਕੀ ਸੀਗਾ ਉਹਦਾ ਨਾਮ
2: ਹਾਂਜੀ
1: ਵਿਪਾਸਨਾ ਵਾਲਾ
0: ਹਾਂਜੀ ਹਾਂਜੀ ਉਹ ਤੁਸੀਂ ਜੇ ਇਹ ਸਾਇੰਟਿਫਿਕ ਚੀਜ਼ਾਂ ਨੂੰ ਦੱਸਣਗੇ ਬੱਚਿਆਂ ਨੂੰ ਸਾਇੰਸ ਸਿੱਖਣਗੇ ਬੱਚੇ ਸਾਇੰਟਿਫਿਕ ਮਾਇੰਡ ਹੋਊਗਾ ਉਹਨਾਂ ਦਾ ਉਹ ਵਿੱਚੋਂ ਘੋਗ ਕਰਨਗੇ ਵੀ ਇਹਦੇ ਚ ਕੀ ਆ ਕੀ ਨਹੀਂ ਫੇਰ ਇਹ ਪੋਲਿਟਿਕਸ ਵਾਲਿਆਂ ਦਾ ਕੰਮ ਕਿਵੇਂ ਚੱਲੂਗਾ
1: ਬਿਲਕੁਲ
0: ਇਹ ਤਾਂ ਫੇਰ ਆਪ ਹੀ ਇਹ ਆਪਦੇ ਪੈਰੀਂ ਥੋੜੀ ਕੁਹਾੜੀ ਮਾਰਨਗੇ ਉਹਨੂੰ ਪ੍ਰਮੋਟ ਸਾਇੰਸ ਸਿਟੀ ਨੂੰ ਕਿਉਂ ਪ੍ਰਮੋਟ ਕਰਨਗੇ ਇਹ ਤਾਂ ਕਹਿਣਗੇ ਵੀ ਤੁਸੀਂ ਜਾਓ ਮਹਾਰਾਜ ਮੂਹਰੇ ਅੱਖਾਂ ਬੰਦ ਕਰ ਲਓ ਪ੍ਰਸ਼ਾਦ ਲੈ ਲਓ ਬਹਿ ਜਾਓ ਨੀਵੀਂ ਪਾ ਲਓ ਦੇਖਿਓ ਨਾ ਅੱਖਾਂ ਨਾ ਖੋਲਿਓ ਤੁਸੀਂ ਹਨਾ ਇਹ ਨੀ ਕਿ ਅੱਖਾਂ ਬੰਦ ਕਰਕੇ ਚਲੋ ਠੀਕ ਆ ਸ਼ਾਂਤੀ ਆਪਾਂ ਕਹਿੰਦੇ ਆ ਵੀ ਮੈਡੀਟੇਸ਼ਨ ਆ ਹੋਰ ਸਾਰਾ ਕੁਛ ਉਹ ਪੱਖ ਵੱਖਰਾ ਤੇ ਉਹ ਮਤਲਬ ਤੁਹਾਨੂੰ ਠੀਕ ਆ ਤੁਸੀਂ ਕਾਮ ਬੈਠਦੇ ਹੋ ਸ਼ਾਂਤ ਬੈਠਣ ਦੇ ਲਈ ਪਰ ਇਹ ਤਾਂ ਦੂਜੇ ਲੋਕ ਕਹਿੰਦੇ ਆ ਵੀ ਤੁਸੀਂ ਬਸ ਵੈਸੇ ਹੀ ਨਾ ਦੇਖੋ ਵੈਸੇ ਹੀ ਅੱਖਾਂ ਮੀਚ ਲਓ ਤੁਸੀਂ ਹਨਾ ਤੇ ਇਸ ਕਰਕੇ ਹਾਂਜੀ ਚਲੋ ਹਾਂਜੀ ਚਲੋ ਠੀਕ ਹੈ ਭਾਜੀ ਹਨਾ
1: ਬਿਲਕੁਲ
0: ਹਾਂਜੀ
2: ਥੈਂਕ ਯੂ ਜੀ ਥੈਂਕ ਯੂ ਜਾਂਦੇ ਜਾਂਦੇ ਇੱਕ ਵਾਰੀ ਦੱਸ ਦਿਆਂ ਭੈਣ ਜੀ
1: ਹਾਂਜੀ ਆ ਡ੍ਰੌਪ ਕਰ ਕੇ ਕੋਈ ਨਹੀਂ ਸੁਣ ਲੈਣਗੇ ਬਾਅਦ ਚ ਕੰਟੀਨਿਊ ਪਲੀਜ਼
2: ਓਕੇ ਭਾਰੇ ਸਾਹਿਬ ਜਿਹੜੀ ਹੈਗੀ ਨਾ ਜਿਹੜੀ ਚੀਜ਼ ਦਾ ਦਿਖਾਵਾ ਹੋ ਜਾਂਦਾ ਨਾ ਜੀ ਉਹ ਕਦੀ ਵੀ ਅਧਿਆਤਮ ਦੇ ਵਿੱਚ ਪ੍ਰਵਾਨ ਨਹੀਂ ਹੁੰਦੀ ਇਸ ਕਰਕੇ ਦਿਖਾਵੇ ਵਾਲੀ ਤਾਂ ਕੋਈ ਗੱਲ ਹੋਣੀ ਨੀ ਚਾਹੀਦੀ ਹੈਗੀ ਬਾਕੀ ਇਹ ਜਿਹੜੇ ਤੁਸੀਂ ਕਿਹਾ ਆਪਾਂ ਕਹਿੰਦੇ ਸਰ ਪਿੰਡਾਂ ਦੇ ਵਿੱਚ ਜਿਹੜਾ ਆ ਵੀ ਦੁੱਧ ਤਾਂ ਮੁੱਲ ਲੈਣ ਲੱਗ ਪਏ ਹੈਗੇ ਜੀ ਪਸ਼ੂ ਰੱਖਣ ਦਾ ਕਲਚਰ ਖਤਮ ਹੋ ਗਿਆ ਜੀ
1: ਬਿਲਕੁਲ
2: ਸੋ ਇਸ ਕਰਕੇ ਜਿਹੜਾ ਆ ਇਹਨਾਂ ਬੁੱਢਿਆਂ ਨੂੰ ਤਾਂ ਇਸ ਕਰਕੇ ਲੈ ਜਾਂਦੇ ਇਹਨਾਂ ਦੀਆਂ ਵੋਟਾਂ ਹੈਗੀਆਂ ਫਿਰ ਮਰਜ਼ੀ ਨਾ ਵੀ ਇਹਨਾਂ ਦੇ ਗੱਲ ਦੇ ਵਿੱਚ ਜਿਹੜਾ ਆ ਆਪਣੇ ਨਾਂ ਦਾ ਆਈਡੈਂਟੀ ਕਾਰਡ ਆਪਣੀ ਫੋਟੋ ਗੱਲ ਚ ਪਵਾ ਕੇ ਘੁਮਾ ਦੇਣੇ ਆ ਜੀ ਤੇ ਉਹ ਤਾਂ ਟੂਲਸ ਬਣਾਏ ਹੈਗੇ ਆ ਆਪਣੇ ਟੂਲਸ ਜਿਹੜੇ ਆ ਵਰਕ ਕਰ ਰਹੇ ਹੈਗੇ ਆ ਜੀ
1: ਇਹ ਬਣਨ ਜੋਗੇ ਛੱਡ ਦੇਣਗੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਮੂੰਹ ਨੂੰ ਜਾਣਗੇ ਜੀ
2: ਭਾਰਤ ਸਾਹਿਬ ਵੈਲਫੇਅਰ ਸਟੇਟ ਦਾ ਕੰਸੈਪਟ ਹੈਗਾ ਸੀ ਸਾਡੇ ਇਹ ਵੈਲਫੇਅਰ ਸਟੇਟ ਵਾਲੀ ਗੱਲ ਨਹੀਂ ਹੈਗੀ ਇਹ ਸ਼ੁਰੂ ਤੋਂ ਰਾਜਨੀਤੀ ਇਸ ਕਰਕੇ ਕਰੀ ਜਾਂਦੀ ਕਿ 5 ਸਾਲ ਇਹੋ ਜਿਹਾ ਕੰਮ ਕਰਨਾ ਕਿ ਅਗਲੇ 5 ਸਾਲ ਲਈ ਫੇਰ ਸਾਨੂੰ ਵੋਟਾਂ ਮਿਲ ਜਾਣ
1: ਨਾਲੇ ਸਾਈਂ ਸਾਹਿਬ ਇਕਨੋਮਿਕ ਦਾ ਇੱਕ ਜਿਹੜਾ ਪੁਆਇੰਟ ਹੈਗਾ ਉਹਦੇ ਵਿੱਚ ਕਿ ਬੈਲੈਂਸ ਕਿੱਦਾਂ ਰੱਖਣਾ ਇੱਕ ਮਤਲਬ ਕਿ ਜੋ ਇਨਪੁੱਟ ਹੈ ਆਊਟਪੁੱਟ ਹੈ ਚਾਹੇ ਆਪਾਂ ਇੱਕ ਘਰ ਦਾ ਹੀ ਆਪਾਂ ਖਰਚ ਦੇਖ ਲਈਏ ਜੇ ਆਪਾਂ 1-2 ਛੁੱਟੀਆਂ ਵੀ ਕਰ ਲੈਂਦੇ ਹਾਂ ਜਾਂ ਕੁਝ ਵੀ ਹੈ ਜਾਂ ਉਹਦੇ ਨਾਲ ਵੀ ਕਈ ਵਾਰੀ ਫਿਕਰ ਪੈ ਜਾਂਦਾ ਕਿ ਯਾਰ ਢਾਂਚਾ ਹੈ ਜੋ ਹਨਾ ਮਤਲਬ ਕਿ ਉਹਦੇ ਨਾਲ ਉਹ ਬੈਟਰ ਆ ਕਿ ਕੁਝ ਨਾ ਕੁਝ ਕਰੀ ਜਾਈਏ ਤੇ ਜੇ ਏਡਾ ਵੱਡਾ ਪੂਰਾ ਸੂਬਾ ਸੰਭਾਲਣਾ ਹੈ ਉਹਦੀ ਇਨਪੁੱਟ ਆਊਟਪੁੱਟ ਦੇਖਣੀ ਹੋਊਗੀ ਭਈ ਇਨਪੁੱਟ ਤਾਂ ਤੁਸੀਂ ਕਹਿੰਦੇ ਹੋ ਕਿ ਮਤਲਬ ਕਿ 1% ਹੈ ਤੇ ਆਊਟਪੁੱਟ ਤੁਹਾਡੀ ਹੈਗੀ ਹੈ 5% ਜੀ ਕਿੰਨਾ ਕੁ ਚਿਰ ਉਹ ਚੀਜ਼ ਚੱਲ ਜਾਊਗੀ
2: ਬਿਲਕੁਲ ਭਾਰਤ ਸਾਹਿਬ ਇੱਕ ਭੈਣ ਜੀ ਹੁਣੀ ਜਾਂਦੇ ਜਾਂਦੇ ਜਿਹੜੀ ਪੁਆਇੰਟ ਆਊਟ ਕਰਕੇ ਗਏ ਨਾ ਗੱਲ ਮਤਲਬ ਮੈਨੂੰ ਬਹੁਤ ਅਪੀਲ ਕੀਤੀ ਉਹ ਗੱਲ ਕਿ ਜਦੋਂ ਆਪਾਂ ਕੋਈ ਚੀਜ਼ ਦੇਖਣ ਜਾਂਦੇ ਹੈਗੇ ਆ ਜਾਂ ਤਾਂ ਅਸੀਂ ਹਿਸਟਰੀ ਦੇ ਏਡੇ ਕੁ ਜਾਣਕਾਰ ਹੋਈਏ ਕਿ ਸਾਨੂੰ ਹਿਸਟਰੀ ਬਾਰੇ ਸਾਰਾ ਕੁਛ ਪਤਾ ਹੋਵੇ ਤੇ ਜਦੋਂ ਉਹਦੀ ਅਸੀਂ ਪਿਕਚਰਾਈਜੇਸ਼ਨ ਦੇਖੀਏ ਉਦੋਂ ਅਸੀਂ ਜਿਹੜਾ ਇਸ ਚੀਜ਼ ਨੂੰ ਅਕਸੈਪਟ ਕਰੀਏ ਸੋ ਇਸ ਕਰਕੇ ਜਿਹੜਾ ਹੈਗਾ ਸਰ ਮੈਂ ਇਸ ਚੀਜ਼ ਦੇ ਨਾਲ ਤਾਂ ਬਿਲਕੁਲ ਇਤਫਾਕ ਰੱਖਦਾ ਬਾਕੀ ਜੇ ਕਿਸੇ ਨੇ ਦੇਖਣਾ ਹੋਵੇ ਨਾ ਉਹਦੀ ਕਰਿਓਸਿਟੀ ਹੋਵੇ ਉਹ ਕਮਾਈ ਕਰੇ ਆਪਣੀ ਕਮਾਈ ਦੇ ਵਿੱਚੋਂ ਜਿਹੜਾ ਹੈਗਾ ਆ ਤੇ ਘੁੰਮ ਕੇ ਆਵੇ ਜਦੋਂ ਮਰਜ਼ੀ ਆਵੇ ਜਦੋਂ ਉਹਦਾ ਟਾਈਮ ਹੈਗਾ ਆ ਜੀ ਇਹ ਸਰਕਾਰਾਂ ਦੇ ਕੰਮ ਥੋੜਾ ਹੁੰਦੇ
1: ਸਾਡਾ ਘੁੰਮਣਾ ਇੱਕ ਹੋਰ ਹੀ ਬੱਕਰਾ ਕਈ ਵਾਰੀ ਚਲੋ ਇਹਨਾਂ ਮੁਲਕਾਂ ਚ ਰਹਿੰਦੇ ਆ ਮੇਰੇ ਵਾਲੀ ਜਿਹੜੀ ਹੈਗੀ ਆ ਉਹ ਕਈ ਵਾਰੀ ਕਹਿ ਦਿੰਦੀ ਆ ਕਿ ਤੈਨੂੰ ਅੱਛੋ ਵਾਈ ਲੱਗੀ ਰਹਿੰਦੀ ਹੈ ਮਤਲਬ ਕਿ ਡੈਸਟੀਨੇਸ਼ਨ ਦੇ ਉੱਤੇ ਕਦੋਂ ਪਹੁੰਚ ਜਾਈਏ ਹਨਾ ਪਰ ਕਹਿੰਦੀ ਆ ਜਿਹੜੀ ਰਾਹ ਦਾ ਰਾਸਤਾ ਆ ਜਿੱਥੇ ਆਪਾਂ ਚੱਲ ਰਹੇ ਹਾਂ ਘੱਟੋ ਘੱਟ ਇਹਦਾ ਆਲਾ ਦੁਆਲਾ ਤਾਂ ਦੇਖ ਮਤਲਬ ਕਿ ਕੁਦਰਤ ਦਾ ਨਜ਼ਾਰਾ ਦੇਖ ਸਫ਼ਰ ਨੂੰ ਕਾਹਤੋਂ ਉਡੀਕ ਰਿਹਾ ਵੀ ਮੈਂ ਡੈਸਟੀਨੇਸ਼ਨ ਦੇ ਉੱਤੇ ਪਹੁੰਚ ਕੇ ਮਤਲਬ ਕਿ ਸਾਹ ਲੈਣਾ ਹੈ
2: ਗੱਲ ਏਦਾਂ ਹੋਈ ਗਿਆ ਨਾ ਜੀ ਮੈਂ ਨਾ ਉਹ ਆਪਣੇ ਉੱਥੇ ਆਫਿਸ ਜਿਹੜਾ ਸਾਨੂੰ ਚੈਂਬਰ ਅਲਾਟ ਹੋਇਆ ਤੇ ਉੱਥੇ ਨਾ ਉਹ ਆਫਰ ਆਈਆਂ ਵੀ ਹਾਂ ਜੀ ਵਾਲਪੇਪਰ ਲਵਾ ਲਓ ਸ਼ੀਟ ਲਵਾ ਲਓ ਜਾਂ ਏਦਾਂ ਕਰਕੇ ਉਹ ਮੇਰੇ ਨਾਲ ਦਾ ਬੰਦਾ ਗੱਡੀ ਚਲਾਉਂਦਾ ਪਿਆ ਤੇ ਮੈਨੂੰ ਕਹਿੰਦਾ ਰਿਕਸ਼ੇ ਦੇ ਉੱਤੇ ਜਿਹੜੀ ਸੀ ਇਹ ਸ਼ੀਟ ਸੀ ਜਿਹੜੀ ਤੁਹਾਨੂੰ ਬੰਦਾ ਉਹ ਕਹਿ ਰਿਹਾ ਸੀ ਲਾਉਣ ਵਾਸਤੇ ਮੈਂ ਕਿਹਾ ਭਲਿਆ ਲੋਕਾ ਸੀਟ ਤਾਂ ਮੈਂ ਤਾਂ ਦੇਖੀ ਹੋਊ ਜੇ ਮੈਂ ਰਿਕਸ਼ਾ ਦੇਖਿਆ ਹੋਊਗਾ, ਆਪਾਂ ਤਾਂ ਅੰਤਰ ਧਿਆਨ ਹੋਏ ਤੇਰੀ ਗੱਡੀ ਚ ਬੈਠੇ ਹੈਗੇ, ਲੈ ਚੱਲ ਜਿੱਦਾਂ ਮਰਜ਼ੀ। ਉਹ ਲੋਕੀ ਇੰਜੋਏ ਕਰਦੇ ਹੈਗੇ ਉਸ ਸਫ਼ਰ ਨੂੰ ਵੀ, ਇੰਜੋਏ ਕਰਦੇ ਹੈਗੇ ਆ ਜੀ, ਕਿ ਉਸ ਸਮੇਂ ਨੂੰ ਇੰਜੋਏ ਕਰਦੇ ਆ। ਇਹ ਲੋਕੀ ਬਹੁਤ ਐਡਵਾਂਸ ਆ ਭਾਰੀ ਸਾਹਿਬ, ਇਹਨਾਂ ਦਾ ਸੁਭਾਅ ਬਣ ਗਿਆ ਆ। ਸਾਡਾ ਸੁਭਾਅ ਉਹੀ ਹੈਗਾ ਜੀ ਵੀ ਘਰੋਂ ਨਿਕਲੇ ਤੇ ਮੰਜ਼ਿਲ ਤੇ ਪਹੁੰਚਣਾ, ਕੋਈ ਫਟਾਫਟ ਉਧਰ ਪਹੁੰਚ ਜਾਈਏ ਜੀ। ਹਾਂਜੀ, ਸੋ ਇਸ ਕਰਕੇ ਠੀਕ ਹੈ ਭਾਰਤ ਸਾਹਿਬ, ਮੈਂ ਲਵਾਂਗਾ ਇਜਾਜ਼ਤ ਜੀ ਹੁਣ।
1: ਇੱਕ ਮਿੰਟ ਜੇ ਲੱਗਿਆ ਤਾਂ ਚਲੋ ਦੁਬਾਰਾ ਕਾਲ ਕਰ ਲਿਓ, ਆਪਣੇ ਨਾਲ ਔਜਲਾ ਸਾਹਿਬ ਜੁੜੇ ਨੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
2: ਕਰੋ ਕਰੋ ਔਨ ਫਿਰ। ਹਾਂਜੀ ਹਾਂਜੀ ਹਾਂਜੀ ਵੀਰ ਜੀ ਨਾਲ ਗੱਲ ਕਰੋ
3: ਜੀ। ਸਕਾ ਸੋਤਿਆਂ ਨੂੰ ਮੈਂ ਤਾਂ ਭੈਣ ਜੀ ਦੀ ਗੱਲ ਸੁਣ ਕੇ ਮੈਂ ਤਾਂ ਆਪਦੇ ਆਪ ਨੂੰ ਹਿੱਲ ਗਿਆ
1: ਜੀ। ਨਹੀਂ ਉਹ ਕਹੋ ਵਿਅੰਗ ਕਰ ਰਹੇ ਸੀ ਜੀ। ਜੀ
3: ਵਿਅੰਗ ਨਹੀਂ, ਚਲੋ ਰਾਜ ਜੀ ਇੱਥੇ ਵਾਲੇ ਦਾ ਵੋਟ ਪਾਉਣਾ ਤੇ ਅਮੈਰਿਕਾ ਵਾਲਿਆਂ ਦਾ ਵੋਟ ਪਾਉਣ ਨੂੰ ਜੀ ਕਰੀ ਜਾਂਦਾ ਫੇਰ ਹੁਣ ਦੱਸੋ।
1: ਉਹ ਮੈਂ ਤਾਂ ਹੀ ਚੇਤੇ ਕਰਾਇਆ ਸੀ ਸੈਣੀ ਸਾਹਿਬ, ਸੈਣੀ ਸਾਹਿਬ ਤਾਂ ਹੀ ਆਪਾਂ ਔਜਲਾ ਸਾਹਿਬ ਤਾਂ ਹੀ ਚੇਤੇ ਕਰਾਇਆ ਸੀ
2: ਭੈਣ ਜੀ ਨੂੰ।
3: ਕਿਸੇ ਪਿੰਡ ਸ਼ਮਸ਼ਾਨ ਘਾਟ ਇੰਨਾ ਸੋਹਣਾ ਬਣਾਇਆ, ਕਹਿੰਦਾ ਬੰਦਾ ਕਹਿੰਦਾ ਯਾਰ ਮਰਨੂ
1: ਚੇਤੇ ਕਰਦਾ ਜੀ।
3: ਉਹ ਕੰਮ ਹੋ ਗਿਆ ਜੀ, ਮੈਂ ਤਾਂ ਬਹੁਤ ਹਜ਼ਾਰ ਮੈਂ ਥੱਲੇ ਲਿਖਿਆ ਵੀ ਮੈਂ ਭੈਣ ਜੀ ਦੇ ਦਿਲ ਦੀ ਗੱਲ ਸੋਚ ਕੇ ਐਂ ਲੱਗੀ ਜਾਂਦਾ ਵੀ ਬੁੱਢੇ ਛੇਤੀ ਹੋ ਜਾਈਏ
1: ਜੀ। ਬਿਜਲੀ ਦਾ ਆ ਗਿਆ, ਪਾਣੀ ਦਾ ਆ ਗਿਆ, ਹੈ ਆਪਣਾ ਬਿਲਡਿੰਗ ਦਾ ਟੈਕਸ ਆ ਗਿਆ, ਕੌਂਸਲ ਟੈਕਸ ਆ ਗਿਆ, ਉੱਥੇ ਤਾਂ ਸਾਰਾ ਕੁਝ ਬਿਜਲੀ ਫਰੀ, ਪਾਣੀ ਫਰੀ, ਦਾਣੇ ਫਰੀ, ਬੱਸ ਦਾ ਸਫ਼ਰ ਫਰੀ ਹੈ, ਫਿਰ ਰੱਬ ਦੇ ਨਾਲ ਸੁਰਤ ਲਾਉਣ ਦੇ ਲਈ ਸਿੱਧਾ ਤਾਰਾਂ ਜੋੜਨ ਦੇ ਲਈ ਬੱਸਾਂ ਫਰੀ ਉੱਥੇ ਜਾਂਦੀਆਂ ਨੇ, ਇੰਨੀਆਂ ਸਹੂਲਤਾਂ ਜੀ ਤਾਂ ਟਰੰਪ ਨੀ ਦੇ ਸਕਦਾ।
3: ਮੈਂ ਉਹੀ ਗੱਲ ਕਰਦਾ ਨਾ, ਤੁਸੀਂ ਉਹ ਬਲਜਿੰਦਰ ਕੌਰ ਵਾਲੀ ਤਲਵੰਡੀ ਸਾਬੋ ਵਾਲੀ, ਉਹ ਕਹਿੰਦੀ ਦੇਖੋ ਜੀ ਵੀ ਇਹ ਪਹਿਲੀ ਸਰਕਾਰ ਹੈ ਜਿਹੜੀ ਬਜ਼ੁਰਗਾਂ ਬਾਰੇ ਸੋਚ ਰਹੀ ਹੈ
1: ਜੀ।
3: ਕਹਿੰਦੀ ਅੱਜ ਤੋਂ ਪਹਿਲਾਂ ਕਿਸੇ ਨੇ ਸੋਚਿਆ ਨੀ, ਬਜ਼ੁਰਗ ਘਰੇ ਬੈਠੇ ਹੁਣ ਕਿੰਨੇ ਖੁਸ਼ ਨੇ, ਤੀਰਥ ਯਾਤਰਾ ਤੇ ਜਾਂਦੇ ਨੇ
1: ਜੀ
3: ਖੁਸ਼ੀ ਖੁਸ਼ੀ। ਸੋ ਮੈਂ ਤਾਂ ਭੈਣ ਜੀ ਦੀ ਗੱਲ ਸੁਣ ਕੇ ਮੈਂ ਕਿਹਾ ਵੀ ਦੱਸੋ ਵੀ ਬੰਦੇ ਵੀ 2 ਮਹੀਨੇ ਦੇ ਵਿੱਚ ਭਰਵਾਏ ਗਏ, ਜਿਹਨਾਂ ਨੇ ਉੱਥੇ ਰਹਿਣਾ ਭਾਈ ਉਹਨਾਂ ਦਾ ਕੀ ਕਸੂਰ ਹੈ।
1: ਬਿਲਕੁਲ ਜੀ
2: ਵੀਰ ਜੀ, ਪਤਾ ਕੀ ਹੈ ਜਿਹੜੇ ਨਾ ਕੋਮਲ ਹਿਰਦੇ ਦਾ ਮਤਲਬ ਜਿਹੜਾ ਹੈਗਾ ਆ, ਉੱਥੇ ਸ਼ਾਸਤਰ ਚ ਲਿਖਿਆ ਜਿਹੜੇ ਕੋਮਲ ਹਿਰਦੇ ਦੇ ਸੋਫਟ ਹਾਰਟਡ ਪੀਪਲ ਹੁੰਦੇ ਨਾ ਜੀ, ਇਹ ਬੜੀ ਛੇਤੀ ਦੂਜੇ ਦੀ ਨਾ ਸਟੈਪ ਇਨ ਟੂ ਦੀ ਸ਼ੂ ਆਫ ਅਦਰ ਜਿਹੜਾ ਹੈਗਾ ਆ, ਇਹਨਾਂ ਨੂੰ ਫੀਲਿੰਗ ਆਉਣ ਲੱਗ ਪੈਂਦੀ ਹੈਗੀ ਆ। ਇਹਨਾਂ ਨੇ ਦੇਖੋ ਕਿੱਦਾਂ ਮਹਿਸੂਸ ਕੀਤਾ ਵੀ ਇਹਨਾਂ ਨੇ ਘਰਾਂ ਚ ਬੈਠੇ ਰਹਿਣਾ ਸੀਗਾ, ਇਹਨਾਂ ਨੂੰ ਕਿਹਨੇ ਘੁਮਾਉਣਾ ਸੀਗਾ, ਹਾਂਜੀ ਚਲੋ ਇਸ ਸਹੂਲਤ ਦੇ ਨਾਲ ਇਹ ਇਸ ਤਰੀਕੇ ਨਾਲ ਆ ਗਏ ਹੈਗੇ ਆ ਜੀ, ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਜੇ ਇੱਥੇ ਨਾ ਜਾਂਦੇ ਇਹਨਾਂ ਨੇ ਧਰਨੇ ਤੇ ਚਲ ਜਾਣਾ ਸੀਗਾ, ਇਹਨਾਂ ਨੇ ਜਾਣਾ ਹੀ ਜਾਣਾ ਕਿਤੇ ਨਾ ਕਿਤੇ, ਇਹਨਾਂ ਨੇ ਨੀ ਘਰ ਟਿਕਣਾ। ਇਹਨਾਂ ਦੇ ਪਿੰਡੋ ਟਰਾਲੀ, ਕਿਸੇ ਨਾਲ ਪਿੰਡੋ ਟਰਾਲੀ ਚੱਲ ਪੈਣੀ ਸੀ, ਉਹਦੇ ਚ ਲਟਕ ਜਾਣਾ ਸੀਗਾ, ਇਹ ਰੱਖੇ ਹੀ ਜਿਹੜੇ ਇਸੇ ਕੰਮ ਲਈ ਆ। ਹਾਂਜੀ ਵੀ ਆਉਂਦੇ ਜਾਂਦੇ ਰਹਿੰਦੇ ਆ ਇਹ।
3: ਰਾਜਨ ਜੀ ਉਹ ਕੰਮ ਹੋਇਆ, ਕਹਿੰਦੇ ਫਰੀਦ ਦਾ ਤਾਂ ਤੇਲ ਜੁੱਤੀ ਚ ਪਵਾ ਲਿਆਉਣੇ ਅਸੀਂ।
2: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ
3: ਉਹ ਕੰਮ ਹੈ। ਤੇ ਦੇਖੋ ਇੱਕ ਹੋਰ ਗੱਲ ਇਹਦੇ ਵਿੱਚ, ਜਿਹੜਾ ਭਗਵੰਤ ਮਾਨ ਹੈ ਸ਼ੁਰੂ ਤੋਂ 16 ਸਾਲ ਦੀ ਉਮਰ ਚ ਕਮੇਟੀ ਕਰਦਾ ਸ਼ੁਰੂ ਕਰਦਾ ਰਿਹਾ,
1: ਆਪਾਂ ਚਲੋ
3: ਉਹ ਗੱਲ ਨੀ, ਉਹਨੂੰ ਇਮੋਸ਼ਨਲ ਟੱਚ ਦਾ ਵੀ ਪਤਾ ਨਾ।
1: ਬਿਲਕੁਲ
3: ਵੀ ਰਵਾਉਣਾ ਕਿਵੇਂ, ਸਾਰੀ ਜਦੋਂ ਬੰਦਾ ਹੋ ਜਾਂਦਾ ਉਹਨੂੰ ਪਤਾ ਲੱਗਣ ਲੱਗ ਜਾਂਦਾ ਵੀ ਕਿਹਨੂੰ ਕਿੱਥੇ ਇਮੋਸ਼ਨਲ ਕਰਨਾ
1: ਜੀ।
3: ਆਪਣੇ ਤਾਂ ਆਪਾਂ ਇਹ ਕਿ ਆਪਾਂ ਕੁੱਤ ਕਿਸੇ ਦਾ ਪ੍ਰਦੇਸ਼ ਗਿਆ ਉਹਦਾ ਗੀਤ ਸੁਣ ਕੇ ਹੋਰ ਮਾਂ ਰੋਈ ਜਾਂਦੀ ਹੁੰਦੀ ਹੈ
1: ਜੀ,
3: ਸਾਡਾ ਕਲਚਰ ਇਹ ਜਿਹਾ ਜੀ।
1: ਬਿਲਕੁਲ
3: ਕੁਦਰਤੀ ਗੱਲ ਹੈ।
2: ਬਿਲਕੁਲ ਜੀ ਬਿਲਕੁਲ
3: ਠੀਕ ਹੈ ਜੀ। ਮੈਂ ਤਾਂ ਚਲੋ ਭੈਣ
2: ਜੀ ਠੀਕ ਹੈ ਪਰ ਐਸਾ ਮੈਂ ਜਾਇਦ ਲਵਾਂਗਾ ਜੀ।
1: ਥੈਂਕ ਯੂ ਬਹੁਤ ਬਹੁਤ ਸ਼ੁਕਰੀਆ।
2: ਥੈਂਕ ਯੂ ਵੀਰ ਜੀ, ਚੰਗਾ ਜੀ, ਸਤਿ ਸ੍ਰੀ ਅਕਾਲ।
1: ਸ਼ੁਕਰੀਆ ਜੀ, ਸ਼ੁਕਰੀਆ।
2: ਹਾਂ ਜੀ ਸਤਿ ਸ੍ਰੀ
1: ਅਕਾਲ, ਸਤਿ ਸ੍ਰੀ ਅਕਾਲ ਜੀ। ਲਓ ਦੋਸਤੋ, ਗੱਲਾਂ ਬਾਤਾਂ ਚੱਲ ਰਹੀਆਂ ਨੇ ਤੇ ਹੋਰ ਵੀ ਦੋਸਤ ਕਾਲ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਤੇ ਪੁੱਛ ਵੀ ਰਹੇ ਨੇ, ਜਰੂਰ ਕਾਲ ਕਰ ਸਕਦੇ ਹੋ ਜੀ, ਏਦਾਂ ਦੀ ਕੋਈ ਗੱਲ ਨਹੀਂ ਹੈ। ਵਿਸ਼ੇ ਦੇ ਉੱਤੇ ਗੱਲਬਾਤ ਚੱਲ ਰਹੀ ਹੈ ਤੇ ਉਹਦੇ ਉੱਤੇ ਤੁਸੀਂ ਵੀ ਗੱਲਬਾਤ ਕਰ ਸਕਦੇ ਹੋ। ਤੇ ਆਪਣੇ ਬਲਬੀਰ ਸਿੰਘ ਸੈਣੀ ਸਾਹਿਬ ਵੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ। ਲੱਗਦਾ ਕਿ ਚੰਡੀਗੜ੍ਹ ਜਿਹੜੇ ਨੇ ਬਲਬੀਰ ਸਿੰਘ ਸੈਣੀ ਸਾਹਿਬ ਪਹੁੰਚ ਚੁੱਕੇ ਆ ਲੋ ਦੋਸਤੋ ਇਹ ਗੱਲਾਂ ਬਾਤਾਂ ਹੋਈਆਂ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਨਾਲ ਤੇ ਜੋਲ ਭੈਣ ਜੀ ਜੁੜੇ ਸੀ, ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਸੀ, ਗੱਲਾਂ ਬਾਤਾਂ ਕਰਕੇ ਗਏ ਨੇ ਤੇ ਬਹੁਤ ਸਾਰੇ ਵਿਸ਼ੇ ਨਾਲ ਦੀ ਨਾਲ ਚੱਲ ਰਹੇ ਨੇ ਤੇ ਗੱਲਾਂ ਬਾਤਾਂ ਦੇ ਵਿੱਚ ਸ਼ਮੂਲੀਅਤ ਤੁਹਾਡੀ ਉਡੀਕ ਕਰ ਰਹੀ ਹੈ ਤੇ ਫਿਰ ਗੱਲਾਂ ਬਾਤਾਂ ਮੈਂ ਤਾਂ ਕੁਝ ਨਾ ਕੁਝ ਸੁਣਾਈ ਜਾਣਾ ਹੈ ਤੇ ਵਿਦੇਸ਼ੀ ਖ਼ਬਰਾਂ ਨੇ ਇੱਕ ਦੋ ਉਹਨਾਂ ਦਾ ਜ਼ਿਕਰ ਕਰਕੇ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ ਤੇ ਕੁਝ ਜਿਹੜੀਆਂ ਜ਼ਿੰਦਗੀ ਦੇ ਨਾਲ ਜੁੜੀਆਂ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਰਹੇਗੀ ਤੇ ਮੁਕੱਦਰ ਜੀ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ ਅਨੂ ਜੀ।
4: ਸਤਿ ਸ੍ਰੀ ਅਕਾਲ ਭਾਰਦਵਾਜ ਜੀ।
1: ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ ਜਨਾਬ ਕੀ ਹਾਲ ਚਾਲ ਨੇ?
4: ਬਹੁਤ ਵਧੀਆ ਜੀ, ਬਹੁਤ ਵਧੀਆ। ਮੇਰੀ ਆਵਾਜ਼ ਆਉਂਦੀ ਜੇ?
1: ਆਉਂਦੀ ਜੇ, ਆਉਂਦੀ ਜੇ, ਫੁੱਲ ਆਉਂਦੀ ਹੈ ਜੀ।
4: ਠੀਕ ਆਉਂਦੀ ਜੇ?
1: ਹਾਂਜੀ ਹਾਂਜੀ ਬਿਲਕੁਲ ਜੀ।
4: ਠੀਕ ਹੈ ਜੀ, ਚਲੋ ਜੀ ਮੈਂ ਕਰ ਲਈ ਬਾਈ ਇਹਨਾਂ ਨਾਲ ਗੱਲ, ਉਹੀ ਗੱਲ ਬੜੇ ਦਿਨ ਹੋ ਗਈ ਕੀਤੀ ਹੋਈ ਨੀ
1: ਜੀ।
4: ਸਾਡੇ ਵਾਸਤੇ ਸਾਰੇ ਇੱਕੋ ਜੇ ਨੇ
1: ਜੀ।
4: ਮੈਂ ਕਿਹਾ ਇਹ ਹੁੰਦਾ ਨਾ, ਚਲੋ ਫਿਰ ਵੀ ਹੁੰਦਾ ਵੀ ਚਲੋ ਸਿਆਣੇ ਬੰਦੇ ਦੀ ਸਲਾਹ ਲੈਣੀ ਲੈ ਲੈਣੀ ਚਾਹੀਦੀ।
1: ਇੰਨਾ ਵੀ ਸਿਆਣਾ ਹੁਣ ਪਿੰਡ ਦੇ ਵਿੱਚ ਕੋਈ ਵਾਰਦਾਤ ਹੋ ਜਾਂਦਾ, ਸਿਆਣੇ ਨੂੰ ਗਾਲ ਦੇ ਬਰਾਬਰ ਸਿਆਣੇ ਨੂੰ ਬੁਲਾਓ।
4: ਨਹੀਂ ਨਹੀਂ, ਅਸੀਂ ਤਾਂ ਭਾਰਜ ਬਾਈ ਜੀ, ਅਸੀਂ ਤਾਂ ਖੂਹ ਦੇ ਡੱਡੂਆਂ ਪਿੰਡ ਵਾਲੇ ਹੀ ਆ ਬਸ, ਅਸੀਂ ਤਾਂ ਉੱਥੇ ਕੋਈ ਫਿਰਦੇ ਹਾਂ
1: ਜੀ।
4: ਉਹੀ ਗੱਲ ਹੁਣ ਕਈ ਸੱਜਣ ਐ ਵੀ ਬਾਹਰ ਘੁੰਮਦੇ ਫਿਰਦੇ ਵਿਚਰਦੇ ਨੇ, ਉਹਨਾਂ ਨੂੰ ਜਿਆਦਾ ਹੀ ਨੌਲੇਜ ਹੁੰਦੀ ਹੈ
1: ਜੀ।
4: ਉਹਦੇ ਕਰਕੇ ਹੁੰਦਾ ਵੀ ਚਲੋ ਕਈ ਵਾਰੀ ਮਿਲ ਜੇ ਸਲਾਹ ਤਾਂ ਫਿਰ ਉਹਦੇ ਮਾੜੀ ਵੀ ਗੱਲ ਨੀ ਹੁੰਦੀ।
1: ਤੁਹਾਨੂੰ ਕਿਹਾ ਜਨਾਬ, ਚਾਹੇ ਕੋਈ ਵੀ ਆਵੇ, ਜਿਹੜਾ ਮਰਜ਼ੀ ਤੁਹਾਡਾ ਜ਼ੋਰ ਹੋਣਾ ਚਾਹੀਦਾ ਓਪੋਜੀਸ਼ਨ ਬਣਾਉਣ ਦਾ। ਓਪੋਜੀਸ਼ਨ ਨੂੰ ਵੋਟ ਪਾਉਣੀ ਹੈ ਜੀ।
4: ਓਪੋਜੀਸ਼ਨ ਹੈਗੀ ਤਾਂ ਹੈਗੀ ਆ, ਰਾਜਾ ਵੜਿੰਗ ਓਪੋਜੀਸ਼ਨ ਹੀ ਹੈ।
1: ਚਲੋ ਇਹਨੂੰ ਹੀ ਲੈ ਆਓ, ਸ਼ਾਇਦ ਕੁਝ ਕਰ ਹੀ ਦਿਖਾਵੇ ਜੀ, ਕਰ ਹੀ ਗੁਜ਼ਰੇ ਕੁਝ।
4: ਆ ਰੋਜ਼ ਰੋਜ਼ ਬਿਆਨ ਸੁਣਦੇ ਤਾਂ ਹੈਗੇ
1: ਜੀ, ਆਪਣੀਆਂ ਉਲਝਣਾਂ ਚ ਫਸੇ ਹੋਏ ਜੀ ਅਜੇ।
4: ਉਹੀ ਤਾਂ ਗੱਲ
1: ਜੀ,
4: ਕੀ ਕਰੀਏ ਭਾਰਦਵਾਜ ਜੀ, ਬਹੁਤ ਔਖਾ ਹੋ ਗਿਆ। ਤੁਸੀਂ ਬੈਠੇ ਫਿਨਲੈਂਡ, ਤੁਸੀਂ ਹੁਣ ਸੋਚਦੇ ਫਿਨਲੈਂਡ ਦੇ ਹਿਸਾਬ ਨਾਲ, ਅਸੀਂ ਇੱਥੋਂ ਦੇ ਹਿਸਾਬ ਨਾਲ ਸੋਚਦੇ ਹਾਂ
1: ਜੀ। ਨਹੀਂ ਜੇ ਜੋ ਹਾਲਾਤ ਨੇ, ਜਿਵੇਂ ਜੋਲ ਭਾਨ ਜੀ ਗੱਲ ਕਰਕੇ ਗਏ ਨੇ US ਤੋਂ, ਆਪਣਾ ਟਰੈਵਲ ਕਰਕੇ ਗਏ ਨੇ ਇੰਡੀਆ, ਤੇ ਉਹ ਦੱਸਦੇ ਨੇ ਕਿ ਭਾਈ ਇੰਡੀਆ ਵੱਡੀਆਂ ਪ੍ਰਾਪਤੀਆਂ ਸਾਰਾ ਕੁਝ ਹੈ, ਤੇ ਦੂਸਰੇ ਪਾਸੇ ਟਰੰਪ ਦੇਖ ਲਓ, ਉੱਥੇ ਰੋਲਾ ਪਾਈ ਜਾਂਦਾ, ਕਹਿੰਦਾ ਅਮਰੀਕਾ ਨੂੰ ਸੇਵ ਕਰੋ ਜੀ, ਉਹ ਕਹਿੰਦਾ ਅਸੀਂ ਉੱਜੜ ਚੱਲੇ।
4: ਸਭ
1: ਤੋਂ ਵੱਧ ਸਹੂਲਤਾਂ ਪੰਜਾਬ ਚ ਮਿਲ ਰਹੀਆਂ ਸੀ।
4: ਉਹ ਨਹੀਂ ਨਹੀਂ ਨਹੀਂ ਭਾਰਤ ਬਾਈ ਜੀ, ਕਿਹੜੀਆਂ ਸਹੂਲਤਾਂ? ਇਹ ਤਾਂ ਜਿਨ੍ਹਾਂ ਨੂੰ ਇਹ 200 ਯੂਨਿਟਾਂ, ਤੁਸੀਂ ਮੈਂ ਬਿਜਲੀ ਦੀ ਗੱਲ ਕਰਦੇ ਸੀ ਨਾ
1: ਤੁਸੀਂ, ਹਾਂਜੀ,
4: ਜਿਨ੍ਹਾਂ ਨੂੰ ਦੇਣ ਦੇ ਸੀ ਬਾਈ ਜੀ, ਉਹਨਾਂ ਨੂੰ 200-100 ਯੂਨਿਟ ਵੱਧ ਹੈ, ਜਿਹੜੇ ਬਿੱਲ ਭਰਨ ਵਾਲੇ ਨੇ ਉਹਨਾਂ ਦੇ ਭਾਰ। ਮੈਨੂੰ ਤਾਂ ਮਹੀਨਾ ਡੇਢ ਮਹੀਨਾ ਹੋ ਗਿਆ ਇਸੇ ਕੰਮ ਚ ਉਲਝੇ ਨੂੰ
1: ਬਾਈ ਜੀ, 3 ਫੇਸ ਹੋ ਗਿਆ ਜਾਂ ਕੁਝ ਹੋ ਗਿਆ, ਉਹਨਾਂ ਦੇ ਤਾਂ ਬਿੱਲ ਉਹ ਵਧਾ ਦਿੱਤੇ ਨਾ, ਦੁੱਗਣੇ ਕਰ ਦਿੱਤੇ, 3 ਗਣੇ ਹੋ ਗਏ।
4: ਮੈਂ ਤਾਂ ਭਾਰਤ ਬਾਈ ਜੀ ਪਿੱਛੇ ਜੀ ਸੋਲਰ ਲਵਾ ਲਿਆ, ਹੋ ਗਏ 6-7 ਮਹੀਨੇ। ਉਹ ਮੈਂ ਜਦੋਂ ਨਹੀਂ ਸੀ ਲਵਾਇਆ, ਮੈਨੂੰ ਉਦੋਂ ਵੀ ਬਿੱਲ ਓਨਾ ਹੀ ਆਉਂਦਾ ਸੀ, ਆਹ ਲਵਾ ਲਿਆ ਤੇ ਹੁਣ ਵੀ ਓਨਾ ਹੀ ਆਉਂਦਾ।
1: ਅੱਛਾ ਜੀ,
4: ਹਾਂਜੀ, ਤੇ ਉੱਥੇ ਜਾ ਕੇ ਪੁੱਛੀ ਦਾ ਉਹਨਾਂ ਕੋਈ ਫਾਇਦਾ ਨੀ ਬਾਈ ਜੀ, 0 ਫਾਇਦਾ। ਮੈਂ ਜਾ ਕੇ ਆ ਪੁੱਛੀ ਦਾ ਉੱਥੇ ਉਹਨਾਂ ਨੂੰ ਦਫ਼ਤਰ ਚ ਜਾ ਕੇ ਜੀ, ਇਹ ਤੁਸੀਂ ਉਹ 100 ਲੋਜਿਕ ਅੱਗੋਂ ਸੁਣਾ ਦਿੰਦੇ ਨੇ, ਤੁਸੀਂ ਜੀ ਅਣਗਹਿਲੀ ਕਰਦੇ ਹੋਵੋਗੇ ਜੀ, ਤੁਸੀਂ ਫਲਾਣਾ ਕਰਦੇ ਹੋਵੋਗੇ ਵੀ ਸੋਲਰ ਲੱਗ ਗਿਆ, ਹੁਣ ਜਿੰਨੀ ਮਰਜ਼ੀ ਲਾਈਟ ਵਰਤ ਲਈਏ।
1: ਹੈ
4: ਉਹ ਮੈਂ ਜਿੱਦਾਂ ਸਾਨੂੰ ਪਹਿਲੇ ਮਹੀਨੇ ਬਿੱਲ ਆਇਆ ਸੀ, ਮੈਂ ਤਾਂ ਸਗੋਂ ਜਿਹੜੀ ਲਾਈਟ ਅੱਗੇ ਅਣਗਹਿਲੀ ਕਰੀ ਦੀ ਸੀ ਉਹ ਵੀ ਬੰਦ ਕਰਨ ਲੱਗ ਗਏ, ਵੀ ਉਹੀ ਗੱਲ ਇਹ ਕਾਹਤੋਂ ਆਉਣ ਦਿਆ ਬਿੱਲ
1: ਜੀ।
4: ਉਹ ਉੱਥੇ ਇਹ ਸਾਨੂੰ ਜੀ, ਸਾਨੂੰ ਤਾਂ ਜੋ ਦਫ਼ਤਰ ਚ ਸਾਨੂੰ ਰਿਕਾਰਡ ਤੁਹਾਡਾ ਆਉਂਦਾ ਪਿਆ ਜੀ, ਅਸੀਂ ਤਾਂ ਉਹਦੇ ਹਿਸਾਬ ਨਾਲ ਬਿੱਲ ਕਰਨੇ।
1: ਤੁਸੀਂ ਤਾਰਾ ਕਿਤੇ ਜਿਹੜੀਆਂ ਸੋਲਰ ਨੂੰ ਤਾਂ ਨਹੀਂ ਪਵਾ ਸੀ?
4: ਨਹੀਂ
1: ਨੂੰ ਪਾਉਣੀਆਂ ਸੀਗੀਆਂ ਘਰ ਨੂੰ?
4: ਨਹੀਂ ਨਹੀਂ ਨਹੀਂ ਨਹੀਂ, ਸਾਰਾ ਕੁਝ ਕਰ ਲਿਆ ਬਾਈ ਜੀ, ਸਾਰਾ ਕੁਝ ਕਰ ਲਿਆ
1: ਜੀ,
4: ਸਭ ਕੁਝ ਕਰ ਲਿਆ
1: ਜੀ। ਕਿਤੇ ਰਾਜ ਤਾਂ ਨਹੀਂ ਕੋਈ ਮਿੱਟੀ ਲੱਗਿਆ ਹੋਇਆ ਜਿਹੜਾ ਘੁਮਾਈ ਜਾਂਦਾ?
4: ਨਹੀਂ ਨਹੀਂ ਕੋਈ ਮੀਟਰ, ਕੋਈ ਮੀਟਰ ਨੀ ਲੱਗਿਆ ਬਾਈ ਜੀ ਸਾਡਾ ਤਾਂ ਬਾਹਰ ਘਰ ਹੈ ਪਿੰਡ ਤੋਂ।
1: ਅੱਛਾ ਜੀ।
4: ਤੇ ਮੈਂ ਸਵੇਰੇ ਸਗੋਂ ਜਾਣਾ ਹੁਣ ਪਿੱਛੇ ਗਿਆ ਸੀ ਮੈਂ ਕੱਲ ਪਰਸੋਂ ਹੁਣ ਮੀਟਰ ਚੈਲੰਜ ਕਰਕੇ ਵੇਖਣਾ ਇੱਕ ਵਾਰੀ।
1: ਪਰ ਇੱਕ ਮੀਟਰ ਆਪਣਾ ਲਿਆ ਕੇ ਉੱਥੇ ਐਕਸਟਰਾ ਲਵਾ ਲਓ, ਫਿਰ ਉਹ ਪਤਾ ਲੱਗ ਜਾਏਗਾ ਉਹਦੀ ਰੀਡਿੰਗ ਜਿਹੜੀ ਆ ਮੇਨ ਦੀ ਆਉਂਦੀ ਹੈ ਤੇ ਉਹ ਕੀ ਬਰਾਬਰ ਹੀ ਹੈ, ਕਿੰਨਾ ਕੁ ਇੱਕ ਦੋ ਯੂਨਿਟ ਦਾ ਫਰਕ ਹੈ ਜਾਂ ਜ਼ਿਆਦਾ ਫਰਕ ਹੈ।
4: ਮੈਂ ਉਹ ਵੀ ਉਹ ਜੇਈ ਨਾਲ ਗੱਲ ਕੀਤੀ ਸੀ, ਮੈਂ ਪੁੱਛਿਆ ਸੀ ਉਹਨੂੰ, ਉਹ ਵੀ ਕਹਿੰਦਾ ਵੀ ਲਵਾ ਲਓ ਤੁਸੀਂ ਇੱਕ ਵਾਰੀ ਵੀ ਚੈੱਕ ਹੋ ਜਾਊਗਾ ਤੁਹਾਡਾ
1: ਜੀ।
4: ਉਹ ਮੈਂ ਤਾਂ ਉਹਨੂੰ ਕਿਹਾ ਸੀ ਮੈਂ ਵੀ ਮੈਨੂੰ ਘੱਟੋ ਘੱਟ ਇਹ ਤਾਂ ਸਮਝਾ ਦੋ ਵੀ ਉਹੀ ਗੱਲ ਵੀ ਮੇਰਾ ਵੀ ਫਿਰ ਮੈਨੂੰ ਆ ਸੋਲਰ ਲਵਾਉਣ ਦੀ ਲੋੜ ਕੀ ਸੀ
1: ਜੀ,
4: ਦੋ ਢਾਈ ਲੱਖ ਰੁਪਿਆ ਇਹਦੇ ਤੇ ਖਰਚਾ ਕਰਤਾ ਵੀ ਫਿਰ ਜਿੰਨਾ ਕੁ ਬਿੱਲ ਮੈਂ ਭਰੀ ਜਾਂਦਾ ਉਨਾ ਹੀ ਆਉਂਦਾ ਸੀ।
1: ਆਹੋ ਇਹ ਤਾਂ ਹੈ ਕਿ ਗਵਰਨਮੈਂਟ ਸੋਲਰ ਦੀ ਬਿਜਲੀ ਜਿਹੜੀ ਆ ਵਾਧੂ ਹੋ ਜਾਂਦੀ ਆ ਤਾਂ ਫਿਰ ਉਹ ਲਾਈਨਾਂ ਦੇ ਵਿੱਚ ਟ੍ਰਾਂਸਫਰ ਕਰ ਦਿੰਦੇ, ਉਹ ਤੁਹਾਨੂੰ ਪੇ ਕਰ ਦਿੰਦੇ ਆ ਜੀ।
4: ਬਾਈ ਜੀ ਅਸਲ ਦੇ ਨਾਲ ਇਹ ਸਭ ਲੁੱਟਣ ਦੇ ਲੱਗੇ ਹੋਏ ਨੇ, ਕੁਛ ਨੀ ਇਹਨਾਂ ਨੇ ਹੌਲੀ ਹੌਲੀ ਹੌਲੀ ਨਿੱਜੀ ਕਰਨ ਵਾਲੇ ਪਾਸੇ ਲੈ ਕੇ ਤੁਰੇ ਹੋਏ ਨੇ
1: ਜੀ।
4: ਇਹ ਸਾਰਾ ਸਾਰਾ ਟੋਲਾ ਇੱਕੋ ਹੀ ਹੈ, ਇਹਨਾਂ ਚੋਂ ਕੋਈ ਘੱਟ ਨੀ ਹੈਗਾ
1: ਜੀ।
4: ਹੈ ਮੈਂ ਤਾਂ ਹੀ ਪੁੱਛਦਾ ਸੀ ਤੁਹਾਨੂੰ ਮੈਂ ਵੀ ਜਾਂ ਤਾਂ ਹੁਣ ਐਂ ਕਰੀਏ ਵੀ ਜਿਹੜਾ ਲੀਡਰ ਆਉਂਦਾ ਵੀ ਜੇ ਉਹਦੇ ਸਿਰ ਦੇ ਉੱਤੇ ਬਾਜ ਘੁੰਮਦਾ ਵੀ ਆਪਾਂ ਉਹਨੂੰ ਉਹਨੂੰ ਵੋਟ ਪਾਈਏ ਕਿ ਕਿਹਨੂੰ ਪਾਈਏ, ਵੀ ਕਈ ਵਾਰੀ ਇਹ ਵੀ ਹੋ ਜਾਂਦਾ ਵੀ ਜਿਹਦੇ ਜਿਹਦੇ ਨਾਲ ਨਾਲ ਬਾਜ ਆਉਂਦਾ ਹੋਵੇ ਕੋਈ ਕੋਈ ਪਤਾ ਤਾਂ ਲੱਗੇ ਕੋਈ ਇੱਕ ਆਪਾਂ ਨੂੰ ਇਹ ਕਿਸੇ ਡਾਇਰੈਕਸ਼ਨ ਚ ਹੋਵੇ ਵੀ ਹਾਂ ਯਾਰ ਆਪਾਂ ਇਹਨੂੰ ਵੋਟ ਪਾਣੀ ਹੈ
1: ਜੀ,
4: ਕੋਈ ਨਵੀਂ ਚੀਜ਼ ਹੋਵੇ ਕੋਈ।
1: ਹੁਣ
4: ਗੱਲ ਉਹੀ ਹੈ ਬਾਈ ਜੀ, ਬਹੁਤ ਔਖਾ ਹੋਇਆ ਪਿਆ ਭਾਰਤ ਬਾਈ ਜੀ, ਸਾਨੂੰ ਨੀ ਸਮਝ ਆਉਂਦੀ ਅਸੀਂ ਤਾਂ ਦਿਨ ਰਾਤ ਕਮਾ ਕੇ ਰੋਟੀ ਖਾਣ ਵਾਲੇ ਬੰਦੇ ਆ ਬਾਈ ਜੀ, ਆਪਣੀ ਦਸਾਂ ਨੌਵਾਂ ਦੀ ਖਾਈ ਦੀ ਹੈ,
1: ਬਿਲਕੁਲ ਹੈ ਜੀ।
4: ਇੱਕ ਪੈਸੇ ਦੀ ਟੁੱਟੇ ਪੈਸੇ ਦੀ ਵੀ ਕਿਸੇ ਨਾਲ ਉਹ ਨੀ ਕਰੀ ਦੀ
1: ਜੀ।
4: ਆ ਜਿਹੜੇ ਹੁਣ ਆ ਜਿਹੜਾ ਗਠਜੋੜਾਂ ਦਾ ਟੋਲਾ ਹੈ, ਹੈ
1: ਜੀ,
4: ਮੈਂ ਇਹਨਾਂ ਨੂੰ ਵੀ ਚਲੋ ਆਪਾਂ ਤੋਂ ਹੁਣ ਦੂਜਿਆਂ ਤੋਂ ਤਾਂ ਉਮੀਦ ਕੋਈ ਨੀ, ਇਹ ਤਾਂ ਸਾਡੀ ਖੇਤਰੀ ਪਾਰਟੀ ਹੈ। ਉਹ ਸਾਡੇ ਸੱਜਣ ਕਈ ਗਰੁੱਪ ਚ ਜੁੜੇ ਹੁੰਦੇ ਨੇ, ਉਹ ਕਹਿੰਦੇ ਨੇ ਜੇ ਬੀਜੇਪੀ ਦਾ ਤੇ ਜੇ ਅਕਾਲੀ ਦਲ ਦਾ ਸਮਝੌਤਾ ਹੋਊਗਾ ਜੀ ਪੰਜਾਬ ਦੇ ਹੱਕ ਚ ਹੋਊਗਾ
1: ਜੀ,
4: ਹੈ ਉਹ ਮੈਂ ਮੈਨੂੰ ਸਮਝਾ ਤੇ ਦਿਓ ਵੀ ਇਹ ਕਿਹੜੇ ਹਿਸਾਬ ਨਾਲ ਹੱਕ ਚ ਹੋਊਗਾ
1: ਜੀ।
4: ਇਹੀ ਅਕਾਲੀ ਦਲ ਵਾਲੇ ਆ ਚਾਰ ਦਿਨ ਪਹਿਲਾਂ ਰੌਲਾ ਪਾਉਂਦੇ ਜੀ ਕਿ ਸਾਡੇ ਤਖਤਾਂ ਤੇ ਕਬਜ਼ਾ ਕਰ ਲਿਆ ਜੀ, ਇਹ ਜਥੇਦਾਰ ਵੀ ਬੀਜੇਪੀ ਨੇ ਲਾਤਾ ਜੀ ਆਪਣਾ ਅੰਮ੍ਰਿਤਸਰ
1: ਜੀ।
4: ਇਹੀ ਨਾ ਗਿਆਨੀ ਹਰਪ੍ਰੀਤ ਸਿੰਘ ਬੀਜੇਪੀ ਦਾ ਜਥੇਦਾਰ ਸੀ ਨਾ
1: ਜੀ,
4: ਹੈ
1: ਪਰ ਜੋ ਹਾਲਾਤ ਮੁਕੱਦਰ ਜੀ ਬਣ ਰਹੇ ਨੇ ਨਾ ਇਹ ਚੀਜ਼ ਦੇ ਘੱਟੋ ਘੱਟ ਇਹਨਾਂ ਨੇ ਤਾਂ ਉਹ ਚੀਜ਼ ਨੂੰ ਸਾਬਤ ਕਰਨ ਦੇ ਉੱਤੇ ਲੱਗੇ ਹੋਏ ਨੇ ਵੀ ਜਿਹੜੀਆਂ ਪੁਰਾਣੀਆਂ ਚਾਹੇ ਉਹ ਕੈਪਟਨ ਸੀਗੇ ਚਾਹੇ ਉਹ ਬਾਦਲ ਸੀਗੇ ਤੇ ਜਿਹੜੇ ਮਰਜ਼ੀ ਨਾਲ ਰਲ ਕੇ ਸਰਕਾਰਾਂ ਚਾਹੇ ਬਣਾਉਂਦੇ ਸੀਗੇ ਉਹ ਲੋਕਾਂ ਨੂੰ ਕਿਤੇ ਨਾ ਕਿਤੇ ਚੰਗੇ ਲੱਗਣ ਲੱਗ ਗਏ ਨੇ।
4: ਨਹੀਂ ਭਾਰਜਵਾਈ ਜੀ ਤੁਹਾਡਾ ਨਾ ਇਹ ਵੀ ਵਹਿਮ ਖਤਮ ਹੋਜੂ, ਜਿਹੜੇ ਹਿਸਾਬ ਨਾਲ ਇਹ ਕੰਮ ਚੱਲਦਾ ਪਿਆ ਨਾ ਤੁਸੀਂ ਦੇਖ ਲਓ, ਜਿੰਨੀ ਕੁ ਮੈਨੂੰ ਨੀ ਪਤਾ ਮੇਰੀ ਨੌਲੇਜ ਘੱਟ ਹੋ ਸਕਦੀ ਜਾਂ ਵੱਧ ਹੋ ਸਕਦੀ ਹੈ, ਇਸ ਟਾਈਮ ਮੈਂ ਨਾਲੇ ਕਿ ਮੈਂ ਇਹਨਾਂ ਦੇ ਹੱਕ ਚ ਨੀ ਹੈਗਾ ਝਾੜੂ ਵਾਲਿਆਂ ਦੇ
1: ਜੀ,
4: ਸਾਡੀ ਵੀ ਨਫ਼ਰਤ ਹੋ ਸਕਦੀ ਹੈ ਜੇ ਗੁੱਸਾ ਹੋ ਸਕਦਾ
1: ਜੀ।
4: ਇਸ ਟਾਈਮ ਇਹ ਤੁਸੀਂ ਪਿੰਡਾਂ ਚ ਜੇ ਕੋਈ ਨਿਰਪੱਖ ਵਿਚਰ ਕੇ ਵੇਖ ਲਏ
1: ਜੀ,
4: ਪਿੰਡਾਂ ਦੇ ਵਿੱਚ ਤੁਸੀਂ ਇੱਕ ਗੱਲ ਮੇਰੀ ਯਕੀਨ ਜਾਣਿਓ, ਇਹ ਝਾੜੂ ਵਾਲੇ ਅੱਗੇ ਨੇ ਨਾ ਸਾਰਿਆਂ ਤੋਂ, ਭਾਵੇਂ ਇਹਨਾਂ ਦੀ ਲੜਾਈ ਕਰਕੇ ਲਾ ਲਓ ਭਾਵੇਂ ਕਿਵੇਂ ਵੀ ਲਾ ਲਓ,
1: ਬਿਲਕੁਲ
4: ਇਹ ਇਸ ਟਾਈਮ ਕਿਉਂਕਿ ਲੋਕ ਨੀ ਸੋਚਦੇ ਹੈਗੇ ਬਾਈ ਜੀ, ਲੋਕ ਇਹ ਸੋਚਦੇ ਨੇ ਸਾਨੂੰ ਸਾਡੇ ਖਾਤੇ ਦੀ ਪੂੰਹ ਹੋਗੀ ਕਿ ਨਹੀਂ ਹੋਗੀ,
1: ਲੋਕਾਂ ਨੂੰ ਕੋਈ ਮਤਲਬ ਹੋਣ ਲੱਗ ਗਿਆ, ਬਿਲਕੁਲ ਹੈ ਜੀ ਉਹ ਵੱਡੀ ਐਮ
4: ਰੱਖਦੇ ਹਾਂ ਜੀ। ਇਸ ਟਾਈਮ ਇਹ ਅੱਗੇ ਹੈਗੇ ਨੇ ਬਾਈ ਜੀ
1: ਜੀ,
4: ਬਾਕੀ ਲੋਕ ਜੇ ਇਹਨਾਂ ਨੂੰ ਦੂਜੀਆਂ ਜਿਹੜੀਆਂ ਧਿਰਾਂ ਨੇ ਕਾਂਗਰਸ ਵਾਲੇ ਤਾਂ ਹੋਏ ਹੀ ਖੱਖੜੀਆਂ ਕਰੇਲੀ ਪਏ ਨੇ
1: ਜੀ,
4: ਉਹਨਾਂ ਨੂੰ ਕੋਈ ਉਹ ਹੈ ਹੀ ਨਹੀਂ, ਉਹ ਤਾਂ ਆਪਸ ਹੀ ਪੱਗੋ ਪੱਗੀ ਹੋਏ ਪਏ ਨੇ
1: ਜੀ।
4: ਜਿਹੜੇ ਜਿਹੜੀ ਸਾਡੀ ਖੇਤਰੀ ਪਾਰਟੀ ਹੈ ਜਾਂ ਇਹਨਾਂ ਕੋਲ ਕਿਸੇ ਗੱਲ ਦਾ ਜੇ ਲੌਜਿਕ ਨਾਲ ਪੁੱਛ ਲਓ ਕਿਸੇ ਗੱਲ ਦਾ ਜਵਾਬ ਨੀ, ਇਹ ਥੋੜੀ ਹੈ ਵੀ ਤੁਸੀਂ ਤੁਸੀਂ ਕਰਜ਼ਾ ਘੱਟ ਚੁੱਕਿਆ ਤੁਹਾਨੂੰ ਤਾਂ ਵੋਟ ਪਾ ਦਈਏ ਜੀ
1: ਜੀ,
4: ਤੁਸੀਂ ਜੇ ਤੁਸੀਂ ਗਲਤ ਹੋ ਤਾਂ ਹੀ ਤਾਂ ਦੂਜਿਆਂ ਨੇ ਦੂਜਿਆਂ ਨੂੰ ਵੋਟ ਪਾਈ ਨਾ, ਹੈ ਤੇ ਤੁਸੀਂ ਅੱਜ ਕੀ ਕਰਦੇ ਪਏ, ਤੁਸੀਂ ਅੱਜ ਉਹਨਾਂ ਦੇ ਤੁਸੀਂ ਮੰਨ ਲਓ ਉਹਨਾਂ ਨੂੰ ਤੁਸੀਂ ਚਾਰ ਦਿਨ ਪਹਿਲਾਂ ਦੇ ਤੁਸੀਂ ਕਹਿੰਦੇ ਵੀ ਮੰਨ ਲਓ ਤੁਸੀਂ ਏਦੂ ਵੱਡਾ ਕੀ ਹੋ ਸਕਦਾ ਵੀ ਗਿਆਨੀ ਹਰਪ੍ਰੀਤ ਸਿੰਘ ਬੀਜੇਪੀ ਦਾ ਜਥੇਦਾਰ ਸੀ ਜੀ, ਉਹਨੇ ਅਕਾਲੀ ਦਲ ਦੇ ਖਿਲਾਫ਼ ਤਾਂ ਫੈਸਲਾ ਸੁਣਾਇਆ ਜੀ
1: ਜੀ,
4: ਹੈ ਜੇ ਤੁਸੀਂ ਅੱਜ ਉਸੇ ਚੀਜ਼ ਨੂੰ ਜਸਟੀਫਾਈ ਕਰਦੇ ਹੋ ਵੀ ਹਾਂ ਜੀ ਅਸੀਂ ਬੀਜੇਪੀ ਨਾਲ ਸਮਝੌਤਾ ਕਰਨਾ ਹੈ, ਤੇ ਫਿਰ ਜੇ ਤਾਂ ਕਿਸੇ ਦਾ ਦਿਮਾਗ ਨਹੀਂ ਕੰਮ ਕਰਦਾ ਉਹ ਤਾਂ ਤੁਹਾਡੀ ਗੱਲ ਮੰਨ ਜੂ
1: ਜੀ,
4: ਠੀਕ ਹੈ, ਤੇ ਜੇ ਕੋਈ ਮਾੜਾ ਮੋਟਾ 1-2% ਕੰਮ ਕਰਦਾ ਫਿਰ ਤੁਹਾਨੂੰ ਪੁੱਛੇਗਾ ਤਾਂ ਹੈਗਾ ਨਾ ਸਵਾਲ ਵੀ ਅੱਜ ਕਿਵੇਂ ਉਹ ਤਖ਼ਤ ਹਜ਼ੂਰ ਸਾਹਿਬ ਦਾ ਕਿਵੇਂ ਛੱਡਿਆ ਵੀ ਛੱਡਤਾ ਬੀਜੇਪੀ ਨੇ ਜਾਂ ਜਿਹੜਾ ਜਥੇਦਾਰ ਲਾਇਆ ਸੀ ਜੋ ਇੱਥੋਂ ਤੱਕ ਪਹੁੰਚ ਹੋਊਗੀ ਉਹਨਾਂ ਦੀ
1: ਜੀ,
4: ਤੇ ਫਿਰ ਤੁਸੀਂ ਜਵਾਬ ਤਾਂ ਦਿਓ ਵੀ ਉਹ ਕਿਹਦੇ ਕਰਕੇ ਹੋਊਗੀ। ਤੁਹਾਨੂੰ ਤਾਂ ਲੋਕਾਂ ਨੇ ਸ਼੍ਰੋਮਣੀ ਕਮੇਟੀ ਚ ਵੀ ਤੁਹਾਨੂੰ ਅਕਾਲੀ ਦਲ ਨੂੰ ਸਾਰੇ ਚ ਤੁਹਾਨੂੰ ਤਾਂ ਹੀ ਲੋਕਾਂ ਨੇ ਬਿਠਾਇਆ ਸੀ ਨਾ, ਤੁਸੀਂ ਪਹਿਰੇਦਾਰ ਹੋ ਸਾਡੇ
1: ਜੀ,
4: ਤੇ ਤੁਹਾਡੇ ਹੁੰਦਿਆਂ ਕੁਛ ਭੈਣ ਹੋਊਗੀ ਵੀ ਜਥੇਦਾਰ ਹੀ ਬੀਜੇਪੀ ਨੇ ਲਾਤਾ, ਤੁਸੀਂ ਕੀ ਕਰਨ ਵਾਸਤੇ ਬੈਠੇ ਜੀ?
1: ਬਿਲਕੁਲ,
4: ਗੱਲ ਇਹ ਨੀ ਹੈਗਾ, ਗੱਲ ਅਸਲ ਚ ਭਾਰਜ ਬਾਈ ਜੀ ਗੱਲ ਇਹ ਹੈ ਵੀ ਜੇ ਜਥੇਦਾਰ ਸਾਡਾ ਸਾਡੇ ਹੱਲ ਦੀ ਗੱਲ ਕਰਦਾ
1: ਜੀ,
4: ਫਿਰ ਤਾਂ ਉਹ ਹੈਗਾ ਕੌਮ ਦਾ ਜਥੇਦਾਰ
1: ਜੀ।
4: ਜੇ ਉਹ ਕਿਤੇ ਮੰਨ ਲਓ ਕਿਸੇ ਨਿੱਜੀ ਪ੍ਰੋਬਲਮ ਕਰਕੇ ਜਾਂ ਕਿਸੇ ਕਰਕੇ ਵੀ ਸਾਡੇ ਖਿਲਾਫ਼ ਹੋ ਗਿਆ
1: ਜੀ,
4: ਫਿਰ ਉਹ ਹੈਗਾ ਉਹ ਜਿਵੇਂ ਪਹਿਲਾਂ ਹੁੰਦਾ ਸੀ ਵੀ ਇਹ ਕਾਂਗਰਸ ਦਾ ਬੰਦਾ ਜੀ ਜਾਂ ਫਲਾਣੇ ਦਾ ਬੰਦਾ, ਫਿਰ ਇਹ ਹੋ ਗਿਆ ਵੀ ਇਹ ਬੀਜੇਪੀ ਦਾ ਜੀ, ਕਿਉਂਕਿ ਹੁਣ ਬੀਜੇਪੀ ਸੈਂਟਰ ਚ ਬੈਠੀ ਹੈ
1: ਜੀ।
4: ਹੈ ਕਾਰਨ ਇਹ ਹੈ ਵੀ ਜੇ ਸਾਡੇ ਨਾਲ ਸਹਿਮਤ ਹੋ ਤੇ ਸਹਿਮਤ ਹੋ, ਨਹੀਂ ਜੇ ਫਿਰ ਕਿਸੇ ਕੋਈ ਚੱਕਰ ਨਹੀਂ ਹੈ।
1: ਬੈਠੇ ਸਾਰੇ ਸੂਤ ਲਾਉਣ ਨੂੰ ਆਣਾ ਕਿ ਸਾਰੇ ਹੀ ਚਾਹੁੰਦੇ ਨੇ ਹੁਣ ਘੱਟ ਤਾਂ ਕੋਈ ਨਹੀਂ ਆ, ਉਹ ਚਾਹੇ ਅੰਮ੍ਰਿਤਪਾਲ ਵਾਲੇ ਆ ਚਾਹੇ ਉਹ ਆਪਣੇ ਹਰਪ੍ਰੀਤ ਸਿੰਘ
4: ਹੋਣੀ
1: ਸੁਖਬੀਰ ਬਾਦਲ ਹੋਣੀ ਨੇ, ਬਾਹਾਂ ਤਾਂ ਹਰ ਕੋਈ ਅੱਗੇ ਖੜੇ ਆ ਨਾ ਭਈ ਸਾਡੇ ਨਾਲ ਕਰੋ
4: ਇਹਨਾਂ ਚੋਂ ਕੋਈ ਵੀ ਸਾਡੇ ਆਰਥਿਕ ਮਸਲਿਆਂ ਤੇ ਮੰਨ ਲਓ ਭਾਵੇਂ ਜਿੱਥੋਂ ਸਾਡੇ ਪੰਜਾਬ ਦੀ ਆਮਦਨ ਹੋ ਸਕਦੀ ਹੈ ਜਾਂ ਕੁਛ ਹੋ ਸਕਦੀ ਉਹਦੇ ਤੇ ਕੋਈ ਬੋਲਦਾ, ਕੋਈ ਪੋਲਿਸੀ ਕੋਈ ਡਿਸਕਸ਼ਨ ਹੈਗੀ ਹੈ ਵੀ ਕੋਈ ਕੋਈ ਵੀ ਬੰਦਾ ਇਹਨਾਂ ਚੋਂ ਭਾਵੇਂ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ ਕੋਈ ਕਰਦਾ ਹੋਵੇ ਵੀ ਸਾਡੇ ਆਰਥਿਕ ਮਸਲੇ ਕੀ ਨੇ ਵੀ ਅਸੀਂ ਪੰਜਾਬ ਦਿਨੋਂ ਦਿਨ ਅਸੀਂ ਕਰਜ਼ਾ ਲੈ ਕੇ ਗਰਕ ਹੋ ਰਹੇ ਹਾਂ
1: ਜੀ,
4: ਹੈ ਤੇ ਵੀ ਅਸੀਂ ਸਾਡੀ ਪੋਲਿਸੀ ਕੀ ਹੈ ਵੀ ਅਸੀਂ ਅੱਗੇ ਕੀ ਕਰਨਾ ਚਾਹੁੰਦੇ, ਸਿਰਫ ਧਾਰਮਿਕ ਜਾਂ ਦੂਜੇ ਤੀਜੇ ਜਾਂ ਫਲਾਣੇ ਟਮਕਾਣੇ, ਬਸ ਇਹੀ ਤੁਸੀਂ ਦੇਖ ਲੋ ਆਪ 27 ਵਾਲੀਆਂ ਵੋਟਾਂ ਪੈਣ ਤੇ ਆ ਗਈਆਂ 5-4 ਮਹੀਨੇ ਰਹਿ ਗਏ।
1: ਬਿਲਕੁਲ,
4: ਕੋਈ ਵੀ ਬੰਦਾ ਜਿਹੜੇ ਸਾਡੇ ਜਿਹੜੇ ਓਰਿਜਿਨਲ ਮਸਲੇ ਹੈਗੇ ਨੇ ਕੋਈ ਵੀ ਗੱਲ ਕਰਦਾ ਹੋਵੇ ਭਾਵੇਂ ਕਾਂਗਰਸ ਵਾਲੇ ਹੋਣ ਭਾਵੇਂ ਆ ਬਾਦਲਾਂ ਦੀ ਹੋਣ, ਕਿਉਂਕਿ ਇਹਨਾਂ ਨੂੰ ਪਤਾ ਵੀ ਜੇ ਉਹਨਾਂ ਤੇ ਗੱਲ ਕਰੇ ਆਮਦਨ ਦੇ ਜਿਹੜੇ ਸਾਧਨ ਨੇ ਬਾਈ ਜੀ ਆ ਠੇਕੇ ਆ ਖੱਡਾਂ ਆਦਾ ਝਾੜੂ ਵਾਲਿਆਂ ਨੇ ਸੰਭਾਲੀਆਂ ਹੋਈਆਂ ਨੇ, ਪਹਿਲਾਂ ਕਾਂਗਰਸ ਵਾਲਿਆਂ ਨੇ ਸੰਭਾਲੀਆਂ ਸੀ, ਜਿਹੜੇ ਨਵੇਂ ਆਉਣਗੇ ਉਹਨਾਂ ਨੇ ਸੰਭਾਲਣੀਆਂ ਬਾਈ ਜੀ, ਉਹਨਾਂ ਨੂੰ 10-10 ਸਾਲ ਹੋ ਗਏ ਬਾਹਰ ਬੈਠਿਆਂ ਨੂੰ, ਤੁਹਾਨੂੰ ਪਤਾ ਹੀ ਆ ਉਹੀ ਗੱਲ, ਉਹ ਐ ਵਹਿੰਦੇ ਨੇ ਵੀ ਅੱਖਾਂ ਡੱਡ ਡੱਡ ਕੇ ਵੀ ਇੱਕ ਵਾਰੀ ਵਾਰੀ ਆਵੇ ਸੀ ਸਾਡੀ
1: ਜੀ, ਬਿਲਕੁਲ
4: ਕਿਹਨੂੰ ਫਿਕਰ ਹੈ ਪੰਜਾਬ ਦੀ ਬਾਈ ਜੀ ਇੱਥੇ
1: ਜੀ।
4: ਇਸ ਕਰਕੇ ਭਾਰਜ ਬਾਈ ਜੀ ਮੈਂ ਕਹਿਣ ਨੂੰ ਜੀ ਨੀ ਕਰਦਾ ਹੈਗਾ, ਪਰ ਇਹ ਨਾ ਠੀਕ ਆ ਅਸੀਂ ਕੋਈ ਕੋਈ ਕਿਸੇ ਵੱਲ ਝੁਕਾ ਕਰ ਜਾਂਦਾ, ਕੋਈ ਕਿਸੇ ਵੱਲ ਕਰ ਜਾਂਦਾ ਵੀ ਜਿੱਧਰ ਨੂੰ ਜੀ ਉਹ ਗੱਲ ਕਰ ਜਾਂਦਾ, ਪਰ ਜੇ ਥੋੜਾ ਜਿਹਾ ਵੀ ਸੋਚ ਸਮਝ ਕੇ ਗੱਲ ਕਰਦੇ ਨਾ, ਇਹ ਸਭ ਟੋਲਾ ਇੱਕੋ ਜਿਹਾ ਇਹਨਾਂ ਚੋਂ ਕੋਈ ਘੱਟ ਨੀ ਹੈਗਾ, ਜਿਹਨੂੰ ਮਰਜ਼ੀ ਤੁਸੀਂ ਲੈ ਆਇਓ।
1: ਬਰਾਬਰ ਦੀ 19-21 ਦੇ ਫਰਕ ਦੇ ਨਾਲ ਨਾ ਘੱਟੋ ਘੱਟ ਪਾਵਰ ਦੇ ਵਿੱਚ ਓਪੋਜੀਸ਼ਨ ਵੀ ਨਾਲ ਲੈ ਕੇ ਆਓ, ਇੱਕ ਦੂਸਰੇ ਦਾ ਡਰ ਹੋਏਗਾ, ਇਹ ਇੱਕੋ ਪਾਰਟੀ ਨੂੰ ਬਹੁਮਤ ਨਾ ਦਿਓ ਕਿਸੇ ਨੂੰ ਵੀ ਜੀ।
4: ਬਿਲਕੁਲ, ਪਰ ਭਾਰਤ ਬਾਈ ਜੀ ਅਸੀਂ ਤਾਂ ਤੁਹਾਡੇ ਕੋਲ ਆਪਣਾ ਦਿਲ ਹੌਲਾ ਕਰਦੇ, ਸਾਨੂੰ ਕਿੰਨੇ ਪੁੱਛਣਾ ਹੋਈ ਗੱਲ ਵੋਟਾਂ,
1: ਜੋ ਹਾਲਾਤ ਨੇ ਆਪਾਂ ਦੇਖਦੇ ਆ ਨਾ ਉਹ ਹੁੰਦਾ ਹੈ ਜੀ, ਚਾਹੇ ਇਹਨਾਂ ਮੁਲਕਾਂ ਚ ਬੈਠੇ ਆ ਤਾਂ ਹੀ ਗੱਲ ਕਰਦੇ ਆ, ਅਸੀਂ ਉਹੀ ਚਾਹੁੰਦੇ ਆ ਕਿ ਜਿਹਨਾਂ ਮੁਲਕਾਂ ਦੇ ਵਿੱਚ ਸੁੱਖ ਸਹੂਲਤਾਂ ਨੇ ਉਦਾਂ ਦਾ ਮੁਲਕ ਸਾਡਾ ਵੀ ਹੋ ਜਾਵੇ, ਉਹ ਇਹੀ ਹੈ ਜੀ
4: ਸਾਨੂੰ
1: ਜਾਂ ਉੱਥੇ ਸਿਟੀਜ਼ਨਸ਼ਿਪ ਲੈਣੀ ਆ ਜਾਂ ਕੁਝ, ਮਤਲਬ ਕਿ ਹੈਗਾ
4: ਨਹੀਂ ਨਹੀਂ ਉਹ ਚਲੋ ਸਾਡੇ ਸਾਨੂੰ ਰਹਿਣ ਵਾਲਿਆਂ ਨੂੰ ਭਾਰਤ ਬਾਈ ਜੀ ਉਦੋਂ ਪਤਾ ਲੱਗਣਾ ਜਦੋਂ ਚੁਣ ਕੇ ਨਾ 6 ਮਹੀਨਿਆਂ ਵਿੱਚ ਉਹ ਗਾਲਾਂ ਕੱਢਣ ਲੱਗਿਆ ਵੀ ਆਹ ਸੱਜਣ ਗਾਲ ਕੱਢਦਾ ਆਹ ਗਾਲ ਕੱਢਦਾ ਇਹਨੂੰ, ਹੈ ਅਸੀਂ ਉਦੋਂ ਸਾਨੂੰ ਪਤਾ ਲੱਗਣਾ। ਅੱਜ ਮੈਂ ਝਾੜੂ ਵਾਲਿਆਂ ਨੇ ਚੁਣਿਆ ਸੀ ਨਾ ਸਾਡੇ ਇੱਥੇ ਜਿਹਨਾਂ ਨੂੰ ਕੋਈ ਨੀ ਸੀ ਪੁੱਛਦਾ ਤੇ ਉਹ ਝਾੜੂ ਵਾਲੇ ਨੇ ਪ੍ਰਧਾਨ ਬਣਾ ਤੇ, ਉਹ ਜਿੱਦਣ ਇਹ ਜਿੱਤੇ ਝਾੜੂ ਵਾਲੇ ਤੇ ਉਹਨਾਂ ਨੇ ਪੂਰੇ ਟਰਾਲੀਆਂ ਲੈ ਕੇ ਨਾ ਦੁਆਲੇ ਪਿੰਡ ਦੇ ਪੂਰਾ ਲਾਲਾ ਲਾਲਾ ਦੇ ਪੂਰੇ ਪਟਾਕੇ ਚਲਾਏ
1: ਜੀ,
4: ਤੇ ਜਦੋਂ 3-4 ਮਹੀਨੇ ਲੰਘ ਗਏ ਉਹ ਮੈਂ ਉਹੀ ਜਿਹੜੇ ਪ੍ਰਧਾਨ ਸੀ ਉਹਨੇ ਹੀ ਪੋਸਟ ਪਾਈ ਹੋਈ, ਕਹਿੰਦਾ ਵੀ ਆਹ ਚੀਮਾ ਜਿਹੜਾ
5: ਇਹ ਸਭ ਤੋਂ ਨਿਕੰਮਾ ਉਹ ਕਿਸੇ ਨੇ ਸਵਾਲ ਪੁੱਛਿਆ ਉਹ ਜਿਹੜੇ ਪ੍ਰਧਾਨ ਸੀ ਉਹਨਾਂ ਨੇ ਪੋਸਟ ਪਾਈ ਹੋਈ, ਇਸ ਕਰਕੇ ਵੀ ਸਾਨੂੰ ਤਾਂ 6 ਮਹੀਨੇ ਬਾਅਦ ਪਤਾ ਲੱਗਣਾ
1: ਜਦੋਂ
4: ਅਗਲੀ ਸਰਕਾਰ ਚੁਣੀ ਗਈ ਤੇ ਫਿਰ ਕਿਹੜਾ ਸਾਡਾ ਸੱਜਣ ਉਹੀ ਗੱਲ ਹੈ ਵੀ ਨਵੀਂ ਸਰਕਾਰ ਦੇ ਖਿਲਾਫ਼ ਭੁਗਤ ਦਾ।
1: ਬਿਲਕੁਲ ਜੀ, ਬਿਲਕੁਲ ਜੀ,
4: ਕਿਉਂਕਿ ਹੈ ਤਾਂ ਟੋਲਾ ਇੱਕੋ ਹੀ ਹੈ, ਮਾਨਸਿਕਤਾ ਇੱਕੋ ਹੀ ਹੈ,
1: ਬਿਲਕੁਲ
4: ਬਸ ਇਹ ਹੈ ਵੀ ਇੱਕ ਅਸੀਂ ਆਪਣਾ ਗਵਾਰ ਲਾਉਣਾ ਵੀ ਉਹ ਜਿਵੇਂ ਭਗਵੰਤ ਮਾਨ ਕਹਿੰਦਾ ਹੁੰਦਾ ਹੁਣ ਝਾੜੂ ਵਾਲੇ ਦੇ ਜੇਬਾਂ ਚੋਂ ਹੱਥ ਕਢਾਉਣੇ ਨੇ ਤੇ ਦੂਜਿਆਂ ਦੇ ਕਿਸੇ ਦੇ ਪਾਉਣੇ।
1: ਬਿਲਕੁਲ ਬਿਲਕੁਲ ਜੀ, ਥੈਂਕ
4: ਯੂ, ਠੀਕ ਹੈ ਬਾਈ ਜੀ,
1: ਸ਼ੁਕਰੀਆ, ਸਤਿ ਸ੍ਰੀ ਅਕਾਲ ਮੁਕੱਦਰ ਜੀ। ਲੋ ਦੋਸਤੋ, ਇਹ ਸਨ ਮੁਕੱਦਰ ਜੀ ਗੱਲਬਾਤ ਕਰਕੇ ਗਏ ਨੇ, ਅਗਲੀ ਲਾਈਨ ਦੇ ਉੱਤੇ ਆਪਣਾ ਮੁਹੰਮਦ ਜੀ ਨੇ ਤੇ ਉਹਨਾਂ ਦੀ ਗੱਲਬਾਤ ਸੁਣਦੇ ਆ, ਫਿਰ ਇੱਕ ਦੋ ਇੰਟਰਨੈਸ਼ਨਲ ਖ਼ਬਰਾਂ ਨੇ ਉਹਨਾਂ ਦੀ ਸਾਂਝ ਪਾਉਂਦੇ ਆ। ਟਰੰਪ ਸਾਹਿਬ ਕਹੀ ਜਾਂਦੇ ਆ ਕਿ ਭਾਈ ਜਿਹੜਾ ਐਕਟ ਸਾਡੇ ਵੀ ਇੱਥੇ ਸੇਵ ਅਮੈਰੀਕਾ ਐਕਟ ਜਿਹੜਾ ਪਾਸ ਕਰਵਾਉਣ ਦੇ ਲਈ ਕਰ ਰਹੇ ਨੇ ਗੱਲਬਾਤ, ਤੇ ਜੱਸੀ ਜੀ ਮਲੇਰਕੋਟਲਿਆਂ ਤੋਂ ਕਹਿੰਦੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਕਹਿੰਦੇ ਨੇ ਇੱਕ ਮਿੰਟ ਜੀ ਮੈਂ ਪੜ੍ਹਦਾ ਉਹਨਾਂ ਦਾ ਕਮੈਂਟ, ਉਸ ਤੋਂ ਪਹਿਲਾਂ ਆਪਾਂ ਕਾਲ ਲੈ ਲਈਏ ਤੇ ਉਮੀਦ ਕਰਾਂਗੇ ਕਾਲ ਕਰਕੇ ਵੀ ਜੁੜੋ। ਤੇ ਪਰਮਿੰਦਰ ਸਿੰਘ ਜੀ ਕਹਿੰਦੇ ਆ ਕਿ ਜਿਹੜੇ ਨੇ ਪ੍ਰਵਾਸੀ ਬਹੁਤ ਪੰਜਾਬ ਦੇ ਵਿੱਚ ਆ ਰਹੇ ਆ, ਉਹ ਤਾਂ ਪਰਮਿੰਦਰ ਜੀ ਦੇਖੋ ਹੁਣ ਇਹਨਾਂ ਮੁਲਕਾਂ ਦੇ ਵਿੱਚ ਅਸੀਂ ਵੀ ਪ੍ਰਵਾਸੀ ਆ ਤੇ ਉਹ ਵੀ ਰੋਜ਼ੀ ਰੋਟੀ ਕਮਾਉਣ ਦੇ ਲਈ ਉਹਨਾਂ ਮਤਲਬ ਕਿ ਉਹਨਾਂ ਸੂਬਿਆਂ ਦੇ ਵਿੱਚ ਆਉਂਦੇ ਆ। ਜੇ ਆਪਾਂ ਸਾਡੀ ਵੀ ਕਿਤੇ ਨਾ ਕਿਤੇ ਗਲਤੀ ਹੈ ਕਿ ਅਸੀਂ ਜੇ ਜਗ੍ਹਾ ਖਾਲੀ ਕਰ ਰਹੇ ਹਾਂ, ਹੁਣ ਗੁਜ਼ਾਰਾ ਤਾਂ ਉਹਨਾਂ ਤੋਂ ਬਗੈਰ ਆਪਣਾ ਬਣੇਗਾ, ਚਾਹੇ ਉਹ ਫਸਲ ਵੱਢਣੀ ਹੈ ਚਾਹੇ ਲਾਉਣੀ ਹੈ ਜਾਂ ਹੋਰ ਨਿੱਕੇ ਮੋਟੇ ਫੈਕਟਰੀਆਂ ਦੇ ਕੰਮ ਕਾਰ ਨੇ। ਕਿੰਨੇ ਕੁ ਪੰਜਾਬੀ ਨੇ ਜਿਹੜੇ ਚਲੋ ਹੈਂਡ ਟੂ ਮਾਊਥ ਨੇ ਜਾਂ ਜਿਨ੍ਹਾਂ ਦੀ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ, ਉਹ ਕੰਮ ਜ਼ਰੂਰ ਕਰਦੇ ਆ, ਦਿਹਾੜੀ ਡੱਪਾ ਕਰਦੇ ਆ ਸਾਰਾ ਕੁਝ। ਤੇ ਨਹੀਂ ਤਾਂ ਪੰਜਾਬੀ ਦੇਖਿਆ ਜਾਵੇ ਤਾਂ ਆਮ ਕਿੰਨੇ ਕੁ ਨੇ, ਇਹ ਸਾਰੀਆਂ ਚਲੋ ਇੱਕ ਇਹ ਕਹਿ ਸਕਦੇ ਹਾਂ ਨਸਲਵਾਦ ਜਾਂ ਇੱਕ ਦੂਸਰੇ ਦੇ ਨਾਲ ਸਾਡਾ ਜਿਹੜਾ ਲਾਗ ਡਾਟ ਹੈ ਉਹ ਇਹਨਾਂ ਮੁਲਕਾਂ ਦੇ ਵਿੱਚ ਵੀ ਚੱਲਦੀ ਹੈ। ਹੁਣ ਇਹ ਅਮੈਰੀਕਨ ਜਾਂ ਕਹਿ ਲਓ ਟਰੰਪ ਦੇ ਨਾਲ ਜਿਹੜੇ ਲੋਕ ਜੁੜੇ ਆ ਉਹ ਕਹਿੰਦੇ ਆ ਕਿ ਤੁਸੀਂ ਆਪਣੇ ਗੋ ਬੈਕ ਜਾਓ, ਆਪਣੇ ਮੁਲਕਾਂ ਦੇ ਵਿੱਚ ਸਾਡੀਆਂ ਜੋਬਾਂ ਖੋ ਰਹੇ ਹੋ। ਇਹੀ ਚੀਜ਼ਾਂ ਹਰ ਪਾਸੇ ਚੱਲ ਰਹੀਆਂ ਨੇ, ਯੂਰਪ ਦੇ ਵਿੱਚ ਵੀ, ਇਟਲੀ ਦੇ ਵਿੱਚ, ਇੰਗਲੈਂਡ ਦੇ ਵਿੱਚ, ਇਹ ਸਾਰੀਆਂ ਵੱਡੀਆਂ ਪ੍ਰੋਬਲਮਾਂ ਜਿਹੜੀਆਂ ਖੜੀਆਂ ਹੋ ਰਹੀਆਂ ਨੇ, ਕਿਉਂਕਿ ਬਹੁਤਾਤ ਦੇ ਵਿੱਚ ਹਰ ਚੀਜ਼ ਦੇ ਵਿੱਚ ਬਹੁਤਾਤ ਜਿਹੜੀ ਮਾੜੀ ਹੈ। ਤੇ ਮੁਹੰਮਦ ਜੀ ਸਵਾਗਤ ਹੈ ਜੀ ਨੂੰ ਜੀ, ਬਾਈ ਜੀ ਦੁਬਈ ਤੋਂ ਜੀ।
6: ਭੁਪਿੰਦਰ ਜੀ ਜਿੰਦੇ ਵਸਦੇ ਰਹੋ ਤੇ ਭਾਈ ਆਵਾਜ਼ ਬਰਾਬਰ ਆਉਂਦੀ ਪਈ ਹੈ ਨਾ?
1: ਬਰਾਬਰ, ਹਾਂਜੀ, ਦੋਵੇਂ ਲੈਵਲ, ਲੈਫਟ ਵਾਲਾ ਰਾਈਟ ਵਾਲਾ ਪੂਰਾ ਐਨ ਪੀਲੀਆਂ ਬੱਤੀਆਂ ਤੱਕ ਜਾਂਦਾ ਜੀ। ਆ ਜਾਓ ਜੀ
6: ਜੀ ਜੀ, ਥੈਂਕ ਯੂ ਵੈਰੀ ਮਚ। ਤੇ ਬਹੁਤ ਵਧੀਆ, ਹੁਣ ਤੱਕ ਜਿਹੜੇ ਹੈਗੇ ਆਪਣੇ ਭੈਣ ਜੀ ਵੀ ਆਏ ਸੀ, ਰਾਜਨ ਸਾਹਿਬ ਵੀ ਜਿਹੜਾ ਹੈਗਾ, ਰਾਜਨ ਸਾਨੀ ਸਾਹਿਬ ਤੇ ਹੋਰ ਵੀ ਆਪਣਾ ਗੁਰੀ ਸਾਹਿਬ ਵੀ
1: ਜੀ,
6: ਔਰ ਸਿਕੰਦਰ ਔਜਲ ਸਾਹਿਬ ਵੀ। ਬਹੁਤ ਹੀ ਰੋਸ਼ਨ ਖਿਆਲ ਹੈ ਇਹਨਾਂ ਦੇ ਜਿਹੜੇ ਹੈਗੇ ਜ਼ਿੰਦਗੀ ਦੇ ਤਜਰਬੇ ਆ ਵੀ ਭਾਈ ਹੈਗਾ, ਕਿਉਂਕਿ ਜਦੋਂ ਬੰਦਾ ਜ਼ਿੰਦਗੀ ਦੇ ਵਿੱਚ ਕਹਿੰਦੇ ਨਾ ਗੁਜ਼ਰਦਾ ਹੈਗਾ
1: ਜੀ,
6: ਫਿਰ ਜਿਹੜਾ ਹੈਗਾ ਉਹਨੂੰ ਤਜਰਬੇ ਹੁੰਦੇ ਹੈਗੇ ਆ। ਕਿਸੇ ਨੇ ਪੁੱਛ ਲਿਆ ਸੀ ਆਪਣਾ ਵੀਰ ਭੁਪਿੰਦਰ ਜੀ, ਇੱਕ ਦੋਸਤ ਨੇ ਦੂਸਰੇ ਨੂੰ ਪੁੱਛ ਲਿਆ
1: ਜੀ,
6: ਕਹਿੰਦਾ ਯਾਰ ਤਜਰਬਾ ਕਿਹੜੀ ਚੀਜ਼ ਦਾ ਨਾਂ
1: ਜੀ,
6: ਕਹਿੰਦਾ ਸਤਿਆਨਾਸ, ਸਤਿਆਨਾਸ ਕਹਿੰਦਾ ਇਹਦਾ ਮਤਲਬ, ਹਾਂ ਕਹਿੰਦਾ ਜਿਹਨੇ ਸਤਿਆਨਾਸ ਕਰਾ ਲਿਆ ਉਹਦਾ ਇੱਕ ਫਿਰ ਕਹਿੰਦਾ ਜਾਂ ਸਤਿਆਨਾਸ ਕਰਾ ਲਿਆ ਜਾਂ ਕੋਈ ਉਹਦਾ ਕਰ ਗਿਆ, ਕਹਿੰਦਾ ਫਿਰ ਉਹਨੂੰ ਤਜਰਬਾ ਹੁੰਦਾ। ਕਹਿੰਦਾ ਯਾਰ ਗੱਲ ਤਾਂ ਵਾਕਈ ਕਹਿੰਦਾ ਬੜੀ ਗਹਿਰੀ ਹੈਗੀ ਆ, ਗੱਲ ਵੀ ਸੱਚੀ ਆ। ਕਹਿੰਦੇ ਜਦੋਂ ਜਿਹੜਾ ਹੈਗਾ ਆਪਾਂ ਠੋਕਰਾਂ ਖਾ ਖਾ ਕੇ ਜਿਹੜਾ ਹੈਗਾ ਕਹਿੰਦਾ ਮਤਲਬ ਗੁਜ਼ਰਦੇ ਹੈਗੇ ਹਨਾ, ਨੁਕਸਾਨ ਬੜੇ ਬੜੇ ਹੁੰਦੇ ਆ, ਕਹਿੰਦੇ ਪਸਾਰੇ ਹੁੰਦੇ ਹੈਗੇ, ਨੁਕਸਾਨ ਹੁੰਦੇ ਆ, ਫਿਰ ਤਜਰਬੇ ਪੈਦਾ ਹੁੰਦੇ ਹਨਾ
1: ਨੁਕਸਾਨ ਹੋਇਆ ਹੋਵੇ ਤਾਂ ਜੇ ਤਾਂ ਉਹਦੇ ਤੋਂ ਸੰਭਲ ਜਾਂਦਾ ਠੀਕ ਹੈ ਮਤਲਬ ਕਿ, ਪਰ ਜੇ ਉਹ ਬਾਰ ਬਾਰ ਸੱਟ ਠੋਕਰ ਉੱਥੇ ਹੀ ਖਾਂਦਾ ਆ ਕੇ ਫਿਰ ਤਾਂ ਬੇੜਾ ਗਰਕ ਹੋਣਾ ਹੀ ਹੈ ਨਾ,
6: ਫਿਰ ਜਾਣ ਬੁੱਝ ਕੇ ਫਿਰ ਜਿਹੜਾ ਹੈਗਾ ਖਾਈ ਜਾਂਦਾ, ਫਿਰ ਇਹਦੇ ਵਿੱਚ ਤਾਂ ਜਿਹੜਾ ਹੈਗਾ ਮਾਨਸਿਕ ਫਿਰ ਇੱਧਰ ਹੈਗਾ ਕਹਿਣ ਦਾ ਮਤਲਬ,
1: ਉਹ ਤਾਂ ਫਿਰ ਪੱਥਰ ਵੀ ਕਹਿਣ ਲੱਗ ਜਾਂਦਾ ਕਿ ਤੈਨੂੰ ਮੈਂ ਹੀ ਲੱਭਦਾ, ਮੇਰੇ ਵਿੱਚ ਬੱਚੇ ਨੂੰ ਹੋਰ ਕੋਈ ਥਾਂ ਨਹੀਂ ਲੱਭਦੀ ਤੈਨੂੰ। ਹਾਂਜੀ,
6: ਮੈਂ ਕਦੀ ਮੇਰੇ ਨਾਲ ਵੀ ਹੋ ਗਿਆ, ਆ ਦੇ ਜਿਹੜੇ ਆਪਣੇ ਕੌਲਾਂ ਨੀ ਆਉਂਦੀਆਂ ਜਿਹੜੇ ਬੜੇ ਬੜੇ ਨਾਮ ਦਿੰਦੇ, ਮੈਨੂੰ ਵੀ ਇੱਕ ਵਾਰੀ ਕੌਲ ਆ ਗਈ ਵੀਰ ਭੁਪਿੰਦਰ ਜੀ,
1: ਹਾਂਜੀ,
6: ਕਹਿੰਦੇ ਤੇਰਾ ਬਾਈ ਮੈਨੂੰ ਤਾਂ ਪਤਾ ਸੀ ਇਹਨਾਂ ਦੇ ਇਹਨਾਂ ਦੇ ਤਾਂਤੜੇ ਜਿਹੜੇ ਹੈਗੇ ਆ
1: ਜੀ,
6: ਕਹਿੰਦੇ ਜੀ ਜੀ ਮੈਨੂੰ ਕਿ ਬੂਟਾ ਜੀ ਕਹਿਣੇ, ਕਹਿੰਦੇ ਜੀ ਬੂਟਾ ਜੀ ਤੁਹਾਡੀ ਤੁਹਾਡਾ ਉੱਥੇ ਨਾਮ ਨਿਕਲਾਇਆ
1: ਜੀ,
6: ਮੈਂ ਕਿਹਾ ਵੀ ਕਿੱਡਾ ਕੁ ਵੱਡਾ ਜੀ ਨਾਮ ਨਿਕਲਾਇਆ, ਕਹਿੰਦੇ ਜੀ ਬਹੁਤ ਵੱਡਾ ਨਾਮ ਤੁਹਾਡਾ ਨਿਕਲਾਇਆ, ਤੁਸੀਂ ਬੂਟਾ ਜੀ ਆ, ਮੈਂ ਕਿਹਾ ਜੀ ਹਾਂਜੀ, ਕਹਿੰਦੇ ਤੁਹਾਡਾ ਨਾਮ ਬੜਾ ਨਿਕਲਿਆ ਵੱਡਾ, ਮੈਂ ਕਿਹਾ ਅੱਛਾ ਜੀ, ਤੇ ਮੈਂ ਕਿਹਾ ਕਿੱਡਾ ਕੁ ਵੱਡਾ ਨਿਕਲਾਇਆ ਕੁਇੰਟਲ ਦਾ, 2 ਕੁਇੰਟਲ ਦਾ, ਕਿੱਡਾ ਕੁ, ਮੈਂ ਕਿਹਾ ਵੱਡਾ ਆ ਗਿਆ ਨਾਮ, ਕਹਿੰਦੇ ਜੀ ਬਹੁਤ ਵੱਡਾ, ਤੇ ਸਾਨੂੰ ਖੁਸ਼ੀ ਚੜ ਗਈ ਆ
1: ਜੀ,
6: ਜਦੋਂ ਕਿਹਾ ਨਾ ਖੁਸ਼ੀ ਚੜ ਗਈ ਆ, ਮੈਂ ਕਿਹਾ ਭਾਜੀ ਰੁਕ ਜਾਓ ਇੱਕ ਮਿੰਟ
1: ਜੀ,
6: ਹਾਂ ਮੈਂ ਕਿਹਾ ਵੀ ਨਾਮ ਕਿਹਦਾ ਨਿਕਲਿਆ, ਕਹਿੰਦੇ ਜੀ ਤੁਹਾਡਾ
1: ਜੀ,
6: ਤੇ ਮੈਂ ਕਿਹਾ ਖੁਸ਼ੀ ਕਿਹਨੂੰ ਚੜਨੀ ਚਾਹੀਦੀ ਆ, ਕਹਿੰਦੇ ਜੀ ਤੁਹਾਨੂੰ, ਤੇ ਮੈਂ ਕਿਹਾ ਮਾਮਾ ਤੈਨੂੰ ਕਾਹਦੀ ਖੁਸ਼ੀ ਚੜ ਗਈ, ਹੈਂ ਨਾਮ ਮੇਰਾ ਨਿਕਲਿਆ ਮੈਨੂੰ ਖੁਸ਼ੀ ਚੜਨੀ ਚਾਹੀਦੀ ਸੀ ਨਾ, ਮੈਂ ਕਿਹਾ ਤੈਨੂੰ ਕਾਹਦੀ ਖੁਸ਼ੀ ਚੜ ਗਈ। ਜਦੋਂ ਇੰਨੀ ਗੱਲ ਕਹੀ ਤਾਂ ਵੀਰ ਭੁਪਿੰਦਰ ਜੀ ਉਹਨੇ ਕਾਲ ਕੱਟ ਦਿੱਤੀ
1: ਜੀ।
6: ਇਹ ਜਿਹੜੇ ਹੈਗੇ ਆ ਫੋਨ ਸਕੈਮ ਕਰਨ ਵਾਲੇ ਜਾਂ ਲੋਕਾਂ ਨੂੰ ਧੋਖੇ ਦਿੰਦੇ ਹੈਗੇ ਆ, ਤੇਰੇ ਬਦਲ ਬਦਲ ਕੇ ਆਉਂਦੇ ਹੈਗੇ ਹਨਾ
1: ਜੀ,
6: ਹਾਂ, ਤੇ ਇਹਨਾਂ ਤੋਂ ਬਚਣਾ ਚਾਹੀਦਾ ਹੈਗਾ, ਹਮੇਸ਼ਾ ਬਚ ਕੇ ਰਹੋ
1: ਬਿਲਕੁਲ।
6: ਤੇ ਇੱਕ ਜਿਹੜਾ ਹੈਗਾ ਛੋਟਾ ਜਿਹਾ ਵਾਕਿਆ ਤੁਹਾਨੂੰ ਇਹ ਵੀ ਸੁਣਾ ਦਿੰਦਾ, ਤਜਰਬੇ ਹੁੰਦੇ ਆ ਨਾ ਜ਼ਿੰਦਗੀ ਦੇ। ਮੈਂ ਆਇਆ ਸੀ ਛੁੱਟੀ ਤੇ ਮੈਂ ਕਿਹਾ ਯਾਰ ਗੱਡੀਆਂ ਗੁੱਡੀਆਂ ਦੇ ਚਲੋ ਵਿਦੇਸ਼ਾਂ ਛੁੱਟੀਆਂ, ਮੈਂ ਕਿਹਾ ਇਸ ਵਾਰੀ ਘੜੋਕੇ ਦੇ ਉੱਤੇ ਨਾ ਝੁੰਗਾ ਲੈਣਾ ਹੈਗਾ, ਯਾਨੀ ਘੜੋਕੇ ਜਿਹੜਾ ਹੈਗਾ ਜਾਣੇ ਹੈਗੇ ਆ
1: ਝੂਟੇ ਲੈਣੇ,
6: ਝੂਟਿਆ ਤੇ ਮੈਂ ਯਾਰ ਦੋਸਤ ਦਾ ਪਿੰਡ ਵੀ ਨਾਲ ਹੀ
1: ਜੀ,
6: ਲਓ ਜੀ ਅਸੀਂ ਘੜੋਕੇ ਵਾਲੇ ਨਾਲ ਗੱਲਬਾਤ ਕੀਤੀ, ਉਹ ਵੀ ਭਾਰ ਦੁੱਖਾਂ ਦਾ ਮਾਰਿਆ ਤੇ ਜਿਹੜਾ ਹੈਗਾ ਕਿਹੜੀ ਹਾਲਤ ਵੀ ਉਹ ਜਿਹੜੀ ਹੈਗੀ ਖਸਤਾ ਈ
1: ਜੀ।
6: ਮੈਂ ਕਿਹਾ ਵੀ ਦੇਖੀ ਤੂੰ ਜੋ ਵੀ, ਮੈਂ ਕਿਹਾ ਵੀ ਚਲੋ ਇਹ ਵੀ ਭਾਰ ਜਿਹੜਾ ਹੈਗਾ, ਮੈਂ ਕਿਹਾ ਦੁੱਖਾਂ ਦਾ ਮਾਰਿਆ ਲੱਗਦਾ ਤੇਰੇ ਤੋਂ, ਤੇ ਮੈਂ ਕਿਹਾ ਇਹੋ ਹੀ ਆਪਾਂ ਬੁੱਕ ਕਰ ਲੈਣਾ
1: ਜੀ।
6: ਲੋ ਜੀ ਕਰ ਲਿਆ ਬੁੱਕ। ਤੇ ਜਦੋਂ ਗੱਲਬਾਤ ਹੋ ਗਈ ਸਾਰੀ, ਉਹਨੂੰ ਦੱਸ ਦਿੱਤਾ ਪੀ ਲੈ ਵੀ ਆਹ ਅਗਲਾ ਪਿੰਡ ਜਾਣਾ ਆਪਾਂ ਜਿਹੜਾ ਹੈਗਾ, ਤੇ ਮੇਰੇ ਦੋ ਦੋਸਤ ਹੋਰ ਵੀ ਨਾਲ ਸੀ
1: ਜੀ।
6: ਅੱਛਾ ਜੀ। ਤੇ ਬੜੀ ਮੁਸ਼ਕਿਲ ਦੇ ਨਾਲ ਆਪਣਾ ਵੀਰ ਭੁਪਿੰਦਰ ਜੀ ਪਿੰਡ ਦੇ ਵਿੱਚੋਂ ਬੜੀ ਮੁਸ਼ਕਿਲ ਨਾਲ ਭੀੜ ਚੋਂ ਨਿਕਲੇ, ਤੇ ਜੇ ਭੀੜ ਚੋਂ ਹੀ ਨਿਕਲੇ ਤੇ ਅੱਗੇ ਚੌਂਕ ਦੇ ਵਿੱਚ ਫੇਰ ਜਿਹੜਾ ਹੈਗਾ ਰਸ ਲੈ ਆਵੇ। ਮੈਂ ਕਿਹਾ ਕਰ ਲੋ ਘਿਓ ਨੂੰ ਭਾਂਡਾ
1: ਜੀ।
6: ਚਲੋ ਮੈਂ ਕਿਹਾ ਕੋਈ ਗੱਲ ਨੀ। ਲੋ ਜੀ ਘੜੁੱਕੇ ਦੇ ਅਸੀਂ ਬੈਠੇ ਸਾਰੇ ਯਾਰ ਦੋਸਤ, ਤੇ ਉਹ ਵੀ ਨਾਲ ਜਿਹੜਾ ਹੈਗਾ ਡਰਾਈਵਰ ਵੀ
1: ਜੀ।
6: ਤੇ ਜਦੋਂ ਨਿਕਲੇ ਨਾ ਥੋੜਾ ਜਾ ਭੀੜ ਚੋਂ ਬਾਹਰ, ਤੇ ਫਿਰ ਅੱਗੇ ਰੋਡ ਥੋੜਾ ਵਿਹਲਾ ਹੋਇਆ, ਤੇ ਕਹਿੰਦਾ ਵੀ ਭਾਜੀ ਤੁਸੀਂ ਫਿਕਰ ਨੀ ਕਰਨਾ ਹੈਗਾ। ਘੜੁੱਕੇ ਵਾਲਾ ਕਹਿੰਦਾ ਤੁਸੀਂ ਭਾਜੀ ਫਿਕਰ ਨੀ ਕਰਨਾ
1: ਜੀ,
6: ਤੇ ਕਹਿੰਦਾ ਤੁਹਾਨੂੰ ਟਾਈਮ ਨਾਲ ਪਹੁੰਚਾ ਦੇਣਾ ਹੈਗਾ
1: ਜੀ।
6: ਮੈਂ ਕਿਹਾ ਜੀ ਠੀਕ ਹੈ। ਲੋ ਜੀ ਜਦੋਂ ਥੋੜਾ ਜਾ ਅੱਗੇ ਗਿਆ ਨਾ, ਤਾਂ ਉਹਨੇ ਵੀਰ ਭੁਪਿੰਦਰ ਜੀ ਘੜੁੱਕਾ ਇੱਕ ਸਾਈਡ ਤੇ ਨਾ ਲਾ ਲਿਆ
1: ਜੀ,
6: ਇੱਕ ਸਾਈਡ ਤੇ ਨਾ ਜਿਹੜਾ ਹੈਗਾ
1: ਪਾਰਕਿੰਗ
6: ਜਿਹੜਾ ਹੈਗਾ
1: ਪਾਰਕਿੰਗ ਤੇ ਲਾ ਲਿਆ, ਪਾਰਕਿੰਗ ਤੇ
6: ਪਾਰਕਿੰਗ ਖੱਬੇ ਪਾਸੇ ਦੇ ਕੱਚੇ ਲਾ ਕੇ ਤੇ ਰਸਤੇ ਦੇ ਵਿੱਚ ਹੀ
1: ਜੀ,
6: ਤੇ ਉਹਦਾ ਨਾਲ ਹੀ ਪਰਾ ਜਿਹੜਾ ਹੈਗਾ ਸੜਕ ਦੇ ਨਾਲ ਹੀ ਛੱਪੜ ਪੈਂਦਾ, ਤੇ ਗਲਾਸ ਦੇ ਵਿੱਚ ਪਾਣੀ ਭਰ ਕੇ ਨਾ ਛੱਪੜ ਦੇ ਵਿੱਚੋਂ
1: ਜੀ,
6: ਉਹਨੇ ਮਾਸਟਰ ਸਿਲੰਡਰ ਦੇ ਵਿੱਚ ਪਾਤਾ, ਬ੍ਰੇਕ ਵਾਲੇ ਮਾਸਟਰ ਸਿਲੰਡਰ
1: ਠੰਡਾ ਕਰਨ ਨੂੰ।
6: ਮੈਂ ਕਿਹਾ ਇਹ ਭਾ ਕੀ ਕੀਤਾ ਤੂੰ ਜਿਹੜਾ ਹੈਗਾ, ਹੁਣ ਮੈਨੂੰ ਤਾਂ ਪਤਾ ਸੀ ਟੈਕਨੀਕਲ ਬੰਦੇ
1: ਜੀ।
6: ਕਹਿੰਦਾ ਭਾ ਪਰਾ ਹੋ ਜਾਓ, ਕਹਿੰਦਾ ਮੈਂ ਬਹੁਤ ਦੁਖੀ ਆ, ਕਹਿੰਦਾ ਮੈਂ ਕਹਿੰਦਾ ਕਹਿੰਦਾ ਹੁਣ ਪਾਣੀ ਵਰਤਣਾ ਸ਼ੁਰੂ ਕਰਤਾ, ਬ੍ਰੇਕ ਆਏ ਭਰਾਵਾ ਤੂੰ ਇੱਥੇ ਪਾਣੀ ਕਾ ਤੋਂ ਪਾਤਾ, ਬ੍ਰੇਕ ਵਾਲ ਬੜਾ ਮਹਿੰਗਾ। ਅੱਛਾ ਮੈਂ ਕਿਹਾ ਹੁਣ ਬ੍ਰੇਕ ਵਾਲ ਮਹਿੰਗਾ, ਤੇ ਤੂੰ ਮਾਮਾ ਪਾਣੀ ਪਾਣੀ ਪਾ ਕੇ ਤੇਰੀ ਸਾਰੀ ਪਿੱਤ ਖਰਾਬ ਹੋ ਜਾਣੀ, ਬ੍ਰੇਕ ਜਾਮ ਹੋ ਜਾਣੀ,
1: ਕਹਿੰਦਾ ਬਣਾਉਣਾ ਦਾ ਪ੍ਰੈਸ਼ਰ ਹੀ ਆ।
6: ਸਾਨੂੰ ਪਿੰਡ ਨੂੰ ਹੀ ਜਾ ਕੇ ਗਿਆ, ਜੇ ਪਿੰਡ ਬ੍ਰੇਕ ਫੇਲ ਹੋ ਗਈ ਤੇ ਮੈਂ ਚੱਕਰਾਂ ਨਾਲ ਜੱਫੇ ਪਵਾਏਗਾ ਕਿ ਨਹੀਂ। ਗੱਲਾਂ ਦੇਖੋ, ਉਦੋਂ ਜਿਹੜਾ ਹੈਗਾ ਉਹੋ ਹੀ ਭਾ ਜਿਹੜਾ ਅਗਲੇ ਦਿਨ ਜਿਹੜਾ ਹੈਗਾ ਫਿਰ ਮਕੈਨਿਕ ਉਹ ਪਹੁੰਚਾ, ਅਸੀਂ ਦੇਖਿਆ ਉੱਥੇ ਜਾ ਕੇ, ਤੇ ਦੋਸਤ ਸੀ ਨਾ ਮੇਰਾ ਵਰਕਸ਼ਾਪ ਚਲਾ ਰਿਹਾ
1: ਜੀ,
6: ਫਿਰ ਉਹਨੇ ਜਾ ਕੇ ਉੱਥੇ ਲਾਇਆ ਤੇ ਕਹਿੰਦਾ ਯਾਰ ਬ੍ਰੇਕ ਖਰਾਬ ਹੋ ਗਈ, ਕਹਿੰਦਾ ਫਿਰ ਪਾਣੀ ਪਾ ਲਿਆ, ਉਹਨੇ ਵੀ ਅਜੇ ਮਕੈਨਿਕ ਨੂੰ ਸਿੱਧੇ ਹੀ ਪੈਂਦੀ ਸਿੱਟੇ ਚ, ਕਹਿੰਦਾ ਫਿਰ ਪਾਣੀ ਪਾ ਲਿਆ
1: ਜੀ।
6: ਇਹ ਚੀਜ਼ਾਂ ਜਿਹੜੀਆਂ ਬਣੀਆਂ, ਹੁਣ ਕੰਪਨੀ ਨੇ ਬ੍ਰੇਕ ਆਲ ਕਰ ਤੋਂ ਬਣਾਇਆ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਸੋਚਣਾ ਚਾਹੀਦਾ ਹੈਗਾ।
1: ਅਸੀਂ ਜਗਾੜੀ
6: ਸਰਕਾਰਾਂ ਦੀਆਂ ਗੱਲਾਂ ਜਿਹੜੀਆਂ ਚੱਲਦੀਆਂ, ਮੈਂ ਜਿਆਦਾ ਲੰਬੀ ਗੱਲ ਨੀ ਹੁਣ ਕਰਨੀ, ਸਰਕਾਰਾਂ ਦੀ ਜਿਹੜੀਆਂ ਹੈਗੀਆਂ ਜਿਹੜੀਆਂ ਚੱਲਦੀਆਂ ਹੈਗੀਆਂ
1: ਜਗਾੜ ਕਰ, ਹਾਂ
6: ਪਰ ਮਤਲਬ ਹਿੱਸਾ ਇਹ ਹੈਗਾ ਵੀ ਸੁਚੱਜੀ ਜਿਹੜੀ ਹੈਗੀ ਆ ਸਰਕਾਰ ਜਿਹੜੀ ਹੈਗੀ ਆ ਉਹਦਾ ਤੁਸੀਂ ਸਾਥ ਦਿਓ ਜਿਹੜਾ ਹੈਗਾ, ਠੀਕ ਆ। ਬਾਕੀ ਇਹੋ ਜਿਹੀ ਗੱਲ ਨਹੀਂ ਜਿਹੜਾ ਹੈਗਾ ਸ਼ਾਸਨ ਪ੍ਰਸ਼ਾਸਨ,
1: ਬਿਲਕੁਲ
6: ਹਾਂਜੀ, ਕਹਿੰਦੇ ਜਿਹੜਾ ਸ਼ਾਸਨ ਉਹਦਾ ਹੀ ਪ੍ਰਸ਼ਾਸਨ ਹੈ, ਤੇ ਗੱਲ ਤਾਂ ਸੱਚੀ ਆ, ਕਿਉਂਕਿ ਜਿਹੜਾ ਭਾਈ ਸ਼ਾਸਨ ਜਿਹੜਾ ਆ ਜਿਹੜੀ ਰੂਲਿੰਗ ਹੈਗੀ ਆ, ਤੇ ਪ੍ਰਸ਼ਾਸਨ ਵੀ ਤਾਂ ਉਹਦੇ ਹੀ ਹੋਣਾ, ਦੂਸਰੇ ਓਪੋਜੀਸ਼ਨ
1: ਪਾਰਟੀ ਦਾ ਥੋੜਾ
6: ਹੁੰਦਾ ਹੈ, ਤੇ ਉਹ ਚੀਜ਼ਾਂ ਹੈਗੀਆਂ। ਬਾਕੀ ਜਿਹੜਾ ਹੈਗਾ ਬਈ ਫਰੀਡਮ ਪੂਰੀ ਹੈਗੀ ਆ, ਕੋਈ ਦੁਬਾਰ ਦੇ ਵਿੱਚ ਨਾ ਉਹ ਆਪਣਾ ਤਾਂ ਤੁਸੀਂ ਖੁਦ ਦੇਖਣਾ, ਡਿਸੀਜਨ ਤੁਸੀਂ ਖੁਦ ਲੈਣੇ ਆ ਕਿ ਭਾਈ ਕਿਹੜਾ ਚੰਗਾ, ਹਨਾ, ਜਿਹੜਾ ਕੋਈ ਸਮਾਜ ਦਾ ਭਲਾ ਕਰਨ ਵਾਲਾ ਹੈਗਾ ਜਾਂ ਜਿਹੜਾ ਆਵਾਮ ਦਾ ਸੋਚਦਾ ਹੈਗਾ, ਹਨਾ, ਉਹਨੂੰ ਅੱਗੇ ਲੈ ਕੇ ਜਾਓ ਜਾਂ ਜਿਹੜਾ ਹੈਗਾ, ਇਹ ਤਾਂ ਡਿਸੀਜਨ ਤੁਹਾਡੇ ਹੱਥ ਵਿੱਚ ਆ, ਕੋਈ ਜ਼ਬਰਦਸਤੀ ਥੋੜੀ ਹੈ,
1: ਬਿਲਕੁਲ।
6: ਤੇ ਇਹ ਗੱਲਾਂ ਸੀ ਤਾਂ ਮੈਂ ਤਾਂ ਕਰਕੇ ਅੱਜ ਤੁਹਾਡੇ ਨਾਲ ਸ਼ੇਅਰ ਕਰਤੀਆਂ ਟੈਕਨੀਕਲ ਗੱਲਾਂ ਵੀ,
1: ਬਹੁਤ ਵਧੀਆ ਲੱਗਿਆ ਜੀ।
6: ਤੇ ਜੋ ਕੋ ਬੋਲ ਜੇ ਤੁਸੀਂ ਹੁਣ ਕਹੋ ਤੇ ਮੈਂ ਇੱਧਰ ਹੀ
1: ਪਾ ਦਿਓ ਸਾਂਝ, ਕੋਈ ਨਹੀਂ ਕਰ ਲਓ, ਕਰ ਲਓ ਸਾਂਝ
6: ਜੀ ਜੀ ਜੀ। ਕੋਈ ਪੁੱਛਣਾ ਤਾਂ ਨਹੀਂ ਸੀ, ਕੋਈ ਗੱਲ ਤਾਂ ਨਹੀਂ ਸੀ,
1: ਕੰਟੀਨਿਊ ਪਲੀਜ਼ ਕਰੋ ਤੁਸੀਂ ਜੀ।
6: ਹਾਂ ਠੀਕ ਆ, ਮੈਂ ਜਿਹੜਾ ਹੈਗਾ ਚਲੋ ਗੁਣਗੁਣਾ ਦੇਣਾ ਹੈਗਾ, ਜਿਹੜਾ 1 2 3 ਜੀ ਜੀ, ਸੌਂਗ ਨੰਬਰ 1 ਜੀ। ਤੇਰੇ ਬਿਨਾਂ ਜ਼ਿੰਦਗੀ ਕੋਈ

0: बिनतनम तुझे की पीना प्यारी में करती
1: वाह जी,
0: थैंक यू सो मच।
1: थैंक यू मामा जी, बहुत बहुत शुक्रिया, धन्यवाद, हर वार दी तरह जी, शुक्रिया, सत श्री अकाल जी। जी दोस्तो, इस तरह जी अपने नाल मामा जी जुड़े सी, ते अगली लाइन दे उत्ते अपने नाल गुरी मान बाई जी जुड़े ने, ते उना दे नाल गलबात दा सिलसिला शुरू कर दे। सत श्री अकाल जी, गुरी जी स्वागत है जी, बाई जी
2: सत श्री अकाल पार्जवीर जी,
1: सत श्री अकाल जी, की हाल चाल ने जी?
2: ठीक है जनाब, तुसीं दसो जी।
1: बहुत वधिया जी, की कहना चाहोगे अज?
2: मैं देखदा पिया सी सवेरे सरकारां बाबे नचवा रही है जी, गोडे बदला
1: कहिंदे बह के वेख जवाना बाबे भंगड़ा पाउंदे ने, पर बाबे कहिंदे ने भाई असीं अपने बल दे उत्ते भंगड़ा पाउंदे आ, तुहाडे बल दे उत्ते नहीं पाउंदे, साडे अपने गोडे ने
2: नहीं नहीं मैं तां कुछ होर, मैं तां लोकां नूं इह कही जांदा, मैं कहा बह के देख जवाना वी बाबे गोडे बदला के किवें भंगड़ा पाउंदे
1: जी। अच्छा जी, जी
2: ते ਅੱਜ ਵੈਸੇ ਲੋਕਾਂ ਚ ਰੂਮਰਸ ਇਹਨਾਂ ਨੂੰ ਦੇਖ ਦੇਖ ਕੇ ਵੈਸੇ ਉੜੇ ਹੋਏ ਸੀਗੇ ਵੀ ਯਾਰ ਸੱਚੀ ਕਿਤੇ ਵੀ ਗੋਡੇ ਬਦਲਾਉਣ ਨਾਲ ਵੀ ਇੰਨੇ ਐਕਟਿਵ ਹੋ ਜਾਂਦੇ ਆ ਜਾਂ ਗੋਡੇ ਤਕਲੀਫ ਕੱਟੀ ਜਾਂਦੀ ਹੈ।
1: ਨਹੀਂ ਬਾਈ ਜੀ, ਇੱਥੇ ਚਲੋ
2: ਪਹਿਲੀ ਗੱਲ ਤਾਂ ਉਹਦੇ ਗੋਡੇ ਬਦਲੇ ਵੀ ਨਹੀਂ ਹੈਗੇ,
1: ਨਿੱਜੀ ਐਕਸਪੀਰੀਅੰਸ ਵੀ ਹੈਗੇ ਪਰਿਵਾਰਾਂ ਦੇ ਵਿੱਚ, ਘੱਟੋ ਘੱਟ ਨਹੀਂ ਤੁਹਾਨੂੰ 2.5-3 ਮਹੀਨੇ ਤਾਂ ਰਿਕਵਰੀ ਚ ਲੱਗ ਜਾਂਦੇ, ਇੱਕ ਗੋਡਾ ਜੇ ਬਦਲਾਉਣਾ ਹੋਵੇ ਤਾਂ ਘੱਟੋ ਘੱਟ 6 ਮਹੀਨੇ ਕਿਤੇ ਨਹੀਂ ਗਏ ਜੀ, ਬੈਸਟ 6 ਮਹੀਨੇ ਹੈਗਾ, ਕਿਉਂਕਿ ਫਿਜ਼ੀਓਥੈਰੇਪੀ ਹੋਰ ਸਾਰਾ ਸਿਲਸਿਲਾ ਨਾਲ ਚੱਲਦਾ ਹੈ, ਤੇ ਉਹਨੂੰ ਦੁਬਾਰਾ ਰਮਾ ਕਰਨਾ, ਉਹਦੇ ਉੱਤੇ ਭਾਰ ਪਾਉਣਾ, ਫਿਰ ਹੋਰ ਸਾਰੀਆਂ ਜਿਹੜੀਆਂ ਹਦਾਇਤਾਂ ਹੁੰਦੀਆਂ ਨੇ।
2: ਚਲੋ ਤੁਸੀਂ ਤਾਂ ਇਹ ਸੋਚਦੇ ਵੀ 4-5-6 ਮਹੀਨੇ ਨੂੰ ਬੰਦਾ ਚੱਲ ਪੈਂਦਾ, ਮੇਰੇ ਨਾਲ ਮੈਂ ਤਾਂ ਐਸੇ ਐਕਸਪੀਰੀਅੰਸ ਦੇਖੇ ਹੋਏ ਨੇ ਵੀ ਜਿੱਥੇ ਲੋਕ ਗੋਡੇ ਬਦਲਾ ਕੇ ਨਾ ਮੁੜ ਕੇ ਮੰਜਾ ਛੱਡਣ ਜੋਗੇ ਗਏ ਸੀ, ਉਹ ਮੰਜੇ ਨਾਲ ਹੀ ਉੱਪਰ ਨੂੰ ਗਏ ਨੇ ਜੀ।
1: ਜੀ ਜੀ ਜੀ,
2: ਇਹ ਮਤਲਬ ਇੰਨਾ ਕੁ ਝੂਠ। ਔਰ ਦੂਸਰੀ ਗੱਲ, ਚਲੋ ਪਹਿਲੀ ਗੱਲ ਤਾਂ ਬੰਦਾ ਗੋਡੇ ਬਦਲਾਵੇ ਕਿਹੜੇ ਹਿਸਾਬ ਨਾਲ ਜੀ, ਕੋਈ ਵੀ 5-7 ਲੱਖ ਦਾ ਘੱਟੋ ਘੱਟ ਵੀ ਪ੍ਰੋਸੀਜਰ ਹੈਗਾ, ਜਿਹੜਾ ਇਹਨਾਂ ਦਾ ਆਪਣੇ ਕਾਰਡ ਚੱਲਦੇ ਨੇ ਉਹ ਕਾਰਡ ਤਾਂ ਤੁਹਾਨੂੰ ਪਤਾ ਹੀ ਹੈ ਵੀ
1: ਬਿਲਕੁਲ
2: ਤਾਂ ਚਰਚਾ ਸਾਰੇ ਪੰਜਾਬ ਚ ਵੀ ਕਿੰਨਾ ਕੁ ਫੰਡ ਮਿਲਦਾ ਕਿੰਨਾ ਕੁ ਨਹੀਂ।
1: ਨਹੀਂ ਪਤਾ ਤਾਂ ਹੁਣ ਲੱਗਣਾ ਜਦੋਂ ਗੋਡੇ ਬਦਲਾਉਣ ਵਾਲੀਆਂ ਲਾਈਨਾਂ ਲੱਗ ਗਈਆਂ ਨਾ ਹਸਪਤਾਲਾਂ ਚ, ਖਬਰਾਂ ਤਾਂ ਉਦੋਂ ਹੋਣੀਆਂ ਸ਼ੁਰੂ ਹੋਣੀਆਂ ਜੀ।
2: ਨਹੀਂ ਉਹ ਅੱਜ ਉਹ ਲੋਕਾਂ ਨੇ ਅੱਜ ਮੁਹਿੰਮ ਸ਼ੁਰੂ ਕਰ ਦਿੱਤੀ ਜੀ, ਦੇਖਿਓ 5-4 ਖੜੇ ਹੋਣਗੇ
1: ਜੀ,
2: ਹਾਂ ਖੜੇ ਹੋਣਗੇ। ਪਹਿਲੀ ਗੱਲ ਤਾਂ ਇਹਨਾਂ ਦਾ ਕਾਰਡ ਹੀ ਨਹੀਂ ਚੱਲਦਾ ਹੁੰਦਾ, ਜੇ ਇਹਨਾਂ ਦੇ ਕਾਰਡ ਲੈ ਕੇ ਜਾਣਗੇ ਮੰਨ ਲਓ ਉਹ ਫੇਰ ਵੀ ਰਗੜੇ ਗਏ, ਨਹੀਂ ਲੈ ਕੇ ਜਾਂਦੇ ਫੇਰ ਵੀ ਰਗੜੇ ਗਏ
1: ਜੀ।
2: ਇਹੋ ਜਿਹਾ ਝੂਠਾ ਤੇ ਮੈਂ ਕਹਿੰਦਾ ਘਟੀਆ ਕੂੜ ਪ੍ਰਚਾਰ, ਪਤਾ ਨੀ ਕਿਹੜਾ ਕਿਹੜੇ
1: ਇਹਨਾਂ ਨੂੰ, ਇਹਨਾਂ ਦੇ ਪ੍ਰਚਾਰ ਨਹੀਂ ਲੈ ਕੇ ਬਹਿ ਜਾਣਾ, ਦੇਖ ਲਿਓ ਆਖਰ ਦੇ ਵਿੱਚ ਜੋ ਹਾਲਾਤ ਨੇ ਜੀ।
2: ਠੀਕ ਹੈ, ਉੱਪਰੋਂ ਫਿਰ ਅੱਜ ਤੁਸੀਂ ਦੇਖਦੇ ਆ ਭਗਵਾਨ ਸਾਹਿਬ ਨੂੰ ਵੱਖ ਵੱਖ ਪਿੰਡਾਂ ਸ਼ਹਿਰਾਂ ਚ ਜਾਂਦੇ ਆ, ਸਟੇਜਾਂ ਤੇ ਖੜਦੇ ਆ, ਲੋਕਾਂ ਨੂੰ ਮਤਲਬ ਸੰਬੋਧਨ ਕਰਦੇ ਆ, ਤੇ ਉੱਥੇ ਇਹਨਾਂ ਦੀ ਵੇ ਆਫ ਟਾਕਿੰਗ ਦੇਖੀ ਹੈ, ਹਾਂ ਭੈਣੇ ਹੋ ਗਈ ਟੂ ਟੂ ਵੀ, ਮਤਲਬ ਹਰੇਕ ਸਟੇਜ ਤੇ ਇੱਕ 1000-1500 ਵਾਲੀ ਗੱਲ ਹੋਗੀ,
1: ਫਰੀ
2: ਬਿਜਲੀ ਹੋਗੀ, ਫਰੀ ਕਿਰਾਇਆ ਹੋ ਗਿਆ, ਉਸ ਤੋਂ ਜਾਂ 2-4 ਗੱਪਾਂ ਲਾ ਲਓ, ਉਸ ਤੋਂ ਇਲਾਵਾ ਕੁਛ ਇਹਨਾਂ ਦੀ ਗੱਲਬਾਤ ਹੈਗੀ ਹੈ?
1: ਨਹੀਂ ਉਹ ਤਾਂ ਇਹਨਾਂ ਦਾ ਅਹੁਦਾ ਜਿਹੜਾ ਉਹ ਵੀ ਨੀ ਇਜਾਜ਼ਤ ਦਿੰਦਾ, ਚਲੋ ਜੇ ਪ੍ਰਚਾਰ ਵੀ ਕਰਨਾ ਉਹਨਾਂ ਤੋਂ ਥੱਲੇ ਜਿਹੜੇ ਹੈਗੇ ਨੇ ਉਹ ਕਰੀ ਜਾਣ ਜਿੱਦਾਂ ਮਰਜ਼ੀ ਕਰੀ ਜਾਣ, ਪਰ ਉਹ ਜ਼ਿੰਮੇਵਾਰੀ ਤਾਂ ਆਪਣੀ ਘੱਟੋ ਘੱਟ ਸਮਝਣ ਨਾ ਕਿ ਮੈਂ ਕਿਸ ਅਹੁਦੇ ਉੱਤੇ ਬੈਠਾ ਕਿ ਮੇਰੀ ਲੈਂਗੁਏਜ ਜਾਂ ਭਾਸ਼ਾ ਜਾਂ ਗੱਲ ਕਰਨ ਦਾ ਤਰੀਕਾ।
2: ਗੱਲ ਕਰਦੇ ਹੋਏ ਉਹਨਾਂ ਨਾਲ ਗੱਲ ਕਰਦੇ ਹੋਏ ਇਹਨਾਂ ਦੀ ਬੋਡੀ ਲੈਂਗੁਏਜ ਵੀ ਦੇਖਿਆ ਕਰੋ ਸਰ, ਮੁੱਖ ਮੰਤਰੀ ਇਹ ਜੀ ਹਰਕਤਾਂ ਕਰਦਾ ਜੀ, ਇਹ ਕਰਦੇ
1: ਬਿਲਕੁਲ ਜੀ ਬਿਲਕੁਲ
2: ਸ਼ਰਮ ਆਉਂਦੀ ਹੈ ਸਾਨੂੰ ਦੇਖ ਕੇ, ਲੋਕਾਂ ਨੇ ਬਦਲ ਮੰਗਿਆ ਸੀ, ਇਹਨਾਂ ਤੇ ਭਰੋਸਾ ਕੀਤਾ ਸੀ, ਇੱਕ ਤਰਫਾ ਲੋਕਾਂ ਨੇ ਇਹਨੂੰ ਖੜਾ ਇਹਨਾਂ ਨੂੰ ਖੜਾ ਕਰ ਦਿੱਤਾ ਵੀ ਲਓ ਜੀ
1: ਬਿਲਕੁਲ,
2: ਬਾਕੀਆਂ ਤੋਂ ਅਸੀਂ ਆਪਣਾ ਦੁਖੀ ਹੈ ਜੀ, ਹੁਣ ਤੁਸੀਂ ਕੁਛ ਮਤਲਬ ਵਧੀਆ ਪੰਜਾਬ ਨੂੰ ਅੱਗੇ ਲੈ ਕੇ ਜਾਓ। ਇਹਨਾਂ ਨੇ ਤਾਂ ਯਾਰ ਲੋਕੀ ਹੁਣ ਇਹ ਕਹਿਣ ਲਾ ਤੇ ਵੀ ਯਾਰ ਪਹਿਲਾਂ ਵਾਲੇ ਖਰੇ ਤੇ ਇਹ ਤਾਂ ਸਾਰੇ ਸਾਰਿਆਂ ਨਾਲੋਂ ਮਾੜੇ ਨਿਕਲ
1: ਜੀ, ਟਵਾਣਾ ਸਾਹਿਬ ਦੇ ਨਾਲ ਜਰੂਰ ਮੈਂ ਕਾਲ ਦੇ ਉੱਤੇ ਕਈ ਵਾਰੀ ਹੈ ਨਾ ਕਾਲ ਕਰਨੀ ਸਰੋਤੇ ਦੇ ਤੌਰ ਤੇ, ਤਾਂ ਉਦੋਂ 2017 ਦਾ ਸਮਾਂ ਸੀਗਾ, ਚਲੋ ਕਾਫੀ ਉਹਨਾਂ ਨੇ ਵੀ ਵਿਰੋਧ ਚੱਲਿਆ ਇਹਨਾਂ ਚੀਜ਼ਾਂ ਦਾ, ਚਲੋ ਇੱਕ ਜਿਹੜਾ ਪ੍ਰੈਜ਼ੈਂਟਰ ਹੈਗਾ ਜਾਂ ਉਹਨੇ ਤਾਂ ਪੱਤਰਕਾਰ ਨੇ ਤਾਂ ਝੱਲਣਾ ਹੀ ਝੱਲਣਾ, ਤੇ ਕਈ ਵਾਰੀ ਨਾ ਇੱਕ ਦੋ ਵਾਰੀ ਮੈਨੂੰ ਵੀ ਕੱਲ ਆਈਆਂ ਯਾਰ ਕਿ ਉਹ ਵਿਰੋਧ ਕਰੀ ਜਾਂਦੇ ਹੋ, ਛੱਡੋ ਵਰਾ ਨਾ ਆਲਮ ਦੋ ਸਰਕਾਰ ਜੀ।
2: ਹਾਂਜੀ ਹਾਂਜੀ, ਉਹ ਤੁਸੀਂ ਹੁਣ ਮਤਲਬ ਸਰਕਾਰਾਂ ਨੂੰ ਬਹੁਤ ਨੇੜੇ ਹੋ ਕੇ ਨੋਟਿਸ ਕਰਦੇ ਸੀ ਨਾ ਉਹਨਾਂ
1: ਨੂੰ, ਤੁਹਾਨੂੰ
2: ਪਤਾ ਸੀ ਵੀ ਜਿਹੜਾ ਰੱਜਿਆ ਹੋਇਆ ਬੰਦਾ ਹੀ ਪੰਜਾਬ ਦਾ ਬੇੜਾ ਗਰਕ ਕਰ ਰਿਹਾ, ਉਹ ਜਿਹੜਾ ਸਰਕਾਰ ਹੁਣ ਨੈਕਸਟ ਆ ਰਹੇ ਨੇ ਉਹਨਾਂ ਦੇ ਪੱਲੇ ਕੁਛ ਨੀ, ਉਹਨਾਂ ਨੇ ਕਿੱਥੇ ਪੰਜਾਬ ਨੂੰ
1: ਛੱਡਣਾ?
2: ਇਹ ਤਾਂ ਮੈਂ ਨਾ ਇੱਕ ਵਾਕਿਆ ਚੇਤੇ ਆ ਗਿਆ, ਮੈਂ ਇਹ ਨਾ ਮਤਲਬ ਇਹ ਰੀਅਲ ਇੰਸੀਡੈਂਟ ਹੈ, ਮੈਂ ਕਿਸੇ ਪਿੰਡ ਦੀ ਪੰਚਾਇਤਾਂ ਦੀ ਗੱਲ ਸੀਗੀ
1: ਜੀ।
2: ਉੱਥੇ ਪੁਰਾਣੇ ਪੁਰਾਣੇ ਸਰਪੰਚ ਨਾ, ਪਹਿਲਾਂ ਤਾਂ ਨਵੇਂ ਸਰਪੰਚ ਜਦੋ ਜੋ ਬੋਲ ਕੇ ਗਏ ਆ, ਜੋ ਆਪਣਾ ਸੁਨੇਹਾ ਵੋਟਾਂ ਤੋਂ ਪਹਿਲਾਂ ਦੇਣਾ ਸੀ ਦੇ ਕੇ ਪਿੰਡ ਨੂੰ ਚਲੇ ਗਏ
1: ਜੀ।
2: ਪੁਰਾਣੇ ਸਰਪੰਚ ਨਾਲ ਆ ਕੇ ਦੋ ਮੋਟੀ ਮੋਟੀ ਗੱਲਾਂ ਗਈਆਂ, ਕਹਿੰਦਾ ਦੇਖੋ ਜੀ ਮੈਂ 10 ਸਾਲ ਤੋਂ ਪਿੰਡ ਦੇ ਵਿੱਚ ਹੈਗਾ, ਮੈਂ ਜਿੰਨਾ ਖਾਣਾ ਸੀ ਮੈਂ ਰੱਜ ਕੇ ਖਾ ਲਿਆ, ਹੁਣ ਮੈਂ ਤੁਹਾਡੇ ਤੇ ਹੀ ਲਾਉਣਾ ਹੈ
1: ਜੀ।
2: ਪਰ ਜਿਹੜਾ ਹੁਣ ਨਵਾਂ ਆਊਗਾ ਪਹਿਲਾਂ ਉਹ ਆਪਣਾ ਘਰ ਭਰੂਗਾ, ਫੇਰ ਤੁਹਾਡਾ ਭਰੂਗਾ, ਤੁਹਾਡਾ ਭਰੂਗਾ ਕਿ ਨਹੀਂ ਭਰੂਗਾ ਜੀ ਕੋਈ ਗਰੰਟੀ ਨੀ, ਪਹਿਲਾਂ ਉਹਨੇ ਆਪਣੇ ਆਪ ਨੂੰ ਰੱਜਣਾ।
1: ਉਹ ਕਹਿੰਦੇ ਨੀ ਹੁੰਦੇ ਕਿੱਦਾਂ ਭੁੱਖੇ ਨੂੰ ਘੜਾ ਕਿੱਦਾਂ ਲੱਭਿਆ ਕਿ ਪਾਣੀ ਪੀ ਪੀ, ਆਖਰ ਕੀ ਹੁੰਦਾ ਸੀਗਾ ਮੈਨੂੰ ਚੇਤਾ ਭੁੱਲ ਗਿਆ ਮੋਰਿਓ, ਪਾਣੀ ਪੀ ਪੀ ਕੇ ਆਫਰ ਜਾਂਦਾ ਜੀ ਬੰਦਾ
2: ਲਾ ਲੋ।
1: ਹਾਂਜੀ
2: ਜੀ, ਮਤਲਬ ਇਹਨਾਂ ਨੂੰ ਸਬਰ ਸੰਤੋਖ ਨੀ ਆਇਆ। ਮੈਂ ਜੇ ਇਹ ਦੇਖੋ ਖਾਂਦੇ ਸਾਰੇ ਨੀ, ਪਹਿਲੀ ਗੱਲ ਤਾਂ ਆਪਾਂ ਇਹ ਨੀ ਕਹਿੰਦੇ ਵੀ ਕੋਈ ਇਸ ਦੇ ਵਿੱਚ ਚਿੱਟਾ ਹੈਗਾ ਵੀ ਜਿਹਦਾ ਕਲਰ ਸਾਫ਼ ਹੈ, ਕੋਈ ਨੀ ਹੈਗਾ
1: ਜੀ।
2: ਪਰ ਤੁਸੀਂ ਲੌਂਗ ਟਰਮ ਲਈ ਚੱਲੋ, ਐਟਲੀਸਟ ਤੁਸੀਂ 10-15 ਸਾਲ ਆਪਣਾ ਰਾਜ ਕਰਦੇ,
1: ਜੇ
2: 100 ਮਿਲਦੇ ਆ 100 ਚੋਂ 20 ਖਾਂਦੇ 80 ਲਾਉਂਦੇ, ਤਾਂ ਤੁਹਾਨੂੰ ਲੋਕਾਂ ਨੇ ਆਪਣੇ ਫੜ ਕੇ ਲੈ ਕੇ ਆਉਣਾ ਸੀ ਮੂਹਰੇ
1: ਜੀ, ਬਿਲਕੁਲ।
2: ਪਰ ਇਹਨਾਂ ਨੇ ਲਾਇਆ ਹੀ ਕੁਛ ਨੀ। ਫਿਰ ਹੁਣ ਕੱਲ ਪਰਸੋਂ ਦੇ ਤੁਸੀਂ ਪਤਾ ਵੀ ਹੁਣ ਜਿਹੜੇ ਮੁਲਾਜ਼ਮ ਨੇ ਉਹ ਵੀ ਆਪਣੀ ਤਿਆਰੀ ਖਿੱਚ ਕੇ ਬੈਠੇ ਆ
1: ਜੀ,
2: ਉਹ ਵੀ ਕਹਿੰਦੇ ਵੀ ਅਸੀਂ ਇਹਨਾਂ ਦਾ ਪੂਰਾ ਇਹਨਾਂ ਦੇ ਖਿਲਾਫ਼ ਧਰਨੇ ਲਾਉਣੇ ਨੇ, ਪੂਰਾ ਰੋਸ ਮਾਰਚ ਉਹਨਾਂ ਦਾ ਵੀ ਤਿਆਰ ਹੈ ਜੀ ਅੱਗੇ ਅੱਗੇ, ਇਹਨਾਂ ਨੂੰ ਉੱਧਰ ਵੀ ਸਾਹਮਣਾ ਕਰਨਾ ਪਊਗਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਜਦਕਿ ਇਹ ਜਿਹੜਾ DA ਵਾਲਾ ਪੈਸਾ ਇਹੀ ਕਨਵਰਟ ਕਰਕੇ ਬੀਬੀਆਂ ਦੇ ਖਾਤੇ ਚ ਪਾਇਆ ਇਹਨਾਂ ਨੇ।
1: ਉਹ ਦੇਖੋ ਕਹੀ ਜਾਂਦੇ ਆ ਕਿ ਉਹਦੇ ਉੱਤੇ ਵੀ ਲਾਤੀ ਕਿ ਸਰਕਾਰ ਦੀ ਪਰਮਿਸ਼ਨ ਚਾਹੀਦੀ, ਉਦਾਂ ਤੁਸੀਂ ਟ੍ਰਾਂਸਫਰ ਹੀ ਨਹੀਂ ਕਰ ਸਕਦੇ। ਅੱਜ ਖਬਰ ਆ ਗਈ ਹੋਵੇ ਜੀ, ਚਾਹੇ ਕੋਰਟ ਨੇ ਕਹਿ ਵੀ ਦਿੱਤਾ ਭਾਈ ਤੁਸੀਂ ਉਹਨਾਂ ਨੂੰ ਦਿਓ DA ਉਹਨਾਂ ਦਾ ਬਣਦਾ ਜਿਹੜਾ, ਪਰ ਉਹਦੇ ਉੱਤੇ ਵੀ ਕਹਿੰਦੇ ਭਾਈ ਵਿੱਤ ਮੰਤਰੀ ਉਹਨਾਂ ਚਿਰ ਨਹੀਂ ਐਕਸ਼ਨ ਜਿੰਨਾ ਚਿਰ ਸਰਕਾਰ ਦੀ ਪਰਮਿਸ਼ਨ ਨਹੀਂ ਹੈ ਜੀ।
2: ਤੇ ਇਹ ਕੋਰਟ ਨੂੰ ਕੀ ਜਾਣਦੇ ਜੀ, ਕੋਰਟ ਦੇ ਤਾਂ ਕਿੰਨੇ ਕਿੰਨੇ ਮਤਲਬ ਇਹਨਾਂ ਨੂੰ ਕਿੰਨੇ ਕਿੰਨੇ ਕੰਮਾਂ ਵਾਸਤੇ ਕਿਹਾ, ਇੱਕ ਵੀ ਕਰੇ ਇਹਨਾਂ ਨੇ ਹੁਣ
1: ਤੱਕ? ਨਾ ਜੀ ਨਾ, ਅਗੇਂਸਟ ਹੀ
2: ਇਹ ਤਾਂ ਹੁਣ ਮਤਲਬ ਹੁਣ ਇਹ ਜੇ ਕੋਰਟ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ DA ਦੋ, ਇਹਨਾਂ ਨੇ ਮਤਲਬ ਜੇ ਕਿਸੇ ਮਤਲਬ ਇੱਕ ਅਦਾਲਤ ਦਾ ਫੈਸਲਾ ਆ ਗਿਆ, ਇਹਨਾਂ ਨੇ ਉੱਚ ਅਦਾਲਤ ਚ ਜਾ ਕੇ ਪਟੀਸ਼ਨ ਪਾ ਦੇਣੀ ਹੈ
1: ਜੀ,
2: ਇਹਨਾਂ ਨੇ ਸਿਰਫ ਟਾਈਮ ਟਪਾਉਣਾ ਹੈ,
1: ਟਾਈਮ ਟਪਾਉਣਾ, ਆਪਣਾ ਟਾਈਮ ਟਪਾ ਰਹੇ ਨੇ,
2: ਟਾਈਮ ਟਪਾ ਕੇ ਇਹਨਾਂ ਨੇ ਪਾਸੇ ਹੋ ਜਾਣਾ। ਜਿਹੜਾ ਹੁਣ ਕਰਜ਼ਾ ਖੜਿਆ ਹੈ ਜੀ, ਹੁਣ ਨੈਕਸਟ ਕੋਈ ਵੀ ਜਾਂ ਪੁਰਾਣੀ ਸਰਕਾਰ ਆਉਂਦੀ ਹੈ ਜਾਂ ਕੋਈ ਵੀ ਨਵੇਂ ਆਉਂਦੇ, ਡੈਫੀਨੇਟ ਜਿਹੜਾ ਖਜ਼ਾਨਾ ਹੀ ਖਾਲੀ ਖੜਾ ਹੈ, ਉਹ ਤਾਂ ਆਮ ਜੀ ਗੱਲ ਹੈ ਵੀ ਕਰਜ਼ਾ ਤਾਂ ਫੇਰ ਚੱਕਣਾ ਪਊਗਾ।
1: ਬਿਲਕੁਲ ਹੈ ਜੀ,
2: ਉਹ ਕਰਜ਼ਾ ਫੇਰ ਚੱਕ ਕੇ ਫੇਰ ਸੂਬੇ ਤੇ ਲਾਉਣਗੇ ਜਾਂ ਪੰਜਾਬ ਉੱਪਰ ਲਾਉਣਗੇ, ਉਹ ਦੇਖੋ ਵੀ ਉਹ ਕੀ ਕਰਦੇ ਨੇ, ਉਹ ਤਾਂ ਜਦ ਸਾਹਮਣੇ ਆਊਗਾ ਫੇਰ ਪਤਾ ਲੱਗੂਗਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਠੀਕ ਹੈ। ਮਤਲਬ ਇਹ ਆਪਾਂ ਕਹਿੰਦੇ ਵੀ ਪੁਰਾਣਿਆਂ ਦੇ ਟੋਏ ਪੱਟੇ ਹੋਏ ਨੇ, ਮੈਂ ਕਹਿੰਦਾ ਇਹ ਤਾਂ ਇਹੋ ਜਿਹਾ ਟੋਆ ਭਰ ਕੇ ਚੱਲੇ ਨੇ, ਜਿਹਦਾ ਤਾਂ ਕੋਈ ਮਤਲਬ ਆਪਾਂ ਉਹਦੀ ਪੂਰਤੀ ਨਹੀਂ ਹੋਣੀ ਕਿਸੇ ਕੋਲੋਂ ਜੀ।
1: ਨਾਲੇ ਬਾਈ ਜੀ ਉਹਨਾਂ ਨੇ ਜਿਹੜੇ ਵੀ ਪੱਟੇ ਆ, ਚਲੋ ਚਾਹੇ ਡੂੰਘੇ ਵੀ ਕਰ ਦਿੱਤੇ ਜੋ ਮਰਜ਼ੀ ਹੋ ਗਿਆ, ਪਰ ਤੁਹਾਡੀ ਵੀ ਜਿਹੜੀ ਰਿਸਪੋਂਸੀਬਿਲਿਟੀ ਤੁਹਾਨੂੰ ਲੋਕਾਂ ਨੇ ਦਿੱਤੀ ਹੈ, ਜਿੰਮੇਵਾਰੀ ਲਾਈ ਹੈ, ਤੁਸੀਂ ਉਹਨੂੰ ਨਿਭਾਓ। ਪੁਰਾਣਿਆਂ ਨੂੰ ਕਿਉਂ ਕਹੀ, ਤੁਸੀਂ ਸਿੱਧਾ ਦੱਸੋ ਭਾਈ ਇੰਨਾ ਖਜ਼ਾਨਾ ਸਾਡੇ, ਇੰਨੀ ਇਨਪੁੱਟ ਆ, ਇੰਨੀ ਆਊਟਪੁੱਟ ਆ, ਤੇ ਅਸੀਂ ਦੇਣਾ ਕੱਖ ਨਹੀਂ ਆ, ਪਹਿਲਾਂ ਅਸੀਂ ਆਹ ਕਰਜ਼ਾ ਜਿਹੜਾ ਇਹਨਾਂ ਦਾ ਚੜਾਇਆ, ਫਿਰ ਤਾਂ ਤੁਹਾਡੀ ਗੱਲ ਮੰਨੀਏ ਵੀ ਆਹ ਲਾ ਲਈਏ, ਪਹਿਲਾਂ ਸਾਨੂੰ ਆਹ ਲਾ ਲੈਣ ਦੋ, ਸਾਡੇ ਕੋਲ ਮੰਗਿਓ ਕੁਛ ਨਾ। ਜਦੋਂ ਅਸੀਂ ਬਰਾਬਰ ਤੇ ਆ ਗਏ ਨਾ, ਜਦੋਂ ਅਸੀਂ ਪੈਰਾਂ ਤੇ ਥੋੜਾ ਬਹੁਤਾ ਖੜਾਉਣ ਲੱਗ ਗਏ, ਫਿਰ ਆਪਣੇ ਆਪ ਹੀ ਅਸੀਂ ਸਾਰੀਆਂ ਸੁੱਖ ਸਹੂਲਤਾਂ ਤੁਹਾਨੂੰ ਦੇਵਾਂਗੇ, ਸਾਨੂੰ 5 ਸਾਲ 10 ਸਾਲ ਦੇ ਦਿਓ, ਪਹਿਲਾਂ ਅਸੀਂ ਕਰਜ਼ਾ ਲਾ ਲਈਏ।
2: ਬਿਲਕੁਲ ਬਿਲਕੁਲ ਜੀ, ਹਾਂ, 2 ਦੀ ਪੁਆਇੰਟ ਕਲੀਅਰ ਕੱਟ ਗੱਲ ਕਰ ਲੈਣੀ ਚਾਹੀਦੀ ਹੈ। ਪਰ ਦੇਖੋ ਤੁਸੀਂ ਕਹਿੰਦੇ ਵੀ ਇਹ ਸਾਰਾ ਕੁਛ ਲੋਕਾਂ ਨੂੰ ਦੱਸਣ, ਇਹ ਤਾਂ 69,000 ਨੌਕਰੀਆਂ ਦੇ ਵਾਈਟ ਪੇਪਰ ਨੀ ਜਾਰੀ ਕਰ ਸਕਦੇ, ਤੇ ਬਾਕੀ ਕੀ ਕਰਨਗੇ? ਜਦਕਿ ਇਹਨਾਂ ਦਾ ਇੱਕ ਆਨਲਾਈਨ ਡਾਟਾ ਪਿਆ ਸੀ ਜਿੱਥੇ ਮਸ਼ਹੂਰੀਆਂ ਨੂੰ ਲੈ ਕੇ ਪਤਾ ਸੀ ਇਹਨਾਂ ਨੇ ਕਿੰਨਾ ਸਾਲ ਦੇ ਵਿੱਚ ਖਰਚ ਕੀਤਾ, ਜਦੋਂ ਪੱਤਰਕਾਰਾਂ ਨੇ ਜਾਂ ਕੁਛ ਲੋਕਾਂ ਨੇ ਉਹਨੂੰ ਮਤਲਬ ਜਨਤਕ ਕਰਤਾ,
1: ਬਿਲਕੁਲ
2: ਉਥੋਂ ਵੀ ਗਾਇਬ ਕਰਤਾ, ਮਤਲਬ ਆਪਣੀ ਨਲਾਇਕੀ ਸਾਰੀ ਲਗਾ ਰਹੇ ਹੈ। ਮੈਂ ਲੋਕ ਆਪਣੇ ਨਾ ਭੋਲੇ ਬਹੁਤ ਨੇ,
1: ਬਿਲਕੁਲ
2: ਜਦੋਂ ਕੇਜਰੀਵਾਲ ਦਿੱਲੀ ਚ ਆਇਆ ਸੀ ਨਾ, ਉਦੋਂ ਉਹਦੇ ਬੋਰਡ ਕੇਜਰੀਵਾਲ ਦੇ ਪੰਜਾਬ ਤੱਕ ਲੱਗੇ ਹੁੰਦੇ ਸੀ, ਤੇ ਭਗਵੰਤ ਮਾਨ ਸਾਹਿਬ ਕੇਜਰੀਵਾਲ ਦੀ ਮਸਾਲਾ ਦਿੰਦੇ ਹੁੰਦੇ ਸੀ
1: ਜੀ,
2: ਵੀ ਬੜਾ ਵਧੀਆ ਕੇਜਰੀਵਾਲ
1: ਕਰ ਰਹੇ ਹਨ, ਭਗਵੰਤ ਮਾਨ ਮਸਾਲਾ ਗੋਆ ਤੱਕ ਜਾਂ ਹੋਰ ਮੁਲਕ ਸੂਬਿਆਂ ਤੱਕ
2: ਜਾਂਦੀਆਂ ਨੇ। ਦੇਖੋ ਨਹੀਂ ਉਹ ਤੋਂ ਬਾਅਦ ਨਾ ਜਦੋਂ ਕੋਈ ਦਿੱਲੀ ਤੋਂ ਆਉਂਦਾ ਸੀ ਨਾ ਜੀ, ਅੱਗੇ ਨੂੰ ਜਦੋਂ ਅਸੀਂ ਉਹਨੂੰ ਪਰਸਨਲੀ ਪੁੱਛਦੇ ਸੀ ਵੀ ਯਾਰ ਤੁਹਾਡਾ ਦਿੱਲੀ ਸੂਬਾ ਤਾਂ ਬਹੁਤ ਵਧੀਆ ਬਣ ਗਿਆ ਵੀ ਸਰਕਾਰ, ਉਹ ਨਾ ਪਹਿਲਾਂ ਮੋਟੀ ਜਿਹੀ ਗਾਲ ਕੱਢਦਾ ਸੀ ਫੇਰ ਗੱਲ ਕਰਦਾ ਸੀ।
1: ਨਾਲੇ ਦੇਖੋ ਉਹ ਵੀ ਦਿਨ ਸੀਗੇ,
2: ਉਦੋਂ ਪਤਾ ਲੱਗਦਾ ਸੀ
1: ਮਾਨ ਜੀ, ਉਹ ਵੀ ਦਿਨ ਸੀਗੇ ਜਦੋਂ ਟ੍ਰੇਨ ਦੇ ਵਿੱਚ ਕੇਜਰੀਵਾਲ ਆਉਂਦਾ ਸੀ ਚਪਲਾਂ ਪਾ ਕੇ, ਤੇ ਅੱਜ ਉਹ ਹੈਲੀਕਾਪਟਰ ਤੋਂ ਥੱਲੇ ਨਹੀਂ ਉਤਰਦਾ, ਗੱਲ ਨਹੀਂ ਕਰਦਾ।
2: ਅੱਜ ਤੁਸੀਂ ਹੈਲੀਕਾਪਟਰ ਛੱਡੋ ਜੀ, ਅੱਜ ਕੱਲ ਨਾ ਮਤਲਬ ਨੈਟ ਉੱਪਰ ਸ਼ੀਸ਼ ਮਹਿਲ ਦੀ ਗੱਲਾਂ ਹੁੰਦੀਆਂ ਨੇ
1: ਜੀ,
2: ਗੱਲਾਂ ਹੁੰਦੀਆਂ ਨੇ ਵੀ ਉੱਥੇ ਕਿਹੜੀ ਕਿਹੜੀ ਚੀਜ਼, ਆਈ ਥਿੰਕ ਨਾ ਇੱਕ ਸੈਸ਼ਨ ਦੇ ਵਿੱਚ ਕਿਸੇ ਚ ਮਤਲਬ ਕਿਹੜੀ ਸਭਾ ਦੇ ਵਿੱਚ ਮੈਨੂੰ ਭੁੱਲਦਾ ਹੁਣ, ਉਹਦੇ ਵਿੱਚ ਇਹਨਾਂ ਦੇ ਘਰ ਦੇ ਵਿੱਚ ਕਿੰਨੇ ਕਿੰਨੇ ਕਰੋੜ ਦੀ ਕਿਹੜੀ ਕਿਹੜੀ ਚੀਜ਼ ਲੱਗੀ ਹੈ
1: ਪੜਦੇ
2: ਪ੍ਰੋਪਰ ਡਿਸਕ੍ਰਾਈਬ ਕੀਤੀ ਗਈ ਸੀ ਪਾਰਲੀਮੈਂਟ ਦੇ ਵਿੱਚ।
1: ਜੀ ਜੀ ਜੀ ਬਿਲਕੁਲ ਹੈ ਜੀ,
2: ਤੇ ਇਹਨਾਂ ਕੋਲ ਅੱਗੇ ਕੋਈ ਜਵਾਬ ਨਹੀਂ ਸੀ ਉਸ ਚੀਜ਼ ਦਾ, ਇਹ ਇਮਾਨਦਾਰ ਨੇ, ਤੇ ਤੁਸੀਂ ਲਾ ਲਓ ਵੀ ਮੂਹਰੇ ਵਾਲੇ ਕਿੰਨੇ ਕੁ ਇਮਾਨਦਾਰ ਹੋਣਗੇ, ਪੰਜਾਬ ਵਾਲੇ ਹੁਣ ਜਿਹੜੇ ਮਾਨ ਸਾਹਿਬ ਬਣੇ ਹੋਏ ਨੇ ਇਹ 92 ਨੂੰ ਤਾਂ ਰਜਾ ਰਹੇ ਨੇ ਤੇ ਪੰਜਾਬ ਦਾ ਖਜ਼ਾਨਾ ਇਹਨਾਂ ਉੱਪਰ ਦਿੱਲੀ ਵਾਲਿਆਂ ਉੱਪਰ ਵੀ ਲਟਾ ਰਹੇ
1: ਬਿਲਕੁਲ ਆ ਜੀ ਬਿਲਕੁਲ ਆ ਜੀ
2: ਇਹਨਾਂ ਨੂੰ ਵੀ ਖਵਾ ਰਹੇ ਨੇ ਹੁਣ ਮੈਨੂੰ ਤਾਂ ਜੀ ਦੇਖੋ ਚਾਹੇ ਪੁਰਾਣੇ ਆਣ ਚਾਹੇ ਨਵੇਂ ਆਣ ਪਰ ਨਾ ਸਹੀ ਪੁੱਛੋ ਤਾਂ ਪੰਜਾਬ ਦਾ ਭਵਿੱਖ ਕੋਈ ਵਧੀਆ ਨਜ਼ਰ ਆ ਨਹੀਂ ਰਿਹਾ
1: ਜੀ ਬਿਲਕੁਲ ਆ ਜੀ
2: ਆ ਨਹੀਂ ਰਿਹਾ ਦੁਖਾਂਤ ਹੈ ਜੀ ਆਪਣੇ ਲੋਕਾਂ ਦਾ ਹੁਣ ਤਾਂ ਆਮ ਘਰਾਂ ਦੇ ਮੁੰਡੇ ਅੱਗੇ ਲੱਗਣ ਇਹਨਾਂ ਨੂੰ ਨਕਾਰਨ ਤੇ ਫਿਰ ਕਿਤੇ ਜਾ ਕੇ ਕੋਈ ਮਾੜੀ ਮੋਟੀ ਹੋਊਗੀ ਪਰ ਇਸ ਚੀਜ਼ ਦੇ ਵਿੱਚ ਪ੍ਰੋਸੀਜਰ ਬੜਾ ਲੰਬਾ ਹੈ ਕੋਈ ਦੁੱਖ ਦੀ ਦੁੱਖ ਲੱਗਦਾ ਜੀ ਦੇਖ ਕੇ ਆਪਣੇ ਪੰਜਾਬ ਦਾ ਬੇੜਾ ਕਰਕ ਹੁੰਦਾ
1: ਜੀ ਬਿਲਕੁਲ ਦੁਖਾਂਤ
2: ਮਨ ਦੁਖਦਾ ਜੀ ਦੁਖਾਂਤ
1: ਥੈਂਕ ਯੂ ਸ਼ੁਕਰੀਆ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਜੀ ਦੋਸਤੋ ਇਹ ਸਾਂਝੀ ਗੁਰੀਮਾਨ ਬਾਈ ਜੀ ਗੱਲਬਾਤ ਕਰਕੇ ਗਏ ਨੇ ਆਪਣੇ ਵਿਚਾਰ ਸਾਂਝੇ ਕਰਕੇ ਗਏ ਬਹੁਤ ਬਹੁਤ ਸ਼ੁਕਰੀਆ ਜੀ ਤੇ ਸੋਹਣੇ ਵਿਚਾਰਾਂ ਦੇ ਲਈ ਸਾਰੇ ਦੋਸਤਾਂ ਦਾ ਤੇ ਦੋਸਤੋ ਇੱਕ ਦੋ ਖਬਰਾਂ ਨੇ ਤੇ ਇੱਕ ਗੱਲ ਜਾਂਦੇ ਜਾਂਦੇ ਤੁਹਾਡੇ ਨਾਲ ਸਾਂਝੀ ਕਰਾਂਗਾ ਸੰਖੇਪ ਦੇ ਵਿੱਚ ਹੀ ਰਸਮੀ ਸਿੱਖਿਆ ਤੋਂ ਪਰੇ ਦੀ ਗੱਲ ਹੈ ਕਿ ਜਿਹੜੀ ਕਿ ਰਸਮੀ ਸਿੱਖਿਆ ਤੋਂ ਪਰੇ ਤੇ ਸਮਾਜਿਕ ਸਿੱਖਿਆ ਦੀ ਅਸਲ ਜ਼ਰੂਰਤ ਜਾਂ ਲੋੜ ਜਿਹੜੀ ਹੈ ਉਹਦੀ ਬਾਤ ਪਾਵਾਂਗਾ ਸੰਖੇਪ ਦੇ ਵਿੱਚ ਪਰ ਉਸ ਤੋਂ ਪਹਿਲਾਂ ਇੱਕ ਦੋ ਖਬਰਾਂ ਜਿਹੜੀਆਂ ਵਿਦੇਸ਼ੀ ਨੇ ਟਰੰਪ ਸਾਹਿਬ ਵੀ ਰੋਲਾ ਪਾ ਰਹੇ ਨੇ ਉਹਨਾਂ ਦੀ ਗੱਲ ਜ਼ਰੂਰ ਤੁਹਾਡੇ ਨਾਲ ਸਾਂਝੀ ਕਰ ਲਈਏ ਤੇ ਆਪਣੇ ਜੱਸੀ ਮਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ ਅੱਜ ਤਾਰੀਫ ਕਰ ਰਹੇ ਨੇ ਜੀ ਕਹਿੰਦੇ ਪੱਗ ਤੇ ਨਾਲ ਜਿਹੜੀ ਮੈਚਿੰਗ ਆ ਸੋਹਣੀ ਲੱਗ ਰਹੀ ਹੈ ਜੀ ਘੈਂਟ ਲੱਗ ਰਹੇ ਹੋ ਕਹਿੰਦੇ ਜੀ ਤੇ ਨਾਲ ਤੇ ਜੇਕਰ ਕਾਲ ਕਰ ਲੈਣਗੇ ਤਾਂ ਹੋਰ ਵੀ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੋ ਜਾਏਗੀ ਚਲੋ ਤਦ ਤੱਕ ਮੈਂ ਵੇਟ ਕਰ ਲੈਂਦਾ ਇਹਨਾਂ ਦੀ ਤੇ ਜੇ ਕਾਲ ਕਰਨੀ ਚਾਹੁੰਦੇ ਆ ਜੱਸੀ ਚਾਲ ਜੀ ਆਪਣੇ ਮਲੇਰਕੋਟਲੇ ਵਾਲੇ ਤੇ ਨਾਲ ਦੀ ਨਾਲ ਟਰੰਪ ਸਾਹਿਬ ਦੀ ਗੱਲ ਕਰ ਲੈਂਦੇ ਹਾਂ ਟਰੰਪ ਨੇ ਅਮਰੀਕਾ ਦੇ ਵਿੱਚ ਸੇਵ ਅਮਰੀਕਾ ਐਕਟ ਪਾਸ ਕਰਵਾਉਣ ਦੇ ਲਈ ਭਾਰਤੀ ਚੋਣ ਪ੍ਰਣਾਲੀ ਦੀ ਜਿਹੜਾ ਹਵਾਲਾ ਦੇ ਦਿੱਤਾ ਤਾਰੀਫ ਕੀਤੀ ਹੈ ਕਹਿੰਦੇ ਬੱਲੇ ਬੱਲੇ ਬਹੁਤ ਵਧੀਆ ਜਿਹੜਾ ਉੱਥੇ ਹੈ ਇੰਡੀਆ ਦੇ ਵਿੱਚ ਜਿਹੜੀ ਚੋਣ ਜਿਹੜੀ ਪ੍ਰਣਾਲੀ ਹੈ ਤੇ ਇੰਡੀਆ ਕਹਿੰਦੇ ਇੱਥੇ ਸਾਡੇ ਇੱਥੇ ਵੀ ਇਹ ਜਿਹੜੀ ਹੈ ਲਾਗੂ ਹੋਣੀ ਚਾਹੀਦੀ ਹੈ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਦੇਸ਼ ਦੇ ਵਿੱਚ ਜਿਹੜਾ ਸੇਵ ਅਮਰੀਕਾ ਐਕਟ ਨੂੰ ਲਾਗੂ ਕਰਨ ਦੀ ਜਿਹੜੀ ਆਪਣੀ ਮੰਗ ਨੂੰ ਮੁੜ ਜਿਹੜਾ ਦੁਹਰਾਉਂਦਿਆਂ ਭਾਰਤ ਦੀ ਜਿਹੜੀ ਹੈ ਚੋਣ ਪ੍ਰਣਾਲੀ ਤੇ ਵੋਟਰ ਪਛਾਣ ਜਿਹੜਾ ਹੈ ਉਹ ਇੱਕ ਮਿੰਟ ਜੀ ਮੈਂ ਕਾਲ ਲੈ ਲਵਾਂ ਨਾਲ ਜੀਰਾ ਸਾਹਿਬ ਹੋਲਡ ਰੱਖਣਾ ਜੀ ਇੱਕ ਮਿੰਟ ਆਪਣੇ ਕਹਿੰਦੇ ਨੇ ਕਿ ਲਾਗੂ ਅਮਰੀਕਾ ਸੇਵ ਐਕਟ ਜਿਹੜਾ ਦੀ ਆਪਣੀ ਮੰਗ ਨੂੰ ਮੁੜ ਦੁਹਰਾਉਂਦਿਆਂ ਭਾਰਤ ਦੀ ਚੋਣ ਪ੍ਰਣਾਲੀ ਤੇ ਵੋਟਰ ਪਛਾਣ ਨਿਯਮਾਂ ਦੀ ਜ਼ੋਰਦਾਰ ਸ਼ਲਾਘਾ ਕੀਤੀ ਤੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਇੱਕ ਪੋਸਟ ਸਾਂਝੀ ਕਰਦਿਆਂ ਟਰੰਪ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਜਿਹੜੇ ਨੇ ਗਾਨੇਸ਼ ਕੁਮਾਰ ਦੇ ਜਿਹੜੇ ਨੇ ਇੱਕ ਕਥਿਤ ਬਿਆਨ ਦਾ ਜ਼ਿਕਰ ਕਰ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਅਮਰੀਕਾ ਦੇ ਵਿੱਚ ਬਿਨਾਂ ਫੋਟੋ ਆਈ ਡੀ ਦੇ ਵੋਟਾਂ ਪੈਣ ਦੇ ਉੱਤੇ ਹੈਰਾਨੀ ਜਤਾਈ ਸੀਗੀ ਟਰੰਪ ਨੇ ਲਿਖਿਆ ਕਿ ਇਸੇ ਹੀ ਮਹੀਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਸਾਡੇ ਪ੍ਰਸ਼ਾਸਨ ਨੂੰ ਪੁੱਛਿਆ ਸੀਗਾ ਕਿ ਅਮਰੀਕਾ ਦੇ ਵਿੱਚ ਬਿਨਾਂ ਕਿਸੇ ਫੋਟੋ ਪਛਾਣ ਪੱਤਰ ਜਿਹੜਾ ਫੋਟੋ ਆਈ ਡੀ ਦੇ ਚੋਣਾਂ ਕਿਵੇਂ ਹੋ ਸਕਦੀਆਂ ਨੇ ਤੇ ਭਾਰਤ ਦੀਆਂ ਪਿਛਲੀਆਂ ਆਮ ਚੋਣਾਂ ਦਾ ਹਵਾਲਾ ਦਿੰਦਿਆਂ ਟਰੰਪ ਨੇ ਕਹਿ ਦਿੱਤਾ ਕਿ ਉੱਥੇ 64.6 ਕਰੋੜ ਵੋਟਰਾਂ ਨੇ ਵੋਟ ਪਾਈ ਜਿਨ੍ਹਾਂ ਦੇ ਵਿੱਚੋਂ 1% ਤੋਂ ਵੱਧ ਵੀ ਘੱਟ ਜਿਹੜਾ ਲੋਕਾਂ ਨੇ ਡਾਕ ਯਾਨੀ ਕਿ ਮੇਲ ਇਨ ਦੇ ਰਾਹੀਂ ਵੋਟਿੰਗ ਕੀਤੀ ਤੇ ਹਰ ਇੱਕ ਵੋਟਰ ਦੇ ਕੋਲ ਵੈਧ ਫੋਟੋ ਆਈ ਡੀ ਕਾਰਡ ਸੀਗਾ ਤੇ ਉਹਨਾਂ ਅਮਰੀਕੀ ਸੰਸਦ ਕਾਂਗਰਸ ਨੂੰ ਅਪੀਲ ਕੀਤੀ ਹੈ ਕਿ ਸੇਵ ਅਮਰੀਕਾ ਐਕਟ ਨੂੰ ਤੁਰੰਤ ਜਿਹੜਾ ਪਾਸ ਕੀਤਾ ਜਾਵੇ ਤੇ ਵਾਈਟ ਹਾਊਸ ਦੇ ਅਨੁਸਾਰ ਇਸ ਪ੍ਰਸਤਾਵਿਤ ਕਾਨੂੰਨ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸੰਘੀ ਜਿਹੜੀ ਕਿ ਯਾਨੀ ਕਿ ਫੈਡਰਲ ਚੋਣਾਂ ਦੇ ਵਿੱਚ ਕੇਵਲ ਅਮਰੀਕੀ ਨਾਗਰਿਕ ਹੀ ਵੋਟ ਪਾ ਸਕਣ ਕੋਈ ਹੋਰ ਬਾਹਰੋਂ ਨਾ ਤੇ ਵਾਈਟ ਹਾਊਸ ਨੇ ਸਪਸ਼ਟ ਕੀਤਾ ਕਿ ਨਵੇਂ ਕਾਨੂੰਨ ਦੇ ਤਹਿਤ ਵੋਟਰ ਰਜਿਸਟ੍ਰੇਸ਼ਨ ਵੇਲੇ ਨਾਗਰਿਕਤਾ ਜਿਹੜਾ ਸਬੂਤ ਵੈਧ ਯਾਨੀ ਕਿ ਵੈਲਿਡ ਹੋਣਾ ਚਾਹੀਦਾ ਤੇ ਪਛਾਣ ਪੱਤਰ ਦੇਣਾ ਲਾਜ਼ਮੀ ਹੋਏਗਾ ਤੇ ਇਸ ਤੋਂ ਇਲਾਵਾ ਡਾਕ ਦੇ ਰਾਹੀਂ ਵੋਟ ਪਾਉਣ ਦੇ ਨਿਯਮਾਂ ਨੂੰ ਸਖ਼ਤ ਕੀਤਾ ਜਾਵੇਗਾ ਜੋ ਕੇਵਲ ਬਿਮਾਰੀ ਅਪਾਹਜਤਾ ਫੌਜੀ ਸੇਵਾ ਜਾਂ ਯਾਤਰਾ ਵਰਗੀਆਂ ਖਾਸ ਸਥਿਤੀਆਂ ਦੇ ਵਿੱਚ ਜਿਹੜਾ ਮੁਹੱਈਆ ਹੋਣਗੇ ਅਮਰੀਕੀ ਪ੍ਰਸ਼ਾਸਨ ਨੇ ਹੋਰਨਾਂ ਦੇਸ਼ਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਅਤੇ ਬ੍ਰਾਜ਼ਿਲ ਵਰਗੇ ਦੇਸ਼ ਆਪਣੇ ਵੋਟਰ ਆਈ ਡੀ ਨੂੰ ਬਾਇਓਮੈਟ੍ਰਿਕ ਡਾਟਾਬੇਸ ਦੇ ਨਾਲ ਜੋੜਦੇ ਨੇ ਜਦੋਂ ਕਿ ਅਮਰੀਕਾ ਅਜੇ ਵੀ ਜ਼ਿਆਦਾਤਰ ਨਾਗਰਿਕਤਾ ਦੇ ਸਵੈ ਘੋਸ਼ਣਾ ਪੱਤਰ ਜਿਹੜਾ ਉੱਤੇ ਨਿਰਭਰ ਹੈ 29 ਜਨਵਰੀ ਨੂੰ ਪੇਸ਼ ਕੀਤੇ ਗਏ ਇਸ ਬਿੱਲ ਦੇ ਰਾਹੀਂ ਗੈਰ ਨਾਗਰਿਕਾਂ ਨੂੰ ਜਿਹੜਾ ਵੋਟਰ ਸੂਚੀਆਂ ਦੇ ਵਿੱਚੋਂ ਬਾਹਰ ਕੱਢਣ ਦੀਆਂ ਹਦਾਇਤਾਂ ਵੀ ਜਿਹੜੀਆਂ ਨੇ ਰਾਜਾਂ ਨੂੰ ਦਿੱਤੀਆਂ ਗਈਆਂ ਨੇ ਟਰੰਪ ਸਾਹਿਬ ਨੂੰ ਫਿਕਰ ਹੈ ਕਿਉਂਕਿ ਜਿਹੜੇ ਉਹਨਾਂ ਦੇ ਰਿਜ਼ਲਟ ਆ ਰਹੇ ਨੇ 34% 35% ਟਰੰਪ ਦੇ ਨਾਲ ਨੇ ਬਾਕੀ ਸਾਰੇ ਜਿਹੜੇ ਨੇ ਤਕਰੀਬਨ ਉਹਦੇ ਓਪੋਜੀਸ਼ਨ ਦੇ ਵਿੱਚ ਖੜੇ ਹੈ ਤੇ ਉਹਨੂੰ ਹਟਾਉਣਾ ਚਾਹੁੰਦੇ ਆ। ਮਿਡ ਚੋਣ ਜਿਹੜੀ ਆ ਸਿਰ ਦੇ ਉੱਤੇ ਆ ਚੁੱਕੀ ਆ, ਹੋਰ ਮਹੀਨੇ ਤੱਕ ਵੋਟਾਂ ਸ਼ੁਰੂ ਹੋ ਜਾਣੀਆਂ ਨੇ ਮਿਡ ਚੋਣ ਦੀਆਂ। ਦੇਖਦੇ ਆ ਕਿਸ ਭਾਵ ਟਰੰਪ ਦੇ ਨਾਲ ਵੀ ਵਿਕਦੀ ਆ। ਤੇ ਜੀਰਾ ਸਾਹਿਬ ਜੀਆਂ ਨੂੰ ਜੀ ਇੰਡੀਆ ਤੋਂ ਨਿੱਘਾ ਸਵਾਗਤ ਹੈ ਜੀ।
3: ਸ਼ੁਰੂ ਹੋ ਜਾਣੀਆਂ ਨੇ।
2: ਸਤਿ ਸ੍ਰੀ ਅਕਾਲ ਜੀ ਭਾਰਤ ਜੀ, ਸਾਰੇ ਸਰੋਤਿਆਂ ਨੂੰ ਜੀ
1: ਸਤਿ ਸ੍ਰੀ ਅਕਾਲ ਜੀ। ਜੀਰਾ ਸਾਹਿਬ ਕੀ ਹਾਲ ਚਾਲ ਨੇ, ਸਵਾਗਤ ਹੈ ਜੀ। ਟਰੰਪ ਬੱਲੇ ਬੱਲੇ ਕਰਾਈ ਜਾਂਦਾ, ਕਹਿੰਦਾ ਜੀ ਚੋਣ ਪ੍ਰਣਾਲੀ ਬੜੀ ਵਧੀਆ ਤੁਹਾਡੇ।
2: ਦੇਖੋ ਜੀ ਮੈਂ ਤਾਂ ਇੱਕ ਗੱਲ ਕਹੂੰਗਾ
1: ਜੀ,
2: ਟਰੰਪ ਜਿਹੜੇ 24% ਤੁਹਾਡੇ ਹੱਕ ਚ ਆ ਰਹੇ ਨੇ
1: ਜੀ,
2: ਇੱਕੋ ਹੀ ਅਮਿਤ ਸ਼ਾਹ ਜੀ ਨੂੰ ਕਹਿ ਕੇ ਨਾ ਇੱਕ ਸਾਡਾ ਚੋਣ ਕਮਿਸ਼ਨ ਲੈ ਜਾ ਉੱਥੇ।
1: ਉਧਰ ਮਾਨ ਸਾਹਿਬ ਕਹੀ ਜਾਂਦੇ ਕਿ ਜਿਹੜੇ ਜੋ ਸੁੱਖ ਸਹੂਲਤਾਂ ਅਸੀਂ ਦਿੱਤੀਆਂ ਆ ਉੱਥੇ ਅਮਰੀਕਾ ਤੋਂ ਲੋਕ ਆਉਣੇ ਚਾਹੁੰਦੇ ਨੇ, ਗੌਰਮੈਂਟ ਆ ਤੁਸੀਂ ਇਹ ਕਿੱਦਾਂ ਕੀਤਾ ਪਲਾਨ? ਤੇ ਇੱਧਰ ਮੋਦੀ ਸਾਹਿਬ ਦੀ ਤਾਰੀਫ ਟਰੰਪ ਕਰੀ ਜਾਂਦਾ, ਹੈਰਾਨੀ ਦੀ ਗੱਲ ਨੀ ਜੀ?
2: ਮੈਂ ਤਾਂ ਇਹੀ ਗੱਲ ਕਹਿ ਰਿਹਾ, ਟਰੰਪ ਸਾਹਿਬ ਨੂੰ ਕਹੋ ਸਾਡਾ ਇਕੱਲਾ ਚੁਣਾਵ ਯੋਗ ਲੈ ਜਾ ਆਪਦੇ ਕੋਲੇ
1: ਜੀ,
2: ਤੇਰੀਆਂ ਸਾਰੇ ਦੁੱਖ ਦੂਰ ਕਰ ਦੂਗਾ।
1: ਨਹੀਂ ਉਹਦੇ ਪੱਖ ਚ ਜਾਂਦਾ ਨਾ ਉਹ, ਦੇਖੋ ਹੁਣ ਫਿਰ ਉਹ ਵੀ ਚਾਹੁੰਦਾ ਨਾ, ਉਹ ਕਹਿੰਦਾ ਬਈ ਅਗਲੀਆਂ ਚੋਣਾਂ ਹੀ ਨਾ ਹੋਣ, ਮੈਂ ਲਗਾਤਾਰਤਾ ਦੇ ਵਿੱਚ ਹੀ ਬਣਿਆ ਰਹਾਂ।
2: ਭਾਜੀ ਇਹ ਜਿਹੜਾ ਮੈਂ ਕਹਿੰਦਾ ਸਹੀ ਮੈਨੇ ਵਿੱਚ ਜਿਹੜਾ
1: ਜੀ
2: ਇਹ ਵੋਟਾਂ ਵਾਲਾ ਸਿਸਟਮ ਨਾ, ਇਹਨਾਂ ਨੇ ਨਾ ਅਪਸੈਟ ਇੰਨਾ ਕੁ ਕਰਤਾ ਨਾ
1: ਜੀ
2: ਕਿ ਸਾਨੂੰ ਆਮ ਜਨਤਾ ਨੂੰ ਇਹਦੇ ਵਿੱਚ ਯਕੀਨ ਹੀ ਨਹੀਂ ਰਿਹਾ ਜੀ
1: ਜੀ
2: ਸਹੀ ਮੈਨੇ ਵਿੱਚ
1: ਜੀ,
2: ਕਿਉਂਕਿ ਅੱਗੇ ਤਾਂ ਵੋਟਾਂ ਪੈਂਦੀਆਂ ਗਿਆ ਬੂਥ ਲੁੱਟਦੇ ਸੀ ਨਾ
1: ਹਾਂਜੀ,
2: ਭਲੇ ਵੇਲੇ ਵੇਲੇ ਕਹਿੰਦੇ ਹੋ ਨਾ ਵੀ ਲਾਲੂ ਹੋਣਾਂ ਨੇ ਬਿਹਾਰ ਦੇ ਵਿੱਚ ਬੂਥ ਲੁੱਟ ਲਏ, ਕੈਪਚਰ ਕਰ ਲਏ, ਉਹ ਕਰ ਲਏ,
1: ਜਦ ਤੱਕ ਰਹੇਗਾ ਸਮੋਸੇ ਮੇ ਆਲੂ ਹਾਂ ਤਦ ਤੱਕ ਰਹੇਗਾ ਲਾਲੂ ਜੀ।
2: ਹਾਂਜੀ ਹੁਣ ਤਾਂ ਚੱਕਦੇ ਨਾ, ਹੁਣ ਸਾਡੇ ਤਾਂ ਬੂਥ ਦਾ ਸਭ ਕੁਝ ਭੁਲਾ ਦਿਆ ਇਹਨਾਂ ਨੇ, ਇਹ ਤਾਂ ਮਸ਼ੀਨਾਂ ਦੀ ਆ, ਮਸ਼ੀਨਾਂ ਹੀ ਪਤਾ ਲੱਗਦੇ, ਬੂਥ ਤਾਂ ਬਹੁਤ ਦੂਰ ਦੀ ਗੱਲ ਰਹੀ ਆ
1: ਜੀ।
2: ਬੰਗਾਲ ਦੇ ਵਿੱਚ 12 ਵਜੇ ਤੋਂ ਬਾਅਦ ਕੋਈ ਪੋਲ ਏਜੰਟ ਅੰਦਰ ਨੀ ਬਣਨ ਦਿੱਤਾ
1: ਜੀ,
2: ਅਗਲੇ ਨੇ ਆਪਦੀ ਮਨ ਮਰਜ਼ੀ ਚਲਾਈ।
1: ਬਿਲਕੁਲ ਹੈ ਜੀ,
2: ਜੋ ਸਾਡੇ ਇੰਡੀਆ ਦੇ ਰਿਕਾਰਡ ਕਾਇਮ ਹੋ ਰਹੇ ਆ ਉਹ ਤਾਂ ਕੋਈ ਕਰ ਹੀ ਨੀ ਸਕਦਾ।
1: ਬਿਲਕੁਲ ਹੈ ਜੀ,
2: ਤੇ ਹੁਣ ਕਿ ਗੁਰੂ ਜੀ ਗੱਲ ਕਹਿ ਕੇ ਗਏ ਆ ਵੀ ਪੰਜਾਬ ਦੇ ਯੂਥ ਨੂੰ ਅੱਗੇ ਆਉਣਾ ਪਊਗਾ
1: ਜੀ,
2: ਜਿੰਨੇ ਵੀ ਲੀਡਰ ਸਾਡੇ ਅੱਜ ਤੱਕ ਆਏ ਪਾਰਟੀਆਂ ਦੇ, ਜਿੰਨੀਆਂ ਵੀ ਪਾਰਟੀਆਂ ਦੇ
1: ਜੀ,
2: ਉਹ ਸਾਰੇ ਨਕਾਰੇ ਗਏ ਨੇ ਜੀ, ਇੱਕ ਤਰ੍ਹਾਂ ਦੇ
1: ਜੀ
2: ਚੱਕਰੇ ਆ।
1: ਬਿਲਕੁਲ
2: ਹੁਣ ਠੀਕ ਆ, ਆਪਾਂ ਕੋਈ ਵੀ ਕਹੀਏ ਵੀ ਇਹਨਾਂ ਨਾਲ ਤਾਂ ਪਹਿਲੇ ਚੰਗੇ ਸੀਗੇ
1: ਜੀ,
2: ਉਹ ਚੰਗੇ ਸੀਗੇ, ਇਹਨਾਂ ਨੇ ਸਿਰੇ ਐਤਕੀ ਇੰਨਾ ਕੁ ਕਹਿ ਤੰਡਾਂ ਨੂੰ ਹੱਥ ਲਵਾ ਦੇਣਾ
1: ਜੀ,
2: ਉਹ ਲਾਲਾ ਪਹਿਲਾਂ ਦੇਖ ਲੋ ਦਿੱਲੀ ਵਾਲਾ
1: ਜੀ,
2: ਸਾਨੂੰ ਉਦੋਂ ਹੀ ਸਮਝ ਜਾਣਾ ਚਾਹੀਦਾ ਸੀ ਜਦੋਂ ਵੀ ਉਹਨੇ ਆਪਣੀ ਪਾਰਟੀ ਦੇ ਵਿੱਚੋਂ ਸਿਆਣੇ ਬੰਦੇ
1: ਪੁੱਛਣੇ ਸ਼ੁਰੂ ਕੀਤੇ ਨੇ। ਬਿਲਕੁਲ ਜੀ, ਬਕ ਕੀਤੇ ਨੇ ਵੱਡੇ ਵੱਡੇ ਵਕੀਲ,
2: ਜਿੰਨੇ ਵੀ ਸਿਆਣੇ ਤੁਸੀਂ ਆਪੇ ਤੁਸੀਂ ਹਾਂ ਤੁਸੀਂ ਗਿਣਤੀ ਕਰ ਲੋ
1: ਜੀ,
2: ਵੀ ਜਦੋਂ ਵੀ ਉਹਨੇ ਦੇਖਿਆ ਵੀ ਜਿਹੜੇ ਇਹ ਸਿਆਣੇ ਹੈਗੇ ਆ ਗੱਲ ਕਰਨ ਦੇ ਲਾਇਕ ਨੇ
1: ਜੀ,
2: ਤੇ ਇਹਨਾਂ ਨੂੰ ਸਾਰੇ ਸਿਸਟਮ ਦਾ ਪਤਾ ਵਾ, ਉਹਨੇ ਉਹ ਸਾਰੇ ਹੀ ਬੰਦੇ ਚੱਕ ਕੇ ਬਾਹਰ ਮਾਰੇ,
1: ਉਹੀ ਤਰਜ ਦੇ ਉੱਤੇ ਪੰਜਾਬ ਦੇ ਵਿੱਚ ਛੋਟੇਪੁਰ ਉਹਨਾਂ ਨੂੰ ਜਾਂ ਆਪਣੇ ਗਾਂਧੀ ਹੁਣਾਂ ਨੂੰ ਪਟਿਆਲੇ ਵਾਲਿਆਂ
2: ਨਾਲ ਗਾਂਧੀ ਜੀ ਆ ਗਏ, ਭਾਜੀ ਆ ਗਏ, ਛੋਟੇ ਪੁਰ ਆ ਗਿਆ, ਘੁੱਗੀ ਆ ਗਿਆ, ਵੀ ਜਿਹੜੇ ਵੀ ਬੰਦੇ ਸੀਗੇ ਉੱਪਰ ਆਉਣ ਵਾਲੇ ਉਹਨੇ ਸਾਰਿਆਂ ਦੀ ਫੱਟੀ ਪਹੁੰਚੀ ਪਹਿਲਾਂ, ਸਾਨੂੰ ਉਦੋਂ ਹੀ ਸਮਝ ਆਉਣਾ ਚਾਹੀਦਾ ਵੀ ਐਤਕੀ ਜੋ ਕੁਛ ਵੀ ਹੋਊਗਾ ਉਹ ਪੰਜਾਬ ਦੇ ਭਲੇ ਲਈ ਨਹੀਂ ਹੋਣਾ, ਸਹੀ ਮਾਇਨੇ ਵਿੱਚ।
1: ਬਿਲਕੁਲ
2: ਤੇ ਹੁਣ ਗੱਲ ਇੱਥੇ ਉਹੀ ਆ ਜਾਂਦੀ ਆ, ਠੀਕ ਆ ਆਪਾਂ ਕਹਿ ਦੇਵਾਂਗੇ ਵੋਟ ਨਹੀਂ ਪਾਉਂਦੇ ਇਹ ਪਾਰਟੀਆਂ ਸਾਰੀਆਂ ਮਾੜੀਆਂ ਵਾ
1: ਜੀ,
2: ਪਰ ਉਹ ਵੀ ਕੋਈ ਹੱਲ ਨੀਗਾ ਜੀ ਸਹੀ ਮਾਇਨੇ ਵਿੱਚ।
1: ਬਿਲਕੁਲ, ਉਹੀ ਤਾਂ ਹੀ ਕਹਿ ਰਹੇ ਹਾਂ ਜੀਰਾ ਸਾਹਿਬ, ਘੱਟੋ ਘੱਟ ਓਪੋਜੀਸ਼ਨ ਦੇ ਸਾਹਮਣੇ ਰੱਖ ਕੇ ਉਹਨੂੰ ਹੀ ਵੋਟ ਪਾ ਦੋ ਕਿ ਚਲੋ ਓਪੋਜੀਸ਼ਨ ਤਾਂ ਬਣਾ ਸਕਦੇ ਆ ਜੇ ਸਰਕਾਰ ਨਹੀਂ ਬਣਾ ਸਕਦੇ।
2: ਭਾਜੀ ਜਿਹੜਾ ਵਿਜਨ ਸਾਡੇ ਬੰਦੇ ਠੀਕ ਆ, ਨਵਜੋਤ ਸਿੱਧੂ ਨੂੰ ਸਾਰਿਆਂ ਨੇ ਭੰਡਤਾ
1: ਜੀ,
2: ਠੀਕ ਆ ਉਹਨੂੰ ਸਾਰੇ ਦੂਜੇ ਨੇਤਾਵਾਂ ਚੰਗਾ ਨੀ ਲੱਗੇ ਕਿਉਂਕਿ ਉਹ ਸੱਚ ਬੋਲਦਾ ਕਿ ਸੱਚ ਤੇ ਖੜਾ ਸੀਗਾ
1: ਜੀ,
2: ਉਹ ਵਿਜਨ ਦੱਸਦਾ ਸੀਗਾ ਇੱਥੋਂ ਏਦਾਂ ਪੈਸਾ ਆਊਗਾ, ਇੱਥੋਂ ਏਦਾਂ ਪੈਸਾ ਆਊਗਾ
1: ਜੀ,
2: ਤਾਂ ਹੀ ਤਾਂ ਅਗਲੇ ਨੇ ਕਹਿਤਾ ਵਾ ਕਿ ਕੱਲ ਨੂੰ ਦਫ਼ਤਰ ਨੀ ਤੁਹਾਡੇ ਕੋਲ ਕਲੀ ਹੋਣੇ
1: ਜੇ
2: ਏਦਾਂ ਕੰਮ ਕਰੂਗੇ ਤਾਂ।
1: ਬਿਲਕੁਲ,
2: ਕਿਉਂਕਿ ਸਾਰੇ ਗਲਤ ਹੈ ਨਾ
1: ਜੀ,
2: ਬਾਕੀ ਵੱਡੀ ਜਿਹੜੀ ਮਾਰ ਪੈਂਦੀ ਹੈ ਨਾ ਉਹ ਪੈਂਦੀ ਹੈ ਜੀ ਬਿਊਰੋਕਰੇਟਸ ਤੋਂ।
1: ਬਿਲਕੁਲ ਹੈ
2: ਜੀ, ਮਨੇ ਵਿੱਚ
1: ਨੌਕਰਸ਼ਾਹੀ,
2: ਕਿਉਂਕਿ ਇਹ ਜਿਹੜੇ ਦੋ ਹਾਂਜੀ ਨੌਕਰਸ਼ਾਹੀ ਜਿਹੜੀ ਰਾਜੀ ਹੈ ਨਾ ਆ ਕੇ ਨਾਲ ਇਹਨਾਂ ਦੇ ਖੜੀ ਆ, ਉਹਨੇ ਜਿਆਦਾ ਬੇੜਾ ਗਰ ਕੀਤਾ ਜੀ ਸਹੀ ਮਨੇ ਵਿੱਚ ਜੀ
1: ਜੀ,
2: ਠੀਕ ਆ ਲੀਡਰ ਤਾਂ 5 ਸਾਲ ਬਾਅਦ ਬਦਲ ਜਾਂਦੇ ਨੇ
1: ਜੀ,
2: ਭਾਜੀ ਉਹਨਾਂ ਦਾ 40

0: ਲਿਆ ਕੇ ਅਸੀਂ ਇਹਨਾਂ ਦੀ ਸੰਘੀ ਨੱਪ ਲਾਂਗੇ।
1: ਹਾਂ ਬਿਲਕੁਲ,
0: ਉਹੀ ਕੰਮ ਹੋਣਾ ਵਾ
1: ਜੀ,
0: ਉਹੀ ਗੱਲ ਹੋਣੀ, ਉਹ ਦੇਖ ਲਿਓ ਤੁਸੀਂ ਬਸ।
1: ਬਿਲਕੁਲ,
0: ਮੈਂ ਤਾਂ ਇਹੀ ਗੱਲ ਕਹੂੰਗਾ। ਬਾਕੀ ਜੀ,
1: ਮੈਂ ਜੀਰਾ ਸਾਹਿਬ ਇਹ ਗੱਲ ਉਦੋਂ ਕਹੀ ਸੀ ਜਦੋਂ ਮਾਨ ਸਾਹਿਬ ਨੇ ਸਹੁੰ ਚੁੱਕੀ ਸੀ ਨਾ, ਅੱਜ ਵੀ ਮੈਨੂੰ ਚੇਤੇ ਆਉਂਦੀ ਹੈ ਕਿ ਜਿਹੜੇ ਕੰਮ ਪੰਜਾਬ ਦੇ ਵਿੱਚ, ਚਾਹੇ ਉਹ ਕੈਪਟਨ ਦੀ ਸਰਕਾਰ ਸੀ ਤੇ ਚਾਹੇ ਉਹ ਬਾਦਲਾਂ ਦੀ ਸਰਕਾਰ ਸੀ, ਜਿਹੜੇ ਕੰਮ ਉਹਨਾਂ ਸਰਕਾਰਾਂ ਚ ਨਹੀਂ ਹੋਏ ਨਾ, ਇਹ ਇਸ ਸਰਕਾਰ ਦੇ ਵਿੱਚ ਕਰ ਗਏ। ਤੇ ਉਹ ਦੇਖੋ ਹੁਣ ਮਾਨ ਸਾਹਿਬ ਦੀ ਵੈਲਿਊ ਜਿਹੜੀ ਸੀ MP ਦੇ ਨਾਤੇ ਦੇਖਿਆ ਜਾਵੇ ਤਾਂ ਉਹਨਾਂ ਨੂੰ ਮਤਲਬ ਕਿ ਲੋਕ ਨਾ ਰੁਕ ਕੇ ਸੁਣਦੇ ਹੁੰਦੇ ਸੀ ਕਿ ਅੱਜ ਉਹਦੀ ਵਾਰੀ ਹੈ, ਸੁਣ ਚਾਹੇ 2 ਮਿੰਟ ਦਾ ਹੀ ਸਮਾਂ ਮਿਲਦਾ ਸੀਗਾ, ਬਹੁਤ ਵੱਡੀ ਵੈਲਿਊ ਹੁੰਦੀ ਸੀ। ਪਰ ਉਹਨੂੰ ਕਿੱਦਾਂ ਇੱਕ ਮੁੱਖ ਮੰਤਰੀ ਦੇ ਅਹੁਦੇ ਉੱਤੇ ਰੱਖ ਕੇ ਬਣਾ ਕੇ ਜ਼ੀਰੋ ਕਰਕੇ ਰੱਖ ਦਿੱਤਾ, ਇਹ ਗੱਲ ਮੈਂ ਉਦੋਂ ਕਹੀ ਸੀ ਜਿੱਦਣ ਇਹਨਾਂ ਨੇ ਸਹੁੰ ਚੁੱਕੀ ਸੀ।
0: ਜਿਹੜੀ ਉਹਨਾਂ ਦਾ ਸਟੈਂਡਰਡ ਉਦੋਂ ਬਣਿਆ ਸੀ ਨਾ MP ਵੇਲੇ
1: ਜੀ, ਫਾਰਵਰਡ
0: ਕਰ ਦੇਈਦੀ ਆ, ਕੀ ਕਰੀਏ ਅਸੀਂ ਤੇ ਨਾ। ਬਾਕੀ ਪੰਜਾਬ ਦੇ ਵਿਚ ਹਜੇ ਵੀ ਕੋਈ ਕਹਿਣ ਦਾ ਮਤਲਬ ਇਹ ਨੀ ਗੱਲ ਹੈਗੀ, ਲਹਿਰਾਂ ਬਹੁਤ ਉੱਠਦੀਆਂ ਹੁੰਦੀਆਂ ਇਹਨਾਂ ਕੰਮਾਂ ਦੇ ਵਿਚ, ਜੇ ਆਪਾਂ ਕਹੀਏ ਨਾ ਜਾ ਕੇ ਨਹੀਂ ਹੋ ਸਕਦਾ। ਹੁਣ ਆਪਣੇ ਸਾਹਮਣੇ ਆ ਦੇਖ ਲੋ, ਅੱਜ ਤੱਕ ਜਿਹੜੀ ਸੈਂਟਰ ਸਰਕਾਰ ਨੇ ਕੋਈ ਅਸਤੀਫਾ ਇਹਨਾਂ ਕੋਲ ਨਹੀਂ ਦਵਾ ਸਕਿਆ, ਭਾਵਾਂ ਲੱਖ ਉਹ ਜਿਹੜਾ ਆਪਣਾ ਕੀ ਨਾ ਹੁੰਦਾ ਵਾ ਆਇਆ ਜੈਨ ਜੀ ਵਾਲਾ, ਠੀਕ ਹੈ, ਉਹਦੇ ਲੱਖ ਗੱਲਾਂ ਕਰਦੇ ਆ ਵੀ ਇਹ ਉਹਦੇ ਨਾਲ ਰਲੇ ਹੋਏ ਆ ਜਾਂ ਕਿੱਦਾਂ, ਪਰ ਉਹਦੇ ਰਲੇ ਦੇ ਬਾਵਜੂਦ ਜਿਹੜੀ ਆਮ ਲੋਕਾਂ ਦਾ ਹਜੂਮ ਉੱਠਿਆ ਨਵਾਂ, ਠੀਕ ਹੈ ਨਾ, ਮਾਪੇ ਖੁਦ ਬੱਚੇ ਨੇ ਆਪ ਭੇਜੇ ਆ ਜਾਓ ਤੁਸੀਂ, ਪਰ ਉਹਦੇ ਨਾਲ ਇੱਕ ਉਮੀਦ ਦੀ ਕਿਰਨ ਤਾਂ ਜਾਗਦੀ ਆ।
1: ਬਿਲਕੁਲ,
0: ਏਦਾਂ ਦੀ ਪੰਜਾਬ ਦੇ ਵਿਚ ਵੀ ਜਾਗ ਜੇ ਨਾ ਕਿਤੇ
1: ਜੀ,
0: ਮੈਂ ਕਹਿੰਦਾ ਸਾਰੇ ਲੀਡਰਾਂ ਦੀ ਫੱਟੀ ਪੋਚੀ ਜਾਵੇ। ਧੰਨਵਾਦ ਜੀ, ਬਹੁਤ ਬਹੁਤ।
1: ਬਿਲਕੁਲ ਜੀ, ਥੈਂਕ ਯੂ ਜੀ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ, ਜੁੜਨ ਦੇ ਲਈ, ਵਿਚਾਰਾਂ ਦੇ ਲਈ। ਜੀ, ਆਖਰ ਦੇ ਵਿਚ ਜੱਸੀ ਚਾਲ ਜੀ ਦੀ ਗੱਲਬਾਤ ਸੁਣਦੇ ਆ ਤੇ ਫਿਰ ਸਮਾਪਤੀ ਵੱਲ ਨੂੰ ਵੱਧਦੇ। ਸਤਿ ਸ੍ਰੀ ਅਕਾਲ ਜੀ, ਮਲੇਰਕੋਟਲਾ ਤੋਂ ਜੱਸੀ ਚਾਲ ਜੀ, ਸਵਾਗਤ ਹੈ ਜੀ।
2: ਦਰਅਸਲ ਜਦੋਂ ਦਾ ਰਾਜਨ ਭਾਜੀ ਆਉਂਦੇ ਨੇ ਨਾ, ਉਦੋਂ ਦਾ ਤੇ ਮੈਂ ਤਕਰੀਬਨ ਕੋਸ਼ਿਸ਼ ਕਰਦੀ ਹੁੰਦੀ ਆ ਵੀ ਸੁਣ ਲਵਾਂ ਹੈ ਨਾ ਗੱਲਬਾਤ
1: ਜੀ।
2: ਹਾਂਜੀ, ਤੇ ਮੇਰਾ ਸੁਨੇਹਾ ਦੇ ਦਿਓ ਟਰੰਪ ਚਾਚੇ ਨੂੰ।
1: ਹਾਂਜੀ ਕੀ ਕਮਾ ਸੀ,
2: ਕਿਉਂਕਿ ਹੁਣੀ ਤੁਹਾਡੇ ਮੂੰਹ ਸੁਣਿਆ ਵੀ ਉਸਨੇ ਸਹਾਇਤਾ ਕੀਤੀ ਹੈ ਮੋਦੀ ਦੀ
1: ਜੀ,
2: ਤੇ ਸਾਡਾ ਸਿਸਟਮ ਪਤਾ ਇੱਥੇ ਕਿੰਨਾ ਵਿਗੜਿਆ ਹੋਇਆ
1: ਜੀ।
2: ਮੇਰੀ ਨੂੰਹ ਦੀ ਵੀ ਪੂਜਾ, ਮੇਰੀ ਨੂੰਹ ਦਾ ਨਾਮ ਵੀ ਪੂਜਾ
1: ਜੀ,
2: ਸਾਡੀ ਗੁਆਂਢਣ ਦਾ ਨਾਮ ਵੀ ਪੂਜਾ
1: ਜੀ,
2: ਤੇ ਹੋਰ ਵੀ ਬੜੀਆਂ ਪੂਜਾ ਹੋਣਗੀਆਂ ਹੈ ਨਾ। ਤੇ ਜਿਹੜੇ ਸਾਡੇ ਸਾਹਮਣੇ ਵਾਲੇ ਨਾ, ਉਹ ਬਹੁਤ ਵੱਡੇ ਚਮਚੇ ਨੇ ਮੋਦੀ ਦੇ
1: ਜੀ,
2: ਤੇ ਉਹ SIR ਕਰਾਣ ਗਏ ਤੇ ਉਹਨਾਂ ਨੂੰ BLO ਕਹਿੰਦਾ, ਹਾਲਾਂਕਿ ਉਹ ਬਹੁਤ ਨਾਈਸਲੀ ਪੇਸ਼ ਆ ਰਹੇ ਨੇ BLO, ਉਹ ਕਹਿੰਦਾ ਤੁਹਾਡੇ ਨਾਂ ਦਾ ਤਾਂ ਹੋਰ ਕੋਈ ਕਰਾ ਗਿਆ SIR, ਤੁਸੀਂ ਦੇਖ ਲੋ ਵੀ ਹਜੇ ਵੀ ਕਿੰਨੀ ਦੇਰ ਗਰਦੀ ਹੈ।
1: ਬਿਲਕੁਲ ਹੈ ਜੀ ਜੀ,
2: SIR ਲਈ ਕਿੰਨਾ ਕੁਛ ਲੱਗਦਾ ਪਰ ਕਰਾ ਨੀ ਸਕਦਾ ਕੋਈ ਹੋਰ ਕੋਈ, ਫਿਰ ਵੀ ਕੋਈ ਕਰਾ ਗਿਆ ਉਹਦੇ ਨਾਂ ਦੀ, ਤੇ
1: ਉਹੀ ਦੇਖੋ ਨਾ ਵੋਟਾਂ ਕਟਾਉਣੀਆਂ ਜਾਂ ਹੱਕ ਦੇ ਵਿੱਚ ਪਵਾਉਣੀਆਂ, ਉਹ ਵੀ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ ਕਿ ਕਿਹੜੀ ਪਾਰਟੀ ਨੂੰ ਮਤਲਬ ਕਿ ਸਮਰਥਨ ਹੈਗਾ ਜਾਂ ਕਰਾਉਣਾ ਹੈ।
2: ਹਾਂਜੀ ਹਾਂਜੀ, ਮੈਂ ਟਰੰਪ ਕਹਿੰਦਾ ਉਹਨਾਂ ਵੀ ਬਹੁਤ ਵਧੀਆ ਉੱਥੇ ਵੈਦ, ਮੈਂ ਕਿਹਾ ਸਭ ਕੁਛ ਚੱਲ ਰਿਹਾ। ਤੇ ਕੋਈ 5 ਸਾਲ ਪਹਿਲਾਂ ਨਾ ਇੱਕ ਮੁਸਲਿਮ ਲੇਡੀ ਆਈ ਤੇ ਉਹਨਾਂ ਦਾ ਕੋਈ ਰਿਸ਼ਤੇਦਾਰ ਖੜਾ ਸੀ MC, ਤੇ ਉਹ ਕਹਿੰਦੀ ਨਾ, ਉਹ ਸਾਨੂੰ ਦੱਸ ਕੇ ਗਈ, ਕਹਿੰਦੀ ਮੈਂ 1 ਵੋਟ ਏਦਾਂ ਪਾ ਕੇ ਆਣੀ ਹੈ ਤੇ 1 ਮੈਂ ਮਹਿੰਦੀ ਲਾ ਕੇ ਨਾ, ਬਰੀਕ ਬਰੀਕ ਬੂਟੀਆਂ ਵਾਲੀ ਮਹਿੰਦੀ ਪਾ ਕੇ 1 ਮੈਂ ਫੇਰ ਪਾਣੀ ਹੈ ਕਹਿੰਦੀ।
1: ਅੱਛਾ ਜੀ, ਮਤਲਬ ਕਿ ਨਿਸ਼ਾਨ ਦਾ ਪਤਾ ਨਾ ਲੱਗੇ ਜੀ।
2: ਹਾਂਜੀ
1: ਜੀ,
2: ਉਹ ਕਾਲੀ ਜੀ ਸ਼ਾਹੀ ਲਾਂਦੀਆਂ ਨੇ
1: ਹਾਂਜੀ ਉਂਗਲ
2: ਤੇ
1: ਜੀ।
2: ਹਾਂਜੀ, ਤੇ ਮੈਂ ਕਿਹਾ ਵੀ ਐਤਕੀ ਨਾ ਸਾਡਾ 1 MC ਖੜਾ ਸੀਗਾ, ਮੈਂ ਉਹਨੂੰ ਹਾਸੇ ਨਾਲ ਕਿਹਾ, ਮੈਂ ਕਿਹਾ ਅਸੀਂ ਨਾ ਭਾਜੀ ਵੀ ਸਾਡੇ ਕੋਈ ਕਾਟ ਹੈਗਾ ਵੀ ਅਸੀਂ ਵੀ ਤੁਹਾਨੂੰ 40 ਵੋਟ ਪਾ ਕੇ ਆਵਾਂਗੇ, ਮੈਂ ਤਾਂ ਓਦਾਂ ਹੀ ਮਜ਼ਾਕ ਨਾ ਕਿਹਾ
1: ਜੀ।
2: ਤੇ ਜਦੋਂ ਮੈਂ ਵੋਟ ਪਾਉਣ ਗਈ ਨਾ ਭਾਜੀ, ਤੇ ਉਹਨਾਂ ਨੂੰ ਇੰਨੀ ਲਾਪਰਵਾਹੀ ਸੀ ਨਾ, ਜਿਹੜੇ ਅੰਦਰ ਬੈਠੇ ਸੀਗੇ ਉਹਨਾਂ ਨੇ ਮੇਰੇ ਸ਼ਾਹੀ ਨੀ ਲਾਈ। ਮੈਂ ਕਿਹਾ ਮੈਨੂੰ ਤਾਂ ਉਹਨਾਂ ਨੇ ਓਦਾਂ ਹੀ ਟਾਈਮ ਦੇ ਦਿੱਤਾ ਹੈ ਨਾ, ਵੀ ਤੂੰ ਜਿੰਨੀਆਂ ਮਰਜ਼ੀ ਵੋਟਾਂ ਪਾ, ਗੱਲ ਹੀ ਕੋਈ ਨੀ, ਆਪਣਾ ਹੀ ਰਾਜ ਹੈ।
1: ਬਿਲਕੁਲ,
2: ਤੇ ਉਹ ਕੁਦਰਤੀ ਸਾਡਾ ਬੰਦਾ ਹੀ ਹਾਰ ਗਿਆ। ਮੈਂ ਕਿਹਾ ਨਹੀਂ ਤਾਂ ਅਸੀਂ ਵੀ ਵਾਹ ਵਾਹੀ ਐਵੇਂ ਹੀ ਲੁੱਟ ਲੈਣੀ ਸੀ। ਮੈਂ ਕਿਹਾ ਇੰਨੀ ਨੇਰ ਗਰਦੀ ਹੈ ਨਾ,
1: ਦੇਖ ਲੋ
2: ਕਿਸੇ ਨੇ ਕੋਈ ਐਕਸ਼ਨ ਨੀ ਲਿਆ, ਅੰਨੀ ਨੂੰ ਬੋਲਾ ਘੜੀਸ ਗਿਆ ਹਜੇ ਵੀ ਇੱਥੇ।
1: ਨਾਲੇ ਜਿੱਦਾਂ ਜਿਹਨੂੰ

0: ਲਿਆ
1: ਸੂਤ ਲੱਗਦਾ ਹੈ ਜਾਂ ਜਿੱਦਾਂ ਹੁਣ ਟਰੰਪ ਚਾਹੁੰਦਾ ਕਿ ਮੈਂ ਜਿੱਦਾਂ ਮੋਦੀ ਸਾਹਿਬ ਕਹਿੰਦੇ ਨੇ ਜਾਂ ਹੋਰ ਮੁਲਕਾਂ ਦੇ ਜਿਹੜੇ ਹੈਗੇ ਨੇ ਉਹ ਹਟਣਾ ਹੀ ਨਹੀਂ ਚਾਹੁੰਦੇ, ਚਾਹੇ ਉਹ ਪੁਤਿਨ ਵੀ ਇੱਧਰ ਰਸ਼ੀਆ ਦੇ ਵਿੱਚ ਉਹ 2039 ਤੱਕ ਆਪਣੇ ਆਪ ਨੂੰ ਐਲਾਨ ਚੁੱਕਿਆ ਪਹਿਲਾਂ ਹੀ ਮੈਂ ਪਰੇ ਨਹੀਂ ਕਿਤੇ ਨਹੀਂ ਜਾਂਦਾ ਜੀ, ਤੇ
0: ਹਾਂਜੀ
1: ਉਹ ਕਿਤੇ ਨਾ ਕਿਤੇ ਉਹ ਨੀਤੀਆਂ ਦੇ ਵਿੱਚ ਲੱਗੇ ਹੋਏ ਨੇ ਨਾ ਜੀ, ਤੇ ਹੁਣ ਮਿਡ ਸਮਰ ਆ ਗਈ ਹੈ ਤੇ 35% ਜਿਹੜਾ ਟਰੰਪ ਦਾ ਜ਼ੋਰ ਦੇਖਣ ਨੂੰ ਮਿਲ ਰਿਹਾ, ਤੇ ਜੋ ਇਹਨੇ ਦੁਨੀਆਦਾਰੀ ਦੇ ਉੱਤੇ ਹਾਲਾਤ, ਮਹਿੰਗਾਈ, ਹੋਰ ਸਾਰੀਆਂ ਚੀਜ਼ਾਂ ਆਪਣੀ ਅੜੀ ਪਗਾ ਰਿਹਾ, ਤੇ ਉਹ ਤੋਂ ਲੋਕ ਨਾਰਾਜ਼ ਨੇ ਜੀ ਸਾਰੀਆਂ ਚੀਜ਼ਾਂ ਚ।
0: ਭਾਜੀ ਮੈਨੂੰ ਤਾਂ ਇਹ ਲੱਗਦਾ ਨਾ ਜਿਵੇਂ ਕੁੰਭ ਚ ਵਿਛੜੇ ਭਰਾ ਨੇ ਸਾਰੇ ਹੀ ਇਹ 3-4 ਜਣੇ।
1: ਬਿਲਕੁਲ ਆ ਜੀ, ਆ ਹੋ ਗਿਆ ਮੋਦੀ ਸਾਹਿਬ ਹੋ ਗਏ, ਪਹਿਲਾਂ ਇੱਕ ਇੰਗਲੈਂਡ ਦਾ ਸੀਗਾ ਜਿਹੜਾ ਉਹ ਹਟਾ ਦਿੱਤਾ ਗਿਆ ਸੀ ਪਿਛਲੇ ਟਰਮ ਚ, ਤੇ ਇੱਧਰ
0: ਪੁਤਿਨ ਹੋ ਗਿਆ ਤੇ ਉਹ ਵੀ ਹੋ ਗਿਆ ਜਿਹੜਾ ਇੱਕ ਹੋਰ ਹੈ,
1: ਪੁਤਿਨ ਹੋ ਗਿਆ, ਇੱਕ ਕਿਮ ਜੋਂਗ ਹੋ ਗਿਆ ਕੋਰੀਆ ਵਾਲਾ ਜੀ।
0: ਹਾਂਜੀ ਉਹ ਤਾਂ ਵੱਖਰਾ ਹੀ ਹੈ ਜੀ, ਉਹ ਤਾਂ ਜੇ ਕਰਨ ਸੀਗਾ ਵੱਖਰਾ ਤਾਂ ਵੱਖਰਾ ਹੀ ਹੈ ਸਾਰਿਆਂ
1: ਨਾਲੋਂ, ਸਾਰੇ ਹੀ ਡਰਦੇ
0: ਹਜੇ ਹਿੰਦੂ ਰਾਸ਼ਟਰ, ਹਜੇ ਹਿੰਦੂ ਰਾਸ਼ਟਰ ਬਣਿਆ ਨੀ ਭਾਜੀ, ਹਜੇ ਹੀ ਲੋਕ ਲੜ ਲੜ ਕੇ ਕੱਟ ਕੱਟ ਕੇ ਮਰਦੇ ਨੇ, ਇੱਕ ਦੂਜੇ ਨਾਲ ਵੀਡੀਓ ਵੀਡੀਓ ਖੇਡਦੇ ਨੇ
1: ਜੀ,
0: ਤੇ ਇੱਕ ਨਵੀਂ ਪਾਰਟੀ ਆਜ਼ਾਦ ਹੋ ਗਈ ਹੈ
1: ਜੀ,
0: ਨਕਸਲ ਪਤਾ ਨੀ ਕੀ ਸਮਥਿੰਗ ਹੈ ਨਾ,
1: ਹਾਂਜੀ ਨਕਸਲ ਮਾਈਂਡ ਜੋ ਫਿਰ ਆਪਣੇ ਮੋਦੀ ਸਾਹਿਬ ਨੇ ਬਿਆਨ ਦਿੱਤਾ ਜੀ ਉਧਰ 15 ਅਗਸਤ ਤੇ ਆਜ਼ਾਦ ਕੀਤੀ ਹੈ,
0: ਆ ਰਹੇ ਦੇਖ ਲੋ ਹਾਂਜੀ 15 ਅਗਸਤ ਦੀ ਸਪੀਚ ਚ
1: ਜੀ,
0: ਤੇ ਆਸ ਲੱਗੀ ਹੋਈ ਸੀ ਵੀ ਜਿਹੜੀ ਭਾਰਤ ਮਾਲਾ ਟ੍ਰੇਨ ਚੱਲਣੀ ਹੈ ਵੀ ਪਤਾ ਨੀ ਕਦੋਂ ਚੱਲਣੀ ਹੈ, ਜਿਹੜਾ ਚੱਲ ਰਿਹਾ ਇੰਨਾ ਵੱਡਾ ਪ੍ਰੋਜੈਕਟ
1: ਜੀ,
0: ਤੇ ਉਹ ਕਹਿੰਦਾ ਨਾ ਵੀ 2047 ਤੱਕ ਹੋਣਾ ਹਜੇ, ਵੀ ਉਦੋਂ ਤੱਕ ਨਾ ਅਸੀਂ ਹੋਣਾ ਨਾ ਮਰ ਜਾਣੇ ਨੇ ਉਹਨੇ ਹੋਣਾ ਜਿਹਨੇ।
1: ਬਿਲਕੁਲ ਹੁਣ ਦੇਖੋ ਜਿਹੜੀਆਂ ਮਨਮੋਹਨ ਸਿੰਘ ਸਰਕਾਰ ਦੇ ਵਿੱਚ ਉਪਲਬਧੀਆਂ ਸੀਗੀਆਂ ਉਹ ਅੱਜ ਸਫਲ ਹੋ ਰਹੀਆਂ ਨੇ, ਉਹ ਕਹਿ ਦਿੰਦੇ ਆ ਕਿ ਅਸੀਂ ਕਰ ਦਿੱਤਾ। ਬਿਲਕੁਲ ਹੈ ਜੀ,
0: ਹਾਂਜੀ
1: ਜੀ
0: ਆਪਣਾ ਨਾਂ ਲੈ ਲੈ ਕੇ ਕਰ ਰਹੇ ਆ ਜੀ,
1: ਬਿਲਕੁਲ ਜੀ ਬਿਲਕੁਲ,
0: ਤੇ ਪਤਾ ਨੀ ਇਹਨਾਂ ਨੇ ਕੀ ਕੀ ਦਿਖਾਣਾ ਅਜੇ
1: ਜੀ,
0: ਤੇ ਰੱਬ ਕਰੇ ਸੁੱਖ ਸਬੀਲੀ ਨਾਲ ਸਾਰਾ ਕੁਛ ਨਿਬੜ ਜਾਵੇ
1: ਜੀ। ਬਿਲਕੁਲ
0: ਹਜੇ ਵਨ ਨੇਸ਼ਨ ਵਨ ਪੈਨਸ਼ਨ
1: ਉਹ ਵੀ ਕਰਨ ਨੂੰ ਕੋਸ਼ਿਸ਼ ਕਰਦੇ ਨੇ ਜੀ, ਬਿਲਕੁਲ ਇੱਕੋ ਹੀ ਚੋਣ,
0: ਨਹੀਂ ਵਨ ਨੇਸ਼ਨ ਵਨ ਇਲੈਕਸ਼ਨ, ਹਾਂਜੀ ਇੱਕੋ ਹੀ ਇਲੈਕਸ਼ਨ
1: ਜੀ,
0: ਤੇ ਦੇਖੋ ਹੁਣ ਕੀ ਬਣਦਾ। ਚਲੋ ਠੀਕ ਹੈ ਭਾਜੀ,
1: ਥੈਂਕ ਯੂ ਜੀ, ਥੈਂਕ ਯੂ ਜਸਤੀਚਾਲ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਸਾ ਜੀ ਜੱਸੀ ਜੀ ਮਲੇਰਕੋਟਲਾ ਤੋਂ ਆਪਣੇ ਅੰਦਾਜ਼ ਦੇ ਵਿੱਚ ਗੱਲਬਾਤ ਕਰਕੇ ਗਏ ਨੇ, ਤੇ ਲੋ ਦੋਸਤੋ ਸ਼ੁਕਰੀਆ ਧੰਨਵਾਦ ਸਾਰੇ ਦੋਸਤਾਂ ਦਾ। ਆਖਰ ਦੇ ਵਿੱਚ ਹਮਾਸ ਦੀ ਖਬਰ ਲੈ ਕੇ ਮੈਂ ਆਗਿਆ ਲੈਣਾ, ਸਮਾਂ ਬਹੁਤ ਹੋ ਚੱਲਿਆ। ਹਮਾਸ ਕਹਿੰਦਾ ਕਿ ਭਾਈ ਹਥਿਆਰ ਅਸੀਂ ਉਦੋਂ ਹੀ ਸੁੱਟਾਂਗੇ ਜਦੋਂ ਗਾਜ਼ਾ ਤੋਂ ਇਜ਼ਰਾਈਲੀ ਫੌਜ ਦੀ ਵਾਪਸੀ ਹੋਏਗੀ, ਹਮਾਸ ਨੇ ਕਿਹਾ। ਨੇਤਨਯਾਹੂ ਕੀ ਕਹਿੰਦਾ ਅੱਗਿਓਂ? ਪੱਛਮੀ ਏਸ਼ੀਆਈ ਮਾਮਲਿਆਂ ਦੇ ਪ੍ਰਮੁੱਖ ਜਿਹੜੇ ਨੇ ਵਾਰਤਾਕਾਰ ਦੇ ਵਜੋਂ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਜਵਾਈ ਜਰੇਡ ਕੁਸ਼ਨਰ ਜਿਹੜਾ ਸੋਮਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਮਿਲੇ ਹੈ, ਤੇ ਉਹ ਕਹਿੰਦੇ ਆ ਭਾਈ ਕਿ 3 ਘੰਟੇ ਜਿਹੜਾ ਚੱਲੀ ਗੱਲਬਾਤ ਦੇ ਬਾਵਜੂਦ ਉਹ ਨੇਤਨਯਾਹੂ ਤੋਂ ਗਾਜ਼ਾ ਤੋਂ ਫੌਜ ਦੀ ਜਿਹੜੀ ਵਾਪਸੀ ਦੇ ਉੱਤੇ ਠੋਸ ਜਵਾਬ ਜਿਹੜਾ ਹਾਸਲ ਨਹੀਂ ਕਰ ਸਕੇ ਹੈ। ਨੇਤਨਯਾਹੂ ਨੇ ਸਾਫ਼ ਕਿਹਾ ਕਿ ਹਮਾਸ ਦੇ ਹਥਿਆਰ ਸੁੱਟਣ ਦੇ ਉੱਤੇ ਗਾਜ਼ਾ ਦੇ ਗੈਰ ਫੌਜੀ ਕਰਨ ਪਹਿਲਾਂ ਉਥੋਂ ਜਿਹੜਾ ਇਜ਼ਰਾਈਲੀ ਫੌਜੀ ਨਹੀਂ ਹਟਣਗੇ। ਮਾਹਰਾਂ ਦੇ ਮੁਤਾਬਕ ਅਕਤੂਬਰ ਦੇ ਵਿੱਚ ਹੋਣ ਵਾਲੀਆਂ ਚੋਣਾਂ, ਕਿਉਂਕਿ ਨੇਤਨਯਾਹੂ ਦੀ ਵੀ ਫੱਟੀ ਪੋਚਣ ਨੂੰ ਜਿਹੜੇ ਤਿਆਰ ਨੇ, ਇਸੇ ਕਰਕੇ ਜੰਗ ਨੂੰ ਉਹਨੇ ਲੰਮਾ ਕੀਤਾ ਹੋਇਆ ਹੈ, ਤੇ ਉਦੋਂ ਵੀ ਚੋਣਾਂ ਹੋਣ ਵਾਲੀਆਂ ਸੀਗੀਆਂ ਤੇ ਇਹਨੇ ਜਿਹੜਾ ਜੰਗ ਛੇੜ ਲਈ, ਤੇ ਮਾਹਰਾਂ ਦੇ ਮੁਤਾਬਕ ਜਿਹੜਾ ਉਹ ਕਹਿ ਰਹੇ ਨੇ ਕਿ ਅਕਤੂਬਰ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਨੇਤਨਯਾਹੂ ਅਜਿਹਾ ਕੋਈ ਕਦਮ ਨਹੀਂ ਚੁੱਕਣਗੇ ਜਿਸ ਦੇ ਨਾਲ ਸਰਕਾਰ ਦੇ ਕਮਜ਼ੋਰ ਪੈਣ ਦਾ ਜਿਹੜਾ ਸੰਦੇਸ਼ ਜਾਵੇ। ਕੁਸ਼ਨਰ ਦੀ ਨੇਤਨਯਾਹੂ ਦੇ ਨਾਲ ਇਹ ਗੱਲਬਾਤ ਟਰੰਪ ਦੀ ਗਾਜ਼ਾ ਸ਼ਾਂਤੀ ਯੋਜਨਾ ਨੂੰ ਅੱਗੇ ਵਧਾਉਣ ਨੂੰ ਲੈ ਕੇ ਹੋਈ ਹੈ। ਗੱਲਬਾਤ ਦੇ ਵਿੱਚ ਕੁਸ਼ਨਰ ਦੇ ਨਾਲ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਤੇ ਸੰਯੁਕਤ ਰਾਸ਼ਟਰ ਦੇ ਸਾਬਕਾ ਅਧਿਕਾਰੀ ਨਿਕੋਲਾਈ ਮੇਲਾ ਦੇ ਨੋਵ ਵੀ ਜਿਹੜਾ ਉੱਥੇ ਸਨ। ਇਸ ਤੋਂ ਪਹਿਲਾਂ ਕੁਸ਼ਨਰ ਨੇ ਕਾਹੀਰਾ ਦੇ ਵਿੱਚ ਹਮਾਸ ਮੁਖੀ ਖਲੀਲ ਅਲ ਹਿਆ ਦੇ ਨਾਲ 2 ਘੰਟੇ ਗੱਲਬਾਤ ਕੀਤੀ ਸੀ, ਤੇ ਹਮਾਸ ਮੁਖੀ ਨੇ ਹਥਿਆਰ ਸੁੱਟਣ ਅਤੇ ਗਾਜ਼ਾ ਦੀ ਸੱਤਾ ਤੋਂ ਹਟਣ ਦੀਆਂ ਸ਼ਰਤਾਂ ਸਵੀਕਾਰ ਕਰ ਜਿਹੜੀਆਂ ਲਈਆਂ, ਪਰ ਪਹਿਲਾਂ ਗਾਜ਼ਾ ਤੇ ਇਜ਼ਰਾਈਲੀ ਹਮਲੇ ਰੋਕੇ ਜਾਣ ਅਤੇ ਉਥੋਂ ਇਜ਼ਰਾਈਲੀ ਫੌਜ ਦੇ ਜਾਣ ਦੀ ਮੰਗ ਰੱਖੀ ਸੀ, ਪਰ ਗਾਜ਼ਾ ਦੇ 60% ਤੋਂ ਜ਼ਿਆਦਾ ਭੂ ਭਾਗ ਦੇ ਜਿਹੜਾ ਮੈਦਾਨੀ ਇਲਾਕਾ ਇਜ਼ਰਾਈਲੀ ਫੌਜ ਦਾ ਕਬਜ਼ਾ ਹੈ। ਇਸ ਗੱਲਬਾਤ ਦੇ ਵਿੱਚ ਮਿਸਰ, ਕਤਰ ਅਤੇ ਤੁਰਕੀ ਦੇ ਜਿਹੜੇ ਪ੍ਰਤੀਨਿਧ ਨੇ ਉਹ ਵੀ ਜਿਹੜੇ ਮੌਜੂਦ ਸਨ। ਇਸ ਵਿਚਕਾਰ ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਨੇ ਬਿਆਨ ਜਾਰੀ ਕਰਕੇ ਸ਼ਾਂਤੀ ਯੋਜਨਾ ਨੂੰ ਅਸਵੀਕਾਰ ਕਰਨ ਦੇ ਲਈ ਇਜ਼ਰਾਈਲ ਦੀ ਨਿੰਦਾ ਕੀਤੀ ਹੈ, ਤੇ ਇਸ ਬਿਆਨ ਦੇ ਉੱਤੇ ਜਾਰਡਨ, ਪਾਕਿਸਤਾਨ, ਇੰਡੋਨੇਸ਼ੀਆ ਪ੍ਰਤੀਨਿਧੀਆਂ ਨੇ ਜਿਹੜਾ ਉਹਦੇ ਉੱਤੇ ਜਿਹੜਾ ਹਸਤਾਖਰ ਕੀਤੇ ਨੇ। ਸ਼ਾਂਤੀ ਦੀਆਂ ਇਨ੍ਹਾਂ ਚਰਚਾਵਾਂ ਵਿਚਕਾਰ ਇਜ਼ਰਾਈਲ ਦੇ ਵਧੇਰੇ ਦੱਖਣ ਪੰਥੀ ਜਿਹੜੇ ਤੇਵਰ ਵੀ ਦੇਖਣ ਨੂੰ ਮਿਲੇ ਹੈ। ਅੰਦਰੂਨੀ ਸੁਰੱਖਿਆ ਮੰਤਰੀ ਇਤਮਾਰ ਬੇਨ ਨੇ ਕੱਲ ਬੀਤੇ ਦੇ ਵਿਚ ਗਵੀਰ ਦਾ ਜਿਹੜਾ ਬਿਆਨ ਚਰਚਾ ਦੇ ਵਿਚ ਜਿਹੜਾ ਆ ਗਿਆ, ਜਦੋਂ ਉਹਨੇ ਬਿਆਨ ਦਿੱਤਾ ਕਿ ਸਰਕਾਰ ਤੋਂ ਗਾਜ਼ਾ ਦੇ ਵਿਚ ਪ੍ਰਤੀ ਦਿਨ 30 ਤੋਂ 40 ਲੋਕਾਂ ਨੂੰ ਮਾਰਨ ਦੇ ਲਈ ਫੌਜ ਨੂੰ ਹੁਕਮ ਦੇਣ ਦੀ ਜਿਹੜੀ ਮੰਗ ਰੱਖੀ ਹੈ, ਇਹ ਵੀ ਹਾਲਾਤ ਜਿਹੜੇ ਨੇ ਤੇ ਲੋਕਾਂ ਦੀ ਮੌਤ ਮੰਗਦੇ ਹੈ। ਲੋ ਦੋਸਤੋ, ਇਸ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਿਨ੍ਹਾਂ ਨੇ ਸਾਥ ਨਿਭਾਇਆ, ਕਾਲ ਕੀਤੀ ਹੈ, ਕਮੈਂਟ ਬਹੁਤ ਸਾਰੇ ਕੀਤੇ ਹੈ ਤੇ ਕਿਸੇ ਦੋਸਤ ਦਾ ਨਾਮ ਲੈਣ ਦੀ ਗੁਸਤਾਖੀ ਮਾਫ਼ੀ ਚਾਹਵਾਂਗਾ ਜੇ ਨਾ ਲਿਆ ਗਿਆ ਹੋਵੇ। ਆਖਰ ਦੇ ਵਿਚ ਮੈਂ ਸਾਂਝ ਪਾਉਂਦਾ ਹੈ ਉਹਨਾਂ ਦੇ ਗੱਲਬਾਤ ਦੀ ਵੀ ਤੇ ਉਹਨਾਂ ਦੇ ਜਿਹੜੇ ਦੋਸਤਾਂ ਦੇ ਸੰਖੇਪ ਦੇ ਵਿਚ ਮੈਂ ਨਾਮ ਜ਼ਰੂਰ ਲੈ ਕੇ ਫਿਰ ਆਗਿਆ ਵੱਲ ਨੂੰ ਵੱਧਦਾ ਹੈ ਤੇ ਸੁਨੇਹੇ ਮੈਂ ਬਾਅਦ ਦੇ ਵਿਚ ਵੀ ਦੋਸਤੋ ਤੁਹਾਡੇ ਸਾਰੇ ਹੀ ਬਾਅਦ ਦੇ ਵਿਚ ਵੀ ਪੜ੍ਹ ਲਾਂਗਾ ਤੇ ਜੇ ਕੋਈ ਜਵਾਬ ਦੇਣ ਵਾਲੀ ਗੱਲ ਹੋਈ ਤਾਂ ਉਹ ਜਵਾਬ ਵੀ ਦੇ ਦਿੱਤਾ ਜਾਵੇਗਾ। ਤੇ ਆਖਰ ਦੇ ਵਿਚ ਦੋਸਤਾਂ ਦਾ ਸੁਨੇਹਾ ਜਿਹੜੇ ਨੇ ਗੁਰੀਮਾਨ ਜੀ, ਰਾਜਨ ਸੈਣੀ ਸਾਹਿਬ ਤੇ ਇਸੇ ਤਰ੍ਹਾਂ ਹੀ ਹਰਵਿੰਦਰ ਜੋਲ ਭੈਣ ਜੀ US ਤੋਂ ਤੇ ਸਿਕੰਦਰ ਸਿੰਘ ਔਜਲਾ ਸਾਹਿਬ, ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ, ਫਿਨਲੈਂਡ ਤੋਂ ਸਤਿ ਸ਼੍ਰੀ ਅਕਾਲ ਫਤਿਹ ਸਾਂਝੀ ਕਰਦੇ ਆ ਸਭ ਦੇ ਨਾਲ। ਤੇ ਇਸੇ ਤਰ੍ਹਾਂ ਹੀ ਆਪਣੇ ਸੁਰਿੰਦਰ ਮਾਲ ਜੀ US ਤੋਂ ਤੇ ਆਪਣੇ ਨਾਲ ਦਵਿੰਦਰ ਭਾਰਤ ਜੀ UAE ਤੋਂ ਜੁੜੇ ਹੋਏ ਨੇ, ਸੁਣ ਰਹੇ ਨੇ ਪ੍ਰੋਗਰਾਮ ਤੇ ਬਹੁਤ ਸਾਰੇ ਸੁਨੇਹੇ ਦੋਸਤਾਂ ਦੇ ਆਏ ਨੇ। ਤੇ ਇਸੇ ਤਰ੍ਹਾਂ ਹੀ ਆਪਣੇ ਮਨਦੀਪ ਜੱਸੀ ਬਾਈ ਜੀ ਕਹਿੰਦੇ ਨੇ ਕਿ ਕੁਰਸੀ ਓਯੋ ਨਾਮ ਬਦਲੇ ਜਾਂ ਪੱਗਾਂ ਦੇ ਰੰਗ ਬਦਲਦੇ, ਵਿੱਚ ਪੰਜਾਬ ਦੇ ਵੋਟਾਂ ਮਗਰੋਂ ਹੋਰ ਫਰਕ ਕੋਈ ਹੋਰ ਨੀ, ਖਾਸ ਨੀ ਹੁੰਦਾ। ਤਵਾਰੀਖ ਵੀ ਜ਼ਿਕਰ ਹੈ ਕਰਦੀ, ਬਸ ਰਾਜੇ ਤੇ ਮਹਾਰਾਜਿਆਂ ਦਾ ਹੀ ਦੇਬੀ, ਸਾਡੇ ਜਿਹੇ ਗਰੀਬਾਂ ਦਾ ਕੋਈ ਇਤਿਹਾਸ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਨਾਲ ਨਾਲ ਮੁਹੰਮਦ ਜੀ ਦੇ ਬਹੁਤ ਸਾਰੇ ਸੁਨੇਹੇ ਨੇ। ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਜੁੜੇ ਹੋਏ ਆ, ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਨਾਲ ਮੁਕੱਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ ਤੇ ਇਸੇ ਤਰ੍ਹਾਂ ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਆ। ਰਾਜਨ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਆ ਤੇ ਨਾਲ ਹੀ ਇਸੇ ਤਰ੍ਹਾਂ ਪਰਮਿੰਦਰ ਬਰਨ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜੇ ਆ। ਬਹੁਤ ਸਾਰੇ ਸੁਨੇਹੇ ਉਹਨਾਂ ਦੇ ਵੀ ਨੇ, ਉਹ ਵੀ ਸਾਂਝ ਪਾਵਾਂਗਾ ਬਾਅਦ ਦੇ ਵਿਚ ਤੇ ਸਮਾਂ ਜੇ ਇਜਾਜ਼ਤ ਦੇਵੇਗਾ ਦੋਸਤੋ। ਤੇ ਲੋ ਫਿਰ ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਲੈਂਦੇ ਹਾਂ, ਮਾਫ਼ੀ ਚਾਹਵਾਂਗਾ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਹੈ ਤੇ ਕੱਲ ਨੂੰ 9:30 ਭਾਰਤੀ ਸਮੇਂ ਦੇ ਅਨੁਸਾਰ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਕਰਨ ਦੀ ਕੋਸ਼ਿਸ਼ ਰਹੇਗੀ, ਕੋਈ ਨਾ ਕੋਈ ਮੁੱਦਾ ਲੈ ਕੇ ਹਾਜ਼ਰ ਹੋਵਾਂਗੇ ਤੇ ਮੈਨੂੰ ਦਿਓ ਆਗਿਆ ਤੇ ਵੱਧ ਘੱਟ ਬੋਲ ਗਏ ਗੁਸਤਾਖੀ ਮਾਫ ਜੀ ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਤੇ ਉਹਨਾਂ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਲੋ ਦੋਸਤੋ, ਇੱਥੇ ਦਿਓ ਆ ਗਿਆ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਤਿ ਸ਼੍ਰੀ ਅਕਾਲ ਜੀ। Let's make your dream a reality.

0: ద్వాపర రేడియో. ਦੁਆਬਾ ਰੇਡੀਓ ਉੱਤੇ ਹਾਜ਼ਰ ਹਾਂ ਜੀ, ਮੈਂ ਸੁਖਵੀਰ ਜੋਗਾ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ। ਅੱਜ ਆਪਾਂ ਗੱਲ ਕਰਾਂਗੇ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਜਾਗਰੂਕਤਾ ਬਾਰੇ। ਗੱਲ ਕਰਨ ਲਈ ਮੇਰੇ ਨਾਲ ਹਨ ਕਰੀਅਰ ਕੌਂਸਲਰ ਮੈਡਮ ਸਾਹਿਬਾਨਾ ਜੀ। ਸਾਹਿਬਾਨਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
1: ਧੰਨਵਾਦ ਜੀ, ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸੁਖਬੀਰ ਜੀ ਕਿ ਤੁਸੀਂ ਮੈਨੂੰ ਆਪਣੇ ਇਸ ਬੜੇ ਹੀ ਵਧੀਆ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ, ਔਰ ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ। ਥੈਂਕ ਯੂ।
0: ਹਾਂਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਚਾਹਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਬੜੀ ਦੁਵਿਧਾ ਦੇ ਵਿੱਚ ਰਹਿੰਦੀ ਹੈ ਕਿ ਉਹ ਭਵਿੱਖ ਬਣਾਉਣ ਲਈ ਆਪਣਾ ਰੁਜ਼ਗਾਰ ਦਾ ਖੇਤਰ ਕਿਹੜਾ ਚੁਣਨਾ, ਇਹਦੇ ਬਾਰੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
1: ਬਿਲਕੁਲ ਸਹੀ ਕੁਸ਼ਚਨ ਹੈ ਜੀ, ਇਹ ਬਹੁਤ ਹੀ ਵਧੀਆ ਤੁਸੀਂ ਕੁਸ਼ਚਨ ਪੁੱਛ ਰਹੇ ਹੋ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਸਪੈਸ਼ਲੀ ਜਿਹੜੇ ਸਾਡੇ ਸਕੂਲ ਗੋਇੰਗ ਸਟੂਡੈਂਟਸ ਨੇ, ਬਹੁਤ ਹੀ ਕਨਫਿਊਜ਼ ਹੋ ਜਾਂਦੇ ਨੇ ਇਸ ਸਟੇਜ ਤੇ ਆ ਕੇ, 9th, 10th, or 12th ਦੇ ਵਿੱਚ ਆ ਕੇ, ਕਿ ਅਸੀਂ ਕਿਹੜੇ ਖੇਤਰ ਚ ਜਾਣਾ ਹੈ, ਜਾਂ ਫਿਰ ਅਸੀਂ ਕਿਹੜਾ ਡਿਪਲੋਮਾ ਕਰਨਾ ਹੈ, ਜਾਂ ਫਿਰ ਅਸੀਂ ਕਿਹੜੇ ਕੋਰਸ ਚ ਐਡਮਿਸ਼ਨ ਲੈਣੀ ਹੈ।
0: ਹਾਂਜੀ,
1: ਇਹ ਬਹੁਤ ਹੀ ਜ਼ਿਆਦਾ ਕੰਸਰਨ ਵਾਲੀ ਗੱਲ ਹੈ ਉਹਨਾਂ ਦੇ ਲਈ, ਕਿਉਂਕਿ ਉਹਨਾਂ ਦਾ ਪੂਰਾ ਜੋ ਫਿਊਚਰ ਹੈ ਉਸਦੀ ਚੋਣ ਉਹਨਾਂ ਨੇ ਇਸ ਮੂਮੈਂਟ ਦੇ ਉੱਪਰ ਕਰਨੀ ਹੁੰਦੀ ਹੈ ਕਿ ਅਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹਾਂ। ਮੋਸਟਲੀ ਬੱਚੇ ਕੀ ਕਰਦੇ ਆ ਕਿ ਇਸ ਸਟੇਜ ਦੇ ਉੱਪਰ ਆ ਕੇ ਕਾਫੀ ਸਾਰੀ ਜਿਹੜੀਆਂ ਚੀਜ਼ਾਂ ਧਿਆਨ ਦੇਣ ਵਾਲੀਆਂ ਨੇ ਕਿ ਅਸੀਂ ਜਦੋਂ ਬੱਚੇ ਚੋਣ ਕਰਦੇ ਹਾਂ ਕਿ ਉਹਨਾਂ ਨੇ ਕਿਹੜਾ ਵਿਸ਼ਾ ਲੈਣਾ ਹੈ, ਜਾਂ ਫਿਰ ਉਸ ਤੋਂ ਬਾਅਦ ਉਹ ਕਿਹੜੇ ਕੋਰਸ ਦੇ ਵਿੱਚ ਜਾਣਾ ਚਾਹੁੰਦੇ ਹਨ, ਜਾਂ ਫਿਰ ਉਸ ਤੋਂ ਬਾਅਦ ਨੈਕਸਟ ਜਿਹੜੀ ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਉਹ ਕਿਹੜੇ ਯੂਨੀਵਰਸਿਟੀ, ਕਾਲਜ ਜਾਂ ਫਿਰ ਇੰਸਟੀਟਿਊਟ ਦੇ ਵਿੱਚ ਐਡਮਿਸ਼ਨ ਲੈਣਗੇ। ਇਹ ਸਾਰੀ ਹੀ ਚੋਣ ਉਹਨਾਂ ਦੇ ਪੂਰੀ ਲਾਈਫ ਨੂੰ ਬਹੁਤ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਇੱਥੇ, ਕਿ ਉਹਨਾਂ ਦੀ ਸਾਰਾ ਜੋ ਫਿਊਚਰ ਹੈ ਉਹ ਸਾਰਾ ਹੀ ਇਸ ਚੋਣ ਦੇ ਉੱਪਰ ਖੜਾ ਹੁੰਦਾ ਕਿ ਉਹ ਕਿਹੜਾ ਡਿਪਲੋਮਾ ਜਾਂ ਡਿਗਰੀ ਦੇ ਵਿੱਚ ਐਡਮਿਸ਼ਨ ਲੈਣਗੇ, ਔਰ ਉਸ ਤੋਂ ਬਾਅਦ ਉਹ ਕਿਹੜੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹਨਗੇ।
0: ਠੀਕ ਹੈ ਜੀ।
1: ਮੋਸਟਲੀ ਜਿਹੜੇ ਸਾਡੇ ਬੱਚੇ ਹੈ ਉਹ ਕੋਸ਼ਿਸ਼ ਇਹ ਕਰਦੇ ਹੈ ਕਿ ਅਸੀਂ ਜਿਹੜਾ ਵਿਸ਼ਾ ਹੈ ਕੁਛ ਆਸਾਨ ਜਿਹਾ ਵਿਸ਼ਾ ਚੂਜ਼ ਕਰੀਏ, ਜਾਂ ਫਿਰ ਕੁਛ ਐਸਾ ਚੂਜ਼ ਕਰੀਏ ਜਿਹੜਾ ਕਿ ਅਸੀਂ ਜਿਹਦੇ ਵਿੱਚ ਅਸੀਂ ਸਕੋਰ ਜ਼ਿਆਦਾ ਲੈ ਸਕੀਏ। ਬੱਚੇ ਅਕਸਰ ਇਹ ਸੋਚਦੇ ਹੈ ਕਿ ਅਸੀਂ ਸਕੋਰਿੰਗ ਸਬਜੈਕਟਸ ਲਈਏ ਤਾਂ ਕਿ ਅਸੀਂ 90%, 99%, ਜੋ ਬੱਚੇ ਬਹੁਤ ਹੀ ਜ਼ਿਆਦਾ ਕੰਸਰਨ ਰੱਖਦੇ ਆ ਆਪਣੇ ਫਿਊਚਰ ਨਾਲ, ਤਾਂ ਅਕਸਰ ਇਹ ਚੀਜ਼ਾਂ ਨੂੰ ਸੋਚ ਕੇ ਹੀ ਆਪਣੇ ਵਿਸ਼ੇ ਚੂਜ਼ ਕਰਦੇ ਹੈ ਕਿ ਅਸੀਂ ਉਹੀ ਵਿਸ਼ੇ ਲਈਏ ਜਿਹਨਾਂ ਚੋਂ ਸਾਡੇ ਸਕੋਰਸ ਜ਼ਿਆਦਾ ਆਉਂਦੇ ਆ।
0: ਬਿਲਕੁਲ।
1: ਤਾਂ ਇੱਕ ਤਾਂ ਇਹ ਚੀਜ਼ ਥੋੜੀ ਜਿਹੀ ਮਤਲਬ ਇਸਨੂੰ ਆਪਾਂ ਥੋੜੀ ਰੋਂਗ ਅਪਰੋਚ ਕਹਿ ਸਕਦੇ ਹਾਂ, ਕਿਉਂਕਿ ਸਿਰਫ ਇੱਕ ਸਕੋਰਿੰਗ ਦੇ ਲਈ ਅਸੀਂ ਸਬਜੈਕਟ ਚੂਜ਼ ਕਰਾਂਗੇ ਤਾਂ ਉਹ ਜ਼ਿਆਦਾ ਕੋਈ ਮੈਟਰ ਨਹੀਂ ਕਰੂਗਾ। ਜ਼ਿਆਦਾ ਮੈਟਰ ਇਹ ਕਰਦਾ ਕਿ ਕਿਹੜਾ ਜੋ ਸਬਜੈਕਟ ਹੈ ਤੁਹਾਨੂੰ ਇੰਟਰਸਟਿੰਗ ਲੱਗਦਾ ਹੈ, ਕਿਹੜੇ ਸਬਜੈਕਟ ਦੇ ਵਿੱਚ ਜਾ ਕੇ ਤੁਸੀਂ ਇੱਕ ਅੱਛਾ ਫਿਊਚਰ ਜੋ ਹੈ ਉਸਦਾ ਨਿਰਮਾਣ ਕਰ ਸਕਦੇ ਹੋ।
0: ਬਿਲਕੁਲ ਜੀ,
1: ਇਹ ਜ਼ਿਆਦਾ ਇੰਪੋਰਟੈਂਟ ਰੱਖਦਾ ਹੈ। ਤਾਂ ਹੁਣ ਇਸ ਜਗ੍ਹਾ ਤੇ ਅਸੀਂ ਬੱਚਿਆਂ ਨੂੰ ਇਹੀ ਮੈਂ ਕਹਿਣਾ ਚਾਹੂੰਗੀ ਕਿ ਉਹ ਹਮੇਸ਼ਾ ਇਹ ਦੇਖ ਕੇ ਹੀ ਵਿਸ਼ੇ ਦੀ ਚੋਣ ਕਰਨ ਕਿ ਉਹਨਾਂ ਦੇ ਲਈ ਜਿਹੜਾ ਵਿਸ਼ਾ ਬਹੁਤ ਜ਼ਿਆਦਾ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇੰਟਰਸਟਿੰਗ ਹੈ, ਬਹੁਤ ਮਜ਼ਾ ਆ ਰਿਹਾ ਉਹਨੂੰ ਪੜ੍ਹ ਕੇ,
0: ਹਾਂਜੀ,
1: ਤਾਂ ਉਸ ਵਿਸ਼ੇ ਨਾਲ ਰਿਲੇਟਡ ਜਿਹੜੀਆਂ ਸਟ੍ਰੀਮਸ ਨਿਕਲਦੀਆਂ ਨੇ ਅੱਗੋ ਦੀ ਅੱਗੋ, ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਫਿਜ਼ੀਕਲ ਐਜੂਕੇਸ਼ਨ ਨੂੰ ਲੈ ਲਓ, ਅਗਰ ਬੱਚੇ ਨੂੰ ਲੱਗਦਾ ਕਿ ਮੈਨੂੰ ਫਿਜ਼ੀਕਲ ਐਜੂਕੇਸ਼ਨ ਪੜ੍ਹਨਾ ਅੱਛਾ ਲੱਗਦਾ ਹੈ, ਜਾਂ ਫਿਰ ਫਿਜ਼ੀਕਲ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਨਾ ਅੱਛਾ ਲੱਗਦਾ ਹੈ, ਤਾਂ ਉਹ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਜਿਹੜੇ ਫੀਲਡ ਨਿਕਲਦੇ ਆ, ਡਿਪਲੋਮਾਸ ਜਾਂ ਡਿਗਰੀਜ ਨਿਕਲਦੀਆਂ ਨੇ, ਉਹਨਾਂ 'ਚ ਐਡਮਿਸ਼ਨ ਲੈ ਸਕਦੇ ਹੈ ਤਾਂ ਕਿ ਉਹਨਾਂ ਦਾ ਫਿਊਚਰ ਵੀ ਸਿਕਿਓਰ ਹੋ ਸਕੇ, ਪਲੱਸ ਉਹਨਾਂ ਦਾ ਜੋ ਇੰਟਰਸਟ ਹੈ ਉਹ ਵੀ ਫੁਲਫਿਲ ਹੋ ਜਾਵੇ,
0: ਹੈ ਨਾ।
1: ਤਾਂ ਇਹ ਚੀਜ਼ ਹੋ ਗਈ। ਨੈਕਸਟ ਦੂਸਰੀ ਚੀਜ਼ ਜਿਹੜੀ ਸਾਨੂੰ ਧਿਆਨ ਰੱਖਣ ਵਾਲੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਜਿਹਦੇ ਵੱਲ ਮੋਸਟਲੀ ਬੱਚੇ ਧਿਆਨ ਨਹੀਂ ਦਿੰਦੇ ਹੈਗੇ, ਉਹ ਹੈ ਸਾਡੇ ਇੰਸਟੀਟਿਊਟ, ਕਾਲਜ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨਾ। ਬੱਚੇ ਕੀ ਕਰਦੇ ਆ, ਵਿਦਿਆਰਥੀ ਕੀ ਕਰਦੇ ਆ, ਉਹ ਅਕਸਰ ਇਹ ਸੋਚਦੇ ਆ ਕਿ ਜੋ ਸਾਨੂੰ ਅਪਰੋਚੇਬਲ ਹੈ, ਜੋ ਸਾਡੇ ਪਿੰਡ ਤੋਂ ਜਾਂ ਫਿਰ ਸਾਡੇ ਸ਼ਹਿਰ ਤੋਂ ਬੜਾ ਨੇੜੇ ਜੇ ਪੈਂਦਾ ਸਾਨੂੰ ਕਾਲਜ, ਅਸੀਂ ਉੱਥੇ ਹੀ ਐਡਮਿਸ਼ਨ ਲੈ ਲੈਂਦੇ ਹਾਂ, ਸਪੈਸ਼ਲੀ ਗਰਲਸ ਜਿਹੜੀਆਂ ਨੇ ਉਹ ਕਾਫੀ ਐਸੀਆਂ ਗਰਲਸ ਮੈਨੂੰ ਮੇਰੇ ਕਾਉਂਸਲਿੰਗ ਪ੍ਰੋਫੈਸ਼ਨ 'ਚ ਕਾਫੀ ਐਸੀਆਂ ਗਰਲਸ ਮੇਰੇ ਨਾਲ ਮੈਨੂੰ ਮਿਲੀਆਂ ਨੇ ਜਿਹੜੀਆਂ ਕਿ ਕਹਿ ਦਿੰਦੀਆਂ ਨੇ ਕਿ ਮੈਡਮ ਅਸੀਂ ਕਰਨਾ ਤਾਂ ਇਹ ਚੀਜ਼ ਚਾਹੁੰਦੇ ਹਾਂ
0: ਠੀਕ
1: ਬਟ
0: ਹੈ।
1: ਸਾਡੇ ਜੋ ਪੇਰੈਂਟਸ ਆ ਉਹ ਸਾਨੂੰ ਬਾਹਰ ਪੜ੍ਹਾ ਨਹੀਂ ਸਕਦੇ ਇਸ ਕਰਕੇ ਅਸੀਂ ਕੋਈ ਹੋਰ ਵਿਸ਼ਾ ਚੂਜ਼ ਕਰ ਲਿਆ ਤਾਂ
0: ਅੱਛਾ
1: ਇਹ
0: ਜੀ,
1: ਵੀ ਬੜੀ ਦਿੱਕਤ ਦੀ ਗੱਲ ਹੈ ਕਿ ਸਾਡੇ ਜੋ ਬੱਚਿਆਂ ਨੂੰ ਫੇਸ ਹੁੰਦੀ ਹੈ ਕਿ ਉਹ ਕਰਨਾ ਕੁਝ ਹੋਰ ਚਾਹੁੰਦੇ ਐ ਕਰਨਾ ਲਾਈਕ ਉਹ LLB ਕਰਨਾ ਚਾਹੁੰਦੇ ਐ
0: ਹਾਂਜੀ
1: ਬਟ ਉਹ ਉਹਨਾਂ ਦੇ ਸ਼ਹਿਰ ਦੇ ਲਾਗੇ ਕਿਸੇ ਪਿੰਡ ਜਾਂ ਕਿਸੇ ਕਾਲਜ ਦੇ ਵਿੱਚ ਨਹੀਂ ਹੈ ਤਾਂ
0: ਬਿਲਕੁਲ
1: ਫਿਰ ਉਹ ਉਸ ਨੂੰ ਛੱਡ ਦਿੰਦੇ ਐ ਨਾ ਕਿ ਉਹ ਥੋੜਾ ਰਿਸਕ ਲੈਣ ਦੀ ਬਜਾਏ ਜਾਂ ਫਿਰ ਉਹ ਆਪਣੇ ਪੇਰੈਂਟਸ ਨੂੰ ਕਨਵਿੰਸ ਕਰਨ ਦੀ ਬਜਾਏ ਉਹ ਛੱਡ ਕੇ ਕੋਈ ਹੋਰ ਕੋਰਸ ਵਿੱਚ ਜਾਂ ਫਿਰ ਸਿੰਪਲ BA ਦੇ ਵਿੱਚ ਐਡਮਿਸ਼ਨ ਲੈ ਲੈਂਦੀਆਂ ਨੇ
0: ਠੀਕ
1: ਤਾਂ
0: ਹੈ।
1: ਇਹ ਜੋ ਇੰਸਟੀਟਿਊਟ ਦੀ ਚੋਣ ਹੈ ਇਹ ਵੀ ਸਾਡੇ ਲਈ ਬਹੁਤ ਹੀ ਇੱਕ ਇੰਪੋਰਟੈਂਟ ਮੁੱਦਾ ਹੈ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਪਰ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸਾਨੂੰ ਆਪਣੇ ਕਾਲਜ ਔਰ ਯੂਨੀਵਰਸਿਟੀ ਦੀ ਚੋਣ ਬਹੁਤ ਹੀ ਧਿਆਨ ਨਾਲ ਕਰਨੀ ਚਾਹੀਦੀ ਹੈ
0: ਹਾਂਜੀ
1: ਉਸ
0: ਹਾਂ,
1: ਦੀ
0: ਇਹ
1: ਰੈਂਕਿੰਗ ਨੂੰ ਦੇਖ
0: ਮਹੱਤਵਪੂਰਨ
1: ਕੇ
0: ਹੈ।
1: ਉਸ ਦੇ ਵਿੱਚ ਕੀ ਸਕਸੈਸ ਰੇਟ ਹੈ ਉੱਥੋਂ ਦੇ ਜਿਹੜੇ ਸਟੂਡੈਂਟਸ ਨੇ ਉਹ ਕਿੱਥੇ ਕੀ ਕੀ ਕਰ ਰਹੇ ਹੈ ਉਸ ਤੋਂ ਬਾਅਦ ਮਤਲਬ ਉਹ ਸਾਰੀਆਂ ਚੀਜ਼ਾਂ ਇਹ ਬੇਸਿਕਲੀ ਸਾਰੀਆਂ ਚੀਜ਼ਾਂ ਅੱਜ ਕੱਲ ਸੁਖਵੀਰ ਜੀ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਨੇ ਅਸੀਂ
0: ਠੀਕ
1: ਕੁਝ
0: ਹੈ
1: ਵੀ
0: ਜੀ,
1: ਦੇਖ ਸਕਦੇ ਹਾਂ ਇੰਟਰਨੈਟ ਦੇ ਉੱਪਰ ਸਰਚ ਕਰਕੇ ਕਿਸੇ ਵੀ ਯੂਨੀਵਰਸਿਟੀ ਜਾਂ ਕਾਲਜ ਦਾ ਅਸੀਂ ਰਿਵਿਊ ਪੜ੍ਹ ਸਕਦੇ ਹਾਂ ਸੋ
0: ਬਿਲਕੁਲ ਜੀ,
1: ਇਹ ਦੋ ਚਾਰ ਚੀਜ਼ਾਂ ਨੇ ਅਗਰ ਅਸੀਂ ਇਹਨਾਂ ਦੇ ਉੱਪਰ ਧਿਆਨ ਦੇ ਲਾਂਗੇ 10ਵੀਂ 12ਵੀਂ ਵਾਲੇ ਟਾਈਮ 'ਚ ਤਾਂ ਸਾਡੀ ਪੂਰੀ ਲਾਈਫ ਜਿਹੜੀ ਹੈ ਉਹ ਆਰਗੇਨਾਈਜ਼ ਹੋ ਜਾਏਗੀ
0: ਬਿਲਕੁਲ ਜੀ
1: ਬਿਲਕੁਲ ਅਨੁਸ਼ਾਸਨ ਦੇ ਵਿੱਚ ਚੱਲੇਗਾ ਸਾਰਾ ਸਾਡਾ ਜੋ ਡਿਗਰੀ ਹੋਏਗੀ ਕੰਪਲੀਟ ਜਾਂ ਉਸ ਤੋਂ ਬਾਅਦ ਅਸੀਂ ਜੋਬ ਕਰਨੀ ਹੈ ਜਾਂ ਵਟਐਵਰ ਵੀ ਅਸੀਂ ਜੋ ਵੀ ਕਰਨਾ ਚਾਹੁੰਦੇ ਹਾਂ ਤਾਂ ਉਹ ਬੜਾ ਇੱਕ ਆਰਗੇਨਾਈਜ਼ੇਸ਼ਨ ਦੇ ਵਿੱਚ ਆ ਜਾਏਗਾ ਆਰਗੇਨਾਈਜ਼ ਤਰੀਕੇ ਦੇ ਨਾਲ ਹੋਏਗਾ ਉਹ ਸਾਰਾ
0: ਕੀ ਕੋਈ ਇਹੋ ਜਿਹੀ ਵੈਬਸਾਈਟ ਵੀ ਹੈ ਜਿਹਦੇ ਤੋਂ ਇਹ ਜਾਣਕਾਰੀ ਮਿਲ ਸਕੇ ਕਿ ਉਹ ਬੱਚੇ ਆਪਣਾ ਭਵਿੱਖ ਕਿਵੇਂ ਤੈਅ ਕਰਨ, ਕਿਹੜੇ ਪਾਸੇ ਜਾਣ, ਜੋ ਉਹਨਾਂ ਨੂੰ ਗਾਈਡ
1: ਹਾਂਜੀ
0: ਕਰ ਸਕੇ?
1: ਦੇਖੋ ਅਗਰ ਆਪਾਂ ਗੱਲ ਕਰਦੇ ਹਾਂ ਵੈਬਸਾਈਟਸ ਦੀ ਤਾਂ ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ
0: ਅੱਛਾ ਜੀ,
1: ਬਸ ਤੁਸੀਂ ਸਿੰਪਲ ਬੱਚੇ ਨੂੰ ਕੀ ਚਾਹੀਦਾ ਕਿਉਂਕਿ ਅੱਜ ਕੱਲ ਦੇਖੋ ਇੰਟਰਨੈਟ ਦਾ ਜ਼ਮਾਨਾ ਹੈ
0: ਬਿਲਕੁਲ
1: ਸਭ
0: ਜੀ
1: ਕੋਲ ਸਮਾਰਟਫੋਨ ਹੈਗੇ ਨੇ
0: ਹਾਂਜੀ
1: ਤਾਂ
0: ਹਾਂਜੀ
1: ਬੱਚੇ ਜਸਟ ਗੂਗਲ ਤੇ ਜਾ ਕੇ ਟਾਈਪ ਕਰਨਗੇ ਬੈਸਟ ਕੋਰਸ ਇਨ ਜਿਹੜਾ ਵੀ ਸਟ੍ਰੀਮ ਹੈ ਠੀਕ ਹੈ
0: ਠੀਕ ਹੈ
1: ਇਨ
0: ਜੀ
1: ਮੈਨੇਜਮੈਂਟ ਬੈਸਟ ਕਾਲਜ ਇਨ ਮੈਨੇਜਮੈਂਟ ਜਾਂ
0: ਜੀ
1: ਫਿਰ ਕੋਈ ਵੀ ਸਟੱਡੀ ਦੇ ਨਾਲ ਰਿਲੇਟਡ ਉਹਨਾਂ ਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਉਹ ਉਹਨਾਂ ਨੂੰ ਹਰ ਵੈਬਸਾਈਟਸ ਬਹੁਤ ਸਾਰੀ ਅਵੇਲੇਬਲ ਨੇ ਉਹਨਾਂ ਨੂੰ ਗੂਗਲ ਦੇ ਉੱਪਰ ਅਵੇਲੇਬਲ ਮਿਲੇਗੀ
0: ਠੀਕ ਹੈ
1: ਇਹ
0: ਜੀ
1: ਸਾਰੀਆਂ ਚੀਜ਼ਾਂ ਤਾਂ ਇਹਦੇ ਲਈ ਕੋਈ ਇੰਨਾ ਵੱਡਾ ਉਹ ਨਹੀਂ ਹੈ ਕਿ ਬੱਚੇ ਬਟ ਬਸ ਜਿੱਥੇ ਕਮੀ ਜੋ ਰਹਿ ਜਾਂਦੀ ਹੈ ਉਹ ਇੱਥੇ ਹੈ ਕਿ ਸਾਡੇ ਬੱਚੇ ਜਿਹੜੇ ਆ ਨਾ ਉਹ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ
0: ਠੀਕ ਹੈ
1: ਜ਼ਿਆਦਾਤਰ ਉਹਨਾਂ ਨੂੰ ਗੇਮਿੰਗ ਦਾ ਹੈ ਕਿ ਅਸੀਂ ਗੇਮਸ ਖੇਡੀਏ ਪਬਜੀ ਬੜੀ
0: ਹਾਂਜੀ
1: ਮਸ਼ਹੂਰ ਕੀਤੀ ਹੈ ਬੱਚਿਆਂ ਨੇ ਜਾਂ
0: ਬਿਲਕੁਲ
1: ਫਿਰ
0: ਜੀ
1: ਅਸੀਂ ਹੋਰ ਕੁਝ ਐਂਟਰਟੇਨਮੈਂਟ ਦੇ ਲਈ ਯੂਟਿਊਬ ਨੂੰ ਯੂਜ਼ ਕਰ ਲੈਂਦੇ ਆ
0: ਹਾਂਜੀ
1: ਬਟ ਯੂਟਿਊਬ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਵੇਂ ਕਾਲਜਸ ਬਾਰੇ ਜਾਂ ਫਿਰ ਬਹੁਤ ਅੱਛੀ ਅੱਛੀ ਵੀਡੀਓਜ਼ ਨੇ ਜਿਹੜੀਆਂ ਕਾਉਂਸਲਿੰਗ ਰਿਲੇਟਡ ਲਾਈਕ ਜਿਹੜੀਆਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਪਰ ਸਾਨੂੰ ਸਟ੍ਰੀਮਸ ਬਾਰੇ ਜਾਣਕਾਰੀ ਦੇ ਸਕਦੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਪੋਸਟ ਹੁੰਦੀਆਂ ਨੇ
0: ਹਾਂਜੀ
1: ਤੇ ਇਸ ਤੋਂ ਇਲਾਵਾ ਅਗਰ ਜਿੱਦਾਂ ਕਿ ਹੁਣ ਪੰਜਾਬ ਸਰਕਾਰ ਦਾ ਇਹ ਜਿਹੜਾ ਨਵਾਂ ਜੋ ਘਰ ਘਰ ਰੋਜ਼ਗਾਰ ਦੇ ਅੰਡਰ ਜਿਹੜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ ਬਣਾਏ ਹੋਏ ਆ ਉੱਥੇ
0: ਹਾਂਜੀ
1: ਡਿਸਟ੍ਰਿਕਟ ਜਿਹੜੇ ਸਾਡੇ ਮਤਲਬ ਅਸੀਂ ਕਰੀਅਰ ਕਾਉਂਸਲਰਸ ਐਜ਼ ਅ ਵਰਕ ਕਰ ਰਹੇ ਹਾਂ ਤਾਂ ਉਹ ਪੂਰੀ ਕੰਪਲੀਟ ਇਨਫੋਰਮੇਸ਼ਨ ਦੇ ਲਈ ਜਾਂ ਫਿਰ ਕਰੀਅਰ ਕਾਉਂਸਲਿੰਗ ਦੇ ਲਈ ਸਾਨੂੰ ਵੀ ਅਪਰੋਚ ਕਰ ਸਕਦੇ ਆ
0: ਜਿਹੜੇ ਤੁਹਾਡੇ ਵਿਭਾਗ ਵੱਲੋਂ
1: ਹਾਂਜੀ
0: ਕਿੰਨੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਬੱਚਿਆਂ ਤੱਕ?
1: ਦੇਖੋ ਜਿੱਦਾਂ ਅਸੀਂ ਜਿਵੇਂ ਸਾਡੇ ਕੋਲ ਜਿੰਨੇ ਵੀ ਬੱਚੇ ਜਿਹੜੇ ਵੀ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਨੂੰ ਆਪਣੇ ਪੋਰਟਲ ਦੇ ਉੱਪਰ ਰਜਿਸਟਰ ਕਰਦੇ ਆ
0: ਅੱਛਾ ਜੀ
1: ਵੀ ਰਜਿਸਟ੍ਰੇਸ਼ਨ ਤੋਂ ਬਾਅਦ ਅਸੀਂ ਉਹਨਾਂ ਨਾਲ ਇੱਕ ਤਰ੍ਹਾਂ ਨਾਲ ਕਨੈਕਸ਼ਨ ਮੇਨਟੇਨ ਕਰ ਲੈਂਦੇ ਆ ਇੱਕ ਵੈਬਸਾਈਟ ਜਾਂ ਪੋਰਟਲ ਦੇ ਥਰੂ
0: ਅੱਛਾ
1: ਜੋ ਵੀ
0: ਜੀ
1: ਸਾਡੇ ਕੋਲੇ ਕੋਈ ਰੈਲੇਵੈਂਟ ਇਨਫੋਰਮੇਸ਼ਨ ਆਉਂਦੀ ਹੈ ਜਿੱਦਾਂ
0: ਹਾਂਜੀ
1: ਸਾਡੇ ਕੋਲ ਐਜ਼ ਅ ਕਰੀਅਰ ਕਾਉਂਸਲਿੰਗ ਦੇ ਪਾਰਟ ਵਜੋਂ ਮੈਂ ਜਿਹੜੀਆਂ ਚੀਜ਼ਾਂ ਤੁਹਾਨੂੰ ਸ਼ੇਅਰ ਕਰੂੰਗੀ ਜਿਵੇਂ ਸਾਡੇ ਕੋਈ ਗਵਰਨਮੈਂਟ ਟੈਸਟ ਗਵਰਨਮੈਂਟ ਜੋਬ ਨਿਕਲਦੀ ਹੈ ਤਾਂ ਅਸੀਂ ਉਹਨਾਂ ਬੱਚਿਆਂ ਦੀ ਲਿਸਟ ਕੱਢ ਲੈਂਦੇ ਹਾਂ ਜਿਹੜੇ ਬੱਚੇ ਦੀ ਐਲੀਜੀਬਿਲਿਟੀ ਬਣਦੀ ਹੁੰਦੀ ਹੈ ਉਹਨਾਂ
0: ਠੀਕ ਹੈ
1: ਗਵਰਨਮੈਂਟ ਪੋਸਟਾਂ ਦੇ ਲਈ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਇੱਕ ਮੈਸੇਜ ਬਲਕ ਮੈਸੇਜ ਡ੍ਰੌਪ ਕਰਵਾ ਦਿੰਦੇ ਹਾਂ
0: ਅੱਛਾ ਜੀ
1: ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੂੰ ਹੈਲਪਲਾਈਨ ਨੰਬਰ ਵੀ ਦੇ ਦਿੰਦੇ ਹਾਂ ਤਾਂ ਕਿ ਬੱਚੇ ਸਾਡੇ ਤੱਕ ਅਪਰੋਚ ਕਰ ਸਕਣ ਅਗੇਨ
0: ਅੱਛਾ ਜੀ
1: ਜਿਹੜੇ ਬੱਚੇ ਇੰਟਰਸਟਡ ਹੁੰਦੇ ਆ ਉਹ ਸਾਨੂੰ ਕਾਲਸ ਕਰਕੇ ਉਹਨਾਂ ਜੋਬਸ ਦੀ ਡਿਟੇਲ ਪੁੱਛਦੇ ਆ ਕਿ ਕਿੱਦਾਂ ਅਪਲਾਈ ਕਰ ਸਕਦੇ ਆ ਕੀ ਕੀ ਟੈਸਟ ਹੈ ਮੋਰਓਵਰ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਆ ਕਿ ਉਹ ਟੈਸਟ ਨੂੰ ਅਪਲਾਈ ਕਿੱਦਾਂ ਕਰ ਸਕਦੇ ਆ देन
0: जी
1: उस तो बाद उस टेस्ट दी जड़ी प्रिपरेशन है वो किद्दा कर सकते हैं।
0: अच्छा
1: फॉर
0: जी
1: एग्जाम्पल पीपीएससी हो गया या फिर यूपीएससी हो गया या फिर एसएससी हो गया, बहुत सारे होर टेस्ट निकलते रहते हैं जेडे भी टाइम टू टाइम, तां
0: हाँ जी हाँ
1: उन्हां दी
0: जी
1: असीं प्रॉपर उन्हां नूं इनफॉर्मेशन प्रोवाइड करदे रहने हां, तां बच्चे उत्थे भी आके इस चीज़ दा जो फायदा है उठा सकते हैं।
0: ठीक है जी। कोई भी प्राप्ति करने लिए जरूरी हुंदा है कि असीं कोई निशाना मिथिए।
1: बिल्कुल
0: जिहड़े अज कल दे विद्यार्थी है ना, ओह इस गल तो भी अनजाण रहिंदे वी असीं अपनी मंजिल ते किवें पहुंचना है, अपना निशाना किवें मिथना है।
1: बिल्कुल
0: उहनां नूं निशाना तय करन लई की करना चाहिदा है?
1: बिल्कुल, ये भी बड़ी कंसर्न दी गल है। साडे बच्चे जेड़े हैं बहुत ही घट गिनती दे विच ऐसे बच्चे ने जेड़े अपने जिन्हां दी असीं पहलां गल कर चुके हैं जेड़े कि अपने फ्यूचर दे लिए कंसर्नड हुंदे ने 10वीं 12वीं दे विच।
0: हाँ जी
1: इहो जे बच्चे जेड़े अपनी फ्यूचर लिए 10वीं और 12वीं दे विच ही प्लानिंग्स करके चलते हैं ना, वो अपनी लाइफ दे सारे फेजेस दे विच स्मूथली निकल जांदे और एक अच्छी जगह ते प्लेसमेंट भी उन्हां नूं हो जांदी है उन्हां दी।
0: बिल्कुल जी
1: बट काफी बच्चे पर साडे कोल जेड़े परमार है वो इहो जे बच्चियां दी है जेड़े अपनी लाइफ दा कोई एम मिथदे ही नहीं, वो सोचदे हैं कि चलो 10वीं कर ली,
0: हाँ
1: चलो
0: जी
1: उस तो बाद 12वीं भी कर लेने हैं। अपने
0: हाँ जी
1: फ्रेंड्स देख रहे हैं कि मेरे फ्रेंड्स ने केड़े विषय चूज किए हैं, उन्हां दे अकॉर्डिंग ही वो अपने खुद दे विषय चूज कर लेते हैं।
0: बिल्कुल जी
1: वो खुद दा अपना ये नहीं देखते कि मेरे लिए की आसान है, मेरे लिए की अच्छा है, मेरा किसे विच इंटरेस्ट है, वो ये देखते हैं कि मेरे
0: लाई
1: नाल।
0: लग बन के एक दूजे दे नाल चल
1: बिल्कुल
0: पैंदे हैं।
1: हाँ हाँ बिल्कुल, तां ये चीज समझनी चाहिए है विद्यार्थियों नूं कि ओहो जदों गल आ जांदी है उन्हां दे करियर सिलेक्शन दी
0: हाँ जी
1: उस टाइम ते बिल्कुल पर्टिकुलर हो गए, वो अपने आप खुद सोचन और अपने काउंसलर नाल गल करन या फिर अपने खुद सर्च करन, अपने टीचर्स नाल गल करन कि मेरे लिए मेरे कैपेबिलिटी दे अकॉर्डिंग केड़ा कोर्स या केड़े विषय सही रह सकदे ने। बच्चे नु खुद पता हुंदा है,
0: हाँ जी
1: बस वो बच्चा ध्यान नहीं दिंदा अपने आप ते, क्योंकि वो उम्र ही ऐसी हुंदी है कि
0: हाँ
1: बच्चा
0: जी
1: अक्सर बाहर नू ज्यादा अट्रैक्टेड हुंदा है, अपने अंदर जाके देखदा ही नहीं है कि मेरे अंदर केड़ी कैपेबिलिटी है, मैं खुद की कर सकता।
0: बिल्कुल जी
1: तब बेसिकली यही चीज दी घाट हुंदी है कि सानू इंटरनल मोटिवेशन उस टाइम ते बच्चे नू बहुत घट हुंदी है,
0: बिल्कुल जी
1: उन्हां नू इंटरनली मोटिवेट करके उन्हां नू उन्हां दे जो कैपेबिलिटीज ने उन्हां नू जानू करवा के उन्हां नू ये चीज अच्छे तरीके दे नाल समझ आ सकती है, समझाई जा सकती है कि तुहाडे लई की बेस्ट है।
0: जिस तरह जिहड़ा हैगा बच्चों नूं घट जानकारी है अपना भविष्य तय करने बारे, उसे
1: बिल्कुल
0: तरह उन्हां दे जिहड़े माँ बाप ने
1: बिल्कुल
0: ਉਹ
1: है
0: ਵੀ ਬਹੁਤ
1: बिल्कुल
0: ਘੱਟ ਜਾਣਕਾਰੀ ਰੱਖਦੇ ਆ। ਅਸਲ ਦੇ ਵਿੱਚ ਮਾਪੇ ਅਤੇ ਵਿਦਿਆਰਥੀ ਅਤੇ ਇੱਕ ਅਧਿਆਪਕ ਮਿਲ ਕੇ ਹੀ ਬੱਚੇ ਦੇ ਭਵਿੱਖ
1: ਮਿਲ
0: ਦਾ
1: ਕੇ
0: ਵਧੀਆ ਨਿਰਮਾਣ
1: ਬਿਲਕੁਲ
0: ਕਰ ਸਕਦੇ ਆ। ਕੋਈ
1: ਹਾਂਜੀ
0: ਇਹਨਾਂ ਦੇ ਮਾਪਿਆਂ ਨੂੰ ਗਾਈਡ ਕਰਨ ਲਈ ਵੀ ਕੋਈ ਯਤਨ ਕੀਤੇ ਜਾਂਦੇ ਆ?
1: ਹਾਂਜੀ ਬਿਲਕੁਲ। ਮੈਂ ਇਹ ਵੀ ਇਹ ਕਹਿੰਦੀ ਆ ਕਿ ਸਾਡੇ ਅਗਰ ਵਿਦਿਆਰਥੀ ਅਗਰ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ
0: ਹਾਂ
1: ਉਹਨਾਂ ਦੇ
0: ਜੀ
1: ਅੱਗੇ ਵਧਣ ਚ ਅਗਰ ਅਸੀਂ ਇਹ ਕਹਿੰਦੇ ਆ ਕਿ ਸਾਡੇ ਟੀਚਰਸ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਅਧਿਆਪਕ ਦਾ ਹੱਥ ਹੁੰਦਾ ਹੈ,
0: ਹਾਂ
1: ਤਾਂ
0: ਜੀ
1: ਉਹਨਾਂ ਹੀ ਹੱਥ ਉਹਨਾਂ ਦੇ ਪੇਰੈਂਟਸ ਦਾ ਵੀ ਹੁੰਦਾ ਹੈ,
0: ਬਿਲਕੁਲ ਜੀ
1: ਮਾਤਾ ਪਿਤਾ ਦਾ ਵੀ ਉਹਨਾਂ ਹੀ ਰੋਲ ਹੁੰਦਾ ਹੈ। ਬਸ ਕੀ ਹੈ ਕਿ ਮਾਤਾ ਪਿਤਾ ਨੂੰ ਇਹ ਚੀਜ਼ ਸਮਝਣ ਦੀ ਜ਼ਰੂਰਤ ਹੈ ਕਿ ਸਿਰਫ ਸਕੂਲ ਭੇਜ ਦੇਣਾ ਜਾਂ ਫਿਰ ਟਿਊਸ਼ਨ ਤੇ ਭੇਜ ਦੇਣਾ ਹੀ ਕਾਫੀ ਨਹੀਂ ਹੈ,
0: ਹਾਂ ਜੀ
1: ਬੱਚਿਆਂ ਦਾ ਕੰਪਲੀਟ ਜੋ ਫੋਲੋ ਅਪ ਹੈ ਉਹ ਬੱਚੇ ਦੇ ਪੇਰੈਂਟਸ ਵੱਲੋਂ ਲਿਆ ਜਾਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
1: ਬੱਚੇ ਨੂੰ ਮੋਬਾਈਲ ਤਾਂ ਲੈ ਕੇ ਦੇ ਤਾਂ ਅੱਜ ਦੇ ਟਾਈਮ ਦੇ ਅਕੋਰਡਿੰਗ, ਕਿਉਂਕਿ ਅੱਜ ਦਾ ਟਾਈਮ ਇਹੋ ਜਿਹਾ ਚੱਲ ਰਿਹਾ ਕਿ ਸਾਰੀਆਂ ਕਲਾਸਸ ਵੀ ਆਨਲਾਈਨ ਹੋ ਗਈਆਂ ਨੇ,
0: ਆਨਲਾਈਨ ਚੱਲ ਰਹੀ ਹੈ।
1: ਬਟ ਬੱਚੇ ਦਾ ਫੋਲੋ ਅਪ ਲੈਣਾ ਕਿ ਬੱਚਾ ਉਸ ਮੋਬਾਈਲ ਨੂੰ ਯੂਜ਼ ਕਿਵੇਂ ਕਰ ਰਿਹਾ ਹੈ,
0: ਹਾਂ ਜੀ
1: ਉਹ ਅਕਸਰ ਹੀ ਪੇਰੈਂਟਸ ਭੁੱਲ ਜਾਂਦੇ ਹੈ ਜਾਂ
0: ਸਹੀ
1: ਫਿਰ
0: ਗੱਲ
1: ਉਹਨਾਂ
0: ਹੈ
1: ਨੂੰ ਲੱਗਦਾ ਕਿ ਨਹੀਂ ਬੱਚਾ ਕਰ ਰਿਹਾ ਅੱਛਾ ਸਹੀ ਕਰ ਰਿਹਾ ਹੈ। ਅਕਸਰ ਅਸੀਂ ਬੱਚਿਆਂ ਨੂੰ ਇਹ ਸੋਚ ਕੇ ਨਹੀਂ ਰੋਕਦੇ ਕਿ ਚਲੋ ਠੀਕ ਹੈ ਸਾਡਾ ਬੱਚਾ ਤਾਂ ਬਹੁਤ ਅੱਛਾ ਹੈ, ਬੱਚਾ ਤਾਂ ਪੜ੍ਹ ਲੇਗਾ ਆਪਣੇ ਆਪ ਪੜ੍ਹ ਲੇਗਾ, ਨਹੀਂ ਉਹਨਾਂ ਨੂੰ ਥੋੜਾ ਮੋਟੀਵੇਸ਼ਨ ਆਪਣੇ ਪੇਰੈਂਟਸ ਤੋਂ ਲੈਣਾ ਬਹੁਤ ਜ਼ਰੂਰੀ ਹੈ। ਜਦੋਂ ਬੱਚੇ ਦੇ ਪੇਰੈਂਟਸ ਉਹਨਾਂ ਨੂੰ ਟਾਈਮ ਟੂ ਟਾਈਮ ਟੋਕਦੇ ਰਹਿਣਗੇ ਕਿ ਤੁਸੀਂ ਅੱਜ ਕੀ ਕੀਤਾ, ਹਾਂ ਬੱਚੇ ਦੱਸ ਕੀ, ਹਾਂ ਤੂੰ ਕੀ ਕਰਨਾ ਚਾਹੁੰਦਾ ਹੈ ਲਾਈਫ 'ਚ, ਤੂੰ
0: ਹਾਂ
1: ਦੱਸ
0: ਜੀ
1: ਤੂੰ ਕਿਵੇਂ ਕਰਨਾ ਹੈ, ਉਦੋਂ ਬੱਚੇ ਨੂੰ ਹੋਏਗਾ ਕਿ ਹਾਂ ਵੀ ਮੇਰੀ ਇੰਪੋਰਟੈਂਸ ਹੈ, ਮੇਰੇ ਤੋਂ
0: ਸਹੀ ਗੱਲ
1: ਪੁੱਛਿਆ
0: ਹੈ।
1: ਜਾ ਰਿਹਾ ਹੈ।
0: ਹਾਂ ਜੀ
1: ਜਦੋਂ ਬੱਚੇ ਨੂੰ ਇਹ ਚੀਜ਼ ਲੱਗੇਗੀ ਨਾ ਕਿ ਹਾਂ ਮੇਰੇ ਤੋਂ ਪੁੱਛਿਆ ਜਾ ਰਿਹਾ ਹੈ, ਮੇਰੀ ਇੰਪੋਰਟੈਂਸ ਹੈ, ਦੈਟ ਮੀਨਸ ਉਹਦੇ ਤੇ ਇੱਕ ਰਿਸਪੋਨਸਿਬਿਲਟੀ ਆ ਜਾਊਗੀ ਕਿ ਮੇਰੇ ਪੇਰੈਂਟਸ ਮੇਰੇ ਤੋਂ ਕੋਈ ਉਮੀਦ ਲਗਾ ਕੇ ਬੈਠੇ ਹੋਏ ਨੇ, ਮੈਂ ਉਹਨੂੰ ਪੂਰੀ ਕਰਨਾ ਹੈ।
0: ਸਹੀ ਗੱਲ ਹੈ ਜੀ
1: ਬਟ ਸਾਇਲੈਂਸ ਮੋਡ ਦੇ ਵਿੱਚ ਜਾਂ ਆਪਾਂ ਜਿਹਨੂੰ ਕਹਿ ਦਈਏ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਇਹ ਚੀਜ਼ ਬਹੁਤ ਜਿਹੜੀ ਕਮਿਊਨੀਕੇਸ਼ਨ ਗੈਪ ਆ ਗਿਆ ਹੈ ਮਾਤਾ ਪਿਤਾ ਔਰ ਪੇਰੈਂਟਸ ਦੇ ਵਿੱਚ, ਇਸ ਨੂੰ
0: ਹਾਂਜੀ
1: ਖਤਮ ਕਰਨਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ
1: ਬੱਚੇ ਔਰ ਪੇਰੈਂਟਸ ਦਾ ਜੋ ਰਿਲੇਸ਼ਨ ਹੈ ਫਰੈਂਡਸ ਦੀ ਤਰ੍ਹਾਂ ਦਾ ਹੋਣਾ ਚਾਹੀਦਾ ਹੈ।
0: ਬਿਲਕੁਲ ਜੀ
1: ਬਿਲਕੁਲ, ਬੱਚੇ ਆਪਣੇ ਪੇਰੈਂਟਸ ਆਪਣੇ ਬੱਚੇ ਦੇ ਨਾਲ ਫਰੈਂਡਸ ਦੀ ਤਰ੍ਹਾਂ ਟ੍ਰੀਟ ਕਰਨ, ਉਹਨਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਨੂੰ ਪੈਂਪਰ ਕਰਨ, ਉਹਨਾਂ ਨੂੰ ਪਿਆਰ ਵੀ ਉਨਾ ਹੀ ਕਰਨ, ਤੇ ਉਹਨਾਂ ਨੂੰ ਜਿੱਥੇ ਡਾਂਟਣ ਦੀ ਲੋੜ ਹੈ ਉੱਥੇ ਡਾਂਟਿਆ ਵੀ ਜਾਵੇ। ਤੇ ਜਦੋਂ ਗੱਲ ਆ ਜਾਂਦੀ ਹੈ ਉਹਨਾਂ ਦੇ ਭਵਿੱਖ ਦੀ, ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਪ੍ਰੈਸ਼ਰਾਈਜ਼ ਨਾ ਕਰਦੇ ਹੋਏ ਜਾਂ ਫਿਰ ਬਿਲਕੁਲ ਖੁੱਲਾ ਨਾ ਛੱਡਦੇ ਹੋਏ ਉਹਨਾਂ ਨੂੰ ਰਿਸਪੋਨਸਿਬਿਲਿਟੀ ਦਾ ਅਹਿਸਾਸ ਦਿਵਾਉਣ, ਉਹਨਾਂ
0: ਹਾਂਜੀ
1: ਤੋਂ ਟਾਈਮ ਟੂ ਟਾਈਮ ਪੁੱਛ ਕੇ ਕਿ ਹਾਂ ਤੂੰ ਕੀ ਕੀਤਾ, ਕੀ ਸਿੱਖਿਆ, ਨਵਾਂ ਕੀ ਸਿੱਖਿਆ, ਤਾਂ ਕੁਛ, ਕਿਉਂਕਿ ਸਾਡੇ ਲਈ, ਬੱਚਿਆਂ ਦੇ ਲਈ ਸਾਡੇ
0: ਹਾਂਜੀ
1: ਮੋਟੀਵੇਸ਼ਨ ਦਾ ਸੋਰਸ ਹੋਣਾ ਬਹੁਤ ਜ਼ਰੂਰੀ ਹੈ।
0: ਬਿਲਕੁਲ ਜੀ ਬਿਲਕੁਲ
1: ਜਦ ਤੱਕ ਉਹਨਾਂ ਨੂੰ ਮੋਟੀਵੇਟ ਮੋਟੀਵੇਟ ਨਹੀਂ ਕਰਾਂਗੇ, ਉਹਨਾਂ ਦਾ ਮੋਟੀਵੇਸ਼ਨ ਨਹੀਂ ਹੋਏਗੀ ਉਹਨਾਂ ਦੇ ਅੰਦਰ, ਤਾਂ ਉਹ ਕੁਝ ਵੀ ਨਹੀਂ ਕਰਨਗੇ,
0: ਨਹੀਂ ਕਰ ਸਕਦੇ।
1: ਉਹ ਬਸ
0: ਸਾਬਾਨਾ ਜੀ
1: ਚੱਲੇ ਜਾਣਗੇ।
0: ਅੱਜ ਦੇ
1: ਹਾਂਜੀ
0: ਜ਼ਿਆਦਾਤਰ ਬੱਚੇ ਜਿਹੜੇ ਹੈਗੇ ਨਾ,
1: ਹਾਂਜੀ
0: ਉਹ
1: ਹਾਂਜੀ
0: ਪੜ੍ਹਾਈ ਨੂੰ ਇੱਕ ਬੋਝ ਦੀ ਤਰ੍ਹਾਂ ਲੈਂਦੇ ਆ,
1: ਬਿਲਕੁਲ ਬਿਲਕੁਲ
0: ਜਿਵੇਂ ਇੱਕ ਬੋਝ ਪਿਆ ਹੁੰਦਾ ਵੀ ਇਹ ਤਾਂ ਕਰਨੀ ਪੈਣੀ ਹੈ, ਪੜ੍ਹਨਾ ਪੈਣਾ ਹੈ। ਇੱਕ ਉਹਨਾਂ ਨੂੰ ਸ਼ੌਂਕ ਨਹੀਂ ਹੈਗਾ, ਮਜਬੂਰੀ ਸਮਝਦੇ ਆ। ਇਹੋ ਜਿਹਾ ਅਜਿਹਾ ਕਿਉਂ ਹੈਗਾ?
1: ਹਾਂ ਇਹ ਵੀ ਦੇਖੋ ਇੱਕ ਇਸ ਨੂੰ ਅਸੀਂ ਜੋੜ ਸਕਦੇ ਹਾਂ ਕਿ ਕਾਫੀ ਜ਼ਿਆਦਾ ਪ੍ਰਚਲਨ ਹੋ ਗਿਆ ਹੈ, ਸਾਡਾ ਸੋਸ਼ਲ ਮੀਡੀਆ ਦਾ ਵੀ ਕਾਫੀ ਰੋਲ ਹੈ ਇਸ ਦੇ ਵਿੱਚ। ਕਾਫੀ ਹੱਦ ਤੱਕ ਬੱਚੇ ਯੂਟਿਊਬ ਚਲਾਉਣਾ ਜਾਂ ਫਿਰ ਫੇਸਬੁੱਕ, ਇੰਸਟਾਗ੍ਰਾਮ, ਇਹ
0: ਹਾਂਜੀ
1: ਸਾਰੀਆਂ
0: ਹਾਂਜੀ
1: ਚੀਜ਼ਾਂ ਯੂਜ਼ ਕਰਨ ਦੇ ਲਈ ਜ਼ਿਆਦਾ ਟਾਈਮ ਸਪੈਂਡ ਕਰਦੇ ਹੈ ਐਜ਼
0: ਹਾਂਜੀ
1: ਕੰਪੇਅਰ ਟੂ ਆਪਣੀ ਸਟੱਡੀਜ਼ ਦੇ ਲਈ।
0: ਬਿਲਕੁਲ ਜੀ
1: ਤੋ ਉਹਨਾਂ ਨੂੰ ਗੇਮਿੰਗ, ਆਨਲਾਈਨ ਗੇਮਸ ਦਾ ਬੜਾ ਕਰੇਜ਼ ਹੋ ਗਿਆ ਹੈ, ਤੇ ਸੌਂਗਸ ਦਾ ਲਗਾ ਲਓ, ਹਰ ਇੱਕ ਚੀਜ਼ ਉਹਨਾਂ ਨੂੰ ਅਟਰੈਕਟ ਕਰਦੀ ਹੈ ਜਿਹੜੀ ਐਂਟਰਟੇਨਮੈਂਟ ਵਾਲੀ ਹੈ। ਬਟ ਬੱਚਿਆਂ ਨੂੰ ਇਹ ਚੀਜ਼ ਦੇਖੋ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਅਗਰ ਤਾਂ ਤੁਸੀਂ ਆਪਣੀ ਸਾਰੀ ਲਾਈਫ ਇੰਜੋਏ ਕਰਨੀ ਹੈ ਤਾਂ ਤੁਹਾਨੂੰ ਆਪਣੀ ਲਾਈਫ ਦਾ ਇਹ ਸਭ ਤੋਂ ਸੈਂਸਿਟਿਵ ਔਰ ਸਭ ਤੋਂ ਇੰਪੋਰਟੈਂਟ ਫੇਜ਼ ਜੋ ਚੱਲ ਰਿਹਾ, ਜੋ ਕਿ ਇੱਕ ਲਾਈਕ 10+2 ਵਾਲੇ ਫੇਜ਼ ਹੈ,
0: ਹਾਂਜੀ
1: ਇਸ ਫੇਜ਼ ਦੇ ਵਿੱਚ ਔਰ ਆਪਣੇ ਗ੍ਰੈਜੂਏਸ਼ਨ ਵਾਲੇ ਫੇਜ਼ ਨੂੰ ਥੋੜਾ ਜਿਹਾ ਹੋਰ ਸੀਰੀਅਸ ਲੈ ਕੇ ਚੱਲਣ ਦੀ ਜ਼ਰੂਰਤ ਹੈ। ਅਗਰ ਬੱਚੇ ਇਹਨਾਂ ਸਾਲਾਂ ਦੇ ਵਿੱਚ, ਇਹਨਾਂ 4-5 ਸਾਲਾਂ ਦੇ ਵਿੱਚ ਕੜੀ ਮਿਹਨਤ ਕਰ ਲੈਣਗੇ ਔਰ ਇਹਨਾਂ ਸਾਰੇ ਮਨੋਰੰਜਨ ਦੇ ਸਾਧਨਾਂ ਨੂੰ ਲਿਮਿਟਡ ਰੱਖਣਗੇ, ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਬਿਲਕੁਲ ਛੱਡ ਦਿਓ,
0: ਹਾਂਜੀ ਹਾਂਜੀ
1: ਲਿਮਿਟਡ ਰੱਖੋ, ਟਾਈਮ ਲਿਮਿਟ ਕਰ ਲਓ, ਠੀਕ
0: ਠੀਕ
1: ਹੈ,
0: ਹੈ
1: ਤੇ ਉਹਦੇ ਨਾਲ ਬੜਾ ਫਰਕ ਪੈ ਸਕਦਾ ਹੈ ਕਿ ਉਹ ਇੱਕ ਲਿਮਿਟਿਡ ਲਿਮਿਟ ਟਾਈਮ ਲਿਮਿਟਸ ਔਰ ਜਿਹਨੂੰ ਆਪਾਂ ਕਹਿ ਦਈਏ ਇੱਕ ਟਾਈਮ ਟੇਬਲ ਬਣਾ ਕੇ ਚੱਲ ਪੈਣ ਕਿ ਹਾਂ ਅਸੀਂ ਇੰਨੇ ਕੁ ਟਾਈਮ ਲਈ ਇਹ ਚੀਜ਼ ਯੂਜ਼ ਕਰਨੀ ਹੈ, ਬਸ ਦੈਟਸ ਆਲ। ਤਾਂ
0: ਹਾਂਜੀ
1: ਇਹ ਵੀ, ਔਰ ਬੱਚੇ ਬਹੁਤ ਚੀਜ਼ ਕਰਕੇ ਸਮਝਦੇ ਉਹਨਾਂ ਨੂੰ, ਮਤਲਬ ਬੱਚਿਆਂ ਨੂੰ ਇਹ ਚੀਜ਼ ਦੀ ਬਿਲਕੁਲ, ਕਿਉਂਕਿ ਲੈਕ ਆਫ ਮੋਟੀਵੇਸ਼ਨ ਹੈ ਜਿੱਦਾਂ ਕਿ ਅਸੀਂ ਪਹਿਲਾਂ ਗੱਲ ਕਰੀਏ ਕਿ ਜਦੋਂ ਬੱਚਿਆਂ 'ਚ ਲੈਕ ਆਫ ਮੋਟੀਵੇਸ਼ਨ ਹੈ, ਮੋਟੀਵੇਸ਼ਨ ਨਹੀਂ ਹੈ ਉਹਨਾਂ ਨੂੰ, ਕੋਈ ਅੰਦਰੂਨੀ ਤੌਰ ਤੇ ਕੰਮ ਕਰਨ ਦੇ ਲਈ ਕੁਝ ਖਿੱਚ ਹੈ ਹੀ ਨਹੀਂ, ਉਹਨਾਂ ਦੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ,
0: ਬਿਲਕੁਲ ਜੀ
1: ਉਦੇਸ਼ਹੀਨ ਹੀ ਉਹ ਭਟਕ ਰਹੇ ਨੇ, ਤਾਂ
0: ਹਾਂਜੀ
1: ਉਹ ਉਹਨਾਂ ਨੂੰ ਸਾਰੀਆਂ ਚੀਜ਼ਾਂ ਉਹ ਜਿਹੜੀਆਂ ਸਟੱਡੀ ਵਗੈਰਾ ਸਭ ਕੁਝ ਬੋਝ ਲੱਗਦਾ ਹੈ ਕਿ ਇਹਦਾ ਤਾਂ
0: ਬਿਲਕੁਲ
1: ਕੋਈ ਫਾਇਦਾ ਨਹੀਂ ਹੈ।
0: ਹਾਂਜੀ ਹਾਂਜੀ
1: ਬਟ ਆਈ ਐਮ ਸ਼ੋਰ ਕਿ ਜਦੋਂ ਇਹੋ ਜਿਹੇ ਬੱਚੇ ਜਾ ਕੇ ਅੱਗੇ ਜਾ ਕੇ ਥੋੜਾ ਗ੍ਰੈਜੂਏਸ਼ਨ ਕਾਈਂਡ ਆਫ, ਜਦੋਂ ਇਹੋ ਜਿਹੇ ਬੱਚਿਆਂ ਨੂੰ ਥੋੜਾ ਜਿਹਾ ਪਤਾ ਲੱਗਦਾ ਕਿ ਹਾਂ ਵਾਕਈ ਕੁਝ ਉਹਨਾਂ ਨੂੰ ਮੋਟੀਵੇਸ਼ਨ ਦਾ ਸੋਰਸ ਮਿਲਦਾ ਕਿ ਹਾਂ ਵੀ ਵਾਕਈ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਸੀਗੇ, ਹੁਣ ਜੋ ਟਾਈਮ ਹੈ ਅਸੀਂ ਅਗਰ ਕਰ ਲਈਏ, ਤਾਂ ਇਹੋ ਜਿਹੇ ਬੱਚੇ ਬਹੁਤ ਅੱਗੇ ਵੱਧ ਜਾਂਦੇ ਨੇ,
0: ਬਿਲਕੁਲ
1: ਬਸ ਇੱਕ
0: ਜੀ
1: ਮੋਟੀਵੇਸ਼ਨ ਦੀ ਲੋੜ ਹੁੰਦੀ ਹੈ ਉਹਨਾਂ ਨੂੰ।
0: ਸਹੀ ਰਾਹ ਦਿਖਾਉਣ ਦੀ ਲੋੜ ਹੈ।
1: ਬਿਲਕੁਲ, ਉਦੇਸ਼ਹੀਨਤਾ ਹੀ ਉਹਨਾਂ ਨੂੰ ਜਿਹੜੀ ਹੈ ਉਹ ਸਟੱਡੀ ਦੇ ਪ੍ਰਤੀ ਉਹਨਾਂ ਦਾ ਜਿਹੜਾ ਨਕਾਰਾਤਮਕ ਐਟੀਟਿਊਡ ਹੈ ਉਹ ਉਦੇਸ਼ਹੀਨਤਾ ਤੋਂ ਹੀ ਪੈਦਾ ਹੁੰਦਾ ਹੈ। ਜਦ ਤੱਕ ਉਹਨਾਂ ਦਾ ਉਦੇਸ਼ ਨਹੀਂ ਹੈ, ਕੋਈ ਗੋਲ ਨਹੀਂ ਹੈ ਲਾਈਫ ਦੇ ਵਿੱਚ, ਤਾਂ ਉਹ ਆਪਣੀ ਸਟੱਡੀਜ਼ ਨੂੰ ਸਭ ਕਾਸੇ ਨੂੰ ਬੋਝ ਸਮਝਣਗੇ।
0: ਸਹੀ ਗੱਲ ਹੈ ਜੀ।
1: ਤੇ
0: ਹਾਂ
1: ਸਿੱਖਿਆ ਦਾ ਸਿਰਫ ਮੰਤਵ ਇਹ ਨਹੀਂ ਹੈ ਕਿ ਉਹ ਤੁਹਾਨੂੰ ਸਿਰਫ ਤੁਹਾਡੇ ਰੋਜ਼ਗਾਰ ਤੱਕ ਲੈ ਕੇ ਜਾਏਗੀ, ਬਲਕਿ ਜੋ 10ਵੀਂ 12ਵੀਂ ਤੱਕ ਦੀ ਸਿੱਖਿਆ ਹੈ ਉਹ ਤਾਂ ਸਾਨੂੰ ਇੱਕ ਅੱਛਾ ਨਾਗਰਿਕ ਬਣਨ ਦੇ ਲਈ ਵੀ ਬਹੁਤ ਜ਼ਰੂਰੀ ਹੈ।
0: ਜ਼ਰੂਰੀ ਹੈ। ਹਾਂਜੀ ਹਾਂਜੀ
1: ਸਾਨੂੰ ਆਪਣੇ ਸਾਰੇ ਜਿਹੜੇ ਕਰਤੱਵ ਹੈ ਸਾਡੇ ਦੇਸ਼ ਦੇ ਪ੍ਰਤੀ ਜੋ ਕਰਤੱਵ ਹੈ ਜਾਂ ਫਿਰ ਸਾਡੀਆਂ ਜਿਹੜੀਆਂ ਰਿਸਪੋਨਸਿਬਿਲਿਟੀਜ਼ ਨੇ, ਅਸੀਂ ਜੋ ਕੀ
0: ਹਾਂਜੀ
1: ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਔਰ ਸਾਨੂੰ ਕਿਹੜੇ ਕਿਹੜੇ ਅਧਿਕਾਰ ਸੰਵਿਧਾਨ ਨੇ ਸਾਨੂੰ ਦਿੱਤੇ ਨੇ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਉਣ ਦੇ ਲਈ ਜੋ ਸਾਡਾ 10ਵੀਂ 12ਵੀਂ ਤੱਕ ਦਾ ਸਿਲੇਬਸ ਹੈ ਉਹ ਕਾਫੀ ਹੈ, ਅਗਰ ਬੱਚੇ ਇਸ ਨੂੰ ਇੰਟਰਸਟ ਲੈ ਕੇ ਪੜ੍ਹਨ।
0: ਬਿਲਕੁਲ ਜੀ ਬਿਲਕੁਲ।
1: ਬਟ ਬੱਚੇ ਅਕਸਰ ਇਹੋ ਜਿਹਾ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇੱਕ रट्टे वाली आदत पै चुकी है साडे
0: नंबर
1: जो।
0: लैन तक सीमित हो जाने।
1: हाँ बिल्कुल, वो समझते हैं कि असी एज इट इज रट्टा मार के असी अगर किताबां चो देख देख के लिख दांगे तां ओहदे नाल साडे बस नंबर वध जाण। बट उहनां नूं कुछ नवा लर्न करन दी जो एक होना चाहिए है, खिच होनी चाहिए है कि सानू लर्न असी की किया, वो चीज बहुत घट है बच्चों।
0: हाँ जी, एक गल होर भी देखी है, जिहड़े अज दे विद्यार्थी ना वो लंबा समा पढ़ाई करन दे मूड च नहीं हुंदे।
1: नहीं हुंदे
0: उहनां
1: जी।
0: दा ये हुंदा भी 10वीं 12वीं कर लिए तो उस तो बाद कोई कम मिल जाए, चंगी नौकरी मिल जाए जिहदे चंगा पैसा आउंदा होवे, ते असीं अपनी जिहड़ी हैगी अगली लाइफ मजेदार गुजारीए।
1: बिल्कुल
0: ते उहनां
1: बिल्कुल।
0: दे ज्यादातर मापे भी इस तरह सोचदे ऐ कि बच्चे साडे जिहड़े हैगे आ थोड़ा टाइम पढ़न ते उस तो बाद रुजगार वल पै जाणा।
1: हाँ
0: इस
1: जी
0: नूं तुसीं किस नजरिए तो देखदे हो?
1: देखो बिल्कुल, मैं पेरेंट्स नू और बच्चों नू जो वो सोच के ये अप्रोच अपनाते हैं, वो
0: हाँ
1: सोच
0: जी,
1: तो सही है कि साडे बच्चे जल्दी जल्दी जल्दी जल्दी जिन्ना कि भी पढ़ना है पढ़ के कम लग जाए, बिल्कुल सही सोच है।
0: हाँ जी,
1: पर जो वो अप्रोच अपना रहे ने ना, वो बिल्कुल गलत है। ਉਹਦੇ ਵਿੱਚ ਕੀ ਹੈ ਦੇਖੋ, ਬੱਚੇ ਸਾਡੇ ਕੋਲੇ ਵੀ ਅੱਜ ਸਾਡੇ ਨਾਲ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਨਾਲ ਸਾਡੇ ਨਾਲ ਬਹੁਤ ਸਾਰੇ ਜਿਹੜੇ ਬੱਚੇ ਜੁੜੇ ਹੋਏ ਹੈ, ਉਹ ਸਿਰਫ
0: अच्छा जी,
1: ਪਲੱਸ ਟੂ ਪਾਸ ਨੇ।
0: अच्छा
1: ਤਾਂ
0: जी,
1: ਸਿਰਫ ਪਲੱਸ ਟੂ ਬੇਸਿਸ ਤੇ ਕਿਹੋ ਜੀ ਜੌਬ ਮਿਲ ਸਕਦੀ ਹੈ ਬਿਨਾਂ ਕੋਈ ਸਕਿੱਲ ਤੋਂ, ਬਿਨਾਂ
0: हाँ जी,
1: ਕੋਈ ਐਸੀ ਕੋਈ ਉਹਨਾਂ ਕੋਲੇ ਸਕਿੱਲ ਵੀ ਨਹੀਂ ਹੈ। ਠੀਕ ਹੈ, ਕੰਪਿਊਟਰ ਦਾ ਜੇ ਉਹਨਾਂ ਨੂੰ ਕੋਈ ਪੁੱਛ ਲੈਂਦਾ ਹੈ ਤਾਂ ਕੰਪਿਊਟਰ ਸਿੱਖਿਆ ਸੀ ਬਟ ਹੁਣ ਭੁੱਲ ਗਏ ਆ, ਤਾਂ
0: हाँ जी,
1: ਤੁਸੀਂ ਖੁਦ ਸੋਚੋ ਕਿ ਇਹੋ ਜਿਹਾ ਕੀ ਇਹੋ ਜੀ ਕਿਹੜੀ ਜੌਬ ਹੈ। ਔਰ ਉਹਨਾਂ ਨੂੰ ਜੌਬ ਚਾਹੀਦੀ ਹੈ ਕਿਸੇ ਆਫਿਸ ਦੇ ਵਿੱਚ ਬੈਠਣ ਵਾਲੀ ਜੌਬ ਹੋਣੀ ਚਾਹੀਦੀ ਹੈ ਜੀ, ਕੰਪਿਊਟਰ ਵਾਲੀ ਜੌਬ ਹੋਣੀ ਚਾਹੀਦੀ ਹੈ, ਕੰਪਿਊਟਰ ਆਉਂਦਾ ਨਹੀਂ ਹੈ ਜੀ,
0: ਆਉਂਦਾ ਨਹੀਂ ਹੈ।
1: ਤਾਂ ਕਿੰਨਾ ਪੋਸੀਬਲ ਹੋ ਸਕਦਾ ਹੈ ਕਿ ਉਹ 12ਵੀਂ ਤੋਂ ਬਾਅਦ ਇੱਕ ਅੱਛੀ ਜਗ੍ਹਾ ਤੇ ਸੈਟਲ ਹੋ ਸਕਦੇ ਨੇ?
0: ਸਹੀ ਗੱਲ
1: ਬਿਲਕੁਲ
0: ਹੈ।
1: ਨਹੀਂ ਹੈ।
0: ਹਾਂ ਜੀ,
1: ਹਾਂ ਕੁਛ ਕੋਰਸਸ ਐਸੇ ਹੈਗੇ ਨੇ
0: ਹਾਂ
1: ਜਿਹੜੇ ਉਹ
0: ਜੀ,
1: ਕਰਕੇ 12ਵੀਂ ਜਾਂ ਫਿਰ 12ਵੀਂ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਅਗਰ ਉਹ ਚੀਜ਼ਾਂ ਕਰ ਲੈਣ ਤਾਂ ਉਹ ਬਿਲਕੁਲ ਜਲਦੀ, ਬਹੁਤ ਹੀ ਜਲਦੀ ਸਫਲਤਾ ਹਾਸਿਲ ਕਰ ਸਕਦੇ ਨੇ। ਤਾਂ ਮੈਂ ਉਹ ਜ਼ਰੂਰ ਇੱਥੇ ਡਿਸਕਸ ਕਰਨਾ ਚਾਹਾਂਗੀ।
0: ਹਾਂ ਜੀ, ਹਾਂ ਜੀ,
1: ਜਿਵੇਂ ਕਿ ਬੱਚਾ 10ਵੀਂ ਜਾਂ 12ਵੀਂ ਪੜ੍ਹਦਾ ਹੈ ਔਰ ਉਹਦਾ ਏਮ ਹੈ ਗਵਰਨਮੈਂਟ ਜੌਬ ਲੈਣੀ ਹੈ, ਉਹਨੇ ਸਰਕਾਰੀ ਨੌਕਰੀ ਲੈਣੀ ਹੈ,
0: ਹਾਂ
1: ਠੀਕ ਹੈ,
0: ਜੀ,
1: ਤਾਂ ਜਾਂ ਫਿਰ ਬਸ ਉਹਨੇ ਨੌਕਰੀ ਲੈਣੀ ਹੈ,
0: ਹਾਂ
1: ਮੰਨ
0: ਜੀ,
1: ਲਓ
0: ਹਾਂ
1: ਕੋਈ
0: ਜੀ,
1: ਵੀ ਬੱਚਾ, ਉਹਨੇ ਨੌਕਰੀ ਲੈਣੀ ਹੈ,
0: ਨੌਕਰੀ
1: ਬਸ
0: ਲੈਣੀ ਹੈ।
1: ਨੌਕਰੀ ਲੈਣੀ ਹੈ।
0: ਹਾਂ
1: ਤਾਂ
0: ਜੀ,
1: ਉਹਦੇ ਲਈ ਦੇਖੋ ਸਭ ਤੋਂ ਬੈਸਟ ਆਪਸ਼ਨ ਕੀ ਹੈ ਕਿ ਉਹ 12ਵੀਂ ਤੱਕ ਅਗਰ ਉਹ ਆਰਟਸ ਦੇ ਵਿੱਚ ਪੜ੍ਹਨਾ ਹੈ, ਸਹੀ ਮੰਨ ਲਓ ਕਿ ਉਹ ਸਟੱਡੀਜ਼ ਦੇ ਵਿੱਚ ਠੀਕ ਠਾਕ ਹੈ ਪੜ੍ਹਨ ਲਈ, ਠੀਕ ਹੈ, ਉਹ ਆਰਟਸ ਦੇ ਵਿੱਚ ਪਲੱਸ ਟੂ ਕਰ ਰਿਹਾ ਹੈ,
0: ਹਾਂ ਜੀ,
1: ਉਸ ਤੋਂ ਬਾਅਦ ਉਹ ਗ੍ਰੈਜੂਏਸ਼ਨ ਕਰੇਗਾ, ਤਾਂ ਉਹਦੇ ਕੋਲ 3 ਸਾਲ ਦੇ ਵਿੱਚ ਅਗਰ ਉਹ 3 ਸਾਲ ਆਪਣੀ ਗ੍ਰੈਜੂਏਸ਼ਨ ਦੇ ਨਾਲ ਨਾਲ
0: ਹਾਂ ਜੀ,
1: ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਜਿਹੜੇ ਕਿ
0: ਅੱਛਾ ਜੀ,
1: SSC ਦੇ ਥਰੂ ਹੁੰਦੇ ਆ, ਜਾਂ ਫਿਰ ਬੈਂਕ ਐਗਜ਼ਾਮ ਹੁੰਦੇ ਆ, ਬੈਂਕ ਦੇ ਕਲੈਰੀਕਲ ਦੇ ਐਗਜ਼ਾਮ ਹੁੰਦੇ ਆ, ਬੈਂਕ PO ਦੇ ਐਗਜ਼ਾਮਸ ਹੁੰਦੇ ਆ,
0: ਹਾਂ
1: ਠੀਕ ਹੈ,
0: ਜੀ,
1: ਤਾਂ ਉਹਨਾਂ ਦੀ ਤਿਆਰੀ ਕਰਨਾ ਸ਼ੁਰੂ ਕਰ ਲਵੇ ਬੱਚਾ, ਤਾਂ
0: ਠੀਕ
1: ਵੀ
0: ਹੈ ਜੀ,
1: ਬਹੁਤ ਬੈਸਟ ਹੈ। ਕਿਉਂਕਿ ਦੇਖੋ 3 ਸਾਲ ਜਿਹੜੇ ਗ੍ਰੈਜੂਏਸ਼ਨ ਬੇਸਿਸ ਦੇ ਜਿੰਨੇ ਵੀ ਟੈਸਟ ਮੈਂ ਤੁਹਾਨੂੰ ਦੱਸ ਰਹੀ ਹਾਂ ਹੁਣ, ਤਾਂ
0: ਹਾਂ
1: ਸਾਰੇ
0: ਜੀ,
1: ਹੀ ਮੋਸਟਲੀ ਜਿਹੜੇ ਹੈ ਇਹਨਾਂ ਦਾ ਸਿਲੇਬਸ ਜਿਹੜਾ ਹੈ ਤਕਰੀਬਨ ਤਕਰੀਬਨ ਸੇਮ ਹੀ ਹੁੰਦਾ ਸਭ ਦਾ,
0: ਅੱਛਾ ਜੀ,
1: ਤਾਂ ਰੀਜ਼ਨਿੰਗ ਪਾਰਟ ਹੋ ਗਿਆ ਜੀ ਕੇ, ਕਰੰਟ ਅਫੇਅਰ, ਇਦਾਂ ਦਾ ਹੀ ਸਿਲੇਬਸ, ਥੋੜੀ ਬਹੁਤੀ ਵੇਰੀਏਸ਼ਨ ਜ਼ਰੂਰ ਹੁੰਦੀ ਹੈ ਬਟ ਇਹ ਸਾਰਾ ਸਿਲੇਬਸ ਜਿਹੜਾ ਇਹਨਾਂ ਦਾ ਸੇਮ ਹੀ ਹੁੰਦਾ ਹੈ।
0: ਅੱਛਾ ਜੀ,
1: ਅਗਰ ਬੱਚੇ ਆਪਣੇ 3 ਸਾਲਾਂ ਦੀ ਗ੍ਰੈਜੂਏਸ਼ਨ ਦੇ ਨਾਲ ਹਰ ਰੋਜ਼ 2 ਘੰਟੇ ਖੁਦ ਸੈਲਫ ਸਟੱਡੀ ਕਰਕੇ ਉਸ ਸਿਲੇਬਸ ਜੋ ਜਿਹੜੇ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਆਉਂਦੇ ਨੇ ਸਭ ਦਾ ਸਿਲੇਬਸ ਲੈ ਲੈਣ,
0: ਹਾਂ ਜੀ, ਹਾਂ ਜੀ,
1: ਤਕਰੀਬਨ ਤਕਰੀਬਨ ਜਿਹੜਾ ਕਿ ਸੇਮ ਹੀ ਹੈ, ਉਹ 2 ਘੰਟੇ ਵੀ ਉਸ ਤਿਆਰੀ ਉਸਦੀ ਤਿਆਰੀ 3 ਸਾਲ ਤੱਕ ਕਰਨਗੇ, ਤਾਂ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਦੇ ਜੋ ਸਕਸੈਸ ਚਾਂਸਸ ਹੈ ਉਹ ਕਿੰਨੇ ਜ਼ਿਆਦਾ ਵੱਧ ਜਾਣਗੇ,
0: ਬਿਲਕੁਲ ਜੀ,
1: ਸਿਲੈਕਸ਼ਨ
0: ਬਿਲਕੁਲ,
1: ਦੇ ਚਾਂਸਸ ਕਿੰਨੇ ਜ਼ਿਆਦਾ ਵੱਧ ਜਾਣਗੇ।
0: ਸਹੀ ਗੱਲ ਹੈ ਜੀ,
1: ਹਾਂ, ਤਾਂ ਉਹ ਗ੍ਰੈਜੂਏਸ਼ਨ ਦੇ ਨਾਲ ਨਾਲ ਕੋਈ ਨਾ ਕੋਈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਜ਼ਰੂਰ ਕਰਨਾ ਸ਼ੁਰੂ ਕਰ ਦੇਣ।
0: ਬਿਲਕੁਲ ਜੀ, ਇੱਕ
1: ਬਟ
0: ਮੈਨੂੰ, ਹਾਂ ਜੀ,
1: ਹਾਂਜੀ, ਬਟ ਅਗੇਨ ਨਾ ਆਪਣੇ ਚ ਇਹ ਚੀਜ਼ ਦੀ ਕਮੀ ਹੈ ਸਾਡੇ ਮੋਸਟਲੀ ਜਿਹੜਾ ਸਾਡਾ ਪੇਂਡੂ ਤਬਕਾ ਹੈ, ਸਾਡੇ ਜਿਹੜੇ ਵਿਲੇਜਸ ਚ ਰਹਿੰਦੀ ਯੂਥ ਹੈ,
0: ਹਾਂ ਜੀ,
1: ਉਹਨਾਂ ਨੂੰ ਨਾ ਇਸ ਚੀਜ਼ ਦੀ ਅਵੇਅਰਨੈਸ ਹੀ ਨਹੀਂ ਹੈ ਕਿ ਕਿਹੜੇ ਕਿਹੜੇ ਸਰਕਾਰੀ ਨੌਕਰੀਆਂ ਨਿਕਲਦੀਆਂ ਨੇ, ਕਿਹੜੇ ਕਿਹੜੇ ਟੈਸਟ ਹੁੰਦੇ ਨੇ ਸਰਕਾਰੀ ਨੌਕਰੀਆਂ ਨੂੰ ਲੈਣ ਦੇ ਲਈ, ਠੀਕ ਹੈ, ਤਾਂ ਉਹ ਚੀਜ਼ ਦੀ ਅਵੇਅਰਨੈਸ ਕ੍ਰੀਏਟ ਕਰਨਾ ਬਹੁਤ ਜ਼ਰੂਰੀ ਹੈ।
0: ਹਾਂ ਬਿਲਕੁਲ, ਇਹ ਤਾਂ ਜ਼ਰੂਰੀ ਹੈ, ਜੇ ਪਤਾ ਹੀ ਨਹੀਂ
1: ਹਾਂਜੀ,
0: ਹੈਗਾ ਤਾਂ ਕਰਨਗੇ ਕੀ?
1: ਹਾਂ ਬਿਲਕੁਲ, ਤਾਂ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਇਸ ਦੇ ਵਿੱਚ ਬਿਟਵੀਨ ਹੀ ਮੈਂ ਤੁਹਾਨੂੰ ਇੱਕ ਸਾਡਾ ਜੋ ਐਕਟੀਵਿਟੀ ਸ਼ੇਅਰ ਕੀਤੀ ਸੀਗੀ ਕਿ ਅਸੀਂ ਆਪਣੇ ਕੈਂਡੀਡੇਟਸ ਦੀ ਲਿਸਟ ਨਿਕਾਲਦੇ ਹਾਂ ਔਰ ਉਹਨਾਂ ਨੂੰ ਅਵੇਅਰ ਕਰਦੇ ਹਾਂ, ਉਹਨਾਂ ਨੂੰ ਬਲਕ ਮੈਸੇਜਸ ਦੇ ਥਰੂ ਉਹਨਾਂ ਨੂੰ ਅਵੇਅਰਨੈਸ ਦਿੰਦੇ ਹਾਂ ਕਿ ਇਹ
0: ਹਾਂਜੀ
1: ਵਾਲੇ ਟੈਸਟ ਨਿਕਲੇ ਹੋਏ ਨੇ, ਤੁਸੀਂ ਅਪਲਾਈ ਕਰ ਸਕਦੇ ਹੋ।
0: ਅੱਛਾ ਜੀ
1: ਤਾਂ ਇਸੇ ਤਰੀਕੇ ਦੇ ਨਾਲ ਇਹ ਚੀਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ, ਬਟ ਇਹੀ ਹੈ ਕਿ ਸਾਡੇ ਕੋਲ ਜਦ ਤੱਕ ਯੂਥ ਖੁਦ ਚੱਲ ਕੇ ਸਾਡੇ ਕੋਲ ਆ ਕੇ ਪੁੱਛੇਗੀ ਨਹੀਂ ਜਾਂ ਉਹਨਾਂ ਦੇ ਖੁਦ ਅੰਦਰ ਇੰਟਰਨਲ ਮੋਟੀਵੇਸ਼ਨ ਨਹੀਂ ਹੋਏਗਾ ਕੁਝ ਕਰਨ ਦਾ, ਤਾਂ ਉਦੋਂ ਤੱਕ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨਹੀਂ ਕਾਮਯਾਬ ਨਹੀਂ ਹੋ
0: ਨਹੀਂ ਹੋ
1: ਸਕਦੀਆਂ ਜਦ
0: ਸਕਦੀ
1: ਤੱਕ
0: ਹੈ।
1: ਯੂਥ ਖੁਦ ਨਹੀਂ ਮੋਟੀਵੇਟ ਹੁੰਦੀ ਕੰਮ ਕਰਨ ਦੇ ਲਈ ਜਾਂ
0: ਬਿਲਕੁਲ ਜੀ
1: ਫਿਰ ਤਿਆਰੀ ਕਰਨ ਦੇ ਲਈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ।
0: ਬਿਲਕੁਲ ਜੀ ਮੈਡਮ ਸਾਹਿਬਾਨਾ ਜੀ ਤੁਹਾਡੀਆਂ ਗੱਲਾਂ ਬੜੀਆਂ ਕੀਮਤੀ ਨੇ ਜੋ ਲਗਾਤਾਰ ਸੁਣਦੇ ਰਹਿਣਾ ਚਾਹੀਦਾ ਹੈ, ਪਰ ਸਮਾਂ ਜਿਹੜਾ ਹੈਗਾ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ
1: ਹਾਂਜੀ
0: ਹੋਰ ਇਹਨਾਂ ਗੱਲਾਂ ਨੂੰ ਸੁਣਦੇ ਰਹੀਏ, ਇਹ ਗੱਲਬਾਤ ਆਪਾਂ ਕਰਦੇ ਰਹੀਏ, ਵਿਚਾਰ ਚਰਚਾ ਕਰਦੇ ਰਹੀਏ। ਸੋ ਅੱਜ ਦਾ ਜਿਹੜਾ ਸਮਾਂ ਸਾਡਾ ਉਹ ਸਮਾਪਤ ਹੁੰਦਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀਆਂ ਕੀਮਤੀ ਗੱਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ। ਹੁਣ ਵੇਲਾ ਹੋ ਗਿਆ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਰੇਡੀਓ ਦੁਆਬਾ
1: ਹਾਂਜੀ
0: ਦੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਵਧੀਆ ਤਰੀਕੇ ਨਾਲ ਸੁਣਿਆ, ਅਤੇ ਉਮੀਦ ਕਰਦੇ ਹਾਂ ਇਹਨਾਂ ਗੱਲਾਂ ਨੂੰ ਸੁਣ ਕੇ, ਇਹਨਾਂ ਨੂੰ ਅਪਣਾ ਕੇ, ਅਤੇ ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਭਵਿੱਖ ਹੈ, ਉਹਨੂੰ ਬਿਹਤਰ ਬਣਾਉਣ ਵੱਲ ਵਧੋਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।
1: ਥੈਂਕ ਯੂ ਸਰ, ਥੈਂਕ ਯੂ।

0: ದ್ವಾಪ ರೇಡಿಯೋ.
1: ਦੋਸਤੋ ਦੁਆਬਾ ਰੇਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ 'ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ, ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜੇ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ, ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
1: ਹਾਂਜੀ
2: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕਸਪ੍ਰੈਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ
1: ਹਾਂਜੀ
2: ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
2: ਹਾਂਜੀ
1: ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ ਬਿਲਕੁਲ
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ
2: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ। ਹਾਂਜੀ
1: ਜਾਂ
2: ਕੋਰਸ ਦੇ
1: ਕਰਵਾਏ
2: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ
2: ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ
1: ਅੱਛਾ
2: ਸਭ
1: ਜੀ
2: ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
2: ਉਹ ਆਫਰ ਕਰਦਾ ਹੈ BA JMC
1: ਅੱਛਾ
2: ਗ੍ਰੈਜੂਏਸ਼ਨ,
1: ਜੀ
2: ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
2: ਜੋ
1: ਜੀ
2: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ।
1: ਅੱਛਾ ਜੀ।
2: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮ ਦੇ ਵਿੱਚ,
1: ਅੱਛਾ
2: ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ, ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ,
2: ਹਾਂਜੀ
1: ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ
1: ਜੀ
2: ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨੀ, ਲਿਖਣ ਦੀ ਲਿਖਣ ਦਾ ਹੁਨਰ ਹੋਣਾ ਚਾਹੀਦਾ,
2: ਰਾਈਟਿੰਗ
1: ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ ਦੇਰ ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ ਦੌਰ ਹੈਗਾ। ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ।
1: ਜਿੱਦਾਂ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹਾਂ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਆ। ਤਾਂ ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇੱਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਹੈ ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ। ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਆ। ਤਾਂ ਨੌਜਵਾਨ ਜਿਹੜੇ ਆ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਆ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ। ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ। ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੀ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ, ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ ਹਾਂ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹ ਅੱਗੇ ਨਿਊਜ਼ ਚੈਨਲ ਵੀ ਚੱਲਦੇ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ ਤੌਰ 'ਤੇ
2: ਜਿਹੜੇ
1: ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ ਹੋਵੇਗਾ,
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ, ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ

0: ਸਟੇਜ ਹੈ
1: ਜੀ
0: ਜਿਹੜੇ ਮਤਲਬ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ
1: ਬਿਲਕੁਲ
0: ਉਹਨਾਂ
1: ਜੀ
0: ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ,
1: ਹਾਂਜੀ
0: ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ
0: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ
1: ਹਾਂਜੀ
0: ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਈਂਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਸਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ,
1: ਬਿਲਕੁਲ
0: ਫਿਊਚਰ
1: ਜੀ
0: ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਸਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਣਾ, ਤਾਂ ਉਹ
1: ਹਾਂਜੀ
0: ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ
0: ਹਾਂਜੀ
1: ਸਾਰੇ ਵੈੱਬ ਚੈਨਲ ਆ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
0: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ
1: ਹਾਂਜੀ
0: ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ, ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ ਚ ਹੈ, ਬਟ
1: ਬਿਲਕੁਲ
0: ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ ਹੈ, ਅਗਰ ਉਹ ਪਹਿਚਾਨ ਲੈਂਦਾ ਹੈ ਉਸ ਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ ਹੈ, ਤਾਂ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ,
1: ਹਾਂਜੀ
0: ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ,
1: ਹਾਂਜੀ
0: ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ, ਕੋਈ ਵੀ ਆਪਣੀ ਪੇਂਟਿੰਗ ਬਣਾ ਕੇ ਜਾਂ ਫਿਰ ਕੋਈ ਅੱਛਾ ਕੁਛ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਜਾਂ ਫਿਰ ਕੁਛ ਵੀ,
1: ਹਾਂਜੀ
0: ਕੋਈ ਅੱਛੀ ਚੀਜ਼ ਉਸਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ, ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
1: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੇ ਹੈਗੇ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
0: ਬਿਲਕੁਲ
1: ਉਹਨਾਂ ਦੀ ਵੀਡੀਓ
0: ਬਿਲਕੁਲ,
1: ਬਣਾ ਕੇ ਜਾਂ ਅਸੀਂ ਹੋਰ
0: ਹਾਂਜੀ
1: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ ਵੀਡੀਓ
0: ਹਾਂਜੀ
1: ਬਣਾ ਕੇ ਵੀ ਪਾ ਸਕਦੇ ਹਾਂ।
0: ਬਿਲਕੁਲ
1: ਅਤੇ
0: ਬਿਲਕੁਲ,
1: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
0: ਹਾਂ ਬਿਲਕੁਲ,
1: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹਾ ਜਿਹਾ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
0: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
1: ਹਾਂਜੀ
0: ਤਾਂ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਆ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ, ਤਾਂ ਉਹ
1: ਜਾਂ ਉਹਨਾਂ ਦੇ ਵਿਊ ਜ਼ਿਆਦਾ ਹੁੰਦੇ ਆ।
0: ਹਾਂਜੀ, ਵਿਊਜ਼ ਜ਼ਿਆਦਾ ਹੁੰਦੇ ਆ, ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਆ।
1: ਹਾਂਜੀ
0: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
1: ਹਾਂਜੀ
0: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ। ਇੱਕ
1: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਬੁਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
0: ਸਭ
1: ਵੇਸਟ ਕਰਦੇ ਨੇ।
0: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ

0: ஆபா ரேடியோ.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਤੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ?
2: ਦੇਖੋ, ਪਹਿਲੀ ਗੱਲ ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ
1: ਜੀ।
2: ਤੇ ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੇ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਵਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਹੈਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
2: ਕੋਈ ਵੀ ਭਾਸ਼ਾ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ। ਮੈਂ
1: ਜੀ
2: ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇੱਥੇ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ ਇੱਕ
1: ਹਾਂਜੀ ਹਾਂਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿੰਦਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀ ਪੰਜਾਬੀ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਔਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ, 12ਵੀਂ ਜਮਾਤ ਕਰਕੇ, ETT ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟ੍ਰਾਂਸਲੇਟ ਕੀਤਾ ਸਾਹਿਤ ਪੰਜਾਬੀ ਚ ਬੜਾ ਅਵੇਲੇਬਲ ਹੈ।
1: ਜੀ ਜੀ ਜੀ
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ ਚ।
1: ਜੀ ਜੀ
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ TV ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ
1: ਜੀ
2: ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ
1: ਜੀ
2: ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ
1: ਜੀ
2: ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ
1: ਜੀ
2: ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ,
1: ਜੀ
2: ਸੈਟੇਲਾਈਟ ਚੈਨਲ ਨਹੀਂ ਹੈ,
1: ਜੀ ਜੀ
2: ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਹੈ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ
1: ਜੀ
2: ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੀ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ
1: ਜੀ
2: ਮੈਂ
1: ਜੀ
2: ਕਹਿੰਦਾ
1: ਜੀ
2: ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਹੈ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ
1: ਜੀ
2: ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ,
1: ਜੀ ਜੀ
2: ਬਹੁਤ
1: ਜੀ
2: ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ 'ਚ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ,
1: ਜੀ
2: ਉਹਦੇ 'ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ 'ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ 'ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰਦੇ ਹੋ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਅਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ, ਤੇ ਵੈਬਸਾਈਟ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਦੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ। ਤੇ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਹੈ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ, ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ, ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਂਦੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਅਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
2: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਹੀ ਜਿਹੜੀ ਹੈਗੀ ਹੈ ਦਿਲਚਸਪੀ ਹੈ, ਦੂਸਰੀ
1: ਜੀ ਜੀ
2: ਚੀਜ਼ ਮਤਲਬ ਕਿ ਤੁਹਾਡਾ ਲਗਨ ਕੀ ਕਹਿੰਦਾ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ, ਕਿਉਂਕਿ ਤੁਸੀਂ ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ।
1: ਜੀ ਜੀ
2: ਪਰ ਇਹ ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ ਕਿ ਜੋ ਬੰਦਾ ਸੰਸਾਰ ਤੇ ਆਇਆ ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ ਭਾਸ਼ਣ ਦੇ ਰੂਪ ਚ ਬੋਲ ਕੇ ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ।
2: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਇਹ ਗੁਰ ਤੁਸੀਂ ਦੀ ਗੱਲ ਕੀਤੀ, ਆਪਣਾ ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਦੇ, ਜੇ ਤੁਸੀਂ ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ, ਬਹੁਤ ਅੱਛੇ ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਦੇ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ, ਤੇ ਹੁਣ ਅਸੀਂ ਕਈ ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ ਪੰਜਾਬੀ ਦੇ ਵਿੱਚ ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ, ਤੇ ਪਰ ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ। ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੋ ਜਿਹੀ ਫਿਲਮ ਬਣੀ ਚੱਲ ਜਾਂਦੀ ਸੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ, ਤੇ ਪੰਜਾਬੀ ਫਿਲਮਾਂ ਜਿਨ੍ਹਾਂ ਲੋਕਾਂ ਨੂੰ ਕਲਚਰ ਦੀ ਸੂਹ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਆ ਉਹ ਵਿਦੇਸ਼ 'ਚੋਂ ਆਉਂਦਾ ਹੈਗਾ, ਤੇ ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ। ਅੱਗੇ ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ,
1: ਬਿਲਕੁਲ
2: ਪਹਿਲੀ ਚੀਜ਼ ਇਹੀ ਹੈਗੀ, ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ। ਸਕੂਲ ਦੇ ਵਿੱਚ ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋ ਨਾਲ, ਉਹ ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੀ ਕੋਈ ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਏ ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲੋਸ ਦੇਸ਼ ਭਰ 'ਚ ਇਹੀ ਹੋਇਆ। ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ, ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ ਸਿੰਪਲ, ਜਿਹੜੀ ਆਪਾਂ ਜਿਹਨੂੰ BA ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ। ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਤੇ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਪਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ, ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਝਨਾਂ ਦੇ ਪਾਣੀ ਕਿਤਾਬ ਨੂੰ ਉਹਨਾਂ ਦੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ। ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ, ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ, ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿਣਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੂ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਜੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ ਹੀ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ ਉਹ 10 ਤੇ ਜਾਂਦਾ, 12 ਤੇ ਉਹ 20-20 ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ, ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟਾ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ, ਚਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
2: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, ਏਈਓ ਸਨ ਸ੍ਰੀ ਰਾਮਨਾਥ ਰਾਮਨ ਜੀ, ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦਾ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, ਪੀਟੀ ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ, ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਅਖਬਾਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ 'ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ, ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ
1: ਜੀ
2: ਸਾਡੇ ਮਾਣਯੋਗ ਡਾਕਟਰ ਬਰਜਿੰਦਰ ਸਿੰਘ ਅੰਦਰ ਦੇ ਐਡੀਟਰ ਨੇ,
1: ਜੀ
2: ਉਹਨਾਂ ਨੇ
1: ਜੀ
2: ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ।
1: ਜੀ ਜੀ
2: ਇਹ
1: ਜੀ
2: ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ,
1: ਜੀ ਜੀ
2: ਤਾਂ ਮੈਂ
1: ਜੀ
2: ਉੱਥੋਂ ਕਬੱਡੀ ਦੇ ਵਿੱਚ ਗਿਆ। ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਜੇ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ।
1: ਜੀ ਜੀ ਜੀ
2: ਪਹਿਲੇ ਸਾਲ ਮੈਂ ਕੀਤਾ, ਮੈਂ ਬਾਹਰੋਂ ਰਿਕਾਰਡ ਨੂੰ ਕੀ ਰੂਪ ਦਿੱਤਾ ਅਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ,
1: ਜੀ
2: ਔਰ
1: ਜੀ
2: ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ
1: ਜੀ
2: ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ,
1: ਜੀ
2: ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ,
1: ਜੀ ਜੀ
2: ਇੰਡੋ
1: ਜੀ ਜੀ
2: ਪਾਕ ਪੰਜਾਬ ਖੇਡਾਂ ਹੋਈਆਂ ਸੀ,
1: ਜੀ
2: ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ
1: ਜੀ
2: ਇੱਕ
1: ਜੀ
2: ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ।
1: ਜੀ ਜੀ ਜੀ
2: ਤਾਂ
1: ਜੀ
2: ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ
1: ਜੀ ਜੀ ਜੀ
2: ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ
1: ਜੀ
2: ਆਹ
1: ਜੀ
2: ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਹੈ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ।
1: ਜੀ ਜੀ ਜੀ
2: ਤੇ
1: ਜੀ
2: ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਦਾ ਹੈ।
1: ਜੀ
2: ਇਹਦੇ
1: ਜੀ
2: ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ,
1: ਜੀ
2: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ।
1: ਜੀ
2: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ।
1: ਜੀ
2: ਪੰਜਾਬੀ
1: ਜੀ
2: ਫਿਲਮਾਂ
1: ਜੀ
2: ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: ਜੀ ਜੀ
2: ਤਾਂ
1: ਜੀ
2: ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
1: ਜੀ ਜੀ ਜੀ
2: ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ ਤੇ
1: ਜੀ
2: ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ 'ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ।
1: ਜੀ ਜੀ
2: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ,
1: ਜੀ
2: ਪਰ
1: ਜੀ
2: ਹਾਰਡ ਕਾਪੀ ਸਾਲ 'ਚ 3 ਸਕਦੇ।
1: ਕੀ ਬਾਤ ਹੈ
2: ਪਿੱਛੇ ਜੇ ਮੈਂ ਇੱਕ
1: ਜੀ
2: ਸਿੱਖਿਆ ਵਿਭਾਗ ਦੇ ਪੰਜਾਬ 'ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ,
1: ਜੀ
2: ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ,
1: ਜੀ
2: ਉਹ
1: ਜੀ ਜੀ
2: ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ,
1: ਜੀ
2: ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ।
1: ਜੀ
2: ਇਸੇ
1: ਜੀ
2: ਕਿਸਮ
1: ਜੀ
2: ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ
1: ਜੀ ਜੀ
2: ਅਸੀਂ ਉਹ
1: ਜੀ
2: ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਹਾਂ।
1: ਜੀ
2: ਤੇ
1: ਜੀ
2: ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ
1: ਜੀ ਜੀ
2: ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ।
1: ਜੀ
2: ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
1: ਜੀ ਜੀ
2: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ,
1: ਜੀ ਜੀ ਜੀ
2: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
1: ਜੀ
2: ਪਿਛਲੇ
1: ਜੀ
2: ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ
1: ਜੀ
2: +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ।
1: ਜੀ
2: ਇਸੇ
1: ਜੀ
2: ਤਰ੍ਹਾਂ
1: ਜੀ
2: ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਤੇ
1: ਜੀ
2: ਉਹਦੇ ਮੈਂ 150 ਸ਼ੋਅ ਕਰ ਚੁੱਕਿਆ। ਤਾਂ ਮੈਂ 2-3 ਜਿਹੜੇ ਨਾਟਕ ਹੈ, ਚਾਰ ਨਾਟਕ ਵੀ ਲਿਖੇ ਨੇ, ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ।
1: ਜੀ ਜੀ
2: ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਚ। ਤਾਂ ਉਹ ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ ਤੇ
1: ਬਿਲਕੁਲ
2: ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ। ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਾਤ ਹੈ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਹੈ। ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
2: ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਇਹ ਤਿੰਨ ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ, ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨੀ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖਦਾ ਗਾ, ਇਹ ਨੀ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ, ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ ਕਿ ਮਿਹਨਤ ਹੈ, ਕਿਸੇ ਵੀ ਫੀਲਡ ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ, ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ ਪਲੱਸ ਟੂ ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ।
1: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਆ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਵੇਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ, ਜਾਂ ਸਾਡੀ ਵੈਬਸਾਈਟ ਦੇ ਉੱਤੇ ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਦੇ ਉੱਤੇ ਅੱਜ ਅਸੀਂ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਹਾਜ਼ਰ ਹਾਂ। ਯਾਨੀ ਮੈਂ ਸਮਰਜੀਤ ਸਿੰਘ ਸ਼ਮੀ ਅਤੇ ਅੱਜ ਸਾਡੇ ਕੋਲ ਜਿਹੜੇ ਮਾਹਿਰ ਨੇ ਉਹ ਹਨ ਸੰਜੀਵ ਸ਼ਰਮਾ ਜੀ, ਜੋ ਲੈਕਚਰਾਰ ਫਿਜਿਕਸ ਦੇ ਤੌਰ 'ਤੇ ਅਧਿਆਪਨ ਕਰ ਰਹੇ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਦੇ ਵਿੱਚ, ਅਤੇ ਆਪਣੇ ਵਿਸ਼ੇ ਦੇ ਮਾਹਰ ਤਾਂ ਉਹ ਹਨ ਹੀ ਹਨ, ਅਤੇ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਵਧੀਆ ਕਰਦੇ ਨੇ, ਬੱਚਿਆਂ ਨੂੰ ਨੇਕ ਸਲਾਹ ਦਿੰਦੇ ਆ ਕਿਵੇਂ ਬੱਚੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ, ਕਿਵੇਂ ਉਹ ਜਿਹੜਾ ਹੈ ਆਪਣਾ ਦਸਵੀਂ ਕਰਨ ਤੋਂ ਬਾਅਦ ਕਿਹੜਾ ਕੰਮ, ਕਿਹੜੀ ਉਹ ਸਟਰੀਮ ਜਿਹੜੀ ਆ ਪੜ੍ਹਾਈ ਦੀ ਉਹ ਉਹਨਾਂ ਨੂੰ ਚੁਣਨੀ ਚਾਹੀਦੀ ਆ, ਇਹਦੇ ਬਾਰੇ ਆਪਾਂ ਗੱਲਾਂ ਕਰਾਂਗੇ ਤਾਂ ਕਿ ਉਹ ਜਿਹੜਾ ਸਿੱਖਿਆ ਦਾ ਸਫ਼ਰ ਹੈ ਉਹ ਕਿਸੇ ਨਾ ਕਿਸੇ ਰੁਜ਼ਗਾਰ ਤੱਕ, ਪੈਰਾਂ 'ਤੇ ਖੜ੍ਹੇ ਹੋਣ ਤੱਕ ਬੱਚੇ ਦੇ ਲਈ ਸਹਾਇਕ ਹੋਵੇ। ਤੋ ਸੰਜੀਵ ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ।
1: ਧੰਨਵਾਦ ਜੀ।
0: ਤੋ ਅੱਜ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਦਸਵੀਂ ਕਲਾਸ ਬੱਚਾ ਕੋਈ ਕਰ ਲੈਂਦਾ ਹੈ ਅਤੇ ਉਹ ਅੱਗੇ ਜਾ ਕੇ ਉਹਦੇ ਕੋਲ ਕਿਹੜੇ ਕਿਹੜੇ ਉਹਨੂੰ ਜਿਹੜੇ ਧਿਆਨ ਰੱਖਣਾ ਚਾਹੀਦਾ ਹੈ, ਦਸਵੀਂ ਤੋਂ ਬਾਅਦ ਪਲੱਸ ਵਨ 'ਚ ਜਦੋਂ ਦਾਖਲ ਹੋਣਾ ਉਹਨੇ, ਜਾਂ ਕੋਈ ਹੋਰ ਕੋਈ ਉਹਨੇ ਡਿਪਲੋਮਾ ਜਾਂ ਡਿਗਰੀ ਜਾਂ ਕੋਈ ਉਹੋ ਜਿਹੀ ਲਾਈਨ ਫੜਨੀ ਆ, ਦਸਵੀਂ ਇੱਕ ਇਹੋ ਜਿਹਾ ਚੁਰਸਤਾ ਹੈ ਜਿੱਥੋਂ ਬਹੁਤ ਰਸਤੇ ਨਿਕਲਦੇ ਆ ਅਤੇ ਬੱਚੇ ਲਈ ਸਹੀ ਚੋਣ ਕਰਨੀ ਕਈ ਵਾਰੀ ਮੁਸ਼ਕਲ ਹੋ ਜਾਂਦੀ ਆ, ਅਤੇ ਤੁਸੀਂ ਕੀ ਸਮਝਦੇ ਹੋ ਕਿ ਕਿਵੇਂ ਉਹਨੂੰ ਇਹ ਫੈਸਲਾ ਕਰਨਾ ਚਾਹੀਦਾ ਜ਼ਿੰਦਗੀ 'ਚ ਅੱਗੇ ਵਧਣ ਦਾ ਦਸਵੀਂ ਤੋਂ ਬਾਅਦ?
1: ਇਸ ਤਰ੍ਹਾਂ ਹੈ ਜੀ ਕਿ ਦਸਵੀਂ ਤੋਂ ਬਾਅਦ ਸਾਨੂੰ ਪਹਿਲਾਂ ਤਾਂ ਬੱਚੇ ਦਾ ਮੈਂਟਲ ਲੈਵਲ ਜਿਹੜਾ ਹੈ ਉਹ ਜ਼ਰੂਰ ਦੇਖਣਾ ਚਾਹੀਦਾ ਹੈ। ਆਮ ਤੌਰ 'ਤੇ ਸਾਡੇ ਕੋਲ ਬੱਚੇ ਜਿਹੜੇ ਉਹਨਾਂ ਨੂੰ ਉਹਨਾਂ ਦੇ ਉੱਪਰ ਸਬਜੈਕਟ ਫੋਰਸ ਕੀਤੇ ਜਾਂਦੇ ਆ ਕਿ ਨਹੀਂ ਬੇਟਾ ਤੂੰ ਸਾਇੰਸ ਹੀ ਪੜ੍ਹਨੀ ਹੈ
0: ਜੀ,
1: ਜਦੋਂ ਕਿ ਬੱਚਾ ਉਸ ਲੈਵਲ ਦਾ ਹੁੰਦਾ ਨਹੀਂ।
0: ਬਿਲਕੁਲ ਬਿਲਕੁਲ,
1: ਜਿਹੜਾ ਬੱਚਾ 60% ਜਾਂ 65% ਜਾਂ 70% ਨੰਬਰ ਲੈ ਰਿਹਾ ਉਹ ਵੀ ਮੈਂ ਨਹੀਂ ਸਮਝਦਾ ਕਿ ਸਾਇੰਸ ਲੈਣ ਦੇ ਕਾਬਲ ਹੁੰਦਾ ਹੈ, ਕਿਉਂਕਿ ਦਸਵੀਂ ਤੋਂ ਬਾਅਦ ਇੱਕ ਸਾਡੇ ਕੋਲ ਜ਼ਿਆਦਾਤਰ ਬੱਚੇ ਆ ਰਹੇ ਆ ਉਹਨਾਂ ਦਾ ਮੀਡੀਅਮ ਕੁ ਹੋਰ ਹੁੰਦਾ ਦਸਵੀਂ ਤੱਕ, ਦਸਵੀਂ ਤੋਂ ਬਾਅਦ ਮੀਡੀਅਮ ਵੀ ਇਕਦਮ ਚੇਂਜ ਹੁੰਦੇ ਆ, ਫਿਰ ਸਬਜੈਕਟ ਵੀ ਮੁਸ਼ਕਲ ਹੈ ਕਿਉਂਕਿ ਪਲੱਸ ਵਨ ਟੂ ਦੀ ਸਾਡਾ ਇਸ ਤਰ੍ਹਾਂ ਦਾ ਸਿੱਖਿਆ ਦਾ ਢਾਂਚਾ ਬਣਿਆ ਹੋਇਆ ਹੈ ਕਿ ਪਲੱਸ ਵਨ ਟੂ ਇੱਕ ਬਹੁਤ ਹੀ ਕ੍ਰਿਟੀਕਲ ਜਿਹੜੇ ਸਟੇਜ ਮੰਨੀ ਜਾਂਦੀ ਹੈ, ਜਿਹਦੇ 'ਤੇ ਬੇਸ 'ਤੇ ਹੀ ਉਹਦਾ ਬੱਚੇ ਦਾ ਫਿਊਚਰ ਡਿਸਾਈਡ ਹੁੰਦਾ ਹੈ। ਸੋ ਜੇ ਪੇਰੈਂਟਸ ਸੋਚਦੇ ਆ ਕਿ ਬੱਚੇ ਨੂੰ ਅਸੀਂ ਜ਼ਬਰਦਸਤੀ ਸਾਇੰਸ ਸਿਖਾ ਕੇ ਅਤੇ ਸ਼ਾਇਦ ਸਾਡਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ, ਤਾਂ ਇਹ ਗਲਤ ਸੋਚ ਹੈ ਉਹਨਾਂ ਦੀ। ਇਹ ਨਾਲ ਬੱਚੇ ਦੇ ਉੱਪਰ ਬਿਨਾਂ ਇੱਕ ਤਾਂ ਮਨੋਵਿਗਿਆਨਿਕ ਦਬਾਅ ਪੈਂਦਾ ਹੈ,
0: ਬਿਲਕੁਲ,
1: ਜਿਸ ਦੇ ਨਾਲ ਉਹ ਬੱਚਾ ਇੱਕ ਹੀਣ ਭਾਵਨਾ ਦਾ ਵੀ ਸ਼ਿਕਾਰ ਹੁੰਦਾ ਹੈ ਕੱਲ ਕਲਾਸ ਦੇ ਵਿੱਚ ਜਾ ਕੇ, ਕਿਉਂਕਿ ਉਹਨੂੰ ਉਹ ਚੀਜ਼ਾਂ ਸਮਝ ਨਹੀਂ ਆ ਰਹੀਆਂ।
0: ਬਿਲਕੁਲ ਬਿਲਕੁਲ, ਹਾਂਜੀ ਹਾਂਜੀ, ਉਹਨੂੰ ਨਹੀਂ ਕਰ ਪਾਏਗਾ।
1: ਹਾਂਜੀ, ਉਹਨੂੰ ਉਹ ਕਵਰ ਨਹੀਂ ਕਰ ਸਕਦਾ ਫਿਰ।
0: ਹਾਂਜੀ ਹਾਂਜੀ,
1: ਅਤੇ ਜੇ ਤੁਹਾਡਾ ਬੱਚਾ ਇਸ ਕੈਲੀਬਰ ਦਾ ਹੈ ਅਤੇ ਫਿਰ ਉਹਨੂੰ ਹੀ ਸਾਇੰਸ ਵਿਸ਼ੇ ਵੱਲ ਤੋਰਨਾ ਚਾਹੀਦਾ ਹੈ ਸਾਨੂੰ।
0: ਜੀ ਜੀ ਜੀ,
1: ਅਤੇ ਨਹੀਂ ਤਾਂ ਬੱਚੇ ਵਾਸਤੇ ਵੀ ਮੁਸ਼ਕਲ ਹੋ ਜਾਂਦੀ ਹੈ ਅਤੇ ਪੇਰੈਂਟਸ ਵਾਸਤੇ ਤਾਂ ਹੁੰਦੀ ਹੀ ਹੈ।
0: ਕਈ ਵਾਰੀ ਆਪਾਂ ਨੂੰ ਇਹ ਲੱਗਦਾ ਕਿ ਜਿਹੜੇ ਪੇਰੈਂਟਸ ਆ ਇਹ ਕਿਉਂ, ਤੁਹਾਨੂੰ ਕਿਉਂ ਕੀ ਲੱਗਦਾ ਕਿ ਇਹ ਕਿਉਂ ਦਬਾਅ ਪਾਉਂਦੇ ਬੱਚੇ 'ਤੇ ਕਿ ਇਹ ਡਾਕਟਰ ਹੀ ਬਣਨਾ ਚਾਹੀਦਾ ਜਾਂ ਇੰਜੀਨੀਅਰ ਹੀ ਬਣਨਾ ਚਾਹੀਦਾ, ਵਕੀਲ ਹੀ ਬਣਾਵਾਂਗੇ?
1: ਅਸਲ ਦੇ ਵਿੱਚ ਇਸ ਤਰ੍ਹਾਂ ਹੈ ਕਿ ਹਰ ਇੱਕ ਪੇਰੈਂਟਸ ਜਿਹੜਾ ਹੈ ਉਹ ਸੋਚਦਾ ਕਿ ਸਾਡਾ ਬੱਚਾ ਵੱਧ ਤੋਂ ਵੱਧ ਸਫਲ ਹੋਵੇ।
0: ਬਿਲਕੁਲ ਬਿਲਕੁਲ,
1: ਔਰ ਈਵਨ ਮੈਂ ਦੇਖੇ ਪੇਰੈਂਟਸ ਕਿ ਉਹ ਕਦੇ ਦਸਵੀਂ ਤੱਕ ਤਾਂ ਉਹ ਬੱਚੇ ਦੇ ਸਕੂਲ ਤੱਕ ਨਹੀਂ ਗਏ ਹੁੰਦੇ, ਕਦੇ ਕੋਈ ਆਊਟਪੁੱਟ ਲੈਣ ਨਹੀਂ ਜਾਂਦੇ ਕਿ ਬੱਚਾ ਸਾਡਾ ਕੀ ਕਰ ਰਿਹਾ ਹੈ, ਕਿਸ ਲੈਵਲ ਦਾ ਹੈ, ਕਦੀ ਟੀਚਰਸ ਨੂੰ ਮਿਲੇ ਹੀ ਨਹੀਂ ਹੁੰਦੇ।
0: ਜੀ ਜੀ ਜੀ ਜੀ,
1: ਔਰ ਘਰ ਮਤਲਬ ਉਦਾਂ ਐਕਸਪੈਕਟੇਸ਼ਨਾਂ ਹਾਈ ਲੈਵਲ ਦੀਆਂ ਰੱਖੀਆਂ ਹੁੰਦੀਆਂ ਉਹਨਾਂ ਨੇ, ਪਰ ਪ੍ਰੈਕਟੀਕਲੀ ਉਹ ਬੱਚੇ ਦਾ ਕਦੇ ਵੀ ਪਿੱਛਾ ਨਹੀਂ ਕਰ ਰਹੇ ਹੁੰਦੇ, ਅਤੇ ਉਸ ਕਰਕੇ ਜਿਹੜਾ ਹੈ ਉਹ ਇਸ ਕਨਫਿਊਜ਼ਨ ਕਰਕੇ ਸਾਰਾ ਕੁਛ ਹੁੰਦਾ ਹੈ। ਅਦਰਵਾਈਜ਼ ਜੇ ਬੱਚੇ ਦਾ ਪੇਰੈਂਟਸ ਪਹਿਲਾਂ ਤਾਂ ਉਹੀ ਸ਼ੁਰੂ ਤੋਂ ਹੀ ਸਕੂਲ ਦੇ ਵਿੱਚ ਬੱਚੇ ਦੀ PTM ਮੀਟਿੰਗਸ 'ਤੇ ਰੈਗੂਲਰ ਜਾ ਕੇ ਬੱਚੇ ਦੀ ਆਊਟਪੁੱਟ ਲਵੇ, ਤਾਂ ਉਹ ਪੇਰੈਂਟਸ ਸ਼ਾਇਦ ਮੈਂ ਨਹੀਂ ਸੋਚਦਾ ਕਿ ਗਲਤ ਫੈਸਲਾ ਉਹਦੇ ਕੈਰੀਅਰ ਨੂੰ ਲੈ ਕੇ ਲਵੇਗਾ।
0: ਬਿਲਕੁਲ ਬਿਲਕੁਲ ਜੀ।
1: ਔਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਕੈਰੀਅਰ ਦੂਸਰੀ ਜਿਹੜੀ ਤਰੀਕਾ ਹੈ ਉਹ ਇਹ ਹੈ ਕਿ ਬੱਚੇ ਦਾ ਰੁਝਾਨ
0: ਉਹ ਪਤਾ ਲੱਗੇ,
1: ਉਹ ਰੁਝਾਨ ਪਤਾ ਲੱਗੇ ਕਿ ਬੱਚਾ ਵਾਕਈ ਸਾਇੰਸ ਪੜ੍ਹਨਾ ਚਾਹੁੰਦਾ ਹੈ, ਕਿ ਉਸਦਾ ਰੁਝਾਨ ਸਾਇੰਸ ਵੱਲ ਹੀ ਹੈ, ਕਿ ਬੱਚੇ ਦਾ ਰੁਝਾਨ ਜਿਹੜਾ ਹੈ ਉਹ ਆਰਟਸ ਵੱਲ ਹੈ, ਕਿ ਬੱਚੇ ਦਾ ਰੁਝਾਨ ਮਿਊਜ਼ਿਕ ਵੱਲ ਹੈ, ਕਿ ਬੱਚਾ ਇੱਕ ਚੰਗਾ ਕਲਾਕਾਰ ਹੈ, ਚੰਗਾ ਪੇਂਟਰ ਹੈ। ਸੋ ਇੱਕ ਇੱਕ ਹੁੰਦਾ ਕੈਰੀਅਰ ਬਾਈ ਫੋਰਸ, ਇੱਕ ਹੈ ਕੈਰੀਅਰ ਬਾਈ ਚੋਇਸ।
0: ਹਾਂਜੀ ਹਾਂਜੀ,
1: ਤੋ ਜਿਹੜੀ ਕੈਰੀਅਰ ਬਾਈ ਫੋਰਸ ਦੀ ਗੱਲ ਕਰ ਰਹੇ ਆਪਾਂ,
0: ਹਾਂਜੀ ਹਾਂਜੀ,
1: ਉਹ ਹੋ ਸਕਦਾ
0: ਬਿਲਕੁਲ
1: ਕਿ ਬੱਚਾ ਕਾਮਯਾਬ ਹੋ ਜਾਵੇ।
0: ਜੀ ਜੀ ਜੀ,
1: ਪਰ ਉਹ ਕਾਮਯਾਬ ਬੱਚਾ ਲਾਈਫ ਦੇ ਵਿੱਚ ਕਾਮਯਾਬ ਨਹੀਂ ਹੋਏਗਾ, ਕਿਉਂਕਿ ਉਹ ਕੈਰੀਅਰ ਉਹਦੇ 'ਤੇ ਫੋਰਸਡ ਹੈ। ਅਸੀਂ ਹੁਣ ਦੇਖੋ, ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ,
0: ਹਾਂਜੀ ਹਾਂਜੀ,
1: ਕਿ ਜ਼ਿਆਦਾਤਰ ਸੁਸਾਈਡ ਦੇ ਕੇਸ, ਘਰੇਲੂ ਮੁਸ਼ਕਲਾਂ ਦੇ ਕੇਸ ਜ਼ਿਆਦਾਤਰ ਪੜ੍ਹੇ ਲਿਖੇ ਲੋਕ ਫੇਸ ਕਰ ਰਹੇ।
0: ਹਾਂਜੀ ਹਾਂਜੀ ਬਿਲਕੁਲ।
1: ਉਹਦਾ ਕਾਰਨ ਇਹ ਹੈ ਕਿ ਜਿਹੜਾ ਉਹਨਾਂ ਦੀ ਜਦੋਂ ਉਹਨਾਂ ਦੀ ਡਿਵੈਲਪਮੈਂਟ ਦਾ ਟਾਈਮ ਹੈ, ਜਦੋਂ ਦਿਮਾਗ ਦੀ ਡਿਵੈਲਪਮੈਂਟ ਵਾਲੀ ਏਜ ਹੁੰਦੀ 20-21 ਸਾਲ ਤੱਕ, ਉਦੋਂ ਤੱਕ ਉਹਨੂੰ ਉਹਦੇ ਉੱਤੇ ਚੀਜ਼ਾਂ ਫੋਰਸ ਕੀਤੀਆਂ ਗਈਆਂ ਨੇ।
0: ਬਿਲਕੁਲ ਠੀਕ ਹੈ ਜੀ।
1: ਦਿਮਾਗ ਦੀ ਫ੍ਰੀ ਡਿਵੈਲਪਮੈਂਟ ਨਹੀਂ ਹੋਈ। ਤੁਸੀਂ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਕਿਸ ਤਰ੍ਹਾਂ ਹੈ ਕਿ ਬੱਚੇ ਦੇ ਉੱਤੇ ਜਰਾ ਵੀ ਫੋਰਸ ਨਹੀਂ ਰੱਖਿਆ ਜਾਂਦਾ, ਖਾਸ ਕਰ 10th ਗ੍ਰੇਡ ਤੱਕ।
0: ਬਿਲਕੁਲ।
1: ਤੇ ਪਰ ਸਾਡੇ ਇੱਥੇ ਸ਼ੁਰੂ ਤੋਂ ਹੀ ਫੋਰਸ, ਅਧਿਆਪਕਾਂ ਦਾ ਵੀ ਫੋਰਸ ਹੁੰਦਾ, ਅਧਿਆਪਕ ਵੀ ਕੁੱਟਮਾਰ ਦਾ ਸਹਾਰਾ ਲੈਂਦੇ ਆ, ਨਾ ਕਿ ਬੱਚੇ ਨੂੰ ਮਨੋਵਿਗਿਆਨਿਕ ਤਰੀਕੇ ਨਾਲ ਪੜ੍ਹਾਉਣ ਦੇ ਬਜਾਏ।
0: ਉਹ ਕਹਿੰਦੇ ਵੀ ਵੀਰੇ ਜੁੱਤੀ ਫੇਰੋ ਥੋੜੀ ਜਿਹੀ, ਸਿੱਧੋ ਸਿੱਧਾ ਹੋ ਜਾਏਗਾ। ਪੇਰੈਂਟਸ ਵੀ ਆਣਗੇ ਕਹਿਣਗੇ ਇਹਦੇ ਲਾਓ ਜੀ, ਜਰਾ
1: ਲਾਓ ਜੀ ਇਹਦੇ,
0: ਸਾਡਾ ਇਹਨੇ ਕਿਹੜਾ ਮੰਨਦਾ।
1: ਜੇ ਟੀਚਰ 2 ਲਾ ਰਿਹਾ, ਪੇਰੈਂਟਸ ਵੀ ਕਹਿੰਦੇ ਘਰ ਜਾ ਕੇ ਉੱਠ ਰਹੇ ਉਸ ਬੱਚੇ ਨੂੰ, ਸੋ ਬੱਚਾ ਦਬਾਅ ਮਹਿਸੂਸ ਕਰਦਾ ਹੈ। ਔਰ ਉਹ ਦਬਾਅ ਨਾਲ ਜਿਸ ਬੱਚੇ ਦਾ ਬਚਪਨ ਬੀਤਿਆ ਹੋਵੇ ਜਾਂ ਟੀਨੇਜ ਬੀਤੀ ਹੋਵੇ, ਉਹ ਬੱਚਾ ਲਾਈਫ ਦੇ ਵਿੱਚ ਮੈਂ ਨਹੀਂ ਸੋਚਦਾ ਕਦੇ ਸਫਲ ਹੁੰਦਾ ਹੋਵੇ। ਖਾਸ ਕਰ ਇੱਕ ਲਾਈਫ ਦੀ ਸਫਲਤਾ ਹੁੰਦੀ, ਇੱਕ ਕੈਰੀਅਰ ਦੀ ਸਫਲਤਾ, ਔਰ ਦੋਵੇਂ ਜੁੜੀਆਂ ਹੋਈਆਂ ਹਨ।
0: ਬਿਲਕੁਲ,
1: ਜੋ ਅਸੀਂ ਨਹੀਂ ਸੋਚਦੇ।
0: ਬਹੁਤ ਹੀ ਅਹਿਮ ਨੁਕਤਾ ਹੈ ਕਿ ਫੋਰਸਫੁੱਲੀ ਕਿਸੇ ਨੂੰ ਆਪਾਂ ਕਹੀਏ ਕਿ ਤੂੰ ਆਹੀ ਕੰਮ ਕਰਨਾ, ਤੂੰ ਤੇਰੇ ਕੋਲ ਡਾਕਟਰ ਹੀ ਬਣੇਗਾ ਭਾਈ।
1: ਹਾਂਜੀ,
0: ਲੇਕਿਨ
1: ਜੇ ਉਹ ਡਾਕਟਰ ਬਣ ਵੀ ਜਾਏਗਾ ਪਰ ਉਹ ਇੱਕ ਵਧੀਆ ਡਾਕਟਰ ਨਹੀਂ ਬਣ ਸਕਦਾ।
0: ਹਾਂ, ਉਹਦੇ 'ਚ ਉਹਦਾ ਰੁਝਾਨ ਨਹੀਂ
1: ਸੀ, ਕਿਉਂਕਿ
0: ਰੁਝਾਨ ਨਹੀਂ ਸੀ। ਬਾਪੂ ਦੀ ਇੱਛਾ ਪੂਰੀ ਕਰਨ ਨੂੰ ਬਣ ਗਿਆ, ਠੀਕ ਹੈ, ਹੋ ਗਿਆ, ਲੇਕਿਨ ਉਹ ਆਪਣੇ ਕਿੱਤੇ ਨੂੰ ਨਹੀਂ, ਉਹ ਕਾਮਯਾਬੀ ਦੇ ਵਿੱਚ ਨਹੀਂ ਅੱਗੇ ਲਿਜਾ ਸਕਦਾ।
1: ਹਾਂਜੀ ਹਾਂਜੀ। ਸੋ ਇਹ ਚੀਜ਼ਾਂ ਜਿਹੜੀਆਂ, ਸਾਈਕੋਲੋਜੀਕਲ ਐਸਪੈਕਟ ਜਿਹੜਾ ਹੈ, ਇਹ ਬਹੁਤ ਹੀ ਜ਼ਰੂਰੀ ਹੈ।
0: ਜੀ ਜੀ ਜੀ।
1: ਅਤੇ ਬੱਚੇ ਜਿਹੜਾ ਕੈਰੀਅਰ ਬੱਚੇ ਨੇ ਸ਼ੌਕ ਨਾਲ ਅਡੋਪਟ ਕੀਤਾ ਹੁੰਦਾ ਹੈ, ਉਹਦੇ ਵਿੱਚ ਬੱਚਾ ਕੁਦਰਤੀ ਤੌਰ 'ਤੇ ਬੁਲੰਦੀਆਂ 'ਤੇ ਜਾਵੇਗਾ, ਭਾਵੇਂ ਉਹ ਪੂਰਾ ਸਫਲ ਵੀ ਨਾ ਹੋਏਗਾ, ਪਰ ਉਹ ਮਤਲਬ ਆਪਣਾ ਪੋਟੈਂਸ਼ੀਅਲ ਨੂੰ ਪੂਰਾ ਐਕਸਪਲੋਇਟ ਕਰ ਸਕਦਾ,
0: ਨਿਖਾਰ ਲਿਆ ਸਕਦਾ,
1: ਔਰ ਅਲਟੀਮੇਟਲੀ ਮੈਂ ਉਹਨੂੰ ਜ਼ਿਆਦਾ ਸਫਲ ਚੀਜ਼ਾਂ ਨੂੰ ਸਮਝਣ। ਸਫਲਤਾ ਦਾ ਮਤਲਬ ਇਹ ਜ਼ਿਆਦਾ ਪੈਸੇ ਕਮਾਉਣਾ ਨਹੀਂ।
0: ਬਿਲਕੁਲ ਠੀਕ ਹੈ।
1: ਸਫਲਤਾ ਮਤਲਬ ਹੈ ਤੁਸੀਂ ਆਪਣੇ ਕੱਲ ਨੂੰ ਜੋਬ ਕਰਨੀ ਹੈ, ਉਸ ਜੋਬ ਨੂੰ ਦਾ ਮਜ਼ਾ ਲੈਣਾ, ਉਸ ਜੋਬ ਨੂੰ ਇੰਜੋਏ ਕਰਨਾ, ਉਸ ਜੋਬ ਦੇ ਵਿੱਚ ਖੁੱਭਣਾ, ਅਤੇ ਉਹ ਜ਼ਿਆਦਾ ਚਾਂਸ ਹੈ ਕਿ ਤੁਸੀਂ ਭਾਵੇਂ ਹਲਕਾ ਪ੍ਰੋਫੈਸ਼ਨ ਅਡੋਪਟ ਕੀਤਾ ਪਰ ਤੁਹਾਡੇ ਸਫਲ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ।
0: ਕੋਈ ਵੀ ਤੁਸੀਂ ਕਰ ਲਿਆ, ਜਿਹੜਾ ਮਰਜ਼ੀ ਕੀਤਾ ਤੁਸੀਂ ਚੁਣ ਲਿਆ, ਲੇਕਿਨ ਉਹਦੇ ਤੁਹਾਡੇ ਦਿਲ ਨੂੰ ਛੂੰਹਦਾ ਹੈ, ਤੁਹਾਡੇ ਮਨ ਨੂੰ ਲੱਗਦਾ ਕਿ ਹਾਂ ਇਹ
1: ਬਿਲਕੁਲ
0: ਇਹੀ ਆ। ਹੁਣ ਦੇਖੋ ਕਲਾਕਾਰੀ ਆ, ਕੋਈ ਬੱਚਾ ਆਰਟਿਸਟ ਬਣਨਾ ਚਾਹੁੰਦਾ,
1: ਹਾਂਜੀ,
0: ਉਹਦੇ ਲਈ ਉਹਨੂੰ ਕੀ ਕਰਨਾ ਚਾਹੀਦਾ ਅੱਗੇ ਜਾ ਕੇ, ਕੀ ਕਰੇ ਉਹ, ਦਸਵੀਂ ਬਹੁਤ ਉਹਦੇ ਲਈ ਜਾਂ ਬਸ ਉਹਦੇ ਲਈ ਲਾ ਲਵੇ?
1: ਨਹੀਂ ਨਹੀਂ, ਉਸ ਤੋਂ ਪਲੱਸ ਟੂ ਦੇ ਵਿੱਚ ਮਿਊਜ਼ਿਕ ਸਬਜੈਕਟ ਹੈ,
0: ਹਾਂਜੀ,
1: ਉਹ ਮਿਊਜ਼ਿਕ ਲੈ ਸਕਦਾ ਹੈ, ਔਰ ਅੱਗੇ ਗ੍ਰੈਜੂਏਸ਼ਨ ਦੇ ਵਿੱਚ ਮਿਊਜ਼ਿਕ ਇੱਕ ਪਿਓਰ ਸਬਜੈਕਟ ਹੈ, ਉਹ ਮਿਊਜ਼ਿਕ ਦੇ ਵਿੱਚ ਹੋਰ ਅੱਗੇ ਜਾ ਸਕਦਾ ਹੈ।
0: ਬਿਲਕੁਲ ਜੀ,
1: ਕਿਉਂਕਿ ਇੱਕ ਤਾਂ ਇਸ ਮਿਊਜ਼ਿਕ ਸਬਜੈਕਟ ਲੈਣ ਨਾਲ ਉਸਨੂੰ ਆਪਣੇ ਇਸ ਰੁਝਾਨ ਦੀ ਸਕੋਪ ਦਾ ਪਤਾ ਲੱਗੇਗਾ, ਉਹਨੂੰ ਅੱਗੇ ਵਧਣ ਦਾ ਇਹ ਤਾਂ ਪਤਾ ਲੱਗੇਗਾ ਕਿ ਮੈਂ ਜਾਣਾ ਕਿੱਥੇ ਹੈ, ਮੇਰੀ ਮੰਜ਼ਿਲ ਕੀ ਹੈ।
0: ਬਿਲਕੁਲ।
1: ਔਰ ਮੈਂ ਉੱਥੇ ਕਿਸ ਤਰ੍ਹਾਂ ਪਹੁੰਚਣਾ ਹੈ।
0: ਬਿਲਕੁਲ ਬਿਲਕੁਲ ਜੀ।
1: ਅਤੇ ਇਸ ਕਰਕੇ ਮਿਊਜ਼ਿਕ ਲੈ ਕੇ ਉਹ ਬੜੇ ਵਧੀਆ, ਮੈਂ ਇੱਕ ਦੋ ਮੇਰੇ ਹੀ ਸਟੂਡੈਂਟ ਹੈ
0: ਨਾ,
1: ਉਹਨਾਂ ਨੇ ਪਲੱਸ ਟੂ ਕਰਨ ਤੋਂ, ਹਾਲਾਂਕਿ ਪਲੱਸ ਟੂ ਸਾਇੰਸ ਦੇ ਵਿੱਚ ਕੀਤੀ ਸੀ, ਉਸ ਤੋਂ ਬਾਅਦ ਉਹ ਆਪਣੇ ਬੇਸਿਕ ਰੁਝਾਨ ਵੱਲ ਹੋ ਗਏ, ਕਿਉਂਕਿ ਥੋੜ੍ਹੇ ਵੱਡੇ ਹੋ ਗਏ ਅਤੇ ਪੇਰੈਂਟਸ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਡਿਸਐਗਰੀ ਕਰਦੇ ਕਿ ਅਸੀਂ ਸਾਇੰਸ ਕੰਟੀਨਿਊ ਨਹੀਂ ਕਰਨੀ, ਔਰ ਉਹ ਮਿਊਜ਼ਿਕ ਦੇ ਵਿੱਚ ਗਏ, ਔਰ ਮੈਨੂੰ ਉਹਨਾਂ ਦੇ ਮੈਨੂੰ ਮੈਂ 2-4 ਸੌਂਗ ਵੀ ਯੂਟਿਊਬ ਦੇ ਉੱਤੇ ਦੇਖੇ, ਔਰ ਲਾਈਕਲੀ ਕਿ ਉਹ ਸਫਲ ਹੋਣਗੇ।
0: ਅੱਛਾ ਕੰਮ ਕਰ ਰਹੇ ਨੇ, ਆਪਣਾ ਮਨ ਭਾਉਂਦਾ ਕੰਮ ਕਰ ਰਹੇ ਨੇ, ਕੋਈ ਵੱਡੀ ਗੱਲ ਹੈ।
1: ਬਿਲਕੁਲ ਜੀ,
0: ਇਹ ਇੱਕ ਤਰ੍ਹਾਂ ਦੀ ਆਪਣੀ ਵਧੀਆ ਸ਼ੁਰੂਆਤ ਹੈ ਜ਼ਿੰਦਗੀ ਦੀ।
1: ਹਾਂਜੀ ਹਾਂਜੀ ਹਾਂਜੀ।
0: ਦਸਵੀਂ ਦੇ ਵਿੱਚ ਬੱਚਾ ਇੱਕ ਟੀਨੇਜ ਦੇ ਵਿੱਚ ਹੁੰਦਾ,
1: ਹਾਂਜੀ ਹਾਂਜੀ,
0: ਤੇ ਕਈ ਤਰ੍ਹਾਂ ਦੇ ਜਿਹੜੇ ਆ ਉਹ ਤਣਾਅ ਦੇ ਵਿੱਚ ਹੁੰਦਾ, ਕਈ ਤਰ੍ਹਾਂ ਦਾ ਪ੍ਰੈਸ਼ਰ ਆ ਉੱਤੇ।
1: ਦੇਖੋ ਜੀ, ਮੈਂ ਤੁਹਾਨੂੰ ਇੱਕ ਮਤਲਬ ਇੱਕ ਸਿੰਪਲ ਉਦਾਹਰਣ ਦੇ ਰਿਹਾ ਕਿ ਦਿਮਾਗ ਦੀ ਵਿਕਾਸ ਦੀ ਗੱਲ ਹੋ ਰਹੀ ਜਿਹੜੀ,
0: ਜੀ,
1: ਇੱਕ ਬੱਚਾ ਉਹਦੀ ਜੇਬ ਚ 20 ਰੁਪਏ ਹੈ,
0: ਠੀਕ ਹੈ,
1: ਬਾਜ਼ਾਰ ਗਿਆ,
0: ਹਾਂਜੀ,
1: ਉਹ ਹਲਵਾਈ ਦੀ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ, ਉਹਨੇ ਉਹ ਕਨਫਿਊਜ਼ਨ ਵਿੱਚ ਹੈ ਕਿ ਮੈਂ ਰਸਗੁੱਲਾ ਖਾਵਾਂ ਕਿ ਬਰਫੀ ਖਾਵਾਂ।
0: ਸਹੀ ਹੈ।
1: ਔਰ ਉਹਨੇ ਬੜੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਲਿਆ ਕਿ ਮੈਂ ਰਸਗੁੱਲੇ ਖਾਣੇ।
0: ਓਕੇ,
1: ਬੈਠਾ ਉਹਨੇ ਰਸਗੁੱਲੇ ਖਾਧੇ,
0: ਜੀ,
1: ਔਰ ਰਸਗੁੱਲੇ ਖਾਣ ਤੋਂ ਬਾਅਦ ਉਹਨੂੰ ਪਛਤਾਵਾ ਹੋਇਆ ਕਿ ਮੈਂ ਬਰਫੀ ਖਾਂਦਾ ਤਾਂ ਜ਼ਿਆਦਾ ਵਧੀਆ ਸੀ।
0: ਹਾਂ, ਠੀਕ ਹੈ ਜੀ,
1: ਉਹ ਕਨਫਿਊਜ਼ਨ ਹੈ, ਇਹਦੇ ਵਿੱਚ ਉਹ ਰਸਗੁੱਲਿਆਂ ਦਾ ਵੀ ਮਜ਼ਾ ਨਹੀਂ ਲੈ ਸਕਿਆ।
0: ਨਹੀਂ ਲੈ ਸਕਿਆ।
1: ਇੱਕ ਬੈਲੈਂਸ ਵਾਲਾ ਬੱਚਾ ਹੈ, ਉਹ ਜਾਂਦਾ ਹੈ, ਉਹਨੂੰ ਇੱਕਦਮ ਸੋਚਦਾ ਕਿ ਮੈਨੂੰ ਬਰਫੀ ਖਾਣੀ ਚਾਹੀਦੀ ਹੈ, ਔਰ ਉਸ ਬਰਫੀ ਨੂੰ ਖਾਂਦਾ ਔਰ ਪੂਰਾ ਇੰਜੋਏ ਕਰਦਾ,
0: ਮਜ਼ਾ ਲੈਂਦਾ, ਆਪਣੀ ਜੋ ਵੀ ਸਮਰੱਥਾ ਹੈ ਉਹਦਾ ਵੀ ਉਹਨੇ ਪੂਰਾ ਕਰ ਲਿਆ।
1: ਹਾਂਜੀ, ਇਹ ਉਦਾਹਰਨ ਜਿਹੜੀ ਹੈ ਇਹ ਹਰ ਚੀਜ਼ ਤੇ ਲਾਗੂ ਹੁੰਦੀ ਹੈ।
0: ਹਾਂਜੀ ਹਾਂਜੀ, ਬਿਲਕੁਲ ਜੀ,
1: ਤੇ ਲਾਈਫ ਨਾਲ ਜੁੜੀ ਹੋਈ ਉਦਾਹਰਨ ਹੈ।
0: ਇਹ ਬਹੁਤ ਹੀ ਕਮਾਲ ਦੀ ਉਦਾਹਰਨ ਤੁਸੀਂ ਦਿੱਤੀ ਕਿ ਤੁਹਾਡੇ ਕੋਲ ਹੈਗਾ ਸਭ ਕੁਛ ਹੈ, ਲੇਕਿਨ ਜਿਹੜੀ ਰਾਈਟ ਚੋਇਸ ਹੈ, ਉਹ ਮੈਟਰ ਕਰਦੇ ਆ ਜ਼ਿੰਦਗੀ ਦੇ ਵਿੱਚ। ਸਹੀ ਫੈਸਲਾ ਇੱਕ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ
1: ਜੀ। ਬਿਲਕੁਲ,
0: ਬੱਚੇ ਨੂੰ ਆਪਾਂ ਬੱਚਾ ਸਮਝਦੇ ਹਾਂ ਕਿ ਇਹ ਤਾਂ ਬੱਚਾ ਹੈ ਜੀ, ਇਹਨੇ ਕੀ ਫੈਸਲਾ ਕਰਨਾ, ਇਸ ਕਰਕੇ ਮਾਂ ਪਿਓ ਆਪਣੇ ਹੱਥ ਚ ਕਮਾਨ ਲੈ ਲੈਂਦੇ ਆ ਕਿ ਚੱਲ ਕਾਕਾ।
1: ਨਹੀਂ, ਮੈਂ ਮੰਨਦਾ ਕਿ ਹੋ ਸਕਦਾ ਕਿ ਬੱਚੇ ਅੱਜ ਕੱਲ੍ਹ ਜਿਹੜੇ ਸਾਨੂੰ ਬੱਚੇ ਮਿਲ ਰਹੇ ਆ,
0: ਹਾਂਜੀ,
1: ਇੱਕ ਐਕਸਪੈਕਟੇਬਲ ਮੇਰੇ ਖਿਆਲ ਦੇ ਵਿੱਚ ਮੈਂ ਦੇਖ ਰਿਹਾ ਕਿ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ
0: ਜੀ।
1: ਉਹ ਇਹ ਹੈ ਕਿ 95% ਬੱਚੇ ਮੈਂ ਦੇਖਦਾ ਦੇ ਆਰ ਓਵਰ ਕੌਨਫੀਡੈਂਟ ਆਫ ਦੇਅਰ ਅਬਿਲਿਟੀਜ਼, ਆਪਣੀ ਅਬਿਲਿਟੀਜ਼ ਦੇ ਉੱਪਰ ਬਹੁਤ ਜ਼ਿਆਦਾ ਕੌਨਫੀਡੈਂਟ ਹੁੰਦੇ ਆ। ਤੁਸੀਂ ਕਲਾਸ ਦੇ ਵਿੱਚ ਕੁਛ ਚੀਜ਼ ਪੁੱਛ ਰਹੇ ਹੋ, ਦੇ ਐਡਵਾਂਸ ਰੇਜ ਦੇ ਹੈਂਡਸ, ਇੱਕਦਮ ਹੱਥ ਖੜੇ ਕਰਨਗੇ। ਜਦੋਂ ਤੁਸੀਂ ਉਹਨਾਂ ਵਿੱਚ ਖੜਾ ਕਰ ਦਿਓ ਫਿਰ ਉਹ ਕੁਛ ਦੱਸ ਨਹੀਂ ਪਾਉਂਦੇ,
0: ਡੋਰ ਭੋਰ ਹੋ ਜਾਂਦੇ।
1: ਹਾਂ, ਉਹ ਇਸ ਤਰ੍ਹਾਂ ਇਹ 95% ਬੱਚਿਆਂ ਦੇ ਵਿੱਚ ਮੈਂ ਦੇਖ ਰਿਹਾ। ਸੋ ਉੱਥੇ ਇੱਕ ਬੱਚੇ ਦਾ ਨੂੰ ਕਿਸੇ ਤਰੀਕੇ ਨਾਲ ਬੂਸਟ ਕਰਨਾ ਪੈਂਦਾ ਕਿ ਉਹ ਥੋੜਾ
0: ਪਰਸਨੈਲਿਟੀ ਦਾ ਬੈਲੈਂਸ ਉਹ ਚ
1: ਬਣੇ
0: ਕਿ ਹਾਂ ਬਈ ਆਪਾਂ ਜਵਾਬ ਦੇਣਾ ਕਿਵੇਂ ਦੇਣਾ ਤੇ ਥੋੜਾ ਪ੍ਰਪੇਅਰ ਹੋਵੇ ਬੰਦਾ ਪੜ੍ਹੇ।
1: ਹਾਂਜੀ,
0: ਇੱਕ ਗੱਲ ਦੱਸਣੀ ਹੈ, ਉਹ ਦੱਸਣ ਲਈ ਤੁਹਾਨੂੰ 10 ਚੀਜ਼ਾਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ।
1: ਬਿਲਕੁਲ ਬਿਲਕੁਲ,
0: ਥੋੜਾ ਅਭਿਆਸ ਜ਼ਰੂਰੀ ਹੈ।
1: ਹਾਂਜੀ ਹਾਂਜੀ ਹਾਂਜੀ।
0: ਹੁਣ ਜਿਹੜਾ ਰਿਜ਼ਲਟ ਆਇਆ ਸੀ 10ਵੀਂ ਦਾ, ਇਸ ਸਾਲ ਆਇਆ, ਬੜਾ ਕਹਿੰਦੇ ਵੀ ਚਿੰਤਾਜਨਕ ਰਿਜ਼ਲਟ ਸੀ।
1: ਹਾਂਜੀ,
0: ਬੜਾ ਪੰਜਾਬ ਅੱਧਾ ਹੀ ਅੱਧੇ ਤੋਂ ਜ਼ਿਆਦਾ ਫੇਲ ਹੀ ਹੋ ਗਿਆ।
1: ਠੀਕ,
0: ਤੇ ਉਹਦੇ ਨਾਲ ਸੁਈਸਾਈਡ ਦੇ ਬੜੇ ਕੇਸ ਆਏ ਕਿ ਬੱਚਿਆਂ ਨੇ ਆਤਮ ਹੱਤਿਆ ਹੀ ਕਰ ਲਈ ਆ। ਇਹ ਜਿਹੜਾ ਆਤਮ ਹੱਤਿਆ ਕੋਈ ਵਿਦਿਆਰਥੀ ਕਰਨ ਦੀ ਨੌਬਤ ਤੱਕ ਜਾਂਦਾ ਹੈ, ਕਿਉਂਕਿ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ ਇਹ ਬਹੁਤ ਹੀ ਸੀਰੀਅਸ ਗੱਲ ਹੈ।
1: ਹਾਂਜੀ ਹਾਂਜੀ,
0: ਉਹ ਵੀ ਪੜ੍ਹਾਈ ਕਰਕੇ।
1: ਹਾਂਜੀ, ਪਰ ਇਸ ਤਰ੍ਹਾਂ ਹੈ ਕਿ ਜਿਹੜਾ ਸੁਸਾਈਡ ਦਾ ਰੁਝਾਨ ਹੈ,
0: ਹਾਂਜੀ,
1: ਮੈਂ ਨਹੀਂ ਸੋਚਦਾ ਕਿ ਕੋਈ ਬੱਚਾ ਇਸ ਕਰਕੇ ਸੁਸਾਈਡ ਕਰ ਰਿਹਾ ਕਿ ਉਹ ਫੇਲ ਹੋਇਆ ਹੈ
0: ਜੀ,
1: ਕਿਉਂਕਿ ਉਸ ਨੂੰ ਪਹਿਲਾਂ ਹੀ ਇੰਟੂਇਸ਼ਨ ਹੋਣੀ ਹੈ ਕਿ ਮੇਰੇ ਪੇਪਰ ਚੰਗੇ ਨਹੀਂ ਹੋਏ, ਮੈਂ ਫੇਲ ਹੋ ਜਾਣਾ।
0: ਉਹਨੂੰ ਹੋਣੀ ਚਾਹੀਦੀ ਹੈ
1: ਇੰਟੂਇਸ਼ਨ, ਹੋਣੀ ਪੈ ਉਹਨੂੰ ਪਤਾ ਹੋਣਾ
0: ਜੀ,
1: ਬਟ ਉਹਨੂੰ ਹੋਣਾ ਕਿ ਮੇਰੇ ਪੇਰੈਂਟਸ ਮੇਰੇ ਨਾਲ ਕਿਸ ਤਰ੍ਹਾਂ ਬਿਹੇਵ ਕਰਨਗੇ ਇਹ ਰਿਜ਼ਲਟ ਸੁਣਨ ਤੋਂ ਬਾਅਦ।
0: ਹਾਂ, ਇਹ ਇੱਕ ਸਮਾਜਿਕ ਘਰੇਲੂ ਜਿਹੜਾ ਪ੍ਰੈਸ਼ਰ
1: ਹੈ, ਇਹ ਇੱਕ ਸਮਾਜਿਕ ਕਾਰਨ ਹੈ ਜਿਸ ਕਰਕੇ ਇਹ ਸੁਸਾਈਡ ਵੱਲ ਬੱਚਾ ਜਾ ਰਿਹਾ।
0: ਮਤਲਬ ਇਹਦਾ ਮਤਲਬ ਸਾਨੂੰ ਲੱਗਦਾ ਹੈ ਕਿ ਬੱਚੇ ਦੇ ਵਿੱਚ ਤੇ ਪੇਰੈਂਟਸ ਦੇ ਵਿਚਕਾਰ ਕਿਤੇ ਨਾ ਕਿਤੇ ਕੋਈ ਗੈਪ ਆ।
1: ਬਿਲਕੁਲ ਬਿਲਕੁਲ, ਸਾਡੀ ਹਿੰਦੁਸਤਾਨੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ, ਖਾਸ ਕਰ ਜਿਹੜੇ ਸਾਡੇ ਮਿਡਲ ਐਂਡ ਲੋਅਰ ਮਿਡਲ ਕਲਾਸਿਸ ਹੈਗੀਆਂ, ਉਹਨਾਂ ਦੇ ਵਿੱਚ ਪੇਰੈਂਟਸ ਦੀ ਇੰਟਰੈਕਸ਼ਨ, ਖਾਸ ਕਰ ਮੈਂ ਦੇਖਿਆ ਕਿ ਫਾਦਰਸ ਦੀ ਤਾਂ ਇੰਟਰੈਕਸ਼ਨ ਬੱਚੇ ਨਾਲ ਹੁੰਦੀ ਨਹੀਂ,
0: ਪਤਾ ਨਹੀਂ,
1: ਮਦਰਸ ਦੀ ਤਾਂ ਫਿਰ ਵੀ ਹੁੰਦੀ ਹੈ ਥੋੜ੍ਹੀ ਬਹੁਤ, ਚਲੋ ਖਾਣਾ ਖਾਣਾ ਹੈ, ਬੈਠਣਾ ਉੱਠਣਾ। ਫਾਦਰ ਨੂੰ ਤਾਂ ਸਵੇਰੇ ਜਾ ਰਿਹਾ, ਫਾਦਰ ਵੀ ਆਪਣੇ ਮਸਤ ਸਵੇਰੇ ਜਾ ਰਿਹਾ, ਸ਼ਾਮ ਨੂੰ ਆ ਰਿਹਾ, ਉਹ ਇਹ ਨਹੀਂ ਪੁੱਛ ਰਿਹਾ ਮੇਰਾ ਬੱਚਾ ਕਿੱਥੇ ਹੈ, ਬੱਚਾ ਰਾਤ ਨੂੰ 8 ਵਜੇ ਘਰ ਆ ਰਿਹਾ, 9 ਵਜੇ ਘਰ ਆ ਰਿਹਾ, ਇਟ ਡਜ਼ਨਟ ਬੋਦਰ।
0: ਕੁਛ ਨਾ ਕੁਛ ਮੇਰਾ ਮੁੰਡਾ ਦੇ ਅਫਸਰ ਹੀ ਲੱਗੂ, ਡੀਸੀ ਤੋਂ ਘੱਟ ਤਾਂ ਕੀ ਲੱਗੂ
1: ਕਿਉਂਕਿ
0: ਮੇਰਾ ਮੁੰਡਾ। ਇੱਕ ਵਹਿਮ ਜਿਹੜਾ ਪਾਲ ਕੇ ਆਪਾਂ ਬੱਚਿਆਂ ਨੂੰ ਦੇਖਦੇ ਆ, ਉਹ ਬੱਚਾ ਜਦੋਂ ਉਸ ਐਕਸਪੈਕਟੇਸ਼ਨ ਨੂੰ ਮੀਟ ਨਹੀਂ ਕਰ ਪਾਉਂਦਾ, ਫਿਰ ਉਹ ਪ੍ਰੈਸ਼ਰ ਚ ਆਉਂਦਾ, ਫਿਰ ਉਹ ਮਨੋਵਿਗਿਆਨਿਕ ਉਹਦੀ ਜਿਹੜੀ ਆ ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਉਸ ਵੇਲੇ ਉਹਨੂੰ ਇੱਕ ਬੜੀ ਕ੍ਰਿਟੀਕਲ ਜਿਹੀ ਹਾਲਾਤ ਬਣਦੇ ਆ ਕਿ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ। ਵੈਸੇ ਕਾਉਂਸਲਿੰਗ ਦੀ ਮੈਨੂੰ ਲੱਗਦਾ ਕਿ ਸਦਾਬਹਾਰ ਹੀ ਲੋੜ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ ਬਿਲਕੁਲ,
0: ਸਕੂਲਾਂ ਦੇ ਵਿੱਚ ਕੀ ਕਾਉਂਸਲਿੰਗ ਦਾ ਕੋਈ ਪ੍ਰਬੰਧ ਇਹੋ ਜਿਹਾ ਹੈਗਾ ਕਿ ਬੱਚਿਆਂ ਨੂੰ ਉਹ ਲਗਾਤਾਰ ਦੱਸਦੇ ਰਹਿਣ, ਉਹਨਾਂ ਦੀ ਐਬਿਲਿਟੀਜ਼ ਦੇ ਬਾਰੇ ਦੱਸਣ, ਉਹਨਾਂ ਨੂੰ ਅੱਗੇ ਕਰੀਅਰ ਚੋਇਸਿਸ ਦੇ ਬਾਰੇ।
1: ਬਿਲਕੁਲ ਜੀ ਬਿਲਕੁਲ, ਹੁਣ ਹਰ ਇੱਕ ਸਕੂਲ ਦੇ ਵਿੱਚ ਗਾਈਡੈਂਸ ਕਾਉਂਸਲਿੰਗ ਰੂਮ ਸਥਾਪਿਤ ਕੀਤਾ ਹੋਇਆ ਹੈ, ਇੱਕ ਉਹਦਾ ਇੰਚਾਰਜ ਅਧਿਆਪਕ ਬਣਾਇਆ ਹੋਇਆ ਹੈ
0: ਜੀ,
1: ਜਿਹੜੇ ਵੱਡੇ ਸਕੂਲ ਜ਼ਿਆਦਾ ਸਟਰੈਂਥ ਵਾਲੇ ਉੱਥੇ ਦੋ ਗਾਈਡੈਂਸ ਕਾਉਂਸਲਿੰਗ ਦੇ ਇੰਚਾਰਜ ਹਨ।
0: ਬਹੁਤ ਵਧੀਆ ਗੱਲ ਹੈ ਜੀ।
1: ਔਰ ਸਾਡੇ ਇਸ ਗਾਈਡੈਂਸ ਕਾਉਂਸਲਿੰਗ ਦੇ ਮੇਨ ਜਿਹੜੇ ਇੰਚਾਰਜ ਹਨ ਮੈਡਮ
0: ਸ਼੍ਰੁਤੀ
1: ਸ਼ੁਕਲਾ ਜੀ, ਔਰ ਉਹ ਬਹੁਤ ਜ਼ਿਆਦਾ ਧਿਆਨ ਦੇ ਰਹੇ ਨੇ ਇਸ ਉੱਤੇ
0: ਜੀ ਜੀ ਜੀ ਜੀ।
1: ਤੇ ਬੱਚੇ ਪਰ ਬੱਚਿਆਂ ਦੀ ਬੱਚਿਆਂ ਦਾ ਰੁਝਾਨ ਤਾਂ ਜ਼ਰੂਰੀ ਹੈ ਨਾ, ਕਿ ਅਸੀਂ ਕਈ ਵਾਰ ਅਨਾਊਂਸ ਕਰਦੇ ਹਾਂ ਪੇਰੈਂਟਸ ਕਿ ਬੇਟਾ ਜੇ ਕਿਸੇ ਨੂੰ ਕੋਈ ਕੈਰੀਅਰ ਬਾਰੇ ਚੋਇਸ ਦੀ ਜਾਂ ਕੋਈ ਕਨਫਿਊਜ਼ਨ ਹੈ ਸਾਡੇ ਕੋਲ ਆਓ, ਬਟ ਦੇ ਡੋਂਟ ਕਮ। ਅਸੀਂ ਆਪਣੇ ਆਪ ਜੋ ਕੋਸ਼ਿਸ਼ ਕਰ ਲਈਏ ਉਹੀ ਹੁੰਦੀ ਹੈ, ਬੱਚੇ ਵੱਲੋਂ ਕਦੀ ਕੋਸ਼ਿਸ਼ ਨਹੀਂ ਹੁੰਦੀ ਕਿ ਸਰ ਮੈਂ ਇੱਥੇ ਕੀ ਚੂਜ਼ ਕਰਾਂ।
0: ਇਹ ਕੀ ਕਾਰਨ ਆ ਕਿ ਬੱਚਿਆਂ ਨੂੰ ਆਪਾਂ ਇਹੀ ਸਿਖਾਇਆ ਹੁੰਦਾ ਕਿ ਹਾਂ ਕਾਕਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਇੰਨੇ ਚੁੱਪ ਹੋ ਜਾਂਦੇ ਕਿ ਕੁਝ ਵੀ ਨਹੀਂ ਪੁੱਛਦੇ।
1: ਹਾਂਜੀ, ਇਹ ਬਿਲਕੁਲ ਬਿਲਕੁਲ, ਬੱਚੇ ਦੇ ਮਨ ਦੇ ਵਿੱਚ ਅਧਿਆਪਕ ਦਾ ਉਹ ਜਿਹੜਾ ਡਰ ਬਣਿਆ ਨਾ,
0: ਹਾਂਜੀ ਹਾਂਜੀ,
1: ਉਹ ਮਿਟਣਾ ਚਾਹੀਦਾ ਥੋੜ੍ਹਾ। ਬੱਚੇ ਨਾਲ ਸ਼ੁਰੂ ਤੋਂ ਹੀ ਟੀਚਰ ਨੇ ਸ਼ਾਇਦ ਦਬਾਅ ਪਾਇਆ, ਡਰਾਇਆ ਹੁੰਦਾ ਹੈ, ਤੇ ਉਹ ਉਸ ਕਰਕੇ ਬੱਚਾ ਹੈਜੀਟੇਟ ਕਰਦਾ ਤੁਹਾਡੇ ਕੋਲ,
0: ਉਹ ਗੱਲ ਹੀ ਨਹੀਂ ਕਰਦਾ,
1: ਗੱਲ ਹੀ ਨਹੀਂ ਕਰਦਾ,
0: ਔਰ ਉਹ ਬਸ ਉਹ ਕੀ ਕਹਿੰਦੇ ਪਾਸੇ ਹੀ ਵੱਟ ਜਾਂਦਾ।
1: ਹਾਂਜੀ ਬਿਲਕੁਲ ਜੀ,
0: ਚਲੋ ਛੱਡੋ ਕਿਸੇ ਹੋਰ ਨੂੰ ਪੁੱਛ ਲਾਂਗੇ,
1: ਕਿਸੇ ਹੋਰ ਨੂੰ ਪੁੱਛ ਲਾਂਗੇ, ਟੀਚਰ ਨੇ ਡਾਂਟਣਾ ਜਾਂ ਮਾਰਨਾ ਹੈ,
0: ਡਾਂਟ ਹੀ ਨਾ ਦੇਣ ਕਿਤੇ।
1: ਹਾਂਜੀ ਹਾਂਜੀ,
0: ਤਾਂ ਇਹ ਇੱਕ ਵੈਸੇ ਮਾਹੌਲ ਜਿਹੜਾ ਹੈ ਚਿੰਤਾਜਨਕ ਹੀ ਹੈ, ਵੈਸੇ ਕਹਾਂਗੇ ਆਪਾਂ ਇਹਨੂੰ ਥੋੜੀ ਅਧਿਆਪਕ ਆ ਜਿਹੜਾ
1: ਬੱਚੇ ਦਾ ਡਰ ਅਧਿਆਪਕ ਤੋਂ ਵੀ ਖਤਮ ਕੀਤਾ ਜਾਣਾ ਚਾਹੀਦਾ ਤੇ ਪੇਰੈਂਟਸ ਤੋਂ ਵੀ ਡਰ ਖਤਮ ਕੀਤਾ ਜਾਣਾ ਚਾਹੀਦਾ ਹੈ,
0: ਡਰ ਮੁਕਤ ਹੋਣਾ ਚਾਹੀਦਾ,
1: ਡਰ ਮੁਕਤ ਬੱਚਾ ਹੋਣਾ ਚਾਹੀਦਾ ਬੱਚੇ ਨਾਲ, ਪੇਰੈਂਟਸ ਨੂੰ ਘਰ ਦੇ ਵਿੱਚ ਵੀ ਫਰੈਂਡਲੀ ਬਿਹੇਵ ਕਰਨਾ ਚਾਹੀਦਾ ਹੈ,
0: ਫਿਰ ਉਹਦੀ ਸ਼ਖਸੀਅਤ ਦਾ ਵਿਕਾਸ
1: ਵਿਕਾਸ ਹੋਏਗਾ, ਬੱਚਾ ਜ਼ਿੰਮੇਵਾਰ ਬਣੇਗਾ, ਰਿਸਪੋਂਸੀਬਲ ਬਣੇਗਾ,
0: ਉਹਦੇ ਪਿੰਜਰੇ 'ਚ ਹੀ ਸਮਝੋ ਉਹਨੂੰ ਕੈਦ ਕੀਤਾ ਹੋਇਆ।
1: ਬਿਲਕੁਲ ਜੀ, ਬਿਲਕੁਲ ਬਿਲਕੁਲ।
0: ਤੋ ਸੰਜੀਵ ਸ਼ਰਮਾ ਜੀ ਨਾਲ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਅਤੇ ਰੁਜ਼ਗਾਰ ਪ੍ਰੋਗਰਾਮ ਦੇ ਤਹਿਤ। ਤੋ ਬਹੁਤ ਹੀ ਮਹੱਤਵਪੂਰਨ ਮੁੱਦੇ ਨੇ ਜਿਹੜੇ ਕਿ ਧਿਆਨ ਮੰਗਦੇ ਹੈ ਸਮਾਜ ਦੇ ਹਰ ਵਰਗ ਦਾ, ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਦੇਸ਼ ਹੈ, ਘਰ ਪਰਿਵਾਰ, ਇਹ ਸਾਰੇ ਜਿਹੜੇ ਪਹਿਲੂ ਨੇ, ਸਾਰੀਆਂ ਪਰਤਾਂ ਨੇ, ਇਹਨਾਂ ਦੇ ਵਿੱਚ ਕੋਈ ਚੰਗੀ ਚੀਜ਼, ਚੰਗੀ ਰੋਸ਼ਨੀ, ਸਕਾਰਾਤਮਕ ਊਰਜਾ ਜਿਹੜੀ ਪੈਦਾ ਹੋਵੇ, ਤਾਂ ਕਿ ਸਾਡਾ ਦੇਸ਼ ਖੁਸ਼ਹਾਲ ਹੋਵੇ, ਤਰੱਕੀ ਕਰੇ। ਸੰਜੀਵ ਸ਼ਰਮਾ ਜੀ ਨਾਲ ਆਪਾਂ ਗੱਲਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਅਤੇ ਦਸਵੀਂ ਤੋਂ ਬਾਅਦ ਕਿਵੇਂ ਉਹ ਕਿੱਤੇ ਦੀ ਚੋਣ ਬੱਚਾ ਕਰ ਸਕਦਾ ਹੈ, ਕਿਵੇਂ ਉਹ ਪ੍ਰੈਸ਼ਰਾਈਜ਼ ਹੋਣ ਤੋਂ ਉਹਨੂੰ ਬਚਾਇਆ ਜਾ ਸਕਦਾ ਹੈ, ਕਿਵੇਂ ਉਹਦੀ ਸ਼ਖਸੀਅਤ 'ਚ ਹੋਰ ਨਿਖਾਰ ਆ ਸਕਦਾ ਹੈ, ਇਹ ਗੱਲਾਂ ਆਪਾਂ ਜਾਰੀ ਰੱਖਾਂਗੇ। ਤੁਸੀਂ ਸੁਣਦੇ ਰਹੋ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਤੋ ਸੰਜੀਵ ਸ਼ਰਮਾ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ 100 ਤਰ੍ਹਾਂ ਦੇ ਦਬਾਅ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, 100 ਤਰ੍ਹਾਂ ਦੀ ਉਹਦੇ ਉੱਤੇ ਪਰੇਸ਼ਾਨੀਆਂ ਨੇ, ਲੇਕਿਨ ਉਹਨੇ ਕਰ ਲਈ ਦਸਵੀਂ, ਔਰ ਦਸਵੀਂ ਤੋਂ ਬਾਅਦ ਉਹਦੇ ਨੰਬਰ ਵੀ ਚੰਗੇ ਆ ਗਏ, ਲਗਭਗ ਸਾਰਾ ਵਿਹੜਾ ਹੀ ਖੁੱਲ੍ਹਾ ਪਿਆ ਉਹਦੇ ਕੋਲ, ਅਤੇ ਤੁਸੀਂ ਕੀ ਸਮਝਦੇ ਹੋ ਕਿ ਉਹਨੂੰ ਕਿਹੜਾ ਜਿਹੜਾ ਸਟ੍ਰੀਮ ਹੈ ਉਹ ਚੁਣ ਲੈਣਾ ਚਾਹੀਦਾ, ਬਿਨਾਂ ਕੁਝ ਬਹੁਤਾ ਪ੍ਰੈਸ਼ਰ ਪਾਇਆ ਦਿਮਾਗ 'ਤੇ, ਕਿ ਤਾਂ ਕਿ ਉਹਦੇ ਲਈ ਉਹ ਅੱਗੇ ਜਾ ਕੇ ਖੁੱਲ੍ਹੀਆਂ ਆਪਸ਼ਨਾਂ ਹੋਣ?
1: ਅਤੇ ਜੇ ਬੱਚੇ ਦੇ ਨੰਬਰ ਚੰਗੇ ਆ ਰਹੇ ਆ ਤਾਂ ਮੇਰੇ ਖਿਆਲ ਦੇ ਵਿੱਚ ਤਾਂ ਉਹਨੂੰ ਸਾਇੰਸ ਸਟ੍ਰੀਮ ਦੇ ਵਿੱਚ ਹੀ ਜਾਣਾ ਚਾਹੀਦਾ ਹੈ
0: ਜੀ।
1: ਜੇ ਬਹੁਤ ਚੰਗੇ ਆ
0: ਜੀ
1: ਤਾਂ ਮੈਂ ਸੋਚਦਾ ਕਿ ਮੈਡੀਕਲ ਸਟ੍ਰੀਮ ਜਿਹੜੀ ਹੈ ਉਹ ਵਧੀਆ ਰਹੇਗੀ
0: ਜੀ ਜੀ ਜੀ।
1: ਅਤੇ ਜੇ ਜੇ ਥੋੜ੍ਹੇ ਜਿਹੇ ਘੱਟ ਨੰਬਰਾਂ ਵਾਲਾ ਬੱਚਾ ਹੈ ਤਾਂ ਉਹ ਨੋਨ

0: ਜੇ ਥੋੜਾ ਲੋਅਰ ਲੈਵਲ ਦਾ ਬੱਚਾ ਤੁਸੀਂ ਉਹਨੂੰ ਇੰਜੀਨੀਅਰਿੰਗ ਦੇ ਵਿੱਚ ਪਾ ਸਕਦੇ ਹੋ, ਤੇ ਆਰਟਸ ਦੀ ਗੱਲ ਇਸ ਤਰ੍ਹਾਂ ਕਿ ਜੇ ਬੱਚਾ ਸਪੋਜ਼ ਕਰੋ ਕਿ ਪਲੱਸ ਟੂ ਤੋਂ ਬਾਅਦ ਉਹ ਸਾਇੰਸ ਦੇ ਵਿੱਚ ਨਹੀਂ ਵੀ ਬਹੁਤਾ ਵਧੀਆ ਚੱਲ ਰਿਹਾ, ਤੇ ਉਹ ਆਰਟਸ ਨੂੰ ਸ਼ਿਫਟ ਕਰ ਸਕਦਾ, ਪਰ ਆਰਟਸ ਵਾਲਾ ਬੱਚਾ ਜਿਹੜਾ ਹੈ ਉਹ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਆ ਸਕਦਾ।
1: ਇਹ ਇੱਕ ਵੱਡਾ ਨੁਕਤਾ ਹੈਗਾ ਜੀ।
0: ਬਿਲਕੁਲ ਬਿਲਕੁਲ ਜੀ, ਕਿ ਸਾਇੰਸ ਤੋਂ ਆਰਟਸ ਦੇ ਵਿੱਚ ਜਾਇਆ ਜਾ ਸਕਦਾ ਹੈ, ਪਰ ਆਰਟਸ ਤੋਂ ਦੁਬਾਰਾ ਸਾਇੰਸ ਦੇ ਵਿੱਚ ਨਹੀਂ ਬੱਚਾ ਜਿਹੜਾ ਹੈ ਉਹ ਆ ਸਕਦਾ ਦੁਬਾਰਾ।
1: ਯਾਨੀ ਕਿ ਸਾਇੰਸ ਰੱਖਣਾ ਲਾਹੇਵੰਦ ਉਹਦੇ ਲਈ ਰਹੇਗਾ।
0: ਬਿਲਕੁਲ ਜੀ ਬਿਲਕੁਲ, ਸਾਇੰਸ ਲਾਹੇਵੰਦ, ਸਾਇੰਸ ਨੂੰ ਇੱਕ ਸਬਜੈਕਟ ਦੀ ਚੋਣ ਦੀ ਤਰ੍ਹਾਂ ਹੀ ਆਪਾਂ ਸੋਚ ਰਹੇ ਹਾਂ।
1: ਹਾਂਜੀ ਹਾਂਜੀ,
0: ਸਾਇੰਸ ਦਾ ਮਤਲਬ ਵੈਸੇ ਜੇ ਦੇਖਿਆ ਜਾਵੇ ਤਾਂ ਸਾਇੰਸ ਦਾ ਮਤਲਬ ਹੀ ਹੈ, ਸਾਇੰਸ ਅਸੀਂ ਕਹਿੰਦੇ ਕਿ ਸਾਇੰਟੀਫਿਕ ਥਿੰਕਿੰਗ।
1: ਬਿਲਕੁਲ ਠੀਕ, ਬਿਲਕੁਲ ਠੀਕ,
0: ਸਾਇੰਟੀਫਿਕ ਅਪਰੋਚ।
1: ਬਿਲਕੁਲ,
0: ਸਾਇੰਸ ਦਾ ਮਤਲਬ ਹੈ ਲੌਜੀਕਲ, ਤੁਹਾਡੇ ਅੰਦਰ ਇੱਕ ਲੌਜੀਕਲ ਸੋਚ ਨੂੰ ਪੈਦਾ ਕਰਨਾ।
1: ਬਿਲਕੁਲ ਠੀਕ ਹੈ, ਬਿਲਕੁਲ ਠੀਕ।
0: ਪੜ੍ਹਾਈ ਦੇ ਇੱਕ ਸਬਜੈਕਟ ਲੈਵਲ ਦੀ ਪੜ੍ਹਾਈ ਵੱਖਰੀ ਗੱਲ ਹੈ, ਇੱਕ ਦੂਸਰੀ ਹੈ ਕਿ ਬੱਚੇ ਦੇ ਵਿੱਚ ਕਿਹੜੀ ਅਪਰੋਚ ਨੂੰ ਪੈਦਾ ਕੀਤਾ ਜਾਏ, ਰਾਈਟ ਅਪਰੋਚ, ਲੌਜੀਕਲ ਅਪਰੋਚ। ਲੌਜੀਕਲ ਅਪਰੋਚ ਦਾ ਮਤਲਬ ਹੈ ਕਿ ਬੱਚਾ ਸਹੀ ਔਰ ਗਲਤ ਦੇ ਵਿੱਚ ਫਰਕ ਪਛਾਣ ਸਕੇ,
1: ਰੀਜਨਿੰਗ ਕਰ ਸਕੇ,
0: ਰੀਜਨਿੰਗ ਕਰ ਸਕੇ ਸਹੀ ਗਲਤ ਵਿੱਚ, ਲਾਈਫ ਦੇ ਵਿੱਚ ਵੀ ਉਹ ਕਿਤੇ ਕਨਫਿਊਜ਼ਨ 'ਚ ਖੜਾ ਹੈ ਉਹਨੂੰ, ਉਹ ਮਤਲਬ ਉਹ ਸਹੀ ਸਾਇੰਸ ਵਾਲਾ ਬੱਚਾ ਵਧੀਆ ਤਰੀਕੇ ਨਾਲ ਸਹੀ ਗਲਤ ਦੇ ਵਿੱਚੋਂ ਚੋਣ ਕਰ ਸਕਦਾ ਹੈ ਕਿ ਸਹੀ ਕਿਹੜੀ ਚੀਜ਼ ਹੈ ਉਹਦੇ ਵਾਸਤੇ, ਗਲਤ ਕਿਹੜੀ ਚੀਜ਼ ਹੈ।
1: ਰੈਸ਼ਨਲ ਸੋਚੇਗਾ ਕਿ ਹਾਂ ਵੀ 2+2=4।
0: ਬਿਲਕੁਲ ਬਿਲਕੁਲ ਬਿਲਕੁਲ,
1: ਵਾਂਗ ਉਹਦੀ ਕਲੀਅਰ ਸੋਚ ਹੋ ਸਕਦੀ ਹੈ।
0: ਬਿਲਕੁਲ ਜੀ ਬਿਲਕੁਲ,
1: ਨੂੰ ਪਤਾ ਹੈ ਕਿ ਜੇ ਆਪਾਂ ਕੰਮ ਕਰਾਂਗੇ ਸਿੱਟਾ ਇਹ ਨਿਕਲੇਗਾ।
0: ਬਿਲਕੁਲ ਜੀ ਬਿਲਕੁਲ ਬਿਲਕੁਲ,
1: ਤੋ ਇਹਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਬਾਇਓ ਅਗਰ ਉਹ ਰੱਖਦਾ ਹੈ ਤੇ ਬਾਇਓ ਬੱਚਾ ਪੜ੍ਹਨ ਲੱਗ ਪਿਆ ਤੇ ਉਹਦੇ ਵਿੱਚ ਉਹਦੇ ਕੋਲ ਸਿਹਤ ਨਾਲ ਸੰਬੰਧਿਤ ਬਹੁਤ ਸਾਰੀਆਂ ਕਿੱਤੇ ਦੀਆਂ ਆਪਸ਼ਨਸ ਆ ਜਾਂਦੀਆਂ।
0: ਬਿਲਕੁਲ ਜੀ ਬਿਲਕੁਲ,
1: ਉਹ ਡਾਕਟਰ ਤੋਂ ਲੈ ਕੇ ਨਰਸ ਤੱਕ ਤੇ ਈਵਨ ਜਿਹੜੇ ਲੈਬ ਟੈਕਨੋਲੋਜੀ ਆ ਟੈਸਟਿੰਗ ਦਾ ਹੈਗਾ,
0: ਪੈਥੋਲੋਜੀ ਲੈਬਸ ਦੇ ਵਿੱਚ। ਬਿਲਕੁਲ ਜੀ ਬਿਲਕੁਲ,
1: ਪੈਥੋਲੋਜੀ ਦਾ ਕਿੰਨਾ ਵੱਡਾ ਇੱਕ ਫੀਲਡ ਹੈ।
0: ਹਾਂਜੀ, ਫਾਰਮੇਸੀ ਕਰ ਸਕਦਾ ਹੈ,
1: ਫਾਰਮੇਸੀ ਚ ਮੈਡੀਕਲ ਸਟੋਰ ਤੇ ਹੋਰ ਸਾਰਾ, ਡਰੱਗਿਸਟ ਬਣ ਸਕਦੇ ਆ, ਬੜਾ ਕੁਛ ਕਰ ਸਕਦੇ ਆ।
0: ਹਾਂਜੀ ਬਿਲਕੁਲ ਜੀ।
1: ਤੋ ਲੇਕਿਨ ਜੇ ਉਹ ਸਾਇੰਸ ਦੇ ਵਿੱਚ ਹੋਰ ਕਿਹੜੇ ਕਿਹੜੇ ਸਟ੍ਰੀਮ ਦੂਸਰੇ ਨੋਨ ਮੈਡੀਕਲ,
0: ਜਿਸ ਤਰ੍ਹਾਂ ਨੋਨ ਮੈਡੀਕਲ ਹੈ, ਜੇ ਤੁਹਾਡੇ ਬੱਚੇ ਦਾ ਮੈਥ ਹਿਸਾਬ ਵੱਲ ਰੁਝਾਨ ਜ਼ਿਆਦਾ ਹੈ, ਮੈਥ ਵਿੱਚ ਉਹ 10ਵੀਂ ਤੱਕ ਚੰਗਾ ਰਿਹਾ ਹੈ, ਤਾਂ ਨੋਨ ਮੈਡੀਕਲ ਵਿਸ਼ਾ ਬਹੁਤ ਵਧੀਆ ਵਿਸ਼ਾ ਹੈ, ਔਰ ਪਲੱਸ ਟੂ ਤੋਂ ਬਾਅਦ ਬੱਚਾ ਇੰਜੀਨੀਅਰਿੰਗ ਕਰ ਸਕਦਾ ਹੈ।
1: ਇਹਦੇ ਬਾਰੇ ਥੋੜਾ ਦੱਸੋ ਹਾਂਜੀ, ਕਿ ਜਿਹੜੇ ਮੈਥ ਕੋ ਨੋਨ ਮੈਡੀਕਲ ਚ ਬੱਚਾ ਕਿਹੜੇ ਕਿਹੜੇ ਸਬਜੈਕਟ ਪੜ੍ਹ ਰਿਹਾ ਹੈ?
0: ਫਿਜ਼ਿਕਸ, ਕੈਮਿਸਟਰੀ ਤੇ ਮੈਥ,
1: ਬਾਕੀ ਉਹਦੇ ਕੋਲ ਪੰਜਾਬੀ ਤੇ ਉਹ ਤਾਂ
0: ਜਿਹੜੇ
1: ਜਨਰਲ ਸਬਜੈਕਟ ਆ। ਤੋ ਇਹ ਚ ਜਦੋਂ ਬੰਦੇ ਨੇ ਫਿਜ਼ਿਕਸ, ਕੈਮਿਸਟਰੀ, ਮੈਥ ਰੱਖ ਲਿਆ, ਪੀਸੀਐਮ ਇਹਨੂੰ ਸ਼ੋਰਟ ਚ ਆਪਾਂ ਬੋਲ ਦਿੰਦੇ ਹਾਂ, ਬੱਚੇ ਇੱਦਾਂ ਹੀ ਬੋਲਦੇ ਆ ਕਿ ਪੀਸੀਐਮ ਰੱਖਿਆ ਆਪਾਂ।
0: ਹਾਂਜੀ ਹਾਂਜੀ,
1: ਤੋ ਇਹਨਾਂ ਦੇ ਬਾਰੇ ਥੋੜਾ ਜਿਹਾ ਹੋਰ ਦੱਸੋ ਵੀ ਕੀ ਅੱਗੇ ਸਕੋਪ ਹੋ ਸਕਦਾ ਹੈ।
0: ਹਾਂ, ਫਿਜ਼ਿਕਸ ਪਹਿਲੀ ਗੱਲ ਆਪਾਂ ਇੰਜੀਨੀਅਰਿੰਗ ਦੀ ਕਰਦੇ ਸੀ, ਉਹਦੇ ਵਿੱਚ ਮੈਂ ਇੱਕ ਖਾਸ ਮਾਰਕੇ ਦੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਕਿ ਜਦੋਂ ਅੱਜ ਤੋਂ ਬੱਚਿਆਂ ਦੇ ਪੇਰੈਂਟਸ ਜਦੋਂ ਪੜ੍ਹਦੇ ਸੀ ਉਦੋਂ ਇਹ ਸੋਚਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਸਿਵਲ ਵਾਲੀ ਸਭ ਤੋਂ ਥੱਲੇ ਲੈਵਲ ਦੀ ਸਮਝੀ ਜਾਂਦੀ ਸੀ
1: ਜੀ,
0: ਤੇ ਉਸ ਉੱਪਰ ਵਾਲੀ ਨੂੰ ਮਕੈਨੀਕਲ ਨੂੰ ਸਮਝਿਆ ਜਾਂਦਾ ਸੀ, ਇਲੈਕਟ੍ਰੀਕਲ ਕਰੋ, ਉਹ ਜ਼ਿਆਦਾ ਵਧੀਆ ਸਮਝਿਆ ਜਾਂਦਾ ਸੀ।
1: ਹਾਂਜੀ ਹਾਂਜੀ,
0: ਤੇ ਅੱਜ ਵੀ ਮੈਂ ਦੇਖਿਆ ਕਿ ਪੇਰੈਂਟਸ ਕੀ ਕਰਦੇ ਕਿ ਬੱਚੇ ਨੂੰ ਇੰਜੀਨੀਅਰਿੰਗ ਦੇ ਵਿੱਚ ਪਾਉਣ ਲੱਗੇ ਉਹ ਆਪਣੇ ਦਿਮਾਗ ਉਸ ਸਮੇਂ ਦੀ ਸੋਚ ਦੇ ਮੁਤਾਬਕ ਪਾਉਣਾ ਚਾਹੁੰਦੇ ਆ, ਪਰ ਹੁਣ ਮੈਂ ਸੋਚਦਾ ਕਿ ਕੁਛ ਇੱਦਾਂ ਦੀਆਂ ਇੰਜੀਨੀਅਰਿੰਗਸ ਹੈ ਕਿ ਉਹ ਇਹਨਾਂ ਨਾਲੋਂ ਬਹੁਤ ਹੀ ਬੈਟਰ ਹਨ। ਈਵਨ ਮੈਂ ਸਿਵਲ ਫੀਲਡ ਨੂੰ ਮਕੈਨੀਕਲ, ਇਲੈਕਟ੍ਰੀਕਲ ਤੋਂ ਜ਼ਿਆਦਾ ਵਧੀਆ ਸਮਝਦਾ, ਉਹਦੇ ਵਿੱਚ ਬਹੁਤ ਜ਼ਿਆਦਾ ਅਬਜ਼ਰਪਸ਼ਨ ਹੈ ਇਸ ਵੇਲੇ, ਕਿਉਂਕਿ ਸਾਡੇ ਦੇਸ਼ ਵਿੱਚ ਇਨਫਰਾਸਟ੍ਰਕਚਰ ਡਿਵੈਲਪਮੈਂਟ ਦਾ ਬਹੁਤ ਕੰਮ ਚੱਲ ਰਿਹਾ,
1: ਬਹੁਤ
0: ਸਿਵਲ ਫੀਲਡ ਜਿਹੜਾ ਹੈ ਬਹੁਤ ਵਧੀਆ। ਈਵਨ ਆਰਕੀਟੈਕਚਰ ਫੀਲਡ, ਆਈ ਨੋ ਐਸੇ ਐਸੇ ਬੱਚੇ ਆ ਜਿਨ੍ਹਾਂ ਨੇ ਆਰਕੀਟੈਕਚਰ ਦੇ ਵਿੱਚ ਬੀਟੈਕ ਕੀਤੀ ਆ, ਔਰ ਉਹਨਾਂ ਦੀ ਮਤਲਬ ਸਾਲਾਨਾ ਪੈਕੇਜ 20-25 ਲੱਖ ਉਹਨਾਂ ਨੂੰ ਇਨੀਸ਼ੀਅਲ ਮਿਲ ਰਿਹਾ ਹੈ। ਉਹ ਫਿਰ ਪੇਰੈਂਟਸ ਆਪਣੀ ਔਰਥੋਡੋਕਸ ਸੋਚ ਕਰਕੇ ਕਿ ਲੋ ਮਕੈਨੀਕਲ ਇੰਜੀਨੀਅਰਿੰਗ ਕਰ ਲੈ, ਤੂੰ ਇਲੈਕਟ੍ਰੀਕਲ ਕਰ ਲੈ, ਉਹ ਥੋੜ੍ਹਾ ਜਿਹਾ ਉੱਥੇ ਵੀ ਪੇਰੈਂਟਸ ਨੂੰ ਆਪਣੇ ਸੋਚ ਨੂੰ ਬਦਲਣਾ ਚਾਹੀਦਾ।
1: ਨਵਾਂ ਆ ਗਿਆ ਬਹੁਤ ਕੁਛ ਜੀ,
0: ਬਹੁਤ ਕੁਛ ਨਵਾਂ ਆ ਗਿਆ, ਏਰੋ ਨੋਟੀਕਲ ਇੰਜੀਨੀਅਰਿੰਗ ਹੈ, ਬਹੁਤ ਸਕੋਪ ਹੈ, ਫਿਰ ਇੱਕ ਕੰਪਿਊਟਰ ਇੰਜੀਨੀਅਰਿੰਗ ਹੈ, ਉਹ ਵੀ ਬਹੁਤ ਵਧੀਆ ਹੈ। ਸੋ ਬੱਚੇ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਕਿੱਥੇ ਬੱਚੇ ਦੀ ਅੱਛੀ ਅਬਜ਼ਰਪਸ਼ਨ ਹੈ,
1: ਨੈਨੋ ਟੈਕਨੋਲੋਜੀ ਦੇਖੋ, ਬਿਲਕੁਲ ਬਿਲਕੁਲ, ਕਿੰਨਾ ਕੁਛ ਨਵਾਂ ਚੀਜ਼ ਆ ਰਹੀ ਹੈ।
0: ਹਾਂਜੀ ਹਾਂਜੀ ਹਾਂਜੀ, ਤੇ ਉਹ ਮਤਲਬ ਪੇਰੈਂਟਸ ਨੂੰ ਥੋੜਾ ਸੋਚ ਬਦਲਣੀ ਚਾਹੀਦੀ, ਥੋੜੀ ਇਸ ਲੈਵਲ ਤੇ ਲੈਣੀ ਚਾਹੀਦੀ ਜੋ ਅੱਜ ਚੱਲ ਰਿਹਾ, ਜੋ ਰੁਝਾਨ ਚੱਲ ਰਿਹਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ।
1: ਇਹ ਇੱਕ ਸਬਜੈਕਟ ਜੇ ਬੱਚਾ ਹੁਣ ਮੰਨ ਲਓ ਪਲੱਸ ਟੂ ਕਰ ਗਿਆ ਇਹਦੇ ਨਾਲ ਹੀ, ਤੋ ਉਹ ਮੈਨੂੰ ਲੱਗਦਾ ਕਿ ਪਾਇਲਟ ਵਗੈਰਾ ਵੀ ਬਣ ਸਕਦਾ ਹੈ।
0: ਬਿਲਕੁਲ ਬਿਲਕੁਲ ਜੀ, NDA ਇੱਕ ਬਹੁਤ ਵਧੀਆ ਹੈ, ਸਾਡੇ ਕੋਲ ਬੱਚੇ ਜਾਂਦੇ ਹੈ ਇਸ ਟੈਸਟ

0: ਦੇਣ ਜਾਂਦੇ ਆ ਇੰਡੀਆ ਦਾ, ਪਰ ਮੈਂ ਦੇਖਿਆ ਕਿ ਪਾਸ ਆਊਟ ਪਾਸ ਪਰਸੈਂਟੇਜ ਜਿਹੜੀ ਹੈ ਰਿਟਰਨ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਹੁੰਦੀ।
1: ਜੀ
0: ਉਹਦਾ ਕਾਰਨ ਇਹ ਹੈ ਕਿ ਬੱਚੇ ਪਲੱਸ ਵਨ ਦੇ ਵਿੱਚ ਸਪੈਸ਼ਲੀ ਮੈਂ ਦੇਖਦਾ ਕਿ ਨੋਨ ਬੋਰਡ ਕਲਾਸ ਹੋਣ ਕਰਕੇ
1: ਹਾਂਜੀ
0: ਉਹ ਬੱਚੇ ਇੰਨਾ ਹਾਰਡ ਵਰਕ ਨਹੀਂ ਕਰਦੇ,
1: ਸੀਰੀਅਸਲੀ ਨਹੀਂ ਉਹਨੂੰ
0: ਨਹੀਂ ਲੈਂਦੇ, ਔਰ ਉਹ ਜਿਹੜਾ ਸਿਲੇਬਸ ਜਿਹੜਾ ਹੈ ਉਹ ਨਾ ਕੀਤੇ ਹੋਣ ਕਰਕੇ ਐਨਡੀਏ ਦੇ ਵਿੱਚੋਂ ਕਲੀਅਰ ਨਹੀਂ ਕਰ ਪਾਉਂਦੇ। ਮੈਂ
1: ਬਹੁਤ ਹੀ ਮਹੱਤਵਪੂਰਨ ਇਹ ਵਿਸ਼ਾ ਨੁਕਤਾ ਹੈ ਕਿ ਮੈਂ ਦੇਖਦਾ ਕਈ ਵਾਰੀ ਸਾਡੇ ਕੋਲ ਬੱਚੇ ਆਉਂਦੇ, ਕਈ ਵਾਰੀ ਕਿ ਉਹ ਕਹਿਣਗੇ ਸਰ ਛੇਵੀਂ ਤੋਂ ਲੈ ਕੇ ਦਸਵੀਂ ਤੱਕ ਦਾ ਸਾਨੂੰ ਹਿਸਟਰੀ ਦੀ ਬੁੱਕ ਚਾਹੀਦੀ ਹੈ, ਮੈਥ ਦੀ ਬੁੱਕ ਚਾਹੀਦੀ ਹੈ, ਉਹ ਕੀ ਕਰਨੀ ਭਾਈ, ਮੈਂ ਫਲਾਨਾ ਟੈਸਟ ਤਿਆਰ ਕਰ ਰਿਹਾ ਜੀ, ਉਹਦੇ ਵਿੱਚ ਉਹਨਾਂ ਚੋਂ ਇੱਕ ਸਵਾਲ ਆਉਣੇ ਆ।
0: ਹਾਂਜੀ ਹਾਂਜੀ।
1: ਅਤੇ ਇਹ ਬੜੀ ਵੱਡੀ ਤੁਸੀਂ ਜਿਹੜੀ ਅਹਿਮ ਗੱਲ ਜਿਹੜੀ ਕੀਤੀ ਆ ਕਿ ਜਿਹੜੀਆਂ ਕਲਾਸ, ਇੱਕ ਤਾਂ ਬੱਚੇ ਨੂੰ ਮੈਨੂੰ ਲੱਗਦਾ ਕਿ ਆਪਣੀਆਂ ਕਿਤਾਬਾਂ ਕਦੇ ਵੇਚਣੀਆਂ ਨਹੀਂ ਚਾਹੀਦੀਆਂ।
0: ਹਾਂਜੀ ਬਿਲਕੁਲ ਬਿਲਕੁਲ,
1: ਜਿਹੜੀ ਮਰਜ਼ੀ ਕਲਾਸ ਦੇ ਹੋਏ ਕੋਲ ਹੀ ਰੱਖੇ।
0: ਦੂਸਰਾ ਜਿਹੜੇ ਨੋਨ ਬੋਰਡ ਕਲਾਸਾਂ ਨੂੰ ਬਿਲਕੁਲ ਹਲਕੇ ਤਰੀਕੇ ਨਾਲ ਜਿਹੜੇ ਬੱਚੇ ਲੈ ਲੈਂਦੇ ਆ
1: ਉਹ ਸੀਰੀਅਸ ਗੱਲ ਹੈ,
0: ਬਹੁਤ ਜ਼ਿਆਦਾ ਨੁਕਸਾਨ ਕਰਦੇ ਆ ਆਪਣਾ।
1: ਹਾਂ ਬਿਲਕੁਲ ਜੀ।
0: ਔਰ ਐਨਡੀਏ ਦੇ ਵਿੱਚ ਮਤਲਬ ਅੱਛਾ ਸਕੋਪ ਹੈ, ਔਰ ਗੱਲ ਉੱਥੇ ਹੀ ਹੈ ਕਿ ਐਨਡੀਏ ਦੇ ਵਿੱਚ ਵੀ ਜਦੋਂ ਅੱਗੇ ਇੰਟਰਵਿਊ ਫੇਸ ਕਰਦੇ ਆ ਬੱਚੇ, ਉਦੋਂ ਵੀ ਮੈਂ ਦੇਖਿਆ ਕਿ ਪਾਸ ਪਰਸੈਂਟੇਜ ਅੱਗੇ ਬਹੁਤ ਘੱਟ ਹੁੰਦੀ ਹੈ, ਅਰਾਊਂਡ 1 or 2% ਜਿਹੜੇ ਬੱਚੇ ਆ ਉਹੀ ਐਨਡੀਏ ਚੋਂ ਪਾਸ ਹੁੰਦੇ ਆ। ਈਵਨ ਅਸੀਂ ਤੁਸੀਂ ਸੁਣਦੇ ਹੀ ਹੋ ਕਿ ਇੰਡੀਅਨ ਆਰਮੀ ਦੇ ਵਿੱਚ ਆਫਿਸਰ ਦੀ ਕਿੰਨੀ ਕਮੀ ਹੈ,
1: ਬਹੁਤ ਕਮੀ ਹੈ,
0: 35-40 ਹਜ਼ਾਰ। ਉਹ ਕਾਰਨ ਕੀ ਹੈ ਕਿ ਆਫਿਸਰ ਉਹਨਾਂ ਨੂੰ ਚਾਹੀਦੇ ਹੁੰਦੇ ਆ ਬੋਲਡ ਬੈਲੈਂਸਡ ਲੀਡਰਸ਼ਿਪ ਕੁਆਲਿਟੀ ਉਹ ਵਾਲੇ ਚਾਹੀਦੇ, ਪਰ ਸਾਡੇ ਬੱਚੇ ਜਿਹੜੇ ਪੜ੍ਹੇ ਲਿਖੇ ਬੱਚੇ ਉਹ ਇਹਨਾਂ ਕੁਆਲਿਟੀਆਂ ਦੇ ਵਿੱਚ ਪਿੱਛੇ ਨੇ, ਕਿਉਂਕਿ ਉਹਨਾਂ ਨੂੰ ਜ਼ਿਆਦਾ ਪੜ੍ਹਾਈ ਦੇ, ਜਿਹੜਾ ਪੜ੍ਹ ਰਿਹਾ ਉਹ ਕਿਤਾਬੀ ਕੀੜਾ ਬਣਿਆ ਹੋਇਆ,
1: ਕਿਤਾਬੀ ਕੀੜਾ,
0: ਉਹ ਇਹ ਸੋਚ ਹੀ ਨਹੀਂ ਰਿਹਾ ਕਿ ਮੈਨੂੰ ਅੱਛੀ ਫਿਜ਼ਿਕਸ ਵੀ ਚਾਹੀਦੀ ਹੈ, ਮੇਰੇ 'ਚ ਹੋਰ ਵੀ ਕੁਆਲਿਟੀਆਂ ਹੋਣੀਆਂ ਚਾਹੀਦੀਆਂ, ਆਈ ਸ਼ੁੱਡ ਬੀ ਲੀਡਰ,
1: ਬਿਲਕੁਲ
0: ਆਈ ਸ਼ੁੱਡ ਬੀ ਡਿਸੀਜ਼ਨ ਮੇਕਿੰਗ ਮੇਰੇ 'ਚ ਹੋਣੀ ਚਾਹੀਦੀ ਹੈ। ਸੋ ਬੈਲੈਂਸਡ ਅਫਸਰ ਆਰਮੀ ਨੂੰ ਇਸ ਕਰਕੇ ਨਹੀਂ ਮਿਲਦੇ ਕਿਉਂਕਿ ਬੱਚੇ ਦੀ ਡਿਵੈਲਪਮੈਂਟ ਬੈਲੈਂਸ ਨਹੀਂ ਹੋ ਰਹੀ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ।
1: ਇਹ ਸਾਡੇ ਬਿਲਕੁਲ ਜੀ ਸਕੂਲਾਂ ਦੇ ਪੱਧਰ 'ਤੇ ਕਹਿ ਲਓ ਵੀ ਜਿੰਨਾ ਕਿਤੇ
0: ਕਮੀ ਰਹਿ ਗਈ, ਕਮੀ ਰਹਿੰਦੀ,
1: ਬੱਚਿਆਂ ਦਾ ਵੀ ਏਡਾ ਕਸੂਰ ਨਹੀਂ, ਆਪਾਂ ਕਹਿੰਦੇ ਵੀ ਹੋਊਗਾ,
0: ਬੱਚਿਆਂ ਦਾ ਨਹੀਂ ਕਸੂਰ ਤਾਂ ਬੇਸਿਕਲੀ ਇੱਕ ਆਪਾਂ ਪੌਦਾ ਲਗਾਇਆ ਹੋਇਆ, ਉਹ ਪੌਦਾ ਤਾਂ ਬੜੀ ਅੱਛੀ ਬ੍ਰਾਂਡ ਦਾ ਲੈ ਜਾਂਦਾ, ਅਸੀਂ ਉਹਨੂੰ ਅੱਛੀ ਤਰ੍ਹਾਂ ਫੀਡ ਨਹੀਂ ਦੇ ਰਹੇ, ਅੱਛਾ ਪਾਣੀ ਨਹੀਂ ਟਾਈਮ ਸਿਰ ਦੇ ਰਹੇ, ਤਾਂ ਉਹ ਫੁੱਲ ਵਧੀਆ ਥੋੜ੍ਹੀ ਦਊਗਾ,
1: ਉਹਨੂੰ ਸਹੀ ਕੋਈ ਡਾਇਰੈਕਸ਼ਨ ਨਹੀਂ।
0: ਹਾਂਜੀ ਹਾਂਜੀ। ਸੋ ਪੇਰੈਂਟਸ ਅਤੇ ਟੀਚਰਸ ਦਾ ਰੋਲ ਜਿਹੜਾ ਹੈ ਉਹ ਹੋਣਾ ਚਾਹੀਦਾ ਕਿ ਉਹ ਬੱਚੇ ਦੇ ਵਿੱਚੋਂ ਕੱਢਣਾ ਪੋਟੈਂਸ਼ੀਅਲ ਉਹਦਾ ਬਾਹਰ ਕੱਢਣਾ ਹੈ, ਨਾ ਕਿ ਬੱਚੇ ਨੂੰ ਕੁੱਟ ਮਾਰ ਕੇ ਉਹ ਚੀਜ਼ਾਂ ਨੂੰ ਬਾਹਰ ਕੱਢਣਾ ਚਾਹੀਦਾ।
1: ਹਾਂ ਤੁਸੀਂ ਹੁਣ ਕਹਾਵਤ ਵੀ ਹੈ ਕਹਿੰਦੇ ਤੁਸੀਂ ਘੋੜੇ ਨੂੰ ਕੁੱਟ ਕੁੱਟ ਕੇ ਕੁੱਟ ਕੁੱਟ ਕੇ ਦਰਿਆ ਤੱਕ ਲੈ ਜਾਓਗੇ ਪਰ ਉਹਨੂੰ ਧੱਕੇ ਨਾਲ ਪਾਣੀ ਨਹੀਂ ਪਾ ਸਕਦੇ, ਜਦੋਂ ਤੱਕ ਉਹ ਆਪ ਨਾ ਚਾਹੇ ਪੀਣਾ,
0: ਬਿਲਕੁਲ ਜੀ ਬਿਲਕੁਲ,
1: ਉਹਨੂੰ ਕੁੱਟ ਕੇ ਨਹੀਂ ਬੁਲਾਇਆ ਜਾ ਸਕਦਾ।
0: ਹਾਂਜੀ ਹਾਂਜੀ।
1: ਤੋ ਇਹ ਮੈਂ ਦੇਖਦਾ ਕਿ ਜਿਹੜੀ ਸ਼ਖਸੀਅਤ ਹੈ ਉਹਦਾ ਬਹੁ ਪੱਖੀ ਵਿਕਾਸ ਹੋਣਾ ਜ਼ਰੂਰੀ ਹੈ, ਕੱਲੀਆਂ ਕਿਤਾਬਾਂ ਪੜ੍ਹ ਕੇ ਨੰਬਰ ਬਹੁਤ ਗੋਲਡ
0: ਮੈਡਲ ਲੈ ਲਿਆ ਬਿਲਕੁਲ ਜੀ,
1: ਉਹ ਇੱਕ ਪਾਸਾ ਹੋ ਗਿਆ, ਦੂਜਾ ਪਾਸਾ ਤੁਸੀਂ ਆਪਣਾ ਕਮਜ਼ੋਰ ਕਰ ਲਿਆ,
0: ਦੂਜਾ ਕਮਜ਼ੋਰ ਕਰ ਲਿਆ,
1: ਉਹ ਬਹੁਤ ਜ਼ਰੂਰੀ ਹੈ, ਸਿਹਤ ਦਾ ਹੋਣਾ ਵੀ ਜ਼ਰੂਰੀ ਹੈ,
0: ਹੋਰ ਕੁਆਲਿਟੀਜ਼ ਬਹੁਤ ਹੈਗੀਆਂ ਜਿਹੜੀਆਂ। ਔਰ ਈਵਨ ਹੋਰ ਮੈਂ ਤੁਹਾਨੂੰ ਹੋਰ ਗੱਲ ਦੱਸ ਰਿਹਾ ਕਿ ਸਾਡੇ ਕੋਲ ਬੱਚੇ ਆ ਰਹੇ ਆ ਬੀਟੈਕ ਕਰਦੇ ਆ, ਫਾਈਨਲ ਈਅਰ 'ਚ ਹੁੰਦੇ, ਐਮ ਟੈਕ ਫਾਈਨਲ ਈਅਰ 'ਚ ਆ ਰਹੇ ਆ, ਉਹ ਸਰ ਆ ਕੇ ਗੱਲ ਕਰਦੇ, ਸਰ ਸਾਡੇ ਵਿੱਚ ਬੋਲਣ ਦੀ ਸਕਿੱਲ ਨਹੀਂ ਹੈ ਸਾਡੇ 'ਚ, ਅਸੀਂ ਇੰਗਲਿਸ਼ ਸਟੂਡੈਂਟ ਲਈ ਬੋਲ ਪਾਉਂਦੇ, ਮੈਂ ਤਾਂ ਸਰ ਹੁਣ ਇੰਗਲਿਸ਼ ਸਪੀਕਿੰਗ ਕੋਰਸ ਕਰ ਰਿਹਾ,
1: ਕਰਦੇ ਆ,
0: ਔਰ ਇਹਨਾਂ ਬੱਚਿਆਂ ਨੂੰ ਜਦੋਂ ਸਾਡੇ ਕੋਲ ਪੜ੍ਹਦੇ ਸੀ ਮੇਰੀ ਕੋਸ਼ਿਸ਼ ਹੈ ਕਿ ਬੱਚੇ ਕੋਲੋਂ ਬੁਲਵਾਉਣਾ ਕੋਈ ਡੈਫੀਨੇਸ਼ਨ ਬੋਲ ਤੂੰ
1: ਜੀ,
0: ਇੰਗਲਿਸ਼ ਬੋਲੋ ਤਾਂ ਮਤਲਬ
1: ਝਾਕਾ ਇੱਕ ਜਿਹੜਾ
0: ਬੇਸਿਕਲੀ ਤਾਂ ਝਾਕਾ ਹੀ ਹੁੰਦਾ,
1: ਝਾਕਾ ਹੀ,
0: ਆਈਲੈਟ ਦੀ ਕੋਚਿੰਗ ਲੈ ਰਹੇ ਬੱਚੇ, ਉਹ ਮੈਂ ਤਾਂ ਕਹਿੰਦਾ ਕਿ ਜਿਹੜੇ ਬੱਚਾ ਕਲਾਸ 'ਚ ਇੰਗਲਿਸ਼ ਮੀਡੀਅਮ 'ਚ ਪੜ੍ਹ ਰਿਹਾ, ਜੇ ਬੱਚਾ ਕੋਲੋਂ ਬੁਲਵਾਇਆ ਜਾਏ ਬਾਰ ਬਾਰ ਚੀਜ਼ਾਂ ਨੂੰ ਤਾਂ ਉਹਨੂੰ ਲੋੜ ਹੀ ਨਹੀਂ ਕੋਚਿੰਗ ਦੀ,
1: ਜ਼ਰੂਰਤ ਹੀ ਨਹੀਂ,
0: ਦੇ ਕੈਨ ਡੂ ਆਪਣੇ ਆਪ ਹੀ ਇਸ ਚੀਜ਼ਾਂ 'ਚੋਂ ਉਹ ਮਤਲਬ ਅੱਛੇ ਅੱਛੇ ਬੈਂਡ ਲੈ ਸਕਦੇ,
1: ਮਤਲਬ ਸੁਭਾਵਿਕ ਤੌਰ 'ਤੇ ਬਣ ਸਕਦੇ ਆ ਉਹ,
0: ਬਿਲਕੁਲ ਜੀ,
1: ਕੋਈ ਏਡੀ ਗੱਲ ਨਹੀਂ।
0: ਹਾਂਜੀ ਹਾਂਜੀ।
1: ਤੋ ਬੱਚੇ ਦਾ ਜਿਹੜਾ ਡਿਵੈਲਪਮੈਂਟ ਜਦੋਂ ਤੱਕ ਨਹੀਂ ਹੁੰਦੀ ਚਾਰੋਂ ਪਾਸੇ, ਬਾਕੀ ਐਨਡੀਏ ਦੇ ਵਿੱਚ ਨਾ ਜਾਣਾ ਇੱਕ ਚਿੰਤਾਜਨਕ ਗੱਲ ਹੈ।
0: ਬਿਲਕੁਲ।
1: ਮੈਂ ਪਿੱਛੇ ਜੇ ਕੋਈ ਸੁਣ ਰਿਹਾ ਸੀ ਕਿਸੇ ਦਾ ਲੈਕਚਰ, ਉਹ ਕਹਿੰਦੇ ਕਿ ਦੇਖੋ ਪੰਜਾਬ ਦੇ ਸਰਕਾਰ ਨੇ ਦੋ ਸਕੂਲ ਬਣਾਏ, ਮਾਈ ਭਾਗੋ ਅਕੈਡਮੀ ਅਤੇ ਦੂਸਰਾ ਮਹਾਰਾਜਾ ਰਣਜੀਤ ਸਿੰਘ ਜਿਹੜੀ ਆ।
0: ਹਾਂ, ਇੱਕ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਇਸ ਵਾਰ ਜਿਹੜਾ ਬੱਚਾ ਐਨਡੀਏ ਦੇ ਵਿੱਚ ਟੌਪ ਕੀਤਾ ਹੈ, ਹਾਂਜੀ, ਪਾਸ ਆਊਟ ਹੋਇਆ, ਉਹ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦਾ ਬੱਚਾ ਹੈ।
1: ਬਿਲਕੁਲ ਬਿਲਕੁਲ ਜੀ, ਹਾਂਜੀ ਹਾਂਜੀ, ਇਹ ਬੜੀ ਖੁਸ਼ੀ ਦੀ ਗੱਲ ਹੈ।
0: ਬਿਲਕੁਲ ਬਿਲਕੁਲ।
1: ਤੇ ਉਹ ਪੰਜਾਬ ਸਰਕਾਰ ਦਾ ਅੱਛਾ ਇੱਕ ਉਪਰਾਲਾ ਰਿਹਾ ਤੇ ਅੱਛੀ ਦੇਣ ਹੈ, ਤੇ ਉਹ ਉਹਨਾਂ ਦੇ ਜਿਹੜੇ ਜਨਰਲ ਜਿਹੜੇ ਸੀਗੇ ਆਈ ਪੀ ਸਿੰਘ ਜੀ ਮਾਈ ਭਾਗੋ ਦੇ,
0: ਹਾਂਜੀ,
1: ਉਹਦੇ ਵਿੱਚ ਲੜਕੀਆਂ ਦੇ ਲਈ ਬਣਾਇਆ ਹੋਇਆ, ਉਹ ਕਹਿੰਦੇ ਕਿ ਦੇਖੋ ਜੀ ਇਹਦੇ ਵਿੱਚ ਸਾਨੂੰ ਅੱਜ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਕੋਈ ਵੀ ਬੱਚਾ ਇਹਦੇ ਸਾਡੀ ਅਕੈਡਮੀ 'ਚ ਦਾਖਲ ਨਹੀਂ ਹੋਇਆ।
0: ਠੀਕ ਠੀਕ ਠੀਕ।
1: ਮੈਂ ਕਿਹਾ ਜੀ ਕੀ ਗੱਲ ਹੈ ਜੀ, ਕਹਿੰਦੇ ਜੀ ਦੇਖ ਲਓ ਹੁਣ ਕਿਉਂਕਿ ਅਸੀਂ ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਨੰਬਰ ਹੀ ਇਕੱਲੇ ਨਹੀਂ ਚਾਹੀਦੇ ਸਾਨੂੰ,
0: ਹਾਂਜੀ ਹਾਂਜੀ,
1: ਇੱਥੇ ਇੱਕ ਆਫਿਸਰ ਕੋਈ ਲੜਕੀ ਹੈ ਉਹਨੂੰ ਤਿਆਰ ਕਰਨਾ ਸੀ,
0: ਬਿਲਕੁਲ ਬਿਲਕੁਲ,
1: ਔਰ ਆਫਿਸਰ ਬੋਲਡ ਚਾਹੀਦੀ ਆ, ਕਿਵੇਂ ਉਹ ਲੱਗਣੀ ਚਾਹੀਦੀ, ਉਹਦੇ ਅੰਦਰ ਇੱਕ ਅੱਗ ਚਾਹੀਦੀ,
0: ਹਾਂਜੀ ਹਾਂਜੀ ਬਿਲਕੁਲ,
1: ਤੇ ਉਹੀ ਲੀਡ ਕਰੇਗੀ ਮਿਲਟਰੀ ਫੌਜ ਨੂੰ,
0: ਬਿਲਕੁਲ,
1: ਹੋਰ ਹੀ ਤਰ੍ਹਾਂ ਦਾ ਕੋਈ ਅਫਸਰ ਬਣਾ ਕੇ ਭੇਜਦੀ, ਸਾਰਾ ਕੁਝ ਮੂੰਹ ਚ ਸੁੱਟ ਕੇ ਆ
0: ਜਾਏ ਮਿਲਟਰੀ ਦੀ ਜੇ ਜੋਬ ਦੇ ਵਿੱਚ ਲੀਡਰਸ਼ਿਪ ਮਤਲਬ ਤੁਹਾਡੀ ਲਾਈਫ ਰਿਸਕ ਤੇ ਆ ਜਦੋਂ ਤੁਸੀਂ ਲੜ ਰਹੇ ਫਰੰਟ ਤੇ,
1: ਬਿਲਕੁਲ ਜੀ,
0: ਅੱਛਾ ਉੱਥੇ ਇੱਕ ਅੱਛਾ ਲੀਡਰ ਹੀ ਸਫਲ ਹੋ ਸਕਦਾ ਹੈ
1: ਉਹ। ਸੰਜੀਵ ਜੀ ਮੈਂ ਉਹ ਬੱਚਿਆਂ ਨੂੰ ਮਿਲਿਆ ਜਿਹੜੀਆਂ ਉੱਥੇ ਟ੍ਰੇਨਿੰਗ ਕਰਦੀਆਂ ਸੀ,
0: ਹਾਂਜੀ ਹਾਂਜੀ,
1: ਉਹ ਰੂਟੀਨ ਵਿੱਚ ਹੀ ਅਫਸਰ ਲੱਗ ਰਹੀਆਂ ਸੀ, 25 ਕੁੜੀਆਂ ਦਾ ਬੈਚ ਹੈ, ਉਹਨਾਂ ਚ ਕੋਈ ਵੀ ਕੁੜੀ ਜਿਹੜੀ ਆ ਮੈਨੂੰ ਇਹ ਨੀ ਲੱਗਿਆ ਵੀ ਇਹ ਥੋੜੀ ਸੁਸਤ ਆ ਜਾਂ ਕੀ ਆ, ਉਹ ਇੰਨੀ ਆ ਐਕਟਿਵ ਕਿ ਉਹਨਾਂ ਦੀ ਟ੍ਰੇਨਿੰਗ ਇੰਨੀ ਅੱਛੀ ਹੋ ਰਹੀ ਆ ਤੇ ਉਹ ਤੇ ਰੂਟੀਨ ਦੇ ਵਿੱਚ ਆਫਿਸਰ ਵਾਂਗ ਹੀ ਉਹ ਚੱਲ ਰਹੀਆਂ ਨੇ।
0: ਠੀਕ ਠੀਕ,
1: ਤੇ ਜਿਵੇਂ ਤੁਸੀਂ ਦੱਸਿਆ ਕਿ ਉਹਦੇ ਵਿੱਚੋਂ ਹੀ ਜਿਹੜਾ ਬੋਇਜ਼ ਦਾ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਜਿਹੜਾ ਸਕੂਲ ਆ ਅਕੈਡਮੀ, ਉਹਦੇ ਵਿੱਚੋਂ ਵੀ ਸੇਮ ਚੀਜ਼ ਆ, ਉਹ ਜਿਹੜੇ ਮੁੰਡੇ ਆ ਉਹਨਾਂ ਚ ਬਹੁਤ ਕੋਨਫੀਡੈਂਸ ਆ, ਜਿਹ ਚ ਕੋਨਫੀਡੈਂਸ ਨਹੀਂ ਉਹ ਮਾਰਿਆ ਗਿਆ, ਉਹ ਵਾਪਸ ਆ ਜਾਂਦਾ, ਉਹ ਭੱਜ ਕੇ ਆ ਜਾਂਦੇ ਆ, ਕਹਿੰਦੇ ਨਹੀਂ ਜੀ ਉੱਥੇ ਸਾਡੇ ਕੋਲ ਨਹੀਂ ਹੋਣਾ ਕੁਛ ਵੀ।
0: ਠੀਕ ਠੀਕ ਠੀਕ ਠੀਕ,
1: ਤੋ ਇਹ ਜਿਹੜੀ ਆ ਸਿਲਸਿਲਾ ਹੈ ਇਹਦੇ ਵਿੱਚ ਕੋਨਫੀਡੈਂਸ ਜ਼ਰੂਰੀ ਆ।
0: ਹਾਂਜੀ,
1: ਇੱਕ ਜੇ ਉਹ ਬੱਚਾ 10ਵੀਂ ਤੋਂ ਬਾਅਦ ਸਾਇੰਸ ਰੱਖ ਲੈਂਦਾ ਚੰਗੇ ਨੰਬਰ ਲੈ ਕੇ ਤੇ ਉਹਦੇ ਵਿੱਚ ਵੀ ਚੰਗਾ ਕੰਮ ਕਰਦਾ ਹੈ ਤੇ ਉਹ ਕਾਫੀ ਬ੍ਰਾਈਟ ਫਿਊਚਰ ਉਹਦਾ,
0: ਬਹੁਤ ਬ੍ਰਾਈਟ ਫਿਊਚਰ ਜੀ
1: ਆ ਜਾਂਦਾ, ਤੇ ਕਿੰਨੀਆਂ ਆਪਸ਼ਨਸ ਆ ਆਪਾਂ ਜੇ ਗੱਲਾਂ ਕਰਨ ਲੱਗ ਜਾਈਏ ਤੇ ਮੈਨੂੰ ਲੱਗਦਾ ਕਿ ਟਾਈਮ ਥੋੜਾ ਪੈ ਜਾਏਗਾ।
0: ਹਾਂਜੀ ਬਿਲਕੁਲ,
1: ਕੁਝ ਜਿਹੜੇ ਆ ਜਿਵੇਂ ਤੁਸੀਂ ਦੱਸ ਰਹੇ ਸੀਗੇ ਇੰਜੀਨੀਅਰਿੰਗ ਕੋਰ ਦੇ ਵਿੱਚ ਆ ਤੇ ਮੈਡੀਕਲ ਦੇ ਵਿੱਚ ਆ, ਕੈਮਿਸਟਰੀ ਯਾਰ ਉਹਦੇ ਕੋਲ ਹੈਗੀ ਆ, ਉਹਦੇ ਵਿੱਚ ਵੀ ਸਕੋਪ ਕਿਹੜੇ ਕਿਹੜੇ ਹੋ ਜਾਂਦੇ ਜੀ?
0: ਕੈਮਿਸਟਰੀ ਦੇ ਵਿੱਚ ਤੁਸੀਂ ਅੱਗੇ ਕੈਮਿਸਟਰੀ ਦੇ ਇਹਨਾਂ ਸਾਰੇ ਸਬਜੈਕਟਸ ਦੇ ਵਿੱਚ ਅੱਗੇ ਬੀ ਐੱਸ ਸੀ ਐੱਮ ਐੱਸ ਸੀ ਕਰ ਸਕਦੇ ਹੋ ਓਨਰਸ ਇਹਨਾਂ ਦੇ, ਔਰ ਕੈਮਿਸਟਰੀ ਦੇ ਵਿੱਚ ਤਾਂ ਤੁਸੀਂ ਅੱਜ ਫਾਰਮਾਸਿਟੀਕਲ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਹੈ,
1: ਕਾਫੀ ਮੰਗ ਹੈ,
0: ਕਾਫੀ ਮੰਗ ਹੈ, ਔਰ ਉੱਥੇ ਅੱਛੇ ਮਤਲਬ ਪੈਕੇਜ ਉਹ ਦਿੰਦੇ ਹਨ ਜਿਹੜੇ ਐੱਮ ਐੱਸ ਸੀ ਪੀ ਐੱਚ ਡੀ ਹਨ
1: ਕੈਮੀਕਲ ਇੰਜੀਨੀਅਰਸ ਜਿਹੜੇ ਆ ਉਹ ਚੰਗਾ ਕੰਮ ਕਰ ਰਹੇ।
0: ਹਾਂਜੀ ਬਿਲਕੁਲ ਜੀ ਬਿਲਕੁਲ,
1: ਤੇ ਮੈਥ ਇਹਦੇ ਵਿੱਚ ਇੱਕ ਜੁੜਦਾ ਨਾਲ,
0: ਹਾਂਜੀ ਹਾਂਜੀ,
1: ਮੈਥ ਕੀ ਰੋਲ ਪਲੇਅ ਕਰਦਾ ਜੀ?
0: ਮੈਥ ਦਾ ਰੋਲ ਇਹ ਹੈ ਕਿ ਮੈਥ ਇੱਕ ਮਾਸਟਰ ਜਿਸ ਤਰ੍ਹਾਂ ਕਹਿੰਦੇ ਕਿ ਆਤਮਾ ਹੈ, ਕੰਟਰੋਲਰ,
1: ਕੰਟਰੋਲਰ ਹੈ ਸਾਰੇ ਸਬਜੈਕਟਾਂ ਦਾ।
0: ਫਿਜ਼ਿਕਸ ਦੇ ਵਿੱਚ ਅਸੀਂ ਜਦੋਂ ਫਿਜ਼ਿਕਸ ਪੜ੍ਹਾਉਣਾ ਸ਼ੁਰੂ ਕਰਦੇ ਹਾਂ ਪਲੱਸ ਵਨ ਦੇ ਵਿੱਚ, ਪਹਿਲਾਂ ਸਾਨੂੰ ਮੈਥ ਦੇ 2-4-5 ਟੌਪਿਕ ਕਵਰ ਕਰਨੇ ਪੈਂਦੇ, ਪਹਿਲੇ 15 ਦਿਨ ਮੈਥ ਤੇ ਲਗਾਉਣੇ ਪੈਂਦੇ ਆ ਤਾਂ ਕਿ ਬੱਚਿਆਂ ਨੂੰ ਫਿਜ਼ਿਕਸ ਸਮਝ ਆ ਜਾਵੇ।
1: ਠੀਕ ਹੈ ਜੀ,
0: ਸੋ ਮੈਥ ਜਿਹੜਾ ਮੈਥ ਦਾ ਇਨ ਇਟ ਸੈਲਫ ਤਾਂ ਮੈਂ ਜ਼ਿਆਦਾ ਨਹੀਂ, ਪ੍ਰੈਕਟੀਕਲ ਕੋਈ ਸਕੋਪ ਹੋਵੇ, ਬਟ ਇਹ ਸਾਰਿਆਂ ਦੀ ਆਤਮਾ ਹੈ, ਇਹਦੇ ਤੋਂ ਬਿਨਾਂ ਨਾ ਕੈਮਿਸਟਰੀ ਦਾ ਗੁਜ਼ਾਰਾ ਹੈ, ਨਾ ਫਿਜ਼ਿਕਸ ਦਾ ਗੁਜ਼ਾਰਾ ਹੈ, ਤੇ ਫਿਜ਼ਿਕਸ ਦਾ ਤਾਂ ਹੈ ਹੀ ਨਹੀਂ ਤੇ ਨਾ ਬਾਇਓ ਦਾ ਗੁਜ਼ਾਰਾ ਹੈ।
1: ਮਤਲਬ ਮੈਥ ਉਹ ਜ਼ਮੀਨ ਹੈ ਜਿਹਦੇ ਵਿੱਚ ਸਾਰੇ ਪੌਦੇ ਉੱਗਣਗੇ, ਬੰਦੇ ਦਾ ਮੈਥਮੈਟਿਕਸ ਚੰਗਾ ਹੋਣਾ ਚਾਹੀਦਾ,
0: ਇਹ
1: ਇੱਕ ਵਾਕਈ, ਔਰ ਜੋੜ ਤੋੜ ਦੇ ਵਿੱਚ ਜਿਹੜਾ ਬੰਦਾ ਕਾਮਯਾਬ ਹੋ ਗਿਆ ਉਹ ਜ਼ਿੰਦਗੀ ਚ ਫੇਲ ਹੁੰਦਾ ਹੀ ਨਹੀਂ।
0: ਬਿਲਕੁਲ ਜੀ ਬਿਲਕੁਲ ਬਿਲਕੁਲ,
1: ਤੋ ਸੰਜੀਵ ਸ਼ਰਮਾ ਜੀ ਅੱਜ ਤੁਸੀਂ ਬਹੁਤ ਹੀ ਕੀਮਤੀ ਗੱਲਾਂ ਸਾਂਝੀਆਂ ਕੀਤੀਆਂ, ਔਰ ਮੈਨੂੰ ਪੂਰੀ ਉਮੀਦ ਹੈ ਜਿਹੜੇ ਵਿਦਿਆਰਥੀ ਜਾਂ ਉਹਨਾਂ ਦੇ ਮਾਤਾ ਪਿਤਾ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਜ਼ਰੂਰ ਸੰਜੀਵ ਜੀ ਦੀਆਂ ਗੱਲਾਂ ਨੂੰ ਤੋਂ ਫਾਇਦਾ ਲੈਣਗੇ ਅਤੇ ਬੱਚਿਆਂ ਦਾ ਭਵਿੱਖ ਜਿਹੜਾ ਹੋਰ ਵੀ ਬ੍ਰਾਈਟ ਹੋਏਗਾ, ਅਤੇ ਅਸੀਂ ਵੀ ਤੁਹਾਡੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ ਹਮੇਸ਼ਾ ਹੀ, ਅਤੇ ਦੁਆ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ 'ਚ ਰਹੋ ਅਤੇ ਖੁਸ਼ ਰਹੋ, ਮੁਸਕਰਾਉਂਦੇ ਰਹੋ, ਅਤੇ ਪ੍ਰੋਗਰਾਮ ਰੁਜ਼ਗਾਰ, ਸਿੱਖਿਆ ਅਤੇ ਰੁਜ਼ਗਾਰ ਲੈ ਕੇ ਫਿਰ ਆਪਾਂ ਹਾਜ਼ਰ ਹੋਵਾਂਗੇ ਸੰਜੀਵ ਸ਼ਰਮਾ ਜੀ ਦੇ ਨਾਲ, ਅਤੇ ਹੁਣ ਸਾਨੂੰ ਦਿਓ ਆਗਿਆ ਅਤੇ ਤੁਸੀਂ ਮਾਣੋ ਆਨੰਦ। ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦੇ ਲਈ, ਅਤੇ ਦੁਆਬਾ ਰੇਡੀਓ ਦੀ ਪੂਰੀ ਟੀਮ ਵੱਲੋਂ ਤੁਹਾਡਾ ਇੱਕ ਸ਼ੁਕਰਾਨਾ, ਅਤੇ ਰੱਬ ਰਾਖਾ, ਖੁਸ਼ ਰਹੋ, ਮੁਸਕਰਾਉਂਦੇ ਰਹੋ।

0: ದ್ವಾಪರ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਆ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟ ਕਰਕੇ ਚੈਟ ਬੋਕਸ ਦੇ ਵਿੱਚ ਜ਼ਰੂਰ ਸਾਂਝਾ ਕਰ ਸਕਦੇ ਹੋ। ਤੇ ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਬਣਿਆ ਰਹੇਗਾ, ਬਰਕਰਾਰ ਰਹੇਗਾ। ਤੇ ਗੱਲਾਂ ਬਾਤਾਂ ਅੱਜ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਸਮਾਜੀ ਸਿੰਘ ਸ਼ੰਮੀ ਜੀ ਜੁੜਨਗੇ ਤੇ ਕੁਝ ਹੀ ਪਲਾਂ ਦੇ ਵਿੱਚ, ਤੇ ਨਾਲ ਦੀ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਹਾਂ। ਤੇ ਇਸੇ ਤਰ੍ਹਾਂ ਹੀ ਅੱਜ ਦਾ ਜਿਹੜਾ ਵਿਸ਼ਾ ਰਹੇਗਾ ਜੀਵਨ ਸਾਥੀ ਲਾਈਫ ਪਾਰਟਨਰ ਦੀ ਅਹਿਮੀਅਤ ਦੇ ਬਾਰੇ ਗੱਲਬਾਤ ਕਰਾਂਗੇ। ਉਹ ਚਾਹੇ ਔਰਤ ਹੈ ਤੇ ਚਾਹੇ ਮਰਦ ਹੈ, ਦੋਵਾਂ ਲਈ ਕਿੰਨਾ ਜ਼ਰੂਰੀ ਹੈ। ਤੇ ਇਸੇ ਤਰ੍ਹਾਂ ਨੌਜਵਾਨ ਵਿਆਹ ਤੋਂ ਦੂਰ ਕਿਉਂ ਹੋ ਰਹੇ ਨੇ, ਇਹ ਸਾਰਾ ਸਿਲਸਿਲਾ ਚਲਾਵਾਂਗੇ, ਅੱਗੇ ਜਾ ਕੇ ਗੱਲ ਵਧਾਵਾਂਗੇ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, 15-20 ਮਿੰਟ ਗੱਲਬਾਤ ਨੂੰ ਅੱਗੇ ਤੋਰਾਂਗੇ, ਸ਼ਮੀ ਜੀ ਦੇ ਨਾਲ ਗੱਲਬਾਤ ਕਰਾਂਗੇ। ਇਸ ਵਿਸ਼ੇ ਨੂੰ ਹੋਰ ਵਿਸ਼ਾਲ ਬਣਾਉਣ ਦੀ ਕੋਸ਼ਿਸ਼ ਰਹੇਗੀ ਤੁਹਾਡੇ ਸਹਿਯੋਗ ਦੇ ਨਾਲ, ਤੇ ਤੁਹਾਡੇ ਨਿੱਜੀ ਤਜਰਬੇ ਜਾਂ ਤੁਹਾਡੇ ਆਲੇ ਦੁਆਲੇ ਦੇ ਵਿੱਚ ਜਿਹੜੇ ਜੋ ਕੁਝ ਵੀ ਵਾਪਰਦਾ ਉਹਨੂੰ ਜਦੋਂ ਆਪਾਂ ਦੇਖਦੇ ਹਾਂ ਸਮਾਜ ਦੇ ਨਾਲ ਜੁੜ ਕੇ, ਤਾਂ ਤੁਹਾਡਾ ਇਹਦੇ ਵਿੱਚ ਕਿਹੋ ਜਿਹਾ ਐਕਸਪੀਰੀਅੰਸ ਹੈ, ਇਸ ਦੇ ਬਾਰੇ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ। ਲਾਈਨਾਂ +358 44 976 19 ਬਾਰ ਸਟੂਡੀਓ ਦਾ ਨੰਬਰ ਰਹੇਗਾ, ਉਹੀ ਫਿਲਨਾ ਸਟੂਡੀਓ ਦਾ, ਪਹਿਲੇ ਵਾਲਾ ਹੀ, ਕੋਈ ਚੇਂਜਸ ਨਹੀਂ ਹੈ। ਤੇ ਉਹ ਤੁਹਾਡੇ ਲਈ ਫਲੈਸ਼ ਕਰਦਾ ਰਹਿੰਦਾ ਉੱਪਰਲੇ ਪਾਸੇ, ਜਦੋਂ ਝਾਤ ਮਾਰਦੇ ਹੋ ਤੁਸੀਂ ਸੱਜੇ ਪਾਸੇ ਜਾਂ ਮੇਰੇ ਖੱਬੇ ਪਾਸੇ, ਤਾਂ ਉਹਨੂੰ ਜਿਹੜਾ ਉੱਥੋਂ ਨੰਬਰ ਲੈ ਕੇ, ਤੇ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚੋਂ, ਚਾਹੇ ਚੰਦ ਦੇ ਉੱਤੇ ਬੈਠ ਕੇ ਵੀ ਸੁਣ ਰਹੇ ਹੋ, ਤਾਂ ਪ੍ਰੋਗਰਾਮ ਦਾ ਵਿੱਚ ਜਿਹੜਾ ਆਪਣੀ ਹਾਜ਼ਰੀ, ਆਪਣੀ ਸ਼ਮੂਲੀਅਤ ਜਿਹੜੀ ਆ ਕਰ ਸਕਦੇ ਹੋ। ਤੇ ਲਓ ਦੋਸਤੋ, ਸ਼ੁਰੂਆਤ ਕਰਦੇ ਹਾਂ ਸਮਾਂ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ। ਇਸ ਵਕਤ ਸ਼ਾਮ ਦੇ 7:05 ਦਾ ਸਮਾਂ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:05 ਹੋ ਗਏ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:05 ਤੇ ਇਸੇ ਤਰ੍ਹਾਂ UK ਦੇ ਵਿੱਚ ਸ਼ਾਮ ਦੇ 5:05, ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:05 ਤੇ ਭਾਰਤ ਦੇ ਵਿੱਚ ਰਾਤ ਦੇ ਐਗਜੈਕਟਲੀ ਜਿਹੜੇ ਨੇ 9:35 ਦਾ ਸਮਾਂ ਅੱਜ ਵੇਲੇ ਸਿਰ ਹੀ ਆ ਗਿਆ ਆਪਾਂ, ਹਨਾ। ਵੈਸੇ ਤੇ ਵੈਸੇ 10-12 ਮਿੰਟ ਜਿਹੜਾ ਹਮੇਸ਼ਾ ਹੀ ਹੁੰਦਾ ਹੈ, ਲੱਗ ਜਾਂਦੇ ਆ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ। ਤੇ ਲਓ ਫਿਰ ਰਾਬਤਾ ਤੁਹਾਡਾ ਮੇਰਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੁੱਦੇ ਦੇ ਨਾਲ ਵੀ, ਤੇ ਉਸ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਜਿਹੜੀ ਹੈ ਬਾਤ ਪਾਉਂਦੇ ਹਾਂ। ਅੱਜ ਜਿਹੜਾ ਤਵਾਰੀਖ ਦੀ ਗੱਲ ਕਰੀਏ, ਤਾਂ ਤਵਾਰੀਖ ਦੇ ਵਿੱਚ ਜਦੋਂ ਝਾਤ ਮਾਰਦੇ ਹਾਂ ਤੇ 26 ਅਗਸਤ ਦਾ ਦਿਹਾੜਾ ਹੈ ਤੇ ਬੁੱਧਵਾਰ ਵਾਲਾ ਦਿਨ ਹੈ ਤੇ ਬੁੱਧ ਕੰਮ ਸ਼ੁੱਧ, ਕਿਸੇ ਵੀ ਵਿਅਕਤੀ ਨੂੰ 2 ਤੋਂ ਵੱਧ ਵਾਰ ਕਹਿੰਦੇ ਨੇ ਪਰਖਣਾ ਸਰਾਸਰ ਮੂਰਖਤਾ ਹੁੰਦੀ ਹੈ। ਇੱਕ ਵਾਰੀ ਵਰਜ ਦਿੱਤਾ ਜਾਵੇ ਜਾਂ ਇੱਕ ਵਾਰੀ ਉਹਦੇ ਤੋਂ ਗਲਤੀ ਜਿਹੜੀ ਹੋਈ ਹੋਵੇ ਤੇ ਜੋ ਬਾਰ ਬਾਰ ਉਹੀ ਗਲਤੀ ਕਰਦਾ ਤੇ ਉਹਨੂੰ ਕਹਿਣ ਦੇ ਉੱਤੇ ਕੋਈ ਅਸਰ ਜਿਹੜਾ ਨਹੀਂ ਹੁੰਦਾ, ਉਹਦੇ ਨਾਲ ਚੰਗਾ ਭਾਈ ਪਾਸਾ ਹੀ ਵੱਟ ਲਓ। ਉਹਨੇ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਅ ਨਹੀਂ ਲਿਆਉਣਾ, ਪਰ ਤੁਹਾਡੀ ਦੇ ਵਿੱਚ ਜ਼ਰੂਰ ਲਿਆ ਦਿਓ, ਜਿੱਦਾਂ ਦਾ ਉਹ ਆਪ ਹੈ ਤੁਹਾਨੂੰ ਉੱਦਾਂ ਦਾ ਬਣਾ ਦਿਓ। ਦੂਸਰੇ ਪਾਸੇ 26 ਅਗਸਤ 1303 ਦਾ ਜਦੋਂ ਜ਼ਿਕਰ ਕਰਦੇ ਹਾਂ, ਅਲਾਉਦੀਨ ਖਿਲਜੀ ਉਹਨਾਂ ਨੇ ਰਾਣਾ ਭੀਮ ਸਿੰਘ ਨੂੰ ਹਰਾ ਕੇ ਚਿਤੌੜਗੜ੍ਹ ਦੇ ਉੱਤੇ ਕਬਜ਼ਾ ਕਰ ਲਿਆ ਸੀ 1303 ਦੇ ਵਿੱਚ। ਤੇ 1743 ਦੇ ਵਿੱਚ FC ਪਾਣੀ ਤੇ ਹਵਾ ਦੀ ਰਚਨਾ ਜਿਹੜੀ ਸੀ ਉਹਦੇ ਖੋਜੀ ਇਹ ਲੈਵ ਈਜ਼ੀਅਰ ਦਾ ਜਿਹੜਾ ਸੀ ਜਨਮ ਹੁੰਦਾ ਹੈ। 1883 ਦੇ ਵਿੱਚ ਕਰਾਕਟਸ ਜਵਾਲਾਮੁਖੀ ਫਟਣ ਦੇ ਨਾਲ 36,000 ਲੋਕਾਂ ਦੀ ਜਿਹੜੀ ਮੌਤ ਹੋਈ ਹੈ। ਤੇ 1910 ਦੇ ਵਿੱਚ ਸ਼ਾਂਤੀ ਨੋਬਲ ਇਨਾਮ ਜੇਤੂ ਮਦਰ ਟਰੇਸਾ ਦਾ ਕੋਸੋਵੋ ਦੇ ਵਿੱਚ ਜਨਮ ਹੁੰਦਾ ਹੈ। ਯੂਰਪੀਅਨ ਕੰਟਰੀ ਦੇ ਨਾਲ ਬਲਕਾਨ ਏਰੀਏ ਦੇ ਨਾਲ ਵਾਹ ਵਾਸਤਾ ਰੱਖਦੇ ਸੀ ਇੱਥੋਂ ਮੂਵ ਹੋ ਇੰਡੀਆ ਦੇ ਵਿੱਚ। ਤੇ ਇਸੇ ਤਰ੍ਹਾਂ ਦੋਸਤੋ ਗੱਲ ਕਰਦੇ ਹਾਂ ਥੋੜੀ ਜਿਹੀ ਡੋਪ ਟੈਸਟ ਦੀ ਤੇ ਅੱਜ ਦੇ ਓਲੰਪਿਕ ਦੇ ਸਮੇਂ ਦੀ, ਤੇ ਇੱਕ ਗੱਲ ਕਰਾਂਗੇ ਇਤਿਹਾਸਕ ਕਹਾਣੀ ਦੀ, ਤੇ ਉਸ ਤੋਂ ਬਾਅਦ ਫਿਰ ਆਪਾਂ ਅੱਜ ਦੇ ਵਿਸ਼ੇ ਦੇ ਵੱਲ ਨੂੰ ਚੱਲਦੇ ਹਾਂ। ਡੋਪ ਟੈਸਟ ਜਿਹੜਾ ਹੈ ਅਸਲ ਦੇ ਵਿੱਚ 1960 ਦੀਆਂ ਰੋਮ ਓਲੰਪਿਕ ਖੇਡਾਂ ਦੇ ਦੌਰਾਨ ਡੈਨਮਾਰਕ ਦੇ ਸਾਈਕਲ ਸਵਾਰ 100 ਕਿਲੋਮੀਟਰ ਦੀ ਦੌੜ ਲਾਉਂਦਿਆਂ ਦੀ ਮੌਤ ਹੋ ਗਈ ਸੀ ਤੇ ਪੜਤਾਲ ਤੋਂ ਬਾਅਦ ਦੇ ਵਿੱਚ ਪਤਾ ਲੱਗਦਾ ਉਹਦੇ ਮੌਤ ਦੇ ਕਾਰਨ ਕੀ ਸਨ। ਪੜਤਾਲ ਤੋਂ ਪਤਾ ਲੱਗਿਆ ਕਿ ਉਹਨੇ ਥਕੇਵੇਂ ਤੋਂ ਬਚਣ ਦੇ ਲਈ ਨਸ਼ਾ ਕੀਤਾ ਹੋਇਆ ਸੀ। ਉਸ ਤੋਂ ਬਾਅਦ ਡਿਕ ਹਾਰਵਰਡ ਤੇ ਟੌਮੀ ਸਪੇਸਨ ਵੀ ਜਿਹੜਾ ਨਸ਼ੇ ਦੇ ਕਾਰਨ ਚੱਲ ਵਸੇ ਸੀ ਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ 1965 ਦੇ ਵਿੱਚ ਮੈਡੀਕਲ ਕਮਿਸ਼ਨ ਬਣਾਇਆ ਜਿਸ ਨੇ ਰਸਾਇਣਿਕ ਤੱਤਾਂ ਦੀ ਸੂਚੀ ਤਿਆਰ ਕੀਤੀ ਸੀ ਜੋ ਖਿਡਾਰੀਆਂ ਦੇ ਲਈ ਘਾਤਕ ਹੋ ਸਕਦੀਆਂ ਨੇ। ਡਾਕਟਰਾਂ ਦੇ ਅਨੁਸਾਰ ਨਸ਼ੇ ਵਾਲੀ ਦਵਾਈ ਲੈ ਕੇ ਮਨੋਵਿਗਿਆਨਕ ਤੌਰ ਦੇ ਉੱਤੇ ਖਿਡਾਰੀ ਉਤੇਜਨਾ ਦੇ ਨਾਲ ਭਰ ਜਾਂਦੇ ਐ ਤੇ ਜੇ ਇਹਦੇ ਵਿੱਚ ਕੁਝ ਚੀਜ਼ਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਦੇਖਣ ਨੂੰ ਮਿਲੀਆਂ, ਕੁਝ ਸੀਰੀਜ਼ ਬਣੀਆਂ ਇਹਨਾਂ ਚੀਜ਼ਾਂ ਦੇ ਉੱਤੇ, ਖਾਸ ਕਰ ਔਰਤਾਂ ਦੇ ਲਈ ਜਿਹੜੀਆਂ ਨੇ ਕਈ ਵਾਰੀ ਉਹ ਪ੍ਰੈਗਨੈਂਸੀ ਟਾਈਮ ਜਦੋਂ ਹਾਰਮੋਨ ਚੇਂਜ ਆਉਂਦੀ ਆ ਉਹ ਕਾਫੀ ਜਿਹੜਾ ਉਹਨਾਂ ਦੇ ਚੀਜ਼ਾਂ ਦੇ ਵਿੱਚ ਦੇਖਿਆ ਜਾਂਦਾ ਤੇ ਉਸ ਵੇਲੇ ਸਮੇਂ ਜਿਹੜਾ ਉਹ ਗੇਮ ਦੇ ਵਿੱਚ ਆਪਣੀ ਜਿਹੜੀ ਆ ਕਾਬਲੀਅਤ ਪੇਸ਼ ਕਰਨ ਦੇ ਵਿੱਚ ਹੋਰ ਵੀ ਜਿਹੜੀਆਂ ਨੇ ਸਟਰੋਂਗ ਹੋ ਜਾਂਦੀਆਂ ਨੇ। ਇਸ ਤਰ੍ਹਾਂ ਦੇ ਦੀਆਂ ਚੀਜ਼ਾਂ ਵੀ ਜਿਹੜੀਆਂ ਨੇ ਇਸਤੇਮਾਲ ਕੀਤੀਆਂ ਜਾਂਦੀਆਂ ਰਹੀਆਂ ਨੇ, ਜ਼ਰੂਰੀ ਨਸ਼ਾ ਹੀ ਨਹੀਂ। ਇਸੇ ਤਰ੍ਹਾਂ ਹੀ ਡਾਕਟਰਾਂ ਦੇ ਅਨੁਸਾਰ ਨਸ਼ੇ ਵਾਲੀ ਦਵਾਈ ਲੈ ਕੇ ਮਨੋਵਿਗਿਆਨਕ ਤੌਰ ਦੇ ਉੱਤੇ ਖਿਡਾਰੀ ਉਤੇਜਨਾ ਦੇ ਨਾਲ ਭਰ ਜਾਂਦਾ ਹੈ ਤੇ ਜੋਸ਼ ਦੇ ਵਿੱਚ ਵੱਧ ਜ਼ੋਰ ਲਾਉਂਦਾ ਹੈ। ਕਮੇਟੀ ਨੇ 1966 ਤੋਂ ਹੀ ਡੋਪ ਟੈਸਟ ਲਾਜ਼ਮੀ ਕਰ ਦਿੱਤਾ। ਇਸ ਦੇ ਨਾਲ ਵਰਜਿਤ ਰਸਾਇਣ ਲੈਣ ਵਾਲੇ ਖਿਡਾਰੀ ਪਛਾਣੇ ਜਾਂਦੇ ਨੇ ਵੀ ਕਿਹਨੇ ਇਹ ਚੀਜ਼ ਵਰਤੀ ਹੈ ਤੇ ਖਿਡਾਰੀ ਸਰੀਰ ਤਕੜੇ ਕਰਨ ਦੇ ਲਾਲਚ ਦੇ ਵਿੱਚ ਵੀ ਟੀਕੇ ਲਗਾਈ ਤੇ ਕੈਪਸੂਲ ਖਾਈ ਜਾਂਦੇ ਨੇ। ਦਵਾਈ ਦੇ ਵਿੱਚ ਮੁੱਖ ਤੌਰ ਦੇ ਉੱਤੇ ਟੈਸਟੋ ਸਟੈਰੋਨ ਨਾਮੀ ਜਿਹੜਾ ਹਾਰਮੋਨ ਹੁੰਦਾ ਹੈ ਸਰੀਰ ਦੇ ਵਿੱਚ ਦਾਖਲ ਹੋ ਕੇ ਵਿਅਕਤੀ ਨੂੰ ਨਪੁੰਸਕ ਤੱਕ ਬਣਾਉਂਦਾ ਹੈ। ਜਿਗਰ ਦਾ ਕੈਂਸਰ ਤੇ ਮੂੰਹ ਦੇ ਉੱਤੇ ਫਿੰਸੀਆਂ ਨਿਕਲ ਆਉਂਦੀਆਂ ਨੇ ਤੇ ਪੰਜਾਬ ਦੀਆਂ ਕੁਝ ਅਕੈਡਮੀਆਂ ਦੇ ਵਿੱਚ ਟੀਕੇ ਲਾਉਣ ਦੀ ਕੋਚਿੰਗ ਵੀ ਜਿਹੜੀ ਹੈ ਮਿਲਦੀ ਰਹੀ ਹੈ। ਡੋਪ ਟੈਸਟ ਅਸਲ ਚ ਹੁੰਦਾ ਕੀ ਹੈ, ਦੱਖਣੀ ਅਫਰੀਕਾ ਦੇ ਇੱਕ ਕਬੀਲੇ ਦੇ ਰੂੜੀ ਮਾਰਕਾ ਸ਼ਰਾਬ ਦਾ ਨਾਂ ਹੈ ਡੋਪ ਉਹਨਾਂ ਦਾ ਸੀਗਾ ਤੇ ਜਿਸ ਨੂੰ ਡੂਪ ਜਿਹੜਾ ਵੀ ਕਿਹਾ ਜਾਂਦਾ ਸੀ। ਸਰੀਰ ਦੇ ਵਿੱਚ ਨਸ਼ੇ ਵਾਲੇ ਕੋਈ ਤੱਤ ਦਾਖਲ ਕਰਨ ਨੂੰ ਡੋਪਿੰਗ ਕਿਹਾ ਜਾਂਦਾ ਹੈ। ਕਈ ਨੌਜਵਾਨ ਪੰਜਾਬ ਪੁਲਿਸ ਦੀ ਭਰਤੀ ਸਮੇਂ ਵੀ ਡੋਪ ਟੈਸਟ ਦੇਣ ਤੋਂ ਜਿਹੜਾ ਭੱਜ ਜਾਂਦੇ ਹੈ। ਪੰਜਾਬ ਸਰਕਾਰ ਵੱਲੋਂ ਪਿਛਲੇ ਕੁਝ ਸਮੇਂ ਤੋਂ ਅਸਲਾ ਧਾਰਕਾਂ ਦੇ ਜਿਹੜੇ ਨੇ ਲਾਇਸੈਂਸ ਜਿਹੜੇ ਨੇ ਅਸਲਾ ਲਾਇਸੈਂਸ ਰੈਨਵਿਊ ਹੋਣ ਸਮੇਂ ਜਾਂ ਨਵਾਂ ਲਾਇਸੈਂਸ ਬਣਨ ਸਮੇਂ ਡੋਪ ਟੈਸਟ ਜਿਹੜਾ ਕੀਤਾ ਜਾਂਦਾ ਉਹਦਾ ਜਿਹੜਾ ਕਹਿ ਸਕਦੇ ਆ ਪਿਸ਼ਾਬ ਦਾ ਜਿਹੜਾ ਉਹ ਟੈਸਟ ਲੈਂਦੇ ਆ ਤੇ ਡੋਪ ਟੈਸਟ ਕੀਤਾ ਜਾਂਦਾ। ਜ਼ਿਲ੍ਹਾ ਹਸਪਤਾਲਾਂ ਦੇ ਵਿੱਚ 10 ਰੁਪਏ ਦੀ ਪਰਚੀ ਫੀਸ ਤੇ 1500 ਰੁਪਏ ਸਰਕਾਰੀ ਫੀਸ ਹੈ। ਡਿਪਟੀ ਕਮਿਸ਼ਨਰ ਦਫ਼ਤਰ ਦੇ ਵੱਲੋਂ ਵੀ ਕਾਫ਼ੀ ਵੱਡੀ ਫੀਸ ਇਹਦੇ ਵਿੱਚ ਲਈ ਜਾਂਦੀ ਹੈ ਤੇ ਨਸ਼ੇ ਦੀਆਂ ਗੋਲੀਆਂ ਕੈਪਸੂਲ ਅਫੀਮ ਪੋਸਟ ਭੁੱਕੀ ਆਦਿ ਡੋਪ ਟੈਸਟ ਦੇ ਘੇਰੇ ਦੇ ਵਿੱਚ ਆਉਂਦੇ ਨੇ। ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਮਾਨਤਾ ਪ੍ਰਾਪਤ ਠੇਕਿਆਂ ਕਰਕੇ ਸਰਕਾਰ ਨੂੰ ਇਸ ਤੋਂ ਆਮਦਨ ਦਾ ਵੱਡਾ ਹਿੱਸਾ ਮਿਲਦਾ ਹੈ ਜਿਸਦੇ ਕਰਕੇ ਡੋਪ ਟੈਸਟ ਦੇ ਵਿੱਚ ਸ਼ਰਾਬ ਨੂੰ ਸ਼ਾਮਲ ਨਹੀਂ ਕੀਤਾ ਗਿਆ। ਦੂਸਰੀ ਗੱਲ ਕਰਦੇ ਹਾਂ ਇਤਿਹਾਸਕ ਕਹਾਣੀ ਦੀ। ਕਹਿੰਦੇ ਨੇ ਕਿ ਸਿਰਫ ਜਾਣਕਾਰੀ ਵਜੋਂ ਹੀ ਦਿੱਤਾ ਜਾ ਰਿਹਾ ਜਿਹੜਾ ਗੁੱਗਾ ਪੀਰ ਜਿਹਨੂੰ ਗੁੱਗਾ ਜ਼ਹਰ ਵੀਰ ਵੀ ਕਿਹਾ ਜਾਂਦਾ ਹੈ ਉਹਦਾ ਜਨਮ ਅਸ਼ਟਮੀ ਤੋਂ ਅਗਲੇ ਦਿਨ ਨਾਗ ਪੂਜਾ ਦੇ ਨਾਲ ਸੰਬੰਧਿਤ ਰੱਖਦਾ ਹੈ। ਇਹ ਤਿਉਹਾਰ ਮਨਾਇਆ ਜਾਂਦਾ ਹੈ। ਪ੍ਰਚਲਿਤ ਕਥਾ ਇਹ ਵੀ ਹੈ ਕਿ ਕਾਸ਼ਲ ਤੇ ਬਾਸ਼ਲ ਦੋ ਭੈਣਾਂ ਸਨ ਜਿਨ੍ਹਾਂ ਦੀ ਕੋਈ ਔਲਾਦ ਨਹੀਂ ਸੀ। ਬਾਸ਼ਲ ਗੁਰੂ ਗੋਰਖਨਾਥ ਦੀ ਭਗਤਣੀ ਸੀਗੀ ਤੇ ਉਹਦੀ ਸੇਵਾ ਤੋਂ ਖੁਸ਼ ਹੋ ਕੇ ਗੋਰਖਨਾਥ ਨੇ ਅਗਲੇ ਦਿਨ ਪੁੱਤਰ ਦੇ ਲਈ ਫਲ ਪ੍ਰਾਪਤ ਕਰਨ ਲਈ ਕਿਹਾ ਸੀ। ਇਹ ਖ਼ਬਰ ਜਦੋਂ ਉਹਦੀ ਭੈਣ ਨੂੰ ਜਿਹੜੀ ਹੈ ਕਾਸ਼ਲ ਜੋ ਕਿ ਸ਼ਕਲੋਂ ਉਸਦੇ ਨਾਲੋਂ ਰਲਦੀ ਨੂੰ ਪਤਾ ਲੱਗ ਜਾਂਦਾ ਹੈ ਤਾਂ ਉਹ ਚਾਲ ਦੇ ਨਾਲ ਆਪਣੀ ਖੇਡ ਖੇਡਦੀ ਹੈ ਤੇ ਪਹਿਲਾਂ ਹੀ ਜਾ ਕੇ ਫਲ ਲੈ ਆਉਂਦੀ ਹੈ। ਬਾਸ਼ਲ ਨੂੰ ਬਹੁਤ ਦੁੱਖ ਹੁੰਦਾ ਹੈ ਇਸਦੇ ਕਰਕੇ। ਉਸਨੇ ਗੋਰਖਨਾਥ ਨੂੰ ਜਾ ਕੇ ਦੱਸਿਆ ਕਿ ਤਾਂ ਗੋਰਖਨਾਥ ਨੇ ਨਾਗ ਲੋਕ ਜਾ ਕੇ ਜਾਣੀ ਕਿ ਸੱਪਾਂ ਦੇ ਸ਼ਹਿਰ ਦੇਸ਼ ਚ ਜਾ ਕੇ ਉਹਨਾਂ ਦੀ ਦੁਨੀਆਂ ਚ ਜਾ ਕੇ ਨਾਗ ਲੋਕ ਜਾ ਕੇ ਭਗਵਾਨ ਸ਼ੇਸ਼ ਨਾਗ ਨੂੰ ਬੇਨਤੀ ਕੀਤੀ ਕਿ ਉਹ ਬਾਸ਼ਲ ਦੇ ਘਰ ਪੁੱਤਰ ਦੇ ਰੂਪ ਦੇ ਵਿੱਚ ਜਨਮ ਲੈਣ। ਬੇਨਤੀ ਪ੍ਰਵਾਨ ਕਰਕੇ ਉਹਨਾਂ ਨੇ ਕੁਝ ਜਿਹੜੀ ਸੀ ਭਭੂਤੀ ਦਿੱਤੀ ਤੇ ਕਹਿ ਦਿੱਤਾ ਕਿ ਇਹ ਬਾਂਝ ਔਰਤ ਨੂੰ ਖਵਾਵੇ ਤੇ ਇਸ ਤਰ੍ਹਾਂ ਜਿਹੜਾ ਬਾਸ਼ਲ ਨੂੰ ਭਗਵਾਨ ਸ਼ੇਸ਼ਨਾਗ ਦੇ ਰੂਪ ਦੇ ਵਿੱਚ ਪੁੱਤਰ ਦੀ ਪ੍ਰਾਪਤੀ ਹੋਏਗੀ। ਇਹ ਪੁੱਤਰ ਗੁੱਗਾ ਪੀਰ ਦੇ ਨਾਂ ਦੇ ਉੱਤੇ ਪ੍ਰਸਿੱਧ ਹੋ ਗਿਆ। ਕੁਝ ਭਭੂਤੀ ਇੱਕ ਘੋੜੀ ਨੂੰ ਦਿੱਤੀ ਗਈ ਜਿਸ ਨੇ ਨੀਲਾ ਘੋੜਾ ਵੀਰ ਨੂੰ ਜਨਮ ਦਿੱਤਾ ਤੇ ਇਸੇ ਨੀਲੇ ਘੋੜੇ ਤੇ ਗੁੱਗਾ ਪੀਰ ਨੇ ਜਿਹੜਾ ਸੀ ਸਵਾਰੀ ਕੀਤੀ। ਇਸ ਦਿਨ ਨਾਗ ਦੀ ਪੂਜਾ ਕੀਤੀ ਜਾਂਦੀ ਹੈ ਤੇ ਅੰਧ ਵਿਸ਼ਵਾਸੀ ਲੋਕ ਪਿੱਪਲ ਜਾਂ ਜਿੱਥੇ ਵੀ ਸੱਪ ਦੀਆਂ ਵਰਮੀਆਂ ਹੋਣ ਆਟੇ ਦੀਆਂ ਸੇਵੀਆਂ ਬਣਾ ਕੇ ਜਾਂ ਦੁੱਧ ਰੱਖ ਆਉਂਦੇ ਨੇ। ਮੈਂ ਪਿਛਲੇ ਦਿਨਾਂ ਚ ਗੱਲ ਕੀਤੀ ਸੀ ਭਾਈ ਦੁੱਧ ਸੱਪ ਓਨਾ ਚਿਰ ਕੋਈ ਵੀ ਲਿਕੁਇਡ ਨਹੀਂ ਲੈਂਦਾ ਜਿੰਨਾ ਚਿਰ ਉਹ ਹਾਈਡਰੇਟ ਨਹੀਂ ਹੋ ਜਾਂਦਾ ਤੇ ਦੁੱਧ ਤਾਂ ਖਾਸ ਕਰਕੇ ਕਿਉਂਕਿ ਉਹ ਮੋਟੇਪਨ ਚ ਹੁੰਦਾ ਹੈ ਤੇ ਜੇ ਉਹ ਦੁੱਧ ਲੈਂਦਾ ਤੇ ਉਹਦੀ ਸਾਹ ਨਾਲੀ ਦੇ ਵਿੱਚ ਜਿਹੜੀ ਹੈ ਉਹ ਕਿਤੇ ਅਟਕ ਜਾਂਦਾ ਹੈ ਜਾਂ ਸੁੜਕਾ ਵੱਜਦਾ ਜਾਂ ਕਿੱਦਾਂ ਵੀ ਹੈ ਤਾਂ ਉਹਦਾ ਸਾਹ ਰੁਕ ਜਾਂਦਾ ਤੇ ਬਹੁਤ ਸਾਰੇ ਜਿਹੜੇ ਨੇ ਕੋਬਰਾ ਇਸੇ ਕਰਕੇ ਭਾਰਤ ਦੇ ਵਿੱਚ ਉਹ ਬਲੀ ਦੇ ਬੱਕਰੇ ਬਣ ਗਏ ਨੇ ਸੱਪਾਂ ਤੋਂ। ਪਰ ਸਾਡੇ ਲੋਕ ਨਹੀਂ ਹਟਦੇ ਜੀ ਇਹਨਾਂ ਵਿਸ਼ਵਾਸਾਂ ਦੇ ਵਿੱਚੋਂ ਨਹੀਂ ਨਿਕਲਦੇ, ਵਿਚਾਰਿਆਂ ਨੂੰ ਉਹਨਾਂ ਨੂੰ ਸੱਪ ਦੀ ਜੂਨ ਵੀ ਨਹੀਂ ਹਟਾਉਣ ਦਿੰਦੇ ਤੇ ਜਦੋਂ ਸੱਪ ਨੂੰ ਜ਼ਰੂਰਤ ਪਵੇਗੀ ਉਹਨੂੰ ਪਾਣੀ ਦੀ ਜਾਂ ਕਿਸੇ ਵੀ ਚੀਜ਼ ਦੀ ਤਾਂ ਅਸਲ ਦੇ ਵਿੱਚ ਤਾਂ ਉਹ ਹਾਈਡਰੇਟ ਹੁੰਦਾ ਤਾਂ ਪਾਣੀ ਦੀ ਭਾਲ ਕਰਦਾ, ਉਹਨਾਂ ਚਿਰ ਪਾਣੀ ਨਹੀਂ ਉਹ ਪੀਂਦਾ ਤੇ ਜੇ ਪਾਣੀ ਨਹੀਂ ਮਿਲਦਾ ਤਾਂ ਫਿਰ ਹੀ ਉਹ ਐਸਾ ਚੀਜ਼ ਕੋਈ ਆਪਣੀ ਜਾਨ ਦਾ ਰਿਸਕ ਲੈਂਦਾ ਹੈ, ਨਹੀਂ ਤਾਂ ਉਹ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਪੈਂਦਾ। ਸੱਪ ਦੁੱਧ ਨਹੀਂ ਪੀਂਦਾ। ਦੁੱਧ ਰੱਖ ਆਉਂਦੇ ਨੇ ਤੇ ਪਿੱਪਲ ਦੁਆਲੇ ਧਾਗਾ ਜਿਹਾ ਬੰਨ ਦਿੰਦੇ ਨੇ ਤੇ ਉਹ ਨਹੀਂ ਜਾਣਦੇ ਕਿ ਸੱਪ ਦੁੱਧ ਨਹੀਂ ਪੀਂਦੇ। ਹੁਣ ਕਈ ਪਿੰਡਾਂ ਦੇ ਵਿੱਚ ਕੁਝ ਖਾਸ ਜਾਤੀ ਦੇ ਲੋਕ ਮਿੱਟੀ ਜਾਂ ਇੱਟਾਂ ਦੀ ਵਰਮੀ ਬਣਾ ਕੇ ਲਾਗੇ ਬੈਠ ਜਾਂਦੇ ਹੈ ਤੇ ਲੋਕ ਇਹਨਾਂ ਨੂੰ ਸੇਵੀਆਂ ਆਟਾ ਗੁੜ ਜਾਂ ਨਗਦ ਪੈਸੇ ਦਿੰਦੇ ਨੇ ਭਾਈ ਉਹਨਾਂ ਨੇ ਕਿਹੜਾ ਭਾਈ ਸ਼ੋਪਿੰਗ ਤੇ ਜਾਣਾ। ਗੁੱਗਾ ਪੀਰ ਨੂੰ ਸੱਪਾਂ ਦਾ ਦੇਵਤਾ ਮੰਨਿਆ ਜਾਂਦਾ ਹੈ ਤੇ ਗੁੱਗੇ ਨੌਵੀਂ ਦਿਨ ਜਿਹੜਾ ਸੀ ਉਹ ਗੁੱਗੇ ਦੇ ਝੰਡੇ ਨੂੰ ਜੋ ਰੰਗ ਬਰੰਗੀਆਂ ਟਾਕੀਆਂ ਮੋਰ ਪੰਖਾਂ ਨਾਰੀਅਲਾਂ ਤੇ ਕੋਡੀਆਂ ਦੇ ਨਾਲ ਸ਼ਿੰਗਾਰਿਆ ਹੁੰਦਾ ਹੈ ਤੇ ਛਪਾਰ ਦੇ ਵਿੱਚ ਇਸ ਦਿਨ ਵੱਡਾ ਮੇਲਾ ਲੱਗਦਾ। ਛਪਾਰ ਦਾ ਮੇਲਾ ਬਹੁਤ ਵੱਡਾ ਮੰਨਿਆ ਜਾਂਦਾ। ਇਸ ਦਿਨ ਔਰਤਾਂ ਸੇਵੀਆਂ ਰਿਣਦੀਆਂ ਨੇ ਤੇ ਸੱਪਾਂ ਦੀਆਂ ਬਰਮੀਆਂ ਦੇ ਵਿੱਚ ਦੁੱਧ ਪਾਉਂਦੀਆਂ ਨੇ ਤੇ ਉਹਨਾਂ ਦਾ ਵਿਸ਼ਵਾਸ ਹੈ ਕਿ ਸੱਪਾਂ ਦੀ ਪੂਜਾ ਕਰਨ ਦੇ ਨਾਲ ਭਾਈ ਉਹਨਾਂ ਦੀ ਪੂਜਾ ਕਾਹਦੀ ਹੈ, ਤੁਸੀਂ ਉਹਨਾਂ ਨੂੰ ਭਾਜੜਾ ਪਾ ਦਿੰਦੇ ਹੋ ਤੇ ਸੱਪ ਦੇਵਤਾ ਉਹਨਾਂ ਦੇ ਪਰਿਵਾਰ ਦੇ ਜੀਆਂ ਦੇ ਉੱਤੇ ਕਹਿੰਦੇ ਮਿਹਰ ਕਰੇਗਾ। ਤੇ ਹੁਣ ਇਹਨਾਂ ਦੀ ਦੋਗਲਾਪਨ ਵੇਖ ਲਵੋ, ਜਦ ਗੁੱਗਾ ਦਰਸ਼ਨ ਦਿੰਦਾ ਤਾਂ ਸਭ ਤੋਂ ਪਹਿਲਾਂ ਇਹ ਬੀਬੀਆਂ ਡਾਂਗ ਝੁੱਕਦੀਆਂ ਨੇ ਤੇ ਗੁੱਗੇ ਬਾਬੇ ਨੂੰ ਜਿਹੜਾ ਕੁੱਟਣ ਪੈਂਦੀਆਂ, ਮਾਰਨ ਦੇ ਲਈ ਭੱਜਦੀਆਂ ਨੇ। ਉਸ ਵੇਲੇ ਵੀ ਬਾਬੇ ਦੀ ਪੂਜਾ ਕਰ ਲਿਆ ਕਰਨ, ਪਰ ਕਿੱਥੇ ਭਾਈ, ਕਹਿੰਦੇ ਅਸੀਂ ਤਾਂ ਇਹਨੂੰ ਕੁੱਟ ਕੇ ਤੇ ਮਕਾ ਕੇ ਹੀ ਹਟਾਂਗੇ। ਤੇ ਇਸੇ ਤਰ੍ਹਾਂ ਜਦੋਂ ਗੁੱਗਾ ਦਰਸ਼ਨ ਦਿੰਦਾ ਤਾਂ ਸਭ ਤੋਂ ਪਹਿਲਾਂ ਬੀਬੀਆਂ ਡਾਂਗ ਚੁੱਕਦੀਆਂ ਗੁੱਗੇ ਬਾਬੇ ਨੂੰ ਮਾਰਨ ਲਈ, ਤੇ ਉਸ ਵੇਲੇ ਵੀ ਬਾਬੇ ਦੀ ਪੂਜਾ ਕਰ ਲਿਆ ਕਰਨ। ਇੱਕ ਹੋਰ ਗੱਲ, ਜਦ ਭੁੱਲ ਭੁਲੇਖੇ ਕਹਿੰਦੇ ਨੇ ਕਿ ਕਿਸੇ ਨੂੰ ਸੱਪ ਦਿਖ ਜਾਵੇ ਤਾਂ ਉਹਨੂੰ ਛਪਾਰ ਜਾ ਕੇ ਮਿੱਟੀ ਕੱਢਣੀ ਪੈਂਦੀ ਹੈ ਤੇ ਕਹਿਣਾ ਪੈਂਦਾ ਕਿ ਬਾਬਾ ਲੁਕਿਆ ਛੁਪਿਆ ਰਹੀ ਚੀਨ ਦੇ ਵਿੱਚ ਤੇ ਇਹਨਾਂ ਦੇ ਬਾਬੇ ਨੂੰ ਲੋਕ ਬੜੇ ਹੀ ਸਵਾਦ ਦੇ ਨਾਲ ਖਾਂਦੇ ਨੇ, ਜਾਣੀ ਕਿ ਚੀਨੀ ਲੋਕ ਜਿਹੜੇ ਨੇ ਸੱਪ ਸੁੱਪ ਸਭ ਖਿੱਚ ਜਾਂਦੇ ਆ। ਸੇਲ ਲੱਗੀ ਪਈ ਹੈ ਤੇ ਸਾਡੇ ਬੁੜੇ ਸਾਡੀਆਂ ਬੁੜੀਆਂ ਜਿਹੜੀਆਂ ਨੇ ਟੇਕ ਟੇਕ ਮੱਥੇ ਕਮਲੀਆਂ ਹੋਈਆਂ ਫਿਰਦੀਆਂ ਨੇ। ਡਿਸਕਵਰੀ ਵਾਲੇ ਤਾਂ ਰੋਜ਼ ਸੱਪਾਂ ਦੇ ਦਰਸ਼ਨ ਕਰਦੇ ਆ ਤੇ ਉਹ ਤੇ ਵਿਚਾਰੇ ਛਪਾਰ ਆ ਕੇ ਮਿੱਟੀ ਕੱਢਦੇ ਹੀ ਨਹੀਂ, ਕੱਢਦੇ ਹੀ ਮਰ ਜਾਣਗੇ ਜੇ ਲੱਗੇ ਤਾਂ। ਸੋ ਭਾਈ ਇਹੋ ਜਿਹੇ ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲੋ ਤੇ ਵਾਧੂ ਦਾ ਬੋਝ ਲਾਵੋ ਤੇ ਸੁੱਟ ਦਿਓ ਆਪਣੇ ਮੋਢਿਆਂ ਤੋਂ। ਜੋ ਤੁਹਾਡਾ ਦਿਮਾਗ ਵਿਕਾਸ ਕਰ ਸਕੇ ਤੇ ਤੁਸੀਂ ਖੁੱਲ੍ਹ ਕੇ ਜੀਵੋ ਤੇ ਜਿਉਣ ਦਿਓ ਅਗਲਿਆਂ ਨੂੰ ਵੀ, ਜਿਹੜੀ ਜੂਨੇ ਵੀ ਪਏ ਹੋਏ ਨੇ। ਸਦੀਆਂ ਪੁਰਾਣੇ ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲੋ ਤੇ ਵਿਗਿਆਨਕ ਸੋਚ ਜਿਹੜੀ ਅਪਣਾਓ। ਲੋ ਦੋਸਤੋ, ਇਹ ਸੀ ਜੀ ਗੱਲਬਾਤ ਗੁੱਗੇ ਪੀਰ ਦੀ, ਗੁੱਗੇ ਦੀ, ਗੁੱਗਾ ਪੀਰ ਤੇ ਗੱਲਬਾਤ ਹੋਈ ਹੈ ਜੀ। ਤੇ ਅੱਗੇ ਚੱਲਦੇ ਅੱਜ ਦੇ ਵਿਸ਼ੇ ਦੇ ਵੱਲ ਨੂੰ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਕੁਝ ਪਲਾਂ ਤੱਕ ਤੇ ਸ਼ੰਮੀ ਜੀ ਨੂੰ ਵੀ ਆਪਾਂ ਲਾਈਨਾਂ ਦੇ ਨਾਲ ਜੋੜਦੇ ਹਾਂ ਤੇ ਗੱਲਬਾਤ ਚਲਾਉਂਦੇ ਹਾਂ। +358449761962 ਸਟੂਡੀਓ ਦਾ ਨੰਬਰ ਹੈ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਗੱਲਾਂ ਬਾਤਾਂ ਕਰਦੇ ਹਾਂ ਤੇ ਸ਼ੁਰੂਆਤ ਕਰਦੇ ਹਾਂ ਆਪਾਂ ਸ਼ੰਮੀ ਜੀ ਦੇ ਨਾਲ ਅੱਜ ਦੇ ਮੁੱਦੇ ਦੀ। ਜੀਵਨ ਸਾਥੀ ਲਾਈਫ ਪਾਰਟਨਰ ਕਿਉਂ ਜ਼ਰੂਰੀ ਹੈ ਭਾਈ? ਜਦੋਂ ਇਹਨਾਂ ਮੁੱਦਿਆਂ ਦੇ ਉੱਤੇ ਝਾਤ ਮਾਰਦੇ ਹਾਂ ਤੇ ਚਲੋ ਮਨ ਦੇ ਵਿੱਚ ਵਿਚਾਰ ਆਉਂਦਾ, ਦੋਸਤ ਮਿੱਤਰ ਵੀ ਜਿਹੜਾ ਇਹਦੇ ਬਾਰੇ ਸੁਝਾਅ ਦਿੰਦੇ ਆ ਤੇ ਕੁਝ ਨਾ ਕੁਝ ਵਿਸ਼ੇ ਤੁਸੀਂ ਵੀ ਸੁਝਾ ਸਕਦੇ ਹੋ। ਇਹੀ ਨਹੀਂ ਕਿ ਇਕੱਲੇ ਅਸੀਂ ਹੀ ਵਿਸ਼ੇ ਜਿਹੜੇ ਰੱਖਣੇ, ਉਹਦੇ ਉੱਤੇ ਗੱਲ ਹੋ ਸਕਦੀ ਹੈ। ਜੇ ਤੁਹਾਡੇ ਮਨ ਦੇ ਵਿੱਚ ਵੀ ਦੋਸਤੋ ਕੋਈ ਵਿਸ਼ਾ ਆਉਂਦਾ ਹੈ ਤਾਂ ਦਿਲ ਖੋਲ੍ਹ ਕੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। +358449761962 ਹੈ ਤੇ ਇਹਦੇ ਉੱਤੇ ਮੈਸੇਜ ਕਰਕੇ ਜ਼ਰੂਰ ਦੱਸ ਦਿਆ ਕਰੋ ਜੇ ਮਨ ਦੇ ਵਿੱਚ ਕਿਸੇ ਵਿਸ਼ੇ ਦੇ ਉੱਤੇ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ। ਤੇ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਸ਼ੇ ਦੀ, ਜੀਵਨ ਸਾਥੀ ਦੇ ਉੱਤੇ ਲਾਈਫ ਪਾਰਟਨਰ। ਸ਼ੰਮੀ ਜੀ ਨਾਲ ਜੁੜ ਚੁੱਕੇ ਨੇ ਤੇ ਅੱਜ ਜਿਹੜਾ ਇੱਕ ਜਿਹੜਾ ਸਮਾਜਿਕ ਵਿਸ਼ਾ ਛੂਹਣ ਜਾ ਰਹੇ ਹਾਂ ਜਿਹਦੇ ਵਿੱਚ ਖਾਸ ਕਰਕੇ ਚਰਚਾ ਜਿਹੜੀ ਕੋਸ਼ਿਸ਼ ਕਰਾਂਗੇ ਕਰਨ ਦੀ ਕਿ ਜੀਵਨ ਸਾਥੀ ਦੀ ਜ਼ਰੂਰਤ ਕਿਉਂ ਹੈ, ਕਿ ਇੱਕ ਸੰਸਾਰਕ ਸਮਾਜਿਕ ਪਰਿਵਾਰਕ ਤੇ ਆਪਣੀ ਪੀੜ੍ਹੀ ਨੂੰ ਸਥਾਪਿਤ ਰੱਖਣ ਲਈ ਇੱਕ ਚੰਗੇ ਜੀਵਨ ਸਾਥੀ ਦੀ ਚੋਣ ਕਿਵੇਂ ਹੋਵੇ ਤੇ ਕਿਵੇਂ ਕਰੀਏ। 21ਵੀਂ ਸਦੀ ਦੇ ਦੌਰਾਨ ਵੀ ਨੌਜਵਾਨ ਜਿਹੜੇ ਨੇ ਉਹਨਾਂ ਦਾ ਵਿਆਹ ਦੇ ਪ੍ਰਤੀ ਘਟਦਾ ਰੁਝਾਨ ਕਿਵੇਂ ਉਹਨਾਂ ਦੇ ਲਈ ਤੇ ਆਉਣ ਵਾਲੀਆਂ ਇਨਸਾਨੀ ਨਸਲਾਂ ਦੇ ਲਈ ਘਾਤਕ ਸਾਬਤ ਹੋ ਸਕਦਾ ਹੈ, ਅੱਜ ਦੇ ਸਮੇਂ ਦੇ ਦੌਰਾਨ ਜਾਂ ਪਹਿਲੇ ਸਮਿਆਂ ਦੇ ਦੌਰਾਨ ਇਹ ਤਾਂ ਆਪਾਂ ਸੁਣਦੇ ਸੀ ਕਿ ਮਹਿੰਗਾਈ ਹੈ, ਮਤਲਬ ਕਿ ਰੋਜ਼ਗਾਰ ਹੈ ਨਹੀਂ, ਐਜੂਕੇਸ਼ਨ ਨਹੀਂ ਹੈ, ਪ੍ਰੋਫੈਸ਼ਨ ਨਹੀਂ ਹੈ, ਪਰ ਅੱਜ ਸਾਰਾ ਕੁਝ ਹੁੰਦੇ ਸੁਣਦੇ ਵੀ ਫਿਰ ਵੀ ਬਾਅਦ ਉਸ ਤੋਂ ਬਾਅਦ ਵੀ ਜਿਹੜਾ ਨੌਜਵਾਨ ਨੇ ਉਹ ਵਿਆਹ ਦੇ ਪ੍ਰਤੀ ਖਿੱਚ ਦਾ ਕਾਰਨ ਕਿਉਂ ਨਹੀਂ ਜਿਹੜਾ ਇਹਨਾਂ ਦੇ ਬਣ ਰਹੇ? ਪਹਿਲੇ ਸਮਿਆਂ ਦੇ ਵਿੱਚ ਪੈਸੇ, ਕਾਮਯਾਬੀ, ਰੋਜ਼ਗਾਰ ਦੀ ਕਮੀ ਦੇ ਕਾਰਨ ਬਣਦੇ ਸਨ ਇਹ ਮਸਲੇ ਕਿ ਭਾਈ ਇੱਕ ਇੱਕ ਵਿਆਹ ਵੀ ਹੁੰਦਾ ਸੀ ਪਰਿਵਾਰ ਦੇ ਵਿੱਚ। ਪਰ ਅੱਜ ਡਿਜੀਟਲ ਦੁਨੀਆ ਦੇ ਵਿੱਚ ਹਰ ਕਿਸੇ ਦੇ ਕੋਲ ਕੋਈ ਨਾ ਕੋਈ ਮੁਹਾਰਤ ਜਿਹੜੀ ਮੌਜੂਦ ਹੈ, ਉਹ ਮੁਹਾਰਤ ਹੋਣ ਦੇ ਬਾਵਜੂਦ ਵੀ ਵਿਆਹ ਦੇ ਵਿੱਚ ਇੰਟਰਸਟ ਦੀ ਕਮੀ ਕਿਉਂ ਹੈ? ਅੱਜ ਤਾਂ ਲਵ ਮੈਰਿਜ, ਅਰੇਂਜ ਮੈਰਿਜ, ਲਿਵਿੰਗ ਰਿਲੇਸ਼ਨ, ਹੋਰ ਬਹੁਤ ਸਾਰੇ ਨਾਮ ਦਿੱਤੇ ਜਾ ਸਕਦੇ ਆ ਇਸ ਤਰ੍ਹਾਂ ਦੇ ਰਿਸ਼ਤੇ ਬਣਦੇ ਆ, ਇਸ ਤਰ੍ਹਾਂ ਦੇ ਸੰਦਰਭ ਜਿਹੜੇ ਨੇ ਸਾਡੇ ਆਵਾਮ ਦੇ ਵਿੱਚ, ਸਾਡੇ ਸਮਾਜ ਦੇ ਵਿੱਚ, ਸਾਡੇ ਆਲੇ ਦੁਆਲੇ ਦੇ ਵਿੱਚ, ਪੂਰੀ ਧਰਤੀ ਦੇ ਉੱਤੇ ਮੌਜੂਦ ਨੇ ਹੁਣ ਤਾਂ। ਤੇ ਨੌਜਵਾਨਾਂ ਧਿਆਨ ਜਿਹੜਾ ਫਿਰ ਵੀ ਵਿਆਹ ਦੇ ਵੱਲ ਆਕਰਸ਼ਿਤ ਕਿਉਂ ਨਹੀਂ ਕਰ ਪਾ ਰਹੇ ਨੇ? ਜੀਵਨ ਸਾਥੀ ਇੱਕ ਐਸਾ ਫੈਸਲਾ ਜੋ ਦੋ ਲੋਕਾਂ ਦੀ ਜ਼ਿੰਦਗੀ ਨਹੀਂ ਸਗੋਂ ਪੂਰੇ ਪਰਿਵਾਰ ਜਾਂ ਦੋ ਪਰਿਵਾਰ ਨਾਲ ਜੁੜਦੇ ਆ, ਆਉਣ ਵਾਲੀ ਪੀੜ੍ਹੀ ਨੂੰ ਪ੍ਰਭਾਵਿਤ ਕਰਦਾ ਹੈ। ਇਹਦੇ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ੰਮੀ ਜੀ, ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਉਹਨਾਂ ਦੇ ਨਾਲ, ਤੇ ਤੁਹਾਡਾ ਵੀ ਦੋਸਤੋ ਨਾਲ ਰਹੇਗਾ। ਸਵਾਗਤ, ਸਤਿ ਸ੍ਰੀ ਅਕਾਲ ਸ਼ੰਮੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ ਸ਼ੰਮੀ ਜੀ, ਕੀ ਹਾਲ ਚਾਲ ਨੇ?
2: ਅੱਜ ਤਾਂ ਜੀਵਨ ਸਾਥੀ ਦੇ ਉੱਤੇ ਜਿਹੜੀ ਚਰਚਾ ਸ਼ੁਰੂ ਕੀਤੀ ਗਈ ਹੈ, ਕਮਾਲ ਕਰ ਦਿੱਤਾ ਹੈ, ਐਂਡ ਕਰਤਾ ਜੀ। ਇਹ ਮੈਨੂੰ ਲੱਗਦਾ ਭਾਰਤ ਸਾਹਿਬ ਇਹ ਇਹੋ ਜਿਹਾ ਵਿਸ਼ਾ ਹੈ ਜਿਹਦੇ ਵਿੱਚ ਤੁਸੀਂ ਦੇਖ ਲਓ ਕਿ ਪਿਆਰ, ਵਿਆਹ, ਪਰਿਵਾਰ, ਸਮਾਜ, ਆਜ਼ਾਦੀ, ਜ਼ਿੰਮੇਵਾਰੀ, ਹੋਰ ਵੀ ਜਿਹੜੀ ਮਾਡਰਨ ਰਿਸ਼ਤਿਆਂ ਦੀ ਤੁਸੀਂ ਗੱਲ ਕਰ ਰਹੇ ਸੀ ਉਹ ਸਾਰਾ ਕੁਝ ਆ ਜਾਂਦਾ। ਕਾਫੀ ਬ੍ਰੌਡ ਟੌਪਿਕ ਆ, ਮੈਨੂੰ ਲੱਗਦਾ ਇੱਕ ਰਾਜ ਤਾਂ ਮੁੱਕਣ ਵਾਲਾ ਨਹੀਂ, ਪਰ
1: ਆਪਾਂ ਕਿਹੜਾ ਕਿਤੇ ਹੋਰ ਜਾਣਾ ਜੀ, ਆਪਣੇ ਕੋਲ ਹੀ ਆ ਟੌਪਿਕ, ਇੱਥੇ ਹੀ ਰੱਖ ਲੈਣਾ ਆਪਾਂ।
2: ਹਾਂਜੀ ਹਾਂਜੀ ਜੀ, ਇਹ ਕਹਿ ਲੋ ਭਾਗਾਂ ਵਾਲਾ ਵਿਸ਼ਾ, ਤੇ ਕਈ ਭਾਗਾਂ ਦੀ ਕਰਨਾ ਪਊ ਮੈਨੂੰ ਐ ਲੱਗਦਾ।
1: ਕਈਆਂ ਦੇ ਤਾਂ ਭਾਗ ਵੀ ਵਿਗਾੜੂਗਾ ਇਹ ਹੁਣ ਵਿਸ਼ਾ, ਕਈਆਂ ਦੇ ਭਾਗ ਸੁਧਾਰੂਗਾ।
2: ਬਿਲਕੁਲ ਬਿਲਕੁਲ ਜੀ, ਬੜਾ ਦਿਲਚਸਪ ਜਿਹੜਾ ਜੀਵਨ ਸਾਥੀ ਸ਼ਬਦ ਹੈ। ਇੱਕ ਤਾਂ ਜੀਵਨ ਆਪਣੇ ਆਪ ਦੇ ਵਿੱਚ ਹੀ ਵੱਡਾ ਸ਼ਬਦ ਹੈ, ਉੱਤੋਂ ਜਿਹੜਾ ਜੀਵਨ ਭਰ ਲਈ ਸਾਥੀ ਹੈ
1: ਜੀ,
2: ਉਹ ਉਹਦੇ ਨਾਲ ਜਦੋਂ ਜੁੜਦਾ ਤੇ ਇਹ ਹੋਰ ਵੀ ਜਿਹੜਾ ਦਿਲਚਸਪ ਹੋ ਜਾਂਦਾ ਸਾਰਾ ਮਾਮਲਾ। ਤੋ ਇਹ ਜਦੋਂ ਆਪਾਂ ਸ਼ਬਦ ਦੀ ਗੱਲ ਕਰਦੇ ਆ ਤੇ ਮਿਲਾ ਕੇ ਕਹਿ ਲੋ ਵੀ ਵਿਆਹ ਤੇ ਗੱਲ ਜਿਹੜੀ ਕੇਂਦਰਿਤ ਹੁੰਦੀ ਆ
1: ਜੀ,
2: ਤੇ ਵਿਆਹ ਸ਼ਬਦ, ਵਿਆਹ, ਸ਼ਾਦੀ, ਮੈਰਿਜ ਦੇ ਅਨੇਕਾਂ ਨਾਂ ਹੋਣਗੇ ਵੱਖ ਵੱਖ ਕਿੱਤੇ ਸੱਭਿਆਚਾਰਾਂ ਦੇ ਵਿੱਚ, ਪਰ ਆਪਾਂ ਨੂੰ ਕਿਉਂਕਿ ਪੰਜਾਬ ਦੇ ਵਿੱਚ ਬੈਠੇ ਆਪਾਂ ਵਿਆਹ ਕਿਉਂਕਿ ਸਮਝ ਜਾਂਦੇ ਆਪਾਂ ਕਿ ਕਿਹਦੀ ਗੱਲ ਹੋ ਰਹੀ ਹੈ ਤੇ ਕਿਹੜੀ ਰਸਮ ਦੀ ਗੱਲ ਹੋ ਰਹੀ ਹੈ।
1: ਬਿਲਕੁਲ,
2: ਇਹ ਬੜਾ ਪਵਿੱਤਰ ਕਹਿ ਲੋ ਇੱਕ ਰਸਮ ਹੋ ਗਈ ਆ
1: ਜੀ।
2: ਤੇ ਇਹ ਕਦੋਂ ਸ਼ੁਰੂ ਹੋਈ? ਮਨੁੱਖ ਦੇ ਜਿਹੜੇ ਇਤਿਹਾਸ ਦੀ ਲੋੜ ਕਿਉਂ ਪਈ ਵਿਆਹ ਦੀ? ਪੁਰਾਣੇ ਸਮਿਆਂ ਦੇ ਵਿੱਚ ਤੇ ਹੁਣ ਕੀ ਮਾਹੌਲ ਆ? ਪਹਿਲਾਂ ਆਪਾਂ ਦੇਖਦੇ ਆ ਕਿ ਉਹ ਪਰਿਵਾਰ ਦੇ ਵੰਸ਼ ਵਾਸਤੇ ਜਾਂ ਜਾਇਦਾਦਾਂ ਲਈ ਕੀਤੇ ਜਾਂਦੇ ਆ। ਪੁਰਾਣੇ ਭਾਰਤ ਵਿੱਚ ਵੀ, ਪੁਰਾਣੀ ਦੁਨੀਆਂ ਦੇ ਵਿੱਚ ਵੀ, ਦੁਨੀਆਂ ਭਰ ਚ
1: ਵਿਆਹ ਦੇ ਬੜੇ ਰੂਪ,
2: ਹਾਂਜੀ, ਉਹ ਵੇਖਣ ਨੂੰ ਮਿਲਦੇ ਰਹੇ ਆ। ਤੋ ਸਾਥੀ ਤੋਂ ਜੀਵਨ ਸਾਥੀ ਦਾ ਜਿਹੜਾ ਸਫ਼ਰ ਆ ਇਹ ਬੜਾ ਕਮਾਲ ਦਾ ਏ, ਔਰ ਬਦਲਦੀ ਦੁਨੀਆਂ ਦੇ ਨਾਲ ਨਾਲ ਇਹਦੇ ਰੂਪ ਰੰਗ ਜਿਹੜੇ ਢੰਗ ਆ ਉਹ ਵੀ ਬਦਲਦੇ ਰਹੇ ਆ
1: ਜੀ।
2: ਇਸ ਕਰਕੇ ਅੱਜ ਇੱਕ ਨਾਲ ਤੁਸੀਂ ਜਿਹੜੀ ਗੱਲ ਜੁੜੀ ਆ, ਮੈਂ ਪੋਸਟਰ ਦੇ ਵਿੱਚ ਵੀ ਦੇਖ ਰਿਹਾ ਸੀ, ਤੁਸੀਂ ਜ਼ਿਕਰ ਵੀ ਕਰ ਰਹੇ ਸੀ, ਇਹ ਜੋ ਅੱਜ ਦਾ ਜ਼ਮਾਨਾ ਹੈ, ਅੱਜ ਦੇ ਟਾਈਮ ਦੇ ਵਿੱਚ ਨੌਜਵਾਨਾਂ ਦੇ ਵਿੱਚ ਇਹਦੇ ਪ੍ਰਤੀ ਉਪਰਾਮਤਾ ਜਾਂ ਇਨਡਿਫਰੈਂਸ ਆਪਾਂ ਦੇਖਣ ਨੂੰ ਮਿਲਦਾ ਹੈ ਕਿ ਉਹ ਇਹ ਚ ਇੰਟਰਸਟ ਨਹੀਂ ਲੈ ਰਹੇ। ਉਹ ਕਹਿੰਦੇ ਵੀ ਆਜ਼ਾਦੀ ਠੀਕ ਹੈ, ਅਸੀਂ ਆਜ਼ਾਦ ਹੀ ਠੀਕ ਹੈ ਭਾਈ, ਉੜਦੇ ਪਰਿੰਦੇ ਬਣ ਕੇ ਰਹਿਣਾ ਹੈ। ਤੋ ਪਰਿੰਦੇ ਖਾਸੇ ਉੱਡੀ ਜਾਂਦੇ ਆ ਤੇ ਖਾਸੇ ਮਤਲਬ ਉਹਨਾਂ ਨੇ ਜਿਹੜੀ ਆਜ਼ਾਦੀ ਦੇ ਵੱਲ ਨੂੰ ਧਿਆਨ ਲੱਗਿਆ ਹੈ। ਤੋ ਉਹ ਰੂਪ ਰੰਗ ਜਿਹੜੇ ਬਦਲੇ ਆ
1: ਜੀ,
2: ਕੁਝ ਮੈਂ ਜਦੋਂ ਤੁਸੀਂ ਗੱਲਬਾਤ ਕਰ ਰਹੇ ਸੀ, ਮੈਂ ਯੂਟਿਊਬ ਦੇ ਰਾਹੀਂ ਕਿਉਂਕਿ ਲਾਈਵ
1: ਆਪਾਂ
2: ਉਹਦੇ ਵਿੱਚ ਮੈਂ ਦੋਸਤਾਂ ਦੇ ਸੁਨੇਹੇ ਵੀ ਪੜ੍ਹ ਰਿਹਾ ਸੀ, ਬੜੇ ਮੁਹੱਬਤ ਉਹਨਾਂ ਨੇ ਭੇਜੀ ਹੋਈ ਹੈ। ਅਭਿਮਾਨ ਜੀ ਉਹਨਾਂ ਨੇ ਲਿਖਿਆ ਸੀ ਵਿੱਚ ਕਿ ਇੱਕ ਤਾਂ ਨੌਜਵਾਨ ਵਿਆਹ ਤੋਂ ਭਾਈ ਨੀਲੇ ਡਰਾਮ ਵਾਲੀਆਂ ਖ਼ਬਰਾਂ ਦੇਖ ਦੇਖ ਕੇ ਦੂਰ ਹੋ ਰਹੇ ਵਿਆਹਾਂ ਤੋਂ, ਉਹਨਾਂ ਨੂੰ ਡਰ ਲੱਗਣ ਲੱਗ ਗਿਆ ਵੀ ਇਹ ਔਖਾ ਭਾਈ, ਔਖੀ ਹੋ ਜੂ ਕੈਦ ਕੱਟਣੀ
1: ਜੀ। ਬਿਲਕੁਲ ਹੈ ਜੀ,
2: ਤੇ ਦੋਸਤਾਂ ਵੱਲੋਂ ਇਨਪੁਟ ਬੜੀ ਕਮਾਲ ਦੀ ਆ ਰਹੀ ਆ, ਤੇ ਭਾਈ ਮੁਕੱਦਰ ਸਿੰਘ ਜੀ, ਬਲਜੀਤ ਸਿੰਘ ਜੀ, ਤੇ ਨਾਲ ਦੀ ਨਾਲ ਆਪਣੇ ਸੁਰਿੰਦਰ ਕੌਰ ਮਾਹਿਲ ਜੀ ਤੇ ਗੁਰੀਮਾਨ ਜੀ, ਸਤਨਾਮ ਸਿੰਘ ਜਾਣੀਆਂ ਚਾਲ ਜੀ, ਸਾਰੇ ਦੋਸਤ ਜੁੜੇ ਹੋਏ ਨੇ ਅਤੇ ਮੁਹੱਬਤ ਭੇਜ ਰਹੇ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਹਰਵਿੰਦਰ ਕੌਰ ਚੌਲ ਜੀ ਸੁਣ ਰਹੇ ਨੇ, ਇਕਬਾਲ ਮਾਂਗਰ ਜੀ,
1: ਬਿਲਕੁਲ
2: ਸਾਰੇ ਦੋਸਤਾਂ ਦਾ ਸਵਾਗਤ, ਧੰਨਵਾਦ। ਮੇਰਾ ਧਿਆਨ ਉਧਰ ਚਲਾ ਗਿਆ ਸੀ ਡਰਮ ਦੇ ਉੱਤੇ ਜਦੋਂ ਮਾਨ ਸਾਹਿਬ ਨੇ ਗੱਲ ਕੀਤੀ
1: ਜੀ।
2: ਸੋ ਭਾਰਤ ਸਾਹਿਬ, ਇਹ ਡਰਮ ਵੀ ਕੋਈ ਨਵੇਂ ਨਹੀਂ ਹੈਗੇ, ਇਹ ਵੀ ਜਦੋਂ ਤੋਂ ਸਭਿਅਤਾ ਬਣੀ ਆ ਤੇ ਉਦੋਂ ਤੋਂ ਵੀ ਤੁਰੇ ਆ ਰਹੇ ਨਾਲ ਦੀ ਨਾਲ ਹੀ
1: ਜੀ,
2: ਕਿਉਂਕਿ ਬੰਦੇ ਦੇ ਮਨ ਦਾ, ਮਨ ਦੀ ਅਵਸਥਾ ਦਾ ਇਹ ਕੁਝ ਪਲਾਂ ਦੀ ਗੱਲ ਹੁੰਦੀ ਹੈ, ਕੁਝ ਸੈਕਿੰਡਸ ਦੀ ਗੱਲ ਹੁੰਦੀ ਹੈ ਕਿ ਪਤਾ ਨੀ ਕਿਹਦੇ ਮਨ ਚ ਕਿਹੜੀ ਬਦੀ ਕਦੋਂ ਆ ਜਾਣੀ, ਕੀ ਕਰ ਦੇਗਾ
1: ਜੀ,
2: ਔਰ ਕਿਹਨੇ ਕੀ ਕਰਨਾ, ਕੋਈ ਬੰਦਾ ਸੋਚ ਵੀ ਨੀ ਸਕਦਾ ਇਹਦੇ ਬਾਰੇ।
1: ਬਿਲਕੁਲ।
2: ਇੱਕ ਮੈਂ ਇਸ ਮੈਨੂੰ ਯਾਦ ਆ ਰਹੀ ਸੀ ਕਿ ਰਾਹੁਲ ਸ਼ੰਕਰ ਧਿਆਨ ਨੇ ਨਾ ਇੱਕ ਬਹੁਤ ਹੀ ਪਿਆਰੀ ਕਿਤਾਬ ਲਿਖੀ
1: ਜੀ,
2: ਬੋਲਗਾ ਤੋਂ ਬੋਲਗਾ ਸੇ ਗੰਗਾ
1: ਜੀ।
2: ਉਹਨਾਂ ਨੇ ਆਪਣਾ ਜਿਹੜਾ ਧਰਤੀ ਦੇ ਇਸ ਖਿੱਤੇ ਦਾ ਇੱਕ ਤਰ੍ਹਾਂ ਨਾਲ ਆਪਣੀਆਂ 20 ਦੇ ਕਰੀਬ ਉਹ ਸ਼ਾਇਦ ਕਹਾਣੀਆਂ ਹੋਣਗੀਆਂ
1: ਜੀ।
2: ਉਹ ਚ 6000 ਈਸਾ ਪੂਰਵ ਤੋਂ ਲੈ ਕੇ ਮੌਜੂਦਾ ਟਾਈਮ ਤੱਕ ਉਹਨਾਂ ਨੇ ਕਹਾਣੀਆਂ ਜਾਂ ਜਿਹੜੇ ਰੀਤੀ ਰਿਵਾਜ ਆ
1: ਜੀ,
2: ਆਪਣੀ ਕਹਾਣੀਆਂ ਦੇ ਵਿੱਚ ਰਾਹੀਂ ਇੱਕ ਸ਼ੀਸ਼ਾ ਦਿਖਾਉਣ ਦੀ ਇੱਕ ਫਿਲਮ ਦੀ ਤਰ੍ਹਾਂ ਉਹਨਾਂ ਨੇ ਪੇਸ਼ ਕੀਤਾ, ਬੜੀ ਸੋਹਣੀ ਲੱਗਦੀ ਹੈ ਜਦੋਂ ਆਪਾਂ ਪੜ੍ਹਦੇ ਕਿਤਾਬ। ਉਹ ਸ਼ੁਰੂਆਤੀ ਦੌਰ ਚ ਇਹਦੇ ਜਿਹੜੇ ਆ ਰੰਗ ਢੰਗ ਵੱਖਰੇ ਰਹੇ ਹੋਣਗੇ, ਤੁਸੀਂ ਰਾਜਾ ਸ਼ਾਹੀ ਦੀ ਜਿਵੇਂ ਗੱਲ ਕਰ ਰਹੇ ਸੀ, ਉਹ ਉੱਥੇ ਵੱਖਰੀ ਤਰ੍ਹਾਂ ਦਾ ਇੱਕ ਮਾਹੌਲ ਆ
1: ਜੀ।
2: ਆਪਾਂ ਸ਼ੇਰੇ ਪੰਜਾਬ ਦੀ ਜਦੋਂ ਗੱਲ ਕਰਦੇ ਹਾਂ, ਉਹ ਸੂਰਜ ਦੀ ਅੱਖ ਦੇ ਵਿੱਚ ਵੀ ਉਹਦਾ ਜ਼ਿਕਰ ਹੁੰਦਾ ਤੇ ਉਹਦਾ ਵੀ ਆਪਾਂ ਔਨ ਰਿਕਾਰਡ ਆਪਾਂ ਦੇਖਦੇ ਹਾਂ ਕਿ ਲਗਭਗ 20 ਜਾਂ 30 ਰਾਣੀਆਂ ਓਫੀਸ਼ਲੀ ਉਹਨਾਂ ਦੀਆਂ ਪਤਨੀਆਂ ਸੀਗੀਆਂ
1: ਜੀ।
2: ਪਰ ਇਹ ਜਿਹੜੇ ਰਿਸ਼ਤੇ, ਉਹਨਾਂ ਦੇ ਜਿਹੜੇ ਵਿਆਹ ਸੀ
1: ਜੀ,
2: ਇਹ ਕੁੱਲ ਮਿਲਾ ਕੇ ਪੋਲੀਟੀਕਲ ਜਿਹੜੇ ਆ ਗਠਜੋੜ ਆ ਉਹਦੇ ਕਰਕੇ ਹੋ ਜਾਂਦੇ ਆ, ਜਾਂ ਫਿਰ ਜਿਹੜੀ ਰਾਜ ਸੱਤਾ ਉਹਨੂੰ ਕੰਸੋਲੀਡੇਟ ਕਰਨ ਵਾਸਤੇ ਕਿ ਆਪਾਂ ਹੋਰ ਤਕੜੇ ਹੋ ਜਾਂਗੇ, ਫਲਾਣਾ ਰਾਜਾ ਆਪਣੇ ਨਾਲ ਭਈ ਰਿਸ਼ਤਾ ਹੀ
1: ਹੜੱਪਣ ਦੀ ਜਾਂ ਹੋਰ ਪਿੱਛੇ ਚਾਹਤ ਹੁੰਦੀ ਸੀ ਜੀ,
2: ਉਹ ਚੱਲਦਾ ਸੀ। ਹਾਂਜੀ,
1: ਸੋ
2: ਇਹ ਵੇਖੋ ਇਹੀ ਸਿਲਸਿਲਾ ਬਾਕੀ ਘਰਾਣਿਆਂ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਰਿਹਾ
1: ਜੀ,
2: ਉਹਨਾਂ ਦੇ ਆਪਣੇ ਜਿਹੜੇ ਕਾਰਨ ਹੋਣਗੇ
1: ਜੀ।
2: ਪਰ ਕੁੱਲ ਮਿਲਾ ਕੇ ਜੇ ਆਪਾਂ ਆਮ ਲੋਕਾਂ ਦੀ ਗੱਲ ਕਰੀਏ, ਜਨਰਲਾਈਜ਼ ਕਰੀਏ ਜਾਂ ਐਵਰੇਜ ਕੱਢੀਏ ਕਿ ਉਹ ਠੀਕ ਹੈ, ਸਿੰਗਲ ਮੈਰਿਜ ਜਿਹੜੀ ਆ ਉਹ ਜਿਹੜੀ ਉਹਨੂੰ ਵੈਲਿਡ ਮੰਨਿਆ ਗਿਆ, ਉਹਨੂੰ ਬਹੁਤ ਹੀ ਮਾਣ ਇੱਜ਼ਤ ਵੀ ਮਿਲਦੀ ਆ
1: ਜੀ,
2: ਤੋ ਇਹ ਇੱਕ ਪ੍ਰਵਾਨਿਤ ਮਾਹੌਲ ਹੋ ਗਿਆ ਜਿਹੜਾ ਹੁਣ ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖਦੇ ਹਾਂ
1: ਜੀ।
2: ਤੋ ਇਸ ਦੇ ਕਰਕੇ ਜਿਹੜਾ ਇਹ ਇੱਕ ਤਰ੍ਹਾਂ ਦਾ ਮਾਨਤਾ ਪ੍ਰਾਪਤ ਹੋ ਗਿਆ, ਐਕਟ ਬਣੇ ਵੱਖਰੇ ਵੱਖਰੇ ਧਰਮਾਂ ਦੇ ਮੁਤਾਬਕ ਐਕਟ ਬਣੇ ਹੋਏ ਆ, ਕਿਸੇ ਧਰਮ ਦੇ ਵਿੱਚ ਉਹ ਜਿਹੜੀ ਆ ਪੋਲੀਗੇਮੀ ਹੋ ਸਕਦੀ ਆ, ਇੱਕ ਤੋਂ ਜ਼ਿਆਦਾ ਵਿਆਹ ਹੋ ਸਕਦੇ ਆ, ਤੋ ਪਰ ਜ਼ਿਆਦਾਤਰ ਜਿਹੜੇ ਆ ਉਹਨਾਂ ਨੇ ਇਸ ਗੱਲ ਦੇ ਉੱਤੇ ਕਹਿ ਲਓ ਵੀ ਇੱਕ ਮਤ ਜਾਂ ਇੱਕ ਸੁਰਤਾ ਜਿਹੜੀ ਆ ਰੱਖ ਲਈ ਆ ਕਿ ਸਿੰਗਲ ਮੈਰਿਜ ਹੀ ਜਿਹੜੀ ਆ ਉਹ ਜਾਇਜ਼ ਆ,
1: ਪ੍ਰਵਾਨਿਤ ਆ ਜੀ,
2: ਤੋ ਉਹ ਪ੍ਰਵਾਨਿਤ ਆ ਉਹਨੂੰ ਇੱਕ ਆਪਾਂ ਕਹਿ ਲਓ ਵੀ। ਹੁਣ ਇਹ ਤਾਂ ਹੋ ਗਈ ਜਿਹੜੀ ਵਿਆਹ ਦੀ ਜਿਹੜੀ ਗੱਲਬਾਤ ਆ
1: ਜੀ,
2: ਇਹਦੇ ਨਾਲ ਜਦੋਂ ਆਪਾਂ ਅੱਜ ਦੀ ਪੀੜ੍ਹੀ ਨੂੰ ਜੋੜ ਕੇ ਵੇਖਦੇ ਹਾਂ, ਉਹਦੇ ਤੇ ਆਪਾਂ ਅੱਗੇ ਗੱਲ ਕਰਾਂਗੇ
1: ਜ਼ਰੂਰ।
2: ਪਰ ਇੱਕ ਹੋਰ ਕਨਸੈਪਟ ਆ
1: ਜੀ,
2: ਉਹਦੀ ਗੱਲ ਵੀ ਜਿਹੜੀ ਮੈਨੂੰ ਲੱਗਦਾ ਬਣਦੀ ਹੈ, ਜ਼ਰੂਰੀ ਕਰਨੀ ਹੈ,
1: ਬਿਲਕੁਲ,
2: ਕਿਉਂਕਿ ਹੋ ਸਕਦਾ ਕਿ ਪਹਿਲੀ ਵਾਰੀ ਜਦੋਂ ਕਿਸੇ ਦਾ ਕਿਤੇ ਵਿਆਹ ਹੋਇਆ ਹੋਊਗਾ
1: ਜੀ,
2: ਹੁਣ ਰਾਹੁਲ ਨੇ ਆਪਣੀ ਕਿਤਾਬ ਦੀ ਤੀਜੀ ਕਹਾਣੀ ਦੇ ਵਿੱਚ ਵਿਆਹ ਦੀ ਪਰੰਪਰਾ ਦਾ ਸ਼ੁਰੂ ਕੀਤਾ ਜ਼ਿਕਰ ਕਿ ਉੱਥੇ ਹੁੰਦਾ ਹੈ ਵਿਆਹ
1: ਜੀ,
2: ਤੋ ਉਹ ਵੀ ਉਹਦੇ ਵਿੱਚ ਵੀ ਗੰਧਰਵ ਵਿਆਹ ਵੀ ਕਰਦੇ ਆ। ਗੰਧਰਵ ਵਿਆਹ ਜਿਹੜਾ ਉਹ ਲਵ ਮੈਰਿਜ ਨੂੰ ਕਹਿੰਦੇ ਆ
1: ਜੀ,
2: ਕਿ ਆਪਣੀ ਮਰਜ਼ੀ ਦਾ ਰਿਸ਼ਤਾ ਜਿਹੜਾ ਕਰ ਲਿਆ। ਸਾਡੇ ਇਹ ਵੀ ਆਪਾਂ ਇਹ ਵੀ ਦੇਖਦੇ ਹਾਂ ਇਤਿਹਾਸ ਦੇ ਪੰਨਿਆਂ ਚ ਕਿ ਉਹ ਵੀ ਹੁੰਦਾ ਰਿਹਾ, ਸਵੰਬਰ ਵੀ ਹੁੰਦਾ ਰਿਹਾ
1: ਜੀ,
2: ਕਿ ਸਵੈਮ ਉਹਨੇ ਵਰ ਆਪਣਾ ਜਿਹੜਾ ਹਾਸਲ ਕਰਨਾ ਹੈ, ਸਵੈਮ ਵਰ ਉਹਨੇ ਆਪ ਹੀ ਕੀਤਾ ਜਾਣ ਕੇ ਵਰ ਆਪਣਾ ਉਹਦੀ ਚੋਣ ਕੀਤੀ ਆ। ਤੋ ਉਹ ਖੁੱਲ ਦਿੱਤੀ ਜਾ ਰਹੀ ਹੈ ਕਿ ਆ ਠੀਕ ਹੈ ਆਪਾਂ ਸਿਲੈਕਟ ਕਰ ਲਓ ਭਾਈ, ਤੁਸੀਂ ਆਪਣੀ ਜੀਵਨ ਸਾਥੀ ਦੀ ਚੋਣ ਕਰ ਲਓ
1: ਜੀ,
2: ਕਿਉਂਕਿ ਰਹਿਣਾ ਤੁਸੀਂ ਹੈ ਭਾਈ,
1: ਬਿਲਕੁਲ।
2: ਪਰ ਫਿਰ ਵੀ ਇਹਨਾਂ ਸਾਰੇ ਸਮਿਆਂ ਦੇ ਵਿੱਚ ਪੈਰਲਲ ਕਈ ਤਰ੍ਹਾਂ ਦੀਆਂ ਲਹਿਰਾਂ ਜਿਹੜੀਆਂ ਨੇ ਉਹ ਚੱਲਦੀਆਂ ਨੇ
1: ਜੀ।
2: ਇੱਕ ਪਾਸੇ ਆਪਾਂ ਦੇਖਦੇ ਹਾਂ ਕਿ ਬੜਾ ਸਾਨੂੰ ਬੜਾ ਅੱਜ ਵੀ ਜਦੋਂ ਆਪਾਂ ਗੱਲ ਕਰਾਂਗੇ ਕਿ ਬੜੀ ਮਰਿਆਦਾ ਦੇ ਵਿੱਚ ਉਹਨਾਂ ਨੇ ਕੰਮ ਜਿਹੜਾ ਇਸ ਨੂੰ ਨਿਭਾਇਆ, ਰਿਸ਼ਤੇ ਨੂੰ ਨਿਭਾਇਆ, ਔਰ ਇਹ ਕਾਰਜ ਜਿਹੜੇ ਸਾਰੇ ਉਹਨਾਂ ਨੇ ਪੂਰੀ ਲਾਈਫ ਇੱਕ ਮਿਸਾਲ ਬਣੇ, ਇੱਦਾਂ ਦੀ ਬਹੁਤ ਸਾਰੀ ਐਗਜ਼ਾਮਪਲਸ ਨੇ, ਸੈੱਟ ਕੀਤੀਆਂ ਐਗਜ਼ਾਮਪਲ, ਭੈੜੀਆਂ ਉਦਾਹਰਨਾਂ ਵੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਬਥੇਰੀਆਂ।
1: ਬਾਲ ਵਿਆਹ ਹੋ ਗਿਆ ਜੀ
2: ਤੇ
1: ਵਿੱਚ,
2: ਹਾਂਜੀ, ਉਹ ਬਾਲ ਵਿਆਹ ਦੇ ਪਿੱਛੇ ਚਲੋ ਉਹ ਵੀ ਸਮੇਂ ਦੀ ਜਿਹੜੀ ਆ ਨਜ਼ਾਕਤ ਨੂੰ ਦੇਖ ਕੇ ਉਹ ਕਰ ਦਿੰਦੇ ਰਹੇ ਆ ਕਿ ਅਸਥਿਰਤਾ ਹੈ, ਕੋਈ ਸਟੇਬਲ ਸਟੇਟ ਨਹੀਂ ਹੈਗੀ, ਪਤਾ ਨੀ ਕੱਲ ਨੂੰ ਕਿਹਨੇ ਕਿੱਥੇ ਹੋਣਾ ਕਿੱਥੇ ਨਹੀਂ ਹੋਣਾ, ਤੇ ਹੁਣੇ ਹੀ ਇਹ ਨਿਬੇੜ ਦੋ ਕੰਮ ਕਿ ਵਿਆਹ ਕਰ ਦਿੱਤਾ ਭਾਈ ਅਸੀਂ
1: ਜ਼ਿੰਮੇਵਾਰੀ ਲਾ
2: ਸਰਕਰੂ ਆ,
1: ਦਿੱਤੀ ਜਾਂਦੀ ਸੀ ਬਿਲਕੁਲ
2: ਆਪਣੀ ਜ਼ਿੰਮੇਵਾਰੀ ਜਿਹੜੀ ਆ ਹੁਣ ਆਪਣੀ ਪੂਰੀ ਹੋ ਗਈ ਆ, ਤੇ ਕੱਲ ਨੂੰ ਜਦੋਂ ਵਕਤ ਆਏਗਾ ਫਿਰ ਇਹਨਾਂ ਦਾ ਆਪਾਂ ਵਿਆਹ ਹੁਣ ਹੋ ਗਿਆ ਮਕਲਾਵਾ ਬਾਅਦ ਚ ਭੇਜ ਦਾਂਗੇ,
1: ਜੀ
2: ਉਹਦੇ ਕੋਈ ਏਡਾ ਚੱਕਰ ਨਹੀਂ
1: ਜੀ।
2: ਉਹ ਹੁਣ ਤੁਸੀਂ ਦੇਖੋ ਇਹ ਬਦਲਦਾ ਬਦਲਦਾ ਬਦਲਦਾ, ਇੱਕ ਵਿਆਹ ਦੇ ਟਾਈਮ ਚ ਬੇਟੀ ਨੂੰ ਗਿਫਟ ਦੇਣ ਦਾ ਇੱਕ ਸਿਸਟਮ ਸੀਗਾ,
1: ਤਾਂ
2: ਕਿ ਨਵਾਂ ਇੱਕ ਘਰ ਬਣ ਰਿਹਾ ਹੈ ਦਹੇਜ ਜਿਹੜਾ ਸ਼ੁਰੂ ਹੈ
1: ਜੀ,
2: ਉਹਦੇ ਵਿੱਚ ਵੱਡੇ ਰਾਜੇ ਜਿਹੜੇ ਹੈ ਕਿਉਂਕਿ ਉਹਨਾਂ ਨੇ ਵੱਡੇ ਰਾਜੇ ਆ ਉਹਨਾਂ ਨੇ ਆਪਣੇ ਆਪਣੇ ਹਿਸਾਬ ਨਾਲ ਬਹੁਤ ਤਕਮਾ ਕੰਮ ਕਰ ਦਿੰਦੇ ਆ, ਉਹ ਆਹ ਵੀ ਦੇ ਦਿਓ ਉਹ ਵੀ ਦੇ ਦਿਓ, ਪਿੰਡਾਂ ਦੇ ਪਿੰਡੀ ਦੇ ਦਿੰਦੇ ਉਹਦੇ ਵਿੱਚ
1: ਜੀ,
2: ਕੋਈ ਰੌਲਾ ਹੀ ਨਹੀਂ
1: ਜੀ,
2: ਕਿਉਂਕਿ ਜਿਹੜੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਉਹਨੂੰ ਪੁੱਛਦਾ ਕੋਈ ਨਹੀਂ, ਇਹਦਾ ਉਹਨਾਂ ਲਈ ਤੇ ਉਹ ਇੱਕ ਤਰ੍ਹਾਂ ਦਾ ਸਰਮਾਇਆ ਹੀ ਆ ਜਿਹੜਾ ਉੱਪਰ ਬੈਠਾ ਬੰਦਾ
1: ਜੀ,
2: ਤੋ ਉਹ ਕਰ ਸਕਦੇ ਆ। ਫਿਰ ਵੀ ਜਿਹੜਾ ਮਾੜੇ ਤੋਂ ਮਾੜਾ ਬੰਦਾ ਵੀ ਆਪਣੀ ਪਹੁੰਚ ਮੁਤਾਬਕ ਕੁਛ ਨਾ ਕੁਛ ਜ਼ਰੂਰ ਭੇਟ ਕਰਦਾ, ਭਾਂਡੇ ਦੇ ਦਿਓ, ਕੱਪੜੇ ਦੇ ਦਿਓ, ਹੋਰ ਇਹੋ ਜਿਹਾ ਜਿਹੜਾ ਜ਼ਰੂਰੀ ਸਮਾਨ ਹੈ ਘਰ ਦੀ ਸ਼ੁਰੂਆਤ ਕਰਨ ਵਾਸਤੇ
1: ਜੀ,
2: ਉਹ ਉਹਨਾਂ ਦੀ ਹੈਲਪ ਵਾਸਤੇ ਹੁੰਦਾ। ਹੋਰ ਰਿਸ਼ਤੇਦਾਰ ਵੀ ਆ ਕੇ ਆਪਣੇ ਇਨਪੁਟ ਕਰਦੇ ਕਿ ਅਸੀਂ ਵੀ ਆਪਣੇ ਵੱਲੋਂ ਗਿਫਟ ਦੇ ਰਹੇ ਹਾਂ
1: ਜੀ,
2: ਇਹੋ ਜਿਹੇ ਗਿਫਟ ਹੀ ਆ। ਪਹਿਲਾਂ ਤੁਸੀਂ ਦੇਖੇ ਹੋਣਗੇ ਕੱਪੜੇ ਵਗੈਰਾ ਹੀ ਆਉਂਦੇ ਸੀਗੇ ਜਾਂ ਬਰਤਨ ਵਗੈਰਾ ਇਹੋ ਜਿਹੀ ਚੀਜ਼ਾਂ ਹੀ ਜਿਹੜੀਆਂ ਨੇ ਇਹਦੇ ਵਿੱਚ।
1: ਸਾਡੇ ਤਾਂ ਅੱਜ ਵੀ ਏਦਾਂ ਹੀ ਚੱਲਦਾ ਜੀ, ਤਕਰੀਬਨ ਜਿਹੜੇ ਕਪਲ ਵਿਆਹ ਕਰਾਉਂਦੇ ਨਾ ਸ਼ਮੀ ਜੀ, ਅੱਜ ਵੀ ਉਹ ਆਪਣੀ ਲਿਸਟ ਡਿਜੀਟਲ ਹੋ ਗਿਆ ਜਮਾਨਾ। ਚਲੋ ਮੈਂ ਪਿਛਲੇ ਦਿਨਾਂ ਚ ਮੈਂ ਗੱਲ ਕਰ ਰਿਹਾ ਸੀ ਵਾਈਫ ਦੇ ਨਾਲ, ਪਤਾ ਨੀ ਉਹਨੇ ਨਾਨੀ ਦਾ ਕਿ ਦਾਦੀ ਦਾ ਕੁਝ ਮਤਲਬ ਕਿ ਸੀਗਾ ਜਿੱਦਾਂ ਕਰੋਸ਼ੀਏ ਦੇ ਨਾਲ ਬਣਿਆ ਹੁੰਦਾ ਨਾ ਏਦਾਂ, ਤੇ ਉਥੋਂ ਗੱਲ ਕਿਤੇ ਤੁਰ ਪਈ ਆ ਨਾ ਜੀ, ਤੇ ਮੈਂ ਸੁਣ ਕੇ ਹੈਰਾਨ ਮੈਂ ਕਿਹਾ ਅੱਛਾ ਤੁਹਾਡੇ ਵੀ ਮਤਲਬ ਕਿ ਕਢਾਈ ਵਗੈਰਾ ਕਰਦੇ ਹੁੰਦੇ ਸੀ ਉਸ ਸਮਿਆਂ ਦੇ ਵਿੱਚ? ਕਹਿੰਦੇ ਪਏ ਟੀਵੀ ਨਹੀਂ ਹੁੰਦੇ ਸੀਗੇ ਜਾਂ ਇਦਾਂ ਦਾ ਇੰਟਰਟੇਨਮੈਂਟ ਨਹੀਂ ਹੁੰਦਾ ਸੀ ਜਿੱਦਾਂ ਆਪਣੇ ਕੁੜੀਆਂ ਜਿਹੜੀਆਂ ਸੀਗੀਆਂ ਆਪਣੇ ਲਈ ਦਹੇਜ ਜਾਂ ਆਪਣੇ ਲਈ ਚਾਦਰਾਂ ਕੱਢਣੀਆਂ ਜਾਂ ਸਮਾਨ ਤਿਆਰ ਕਰਨ ਲੱਗ ਜਾਂਦੀਆਂ ਸੀ। ਹਾਂਜੀ ਚੇਤਾ ਆ ਗਿਆ ਕੀ ਚੀਜ਼ ਸੀਗੀ, ਉਹ ਗਲਾਫ ਸੀਗਾ ਜੀ ਸਰਾਣੇ ਦਾ ਕਵਰ,
2: ਠੀਕ ਹੈ ਜੀ,
1: ਤੇ ਉਹ ਉਹਦੇ ਉੱਤੇ ਫੁੱਲ ਪਾਇਆ ਹੋਇਆ ਸੀਗਾ, ਤੇ ਮੈਂ ਕਿਹਾ ਇੰਨਾ ਪੁਰਾਣਾ ਕਿੱਥੋਂ ਕੱਢ ਕੇ ਲਿਆਈ ਤੂੰ ਹਨਾ? ਤੇ ਉਹ ਕਹਿੰਦੀ ਏ ਪੜਦਾਦੀ ਦਾ ਕਿ ਨਾਨੀ ਦਾ, ਕਹਿੰਦੀ ਮੈਂ ਉਦੋਂ ਮੈਂ ਲਿਆਂਦੀ ਸੀਗੀ ਜੇ ਲਿਆਂਦਾ ਸੀਗਾ ਜਦੋਂ ਉਹਨਾਂ ਨੇ ਘਰ ਵਗੈਰਾ ਖਾਲੀ ਕੀਤਾ, ਤੇ ਮੈਨੂੰ ਕਹਿੰਦੀ ਚੰਗਾ ਲੱਗਿਆ, ਮੈਂ ਚਲੋ ਨਿਸ਼ਾਨੀ ਦੇ ਤੌਰ ਦੇ ਉੱਤੇ ਰੱਖ ਲਿਆ। ਤੇ ਉਹ ਉਥੋਂ ਗੱਲ ਤੁਰੀ ਸੀ ਵੀ ਉਹ ਕਹਿੰਦੀ ਬਈ ਮਤਲਬ ਇੱਥੇ ਵੀ ਏਦਾਂ ਹੀ ਮਤਲਬ ਕਿ ਸਿਲਾਈ ਕਢਾਈ ਉਸ ਸਮੇਂ ਦੇ ਵਿੱਚ ਵੀ ਕਰਦੇ ਸੀਗੇ, ਪਰ ਉਹ ਜੀ ਹੌਲੀ ਹੌਲੀ ਡਿਜੀਟਲ ਹੁੰਦਾ ਹੁੰਦਾ ਹੁਣ ਅੱਜ ਇੰਟਰਨੈਟ ਦੇ ਉੱਤੇ ਲਿਸਟ ਪਾ ਦਿੰਦੇ ਨੇ ਜਦੋਂ ਮੈਰਿਜ ਹੁੰਦੀ ਹੈ ਕਿ ਸਾਨੂੰ ਇੰਨੇ ਚਮਚੇ ਚਾਹੀਦੇ ਨੇ, ਇੰਨੇ ਪਲੇਟਾਂ ਚਾਹੀਦੀਆਂ ਨੇ, ਇਸ ਕੰਪਨੀ ਦੀਆਂ ਹੋਣੀਆਂ ਚਾਹੀਦੀਆਂ, ਹੋਰ ਵੀ ਜਾਂ ਛੇ ਛੇ ਚਾਹੀਦੀਆਂ ਨੇ, 12 ਚਾਹੀਦੀਆਂ ਨੇ, ਜਿਹੜੀ ਚੀਜ਼ ਉਹਨਾਂ ਨੇ ਨਵਾਂ ਘਰ ਪਰਿਵਾਰ ਸ਼ੁਰੂ ਕਰਨਾ ਆ ਉਹ ਚੀਜ਼ ਪਾ ਦਿੰਦੇ, ਪਰ ਆਪਣੇ ਵਾਂਗੂ ਨੀ, ਜਿੱਦਾਂ ਮਤਲਬ ਕਿ ਦਿਖਾਵਾ ਨੀ ਕਰਨਾ ਜਾਂ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਸੱਦਾ ਪੱਤਰ ਨਹੀਂ ਦੇਣਾ, ਉਹ ਸਾਰੀਆਂ ਚੀਜ਼ਾਂ ਤੋਂ ਇਹ ਥੋੜਾ ਜਿਹਾ ਗਰੇਜ਼ ਕਰਦੇ ਆ ਜੀ।
2: ਉਹੀ ਹੈ ਨਾ ਜੀ ਕਿ ਅਸੀਂ ਪਰੰਪਰਾਵਾਂ ਨੂੰ ਇੰਨਾ ਕੁ ਬੋਝਲ ਬਣਾ ਦਿੱਤਾ
1: ਜੀ
2: ਕਿ ਮਾੜਾ ਬੰਦਾ ਸੋਚਦਾ ਹੈ ਕਿ ਯਾਰ ਇਹ ਤਾਂ ਆਪਾਂ ਕਰਜਾਈ ਹੋ ਗਏ
1: ਜੀ,
2: ਔਰ ਉਹ ਰਸਮਾਂ ਜਿਹੜੀਆਂ ਨੇ ਬੋਝ, ਜਦੋਂ ਕੋਈ ਰਸਮ ਬੋਝ ਬਣ ਜਾਏ ਉਹਨੂੰ ਛੱਡ ਦੇਣਾ ਚਾਹੀਦਾ, ਕੀ ਲੋੜ ਹੈ, ਉਹਦੀ ਜ਼ਰੂਰਤ ਨੀ ਹੈਗੀ
1: ਜੀ।
2: ਤੋ ਹੁਣ ਦੇਖਾ ਦੇਖੀ ਪਹਿਲਾਂ ਘਰਾਂ ਚ ਜਿਹੜੇ ਦੇਖੋ ਹੁੰਦਾ ਸੀ ਬੜਾ ਵਧੀਆ ਵਿਆਹ ਸ਼ਾਦੀਆਂ ਉੱਥੇ ਹੋ ਜਾਂਦੇ ਸੀ, ਕਾਰਜ ਜਿਹੜੀਆਂ ਥਾਵਾਂ ਸਰਾਵਾਂ ਜੰਝ ਘਰ ਵਗੈਰਾ ਹੁੰਦੇ ਸੀਗੇ ਤੇ ਖੁੱਲੇ ਉੱਤੇ ਮਾਹੌਲ ਦੇ ਵਿੱਚ ਵਿਆਹ ਹੋ ਜਾਂਦੇ ਰਹੇ, ਔਰ ਸਾਰਾ ਇਲਾਕਾ ਉਹਦੇ ਵਿੱਚ ਪਿੰਡ ਵਾਲੇ ਉਹ ਸਾਰੇ ਸ਼ਿਰਕਤ ਵੀ ਕਰਦੇ ਰਹੇ, ਆਪਣਾ ਯੋਗਦਾਨ ਪਾਉਂਦੇ ਸੀ
1: ਜੀ।
2: ਤੇ ਹੁਣ ਜਿਹੜਾ ਮਹੱਲੇ ਵਿੱਚ ਵੀ ਨੀ ਪਤਾ ਹੁੰਦਾ ਕਿ ਸਾਹਮਣੇ ਵਾਲਿਆਂ ਦੇ ਵਿਆਹ ਹੋ ਰਿਹਾ, ਕਿਉਂਕਿ ਪੈਲਸ ਦੇ ਵਿੱਚ ਹੋ ਰਿਹਾ ਦੂਰ ਕਿਤੇ, ਔਰ ਉੱਥੇ ਪੈਲਸ ਵਾਲਾ ਕਲਚਰ ਜਿਹੜਾ ਆਪਣੇ ਆਪ ਦੇ ਵਿੱਚ ਇਹਦੇ ਪਲੱਸ ਮਾਈਨਸ ਹੋ ਸਕਦੇ ਆ
1: ਜੀ,
2: ਕਿਉਂਕਿ ਕਿਸੇ ਨੂੰ ਮਹਾਂਪਾਤੀ ਕਿਸੇ ਨੂੰ ਸਵਾਦੀ ਉਹ ਕੰਮ
1: ਬਿਲਕੁਲ,
2: ਪਰ ਉਹਨੇ ਖਰਚੇ ਜ਼ਰੂਰ ਵਧਾਏ ਆ
1: ਜੀ,
2: ਉਹਦੇ ਵਿੱਚ ਜਿਹੜਾ ਕਹਿ ਲਓ ਵੀ ਸਿਸਟਮ ਨੂੰ ਜਿਵੇਂ ਦਾਜ ਵਾਲੇ ਲਾ ਲਓ, ਉਹਦੇ ਨਾਲ ਆਪਾਂ ਕਿੰਨਾ ਦੇਖਦੇ ਰਹੇ ਕਿ ਨਿਘਾ ਰਹੇ ਆ
1: ਜੀ,
2: ਔਰ ਕਿੰਨਿਆਂ ਦਾਜ ਦੀ ਬਲੀ ਚੜ ਗਈਆਂ ਜਿਹੜੀਆਂ ਨੇ ਲੜਕੀਆਂ, ਉਹਨਾਂ ਦਾ ਦੁਸ਼ਵਾਰ ਹੋ ਗਿਆ ਜੋੜਾ
1: ਜੀ,
2: ਪਰ ਹੁਣ ਇਹਦੇ ਵਿੱਚ ਤਬਦੀਲੀ ਆਉਂਦੀ ਆਉਂਦੀ ਆਉਂਦੀ ਆ ਸਾਰੀਆਂ ਘਟਨਾਵਾਂ ਦੇਖਦੇ ਦਿਖਾਉਂਦੇ, ਜਿਵੇਂ ਗੁਰੀ ਹੋਰਾਂ ਨੇ ਕਿਹਾ ਮਾਨ ਜੀ ਨੇ ਕਿ ਬਈ ਉਹ ਡਰਾਮਾ ਵਾਲਾ ਕੇਸ ਆ ਜਾਂ ਹੋਰ ਇਹੋ ਜਿਹੇ ਕੇਸ ਆ ਜਿਹੜੇ ਬੜੇ ਭਿਅੰਕਰ ਮੰਨੇ ਗਏ ਆ, ਇਨਸਾਨੀਅਤ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਉਹਨਾਂ ਦਾ ਇੱਕ ਅਲੱਗ ਤਰ੍ਹਾਂ ਦਾ ਭਿਅੰਕਰ ਰੂਪ ਆ
1: ਬਿਲਕੁਲ ਜੀ,
2: ਉਹ ਇੱਕ ਪਹਿਲੂ ਹੈਗਾ, ਪਰ ਇਹਦੇ ਨਾਲ ਨਾਲ ਇੱਕ ਹੋਰ ਵੀ ਜਿਹੜੀ ਚੀਜ਼ ਜੁੜਦੀ ਹੈ ਕਿ ਜਿਹੜਾ ਇੱਕ ਆਪਾਂ ਕਹਿੰਦੇ ਨਾ ਬੰਦਾ ਪਹਿਲਾਂ ਆਪਣੇ ਪੈਰਾਂ ਤੇ ਖੜਾ ਹੋਵੇ ਫਿਰ ਆਪਾਂ ਜਿਹੜਾ ਅੱਗੇ ਪਰਿਵਾਰ ਦੀ ਜਾਂ ਹੋਰ ਗੱਲ ਕਰਾਂਗੇ
1: ਜੀ,
2: ਉਹ ਇੱਕ ਬੇਰੁਜ਼ਗਾਰੀ ਦਾ ਇੱਕ ਜਿਹੜੀ ਫਾਈਨੈਂਸ਼ੀਅਲ ਇੰਡੀਪੈਂਡੈਂਸ ਹੈ
1: ਜੀ
2: ਉਹ ਜਿਹੜਾ ਕਨਸੈਪਟ ਬਣਦੇ ਬਣਾਉਂਦੇ ਆ ਵੀ ਦੇਰ ਹੋ ਜਾਂਦੀ ਹੈ ਬਹੁਤ ਜ਼ਿਆਦਾ
1: ਜੀ।
2: ਜੇ ਤੁਸੀਂ ਇੱਕ ਡਾਕਟਰ ਬਣਨਾ ਜੇ ਬੰਦੇ ਦੇ
1: ਜੀ
2: ਤੁਸੀਂ ਦੇਖੋ ਵੀ ਉਹ ਵੀ ਕਿੰਨੀ ਲੰਬੀ ਜਿਹੜੀ ਉਹਨੂੰ ਐਜੂਕੇਸ਼ਨ ਹਾਸਿਲ ਕਰਨੀ ਪੈਂਦੀ ਹੈ ਬਹੁਤ ਉਹਦਾ ਇੱਕ ਲੰਬਾ ਜਿਹੜਾ ਉਹ ਕਰਵ ਆ
1: ਜੀ
2: ਲਰਨਿੰਗ ਦੀ ਔਰ ਕਈ ਸਾਲ ਜਿਹੜੇ ਫਿਰ ਪਹਿਲਾਂ MBBS ਕਰੋ ਫਿਰ MD ਕਰੋ ਫਿਰ ਐਂ ਕਰ ਕੁਰਕੇ ਉਹ ਏਦਾਂ ਹੀ ਵਕਾਲਤ ਦੇ ਵਿਚ ਵੀ ਇਹੋ ਜਿਹੜਾ ਸੀਨ ਆਪਾਂ ਦੇਖਦੇ ਹਾਂ
1: ਬਿਲਕੁਲ
2: ਇਹ ਜਿਹੜੇ ਕਰੀਅਰ ਨੂੰ ਲੈ ਕੇ
1: ਜੀ
2: ਜ਼ਿਆਦਾ ਚੇਤਨ ਹੈ ਜਿਹੜਾ ਨੌਜਵਾਨ ਵਰਗ ਆ
1: ਜੀ
2: ਉਹਨਾਂ ਨੂੰ ਲੱਗਦਾ ਕਿ ਪਹਿਲਾਂ ਇਹ ਬਾਕੀ ਕੰਮ ਬਾਅਦ ਚ
1: ਜੀ
2: ਕਿਉਂ ਜੇ ਪੱਲੇ ਦੀ ਧੇਲਾ ਫਿਰ ਕਰਦੀ ਮਿਲਾ ਮਿਲਾ ਜੇ ਨਹੀਂ ਤਾਂ ਫਿਰ ਉਹ ਗੱਲ ਹੋਜੂ
1: ਜੀ
2: ਫਿਰ ਉਹ ਸਹੀ ਨੀ ਹੋਏਗਾ ਤੇ ਇਸ ਚੀਜ਼ ਨੂੰ ਪ੍ਰੈਫਰ ਕਰਦੇ ਆ
1: ਜੀ
2: ਤੇ ਇੱਕ ਤਾਂ ਇਹ ਵੀ ਪਹਿਲੂ ਹੋ ਸਕਦਾ ਹੈ ਕਿ ਜਿਹੜਾ ਆਪਾਂ ਗੱਲ ਕਰ ਰਹੇ ਸੀ ਕਿ ਨੌਜਵਾਨਾਂ ਦੇ ਵਿੱਚ ਇਹਦੇ ਰੁਝਾਨ ਕਿਵੇਂ ਬਦਲ ਰਹੇ ਉਹ ਇਸ ਆਯਾਮ ਨੂੰ ਇਸ ਸਿਸਟਮ ਨੂੰ ਕਿਵੇਂ ਦੇਖਦੇ ਆ
1: ਜੀ।
2: ਦੂਸਰਾ ਜਿਹੜਾ ਕਿ ਆਪਾਂ ਦੇਖਦੇ ਹਾਂ ਕਿ ਕਲਚਰਲ ਪ੍ਰਭਾਵ ਵੀ ਪੈਂਦਾ ਚਾਹੇ ਉਹ ਮੀਡੀਆ ਬਿਲਕੁਲ ਜੀ ਤੁਸੀਂ ਮੀਡੀਆ ਦਾ ਲਾ ਲਓ ਕਿਸੇ ਦਾ ਤੁਸੀਂ ਫਿਲਮਾਂ ਦੇਖ ਲਓ ਨੈਟ ਦੇਖ ਲਓ ਉਹਦਾ ਅਸਰ ਕਿਸੇ ਦੇ ਉੱਤੇ ਹੋ ਸਕਦਾ ਕਿਸੇ ਨੇ ਇਹੋ ਜਿਹੀ ਫਿਲਮ ਦੇਖੀ ਹੈ ਕਿ ਬਾਈ ਉਹਦੇ ਵਿੱਚ ਤਾਂ ਐਂ ਦੱਸਿਆ ਵੀ ਐਂ ਵੀ ਰਹਿ ਸਕਦੇ ਐਂ ਵੀ ਕਰ ਐਂ ਵੀ ਹੋ ਜਾਏ ਹਾਂਜੀ ਉਹ ਫਿਰ ਉਹ ਬੰਦਾ ਸੋਚਦਾ ਹੈ ਕਿ ਠੀਕ ਹੈ ਆਹ ਵੀ ਇੱਕ ਆਪਸ਼ਨ ਹੈਗੀ ਹੈ ਵੀ ਐਂ ਹੀ ਰਹੋ ਲਿਵ ਇਨ ਰਿਲੇਸ਼ਨਸ਼ਿਪ ਦੀ ਗੱਲ ਕਰ ਰਹੇ ਸੀ ਕਿ ਉੱਥੇ ਰਹਿ ਰਹੇ ਆ ਔਰ ਉਹਨਾਂ ਸਾਰਿਆਂ ਦਾ ਲਗਭਗ ਇੱਕੋ ਮੋਟਿਵ ਹੋ ਸਕਦਾ ਹੈ ਕਿ ਬਈ ਪਹਿਲਾਂ ਆਪਾਂ ਲਾਈਫ ਨੂੰ ਸਟੇਬਲ ਕਰਨਾ ਹੈ
1: ਜੀ
2: ਬਟ ਇਹਦਾ ਮੀਨ ਟਾਈਮ ਆਪਾਂ ਐਂ ਰਹਿ ਵੀ ਸਕਦੇ ਹਾਂ
1: ਇੱਕ ਚੀਜ਼ ਹੋਰ ਮੈਂ ਸੋਚਦਾ ਸੀਗਾ ਸ਼ਮੀ ਜੀ ਇਹਦੇ ਵਿੱਚ
2: ਉਹ ਮਨਫੀ ਹੋ ਜਾਂਦਾ
1: ਇਹ ਵੀ ਹੈ ਕਿ ਜੋ ਪਰਿਵਾਰਾਂ ਦੇ ਪਹਿਲਾਂ ਚਲੋ ਜਿੰਨੇ ਵੀ ਸੀ ਰਲ ਮਿਲ ਕੇ ਸਾਂਝੇ ਪਰਿਵਾਰ ਸੀਗੇ ਰਲ ਮਿਲ ਕੇ ਖਾ ਪੀ ਲੈਂਦੇ ਸੀ ਮਸਲ ਪਾਵਰ ਦੀ ਜ਼ਰੂਰਤ ਸੀ ਤੇ ਅੱਜ ਜਿਹੜੇ ਨੇ ਚਲੋ ਪਹਿਲਾਂ ਇੰਨਾ ਨਹੀਂ ਸੀਗਾ ਝਿੜਕਾ ਵੀ ਸਾਰਾ ਕੁਝ ਚੱਲ ਜਾਂਦਾ ਹੁੰਦਾ ਸੀਗਾ ਸਾਰਾ ਕੁਝ ਤੇ ਸਹਾਰ ਵੀ ਲੈਂਦੇ ਸੀ ਰਹਿ ਵੀ ਲੈਂਦੇ ਸੀ ਕੋਈ ਹੋਰ ਮਤਲਬ ਕਿ ਰਾਹ ਨਹੀਂ ਹੁੰਦਾ ਸੀ ਕਿ ਭਾਈ ਮੈਂ ਘਰ ਛੱਡ ਕੇ ਚੱਲਾਂ ਜਾਂ ਮੈਂ ਇੱਦਾਂ ਕਰ ਦੂੰ ਉਦਾਂ ਕਰ ਦੂੰ ਮੈਂ ਕੁਝ ਖਾ ਕੇ ਮਰ ਜੂੰ ਗੱਡੀ ਥੱਲੇ ਆ ਕੇ ਮਰ ਜੂੰ ਸਿਰ ਦੇ ਕੇ ਮਰ ਜੂੰ ਹਨਾ ਇੱਦਾਂ ਗੀਤ ਚੱਲੇ ਤੇ ਉਹ ਸਾਰਾ ਸਿਲਸਿਲਾ ਚੱਲਿਆ ਹਨਾ ਤੇ ਚਲੋ ਕਿਤੇ ਨਾ ਕਿਤੇ ਅੰਦਰ ਖਾਤੇ ਤਾਂ ਉਸ ਸਮੇਂ ਵੀ ਸ਼ਾਇਦ ਉਹ ਲੋਕ ਫੀਲ ਕਰਦੇ ਹੋਣਗੇ ਵੀ ਕਿੱਥੇ ਅਸੀਂ ਫਸੇ ਹਾਂ ਜਾਂ ਕਿੱਦਾਂ ਆ ਇੱਕ ਆਜ਼ਾਦੀ ਦੀ ਗੱਲ ਆਉਂਦੀ ਹੈ ਇੱਕ ਉਹਨਾਂ ਨੂੰ ਡਿਕਟੇਟ ਕਰਨ ਦੀ ਗੱਲ ਆਉਂਦੀ ਹੈ ਜਾਂ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਰਾਜੇ ਮਹਾਰਾਜਿਆਂ ਤੋਂ ਲੈ ਕੇ ਪਹਿਲਾਂ ਜਿਹੜੇ ਸਨ ਮਹਾਭਾਰਤ ਦੀ ਵੀ ਗੱਲ ਕਰ ਲਈ ਉਹਨਾਂ ਦੇ ਵਿੱਚ ਵੀ ਵਿਆਹ ਦਾ ਜਿਹੜਾ ਦੌਰ ਕਿੱਦਾਂ ਦਾ ਚੱਲਦਾ ਕਿਸ ਤਰ੍ਹਾਂ ਚੱਲਦਾ ਤੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਦੇਖਦੇ ਹਾਂ ਪਰਿਵਾਰਕ ਜਿਹੜੀ ਹੈ ਰਹਿਣ ਬਸੇਰਾ ਨਾ ਜਿਹੜਾ ਉਹਦੇ ਵਿੱਚ ਜਦੋਂ ਖਾਸ ਕਰਕੇ ਮੈਨੂੰ ਲੱਗਦਾ ਜਿਹੜੀ ਸਾਈਕੋਲੋਜੀ ਪੱਖ ਤੋਂ ਜਦੋਂ ਝਾਤ ਮਾਰਦੇ ਆ ਹੋ ਸਕਦਾ ਮੈਂ ਗਲਤ ਵੀ ਹੋਵਾਂ ਬਾਕੀ ਦੋਸਤ ਦੱਸ ਸਕਦੇ ਨੇ ਕਿ ਜਦੋਂ ਬੱਚੇ ਦੇਖਦੇ ਆ ਨਾ ਕਿ ਪੇਰੈਂਟਸ ਜਿਹੜੇ ਨੇ ਉਹ ਲੜੀ ਜਾਂਦੇ ਆ ਜਾਂ ਉਹਨਾਂ ਦੇ ਉੱਤੇ ਬੋਝ ਹੀ ਪਿਆ ਹੋਇਆ ਇੰਨਾ ਕਿ ਇਹਨਾਂ ਨੂੰ ਰੋਟੀ ਪਾਣੀ ਕਿੱਦਾਂ ਖਿਲਾਈਏ ਇਹਨਾਂ ਨੂੰ ਪੜ੍ਹਾਈਏ ਕਿੱਦਾਂ ਇੰਨਾ ਪੈਸਾ ਖਰਚ ਹੁੰਦਾ ਹੈ ਤੇ ਉਹ ਜਦੋਂ ਇਹ ਚੀਜ਼ਾਂ ਦੇਖਦੇ ਆ ਕਿਤੇ ਨਾ ਕਿਤੇ ਮਨੋਵਿਗਿਆਨੀ ਤੌਰ ਦੇ ਉੱਤੇ ਉਹਨਾਂ ਦੇ ਅਸਰ ਦਾ ਉੱਤੇ ਛੱਡਦਾ ਕਿ ਯਾਰ ਵਿਆਹ ਹੀ ਕਰਾਉਣਾ ਹੈ ਜਾਂ ਦੁਨੀਆਂ ਦੇ ਉੱਤੇ ਆ ਕੇ ਵਿਆਹ ਕਰਾਉਣੀ ਆਏ ਆ ਜੇ ਆਹ ਹੀ ਹਾਲਾਤ ਸਾਨੂੰ ਵੀ ਦੇਖਣੇ ਪੈਣੇ ਆ ਤਾਂ ਫਿਰ ਆਪਾਂ ਕਾਹਦੇ ਲਈ ਕਰਾਈਏ ਵਿਆਹ ਛੱਡੋ ਪਰ ਇਹਨਾਂ ਕੰਮਾਂ ਚੋਂ
2: ਬਿਲਕੁਲ ਜੀ ਇਹਨਾਂ ਚੀਜ਼ਾਂ ਦਾ ਅਸਰ ਹੁੰਦਾ ਕਿਉਂਕਿ ਆਖਿਰਕਾਰ ਜਿਹੜਾ ਜਿਹੜੇ ਬਾਲ ਮਨ ਹੈ ਜਿਹੜੇ ਬੱਚੇ ਆ
1: ਜੀ
2: ਉਹ ਜਦੋਂ ਦੇਖਦੇ ਆ ਉਹਨਾਂ ਦੀ ਪੂਰੇ ਲਾਈਫ ਸਪੈਨ ਦੇ ਵਿੱਚ ਦੇਖਦੇ ਕਿ ਇਹਦਾ ਲੜੀ ਹੋ ਜਾਂਦੇ ਆ ਉਹਦਾ ਕੋਈ ਗਾਲੋ ਗਲੀ ਜੀ ਪਾਈ ਰੱਖਦੇ ਆ ਰੋਜ਼ ਹੀ ਕੋਈ ਨਾ ਕੋਈ ਇਹਨਾਂ ਦੇ ਕੁੰਡੀਆਂ ਦੇ ਸਿੰਘ ਫਸੇ ਹੀ ਰਹਿੰਦੇ ਆ ਤੇ ਐ ਜੇ ਹੋ ਗਿਆ ਕਿ ਕਿਸੇ ਨੇ ਚੱਕਲਾ ਮਾਰਿਆ ਕਿਸੇ ਨੇ ਬੇਲਣਾ ਮਾਰਿਆ ਕੋਈ ਭੂਕ ਨੇ ਸਿੱਟ ਰਿਹਾ ਫਿਰ ਉਹ ਇਹੋ ਜਿਹੇ ਤਾਨੇ ਮਾਰੇ ਕਿ ਮੈਨੂੰ ਤਾਂ ਬੜੇ ਰਿਸ਼ਤੇ ਆਉਂਦੇ ਸੀ ਆਹ ਤਾਂ ਮੈਂ ਨਿਆਣਿਆਂ ਖੜਕੇ ਬੈਠੀ ਆ ਨਹੀਂ ਤਾਂ ਮੈਂ ਕਦੀ ਐਂ ਕਰ ਦਿੰਦੀ ਬੋਹ ਕਰ ਦਿੰਦੀ ਉਹ ਵੀ ਉਹ ਹੁਣ ਐਂ ਹੀ ਸੁਣੀ ਜਾਂਦੇ ਆ ਨਿਆਣੇ ਕਹਿੰਦੇ ਭਾਈ ਅਸੀਂ ਮਾੜਾ ਜਿਹਾ ਉਰੇ ਪਰੇ ਹੋਏ ਨੇ ਤੁਸੀਂ ਜੋ ਕਰਨਾ ਕਰ ਲਓ ਫਿਰ ਇੱਕ ਸਿਰ ਤਾਂ ਪਾੜ ਹੀ ਰਹੇ ਦੂਜੇ ਦੇ ਨਿਕਲ ਕੁਛ ਨੀ ਰਿਹਾ
1: ਬਿਲਕੁਲ
2: ਉਹ ਇੱਕ ਬਹੁਤ ਹੀ ਵੈਲਿਡ ਇੱਕ ਕਾਰਨ ਜਿਹੜਾ ਤੁਸੀਂ ਜਿਹਦੇ ਪੁਆਇੰਟ ਆਊਟ ਕਰ ਰਹੇ ਹੋ ਕਿ ਠੀਕ ਹੈ ਵੀ ਇਹ ਪੋਸੀਬਲ ਹੈ ਕਿ ਇਹਦਾ ਅਸਰ ਵੀ ਉਹ ਕਬੂਲ ਦੇ ਹੋਣਗੇ ਤੇ ਅੱਗੇ ਜਾ ਕੇ ਉਹ ਕਹਿਣਗੇ ਨਹੀਂ ਭਾਈ ਇਹਦੇ ਨਾਲ ਆਪਾਂ ਹੀ ਠੀਕ ਹੈ
1: ਜੀ
2: ਆਪਾਂ ਨੂੰ ਲੋੜ ਹੀ ਨਹੀਂ ਕੋਈ ਬਿਪਤਾ ਨੀ ਕੋਈ ਟੈਨਸ਼ਨ ਨੀ
1: ਜੀ
2: ਜੀ
1: ਤੇ ਇਹ ਬਹੁਤ ਸਾਰੇ ਦੋਸਤ ਜਿੱਦਾਂ ਆਪਾਂ ਗੱਲ ਵੀ ਸ਼ੁਰੂ ਕੀਤੀ ਸੀਗੀ ਭਈ ਮਤਲਬ ਕਿ ਭਾਗਾਂ ਵਾਲੀ ਦੀ ਤੇ ਉਹਦੇ ਵਿੱਚ ਜਿੱਦਾਂ ਆਪਣੇ ਇੱਕ ਦੋ ਸੁਨੇਹੇ ਲੈ ਲਵਾਂ ਆਪਣੇ ਮੁਕੱਦਰ ਜੀ ਵੀ ਜੁੜੇ ਹੋਏ ਨੇ ਉਹਨਾਂ ਦੀ ਵੀ ਗੱਲ ਸੁਣਦਾ ਜਿਵੇਂ ਮਾਲ ਭੈਣ ਜੀ ਨੇ ਲਿਖਿਆ ਕਿ ਅੱਜ ਕੱਲ੍ਹ ਕੁੜੀਆਂ ਖਰਚੀਲੀਆਂ ਬਹੁਤ ਹੋ ਗਈਆਂ ਮੈਨੂੰ ਲੱਗਦਾ ਕਿ ਮੁੰਡੇ ਕਿਹੜਾ ਘੱਟ ਖਰਚੀਲੇ ਨੇ ਉਹ ਗੱਡੀਆਂ ਕਹਿ ਲਓ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਉਹਨਾਂ ਦੇ ਉੱਤੇ ਸਾਰਾ ਕੁਝ ਸਪੈਂਡ ਕਰਦੇ ਆ ਤੇ ਜੇ ਹੁਣ ਕਿਵੇਂ ਦੇਖਦੇ ਹੋ ਇਹਦੇ ਬਾਰੇ ਤੇ ਫਿਰ ਆਪਾਂ ਗੱਲਬਾਤ ਅੱਗੇ ਤੋਰਦੇ ਹਾਂ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਵਿਆਹ ਬਾਰੇ ਵੀ ਪਤਾ ਕਰਾਉਣ ਤੋਂ ਬਾਅਦ ਪਤਾ ਲੱਗਿਆ ਜੇ ਕਿਤੇ, ਕਹਿੰਦੇ ਜੀ, ਤੇ ਜੇ ਝਿੜਕਾਂ ਖਾਣ ਗਿੱਜੇ ਹੋਏ ਆ ਤਾਂ ਹੀ ਕਹਿੰਦੇ ਹੁਣ ਵੀ ਖਾ ਰਹੇ ਆ ਜੀ। ਵੈਸੇ ਸ਼ਮੀ ਜੀ ਕਿੰਨਾ ਕ ਮਤਲਬ ਕਿ ਮਹਿਸੂਸ ਕਰਦੇ ਆ ਤੁਹਾਡੇ ਤੇ ਨਿੱਜੀ ਦਿਵੇ ਲੈਂਦੇ ਆ ਇਹ ਸਭ? ਆਪਾਂ ਮਰਦ ਜਿੱਦਾਂ ਮਰਦ ਪ੍ਰਧਾਨ ਸਮਾਜ ਹੈਗਾ ਉਹਦੀ ਗੱਲ ਕਰੀਏ, ਜਾਂ ਔਰਤ ਉਹਨੂੰ ਮੈਨੂੰ ਪਤਾ ਨੀ ਕਿੱਦਾਂ ਐਕਸਪਲੇਨ ਕਰਾਂ, ਔਰਤ ਪ੍ਰਧਾਨ ਕਹਿ ਦਈਏ ਜਾਂ ਪ੍ਰਧਾਨਗੀ ਕਹਿ ਦਈਏ ਜਾਂ ਕੀ ਕਹਿ ਲਈਏ ਜੀ, ਤੇ ਦੋਵੇਂ ਹੀ ਪੱਖ ਨੇ ਉਹਦੇ ਵਿੱਚ ਹਨਾ। ਹੁਣ ਇੱਕ ਅੰਡਰਸਟੈਂਡਿੰਗ ਲੱਗਦੀ ਆ, ਮੈਨੂੰ ਤਾਂ ਲੱਗਦੀ ਹੈ ਕਿ ਅੰਡਰਸਟੈਂਡਿੰਗ ਆ, ਪਰ ਆਪਾਂ ਜ਼ਰੂਰ ਇਹ ਕਹਿ ਦਿੰਦੇ ਆ ਕਿ ਭਾਈ ਦੱਬ ਕੇ ਰਹਿਣਾ ਪੈਂਦਾ ਹੈ, ਫਿਰ ਇਹ ਵੀ ਕਹਿ ਦਿੰਦੇ ਆ ਕਿ ਜਿਹੜਾ ਇਸ ਲੱਡੂ ਨੂੰ ਖਾਂਦਾ ਉਹ ਵੀ ਪਛਤਾਉਂਦਾ, ਜਿਹੜਾ ਨਹੀਂ ਖਾਂਦਾ ਉਹ ਵੀ ਪਛਤਾਉਂਦਾ ਹੈ, ਪਰ ਅਸਲ ਮਤਲਬ ਕਿ ਇੱਕ ਦੂਸਰੇ ਦੀ ਮੈਨੂੰ ਲੱਗਦਾ ਰਿਸਪੈਕਟ ਹੈ ਇਹਦੇ ਵਿੱਚ। ਪਰ ਕਿਵੇਂ ਦੇਖਦੇ ਹੋ ਤੁਸੀਂ, ਕਿਵੇਂ ਦੇਖਦੇ ਹੋ ਕਿ ਸੱਚੀ ਦੱਬ ਕੇ ਰਹਿਣਾ ਪੈਂਦਾ ਹੈ ਜੀ?
2: ਨਹੀਂ, ਇਹੀ ਜਿਹੜਾ ਨਿਚੋੜ ਇਹੀ ਆ, ਰਿਸਪੈਕਟ ਹੈ, ਅੰਡਰਸਟੈਂਡਿੰਗ ਹੈ, ਔਰ ਕੇਅਰਿੰਗ ਜਿਹੜੀ ਆ ਉਹ
1: ਜੀ,
2: ਔਰ ਜਿਹੜੀ ਅੰਡਰਸਟੈਂਡਿੰਗ ਜਿਹੜਾ ਸ਼ਬਦ ਤੁਸੀਂ ਲਿਆਂਦਾ ਨਾ, ਇਹ ਮੈਨੂੰ ਲੱਗਦਾ ਇਹ ਨਿਚੋੜ ਹੈ ਇਸ ਗੱਲ ਦਾ। ਜੀਵਨ ਭਰ ਸਾਥ ਤਾਂ ਹੀ ਨਿਭੇਗਾ ਜੇ ਅੰਡਰਸਟੈਂਡਿੰਗ ਹੋਏਗੀ
1: ਜੀ,
2: ਜੇ ਉਹ ਰਿਸਪੈਕਟ ਹੋਏਗੀ। ਇੱਕ ਬੰਦਾ ਛਤਰੀ ਫੇਰੀ ਜਾਂਦਾ, ਦੂਜਾ ਕਹਿੰਦਾ ਮੈਂ ਹੁਣ ਕਿੰਨੀ ਚਿਰ ਖਾਵਾਂ, ਉਹ ਵੀ ਕਿਸੇ ਨਾ ਕਿਸੇ ਦਿਨ ਆਉਂਦਾ,
1: ਕਿਉਂਕਿ
2: ਹਰ ਬੰਦੇ ਦਾ ਦਿਨ ਹੁੰਦਾ ਇੱਕ
1: ਜੀ,
2: ਉਹ ਕਹਿੰਦਾ ਕੋਈ ਨੀ ਅੱਜ ਮੇਰਾ ਦਿਨ, ਅੱਜ ਦੱਸ ਦੇ ਤੈਨੂੰ
1: ਜੀ,
2: ਉਹ ਚੱਲਦਾ ਉਸ ਸਿਸਟਮ ਨੂੰ ਆਪਾਂ ਦੇਖਦੇ ਆ
1: ਜੀ।
2: ਇਹ ਚੀਜ਼ਾਂ ਭਾਰਤ ਸਾਹਿਬ ਜਿਹੜੀਆਂ ਨਾ, ਵਿਆਹ ਜਿਹੜਾ ਇੱਕ ਮਿਊਚੁਅਲ ਅੰਡਰਸਟੈਂਡਿੰਗ ਹੋਣ ਦੇ ਨਾਲ ਨਾਲ, ਜੇ ਕਈ ਲੋਕੀ ਨਾ ਇਸ ਗੱਲੋਂ ਵੀ ਚੁੱਪ ਕਰਕੇ ਬੈਠੇ ਰਹਿੰਦੇ, ਜੇ ਮੈਂ ਐ ਕਰਤਾ ਵਾਹ ਕਰਤਾ ਲੋਕ ਕੀ ਕਹਿਣਗੇ
1: ਜੀ,
2: ਲੋਕਾਂ ਦਾ ਜਿਹੜਾ ਹੋਊਗਾ ਇਹ ਬੜਾ ਵੱਡਾ, ਔਰ ਇਹਨੂੰ ਆਪਾਂ ਕਹਿ ਲੋ ਵੀ ਸੋਸ਼ਲ ਪ੍ਰੈਸ਼ਰ ਆ ਜਾਂ ਕੀ ਆ, ਉਹਦੇ ਕਰਕੇ ਵੀ ਟਿਕ ਟਕਾ ਹੋਇਆ ਰਹਿੰਦਾ ਕਈ ਵਾਰੀ। ਪਰ ਕਈ ਵਾਰੀ ਹੁਣ ਅੱਜ ਕੱਲ ਰੀਲ ਅਤੇ ਹੋਰ ਇਹੋ ਜਿਹਾ ਜਮਾਨਾ ਜਿਹੜਾ, ਮਾਨਸਿਕ ਸਟੇਬਿਲਿਟੀ ਜਿਹੜੀ ਜ਼ਿਆਦਾ ਨੀ ਰਹੀ
1: ਜੀ,
2: ਔਰ ਲੋਕ ਝੱਟ ਹੀ ਡਾਂਗ ਕੱਢ ਲੈਂਦੇ ਆ
1: ਬਿਲਕੁਲ,
2: ਤੇ ਕੈਮਰਾ ਮੈਨ ਹਰੇਕ ਹੀ ਬਣਿਆ ਹੋਇਆ, ਤੇ ਲੜਦਿਆਂ ਦੀਆਂ ਚੱਲਦੇ ਭੂਕਣੇ ਪਤੀਲਿਆਂ ਦੀਆਂ ਵੀ ਉਹ ਵੀਡੀਓ ਬਣਾ ਬਣਾ ਪਾਉਂਦੇ ਆ, ਦੇਖ ਲੋ ਕਿਵੇਂ ਪੈਰੀਆਂ ਨੇ ਮੇਰੇ, ਦੇਖ ਲੋ ਜੀ। ਮੈਨੂੰ ਲੱਗਦਾ ਅੱਜ ਆਪਾਂ ਇੱਕ ਬੰਦੇ ਨੂੰ ਮਿਸ ਕਰ ਰਹੇ ਹਾਂ, ਮੇਰੇ ਇੱਕ ਜਾਣਕਾਰ ਨੇ ਦੋਸਤ ਜਲੰਧਰ ਤੋਂ, ਉਹਨਾਂ ਨੇ ਨਾ ਇੰਡੀਆ ਦੀ ਲੈਵਲ ਦੀ ਇੱਕ ਯੂਨੀਅਨ ਬਣਾਈ ਆਪਣੀ, ਉਹਦਾ ਨਾਂ ਹੀ ਸ਼ਾਇਦ ਰੱਖਿਆ ਹੈ ਪਤਨੀ ਪੀੜਤ ਫਰੰਟ
1: ਸੰਸਥਾ ਜੀ। ਅੱਛਾ ਜੀ, ਕਿਆ ਬਾਤ,
2: ਉਹ ਕੋਈ ਧਾਰਾ ਕਹਿੰਦੇ ਜੀ, ਅਸੀਂ ਉਹ ਧਾਰਾ ਦੀ ਦੁਰਵਰਤੋਂ ਬਹੁਤ ਕਰਦੀਆਂ ਰਹੇ ਜਿਹੜੀਆਂ ਔਰਤਾਂ ਨੇ, ਤੇ ਜਿਹੜੇ ਮੁੰਡਿਆਂ ਦਾ ਜਿਹੜਾ ਜੀਵਨ ਨਰਕ ਹੋ ਜਾਂਦਾ, ਉਹ ਉਸ ਧਾਰਾ ਦੇ ਵਿਰੁੱਧ ਕੋਈ ਉਹਨਾਂ ਨਾਲ ਐਜੀਟੇਸ਼ਨ ਚਲਾਉਂਦੇ ਆ
1: ਜੀ,
2: ਤੇ ਬੜਾ ਵੱਡਾ ਨੈਟਵਰਕ ਆ ਉਹਨਾਂ ਕੋਲ, ਤੇ ਪੂਰੇ ਉਹਨਾਂ ਨੇ ਸੋਚਿਆ ਕਿ ਪਹਿਲਾਂ ਵੀ ਸ਼ਾਇਦ ਜਲੰਧਰ ਦੇ ਵਿੱਚ ਹੀ ਇਹੋ ਜਿਹੇ ਕਿੱਸੇ ਜਾਂ ਕੇਸ ਹੋਣਗੇ
1: ਜੀ,
2: ਪਰ ਉਹ ਜਦੋਂ ਜੋਗਿੰਦਰ ਸਿੰਘ ਜੋਗੀ ਆ ਉਹਨਾਂ ਦਾ ਨਾਂ ਹੈ
1: ਜੋਗੀ,
2: ਤੇ ਉਹ ਜੋਗੀ ਬਾਈ ਨੇ ਹਨੇਰੀ ਲਿਆਂਦੀ ਪਈ ਆ, ਤੇ ਹੁਣ ਉਹ ਪੂਰਾ ਕਹਿ ਲੋ ਵੀ ਭਾਰਤ ਵਿੱਚੋਂ ਉਹਨਾਂ ਨੂੰ ਜਦੋਂ ਦੇਖਿਆ ਮਾੜਾ ਜਿਹਾ, ਕਿਉਂਕਿ ਕੋਠੇ ਚੜ ਚੜ ਦੇਖਿਆ ਘਰ ਘਰ ਇਹੋ ਅੱਗ ਉਹ ਕੰਮ ਦੇਖਿਆ ਉਹਨਾਂ ਨੂੰ
1: ਬਿਲਕੁਲ,
2: ਬਾਹਰ ਵੀ ਇਹੀ ਹਾਲ ਹੈ ਦੁਨੀਆਂ
1: ਦੇ ਵਿੱਚ ਵੀ, ਬਿਲਕੁਲ ਹੈ ਜੀ ਬਿਲਕੁਲ,
2: ਕਾਨੂੰਨ ਬਣੇ ਹੋਏ ਆ ਸਹਾਇਤਾ ਵਾਸਤੇ, ਪਰ ਉਹਦੀ ਜਦੋਂ ਵਰਤੋਂ ਹੋਜੂ ਗਲਤ ਤਰੀਕੇ ਨਾਲ, ਤੇ ਫਿਰ ਉਹ ਜਿਹੜੀ ਆ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ, ਕਈ ਵਾਰੀ ਜਿਹੜੇ ਮਾਸੂਮ ਲੋਕ ਆ ਉਹ ਉਹਦੀ ਭੇਟ ਚੜ ਜਾਂਦੇ ਆ
1: ਬਿਲਕੁਲ। ਉਹ ਸੈਣੀ ਸਾਹਿਬ ਨੂੰ ਪੁੱਛਾਂਗੇ ਆਪਾਂ ਪਤਨੀ ਪੀੜਤ ਕਿੰਨੇ ਕਿੰਨੇ, ਸੈਣੀ ਸਾਹਿਬ ਨੇ ਕਹਿਣਾ ਇਹ ਕਿਹੜੀ ਮੇਰੀ ਡਿਊਟੀ ਲਾਈ ਤੁਸੀਂ। ਅਗਲੀ ਗੱਲਬਾਤ
2: ਜੋਗੀ ਜੀ ਨੂੰ ਪੁੱਛਾਂਗੇ ਜੀ,
1: ਹਾਂਜੀ
2: ਉਹਨਾਂ ਨੂੰ ਲਿਆਵਾਂਗੇ ਕਿਸੇ ਦਿਨ,
1: ਕਿਸੇ ਦਿਨ ਲਿਆਉਂਦੇ ਆ ਜੀ। ਤੇ ਸ਼ਮੀ ਜੀ ਵੈਸੇ ਇੱਕ ਚੀਜ਼ ਹੋਰ ਅੱਗੇ ਵੱਧਦੇ ਆ, ਮੈਂ ਫਿਰ ਕਾਲ ਲੈਣਾ ਖੋਲਦਾ, ਇਹ ਵੀ ਆਪਾਂ ਨਾਲ ਦੀ ਨਾਲ ਤੋਰ ਲਈਏ। ਜਿਵੇਂ ਕਿ ਅੱਜ ਸਮਾਂ ਬਦਲ ਗਿਆ, ਪਹਿਲੇ ਸਮਿਆਂ ਦੇ ਵਿੱਚ ਹੁੰਦਾ ਸੀਗਾ ਕਿ ਮਤਲਬ ਕਿ ਇੱਕ ਦੂਸਰੇ ਦੀ ਸ਼ਕਲ ਤਾਂ ਦੂਰ ਦੀ ਗੱਲ, ਫੋਟੋ ਵੀ ਨਹੀਂ ਦੇਖੀ ਹੁੰਦੀ ਸੀ ਕਿ ਵਿਆਹ ਕਰਦ ਅਰੇਂਜ ਮੈਰਿਜ ਕਹਿ ਲਓ ਕਿ ਬਜ਼ੁਰਗਾਂ ਨੇ ਜੋ ਕਹਿ ਦਿੱਤਾ ਹੋ ਗਿਆ, ਪੱਥਰ ਤੇ ਲਕੀਰ ਹੋ ਜਾਂਦੀ ਸੀ, ਉਹ ਸਮਾਂ ਵੀ ਸੀਗਾ। ਪਰ ਅੱਜ ਸਮਾਂ ਬਦਲ ਗਿਆ ਜਾਂ ਉਹਦੇ ਵਿੱਚ ਬਦਲਦਾ ਜਾ ਰਿਹਾ, ਨੌਜਵਾਨ ਜਿਹੜੇ ਨੇ ਉਹ ਚਾਹੇ ਔਰਤ ਹੈ ਤੇ ਚਾਹੇ ਮਰਦ ਹੈ, ਚਾਹੇ ਉਹ ਲਵ ਮੈਰਿਜ ਦੀ ਗੱਲ ਆਉਂਦੀ ਹੈ ਤੇ ਅਰੇਂਜ ਮੈਰਿਜ ਦੀ ਗੱਲ ਆ, ਮੈਨੂੰ ਲੱਗਦਾ ਇਹ ਵੀ ਇੱਕ ਸਾਡਾ ਬ੍ਰਿਜ ਹੀ ਹੈਗਾ, ਜਿਹੜਾ ਆਪਾਂ ਪਹਿਲਾਂ ਵੀ ਗੱਲ ਅੰਡਰਸਟੈਂਡਿੰਗ ਦੀ ਗੱਲ ਕਰਕੇ ਹਟੇ ਆ, ਇੱਕ ਦੂਸਰੇ ਦੀ ਅਹਿਮਤ ਤੋਂ ਪਛਾਣਦੇ ਆ, ਉਹਨਾਂ ਦੀ ਸੈਲਫ ਰਿਸਪੈਕਟ ਦੀ ਗੱਲ ਆਉਂਦੀ ਹੈ, ਇਹ ਚੀਜ਼ਾਂ ਆਪਾਂ ਪਹਿਚਾਣਦੇ ਆ, ਤਾਂ ਉਹ ਚਾਹੇ ਲਵ ਮੈਰਿਜ ਹੋਵੇ ਤਾਂ ਚਾਹੇ ਅਰੇਂਜ ਮੈਰਿਜ ਹੋਵੇ, ਉਹਦੇ ਵਿੱਚ ਮੈਨੂੰ ਲੱਗਦਾ ਨਹੀਂ ਕੋਈ ਵੱਡਾ ਫਰਕ ਹੋਏਗਾ। ਤੇ ਤੀਸਰੀ ਗੱਲ ਆ ਜਾਂਦੀ ਹੈ ਜਿਵੇਂ ਕਿ ਕੁਝ ਸਮੇਂ ਤੋਂ ਨਹੀਂ ਬਹੁਤ ਸਾਰੇ ਚਲੋ ਇਹਨਾਂ ਜਿਹੜਾ ਯੂਰੋਪੀਅਨ ਮੁਲਕ ਨੇ ਇਹਨਾਂ ਦੇ ਵਿੱਚ, ਹੁਣ ਤਾਂ ਸ਼ਾਇਦ ਇੰਡੀਆ ਦੇ ਵਿੱਚ ਵੀ ਇਹ ਚੀਜ਼ ਸ਼ੁਰੂ ਹੋ ਚੁੱਕੀ ਹੈ, ਜਿਵੇਂ ਕਿ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੇ ਆ, ਤੇ ਮੈਨੂੰ ਨਹੀਂ ਲੱਗਦਾ ਕਿ ਉਹਦੇ ਵਿੱਚ ਕੋਈ ਹਰਜ ਹੈ, ਇੱਕ ਦੂਸਰੇ ਦੇ ਪ੍ਰਤੀ ਤੁਸੀਂ ਆਕਰਸ਼ਿਤ ਹੋ, ਤੁਸੀਂ ਉਹਨਾਂ ਦੇ ਬਾਰੇ ਜਾਣਨਾ ਪਹਿਚਾਨਣਾ ਇੱਕ ਦੂਜੇ ਦੇ ਬਾਰੇ, ਉਹ ਸਾਰੀਆਂ ਚੱਲਦੀਆਂ ਨੇ ਚੀਜ਼ਾਂ, ਤਾਂ ਉਹਨੂੰ ਵੀ ਕਿਤੇ ਨਾ ਕਿਤੇ ਬੁਰਾ ਮੰਨਿਆ ਜਾਂਦਾ ਜਾਂ ਫਿਰ ਵੱਖਰੇ ਵੱਖਰੇ ਜੈਂਡਰਾਂ ਦੀ ਗੱਲ ਆ ਜਾਂਦੀ ਹੈ। ਅੱਜ ਵੀ ਦੋ ਤਿੰਨ ਖਬਰਾਂ ਸੀਗੀਆਂ, ਇੱਕ ਪੁਲਿਸ ਵਾਲੀਆਂ ਨੇ ਇੱਕ ਦੂਸਰੇ ਨੂੰ ਪਸੰਦ ਕਰਦੀਆਂ ਨੇ, ਉਹਨਾਂ ਨੇ ਮੈਰਿਜ ਦੀ ਗੱਲ ਤੋਰੀ ਤਾਂ ਮੁੜ ਕੇ ਘਰ ਵਾਲੇ ਪਰਿਵਾਰ ਵਾਲੇ ਇਸ ਚੀਜ਼ ਤੋਂ ਖਫਾ ਹੋ ਗਏ, ਕਹਿੰਦੇ ਭਾਈ ਤੁਸੀਂ ਨਹੀਂ ਕਰਾ ਸਕਦੇ ਵਿਆਹ, ਤੇ ਏਦਾਂ ਨਹੀਂ ਹੋ ਸਕਦੀ, ਇਹ ਮਤਲਬ ਕਿ ਕਾਨੂੰਨ ਦੇ ਵਿੱਚ ਨਹੀਂ ਆਉਂਦਾ, ਦਾਇਰੇ ਦੇ ਵਿੱਚ ਨਹੀਂ ਆਉਂਦਾ, ਇਸ ਤਰ੍ਹਾਂ ਦੀਆਂ ਚੀਜ਼ਾਂ। ਤੇ ਦੂਸਰੇ ਪਾਸੇ ਇੱਕ ਖਬਰ ਸੀਗੀ ਅੱਜ, ਕਹਿਣਾ ਦੇਖੋ ਖਬਰਾਂ ਵੀ ਕਿੱਥੋਂ ਕੱਢ ਕੱਢ ਕੇ ਲਿਆਉਂਦਾ ਹੈ ਜੀ, ਰਿਸ਼ਤਿਆਂ ਦੇ ਲਈ ਇੱਕ ਨਾ ਇਸ਼ਤਿਹਾਰ ਲੱਗਿਆ ਜੀ, ਇੱਕ ਵੱਖਰਾ ਹੀ ਮਾਮਲਾ ਸਾਹਮਣੇ ਆਇਆ ਉਹਦੇ ਵਿੱਚ ਕਿ ਵਿਆਹ ਦਾ ਅਨੋਖਾ ਇਸ਼ਤਿਹਾਰ, ਰੀਆ ਨੂੰ ਰੀਲਾ ਬਣਾਉਣ ਦੇ ਲਈ ਚਾਹੀਦਾ ਹੈ ਪਰਫੈਕਟ ਪਤੀ। ਪਹਿਲਾਂ ਹੁੰਦਾ ਸੀ ਜੀ ਕੈਨੇਡਾ ਦਾ ਵਰ ਚਾਹੀਦਾ, ਨਾਲ ਫੈਮਿਲੀ ਹੋਵੇ, ਸਾਡਾ ਮੁੰਡਾ ਕੱਢ ਲਵੇ ਜੀ, ਏਦਾਂ ਕਰਕੇ ਇਹ ਕਹਿੰਦੀ ਆ ਭਾਈ ਪਰਫੈਕਟ ਪਤੀ ਚਾਹੀਦਾ, ਰੀਲਾ ਬਣਾਉਣ ਵਾਲਾ ਉਹਨੂੰ ਹੀ ਪਹਿਲ ਦਿੱਤੀ ਜਾਊਗੀ ਜੀ।
2: ਕਿਆ ਪਤਾ, ਚਲੋ ਇਹ ਤਾਂ ਰਿਕੁਆਇਰਮੈਂਟ ਹੀ ਹੋ ਗਈ ਨਾ, ਚਲੋ ਵੀ ਐਂ ਹੁਣ ਆਪਾਂ
1: ਜੀ।
2: ਆ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਲਿਵ ਇਨ ਰਿਲੇਸ਼ਨਸ਼ਿਪ ਦੀ ਨਾ
1: ਜੀ,
2: ਜਦੋਂ ਆਪਾਂ ਇਹ ਵਕਤ ਦਾ ਗੇੜਾ ਹੀ ਕਹਿ ਲਓ ਬਈ, ਜਿਵੇਂ ਜੇ ਆਪਾਂ ਇਹਨੂੰ ਕਨਸੈਪਟ ਨੂੰ ਮੰਨ ਕੇ ਚੱਲੀਏ ਜਾਂ ਰਿਲੇਟਿਵਿਟੀ ਦਾ ਜਿਹੜਾ ਸਿਧਾਂਤ ਦੇਗੇ ਆਪਣੇ ਵਿਗਿਆਨਕਾਂ ਨੇ ਦਿੱਤਾ, ਚਲੋ
1: ਜੀ
2: ਬਈ ਸਮੇਂ ਦਾ ਚੱਕਰ ਜਿਹੜਾ ਉਹ ਚੱਲਦਾ ਹੈ, ਉੱਪਰ ਵੀ ਪਹੁੰਚ ਜਾਂਦਾ ਤੇ ਘੁੰਮ ਘੁੰਮਾ ਕੇ ਫਿਰ ਜ਼ੀਰੋ ਤੇ ਆ ਜਾਂਦਾ, ਔਰ ਫਿਰ ਇਹ ਚੱਲਦਾ ਹੀ ਰਹਿੰਦਾ, ਨੋਨ ਸਟੋਪ ਹੈ। ਪਰ ਜ਼ੀਰੋ ਤੋਂ ਜ਼ੀਰੋ ਤੱਕ ਦਾ ਜਿਹੜਾ ਸਫ਼ਰ ਹੈ 360 degree ਦਾ
1: ਜੀ,
2: ਇਹ ਉਹੀ ਉਹਨੂੰ ਉਹਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ। ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਕਿ ਬੁਲਗਾ ਤੋਂ ਗੰਗਾ ਵਾਲੀ ਗੱਲ ਹੈ, ਉਹਦੀਆਂ ਕਹਾਣੀਆਂ ਦੀ ਸ਼ੁਰੂ ਦੇ ਵਿੱਚ ਇੱਕ ਨਿਸ਼ਾ ਕਹਾਣੀ ਹੈ, ਇੱਕ ਦੀਵਾ ਕਹਾਣੀ ਹੈ, ਇੱਕ ਅਮ੍ਰਿਤਾ ਆਸ਼ਵ ਕਰਕੇ ਆ
1: ਜੀ,
2: ਉਹ 6000 ਸਾਲ ਤੇ 4500 ਸਾਲ 3000 ਸਾਲ ਏਦਾਂ ਉਹ ਕੈਲੰਡਰ ਨੂੰ ਇੱਧਰ ਨੂੰ ਲਿਆ ਰਹੇ ਆ
1: ਜੀ।
2: ਪਰ ਹੁਣ ਇਹਨਾਂ ਚੀਜ਼ ਉਦੋਂ ਇਹ ਚੀਜ਼ ਜਿਹੜੀ ਹੈ ਕਾਮਨ ਆ
1: ਜੀ,
2: ਮਤਲਬ ਪਿੰਡ ਹੈ, ਪਿੰਡ ਆ ਗੁਰੂ ਵੰਸ਼ ਹੈ ਸਾਡਾ ਜੀ, ਉਹ ਜਾਂ ਕੋਈ ਇਹੋ ਜਿਹੇ ਉਹਨਾਂ ਨੇ ਆਪਣੇ ਰੱਖੇ ਹੋਏ ਆ, ਔਰ ਉਹਦੇ ਚ ਔਰਤ ਪ੍ਰਧਾਨ ਜਿਹੜੀ ਆ ਸਮਾਜ ਉਹਨਾਂ ਦਾ ਹੈਗਾ ਜਿਹੜਾ ਜਿੱਥੋਂ ਰਹਿੰਦੇ ਸਾਰੇ, ਤੇ ਜਿਹੜਾ ਵਿਆਹ ਵਾਲਾ ਕੋਈ ਇਹੋ ਜਿਹਾ ਸੀਨ ਨਹੀਂ ਹੈ, ਜਸਟ ਐਨੀਮਲ ਇੰਸਟਿੰਕਟ ਹੈ, ਜਿਵੇਂ ਜਾਨਵਰ ਐਂ ਰਹਿ ਰਹੇ ਉਹ ਵੀ ਰਹਿ ਰਹੇ ਆ, ਬਸ ਇੱਕ ਸਮਾਜਿਕ ਉਹਨਾਂ ਦਾ ਇੱਕ ਤਾਂ ਹੈਗੀ ਹੈ ਲੈਂਗੁਏਜ ਆ ਉਹਨਾਂ ਕੋਲ ਤੇ ਸ਼ਿਕਾਰ ਇਕੱਠਾ ਹੀ ਕਰਦੇ ਆ, ਤੇ ਦੂਸਰਾ ਇਹ ਜਿਹੜਾ ਕਿ ਭਾਈ ਵਿਆਹ ਵਾਲਾ ਕੋਈ ਇਹੋ ਜਿਹਾ ਚੱਕਰ ਨੀ ਕਿ ਇਹਦੇ ਨਾਲ ਵਿਆਹ ਹੋ ਗਿਆ ਤੇ ਹੁਣ ਭਾਈ ਪੱਕਾ ਇੱਕ ਕਬਜ਼ਾ ਹੋ ਗਿਆ
1: ਜੀ।
2: ਜਿਵੇਂ ਉਹ ਕਹਿੰਦੇ ਹੁੰਦੇ ਸੀ ਨਾ ਗੁਰਬਖਸ਼ ਸਿੰਘ ਪ੍ਰੀਤ ਲੜੀ ਕਿ ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਲਿਖਿਆ ਕਿ ਪਿਆਰ ਪਿਆਰ ਕਬਜ਼ਾ ਨਹੀਂ ਪਹਿਚਾਣ ਹੈ
1: ਜੀ,
2: ਇਹੋ ਜਿਹਾ ਡਾਇਲੋਗ ਉਹਨਾਂ ਦਾ ਆਉਂਦਾ ਹੁੰਦਾ ਸੀ ਪ੍ਰੀਤ ਲੜੀ ਦੇ ਵਿੱਚ ਕਿ ਭਾਈ ਇਹ ਕਬਜ਼ਾ ਨੀ ਹੈਗਾ, ਕੋਈ ਐਵੇਂ ਡੀਲ ਨੀ ਕਰ ਲਈ, ਕੋਈ ਗਊ ਮੱਝ ਦਾ ਰਿਸ਼ਤਾ ਨੀ ਹੋ ਗਿਆ, ਇਹੋ ਜਿਹਾ ਕੋਈ ਗੱਠਜੋੜ ਇਹੋ ਜਿਹਾ ਚੱਕਰ ਨਹੀਂ ਹੈ, ਇਹ ਤਾਂ ਇਨਸਾਨੀ ਰਿਸ਼ਤਿਆਂ ਦੀ ਇੱਕ ਕਹਿ ਲੋ ਵੀ ਉਹ ਗਠਬੰਧਨ ਹੋ ਗਿਆ
1: ਜੀ,
2: ਤੇ ਜਿਹੜਾ ਬੈਨੀਫਿਸ਼ੀਅਲ ਹੋਏਗਾ ਸਮਾਜ ਲਈ ਵੀ ਉਹ ਸਾਰਾ,
1: ਤੇ
2: ਹੁਣ ਇਹ ਲਿਵ ਇਨ ਰਿਲੇਸ਼ਨਸ਼ਿਪ ਨੂੰ ਤੁਸੀਂ ਉਹਦੇ ਨਾਲ ਜੋੜ ਕੇ ਦੇਖ ਲੋ, ਜਿਹੜਾ ਅੱਜ ਤੋਂ 8000 ਸਾਲ ਪਹਿਲਾਂ 4000 ਸਾਲ ਪਹਿਲਾਂ ਤੇ ਹੁਣ ਫੇਰ ਉਹੀ ਸਮੇਂ ਦਾ ਚੱਕਰ ਘੁੰਮ ਕੇ ਉੱਥੇ ਆ ਗਿਆ, ਆਪਾਂ ਫੇਰ ਦੇਖਦੇ ਆ ਵੀ ਇਹ ਵਿਆਹ ਦੀ ਕੋਈ ਲੋੜ ਹੀ
1: ਨਹੀਂ,
2: ਐਂ ਹੀ ਰਹੀ ਜਾ ਰਹੇ
1: ਜੀ।
2: ਉਹ ਜਦੋਂ ਆਪਾਂ ਉਹ ਕਹਾਣੀਆਂ ਪੜ੍ਹਦੇ ਪੁਰਾਣੀਆਂ ਤੇ ਉਦੋਂ ਲੱਗਦਾ ਸੀ ਯਾਰ ਆਹ ਕਿਹੋ ਜਿਹਾ ਮਾਹੌਲ ਆ, ਪਰ ਹੁਣ ਦੁਬਾਰਾ ਸਾਡੇ ਆਲੇ ਦੁਆਲੇ ਇਹ ਕੁਛ ਹੋ ਰਿਹਾ ਤਾਂ ਆਪਾਂ ਨੂੰ ਲੱਗਦਾ ਕਿ ਯਾਰ ਠੀਕ ਹੈ ਉਦੋਂ ਵੀ ਇਹੋ ਜਿਹਾ ਹੀ ਹੋਊਗਾ ਮਾਹੌਲ,
1: ਏਦਾਂ
2: ਵਕਤ ਦਾ ਗੇੜਾ ਚੱਲਦੇ ਆ। ਪਰ ਸਾਹਿਬ
1: ਇਹਦੇ ਵਿੱਚ ਨਾ
2: ਅਲੱਗ ਅਲੱਗ ਰੀਜਨ ਹੋ ਸਕਦੇ,
1: ਬਚਪਨ ਦੇ ਵਿੱਚ ਅਸੀਂ ਵੀ ਸੁਣਦੇ ਹੁੰਦੇ ਸੀ ਕਿ ਮਤਲਬ ਕਿ ਪਿਓ ਦੇ ਮਤਲਬ ਕਿ ਨਿਆਣੇ ਜਿਹੜੇ ਮੈਰਿਜ ਦੇ ਵਿੱਚ ਜਾਣਗੇ, ਹੱਸਦੇ ਹੁੰਦੇ ਸੀ ਲੋਕ ਮਤਲਬ ਕਿ ਏਦਾਂ ਦੀਆਂ ਗੱਲਾਂ ਸੁਣ ਕੇ, ਪਰ ਇੱਥੇ ਆ ਕੇ ਅੱਖੀ ਵੀ ਦੇਖਿਆ ਇਹਨਾਂ ਮੁਲਕਾਂ ਦੇ ਵਿੱਚ ਲੋਕਾਂ ਦੇ ਚਾਰ ਚਾਰ ਨਿਆਣੇ ਨੇ, ਕਿਸੇ ਨੂੰ ਇਹ ਵੀ ਨੀ ਪਤਾ ਆਲੇ ਦੁਆਲੇ ਦੇ ਵਿੱਚ ਕਿ ਇਹ ਵਿਆਹ ਹੋਏ ਨੇ ਕਿ ਨਹੀਂ ਵਿਆਹ ਹੋਏ ਨੇ, ਤੇ ਬਾਅਦ ਚੋਂ ਜਦੋਂ ਉਹਨਾਂ ਦਾ ਮਨ ਕਰਦਾ ਚਾਹੇ ਉਹ 50 ਸਾਲ ਦੇ ਹੋ ਕੇ ਵਿਆਹ ਕਰਾਉਣ, ਤੇ ਨਿਆਣੇ ਉਹਨਾਂ ਦੀ ਜਨੇਤ ਜਾਂਦੇ ਨੇ ਜੀ, ਆਪਸ ਦੇ ਵਿੱਚ ਰਲ ਕੇ ਖੁਸ਼ੀ ਮਨਾਉਂਦੇ ਆ, ਸਾਰਾ ਕੁਝ ਕਰਦੇ ਆ, ਤੇ
2: ਉਹ ਚੁਟਕਲੇ ਤਾਂ ਹੀ ਬਣੇ ਨਾ ਏਦਾਂ ਦੇ ਕਿ ਉਹ ਇੱਕ ਬੰਦਾ ਸੀ, ਉਹਦੇ 2 ਬੱਚੇ ਆ, ਇੱਕ ਔਰਤ, ਉਹਦੇ ਵੀ 2 ਬੱਚੇ ਆ, ਦੋਹਾਂ ਨੇ ਵਿਆਹ ਹੋ ਗਿਆ, ਅੱਗੇ 2 ਹੋਰ ਹੋ ਗਏ, ਇੱਕ ਦਿਨ ਉਹ ਕਹਿੰਦੇ ਵੀ ਸੁਣੋ ਜੀ ਆ ਤੁਹਾਡੇ ਬੱਚੇ ਤੇ ਮੇਰੇ ਬੱਚੇ ਮਿਲ ਕੇ ਸਾਡੇ ਬੱਚਿਆਂ ਨੂੰ ਕੁੱਟ ਰਹੇ ਨੇ,
1: ਸਵਾਗਤ ਮੁਕੱਦਰ ਜੀ, ਹੋਲਡ ਰੱਖਣਾ 2 ਮਿੰਟ ਜੀ ਜੀ, ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ।
3: ਹਾਂਜੀ ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ ਜੀ ਜੀ ਅਨੁਜ ਜੀ,
2: ਸਤਿ ਸ੍ਰੀ ਅਕਾਲ ਜੀ।
3: ਨਹੀਂ ਮਤਲਬ ਤੁਸੀਂ ਜੀਵਨ ਸਾਥੀ ਰੱਖਿਆ ਅੱਜ ਦਾ ਟੋਪਿਕ
1: ਨਹੀਂ ਰੱਖਿਆ ਅੱਛਾ ਜੀ ਮੈਂ ਖਰੇ ਜੀਵਨ ਸਾਥੀ ਰੱਖਿਆ ਰੱਖਿਆ ਨੀ ਜੀ ਉਹਨਾਂ ਨੇ ਮੈਨੂੰ ਰੱਖਿਆ
2: ਟੋਪਿਕ ਥੋੜਾ ਜਿਹਾ ਲੇਟ ਬੋਲੇ ਜਾਣੀ ਜੀ
1: ਜੀ ਥੋੜਾ ਜਿਹਾ ਵਿੱਚ ਗੈਪ ਪੈ ਗਿਆ ਨਾ ਜੀ ਮੈਨੂੰ ਫਿਕਰ ਪੈ ਗਈ ਜੀ
3: ਬਸ ਜੀ ਆਹੀ ਸੱਚਾਈ ਕਢਾਉਣੀ ਸੀ ਮੂੰਹ ਤੋਂ ਹੋਰ ਕੀ ਆ ਜੀ ਤੁਸੀਂ ਨਾ ਗੱਲ ਸਮਝ ਆਇਆ ਕਰੋ ਭਾਈ ਬੁੱਧਵਾਰ ਦਾ ਪ੍ਰੋਗਰਾਮ ਸ਼ਮੀ ਜੀ ਘਰ ਤੋਂ ਕਰਦੇ ਆ
1: ਜੀ ਜੀ ਹਾਂਜੀ ਬਿਲਕੁਲ ਹੈ ਜੀ
3: ਹਾਂ
1: ਸੈਣੀ ਸਾਹਿਬ ਅਸੀਂ ਕਿਹੜਾ ਅਸੀਂ ਕਿਹੜਾ ਇੱਥੇ ਕੱਪੜੇ ਲਾ ਕੇ ਦੱਸੋ
3: ਇਹ ਸਿਆਣੀਆਂ ਸਿਆਣੀਆਂ ਗੱਲਾਂ ਘਰ ਬਹਿ ਕੇ ਕਰਨੀਆਂ ਹੁੰਦੀਆਂ ਹੈਗੀਆਂ ਵੀ ਬੰਦੇ ਬਹੁਤ ਸਿਆਣੇ ਜੀ
1: ਨਹੀਂ ਪਤਾ ਲੱਗੇ
3: ਐਤਵਾਰ ਜਿਹੜਾ ਹੈਗਾ ਨਾ ਸੜਕ ਤੇ ਬਹਿ ਕੇ ਕਰਦੇ ਆ ਉੱਥੇ ਅਸਲੀ ਰੂਪ ਸਾਹਮਣੇ ਆਉਂਦੇ ਆ ਜੀ
1: ਨਹੀਂ ਸੈਣੀ ਸਾਹਿਬ ਪਤਾ ਤਾਂ ਲੱਗੇ ਅੰਡਰਸਟੈਂਡਿੰਗ ਹੈ ਇਹੀ ਤਾਂ ਅੰਡਰਸਟੈਂਡਿੰਗ ਹੈ ਜੀ ਇਹੀ ਤਾਂ ਜ਼ਿੰਦਗੀ ਦਾ ਸਫ਼ਰ ਹੈ ਜੀ ਜੀ
2: ਤੁਸੀਂ

0: ਜੀ
1: ਨਹੀਂ ਸਾਇੰਸ
2: ਹਾਂ ਜੀ
1: ਮੈਂ ਪੜ੍ਹ ਕੇ ਮੈਨੂੰ ਹਸਾ ਰਿਹਾ ਸੀ। ਕੋਈ ਇਹੋ ਜਿਹੀ ਗੱਲ ਨੀ ਕਿ ਹੁਣੇ ਕੋਈ ਨਵੇਂ ਵਿਆਹ ਹੋਣ ਲੱਗਿਆ, ਕਹਿੰਦੇ ਸਭ ਤੋਂ ਪ੍ਰਾਚੀਨ ਦਾ ਮੈਸੋਪੋਟਾਮੀਆ ਚ ਹੋ ਚੁੱਕਾ ਸੀ ਵਿਆਹ।
0: ਜੀ
1: ਖੜਕੀ ਉਦੋਂ ਵੀ ਬਹੁਤ ਸੀ, ਲੜਾਈ ਝਗੜੇ ਉਦੋਂ ਵੀ ਏਦਾਂ ਹੀ ਚੱਲਣ ਦੇ।
2: ਵਿਆਹ ਕਰਕੇ ਤਾਂ ਸੈਣੀ ਸਾਹਿਬ ਤਖ਼ਤ ਤੇ ਪਲਟ ਗਏ ਜੀ।
1: ਉਦੋਂ ਦੇ ਕਾਨੂੰਨੀ ਦਸਤਾਵੇਜ਼ਾਂ ਚ ਨਾ ਸੈਣੀ ਸਾਹਿਬ ਸਾਰੇ ਤਲਾਕ ਦੇ ਇਹੋ ਜਿਹੇ ਉਦੋਂ ਵੀ ਕਾਗਜ਼ ਮਿਲਣ ਦੇ।
2: ਜੀ
1: ਸ਼ੁਰੂ ਨਾਲ ਹੀ ਕੰਮ ਹੋ ਗਿਆ ਸ਼ੁਰੂ।
3: ਬਿਲਕੁਲ ਜੀ ਬਿਲਕੁਲ ਬਿਲਕੁਲ ਗੱਲ ਏਦਾਂ ਨਾ ਜੀ, ਹਰ ਇੱਕ ਬੰਦੇ ਨੇ ਆਪਣੇ ਆਪਣੇ ਤਰੀਕੇ ਦੀ ਡੈਫੀਨੇਸ਼ਨ ਦਿੱਤੀ ਆ ਜੀ।
2: ਜੀ
3: ਕੋਈ ਕਹਿੰਦਾ ਇਹ ਉਹ ਯੁੱਧ ਆ ਜਿਹਦੇ ਵਿੱਚ ਤੁਸੀਂ ਦੁਸ਼ਮਣ ਦੇ ਨਾਲ ਰਾਤ ਵੀ ਰਹਿ ਲੈਂਦੇ ਆ ਹੈ ਜੀ।
2: ਨਹੀਂ ਜੀ
1: ਦੁਸ਼ਮਣ ਵੀ ਨਹੀਂ ਕਹਿ ਸਕਦੇ
2: ਜੀ।
3: ਤੇ ਪਰ ਗੱਲ ਏਦਾਂ ਹੈਗੀ ਆ ਜੀ, ਇੰਨੇ ਸੀਰੀਅਸ ਨੋਟ ਪਰ ਸਾਹਿਬ ਸਾਡੀ ਪਰਵਰਿਸ਼ ਦੇ ਵਿੱਚ ਸਾਨੂੰ ਸਮਝਾਇਆ ਹੀ ਨੀ ਜਾਂਦਾ ਕਿ ਇਹ ਜਿਹੜੀ ਇੰਸਟੀਟਿਊਸ਼ਨ ਆ ਇਹ ਕਿੰਨੀ ਸਿਗਨੀਫਿਕੈਂਟ ਆ।
2: ਬਿਲਕੁਲ ਜੀ,
3: ਕਿਉਂਕਿ ਮਤਲਬ ਜਿਹੜਾ ਆ ਹਸਬੈਂਡ ਐਂਡ ਵਾਈਫ ਜਿਹੜਾ ਹੈਗਾ ਆ ਵੀ ਦੋ ਜ਼ਿੰਦਗੀ ਦੇ ਜਿਹੜੇ ਟਾਇਰ ਆ ਜਿਹੜੇ ਹੈਗੇ ਆ ਵੀ ਉਹ ਗੱਡੀ ਦੇ ਦੋ ਟਾਇਰ ਹੈਗੇ ਆ, ਉਹਨਾਂ ਦੇ ਉੱਤੇ ਗੱਡੀ ਚੱਲਣੀ ਆ। ਜੇ ਇੱਕ ਟਾਇਰ ਵੀ ਡੈਮੇਜ ਹੋ ਜਾਂਦਾ ਹੈਗਾ ਆ ਤੇ ਗੱਡੀ ਜਿਹੜੀ ਆ ਉਹ ਸਹੀ ਨੀ ਚੱਲਦੀ।
2: ਬਿਲਕੁਲ ਹੈ ਜੀ,
3: ਜਿੰਦਗੀ ਸਵਰਗ ਵੀ ਬਣ ਸਕਦੀ ਹੈਗੀ ਆ ਜੇ ਤੁਹਾਡੀ ਆਪਣੀ ਜਿਹੜੀ ਹੈਗੀ ਜੀਵਨ ਸਾਥੀ ਨਾਲ ਅੰਡਰਸਟੈਂਡਿੰਗ ਹੋਵੇ
2: ਜੀ।
3: ਐਕਚੁਅਲੀ ਸਾਨੂੰ ਸਮਝਾਇਆ ਨੀ ਜਾਂਦਾ ਹੈਗਾ ਜੀ ਵੀ ਵਿਆਹ ਜਾਂ ਜੀਵਨ ਸਾਥੀ ਦੇ ਨਾਲ ਮਤਲਬ ਕੀ ਹੈ, ਇਹਦੀ ਡੈਫੀਨੇਸ਼ਨ ਕੀ ਆ
2: ਜੀ।
3: ਡੈਫੀਨੇਸ਼ਨ ਜਿਹੜੀ ਹੈਗੀ ਆ ਉਹ ਸਿਰਫ ਇਹ ਆ ਕਿ ਦੂਜੇ ਦੇ ਸੁੱਖਾਂ ਦਾ ਧਿਆਨ ਰੱਖਣਾ।
2: ਬਿਲਕੁਲ ਹੈ ਜੀ, ਦੋਵਾਂ ਨੂੰ ਵੀ ਸੈਕਰੀਫਾਈਸ ਕਰਨੇ ਪੈਣੇ ਆ ਜੀ।
3: ਇਹ ਸਮਝਾਉਣ ਦੀ ਲੋੜ ਹੀ ਨੀ, ਜਦੋਂ ਤੁਸੀਂ ਆਪੂ ਸਮਝ ਗਏ ਤੇ ਆਪਣੇ ਆਪ ਹੀ ਦੂਜੇ ਨੇ ਵੀ ਸਮਝ ਜਾਣਾ ਹੈਗਾ ਵੀ ਭਾਈ ਇੱਕ ਬੰਦੇ ਨੇ ਤਾਂ ਆਪ ਰਿਸਪੋਂਸੀਬਲ ਹੋਣਾ ਆ, ਦੂਜੇ ਨੇ ਉਹਦੇ ਵੱਲ ਦੇਖ ਕੇ ਆਪਣੇ ਆਪ ਹੀ ਰਿਸਪੋਂਸੀਬਲ ਹੋ ਜਾਣਾ।
2: ਬਿਲਕੁਲ ਹੋ ਜਾਣਾ ਜੀ।
3: ਇੱਕ ਇਹ ਆ ਕਿ ਇੱਕ ਦੂਜੇ ਦਾ ਪਰਦਾ ਢੱਕਣਾ
2: ਜੀ,
3: ਯਾਰ ਨਹੀਂ ਕਰਨਾ ਇੱਕ ਦੂਜੇ ਦਾ ਪਰਦਾ ਢੱਕਣਾ, ਕਿਉਂਕਿ ਨੋ ਮੈਨ ਇਜ਼ ਪਰਫੈਕਟ ਨੋ ਵੂਮੈਨ ਇਜ਼ ਪਰਫੈਕਟ।
2: ਬਿਲਕੁਲ ਹੈ ਜੀ,
3: ਕੋਈ ਵੀ ਪਰਫੈਕਟ ਨਹੀਂ ਹੁੰਦਾ ਇਨਸਾਨ
2: ਜੀ,
3: ਕਮੀਆਂ ਸਭ ਚ ਹੁੰਦੀਆਂ ਹੈਗੀਆਂ। ਅੱਛੇ ਜੀਵਨ ਸਾਥੀ ਦੀ ਨਿਸ਼ਾਨੀ ਇਹ ਹੁੰਦੀ ਹੈਗੀ ਆ ਕਿ ਉਹ ਆਪਣੇ ਆਦਮੀ ਦੀ ਜਾਂ ਜਨਾਨੀ ਦਾ ਪਰਦਾ ਢੱਕਦਾ
2: ਜੀ। ਬਿਲਕੁਲ ਹੈ ਜੀ,
3: ਉਹ ਇੱਕ ਦੂਜੇ ਨੂੰ ਸਨਮਾਨ ਦਿੰਦੇ ਆ, ਇੰਪੋਰਟੈਂਸ ਦਿੰਦੇ ਹੈਗੇ ਆ
2: ਜੀ,
3: ਇਸ ਰਿਲੇਸ਼ਨਸ਼ਿਪ ਨੂੰ ਇੰਨੀ ਕੁ ਵੇਟੇਜ ਦਿੰਦੇ ਹੈਗੇ ਆ ਕਿ ਅਗਲੇ ਕਹਿੰਦੇ ਬਾਕੀ ਸਾਰੀਆਂ ਚੀਜ਼ਾਂ ਬਾਅਦ ਦੇ ਵਿੱਚ ਜੀ
2: ਜੀ।
3: ਜੇ ਸਾਡੇ ਧਾਰਮਿਕ ਗ੍ਰੰਥਾਂ ਨੇ ਇਹਨੂੰ ਰੂਹਾਨੀਅਤ ਸੰਬੰਧ ਕਿਹਾ ਹੈਗਾ ਆ ਜਾਂ ਕਿਹਾ ਜੀ ਵੀ ਸਵਰਗ ਤੋਂ ਤੈਅ ਹੁੰਦੇ ਹੈਗੇ ਆ ਜੀ, ਤੇ ਮੀਨਿੰਗ ਦੇਅਰ ਬਾਈ ਵੀ ਇਹ ਜਿਹੜਾ ਹੈਗਾ ਆ ਰਿਲੇਸ਼ਨ ਜਿਹੜਾ ਹੈਗਾ ਆ ਉਹ ਇੰਨਾ ਸੁਪਰੀਮ ਆ ਔਰ ਇੰਨਾ ਪਵਿੱਤਰ ਹੈਗਾ ਆ ਕਿ ਇਹਦੇ ਵਿੱਚ ਜਿਹੜਾ ਆ ਕੋਈ ਸ਼ੰਕਾ ਕਰਨ ਦੀ ਗੁੰਜਾਇਸ਼ ਨੀ ਹੁੰਦੀ
2: ਜੀ। ਬਿਲਕੁਲ ਹੈ ਜੀ,
3: ਇਹ ਤਾਂ ਉਹ ਸਬਕ ਸੀਗਾ ਜਿਹੜਾ ਮੈਨੂੰ ਮਾਸਟਰ ਜੀ ਨੇ ਪੜਾਇਆ ਤੇ ਹੁਣ ਮੈਂ ਆਇਆ ਆਪਣੀ ਗੱਲ ਤੇ
2: ਹਾਂਜੀ
3: ਜੀ। ਉਹ ਇਹ ਜੀ ਬਈ ਹਸਬੈਂਡ ਵਾਈਫ ਜੋ ਅੱਜ ਕੱਲ ਦੇ ਹਾਲਾਤ ਬਣੇ ਹੈਗੇ ਤੇ ਕੋਰਟ ਕਚਹਿਰੀਆਂ ਚ ਦੇਖਦੇ ਆ ਜੀ
2: ਜੀ,
3: ਬੱਚਿਆਂ ਦੀ ਲਾਈਫ ਦੇ ਵਿੱਚ ਜਿਹੜਾ ਹੈਗਾ ਆ ਕਿ ਇੰਟਰਫੇਰੈਂਸ ਜਿਹੜੀ ਆ ਬਹੁਤ ਜ਼ਿਆਦਾ ਹੋ ਗਈ ਆ ਬਾਹਰਲੀ ਸ਼ਕਤੀਆਂ ਦੀ। ਬਾਹਰਲੀਆਂ ਸ਼ਕਤੀਆਂ ਕੀ ਆ ਕਿ ਲੜਕੀ ਦੇ ਪੇਰੈਂਟਸ ਉਹਦੀ ਲਾਈਫ ਦੇ ਵਿੱਚ ਬਹੁਤ ਇੰਟਰਫੇਰੈਂਸ ਕਰਦੇ ਹੈਗੇ, ਲੜਕੇ ਦੇ ਪੇਰੈਂਟਸ ਵੀ ਘੱਟ ਨਹੀਂ ਕਰਦੇ
2: ਜੀ।
3: ਬੱਚਿਆਂ ਨੂੰ ਆਪਣੇ ਇੰਡੀਪੈਂਡੈਂਟ ਡਿਸੀਜਨ ਲੈਣ ਹੀ ਨਹੀਂ ਦਿੰਦੇ, ਉਹਨਾਂ ਦੀ ਸੋਚ ਤੇ ਕਦੀ ਨਾ ਕਦੀ ਕੋਈ ਨਾ ਕੋਈ ਹਾਵੀ ਰਹਿੰਦਾ ਹੀ ਆ
2: ਜੀ।
3: ਸੋ ਇਸ ਕਰਕੇ ਜਿਹੜਾ ਹੈਗਾ ਆ ਫਿਰ ਉਹ ਬੱਚੇ ਜਿਹੜੇ ਆ ਉਹ ਹੁੰਦਾ ਕੀ ਆ ਕਿ ਜਦੋਂ ਇੱਕ ਨੈਗਿੰਗ ਹਸਬੈਂਡ ਨੈਗਿੰਗ ਵਾਈਫ ਜਿਹੜੀ ਆ ਨੁਕਤਾਚੀਨੀ ਕਰਨ ਵਾਲਾ ਹਸਬੈਂਡ ਜਾਂ ਨੁਕਤਾਚੀਨੀ ਕਰਨ ਵਾਲਾ ਵਾਈਫ ਉਹ ਜਦੋਂ ਉਸ ਚਿੰਗਿਆਲੀ ਨੂੰ ਜਿਹੜਾ ਹੈਗਾ ਆ ਹਵਾ ਮਿਲ ਜਾਂਦੀ ਹੈਗੀ ਆ ਤੇ ਉਹ ਅੱਗ ਦਾ ਰੂਪ ਧਾਰਨ ਕਰ ਲੈਂਦੀ ਆ,
2: ਸ਼ਿਕਾਇਤਬਾਜ਼ੀ ਸ਼ੁਰੂ ਹੋ ਜਾਂਦੀ ਹੈ।
3: ਬਿਲਕੁਲ ਜੀ, ਅੱਜ ਕੱਲ ਜਿਹੜਾ ਹੈਗਾ ਆ ਜਿੱਦਾਂ ਮੋਬਾਈਲ ਆ ਗਏ ਆ ਜੀ, ਮੋਬਾਈਲ ਦੇ ਵਿੱਚ ਕੀ ਆ ਮਿੰਟ ਮਿੰਟ ਦੀ ਜਿਹੜੀ ਆ ਖਬਰ ਜਿਹੜੀ ਹੈਗੀ ਆ ਲੜਕੀਆਂ ਆਪਣੇ ਪੇਰੈਂਟਸ ਨੂੰ ਦਿੰਦੀਆਂ ਜੀ
2: ਜੀ।
3: ਹੁੰਦਾ ਕੀ ਹੈਗਾ ਆ ਕਿ ਜਦੋਂ ਇਹ ਪਤਾ ਨੀ ਕਿੱਦਾਂ ਦਾ

0: ਪਵਿੱਤਰ ਰਿਸ਼ਤਾ ਹੈਗਾ ਇਹ ਆ ਵੀ ਜਦੋਂ ਪਿਆਰ ਹੁੰਦਾ ਹੈਗਾ ਆ ਦਰਵਾਜੇ ਬੰਦ ਹੁੰਦੇ ਆ, ਜਦੋਂ ਲੜਾਈ ਹੁੰਦੀ ਆ ਮਹੱਲੇ ਦੇ ਵਿੱਚ ਸੁਣਵਾਈ ਹੁੰਦੀ ਆ।
1: ਬਿਲਕੁਲ ਜੀ,
0: ਜੇ ਇਹ ਪਿਆਰ ਚਾਰ ਦੁਆਰੀ ਦੇ ਅੰਦਰ ਆ ਤੇ ਲੜਾਈ ਵੀ ਚਾਰ ਦੁਆਰੀ ਦੇ ਅੰਦਰ ਹੀ ਰਹਿਣੀ ਚਾਹੀਦੀ ਆ।
2: ਬਿਲਕੁਲ ਜੀ।
0: ਸੋ ਇਸ ਜੇ ਇਸ ਚੀਜ਼ ਨੂੰ ਰਿਲੇਸ਼ਨ ਨੂੰ ਜਿਹੜਾ ਹੈਗਾ, ਹੁਣ ਦੇਖੋ ਜਿਸ ਭਾਰਤ ਸਾਹਿਬ ਜਿਸ ਏਜ ਦੇ ਗਰੁੱਪ ਦੇ ਵਿੱਚ ਅਸੀਂ ਬੈਠੇ ਹੈਗੇ ਆ ਗਾ, ਸਾਡੇ ਜਿਹੜੇ ਮੈਰੀਜੇਬਲ ਚਿਲਡਰਨ ਹੈਗੇ ਆ, ਹਨਾ ਜੀ, ਉਸ ਚੀਜ਼ ਦੇ ਉੱਤੇ ਅਸੀਂ ਵਿਚਾਰ ਕਰਦੇ ਹੈਗੇ ਆ ਕਿ ਅੱਜ ਦਾ ਮਾਹੌਲ ਤੇ ਜਿਸ ਮਾਹੌਲ ਚੋਂ ਅਸੀਂ ਨਿਕਲ ਕੇ ਆਏ ਸੀ
1: ਜੀ,
0: ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਜੀ।
1: ਜੀ,
0: ਇਹ ਕਦੀ ਨੀ ਹੈਗਾ ਸੀਗਾ ਕਿ ਹਾਂ ਜੀ ਵੀ ਜਿਹੜੇ ਸਾਡੇ ਬਜ਼ੁਰਗ ਹੈਗੇ ਸੀ ਜਾਂ ਅਸੀਂ ਸੀਗਾ ਕਿ ਅਸੀਂ ਆਪਣੀ ਔਰਤ ਨੂੰ ਸਨਮਾਨ ਨਹੀਂ ਦਿੱਤਾ ਹੋਊਗਾ।
1: ਜੀ ਬਿਲਕੁਲ ਜੀ,
0: ਉਹਦਾ ਢੰਗ ਹੋਰ ਸੀਗਾ ਜੀ।
1: ਜੀ,
0: ਉਦੋਂ ਜਿਹੜਾ ਸਮਾਂ ਏਦਾਂ ਦਾ ਸੀ ਕਿ ਔਰਤ ਦੀ ਸਿਕਿਉਰਿਟੀ ਦੀ ਉਹਦੀ ਲਾਇਬਿਲਟੀ ਜਿਹੜੀ ਹੈਗੀ ਉਹ ਬੰਦਾ ਓਨ ਕਰਦਾ ਸੀ।
1: ਜੀ,
0: ਅੱਜ ਕੱਲ ਬੱਚੇ ਪੜ੍ਹੇ ਲਿਖੇ ਹੈਗੇ ਆ ਤੇ ਆਪਣੇ ਪੈਰਾਂ ਤੇ ਹੋਣ ਕਰਕੇ ਉਹਨਾਂ ਦੇ ਵਿੱਚ ਨਾ ਇੱਕ ਫੀਲਿੰਗ ਆ ਜਾਂਦੀ ਹੈਗੀ, ਮੈਂ ਕਿਹੜਾ ਕਿਸੇ ਤੇ ਡਿਪੈਂਡ ਆ।
1: ਜੀ,
0: ਜਦੋਂ ਇਹ ਚੀਜ਼ ਆ ਜਾਂਦੀ ਹੈਗੀ ਨਾ ਕਿ ਮੈਂ ਕਿਹੜਾ ਕਿਸੇ ਤੇ ਡਿਪੈਂਡ ਹੈਗੀ ਆ, ਉਹ ਇੱਕ ਈਗੋ ਨੂੰ ਜਨਮ ਦਿੰਦੀ ਆ। ਉਹ ਈਗੋ ਜਿਹੜੀ ਹੈਗੀ ਆ ਫਿਰ ਉਹ ਤੁਹਾਡੀਆਂ ਜਿਹੜੀ ਹੈਗਾ ਆ ਰਿਲੇਸ਼ਨਸ਼ਿਪ ਨੂੰ ਖਰਾਬ ਕਰਦੀ ਆ।
1: ਬਿਲਕੁਲ ਜੀ,
0: ਡਿਪੈਂਡ ਕਿਉਂ ਨੀ ਜਦੋਂ ਅਸੀਂ ਇੱਕ ਦੂਜੇ ਦੇ ਨਾਲ ਰਹਿਣਾ ਹੈਗਾ ਆ, ਇੱਕ ਫਾਰ ਦਾ ਪ੍ਰਯੋਗ ਕ੍ਰੀਏਸ਼ਨ ਆਫ ਦਾ ਚਿਲਡਰਨ।
1: ਜੀ,
0: ਹਾਂਜੀ, ਅਸੀਂ ਕਿਉਂ ਨੀ ਇੱਕ ਦੂਜੇ ਤੇ ਡਿਪੈਂਡ ਹੈਗੇ, ਅਸੀਂ ਬਿਲਕੁਲ ਡਿਪੈਂਡ ਹੈਗੇ ਆ
1: ਜੀ।
0: ਫਿਰ ਪਤਾ ਨੀ ਜਿਹੜਾ ਹੈਗਾ ਆ, ਇੱਕ ਚੀਜ਼ ਜਿਹੜੀ ਹੈਗੀ ਸੀ ਨਾ ਭਾਰਤ ਸਾਹਿਬ, ਫੀਲਿੰਗ ਹੁੰਦੀ ਸੀਗੀ ਕਿਸੇ ਟਾਈਮ ਤੇ ਸਾਡੇ ਬਜ਼ੁਰਗਾਂ ਚ ਵੀ ਹੈਗੀ ਸੀ ਜਾਂ ਸਾਡੇ ਚ ਵੀ ਹੈਗੀ ਸੀ, ਅਗਲੀ ਪੀੜ੍ਹੀ ਚ ਮਿਸਿੰਗ ਦੇਖ ਰਹੇ ਹਾਂ ਜੀ।
1: ਜੀ,
0: ਉਹ ਹੈਗੀ ਸੀ ਟੂਗੈਦਰਨੈਸ ਜਿਹੜਾ ਹੈਗਾ ਆ, ਤੇ ਜੇ
1: ਜੀ ਸੈਣੀ ਸਰ ਨੈਟ ਦੀ ਪ੍ਰੋਬਲਮ ਆ ਗਈ ਥੋੜੀ ਜਿਹੀ ਉਧਰ ਜੀ, ਤੇ
2: ਹਾਂਜੀ
1: ਥੋੜਾ ਜਿਹਾ ਇੰਡੀਆ ਚ ਲਾਈਟ ਦੀ ਵੀ ਪ੍ਰੋਬਲਮ ਹੈ ਤੇ ਨੈਟ ਦੀ ਵੀ ਪ੍ਰੋਬਲਮ ਚੱਲ ਰਹੀ ਹੈ ਜੀ, ਤੇ ਦੁਬਾਰਾ ਕੋਸ਼ਿਸ਼ ਕਰ ਲੈਂਦੇ ਉਹਨਾਂ ਨੂੰ ਨਾਲ ਜੋੜਨ ਦੀ ਚੰਬੀ ਜੀ, ਤੇ ਮੁਕੱਦਰ ਜੀ ਵੀ ਨਾਲ ਜੁੜੇ ਹੋਏ ਸੀ, ਉਹ ਵੀ ਡ੍ਰੌਪ ਕਰਕੇ ਉਹਨਾਂ ਦੀ ਵੀ ਗੱਲ ਸੁਣਦੇ ਆ ਤੇ
2: ਓਹੋ ਅੱਛਾ ਜੀ,
1: ਹਾਂਜੀ ਹਾਂਜੀ
2: ਬਿਲਕੁਲ ਬਿਲਕੁਲ ਜੀ ਬਿਲਕੁਲ,
1: ਕੰਟੀਨਿਊ ਸ਼ਮੀ ਜੀ ਤੁਸੀਂ ਕਰੋ ਕੰਟੀਨਿਊ।
2: ਪਰ ਸਾਹਿਬ ਇਹੀ ਤਾਂ ਜਿਹੜੀ ਗੱਲ ਕਰਕੇ ਗਏ ਹੁਣ ਆਪਣੇ ਸੈਣੀ ਸਾਹਿਬ
1: ਜੀ,
2: ਅਜੇ ਚੱਲ ਰਹੀ, ਚਲੋ ਗੱਲਬਾਤ ਹੁਣ ਆਪਣੇ ਸਿਕੰਦਰ ਸਿੰਘ ਔਜਲਾ ਜੀ ਵੀ ਲਿਖ ਰਹੇ ਆ ਕਿ ਮੈਥੋਂ ਘਰ ਦੇ ਭਾਂਡੇ ਧੋਆ ਲੈਂਦੇ ਆ ਪਰ ਜਦੋਂ ਕਿਸੇ ਹੋਰ ਨੂੰ ਧੋਂਦੇ ਦੇਖਦਾ ਜਾਂ ਸੁਣਦਾ ਤਾਂ ਮਨ ਨੂੰ ਸਕੂਨ ਮਿਲਦਾ।
1: ਜੀ ਜੀ, ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ ਜੀ,
2: ਉਮਾ ਕਮਲ ਜੀ ਨੂੰ ਪ੍ਰੋਗਰਾਮ ਸੁਣ ਰਹੇ ਨੇ
1: ਜੀ।
2: ਹਾਂਜੀ ਬਿਲਕੁਲ, ਨਹੀਂ ਜੀ ਬੰਦਾ ਭਾਂਡੇ ਨੀ ਮਾਂਜੇਗਾ ਉਹਦਾ ਮਾਂਜਿਆ ਜਾਏਗਾ,
1: ਬਿਲਕੁਲ
2: ਕਹਿਣਾ ਵੀ ਕੋਈ ਗੱਲ ਨੀ,
1: ਕਿਆ ਬਾਤ ਹੈ ਜੀ, ਤੇ ਲੋਕ ਕੋਸ਼ਿਸ਼, ਹਾਂਜੀ ਬਿਲਕੁਲ ਬਿਲਕੁਲ ਹੈ ਜੀ, ਮਾਂਜਿਆ ਤਾਂ ਜਾਣਾ ਹੀ ਹੈ ਜੀ, ਜਾਂ ਮਾਂਜ ਲਓ ਜਾਂ ਮਾਂਜੇ ਜਾਓ,
2: ਹਾਂਜੀ
1: ਦੋਵੇਂ ਕੰਮ, ਦੋਹੇ ਕੰਮ,
2: ਬਿਲਕੁਲ ਬਿਲਕੁਲ ਜੀ
1: ਜੀ,
2: ਇਹ ਚ ਤਾਂ ਜਾਂ ਭਾਗ ਲਓ ਜਾਂ ਭਾਗ ਲਓ ਉਹੀ ਕੰਮ ਹੈ ਕਿ ਜਾਂ ਤਾਂ ਭਾਈ ਪੂਰਾ ਹੀ ਹਿੱਸੇਦਾਰੀ ਕਰੋ ਜਾਂ ਫਿਰ ਭਾਈ
1: ਮਤਲਬ ਫਿਰ
2: ਉਹੀ ਐਸਕੇਪ ਕਰ ਦਿਓ ਜਾਂ ਕੁਛ ਕਰ ਲਓ
1: ਜੀ,
2: ਉਹੀ ਜਿਹੜੀ ਮੈਸੋਪੋਟਾਮੀਆ ਵਾਲੀ ਗੱਲ ਤਾਂ ਨਾ ਇਹੋ ਜਿਹਾ ਜ਼ਬਰਦਸਤ ਹੈ ਕਿ ਉਹ ਕਹਿੰਦੇ ਕਿ ਉਹਦੇ ਮਤਲਬ ਮੱਝਾਂ ਗਾਵਾਂ ਸਭ ਜਿੱਤੇ ਆ ਜਾਂਦੀਆਂ ਮੈਸੋਪੋਟਾਮੀਆ।
1: ਬਿਲਕੁਲ,
2: ਉਹ
1: ਮੁਕੱਦਰ ਜੀ ਦੀ ਗੱਲ ਸੁਣ ਲੈਂਦੇ ਉਹਨਾਂ ਚ ਜਿੰਨਾ ਚਿਰ ਸੈਣੀ ਹਾਂਜੀ, ਸਤਿ ਸ੍ਰੀ ਅਕਾਲ ਮੁਕੱਦਰ ਜੀ, ਦੱਸੋ ਜੀ ਡ੍ਰੌਪ ਹੀ ਕਰੀ ਜਾਂਦੇ ਆ ਦੋਸਤ, ਕੀ ਗੱਲ ਹੋ ਗਈ, ਜਦੋਂ ਆਵਾਜ਼ ਦਿੰਦੇ ਆ ਜੀ ਉਦੋਂ ਡ੍ਰੌਪ ਕਰ ਜਾਂਦੇ, ਦੱਸੋ ਹੈ ਤੇ
2: ਉਹ ਅਸਲ ਚ ਕਾਫੀ ਸੰਵੇਦਨਸ਼ੀਲ ਮਾਮਲਾ ਹੈ ਤੇ ਬਚਾਓ ਜੀ ਬਚਾਓ ਲੱਗਣ ਡਿਆ।
1: ਹਾਂਜੀ ਆ ਗਿਆ ਜੀ, ਸਤਿ ਸ੍ਰੀ ਅਕਾਲ ਜੀ ਮੁਕੱਦਰ ਜੀ, ਜੀ ਆਨ ਜੀ ਸਵਾਗਤ ਹੈ ਜੀ।
3: ਹਾਂਜੀ ਸਤਿ ਸ੍ਰੀ ਅਕਾਲ ਭਾਰਤ ਬਾਈ ਜੀ,
1: ਸਤਿ ਸ੍ਰੀ ਅਕਾਲ ਜੀ, ਜੀ ਆਨ ਜੀ, ਜੀ ਆਨ ਜੀ, ਕੀ ਹਾਲ ਚਾਲ ਨੇ ਜੀ?
3: ਖੜਕਾ ਤੜਕਾ ਵੀ ਜੇ ਹੁਣ ਉਹੀ ਗੱਲ ਵਸਦੇ ਘਰਾਂ ਦੀ, ਖੜਕਾ ਤੜਕਾ ਹੁੰਦਾ ਜੇ ਹੁਣ ਮੇਰੇ ਮੇਰੇ ਕੱਲਾ ਹੀ ਹੋਵੇ, ਖੜਕਾ ਤੜਕਾ
1: ਕਿੱਥੇ, ਇਹ ਤਾਂ ਬਹਾਨਾ, ਉਦਾਂ ਕਹਿ ਲੋ ਭਾਂਡੇ ਮਾਂਜਦੇ ਆ, ਗੱਲ ਨੀ ਬੜੀ।
3: ਨਹੀਂ ਨਹੀਂ ਕੋਈ, ਕਿਵੇਂ ਕਿਵੇਂ ਵੀ ਰਲੋ, ਕਿਵੇਂ ਕਿਵੇਂ ਵੀ ਰਲੋ, ਕਿਵੇਂ ਵੀ ਰਲੋ, ਜਿਵੇਂ ਤੈਨੂੰ ਠੀਕ ਲੱਗਦਾ ਉਵੇਂ ਲਾ ਲਓ ਬਾਪੇ, ਕੋਈ ਚੱਕਰ
1: ਮਜ਼ਾਕ ਕਰਦੇ ਆ ਜੀ ਜੀ ਜੀ
3: ਜੀ ਨਹੀਂ ਨਹੀਂ ਕੋਈ ਗੱਲ ਨੀ, ਮਜ਼ਾਕ ਕਰਨ ਦਾ ਵੀ ਤੁਹਾਡਾ ਹੀ ਹੱਕ ਹੈ ਬਾਬੇ, ਉਹ ਤੁਸੀਂ ਉਹੀ ਗੱਲ ਹੁਣ ਐਵੇਂ ਹੋਰ ਉਰਾ ਪੁਰਾਣਾ ਕਿਵੇਂ ਮਜ਼ਾਕ ਕਰਕੇ ਚੱਲੂ ਉਹੀ ਗੱਲ ਇੱਥੋਂ
1: ਜੀ।
3: ਤੇ ਵਿਸ਼ਾ ਤੁਹਾਡਾ ਬੜਾ ਵਧੀਆ ਵੀ ਹੈਗਾ, ਸੈਂਸਿਟਿਵ ਵੀ ਹੈਗਾ ਤੇ ਮਜ਼ਾਕ ਵਾਲਾ ਵੀ ਹੈਗਾ,
1: ਵਿਚਾਰ ਕੇ ਵੀ ਬੋਲਣਾ ਪੈਣਾ,
3: ਵਿਚਾਰ ਕੇ ਵੀ ਬੋਲਣ ਵਾਲਾ ਹੈਗਾ, ਇਹਨੂੰ ਕੱਲਾ ਆਪਾਂ ਮਜ਼ਾਕ ਚ ਨਾ ਲਈਏ ਕਿਉਂਕਿ ਬੜਾ ਸੈਂਸਿਟਿਵ ਵਿਸ਼ਾ ਹੈਗਾ, ਜੋ ਜੋ ਕੁਛ ਅੱਜ ਕੱਲ ਦਾ ਮਾਹੌਲ ਬਣਿਆ ਹੋਇਆ ਨਾ
1: ਜੀ,
3: ਆਪਾਂ ਇਕੱਲਾ ਇਹ ਤੁਸੀਂ ਦੇਖੋ ਵੀ ਜਿਵੇਂ ਦਾ ਸਾਰਾ ਸਿਸਟਮ ਬਣਿਆ ਹੋਇਆ, ਇਕੱਲਾ ਇਹ ਨੀ ਕਹਿ ਸਕਦੇ ਵੀ ਜੇ ਅਰੇਂਜ ਮੈਰਿਜ ਹੋ ਗਈ ਉਹੀ ਸਹੀ ਹੈ ਜਾਂ ਲਵ ਮੈਰਿਜ ਹੋ ਗਈ ਤਾਂ ਉਹੀ ਸਹੀ ਹੈ,
1: ਜਿਵੇਂ ਦਾ ਆਪਾਂ ਦੇਖ
3: ਮੈਂ ਉਹੀ ਉਹੀ ਉਹੀ ਕਹਿਣ ਦੇ ਭਾਰਤ ਬਾਈ ਜੀ ਵੀ ਜਿਵੇਂ ਦੇ ਕੇਸ ਆਉਂਦੇ ਪਏ ਨੇ ਨਾ ਉਹਦੇ ਚ ਸਾਰਾ ਕੁਛ ਹੀ ਰਿਸਕੀ ਹੈ, ਮੈਂ ਕਹਿੰਦਾ ਵੀ ਮੈਂ ਕਿਸੇ ਨੂੰ ਵੀ ਵੱਧ ਪੁਆਇੰਟ ਨਹੀਂ ਦਿੰਦਾ, ਨਾ ਲਵ ਮੈਰਿਜ ਨੂੰ ਪਰਫੈਕਟ ਕਹਿਣਾ ਵੀ ਨਾ ਅਰੇਂਜ ਮੈਰਿਜ ਨੂੰ ਕਹਿਣਾ ਹੈਗਾ,
1: ਬਿਲਕੁਲ ਹੈ
3: ਜਿਵੇਂ ਜਿਵੇਂ ਦੇ ਕੇਸ ਆਉਂਦੇ ਪਏ, ਅਸਲ ਚ ਨਾ ਅਸੀਂ ਬਾਈ ਜੀ ਚੱਕਰ ਇਹ ਹੈਗਾ ਵੀ ਅਸੀਂ ਨਾ ਜਿਹੜਾ ਇੱਕ ਰਿਸ਼ਤਿਆਂ ਦਾ ਸਤਿਕਾਰ ਸੀ ਅਸੀਂ ਉਹ ਸਾਰਾ ਭੁੱਲ ਗਏ ਨਾ, ਅਸੀਂ ਇੱਕ ਸ਼ੋਅ ਪਿੱਛੇ ਇੱਕ ਮੈਨੂੰ ਲੱਗਦਾ ਵੀ ਇੱਕ ਪੈਸੇ ਪਿੱਛੇ, ਪੈਸਾ ਵੀ ਤਾਂ ਹੀ ਹੈ ਵੀ ਜੇ ਪੈਸਾ ਹੋਊਗਾ ਸ਼ੋਅ ਆਫ ਕਰਾਂਗੇ ਅਸੀਂ, ਜਾਂ ਹੋ ਸਕਦਾ ਘੱਟ ਵੀ ਹੋਵੇ ਸ਼ੋਅ ਆਫ ਅਸੀਂ ਉਦੋਂ ਵੱਧ ਵੀ ਕਰਦੇ ਹਾਂ, ਉਹ ਵੀ ਗੱਲ ਹੈਗੀ ਹੈ
1: ਜੀ।
3: ਮੈਂ ਨਾ ਤੁਹਾਡੇ ਤੁਹਾਡੇ ਇਸ ਇਸੇ ਗੱਲ ਤੇ ਨਾ ਤਾਜ਼ੀ ਉਦਾਹਰਣ ਮੈਂ ਕੱਲ ਪਰਸੋਂ ਦੀ ਕਈ ਗਰੁੱਪਾਂ ਚ ਪਾਈ, ਤੁਸੀਂ ਜੇ ਤੁਸੀਂ ਖਬਰ ਸੁਣੀ ਹੋਊਗੀ ਮਹਾਰਾਸ਼ਟਰ ਦੀ
1: ਜੀ,
3: ਤੇ ਉਹ ਅਸਲ ਚ ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਹੈ ਬਾਈ ਜੀ, ਇਹ ਪਤਾ ਹੀ ਨੀ ਵੀ ਖਬਰ ਕਿੱਧਰ ਨੂੰ ਕਿਵੇਂ ਚਲਾ ਦਿੰਦੇ ਨੇ ਤੇ ਕਿਵੇਂ ਉਹੀ ਗੱਲ ਫਿਰ ਮੁੜ ਕੇ ਲੋਕਾਂ ਦੇ ਸਮਝ ਆਉਂਦੀ ਹੈ
1: ਜੀ।
3: ਤੇ ਮਹਾਰਾਸ਼ਟਰ ਦੇ ਸ਼ਿਵਾਜੀ ਨਗਰ ਦੀ ਤੁਸੀਂ ਖਬਰ ਸੁਣੀ ਹੋਊਗੀ ਜੇ ਤੁਹਾਡੇ ਧਿਆਨ ਹੋਵੇ ਤਾਂ, ਉਹ ਇੱਕ ਬੱਚਾ ਉਹਨਾਂ ਦੇ ਮਾਂ ਪਿਓ ਦੀ ਲਵ ਮੈਰਿਜ ਹੋਈ ਸੀ ਮੰਨ ਲਓ ਕਈ ਸਾਲ ਪਹਿਲਾਂ, ਉਹ ਬੱਚਾ ਤੁਸੀਂ ਦੇਖੋ ਉਹ ਕਿਉਂਕਿ ਉਹਨਾਂ ਦੇ ਜਿਹੜਾ ਮੰਨ ਲਓ ਕੁੜੀ ਦੇ ਪਰਿਵਾਰ ਵਾਲੇ ਸੀ ਉਹ ਰਾਜੀ ਹੋ ਗਏ, ਮੁੰਡੇ ਦੇ ਪਰਿਵਾਰ ਵਾਲੇ ਉਹ ਰਾਜੀ ਨਹੀਂ ਹੋਏ, ਉਹ ਵੱਖਰੇ ਰਹਿਣ ਲੱਗ ਗਏ। ਤੁਸੀਂ ਦੇਖੋ ਉਹ ਮੁੰਡਾ ਪਤਾ ਨੀ ਹੁਣ ਤੁਸੀਂ ਇਹ ਖਬਰ ਜੇ ਸੁਣਦੇ ਹੋ ਤੇ ਤੁਹਾਨੂੰ ਸਮਝ ਆਈ, ਉਹ ਨਾ ਉਹ ਪਿਛਲੇ 3-4 ਮਹੀਨਿਆਂ ਤੋਂ ਮੰਨ ਲਓ ਉਹਦੇ ਮਾਂ ਪਿਓ ਉਹਨਾਂ ਦੇ ਵੀ ਉਹ ਵੱਖਰੇ ਰਹਿਣ ਦੇ ਸੀ, ਤੁਸੀਂ ਦੇਖੋ ਉਹ ਬੱਚਾ ਜਾ ਕੇ ਉੱਥੇ ਮਹਾਰਾਸ਼ਟਰ ਦੀ ਪਹਾੜੀ ਦੀ ਚੋਟੀ ਤੇ ਖੜਾ ਹੋ ਗਿਆ
1: ਜੀ,
3: ਤੇ ਵੀ ਆਪਣੇ ਮਾਂ ਪਿਓ ਨੂੰ ਮਿਲਾਉਣ ਵਾਸਤੇ ਸਿਰਫ ਇਸੇ ਗੱਲ, ਉਹ ਜਿਹੜੇ ਉੱਥੇ ਬਣਾਉਣ ਵਾਲੇ ਸੀ ਵੀਡੀਓ ਜਾਂ ਕਿਸੇ ਨੇ ਉਹ ਗੁਮਰਾਹ ਕਰਕੇ ਵੀਡੀਓ ਪਾਤੀ ਵੀ ਆਈਫੋਨ ਕਰਕੇ ਖੜਾ ਸੀ, ਅਸਲ ਚ ਆਪਣੇ ਮਾਂ ਪਿਓ ਨੂੰ ਮਿਲਾਉਣਾ ਚਾਹੁੰਦਾ ਸੀ
1: ਜੀ।
3: ਉਹ ਤੁਸੀਂ ਦੇਖੋ ਵੀ ਉਹ ਪਹਾੜੀ ਤੋਂ ਬਚਾਉਂਦਿਆਂ ਨੂੰ ਮਾਂ ਉਹ ਪਿਓ ਉਹਦਾ ਖਿੱਚਦਿਆਂ ਨੂੰ 300 ਫੁੱਟ ਡੂੰਘੀ ਪਹਾੜੀ ਸੀ, ਉਹ ਪਿਓ ਵੀ ਡਿੱਗ ਪਿਆ ਤੇ ਮੁੜ ਕੇ ਉਹਦੀ ਮਾਂ ਨੇ ਵੀ ਛਾਲ ਮਾਰਤੀ, ਤਿੰਨੇ ਹੀ ਮਾਰੇ ਗਏ ਜੀ
1: ਜੀ।
3: ਸਿਰਫ ਉਹ ਬੱਚਾ ਹੋਣਹਾਰ ਬੱਚਾ ਬੜਾ ਵਧੀਆ, ਉਹੀ ਗੱਲ ਬੜਾ ਵਧੀਆ ਪੜ੍ਹਨ ਵਾਲਾ, ਸਿਰਫ ਇੱਕ ਪਰਿਵਾਰਕ ਕਲੇਸ਼ ਕਰਕੇ ਪਰੇਸ਼ਾਨ ਸੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
3: ਤੇ ਤੁਸੀਂ ਦੇਖੋ ਉਹ ਮਾਰੇ ਗਏ, ਇਸ ਤੋਂ ਵੱਡੀ ਤ੍ਰਾਸਦੀ ਇਹ ਹੈ ਵੀ ਉਹ ਤਾਂ ਮਾਰੇ ਗਏ, ਉਹ ਬੱਚਾ ਉਹਨਾਂ ਨੂੰ ਇਕੱਠੇ ਕਰਨ ਵਾਸਤੇ ਮੰਨ ਲਓ ਪਹਾੜੀ ਦੀ ਚੋਟੀ ਤੇ ਖੜਾ ਸੀ ਜਾ ਕੇ
1: ਜੀ,
3: ਉਦੋਂ ਬਾਅਦ ਵੀ ਜਿਹੜਾ ਸਹੁਰਾ ਪਰਿਵਾਰ ਤੇ ਪੇਕਾ ਪਰਿਵਾਰ ਹੈ ਉਹ ਫਿਰ ਵੀ ਆਪਣੇ ਮਾਂ ਪਿਓ ਨੂੰ ਇਕੱਠਾ ਨਹੀਂ ਕਰ ਸਕਿਆ, ਤੁਸੀਂ ਦੇਖੋ ਉਹ ਲਾਸ਼ਾਂ ਫਿਰ ਵੱਖਰੀਆਂ ਵੱਖਰੀਆਂ ਲੈ ਗਏ ਉਹਨਾਂ ਨੂੰ
1: ਜੀ,
3: ਮਰਿਆਂ ਨੂੰ ਵੀ ਇਕੱਠਿਆਂ ਨੂੰ ਨਹੀਂ ਸਾੜ ਸਕੇ। ਤੁਸੀਂ ਇਹ ਤੁਸੀਂ ਦੇਖੋ ਨਾ ਵੀ ਸਾਡਾ ਸਮਾਜ ਜਾਣ ਕਿੱਧਰ ਨੂੰ ਦਿਆ ਵੀ ਇੱਕ ਚਲੋ ਜਿਹੜੀ ਆਪਾਂ ਕਈ ਵਾਰੀ ਆਪਾਂ ਇਮੋਸ਼ਨਲ ਹੁੰਦੇ ਹਾਂ ਵੀ ਆਪਾਂ ਮੰਨ ਲਓ ਵੀ ਆਪਣਾ ਬੱਚਾ ਇਸ ਕਰਕੇ ਮੰਨ ਲਓ ਉਹਨੇ ਆਹ ਕੁਛ ਕੀਤਾ ਵੀ ਘੱਟੋ ਘੱਟ ਇਹਨਾਂ ਨੂੰ ਜੇ ਇਹ ਮਰ ਹੀ ਗਏ ਵੀ ਇਹਨਾਂ ਨੂੰ ਇੱਕ ਸੰਸਕਾਰ ਤੇ ਇਹਨਾਂ ਦਾ ਇਕੱਠਾ ਕਰ ਦਈਏ
1: ਜੀ,
3: ਸਾਡੀ ਨਫ਼ਰਤ ਜਾਂ ਸਾਡੇ ਸਮਾਜ ਦੇ ਵਿੱਚ ਇੱਥੋਂ ਤੱਕ ਹੋਇਆ ਪਿਆ ਵੀ ਅਸੀਂ ਲਾਸ਼ਾਂ ਵੀ ਅਸੀਂ ਇਕੱਠਾ ਨਹੀਂ ਸੰਸਕਾਰ ਕਰ ਸਕਦੇ।
1: ਬਿਲਕੁਲ ਹੈ,
3: ਮੈਂ ਇਹ ਨਾ ਆ 3-4 ਦਿਨ ਪਹਿਲਾਂ ਦੀ ਖਬਰ ਹੈ, ਪਤਾ ਨੀ ਤੁਸੀਂ ਪੜ੍ਹੀ ਹੈ ਕਿ ਨਹੀਂ ਪੜ੍ਹੀ,
1: ਸੁਣੀ ਹੈ ਮੈਂ ਜੀ, ਉਹ ਫੋਟੋ ਵੀ ਬਕਾਇਦਾ ਲੱਗੀ ਸੀ ਸ਼ਾਇਦ ਕਿਤੇ, ਮੈਂ ਦੇਖੀ ਹੈ ਜੀ ਜੀ ਖਬਰ ਚ।
3: ਹਾਂਜੀ ਵੀ ਅਸੀਂ ਨਾ ਘੱਟੋ ਘੱਟ ਕਈ ਵਾਰੀ ਆਪਾਂ ਚਲੋ ਇਹ ਸੋਚਦੇ ਹੈਗੇ ਵੀ ਮੰਨ ਲਓ ਪਹਿਲੀ ਗੱਲ ਤਾਂ ਜਦੋਂ ਨਾ ਮੈਂ ਤਾਂ ਇੱਕ ਗੱਲ ਕਹਿੰਦਾ ਵੀ ਕਈ ਜਦੋਂ ਵੀ ਆਪਾਂ ਮੰਨ ਲਓ ਪਰਿਵਾਰਕ ਹੁਣ ਗੱਲ ਤੁਹਾਡੀ ਜੀਵਨ ਸਾਥੀ ਦੀ ਚੱਲਦੀ ਹੈ
1: ਜੀ,
3: ਰਿਸ਼ਤਾ ਕਰਦੇ ਹਾਂ ਜੀ ਆਪਾਂ
1: ਜੀ,
3: ਪਹਿਲੀ ਗੱਲ ਤਾਂ ਵੀ ਮੈਨੂੰ ਅੱਜ ਦੇ ਟਾਈਮ ਚ ਇਹ ਲੱਗਦਾ ਵੀ ਜੇ ਬੱਚੇ ਦੀ ਆਪਾਂ ਘੱਟੋ ਘੱਟ ਵੀ ਉਹਦੀ ਮਰਜ਼ੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ
1: ਜੀ,
3: ਜੇ ਅਸੀਂ ਮੰਨ ਲਓ ਧੱਕੇ ਨਾਲ ਕਿਸੇ ਗੱਲ ਨੂੰ ਰੇਪ ਕਹਿੰਦੇ ਹਾਂ, ਜੇ ਅਸੀਂ ਆਪਣੇ ਬੱਚੇ ਦੀ ਮਰਜ਼ੀ ਦੇ ਖਿਲਾਫ਼ ਮੰਨ ਲਓ ਉਹਦਾ ਵਿਆਹ ਕਰ ਦਿੰਦੇ ਹਾਂ ਫਿਰ ਉਹ ਕੀ ਹੈ
1: ਜੀ, ਬਿਲਕੁਲ
3: ਉਹਦਾ ਗੱਲ ਉਹੀ ਹੈ ਨਾ ਭਾਰਤ ਬਾਈ ਜੀ, ਮੇਰੀਆਂ ਗੱਲਾਂ ਨੂੰ ਕਈ ਵਾਰੀ ਐਂ ਲੱਗੂਗਾ ਵੀ ਇਹ ਗੱਲ ਪਤਾ ਨੀ ਕਿਵੇਂ ਕਹਿਣ ਦੇ, ਅਸੀਂ ਨਾ ਇਹ ਜਰੂਰੀ ਨੀ ਹੈਗਾ ਇਹ ਕਿਸੇ ਵੀ ਹੁਣ ਪਿਛਲੇ ਦਿਨ ਜਲੰਧਰ ਦੀ ਘਟਨਾ ਸੀ ਅੱਜ ਜਿੱਥੇ ਆ ਹੋਇਆ ਵੀ ਉਹਨੇ ਆਪਣੀ ਵਾਈਫ ਨੂੰ ਮਾਰਤਾ, ਇਹ ਤਾਂ ਹੁਣ ਤਾਂ ਰੋਜ਼ ਦੀਆਂ ਘਟਨਾਵਾਂ ਹੋਈਆਂ ਪਈਆਂ ਨੇ। ਚਲੋ ਕਈ ਵਾਰੀ ਉਹੀ ਗੱਲ ਹੈ ਵੀ ਕਈਆਂ ਦੇ ਪਰਿਵਾਰਾਂ ਦੇ ਕਈ ਸਿਸਟਮ ਨੇ ਜਾਂ ਕਿਵੇਂ ਵੀ ਚੱਲਦੇ
1: ਜੀ,
3: ਪਰ ਘੱਟੋ ਘੱਟ ਅਸੀਂ ਵੀ ਤਾਂ ਜ਼ਿੰਮੇਵਾਰ ਹੋਈ, ਅਸੀਂ ਆਪਣੀ ਅੱਜ ਵੀ ਉਸੀ ਫੋਕੀ ਹੈਂਕੜ ਦੇ ਪਿੱਛੇ ਜਾਂ ਫੋਕੀ ਇੱਜ਼ਤ ਦੇ ਪਿੱਛੇ ਅਸੀਂ ਮੰਨ ਲਓ ਵੀ ਨਹੀਂ ਜੀ ਸਾਡੀ ਤਾਂ ਇੱਜ਼ਤ ਇੱਥੇ ਹੈ ਵੀ ਤੂੰ ਇੱਥੇ ਕਰਾ ਲੈ ਜਾ। ਉੱਥੇ ਜਾ ਕੇ ਤੁਸੀਂ ਦੇਖੋ ਅਰੇਂਜ ਮੈਰਿਜ ਦੇ ਵਿੱਚ
1: ਜੀ,
3: ਤੁਸੀਂ ਵੀ ਉੱਥੇ ਸਾਰੇ ਪਰਫੈਕਟ ਹੁੰਦੇ ਨੇ, ਜਿੱਥੇ ਮੰਨ ਲਓ ਮਾਂ ਪਿਓ ਵਿਆਹ ਕਰ ਦਿੰਦਾ ਉੱਥੇ ਮੰਨ ਲਓ ਹੋ ਸਕਦਾ ਜਾਇਦਾਦ ਕਿਤੇ ਵੱਧ ਵੀ ਹੋ ਸਕਦੀ ਹੈ ਕਿ ਉੱਥੇ ਜਾ ਕੇ ਆਪਣੀ ਮੰਨ ਲਓ ਆਪਾਂ ਕੁੜੀ ਦਾ ਵਿਆਹ ਕਰਦੇ ਹਾਂ ਜਾਂ ਮੁੰਡੇ ਦਾ ਕਰਦੇ ਹਾਂ ਉੱਥੇ ਸਾਰਾ ਕੁਛ ਪਰਫੈਕਟ ਹੋ ਜਾਂਦਾ,
1: ਬਿਲਕੁਲ ਨਹੀਂ ਹੁੰਦਾ।
3: ਪੈਸੇ ਨਾਲ ਹੀ ਸਾਰਾ ਕੁਝ ਹੋ ਸਕਦਾ,
1: ਮੈਂ ਹੀ ਤੇਰੇ ਨਾਲ ਕੱਟਿਆ ਹੋਰ ਕੋਈ ਕੱਟੇ ਵੀ ਨਾ।
3: ਗੱਲ ਉਹੀ ਹੈ ਨਾ ਭਾਰਤ ਬਾਈ ਜੀ, ਅੰਡਰਸਟੈਂਡਿੰਗ ਜਿਹੜੀ ਤੁਸੀਂ ਜਾਂਦੇ ਜਿਹੜੀ ਗੱਲ ਕਹੀ ਸੀ ਨਾ, ਜਿਹੜੀ ਸ਼ਮੀ ਬਾਈ ਜੀ ਨੇ ਗੱਲ ਕਹੀ ਵੀ ਗੱਲ ਅੰਡਰਸਟੈਂਡਿੰਗ ਦੀ ਵੀ ਆਪਣੀ ਕਿੱਥੇ ਬਣਦੀ
1: ਜੀ,
3: ਜੇ ਨਹੀਂ ਬਣਦੀ ਤੇ ਫਿਰ ਸਾਰੀ ਉਮਰ ਜਾਂ ਤਾਂ ਇਹ ਹੋ ਸਕਦਾ ਵੀ ਕਲੇਸ਼ ਚ ਕੱਟ ਜੂ ਕੋਈ ਬੰਦਾ
1: ਜੀ,
3: ਜਾਂ ਮਨ ਸਮਝਾ ਕੇ ਕੱਟ ਜੂ ਕਿਸੇ ਵੀ ਤਰੀਕੇ ਕੱਟ ਜੂ
1: ਜੀ,
3: ਪਰ ਉਹ ਕਿਤੇ ਇਹ ਤਾਂ ਹੈ ਨੀ ਨਾ ਵੀ ਉਹੀ ਗੱਲ ਹੈ ਵੀ ਉਹ ਵੀ ਕਿਤੇ ਮੰਨ ਲਓ ਇੱਕ ਵੀ ਵਧੀਆ ਤਰੀਕੇ ਨਾਲ ਕੱਟ ਸਕਦਾ
1: ਜੀ।
3: ਇਸ ਕਰਕੇ ਗੱਲ ਉਹ ਵੀ ਹੈਗੀ ਆ। ਬਾਕੀ ਦੂਜੀ ਗੱਲ ਭਾਰਤ ਬਾਈ ਜੀ, ਅੱਜ ਕੱਲ ਦੇ ਸਿਸਟਮ ਦੇ ਨਾਲ ਜਿਹੜੀ ਤੁਸੀਂ ਆ ਗੱਲ ਕਹਿੰਦੇ ਬਾਈ ਜੀ ਨਾ, ਚਲੋ ਕਿਉਂਕਿ ਜਿਹੜੇ ਅੱਜ ਕੱਲ ਦੇ ਪਿਆਰ ਕਰਨ ਵਾਲੇ ਵੀ ਹੈ ਨਾ, ਉਹ ਵੀ ਪਿਆਰ ਕਰਨ ਵਾਲੇ ਉਸ ਤਰੀਕੇ ਵਾਲੇ ਹੈ ਨੀ, ਇਹ ਵੀ ਅਟ੍ਰੈਕਸ਼ਨ ਵਾਲੇ ਹੈਗੇ ਨੇ
1: ਜੀ।
3: ਹੈ ਉਹ ਜਿਵੇਂ ਬੱਬੂ ਮਾਨ ਕਹਿੰਦਾ ਸੀ ਨਾ, ਉਹਨੇ ਉਹ ਇੱਕ ਛੋਟੀਆਂ ਜਿਹੀਆਂ ਦੋ ਕੁ ਲਾਈਨਾਂ ਸੀ ਉਹਦੀਆਂ, ਉਹ ਕਹਿੰਦਾ ਸੀ ਦਿਲ ਨਾਲ ਦਿਲ ਕਦੇ ਮਿਲਿਆ ਹੀ ਨਹੀਂ, ਪਿਆਰ ਤਾਂ ਸੀ ਜਿਸਮਾਨੀ, ਤੱਤੀਆਂ ਠੰਡੀਆਂ ਸਾਹਾਂ ਲੈ ਕੇ ਤੁਰ ਗਏ ਦਿਲ ਦੇ ਜਾਨੀ, ਕੋਈ ਰੂਹ ਦਾ ਸਾਥੀ ਨਹੀਂ, ਏ ਨਬਜ਼ ਵੀ ਇੱਕ ਦਿਨ ਰੁਕ ਜਾਊ, ਜਿੱਥੇ ਸਾਰੀ ਦੁਨੀਆਂ ਛੱਡੀ ਤੇਰੇ ਬਿਨ ਵੀ ਸਰ ਜਾਊ, ਦਿਲ ਤਾਂ ਪਾਗਲ ਹੈ ਦੋ ਕੜੀਆਂ ਰੋ ਕੇ ਚੁੱਪ ਕਰ ਜਾਊ।
1: ਵਾਹ ਜੀ,
3: ਉਹ ਅਸਲ ਚ ਨਾ ਅੱਜ ਕੱਲ ਪਿਆਰ ਵੀ ਅਟ੍ਰੈਕਸ਼ਨ ਦਾ ਹੋ ਗਿਆ, ਉਹ ਬਸ ਜਿਹੜਾ ਟੁੱਟਿਆ ਹੁੰਦਾ ਵੀ ਬਸ ਉਹ ਹੋਇਆ ਪਿਆਰ ਤੇ ਪਤਾ ਹੀ ਨੀ ਲੱਗਦਾ ਵੀ ਕਦੋਂ, ਉਹੀ ਗੱਲ ਉਹ ਖਤਮ ਵੀ ਹੋ ਗਿਆ ਉਹਦਾ ਵੀ ਨੀ ਪਤਾ ਲੱਗਦਾ ਰਿਲੇਸ਼ਨਸ਼ਿਪ ਦਾ।
1: ਬਿਲਕੁਲ,
3: ਫਿਰ ਇੱਕ ਹੋਰ ਵੀ ਹੋ ਗਿਆ ਵੀ ਆ ਉਹਦੇ ਚ ਕਈ ਕਈ ਕੁਛ ਆ ਗਿਆ ਵੀ ਆਹ ਲਿਵ ਇਨ ਹੈ ਜੀ, ਆ ਪਲਾਣਾ ਹੈ ਜੀ, ਆ ਢਮਕਾਣਾ ਹੈ
1: ਜੀ।
3: ਹੈ ਇਸ ਕਰਕੇ ਬਾਈ ਜੀ ਰਿਸ਼ਤੇ ਪਹਿਲਾਂ ਵਾਲੇ ਰਹੀ ਨੀ ਹੈਗੇ, ਅੱਗੇ ਆਉਣ ਵਾਲਾ ਸਮਾਂ ਨਾ ਮੈਨੂੰ ਲੱਗਦਾ
1: ਜੀ
3: ਚਲੋ ਠੀਕ ਹੈ ਚੰਗਾ ਹੋਵੇ, ਪਰ ਇਹ ਲੱਗਦਾ ਨੀ ਮੈਨੂੰ ਵੀ ਇਸ ਹਿਸਾਬ ਨਾਲ ਜਿਵੇਂ ਆਪਾਂ ਸੋਚਦੇ ਹਾਂ ਉਸ ਹਿਸਾਬ ਨਾਲ ਇਹ ਚੱਲੂਗਾ।
1: ਬਿਲਕੁਲ,
3: ਤੇ ਮੈਨੂੰ ਅੱਧਾ ਕੋਈ ਦੋ ਕੁ ਮਿੰਟ ਹੋਰ ਦੇ ਦਿਓ, ਕਿਉਂਕਿ ਮੈਨੂੰ ਨਾ ਇੱਕ ਗੱਲ ਮੇਰੇ ਦਿਮਾਗ ਇਸੇ ਗੱਲ ਤੇ ਢੁਕਦੀ ਹੋਈ ਹੈ ਤੁਹਾਡੀ ਗੱਲ ਤੇ
1: ਜੀ,
3: ਤੇ ਉਹ ਨਾ ਪਿਛਲੇ ਦਿਨੀ ਤੁਸੀਂ ਅੱਜ ਗੱਲ ਕੀਤੀ ਕੀ ਰੱਖਿਆ ਸੀ ਇਹਦਾ ਟੋਪਿਕ
1: ਜੀਵਨ ਸਾਥੀ,
3: ਜੀਵਨ ਸਾਥੀ, ਜੀਵਨ ਸਾਥੀ, ਲਾਈਫ ਪਾਰਟਨਰ, ਵਾਈਫ ਲਾ ਲਓ
1: ਜੀ,
3: ਹਾਂ ਕੁਛ ਲਾ ਲਓ ਇਹਨੂੰ, ਤੇ ਉਹਦੇ ਤੇ ਇੱਕ ਗੱਲ ਢੁਕਦੀ ਹੋਈ ਸੀ। ਉਹ ਪਿਛਲੇ ਦਿਨੀ ਨਾ ਮੈਂ ਉਹਦੇ ਸ਼ਮੀ ਬਾਈ ਜੀ ਦੋ ਗੈਪ ਮਾਰ ਕੇ ਸਿੱਧੇ ਹੀ
1: ਜੀ,
3: ਦੋ ਛੁੱਟੀਆਂ ਸਿੱਧੀਆਂ,
1: ਹਾਂਜੀ ਹਾਂਜੀ,
3: ਤੇ ਉਹਦੇ ਚ ਮੈਂ ਸੁਣਾਣੀਆਂ ਸੀ ਦੋ ਕੁ ਗੱਲਾਂ, ਤੇ ਮੈਂ ਤੁਹਾਨੂੰ ਆਪਣੇ ਜੀਵਨ ਸਾਥੀ ਦੇ ਦੋ ਕੁ ਗੱਲਾਂ ਸੁਣਾ ਦਿੰਦਾ ਬਸ
1: ਜਰੂਰ,
3: ਮੈਨੂੰ ਕਿਵੇਂ ਦਾ ਲਾਈਫ ਪਾਰਟਨਰ ਮਿਲਿਆ, ਮੈਂ ਉਹਦੀਆਂ ਦੋ ਕੁ ਗੱਲਾਂ ਤੁਹਾਨੂੰ ਮੈਂ ਸੁਣਾ ਕੇ ਤੇ ਫਿਰ ਮੈਂ ਬੰਦ ਕਰ ਦੇਣਾ, ਉਸ ਤੋਂ ਬਾਅਦ ਤੁਸੀਂ ਸੁਣ ਲਓ ਜੀ। ਕਹਿੰਦਾ ਮਨ ਜਾਣਾ ਮੰਨਣੀ ਏ ਤੇਰੀ ਮਿਹਰਬਾਨੀ ਏ, ਮੇਰੇ ਜਹੇ ਨਾਲ ਜੋ ਨਿਭਾਈ ਜਾਨੀ ਏ, ਮਨ ਜਾਣਾ ਮੰਨਣੀ ਏ ਤੇਰੀ ਮਿਹਰਬਾਨੀ ਏ, ਮੇਰੇ ਜਹੇ ਨਾਲ ਜੋ ਨਿਭਾਈ ਜਾਨੀ ਏ।